ਸੇਵਾ ਕਾਲ ਦੀ ਗੱਲ ਹੈ। ਇੱਕ ਬਚਨ ਹੋਰ ਬੜਾ ਪਿਆਰਾ ਕੀਤਾ, ਆਖੋ ਸਤਨਾਮ ਸ੍ਰੀ ਵਾਹਿ ਪਿਤਾ ਕਿਰਪਾਲ ਆਗਿਆ ਇਹ ਕਿੰਨੀ। ਪਹਿਲੋਂ ਤਾਂ ਇਹ ਕਿਹਾ ਕਿ ਜਿਨ੍ਹਾਂ ਅੰਮ੍ਰਿਤ ਛਕ ਲਿਆ ਅੱਜ ਉਹਨਾਂ ਦਾ ਪਿਤਾ ਕੌਣ ਬਣ ਗਿਆ ਜੀ ਦੱਸੋ, ਗੁਰੂ ਗੋਬਿੰਦ ਸਿੰਘ ਸਾਹਿਬ। ਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ। ਕਮਾਲ ਦੀ ਗੱਲ, ਆਨੰਦ ਦਾ ਬਚਨ ਹੈ। ਕਿਤੇ ਅੰਦਰ ਆਉਣ ਦਿਓ ਵਰਨ, ਇਹਨੂੰ ਪੀਓ ਇਸ ਸ਼ਬਦ ਨੂੰ ਕਿ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ। ਹੇ ਮੇਰੇ ਮਾਲਕ, ਹੇ ਮੇਰੇ ਪਰਮ ਪਿਤਾ ਪਰਮੇਸ਼ਵਰ, ਜਿਹਦਾ ਤੂੰ ਪਿਓ ਹੋਵੇ। ਤੁਸੀਂ ਸੋਚੋ ਕਿਸੇ ਦਾ ਲੱਖਪਤੀ ਪਿਓ ਹੋਵੇ, ਉਹ ਕਹਿੰਦਾ ਮੈਨੂੰ ਕਾਹਦਾ ਘਾਟਾ, ਮੇਰਾ ਪਿਓ ਲੱਖਪਤੀ ਹੈ। ਕਿਸੇ ਦਾ ਕਰੋੜਪਤੀ ਹੋਵੇ, ਉਹ ਤੇ ਫਿਰ ਬਿਲਕੁਲ ਨਹੀਂ ਸਮਾਉਂਦਾ। ਮਗਰ ਜਿਹਦਾ ਪਿਓ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹੇ ਅਕਾਲ ਪੁਰਖ ਤੂੰ ਹੋਵੇ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤੇ ਤਬਾਰਕ ਭੁੱਖ ਕੈਸੀ। ਉਸ ਬੱਚੇ ਨੂੰ ਫਿਰ ਕਿਹੋ ਜੀ ਭੁੱਖ ਰਹਿ ਗਈ ਜਿਹਦਾ ਪਿਓ ਪਰਮੇਸ਼ਵਰ ਬਣ ਗਿਆ, ਜਿਹਦਾ ਪਿਓ ਅਕਾਲ ਪੁਰਖ ਬਣ ਗਿਆ, ਜਿਹਦਾ ਪਿਓ ਗੁਰੂ ਗੋਬਿੰਦ ਸਿੰਘ ਸਾਹਿਬ ਬਣ ਗਿਆ, ਉਹਨੂੰ ਭੁੱਖ ਕਾਹਦੀ। ਨੌ ਨਿਧ ਨਾਮ ਨਿਧਾਨ ਗ੍ਰਹਿ ਤੇਰੇ, ਤੇਰੇ ਘਰ ਵਿੱਚ ਨੌ ਨਿਧੀਆਂ 18 ਸਿੱਧੀਆਂ ਨਾਮ ਦੇ ਖਜ਼ਾਨੇ ਭਰੇ। ਜੋ ਬਾਂਛੇ ਸੋ ਲੈਸੀ, ਜੋ ਬਾਂਛਦਾ ਵਾ ਜੋ ਮੰਗਦਾ ਵਾ ਉਹ ਤੇਰੇ ਘਰੋਂ ਉਹਦੀਆਂ ਝੋਲੀਆਂ ਭਰ ਜਾਂਦੀਆਂ। ਇੱਕ ਦਿਨ ਤੇ ਫਿਰ ਤੁੱਠਾ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਗਲ ਚ ਕਿਰਪਾਨ ਪਾਈ ਵੇਖੀ, ਹੱਥ ਵਿਚ ਕੜਾ ਪਾਇਆ ਵੇਖਿਆ, ਸਿਰ ਉੱਤੇ ਦਸਤਾਰਾ ਦਮਾਲਾ ਸਜਾਇਆ ਵੇਖਿਆ, ਸੁੰਦਰ ਕਕਾਰ ਪਾਏ ਵੇਖੇ, ਨਿਤਨੇਮ ਕਰਦੇ ਨੂੰ ਵੇਖਿਆ, ਤੇ ਫਿਰ ਦੇਣ ਵਾਲੇ ਦਾਤਾ ਨੂੰ ਆਖਿਆ ਪਿਤਾ ਕਿਰਪਾਲ ਆਗਿਆ ਏ ਕਿੰਨੀ। ਬੋਲੋ ਪਿਤਾ ਕਿਰਪਾਲ। ਉਸ ਕਿਰਪਾਲੂ ਪਿਤਾ ਨੇ ਇਸ ਪੁੱਤ ਵੱਲ ਇਸ਼ਾਰਾ ਕਰਕੇ ਆਖਿਆ ਪਿਤਾ ਕਿਰਪਾਲ ਆਗਿਆ ਏ ਕਿੰਨੀ। ਕੀ ਆਗਿਆ ਕਿੰਨੀ ਜੀ? ਕਹਿੰਦੇ ਜਿਹੜਾ ਮੇਰਾ ਪੁੱਤ ਬਣਿਆ ਨਾ ਅੰਮ੍ਰਿਤਧਾਰੀ, ਇਹ ਮੇਰਾ ਬਣ ਗਿਆ ਅੱਜ ਤੋਂ ਪੁੱਤ ਬਾਰ।

ਹਨ। ਛਕ ਲਿਆ ਅੰਮ੍ਰਿਤ ਤੇ ਆਖਿਆ ਸਾਹਿਬਾ ਮੈਂ ਹੁਣ ਕੀ ਕਰਿਆ ਕਰਾਂ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਆਖਿਆ ਜੋੜੇ ਝਾੜਿਆ ਕਰ, ਕੀ ਆਖਿਆ ਹਾਂ, ਇਹਨਾਂ ਹੱਥਾਂ ਨੂੰ ਬਹੁਤ ਕੁਝ ਲੱਗ ਚੁੱਕਿਆ ਹੈ, ਸੋਚੋ ਇਹਨਾਂ ਹੱਥਾਂ ਨਾਲ ਕਿੰਨੀਆਂ ਬੇਈਮਾਨੀਆਂ ਕੀਤੀਆਂ, ਇਹ ਹੱਥ ਕਿੰਨੇ ਅਪਵਿੱਤਰ ਨੇ, ਇਹ ਹੱਥ ਪਵਿੱਤਰ ਉਦੋਂ ਹੀ ਹੋਣੇ ਨੇ ਕਰ ਹਰ ਕਰਮ ਕਰ, ਇਹ ਕਰ ਕਹਿੰਦੇ ਹੱਥਾਂ ਨੂੰ, ਜਿਦਣੇ ਹਰੀ ਦੇ ਕਰਮਾਂ ਚ ਲੱਗ ਜਾਣਗੇ ਹੱਥ ਝਾੜਨ ਜੋੜੇ ਝਾੜਨਗੇ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਿਆ ਇਹਨੇ, ਛੋਟੀ ਜੀ ਆਤਮਾ ਨੇ ਆਖਿਆ ਸਤਿਗੁਰੂ ਤੂੰ ਮੈਨੂੰ ਅੰਮ੍ਰਿਤ ਦਿੱਤਾ ਹੈ, ਹੁਣ ਮੈਂ ਕਰਿਆ ਕੀ ਕਰਾਂ, ਤੇ ਆਖਣ ਲੱਗੇ ਮੇਰੇ ਆ ਪੁੱਤਰਾ ਜੋੜੇ ਝਾੜਿਆ ਕਰ ਸੰਗਤ ਦੇ ਜੋੜੇ, ਹੁਣ ਨੀ ਕੋਈ ਕਹਿੰਦਾ ਇਹ ਗੱਲ, ਜੇ ਆਪਣੇ ਜੀਵਨ ਨੂੰ ਮੁਬਾਰਕ ਬਣਾਉਣਾ ਹੀ, ਜੇ ਆਪਾਂ ਅੰਦਰੋਂ ਜਿੰਨ ਮਾਰਨਾ ਹੀ, ਜੇ ਅੰਦਰੋਂ ਬੈਠੇ ਸੱਪ ਨੂੰ ਮਾਰਨਾ ਚਾਹੁੰਦਾ ਹੈ, ਹਉਮੇ ਰੂਪੀ ਸੱਪ ਨੂੰ ਮਾਰਨਾ ਚਾਹੁੰਦਾ ਹੈ ਅੰਦਰੋਂ, ਉਹ ਜਿਹੜਾ ਮਨ ਸ਼ੈਤਾਨ ਬੈਠਾ ਜੇ ਉਹਨੂੰ ਖਤਮ ਕਰਨਾ ਚਾਹੁੰਦਾ ਤੇ ਜੋੜੇ ਝਾੜਿਆ ਕਰ। ਅੱਛਾ ਸਤਿਗੁਰੂ ਜੋੜੇ ਝਾੜਨਾ ਬੜਾ ਵੱਡਾ ਪੁੰਨ ਆ, ਹਾਂ ਪੁੱਤਰ ਜੋੜੇ ਝਾੜਨਾ ਬੜਾ ਵੱਡਾ ਪੁੰਨ ਆ, ਇਹ ਪਿਓ ਕਹਿ ਰਿਹਾ ਪੁੱਤ ਨੂੰ, ਤੇ ਪੁੱਤ ਕਹਿੰਦਾ ਜੀ ਹੋਰ ਕੀ ਕਰਿਆ ਕਰਾਂ, ਜੇ ਟਾਈਮ ਮਿਲਿਆ ਕਰੇ ਤੇ ਫਿਰ ਸੰਗਤ ਦੇ ਜੂਠੇ ਬਰਤਨ ਸਾਫ਼ ਕਰਿਆ ਕਰ। ਆਖਿਆ ਮਹਾਰਾਜ ਉਹ ਕੀ ਕਰੂ, ਉਹਦੇ ਨਾਲ ਕੀ ਹੋਊ, ਤੇ ਮੇਰੇ ਸਤਿਗੁਰੂ ਨੇ ਆਖਿਆ ਜੋੜੇ ਝਾੜਨ ਦੇ ਨਾਲ ਤੇ ਮਨ ਸਾਫ਼ ਹੁੰਦਾ ਹੀ, ਆਖੋ ਸਤਨਾਮ ਸ੍ਰੀ, ਜਦੋਂ ਸੰਗਤ ਦੇ ਜੋੜੇ ਸਾਫ਼ ਕਰੇ, ਜਿੰਨੇ ਘੁੱਟ ਕੇ ਜੋੜੇ ਸਾਫ਼ ਕਰੀਏ, ਉਹਨੇ ਮਨ ਦੀ ਮੈਲ ਲਾਦੀ ਹਉਮੇ ਮਿਟਦੀ ਜਾਂਦੀ, ਤੇ ਅੰਤ ਚ ਕਰਨ ਸ਼ੁੱਧ ਹੋ ਜਾਂਦਾ ਜੂਠੇ ਬਰਤਨ ਸਾਫ਼ ਕਰਨ ਨਾਲ। ਇੱਕ ਦਿਨ ਫਿਰ ਗੁਰੂ ਪਿਆਰਿਓ ਜੋੜੇ ਸਾਫ਼ ਕਰਨ ਲਿਆ ਸੀ ਤੇ ਮੇਰੇ ਕਲਗੀਧਰ ਪਾਤਸ਼ਾਹ ਸਿਰ ਦੇ ਉੱਤੇ ਖਲੋਤੇ ਸੀ, ਉਹਨੂੰ ਨਹੀਂ ਸੀ ਪਤਾ ਕਿ ਜਿਹਦੇ ਨੂੰ ਅੰਮ੍ਰਿਤ ਦੇ ਦਿੰਦਾ ਫਿਰ ਉਹਨੂੰ ਕਹਿੰਦਾ ਖਾਲਸੇ ਕੇ ਹੋ ਸਾਧ ਸਾਧ ਸੰਗਾ, ਬੋਲੋ ਖਾਲਸੇ ਕੇ ਹੋ ਸਾਧ ਸਾਧ, ਉਹਨੂੰ ਬੱਚੇ ਨੂੰ ਪਤਾ ਨਹੀਂ ਸੀ, ਉਹ ਸਿਰ ਤੇ ਖਲੋਤਾ ਸੀ, ਤੁਹਾਡੇ ਮੇਰੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵਾ। ਗੁਰਮੁਖ ਪਿਆਰਿਓ ਜੇ ਚੰਗੇ ਕਰਮਾਂ ਕਰਕੇ ਗੁਰੂ ਕੋਲ ਖਲੋਤਾ ਤੇ ਬੁਰੇ ਕਰਮ ਨੂੰ ਵੀ ਵੇਖ ਰਿਹਾ ਗੁਰੂ, ਬੁਰੇ ਕਰਮ ਕਰਨ ਲੱਗੇ ਵੀ ਨਰ ਅਚੇਤ ਪਾਪ ਤੇ ਡਰ ਰੇ, ਹੇ ਅਚੇਤ ਨਰ ਪਾਪ ਕਰਨ ਲੱਗਾ ਡਰਿਆ ਕਰ, ਉਦੋਂ ਵੀ ਚੇਤੇ ਕਰਿਆ ਕਰ ਗੁਰ।

ਜੇ ਬਿਪਤਾ ਵੇਲੇ ਕਹਿੰਦਾ ਕਿ ਗੁਰੂ ਮੇਰੇ ਨਾਲ ਰਵੇ, ਜਦੋਂ ਕੋਈ ਕੰਮ ਪੈਂਦਾ ਤੇ ਉਦੋਂ ਕਹਿੰਦਾ ਸਤਿਗੁਰੂ ਮੇਰੇ ਕੋਲ ਜੇ ਤੁਸੀਂ, ਮੈਂ ਮੰਨਦਾ ਕਿ ਤੁਸੀਂ ਹਾਜ਼ਰ ਨਾਜ਼ਰ ਜੇ ਮੇਰੀ ਰੱਖਿਆ ਕਰੋ ਤੇ ਮਾੜੇ ਕਰਮ ਕਰਨ ਲੱਗੇ ਵੀ ਸੋਚਿਆ ਕਰੋ ਕਿ ਗੁਰੂ ਤੇ 24 ਘੰਟੇ ਉੱਥੇ ਸ਼ਬਦ ਲਿਖਦਾ ਸਦਾ। ਇਹ ਨਹੀਂ ਕਿ 1 ਘੰਟਾ ਮੇਰੇ ਨਾਲ ਆ ਗੁਰੂ, ਜਦੋਂ ਮੈਂ ਪਾਠ ਕਰਦਾ ਉਦੋਂ ਮੇਰੇ ਗੁਰੂ ਨਾਲ ਆ। ਤਾਂ ਹੀ ਤਾਂ ਸ਼ਬਦ ਗੁਰੂ ਦਿੱਤਾ ਵਾ ਕਿ ਜੈ ਜੈ ਮਨ ਤੂੰ ਧਾਮਦਾ, ਬੋਲੋ ਜੈ ਜੈ ਮਨ ਤੂੰ ਤੈ ਤੈ ਹਰ ਤੇਰੇ ਨਾਲ ਏ, ਜਿੱਥੇ ਜਿੱਥੇ ਤੂੰ ਜਾਣਾ ਹੈ, ਜਿੱਥੇ ਜਿੱਥੇ ਤੂੰ ਵਿਚਰਦਾ ਵਾ ਗੁਰੂ ਤੇਰੇ ਨਾਲ ਰਹਿੰਦਾ ਹੈ। ਤੇ ਚੇਤਾ ਕਰੋ ਬੁਰਾ ਕਰਮ ਕਰਨ ਲੱਗਿਆ ਵੀ ਗੁਰੂ ਚੇਤੇ ਰਹਿੰਦਾ ਹੈ, ਗੁਰੂ ਕੋਲ ਰਹਿੰਦਾ ਹੈ। ਤੇ ਇਹ ਛੋਟੇ ਜੇ ਬੱਚੇ ਦੇ ਸਿਰ ਤੇ ਖਲੋਤੀ ਸੀ ਸਰਕਾਰ। ਤੇ ਅੱਜ ਫੇਰ ਪੁੱਛਿਆ, 2 ਸਾਲ ਬੀਤ ਗਏ ਸੀ, ਥੱਲਿਓ ਬੱਚੇ ਨੇ ਨੀ ਤਾਂ ਨੂੰ ਵੇਖਿਆ, ਉੱਤੋਂ ਖਲੋਤੇ ਸਤਿਗੁਰੂ ਨੇ ਪੁੱਛਿਆ, ਬੇਟਾ ਇਹ ਜੋੜੇ ਨੂੰ ਬੜਾ ਘੁੱਟ ਘੁੱਟ ਕੇ ਸਾਫ਼ ਕਰਨਾ ਹੈ, ਕੀ ਗੱਲ ਕੀ ਹੈ, ਬਾਰ ਬਾਰ ਇੱਕੋ ਜੋੜਾ ਘਸਾਈ ਜਾਣਾ ਹੈ, ਤੇ ਤਾਂ ਨਹੀਂ ਵੇਦਾ ਵੀ ਉੱਤੇ ਕੌਣ ਪੁੱਛ ਰਿਹਾ। ਤੇ ਥੱਲੇ ਥੱਲੇ ਨੂੰ ਮੂੰਹ ਕਰਕੇ ਕਹਿੰਦਾ, ਮੇਰੇ ਸਤਿਗੁਰੂ ਨੇ ਕਿਹਾ ਜਿੰਨਾ ਜੋੜਾ ਸਾਫ਼ ਕਰੀਏ ਉਹਨਾਂ ਮਨ ਸਾਫ਼ ਹੁੰਦਾ ਹੈ। ਆਖੋ ਸਤਨਾਮ ਸ੍ਰੀ ਗੁਰੂ ਉੱਤੇ ਸੁਣ ਰਿਹਾ, ਕਹਿ ਵੀ ਗੁਰੂ ਰਿਹਾ, ਸੁਣ ਵੀ ਗੁਰੂ ਰਿਹਾ। ਤੇ ਫਿਰ ਇੱਕ ਦਿਨ ਜੂਠੇ ਬਰਤਨ ਸਾਫ਼ ਕਰਨ ਰਿਹਾ ਸੀ ਕੇਸਗੜ੍ਹ ਸਾਹਿਬ, ਕਦੀ ਆਨੰਦਪੁਰ ਸਾਹਿਬ ਜਾਇਆ ਕਰੋ, ਮੇਰੀ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਜੇ, ਆਖੋ ਸਤਨਾਮ ਸ੍ਰੀ। ਮਰ ਗਏ ਆਪਾਂ ਡੇਰਿਆਂ ਡੂਰਿਆਂ ਦੇ ਚੱਕਰਾਂ ਚ ਪੈ ਕੇ, ਹਰਿਆ ਤੇ ਉਹਨੇ ਹੋਣਾ ਜਿਹੜਾ ਆਪਣੇ ਮੁੱਢ ਕੋਲ ਜਾਊ। ਸਿੱਖੀ ਦਾ ਮੁੱਢ ਕੀ ਆ? ਆਨੰਦਪੁਰ ਸਾਹਿਬ। ਇਹ ਬਾਟਾ ਪਹਿਲੀ ਵਾਰ ਕਿੱਥੇ ਤਿਆਰ ਹੋਇਆ ਸੀ? ਤੇ ਸਿੱਖੋ ਜਦੋਂ ਕਦੀ ਯਾਤਰਾ ਕਰਨ ਜਾਂਦੇ ਹੁੰਦੇ ਉਹ ਫਲਾਣਿਆਂ ਬਾਬਿਆਂ ਕੋਲੋਂ ਮੋਹਿਆ, ਢੀਂਗੜਿਆਂ ਬਾਬਿਆਂ ਕੋਲੋਂ ਮੋਹਿਆ, ਫਲਾਣਿਆਂ ਬਾਬਿਆਂ ਕੋਲੋਂ ਮੋਹਿਆ, ਉਸ ਬਾਬੇ ਕੋਲ ਵੀ ਜਾਇਆ ਕਰੋ ਜਿਹਨੇ ਪੁੱਤ ਵਾਰੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਪੁੱਤਰਾਂ ਦੀ ਉਸ ਕਰਬਲਾ ਉੱਤੇ ਜਾਇਆ ਕਰੋ ਜਿੱਥੇ ਬਾਬਾ ਅਜੀਤ ਸਿੰਘ ਸ਼ਹੀਦ ਹੋਇਆ ਹੈ, ਜਿੱਥੇ ਬਾਬਾ ਜੁਝਾਰ ਸਿੰਘ ਸ਼ਹੀਦ ਹੋਇਆ ਹੈ। ਸਾਡੇ ਨਾਲੋਂ ਤਾਂ ਕਿਤੇ ਸੁਰਤ ਵਾਲਾ ਹੋਊਗਾ ਉਹ ਮੁਸਲਮਾਨ, ਜਿਸ ਮੁਸਲਮਾਨ ਨੂੰ ਪੁੱਛਿਆ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਕੋਈ ਤੀਰਥ ਸਥਾਨ ਦੱਸ, ਧਿਆਨ ਦਿਓ ਕੋਈ ਤੀਰਥ ਸਥਾਨ ਦੱਸ, ਤੇ ਅੱਲਾ ਯਾਰ ਖਾਂ ਜੋਗੀ ਮੁਸਲਮਾਨ ਕਹਿਣ ਲੱਗਾ, ਬਸ ਇੱਕ ਹੀ ਤੀਰਥ ਹੈ ਹਿੰਦ ਮੇ। ਲਓ ਸੁਣੋ, ਇੱਕ ਮੁਸਲਮਾਨ ਕਹਿੰਦਾ, ਸਾਡੇ ਲਈ ਤਾਂ ਬੜੇ ਹੁਣ ਬਣ ਗਏ ਨਵੇਂ ਨਵੇਂ ਹੀ, ਇੱਕ ਮੁਸਲਮਾਨ ਕਹਿੰਦਾ ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲਈ, ਜੇ ਯਾਤਰਾ ਕਰਨੀ ਆ ਤੇ ਹਿੰਦੁਸਤਾਨ ਚ ਬਸ ਇੱਕੋ ਹੀ ਤੀਰਥ ਆ। ਆਖਿਆ ਕਿਹੜਾ? ਕਹਿੰਦੇ ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲਈ, ਕਟਾਏ ਯਹਾਂ ਬੇਟੇ ਬਾਪ ਨੇ ਖੁਦਾ ਕੇ ਲਈ, ਕਟਾਏ ਜਹਾਂ ਬੇਟੇ ਬਾਪ ਨੇ ਖੁਦਾ ਕੇ ਲਈ, ਉਸ ਖੁਦਾ ਦੀ ਜਾਤ ਤੋਂ, ਉਸ ਅਕਾਲ ਪੁਰਖ ਦੇ ਹੁਕਮ ਤੋਂ ਆਪਣੇ ਪੁੱਤ ਜਿੱਥੇ ਵਾਰੇ ਉਸ ਧਰਤੀ ਨੂੰ ਨਮਸਕਾਰ ਕਰਨ ਜਾਇਆ ਕਰੋ, ਕਦੀ ਚਮਕੌਰ ਦੀ ਧਰਤੀ ਨੂੰ ਨਮਸਕਾਰ ਕਰਨ ਜਾਇਆ ਕਰੋ, ਕਦੀ ਉਸ ਦੀਵਾਰ ਨੂੰ ਜਾ ਕੇ ਸਜਦਾ ਕਰਿਆ ਕਰੋ ਜਿਹਦੀ ਦੀਵਾਰ ਵਿੱਚ ਤੁਹਾਡੇ ਭਰਾ ਖਲੋ ਕੇ ਆ ਕੇ ਹੀ ਰਾਜ ਕਰੇਗਾ ਖਾਲਸਾ। ਕਹਿੰਦੇ 7 ਤੇ 9 ਸਾਲ ਦੀਆਂ ਜਿੰਦੜੀਆਂ ਕਹਿ ਗਈਆਂ ਸੀ ਰਾਜ ਕਰੇਗਾ ਖਾਲਸਾ, ਆ ਕੀ ਰਹੇ ਨਾ ਕੋਈ, ਉਹ ਕਹਿੰਦਾ ਸੀ ਮੈਂ ਤੁਹਾਡਾ ਨਾਮੋ ਨਿਸ਼ਾਨ ਮਟਾ ਦੇਣਾ ਹੈ। ਤੇ ਛੋਟੇ ਜੇ ਬੱਚੇ ਬਾਬਾ ਫਤਿਹ ਸਿੰਘ ਸਾਹਿਬ ਨੇ ਕਿਹਾ ਸੀ, ਵਜ਼ੀਰ ਖਾਨ ਤੂੰ ਤੇ ਸਾਨੂੰ ਮਟਾਉਣ ਦੀਆਂ ਗੱਲਾਂ ਕਰਦਾ ਹੈ, ਕਾਸ਼ ਕਿਤੇ ਤੈਨੂੰ ਦੁਬਾਰਾ ਜਨਮ ਮਿਲਦਾ ਤੇ ਤੂੰ ਇਹਦੇ ਤੋਂ ਬਾਅਦ ਆਣ ਕੇ ਵੇਖਦਾ ਜਿਨ੍ਹਾਂ ਨੂੰ ਮਟਾਉਣਾ ਚਾਹੁੰਦਾ, ਜਿਹੜੀ ਦੀਵਾਰ ਵਿੱਚ ਮਟਾਉਣਾ ਚਾਹੁੰਦਾ ਹੈ। ਇਸ ਦੀਵਾਰ ਤੇ 100-100 ਫੁੱਟ ਉੱਚੇ ਨਿਸ਼ਾਨ ਝੁੱਲਣੇ ਨੇ, ਉਹ ਸਾਡੀ ਯਾਦ ਵਿੱਚ ਝੁੱਲਣੇ, ਤੇਰੀ ਚ ਨਹੀਂ। ਤੇਰੀ ਤੇ ਕਬਰ ਵੀ ਨਹੀਂ ਲੱਭਣੀ ਸਰਹੰਦ ਦੇ ਵਿੱਚ ਲੋਕਾਂ ਨੂੰ ਕਿ ਕਿੱਥੇ ਤੂੰ ਦੱਬਿਆ ਹੈ। ਜਿਨ੍ਹਾਂ ਨੂੰ ਮਟਾਉਣਾ ਚਾਹੁੰਦਾ ਉਹਨਾਂ ਸਦਾ ਲਈ ਅਮਰ ਹੋ ਜਾਣਾ ਹੈ। ਉਹ ਮੈਂ ਕਹਿਣ ਲੱਗਾ ਸਾਂ ਆਨੰਦਪੁਰ ਸਾਹਿਬ ਵਾਲੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕੇਸਗੜ੍ਹ ਸਾਹਿਬ, ਇਹ ਛੋਟਾ ਜਿਹਾ ਬੱਚਾ ਥਾਲੀ ਮਾਂਝੀ ਜਾਂਦਾ ਹੈ ਤੇ ਫਿਰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਕੰਬਲ ਦੀ ਬੁੱਕਲ ਮਾਰੀ ਆ, ਕਹਿੰਦੇ ਬੇਟਾ ਇੱਕੋ ਥਾਲ ਨੂੰ ਬਾਰ ਬਾਰ ਕਿਉਂ ਮਾਂਝੀ ਜਾਣਾ ਹੈ, ਕਿਉਂ ਇੱਕੇ ਵਾਰ ਲਿਸ਼ਕਾਏ? ਤੇ ਕਹੀ ਜਾਂਦਾ ਮੇਰੇ ਗੁਰੂ ਨੇ ਕਿਹਾ ਵਾ ਕਿ ਜਿੰਨੀ ਥਾਲੀ ਮਾਰੀਏ ਉਹਨਾਂ ਅੰਤਸ਼ਕਰਨ ਸ਼ੁੱਧ ਹੁੰਦਾ ਹੈ। ਤੇ ਫਿਰ ਠਾ ਲਿਆ, ਆਖਿਆ ਉੱਠ ਤਾਂ ਵੇਖ ਤੇ ਸਹੀ ਤਾਂ ਕੌਣ ਖਲੋਤਾ ਹੈ। ਭੱਜ ਕੇ ਲਪਟ ਕੇ ਕਰੋੜਾਂ ਸਾਲਾਂ ਦਾ, ਕਰੋੜਾਂ ਜੂਨਾਂ ਤੋਂ ਜੇ ਕੋਈ ਭੁੱਲਿਆ ਪੇ ਬੱਚਾ ਆਪਣੇ ਪਿਓ ਦੇ ਚਰਨਾਂ ਨਾਲ ਲਪਟਦਾ ਹੈ, ਲਪਟ ਗਿਆ, ਸਤਿਗੁਰੂ ਤੁਸੀਂ ਖਲੋਤੇ ਹੋ? ਉਦਨ ਜੋੜੇ ਖਾਨੇ ਵੀ ਤੁਸੀਂ ਪੁੱਛਦੇ ਸੋ, ਅੱਜ ਥਾਲਿਆਂ ਬਾਰੇ ਵੀ ਤੁਸੀਂ ਪੁੱਛਦੇ ਹੋ? ਤੇ ਗਲ ਵਿੱਚ ਲੈ ਕੇ ਛੋਟੇ ਜੇ ਬੱਚੇ ਨੂੰ ਦੋਵਾਂ ਹੱਥਾਂ ਵਿੱਚ ਮੂੰਹ ਲੈ ਕੇ ਆਖਿਆ, ਮੈਂ ਇੱਕ ਗੱਲ ਪੁੱਛਾਂ, ਤੇਰਾ ਨਾਮ ਕੀ ਆ? ਤੇ ਛੋਟੇ ਜੇ ਬੱਚੇ ਨੇ ਆਖਿਆ, ਮੇਰਾ ਨਾਮ ਜੋਗਾ ਹੈ, ਮੇਰਾ ਨਾਮ ਜੋਗਾ ਹੈ। ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ, ਨਾਂ ਤੇ ਤੇਰਾ ਬੜਾ ਪਿਆਰਾ ਹੈ, ਆਪਣੇ ਮਾਂ ਪਿਓ ਜੋਗਾ ਕਿ ਸਾਡੇ ਜੋਗਾ ਹੈ? ਬਸ ਅੱਜ ਤੁਸੀਂ ਵੀ ਜੋਗੇ ਬਣੇ ਜੇ ਜੋਗੇ, ਕੀ ਬਣੇ ਜੇ? ਧਿਆਨ ਦਿਓ, ਜੋਗੇ ਬਣੇ ਜੇ ਜੋਗੇ। ਤੇ ਮੇਰਾ ਗੁਰੂ ਪੁੱਛ ਰਿਹਾ ਕਿ ਆਪਣੇ ਮਾਂ ਪਿਓ ਜੋਗਾ ਕਿ ਮੇਰੇ ਜੋਗਾ ਹੈ, ਸਤਿਗੁਰੂ ਜੋਗਾ ਹੈ? ਤੇ ਇਸ ਬੱਚੇ ਨੂੰ ਹੁਣ ਮਾਂ ਪਿਓ ਭੁੱਲ ਗਿਆ। ਇਸ ਬੱਚੇ ਨੂੰ ਆ ਮੈਂ ਹੁਣੇ ਦੱਸਿਆ ਸੀ ਅੰਮ੍ਰਿਤ ਸੰਚਾਰ ਦੇ ਵਿੱਚ ਜਥੇਦਾਰੀ ਕਰਦੇ ਹਾਂ ਕਿ ਅੱਜ ਤੋਂ ਤੁਹਾਡਾ ਮਾਂ ਪਿਓ ਵਾਰ ਜਾਤ ਕੋਲ ਪਿਛਲਾ ਜਿਹੜਾ ਸੀ ਸਭ ਖਤਮ ਹੋ ਗਿਆ,
ਅੱਜ ਤੋਂ ਨਵਾਂ ਨਕੋਰ ਪਿਓ ਮਿਲਿਆ, ਮਾਂ ਮਿਲੀ, ਘਰ ਮਿਲਿਆ, ਨਿਤਨੇ ਮਿਲਿਆ, ਬਾਣੀ ਮਿਲੀ, ਬਾਣਾ ਮਿਲਿਆ, ਸੰਸਾਰ ਮਿਲਿਆ, ਘਰ ਮਿਲਿਆ, ਨਾਨਕੇ ਮਿਲੇ, ਦਾਦਕੇ ਮਿਲੇ, ਅੱਜ ਤੇ ਸਭ ਕੁਝ ਨਵਾਂ ਹੋ ਗਿਆ। ਤੇ ਕਹਿਣ ਲੱਗੇ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਕਿਹਦੇ ਜੋਗਾ ਹੈ? ਮਹਾਰਾਜ ਮੈਂ ਤੁਹਾਡੇ ਜੋਗਾ ਵਾਂ। ਤੇ ਫਿਰ ਮੇਰੇ ਸਤਿਗੁਰੂ ਨੇ ਸੱਜਾ ਮੋਟਾ ਚੰਗੀ ਤਰ੍ਹਾਂ ਘੁੱਟ ਕੇ ਆਖਿਆ, ਯਾਦ ਕਰ ਲਾ ਬਚਨ ਕੀ ਕਰ ਰਿਹਾ ਹੈ। ਆਖਣ ਲੱਗਾ ਨਹੀਂ ਮਹਾਰਾਜ, ਯਾਦ ਕਰਕੇ ਕਿਹਾ ਵਾ ਜਿਹੜਾ ਬਚਨ ਮੇਰੇ ਮਾਂ ਪਿਓ ਨੇ ਛੋਟਿਆਂ ਛੋਟਿਆਂ ਕਿਹਾ ਸੀ, ਜਿਹੜਾ ਬਚਨ ਕਿਸੇ ਨੂੰ ਦੇ ਦਈਏ ਤੇ ਪੂਰਾ ਉਤਰੀਦਾ ਹੈ। ਤੇ ਕਹਿਣ ਲੱਗੇ ਅੱਛਾ, ਫਿਰ ਤੂੰ ਸਾਡੇ ਜੋਗਾ ਹੈ? ਹਾਂ ਸਤਿਗੁਰੂ ਮੈਂ ਤੁਹਾਡੇ ਜੋਗਾ ਵਾਂ। ਤੇ ਫਿਰ ਮੇਰੇ ਸਾਹਿਬ ਨੇ ਮੂੰਹ ਹੱਥ ਵਿੱਚ ਲੈ ਕੇ ਚੰਗੀ ਤਰ੍ਹਾਂ ਇਹਦਾ ਮੂੰਹ ਹੱਥਾਂ ਵਿੱਚ ਲੈ ਕੇ ਪਿਆਰ ਕਰਕੇ ਆਖਿਆ, ਜੋਗਿਆ ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇ ਫਿਰ ਬਣ ਕੇ ਵਿਖਾਇਆ। ਅੱਜ ਤੁਸੀਂ ਬਣ ਗਏ ਹੋ ਨਾ ਉਹਦੇ, ਅੱਜ ਤੁਸੀਂ ਅੰਮ੍ਰਿਤ ਛੱਕ ਕੇ ਬਣ ਗਏ। ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਕਿਤੇ ਇੱਕ ਵਾਰ ਬਣ ਕੇ ਵੇਖਣਾ, ਇੱਕ ਵਾਰ ਕਿਤੇ ਕਹਿਣਾ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਹੁਣ ਕਿਤੇ ਕਹਿ ਕੇ ਵੇਖਣਾ ਮੂੰਹ ਲਾਲਣ ਸਿਓ ਪ੍ਰੀਤ ਬਣੀ, ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ ਐਸੀ ਮਾਧੋ ਖਿੰਚਤ ਨੀ। ਹੁਣ ਤੇ ਮਾਧੋ ਨਾਲ ਜੁੜ ਗਈ ਆ ਨਾ, ਤੇ ਵੇਖਿਓ ਹੁਣ ਮਾਧੋ ਕਿੱਥੋਂ ਤੱਕ ਨਿਭਦਾ ਹੈ। ਉਹ ਛੋਟਾ ਜਿਹਾ ਮਾਸੂਮ ਬੱਚਾ ਜਵਾਨ ਹੋਇਆ, ਵਿਆਹ ਕਰਾ ਕੇ ਘਰ ਨੂੰ ਮੁੜਿਆ, ਤੇ ਗੁਰਮੁਖ ਪਿਆਰਿਓ ਭੁੱਲ ਗਿਆ ਹੁਸ਼ਿਆਰਪੁਰ ਦੇ ਵਿੱਚ ਚਿਲਮਲ ਬਸਿਆਰ ਦੁਨੀਆ ਫਾਨੀ, ਮਾਲਕ ਨੇ ਖੇਲ ਕਰਾ ਦਿੱਤਾ, ਤੂੰ ਆਪ ਵਿਛੋੜਿਆ ਆਪ ਮਲਾਇਆ, ਇਹ ਖੇਲ ਰਚਾ ਦਿੱਤਾ, ਕੌਤਕ ਰਚਾ ਦਿੱਤਾ। ਤੇ ਫਿਰ ਜਦੋਂ ਵੇਸਵਾ ਦੇ ਦੁਆਰੇ ਦੇ ਉੱਤੇ ਚੜ੍ਹਨ ਲੱਗਾ ਨਾ, ਤੇ ਉਹਨੂੰ ਤੇ ਭਾਵੇਂ ਭੁੱਲ ਗਿਆ ਸੀ, ਗੁਰੂ ਨੂੰ ਨਾ ਭੁੱਲਿਆ। ਭੁੱਲਣ ਅੰਦਰ ਸਭ ਕੋ, ਭੁੱਲਣ ਵਿੱਚ ਕੀ ਆ ਸਭ ਕੋਈ, ਕਰਤਾ ਆਪ ਨਾ ਭੁੱਲੇ। ਉਹਨੂੰ ਤੇ ਭੁੱਲ ਗਿਆ ਕਿ ਮੈਂ ਕਦੀ ਕਿਹਾ ਸੀ ਮੈਂ ਤੇਰੇ ਜੋਗਾ, ਮੈਂ ਕਿੱਥੇ ਚਲੇ ਚੱਲਿਆ, ਮੈਂ ਤੇ ਗੁਰੂ ਜੋਗਾ ਵਾਂ। ਸਿੱਖੋ ਅੱਜ ਤੁਸੀਂ ਵੀ ਅੰਮ੍ਰਿਤ ਛਕਿਆ ਹੈ, ਗੁਰੂ ਵਾਲੇ ਬਣੇ ਹੋ, ਤੇ ਗੱਲ ਚੇਤੇ ਰੱਖਿਓ, ਮੈਂ ਠੇਕੇ ਜੋਗਾ ਨਹੀਂ, ਮੈਂ ਸ਼ਰਾਬ ਜੋਗਾ ਨਹੀਂ, ਮੈਂ ਗੁਰੂ ਜੋਗਾ ਵਾਂ। ਮੈਂ ਵਕਾਰਾਂ ਜੋਗਾ ਨਹੀਂ, ਹੁਣ ਮੈਂ ਗੁਰੂ ਜੋਗਾ ਵਾਂ। ਹੁਣ ਮੈਂ ਟੀਵੀ ਦੇ ਗੀਤਾਂ ਜੋਗਾ ਨਹੀਂ, ਹੁਣ ਮੈਂ ਸਤਿਗੁਰੂ ਦੀ ਬਾਣੀ ਜੋਗਾ ਵਾਂ। ਉਹਨੂੰ ਤੇ ਭੁੱਲ ਗਿਆ, ਭੁੱਲ ਕੇ ਜਦੋਂ ਚੜਿਆ ਪੌੜੀਆਂ, ਤੇ ਜਿਹਦੇ ਨਾਲ ਬਚਨ ਕੀਤਾ ਸੀ ਸੂਰ ਬੀਰ ਬਚਨ ਕੇ ਬਲੀ, ਉਹ ਸੂਰ ਬੀਰ ਬਚਨ ਕਾ ਬਲੀ ਜਿਹਨੇ ਬਚਨ ਦਿੱਤਾ ਸੀ ਜੋਗਿਆ ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇਰੇ ਜੋਗਾ। ਫਿਰ ਉਹ ਅੱਗੇ ਖਲੋਤਾ ਸੀ, ਪਿਓ ਨੂੰ ਨਹੀਂ ਸੀ ਭੁੱਲਿਆ। ਪੁੱਤ ਭਾਵੇਂ ਜੇ ਹੋ ਪੂਤ ਕਪੂਤ ਹੂੰ ਬੌੜ ਪਿਤਾ ਕੋ ਲਾਜ, ਮੈਂ ਪੁੱਤਰ ਕਪੁੱਤਰ ਹੋ ਸਕਦਾ, ਮੇਰੇ ਪਿਓ ਨੂੰ ਲਾਜ ਆਉਣੀ ਆ। ਨਾਮ ਪਰੇ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਹਾਰੀ, ਹੇ ਮੇਰੇ ਮਾਲਕ ਹੁਣ ਤੇਰਾ ਨਾਮ ਪੈ ਗਿਆ ਕਿ ਮੈਂ ਤੇਰਾ ਸਿੱਖਿਆ, ਇਹ ਪੈਜ ਵੀ ਤੇਰੀ ਆ। ਹਰ ਜੀਓ ਨਿਮਾਣਿਆ ਤੂੰ ਮਾਣ। ਉਹ ਮੇਰਾ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਫਿਰ ਪੌੜੀਆਂ ਚ ਅੱਗੇ ਖਲੋਤਾ ਸੀ, ਕਿੱਥੇ ਚੱਲਿਆ ਹੈ ਤੂੰ, ਕੌਣ ਹੋਣਾ ਪੁੱਛਣ ਵਾਲਾ? ਇੱਕ ਵਾਰ, ਦੋ ਵਾਰ, ਤਿੰਨ ਵਾਰ, ਤੇ ਫਿਰ ਤੀਸਰੀ ਵਾਰ ਉਹਨੇ ਚੇਤਾ ਕਰਾ ਹੀ ਦਿੱਤਾ, ਆਖੋ ਸਤਨਾਮ ਸ੍ਰੀ। ਉਹਨੇ ਕਿਹਾ ਤੂੰ ਲੱਗਦਾ ਗੁਰੂ ਦਾ ਸਿੱਖ ਏ, ਗਲ ਵਿਚ ਕਿਰਪਾਨ ਆ, ਸੋਹਣਾ ਦਸਤਾਰਾ ਸਜਾਇਆ ਈ, ਮੈਨੂੰ ਇਤਨਾ ਲੱਗਦਾ ਜੀ ਕਿ ਤੂੰ ਆਨੰਦਪੁਰ ਵਾਲੇ ਸਤਿਗੁਰੂ ਦਾ ਸਿੱਖ ਏ। ਫੜ ਕੇ ਖੜਾ ਤੇਰੇ ਸਤਿਗੁਰੂ ਦੇ ਕੋਲ, ਜਦੋਂ ਆਖਿਆ ਫੜ ਕੇ ਖੜਾ ਤੈਨੂੰ ਸਤਿਗੁਰੂ ਦੇ ਕੋਲ, ਤੇ ਚੇਤਾ ਆ ਗਿਆ। ਫਿਰ ਚੇਤਾ ਹੀ ਭੁੱਲਿਆ ਸੀ ਨਾ, ਕੀ ਹੋਇਆ ਸੀ? ਬਸ ਚੇਤਾ ਹੀ ਭੁੱਲ ਗਿਆ ਸਾਨੂੰ ਸਾਰਿਆਂ ਨੂੰ, ਚੇਤਾ ਆ ਗਿਆ। ਚੇਤਾ ਕਰਾਤਾ ਕਰਾਉਣ ਵਾਲੇ ਨੇ, ਖੜਾ ਤੈਨੂੰ ਆਨੰਦਪੁਰ ਫੜ ਕੇ, ਤੇਰੀਆਂ ਕਰਤੂਤਾਂ ਦਾ ਲਾਵਾਂ ਦੱਸਾਂ ਜਾ ਕੇ ਪਤਾ ਸਰ। ਬਸ ਫਿਰ ਉਥੋਂ ਦੌੜਿਆ ਅੱਖ ਬਚਾ ਕੇ, ਤੇ ਕਲਗੀਧਰ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਆਪ ਨਿਰੰਕਾਰ ਜਦੋਂ ਆਉਂਦਿਆਂ ਨੂੰ ਅੱਗੇ ਬੈਠੇ ਸੀ, ਤੇ ਫਿਰ ਗੁਰੂ ਦੇ ਸਿੱਖੋ ਇਸ ਤਰ੍ਹਾਂ ਲਿਖਿਆ ਵਾ ਕਿ ਮੇਰੇ ਸਤਿਗੁਰੂ ਦੀਵਾਨ ਵਿੱਚ ਬੈਠੇ ਜਾਣ ਕੇ ਹੀ ਅੱਖਾਂ ਮੀਟਣ ਲੱਗ ਪਏ। ਤੇ ਲਾਗੇ ਸਿੱਖ ਨੇ ਪੁੱਛਿਆ, ਗੁਰੂ ਮਹਾਰਾਜ ਪਾਤਸ਼ਾਹ ਦੀਵਾਨ ਦੇ ਵਿੱਚ ਤੇ ਸੁਚੇਤ ਹੋ ਕੇ ਬੈਠਿਆ ਕਰਦੇ ਸੋ, ਅੱਜ ਕੀ ਕਰ ਰੰਗਲਾ ਆ ਰਹੇ ਨੇ? ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਜਿਹਨੂੰ ਮੈਂ ਆਪਣਾ ਬਣਾਇਆ ਸੀ ਨਾ, ਆਪਣਾ ਜਿਹਨੂੰ ਮੈਂ ਸਿੱਖ ਆਖਿਆ ਸੀ, ਅੱਜ ਸਾਰੀ ਰਾਤ ਮੇਰੇ ਕੋਲੋਂ ਲੱਤਾਂ ਘਟਾਉਂਦਾ ਰਿਹਾ, ਲੱਤਾਂ ਸਾਰੀ ਰਾਤ ਉਹਦੀ ਜਗ੍ਹਾ ਤੇ ਪਹਿਰਾ ਦਿੱਤਾ ਹੈ। ਤੇ ਲਾਗੇ ਖਲੋਤਾ ਸੀ, ਗਲ ਵਿੱਚ ਪੱਲਾ ਪਾ ਕੇ ਭੁੱਬਾ ਮਾਰ ਕੇ ਰੋ ਪਿਆ, ਸਤਿਗੁਰੂ ਇੱਕ ਵਾਰ ਮੈਨੂੰ ਉਹ ਬੰਦਾ ਦੱਸੋ ਜਿਹਨੇ ਤੁਹਾਡੇ ਕੋਲੋਂ ਪਹਿਰਾ ਦਵਾਇਆ ਹੈ, ਅਜੇ ਅਣਜਾਣ ਸੀ, ਅਜੇ ਭੁੱਲਾ ਸੀ, ਉਹ ਦੱਸੋ ਤੇ ਸਹੀ ਜਿਹਨੇ ਤੁਹਾਡੇ ਕੋਲੋਂ ਪਹਿਰਾ ਦਵਾਇਆ, ਮੈਂ ਉਹਦਾ ਸਿਰ ਲਵਾ ਦਵਾਂ। ਤੇ ਮੇਰੇ ਸਾਹਿਬ ਨੇ ਨੇਤਰ ਚੁੱਕੇ ਤੇ ਆਖਿਆ, ਜੋਗਿਆ ਆਪਣੇ ਆਪ ਨੂੰ ਜਾਣ ਲਾ, ਸਮਝ ਲਾ ਤੂੰ ਹੀ ਹੈ। ਜਦੋਂ ਨੇਤਰਾਂ ਵਿੱਚ ਨੇਤਰ ਪਾਏ, ਸਾਰੀ ਸੋਝੀ ਬਖਸ਼ ਦਿੱਤੀ ਕਿ ਹੁਸ਼ਿਆਰਪੁਰ ਦੇ ਬਾਜ਼ਾਰ ਵਿੱਚ ਇਤਨਾ ਸਿੱਖ ਗਿਆ, ਉਹਨੂੰ ਸਾਨੂੰ ਬਚਾਉਣ ਲਈ ਅੱਗ ਵਿੱਚ ਪੈਣ ਲੱਗੇ ਨੂੰ ਪਹਿਰਾ ਦੇਣਾ ਪਿਆ। ਫਿਰ ਚੇਤਾ ਆ ਗਿਆ, ਸਤਿਗੁਰੂ ਤੇ ਸਭ ਕੁਝ ਜਾਣੀ ਜਾਣ ਨੇ, ਅੰਤਰ ਜਾਮੀ ਜਾਣ ਮੇਰਾ ਪ੍ਰਭ

0: ਬਸ ਫਿਰ ਅੰਤਰਜਾਮੀ ਨੇ ਸਾਰੀਆਂ ਗੱਲਾਂ ਦੱਸਦੀਆਂ। ਹੁਸ਼ਿਆਰਪੁਰ ਗਿਆ, ਘੋੜੇ ਤੋਂ ਉਤਰਿਆ, ਪੌੜੀਆਂ ਚੜਿਆ, ਉਹਨੂੰ ਇਤਰਾ ਸਿੱਖ ਮਿਲਿਆ। ਫਿਰ ਭੁੱਬਾਂ ਮਾਰ ਕੇ ਚਰਨਾਂ ਨਾਲ ਜਦੋਂ ਲਪਟ ਗਿਆ ਨਾ, ਤੇ ਹੱਥ ਜੋੜ ਕੇ ਆਖਿਆ, ਸਤਿਗੁਰਾ ਬੱਚਿਆਂ ਦਾ ਸੁਭਾਅ ਭੁੱਲ ਜਾਣਾ ਹੈ। ਜੈਸਾ ਬਾਲਕ ਪਾਏ ਸਪਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ, ਬਹੁ ਭਾਤੀ ਬਹੁਟ ਪਿਤਾ ਗਲ ਲਾਵੇ, ਪਿਛਲੇ ਅਵਗੁਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ। ਪਿਤਾ ਜੀ ਰਮਈਆ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ, ਜੇ ਅਤ ਕਰੋਪ ਕਰੇ ਕਰ ਧਾਇਆ, ਤਾਂ ਵੀ ਚੀਤ ਨ ਰਾਖ ਸਮਾਇਆ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖ ਸਤੇਤੇ। ਸਾਰੇ ਬਚਨ ਪੜ ਕੇ, ਹਮ ਅਗਿਆਨ ਅਲਪਮਤ ਥੋਰੀ, ਤੁਮ ਆਪਣ ਬਿਰਦ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ। ਹੇ ਸਾਹਿਬਾ, ਜੇ ਭੁੱਲ ਗਿਆ ਤੇ ਆਪਣਾ ਬਣਾ ਲਾ, ਟੁੱਟੀ ਗੰਢ ਲਾ। ਫਿਰ ਸਤਿਗੁਰੂ ਨੇ ਗੱਲ ਨਾਲ ਲਾ ਕੇ ਆਖਿਆ, ਤੈਨੂੰ ਭੁੱਲ ਗਿਆ ਹੋਊਗਾ, ਮੈਨੂੰ ਨਹੀਂ ਸੀ ਭੁੱਲਿਆ। ਜਿੱਦਣ ਤੂੰ ਤੇ ਮੈਂ ਅਨੰਦਪੁਰ ਦੀ ਧਰਤੀ ਤੇ ਬਚਨ ਕੀਤੇ, ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇਰੇ ਜੋਗਾ। ਅੱਜ ਅਨੰਦਪੁਰ ਸਾਹਿਬ ਦੀ ਇਹ ਪਾਵਨ ਧਰਤੀ ਬਣੀ ਜੇ ਇਹ ਦਰਬਾਰ, ਜਿੱਥੇ ਮੇਰੀਆਂ ਵੀਰਾਂ ਭੈਣਾਂ 15-20 ਪ੍ਰਾਣੀਆਂ ਨੇ, 16 ਪ੍ਰਾਣੀਆਂ ਨੇ, ਅੱਜ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੂੰ ਇਹ ਕਿਹਾ, ਅਸੀਂ ਤੇਰੇ ਜੋਗੇ, ਅਸੀਂ ਤੇਰੇ ਜੋਗੇ, ਤੇ ਗੁਰੂ ਦੀ ਆਵਾਜ਼ ਸ਼ਾਇਦ ਸਾਡੇ ਕੰਨਾਂ ਤੱਕ ਨਾ ਪਹੁੰਚੀ ਹੋਵੇ, ਮਗਰ ਮੇਰੇ ਸਤਿਗੁਰੂ ਨੇ ਜ਼ਰੂਰ ਅੱਗੋਂ ਆਖਿਆ ਹੋਊਗਾ ਕਲਗੀਧਰ ਪਾਤਸ਼ਾਹ ਨੇ, ਕਿ ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇਰੇ ਜੋਗਾ। ਤੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰੇ, ਤੁਹਾਡੀ ਤੇ ਮੇਰੀ ਹੁਣ ਲਾਜ ਰੱਖੇ, ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਜੇ ਕਿਰਪਾਨ ਪਾਈ ਹੈ ਤੇ ਕਿਰਪਾਨ ਪਾਈ ਦੀ ਲਾਜ ਰੱਖੇ, ਜੇ ਕਛਹਿਰਾ ਦਿੱਤਾ ਮੇਰੇ ਸਤਿਗੁਰੂ ਨੇ ਕਛਹਿਰੇ ਦੀ ਲਾਜ ਰੱਖੇ, ਜੇ ਕੜਾ ਦਿੱਤਾ ਕੜੇ ਦੀ ਲਾਜ ਰੱਖੇ, ਇਹ ਕੜਾ ਕਿਉਂ ਦਿੱਤਾ ਮੇਰੇ ਸਤਿਗੁਰੂ ਨੇ, ਇਹਦੇ ਨਾਲ ਕਿਸੇ ਦੀ ਝੂਠੀ ਗਵਾਹੀ ਨਾ ਭਰਿਓ, ਇਹਦੇ ਨਾਲ ਕਿਸੇ ਦੇ ਪਰਾਏ ਤਨ ਨੂੰ ਹੱਥ ਨਾ ਲਾਇਓ, ਇਹਦੇ ਨਾਲ ਗੁਰਮੁਖ ਪਿਆਰਿਓ ਕਿਸੇ ਦੇ ਪਰਾਏ ਧਨ ਨੂੰ ਹੱਥ ਨਾ ਲਾਇਓ, ਇਹਦੇ ਨਾਲ ਕਿਸੇ ਗਰੀਬ ਦੇ ਮੂੰਹ ਦੇ ਉੱਤੇ ਚਪੇੜ ਨਾ ਮਾਰਿਓ। ਇਹ ਕੜਾ ਮੇਰੇ ਸਤਿਗੁਰੂ ਨੇ ਤਾਂ ਆਪਣੇ ਹੱਥ ਵਿੱਚ ਪਵਾਇਆ ਏ ਕਿ ਇਹ ਕੁਕਰਮ ਕਰਨ ਲੱਗਿਆ ਤੈਨੂੰ ਕੜਾ ਆਖ ਦੇਵੇ ਤੂੰ ਗੁਰੂ ਦਾ ਸਿੱਖ ਏ। ਕੰਘਾ ਸਿਰ ਵਿੱਚ ਰੱਖਿਆ ਵਾ, ਕੰਘਾ ਵਿੱਚ ਫੇਰ ਕੇ ਟੁੱਟੇ ਵਾਲ ਕੱਢਣੇ ਨੇ, ਇਸ ਤਰ੍ਹਾਂ ਗੁਰਬਾਣੀ ਦਾ ਕੰਘਾ ਫੇਰ ਕੇ ਅੰਦਰੋਂ ਝੂਠੇ ਵਿਕਾਰ ਕੱਢਣੇ, ਮਾੜੇ ਵਿਕਾਰ ਕੱਢਣੇ ਨੇ। ਕਿਰਪਾਨ ਪਾਈ ਆ ਮੇਰੇ ਸਤਿਗੁਰੂ ਗਰੀਬ ਨਿਵਾਜ ਨੇ, ਜ਼ੁਲਮ ਦੇ ਨਾਲ ਟਾਕਰਾ ਕਰਨ ਲਈ, ਗਊ ਗਰੀਬ ਦੀ ਰੱਖਿਆ ਕਰਨ ਲਈ, ਕਿਸੇ ਦੀ ਇੱਜ਼ਤ ਬਚਾਉਣ ਲਈ ਕਿਰਪਾਨ ਦਿੱਤੀ ਆ। ਕਛਹਿਰਾ ਜਸਾ ਦੀ ਨਿਸ਼ਾਨੀ ਦਿੱਤਾ ਹੈ, ਕੇਸ ਦਿੱਤੇ ਨੇ ਰੂਹਾਨੀਅਤ ਦੀ ਨਿਸ਼ਾਨੀ, ਇਹਨਾਂ ਨੂੰ ਮੇਰਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਿੱਤੀ ਹੈ, ਇਹ ਸੰਭਾਲ ਕੇ ਰੱਖਿਓ। ਗੁਰੂ ਕਲਗੀਧਰ ਪਾਤਸ਼ਾਹ ਤੁਹਾਡੇ ਮੇਰੇ ਉੱਤੇ ਮਿਹਰਬਾਨ ਹੋਵੇ, ਆਪਾਂ ਫਿਰ ਕਦੀ ਇਕੱਠੇ ਮਿਲ ਕੇ ਬੈਠੀਏ, ਫਿਰ ਅੰਮ੍ਰਿਤ ਦਾ ਵਾਟਾ ਤਿਆਰ ਹੋਵੇ, ਇਸ ਤਰ੍ਹਾਂ ਹੀ ਲਾਲੀਆਂ ਚੜ੍ਹਨ, ਇਸ ਤਰ੍ਹਾਂ ਹੀ ਖੁਸ਼ੀਆਂ ਫਿਰ ਚੜ੍ਹਨ, ਇਸ ਤਰ੍ਹਾਂ ਹੀ ਦਰਬਾਰ ਸੱਜੇ, ਹੋਰ ਤੁਹਾਡੇ ਵਿੱਚੋਂ ਰੂਹਾਂ ਬੱਚੇ ਬੱਚੀਆਂ ਤਿਆਰ ਹੋਣ, ਜਿਹੜੀਆਂ ਅੰਮ੍ਰਿਤ ਛਕਣ ਗੁਰੂ ਵਾਲੀਆਂ ਬਣਨ, ਜਿਨ੍ਹਾਂ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ ਉਹਨਾਂ ਨੂੰ ਲੱਖ ਲੱਖ ਵਧਾਈ। ਮੇਰੇ 15 ਦਿਨਾਂ ਦੇ ਦੀਵਾਨਾਂ ਵਿੱਚ ਸਾਰੀਆਂ ਹੀ ਹੋ ਗਈਆਂ, ਕਿਉਂਕਿ ਦਾਸ ਨੇ ਤੇ ਕਿਤੇ ਕਥਾ ਸਿੱਖੀ ਨਹੀਂ। ਤੁਹਾਡੀ ਚਰਨ ਧੂੜੀ ਦਾ ਸਦਕਾ ਪਤਾ ਨਹੀਂ ਮੇਰਾ ਗੁਰੂ ਨਾਨਕ ਕੀ ਨਵਾਜਦਾ ਹੈ, ਆਪ ਜੀ ਮਾਣ ਕਰਦੇ ਹੋ, ਆਪ ਜੀ ਸੁਣ ਲੈਂਦੇ ਹੋ। ਅੱਜ ਇੱਥੇ ਮੈਂ ਠਹਿਰਿਆ ਨਾ, ਹੁਣ ਜਿਸ ਫਾਰਮ ਦੇ ਉੱਤੇ ਉੱਥੇ ਇੱਕ ਕੁੱਤੀ ਆ, ਕੁੱਤੀ ਆ, ਬੀਬੀ ਚੁੱਪ ਕਰਾਓ ਜਰਾ ਬੱਚਿਆਂ ਨੂੰ। ਉਹਨਾਂ ਨੇ ਇੱਕ ਕੁੱਤੀ ਰੱਖੀ, ਗੁਰਮੁਖ ਪਿਆਰ ਸਾਰੀ ਰਾਤ ਉਸ ਡੇਰੇ ਦੇ ਚਾਰ ਚਫੇਰੇ ਜੋ ਕੋਈ ਚੌਂਕੀਦਾਰ ਫਿਰਦੇ, ਇਸ ਤਰ੍ਹਾਂ ਫਿਰਦੀ, ਖਾਂਦੀ ਕੀ? ਇੱਕ ਰੋਟੀ ਖਾਂਦੀ ਹੋਊ ਵਿਚਾਰੀ, ਦੋ ਰੋਟੀਆਂ ਖਾਂਦੀ ਹੋਊ। ਕੁੱਤਾ ਜਾਤ ਇੱਕ ਬੜੀ ਵਫਾਦਾਰ ਜਾਤ ਹੈ, ਜਿਹਦੇ ਵਿੱਚ ਗੁਰਬਾਣੀ ਦੇ ਵਿੱਚ ਬਾਰ ਬਾਰ ਕਿਹਾ, ਹਮ ਕੂਕਰ ਤੇਰੇ ਦਰਬਾਰ। ਬੋਲੋ, ਹਮ ਕੂਕਰ। ਦੋ ਤਰ੍ਹਾਂ ਦੇ ਕੁੱਤੇ ਹੁੰਦੇ ਨੇ, ਇੱਕ ਗੁਰਮੁਖ ਪਿਆਰੇ ਉਹ ਕੁੱਤੇ ਜਿਹੜੇ ਭੌਂਕਦੇ ਨੇ, ਭੌਂਕਦੇ। ਮੈਂ ਇੱਕ ਦਿਨ ਪਟਿਆਲੇ ਗਿਆ ਤੇ ਪਟਿਆਲੇ ਧੂੜ ਬੜੀ ਪਈ ਸੀ, ਧੁੰਦ, ਧਿਆਨ ਦੇ ਧੁੰਦ ਬੜੀ, ਹੱਥ ਨੂੰ ਹੱਥ ਨਾ ਦਿਸੇ, ਤੇ ਮੈਨੂੰ ਨਹੀਂ ਸੀ ਪਤਾ ਕਿ ਜਿੱਧਰ ਨੂੰ ਮੈਂ ਤੁਰਿਆ ਜਾ ਰਿਹਾ ਇੱਧਰ ਕਿਸੇ ਦਾ ਡੇਰਾ ਹੈ। ਡੇਰਾ ਆਪਾਂ ਕਹਿੰਦੇ ਉਹ ਸੰਤਾਂ ਵਾਲਾ ਨਹੀਂ, ਜਿਹੜੇ ਖੇਤਾਂ ਚ ਘਰ ਪਾਏ ਹੁੰਦੇ ਉਹਨਾਂ ਨੂੰ ਆਪਾਂ ਕੀ ਕਹਿੰਦੇ, ਡੇਰੇ ਹੀ ਕਹਿੰਦੇ ਆ। ਫਲਾਣੇ ਦੇ ਡੇਰੇ ਤੇ ਗਏ, ਉਧਰ ਨੂੰ ਤੁਰਿਆ ਜਾ ਰਿਹਾ ਸਾਰ। ਰੱਬੀ ਮਨ ਵਿੱਚ ਫੁਰਨਾ ਆ ਗਿਆ ਕਿ ਇੱਕ ਸੋਟਾ ਲੈ ਲਵਾਂ ਹੱਥ, ਛੋਟਾ ਜਿਹਾ ਸੋਟਾ ਲੈ ਲਿਆ। 15-20 ਕੁੱਤੇ ਗੁਰੂ ਕੇ ਪਿਆਰੇ ਹੋ ਮੇਰੇ ਵੱਲ ਨੂੰ ਐ ਦੌੜੇ ਕਿ ਜਿੱਦਾਂ ਉਹਨਾਂ ਮੈਨੂੰ ਖਾ ਜਾਣਾ। ਮੈਂ ਡਾਊਨ ਕਰਕੇ ਘਰ ਨੂੰ, ਕੋਈ ਓਪਰਾ ਬੰਦਾ ਤੁਰਿਆ ਆਉਂਦਾ ਹੈ, ਨੁਕਸਾਨ ਨਾ ਕਰਦੇ ਮੇਰੇ ਵਾਲਕ ਦੇ ਘਰ ਦਾ, ਕੋਈ ਨੁਕਸਾਨ ਨਾ ਕਰਦੇ। ਇਹ ਜਿੱਥੋਂ ਰੋਟੀ ਖਾਂਦੇ ਨੇ ਉਹਦੇ ਲਈ ਭੌਂਕੇ, ਮਗਰ ਮੇਰੀ ਕੌਮ ਦੇ ਅੱਜ ਪ੍ਰਚਾਰਕ ਮੇਰੇ ਨਾਲ ਦੇ ਜਿੰਨੇ ਨੇ, ਆਪਾਂ ਹੁਣ ਇਸ ਘਰ ਲਈ ਭੌਂਕਦੇ ਨਹੀਂ ਵੀ ਚੋਰੀ ਹੋ ਰਹੀ। ਅਸਾਂ ਮੂੰਹ ਦੇ ਵਿੱਚ ਬਿਸਕੁਟ ਖਾ ਲਿਆ, ਇੱਕ ਕੁੱਤੇ ਹੁੰਦੇ ਜਿਹਨੂੰ ਬਿਸਕੁਟ ਖਵਾ ਲਓ ਚੋਰੀ ਕਰ ਲਓ, ਕੁੱਤਾ ਵੀ ਸਾਥ ਰਲ ਗਿਆ ਚੋਰ ਦੇ ਨਾਲ, ਤੇ ਚੋਰ ਵੀ ਖੁਸ਼ ਤੇ ਕੁੱਤਾ ਵੀ ਖੁਸ਼। ਸਾਡੇ ਵਿੱਚ ਅੱਜ ਬਹੁਤ ਆਤ ਮੇਰੇ ਵਰਗਿਆਂ ਦੀ ਉਹਨਾਂ ਦੀ ਆ, ਜਿਹੜੇ ਇਸ ਘਰੋਂ ਬਿਸਕੁਟ ਤਾਂ ਖਾਂਦੇ ਨੇ, ਇਸ ਘਰੋਂ ਰੋਟੀਆਂ ਤੇ ਖਾਂਦੇ ਨੇ, ਤੇ ਚੋਰ ਕੋਲੋਂ ਵੀ ਖਾ ਲੈਂਦੇ ਨੇ। ਮਗਰ ਉਹ ਕਰਮਾਂ ਵਾਲੇ ਕੁੱਤੇ ਨੇ ਜਿਹੜੇ ਆਪਣੇ ਮਾਲਕ ਲਈ ਭੌਂਕਦੇ ਨੇ, ਤੇ ਇੱਕ ਬੰਦਾ ਮੈਨੂੰ ਕਹਿੰਦਾ ਫਿਰ ਜਿਹੜੇ ਭੌਂਕਦੇ ਉਹਨਾਂ ਨੂੰ ਗੋਲੀ ਵੀ ਵੱਜ ਜਾਂਦੀ। ਤੇ ਮੈਂ ਕਿਹਾ ਗੁਰਮੁਖਾ ਪਿਆਰਿਆ, ਜਿਹੜਾ ਆਪਣੇ ਮਾਲਕ ਲਈ ਗੋਲੀ ਖਾ ਕੇ ਡਿੱਗਾ ਨਾ, ਉਹਦਾ ਸਸਕਾਰ ਕਰਨਗੇ ਵੀ ਮਾਲਕ ਨੇ ਆਖਣਾ ਤੂੰ ਧੰਨ ਏ ਕਿ ਵਫਾਦਾਰੀ ਕਰਕੇ ਮਰਿਆ। ਗਦਾਰੀ ਕਰਨ ਵਾਲੇ ਦਾ ਨਾਮ ਹੀ ਗਦਾਰ ਪੈਣਾ ਹੈ। ਤੇ ਮੈਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਾਂ, ਅਰਦਾਸ ਕਰਿਓ ਮੇਰੇ ਲਈ, ਮੇਰੇ ਰਹਿੰਦੇ ਸਵਾਸ ਗੁਰੂ ਪੰਥ ਲਈ ਇਸੇ ਤਰ੍ਹਾਂ ਹਵਾਕਾ ਦਿੰਦਿਆਂ ਪੂਰੇ ਹੋਣ। ਕਦੀ ਮੇਰਾ ਸਤਿਗੁਰੂ ਗਰੀਬ ਨਵਾਜ ਕਰੇ, ਕਿਤੇ ਗਦਾਰੀ ਦਾ ਦਾਗ ਲੱਗ ਕੇ ਨਾ ਮਰਾਂ। ਮੇਰਾ ਸਾਹਿਬ ਕਿਰਪਾ ਕਰੇ, ਇੱਕ ਇੱਕ ਪੰਥ ਦੇ ਘਰ ਜਾ ਕੇ ਅੰਮ੍ਰਿਤ ਦਾ ਟੋਡਾ ਡੋਲਾ ਦੇਵਾਂ। ਹਰ ਸਿੱਖ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਜੁੜਨ ਦੀ ਬੇਨਤੀ ਕਰਾਂ। ਇਹ ਮੇਰੇ ਲਈ ਅਰਦਾਸ ਕਰ ਦਿਓ। ਅਗਲੇ ਸਾਲ ਫਿਰ ਜੇ ਸਤਿਗੁਰੂ ਨੇ ਸਮਾਂ ਬਖਸ਼ਿਆ, ਆਪ ਜੀ ਦੇ ਦਰਸ਼ਨ ਦਦਾਰ ਹੋਣਗੇ। ਦੋ ਅੰਮ੍ਰਿਤ ਸੰਚਾਰ ਹਾਲੀ ਅਮਰੀਕਾ ਦੀ ਧਰਤੀ ਤੇ ਰਹਿੰਦੇ ਨੇ, ਇੱਕ ਰਿਵਰ ਸਾਈਡ, ਇੱਕ ਯੂਟਾ ਸਟੇਟ ਵਿੱਚ। ਅਸੀਸ ਦਿਓ ਉੱਥੇ ਵਸ ਵਸ ਸੰਗਤਾਂ ਅੰਮ੍ਰਿਤ ਛਕਣ, ਭੁੱਲਾਂ ਨਾ ਚਿਤਾਰਨੀਆਂ ਜੀ। ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ

0: ਦਰਿਆ ਦਾ ਰੂਪ ਧਾਰਨ ਕਰਕੇ ਜਿਸ ਸਮੁੰਦਰ ਤੋਂ ਵਿਛੜਿਆ ਹੈ, ਪਰਤ ਕੇ ਉਸੇ ਪਾਣੀ ਦੀ ਬੂੰਦ ਆਪਣੇ ਸ਼ੌ ਸਾਗਰ ਦੇ ਵਿੱਚ ਲੀਨ ਹੋ ਜਾਂਦੀ ਹੈ। ਕੁਦਰਤ ਦਾ ਇੱਕ ਅਸੂਲ ਹੈ ਕਿ ਜੋ ਪਾਣੀ ਸਮੁੰਦਰ ਤੋਂ ਉੱਡਿਆ, ਭਾਵੇਂ ਉਹ ਬਰਫ਼ ਰੂਪ ਵਿੱਚ ਜੰਮਿਆ ਰਿਹਾ, ਭਾਵੇਂ ਉਹ ਪਾਣੀ ਦੀਆਂ ਬੂੰਦਾਂ ਬਣ ਕੇ ਡਿੱਗਿਆ, ਪਰਤ ਕੇ ਸ਼ੌ ਸਾਗਰ ਦੀ ਖਿੱਚ ਨੇ ਉਹਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਤੇ ਉਸ ਦੇ ਅੰਦਰ ਦੀ ਖਿੱਚ ਪਾਣੀ ਦੀਆਂ ਬੂੰਦਾਂ ਨੂੰ ਪਰਤ ਕੇ ਸਾਗਰ ਤੱਕ ਲੈ ਗਈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਦੇਖਨੇ ਹਾਂ ਕਿ ਜ਼ਮੀਨ ਦੇ ਉੱਤੇ ਹਵਾ ਚੱਲੇ, ਹਨੇਰੀ ਚੱਲੇ, ਮਿੱਟੀ ਜਾਂ ਗਰਦ ਜ਼ਮੀਨ ਤੋਂ ਉੱਡ ਕੇ ਅਸਮਾਨ ਵੀ ਜਾਂਦੀ ਹੈ, ਕਈ ਦਿਨ ਉਸ ਮਿੱਟੀ ਦੇ ਕਣ ਅਸਮਾਨ ਦੇ ਵਿੱਚ ਮੰਡਰਾਉਂਦੇ ਨੇ, ਘੁੰਮਦੇ ਨੇ, ਪਰ ਇੱਕ ਦਿਨ ਐਸਾ ਆਉਂਦਾ ਹੈ ਕਿ ਧਰਤੀ ਦੀ ਖਿੱਚ ਪਰਤ ਕੇ ਉਹ ਰੇਤ ਦੇ ਉਸ ਮਿੱਟੀ ਦੇ ਜ਼ਰੇ, ਮਿੱਟੀ ਦੇ ਕਣ ਜਿਹੜੇ ਨੇ ਉਹਨਾਂ ਨੂੰ ਪਰਤ ਕੇ ਫਿਰ ਆਪਣੇ ਵੱਲ ਲੈ ਆਉਂਦੀ ਹੈ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ ਤੇ ਇਹ ਕੇਵਲ ਸਿੱਖ ਲਈ ਨਹੀਂ, ਹਰ ਮਨੁੱਖ ਮਾਤਰ ਦੇ ਲਈ ਹੈ। ਇਸ ਕਰਕੇ ਪਹਿਲਾਂ ਮੈਂ ਸ਼ਬਦ ਅਰਗ ਕੀਤਾ ਹੈ ਕਿ ਜਿਸ ਜੀਵ ਨੂੰ ਮਨੁੱਖੀ ਜਾਮਾ ਮਿਲ ਗਿਆ, ਜਿਸ ਨੂੰ ਮਨੁੱਖਾ ਸਰੀਰ ਮਿਲਿਆ ਹੈ, ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਦੀ ਜ਼ਿੰਦਗੀ ਦਾ ਕੋਈ ਮਕਸਦ ਹੈ, ਉਹਦੇ ਜੀਵਨ ਦਾ ਕੋਈ ਪ੍ਰਯੋਜਨ ਹੈ। ਤੇ ਹਜ਼ੂਰ ਨੇ ਉਸ ਪ੍ਰਯੋਜਨ ਨੂੰ, ਉਸ ਮਕਸਦ ਨੂੰ ਅੰਮ੍ਰਿਤ ਗੁਰਬਾਣੀ ਦੇ ਵਿੱਚ ਦਰਜ ਕੀਤਾ ਤੇ ਆਪਾਂ ਰੋਜ਼ ਇਹ ਬਚਨ ਪੜ੍ਹਦੇ ਸੁਣਦੇ ਹਾਂ ਕਿ ਚਿਰੰਕਾਲ ਇਹ ਦੇਹ ਸੰਜਰੀਆ, ਜੇ ਇਹ ਮਨੁੱਖਾ ਜਾਮਾ ਮਿਲਿਆ ਹੈ ਤੇ ਅਗਲੀ ਤੋਕੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਕਿ ਇਹ ਵਾਰੀ ਤੈਨੂੰ ਜਗਦੀਸ਼ ਨੂੰ ਮਿਲਦੀ ਹੈ। ਆਪਾਂ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ ਆ ਗੁਰੂ ਤੇਗ ਬਹਾਦਰ ਜੀ ਦੇ, ਸਾਹਿਬ ਕਹਿੰਦੇ ਨੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਗੀ, ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ। ਕਿਤਨਾ ਸਮਾਂ ਘੁੰਮਣ ਤੋਂ ਬਾਅਦ ਇਹ ਦੇਹ ਮਿਲੀ ਤੇ ਤੇਰਾ ਮਕਸਦ ਉਸ ਸਾਈਂ ਦੇ ਚਰਨਾਂ ਵਿੱਚ ਲੀਨ ਹੋਣਾ ਹੈ। ਹਜ਼ੂਰ ਨੇ ਇਸੇ ਤਰ੍ਹਾਂ ਅੰਮ੍ਰਿਤ ਗੁਰਬਾਣੀ ਦੇ ਵਿੱਚ ਰੋਜ਼ ਆਪਾਂ ਜੋ ਬਚਨ ਪੜ੍ਹਨੇ ਹਾਂ ਕਿ ਭਈ ਪ੍ਰਾਪਤ ਮਾਨੁਖ ਦੇ ਗੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤਵਜੋ ਦਿਓ, ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਕਿ ਅੰਮ੍ਰਿਤ ਦੀ ਦਾਤ ਸਤਿਗੁਰੂ ਨੇ ਕਿਉਂ ਦਿੱਤੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਰ ਮਨੁੱਖ ਨੂੰ ਗੁਰੂ ਨਾਲ ਜੁੜਨ ਦੀ ਪ੍ਰੇਰਣਾ ਕਿਉਂ ਦਿੱਤੀ ਗਈ? ਬੇਨਤੀ ਕਰ ਰਿਹਾ, ਪਹਿਲੀ ਗੱਲ, ਆਖਰ ਇਹ ਸਰੀਰ ਮਿਲਿਆ ਹੈ, ਕੋਈ ਨਾ ਕੋਈ ਇਹਦਾ ਮਕਸਦ ਹੈ। ਸਾਹਿਬ ਨੇ ਸ਼ਬਦ ਵਰਤੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜਾਂ ਕਹਿ ਦਿੱਤਾ ਤੈਨੂੰ ਪਰਮਾਤਮਾ ਨਾਲ ਮਿਲਣ ਦਾ ਮੌਕਾ ਮਿਲਿਆ, ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਸਮਾਂ ਕਹਿ ਦਿੱਤਾ, ਵਾਰੀ ਕਹਿ ਦਿੱਤੀ, ਮਾਲਕ ਨੇ ਇੱਕ ਤੈਨੂੰ ਮੌਕਾ ਦੇ ਦਿੱਤਾ, ਸ਼ਬਦ ਇਹ ਵਰਤੇ। ਤੇ ਹੁਣ ਕੁਦਰਤੀ ਤੌਰ ਤੇ ਸਵਾਲ ਉੱਠਦਾ ਹੈ ਕਿ ਮਨੁੱਖਾ ਜਨਮ ਦਾ ਮਕਸਦ ਕੇਵਲ ਖਾਣਾ, ਕੇਵਲ ਪੀਣਾ, ਕੇਵਲ ਦੁਨੀਆਂ ਦੇ ਅੰਦਰ ਸੁੱਖ ਆਰਾਮ ਹੰਢਾ ਕੇ ਨਹੀਂ ਚਲੇ ਜਾਣਾ? ਆਖਰ ਜਿਹੜੀ ਮਾਲਕ ਨੇ ਸਰੀਰ ਦਿੱਤਾ ਹੈ, ਸਮਾਂ ਕਿਸੇ ਦਾ ਵੱਖ ਹੋ ਸਕਦਾ? ਕੋਈ 70 ਸਾਲ ਜੀ ਕੇ ਜਾ ਸਕਦਾ, ਕੋਈ 50 ਸਾਲ ਜੀ ਕੇ ਜਾਏਗਾ, ਕੋਈ 40 ਸਾਲ, ਕੋਈ 20 ਸਾਲ, ਕੋਈ 5-10 ਸਾਲ। ਆਖਰ ਜਿਤਨਾ ਵੀ ਸਮਾਂ ਮਾਲਕ ਨੇ ਦਿੱਤਾ ਹੈ, ਇਹ ਸਮਾਂ ਕਿਸੇ ਲੇਖੇ ਵਿੱਚ ਜਾਂ ਕਿਸੇ ਮਕਸਦ ਲਈ ਸਾਨੂੰ ਮਿਲਿਆ ਹੈ? ਤੇ ਜੇ ਕੇਵਲ ਤਾਂ ਕੇਵਲ ਇਹ ਗੱਲ ਹੁੰਦੀ, ਆਏ ਆ ਸੰਸਾਰ ਤੇ, ਖਾਧਾ ਪੀਤਾ, ਪਰਿਵਾਰ ਵਿੱਚ ਰਹੇ, ਕੁਝ ਦੁਨੀਆਂ ਦੇ ਧੰਦੇ ਕੀਤੇ ਤੇ ਸੰਸਾਰ ਤੋਂ ਚਲੇ ਗਏ, ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਤੁਕ ਕਹੀ, ਕਹਿੰਦੇ ਨੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਸਰੀਰ ਲੈ ਕੇ ਖਾਣਾ ਪੀਣਾ ਹੱਸਣਾ ਸੌਣਾ ਸਭ ਕੁਝ ਚੇਤੇ ਹੈ, ਇੱਕ ਬੰਦੇ ਨੂੰ ਇਹ ਗੱਲ ਭੁੱਲ ਗਈ ਕਿ ਜੇ ਜਨਮ ਹੋਇਆ ਤੇ ਮੇਰੀ ਮੌਤ ਵੀ ਜ਼ਰੂਰ ਹੋਣੀ ਹੈ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ। ਖਸਮ ਨੂੰ ਵਿਸਾਰ ਦਿੱਤਾ ਤੇ ਸਾਹਿਬ ਨੇ ਉਸ ਨੂੰ ਸਰੀਰ ਨੂੰ ਉਸ ਜੀਵਨ ਨੂੰ ਸੁਨਹਿਰੀ ਮੌਕਾ ਨਹੀਂ ਕਿਹਾ, ਫਿਰ ਉਹਦੇ ਲਈ ਸ਼ਬਦ ਵਰਤੇ ਨੇ ਤ੍ਰਿਗ ਜੀਵਨ ਨਹੀਂ ਰਹਿਣਾ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਆਖਰ ਇਹ ਸਮਾਂ ਇਹ ਮੌਕਾ ਕਿਸੇ ਚੀਜ਼ ਲਈ ਕਿਸੇ ਮਕਸਦ ਲਈ ਮਿਲਿਆ ਹੈ? ਹੋਰ ਸੁਖੈਨ ਤਰੀਕੇ ਨਾਲ ਸਮਝ ਲਈਏ, ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣਾ ਨੇ ਨਾ ਆਪਣੀ ਪਵਿੱਤਰ ਰਚਨਾ ਦੇ ਵਿੱਚ ਇਸ ਗੱਲ ਨੂੰ ਸਮਝਾਉਣ ਦੇ ਲਈ ਕਿ ਜਨਮ ਤੋਂ ਬਾਅਦ ਕੇਵਲ ਦੁਨੀਆਂ ਵਿੱਚ ਜੀ ਕੇ ਮਰ ਜਾਣਾ, ਇਹ ਮਨੁੱਖ ਦੀ ਜ਼ਿੰਦਗੀ ਨਹੀਂ, ਜਨਮ ਤੋਂ ਬਾਅਦ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਆਪਣੀ ਮੰਜ਼ਿਲ ਤੇ ਪਹੁੰਚ ਜਾਣਾ ਹੀ ਮਨੁੱਖ ਦੀ ਜ਼ਿੰਦਗੀ ਹੈ। ਧਿਆਨ ਦਿਆ ਜੀ, ਭਾਈ ਸਾਹਿਬ ਨੇ ਸਮਝਾਉਣ ਲਈ ਕੁਝ ਪ੍ਰਮਾਣ ਦਿੱਤੇ ਨੇ ਕਿ ਆਖਿਰ ਇਸ ਮਨੁੱਖਾ ਦੇਹੀ ਦਾ ਪ੍ਰਯੋਜਨ ਕੀ। ਭਾਈ ਸਾਹਿਬ ਨੇ ਉਦਾਹਰਨਾਂ ਸਾਡੀਆਂ ਜ਼ਿੰਦਗੀ ਵਿੱਚ ਜੋ ਆਪਾਂ ਘਰਾਂ ਵਿੱਚ ਵਰਤਨੇ ਆ ਉਹ ਹੀ ਲਈਆਂ ਨੇ। ਭਾਈ ਜੀ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਘਰ ਵਿੱਚ ਬੱਚੀ ਦਾ ਜਨਮ ਹੁੰਦਾ ਹੈ ਤੇ ਮਾਤਾ ਪਿਤਾ ਉਹਨਾਂ ਨੂੰ ਸ਼ੁਰੂ ਤੋਂ ਇੱਕ ਜਨਮ ਤੋਂ ਲੈ ਕੇ ਅੰਦਰ ਇੱਕ ਜ਼ਰੂਰ ਇਹ ਚਿੰਤਾ ਬੈਠ ਜਾਂਦੀ ਹੈ ਕਿ ਮਾਲਕ ਕਿਰਪਾ ਕਰੀ ਕਿ ਪਾਕ ਦਾਮਨ ਇਹ ਬੱਚੀ ਆਪਣੇ ਘਰ ਨੂੰ ਚਲੀ ਜਾਏ। ਉਸ ਬੱਚੀ ਨੂੰ ਪੜ੍ਹਾਇਆ ਵੀ ਜਾਂਦਾ ਹੈ, ਉਸ ਬੱਚੀ ਨੂੰ ਲਿਖਾਇਆ ਵੀ ਜਾਂਦਾ ਹੈ, ਉਸ ਬੱਚੀ ਨੂੰ ਕੱਢਣ ਪਰੋਣ ਦੀ ਜਾਂਚ ਵੀ ਸਿਖਾਈ ਜਾਂਦੀ ਸੀ, ਪਰ ਨਾਲ ਇੱਕ ਸ਼ਬਦ ਕਹਿਣਾ ਜੇ ਬੱਚੀ ਨੇ ਕੰਮ ਨਾ ਕਰਨਾ ਤੇ ਮਾਂ ਨੇ ਕਹਿਣਾ ਧੀਏ ਇਸ ਘਰ ਵਿੱਚ ਤਾਂ ਤੇਰਾ ਲਾਡ ਦੇਖ ਕੇ ਮੈਂ ਤੇਰੇ ਕੰਮ ਕਰ ਦਿਆਂਗੀ, ਤੇਰੀਆਂ ਭਰਜਾਈਆਂ ਤੇਰੇ ਕੰਮ ਕਰਨਗੀਆਂ, ਪਰ ਇੱਕ ਗੱਲ ਯਾਦ ਰੱਖੀ ਇਸ ਘਰ ਵਿੱਚ ਤਾਂ ਤੇਰੇ ਲਾਡ ਕਰਕੇ ਤੈਨੂੰ ਕੋਈ ਨੀ ਝਿੜਕਦਾ, ਕੰਮ ਕਰ ਚਾਹੇ ਨਾ ਸਿੱਖ, ਪਰ ਯਾਦ ਰੱਖ ਸਹੁਰੇ ਘਰ ਕੀਮਤ ਉਹਨਾਂ ਦੀ ਪੈਂਦੀ ਏ ਜਿਹੜੀਆਂ ਗੁਣਾਂ ਦਾ ਦਾਜ ਆਪਣੇ ਨਾਲ ਲੈ ਕੇ ਜਾਂਦੀਆਂ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰੂ ਨੇ ਅੰਮ੍ਰਿਤ ਦੀ ਦਾਤ ਕਿਉਂ ਦਿੱਤੀ, ਗੁਰੂ ਦੇ ਚਰਨਾਂ ਵਿੱਚ ਜਾਣ ਦੀ ਲੋੜ ਕਿਉਂ ਹੈ। ਭਾਈ ਸਾਹਿਬ ਕਹਿੰਦੇ ਨੇ, ਆਪਣੇ ਘਰ ਵਿੱਚ ਮਾਂ ਲਾਡ ਦੇਖਦੀ ਏ, ਪਿਤਾ ਲਾਡ ਦੇਖਦਾ, ਭਰਾ ਲਾਡ ਦੇਖਦੇ ਨੇ, ਰੋਟੀ ਪਕਾਏ ਨਾ, ਖਾਏ ਨਾ, ਕੱਢੇ ਪਰੋਏ ਨਾ, ਤਾਂ ਵੀ ਉਹ ਲਾਡ ਨਾਲ ਸਭ ਕੁਝ ਜਰ ਲੈਂਦੇ ਨੇ, ਪਰ ਕਹਿਣ ਲੱਗੇ ਦੇਖ ਧੀਏ ਪੇਕੇ ਘਰ ਵਿੱਚ ਲਾਡ ਚੱਲਦੇ ਨੇ, ਸਹੁਰੇ ਘਰ ਵਿੱਚ ਲਾਡ ਨਹੀਂ, ਉੱਥੇ ਕੇਵਲ ਗੁਣਾਂ ਵਾਲੀਆਂ ਦੀ ਕਦਰ ਪੈਂਦੀ ਹੈ। ਭਾਈ ਸਾਹਿਬ ਕਹਿੰਦੇ ਨੇ, ਬੰਦੇ ਹਾਂ ਅਸਲ ਵਿੱਚ ਇਹ ਸੰਸਾਰ ਤੇਰਾ ਪੇਕਾ ਘਰ ਹੈ, ਮਤ ਸਮਝੀ ਕਿ ਜਿਹੜੇ ਭੈਣ ਭਰਾ ਅੱਜ ਨਾਲ ਨੇ ਮਰਨ ਤੋਂ ਬਾਅਦ ਸਹੁਰੇ ਘਰ ਇਹਨਾਂ ਨੇ ਸਾਡੇ ਨਾਲ ਜਾਣੇ, ਜਿਹੜੇ ਟਕਿਆ ਤੇ ਤੂੰ ਮਾਣ ਕਰੀ ਬੈਠਾ, ਮਤ ਸਮਝੀ ਇਹ ਟਕੇ ਵੀ ਤੇਰੇ ਨਾਲ ਜਾਣੇ ਨੇ। ਹਕੀਕਤ ਇਹ ਹੀ, ਟਕੇ ਭੈਣ ਭਰਾ ਤਾਂ ਦੂਰ ਦੀ ਗੱਲ, ਜਿਹੜਾ ਸਰੀਰ ਤੂੰ ਲੈ ਕੇ ਆਇਆ ਇਸ ਸਰੀਰ ਨੇ ਵੀ ਉਸ ਘਰ ਨੂੰ ਨੀ ਜਾਣਾ, ਆਖਿਰ ਜਿਸ ਜਿੰਦ ਨੇ ਜਾਣਾ ਇਸ ਜਿੰਦ ਨਾਲ ਜਾਣ ਵਾਲਾ ਤੇ ਕੋਈ ਚਾਹੀਦਾ ਨਾ। ਕਿਉਂ ਗੁਰੂ ਧਾਰਨ ਕੀਤਾ ਜਾਂਦਾ, ਕਿਉਂ ਅੰਮ੍ਰਿਤ ਦੀ ਦਾਤ ਲੈਣੀ ਹੈ, ਤੇ ਅੱਜ ਮੈਂ ਯਤਨ ਕਰਨਾ, ਵਿਸ਼ਾ ਰੱਖਿਆ ਗੁਰੂ ਪਦਵੀ, ਗੁਰੂ ਦੀ ਜ਼ਰੂਰਤ ਤੇ ਸਤਿਗੁਰੂ ਨੇ ਕਿਵੇਂ ਇਹ ਮਰਿਆਦਾ ਸਾਨੂੰ ਬਖਸ਼ੀ। ਸਾਹਿਬ ਕਹਿੰਦੇ ਨੇ, ਪੇਕੇ ਘਰ ਕੰਮ ਕੀਮਤ ਲਾਡ ਕਰਕੇ ਚੱਲ ਜਾਂਦਾ, ਸਹੁਰੇ ਘਰ ਕਦਰ ਗੁਣਾਂ ਨਾਲ ਪੈਂਦੀ ਏ। ਇਹ ਸੰਸਾਰ ਵਿੱਚ ਧੰਦਿਆਂ ਨਾਲ ਵਾਹਵਾ ਵਾਹਵਾ ਮਿਲ ਜਾਏਗੀ, ਪਰ ਜਦੋਂ ਮਾਲਕ ਦੇ ਘਰ ਜਾਣਾ ਉਦੋਂ ਕੇਵਲ ਇਹ ਪੁੱਛਿਆ ਜਾਂਦਾ ਕਿ ਤੇਰੇ ਕੋਲ ਗੁਰੂ ਸ਼ਬਦ ਹੈ, ਤੇਰੇ ਕੋਲ ਗੁਰਮੰਤਰ ਹੈ, ਤੇਰੀ ਜਿੰਦ ਦਾ ਸਹਾਰਾ ਗੁਰੂ ਤੇਰੇ ਨਾਲ ਹੈ। ਭਾਈ ਸਾਹਿਬ ਨੇ ਦੂਸਰਾ ਬਚਨ ਕੀਤਾ, ਕਹਿੰਦੇ ਨੇ, ਜਿਵੇਂ ਬੱਚੀ ਸਹੁਰੇ ਕਰਕੇ ਗੁਣਾ ਕਰਕੇ ਜਾਣੀ ਜਾਂਦੀ ਏ, ਮਨੁੱਖ ਵਪਾਰ ਕਰਨ ਜਾਂਦਾ ਹੈ ਪਰਦੇਸ਼ ਵਿੱਚ, ਦੋ ਪੁੱਤਰ ਇਕੱਠੇ ਤੋਰੇ ਨੇ ਆਪਣੇ ਘਰੋਂ ਇੱਕ ਮਨੁੱਖ ਨੇ, ਕਹਿੰਦੇ ਨੇ ਜਿਹੜਾ ਪੁੱਤਰ ਪੂੰਜੀ ਨੂੰ ਖਰਚ ਕੇ ਕੁਝ ਆਪਣੇ ਨਾਲ ਕਮਾ ਕੇ ਲੈ ਆਏ ਉਹਨੂੰ ਲੋਕ ਸਪੁੱਤਰ ਕਹਿ ਕੇ ਸਤਿਕਾਰ ਦਿੰਦੇ ਨੇ, ਤੇ ਜਿਹੜਾ ਬਾਪ ਦੀ ਪੂੰਜੀ ਨੂੰ ਵੀ ਤਬਾਹ ਕਰਕੇ ਆ ਜਾਏ, ਹਕੀਕਤ ਇਹ ਜੇ ਉਸ ਬੰਦੇ ਨੂੰ ਕਦੀ ਸਤਿਕਾਰ ਨਹੀਂ ਜੇ ਮਿਲਦਾ, ਉਹਨੂੰ ਕਪੁੱਤਰ ਕਿਹਾ ਜਾਂਦਾ। ਆਖਿਰ ਇਸ ਧਰਤੀ ਤੇ ਆਏ ਆ, ਸਵਾਸਾਂ ਦੀ ਪੂੰਜੀ ਮਾਲਕ ਨੇ ਦਿੱਤੀ ਏ, ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜੇ ਤਾਂ ਉਸ ਬਾਪੂ ਦੀ ਪੂੰਜੀ ਨੂੰ ਲੈ ਕੇ ਜ਼ਿੰਦਗੀ ਵਿੱਚ ਕੁਝ ਖੱਟ ਕੇ ਕਮਾਈ ਕਰਕੇ ਨਾਮ ਦੇ ਭੰਡਾਰੇ ਭਰ ਕੇ ਗਿਓ ਤੇ ਬਾਪੂ ਪ੍ਰਸੰਨ ਹੋਵੇਗਾ, ਤੇ ਜੇ ਸਵਾਸ ਵੀ ਤਬਾਹ ਕਰਕੇ ਆ ਗਿਓ ਪੱਲੇ ਵੀ ਕੁਝ ਨਾ ਹੋਇਆ। ਤੇ ਸੱਜਣਾ, ਜੇ ਪੁੱਤਰ ਕਮਾ ਕੇ ਨਾ ਜਾਏ ਤੇ ਮਾਂ ਬਾਪ ਉਹਦੇ ਨਾਲ ਰੋਸਾ ਕਰਦੇ ਨੇ, ਤੇ ਜਦੋਂ ਤੂੰ ਦੁਨੀਆਂ ਤੋਂ ਤੁਰੇਗਾ ਪੱਲੇ ਕੁਝ ਨਾ ਹੋਇਆ ਤੇ ਮਾਲਕ ਦੀ ਖੁਸ਼ੀ ਨਹੀਂ ਲੈ ਸਕੇਗਾ। ਭਾਈ ਸਾਹਿਬ ਨੇ ਅਗਲਾ ਬਚਨ ਕੀਤਾ, ਕਹਿੰਦੇ ਨੇ, ਮੈਦਾਨੀ ਜੰਗ ਵਿੱਚ ਸਾਰੇ ਉਤਰਦੇ ਨੇ, ਹਰ ਬੰਦਾ ਉਤਰਦਾ ਹੈ, ਪਰ ਕਹਿੰਦੇ ਸੂਰਮੇ ਉਹ ਨੇ ਜਿਹੜੇ ਜਾਂ ਤਾਂ ਸੱਚ ਤੇ ਸ਼ਹੀਦ ਹੋ ਜਾਣ ਤੇ ਜਾਂ ਫਿਰ ਉਹ ਸੂਰਮੇ ਰਣ ਤੱਤੇ ਵਿੱਚੋਂ ਜਿੱਤ ਕੇ ਆਉਣ। ਕਹਿਣ ਲੱਗੇ, ਜਿੱਤਿਆਂ ਹੋਇਆਂ ਨੂੰ ਵਧਾਈ ਮਿਲਦੀ ਏ, ਹਾਰ ਕੇ ਆਏ ਪਿੱਠ ਦਿਖਾ ਕੇ ਆਏ ਸਾਰੀ ਜ਼ਿੰਦਗੀ ਲੋਕੀ ਉਹਨਾਂ ਨੂੰ ਸ਼ੱਕ ਨਾਲ ਤੇ ਉਹਨਾਂ ਨੂੰ ਕਲੰਕਿਤ ਸਮਝਦੇ ਨੇ। ਭਾਈ ਸਾਹਿਬ ਕਹਿੰਦੇ ਨੇ, ਪੇਕਾ ਘਾਰੀ ਸਹੁਰੇ ਘਰ ਕਦਰ ਗੁਣਾ ਕਰਕੇ ਪੈਣੀ ਏ, ਚੇਤੇ ਰੱਖੀ ਵਪਾਰ ਕਰਨ ਆਇਆ, ਜੇ ਕੁਝ ਕਮਾ ਕੇ ਲਿਆਉ ਤੇ ਤਾਂ ਮਾਲਕ ਦੇ ਘਰ ਵਿੱਚ ਥਾਂ ਹੀ, ਤੇ ਜੇ ਪੂੰਜੀ ਸਵਾਸਾਂ ਦੀ ਵੀ ਗਵਾ ਕੇ ਚਲਾ ਗਿਓ ਤੇ ਉੱਥੇ ਸੱਜਣਾ ਕੋਈ ਢੋਈ ਨਹੀਂ। ਤੀਜਾ ਬਚਨ ਕੀਤਾ, ਇਸ ਸੰਸਾਰ ਰਣ ਤੱਤੇ ਵਿੱਚ ਆਇਆ ਹੈ, ਜੇ ਤਾਂ ਵਿਕਾਰਾਂ ਨੂੰ ਜਿੱਤ ਕੇ ਚਲਾ ਜਾਏ ਤੇ ਸੱਜਣਾ ਤੈਨੂੰ ਸੰਤ ਸਿਪਾਹੀ ਸੂਰਮਾ ਕਹਿਣਗੇ, ਤੇ ਜੇ ਵਿਕਾਰਾਂ ਵਿੱਚ ਜ਼ਿੰਦਗੀ ਤਬਾਹ ਕਰਕੇ ਚਲਾ ਗਿਓ ਤੇ ਚੇਤੇ ਰੱਖੀ ਖਾ ਰਿਹਾ ਹੋਇਆਂ ਨੂੰ ਕਦੀ ਵੀ ਸਤਿਕਾਰ ਨਹੀਂ ਮਿਲਦਾ ਹੁੰਦਾ। ਅਸਲ ਵਿੱਚ ਮਨੁੱਖਾ ਦੇਹੀ ਦਾ ਕੋਈ ਮਕਸਦ ਹੈ ਕੇਵਲ ਤਾਂ ਕੇਵਲ ਜਨਮ ਤੋਂ ਬਾਅਦ ਮੌਤ ਤੱਕ ਦਾ ਸਬਰ ਕਰਨਾ ਜ਼ਿੰਦਗੀ ਨਹੀਂ, ਉਸ ਸਬਰ ਨੂੰ ਕਿਵੇਂ ਬਤੀਤ ਕਰਨਾ ਤੇ ਸਾਈਂ ਦੇ ਘਰ ਕਿਵੇਂ ਜਾਣਾ ਹੈ, ਮਨੁੱਖਾ ਜਿਦੇਹੀ ਦਾ ਅਸਲ ਵਿੱਚ ਪ੍ਰਯੋਜਨ ਹੈ। ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਆਉਂਦੇ ਨੇ, ਕਹਿਣ ਲੱਗੇ, ਨਹਿਰ ਕੁਵਾਰ ਕੰਨਿਆ ਲਾਡਲੀ ਕਹਿ ਮਾਨੀਅਤ, ਵਿਆਹੇ ਸੁਸਰਾਰ ਜੈ ਗੁਣਨ ਕਹਿ ਮਾਨੀਏ, ਬਣਜ ਵਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਕਈਐ ਸਪੂਤ ਲਾਭ ਲਭਤ ਕਹਿ ਆਨੀਏ, ਜੈਸੇ ਤੋ ਰਣ ਸਮੇ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੂਰੋ ਸੋ ਭੱਟ ਬਖਾਨੀਏ, ਅਗਲੀ ਤੋ ਕਦੀ ਨਾ ਭੁੱਲਿਓ ਕਿਉਂ ਅੰਮ੍ਰਿਤ ਛਕਣਾ, ਕਿਉਂ ਗੁਰੂ ਦੇ ਨੇੜੇ ਲੱਗਣਾ। ਭਾਈ ਸਾਹਿਬ ਕਹਿਣ ਲੱਗੇ, ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਮਨੁੱਖਾ ਦੇਹੀ ਮਿਲੇ ਤੇ ਬੰਦਾ ਗੁਰੂ ਦੀ ਸ਼ਰਨ ਵਿੱਚ ਨਾ ਜਾਏ ਤੇ ਫਿਰ ਉਸ ਸਰੀਰ ਦਾ ਲਾਭ ਨਹੀਂ ਕੋਈ। ਅੱਗੇ ਅਰਜ਼ ਕਰਨੀ ਹੈ ਕਿ ਗੁਰੂ ਦੀ ਸ਼ਰਨ ਕਿਉਂ ਜ਼ਰੂਰੀ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ, ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗਤ ਮਿਲ ਗੁਰਦੁਆਰ ਪਹਿਚਾਨੀਏ, ਜੇ ਸੰਗਤ ਵਿੱਚ ਆ ਕੇ ਗੁਰੂ ਦੀ ਸ਼ਰਨ ਵਿੱਚ ਚਲਾ ਜਾਏ ਤੇ ਸੱਚ ਜਾਣੀ ਮਾਲਕ ਦੇ ਘਰ ਦੀ ਤੈਨੂੰ ਸਮਝ ਪੈ ਜਾਏਗੀ। ਇਹਦਾ ਮਤਲਬ ਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਸਿੱਖੋ, ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਅੰਮ੍ਰਿਤ ਸਾਨੂੰ ਅੰਦਰ ਦਾ ਜੀਵਨ ਦੇਣ ਵਾਲਾ ਹੈ, ਅੰਮ੍ਰਿਤ ਸਾਡੇ ਅੰਦਰ ਰੋਮ ਰੋਮ ਵਿੱਚ ਰਚਣ ਵਾਲੀ ਦਾਤ ਹੈ, ਤੇ ਸੱਚ ਜਾਣੋ ਇਸੇ ਅੰਮ੍ਰਿਤ ਨੇ ਸਾਨੂੰ ਨਾਮ ਦੇ ਨਾਲ ਜੋੜ ਕੇ ਪਿਆਰੇ ਵਾਹਿਗੁਰੂ ਦੇ ਘਰ ਵਿੱਚ ਪ੍ਰਵਾਨ ਕਰਾ ਦੇਣਾ ਹੈ। ਹੁਣ ਮਨੁੱਖ ਇਕੱਲਾ ਇਹਨੂੰ ਕੋਈ ਦਿਸਦਾ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਵਿਧਾਨ ਹੈ ਰੱਬ ਦੇ ਘਰ ਦਾ। ਜੇ ਅਸੀਂ ਕਹੀਏ, ਕਈ ਵਾਰੀ ਅਸੀਂ ਸਿਆਣਪ ਵਰਤਨੇ ਆ ਕਿ ਜਦੋਂ ਅਸੀਂ ਬਾਣੀ ਪੜ੍ਹ ਲੈਂਦੇ ਹਾਂ, ਜਦੋਂ ਸੰਗਤ ਵੀ ਚਲੇ ਜਾਂਦੇ ਹਾਂ, ਫਿਰ ਕੀ ਲੋੜ ਹੈ ਗੁਰੂ ਵਾਲੇ ਬਣਨ ਦੀ। ਮੈਂ ਇਹ ਬੇਨਤੀ ਜ਼ਰੂਰ ਕਰਨੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਬਾਹਰ ਜਾ ਕੇ ਨਹੀਂ। ਪਹਿਲੀ ਗੱਲ, ਹਜ਼ੂਰ ਨੇ ਕਿਹਾ ਕਿ ਗੁਰੂ ਤੋਂ ਬਿਨਾਂ ਸਾਈਂ ਦੀ ਪ੍ਰਾਪਤੀ ਨਹੀਂ। ਆਸਾਂ ਕੀ ਵਾਰ ਅਸੀਂ ਪੜ੍ਹਨੇ ਹਾਂ। ਮੈਂ ਕਹਿੰਦਾ ਪਹਿਲੇ ਦੇ ਤਿੰਨ ਸ਼ਲੋਕ ਨੇ ਪਹਿਲੀ ਪੌੜੀ ਦੇ, ਕਦੀ ਉਹਨਾਂ ਦੇ ਅਰਥ ਕਰਕੇ ਦੇਖੋ। ਇਹਨਾਂ ਤਿੰਨਾਂ ਸ਼ਲੋਕਾਂ ਵਿੱਚ ਤਾਨੇ ਸਾਡੇ ਤਿੰਨ ਸਵਾਲਾਂ ਦੇ ਉੱਤਰ ਦਿੱਤੇ ਗਏ ਨੇ। ਹਰ ਬੰਦੇ ਦੇ ਤਿੰਨ ਸਵਾਲ ਹੀ ਇਹ, ਜਦੋਂ ਕੋਈ ਗੁਰੂ ਨੇੜੇ ਆਉਂਦਾ ਪਹਿਲਾ ਸਵਾਲ ਇਹ ਹੁੰਦਾ ਹੈ ਕਿ ਮੈਂ ਗੁਰੂ ਕੋਲ ਜਾਵਾਂਗਾ, ਸਤਿਗੁਰੂ ਵਾਲਾ ਬਣਾਂਗਾ ਤੇ ਮੇਰੀ ਜ਼ਿੰਦਗੀ ਵੀ ਤਬਦੀਲੀ ਕੀ ਆਵੇਗੀ। ਦੂਜਾ ਸਵਾਲ ਹੁੰਦਾ ਹੈ ਕਿ ਦੇਖੋ ਲੋਕ ਕਿੰਨਾ ਗਿਆਨ ਹਾਸਲ ਕਰ ਗਏ ਤੇ ਤੁਸੀਂ ਅਜੇ ਵੀ ਗੱਲਾਂ ਪੁਰਾਣੀਆਂ ਕਰਦੇ ਪਏ ਹੋ ਕਿ ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਸਤਿਗੁਰੂ ਕੇ ਕਕਾਰ ਧਾਰਨ ਕਰੋ। ਤੇ ਤੀਜੀ ਗੱਲ ਕੀਤੀ ਜਾਂਦੀ, ਜੇ ਗੁਰੂ ਧਾਰਨ ਨਾ ਕਰੀਏ ਤੇ ਤਾਂ ਕੀ ਹੈ। ਦੇਖੋ ਤਿੰਨ ਹੀ ਸਾਡੇ ਸਵਾਲ ਨੇ, ਇੱਕ ਇੱਕ ਵਿਸ਼ੇ ਵੱਲ ਆਪਾਂ ਤੁਰਨੇ। ਪਹਿਲੀ ਗੱਲ ਇਹ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਗੁਰੂ ਦੀ ਪਦਵੀ ਹੈ ਨਾ, ਉਹ ਖਾਰੀ ਸਾਰੀ ਮਨੁੱਖ ਦੀ ਨਹੀਂ, ਕਿਉਂਕਿ ਸ਼ਬਦ ਦੀ ਕਈ ਵਾਰੀ ਲੋਕ ਦੁਰਵਰਤੋਂ ਕਰਦੇ ਨੇ। ਗੁਰੂ ਹੈ ਕੀ ਇਹ? ਧੰਨ ਗੁਰੂ ਨਾਨਕ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ ਨੇ, ਤਿੰਨ ਪੌੜੀਆਂ ਆਸਾ ਕੀ ਵਾਰ ਦੀਆਂ, ਉਹ ਮੈਂ ਪ੍ਰਮਾਣ ਵਜੋਂ ਅਰਜ਼ ਕਰਨੀਆਂ ਨੇ। ਸਾਹਿਬ ਨੇ ਪਹਿਲਾ ਬਚਨ ਕੀਤਾ ਹੈ, ਕਹਿੰਦੇ ਨੇ ਇੱਕ ਗੱਲ ਚੇਤੇ ਰੱਖੀ, ਸਾਈਂ ਦੇ ਦਰ ਤੱਕ ਪਹੁੰਚਣ ਲਈ ਕੇਵਲ ਗੁਰੂ ਦਾ ਹੀ ਇੱਕ ਦਰ ਹੈ ਜਿਹਦੇ ਵਿੱਚੋਂ ਨਿਕਲ ਕੇ ਰੱਬ ਦੇ ਦਰ ਤੱਕ ਜਾਇਆ ਜਾ ਸਕਦਾ। ਗੁਰੂ ਦੇ ਦਰ ਤੋਂ ਬਿਨਾਂ ਰੱਬ ਦਾ ਦਰ ਕਦੀ ਪ੍ਰਵਾਨ ਹੁੰਦੇ ਹੀ, ਇਹ ਹਕੀਕਤ ਹੈ ਤੇ ਸ਼ਬਦ ਤੋਂ ਬਾਹਰ ਨਹੀਂ। ਜੇ ਕੋਈ ਕਹੇ ਮੈਂ ਸਿੱਧਾ ਰੱਬ ਤੱਕ ਪਹੁੰਚ ਬਣਾ ਲਾਂਗਾ, ਸਾਹਿਬ ਕਹਿੰਦੇ ਨੇ ਸੌ ਦਰ ਤੇਰੀ ਮੰਜ਼ਿਲ ਹੈ, ਪਰ ਯਾਦ ਰੱਖੀ ਸੌ ਦਰ ਮਿਲਦਾ ਹੀ ਉਹਨਾਂ ਨੂੰ ਇਹ ਜਿਹੜੇ ਗੁਰੂ ਦਰ ਵਿੱਚੋਂ ਨਿਕਲ ਕੇ ਜਾਂਦੇ ਨੇ। ਤਾਂ ਹੀ ਹਜ਼ੂਰ ਨੇ ਬਚਨ ਕੀਤਾ, ਬਿਨ ਸਤਿਗੁਰ ਕਿਨੈ ਨਾ ਪਾਇਓ। ਅੱਜ ਤੱਕ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਸਾਈਂ ਦੀ ਪ੍ਰਾਪਤੀ ਨਹੀਂ ਹੋਈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰੂ ਕਿਨੈ ਨਾ ਪਾਇਆ। ਤੇ ਮਹਾਰਾਜ ਸਤਿਗੁਰੂ ਕੀ ਏ? ਉੱਥੇ ਫਿਰ ਹਜ਼ੂਰ ਨੇ ਜਿਹੜੀ ਅਗਲੀ ਤੋਕ ਕਹੀ ਏ ਉਹਨੂੰ ਸਮਝੀਏ। ਕਹਿੰਦੇ ਨੇ ਜਿਸ ਰੱਬ ਨੂੰ ਤੂੰ ਪਾਣਾ ਚਾਹੁੰਦੇ ਸੱਚ ਜਾਣੀ, ਉਹ ਸਤਿਗੁਰੂ ਵਿੱਚ ਆਪ ਬੈਠਾ ਹੈ ਤੇ ਆਪ ਬੋਲ ਕੇ ਕਹਿੰਦਾ ਪਿਆ, ਜੇ ਸਾਈਂ ਦੇ ਦਰ ਤੱਕ ਜਾਣੀ ਤੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆਉਣਾ ਅਤ ਜ਼ਰੂਰੀ ਹੈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ, ਆਪ ਰੱਖਿਉਣ ਦਾ ਅਰਥ ਇਹ ਵੇ ਕਿ ਆਪਣੇ ਆਪ ਨੂੰ ਸਤਿਗੁਰੂ ਵਿੱਚ ਉਹਨਾਂ ਸਮੋਇਆ, ਸਤਿਗੁਰ ਵਿੱਚ ਆਪ ਰੱਖਿਉਣ ਕਰ ਪ੍ਰਗਟ ਆਖ ਸੁਣਾਇਆ। ਪਰ ਦਾਤਾ ਕਿ ਸਤਿਗੁਰੂ ਹਰ ਇੱਕ ਨੂੰ ਮਿਲ ਜਾਂਦੇ ਨੇ, ਮੇਰੇ ਦਾਤਾਰ ਕਹਿੰਦੇ ਨਹੀਂ ਹੋਏ, ਅਸਲ ਵਿੱਚ ਇਹ ਰੱਬ ਦੀ ਨਜ਼ਰ ਦੀ ਖੇਡ ਹੈ। ਹਜ਼ੂਰ ਨੇ ਸ਼ਬਦ ਵਰਤੇ, ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ, ਜੇ ਤੇਰੀ ਨਜ਼ਰ ਹੋ ਜਾਏ ਤੇ ਦਾਤਾ ਪੂਰਨ ਸਤਿਗੁਰੂ ਮਿਲਦਾ ਹੈ। ਤੇ ਜਦੋਂ ਸਤਿਗੁਰੂ ਮਿਲੇ ਤੇ ਉਹ ਕੀ ਕਰਦੇ ਨੇ, ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਗੁਰੂ ਸ਼ਬਦ ਸੁਣਾ ਕੇ ਇਸ ਭਟਕਦੀ ਹੋਈ ਜਿੰਦ ਨੂੰ ਸਾਈਂ ਦੇ ਚਰਨਾਂ ਵੀ ਜੋੜ ਦਿੰਦੇ ਨੇ, ਗੁਰੂ ਤੋਂ ਬਿਨਾਂ ਨਹੀਂ। ਕਹਿਣ ਲੱਗੇ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵਟ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਕਿ ਦੁਨੀਆਂ ਦੇ ਲੋਕੋ ਧਿਆਨ ਨਾਲ ਸੁਣ ਲਵੋ ਕਿ ਸਤਿਗੁਰੂ ਵਰਗਾ ਹੋਰ ਕੋਈ ਦਾਤਾ ਨਹੀਂ। ਤੇ ਮੈਂ ਬੇਨਤੀ ਕਰਾਂ, ਜੇ ਅਸੀਂ ਆਮ ਬੰਦੇ ਦੀ ਗੱਲ ਤੇ ਭਰੋਸਾ ਨਾ ਕਰੀਏ, ਇੱਕ ਪਾਸੇ ਕਹਿੰਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਤੁਸੀਂ ਸਾਡੇ ਗੁਰੂ ਹੋ, ਤੇ ਜੋ ਬਚਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਵੀ ਆਪਾਂ ਮੰਨਣ ਤੋਂ ਇਨਕਾਰੀ ਹੋ ਜਾਈਏ, ਇਹਦਾ ਮਤਲਬ ਜ਼ਬਾਨੀ ਕਲਾਮੀ ਗੁਰੂ ਮੰਨਣ ਨੂੰ ਤਿਆਰ ਹਾਂ ਪਰ ਅੰਤਰ ਆਤਮੇ ਤੋਂ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਸਾਹਿਬ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਮਿਲਿਆ ਨਹੀਂ, ਸਤਿਗੁਰੂ ਵਿੱਚ ਉਹ ਆਪ ਬੈਠਾ ਹੈ। ਖਜ਼ੂਰ ਨੇ ਫਿਰ ਇੱਕ ਬਚਨ ਹੋਰ ਕਿਹਾ, ਆਸਾ ਕੀ ਵਾਰ ਦੀ ਪੌੜੀਏ, ਕਹਿਣ ਲੱਗੇ ਸਤਿਗੁਰ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਨੇਤਰੀ ਦੀਆਂ ਇੰਨੀ ਜਗ। ਕਹਿਣ ਲੱਗੇ ਜਿਹਨੇ ਕਿਰਪਾ ਕਰਕੇ ਮੈਨੂੰ ਗਿਆਨ ਦਾ ਸੁਰਮਾ ਦਿੱਤਾ, ਆਪਣੀ ਰਹਿਮਤ ਕਰ ਦਿੱਤੀ, ਤੇ ਸਤਿਗੁਰੂ ਤੋਂ ਬਿਨਾਂ ਸਤਿਗੁਰੂ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਸ ਗੁਰੂ ਨੂੰ ਮਿਲ ਕੇ ਸਤਿਗੁਰੂ ਦੇ ਨਾਲ ਚਰਨਾਂ ਵੀ ਜੁੜ ਕੇ ਪ੍ਰਭੂ ਦੀ ਸੰਭਾਲ ਹੋਈ, ਜਿਹਨੇ ਗਿਆਨ ਦਾ ਸੁਰਮਾ ਦਿੱਤਾ, ਤੇ ਸਤਿਗੁਰੂ ਇੱਕ ਬੋਹਿਤ ਨਜ਼ਰ ਆਇਆ, ਗੁਰੂ ਬੋਹਿਤ ਤੋਂ ਬਿਨਾਂ ਰੱਬ ਦਾ ਪਾਰ ਵਾਲਾ ਪਾਸਾ ਪਾਇਆ ਹੀ ਨਹੀਂ ਜਾ ਸਕਦਾ। ਸਤਿਗੁਰੂ, ਗੁਰੂ, ਗੁਰੂਦੇਵ ਜਾਂ ਮੁਰਸ਼ਦ ਸ਼ਬਦ ਵਰਤ ਲਈਏ, ਗੁਰਮਤ ਨੇ ਗੱਲ ਪਰਪੱਕ ਕਰਾ ਦਿੱਤੀ ਏ ਕਿ ਸਾਈਂ ਦੇ ਦਰ ਤੇ ਕੇਵਲ ਜਾ ਹੀ ਹੋ ਸਕਦਾ ਜਿਹਨੇ ਸਤਿਗੁਰੂ ਦੇ ਚਰਨਾਂ ਦਾ ਆਸਰਾ ਲਿਆ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਤੋਂ ਬਿਨਾਂ ਅਧਿਆਤਮਕ ਜੀਵਨ ਕਮਾਇਆ ਨਹੀਂ ਜਾ ਸਕਦਾ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਾਤਾਰ ਨੇ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਇੱਕ ਹੁੰਦਾ ਗਿਆਨ ਬਾਹਰ ਦਾ, ਬਾਹਰ ਦਾ ਗਿਆਨ, ਬਾਹਰ ਦੀ ਲਿਆਕਤ ਪੁਸਤਕਾਂ ਨੂੰ ਪੜ੍ਹ ਕੇ, ਕੇਵਲ ਤਾਂ ਕੇਵਲ ਬਾਹਰ ਪੜ੍ਹੇ ਲਿਖੇ ਲੋਕਾਂ ਦੀ ਸੰਗਤ ਕਰਕੇ ਮਿਲ ਸਕਦੀ ਏ, ਪਰ ਜਿਹੜਾ ਆਤਮਕ ਜੀਵਨ ਹੈ ਉਹ ਗੁਰੂ ਤੋਂ ਬਿਨਾਂ ਕਦੀ ਨਹੀਂ ਮਿਲ ਸਕਦਾ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਏ ਕਿ ਗੁਰੂ ਤੋਂ ਬਿਨਾਂ ਆਤਮਕ ਜੀਵਨ ਨਹੀਂ। ਕਈ ਵਾਰੀ ਆਪਾਂ ਸਮਝਦੇ ਹਾਂ ਕਿ ਕੀ ਆ ਬਾਹਰ ਦੇ ਲਫ਼ਜ਼ਾਂ ਨਾਲ, ਬਾਹਰ ਦੇ ਗਿਆਨ ਨਾਲ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਖਜ਼ੂਰ ਨੇ ਬਾਣੀ ਵਿੱਚ ਦੋ ਤਿੰਨ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਪਹਿਲੀ ਗੱਲ ਕਿ ਬਾਹਰ ਦਾ ਜਿਹੜਾ ਅਕਲ ਦਾ ਗਿਆਨ ਹੈ, ਅਕਲ ਦੇ ਗਿਆਨ ਨਾਲ ਅਮਿਓ ਰਸ ਨਹੀਂ ਚੱਖਿਆ ਜਾ ਸਕਦਾ। ਅੰਦਰ ਦਾ ਜੋ ਗਿਆਨ ਹੈ, ਆਤਮਕ ਜੀਵਨ ਹੈ, ਉਹ ਸਤਿਗੁਰੂ ਦੇ ਦਿੱਤੇ ਹੋਏ ਸ਼ਬਦ ਦੁਆਰਾ ਹੀ ਚੱਕਿਆ ਜਾ ਸਕਦਾ। ਫਿਰ ਸਤਿਗੁਰੂ ਨੇ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਬਾਹਰ ਦਾ ਗਿਆਨ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਬਾਹਰ ਕੋਈ ਮਨੁੱਖ ਚਾਨਣ ਕਰ ਦੇਵੇ, ਅੰਧਕਾਰ ਹੋਵੇ, ਦੀਵਾ ਬਾਲਦਾ ਚਾਨਣ ਹੋ ਜਾਏ, ਸੂਰਜ ਚੜ੍ਹੇ ਤੇ ਕਿਰਨਾਂ ਉਹ ਹਨੇਰੇ ਨੂੰ ਖਤਮ ਕਰ ਦੇਣ, ਚੰਦਰਮਾ ਦੀ ਚਾਨਣੀ ਜਿਹੜੀ ਇਹ ਅੰਧਕਾਰ ਨੂੰ ਖਤਮ ਕਰ ਦੇ। ਪਰ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਕਹਿੰਦੇ ਨੇ ਬਾਹਰ ਹਜ਼ਾਰਾਂ ਸੂਰਜ ਚੜ ਜਾਣ, ਸੈਂਕੜੇ ਚੰਦਰਮਾ ਅਸਮਾਨ ਤੇ ਆ ਜਾਣ, ਪਰ ਅੰਦਰ ਦਾ ਚਾਨਣ ਕੇਵਲ ਤਾਂ ਕੇਵਲ ਗੁਰੂ ਦੇ ਸਕਦੇ ਨੇ। ਗੁਰੂ ਤੋਂ ਬਿਨਾਂ ਬੰਦੇ ਦੇ ਅੰਦਰ ਕਦੀ ਚਾਨਣ ਹੋ ਹੀ ਨਹੀਂ ਸਕਦਾ। ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਸ਼ਬਦ ਅਸੀਂ ਪੜ੍ਹਨੇ ਆ ਤੇ ਰੋਜ਼ ਇਹ ਸ਼ਬਦ ਪੜਿਆ ਜਾਂਦਾ, ਜੇ ਸੌ ਚੰਦਾ ਉਗ ਵਹਿ, ਸਲੋਕ ਹੈ ਆਸਾਂ ਕੀ ਵਾਰ ਦਾ ਦੂਜਾ। ਤੇ ਦੂਜੇ ਸਲੋਕ ਤੋਂ ਵਿਚਾਰ ਸ਼ੁਰੂ ਕੀਤੀ ਏ ਕਿ ਕਹਿੰਦੇ ਜੇ ਸੈਂਕੜੇ ਚੰਦਰਮਾ ਆ ਜਾਣ, ਹਜ਼ਾਰਾਂ ਸੂਰਜ ਚੜ ਜਾਣ, ਪਰ ਗੁਰੂ ਤੋਂ ਬਿਨਾਂ ਹਨੇਰਾ ਹੈ। ਜੇ ਸੋ ਚੰਦਾ ਉਗਵੇਂ, ਸੂਰਜ ਚੜੇ ਹਜ਼ਾਰ, ਪਰ ਪਿਆਰੇ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾਂ ਹਨੇਰਾ ਹੈ। ਸਤਿਗੁਰੂ ਨੇ ਦੇਖੋ ਸਾਡੇ ਅੱਜ ਦੇ ਸਵਾਲਾਂ ਦਾ ਉੱਤਰ ਵੀ ਬਾਣੀ ਵੀ ਦਿੱਤਾ, ਕਿਉਂਕਿ ਅਸੀਂ ਕਈ ਵਾਰੀ ਸੋਚਦੇ ਹਾਂ ਮਨੁੱਖ ਅਕਲ ਦੇ ਬੁੱਧੀ ਦੇ ਤਲ ਤੇ ਬਹੁਤ ਅੱਗੇ ਨਿਕਲ ਗਏ, ਦੁਨੀਆ ਬਿਲਕੁਲ ਛੋਟੀ ਹੋ ਗਈ ਹੈ। ਤੇ ਉਹ ਸਫ਼ਰ ਜਿਹੜਾ ਅਸੀਂ ਕਈ ਮਹੀਨੇ ਕਈ ਸਾਲਾਂ ਵਿੱਚ ਕਰਦੇ ਸਾਂ, ਅੱਜ ਇੰਨੀ ਕੁ ਬੰਦੇ ਦੀ ਅਕਲ ਨੇ ਕੰਮ ਕੀਤਾ ਕਿ ਕਈ ਸਾਲਾਂ ਦਾ ਸਫ਼ਰ ਕੁਝ ਕੁ ਮਹੀਨਿਆਂ ਵਿੱਚ ਤੈਅ ਹੋ ਸਕਦਾ। ਸੱਚ ਜਾਣੋ ਮਹੀਨੇ ਵੀ ਨਹੀਂ, ਕੁਝ ਕੁ ਦਿਨਾਂ ਵਿੱਚ, ਦਿਨ ਵੀ ਕੀ ਕੁਝ ਕੁ ਘੰਟਿਆਂ ਵਿੱਚ ਕਈ ਸਾਲਾਂ ਦਾ ਸਫ਼ਰ ਤੈਅ ਕਰ ਸਕਦਾ। ਤੇ ਦਾਤਾਰ ਜੀ ਕਹਿੰਦੇ ਨੇ ਅੱਗੇ ਮਨੁੱਖ ਦੀ ਰਸਾਈ ਸੀ ਕੇਵਲ ਧਰਤੀ ਤੱਕ ਕਿ ਧਰਤੀ ਦੇ ਇੱਕ ਖਿੱਤੇ ਤੋਂ ਚੱਲਿਆ ਤੇ ਦੂਸਰੇ ਖਿੱਤੇ ਤੇ ਪਹੁੰਚ ਚੱਕਦਾ ਸੀ। ਪਰ ਯਾਦ ਰੱਖੀ ਮਨਾ ਕਿ ਬਾਹਰ ਦੀ ਤੂੰ ਦੁਨੀਆ ਬਿਲਕੁਲ ਛੋਟੀ ਕਰ ਦਿੱਤੀ, ਜਿਹੜਾ ਸਫ਼ਰ ਸਾਲਾਂ ਦਾ ਸੀ ਉਹ ਘੰਟਿਆਂ ਵਿੱਚ ਤੈਅ ਕਰ ਲਿਆ, ਜਿਹੜੀ ਗੱਲ ਅੱਗੇ ਤੂੰ ਕਈ ਮਹੀਨਿਆਂ ਵਿੱਚ ਦੂਜੇ ਘਰ ਪਹੁੰਚਾਉਂਦਾ ਸੈਂ ਇੱਕ ਖਿੰਡ ਵਿੱਚ ਪਹੁੰਚਾ ਦਿੱਤੀ। ਪਰ ਯਾਦ ਰੱਖੀ ਬਾਹਰ ਦੇ ਸਫ਼ਰ ਅਕਲ ਨਾਲ ਛੋਟੇ ਹੋ ਸਕਦੇ ਨੇ ਪਰ ਅੰਦਰ ਦਾ ਸਫ਼ਰ ਆਪਣੀ ਅਕਲ ਨਾਲ ਨਹੀਂ, ਅੰਦਰ ਦੀ ਮੰਜ਼ਿਲ ਕੇਵਲ ਗੁਰੂ ਦੀ ਕਿਰਪਾ ਨਾਲ ਮਿਲਦੀ ਹੁੰਦੀ ਹੈ। ਸਾਹਿਬ ਕਿਰਪਾਲੂ ਜੀ ਨੇ ਪ੍ਰਮਾਣ ਦਿੱਤਾ ਹੈ ਬਾਣੀ ਵਿੱਚ, ਕਹਿੰਦੇ ਨੇ ਮਨੁੱਖ ਇੰਨੀ ਕੁ ਤਰੱਕੀ ਕਰ ਜਾਏਗਾ ਕਿ ਅੱਖ ਝਮਕਣ ਦਾ ਸਮਾਂ ਕਿੰਨਾ ਕੁ ਹੁੰਦਾ ਹੈ, ਅਜੇ ਤਾਂ ਕੇਵਲ ਇਹ ਚੰਦਰਮਾ ਤੇ ਮੰਗਲ ਦੇ ਗ੍ਰਹਿ ਤੱਕ ਆਪਣੀ ਰਸਾਈ ਪਿਆ ਬਣਾਉਂਦਾ ਹੈ। ਸਾਹਿਬ ਕਹਿੰਦੇ ਨੇ ਅੱਖ ਝਮਕਣ ਦੇ ਸਮੇਂ ਵਿੱਚ ਬੰਦਾ ਸੈਂਕੜੇ ਅਸਮਾਨ ਉੱਪਰ ਜਾ ਸਕੇਗਾ, ਅੱਖ ਝਮਕਣ ਦੇ ਸਮੇਂ ਵਿੱਚ ਸੈਂਕੜੇ ਆਕਾਸ਼ ਦੇਖ ਕੇ ਆ ਜਾਏਗਾ, ਪਰ ਕਹਿੰਦੇ ਨੇ ਬਾਹਰ ਦਾ ਸਫ਼ਰ ਅੱਖ ਝਮਕਣ ਵਿੱਚ ਤੂੰ ਸੈਂਕੜੇ ਅਸਮਾਨਾਂ ਦਾ ਤੈਅ ਕਰ ਲਏਗਾ ਪਰ ਅੰਦਰ ਦਾ ਸ਼ਬਦ ਗੁਰੂ ਤੋਂ ਬਿਨਾਂ ਨਹੀਂ, ਅੰਦਰ ਦਾ ਸਬਰ ਕਰਨਗੇ ਉਹ ਜਿਨ੍ਹਾਂ ਉੱਤੇ ਗੁਰੂ ਕੀ ਨਜ਼ਰ ਹੋਵੇਗੀ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਪਰਮਾਣੂ ਪਰ ਜੰਤ ਆਕਾਸ਼ ਹੈ ਦੀਪ ਲੋਸ਼ ਹੈ ਖੰਡਣੈ, ਕਿ ਜੇ ਤੂੰ ਛੋਟਾ ਜਿਹਾ ਅਣੂ ਵੀ ਬਣ ਜਾਏ, ਪਰਮਾਣੂ ਬਣ ਜਾਏ ਤੇ ਅੱਖ ਝਮਕਣ ਵਿੱਚ ਕਈ ਦੀਪ ਕਈ ਆਕਾਸ਼ ਘੁੰਮ ਕੇ ਆ ਜਾਏ, ਪਰ ਪਿਆਰਿਆ ਬਾਹਰ ਦੇ ਸਫ਼ਰ ਅਕਲ ਨਾਲ ਹੋ ਜਾਂਦੇ ਨੇ, ਅੰਦਰ ਦੀ ਮੰਜ਼ਿਲ ਗੁਰੂ ਤੋਂ ਬਿਨਾਂ ਨਹੀਂ ਮਿਲਦੀ। ਪਰਮਾਣੂ ਪਰ ਜੰਤ ਆਕਾਸ਼ ਹੈ ਦੀਪ ਲੋਸ਼ ਹੈ ਖੰਡਣੇ, ਗਾਛੇਨ ਨੈਣ ਪਾਰੇਣ ਨਾਨਕ ਬਿਨਾਂ ਸਾਧੂ ਨਾ ਸਿੱਧ ਅਤੇ, ਗੁਰੂ ਤੋਂ ਬਿਨਾਂ ਸਾਧੂ ਤੋਂ ਬਿਨਾਂ ਅੰਦਰ ਦਾ ਮੁਕਾਮ ਕਦੀ ਨਹੀਂ ਮਿਲਦਾ ਹੁੰਦਾ। ਬਾਹਰ ਅਕਲ ਨਾਲ ਚਾਨਣ ਮਿਲ ਸਕਦੇ ਨੇ ਪਰ ਅੰਦਰ ਦਾ ਸੁੱਖ ਗੁਰੂ ਤੋਂ ਬਿਨਾਂ ਨਹੀਂ। ਸਤਿਗੁਰੂ ਨੇ ਇੱਕ ਬਚਨ ਹੋਰ ਕੀਤਾ, ਧੰਨ ਗੁਰੂ ਅੰਗਦ ਸਾਹਿਬ ਦੇ ਸ਼ਬਦ ਹੁੰਦਾ, ਹਜ਼ੂਰ ਨੇ ਮੇਰ ਕੀਤੀ ਹੈ। ਕਹਿੰਦੇ ਨੇ ਕਿ ਬੰਦਿਆ ਕਦੀ ਸੋਚ, ਇਹ ਸਰੀਰ ਤਾਂ ਤੇਰਾ ਇੱਕ ਘਰ ਦੀ ਤਰ੍ਹਾਂ ਹੈ, ਕਹਿੰਦੇ ਨੇ ਮਨ ਇਹਦੇ ਉੱਤੇ ਛੱਤ ਪਿਆ, ਤਨ ਇਹਦੇ ਤੇ ਛੱਤ ਹੈ, ਮਨ ਇਹ ਕੋਠਾ ਹੈ। ਕਹਿੰਦੇ ਨੇ ਅੰਦਰ ਇੱਕ ਖਜ਼ਾਨਾ ਪਿਆ ਤੇਰੇ ਨਾਮ ਦਾ, ਪਰ ਜੇ ਤੂੰ ਸੋਚੇ ਮੈਂ ਆਪਣੀ ਅਕਲ ਨਾਲ ਆਪਣੀ ਬੁੱਧੀ ਆਪਣੇ ਗਿਆਨ ਨਾਲ ਉੱਥੇ ਪਹੁੰਚ ਜਾਵਾਂ, ਕਹਿੰਦੇ ਨੇ ਉਸ ਖਜ਼ਾਨੇ ਤੱਕ ਤੂੰ ਨਹੀਂ ਪਹੁੰਚ ਸਕਦਾ। ਸ਼ਾਇਦ ਪਿਛਲੀ ਵਾਰੀ ਅਰਜ਼ ਕੀਤੀ ਹੋਵੇ, ਡਾਕਟਰ ਭਾਈ ਸ਼ੇਰ ਸਿੰਘ ਕਸ਼ਮੀਰ ਵਾਲੇ ਉਹਨਾਂ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ ਸੀ। ਜਿਹੜੇ ਸੱਜਣ ਕਈ ਵਾਰੀ ਕਹਿੰਦੇ ਨੇ ਕਿ ਲਓ ਜੀ ਸ਼ਬਦ ਤੋਂ ਬਿਨਾਂ ਬਾਣੀ ਤੋਂ ਬਿਨਾਂ ਨਾਮ ਤੋਂ ਬਿਨਾਂ ਅਸੀਂ ਆਪਣੇ ਅੰਦਰ ਨੂੰ ਖੋਜ ਨਹੀਂ ਸਕਦੇ, ਉਹ ਬੜੀ ਸੋਹਣੀ ਗੱਲ ਕਹਿੰਦੇ ਸਨ। ਉਹ ਕਹਿੰਦੇ ਨੇ ਕਿ ਸੂਰਜ ਦੀਆਂ ਕਿਰਨਾਂ ਵਿੱਚ ਵੀ ਚਾਨਣ ਹੈ, ਪਰ ਮਤ ਸਮਝਿਓ ਕਿ ਜੋ ਕੁਝ ਹੈ ਸੂਰਜ ਦੀਆਂ ਕਿਰਨਾਂ ਹੀ ਨੇ, ਇਸ ਸੂਰਜ ਦੇ ਚਾਨਣ ਤੋਂ ਅੱਗੇ ਵੀ ਕੋਈ ਚਾਨਣ ਹੈ। ਤੇ ਉਦਾਹਰਨ ਉਹ ਕਿਹੜੀ ਦਿੱਤੀ ਸੀ, ਕਹਿੰਦੇ ਨੇ ਬੱਚੇ ਦੀ ਖੱਤ ਦੀ ਤਲੀ ਤੇ ਉਹਨਾਂ ਨੇ ਸ਼ਬਦ ਵਰਤਿਆ ਸੀ ਕਿ ਕੁਝ ਪੈਸੇ ਰੱਖੇ ਹੋਣ, ਇੱਕ ਟਕਾ ਹੀ ਰੱਖਿਆ ਹੋਵੇ, ਆਪਾਂ ਸ਼ਬਦ ਵਰਤ ਲਈਏ ਇੱਕ ਸੈਂਟ ਹੀ ਰੱਖਿਆ ਹੋਵੇ। ਕਹਿੰਦੇ ਨੇ ਬੱਚਾ ਉਸ ਸੈਂਟ ਨੂੰ ਚੁੱਕ ਕੇ ਆਪਣੇ ਮੂੰਹ ਵਿੱਚ ਪਾ ਜਾਏ, ਉਸ ਟਕੇ ਨੂੰ ਜਾਂ ਉਸ ਪੈਸੇ ਨੂੰ ਬੱਚਾ ਖਾ ਜਾਏ ਤੇ ਜਦੋਂ ਆਪਣੇ ਪੇਟ ਵਿੱਚ ਉਹਨੂੰ ਨਿਗਲ ਜਾਏਗਾ, ਕਹਿੰਦੇ ਨੇ ਜਿੰਨੀ ਦੇਰ ਤੱਕ ਉਹ ਟਕਾ ਹੱਥ ਦੀ ਤਲੀ ਤੇ ਹੈ, ਜੇ ਦੀਵੇ ਦੇ ਚਾਨਣ ਵਿੱਚ ਦੇਖੋ ਤੇ ਤਾਂ ਵੀ ਉਹ ਦਿਸ ਪਏਗਾ, ਜੇ ਸੂਰਜ ਦੀ ਰੋਸ਼ਨੀ ਵਿੱਚ ਟੱਕੋ ਤੇ ਤਾਂ ਵੀ ਉਹ ਦਿਸ ਪਏਗਾ, ਪਰ ਜਦੋਂ ਉਹ ਬੱਚੇ ਦੇ ਪੇਟ ਵੀ ਚਲਾ ਗਿਆ ਤੇ ਜਿੰਨਾ ਮਰਜ਼ੀ ਪੇਟ ਕੋਲ ਦੀਵਾ ਬਾਲੀ ਜਾਓ, ਪਤਾ ਨਹੀਂ ਲੱਗਣਾ ਉਹ ਪੈਸਾ ਹੈ ਕਿੱਥੇ। ਮੈਂ ਬੇਨਤੀ ਕਰਨ ਲੱਗਾ, ਕਿਉਂ ਅੰਮ੍ਰਿਤ ਦੀ ਲੋੜ ਹੈ, ਗੁਰੂ ਦੇ ਚਰਨਾਂ ਵਿੱਚ ਕਿਉਂ ਜੁੜਨਾ, ਕੇਵਲ ਬਾਜਮੁਖੀ ਬਿਰਤੀ ਤੱਕ ਸੀਮਿਤ ਨਹੀਂ। ਉਹ ਟਕਾ ਦੀਵੇ ਦੇ ਚਾਨਣੇ ਬਾਹਰੋਂ ਦਿਸ ਸਕਦਾ ਜੇ ਖੱਤ ਦੀ ਤਲੀ ਤੇ ਵੀ ਸੂਰਜ ਦੀ ਰੋਸ਼ਨੀ ਵਿੱਚ ਤਲੀ ਤੇ ਰੱਖੀਏ ਤੇ ਦਿਸ ਸਕਦਾ। ਪਰ ਇੱਕ ਗੱਲ ਯਾਦ ਰੱਖੀਏ ਕਿ ਕਹਿ ਦਈਏ ਵੀ ਦੀਵੇ ਤੋਂ ਅੱਗੇ ਸੂਰਜ ਤੋਂ ਅੱਗੇ ਚਾਨਣ ਹੀ ਕੋਈ ਨਹੀਂ, ਕਹਿਣ ਲੱਗੇ ਚਮੜੀ ਤੋਂ ਥੱਲੇ ਜੇ ਉਸ ਟਕੇ ਨੂੰ ਵੇਖਣਾ ਹੈ ਤੇ ਐਕਸਰੇ ਹੈ, ਉਹ ਕਿਰਨਾਂ ਨੇ ਐਕਸਰੇ ਦੀਆਂ ਜਿਹੜੀਆਂ ਸਾਡੇ ਪੇਟ ਵਿੱਚ ਗਈ ਹੋਈ ਚੀਜ਼ ਨੂੰ ਵੀ ਤਸਵੀਰ ਲਈ ਬਾਹਰ ਪ੍ਰਗਟ ਕਰ ਦਿੰਦੀਆਂ ਨੇ। ਕਹਿੰਦੇ ਨੇ ਅਕਲ ਸੂਰਜ ਦਾ ਚਾਨਣ ਕੀ ਤੇ ਗੁਰੂ ਦਾ ਸ਼ਬਦ ਜਿਹੜਾ ਉਹ ਅੰਦਰ ਦੀ ਤਹਿ ਤੱਕ ਜਾਣ ਵਾਲਾ ਮਾਨੋ ਐਕਸਰੇ ਦੀ ਤਰ੍ਹਾਂ ਕੰਮ ਕਰਦਾ। ਹੁਣ ਦੇਖੋ ਬਾਹਰ ਦਾ ਸੂਰਜ ਉਹ ਚਾਨਣ ਨਾਲ ਬਾਹਰੋਂ ਦਿਖਾ ਸਕਦਾ, ਪਰ ਅੰਦਰ ਦਾ ਚਾਨਣ ਤਾਂ ਕੇਵਲ ਗੁਰੂ ਦੇ ਸਕਦੇ ਨੇ। ਗੁਰੂ ਅੰਗਦ ਸਾਹਿਬ ਨੇ ਸ਼ਬਦ ਵਰਤਿਆ, ਕਹਿਣ ਲੱਗੇ ਮਨੁੱਖ ਦਾ ਤਨ ਇੱਕ ਕੋਠੇ ਦੀ ਤਰ੍ਹਾਂ ਹੈ, ਇਹਦੇ ਅੰਦਰ ਮਨ ਪਿਆ ਹੈ, ਸ਼ਬਦ ਵਰਤੇ ਇੱਕ ਕਿਵਾੜ ਲੱਗਾ ਹੈ, ਮਾਇਆ ਦਾ ਤਾਲਾ ਲੱਗਾ ਤੇ ਅੱਜ ਦਾ ਨਹੀਂ ਕਈ ਜਨਮਾਂ ਦਾ ਹੈ, ਤੇ ਉਸ ਤਾਲੇ ਦੀ ਚਾਬੀ ਕੇਵਲ ਗੁਰਮੰਤਰ ਹੈ, ਤੇ ਉਹ ਜਿਹੜਾ ਗੁਰੂ ਦੀ ਸ਼ਰਨ ਵਿੱਚ ਜਾ ਕੇ ਲਈਏ, ਗੁਰੂ ਤੋਂ ਬਿਨਾਂ ਅੰਦਰ ਦਾ ਤਾਲਾ ਕੋਈ ਖੋਲ ਹੀ ਨਹੀਂ ਸਕਦਾ। ਗੁਰੂ ਅੰਗਦ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਖੱਤ। ਕਿਸੇ ਹੋਰ ਕੋਲ ਚਾਬੀ ਨਹੀਂ ਕਿ ਤੇਰੇ ਅੰਦਰ ਦੇ ਕਿਵਾੜ ਨੂੰ ਖੋਲ ਸਕੇ। ਜਿਹੜੀ ਮੈਂ ਬੇਨਤੀ ਕਰ ਰਿਹਾ ਵਾ ਕਿ ਜੇਸੋ ਚੰਦਾ ਉਗਮੈ, ਸੂਰਜ ਚੜੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਾਹਿਬ ਕਿੰਨੀ ਚਾਬੀ ਕੇਵਲ ਗੁਰੂ ਦੇ ਕੋਲ ਹੈ, ਤੇ ਜਦੋਂ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ, ਹਜ਼ੂਰ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਅੰਦਰ ਦੀ ਸਮਝ ਨਹੀਂ ਪੈਂਦੀ। ਹੁਣ ਧੰਨ ਗੁਰੂ ਨਾਨਕ ਸਾਹਿਬ ਇਸ ਸੰਸਾਰ ਤੇ ਆਏ, ਵਿਚਾਰ ਆਰੰਭ ਤੋਂ ਕਰਨੀ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਪਹਿਲਿਆਂ ਸਿੱਖਾਂ ਅੰਮ੍ਰਿਤ ਛਕਿਆ ਸੀ, ਸਾਡਾ ਸਵਾਲ ਹੁੰਦਾ ਪਹਿਲਿਆਂ ਕੀ ਛਕਿਆ ਅੰਮ੍ਰਿਤ, ਹੁਣ ਕਿਹਾ ਜਾਂਦਾ ਅੰਮ੍ਰਿਤ ਛਕੋ। ਦੇਖੋ ਧੰਨ ਗੁਰੂ ਨਾਨਕ ਸਾਹਿਬ ਬਾਰੇ ਜਿਹੜੀ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਗਵਾਹੀ ਦਿੱਤੀ ਹੈ, ਉਹਨਾਂ ਦੀ ਇੱਕ ਤੁਕ ਅਸੀਂ ਪੜ੍ਹਨੇ। ਆਪ ਸਾਰੇ ਪੜ੍ਹਦੇ ਹੋ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਏ ਪਠਾਇਆ ਧਿਆਨ ਦਿਆ ਜੇ। ਉਹ ਜੋ ਪਠਾਇਆ ਗਿਆ ਨਾ, ਪਹਿਲੀ ਗੱਲ ਕਿ ਗੁਰੂ ਨਾਨਕ ਧੁਰ ਤੋਂ ਗੁਰੂ ਬਣ ਕੇ ਆਏ ਨੇ, ਉਹਨਾਂ ਨੂੰ ਇਸ ਸੰਸਾਰ ਵਿੱਚ ਗੁਰੂ ਧਾਰਨ ਕਰਨ ਦੀ ਲੋੜ ਨਾ ਪਈ। ਕਿਉਂਕਿ ਕਈ ਸੱਜਣ ਇਹ ਯਤਨ ਕਰਦੇ ਨੇ ਕਿ ਕੁਝ ਕੁ ਆਦਮੀਆਂ ਨੂੰ, ਕਈਆਂ ਨੇ ਲਿਖ ਦਿੱਤਾ ਕਬੀਰ ਜੀ ਗੁਰੂ ਸਨ, ਕਿਸੇ ਨੇ ਮੁਸਲਮਾਨ ਕੋਈ ਫਕੀਰ ਲਿਖ ਦਿੱਤਾ, ਪਰ ਹਕੀਕਤ ਇਹ ਵੇ ਕਿ ਗੁਰੂ ਨਾਨਕ ਸਾਹਿਬ ਧੁਰ ਦਰਗਾਹ ਤੋਂ ਗੁਰੂ ਆਪ ਬਣ ਕੇ ਆਏ। ਗੁਰੂ ਦੀ ਪਦਵੀ, ਗੁਰੂ ਦਾ ਪਦ ਤੋਂ ਦਰਗਾਹ ਮਿਲਿਆ, ਤੇ ਭਾਈ ਸਾਹਿਬ ਨੇ ਸ਼ਬਦ ਵਰਤੇ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਤੇ ਮਹਾਰਾਜ ਜਦੋਂ ਗੁਰੂ ਆਏ ਤੇ ਉਹਨਾਂ ਨੇ ਸਿੱਖਾਂ ਨੂੰ ਕਿਵੇਂ ਜੋੜਿਆ, ਤੇ ਭਾਈ ਸਾਹਿਬ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਕਿ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜਿਹੜਾ ਸਿੱਖ ਜੁੜਿਆ, ਗੁਰੂ ਨਾਨਕ ਸਾਹਿਬ ਕਿਰਪਾਲੂ ਦਾ ਚਰਨਾ ਅੰਮ੍ਰਿਤ, ਬਾਣੀ ਦੇ ਮੁਤਾਬਕ ਜਿਹਨੇ ਸਿੱਖਿਆ ਲੈਣੀ ਸੀ, ਜਿਹਨੇ ਦੀਖਿਆ ਲੈਣੀ ਹੁੰਦੀ ਸੀ, ਉਹ ਸਤਿਗੁਰੂ ਦੇ ਚਰਨਾਂ ਵਿੱਚ ਆਉਂਦੇ ਸਨ। ਤੇ ਸਾਰੇ ਵਿਦਵਾਨ ਇਹ ਮੰਨਦੇ ਨੇ, ਤੇ ਭਾਈ ਸਾਹਿਬ ਦੀ ਰਚਨਾ ਵਿੱਚੋਂ ਮੈਂ ਦੋ ਤਿੰਨ ਪ੍ਰਮਾਣ ਜ਼ਰੂਰ ਸਾਂਝੇ ਕਰਨੇ ਨੇ ਇਸ ਗੱਲ ਦੇ ਸ਼ੰਕੇ ਲਈ ਕਿ ਉਦੋਂ ਸਿੱਖ ਅੰਮ੍ਰਿਤ ਛਕਦੇ ਸਨ, ਉਦੋਂ ਚਰਨ ਪੌਲ, ਚਰਨ ਓਦਕ, ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਸ਼ਬਦ ਪੱਗ ਪੌਲ ਵੀ ਵਰਤਿਆ, ਚਰਨ ਧੋਰ ਰਹਿ ਰਾਸ ਕਰ, ਕਹਿੰਦੇ ਨੇ ਗੁਰੂ ਸਾਹਿਬ ਦੇ ਚਰਨ ਧੋ ਕੇ ਸਿੱਖ ਨਮਸਕਾਰ ਕਰਦੇ ਸਨ। ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾ ਅੰਮ੍ਰਿਤ ਸਿੱਖਾਂ ਨੂੰ ਪਿਲਾਇਆ ਜਾਂਦਾ ਸੀ। ਇੱਕ ਬਚਨ ਭਾਈ ਸਾਹਿਬ ਨੇ ਹੋਰ ਕੀਤਾ, ਕਹਿਣ ਲੱਗੇ ਗੁਰਮੁਖ ਸੁਖ ਫਲ ਪਿਰਮ ਰਸ, ਚਰਨ ਅੰਮ੍ਰਿਤ ਲੈ ਸਿੱਖ ਪਲਾਵੇ। ਕਿ ਜਿਹਨੇ ਅਮਿਓ ਰਸ ਤੱਕ ਜਾਣਾ ਸੀ, ਉਹਨੂੰ ਗੁਰੂ ਦਾ ਚਰਨਾ ਅੰਮ੍ਰਿਤ ਲੈਣਾ ਪੈਂਦਾ ਸੀ। ਭਾਈ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਪਿਆਰੇ ਕਿ ਚਰਨ ਓਦਕ ਲੈ ਉੱਚ ਮਨ, ਹਉਮੈ ਦੁਬਦਾ ਰੋਗ ਗਵਾਏ। ਕਿ ਜਿਨ੍ਹਾਂ ਦੇ ਅੰਦਰ ਦੇ ਹਉਮੈ ਦੇ ਦੁਬਦਾ ਦੇ ਰੋਗ ਦੂਰ ਹੋਏ, ਉਹਨਾਂ ਨੇ ਗੁਰੂ ਕੋਲੋਂ ਚਰਨਾ ਅੰਮ੍ਰਿਤ ਦੀ ਦਾਤ ਲਈ, ਤੇ ਜਿਨ੍ਹਾਂ ਚਰਨਾ ਅੰਮ੍ਰਿਤ ਲਿਆ ਉਹਨਾਂ ਸਿੱਖਾਂ ਦਾ ਜੀਵਨ ਕੈਸਾ ਸੀ। ਮੈਂ ਅੱਗੇ ਚੱਲ ਕੇ ਬੇਨਤੀ ਕਰਨਾ, ਬੇਨਤੀ ਕਰ ਰਿਹਾ ਸਾਂ, ਗੁਰੂ ਤੋਂ ਬਿਨਾਂ ਅੰਦਰ ਦਾ ਗਿਆਨ ਨਹੀਂ, ਸਤਿਗੁਰੂ ਤੋਂ ਬਿਨਾਂ ਅੰਦਰ ਦੇ ਭਰਮ ਦੇ ਕਵਾੜ ਨੇ ਕੋਈ ਕਰ ਸਕਦਾ। ਭੱਟਾ ਨੇ ਤਾਂ ਬੜੇ ਸਪਸ਼ਟ ਸ਼ਬਦ ਕਹੇ, ਕਹਿੰਦੇ ਨੇ ਦੁਨੀਆਂ ਦੇ ਲੋਕੋ, ਚਾਹੇ ਸੁਰਤ ਦਾ ਗਿਆਨ ਹੋਵੇ, ਚਾਹੇ ਅੰਦਰ ਦਾ ਕੋਈ ਰਸ ਹੋਵੇ, ਗੁਰੂ ਤੋਂ ਬਿਨਾਂ ਉਹ ਗਿਆਨ ਨਹੀਂ ਮਿਲ ਸਕਦਾ। ਸ਼ਬਦ ਵਰਤੇ ਸਨ ਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਇਹਦਾ ਅਰਥ ਕੀ ਹੈ, ਗੁਰੂ ਕਰ ਰੇ ਮਨ ਮੇਰੇ, ਕਹਿੰਦੇ ਨੇ ਮੇਰੇ ਮਨਾ, ਜੇ ਅੰਦਰ ਦੀ ਸੁਰਤ ਦੀ ਖੇਡ ਲੈਣੀ ਚਾਹੁੰਦੇ ਤੇ ਗੁਰੂ ਕਰ, ਗੁਰੂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲੈ, ਗੁਰੂ ਦੇ ਚਰਨਾਂ ਨਾਲ ਜੁੜ ਜਾ। ਤੇ ਜੇ ਬਾਹਰ ਦੇ ਕਰਮਾਂ ਨਾਲ ਅੰਦਰ ਦਾ ਗਿਆਨ ਹੁੰਦਾ ਹੋਵੇ, ਤੇ ਨਾਲੇ ਬਾਬੇ ਨਾਨਕ ਦੇ ਘਰ ਦੀ ਤਾਂ ਰੀਤ ਹੀ ਇਹ ਵੇ ਗੁਰਮੁਖੋ, ਕਿ ਇੱਥੇ ਜਦੋਂ ਵੀ ਕੋਈ ਗੁਰਸਿੱਖ ਆਏ ਕੋਈ ਜਗਿਆਸੂ ਆਵੇ ਤੇ ਵੈਸੇ ਜਗਿਆਸੂ ਦਾ ਅਰਥ ਵੀ ਇਹ ਵੇ ਆਮ ਤੌਰ ਤੇ ਅਸੀਂ ਸ਼ਬਦ ਵਰਤਨੇ ਆ ਜਗਿਆਸੂ ਜਗਿਆਸਾ ਹੁਣ ਜਗਿਆਸੂ ਹਰ ਕੋਈ ਬੰਦਾ ਆਉਣ ਵਾਲਾ ਜਗਿਆਸੂ ਨਹੀਂ ਹੁੰਦਾ ਇਹ ਦੋ ਸ਼ਬਦਾਂ ਦਾ ਸੁਮੇਲ ਹੈ ਜਗਿਆਸ ਜਿਹੜਾ ਬੰਦਾ ਇਹ ਆਸ ਲੈ ਕੇ ਆਉਂਦਾ ਹੈ ਕਿ ਗੁਰੂ ਕੋਲ ਜਾ ਕੇ ਮੈਂ ਕਰੋੜਾਂ ਜਨਮਾਂ ਦੇ ਸੁੱਤੇ ਨੇ ਜਾਗਣਾ ਹੈ ਜਿਹੜਾ ਜਾਗਣ ਦੀ ਆਸ ਲੈ ਕੇ ਆਵੇ ਅਸਲ ਵਿੱਚ ਉਹ ਹੀ ਜਗਿਆਸੂ ਹੁੰਦਾ ਹੈ ਜਿਹਦੇ ਅੰਦਰ ਜਗਿਆਸਾ ਹੈ ਮੈਂ ਅੰਦਰ ਨੂੰ ਜਗਾਉਣਾ ਹੈ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ ਨਾਲ ਗੁਰਮੰਤਰ ਉੱਥੇ ਸਾਹਿਬ ਭਾਈ ਜੀ ਨੇ ਸ਼ਬਦ ਵੀ ਵਰਤੇ ਨੇ ਭਾਈ ਗੁਰਦਾਸ ਨੇ ਕਿ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਜਾਂ ਸ਼ਬਦ ਵਰਤੇ ਨੇ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਖੋ ਮੈਂ ਖੋਈ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਆਏ ਨੇ ਜਿਨ੍ਹਾਂ ਚਰਨਾ ਅੰਮ੍ਰਿਤ ਦੀ ਦਾਤ ਲਈ ਉਹਨਾਂ ਨੇ ਗੁਰੂ ਕੀ ਸਿੱਖਿਆ ਨੂੰ ਗ੍ਰਹਿਣ ਕੀਤਾ ਜਿਨ੍ਹਾਂ ਨੇ ਸਿੱਖਿਆ ਲੈ ਕੇ ਕਮਾਈ ਕੀਤੀ ਫਿਰ ਉਹਨਾਂ ਦਾ ਅੰਤਰ ਆਤਮਾ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਇਆ ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨਾਂ ਤੇ ਆਧਾਰਿਤ ਕਿ ਹਜ਼ੂਰ ਨੇ ਚਰਨ ਪੌਲ ਦੀ ਦਾਤ ਦਿੱਤੀ ਤੇ ਗੁਰੂ ਦੇਖਿਆ ਸ਼ਬਦ ਦੀ ਦਾਤ ਦੇ ਕੇ ਉਸ ਕਮਾਈ ਵੱਲ ਫਿਰ ਸਿੱਖ ਨੂੰ ਤੋਰਿਆ ਹਜ਼ੂਰ ਨੇ ਜਦੋਂ ਗੁਰੂ ਦੀ ਪਦਵੀ ਦੀ ਗੱਲ ਕਰਨੇ ਆ ਤੇ ਸਤਿਗੁਰੂ ਆਪ ਅੰਮ੍ਰਿਤ ਨਾਲ ਭਿੱਜੇ ਨੇ ਤੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ ਉਮਰ ਦਾ ਤਕਾਜ਼ਾ ਨਹੀਂ ਇਹ ਨਹੀਂ ਕਿ ਇਸ ਉਮਰ ਵਿੱਚ ਕੋਈ ਗੁਰੂ ਕੋਲ ਆਵੇ ਤੇ ਤਾਂ ਉਹਦਾ ਅੰਦਰ ਚੱਲ ਸਕਦਾ ਸਤਿਗੁਰੂ ਨੇ ਤੇ ਇੰਨੀ ਕਿਰਪਾ ਕੀਤੀ ਹੈ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਦੇਖੋ ਜਿਸ ਬਜ਼ੁਰਗ ਦੀ ਉਮਰ 63 ਕੁ ਸਾਲ ਦੇ ਕਰੀਬ ਲੰਘ ਗਈ ਹੋਵੇ ਬਾਬਾ ਅਮਰਦਾਸ ਕਿ ਉਹਨਾਂ ਨੂੰ ਗੁਰੂ ਸ਼ਬਦ ਦੀ ਕਮਾਈ ਕਰਨ ਦੀ ਤੇ ਗੁਰੂ ਕੋਲ ਆਉਣ ਦੀ ਲੋੜ ਜ਼ਰੂਰ ਪਈ ਕਿ ਉਹਨਾਂ ਦਾ ਗੁਰੂ ਤੋਂ ਬਿਨਾਂ ਸਰਿਆ ਕਿਉਂ ਨਾ ਆਪਣੀ ਜ਼ਿੰਦਗੀ ਦੇ 20 ਸਾਲ ਜਿਨ੍ਹਾਂ ਨੇ ਕਰਮ ਧਰਮ ਕੀਤੇ ਹੋਣ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਜਿਨ੍ਹਾਂ ਨੇ ਦਾਨ ਪੁੰਨ ਵਿੱਚ ਬਤੀਤ ਕੀਤਾ ਹੋਵੇ ਤੇ ਜਿੱਦਣ ਉਹਨਾਂ ਦੇ ਅੰਦਰ ਨੂੰ ਵੀ ਜਾਗ ਲੱਗੀ ਤੇ ਕੇਵਲ ਪੂਰੇ ਗੁਰੂ ਦੀ ਚਰਨ ਸ਼ਰਨ ਵਿੱਚ ਆਉਣ ਤੇ ਗੁਰੂ ਤੋਂ ਬਿਨਾਂ ਅੰਦਰ ਦੀ ਜਾਗ ਲੱਗ ਨਹੀਂ ਸਕਦੀ ਅੱਜ ਉਹ ਜੇ ਘਰ ਆਏ ਨੇ ਤੇ ਇੱਕ ਸੱਜਣ ਨੇ ਸਿਰਫ ਇਹਨੇ ਕਿਹਾ ਸੀ ਕਿ ਬਾਬਾ ਪਰਮਾਤਮਾ ਦੀਆਂ ਗੱਲਾਂ ਬੜੀਆਂ ਕਰਨਾ ਪਰ ਤੇਰੇ ਗੁਰੂ ਦਾ ਨਾਮ ਕੀ ਹੈ ਤੇ ਬਾਬਾ ਅਮਰਦਾਸ ਕਹਿੰਦੇ ਨੇ ਅਜੇ ਯਤਨ ਪਿਆ ਕਰਨਾ ਕਿ ਗੁਰੂ ਕਿਤੋਂ ਲੱਭ ਜਾਏ ਕਿਉਂਕਿ ਅਜੇ ਮੈਂ ਗੁਰੂ ਧਾਰਨ ਨਹੀਂ ਕੀਤਾ ਉਸ ਸੱਜਣ ਨੇ ਇੰਨੀ ਸ਼ਬਦ ਕਹੇ ਸਨ ਕਿ ਆਪਣੇ ਸਰੀਰ ਵੱਲ ਆਪਣੇ ਦਾੜੇ ਵੱਲ ਝਾਤੀ ਮਾਰੋ ਸ਼ਬਦ ਸਨ ਕਿ ਦੇਖੋ ਬਾਬਾ ਜੀ ਜਵਾਨੀ ਚਲੀ ਗਈ ਏ ਬੁਢੇਪੇ ਵਿੱਚ ਕੇਸ ਦੁੱਧ ਵਰਗੇ ਚਿੱਟੇ ਨੇ ਤੇ ਚਿੱਟੇ ਕੇਸ ਪ੍ਰਤੀਕ ਨੇ ਵੀ ਫਸਲ ਪੱਕ ਗਈ ਹੈ ਚਿੱਟੇ ਕੇਸ ਪ੍ਰਤੀਕ ਨੇ ਕਿ ਮੌਤ ਦਾ ਸਦੜਾ ਆ ਗਿਆ ਕੀ ਪਤਾ ਕਿ ਮੌਤ ਨੇ ਕਿਦਣ ਆ ਜਾਣਾ ਹੈ ਤੇ ਅਜੇ ਤੱਕ ਤੁਸੀਂ ਗੁਰੂ ਵਾਲੀ ਨਹੀਂ ਬਣੇ ਗੁਰੂ ਤੋਂ ਮੰਤਰ ਹੀ ਨਹੀਂ ਲਿਆ ਗੁਰੂ ਦੀਖਿਆ ਨਹੀਂ ਲਈ ਬਸ ਇੱਕ ਸ਼ਬਦ ਕਿਹਾ ਪਤਾ ਨਹੀਂ ਉਹ ਜਾਗਣ ਦੀ ਸਬੱਬ 100 ਲੱਖਣੀ ਘੜੀ ਆ ਗਈ ਕਿ ਬਾਬੇ ਅਮਰਦਾਸ ਨੂੰ ਇੱਕ ਸ਼ਬਦ ਨੇ ਇੱਕ ਬਚਨ ਨੇ ਅੰਦਰੋਂ ਤਬਦੀਲ ਕਰਕੇ ਰੱਖ ਦਿੱਤਾ ਤੇ ਗੁਰਮੁਖੋ ਜੋ ਉਹਨਾਂ ਨੇ ਸ਼ਬਦ ਸੁਣਿਆ ਉਹਦੇ ਵਿੱਚ ਵੀ ਗੱਲ ਗੁਰੂ ਦੀ ਮਹਾਨਤਾ ਦੀ ਕਹੀ ਸੀ ਭਾਵਾਂ ਉਹ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਰਾਗ ਮਾਰੂ ਵਿੱਚ ਹੈ ਤੇ ਉਹਦੇ ਵਿੱਚ ਉਦਾਹਰਨਾਂ ਵੀ ਅੰਦਰ ਦੀਆਂ ਦਿੱਤੀਆਂ ਗੁਰੂ ਬਣ ਤੇ ਚਰਨਾਂ ਵੀ ਜੁੜਨ ਲਈ ਅੰਦਰ ਨੂੰ ਕਮਾਉਣ ਦੀ ਗੱਲ ਉਹਦੇ ਵਿੱਚ ਕਹੀ ਸਾਹਿਬ ਨੇ ਉਦਾਹਰਨ ਕੀ ਦਿੱਤੀ ਸੀ ਕਹਿੰਦੇ ਨੇ ਬੰਦੇ ਦਾ ਮਨ ਸੜ ਚੁੱਕਾ ਹੈ ਤੇ ਮਨ ਦਾ ਸਫ਼ਰ ਜਿਹੜਾ ਉਹ ਇਸ ਜਨਮ ਦਾ ਨਹੀਂ ਮਨ ਦਾ ਸਫ਼ਰ ਤਾਂ ਕਈ ਜਨਮਾਂ ਦਾ ਹੈ ਤੇ ਉਦਾਹਰਨ ਦਿੱਤੀ ਸੀ ਕਿ ਜਿਵੇਂ ਇੱਕ ਲੋਹਾ ਘੜਨ ਵਾਲਾ ਸੱਜਣ ਲੋਹੇ ਦੀਆਂ ਚੀਜ਼ਾਂ ਬਣਾਉਣ ਵਾਲਾ ਸੱਜਣ ਭੱਠੀ ਵਿੱਚ ਕੋਲੇ ਪਾਉਂਦਾ ਹੈ ਉਸ ਕੋਲਿਆਂ ਨੂੰ ਅੱਗ ਲਾਉਂਦਾ ਹੈ ਤੇ ਪਰਤ ਕੇ ਲੋਹਾ ਜਦੋਂ ਰੱਖਦਾ ਹੈ ਤੇ ਅੱਗ ਦੇ ਭਾਂਬੜ ਬਲਦੇ ਨੇ ਕੋਲਿਆਂ ਦੀ ਅੱਗ ਦਾ ਸੁਭਾਅ ਹੈ ਕਿ ਉਸ ਲੋਹੇ ਨੂੰ ਵੀ ਉਹ ਲਾਲ ਕਰ ਦਿੰਦੀ ਹੈ ਹਜ਼ੂਰ ਨੇ ਬਾਣੀ ਵਿੱਚ ਉਦਾਹਰਨ ਲੈ ਲਈ ਕਹਿੰਦੇ ਨੇ ਕੁਝ ਲੋਹਾ ਐਸਾ ਹੈ ਜਿਹੜਾ ਗਰਮ ਹੋਣ ਤੋਂ ਬਾਅਦ ਉਹਨੂੰ ਘੜ ਕੇ ਉਹਨੂੰ ਸੰਵਾਰ ਕੇ ਕੋਈ ਕੀਮਤੀ ਵਸਤੂ ਬਣਾਈ ਜਾਂਦੀ ਹੈ ਪਰ ਕੁਝ ਲੋਹਾ ਸੜ ਜਾਂਦਾ ਹੈ ਇੰਨਾ ਕੁ ਸੜ ਜਾਂਦਾ ਹੈ ਉਹਨੂੰ ਸ਼ਬਦ ਮਨੂਰ ਵਰਤਦੇ ਨੇ ਉਸ ਸੜੇ ਹੋਏ ਉਸ ਨਿਕੰਮੇ ਮਨੂਰ ਨੂੰ ਉਸ ਲੋਹੇ ਨੂੰ ਕਦੀ ਵੀ ਕੋਈ ਘਰ ਨਹੀਂ ਰੱਖਦਾ ਉਸ ਲੋਹੇ ਨੂੰ ਘਰੋਂ ਬਾਹਰ ਹੀ ਸਟਿਆ ਜਾਂਦਾ ਹੈ ਪਰ ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਕਿਰਪਾ ਕੀਤੀ ਕਹਿਣ ਲੱਗੇ ਦੇਖੋ ਸੱਜਣਾ ਜਿਹੜਾ ਲੋਹਾ ਸੜ ਜਾਏ ਨਿਕੰਮਾ ਮਨੂਰ ਬਣ ਜਾਏ ਦੁਨੀਆਦਾਰ ਲੋਕ ਉਹਨੂੰ ਚੁੱਕ ਕੇ ਬਾਹਰ ਸੜ ਦਿੰਦੇ ਨੇ ਪਰ ਜਿਹੜਾ ਮਨ ਕਈ ਜਨਮਾਂ ਦਾ ਸੜ ਕੇ ਮਨੂਰ ਹੋ ਗਿਆ, ਮੇਰੇ ਸਾਹਿਬ ਕਹਿੰਦੇ ਨੇ ਜੇ ਕਿਤੇ ਗੁਰੂ ਕੋਲ ਆ ਜਾਏ, ਗੁਰੂ ਕੋਲ ਅੰਮ੍ਰਿਤ ਦ੍ਰਿਸ਼ਟੀ ਹੈ, ਗੁਰੂ ਕੋਲ ਅੰਮ੍ਰਿਤ ਨਾਮ ਹੈ, ਗੁਰੂ ਕੋਲ ਆਤਮਕ ਜੀਵਨ ਦੇਣ ਵਾਲਾ ਜਲ ਹੈ। ਸੜੇ ਲੋਹੇ ਨੂੰ ਤਾਂ ਲੋਕੀ ਬਾਹਰ ਸੜਦੇ ਨੇ, ਪਰ ਜੇ ਕਿਤੇ ਸੜਿਆ ਹੋਇਆ ਮਨ ਅੰਮ੍ਰਿਤ ਦੀ ਦਾਤ ਲੈ ਲੈ ਤੇ ਗੁਰੂ ਉਹਨੂੰ ਕੀਮਤੀ ਸੋਨਾ ਬਣਾ ਦਿੰਦੇ। ਇਹ ਗੁਰੂ ਕੀ ਨਦਰ ਹੈ। ਮੈਂ ਬੇਨਤੀ ਸਿਰਫ ਕਰਨੀ ਚਾਹੁੰਦਾ ਜਿਹੜੀ ਕਿ ਗੁਰੂ ਦੇ ਚਰਨਾਂ ਵਿੱਚ ਜੁੜਨਾ ਕੇਵਲ ਬਾਜਮੁਖੀ ਬਿਰਤੀ ਤੱਕ ਸੀਮਿਤ ਨਹੀਂ, ਇੱਕ ਅੰਦਰ ਦੀ ਬੜੀ ਵੱਡੀ ਤਬਦੀਲੀ ਹੈ ਅੰਮ੍ਰਿਤ ਦੀ ਦਾਤ ਲੈਣੀ। ਸਤਿਗੁਰੂ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਕਾਇਆ ਆਰਨ ਮਨ ਵਿੱਚ ਲੋਹਾਂ, ਪੰਚ ਅਗਨ ਤਿਤ ਲਾਗ ਲਹੀ ਲਾਗ ਰਹੀ, ਕੋਇੜੇ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਪਈ ਪਿਆ ਮਨੂਰ ਕੰਚਨ ਬਿਰ ਹੋਵੇ, ਜੇ ਗੁਰ ਮਿਲੇ ਤਨੇਹਾ। ਹੁਣ ਸ਼ਬਦ ਗੁਰੂ ਮਿਲੇ ਕਿਹਾ, ਇਹ ਨਹੀਂ ਕਿਹਾ ਵੀ ਸਿੱਧਾ ਰੱਬ ਨੂੰ ਆਪਣੇ ਆਪ ਮਿਲ ਜਾਏ, ਇਹ ਬਾਬੇ ਨਾਨਕ ਦੇ ਸ਼ਬਦ ਨੇ। ਕਹਿਣ ਲੱਗੇ ਜੇ ਗੁਰ ਮਿਲੇ ਤਨੇਹਾ, ਤੇ ਮਹਾਰਾਜ ਗੁਰੂ ਦਿੰਦੇ ਕੀ ਨੇ? ਕਹਿਣ ਲੱਗੇ ਏਕ ਨਾਮ ਅੰਮ੍ਰਿਤ ਉਹ ਦੇਵੈ, ਕਿ ਸਤਿਗੁਰੂ ਨਾਮ ਅੰਮ੍ਰਿਤ ਦੀ ਦਾਤ ਦਿੰਦੇ ਨੇ। ਤੇ ਪਰਤ ਕੇ ਹੁੰਦਾ ਕੀ ਏ? ਸਾਹਿਬ ਕਹਿੰਦੇ ਨੇ ਅੰਦਰ ਤ੍ਰਿਪਤ ਹੋ ਜਾਂਦਾ ਹੈ ਕਿ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾਂ। ਅੰਦਰ ਤ੍ਰਿਪਤ ਹੋ ਜਾਂਦਾ ਜਦੋਂ ਪੂਰਾ ਗੁਰੂ ਮਿਲਦਾ ਹੈ। ਜੇ 63 ਸਾਲ ਦੇ ਬਜ਼ੁਰਗ ਨੂੰ ਜਿਹਦੀ ਜ਼ਿੰਦਗੀ ਦੇ 6 ਦਹਾਕੇ ਨਿਕਲ ਚੁੱਕੇ ਨੇ, ਜੇ ਉਹਦਾ ਗੁਰੂ ਤੋਂ ਬਿਨਾਂ ਨਹੀਂ ਸਰਦਾ, ਉਹ ਬੰਦਿਆ ਤੂੰ ਤਾਂ ਕਈ ਜਨਮਾਂ ਦਾ ਸਾਈਂ ਤੋਂ ਵਿਛੜਿਆ, ਕਿ ਤੇਰਾ ਗੁਰੂ ਤੋਂ ਬਿਨਾਂ ਸਾਈਂ ਦੇ ਘਰ ਵੀ ਸਰ ਜਾਏਗਾ? ਗੁਰੂ ਤੋਂ ਬਿਨਾਂ ਤੇਰੇ ਅੰਦਰ ਨੂੰ ਟਿਕਾ ਮਿਲ ਜਾਏਗਾ? ਫਿਰ ਦੂਸਰੀ ਕਿਰਪਾ ਸਤਿਗੁਰੂ ਨੇ ਕੀਤੀ ਕਿ ਜਦੋਂ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ। ਹੁਣ ਬਾਬਾ ਅਮਰਦਾਸ 63 ਸਾਲ ਦੀ ਉਮਰ ਦਾ ਜ਼ਿਕਰ ਵਿਦਵਾਨ ਕਰਦੇ ਨੇ, ਕੋਈ 60 ਕਹਿੰਦਾ, ਕੋਈ 62 ਕਹਿੰਦਾ। ਹੁਣ 63 ਸਾਲ ਦਾ ਬਜ਼ੁਰਗ ਆਉਂਦਾ ਹੈ, ਤੇ ਤਕਰੀਬਨ ਉਸ ਉਮਰ ਵਿੱਚ ਲੋਕ ਆਪਣੀ ਜ਼ਿੰਦਗੀ ਦੇ ਸਾਰੇ ਕੰਮ ਮੁਕਾ ਕੇ ਵਿਹਲੇ ਹੋ ਜਾਂਦੇ ਕਿ ਹੁਣ ਸੁੱਖ ਨਾਲ ਦਿਨ ਬਤੀਤ ਕਰਾਂਗੇ। ਮੈਂ ਕਹਿੰਦਾ ਗੁਰਸਿੱਖੀ ਦੀ ਖੇਡ ਬੜੀ ਨਿਆਰੀ ਹੈ ਗੁਰਮੁਖ। ਜਿਸ ਉਮਰ ਵਿੱਚ ਲੋਕ ਘਰ ਵਿੱਚ ਆਰਾਮ ਕਰਦੇ ਨੇ, ਉਸ ਉਮਰ ਵਿੱਚ ਬਾਬੇ ਨੇ ਸਿੱਖੀ ਦਾ ਸਫ਼ਰ ਸ਼ੁਰੂ ਕੀਤਾ ਸੀ। 63 ਸਾਲ ਦੀ ਉਮਰ ਦੇ ਬਜ਼ੁਰਗ ਆਏ ਨੇ, ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਪਹੁੰਚੇ ਨੇ। ਉਸ ਦਿਨ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਅੱਗੇ ਆਇਆ ਬੜੀ ਵਾਰੀ, ਪਰ ਕੁੜਮਾਚਾਰੀ ਦਾ ਨਾਤਾ ਲੈ ਕੇ, ਸਿੱਖ ਤੇ ਗੁਰੂ ਦਾ ਨਾਤਾ ਕੇਵਲ ਖੂਨ ਦਾ ਨਾਤਾ ਨਹੀਂ, ਸੱਚ ਜਾਣੋ ਸਿੱਖ ਤੇ ਗੁਰੂ ਦਾ ਨਾਤਾ ਅੰਦਰ ਦਾ ਨਾਤਾ ਹੈ। ਕਹਿਣ ਲੱਗੇ ਅੱਜ ਤੱਕ ਕੁੜਮਾਚਾਰੀ ਦੇ ਨਾਤੇ ਨਾਲ ਆਇਆ, ਪਰ ਅੱਜ ਮੈਂ ਇੱਕ ਨਗੁਰਾ ਆਇਆ। ਚਰਨ ਪਕੜ ਕੇ ਕਹਿੰਦੇ ਨੇ ਅੰਦਰ ਦੇ ਨਗੁਰੇ ਪੁਣੇ ਦੀ ਮੈਲ ਨੂੰ ਧੋ ਦਿਓ। ਗੁਰਮੁਖ ਅੰਮ੍ਰਿਤ ਦੀ ਦਾਤ ਲੈਣੀ, ਗੁਰੂ ਵਾਲਾ ਬੰਨਾ, ਇਹ ਤਾਂ ਆਪਣੇ ਅੰਦਰ ਨੂੰ ਧੋ ਕੇ ਗੁਰੂ ਦੇ ਚਰਨਾਂ ਵਿੱਚ ਓਤ ਪੋਤ ਕਰਨੇ। ਮਰਿਆਦਾ ਉਹੀ ਅੰਮ੍ਰਿਤ ਦੀ ਜਿਹੜੀ ਬਾਬੇ ਨਾਨਕ ਨੇ ਸ਼ੁਰੂ ਕੀਤੀ ਸੀ। ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਬਾਬਾ ਅਮਰਦਾਸ ਜੀ ਨੇ ਕਮਾਈ ਕੀਤੀ, ਉਹਨਾਂ ਨੇ ਨਾਮ ਜਪਿਆ। ਸ਼ਾਇਦ ਇੱਥੇ ਅਰਜ਼ ਵੀ ਕੀਤੀ ਸੀ, ਚਰਨ ਪੌੜ ਦੀ ਦਾਤ ਲੈਣ ਤੋਂ ਬਾਅਦ ਫਿਰ ਸ਼ਬਦ ਦੀ ਕਮਾਈ ਇੰਨੀ ਕੁ ਕੀਤੀ। ਕਹਿੰਦੇ ਨੇ ਬਾਬਾ ਅਮਰਦਾਸ ਕਿ ਪਹਿਲਾਂ ਨਗੁਰਾਪਣ ਸੀ, ਪਰਤ ਕੇ ਸਿੱਖ ਬਣੇ, ਤੇ ਸਿੱਖੀ ਦੀ ਕਮਾਈ ਕਰਦਿਆਂ ਕਰਦਿਆਂ ਉਹੀ ਬਜ਼ੁਰਗ ਜਿਹੜੇ ਨੇ 75 ਸਾਲ ਦੀ ਉਮਰ ਵਿੱਚ ਉਹ ਗੁਰੂ ਪਦਵੀ ਉੱਤੇ ਪਹੁੰਚ ਗਏ ਸਨ। 75 ਸਾਲ ਦੀ ਉਮਰ ਵਿੱਚ ਉਹਨਾਂ ਗੁਰੂ ਪਦਵੀ ਉੱਤੇ ਜਾ ਪਹੁੰਚੇ ਨੇ। ਹੁਣ ਉਹਨਾਂ ਦੇ ਅੰਮ੍ਰਿਤ ਬਚਨ ਮੈਂ ਬੇਨਤੀ ਕੀਤੀ, ਕੋਈ 72 ਕੋਈ 75 ਸ਼ਬਦ ਵਰਤਦਾ ਹੈ। 70 ਤੋਂ ਉੱਤਰ ਉਮਰ ਹੋ ਗਈ ਜਦੋਂ ਗੁਰੂ ਪਦਵੀ ਤੇ ਪਹੁੰਚੇ, ਤੇ ਭੱਟਾ ਨੇ ਇੱਕ ਬਚਨ ਕਿਹਾ ਸੀ। ਕਹਿੰਦੇ ਨੇ ਹਕੀਕਤ ਇਹ ਜੇ ਕਿ ਗੁਰੂ ਅਮਰਦਾਸ ਨੇ ਪਹਿਲਾਂ ਕਰਮ ਧਰਮ ਬੜੇ ਕੀਤੇ, ਪਰ ਗੁਰੂ ਦਾ ਸ਼ਬਦ ਜਿਸ ਦਿਨ ਤੋਂ ਬਾਅਦ ਲਿਆ, ਜਿਸ ਦਿਨ ਦਾ ਲਿਆ, ਉਸ ਤੋਂ ਬਾਅਦ ਬਾਬੇ ਅਮਰਦਾਸ ਦੀ ਜ਼ਿੰਦਗੀ ਵਿੱਚ ਕਿੰਨਾ ਵੱਡਾ ਪਲਟਾ ਆਇਆ। ਅੰਮ੍ਰਿਤ ਛਕਣ ਦਾ ਭਾਵ ਕੀ ਹੈ? ਚਰਨ ਪੌੜ ਲਈ, ਤੇ ਕਹਿੰਦੇ ਨੇ ਹੁਣ ਬਾਬਾ ਅਮਰਦਾਸ ਦੇ ਵੇਖਣ ਵਿੱਚ ਤਬਦੀਲੀ ਆ ਗਈ, ਅੰਮ੍ਰਿਤ ਉਹਨਾਂ ਵੀ ਲਿਆ। ਕਹਿੰਦੇ ਨੇ ਬਾਬਾ ਅਮਰਦਾਸ ਜੀ ਦੀ ਜ਼ਬਾਨ ਵੀ ਤਬਦੀਲੀ ਆ ਗਈ, ਬਾਬੇ ਅਮਰਦਾਸ ਦੇ ਸੁਣ ਵੀ ਤਬਦੀਲੀ ਆ ਗਈ, ਬਾਬੇ ਅਮਰਦਾਸ ਦੇ ਬਹਿਣ ਦੇ ਕਹਿਣ ਵੀ ਤਬਦੀਲੀ ਆ ਗਈ। ਕਿਉਂ? ਕਹਿਣ ਲੱਗੇ ਉਹਨਾਂ ਦੀਆਂ ਅੱਖਾਂ ਵਿੱਚੋਂ ਵੀ ਨਾਮ ਹੀ ਕੇਵਲ ਦੱਸੇ ਤੇ ਅੰਮ੍ਰਿਤ ਝੜੇ, ਉਹਨਾਂ ਦੀ ਰਸਮਾਂ ਵਿੱਚ ਵੀ ਕੇਵਲ ਨਾਮ ਟਿਕਿਆ, ਉਹਨਾਂ ਦੇ ਅੰਦਰ ਵੀ ਕੇਵਲ ਨਾਮ ਟਿਕਿਆ। ਕਹਿੰਦੇ ਨੇ ਚਰਨਾ ਅੰਮ੍ਰਿਤ ਲੈਣ ਦਾ ਮਤਲਬ ਇਹ ਸੀ ਕਿ ਨਾਮ ਦੀ ਕਮਾਈ ਕਰਦਿਆਂ ਕਰਦਿਆਂ ਇੱਕ ਦਿਨ ਉਹ ਸਿੱਖ ਗੁਰੂ ਅੰਗਦ ਸਾਹਿਬ ਦਾ ਰੂਪ ਹੋ ਗਿਆ। ਅੰਮ੍ਰਿਤ ਲੈਣ ਤੋਂ ਭਾਵ ਇਹ ਵੇ ਕਿ ਗੁਰੂ ਦੇ ਚਰਨਾਂ ਨੂੰ ਜੁੜ ਕੇ ਅੰਦਰ ਦੇ ਸਫ਼ਰ ਨੂੰ ਤੈਅ ਕਰਨਾ। ਸਾਹਿਬ ਭੱਟਾਂ ਨੇ ਗੁਰੂ ਅਮਰਦਾਸ ਬਾਰੇ ਕਿਹਾ ਸੀ, ਕਹਿਣ ਲੱਗੇ ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋ ਇੱਕ ਇੱਕ, ਦੋਏ ਥਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਣੋ, ਤੇਸ ਤੀਸ ਇੱਕ ਅਰ ਪੰਜ ਸਿੱਧ, ਪੈ ਤੀਸ ਨਾ ਖੀਣੋ, ਇੱਕੋ ਜੇ ਲਾਖ, ਲੱਖੋ ਅਲੱਖ ਹੈ, ਇੱਕ ਇੱਕ ਕਰ ਵਰਨਿਓ, ਗੁਰੂ ਅਮਰਦਾਸ ਜਾਲਬ ਭਣੈ, ਤੂੰ ਇੱਕ ਲੋੜੈ ਇੱਕ ਮੰਨਿਓ। ਜੇ ਉਸ ਬਜ਼ੁਰਗ ਨੂੰ ਗੁਰੂ ਕੋਲ ਆ ਕੇ ਦਾਤ ਲਈ ਤੇ ਇਸ ਮੰਜ਼ਿਲ ਤੇ ਪਹੁੰਚ ਗਿਆ, ਤੇ ਸਿੱਖਾਂ ਗੁਰੂ ਨੂੰ ਧਾਰਨ ਕਰਨ ਤੋਂ ਬਿਨਾਂ ਤੂੰ ਆਤਮਿਕ ਜੀਵਨ ਦਾ ਸਬਰ ਤੈਅ ਨਹੀਂ ਕਰ ਸਕੇਗਾ। ਜਿਹੜੀ ਬੇਨਤੀ ਕਰ ਰਿਹਾ ਕਿ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ, ਉਸ ਚਰਨ ਪੌਲ ਦੀ ਬਦੌਲਤ ਫਿਰ ਸਿੱਖ ਨੇ ਜੀਵਨ ਕਿਹੋ ਜਿਹਾ ਕਮਾਇਆ। ਭਾਈ ਸਾਹਿਬ ਭਾਈ ਗੁਰਦਾਸ ਦੀ ਇੱਕ ਪੌੜੀ, ਖਾਸ ਕਰਕੇ ਜਿਨ੍ਹਾਂ ਨੇ ਚਰਨ ਪੌਲ ਲਈ ਉਹਨਾਂ ਦਾ ਜੀਵਨ ਕੈਸਾ ਸੀ। ਅੰਮ੍ਰਿਤ ਲੈਣ ਤੋਂ ਬਾਅਦ ਜੀਵਨ ਨੂੰ ਕਮਾਉਣ ਤੁਰਨਾ, ਗੁਰੂ ਦੀ ਸਿੱਖਿਆ ਨੂੰ ਕਮਾਉਣਾ। ਉਹਨਾਂ ਨੇ ਇੱਕ ਬਚਨ ਕੀਤਾ ਭਾਈ ਸਾਹਿਬ ਜੀ ਨੇ, ਕਹਿੰਦੇ ਨੇ ਜਦੋਂ ਅੰਮ੍ਰਿਤ ਦੀ ਦਾਤ ਸਿੱਖ ਨੇ ਲਈ, ਕਹਿੰਦੇ ਨੇ ਦੁਨੀਆਂ ਦੀ ਨਜ਼ਰ ਵਿੱਚ ਇੰਜ ਲੱਗਦਾ ਹੈ ਕਿ ਜਿਵੇਂ ਇਸ ਨੂੰ ਸਮਝ ਹੀ ਕੋਈ ਨਹੀਂ, ਇਹ ਬਿਲਕੁਲ ਅਣਜਾਣ ਭੋਲੇ ਬੱਚੇ ਦੀ ਤਰ੍ਹਾਂ ਹੈ। ਪਰ ਕਹਿੰਦੇ ਉਹਦੇ ਅੰਦਰ ਨੂੰ ਪੁੱਛ ਕੇ ਦੇਖੋ, ਜਿਹਨੇ ਚਰਨਾ ਅੰਮ੍ਰਿਤ ਦੀ ਦਾਤ ਲਈ ਸੀ, ਭਾਈ ਗੁਰਦਾਸ ਕਹਿੰਦੇ ਨੇ ਉਹ ਅੰਦਰੋਂ ਕਦੀ ਵੀ ਗੁਰੂ ਦੇ ਸ਼ਬਦ ਤੋਂ ਟੁੱਟਿਆ ਨਹੀਂ। ਜਿਹਨੇ ਚਰਨ ਪੌੜ ਲਈ, ਕਹਿਣ ਲੱਗੇ ਹਕੀਕਤ ਏਵੇ ਕਿ ਉਹਨੇ ਗੁਰੂ ਤੋਂ ਬਿਨਾਂ ਹੋਰ ਕੋਈ ਦੇਖੇ ਹੀ ਨਾ। ਜਿਹਨੇ ਚਰਨ ਪੌੜ ਲੈ ਲਈ, ਕਹਿੰਦੇ ਨੇ ਲੋਕਾਂ ਦੇ ਭਾਣੇ ਤਾਂ ਚੁੱਪ ਕਰਕੇ ਤੁਰਿਆ ਫਿਰਦਾ, ਪਰ ਚਰਨ ਪੌੜ ਲੈਣ ਤੋਂ ਬਾਅਦ ਇੱਕ ਪਿਆਲਾ ਨਾਮ ਦਾ ਉਹਨੇ ਆਪਣੇ ਮੂੰਹ ਨੂੰ ਲਾ ਲਿਆ ਤੇ ਨਾਮ ਪਿਆਲੇ ਦਾ ਅੰਮ੍ਰਿਤ ਸਰੂਰ ਉਹਦੇ ਅੰਦਰੋਂ ਕਦੀ ਗਿਆ ਹੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਜਿਹਨਾਂ ਚਰਨ ਪੌੜ ਲਈ ਤੇ ਸ਼ਬਦ ਵਰਤੇ ਕਿ ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਕਿ ਗੁਰੂ ਕੇ ਸਿੱਖ ਨੇ ਗੁਰੂ ਦੀ ਸਿੱਖਿਆ ਲਈ ਅੰਦਰੋਂ ਅੱਤ ਦਾ ਸਿਆਣਾ ਹੈ, ਬਾਹਰੋਂ ਇੰਜ ਲੱਗਦਾ ਜਿਵੇਂ ਭੋਲਾ ਜਾ, ਉਹਨੂੰ ਸਮਝ ਕੋਈ ਨਹੀਂ। ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾ। ਉਹ ਆਪਣੇ ਅੰਦਰ ਸ਼ਬਦ ਤੇ ਸੁਰਤ ਦਾ ਅਭਿਆਸੀ ਇੰਨਾ ਹੈ ਕਿ ਗੁਰੂ ਦੇ ਸ਼ਬਦ ਤੋਂ ਬਿਨਾਂ ਉਹਨੇ ਕਦੀ ਕੋਈ ਬੋਲ ਸੁਣਿਆ ਹੀ ਨਹੀਂ। ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾਂ, ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਬਿਨ ਅੰਨਾ ਖੋਲਾਂ। ਅੱਗੇ ਸ਼ਬਦ ਵਰਤੇ ਨੇ, ਪੈਰੀ ਪੈਪਾਂ ਖਾਕ ਹੋਏ, ਚਰਨ ਧੋਏ ਚਰਨਾਤਕ ਚੋਲਾ, ਕਿ ਗੁਰੂ ਦੇ ਚਰਨਾਂ ਵਿੱਚ ਗੁਰੂ ਦੇ ਪੈਰਾਂ ਵਿੱਚ ਡਿੱਗਿਆ ਤੇ ਉਹਨੇ ਦਾਤ ਪਤਾ ਕੀ ਲਈ, ਚਰਨ ਧੋਏ ਗੁਰੂ ਦੇ ਚਰਨਾਂ ਨੂੰ ਧੋ ਕੇ ਚਰਨਾਤਕ ਚੋਲਾ, ਉਹਨਾਂ ਨੇ ਚਰਨਾ ਅੰਮ੍ਰਿਤ ਦੀ ਦਾਤ ਲਈ। ਇਹਦਾ ਮਤਲਬ ਕਿ ਜਿਸ ਸਿੱਖ ਨੇ ਸੁਰਤ ਤੇ ਸ਼ਬਦ ਦੀ ਖੇਡ ਮੰਨਣੀ ਸੀ, ਜਿਸ ਸਿੱਖ ਨੇ ਗੁਰੂ ਦੇ ਦਰਸ਼ਨਾਂ ਵਿੱਚ ਲੀਨ ਹੋਣਾ ਹੈ, ਜਿਸ ਸਿੱਖ ਨੇ ਅੰਦਰੋਂ ਵਾਹਿਗੁਰੂ ਗੁਰ ਸ਼ਬਦ ਦੇ ਪਿਆਲੇ ਨੂੰ ਚੱਖਣਾ ਹੈ, ਉਹਦੇ ਲਈ ਜ਼ਰੂਰੀ ਸੀ ਕਿ ਉਹ ਚਰਨ ਪੌਲ ਦੀ ਦਾਤ ਲੈਂਦਾ। ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾਂ, ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਬਿਨ ਅੰਨਾ ਖੋਲਾਂ, ਪੈਰੀ ਪੈ ਕਹਿ ਲੱਗੇ ਪਾ ਖਾਕ ਹੋਏ, ਚਰਨ ਧੋਏ ਚਰਨਾਤਕ ਚੋਲਾਂ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾਂ, ਚੁੱਪ ਚ ਬੋਲਾਂ ਚਰਨ ਕਮਲ ਚਿਤ ਭਵਰ ਕਰ, ਭਵ ਜਲ ਅੰਦਰ ਰਹਿ ਨਰੋਲਾਂ। ਅਗਲੀ ਦੁੱਖ ਕੀਰਲੀ ਸੀ, ਜਿੰਨੇ ਜਿਉਂਦੇ ਕੀ ਮੁਕਤ ਹੋਣਾ, ਉਹਨੂੰ ਇਹ ਦਾਤ ਗੁਰੂ ਤੋਂ ਲੈਣੀ ਅਤ ਜ਼ਰੂਰੀ ਹੈ। ਜੀਵਨ ਮੁਕਤ ਸਚਾਵਾ ਚੋਲਾ, ਕਿ ਉਹਦਾ ਚੋਲਾ ਉਹ ਜ਼ਿੰਦਗੀ ਦਾ ਮਨੋਰਥ ਤਾਂ ਹੱਲ ਹੋਵੇਗਾ ਜੇ ਉਹ ਗੁਰੂ ਦੇ ਚਰਨਾਂ ਵਿੱਚ ਜੁੜੇਗਾ। ਜਿਹੜੀ ਬੇਨਤੀ ਆਰੰਭ ਕੀਤੀ ਸੀ, ਤਿੰਨ ਗੱਲਾਂ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਆਸਾ ਕੀ ਵਾਰ ਵਿੱਚ ਕਹੀਆਂ ਨੇ। ਪਹਿਲੀ ਗੱਲ ਕਿ ਗੁਰੂ ਜੀ ਕਰਦੇ ਕੀ ਨੇ, ਦੂਜੀ ਗੱਲ ਕਿ ਗੁਰੂ ਤੋਂ ਬਿਨਾਂ ਆਤਮਕ ਜੀਵਨ ਨਹੀਂ, ਤੀਜੀ ਗੱਲ ਕਿ ਜੇ ਗੁਰੂ ਨੂੰ ਧਾਰਨ ਨਾ ਕਰੀਏ, ਜੇ ਗੁਰੂ ਵਾਲੇ ਨਾ ਬਣੀਏ ਤਾਂ ਕੀ ਸਾਡਾ ਗੁਜ਼ਾਰਾ ਨਹੀਂ। ਦੇਖੋ ਸ਼ਬਦ ਸਾਹਿਬ ਨੇ ਤਿੰਨੇ ਬੜੇ ਸੋਹਣੇ ਕਹੇ ਨੇ। ਆਸਾ ਕੀ ਵਾਰ ਦੇ ਪਹਿਲੇ ਤਿੰਨ ਸ਼ਲੋਕ, ਜੇ ਇਹ ਪੜ੍ਹ ਕੇ ਵਿਚਾਰ ਵੀ ਸਮਝ ਨਾ ਲੱਗੇ ਕਿ ਗੁਰੂ ਦੀ ਕੀ ਲੋੜ ਹੈ, ਤੇ ਫਿਰ ਬਦਕਿਸਮਤੀ ਹੋ ਸਕਦੀ। ਸਾਹਿਬ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ ਗੁਰੂ ਕੋਲ ਇੰਨੀ ਕੁ ਸਮਰੱਥਾ ਹੈ ਕਿ ਉਹ ਮਨੁੱਖ ਜਿਹੜੇ ਕੋਲ ਆਤਮਕ ਜੀਵਨ ਦਾ ਕਿਣਕਾ ਵੀ ਨਹੀਂ, ਜਿਹਨੂੰ ਸੋਝੀ ਵੀ ਕੋਈ ਨਹੀਂ, ਜੇ ਸਤਿਗੁਰੂ ਇੱਕ ਅੰਮ੍ਰਿਤ ਦ੍ਰਿਸ਼ਟੀ ਕਰਦਾ ਨਾ ਆਮ ਮਨੁੱਖ ਤੋਂ ਚੁੱਕ ਕੇ ਉਹਨੂੰ ਸਾਈਂ ਦੇ ਚਰਨਾਂ ਨਾਲ ਓਤ ਪੋਤ ਕਰ ਸਕਦਾ ਹੈ। ਇਹ ਗੁਰੂ ਕੋਲ ਸਮਰੱਥਾ ਹੈ। ਤਾਂ ਹੀ ਸ਼ਬਦ ਵਰਤੇ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਨ। ਇੱਕ ਦਿਨ ਵਿੱਚ ਸੈਂਕੜੇ ਵਾਰੀ ਗੁਰੂ ਤੋਂ ਕੁਰਬਾਨ ਜਾਣਾ ਵਾ। ਕਿਉਂ ਜੀ? ਕਹਿ ਲੱਗੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ। ਵਾਰ ਇੱਥੇ ਦੇਵਤੇ ਦਰ ਤੇ ਦੈਵੀ ਗੁਣਾਂ ਨਾਲ ਭਰਪੂਰ। ਹੁਣ ਕਰਤ ਨਾ ਲਾਗੀ ਵਾਰ ਇੱਕ ਖਿੰਨ ਨੇ ਲੱਗਾ ਕਿ ਗੁਰੂ ਨੇ ਮਨੁੱਖ ਤੋਂ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਹੁਣ ਗੁਰੂ ਕੀ ਜਿਹੜੀ ਖੇਡ ਹੈ, ਅੰਮ੍ਰਿਤ ਅਸਲ ਵਿੱਚ ਪਾਰਸ ਕਲਾ ਹੈ। ਅੰਮ੍ਰਿਤ ਅੰਦਰ ਨੂੰ ਤਬਦੀਲ ਕਰਨ ਵਾਲੀ ਦਾਤੇ ਦੀ ਦਾਤ ਹੈ। ਤੇ ਸੱਚ ਜਾਣੋ ਇਹਦਾ ਅਰਥ ਵੀ ਇਹ ਵੇ ਕਿ ਪੌਲ ਦਾ ਅਰਥ ਵੀ ਆਪਾਂ ਕਰਨੇ ਆ ਜਿਹਦੇ ਅੰਦਰ ਤਬਦੀਲੀ ਆ ਜਾਏ। ਧਰਮ ਦਾ ਅਰਥ ਇਹ ਵੇ ਧਾਰਨ ਕਰਨਾ। ਹਜ਼ੂਰ ਨੇ ਕਿਰਪਾ ਕੀਤੀ ਕਿਹਦੇ ਨੇ? ਗੁਰੂ ਕੋਲ ਇੰਨੀ ਸਮਰੱਥਾ ਕਿ ਇੱਕ ਖਿੰਨ ਵਿੱਚ ਉਹ ਦੈਵੀ ਗੁਣਾਂ ਨਾਲ ਭਰਪੂਰ ਕਰ ਸਕਦੇ ਨੇ। ਤੇ ਹਜ਼ੂਰ ਜੀ ਕਿਵੇਂ? ਭੱਟਾਂ ਨੇ ਉਸ ਅੰਮ੍ਰਿਤ ਦ੍ਰਿਸ਼ਟੀ ਨੂੰ ਮਾਣਿਆ, ਭੱਟਾਂ ਨੇ ਉਸ ਆਨੰਦ ਨੂੰ ਮਾਣਿਆ, ਤੇ ਨਾਲ ਸ਼ਬਦ ਵਰਤੇ ਨੇ ਕਹਿੰਦੇ ਨੇ ਮੇਰੀ ਗੱਲ ਤੇ ਭਰੋਸਾ ਕਰੀ। ਕਹਿੰਦੇ ਨੇ ਜੇ ਕਿਤੇ ਸਤਿਗੁਰੂ ਆਪਣੀ ਨਦਰ ਕਰਦਾ ਇੱਕ ਖਿੰਨ ਵਿੱਚ, ਤੇ ਜਿਹੜਾ ਬੰਦਾ ਦਰ ਦਰ ਤੇ ਕੱਚ ਦੀ ਤਰ੍ਹਾਂ ਰੁਲਦਾ ਪਿਆ ਨਾ, ਗੁਰੂ ਨਦਰ ਕਰਦਾ ਉਹ ਕੱਚ ਤੋਂ ਕੀਮਤੀ ਕੰਚਨ ਬਣ ਜਾਂਦਾ ਹੁੰਦਾ ਹੈ। ਸਿਰਫ ਮੈਂ ਤਿੰਨ ਹੀ ਬੇਨਤੀਆਂ ਆਰੰਭ ਕੀਤੀਆਂ ਸਨ, ਗੁਰੂ ਕੋਲ ਸਮਰੱਥਾ ਕਿੰਨੀ ਕੁ ਹੋਵੇ। ਕਹਿੰਦੇ ਨੇ ਇੱਕ ਨਦਰ ਕਰੇ ਕੱਚ ਤੋਂ ਕੰਚਨ ਬਣਾ ਦਿੰਦੇ ਨੇ। ਉਹ ਚਾਹਣ ਤੇ ਜ਼ਹਿਰ ਵਾਲੇ ਮਨੁੱਖ ਨੂੰ ਸਿਰ ਤੋਂ ਪੈਰਾਂ ਤੱਕ ਅੰਮ੍ਰਿਤ ਨਾਲ ਭਰਪੂਰ ਕਰ ਸਕਦੇ ਨੇ। ਜੇ ਸਤਿਗੁਰੂ ਚਾਹਣ ਦਰ ਦਰ ਤੇ ਰੁਲਣ ਵਾਲੇ ਪੱਥਰ ਨੂੰ ਕੀਮਤੀ ਲਾਲ ਬਣਾ ਸਕਦੇ ਨੇ। ਜੇ ਸਤਿਗੁਰੂ ਨਦਰ ਕਰ ਦੇਣ ਤੇ ਸੱਜਣਾ ਜਿਹੜੀ ਲੱਕੜ ਆਮ ਧੱਕੇ ਤੇ ਖਾਂਦੀ ਏ ਉਹਨੂੰ ਕੀਮਤੀ ਚੰਦਨ ਬਣਾ ਸਕਦੇ ਨੇ। ਸਾਹਿਬ ਨੇ ਸ਼ਬਦ ਵਰਤੇ ਨੇ ਕਿ ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣੈ ਸੁਣਿਓ। ਇੱਕ ਸ਼ਬਦ ਸੁਣਿਆ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਕੱਚ ਤੋਂ ਕੰਚਨ ਬਣਾ ਦਿੱਤਾ। ਸ਼ਬਦ ਗੁਰ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਬਣਿਓ, ਲੋਹ ਹੋਇਓ ਲਾਲ, ਨਦਰ ਸਤਿਗੁਰ ਜਾ ਧਾਰੈ, ਪਾਣ ਮਾਨਕ ਕਰੈ ਗਿਆਨ ਗੁਰ, ਕਹਿਓ ਵਿਚਾਰੈ ਕਾਠੋਂ ਸ੍ਰੀ ਖੰਡ ਸਤਿਗੁਰ ਕੀਓ। ਪਿਆਰਿਓ, ਉਹ ਸਤਿਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਹੈ ਜਿਹੜੀ ਅੰਮ੍ਰਿਤ ਛਕਣ ਦੇ ਨਾਲ ਆਮ ਲੱਕੜ ਨੂੰ ਚੰਦਨ ਵਰਗਾ ਬਣਾ ਸਕਦੀ ਏ, ਜਿਹੜੀ ਜ਼ਹਿਰ ਨੂੰ ਅੰਮ੍ਰਿਤ ਵੀ ਤਬਦੀਲ ਕਰ ਸਕਦੀ ਏ, ਜਿਹੜੀ ਕੱਚ ਨੂੰ ਕੰਚਨ ਬਣਾ ਸਕਦੀ ਏ। ਸਤਿਗੁਰੂ ਦੀ ਅੰਮ੍ਰਿਤ ਦੀ ਦਾਤ ਲੈਣੀ ਅਸਲ ਵਿੱਚ ਆਪਣੇ ਅੰਦਰ ਨੂੰ ਤਬਦੀਲ ਕਰਨਾ ਹੈ। ਹਜ਼ੂਰ ਕਿਰਪਾਲੂ ਜੀ ਨੇ ਦੂਜਾ ਬਚਨ ਕਿਹਾ ਸੀ ਕਿ ਬਾਹਰ ਜਿਤਨਾ ਮਰਜ਼ੀ ਗਿਆਨ ਹੋਵੇ ਪਰ ਗੁਰੂ ਦੇ ਸ਼ਬਦ ਦੀ ਕਮਾਈ ਤੋਂ ਬਿਨਾਂ ਅੰਦਰ ਦਾ ਰਸ ਨਹੀਂ ਆ ਸਕਦਾ। ਤੇ ਮੈਂ ਬੇਨਤੀ ਕਰਾਂ, ਭਾਈ ਵੀਰ ਸਿੰਘ ਹੋਣਾ ਨੇ ਬੜੇ ਸੋਹਣੇ ਸ਼ਬਦ ਵਰਤੇ ਸਨ। ਉਹ ਕਹਿੰਦੇ ਨੇ ਬੰਦਾ ਇੰਨੇ ਹੰਕਾਰ ਵੀ ਤੁਰਿਆ ਫਿਰਦਾ। ਸ਼ਬਦ ਵਰਤੇ ਉਹਨਾਂ, ਕਈ ਵਾਰੀ ਸੋਚਦੇ ਹਾਂ ਚੋਖੀਆਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਸ਼ਾਇਦ ਗੁਰੂ ਦੇ ਬਹੁਤ ਨੇੜੇ ਹੋਵੇ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਬੰਦੇ ਦਾ ਸਿਰ ਤਾਂ ਇੱਕ ਭਾਂਡੇ ਦੀ ਤਰ੍ਹਾਂ ਹੈ। ਕਹਿੰਦੇ ਨੇ ਇਹ ਉਹ ਭਾਂਡਾ ਹੈ ਜਿਹੜਾ ਥਾਂ ਥਾਂ ਦੀਆਂ ਗੱਲਾਂ ਨੂੰ ਆਪਣੇ ਵਿੱਚ ਇਕੱਠੀ ਕਰੀ ਜਾਂਦਾ। ਕਹਿੰਦੇ ਨੇ ਉਸ ਬੰਦੇ ਦੀ ਹਾਲਤ ਤੱਕੋ ਜਿਹੜਾ ਦਰ ਦਰ ਤੇ ਮੰਗ ਕੇ ਝੂਠ ਆਪਣੇ ਭਾਂਡੇ ਵਿੱਚ ਪਾਉਂਦਾ। ਉਹਨਾਂ ਸ਼ਬਦ ਵਰਤੇ ਨੇ ਕਿ ਮੁਰਸ਼ਦ ਤੋਂ ਬਿਨਾਂ, ਗੁਰੂ ਤੋਂ ਬਿਨਾਂ ਅੰਦਰ ਦਾ ਰਸ ਨਹੀਂ। ਕਹਿੰਦੇ ਨੇ ਮੈਂ ਆਪਣੇ ਸਿਰ ਨੂੰ ਨਾ ਆਪਣੇ ਤੇ ਗੱਲ ਚੁਕਾਈ, ਪਰ ਉਹ ਗੁਰਮੁਖ ਨਾਮ ਰਸੀਏ ਨੇ ਆਪਣੇ ਸਿਰ ਨੂੰ ਕਹਿੰਦੇ ਨੇ ਇੱਕ ਭਾਂਡਾ ਬਣਾਇਆ, ਜਿੱਥੇ ਕੋਈ ਪੜਿਆ ਮਿਲਿਆ ਉਹਦੇ ਤੋਂ ਗੱਲ ਸੁਣੀ, ਉਹਦੇ ਤੋਂ ਕੋਈ ਜੁਗਤ ਸੁਣੀ। ਕਹਿੰਦੇ ਨੇ ਮੈਨੂੰ ਇੰਨੀਆਂ ਗੱਲਾਂ ਆਉਣ ਲੱਗ ਪਈਆਂ, ਲੋਕਾਂ ਕਹਿ ਦਿੱਤਾ ਮਹਾਨ ਵਿਦਵਾਨ ਹੈ, ਮਹਾਨ ਪੰਡਿਤ ਹੈ। ਕਹਿੰਦੇ ਨੇ ਇੱਕ ਦਿਨ ਮੈਂ ਕਿਸੇ ਉਸੇ ਹੰਕਾਰ ਵਿੱਚ ਗੁਰੂ ਦੇ ਚਰਨਾਂ ਵਿੱਚ ਜਾ ਮੱਥਾ ਟੇਕਿਆ। ਕਹਿੰਦੇ ਨੇ ਦੁਨੀਆਦਾਰ ਲੋਕ ਮੇਰੀ ਇੱਜ਼ਤ ਕਰਦੇ ਸਨ, ਪਰ ਜਦੋਂ ਗੁਰੂ ਦੇ ਚਰਨਾਂ ਵਿੱਚ ਝੁਕਿਆ ਉਹਨੇ ਕਹਿ ਦਿੱਤਾ ਆਪਣੇ ਸਿਰ ਨੂੰ ਚੁੱਕ, ਤੇਰਾ ਆਪਣਾ ਅਨੁਭਵ ਕੀ ਹੈ, ਤੇਰੇ ਵਿੱਚੋਂ ਤਾਂ ਕੇਵਲ ਦੂਜਿਆਂ ਦੇ ਝੂਠ ਦੀ ਬੋ ਪਈ ਆਉਂਦੀ ਹੈ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਆਪਣੇ ਅੱਖਰਾਂ ਦੇ ਗਿਆਨ ਵਿੱਚ ਹੀ ਮਸਤ ਹੈ, ਜੇ ਅਮਿਓ ਰਸ ਲੈਣੇ ਆਪਣੇ ਅੰਦਰ ਨੂੰ ਧੋ ਕੇ ਅੰਮ੍ਰਿਤ ਟਿਕਾ। ਉਹਨਾਂ ਸ਼ਬਦ ਵਰਤੇ ਨੇ ਸਿਰ ਕਚਕੋਲ ਬਣਾ ਹੱਥ ਲਿੱਤਾ, ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਭਰਿਆ ਭਰਿਆ ਦੇਖ ਅਭਰਿਆ ਸਾਵੇਂ, ਜਾਣਾ ਪੰਡਿਤ ਹੋਇਆ, ਧਰਤੀ ਪੈਰ ਨਾ ਟਿਕੇ ਮੇਰਾ, ਮੈਂ ਉੱਚਾ ਹੋ ਹੋ ਤੁਰਿਆ, ਇੱਕ ਦਿਨ ਉਹ ਕਚਕੋਲ ਲੈ ਗਿਆ, ਮੁਰਸ਼ਦ ਮੂਹਰੇ ਧਰਿਆ, ਝੂਠ ਝੂਠ ਕਰ ਉਸ ਉਲਟਾਇਆ,
1: खाली सारा करिया मल मल के फिर धोता तो इसनू मैल इलम दी लाई वेखो एक चकौल लिशकिया कवल वांग हुण खिड़िया। साहब कहिंदे जे अंदर नू धोणे गुरु तो बिना अंदर दी मैल कोई नहीं धो सकदा। धन गुरु नानक साहब कृपालू जी कहिंदे ने गुरु कोल जा एक खिन विच तेनू दैवी गुणा नाल भरपूर कर सकदे ने। ते दूसरा बचन कीता कहन लगे महाराज के गुरु तो बिना अंदर दा चानन नहीं। ते शब्द वरते जेसो चंदा उगवै सूरज चढ़े हजार एते चानन हुंदिया गुर बिन घोर अंधार। गुरु तो बिना अंदर दा चानन नहीं। हुण तीजा जिहड़ा वचन कहे ना ओह मैं बेनती जरूर करनी चाहना, मिन सिर्फ दो तीन रह गए ने। साहब धन गुरु नानक साहब दी ओह गल चेते रखिए। कई बार असीं कहिंदे आ कि देखो अमृत छकने आ, जे ना छकांगे सानू किसी चीज की कमी थोड़ा है। साडे सवाल हुंदे ने फलाने ने अमृत छकिया उहदा तां काम ही नहीं चलदा पिया, फलाने ने अमृत छकिया उहदे घर तां दुख इन्ना आ गया। गुरमुखो अमृत का संबंध केवल दुनिया के पदार्थों नाल नहीं। गुरु नानक साहब कृपालू ने मेहर भरिया उत्तर दिता है, कह लगे एक तिलां दे बूटे वल झाती मारो। जदों बीज पाया जांदा है पानी सारिया तिलां नूं दिंदे ने, खाद सारे तिलां नूं पाई जांदी है, वार सारिया तिलां नूं करदे ने, पर जदों तिलां दी फसल पकदी है ना ते मालक दे घर केवल वो सत्कारे जांदे ने जिन्हां दीआं फलियां विच दाणे ने, जिन्हां ने खुराक तां लई वार दे ओले तां रहे, फलियां भी लगियां फुल भी बने, पर बद किस्मती दाणिया तो खाली रह गए। जे दाणिया तो खाली तिल रहन ते नखसमिया नूं थां कोई नहीं। ते सजना जे दुनिया दे पदार्थ लै गए अंदर नाम दा किणका ना रहा सच जानी उत्थे भी नखसमिया नूं थां कोई नहीं। गुरु तां खसम बनदा है। हजूर ने शब्द वरते नानक गुरु ना चेतनी। हुण अगली तुक दाते ने बड़ी टुका के कही क्योंकि पता सी कि नगुरा गल्लां बड़ियां करदा है। साहब ने शब्द वरते ज्यो नगुरा बो बातां जाणै उहदे जिहड़ियां गल्लां दलीला किहदे कोल ने। कहन लगे नानक गुरु ना चेतनी मन अपने सुचेत, छुट्टै तिल बुवार ज्यो सुन्या अंदर खेत, खेतां अंदर चुटिया कहो नानक सौ ना। प्यारियो फलिया फुलिया बपड़े पी तन विच सवा, की होया जे पदार्थ लै गयो कोठियां बन गईयां कारां आ गईयां दुनिया विच वाह वाह वाह वाह हो गई। तिल भी बड़ा आकड़ के अपने आप विच रहिंदा सी, पता तां उदों लगा जदों मालक दे घर विच परवान होण दी गल चली। मैं जिथों बेनती आरंभ कीती सी इकला शरीर नहीं, इस शरीर नूं छड के एक दिन जिंद ने तुरना है। जिंद नाल केवल गुरु जांदा है ते जाएगा उहनां नाल जिन्हां ने गुरु दी गल मन लई। साहिब गुरु अर्जुन देव जी ने तां ही कहा सी, कहन लगे शरीर नाल काबले तुरदे ने पर जिंद नाल कदी शरीर भी नहीं तुरदा हुंदा। शब्द वल ध्यान दिया जे शरीर नाल काबले तुरदे ने, वेखो बंदा चलिया चौ जणिया दे कन्न पर जिंद नाल शरीर भी नहीं जांदा। उत्थे साहिब ने शब्द वरते ने सतगुर सिख का हालत पलत सवारै, नानक सतगुर सिख को जी नाल संभारै। जे अपनी जिंद दा कोई साथी बनाना है ता केवल ओ सतगुरु है, सतगुरु तो बिना कोई साथी नहीं। सेवा राम दीआं परचियां दी ओ गल कह के मैं समाप्ति करना। अज गुरु कलगीधर जी दा जे पुरब मनाउण तुरे ओ गुरसिखो, सिर्फ एक विशा रखिया सी कि गुरु तो बिना पार उतारा नहीं। साहब गुरु कलगीधर बारे कई वख वख तरीके नाल इस घटना नूं पेश सज्जन करदे ने, पर यह सेवा राम दी परची विच लिखी हुई घटना है। उस किताब दा नाम है परची दसवें पातशाह की। कह के संपूर्ण करना, कहन लगे सतगुरु दे हथ विच पत्थर है, कई वारी तुसी सरवण कीता उहने उस पत्थर नूं पकड़िया, उहनूं खब्बे तो सज्जे हथ ते सज्जे तो खब्बे हथ ते उछाल के रखदे ने। अचनचेत तो पत्थर हथ विचों निकलिया ते डिग्गिया पानी विच, पानी विच डिगदिया सार उह पत्थर डुब गया। ध्यान दिया जे हजूर रुके ते पुछया इस पत्थर दे डुबण दा कारण की। कहन लगे महाराज पत्थर भारा है, पानी दा सुभाए डोब देंदा है। दूजा कहिंदा पानी दा सुभाए भारी चीज नूं डोब देंदा है। पर गुरमुख प्यारे किको गल के प्यारे भाई दया सिंह, हे दाता जी पानी दे सुभा दा पता नहीं, पत्थर दे सुभा दा पता नहीं, बस जेड़ा तेरे हथों निकल गया उहने डुबणा ही डुबणा है, उहदे तरन दा कदी सवाल ही नहीं पैदा हुंदा। गुरमुखो ਪੱਥਰ ਵੀ ਤਰ ਜਾਂਦਾ ਹੈ ਜੇ ਗੁਰੂ ਵਾਲਾ ਬਣੇ। ਤਾਂ ਹੀ ਸਾਹਿਬ ਨੇ ਕਿਹਾ ਜਿਉ ਪਾਖਾਨ ਨਾਵ ਚੜ ਤਰੈ ਪ੍ਰਾਣੀ ਗੁਰਚਰਨ ਲਗਤ ਮਿਸਤਰ। ਕੱਲ ਇਸੇ ਵਿਸ਼ੇ ਨੂੰ ਆਪਾਂ ਅੱਗੇ ਤੋਰ

इस जिंद दा आसरा कौन होवेगा। ते संपूर्णता विच आप जी दे चरणां दे विच बेनती कीती सी कि केवल एक सतगुरु है जिस दा शब्द साडी जिंद दे नाल जांदा है। बाकी शरीर नाल तुरन वालियां दा काफला बहुत जिउंदियां भी मिलदा है, मरण तो बाद भी लोक नाल चलदे ने। पर एक बेनती आरंभ विच करदे आं, कई वारी इस भरम विच आपां रह जांदे आं कि कोई आदमी चलाना करदा है ते उस दी अर्थी नाल लोकां दी गिनती बहुत हुंदी। कई वारी ओहदे भोग ते लोकां दी गिनती हजारां लखां दी तादाद विच हो जाएगी ते आपां सहज सुभाए कह दिंदे आं कि जिस बंदे दे भोग ते जिस बंदे दी अर्थी नाल लखां बंदे चले होण आखिर रब दी दरगाह विच प्रवान हो ही गया होना, क्योंकि इह इकट्ठ दसदा पे कि इस बंदे दी किन्नी कु बनी सी। सतगुरु गुरु नानक साहब ने बड़ा स्पष्ट बचन कहे, कहन लगे इस भरम नूं अपने मन विच ना पाली कि लोकां दी गिनती पिछे होवे ते रब दी दरगाह विच प्रवान हो जाईदा है। साहब ने इको तुक विच गल मुका दित्ती, कहन लगे चंगा नाउं रखाए कै जस कीरत जग ले, ते इन्नी वड्डी रब दी रहमत होवे उमर भी थोड़ी नहीं। साहब ने जदों उमर दी गिनती कीती ते शब्द वरते जे जुग चारे आर जा होर दसूनी खोए, नवा खंडा भी जानिए नाल चला सब कोए, चंगा नाउं रखाए कै जस कीरत जग ले। पर प्यारिओ कि चंगा ना वाह वाह वाह वाह करान नाल ही प्रभु प्रवान कर लैंदा। साहब कहन लगे जे तिस नजर ना आवई ता वात ना पुछै कि परमेश्वर दी नजर विच जे प्रवान नहीं ते सजना किसे ने तेरी वात नहीं पुछनी। आओ सतगुरु गुरु ग्रंथ साहब दी अमृत बाणी ने कल ए उपदेश कीता सी कि गुरु तो बिना जीव आत्मा दा उधार नहीं। उस लड़ी नूं आपां अज अगे तोरना है कि गुरु कैसा चाहिदा है, क्योंकि जदों शब्द गुरु धारण कर ली आउंदा है, कई वारी साडे सज्जन इह वी शब्द कह दिंदे ने जिहड़े केवल दंभ भेख पखंड तक सीमित ने। मैं आरंभ विच अर्ज करदे आं कि किसे ते कटाक्ष किसे ते तर्क नहीं, पर जो गुरु ग्रंथ साहिब दी बाणी जी ने सानू उपदेश दिता है, कई वारी इह भरम पा लैंदे आं कि जिहड़ी गुरु धारण करन दी गल कही इह शायद साडे गुरु ते लागू हुंदी है। ਉਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਵੀ ਕਹਿੰਦਾ ਹੈ ਕਿ ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ। ਕੋਈ ਕਿਸੇ ਬੰਦੇ ਨੂੰ ਗੁਰੂ ਮੰਨੀ ਬੈਠਾ, ਕੋਈ ਕਿਸੇ ਨੂੰ ਗੁਰੂ ਮੰਨੀ ਬੈਠਾ। ਆਓ ਆਪਾਂ ਇਹ ਵੀ ਨਖੇੜਾ ਬਾਣੀ ਵਿੱਚੋਂ ਕਰ ਲਈਏ ਕਿ ਕੈਸਾ ਗੁਰੂ ਚਾਹੀਦਾ ਹੈ, ਉਸ ਗੁਰੂ ਕੋਲ ਕੀ ਰਹਿਮਤ ਹੈ। ਉਸ ਤੋਂ ਅੱਗੇ ਅਸੀਂ ਅੰਮ੍ਰਿਤ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਕਿਉਂ ਜ਼ਰੂਰਤ ਹੈ, ਇਸ ਦੀ ਵਿਚਾਰ ਅੱਜ ਕਰਾਂਗੇ। ਕਰੋ ਕਿਰਪਾਲਤਾ ਸਾਧ ਸੰਗਤ ਜੀ, ਆਪ ਅਸੀਸ ਬਖਸ਼ੋ। ਧੰਨ ਗੁਰੂ ਕਲਗੀਧਰ ਜੀ ਦੇ ਇਸ ਪਵਿੱਤਰ ਪੁਰਬ ਨੂੰ, ਖਾਲਸਾ ਜੀ ਦੇ ਸਿਰਜਣਾ ਦਿਵਸ ਨੂੰ ਆਪਾਂ ਮਨਾ ਰਹੇ ਹਾਂ ਤੇ ਅਰਦਾਸ ਕਰੀਏ ਮੇਰੇ ਦਾਤਾ ਜੀ ਕਿਰਪਾ ਕਰੋ, ਜੇ ਅੰਮ੍ਰਿਤ ਦੀ ਦਾਤ ਲਈ ਹੈ ਤੇ ਅੰਦਰ ਨਾਮ ਅੰਮ੍ਰਿਤ ਦਾ ਨਿਰੰਤਰ ਪ੍ਰਵਾਹ ਚੱਲ ਜਾਏ, ਜੇ ਅੰਮ੍ਰਿਤ ਦੀ ਦਾਤ ਨਹੀਂ ਤੇ ਕਿਰਪਾ ਕਰਕੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਵਿਚਾਰ ਆਰੰਭਣ ਤੋਂ ਪਹਿਲਾਂ ਬੇਨਤੀ ਹੈ ਕਿ ਇਕਾਗਰਤਾ ਜ਼ਰੂਰ ਬਖਸ਼ਿਓ, ਕਿਉਂਕਿ ਇਕਾਗਰਤਾ ਤੋਂ ਬਿਨਾਂ ਅੰਦਰ ਖਿੰਡ ਜਾਏ ਤੇ ਵਿਸ਼ੇ ਤੋਂ ਬੰਦਾ ਥਿੜਕ ਜਾਂਦਾ ਹੈ। ਕਰੋ ਬਖਸ਼ਿਸ਼, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਵਿਸ਼ਾ ਸੀ ਕਿ ਮਤ ਕੋ ਭਰਮ ਭੂਲੇ ਸੰਸਾਰ, ਗੁਰਬਿਨ ਕੋਏ ਨਾ ਉਤਰ ਸਪਾਹ। ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ। ਤੇ ਸਾਹਿਬ ਨੇ ਉੱਥੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਕਹੋ ਨਾਨਕ ਪ੍ਰਭ ਇਹ ਜਨਾਈ। ਇਸ ਤੁਕ ਵੱਲ ਧਿਆਨ ਦਿਆ ਜੀ, ਇੱਥੇ ਸ਼ਬਦ ਨੀ ਇਹ ਨਹੀਂ ਵਰਤਿਆ ਕਿ ਗੁਰੂ ਨੇ ਮੈਨੂੰ ਗੱਲ ਜਣਾਈ। ਹਜ਼ੂਰ ਕਹਿੰਦੇ ਨੇ ਕਹੋ ਨਾਨਕ ਪ੍ਰਭ ਇਹ ਜਨਾਈ। ਪ੍ਰਭ ਦਾ ਅਰਥ ਪ੍ਰਭੂ ਕਰਾਂਗੇ, ਵਾਹਿਗੁਰੂ ਕਰਾਂਗੇ ਕਿ ਮੇਰੇ ਪਰਮਾਤਮਾ ਵਾਹਿਗੁਰੂ ਨੇ ਮੈਨੂੰ ਇੱਕ ਗੱਲ ਦੀ ਸੋਝੀ ਦਿੱਤੀ। ਕੀ ਸੋਝੀ ਦਿੱਤੀ? ਕਹਿਣ ਲੱਗੇ ਬਿਨ ਗੁਰ ਮੁਕਤ ਨਾ ਪਾਈਐ। ਭਾਈ ਪ੍ਰਭੂ ਨੇ ਗੱਲ ਸਮਝਾ ਦਿੱਤੀ ਕਿ ਗੁਰੂ ਤੋਂ ਬਿਨਾਂ ਮੁਕਤੀ ਨਹੀਂ।
गुरु ही तेरा मुक्ति दाता है। हुण सवाल उठिया भी गुरु कौन हुंदा है, ते एक बेनती करा, असल विच बाणी विच गुरु गुर सतगुरु ते सतगुर शब्द बड़ी वरी आया है। हुण हजूर नूं पुछिए भी गुरु कौन हुंदा है, ये दो अखरां नाल बनिया है। असल विच गुरु शब्द ही ऐसा भावपूर्त है कि अपने आप विच गुरु शब्द बड़ी वड्डी रमज समो के बैठा है। जिहड़ा असीं शब्द गुरु पढ़ने हां, इहदी उत्पत्ति ये शब्द की होंद आई है संस्कृत की ग्री धातु विचों ये पैदा होया है। दो अखरां नाल शब्द बनिया है, एक है गो ते दूसरा है रूह। गो का अर्थ अखरी हुंदा है खनेरा, ते रूह का अर्थ हुंदा है चानण। गुरु का अखरी अर्थ ही यह है कि जिहड़ा साढ़े अंदर दे हनेरे नूं खत्म करके चानण का चिराग बाल देवे, शब्द का दीपक बाल देवे, असल विच ओ गुरु है। ते अगली बेनती करा, हुण गुरु ग्रंथ साहिब जी नूं पुछिए महाराज कि केड़ा गुरु हुंदा है, गुरु की परिभाषा की है। मैं तीन चार प्रमाण दे के इस तो अगे तुरना अमृत दे विषय वल, क्योंकि ये गल नखेड़नी अत लाजमी है। असी भरम कई सज्जन पाल लेंदे ने कि जो ये शब्द गुरु ग्रंथ साहिब विच कहे ये साढ़े गुरु लई कहे होणगे, ते शब्दां दी लोक दुर्व अर्थ अपने ढंग नाल करके यतन करदे ने कि शब्दां दे राही सिद्ध करिएगी जो गुरु ग्रंथ साहिब कहिंदा है साडा ही गुरु इस तरह दा। हजूर नूं पुछिया ते दातार ने गुरु की परिभाषा विच पहला बचन कहा है, कह लगे जिस मिलिया मन होए आनंद, सो सतगुर कही है कि जिस नूं मिलदे नाल अंदर नूं आनंद मिलदा होवे, अंदर नूं खेड़ा मिलदा होवे। ते आनंद दा अखरी अर्थ पिछली बारी भी अर्ज कीता सी, आनंद दा अर्थ केवल कुछ समय दी वक्ती खुशी नहीं, आनंद दा अर्थ थोड़े समय दा अंदर दा खेड़ा नहीं। असल विच आनंद दा अर्थ है वे कि जदों गुरु किरपा करके अंदर दे औगुणा नूं कट देवे, अंदर ज्ञान दा सुरमा दे देवे, ते ओदी किरपा नाल शब्द दी कमाई करके इन्ना कु दम आ जाए कि बंदे दी जबान विचों निकले हुए शब्द लोक ते परलोक सच्चे हो जाण, सच जाणो, इस अवस्था नूं आनंद किया जांदा है। साहिब ने कहा है कि जिस मिलिया मन होए आनंद, सो सतगुर कही है, केड़ा आनंद? उत्थे हजूर ने बाणी विच कह आनंद आनंद सब को कह। अगली तो के आनंद गुरु ते जाणिया कि गुरु नूं मिल के आनंद हुंदा, गुरु है ही उह जिहनूं मिल के आनंद आवे। हुण इत्थे आनंद दे अर्थ दो चरिया खुशी खुशी नहीं। मैं फिर बेनती करदिआं, मान लो कोई मनुख गुरु नूं मिलदा है, आम देहधारी किसे नूं, ते उहदे घर पुत्तर नहीं, रब ने मेहर कीती पुत्तर हो गया, कहिंदा देखो जी जिहड़ा बाणी भी शब्द आया गुरु नूं मिल के आनंद हुंदा है, मेरे घर पुत्तर आया ते आनंद आ गया, मेरे घर पैसे आए ते आनंद आ गया। नहीं गुरमुख, आनंद की परिभाषा केवल पुत्र धिया समगरी जां ऐश वर्ज नहीं, आनंद असल विच अंदर दी एक अवस्था है जिहड़ा गुरु तो मिलता है। साहिब ने शब्द वरते आनंद आनंद सब को कह, आनंद गुरु ते जाणिया, जाणिया आनंद सदा गुर ते, किरपा करे प्यारिया कर किरपा किल वेख कटे। गुरु होवे जिहड़ा किरपा करके अंदर दे पाप खत्म कर देवे, कर किरपा किल वेख कटे, ज्ञान अंजन सारिया अंदरों जिनका मोह टुटा। गुरु ओ है जिहड़ा बंदे दे अंदर दे मोह नूं तोड़ देवे, अंदर दियां वकारां दियां तंदां तोड़ देवे, अंदरों जिनका मोह टुटा। तिनका शब्द सच्चा सवारिया, साहब कहन लगे कह नानक एहो आनंद है, आनंद गुरु ते जानिया। कहिंदे असल विच आनंद देवे कि अंदर दे पाप खत्म हो जाण, अंदर ज्ञान दा चानण हो जाए। मैं बेनती कर रहा कि गुरु कौन है, साहब ने पहला प्रमाण दिता कि जिस मिलिया मन होए आनंद, सो सतगुर कही है। मन की दुबदा बिनस जाहे, जिन्हों मिल के अंदर दी दुपांति द्वैश खत्म हो जाए, हर परम पद लई है ओ है गुरु। होर सुखैन तरीके नाल समझना होवे ते मेरे दातार जी दे अमृत बचन आप सुखमनी साहब जी दा पाठ कर दे, जेड़े सज्जन नहीं करदे ओ भी जरूर यतन करन के गुरु अर्जुन देव जी दी अमृत गुरबाणी नूं पढ़न दा। हजूर ने एक श्लोक विच सतगुरु दी परिभाषा दिती,
ਤੇ ਉੱਥੇ ਸਤਿਗੁਰੂ ਦੀ ਪਰਿਭਾਸ਼ਾ ਕੀ ਇਹ ਸ਼ਬਦ ਵਰਤੇ ਨੇ ਕਿ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਜਿਨੇ ਸਤਿਪੁਰਖ ਨੂੰ ਜਾਣਿਆ ਹੈ, ਜਿਹੜਾ ਪਰਮਾਤਮਾ ਦੇ ਵਿੱਚ ਅਭੇਦ ਹੈ, ਸੱਚ ਜਾਣੋ, ਨਿਰੰਕਾਰ ਦਾ ਸਾਕਾਰ ਰੂਪ ਹੀ ਉਹ ਹੈ ਜਿਨੇ ਸਤਿਪੁਰਖ ਨੂੰ ਜਾਣ ਲਿਆ ਹੈ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ। ਜਿਸ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਸਿੱਖ ਦਾ ਪਾਰ ਉਤਾਰਾ ਹੋ ਜਾਏ, ਜਿਸ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਬੰਦੇ ਨੂੰ ਪਰਮੇਸ਼ਵਰ ਦਾ ਨਾਮ ਅੰਦਰ ਵਸ ਜਾਏ। ਹਜ਼ੂਰ ਨੇ ਕਿਹਾ ਇਹ ਸਤਿਗੁਰੂ ਹੈ। ਸਤਿਗੁਰੂ ਨੇ ਇੱਕ ਹੋਰ ਪ੍ਰਮਾਣ ਦਿੱਤਾ, ਉਹ ਕਹਿ ਕੇ ਅੱਗੇ ਤੁਰੀਏ ਕਿ ਗੁਰੂ ਕੌਣ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵੀ ਸਾਹਿਬ ਫਰਮਾਉਂਦੇ ਨੇ, ਕਹਿੰਦੇ ਨੇ ਗੁਰੂ ਉਹ ਨਹੀਂ ਕਿ ਜਿਹੜਾ ਦਰ ਦਰ ਤੇ ਆਪਣੇ ਪੇਟ ਦੀ ਖਾਤਰ ਮੰਗਣ ਤੁਰਦਾ ਹੈ। ਕਹਿੰਦੇ ਨੇ ਗੁਰੂ ਉਹ ਨਹੀਂ ਜਿਹੜਾ ਆਪਣੀ ਹਉਮੈ ਨੂੰ ਅੰਦਰੋਂ ਪਾਲਦਾ ਪਿਆ ਹੈ। ਕਹਿੰਦੇ ਨੇ ਪੂਰੇ ਗੁਰੂ ਦੀ ਤਾਂ ਲੱਛਣ ਹੀ ਇਹ ਵੇ ਕਿ ਪੂਰਾ ਗੁਰੀ ਬੇਮੁਥਾਜ ਹੈ, ਉਹਨੂੰ ਕਿਸੇ ਦੇ ਦਰ ਤੋਂ ਮੰਗਣਾ ਨਹੀਂ ਪੈਂਦਾ, ਪੂਰਾ ਗੁਰੂ ਦਾਤਾ ਹੈ। ਦੂਜਾ ਸ਼ਬਦ ਵਰਤਿਆ ਕੇਵਲ ਦਾਤਾ ਨਹੀਂ, ਪੂਰੇ ਗੁਰੂ ਕੋਲ ਇੰਨੀ ਕੁ ਠੰਡ ਹੈ ਕਿ ਤਪਦੇ ਹਿਰਦੇ ਵੀ ਸ਼ਾਂਤ ਕਰ ਦਿੰਦਾ ਹੈ। ਤੀਜਾ ਸ਼ਬਦ ਵਰਤਿਆ ਕਿ ਪੂਰਾ ਗੁਰੂ ਤਾਂ ਇੱਕ ਬਲਦੇ ਹੋਏ ਦੀਵੇ ਦੀ ਤਰ੍ਹਾਂ ਹੈ। ਤੇ ਤਿੰਨਾਂ ਅੱਖਰਾਂ ਤਿੰਨਾਂ ਸ਼ਬਦਾਂ ਨੂੰ ਕਿਤੇ ਅਸੀਂ ਪੜ੍ਹ ਲਈਏ ਕਿ ਗੁਰੂ ਦੀ ਪਰਿਭਾਸ਼ਾ ਕੀ ਹੈ। ਗੁਰੂ ਦਾਤਾ ਹੁੰਦਾ ਹੈ, ਗੁਰੂ ਠੰਡ ਦਾ ਘਰ ਹੁੰਦਾ ਹੈ, ਤੇ ਗੁਰੂ ਜੋ ਨੇ ਉਹ ਦੀਵੇ ਦੀ ਤਰ੍ਹਾਂ ਚਾਨਣ ਦਿੰਦੇ ਨੇ। ਸਤਿਗੁਰੂ ਨੇ ਇੱਥੇ ਸਤਿਗੁਰੂ ਦੀ ਪਰਿਭਾਸ਼ਾ ਦਿੰਦੇ ਆ ਸ਼ਬਦ ਵਰਤੇ, ਕਹਿਣ ਲੱਗੇ ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਉਂ ਲੋਏ। ਸਤਿਗੁਰੂ ਇੱਕ ਦਾਤੇ ਦੀ ਤਰ੍ਹਾਂ ਉਹ ਰਹਿਮਤਾਂ ਵੰਡਦੇ ਨੇ। ਇੱਕ ਬੇਨਤੀ ਕਰਾਂ ਗੁਰਮੁਖੋ, ਅੱਜ ਜਣਾ ਖਣਾ ਆਪਣੇ ਸ਼ਬਦ ਨਾਲ ਗੁਰੂ ਸ਼ਬਦ ਜੋੜੀ ਜਾਂਦਾ ਤੇ ਅਸੀਂ ਲੋਕ ਮੰਨੀ ਵੀ ਜਾਂਦੇ ਹਾਂ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਕਮਾਣਾ ਨਾ ਅਲੂਣੀ ਸਿਲ ਚਟਨਾ ਹੈ। ਇਹ ਖੰਡੇ ਧਾਰ ਗਲੀ ਅਤ ਭੀੜੀ ਵਾਲਾ ਮਾਰਗ ਹੈ। ਸਾਹਿਬ ਕਿਰਪਾਲੂ ਜੀ ਦੀ ਬਚਨਾਂ ਵਿੱਚੋਂ ਮੈਂ ਬੇਨਤੀ ਕਰਨੀ ਹੈ ਕਿ ਪੂਰਾ ਗੁਰੂ ਕੌਣ ਹੈ। ਪੂਰਾ ਗੁਰੂ ਮੰਗਤਾ ਨਹੀਂ, ਦਾਤਾਰ ਕਹਿੰਦੇ ਨੇ ਜਿਹੜਾ ਗੁਰੂ ਆਪਣੇ ਆਪ ਨੂੰ ਕਹੇ ਕਿ ਮੈਂ ਚੇਲਿਆਂ ਦਾ ਉਧਾਰ ਕਰਨਾ ਵਾ ਤੇ ਆਪ ਕੇਵਲ ਢਿੱਡ ਦੀ ਖਾਤਰ ਚੇਲਿਆਂ ਦੇ ਘਰ ਵਿੱਚ ਬਹਿ ਕੇ ਸਾਜ ਵਜਾਈ ਜਾਏ, ਕਹਿੰਦੇ ਨੇ ਸੱਜਣਾ ਉਹਨੂੰ ਕਦੀ ਗੁਰੂ ਨਾ ਤੂੰ ਮੰਨੀ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀਐ ਪਾਏ। ਦਾਤਾਰ ਨੇ ਇੱਕ ਬਚਨ ਹੋਰ ਬਾਣੀ ਵਿੱਚ ਕਹਿ, ਕਹਿਣ ਲੱਗੇ ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਣ ਫੇਰਨ ਸਿਰ। ਇਹ ਵੀ ਤਾਂ ਗੁਰੂ ਸ਼ਬਦ ਵਰਤੇ ਨਾ, ਆਪਣੇ ਆਪ ਨੂੰ ਕਹੀ ਜਾਣਾ ਸੀ ਗੁਰੂ ਆ। ਸਾਹਿਬ ਕਹਿੰਦੇ ਨੇ ਨਹੀਂ, ਚੇਲਿਆਂ ਦੇ ਇਸ਼ਾਰਿਆਂ ਤੇ ਗੁਰੂ ਨੱਚਦੇ ਨੇ। ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਣ ਫੇਰਨ ਸਿਰ, ਉੱਡ ਉੱਡ ਰਾਵਾ ਝਾਟਾ ਪਾਏ, ਵੇਖੇ ਲੋਕ ਸਹਿ ਕਰ ਜਾਏ। ਤੇ ਉਹਨਾਂ ਤੋਂ ਪਰਮਾਰਥ ਨਹੀਂ ਕਮਾਇਆ ਜਾਂਦਾ, ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ, ਧਰਤੀ ਨਾਲ ਉਹ ਗੁਰੂ ਨਹੀਂ। ਧਿਆਨ ਦਿਓ, ਇੱਕ ਹੋਰ ਮੈਂ ਬੇਨਤੀ ਕਰਦਿਆਂ, ਦੇਖੋ ਜੋ ਸਤਿਗੁਰੂ ਹੈ ਨਾ ਉਹ ਬੇਮੁਥਾਜ ਹੈ, ਗੁਰੂ ਦਾਤਾ ਹੈ, ਗੁਰੂ ਮੰਗਤਾ ਨਹੀਂ ਹੋ ਸਕਦਾ। ਮੈਂ ਇਸ ਕਰਕੇ ਬੇਨਤੀ ਕੀਤੀ ਹੈ ਕਿਉਂਕਿ ਕੱਲ ਪ੍ਰਕਰਨ ਚੱਲਿਆ ਸੀ, ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ। ਕਿਤੇ ਕੋਈ ਭਰਮ ਪਾ ਲੈ ਕੇ ਸਾਡੇ ਗੁਰੂ ਦੀ ਗੱਲ ਕਹੀ। ਗੁਰਦਾਤਾ, ਦੂਸਰਾ ਸ਼ਬਦ ਗੁਰ ਖਿਵੈ ਘਰ, ਗੁਰੂ ਠੰਡ ਦਾ ਘਰ ਹੈ, ਉਹਦੇ ਕੋਲ ਇੰਨੀ ਸ਼ੀਤਲਤਾ ਹੈ ਕਿ ਜਦੋਂ ਕੋਈ ਗੁਰੂ ਸ਼ਬਦ ਹੀ ਕਹਿੰਦਾ ਤੇ ਅੰਦਰ ਨੂੰ ਸਕੂਨ ਮਿਲਦਾ ਹੈ। ਸਾਹਿਬ ਨੇ ਤੀਜਾ ਸ਼ਬਦ ਵਰਤਿਆ ਕਿ ਗੁਰੂ ਦੀਵੇ ਦੀ ਤਰ੍ਹਾਂ ਹੈ, ਇੱਕ ਦੀਵਾ ਹੋਵੇ ਜਗਦਾ। ਤੇ ਦੀਪਕ ਸ਼ਬਦ ਕਿਹਾ ਹੀ ਤਾਂ ਹੈ ਕਿ ਉਹਦੇ ਸਾਹਮਣੇ ਲੱਖਾਂ ਬੁੱਝੇ ਹੋਏ ਦੀਵੇ ਲੈ ਆਓ ਤੇ ਉਸ ਦੀਵੇ ਬਲਦੇ ਕੋਲ ਇੰਨੀ ਸਮਰੱਥਾ ਹੈ ਕਿ ਆਪਣੇ ਵਰਗੇ ਲੱਖਾਂ ਦੀਵੇ ਹੋਰ ਵੀ ਬਾਲ ਸਕਦਾ, ਤੇ ਜਿਹੜੇ ਉਹਦੇ ਤੋਂ ਬਲਦੇ ਨੇ ਉਹਨਾਂ ਨੂੰ ਗੁਰੂ ਕਹਿੰਦਾ, ਤੁਸੀਂ ਆਪਣੇ ਵਰਗੇ ਹੋਰ ਵੀ ਦੀਵੇ ਬਾਲ ਸਕਦੇ ਹੋ। ਸੱਚ ਜਾਣੋ, ਗੁਰੂ ਦਾ ਗਿਆਨ ਤਾਂ ਦੀਵੇ ਦੀ ਤਰ੍ਹਾਂ ਹੈ, ਕਿਸੇ ਇੱਕ ਦੇ ਅੰਦਰ ਚਾਨਣ ਹੁੰਦਾ ਤੇ ਗੁਰੂ ਜੀ ਦਾ ਉਹ ਸਿੱਖ ਅੱਗੇ ਲੱਖਾਂ ਦੇ ਅੰਦਰ ਚਾਨਣ ਕਰਨ ਦੀ ਸਮਰੱਥਾ ਰੱਖਦਾ ਹੈ। ਗੁਰਦਾਤਾ ਗੁਰ ਖਿਵੈ ਕਰ, ਗੁਰ ਦੀਪਕ ਤਿਉਂ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ। ਧਿਆਨ ਦਿਆ ਜੀ, ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਨਾ ਸਾਡੀ ਇਸ ਗੱਲ ਦਾ ਉੱਤਰ ਬੜਾ ਸੋਹਣਾ ਦਿੱਤਾ ਤੇ ਮੈਂ ਆਰੰਭ ਹੀ ਚਰਜ ਕੀਤੀ ਕਿ ਗੁਰੂ ਦੇ ਬਚਨਾਂ ਨੂੰ ਲੁਕਾਉਣਾ ਵੀ ਬੰਦੇ ਲਈ ਪਾਪ ਹੈ। ਜੋ ਸਤਿਗੁਰੂ ਦਾ ਸ਼ਬਦ ਹੈ ਕਿ ਜੇ ਸੋਚੀਏ ਵੀ ਦੁਨੀਆਂ ਨਾਲ ਨਾਰਾਜ਼ ਹੋ ਜਾਏ, ਦੇਖੋ ਦੁਨੀਆਂ ਕਦੀ ਵੀ ਸਾਰੀ ਕਿਸੇ ਉੱਤੇ ਪਰੇਸ਼ਾਨ ਨਹੀਂ ਜੇ ਹੁੰਦੀ।
ਸੁਭਾਈ ਲੋਕਾਂ ਦਾ ਇਹ ਵੀ ਦੇਖੋ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਇਸ ਗੱਲ ਦਾ ਉੱਤਰ ਦਿੱਤਾ ਜਿਹੜੇ ਕਹਿੰਦੇ ਨੇ ਲਓ ਜੀ ਇੱਥੇ ਵੀ ਗੁਰੂ ਕੇਵਲ ਰੱਬ ਦੀ ਗੱਲ ਕਰਦੇ ਨੂੰ ਫਿਰਕਾ ਪ੍ਰਸਤੀ ਨਾ ਸਮਝਿਓ। ਕਹਿਣ ਲੱਗੇ ਸਾਡਾ ਗੁਰੂ ਵੀ ਤਾਂ ਰੱਬ ਦੀ ਗੱਲ ਹੀ ਕਰਦਾ ਪਿਆ ਨਾ। ਭਾਈ ਸਾਹਿਬ ਕਹਿੰਦੇ ਨੇ ਨਹੀਂ ਰੱਬ ਦੀ ਗੱਲ ਗੱਲ ਕਰਨ ਵਿੱਚ ਬੜਾ ਅੰਤਰ ਹੈ। ਪੁੱਛਿਆ ਜੀ ਕਿਉਂ? ਭਾਈ ਸਾਹਿਬ ਨੇ 6 ਉਦਾਹਰਨਾਂ ਦਿੱਤੀਆਂ ਨੇ ਸਿਰਫ ਇੱਕ ਗੱਲ ਨੂੰ ਸਮਝਾਉਣ ਲਈ ਕਿ ਸਮਰੱਥ ਗੁਰੂ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਭਾਈ ਜੀ ਸ਼ਬਦ ਵਰਦੇ ਨੇ, ਭਾਈ ਸਾਹਿਬ ਕਹਿੰਦੇ ਨੇ ਦੇਖੋ ਅੰਬ ਦਾ ਇੱਕ ਰੁੱਖ ਹੈ, ਹੁਣ ਉਸ ਦੀ ਇੱਕ ਟਾਹਣੀ ਦੇ ਉੱਤੇ ਅੰਬ ਲੱਗਾ ਹੈ ਜਿਹੜਾ ਬਿਲਕੁਲ ਪੱਕ ਚੁੱਕਾ ਹੈ। ਹੁਣ ਉਸੇ ਅੰਬ ਦੀ ਟਾਹਣੀ ਤੇ ਨਿੱਕੀ ਜੀ ਇੱਕ ਕੱਚੀ ਅੰਬੀ ਲੱਗੀ ਹੈ। ਹੁਣ ਪੱਕੇ ਹੋਏ ਅੰਬ ਤੇ ਕੱਚੀ ਅੰਬੀ ਦੇ ਸਵਾਦ ਵਿੱਚ ਅੰਤਰ ਨੇ? ਭਾਈ ਗੁਰਦਾਸ ਕਹਿੰਦੇ ਨੇ ਕੱਚੇ ਫਲ ਨੂੰ ਤੋੜ ਕੇ ਦੇਖੋਗੇ ਤੇ ਉਹਦੇ ਵਿੱਚੋਂ ਖਟਾਸ ਤੇ ਕੜਵਾਪਨ ਪ੍ਰਤੀਤ ਹੋਵੇਗਾ, ਤੇ ਜੇ ਕਿਤੇ ਪੱਕੇ ਹੋਏ ਨੂੰ ਤੁਸੀਂ ਤੋੜ ਕੇ ਦੇਖੋਗੇ ਉਹਦੇ ਵਿੱਚੋਂ ਅੰਮ੍ਰਿਤ ਵਰਗਾ ਸਵਾਦ ਆਵੇਗਾ। ਜੇ ਆਪਾਂ ਕਹਿ ਦਈਏ ਲਓ ਜੀ ਟਾਹਣੀ ਤਾਂ ਇੱਕੋ ਨੂੰ, ਰੁੱਖ ਤਾਂ ਇੱਕੋ ਨੂੰ ਲੱਗੇ ਨੇ, ਤੇ ਕੀ ਫਰਕ ਹੈ ਕੱਚੀ ਅੰਬੀ ਤੇ ਪੱਕੇ ਅੰਬ ਵਿੱਚ? ਤੇ ਅੱਗੋਂ ਉੱਤਰ ਮਿਲੇਗਾ ਇਹਨਾਂ ਨੂੰ ਖਾ ਕੇ ਦੱਸੀ ਫਿਰ ਤੈਨੂੰ ਸਮਝ ਪਏਗਾ ਕਿ ਭਾਵੇਂ ਰੁੱਖ ਇੱਕੋ ਨੂੰ ਲੱਗੇ ਨੇ ਪਰ ਜ਼ਮੀਨ ਅਸਮਾਨ ਦਾ ਅੰਤਰ ਹੀ। ਪੱਕਾ ਅੰਬ ਖਾਇਆ ਅੰਦਰ ਨੂੰ ਰਸ ਮਿਲਦਾ ਹੈ ਤੇ ਕੱਚਾ ਖਾਣ ਨੂੰ ਅੰਦਰ ਕਈ ਵਾਰੀ ਖੇਦ ਪੈਦਾ ਹੋ ਜਾਂਦਾ ਹੈ। ਹੁਣ ਕਹੀਏ ਵੀ ਰੱਬ ਤਾਂ ਇੱਕੋ ਦੀ ਗੱਲ ਕਰਦੇ ਨੇ। ਮੈਂ ਬੇਨਤੀ ਕਰਾਂ ਸਮਰੱਥ ਗੁਰੂ ਪੱਕੇ ਅੰਮ੍ਰਿਤ ਫਲ ਦੀ ਤਰ੍ਹਾਂ ਹੈ ਤੇ ਜਿਹਦੇ ਪੱਲੇ ਕੁਝ ਨਹੀਂ, ਗੱਲ ਤਾਂ ਰਾਮ ਕੀ ਕਰਦਾ ਹੈ ਪਰ ਕੌੜੀ ਅੰਬੀ ਦੀ ਤਰ੍ਹਾਂ ਹੈ। ਫਰਕ ਹੈ ਨਾ ਦੋਨਾਂ ਵਿੱਚ, ਰੁੱਖ ਇੱਕ ਨੂੰ ਲੱਗੇ ਨੇ, ਗੱਲ ਇੱਕੋ ਰੱਬ ਦੀ ਕਰਦੇ ਨੇ। ਭਾਈ ਸਾਹਿਬ ਨੇ ਉਦਾਹਰਨਾਂ ਬੜੀਆਂ ਢੁਕਵੀਆਂ ਲਈਆਂ। ਉਹਨਾਂ ਨੇ ਦੂਸਰਾ ਪ੍ਰਮਾਣ ਦਿੱਤਾ, ਕਹਿਣ ਲੱਗੇ ਬੰਦੇ ਦਾ ਸਰੀਰ 5 ਤੱਤਾਂ ਦਾ ਬਣਿਆ। ਸਾਰੇ ਸਰੀਰ 5 ਤੱਤਾਂ ਦੇ ਨੇ, ਬੋਲੀ ਵੱਖ ਹੋ ਸਕਦੀ ਹੈ, ਪਹਿਰਾਵਾ ਵੱਖ ਹੋ ਸਕਦਾ ਪਰ ਤੱਤ ਤਾਂ 5 ਨੇ ਨਾ। ਕਹਿੰਦੇ ਨੇ ਇੱਕ ਬੱਚੇ ਛੋਟੇ ਜਿਹੇ ਨੂੰ ਚੁੱਕ ਕੇ ਉਹਦੇ ਬਾਪ ਦੀ ਗੋਦ ਵਿੱਚੋਂ ਇਹ ਕਹੀਏ ਵੀ ਤੇਰੇ ਬਾਪੂ ਨਾਲੋਂ ਅਕਲ, ਤੇਰੇ ਬਾਪੂ ਨਾਲੋਂ ਧਨ ਤੇਰੇ ਗਵਾਂਢੀ ਕੋਲ ਜ਼ਿਆਦਾ ਹੈ, ਤੇ ਬੇਟਾ ਤੂੰ ਆਪਣੇ ਪਿਤਾ ਨੂੰ ਛੱਡ ਕੇ ਗਵਾਂਢੀ ਦੀ ਗੋਦ ਵੀ ਸੁੱਖ ਮਾਣ। ਭਾਈ ਸਾਹਿਬ ਕਹਿੰਦੇ ਨੇ ਸਰੀਰ 5 ਤੱਤਾਂ ਦਾ ਹੈ, ਬੋਲੀ ਇੱਕ ਹੋ ਸਕਦੀ ਏ, ਪਰ ਚੇਤੇ ਰੱਖੀ ਉਹ ਬੰਦਿਆ ਜਿਹੜਾ ਬਾਪੂ ਦੀ ਗੋਦ ਵਿੱਚ ਬੈਠ ਕੇ ਸੁੱਖ ਮਿਲਦਾ ਹੈ ਉਹ ਕਦੀ ਗਵਾਂਢੀ ਦੀ ਗੋਦ ਵਿੱਚ ਬਹਿ ਕੇ ਆਨੰਦ ਨਹੀਂ ਆਉਂਦਾ। ਪੂਰੇ ਗੁਰੂ ਕੋਲ ਮੈਂ ਸਿਰਫ ਇਸ ਕਰਕੇ ਨਿਖੇੜਾ ਕਰ ਲਈ, ਮਤਾ ਕੋਈ ਭਰਮ ਪਾਲੇ ਵੀ ਸਾਡੇ ਗੁਰੂ ਲਿਖੇ ਸਮਰੱਥ ਗੁਰੂ। ਦੇਖੋ ਪਿਤਾ ਦਾ ਪਿਆਰ ਕਦੀ ਗਵਾਂਢੀ ਤੋਂ ਨਹੀਂ ਮਿਲਦਾ। ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਲਿਆ, ਕਹਿਣ ਲੱਗੇ ਪਾਣੀ ਤਾਂ ਛੱਪੜ ਵਿੱਚ, ਸਰੋਵਰ ਵਿੱਚ, ਝੀਲ ਵਿੱਚ ਵੀ ਹੈ ਪਰ ਚੇਤੇ ਰੱਖੋ ਪਾਣੀ ਇੱਕ ਬੱਦਲਾਂ ਦੇ ਵਿੱਚ ਵੀ ਹੈ। ਜੇ ਕਹੀਏ ਵੀ ਪਾਣੀ ਤਾਂ ਪਾਣੀ ਹੋਈ ਹੈ, ਉਹ ਵੀ ਰਾਮ ਦੀ ਪ੍ਰਭੂ ਦੀ ਗੱਲ ਕਰਦੇ ਨੇ, ਇੱਥੇ ਵੀ ਰੱਬ ਦੀ ਗੱਲ ਹੁੰਦੀ ਹੈ, ਕੋਈ ਫਰਕ ਨਹੀਂ। ਭਾਈ ਸਾਹਿਬ ਕਹਿੰਦੇ ਨੇ ਫਰਕ ਬਿਲਕੁਲ ਹੈ। ਕਹਿੰਦੇ ਨੇ ਖੂਹ ਦਾ ਪਾਣੀ ਕੁਝ ਕੁ ਲੋਕਾਂ ਦੇ ਕਬਜ਼ੇ ਥੱਲੇ ਹੈ, ਉਹ ਪਹਾੜ ਦੇ ਸਿਖਰ ਨੂੰ ਕਦੀ ਵੀ ਠੰਡਿਆ ਨਹੀਂ ਕਰ ਸਕਦਾ ਪਰ ਮੇਘ ਦੇ ਪਾਣੀ ਕੋਲ ਇੰਨੀ ਤਾਕਤ ਹੈ ਉਹ ਤਪਦੇ ਹੋਏ ਪਹਾੜਾਂ ਨੂੰ ਵੀ ਠੰਡਿਆ ਕਰ ਸਕਦਾ ਹੈ। ਦੇਖੋ ਸਮਰੱਥ ਗੁਰੂ ਉਹ ਉੱਚੇ ਹੰਕਾਰੀਆਂ ਨੂੰ ਵੀ ਸ਼ਾਂਤ ਕਰ ਸਕਦੇ ਨੇ। ਮੈਂ ਕਹਿੰਦਾ ਕੋਈ ਮਾਈ ਕਾ ਲਾਲ ਹੋਵੇਗਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਰੀਸ ਕਰ ਸਕੇ? ਪਾਂਧੀ ਨਨਕਾਣਵੀ ਸਾਹਿਬ ਨੇ ਇੱਕ ਸ਼ਬਦ ਕਿਹਾ, ਮੈਨੂੰ ਉਹ ਚੇਤੇ ਆ ਗਿਆ, ਉਹਨਾਂ ਦੀਆਂ 2-3 ਤੁਕਾਂ ਨੇ ਕਾਵ ਰਚਨਾ ਦੀਆਂ। ਉਹ ਕਹਿੰਦੇ ਨੇ ਗੁਰੂ ਕਹਾਣਾ ਬੜਾ ਸੌਖਾ ਹੈ, ਮੱਥੇ ਟਿਕਾਣੇ ਬੜੇ ਸੌਖੇ ਨੇ, ਆਪਣੇ ਚੇਲੇ ਵਧਾਣੇ ਬੜੇ ਸੌਖੇ ਨੇ। ਉਹ ਕਹਿੰਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਰੀ ਜ਼ਿੰਦਗੀ ਰੱਬ ਦੇ ਮਿੱਠੇ ਗੀਤ ਗਾਏ, ਠੰਡ ਵਿੱਚ ਬੈਠੇ ਰਹੇ, ਪਰ ਕਹਿੰਦੇ ਨੇ ਗੁਰੂ ਦੀ ਰੀਚ ਕਰਨ ਵਾਲਿਓ ਕਦੀ ਤੱਤੀ ਸਲਾਈ ਤੁਹਾਨੂੰ ਲੱਗੇ ਤੇ ਦੇਖਾਂਗੇ ਚੀਕ ਕਿਵੇਂ ਨਿਕਲਦੀ ਏ। ਕਹਿੰਦੇ ਨੇ ਉਹਦੇ ਵੱਲ ਝਾਤੀ ਮਾਰੋ। ਉਹਨਾਂ 3 ਗੱਲਾਂ ਕਹੀਆਂ, ਮੇਰੇ ਅੰਦਰ ਨੂੰ ਉਹਨਾਂ ਟੁੰਬਿਆ। ਉਹ ਕਹਿੰਦੇ ਨੇ ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ। ਕੇਲੀ ਚੌਰ ਨਹੀਂ, ਕੱਲਾ ਹਰਿਮੰਦਰ ਵਿੱਚ ਕੀਰਤਨ ਨਹੀਂ, ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ, ਉਹ ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ। ਕੋਈ ਹੋਵੇਗਾ ਗੁਰੂ ਐਸਾ? ਘਵਾਲ ਮੱਥੇ ਟਿਕਾਣੇ, ਰੁਪਈਏ ਇਕੱਠੇ ਕਰਨੇ, ਚੇਲੇ ਬਣਾਉਣੇ ਕੋਈ ਮੁਸ਼ਕਲ ਨਹੀਂ, ਪਖਾਂਡੇ ਕਿਨ ਵਿੱਚ ਭਰਮ ਜਾਂਦੇ ਨੇ ਲੋਕ, ਸਹਿਬ ਕਿਰਪਾਲੂ ਜੀ ਕਹਿੰਦੇ ਨੇ। ਪਰ ਕਦੀ ਇਹ ਦੇਖੋ ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ, ਕਈ ਪਹਿਰ ਸੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ, ਉਹ ਖਾ ਕੇ ਦੇਗ ਦੇ ਵਿੱਚ ਉਬਾਲਿਆ ਨੂੰ ਫਿਰ ਵੀ ਸਤਨਾਮ ਵਾਹਿਗੁਰੂ ਗਾ ਰਿਹਾ ਸੀ। ਕਹਿਣਾ ਸ਼ਬਦ ਉਹਨਾਂ ਵਰਤੇ ਨੇ ਕਿ ਸੀਨਾ
तप दा संसार दा थारने नू तन अपना साथ दिखा रहा सी, कहना सौखा ते सुनना भी बड़ा सौखा, औखी गल है अमल कमाण वाली। ओए आत्मा ही केवल रब दी सी, तत्ती तवी ते सुखमनी गाण वाली। कोई गुरु अर्जन साहिब वर्गा होवेगा, कहना सौखा ते सुनना भी बहुत सौखा, औखी गल है अमल कमाण वाली। ओए तां आत्मा ही केवल रब दी सी, तत्ती तवी ते सुखमनी गाण वाली। जिहड़ी बेनती मैं कर रहा, पानी खूह दा भी है पर खूह दा पानी बदल दा मुकाबला नहीं कर सकेगा। भाई साहब कहिंदे ने चानण रात नूं दीवे विचों भी निकलदा है, पर दीवे दा चानण कदी सूरज दे चानण दा मुकाबला नहीं कर सकेगा। दीवा किस दायरे तक सीमित रह के चानण बखेरदा है, पर सूरज तां बिना विचकरे तो सारी धरती नूं चानण दिंदा है। गुरमुखो केवल पखंड रह कायम करना, मानो एक दीवे दा चानण ते सूरज दे चानण विच अंतर नहीं। भाई साहब उहनां ने पंजवां प्रमाण लिया, कहन लगे गुरु के सिखा आम पलास दे रुख विच ते चंदन दे रुख विच जमीन असमान दा अंतरी, के जेड़ा सुख देख चंदन कोल है वह छिछरे दे रुख विच नहीं। उन्हां छेवी उदाहरण लई सी, कहन लगे जेड़े खजाने समुंदर दे पानी विचों निकलने ने वह कदी छप्पड़ां विचों नहीं निकलने। जेड़ी पूरी रहमत समर्थ गुरु तो मिलनी है, यह रहमत किसी होर तो मिल नहीं सकती। भाई साहब दक बित कह के आप अगे तुरीए। भाई साहब भाई गुरदास जी का बचन है, आंब की सदर कत मिटत आंबली खाए, पिता को प्यार ना परोसी पैपाई है, सागर की निद कत पाई है, पोखर सह दिन कर सार दीप ज्योत ना पुजाई है, इंद्र बरखा समान पूजस ना कूप जल, चंदन सुवास ना पैलास महकाई है, श्री गुरु दयाल की दया ना आन देव, जो खंड ब्रह्मांड उदय अस्त लो ताई है। उदय अस्त दा अर्थ हुंदा है चढ़दे तो लैके लेंदे तक भटक लई बंदिया, सच जानी पूरे गुरु वर्गी रहमत होर कितों नहीं हो मिलनी। मैं इस करके बेनती की, वह समर्थ सतगुरु साडे लई धन गुरु नानक साहब जी ने, वह दसां पातशाहियां दी जोत साहब सतगुरु गुरु ग्रंथ साहब जी ने। आओ इस तो अगे हुण चलीए शब्द अमृत वल, क्योंकि इस संबंधी विस्तार नाल विचार करनी अत जरूरी है। आपां जितने दिनां दे पुर मना रहे हां ते मैं बेनती करांगा, विचार भी सार्थक तां समझांगे जिन्हां ने अमृत दी दात नहीं लई। जे बाणी सतगुरु दे शब्द उत्ते भरोसा होवे ते विचार नूं सुन के गुरु दे बख्शे होए अमृत दी दात लै लईए। हुण अमृत शब्द इस संबंधी बाणी विचों अमृत की लोड़ क्यों है, अमृत कित्थे है, अमृत किवें छकना है, नाम अमृत की दात किवें मिलनी है। पहली गल अमृत का अखरी अर्थ की है, इनू सोमरा शब्द भी वरत्या जाता है, इनू सुधारा शब्द भी वरत्या जाता है, इस्लाम विच इनू वीर आबे हयात शब्द भी वरते ने, अमर करन वाला जल। वैसे अमृत का अखरी अर्थ है, ये दो अखर जदों आपां वख वख कर दईए, ये पहला है, ये ऐड़ा अगे लगे अमृत। हुण जदों असीं शब्द पढ़ने मृत, मृत का अखरी अर्थ हुंदा है मौत मरना, ऐड़ा अगे लगे अमृत। अमृत का अर्थ है कि वह पवित्र दात जिदे पीन नाल जिदे धारण करन दे नाल बंदे उत्ते मौत का असर भी कोई ना रहे। अमृत का अखरी अर्थ ये वे, हर बंदा चाहता मैं अमर होवां, पर सतगुरु कहिंदे ने कि अमृत के अर्थां नूं समझिए। अमृत जेड़ा सानू मौत दे डर तो उपर चुकदा है, सच जाणो वह अमृत है। हुण गुरु ग्रंथ साहिब विच अमृत शब्द जेड़ा वह वख वख अर्थां विच आया है, ते मैं यतन करना है कि जितने को प्रमाण गुरु ग्रंथ साहिब की बाणी विचों मिले ने वह आप नाल जरूर सांझे करना है, कि किस किस संदर्भ विच किस किस कंसैप्ट विच सतगुरु ने अमृत शब्द की वरतों की। अमृत का अर्थ गुरु ग्रंथ साहिब विच केवल नाम नहीं, अमृत का अर्थ केवल बाणी ने आया, बाणी ते नाम ही है, पर यह बहु अर्थ शब्द है अमृत। सब तो पहला अर्ज करा कि गुरु ग्रंथ साहिब विच अमृत शब्द के नाल कई बार गिणती भी आउंदी। एक शब्द असीं पढ़ने आ कि जिह प्रसाद छत्ती अमृत खाहे तिस ठाकुर को रख मन माहे। धन गुरु अर्जुन साहिब जी, जे प्रसाद अर्थ है जिस की कृपा नाल तुम दिया। जे गुरमुख ये विशा थोड़ा जहा एकाग्रता सरवण करने वाला,
क्योंकि जे पिछला प्रमाण भुल गए तो अगले की कोई नहीं समझ पैनी। पहली गल के अमृत नाल अखरां दी गिनती शब्द वरत्या, जे प्रसाद छत्ती अमृत खाए, इथे छत्ती दा अखरी अर्थ अमृत तां एक है पर इथे जिथे छत्ती अमृत आउंदा है इहदा अर्थ करांगे छत्ती प्रकार दे स्वाद ले भोजन। इथे अमृत दा अर्थ है भोजन। जे प्रसाद छत्ती अमृत खाए तिस ठाकुर को रख मन माहे। एक प्रमाण होर, सिर्फ चूक मात्र दो दो तीन तीन प्रमाण देने ने इस गल नूं स्पष्ट कर ली कि अमृत दे किन्ने कु अर्थ ने। साहब ने एक बचन होर किया, श्री राग दा शब्द है। साहब फरमाउंदे ने सब रस मिठा मनिया सुनिया सालोने, खट तुरशी मुख बोलना मारन नाद किए, छत्ती अमृत पाओ एक जाको नदर करे। इथे भी छत्ती अमृत दा अर्थ है छत्ती प्रकार दे भोजन। पहला अर्थ है गुरु ग्रंथ साहिब च अमृत दा करांगे छत्ती प्रकार दे भोजन। एक तुक होर बाणी विच आउंदी है, कबीर साहब दी तुक है, आप सब नूं चेते होनी है। कहन लगे जे मुख पांचो अमृत खाए, सो मुख देखत लूकट लाए। हुण इह धन गुरु ग्रंथ साहिब ने एक पासे अमृत नाल शब्द छत्ती वरत्या, हुण इत्थे कह दिता नहीं, कहन लगे पंज तरां दा अमृत हुंदा है, पांचो अमृत शब्द वरत्या है, जे मुख पांचो अमृत खाए। हुण छत्ती दा अर्थ हो गया छत्ती प्रकार दा भोजन, ते पांचो अमृत दा अर्थ की होया है। गुरमुखो इत्थे अमृत शब्द जिहड़ा पवित्र पदार्थां लई वरत्या गया है, छत्ती पदार्थां लई नहीं। ਉਹ ਪੰਜ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਕਹਿ ਦਿੱਤਾ ਵੀ ਪੰਜੋ ਅੰਮ੍ਰਿਤ? ਉਹਨਾਂ ਵਿੱਚੋਂ ਪਹਿਲਾ ਅੰਮ੍ਰਿਤ ਸ਼ਬਦ ਵਰਤਿਆ ਹੈ ਦੁੱਧ ਲਈ। ਪਹਿਲਾ ਸ਼ਬਦ ਦੁੱਧ, ਦੂਸਰਾ ਦਹੀਂ, ਤੀਜਾ ਘਿਓ, ਚੌਥੀ ਖੰਡ ਤੇ ਪੰਜਵਾਂ ਸ਼ਹਿਦ। ਇਹਨਾਂ ਪੰਜਾਂ ਖਾਣ ਵਾਲੇ ਪਵਿੱਤਰ ਵਸਤੂਆਂ ਲਈ ਵੀ ਸ਼ਬਦ ਪੰਜੋ ਅੰਮ੍ਰਿਤ ਵਰਤਿਆ ਗਿਆ। ਛੱਤੀ ਅੰਮ੍ਰਿਤ ਸਵਾਦਲੇ ਭੋਜਨ, ਪੰਜੋ ਅੰਮ੍ਰਿਤ ਦਾ ਅਰਥ ਹੈ ਪਵਿੱਤਰ ਚੀਜ਼ਾਂ। ਜੇ ਮੁੱਖ ਪੰਜੋ ਅੰਮ੍ਰਿਤ ਖਾਏ ਇਹਦਾ ਅਰਥ ਭਾਵੇਂ ਵੇ ਜਿਸ ਮੂੰਹ ਨਾਲ ਤੂੰ ਪੰਜੇ ਕੀਮਤੀ ਪਦਾਰਥ ਖਾਣਾ ਹੈ। ਕਹਿੰਦੇ ਨੇ ਮੈਂ ਦੇਖਿਆ ਉਸ ਮੂੰਹ ਨੂੰ ਮਰਨ ਤੋਂ ਬਾਅਦ ਲੋਕੀ ਅੱਗ ਲਾਉਂਦੇ ਦੇਖੇ ਗਏ ਨੇ, ਉਹਨੂੰ ਅੱਗ ਲਾਈ ਜਾਂਦੀ ਹੈ ਜਿਸ ਮੂੰਹ ਤੋਂ ਤੂੰ ਅੰਮ੍ਰਿਤ ਪਿਆ ਖਾਣਾ, ਕਿਉਂਕਿ ਅੱਗ ਸਿਰ ਵਾਲੇ ਪਾਸੇ ਉਹ ਲਾਉਂਦੇ ਨੇ ਅਕਸਰ। ਇੱਥੇ ਪੰਜੋ ਅੰਮ੍ਰਿਤ ਦਰ ਤੇ ਪੰਜ ਪਦਾਰਥ। ਇਸ ਤੋਂ ਅੱਗੇ ਚੱਲੋ, ਹੁਣ ਇਹਨਾਂ ਪਦਾਰਥਾਂ ਤੋਂ ਅੱਗੇ ਹਜ਼ੂਰ ਨੇ ਅੰਮ੍ਰਿਤ ਸ਼ਬਦ ਜਿਹੜਾ ਹੈ ਉਹ ਦੁੱਧ ਵਾਸਤੇ ਇਕੱਲਿਆਂ ਵੀ ਵਰਤੇ ਹੈ। ਅਸੀਂ ਬਾਣੀ ਪੜ੍ਹਨੇ ਹਾਂ, ਇੱਕ ਤੁਕ ਆਉਂਦੀ ਹੈ ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੈ ਅੰਮ੍ਰਿਤ ਦੇ। ਹਾਲਾਂਕਿ ਅੰਮ੍ਰਿਤ ਦਾ ਦਾਤਾ ਤਾਂ ਗੁਰੂ ਹੈ, ਇੱਥੇ ਸ਼ਬਦ ਵਰਤਿਆ ਪਸ਼ੂ ਅੰਮ੍ਰਿਤ ਦਿੰਦਾ ਹੈ, ਪਰ ਇੱਥੇ ਅਰਥ ਸਾਨੂੰ ਬਦਲਣੇ ਪੈਣਗੇ। ਅੰਮ੍ਰਿਤ ਦਾ ਅਰਥ ਇੱਥੇ ਨਾਮ ਨਹੀਂ, ਇੱਥੇ ਅਰਥ ਕਰਾਂਗੇ ਦੁੱਧ ਜਿਹੜਾ ਸ਼ੁੱਧ ਹੈ। ਸਾਹਿਬ ਨੇ ਇੱਕ ਸ਼ਬਦ ਹੋਰ ਵੀ ਦੁੱਧ ਲਈ ਅੰਮ੍ਰਿਤ ਵਰਤਿਆ। ਆਪਾਂ ਨਾਮਦੇਵ ਜੀ ਦਾ ਸ਼ਬਦ ਪੜ੍ਹਨੇ ਹਾਂ ਕਿ ਦੁੱਧ ਪੀਓ ਗੋਬਿੰਦੇ ਰਾਏ, ਨਾਹੀ ਤੋਂ ਘਰ ਕੋ ਬਾਪ ਰਸਾਏ। ਉੱਥੇ ਇੱਕ ਤੁਕ ਹੁੰਦੀ ਹੈ ਸੋਇਨ ਕਟੋਰੀ ਅੰਮ੍ਰਿਤ ਭਰੀ, ਲੈ ਨਾਮੈ ਹਰ ਆਗੈ ਧਰੀ, ਕਿ ਸੋਨੇ ਦੀ ਕਟੋਰੀ ਅੰਮ੍ਰਿਤ ਦੇ ਨਾਲ, ਅੰਮ੍ਰਿਤ ਦਾ ਅਰਥ ਉੱਥੇ ਦੁੱਧ ਕਰਾਂਗੇ ਕਿ ਉਹ ਦੁੱਧ ਨਾਲ ਭਰ ਕੇ ਸਾਈ ਦੇ ਚਰਨਾਂ ਵਿੱਚ ਰੱਖੀ। ਤੀਜਾ ਇਹਦਾ ਅਰਥ ਆ ਗਿਆ ਜੀ ਕੇਵਲ ਦੁੱਧ। ਤਵਜੋ ਦਈ ਜੀ ਆ ਜੇ, ਪਹਿਲਾਂ ਅਰਥ ਕੀਤਾ ਛੱਤੀ ਪ੍ਰਕਾਰ ਦੇ ਭੋਜਨ, ਦੂਜਾ ਅਰਥ ਕੀਤਾ ਪੰਜ ਖਾਣ ਵਾਲੇ ਪਵਿੱਤਰ ਪਦਾਰਥ, ਤੀਜਾ ਅਰਥ ਕੀਤਾ ਹੈ ਕੇਵਲ ਦੁੱਧ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਿਓ, ਅੰਮ੍ਰਿਤ ਸ਼ਬਦ ਹਜ਼ੂਰ ਨੇ ਇੱਕ ਥਾਂ ਤੇ ਚੰਦਨ ਦੀ ਲੱਕੜ ਲਈ ਵੀ ਵਰਤਿਆ ਗਿਆ। ਲਖਾਇਕ ਹੈ, ਗੁਜਰੀ ਰਾਗ ਦਾ ਪਦਾ ਸੀ ਪੜ੍ਹਨੇ ਆ, ਤੇ ਬਾਬਾ ਰਵਿਦਾਸ ਜੀ ਦਾ ਉਹ ਸ਼ਬਦ ਆਉਂਦਾ ਹੈ। ਉੱਥੇ ਬਚਨ ਹੈ ਮੈਲਾ ਗਰ ਬੇਰੇ ਖੈ ਪੁਯੰਗਾ, ਬਿਖ ਅੰਮ੍ਰਿਤ ਬਸੈ ਇੱਕ ਸੰਗਾ, ਕਿ ਜ਼ਹਿਰ ਤੇ ਅੰਮ੍ਰਿਤ ਇੱਕੋ ਥਾਂ ਤੇ ਨੇ। ਭਾਵੇਂ ਉੱਥੇ ਸਮੁੰਦਰ ਦੇ ਅਰਥ ਕੀਤੇ ਕਿ ਸਮੁੰਦਰ ਵਿੱਚੋਂ ਜ਼ਹਿਰ ਤੇ ਅੰਮ੍ਰਿਤ, ਪਰ ਲਖਾਇਕ ਨੇ ਕਿ ਸੱਪ ਜ਼ਹਿਰ ਦਾ ਸੂਚਕ ਹੈ ਤੇ ਚੰਦਨ ਜਿਹੜਾ ਉਹ ਅੰਮ੍ਰਿਤ ਦਾ ਸੂਚਕ ਹੈ। ਅੰਮ੍ਰਿਤ ਸ਼ਬਦ ਚੰਦਨ ਲਈ ਵੀ ਵਰਤਿਆ ਗਿਆ। ਇਸ ਤੋਂ ਅੱਗੇ ਤੁਰੀਏ, ਅੰਮ੍ਰਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਚੰਗੇ ਗੁਣਾਂ ਲਈ ਵੀ ਵਰਤਿਆ ਗਿਆ। ਇੱਕ ਤੁਕ ਅਸੀਂ ਪੜ੍ਹਨੇ ਹਾਂ ਕਿ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਹ ਮੋਹ ਅਹੰਕਾਰਾਂ। ਅਗਲੀ ਤੁਕ ਹੈ ਅੰਮ੍ਰਿਤ ਲੂਟੈ, ਉੱਥੇ ਸ਼ਬਦ ਜਿਹੜੋ ਇਹ ਅੰਮ੍ਰਿਤ ਲੂਟੈ ਇਹਦਾ ਅਰਥ ਹੈ ਕਿ ਸ਼ੁਭ ਗੁਣਾਂ ਨੂੰ ਲੁੱਟ ਕੇ ਲਿਜਾਂਦੇ ਪਏ ਨੇ ਇਹ ਵਿਕਾਰ, ਉੱਥੇ ਅੰਮ੍ਰਿਤ ਦਾ ਅਰਥ ਹੈ ਗੁਣ। ਇਸ ਤੋਂ ਅੱਗੇ ਤੁਰੀਏ, ਅੰਮ੍ਰਿਤ ਦਾ ਅਰਥ ਹਜ਼ੂਰ ਨੇ ਆਪਣੇ ਆਪ ਨੂੰ ਹੰਕਾਰ ਵਿੱਚ ਕਹਿਣਾ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ। ਉੱਥੇ ਵੀ ਸ਼ਬਦ ਇੱਕ ਅੰਮ੍ਰਿਤ ਵਰਤੇ। ਇਹ ਸ਼ਲੋਕ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਹਜ਼ੂਰ ਕਹਿਣ ਲੱਗੇ ਅੰਮ੍ਰਿਤ ਕਾਇਆ ਰਹਿ ਸੁਖਾਲੀ,
बाजी ए संसारो हुण उत्थे अमृत काया दर ते अपने आप नूं ए समझी जाना कि मैनू किसे दी परवाह नहीं, मैनू मौत नहीं आउणी। उत्थे भी शब्द अमृत वरते है। मैं सिर्फ फिर संखेप विच अर्ज कर दिया कि गुरु ग्रंथ साहिब विच अमृत शब्द बहु अर्थक है। ये दुध लई भी है, भोजन लई भी है, लकड़ लई भी है, गुण लई भी है, पदार्था लई भी है। इस तो अगे खजूर कृपालू जी ने एक मेहर की हुण जिहड़े विषय वल असीं जाणा है कि हजूर की बाणी पढ़ते हैं, क्योंकि साडे सवाल ने अज लोग कहिंदे पए ने लो जी अमृत तां अंदर है, अमृत तां बाणी है, अमृत तां नाम है, ते खंडे पाते दी पौल अमृत दी की जरूरत है। मैं इस संबंधी अर्ज करनी चाहना, बाणी विच नाम नू भी अमृत मन्या है। जो असीं पढ़ने अमृत नाम निदान है, अगली तो के मिल पीवो भाई, हजूर का एक बचन हुंदा है अमृत नाम परमेश्वर तेरा जो सिमरै सो जीवै। तीसरा बचन हजूर कहिंदे रस अमृत नाम रस अत भला, कित पित मिलै रस खाए। हुण देखो उत्थे नाम नू अमृत के ते केवल नाम नू अमृत नहीं, गुरु के सिखो नाम नू अमृत दे नाल नाल हजूर ने बाणी लई भी शब्द अमृत वरत्या है। नाम जे अमृत है ते असीं पढ़ने अमृत बाणी हर हर तेरी सुन सुन होवै परम गत मेरी, जलन बुझी शीतल कोई मनवा सतगुरु का दर्शन पाए जीव ध्यान दिया जे। असीं पढ़ने के हमारी प्यारी, हुणे भाई साहब पढ़ के गए ने, हमारी प्यारी अमृत धारी गुर निमख ना मन ते टारी रे। जा असीं पढ़ने हजूर दे अमृत बचन, अमृत बचन साध की बाणी, उत्थे शब्द वरते ने अमृत बचन गुरु की बाणी नू। नाम भी अमृत है, बाणी भी अमृत है। ते देखो कैसी रोचक हजूर ने कृपा कीती, इको साडा दुखांत है, सतगुरु मेहर करे सानू समत बख्शे। कई बारी अधूरा ज्ञान, कोई भी चीज अधूरी जड़ी है ना बंदे नू बहुत दुख देंदी है। कच्चा भोजन जड़ा है ना वह बंदे नू दुखदाई कर देंदा है। अधूरी कविता कई बारी अंदर नू खटकदी है भी जे किते बोल पूरे हुंदे ते। अधूरा ज्ञान जड़ा है कोई बंदे नू लै डुबदा है। हुण देखो असीं जदो गुरु ग्रंथ साहिब दी बाणी दे दर्शन करने आ, नाम भी अमृत है, बाणी भी अमृत है, ते कृपालू सतगुरु नू पुछिया महाराज अमृत हुंदा किथे वे, ते उन्होंने गल होर मुका दित्ती, कहन लगे बाहर ना भज्जी अमृत तेरे शरीर विच ही। असीं पढ़ने आ नौनिद अमृत प्रभ का नाम देही मैं, इसका विश्राम है तां शरीर विच रहिंदा। हजूर ने एक तुक होर वरती है, कहन लगे प्यारे कि देख घर ही मैं अमृत भरपूर है, मन मुखा साध ना पाया, ज्यो कस्तूरी मिर्ग ना जाने भरम दा भरम पुलाया। कहन लगे तेरे अंदर अमृत है पर तेनू मिर्ग दी तरह समझ नहीं पई कि कस्तूरी ओदी नाभी वेचे पर विचारा बाहर भटकदा पे। अंदर अमृत है, साहब ने एक होर बचन कीता है, मन रे थिर रहो मत कत जाही जियो, बाहर ढूंढत बहुत दुख पावे घर अमृत घट माही जियो। तेरे अंदर अमृत है, हुण वाकया सवाल ते उठने ने भी जे नाम अमृत है, जे बाणी अमृत है, जे अंदर बंदे दे अमृत है, ते फिर अमृत गुरु साहब ने कहा गुरु कोलो लई। असीं तुक पढ़ने आ कि अमृत पिया सतगुर दिया अवर ना जाना दुआ तिया, गुरु ने अमृत दिता। हजूर दे एक तुक आउंदी है, जिस जलनित कारण तुम जग आए सो अमृत गुर पाही जियो। हजूर ने कहा सुर नर मुन जन अमृत खोज दे सो अमृत गुर ते पाया, गुर पूरा मेरी राख लई अमृत नाम रिदा मैं दिनो जन्म जन्म की मैल गई। हुण एक सवाल इत्थे खड़ा हो गया भी जे अंदर अमृत है, एक पासे कहने अमृत सारा खजाना अंदर विच देही विच अमृत है, फिर गुरु कोलो केड़ा अमृत जाके लेना है। जे नाम अमृत है, बाणी अमृत है, ते फिर सतगुरु कोलो खंडे बाटे दी पौ लैण दी की जरूरत है। गुरमुखो इहदा उत्तर देण लई गुरु ग्रंथ साहिब दे शब्द कुछ आसरा लए ने। देखो जेड़ी चीज अंदर है कोई जरूरी नहीं हर एक बंदा उस चीज नू प्रगट कर सके। शब्दां तो उपर उठियो, केवल इनू गंभीरता नाल सोचियो। गुरु ग्रंथ साहिब विच इक तोक आउंदी है, कहिंदे हर मर्द दे अंदर इस्त्री है ते हर इस्त्री विच मर्द बैठा होया है। इह गुरु ग्रंथ साहिब दी तोक है। हुण हैरानगी दी गल जदों अज मेरे सामने आया भी किवें सिद्ध करिए भी अंदर अमृत है
ਤੇ ਬਾਹਰੋਂ ਅੰਮ੍ਰਿਤ ਦੀ ਕੀ ਲੋੜ ਏ? ਹਰ ਇਸਤਰੀ ਵਿਚ ਸਮਰਥਾ ਹੈ, ਉਹ ਮਰਦ ਨੂੰ ਜਨਮ ਦੇ ਸਕਦੀ ਏ, ਹਰ ਮਰਦ ਅੰਦਰ ਤੱਤ ਨੇ ਉਹਦੇ ਲਈ ਇਸਤਰੀ ਪੈਦਾ ਹੋ ਸਕਦੀ ਏ, ਪਰ ਪੈਦਾ ਤਾਂ ਹੋਣਗੇ ਜੇ ਦੋਨਾਂ ਦਾ ਸੁਮੇਲ ਹੋਵੇਗਾ, ਉਸ ਤੋਂ ਬਿਨਾਂ ਨਹੀਂ। ਦੋਨਾਂ ਅੰਦਰ ਉਹ ਦਾਤ ਹੈ। ਹਜ਼ੂਰ ਨੇ ਬਾਣੀ ਵਿਚ ਇੱਕ ਤੋਂ ਕਹੀ, ਕਹਿਣ ਲੱਗੇ ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ, ਉਸ ਮਾਲਕ ਕੋਲ ਇੰਨੀ ਸਮਰਥਾ ਹੈ, ਨਾਰੀ ਵਿਚ ਮਰਦ ਹੈ, ਮਰਦ ਵਿਚ ਨਾਰੀ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਹ ਖੇਡ ਤਾਂ ਵਾਪਰਦੀ ਏ ਜੇ ਸੁਮੇਲ ਹੋਵੇ, ਤੇ ਜੋ ਅੰਦਰ ਤੱਤ ਛਿਪੇ ਨੇ ਉਹ ਸ਼ਕਲ ਧਾਰਨ ਕਰਕੇ ਪ੍ਰਗਟ ਹੋ ਜਾਂਦੇ ਨੇ। ਸੱਚ ਜਾਣੋ ਅੰਦਰ ਅੰਮ੍ਰਿਤ ਹੈ, ਪਰ ਪ੍ਰਗਟ ਤਾਂ ਹੋਵੇਗਾ ਜੇ ਗੁਰੂ ਨਾਲ ਤੇਰਾ ਸੁਮੇਲ ਹੋਵੇਗਾ, ਉਸ ਤੋਂ ਬਿਨਾਂ ਨਹੀਂ। ਹੈ ਸਭ ਕੁਛ, ਅੰਦਰ ਅੰਮ੍ਰਿਤ ਨਹੀਂ? ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਬੜਾ ਵੱਡਾ ਸਵਾਲ ਹੈ ਸਾਡੇ ਲੋਕ ਖਾਸ ਕਰਕੇ ਪ੍ਰਚਾਰੀ ਜਾ ਰਹੇ ਨੇ, ਖੰਡੇ ਬਾਟੇ ਦੀ ਪੌਲ ਦੀ ਲੋੜ ਹੀ ਕੋਈ ਨੀ ਜੀ, ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਮੈਂ ਕੱਲ ਬੇਨਤੀ ਕੀਤੀ ਸੀ, ਅੰਮ੍ਰਿਤ ਨੂੰ ਵਿਰਕਾ ਪ੍ਰਸਤੀ ਦੇ ਸ਼ਬਦ ਮਤ ਦਿਓ। ਅੰਮ੍ਰਿਤ ਤਾਂ ਸਿੱਖ ਦਾ ਜੀ ਦਾਨ ਹੈ, ਅੰਮ੍ਰਿਤ ਨਾਲ ਤਾਂ ਸਿੱਖ ਨੇ ਜੀਣਾ ਹੈ। ਜੇ ਪੁਰਖ ਤੇ ਇਸਤਰੀ ਦਾ ਸੁਮੇਲ ਹੈ ਤੇ ਬੱਚਾ ਸ਼ਕਲ ਤੀਜਾਂ ਵਿੱਚੋਂ ਧਾਰਨ ਕਰਦਾ ਹੈ, ਉਹ ਗੁਰੂ ਕੇ ਸਿੱਖਾਂ, ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤੇਰੇ ਅੰਦਰ ਪ੍ਰਵੇਸ਼ ਕਰੇਗਾ ਤੇ ਸੱਚ ਜਾਣੀ ਤੇਰੇ ਅੰਦਰੋਂ ਸੰਤ ਦਾ ਜਨਮ ਹੋਵੇਗਾ, ਤੇਰੇ ਅੰਦਰੋਂ ਗੁਰੂ ਕੇ ਸਿੱਖ ਦਾ ਜਨਮ ਹੋਵੇਗਾ। ਇਸ ਤੋਂ ਅੱਗੇ ਦੂਸਰਾ ਪ੍ਰਮਾਣ ਮੈਂ ਅਰਜ਼ ਕਰਾਂ, ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅਸੀਂ ਪੜ੍ਹ ਲਈ, ਸੂਈ ਰਾਗ ਹਜ਼ੂਰ ਦਾ ਸ਼ਬਦ ਪੜ੍ਹਿਓ, ਦੇਖੋ ਦਾਤਾ ਨੇ ਬੜੀ ਕਿਰਪਾ ਕੀਤੀ। ਕਹਿੰਦੇ ਨੇ ਆਮ ਉਦਾਹਰਨ ਤੁਸੀਂ ਇਹ ਵਰਤਦੇ ਹੋ ਕਿ ਅਸੀਂ ਜਦੋਂ ਅੰਮ੍ਰਿਤ ਦੀ ਦਾਤ ਲੈਣੀ ਤੇ ਕਿਰਪਾਲੂ ਸਤਿਗੁਰੂ ਕਹਿੰਦੇ ਨੇ ਇਸ ਅੰਦਰ ਦੇ ਅੰਮ੍ਰਿਤ ਨੂੰ ਚਲਾਉਣ ਲਈ ਤੈਨੂੰ ਗੁਰੂ ਕੋਲੋਂ ਅੰਮ੍ਰਿਤ ਲੈਣਾ ਅਤ ਜ਼ਰੂਰੀ, ਸ਼ਬਦ ਦਾਤਾਰ ਨੇ ਵਰਤੇ ਨੇ। ਕਹਿੰਦੇ ਨੇ ਦੁੱਧ ਨੂੰ ਕਦੀ ਤੁਸੀਂ ਤੱਕਿਓ ਕਿ ਦੁੱਧ ਵਿੱਚ ਮੱਖਣ ਹੈ, ਦੁੱਧ ਵਿੱਚ ਘਿਓ ਹੈ। ਪਿਛਲੇ ਵਾਰ ਅਰਜ਼ ਕੀਤੀ ਸੀ, ਕਈ ਸੱਜਣ ਕਹਿੰਦੇ ਨੇ ਕਿ ਅਭਿਆਸ ਕਰਨ ਲਈ ਬਹਿਣਾ ਜ਼ਰੂਰੀ ਹੈ? ਆਮ ਤੌਰ ਤੇ ਕਹਿੰਦੇ ਸੀ ਚਲਦਿਆਂ ਫਿਰਦਿਆਂ ਨਾਮ ਜਪ ਲੈਂਦੇ ਹਾਂ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਾਣੀ ਨੇ ਮੰਨਿਆ ਊਠਤ ਬਹਿਤ ਸੋਵਤ ਨਾਮ ਕਹੁ ਨਾਨਕ ਜਨ ਕਹਿ ਸਦਕਾਂ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਪਰ ਇਹ ਗੱਲ ਧਿਆਨ ਵਿੱਚ ਰੱਖੀਏ, ਅਭਿਆਸ ਤੋਂ ਬਿਨਾਂ ਤੱਤ ਦੀ ਪ੍ਰਾਪਤੀ ਨਹੀਂ। ਪਿਛਲੀ ਵਾਰ ਇੱਕ ਅਰਜ਼ ਕੀਤੀ ਸੀ ਕਿ ਦੁੱਧ ਤੇ ਪਾਣੀ ਨੂੰ ਇਕੱਠਿਆਂ ਕਰੋ ਤੇ ਕਦੀ ਤੱਕਿਓ, ਪਾਣੀ ਉੱਤੇ ਦੁੱਧ ਕਦੀ ਨਹੀਂ ਜੇ ਤਰਦਾ ਤੇ ਦੁੱਧ ਉੱਤੇ ਪਾਣੀ ਕਦੀ ਨਹੀਂ ਤਰਦਾ, ਦੋਨਾਂ ਨੂੰ ਇਕੱਠਿਆਂ ਕਰਕੇ ਦੇਖ ਲਓ। ਪਾਣੀ ਵਿੱਚ ਦੁੱਧ ਮਿਲਾਉਣ ਦੀ ਦੇਰ ਏ, ਇੱਕੋ ਦਮ ਪਾਣੀ ਤੇ ਦੁੱਧ ਦੋਨੋਂ ਇੱਕੋ ਹੋ ਜਾਣਗੇ, ਇਕੱਠੇ ਰਹਿਣਗੇ। ਹੁਣ ਜੇ ਕਹੀਏ ਵੀ ਦੁੱਧ ਬੜਾ ਕੀਮਤੀ ਹੈ, ਪਾਣੀ ਦੀ ਓਨੀ ਕੀਮਤ ਨਹੀਂ, ਦੁੱਧ ਪਾਣੀ ਉੱਤੇ ਤਰਨਾ ਚਾਹੀਦਾ ਸੀ, ਤੇ ਸਿਆਣੇ ਕਹਿੰਦੇ ਨੇ ਇਸ ਤਰ੍ਹਾਂ ਨਹੀਂ, ਜੇ ਦੁੱਧ ਵਿੱਚੋਂ ਕੁਝ ਤੱਤ ਲੈਣਾ ਹੀ ਤੇ ਕੁਝ ਘਾਲਣਾ ਕਰਨੀ ਪਏਗੀ। ਦੁੱਧ ਵਿੱਚ ਘਿਓ ਜ਼ਰੂਰ ਏ, ਪਰ ਇਹਨੂੰ ਗਰਮ ਕਰਕੇ ਜੇ ਜਾਗ ਲਾਏ ਤੇ ਜਾਗ ਲਾਉਣ ਤੋਂ ਬਾਅਦ ਕੁਝ ਸਮੇਂ ਲਈ ਇਸ ਦੁੱਧ ਨੂੰ ਪੂਰਨ ਤੌਰ ਤੇ ਟਿਕਾ ਦੇ। ਹੁਣ ਦੁੱਧ ਨੂੰ ਜਾਗ ਲਾਈਏ ਤੇ ਪਰਤ ਕੇ ਕਹੀਏ ਵੀ ਹੁਣੇ ਅਸੀਂ ਖੱਟਾ ਲਾਇਆ, ਹੁਣੇ ਰੇੜਕਾ ਪਾਣਾ। ਤੁਸੀਂ ਸਿਆਣੀਆਂ ਬੈਠੀਓ ਬੀਬੀਆਂ ਭੈਣਾਂ, ਕਦੀ ਖੱਟਾ ਲਾਉਣ ਤੋਂ ਬਾਅਦ ਉਸੇ ਵਕਤ ਮੱਖਣ ਨਹੀਂ ਨਿਕਲਣਾ, ਖੱਟਾ ਲਾ ਕੇ ਉਹਨੂੰ ਜਾਗ ਲਾ ਕੇ ਟਿਕਾਣਾ ਪਏਗਾ। ਤੇ ਜਦੋਂ ਉਹਨੂੰ ਟਿਕਾਇਆ, ਪਰਤ ਤੋਂ ਬਾਅਦ ਉਹ ਜੰਮਿਆ, ਜੰਮਣ ਤੋਂ ਬਾਅਦ ਰਿੜਕਿਆ, ਤੇ ਰਿੜਕਣ ਤੋਂ ਬਾਅਦ ਉਸੇ ਦੁੱਧ ਵਿੱਚੋਂ ਮੱਖਣ ਨਿਕਲਿਆ। ਤੇ ਹੈਰਾਨਗੀ ਦੀ ਗੱਲ ਕਿ ਜਿਹੜਾ ਦੁੱਧ ਪਾਣੀ ਉੱਤੇ ਤਰਦਾ ਨਹੀਂ, ਮੱਖਣ ਨਿਕਲਿਆ। ਭਾਵੇਂ ਟੱਪ ਪਾਣੀ ਦਾ ਰੱਖੋ, ਮੱਖਣ ਪਾਣੀ ਵਿੱਚ ਕਦੀ ਡੁੱਬਦਾ ਹੀ ਨਹੀਂ, ਮੱਖਣ ਪਾਣੀ ਉੱਤੇ ਤਰਦਾ, ਦੁੱਧ ਨਹੀਂ ਤਰਦਾ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਜਿਹੜਾ ਅੰਮ੍ਰਿਤ ਮੈਂ ਤੈਨੂੰ ਦੇਣਾ ਚਾਹੁੰਦਾ, ਤੂੰ ਰਲਿਆ ਪਿਆ ਪਾਣੀ ਤੇ ਦੁੱਧ ਦੀ ਤਰ੍ਹਾਂ, ਆ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਲਈ ਪਰਤ ਕੇ ਆਪਣੇ ਅੰਦਰ ਨੂੰ ਟਿਕਾ ਕੇ ਜੋ ਗੁਰੂ ਕੇ ਲਾਲ ਤੈਨੂੰ ਗੁਰਮੰਤਰ ਦ੍ਰਿੜ ਕਰਾਣ, ਉਹਨਾਂ ਨੂੰ ਜ਼ਿੰਦਗੀ ਵਿੱਚ ਕਮਾਉਣਾ ਸ਼ੁਰੂ ਕਰੀ, ਤੇ ਸੱਚ ਜਾਣੀ ਜੇ ਸੰਸਾਰ ਵਿੱਚ ਤੂੰ ਕਹਿੰਦਾ ਖਲਜਗਣ ਹੈ, ਇਹਦੇ ਵਿੱਚ ਮੱਖਣ ਦੀ ਤਰ੍ਹਾਂ ਪਾਣੀ ਉੱਤੋਂ ਉਤਰ ਜਾਵੇਗਾ। ਸਾਹਿਬ ਨੇ ਉਸ ਅੰਦਰ ਦੇ ਅੰਮ੍ਰਿਤ ਨੂੰ ਪ੍ਰਗਟ ਕਰਨ ਲਈ ਬਾਣੀ ਵਿੱਚ ਪ੍ਰਮਾਣ ਦਿੱਤੇ, ਤੇ ਸੋਈ ਰਾਗ ਦਾ ਅਸੀਂ ਸ਼ਬਦ ਪੜ੍ਹਨੇ ਆ, ਉਹ ਸਿੱਖ ਨੇ ਅੰਮ੍ਰਿਤ ਕਿਵੇਂ ਪੀਣਾ। ਵੈਸੇ ਤਾਂ ਹੈਰਾਨਗੀ ਦੀ ਗੱਲ, ਆਪ ਸਿਆਣੇ ਬੈਠਿਓ, ਕੱਲ ਨੂੰ ਅੱਗੇ ਜਦੋਂ ਅਸੀਂ ਲੜੀ ਅੱਗੇ ਤੋਰਾਂਗੇ, ਇਹ ਵਾਚਾਂਗੇ, ਜਦੋਂ ਅੰਮ੍ਰਿਤ ਤਿਆਰ ਹੁੰਦਾ ਹੈ ਨਾ, ਤੇ ਪੰਜ ਗੁਰੂ ਕੇ ਸਿੱਖ, ਉਹ ਜਿਨ੍ਹਾਂ ਦੇ ਆਪਣੇ ਅੰਦਰ ਅੰਮ੍ਰਿਤ ਝਰਦਾ ਹੈ, ਤਨਖਾਹ ਵਾਲੇ ਨਹੀਂ, ਖਿਮਾ ਕਰਿਓ ਕਿ ਅਸੀਂ ਉਹਨਾਂ ਸਿੰਘਾਂ ਦੀ ਕਦਰ ਨੂੰ ਜਾਣੀਏ। ਅਸਲ ਵਿੱਚ ਅੰਮ੍ਰਿਤ ਜਦੋਂ ਤਿਆਰ ਕੀਤਾ ਜਾਂਦਾ, ਉਹਦੇ ਆਪਣੇ ਅੰਦਰ ਅੰਮ੍ਰਿਤ ਦਾ ਸਵਾਦ ਆਉਂਦਾ ਹੋਵੇ, ਅੰਮ੍ਰਿਤ ਤਿਆਰ ਕਰਦਿਆਂ 45 ਉਂਗਲਾਂ ਲੱਗਦੀਆਂ ਨੇ ਬਾਟੇ ਨੂੰ। ਆਪ ਸੋਚੋਗੇ 50 ਕਿਉਂ ਨੀ,
क्योंकि पांच लगे ने ना ते दस दस उंगलां बनदियां ने अंगूठे समेत पंताली उंगलां लगदियां ने क्योंकि एक ने अपने हाथ विच खंडे नूं पकड़िया होया पंताली उंगलां बाटे ते लगदियां ने गुरमुखो दस नेत्र उस अमृत बाटे ते टिकदे ने पांच जबाना गुरु का शब्द पढ़दियां ने पांच शरीरां दा रोम रोम गुरु जपदा है ते जिन्ना अंदर गुरु वरतदा होवे जदों उन्हां दी नजर पाणी ते जाएगी कि पाणी अमृत बनेगा नहीं जदों उह स्पर्श करनगे बाटे नूं ते कि अंदर नूं उह तब्दीली आएगी नहीं। मैं कई वारी बेनती करना हुंना कि हर चीज असर कबूल दी आ मिट्टी जमीन ते पई है ना कि मिट्टी असर नहीं कबूल दी है तां दाणा घर जितना मर्जी समा रखिए इहनूं किते कपड़े विच बन के रखिए किसी भांडे किसी पात्र विच पा के रखिए पर वह दाणा कदी भी जमदा नहीं पर जदों मिट्टी की संगत करे तो रुख जन्म लै लैंदा है। वह गुरु के सिखा जिहड़े कमाई वालियां दी संगत ते जिन्हां दे मुख विचों अमृत बाणी निकलदी है उन्हां दे रसना तो निकले हुए शब्द आम जल नूं भी अमृत बना देंदे साहिब कृपालू जी दे बचना विचों कि वह अमृत उन्हां दे अंदरों झरदा है अगे वह अमृत का संचार करते ने पर देखो गुरु की हजूरी तो वखरे नहीं। जेड़ी बेनती मैं कर लगा अमृत तां लैना है कि अंदरों अमृत का प्रवाह चल जाए हजूर ने शब्द वरते ने बाबा नानक सतगुरु जी ने कह लगे प्यारिया के भांडा धोए बैस धूप देवो क्योंकि तेरी मंजिल अमृत नूं प्राप्त करना है। भांडा धोए बैस धूप देवो तो दूधा को जावो दूध करम फुन सुरत समायण खोए निराश जमावो जपो ता एको नामा अवर निराफल कामा। हुण इहदा मतलब इह वे हुण साडे विच क्यों शिकेने आ कि फलाने बंदे अमृत छकिया उन्हें आ भुल कर ली। मैं एक बेनती करा गुरमुखो अमृत छकण तो बाद कमाई करनी एक बाटा तुसी बाहर जिदे विच उन्हां ने खंडे नाल बाणियां पंज पढ़ के पंजां ने अमृत तैयार किया ते जेड़ियां पंज अमृत दियां बाणियां ओही पंज नितनेम दियां बाणियां की कारण कि जेड़ियां नितनेम दियां ओ अमृत दियां बाणियां जेड़ियां अमृत दियां नितनेम दियां इहदा मतलब इह सी कि अज गुरु की हजूरी विच पांच जदों बाटे विच जल पा के पतासे मिष्ठान पा के उस सर्ब लोह दे बाटे विच खंडे नूं जदों फेरदे ने पांच बाणियां नाल जल अमृत बनता है ते रोज अमृत वेले उठ के जदों पांच बाणियां दा टेक के नितनेम करे ते सच जानी रोज तेरे अंदर अमृत दा संचार होवेगा। यही कारण कि पांच बाणियां नितनेम दियां ते पांच बाणियां अमृत वेले पढ़न दियां रख दित्तियां। मैं जिहड़ी बेनती कर लगा हजूर कहिंदे ने अमृत छकन तो बाद फिर कमाई वाले पासे तू तुरना है भांडा धोए बैस धूप देवो तो दूधा को जावो दूध करम फुन सुरत समायन खोए निराश जमावो जपो ता एको नामा अवर निराफल कामा। फिर अंदर दा अमृत किवें प्रगट होना है ए मन ईटी खात करो। कमाल दी गल के जे अंदरों अमृत नूं लैणा ही अमृत छकण तो बाद अपनी शख्सियत नूं रिड़कना है ते इहदे रिड़कण दे नाल अंदरों अमृत दे फुहारे फुटणगे। साहिब ने कहा ए मन ईटी खात करो जिवें बीबियां दुध रिड़कदियां ने ते लक्कड़ दियां गुलियां नूं इटियां नूं खत्थां तों छड़दियां नहीं जिन्नी देर तक मक्खन ना निकले अपने मन नूं इटियां दी तरह गह लवीं ते रसना नाल तू गुरु दा बख्शिया मंत्र जपी सच जानी ओ रिड़कण नाल तेरे अंदरों भी अमृत निकलेगा तां तेनूं अमृत छकाया है। ए मन ईटी खात करो फुन नेत्रों नींद ना आवे रसना नाम जपो तब मतिया अगली तो के इन बिद अमृत पावो। ये तरीका है कि तेरे अंदरों अमृत का संचार होवे। दूसरी गल जप साहब असी संपूर्ण करने जप जी साहब ओदी अखीर वाली पौड़ी कदी पढ़ियो हकीकत विच साडे अंदर दी शख्सियत नूं अंदर दे गुणा नूं अभारन वास्ते दाते ने अमृत दी दात दित्ती। जे घिओ दुध विचों प्रगट करना है उहनूं बाहरों जाग लाण दी लोड़ है। गुरु के सिखो लक्कड़ विच अग है पर अग नूं प्रगट करन लई भी बाहरों अग चाहीदी है ते जे गुरमुखा तेरे अंदर नाम दे भंडारे ने इन्नी कमाई तेरी कोई नहीं तो अंदरों अमृत प्रगट कर लै गुर प्रसाद लै जदों गुरु कृपा करे ते अंदरों भी अमृत प्रगट होवेगा। साहब ने शब्द वरते ने असीं एक तुक पढ़ने हां दातार ने बहुत कमाल दा उत्थे बचन कहा एक तुक विच उत्तर दे दिता कहन लगे क
ਕਿ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀ। ਆਪਾਂ ਪੜ੍ਹਨੇ ਜਿਨ ਵਡਿਆਈ ਤੇਰੇ ਨਾਮ ਕੀ, ਤੇ ਰਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮਨੈ ਮਾਹੇ। ਹੁਣ ਅਗਲੀ ਤੋਕੇ ਪਾਈਏ ਗੁਰ ਪ੍ਰਸਾਦ, ਹੈ ਤੇਰੇ ਅੰਦਰ, ਪਰ ਜਿਹੜਾ ਅੰਦਰ ਵਾਲਾ ਉਹਨੇ ਵੀ ਪ੍ਰਗਟ ਗੁਰੂ ਦੀ ਕਿਰਪਾ ਨਾਲ ਹੋਣਾ ਹੈ, ਗੁਰ ਪ੍ਰਸਾਦ ਤੋਂ ਬਿਨਾਂ ਨਹੀਂ। ਦੁੱਧ ਵਿੱਚੋਂ ਮੱਖਣ ਨਿਕਲਦਾ ਹੈ ਰਿੜਕਣ ਦੇ ਨਾਲ, ਅੱਗ ਲੱਕੜ ਵਿੱਚੋਂ ਨਿਕਲਦੀ ਹੈ ਬਾਹਰੋਂ ਅੱਗ ਲਾਉਣ ਦੇ ਨਾਲ। ਉਹ ਗੁਰੂ ਕੇ ਸਿੱਖਾਂ, ਧਰਤੀ ਤਾਂ ਸਾਰੀ ਤੇ ਪਾਣੀ ਹੈ, ਪਰ ਚੇਤੇ ਰੱਖੀ ਪ੍ਰਗਟ ਉੱਥੇ ਹੁੰਦਾ ਜਿੱਥੇ ਕਿਸੇ ਨੇ ਮੁਸ਼ਕਤ ਕੀਤੀ ਹੋਵੇਗੀ। ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਬੜਾ ਫਰਕ ਹੈ ਆਤਮ ਰਸ ਦਾ, ਕਿਉਂਕਿ ਖਾਲਸਾ ਆਤਮ ਰਸ ਨੂੰ ਮੰਨਣ ਵਾਲਾ ਨਹੀਂ, ਮੰਨਣ ਵਾਲਾ ਹੈ। ਇਹ ਕੇਵਲ ਸੁੱਕੀ ਉੱਪਰ ਵਾਲੀ ਕੇਵਲ ਖੇਡ ਨਹੀਂ। ਦੇਖੋ ਅਸੀਂ ਹੁਣ ਕਿਉਂ ਸਾਡੇ ਅੰਦਰ ਭਰਮੇ, ਕਿਉਂਕਿ ਨਾਮ ਅਭਿਆਸ ਨਹੀਂ, ਬਾਣੀ ਦਾ ਸਿਮਰਨ ਨਹੀਂ, ਕੇਵਲ ਦੋ ਚਾਰ ਗੱਲਾਂ ਸੁਣੀਆਂ ਪੜੀਆਂ ਉਸੇ ਨੂੰ ਲੈ ਕੇ ਤੁਰ ਪੈਂਦੇ ਹਾਂ। ਨਹੀਂ ਗੁਰਮੁਖੋ, ਖਾਲਸਾ ਤਾਂ ਹੈ ਉਹ ਜਿਹਨੇ ਆਤਮ ਰਸ ਨੂੰ ਚੱਖਿਆ ਹੋਇਆ। ਸਾਹਿਬ ਨੇ ਸ਼ਬਦ ਵੀ ਵਰਤੇ ਸਨ, ਆਤਮ ਰਸ ਜੇ ਜਾਣਕੀ ਸੋ ਹੈ ਖਾਲਸ ਦੇਵ। ਜਿਹਨੇ ਆਤਮ ਰਸ ਨੂੰ ਮਾਣਿਆ ਹੈ ਉਹ ਖਾਲਸਾ ਹੈ, ਤੇ ਜਿਹਨੇ ਆਤਮ ਰਸ ਨੂੰ ਮਾਣਿਆ ਹੈ ਨਾ ਉਹਦੇ ਕੋਲ ਬੈਠ ਕੇ ਵੀ ਅੰਦਰ ਨੂੰ ਸਕੂਨ ਮਿਲਦਾ ਹੈ। ਜਿਹੜੀ ਮੈਂ ਬੇਨਤੀ ਕਰਨ ਲੱਗਾ ਕਿ ਪਾਣੀ ਸਾਰੀ ਧਰਤੀ ਤੇ ਵੇ, ਪਰ ਜਿੱਥੇ ਖੂਹ ਤੇ ਪਾਣੀ ਪ੍ਰਗਟ ਹੋ ਜਾਏ ਨਾ, ਲੋਕਾਂ ਦੇ ਹੱਥ ਉੱਥੇ ਅੱਡੇ ਜਾਂਦੇ ਨੇ। ਜਿੱਥੇ ਧਰਤੀ ਪਾੜ ਕੇ ਨਲਕੇ ਵਿੱਚੋਂ ਪਾਣੀ ਪ੍ਰਗਟ ਹੋਵੇ, ਹੱਥ ਉੱਥੇ ਜਾ ਕੇ ਅੱਡੇ ਜਾਂਦੇ ਨੇ, ਬੁੱਕ ਓਕ ਉੱਥੇ ਬਣਦੀ ਹੈ। ਉਹ ਸੱਜਣਾ, ਜਿਸ ਖਾਲਸੇ ਦੇ ਅੰਦਰ ਅੰਮ੍ਰਿਤ ਪ੍ਰਗਟ ਹੋ ਜਾਏ, ਸੱਚ ਜਾਣੀ ਬਦੋ ਬਦੀ ਬੰਦੇ ਦਾ ਅੰਦਰ ਉਹਦੇ ਸਾਹਮਣੇ ਝੁੱਕ ਜਾਂਦਾ ਹੈ। ਜਿਹੜੀ ਮੈਂ ਬੇਨਤੀ ਕਰ ਰਿਹਾ ਕਿ ਇਸ ਖੰਡੇ ਬਾਟੇ ਦਾ ਅੰਮ੍ਰਿਤ ਦਾ ਭਾਵ ਏਵੇ ਕਿ ਸਾਡੇ ਅੰਦਰੋਂ ਅੰਮ੍ਰਿਤ ਦਾ ਸੰਚਾਰ ਹੋ ਸਕੇ, ਉਹ ਤਾਂ ਹੋਵੇਗਾ ਕਿ ਨਾਨਕ ਅੰਮ੍ਰਿਤ ਮਨੈ ਮਾਹੀ ਪਾਈਐ ਗੁਰ ਪ੍ਰਸਾਦ। ਜੇ ਗੁਰੂ ਦੀ ਕਿਰਪਾ ਹੋ ਜਾਏ ਤੇ ਗੁਰੂ ਜੀ ਦੀ ਪਾਰਸ ਕਲਾ ਵਿੱਚ ਵਰਤਦੀ, ਸਤਿਗੁਰੂ ਨੇ ਜਿਹੜਾ ਅੰਮ੍ਰਿਤ ਦਿੱਤਾ, ਫਿਰ ਇਹਦੀ ਅਲੌਕਿਕ ਸ਼ਕਤੀ ਕਿੰਨੀ ਕੁ ਹੋਵੇ। ਆਰੰਭ ਤਾਂ ਮੈਂ ਕੀਤੀ ਸੀ, ਅੰਮ੍ਰਿਤ ਦਾ ਅਖਰੀ ਅਰਥ ਐ ਮ੍ਰਿਤ, ਜਿਹੜਾ ਮੌਤ ਤੋਂ ਬਚਾ ਦੇ। ਬੜੇ ਲੋਕਾਂ ਨੇ ਮੌਤ ਤੋਂ ਬਚਣ ਲਈ ਅੰਮ੍ਰਿਤ ਲੱਭਿਆ, ਪਰ ਮੇਰੇ ਸਤਿਗੁਰੂ ਨੇ ਕਿਹਾ ਮੌਤ ਤਾਂ ਫਿਰ ਵੀ ਆਉਣੀ ਹੈ। ਜਿੱਦਣ ਸਿੱਖ ਨੂੰ ਅੰਮ੍ਰਿਤ ਦਿੱਤਾ, ਪਹਿਲੀ ਗੱਲ ਕਹੀ ਮੈਂ ਤੈਨੂੰ ਮਰਨ ਦੀ ਜਾਂਚ ਸਿਖਾਉਣੀ ਚਾਹੁੰਦਾ, ਜਿਸ ਮੌਤ ਤੋਂ ਲੋਕ ਤਰਿੰਦੇ ਨੇ, ਤੈਨੂੰ ਮਰਨ ਦੀ ਜਾਂਚ ਆ ਜਾਏ ਤੇ ਸਦਾ ਲਈ ਅਮਰ ਹੋ ਜਾਵੇਗਾ। ਇਹੀ ਕਾਰਨ ਕਿ ਪੰਜਾਂ ਦੇ ਸ਼ੀਸ ਮੰਗੇ। ਤੇ ਦੇਖੋ, ਜਦੋਂ ਕੱਲ ਵੀ ਭਾਈ ਸਾਹਿਬ ਹੋਰਾਂ ਨੇ ਮੀਰ ਮਨੂ ਦਾ ਜ਼ਿਕਰ ਕੀਤਾ, ਮੈਂ ਕਹਿੰਦਾ ਉਹਨਾਂ ਲੋਕਾਂ ਨੂੰ ਪੜ੍ਹ ਕੇ ਦੇਖੋ ਜਿਹਨਾਂ ਲੋਕਾਂ ਨੇ ਅੰਮ੍ਰਿਤਧਾਰੀਆਂ ਦੇ ਜਲਵੇ ਦੇਖੇ। ਗੱਲ ਕਰਨੀ ਬੜੀ ਸੌਖੀ ਹੈ, ਅੱਜ ਟਿਚਰਾ ਕਰਦੇ ਨੇ ਸਾਡੇ ਲੋਕ ਇਸ ਬਾਣੀ ਨੂੰ। ਇਹਦਾ ਕਾਰਨ ਇਹ ਵੀ ਕਿਉਂਕਿ ਕਮਾਈ ਆਪਾਂ ਵੀ ਨਹੀਂ ਕਰਦੇ। ਓਨੀ ਕਮਾਈ ਹੋਵੇ ਕਿਸੇ ਦੀ ਯੁਰਤ ਕੀ ਹੈ, ਕੋਈ ਅੱਖ ਚੋਕ ਕੇ ਦੇਖ ਜਾਏ। ਨਾਦਰ ਨੇ ਇਹ ਗੱਲ ਜ਼ਕਰੀਏ ਨੂੰ ਪੁੱਛੀ ਸੀ। ਆਪ ਨੂੰ ਪਤਾ ਹੈ ਭਾਈ ਸਾਹਿਬ ਇਤਿਹਾਸ ਦੇ ਖੋਜੀ ਨੇ। ਨਾਦਰ ਇੱਕ ਆਜੜੀ ਸੀ, ਆਜੜੀਆਂ ਦਾ ਪੁੱਤਰ, ਭੇਡਾਂ ਚਾਰਨ ਵਾਲਾ ਸੀ। ਜਿਸ ਦਿਨ ਇਹਨੇ ਦਿੱਲੀ ਫਤਿਹ ਕੀਤੀ, ਗੱਲ ਇਹਨੇ ਵੀ ਕਿਰਪਾਨ ਦੀ ਕੀਤੀ, ਤੇ ਜਿਸ ਦਿਨ ਕਲਗੀ ਵਾਲੇ ਨੇ ਅੰਮ੍ਰਿਤ ਦਿੱਤਾ, ਗੱਲ ਉਹਨੇ ਵੀ ਖੰਡੇ ਦੀ ਕੀਤੀ। ਬਸ ਕਿੰਨਾ ਫਰਕ ਹੈ ਅੰਮ੍ਰਿਤ ਵਿੱਚ ਤੇ ਇੱਕ ਆਮ ਬੰਦੇ ਕੇਵਲ ਹੰਕਾਰੀ ਵਿੱਚ। ਨਾਦਰ ਦਿੱਲੀ ਨੂੰ ਜਿੱਤਿਆ ਤੇ ਮੁਹੰਮਦ ਸ਼ਾਹ ਰੰਗੀਲਾ ਹਾਰੇ। ਨਾਦਰ ਦਾ ਪੁੱਤਰ ਨਾਸਰ, ਉਹਦਾ ਰਿਸ਼ਤਾ, ਉਹਦਾ ਵਿਆਹ, ਉਹਦਾ ਨਿਕਾਹ ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਨਾਲ ਕੀਤਾ ਗਿਆ। ਕਹਿੰਦੇ ਨੇ ਜਦੋਂ ਨਾਸਰ ਮਹੱਲਾਂ ਵਿੱਚ ਗਿਆ, ਨਾਦਰ ਦਾ ਪੁੱਤਰ ਨਾਸਰ ਮਹੱਲ ਵਿੱਚ ਗਿਆ ਤੇ ਉੱਥੇ ਬੈਠੀਆਂ ਕੁੜੀਆਂ ਨੇ, ਉੱਥੇ ਬੈਠੀਆਂ ਉਸ ਮੁਹੰਮਦ ਸ਼ਾਹ ਰੰਗੀਲੇ ਦੀ ਬੱਚੀ ਦੀਆਂ ਸਖੀਆਂ ਨੇ, ਇੰਨੇ ਹੀ ਪੁੱਛ ਲਿਆ ਸੀ, ਆ ਤਾਂ ਗਿਆ ਤੇਰਾ ਕੁਰਸੀ ਨਾਮਾ ਕੀ? ਕਿਉਂਕਿ ਉਹਨੂੰ ਪਤਾ ਸੀ ਮੇਰਾ ਬਾਪ ਆ ਜਿਹੜੀ ਕੁਰਸੀ ਨਾਮਾ ਕੀ ਦੱਸਣਾ ਸੀ, ਚੁੱਪ ਕਰ ਗਿਆ। ਉਹਨਾਂ ਫਿਰ ਪੁੱਛਿਆ, ਨਾਸਰ ਤੇਰਾ ਕੁਰਸੀ ਨਾਮਾ ਕੀ ਹੈ? ਤੇ ਉਹ ਚੁੱਪ ਕਰ ਗਿਆ ਤੇ ਵਾਪਸ ਆ ਗਿਆ ਮਯੂਸ ਹੋ ਕੇ। ਤੇ ਨਾਦਰ ਨੇ ਪੁੱਛਿਆ, ਕਹਿੰਦਾ ਬੇਟਾ ਕਿ ਇਹ ਪਿਸਰ ਤੂੰ ਇੰਨਾ ਮਯੂਸ ਕਿਉਂ ਵੇ? ਕਹਿਣ ਲੱਗਾ, ਅੱਬਾ ਜਾਨ ਮਹੱਲ ਵਿੱਚ ਗਿਆ, ਉਹਨਾਂ ਨੇ ਮੇਰਾ ਤੋਂ ਮੇਰਾ ਕੁਰਸੀ ਨਾਮਾ ਪੁੱਛਿਆ। ਤੇ ਕਹਿੰਦੇ ਨੇ ਨਾਦਰ ਕਹਿੰਦਾ ਤੂੰ ਉੱਤਰ ਕੀ ਦਿੱਤਾ ਇਸ ਗੱਲ ਵੱਲ? ਥੋੜਾ ਜਿਹਾ ਤਵੱਜੋ ਦਿਓ, ਜਿਹੜੀ ਦਾਤ ਮੇਰਾ ਕਲਗੀ ਵਾਲਾ ਦੇ ਕੇ ਗਿਆ। ਕਹਿਣ ਲੱਗੇ, ਬੇਟਾ ਤੂੰ ਕੀ ਉੱਤਰ ਦਿੱਤਾ ਹੈ? ਕਹਿਣ ਲੱਗਾ, ਮੈਂ ਉੱਤਰ ਕੀ ਦਿੰਦਾ, ਮੈਂ ਚੁੱਪ ਕਰਕੇ ਆ ਗਿਆ, ਮੈਨੂੰ ਪਤਾ ਮੇਰਾ ਬਾਪ ਆਜੜੀ ਸੀ, ਆਜੜੀਆਂ ਦਾ ਪੁੱਤਰ ਹੈ। ਕਹਿੰਦੇ ਨੇ ਨਾਦਰ ਨੇ ਉਸੇ ਵਕਤ ਆਪਣੀ ਮਿਆਨ ਵਿੱਚੋਂ ਆਪਣੀ ਸ਼ਮਸ਼ੀਰ ਨੂੰ ਕੱਢਿਆ ਤੇ ਕਹਿੰਦਾ ਵਾਪਸ ਜਾ, ਮੇਰਾ ਕੁਰਸੀ ਨਾਮਾ ਦੱਸ ਕੇ ਆਈ। ਉੱਥੇ ਫਾਰਸੀ ਦੇ ਸ਼ਬਦ ਨੇ ਕਿ ਮਨਮ ਨਾਸਰ,
ਇਹ ਜਾ ਕੇ ਸ਼ਬਦ ਉਹਨੇ ਕਹੇ, ਕਹਿੰਦਾ ਤੇਰੇ ਤੋਂ ਪੁਰਸਿਆ ਵੀ ਤੇਰਾ ਕੁਰਸੀ ਨਾਮਾ ਕੀ ਏ, ਤੇ ਬੇਟਾ ਕੁਰਸੀ ਨਾਮਾ ਜਾ ਕੇ ਦੱਸੀ, ਮਨਮ ਨਾਸਰ, ਇਹਦਾ ਅਰਥ ਹੈ ਮੈਂ ਨਾਸਰ ਹਾਂ, ਪਿਸਰੇ ਨਾਦਰ, ਮੈਂ ਨਾਦਰ ਦਾ ਪੁੱਤਰ ਹਾਂ, ਪਿਸਰ ਦਾ ਅਰਥ ਹੈ ਪੁੱਤਰ, ਮਨਮ ਨਾਸਰ ਪਿਸਰੇ ਨਾਦਰ, ਨਾਦਰ ਪਿਸਰੇ ਵਾ ਸ਼ਮਸ਼ੀਰ, ਤੇ ਜਾ ਕੇ ਕਹੀ ਨਾਦਰ ਆਜੜੀ ਦਾ ਪੁੱਤਰ ਨਹੀਂ, ਆ ਨਾਦਰ ਜਿਹੜਾ ਉਹ ਆਪਣੀ ਤਲਵਾਰ ਦੇ ਜ਼ੋਰ ਨਾਲ ਵਧਿਆ, ਤੇ ਨਾਦਰ ਦਾ ਕੁਰਸੀ ਨਾਮਾ ਕੇਵਲ ਤਲਵਾਰ ਹੈ। ਧਿਆਨ ਦਿਓ, ਉਸ ਹੰਕਾਰੀ ਬੰਦੇ ਨੇ ਇਹ ਸ਼ਬਦ ਕਹਿ ਦਿੱਤੇ ਕਿ ਜਾ ਕੇ ਕੁਰਸੀ ਨਾਮਾ ਦੱਸ ਕਿ ਤੂੰ ਨਾਸਰ ਹੈ, ਮੇਰਾ ਬਾਪ ਨਾਦਰ ਹੈ, ਤੇ ਨਾਦਰ ਸ਼ਮਸ਼ੀਰ ਵਿੱਚੋਂ ਜ਼ੋਰ ਵਿੱਚੋਂ ਪੈਦਾ ਹੋਇਆ। ਮੈਂ ਕਹਿੰਦਾ ਉਹ ਜਿਹੜਾ ਸ਼ਮਸ਼ੀਰ ਦਾ ਮਾਣ ਕਰਦਾ ਸੀ, ਜਦੋਂ ਪੰਜਾਬ ਦੀ ਧਰਤੀ ਤੋਂ ਸਿੱਖਾਂ ਨੇ ਖੌਲਿਆ ਕੀਤਾ, ਉਹਨੇ ਪੁੱਛਿਆ, ਕਹਿੰਦਾ ਜ਼ਖਰੀਏ ਇਹ ਕੌਣ ਨੇ ਜਿਹੜੇ ਮੇਰੀ ਸ਼ਮਸ਼ੀਰ ਦੀ, ਮੇਰੀ ਤਲਵਾਰ ਦੀ ਤਾਕ ਸਾਹਮਣੇ ਇਹ ਝੁਕੇ ਨਹੀਂ। ਤੇ ਮੈਂ ਇੱਕ ਬੇਨਤੀ ਕਰਾਂ, ਅੱਜ ਮੈਂ ਪੜਿਆ ਜਦੋਂ ਤੇ ਮਨ ਵਿੱਚ ਆਇਆ, ਸੰਗਤ ਵਿੱਚ ਬੇਨਤੀ ਕਰਾਂਗਾ, ਇੱਕ ਬੰਦਾ ਤਲਵਾਰ ਦੀ ਜ਼ੋਰ ਨਾਲ ਆਪਣੀ ਗੱਲ ਮਨਾਉਂਦਾ, ਉਹ ਬੰਦਾ ਹਾਰ ਕੇ ਪੁੱਛਦਾ ਕਿ ਮੇਰੀ ਸ਼ਮਸ਼ੀਰ ਸਾਹਮਣੇ ਝੁਕੇ ਕਿਉਂ ਨਹੀਂ, ਤੇ ਅੱਗੋ ਜ਼ਖਰੀਆ ਉੱਤਰ ਦਿੰਦਾ, ਸੱਚ ਜਾਣੀ ਤੇਰੀ ਸ਼ਮਸ਼ੀਰ ਇੱਕ ਧਾਰੀ ਏ, ਇਹ ਜਿਸ ਖੰਡੇ ਵਿੱਚੋਂ ਨਿਕਲੇ ਨੇ ਉਹ ਦੋ ਧਾਰਾ ਹੈ, ਤੇਰੇ ਕੋਲ ਕੇਵਲ ਇੱਕ ਧਾਰੀ ਤਲਵਾਰ ਹੈ, ਇਹ ਖੰਡੇ ਵਿੱਚੋਂ ਨਿਕਲੇ ਨੇ। ਉੱਥੇ ਜਿਹੜੇ ਸ਼ਬਦ ਕਹਿ ਗਿਆਨੀ ਗਿਆਨ ਸਿੰਘ ਹੋਣਾ ਨੇ ਪੰਥ ਪ੍ਰਕਾਸ਼ ਵਿੱਚ ਦਰਜ ਕੀਤੇ ਨੇ, ਭਾਈ ਸਾਹਿਬ ਵੀ ਬੈਠੇ ਨੇ, ਇਹਨਾਂ ਨੂੰ ਯਾਦ ਹੋਣੇ ਨੇ ਸ਼ਬਦ। ਉਹਨੇ ਪੁੱਛਿਆ ਵੀ ਸਿੱਖ ਕੌਣ ਨੇ, ਕਹਿਣ ਲੱਗਾ ਵੀ ਸਿੱਖ ਗੁਰੂ ਨਾਨਕ ਇਹਨਾਂ ਦਾ ਮੁਰਸ਼ਦ ਹੋਇਆ। ਕਹਿੰਦਾ ਇਹਨਾਂ ਨੂੰ ਖਤਮ ਕਰ ਦੇ। ਕਹਿੰਦਾ ਇਹ ਖਤਮ ਹੋ ਨਹੀਂ ਸਕਦੇ, ਕੱਲ ਨੂੰ ਮੈਂ ਅਰਜ਼ ਕਰਨੀ ਹੈ ਤਲਵਾਰ ਦੀ ਥਾਂ ਖੰਡਾ ਹੀ ਕਿਉਂ ਵਰਤੇ, ਕਿਉਂਕਿ ਆਪਾਂ ਅਗਲੇ ਦਿਨ ਚੱਲਣਾ। ਹਜ਼ੂਰ ਨੇ ਉੱਥੇ ਉਹਨੂੰ ਪੁੱਛਦਾ ਜਦੋਂ ਨਾਦਰ ਜ਼ਖਰੀਏ ਨੂੰ ਕਿ ਕੌਣ ਨੇ, ਕਹਿੰਦਾ ਸਿੱਖ ਇਹਨਾਂ ਦਾ ਮੁਰਸ਼ਦ ਗੁਰੂ। ਕਹਿੰਦਾ ਇਹ ਖਤਮ ਕਿਉਂ ਨਹੀਂ ਹੁੰਦੇ, ਕਹਿੰਦਾ ਇਹਨਾਂ ਦਾ ਦਸਵਾਂ ਪੀਰ ਇਹਨਾਂ ਨੂੰ ਆਬੇ ਹਯਾਤ ਦੇ ਗਏ, ਪੀਂਦੇ ਨੇ। ਕਹਿੰਦਾ ਮੈਂ ਅੱਖਾਂ ਨਾਲ ਦੇਖਿਆ, ਜਿਹੜੇ ਲੋਕ ਸਾਡੇ ਸਾਹਮਣੇ ਹੱਥ ਜੋੜਦੇ ਨੇ ਅੰਮ੍ਰਿਤ ਤੋਂ ਪਹਿਲਾਂ, ਤੇ ਜਦੋਂ ਆਬੇ ਹੱਥ ਪੈਂਦੇ ਨੇ ਪੀਂਦੇ ਨੇ, ਇੱਕ ਜਣੀ ਸਾਡੀ ਪੂਰੀ ਦੀ ਪੂਰੀ ਮਖਿਮ ਨੂੰ ਰੋਕ ਕੇ ਖਲੋ ਜਾਂਦਾ। ਉਹਨੇ ਕਿਹਾ, ਕਹਿੰਦਾ ਆਬੇ ਹੱਥ ਖੋਲਾ, ਇਹਨਾਂ ਤੋਂ ਅੰਮ੍ਰਿਤ ਖੋਲਾ, ਇਹਨੂੰ ਸ਼ਦਾਈ ਨੂੰ ਕੀ ਪਤਾ ਵੀ ਆਬੇ ਹੱਥ ਕੀ ਚੀਜ਼ ਸੀ। ਕਹਿੰਦਾ ਇਹਨਾਂ ਤੋਂ ਅੰਮ੍ਰਿਤ ਖੋਲਾ। ਉਹ ਕਹਿੰਦਾ ਜਿੰਨੀ ਦੇਰ ਤੱਕ ਸਿੱਖ ਜਿਉਂਦੇ ਰਹਿਣਗੇ, ਉਹ ਐਸਾ ਆਬੇ ਹਯਾਤ ਦੇ ਗਿਆ ਜਿਹਨੇ ਕਦੀ ਖਤਮ ਨਹੀਂ ਹੋਣਾ। ਕਹਿੰਦਾ ਕਿਉਂ? ਕਹਿੰਦਾ ਜਿੱਥੇ ਇਹਨਾਂ ਦੇ ਗੁਰੂ ਦਾ ਹੋਵੇਗਾ ਪ੍ਰਕਾਸ਼, ਪੋਥੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਚੇਤੇ ਰੱਖੀ, ਪੰਜ ਹੋਣਗੇ ਇਕੱਠੇ, ਉੱਥੇ ਇਹੋ ਜਿਹੀ ਕਲਾਮ, ਇਹੋ ਜਿਹੀ ਬਾਣੀ ਦੱਸ ਗਿਆ। ਆਮ ਪਾਣੀ ਲੈਂਦੇ ਨੇ ਤੇ ਬਾਣੀ ਪੜ੍ਹਦੇ ਨੇ, ਕਹਿੰਦਾ ਜਿੱਥੇ ਬਾਣੀ ਪੜ੍ਹਨ ਉੱਥੇ ਅੰਮ੍ਰਿਤ ਬਣਾ ਲੈਂਦੇ। ਉਹਨੇ ਸ਼ਬਦ ਵਰਤੇ ਸਨ, ਉਹ ਕਹਿ ਕੇ ਸੰਪੂਰਨਤਾ ਕਰਨੀ ਹੈ। ਕਹਿਣ ਲੱਗੇ, ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ। ਅਗਲੀ ਗੱਲ ਸੀ, ਕਹਿੰਦਾ ਐਸੀ ਗਯੋ ਕਲਾਮ ਬਤੈ ਹੈ, ਜਿਸੇ ਬਣਾਏ ਸੁਧਾ ਯੇ ਲੈ ਹੈ, ਸੋਏ ਪਿਲਾਏ ਲੋਕਣ ਕਹਿ ਤਾਈ, ਸਿਆਰਨ ਤੇ ਸਿਆਰ ਦਾ ਅਰਥ ਇੱਥੇ ਗਿੱਦੜ ਹੈ। ਕਹਿਣ ਲੱਗੇ, ਐਸੀ ਗਯੋ ਕਲਾਮ ਬਤੈ ਹੈ, ਜਿਸੇ ਸੁਧਾ ਬਣਾਈਏ ਲੈ ਹੈ, ਸੋਏ ਪਿਲਾਏ ਲੋਕਣ ਕਹਿ ਤਾਈ, ਸਿਆਰਨ ਤੇ ਸਿੰਘਲੇਤ ਬਣਾਈ, ਗਜ਼ਬ ਅਸਰ ਤਿਸ਼ਕਾ ਹਮ ਦੇਖਾਂ, ਬੁਝ ਦਿਲ ਹੋਵਤ ਸ਼ੇਰ ਬਿਸ਼ੇਖਾਂ। ਕਹਿੰਦਾ ਕਾਨ ਨਾ ਕਿਸਮੂ ਕੀ ਏ ਰਾਖਤ, ਸ਼ਹਿਨ ਸ਼ਾਹ ਖੁਦ ਹੀ ਕੋ ਭਾਖਤ। ਕਹਿੰਦਾ ਮੇਰੇ ਬਾਰੇ ਕੀ ਖਿਆਲ ਏ? ਉਹ ਕਹਿੰਦੇ ਤੇਰੇ ਬਾਰੇ, ਕਹਿੰਦੇ ਅਵਰ ਜਵ ਜੀਵ ਸਭ ਜਿੰਨੇ ਨੇ, ਅਵਰ ਸਬਨ ਸਭ ਜੀਵ 84, ਮਾਨਤ ਆਪ ਤਾਂ ਏ ਅਵਿਨਾਸ਼ੀ। ਤੈਨੂੰ ਤੇ 84 ਦਾ ਕੀੜਾ ਕਹਿੰਦੇ ਨੇ, ਆਪਣੇ ਆਪ ਨੂੰ ਅਵਿਨਾਸ਼ੀ ਕਹਿੰਦੇ ਨੇ। ਉਹ ਗੁਰੂ ਕੇ ਸਿੱਖਾਂ, ਨਾਸਰ ਦੇ ਕੁਰਸੀ ਨਾਮਾ ਦੱਸਿਆ ਸੀ, ਮੇਰਾ ਬਾਪ ਨਾਦਰ ਹੈ, ਨਾਦਰ ਤਲਵਾਰ ਦੇ ਜ਼ੋਰ ਵਿੱਚੋਂ ਪੈਦਾ ਹੋਇਆ ਹੈ, ਉਹ ਤੇਰਾ ਤਾਂ ਕੁਰਸੀ ਨਾਮਾ ਹੈ, ਮੈਂ ਅਨੰਦਪੁਰ ਦਾ ਵਾਸੀ ਹਾਂ, ਨਾਨਕੇ ਗੁਰੂ ਕੇ ਲਾਹੌਰ ਨੇ, ਮਾਂ ਮੇਰੀ ਸਾਹਿਬ ਕੌਰ ਏ, ਬਾਪੂ ਮੇਰੇ ਦਾ ਨਾਮ ਗੁਰੂ ਗੋਬਿੰਦ ਸਿੰਘ ਏ, ਦਾਦਾ ਮੇਰਾ ਗੁਰੂ ਤੇਗ ਬਹਾਦਰ ਏ। ਕਿ ਇਸ ਕੁਰਸੀ ਨਾਮੇ ਕਹਿਣ ਤੋਂ ਤੂੰ ਕਿਉਂ ਪਿੱਛੇ ਡਰਨਾ ਪਏ? ਕਿ ਤੈਨੂੰ ਇਹ ਕੁਰਸੀ ਨਾਮਾ ਚੰਗਾ ਨਹੀਂ ਲੱਗਦਾ? ਤਨ ਗੁਰੂ ਗ੍ਰੰਥ ਸਾਹਿਬ ਕਰੇ ਸਮਾਂ ਸਮਾਪਤ ਹੈ, ਅੱਗੇ ਲੜੀ ਆਪਾਂ ਕੱਲ ਨੂੰ ਤੋਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਤੈਨੂੰ ਇੱਕ ਬਰਾਬਰਤਾ ਦੇ ਦਿੱਤੀ। ਸਾਹਿਬ ਦੀ ਬਾਣੀ ਪੜ੍ਹਦੀ ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਸੋਨ ਕਟੋਰੀ ਅੰਮ੍ਰਿਤ ਭਰੀ ਲੈਣਾ ਮੈਂ ਹਰ ਆਗਿਆ ਧਰੀ। ਉੱਥੇ ਵੀ ਸਾਹਿਬ ਨੇ ਸ਼ਬਦ ਅੰਮ੍ਰਿਤ ਵਰਤਿਆ ਦੁੱਧ ਦੀ ਥਾਂ ਤੇ। ਖੈਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਸਵਾਦਿਸ਼ਟ ਭੋਜਨ ਨੂੰ ਵੀ ਕਿਹਾ, ਅੰਮ੍ਰਿਤ ਦੁੱਧ ਨੂੰ ਵੀ ਗਿਆ। ਹਜ਼ੂਰ ਦੀ ਬਾਣੀ ਵਿੱਚ ਚੰਦਨ ਦੀ ਗੱਲ ਕਰਦਿਆਂ ਵੀ ਅੰਮ੍ਰਿਤ ਸ਼ਬਦ ਵਰਤਿਆ, ਤੇ ਸਤਿਗੁਰੂ ਦੀ ਬਾਣੀ ਪੜ੍ਹਦਿਆਂ ਇੱਕ ਬਚਨ ਆਇਆ, ਕਹਿਣ ਲੱਗੇ ਅੰਮ੍ਰਿਤ ਕਾਇਆ ਰਹਿ ਸੁਖਾਲੀ। ਬਾਜੀ ਇਹ ਸੰਸਾਰੋ, ਉੱਥੇ ਕਾਇਆਂ ਨੂੰ ਅੰਮ੍ਰਿਤ ਨਾਲ ਸਾਹਿਬ ਨੇ ਦੋਨਾਂ ਨੂੰ ਇਕੱਠਿਆਂ ਕਰ ਦਿੱਤਾ। ਕਹਿਣ ਲੱਗੇ ਅੰਮ੍ਰਿਤ ਕਾਇਆ ਰਹਿ ਸੁਖਾਲੀ, ਇੱਥੇ ਅੰਮ੍ਰਿਤ ਦਾ ਅਰਥ ਦੁੱਧ ਨਹੀਂ, ਇੱਥੇ ਅੰਮ੍ਰਿਤ ਦਾ ਅਰਥ ਸਵਾਦਿਸ਼ਟ ਭੋਜਨ ਨਹੀਂ, ਇੱਥੇ ਅੰਮ੍ਰਿਤ ਦਾ ਅਰਥ ਆਪਣੇ ਆਪ ਨੂੰ ਅਮਰ ਜਾਣਨ ਵਾਲਾ। ਅੰਮ੍ਰਿਤ ਕਾਇਆ ਰਹਿ ਸੁਖਾਲੀ, ਹਜ਼ੂਰ ਦੀ ਬਾਣੀ ਪੜ੍ਹਦਿਆਂ ਸਾਹਿਬ ਨੇ ਬਾਣੀ ਨੂੰ ਵੀ ਅੰਮ੍ਰਿਤ ਕਿਹਾ। ਕਹਿਣ ਲੱਗੇ ਹੇ ਮੇਰੇ ਮਾਲਕ ਜੀ, ਅੰਮ੍ਰਿਤ ਤੇਰੀ ਬਾਣੀਆਂ ਤੇਰੇ ਭਗਤਾਂ ਹਿਰਦੈ ਸਮਾਣੀਆਂ। ਸਾਹਿਬ ਨੇ ਬਾਣੀ ਨੂੰ ਅੰਮ੍ਰਿਤ ਕਿਹਾ। ਕਹਿਣ ਲੱਗੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਕਹਿਣ ਲੱਗੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਬਾਣੀ ਨੂੰ ਕਿਹਾ ਅੰਮ੍ਰਿਤ ਨਾਲ ਭਰਪੂਰ ਏ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਤਾਰੀ ਰੇ। ਸਾਹਿਬ ਨੇ ਕਿਹਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਇਹ ਤੇ ਸਾਰੇ ਦਰ ਤੇ ਕੁਛ ਸੰਭਾਲ ਕਰੇ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਕਹਿਣ ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ। ਕਹਿਣ ਲੱਗੇ ਪਿਆਰਿਆ ਕਿ ਬਾਣੀ ਨੇ ਵੀ ਸ਼ਬਦ ਅੰਮ੍ਰਿਤ ਵਰਤਿਆ, ਮੈਂ ਆਉਣਾ ਕਿ ਖੰਡੇ ਬਾਟੇ ਦੀ ਪੌਲ ਕਿਉਂ ਜ਼ਰੂਰੀ ਹੈ। ਸਤਿਗੁਰੂ ਨੇ ਦੁੱਧ ਲਈ ਅੰਮ੍ਰਿਤ ਸ਼ਬਦ, ਚੰਦਨ ਲਈ ਅੰਮ੍ਰਿਤ ਸ਼ਬਦ, ਬਾਣੀ ਵਾਸਤੇ ਅੰਮ੍ਰਿਤ ਸ਼ਬਦ, ਤੇ ਜਦੋਂ ਨਾਮ ਦੀ ਗੱਲ ਕੀਤੀ ਉਦੋਂ ਵੀ ਸਾਹਿਬ ਨੇ ਕਿਹਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਧ ਮਿਲਾ ਰਸ ਖਾਏ। ਉੱਥੇ ਨਾਮ ਨੂੰ ਗੁਰਦੇਵ ਨੇ ਅੰਮ੍ਰਿਤ ਕਿਹਾ। ਸਾਹਿਬ ਦੀ ਬਾਣੀ ਪੜ੍ਹਨੇ ਆ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਓ ਭਾਈ ਸ਼ਬਦ ਨਾਮ ਲਈ ਅੰਮ੍ਰਿਤ ਵਰਤਿਆ। ਹਜ਼ੂਰ ਦੇ ਪਵਿੱਤਰ ਬਚਨ ਬੜੇ। ਕਹਿਣ ਲੱਗੇ ਮੇਰੇ ਮਾਲਕ ਜੀ ਤੇਰਾ ਨਾਮ ਵੀ ਅੰਮ੍ਰਿਤ ਏ। ਗੁਰਦੇਵ ਦੇ ਪਵਿੱਤਰ ਬਚਨ ਆਉਂਦੇ ਨੇ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਤ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਉਣੋ ਮੋਖ ਦੁਆਰਾ। ਉੱਥੇ ਨਾਮ ਨੂੰ ਅੰਮ੍ਰਿਤ ਕਿਹਾ। ਸਾਹਿਬ ਦਾ ਬਚਨ ਆਉਂਦਾ ਹਜ਼ੂਰ ਕਹਿੰਦੇ ਨੇ ਹਉ ਵਾਰ ਢਾਡੀ ਬੇਕਾਰ ਕਾਰਾ ਲਾਇਆ, ਰਾਤ ਦਹਿ ਕਹਿ ਵਾਰ ਧੁਰੋਂ ਪੁਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਆਇਆ। ਕਹਿਣ ਲੱਗੇ ਪਿਆਰਿਆ ਪਰ ਚੇਤੇ ਰੱਖੀ ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਉੱਥੇ ਨਾਮ ਨੂੰ ਫਿਰ ਅੰਮ੍ਰਿਤ ਕਿਹਾ। ਖੈਰ ਸਤਿਗੁਰੂ ਕੀ ਬਾਣੀ ਪੜ੍ਹਦਿਆਂ ਜਿੱਥੇ ਬਾਣੀ ਨੂੰ ਅੰਮ੍ਰਿਤ ਕਿਹਾ, ਨਾਮ ਨੂੰ ਅੰਮ੍ਰਿਤ ਕਿਹਾ, ਉੱਥੇ ਗੁਰੂ ਰਾਮਦਾਸ ਨੇ ਬਚਨ ਕੀਤਾ। ਕਹਿਣ ਲੱਗੇ ਗੁਰ ਅੰਮ੍ਰਿਤ ਭਿੰਨੀ ਦੋਹਰੀ, ਅੰਮ੍ਰਿਤ ਗੁਰ ਕਹਿ ਰਾਮ ਰਾਜੇ, ਜਿਨ੍ਹਾਂ ਗੁਰਬਾਣੀ ਮਨ ਭਾਇਆ ਭਾਇਆ ਅੰਮ੍ਰਿਤ ਛਕ ਛਕੇ। ਸਤਿਗੁਰੂ ਦੀ ਬਾਣੀ ਪੜ੍ਹਦਿਆਂ ਨਾਮ ਅੰਮ੍ਰਿਤ, ਬਾਣੀ ਨੂੰ ਅੰਮ੍ਰਿਤ, ਦੁੱਧ ਨੂੰ ਅੰਮ੍ਰਿਤ, ਚੰਦਨ ਦੀ ਥਾਂ ਤੇ ਵੀ ਅੰਮ੍ਰਿਤ ਸ਼ਬਦ ਵਰਤਿਆ, ਤੇ ਜਦੋਂ ਸਾਹਿਬ ਦੇ ਬਚਨ ਪੜ੍ਹੇ ਤੇ ਨਾਲ ਇਹ ਵੀ ਕਹਿ ਦਿੱਤਾ। ਕਹਿਣ ਲੱਗੇ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ। ਕਹਿਣ ਲੱਗੇ ਜਿਨ ਵਡਿਆਈ ਤੇਰੇ ਨਾਮ ਕੀ, ਤੇ ਰੱਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀਂ। ਫਿਰ ਸ਼ਬਦ ਉੱਥੇ ਅੰਮ੍ਰਿਤ ਵਰਤਿਆ, ਕਹਿ ਦਿੱਤਾ ਕਿ ਕੇਵਲ ਇੱਕ ਅੰਮ੍ਰਿਤ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀਂ। ਸਾਹਿਬ ਦੀ ਬਾਣੀ ਪੜ੍ਹਦਿਆਂ ਕਹਿਣ ਲੱਗੇ ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਏ ਗੁਰ ਪ੍ਰਸਾਦ ਤੇਰੇ ਅੰਦਰ ਅੰਮ੍ਰਿਤ। ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦਿਆਂ ਸਾਹਿਬ ਕਹਿਣ ਲੱਗੇ ਤੇਰੇ ਅੰਦਰ ਨਾਮ ਏ, ਤੇਰੇ ਅੰਦਰ ਅੰਮ੍ਰਿਤ ਏ। ਤੇ ਦੂਸਰੇ ਪਾਸੇ ਜਦੋਂ ਬਾਣੀ ਪੜ੍ਹੀ ਤੇ ਨਾਲ ਇੱਕ ਬਚਨ ਹੋਰ ਕਹਿ ਦਿੱਤਾ। ਕਹਿਣ ਲੱਗੇ ਮਨ ਰੇ ਠਿਰ ਰਹੋ, ਮਤ ਕਤ ਜਾਈ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘੱਟ ਮਾਹੀ ਜੀਓ, ਤੇਰੇ ਅੰਦਰ ਅੰਮ੍ਰਿਤ। ਸਤਿਗੁਰੂ ਕੀ ਬਾਣੀ ਪੜ੍ਹਦਿਆਂ ਫਿਰ ਇੱਕ ਹੋਰ ਪ੍ਰਮਾਣ ਮਿਲੇ। ਕਹਿਣ ਲੱਗੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮਨਤਾਨੀ, ਗੁਰੂ ਨੇ ਅੰਮ੍ਰਿਤ ਦਿੱਤਾ, ਡਿਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਸਾਹਿਬ ਦੇ ਬਚਨ ਪੜ੍ਹੇ, ਕਹਿਣ ਲੱਗੇ ਗੁਰ ਪੂਰਾ ਮੇਰੀ ਰਾਤ ਲਈ। ਕਹਿਣ ਲੱਗੇ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਸਾਹਿਬ ਦਾ ਬਚਨ ਪੜ੍ਹਿਆ, ਕਹਿਣ ਲੱਗੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਜਿਸ ਜਲਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਖੈਰ ਮੈਂ ਸਿਰਫ ਸੰਖੇਪ ਮਾਤਰ ਕੁਝ ਪ੍ਰਮਾਣ ਅਰਜ਼ ਕੀਤੇ ਨੇ। ਸਾਹਿਬ ਨੇ ਨਾਮ ਨੂੰ ਅੰਮ੍ਰਿਤ ਕਿਹਾ, ਬਾਣੀ ਨੂੰ ਅੰਮ੍ਰਿਤ ਕਿਹਾ, ਗੁਰਦੇਵ ਨੇ ਬਖਸ਼ਿਸ਼ ਕੀਤੀ ਤੇ ਸਾਹਿਬ ਨੇ ਦੁੱਧ ਲਈ ਵੀ ਸ਼ਬਦ ਅੰਮ੍ਰਿਤ ਵਰਤਿਆ, ਕਾਇਆ ਨਾਲ ਵੀ ਸ਼ਬਦ ਅੰਮ੍ਰਿਤ ਵਰਤਿਆ। ਤੇ ਕੁਦਰਤੀ ਤੌਰ ਤੇ ਇੱਕ ਸਵਾਲ ਉਪਜੇਗਾ, ਜੇ ਹਰ ਇੱਕ ਦੇ ਅੰਦਰ ਅੰਮ੍ਰਿਤ ਏ, ਸਾਹਿਬ ਨੇ ਤਾਂ ਮਨਮੁਖ ਤੱਕ ਵੀ ਸ਼ਬਦ ਵਰਤ ਕੇ ਕਹਿ ਦਿੱਤਾ, ਕਹਿਣ ਲੱਗੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭ੍ਰਿਮ ਭਰਮ ਦਾ ਭਰਮ ਪੁਲਾ। ਇਹਦਾ ਮਤਲਬ ਉਹਦੇ ਅੰਦਰ ਵੀ ਕੋਈ ਪਰਮੇਸ਼ਵਰ ਦੀ ਦਾਤ ਹੈ। ਜੇ ਅੰਦਰ ਅੰਮ੍ਰਿਤ ਏ, ਬਾਣੀ ਅੰਮ੍ਰਿਤ ਏ, ਫਿਰ ਸਤਿਗੁਰੂ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਦਿੱਤਾ ਤੇ ਕੁਦਰਤੀ ਤੌਰ ਤੇ ਪੁੱਛਾਂਗੇ ਇਹ ਕਿਉਂ, ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਇਹਦਾ ਉੱਤਰ ਬੜੇ ਕਮਾਲ ਦਾ ਦਿੱਤਾ। ਕਹਿਣ ਲੱਗੇ ਸੱਜਣਾ, ਮੇਰੇ ਸਤਿਗੁਰੂ ਨੇ ਤੇਰੇ ਅੰਦਰੋਂ ਉਸੇ ਅੰਮ੍ਰਿਤ ਦਾ ਪ੍ਰਵਾਹ ਚਲਾਉਣਾ ਜਿਹੜਾ ਅੰਮ੍ਰਿਤ ਤੇਰੇ ਅੰਦਰ ਮੌਜੂਦ ਹੀ, ਪਰ ਉਸ ਅੰਮ੍ਰਿਤ ਦਾ ਪ੍ਰਵਾਹ ਓਨੀ ਦੇਰ ਤੱਕ ਨਹੀਂ ਚੱਲਣਾ ਜਿੰਨੀ ਦੇਰ ਤੱਕ ਤੂੰ ਸਤਿਗੁਰੂ ਦੀ ਕਿਰਪਾ ਨਹੀਂ ਲੈ ਲੈਂਦਾ, ਸਤਿਗੁਰੂ ਤੋਂ ਅੰਮ੍ਰਿਤ ਦੀ ਦਾਤ ਨਹੀਂ ਲੈਂਦਾ। ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ, ਕਹਿਣ ਲੱਗੇ ਲੱਕੜ ਵਿੱਚ ਅੱਗ ਏ, ਜਿਹੜੀ ਆਪਾਂ ਲੱਕੜ ਘਰ ਵਿੱਚ ਵਰਤਦੇ ਹਾਂ, ਜਿਸ ਮੰਜੇ ਤੇ ਆਰਾਮ ਕਰਦੇ ਹਾਂ ਉਸ ਲੱਕੜ ਵਿੱਚ ਵੀ ਅੱਗ ਏ, ਖਿੜਕੀਆਂ ਦਰਵਾਜ਼ੇ ਘਰਾਂ ਜਿਹੜੇ ਲੱਕੜਾਂ ਨਾਲ ਬਣੇ ਨੇ ਉਹਨਾਂ ਵਿੱਚ ਵੀ ਅੱਗ ਏ, ਪਰ ਕਦੀ ਉਹ ਅੱਗ ਪ੍ਰਗਟ ਨਹੀਂ ਹੋਈ, ਲੱਕੜ ਵਿੱਚ ਅੱਗ ਮੌਜੂਦ ਏ। ਪਰ ਸਾਹਿਬ ਕਹਿੰਦੇ ਨੇ ਪਿਆਰਿਆਂ, ਜੇ ਉਸ ਅੱਗ ਨੂੰ ਪ੍ਰਗਟ ਕਰਨੀ ਤੇ ਇੱਕ ਗੱਲ ਚੇਤੇ ਰੱਖੀ, ਲੱਕੜ ਦੀ ਗੁਪਤ ਅੱਗ ਪ੍ਰਗਟ ਤਾਂ ਹੋਵੇਗੀ ਜੇ ਤੂੰ ਉਹਨੂੰ ਬਾਹਰ ਕੋਈ ਅੱਗ ਦੀ ਚਿਣਗ ਲਾਏਗਾ, ਨਹੀਂ ਤੇ ਉਹ ਅੱਗ ਪ੍ਰਗਟ ਕਿਵੇਂ ਹੋ ਜਾਣੀ। ਤੇਰੇ ਅੰਦਰ ਨਾਮ ਦਾ ਅੰਮ੍ਰਿਤ ਜਲ ਸਾਹਿਬ ਨੇ ਕਿਹਾ, ਪਰ ਉਹਨੇ ਪ੍ਰਗਟ ਤਾਂ ਹੋਣਾ ਹੀ ਜਦੋਂ ਤੂੰ ਗੁਰੂ ਤੋਂ ਖੰਡੇ ਤੇ ਅੰਮ੍ਰਿਤ ਦੀ ਦਾਤ ਲਏਗਾ, ਪਰਤ ਕੇ ਅੰਮ੍ਰਿਤਮਈ ਬਾਣੀ ਨਾਲ ਜੁੜੇਗਾ, ਫਿਰ ਦੇਖੀ ਤੇਰੇ ਅੰਦਰੋਂ ਉਹ ਅੰਮ੍ਰਿਤ ਦਾ ਪ੍ਰਵਾਹ ਚੱਲੇਗਾ। ਸਾਹਿਬ ਨੇ ਇੱਕ ਬਾਣੀ ਵਿੱਚ ਪ੍ਰਮਾਣ ਹੋਰ ਦਿੱਤਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਅਸੀਂ ਰੋਜ਼ ਪੜ੍ਹਨੇ, ਸੱਚਖੰਡ ਤੱਕ ਆ ਕੇ 37 ਪੌੜੀਆਂ ਸੰਪੂਰਨ ਹੋ ਜਾਂਦੀਆਂ ਨੇ, ਜਿਹੜੀ 78ਵੀਂ ਪੌੜੀ ਸਾਹਿਬ ਨੇ ਉਹਦੇ ਵਿੱਚ ਵੀ ਗੱਲ ਅੰਮ੍ਰਿਤ ਦੀ ਕੀਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਜੇ ਅੰਦਰ ਤੇ ਅੰਮ੍ਰਿਤ ਤੱਕ ਪਹੁੰਚਣਾ ਚਾਹੁੰਦੇ ਤੇ ਗੁਰੂ ਕੇ ਸਿੱਖਾਂ ਤੈਨੂੰ ਆਪਣਾ ਜੀਵਨ ਕਮਾਉਣਾ ਪਏਗਾ। ਜਿਹੜੀ ਰਹਿਤ ਗੁਰਦੇਵ ਨੇ ਦੱਸੀ ਕਿ ਚੇਤੇ ਰੱਖੀ, ਪਰ ਬੇਟੀ ਕੋ ਪੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ, ਆਪਣੀ ਇਸਤਰੀ ਸੋ ਰੱਤ ਹੋਈ, ਰਹਿਤਵਾਨ ਗੁਰ ਕਾ ਸਿੰਘ ਸੋਈ। ਤੇ ਗੁਰਦੇਵ ਨੇ ਪਹਿਲੀ ਗੱਲ ਇਹ ਕਹੀ, ਕਹਿਣ ਲੱਗੇ ਸੱਜਣਾ, ਆਪਣੇ ਆਚਰਣ ਨੂੰ ਤੂੰ ਉੱਚਿਆ ਕਰ, ਜੇ ਅੰਦਰੋਂ ਅੰਮ੍ਰਿਤ ਦਾ ਸਵਾਦ ਚੱਖਣੀ ਤੇ ਗੁਰੂ ਦੀ ਕਿਰਪਾ ਲੈ ਕੇ। ਇੱਕ ਸੁਨਹਿਰੇ ਦੀ ਉਦਾਹਰਨ ਦੇ ਦਿੱਤੀ, ਕਹਿਣ ਲੱਗੇ ਉਹ ਸੋਨੇ ਨੂੰ ਢਾਲਦਾ, ਉਹਦੇ ਕੋਲ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਕਦੀ ਧਿਆਨ ਨਾਲ ਤੱਕੇ। ਸਾਹਿਬ ਕਹਿਣ ਲੱਗੇ, ਜੱਤ ਪਹਾਰਾ, ਪਹਾਰਾ ਦਾ ਅਰਥ ਸਿੱਖ ਵਿਦਵਾਨਾਂ ਨੇ ਕੀਤਾ ਉਹ ਦੁਕਾਨ ਜਿੱਥੇ ਬੈਠ ਕੇ ਸੋਨਾ ਢਾਲਿਆ ਜਾਣਾ। ਜੇ ਅੰਦਰ ਤੇ ਅੰਮ੍ਰਿਤ ਨੂੰ ਲੈਣੇ ਤੇ ਪਹਿਲਾਂ ਆਪਣੇ ਆਚਰਣ ਨੂੰ ਉੱਚਾ ਬਣਾ। ਜੱਤ ਪਹਾਰਾ, ਧੀਰਜ ਸੁਨਿਆਰ, ਕਮਾਈ ਕਰਨੀ ਆ ਅੰਦਰ ਟਿਕਾ ਰੱਖੀ, ਤੇਰੇ ਅੰਦਰ ਧੀਰਜ ਹੋਵੇ ਜੀਵਨ ਨੂੰ ਕਮਾਉਣੀ ਤੇ ਗੁਰੂ ਤੇ ਬਚਨਾਂ ਤੇ ਧੀਰਜ ਨਾਲ ਸਬਰ ਨਾਲ ਟੇਕ ਕੇ ਬੈਠਾ ਰਹੀ। ਕਦੀ ਤੱਕ ਸੋਨੇ ਘੜਨ ਵਾਲੇ ਵੱਲ, ਉਹ ਨਿੱਕੀ ਨਿੱਕੀ ਸੂਖਸ਼ਮ ਜੀ ਕਲਾ ਨਾਲ ਜਦੋਂ ਗਹਿਣੇ ਘੜਦਾ ਤੇ ਕਿੰਨਾ ਕਿੰਨਾ ਸਮਾਂ ਉਹ ਧੀਰਜ ਨਾਲ ਟਿਕਿਆ ਰਹਿੰਦਾ। ਕਹਿਣ ਲੱਗੇ, ਆਪਣੇ ਅੰਦਰ ਧੀਰਜ ਨੂੰ ਤੂੰ ਸੁਨਾਰ ਬਣਾ। ਜੱਤ ਪਹਾੜਾ, ਧੀਰਜ ਸੁਨਿਆਰ, ਤੇ ਜਿੱਥੇ ਸੋਨਾ ਘੜਿਆ ਜਾਂਦਾ ਉਹ ਕੋਲ ਐਰਨ ਪਿਆ, ਐਰਨ ਮਤ, ਆਪਣੀ ਮਤ ਨੂੰ ਐਰਨ ਬਣਾ। ਵੇਦ ਹਥਿਆਰ, ਗੁਰੂ ਤੇ ਬਖਸ਼ੇ ਗਿਆਨ ਨੂੰ ਹਥੌੜਾ ਬਣਾ, ਤੇਰੇ ਕੋਲ ਸ਼ਬਦ ਗੁਰੂ ਦਾ ਗਿਆਨ ਹੋਵੇ, ਇਹ ਹਥੌੜਾ ਹੋਵੇ। ਜੱਤ ਪਹਾਰਾ, ਧੀਰਜ ਸੁਨਿਆਰ, ਐਰਨ ਮਤ, ਵੇਦ ਹਥਿਆਰ, ਭਾਉ ਖਲਾ, ਵਾਹਿਗੁਰੂ ਜੀ ਦੇ ਅਦਬ ਨੂੰ ਸੱਜਣਾ ਤੂੰ ਉਹ ਧੋਕਣੀ ਬਣਾ ਜਿਹਦੇ ਨਾਲ ਉਹ ਅੱਗ ਨੂੰ ਫੂਕ ਮਾਰਦਾ ਪਿਆ। ਭਾਉ ਖਲਾ, ਅਗਨ ਤਪਤਾਓ, ਗੁਰੂ ਦੀ ਬਖਸ਼ਿਸ਼ ਨਾਲ ਤੂੰ ਸੇਵਾ ਕਰ, ਇਹ ਤੂੰ ਵੱਡਾ ਕੋਈ ਤਪ ਨਹੀਂ, ਇਹ ਤੇਰੇ ਵਾਸਤੇ ਮਨ ਨੂੰ ਅੱਗ ਬਣ ਜਾਏਗੀ। ਭਾਉ ਖਲਾ, ਅਗਨ ਤਪਤਾਓ, ਤੇ ਜਿੱਥੇ ਅੰਮ੍ਰਿਤ ਢਾਲਣਾ। ਕਹਿਣ ਲੱਗੇ, ਭਾਂਡਾ ਭਾਓ, ਪ੍ਰੇਮ ਨੂੰ ਭਾਂਡਾ ਬਣਾ, ਭਾਂਡਾ ਭਾਓ, ਅੰਮ੍ਰਿਤ ਤਿਤ ਢਾਲ। ਪਰ ਕਿਵੇਂ ਘੜਿਆ ਜਾਏਗਾ ਸੱਜਣਾ, ਘੜੀਐ ਸ਼ਬਦ ਸੱਚੀ ਟਕਸਾਲ। ਅੰਦਰ ਦਾ ਜੇ ਅੰਮ੍ਰਿਤ ਲੈਣੀ, ਦੂਜਾ ਪ੍ਰਮਾਣ ਸਾਹਿਬ ਨੇ ਦਿੱਤਾ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ। ਕਹਿਣ ਲੱਗੇ, ਦੇਖ ਤੂੰ ਪੁੱਛਣਾ ਕਿ ਬਾਹਰ ਤੇ ਅੰਮ੍ਰਿਤ ਦੀ ਕੀ ਜ਼ਰੂਰਤ ਹੈ। ਧੰਨ ਗੁਰੂ ਨਾਨਕ ਸਾਹਿਬ, ਕਹਿਣ ਲੱਗੇ, ਦੁੱਧ ਦੇ ਅੰਦਰ ਮੱਖਣ ਮੌਜੂਦ ਏ, ਦੁੱਧ ਦੇ ਅੰਦਰ ਘਿਓ ਭਰਪੂਰ ਏ। ਤੇ ਜੇ ਕਿਸੇ ਆਮ ਬੰਦੇ ਨੂੰ ਕਹਿ ਦਈਏ, ਸੱਜਣਾ ਆਹ ਦੁੱਧ ਦੇਖ ਕੇ ਇਹਦੇ ਵਿੱਚ ਮੱਖਣ ਹੈ, ਕਿ ਇਸ ਦੁੱਧ ਦੇ ਅੰਦਰ ਘਿਓ ਹੈ ਤੇ ਆਮ ਤੌਰ ਤੇ ਦੇਖਣ ਨੂੰ ਕਹੇਗਾ ਨਹੀਂ ਪਿਆਰਿਆ ਕੇਵਲ ਦੁੱਧ ਪ੍ਰਤੀਤ ਹੁੰਦਾ ਹੈ ਅੱਧ ਅੰਦਰ ਮੱਖਣ ਘਿਓ ਜਾਂ ਤੱਤ ਨਹੀਂ ਤੇ ਸਿਆਣੇ ਕਹਿਣਗੇ ਇਸ ਦੁੱਧ ਦੇ ਅੰਦਰ ਘਿਓ ਮੱਖਣ ਮੌਜੂਦ ਏ ਪਰ ਇਹਨੂੰ ਪ੍ਰਗਟ ਕਰਨ ਲਈ ਵੀ ਜੁਗਤੀ ਚਾਹੀਦੀ ਏ ਪੁੱਛੀਏ ਫਿਰ ਕਿਹੜੀ ਜੁਗਤੀ ਕਹਿਣ ਲੱਗੇ ਅੰਦਰ ਦੁੱਧ ਦੇ ਘਿਓ ਹੈ ਪ੍ਰਗਟ ਹੋਣਾ ਪਹਿਲੀ ਗੱਲ ਭਾਂਡਾ ਸਾਫ ਹੋਵੇ ਧੋਤਾ ਹੋਵੇ ਟਿਕ ਕੇ ਇਹਦੇ ਵਿੱਚ ਤੂੰ ਦੁੱਧ ਨੂੰ ਪਾਈ ਗਰਮ ਕਰਕੇ ਜਾਗ ਲਾਈ ਜਾਗ ਲਾਉਣ ਤੋਂ ਬਾਅਦ ਤੂੰ ਮਧਾਣੀ ਨਾਲ ਦੁੱਧ ਰਿੜਕੀ ਤੇ ਚੇਤੇ ਰੱਖੀ ਰਿੜਕਣ ਤੋਂ ਬਾਅਦ ਜਿਹੜੇ ਦੁੱਧ ਨੂੰ ਜਾਗ ਲੱਗੀ ਉਹਦੇ ਵਿੱਚੋਂ ਘਿਓ ਨਿਕਲਦਾ ਹੈ ਇਸੇ ਤਰ੍ਹਾਂ ਤੇਰੇ ਅੰਦਰ ਉਹਦੀ ਕਿਰਪਾ ਹੈ ਜਦੋਂ ਗੁਰੂ ਤੋਂ ਖੰਡੇ ਬਾਟੇ ਦੀ ਦਾਤ ਲੈ ਲੈਗਾ ਨਾ ਪਰਤ ਕੇ ਫਿਰ ਤੂੰ ਕਰੀ ਬਖਸ਼ੇ ਹੋਏ ਨਾਮ ਦਾ ਅਭਿਆਸ ਤੇ ਮੇਰਾ ਸਤਿਗੁਰੂ ਤੇਰੇ ਅੰਦਰੋਂ ਨਾਮ ਜਲ ਦਾ ਪ੍ਰਵਾਹ ਚਲਾ ਦੇਗਾ ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ ਕਹਿਣ ਲੱਗੇ ਭਾਂਡਾ ਧੋਏ ਬੈਸ ਧੂਪ ਦੇਵੋ ਗੱਲ ਫਿਰ ਅੰਮ੍ਰਿਤ ਦੀ ਕੀਤੀ ਜੇ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਵਿੱਚ ਕਹਿ ਰਹੇ ਨੇ ਕਿ ਭਾਂਡਾ ਭਾਓ ਅੰਮ੍ਰਿਤ ਢਾਲ ਇੱਥੇ ਕਹਿਣ ਲੱਗੇ ਕਿ ਭਾਂਡਾ ਧੋਏ ਬੈਸ ਧੂਪ ਦੇਵੋ ਬੈਸ ਦਰ ਤੇ ਟਿਕਾ ਵਿੱਚ ਧੀਰਜ ਵਿੱਚ ਆਈ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਉਹ ਦੂਧੇ ਕੋ ਜਾਵੋ ਦੂਧ ਕਰਮ ਪੁਨ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵੋ ਕਹਿਣ ਲੱਗੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਸਤਿਗੁਰੂ ਫਿਰ ਅੰਦਰ ਦਾ ਅੰਮ੍ਰਿਤ ਕਿਵੇਂ ਚੱਲੇ ਤੇ ਸਾਹਿਬ ਨੇ ਨਾਲ ਕਹਿ ਦਿੱਤਾ ਕਹਿਣ ਲੱਗੇ ਇਹ ਮਨ ਈਟੀ ਹਾਥ ਕਰੋ ਜਿਵੇਂ ਬੀਬੀ ਦੁੱਧ ਰਿੜਕਦੀ ਏ ਤੇ ਲੱਕੜ ਦੀਆਂ ਇੱਟੀਆਂ ਨੂੰ ਘੁੱਟ ਕੇ ਪਕੜ ਕੇ ਰੱਖਦੀ ਏ ਜਦੋਂ ਸਤਿਗੁਰੂ ਤੋਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਲਈ ਨਾਮ ਨਾਲ ਜੁੜਿਆ ਉਦੋਂ ਮਨ ਨੂੰ ਇੰਨਾ ਕੁ ਟਿਕਾ ਕੇ ਨਾਮ ਜਪੀ ਜਿਵੇਂ ਦੁੱਧ ਰਿੜਕਣ ਲੱਗਿਆ ਆਪਣੇ ਹੱਥ ਵਿੱਚੋਂ ਲੱਕੜ ਦੀਆਂ ਗਿੱਟੀਆਂ ਨੂੰ ਛੱਡਦੀ ਕਹਿਣ ਲੱਗੇ ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ ਇੱਕ ਨੇਤਰ ਹੈ ਜਿਹਦੇ ਨਾਲ ਉਹ ਇੱਟੀਆਂ ਬੰਨੀਆਂ ਨੇ ਤੈਨੂੰ ਅੰਦਰ ਮਾਇਆ ਤੇ ਮੋਹ ਦੀ ਨੀਂਦਰ ਨਾ ਆਵੇ ਸੁਚੇਤ ਹੋ ਜਾਈ ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਐ ਜਦੋਂ ਤੂੰ ਗੁਰੂ ਬਖਸ਼ਿਆ ਨਾਮ ਜਪੇਗਾ ਫਿਰ ਕੀ ਮਿਲੇਗਾ ਇਨ ਵਿਦ ਅੰਮ੍ਰਿਤ ਪਾਵੋ ਇਸ ਤਰੀਕੇ ਨਾਲ ਤੈਨੂੰ ਅੰਦਰੋਂ ਅੰਮ੍ਰਿਤ ਦੀ ਦਾਤ ਮਿਲੇਗੀ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ ਜੋਗੀ ਨੂੰ ਸੰਬੋਧਨ ਕਰਦਿਆਂ ਵੀ ਇਹੀ ਗੱਲ ਕਹੀ ਕਹਿਣ ਲੱਗੇ ਜੇ ਅੰਦਰ ਦਾ ਅੰਮ੍ਰਿਤ ਲੈਣੇ ਫਿਰ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ ਭਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚਵਾਈਐ ਤੇਰੇ ਅੰਦਰੋਂ ਉਹ ਨਾਮ ਰਸ ਚੱਲੇਗਾ ਪਹਿਲਾਂ ਜਦੋਂ ਗੁਰੂ ਕੇ ਸਿੱਖਾਂ ਨੇ ਚਰਨ ਪਾਉਣ ਲਈ ਕਮਾਈਆਂ ਕੀਤੀਆਂ ਅੰਦਰੋਂ ਗੁਰੂ ਨੇ ਨਾਮ ਦੀ ਝੜੀ ਲਾ ਦਿੱਤੀ ਉਹ ਨੇਤਰ ਵੀ ਅੰਮ੍ਰਿਤ ਵਿੱਚ ਭਿੱਜ ਗਏ ਉਹ ਰਸਨਾ ਵੀ ਅੰਮ੍ਰਿਤ ਵਿੱਚ ਭਿੱਜ ਗਈ ਉਹ ਹਿਰਦਾ ਵੀ ਅੰਮ੍ਰਿਤ ਵਿੱਚ ਭਿੱਜ ਗਿਆ ਉਸੇ ਸਤਿਗੁਰੂ ਨੇ ਜਿਵੇਂ ਗੁਰਮੁਖ ਪਿਆਰੇ ਕਹਿ ਰਹੇ ਸਨ ਗੁਰੂ ਕਲਗੀ ਵਾਲੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਸਾਨੂੰ ਦਿੱਤਾ ਹੁਣ ਪੰਜ ਸਿੰਘ ਸਾਹਿਬਾਨ ਪੰਜ ਪਿਆਰੇ ਅੰਮ੍ਰਿਤ ਜਦੋਂ ਤਿਆਰ ਕਰਦੇ ਨੇ ਪੰਜਾਂ ਦੇ ਅੰਦਰ ਗੁਰੂ ਵਰਗਾ ਪਾਣੀ ਉਹੀ ਏ ਜਿਹੜਾ ਆਪਾਂ ਘਰ ਵਿੱਚ ਵਰਤਨੇ ਆ ਉਸੇ ਜਲ ਨੂੰ ਗੁਰੂ ਕੀ ਹਜ਼ੂਰੀ ਵਿੱਚ ਲੈ ਕੇ ਆਏ ਜਿਵੇਂ ਗੁਰਮੁਖਾਂ ਦੱਸਿਆ ਜਲ ਪਵਿੱਤਰਤਾ ਦਾ ਸ਼ੀਤਲਤਾ ਦਾ ਤੇ ਨਿਮਰਤਾ ਦਾ ਪ੍ਰਤੀਕ ਏ ਜਿਹੜੇ ਪਤਾਸੇ ਨੇ ਮਿਠਾਸ ਦੇ ਪ੍ਰਤੀਕ ਨੇ ਖੰਡਾ ਜਿਹੜਾ ਮੀਰੀ ਤੇ ਪੀਰੀ ਦਾ ਪ੍ਰਤੀਕ ਏ ਕਹਿਣ ਲੱਗੇ ਇੱਕ ਪਾਸੇ ਗੁਰਦੇਵ ਨੇ ਪੰਜਾਂ ਨੂੰ ਇੰਨੀ ਕੁ ਸਮਰੱਥਾ ਦੇ ਦਿੱਤੀ ਜਦੋਂ ਤੁਸੀਂ ਬਾਣੀ ਨਾਲ ਜੁੜੇ ਹੋ ਤੁਹਾਡੇ ਅੰਮ੍ਰਿਤ ਗੁਰੂ ਕੀ ਕਿਰਪਾ ਵਰਸਦੀ ਏ ਤੇ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਜਦੋਂ ਤਿਆਰ ਕਰੋਗੇ ਤੁਹਾਡੇ ਨੇਤਰ ਉਸ ਜਲ ਦੇ ਵਿੱਚ ਰਹਿਣ ਜਦੋਂ ਪੰਜ ਅੰਮ੍ਰਿਤ ਤਿਆਰ ਕਰਦੇ ਨੇ ਉਹਨਾਂ ਦੇ ਨੇਤਰ ਬਾਟੇ ਦੇ ਜਲ ਤੇ ਨੇ ਇਕਾਗਰ ਹੋ ਕੇ ਬਾਣੀ ਪੜ੍ਹਦੇ ਨੇ ਮੁੱਖ ਵਿੱਚੋਂ ਵੀ ਗੁਰੂ ਵਰਦਾ ਨੇਤਰ ਜਦੋਂ ਟਿਕਾਉਂਦੇ ਨੇ ਅੰਮ੍ਰਿਤ ਜਲ ਤੇ ਉਦੋਂ ਵੀ ਗੁਰੂ ਵਰਦਾ ਤੇ ਜਦੋਂ ਉਹ ਅੰਮ੍ਰਿਤ ਦੀ ਦਾਤ ਪ੍ਰਾਣੀਆਂ ਨੂੰ ਦਿੰਦੇ ਨੇ ਤੇ ਉਹਨਾਂ ਪੰਜਾਂ ਵਿੱਚੋਂ ਗੁਰੂ ਵਰਤ ਕੇ ਉਹਨਾਂ ਪ੍ਰਾਣੀਆਂ ਦੇ ਅੰਦਰ ਵੀ ਅੰਮ੍ਰਿਤ ਦੀ ਝੜੀ ਲਾ ਦਿੰਦੇ ਪੰਜਾਂ ਅੰਦਰ ਸਤਿਗੁਰੂ ਵਰਦਾ ਮੇਰੇ ਗੁਰਦੇਵ ਨੇ ਅੰਮ੍ਰਿਤ ਦੀ ਦਾਤ ਦਿੱਤੀ ਆਪਾਂ ਸੁਣਿਆ ਕਿ ਸ਼ਬਦ ਦੇ ਦਿੱਤਾ ਖਾਲਸਾ ਮੈਂ ਅਰਜ਼ ਕਰਾਂ ਮੇਰੇ ਸਤਿਗੁਰੂ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਗੁਰਮੁਖ ਕਹਿ ਰਹੇ ਸਨ ਕਿ ਸੁਖੀ ਬਸੈ ਮੋਰੋ ਪਰਿਵਾਰਾਂ ਸਿੱਖ ਵਿਦਵਾਨਾਂ ਨੇ ਕੋਸ਼ਿਸ਼ ਕੀਤੀ ਆਪਣੇ ਆਪਣੇ ਢੰਗ ਨਾਲ ਕਲਗੀ ਵਾਰੇ ਦੀ ਉਪਮਾ ਕੀਤੀ ਜਦੋਂ ਚਮਕੌਰ ਦੀ ਗੜੀ ਨੂੰ ਤੱਕੀਏ ਇੱਧਰ ਸਤਿਗੁਰੂ ਅੰਮ੍ਰਿਤ ਦਾ ਦਾਤਾ ਆਪਣੇ ਪੁੱਤਰ ਕੁਰਬਾਨ ਕਰਦਾ ਹੈ ਤੇ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਹੈ ਉਸ ਪੰਥ ਲਈ ਕੀ ਮੰਗਦਾ ਪਿਆ ਤੇ ਉੱਧਰ ਜਿੰਨੇ ਅੰਮ੍ਰਿਤ ਦੀ ਦਾਤ ਲਈ ਜਿੱਦਣ ਉਹਦਾ ਪੁੱਤਰ ਕੁਰਬਾਨ ਹੁੰਦਾ ਗੁਰੂ ਨੂੰ ਸ਼ਰਧਾ ਦੇ ਫੁੱਲ ਕਿਹੋ ਜਿਹਾ ਭੇਟ ਕਰਦਾ ਮੈਂ ਦੋ ਪ੍ਰਮਾਣ ਦੇਣੇ ਨੇ। ਬੜਾ ਗੁਰਮੁਖ ਪਿਆਰਾ ਢਾਡੀ ਵਿਦਵਾਨ ਹੋਇਆ ਸੋਹਣ ਸਿੰਘ ਜੀ ਸੀਤਲ, ਉਹਨਾਂ ਤੋਂ ਸਿੱਖ ਕੌਮ ਦਾ ਬੱਚਾ ਬੱਚਾ ਜਾਣੂ। ਉਹ ਕਹਿੰਦਾ ਚਮਕੌਰ ਦੀ ਗੜੀ ਵਿੱਚ ਜਦੋਂ ਮੇਰੇ ਸਤਿਗੁਰੂ ਦੇ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਵੀ ਸ਼ਹੀਦ ਹੋ ਗਿਆ, ਫਿਰ ਉਸ ਢਾਡੀ ਦੇ ਅੰਦਰ ਦੀ ਉਡਾਰੀ ਏ ਉਹਨੇ ਆਪਣੀ ਕਲਮ ਦੇ ਨਾਲ ਕੁਝ ਕਾਮ ਪੰਕਤੀਆਂ ਕਹੀਆਂ ਤੇ ਜੋ ਕੁਝ ਉਹਨੇ ਗੁਰੂ ਕਲਗੀ ਵਾਲੇ ਦੇ ਮੁੱਖ ਤੋਂ ਇਸ ਖਾਲਸਾ ਪੰਥ ਲਈ ਕਢਾ ਦਿੱਤਾ, ਉਹ ਸ਼ਬਦ ਜਦੋਂ ਸੁਣੇ ਹਰ ਇੱਕ ਦਾ ਹਿਰਦਾ ਬੈਰਾਗ ਦੇ ਨਾਲ ਭਿੱਜ ਜਾਂਦਾ। ਆਮ ਤੌਰ ਤੇ ਇੱਕ ਪੰਕਤੀ ਅਸੀਂ ਵਰਤਨੇ ਆ, ਕਹਿੰਦੇ ਨੇ ਸਾਹਮਣੇ ਮੇਰੇ ਸਤਿਗੁਰੂ ਨੂੰ ਦਿਸਦਾ ਕਿ ਪੁੱਤਰ ਜੁਝਾਰ ਸਿੰਘ ਸ਼ਹੀਦ ਹੋ ਗਿਆ ਤੇ ਚਮਕੌਰ ਦੀ ਗੜੀ ਵਿੱਚ ਬੈਠਾ ਮੇਰਾ ਦਸ਼ਮੇਸ਼ ਬਾਪੂ ਬੜੇ ਪ੍ਰੇਮ ਨਾਲ ਭਿੱਜ ਕੇ ਕਹਿੰਦੇ ਨੇ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਉਹਨਾਂ ਸ਼ਬਦ ਟੁਕੜਾ ਟੁਕੜਾ ਵਰਤੇ। ਖੈਰ ਇਹ ਢਾਡੀ ਦੇ ਕਵੀ ਦੇ ਅੰਦਰ ਦੀ ਵੀ ਉਡਾਰੀ ਏ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਕਹਿਣ ਲੱਗੇ ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲੱਗਾ ਮੇਰਾ ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ, ਤੇ ਇੱਕ ਸ਼ਬਦ ਵਰਤਿਆ ਉਸ ਦਿਨ ਚਮਕੌਰ ਦੀ ਗੜੀ ਵਿੱਚ ਪੰਥ ਵਸੇ ਮੈਂ ਉਜੜਾ ਮਨ ਚੌਕ ਰਿਹਾ। ਇੱਥੇ ਉਹਨਾਂ ਨੇ ਪੰਕਤੀ ਵਰਤੀ ਜਦੋਂ ਕਹਿ ਦਿੱਤਾ ਕਿ ਪੰਥ ਵਸੇ ਮੈਂ ਉਜੜਾਂ ਮਨ ਚੌਕ ਨੇਰਾ। ਜਦੋਂ ਇੱਧਰ ਤੱਕਨੇ ਆ ਗੁਰੂ ਗੋਬਿੰਦ ਸਿੰਘ ਅੰਮ੍ਰਿਤ ਦਾ ਦਾਤਾ ਹੈ, ਉਹਦੇ ਪੁੱਤਰ ਸ਼ਹੀਦ ਹੁੰਦੇ ਨੇ ਤੇ ਕਹਿੰਦੇ ਨੇ ਪੰਥ ਵਸਦਾ ਰਹਿ ਮੈਨੂੰ ਉਜਾੜਾ ਪਰਵਾਣੇ, ਤੇ ਜਦੋਂ ਲਾਹੌਰ ਦੀ ਧਰਤੀ ਨੂੰ ਤੱਕਨੇ ਆ ਜਿਨ੍ਹਾਂ ਨੂੰ ਸਤਿਗੁਰੂ ਤੂੰ ਅੰਮ੍ਰਿਤ ਦੀ ਦਾਤ ਦੇ ਗਿਆ ਤੇ ਜਿੱਦਣ ਉਹਨਾਂ ਤੇ ਸਮਾਂ ਬਣਿਆ ਉਹਨਾਂ ਅੰਮ੍ਰਿਤ ਪੀਣ ਵਾਲੇ ਗੁਰਸਿੱਖਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਬੇਕ ਸਿੰਘ ਦੇ ਸਾਹਮਣੇ ਉਹਦਾ ਇਕਲੌਤਾ ਪੁੱਤਰ ਸ਼ਾਬਾਸ਼ ਸਿੰਘ ਟਿਕਿਆ, ਜ਼ਾਲਮ ਨੇ ਪਿਓ ਤੇ ਪੁੱਤਰ ਨੂੰ ਗ੍ਰਿਫਤਾਰ ਕੀਤਾ। ਰਤਨ ਸਿੰਘ ਭੰਗੂ ਲਿਖਦਾ ਹੈ ਉਸ ਵਕਤ ਆਇਆ ਕਾਜ਼ੀ ਹਾਕਮ ਆਇਆ, ਉਹਨੇ ਇੱਕ ਗੱਲ ਕਹੀ ਸ਼ਬੇਕ ਸਿੰਘਾਂ ਕੁਝ ਹੋਸ਼ ਵੱਲ ਝਾਤੀ ਮਾਰ, ਕੁਝ ਹੋਸ਼ ਨੂੰ ਹੱਥ ਮਾਰ, ਦੇਖ ਸੱਜਣਾ ਲੋਕ ਪੁੱਤਰਾਂ ਨੂੰ ਤਰਸਦੇ ਨੇ, ਦਰ ਦਰ ਤੇ ਜਾਂਦੇ ਨੇ ਪੁੱਤਰਾਂ ਦੀ ਦਾਤ ਮੰਗਣ ਲਈ, ਤੈਨੂੰ ਨਿਰੰਕਾਰ ਨੇ ਉਸ ਖੁਦਾ ਨੇ ਜੇ ਇੱਕ ਪੁੱਤਰ ਦਿੱਤਾ ਇਹਨੂੰ ਬਚਾ ਲੈ ਤੇ ਪੁੱਤਰ ਬਚ ਸਕਦੇ ਹੀ ਜੇ ਤੂੰ ਇਸਲਾਮ ਨੂੰ ਕਬੂਲ ਕਰੇ। ਸਤਿਗੁਰੂ ਤੇ ਪੁੱਤਰ ਜਾਂਦੇ ਨੇ, ਕਹਿੰਦੇ ਨੇ ਪੰਥ ਵਸੇ ਮੈਂ ਉਜੜਾ ਮਨ ਚਾਹੋ ਕਨੇਰਾ, ਤੇ ਜਦੋਂ ਸ਼ਬੇਕ ਸਿੰਘ ਦੇ ਸਾਹਮਣੇ ਸਮਾਂ ਆਉਂਦਾ ਆਪਣੇ ਪੁੱਤਰ ਨੂੰ ਬਚਾ ਲੈ, ਤੇ ਅੱਗੋਂ ਉਹ ਬੜੇ ਸ਼ਬਦ ਪਿਆਰ ਦੇ ਕਹਿੰਦਾ ਆਖਦਾ ਉਹ ਕਾਜ਼ੀ ਤੈਨੂੰ ਕੇਵਲ ਅੱਖਾਂ ਨਾਲ ਇਹ ਸੰਸਾਰ ਦਿਸਦਾ ਪਿਆ, ਤੂੰ ਐਸ ਦਿਸ ਦੇ ਦ੍ਰਿਸ਼ਟਮਾਨ ਸੰਸਾਰ ਤੱਕ ਸੀਮਤ ਏ, ਪਰ ਕਹਿੰਦਾ ਮੈਨੂੰ ਇਹਦੇ ਪਿੱਛੇ ਕੁਝ ਹੋਰ ਵੀ ਨਜ਼ਰ ਆਉਂਦਾ ਪਿਆ। ਪੁੱਛਿਆ ਤੈਨੂੰ ਕੀ ਹੋਰ ਦਿਸਦਾ, ਤੇ ਅੱਗੋਂ ਉਹਨੇ ਸ਼ਬਦ ਬੜੇ ਪਿਆਰੇ ਕਹਿ, ਕਹਿਣ ਲੱਗਾ ਤੈਨੂੰ ਪਤਾ ਨਹੀਂ ਤੂੰ ਕਹਿੰਦਾ ਇੱਕ ਪੁੱਤਰ ਨੂੰ ਬਚਾ ਲੈ, ਤੇ ਜਦੋਂ ਮੈਂ ਇੱਕ ਪੁੱਤਰ ਨੂੰ ਬਚਾ ਕੇ ਰੱਬ ਦੇ ਘਰ ਨੂੰ ਗਿਆ, ਤੇ ਰਤਨ ਸਿੰਘ ਭੰਗੂ ਲਿਖਦੇ ਨੇ ਅੱਗੋਂ ਆਵਾਜ਼ ਆਏਗੀ ਸ਼ਬੇਕ ਸਿੰਘਾਂ ਮੈਂ ਚਾਰ ਕੁਰਬਾਨ ਕਰਕੇ ਕਿਹਾ ਸੀ ਕਿ ਪੰਥ ਵਸੇ ਤੂੰ ਇੱਕ ਦੀ ਖਾਤਰ ਫਿੜ ਗਿਓ। ਦੇਖੋ ਉਹਨੇ ਕਿਹੋ ਜਿਹਾ ਸ਼ਰਧਾ ਦੇ ਫੁੱਲ ਭੇਟ ਕੀਤੇ। ਰਤਨ ਸਿੰਘ ਭੰਗੂ ਲਿਖਦਾ ਹੈ ਕਹਿਣ ਲੱਗੇ ਸਿੱਖਣ ਕਾਜ ਗੁਰੂ ਹਮਾਰੇ, ਸੀਸ ਦਿਓ ਨੀ ਸਨ ਪਰਵਾਰੇ, ਚਾਰੇ ਪੁੱਤਰ ਜਾਨ ਕੁਹਾਏ, ਸੋ ਚੰਡੀ ਕੀ ਭੇਟ ਕਰਾਏ। ਕਹਿਣ ਲੱਗੇ ਹਮ ਕਾਰਨ ਗੁਰ ਕੁੱਲ ਗਵਾਈ, ਹਮ ਕੁੱਲ ਰਾਖੈ ਕਮਲ ਵਿੜਾਈ। ਸਾਡੀ ਖਾਤਰ ਸਾਹਿਬ ਨੇ ਇੰਨਾ ਕੁਝ ਕੁਰਬਾਨ ਕਰ ਦਿੱਤਾ ਤੇ ਮੈਂ ਆਪਣੇ ਆਪ ਨੂੰ ਬਚਾ ਕੇ ਲੈ ਜਾ। ਪਿਆਰਿਓ ਉਸ ਕਲਗੀ ਵਾਲੇ ਨੇ ਜਿਹੜੀ ਅੰਮ੍ਰਿਤ ਦੀ ਦਾਤ ਦਿੱਤੀ ਇਹ ਕੇਵਲ ਕਰਮ ਕਾਂਡ ਨਹੀਂ, ਪੰਜਾਂ ਵਿੱਚ ਸਤਿਗੁਰੂ ਵਰਤਦਾ ਹੈ ਬਾਣੀ ਰੂਪ। ਜਦੋਂ ਉਹ ਗੁਰੂ ਕੀ ਬਾਣੀ ਭਿੱਜ ਕੇ ਪੜ੍ਹਦੇ ਨੇ ਉਹੀ ਜਲ ਅੰਮ੍ਰਿਤ ਬਣ ਜਾਂਦਾ ਹੈ, ਜਦੋਂ ਉਹ ਜਲ ਸਿੱਖ ਦੇ ਹਿਰਦੇ ਵੀ ਜਾਂਦਾ ਹੈ ਅੰਦਰ ਨੂੰ ਵੀ ਧੋ ਦਿੰਦਾ ਜੇ ਨਾਲ ਕਮਾਈ ਕਰੀਏ। ਪਰ ਵੈਸੇ ਰਹਿਤਨਾਮੇ ਵਿੱਚ ਇੱਕ ਸ਼ਬਦ ਉਹਨਾਂ ਕਿਹਾ, ਕਹਿਣ ਲੱਗੇ ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਹੁੰਚ ਸਕੇ, ਉਹਨਾਂ ਨੇ ਪ੍ਰਥਮ ਰਹਿਤ ਸ਼ਬਦ ਵਰਤਿਆ। ਇਹਦਾ ਮਤਲਬ ਹਰ ਸਿੱਖ ਲਈ ਲਾਜ਼ਮੀ ਹੈ, ਜਿਹਨੇ ਜੀਵਨ ਕਮਾਉਣਾ ਉਹਦੇ ਲਈ ਪ੍ਰਥਮ ਰਹਿਤ ਸ਼ਬਦ ਵਰਤਿਆ ਰਹਿਤਨਾਮੇ ਵਾਲੇ ਗੁਰਸਿੱਖਾਂ ਨੇ। ਕਹਿਣ ਲੱਗੇ ਉਹਨਾਂ ਪੰਜਾਂ ਤੋਂ ਜਦੋਂ ਅੰਮ੍ਰਿਤ ਲਏਗਾ ਅੰਦਰ ਵੀ ਗੁਰੂ ਕਿਰਪਾ ਕਰੇਗਾ, ਨੇਤਰਾਂ ਨੂੰ ਵੀ ਗੁਰੂ ਕਿਰਪਾ ਕਰਕੇ ਸਵੱਛਤਾ ਬਖਸ਼ੇਗਾ, ਤੇਰੇ ਸੀਸ ਵੀ ਜਦੋਂ ਨਿਪਿਆ ਅੰਮ੍ਰਿਤ ਤੇ ਜਿਹੜੇ ਬਚਨ ਤੂੰ ਪੜ੍ਹਨਾ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ, ਉੱਥੇ ਗੁਰੂ ਦੀ ਰਹਿਮਤ ਵਰਤੇਗੀ। ਸਾਹਿਬ ਨੇ ਕਿਰਪਾ ਕਰਕੇ ਅੰਮ੍ਰਿਤ ਆਪ ਪਾਣ ਕੀਤਾ, ਗੁਰਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰਨਾ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਸ਼ਬਦ ਬੜਾ ਪਿਆਰਾ ਵਰਤੇ, ਅਸੀਂ ਆਪਣੇ ਆਪਣੇ ਢੰਗ ਨਾਲ ਖਾਲਸੇ ਦੀ ਪਰਿਭਾਸ਼ਾ ਸੰਗਤ ਸਾਹਮਣੇ ਰੱਖਦੇ ਹਾਂ। ਕਹਿੰਦੇ ਨੇ ਜਦੋਂ ਮੇਰੇ ਗੁਰਦੇਵ ਇਕਾਗਰਤਾ ਬਖਸ਼ਣਾ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਨਾ, ਤੇ ਭਾਈ ਡੱਲੇ ਨੇ ਰੱਜ ਕੇ ਸੇਵਾ ਕੀਤੀ, ਭਾਵਾਂ ਸੂਬਾ ਸਰਹੰਦ ਨੇ ਆਪਣੇ ਵੱਲੋਂ ਕਿੰਨਾ ਡਰਾਵਾ ਵੀ ਦਿੱਤਾ, ਪਰ ਕਹਿੰਦੇ ਨੇ ਤਾਂ ਵੀ ਉਹ ਗੁਰੂ ਕਲਗੀ ਵਾਲੇ ਦੇ ਚਰਨਾਂ ਦਾ ਭਵਰਾ ਬਣਿਆ ਰਿਹਾ। ਇੱਕ ਦਿਨ ਬੈਠਿਆਂ ਅਚਨਚੇਤ ਇਕਾਗਰਤਾ ਬਖਸ਼ਿਆ ਦੇ ਥੋੜੀ ਜਿਹੀ, ਇੱਕ ਦਿਨ ਬੈਠਿਆਂ ਅਚਨਚੇਤ ਭਾਈ ਡੱਲੇ ਦਾ ਜਦੋਂ ਇਹ ਪਤਾ ਲੱਗਾ ਕਿ ਸੂਬੇ ਸਰਹੰਦ ਦੀ ਧਮਕੀ ਦੀ ਵੀ ਇਹਨੇ ਪਰਵਾਹ ਨਹੀਂ ਕੀਤੀ, ਤੇ ਹਜ਼ੂਰ ਨੇ ਹੱਸ ਕੇ ਕਿਹਾ, ਡੱਲਿਆ ਜੋ ਕੁਝ ਤੂੰ ਮੰਗੇਗਾ ਮੈਂ ਤੇਰੀ ਝੋਲੀ ਵਿੱਚ ਪਾ ਦਿਆਂਗਾ, ਕੁਝ ਮੰਗ ਤਾਂ ਸਹੀ। ਤੇ ਡੱਲੇ ਨੇ ਇੱਕ ਬੇਨਤੀ ਕੀਤੀ, ਦਾਤਿਆ ਜੇ ਤਰੁੱਥੈ ਤੇ ਕਿਰਪਾ ਕਰ ਆਪਣੇ ਚਰਨਾਂ ਵਿੱਚ ਪੀੜੀ ਜਿੰਨੀ ਥਾਂ ਦੇ ਦੇ। ਸਾਹਿਬ ਉਸੇ ਵਕਤ ਸੋਚੀ ਪੈ ਗਏ ਤੇ ਅੱਗੋਂ ਉੱਤਰ ਬੜੇ ਕਮਾਲ ਦਾ ਦਿੱਤਾ, ਕਹਿਣ ਲੱਗੇ, ਡੱਲਿਆ ਥਾਂ ਲੈਣਾ ਚਾਹੁੰਦੇ ਗੁਰੂ ਦੇ ਚਰਨਾਂ ਵਿੱਚ, ਸੇਵਾ ਕੀਤੀ ਕੇਵਲ ਦੁਨੀਆਂ ਤੱਕ ਸੀਮਿਤ ਰਹਿ ਕੇ, ਦੁਨੀਆਂ ਦੀ ਸੇਵਾ ਕਰਕੇ ਤੂੰ ਦੀਨ ਪਿਆ ਮੰਗਣਾ, ਜੇ ਗੁਰੂ ਦੇ ਚਰਨਾਂ ਵਿੱਚ ਦਾਤ ਲੈਣੀ ਆ ਤੇ ਚੇਤੇ ਰੱਖੀ ਅੰਮ੍ਰਿਤ ਦੀ ਦਾਤ ਲੈ ਕੇ ਤੈਨੂੰ ਖਾਲਸਾ ਬਣਨਾ ਪਏਗਾ, ਵਾਹਿਗੁਰੂ ਜੀ ਕਾ ਖਾਲਸਾ ਬਣ। ਉਹਨੇ ਪੁੱਛਿਆ, ਮਹਾਰਾਜ ਖਾਲਸੇ ਦੀ ਪਰਿਭਾਸ਼ਾ? ਸਾਹਿਬ ਨੇ ਬੜੇ ਪਿਆਰੇ ਬਚਨ ਕਹਿ, ਕਹਿਣ ਲੱਗੇ, ਡੱਲਿਆ ਖਾਲਸਾ ਇਹਦਾ ਮਤਲਬ ਇਹ ਨਹੀਂ ਕਿ ਜਿਵੇਂ ਆ ਤੇਰੇ ਕਿਲੇ ਨੇ ਇਸੇ ਤਰ੍ਹਾਂ ਵਾਹਿਗੁਰੂ ਦਾ ਖਾਲਸਾ, ਆਪਾਂ ਸ਼ਬਦ ਪਰਤਨੇ ਆ ਨਾ ਵਾਹਿਗੁਰੂ ਜੀ ਕਾ ਖਾਲਸਾ, ਕਹਿਣ ਲੱਗੇ ਜਿਵੇਂ ਤੇਰੇ ਕਿਲੇ ਨੇ ਇਸ ਤਰ੍ਹਾਂ ਵਾਹਿਗੁਰੂ ਦਾ ਖਾਲਸਾ ਨਹੀਂ, ਜਿਵੇਂ ਤੇਰੇ ਹਾਥੀ ਘੋੜੇ ਤੇਰੀ ਜ਼ਮੀਨ ਭੋਏ ਪਾਂਡਾ, ਇਸ ਤਰ੍ਹਾਂ ਮੇਰਾ ਵਾਹਿਗੁਰੂ ਦਾ ਖਾਲਸਾ ਨਹੀਂ। ਕਹਿਣ ਲੱਗਾ, ਫਿਰ ਹੋਰ ਕਿਉਂ ਜਿਹਾ ਖਾਲਸਾ? ਤੇ ਸਾਹਿਬ ਨੇ ਬੜੇ ਪਿਆਰੇ ਬਚਨ ਕਹਿ, ਕਹਿਣ ਲੱਗੇ, ਸੱਜਣਾ ਅੱਜ ਕਿਲੇ ਤੇਰੇ ਨੇ, ਤੂੰ ਚਲਾ ਗਿਆ, ਕਿਲੇ ਫਿਰ ਵੀ ਕਾਇਮ ਰਹਿਣੇ ਨੇ, ਚੇਤੇ ਰੱਖੀ ਅੱਜ ਭੋਏ ਪਾਂਡਾ ਜ਼ਮੀਨ ਤੇਰਾ, ਕੱਲ ਨੂੰ ਚਲਾ ਗਿਆ ਜ਼ਮੀਨ ਫਿਰ ਵੀ ਰਹੇਗੀ, ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਨਹੀਂ। ਕਹਿਣ ਲੱਗੇ, ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਹੈ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ ਕਹਿਣ, ਜੇ ਸੂਰਜ ਹੈ ਕਿਰਨਾਂ ਨੇ, ਜੇ ਸੂਰਜ ਨੇ ਤੇ ਕਿਰਨ ਦੀ ਹੋਂਦ ਕੀ? ਦੇਖੋ ਕੈਸਾ ਸੰਬੰਧ ਹੈ, ਆਪਾਂ ਸੂਰਜ ਦੀ ਕਿਰਨ ਕਹਿੰਦੇ ਹਾਂ ਪਰ ਇੰਨੀ ਕੁ ਨੇੜਤਾ ਹੈ, ਸੂਰਜ ਹੈ ਤਾਂ ਕਿਰਨੇ। ਕਹਿਣ ਲੱਗੇ, ਜਿਵੇਂ ਪਾਣੀ ਤੇ ਪਾਣੀ ਦਾ ਚਸ਼ਮਾ ਹੈ, ਸੱਜਣਾ ਜਿਹੜਾ ਚਸ਼ਮੇ ਵਿੱਚੋਂ ਪਾਣੀ ਨਿਕਲਦਾ ਹੈ ਉਹ ਤਾਂ ਹੀ ਨਿਰਮਲਤਾ ਨਾਲ ਹੈ ਜੇ ਉਹਦੇ ਨਾਲ ਜੁੜਿਆ, ਉਹਦੇ ਤੋਂ ਟੁੱਟ ਕੇ ਉਹ ਨਹੀਂ ਰਹਿ ਸਕਦਾ। ਕਹਿਣ ਲੱਗੇ, ਖਾਲਸਾ ਇਸ ਤਰ੍ਹਾਂ ਹੈ ਜਿਵੇਂ ਸੂਰਜ ਤੇ ਸੂਰਜ ਦੀ ਕਿਰਨ, ਜਿਵੇਂ ਪਾਣੀ ਦਾ ਚਸ਼ਮਾ ਤੇ ਪਾਣੀ। ਕਹਿਣ ਲੱਗੇ, ਜਿਵੇਂ ਇੱਕ ਰੁੱਖ ਤੇ ਰੁੱਖ ਦੀ ਟਾਣੀ ਨਾਲ ਲੱਗਾ ਹੋਇਆ ਪੱਤਾ, ਜੇ ਉਹ ਪੱਤਾ ਜੁੜਿਆ ਉਹਦੇ ਅੰਦਰ ਹਰਿਆਵਲ ਹੈ। ਪਿਆਰਿਓ, ਉਸ ਵਕਤ ਸਾਹਿਬ ਨੇ ਕਿਹਾ, ਡੱਲਿਆ ਜੇ ਕੁਝ ਲੈਣਾ ਚਾਹੁੰਦਾ ਦੀਨ ਵਿੱਚ ਥਾਂ ਭਾਲਣਾ ਤੇ ਪਹਿਲਾਂ ਆਪਣੇ ਅੰਦਰ ਗੁਰੂ ਨੂੰ ਥਾਂ ਦਿੱਤੀ ਆ, ਕਿਲਿਆਂ ਵਿੱਚ ਥਾਂ ਦੇ ਦਿੱਤੀ, ਇਸ ਧਰਤੀ ਤੇ ਤੂੰ ਰਹਿਣ ਲਈ ਥਾਂ ਦਿੱਤੀ, ਆਪਣੇ ਅੰਦਰ ਗੁਰੂ ਨੂੰ ਥਾਂ ਦੇ। ਕਹਿੰਦਾ, ਸਾਹਿਬ ਜੀ ਮੈਂ ਸਮਝਿਆ ਨਹੀਂ। ਕਹਿਣ ਲੱਗੇ, ਅੰਦਰ ਤੂੰ ਅੰਮ੍ਰਿਤ ਦੀ ਦਾਤ ਪਹਿਲਾਂ ਲੈ ਤੇ ਚੇਤੇ ਰੱਖੀ ਰੁਪਈਏ ਨਾਲ ਅੰਮ੍ਰਿਤ ਨਹੀਂ। ਭਗਤਾਂ ਨੇ ਵੀ ਬਾਣੀ ਵਿੱਚ ਬਚਨ ਕੀਤੇ, ਕਹਿੰਦੇ ਨੇ ਨਾਮ ਤੇ ਗੁਰੂ ਦੀ ਕਿਰਪਾ ਦੌਲਤ ਨਾਲ ਨਹੀਂ। ਭਗਤ ਰਵਿਦਾਸ ਦਾ ਸੀ ਬਚਨ ਪੜ੍ਹਨੇ, ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਜਿਨ ਦਰਦ ਮਤਾ ਘੱਟ ਨਾ ਜਾਏ। ਪੁੱਛਿਆ ਕਿਉਂ? ਕਹਿਣ ਲੱਗੇ, ਮੈਂ ਤੋ ਮੋਲ ਮਹਿੰਗੀ ਲਈ ਕਿੰਨੇ ਕੁ ਰੁਪਈਏ ਨਾਲ? ਕਹਿਣ ਲੱਗੇ, ਜੀ ਸਟੈ ਆਪਣੀ ਜਿੱਦ ਦੇ ਕੇ। ਭਗਤ ਕਬੀਰ ਨੇ ਬਚਨ ਕੀਤਾ, ਕਹਿਣ ਲੱਗੇ, ਕੰਚਨ ਸਿਓ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਚੇਤੇ
1: ਖਰੀਦਾ ਜਾਨ ਲੱਭ ਤਾਂ ਨਹੀਂ ਕਿਆ,

0: कुजड़ा सैको हाथियों। वाहिगुरु जी का खालसा, वाहिगुरु जी की फतेह। परम सत्कार योग मेहरबान सतगुरु तन तन श्री गुरु ग्रंथ साहिब पातशाह महाराज जी दी पाक पवित्र ते निघी गोत आनंद पा रहे सब माई भाई सतसंगी जनो, आप सरवण करदे आ रहे हो लड़ीवार कथा भगत फरीद साहब जी दे सलोकां विचों। अज जो भगत फरीद साहब जी दे सलोक आप संगत दे सन्मुख पढ़ के सुनाए गए, इन्हां सलोकां विचों पहला सलोक फरीदा जान लब तां नेहो क्या, लब तां कूड़ा नेह। भगत फरीद साहब जी कहिंदे ने अगर परमात्मा दे नाल तेरा प्यार है पर प्यार किसी गर्ज दे कारण है, कहन लगे वो प्यार कदी भी तेरे मन की बुराई नूं धोएगा नहीं, वो प्यार कदी भी परमात्मा रूपी मुकाम दे उत्ते तेनों पहुंचाएगा नहीं, क्योंकि प्यार है केवल गर्ज करके। और जिस दिन गर्ज पूरी होनी बंद होएगी उस दिन तेरा प्रेम ही टूट जाएगा। मेरा ते परमात्मा दा संबंध बनिया है पर विचकार एक गरज खड़ी है, सानू दोवां नू जोड़न वाली विचकार एक गरज है। जीव परमात्मा दे नाल बज्जा है पर गरज दे तागे दे नाल, गरज दी तंद दे नाल। जिस दिन परमात्मा गरज पूरी नहीं करेगा, गरज पूरी हुंदिया देर लगेगी, उसे दिन तेरा प्रेम चला जाएगा। इहदा मतलब तेनू अजे परमात्मा दी हकीकत असलीयत दे संबंध विच जानकारी नहीं मिली। हां इतनी जानकारी मिली है परमात्मा दे के नवाजदा है, परमात्मा दा सुभा देना है, तू गरजाऊ बन के उहदे नाल जुड़िया है और केवल दुनियावी दातां दा गरजाऊ बन के, क्योंकि उहदा सुभा ही देना है। ਇਹ ਸਮਝ ਮਿਲ ਜਾਏ ਕਿ ਮੇਰਾ ਜੀਵਨ ਮਨੋਰਥ ਪਰਮਾਤਮਾ ਦੇ ਨਾਲ ਜੁੜਨਾ ਹੈ, ਗਰਜ ਵਿੱਚੋਂ ਨਿਕਲ ਜਾਏਗੀ। ਕਹਿਣ ਲੱਗੇ ਜਾਨ ਲੱਭ ਧਾਨੇ ਹੋ ਗਿਆ, ਅਗਰ ਗਰਜ ਹੈ, ਲੋਭ ਹੈ, ਲਾਲਚ ਹੈ ਤੇ ਫਿਰ ਇਹਨੂੰ ਪਿਆਰ ਕਹਿਣ ਦੀ ਲੋੜ ਵੀ ਕੀ ਹੈ। ਇਹ ਤੇ ਇਸ ਤਰ੍ਹਾਂ ਹੀ ਸਮਝ ਲਓ ਕਿ ਆਪ ਹੱਥ ਦੇ ਅੰਦਰ ਹਰੇ ਰੰਗ ਦਾ ਚਾਰਾ ਲੈ ਕੇ ਅੱਗੇ ਅੱਗੇ ਚੱਲਦੇ ਜਾਓ ते गऊ तुहाडे मगर मगर तुरी आएगी। हाथ विच चारा नजर नहीं आएगा ते गऊ तुहाडे मगर चलना बंद कर देगी। इस तरह ही समझ लो कि हाथ दे अंदर रोटी दा टुकड़ा लेके चल रहे हो, कुत्ता तुहाडे मगर मगर तुरिया रहेगा। तुहाडे हाथ दे अंदर रोटी दा टुकड़ा नहीं है ते कुत्ता भी तुहाडे मगर नहीं है। किसी दूसरे दे हाथ दे अंदर रोटी दा टुकड़ नजर आया है तो कुत्ता दूसरे दे मगर चल पेगा। मगर मगर चल रहे हैं परमात्मा दे, पर क्यों चल रहे हैं? क्योंकि सानू गर्ज दा चारा, गर्ज दा टुकड़ा परमात्मा दे हाथ विच नजर आ रहा है, परमात्मा दे रहा है। फिर यह सोच कोई बहुत चंगी बहुत वधिया सोच नहीं है, यह बहुत उची ते महान सोच नहीं है, यह व्यापारी वाली सोच है। व्यापारी वाली सोच, व्यापारी दा सुभाव हुंदा है सौदा एक दुकान तो नहीं मिलिया, चलो दूसरी दुकान ते जाके खोज बीन करने हैं, शायद उत्थों मिल जाए। दूसरी दुकान तो सौदा नहीं मिलिया ते चलो तीसरी दुकान तो जाके वेखने हैं, सौदा उत्थों मिल जाए। जिथों व्यापारी नूं सौदा मिलना बंद हो जाए, व्यापारी उस दुकान दे उत्ते जाना बंद कर देंदा है। की लैन जाना है जद कुछ मिल ही नहीं रहा, मेरी मतलब दा समान जद इस स्टोर तो मिलदा ही नहीं है, दुकान तो मिलदा ही नहीं है, तो फिर मैं इस जगह दे उत्ते जावां भी क्यों? खिमा चाहवांगा बहुत सारिया लोकां नूं मैं इस तरह दा जीवन गुजारदिया वेख्या है ਮੰਦਰ ਵਿੱਚ ਨਤਮਸਤਕ ਹੁੰਦੇ ਨੇ, ਗਰਜ ਪੂਰੀ ਨਹੀਂ ਹੋਈ, ਮਸਜਿਦ ਵਿੱਚ ਚਲੇ ਜਾਂਦੇ ਨੇ। ਮਸਜਿਦ ਵਿੱਚ ਜਾ ਕੇ ਚਾਰ ਦਿਨ ਨਮਾਜ਼ ਅਦਾ ਕਰਦੇ ਨੇ, ਗਰਜ ਪੂਰੀ ਨਹੀਂ ਹੋਈ, ਗੁਰਦੁਆਰੇ ਆ ਜਾਂਦੇ ਨੇ। ਗੁਰਦੁਆਰੇ ਆਣ ਕੇ ਚਾਰ ਦਿਨ ਬਹਿ ਕੇ ਸੁਣਦੇ ਸੁਣਾਉਂਦੇ ਨੇ, ਸਮਾਂ ਲੱਗ ਗਿਆ ਹੈ, ਅਜੇ ਕਰਮਾਂ ਦੀ ਪਿਕਚਰ ਨੂੰ ਪਰਮਾਤਮਾ ਨੇ ਵੇਖਿਆ ਹੈ, ਇਹ ਦਾਤ ਤੇਰੀ ਝੋਲੀ ਵਿੱਚ ਪੈਣੀ ਨਹੀਂ ਹੈ, ਪੈਣੀ ਹੈ ਤੇ ਦੇਰ ਦੇ ਨਾਲ ਪੈਣੀ ਹੈ। ਇੱਥੇ ਆਉਂਦਿਆਂ ਚਾਰ ਦਿਨ ਬੀਤ ਗਏ ਨੇ, ਗਰਜ ਪੂਰੀ ਨਹੀਂ ਹੋਈ, ਤੋ ਹੋਰ ਹੋਰ ਥਾਂ ਥਾਂ ਦੇ ਉੱਤੇ ਭਟਕਣਾ ਸ਼ੁਰੂ ਕਰ ਦਿੰਦਾ ਹੈ। ਮੈਂ ਇੱਥੇ ਜਾ ਕੇ ਵੇਖਾਂ, ਮੈਂ ਉੱਥੇ ਜਾ ਕੇ ਵੇਖਾਂ, ਮੈਂ ਉੱਥੇ ਜਾ ਕੇ ਵੇਖਾਂ, ਸ਼ਾਇਦ ਕਿਧਰੋਂ ਗਰਜ ਪੂਰੀ ਹੋ ਜਾਏ। ਜਿੱਥੋਂ ਗਰਜ ਪੂਰੀ ਹੋ ਜਾਏ, ਉਹੀ ਇਹਦਾ ਪਰਮਾਤਮਾ ਹੈ, ਉਹੀ ਇਹਦਾ ਗੁਰੂ ਹੈ। ਹਕੀਕਤ ਵਿੱਚ ਜੋ ਗੁਰੂ ਨੇ ਉਹਦੀ ਸਮਝ ਨਹੀਂ ਹੈ, ਹਕੀਕਤ ਵਿੱਚ ਜੋ ਪਰਮਾਤਮਾ ਹੈ ਉਹਦੀ ਸਮਝ ਨਹੀਂ ਹੈ। ਫਿਰ ਬੇਨਤੀ ਨੂੰ ਦੁਹਰਾਦਿਆਂ, ਇੱਥੇ ਇਸ ਤਰ੍ਹਾਂ ਦੇ ਸਾਡਾ ਜੁੜਨਾ ਹੈ ਕਿ ਜਿਵੇਂ ਗਊ ਸਾਡੇ ਹੱਥ ਵਿੱਚ ਹਰੇ ਰੰਗ ਦਾ ਚਾਰਾ ਵੇਖ ਕੇ ਸਾਡੇ ਮਗਰ ਆ ਰਹੀ ਹੈ, ਕੁੱਤਾ ਹੱਥ ਵਿੱਚ ਰੋਟੀ ਵੇਖ ਕੇ ਮਗਰ ਮਗਰ ਚੱਲਦਾ ਹੈ, ਅਸੀਂ ਗੁਰੂ ਕੋਲੋਂ ਦਾਤਾਂ ਵੇਖ ਕੇ ਮਗਰ ਮਗਰ ਚੱਲ ਰਹੇ ਹਾਂ। ਗੁਰੂ ਧਨ ਦੇ ਰਿਹਾ ਹੈ, ਗੁਰੂ ਪਰਿਵਾਰ ਦੇ ਰਿਹਾ ਹੈ, ਗੁਰੂ ਤੰਦਰੁਸਤੀ ਦੇ ਰਿਹਾ ਹੈ, ਮਗਰ ਮਗਰ ਚੱਲ ਰਹੇ ਹਾਂ। ਜਿਸ ਦਿਨ ਗੁਰੂ ਕਹਿਣ ਕਿ ਅਜੇ ਸਮਾਂ ਨਹੀਂ ਆਇਆ, ਤੈਨੂੰ ਦਾਤ ਮਿਲੇਗੀ ਮਿਲੇਗੀ ਥੋੜੀ ਚਰੋਕਣੀ ਦੇਰ ਬਾਅਦ, ਅਸੀਂ ਗੁਰੂ ਦਾ ਦਰ ਛੱਡ ਦਿਆਂਗੇ। ਔਰ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਚੱਲਾਂ, ਮੰਨ ਲਓ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਕਹਿ ਦੇਣ ਕਿ ਸੱਜਣੋ ਇੱਕ ਮਹੀਨੇ ਵਾਸਤੇ ਤੁਹਾਨੂੰ ਕੋਈ ਦਾਤ ਮਿਲੇਗੀ ਨਹੀਂ। ਕਹਿੰਦੇ ਨਹੀਂ ਹੈ, ਗੁਰੂ ਦਾ ਦਰ 24 ਘੰਟੇ ਖੁੱਲਾ ਹੈ, ਛਿਣ ਛਿਣ ਖੁੱਲਾ ਹੈ। ਮੈਂ ਕੇਵਲ ਉਦਾਹਰਣ ਬਣਾ ਕੇ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ। ਮੰਨ ਲਓ ਕਿ ਸਤਿਗੁਰੂ ਕਹਿ ਦੇਣ ਕਿ ਇੱਕ ਮਹੀਨੇ ਵਾਸਤੇ ਤੁਸੀਂ ਆਉਂਦੇ ਰਹੋ, ਸੁਣਦੇ ਰਹੋ, ਸੇਵਾ ਕਰਦੇ ਰਹੋ, ਪਰ ਦਾਤ ਨਹੀਂ ਮਿਲੇਗੀ। ਦਾਤ ਮਿਲੇਗੀ ਇੱਕ ਮਹੀਨੇ ਦੇ ਬਾਅਦ। ਮੈਨੂੰ ਐਵੇਂ ਲੱਗਦਾ ਹੈ ਚੰਦ ਕੁ ਮਨੁੱਖ ਹੀ ਰਹਿ ਜਾਣਗੇ ਜੋ ਆਉਣ ਵਾਲੇ ਰਹਿਣਗੇ, ਬਾਕੀ ਨਹੀਂ ਆਉਣਗੇ। ਜਦ ਦਾਤ ਨਹੀਂ ਮਿਲਣੀ, ਮਹੀਨੇ ਬਾਅਦ ਮਿਲਣੀ ਹੈ, ਤੇ ਫਿਰ ਤੇਰਾ ਦਰਵਾਜ਼ਾ ਵੀ ਮਹੀਨੇ ਬਾਅਦ ਹੀ ਖੜਕਾਵਾਂਗੇ, ਤੈਨੂੰ ਨਮਸਕਾਰ ਵੀ ਮਹੀਨੇ ਬਾਅਦ ਹੀ ਕਰਾਂਗੇ। ਅੱਜ ਕਿਉਂ ਕਰੀਏ? ਅੱਜ ਤੇ ਤੂੰ ਦੇਣਾ ਕੁਝ ਨਹੀਂ, ਤੇਰਾ ਹੀ ਐਲਾਨ ਹੈ ਅੱਜ ਮੈਂ ਦੇਣਾ ਕੁਝ ਨਹੀਂ। ਤੂੰ ਅੱਜ ਦੇਣਾ ਨਹੀਂ ਤੇ ਅੱਜ ਫਿਰ ਨਮਸਕਾਰ ਕਿਉਂ? ਅੱਜ ਦੇਣਾ ਨਹੀਂ ਤੇ ਅੱਜ ਤੇਰੇ ਦਰ ਤੇ ਆਈਏ ਕਿਉਂ? ਜਿਸ ਦਿਨ ਦੇਣਾ ਸ਼ੁਰੂ ਕਰੇਗਾ ਸਾਡਾ ਆਉਣਾ ਸ਼ੁਰੂ ਹੋਏਗਾ, ਤੂੰ ਦੇਣਾ ਬੰਦ ਕਰ ਦੇਗਾ ਸਾਡਾ ਆਉਣਾ ਬੰਦ ਹੋ ਜਾਏਗਾ। ਪਰਮਾਤਮਾ ਦੇ ਨਾਲ ਪਿਆਰ ਜੋ ਸਾਡਾ ਬਣਿਆ ਹੈ, ਉਹ ਕੋਈ ਬਹੁਤ ਉੱਚ ਕੁਆਲਿਟੀ ਦਾ ਪ੍ਰੇਮ ਨਹੀਂ ਹੈ। ਪ੍ਰੇਮ ਦੇ ਅੰਦਰ ਸ਼ਰਤ ਨਹੀਂ ਹੁੰਦੀ, ਬੜੇ ਧਿਆਨ ਨਾਲ ਸਮਝ ਲੈਣਾ, ਪ੍ਰੇਮ ਦੇ ਅੰਦਰ ਸ਼ਰਤ ਨਹੀਂ ਹੁੰਦੀ। ਔਰ ਜੋ ਸ਼ਰਤਾਂ ਦੇ ਆਧਾਰ ਦੇ ਉੱਤੇ ਚੱਲਦਾ ਹੈ, ਉਹ ਪ੍ਰੇਮ ਨਹੀਂ ਹੁੰਦਾ। ਅਗਰ ਪਤੀ ਤੇ ਪਤਨੀ ਸ਼ਰਤਾਂ ਦੇ ਆਧਾਰ ਤੇ ਚੱਲ ਰਹੇ ਨੇ, ਰੋਟੀ ਤੂੰ ਪਕਾਉਣੀ ਹੈ, ਭਾਂਡੇ ਮੈਂ ਸਾਫ ਕਰਨੇ ਨੇ, ਇਸ ਤਰ੍ਹਾਂ ਮੈਂ ਕਰਨਾ ਹੈ, ਉਸ ਤਰ੍ਹਾਂ ਤੂੰ ਕਰਨਾ, ਇਹ ਪ੍ਰੇਮ ਨਹੀਂ ਹੈ। ਇਹ ਤੇ ਐਗਰੀਮੈਂਟਡ ਲਾਈਫ ਹੈ, ਇੱਕ ਦੂਸਰੇ ਦੇ ਨਾਲ ਇਕਰਾਰਨਾਮਾ ਕਰ ਲਿਆ, ਤੂੰ ਇਸ ਤਰ੍ਹਾਂ ਕਰਨਾ ਹੈ, ਮੈਂ ਇਸ ਤਰ੍ਹਾਂ ਕਰਨਾ ਹੈ। ਇਕਰਾਰਨਾਮਾ ਟੁੱਟਿਆ ਤੇ ਪਰਿਵਾਰ ਟੁੱਟ ਜਾਏਗਾ, ਪਰਿਵਾਰ ਬਿਖਰ ਜਾਏਗਾ, ਇਹ ਕੋਈ ਪ੍ਰੇਮ ਨਹੀਂ ਹੈ। ਪ੍ਰੇਮ ਦੇ ਅੰਦਰ ਇੱਕ ਦੂਸਰੇ ਤੋਂ ਕੁਰਬਾਨ ਹੋਣਾ ਹੁੰਦਾ ਹੈ, ਪ੍ਰੇਮ ਦੇ ਅੰਦਰ ਆਪਣਾ ਆਪਾ ਲੁਟਾਉਣਾ ਹੁੰਦਾ ਹੈ, ਪ੍ਰੇਮ ਦੇ ਅੰਦਰ ਸ਼ਰਤ ਨਹੀਂ ਹੁੰਦੀ। ਅਕਸਰ ਪੰਜਾਬੀ ਦੇ ਬਜ਼ੁਰਗ ਵਾਰ ਪੁਰਾਣੇ ਬਜ਼ੁਰਗ ਕਹਿ ਦਿੰਦੇ ਨੇ ਪ੍ਰੇਮ ਦੇ ਅੱਗੇ ਨੇਮ ਨਹੀਂ ਹੁੰਦੇ। ਅਗਰ ਕੋਈ ਨੇਮ ਹੈ, ਕੋਈ ਸ਼ਰਤ ਹੈ, ਤੋ ਖਿਮਾ ਚਾਹਾਂਗਾ, ਫਿਰ ਪ੍ਰੇਮ ਨਹੀਂ ਹੈ, ਕੇਵਲ ਤੇਰਾ ਇਕਰਾਰਨਾਮਾ ਹੈ, ਤੇਰਾ ਐਗਰੀਮੈਂਟ ਹੈ। ਇੱਕ ਮੈਂ ਹੋਰ ਵੀ ਬੇਨਤੀ ਆਪ ਸੰਗਤ ਦੇ ਸਨਮੁਖ ਕਰਦਾ ਚੱਲਾਂ, ਦੁਨੀਆਂ ਦਾ ਸਾਰਾ ਹੀ ਸੰਬੰਧ ਖੜਾ ਹੈ ਲੈਣ ਦੇ ਉੱਤੇ ਤੇ ਦੇਣ ਦੇ ਉੱਤੇ, ਸਾਰੀ ਦੁਨੀਆਂ ਦਾ ਸੰਬੰਧ ਇਸ ਤਰ੍ਹਾਂ ਹੀ ਖੜਾ ਹੈ। ਸਭ ਤੋਂ ਪਹਿਲਾਂ ਆਪਣੇ ਸਰੀਰ ਵੱਲ ਵੇਖੀਏ, ਅਸੀਂ ਸਾਹ ਬਾਹਰ ਕੱਢ ਰਹੇ ਹਾਂ ਤਾਂ ਹੀ ਦੂਸਰਾ ਸਾਹ ਅੰਦਰ ਜਾ ਰਿਹਾ ਹੈ। ਅਗਰ ਬਾਹਰ ਕੱਢਣਾ ਬੰਦ ਕਰ ਦਈਏ, ਅੰਦਰ ਜਾਣਾ ਬੰਦ ਹੋ ਜਾਏਗਾ। ਅਗਰ ਅੰਦਰ ਲਿਜਾਣਾ ਬੰਦ ਕਰ ਦਈਏ, ਤਾਂ ਜੀਵਨ ਦੀ ਲੀਲਾ ਖਤਮ ਹੋ ਜਾਏਗੀ।
1: ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਸ਼ੇਖ ਫਰੀਦ ਕੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿੱਤ ਦਿਹਾੜੈ ਹੈ ਧਨਵਰੀ, साहे लय लिखाए मलक जे कन्नी सुनींदा मोहंद खाले आए जिंद निमानी कड़ी है हड्डां कू कड़काए शाहे लिखे ना चलनी जिंदू को समझाए जिंद वहटी मरण वर ले जासी पर नाए अपना हथी जूल कै गल लगे ताए वालों हो निकी पुरस लात कन्नी ना सुनी आए फरीदा कीड़ी पवन दई खड़ा ना आप मुहाए वालों निकी पुरस लात कन्नी ना सुनियाए फरीदा कीड़ी पवन दई खड़ा ना आप मुहाए वाहिगुरु जी का खालसा वाहिगुरु जी की फतेह। परम सत्कार योग मेहरबान सतगुरु तन तन श्री गुरु ग्रंथ साहिब पातशाह महाराज जी दी पाप पवित्र गोद दा आनंद पा रहे सब माई भाई सतसंगी जनों आप सरवण कर रहे से तन श्री गुरु ग्रंथ साहिब पातशाह महाराज जी दी पावन बाणी दे खजाने विचों भगत फरीद साहब जी दे सलोक भगत फरीद साहब जी दे सलोकां दी रोज सवेर दे वकत लड़ीवार कथा मैं आप संगतां दे सन्मुख पेट करन दा निमाणा यतन आरंभ कर रहा। कुछ बेनतियां भगत फरीद साहब जी दे जीवन संबंधी मैं आप संगतां दे सन्मुख रखदा चलां। लम्मा समा गजनी ते काबुल इन्हां दोवां दा आपसी झगड़ा चलदा रहा। कले कलेश वाद विवाद वैर विरोध लंबा समा चलदा रहा और एक घटना तकरीबन सन 1124-25 दे करीब दी है। बहुत जद रौला वध्या ते काबल दे रहन वाले वजी उद दीन काजी एक काबल विचों उठ के ते मुल्तान शहर दे अंदर अपने परिवार नू नाल लेके रहन वास्ते आ जांदे ने। ए जिहड़े काजी जिन्हां दा नाम वजी उद दीन साहब है इन्हां दे कोल एक बेटी सी जिस बेटी दा नां सी मरियम। भगत फरीद साहब जी दे सलोकां दे संबंध विच तुसी बहुत वार पढ़िया सुनिया पर मैं कुछ बेनतियां उन्हां दे जीवन संबंधी तुहाडे सामने रखनियां चाहुंदा। इन्हां दे पास एक बेटी सी जिस दा नाम सी मरियम बीबी मरियम करके इतिहास दे अंदर नाम प्रसिद्ध होया। ए बीबी मरियम हजरत मुहम्मद साहब जी दे सके चाचा हजरत अब्बास जी दे खानदान विचों सी। बीबी मरियम हजरत अब्बास साहब जी दे खानदान दे नाल संबंधित है। इस बीबी नू इस बच्ची नू काजी साहब ने गोद लेके पालिया पढ़ाया लिखाया ते जद ए मुल्तान आए ते नाल ही चलदी चलदी बीबी मरियम ही आई। बीबी मरियम जद जवान हुई इन्हां दा निकाह कीता गया ते निकाह कीता गया इन्हां दा जलाल दीन साहब जी दे नाल। ਬੀਬੀ ਮਰੀਅਮ ਦਾ ਨਿਕਾਹ, ਉਹਨਾਂ ਦਾ ਵਿਆਹ ਜਲਾਲਦੀਨ ਸਾਹਿਬ ਜੀ ਦੇ ਨਾਲ ਕੀਤਾ ਗਿਆ। ਇਹਨਾਂ ਦੇ ਦੋਵਾਂ ਦੇ ਸੰਯੋਗ ਤੋਂ ਬੀਬੀ ਮਰੀਅਮ ਤੇ ਜਲਾਲਦੀਨ ਸਾਹਿਬ, ਇਹਨਾਂ ਦੇ ਸੰਯੋਗ ਤੋਂ ਇਹਨਾਂ ਦੇ ਘਰ ਦੇ ਅੰਦਰ 5 ਪੁੱਤਰਾਂ ਨੇ ਜਨਮ ਲਿਆ ਹੈ ਤੇ 3 ਪੁੱਤਰੀਆਂ ਨੇ ਜਨਮ ਲਿਆ ਹੈ। ਤੋ ਖੈਰ, ਇਸ ਤਰ੍ਹਾਂ ਬੀਬੀ ਮਰੀਅਮ ਇਹਨਾਂ ਦੇ ਕੁੱਖ ਵਿੱਚੋਂ ਜਨਮ ਲੈਣ ਵਾਲੇ ਜਿਹੜੇ ਦੂਸਰੇ ਪੁੱਤਰ ਨੇ ਉਹਨਾਂ ਦਾ ਨਾਮ ਰੱਖਿਆ ਗਿਆ ਫਰੀਦ ਸਾਹਿਬ। ਫਰੀਦ ਦਾ ਅਖਰੀ ਅਰਥ ਹੈ ਅਦੁੱਤੀ, ਅਖਰੀ ਅਰਥ ਹੈ ਲਾਸਾਨੀ। ਫਰੀਦ ਉਹਨੂੰ ਕਹਿੰਦੇ ਨੇ ਜਿਹੜੀ ਕੋਈ ਚੀਜ਼ ਅਦੁੱਤੀ ਜਿਹੀ ਹੋਵੇ, ਹੈਰਾਨ ਕਰਨ ਵਾਲੀ ਹੋਵੇ, ਲਾਸਾਨੀ ਹੋਵੇ, ਉਹਨੂੰ ਕਹਿ ਦਿੰਦੇ ਨੇ ਫਰੀਦ। ਜਿਵੇਂ ਕਬੀਰ ਦਾ ਅਖਰੀ ਅਰਥ ਹੈ ਵੱਡਾ, ਕਬੀਰ ਦਾ ਹੋਰ ਕੋਈ ਅਖਰੀ ਅਰਥ ਨੇ। ਪੁਰਾਣੇ ਸਮੇਂ ਦੇ ਅੰਦਰ ਬੱਚੇ ਦੇ ਜਨਮ ਹੁੰਦਿਆਂ ਸਾਰ ਬੱਚੇ ਦਾ ਨਾਂ ਤਜਵੀਜ਼ ਨਹੀਂ ਸੀ ਕੀਤਾ ਜਾਂਦਾ, ਨਾਲ ਲੱਗਦਾ ਬੱਚੇ ਦਾ ਨਾਮ ਨਹੀਂ ਸੀ ਰੱਖਿਆ ਜਾਂਦਾ। ਤਕਰੀਬਨ 1 ਸਾਲ, 1.5 ਸਾਲ, 2-2 ਸਾਲ ਸਮਾਂ ਬੀਤ ਜਾਂਦਾ ਸੀ ਤੇ ਤਾਂ ਉਸ ਬੱਚੀ ਬੱਚੇ ਨੂੰ ਉਹਦੇ ਥੋੜੇ ਜਿਹੇ ਕਰਮ, ਉਹਦੇ ਲੱਛਣ ਵੇਖ ਕੇ ਤਾਂ ਉਹਦੇ ਸਰੀਰ ਨੂੰ ਕੋਈ ਨਾ ਕੋਈ ਨਾਮ ਦਿੱਤਾ ਜਾਂਦਾ ਸੀ। ਬੀਬੀ ਮਰੀਅਮ ਤੇ ਜਲਾਲਦੀਨ ਦੇ ਸਾਹਿਬ, ਇਸ ਦੂਸਰੇ ਬੱਚੇ ਦਾ ਜਨਮ ਹੋਇਆ 9 ਮਹੀਨੇ ਬਾਅਦ ਹੀ ਬਾਲ ਦਾ ਜਨਮ, ਤੇ ਤਕਰੀਬਨ 9 ਮਹੀਨੇ ਬਾਅਦ ਹੀ ਅੱਗੇ ਜਾ ਕੇ ਇਹਨਾਂ ਨੂੰ ਨਾਮ ਮਿਲਦਾ ਮਾਂ ਬਾਪ ਵੱਲੋਂ ਫਰੀਦ। ਫਰੀਦ ਦਾ ਮਤਲਬ ਅਦੁੱਤੀ, ਕਿਉਂਕਿ ਲੱਛਣ ਬੜੇ ਅਦੁੱਤੀ ਸਨ। ਹੋਣ ਹਾਰ ਬਿਰ ਵਾਨ ਕੇ ਚਿਕਨੇ ਚਿਕਨੇ ਪਾਤ, ਕਹਿੰਦੇ ਨੇ ਹੋਣ ਹਾਰ ਸ਼ਖਸੀਅਤਾਂ ਦਾ ਪਹਿਲੇ ਦਿਨ ਤੋਂ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਕੋਈ ਅਦੁੱਤੀ ਬਣੇਗਾ, ਮਹਾਨ ਬਣੇਗਾ ਜਾਂ ਨਹੀਂ ਬਣੇਗਾ। ਔਰ ਬੜੇ ਸੂਝਵਾਨ ਤੇ ਸਿਆਣੇ ਸੱਜਣ, ਉਹਦਾ ਬਹਿਣਾ, ਉੱਠਣਾ, ਬੋਲਣਾ, ਚੱਲਣਾ, ਬੱਚੇ ਦਾ ਰਹਿਣਾ ਸਹਿਣਾ ਇੱਥੋਂ ਅੰਦਾਜ਼ਾ ਲਾ ਲੈਂਦੇ ਨੇ ਇਹਦੇ ਆਉਣ ਵਾਲੇ ਸਮੇਂ ਦੇ ਅੰਦਰ ਕਰਮ ਧਰਮ ਤੇ ਸੰਸਕਾਰ ਕਿਵੇਂ ਦੇ ਹੋਣਗੇ। ਪਰ ਇਹ ਗੱਲ ਭਾਵੇਂ 100% ਤੇ ਕਿਸੇ ਦੇ ਉੱਤੇ ਨਹੀਂ ਟੁੱਕਦੀ, ਕਿਉਂਕਿ ਜਿਵੇਂ ਜਿਵੇਂ ਅੱਗੇ ਜਵਾਨੀ ਦੇ ਅੰਦਰ, ਬੁਢਾਪੇ ਦੇ ਅੰਦਰ ਸੰਗਤ ਦਾ ਰੰਗ ਮਿਲਦਾ, ਤਿਵੇਂ ਤਿਵੇਂ ਬੰਦੇ ਦੇ ਵਿਚਾਰ ਬਦਲਣੇ ਸ਼ੁਰੂ ਹੁੰਦੇ ਨੇ। ਜਿਵੇਂ ਵਿਚਾਰ ਬਦਲਦੇ ਨੇ, ਵਿਚਾਰ ਬਦਲਦਿਆਂ ਹੀ ਮਨੁੱਖ ਦੇ ਕਰਮ ਬਦਲਣੇ ਸ਼ੁਰੂ ਹੋ ਜਾਂਦੇ ਨੇ। ਫਿਰ ਵੀ ਕੁਛ ਨਾ ਕੁਛ ਅੰਦਾਜ਼ਾ ਲਾਇਆ ਜਾਂਦਾ ਸੀ ਪੁਰਾਣੇ ਸਮੇਂ ਦੇ ਅੰਦਰ। ਮੈਂ ਗੱਲ ਉਸ ਵਕਤ ਦੀ ਕਰ ਰਿਹਾ। ਬਾਬਾ ਫਰੀਦ ਸਾਹਿਬ ਦੀ ਉਮਰ ਹੋਈ 16 ਸਾਲ ਦੀ। ਇਹ ਆਪਣੇ ਮਾਂ ਬਾਪ ਦੇ ਨਾਲ ਹੱਜ ਕਰਨ ਵਾਸਤੇ ਜਾਂਦੇ ਨੇ ਕਾਬੇ ਦੇ ਮੰਦਰ ਦੇ ਅੰਦਰ। ਜਵਾਨੀ ਦੀ ਉਮਰ ਹੈ 16 ਸਾਲ ਦੀ ਉਮਰ। ਇਹਨਾਂ ਦੇ ਮਨ ਦੇ ਉੱਤੇ ਖਾਸ ਪ੍ਰਭਾਵ ਪਿਆ ਹਾਜੀਆਂ ਨੂੰ ਮਿਲ ਕੇ, ਹੱਜ ਕਰਨ ਵਾਲੇ ਜਿਹੜੇ ਸਤਸੰਗੀ ਸਨ ਉਹਨਾਂ ਨੂੰ ਮਿਲ ਕੇ ਵਿਚਾਰ ਵਿਮਰਸ਼ ਕਰਕੇ, ਗੱਲਾਂ ਬਾਤਾਂ ਕਰਕੇ ਇਹਨਾਂ ਦੇ ਮਨ ਦੇ ਉੱਤੇ ਇੱਕ ਅਜੀਬ ਕਿਸਮ ਦਾ ਅਸਰ ਆਇਆ। ਇਹ ਵਾਪਸ ਆਏ ਨੇ ਹੱਜ ਕਰਨ ਤੋਂ ਬਾਅਦ, ਇਹਨਾਂ ਨੇ ਆ ਕੇ ਮੁਲਤਾਨ ਕੁਛ ਧਾਰਮਿਕ ਤਾਲੀਮ ਲੈਣੀ ਸ਼ੁਰੂ ਕਰ ਦਿੱਤੀ ਮੁਲਤਾਨ ਸ਼ਹਿਰ ਦੇ ਅੰਦਰ। ਆਖਰ ਚਲਦਿਆਂ ਚਲਦਿਆਂ ਮੁਲਤਾਨ ਸ਼ਹਿਰ ਦੇ ਅੰਦਰ ਇੱਕ ਦਿਨ ਖਵਾਜਾ ਕੁਤਬਦੀਨ ਬਖਤੀਅਰ, ਜਿਹੜੇ ਦਿੱਲੀ ਦੇ ਰਹਿਣ ਵਾਲੇ ਨੇ, ਫਿਰ ਮੈਂ ਨਾਮ ਦੁਹਰਾ ਰਿਹਾ, ਖਵਾਜਾ ਕੁਤਬਦੀਨ ਬਖਤੀਅਰ ਸਾਹਿਬ ਦਿੱਲੀ ਦੇ ਰਹਿਣ ਵਾਲੇ, ਚਲਦੇ ਚਲਦੇ ਪਹੁੰਚ ਜਾਂਦੇ ਨੇ ਮੁਲਤਾਨ ਸ਼ਹਿਰ ਦੇ ਅੰਦਰ। ਮੁਲਤਾਨ ਨੂੰ ਵੈਸੇ ਵੀ ਉਸ ਵਕਤ ਪੀਰਾਂ ਦਾ ਸ਼ਹਿਰ ਹੀ ਬਿਆਨ ਕੀਤਾ ਜਾਂਦਾ ਸੀ। ਮੁਲਤਾਨ ਦੇ ਅੰਦਰ ਪਹੁੰਚ ਜਾਂਦੇ ਨੇ। ਇਹਨਾਂ ਨੇ ਕੁਤਬਦੀਨ ਸਾਹਿਬ ਦੀ ਸੰਗਤ ਕੀਤੀ ਤੇ ਕੁਤਬਦੀਨ ਸਾਹਿਬ ਦੀਆਂ ਗੱਲਾਂ ਦਾ, ਬਾਤਾਂ ਦਾ, ਉਹਨਾਂ ਦੇ ਜੀਵਨ ਦਾ ਫਰੀਦ ਸਾਹਿਬ ਜੀ ਦੇ ਉੱਤੇ ਖਾਸ ਪ੍ਰਭਾਵ ਪਿਆ, ਉਚੇਚਾ ਪ੍ਰਭਾਵ ਪਿਆ। ਮੁਲਤਾਨ ਵਿੱਚੋਂ ਕਾਜੀ ਕੁਤਬਦੀਨ ਸਾਹਿਬ ਜੀ ਦੇ ਫਰੀਦ ਸਾਹਿਬ ਸ਼ਗਿਰਦ ਹੋ ਗਏ। ਇਹਨਾਂ ਦੇ ਕੋਲ ਰਹਿ ਕੇ ਧਾਰਮਿਕ ਵਿਦਿਆ ਪੜ੍ਹਦੇ ਰਹੇ, ਪੜ੍ਹਾਉਂਦੇ ਰਹੇ, ਰੱਬ ਜੀ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਰਹੇ, ਪਰਮਾਤਮਾ ਦੇ ਰਾਹ ਦੇ ਉੱਤੇ ਚੱਲਣ ਵਾਲੀਆਂ ਯੋਗ ਯੁਗਤੀਆਂ ਨੂੰ ਸਿੱਖਦੇ ਰਹੇ। ਪਰਮਾਤਮਾ ਦੀ ਨੇਤ ਦੇ ਨਾਲ ਜੋ ਆਇਆ ਹੈ ਸਮਾਂ ਪਾ ਕੇ ਉਸਨੇ ਚਲੇ ਤੇ ਜਾਣਾ ਹੀ। ਸਦੀਵੀ ਕਾਲ ਵਾਸਤੇ ਦੁਨੀਆਂ ਦੇ ਅੰਦਰ ਸਰੀਰ ਕਰਕੇ ਨਾ ਕੋਈ ਟਿਕਿਆ ਤੇ ਨਾ ਕੋਈ ਟਿਕਿਆ ਰਹੇਗਾ। ਔਰ ਸਰੀਰ ਕਰਕੇ ਜੇ ਅੱਜ ਭਗਤ ਕਬੀਰ ਸਾਹਿਬ, ਫਰੀਦ ਸਾਹਿਬ, ਰਵਿਦਾਸ ਸਾਹਿਬ, ਨਾਮਦੇਵ ਸਾਹਿਬ, ਇਹਨਾਂ ਨੂੰ 5 ਤੱਤਾਂ ਵਾਲੇ ਸਰੀਰ ਦੇ ਅੰਦਰ ਵੇਖਣਾ ਚਾਹਾਂਗੇ ਤੇ ਇਹਨਾਂ ਦਾ 5 ਤੱਤਾਂ ਵਾਲਾ ਸਰੀਰ ਅੱਜ ਸਾਡੇ ਪਾਸ ਨਹੀਂ ਹੈ, ਪਰ ਉਹਨਾਂ ਨੂੰ ਆਤਮਿਕ ਤੌਰ ਤੇ, ਗਿਆਨ ਤੌਰ ਤੇ ਵੇਖਣਾ ਚਾਹੋਗੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਅੰਦਰ ਸੁਭਾਇਮਾਨ ਸਰੀਰ ਤੇ ਅੱਜ 5 ਤੱਤਾਂ ਵਾਲਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਵੀ ਸਾਡੇ ਕੋਲ ਨਹੀਂ ਹੈ, ਪਰ ਆਤਮਿਕ ਤੌਰ ਤੇ ਗਿਆਨ ਤੌਰ ਦੇ ਉੱਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਪਾਸ ਨੇ, ਦੂਰ ਨਹੀਂ ਸੁਭਾਏ ਮਾਰਨੇ। ਸਮਾਂ ਪਾ ਕੇ ਕਾਜ਼ੀ ਕੁਤਬਦੀਨ ਸਾਹਿਬ ਪਰਮਾਤਮਾ ਦੇ ਹੁਕਮ ਦੇ ਨਾਲ ਸਰੀਰ ਛੱਡ ਜਾਂਦੇ ਨੇ। ਕਾਜ਼ੀ ਕੁਤਬਦੀਨ ਸਾਹਿਬ ਦੇ ਸਰੀਰ ਛੱਡਣ ਤੋਂ ਬਾਅਦ ਬਾਬਾ ਫਰੀਦ ਸਾਹਿਬ ਜੀ ਦੇ ਮਨ ਦੇ ਉੱਤੇ ਬੜਾ ਗਹਿਰਾ ਅਸਰ ਹੋਇਆ। ਇਹਨਾਂ ਦੇ ਮਨ ਨੇ ਚੋਟ ਖਾਧੀ, ਮਨ ਵੈਰਾਗ ਦੇ ਅੰਦਰ ਆਇਆ। ਇਹ ਘਰ ਨੂੰ ਛੱਡ ਕੇ, ਮੁਲਤਾਨ ਸ਼ਹਿਰ ਨੂੰ ਛੱਡ ਕੇ ਰੱਬ ਦੇ ਰਾਹ ਤੇ ਚੱਲ ਹੀ ਰਹੇ ਸਨ। ਵੈਰਾਗ ਮੇ ਹਿਰਦੇ ਨੂੰ ਲੈ ਕੇ ਚੱਲਦੇ ਚੱਲਦੇ ਪਹੁੰਚ ਜਾਂਦੇ ਨੇ ਹਾਂਸੀ ਸ਼ਹਿਰ ਦੇ ਅੰਦਰ, ਜੋ ਅੱਜ ਕੱਲ ਹਿਸਾਰ ਦੇ ਨੇੜੇ ਹਰਿਆਣਾ ਦੇ ਅੰਦਰ ਹਾਂਸੀ ਨਾਮ ਦਾ ਸ਼ਹਿਰ, ਹਾਂਸੀ ਸ਼ਹਿਰ ਦੇ ਅੰਦਰ ਪਹੁੰਚ ਜਾਂਦੇ ਨੇ ਬਾਬਾ ਫਰੀਦ ਸਾਹਿਬ ਜੀ। ਹਾਂਸੀ ਦੇ ਅੰਦਰ ਕੁਝ ਸਮਾਂ ਬਿਤਾਉਣ ਤੋਂ ਬਾਅਦ, ਔਰ ਇਤਿਹਾਸ ਦੇ ਪੰਨੇ ਇਸ ਤਰ੍ਹਾਂ ਕਹਿੰਦੇ ਨੇ, ਤਕਰੀਬਨ 15-18 ਸਾਲ ਹਾਂਸੀ ਸ਼ਹਿਰ ਦੇ ਅੰਦਰ ਹੀ ਇਹਨਾਂ ਨੇ ਸਮਾਂ ਬਤੀਤ ਕੀਤਾ ਹੈ। ਔਰ ਉੱਥੇ ਬਾਬਾ ਫਰੀਦ ਸਾਹਿਬ ਜੀ ਦੀ ਯਾਦ ਦੇ ਅੰਦਰ ਅੱਜ ਵੀ ਯਾਦਗਾਰ ਬਣੀ ਹੈ। ਉੱਥੋਂ ਚਲਦੇ ਚਲਦੇ ਹਾਂਸੀ ਨੂੰ ਛੱਡ ਕੇ ਫਿਰ ਪਹੁੰਚ ਜਾਂਦੇ ਨੇ ਮਿੰਟ ਗੁਮਰੀ ਜ਼ਿਲ੍ਹੇ ਦੇ ਅੰਦਰ ਪਾਕਪਟਨ। ਪਾਕਪਟਨ ਦੇ ਅੰਦਰ ਵੀ ਲੰਮਾ ਸਮਾਂ ਰਹੇ ਨੇ। ਫਿਰ ਬਾਬਾ ਫਰੀਦ ਸਾਹਿਬ ਜੀ ਦੀ ਸ਼ਾਦੀ ਹੋ ਜਾਂਦੀ ਤੇ ਫਿਰ ਬਾਬਾ ਫਰੀਦ ਸਾਹਿਬ ਜੀ ਦੇ ਘਰ ਦੇ ਅੰਦਰ 6 ਪੁੱਤਰਾਂ ਨੇ ਤੇ 2 ਪੁੱਤਰੀਆਂ ਨੇ ਜਨਮ ਲਿਆ ਹੈ ਸਮਾਂ ਪਾ ਕੇ। ਔਰ ਮੈਂ ਇੱਕ ਹੋਰ ਬੇਨਤੀ ਕਰਦਾ ਚੱਲਾਂ, ਜਿੰਨਿਆਂ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ, ਮੈਂ ਕਿਸੇ ਵਕਤ ਆਪ ਸੰਗਤਾਂ ਦੇ ਸਨਮੁਖ ਬੇਨਤੀ ਰੱਖਣ ਦਾ ਯਤਨ ਕਰਾਂਗਾ। ਤਕਰੀਬਨ ਭਗਤ ਗ੍ਰਿਸ਼ਤੀ ਨੇ, ਸਾਰੇ ਗੁਰੂ ਸਾਹਿਬਾਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਛੱਡ ਕੇ ਗ੍ਰਿਸ਼ਤੀ ਨੇ, ਜਿੰਨੇ ਵੀ ਉੱਚ ਕੁਆਲਿਟੀ ਦੇ ਸਰਵ ਉਸ਼ਤਮ ਭਗਤ ਹੋਏ ਸਾਰੇ ਦੇ ਸਾਰੇ ਇਸ ਗ੍ਰਿਸ਼ਤ ਮਾਰਗ ਦੇ ਵਿੱਚੋਂ ਦੀ ਹੋ ਕੇ ਗੁਜਰੇ ਨੇ। ਔਰ ਜਿੰਨੇ ਉਹਨਾਂ ਦੇ ਕੋਲ ਉਹਨਾਂ ਦੇ ਸ਼ਗਿਰਦ ਬਣ ਕੇ ਆਉਂਦੇ ਰਹੇ, ਉਹਨਾਂ ਨੂੰ ਉਹਨਾਂ ਨੇ ਗ੍ਰਿਸ਼ਤ ਮਾਰਗ ਧਾਰਨ ਕਰਨ ਦਾ ਉਪਦੇਸ਼ ਵੀ ਦਿੱਤਾ ਹੈ। ਬਾਬਾ ਫਰੀਦ ਸਾਹਿਬ ਜੀ ਦੇ ਘਰ ਦੇ ਅੰਦਰ 6 ਪੁੱਤਰਾਂ ਨੇ ਤੇ 2 ਪੁੱਤਰੀਆਂ ਨੇ ਜਨਮ ਲਿਆ ਹੈ। ਪਾਕਪਟਨ ਤੋਂ ਚਲਦੇ ਚਲਦੇ ਇੱਕ ਵਾਰ ਬਾਬਾ ਫਰੀਦ ਸਾਹਿਬ ਜੀ ਪਹੁੰਚ ਜਾਂਦੇ ਨੇ ਇੱਕ ਸ਼ਹਿਰ ਦੇ ਅੰਦਰ, ਜਿਸ ਸ਼ਹਿਰ ਦਾ ਨਾਂ ਹੈ ਮੋਕਲ ਦੇਵ। ਔਰ ਇਹ ਸ਼ਹਿਰ ਅੱਜ ਕੱਲ ਪੰਜਾਬ ਦੇ ਅੰਦਰ ਹੈ, ਮੈਂ ਆਉਣ ਵਾਲੇ ਸਮੇਂ ਦੇ ਅੰਦਰ ਅਰਜ਼ ਕਰਾਂਗਾ ਮੋਕਲ ਦੇਵ। ਮੋਕਲ ਦੇਵ ਸ਼ਹਿਰ ਨੂੰ ਵਸਾਇਆ ਸੀ ਇੱਕ ਮੋਕਲ ਨਾਮ ਦੇ ਰਾਜੇ ਨੇ। ਮੋਕਲ ਨਾਮ ਦਾ ਰਾਜਾ ਸੀ, ਧਰਮੀ ਰਾਜਾ ਸੀ, ਨਿਆਂਕਾਰੀ ਰਾਜਾ ਸੀ। ਜੋ ਕੋਈ ਗਰੀਬ ਗੁਰਬਾ ਇਸ ਦੇ ਪਾਸ ਚੱਲ ਕੇ ਆਉਂਦਾ ਸੀ, ਇਹ ਉਹਨਾਂ ਦੀਆਂ ਝੋਲੀਆਂ ਭਰ ਦਿਆ ਕਰਦਾ ਸੀ, ਕਦੀ ਅਨਾਜ ਦੇ ਨਾਲ, ਕੱਪੜੇ ਦੇ ਨਾਲ, ਜੋ ਵੀ ਲੋੜ ਹੋਣੀ ਪੂਰੀ ਕਰਿਆ ਕਰਦਾ ਸੀ। ਮੂਲ ਰੂਪ ਵਿੱਚ ਕਹਿ ਲਓ ਕਿ ਮੋਕਲ ਨਾਮ ਦਾ ਰਾਜਾ ਧਰਮੀ ਰਾਜਾ ਸੀ। ਇਹਨੇ ਇੱਕ ਨਗਰ ਆਬਾਦ ਕੀਤਾ ਤੇ ਨਗਰ ਦਾ ਨਾਮ ਰੱਖ ਦਿੱਤਾ ਗਿਆ ਮੋਕਲ ਦੇਵ। ਚਲਦੇ ਚਲਦੇ ਬਾਬਾ ਫਰੀਦ ਸਾਹਿਬ ਜੀ ਮੋਕਲ ਦੇਵ ਸ਼ਹਿਰ ਦੇ ਅੰਦਰ, ਨਗਰ ਦੇ ਅੰਦਰ ਪਹੁੰਚ ਜਾਂਦੇ ਨੇ। ਕੁਝ ਦਿਨ ਮੋਕਲ ਦੇਵ ਨਗਰ ਦੇ ਅੰਦਰ ਰਹਿਣ ਤੋਂ ਬਾਅਦ ਉਥੋਂ ਦੇ ਲੋਕ ਤੇ ਉਥੋਂ ਦਾ ਰਾਜਾ ਮੋਕਲ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਤੋਂ, ਇਹਨਾਂ ਦੀਆਂ ਗੱਲਾਂ ਬਾਤਾਂ ਤੋਂ, ਇਹਨਾਂ ਦੀਆਂ ਕਥਾ ਕਹਾਣੀਆਂ ਤੋਂ ਬੜੇ ਮੁਤਾਸਰ ਹੋਏ, ਬੜੇ ਪ੍ਰਭਾਵਿਤ ਹੋਏ। ਜਦ ਬਾਬਾ ਫਰੀਦ ਸਾਹਿਬ ਉਸ ਨਗਰ ਦੇ ਅੰਦਰ ਰਹਿਣ ਤੋਂ ਬਾਅਦ ਚੱਲਣ ਦੀ ਤਿਆਰੀ ਕਰਦੇ ਨੇ, ਉਥੋਂ ਦਾ ਹੁਕਮਰਾਨ ਰਾਜਾ ਮੋਕਲ ਬਾਬਾ ਫਰੀਦ ਸਾਹਿਬ ਜੀ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੋ ਗਿਆ। ਕਹਿਣ ਲੱਗਾ, ਸਾਈ ਜੀ, ਮੈਂ ਤੁਹਾਡੇ ਚਰਨਾਂ ਦੇ ਅੰਦਰ ਇੱਕ ਭੇਟਾ ਰੱਖਣੀ ਚਾਹੁੰਦਾ। ਫਰੀਦ ਸਾਹਿਬ ਪੁੱਛਦੇ ਨੇ ਕਿ ਭੇਟਾ ਦੀ ਮੈਨੂੰ ਲੋੜ ਨਹੀਂ ਹੈ, ਔਰ ਨਾ ਮੈਂ ਤੁਹਾਡੇ ਕੋਲ ਕੁਛ ਲੈਣ ਵਾਸਤੇ ਆਇਆ ਹੀ ਹਾਂ। ਜੋ ਲੈਣ ਵਾਸਤੇ ਕਿਸੇ ਗਰਜ ਵਾਸਤੇ ਆਉਂਦਾ ਹੈ, ਸਹੀ ਰੂਪ ਦੇ ਅੰਦਰ ਉਹ ਸਾਈ ਨੇ। ਮੈਂ ਤੇ ਰੱਬ ਦਾ ਸੰਦੇਸ਼ ਤੁਹਾਡੀ ਝੋਲੀ ਦੇ ਅੰਦਰ ਪਾਉਣ ਵਾਸਤੇ ਆਇਆ ਤੇ ਮੈਂ ਤੁਹਾਡਾ ਸ਼ੁਕਰ ਗੁਜ਼ਾਰ ਹਾਂ। ਤੁਸੀਂ ਰੱਬ ਜੀ ਦੀਆਂ ਗੱਲਾਂ ਬਾਤਾਂ, ਰੱਬ ਜੀ ਦੀਆਂ ਕਥਾ ਕਹਾਣੀਆਂ ਮੇਰੇ ਕੋਲੋਂ ਕੁਝ ਦਿਨ ਲਗਾਤਾਰ ਸੁਣੀਆਂ ਨੇ, ਇਸ ਗੱਲੋਂ ਮੈਂ ਤੁਹਾਡਾ ਧੰਨਵਾਦੀ ਹਾਂ। ਫਿਰ ਵੀ ਉਹ ਮੋਕਲ ਰਾਜਾ ਕਹਿਣ ਲੱਗਾ, ਮੈਂ ਤੁਹਾਡੇ ਚਰਨਾਂ ਵਿੱਚ ਇੱਕ ਭੇਟ ਤੇ ਕਰਨੀ ਚਾਹੁੰਦਾ। ਫਰੀਦ ਸਾਹਿਬ ਪੁੱਛਦੇ ਨੇ ਕਿ ਕੀ ਭੇਟ ਰੱਖਣੀ ਚਾਹੁੰਦਾ। ਇਹ ਕਹਿੰਦਾ ਜੀ, ਇਹ ਜਿਹੜਾ ਸ਼ਹਿਰ, ਇਹ ਸ਼ਹਿਰ ਦਾ ਨਾਂ ਹੈ ਮੋਕਲ ਦੇਵ। ਇਹ ਨਾਂ ਮੇਰੇ ਨਾਂ ਦੇ ਉੱਤੇ ਟਿਕਿਆ ਤੇ ਅੱਜ ਮੈਂ ਚਾਹੁੰਦਾ ਕਿ ਇਸ ਸ਼ਹਿਰ ਦਾ ਨਾਂ ਬਦਲ ਕੇ ਤੁਹਾਡੇ ਨਾਂ ਦੇ ਉੱਤੇ ਰੱਖ ਦਿੱਤਾ ਜਾਏ। ਮੋਕਲ ਨਾਮ ਦੇ ਰਾਜੇ ਨੇ ਉਸ ਸ਼ਹਿਰ ਦਾ ਨਾਂ ਬਦਲ ਕੇ ਰੱਖ ਦਿੱਤਾ ਫਰੀਦਕੋਟ। ਫਰੀਦਕੋਟ ਸ਼ਹਿਰ ਅੱਜ ਪੰਜਾਬ ਦੇ ਅੰਦਰ ਹੈ ਔਰ ਜ਼ਿਲ੍ਹਾ ਹੈ, ਵੱਡਾ ਸ਼ਹਿਰ ਹੈ। ਉਹਦਾ ਨਾਂ ਰੱਖ ਦਿੱਤਾ ਫਰੀਦਕੋਟ ਤੇ ਰੱਖਿਆ ਬਾਬਾ ਫਰੀਦ ਸਾਹਿਬ ਜੀ ਤੋਂ ਪ੍ਰਭਾਵਿਤ ਹੋ ਕੇ। ਫਰੀਦ ਸਾਹਿਬ ਰੱਬ ਜੀ ਦੇ ਰਾਹ ਦੇ ਉੱਤੇ ਚੱਲਦੇ ਨੇ। ਰੱਬ ਜੀ ਦੇ ਰਾਹ ਦੇ ਉੱਤੇ ਚੱਲਦਿਆਂ ਚੱਲਦਿਆਂ कुछ ज्ञान पैदा होता है कोई भी चलन वाला हो गए, कोई जात कोई मजहब कोई कौम कोई बरादरी कोई भाईचारे का वितकरा नहीं है, कोई भी चलता है उसनू रब्बी ज्ञान अंदरों मिलना शुरू होता है। उस रब्बी ज्ञान नू कई ते अपनी मस्ती दे आलम दे अंदर छुपा लेंदे ने, बोलदे कुछ नहीं है खामोश हो जांदे ने, पर कई उस ज्ञान नू अपने अंदर पैदा हुए ज्ञान नू अल्फाजा दा रूप दे के लोकां दी झोली दे अंदर पाई जांदे ने, लोकां दे नाल उस ज्ञान नू सांझा करी जांदे ने। यही कारण है गुरु साहिबाना ने साढ़े सामने साड़ी झोली दे अंदर अपने पावन कलाम पावन बाणी साड़ी झोली दे अंदर पाई, जिसका नाम गुरु बाणी बन गया। फरीद साहब अरबी दे ते फारसी दे बड़े विद्वान ने बाबा फरीद साहब, पर पंजाब दे अंदर रहने वाले सन, मिंट गुमरी दे अंदर रहने वाले सन, मुल्तान दे अंदर वड्डे होए जमे पले, इस करके इन्होंने पंजाबी भाषा दे अंदर अपनी बाणी नू रचिया, पंजाबी भाषा दे अंदर ठेठ पंजाबी दे अंदर इन्होंने अपने अंदर दे ज्ञान नू सलोकां दे रूप दे अंदर साडे सामने रखिया। अज जदों बाबा कबीर साहब ते भगत फरीद साहब जी दे सलोक भोग तो पहला आउंदे ने ते तकरीबन लोग बड़े प्यार दे नाल इन्हां सलोकां नू सुणदे ने, झूमदे हुए वेखे जांदे ने कि भगत फरीद साहब जी दे सलोक आए। बाकी कोई बाणी सुनो ना सुनो, चलो हुण ते जाके फरीद साहब जी दी बाणी नू सुन लई, पर जिस बाणी नू इतने प्यार मगन होके आप सुनदे हो उस बाणी दे अर्थ भेद समझ विच आ जाण कि फरीद साहब कहिंदे की ने। सलोक सुनण दा भी आनंद वाधू बन जाएगा ते नाल फिर सानू समझ आ जाएगी कह की रहे ने, उन्हां सलोकां दे नेम नुक्ते असी अपने जीवन दे अंदर फिर अपनाउणा भी शुरू कर देंगे। मैं भगत फरीद साहब जी दे सलोकां नू आधार बना के लड़ीवार व्याख्या रोज सवेर दे वकत आप संगतां दे सन्मुख भेट करन दा निमाना यतन कर रहा। भगत फरीद साहब जी दे सलोकां दी कथा प्रारंभ करिए सुनिए। धन श्री गुरु ग्रंथ साहिब पातशाह महाराज जी रहमत करन। सलोकां दे आरंभ दे अंदर गुरु अर्जन देव पातशाह ने एक मंगला चरण बख्शिया, बाणी नू जिहड़ी तरतीब दित्ती ओह गुरु अर्जन देव साहब जी ने दित्ती, ते गुरु अर्जन देव साहब जी ने इस सलोक लिखण तों पहला इहदे उत्ते एक मंगला चरण दित्ता। ओह मंगला चरण है एक ओंकार सतगुर प्रसाद। यह मंगला चरण इस रूप दे अंदर जिहड़ा मंगला चरण आया गुरु ग्रंथ साहिब जी दे अंदर ओ 523 वार आउंदा है, जिहड़ा एक ओंकार तों लैके गुर प्रसाद तक मंगला चरण आउंदा है ओ गुरु ग्रंथ साहिब जी दी बाणी दे अंदर तकरीबन 33 वार आउंदा है। तो खैर यह मंगला चरण इन्हां सलोकां दे आरंभ दे अंदर है। एक बेनती मैं होर भी आप संगतां दे ज्ञात वास्ते करदा चला, गुरु नानक देव पातशाह महाराज जी का प्रकाश हुंदा है वह प्रगट हुंदे ने दुनिया के अंदर 1469 के अंदर, ते बाबा फरीद साहब जी का जन्म हुंदा है उन्हां दा प्रकाश हुंदा है 1173 के अंदर। कह लिए कि तकरीबन 200 साल पहला गुरु नानक साहब जी तो बाबा फरीद साहब जी हो चुके ने, तकरीबन 200 साल पहला। तीसरी उदासी दे समय गुरु नानक साहब जी चलदे चलदे पहुंचदे ने पाक पतन, बाबा फरीद साहब जी दी गद्दी दे उत्ते 11वें थां दे उत्ते जिहड़े उस वक्त शख्स सुभाए मान ने उन्हां जी दा उन्हां दा नाम है शेख ब्रह्म साहब। शेख ब्रह्म जी कोलों भगत फरीद साहब जी दी ए बाणी गुरु नानक पातशाह महाराज जी नूं मिली। भगत फरीद साहब जी दे ए सलोक गिनती दे अंदर 112 ने, इन्हां सलोकां दे अंदर 18 सलोक गुरु साहिबाना दे ने विच मिला के जो लिखे गए, इस तरह इन्हां सलोकां दी टोटल गिनती बन जांदी 130।

ਹੇਲੜੀ ਜਿਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂਰਾਲ। ਹੁਣ ਇਹਨਾਂ ਪੰਕਤੀਆਂ ਦੇ ਅੰਦਰ ਧਨ ਲਫ਼ਜ਼ ਆਇਆ, ਪਰ ਇੱਥੇ ਧਨ ਦਾ ਮਤਲਬ ਹੈ ਸਰੀਰ, ਤਾਂ ਧਨ ਖਾਕੂਰਾਲ। ਜਿਤਨਾ ਸਮਾਂ ਪਰਮਾਤਮਾ ਦੀ ਅੰਸ਼ ਆਤਮਾ ਸਾਡੇ ਅੰਦਰ ਵਸ ਰਹੀ ਹੈ, ਉਤਨਾ ਸਮਾਂ ਤੂੰ ਹੱਸ ਰਿਹਾ ਹੈ, ਨੱਚ ਰਿਹਾ ਹੈ, ਗਾ ਰਿਹਾ ਹੈ, ਕਮਾ ਰਿਹਾ ਹੈ, ਰਹਿ ਰਿਹਾ ਹੈ। ਤੇ ਜਿਸ ਦਿਨ ਆਤਮਾ ਉਡਾਰੀ ਭਰ ਜਾਏਗੀ, ਉਸ ਦਿਨ ਇਹ ਧਨ ਖਾਕ ਬਣ ਜਾਏਗਾ, ਖਾਕ ਦੇ ਨਾਲ ਮਿਲ ਜਾਏਗਾ। ਇਹਨਾਂ ਪੰਕਤੀਆਂ ਦੇ ਅੰਦਰ ਧਨ ਦਾ ਅਰਥ ਆਇਆ ਦੇਹੀ, ਧਨ ਦਾ ਅਰਥ ਆਇਆ ਸਰੀਰ, ਧਨ ਧਨ ਉਹ ਰਾਮ ਬੇਨ ਬਾਜੇ। ਇੱਥੇ ਧਨ ਦਾ ਮਤਲਬ ਹੈ ਤਨਤਾ ਦੇ ਯੋਗ, ਜਿਵੇਂ ਅਸੀਂ ਕਹਿ ਦਿੰਦੇ ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇੱਥੇ ਧੰਨ ਦਾ ਮਤਲਬ ਹੈ ਵਡਿਆਈ ਦਾ ਲਖਾਇਕ, ਵਡਿਆਈ ਵਾਸਤੇ, ਮਹਾਨਤਾ ਵਾਸਤੇ ਇਹ ਲਫ਼ਜ਼ ਧੰਨ ਵਰਤੋਂ ਵਿੱਚ ਆਇਆ। ਇਸ ਤੋਂ ਅੱਗੇ ਹੋਰ ਚੱਲੋ, ਗੁਰਬਾਣੀ ਦੇ ਅੰਦਰ ਇੱਕ ਬਚਨ ਆਉਂਦਾ ਹੈ ਕਿ ਧੰਨ ਪਿਰ ਇਹ ਨਾ ਆਖੀਐ ਬੈਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧੰਨ ਪਿਰ ਕਹੀਐ ਸੋਏ। ਇੱਥੇ ਗੁਰਬਾਣੀ ਦੇ ਅੰਦਰ ਧਨ ਦਾ ਆਖਰੀ ਅਰਥ ਬਣ ਜਾਂਦਾ ਹੈ ਜੀਵ ਇਸਤਰੀ ਕਾਮਣੇ। ਧਨ ਪਿਰ ਇਹ ਨਾ ਆਖੀਐ, ਪਿਰ ਮੈਨੇ ਪਤੀ, ਧਨ ਮੈਨੇ ਇਸਤਰੀ। ਕਹਿਣ ਲੱਗੇ ਉਹ ਪਤੀ ਪਤਨੀ ਨਹੀਂ ਅਖਵਾਉਂਦੇ ਹੱਕਦਾਰ ਜੋ ਸਰੀਰਾਂ ਕਰਕੇ ਨੇੜੇ ਨੇ। ਪਤੀ ਪਤਨੀ ਦਾ ਸੰਯੋਗ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ। ਤੇ ਧਨ ਦੇ ਆਖਰੀ ਅਰਥ ਫਿਰ ਬਦਲ ਗਏ ਨਾ ਪੰਕਤੀਆਂ ਦੇ ਅੰਦਰ ਆਣ ਕੇ। ਇੱਥੇ ਜੋ ਧਨ ਦਾ ਅਖਰੀ ਅਰਥ ਬਾਬਾ ਫਰੀਦ ਸਾਹਿਬ ਜੀ ਲੈ ਰਹੇ ਨੇ, ਉਹ ਲੈ ਰਹੇ ਨੇ ਇਸ ਸਰੀਰ ਵਾਸਤੇ। ਕਹਿਣ ਲੱਗੇ ਜਿੱਤ ਦਿਹਾੜੈ ਧਨ ਵਰੀ, ਜਿਸ ਦਿਨ ਇਸਨੇ ਵਰੀ ਜਾਣਾ ਹੈ, ਵਰੀ ਦਾ ਮਤਲਬ ਵਿਆਹੀ ਜਾਣਾ ਹੈ। ਸਾਹੇ ਲੈ ਲਿਖਾਏ, ਉਹ ਸਾਹ ਲਿਖਿਆ ਗਿਆ ਹੈ, ਉਹ ਦਿਨ ਮੁਕਰਰ ਕੀਤਾ ਗਿਆ। ਜਦੋਂ ਕਿਸੇ ਬੱਚੀ ਬੱਚੇ ਦਾ ਕੋਈ ਵਿਆਹ ਮੁਕਰਰ ਕਰਨਾ ਹੋਵੇ ਤੇ ਆਪਾਂ ਦੋਵੇਂ ਪਰਿਵਾਰ ਬਹਿ ਕੇ ਦਿਨ ਨੀਯਤ ਕਰ ਲੈਂਦੇ ਹਾਂ, ਦਿਨ ਮੁਕਰਰ ਕਰ ਲੈਂਦੇ ਹਾਂ ਵੀ ਆਹ ਦਿਨ ਚੰਗਾ ਰਹੇਗਾ। ਤੇ ਗੁਰਮਤ ਦੇ ਅੰਦਰ ਹੈ ਵੀ ਇਹੀ ਤਜਵੀਜ਼, ਇਹੀ ਵਿਉਂਤ ਬੰਦੀ, ਦੋਵਾਂ ਪਰਿਵਾਰਾਂ ਨੂੰ ਜਿਹੜਾ ਦਿਨ ਚੰਗਾ ਲੱਗੇ ਉਹ ਦਿਨ ਮਿਥ ਲਿਆ ਜਾਏ। ਕੋਈ ਦਿਨ ਉਚੇਚੇ ਤੌਰ ਦੇ ਉੱਤੇ ਕਢਵਾਉਣ ਦੀ ਲੋੜ ਨਹੀਂ, ਕੋਈ ਮਹੂਰਤ ਪੁੱਛਣ ਦੀ ਲੋੜ ਨਹੀਂ, ਨਾ ਕੋਈ ਦਿਨ ਚੰਗਾ ਹੈ ਨਾ ਕੋਈ ਦਿਨ ਮੰਦਾ ਹੈ, ਉਹੀ ਦਿਨ ਚੰਗਾ ਹੈ ਜੋ ਤੁਹਾਨੂੰ ਦੋਵਾਂ ਪਰਿਵਾਰਾਂ ਨੂੰ ਮਾਫਕ ਆ ਜਾਏ। ਇਸ ਵਹਿਮ ਦੇ ਅੰਦਰ ਨਹੀਂ ਪੈਣਾ ਅੱਜ ਬੁੱਧਵਾਰ ਹੈ, ਅੱਜ ਵੀਰਵਾਰ ਹੈ, ਅੱਜ ਮੰਗਲਵਾਰ ਹੈ, ਅੱਜ ਸ਼ਨੀਵਾਰ ਹੈ, ਅੱਜ ਦਾ ਸਾਇਆ ਬੜਾ ਹੈ, ਅੱਜ ਦਾ ਸਾਇਆ ਨਹੀਂ, ਇਹ ਹਿੰਦੂ ਇਜ਼ਮ ਦੇ ਵਹਿਮ ਤੇ ਹੈ। ਪਰ ਗੁਰਮਤ ਦੇ ਧਾਰਨੀ ਮਨੁੱਖ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਸ ਚਿੱਕੜ ਤੇ ਦਲਦਲ ਵਿੱਚੋਂ ਬਾਹਰ ਕੱਢਿਆ ਹੈ, ਤੇ ਜੇ ਸਤਿਗੁਰੂ ਨੇ ਬਾਹਰ ਕੱਢਿਆ ਹੈ ਤੇ ਬਾਹਰ ਨਿਕਲੇ ਹੀ ਰਹੋ, ਦੁਬਾਰਾ ਦੁਬਾਰਾ ਉਸ ਚਿੱਕੜ ਦੇ ਅੰਦਰ ਪੰਡਤਾਂ ਪਾਂਧਿਆਂ ਦੇ ਕੋਲ ਜਾ ਕੇ ਨਾ ਡੁੱਬੋ। ਤੋ ਖੈਰ ਭਗਤ ਜੀ ਕਹਿੰਦੇ ਨੇ ਜਿੱਤ ਦਿਹਾੜੈ ਧਨਵਰੀ ਸਾਹੇ ਲੈ ਲਿਖਾਏ, ਜਿਸ ਦਿਨ ਮੌਤ ਨੇ ਆਉਣਾ ਹੈ, ਮਤਲਬ ਸਾਨੂੰ ਜਾਣਾ ਪੈਣਾ ਹੈ, ਉਹ ਸਾਹ ਉਹ ਦਿਨ ਨੀਯਤ ਹੈ, ਮੁਕਰਰ ਹੈ, ਉਸ ਤੋਂ ਨਾ ਸਮਾਂ ਪਹਿਲਾਂ ਆ ਸਕਦਾ ਹੈ ਤੇ ਨਾ ਸਮਾਂ ਬਾਅਦ ਵਿੱਚ ਆ ਸਕਦਾ ਹੈ, ਉਹ ਸਮਾਂ ਨੀਯਤ ਹੈ। ਹੁਣ ਮੈਨੂੰ ਦੂਸਰੇ ਢੰਗ ਦੇ ਨਾਲ ਕਹਿਣ ਦਾ ਨਿਮਾਣਾ ਯਤਨ ਕਰਾਂ, ਜਿਸ ਦਿਨ ਸਾਡਾ ਜਨਮ ਹੋਇਆ ਸੀ ਉਸ ਦਿਨ ਪਰਮਾਤਮਾ ਨੇ ਇੱਕ ਮੌਤ ਵਾਲਾ ਟਾਈਮ ਬੰਬ ਸਾਡੇ ਪ੍ਰਾਣਾਂ ਦੇ ਅੰਦਰ ਫਿੱਟ ਕਰਕੇ ਸਾਨੂੰ ਤਾਂ ਅੰਮ੍ਰਿਤ ਮੰਡਲ ਦੇ ਅੰਦਰ ਤੋਰਿਆ ਸੀ, ਮੌਤ ਵਾਲਾ ਟਾਈਮ ਬੰਬ ਫਿੱਟ ਕਰਕੇ। ਤੇ ਮੈਂ ਇਹਨੂੰ ਟਾਈਮ ਬੰਬ ਕਿਉਂ ਕਹਿ ਰਿਹਾ, ਕਿਉਂਕਿ ਇਹ ਟਾਈਮ ਦੇ ਮੁਤਾਬਕ ਫਟ ਜਾਣਾ ਹੈ, ਇਹਦਾ ਸਮਾਂ ਪਤਾ ਹੈ, ਸਮਾਂ ਮੁਕਰਰ ਹੈ, ਸਮਾਂ ਨੀਯਤ ਹੈ। ਹਰ ਇੱਕ ਮਨੁੱਖ ਦੇ ਨਾਲ ਮੌਤ ਚੱਲ ਰਹੀ ਹੈ, ਮੌਤ ਨੇ ਚੱਲ ਕੇ ਕਿਧਰੇ ਬਾਹਰੋਂ ਨਹੀਂ ਆਉਣਾ। ਅਗਰ ਮੌਤ ਨੇ ਬਾਹਰੋਂ ਚੱਲ ਕੇ ਆਉਣਾ ਹੁੰਦਾ ਤੇ ਅਸੀਂ ਕੋਈ ਨਾ ਕੋਈ ਅਪਰੋਚ ਜ਼ਰੂਰ ਲੜਾਉਣ ਦਾ ਯਤਨ ਕਰਦੇ, ਕੋਈ ਰਿਸ਼ਵਤ ਦੇਣ ਦਾ ਯਤਨ ਕਰਦੇ, ਮੌਤ ਨੂੰ ਕਿਲੇ ਦੀਆਂ ਦੁਆਰਾਂ ਉੱਚੀਆਂ ਕਰਕੇ ਰੋਕ ਲੈਣ ਦਾ ਯਤਨ ਕਰਦੇ। ਮੌਤ ਅੰਦਰੋਂ ਹੀ ਪੈਦਾ ਹੁੰਦੀ ਹੈ ਔਰ ਮੌਤ ਦਾ ਬੰਬ ਤੇਰੇ ਪ੍ਰਾਣਾਂ ਦੇ ਅੰਦਰ ਹੈ। ਪਤਾ ਇੰਨਾ ਹੀ ਲੱਗਣਾ ਬਾਕੀ ਹੈ ਕਿ ਅੱਜ ਫਲਾਣੇ ਦੇ ਘਰ ਉਸ ਮੌਤ ਦੇ ਬੰਬ ਨੇ ਬਲਾਸਟ ਕੀਤਾ ਤੇ ਆਉਣ ਵਾਲੇ ਕੱਲ ਨੂੰ ਦੂਸਰੇ ਦੇ ਘਰ ਦੇ ਅੰਦਰ ਬਲਾਸਟ ਹੋਣਾ, ਬੰਬ ਫਟ ਜਾਣਾ, ਉਹ ਸਮਾਂ ਮੁਕਰਰ ਹੈ। ਕਹਿਣ ਲੱਗੇ ਜਿੱਤ ਦਿਹਾੜੈ ਤਨਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀਦਾ। ਇਸਲਾਮੀ ਸ਼ਰ੍ਹਾਂ ਦੇ ਮੁਤਾਬਕ ਮੌਤ ਦੇ ਫਰਿਸ਼ਤੇ ਨੂੰ ਨਾਮ ਦਿੱਤਾ ਗਿਆ ਮਲਕ, ਤੇ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਉਹ ਜੋ ਤਾਕਤਵਰ ਮੌਤ ਦਾ ਮਲਕ

0: ਹੈ, ਮੌਤ ਦਾ ਫਰਿਸ਼ਤਾ ਹੈ, ਉਹਨੇ ਇੱਕ ਦਿਨ ਆ ਜਾਣਾ ਹੈ। ਜਿਹੜਾ ਕੰਨਾਂ ਦੇ ਨਾਲ ਸੁਣ ਰਹੇ ਹਨ ਤੇ ਕੀ ਸੁਣ ਰਹੇ ਹਾਂ ਵੀ ਅੱਜ ਸਾਡੀ ਗਲੀ ਦੇ ਅੰਦਰ ਫਲਾਣਾ ਸਿੰਘ ਨਹੀਂ ਰਿਹਾ, ਅੱਜ ਸਾਡੇ ਮੁਹੱਲੇ ਦੇ ਅੰਦਰ ਫਲਾਣਾ ਸਿੰਘ ਨੂੰ ਮੌਤ ਆ ਗਈ, ਫਲਾਣਾ ਚੱਲਦਾ ਚੱਲਦਾ ਚਲਾ ਗਿਆ, ਗੁਜ਼ਰ ਗਿਆ, ਬੀਤ ਗਿਆ। ਇਹ ਕੰਨਾਂ ਦੇ ਨਾਲ ਰੋਜ਼ ਰੋਜ਼ ਘਟਨਾਵਾਂ ਸੁਣ ਰਹੇ ਹਾਂ, ਸਮਾਜ ਦੇ ਅੰਦਰ ਹੁੰਦੀਆਂ, ਵਾਪਰਦੀਆਂ, ਰਿਸ਼ਤੇਦਾਰਾਂ ਦੇ ਅੰਦਰ, ਭਾਈਚਾਰੇ ਦੇ ਅੰਦਰ, ਕਾਰੋਬਾਰ ਦੇ ਅੰਦਰ ਰੋਜ਼ ਰੋਜ਼ ਕੰਨਾਂ ਵਿੱਚ ਆਵਾਜ਼ ਪੈ ਰਹੀ, ਅੱਜ ਫਲਾਣੇ ਦੇ ਘਰ ਜਨਮ ਹੋਇਆ ਤੇ ਫਲਾਣੇ ਦੇ ਘਰ ਮੌਤ ਹੋਈ, ਕਿਸੇ ਦੇ ਘਰ ਵਧਾਈਆਂ ਨੇ, ਕਿਸੇ ਦੇ ਘਰ ਸ਼ਹਿਨਾਈਆਂ ਨੇ, ਕਿਸੇ ਦੇ ਘਰ ਰੋਣਾ ਪਿੱਟਣਾ, ਰੋਜ਼ ਰੋਜ਼ ਸੁਣ ਰਹੇ ਹਾਂ। ਤਾਂ ਭਗਤ ਜੀ ਕਹਿੰਦੇ ਨੇ ਜਿਸ ਮੌਤ ਦੇ ਫਰਿਸ਼ਤੇ ਦੇ ਸੰਬੰਧ ਵਿੱਚ ਤੁਸੀਂ ਰੋਜ਼ ਰੋਜ਼ ਸੁਣ ਰਹੇ ਹੋ ਤੇ ਵਿਸ਼ਵਾਸ ਨਹੀਂ ਕਰਦੇ, ਇਹ ਮੰਨ ਰਹੇ ਹੋ ਕਿ ਮੌਤ ਦੂਜੇ ਨੂੰ ਆਉਣੀ ਸੀ, ਆ ਗਈ, ਮੇਰਾ ਤੇ ਪੱਕਾ ਟਿਕਾਣਾ ਇਹੀ ਹੈ। ਕਹਿਣ ਲੱਗੇ ਉਹ ਮੌਤ ਦਾ ਫਰਿਸ਼ਤਾ ਚੱਲਦਾ ਚੱਲਦਾ ਇੱਕ ਦਿਨ ਆਣ ਕੇ ਤੇਰਾ ਦਰਵਾਜ਼ਾ ਵੀ ਖੜਕਾਏਗਾ। ਇੱਕ ਮੈਂ ਹੋਰ ਬੇਨਤੀ ਕਰਾਂ, ਅਸੀਂ ਤਕਰੀਬਨ ਹਿੰਦੁਸਤਾਨ ਦੇ ਅੰਦਰ ਪੰਜਾਬ ਦੇ ਵਿੱਚ ਵੇਖੋ, ਮਰਗਟ ਜਿਹਨੂੰ ਮੜੀਆਂ ਕਹੀਦਾ, ਸ਼ਮਸ਼ਾਨ ਭੂਮੀ, ਉਹ ਵਸੋਂ ਤੋਂ ਬਾਹਰ ਬਣਾਏ ਨੇ, ਵਸੋਂ ਤੋਂ ਦੁਰੇਡੇ ਬਣਾਏ ਨੇ, ਤਾਂ ਕਿ ਮੌਤ ਸਾਨੂੰ ਆਉਂਦਿਆਂ ਜਾਂਦਿਆਂ ਨਜ਼ਰ ਨਾ ਪਏ। ਇੱਕ ਪਾਸੇ ਨਵੇਕਲੇ ਦੁਰੇਡੇ ਥਾਂ ਦੇ ਉੱਤੇ ਸ਼ਮਸ਼ਾਨ ਭੂਮੀ ਨੂੰ ਬਣਾ ਦਿੱਤਾ, ਪਰ ਕੌਣ ਦੱਸੇ ਕਿ ਮੌਤ ਇਸ ਤਰ੍ਹਾਂ ਦੀ ਬਲਵਾਨ ਹੈ ਜੋ ਹਰ ਘਰ ਦਾ ਦਰਵਾਜ਼ਾ ਖੜਕਾ ਕੇ ਉਹਨੂੰ ਮਰਗਟ ਬਣਨ ਦੇ ਉੱਤੇ ਮਜਬੂਰ ਕਰ ਦਿੰਦੀ ਹੈ, ਉਹਨੂੰ ਸ਼ਮਸ਼ਾਨ ਭੂਮੀ ਬਣਾ ਕੇ ਰੱਖ ਦਿੰਦੀ ਹੈ। ਕੋਈ ਵੀ ਘਰ ਇਸ ਤਰ੍ਹਾਂ ਦਾ ਨਹੀਂ ਹੈ ਜੋ ਮੌਤ ਦੇ ਫਰਿਸ਼ਤੇ ਤੋਂ ਬਚਿਆ ਹੋਵੇ, ਮੌਤ ਦੇ ਤਾਕਤਵਰ ਇਸ ਫਰਿਸ਼ਤੇ ਤੋਂ ਆਪਣਾ ਆਪਾ ਬਚਾ ਪਾਇਆ ਹੋਵੇ। ਜਾਓਗੇ ਵੀ ਕਿੱਥੇ? ਭੱਜ ਕੇ ਜਿੱਥੇ ਵੀ ਜਾਓਗੇ ਮੌਤ ਤੁਹਾਡੇ ਨਾਲ, ਤੁਹਾਡੇ ਅੰਦਰੋਂ ਪੈਦਾ ਹੋਣੀ। ਕਹਿਣ ਲੱਗੇ ਮਲਕ ਜੇ ਕੰਨੀ ਸੁਣੀਦਾ, ਅੱਜ ਦੂਜਿਆਂ ਦੇ ਬਾਰੇ ਸੁਣਿਆ ਫਲਾਣੇ ਨੂੰ ਮੌਤ ਆਈ, ਆਪਣੇ ਬਾਰੇ ਮਨੁੱਖ ਵਿਸ਼ਵਾਸ ਨਹੀਂ ਕਰਦਾ। ਇੱਕ ਮੈਰਿਜ ਹੋਰ ਕਰਦਾ ਚੱਲਾਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਵਿਸ਼ਾ ਇੱਕ ਨਹੀਂ ਹੈ, ਹਜ਼ਾਰਾਂ ਵਿਸ਼ਿਆਂ ਦੇ ਉੱਤੇ ਗੁਰਬਾਣੀ ਦੀ ਚਰਚਾ ਹੈ। ਗੁਰੂ ਸਾਹਿਬਾਨਾਂ ਦੇ ਭਗਤ ਜਨਾਂ ਦੇ ਬਚਨ ਨੇ, ਔਗੁਣਾਂ ਦੇ ਸੰਬੰਧ ਵਿੱਚ, ਗੁਣਾਂ ਦੇ ਸੰਬੰਧ ਵਿੱਚ, ਜਿੰਨੀਆਂ ਬੁਰਾਈਆਂ ਨੇ ਉਹਨਾਂ ਬੁਰਾਈਆਂ ਨੂੰ ਨਚਿਜਕ ਗੁਰੂ ਗ੍ਰੰਥ ਸਾਹਿਬ ਜੀ ਨੇ ਚਰਚਾ ਦੇ ਅੰਦਰ ਲਿਆਂਦਾ ਹੈ। ਜਿੰਨੇ ਗੁਣ ਨੇ ਉਹਨਾਂ ਗੁਣਾਂ ਦੀ ਵੀ ਚਰਚਾ ਕੀਤੀ। ਇਸ ਤਰ੍ਹਾਂ ਚਰਚਾ ਕਰਦਿਆਂ ਕਰਦਿਆਂ ਅਗਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਮੂਲ ਰੂਪ ਵਿੱਚ ਦੋ ਟੌਪਿਕ ਲੱਭੀਏ ਕਿ ਕਿਹੜੇ ਨੇ, ਤੇ ਫਿਰ ਇਹ ਬਚਦਾ ਇੱਕ ਹਰ ਪੰਕਤੀ ਦੇ ਅੰਦਰ, ਹਰ ਸ਼ਬਦ ਦੇ ਅੰਦਰ ਗੁਰੂ ਬਾਣੀ ਨੇ ਸਾਨੂੰ ਪਰਮਾਤਮਾ ਨੂੰ ਚੇਤੇ ਕਰਨ ਵਾਸਤੇ ਹੁਕਮ ਲਾਇਆ ਹੈ, ਫੁਰਮਾਇਆ ਪਰਮਾਤਮਾ ਨੂੰ ਆਪਣੇ ਚੇਤੇ ਦੇ ਅੰਦਰ ਲਿਆਉਣ ਦਾ ਯਤਨ ਕਰ, ਵਸਾਉਣ ਦਾ ਯਤਨ ਕਰ, ਪਰਮਾਤਮਾ ਦੇ ਨਾਲ ਜੁੜ, ਪਰਮਾਤਮਾ ਦੀ ਬੰਦਗੀ ਕਰ, ਉਹਦੇ ਗੁਣਾਂ ਨੂੰ ਅਪਣਾ। ਸ਼ਬਦ ਸ਼ਬਦ ਦੇ ਅੰਦਰ, ਪੰਕਤੀ ਪੰਕਤੀ ਦੇ ਅੰਦਰ ਸਾਨੂੰ ਇਹ ਉਪਦੇਸ਼ ਮਿਲਦਾ ਹੈ। ਦੂਸਰਾ, ਬਹੁਤੀ ਬਾਣੀ ਦੇ ਅੰਦਰ ਸਾਨੂੰ ਸਾਡਾ ਅੰਤਲਾ ਪਲ ਚੇਤੇ ਕਰਾਇਆ ਗਿਆ, ਸਾਡਾ ਮੌਤ ਵਾਲਾ ਪਲ ਚੇਤੇ ਕਰਾਇਆ ਗਿਆ। ਮੈਂ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਨੂੰ ਪ੍ਰਾਰੰਭ ਕੀਤਾ ਹੈ, ਪ੍ਰਾਰੰਭ ਦੇ ਅੰਦਰ ਹੀ ਭਗਤ ਫਰੀਦ ਸਾਹਿਬ ਮੌਤ ਚੇਤੇ ਕਰਵਾ ਰਹੇ। ਜਿਸ ਨੂੰ ਮੌਤ ਚੇਤੇ ਵਿੱਚ ਆ ਜਾਏ ਕਿ ਮੈਨੂੰ ਮਰਨਾ ਪੈਣਾ ਹੈ, ਉਹ ਬੰਦਾ ਗੁਨਾਹਾਂ ਤੋਂ ਬਾਜ਼ ਆ ਜਾਂਦਾ ਤੇ ਉਹ ਬੰਦਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ। ਸਤਿਗੁਰੂ, ਜਦ ਮੈਂ ਮਰਨਾ ਹੀ ਹੈ, ਮੈਨੂੰ ਜਾਣਾ ਹੀ ਪੈਣਾ ਹੈ, ਤੇ ਫਿਰ ਮੈਂ ਆਪਣੇ ਜੀਵਨ ਨੂੰ ਵਿਗਾੜਾਂ ਕਿਉਂ, ਆਪਣੇ ਸਿਰ ਦੇ ਉੱਤੇ ਪਾਪ ਅਪਰਾਧ ਦੀ ਪੰਡ ਬੰਨ ਕੇ ਰੱਖਾਂ ਕਿਉਂ, ਜਦ ਮਰਨਾ ਹੀ ਹੈ। ਤੇ ਫਿਰ ਇਹ ਵੀ ਨਹੀਂ ਪਤਾ ਕਿ ਮੌਤ ਦਾ ਡੰਕਾ ਵੱਜ ਕਦੋਂ ਜਾਣਾ ਹੈ। ਇਹ ਤੇ ਜ਼ਰੂਰੀ ਨਹੀਂ ਕਿ 90 ਸਾਲ ਬਾਅਦ ਹੀ ਮੌਤ ਨੇ ਆਉਣਾ ਹੈ ਜਾਂ 100 ਸਾਲ ਬਾਅਦ ਮੌਤ ਵਾਲੀ ਘਟਨਾ ਘਟੇਗੀ, ਪਤਾ ਨਹੀਂ ਮੌਤ ਦਾ ਡੰਕਾ ਕਦੋਂ ਵੱਜ ਜਾਣਾ। ਹਜ਼ੂਰ ਦਾ ਫਰਮਾਨ ਤੇ ਇਸ ਤਰ੍ਹਾਂ ਵੀ ਹੈ ਕਿ ਹਰੀ ਨਾਹੀ ਨਹਿ ਡੱਡਰੀ ਪੱਕੀ ਵੱਡਨ ਹਾਰ। ਉਹਦੀ ਮਰਜ਼ੀ ਬਾਲਪਣ ਵਿੱਚ ਲੈ ਕੇ ਚਲਾ ਜਾਏ, ਉਹਦੀ ਮਰਜ਼ੀ ਹੈ ਉਹ ਜਵਾਨੀ ਦੇ ਦੌਰ ਵਿੱਚ ਮੌਤ ਨੂੰ ਭੇਜ ਦੇਵੇ, ਉਹਦੀ ਮਰਜ਼ੀ ਉਹ ਬੁਢਾਪੇ ਤੋਂ ਬਾਅਦ ਲੈ ਜਾਵੇ। ਮਰਜ਼ੀ ਤੇ ਪਰਮਾਤਮਾ ਦੀ, ਆਪਣੇ ਤੇ ਵੱਸ ਵਿੱਚ ਨਹੀਂ। ਔਰ ਨਾ ਹੀ ਅਜੇ ਤੱਕ ਕੋਈ ਮੌਤ ਨੂੰ ਰੋਕ ਪਾਇਆ ਤੇ ਨਾ ਹੀ ਮੌਤ ਨੂੰ ਕੋਈ ਰੋਕ ਪਾਏਗਾ। ਖੈਰ, ਜੋ ਮੈਂ ਬੇਨਤੀ ਕਰ ਰਿਹਾ ਸਾਂ ਕਿ ਮੌਤ ਦੇ ਸੰਬੰਧ ਵਿੱਚ ਗੁਰੂ ਬਾਣੀ ਦੇ ਅੰਦਰ ਵਾਰ ਵਾਰ ਜ਼ਿਕਰ ਆ ਰਿਹਾ, ਜਿਸ ਨੂੰ ਮੌਤ ਧਿਆਨ ਵਿੱਚ ਆ ਜਾਏ, ਮੌਤ ਚੇਤੇ ਵਿੱਚ ਆ ਜਾਏ, ਉਹ ਪਾਪਾਂ ਅਪਰਾਧਾਂ ਤੋਂ ਬਚ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਆਪਣੇ ਜੀਵਨ ਦੇ ਸੁਧਾਰ ਹਿੱਤ। ਤੇ ਜੇ ਪਹਿਲਾਂ ਗੁਰੂ ਚੇਤੇ ਵਿੱਚ ਆ ਜਾਣ, ਮੌਤ ਬਾਅਦ ਵਿੱਚ ਚੇਤੇ ਆਵੇ, ਤੇ ਫਿਰ ਗੁਰੂ ਚੁੱਕ ਕੇ ਇਹਨੂੰ ਮੌਤ ਚੇਤੇ ਕਰਵਾ ਦਿੰਦੇ ਨੇ ਕਿ ਤੈਨੂੰ ਮਰਨਾ ਪੈਣਾ, ਤੇ ਜੇ ਮਰਨਾ ਪੈਣਾ ਹੈ ਤੇ ਫਿਰ ਪਾਪ ਅਪਰਾਧ ਕਿਉਂ ਕਰ ਰਿਹਾ? ਜੇ ਮਰਨਾ ਹੀ ਪੈਣਾ ਹੈ ਤੇ ਫਿਰ ਦੋਸ਼ ਕਿਉਂ ਕਮਾ ਰਿਹਾ? ਮੌਤ ਚੇਤੇ ਵਿੱਚ ਨਹੀਂ, ਗੁਰੂ ਚੇਤੇ ਵਿੱਚ ਨਹੀਂ, ਤੇ ਮਨੁੱਖ ਨਚਿਜਕ ਹੋ ਕੇ ਪਾਪ ਵੀ ਕਮਾਈ ਜਾਂਦਾ ਹੈ, ਅਪਰਾਧ ਵੀ ਕਮਾਈ ਜਾਂਦਾ ਹੈ, ਦਿਨ ਭਰ ਰਾਤ ਕਮਾਈ ਜਾਂਦਾ ਹੈ। ਕਿਹੜਾ ਮਰਨਾ? ਜਾਣਾ ਸੀ ਗਵਾਂਢੀ ਨੇ, ਉਹ ਚਲਾ ਗਿਆ। ਮੇਰੀ ਤੇ ਪੱਕੀ ਏਟ ਇੱਥੇ ਹੀ, ਮੇਰਾ ਤੇ ਪੱਕਾ ਟਿਕਾਣਾ ਇਹੀ। ਤੋ ਖੈਰ, ਭਗਤ ਜੀ ਕਹਿ ਰਹੇ ਨੇ, ਮਲਕ ਜੇ ਕੰਨੀ ਸੁਣੀਦਾ, ਕੰਨਾਂ ਦੇ ਨਾਲ ਸੁਣ ਰਹੇ ਸਾਂ ਅੱਜ ਫਲਾਣੇ ਦੇ ਘਰ ਮੌਤ ਆਈ, ਕੰਨਾਂ ਦੇ ਨਾਲ ਸੁਣ ਰਹੇ ਸਾਂ ਔਰ ਲੰਬੇ ਸਮੇਂ ਤੋਂ ਸੁਣ ਰਹੇ ਸਾਂ, ਪਰ ਸਮਝ ਉਦੋਂ ਆਈ ਮੂੰਹ ਦਿਖਾਲੇ ਆਏ ਜਦ ਮੌਤ ਰਾਣੀ ਨੇ ਮੂੰਹ ਦੇ ਉੱਤੋਂ ਘੁੰਡ ਚੁੱਕ ਕੇ ਦਰਵਾਜ਼ਾ ਖੋਲ ਕੇ ਆਣ ਦੀਦਾਰ ਦਿੱਤੇ। ਤੇ ਮੈਂ ਇੱਕ ਬੇਨਤੀ ਹੋਰ ਕਰਦਾ ਚੱਲਾਂ, ਸੂਝਵਾਨ ਤਜਰਬੇਕਾਰ ਸੱਜਣ ਇਸ ਤਰ੍ਹਾਂ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਬੰਦੇ ਦੀ ਜ਼ਿੰਦਗੀ ਦੇ ਅੰਦਰ ਇੱਕ ਵਾਰ ਅੱਖ ਜ਼ਰੂਰ ਖੁੱਲਦੀ ਹੈ। ਅੱਖ ਖੁੱਲਣ ਤੋਂ ਮਤਲਬ ਇਹਨੂੰ ਇੱਕ ਵਾਰ ਜ਼ਿੰਦਗੀ ਦੇ ਮੋੜ ਦੇ ਉੱਤੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਹੋਸ਼ ਜ਼ਰੂਰ ਆਉਂਦੀ ਹੈ, ਇਹਨੂੰ ਸਮਝ ਜ਼ਰੂਰ ਆਉਂਦੀ ਹੈ। ਕਿਸੇ ਕਿਸੇ ਵਿਰਲੇ ਨੇਮੀ ਪ੍ਰੇਮੀ ਨੂੰ ਸਮਝ ਆ ਜਾਂਦੀ ਹੈ ਕਥਾ ਕਰਕੇ ਜਾਂ ਕਥਾ ਸੁਣ ਕੇ, ਕੀਰਤਨ ਕਰਕੇ, ਕੀਰਤਨ ਸੁਣ ਕੇ, ਬਾਣੀ ਪੜ੍ਹ ਕੇ, ਬਾਣੀ ਸੁਣ ਕੇ, ਸੰਗਤ ਕਰਕੇ ਕਿਸੇ ਨੂੰ ਤੇ ਸਮਝ ਗੁਰਦੁਆਰੇ ਆਉਣ ਤੋਂ ਬਾਅਦ ਇਹ ਆ ਜਾਂਦੀ ਹੈ, ਕਥਾ ਵਿਚਾਰ ਸੁਣਨ ਤੋਂ ਬਾਅਦ ਇਹ ਸਮਝ ਆ ਜਾਂਦੀ ਹੈ ਕਿ ਮੌਤ ਨੇ ਆਉਣਾ ਹੈ ਤੇ ਮੈਂ ਆਪਣੇ ਜੀਵਨ ਨੂੰ ਸੁਰ ਤਾਲ ਦੇ ਅੰਦਰ, ਤਰਤੀਬ ਦੇ ਅੰਦਰ ਕਰ ਲਵਾਂ ਤੇ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਕਰ ਲਵਾਂ। ਮੌਤ ਨੇ ਆਉਣਾ ਆਉਣਾ। ਜੋ ਨਾ ਕਥਾ ਕੀਰਤਨ ਸੁਣ ਕੇ ਜਾਗੇ, ਨਾ ਬਾਣੀ ਪੜ੍ਹ ਸੁਣ ਕੇ ਜਾਗੇ, ਉਹਦੇ ਵਾਸਤੇ ਕੋਈ ਉਪਦੇਸ਼ ਕਾਰਗਰ ਸਿੱਧ ਨਾ ਹੋਵੇ, ਕੋਈ ਕਥਾ ਕੀਰਤਨ ਕਾਰਗਰ ਸਿੱਧ ਨਾ ਹੋਵੇ, ਉਹਦੀ ਫਿਰ ਅੱਖ ਉਦੋਂ ਖੁੱਲਦੀ ਹੈ ਜਦੋਂ ਮੌਤ ਦਰਵਾਜ਼ਾ ਖੋਲ ਕੇ ਉਹਦੇ ਅੰਦਰ ਆਣ ਕੇ ਉਹਨੂੰ ਦੀਦਾਰ ਦਿੰਦੀ, ਉਦੋਂ ਦੀ ਅੱਖ ਖੁੱਲਦੀ। ਪਰ ਮੈਂ ਬੇਨਤੀ ਕਰਾਂ, ਜੇ ਉਦੋਂ ਅੱਖ ਖੁੱਲੀ ਫਿਰ ਨਾ ਖੁੱਲੀ ਦੇ ਬਰਾਬਰ ਹੈ, ਉਦੋਂ ਹੋਸ਼ ਆਈ ਨਾ ਆਈ ਦੇ ਬਰਾਬਰ ਹੈ, ਕਿਉਂਕਿ ਹੁਣ ਕੁਝ ਕਰ ਸਕਣ ਦਾ ਸਮਾਂ ਸਾਡੇ ਪਾਸ ਬਾਕੀ ਨਹੀਂ ਹੈ। ਅਗਰ ਕਥਾ ਕੀਰਤਨ ਸੁਣ ਕੇ, ਗੁਰਬਾਣੀ ਪੜ੍ਹ ਕੇ, ਸੰਗਤ ਵਿੱਚ ਬਹਿ ਕੇ, ਕੋਈ ਵਿਚਾਰ ਸ਼ਬਦ ਦੀ ਕਰਕੇ ਅੱਜ ਹੋਸ਼ ਆ ਜਾਏ ਕਿ ਮਰਨਾ ਪੈਣਾ ਹੈ, ਫਿਰ ਤੇ ਸਾਡੇ ਪਾਸ ਸਮਾਂ ਬਾਕੀ, ਆਪਣਾ ਸੁਧਾਰ ਕਰ ਲਵਾਂਗੇ, ਆਪਣੇ ਲੱਗੇ ਹੋਏ ਦਾਗ ਦੋਸ਼ ਜਿਹੜੇ ਆਪ ਹੀ ਆਪਣੇ ਮਨ ਦੇ ਕੱਪੜੇ ਤੇ ਲਾਏ ਨੇ ਉਹਨਾਂ ਨੂੰ ਧੋ ਲਵਾਂਗੇ। ਤੇ ਜੇ ਸਮਝ ਹੀ ਉਦੋਂ ਆਈ ਕਿ ਜਦੋਂ ਸਮਾਂ ਹੀ ਖਤਮ ਹੋ ਗਿਆ ਤੇ ਫਿਰ ਸਮਾਂ ਕੋਲ ਹੋਣਾ ਨਹੀਂ, ਫਿਰ ਕਰਨਾ ਵੀ ਚਾਹਾਂਗੇ, ਕਰ ਨਹੀਂ ਪਾਵਾਂਗੇ। ਫਰੀਦ ਸਾਹਿਬ ਜੀ ਕਹਿਣ ਲੱਗੇ, ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ। ਉਹ ਜੋ ਮੌਤ ਦਾ ਫਰਿਸ਼ਤਾ ਕੰਨਾਂ ਦੇ ਨਾਲ ਸੁਣ ਰਹੇ ਸਾਂ, ਉਹ ਇੱਕ ਦਿਨ ਆਪਣੇ ਘਰ ਦੇ ਅੰਦਰ ਆਣ ਕੇ ਦੀਦਾਰ ਦੇ ਦਿੰਦਾ। ਜਿੰਦ ਨਿਮਾਣੀ ਕੱਢੀਏ ਹੱਡਾਂ ਕੂਕੜਕਾਏ। ਕਹਿਣ ਲੱਗੇ ਫਿਰ ਇਹਦੇ ਵਿੱਚੋਂ ਜਿੰਦ ਨੂੰ ਕੱਢ ਲਿਆ ਜਾਂਦਾ ਹੈ, ਪ੍ਰਾਣਾਂ ਦੀ ਮਾਲਾ ਬਿਖਰ ਜਾਂਦੀ, ਸਵਾਸ ਰੁਕ ਜਾਂਦੇ, ਦਿਲ ਦੀ ਧੜਕਣ ਖਤਮ ਹੋ ਜਾਂਦੀ, ਨਾੜਾਂ ਦੇ ਅੰਦਰ ਗਰਦਿਸ਼ ਕਰ ਰਿਹਾ ਖੂਨ ਉਹਨੂੰ ਵੀ ਰੁਕਣ ਦੇ ਉੱਤੇ ਮਜਬੂਰ ਹੋਣਾ ਪੈਂਦਾ ਹੈ, ਉਹ ਵੀ ਪਾਣੀ ਦਾ ਰੂਪ ਬਣ ਜਾਂਦਾ ਹੈ। ਪਰ ਕਦੋਂ? ਜਦੋਂ ਮੌਤ ਦਾ ਫਰਿਸ਼ਤਾ ਆਣ ਕੇ ਘਰ ਦੇ ਅੰਦਰ ਖੜਾ ਹੋ ਜਾਂਦਾ ਹੈ। ਹੱਡਾਂ ਕੂਕੜਕਾਏ, ਇਹਦਾ ਮਤਲਬ ਮੌਤ ਅੰਦਰੋਂ ਪੈਦਾ ਹੋਈ। ਜੇ ਮੌਤ ਨੇ ਕਿਧਰੇ ਬਾਹਰੋਂ ਆਉਣਾ ਹੁੰਦਾ, ਅਸੀਂ ਕੋਈ ਨਾ ਕੋਈ ਜ਼ੋਰ ਯਤਨ ਪ੍ਰਯਤਨ ਜ਼ਰੂਰ ਕਰਦੇ ਕਿ ਮੇਰੇ ਘਰ ਦੇ ਅੰਦਰ ਮੌਤ ਨਾ ਆਵੇ। ਚਲੋ ਜੇ ਮੌਤ ਨੇ ਆਉਣਾ ਹੀ ਹੈ ਤੇ ਫਿਰ ਗਵਾਂਢੀਆਂ ਦੇ ਘਰ ਵਿੱਚ ਆ ਜਾਏ, ਮੈਂ ਤੇ ਬਚਿਆ ਰਹਾਂ, ਮੇਰੇ ਘਰ ਵਿੱਚ ਤੇ ਨਾ ਆਵੇ। ਤੇ ਖਿਮਾ ਚਾਹਾਂਗਾ, ਉਮਰ ਭਾਵੇਂ 100 ਸਾਲ ਦੀ ਹੋ ਜਾਏ, ਸਰੀਰ ਬਿਲਕੁਲ ਜੀਰਨ ਕਮਜ਼ੋਰ ਪੁਰਾਣਾ ਬਿਲਕੁਲ ਬੋਧਾ ਹੋ ਜਾਏ, ਪਰ ਬੰਦਾ ਫਿਰ ਵੀ ਚਾਹੁੰਦਾ ਹੈ ਕਿ ਅਜੇ ਜੀਵਨ ਹੋਰ ਚਾਹੀਦਾ ਹੈ, ਮੌਤ ਦੀ ਮੰਗ ਫਿਰ ਵੀ ਨਹੀਂ ਹੈ। ਭਾਵੇਂ 90 ਸਾਲ ਦਾ ਹੋ ਜਾਏ ਨਾ, ਮੌਤ ਦੀ ਮੰਗ ਫਿਰ ਵੀ ਨਹੀਂ ਕਰਦਾ। ਇਹ ਕਹਿੰਦਾ ਹੈ ਹੋਰ ਜੀਵਨ ਚਾਹੀਦਾ, ਹੋਰ ਜੀਵਨ ਚਾਹੀਦਾ। ਇਹੀ ਕਾਰਨ ਹੈ ਸਿੱਖ ਧਰਮ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿ ਰਹੇ ਨੇ, ਰੱਜ ਨਾ ਕੋਈ ਜੀਵਿਆ ਕੂੜੇ ਪਰ ਵਾਸੇ। ਫਿਰ ਹਰ ਮਰਨ ਵਾਲੇ ਦੇ ਕੰਨਾਂ ਵਿੱਚ ਜਾ ਕੇ ਇੱਕ ਪ੍ਰਸ਼ਨ ਕਰੋ ਕਿ ਬਾਬਾ 90 ਸਾਲ 95 ਸਾਲ ਦੀ ਉਮਰ ਭੋਗ ਕੇ ਜਾ ਰਿਹਾ ਹੈ, ਖੁਸ਼ੀ ਖੁਸ਼ੀ ਜਾ ਰਿਹਾ ਹੈ ਜਾਂ ਜਾਣ ਦੇ ਉੱਤੇ ਅਫਸੋਸ ਹੈ? ਹਜ਼ਾਰਾਂ ਵਿੱਚੋਂ ਕਿਸੇ ਵਿਰਲੇ ਦਾ ਜਵਾਬ ਆਏਗਾ ਕਿ ਜਾਣ ਦੇ ਉੱਤੇ ਕੋਈ ਅਫਸੋਸ ਨਹੀਂ ਹੈ, ਇਤਰਾਜ਼ ਨਹੀਂ ਹੈ, ਚਲੋ ਜਾਣਾ ਸੀ। ਜ਼ੁਬਾਨੋਂ ਕਹਿਣਾ ਹੋਰ ਗੱਲ ਹੈ, ਮਨ ਦੀ ਉਹਦੀ ਭਾਵਨਾ ਨੋਟ ਕਰੋ, ਮਨ ਨੂੰ ਪੜ੍ਹੋ, ਮਨ ਇਹ ਕਹੇਗਾ ਕਿ ਅਜੇ ਜੀਵਨ ਚਾਹੀਦਾ ਹੈ, ਅਜੇ ਅੱਖਾਂ ਹੋਰ ਵੇਖਣਾ ਚਾਹੁੰਦੀਆਂ ਨੇ, जोबान बोलना चाहते है, दंद चबाना चाहते ने, असी खाना चाहते हैं। भावे मेदा पचाउन तो जवाब दे गए, खान की तमन्ना बाकी है। भावे वेखन तो अखा जवाब दे गई ने, पर वेखन की तमन्ना बाकी है। भावे शरीर चलन तो जवाब दे गए, पर चलन की तमन्ना तो खत्म नहीं हुई, वो तमन्ना अजे बाकी है। गला बोलन तो जवाब दे गए, बोलन की तमन्ना बाकी है। विषय विकारां वालों शरीर हार चुका है, साथ देना छड गया, पर विषय विकारां दे भोगन की अजे तमन्ना बाकी। खिमा जावांगा, ये तमन्ना ये लालसा बाकी है। मर के कोई राजी नहीं, जीवन सारे लोड़ देने। मर के कोई भी राजी नहीं है, किसे अखीर ते पहुंचे हुए मनुख नू प्रश्न करके वेखो, यही कहेगा कि जान दी अजे तमन्ना नहीं है, अजे जीवन चाहिए ते होर जीवन चाहिए। भावे शरीर का बेड़ा जर्जरा कमजोर पुराना हो जाए, इदे अंग अंग दे अंदर रोग होन, अखां दर्द, नक दर्द, कन्ना तो सुने ना, लत्तां तो चलिया ना जाए, बाहां कुछ करन दी समर्था ना रखन, ना बोलिया जाए, ना वेख्या जाए, पर तमन्ना बाकी है। पैसा भाई गुरदास साहब जी ने एक बचन होर भी कहा है, वो कहिंदे ने अन्ना बोला पिंगला, तन थका मन दह दिस तावै, मन अजे दौड़दा है, मन शरीर नूं छड्डन वास्ते तैयार नहीं है। पर परमात्मा दी नेत दे मुताबक भावें असीं राजी हां या नहीं राजी, जदों मौत आ जांदी है शरीर छड्डना ही पैंदा है, भावें हस के छड्ड दईए, रो के छड्ड दईए, शरीर छड्डना ही पैंदा है। मैं एक वक्त 2001 दी घटना नूं बयान कर रहा, मैं महीने को वास्ते आया सां गलीड़ा रोड दे उत्ते। एक बजुर्ग माता मेरे कोल आई, उन्हें एक छोटा जिहा बच्चा अपनी उंगली दे नाल लाया, तकरीबन 5-7 साल दी बच्चे दी उम्र होनी है। मैनूं ओह घटना बड़ी चंगी तरह याद है। ओह माता मेरे कोल आई, ज्ञानी जी अरदास करवाउणी है ते करवाउणी वी तुहाडे कोलों है। मैं कहा माता मैं अरदास करदा नहीं हां, मेरी जिम्मेवारी भी नहीं है, ग्रंथी सिंघां नूं संपर्क विच लो, अरदास करवाउणी वी तुहाडे कोलों। पुछिया मां अरदास की, कहन लगी ए मेरा पड़पोत्र है, पोतरे दा भी पुत्र ए पड़पोत्र है, अरदास करो कि मैं इस पड़पोतरे दा व्याह वेख के ते फिर मरां। मैं क्या माता ये अरदास ते होनी नहीं, अपना व्याह वेख्या तां मन नहीं भरिया, सखियां सहेलियां दा व्याह वेख्या तां मन नहीं भरिया, धीआं पुत्रां दा व्याह वेख्या तां मन नहीं भरिया, पोतरियां पोतरियां दा व्याह वेख्या तां मन नहीं भरिया। एक पड़पोतरे दा व्याह वेखण तों बाद तमन्ना ने रुकना नहीं है, वासना ने रुकना नहीं है। जीवन दी लालसा है, मरन वास्ते कोई राजी नहीं हुंदा। 95 साल दी आरजा हो जाए ते बंदा 95 साल दे अंदर भी जन्मदिन दी अरदास करांदा है। 95 साल पहला घटना घटी सी जन्म वाली, 95 साल पहला, ओ 95 साल पहला जेड़ी घटना घटी सी ओ दिन ते चेते करदा है, जन्मदिन दी अरदास करांदा है, जन्मदिन मनांदा है, हालांकि ओ 90-100 साल पहला दी घटना है। मौत का भरोसा ही नहीं है, 95 मिनटा बाद आ जाए, सकेंटा बाद आ जाए, हुणे आ जाए, पल बाद आ जाए, पर मौत का ना कन्ना दे अंदर पैंदियां सार अंदरों हिल जांदा है, कंब जांदा है, नहीं नहीं नहीं अजे ते जीवन दी तमन्ना है, अजे मैं मरना नहीं चाहुंदा। तो भगत फरीद साहब जी कहन लगे, जो ताकतवर देवता है मौत, ये जद आ जांदा है ते फिर ये गले नूं दबा देंदा है, सवासां दी माला बिखर जांदी है, इनू नाल चलना पैंदा। इस तो अगे बाकी दे बचे स्लोक इदी व्याख्या आउन वाले कल नू मैं
1: लंगन देहु प्रभ कर तो उदर गोपाल मोह निर्गुण मत थोरिया तू सद ही दीन दया जो आवत शरण ठाकुर प्रभ तुमरी किसे राखो हो कृपा तार जन नानक शरण तुम्हारी हर जियो राखो हो लाज मुरार वाहे गुरु साहिब जी जित

ਜਾਏ ਮਲਕ ਜੇ ਕੰਨੀ ਸੁਣੀਂਦਾ ਮੂੰਹੋਂ ਦਿਖਾਲਿਆ ਜਿੰਦ ਨਿਮਾਣੀ ਕੱਢੀਐ

वंदई खड़ा न आप मुहाय। वाहे गुरु जी का खालसा, वाहे गुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र अते निगी गोदा आनंद पा रहे सब माई भाई सतसंगी जनों, मन बिरतियां एकागर करके बहन अते सुनन दी कृपालता करियो। आप कल दे रोज तो लड़ीवार कथा सरवण कर रहे हो भगत फरीद साहब जी दे सलोकां विचों। ਇਹ ਸਲੋਕ ਕੱਲ ਦੇ ਰੋਜ਼ ਸ਼ੁਰੂ ਕੀਤਾ ਸੀ। ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹੋਂ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ। ਇੱਥੋਂ ਤੱਕ ਆਪ ਕੱਲ ਦੇ ਰੋਜ਼ ਸਰਵਣ ਕਰ ਚੁੱਕੇ। ਇਸ ਤੋਂ ਅੱਗੇ ਸਾਹੇ ਲਿਖੇ ਨਾ ਚੱਲਣੀ, ਚੱਲਣੀ ਦਾ ਮਤਲਬ ਹੁੰਦਾ ਹੈ ਟਲਣਾ। ਜੋ ਸਾਹਾ ਲਿਖਿਆ ਗਿਆ, ਦਿਨ ਮੁਕਰਰ ਹੋ ਗਿਆ ਕਿ ਇਸ ਦਿਨ ਤੈਨੂੰ ਚੱਲਣਾ ਪੈਣਾ ਹੈ, ਇਸ ਵਕਤ ਦੇ ਉੱਤੇ ਰੁਖਸਤ ਹੋਣਾ ਪੈਣਾ ਹੈ, ਉਹ ਗਿਣਿਆ ਮਿਥਿਆ ਸਾਹਾ ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਚੱਲਣ ਵਾਲਾ ਨਹੀਂ ਹੈ, ਟਲਣ ਵਾਲਾ ਨਹੀਂ ਹੈ। ਨਾ ਤੇ ਉਸ ਸਾਹੇ ਨੂੰ ਟਲਣ ਵਾਸਤੇ ਕਿਸੇ ਅਪਰੋਚ ਨੇ ਕੰਮ ਦੇਣਾ, ਨਾ ਉਸ ਘੜੀ ਨੂੰ ਮੌਤ ਵਾਲੇ ਪਲ ਨੂੰ ਟਲਣ ਵਾਸਤੇ ਧਨ ਦੀ ਰਿਸ਼ਵਤ ਨੇ ਕੰਮ ਦੇਣਾ, ਤੇ ਨਾ ਕੋਈ ਮਦਦਗਾਰ ਹੀ ਉਸ ਵਕਤ ਬਣ ਕੇ ਬੋੜਨ ਵਾਲਾ ਹੈ ਕਿ ਜੋ ਇਸ ਗੱਲ ਦੇ ਵਿਚਕਾਰ ਵਿਚੋਲਾ ਬਣ ਕੇ ਕੁਝ ਸਵਾਸ, ਕੁਝ ਘੜੀਆਂ, ਕੁਝ ਦਿਨ, ਕੁਝ ਪਲ ਜੀਵਨ ਗੁਜ਼ਾਰਨ ਵਾਸਤੇ ਹੋਰ ਦਿਵਾ ਦੇਵੇ। ਕੋਈ ਵੀ ਵਿਚੋਲਾ ਬਣੇਗਾ ਨਹੀਂ, ਔਰ ਬਣਨਾ ਕਿਸੇ ਦੇ ਅਖਤਿਆਰ ਵਿੱਚ ਹੈ ਵੀ ਨਹੀਂ। ਕਹਿਣ ਲੱਗੇ ਉਹ ਗਿਣਿਆ ਮਿਥਿਆ ਪਲ ਟਲਣ ਵਾਲਾ ਨਹੀਂ ਹੈ। ਇੱਕ ਬੇਨਤੀ ਕਰਾਂ, ਅੱਜ ਸਾਡੇ ਪਾਸ ਸਵਾਸ ਨੇ, ਪਰ ਸਾਨੂੰ ਸਵਾਸਾਂ ਦੀ ਕੀਮਤ, ਸਵਾਸਾਂ ਦੀ ਸਾਰ ਦੀ ਸਮਝ ਨਹੀਂ। ਜਦ ਇੱਕ ਇੱਕ ਕਰਕੇ, ਦੋ ਦੋ ਕਰਕੇ ਸਾਰੇ ਸਵਾਸ ਸਾਡੇ ਬੀਤ ਜਾਂਦੇ ਨੇ, ਸਵਾਸ ਬੀਤਣ ਦੇ ਉੱਤੇ ਸਮਝ ਆਉਂਦੀ ਹੈ ਕਿ ਸਵਾਸਾਂ ਦੀ ਕੀਮਤ ਕੀ ਹੈ। ਅੱਜ ਸਾਡੇ ਸਵਾਸ ਧਿਆਨ ਦੇ ਕੇ ਵੇਖੀਏ, ਸਾਡੇ ਸਾਰੇ ਦੇ ਸਾਰੇ ਸਵਾਸ ਬਿੰਨ ਦੇ ਅੰਦਰ ਜਾ ਰਹੇ ਨੇ। ਵਿਰਲਿਆਂ ਗੁਰਮੁਖਾਂ ਪ੍ਰੇਮੀਆਂ ਨੇਮੀਆਂ ਨੂੰ ਛੱਡ ਕੇ ਜੋ ਆਪ ਸਤਸੰਗੀ ਗੁਰੂ ਗੋਦ ਦਾ ਆਨੰਦ ਪਾ ਰਹੇ ਹੋ, ਕੁਝ ਹੋਰ ਪ੍ਰੇਮੀ ਜਣਾਂ ਨੂੰ ਛੱਡ ਕੇ ਧਿਆਨ ਦੇ ਕੇ ਵੇਖੋ ਦਿਨ ਦੇ ਅੰਦਰ ਕਿੰਨੇ ਸਵਾਸ ਲਏ, ਤੇ ਉਹ ਮੇਰੇ ਸਵਾਸ ਖਰਚ ਹੋਏ ਪਰ ਕਿਸ ਅਰਥ ਵਿੱਚ ਖਰਚ ਹੋਏ। ਨਜ਼ਰ ਪਏਗਾ ਕੁਝ ਸਵਾਸ ਕਾਮ ਦੀ ਬਿੰਨ ਦੇ ਅੰਦਰ, ਕੂੜੇਦਾਨ ਦੇ ਅੰਦਰ ਪੈ ਗਏ ਨੇ। ਕੁਝ ਸਵਾਸ ਲਟ ਲਟ ਕਰਦੀ ਹੋਈ ਕ੍ਰੋਧ ਦੀ ਜਵਾਲਾ ਦੇ ਅੰਦਰ ਸੜ ਕੇ ਰਾਖ ਹੋ ਗਏ ਨੇ। ਕੁਝ ਸਵਾਸ ਸਾਡੇ ਲੋਭ ਦੀ ਬਿੰਨ ਦੇ ਅੰਦਰ, ਕੁਝ ਹੰਕਾਰ ਦੇ ਕੂੜੇਦਾਨ ਦੇ ਅੰਦਰ, ਕੁਝ ਨਿੰਦਾ ਚੁਗਲੀ ਦੇ ਅੰਦਰ, ਕੁਝ ਈਰਸ਼ਾ ਬਖੇਲੀ ਦੇ ਅੰਦਰ, ਇਸ ਤਰ੍ਹਾਂ ਹੀ ਸਵਾਸ ਬਹੁਤੇ ਖਰਚ ਹੁੰਦੇ ਹੋਏ ਨਜ਼ਰ ਆਉਣਗੇ। ਕੁਝ ਸਵਾਸ ਇਸ ਤਰ੍ਹਾਂ ਦੇ ਵੀ ਨਜ਼ਰ ਪੈਣਗੇ ਜਿਨ੍ਹਾਂ ਸਵਾਸਾਂ ਦੇ ਨਾਲ ਵਾਹਿਗੁਰੂ ਪਰਮਾਤਮਾ ਦਾ ਚਿੰਤਨ ਕੀਤਾ ਹੋਵੇ, ਨਿਰੰਕਾਰ ਦੇ ਨੇੜੇ ਇਹਨਾਂ ਸਵਾਸਾਂ ਦੇ ਜ਼ਰੀਏ ਹੋਣ ਦਾ ਯਤਨ ਕੀਤਾ ਹੋਵੇ, ਪਰ ਉਹ ਸਵਾਸ ਬੜੇ ਥੋੜੇ ਮਿਲਣਗੇ। ਮੈਂ ਇੱਕ ਹੋਰ ਬੇਨਤੀ ਕਰਦਾ ਚੱਲਾਂ, ਪਾਣੀ ਸਾਡੇ ਕੋਲ ਥੋੜਾ ਨਹੀਂ, ਬਹੁਤ ਜ਼ਿਆਦਾ ਪਾਣੀ ਹੈ, ਪਰ ਜਦ ਪਾਣੀ ਬਹੁਤ ਜ਼ਿਆਦਾ ਹੋਵੇ ਤੇ ਪਾਣੀ ਦੀ ਕਦਰੋ ਕੀਮਤ ਦੀ ਪਹਿਚਾਣ ਘੱਟ ਹੁੰਦੀ ਹੈ। ਕਿਧਰੇ ਬੰਦਾ ਘੇਰੇ ਵਿੱਚ ਆ ਜਾਏ, ਮਾਰੂ ਥਲ ਦੇ ਅੰਦਰ ਘਿਰ ਜਾਏ, ਚਾਰ ਚੁਫੇਰੇ ਮੀਲਾਂ ਤੱਕ ਕਿਧਰੇ ਪਾਣੀ ਦੀ ਬੂੰਦ ਤੱਕ ਨਜ਼ਰ ਨਾ ਆਵੇ, ਰੇਤਾ ਹੀ ਰੇਤਾ ਚੁਗਿਰਦੇ ਦੇ ਅੰਦਰ, ਔਰ ਜ਼ੁਬਾਨ ਸੁੱਕ ਕੇ ਤਾਲੂ ਦੇ ਨਾਲ ਲੱਗਦੀ ਹੋਵੇ, ਰੋਮ ਰੋਮ ਦੀ ਆਵਾਜ਼ ਹੋਵੇ, ਪਾਣੀ ਚਾਹੀਦਾ। ਪਾਣੀ ਤੋਂ ਬਗੈਰ ਗਲਾ ਖੁਸ਼ਕ ਹੋਵੇ, ਪਾਣੀ ਤੋਂ ਬਗੈਰ ਇਸ ਤਰ੍ਹਾਂ ਹੀ ਨਜ਼ਰ ਆ ਰਿਹਾ ਹੋਵੇ ਕਿ ਜਿਵੇਂ ਪ੍ਰਾਣ ਬਿਖਰ ਜਾਣਗੇ, ਮੌਤ ਆ ਜਾਏਗੀ ਅਗਰ ਪਾਣੀ ਦੀਆਂ ਦੋ ਘੁੱਟਾਂ ਨਾ ਮਿਲੀਆਂ। ਤੋ ਉਸ ਸਮੇਂ ਦੇ ਅੰਦਰ ਪਾਣੀ ਦੇ ਇੱਕ ਗਲਾਸ ਦੀ ਕੀਮਤ ਸਮਝ ਵਿੱਚ ਆਉਂਦੀ ਹੈ ਉਸ ਸਮੇਂ ਦੇ ਅੰਦਰ, ਜਦ ਪਾਣੀ ਨਾ ਹੋਵੇ। ਪਾਣੀ ਹੈ, ਪਾਣੀ ਦੀ ਕੀਮਤ ਸਮਝ ਵਿੱਚ ਨਹੀਂ ਹੈ।
ਇਹ ਮੈਂ ਤੁਹਾਡੇ ਸਾਹਮਣੇ ਉਦਾਹਰਣ ਅਰਜ਼ ਕਰ ਰਿਹਾ ਸਾਂ। ਸਵਾਸ ਮੌਜੂਦ ਨੇ, ਸਵਾਸਾਂ ਦੀ ਕੀਮਤ ਸਮਝ ਵਿਚ ਨਹੀਂ ਹੈ। ਸਵਾਸ ਮੁੱਕ ਜਾਣਗੇ ਫਿਰ ਇਹਨਾਂ ਦੀ ਕੀਮਤ ਸਮਝ ਵਿਚ ਆਏਗੀ ਇਹ ਕਿੰਨੇ ਕੀਮਤੀ ਸਨ। ਇੱਕ ਮਰਨ ਵਾਲਾ ਮਨੁੱਖ, ਸਾਡਾ ਕੋਈ ਵੀ ਬਜ਼ੁਰਗਵਾਰ ਹੋਵੇ, ਸੱਜਣ ਮਿੱਤਰ ਹੋਵੇ, ਮੈਂ ਉਦਾਹਰਣ ਹੀ ਤੁਹਾਡੇ ਸਾਹਮਣੇ ਅਰਜ਼ ਕਰਨੀ ਚਾਹੁੰਦਾ। ਇੱਕ ਮਨੁੱਖ ਬਿਲਕੁਲ ਅਖੀਰਲੇ ਪਲਾਂ ਦੇ ਉੱਤੇ ਪਹੁੰਚਿਆ ਹੈ, ਬਿਲਕੁਲ ਮੌਤ ਸਾਹਮਣੇ ਆਣ ਕੇ ਖੜੀ ਹੈ, ਤੇ ਜੋ ਆਪਣੇ ਸਾਰੇ ਪਰਿਵਾਰ ਨੂੰ, ਧੀਆਂ ਪੁੱਤਰਾਂ ਨੂੰ, ਕੁਟੁੰਬ ਕਬੀਲੇ ਨੂੰ, ਸਾਰਿਆਂ ਨੂੰ ਇਕੱਠਿਆਂ ਕਰੇ ਤੇ ਇਕੱਠਿਆਂ ਕਰਕੇ ਇੱਕ ਪੁਕਾਰ ਉਹਨਾਂ ਦੇ ਸਾਹਮਣੇ ਰੱਖੇ, ਬਈ ਮੈਂ ਤੁਹਾਡੇ ਵਾਸਤੇ 100 ਸਾਲ ਦਾ ਲੰਮਾ ਸਫ਼ਰ ਜਫ਼ਰ ਜਾਲਦਾ ਰਿਹਾ, ਮੈਂ ਤੁਹਾਡੇ ਵਾਸਤੇ ਖੂਹੀ ਜਾਲ ਪਾ ਕੇ ਧਨ ਕਮਾਉਂਦਾ ਰਿਹਾ, ਮੈਂ ਤੁਹਾਡੇ ਲਈ 18-18 ਘੰਟੇ ਮਿਹਨਤ ਕਰਕੇ ਕਮਾ ਕੇ ਤੁਹਾਡਾ ਲਾਲਣ ਪਾਲਣ ਕਰਦਾ ਰਿਹਾ, ਮੈਂ ਤੁਹਾਡੇ ਕਾਰੋਬਾਰ ਬਣਾਏ, ਮੈਂ ਤੁਹਾਡੇ ਘਰ ਬਾਰ ਬਣਾਏ, ਪਰ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਕਿ ਮੈਨੂੰ 1 ਪੈਰ, 2 ਪੈਰ, 4 ਪੈਰ ਦਾ ਸਮਾਂ ਤੁਹਾਡੇ ਵਿਚ ਰਹਿਣ ਲਈ ਹੋਰ ਚਾਹੀਦਾ ਹੈ, ਤੇ ਮੇਰੀ ਮਦਦ ਕਰੋ, ਮੈਨੂੰ 2-2, 4-4 ਸਵਾਸ ਦਿਓ, ਘੜੀ ਪਲ ਦੇ ਸਵਾਸ ਦਿਓ। ਨਾ ਦੇਣਾ ਕਿਸੇ ਦੇ ਅਖਤਿਆਰ ਹੈ ਤੇ ਨਾ ਲੈਣਾ ਹੀ ਕਿਸੇ ਦੇ ਅਖਤਿਆਰ ਹੈ, ਆਪਣੀ ਹੀ ਪੂੰਜੀ ਵਰਤੋਂ ਵਿਚ ਲਿਆਉਣੀ ਹੈ। ਨਾ ਤੇ ਨਾ ਸਵਾਸਾਂ ਨੂੰ ਕੋਈ ਦੇ ਸਕਦਾ ਹੈ ਤੇ ਨਾ ਸਾਡੇ ਕੋਲੋਂ ਕੋਈ ਲੈ ਸਕਦਾ ਹੈ। ਜੋ ਤੁਹਾਡੀ ਜੇਬ ਦੇ ਅੰਦਰ ਧਨ ਹੈ ਉਹੀ ਤੁਹਾਡਾ ਹੈ, ਉਹਨੂੰ ਤੁਸੀਂ ਖਰਚਣਾ ਹੈ, ਕੱਢ ਕੇ ਉਹਨੂੰ ਚੰਗੇ ਪਾਸੇ ਖਰਚ ਲਓ, ਉਹਨੂੰ ਮੰਦੇ ਪਾਸੇ ਖਰਚ ਲਓ, ਇਹ ਮਰਜ਼ੀ ਤੁਹਾਡੀ। ਖੁਦ ਬਾ ਖੁਦ ਮੁਨਸਬ ਬਣ ਕੇ ਆਪਣੇ ਜੀਵਨ ਦਾ ਫੈਸਲਾ ਕਰਿਆ ਕਰੋ ਕਿ ਮੈਂ ਸਵਾਸਾਂ ਦਾ ਧਨ ਬੁਰੇ ਮਾਰਗ ਦੇ ਉੱਤੇ ਖਰਚ ਕਰ ਰਿਹਾ ਜਾਂ ਮੈਨੂੰ ਭਲੇ ਮਾਰਗ ਦੇ ਉੱਤੇ ਖਰਚ ਕਰ ਰਿਹਾ। ਇਹ ਸਮਾਂ ਟਲਣਾ ਨਹੀਂ ਹੈ, ਤੋ ਜਦ ਪਤਾ ਹੈ ਸਮਾਂ ਟਲਣਾ ਨਹੀਂ ਤੇ ਫਿਰ ਸਮਾਂ ਆਉਣ ਤੋਂ ਪਹਿਲਾਂ ਚੱਲਣ ਦੀ ਤਿਆਰੀ ਕਰਕੇ ਰਹੋ। ਤੇ ਚੱਲਣ ਦੀ ਤਿਆਰੀ ਕੀ ਕਰਨੀ, ਨਾ ਵੀ ਤਿਆਰੀ ਹੋਏਗੀ, ਚੱਲਣਾ ਤੇ ਤਾਂ ਵੀ ਪੈਣਾ ਹੀ, ਮੌਤ ਨੇ ਤੇ ਨਹੀਂ ਪੁੱਛਣਾ ਤਿਆਰੀ ਹੈ ਜਾਂ ਨਹੀਂ, ਚੱਲਣਾ ਪੈਣਾ ਹੈ। ਚੱਲਣ ਦੀ ਤਿਆਰੀ ਕਰਕੇ ਰਹਿਣ ਦਾ ਮਤਲਬ ਹੈ ਆਪਣੇ ਮਨ ਨੂੰ ਸਵਾਰਨ ਦਾ ਯਤਨ ਕਰੋ, ਆਪਣੇ ਸਵਾਸਾਂ ਨੂੰ ਲੇਖੇ ਵਿੱਚ ਲਾਉਣ ਦਾ ਯਤਨ ਕਰੋ। ਇਹ ਰੋਜ਼ ਰੋਜ਼ ਆਪਣੇ ਮਨ ਦੀ ਡਾਇਰੀ ਨੋਟ ਕਰੋ, ਮੇਰਾ ਮਨ ਕਿੰਨੀ ਵਾਰ ਬੁਰਾਈਆਂ ਦੇ ਅੰਦਰ ਮਸਤ ਰਹਿੰਦਾ ਹੈ ਤੇ ਕਿੰਨਾ ਕੁ ਸਮਾਂ ਚੰਗਿਆਈਆਂ ਵਾਲੇ ਪਾਸੇ ਇਹਦਾ ਰੁਝਾਨ ਵਾਧਾ ਹੋਇਆ ਮੈਨੂੰ ਨਜ਼ਰ ਪੈਂਦਾ ਹੈ। ਆਪਣੇ ਮਨ ਨੂੰ ਆਪ ਸੁਰ ਤਾਲ ਦੇ ਅੰਦਰ, ਤਰਤੀਬ ਦੇ ਅੰਦਰ ਲਿਆਉਣ ਦਾ ਯਤਨ ਕਰੋ। ਜੀਵਨ ਪਿਆਰਿਓ ਤੁਹਾਡਾ ਹੈ ਤੇ ਜੀਵਨ ਨੂੰ ਸਵਾਰਨਾ ਵੀ ਤੁਸੀਂ ਆਪ ਹੈ। ਕੋਈ ਇਸ ਤਰ੍ਹਾਂ ਦਾ ਸਾਧਨ ਨਹੀਂ ਹੈ ਕਿ ਮੇਰੇ ਜੀਵਨ ਨੂੰ ਕੋਈ ਦੂਜਾ ਸਵਾਰ ਦਵੇ। ਹਾਂ, ਇਹ ਗੱਲ ਵੱਖਰੀ ਹੈ ਕਿ ਜਦ ਤੁਸੀਂ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰੋਗੇ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੁਹਾਡੀ ਮਦਦ ਕਰਨ ਵਾਸਤੇ ਨਾਲ ਖੜੇ ਤੁਹਾਨੂੰ ਜ਼ਰੂਰ ਮਿਲਣਗੇ। ਪਰ ਤੁਸੀਂ ਯਤਨ ਤੇ ਕਰੋ, ਤੁਸੀਂ ਇੱਕ ਕਦਮ ਤੁਰੋ ਤਾਂ ਸਹੀ, ਗੁਰੂ ਗ੍ਰੰਥ ਸਾਹਿਬ ਕਰੋੜਾਂ ਕਦਮ ਅੱਗੋਂ ਤੁਹਾਨੂੰ ਲੈਣ ਵਾਸਤੇ ਤਿਆਰ ਮਿਲਣਗੇ। ਤੁਸੀਂ ਥੋੜਾ ਸੁਧਾਰ ਕਰਨ ਦਾ ਤਹੱਈਆ ਕਰੋ, ਪਾਤਸ਼ਾਹ ਬਹੁਤੀ ਕਿਰਪਾ ਆਪ ਹੀ ਕਰ ਦੇਣਗੇ। ਔਰ ਜਦ ਪੜ੍ਹੀਏ ਨਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਨੂੰ ਤੇ ਭਾਈ ਸਾਹਿਬ ਨੇ ਉੱਚੀ ਡੰਕੇ ਦੀ ਚੋਟ ਦੇ ਉੱਤੇ ਬਚਨ ਫੁਰਮਾ ਦਿੱਤਾ ਹੈ, ਕਹਿਣ ਲੱਗੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਅਗਰ ਪਰਮਾਤਮਾ ਵੱਡਾ ਹੈ ਤਾਂ ਫਿਰ ਮੰਨਣਾ ਪਏਗਾ ਪਰਮਾਤਮਾ ਦਾ ਕਦਮ ਵੀ ਬੜਾ ਵੱਡਾ ਹੈ। ਅਸੀਂ ਛੋਟੇ ਹਾਂ ਤੇ ਸਾਡਾ ਕਦਮ ਵੀ ਬੜਾ ਛੋਟਾ ਹੈ। ਤੁਸੀਂ ਛੋਟਾ ਜਿਹਾ ਇੱਕ ਕਦਮ ਉਸ ਪਾਸੇ ਨੂੰ ਵਧਾਉਣਾ ਹੈ, ਉਸ ਵੱਡੇ ਮਾਲਕ ਨੇ ਆਪਣਾ ਬਹੁਤ ਵੱਡਾ ਕਦਮ ਤੁਹਾਡੇ ਵੱਲ ਨੂੰ ਵਧਾਉਣਾ ਹੈ, ਤੇ ਉਹ ਵੀ ਇੱਕ ਨਹੀਂ, ਉਹ ਵੀ ਕਰੋੜਾਂ ਕਦਮ। ਤੁਸੀਂ ਯਤਨ ਕਰਨਾ ਹੈ ਕਿ ਮੈਂ ਆਪਣੇ ਆਪ ਨੂੰ ਸਵਾਰਾਂ, ਤੇ ਯਤਨ ਕਰਨ ਦਾ ਵਿਚਾਰ ਬਣਾਉਂਦਿਆਂ ਹੀ ਤੁਹਾਨੂੰ ਨਜ਼ਰ ਆਏਗਾ ਕਿ ਖੁਦਾਈ ਕਿਰਪਾ ਤੁਹਾਡੇ ਉੱਤੇ ਹੁੰਦੀ ਕਿਵੇਂ ਨਜ਼ਰ ਪੈ ਰਹੀ। ਆਪਾਂ ਮਨ ਕਰਕੇ ਸੋਚਦੇ ਨਹੀਂ ਆ, ਯਤਨ ਕਰਦੇ ਨਹੀਂ ਆ ਕਿ ਮੈਨੂੰ ਆਪਣਾ ਆਪਾ ਤਰਤੀਬ ਦੇ ਅੰਦਰ, ਸੁਰਤਾਲ ਦੇ ਅੰਦਰ ਕਰ ਲੈਣਾ ਚਾਹੀਦਾ। ਤੋ ਕਹਿ ਰਹੇ ਨੇ ਭਗਤ ਫਰੀਦ ਸਾਹਿਬ ਜੀ ਕਿ ਸਾਹੇ ਲਿਖੇ ਨਾ ਚੱਲਣੀ, ਸਾਹੇ ਦਾ ਮਤਲਬ ਸਾਹ ਮੁਕਰਰ ਹੋਇਆ, ਚੱਲਣ ਵਾਲਾ ਦਿਨ, ਮੌਤ ਵਾਲਾ ਪਲ, ਨਾ ਚੱਲਣੀ ਉਹਨੇ ਟਲਣਾ ਨਹੀਂ ਹੈ, ਉਹਨੇ ਸਾਡੇ ਪਾਸ ਆ ਹੀ ਜਾਣਾ। ਜਿੰਦੂ ਕੋ ਸਮਝਾਏ, ਆਪਣੇ ਆਪ ਨੂੰ ਸਮਝਾਉਣ ਦਾ, ਮਨ ਨੂੰ ਸਮਝਾਉਣ ਦਾ ਯਤਨ ਕਰ ਕਿ ਮਨਾ ਜਦ ਮਰਨਾ ਹੀ ਹੈ
ਤੇ ਫਿਰ ਪਾਪ ਅਪਰਾਧ ਧੋਖਾ ਧੜੀ ਦੂਜਿਆਂ ਦਾ ਹੱਕ ਮਾਰਨਾ ਨਿੰਦਾ ਚੁਗਲੀ ਈਰਸ਼ਾ ਬਖੀਲੀ ਫਿਰ ਇਹ ਸਾਰਾ ਕੁਝ ਕਿਉਂ ਕਰ ਰਿਹਾ ਮੇਰੇ ਕੋਲੋਂ ਕਿਉਂ ਕਰਵਾ ਰਿਹਾ ਜਦ ਮਰਨਾ ਹੀ ਪੈਣਾ ਔਰ ਫਿਰ ਲੰਮਾ ਸਮਾਂ ਇੱਥੇ ਰਹਿ ਵੀ ਨਹੀਂ ਸਕਣਾ। ਇੱਕ ਬੇਨਤੀ ਮੈਂ ਆਪ ਗੁਰਮੁਖ ਪ੍ਰੇਮੀਆਂ ਦੇ ਸਾਹਮਣੇ ਹੋਰ ਵੀ ਕਰਦਾ ਚੱਲਾਂ, ਸਾਨੂੰ ਦੂਜੇ ਦਾ ਕਾਰੋਬਾਰ ਵੇਖ ਕੇ ਇਹ ਤੇ ਚਾਹ ਬਣਦਾ ਹੈ, ਰੀਸ ਬਣਦੀ ਹੈ ਕਿ ਮੈਂ ਵੀ ਆਪਣਾ ਕਾਰੋਬਾਰ ਇਸ ਤਰ੍ਹਾਂ ਦਾ ਸਟੈਂਡ ਕਰਾਂ, ਮੈਂ ਵੀ ਆਪਣੀ ਦੁਕਾਨਦਾਰੀ ਇਸ ਤਰ੍ਹਾਂ ਦੀ ਬਣਾਵਾਂ, ਮੈਂ ਵੀ ਆਪਣਾ ਕਾਰੋਬਾਰ ਇਸ ਤਰ੍ਹਾਂ ਦਾ ਚਲਾਵਾਂ ਜਿਵੇਂ ਦੂਸਰਾ ਚਲਾ ਰਿਹਾ। ਦੂਸਰੇ ਦੀ ਚੰਗੀ ਤਾਲੀਮ ਵੇਖ ਕੇ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਭੁੱਲਦੇ ਤੇ ਨਹੀਂ? ਰੋਜ਼ ਰੋਜ਼ ਕਹਿੰਦੇ ਆ ਬੇਟਾ ਤਾਲੀਮ ਲੈਣੀ ਹੈ ਤੇ ਫਲਾਣੇ ਅੰਕਲ ਵਾਂਗ, ਤਾਲੀਮ ਲੈਣੀ ਹੈ ਤੇ ਫਲਾਣੇ ਬੰਦੇ ਵਾਂਗ ਜਿਸ ਤਰ੍ਹਾਂ ਉਹਨੇ ਤਾਲੀਮ ਲਈ। ਦੂਸਰੇ ਦੀ ਤਾਲੀਮ ਵੇਖ ਕੇ ਸਾਨੂੰ ਤਾਲੀਮ ਲੈਣ ਦੀ ਰੀਸ ਬਣਦੀ ਹੈ, ਚਾਹ ਬਣਦਾ ਹੈ। ਦੂਜੇ ਦਾ ਕਾਰੋਬਾਰ ਵੇਖ ਕੇ ਸਾਨੂੰ ਯਾਦ ਆਉਂਦਾ ਹੈ ਸਾਡਾ ਕਾਰੋਬਾਰ ਇਸ ਤਰ੍ਹਾਂ ਦਾ ਹੋਵੇ। ਦੂਜੇ ਦਾ ਧਨ ਵੇਖ ਕੇ ਧਨ ਕਮਾਉਣ ਦੀ ਜੁਗਤ ਆਉਂਦੀ, ਭਾਵੇਂ ਉਹ ਰੀਸ ਕਰਕੇ ਹੀ ਆਵੇ, ਭਾਵੇਂ ਚਾਹ ਕਰਕੇ ਆਵੇ। ਦੂਸਰੇ ਦੀ ਮੌਤ ਵੇਖ ਕੇ ਆਪਣੀ ਮੌਤ ਚੇਤੇ ਕਿਉਂ ਨਹੀਂ ਆਉਂਦੀ? ਦੂਸਰੇ ਦੀ ਮੌਤ ਵੇਖ ਕੇ ਆਪਣੀ ਮੌਤ ਖਿਆਲ ਵਿੱਚ ਆ ਜਾਣੀ ਚਾਹੀਦੀ, ਮੈਨੂੰ ਵੀ ਮਰਨਾ ਪੈਣਾ। ਸਾਡੇ ਕੋਲੋਂ ਰੋਜ਼ ਉੱਠ ਉੱਠ ਕੇ ਜਾ ਰਹੇ ਨੇ, ਰੋਜ਼ ਆ ਵੀ ਰਹੇ ਨੇ, ਦੂਜੇ ਪਾਸਿਓਂ ਜਾ ਵੀ ਰਹੇ ਨੇ। ਉਹਨਾਂ ਜਾਣ ਵਾਲਿਆਂ ਨੂੰ ਵੇਖ ਕੇ ਧਿਆਨ ਵਿੱਚ ਆ ਰਹੇ ਕਿ ਇੱਕ ਦਿਨ ਜਾਣਾ ਮੈਨੂੰ ਵੀ ਪੈਣਾ। ਮੈਂ ਤੇ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਪੜ੍ਹ ਕੇ ਬੜਾ ਹੈਰਾਨ ਹੋਇਆ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਹਾੜ ਜਲੇ ਜਿਉ ਲਾਕਰੀ, ਕੇਸ ਜਰੇ ਜਿਉ ਕਾਸ, ਇਹ ਜਗ ਜਰਤਾ ਦੇਖ ਕੇ ਪਯੋ ਕਬੀਰ ਉਦਾਸ। ਕਬੀਰ ਸਾਹਿਬ ਕਹਿਣ ਲੱਗੇ, ਹੱਡ ਲੱਕੜੀਆਂ ਵਾਂਗ ਬਲਦੇ ਹੋਏ ਵੇਖੇ, ਤੇ ਆਪਣੇ ਨਹੀਂ ਕਿਸੇ ਦੇ, ਕਿਸੇ ਦੀ ਅਰਥੀ ਲੈ ਕੇ ਗਏ ਹੋਣਗੇ, ਮਰਕਟ ਤੱਕਿਆ ਹੋਏਗਾ, ਸ਼ਮਸ਼ਾਨ ਭੂਮੀ ਦੇ ਅੰਦਰ ਚਿਖਾ ਦੇ ਉੱਤੇ ਪਏ ਹੋਏ ਸਰੀਰ ਦੀਆਂ ਹੱਡੀਆਂ ਬਲਦੀਆਂ ਵੇਖੀਆਂ ਤੇ ਮਨ ਦੇ ਅੰਦਰ ਵਿਚਾਰ ਬਣ ਗਿਆ, ਫੁਰਨਾ ਬਣ ਗਿਆ। ਕਹਿਣ ਲੱਗੇ, ਹਾੜ ਜਰੇ ਜਿਉ ਲਾਕਰੀ, ਕੇਸ ਜਰੇ ਜਿਉ ਕਾਸ, ਕਾ ਵਾਂਗ ਇਹ ਕੇਸ ਜਰਦੇ ਹੋਏ ਸੜਦੇ ਹੋਏ ਨਜ਼ਰ ਪਏ, ਇਹ ਜਗ ਜਰਤਾ ਦੇਖ ਕੇ। ਕਹਿਣ ਲੱਗੇ, ਸੜਦੇ ਬਲਦੇ ਜਗ ਨੂੰ ਵੇਖ ਕੇ ਮੈਂ ਉਦਾਸ ਹੋਇਆ ਕਿ ਮੈਨੂੰ ਵੀ ਜਾਣਾ ਪੈਣਾ। ਕਿਸੇ ਨੂੰ ਕੋਈ ਦੂਸਰਾ ਜਲਦਾ ਵੇਖ ਕੇ ਆਪਣਾ ਜਲਣਾ ਧਿਆਨ ਵਿੱਚ ਆਉਂਦਾ ਹੈ, ਤੇ ਕਿਸੇ ਨੂੰ ਆਪਣਾ ਜਲਣਾ ਵੀ ਖਾਲੀ ਧਿਆਨ ਵਿੱਚ ਨਹੀਂ ਆਉਂਦਾ, ਉਹਨੇ ਦੂਸਰੇ ਨੂੰ ਕੀ ਵੇਖਣਾ ਹੈ। ਕਿਸੇ ਦੂਸਰੇ ਦੀ ਮੌਤ ਵੇਖ ਕੇ ਕਿਸੇ ਨੂੰ ਆਪਣੀ ਮੌਤ ਚੇਤੇ ਆਉਂਦੀ ਹੈ, ਤੇ ਕਿਸੇ ਦੀ ਮੌਤ ਬਿਲਕੁਲ ਕਿਨਾਰੇ ਤੇ ਖੜੀ ਹੋਵੇ ਉਹਨੂੰ ਤਾਂ ਵੀ ਧਿਆਨ ਵਿੱਚ ਨਹੀਂ ਆਉਂਦਾ ਕਿ ਮੈਂ ਜਾਣਾ ਹੈ, ਭੁੱਲਿਆ ਰਹਿੰਦਾ, ਸਦਾ ਵਾਸਤੇ ਸਮੇਂ ਨੂੰ ਭੁਲਾਉਣ ਦਾ ਯਤਨ ਵੀ ਕਰਦਾ। ਤੋ ਖੈਰ, ਇਹ ਤੇ ਬਾਹਰੀ ਉਦਾਹਰਣ ਸੀ, ਜਦ ਧਿਆਨ ਦੇ ਕੇ ਵੇਖੋਗੇ, ਕਬੀਰ ਸਾਹਿਬ ਕਹਿਣ ਲੱਗੇ, ਇਹ ਜਗ ਜਰਦਾ ਦੇਖ ਕੇ ਜਗਤ ਵਾਕੇ ਸੜਦਾ ਬਲਦਾ ਨਜ਼ਰ ਆ ਰਿਹਾ ਹੈ। ਉਹ ਸੜਨ ਨਾਲੋਂ ਮੌਤ ਆਉਣ ਤੋਂ ਬਾਅਦ ਜਿਹੜਾ ਸੜਨਾ ਹੈ, ਉਹ ਸੜਨ ਤੋਂ ਪਹਿਲਾਂ ਹੀ ਸੜਦਾ ਬਲਦਾ ਨਜ਼ਰ ਆ ਰਿਹਾ ਹੈ। ਕੋਈ ਕਾਮ ਦੀ ਅਗਨ ਦੇ ਅੰਦਰ, ਕੋਈ ਕ੍ਰੋਧ ਦੇ ਅੰਦਰ, ਕੋਈ ਨਿੰਦਾ ਦੇ ਅੰਦਰ, ਕੋਈ ਚੁਗਲੀ ਦੇ ਅੰਦਰ ਜਲਦਾ ਨਜ਼ਰ ਆ ਰਿਹਾ ਹੈ, ਅੰਦਰੋਂ ਕੁਰਚਦਾ ਹੋਇਆ ਨਜ਼ਰ ਆ ਰਿਹਾ ਹੈ, ਅੰਦਰੋਂ ਪਛਤਾਵਾ ਨਜ਼ਰ ਆ ਰਿਹਾ, ਅੰਦਰ ਬੜਾ ਚਿੜਚਿੜਾਪਨ, ਬੜਾ ਕ੍ਰੋਧ ਨਜ਼ਰ ਆ ਰਿਹਾ ਹੈ। ਤੇ ਕਾਰਨ ਪੁੱਛੋ, ਕਾਰਨ ਕੋਈ ਵੀ ਨਹੀਂ, ਕਾਰਨ ਇਹੀ ਹੈ ਕਿ ਅੰਦਰ ਬੁਰਾਈਆਂ ਬਹੁਤ ਨੇ ਤੇ ਬੁਰਾਈਆਂ ਦੇ ਨਾਲ ਤਪਸ਼ ਬੜੀ ਬਣ ਗਈ ਹੈ, ਤੇ ਉਹ ਤਪਸ਼ ਅੰਦਰ ਨੂੰ ਚੈਨ ਦਿੰਦੀ ਨਹੀਂ ਬਲਕਿ ਬੇਚੈਨ ਕਰ ਰਹੀ। ਕਾਰੋਬਾਰ ਬੜਾ ਹੈ, ਮੋਟਰ ਕਾਰ ਬੜੀ ਹੈ, ਗਿਆਨ ਬੜਾ ਹੈ, ਪਰ ਅੰਦਰੋਂ ਕੁਰਚਦਾ ਹੋਇਆ, ਕਲਪਦਾ ਹੋਇਆ, ਹੋਕੇ ਚੋਰੇ ਭਰਦਾ ਹੀ ਨਜ਼ਰ ਪੈਂਦਾ। ਤੋ ਖੈਰ, ਅੱਜ ਦਾ ਇਹ ਮਹਾਂਵਾਕ ਕਹਿਣ ਲੱਗੇ, ਜਿੰਦੂ ਕੁ ਸਮਝਾਏ, ਸਮਝਾ ਕੇ ਚੱਲਣ ਦਾ ਯਤਨ ਕਰ ਕਿ ਇੱਕ ਦਿਨ ਮੈਨੂੰ ਜਾਣਾ ਪੈਣਾ। ਜਿੰਦ ਵਹੁਟੀ, ਕਹਿਣ ਲੱਗੇ ਤੇਰੇ ਪ੍ਰਾਣ ਨੇ ਵਹੁਟੀ ਦੀ ਤਰ੍ਹਾਂ, ਤੇਰੇ ਪ੍ਰਾਣ ਨੇ ਲਾੜੀ ਦੀ ਤਰ੍ਹਾਂ, ਤੇਰੇ ਪ੍ਰਾਣ ਨੇ ਦੁੱਲਣ ਦੀ ਤਰ੍ਹਾਂ, ਮਰਨ ਵਾਰ ਤੇ ਛੇੜੀ ਮੌਤ ਹੈ ਨਾ, ਉਹਨੇ ਆਉਣਾ ਹੈ ਇਹਨੂੰ ਪਰਨਾਉਣ ਵਾਸਤੇ ਵਾਰ ਬਣ ਕੇ। ਵਰ ਮੈਨੇ ਲਾੜਾ, ਵਰ ਮੈਨੇ ਦੁੱਲਾ, ਵਰ ਮੈਨੇ ਘਰ ਵਾਲਾ, ਉਹਨੇ ਵਰ ਬਣ ਕੇ ਆਉਣਾ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ, ਪਰਨਾਏ ਦਾ ਮਤਲਬ ਹੁੰਦਾ ਹੈ ਵਿਆਹ ਕੇ। ਜੰਗ ਮੁਲਤਾਨ ਲੈਂਦੇ ਪੰਜਾਬ ਦੇ ਅੰਦਰ ਜੋ ਰਹਿ ਚੁੱਕਾ ਹੈ, ਉਥੋਂ ਦੀ ਭਾਸ਼ਾ ਹੈ ਪਰਨਾਏ ਜਾਣਾ। ਪਰਨਾਏ ਜਾਣ ਦਾ ਮਤਲਬ ਹੁੰਦਾ ਹੈ ਵਿਆਹੇ ਜਾਣਾ। ਆਖਿਆ ਲੈ ਜਾਸੀ ਪਰਨਾਏ,
ਉਹ ਮੌਤ ਦਾ ਲਾੜਾ ਜਿੰਦ ਬੋਟੀ ਨੂੰ ਇੱਕ ਦਿਨ ਆਏਗਾ ਤੇ ਪਰਨਾ ਕੇ ਵਿਆਹ ਕੇ ਲੈ ਜਾਏਗਾ। ਤੂੰ ਇਹ ਗੱਲ ਆਪਣੀ ਜਿੰਦੂ ਕੋ ਸਮਝਾਏ, ਆਪਣੇ ਆਪ ਨੂੰ ਸਮਝਾ, ਸਮਝਾਉਂਦਾ ਕਿਉਂ ਨਹੀਂ। ਇੱਕ ਮੈਂ ਹੋਰ ਬੇਨਤੀ ਆਪ ਸੰਗਤਾਂ ਦੇ ਸਨਮੁਖ ਕਰਦਾ ਚੱਲਾਂ, ਸਾਡਾ ਮੰਨਣਾ ਤੇ ਗੁਰਮਤ ਦਾ ਮੰਨਣਾ ਵਿਰੋਧੀ ਹੈ, ਸਾਡਾ ਗੁਰਮਤ ਦੇ ਉਲਟ ਮੰਨਣਾ ਹੈ, ਸਾਡੀ ਸੋਚ ਗੁਰਮਤ ਦੇ ਉਲਟ ਹੈ। ਬੱਚੇ ਦਾ ਜਨਮ ਹੋਵੇ ਮਾਂ ਦੇ ਗਰਭ ਵਿੱਚੋਂ, ਬੱਚਾ ਹੋਇਆ ਇੱਕ ਦਿਨ ਦਾ, ਅਸੀਂ ਕਹਿੰਦੇ ਹਾਂ ਬੱਚਾ ਵੱਡਾ ਹੋ ਗਿਆ ਇੱਕ ਦਿਨ ਦਾ, ਹੁਣ ਬੱਚਾ ਹੋਰ ਵੱਡਾ ਹੋ ਗਿਆ ਇੱਕ ਮਹੀਨੇ ਦਾ, ਹੁਣ ਬੱਚਾ ਹੋਰ ਵੱਡਾ ਹੋਇਆ ਇੱਕ ਸਾਲ ਦਾ, ਹੁਣ ਬੱਚਾ ਹੋਰ ਵੱਡਾ ਹੋਇਆ 20 ਸਾਲ 30 ਸਾਲ 50 ਸਾਲ ਤੇ ਜਿਹੜਾ ਬਜ਼ੁਰਗ ਹੀ ਹੋ ਜਾਏ ਚੱਲਦਾ ਚੱਲਦਾ, ਉਹਨੂੰ ਅਸੀਂ ਆਮ ਪੰਜਾਬੀ ਵਿੱਚ ਕਹਿ ਦਿੰਦੇ ਸਾਡੇ ਵਡੇਰੇ ਨੇ, ਇਹ ਸਾਡੇ ਵੱਡੇ ਨੇ। ਵਡੇਰੇ ਦਾ ਮਤਲਬ ਇਹ ਸਾਡੇ ਤੋਂ ਬਹੁਤ ਵੱਡੇ ਨੇ, ਕਹਿ ਵੀ ਦਿੰਦੇ ਵੱਡੇ ਵਡੇਰੇ ਨੇ। ਗੁਰਮਤ ਦਾ ਇਹ ਮੰਨਣਾ ਹੈ ਉਹ ਵੱਡਾ ਨਹੀਂ ਪੈਰੋ ਪੈਰ ਛੋਟਾ ਹੋ ਰਿਹਾ। ਭਗਤ ਕਬੀਰ ਸਾਹਿਬ ਜੀ ਦਾ ਮਹਾਂਵਾਕ ਹੈ, ਉਹ ਕਹਿੰਦੇ ਨੇ ਜਨਨੀ ਜਾਣਤ, ਜਨਨੀ ਮੈਨੇ ਜਨਮ ਦੇਣ ਵਾਲੀ ਮਾਂ, ਜਨਨੀ ਇਹ ਗੱਲ ਜਾਣਦੀ ਏ ਸਮਝ ਰਹੀ ਏ, ਜਨਨੀ ਜਾਣਤ ਸੁੱਤ ਬੜਾ ਹੋਤ ਹੈ ਕਿ ਮੇਰਾ ਪੁੱਤਰ ਦਿਨ ਪਰ ਰਾਤ ਵੱਡਾ ਹੋ ਰਿਹਾ। ਕਬੀਰ ਸਾਹਿਬ ਕਹਿੰਦੇ ਨੇ ਇਤਨਾ ਕੁ ਨਾ ਜਾਣੇ ਕਿ ਦਿਨ ਦਿਨ ਅਵਧ ਘਟਦਾ ਹੈ, ਇਹਦੀ ਉਮਰ ਘਟ ਰਹੀ ਹੈ। ਗਿਣੀ ਮਿੱਥੀ ਪੂੰਜੀ ਤੁਹਾਡੀ ਜੇਬ ਦੇ ਅੰਦਰ ਹੋਵੇ, $100 ਤੁਹਾਡੀ ਜੇਬ ਦੇ ਅੰਦਰ ਹੋਵੇ, ਉਹਦੇ ਵਿੱਚੋਂ ਰੋਜ਼ $1 ਕੱਢ ਕੇ ਵਰਤੀ ਜਾਓ ਤੇ ਉਹ ਪੂੰਜੀ ਵੱਧ ਰਹੀ ਹੈ ਜਾਂ ਘਟ ਰਹੀ ਹੈ। ਜਦ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਕਿ ਸਾਹੇ ਲਿਖੇ ਨਾ ਚੱਲਣੀ, ਗਿਣੇ ਮਿੱਥੇ ਸਵਾਸ ਤੇਰੇ ਕੋਲ ਨੇ, ਸਾਹਾ ਲਿਖਿਆ ਹੈ, ਦਿਨ ਮੁਕਰਰ ਹੈ, ਤੇ ਫਿਰ ਰੋਜ਼ ਰੋਜ਼ ਉਹ ਸਵਾਸ ਘਟ ਰਹੇ ਨੇ, ਦਿਨ ਘਟ ਰਹੇ ਨੇ ਜਾਂ ਦਿਨ ਵੱਧ ਰਹੇ ਨੇ, ਆਪ ਹੀ ਅੰਦਾਜ਼ਾ ਲਓ। ਇਹਦਾ ਮਤਲਬ ਅਸੀਂ ਪੈਰੋ ਪੈਰ ਮੌਤ ਵੱਲ ਨੂੰ ਵੱਧ ਕੇ ਜਾ ਰਹੇ ਹਾਂ। ਤੋ ਇਹੀ ਗੱਲ ਆਪਣੇ ਆਪ ਨੂੰ ਸਮਝਾਉਣ ਦਾ ਯਤਨ ਕਰਨਾ ਹੈ, ਤਾਂ ਹੀ ਭਗਤ ਜੀ ਉਚੇਚਾ ਜ਼ੋਰ ਦੇ ਕੇ ਕਹਿ ਰਹੇ ਨੇ ਜਿੰਦੂ ਕੋ ਸਮਝਾਏ। ਕਬੀਰ ਸਾਹਿਬ ਦੀ ਰਚਨਾ ਦੇ ਦੁਆਰਾ ਇੱਕ ਹੋਰ ਬਚਨ ਬਖਸ਼ਿਆ ਹੋਇਆ ਮੇਰੇ ਸਾਹਮਣੇ ਆਉਂਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ, ਆਵ ਮੈਨੇ ਉਮਰ ਘਟੇ ਮੈਨੇ ਘਟ ਰਹੀ ਹੈ, ਆਵ ਘਟੈ ਤਨ ਛਿਜੈ, ਛਿਜੈ ਦਾ ਮਤਲਬ ਕਮਜ਼ੋਰ ਹੋਣਾ। ਕਹਿਣ ਲੱਗੇ ਤਨ ਪੈਰੋ ਪੈਰ ਹਰ ਰੋਜ਼ ਛਿਜਦਾ ਕਮਜ਼ੋਰ ਹੁੰਦਾ ਨਜ਼ਰ ਪੈ ਰਿਹਾ, ਉਮਰ ਘਟਦੀ ਨਜ਼ਰ ਪੈ ਰਹੀ, ਦਿਨਾਂ ਸਾਲਾਂ ਘੜੀਆਂ ਪੈਰਾਂ ਕਰਕੇ, ਆਵ ਘਟੈ ਤਨ ਛਿਜੈ, ਕਾਲ ਹੇਰੀ ਫਿਰੈ ਬਦਕ ਜਿਉਂ, ਬਦਕ ਮੈਨੇ ਸ਼ਿਕਾਰੀ, ਕਾਲ ਸ਼ਿਕਾਰੀ ਬਣ ਕੇ ਨਾ ਤੇਰੇ ਸਿਰ ਦੇ ਉੱਤੇ ਮੰਡਰਾ ਰਿਹਾ, ਕਾਲ ਅਹੇਰੀ ਫਿਰੈ ਬਦਕ ਜਿਉਂ, ਕਹੋ ਕਵਣ ਬਿਦ ਕੀਜੈ, ਸੋ ਦਿਨ ਆਵਣ ਲਾਗਾ, ਉਹ ਦਿਨ ਨੇੜੇ ਨੇੜੇ ਆ ਰਿਹਾ, ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤ ਬਣਿਤਾ, ਕਹੋ ਕਉ ਹੈ ਕਾਂਕਾ। ਕਹਿਣ ਲੱਗੇ ਉਹ ਦਿਨ ਨੇੜੇ ਨੇੜੇ ਆ ਰਿਹਾ। ਜਿਸ ਪਲ ਦੇ ਅੰਦਰ ਸਾਡਾ ਜਨਮ ਹੋਇਆ ਉਹ ਪਲ ਸਾਨੂੰ ਯਾਦ ਹੈ, ਮਿੰਟਾਂ ਸਕਿੰਟਾਂ ਦਾ ਲੇਖਾ ਜੋਖਾ ਹਰ ਬੱਚੇ ਦਾ ਅੱਜ ਕੱਲ ਤਿਆਰ ਹੁੰਦਾ ਹੈ, ਇੰਨੇ ਵੱਜ ਕੇ ਇੰਨੇ ਮਿੰਟ ਦੇ ਉੱਤੇ ਬੱਚੇ ਦਾ ਜਨਮ ਹੋਇਆ, ਉਹ ਪੈਰ ਕਿਹੜਾ ਸੀ ਪੈਰ ਦਾ ਪਤਾ ਹੈ, ਪੈਰ ਤੋਂ ਬਾਅਦ ਉਹ ਦਿਨ ਕਿਹੜਾ ਸੀ ਦਿਨ ਦਾ ਪਤਾ ਹੈ, ਦਿਨ ਤੋਂ ਬਾਅਦ ਉਹ ਮਹੀਨਾ ਕਿਹੜਾ ਸੀ ਮਹੀਨੇ ਦਾ ਪਤਾ ਹੈ, ਮਹੀਨੇ ਤੋਂ ਬਾਅਦ ਉਹ ਸਾਲ ਕਿਹੜਾ ਸੀ ਸਾਲ ਦਾ ਪਤਾ ਹੈ, ਅਖੀਰੀ ਚੱਲਦਿਆਂ ਚੱਲਦਿਆਂ ਉਹ ਸਾਲ ਆਉਣਾ ਹੈ ਜਿਸ ਸਾਲ ਦੇ ਅੰਦਰ ਸਾਨੂੰ ਇਸ ਖਿੜੀ ਗੁਲਜ਼ਾਰ ਬਹਾਰ ਨੂੰ ਛੱਡ ਕੇ ਟਹਿਣੀ ਦੇ ਨਾਲੋਂ ਟੁੱਟਣਾ ਪੈਣਾ ਹੈ, ਟਹਿਣੀ ਦੇ ਨਾਲੋਂ ਝੜਨਾ ਪੈਣਾ ਹੈ, ਰੁਖਸਤ ਹੋਣਾ ਪੈਣਾ, ਉਹ ਸਾਲ ਆਉਣਾ ਹੈ, ਕਿਉਂਕਿ ਜੋ ਬਣਿਆ ਹੈ ਉਹਨੇ ਇੱਕ ਦਿਨ ਟੁੱਟਣਾ ਜ਼ਰੂਰ ਹੈ, ਜਿਸ ਦੀ ਸ਼ੁਰੂਆਤ ਹੈ ਉਸਦਾ ਅੰਤ ਅਵੱਚ ਹੋਣਾ ਹੈ। ਅਗਰ ਪਰਮਾਤਮਾ ਵਾਸਤੇ ਇਹ ਲਫ਼ਜ਼ ਕਹਿ ਸਕਦੇ ਹਾਂ ਕਿ ਅੰਤ ਵਿੱਚ ਨਹੀਂ, ਆਉਣ ਜਾਣ ਦੇ ਚੱਕਰ ਵਿੱਚ ਨਹੀਂ, ਤੇ ਉਹ ਕੇਵਲ ਰੱਬ ਹੈ ਪਰਮਾਤਮਾ ਹੈ, ਬਾਕੀ ਸਾਰੇ ਕਾਲ ਦੇ ਬੰਧਨ ਦੇ ਅੰਦਰ ਆਪਾਂ ਬੱਝੇ ਹਾਂ, ਅਸੀਂ ਆਏ ਹਾਂ ਜਾਣਾ ਪੈਣਾ ਹੈ, ਬਣੇ ਹਾਂ ਟੁੱਟਣੇ ਪੈਣਾ ਹੈ, ਸਾਡੀ ਸ਼ੁਰੂਆਤ ਤੇ ਸਾਡਾ ਅੰਤ ਹੋਣਾ ਹੈ। ਚੱਲਦਿਆਂ ਚੱਲਦਿਆਂ ਜ਼ਿੰਦਗੀ ਦੇ ਮੋੜ ਦੇ ਅੰਦਰ ਇੱਕ ਇਸ ਤਰ੍ਹਾਂ ਦਾ ਸਾਲ ਆਉਣਾ ਹੈ ਜਿਹੜਾ ਜ਼ਿੰਦਗੀ ਦਾ ਅਖੀਰਲਾ ਸਾਲ ਆਉਣਾ ਹੈ, ਉਸ ਤੋਂ ਬਾਅਦ ਨਵਾਂ ਸਾਲ ਸਾਡੇ ਜੀਵਨ ਵਿੱਚ ਨਹੀਂ ਆਉਣਾ, ਲੋਕਾਂ ਦੇ ਜੀਵਨ ਵਿੱਚ ਆਏਗਾ, ਇੱਕ ਦੇ ਜੀਵਨ ਵਿੱਚ ਨਹੀਂ ਆਉਣਾ। ਉਸ ਸਾਲ ਦੀ ਕਹਾਣੀ ਖਤਮ ਹੋ ਜਾਣੀ ਤੇ ਸਾਲ ਤੋਂ ਬਾਅਦ ਫਿਰ ਚੱਲਦਿਆਂ ਚੱਲਦਿਆਂ ਗੱਲ ਆ ਜਾਣੀ ਹੈ ਉਸ ਮਹੀਨੇ ਦੇ ਉੱਤੇ, ਜਿਸ ਮਹੀਨੇ ਦੇ ਅੰਦਰ ਚੱਲਣਾ ਪੈਣਾ ਹੈ, ਫਿਰ ਮਹੀਨਾ ਵੀ ਜਾਂਦਾ ਲੱਗਣਾ, ਫਿਰ ਆ ਜਾਣਾ ਹੈ ਉਹ ਦਿਨ
फिर आ जाना है वो पैर, फिर आ जानी वो घड़ी, फिर आ जाना है वो पल, फिर वो छिण आ जाना है जिस छिण दे अंदर सानू इस दुनिया नू छड के ते चलना ही पैना है। राजी होवांगे ना होवांगे पर एक गल 100% सच है कि सानू चलना ते अवच पैना है। भगत जी कहन लगे सो दिन आवन लागा मात पिता भाई सुत बनिता, बनिता मैंने घर वाली, सुत मैंने पुत्र, कहो को है कांगा। वो दिन नेड़े नेड़े आ रहा है। तो खैर कहन लगे जिंद बहुटी मरन वर ले जासी परनाए। एक मैं होर बेनती आप संगत दे सन्मुख करदा चला, बहुता लम्मा समा नहीं, तुसी केवल एक मिनट दी साधना करो। मैं ए नहीं कह रहा एक दिन एक महीना एक साल, केवल एक मिनट, और इत्थे बैठे बैठे करके वेख लो जिथे जिथे भी तुहाडा मन इस वक्त दौड़ रहा है, अपने मन नू इस केंद्र बिंदु दे उत्ते लिया के इकट्ठा करो कि मेरे कोल मौत ने एक दिन आना है ते मैनू मरना पैना है, मैनू ये शरीर छड़ना पैना है। ये मन विच विचार करो कि मैनू मौत आनी है ते इस केंद्र बिंदु दे उत्ते अपना ध्यान टिकाओ केवल एक मिनट ले, ते फिर वो एक मिनट का समां नोट करके वेखियो तुहाडे मन दे अंदर ना कोई दुई, ना कोई द्वैत, ना कोई निंदा, ना कोई चुगली, ना कोई ईर्ष्या, ना कोई मैल, कुछ भी नजर नहीं आएगा। वो एक मिनट जो मौत नूं चेते कर रहे हो गहराई विच जाके तुहाडे मन दे अंदर बड़ी पवित्रता दी लहर बनदी हुई नजर पैगी। जद अंदरों पराना तो सोचोगे ना मरना पैना है, अंदर कंब जाएगा, जे मरना ही पैना है ते फिर मैं अपना समा बर्बाद क्यों कर रहा, फिर मैं तन श्री गुरु ग्रंथ साहिब जी दी शरण विच जाके ते जन्म नूं सफल करन दा यतन करा, अपने आप नूं सवारन दा यतन करा। क्यों मैं कूड़े करकट दे ढेर बन बन के अपने सिर दे उत्ते पंडा रखी जा रहा, फिर मन इत्थे टिकेगा। कहन लगे जिंद बूटी मरन वर ले जासी परनाए, अपन हथी जोड़ के, जोड़ मैंने तोरना, अपने हथा दे नाल तेनु तोरना पैना। हथा दे नाल बच्चिया नु जन्म देने, हथा दे नाल बजुर्गवारा नु तोरना पैंदा। इन्हां हथा दे अंदर कईयां दा जन्म होया, कईयां नु खड़ाया, लाड़ प्यार दिता, कुछड़ गोदी चुकदे रहे, ते इन्हां हथा दे नाल कईयां दा मरदे वकत इशनान पान करवाया, कईयां दी अर्थी नु मोटा दिता, कईयां दे चिखा नू लांबू लाए इन्हां हथां दे नाल। खिमा मंगलवां और एक बेनती भी करदा चला, भगत फरीद साहब जी दे सलोकां दे अंदर तकरीबन बहुता ख्याल मौत दा हुंदा है, और जिन्हों मौत चेते विच आ जाए ना उन्हों परमात्मा भी चेते विच अवश्य आ जाता है। मैं किधरे कथा कर रहा सा सरी दे अंदर, सरी दे अंदर एक स्टेज है दशमेश दरबार, एक गुरुद्वारा साहिब दशमेश दरबार, संगत बहुत हुंदी है, सरी दी सब तो वड्डी स्टेज ओही है। सूही राग दे अंदर कथा चल रही सी लड़ीवार, ते कथा चल रही सी भगतां दी बाणी दी, ते हुण ओ भगतां दी बाणी दे अंदर हर शब्द दे अंदर ही मौत दा जिक्र आउंदा है, हर शब्द दे अंदर ही मौत दा जिक्र। जद तीन क दिन मेनू बीत गए, तकरीबन नौ दस शब्द ने जिन्हां दे अंदर लड़ीवार मौत दा ही सिलसिला है, मौत दा ही जिक्र है। जद तीन क दिन बीत गए ते मैं कथा कर रहा सा दोपहर दे वकत, संगत काफी हुंदी है, एक प्रेमी आण के मेरे सामने ना पर्ची लिख के रख गया, ते पर्ची ते लिखिया ज्ञानी जी घरों आई दा शांति लैण वास्ते, तुसी तीन दिन हो गए ने साडे कन्नां दे अंदर मरना पैना है, मरना पैना है, मौत आउणी है, सानू डरा धमका के घर नूं भेज दिंदे हो, इहदा नां कथा है। मैं कहा सजना तू सही ढंग दे नाल कथा सुनी नहीं है, सतगुरु गुरु ग्रंथ साहिब जी नूं पढ़, एक एक पंक्ति विचों सतगुरु गुरु ग्रंथ साहिब जी याद करवा रहे ने परमात्मा नूं, और बहुत शब्दां दे अंदर याद करवा रहे ने मौत नूं, एक शब्द नहीं अनेकां शब्द, सैकड़े शब्द ने जो तेनों तेरा अंतला पल चेते करवा रहे ने। इन्ना खौफ क्यों, इन्ना डर क्यों, कथा ध्यान दे नाल सुनो, उन्हों अपने अंदर जान दो, विचारो कि यह जो गल सुनी जा रही है ये अंदर कोई सच भी है जा सारी झूठ बयानी है। खैर अपने विषय दे नाल जुड़ो, भगत फरीद साहब जी कहिंदे ने कि अपना हथी जोड़ के कह गल लगे ताए, अपने हथां दे नाल तोरना पएगा,
कै गल किदे गल ताए मैंने अगा वध के गलवकड़ी विच लै के रोएगा। अपने हथां दे नाल अपने आप नूं तोर के बड़े साडे हथां दे अंदर जन्मे ने, बड़े चले जाने ने, रोज कोई ना कोई आउंदा नजर आ रहा है, कोई ना कोई जांदा नजर आ रहा है। महात्मा बुद्ध दे पास एक वारी ना एक माता आई ते माता पांच कु साल दा अपना बच्चा उन्हूं मोढे दे नाल लाया है ते मोढे दे नाल ला के चुक के महात्मा बुद्ध दे पास आ गए। कहन लगी महात्मा बुद्ध मैं सुनिया है कि जिहड़ा सच्चा साधु है वो किसी दा दुख वेख के बर्दाश्त नहीं करदा ते आ वेख मैं जहरे रूप दे अंदर अपना दुख तेरे कोल लेके आई हां, जहरे रूप दे अंदर अपना दुख। महात्मा पुछदा है कि दुख माता की? बच्चे नूं कंधे दे नाल लाया सी, आख्या मेरी इकलौती संतान ये भी चलाना कर गया, इको एक मेरा पुत्र, ना कोई होर मेरी धी, ना कोई पुत्र, ना मेरे जीवन दा साथ नभाउण वाला साथी इस दुनिया विच रहा, इकलौती संतान इकला पुत्र है, इनू मैं पाल रही सां, इहदे सहारे जिंदगी दे चार दिन मैं बसर कर रही सां, मेरा ये भी पुत्र चलदा बनिया, मेरी बेनती तेरे सामने ए है कि जे हो सकदा है ते मेरे पुत्र नू जिंदा कर। महात्मा बुद्ध ने बड़ा कथा कहानियां दलीलां उदाहरणां दे दे के माता नू समझाउण दा यतन कीता पर माता समझे ना। आखर महात्मा बुद्ध ने एक नवी तजवीज व्योंत बंदी तो कम लिया। कहन लगा माता गल ध्यान विच आई, तेरा पुत्र जिंदा हो सकदा है। माता खुशी दी अंदर टैग पई, आख्या महात्मा किस तरह? महात्मा बुद्ध कहन लगा आ वेख सामने आबादी, एक बस्ती है, महला है, इस आबादी दे अंदर चली जा, कणक दे दाने लेके आ, वो भी मुट्ठी भर, लम्मे चौड़े क्वांटलां मुई कणक नहीं चाहीदी, मुट्ठी भर कणक दे दाने लेके आ सामने आबादी विचों। हुण माता आबादी वल नूं काली कदम पुट के चलना शुरू करदी है ते मगरों ही महात्मा बुद्ध ने आवाज दिती, आख्या माता एक गल होर सुनदी जा, कणक दे दाने मैनूं चाहीदे ने केवल एक मुट्ठी भर, बहुते नहीं चाहीदे, पर एक ख्याल करें जिस भी घर विचों कणक दे दाने लियाएंगे उस घर वालियां नूं प्रश्न करके पुछ लें कि तुहाडे घर दा दरवाजा कदी मौत ने ते नहीं खड़काया, जिस घर विच मौत ना आई होवे कणक दे दाने उस घरों लैके आउणे ने, दूसरे घर दे दाने मैनूं नहीं चाहीदे। हुण माता आबादी विच गई, इन्हें दरवाजे खड़काए, सवाल कीता पहला मैनू मुट्ठी भर कणक दे दाने चाहीदे ने, पुत्र मेरा चला गया है, महात्मा बुद्ध कहिंदा है जिंदा हो जाएगा, तुसी मेरी झोली दे अंदर मुट्ठी भर दाने पाओ। लोकां ने जवाब दिता माता मुट्ठी भर दाने दी की गल, अगर तेरा बच्चा जिंदा हुंदा है ते असी क्वांटलां दे हिसाब दे नाल अनाज देण लई तैनू तैयार, अगर इन्नी गल है ते कोई वड्डी गल नहीं, जिंदगी दे बदले मुट्ठी भर दाने क्यों, मना मुई कणक देण वास्ते तैयार हां। पर जद माता दूसरा प्रश्न कर दी कि तुहाडे घर दा दरवाजा कदी मौत ने ते नहीं खड़काया, मौत दे पैर ते तुहाडे घर विच नहीं पए, ते सारी इत्थे मायूस हो जांदे, कोई कह दिंदा घर विच दादी नहीं है, घर विच दादा नहीं है, कईआं दे घरों आवाज आई मां नहीं है, पिता नहीं है, कईआं आखिया जवान उम्र दे अंदर भैण चली गई, भाई चला गया, पत्नी चली गई, पति चला गया, कईआं वल्लों इह वी आवाज आई माता तेरी उम्र दे बराबर दा बच्चा मेरे घर विच वी सी, ओह वी चला गया। माता मायूस होके महात्मा बुद्ध दे पास वापस मुड़ आई, आण के हथ जोड़ के कहन लगी महात्मा तू एक जुगत दे नाल मेरे डिगदे डोलदे मन नूं थम्मी दे दित्ती, त्रवास दे दित्ती, मैनूं समझ आई है कि परमात्मा दी इह दात है, परमात्मा दी मर्जी दे अनुसार इन्हें चली जाना है, ए तो वस्त गोपाल की जा पावे ले खस, इहदे अंदर अपना जोर जतन नहीं है, हुण मैं समझ गई हां जो तू समझाउणा चाहुंदा सी। भगत फरीद साहब जी कहन लगे अपना हथी जोड़ कै कै गल लगै ताए। एक बेनती मैं आप संगतां दे सन्मुख इसी संबंध विच होर करनी चाहवांगा। एक छोटा बच्चा 5-7-8 साल दी उम्र होवे, बालपन दी उम्र होवे, ते ओ बच्चा जदों अपने अगला समा वेखदा है कि अगे आउण वाला समा किस तरह दा आ रहा है, ते बच्चे नूं नजर की आउंदा है,
ਇੱਕ ਗੁਲਾਬ ਦੇ ਫੁੱਲ ਵਾਂਗ ਟਹਿਕਦਾ ਮਹਿਕਦਾ ਹੱਸਦਾ ਨੱਚਦਾ ਜਵਾਨ ਨਜ਼ਰ ਪੈਂਦਾ। ਬੱਚੇ ਨੂੰ ਜਵਾਨੀ ਦਿਸਦੀ ਹੈ। ਆਉਣ ਵਾਲਾ ਸਮਾਂ ਬੱਚੇ ਨੂੰ ਜਵਾਨੀ ਦੀ ਬਹਾਰ ਜਵਾਨੀ ਦੀ ਰੁੱਤ ਨਜ਼ਰ ਆ ਰਹੀ। ਬੱਚੇ ਨੂੰ ਨਜ਼ਰ ਆਉਂਦਾ ਮੈਨੂੰ ਹੱਥ ਫੈਲਾ ਕੇ ਮੰਗਣਾ ਪੈਂਦਾ ਮਾਂ ਬਾਪ ਕੋਲੋਂ, ਹੱਥ ਫੈਲਾ ਕੇ ਮੰਗਣਾ ਪੈਂਦਾ ਵੱਡਿਆਂ ਕੋਲੋਂ। ਇਹ ਜਵਾਨ ਮੇਰਾ ਵੱਡਾ ਭਾਈ ਏ ਤੇ ਕਿਸੇ ਤੋਂ ਮੰਗਦਾ ਹੀ ਨਹੀਂ, ਕਮਾਉਂਦਾ ਆਪ ਹੈ, ਖਰਚਦਾ ਆਪਣੀ ਮਰਜ਼ੀ ਦੇ ਨਾਲ ਏ। ਦੋ ਚਾਰ ਲੋਕ ਇਹਨੂੰ ਸਲਾਮ ਕਰਨ ਵਾਲੇ ਵੀ ਮਿਲਦੇ ਨੇ, ਇਹ ਮੇਰੇ ਨਾਲੋਂ ਕਈ ਗੁਣਾ ਚੰਗਾ, ਇਹਦਾ ਸਰੀਰ ਵੀ ਤਾਕਤਵਰ, ਇਹਦਾ ਸਰੀਰ ਜਵਾਨ ਬਲਵਾਨ, ਮੈਂ ਛੋਟਾ। ਇੱਕ ਬੱਚੇ ਨੂੰ ਆਉਂਦੀ ਏ ਜਵਾਨੀ ਨਜ਼ਰ। ਜਵਾਨੀ ਦੇ ਅੰਦਰ ਪਹੁੰਚ ਕੇ ਜਵਾਨੀ ਦੀਆਂ ਜਲਹੀਜ਼ਾਂ ਦੇ ਉੱਤੇ ਜਦ ਕਿਸੇ ਦੇ ਕਦਮ ਆ ਜਾਣ, ਜਵਾਨੀ ਦੀ ਦਲਹੀਜ਼ ਦੇ ਉੱਤੇ ਖਤਮ ਹੋ ਖੜਾ ਹੋ ਕੇ ਜੇ ਕੋਈ ਅੱਗੇ ਵੇਖੇ ਕਿ ਹੁਣ ਅੱਗੇ ਆਉਣ ਵਾਲਾ ਸਮਾਂ ਕਿਵੇਂ ਆ ਰਿਹਾ, ਪਹਿਲੀ ਬੇਨਤੀ ਤੇ ਇਹ ਕਰਦਾ ਚੱਲਾਂ, ਜਵਾਨੀ ਦੇ ਦੌਰ ਵਿੱਚੋਂ ਗੁਜ਼ਰਦਿਆਂ ਅਗਲਾ ਸਮਾਂ ਚੇਤੇ ਵਿੱਚ ਆਉਂਦਾ ਹੀ ਨਹੀਂ ਹੈ। ਮੈਂ ਤੇ ਗੱਲ ਕਰ ਰਿਹਾ ਨਾ ਕਿ ਮੌਤ ਚੇਤੇ ਕਰੋ, ਮੌਤ ਚੇਤੇ ਕਰਨੀ ਤੇ ਬੜੀ ਦੂਰ ਦੀ ਗੱਲ ਹੈ, ਉਹਨੂੰ ਬੁਢਾਪਾ ਵੀ ਚੇਤੇ ਨਹੀਂ ਆਉਂਦਾ ਜਿਹੜਾ ਬਿਲਕੁਲ ਜਵਾਨੀ ਦੇ ਗਵਾਂਢ ਵਿੱਚ ਖੜਾ ਹੈ, ਬਿਲਕੁਲ ਨਾਲ ਖੜਾ ਹੈ। ਮੈਂ ਤੇ ਕਹਿ ਰਿਹਾ ਨਾ ਕਿ ਰੱਬ ਨੂੰ ਚੇਤੇ ਕਰੋ ਜਵਾਨੀ ਦੇ ਅੰਦਰ, ਤੇ ਪਰਮਾਤਮਾ ਤੇ ਮੌਤ ਤੇ ਦੋਵੇਂ ਬੰਦਾ ਭੁਲਾਉਣ ਦਾ ਯਤਨ ਕਰਦਾ, ਚੇਤੇ ਕਰਨ ਦਾ ਯਤਨ ਨਹੀਂ ਕਰਦਾ। ਜਵਾਨੀ ਦਾ ਦੌਰ ਹੋਵੇ, ਬਾਹਾਂ ਦੇ ਅੰਦਰ ਬਲ ਹੋਵੇ, ਚਾਰ ਲੋਕ ਰਾਮ ਸਲਾਮ ਕਰਨ ਵਾਲੇ ਹੋਣ, ਆਪਣਾ ਕਮਾਇਆ ਧਨ ਜੇਬ ਦੇ ਅੰਦਰ ਹੋਵੇ, ਧਨ ਦੀ ਗਰਮੀ ਹੋਵੇ, ਤੇ ਤੌਬਾ ਤੌਬਾ ਰੱਬ ਚੇਤੇ ਆਦੇ, ਰੱਬ ਤੇ ਨੇੜੇ ਤੇੜੇ ਆਦੇ ਨਹੀਂ। ਫਿਰ ਇਹ ਮੇਰਾ ਨਿੱਜੀ ਤਜਰਬਾ ਹੈ, ਜਿੰਨਿਆਂ ਦੇਸ਼ ਵਿਦੇਸ਼ਾਂ ਦੇ ਅੰਦਰ ਮੈਂ ਵਿਚਰ ਕੇ ਵੇਖਿਆ ਹੈ, ਖਿਮਾ ਚਾਹਾਂਗਾ, ਜਿੱਥੇ ਜਿੱਥੇ ਮੈਂ ਗਿਆ ਮੈਨੂੰ ਜਿਹੜੀ ਸੰਗਤ ਦੇ ਦਰਸ਼ਨ ਹੋਏ, ਉਹਨਾਂ ਸੱਤ ਸੰਗੀਆਂ ਦੇ ਅੰਦਰ ਬਹੁਤੇ ਢਲੀ ਉਮਰ ਦੇ ਸੱਤ ਸੰਗੀ ਹੁੰਦੇ ਨੇ। ਮੈਂ ਸਾਦੇ ਰੂਪ ਵਿੱਚ ਅਰਜ ਕਰਾਂ, ਬਜ਼ੁਰਗ ਵਾਰ ਸਤਸੰਗੀ ਹੁੰਦੇ ਨੇ। ਕਾਰਨ ਕੀ ਹੈ ਕਿ ਜਵਾਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਹੈ, ਕਿ ਜਵਾਨਾਂ ਵਾਸਤੇ ਗੁਰਦੁਆਰਾ ਗੁਰਦੁਆਰਾ ਨਹੀਂ ਹੈ, ਕਿ ਜਵਾਨਾਂ ਵਾਸਤੇ ਬਾਣੀ ਅਸਰਦਾਇਕ ਨਹੀਂ ਹੈ, ਜਵਾਨਾਂ ਨੂੰ ਇਹ ਲਾਭ ਨਹੀਂ ਦਿੰਦੇ। ਪਰ ਜਵਾਨੀ ਦੇ ਦੌਰ ਵਿੱਚੋਂ ਗੁਜ਼ਰਦਿਆਂ ਬਾਣੀ ਦਾ ਪ੍ਰੇਮ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰੇਮ, ਇਹ ਚੇਤੇ ਵਿੱਚ ਆਉਂਦਾ ਹੀ ਨਹੀਂ। ਹੰਕਾਰ ਹੀ ਇੰਨਾ ਹੈ, ਧਨ ਦੀ ਗਰਮੀ ਇੰਨੀ ਕਮਲਿਆਂ ਕਰਕੇ ਰੱਖਦੀ। ਜਿਹੜੇ ਜਵਾਨੀ ਦੇ ਅੰਦਰ ਆਉਂਦੇ ਨੇ ਉਹਨਾਂ ਨੂੰ ਉਚੇਚੇ ਤੌਰ ਤੇ ਨਮਸਕਾਰ, ਜਿਹੜੇ ਜਵਾਨੀ ਵਿੱਚ ਆਉਂਦੇ। ਤਕਰੀਬਨ ਬਜ਼ੁਰਗਾਂ ਦੀ ਸੰਗਤ ਬਹੁਤ ਹੀ ਮਿਲਦੀ ਹੈ। ਤੇ ਜੇ ਮੈਂ ਅਗਲੀ ਬੇਨਤੀ ਕਰਾਂ, ਜਿਹੜੇ ਤੁਸੀਂ ਚਾਰ ਬਜ਼ੁਰਗ ਹੋ ਕੱਲ ਨੂੰ ਤੁਸੀਂ ਵੀ ਆਉਣਾ ਛੱਡ ਦੇਣਾ, ਜੇ ਆਇਓ ਬਜ਼ੁਰਗੀ ਦੇ ਅੰਦਰ ਤੇ ਹੁਣ ਹੀ ਗੁਰੂ ਦੇ ਅਨੁਸਾਰ ਆ ਜਾਓ, ਹੁਣ ਤੇ ਆਪਣੀ ਮਰਜ਼ੀ ਛੱਡ ਕੇ ਆਓ, ਅਜੇ ਵੀ ਆਪਣੀ ਮਰਜ਼ੀ ਨਾਲ ਲੈ ਕੇ ਆ ਰਹੇ ਹੋ, ਅਜੇ ਵੀ ਗੁਰੂ ਦੇ ਅਨੁਸਾਰ ਨਹੀਂ। ਕਿ ਜਿਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਮੈਂ ਅੰਮ੍ਰਿਤ ਪਾਨ ਕਰ ਲਵਾਂ, ਮੈਂ ਪੰਜ ਕਕਾਰੀ ਬਣ ਜਾਵਾਂ, ਮੈਂ ਗੁਰੂ ਗੁਰੂ ਜਪਣਾ ਸ਼ੁਰੂ ਕਰ ਦੇਵਾਂ, ਮੈਂ ਮਨ ਵਿੱਚੋਂ ਈਰਸ਼ਾ ਗਵਾ ਦੇਵਾਂ, ਹੁਣ ਤੇ ਉਮਰ ਢਲ ਗਈ ਏ, ਨੌਵਾਂ ਧੀਆਂ ਨੇ, ਦੋਤਰੇ ਪੋਤਰੇ ਨੇ, ਕੁਟੰਬ ਕਬੀਲਾ ਹੈ, ਤੇ ਹੁਣ ਮੈਨੂੰ ਨਿੰਦਾ ਦੀ ਕੀ ਲੋੜ ਹੈ, ਚੁਗਲੀ ਈਰਸ਼ਾ ਦੀ ਕੀ ਲੋੜ ਹੈ, ਹੁਣ ਮੈਨੂੰ ਝੂਠ ਫਰੇਬ ਤੇ ਠੱਗੀ ਦੀ ਕੀ ਲੋੜ ਹੈ। ਪਰ ਅਜੇ ਵੀ ਉਹ ਬੁਰਾਈਆਂ ਨਹੀਂ ਛੱਡਦਾ। ਅਗਰ ਬੁਢਾਪੇ ਦੇ ਅੰਦਰ ਗੁਰਦੁਆਰਾ ਸਾਹਿਬ ਵਿੱਚ ਆਏ ਹੋ ਤੇ ਮੈਂ ਤੁਹਾਡੇ ਚਰਨਾਂ ਵਿੱਚ ਉਚੇਚੀ ਬੇਨਤੀ ਕਰਾਂ, ਫਿਰ ਆਉਣ ਵਾਂਗ ਆਇਆ ਕਰੋ, ਜਿਸ ਤਰ੍ਹਾਂ ਸਤਿਗੁਰੂ ਕਹਿ ਰਹੇ ਨੇ ਫਿਰ ਉਸ ਤਰ੍ਹਾਂ ਆਇਆ ਕਰੋ। ਜਿਹੜੇ ਚਾਰ ਦਿਨ ਜੀਵਨ ਦੇ ਬਾਕੀ ਨੇ ਉਹਨਾਂ ਨੂੰ ਸਵਾਰ ਲਓ। ਮਹਾਰਾਜ ਇਹ ਕਰ ਰਿਹਾ ਸਾਂ ਕਿ ਇੱਕ ਅਦੀਬ ਕਹਿੰਦਾ ਹੈ, ਏਕ ਮਦੀ, ਕਿਸੇ ਅਦੀਬ ਦਾ ਬੋਲ ਹੈ ਬਾਣੀ ਵਿੱਚ ਨਹੀਂ, ਉਹ ਕਹਿੰਦਾ ਹੈ ਏਕ ਮਦੀ, ਜਵਾਨੀ ਦੇ ਅੰਦਰੋਂ ਨਿਕਲਦਿਆਂ ਨਿਕਲਦਿਆਂ ਇੱਕ ਤੇ ਬੰਦਾ ਨਸ਼ਿਆਂ ਦੇ ਅੰਦਰ ਮਸਤ ਹੋਵੇ, ਦੂਜੇ ਤਰੁਣ, ਦੂਸਰਾ ਉਹਦੀ ਉਮਰ ਜਵਾਨੀ ਦੀ ਹੋਵੇ, ਤੀਜੇ ਧਨ, ਤੀਸਰਾ ਜੇਬ ਦੇ ਅੰਦਰ ਧਨ ਹੋਵੇ, ਚੌਥਾ ਤਾਮ, ਉਹਦੇ ਕੋਲ ਰਹਿਣ ਬਸੇਰਾ ਕਰਨ ਵਾਸਤੇ ਤਾਮ ਵੀ ਹੋਵੇ, ਮਤਲਬ ਘਰ ਵੀ ਹੋਵੇ, ਰਹਿਣ ਵਾਸਤੇ ਘਰ ਹੋਵੇ, ਜੇਬ ਦੇ ਅੰਦਰ ਧਨ ਹੋਵੇ, ਬਹਾਰ ਜਵਾਨੀ ਦੀ ਹੋਵੇ, ਗੁਰਬਾਣੀ ਨੇੜੇ ਤੇੜੇ ਨਾ ਹੋਵੇ। ਤੇ ਉਹ ਅਦੀਬ ਅਗਲੀ ਪੰਕਤੀ ਵਿੱਚ ਕਹਿੰਦਾ ਹੈ, ਪਾਪ ਕਰੇ ਤੇ ਕਿਉਂ ਰਹੇ, ਬਚੇ ਬਚਾਵੇ ਰਾਮ। ਇਸ ਤਰ੍ਹਾਂ ਦੇ ਦੌਰ ਵਿੱਚੋਂ ਗੁਜ਼ਰਦਿਆਂ ਰੱਬ ਜਾਂ ਮੌਤ ਨਹੀਂ, ਪਾਪ ਹੀ ਚੇਤੇ ਵਿੱਚ ਆਉਂਦੇ ਨੇ, ਅਪਰਾਧ ਹੀ ਧਿਆਨ ਵਿੱਚ ਆਉਂਦੇ ਨੇ। ਖੈਰ ਆਪਣੇ ਵਿਸ਼ੇ ਨਾਲ ਜੁੜੋ, ਜਵਾਨੀ ਵਿੱਚ ਜੇ ਕੋਈ ਆਪਣੇ ਅੱਗੇ ਵੇਖੇ ਵੀ ਅੱਗੇ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਆ ਰਿਹਾ, ਤੇ ਉਹਨੂੰ ਦਿਸਦਾ ਹੈ ਕਿ ਇੱਕ ਬਿਰਧ ਬਾਬਾ ਜਿਹਦੀਆਂ ਲੱਤਾਂ ਦਾ ਬਲ ਚਲਾ ਗਿਆ, ਜਿਹਦੇ ਹੱਥ ਆਪਣੇ ਆਪ ਕੰਬਣੇ ਸ਼ੁਰੂ ਹੋ ਗਏ, ਜਿਹਦੇ ਨੇਤਰਾਂ ਤੋਂ ਦਿਸਣਾ ਬੰਦ ਹੋ ਗਿਆ, ਜਿਹਦੀ ਜ਼ੁਬਾਨ ਲੜ ਖੜਾਉਂਦੀ ਹੈ, ਗਲੇ ਦੀ ਆਵਾਜ਼ ਮਦਮ ਪੈ ਗਈ ਹੈ,
मेदे की पाचन क्रिया जिदी चली गई, जिदे कन्ना दी श्रोत शक्ति भी नष्ट हो गई। एक इस तरह दा शीन होया, कमजोर होया बुजुर्ग बाबा जवान नू दिसे, पर जे जवान दूर तक अगे निगाह सुट के वेखे। गुरु ग्रंथ साहिब जी दी बाणी नू पढ़ो, सतगुरु कहिंदे ने दे लम्मी नदर निहाली है, पढ़दे हो ना सुनदे हो सो रोज रोज श्री आसा जी दी वार, दे लम्मी नदर निहाली है। लम्मी नजर सुट के वेख अगे आउण वाला समा किवें दा रहा है, जो तू कर्म कर रहे है तेनू फल की मिलना है, लम्मी नजर करेगा ता ही ध्यान विच आएगा ना। हुण एक जवान वेखे अगे की आ रहा है, ते जवान नू दिसदा है इस तरह दा बुढ़ापा। ते हुण फिर मैं बुढ़ापे कोलों खिमा मंग लवां, जे बुढ़ापा वेखे भी अगे की आ रहा है, पहली गल ते ना बालपन विच इस गल दा ध्यान आउंदा है, ना जवानी विच आउंदा है, ते ना बुढ़ापे विच आउंदा है। चलो जे बुढ़ापे दे अंदर बंदा पहुंच गया, ते बुढ़ापे दे अंदर वेखे कि हुण अगे आउण वाला समा किस तरह दा आ रहा है, ते उहनूं मौत राणी अपने गल विच ढोल पा के वजाउंदी हुई घर वल नूं दौड़दी हुई नजर पैगी, अपने घर वल नूं आउंदी नजर पैगी। मौत आ रही, पल पल नेड़े आ रही, पर ना मौत बुढ़ापे विच एते, ना मौत जवानी विच एते। तुसी बड़भागी हो जिहड़े गुरु ग्रंथ साहिब पातशाह दे चरणां दे अंदर हाजरी लवाउण लई आ जांदे हो, किसी कारण करके ते आई ना, गुरु ग्रंथ साहिब जी दी विचार सुनन लई, सतगुरु जी दी बाणी दा कीर्तन सुनन लई, किसी मकसद नूं लैके ही अक्सर आउंदे हो ना, ठंड विचों निकल के घरां तों उठ के आउंदे हो, किसी मकसद की प्राप्ति लई आउंदे हो ना। तो खैर मैं अर्ज कर रहा सां, भगत फरीद साहब जी कहिंदे ने कि अपन हथी जोड़ कै कै गल लगे ताए। अगां इक बा कमाल बचन भगत फरीद साहब जी ने फिर कह दिता, कहन लगे वालों निक्की पुरसलात। इस्लामी शरा दे मुताबिक एक पुल दा नां सिरात, इस्लामी शरा मनदी के एक पुल है सिरात नां दा पुल, और वो वाल तो बरीक पुल है, उदे थले अग बल रही। इस्लामी शरा दी गल कर रहा मैं, गुरमत दी गल नहीं, मन किधरे शंके विच ना चला जाए। इस्लामी लोग कहिंदे ने उस पुल जिहड़ा पुल वाल तो भी बरीक है, उहदे उत्तों दी चल के निकलना पैना है, चार चुफेरे अग बल रही है, जिहड़े पवित्र मना वाले ने उह निकल जांदे ने, पापी उहदे विच डिग के ते नष्ट हो जांदे ने। इहनूं इस तरह कहिंदे ने इस्लामी शरा वाले। इहनूं यहूदी ते पारसी उन्होंने एक नां दिता है चिनमत पेरेतू। मैं फिर दोबारा यह लफज दोहरा रहा, उन्होंने भी एक पुल मन्या है, ते पुल दा नां रखदे ने चिनमत पेरेतू। वो कहिंदे ने चिनमत पेरेतू नां दे पुल तो पवित्र मना वाले निकल जांदे ने, ते बाकी नरक दी अग्नि दे अंदर नष्ट हो जांदे ने। उन्होंने भी इस तरह मन्या है। हुण मैं गल करां गुरमत दी, गुरमत दे संबंध विच की कहिंदी है। भगत कबीर साहब जी दे बचन पढ़ो, भगत कबीर साहब जी कहिंदे ने कबीर मुकत दुबारा संकुरा। संकुरा दा मतलब है बड़ा तंग। ते पुछया भगत जी किन्ना कु संकुरा है, किन्ना कु तंग है। कहन लगे राई दसै पाए, सरों दे दाने तो दसवां हिस्सा। सरों दी दो तरह दी, एक आम ते करा।

ਤੇ ਨਾਲ ਇਲਾਜ ਵੀ ਬਿਆਨ ਕੀਤਾ, ਨੁਸਖਾ ਵੀ ਬਿਆਨ ਕੀਤਾ, ਗੱਲ ਨੂੰ ਛੱਡਿਆ ਨਹੀਂ। ਕਹਿਣ ਲੱਗੇ ਐਸਾ ਸਤਿਗੁਰ ਜੇ ਮਿਲੇ ਤੁੱਠਾ ਕਰੇ ਪਸਾਓ, ਜੇ ਤੈਨੂੰ ਜੀਵਨ ਚੱਲਦੇ ਦੇ ਅੰਦਰ ਕਿਧਰੇ ਮੁਕੰਮਲ ਮੁਰਸ਼ਦ ਮਿਲ ਜਾਣ, ਪੂਰੇ ਸਤਿਗੁਰੂ ਮਿਲ ਜਾਣ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਮਹਾਨ ਗੁਰੂ ਮਿਲ ਜਾਣ, ਐਸਾ ਸਤਿਗੁਰ ਜੇ ਮਿਲੇ ਤੁੱਠਾ ਤੇ ਗੁਰੂ ਤੇਰੇ ਤੇ ਪਵੇ ਤਰੁੱਠ ਕਰੇ ਪਸਾਓ, ਪਸਾਓ ਮੈਨੇ ਪ੍ਰਸ਼ਾਦ, ਉਹ ਤਰੁੱਠ ਕੇ ਤੇਰੀ ਝੋਲੀ ਦੇ ਅੰਦਰ ਆਪਣੇ ਗੁਣਾਂ ਦਾ ਪ੍ਰਸ਼ਾਦ ਬਖਸ਼ ਦੇਵੇ। ਪਸਾਓ ਦਾ ਮਤਲਬ ਹੁੰਦਾ ਹੈ ਕਿਰਪਾ, ਪਸਾਓ ਦਾ ਮਤਲਬ ਮਿਹਰਬਾਨੀ, ਪਸਾਓ ਦਾ ਮਤਲਬ ਪ੍ਰਸ਼ਾਦ। ਆਖਿਆ ਤੁੱਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ, ਮੋਕਲਾ ਮੈਨੇ ਖੁੱਲਾ। ਕਹਿਣ ਲੱਗੇ ਉਹ ਮੁਕਤੀ ਦਾ ਦਰਵਾਜ਼ਾ ਮੋਕਲਾ ਹੋ ਜਾਏਗਾ ਤੇਰੇ ਲਈ, ਤੇ ਫਿਰ ਬੜੇ ਆਰਾਮ ਦੇ ਨਾਲ ਸਹਿਜ ਵਿੱਚ ਟਿਕ ਕੇ ਆ ਤੇ ਜਾ ਸਕਦਾ ਹੈ। ਕਹਿਣ ਲੱਗੇ ਮੁਕਤ ਦੁਆਰਾ ਮੋਕਰਾ, ਹੁਣ ਇੱਕ ਬੇਨਤੀ ਹੋਰ ਸੁਣ ਲਿਓ, ਉਹ ਮੁਕਤੀ ਦਾ ਦੁਆਰਾ ਓਨਾ ਹੀ ਰਹਿਣਾ ਹੈ, ਉਹਨੇ ਖੁੱਲਾ ਨਹੀਂ ਹੋਣਾ, ਮੋਕਲਾ ਨਹੀਂ ਹੋਣਾ। ਹੋਣਾ ਕੀ, ਜਿਹੜਾ ਤੇਰਾ ਮਨ ਸੀ ਨਾ ਮੈਗਲ ਵਰਗਾ, ਉਹਨੇ ਚਿੰਟੀ ਤੋਂ ਛੋਟਾ ਬਣ ਜਾਣਾ। ਹੰਕਾਰੀ ਮਨ ਹਾਥੀ ਦੇ ਤੁੱਲ ਹੈ ਤੇ ਨਿਰਮਾਣ ਮਨ ਕੀੜੀ ਦੇ ਤੁੱਲ ਹੈ। ਨਿਰਮਾਨਤਾ ਨੂੰ ਪਾਣੀ ਦੇ ਨਾਲ ਗਿਣਿਆ ਤੇ ਮਿਣਿਆ ਗਿਆ, ਨਿਰਮਾਨਤਾ ਨੂੰ ਪਾਣੀ ਦਾ ਚਿੰਨ ਵੀ ਮੰਨਿਆ ਗਿਆ, ਪਾਣੀ ਨੂੰ ਨਿਮਰਤਾ ਦਾ ਚਿੰਨ ਮੰਨਿਆ ਗਿਆ, ਤੇ ਪਾਣੀ ਬਰੀਕ ਤੋਂ ਬਰੀਕ ਦਰਵਾਜ਼ੇ ਵਿੱਚੋਂ ਵੀ ਨਿਕਲ ਜਾਂਦਾ ਹੈ ਪਰ ਪੱਥਰ ਤੇ ਨਹੀਂ ਨਾ ਨਿਕਲਦਾ। ਹੰਕਾਰੀ ਹਾਥੀ ਵਰਗਾ ਬਣ ਕੇ ਉਹ ਨਿਕਲੇਗਾ ਨਹੀਂ, ਤੇ ਜੇ ਗੁਰੂ ਕਿਰਪਾ ਨੂੰ ਪਾਲੇਗਾ ਤੂੰ ਬਣ ਜਾਏਗਾ ਨਿਰਮਾਣ, ਤੂੰ ਬਣ ਜਾਏਗਾ ਬਿਲਕੁਲ ਦਰੁਸਤ ਨਿਕਲਣ ਦੇ ਯੋਗ, ਫਿਰ ਤੇਰੇ ਵਾਸਤੇ ਉਹ ਮੁਕਤੀ ਦਾ ਦਰਵਾਜ਼ਾ ਖੁੱਲਾ ਹੀ ਬਣ ਜਾਏਗਾ, ਤੈਨੂੰ ਨਜ਼ਰ ਆਏਗਾ ਮੇਰੇ ਵਾਸਤੇ ਦਰਵਾਜ਼ਾ ਰੁਕਾਵਟ ਨਹੀਂ ਹੈ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮਾਰੂ ਰਾਗ ਦੇ ਅੰਦਰ ਇੱਕ ਬਚਨ ਕਿਹਾ, ਕਹਿਣ ਲੱਗੇ ਖੰਡੇ ਤਾਰ ਗਲੀ ਅਤ ਪੀੜੀ ਲੇਖਾ ਲੀਜੇ ਤਿਲ ਜਿਉ ਪੀੜੀ। ਇਹਦਾ ਮਤਲਬ ਕੋਈ ਇਸ ਤਰ੍ਹਾਂ ਦਾ ਰਸਤਾ, ਤੇ ਉਹ ਰਸਤਾ ਕੀ ਹੈ, ਕੋਈ ਸਪੇਸ ਦੇ ਅੰਦਰ ਇਸ ਤਰ੍ਹਾਂ ਦਾ ਮੁਕਤੀ ਦਾ ਦਰਵਾਜ਼ਾ ਹੈ, ਕਿਸੇ ਜਗ੍ਹਾ ਤੇ ਖਾਸ ਬਣਿਆ ਮੁਕਤੀ ਦਾ ਇਸ ਤਰ੍ਹਾਂ ਦਾ ਰਾਹ ਹੈ। ਇਸ ਸਮਾਜ ਦੇ ਅੰਦਰ ਹੀ ਆਪਣੇ ਆਪ ਨੂੰ ਬਿਲਕੁਲ ਨਿਰਮਾਣ ਕਰਨਾ, ਉਸ ਰਾਹ ਵਿੱਚੋਂ ਨਿਕਲਿਆ ਜਾਣਾ ਹੈ, ਤੇ ਜੇ ਕੋਈ ਬੁਰਾਈ ਕੋਈ ਔਗਣ ਕੋਈ ਗੁਨਾਹ ਆਪਣੇ ਨਾਲ ਲੈ ਕੇ ਚੱਲੋਗੇ ਤੇ ਫਿਰ ਉਸ ਦਵਾਰ ਵਿੱਚੋਂ ਰੁਕਾਵਟ ਬਣ ਜਾਏਗੀ। ਮੁਕਤੀ ਦਾ ਰਾਹ ਇਹੀ ਹੈ, ਹੋਰ ਕੋਈ ਰਾਹ ਨਹੀਂ ਹੈ। ਅਗਰ ਜਿਉਂਦੇ ਜੀ ਮੁਕਤ ਹੋਣਾ ਚਾਹੁੰਦੇ ਹੋ ਤੇ ਫਿਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਪਵਿੱਤਰ ਬਾਣੀ ਨੂੰ ਸਮਝੋ ਤੇ ਬਾਣੀ ਦੇ ਅਨੁਸਾਰ ਜੀਵਨ ਗੁਜ਼ਾਰਨਾ ਸ਼ੁਰੂ ਕਰੋ, ਫਿਰ ਤੁਹਾਨੂੰ ਸਮਝ ਆ ਜਾਏਗੀ ਕਿ ਰਸਤੇ ਦੀਆਂ ਰੁਕਾਵਟਾਂ ਕੀ ਨੇ ਤੇ ਮੈਂ ਜਿਉਂਦੇ ਜੀ ਮੌਤ ਆਉਣ ਤੋਂ ਪਹਿਲਾਂ ਮੁਕਤ ਹੋਣਾ ਕਿਵੇਂ ਹੈ। ਅਗਾਂ ਭਗਤ ਜੀ ਕਹਿੰਦੇ ਨੇ ਵਾਲੋਂ ਨਿੱਕੀ ਪੁਰਸ ਲਾਤ ਕੰਨੀ ਨਾ ਸੁਣੀ ਆਏ, ਇਹ ਗੱਲ ਤੂੰ ਕੰਨਾਂ ਦੇ ਨਾਲ ਸੁਣਦਾ ਨਹੀਂ। ਭਗਤ ਜੀ ਕਹਿੰਦੇ ਨੇ ਕੰਨੀ ਨਾ ਸੁਣੀ ਆਏ, ਫਰੀਦਾ ਕੀੜੀ, ਕੀੜੀ ਦਾ ਮਤਲਬ ਹੈ ਆਵਾਜ਼, ਇਹਨੂੰ ਕੀੜੀ ਨਹੀਂ ਪੜਨਾ, ਕੀੜੀ ਸਿਹਾਰੀ ਇਹ ਕੱਕੇ ਦੇ ਨਾਲ ਬਿਆਰੀ ਨਹੀਂ। ਕਹਿਣ ਲੱਗੇ ਫਰੀਦਾ ਕੀੜੀ ਪਵੰਦਈ, ਆਵਾਜ਼ਾਂ ਪੈ ਰਹੀਆਂ ਨੇ, ਕੀੜੀ ਪਵੰਦਈ ਖੜਾ ਨਾ ਆਪ ਮੁਹਾਏ, ਜਿੱਥੇ ਖਲੋ ਕੇ ਤੂੰ ਠੱਗੇ ਜਾਣਾ ਹੈ ਨਾ ਲੁੱਟੇ ਜਾਣਾ ਹੈ, ਉਥੋਂ ਸਤਿਗੁਰੂ ਤੈਨੂੰ ਆਵਾਜ਼ਾਂ ਦੇ ਰਹੇ ਨੇ ਵੀ ਇਸ ਦਰਵਾਜ਼ੇ ਵਿੱਚ ਨਾ ਜਾ, ਇਹ ਗੁਨਾਹ ਨਾ ਕਰ, ਇਹ ਕੰਮ ਨਾ ਕਰ, ਇਸ ਤਰ੍ਹਾਂ ਦਾ ਜੀਵਨ ਨਾ ਆਪਣੇ ਪਾਸ ਰੱਖ, ਮੁਹਾਏ ਠੱਗਿਆ ਜਾਏਗਾ। ਇਹ ਆਵਾਜ਼ਾਂ ਦੇ ਰਹੇ ਨੇ ਤੇ ਦੇ ਕੌਣ ਰਹੇ ਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਗੁਰੂ ਗ੍ਰੰਥ ਸਾਹਿਬ ਵੀ ਆਵਾਜ਼ਾਂ ਦੇ ਰਹੇ ਨੇ ਕਿ ਜਾਗ ਰੇ ਮਨ ਜਾਗਣ ਹਾਰੇ, ਗੁਰੂ ਗ੍ਰੰਥ ਸਾਹਿਬ ਵੀ ਆਵਾਜ਼ ਦੇ ਰਹੇ ਨੇ ਕਿ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਆ, ਗੁਰੂ ਹੀ ਆਵਾਜ਼ਾਂ ਦੇ ਰਹੇ ਨਾ। ਪਰ ਕਹਿਣ ਲੱਗੇ ਤੂੰ ਗੁਰੂ ਦੀ ਆਵਾਜ਼ ਨੂੰ ਸੁਣਦਾ ਹੀ ਨਹੀਂ, ਫਰੀਦਾ ਕਿੜੀ ਪਵੰਦਈ, ਆਵਾਜ਼ਾਂ ਤੇ ਪੈ ਰਹੀਆਂ ਨੇ, ਖੜਾ ਨਾ ਆਪ ਮੁਹਾਏ। ਕਹਿਣ ਲੱਗੇ ਤੂੰ ਫੇਰ ਵੀ ਉੱਥੇ ਖਲੋਤਾ ਹੈ, ਆਵਾਜ਼ ਸੁਣ ਵੀ ਰਿਹਾ ਹੈ ਪਰ ਖੜਾ ਉੱਥੇ ਹੀ ਹੈ, ਜਗ੍ਹਾ ਬਦਲਦਾ ਨਹੀਂ, ਨਤੀਜਾ ਇਹ ਹੋਣਾ ਹੈ ਕਿ ਲੁੱਟਿਆ ਜਾਏਗਾ ਠੱਗਿਆ ਜਾਏਗਾ। ਤੋ ਇਹ ਸੀ ਭਗਤ ਹੇ ਪ੍ਰਾਣ ਨਾਥ ਗੋਬਿੰਦ ਕਿਰਪਾ ਨਿਧਾਨ ਜਗਤ ਗੁਰੂ ਏ ਸੰਸਾਰ ਤਾਪ ਹਰਨ ਕਰੁਣਾ ਮੈਂ ਸਭ ਦੁਖ ਹਰੂ ਏ ਸ਼ਰਨ ਜੋਗ ਦਿਆਲੈ

0: किजना बूझ है किजना सूझ, दुनिया गुजी पाहे। साई मेरा चंगा कीता, नहीं ता हम भी दजा आहे। साई मेरे चंगा कीता, नहीं ता हम भी दजा आहे। वाहिगुरु जी का खालसा, वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र गोद दा आनंद पा रहे सब माई भाई सतसंगी श्रोते जनो, आप सरवण कर रहे सी भगत फरीद साहब जी दी बाणी विचों, उन्हां दे मुबारक हिरदे विचों उठे हुए वलवले और उन्हां दी मुबारक रसना दे कहे हुए बचन। भगत फरीद साहब जी दी बाणी नूं बहुत ध्यान दे के पढ़िए विचारीए, ते भगत फरीद साहब जी ने अपनी रसना दे नाल जो बचन कहे, उन्हां बचना दे अंदर दुनिया दे बहुत सारे विषयां नूं छोण दा यतन कीता। कदी किसी सलोक दे अंदर मौत दा जिक्र, किसी सलोक दे अंदर जीवन दा जिक्र, किसी सलोक दे अंदर गुनाहां दा जिक्र, किसी सलोक दे अंदर गुणा दी गल, किसी सलोक दे अंदर पखंडवाद दी चर्चा, किसी सलोक दे अंदर परमात्मा हृदय दे अंदर है इस गल दी चर्चा। भगत फरीद साहब जी ने बहु पक्षी जीवन नूं बहु पक्खां दे नाल वेख के सुधारन दा यतन कीता है। जिस भी पक्ष तो भगत जी नूं कोई कमी पेशी आम दुनिया दे जीवन दे अंदर नजर आई, रड़कदी दिसी, उसे ही एंगल तो तमाम भगतां ने अपनी अपनी बाणी दे जरिए, गुरु साहिबाना ने अपनी बाणी दे जरिए मनुखता दी झोली दे अंदर उच्चा ते सुच्चा ज्ञान पा के मनुखता नूं नवाजिया। अज दे महावाक दे अंदर भगत फरीद साहब जी दा उपदेश कहन लगे, फरीदा दर दर वेशी गाखड़ी। दरवेश दा अखरी अर्थ हुंदा है रब दे दर दे उत्ते खड़ा हो के मंग करन वाला रब दा मंगता, रब दा जाचक। दरवेश दा अखरी अर्थ ए हुंदा है। पर आम किसे दूसरे दरवाजे ते नहीं, किसे बादशाह दे दरवाजे ते नहीं, जो परमात्मा दे दर ते खड़ा होवे और मंग भी करे केवल इको ही, परमात्मा तेरे मिलाप दी चाहना है, होर कोई चाहना बाकी नहीं बचे, उन्हों कह देंदे ने दरवेश। दर दर वेशी गाखड़ी चलना दुनिया पत। कहन लगे, आम मनुखता दे अंदर विचरदिया होया नजर मैनू ए आया कि मनुखा दे नाम दे नाल लफज ते दरवेश जुड़िया या दरवेश लफज जोड़िया गया, पर उन्हां दी तरजे जिंदगी नूं वेखो, जीवन दी चाल नूं वेखो, ते ओ आम दुनियादारां वाली चाल उन्हां दे जीवन विचों नजर पैंदी है। इत्थे मैं एक दो बेनतियां आप संगत दे सन्मुख करदा चला। अगर गुरु साहिबाना नूं भगत जना नूं आपां बाहरों वेखीए ते बाहरों वाकई दुनिया वर्गी चाल है, कोई फर्क नहीं है। और भगत दी चाल एक दरवेश दी चाल बाहरों रहनी भी आम दुनिया वर्गी चाहीदी है, पर अगर अंदरों वेखो ते अंदरों नरोल खुदा दे नाल मिले हुए खुदा वर्गे नजर पैंदे ने। अगर अंदरों वेखो, बाहरी तौर दे उत्ते गुरु साहिबाना तो मैं गल प्रारंभ करा, बाहरी तौर दे उत्ते वेखो असी भी गृहस्थी ते साडे दसे दे दसे गुरु साहिबान गृहस्थी। अगर गृहस्थ मार्ग नूं अख्तियार नहीं कीता ते उमर दे तकाजे दे नाल धन श्री गुरु हरकृष्ण पातशाह महाराज जी ने गृहस्थ मार्ग नूं प्रवान नहीं कीता, इस तरह नहीं कि उन्होंने हृदय विचों परवाह नहीं किया, उम्र के लिहाजे दे नाल उस मार्ग नूं अपना ना सके। तकरीबन पौने 8 साल की उम्र के अंदर ज्योति जोत समा जाते ने 8वें हजूर गुरु हरकृष्ण पातशाह महाराज। और फिर मैं एक होर भी बेनती करा, तकरीबन 22 साल का लम्मा समा 4 उदासियां दे अंदर 4 फेरियां दे अंदर तकरीबन 22 साल का लम्मा समा धन श्री गुरु नानक देव पातशाह महाराज जी घरों बहर भी रेंदे ने और आए भी जगत जलंधे नूं ठारन वास्ते ने। ते फिर ये भी कोई नहीं कह सकता कि धन श्री गुरु नानक देव पातशाह महाराज जी दे मुबारक पवित्र हिरदे दे अंदर कोई मैल का अंश बाकी सी। मैल उन्हां दे नेड़े तेड़े नहीं है, वासना उन्हां दे हृदय विच बाकी बची नहीं है, कोई आश कोई तरंग कोई उम्मीद उस पवित्र हिरदे दे अंदर नहीं है। उन्हां दे कोल इस मार्ग नूं अपनाउण वास्ते समा भी नहीं। मैं अज जिहड़ियां बेनतियां करनियां ने जां गुर इतिहास विचों ते जां गुरबाणी नूं आधार बना के मैं अपने कोलों कुछ भी कहण दा यतन नहीं करना, क्योंकि विशा ही बड़ा पेचीदा विशा है। तो खैर, गुरु नानक पातशाह महाराज जी दे कोल समा ना हुंदिया होया वी फिर भी उन्होंने इस मार्ग नूं अख्तियार कीता, मार्ग नूं अपनाया। क्यों अपनाया? क्योंकि आउण वाले कल नूं जो लोग मेरे मगर मगर चलदे आ रहे ने उन्हां नूं इह कहण दा समा ना मिले कि ग्रिस्त मार्ग माड़ा हुंदा है, ग्रिस्त मार्ग बुरा हुंदा है, उन्हां नूं इह कहण दा समा मिले ना। क्योंकि अक्सर असी चलने अपने वड्डियां वडेरियां दे चिहन कदमां नूं वेखदे होए, अक्सर आपां चलने आ जिहड़े वड्डियां वडेरियां ने पूरने पाए ने, गुरु साहिबाना ने पैगंबर जना ने जिथे कदम टकाए ने उन्हां कदमां दे चिन्ह वेखदे होए, मेरा मतलब उन्हां गल्लां बातां नूं मनदे होए, उन्हां नुक्तियां सिद्धांतां नूं अपनाउंदे होए अक्सर मनुख चलदे ने। अगर कोई हिंदूइज्म दे अंदर चल रहा है तो वह श्री राम ते श्री कृष्ण जी की गल करके चल रहा है। अगर कोई बुद्ध धर्म के अंदर चल रहा है तो वह गल करता है पहला महात्मा बुद्ध की, महात्मा बुद्ध इस तरह चलते रहे, महात्मा बुद्ध इस तरह करते रहे, फिर वह जीवन की चाल चलनी शुरू कर देता है। अगर कोई जैन मत का धारणी बन के चल रहा है वो यही एग्जाम्पल देता है कि साढ़े महावीर जैन तकरीबन अज तो 2500 साल पहला कह लगे वो आए ते उन्होंने इस तरह दुनिया के अंदर मृत मंडल के अंदर आके लोगों नूं उपदेश दिता, इस मार्ग के पांधी बन के चले ते जैनी कहिंदे ने असीं तां चल रहे। हुण कोई सिख नूं पुछे भी तुसीं किस मार्ग ते चलना चाहोगे ते सिख दे कोल यही जवाब होएगा ना कि असीं गुरु नानक साहब जी दे बनाए मार्ग ते चलांगे, होर ते कोई जवाब नहीं है ना कि गुरु नानक साहब जिस मार्ग ते चले असीं उस मार्ग ते चलांगे। फिर गुरु नानक पातशाह महाराज जी ग्रिस्त दे मार्ग दे अंदर भी चले ने। ग्रिस्त दे मार्ग तो उपराम होना गुरमत दा असूल भी नहीं ते गुरु नानक देव पातशाह महाराज जी दा बख्शिया सिद्धांत भी नहीं। अगर कोई ग्रिस्त मार्ग नूं छड के चलन दा यतन कर रहा है मैं यही कहांगा वो पहले कदम दे उत्ते पटकदा होया नजर पै रहा है, पहले कदम दे उत्ते थिड़क गया है। क्योंकि गुरु साहिबाना ने जद यह मार्ग अपनाया है असी इस मार्ग नूं नफरत करनी, असी इस मार्ग नूं माड़ा कह के इस मार्ग नूं छड देना ते एक दूसरा मार्ग अपना के अपने आप नूं ज्यादा पवित्र जान लेना, दूजियां नालों महान ते अगे मन लेना, ये साड़ी अपनी अग्ञानता या साड़ी अपनी भुल है। गुरु पातशाह ग्रिस्त मार्ग दे अंदर रहे, गुरु गोविंद सिंह पातशाह ग्रिस्त मार्ग दे अंदर रहे, दसे गुरु साहिबान ग्रिस्त मार्ग दे अंदर रहे, जिन्हां भगतां दी बाणी ग्रिस्ती होए ने, बाबा फरीद साहब जिन्हां दे सलोकां दी व्याख्या मैं लड़ीवार तुहाडी अरज कर रहा, बाबा फरीद साहब जी दे भी 6 लड़के ने ते 2 लड़कियां ने, 8 संताना नूं जन्म दिता है भगत फरीद साहब जी ने, जिन्हां दी बाणी आप प्यार सहित रोज रोज सरवण कर रहे हो। फिर गुरु नानक साहब जी ने सानू ग्रिस्त मार्ग दा साधु बनाया है, ग्रिस्त तो त्यागी होके साधु बनन दा उपदेश नहीं दिता, उन्हें आख्या ग्रिस्त दे विच रह के साधु बन, मैं इस मार्ग नूं जन्म दे रहा। तो खैर, अगर बाहरों वेखिए गुरु साहिबाना नूं ते बाहरों उन्हां दे घर दे अंदर सुपत्नी, उन्हां दे घर दे अंदर तियां दा जन्म, उन्हां दे घर दे अंदर पुत्रां दा जन्म, ਉਹਨਾਂ ਦੀ ਜੇਬ ਦੇ ਅੰਦਰ ਸਾਡੇ ਨਾਲੋਂ ਧਨ ਜ਼ਿਆਦਾ, ਉਹਨਾਂ ਦਾ ਘਰ ਬਾਰ ਸਾਡੇ ਨਾਲੋਂ ਚੰਗਾ, ਉਹਨਾਂ ਦੇ ਘਰ ਦੇ ਅੰਦਰ ਸਾਡੇ ਨਾਲੋਂ ਪਦਾਰਥ ਵੀ ਵਧੀਕ, ਭਾਵੇਂ ਸੰਗਤਾਂ ਹੀ ਲਿਆਉਂਦੀਆਂ ਨੇ, ਪਦਾਰਥ ਵੀ ਵਧੀਕ, ਮਾਇਆ ਵੱਧ, ਪਰਿਵਾਰ ਕੁਟੰਬ ਕਬੀਲਾ ਮਹਿਲ ਮਾੜੀਆਂ ਦੇ ਅੰਦਰ ਵਸਦੇ ਹੋਏ ਗੁਰੂ ਸਾਹਿਬਾਨ ਨਜ਼ਰ ਪੈਣਗੇ। ਅਗਰ ਬਾਹਰਲੇ ਤੌਰ ਤੇ ਵੇਖੋ, ਅਗਰ ਅੰਦਰੋਂ ਵੇਖੋ ਕਿਸੇ ਦੇ ਕੋਲ ਇੰਨੀ ਬਰੀਕ ਬੀਨੀ, ਬਰੀਕ ਨਿਗਾਹ ਹੋਵੇ ਜੋ ਪਾਤਸ਼ਾਹ ਨੂੰ ਅੰਦਰੋਂ ਵੇਖ ਸਕੇ, ਤੇ ਅੰਦਰੋਂ ਵੇਖੋਗੇ ਉਹ ਨਰੋਲ ਪਰਮਾਤਮਾ ਦੇ ਵਰਗੇ ਨਜ਼ਰ ਪੈਣਗੇ। ਬਾਹਰੋਂ ਸੰਸਾਰੀ ਨਜ਼ਰ ਪੈਣਗੇ, ਅੰਦਰੋਂ ਨਿਰੰਕਾਰੀ ਨਜ਼ਰ ਪੈਣਗੇ। ਬਾਹਰੋਂ ਵੇਖੋਗੇ ਮਾਇਆਵੀ ਨਜ਼ਰ ਪੈਣਗੇ, ਅੰਦਰੋਂ ਵੇਖੋਗੇ ਤੇ ਮਾਇਆ ਦੇ ਪਤੀ ਖੁਦਾਵੰਦ ਕਰੀਮ ਦੇ ਨਾਲ ਜੁੜੇ ਨਜ਼ਰ ਪੈਣਗੇ। ਮੈਨੂੰ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦਾ ਇੱਕ ਬਚਨ ਚੇਤੇ ਵਿੱਚ ਆਉਂਦਾ ਹੈ। ਐਲਾਨੀਆਂ ਕਹਿੰਦੇ ਨੇ ਕਿ ਜਾਹਰ ਅੰਦਰ ਮਾਇਲੇ ਫਰਜੰਦ ਜਨ, ਫਾਰਸੀ ਦਾ ਲਫ਼ਜ਼ ਫਰਜੰਦ, ਫਰਜੰਦ ਕਹਿ ਦਿੰਦੇ ਨੇ ਪੁੱਤਰਾਂ ਨੂੰ, ਜਨ ਜੱਜੇ ਦੇ ਪੈਰ ਹੇਠ ਬਿੰਦੀ ਲਾ ਕੇ, ਜਨ ਜਨ ਦਾ ਮਤਲਬ ਔਰਤ, ਤੇ ਜੇ ਬਿੰਦੀ ਨਾ ਲਾਓ ਇਕੱਲਾ ਪੜੀਏ ਜਨ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇੱਥੇ ਜਨ ਦਾ ਮਤਲਬ ਹੈ ਸੇਵਕ, ਪਰ ਜਿੱਥੇ ਗੁਰਬਾਣੀ ਦੇ ਅੰਦਰ ਆਉਂਦਾ ਹੈ ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ, ਇੱਥੇ ਜਨ ਤੇ ਜਨ ਦਾ ਮਤਲਬ ਹੁੰਦਾ ਹੈ ਔਰਤ, ਫਾਰਸੀ ਦਾ ਲਫ਼ਜ਼ ਹੈ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਕਿ ਜ਼ਾਹਰ ਅੰਦਰ ਮਾਇਲੇ ਫਰਜੰਦ ਜਨ, ਗੁਰੂ ਸਾਹਿਬਾਨਾਂ ਨੂੰ ਵੇਖੋ ਬਾਹਰੋਂ ਬਾਹਰੋਂ ਤੇ ਤੁਹਾਨੂੰ ਨਜ਼ਰ ਪੈਣਗੇ ਕਿ ਉਹਨਾਂ ਦੇ ਕੋਲ ਜਨ ਵੀ ਹੈ, ਜਨ ਦਾ ਮਤਲਬ ਔਰਤ, ਉਹਨਾਂ ਦੇ ਕੋਲ ਫਰਜੰਦ ਨੇ, ਫਰਜੰਦ ਦਾ ਮਤਲਬ ਉਹਨਾਂ ਦੇ ਸ਼ਹਿਜਾਦੇ, ਉਹਨਾਂ ਦੇ ਸਾਹਿਬਜ਼ਾਦੇ। ਪਰ ਕਹਿਣ ਲੱਗੇ ਦਰ ਹਕੀਕਤ ਬਾ ਖੁਦਾਏ ਖੇਸ ਤਨ, ਕਹਿਣ ਲੱਗੇ ਹਕੀਕਤ ਉਹਨਾਂ ਦੀ ਇਹ ਨਹੀਂ ਹੈ ਜੋ ਉਹਨਾਂ ਨੂੰ ਬਾਹਰੋਂ ਵੇਖ ਰਹੇ ਹੋ। ਤੇ ਭਾਈ ਨੰਦ ਲਾਲ ਸਾਹਿਬ, ਫਿਰ ਉਹਨਾਂ ਦੀ ਹਕੀਕਤ ਹੈ ਕੀ? ਹਕੀਕਤ ਵਿੱਚ ਨਜ਼ਰ ਆ ਰਿਹਾ ਹੈ ਕਿ ਪਰਿਵਾਰ ਹੈ, ਕੁਟੰਬ ਹੈ, ਕਬੀਲਾ ਹੈ, ਧੀਆਂ ਨੇ, ਪੁੱਤਰ ਨੇ, ਧਨ ਹੈ, ਦੌਲਤ ਹੈ। ਤੁਸੀਂ ਕਹਿ ਰਹੇ ਹੋ ਸਤਿਗੁਰੂ ਸਾਹਿਬਾਨਾਂ ਦੀ ਇਹ ਹਕੀਕਤ ਨਹੀਂ, ਸੱਚਾਈ ਨਹੀਂ। ਤੇ ਫਿਰ ਹਕੀਕਤ ਦੇ ਅੰਦਰ ਕੀ? ਅਗਲੀ ਪੰਕਤੀ ਵਿੱਚ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਦਰ ਹਕੀਕਤ ਬਾਤ ਖੁਦਾਏ ਖੇਸ ਤਨ, ਅਗਰ ਕੋਈ ਉਹਨਾਂ ਨੂੰ ਬਰੀਕ ਬੀਨੀ ਦੇ ਨਾਲ ਅੰਦਰੋਂ ਵੇਖ ਸਕੇ ਤੇ ਅੰਦਰੋਂ ਨਰੋਲ ਖੁਦਾ ਵਰਗੇ ਨਜ਼ਰ ਪੈਣਗੇ। ਦਰ ਹਕੀਕਤ ਬਾ ਖੁਦਾਏ ਖੇਸ ਤਨ, ਅੰਦਰੋਂ ਰੱਬ ਵਰਗੇ ਨਜ਼ਰ ਪੈਣਗੇ। ਅੱਜ ਦੇ ਮਹਾਂਵਾਕ ਦੇ ਅੰਦਰ ਭਗਤ ਜੀ ਕਹਿੰਦੇ ਨੇ ਫਰੀਦਾ ਦਰ ਦਰ ਵੇਸ਼ੀ ਗਾਖੜੀ, ਕਹਿਣ ਲੱਗੇ ਰੱਬ ਦੇ ਦਰ ਦਾ ਅਗਰ ਦਰਵੇਸ਼ ਬਣਨਾ ਹੈ ਤੇ ਸੌਖੀ ਕਾਰ ਨਹੀਂ ਹੈ। ਕਹਿਣ ਲੱਗੇ ਗਾਖੜੀ, ਗਾਖੜੀ ਦਾ ਮਤਲਬ ਬੜੀ ਕਠਿਨ ਖੇਡ ਹੈ, ਆਮ ਖੇਡ ਨਹੀਂ ਹੈ। ਜਿਤਨੀ ਮੰਜ਼ਿਲ ਮਹਾਨ ਹੋਵੇ ਉਸ ਮੰਜ਼ਿਲ ਦੀ ਪ੍ਰਾਪਤੀ ਵਾਸਤੇ ਸਾਧਨਾ ਵੀ ਉਨੀ ਮਹਾਨ ਕਰਨੀ ਪੈਂਦੀ ਹੈ। ਅਗਰ ਪਦਾਰਥ ਤੁੱਛ ਹੈ, ਮੰਜ਼ਿਲ ਤੁੱਛ ਹੈ ਤੇ ਉਹਦੀ ਪ੍ਰਾਪਤੀ ਵਾਸਤੇ ਸਾਧਨਾ ਵੀ ਤੁੱਛ ਦੀ ਕਰਨੀ ਪੈਂਦੀ ਹੈ। ਆਮ ਸਾਧਨਾ, ਆਮ ਮਿਹਨਤ ਕਰਨ ਤੋਂ ਬਾਅਦ ਉਹ ਮੰਜ਼ਿਲ, ਉਹ ਪਦਾਰਥ ਹੱਥ ਵਿੱਚ ਆ ਜਾਂਦਾ ਹੈ, ਕਿਉਂਕਿ ਪਦਾਰਥ ਦੀ ਕੀਮਤ ਬੜੀ ਘੱਟ ਹੈ ਤੇ ਪਦਾਰਥ, ਜਿਸ ਪਦਾਰਥ ਦੀ ਕੀਮਤ ਥੋੜੀ ਉਹਦੀ ਪ੍ਰਾਪਤੀ ਵਾਸਤੇ ਉਨੀ ਮਿਹਨਤ ਵੀ ਥੋੜੀ। ਜਿਹੜਾ ਪਦਾਰਥ ਆਪਣੇ ਆਪ ਦੇ ਅੰਦਰ ਮਹਾਨ ਹੈ, ਜਿਹੜੀ ਮੰਜ਼ਿਲ ਆਪਣੇ ਆਪ ਦੇ ਅੰਦਰ ਮਹਾਨ ਹੈ, ਮਹਾਨ ਮੰਜ਼ਿਲ ਦੀ ਪ੍ਰਾਪਤੀ ਵਾਸਤੇ ਪਿਆਰਿਓ ਮਿਹਨਤ ਵੀ ਮਹਾਨ ਹੀ ਕਰਨੀ ਪੈਂਦੀ, ਆਮ ਮਿਹਨਤ ਦੇ ਨਾਲ ਗੱਲ ਨਹੀਂ ਬਣਦੀ। ਅਗਰ ਕਿਸੇ ਨੇ ਦੋ ਅੱਖਰ ਪੜ੍ਹਨੇ ਹੋਣ ਨਾ, ਏ ਬੀ ਸੀ ਡੀ, ਚਾਰ ਅੱਖਰ ਪੜ੍ਹਨੇ ਹੋਣ, ਉਹ ਇੱਕ ਅੱਧੇ ਦਿਨ ਦੇ ਅੰਦਰ ਸਿੱਖ ਸਕਦਾ ਹੈ, ਅਣਜਾਣ ਤੋਂ ਅਣਜਾਣ ਬੰਦਾ ਵੀ ਸਿੱਖ ਸਕਦਾ ਹੈ। ਪਰ ਕਿਸੇ ਨੇ ਪੜ੍ਹਦਿਆਂ ਪੜ੍ਹਦਿਆਂ ਡਾਕਟਰ ਦੀ ਡਿਗਰੀ ਲੈਣੀ ਜਾਂ ਇੰਜੀਨੀਅਰ ਬਣਨਾ ਹੈ, ਸਾਇੰਟਿਸਟ ਬਣਨਾ ਹੈ, ਉਹਨੂੰ ਤੇ ਇੱਕ ਦਿਨ ਦੀ ਮਿਹਨਤ ਦੇ ਨਾਲ ਡਿਗਰੀ ਨਹੀਂ ਨਾ ਮਿਲਣ ਲੱਗੀ, ਉਹਨੂੰ ਤੇ ਇੱਕ ਮਿਹਨਤ ਦੇ ਦੌਰ ਵਿੱਚੋਂ ਦੀ ਗੁਜ਼ਰਨਾ ਹੀ ਪੈਣਾ ਹੈ, ਉਹਨੂੰ ਇੱਕ ਮਿਹਨਤ ਸਾਧਨਾ ਦੇ ਦੌਰ ਵਿੱਚੋਂ ਦੀ ਨਿਕਲਣਾ ਪਏਗਾ, ਕਿਉਂਕਿ ਉਹਦੀ ਮੰਜ਼ਿਲ ਮਹਾਨ ਹੈ। ਪਰਮਾਤਮਾ ਸਭ ਤੋਂ ਮਹਾਨ ਹੈ, ਸ੍ਰੇਸ਼ਟ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਫਿਰ ਸਾਨੂੰ ਇੱਕ ਮਿਹਨਤ ਦੇ ਦੌਰ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ ਤੇ ਉਹ ਮਿਹਨਤ ਦਾ ਦੌਰ ਵੀ ਬੜਾ ਕਠਿਨ ਹੈ, ਆਮ ਨਹੀਂ ਹੈ। ਅਸੀਂ ਕਰਦੇ ਕੀ ਆ? ਰੱਬ ਦੀ ਚਾਹਤ ਵਾਸਤੇ ਆਪਣੇ ਤਨ ਨੂੰ ਧਰਮ ਦੇ ਮਾਰਗ ਦੇ ਉੱਤੇ ਤੋਰ ਲੈਂਦੇ ਹਾਂ ਤੇ ਮਨ ਸਾਡਾ ਧਰਮ ਦੇ ਮਾਰਗ ਦੇ ਅੰਦਰ ਤੁਰਦਾ ਨਹੀਂ ਹੈ। ਫਿਰ ਮੈਂ ਬੇਨਤੀ ਕਰਾਂ, ਤਨ ਨੂੰ ਧਰਮ ਦੇ ਮਾਰਗ ਦੇ ਉੱਤੇ ਤੋਰ ਲੈਂਦੇ ਹਾਂ ਤੇ ਮਨ ਸਾਡਾ ਧਰਮ ਤੋਂ ਬਾਗੀ ਹੁੰਦਾ ਹੈ, ਮਨ ਨੂੰ ਅਸੀਂ ਧਰਮ ਦੇ ਮਾਰਗ ਦੇ ਉੱਤੇ ਤੋਰਦੇ ਨਹੀਂ। ਧਰਮ ਦੀ ਦੁਨੀਆਂ ਦੇ ਅੰਦਰ ਤਨ ਦੀ ਸਾਧਨਾ ਨਾਲੋਂ ਕਰੋੜ ਗੁਣਾ ਅੱਗੇ ਹੈ ਮਨ ਦੀ ਸਾਧਨਾ। ਔਰ ਫਿਰ ਮੈਂ ਬੇਨਤੀ ਕਰਾਂ, ਗੁਰਬਾਣੀ ਨੂੰ ਪੜ੍ਹ ਕੇ ਵੇਖ ਲਓ, ਇੱਕ ਓਅੰਕਾਰ ਤੋਂ ਲੈ ਕੇ ਅਖੀਰ ਤੱਕ ਜਿਹੜੀ ਗੱਲ ਚੱਲਦੀ ਹੈ ਨਾ ਗੁਰਬਾਣੀ ਦੇ ਅੰਦਰ, ਉਹ ਮਨ ਦੀ ਚੱਲਦੀ ਹੈ। ਤੁਸੀਂ ਬਦਲਣਾ ਆਪਣੇ ਮਨ ਨੂੰ ਹੈ, ਬਦਲੇ ਹੋਏ ਮਨ ਵਾਲੇ ਦਾ ਨਾਮ ਬਣਦਾ ਹੈ ਗੁਰਮੁਖ। ਹੁਣ ਇੱਕ ਮਨਮੁਖ ਹੋਵੇ, ਇੱਕ ਗੁਰਮੁਖ ਹੋਵੇ, ਤੇ ਦੋਨਾਂ ਦੇ ਸਰੀਰ ਨੂੰ ਪੈਰਲਰ ਬਰਾਬਰ ਬਰਾਬਰ ਖੜਾ ਕਰਕੇ ਵੇਖੋ, ਤੁਹਾਨੂੰ ਸਰੀਰਕ ਬਣਤਰ ਦੇ ਅੰਦਰ ਅੰਤਰ ਪਏਗਾ, ਨਜ਼ਰ ਆਏਗਾ ਵੀ ਇਹਦੇ ਅੰਦਰ ਕੋਈ ਫਰਕ, ਇਹਦੇ ਅੰਦਰ ਕੋਈ ਫਰਕ ਹੈ। ਦੋਵਾਂ ਦੇ ਅੰਗ ਪ੍ਰਤੰਗ ਤਕਰੀਬਨ ਬਰਾਬਰ ਨੇ, ਦੋ ਹੀ ਨੇਤਰਾਂ ਦਾ ਮਾਲਕ ਮਨਮੁਖ ਹੈ ਤੇ ਦੋ ਹੀ ਨੇਤਰਾਂ ਦਾ ਮਾਲਕ ਗੁਰਮੁਖ ਹੈ। ਇੱਕ ਜੀਵਾ, ਦੋ ਪੈਰ, ਦੋ ਕੰਨ, ਨੱਕ, ਮੂੰਹ, ਮੱਥਾ, ਚਮੜੀ, ਸਰੀਰ, ਸਭ ਕੁਝ ਮਨਮੁਖ ਦੇ ਪਾਸ ਹੈ। ਇਹੀ ਅੰਗ ਪ੍ਰਤੰਗ ਸਾਰੇ ਦੇ ਸਾਰੇ ਇੱਕ ਗੁਰਮੁਖ ਦੇ ਪਾਸ ਨੇ। ਬਾਹਰੋਂ ਅੰਤਰ ਕੀ ਹੈ? ਬਾਹਰੋਂ ਕੋਈ ਅੰਤਰ ਨਹੀਂ। ਹਾਂ, ਕੱਦ ਕਾਠ ਦਾ ਅੰਤਰ ਤੇ ਗੁਰਮੁਖ ਮਨਮੁਖ ਦੇ ਅੰਦਰ ਹੁੰਦਾ ਹੈ, ਤੇ ਉਹ ਗੁਰਮੁਖ ਮਨਮੁਖ ਹੋਣ ਕਰਕੇ ਨਹੀਂ, ਉਹ ਤੇ ਆਮ ਕਿਸੇ ਦਾ ਕੱਦ ਛੋਟਾ, ਕਿਸੇ ਦਾ ਵੱਡਾ, ਕਿਸੇ ਦੀ ਚਮੜੀ ਦਾ ਰੰਗ ਕਾਲਾ, ਕਿਸੇ ਦਾ ਚਿੱਟਾ, ਇਹ ਫਰਕ ਆਮ ਫਰਕ ਹੈ। ਬੇਨਤੀ ਮੈਂ ਇਹ ਕਰ ਰਿਹਾ ਸਾਂ ਕਿ ਮਨ ਜਦੋਂ ਅੰਦਰੋਂ ਬਦਲਦਾ ਹੈ ਤੇ ਮਨ ਦੀ ਦਸ਼ਾ ਬਦਲਣ ਦੇ ਨਾਲ ਤੁਹਾਡੇ ਨਾਂ ਦੇ ਨਾਲ ਇੱਕ ਲਫ਼ਜ਼ ਜੁੜ ਜਾਂਦਾ ਹੈ, ਇਹ ਬੰਦਾ ਬੜਾ ਗੁਰਮੁਖ ਹੈ। ਜਦੋਂ ਤੁਹਾਡਾ ਮਨ ਬਦਲਦਾ ਹੈ ਤੇ ਅੰਦਰੋਂ ਨਾਂ ਬਦਲ ਜਾਂਦਾ ਹੈ, ਲੋਕਾਂ ਦੇ ਅੰਦਰ ਨਾਂ ਪ੍ਰਚਲਿਤ ਹੁੰਦਾ ਹੈ, ਇਹ ਭਗਤ ਹੈ, ਇਹ ਦਰਵੇਸ਼ ਹੈ, ਇਹ ਫਕੀਰ ਹੈ, ਨਾਂ ਬਦਲਦਾ ਹੈ। ਔਰ ਨਾਂ ਬਦਲਦਾ ਕਦੋਂ ਹੈ? ਜਦੋਂ ਪਹਿਲਾਂ ਸਾਡਾ ਮਨ ਬਦਲਦਾ ਹੈ। ਤੁਹਾਡੇ ਸਾਹਮਣੇ ਮੈਂ ਇਤਿਹਾਸ ਵਿੱਚੋਂ ਇੱਕ ਹੋਰ ਬੇਨਤੀ ਕਰਾਂ। ਜਿਸ ਤੁਲੰਬੇ ਨਗਰ ਦੇ ਅੰਦਰ ਚਲਦੇ ਚਲਦੇ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਪਹੁੰਚਦੇ ਨੇ, ਤੁਲੰਬੇ ਨਗਰ ਦੇ ਅੰਦਰ ਰਹਿੰਦਾ ਹੈ ਇੱਕ ਸ਼ਖਸ, ਇਹਨੂੰ ਲੋਕ ਨਾਂ ਕਰਕੇ ਬੁਲਾਉਂਦੇ ਨੇ ਸੱਜਣ ਠੱਗ, ਕਿਉਂਕਿ ਠੱਗੀ ਕਰਨਾ ਇਹਦਾ ਕੰਮ ਹੈ, ਠੱਗੀ ਕਰਨਾ ਇਹਦੀ ਕਿਰਤ ਹੈ, ਇਹ ਕਰਦਾ ਹੈ ਠੱਗੀਆਂ, ਰਾਹ ਮਾਰ ਹੈ, ਲੁੱਟਦਾ ਹੈ, ਸੇਵਾ ਕਰਦਾ ਹੈ, ਲੋਕਾਂ ਨੂੰ ਮਾਰ ਦਿੰਦਾ ਹੈ, ਮੁਕਾ ਦਿੰਦਾ ਹੈ ਤੇ ਉਹਨਾਂ ਦਾ ਮਾਲ ਅਸਬਾਬ ਲੁੱਟ ਕੇ ਆਪਣੇ ਘਰ ਵਿੱਚ ਰੱਖ ਲੈਂਦਾ ਹੈ। ਲੋਕ ਰੋਕਦੇ ਨੇ, ਬਾਬਾ ਇੱਧਰ ਨਾ ਜਾ, ਇੱਧਰ ਇੱਕ ਸੱਜਣ ਠੱਗ ਨਾਮ ਦਾ ਆਦਮੀ ਰਹਿੰਦਾ ਹੈ ਜੋ ਕਿਸੇ ਨੂੰ ਬਖਸ਼ਦਾ ਨਹੀਂ ਹੈ, ਠੱਗ ਹੀ ਲੈਂਦਾ ਹੈ, ਮਾਰ ਹੀ ਦਿੰਦਾ ਹੈ। ਪਰ ਜਿਸ ਦਿਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਹੋਈ, ਉਸ ਦਿਨ ਤੋਂ ਬਾਅਦ ਤੇ ਉਹ ਸੱਜਣ ਠੱਗ ਨਹੀਂ ਰਿਹਾ, ਸੱਜਣ ਗੁਰਮੁਖ ਬਣ ਗਿਆ। ਪਰ ਹੁਣ ਸੱਜਣ ਦਾ ਕੱਦ ਤੇ ਨਹੀਂ ਬਦਲਿਆ, ਨਾ ਉਹਦਾ ਚਿਹਨ ਚੱਕਰ ਬਦਲੇ, ਨਾ ਅੱਖਾਂ ਬਦਲੀਆਂ, ਨਾ ਚਮੜੀ ਦਾ ਰੰਗ ਬਦਲਿਆ, ਨਾ ਨਕਸ਼ੋ ਨਿਗਾਰ ਬਦਲੇ। ਬਦਲਿਆ ਕੀ ਹੈ? ਸੱਜਣ ਅੰਦਰੋਂ ਬਦਲਿਆ। ਅੰਦਰ ਦੀ ਬਦਲਾਹਟ ਦਾ ਨਾਂ ਹੀ ਮਨਮੁਖ ਹੈ, ਅੰਦਰ ਦੇ ਬਦਲ ਜਾਣ ਦਾ ਨਾਂ ਹੀ ਗੁਰਮੁਖ ਹੈ। ਇਸ ਬੇਨਤੀ ਨੂੰ ਬੜੇ ਧਿਆਨ ਨਾਲ ਸਮਝ ਲੈਣਾ। ਅੰਦਰ ਬਦਲਣ ਕਰਕੇ ਨਾ ਠੱਗ ਹੈ, ਅੰਦਰ ਬਦਲਣ ਕਰਕੇ ਨਾ ਸੱਜਣ ਹੈ। ਅੰਦਰ ਬਦਲਣ ਕਰਕੇ ਲੋਕ ਚੋਰ ਕਹਿ ਦਿੰਦੇ ਨੇ, ਅੰਦਰ ਬਦਲਣ ਕਰਕੇ ਲੋਕ ਸਾਧੂ ਕਹਿ ਦਿੰਦੇ ਨੇ, ਜੋ ਆਪਣੇ ਅੰਦਰ ਨੂੰ ਬਦਲਦਾ ਹੈ। ਜਿਹਨੂੰ ਆਪਾਂ ਦਰਵੇਸ਼ ਕਹਿੰਦੇ ਹਾਂ, ਉਹ ਵੀ ਉਹਨੂੰ ਕਹਿਣਾ ਚਾਹੀਦਾ ਹੈ ਜਿਹਦਾ ਅੰਦਰ ਬਦਲਿਆ ਹੋਵੇ, ਜਿਹਦਾ ਅੰਦਰ ਸੁਧਰਿਆ ਹੋਵੇ। ਮੈਂ ਫਿਰ ਬੇਨਤੀ ਦੁਹਰਾ ਰਿਹਾ, ਗੱਲ ਆਰੰਭ ਕੀਤੀ ਸੀ ਕਿ ਧਰਮ ਦੀ ਦੁਨੀਆਂ ਦੇ ਅੰਦਰ ਤਨ ਦਾ ਪ੍ਰਵੇਸ਼ ਕਰ ਜਾਣਾ ਇੱਕ ਹੋਰ ਅਰਥ ਰੱਖਦਾ ਹੈ, ਤੇ ਧਰਮ ਦੀ ਦੁਨੀਆਂ ਦੇ ਅੰਦਰ ਮਨ ਦਾ ਪ੍ਰਵੇਸ਼ ਕਰ ਜਾਣਾ ਇੱਕ ਹੋਰ ਅਰਥ ਰੱਖਦਾ ਹੈ। ਤਨ ਕਰਕੇ ਧਰਮੀ ਬਣ ਜਾਣਾ ਇੱਕ ਹੋਰ ਮਹਿਨੇ ਨਿਕਲਦੇ ਨੇ, ਮਨ ਕਰਕੇ ਧਰਮ ਕਬੂਲ ਲੈਣਾ ਤੇ ਧਰਮੀ ਬਣ ਜਾਣਾ ਇੱਕ ਹੋਰ ਮਹਿਨੇ ਨਿਕਲਦੇ ਨੇ। ਕੋਈ ਤਨ ਦੇ ਉੱਤੇ ਧੋਤੀ ਲਾ ਲਵੇ, ਮੱਥੇ ਦੇ ਉੱਤੇ ਤਿਲਕ ਸਜਾ ਲਵੇ, ਗਲ ਦੇ ਅੰਦਰ ਤੇਰੇ ਧਾਗੇ ਦਾ ਜਨੇਊ ਪਾ ਲਵੇ, ਤੇ ਗੀਤਾ ਦੇ 18 ਅਧਿਆਏ ਵਿੱਚੋਂ ਉਹ ਗੀਤਾ ਦਾ ਇੱਕ ਵੀ ਸਲੋਕ ਨਾ ਮੰਨੇ, ਉਹ ਬਾਹਰੋਂ ਦਿਸੇਗਾ ਹਿੰਦੂ ਹੈ, ਅੰਦਰੋਂ ਉਹ ਹਿੰਦੂ ਨਹੀਂ, ਕਿਉਂਕਿ ਗੀਤਾ ਦੇ ਸਲੋਕ ਨੂੰ ਮੰਨਦਾ ਨਹੀਂ ਹੈ। ਕੋਈ ਮੁੱਛਾਂ ਕਟਵਾ ਲਵੇ, ਦਾੜੀ ਰੱਖ ਲਵੇ, ਹੱਥ ਵਿੱਚ ਤਸਬੀਹ ਰੱਖੇ, ਕੁਰਾਨ ਦੀ ਤਲਾਵਤ ਕਰੇ, ਰੋਜੇ ਰੱਖੇ, ਚਲੀਏ ਕੱਟੇ, ਬਾਹਰੋਂ ਵੇਸ਼ਭੂਸ਼ਾ ਤੋਂ ਨਜ਼ਰ ਪਏਗਾ, ਸੁੰਨਤ ਹੋਈ ਹੋਵੇ ਕਿ ਇਹ ਮੁਸਲਮਾਨ ਹੈ, ਪਰ ਜੇ ਉਹ ਕੁਰਾਨ ਦੀ ਕਿਸੇ ਆਇਤ ਨੂੰ ਨਾਲ ਲੈ ਕੇ ਜੀਵਨ ਦੇ ਅੰਦਰ ਚੱਲ ਹੀ ਨਹੀਂ ਰਿਹਾ, ਤੇ ਫਿਰ ਉਹ ਵਿਖਾਵੇ ਦਾ ਮੁਸਲਮਾਨ ਹੈ, ਸੱਚਾ ਮੁਸਲਮਾਨ ਨਹੀਂ ਹੈ। ਹੁਣ ਮੈਂ ਗੱਲ ਆਪਣੀ ਕਰਾਂ, ਜੇ ਕੋਈ ਬਾਹਰੋਂ ਪੰਜ ਕਕਾਰੀ ਬਾਣਾ ਵੀ ਪਾ ਲਵੇ, ਬਾਹਰੋਂ ਗਿੱਟਿਆਂ ਤੱਕ ਲੰਮਾ ਚੋਲਾ ਵੀ ਪਾ ਲਵੇ, ਗਲ ਦੇ ਅੰਦਰ 5-7 ਜਲਾਓ ਬਣਾਉਣ ਵਾਸਤੇ ਮਾਲਾ ਵੀ ਸੁੱਟ ਲਵੇ, ਬਾਹਰੋਂ ਨਜ਼ਰ ਆਏਗਾ ਇਹ ਬੜਾ ਦਰਵੇਸ਼ ਹੈ, ਬੜਾ ਗੁਰਮੁਖ ਹੈ, ਬੜਾ ਪਿਆਰਾ ਹੈ, ਤੇ ਜੇ ਅੰਦਰ ਗੁਰਬਾਣੀ ਦਾ ਇੱਕ ਵਚਨ ਨਾਲ ਲੈ ਕੇ ਨਹੀਂ ਚੱਲ ਰਿਹਾ ਤੇ ਫੇਰ ਕਹਿਣਾ ਪਏਗਾ ਇਸ ਤਰ੍ਹਾਂ ਦਾ ਦਰਵੇਸ਼ ਸਗੋਂ ਦੁਨੀਆਂ ਨੂੰ ਕੁਰਾਏ ਪਾਉਣ ਦਾ ਕੰਮ ਕਰ ਰਿਹਾ। ਇਸ ਤਰ੍ਹਾਂ ਦਾ ਦਰਵੇਸ਼ ਜਿਹਦੇ ਅੰਦਰ ਕੁਝ ਨਹੀਂ ਪਰ ਬਾਹਰ ਹੈ। ਗੁਰੂ ਬਾਬੇ ਨੇ ਸਾਨੂੰ ਪਹਿਲਾਂ ਅੰਦਰ ਸੁਧਾਰਨ ਵਾਸਤੇ ਹੁਕਮ ਫਰਮਾਇਆ, ਆਪਣੇ ਮਨ ਨੂੰ ਪਹਿਲਾਂ ਸੁਧਾਰ, ਅੰਦਰ ਨੂੰ ਪਹਿਲਾਂ ਸੁਧਾਰ। ਤੇ ਜੇ ਅੰਦਰ ਨੂੰ ਸੁਧਾਰ ਲਵੇਂਗਾ, ਤੇਰੇ ਤਨ ਦੇ ਉੱਤੇ ਹੋਵੇ ਬਾਣਾ, ਤਨ ਦੇ ਉੱਤੇ ਨਜ਼ਰ ਆਵੇ ਤਨ ਨੂੰ ਵੇਖ ਕੇ ਕਿ ਬੜਾ ਚੰਗਾ ਹੈ, ਗੁਰਮੁਖ ਹੈ, ਲੋਕ ਤੇਰੇ ਨੇੜੇ ਲੱਗਣ, ਤੇਰੀ ਸੰਗਤ ਦੀ ਰੰਗਤ ਕਬੂਲ ਕਰਨ, ਲੋਕਾਂ ਦਾ ਜੀਵਨ ਬਦਲੇ, ਤੇਰੇ ਜੀਵਨ ਦੇ ਅਸਰ ਨੂੰ ਪਾ ਕੇ ਲੋਕ ਕਹਿਣਗੇ ਬੜਾ ਚੰਗਾ ਹੈ, ਪਰ ਨਤੀਜਾ ਉਲਟਾ ਨਿਕਲਦਾ ਨਜ਼ਰ ਆ ਰਿਹਾ ਹੈ। ਜਦ ਲੋਕ ਦੂਰੋਂ ਵੇਖਦੇ ਨੇ ਤੇ ਦਿਸਦਾ ਹੈ ਕਿ ਬੜਾ ਚੰਗਾ ਹੈ, ਤੇ ਜਦ ਲੋਕ ਤੇਰੇ ਨੇੜੇ ਹੋ ਕੇ ਤੈਨੂੰ ਵੇਖਦੇ ਨੇ ਨਜ਼ਰ ਆ ਜਾਂਦਾ ਹੈ ਚੰਗਾ ਨਹੀਂ ਹੈ, ਭਰਮ ਸੀ, ਭੁਲੇਖਾ ਸੀ ਜੋ ਉੱਡ ਗਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਕ ਜ਼ਿਮੀਦਾਰ ਦੀ ਉਦਾਹਰਨ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਕਹਿਣ ਲੱਗੇ ਅਨਿਕ ਬਸਤਰ ਸੁੰਦਰ ਪਹਿਰਾਇਆ, ਜਿਉ ਡਰਨਾ ਖੇਤ ਮਾਹੇ ਡਰਾਇਆ। ਕਹਿਣ ਲੱਗੇ ਇੱਕ ਜ਼ਿਮੀਦਾਰ ਦੇ ਖੇਤ ਸਨ ਬਹੁਤੇ, ਉਹਨੇ ਕਈ ਖੇਤਾਂ ਦੇ ਅੰਦਰ ਬੀਜ ਬੀਜ ਦਿੱਤਾ, ਕਣਕ ਦਾ ਬੀਜ, ਦੂਜਾ ਤੀਜਾ ਬੀਜ, ਫਸਲਾਂ ਫੁੱਲਾਂ ਫਲਾਂ ਦੇ ਬੀਜ ਉਹਨੇ ਆਪਣੇ ਕਈ ਖੇਤਾਂ ਦੇ ਅੰਦਰ ਬੀਜ ਦਿੱਤੇ। ਹੋਇਆ ਕਿ ਜ਼ਿਮੀਦਾਰ ਨੇ ਵੇਖਿਆ ਕਿ ਮੇਰੇ ਬੀਜੇ ਹੋਏ ਬੀਜ ਨੂੰ ਕਬੂਤਰ ਚੁਗਦੇ ਨੇ, ਕਾਂ ਚੁਗਦੇ ਨੇ, ਚਿੜੀਆਂ ਚੁਗਦੀਆਂ ਨੇ, ਪਰਿੰਦੇ ਆਉਂਦੇ ਨੇ, ਬੀਜ ਚੁੱਕਦੇ ਨੇ, ਉਡਾਰੀ ਭਰ ਜਾਂਦੇ ਨੇ, ਤੇ ਮੈਂ ਇਕੱਲਾ, ਖੇਤ ਬਹੁਤੇ ਨੇ, ਇਹਨਾਂ ਖੇਤਾਂ ਦੀ ਰਖਵਾਲੀ ਕਰਾਂ ਤੇ ਕਿਵੇਂ ਕਰਾਂ। ਜ਼ਿਮੀਦਾਰ ਦੇ ਹਿਰਦੇ ਦੇ ਅੰਦਰੋਂ ਇੱਕ ਤਜਵੀਜ਼ ਦਾ ਜਨਮ ਹੋਇਆ, ਉਹਦੇ ਅੰਦਰੋਂ ਇੱਕ ਸੋਚ ਦਾ ਜਨਮ ਹੋਇਆ। ਉਹਨੇ ਕੱਖਾਂ ਕਾਨਾਂ ਦਾ ਪੁਤਲਾ ਬਣਾਇਆ, ਘਾਹ ਫੂਸ ਇਕੱਠਾ ਕਰਕੇ ਨਾ ਉਹਨੇ ਪੁਤਲਾ ਬਣਾਇਆ, ਤੇ ਉਸ ਪੁਤਲੇ ਦਾ ਸਿਰ ਵੀ ਬਣਾਇਆ, ਉਸ ਪੁਤਲੇ ਦੀਆਂ ਬਾਹਾਂ ਵੀ ਬਣਾਈਆਂ, ਉਸ ਪੁਤਲੇ ਦੀਆਂ ਲੱਤਾਂ ਵੀ ਬਣਾਈਆਂ, ਤੇ ਫਿਰ ਕੀਤਾ ਕਿ ਉਸ ਪੁਤਲੇ ਦੇ ਸਿਰ ਦੇ ਉੱਤੇ ਨਾ ਇੱਕ ਕੱਪੜਾ ਵੀ ਰੱਖ ਦਿੱਤਾ, ਉਸ ਪੁਤਲੇ ਨੂੰ ਇੱਕ ਫਟਿਆ ਪੁਰਾਣਾ ਕਮੀਜ਼ ਚੋਲਾ ਵੀ ਪਵਾ ਦਿੱਤਾ, ਉਸ ਪੁਤਲੇ ਨੂੰ ਗੱਡ ਦਿੱਤਾ ਇੱਕ ਖੇਤ ਦੇ ਦਰਮਿਆਨ ਜਾ ਕੇ। ਔਰ ਸੋਚ ਇਹ ਕੰਮ ਕਰ ਰਹੀ ਸੀ ਕਿ ਜਿਹੜੀਆਂ ਚਿੜੀਆਂ, ਕਾਂ, ਕਬੂਤਰ ਨੇ, ਪਰਿੰਦੇ ਨੇ, ਇਹਨਾਂ ਨੂੰ ਇਸ ਗੱਲ ਦਾ ਭੁਲੇਖਾ ਬਣਿਆ ਰਹਿ ਕਿ ਖੇਤ ਦਾ ਮਾਲਕ ਜ਼ਿਮੀਦਾਰ ਖੇਤ ਦੇ ਅੰਦਰ ਹੈ, ਅਸੀਂ ਦਾਣਾ ਚੁਗਾਂਗੇ, ਇਹ ਸਾਨੂੰ ਮਾਰੇਗਾ, ਅਸੀਂ ਦਾਣਾ ਚੁਗਣ ਵਾਸਤੇ ਜਾਣਾ ਨਹੀਂ, ਇਹ ਡਰਦੇ ਡਰਦੇ ਭਰਾ ਭਰਾ ਉਡਾਰੀ ਭਰ ਕੇ ਚਲੇ ਜਾਣ, ਨੇੜੇ ਆਉਣ ਹੀ ਨਾ। ਹੋਇਆ ਇਹ ਕਿ ਚਿੜੀਆਂ, ਕਾਂ, ਕਬੂਤਰ ਡਰਦੇ ਰਹਿ, ਉਸ ਪੁਤਲੇ ਨੂੰ ਵੇਖ ਕੇ ਭੈ ਖਾਂਦੇ ਰਹਿ ਤੇ ਦਾਣਾ ਚੁਗਣ ਵਾਸਤੇ ਨਾ ਆਏ। ਹੁਣ ਕਾਂ ਬੜਾ ਚਲਾਕ ਹੈ, ਬੜਾ ਚਲਾਕ ਪਰਿੰਦਾ ਹੈ ਕਾਂ, ਔਰ ਬੜਾ ਸਿਆਣਾ ਹੈ। ਆਖਰ ਹਵਾ ਦਾ ਇੱਕ ਬੁੱਲਾ ਆਇਆ, ਤੇਜ ਹਵਾ ਦਾ ਝੁੰਕਾ ਆਇਆ, ਉਸ ਹਵਾ ਦੇ ਨਾਲ ਪੁਤਲਾ ਜ਼ਮੀਨ ਦੇ ਉੱਤੇ ਡਿੱਗ ਪਿਆ, ਉਹਦੇ ਜਿਹੜੇ ਪਾਏ ਹੋਏ ਕੱਪੜੇ ਸਨ ਉਹ ਵੀ ਉੱਡ ਗਏ, ਉਹਦੇ ਜਿਹੜੇ ਬਣੇ ਹੋਏ ਬਨਾਵਟੀ ਅੰਗ ਸਨ ਉਹ ਵੀ ਬਿਖਰ ਗਏ, ਤੇ ਉਹ ਜਿਹੜਾ ਕਾਂ ਸੀ ਨਾ, ਮੈਲੇ ਵਾਲੀ ਚੁੰਝ ਉਸ ਪੁਤਲੇ ਦੇ ਉੱਤੇ ਬਹਿ ਕੇ ਸਵਾਰਨੀ ਸ਼ੁਰੂ ਕਰ ਦਿੰਦਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਫਰਮਾਇਆ, ਕਹਿਣ ਲੱਗੇ ਉਹ ਬੰਦੇ ਜਿਨ੍ਹਾਂ ਦੇ ਕੋਲ ਕੇਵਲ ਲਿਬਾਸ ਹੈ, ਪਹਿਰਾਵਾ ਹੈ, ਅੰਦਰ ਧਰਮ ਦੀ ਜੋਤ ਨਹੀਂ ਜਗ ਰਹੀ, ਕਹਿਣ ਲੱਗੇ ਉਸ ਪੁਤਲੇ ਤੋਂ ਵੱਧ ਕੁਝ ਵੀ ਨਹੀਂ ਹੈ। ਜਿਵੇਂ ਉਹ ਪੁਤਲਾ ਬੇਜਾਨ ਹੈ, ਹੈ ਤਾਂ ਪੁਤਲਾ ਪਰ ਬੇਜਾਨ ਹੈ, ਉਹਦੇ ਅੰਦਰ ਜਾਨ ਨਹੀਂ, ਸਵਾਸ ਨਹੀਂ ਚੱਲ ਰਿਹਾ, ਉਹਨਾਂ ਦੇ ਨਾੜਾਂ ਦੇ ਅੰਦਰ ਖੂਨ ਗਰਦਿਸ਼ ਨਹੀਂ ਕਰ ਰਿਹਾ, ਉਹਦੇ ਅੰਦਰ ਦਿਲ ਦੀ ਧੜਕਣ ਜਾਰੀ ਨਹੀਂ ਹੈ, ਉਹ ਮੁਰਦਾ ਨਿਰਜੀਵ ਪੁਤਲਾ ਹੈ। ਕਹਿਣ ਲੱਗੇ ਜਿਸ ਮਨੁੱਖ ਨੇ ਬਾਹਰੋਂ ਕੇਵਲ ਲਿਬਾਸ ਪਾਇਆ ਹੈ, ਪਹਿਰਾਵਾ ਸਜਾਇਆ ਹੈ, ਪਰ ਉਹਦੇ ਅੰਦਰ ਧਰਮ ਦੀ ਜੋਤ ਨਹੀਂ ਜਗਦੀ, ਬਾਣੀ ਦਾ ਅਸਰ ਨਹੀਂ, ਬਾਣੀ ਦਾ ਸਿਧਾਂਤ ਨਹੀਂ, ਬਾਣੀ ਉਹਦੇ ਅੰਦਰ ਚੱਲ ਨਹੀਂ ਰਹੀ, ਪਰਮਾਤਮਾ ਦੀ ਯਾਦ ਉਹਦੇ ਅੰਦਰ ਲਗਾਤਾਰ ਚੱਲਦੀ ਨਹੀਂ, ਕਹਿਣ ਲੱਗੇ ਉਸ ਪੁਤਲੇ ਨਾਲੋਂ ਵੱਧ ਨਹੀਂ ਹੈ, ਪੁਤਲੇ ਵਰਗਾ ਹੀ ਹੈ। ਤੇ ਹਜ਼ੂਰ ਨੇ ਐਲਾਨੀਆ ਕਹਿ ਦਿੱਤਾ, ਅਨਿਕ ਬਸਤਰ ਸੁੰਦਰ ਪਹਿਰਾਇਆ, ਜਿਉ ਡਰਨਾ ਖੇਤ ਮਾਹੇ ਡਰਾਇਆ। ਕਹਿਣ ਲੱਗੇ ਜਿਵੇਂ ਡਰਾਉਣਾ ਖੇਤ ਦੇ ਅੰਦਰ ਹੈ, ਇਵੇਂ ਹੀ ਉਹ ਬੰਦਾ ਹੈ ਜਿਹਨੇ ਬਾਹਰੋਂ ਬਾਹਰੋਂ ਲਿਬਾਸ ਬਣਾਇਆ ਹੈ ਪਰ ਉਹਦੇ ਅੰਦਰ ਨਹੀਂ ਹੈ। ਮੈਂ ਫਿਰ ਇੱਕ ਬੇਨਤੀ ਕਰਾਂ, ਗੁਰਬਾਣੀ ਦੇ ਬਚਨਾਂ ਨੂੰ ਉਲੰਘ ਕੇ ਅਰਥਾਂ ਨੂੰ ਮਰੋੜ ਤਰੋੜ ਕੇ ਕਰਾਂ, ਇਹ ਮੇਰੀ ਇਮਾਨਦਾਰੀ ਵੀ ਨਹੀਂ ਹੋਏਗੀ ਤੇ ਮੈਂ ਸੰਗਤ ਦਾ ਵਿਚੋਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਵਿਚੋਰ ਹੋਵਾਂਗਾ। क्योंकि जे भगत फरीद साहब जी कह रहे ने कि दर दर वेशी गाखड़ी ते फिर मैनू ये अरते तुहाडे सामने रखने ही पैणगे, आप बर्दाश्त करो ना करो अरते मैनू करने ही पैणगे ना इस पंक्ति दे अरते। हुण एक बचन मैं गुरबाणी दे अंदरों होर तुहाडे सामने रखदा चलां। गुरबाणी ए कहिंदी ए कि दिल दर वाणी जो करे दिल दर वाशी रास, दिल दर वेशी रास, इश्क मोहब्बत नानका लेखा करते पास। दिल दर वाणी जो करे दिल दर वेशी रास, कहन लगे जो अपने अंदर दी रखवाली करदा है। मैं फिर बेनती करा अंदर दी रखवाली, मन दी रखवाली, मन मेरा काम वाल ना जाए, मन मेरा निंदा वाल ना जाए, मन मेरा झूठ वाल ना जाए, मन मेरा बुराइयां वाल ना जाए, मन मेरा लोभ दे अंदर मस्त ना रहे, मन विच कोई बुराई ना रहे। गुरबाणी दा बचन है दिल दरवानी जो करे, दरवानी दा मतलब राखी करना, जो अपने अंदर दी राखी करदा है। दिल दरवेशी रास ते फिर मन करके राह दे उत्ते चल रहा है, ते चल केड़े राह दे उत्ते रहा है, जेड़ा राह निरंकार दे घर नूं जांदा है ओह राह मिलदा कित्थों है, धन श्री गुरु ग्रंथ साहिब जी दे बचना विचों। जो अपने अंदर दी राखी कर रहा है और जो रब जी दे राह दे उत्ते सही ढंग दे नाल चल रहा है, गुरबाणी ए कहिंदी है ओहदा इश्क मुबारक है, ओहदा लेखा करते दे पास है, मतलब करता ओनू अंदरों जानदा है, ते करता पुरख वाहिगुरु दी ओ रहमत दा पात्र भी बन जाएगा, ओ करता पुरख वाहिगुरु दी बख्शिश दा पात्र अवश्य बनेगा। एक वचन मैं भगत फरीद साहब जी दे तुहाडे सामने होर रखना चाहवांगा। कहिंदे ने फरीदा साहिब दी कर चाकरी दिल दी लाहे प्रांद, भगत फरीद साहब जी दा वचन, कहन लगे फरीदा साहिब दी कर चाकरी, चाकरी मैंने सेवादारी कर, चाकरी मैंने नौकरी कर, चाकरी मैंने गुलामी कर, कहे कबीर गुलाम कर का जी आए पामे मार। भगत जी कहन लगे साहिब दी कर चाकरी, अपने साहिब दा धन श्री गुरु ग्रंथ साहिब जी दा चाकर बना, ते चाकर बनन दा मतलब है गुलाम बना, गुलाम दा मतलब है जो हुक्म गुरु कहन उस हुक्म नू मनना है, कोई उक्ती कोई युक्ति कोई अपील कोई दलील कोई किंतु कोई विंतु लेकिन वेकिन करन दी लोड़ ना होए, गुरु ने कह दिता है कम करना है ते करना है, ओदे अगे अपील दलील करन वास्ते मन कोई प्रश्न उठाए ना। आख्या साहिब दी कर चाकरी दिल दी लाहे प्रांद, अपने अंदर जेड़ी लगी हुई मैल है ना मैल नू ला, काम क्रोध लोह मोह निंदा चुगली ईर्षा बखीली ठगी ठोरी हेरा फेरी तरह तरह का बुरा सोचना बुरा चितवना बुरा करना, कहन लगे ओ अंदर दी मैल नू ना बाहर कर, दिल दी लाहे प्रांद। अगला बचन कहन लगे दरवेशा नू लोड़िए रुखा दी जी रांद, दरवेश ओ है जिदा जिगरा जिदा रिदा विशाल है, ते किस तरह दा विशाल है, भगत फरीद साहब एग्जाम्पल दे रहे ने रुखा दी जी रांद, जिदा जेरा जिदी बर्दाश्त ताकत एक रुख वर्गी है, रुख नू लोग पत्तियां नू तोड़न ता नहीं, फुलां नू तोड़न ता कोई नहीं, जे कोई फल कच्चा तोड़ लवे ता कोई नहीं, फल पक्का तोड़ लवे ता कोई नहीं, फल तोड़न लग्या कदी कदी बच्चे रुख दी टहनी तोड़ के रख देंदे ता कोई परवाह नहीं, कदी कदी लोहार आरी लेके चला जांदा है उन्हूं कटना शुरू कर देंदा है ते ता कोई नहीं। मैं मारू राग दे अंदर साहिब श्री गुरु नानक साहब जी दा एक बचन पढ़िया ते पढ़ के हैरान होया कि पाशा दरवेश इन्हू कहिंदे ने, असीं ते गलती दे अंदर खड़े हां। हजूर कहन लगे शस्त्र तीखण, तीखण मैंने तिखे, शस्त्र मैंने हथियार, शस्त्र तीखण काट डारियो मन ना कीनू रोस, रुख दी गल कर रहे ने गुरु नानक साहब ते रुख दी गल कर रहे ने भगत फरीद साहब। भगत फरीद साहब कहिंदे ने दरवेशा नू लोड़िए रुखा दी जी रांद, ते इधर गुरु नानक साहब जी रुख वास्ते कह रहे ने, कहन लगे शस्त्र तीखण काट डारियो मन ना कीनू रोस, तिखे शस्त्रां दे नाल आरी दे नाल कटन वाले ने ना उन्हों टुकड़े टुकड़े कीते, उदे फटे बनाए, उन्हों जड़ दिता, उदे तन बदन दे अंदर किल कांटा ठोकिया, ਉਹਦੀ ਇੱਕ ਬੇੜੀ ਬਣਾਈ ਤੇ ਆਖਿਆ ਜਿਹਨੇ ਬੇੜੀ ਬਣਾਈ ਹੈ ਜਿਹਨੇ ਕੱਟਿਆ ਉਸ ਰੁੱਖ ਦਾ ਦਿਲ ਵੇਖੋ ਉਸ ਕੱਟਣ ਵਾਲੇ ਨੂੰ ਨਦੀ ਤੋਂ ਪਾਰ ਲੈ ਕੇ ਜਾ ਰਿਹਾ ਇਹਨੂੰ ਡੋਬਦਾ ਰਾਹ ਵਿੱਚ ਨਹੀਂ ਦਰਵੇਸ਼ ਦੀ ਤਬੀਅਤ ਦਰਵੇਸ਼ ਦਾ ਹਿਰਦਾ ਦਰਵੇਸ਼ ਦਾ ਅੰਦਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹਜ਼ੂਰ ਕਹਿਣ ਲੱਗੇ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕਿਨੂ ਰੋਸ ਕਾਜ ਉਹਾਂ ਕੋ ਲੇ ਸਵਾਰਿਓ ਤਿਲ ਨਾ ਦੀਨੋ ਦੋਸ਼ ਉਹਨੂੰ ਤਿਲ ਜਿੰਨਾ ਦੋਸ਼ ਨਹੀਂ ਦਿੱਤਾ ਵੀ ਤੂੰ ਮੈਨੂੰ ਕੱਟਿਆ ਤੂੰ ਮੈਨੂੰ ਵੱਟਿਆ ਤੂੰ ਮੇਰੇ ਅੰਦਰ ਕਿੱਲ ਠੋਕੇ ਤੂੰ ਮੇਰੀ ਬੇੜੀ ਬਣਾਈ ਮੇਰਾ ਰੂਪ ਵਿਗਾੜਿਆ ਤੇ ਮੈਂ ਸੱਜਣਾ ਤੈਨੂੰ ਦਰਿਆ ਤੋਂ ਪਾਰ ਲੈ ਕੇ ਜਾਣਾ ਨਹੀਂ ਤੈਨੂੰ ਡੋਬਾਂਗਾ ਤੇ ਡੋਬਾਂਗਾ ਦਰਿਆ ਦੀ ਲਹਿਰ ਦੇ ਅੰਦਰ ਉਹਦਾ ਤਿਲ ਭਰ ਦੋਸ਼ ਨਹੀਂ ਫਿਰ ਜਦੋਂ ਮੈਂ ਪੜ੍ਹਦਾ ਗੁਰ ਇਤਿਹਾਸ ਤੇ ਗੁਰ ਇਤਿਹਾਸ ਪੜ੍ਹਦਿਆਂ ਪੜ੍ਹਦਿਆਂ ਰੋਂਗਟੇ ਖੜੇ ਹੋ ਜਾਂਦੇ ਨੇ ਕਿ ਦਰਵੇਸ਼ ਹੁੰਦਾ ਕੌਣ ਹੈ ਦਰਵੇਸ਼ ਕਹਿਣਾ ਕਿਨੂੰ ਚਾਹੀਦਾ ਨਿਕਲਦੇ ਨੇ ਘਰੋਂ ਜਗਤ ਜਲੰਦੇ ਨੂੰ ਠਾਰਨ ਵਾਸਤੇ ਔਰ ਨਾਲ ਲੈ ਕੇ ਨਿਕਲਦੇ ਨੇ ਅਤੀ ਸਤਿਕਾਰ ਯੋਗ ਭਾਈ ਸਾਹਿਬ ਭਾਈ ਮਰਦਾਨਾ ਸਾਹਿਬ ਜੀ ਨੂੰ ਜਗਤ ਨੂੰ ਧਾਰਨ ਵਾਸਤੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤੇ ਜਗਤ ਨੇ ਝੁਕ ਝੁਕ ਕੇ ਸਲਾਮਾਂ ਵੀ ਕੀਤੀਆਂ ਨੇ ਤੇ ਜਿੱਥੇ ਸਲਾਮ ਕਰਨ ਵਾਲਿਆਂ ਦੀ ਕਤਾਰ ਖੜੀ ਸੀ ਉੱਥੇ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਮੰਦੇ ਬੋਲ ਬੋਲਣ ਵਾਲੇ ਇੱਟਾਂ ਵੱਟੇ ਮਾਰਨ ਵਾਲੇ ਕੋਚੇ ਤੇ ਕਮਲੇ ਬੋਲ ਬੋਲਣ ਵਾਲੇ ਉਹਨਾਂ ਦੀ ਲਾਈਨ ਵੀ ਬੜੀ ਵੱਡੀ ਸੀ ਕੋਈ ਛੋਟੀ ਨਹੀਂ ਸੀ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਿਜਦਾ ਨਹੀਂ ਕੀਤਾ ਸਾਰੇ ਪਾਤਸ਼ਾਹ ਦੇ ਸਾਹਮਣੇ ਨਹੀਂ ਝੁਕੇ ਔਰ ਇਕੱਲੇ ਗੁਰੂ ਨਾਨਕ ਸਾਹਿਬ ਨਹੀਂ ਕਬੀਰ ਸਾਹਿਬ ਨੂੰ ਸਾਰਾ ਬਨਾਰਸ ਕਹਿੰਦਾ ਰਿਹਾ ਕਬੀਰ ਬੋਰਾ ਕਬੀਰ ਬੋਰਾ ਕਬੀਰ ਬੋਰਾ ਸਾਰੇ ਹੀ ਕਹਿੰਦੇ ਰਹੇ ਨਾਮਦੇਵ ਸਾਹਿਬ ਨੂੰ ਮੰਦਰ ਵਿੱਚੋਂ ਧੱਕੇ ਰਵਿਦਾਸ ਸਾਹਿਬ ਜੀ ਦੇ ਨਾਲ ਵਧੀਕੇ ਸਰਮਦ ਸੂਫੀ ਫਕੀਰ ਦੇ ਨਾਲ ਵਧੀਕੇ ਖੈਰ ਮੈਂ ਕਿੰਨੀਆਂ ਇਤਿਹਾਸ ਵਿੱਚੋਂ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਲਿਆ ਕੇ ਰੱਖਾਂ ਗੁਰੂ ਨਾਨਕ ਪਾਤਸ਼ਾਹ ਨੂੰ ਬਗਦਾਦ ਦੇ ਅੰਦਰ ਇੱਕ ਜਗ੍ਹਾ ਤੇ ਇੱਕ ਖੂਹ ਦੇ ਅੰਦਰ ਧੱਕਾ ਦੇ ਦਿੱਤਾ ਸੀ ਖੂਹ ਦੇ ਅੰਦਰ ਪਰ ਜਿਹਨੂੰ ਧੱਕਾ ਦਿੱਤਾ ਹੈ ਉਹ ਬਿਲਕੁਲ ਸ਼ਾਂਤ ਹਿਰਦੇ ਦੇ ਮਾਲਕ ਨੇ ਤੇ ਬਾਹਰ ਨਿਕਲ ਕੇ ਵੀ ਸ਼ਾਂਤੀ ਦਾ ਉਪਦੇਸ਼ ਕਰ ਰਹੇ ਨੇ ਪਰ ਜਿਨ੍ਹਾਂ ਨੇ ਧੱਕਾ ਦਿੱਤਾ ਹੈ ਉਹ ਕਲਪਦੇ ਹੋਏ ਰੋਂਦੇ ਹੋਏ ਕੁਰਜਦੇ ਹੋਏ ਹਜ਼ੂਰ ਦੇ ਕਦਮੀ ਪੈਂਦੇ ਨੇ ਬਾਅਦ ਵਿੱਚ ਆਪਣੀ ਭੁੱਲ ਦੀ ਖਿਮਾ ਮੰਗ ਕੇ ਗੁਰਬਾਣੀ ਫੈਸਲਾ ਸਾਡੇ ਸਾਹਮਣੇ ਰੱਖ ਰਹੀ ਹੈ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਜਗਤ ਦੇ ਭੂਤ ਨੇ ਲਾਉਣ ਵਾਸਤੇ ਆਏ ਤੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਦਿੱਤਾ ਹੈ ਆ ਭੂਤਨਾ ਹੈ ਕੋ ਕਹੇ ਭੂਤਨਾ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਬੇਤਾਲ ਜੋ ਸਾਜ ਤਾਲ ਵਿੱਚ ਨਾ ਹੋਵੇ ਹਾਰਮੋਨੀਅਮ ਤਾਲ ਵਿੱਚ ਨਾ ਹੋਵੇ ਵਜਾਉਣ ਵਾਲੇ ਦਾ ਸੁਣਨ ਵਾਲੇ ਦਾ ਰਸ ਨਹੀਂ ਗੁਰੂ ਕੇ ਕੀਰਤਨੀਏ ਨਿੱਕੀ ਜੀ ਹਥੌੜੀ ਦੇ ਨਾਲ ਜੋੜੀ ਨੂੰ ਤਾਲ ਵਿੱਚ ਕਰਦੇ ਨੇ ਤੁਹਾਡੇ ਸਾਹਮਣੇ ਜੋੜੀ ਦੇ ਪੁੜੇ ਨੂੰ ਕਦੀ ਚੜਾ ਦਿੰਦੇ ਨੇ ਕਦੀ ਲਾਹ ਦਿੰਦੇ ਨੇ ਸੁਰ ਤਾਲ ਵਿੱਚ ਕਰਦੇ ਨੇ ਜੋੜੀ ਤਾਲ ਵਿੱਚ ਨਾ ਹੋਵੇ ਵਜਾਉਣ ਤੇ ਸੁਣਨ ਵਾਲੇ ਦਾ ਆਨੰਦ ਨਹੀਂ ਸਰੰਗੀ ਰਬਾਬ ਸਰੰਦਾ ਕੋਈ ਵੀ ਸਾਜ ਅਗਰ ਤਾਲ ਵਿੱਚ ਹੈ ਸੁਰ ਵਿੱਚ ਹੈ ਤੇ ਉਹਦੇ ਵਿੱਚੋਂ ਰਾਗ ਦਾ ਜਨਮ ਹੁੰਦਾ ਹੈ ਗਾਉਣ ਵਾਲੇ ਵਜਾਉਣ ਵਾਲੇ ਸੁਣਨ ਵਾਲੇ ਦਾ ਆਨੰਦ ਬਣਦਾ ਹੈ ਤੇ ਜੇ ਉਹ ਸਾਜ ਸੁਰ ਤਾਲ ਵਿੱਚ ਹੀ ਨਹੀਂ ਤੇ ਨਾ ਵਜਾਉਣ ਵਾਲੇ ਦਾ ਆਨੰਦ ਤੇ ਨਾ ਸ਼ਰੋਤੇ ਦਾ ਆਨੰਦ ਸੁਣਨ ਵਾਲੇ ਦਾ ਆਨੰਦ ਆਏ ਸਨ ਬੇਤਾਲੇ ਜਗਤ ਨੂੰ ਤਾਲ ਕਰਨ ਵਾਸਤੇ ਬੇਸੁਰੇ ਜਗਤ ਨੂੰ ਸੁਰ ਵਿੱਚ ਕਰਨ ਲਈ ਤੇ ਲੋਕਾਂ ਨੇ ਕਿਹਾ ਬੇਤਾਲਾ ਕੋਈ ਆਖੇ ਪੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ ਦਵਾਨਾ ਸ਼ਾਹ ਕਾ ਨਾਨਕ ਬਉਰਾਨਾ ਪਾਤਸ਼ਾਹ ਦੀ ਬਾਣੀ ਦੇ ਅੰਦਰ ਆ ਬਚਨ ਆਉਂਦੇ ਨੇ ਕੋਈ ਮਸਤਾਨਾ ਕਹਿੰਦਾ ਹੈ ਕੋਈ ਦਵਾਨਾ ਕਹਿੰਦਾ ਹੈ ਕੋਈ ਬੇਤਾਲਾ ਕਹਿੰਦਾ ਹੈ ਕੋਈ ਭੂਤਨਾ ਕਹਿੰਦਾ ਹੈ ਕੋਈ ਦਸਤਗੀਰ ਵਰਗੇ ਇੱਟਾਂ ਵੱਟੇ ਮਾਰਨ ਲਈ ਆ ਜਾਂਦੇ ਨੇ ਪਰ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ ਗੁਰੂ ਨਾਨਕ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਕਿਸੇ ਦੇ ਵਿਰੋਧ ਦੇ ਅੰਦਰ ਇੱਕ ਕੌੜਾ ਫਿੱਕਾ ਬੋਲ ਨਿਕਲਦਾ ਕਿਸੇ ਨੇ ਨਹੀਂ ਸੁਣਿਆ ਇੱਟਾਂ ਵੱਟੇ ਮਾਰਨ ਵਾਲਿਓ ਤੁਹਾਡੀ ਕੁੱਲ ਨਾਸ ਹੋ ਜਾਏ ਇਹ ਬਚਨ ਪਾਤਸ਼ਾਹ ਨੇ ਨਹੀਂ ਕਹਿ ਜਿਹੜੇ ਮੈਨੂੰ ਮੰਦਾ ਬੋਲ ਰਹੇ ਹੋ ਲੋਕ ਤੁਹਾਨੂੰ ਮੰਦਾ ਬੋਲਣ ਇਹ ਬੋਲ ਨਹੀਂ ਕਹਿ ਜਿਨ੍ਹਾਂ ਨੇ ਮੰਦਾ ਬੋਲਿਆ ਪਾਤਸ਼ਾਹ ਉਲਟਾ ਉਹਨਾਂ ਦਾ ਭਲਾ ਕਰਦੇ ਰਹੇ ਤੇ ਮੈਂ ਤੇ ਇਤਿਹਾਸ ਦੇ ਪੰਨੇ ਪੜ ਕੇ ਇੱਕ ਵਾਰੀ ਹੈਰਾਨ ਹੋਇਆ ਭਾਈ ਸਾਹਿਬ ਭਾਈ ਮਰਦਾਨਾ ਜੀ ਕਰ ਦਿੰਦੇ ਨੇ ਪ੍ਰਸ਼ਨ ਉਹ ਕਹਿ ਦਿੰਦੇ ਨੇ ਬਾਬਾ ਅਸੀਂ ਇਹਨਾਂ ਲੋਕਾਂ ਦਾ ਭਲਾ ਕਰ ਰਹੇ ਆ, ਆਪਣਾ ਘਰ ਛੱਡਿਆ, ਪਰਿਵਾਰ ਛੱਡਿਆ, ਧੀਆਂ ਪੁੱਤਰ ਛੱਡੇ, ਬੱਚੇ ਛੱਡੇ। ਗੁਰੂ ਨਾਨਕ ਸਾਹਿਬ ਵੀ ਗ੍ਰਿਸ਼ਤੀ ਤੇ ਭਾਈ ਮਰਦਾਨਾ ਸਾਹਿਬ ਵੀ ਗ੍ਰਿਸ਼ਤੀ, ਉਹਨਾਂ ਦੇ ਵੀ ਦੋ ਸਾਹਿਬਜ਼ਾਦੇ ਨੇ ਭਾਈ ਰਜਾਦਾ ਜੀ ਤੇ ਭਾਈ ਸਜਾਦਾ ਜੀ। ਗੁਰੂ ਨਾਨਕ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਨੇ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ। ਆਖਿਆ ਆਪਾਂ ਘਰ ਬਾਰ ਛੱਡਿਆ, ਮਾਂ ਬਾਪ ਛੱਡੇ, ਧੀਆਂ ਪੁੱਤਰ ਛੱਡੇ, ਆਏ ਆ ਇਹਨਾਂ ਦਾ ਭਲਾ ਕਰਨ ਲਈ, ਇਹ ਉਲਟਾ ਸਾਨੂੰ ਮੰਦਾ ਬੋਲਦੇ ਨੇ, ਉਲਟਾ ਸਾਨੂੰ ਗਾਲੀ ਗਲੋਚ ਕਰਦੇ ਨੇ। ਮੁਸ਼ਕਰਾਉਂਦਿਆਂ ਹੋਇਆਂ ਕਹਿਣ ਲੱਗੇ ਮਰਦਾਨਿਆਂ, ਜਦੋਂ ਕੋਈ ਪਾਗਲ ਬੰਦੇ ਦਾ ਵੈਦ ਜਾਂ ਡਾਕਟਰ ਇਲਾਜ ਕਰਦਾ ਹੈ ਨਾ, ਤੇ ਉਹ ਪਾਗਲ ਡਾਕਟਰ ਨੂੰ ਵੈਦ ਨੂੰ ਮੰਦਾ ਹੀ ਬੋਲਦਾ ਹੈ, ਕਿਉਂਕਿ ਹੋਇਆ ਜੋ ਪਾਗਲ ਸਮਝਦਾਰ ਤੇ ਹੋਇਆ ਨਾ। ਅਗਰ ਸਮਝਦਾਰ ਦਾ ਇਲਾਜ ਹੋਵੇ ਸਮਝਦਾਰ ਤੇ ਕਰੇਗਾ ਧੰਨਵਾਦ, ਜਿਹੜਾ ਬੰਦਾ ਹੈ ਸੂਝ ਸਿਆਣਪ ਰੱਖਣ ਵਾਲਾ ਉਹ ਤੇ ਕਹੇਗਾ ਤੁਹਾਡਾ ਸ਼ੁਕਰਾਨਾ ਹੈ, ਤੁਸੀਂ ਇਹ ਚੰਗਾ ਉਪਦੇਸ਼ ਮੇਰੀ ਝੋਲੀ ਵਿੱਚ ਪਾਇਆ। ਪਰ ਜਿਹੜਾ ਅਤੀ ਮੂੜ ਅਤੀ ਪਾਗਲ ਹੈ ਉਹ ਮਾਰਨ ਵਾਸਤੇ ਆਏਗਾ, ਇਹਨੇ ਸੱਚ ਦੀ ਗੱਲ ਕੀਤੀ ਕਿਉਂ ਹੈ, ਉਹ ਹਥਿਆਰ ਚੁੱਕ ਕੇ ਆ ਜਾਏਗਾ, ਇਹਦਾ ਗਲਾ ਬੰਦ ਕਰੋ, ਇਹਦਾ ਬੋਲਣਾ ਬੰਦ ਕਰੋ। ਗੁਰੂ ਨਾਨਕ ਸਾਹਿਬ ਜੀ ਨਾਲ ਇਸ ਤਰ੍ਹਾਂ ਹੁੰਦਾ ਰਿਹਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆਂ, ਜਦੋਂ ਕੋਈ ਵੈਦ ਪਾਗਲ ਦਾ ਇਲਾਜ ਕਰਨ ਲਈ ਜਾਂਦਾ ਹੈ ਤੇ ਉਹ ਮੰਦਾ ਹੀ ਬੋਲਦਾ, ਉਸ ਵੈਦ ਤੇ ਕਦੀ ਕਦੀ ਉਹ ਹੱਥੀ ਵੀ ਪੈ ਜਾਂਦਾ ਤੇ ਵੈਦ ਆਪਣਾ ਗੁਣ ਨਾ ਛੱਡੇ, ਉਹ ਤਾਂ ਹੀ ਚੰਗਾ ਵੈਦ ਹੈ, ਉਹ ਤਾਂ ਹੀ ਸੁਗੜ ਤੇ ਸੁਜਾਨ ਵੈਦ ਹੈ। ਤੇ ਜੇ ਉਸ ਪਾਗਲ ਦਾ ਇਲਾਜ ਕਰਦਾ ਕਰਦਾ ਆਪਣੇ ਗੁਣ ਨੂੰ ਹੀ ਗਵਾ ਪਵੇ ਤੇ ਫਿਰ ਉਹ ਵੈਦ ਕਾਹਦਾ ਹੋਇਆ। ਲੋਕ ਕਹਿਣਗੇ ਉਹ ਤੇ ਹੈ ਪਾਗਲ ਪਰ ਤੂੰ ਤੇ ਵੈਦ ਹੈ ਨਾ, ਤੇਰੇ ਕੋਲ ਤੇ ਗੁਣ ਹੈ। ਤੋ ਖੈਰ, ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀ ਰਾਂਦ। ਇੱਕ ਬੇਨਤੀ ਮੈਂ ਇਸ ਸੰਬੰਧ ਦੇ ਅੰਦਰ ਹੋਰ ਵੀ ਕਰਦਾ ਚੱਲਾਂ। ਦਰਵੇਸ਼ ਲਿਬਾਸ ਪਾ ਕੇ ਬਣਨਾ ਬੜਾ ਸੌਖਾ ਹੈ, ਬਾਹਰੋਂ ਬਣਨਾ, ਇਹਨੂੰ ਮੈਂ ਦੂਜੇ ਲਫ਼ਜ਼ਾਂ ਦੇ ਰਾਹੀਂ ਬਿਆਨ ਕਰਾਂ। ਲਿਬਾਸ ਪਾ ਕੇ ਦਰਵੇਸ਼ ਅਖਵਾਉਣਾ ਲੋਕਾਂ ਦੇ ਕੋਲੋਂ ਬੜਾ ਆਸਾਨ ਹੈ ਤੇ ਅੰਦਰੋਂ ਮਨ ਕਰਕੇ ਦਰਵੇਸ਼ ਬਣ ਜਾਣਾ ਓਨਾ ਹੀ ਕਠਿਨ ਹੈ, ਓਨਾ ਹੀ ਮਹਾਨ ਹੈ। ਜਿੰਨਾ ਜਲਦੀ ਤਨ ਧਰਮ ਦੀ ਦੁਨੀਆਂ ਵਿੱਚ ਚਲਾ ਜਾਂਦਾ ਨਾ, ਓਨੀ ਜਲਦੀ ਮਨ ਧਰਮ ਦੀ ਦੁਨੀਆਂ ਵਿੱਚ ਨਹੀਂ ਜਾਂਦਾ। ਤੇ ਜਿਹਦਾ ਮਨ ਧਰਮੀ ਬਣੇ ਹੀ ਨਾ, ਮਨ ਧਰਮ ਨੂੰ ਕਬੂਲ ਕਰੇ ਹੀ ਨਾ, ਮਨ ਧਰਮ ਦੇ ਨੇਮ ਨੁਕਤੇ ਅਪਣਾਵੇ ਨਾ, ਉਹ ਬਾਹਰੋਂ ਕਿਸ ਤਰ੍ਹਾਂ ਦਾ ਪਹਿਰਾਵਾ ਬਣਾਈ ਰੱਖੇ, ਕੁਝ ਅਖਵਾਈ ਜਾਵੇ, ਉਹ ਕਾਹਦਾ ਦਰਵੇਸ਼ ਹੋਇਆ। ਹਾਂ, ਲੋਕ ਤੈਨੂੰ ਲੱਖ ਸਲਾਮਾਂ ਕਰਨ ਪਰ ਖੁਦਾਵੰਦ ਕਰੀਮ ਦੇ ਘਰ ਦੇ ਅੰਦਰ ਪ੍ਰਵਾਨ ਨਹੀਂ ਪਏਗਾ। ਕਿਉਂ? ਕਿਉਂਕਿ ਗੁਰੂ ਤੇਰੇ ਅੰਦਰ ਦਾ ਸੁਧਾਰ ਮੰਗਦੇ ਨੇ, ਗੁਰੂ ਤੇਰੇ ਮਨ ਦਾ ਸੁਧਾਰ ਮੰਗਦੇ ਨੇ ਤੇ ਮਨ ਦਾ ਸੁਧਾਰ ਕਰਨ ਲਈ ਗੁਰਬਾਣੀ ਦਾ ਉਪਦੇਸ਼ ਹੈ। ਅਗਾਂ ਭਗਤ ਜੀ ਕਹਿਣ ਲੱਗੇ, ਫਰੀਦਾ ਦਰ ਦਰਵੇਸ਼ੀ ਗਾਖੜੀ ਚੱਲਾਂ ਦੁਨੀਆਂ ਪੱਤ। ਮੈਂ ਵੇਖਿਆ ਲੋਕ ਚੱਲ ਰਹੇ ਨੇ ਆਮ ਦੁਨੀਆਂਦਾਰਾਂ ਵਾਂਗ। ਕਿਵੇਂ ਚੱਲ ਰਹੇ ਨੇ ਦੁਨੀਆਂਦਾਰਾਂ ਵਾਂਗ? ਇਹ ਤੇ ਬੇਨਤੀ ਮੈਂ ਕਰ ਹੀ ਚੁੱਕਾ ਨਾ ਕਿ ਬਾਹਰੋਂ ਦਰਵੇਸ਼ ਨੇ ਚੱਲਣਾ ਹੀ ਦੁਨੀਆਂ ਵਾਂਗ ਹੈ। ਬਾਹਰੋਂ ਦਰਵੇਸ਼ ਸੱਚਾ ਹੋਵੇ ਜੋ ਗ੍ਰਿਸ਼ਤੀ ਹੋਵੇ, ਬਾਹਰੋਂ ਦਰਵੇਸ਼ ਸੱਚਾ ਹੋਵੇ ਜੋ ਧੀਆਂ ਪੁੱਤਰਾਂ ਦਾ ਪਿਤਾ ਹੋਵੇ, ਬਾਹਰੋਂ ਦਰਵੇਸ਼ ਹੋਵੇ ਜਿਹਦੇ ਘਰ ਦੇ ਅੰਦਰ ਪਤਨੀ ਹੋਵੇ, ਬਾਹਰੋਂ ਦਰਵੇਸ਼ ਉਹ ਹੈ ਜੋ ਆਪਣੇ ਮਹਿਲ ਮਾੜੀਆਂ ਦੇ ਅੰਦਰ ਰਸਦਾ ਵਸਦਾ ਹੋਵੇ। ਪਰ ਉਹ ਦਰਵੇਸ਼ ਕੇਵਲ ਬਾਰ ਬਾਰ ਦਾ, ਅੰਦਰੋਂ ਦਰਵੇਸ਼ ਉਹ ਹੈ ਜੋ ਸੱਚ ਦੇ ਨਾਲ ਜੁੜਿਆ ਹੋਵੇ, ਬੁਰਾਈਆਂ ਤੋਂ ਬਚਿਆ ਹੋਵੇ, ਗੁਣਾਂ ਦੀ ਮਾਲਾ ਪਰੋ ਕੇ ਆਪਣੇ ਮਨ ਦੇ ਅੰਦਰ ਵਸਾਈ ਹੋਵੇ, ਅੰਦਰੋਂ ਦਰਵੇਸ਼ ਉਹ। ਚੱਲਾਂ ਦੁਨੀਆਂ ਪੱਤ, ਬਾਹਰੋਂ ਤੇ ਚੱਲਣਾ ਹੈ ਦੁਨੀਆਂਦਾਰਾਂ ਵਾਂਗ, ਅੰਦਰੋਂ ਵੱਖਰੇ ਹੋ ਕੇ ਚੱਲਣਾ ਹੈ, ਅੰਦਰੋਂ ਦੁਨੀਆਂਦਾਰਾਂ ਵਾਂਗ ਨਹੀਂ ਚੱਲਣਾ। ਅੰਦਰ ਦੁਨੀਆਂ ਚੁਗਲੀ ਨਿੰਦਾ ਈਰਸ਼ਾ ਦੀ ਭਰੀ ਹੈ, ਪਰ ਦਰਵੇਸ਼ ਦੇ ਅੰਦਰ ਨਾ ਚੁਗਲੀ ਨਾ ਨਿੰਦਾ ਨਾ ਈਰਸ਼ਾ ਹੋਵੇ। ਅੰਦਰੋਂ ਦੁਨੀਆਂ ਦੇ ਅੰਦਰ ਖੋਟ ਹੈ, ਪਰ ਦਰਵੇਸ਼ ਦੇ ਅੰਦਰ ਕੋਈ ਖੋਟ ਨਾ ਹੋਵੇ। ਅੰਦਰੋਂ ਦੁਨੀਆਂ ਦੇ ਅੰਦਰ ਅਗਰ ਮਨ ਕਰਕੇ ਵੇਖੀਏ ਨਾ ਆਮ ਦੁਨੀਆਂ ਨੂੰ, ਤੇ ਦੁਨੀਆਂ ਦੇ ਅੰਦਰ ਕੋਈ ਆਪਣਾ ਹੈ, ਕੋਈ ਬੇਗਾਨਾ ਹੈ। ਜਿਹੜੇ ਆਪਣੇ ਨੇ ਉਹਨਾਂ ਨੂੰ ਪਿਆਰ, ਜਿਹੜੇ ਬੇਗਾਨੇ ਨੇ ਉਹਨਾਂ ਤੋਂ ਨਫ਼ਰਤ। ਪਰ ਜਿਹੜਾ ਦਰਵੇਸ਼ ਹੈ ਉਹਦੀ ਦੁਨੀਆਂ ਦੇ ਅੰਦਰ ਸਾਰੇ ਆਪਣੇ ਨੇ, ਉਹਦੇ ਵਾਸਤੇ ਕੋਈ ਬੇਗਾਨਾ ਨਹੀਂ ਹੈ, ਉਹਦੇ ਵਾਸਤੇ ਸਾਰੇ ਹੀ ਆਪਣੇ ਨੇ। ਉਹਦੇ ਮਨ ਦੇ ਅੰਦਰ ਸਾਰਿਆਂ ਵਾਸਤੇ ਜਗ੍ਹਾ ਹੋਵੇ, ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਯਹੂਦੀ ਨਹੀਂ, ਕੋਈ ਬੋਧੀ ਨਹੀਂ, ਕੋਈ ਪਾਰਸੀ ਨਹੀਂ। ਤੇ ਜਿਹੜਾ ਬੜੀ ਸੋਚ ਨੂੰ ਸੀਮਿਤ ਕਰਕੇ ਚੱਲ ਰਿਹਾ ਹੈ, ਬੜੇ ਛੋਟੇ ਦਾਇਰੇ ਵਿੱਚ ਚੱਲ ਰਿਹਾ ਹੈ, ਖਿਮਾ ਚਾਹਾਂਗਾ, ਉਹ ਸੱਚਾ ਦਰਵੇਸ਼ ਜਿਸ ਤਰ੍ਹਾਂ ਦਾ ਗੁਰੂ ਨਾਨਕ ਸਾਹਿਬ ਜੀ ਨੇ ਬਣਾਇਆ ਉਸ ਤਰ੍ਹਾਂ ਦਾ ਦਰਵੇਸ਼ ਨਹੀਂ ਹੋਏਗਾ। ਜੇ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸਾਰਿਆਂ ਲਈ ਸਾਂਝਾ, खत्री ब्राह्मण शूद वैस उपदेश चौं वर्णा को सांझा ते रब दे सच्चे दरवेश दा उपदेश भी चौं वर्णा लई सांझा है। ओदे निगाह दे अंदर कोई बेगाना कोई अपना नहीं, कोई इलाके दी नफरत नहीं, कोई अपनी जथेबंदी दी नफरत नहीं, फिर ओदे लई भी सारे बराबर ने। भगत जी कहन लगे बन उठाई पोटली किथे वंजा कत। ए जिहड़ी बुराइयां दी पोटली आम लोग सिर दे उत्ते रख के चल रहे ने, इनू छड के दरवेश बनिया जा सकदा है। ए जिहड़ी बुराइयां दी गंढ बुराइयां दी पंड लैके असी सिर दे उत्ते चल रहे हां। सतगुरु गुरु नानक साहब जी नू पढ़ो गुरबाणी विचों, ते गुरु नानक साहब जी ने किधरे भी एक बाणी दे अखर दे अंदर ए संदेश नहीं फरमाया कि तू संगत करिया कर तेरी चमड़ी दा रंग बदल के ना चिट्टा हो जाएगा, तू संगत करिया कर बाणी पढ़िया कर नितनेम करिया कर या गुरमत दे असूलां नू मन्निया कर ते तेरे नक्शो निगार जेडे करूप ने ओ सरूप बन जाणगे, तेरा कद बढ़ के लम्मा हो जाएगा, तू सुनखा बन जाएगा। किधरे गुरबाणी दे अंदर इस तरह का वचन आया। जदों भी आया है उदों मन दे संबंध विच वचन आया है, संगत करेगा मन बदलेगा, बाणी नू पढ़े विचारेगा मन बदलेगा, बाणी दे आसरे चलेगा मन नू रस मिलेगा। गल ही गुरबाणी दे अंदर प्यारे मन दी चलदी है। ते दरवेश ओ है जो अंदरों बाणी दे नाल जुड़े है अंदरों। फिर अखीर ते मैं एक बेनती होर भी करदा चला, साडे कोल कोई इस तरह की ऐनक ते है नहीं पे जो अखां दे उत्ते लाईए ते जेड़ा साडे सामने खड़ा है ओ नजरां तक लैन के सच्चा है जां झूठा है। साडी अपनी इतनी तौफीक नहीं, अखां दे अंदर इन्नी बरीक बीनी नहीं, पर जे अपनी समझ नहीं ते समझ देन वाले गुरु नूं पुछना ते कोई मेहना नहीं ना। धन श्री गुरु ग्रंथ साहिब जी दी बाणी चार अखर बाणी दे उस कसवटी नूं उस बंदे दे उत्ते ला के परख लिया करो कि ए सच्चा है जां झूठा है, दा जवाब तुहानूं अपने आप मिल जाएगा, अपने आप मिल जाएगा। जे गुरबाणी दे अनुसार गुरबाणी दी कसवटी दे नाल ला के परखोगे। क्यों परखण दी लोड़ है? क्योंकि सुनियारा सोने नूं हथ दे अंदर पकड़दिआं ही उह अंदाजा ते ला लैंदा है कि सोना असली है जां सोना नकली है। पर अपनी उहदे कोल इक हुंदी है परख, इक हुंदा है पत्थर दा निक्का जिहा बट्टा जिहनूं कसवट्टी कह दिंदे ने। उह आम पत्थरां वर्गा पत्थर नहीं, थोड़ा खास पत्थर हुंदा है, हुंदा पत्थर ही है। सोने नूं उहदे उत्ते कसाउंदे ने, उहदे रंग नूं वेख के उहनां नूं समझ पै जांदी है असली सोना है जां नकली सोना है। प्यारियो जे खुद ना समझ पवे असल ते नकल दी पहचान करन वास्ते धन श्री गुरु ग्रंथ साहिब जी दी बाणी दे उत्ते उहनूं ला के वेख लिया करो, ये बंदा सच्चा है तां समझ पै जाएगी, जवाब आ जाएगा, ते जे झूठा है तां समझ पै जाएगी। एक बेनती मैं होर करदा चला आप संगत दे सामने, जिन्हां दे कोल कोई कला है, कोई गुण है, कोई रिद्धि है, कोई सिद्धि है, कुछ भी किसे दे पास है, वो सारे सत्कार योग ने मुबारक ने। पर जिथों ये सारे गुण सानू मिल रहे ने उहदा नां है निरंकार, उहदा नां है परमात्मा। जिस दी झोली दे अंदर भी जो किसे नूं दात मिली वह मिली कित्थों? है निरंकार दे कोलों। हुण जिन्ना पानी झीलां दे अंदर, तलाबां दे अंदर, छपड़ियां दे अंदर, सरोवरां दे अंदर, नदियां दे अंदर, दरियावां दे अंदर आप वेख रहे हो, विद्वानां ने पानी दा मरकज, पानी दा केंद्र सागर नूं मन्निया है। और पानी सागर दा ही है, भावें उह छपड़ां दे अंदर है, तलाबां सरोवरां दे अंदर है, झीलां दे अंदर है या दरियावां दे अंदर है, पानी दा मरकज सागर है, सागर दा ही पानी सारिआं दे अंदर है। किसे दे कोल कोई ताकत, कोई रिद्धि, कोई सिद्धि, कोई गुण है ते उह गुण सारे दे सारे परमात्मा कोलों ही आए ने। ते धन श्री गुरु नानक देव पातशाह तो लैके दसे गुरु साहिबाना ने सानू सीधा परमात्मा दे नाल जोड़िआ, सीधा परमात्मा दे नाल। मुबारक ने ओ छपड़ियां जिन्हां दे कोल पानी है, पर साडा छपड़ियां दे नाल संबंध नहीं, सागर दे नाल संबंध है। मुबारक ने ओ नदियां, मुबारक ने ओ दरिया जिन्हां दे कोल पानी है, ओ सत्कार योग ने। चलो उन्हां दा पानी फसलां नूं हरियां भरियां करदा है, लोकां दी प्यास बुझाउंदा है, मुबारक ने। पर जिथों उस दरिया नूं पानी मिल रहा है उहदा शुक्रिया अदा करना कदी ना भुलो, और उन्नों ही अपना मुर्शद मनो, ओदे नाल ही जुड़ो, तुहाडी शरदा नूं कदी चकना चूर होना ही नहीं पएगा। ਤੁਹਾਡੀ ਸ਼ਰਧਾ ਕਦੀ ਟੁੱਟੇਗੀ ਨਹੀਂ। ਅਧੂਰਿਆਂ ਦੇ ਨਾਲ ਜੁੜ ਕੇ ਸ਼ਰਧਾ ਟੁੱਟ ਜਾਂਦੀ ਹੈ, ਪੂਰਿਆਂ ਦੇ ਨਾਲ ਜੁੜ ਕੇ ਕਦੀ ਸ਼ਰਧਾ ਟੁੱਟਦੀ ਨਹੀਂ ਹੈ। ਤੇ ਸਾਡੇ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲੋਂ ਵੱਡਾ ਕੋਈ ਨਹੀਂ, ਇਹਨਾਂ ਨਾਲੋਂ ਪੂਰਾ ਵੀ ਕੋਈ ਨਹੀਂ। ਭਗਤ ਫਰੀਦ ਸਾਹਿਬ ਜੀ ਦੇ ਇਹ ਮਾਂ ਵਾਕ ਜਿਨ੍ਹਾਂ ਨੂੰ ਆਧਾਰ ਬਣਾ ਕੇ ਮੈਂ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਰੱਖਣ ਦਾ ਨਿਮਾਣਾ ਯਤਨ ਕਰ ਰਿਹਾ ਸਾਂ।
1: ਹਸਤ ਅਲੰਬਨ ਦੇਹੋ ਪ੍ਰਭ ਕਰ ਤੋ ਉਦਰ ਗੋਪਾਲ ਮੋਹਿ ਨਿਰਗੁਣ ਮਤ ਥੋਰੀਆ ਤੂੰ ਸਦ ਹੀ ਦੀਨ ਦਇਆਲ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ

ਵਿੱਚੋਂ ਇੱਕ ਛੋਟੀ ਜਿਹੀ ਅੱਗ ਦੀ ਚਿੰਗਾਰੀ ਉੱਠੇ ਤੇ ਉੱਠ ਕੇ ਕਾਰਖਾਨੇ ਦੇ ਅੰਦਰ ਪ੍ਰਵੇਸ਼ ਕਰ ਜਾਏ ਸੀਮਾ ਨੂੰ ਪਾਰ ਕਰਕੇ ਤੇ ਇੱਕ ਚਿੰਗਾਰੀ ਹੀ ਬੜੀ ਏ ਪੂਰੇ ਕਾਰਖਾਨੇ ਨੂੰ ਸਾੜ ਕੇ ਸਵਾਹ ਕਰਨ ਲਈ। ਇੱਕ ਚਿੰਗਾਰੀ ਬੜੀ ਏ, ਬਹੁਤ ਜ਼ਿਆਦੀ ਅੱਗ ਦੀ ਲੋੜ ਨਹੀਂ ਹੈ, ਬਹੁਤ ਜ਼ਿਆਦੀ ਅੱਗ ਦੀ ਲੋੜ ਨਹੀਂ ਹੈ। ਘਰ ਦੇ ਅੰਦਰ ਗੈਸ ਤੋਂ ਬਾਹਰ ਅਗਨੀ ਨਿਕਲੇ, ਕਿਸੇ ਕੱਪੜੇ ਨੂੰ ਲੱਗ ਜਾਏ ਜਾਂ ਕਾਰਪੈਟ ਨੂੰ ਲੱਗ ਜਾਏ ਤੇ ਥੋੜੀ ਜਿਹੀ ਅਗਨੀ ਬਾਹਰ ਆਈ ਹੋਈ ਹੀ ਪੂਰੇ ਘਰ ਦਾ ਰੂਪ ਬਦਲਣ ਵਾਸਤੇ ਕਾਰਗਰ ਹੈ, ਬਹੁਤੀ ਅਗਨੀ ਦੀ ਲੋੜ ਨਹੀਂ। ਤੋ ਖੈਰ ਜੋ ਮੈਂ ਅਰਜ਼ ਕਰ ਰਿਹਾ ਸਾਂ, ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਮੈਂ ਦੁਨੀਆਂ ਨੂੰ ਸੜਦੀ ਬਲਦੀ ਨੂੰ ਵੇਖਿਆ ਤੇ ਉਧਰ ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਘਰੋਂ ਨਿਕਲੇ ਤੇ ਨਿਕਲੇ ਤਾਂ ਜਲਤੀ ਸਾਹਿਬ ਪ੍ਰਿਥਵੀ ਦੇ ਸਾਈ, ਉਹਨਾਂ ਨੂੰ ਸੜਦੀ ਬਲਦੀ ਪ੍ਰਿਥਵੀ ਨਜ਼ਰ ਆਈ। ਇਧਰ ਭਗਤ ਜੀ ਕਹਿਣ ਲੱਗੇ ਕਿ ਦੁਨੀਆਂ ਗੁੱਜੀ ਭਾ, ਮੁਲਤਾਨੀ ਭਾਸ਼ਾ ਦਾ ਲਫ਼ਜ਼ ਏ ਭਾ, ਭਾ ਕਹਿੰਦੇ ਨੇ ਅੱਗ ਨੂੰ। ਮੁਲਤਾਨੀ ਜੋ ਲਹਿੰਦੇ ਪੰਜਾਬ ਦੇ ਅੰਦਰ ਇਲਾਕਾ ਰਹਿ ਗਿਆ ਚੰਗ ਮੁਲਤਾਨ ਦਾ, ਉਸ ਭਾਸ਼ਾ ਦਾ ਲਫ਼ਜ਼ ਏ। ਤੋ ਖੈਰ ਹੁਣ ਦੁਨੀਆਂ ਕੇਸ ਅਗਨੀ ਦੇ ਨਾਲ ਭਲਾ ਜਲ ਰਹੀ ਹੈ, ਆਪਣੇ ਆਪਣੇ ਮਨ ਦੇ ਅੰਦਰ ਧਿਆਨ ਮਾਰ ਕੇ ਵੇਖੋ, ਤੁਹਾਨੂੰ ਆਪਣੇ ਆਪ ਇਸ ਗੱਲ ਦਾ ਜਵਾਬ ਮਿਲਣਾ ਸ਼ੁਰੂ ਹੋਏਗਾ, ਮੇਰੇ ਅੰਦਰ ਅਗਨੀ ਹੈ ਜਾਂ ਮੇਰੇ ਅੰਦਰ ਸ਼ਾਂਤੀ ਹੈ। ਨਜ਼ਰੇ ਪਏਗਾ ਅੰਦਰ ਕਾਮ ਦੀ ਅਗਨ ਤੇ ਅਗਨ ਵੀ ਬਹੁਤ ਜ਼ਿਆਦੇ। ਮੈਂ ਇੱਕ ਬੇਨਤੀ ਕੀਤੀ ਸੀ ਕਿ ਜੇ ਅੱਗ ਬਲਦੀ ਰਹੇ ਤੇ ਬਲਦੀ ਰਹੇ ਇੱਕ ਸੀਮਾ ਦੇ ਅੰਦਰ ਤੇ ਅੱਗ ਵਿਗਾੜਦੀ ਕੁਝ ਨਹੀਂ ਹੈ। ਅੱਗ ਸੀਮਾ ਤੋਂ ਬਾਹਰ ਹੋ ਜਾਏ ਤੇ ਅੱਗ ਦੇ ਕੋਲੋਂ ਨੁਕਸਾਨ ਤਾਂ ਹੀ ਹੈ, ਸੀਮਾ ਦੇ ਅੰਦਰ ਰਹਿ ਕੇ ਉਹ ਸਵਾਰਦੀ ਹੈ, ਵਿਗਾੜਦੀ ਕੁਝ ਨਹੀਂ। ਕਾਮ ਅਗਰ ਇੱਕ ਦਾਇਰੇ ਦੇ ਅੰਦਰ ਸੀਮਾ ਦੇ ਅੰਦਰ ਰਹਿ ਕੇ ਚੱਲਦਾ ਹੈ ਤੇ ਕਾਮ ਪ੍ਰਕਿਰਤੀ ਦੇ ਵਾਧੇ ਵਾਸਤੇ ਪਰਿਪੂਰਨ ਪਰਮਾਤਮਾ ਨੇ ਇੱਕ ਸਾਧਨ ਬਣਾਇਆ ਕਾਮ। ਅਗਰ ਇਹ ਕਾਮ ਬੇਤਰਤੀਬਾ ਹੋ ਕੇ ਮਨ ਦੇ ਅੰਦਰ, ਦਿਲੋ ਦਿਮਾਗ ਦੇ ਅੰਦਰ ਪ੍ਰਵੇਸ਼ ਕਰਦਾ ਹੈ, ਇਹਦੇ ਨਾਲ ਹੀ ਜੀਵਨ ਤਬਾਹ ਹੋ ਜਾਂਦਾ, ਭ੍ਰਿਸ਼ਟ ਹੋ ਜਾਂਦਾ, ਇਹ ਅੰਦਰ ਦੀ ਸ਼ਾਂਤੀ ਨੂੰ ਚੁਰਾ ਕੇ ਲੈ ਜਾਂਦਾ, ਦਿਨ ਦਾ ਆਰਾਮ ਬਰਬਾਦ ਕਰਦਾ, ਰਾਤ ਦੀ ਨੀਂਦਰਾ ਬਰਬਾਦ ਕਰਦਾ, ਬੰਦੇ ਦਾ ਸੁੱਖ ਆਰਾਮ ਬਰਬਾਦ ਕਰਦਾ, ਸ਼ੁਭ ਗੁਣਾਂ ਨੂੰ ਬਰਬਾਦ ਕਰਦਾ। ਪੜ੍ਹੀ ਸੁਣੀ ਬਾਣੀ, ਪੜ੍ਹਿਆ ਸੁਣਿਆ ਕੀਰਤਨ ਕਥਾ, ਇਹਦਾ ਰਸ ਆਉਣ ਹੀ ਨਹੀਂ ਦਿੰਦਾ। ਕਿਉਂ? ਕਿਉਂਕਿ ਜਿੰਨਾ ਚਾਹੀਦਾ ਸੀ ਉਹਦੇ ਨਾਲੋਂ ਬਹੁਤ ਜ਼ਿਆਦਾ ਵੱਧ ਕੇ ਸਾਡੇ ਮਨ ਦੇ ਅੰਦਰ ਰਹਿੰਦਾ ਹੈ, ਉਹਦੇ ਨਾਲੋਂ ਕਈ ਗੁਣਾ ਵੱਧ ਇਹਦੀ ਮਾਲਾ ਚੱਲ ਰਹੀ ਹੈ। ਤੋ ਖੈਰ ਕ੍ਰੋਧ ਸੀਮਾ ਤੋਂ ਵਧਿਆ ਹੋਇਆ ਨਜ਼ਰ ਪੈ ਰਿਹਾ ਔਰ ਕ੍ਰੋਧ ਦੇ ਨਾਲ ਮਨੁੱਖਤਾ ਜਲਦੀ ਬਲਦੀ ਝੁਲਸਦੀ ਹੋਈ ਨਜ਼ਰ ਪੈ ਰਹੀ। ਇਹ ਹਾਲ ਕਾਮ ਦਾ, ਇਸ ਤਰ੍ਹਾਂ ਹੀ ਕ੍ਰੋਧ, ਇਸ ਤਰ੍ਹਾਂ ਹੀ ਨਿੰਦਾ, ਇਸ ਤਰ੍ਹਾਂ ਹੀ ਚੁਗਲੀ, ਇਸ ਤਰ੍ਹਾਂ ਹੀ ਬਾਕੀ ਦੇ ਸਾਰੇ ਗੁਣਾਂ ਨੇ। ਭਗਤ ਜੀ ਕਹਿਣ ਲੱਗੇ, ਮੈਂ ਨੇੜੇ ਹੋ ਕੇ ਵੇਖਿਆ ਤੇ ਦੁਨੀਆਂ ਮੈਨੂੰ ਸੜਦੀ ਨਜ਼ਰ ਪਈ। ਚਲੋ ਮੈਂ ਇੱਕ ਬੇਨਤੀ ਹੋਰ ਵੀ ਆਪ ਸੰਗਤਾਂ ਦੇ ਸਨਮੁਖ ਕਰਦਾ ਚੱਲਾਂ। ਪ੍ਰਕਿਰਤੀ ਦੇ ਅੰਦਰ ਆਪ ਧਿਆਨ ਦੇ ਕੇ ਵੇਖੋ, ਸੂਰਜ ਦੀ ਗਰਦਸ਼ ਦੇ ਨਾਲ ਰੁੱਤਾਂ ਬਦਲਦੀਆਂ ਨੇ। ਸੂਰਜ ਦੇ ਕਾਰਨ 6 ਰੁੱਤਾਂ ਨੂੰ ਜਨਮ ਮਿਲਿਆ, 2-2 ਮਹੀਨੇ ਦੀ ਰੁੱਤ ਮੰਨੀ ਹੈ ਵਿਦਵਾਨਾਂ ਨੇ ਤੇ ਰੁੱਤਾਂ ਨੂੰ ਗਿਣਤੀ ਦੇ ਅੰਦਰ ਲੈ ਲਿਆ ਗਿਆ, ਇਹਨਾਂ ਨੂੰ ਵੱਖਰੇ ਵੱਖਰੇ ਨਾਂ ਦਿੱਤੇ ਗਏ। ਗਿਣਤੀ ਦੇ ਅੰਦਰ 6 ਰੁੱਤਾਂ, ਕਦੀ ਗਰਮੀ ਆ ਜਾਂਦੀ ਏ, ਕਦੀ ਸਰਦੀ ਆ ਜਾਂਦੀ ਏ, ਕਦੀ ਪਤਝੜ ਆ ਜਾਂਦੀ ਏ, ਕਦੀ ਬਸੰਤ ਆ ਜਾਂਦੀ ਏ, ਇਸ ਤਰ੍ਹਾਂ 6 ਰੁੱਤਾਂ ਸਮੇਂ ਸਮੇਂ ਅਨੁਸਾਰ ਬਦਲਦੀਆਂ ਨੇ ਤੇ ਬਦਲਦੀਆਂ ਨੇ ਸੂਰਜ ਦੇ ਕਾਰਨ। ਇਹਨਾਂ 6 ਰੁੱਤਾਂ ਵਿੱਚੋਂ ਇੱਕ ਰੁੱਤ ਹੈ ਗਰਮੀ ਦੀ ਰੁੱਤ, ਇੱਕ ਬਹਾਰ ਹੈ ਗਰਮੀ ਦੀ ਬਹਾਰ। ਜਦ ਬਹੁਤ ਜ਼ਿਆਦਾ ਗਰਮੀ ਵੱਧ ਜਾਏ, ਹੱਦੋਂ ਜ਼ਿਆਦਾ ਗਰਮੀ ਪੈਣੀ ਸ਼ੁਰੂ ਹੋਏ, ਉਦੋਂ ਪਸ਼ੂ ਪਰਿੰਦੇ ਵਿਲਕਦੇ ਹੋਏ, ਦੁਖੀ ਹੁੰਦੇ ਹੋਏ ਤੁਹਾਨੂੰ ਨਜ਼ਰ ਪੈਣਗੇ, ਪਸ਼ੂ ਵੀ ਤੇ ਪਰਿੰਦੇ ਵੀ। ਮਨੁੱਖ ਵੀ ਉਦੋਂ ਤੜਫਦਾ ਹੋਇਆ, ਝੁਲਸਦਾ ਹੋਇਆ ਨਜ਼ਰ ਪਏਗਾ। ਔਰ ਜਿਹੜੇ ਜਿਹੜੇ ਇਲਾਕਿਆਂ ਦੇ ਅੰਦਰ ਬਹੁਤ ਜ਼ਿਆਦਾ ਤਪਸ਼ ਵੱਧ ਜਾਂਦੀ ਏ, ਗਰਮੀ ਪੈਂਦੀ ਏ, ਹੇਠਾਂ ਪਥਰੀਲੇ ਪਹਾੜ ਨੇ, ਪੱਕੀ ਜ਼ਮੀਨ ਹੈ, ਉਪਰੋਂ ਸੂਰਜ ਦੀ ਤਪਸ਼ ਪੈ ਰਹੀ ਏ, ਜਿਸ ਤਰ੍ਹਾਂ ਸਾਊਥ ਸਾਈਡ ਤੇ ਨਿਕਲ ਜੋ ਗੁਜਰਾਤ ਦੇ ਅੰਦਰ, ਗਰਮੀ ਦੇ ਦਿਨਾਂ ਦੇ ਅੰਦਰ ਬਹੁਤ ਜ਼ਿਆਦਾ ਗਰਮੀ ਪੈਂਦੀ ਏ, ਔਰ ਪਹਾੜ ਵੀ ਖੁਸ਼ਕ ਨੇ, ਪਹਾੜ ਵੀ ਉੱਥੇ ਪਾਣੀ ਤੋਂ ਬਗੈਰ ਨੇ। ਸਭ ਲੋਕਾਂ ਦਾ ਰੰਗ ਉਹਨਾਂ ਦਿਨਾਂ ਦੇ ਅੰਦਰ ਚਮੜੀ ਦਾ ਰੰਗ ਬਦਲ ਜਾਂਦਾ ਹੈ, ਕਾਲਾ ਹੋ ਜਾਂਦਾ ਹੈ, ਲੋਕ ਵਿਆਕੁਲ ਹੋ ਜਾਂਦੇ ਨੇ, ਤੜਫਦੇ ਹੋਏ ਨਜ਼ਰ ਪੈਂਦੇ ਨੇ, ਰੁੱਖ ਕੁਮਲਾ ਜਾਂਦੇ ਨੇ, ਫੁੱਲ ਫਲ ਇਹਨਾਂ ਸਾਰਿਆਂ ਦਾ ਚਿਹਰਾ ਮੁਰਝਾਇਆ ਹੋਇਆ ਆਪ ਵੇਖ ਸਕਦੇ ਹੋ, ਵਧੀ ਹੋਈ ਗਰਮੀ ਦੇ ਕਾਰਨ।
ਤੇ ਕਦੀ ਕਦੀ ਤੇ ਵੀ ਸੁਣਨ ਪੜਨ ਲਈ ਮਿਲਦਾ ਹੈ ਵੀ ਗਰਮੀ ਦੇ ਕਾਰਨ ਇੰਨੀਆਂ ਮੌਤਾਂ ਹੀ ਹੋ

0: ਜਾਂ ਗਰਮੀ ਦੇ ਕਾਰਨ। ਇਹ ਪ੍ਰਕਿਰਤੀ ਦੀਆਂ ਰੁੱਤਾਂ ਵਿੱਚੋਂ ਇੱਕ ਰੁੱਤ ਹੈ ਔਰ ਮੈਂ ਉਦਾਹਰਣ ਬਣਾ ਕੇ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ। ਇਸ ਤੋਂ ਅੱਗੇ ਹੋਰ ਚੱਲੋ ਇੱਕ ਉਦਾਹਰਣ ਮੈਂ ਹੋਰ ਅਰਜ਼ ਕਰਦਾ ਚੱਲਾਂ, ਜੋ ਮੈਂ ਅਰਜ਼ ਕਰਨੀ ਹੈ ਉਹ ਅਖੀਰ ਵਿੱਚ ਜਾ ਕੇ। ਪ੍ਰਕਿਰਤੀ ਦੇ ਅੰਦਰ ਜਿੰਨੀਆਂ ਜੜੀਆਂ ਬੂਟੀਆਂ ਵਣਸਪਤੀਆਂ ਨੇ ਉਹਨਾਂ ਸਾਰੀ ਵਣਸਪਤੀ ਦਾ ਜੜੀਆਂ ਬੂਟੀਆਂ ਦਾ ਸੁਭਾਅ ਅੱਡ ਅੱਡ ਹੈ। ਕਿਸੇ ਜੜੀ ਬੂਟੀ ਦਾ ਸੁਭਾਅ ਬੜਾ ਨਰਮ ਤੇ ਕਿਸੇ ਜੜੀ ਬੂਟੀ ਦਾ ਸੁਭਾਅ ਬੜਾ ਗਰਮ। ਜਿਵੇਂ ਅਦਰਕ ਹੈ, ਵੱਡੀ ਇਲਾਚੀ ਹੈ, ਸੁੰਡ ਹੈ, ਜਵੈਣ ਹੈ, ਇਹ ਤਸੀਰ ਕਰਕੇ ਬੜੇ ਗਰਮ ਨੇ। ਠੀਕ ਦੂਸਰੇ ਪਾਸੇ ਗਾਜਰ ਹੈ, ਮੂਲੀ ਹੈ, ਸਲਗਮ ਹੈ, ਧਨੀਆ ਹੈ, ਸੁਭਾਅ ਕਰਕੇ ਬੜੇ ਨਰਮ ਨੇ, ਸੀਤ ਨੇ, ਬਿਲਕੁਲ ਠੰਡੇ ਨੇ। ਤੇ ਸੁਭਾਅ ਦਿੱਤਾ ਕਿੰਨੇ ਪ੍ਰਮਾਤਮਾ ਨੇ ਬੰਦੇ ਨੇ, ਤੇ ਨਾ ਇਹਨਾਂ ਵਿੱਚ ਸ਼ੀਤਲਤਾ ਪਾਈ ਤੇ ਨਾ ਇਹਨਾਂ ਦੀ ਤਸੀਰ ਗਰਮੀ ਕੀਤੀ। ਪਰਮਾਤਮਾ ਇਹਨਾਂ ਦਾ ਸੁਭਾਅ ਬਣਾ ਰਿਹਾ। ਤੀਸਰੀ ਉਦਾਹਰਣ ਪਸ਼ੂਆਂ ਨੂੰ ਵੇਖੋ ਤੇ ਪਸ਼ੂ ਵੀ ਸੁਭਾਅ ਕਰਕੇ ਕਈ ਬੜੇ ਗਰਮ ਨਜ਼ਰ ਪੈਂਦੇ ਨੇ ਤੇ ਸੁਭਾਅ ਕਰਕੇ ਕਈ ਬੜੇ ਨਰਮ ਸੀਤਲ ਠੰਡੇ ਨਜ਼ਰ ਪੈਂਦੇ ਨੇ। ਸੁਭਾਅ ਕਰਕੇ ਕਈ ਅਤਿ ਗਰਮ ਨਜ਼ਰ ਪੈਂਦੇ ਨੇ, ਕਈ ਸੁਭਾਅ ਕਰਕੇ ਨਰਮ ਨਜ਼ਰ ਪੈਂਦੇ ਨੇ। ਠੀਕ ਇਸ ਤਰ੍ਹਾਂ ਮਨੁੱਖੀ ਦੁਨੀਆਂ ਵਿੱਚ ਆਓ ਤੇ ਮਨੁੱਖ ਦੀ ਦੁਨੀਆਂ ਦੇ ਅੰਦਰ ਵੀ ਕਈ ਅਤਿ ਸ਼ਾਂਤ ਸਹਿਜ ਸੀਤਲਤਾ ਦੇ ਵਿੱਚ ਖੜੇ ਨਜ਼ਰ ਪੈਂਦੇ ਨੇ ਤੇ ਕਈ ਆਪਣੀ ਅਗਨੀ ਦੇ ਅੰਦਰ ਆਪ ਹੀ ਸੜਦੇ ਹੋਏ ਨਜ਼ਰ ਪੈਂਦੇ ਨੇ। ਕਈਆਂ ਨੂੰ ਕਿਸੇ ਦੂਸਰੇ ਦੀ ਲੋੜ ਨਹੀਂ ਹੁੰਦੀ, ਉਹ ਆਪਣੀ ਅਗਨੀ ਦੇ ਅੰਦਰ ਆਪ ਹੀ ਸੜ ਰਹੇ ਹੁੰਦੇ ਨੇ। ਕੋਈ ਕਾਮ ਦੀ ਅੱਗ ਦੇ ਅੰਦਰ, ਕੋਈ ਕ੍ਰੋਧ ਦੀ ਅੱਗ ਦੇ ਅੰਦਰ, ਕੋਈ ਨਿੰਦਾ ਦੀ ਅੱਗ ਦੇ ਅੰਦਰ, ਕੋਈ ਹੰਕਾਰ ਦੀ ਅੱਗ ਦੇ ਅੰਦਰ, ਉਹ ਆਪਣੀ ਅੱਗ ਦੇ ਅੰਦਰ ਆਪ ਹੀ ਸੜੀ ਜਾਂਦਾ, ਆਪ ਹੀ ਝੁਲਸੀ ਜਾਂਦਾ। ਫਿਰ ਜਿੰਨੇ ਔਗਣ ਨੇ ਉਹਨਾਂ ਸਾਰਿਆਂ ਔਗਣਾਂ ਦਾ ਮੁਤਾਲਿਆ ਕਰਕੇ ਵੇਖੋ, ਉਹਨਾਂ ਔਗਣਾਂ ਦੀ ਖੋਜ ਬੀਨ ਕਰੋ। ਹਰ ਇੱਕ ਔਗਣ ਨੂੰ ਆਪਣੇ ਧਿਆਨ ਵਿੱਚ ਲਿਆਓ ਤੇ ਤੁਹਾਨੂੰ ਇੱਕ ਇੱਕ ਔਗਣ ਦਾ ਜਿਹੜਾ ਸੁਭਾਅ ਦਿਸੇਗਾ ਨਾ, ਉਹ ਗਰਮ ਹੀ ਦਿਸੇਗਾ। ਕ੍ਰੋਧ ਦਾ ਸੁਭਾਅ ਵੇਖ ਲਓ, ਅਤਿ ਗਰਮ, ਚਿਹਰੇ ਦਾ ਰੰਗ ਬਦਲ ਦਿੰਦਾ ਹੈ, ਨੇਤਰਾਂ ਦਾ ਰੰਗ ਬਦਲ ਦਿੰਦਾ ਹੈ। ਕਾਮ ਦਾ ਸੁਭਾਅ ਅਤਿ ਗਰਮ, ਚਿਹਰੇ ਤੇ ਨਜ਼ਰਾਂ ਨੂੰ ਇਹ ਬਦਲਣ ਦੇ ਉੱਤੇ ਮਜਬੂਰ ਕਰਦਾ ਹੈ। ਹੰਕਾਰ ਦਾ ਸੁਭਾਅ, ਨਿੰਦਾ ਦਾ ਸੁਭਾਅ, ਚੁਗਲੀ ਦਾ ਸੁਭਾਅ, ਮੁੱਕਦੀ ਗੱਲ, ਜਿੰਨੇ ਵੀ ਔਗਣ ਨੇ, ਜਿੰਨੀਆਂ ਵੀ ਬੁਰਾਈਆਂ ਨੇ, ਇਹਨਾਂ ਦੀ ਤਸੀਰ ਬੜੀ ਗਰਮ ਹੈ, ਇਹਨਾਂ ਦਾ ਸੁਭਾਅ ਬੜਾ ਗਰਮ ਹੈ। ਤੇ ਹੁਣ ਦੂਜੇ ਪਾਸੇ ਚਲੇ ਜਾਓ, ਜਿੰਨੇ ਗੁਣ ਨੇ, ਸ਼ਾਂਤੀ ਹੈ, ਸਹਿਜ ਹੈ, ਦਇਆ ਹੈ, ਧਰਮ ਹੈ, ਸਕੂਨ ਹੈ, ਪਰਉਪਕਾਰ ਹੈ, ਜਿੰਨੇ ਗੁਣ ਨੇ, ਇਹਨਾਂ ਗੁਣਾਂ ਦੀ ਲਿਸਟ ਬਣਾਓ ਤੇ ਇੱਕ ਇੱਕ ਗੁਣ ਦਾ ਮੁਤਾਲਿਆ ਕਰੋ। ਤੁਹਾਨੂੰ ਸਾਰਿਆਂ ਗੁਣਾਂ ਦਾ ਸੁਭਾਅ ਅਤਿ ਸੀਤਲ, ਅਤਿ ਠੰਡਾ ਨਜ਼ਰ ਪਏਗਾ। ਹੁਣ ਮੈਂ ਮੂਲ ਰੂਪ ਵਿੱਚ ਦੁਹਰਾ ਦਿਆਂ, ਜਿੰਨੇ ਔਗਣ ਨੇ ਸੁਭਾਅ ਕਰਕੇ ਗਰਮ ਤੇ ਜਿੰਨੇ ਗੁਣ ਨੇ ਉਹ ਸਾਰੇ ਸੁਭਾਅ ਕਰਕੇ ਸੀਤਲ ਨੇ, ਸੁਭਾਅ ਕਰਕੇ ਠੰਡੇ ਨੇ। ਹੁਣ ਇਹ ਗੁਣ ਔਗਣ ਰਹਿੰਦੇ ਕਿੱਥੇ ਨੇ? ਸਾਡੇ ਮਨ ਦੇ ਅੰਦਰ। ਪਦਾਰਥ ਸਾਡੇ ਸਰੀਰ ਨਾਲ ਸੰਬੰਧ ਰੱਖਦਾ ਹੈ। ਇਹ ਜੋ ਦਿਸਣ ਵਾਲੀਆਂ ਚੀਜ਼ਾਂ ਨੇ, ਇਹ ਦਿਸਣ ਵਾਲੇ ਸਰੀਰ ਦੇ ਨਾਲ ਰਿਲੇਟਿਡ ਨੇ, ਸੰਬੰਧਿਤ ਨੇ, ਪਰ ਔਗਣ ਮਨ ਦੇ ਨਾਲ ਸੰਬੰਧਿਤ ਨੇ ਤੇ ਗੁਣ ਵੀ ਮਨ ਦੇ ਨਾਲ ਸੰਬੰਧਿਤ ਨੇ। ਔਗਣ ਵੀ ਮਨ ਵਿੱਚ ਹੁੰਦੇ ਨੇ ਤੇ ਗੁਣ ਵੀ ਮਨ ਵਿੱਚ ਹੁੰਦੇ ਨੇ। ਕੋਈ ਬੰਦਾ ਤੁਹਾਡੇ ਸਾਹਮਣੇ ਖੜਾ ਹੋਵੇ, ਉਹਦੇ ਕੱਦ ਗੁੱਤ ਨੂੰ ਵੇਖ ਕੇ, ਨਕਸ਼ੋ ਨਿਗਾਰ ਨੂੰ ਵੇਖ ਕੇ, ਚਮੜੀ ਦਾ ਰੰਗ ਵੇਖ ਕੇ, ਤੁਸੀਂ ਇਹ ਅੰਦਾਜ਼ਾ ਨਹੀਂ ਲਾ ਪਾਓਗੇ ਕਿ ਇਹ ਬੰਦਾ ਔਗਣਾ ਦਾ ਪੁਤਲਾ ਹੈ ਜਾਂ ਇਹਦੇ ਅੰਦਰ ਕੋਈ ਗੁਣ ਵੀ ਹੈ। ਨਾ ਹੀ ਇਹ ਕਹਿ ਪਾਓਗੇ ਕਿ ਇਹ ਗੁਣਾਂ ਦਾ ਮੁਜੱਸਮਾ ਹੈ ਤੇ ਔਗਣ ਇਹਦੇ ਵਿੱਚ ਨਹੀਂ ਹੈ। ਔਗਣ ਤੇ ਗੁਣ ਉਦੋਂ ਹੀ ਨਜ਼ਰ ਪੈਂਦੇ ਨੇ ਜਦੋਂ ਆਪ ਉਹਦੇ ਬਿਲਕੁਲ ਨੇੜੇ ਹੋਵੋਗੇ, ਉਹਨੂੰ ਨੇੜੇ ਹੋ ਕੇ ਜਾਣੋਗੇ ਤੇ ਆਪ ਕਹਿ ਦਿੰਦੇ ਹੋ, ਫਲਾਣਾ ਬੰਦਾ ਦਿਸਦਾ ਚੰਗਾ ਸੀ, ਨਿਕਲਿਆ ਬੁਰਾ ਹੈ। ਫਲਾਣਾ ਬੰਦਾ ਦਿਸਦਾ ਬੁਰਾ ਸੀ ਪਰ ਨਿਕਲਿਆ ਬੜਾ ਭਲਾ ਹੈ, ਨਿਕਲਿਆ ਬੜਾ ਚੰਗਾ ਹੈ। ਤੋ ਖੈਰ, ਗੁਣ ਤੇ ਔਗਣ ਸਾਡੇ ਮਨ ਦਾ ਸਰਮਾਇਆ ਹੈ, ਮਨ ਦੇ ਅੰਦਰ ਰਹਿੰਦੇ ਨੇ। ਹੁਣ ਜਿਸ ਮਨ ਦੇ ਅੰਦਰ ਔਗਣ ਵੱਧ ਗਏ, ਉਸ ਮਨ ਦੇ ਅੰਦਰ ਤਪਸ਼ ਵੱਧ ਜਾਏਗੀ, ਉਸ ਮਨ ਦੇ ਅੰਦਰ ਅੱਗ ਵੱਧ ਜਾਏਗੀ। ਤੇ ਜਿਹੜੀਆਂ ਮੈਂ ਪਿੱਛੇ ਦੋ ਚਾਰ ਉਦਾਹਰਣਾਂ ਦਿੱਤੀਆਂ ਤਾਂ ਕਿ ਮੇਰੀ ਕੀਤੀ ਹੋਈ ਬੇਨਤੀ ਤੁਹਾਡੀ ਪਕੜ ਵਿੱਚ ਆ ਜਾਏ। ਜਿੰਨੇ ਔਗਣ ਨੇ ਸੁਭਾਅ ਕਰਕੇ ਨੇ ਗਰਮ, ਤੇ ਹੁਣ ਜਿਸ ਮਨ ਦੇ ਅੰਦਰ ਔਗਣ ਆਣ ਕੇ ਵਸਣਗੇ, ਔਗਣ ਟਿਕਣਗੇ, ਉੱਥੇ ਗਰਮੀ ਨਹੀਂ ਹੋਏਗੀ ਤੇ ਹੋਰ ਹੋਏਗਾ ਕਿ? ਮੈਨੂੰ ਕਹਿ ਤੇ ਦਿੰਦਾ ਹੈ, ਜੀ ਮੈਂ ਪਾਠ ਬੜਾ ਕਰਦਾ, ਮੈਂ ਆਹ ਕੁਝ ਬੜਾ ਕਰਦਾ, ਮੇਰੇ ਅੰਦਰ ਸੀਤਲਤਾ ਨਹੀਂ ਆਉਂਦੀ। ਪਾਠ ਕਰਨ ਦੇ ਨਾਲ ਨਾਲੇ ਵੀ ਤੇ ਵੇਖ ਤੇਰੇ ਅੰਦਰ ਜਿਹੜੇ ਔਗਣ ਨੇ ਉਹਨਾਂ ਨੂੰ ਬਾਹਰ ਕੱਢਣ ਦਾ ਯਤਨ ਕਰਦਾ ਹੈ ਜਾਂ ਨਹੀਂ ਕਰਦਾ। ਔਗਣਾਂ ਨੂੰ ਤੇ ਰੋਜ਼ ਆਵਾਜ਼ ਦੇ ਦੇ ਕੇ ਬੁਲਾ ਰਿਹਾ। ਔਗਣ ਕਰੋਧ ਮਨ ਵਿੱਚ, ਨਿੰਦਾ ਮਨ ਵਿੱਚ, ਚੁਗਲੀ ਮਨ ਵਿੱਚ, ਕਾਮ ਮਨ ਵਿੱਚ, ਦੁਨੀਆਂ ਭਰ ਦੇ ਗੁਨਾਹ ਉਹਨਾਂ ਨੂੰ ਰੋਜ਼ ਰੋਜ਼ ਆਪਣੇ ਅੰਦਰ ਸੰਭਾਲਦਾ ਤੇ ਉਹਨਾਂ ਨੇ ਆਪਣਾ ਚਮਤਕਾਰ ਤੇ ਵਿਖਾਉਣਾ ਹੀ ਵਿਖਾਉਣਾ, ਉਹਨਾਂ ਨੇ ਆਪਣਾ ਰੰਗ ਤੇ ਛੱਡਣਾ ਹੀ ਛੱਡਣਾ। ਹਰ ਔਗਣ ਦਾ ਸੁਭਾਅ ਗਰਮ ਹੈ ਤੇ ਜਿਸ ਮਨ ਦੇ ਅੰਦਰ ਟਿਕਦੇ ਨੇ ਉਹ ਮਨ ਵੀ ਫਿਰ ਗਰਮ ਹੀ ਨਜ਼ਰ ਆਉਂਦਾ। ਉਹ ਬਲਦਾ ਹੋਇਆ, ਸੜਦਾ ਹੋਇਆ, ਕੁਰਚਦਾ ਹੋਇਆ, ਝੁਲਸਦਾ ਹੋਇਆ ਤੇ ਉਥੋਂ ਦੁੱਖਾਂ ਦਾ ਧੂੰਆਂ ਉੱਠਦਾ ਹੋਇਆ ਆਮ ਨਜ਼ਰ ਪੈਂਦਾ, ਕਿਉਂਕਿ ਉੱਥੇ ਅੱਗ ਬਲਦੀ ਹੈ ਤੇ ਅੱਗ ਦੀ ਨਿਸ਼ਾਨੀ ਕੀ ਹੈ, ਧੂੰਆਂ ਕੱਢਦੀ ਹੈ ਥੋੜਾ ਬਹੁਤ। ਜਿਸ ਮਨ ਦੇ ਅੰਦਰ ਗੁਣ ਨੇ ਉਸ ਮਨ ਦੇ ਅੰਦਰ ਬੜੀ ਸ਼ਾਂਤੀ ਹੈ, ਸਹਿਜ ਹੈ, ਸ਼ਾਂਤੀ ਹੈ, ਸਕੂਨ ਹੈ, ਦਇਆ ਹੈ, ਧਰਮ ਹੈ, ਪਰਉਪਕਾਰ ਹੈ, ਇਹ ਸਾਰੇ ਗੁਣ ਨੇ ਤੇ ਜਿਹਦੇ ਮਨ ਦੇ ਅੰਦਰ ਇਹ ਸਾਰੇ ਗੁਣ ਆ ਕੇ ਬਹਿ ਜਾਣ, ਮਨ ਦੇ ਅੰਦਰ ਇਹ ਗੁਣ ਵਸ ਜਾਣ, ਉਹ ਮਨ ਬੜਾ ਸਹਿਜ, ਸ਼ਾਂਤੀ ਤੇ ਸਕੂਨ ਦੇ ਅੰਦਰ ਨਜ਼ਰ ਪੈਂਦਾ ਹੈ। ਉਮੀਦ ਹੈ ਮੇਰੀ ਬੇਨਤੀ ਆਪ ਪਕੜ ਕਰ ਚੁੱਕੇ ਹੋਵੋਗੇ। ਇਹ ਹੁਣ ਮਰਜ਼ੀ ਤੁਹਾਡੀ ਹੈ ਕਿ ਤੁਸੀਂ ਅੰਦਰੋਂ ਸ਼ਾਂਤ ਰਹਿਣਾ ਜਾਂ ਤੁਸੀਂ ਅੰਦਰੋਂ ਅਸ਼ਾਂਤ ਰਹਿਣਾ, ਤੁਹਾਡੀ ਮਰਜ਼ੀ, ਫੈਸਲਾ ਤੁਹਾਡੇ ਹੱਥ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕਰਕੇ ਰਾਹ ਸਾਨੂੰ ਦੋਵੇਂ ਵਿਖਾ ਦਿੱਤੇ ਨੇ। ਇਹ ਰਾਹ ਹੈ ਜਿਹਦੇ ਤੇ ਚੱਲੇਗਾ ਸ਼ਾਂਤੀ ਬਣੇਗੀ, ਇਹ ਰਾਹ ਜਿਹਦੇ ਉੱਤੇ ਚੱਲੇਗਾ ਤੇ ਸ਼ਾਂਤੀ ਬਣੇਗੀ। ਹੁਣ ਬੰਦਾ ਇਹ ਕਵੇ ਕਿ ਮੇਰੇ ਅੰਦਰ ਸ਼ਾਂਤੀ ਨਹੀਂ, ਉਧਰੋਂ ਅੱਗ ਬਾਲੀ ਜਾਏ, ਅੱਗ ਦੇ ਅੰਦਰ ਹੋਰ ਲੱਕੜਾਂ ਪਾਈ ਜਾਏ ਤੇ ਕਵੇ ਜੀ ਘਰ ਦੇ ਅੰਦਰ ਧੂੰਆਂ ਉੱਠ ਰਿਹਾ, ਉਹ ਬੰਦ ਨਹੀਂ ਹੁੰਦਾ। ਅੱਗ ਬੰਦ ਕਰੇਗਾ ਧੂੰਆਂ ਬੰਦ ਹੋ ਜਾਏਗਾ, ਅੱਗ ਬੰਦ ਕਰੇਗਾ ਤੇ ਗਰਮੀ ਬੰਦ ਹੋ ਜਾਏਗੀ, ਤਪਸ਼ ਬੰਦ ਹੋ ਜਾਏਗੀ। ਪਾਣੀ ਨੇੜੇ ਤੇੜੇ ਨਹੀਂ, ਸੀਤਲਤਾ ਨੇੜੇ ਤੇੜੇ ਨਹੀਂ, ਗੁਣਾਂ ਦਾ ਸਰਮਾਇਆ ਨੇੜੇ ਤੇੜੇ ਨਹੀਂ ਤੇ ਫਿਰ ਅੰਦਰ ਅਸ਼ਾਂਤ ਹੀ ਰਹੇਗਾ, ਅੰਦਰ ਤਪਦਾ ਹੀ ਰਹੇਗਾ। ਇਹੀ ਕਾਰਨ ਹੈ ਕਿ ਗੁਰਬਾਣੀ ਨੂੰ ਧਿਆਨ ਦੇ ਕੇ ਪੜ੍ਹੋ ਤੇ ਗੁਰਬਾਣੀ ਨੇ ਇਹ ਬਚਨ ਐਲਾਨੀਆਂ ਡੰਕੇ ਦੀ ਚੋਟ ਦੇ ਉੱਤੇ ਕਹਿ ਦਿੱਤਾ ਕਿ ਅਗਨ ਸਾਗਰ ਬੁੱਢਤ ਸੰਸਾਰਾ, ਆਖਿਆ ਮਨੁੱਖ ਅੱਗ ਦੇ ਸਾਗਰ ਦੇ ਅੰਦਰ ਡੁੱਬਦਾ ਹੋਇਆ ਮੈਨੂੰ ਨਜ਼ਰ ਪੈ ਰਿਹਾ। ਇੱਕ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਇਸ ਤਰ੍ਹਾਂ ਵੀ ਕਹਿੰਦੇ ਨੇ ਕਿ ਪਹਾ ਬੁਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ, ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਕਹਿਣ ਲੱਗੇ ਅੱਗ ਬਲ ਰਹੀ ਸੀ ਪਰ ਬੁੱਝ ਗਈ, ਪਰ ਪੁੱਛਿਆ ਕਿਵੇਂ ਬੁੱਝ ਗਈ, ਆਖਿਆ ਰਖੰਦੜੋ ਪ੍ਰਭ ਆਪ, ਖੁਦਾਵੰਦ ਕਰੀਮ ਦੀ ਕਿਰਪਾ ਦੇ ਨਾਲ। ਜਿਨ ਉਪਾਈ ਮੇਦਨੀ, ਪੁੱਛਿਆ ਜੇ ਤੂੰ ਵੀ ਆਪਣੇ ਅੰਦਰ ਦੀ ਅੱਗ ਨੂੰ ਬੁਝਾਉਣਾ ਚਾਹੁੰਦਾ ਹੈ ਤੇ ਜਿਨੇ ਪ੍ਰਕਿਰਤੀ ਕਾਇਨਾਤ ਕੁਦਰਤ ਨੂੰ ਜਨਮ ਦਿੱਤਾ, ਜਿਨੇ ਉਪਾਇਆ ਨਾਨਕ ਸੋ ਪ੍ਰਭ ਜਾਪ, ਉਹਦੇ ਗੁਣਾਂ ਦਾ ਜਾਪ ਕਰਨਾ ਸ਼ੁਰੂ ਕਰ, ਉਹਦੇ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ ਸ਼ੁਰੂ ਕਰ, ਤੇਰੇ ਅੰਦਰ ਦੀ ਅੱਗ ਵੀ ਬੁੱਝ ਜਾਏਗੀ। ਬਲਦੀ ਹੋਈ ਅੱਗ ਜਦੋਂ ਵੀ ਬੁਝੇਗੀ ਨਾ ਉਦੋਂ ਜਲ ਦੇ ਨਾਲ, ਔਗਣਾਂ ਦੀ ਅੱਗ ਜਦੋਂ ਵੀ ਬੁਝਦੀ ਹੈ ਉਦੋਂ ਗੁਣਾਂ ਦੇ ਨਿਰਮਲ ਜਲ ਦੇ ਨਾਲ। ਇੱਕ ਮੈਂ ਬੋਲ ਗੁਰਬਾਣੀ ਵਿੱਚੋਂ ਆਪ ਸੰਗਤਾਂ ਦੇ ਸਨਮੁਖ ਹੋਰ ਰੱਖਣਾ ਚਾਹਾਂਗਾ। ਹਜ਼ੂਰ ਕਹਿੰਦੇ ਨੇ ਚੰਦਨ ਚੰਦ ਨਾ ਸ਼ਰਦ ਰੁੱਤ, ਮੂਲ ਨਾ ਮਿੱਟੇ ਕਾਮ। ਸੰਸਕ੍ਰਿਤ ਭਾਸ਼ਾ ਦਾ ਲਫ਼ਜ਼ ਹੈ ਕਾਮ ਔਰ ਹਿੰਦੀ ਭਾਸ਼ਾ ਦੇ ਅੰਦਰ ਵੀ ਇਹ ਲਫ਼ਜ਼ ਅਕਸਰ ਵਰਤੋਂ ਵਿੱਚ ਆਉਂਦਾ ਹੈ। ਇਹੀ ਲਫ਼ਜ਼ ਕਾਮ ਦਾ ਅਖਰੀ ਅਰਥ ਹੁੰਦਾ ਹੈ ਪਿੱਤ ਨਿਕਲਣੀ, ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਨਾ ਕਿ ਸਰੀਰ ਦੇ ਉੱਤੇ ਗਰਮੀ ਦਾ ਸਾੜ ਨਿਕਲਿਆ, ਨਿੱਕੇ ਨਿੱਕੇ ਦਾਣੇ ਪੰਜਾਬੀ ਵਿੱਚ ਕਹਿ ਦਈਦਾ ਹੈ ਪਿੱਤ ਨਿਕਲੀ, ਇਹਨੂੰ ਹਿੰਦੀ ਤੇ ਸੰਸਕ੍ਰਿਤ ਵਿੱਚ ਕਹਿ ਦਿੰਦੇ ਨੇ ਕਾਮ ਨਿਕਲਿਆ, ਮਤਲਬ ਪਿੰਡੇ ਸਰੀਰ ਦੇ ਉੱਤੇ ਕਾਮ ਨਿਕਲਿਆ, ਗਰਮੀ ਦਾ ਸਾੜ ਨਿਕਲਿਆ। ਤੇ ਕਾਮ ਕਦੀ ਸਰਦੀ ਦੀ ਰੁੱਤ ਦੇ ਅੰਦਰ ਨਹੀਂ ਨਿਕਲਦਾ, ਕਾਮ ਜਦੋਂ ਵੀ ਨਿਕਲਦਾ ਹੈ ਗਰਮੀ ਦੇ ਕਾਰਨ ਨਿਕਲਦਾ, ਗਰਮੀ ਦੀ ਬਹਾਰ ਵਿੱਚ ਨਿਕਲਦਾ ਤੇ ਨਿਕਲਦਾ ਗਰਮੀ ਦੇ ਕਾਰਨ ਹੈ। ਚਲੋ ਜੇ ਕਿਧਰੇ ਪਹਿਲੀ ਗੱਲ ਸਰਦੀ ਵਿੱਚ ਬਣਦਾ ਨਹੀਂ, ਜੇ ਬਣ ਜਾਏ ਤੇ ਫਿਰ ਸਰੀਰ ਦੀ ਵਧੀ ਹੋਈ ਗਰਮੀ ਦੇ ਕਾਰਨ। ਹੁਣ ਸਤਿਗੁਰੂ ਕਹਿੰਦੇ ਨੇ ਕਿ ਚੰਦਨ ਨੂੰ ਰਗੜ ਕੇ, ਚੰਦਨ ਤਸੀਰ ਕਰਕੇ ਨਾ ਬੜਾ ਠੰਡਾ ਹੁੰਦਾ ਹੈ। ਆ ਜਿਹੜਾ ਪੰਡਿਤ ਵੀਰ ਪੱਥਰ ਦੇ ਉੱਤੇ ਚੰਦਨ ਨੂੰ ਰਗੜਦੇ ਨੇ, ਰਗੜ ਕੇ ਫਿਰ ਮੱਥੇ ਦੇ ਉੱਤੇ ਲੇਪ ਕਰਦੇ ਨੇ, ਇਹਦਾ ਪੁਰਾਣੇ ਸਮੇਂ ਦੇ ਅੰਦਰ ਭਾਵ ਇੱਕੋ ਹੀ ਹੁੰਦਾ ਸੀ ਕਿ ਸਿਰ ਠੰਡਾ ਰਹਿ, ਦਿਮਾਗ ਠੰਡਾ ਰਹਿ, ਚੰਦਨ ਦਾ ਲੇਪ ਮੱਥੇ ਦੇ ਉੱਤੇ ਕਰੋ, ਮਸਤਕ ਠੰਡਾ ਰਹਿ, ਸੀਤਲ ਰਹਿ। ਇਹਦਾ ਦੂਸਰਾ ਕੋਈ ਭਾਵ ਨਹੀਂ ਸੀ। ਸਹਿਜੇ ਸਹਿਜੇ ਉਹ ਚੰਦਨ ਦਾ ਲੇਪ ਧਰਮ ਦੇ ਨਾਲ ਬ੍ਰਾਹਮਣਾਂ ਨੇ ਜੋੜ ਦਿੱਤਾ। ਖੈਰ ਉਹਨਾਂ ਦਾ ਕੰਮ ਹੈ, ਉਹਨਾਂ ਨੂੰ ਮੁਬਾਰਕ। ਮੈਂ ਤੇ ਕੇਵਲ ਉਦਾਹਰਣ ਤੁਹਾਡੇ ਸਾਹਮਣੇ ਰੱਖਣੀ ਹੈ। ਅੱਜ ਤੁਸੀਂ ਮੱਥੇ ਤੇ ਵੇਖੋ ਤਿੰਨ ਲੰਮੀਆਂ ਤਾਰੀਆਂ ਦਾ ਤਿਲਕ, ਉਹ ਚੰਦਨ ਦਾ ਤਿਲਕ। ਚੰਦਨ ਤਸੀਰ ਕਰਕੇ ਬੜਾ ਠੰਡਾ ਹੈ। ਚੰਦਨ ਨੂੰ ਰਗੜਿਆ ਜਾਏ, ਚੰਦਨ ਦਾ ਲੇਪ ਬਣਾਇਆ ਜਾਏ ਤੇ ਉਹ ਲੇਪ ਪੂਰੇ ਸਰੀਰ ਦੇ ਉੱਤੇ ਕੀਤਾ ਜਾਏ ਤੇ ਉਸ ਚੰਦਨ ਦੇ ਲੇਪ ਦੇ ਨਾਲ ਸਰੀਰ ਦਾ ਕਾਮ, ਸਰੀਰ ਦੀ ਗਰਮੀ ਮੁੱਕ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਔਰ ਸਤਿਗੁਰੂ ਕਹਿ ਰਹੇ ਨੇ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਚੰਦਨ ਨੰਬਰ ਇੱਕ ਦੇ ਉੱਤੇ ਚੰਦਨ, ਨੰਬਰ ਦੋ ਦੇ ਉੱਤੇ ਚੰਦਰਮਾ ਦੀਆਂ ਠੰਡੀਆਂ ਠੰਡੀਆਂ ਕਿਰਨਾਂ, ਉਹਦੇ ਨਾਲ ਵੀ ਸਰੀਰ ਦੇ ਕਾਮ ਨੂੰ ਆਰਾਮ ਮਿਲਦਾ ਹੈ। ਚੰਦਨ ਚੰਦ ਨੰਬਰ ਤਿੰਨ ਦੇ ਉੱਤੇ ਨਾ ਸ਼ਰਦ ਰੁੱਤ, ਤੇ ਜੇ ਸਰੀਰ ਦੇ ਉੱਤੇ ਨਿਕਲਿਆ ਹੋਵੇ ਕਾਮ ਬਾਹਰ ਆ ਜਾਏ, ਸਰਦੀ ਦੀ ਗਰਮੀ ਚਲੀ ਜਾਏ, ਸਰਦੀ ਆ ਜਾਏ ਤੇ ਸਰੀਰ ਦਾ ਸਾੜ, ਸਰੀਰ ਦੀ ਗਰਮੀ ਤਾਂ ਮੁੱਕ ਜਾਂਦੀ, ਕਾਮ ਦਾ ਰੋਗ ਤਾਂ ਖਤਮ ਹੋ ਜਾਂਦਾ। ਪਰ ਜੇ ਕਾਮ ਮਨ ਦੇ ਅੰਦਰ ਹੋਏ, ਗਰਮੀ ਮਨ ਦੇ ਅੰਦਰ ਵਧੀ ਹੋਵੇ ਤੇ ਵਧੀ ਹੋਵੇ ਔਗਣਾਂ ਦੇ ਕਾਰਨ, ਨਾ ਉਹ ਦੇਸ਼ ਬਦਲਣ ਦੇ ਨਾਲ ਮਨ ਦਾ ਕਾਮ ਮਿਟਦਾ ਹੈ। ਆਪ ਦੇਸ਼ ਬਦਲ ਕੇ ਵੇਖ ਹੀ ਚੁੱਕੇ ਹੋ ਨਾ, ਹਿੰਦੁਸਤਾਨ ਨੂੰ ਛੱਡਿਆ, ਕੈਨੇਡਾ ਦੇ ਵਾਸੀ ਬਣੇ, ਇੰਗਲੈਂਡ ਦੇ ਵਾਸੀ ਬਣੇ, ਅਮਰੀਕਾ ਦੇ ਅੰਦਰ ਚਲੇ ਗਏ, ਯੂਰੋਪ ਦੇ ਵਸਨੀਕ ਬਣ ਗਏ, ਦੇਸ਼ ਬਦਲਿਆ ਹੀ ਹੈ ਨਾ। ਦੇਸ਼ ਬਦਲਣ ਤੋਂ ਬਾਅਦ ਇਹ ਤੁਹਾਨੂੰ ਤਜਰਬਾ ਹੋ ਹੀ ਚੁੱਕਾ ਹੈ ਨਾ ਕਿ ਦੇਸ਼ ਬਦਲਣ ਦੇ ਨਾਲ ਮਨ ਦਾ ਵਿਚਾਰ ਨਹੀਂ ਬਦਲਿਆ, ਮਨ ਦੀ ਸੋਚ ਨਹੀਂ ਬਦਲੀ। ਅਗਰ ਮਨ ਈਰਸ਼ਾਲੂ ਇੰਡੀਆ ਦੇ ਅੰਦਰ ਸੀ ਤੇ ਅੱਜ ਵੀ ਮਨ ਈਰਸ਼ਾਲੂ ਸਾਡੇ ਪਾਸ ਹੀ, ਇੱਥੇ ਆਣ ਕੇ ਕੋਈ ਈਰਸ਼ਾ ਘੱਟ ਗਈ? ਮੈਂ ਤੇ ਘਰਾਂ ਦੇ ਘਰ ਤਬਾਹ ਹੁੰਦੇ ਵੇਖ ਰਿਹਾ ਈਰਸ਼ਾ ਦੀ ਅਗਨੀ ਦੇ ਅੰਦਰ। ਜੇ ਕਿਸੇ ਦੇ ਕੋਲ ਹਉਮੈ ਪੰਜਾਬ ਵਿੱਚ ਸੀ ਤੇ ਕੀ ਇੱਥੇ ਆਣ ਕੇ ਕੈਨੇਡਾ ਵਿੱਚ ਆਉਣ ਤੋਂ ਬਾਅਦ ਉਹਦੀ ਹਉਮੈ ਦਾ ਰੋਗ ਮੁੱਕ ਗਿਆ? ਜੇ ਉਹ ਕਾਮੀ ਸੀ ਤੇ ਕੀ ਇੱਥੇ ਆਣ ਕੇ ਉਹਦਾ ਕਾਮ ਦਾ ਰੋਗ ਖਤਮ ਹੋ ਗਿਆ? ਮੇਰੀ ਕਹਿਣ ਤੋਂ ਗਰਜ ਕਿ ਦੇਸ਼ ਬਦਲਣ ਤੋਂ ਬਾਅਦ ਮਨ ਦੀ ਗਰਮੀ, ਮਨ ਦਾ ਸੁਭਾਅ, ਮਨ ਦੇ ਔਗਣ ਜਾਂਦੇ ਨਹੀਂ ਹੈ, ਉਹ ਨਾਲ ਹੀ ਰਹਿੰਦੇ ਨੇ। ਦੇਸ਼ ਬਦਲਣ ਦੇ ਨਾਲ ਫਰਕ ਕਿਹਨੂੰ ਪਿਆ ਹੈ? ਤੁਹਾਡੇ ਸਰੀਰ ਨੂੰ। ਉੱਥੇ ਪਤਲੇ ਕੱਪੜੇ, ਇੱਥੇ ਪਾਰੇ ਕੱਪੜੇ, ਫਰਕ ਸਰੀਰ ਨੂੰ ਪਿਆ। ਠੰਡ ਲੱਗੀ ਸਰੀਰ ਨੂੰ, ਲੱਗੀ ਮਨ ਤੇ ਠੰਡਾ ਹੋਇਆ ਨਹੀਂ। ਮਨ ਉਸੇ ਤਰ੍ਹਾਂ ਹੀ ਕਾਮ, ਕ੍ਰੋਧ, ਲੋਭ, ਮੋਹ, ਚੁਗਲੀ, ਨਿੰਦਾ, ਹੰਕਾਰ ਦੀ ਅੱਗ ਦੇ ਅੰਦਰ ਤੜਫਦਾ ਹੋਇਆ, ਕੁਰਜਦਾ ਤੇ ਕਲਪਦਾ ਹੋਇਆ ਉੱਥੇ ਸੀ। ਉਹੀ ਮਨ ਸਾਡੇ ਕੋਲ ਅੱਜ, ਮਨ ਨੂੰ ਕੋਈ ਫਰਕ ਨਹੀਂ ਪਿਆ, ਨਾ ਤੇ ਦੇਸ਼ ਬਦਲਣ ਕਰਕੇ, ਨਾ ਭੋਜਨ ਬਦਲਣ ਕਰਕੇ ਸਾਡਾ ਅੰਦਰ ਠੰਡਾ ਹੁੰਦਾ ਹੈ। ਭੋਜਨ ਬਦਲਣ ਕਰਕੇ ਵੀ ਸਰੀਰ ਦੀ ਗਰਮੀ ਜਾਂਦੀ ਹੈ ਔਰ ਸਰੀਰ ਨੂੰ ਠੰਡਕ ਮਹਿਸੂਸ ਹੁੰਦੀ ਹੈ। ਭੋਜਨ ਬਦਲਣ ਦੇ ਕਾਰਨ, ਭੋਜਨ ਬਦਲਣ ਦੇ ਨਾਲ ਮਨ ਨੂੰ ਤੇ ਕੋਈ ਠੰਡਕ ਨਾ ਮਿਲੇ। ਕਦੀ ਇੰਡੀਆ ਦੇ ਅੰਦਰ ਜਵਾਰ, ਬਾਜਰਾ, ਕੋਧਰਾ ਖਾਂਦੇ ਸਨ ਸਾਡੇ ਬਜ਼ੁਰਗਵਾਨ। ਅੱਜ ਤੋਂ 100 ਸਾਲ ਪਿੱਛੇ ਚਲੇ ਜਾਓ, ਖਾਣ ਲਈ ਇੰਨਾ ਕੁਝ ਬੰਦੇ ਦੇ ਪਾਸ ਨਹੀਂ ਸੀ। ਅੱਜ ਉਹਦੀ ਜਗ੍ਹਾ ਤੇ 36 ਤਰ੍ਹਾਂ ਦੇ ਪਦਾਰਥ ਖਾਣ ਵਾਸਤੇ ਤੁਹਾਡੇ ਕੋਲ ਨੇ। ਕੀ ਭੋਜਨ ਬਦਲਣ ਦੇ ਨਾਲ ਮਨ ਦੇ ਔਗਣ ਬਦਲ ਗਏ ਨੇ? ਮਨ ਦੇ ਵਿਚਾਰ ਬਦਲ ਗਏ ਨੇ? ਮਾਨਸਿਕ ਤਲ ਦੇ ਉੱਤੇ ਤੁਸੀਂ ਸੁਖੀ ਹੋ ਗਏ ਹੋ ਭੋਜਨ ਬਦਲਣ ਦੇ ਨਾਲ? ਦੇਸ਼ ਬਦਲਿਆ ਹੈ ਸੁੱਖ ਤਾਂ ਨਹੀਂ, ਭੋਜਨ ਬਦਲਿਆ ਹੈ ਸੁੱਖ ਤਾਂ ਨਹੀਂ, ਕੱਪੜੇ ਬਦਲੇ ਨੇ ਸੁੱਖ ਤਾਂ ਨਹੀਂ। ਪਾਤਸ਼ਾਹ ਕਹਿਣ ਲੱਗੇ, ਚੰਦਨ ਚੰਦਨ ਨੂੰ ਲੇਪ ਕਰ ਲੋ ਪਿੰਡੇ ਦੇ ਉੱਤੇ, ਮਨ ਦਾ ਸੁੱਖ ਤਾਂ ਨਹੀਂ। ਚੰਦਰਮਾ ਦੀ ਚਾਨਣੀ ਦੇ ਅੰਦਰ ਰਾਤ ਭਰ ਬੈਠੇ ਰਹੋ, ਮਨ ਤਾਂ ਠੰਡਾ ਨਹੀਂ ਹੁੰਦਾ, ਸਰੀਰ ਠੰਡਾ ਹੋਏਗਾ, ਕਿਉਂਕਿ ਕਾਮ, ਗਰਮੀ, ਤਪਸ਼ ਚਲੀ ਗਈ ਹੈ ਮਨ ਦੇ ਅੰਦਰ। ਤੇ ਫਿਰ ਜਦੋਂ ਬੰਦਾ ਹਾਰ ਗਿਆ, ਅੱਕ ਗਿਆ ਆਪਣੇ ਔਗਣਾਂ ਦੀ ਗਰਮੀ ਤੋਂ, ਤੇ ਫਿਰ ਇਹਨੇ ਅਰਦਾਸ ਕੀਤੀ, ਪਾਤਸ਼ਾਹ ਜਿਹੜਾ ਕਾਮ, ਜਿਹੜੀ ਗਰਮੀ ਮੇਰੇ ਮਨ ਦੇ ਅੰਦਰ ਬਹਿ ਗਈ, ਗਰਮੀ ਮਨ ਵਿੱਚ ਚਲੀ ਗਈ, ਉਸ ਗਰਮੀ ਨੂੰ ਮਿਟਾਉਣ ਵਾਸਤੇ ਕੋਈ ਇਲਾਜ ਹੈ? ਤੇ ਪਾਤਸ਼ਾਹ ਨੇ ਨਾ ਅੱਗੋਂ ਇਲਾਜ ਬਿਆਨ ਕੀਤਾ। ਹੁਣ ਜਿਹੜੀ ਪੰਕਤੀ ਗੁਰੂ ਬਾਬੇ ਨੇ ਬਖਸ਼ੀ, ਸਤਿਗੁਰੂ ਨੇ ਕਹੀ, ਇਹਨਾਂ ਬੋਲਾਂ ਨੂੰ ਤੁਸੀਂ ਆਪਣੇ ਜਿਹਨ ਨਸ਼ੀਨ ਕਰਨ ਦਾ ਅਵਸ਼ ਯਤਨ ਕਰਿਓ, ਅੰਦਰ ਵਸਾਉਣ ਦਾ ਯਤਨ ਕਰਿਓ। ਜਿਹਨੂੰ ਠੇਠ ਪੰਜਾਬੀ ਦੇ ਅੰਦਰ ਕਹਿ ਦੇਈਦਾ ਨਾ, ਮੇਰੀ ਗੱਲ ਨੂੰ ਪੱਲੇ ਬੰਨਣਾ, ਇਹਨੂੰ ਆਪਣੇ ਮਨ ਦੇ ਅੰਦਰ ਟਿਕਾਉਣ ਦਾ ਯਤਨ ਕਰਿਓ। ਪੁੱਛਿਆ ਸਤਿਗੁਰੂ ਨੂੰ ਕਿ ਅੰਦਰ ਦਾ ਰੋਗ ਮਿਟੇ ਕਿਵੇਂ, ਤੇ ਐਲਾਨੀਆਂ ਕਹਿ ਰਹੇ ਨੇ, ਸੀਤਲ ਥੀਵੈ। ਫਿਰ ਮੈਂ ਅਰਜ਼ ਕਰਾਂ, ਲਹਿੰਦਾ ਪੰਜਾਬ ਜੋ ਪਾਕਿਸਤਾਨ ਦੇ ਅੰਦਰ ਰਹਿ ਚੁੱਕਾ ਹੈ, ਉਹਦੇ ਅੰਦਰ ਇੱਕ ਇਲਾਕਾ ਹੈ ਚੰਗ ਮੁਲਤਾਨ ਦਾ, ਉਸ ਭਾਸ਼ਾ ਦਾ ਉਥੋਂ ਦੇ ਇਲਾਕੇ ਦਾ ਗੁਰਬਾਣੀ ਦੇ ਅੰਦਰ ਕਿਧਰੇ ਕਿਧਰੇ ਥੋੜਾ ਜਿਹਾ ਰੰਗ ਮਿਲਦਾ ਹੈ। ਜਿਵੇਂ ਆ ਭਾ ਲਫਜ਼ ਹੈ, ਇਹ ਚੰਗ ਮੁਲਤਾਨ ਇਲਾਕੇ ਦਾ ਲਫਜ਼ ਹੈ। ਤੋ ਹੁਣ ਇੱਥੇ ਵੀ ਕਹਿ ਰਹੇ ਨੇ ਸੀਤਲ ਥੀਵੇ, ਥੀਵੇ ਮੈਨੇ ਹੋ ਜਾਣਾ, ਤੇ ਥੀਵੇ ਲਫਜ਼ ਵੀ ਚੰਗ ਮੁਲਤਾਨੀ ਭਾਸ਼ਾ ਦਾ। ਕਹਿਣ ਲੱਗੇ ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਜੇ ਆਪਣੇ ਅੰਦਰ ਨੂੰ ਸੀਤਲ ਕਰਨਾ ਚਾਹੁੰਦਾ ਹੈ, ਠੰਡਾ ਕਰਨਾ ਚਾਹੁੰਦਾ ਹੈ, ਤੇ ਕਹਿਣ ਲੱਗੇ ਇੱਕੋ ਹੀ ਰਾਹ ਹੈ, ਰੱਬ ਜੀ ਦੇ ਗੁਣਾਂ ਦਾ ਜਾਪ ਕਰਨਾ ਸ਼ੁਰੂ ਕਰ, ਰੱਬ ਜੀ ਦੇ ਗੁਣਾਂ ਨੂੰ ਅੰਦਰ ਵਸਾਉਣਾ ਸ਼ੁਰੂ ਕਰ, ਰੱਬ ਜੀ ਨੂੰ ਚਿਤਵਣਾ ਸ਼ੁਰੂ ਕਰ, ਪਰਮਾਤਮਾ ਦੀ ਯਾਦ ਦੀ ਤੇਰੇ ਅੰਦਰ ਮਾਲਾ ਚੱਲਣੀ ਸ਼ੁਰੂ ਹੋਵੇ। ਰੋਗ ਅੰਦਰ ਹੈ, ਮਾਲਾ ਤੇਰੇ ਹੱਥ ਵਿੱਚ ਚੱਲਦੀ ਹੈ, ਅੰਦਰ ਦਾ ਰੋਗ ਕੀ ਮਿਟੇ? ਰੋਗ ਤੇਰੇ ਅੰਦਰ ਹੈ, ਅੰਦਰ ਤੇਰਾ ਕਿਧਰੇ ਹੋਰ ਚੱਲਦਾ ਹੈ, ਮਾਲਾ ਤੇਰੀ ਕਿਧਰੇ ਹੋਰ ਚੱਲਦੀ। ਮਾਲਾ ਹੱਥ ਦੀ ਚੱਲੇ ਨਾ ਚੱਲੇ ਦੇ ਨਾਲ ਲੰਮਾ ਫਰਕ ਨਹੀਂ ਪੈਣਾ, ਪਰ ਤੇਰੇ ਮਨ ਦੇ ਅੰਦਰ ਪਰਮਾਤਮਾ ਦੇ ਗੁਣਾਂ ਦੀ ਮਾਲਾ ਅਵਸ਼ ਚੱਲੇ, ਤੇਰੇ ਮਨ ਦੇ ਅੰਦਰ ਪਰਮਾਤਮਾ ਦੀ ਯਾਦ ਅਵਸ਼ ਚੱਲੇ। ਜੋ ਮਨ ਦੇ ਅੰਦਰ ਗੁਰੂ ਬਾਬੇ ਦੀ ਬਾਣੀ ਚੱਲੇਗੀ, ਗੁਣਾਂ ਨੂੰ ਆਪ ਅੰਦਰੋਂ ਅੰਦਰੀ ਚਿਤਵੋਗੇ, ਯਾਦ ਕਰੋਗੇ, ਤੇ ਯਾਦ ਕਰਕੇ ਵੇਖਣਾ ਉਹਨਾਂ ਗੁਣਾਂ ਨੂੰ ਯਾਦ ਕਰਨ ਕਰਕੇ ਤੁਹਾਡੇ ਮਨ ਦੀ ਤਪਸ਼, ਮਨ ਦੀ ਗਰਮੀ ਸਾਰੇ ਦੀ ਸਾਰੀ ਉਤਰਦੀ ਨਜ਼ਰ ਆਏਗੀ। ਹਜ਼ੂਰ ਕਹਿਣ ਲੱਗੇ ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਅੰਮ੍ਰਿਤ ਬਾਣੀ ਨੂੰ ਸੁਣੋ, ਇਹਦੇ ਗੁਣਾਂ ਨੂੰ ਆਪਣੇ ਅੰਦਰ ਵਸਾਉਣ ਦਾ ਯਤਨ ਕਰੋ, ਅੰਦਰ ਦੀ ਤਪਸ਼ ਬੁੱਝ ਜਾਏਗੀ, ਅੰਦਰੋਂ ਸ਼ਾਂਤੀ ਅਵਸ਼ ਮਿਲੇਗੀ। ਅੱਜ ਦਾ ਮਹਾਂਵਾਕ ਭਗਤ ਫਰੀਦ ਸਾਹਿਬ ਜੀ ਦੇ ਸਲੋਕ ਨੂੰ ਜਿਹਨੂੰ ਆਧਾਰ ਬਣਾ ਕੇ ਮੈਂ ਬੇਨਤੀਆਂ ਕਰ ਰਿਹਾ। ਭਗਤ ਜੀ ਕਹਿੰਦੇ ਨੇ ਕਿ ਜਨਾ ਬੂਝੇ ਕਿ ਜਨਾ ਸੁਝੇ, ਕੋਈ ਗੱਲ ਸਮਝ ਵਿੱਚ ਆ ਹੀ ਨਹੀਂ ਰਹੀ, ਕਿਉਂ ਨਹੀਂ ਸਮਝ ਵਿੱਚ ਆ ਰਹੀ? ਕਹਿਣ ਲੱਗੇ ਦੁਨੀਆਂ ਗੁੱਝੀ ਭਾ, ਦੁਨੀਆਂ ਗੁੱਝੀ ਹੋਈ, ਛਿਪੀ ਹੋਈ ਅੱਗ ਦੇ ਅੰਦਰ ਸੜਦੀ ਬਲਦੀ ਨਜ਼ਰ ਪੈ ਰਹੀ, ਗੁੱਝੀ ਅੱਗ ਦੇ ਅੰਦਰ। ਹੁਣ ਜੇ ਅੱਗ ਝੁਲਸਦੀ ਹੋਵੇ, ਅੰਦਰੋਂ ਅੰਦਰੀ ਅੱਗ ਬਲਦੀ ਹੋਵੇ, ਉਸ ਅੱਗ ਦੇ ਉੱਤੇ ਆਪ ਬਹੁਤ ਸਾਰੀਆਂ ਲੱਕੜਾਂ ਲਿਆ ਕੇ ਢੇਰ ਰੱਖ ਦਿਓ, ਤੇ ਹੇਠਾਂ ਅੱਗ ਬਲਦੀ ਹੋਵੇ ਪਰ ਮੱਧਮ ਜਿਹੀ ਛੋਟੀ ਜਿਹੀ ਅੱਗ ਬਲਦੀ ਹੋਵੇ, ਉੱਤੇ ਆਪ ਲੱਕੜਾਂ ਦਾ ਢੇਰ ਜਮ੍ਹਾਂ ਕਰ ਦਿਓ, ਅੱਗ ਤੇ ਇਕਰਾਂ ਲੱਗ ਜਾਏਗੀ ਤੁਹਾਨੂੰ ਕਿ ਬੰਦ ਹੋ ਗਈ, ਅੱਗ ਦਾ ਰੂਪ ਰੰਗ ਦਿਸਣਾ ਬੰਦ ਹੋਇਆ, ਪਰ ਉਹ ਜਿਹੜੀ ਅੰਦਰ ਇੱਕ ਚਿੰਗਾਰੀ ਬਲ ਰਹੀ ਹੈ ਨਾ, ਬਿਲਕੁਲ ਦੀਵੇ ਦੀ ਲੋ ਜਿੰਨੀ ਅੱਗ ਬਲ ਰਹੀ ਹੈ, ਉਹਨੇ ਮਨਾ ਮੂਹੀ ਲੱਕੜਾਂ ਨੂੰ ਸਾੜ ਕੇ ਤਬਾਹ ਕਰਕੇ ਵੱਡੇ ਵੱਡੇ ਭਾਂਬੜ ਦਾ ਰੂਪ ਬਣ ਕੇ ਮਚਣਾ ਸ਼ੁਰੂ ਕਰ ਦੇਣਾ। ਜਿਹੜੀ ਅੰਦਰ ਇੱਕ ਚਿੰਗਾਰੀ ਬਲ ਰਹੀ ਹੈ, ਅਸੀਂ ਉਪਰੋਂ ਉਪਰੋਂ ਲੇਪ ਕਰਨ ਦਾ ਯਤਨ ਕਰਨੇ ਆ ਉਪਰੋਂ ਉਪਰੋਂ, ਤੇ ਲੇਪ ਕਰਨ ਦਾ ਸਾਡੇ ਕੋਲ ਚਾਰਾ ਕੀ ਹੈ ਜੀ? ਪੱਗ ਇਸ ਤਰ੍ਹਾਂ ਦੀ ਬੰਨ ਲਓ, ਇਹਦਾ ਰੰਗ ਇਸ ਤਰ੍ਹਾਂ ਦਾ ਕਰ ਲਓ, ਬੰਨਣ ਦਾ ਤਰੀਕਾ ਚੇਂਜ ਕਰ ਲਓ, ਗਲ ਵਿੱਚ ਮਾਲਾ ਪਾ ਲਓ, ਚੋਲਾ ਲੰਮਾ ਕਰ ਲਓ, ਚੋਲੇ ਦਾ ਰੰਗ ਇਸ ਤਰ੍ਹਾਂ ਦਾ ਕਰ ਲਓ, ਇਹਦੇ ਨਾਲ ਅੰਦਰ ਦੀ ਅੱਗ ਬੁੱਝ ਜਾਏਗੀ। ਗੁਰਬਾਣੀ ਨੂੰ ਆਪ ਪੜ੍ਹਨ ਸੁਣਨ ਵਾਲੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਬੈਠੇ ਹੋ, ਮੈਂ ਖਿਮਾ ਮੰਗ ਲਵਾਂ, ਕਿਸੇ ਵੀਰ ਭੈਣ ਨੂੰ ਕੋਈ ਇਸ ਤਰ੍ਹਾਂ ਦਾ ਬਚਨ ਮਿਲਿਆ ਹੋਵੇ ਕਿ ਚੋਲੇ ਦਾ ਰੰਗ ਚਿੱਟਾ ਪਾਉਣ ਦੇ ਨਾਲ ਮਨ ਚਿੱਟਾ ਹੋ ਜਾਂਦਾ ਹੈ, ਤੇ ਮੈਨੂੰ ਦੱਸਣ ਦੀ ਕਿਰਪਾ ਜ਼ਰੂਰ ਕਰਿਓ। ਕਿਸੇ ਨੂੰ ਇਸ ਤਰ੍ਹਾਂ ਦਾ ਬਚਨ ਮਿਲਿਆ ਹੋਵੇ ਕਿ ਜੇ ਪੱਗ ਫਲਾਣੇ ਦੇ ਰੰਗ ਦੀ ਬੰਨੋਗੇ ਤੇ ਮਨ ਦਾ ਰੰਗ ਬਦਲ ਜਾਏਗਾ, ਤੇ ਮੇਰੇ ਉੱਤੇ ਰਹਿਮ ਕਰਿਓ, ਮੈਨੂੰ ਉਹ ਬਚਨ ਜ਼ਰੂਰ ਸੁਣਾਇਓ। ਕਿੱਥੇ ਲਿਖਿਆ? ਮੈਂ ਤੇ ਅਜੇ ਤੱਕ ਪੜ੍ਹਿਆ ਨਹੀਂ ਕਿ ਕੱਪੜੇ ਨੂੰ ਬਦਲਣ ਦੇ ਨਾਲ ਮਨ ਦਾ ਰੰਗ ਬਦਲ ਜਾਂਦਾ। ਜਿਸ ਤੌਰ ਤਰੀਕੇ ਦੇ ਨਾਲ ਅੰਦਰ ਦੀ ਅਗਨ ਨੇ ਬੁਝਣਾ ਹੈ, ਉਹ ਤਰੀਕਾ ਅਪਣਾਉਂਦੇ ਨੇ, ਜਿਸ ਤਰੀਕੇ ਦੇ ਨਾਲ ਅੰਦਰ ਨੇ ਸ਼ਾਂਤ ਹੋਣਾ ਨਹੀਂ, ਉਹ ਤਰੀਕਾ ਅਪਣਾ ਰਹੇ ਹਾਂ। ਤੇ ਫਿਰ ਜਿੰਨੇ ਅਗਨ ਬਜਾਉਣੀ ਹੈ, ਦੀਨ ਦੁਨੀ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਉਹਨਾਂ ਦੇ ਉੱਤੇ ਵਿਸ਼ਵਾਸ ਟਿਕਾਉਂਦੇ ਨਹੀਂ, ਭਾਵਨਾ ਰੱਖਦੇ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਦੌੜਦੇ ਹਾਂ, ਕਦੀ ਕਿਸੇ ਦੇ ਕੋਲ, ਕਦੀ ਕਿਸੇ ਦੇ ਕੋਲ, 700 ਅਸੀਂ ਗੁਰੂ ਬਣਾ ਲਏ ਨੇ, ਤੇ ਫਿਰ ਕਹਿੰਦੇ ਹਾਂ ਜੀ ਜੀਵਨ ਦੇ ਅੰਦਰ ਸ਼ਾਂਤੀ ਨਹੀਂ, ਪਰਿਵਾਰ ਬਿਖਰਦਾ ਜਾ ਰਿਹਾ ਹੈ, ਪਰਿਵਾਰ ਟੁੱਟਦਾ ਜਾ ਰਿਹਾ। ਜਿਹੜਾ ਸ਼ਾਂਤੀ ਦਾ ਸਰੋਤ ਹੈ, ਸ਼ਾਂਤੀ ਦਾ ਮੁੱਢ ਹੈ, ਉਹਦੇ ਉੱਤੇ ਵਿਸ਼ਵਾਸ ਤੇ ਬਣਾਓ, ਸ਼ਾਂਤੀ ਮਿਲਦੀ ਹੈ ਜਾਂ ਨਹੀਂ ਮਿਲਦੀ। ਭਗਤ ਜੀ ਕਹਿਣ ਲੱਗੇ ਦੁਨੀਆਂ ਗੁੱਝੀ ਭਾ, ਦੁਨੀਆਂ ਗੁੱਝੀ ਹੋਈ, ਛਿਪੀ ਹੋਈ ਭਾ ਦੇ ਅੰਦਰ, ਅੱਗ ਦੇ ਅੰਦਰ ਬਲਦੀ ਹੋਈ, ਸੜਦੀ ਹੋਈ ਨਜ਼ਰ ਪੈ ਰਹੀ। ਕਹਿਣ ਲੱਗੇ ਸਾਈ ਮੇਰੇ ਚੰਗਾ ਕੀਤਾ, ਹੇ ਮੇਰੇ ਸਾਈ ਜੀ, ਮੇਰੇ ਰੱਬ ਜੀ, ਅੱਲਾਹ ਤਾਲਾ ਜੀ, ਮੈਂ ਤੇਰਾ ਸ਼ੁਕਰ ਗੁਜ਼ਾਰ ਹਾਂ। ਤੇ ਪੁੱਛਿਆ ਭਗਤ ਫਰੀਦ ਸਾਹਿਬ ਜੀ ਕਿਉਂ ਉਹਦਾ ਸ਼ੁਕਰਾਨਾ ਕਰ ਰਹੇ ਹੋ? ਕਹਿਣ ਲੱਗੇ ਉਹਨੇ ਮੇਰੇ ਵਾਸਤੇ ਨਾ ਇੰਤਜ਼ਾਮ ਬੜਾ ਚੰਗਾ ਕੀਤਾ ਹੈ, ਪ੍ਰਬੰਧ ਬੜਾ ਚੰਗਾ ਕੀਤਾ ਹੈ, ਸਾਈ ਮੇਰੇ ਚੰਗਾ ਕੀਤਾ, ਨਾਹੀ ਤਾਂ ਹਮ ਭੀ ਦੱਜਾ ਆਹੇ, ਨਹੀਂ ਤੇ ਮੈਂ ਵੀ ਦੁਨੀਆਂ ਵਾਂਗ ਇਸ ਅੱਗ ਦੇ ਅੰਦਰ ਸੜ ਜਾਣਾ ਸੀ। ਤੋ ਜਿਹੜਾ ਸਾਈ ਜੀ ਨੇ ਪ੍ਰਬੰਧ ਕੀਤਾ ਹੈ, ਸਾਈ ਦਾ ਮਤਲਬ ਪਰਮਾਤਮਾ, ਜਿਹੜਾ ਸਾਈ ਜੀ ਨੇ ਪ੍ਰਬੰਧ ਕੀਤਾ ਹੈ, ਕੀ ਉਹ ਕਿਸੇ ਇੱਕ ਬੰਦੇ ਲਈ ਕੀਤਾ ਹੈ, ਬਈ ਫਰੀਦ ਸਾਹਿਬ ਲਈ ਉਹ ਪ੍ਰਬੰਧ ਕੀਤਾ ਹੈ ਤੇ ਤੁਹਾਡੇ ਲਈ ਨਹੀਂ ਹੈ, ਜਾਂ ਸਿੱਖਾਂ ਲਈ ਉਹ ਪ੍ਰਬੰਧ ਹੈ ਤੇ ਹਿੰਦੂਆਂ ਲਈ ਨਹੀਂ ਹੈ, ਜਾਂ ਹਿੰਦੂਆਂ ਲਈ ਉਹ ਪ੍ਰਬੰਧ ਹੈ ਤੇ ਮੁਸਲਮਾਨਾਂ, ਯਹੂਦੀਆਂ, ਪਾਰਸੀਆਂ, ਬੋਧੀਆਂ, ਜੈਨੀਆਂ ਲਈ ਨਹੀਂ, ਕਿ ਇਸ ਤਰ੍ਹਾਂ ਦਾ ਪ੍ਰਬੰਧ ਹੈ? ਤੇ ਜੇ ਇਸ ਤਰ੍ਹਾਂ ਦਾ ਪ੍ਰਬੰਧ ਹੈ ਤੇ ਫਿਰ ਉਸ ਰੱਬ ਨੂੰ ਰੱਬ ਕਹਿਣ ਦੀ ਲੋੜ ਵੀ ਕੀ ਹੈ, ਜਿਹੜਾ ਸਾਡੇ ਵਾਂਗ ਹੀ ਦੀਵਾਰਾਂ ਦੇ ਅੰਦਰ ਤੇ ਘੇਰੇ ਬੰਦੀਆਂ ਦੇ ਅੰਦਰ ਬੰਦ ਹੈ, ਫਿਰ ਉਹਨੂੰ ਰੱਬ ਅਮੋਲਕ ਤੇ ਬੇਅੰਤ ਕਹਿਣ ਦੀ ਕੀ ਲੋੜ ਹੈ? ਹਕੀਕਤ ਹੈ ਪ੍ਰਬੰਧ ਪਰਮਾਤਮਾ ਦਾ ਕੀਤਾ ਉਹਨੇ ਸਾਰਿਆਂ ਲਈ, ਕੋਈ ਉਸ ਪ੍ਰਬੰਧ ਨੂੰ ਅਪਣਾ ਲੈਂਦਾ ਹੈ ਉਹ ਬਚ ਜਾਂਦਾ ਹੈ, ਤੇ ਜਿਹੜਾ ਉਸ ਪ੍ਰਬੰਧ ਨੂੰ ਨਹੀਂ ਅਪਣਾਉਂਦਾ ਉਹ ਨਹੀਂ ਬਚਦਾ। ਇਹਦੀ ਮੈਂ ਇੱਕ ਉਦਾਹਰਨ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਰੋਡ ਦੇ ਉੱਤੇ ਚੱਲਣ ਦਾ ਪ੍ਰਬੰਧ ਹੈ, ਤੁਸੀਂ ਸੜਕ ਦੇ ਉੱਤੇ ਰੋਡ ਦੇ ਉੱਤੇ ਚੱਲਣਾ ਹੈ ਤੇ ਰਾਜਨੀਤੀ ਦਾ ਪ੍ਰਬੰਧ ਬਣਾਇਆ ਹੈ ਨਾ, ਵੀ ਇਸ ਰੋਡ ਤੇ ਚੱਲਣਾ ਹੈ ਤੇ 60 ਦੀ ਸਪੀਡ ਤੇ ਚੱਲਣਾ ਹੈ ਜਾਂ 70 ਦੀ ਸਪੀਡ ਤੇ ਚੱਲਣਾ ਹੈ। ਇਹ ਪ੍ਰਬੰਧ ਬਣਾਇਆ ਹੈ ਨਾ ਕਿ ਰੈਡ ਲਾਈਟ ਆਏਗੀ ਤੈਨੂੰ ਰੁਕਣਾ ਪੈਣਾ ਹੈ, ਗ੍ਰੀਨ ਹੋਏਗੀ ਤਾਂ ਚੱਲਣਾ ਹੈ, ਇਹ ਪ੍ਰਬੰਧ ਬਣਾਇਆ ਹੈ। ਤੇ ਜੇ ਆਪ ਇਸ ਪ੍ਰਬੰਧ ਨੂੰ ਫੋਲੋ ਕਰੋ, ਪ੍ਰਬੰਧ ਨੂੰ ਮੰਨੋ, ਤਾਂ ਤੇ ਭਾਵੇਂ ਹਜ਼ਾਰਾਂ ਮੀਲ ਦੂਰ ਕਾਰ ਡਰਾਈਵ ਕਰਦੇ ਕਰਦੇ ਪਹੁੰਚ ਜਾਓ, ਕੋਈ ਕਠਿਨਾਈ ਤੁਹਾਡਾ ਰਾਹ ਰੋਕੇਗੀ ਨਹੀਂ, ਕੋਈ ਦੁੱਖ ਰਾਹ ਦੇ ਅੰਦਰ ਬਣੇਗਾ ਹੀ ਨਹੀਂ। ਤੇ ਜੇ ਪ੍ਰਬੰਧ ਨੂੰ ਤੋੜੋ, ਬਈ ਲਾਈਟ ਗ੍ਰੀਨ ਹੈ ਜਾਂ ਰੈਡ ਹੈ ਤੇ ਮੈਂ ਰੁਕਣਾ ਨਹੀਂ, ਮੈਂ 100 ਦੀ ਸਪੀਡ ਤੇ ਜਾਣਾ ਹੀ ਜਾਣਾ ਹੈ, ਇੱਕ ਚੌਂਕ ਇੱਕ ਰਾਊਂਡ ਅਬਾਊਟ ਵੀ ਪਾਰ ਨਹੀਂ ਕਰ ਸਕੋਗੇ, ਦੁਰਘਟਨਾ ਗ੍ਰਸਤ ਹੋ ਜਾਓਗੇ, ਐਕਸੀਡੈਂਟ ਦੀ ਲਪੇਟ ਵਿੱਚ ਆ ਜਾਓਗੇ। ਕਿਉਂ ਆ ਜਾਓਗੇ? ਕਿਉਂਕਿ ਪ੍ਰਬੰਧ ਨੂੰ ਤੋੜਿਆ ਹੈ। ਅਗਰ ਸਪੀਡ 100 ਦੀ ਜਗ੍ਹਾ ਤੇ 200 ਤੇ ਜਾ ਰਹੇ ਹੋ ਤੇ ਤੁਹਾਨੂੰ ਕੋਈ ਚੱਲਣ ਨਹੀਂ ਦੇਗਾ, ਨਾਲ ਦੀ ਨਾਲ ਰੋਕ ਲੈਣਗੇ, ਕਿਉਂਕਿ ਪ੍ਰਬੰਧ ਨੂੰ ਤੋੜਿਆ। ਕੁਛ ਪ੍ਰਬੰਧ ਰਾਜਨੀਤੀ ਨੇ ਬਣਾਏ ਨੇ, ਉਹਨਾਂ ਨੂੰ ਅਸੀਂ ਚਾਹੁੰਦੇ ਹੋਏ ਨਾ ਚਾਹੁੰਦੇ ਹੋਏ ਵੀ ਕਬੂਲ ਕਰਨੇ ਆ। ਕੁਛ ਪ੍ਰਬੰਧ ਸਾਡੇ ਮਨ ਦੀ ਸਫਾਈ ਲਈ, ਮਨ ਦੀ ਸੁਗੜਤਾ ਲਈ, ਮਨ ਦੀ ਸ਼ਾਂਤੀ ਲਈ, ਮਨ ਨੂੰ ਤਰਤੀਬ ਕਰਨ ਦੇ ਲਈ ਕੁਝ ਪ੍ਰਬੰਧ ਘੜੇ ਨੇ, ਤਿਆਰ ਕੀਤੇ ਨੇ ਗੁਰੂ ਸਾਹਿਬਾਨਾਂ ਨੇ। ਤੇ ਜਿਹੜੇ ਪ੍ਰਬੰਧ ਗੁਰੂ ਸਾਹਿਬਾਨਾਂ ਨੇ ਬਣਾਏ ਨੇ ਉਹਨਾਂ ਪ੍ਰਬੰਧਾਂ ਨੂੰ ਅਸੀਂ ਤੋੜ ਕੇ ਉਲੰਘਣ ਦਾ ਯਤਨ ਕਰਦੇ ਹਾਂ। ਤੇ ਪ੍ਰਬੰਧ ਕੋਈ ਵੀ ਤੋੜੋਗੇ ਪਿਆਰਿਓ, ਬੇਚੈਨੀ ਬਣੇਗੀ, ਚੈਨ ਦਾ ਜਨਮ ਨਹੀਂ ਹੋਏਗਾ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਸਾਈ ਮੇਰਾ ਚੰਗਾ ਕੀਤਾ, ਹੇ ਸਾਈ ਜੀ ਕੀਤਾ ਏ ਤੂੰ ਚੰਗਾ, ਪਰ ਕਰੀਏ ਕਿ ਤੇਰੇ ਚੰਗੇ ਕੀਤੇ ਨੂੰ ਸਾਰੇ ਚੰਗਾ ਮੰਨਦੇ ਤੇ ਨਹੀਂ ਨਾ। ਜੇ ਤੇਰੇ ਸਾਰੇ ਚੰਗੇ ਕੀਤੇ ਨੂੰ ਚੰਗਾ ਮੰਨ ਲੈਣ, ਫਿਰ ਤੇ ਸ਼ਾਂਤੀ ਸ਼ਾਂਤੀ ਘਰਾਂ ਵਿੱਚ ਬਣ ਜਾਏ। ਤੂੰ ਭਾਵੇਂ ਲੱਖ ਸਰਬ ਗੁਣ ਸੰਪਨ, ਸਰਬ ਕਲਾ ਸਮਰੱਥ ਹੈ, ਪਰ ਲੋਕਾਂ ਨੂੰ ਧਾਗਿਆਂ ਦੇ ਉੱਤੇ, ਤਵੀਤਾਂ ਦੇ ਉੱਤੇ, ਟੂਣਿਆਂ ਦੇ ਉੱਤੇ, ਟੰਜਰਾਂ ਦੇ ਉੱਤੇ, ਦੇ ਧਾਰੀਆਂ ਦੇ ਉੱਤੇ, ਪਖੰਡੀਆਂ ਦੇ ਉੱਤੇ ਜਿੰਨਾ ਭਰੋਸਾ ਹੈ, ਹੇ ਪ੍ਰਬੰਧ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ, ਤੇਰੇ ਉੱਤੇ ਇੰਨਾ ਭਰੋਸਾ ਨਹੀਂ ਹੈ। ਤੇ ਜਿੰਨਾ ਭਰੋਸਾ ਤੇਰੇ ਤੇ ਕੋਈ ਰੱਖੇਗਾ, ਉਨਾ ਹੀ ਭਗਤ ਫਰੀਦ ਸਾਹਿਬ ਜੀ ਵਾਂਗੂ ਬਲਦੀ ਹੋਈ ਅੱਗ ਤੋਂ ਬੁਝ ਜਾਏਗਾ, ਬਲਦੀ ਹੋਈ ਅੱਗ ਨੂੰ ਉਹ ਬੰਦ ਕਰ ਲਏਗਾ, ਉਹਦੇ ਅੰਦਰ ਸ਼ਾਂਤੀ ਸਹਿਜ ਬਣ ਜਾਏਗਾ। ਕਹਿਣ ਲੱਗੇ, ਨਹੀਂ ਤਾਂ ਹਮ ਭੀ ਦੱਜਾ ਆਹੇ, ਨਹੀਂ ਤੇ ਮੈਂ ਵੀ ਸੜ ਬਲ ਜਾਣਾ ਸੀ ਆਮ ਲੋਕਾਂ ਵਾਂਗ, ਜੇ ਸਾਈ ਜੀ ਦੇ ਚੰਗੇ ਕੀਤੇ ਪ੍ਰਬੰਧ ਨੂੰ ਮੰਨਦਾ ਨਾ। ਪ੍ਰਬੰਧ ਨੂੰ ਕਬੂਲ ਕਰੋ, ਇਹਦੇ ਅੰਦਰ ਹੀ ਸਾਡਾ ਸਾਰਿਆਂ ਦਾ ਭਲਾ ਹੈ। ਜੋ ਰਸਤਾ ਸਤਿਗੁਰੂ ਸਾਨੂੰ ਬਾਣੀ ਵਿੱਚੋਂ ਵਿਖਾਉਣ, ਉਸ ਰਸਤੇ ਨੂੰ ਅਪਣਾ ਲਓ, ਉਸ ਰਸਤੇ ਤੇ ਚੱਲ ਪਓ, ਔਰ ਚੱਲ ਕੇ ਵੇਖੋ ਕਿ ਮਨ ਸ਼ਾਂਤ ਹੁੰਦਾ ਹੈ ਜਾਂ ਨਹੀਂ ਹੁੰਦਾ। ਮੈਂ ਇੱਕ ਬੇਨਤੀ ਕਹਿ ਕੇ ਖਿਮਾ ਦਾ ਜਾਚਕ ਹੋਵਾਂਗਾ। ਜਦ ਕੋਈ ਰਸਤੇ ਨੂੰ ਅਖਤਿਆਰ ਕਰੇ ਨਾ, ਰਸਤੇ ਦੇ ਉੱਤੇ ਚੱਲੇ ਨਾ, ਤੇ ਦੂਰ ਖਲੋ ਕੇ ਕਹੀ ਜਾਵੇ ਜੀ ਇਸ ਰਾਹ ਦੇ ਉੱਤੇ ਚੱਲਣ ਤੋਂ ਬਾਅਦ ਤੇ ਕੁਛ ਨਹੀਂ ਮਿਲਣਾ, ਇਹ ਤੇ ਉਹਦੀ ਅਗਿਆਨਤਾ ਹੈ ਨਾ, ਇਹ ਤੇ ਉਹਦਾ ਬੋਲਣਾ ਨਰੋਲ ਝੂਠ ਹੀ ਬੋਲਣਾ ਹੈ ਨਾ। ਤੁਸੀਂ ਕੋਈ 2-4-6 ਮਹੀਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਜੀਵਨ ਬਤੀਤ ਕਰਕੇ ਵੇਖੋ, ਪਰ ਗੁਰੂ ਦੇ ਅਨੁਸਾਰ ਆਪਣੀ ਮਰਜ਼ੀ ਦੇ ਨਾਲ ਨੇ, ਤੇ ਫਿਰ ਆਣ ਕੇ ਗੱਲ ਕਰਿਓ ਕਿ ਕੁਝ ਮਨ ਦੇ ਅੰਦਰ ਸ਼ਾਂਤੀ ਬਣਦੀ ਹੈ ਜਾਂ ਨਹੀਂ ਬਣਦੀ। ਚੱਲਣਾ ਹੈ ਆਪਣੀ ਮਰਜ਼ੀ ਦੇ ਨਾਲ, ਡਾਕਟਰ ਦੀ ਦਿੱਤੀ ਦਵਾਈ ਵੀ ਖਾਈ ਜਾਣੀ ਹੈ, ते डॉक्टर ने कहने आए कि आलू चावल नहीं खाने, जिन्ने दिन दवाई खा रहा है रोग नहीं जाता उन्ने दिन तेरे लिए परहेज है, ना तू आलू ते ना तू चावल खाने, चौल भी नहीं खाने आलू भी नहीं खाने। उधरों दवाई खाई जाए तो उधरों तिने टाइम ही आलू तिने टाइम ही चौल खाई जाए तो फिर बीमारी तो बचेगा किवें? जिन्ना जरूरी इलाज करना है उन्नी जरूरी नाल परहेज रखना है। तो साई जी ने जेड़ा साढ़े भले लिए प्रबंध किया, इस प्रबंध नू कबूल करन करके मन दे अंदर शांति बनेगी, वरना नहीं। भगत फरीद साहब जी दे सलूक नू आधार बना के कुछ बेनतियां मैं आप संगत दे सामुख रखन दा नमाना यतन किया। सतगुरु जी रहम करन, समूह मना दे अंदर गुरमत ज्ञान दी बख्शिश करन, अग्ञानता दा हनेरा दूर करन, तमाम हुईयां भुलां खामियां लई दास खिमां दा जाचक है।
1: हे प्राण नाथ गोबिंद

যে জানা সহু নন্ডডা তা থুড়া মান করেন।

देख अपनडे गिरवान मह सिरनी मां कर देख।

एक वाहिगुरु जी का खालसा वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पवित्र अते निगी गोदा आनंद पा रहे सब माई भाई सत्संगी जनों मन बिरतियां एकागर करके बहन अते सुनन दी कृपालता करियो। आप सरवण करदे आ रहे हो रोज सवेर दे वकत भगत फरीद साहब जी दी बाणी विचों लड़ीवार विचार लड़ीवार कथा। अज जो श्लोक आप संगतां दे सन्मुख पढ़ के सुनाए गए, पहला श्लोक है फरीदा जे जाना तिल थोड़े संभल बुक भरे, कि जे मैं जानदा हुंदा कि तिल थोड़े ने ते जल्दी जल्दी बुक भर भर के दूसरे पासे रखन दे नाल सुटन दे नाल इन्हां ने जल्दी खत्म हो जाना है, ते मैं बड़ा सोच विचार के संभल संभल के कदम पुटदा बुक भरदा तां कि मेरे भांडे विचों तिल मुकदे ना। हकीकत यह है फरीद जी जिधर इशारा कर रहे ने कि मनुख नूं जदों अपने सवासां दी कीमत समझ विच आउंदी है कि मेरे सवास अमोलक ने, ते जिहड़े सवास इह अज तों पहलां लै चुका है जिन्ने सवास गुजार चुका है उन्हां पिछलियां बीतियां होया सवासां दे अंदर इह वेखदा है कि मैं कमाया की ते गवाया की, ते नजर इह आउंदा है कि गवाया सब कुछ है ते कमाया कुछ भी नहीं। समझे आउंदी है कि सवास गवाई गवाए ने, इन्हां सवासां दे नाल मैं कोई चंगा वणज वपार कीता हुंदा, रब जी दे गुणां दा संग्रह कीता हुंदा, वाहिगुरु मंत्र दा जाप कीता हुंदा, इह कुछ ते नजर आ नहीं रहा, ते सवास सारे गवाए होए गुम होए राख दे ढेर दे अंदर पाए होए नजर पै रहे। पिछले बीते समय दे उत्ते तौबा कर रहे ने, उपदेश ते सानू ही दे रहे ना भगत फरीद साहब आप ते उस महासागर परमात्मा दे अंदर मिलके अपेद हो ही चुके ने, साडे लई उपदेश है पिछले बीते हुए समय दे अंदर जो गुनाह होए जो सवास संभाल ना पाया उन्हां वास्ते पश्चाताप कर, उन्हां गुनाहां दे उत्ते तौबा कर, ते अगों वास्ते अपने मार्ग नूं सवारन दा आप यतन कर, अगों वास्ते रहिंदे सवासां दी संभाल करन दा यतन कर। जिस तरह धन तुहाडी जेब दे अंदर है तुहाडा अपना ही कमाया होया धन तुहाडे पास है, हुण मर्जी भी तुहाडी है कि उस धन दे नाल बाजार विचों जाके तुसी अति कौड़ी चीज खरीद के लयो, ते तुहाडी मर्जी भावे अति मिठा पदार्थ बाजार दे अंदर जाके खरीद के लयो। एको ही मार्केट दे अंदर जान लेवा पदार्थ मिलदे ने ते जान देवा पदार्थ मिलदे ने, जो तंदुरुस्ती देण वाले ने पदार्थ ओ चीजां वस्तां मिल जांदियां ने बाजार विचों, ते जो रोकी बनाउण वालियां ने चीजां वस्तुआं ओ भी मिल जांदियां ने बाजार विचों। शहद खरीद के लियाउणा है, मिश्री खरीद के लियाउणी है, कोई होर मिठास खरीद के लियाउणी है, तुहाडी मर्जी है, पैसा तुहाडा है, सोच तुहाडी है। अगर कौड़ा तुम्मा खरीद के लियाउणा है ते तां वी सोच तुहाडी है, पैसा वी तुहाडा है, मर्जी तुहाडी है, क्योंकि सवासां दा सरमाया तुहानूं खुदावंद करीम परमात्मा ने दे दिता है। इस धन दे नाल खर्च करके तुसीं वैसिया द्वारे जा सकदे हो, पब्बां क्लबां दे अंदर धन नूं खर्च करके जा सकदे हो, इसी धन दे नाल जुवारी बन सकदे हो, इसी धन दे नाल अयाशी बदमाशी दे अड्डे कायम कर सकदे हो धन दे नाल, ते इसे ही धन दे नाल आपां
ਗੁਰਦੁਆਰੇ ਦੇ ਅੰਦਰ ਮੰਦਰ ਮਸਜਿਦ ਦੇ ਅੰਦਰ ਧਰਮ ਸਥਾਨਾਂ ਦੇ ਉੱਤੇ ਲਿਆ ਕੇ ਇਸੇ ਧਨ ਦੇ ਨਾਲ ਲੰਗਰ ਵੀ ਚਲਾ ਸਕਣੇ। ਇਸ ਧਨ ਨੂੰ ਜੋ ਤੁਹਾਡੀ ਜੇਬ ਦੇ ਅੰਦਰ ਏ ਤੁਹਾਡੀ ਮਰਜ਼ੀ ਹੈ ਉਹਨੂੰ ਸਹੀ ਪਾਸੇ ਖਰਚਣਾ ਹੈ ਉਹ ਖਰਚਿਆ ਜਾਏਗਾ, ਗਲਤ ਪਾਸੇ ਖਰਚਣਾ ਹੈ ਉਹ ਖਰਚਿਆ ਜਾਏਗਾ। ਧਨ ਦਾ ਤੇ ਕੋਈ ਉਜ਼ਰ ਮਾਮਲਾ ਹੀ ਨਹੀਂ, ਧਨ ਦਾ ਤੇ ਕੋਈ ਅੱਗੋਂ ਬੋਲ ਬੁਲਾਵਾ ਹੀ ਨਹੀਂ ਕਿ ਤੂੰ ਮੈਨੂੰ ਖਰਚ ਕਰਨਾ ਚਾਹੁੰਦਾ ਗੁਰਦੁਆਰੇ ਦੇ ਅੰਦਰ ਤੇ ਮੈਂ ਗੁਰਦੁਆਰੇ ਵਿੱਚ ਖਰਚ ਹੋਣਾ ਨਹੀਂ। ਜਾਂ ਧਨ ਤੇ ਕਦੀ ਇਹ ਨਹੀਂ ਕਹਿੰਦਾ ਕਿ ਤੂੰ ਮੈਨੂੰ ਖਰਚ ਕਰਨਾ ਚਾਹੁੰਦਾ ਪੱਬ ਦੇ ਅੰਦਰ ਤੇ ਮੈਂ ਪੱਬ ਦੇ ਅੰਦਰ ਖਰਚ ਹੋਣਾ ਨਹੀਂ, ਤੂੰ ਆਪਣਾ ਜ਼ੋਰ ਲਾ ਤੇ ਮੈਂ ਆਪਣਾ ਜ਼ੋਰ ਲਾਉਣਾ, ਧਨ ਤੇ ਇਸ ਤਰ੍ਹਾਂ ਨਹੀਂ ਕਹਿੰਦਾ। ਧਨ ਕਮਾਇਆ ਹੋਇਆ ਆਇਆ ਤੁਹਾਡੀ ਜੇਬ ਦੇ ਅੰਦਰ, ਹੁਣ ਅੱਗੋਂ ਤੁਹਾਡੀ ਸੋਚ ਦੇ ਮੁਤਾਬਕ ਉਸ ਧਨ ਨੇ ਵਰਤੋਂ ਵਿੱਚ ਆਉਣਾ, ਉਹਨੂੰ ਗਲਤ ਪਾਸੇ ਵਰਤੋ ਉਹਨੂੰ ਸਹੀ ਪਾਸੇ ਵਰਤੋ, ਇਹ ਤੁਹਾਡੀ ਸਮਝ। ਮੈਂ ਇੱਕ ਬੇਨਤੀ ਹੋਰ ਵੀ ਚਲੋ ਕਰਦਾ ਚੱਲਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਇੱਕ ਅਰਦਾਸ ਕਰਨ ਦਾ ਬਲ, ਅਰਦਾਸ ਕਰਨ ਦਾ ਤਰੀਕਾ ਪਾਤਸ਼ਾਹ ਨੇ ਸਾਡੀ ਝੋਲੀ ਦੇ ਅੰਦਰ ਪਾਇਆ। ਕਹਿਣ ਲੱਗੇ, ਸਾ ਮਤ ਦੀਜੈ ਦਿਆਲ ਪ੍ਰਭ, ਹੇ ਮੇਰੇ ਮਾਲਕ ਦਇਆ ਦੇ ਸਾਗਰ ਸਤਿਗੁਰੂ ਜੀ, ਮੈਂ ਤੇਰੇ ਦਰ ਦਾ ਜਾਚਕ, ਤੇਰੇ ਘਰ ਦਾ ਮੰਗਤਾ ਬਣ ਕੇ ਮੈਂ ਤੇਰੇ ਕੋਲ ਆਇਆ, ਤੇ ਹੁਣ ਜਿਹਦੇ ਕੋਲ ਹੱਥ ਫੈਲਾ ਕੇ ਮੰਗੋ। ਅਗਲਾ ਪੁੱਛਦਾ ਹੈ ਨਾ ਕਿ ਤੇਰੀ ਮੰਗ ਕੀ, ਕੋਈ ਮੰਗਤਾ ਤੁਹਾਡਾ ਦਰਵਾਜ਼ਾ ਨੋ ਕਰੇ, ਤੁਹਾਡੀ ਡੋਰ ਖੜਕਾਏ, ਤੁਸੀਂ ਪੁੱਛੋਗੇ ਨਾ ਤੇਰੀ ਮੰਗ ਕੀ, ਕੱਪੜਾ ਚਾਹੀਦਾ ਹੈ, ਭੋਜਨ ਚਾਹੀਦਾ ਹੈ, ਧਨ ਚਾਹੀਦਾ ਹੈ, ਜੁੱਤੀ ਚਾਹੀਦੀ ਹੈ, ਤੇਰੀ ਮੰਗ ਕੀ ਹੈ, ਕੋਈ ਮੰਗਤਾ ਆ ਜਾਏ। ਹੁਣ ਜਦ ਇਹ ਬੋਲ ਬੋਲੇ ਕਿ ਸਾਮਤ ਦੀਜੈ ਦਿਆਲ ਪ੍ਰਭ ਜੇ ਤੁਮੈ ਅਰਾਧਾ, ਸਤਿਗੁਰੂ ਮੈਂ ਇੱਕ ਅਰਦਾਸ ਲੈ ਕੇ ਆਇਆ ਤੇਰੇ ਦਰ ਦੇ ਉੱਤੇ, ਤੇ ਜਿਹਦੇ ਚਰਨਾਂ ਵਿੱਚ ਅਰਦਾਸ ਲੈ ਕੇ ਗਏ ਉਹਨੇ ਅੱਗੋਂ ਪੁੱਛਿਆ, ਆਉਣ ਵਾਲਿਆ ਤੇਰੀ ਅਰਦਾਸ ਕੀ ਹੈ, ਤੇਰੀ ਮੰਗ ਕੀ ਹੈ, ਤੇ ਆਖਿਆ ਸਾ ਮਤ, ਮਤ ਮੈਨੇ ਅਕਲ, ਹੇ ਮੇਰੇ ਦਿਆਲੂ ਸਵਾਮੀ ਜੀ, ਮੇਰੀ ਝੋਲੀ ਦੇ ਅੰਦਰ ਉਹ ਅਕਲ ਪਾਓ। ਕਿਹੜੀ ਅਕਲ? ਜਿੱਤ ਤੁਮੈ ਅਰਾਧਾ, ਜਿਹੜੀ ਅਕਲ ਦੇ ਨਾਲ ਮੈਂ ਤੇਰੇ ਨਾਲ ਜੁੜਿਆ ਰਵਾਂ, ਤੈਨੂੰ ਅਰਾਧਦਾ ਰਵਾਂ। ਇੱਥੇ ਮੈਂ ਇੱਕ ਬੇਨਤੀ ਹੋਰ ਕਰਦਾ ਚੱਲਾਂ। ਸਾਡੇ ਸਰੀਰ ਦੇ ਜਿੰਨੇ ਅੰਗ ਨੇ ਉਹ ਸਾਰੇ ਸਾਡੇ ਮਨ ਦੇ ਕਹਿ ਚੱਲਦੇ ਨੇ। ਮਨ ਕਹਿੰਦਾ ਅੱਖਾਂ ਨੂੰ ਇੱਧਰ ਵੇਖਣਾ ਹੈ ਤੇ ਅੱਖਾਂ ਉੱਧਰ ਵੇਖਦੀਆਂ ਨੇ ਦੂਜੇ ਪਾਸੇ ਨਹੀਂ। ਮਨ ਕਹਿੰਦਾ ਅੱਖਾਂ ਨੂੰ ਉੱਤੇ ਵੇਖਣਾ ਹੈ ਤੇ ਅੱਖਾਂ ਉੱਤੇ ਵੇਖਦੀਆਂ ਨੇ, ਥੱਲੇ ਨਹੀਂ ਵੇਖਦੀਆਂ। ਮਨ ਕਹਿੰਦਾ ਹੱਥਾਂ ਨੂੰ ਕਿ ਇਸ ਤਰ੍ਹਾਂ ਹਿੱਲਣਾ ਹੈ ਤੇ ਹੱਥ ਉਸ ਤਰ੍ਹਾਂ ਹੀ ਹਿੱਲਣਾ ਸ਼ੁਰੂ ਕਰ ਦਿੰਦੇ ਨੇ, ਇਸ਼ਾਰਾ ਕਰਨਾ ਸ਼ੁਰੂ ਕਰ ਦਿੰਦੇ ਨੇ, ਜਿਸ ਤਰ੍ਹਾਂ ਮਨ ਦਾ ਵਿਚਾਰ ਬਣਦਾ। ਆਪ ਪੜ੍ਹੇ ਲਿਖੇ ਦੇਸ਼ ਦੇ ਵਾਸੀ ਹੋ, ਮੇਰੀ ਬੇਨਤੀ ਨੂੰ ਸਮਝਣ ਦਾ ਯਤਨ ਕਰਿਓ। ਮਨ ਕਹਿੰਦਾ ਹੈ ਪੈਰਾਂ ਨੂੰ ਇਸ ਮਾਰਗ ਦੇ ਉੱਤੇ ਚੱਲਣਾ ਹੈ, ਤੇ ਪੈਰ ਅੱਗੋਂ ਕੋਈ ਉਕਤੀ ਯੁਕਤੀ ਅਪੀਲ ਦਲੀਲ ਬਿਆਨ ਨਹੀਂ ਕਰਦੇ, ਪੈਰ ਉਸੇ ਮਾਰਗ ਦੇ ਉੱਤੇ ਤੁਰਨਾ ਸ਼ੁਰੂ ਕਰ ਦਿੰਦੇ ਨੇ। ਮਨ ਦਾ ਵਿਚਾਰ ਬਣ ਜਾਏ ਕਿ ਅੱਜ ਮੈਂ ਪੈਰੀ ਚੱਲ ਕੇ ਪੱਬ ਵਿੱਚ ਜਾਣਾ ਹੈ, ਤੇ ਪੈਰ ਤੁਹਾਡੇ ਸਾਰੇ ਸਰੀਰ ਨੂੰ ਲੈ ਕੇ ਪੱਬ ਤੱਕ ਪਹੁੰਚਾ ਦੇਣਗੇ। ਮਨ ਦਾ ਵਿਚਾਰ ਬਣ ਜਾਏ ਕਿ ਅੱਜ ਪੱਬ ਵਿੱਚ ਨਹੀਂ ਜਾਣਾ, ਅੱਜ ਮੈਂ ਮੰਦਿਰ ਗੁਰਦੁਆਰੇ ਵਿੱਚ ਜਾਣਾ ਹੈ, ਮਸਜਿਦ ਵਿੱਚ ਜਾਣਾ ਹੈ, ਤੇ ਤੁਹਾਡੇ ਦੋ ਪੈਰ ਤੁਹਾਡੇ ਸਾਰੇ ਸਰੀਰ ਦਾ ਵਜ਼ਨ ਚੁੱਕਦੇ ਚੁੱਕਦੇ ਤੁਰਦੇ ਤੁਰਦੇ ਉਹ ਤੁਹਾਨੂੰ ਗੁਰਦੁਆਰੇ ਲਿਆ ਕੇ ਖੜਾ ਕਰ ਦੇਣਗੇ। ਤੁਹਾਡਾ ਮਨ ਕਵੇ ਕਿ ਅੱਜ ਮੈਂ ਲੰਗਰ ਵਿੱਚ ਸੇਵਾ ਕਰਨੀ ਹੈ, ਤੇ ਤੁਹਾਡੇ ਹੱਥ ਭਾਂਡੇ ਸਾਫ ਕਰਨਾ ਸ਼ੁਰੂ ਕਰ ਦੇਣਗੇ, ਤੁਹਾਡੇ ਹੱਥ ਲੰਗਰ ਵਰਤਾਉਣਾ ਸ਼ੁਰੂ ਕਰ ਦੇਣਗੇ। ਤੇ ਵਰਤਾਉਂਦਿਆਂ ਵਰਤਾਉਂਦਿਆਂ ਮਨ ਢੇਰੀ ਢਾ ਦੇਵੇ, ਮਨ ਕਹਿ ਦੇਵੇ ਕਿ ਹੁਣ ਨਹੀਂ ਵਰਤਾਉਣਾ, ਤੇ ਉੱਥੇ ਇਹ ਹੱਥ ਵੀ ਬੰਦ ਹੋ ਜਾਂਦੇ ਨੇ, ਵਰਤਾਉਣਾ ਬੰਦ ਕਰ ਦਿੰਦੇ ਨੇ। ਮੇਰੇ ਕਹਿਣ ਤੋਂ ਗਰਜ, ਸਾਡੇ ਜਿੰਨੇ ਸਰੀਰ ਦੇ ਅੰਗ ਨੇ ਉਹਨਾਂ ਸਾਰਿਆਂ ਅੰਗਾਂ ਦੇ ਉੱਤੇ ਹੁਕਮ ਚੱਲਦਾ ਹੈ ਸਾਡੇ ਮਨ ਦਾ। ਮਨ ਪੈਰਾਂ ਨੂੰ ਜਿੱਧਰ ਇਸ਼ਾਰਾ ਕਰਦਾ ਹੈ ਪੈਰ ਤੁਰਦੇ ਨੇ, ਜਿਸ ਤਰ੍ਹਾਂ ਹੱਥਾਂ ਨੂੰ ਇਸ਼ਾਰਾ ਕਰਦਾ ਹੈ ਹੱਥ ਕਰਦੇ ਨੇ, ਜਿਸ ਤਰ੍ਹਾਂ ਮਨ ਅੱਖਾਂ ਨੂੰ ਕਹਿੰਦਾ ਹੈ ਅੱਖਾਂ ਉਸ ਤਰ੍ਹਾਂ ਵੇਖਦੀਆਂ ਨੇ, ਜੋ ਮਨ ਦੀ ਮਰਜ਼ੀ ਹੁੰਦੀ ਹੈ ਕੰਨ ਨੂੰ ਸੁਣਦੇ ਨੇ, ਦੂਜਾ ਬੋਲ ਕੰਨ ਨਹੀਂ ਸੁਣਦੇ, ਮਨ ਦੀ ਮਰਜ਼ੀ ਦੇ ਮੁਤਾਬਕ ਕੰਮ ਕਰਦੇ ਨੇ। ਪਰ ਜੇ ਸਾਡੇ ਸਾਰੇ ਸਰੀਰ ਦੇ ਅੰਗ ਚੱਲਦੇ ਨੇ ਸਾਡੇ ਮਨ ਦੀ ਗੁਲਾਮੀ ਅੰਦਰ, ਮਨ ਦੇ ਹੁਕਮ ਅੰਦਰ, ਤੇ ਖਿਆਲ ਕਰਿਓ ਮਨ ਵੀ ਸਾਡਾ ਆਜ਼ਾਦ ਨਹੀਂ ਹੈ। ਸਾਡਾ ਮਨ ਕੰਮ ਕਰਦਾ ਹੈ ਸਾਡੀ ਬੁੱਧ ਦੇ ਮੁਤਾਬਕ। ਜਿਸ ਮਨੁੱਖ ਦੇ ਕੋਲ ਬੁੱਧ ਚੰਗੀ ਹੋਵੇ, ਸਮਝ ਚੰਗੀ ਹੋਵੇ, ਉਹਦੇ ਮਨ ਦੇ ਅੰਦਰੋਂ ਬਣਨ ਵਾਲੇ ਵਿਚਾਰ ਚੰਗੇ ਬਣਨਗੇ। ਜਿਹਦੇ ਵਿਚਾਰ ਚੰਗੇ ਬਣ ਗਏ ਉਹ
ਉਹਦੇ ਸਰੀਰ ਦੇ ਨਾਲ ਜਿਹੜੇ ਕਰਮ ਹੋਣਗੇ ਉਹ ਚੰਗੇ ਹੀ ਹੋਣਗੇ। ਮੈਂ ਫੇਰ ਬੇਨਤੀ ਕਰਾਂ, ਪੜ੍ਹੇ ਲਿਖੇ ਦੇਸ਼ ਦੇ ਵਾਸੀ ਉਹ ਬੇਨਤੀ ਨੂੰ ਸਮਝਿਓ, ਅਗਰ ਮਤ ਚੰਗੀ ਹੈ, ਮਨ ਦੇ ਫੁਰਨੇ ਮਨ ਦੇ ਵਿਚਾਰ ਚੰਗੇ ਬਣਨਗੇ, ਸ਼ੁੱਧ ਬਣਨਗੇ, ਤੇ ਜੇ ਮਨ ਦੇ ਵਿਚਾਰ ਹੀ ਸ਼ੁੱਧ ਬਣ ਗਏ ਨੇ ਤੇ ਸਰੀਰ ਭਾਵੇਂ ਥੱਕਿਆ ਵੀ ਹੋਵੇ ਤਾਂ ਵੀ ਇਹ ਸ਼ੁੱਧ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਅਗਰ ਮਤ ਦੇ ਅੰਦਰ ਖੋਟ ਹੈ, ਮਤ ਹੀ ਸਹੀ ਨਹੀਂ ਹੈ, ਤੇ ਜਿਹੜੇ ਮਨ ਦੇ ਅੰਦਰੋਂ ਫੁਰਨੇ ਬਣ ਰਹੇ ਨੇ, ਵਿਚਾਰ ਉੱਠ ਰਹੇ ਨੇ, ਉਹ ਵੀ ਸਹੀ ਨਹੀਂ ਉੱਠਣਗੇ, ਕਿਉਂਕਿ ਮਤ ਹੀ ਸ਼ੁੱਧ ਨਹੀਂ ਹੈ, ਮਤ ਦੇ ਅੰਦਰ ਖੋਟ ਹੈ। ਅਗਰ ਗਿਆਨ ਸ਼ੁੱਧ ਨਹੀਂ ਤੇ ਕਹਿਣਾ ਪਏਗਾ ਮਨ ਦੇ ਅੰਦਰੋਂ ਬਣਨ ਵਾਲੇ ਉੱਠਣ ਵਾਲੇ ਵਿਚਾਰ ਵੀ ਫਿਰ ਸ਼ੁੱਧ ਨਹੀਂ ਉੱਠਦੇ, ਤੇ ਜਦ ਵਿਚਾਰ ਹੀ ਮੈਲੇ ਨੇ ਤੇ ਤਨ ਦੇ ਨਾਲ ਕਰਮ ਵੀ ਤੇ ਫਿਰ ਮੈਲੇ ਹੀ ਹੋਣਗੇ ਨਾ। ਪਹਿਲਾਂ ਵਿਚਾਰ ਹੀ ਬਣਦਾ ਨਾ ਕਿ ਮੈਂ ਇਹਦਾ ਬੁਰਾ ਕਰਦਿਆਂ, ਪਹਿਲਾਂ ਵਿਚਾਰ ਬਣਦਾ ਉਹਦਾ ਬੁਰਾ ਬਾਅਦ ਵਿੱਚ ਹੁੰਦਾ, ਪਹਿਲਾਂ ਵਿਚਾਰ ਬਣਦਾ ਮੈਂ ਇਹਦੇ ਰਾਹ ਦੇ ਅੰਦਰ ਕੰਡੇ ਬਿਖੇਰਦਿਆਂ, ਕੰਡੇ ਹੱਥਾਂ ਦੇ ਨਾਲ ਬਾਅਦ ਵਿੱਚ ਬਖੇਰੇ ਜਾਂਦੇ ਨੇ, ਪਹਿਲਾਂ ਵਿਚਾਰ ਹੀ ਬਣਦਾ ਮੈਂ ਇਹਦੇ ਰਾਹ ਦੇ ਵਿੱਚੋਂ ਕੰਡੇ ਚੁੱਕ ਕੇ ਸਾਫ ਕਰਦਿਆਂ ਤੇ ਬਾਅਦ ਵਿੱਚ ਆਪ ਕੰਡੇ ਚੁੱਕ ਕੇ ਉਹ ਰਾਹ ਸਾਫ ਕਰਨਾ ਸ਼ੁਰੂ ਕਰ ਦਿੰਦੇ। ਵਿਚਾਰ ਹੀ ਬਣਦਾ ਮੈਂ ਇਹਦਾ ਭਲਾ ਕਰਾਂ ਤੇ ਆਪ ਭਲਾ ਕਰਨਾ ਸ਼ੁਰੂ ਕਰ ਦਿੰਦੇ ਹੋ, ਵਿਚਾਰ ਬਣ ਜਾਂਦਾ ਨਹੀਂ ਇਹਦਾ ਭਲਾ ਨਹੀਂ ਇਹਦਾ ਬੁਰਾ ਹੀ ਕਰਨਾ ਚਾਹੀਦਾ ਤੇ ਆਪ ਉਹਦਾ ਬੁਰਾ ਕਰਨਾ ਸ਼ੁਰੂ ਕਰ ਦਿੰਦੇ ਹੋ। ਗੱਲ ਚੱਲਦੀ ਹੈ ਸਾਡੇ ਮਨ ਦੇ ਵਿਚਾਰਾਂ ਤੋਂ, ਤੇ ਮਨ ਦੇ ਵਿਚਾਰ ਬਣਦੇ ਨੇ ਸਾਡੀ ਬੁੱਧ ਦੇ ਮੁਤਾਬਕ, ਸਾਡੀ ਅਕਲ ਦੇ ਮੁਤਾਬਕ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਗੱਲ ਮੂਲ ਤੋਂ ਲੈ ਕੇ ਮੁੱਢ ਤੋਂ ਆਰੰਭ ਕੀਤੀ, ਮੰਗ ਕੀਤੀ ਗੁਰੂ ਕੋਲੋਂ, ਤੇ ਮੰਗ ਕੀ ਕੀਤੀ, ਆਖਿਆ ਸਾ ਮਤ ਦੀਜੈ ਦਿਆਲ ਪ੍ਰਭ, ਹੇ ਦਇਆ ਦੇ ਸਾਗਰ ਮੇਰੇ ਉੱਤੇ ਰਹਿਮ ਕਰ, ਤੇ ਰਹਿਮ ਇਹ ਕਰ ਮੈਨੂੰ ਚੰਗੀ ਮਤ ਦੇ। ਚੰਗੀ ਮਤ ਬਣੇਗੀ, ਮਨ ਦਾ ਵਿਚਾਰ ਚੰਗਾ ਬਣੇਗਾ, ਮਨ ਦਾ ਵਿਚਾਰ ਚੰਗਾ ਬਣੇਗਾ, ਕਰਮ ਚੰਗੇ ਬਣਨਗੇ, ਕਰਮ ਚੰਗੇ ਕਰੋਗੇ ਤੇ ਜਿਹਨੂੰ ਅਸੀਂ ਮੱਥੇ ਦੇ ਉੱਤੇ ਹੱਥ ਮਾਰ ਮਾਰ ਕੇ ਦੋਸ਼ ਦਿੰਦੇ ਹਾਂ, ਕੋਸਨੇ ਆ ਮੇਰੀ ਕਿਸਮਤ ਚੰਗੀ ਨਹੀਂ, ਉਹ ਕਰਮਾਂ ਤੋਂ ਹੀ ਬਣਦੀ ਹੈ, ਤੇ ਕਰਮ ਚੰਗੇ ਹੋਣਗੇ ਕਿਸਮਤ ਵੀ ਚੰਗੀ ਬਣ ਜਾਏਗੀ। ਤੋਂ ਮੰਗਿਆ ਕੀ ਇਹ ਸਾਮਤ ਦੀਜੈ ਦਿਆਲ ਪ੍ਰਭ, ਜੇ ਤੂੰ ਮੈਂ ਅਰਾਧਾਂ ਸਤਿਗੁਰੂ ਮੇਰੀ ਝੋਲੀ ਦੇ ਅੰਦਰ ਉਹ ਮਤ ਪਾ ਜਿਸ ਮਤ ਦੇ ਨਾਲ ਮੈਂ ਤੇਰੀ ਅਰਾਧਨਾ ਕਰਨੀ ਸ਼ੁਰੂ ਕਰ ਦਵਾਂ, ਤੇਰੇ ਨਾਲ ਮੈਂ ਜੁੜਨਾ ਸ਼ੁਰੂ ਕਰ ਦਵਾਂ। ਤੋ ਹੁਣ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਕਿ ਜੇ ਜਾਣਾ ਤਿਲ ਥੋੜੇ, ਜੇ ਸਮਝ ਆ ਜਾਏ ਕਿ ਮੇਰੇ ਸਵਾਸ ਥੋੜੇ ਨੇ ਔਰ ਗਿਣਤੀ ਮਿਣਤੀ ਦੇ ਨੇ, ਮਰਜ਼ੀ ਦੇ ਨਾਲ ਇਹਨਾਂ ਨੂੰ ਮੈਂ ਵਧਾ ਨਹੀਂ ਸਕਦਾ, ਮਰਜ਼ੀ ਦੇ ਨਾਲ ਮੈਂ ਇਹਨਾਂ ਨੂੰ ਘਟਾ ਨਹੀਂ ਸਕਦਾ, ਸੰਭਲ ਫਿਰ ਸੰਭਾਲ ਸੰਭਾਲ ਕੇ ਆਪਣੇ ਸਵਾਸਾਂ ਨੂੰ ਵਰਤਣਾ ਸ਼ੁਰੂ ਕਰਦਾ ਹੈ ਸੰਭਾਲ ਕੇ। ਜਾਂ ਤੇ ਸਵਾਸਾਂ ਦੀ ਸਮਝ ਨਾ ਹੋਵੇ ਤਾਂ ਇਹਨੂੰ ਅਜਾਈ ਰੋਲ ਦਿੰਦਾ ਹੈ, ਮਿੱਟੀ ਦੇ ਅੰਦਰ ਰਾਖ ਦੇ ਅੰਦਰ ਰੋਲ ਦਿੰਦਾ ਹੈ ਜੇ ਇਹਨੂੰ ਸਮਝ ਨਾ ਹੋਵੇ। ਮੈਂ ਪੜਿਆ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਕਿਹਾ ਪਰ ਬਾ ਕਮਾਲ ਬਚਨ, ਬੜਾ ਕੀਮਤੀ ਬਚਨ। ਕਹਿਣ ਲੱਗੇ ਮੈਂ ਇੱਕ ਵਾਰੀ ਵੇਖਿਆ ਕਿ ਇੱਕ ਖੇਡ ਤਮਾਸ਼ਾ ਕਰਨ ਵਾਲਾ ਮਦਾਰੀ ਜਿਹੜਾ ਬਾਂਦਰਾਂ ਨੂੰ ਨਚਾ ਨਚਾ ਕੇ ਬਾਂਦਰਾਂ ਦੇ ਨਾਲ ਲੋਕਾਂ ਦਾ ਮਨ ਬਹਿਲਾਉਂਦਾ, ਲੋਕਾਂ ਨੂੰ ਮਨੋਰੰਜਨ ਦਾ ਸਾਧਨ ਪੇਸ਼ ਕਰਦਾ ਹੈ। ਕਹਿੰਦਾ ਇੱਕ ਵਾਰੀ ਉਹ ਮਦਾਰੀ ਲੋਕਾਂ ਕੋਲੋਂ ਪੈਸੇ ਉਗਰਾਉਣ ਦੇ ਚੱਕਰ ਵਿੱਚ ਪੈ ਗਿਆ, ਬਾਂਦਰ ਨੂੰ ਨਚਾਇਆ, ਬਾਂਦਰ ਨੇ ਲੋਕਾਂ ਦਾ ਮਨ ਖੁਸ਼ ਕੀਤਾ, ਲੋਕਾਂ ਨੇ ਹੱਥਾਂ ਵਿੱਚ ਪੈਸੇ ਲੈ ਲਏ, ਆਪ ਉਹ ਲੋਕਾਂ ਕੋਲੋਂ ਪੈਸੇ ਫੜਨੇ ਸ਼ੁਰੂ ਕਰਦਾ ਹੈ, ਤੇ ਉਹਦੇ ਗਲ ਵਿੱਚ ਸੀ ਇੱਕ ਛੋਟੀ ਜਿਹੀ ਮਾਲਾ, ਤੇ ਮਾਲਾ ਸੀ ਬਣੀ ਹੋਈ ਸੋਨੇ ਦੀ। ਚਲੋ ਮਿਲ ਗਈ ਹੋਏਗੀ, ਕਿਸੇ ਨੇ ਦੇ ਦਿੱਤੀ ਹੋਏਗੀ ਜਾਂ ਬਣਾ ਲਈ ਹੋਏਗੀ, ਵੈਸੇ ਗਰੀਬ ਕੋਲ ਸੋਨੇ ਦੀ ਮਾਲਾ ਦਾ ਕੋਈ ਤੁੱਕ ਤੇ ਨਹੀਂ ਬਣਦਾ, ਕੋਈ ਮਤਲਬ ਤੇ ਨਹੀਂ, ਪਰ ਚਲੋ ਕਿਸੇ ਨੇ ਦੇ ਹੀ ਦਿੱਤੀ ਖੁਸ਼ ਹੋ ਕੇ, ਜਾਂ ਉਹਨੇ ਆਪ ਬਣਾ ਹੀ ਲਈ ਜਾਂ ਪਿਤਾ ਪੁਰਖੀ ਮਿਲ ਗਈ। ਉਹਦੇ ਕੋਲ ਸੀ ਇੱਕ ਮਾਲਾ, ਉਹਨੇ ਉਹ ਮਾਲਾ ਲਾ ਕੇ ਨਾ 2 ਮਿੰਟ ਵਾਸਤੇ ਬਾਂਦਰ ਦੇ ਗਲ ਵਿੱਚ ਪਾ ਦਿੱਤੀ, ਤੇ ਪਾ ਇਸ ਕਰਕੇ ਦਿੱਤੀ ਕਿ ਬਾਂਦਰ ਮੇਰੀ ਰੋਜੀ ਰੋਟੀ ਦਾ ਵਸੀਲਾ ਹੈ, ਬਾਂਦਰ ਨਾਚ ਨਾ ਕਰੇ ਤੇ ਮੇਰੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇ, ਬਾਂਦਰ ਮੇਰੇ ਕਹਿ ਨਾ ਲੱਗੇ ਤੇ ਮੈਂ ਖੇਡ ਤਮਾਸ਼ਾ ਨਾ ਕਰ ਸਕਾਂ, ਮੇਰਾ ਜੀਵਨ ਚੱਲੇ ਤੇ ਕਿਵੇਂ ਚੱਲੇ। 2 ਮਿੰਟ ਵਾਸਤੇ ਉਹ ਮਾਲਾ ਬਾਂਦਰ ਦੇ ਗਲ ਵਿੱਚ ਪਾਈ, ਤੇ ਹੁਣ ਬਾਂਦਰ ਕੀ ਜਾਣੇ ਸੋਨਾ ਕੀ ਹੁੰਦਾ ਹੈ, ਹੀਰੇ ਕੀ ਹੁੰਦੇ ਨੇ, ਚਾਂਦੀ ਕੀ ਹੁੰਦੀ, ਇਹਦੀ ਕਦਰੋ ਕੀਮਤ ਤੇ ਤੁਹਾਡੇ ਜੀਵਨ ਵਿੱਚ ਹੈ ਨਾ, ਬਾਂਦਰ ਦੇ ਜੀਵਨ ਵਿੱਚ ਨਹੀਂ ਨਾ। ਆਪ ਮਦਾਰੀ ਲੋਕਾਂ ਕੋਲੋਂ ਪੈਸੇ ਉਗਰਾਉਣ ਦੇ ਚੱਕਰ ਵਿੱਚ ਪੈਸੇ ਫੜ ਰਿਹਾ, ਤੇ ਬਾਂਦਰ ਨੇ ਕੀ ਕੀਤਾ, ਮਾਲਾ ਦਾ ਧਾਗਾ ਖਿੱਚਿਆ,
सूत तोड़िया मणका मणका करके ओनु मिट्टी दे अंदर बखेर दिता। भाई गुरदास साहब किधरे खड़े सन उन्होंने वेखिया कि बंदर ने सोने की कदर नहीं पाई, कलम लई कागज लिया ते एक बोल सानू उपदेश करन वास्ते भाई गुरदास साहब जी ने लिख दिता। कहन लगे रतन मणि गल बंदर है कि हकीम ना जाने, रतना दी जड़ी माला बंदर दे गल विच सी पर बंदर की जाने उहदी कीमत की। सोना भावें कीमती है पर जिन्हों समझ है उहदे वास्ते कीमती है, जिन्हों नहीं समझ उहदे वास्ते उह मिट्टी दे बराबर है। तुहानूं समझ है तुहाडे लई सोना कीमती है, मनुख दे जीवन दे अंदर सोने दी समझ है, मनुख सोने दी संभाल करदा है। सोने नूं या सजावट दे रूप विच या किधरे लोकरां दे अंदर रखदा है, खुले आम घरां दे अंदर सोना पिया टेबल दे उत्ते दीवार दे नाल लटकदा होया तस्वीरां दी तरह सोना नजर नहीं पैंदा। लोहा आम मिलदा है, कीमत बड़ी थोड़ी है, सोना खुले आम इस तरह पिया नहीं मिलदा, ना सुनियारियां दी दुकानां दे उत्ते ते ना साडिया घरां दे अंदर। तो खैर क्योंकि सोने की कीमत सानू पता है, सोने की कीमत का ज्ञान है, पर पशु नू सोने की कीमत का नहीं पता। पशु नू पैरां दे हेठ लताड़दा है, पैरां दे हेठ कुचलदा है, उत्ते पैर रखदा है ते अगे निकल जांदा है। चलो मैं एक बेनती होर आप संगतां दे सन्मुख रखदा चला, जिन्नी दुनिया की करंसी है चाहे वह पाउंड है डालर है रुपया है यूरो है बाकी दे तमाम नोट करंसी ने, उहदी समझ मनुखी जीवन विच ते है। हुण मनुख दे पास करंसी होवे ते उहनू संभालदा है, मनुख दे पास धन होवे उहनू संभालदा है, ते तुसीं पंड बन के डालरां दी किसे पशु दी खुरली दे अंदर पाओ ते पशु की जाने डालर की होंदे ने, पशु ते उहनां डालरां पौंडां नूं वी पैरां दे हेठ लताड़ेगा। हां उहनां ही डालरां पौंडां दे नाल कोई हरे रंग दा चारा खरीद के पशु दी खुरली विच पाओ उहदे सामने रखो ते पशु उहनूं खाणा शुरू करेगा, वह प्यार दे नाल पशु दा मन खुश होएगा खाएगा प्यार दे नाल। पशु नूं समझ चारे दी है, चारे दी संभाल है, मनुख नूं समझ करंसी नोटां दी इहदी संभाल है, पशु नूं करंसी दी संभाल है। हुण मैं अपने असली मुद्दे नूं तुहाडे सामने अर्ज करां, जिस मनुख नूं धर्म दे मार्ग दे उत्ते चलदिआं चलदिआं अपने सवासां दी समझ पै गई, उह ते सवासां दी करेगा संभाल ते खिमा करिओ, जिन्हूं ना समझ पए उह पशुआं वांग इन्हां सवासां नूं अजाई रोलेगा। ਭਾਵੇਂ ਪੌਂਡ ਕਿੰਨਾ ਕੀਮਤੀ 80 ਰੁਪਈਏ ਦਾ ਇੱਕ ਪੌਂਡ ਹੈ ਪਰ ਪਸ਼ੂ ਦੇ ਸਾਹਮਣੇ ਪਾਓ ਤੇ ਪਸ਼ੂ ਨੂੰ ਪੈਰਾਂ ਦੇ ਹੇਠ ਰੋਲ ਦੇਗਾ। ਭਾਵੇਂ ਦਿਨਾਰ 200 ਰੁਪਈਏ ਵਿਕਦਾ ਹੋਵੇ ਪਰ ਪਸ਼ੂ ਦੇ ਸਾਹਮਣੇ ਪਾਓ ਤੇ ਉਹ ਪੈਰਾਂ ਦੇ ਹੇਠ ਰੋਲ ਦੇਗਾ। ਭਾਵੇਂ ਡਾਲਰ 50 ਰੁਪਈਏ ਰੇਟ ਤੇ ਵਿਕਦਾ ਹੋਵੇ ਪਰ ਪਸ਼ੂ ਤੇ ਉਹਨੂੰ ਪੈਰਾਂ ਦੇ ਹੇਠ ਹੀ ਕੁਚਲੇਗਾ ਨਾ, ਪਸ਼ੂ ਖਜਾਨੇ ਦੀ ਕੀਮਤ ਕੀ। ਜਿਸ ਮਨੁੱਖ ਨੂੰ ਸਮਝ ਆ ਗਈ ਕਿ ਸਵਾਸ ਕੀਮਤੀ ਨੇ ਉਹਤੇ ਆਪਣੇ ਇੱਕ ਇੱਕ ਸਵਾਸ ਦੀ ਸੰਭਾਲ ਕਰਦਾ ਹੈ। ਭਗਤ ਜੀ ਕਹਿੰਦੇ ਨੇ ਸੰਭਲ ਬੁੱਕ ਭਰੀ, ਉਹ ਸਵਾਸਾਂ ਦੇ ਬੁੱਕ ਭਰ ਭਰ ਕੇ ਕੂੜੇਦਾਨ ਦੇ ਅੰਦਰ ਨਹੀਂ ਪਾਉਂਦਾ, ਬੜਾ ਸੋਚ ਕੇ ਸੰਭਲ ਕੇ ਉਹ ਸਵਾਸਾਂ ਨੂੰ ਖਰਚ ਕਰਦਾ ਹੈ। ਤੇ ਜਿਹਨੂੰ ਸਮਝ ਨਹੀਂ ਆਈ ਉਹ ਸਵਾਸਾਂ ਦੇ ਬੁੱਕ ਭਰ ਭਰ ਕੇ ਕਦੀ ਕਾਮ ਦੀ ਬਿੰਨ ਦੇ ਅੰਦਰ, ਕਦੀ ਕ੍ਰੋਧ ਦੀ ਲਾਟ ਦੇ ਅੰਦਰ, ਕਦੀ ਈਰਸ਼ਾ ਦੇ ਅੰਦਰ, ਕਦੀ ਨਿੰਦਾ ਦੇ ਅੰਦਰ, ਕਦੀ ਚੁਗਲੀ ਦੇ ਅੰਦਰ, ਉਹ ਆਪਣੇ ਸਭ ਸਵਾਸਾਂ ਨੂੰ ਇਸ ਤਰ੍ਹਾਂ ਹੀ ਮਿੱਟੀ ਦੇ ਨਾਲ ਮਿਲਾ ਕੇ ਮਿੱਟੀ ਬਣਾ ਕੇ ਰੱਖ ਦਿੰਦਾ ਹੈ। ਕਿਉਂ? ਕਿਉਂਕਿ ਉਹਨੂੰ ਸਮਝ ਨਹੀਂ ਹੈ। ਮਨੁੱਖੀ ਨੇ ਨਾ ਇੱਕ ਨੂੰ ਸਮਝ ਆ ਗਈ ਉਹ ਰੱਬ ਦੇ ਮਾਰਗ ਦੇ ਉੱਤੇ ਚੱਲਣਾ ਸ਼ੁਰੂ ਕਰਦਾ ਹੈ, ਦੂਜੇ ਨੂੰ ਸਮਝ ਨਹੀਂ ਆਈ ਉਹ ਰੁਲਣਾ ਸ਼ੁਰੂ ਕਰਦਾ ਹੈ, ਬਰਬਾਦ ਕਰਨੇ ਸ਼ੁਰੂ ਕਰ ਦਿੰਦਾ। ਧਨ ਤੁਹਾਡੀ ਜੇਬ ਦੇ ਅੰਦਰ ਹੈ, ਧਨ ਨੂੰ ਵਰਤਣਾ ਤੁਹਾਡੀ ਮਰਜ਼ੀ ਹੈ, ਸਵਾਸ ਤੁਹਾਡੇ ਨੇ, ਸਵਾਸ ਨੂੰ ਵਰਤਣਾ ਵੀ ਤੁਹਾਡੀ ਮਰਜ਼ੀ ਹੈ। ਤੁਹਾਡੀ ਮਰਜ਼ੀ ਇਸ ਸਵਾਸਾਂ ਨੂੰ ਕੂੜੇ ਦਾਨ ਵਿੱਚ ਪਾ ਦਿਓ, ਬਿੰਨ ਵਿੱਚ ਪਾ ਦਿਓ, ਗਾਰ ਵਿੱਚ ਬੈਗ ਦੇ ਅੰਦਰ ਇਹਨਾਂ ਨੂੰ ਪਾਓ, ਤੇ ਤੁਹਾਡੀ ਮਰਜ਼ੀ ਇਹਨਾਂ ਦੇ ਨਾਲ ਕੋਈ ਚੰਗਾ ਵਣਜ ਵਪਾਰ ਕਰ ਲਓ। ਸਵਾਸਾਂ ਦੇ ਨਾਲ ਹੀ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜਿਆ ਜਾ ਸਕਦਾ ਹੈ, ਸਵਾਸਾਂ ਤੋਂ ਬਗੈਰ ਤੇ ਨਹੀਂ। ਸਵਾਸਾਂ ਦੇ ਨਾਲ ਹੀ ਕਾਮੀ ਬਣਿਆ ਜਾਂਦਾ ਹੈ, ਕਰੋਧੀ ਬਣਿਆ ਜਾਂਦਾ ਹੈ, ਨਿੰਦਕ ਬਣਿਆ ਜਾਂਦਾ ਹੈ। ਜਿਸ ਦਿਨ ਸਵਾਸ ਮੁੱਕ ਜਾਣ, ਕਦੀ ਕਿਸੇ ਨੇ ਕਿਹਾ ਕਿ ਫਲਾਣੇ ਦੇ ਸਵਾਸ ਮੁੱਕ ਗਏ ਤੇ ਸਵਾਸ ਮੁੱਕਣ ਤੋਂ ਬਾਅਦ ਉਹ ਫੇਰ ਭਗਤੀ ਦੇ ਮੁਕਾਮ ਦੇ ਅੰਦਰ ਕਾਮਯਾਬ ਹੋਇਆ? ਨਹੀਂ, ਜੀਵਨ ਅੰਦਰ ਭਗਤੀ ਦਾ ਮੁਕਾਮ ਮਿਲਦਾ ਹੈ ਸਵਾਸ ਮੁੱਕਣ ਤੋਂ ਬਾਅਦ ਨਹੀਂ। ਕਦੀ ਤੁਸੀਂ ਸੁਣਿਆ ਕਿ ਫਲਾਣੇ ਬੰਦੇ ਨੂੰ ਮਰਿਆ ਤੇ ਹੋ ਗਏ ਨੇ 4 ਸਾਲ,
पर वह बड़ा अपराध कमा रहा है, पाप कमा रहा है, गुनाह कर रहा है। जेड़ा मरी गया सवास ही मुक है, वह कुछ करन जोगा रहा ही नहीं, क्योंकि करना सवासा नाल है। अज सवास तुहाडे कोल ने, तुहाडी मर्जी है, तुहाडी सोच दे मुताबक इन्होंने वरतों विच आउणा है। इन्हां चंगे पासे वरत लो, इन्हां मंदे पासे वरत लो, इन्हां परमात्मा की याद विच वरत लो, भावे इन्हां निंदा चुगली ईर्षा दे विच वरत लो। सवासा ने कोई इतराज नहीं करना कि मैनू चंगे पासे क्यों वरतना है, मैनू मंदे पासे क्यों वरतना है। एक बेनती उदाहरण वजों मैं होर करदा चला, तुसी खरीद के लियाओ कार, ते कार लियांदी खरीद के तुसी एक लख डालर दी महंगे पा दी कार खरीद के लियांदी, कार नू चलाउणा है तुसी, ते हुण कार ने ते मना नहीं ना करना कि मैं वैस्या द्वारे नहीं जाना, मैं ते केवल गुरुद्वारे जाना है। कार ने ए भी नहीं कहना कि मैं गुरुद्वारे नहीं जाना ते मैं केवल पब क्लब दे अंदर जाना है। उहनू ड्राइव करन वाले तुसी हो, चलाउण करन वाले तुसी हो, अपने सवासा की गड्डी नू चलाउण वाले प्यारियो तुसी हो। तुहाडी मर्जी है इन्हां सवासा दे नाल चंगा कर लो, इन्हां सवासा दे नाल मंदा कर लो। तुहाडी मर्जी इन्हां सवासा दे नाल अमृत खरीद लो, तुहाडी मर्जी इन्हां सवासा नू दे के ते सवासा दे बदले जहर खरीद लो, यह मर्जी तुहाडी है। भगत फरीद साहब जी कहन लगे, जे जाना तिल थोड़े सवास थोड़े ने, जे बंदे नू समझ आ जाए ते संभल गुक भरी, वह बड़ा संभल संभल के कदम फूक फूक के रखद, फिर सवासा अजाई गवा नहीं है, इन्हों की संभाल करता है। अगली पंक्ति विच होर बचन किया, कहन लगे, जे जाना शहो, शहो मैने पति, शहो मैने परमात्मा। कहन लगे, जे जाना शहो नंडड़ा, ते नंडड़ा किनू कहिंदे ने, जिहड़ा छोटा जिहा बाल होवे। जे मैं जानदा कि मेरा परमात्मा बाल सुभा वाला है, बाल बुद्ध वाला है, छोटे बच्चे वर्गा सुभा रखदा है, ता थोड़ा माण करें ते मैं भी अपने गुण कर्म दे उत्ते कदी हंकार ना करदा। मैं अपने कर्म धर्म संस्कारां नूं वेख के हंकारी ना बनदा, माण ना करदा। जे मैनूं पता लग जांदा कि परमात्मा हंकारी नूं पसंद नहीं करदा। धन गुरु ग्रंथ साहिब पातशाह ने एक बचन कहा है गुरबाणी दे अंदर, कहन लगे, पायो बाल बुद्ध सुख रे। पर कह रहे ने गुरु ग्रंथ साहिब जी, बड़ी हैरानगी होई सतगुरु, बाल दी ते बुद्धी बड़ी अचेत जी होंदी, बाल अवस्था दे अंदर ते ना एक बाल सुतंत्र बोल सकता है। बच्चे दे दोष मन्ने ने विद्वाना ने चार, बच्चा सुतंत्र बोल नहीं सकता, बच्चा सुतंत्र दान नहीं दे सकता, बच्चा सुतंत्र आजाद होके किसी देश कौम की रहनुमाई करनी चाहे ते नहीं कर सकता, और बच्चा बिरद ज्ञानी भी नहीं होता, मेरा मतलब अंदरों सूझवान ते सियाना भी नहीं होता। पर ये दोष आम मनुखता दे अंदर आए दुंदे ने, आम मनुखी बालां दे उते दोष लागू हुंदे ने। जे गुरु साहिबाना नूं अपने पैमाने दे अंदर लिया के खड़े करांगे ते फिर साडे मन दे अंदर दुविधा बन जाएगी, क्योंकि गुरु हरकृष्ण पातशाह महाराज जी नूं जे तको ते गुरु हरकृष्ण साहब जी की उम्र है केवल 5.25 साल दी, जदों गुरु नानक साहब जी की गुरगद्दी का भार अपने कंधियां दे उत्ते मोढ़ियां दे उत्ते संभालना शुरू कर देंदे ने। ਇਹ ਨੁਕਤਾ ਉਹਨਾਂ ਦੇ ਉੱਤੇ ਨਹੀਂ ਟੁੱਕਦਾ, ਉਹ ਮੁਕੰਮਲ ਨੇ, ਉਹ ਬਿਰਧ ਗਿਆਨੀ ਨੇ, ਉਹ ਰਹਿਨੁਮਾਈ ਕਰ ਰਹੇ ਨੇ। ਆਮ ਮਨੁੱਖ ਦੇ ਬੱਚੇ ਦੇ ਅੰਦਰ ਇਹ ਚਾਰ ਦੋਸ਼ ਹੁੰਦੇ ਨੇ, ਉਹ ਬਿਰਧ ਗਿਆਨੀ ਨਹੀਂ ਹੁੰਦਾ, ਦੇਸ਼ ਕੌਮ ਦੀ ਰਹਿਨੁਮਾਈ ਕਰਨ ਦੇ ਯੋਗ ਨਹੀਂ ਹੁੰਦਾ, ਉਹ ਦਾਨ ਦੇਣਾ ਚਾਹੇ ਸੁਤੰਤਰ ਉਹਦੇ ਵੱਸ ਵਿੱਚ ਨਹੀਂ, ਉਹ ਬੋਲ ਬੋਲਣਾ ਚਾਹੇ ਸੁਤੰਤਰ ਉਹਦੇ ਵੱਸ ਵਿੱਚ ਨਹੀਂ। पर गुरु ग्रंथ साहिब जी ने एक बचन किया है, पायो बाल बुद्ध सुख रे। जे बच्चे दे अंदर ये चार दोष ने ना, ते बच्चे दे अंदर गुण भी बड़े ज्यादे ने। हुण आप पुछो गुण केड़े केड़े ने, एक बच्चे नू नेड़े होके वेखो ते बच्चा अंदरों ते बाहरों इको जिहा तुहानू मिलेगा। बहुत छोटे बच्चे ना जिहड़े 2-4-5 साल की उम्र होवे, बच्चे नू वेखो, बच्चा जो अंदरों है ओही बच्चा बाहरों है। एक जवान ते एक बिरद बाबे नू वेखियो, खिमा करियो, एक जवान ते एक बिरद नू वेखो,
ਉਹਦੀ ਜ਼ੁਬਾਨ ਕੁਝ ਹੋਰ ਕਹਿੰਦੀ ਹੈ, ਉਹਦਾ ਅੰਦਰ ਕੁਝ ਹੋਰ ਕਹਿੰਦਾ ਹੈ। ਕਿਸੇ ਨੇ ਬਣਾਇਆ ਹੋਵੇ ਚੰਗਾ ਮਕਾਨ, ਕਿਸੇ ਨੇ ਅੱਜ ਓਪਨਿੰਗ ਕੀਤੀ ਹੋਵੇ ਆਪਣੇ ਚੰਗੇ ਆਫਿਸ ਦੀ, ਆਪਣੀ ਫੈਕਟਰੀ ਦੀ, ਕਾਰਖਾਨੇ ਦੀ, ਤੇ ਸ਼ਰੀਕੇ ਭਾਈਚਾਰੇ ਵਾਲਿਆਂ ਨੂੰ ਉਹਨੇ ਬੁਲਾਇਆ ਹੋਵੇ ਕਿ ਅੱਜ ਮੈਂ ਫੈਕਟਰੀ ਦਾ ਮਹੂਰਤ ਕਰਨਾ ਹੈ, ਮੇਰੀ ਓਪਨਿੰਗ ਹੈ, ਤੁਸੀਂ ਮੇਰੇ ਕੋਲ ਆਇਓ, ਮੈਂ ਆਪਣਾ ਘਰ ਬਣਾਇਆ ਹੈ, ਅੱਜ ਘਰ ਦੇ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਆਉਣਾ ਹੈ, ਤੁਸੀਂ ਵੀ ਆਇਓ। ਹੁਣ ਜਿਹੜੇ ਆਮ ਲੋਕ ਨੇ ਉਹ ਚੰਗਾ ਘਰ ਵੇਖਦੇ ਨੇ, ਚੰਗਾ ਕਾਰੋਬਾਰ ਵੇਖਦੇ ਨੇ, ਮਨ ਦੇ ਅੰਦਰ ਬੜੀ ਈਰਸ਼ਾ,

0: ਕਾਰਨ ਹੈ ਕਿਉਂਕਿ ਜੀਵਨ ਸਾਡਾ ਬਹੁ ਪੱਖੀ ਹੈ ਤੇ ਜਿੰਨਾਂ ਪੱਖਾਂ ਤੋਂ ਆਪ ਵਿਚਾਰ ਕਰਕੇ ਵੇਖੋਗੇ ਹਰ ਰਾਹ ਦੇ ਉੱਤੇ ਬੁੱਧ ਸਾਨੂੰ ਕੰਮ ਦੇਗੀ ਜਵਾਨੀ ਵਾਲੀ, ਬੁੱਧ ਕੰਮ ਦੇਗੀ ਬੁਢਾਪੇ ਵਾਲੀ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਰੱਬ ਜੀ ਦੇ ਰਾਹ ਦੇ ਉੱਤੇ ਚੱਲਣ ਲੱਗਿਆ ਨਾ ਜਵਾਨੀ ਵਾਲੀ ਬੁੱਧ ਕੰਮ ਦਿੰਦੀ ਹੈ ਤੇ ਨਾ ਬੁਢਾਪੇ ਵਾਲੀ ਬੁੱਧ ਕੰਮ ਦਿੰਦੀ ਹੈ। ਇੱਥੇ ਕਿਹੜੀ ਬੁੱਧ ਕੰਮ ਦਿੰਦੀ ਹੈ? ਬਾਲ ਬੁੱਧ। ਤਾਂ ਹੀ ਤੇ ਕਹਿ ਰਹੇ ਨਾ ਪਾਇਓ ਬਾਲ ਬੁੱਧ ਸੁਖ ਰਹੇ। ਬਾਲ ਬੁੱਧ ਦੇ ਅੰਦਰ ਇਹ ਵਿਸ਼ੇਸ਼ਤਾ ਹੈ ਕਿ ਬੱਚੇ ਦੇ ਕੋਲ ਵਾਸ਼ਨਾ ਦਾ ਭਰਿਆ ਹੋਇਆ ਮਨ ਨਹੀਂ ਹੁੰਦਾ। ਬੱਚੇ ਦੇ ਮਨ ਦੇ ਅੰਦਰ ਕਾਮ ਨਹੀਂ, ਕ੍ਰੋਧ ਨਹੀਂ, ਨਿੰਦਾ ਨਹੀਂ, ਚੁਗਲੀ ਨਹੀਂ, ਈਰਸ਼ਾ ਨਹੀਂ, ਬਖੀਲੀ ਨਹੀਂ, ਕੁਝ ਵੀ ਬੱਚੇ ਦੇ ਪਾਸ ਨਹੀਂ। ਪਾਇਓ ਬਾਲ ਬੁੱਧ ਸੁਖ ਰੇ। ਇਹ ਸਾਰੇ ਔਗਣ, ਸਾਰੀਆਂ ਬੁਰਾਈਆਂ, ਸਾਰਾ ਕੂੜਾ ਕਰਕਟ ਇੱਕ ਜਵਾਨ ਦੇ ਕੋਲ ਵੀ ਹੁੰਦਾ ਹੈ ਤੇ ਬੁੱਢੇ ਦੇ ਕੋਲ ਵੀ ਹੁੰਦਾ ਹੈ, ਖਿਮਾ ਚਾਹਾਂਗਾ। ਪਰ ਬਾਲ ਦੇ ਕੋਲ ਵਾਸ਼ਨਾ ਦਾ ਭਰਿਆ ਮਨ ਨਹੀਂ ਹੁੰਦਾ, ਕਿਸੇ ਤਰ੍ਹਾਂ ਦੀ ਵਾਸ਼ਨਾ ਉਹਦੇ ਮਨ ਦੇ ਅੰਦਰ ਨਹੀਂ। ਜੀਸਸ ਨੂੰ ਕਿਸੇ ਨੇ ਪ੍ਰਸ਼ਨ ਕੀਤਾ ਸੀ ਕਿ ਜੀਸਸ ਮੈਂ ਮਿਲਣਾ ਚਾਹੁੰਦਾ ਰੱਬ ਨੂੰ, ਤੂੰ ਹੈ ਗੌੜ ਦਾ ਪੈਗਾਮ ਦੇਣ ਵਾਲਾ, ਰੱਬ ਦਾ ਸੰਦੇਸ਼ ਵੰਡਣ ਵਾਲਾ, ਤੇ ਮੈਂ ਤੇਰੇ ਕੋਲੋਂ ਪ੍ਰਸ਼ਨ ਕਰਕੇ ਪੁੱਛ ਕਰਦਾ ਕਿ ਰੱਬ ਨੂੰ ਮਿਲਣਾ ਹੋਵੇ ਤੇ ਕਿਵੇਂ ਮਿਲਿਆ ਜਾ ਸਕਦਾ। ਕਹਿੰਦੇ ਨੇ ਕਿ ਜੀਸਸ 2 ਮਿੰਟ ਵਾਸਤੇ ਨਾ ਚੁੱਪ ਰਿਹਾ, ਉਹਨੇ ਆਪਣੀਆਂ ਨਜ਼ਰਾਂ ਨੂੰ 4 ਚੁਫੇਰੇ ਦੌੜਾਇਆ ਪਰ ਜਵਾਬ ਨਾ ਦਿੱਤਾ। ਸਵਾਲ ਕਰਤਾ ਕਹਿੰਦਾ ਮੇਰਾ ਸਵਾਲ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ, ਇਹਦਾ ਜਵਾਬ ਦੇਰੀ ਕਿਉਂ ਲੱਗੇ? ਸੋਚ ਰਹੇ ਹੋ ਜਵਾਬ ਆਉਂਦਾ ਨਹੀਂ? ਉਹ ਕਹਿੰਦਾ ਨਹੀਂ, ਮੈਂ ਜਵਾਬ ਲੱਭ ਰਿਹਾ। ਉਹਨੇ ਕਿਹਾ ਜਵਾਬ ਲੱਭ ਰਿਹਾ? ਕਿੱਥੋਂ ਲੱਭ ਰਿਹਾ? ਤੇਰੇ ਹੱਥ ਦੇ ਅੰਦਰ ਕੋਈ ਗ੍ਰੰਥ ਨਹੀਂ, ਕੋਈ ਤੇਰੇ ਹੱਥ ਦੇ ਅੰਦਰ ਸ਼ਾਸਤਰ ਨਹੀਂ, ਕੋਈ ਕਿਤਾਬ ਨਹੀਂ, ਲੱਭ ਕਿੱਥੋਂ ਰਿਹਾ ਹੈ? ਉਹਨੇ ਆਖਿਆ ਲੱਭ ਜਾਏਗਾ, ਤੈਨੂੰ ਦੱਸ ਦਿਆਂਗਾ ਕਿੱਥੋਂ ਲੱਭ ਰਿਹਾ। 4 ਚੁਫੇਰੇ ਨਜ਼ਰਾਂ ਨੂੰ ਘੁਮਾਇਆ, ਇੱਕ ਔਰਤ ਨੇ ਆਪਣੀ ਗੋਦ ਦੇ ਅੰਦਰ ਛੋਟੀ ਉਮਰ ਦਾ ਬਾਲ ਚੁੱਕਿਆ ਸੀ, ਬਾਲ ਨਿਆਣਾ ਬੱਚਾ, ਤੇ ਜੀਸਸ ਬੋਲ ਪਿਆ, ਕਹਿਣ ਲੱਗਾ ਸੱਜਣਾ ਤੇਰਾ ਜਵਾਬ ਮੈਨੂੰ ਮਿਲ ਗਿਆ। ਉਹ ਕਹਿਣ ਲੱਗਾ ਕਿਸ ਤਰ੍ਹਾਂ? ਕਹਿਣ ਲੱਗਾ ਉਹ ਜਿਹੜਾ ਛੋਟਾ ਜਿਹਾ ਬੱਚਾ ਮਾਂ ਦੀ ਗੋਦ ਦੇ ਅੰਦਰ ਹੈ ਨਾ, ਉਸ ਤਰ੍ਹਾਂ ਦਾ ਬਣ ਜਾ ਜੇ ਪਰਮਾਤਮਾ ਨੂੰ ਮਿਲਣਾ। ਤੇ ਸਵਾਲ ਕਰਤਾ ਨੇ ਦੂਜਾ ਸਵਾਲ ਕਰ ਦਿੱਤਾ। ਉਹ ਕਹਿਣ ਲੱਗਾ ਜੀਸਸ ਮੈਂ ਸਵਾਲ ਕੀਤਾ ਸੀ ਪਰਮਾਤਮਾ ਨੂੰ ਮਿਲਣਾ ਹੈ, ਕਿਵੇਂ ਮਿਲਾਂ? ਤੂੰ ਅੱਗੋਂ ਜਵਾਬ ਦਿੱਤਾ ਹੈ ਬੱਚੇ ਵਰਗਾ ਬਣ ਜਾ ਤੇ ਖਿਆਲ ਕਰ, ਬੱਚੇ ਦਾ ਕੱਦ ਹੈ ਜੇ 2 ਫੁੱਟ ਦਾ, ਮੇਰਾ ਕੱਦ ਹੈ 6 ਫੁੱਟ ਦਾ, ਤੇ ਮੈਂ ਬੱਚੇ ਵਰਗਾ ਬਣਾ ਤੇ ਬਣਾ ਕਿਵੇਂ? ਆਪਣੇ ਆਪ ਨੂੰ ਇੰਨਾ ਛੋਟਾ ਕਰਾਂ, ਤਨ ਕਰਕੇ ਕਿਵੇਂ ਕਰਾਂ? ਤੇ ਕਹਿੰਦੇ ਨੇ ਫਿਰ ਜਵਾਬ ਆਇਆ ਤਨ ਛੋਟਾ ਕਰਨ ਦੀ ਲੋੜ ਨਹੀਂ, ਮਨ ਆਪਣਾ ਕਰ ਉਸ ਬੱਚੇ ਵਰਗਾ, ਜਿਵੇਂ ਵਾਸ਼ਨਾ ਤੋਂ ਰਹਿਤ, ਕੋਈ ਨਿੰਦਾ, ਕੋਈ ਚੁਗਲੀ, ਕੋਈ ਈਰਸ਼ਾ, ਕੋਈ ਬੁਰਾਈ ਬੱਚੇ ਵਿੱਚ ਨਹੀਂ, ਤੂੰ ਹੀ ਆਪਣੇ ਆਪ ਨੂੰ ਅੰਦਰੋਂ ਇਸ ਤਰ੍ਹਾਂ ਦਾ ਬਣਾ। ਤਨ ਛੋਟਾ ਕਰਨ ਦੀ ਲੋੜ ਨਹੀਂ, ਮਨ ਨੂੰ ਉਸ ਤਰ੍ਹਾਂ ਦਾ ਬਣਾ ਜਿਵੇਂ ਇੱਕ ਪਵਿੱਤਰ ਜਿਹਾ ਮਨ ਇੱਕ ਬੱਚੇ ਦੇ ਕੋਲ ਹੁੰਦਾ। ਤੇ ਮੈਂ ਤੇ ਡਾਕਟਰ ਇਕਬਾਲ ਦੇ ਬੋਲ ਪੜ ਕੇ ਹੈਰਾਨ ਹੋਇਆ। ਡਾਕਟਰ ਇਕਬਾਲ ਸਾਹਿਬ ਕਹਿੰਦੇ ਨੇ ਕਿ ਕਿਸੀ ਬੱਚੇ ਕੇ ਤਬੱਸਮ ਮੇਂ ਉਤਰ ਜਾਓ, ਤਬੱਸਮ ਕਹਿੰਦੇ ਨੇ ਬੁਲੀਆਂ ਦੀ ਮੁਸ਼ਕਰਾਹਟ। ਉਹ ਕਹਿੰਦਾ ਕਿਸੀ ਬੱਚੇ ਕੇ ਤਬੱਸਮ ਮੇਂ ਉਤਰ ਜਾਓ ਤੋ ਸ਼ਾਇਦ ਸਮਝ ਪਾਓ ਕਿ ਖੁਦਾ ਕੈਸਾ ਹੋਤਾ ਹੈ। ਕਹਿੰਦਾ ਜੇ ਖੁਦਾ ਨੂੰ ਸਮਝਣਾ ਹੈ ਨਾ ਤੇ ਕਿਸੇ ਬੱਚੇ ਦੇ ਤਬੱਸਮ ਦੇ ਅੰਦਰ, ਬੁਲੀਆਂ ਦੀ ਮੁਸ਼ਕਰਾਹਟ ਦੇ ਅੰਦਰ ਉਤਰ ਜਾਓ। ਬੱਚੇ ਵਰਗਾ ਮਨ ਬਣਾਉਣਾ ਭਗਤਾਂ ਨੂੰ ਆਇਆ ਹੈ। ਭਗਤ ਕਿਸੇ ਜਾਤ ਦੇ ਨੇ, ਕਿਸੇ ਮਜ਼ਹਬ ਦੇ ਨੇ, ਕਿਸੇ ਕੌਮ ਦੇ ਨੇ, ਕਿਸੇ ਧਰਤੀ ਤੇ ਉਹਨਾਂ ਦਾ ਜਨਮ ਹੋਇਆ। ਆਪਾਂ ਵਿਚਾਰ ਕਰਨੇ ਆ ਵੀ ਇਹ ਨਾਮਦੇਵ ਸਾਹਿਬ ਨੂੰ ਮੈਂ ਨਹੀਂ ਮੰਨਣਾ, ਇਹ ਤੇ ਮਹਾਰਾਸ਼ਟਰ ਦੇ ਅੰਦਰ ਪੈਦਾ ਹੋਏ ਨੇ। ਆਪਾਂ ਇਹ ਤੇ ਕਦੀ ਨਹੀਂ ਨਾ ਕਿਹਾ ਕਿ ਰਵਿਦਾਸ ਸਾਹਿਬ ਨੂੰ ਮੈਂ ਨਹੀਂ ਮੰਨਣਾ ਕਿਉਂਕਿ ਇਹ ਤੇ ਬਨਾਰਸ ਦੇ ਵਸਨੀਕ ਨੇ। ਕਬੀਰ ਸਾਹਿਬ ਨੂੰ ਮੈਂ ਮੱਥਾ ਕਿਉਂ ਟੇਕਾਂ, ਇਹ ਤੇ ਬਨਾਰਸ ਦੇ ਵਾਸੀ ਨੇ। ਫਰੀਦ ਸਾਹਿਬ ਨੂੰ ਮੈਂ ਮੱਥਾ ਕਿਉਂ ਟੇਕਾਂ, ਕਿਤੇ ਪਾਕਿਸਤਾਨ ਦੇ ਰਹਿਣ ਵਾਲੇ ਸੂਫੀ ਸੰਤਾਂ ਦੇ ਅੰਦਰੋਂ ਪੈਦਾ ਹੋਣ ਵਾਲੇ, ਮੁਲਤਾਨ ਦੇ ਅੰਦਰ ਜੰਮੇ ਪਲੇ ਵੱਡੇ ਹੋਏ, ਮੈਂ ਇਹਨਾਂ ਨੂੰ ਨਮਸਕਾਰ ਕਿਉਂ ਕਰਾਂ? ਇੱਕ ਭਗਤ ਪਿਆਰਾ ਲੱਗਦਾ ਹੈ ਤੇ ਸਭ ਨੂੰ ਪਿਆਰਾ ਲੱਗਦਾ ਹੈ, ਹਰ ਦਾਨੇ ਸਿਆਣੇ ਮਨੁੱਖ ਨੂੰ ਭਗਤ ਚੰਗਾ ਲੱਗਦਾ ਹੈ। ਕਿਉਂ? ਭਗਤ ਦੇ ਅੰਦਰ ਉਹ ਸਾਰੇ ਗੁਣ ਹੁੰਦੇ ਨੇ ਜਿਹੜੇ ਗੁਣ ਇੱਕ ਬੱਚੇ ਦੇ ਅੰਦਰ ਹੁੰਦੇ ਨੇ। ਹੁਣ ਜਿੰਨੇ ਆਪ ਬੈਠੇ ਹੋ, ਹਰ ਸੂਝਵਾਨ ਮਾਈ ਭਾਈ ਦੇ ਮਨ ਨੂੰ ਇੱਕ ਬੱਚੇ ਦੀ ਮੁਸ਼ਕਰਾਹਟ ਆਪਣੇ ਵੱਲ ਖਿੱਚਦੀ ਹੈ। ਉਹ ਬੱਚਾ ਕਾਲੇ ਦਾ ਹੋਵੇ, ਗੋਰੇ ਦਾ ਹੋਵੇ, ਹਿੰਦੂ ਦਾ ਹੋਵੇ, ਸਿੱਖ ਦਾ ਹੋਵੇ, ਮੁਸਲਮਾਨ ਦਾ ਹੋਵੇ, ਬੱਚਾ ਮੁਸ਼ਕਰਾਉਂਦਾ ਸਭ ਨੂੰ ਚੰਗਾ ਲੱਗਦਾ ਹੈ। बच्चे दी मुस्कुराहट सब अपने वल प्रेरदी है, खिंचदी है। क्यों प्रेरदी है? बच्चे दे अंदर भी उह गुण ने ते भगत दे अंदर भी उह गुण है। मैं फिर बेनती करा इस विषय से किसी वक्त खुल के बेनती करांगा। हजूर कहन लगे पायो बाल बुद्ध सुख रहे। हुण भगत कबीर साहब जी दा एक बचन भी मैं तुहाडे सामने रखदा चला। भगत जी कहिंदे ने कहो कबीर भगत घर आया। अगला बचन कहन लगे भोले पाए, भोले पन दे अंदर, भोले सुभा दे अंदर, भोले पाए मिले रघुराया। कहन लगे भोले पन दे अंदर परमात्मा मिलदा है चलाक बुद्ध दे नाल नहीं। ते जे चलाक बुद्ध दे नाल नहीं मिलदा ते ताई सतगुरु गुरु अमरदास साहब जी ने हुक्म फरमा दिता है ना कि ए मन चंचला चतुराई किने ना पाया। ताई ते गल कही ना, ताई बचन किया कि चतुराई किने ना पाया, चतराइया चलाकिया नूं छड्ड इस तरह खुदा नहीं मिलना। मिलेगा किवें? पायो बाल बुद्ध सुख रे। एक बेनती मैं तुहाडे सामने इसे संबंध विच होर रखनी चाहांगा। सजाती मेल ते वजाती मेल, ਇਹ ਮੇਲ ਹੁੰਦੇ ਨੇ ਦੋ ਤਰ੍ਹਾਂ ਦੇ। ਸਜਾਤੀ ਮੇਲ ਜਿਹਦੀ ਜਾਤ ਰਲਦੀ ਹੋਵੇ, ਅਜੇ ਨਤੀਜਾ ਨਾ ਲਿਓ, ਗੱਲ ਮੈਂ ਅੱਗੇ ਖੋਲਾਂਗਾ। ਵਿਜਾਤੀ ਮੇਲ ਜਿਹਦੀ ਜਾਤ ਨਾ ਰਲਦੀ ਹੋਵੇ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਕਿ ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉਂ ਪਾਣੀ ਸੰਗ ਪਾਣੀ। ਪਾਣੀ ਤੇ ਪਾਣੀ, ਪਾਣੀ ਇੱਕ ਨਦੀ ਦਾ, ਇੱਕ ਦਰਿਆ ਦਾ ਤੇ ਦੂਜਾ ਪਾਣੀ ਜਿਹਦੇ ਵਿੱਚ ਮਿਲਣਾ ਹੈ ਸਾਗਰ ਦਾ, ਇਹਨਾਂ ਦੋਵਾਂ ਦੀ ਜਾਤ ਰਲਦੀ ਹੈ ਨਾ, ਇਹਨੂੰ ਕਹਿ ਦਿੰਦੇ ਨੇ ਸਜਾਤੀ ਮੇਲ। ਅਸਰਾ ਅਸਲਾ ਰਲਦਾ ਹੋਵੇ, ਗੁਣ ਰਲਦੇ ਹੋਣ, ਸੁਭਾਅ ਰਲਦਾ ਹੋਵੇ, ਜਾਤ ਰਲਦੀ ਹੋਵੇ, ਇਹਨੂੰ ਵਿਦਵਾਨਾਂ ਨੇ ਨਾਂ ਦਿੱਤਾ ਹੈ ਸਜਾਤੀ ਮੇਲ। ਜਿੱਥੇ ਗੁਣਾ ਕਰਕੇ ਬਰਾਬਰਤਾ ਹੋਵੇ, ਗੁਣ ਮੇਲ ਖਾਂਦੇ ਨੇ, ਸੁਭਾਅ ਮੇਲ ਖਾਂਦਾ ਹੈ, ਉਹਨੂੰ ਸਜਾਤੀ ਮੇਲ। ਤੇ ਜਿੱਥੇ ਗੁਣ ਮੇਲ ਨਹੀਂ ਖਾਂਦੇ, ਗੁਣਾਂ ਦੇ ਅੰਦਰ ਮਤ ਭੇਦ ਹੈ, ਵਿਚਾਰਾਂ ਦੇ ਅੰਦਰ ਟਕਰਾਹਟ ਹੈ, ਉਹਨੂੰ ਕਹਿ ਦਿੰਦੇ ਨੇ ਵਿਜਾਤੀ ਮੇਲ, ਜਾਤ ਤੋਂ ਬਾਹਰ ਦਾ ਮੇਲ। ਜੇ ਪਾਣੀ ਦੇ ਅੰਦਰ ਪਾਣੀ ਸੁੱਟੋ, ਪਾਣੀ ਪਾਣੀ ਦੇ ਅੰਦਰ ਮਿਲ ਜਾਂਦਾ ਹੈ, ਤੇ ਜੇ ਪਾਣੀ ਦੇ ਅੰਦਰ ਲੋਹਾ ਸੁੱਟੋ ਤੇ ਕੀ ਲੋਹਾ ਪਾਣੀ ਵਿੱਚ ਮਿਲ ਜਾਂਦਾ ਹੈ? ਪਾਣੀ ਦੇ ਅੰਦਰ ਪੱਥਰ ਸੁੱਟੋ ਤੋਂ ਕੀ ਪੱਥਰ ਪਾਣੀ ਦੇ ਅੰਦਰ ਮਿਲ ਜਾਂਦਾ ਹੈ? ਇਹ ਵਿਜਾਤੀ ਮੇਲ ਹੈ। ਅਗਰ ਰੱਬ ਨੂੰ ਮਿਲਣਾ ਹੈ ਤੇ ਰੱਬ ਵਰਗੇ ਬਣ ਕੇ ਮਿਲਿਆ ਜਾਏਗਾ। ਸਜਾਤੀ ਮੇਲ ਹੁੰਦਾ ਹੈ, ਵਜਾਤੀ ਮੇਲ ਨਹੀਂ ਹੁੰਦਾ। ਅਗਰ ਪਰਮਾਤਮਾ ਨੂੰ ਮਿਲਣਾ ਹੈ ਤੇ ਪਰਮਾਤਮਾ ਵਰਗੇ ਗੁਣ ਆਪਣੇ ਅੰਦਰ ਪੈਦਾ ਕਰਨੇ ਪੈਣਗੇ, ਮੇਲ ਤਾਂ ਹੋਏਗਾ। ਨਾਨਕ ਲੀਨ ਪਇਓ ਗੋਬਿੰਦ ਸਿਓ, ਪਰ ਕਿਵੇਂ? ਜੋ ਪਾਣੀ ਸੰਗ ਪਾਣੀ, ਪਾਣੀ ਬਣ ਕੇ ਪਾਣੀ ਵਿੱਚ ਮਿਲਿਆ ਜਾਏਗਾ, ਪੱਥਰ ਬਣ ਕੇ ਪਾਣੀ ਵਿੱਚ ਨਹੀਂ ਮਿਲਿਆ ਜਾਣਾ। ਆਪਣੇ ਜੀਵਨ ਨੂੰ ਪੜੋ, ਕਿਧਰੇ ਪਾਣੀ ਵਰਗਾ ਹੈ ਜਾਂ ਪੱਥਰ ਵਰਗਾ ਹੈ? ਕਿਸੇ ਨੂੰ ਚੋਟ ਤੇ ਨਹੀਂ ਪਹੁੰਚਾ ਰਿਹਾ? ਬੋਲ ਪੱਥਰ ਵਰਗੇ, ਵੇਖਣਾ ਪੱਥਰ ਵਰਗਾ, ਹਿਰਦਾ ਪੱਥਰ ਵਰਗਾ, ਤੇ ਮਿਲਣਾ ਚਾਹੁੰਦੇ ਹਾਂ ਰੱਬ ਨੂੰ, ਕਿਵੇਂ ਮਿਲੇ? ਅੰਦਰ ਇੰਨਾ ਕਠੋਰ ਬੱਜਰ ਪੱਥਰ ਵਰਗਾ, ਤੇ ਫਿਰ ਕਹਿੰਦੇ ਆ ਜੀ ਸ਼ਾਂਤੀ ਤੇ ਕੋਈ ਨੀ ਮਿਲਦੀ, ਰੱਬ ਮਿਲਦਾ ਤੇ ਹੈ ਨੀ। 20-20 ਸਾਲ ਹੋ ਗਏ ਨੇ ਗੁਰਦੁਆਰੇ ਆਉਂਦਿਆਂ, ਕੋਈ ਗੱਲ ਬਣੀ ਤੇ ਨਹੀਂ, ਤਾਂ ਨਹੀਂ ਬਣ ਰਹੀ ਕਿਉਂਕਿ ਕੇਵਲ ਆ ਰਹੇ ਹਾਂ, ਗੁਣਾਂ ਨੂੰ ਅਪਣਾ ਨਹੀਂ ਰਹੇ। ਤੇ ਜਿੰਨਾ ਸਮਾਂ ਗੁਣਾਂ ਨੂੰ ਅਪਣਾਓਗੇ ਨਹੀਂ, ਉਹਨਾਂ ਸਮਾਂ ਮੇਲ ਹੋਣਾ ਕੋਈ ਨਹੀਂ। ਖੈਰ, ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਕਿ ਜੇ ਜਾਣਾ ਸ਼ਹੋ ਨੰਡੜਾ, ਉਹ ਮੇਰਾ ਪ੍ਰਮਾਤਮਾ ਸ਼ਹੁ ਬਾਲ ਵਰਗਾ ਹੈ, ਨੰਡੜਾ ਮੈਨੇ ਛੋਟੇ ਬਾਲ ਵਰਗਾ ਹੈ, ਤੇ ਮੈਂ ਉਸ ਪਰਮਾਤਮਾ ਵਰਗਾ ਆਪਣੇ ਆਪ ਨੂੰ ਬਣਾ ਲੈਂਦਾ, ਜੀਵਨ ਦੇ ਅੰਦਰ ਚੱਲਦਿਆਂ ਚੱਲਦਿਆਂ ਰਹਿੰਦਿਆਂ ਰਹਿੰਦਿਆਂ। ਇੱਕ ਬਚਨ ਫਰੀਦ ਸਾਹਿਬ ਜੀ ਇਹ ਕਹਿ ਰਹੇ ਨੇ ਤੇ ਤਾਂ ਕਹਿ ਰਹੇ ਨੇ ਤਾਂ ਕਿ ਸਾਡਾ ਮੇਲ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਹੋ ਜਾਏ। ਅਗਲਾ ਬਚਨ ਕਹਿਣ ਲੱਗੇ ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਢ। ਜੇ ਮੈਂ ਜਾਣਦਾ ਕਿ ਬੁਰਾਈਆਂ ਦੇ ਕਾਰਨ, ਵਿਕਾਰਾਂ ਗੁਨਾਹਾਂ ਦੇ ਕਾਰਨ ਪਰਮਾਤਮਾ ਨਾਲੋਂ ਮੇਰੀ ਵਿੱਥ ਪੈ ਜਾਣੀ ਹੈ, ਪਰਮਾਤਮਾ ਨਾਲੋਂ ਮੇਰੀ ਦੂਰੀ ਹੋ ਜਾਣੀ ਹੈ। ਲੜ ਛਿਜਣਾ, ਲੜ ਮੈਨੇ ਪੱਲਾ, ਛਿਜਣਾ ਮੈਨੇ ਛੁੱਟ ਜਾਣਾ, ਮੇਰਾ ਪੱਲਾ ਰੱਬ ਜੀ ਦੇ ਹੱਥੋਂ ਛੁੱਟ ਜਾਣਾ, ਤੇ ਪੀੜੀ ਪਾਈ ਗੰਢ, ਪੀੜੀ ਮੈਨੇ ਪੱਕੀ, ਮੈਂ ਆਪਣੇ ਪੱਲੇ ਦੀ ਰੱਬ ਜੀ ਦੇ ਪੱਲੇ ਦੇ ਨਾਲ ਗੰਢ ਪਾ ਦਿੰਦਾ ਤੇ ਪੀੜੀ ਪਾ ਦਿੰਦਾ। ਜਦ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਬੱਚੀ ਬੱਚੇ ਦਾ ਆਨੰਦ ਕਾਰਜ ਹੁੰਦਾ ਹੈ, ਤੇ ਪੱਲਾ ਫੜਾਇਆ ਜਾਂਦਾ ਹੈ ਵਰ ਦੇ ਹੱਥ ਦੇ ਅੰਦਰ, ਵਰ ਦਾ ਪੱਲਾ ਫੜਾਇਆ ਜਾਂਦਾ ਹੈ ਸੁਹਾਗਣ ਦੇ ਹੱਥ ਦੇ ਅੰਦਰ। ਪੱਲਾ ਫੜ ਕੇ ਲਾਵਾਂ ਹੁੰਦੀਆਂ ਨੇ ਨਾ, ਚਾਰ ਲਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਰਿਕਰਮਾ ਕਰਦੇ ਨੇ। ਦੁੱਲਾ ਦੁਲਨ ਉੱਠ ਕੇ, ਲੜਕੀ ਲੜਕਾ ਉੱਠ ਕੇ, ਲੜਕੀ ਨੇ ਪੱਲਾ ਫੜਿਆ ਹੁੰਦਾ ਹੈ। ਤੇ ਜੇ ਉਹ ਪੱਲਾ ਫੜੇ ਹੀ ਨਾ ਜਾਂ ਪੱਲਾ ਛੱਡਦਾ ਤੇ ਫਿਰ ਕਾਹਦਾ ਆਨੰਦ ਕਾਰਜ, ਫਿਰ ਤੇ ਕਾਗਜ਼ ਹੀ ਵਿਆਹ ਹੈ ਨਾ, ਫਿਰ ਆਨੰਦ ਕਾਰਜ ਕਾਹਦਾ ਹੋਇਆ। ਇਸ ਤਰ੍ਹਾਂ ਹੀ ਜੇ ਪਰਮਾਤਮਾ ਦੇ ਦੇਸ਼ ਪਹੁੰਚਣਾ ਚਾਹੁੰਦੇ ਹੋ, ਪਰਮਾਤਮਾ ਵਰਗੇ ਬਣਨਾ ਚਾਹੁੰਦੇ ਹੋ, ਤੇ ਉਹਦੇ ਪੱਲੇ ਦੇ ਨਾਲ ਆਪਣੇ ਪੱਲੇ ਦੀ ਗੰਢ ਘੁੱਟ ਕੇ ਬੰਨਣੀ ਪਏਗੀ। ਕਿਉਂ ਘੁੱਟ ਕੇ ਬੰਨਣੀ ਪਏਗੀ? ਕਿਉਂਕਿ ਭੀੜ ਭੜੱਕਾ ਬੜਾ ਹੈ, ਤੇ ਭੀੜ ਦੇ ਅੰਦਰ ਕਿਧਰੇ ਮੇਰੀ ਗੰਢ ਪਰਮਾਤਮਾ ਦੇ ਪੱਲੇ ਨਾਲੋਂ ਖੁੱਲ ਨਾ ਜਾਏ ਭੀੜ ਦੇ ਕਾਰਨ। ਤੇ ਭੀੜ ਕਾਹਦੀ ਹੈ? ਆਮ ਲੋਕਾਂ ਦੀ ਭੀੜ, ਧੱਕੇ ਮਾਰਨ ਵਾਲਿਆਂ ਦੀ ਭੀੜ। ਇੱਕ ਪਾਸੇ ਕਾਮ ਆਪਣੀ ਫੌਜ ਲੈ ਕੇ ਚੱਲ ਰਿਹਾ, ਗੰਢ ਨੂੰ ਖੋਲਣ ਵਾਸਤੇ ਯਤਨ ਕਰਦਾ ਹੈ, ਦੂਜੇ ਪਾਸੇ ਕ੍ਰੋਧ ਆਪਣੀ ਸੈਨਾ ਲੈ ਕੇ ਚੱਲਦਾ ਤੇ ਬੱਜੀ ਹੋਈ ਗੰਢ ਨੂੰ ਉਹ ਖੋਲਣ ਦਾ ਯਤਨ ਕਰਦਾ ਹੈ, ਤੀਸਰੇ ਪਾਸੇ ਨਿੰਦਾ ਹੈ, ਹੰਕਾਰ ਹੈ, ਮੋਹ ਹੈ, ਲੋਭ ਹੈ, ਇਹ ਸਾਰੇ ਗੁਨਾਹ ਆਪਣੀ ਆਪਣੀ ਫੌਜ ਲੈ ਕੇ ਤਿਆਰ ਖੜੇ ਨੇ ਤੇ ਖੜੇ ਕਿਸ ਵਾਸਤੇ ਨੇ? ਤੁਹਾਡੀ ਜਿਹੜੀ ਗੰਢ ਬੱਜੀ ਹੈ ਨਾ ਰੱਬ ਜੀ ਦੇ ਪੱਲੇ ਦੇ ਨਾਲ, ਉਸ ਗੰਢ ਨੂੰ ਖੋਲਣ ਵਾਸਤੇ। ਤੇ ਖਿਮਾ ਕਰਿਓ, ਜਿਹੜੇ ਤੁਸੀਂ ਧਰਮ ਦੇ ਰਾਹ ਤੇ ਚੱਲਣ ਵਾਲੇ ਹੋ ਨਾ, ਧਰਮ ਦੇ ਮਾਰਗ ਤੇ, ਤੁਹਾਨੂੰ ਖਾਸ ਧਿਆਨ ਰੱਖ ਕੇ ਚੱਲਣਾ ਪੈਣਾ। ਅਗਰ ਤੁਸੀਂ ਧਿਆਨ ਨਾ ਰੱਖਿਆ ਤੇ ਕਿਧਰੇ ਵੀ ਚੱਲਦਿਆਂ ਚੱਲਦਿਆਂ ਕਾਮ ਦੀ ਲਪੇਟ ਵਿੱਚ ਆ ਕੇ ਗੰਢ ਆਪਣੀ ਖੋਲ ਪਾਓਗੇ, ਕਿਧਰੇ ਕ੍ਰੋਧ ਤੁਹਾਡੀ ਗੰਢ ਨੂੰ ਖੋਲ ਦੇਗਾ, ਕਿਧਰੇ ਹੰਕਾਰ, ਕਿਧਰੇ ਮੋਹ, ਕਿਧਰੇ ਲੋਭ, ਕਿਧਰੇ ਨਿੰਦਾ, ਕਿਧਰੇ ਚੁਗਲੀ, ਇਹ ਸਾਰੇ ਇਸ ਤਾਕ ਦੇ ਅੰਦਰ ਨੇ ਕਿ ਕਦੋਂ ਇਹਦਾ ਗੰਢ ਨਾਲੋਂ ਧਿਆਨ ਹਟੇ। ਜਿਹੜੀ ਪੀਟੀ ਕਰਕੇ ਗੰਢ ਬੱਧੀ ਹੈ ਉਹਦੇ ਨਾਲੋਂ ਇਹਦਾ ਧਿਆਨ ਪਰਾਂ ਹਟੇ ਤੇ ਅਸੀਂ ਇਹਦੀ ਗੰਢ ਨੂੰ ਖੋਲ ਦਈਏ, ਇਹਨਾਂ ਦੋਵਾਂ ਦੇ ਅੰਦਰ ਦੂਰੀ ਪੈਦਾ ਕਰ ਦਈਏ, ਪਤੀ ਤੇ ਪਤਨੀ ਦੇ ਅੰਦਰ, ਪਰਮਾਤਮਾ ਤੇ ਆਤਮਾ ਦੇ ਅੰਦਰ ਅਸੀਂ ਨਾ ਦੂਰੀ ਬਣਾ ਕੇ ਰੱਖ ਦਈਏ। ਹੁਣ ਦੂਸਰੀ ਬੇਨਤੀ, ਆਪਾਂ ਅਕਸਰ ਇੱਕ ਗੱਲ ਕਹਿੰਦੇ ਆ ਔਰ ਪੰਜਾਬੀ ਦੇ ਅੰਦਰ ਠੇਠ ਭਾਸ਼ਾ ਵਿੱਚ ਇਹ ਗੱਲ ਆਮ ਵਰਤੋਂ ਵਿੱਚ ਆਉਂਦੀ, ਬਈ ਜੇ ਮੈਨੂੰ ਪਤਾ ਹੁੰਦਾ ਬਈ ਮੇਰਾ ਇੱਥੇ ਆਉਣ ਤੋਂ ਬਾਅਦ ਨੁਕਸਾਨ ਹੀ ਹੋਣਾ ਹੈ ਤੇ ਮੈਂ ਇੱਥੇ ਕਦੀ ਆਉਂਦਾ ਹੀ ਨਾ। ਕਹਿੰਦੇ ਆ ਨਾ ਬਈ ਜੇ ਪਤਾ ਹੁੰਦਾ, ਜੇ ਮੈਨੂੰ ਪਤਾ ਹੁੰਦਾ ਕਿ ਆਹ ਚੀਜ਼ ਖਾਣ ਦੇ ਨਾਲ ਮੇਰੇ ਤਨ ਦੇ ਅੰਦਰ ਰੋਗ ਵਧਣਾ ਹੈ ਤੇ ਇਹ ਪਦਾਰਥ ਮੈਂ ਭੁੱਲ ਕੇ ਮੂੰਹ ਤੱਕ ਲੈ ਕੇ ਜਾਂਦਾ ਹੀ ਨਾ, ਇਹ ਕਹਿੰਦੇ ਨਾ ਜੇ ਪਤਾ ਹੁੰਦਾ। ਜੇ ਪਤਾ ਹੁੰਦਾ ਵੀ ਇਸ ਮਾਰਗ ਤੇ ਚੱਲਣ ਤੋਂ ਬਾਅਦ ਅੱਜ ਐਕਸੀਡੈਂਟ ਹੋਣਾ ਹੈ ਤੇ ਮੈਂ ਇਸ ਰੋਡ ਦੇ ਉੱਤੇ ਕਦੀ ਨਿਕਲਦਾ ਹੀ ਨਾ। ਜੇ ਪਤਾ ਹੁੰਦਾ ਕਿ ਬੋਸ ਦੇ ਸਾਹਮਣੇ ਇਹ ਕੁਝ ਬੋਲਣ ਤੋਂ ਬਾਅਦ ਰੋਜੀ ਰੋਟੀ ਬੰਦ ਹੋਣੀ ਹੈ ਤੇ ਮੈਂ ਕਦੀ ਗਲਾ ਉੱਚਾ ਕਰਕੇ ਬੋਲਦਾ ਹੀ ਨਾ। ਇਹ ਕਹਿੰਦੇ ਆ ਨਾ ਵੀ ਜੇ ਪਤਾ ਹੁੰਦਾ, ਇਹ ਨਾ ਕਹਿਣਾ ਪਏ ਕਿ ਜੇ ਮੈਨੂੰ ਪਤਾ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਰਚ ਕੇ ਸਾਡੀ ਝੋਲੀ ਦੇ ਅੰਦਰ ਪਾਈ ਤੇਰੀ ਜੇ ਨੂੰ ਖਤਮ ਕਰਨ ਵਾਸਤੇ। ਤੈਨੂੰ ਇਹ ਬਹਾਨਾ ਨਾ ਮਿਲੇ ਕਿ ਤੂੰ ਇਹ ਕਹਿ ਨਾ ਕਿ ਜੇ ਮੈਨੂੰ ਪਤਾ ਹੁੰਦਾ। ਸਤਿਗੁਰੂ ਜੀ ਬਿਆਨ ਕਰ ਰਹੇ ਨੇ ਇਸ ਤਰ੍ਹਾਂ ਹੁੰਦਾ ਹੈ, ਤੇਰੀ ਗੰਢ ਨੂੰ ਖੋਲ ਦੇਣਗੇ ਤੇ ਸਾਰੇ ਦੇ ਸਾਰੇ ਔਗਣ। ਤੂੰ ਇਹ ਨਾ ਕਹਿ ਕਿ ਜੇ ਪਤਾ ਹੁੰਦਾ, ਸਤਿਗੁਰੂ ਪਤਾ ਦੱਸ ਰਹੇ ਨੇ ਤੇ ਪਤਾ ਬੋਲਦਿਆਂ, ਪਤਾ ਸੁਣਦਿਆਂ, ਪਤੇ ਨੂੰ ਜਾਣਦਿਆਂ, ਗਿਆਨ ਦੀਆਂ ਗੱਲਾਂ ਕਰਦਿਆਂ, ਗਿਆਨ ਦੀਆਂ ਗੱਲਾਂ ਸੁਣਦਿਆਂ, ਗਿਆਨ ਨੂੰ ਪੜ੍ਹਦਿਆਂ ਪੜਾਉਂਦਿਆਂ, ਫਿਰ ਵੀ ਬੰਦਾ ਗਹਿਰੀ ਖੱਡ ਵਕਾਰਾਂ ਦੀ ਖੱਡ ਦੇ ਅੰਦਰ ਆਪਣਾ ਆਪਾ ਡੇਗ ਕੇ ਨਸ਼ਟ ਕਰ ਹੀ ਲੈਂਦਾ ਹੈ। ਕਿਉਂ ਕਰ ਲੈਂਦਾ? ਹਾਲਾਂ ਇਹਨੂੰ ਪਤਾ ਵੀ ਹੈ ਤੇ ਕਬੀਰ ਸਾਹਿਬ ਨੇ ਤੇ ਐਲਾਨੀਆਂ ਕਹਿ ਦਿੱਤਾ। ਉਹ ਕਹਿੰਦੇ ਨੇ ਮਨ ਜਾਣਤ ਸਭ ਪਾਤ, ਜਾਣਤ ਹੀ ਔਗਣ ਕਰੇ। ਇਹ ਨਹੀਂ ਕਹਿ ਸਕਦਾ ਮੈਨੂੰ ਪਤਾ ਨਹੀਂ ਹੈ, ਪਤਾ ਤੈਨੂੰ ਹੈ, ਤੂੰ ਜਾਣ ਕੇ ਔਗਣ ਕਰਦਾ। ਭਗਤ ਕਬੀਰ ਜੀ ਇਸ ਤਰ੍ਹਾਂ ਕਹਿੰਦੇ ਨੇ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਵੇ ਪਰੇ। ਕਹਿਣ ਲੱਗੇ ਉਹ ਬੰਦਾ ਖੂਹ ਵਿੱਚ ਡਿੱਗ ਪੈ ਜਿਹਦੇ ਦੋ ਨੇਤਰਾਂ ਵਿੱਚ ਵੇਖਣ ਵਾਲੀ ਜੋਤ ਨਹੀਂ, ਜਿਹਨੂੰ ਆਪਾਂ ਨੇਤਰਹੀਣ ਕਹਿ ਦਈਏ, ਅੰਨਾ ਕਹਿ ਦਈਏ। ਅੰਨਾ ਚੱਲਦਾ ਚੱਲਦਾ ਖੂਹ ਵਿੱਚ ਡਿੱਗ ਪੈ, ਲੋਕ ਹਮਦਰਦੀ ਕਰਨਗੇ। ਕਿਉਂ ਕਰਨਗੇ? ਵੀ ਇਹ ਵਿਚਾਰਾ ਨੇਤਰਾਂ ਤੋਂ ਬਗੈਰ ਹੈ, ਨੇਤਰਹੀਣ ਹੈ, ਇਹਨੂੰ ਦਿਸਦਾ ਨਹੀਂ, ਤਾਂ ਖੂਹ ਦੇ ਅੰਦਰ ਜਾ ਕੇ ਡਿੱਗਾ ਹੈ। ਤੇ ਜੇ ਨੇਤਰ ਵੀ ਕੰਮ ਕਰਦੇ ਹੋਣ, ਹੋਵੇ ਵੀ ਦਿਨ ਦਾ ਪ੍ਰਕਾਸ਼, ਰਾਤ ਦਾ ਹਨੇਰਾ ਹੋਵੇ ਤੇ ਕੋਲ ਚਾਨਣੇ ਦਾ ਇੰਤਜ਼ਾਮ ਹੋਵੇ, ਲਾਲਟਨ ਹੱਥ ਵਿੱਚ ਹੋਵੇ, ਤੇ ਫਿਰ ਵੀ ਖੂਹ ਵਿੱਚ ਡਿੱਗ ਪਵੇ ਤੇ ਫਿਰ ਤੇ ਲੋਕ ਹਮਦਰਦੀ ਨਹੀਂ ਨਾ ਕਰਨਗੇ, ਫਿਰ ਗਾਲਾਂ ਹੀ ਕੱਢਣਗੇ ਨਾ। ਵੇਖ ਕੇ ਨਹੀਂ ਚੱਲਿਆ ਜਾਂਦਾ, ਮੋਟੇ ਮੋਟੇ ਅੱਖਾਂ ਲੈ ਕੇ ਚੱਲ ਰਿਹਾ ਹੈ, ਇਹਨਾਂ ਨੇਤਰਾਂ ਤੋਂ ਕੰਮ ਲੈ ਵੇਖ ਕੇ ਚੱਲ। ਭਗਤ ਸਿੰਘ ਕਹਿਣ ਲੱਗੇ ਤੈਨੂੰ ਦਿਸਦਾ ਹੈ, ਤੂੰ ਜਾਣਦਾ ਹੈ, ਹੱਥ ਦੀਪ ਹੱਥ ਦੇ ਅੰਦਰ ਚਾਨਣਾ ਹੈ, ਦੀਵਾ ਹੈ, ਫਿਰ ਵੀ ਖੂਹ ਦੇ ਅੰਦਰ ਡਿੱਗ ਰਿਹਾ, ਗਲਤੀ ਤੇਰੀ ਹੈ। ਗੁਰੂ ਨੂੰ ਦੋਸ਼ ਨਾ ਦੇ ਕੇ ਸਤਿਗੁਰੂ ਤੂੰ ਕਿਰਪਾ ਨਹੀਂ ਕੀਤੀ, ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਤੂੰ ਕਿਰਪਾ ਲੈਣ ਦੇ ਯੋਗ ਆਪ ਬਾਣੀ ਨਹੀਂ ਰਿਹਾ। ਗੁਰੂ ਨੇ ਕਿਰਪਾ ਕੀਤੀ ਤੁਹਾਨੂੰ ਜਨਮ ਦਿੱਤਾ ਹੈ ਨਾ, ਗੁਰੂ ਨੇ ਕਿਰਪਾ ਕੀਤੀ ਹੈ ਤੇ ਤੁਹਾਨੂੰ ਗੁਰਦੁਆਰੇ ਆਉਣ ਦਾ ਸਮਾਂ ਬਖਸ਼ਿਆ ਹੈ ਨਾ, ਹੁਣ ਕੁਝ ਆਪ ਵੀ ਤੇ ਕਰਨਾ ਚਾਹੀਦਾ। ਕੋਈ ਬੰਦਾ ਪਰੋਸ ਕੇ ਭੋਜਨ ਤੁਹਾਡੇ ਥਾਲ ਦੇ ਅੰਦਰ ਤੁਹਾਡੇ ਸਾਹਮਣੇ ਲਿਆ ਕੇ ਰੱਖ ਦਵੇ, ਚਲੋ ਮੰਨ ਲਓ ਕਿ ਕੋਈ ਬੁਰਕੀ ਬਣਾ ਕੇ ਤੁਹਾਡੇ ਮੂੰਹ ਵਿੱਚ ਵੀ ਪਾ ਦਵੇ, ਖਾਣਾ ਤੇ ਤੁਹਾਨੂੰ ਹੀ ਪੈਣਾ ਨਾ, ਅੰਦਰ ਲੈ ਕੇ ਤੇ ਤੁਹਾਨੂੰ ਹੀ ਜਾਣਾ ਪੈਣਾ ਨਾ, ਕੁਛ ਤੇ ਕਰਨਾ ਹੀ ਪੈਣਾ। ਜਿਹੜੇ ਨਹੀਂ ਕਰਦੇ ਉਹਨਾਂ ਦੀ ਉਂਗਲੀ ਸਿੱਧੀ ਉੱਠਦੀ ਹੈ ਜੀ ਗੁਰੂ ਨੇ ਕਿਰਪਾ ਨਹੀਂ ਕੀਤੀ। ਗੁਰੂ ਦੀ ਕਿਹੜੀ ਕਿਰਪਾ ਮੰਗ ਰਹੇ ਹੋ, ਮਨੁੱਖਾ ਜਨਮ ਤੁਹਾਨੂੰ ਦਿੱਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਵਰਗੇ ਮਹਾਨ ਗੁਰੂ ਦਿੱਤੇ ਨੇ, ਤੇ ਗੁਰੂ ਦੀ ਕਦਰੋ ਕੀਮਤ ਨੂੰ ਨਾ ਜਾਣੋ ਤੇ ਦੋਸ਼ ਗੁਰੂ ਦਾ ਨਹੀਂ, ਦੋਸ਼ ਸਾਡਾ ਆਪਣਾ ਹੈ। ਖੈਰ ਭਗਤ ਜੀ ਕਹਿੰਦੇ ਨੇ ਜੇ ਜਾਣਾ ਲੜ ਛਿੱਜਣਾ, ਜੇ ਮੈਂ ਜਾਣਦਾ ਹੁੰਦਾ ਕਿ ਵਿਕਾਰਾਂ ਦੇ ਨਾਲ ਮੇਰਾ ਲੜ ਛਿੱਜ ਜਾਣਾ ਹੈ, ਬਣੀ ਹੋਈ ਗੰਢ ਖੁੱਲ ਜਾਣੀ ਹੈ, ਪੀਟੀ ਪਾਈ ਗੰਢ, ਗੰਢ ਨੂੰ ਮੈਂ ਹੋਰ ਘੁੱਟ ਕੇ ਬੰਨਦਾ ਤੇ ਉਸ ਗੰਢ ਦਾ ਧਿਆਨ ਰੱਖਦਾ, ਇਸ ਗੰਢ ਨੂੰ ਕੋਈ ਕਾਮ ਕ੍ਰੋਧ ਲੋਭ ਮੋਹ ਖੁੱਲਣ ਦਾ ਯਤਨ ਤੇ ਨਹੀਂ ਕਰ ਰਿਹਾ। ਪੀਟੀ ਪਾਈ ਗੰਢ ਤੈ ਜੇਵੜ ਮੈਂ ਨਾਹੇ ਕੋ ਸਭ ਜਗ ਡਿੱਠਾ ਹੰਡ। ਹੇ ਮੇਰੇ ਸਾਈਂ ਵਾਹਿਗੁਰੂ ਨਿਰੰਕਾਰ ਪ੍ਰਮਾਤਮਾ ਜੀ, ਮੈਂ ਸਾਰਾ ਜਗਤ ਨਾ ਹੰਡ ਕੇ ਵੇਖ ਲਿਆ, ਹੰਡ ਮੈਨੇ ਚੱਲ ਕੇ, ਹੰਡ ਮੈਨੇ ਤੁਰ ਫਿਰ ਕੇ ਵਿਚਰ ਕੇ, ਮੈਂ ਸਾਰੀ ਦੁਨੀਆਂ ਘੁੰਮ ਫਿਰ ਕੇ ਵੇਖ ਲਈ, ਤੇਰੇ ਵਰਗਾ ਨਾ ਤੇ ਕੋਈ ਦਿਆਲੂ ਮਿਲਿਆ ਤੇ ਨਾ ਕਿਰਪਾਲੂ ਮਿਲਿਆ, ਨਾ ਤੇਰੇ ਵਰਗਾ ਕੋਈ ਮਦਦਗਾਰ ਮਿਲਿਆ, ਨਾ ਤੇਰੇ ਵਰਗਾ ਕੋਈ ਰੱਖਿਅਕ ਮਿਲਿਆ, ਨਾ ਤੇਰੇ ਵਰਗਾ ਕੋਈ ਰਿਜ਼ਕ ਦਾਤਾ ਮਿਲਿਆ, ਰੋਜੀ ਦਹਿੰਦ ਮਿਲਿਆ, ਤੇਰੇ ਵਰਗਾ ਕੋਈ ਸੱਜਣ ਨਹੀਂ ਮਿਲਿਆ। ਸਭ ਜਗ ਡਿੱਠਾ ਹੰਡ, ਭਗਤ ਜੀ ਕਹਿੰਦੇ ਨੇ ਗੱਲੀ ਸੋ ਸੱਜਣ ਵੀ ਇੱਕ ਢੁੰਡੇਂਦੀ ਨਾ ਲਾਹਾਂ ਤੁਖਾਂ ਜਿਉਂ ਮਲੀ। ਗੱਲੀ ਬਾਤੀ ਹੌਂਸਲਾ ਦੇਣ ਵਾਲੇ ਮਲਮ ਪੱਟੀ ਕਰਨ ਵਾਲੇ ਵੀ ਸੱਜਣ ਮਿਲਦੇ ਨੇ, ਪਰ ਉਸ ਰੋਹ ਨੂੰ ਮਟਾਉਣ ਵਾਲਾ, ਦਰਦ ਤੋਂ ਰਾਹਤ ਦੇਣ ਵਾਲਾ ਤੇ ਭਗਤ ਜੀ ਕਹਿੰਦੇ ਨੇ ਕੋਈ ਬਿਰਲਾ ਬਿਰਲਾ ਹੀ ਮਿਲਦਾ ਹੈ ਨਾ। ਕਬੀਰ ਸਾਹਿਬ ਵੀ ਕਹਿੰਦੇ ਨੇ ਕਬੀਰ ਸਭ ਜਗ ਹੋਂ ਫਿਰਿਓ, ਮੰਦਲ ਮੰਦਲ ਮੈਨੇ ਕੰਧਾ ਮੋਢਾ, ਮੰਦਲ ਕੰਧ ਚੜਾਏ, ਕੰਧ ਮੈਨੇ ਕੰਧਾ, ਮੰਦਲ ਮੈਨੇ ਢੋਲ। ਕਹਿਣ ਲੱਗੇ ਮੈਂ ਢੋਲ ਆਪਣੇ ਕੰਧੇ ਦੇ ਉੱਤੇ ਰੱਖ ਕੇ ਵਜਾ ਕੇ ਦੁਨੀਆਂ ਨੂੰ ਘੁੰਮ ਫਿਰ ਕੇ ਵੇਖਿਆ, ਮੰਦਲ ਕੰਧ ਚੜਾਏ, ਕੰਧੇ ਦੇ ਉੱਤੇ ਮੰਦਲ ਰੱਖ ਕੇ, ਕੰਧੇ ਦੇ ਉੱਤੇ ਢੋਲ ਰੱਖ ਕੇ, ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਵਜਾਏ। ਕਹਿਣ ਲੱਗੇ ਕੋਈ ਕਿਸੇ ਦਾ ਨਹੀਂ, ਮੈਂ ਠੋਕ ਵਜਾ ਕੇ ਵੇਖ ਲਿਆ, ਪਰਖ ਪੜਤਾਲ ਕਰਕੇ ਵੇਖ ਲਿਆ। ਆਖਿਆ ਤੈ ਜੇਵੜ ਮੈਂ ਨਾਹੇ ਕੋ, ਤੇਰੇ ਵਰਗਾ ਸਾਈ ਜੀ ਰੱਬ ਜੀ ਕੋਈ ਵੀ ਨਹੀਂ ਹੈ, ਨਾਹੇ ਕੋ ਦੁਨੀਆਂ ਦੇ ਅੰਦਰ ਤੇਰਾ ਸਾਨੀ ਕੋਈ ਨਹੀਂ, ਸਭ ਜਗ ਡਿੱਠਾ ਹੰਡ, ਤੇ ਇਹ ਗੱਲ ਮੈਂ ਸਾਰੇ ਜਗਤ ਨੂੰ ਹੰਡਣ ਤੋਂ ਫਿਰਨ ਤੋਂ ਵਿਚਰਨ ਤੋਂ ਬਾਅਦ ਕਹਿ ਰਿਹਾ, ਤਜਰਬਾ ਕਰਨ ਤੋਂ ਬਾਅਦ ਕਹਿ ਰਿਹਾ। ਹੁਣ ਇਹ ਮਰਜ਼ੀ ਸਾਡੀ ਹੈ ਕਿ ਜਿਸ ਖੁਦਾਵੰਦ ਕਰੀਮ ਵਾਸਤੇ ਭਗਤ ਜੀ ਕਹਿ ਰਹੇ ਨੇ ਤੈ ਜੇਵੜ ਮੈਂ ਨਾਹੇ ਕੋ, ਉਹਦੇ ਨਾਲ ਜੁੜੇ ਰਹਿਣਾ ਜਾਂ ਉਹਨੂੰ ਛੱਡ ਕੇ ਕਿਧਰੇ ਸੱਜੇ ਖੱਬੇ ਭਟਕਣਾ, ਇਹ ਮਰਜ਼ੀ ਤੁਹਾਡੀ ਹੈ। ਭਗਤ ਫਰੀਦ ਸਾਹਿਬ ਤੇ ਉਸ ਦੀਨ ਦਿਆਲ ਦੀਆਂ ਕਥਾ ਕਹਾਣੀਆਂ ਕਰ ਕਰਕੇ ਸਾਡੀ ਝੋਲੀ ਦੇ ਅੰਦਰ ਉਪਦੇਸ਼ ਪਾ ਰਹੇ ਨੇ। ਤੋ ਇਹ ਦੋ ਸਲੋਕ ਜਿਨ੍ਹਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਕੀਤਾ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਜਿੰਨੇ ਮਾਈ ਭਾਈ ਸ਼ਰੋਤੇ ਗੁਰੂ ਕੀ ਗੋਦ ਦਾ ਆਨੰਦ ਲੈ ਰਹੇ ਹੋ, ਸਭਨਾਂ ਦੇ ਮਨਾਂ ਅੰਦਰ ਸਤਿਗੁਰੂ ਗੁਰਮਤਿ ਗਿਆਨ ਦੀ ਬਖਸ਼ਿਸ਼ ਕਰਨ, ਅਗਿਆਨਤਾ ਵਾਲਾ ਹਨੇਰਾ ਦੂਰ ਕਰਨ, ਤਮਾਮ
1: ਹੇ ਪ੍ਰਾਣਨਾਥ ਗੋਬਿੰਦ ਕਿਰਪਾ ਨਿਧਾਨ ਜਗਦ ਗੁਰੂ, ਹੇ ਸੰਸਾਰ ਤਾਪ ਹਰਨ ਕਰੁਣਾ ਮੈਂ ਸਭ ਦੁਖ ਹਰੂ, ਹੇ ਸ਼ਰਨ ਜੋਗ ਦਿਆਲ ਦੀਨਾ ਨਾਥ ਮਯਾ ਕਰੂ, ਸਰੀਰ ਸੁਵਸਥ ਖੀਨ ਸਮੇ सिमरन।

आपनडे गिरिवान मह सिरनीवा कर दे

मन मह सिरनीमा कर देख फरीदा जो तैं मारन मुकियां

हरिदा जोतें मारन मुकिया तिना न मारे घुमा आपन डै कर जाइए पैर तिना दे चुम्मा। वाहिगुरु जी का खालसा वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र गोद दा आनंद पा रहे सब माई भाई सतसंगी श्रोते जनो चल रही लड़ी वार कथा भगत फरीद साहब जी दी बाणी विचों रोज रोज सरवण करदे आ रहे हो। मन बिरतियां एकागर करो भगत फरीद साहब जी दे इना सलोकां नूं आधार बना के कुछ बेनतियां मैं आप संगत दे सन्मुख रखन दा नमाना यतन करा। भगत जी दा पहला सलोक जो अज पढ़ के सुनाए गए फरीदा जे तू अकल लतीफ लतीफ कहिंदे ने अकल वाला लतीफ कहिंदे ने अकल याफ्ता ज्ञान वाला सूझवान बंदा जे तू अकल लतीफ काले लिख ना लेख। कहन लगे जे तू ए कबूल कर रहा है कि मैं समझदार हां ते फिर अपने वास्ते काले लेख क्यों लिख रहे हैं अपने वास्ते कालख इकट्ठी क्यों कर रहे हैं किसी दूसरे नूं बचाउणा ते नंबर दो दी गल उस तो अगे दी घटना अपने आप नूं ते बचा। गुरु अर्जन देव साहब सुखमणी साहब दे अंदर इस तरह ही हुक्म करदे ने जे जानत हौ आपो बचे जे तू जानदा है कि मैं सूझवान आ ते फिर अपना आपा विकारां कोलों बचा के विखा अपने पल्ले नूं संकोच के रख इनू चिकड़ दे अंदर भरन ना दे जे तू जानना है कि मैं सियाना। हर मनुख अपनी अकल दे उत्ते बहुत वड्डा कॉन्फिडेंस रखदा है हर चीज दूसरे दी प्यारी लग जांदी है कारोबार दूसरे दा चंगा जेब दूजे दी धन विच घट भी होवे तां वी लगदा है मेरे नालों ज्यादा माण प्रभता दूजे नूं वध ना मिल जाए। पर जिथे अकल दी गल आउंदी है उथे ए अपनी अकल दे उत्ते संतुष्ट है ना अपने तन दे उत्ते संतुष्ट है ना अपने रूप रंग दे उत्ते संतुष्टि है ना अपने कुटुंब कबीले ते परिवार दे उत्ते संतुष्टि है। बच्चे कहिंदे ने दूसरिआं दे मां बाप चंगे ने साडे मां बाप चंगे ने ते मां बाप नूं पुछो कहिंदे ने दूजिआं दे बच्चे चंगे ने साडे बच्चे चंगे ने। मां बाप दी संतुष्टि बच्चिआं ते नहीं ते बच्चियां दी संतुष्टी मां बाप दे उते ने। खिमा चाहांगा पत्नी दी संतुष्टी पति दे उते नहीं है ते पति दी संतुष्टी पत्नी दे उते नहीं है संतोखी ते दोवें ही नहीं। हर गल दे अंदर बंदा ऐ संतोष नजर पैंदा है संतोख इहदे कोल नहीं पर जिथे अकल दी गल आउंदी है ना उथे अपनी अकल दे उते संतुष्ट है उथे नहीं कबूलदा कि मेरी अकल छोटी है ते दूजे दी अकल सियाणी। चलो किसी मनुख की अकल नूं कबूल करो या ना करो काम चल जाएगा ना भी करो कोई गल नहीं बंदा ते धन श्री गुरु ग्रंथ साहिब पातशाह महाराज जी की मत नूं वे छोटिया ही मनदा है ते अपनी मत नूं वड्डा मनदा है। अगर गुरु ग्रंथ साहिब जी की मत दे उत्ते संतुष्ट होवे ते फिर उस मत नूं कबूल ना कर लवे फिर ते कबूल करन लग्यां देरी नहीं। अगर आप संतुष्ट हो गए हो कि सतगुरु तुहाडा ज्ञान वड्डा है मेरा ज्ञान छोटा है फिर ते गुरु दे ज्ञान नूं कबूलन लग्यां देरी लगेगी नहीं। अड़चन किस गल दी बनदी है कि जिस तरह मैं अपने जीवन दे अंदर चल रहा मैं ठीक ही चल रहा ये ठीक है कथा चलदी है कीर्तन चलदा है गुरु के कीर्तनी है दो दो घंटे बह के कीर्तन करदे ने कथा वाले कथा करदे ने पर इन्हां नूं कई जान दिओ कीर्तन करी जान दिओ मैं थोड़ा इन्हां दी गल नूं मनना है। बंदा चलदा है धर्म दे मार्ग दे उत्ते पर धर्म दे अनुसार नहीं चलदा अपने अनुसार चलदा है अपनी मर्जी दे नाल
ਤੇ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਚੱਲਾਂ, ਜਿੰਨੇ ਕੁ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਨੂੰ ਚੰਗੇ ਲੱਗ ਜਾਂਦੇ ਨੇ ਉਨੇ ਕੁ ਅਸੀਂ ਅਪਣਾ ਲੈਂਦੇ ਹਾਂ, ਤੇ ਜਿੱਥੇ ਸਾਡੀ ਅਕਲ ਜਵਾਬ ਦੇ ਦਿੰਦੀ ਹੈ ਨਾ ਕਿ ਨਹੀਂ ਇਹ ਬਚਨ ਮੰਨਣ ਦੇ ਯੋਗ ਨਹੀਂ, ਜ਼ੁਬਾਨੋਂ ਕਹੋ ਭਾਵੇਂ ਨਾ ਕਹੋ ਉਹਨੂੰ ਤੁਸੀਂ ਕਬੂਲ ਨਹੀਂ ਕਰਦੇ। ਇਹਦਾ ਮਤਲਬ ਇਹ ਹੋਇਆ ਕਿ ਅਸੀਂ ਆਪਣੀ ਮਰਜ਼ੀ ਦੇ ਸਿੱਖ ਹਾਂ, ਗੁਰੂ ਦੀ ਮਰਜ਼ੀ ਦੇ ਸਿੱਖ ਨਹੀਂ ਹਾਂ। ਅਸੀਂ ਗੁਰੂ ਦੇ ਅਨੁਸਾਰ ਨਹੀਂ ਚੱਲਦੇ, ਆਪਣੇ ਅਨੁਸਾਰ ਚੱਲਦੇ ਹਾਂ। ਜਿਸ ਦਿਨ ਸਾਡੀ ਅਕਲ ਕੰਮ ਕਰ ਜਾਂਦੀ ਹੈ ਕਿ ਨਸ਼ਾ ਮਾੜਾ ਹੈ, ਅਸੀਂ ਛੱਡ ਦਿੰਦੇ ਹਾਂ ਤੇ ਮੁੱਢ ਕਦੀਮਾਂ ਤੋਂ ਲੈ ਕੇ ਸਤਿਗੁਰੂ ਦੇ ਬਚਨ ਸੁਣਦੇ ਆ ਰਹੇ ਹਾਂ, ਨਸ਼ਾ ਮਾੜਾ ਹੈ, ਨਸ਼ਾ ਮਾੜਾ ਹੈ, ਨਹੀਂ ਛੱਡਦੇ। ਇਹਦਾ ਮਤਲਬ ਇਹ ਹੋਇਆ ਕਿ ਆਪਣੀ ਅਕਲ ਦੇ ਨਾਲ ਹੀ ਛੱਡਿਆ ਨਾ ਜੋ ਕੁਝ ਛੱਡਿਆ। ਆਪਣੀ ਅਕਲ ਲੱਖ ਵਾਰ ਕਹਿ ਗੁਨਾਹਾਂ ਦੀ ਖੱਡ ਦੇ ਅੰਦਰ ਡਿੱਗੇ, ਡਿੱਗਣ ਲਈ ਤਿਆਰ ਆ, ਤੇ ਗੁਰੂ ਦੀ ਅਕਲ ਗੁਨਾਹਾਂ ਦੀ ਖੱਡ ਵਿੱਚੋਂ ਰੋਜ਼ ਰੋਜ਼ ਖਿੱਚ ਕੇ ਬਾਹਰ ਲਿਆਉਂਦੀ ਹੈ। ਇਸ ਚਿੱਕੜ ਤੇ ਦਲਦਲ ਵਿੱਚੋਂ ਨਿਕਲਣ ਵਾਸਤੇ ਤਿਆਰ ਹੀ ਨਹੀਂ। ਚਲੋ ਖੈਰ, ਮਨੁੱਖ ਆਪਣੀ ਅਕਲ ਦੇ ਉੱਤੇ ਸੰਤੋਖ ਰੱਖਦਾ ਹੈ, ਸੰਤੁਸ਼ਟ ਨਜ਼ਰ ਆਉਂਦਾ ਹੈ, ਤੇ ਸਤਿਗੁਰੂ ਕਹਿਣ ਲੱਗੇ ਠੀਕ ਹੈ, ਮੇਰਾ ਤੇਰੇ ਨਾਲ ਇਸ ਗੱਲ ਦਾ ਇਤਰਾਜ਼ ਨਹੀਂ ਕਿ ਤੂੰ ਸੰਤੁਸ਼ਟ ਨਾ ਹੋ, ਪਰ ਜੇ ਤੂੰ ਅਕਲ ਯਾਫਤਾ ਹੈ, ਅਕਲ ਵਾਲਾ ਹੈ, ਸੂਝਵਾਨ ਹੈ, ਤੇ ਕਹਿ ਵੀ ਰਿਹਾ ਕਿ ਮੈਂ ਦੂਜਿਆਂ ਨਾਲੋਂ ਸਿਆਣਾ, ਤੇ ਫਿਰ ਆਪਣੇ ਮਨ ਦਾ ਪੱਲਾ ਸੰਕੋਚ ਕੇ ਕਿਉਂ ਨਹੀਂ ਰੱਖਦਾ? ਕਾਮ ਦੇ ਚਿੱਕੜ ਦੇ ਨਾਲ, ਕ੍ਰੋਧ ਦੇ ਨਾਲ, ਨਿੰਦਾ ਦੇ ਨਾਲ, ਹੰਕਾਰ ਦੇ ਨਾਲ, ਬੁਰਾਈਆਂ ਦੇ ਨਾਲ ਤੇਰਾ ਅੰਦਰ ਭਰਿਆ ਨਜ਼ਰ ਆਉਂਦਾ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਅੱਜ ਦੇ ਦੌਰ ਵਿੱਚੋਂ ਗੁਜ਼ਰਦਿਆਂ ਇੱਕ ਗੱਲ ਬੜਾ ਜ਼ੋਰ ਫੜਦੀ ਜਾ ਰਹੀ ਹੈ, ਤੇ ਉਹ ਇਹ ਗੱਲ ਹੈ ਕਿ ਗੁਰੂ ਦੀ ਲੋੜ ਨਹੀਂ ਹੈ, ਗੁਰੂ ਵਾਲਾ ਬਣਨ ਦੀ ਲੋੜ ਨਹੀਂ ਹੈ, ਗੁਰੂ ਨੂੰ ਅਪਣਾਉਣ ਦੀ ਲੋੜ ਨਹੀਂ, ਅੰਮ੍ਰਿਤ ਛਕਣ ਦੀ ਲੋੜ ਨਹੀਂ, ਗੁਰੂ ਗੁਰੂ ਜਪਣ ਦੀ ਲੋੜ ਨਹੀਂ। ਤੇ ਪੁੱਛੀਏ ਵੀ ਲੋੜ ਕਾਹਦੀ? ਉਹ ਕਹਿੰਦੇ ਬਸ ਆਪਣਾ ਮਨ ਸਾਫ਼ ਹੋਣਾ ਚਾਹੀਦਾ। ਇਹ ਗੱਲ ਠੀਕ ਹੈ, ਕਬੂਲ ਕਰਦੇ ਹਾਂ ਕਿ ਮਨ ਸਾਫ਼ ਹੋਣਾ ਚਾਹੀਦਾ। ਇਸੇ ਗੱਲ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਜ਼ੋਰ ਦੇ ਰਹੇ ਨੇ ਕਿ ਮਨ ਸਾਫ਼ ਕਰਨ ਵਾਸਤੇ ਆ, ਮੈਂ ਤੇਰੀ ਝੋਲੀ ਦੇ ਅੰਦਰ ਕੋਈ ਜੁਗਤੀਆਂ ਪਾਵਾਂ, ਤੈਨੂੰ ਤੌਰ ਤਰੀਕੇ ਦੱਸਾਂ। ਪਰ ਜੇ ਤੁਸੀਂ ਇਹ ਗੱਲ ਮੰਨਦੇ ਹੋ ਕਿ ਮਨ ਸਾਫ਼ ਹੋਣਾ ਚਾਹੀਦਾ, ਤੇ ਚਾਰ ਚਾਰ ਡਿਗਰੀਆਂ ਵੀ ਤੁਹਾਡੀ ਜੇਬ ਦੇ ਅੰਦਰ ਨੇ, ਪੜ੍ਹੇ ਲਿਖੇ ਹੋ, ਤੇ ਫਿਰ ਮਨ ਸਾਫ਼ ਕਰ ਕਿਉਂ ਨਹੀਂ ਲਿਆ? ਇਹ ਕਬੂਲ ਕਰਦੇ ਹੋ ਮਨ ਸਾਫ਼ ਹੋਣਾ ਚਾਹੀਦਾ, ਪਰ ਮਨ ਸਾਫ਼ ਮੇਰਾ ਪ੍ਰਸ਼ਨ ਹੈ, ਕਰ ਕਿਉਂ ਨਹੀਂ ਲਿਆ? ਇਸ ਸਦੀ ਨੂੰ ਪੜ੍ਹੇ ਲਿਖੇ ਲੋਕਾਂ ਦੀ ਸਦੀ ਕਹਿੰਦੇ ਨੇ, ਜਿਹੜੇ ਤੁਸੀਂ ਚਾਰ ਸਰੀਰ ਸ਼ੋਭਾ ਪਾ ਰਹੇ ਹੋ, ਮੇਰੀ ਬੇਨਤੀ ਨੂੰ ਸੁਣਿਓ। ਆਹ ਜਿਹੜੀ ਸਦੀ ਹੁਣ ਜਾ ਰਹੀ ਹੈ, ਇਹਨੂੰ ਗਿਆਨ ਯਾਪਤਾ ਸਦੀ ਕਹਿੰਦੇ ਨੇ, ਇਹਨੂੰ ਅਕਲ ਲਤੀਫ ਸਦੀ ਕਹਿੰਦੇ ਨੇ, ਅਕਲ ਵਾਲੀ ਸਦੀ, ਪੜ੍ਹਿਆ ਲਿਖਿਆ ਦੀ ਸਦੀ। ਔਰ ਹੈ ਵੀ ਸੱਚ, ਅਨਪੜ੍ਹ ਤੇ ਦੁਨੀਆਂ ਦੇ ਅੰਦਰ ਖੋਜ ਭਾਲ ਕਰਕੇ ਤੁਹਾਨੂੰ ਲੱਭਣਾ ਪਏਗਾ ਸਭ ਪੜ੍ਹੇ ਨੇ। ਇਹ ਗੱਲ ਵੱਖਰੀ ਹੈ, ਕੋਈ ਚਾਰ ਪੜ੍ਹਿਆ, ਕੋਈ ਅੱਠ ਪੜ੍ਹਿਆ, ਕੋਈ ਦਸ ਪੜ੍ਹਿਆ, ਕੋਈ ਚਾਰ ਅੱਖਰ ਘੱਟ ਪੜ੍ਹਿਆ ਤੇ ਕੋਈ ਚਾਰ ਅੱਖਰ ਵੱਧ ਪੜ੍ਹਿਆ। ਪੜ੍ਹੇ ਸਾਰੇ ਨੇ, ਆਪਣੇ ਆਪਣੇ ਗੁਜ਼ਾਰੇ ਮਾਤਰ ਕੰਮ ਚਲਾ ਰਹੇ ਨੇ। ਤੋ ਮੈਰਿਜ ਕਰ ਰਿਹਾ ਸਾਂ ਇਹ ਗਿਆਨ ਦੀ ਸਦੀ, ਤੇ ਗਿਆਨ ਦੀ ਸਦੀ ਦੇ ਅੰਦਰ ਦੂਸਰੇ ਪਾਸੇ ਧਿਆਨ ਦੇ ਕੇ ਵੇਖੋ, ਜਿਹੜੇ ਪੁਰਾਣੇ ਸਾਡੇ ਬਜ਼ੁਰਗ ਵਾਰ ਨੇ ਉਹਨਾਂ ਨੂੰ ਪੁੱਛ ਕੇ ਵੇਖੋ, ਇਸ ਸਦੀ ਦੇ ਅੰਦਰ ਕਾਮ ਸਿਰ ਦੇ ਉੱਤੇ ਚੜ ਕੇ ਨਾਚ ਕਰ ਰਿਹਾ ਹੈ, ਤੇ ਹੈ ਗਿਆਨ ਦੀ ਸਦੀ, ਤੇ ਗਿਆਨ ਦੀਆਂ ਗੱਲਾਂ ਇਹ ਕਰ ਰਹੇ ਹਾਂ ਕਿ ਮਨ ਸਾਫ਼ ਹੋਣਾ ਚਾਹੀਦਾ, ਤੇ ਕਾਮ ਦੀ ਦਲ ਦਲ ਦਿਨ ਭਰ ਰਾਤ ਸਾਡੇ ਮਨ ਦੇ ਅੰਦਰ ਰਹਿੰਦੀ। ਕਾਮ ਸਾਡੇ ਸਿਰ ਚੜ ਕੇ ਬੋਲਦਾ ਨਜ਼ਰ ਆ ਰਿਹਾ ਹੈ, ਗਲੀ ਗਲੀ ਦੇ ਅੰਦਰ, ਦੁਆਰ ਦੁਆਰ ਦੇ ਉੱਤੇ ਕਾਮ ਦੀ ਕਿਰੜਾ ਸ਼ਰੇਆਮ ਨਜ਼ਰ ਪੈਂਦੀ ਹੈ। ਲੋਭ ਇੰਨਾ ਵੱਧ ਚੁੱਕਾ ਹੈ ਕਿ ਉਸ ਲੋਭ ਦੇ ਅੰਦਰ ਪਰਿਵਾਰ ਬਿਖਰਦੇ ਤੇ ਟੁੱਟਦੇ ਹੋਏ ਨਜ਼ਰ ਪੈ ਰਹੇ ਨੇ। ਪਤੀ ਪਤਨੀ ਟੁੱਟ ਰਹੇ ਨੇ, ਭਾਈ ਭਾਈ ਟੁੱਟ ਰਹੇ ਨੇ, ਪਿਤਾ ਪੁੱਤਰ ਟੁੱਟ ਰਹੇ ਨੇ, ਘਰ ਦੀ ਚਾਰ ਦੀਵਾਰੀ ਇੱਕ ਨਹੀਂ ਰਹਿ ਗਈ, ਮਨ ਮੁਟਾਵ ਹੈ, ਬੋਲ ਬਾਣੀ ਨਹੀਂ। ਤੇ ਦੂਸਰੇ ਪਾਸੇ ਕਹਿ ਰਹੇ ਜੀ ਮਨ ਸਾਫ਼ ਹੋਣਾ ਚਾਹੀਦਾ, ਗੁਰੂ ਦੀ ਕੀ ਲੋੜ ਹੈ? ਮੈਂ ਫੇਰ ਯਾਦ ਕਰਾ ਰਿਹਾ ਕਿ ਮਨ ਸਾਫ਼ ਹੋਣਾ ਚਾਹੀਦਾ ਹੈ, ਇਹ ਗੱਲ ਤੇ ਦਰੁਸਤ ਹੈ, ਪਰ ਤੁਸੀਂ ਕਰਦੇ ਕਿਉਂ ਨੇ? ਜੇ ਸਮਝ ਵੀ ਹੈ ਤੇ ਫਿਰ ਕਰਦੇ ਕਿਉਂ ਨੇ? ਇਹ ਵੀ ਕਹਿੰਦੇ ਹੋ ਗੁਰੂ ਦੀ ਲੋੜ ਨਹੀਂ, ਤੇ ਫਿਰ ਆਪਣੇ ਆਪ ਕਰਕੇ ਵਿਖਾਓ। ਲੋਭ ਵੀ ਸਿਖਰ ਤੇ ਚੱਲ ਰਿਹਾ ਹੈ ਇਸ ਸਦੀ ਦੇ ਅੰਦਰ। ਪਾਪ, ਅਪਰਾਧ, ਅਯਾਸ਼ੀ, ਬਦਮਾਸ਼ੀ, ਗੁੰਡਾਗਰਦੀ, ਕਤਲੋ ਗਾਰਤ, ਇਹ ਸਭ ਕੁਝ ਚੱਲ ਰਿਹਾ ਹੈ। ਤੇ ਮੈਂ ਖਿਮਾ ਪਹਿਲਾਂ ਮੰਗ ਲਵਾਂ, ਮੇਰਾ ਮਤਲਬ ਇਹ ਨਹੀਂ ਹੈ ਕਿ ਦੁਨੀਆਂ ਅਨਪੜ੍ਹਾਂ ਦੀ ਚਾਹੀਦੀ, ਪੜ੍ਹੇ ਲਿਖੇ ਲੋਕ ਨਹੀਂ ਚਾਹੀਦੇ, ਮੇਰਾ ਮਤਲਬ ਇਹ ਨਹੀਂ ਹੈ। ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਅਨਪੜ੍ਹ ਬੰਦਾ ਪਾਪ ਕਰਨ ਲੱਗਾ ਸੰਕੋਚ ਕਰਦਾ, ਤੇ ਪੜ੍ਹਿਆ ਲਿਖਿਆ ਬੰਦਾ ਸੰਕੋਚ ਨਹੀਂ ਕਰਦਾ। ਕਦੀ ਕਿਸੇ ਅਨਪੜ੍ਹ ਬੰਦੇ ਨੇ ਪੁਰਾਣੇ ਸਮੇਂ ਦੇ ਅੰਦਰ ਕੋਈ ਕਤਲ ਕਰਨਾ ਹੁੰਦਾ ਸੀ ਨਾ, ਤੇ ਉਹ 100 ਵਾਰ ਸੋਚਦਾ ਸੀ, ਤੇ ਫਿਰ ਕਤਲ ਕਿੰਨਾ ਕਰਦਾ ਸੀ? ਇੱਕ ਜਾਂ ਦੋ ਕਤਲ।
ਪੜਿਆ ਲਿਖਿਆ ਦੀ ਦੁਨੀਆਂ ਦੇ ਅੰਦਰ ਇੱਕ ਬਟਨ ਦਬਾਓ ਤੇ ਹਜ਼ਾਰਾਂ ਲੋਕ ਕਤਲ ਹੋ ਜਾਂਦੇ ਨੇ। ਹਿਟਲਰ ਅਨਪੜ੍ਹ ਤੇ ਨਹੀਂ ਸੀ, ਪੜਿਆ ਲਿਖਿਆ ਹੈ 2.5 ਕਰੋੜ ਬੰਦੇ ਦਾ ਕਾਤਲ ਹੈ। ਮਾਉਸੇ ਤੁੰਗ ਪੜਿਆ ਲਿਖਿਆ ਹੈ 3 ਕਰੋੜ ਬੰਦਿਆਂ ਦਾ ਕਾਤਲ ਹੈ ਚਾਈਨਾ ਦੇ ਅੰਦਰ ਮਾਉਸੇ ਤੁੰਗ। ਔਰੰਗਜ਼ੇਬ ਅਨਪੜ੍ਹ ਤੇ ਨਹੀਂ ਹੈ, ਪੜਿਆ ਲਿਖਿਆ ਹੈ। ਜੋ ਮੈਂ ਅਰਜ ਕਰਨੀ ਚਾਹੁੰਦਾ ਸਾਂ, ਪੜ੍ਹਾਈ ਦੇ ਨਾਲ ਬਣਿਆ ਕਿ ਅਸੀਂ ਗੁਨਾਹ ਕਰ ਲੈਂਦੇ ਹਾਂ, ਉਹਨਾਂ ਗੁਨਾਹਾਂ ਦੇ ਉੱਤੇ ਆਪਣੀ ਪੜ੍ਹਾਈ ਦੇ ਨਾਲ ਤਾਲੀਮ ਦੇ ਨਾਲ ਪਰਦਾ ਪਾਉਣ ਦੀ ਜਾਂਚ ਵੀ ਸਿੱਖ ਲੈਂਦੇ ਹਾਂ। ਗੁਨਾਹ ਕਰਕੇ ਗੁਨਾਹ ਨੂੰ ਢੱਕਣ ਦੀ ਸਾਨੂੰ ਜਾਂਚ ਆ ਗਈ, ਗੁਨਾਹਾਂ ਤੋਂ ਬਚਣ ਦੀ ਜਾਂਚ ਨਹੀਂ ਆਈ। ਔਰ ਇਹ ਐਲਾਨੀਆ ਬੋਲ ਮੈਂ ਸਟੇਜ ਤੋਂ ਕਹਿ ਸਕਦਾ, ਅਗਰ ਗੁਨਾਹਾਂ ਤੋਂ ਬਚਣ ਦੀ ਜੁਗਤ ਹੁੰਦੀ ਤੇ ਕੋਈ ਦੁਨੀਆਂ ਦੇ ਅੰਦਰ ਪੜ੍ਹਿਆ ਲਿਖਿਆ ਸੱਜਣ ਤੇ ਕਮ ਸੇ ਕਮ ਗੁਨਾਹਗਾਰੀ ਨਾ ਮਿਲਦਾ। ਪਰ ਜਿੰਨੇ ਗੁਨਾਹਗਾਰੀ ਮਿਲ ਰਹੇ ਨੇ ਉਹ ਤਕਰੀਬਨ ਤਾਲੀਮ ਯਾਫਤਾ ਹੀ ਮਿਲ ਰਹੇ ਨੇ, ਪੜ੍ਹੇ ਲਿਖੇ ਮਿਲ ਰਹੇ ਨੇ। ਅੱਜ ਦਾ ਵਿਸ਼ਾ ਹੀ ਕੁਝ ਇਸ ਤਰ੍ਹਾਂ ਦਾ ਹੈ, ਕਿਉਂ ਮਿਲ ਰਹੇ ਨੇ? ਕਿਉਂਕਿ ਜੋ ਗਿਆਨ ਸਾਡੇ ਪਾਸ ਹੈ, ਇਸ ਗਿਆਨ ਦੇ ਨਾਲ ਸੱਜਣੋ ਜੀਵਨ ਬਦਲਦਾ ਨਹੀਂ ਹੈ, ਕੇਵਲ ਚੱਲਦਾ ਹੈ। ਪਰਿਵਾਰ ਚੱਲਦਾ ਹੈ, ਆਪਣਾ ਪੇਟ ਚੱਲਦਾ ਹੈ, ਜੋ ਦੁਨੀਆਂ ਦੇ ਕਾਰੋਬਾਰ ਵਿਹਾਰ ਪਿਆਰ ਉਹ ਚੱਲਦਾ ਹੈ, ਰੋਜੀ ਰਿਜਕ ਚੱਲਦਾ ਹੈ, ਪਰ ਇਹਦੇ ਨਾਲ ਜੀਵਨ ਬਦਲਦਾ ਨਹੀਂ ਹੈ। ਔਰ ਜੇ ਜੀਵਨ ਬਦਲਦਾ ਹੁੰਦਾ ਤੇ ਜਿੰਨੇ ਡਾਕਟਰ ਨੇ ਉਹ ਸਾਰੇ ਗੁਨਾਹਗਾਰੀ ਨਾ ਹੁੰਦੇ। ਕੋਈ ਕਿਸੇ ਬੱਚੇ ਦੀ ਕਿਡਨੀ ਨਾ ਕੱਢਦਾ, ਨਾ ਵੇਚਦਾ, ਕੋਈ ਕਿਸੇ ਦਾ ਜਾਣ ਬੁੱਝ ਕੇ ਓਪਰੇਸ਼ਨ ਨਾ ਕਰਦਾ ਕੇਵਲ ਪੈਸੇ ਬਟੋਰਨ ਲਈ। ਤੇ ਹਿੰਦੁਸਤਾਨ ਦੇ ਅੰਦਰ ਤੇ ਇਸ ਤਰ੍ਹਾਂ ਵੀ ਵੇਖਿਆ, ਮਰੇ ਬੰਦੇ ਨੂੰ ਆਕਸੀਜਨ ਲਾ ਛੱਡਦੇ ਨੇ ਔਰ 4 ਪੈਰ ਰੱਖ ਛੱਡਦੇ ਨੇ ਕੇਵਲ ਪੈਸੇ ਇਕੱਠੇ ਕਰਨ ਲਈ। ਤੇ ਪੁੱਛੀਏ ਤੇ 4-4 ਡਿਗਰੀਆਂ ਉਹਨਾਂ ਦੇ ਨਾਂ ਦੇ ਨਾਲ ਲਿਖੀਆਂ ਮਿਲਦੀਆਂ ਨੇ, ਲੰਮੀਆਂ ਲੰਮੀਆਂ ਡਿਗਰੀਆਂ, ਲੰਮੇ ਲੰਮੇ ਲਕਮ ਮਿਲਦੇ ਨੇ। ਤੋ ਖੈਰ, ਜੋ ਗਿਆਨ ਬਾਹਰਮੁਖੀ ਸਾਡੇ ਪਾਸ ਹੈ, ਇਸ ਗਿਆਨ ਦੇ ਨਾਲ ਸਾਡੀ ਰੋਜੀ ਚੱਲਦੀ ਹੈ, ਸਾਡੀ ਰੋਟੀ ਚੱਲਦੀ ਹੈ, ਸਾਡੇ ਬੱਚਿਆਂ ਦਾ ਨਿਰਵਾਹ ਹੁੰਦਾ ਹੈ। ਇਸ ਗਿਆਨ ਦੇ ਨਾਲ ਸੱਜਣੋ ਜੀਵਨ ਬਦਲਦਾ ਨਹੀਂ ਹੈ। ਜੀਵਨ ਨੂੰ ਬਦਲਣ ਲਈ ਗਿਆਨ ਮਿਲੇਗਾ ਗੁਰੂ ਕੋਲੋਂ, ਤੇ ਗੁਰੂ ਇਹ ਗੱਲ ਕਹਿ ਰਹੇ ਨੇ ਕਿ ਆ ਮੇਰੇ ਕੋਲੋਂ ਗਿਆਨ ਲੈ, ਮੈਂ ਤੈਨੂੰ ਅੰਦਰੋਂ ਸਵਾਰ ਕੇ ਅੰਦਰੋਂ ਬਦਲ ਕੇ ਰੱਖ ਦਿਆਂ। ਭਗਤ ਰਵਿਦਾਸ ਸਾਹਿਬ, ਨਾਮਦੇਵ ਸਾਹਿਬ, ਕਬੀਰ ਸਾਹਿਬ, ਧੰਨਾ ਸਾਹਿਬ, ਬਾਕੀ ਦੇ ਸਮੂਹ ਭਗਤ ਜਨ, ਜੇ ਉਹਨਾਂ ਦਾ ਬਾਹਰੀ ਤੌਰ ਦੇ ਉੱਤੇ ਜੀਵਨ ਆਪ ਪੜੋ, ਉਹਨਾਂ ਦੇ ਜੀਵਨ ਦਾ ਮੁਤਾਲਿਆ ਕਰੋ, ਉਹਨਾਂ ਭਗਤਾਂ ਨੂੰ ਨਾ ਤੇ ਕਿਸੇ ਮੰਦਿਰ ਦੇ ਅੰਦਰ ਬਹਿ ਕੇ ਪਾਠ ਪੂਜਾ ਕਰਨ ਦਾ ਹੱਕ ਸਾਡੇ ਸਮਾਜ ਨੇ ਦਿੱਤਾ, ਮੰਦਿਰ ਵਿੱਚੋਂ ਬਲਕਿ ਉਹਨਾਂ ਲੋਕਾਂ ਨੂੰ ਧੱਕੇ ਪੈਂਦੇ ਰਹੇ। ਰਵਿਦਾਸ ਸਾਹਿਬ, ਨਾਮਦੇਵ ਸਾਹਿਬ, ਕਬੀਰ ਸਾਹਿਬ, ਕਿੰਨੇ ਮੰਦਰਾਂ ਦੀਆਂ ਦਲਹੇਜਾਂ ਦੇ ਉੱਤੇ ਚੜ੍ਹਨ ਦਿੱਤਾ, ਨਾ ਉਹਨਾਂ ਨੂੰ ਕਿਸੇ ਸਕੂਲ ਮਦਰਸੇ ਦੇ ਅੰਦਰ ਜਾਣ ਦਾ ਸਮਾਂ ਨਸੀਬ ਹੋਇਆ, ਔਰ ਨਾ ਉਹਨਾਂ ਨੂੰ ਕਿਸੇ ਨੇ ਜਾਣ ਦਿੱਤਾ। ਉਹਨਾਂ ਦਾ ਬਾਹਰੀ ਜੀਵਨ ਵਿਚਾਰ ਕੇ ਵੇਖੋ, ਕਿਸੇ ਕਾਲਜ ਦੇ ਨਾਲ, ਯੂਨੀਵਰਸਿਟੀ ਦੇ ਨਾਲ ਉਹਨਾਂ ਦਾ ਸੰਬੰਧ ਨਹੀਂ ਮਿਲਦਾ, ਕਿਸੇ ਡਿਗਰੀ ਦੇ ਨਾਲ ਸੰਬੰਧ ਨਹੀਂ ਮਿਲਦਾ। ਪਰ ਕਮਾਲ ਦੀ ਗੱਲ ਇਹ, ਇੰਨੇ ਕੁਝ ਬਚਨ ਉਹਨਾਂ ਨੇ ਆਪਣੇ ਅੰਦਰੋਂ ਕੱਢੇ ਤੇ ਸਾਡੀ ਝੋਲੀ ਵਿੱਚ ਪਾਏ, ਜਿਹੜੇ ਬਚਨ ਜੀਵਨ ਨੂੰ ਸਵਾਰਨ ਵਾਸਤੇ ਕਾਰਗਰ ਨੇ, ਜੀਵਨ ਨੂੰ ਸਵਾਰਨ ਵਾਸਤੇ ਮਦਦਗਾਰ ਨੇ। ਕਾਰਨ ਕੀ ਹੈ? ਉਹਨਾਂ ਨੇ ਆਪਣੇ ਅੰਦਰ ਉਹ ਗਿਆਨ ਵਸਾਇਆ ਜਿਸ ਗਿਆਨ ਦੇ ਨਾਲ ਮਨ ਸਮਰਦਾ ਹੈ, ਮਨ ਤਰਤੀਬ ਵਿੱਚ ਆਉਂਦਾ ਹੈ, ਸੁਰਤਾਲ ਵਿੱਚ ਆਉਂਦਾ ਹੈ। ਅਸੀਂ ਉਹ ਗਿਆਨ ਪਾ ਰਹੇ ਹਾਂ ਜਿਹਦੇ ਨਾਲ ਜੀਵਨ ਚੱਲਦਾ ਹੈ ਤੇ ਜੀਵਨ ਬਦਲਦਾ ਨਹੀਂ ਹੈ। ਹੁਣ ਅਗਲੀ ਬੇਨਤੀ, ਮੇਰਾ ਇਹ ਦੋਸ਼ ਨਹੀਂ ਹੈ ਕਿ ਦੁਨੀਆਂ ਅਨਪੜ੍ਹਾਂ ਦੀ ਚਾਹੀਦੀ ਹੈ, ਪੜ੍ਹਿਆ ਲਿਖਿਆ ਨਹੀਂ ਚਾਹੀਦਾ। ਦੋਸ਼ ਇਸ ਗੱਲ ਦਾ ਹੈ ਕਿ ਪੜ੍ਹਿਆ ਹੋਵੇ ਗੁਨਹਿਗਾਰ ਤਾਂ ਉਮੀ ਸਾਧਨਾ ਮਾਰੀ, ਪੜ੍ਹ ਕੇ ਤੂੰ ਗੁਨਾਹ ਦੇ ਸਾਗਰ ਦੇ ਅੰਦਰ ਡੁੱਬਦਾ ਨਜ਼ਰ ਕਿਉਂ ਪੈ ਰਿਹਾ? ਗੁਰੂ ਗ੍ਰੰਥ ਸਾਹਿਬ ਜੀ ਨੇ ਤਾਂ ਹੀ ਕਹਿ ਦਿੱਤਾ ਕਿ ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰ। ਕਹਿਣ ਲੱਗੇ, ਲੱਭ ਵੀ ਤੇਰਾ ਕਾਬੂ ਵਿੱਚ ਨਹੀਂ, ਲੋਭ ਵੀ ਕਾਬੂ ਵਿੱਚ ਨਹੀਂ, ਅਹੰਕਾਰ ਕਾਬੂ ਵਿੱਚ ਨਹੀਂ, ਬੁਰਾਈਆਂ ਕਾਬੂ ਵਿੱਚ ਨਹੀਂ, ਡਿਗਰੀਆਂ ਸਿਰ ਦੇ ਉੱਤੇ ਚੁੱਕੀ ਫਿਰਦੇ, ਕੀ ਬਣੇਗਾ ਉਹਨਾਂ ਡਿਗਰੀਆਂ ਦਾ? ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰ। ਤੋ ਫਿਰ ਪੰਜਾਬੀ ਦੀ ਠੇਠ ਭਾਸ਼ਾ ਦੇ ਅੰਦਰ, ਦੇਹਾਤ ਦੇ ਅੰਦਰ ਇੱਕ ਬਜ਼ੁਰਗ ਵਾਰਾ ਨੇ ਕਹਾਵਤ ਬਣਾਈ, ਪੱਠ ਪਏ ਸੋਨਾ ਜਿਹੜਾ ਕੰਨਾਂ ਨੂੰ ਖਾਏ। ਉਸ ਸੋਨੇ ਦਾ ਕੀ ਕਰੀਏ ਜਿਹੜਾ ਕੰਨਾਂ ਨੂੰ ਨਾਲ ਨਾਲ ਖਾਈ ਜਾਏ? ਉਸ ਗਿਆਨ ਦਾ ਕੀ ਕਰੀਏ ਜਿਹੜਾ ਗਿਆਨ ਰੋਜ਼ ਰੋਜ਼ ਕਾਮ ਵੀ ਵਧਾ ਰਿਹਾ ਹੈ, ਕ੍ਰੋਧ ਵੀ ਵਧਾ ਰਿਹਾ ਹੈ, ਨਿੰਦਾ ਵੀ ਵਧਾ ਰਿਹਾ ਹੈ, ਅਯਾਛੀ ਵੀ ਵਧਾ ਰਿਹਾ ਹੈ, ਚਲਾਕੀ ਵੀ ਵਧਾ ਰਿਹਾ ਹੈ, ਦੁਨੀਆਂ ਮਕਾਰੀ ਦੇ ਨਾਲ ਭਰਦੀ ਜਾ ਰਹੀ ਹੈ। ਤੇ ਫਿਰ ਜਿਸ ਦੇਸ਼ ਦੇ ਅੰਦਰ ਜਾਈਦਾ ਉੱਥੋਂ ਦੇ ਦੋਸ਼ ਉੱਥੇ ਜਾ ਕੇ ਸਮਝ ਵਿੱਚ ਆਉਂਦੇ ਨੇ।
ਦੂਰੋਂ ਦੂਰੋਂ ਲੱਗਦਾ ਹੈ ਫਲਾਣਾ ਦੇਸ਼ ਤੇ ਬੜਾ ਸੁਖੀ ਹੈ। ਮੈਂ ਵੇਖਿਆ ਨਾ ਕੋਈ ਇੰਡੀਆ ਦੇ ਅੰਦਰ ਸੁਖੀ ਹੈ, ਨਾ ਕੋਈ ਇੱਥੇ ਸੁਖੀ। ਉੱਥੇ ਵੀ ਹੌਕੇ ਝੋਰੇ ਨਿਕਲਦੇ ਨਜ਼ਰ ਪੈਂਦੇ ਨੇ, ਇੱਥੇ ਵੀ ਹੌਕੇ ਝੋਰੇ ਨਿਕਲਦੇ ਨਜ਼ਰ ਪੈਂਦੇ ਨੇ। ਉੱਥੇ ਵੀ ਗੁਣਾ ਉਸ ਤਰ੍ਹਾਂ ਹੀ ਸਾਡੇ ਨਾਲ ਨੇ, ਇੱਥੇ ਵੀ ਗੁਣਾ ਉਸ ਤਰ੍ਹਾਂ ਹੀ ਸਾਡੇ ਨਾਲ ਨੇ, ਕੋਈ ਛੁੱਟਦੇ ਨਹੀਂ ਗਏ। ਸਾਰਾ ਸਾਰਾ ਦਿਨ ਬੰਦਾ ਚੁਗਲੀ ਕਰਦਾ ਥੱਕਦਾ ਨਹੀਂ, ਨਿੰਦਾ ਕਰਦਾ ਰੁਕਦਾ ਨਹੀਂ, ਵਿਕਾਰਾਂ ਦੇ ਅੰਦਰ ਮਸਤ ਰਹਿੰਦਾ। ਦੇਸ਼ ਭਾਵੇਂ ਕੋਈ ਹੋਵੇ, ਕੀ ਫਰਕ ਪੈਂਦਾ ਉਹਦੇ ਨਾਲ। ਤੋਂ ਮੈਨੂੰ ਇੱਕ ਕਿਸੇ ਅਦੀਬ ਦਾ ਲਿਖਿਆ ਹੋਇਆ ਬੋਲ ਧਿਆਨ ਵਿੱਚ ਆਉਂਦਾ ਹੈ। ਉਹ ਕਹਿੰਦਾ ਹੈ ਕਿ ਅਕਲ ਬਾਰੀਕ ਹੋਈ ਜਾਂਦੀ ਹੈ, ਬੰਦੇ ਦੀ ਅਕਲ ਦਿਨ ਪਰ ਰਾਤ ਬਰੀਕ ਹੁੰਦੀ ਤੁਰੀ ਜਾ ਰਹੀ ਹੈ। ਬਰੀਕੀਆਂ ਨੂੰ ਖੁੱਲਣਾ, ਸਮਾਜਿਕ ਬਰੀਕੀਆਂ ਨੂੰ ਖੁੱਲਣਾ ਇਹ ਮਨੁੱਖੀ ਅਕਲ ਦੇ ਪਾਸ ਹੈ। ਅਕਲ ਬਾਰੀਕ ਹੋਈ ਜਾਂਦੀ ਹੈ, ਰੂਹ ਤਾਰੀਕ ਹੋਈ ਜਾਂਦੀ ਹੈ। ਤਾਰੀਕ ਦਾ ਮਤਲਬ ਹੁੰਦਾ ਹੈ ਹਨੇਰਾ। ਅੰਦਰ ਹਨੇਰਾ ਵੱਧਦਾ ਜਾ ਰਿਹਾ ਤੇ ਬਾਹਰੋਂ ਚਾਨਣਾ ਵੱਧਦਾ ਜਾ ਰਿਹਾ। ਬਾਹਰੋਂ ਗਿਆਨ ਸਾਡਾ ਚੰਦਰਮਾ ਦੇ ਉੱਤੇ ਜਾ ਕੇ ਝੰਡੇ ਚੁਲਾ ਆਇਆ, ਅੰਦਰ ਸਾਡੇ ਮੱਸਿਆ ਦੀ ਕਾਲੀ ਬੋਲੀ ਕੋਪਾ। ਰਾਤ ਏ ਹਨੇਰੀ ਰਾਤ ਏ। ਇੱਕ ਹੋਰ ਬੋਲ ਮੇਰੇ ਸਾਹਮਣੇ ਆ ਜਾਂਦਾ ਹੈ। ਉਹ ਅਦੀਬ ਕਹਿੰਦਾ ਹੈ, ਇਸ ਦੌਰ ਏ ਤਰੱਕੀ ਕੇ ਅੰਦਾਜ਼ ਨਿਰਾਲੇ ਹੈ, ਇਸ ਦੌਰ ਏ ਤਰੱਕੀ ਕੇ ਅੰਦਾਜ਼ ਨਿਰਾਲੇ ਹੈ, ਜਿਹਨੋਂ ਮੇ ਅੰਧੇਰੇ ਹੈ, ਸੜਕੋਂ ਪੇ ਉਜਾਲੇ ਹੈ। ਅਗਰ ਸੜਕਾਂ ਨੂੰ ਵੇਖੀਏ ਤੇ ਰਾਤ ਬਿਲਕੁਲ ਦਿਨ ਦੇ ਬਰਾਬਰ ਨਜ਼ਰ ਪੈ ਰਹੀ ਹੈ, ਰੋਸ਼ਨੀ ਔਰ ਚੁਗਿਰਦੇ ਦੇ ਅੰਦਰ ਰੋਸ਼ਨੀ। ਅਗਰ ਜਿਹਨੀ ਤੌਰ ਦੇ ਉੱਤੇ ਮਨੁੱਖ ਨੂੰ ਨੇੜੇ ਹੋ ਕੇ ਵੇਖੀਏ ਤੇ ਕਾਲੀ ਬੋਲੀ ਮੱਸਿਆ ਦੀ ਰਾਤ ਕੋਪ ਹਨੇਰਾ ਨਜ਼ਰ ਪੈ ਰਿਹਾ। ਜਿਹਨੋਂ ਮੇ ਅੰਧੇਰੇ ਹੈ, ਸੜਕੋਂ ਪੇ ਉਜਾਲੇ ਹੈ। ਭਗਤ ਫਰੀਦ ਸਾਹਿਬ ਜੀ ਵੀ ਕਹਿੰਦੇ ਨੇ ਕਿ ਕੰਨ ਮੁਸੱਲਾ, ਕਹਿਣ ਲੱਗੇ ਤੇਰੇ ਕੰਧੇ ਦੇ ਉੱਤੇ ਮੈਂ ਮੁਸੱਲਾ ਰੱਖਿਆ ਵੇਖਿਆ। ਮੁਸੱਲਾ ਮੁਸਲਮਾਨ ਉਸ ਕੱਪੜੇ ਨੂੰ ਕਹਿ ਦਿੰਦੇ ਨੇ ਜਿਸ ਕੱਪੜੇ ਨੂੰ ਹੇਠਾਂ ਵਛਾ ਕੇ ਉਹ ਪੰਜ ਵਕਤ ਨਮਾਜ਼ ਪੜ੍ਹਦੇ ਨੇ। ਉਹ ਕੱਪੜਾ ਉਹ ਨਮਾਜ਼ ਪੜ੍ਹਨ ਲਈ ਰੱਖਿਆ ਜਾਂਦਾ, ਦੂਜਿਆਂ ਕੰਮਾਂ ਲਈ ਨਹੀਂ। ਉਹਨੂੰ ਉਹ ਮੋਢੇ ਦੇ ਉੱਤੇ ਚੁੱਕ ਕੇ ਰੱਖ ਲੈਂਦੇ ਨੇ, ਉਹਦਾ ਨਾਮ ਮੁਸੱਲਾ ਹੈ ਇਸਲਾਮੀ ਸ਼ਰ੍ਹਾ ਦੇ ਮੁਤਾਬਕ। ਆਖਿਆ ਕੰਨ ਮੈਨੇ ਕੰਧਾ, ਕੰਨ ਮੁਸੱਲਾ ਸੂਫ ਗਲ, ਕਾਲੇ ਰੰਗ ਦਾ ਚੋਲਾ ਵੀ ਗਿੱਟਿਆਂ ਤੱਕ, ਤੇਰੇ ਜਾਮੇ ਨੂੰ ਮੈਂ ਵੇਖ ਰਿਹਾ, ਤੇਰਾ ਲਿਬਾਸ ਚੋਲਾ ਗਿੱਟਿਆਂ ਤੱਕ ਲੰਮਾ ਵੇਖ ਰਿਹਾ। ਸੂਫੀ ਸੰਤ ਨੇ ਨਾ ਜਿਹੜੇ ਉਹ ਕਾਲੇ ਰੰਗ ਦਾ ਚੋਲਾ ਪਾਉਂਦੇ ਨੇ ਜ਼ਿਆਦਾਤਰ। ਆਖਿਆ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜ ਵਾਤ, ਵਾਤ ਮੈਨੇ ਵਾਕ, ਵਾਕ ਮੈਨੇ ਬੋਲ, ਜਿਹੜੀ ਜ਼ੁਬਾਨ ਦੇ ਬੋਲ ਬੋਲਦਾ ਹੈ, ਬੋਲ ਵੀ ਤੇਰੇ ਬੜੇ ਮਿੱਠੇ ਮਿੱਠੇ ਨੇ। ਪਰ ਇਹ ਸਾਰੀਆਂ ਚੀਜ਼ਾਂ ਹੁੰਦਿਆਂ ਸੁਣਦਿਆਂ ਜਦੋਂ ਮੈਂ ਤੇਰੇ ਅੰਦਰ ਵੇਖਦਾ ਤੇ ਕਹਿੰਦੇ ਨੇ ਦਿਲ ਕਾਤੀ, ਤੇਰਾ ਦਿਲ ਕੈਂਚੀ ਦਾ ਕੰਮ ਕਰ ਰਿਹਾ, ਕੈਂਚੀ ਦਾ ਕਾਤੀ ਮੇਰੇ ਕੈਂਚੀ, ਤੇ ਕੈਂਚੀ ਕੱਪੜੇ ਨੂੰ ਕੱਟਣਾ ਹੀ ਜਾਣਦੀ ਹੈ, ਸਵਾਰਨਾ ਨਹੀਂ ਜਾਣਦੀ। ਸੂਈ ਧਾਗਾ ਕੱਪੜੇ ਨੂੰ ਪੁਸ਼ਾਕ ਬਣਾਉਂਦਾ ਹੈ, ਪੈਂਟ ਬਣਾਉਂਦਾ ਹੈ, ਪਜਾਮਾ ਬਣਾਉਂਦਾ ਹੈ, ਕੁਰਤਾ ਬਣਾਉਂਦਾ ਹੈ, ਕੁਝ ਕੁਝ ਹੋਰ ਬਣਾਉਂਦਾ ਹੈ, ਸੂਈ ਤੇ ਧਾਗਾ ਦੋਵੇਂ ਮਿਲ ਕੇ। ਪਰ ਕੈਂਚੀ ਦੇ ਕੋਲ ਬਣਾਉਣਾ ਨਹੀਂ, ਕੈਂਚੀ ਦੇ ਕੋਲ ਢਾਉਣਾ ਹੈ। ਕੈਂਚੀ ਕੱਪੜੇ ਨੂੰ ਕੇਵਲ ਕਤਰਦੀ ਹੈ, ਕੱਪੜੇ ਨੂੰ ਪੁਸ਼ਾਕ ਦਾ ਰੂਪ ਨਹੀਂ ਦਿੰਦੀ। ਇਹ ਗੱਲ ਵੱਖਰੀ ਹੈ ਕਿ ਕੈਂਚੀ ਦੀ ਆਪਣੀ ਜਗ੍ਹਾ ਹੈ ਤੇ ਸੂਈ ਧਾਗੇ ਦੀ ਆਪਣੀ ਜਗ੍ਹਾ ਹੈ, ਇਹ ਗੱਲ ਵੱਖਰੀ ਹੈ। ਕੈਂਚੀ ਵਾਂਗ ਤੂੰ ਆਪਣੇ ਦਿਲ ਦੇ ਨਾਲ ਲੋਕਾਂ ਨੂੰ ਕੱਟਣ ਦਾ ਯਤਨ ਕਰ ਰਿਹਾ। ਸੋਚ ਤੇਰੀ ਹੈ, ਮੈਂ ਦੂਜੇ ਦਾ ਕਾਰੋਬਾਰ ਕੱਟ ਦਿਆਂ, ਦੂਜੇ ਦੀ ਇੱਜ਼ਤ ਕੱਟ ਦਿਆਂ, ਦੂਜੇ ਦਾ ਨਾਮ ਕੱਟ ਦਿਆਂ, ਤੇ ਕੱਟਣਾ ਕੈਂਚੀ ਦਾ ਕੰਮ। ਦੂਜੇ ਦਾ ਨਾਮ ਮੇਰੇ ਨਾਲੋਂ ਅੱਗੇ ਕਿਉਂ ਜਾ ਰਿਹਾ, ਮੈਂ ਨਾਮ ਕੱਟ ਦਿਆਂ। ਦੂਜੇ ਦਾ ਕਾਰੋਬਾਰ ਮੇਰੇ ਨਾਲੋਂ ਅੱਗੇ ਕਿਉਂ ਜਾ ਰਿਹਾ, ਮੈਂ ਉਹ ਕਾਰੋਬਾਰ ਕੱਟ ਦਿਆਂ। ਦੂਸਰੇ ਦਾ ਧਨ ਬਹੁਤਾ ਕਿਉਂ ਹੈ, ਉਹ ਕੱਟ ਦਿਆਂ। ਦੂਸਰੇ ਦਾ ਪਰਿਵਾਰ ਇਤਫਾਕ ਦੇ ਅੰਦਰ ਕਿਉਂ ਹੈ, ਮੈਂ ਪਰਿਵਾਰ ਨੂੰ ਕੱਟ ਦਿਆਂ। ਕੁਝ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ, ਕਿਸੇ ਦੇ ਪਰਿਵਾਰ ਵਿੱਚੋਂ ਇੱਕ ਵਾਰ ਨਿਕਲਦੇ ਨੇ ਤੇ ਉਹਨਾਂ ਦੇ ਨਿਕਲਣ ਦੇ ਨਾਲ ਪਰਿਵਾਰ ਬਿਖਰ ਜਾਂਦੇ ਨੇ, ਪਰਿਵਾਰ ਟੁੱਟ ਜਾਂਦੇ ਨੇ। ਕੁਝ ਇਸ ਤਰ੍ਹਾਂ ਦੇ ਹੁੰਦੇ ਨੇ, ਪਰਿਵਾਰ ਵਿੱਚ ਉਹਨਾਂ ਦੇ ਪੈਰ ਪੈਂਦੇ ਨੇ ਤੇ ਪਰਿਵਾਰ ਜੁੜਨਾ ਸ਼ੁਰੂ ਕਰ ਦਿੰਦੇ ਨੇ। ਕੁਝ ਜੋੜਨ ਦਾ ਕੰਮ ਕਰਦੇ ਨੇ, ਕੁਝ ਤੋੜਨ ਦਾ ਕੰਮ ਕਰਦੇ ਨੇ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਦਿਲ ਕਾਤੀ ਗੁੜ ਵਾਤ, ਮੂੰਹ ਦੇ ਬੋਲ ਨੇ ਗੁੜ ਵਰਗੇ ਮਿੱਠੇ, ਦਿਲ ਤੇਰਾ ਕੈਂਚੀ ਦੀ ਤਰ੍ਹਾਂ ਚੱਲਦਾ ਰਹਿੰਦਾ ਦਿਨ ਪਰ ਰਾਤ। ਕਹਿਣ ਲੱਗੇ ਬਾਹਰ ਦਿਸੇ ਚਾਨਣਾ, ਦਿਲ ਅੰਧਿਆਰੀ ਰਾਤ। ਬਾਹਰ ਤੇਰੇ ਚਾਨਣਾ ਹੈ ਔਰ ਅੰਦਰ ਕੁੱਪ ਹਨੇਰਾ ਹੈ, ਬਾਹਰ ਵਾਕਿਆ ਚਾਨਣਾ। ਜਿਹੜੀ ਜਗ੍ਹਾ ਤੇ ਅਸੀਂ ਬਹਿਣਾ ਹੈ, ਆਫਿਸ ਦੇ ਅੰਦਰ ਕੰਮ ਕਰਨਾ ਹੈ, ਰੋਡਾਂ ਦੇ ਉੱਤੇ ਚੱਲਣਾ ਹੈ, ਘਰ ਬਾਰ ਦੇ ਅੰਦਰ ਸਾਡੇ ਸੌਣ ਬਹਿਣ ਦਾ ਹਰ ਟਿਕਾਣਾ, ਉੱਥੇ ਅਸੀਂ ਚਾਨਣੇ ਦਾ ਇੰਤਜ਼ਾਮ ਕਰ ਲਿਆ,
प्रकाश रवे इंतजाम कर लिया जिथे बिठाउना चाहुंदे आ दीन दुनी दे मालक परिपूर्ण परमात्मा नूं अंदर ध्यान मार के वेखो कोप हनेरा। फिर मैं एक होर बेनती करदा चला, अगर कोई साडे घर दे अंदर मेहमान आवे ते आवे भी उचेचे तौर ते ते उस मेहमान दी आमद दे अंदर आप अपने घर नूं सवारोगे जां घर नूं बगाड़ोगे? इहदा जवाब अपने कोलों ही लिओ, घर नूं सवारोगे जां घर नूं बगाड़ोगे? उस दिन घर दी उचेची सफाई होएगी या उस दिन घर दे अंदर बाहर दा सारा कूड़ा करकट कट्ठा करके ते लिया के बेड ते सोफे ते नेड़े तेड़े ढेर लाओगे? सवारोगे ना घर नूं, बिगाड़ोगे ते नहीं। मेहमान बना रहे हैं धन श्री गुरु ग्रंथ साहिब जी नूं, मेहमान बना रहे हैं परिपूर्ण निरंकार नूं, ते जिथे उहनूं बिठाउणा है उह जगह साफ ही नहीं है, उत्थे मैल ही मैल चार चफेरे, एक पासे अग बल रही है काम दी ते क्रोध दी, दूजे पासे निंदा है, चुगली है, गंदगी है, बुराइयां ने, दुनिया भर का कूड़ा करकट, इतराज कर रहे हैं रब जी तू आउंदा ही नहीं, सुनिया सी एक बारी अरजोई करिए तू आ जाना है, तू ते आउंदा ही नहीं। खैर अपने विषय दे नाल जुड़ो, ये जो ज्ञान साडे कोल है ये कारगर है, निंदन योग नहीं, पर इस ज्ञान दे नाल चलदा जीवन, जिहड़ा ज्ञान मिलदा है गुरु कोलों उहदे नाल जीवन बदल जांदा है, इहदे नाल चलदा है ते गुरु मत दे नाल जीवन बदल जांदा है। एक बेनती मैं कह के इस तों बाद अगे चलां, मनुख दी अकल विचों अयाची बदमाशी दे टिकाणियां ने जन्म लिया है, मनुख दे ज्ञान विचों जुवे दे अड्डियां ने कसीनो घर ने जन्म लै ने, मनुखी सोच विचों पशुआं ने ते नहीं ना आण के साडे जीवन विच सारा कुछ कायम कीता, मनुखी सोच विचों ही वैस्या द्वारा द्वारियां ने जन्म लिया, जिन्हें टिकाने ने बुराई दे विचारी दे मनुखी सोच विचों इन्हां दा जन्म होया है ना, मनुखी मत करके इन्हां दा जन्म होया है ना। हुण इस तरह कह लो, जिन्हें गुणा ने उन्हां सारिया गुनाहां दा जन्म कित्थों हुंदा नजर आ रहा है? मनुखी सोच विचों, मनुख दी मत विचों। जिस दिन किसी मनुख दे कोल धन श्री गुरु ग्रंथ साहिब पातशाह दी मत आ जांदी है, उहदे अंदरों एक एक करके सारिया बुराइयां बाहर निकल जांदियां ने, अंदर कोई बुराई रहिंदी ने ना, वह जुवारी रहिंदा है ना, वह विचारी रहिंदा है ना, वह कामी रहिंदा है ना, वह लोभी रहिंदा है ना, वह निंदक रहिंदा है ना, वह ईर्ष्यालु रहिंदा है ना, वह अंदरों बुरा रहिंदा है, ते जिहदे अंदर कोई बुराई ना होवे उह नरोल रब वर्गा बन जांदा है। रब दे अंदर कोई बुराई नहीं, ते जिस बंदे दे अंदर बुराई नहीं उस परमात्मा रूपी सागर दे अंदर समाउण दे योग बन जांदा है। एक बेनती मैं होर करां, अगे भगत फरीद साहब जी दे सलोकां विच आप सरवण करोगे, भगत जी कहिंदे ने रब नूं मिलन वाले सारे यतन प्रयतन छड्ड दे, पर बड़ी हैरानगी भगत जी दुनिया भर दे पैगंबर रैबरी अवतारी पुरशां दा इस गल दे उत्ते जोर है परमात्मा नूं मिलन दा यतन कर, तुसीं कह रहे हो परमात्मा नूं मिलन दे सारे यतन छड्ड, तो फिर करिए के अगर परमात्मा नूं मिलन दे यतन छड्ड दईए तो साडा प्रश्न है फिर इस दे इवज इस दे बदले असीं की करिए जीवन दे अंदर? भगत जी कहिंदे ने आप सवार है, मैं मिले मैं मिलिया सुख होए, तू अपने आप नूं सवारन दा यतन कर, जिस दिन तू अपने अंदरों अपने आप नूं कंप्लीट सवार लेंगा, मुकम्मल तौर ते सवार लेंगा। इस तरह ते है नहीं कि रब ने वीजा लेके आना है, पता नहीं उन्हों इमीग्रेशन वाले वीजा देंगे नहीं देंगे, एंट्री मिलेगी नहीं मिलेगी, इस तरह का तो कोई मैटर है नहीं, रब ने दूरों भी नहीं आना, वो है तेरे अंदर। फर्क केवल इन्ना है कि बंदा अपने आप नूं सवारन वल ध्यान देंदा नहीं, ध्यान इहदा सारा ही बाहर मुखी हुंदा है, अंतर मुखी इहदा ध्यान ही नहीं है, ते जे अपने आप नूं सवारन दा इहदा यतन है ते फिर खिमा करियो, बाहरों बाहरों यतन है, अंदर नूं सवारन दा यतन नहीं है। भगत जी कहिंदे ने जे तूं अकल लतीफ काले लिखना लेख, अपने वास्ते कम से कम कालक ते इकट्ठी ना कर, काले लेख ते ना लिख, काले कर्म ते ना कर, जिन्ने गुनाह ने उन्हां नूं दूजे रूप दे अंदर कह दिता काले कर्म, कालिया कर्मां नूं कह दिता काले लेख, आखिया उह काले लेख अपने लिए तैयार ना कर, काले कर्म ना कर। जे तू वाकई अकल वाला बंदा अपने ज्ञान दे नाल, मैं फिर बेनती कर रहा, जिहड़ा ज्ञान अज मनुख दी झोली विच है
ਇਹਦੀ ਖੋਪੜੀ ਦੇ ਅੰਦਰ ਜਿਹੜੇ ਚਾਰ ਅੱਖਰ ਗਿਆਨ ਦੇ ਮੌਜੂਦ ਨੇ, ਉਸ ਗਿਆਨ ਦੇ ਨਾਲ ਇਹਨੇ ਬਾਹਰੋਂ ਆਪਣੇ ਆਪ ਨੂੰ ਬੜਾ ਸਵਾਰਿਆ। ਇਹਦੀ ਕਾਰ ਸਾਫ, ਇਹਦੇ ਕੱਪੜੇ ਸਾਫ, ਇਹਦਾ ਤਨ ਸਾਫ, ਇਹਦਾ ਘਰ ਸਾਫ, ਇਹਦਾ ਆਫਿਸ ਸਾਫ, ਇਹਦੀਆਂ ਗਲੀਆਂ ਸਾਫ, ਰੋਡਾਂ ਸਾਫ, ਜਿੱਥੇ ਜਿੱਥੇ ਚੱਲਣਾ ਬਹਿਣਾ ਇਹਦਾ ਹੁੰਦਾ ਹੈ ਉਹ ਸਾਰੀਆਂ ਹੀ ਥਾਵਾਂ ਸਾਫ ਨੇ। ਹਰ ਜਗ੍ਹਾ ਉਹ ਮੁਕੰਮਲ ਤੌਰ ਦੇ ਉੱਤੇ ਸਾਫ ਨਜ਼ਰ ਆਉਂਦੀ, ਨੇੜੇ ਤੇੜੇ ਕਿਧਰੇ ਗੰਦਗੀ ਨਹੀਂ ਬਾਹਰੋਂ, ਪਰ ਅੰਦਰ ਜਿੱਥੇ ਪਰਮਾਤਮਾ ਨੂੰ ਵਸਾਉਣਾ ਚਾਹੁੰਦੇ ਉੱਥੇ ਹੈ ਹੀ ਗੰਦਗੀ, ਗੰਦਗੀ ਦੇ ਸਿਵਾਏ ਕੁਝ ਹੈ ਹੀ ਨਹੀਂ ਹੈ। ਇਸ ਤਰ੍ਹਾਂ ਕਹਿ ਲੋ ਤਨ ਨੂੰ ਸਵਾਰਨ ਦੀ ਜਾਚ ਆ ਗਈ ਹੈ, ਮਨ ਨੂੰ ਸਵਾਰਨ ਦੀ ਜਾਚ ਨਹੀਂ ਆਈ। ਬਾਹਰੋਂ ਘਰ ਸਵਾਰਨ ਦੀ ਜਾਚ ਆ ਗਈ ਹੈ, ਅੰਦਰਲਾ ਘਰ ਸਵਾਰਨ ਦੀ ਜਾਚ ਨਹੀਂ ਆਏ। ਬਾਹਰੋਂ ਦੁਨੀਆਦਾਰੀ ਨੂੰ ਸਵਾਰਨਾ ਇਹ ਤੇ ਸਮਝ ਆ ਗਈ ਹੈ, ਆਪਣੇ ਅੰਦਰ ਨੂੰ ਸਵਾਰਨਾ ਇਹ ਸਮਝ ਉੱਕੀ ਨਹੀਂ। ਔਰ ਇਹ ਸਮਝ ਕਿੱਥੋਂ ਮਿਲੇਗੀ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚੋਂ। ਤੋ ਕਹਿ ਰਹੇ ਨੇ ਗਰੀਬ ਨਵਾਜ਼ ਭਗਤ ਫਰੀਦ ਸਾਹਿਬ ਜੀ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਕਹਿਣ ਲੱਗੇ ਕਾਲੇ ਲੇਖ ਨਾ ਲਿਖ, ਕਹਿਣ ਲੱਗੇ ਆਪਣੇ ਗਿਰੀਵਾਨ ਮੈਂ, ਗਿਰੀਵਾਨ ਕਹਿੰਦੇ ਨੇ ਬੁੱਕਲ, ਪੰਜਾਬੀ ਵਿੱਚ ਕਹਿ ਦੀਦੇ ਨਾ ਆਪਣੀ ਬੁੱਕਲ ਵਿੱਚ ਧਿਆਨ ਦੇ, ਆਪਣੇ ਵੱਲ ਧਿਆਨ ਦੇ, ਕਈ ਕਹਾਵਤਾਂ ਨੇ ਆਪਣੀ ਪੀੜ੍ਹੀ ਹੇਠ ਸੋਟਾ ਮਾਰ। ਭਗਤ ਜੀ ਕਹਿੰਦੇ ਨੇ ਆਪਣੇ ਗਿਰੀਵਾਨ ਆਪਣੀ ਬੁੱਕਲ ਦੇ ਅੰਦਰ, ਆਪਣੇ ਮਨ ਦੇ ਅੰਦਰ ਝਾਤੀ ਮਾਰ ਕੇ ਵੇਖ, ਸਿਰ ਨੀਵਾਂ ਕਰ ਦੇਖ, ਸਿਰ ਉੱਚਾ ਰੱਖੋਗੇ ਦੂਜੇ ਦੀ ਬੁੱਕਲ ਨਜ਼ਰ ਆਏਗੀ ਆਪਣੀ ਨਹੀਂ, ਸਿਰ ਨੀਵਾਂ ਕਰੋਗੇ ਤੇ ਤਾਂ ਮੈਨੂੰ ਮੇਰੀ ਝੋਲੀ ਦਿਸੇਗੀ ਵਰਨਾ ਨਹੀਂ ਦਿਸੇਗੀ। ਬੜੀ ਸਾਦੀ ਜੀ ਉਦਾਹਰਣ ਹੈ, ਅਗਰ ਆਪਣਾ ਦਾਮਨ ਆਪਣੀ ਝੋਲੀ ਵੇਖਣੀ ਹੋਵੇ ਕਿ ਝੋਲੀ ਵਿੱਚ ਕੀ ਹੈ, ਤੇ ਨਜ਼ਰਾਂ ਦੂਰ ਤੋਂ ਹਟਾ ਕੇ ਆਪਣੀ ਝੋਲੀ ਵੱਲ ਨੀਵੀਆਂ ਕਰਨੀਆਂ ਪੈਣਗੀਆਂ, ਆਪਣੇ ਵੱਲ ਕਰਨੀਆਂ ਪੈਣਗੀਆਂ। ਬੰਦਾ ਨਜ਼ਰ ਨੂੰ ਹਮੇਸ਼ਾ ਉੱਚੀ ਚੁੱਕ ਕੇ ਰੱਖਦਾ ਹੈ, ਦੂਜਿਆਂ ਦੀ ਝੋਲੀ ਤੱਕਦਾ ਹੈ, ਦੂਜਿਆਂ ਦੇ ਲੇਖ ਤੱਕਦਾ ਹੈ, ਦੂਜਿਆਂ ਦੇ ਗੁਨਾਹ ਤੱਕਦਾ ਹੈ ਕਿ ਦੁਨੀਆਂ ਬੜੀ ਗੁਨਾਹਗਾਰੀ, ਆਪਣੇ ਵੱਲ ਨਹੀਂ ਵੇਖਦਾ ਕਿ ਉਹਨਾਂ ਗੁਨਾਹਾਂ ਦੇ ਅੰਦਰ ਕਿਧਰੇ ਮੈਂ ਤੇ ਨਹੀਂ ਸ਼ਾਮਲ, ਉਸ ਕਤਾਰ ਦੇ ਅੰਦਰ ਕਿਧਰੇ ਮੈਂ ਤੇ ਨਹੀਂ ਖੜਾ। ਇਹ ਤੇ ਕਹੀ ਜਾਂਦਾ ਹੈ ਕਿ ਦੁਨੀਆਂ ਦੇ ਅੰਦਰ ਬੇਈਮਾਨੀ ਬੜੀ ਵੱਧ ਗਈ, ਆਪਣੇ ਵੱਲ ਧਿਆਨ ਨਹੀਂ ਦਿੰਦਾ ਕਿ ਬੇਈਮਾਨੀ ਕਿਧਰੇ ਮੈਂ ਤੇ ਨਹੀਂ ਕਰ ਰਿਹਾ। ਇਹ ਤੇ ਕਹੀ ਜਾ ਰਿਹਾ ਕਿ ਲੋਕ ਹਰਾਮ ਖਾਈ ਜਾ ਰਹੇ ਨੇ, ਹੱਕ ਖਾਈ ਜਾ ਰਹੇ ਨੇ, ਦੂਜੇ ਦਾ ਖਾਈ ਜਾ ਰਹੇ ਨੇ, ਆਪਣੇ ਵੱਲ ਵੀ ਤੇ ਵੇਖ, ਇਹ ਕੰਮ ਕਿਧਰੇ ਤੂੰ ਤੇ ਨਹੀਂ ਕਰ ਰਿਹਾ, ਆਪਣਾ ਆਪਾ ਵੀ ਤੇ ਬਚਾ ਕੇ ਰੱਖਣਾ ਹੈ। ਲੋਕਾਂ ਨੂੰ ਵੇਖਦਾ ਹੈ ਤੇ ਲੋਕਾਂ ਦੇ ਗੁਨਾਹ ਦਿਸਦੇ ਨੇ, ਲੋਕਾਂ ਵਾਸਤੇ ਗੱਲ ਕਰ ਦਿੰਦਾ ਹੈ, ਲੋਕ ਬੜੇ ਦੁਰਾਚਾਰੀ ਨੇ, ਲੋਕ ਬੜੇ ਵਿਭਚਾਰੀ ਨੇ, ਲੋਕ ਬੜੇ ਕੁਕਰਮੀ ਨੇ, ਲੋਕਾਂ ਦੇ ਅੰਦਰ ਬੜਾ ਪਾਪ ਵੱਧ ਗਿਆ, ਬੜਾ ਅਤਿਆਚਾਰ ਵੱਧ ਗਿਆ। ਇਹ ਸਭ ਚੀਜ਼ਾਂ ਤੇਰੇ ਵਿੱਚ ਮੌਜੂਦ ਨੇ ਜਾਂ ਨਹੀਂ, ਇਹ ਤੂੰ ਆਪਣੇ ਵੱਲ ਧਿਆਨ ਕਰਕੇ ਵੇਖ, ਤੈਨੂੰ ਸਮਝ ਆ ਜਾਵੇ ਕਿ ਬੁਰਾਈਆਂ ਅੰਦਰ ਨੇ ਜਾਂ ਬੁਰਾਈਆਂ ਬਾਹਰ ਨੇ, ਬੁਰਾਈ ਹੈ ਜਾਂ ਬੁਰਾਈ ਤੋਂ ਤੂੰ ਨਿਰਲੇਪ ਹੈ, ਬਚ ਗਿਆ। ਤੋ ਖੈਰ ਜੇ ਤੂੰ ਪੜ੍ਹਨਾ ਹੈ ਤੇ ਆਪਣੇ ਆਪ ਨੂੰ ਪੜ੍ਹ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਹੈ, ਇਹ ਮਨ ਗਿਰਹੀ ਕਿ ਇਹ ਮਨ ਉਦਾਸੀ। ਆਪਣੇ ਮਨ ਨੂੰ ਪੜ੍ਹ, ਵੇਖ ਕੇ ਤੇਰਾ ਮਨ ਗ੍ਰਿਸ ਦੇ ਅੰਦਰ ਜਾਂ ਗ੍ਰਿਸ ਦੇ ਅੰਦਰ ਰਹਿੰਦਾ ਹੋਇਆ ਉਪਰਾਮ ਹੈ। ਇਹ ਮਨ ਤੇਰਾ ਮੈਲ ਦੇ ਅੰਦਰ ਹੈ ਜਾਂ ਮੈਲ ਤੋਂ ਬਾਹਰ ਹੈ। ਇਹ ਮਨ ਗਿਰਹੀ ਕਿ ਇਹ ਮਨ ਉਦਾਸੀ, ਇਸ ਮਨ ਕੋ ਮਮਤਾ ਕਿੱਥੋਂ ਲਾਗੀ। ਇਹਨਾਂ ਤਮਾਮ ਗੱਲਾਂ ਦਾ ਵਿਚਾਰ ਕਰ, ਪਰ ਹੁਣ ਵਿਚਾਰ ਉਹੀ ਕਰੇਗਾ ਨਾ ਜਿਹੜਾ ਆਪਣੇ ਵੱਲ ਧਿਆਨ ਲਾਏਗਾ, ਦੂਜਾ ਵਿਚਾਰ ਕਰੇ ਕਿਉਂ। ਭਗਤ ਜੀ ਕਹਿੰਦੇ ਨੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਣੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਜਦੋਂ ਤੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖੇਗਾ ਤੇ ਤੈਨੂੰ ਆਪਣੇ ਅੰਦਰ ਨਜ਼ਰ ਪੈਣਗੇ ਗੁਨਾਹ, ਤੇ ਗੁਨਾਹ ਇਹ ਵੇਖਣੇ ਚਾਹੁੰਦਾ ਨਹੀਂ। ਹਾਂ ਵੇਖਣੇ ਚਾਹੁੰਦਾ, ਪਰ ਲੋਕਾਂ ਦੇ ਆਪਣੇ ਗੁਨਾਹ ਉਹਨਾਂ ਦੇ ਉੱਤੇ ਪਰਦਾ ਪਾਉਣਾ ਚਾਹੁੰਦਾ। ਮੈਂ ਤੇ ਬੜੀ ਵਾਰ ਹੈਰਾਨ ਹੁੰਦਾ, ਆਪਣੇ ਅੰਦਰ 98 ਦੋਸ਼ ਹੋਣ, 98 ਦੋਸ਼, ਉਹਨਾਂ 98 ਗੁਨਾਹਾਂ ਦੇ ਉੱਤੇ, ਆਪਣਿਆਂ ਗੁਨਾਹਾਂ ਦੇ ਉੱਤੇ ਤੇ ਪਰਦਾ ਬਣਾ ਕੇ ਰੱਖਣਾ ਚਾਹੁੰਦਾ ਕਿ ਮੇਰੇ ਕਿਸੇ ਇੱਕ ਗੁਨਾਹ ਦੇ ਉੱਤੋਂ ਪਰਦਾ ਹਟੇ ਨਾ, ਮੇਰੀ ਇਮੇਜ, ਮੇਰੀ ਤਸਵੀਰ ਲੋਕਾਂ ਦੇ ਸਾਹਮਣੇ ਧੁੰਦਲੀ ਨਾ ਬਣੇ, ਤੇ ਕਿਸੇ ਦੂਜੇ ਦੇ ਅੰਦਰ 98 ਗੁਣ ਹੋਣ ਤੇ ਮੰਨ ਲਓ 2 ਗੁਨਾਹ ਨੇ, 2 ਹੀ ਦੋਸ਼ ਨੇ, ਉਹ ਦੂਜੇ ਦੇ 2 ਦੋਸ਼ ਵੀ ਇਹ ਵੇਖ ਕੇ ਛੱਜ ਦੇ ਅੰਦਰ ਪਾ ਕੇ ਉਹਨਾਂ ਨੂੰ ਛੱਟਣ ਦਾ ਯਤਨ ਕਰਦਾ, ਉਹਨਾਂ ਨੂੰ ਭੰਡਣ ਦਾ ਯਤਨ ਕਰਦਾ। ਉਹ ਜੇ ਵੇਖਿਆ ਫਲਾਣਾ ਰੋਜ਼ ਗੁਰਦੁਆਰੇ ਜਾਂਦਾ ਹੈ, ਉਹਦੇ ਅੰਦਰ ਤਿਆਹ ਦੋਸ਼ ਹੈ,
तू भी रोज गुरुद्वारे आना तू अपने वाल वेख्या मेरे विच की दोष है। ओ जी फलाने नूं ते उत्थे जाके बहन दी जाच नहीं, फलाना ते लंगर खान वास्ते जांदा है, फलाना ते इस करके जांदा है, तू अपने वाल वेख के तू की करन जाना है और तेनू जाके की मिलिया, ते जे ना जाए ते तेरा घट की जांदा है, मिलदा तेनू की, तू अपने वाल वेख। भगत जी तां ही याद करवा रहे ने, अपन डेगी वांड मैं सिर नीवा कर देख, कह लगे अपने वाल ध्यान दे के वेख तू कित्थे खड़ा है, आप खड़ा है गंदगी दे अंदर ते गल्लां लोकां नूं कर रहे, आप खड़ा है बुराई दे अंदर ते बुराई लोकां दी जुबान दे नाल फरोलन दा यतन कर रहे। कहन लगे सिर नीवा कर देख, अगले श्लोक दे अंदर भगत जी दा उपदेश, कहन लगे फरीदा जो तैं मारन मुकियां तिना ना मारे कुम। इस श्लोक दे अंदर बड़ा गहरा राज है, रहस्य है। कहन लगे जो तेरे नाल विरोधता करन दा यतन करदे ने, तेरा मंदा चितवदे ने, मंदा करदे ने, राह रोकदे ने, तेनू जान करके तन करके इज्जत करके बर्बाद करना लोचदे ने, उन्हां वास्ते तू माड़ा ना सोच, तिन्ना ना मारे कुम, उन्हां नू परतके मारना। परतके मारन दा मतलब है तू बदला ना लै। जे चंदू जहांगीर गुरु अर्जन देव साहब जी नू गर्म तवी दे उत्ते बिठाउंदे ने ते बदले दी अगन दे अंदर गुरु अर्जन देव पातशाह ने अपनी जुबान चो कोई कौड़ा फिक्का तत्ता बोल ते नहीं कढ़िया, कोई गर्म बोलते नहीं बोलिया। क्यों नहीं बोलिया? क्योंकि अंदर बदले की भावना ही नहीं है। बोलिया ए है कि निरंकार सब दा भला करे, बोलिया ए है कि तेरा किया मीठा लागे, हर नाम पदार्थ नानक मांगे। ए नहीं कहा कि चंदू ते जहांगीर तेरा कोई धी पुत्र बच्चा ना रह, तेरी कुल ना रह, तू हुणे खत्म हो जाए, ये गलत नहीं गई। गुरु घर दे अंदर बदले की भावना है ही नहीं है। हां किसी नूं सुधारन वास्ते तलवार जरूर चुकी गई है पर बदले वास्ते नहीं। मैं जफरनामे दे बोल पढ़ के बड़ा ही हैरान होया, चारे पुत्र धन श्री गुरु गोविंद सिंह पातशाह महाराज जी दे शहीद हो गए, माता जी शहीद हो गए, पिता जी पहला शहीदी पा चुके ने, आनंदपुर बनिया बनाया अपना घर छड़ना पिया, ते जफरनामा सारा कुछ होण बीतन तो बाद लिखदे ने, चमकौर दी जंग तो बाद अगा जाके दीना कांगड़ नगर विच बह के ते जफरनामे विच लिख रहे ने, औरंगजेब जे तू अजे भी अपने गुनाहां तों तौबा करें, अगों वास्ते अपने मन नूं सही करें, ते मैं अज भी तेनों खुदा दा पाक रस्ता बयान करन वास्ते दसन लई तैयार हां। इहनूं कहिंदे ने बदले दी भावना नहीं। ए नहीं मेरे तू चार पुत्र खत्म कीते ने मारे ने ते मैं तेरा एक रह नहीं देना। आखिया जे तू अज भी तौबा करें ते मैं तेनों परमात्मा दे पाक पवित्र रस्ते दे उत्ते तोरन वास्ते उपदेश करन लई तैयार हां। कहन लगे जो तैं मारन मुकियां तिना ना मारे कौन। दूजे पासे साडा हल की सानू मामूली जी कोई गल कह देना, मैं मामूली जी नाम मात्र, वह सानू मरते दम तक चेता रही, मरते दम तक इन्हें फलाने वक्त मेनू ए बोल बोले सन, आ जेडे घरां दे कलेश ने कित्थों जा रहे ने, इत्थों ते वधदे नजर आ रहे ने। पत्नी बोल पति दा नहीं सहारदी ते पति बोल पत्नी दा नहीं सहारदे। श्रीका बरादरी भाईचारा आपस दे अंदर

0: ਮੇਰਾ ਬੁਰਾ ਕਰ ਰਿਹਾ ਹੈ, ਇਹਦਾ ਬੁਰਾ ਮੈਂ ਤੇਰੇ ਕੋਲੋਂ ਨਹੀਂ ਮੰਗਦਾ, ਤੂੰ ਕਰ ਇਹਦਾ ਭਲਾ, ਕਦੀ ਨਾ ਕਦੀ ਉਹ ਬੰਦਾ ਰਾਹ ਦੇ ਉੱਤੇ ਆ ਹੀ ਜਾਏਗਾ। ਚਲੋ ਉਹ ਆਵੇ ਨਾ ਆਵੇ, ਜਿਹਦੇ ਅੱਗੇ ਅਰਦਾਸ ਕਰ ਰਹੇ ਹੋ, ਜਿਹਨੇ ਸਭ ਕੁਝ ਦੇ ਕੇ ਨਵਾਜਣਾ, ਉਹ ਤੇ ਜਾਣਦਾ ਹੈ ਨਾ ਤੁਹਾਨੂੰ ਕਿ ਅੰਦਰੋਂ ਅਸੀਂ ਬੁਰਾਈ ਸੋਚ ਰਹੇ ਹਾਂ ਜਾਂ ਭਲਿਆਈ ਸੋਚ ਰਹੇ, ਉਹ ਤੇ ਜਾਣਦਾ ਹੀ ਹੈ ਨਾ, ਉਹਦੇ ਕੋਲੋਂ ਤੇ ਕੋਈ ਪਰਦਾ ਨਹੀਂ ਨਾ। ਤੇ ਬੰਦੇ ਨੇ ਦੇਣਾ ਨਹੀਂ ਹੈ, ਦੇਣਾ ਜਦੋਂ ਪਰਮਾਤਮਾ ਨੇ ਦੇਣਾ, ਬਹਾਨਾ ਉਹ ਕੋਈ ਬਣਾ ਲਵੇ ਦੇਣ ਦਾ। ਅਰਦਾਸ ਇਹ ਹੋਵੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਹੁਣ ਸਰਬੱਤ ਦੇ ਅੰਦਰ ਦੁਸ਼ਮਣ ਵੀ ਆਉਂਦੇ ਨੇ, ਸਰਬੱਤ ਦੇ ਅੰਦਰ ਸੱਜਣ ਵੀ ਆਉਂਦੇ ਨੇ, ਸਰਬੱਤ ਦੇ ਅੰਦਰ ਆਪਣੇ ਵੀ ਆਉਂਦੇ ਨੇ, ਸਰਬੱਤ ਦੇ ਅੰਦਰ ਬੇਗਾਨੇ ਵੀ ਆਉਂਦੇ ਨੇ। ਕਹਿੰਦੇ ਨੇ ਤਿੰਨਾਂ ਨਾ ਮਾਰੇ ਘੁੰਮ, ਆਪਣ ਡੈ ਘਰ ਜਾਈਏ। ਆਪਣੇ ਨਿੱਜ ਘਰ ਦੇ ਅੰਦਰ, ਅੰਤਰ ਆਤਮੇ ਦੇ ਅੰਦਰ, ਪਾਰ ਬ੍ਰਹਮ ਦੇ ਚਰਨਾਂ ਦੇ ਅੰਦਰ ਟਿਕਿਆ ਜਾ ਸਕਦਾ ਹੈ। ਪੈਰ ਤਿੰਨਾਂ ਦੇ ਚੁੰਮ, ਪੈਰ ਚੁੰਮਣ ਦਾ ਮਤਲਬ ਹੈ ਉਹਨਾਂ ਦਾ ਵੀ ਭਲਾ ਮੰਗ, ਉਹਨਾਂ ਦੇ ਕੋਲ ਵੀ ਨਿਰਮਾਨਤਾ ਵਿੱਚ ਰਹਿ, ਉਹਨਾਂ ਦਾ ਵੀ ਭਲਾ ਹੀ ਕਰ, ਭਲਾ ਹੀ ਮੰਗ। ਇੱਕ ਛੋਟੇ ਜਿਹੇ ਪਠਾਨਾਂ ਦੇ ਬੱਚੇ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਪਾਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨੂੰ ਤੀਰ ਅੰਦਾਜ਼ ਬਣਾਇਆ ਔਰ ਬੜਾ ਵੱਡਾ ਬਣਾਇਆ, ਉਹਨੂੰ ਨੇਜਾ ਪਾਲਾ ਬੰਦੂਕ ਸਭ ਕੁਝ ਚਲਾਉਣਾ ਸਿਖਾਇਆ ਗੁਰੂ ਹਰਗੋਬਿੰਦ ਸਾਹਿਬ ਨੇ। ਘੋੜ ਸਵਾਰੀ ਬਾ ਕਮਾਲ ਉਹਨੂੰ ਸਿਖਾਈ, ਉਹ ਹੋਇਆ ਜਵਾਨ, ਕੇਵਲ ਇਸ਼ਾਰਤਨ ਬੇਨਤੀ। ਤੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਟਕਰਾਉਣ ਵਾਸਤੇ ਸਾਹਮਣੇ ਆਣ ਕੇ ਡਟ ਜਾਂਦਾ ਹੈ ਮੈਦਾਨ ਦੇ ਅੰਦਰ, ਜੰਗ ਲੜਦਿਆਂ ਲੜਦਿਆਂ ਪਾਤਸ਼ਾਹ ਦੇ ਸਾਹਮਣੇ ਮੁਕਾਬਲਾ ਕਰਨ ਲਈ ਆ ਜਾਂਦਾ। ਤੇ ਸਤਿਗੁਰੂ ਕਹਿਣ ਲੱਗੇ ਪੈਂਦੇ ਖਾਂ ਵਾਰ ਕਰ, ਤੈਨੂੰ ਮੈਂ ਪਹਿਲ ਦੇ ਰਿਹਾ ਤੂੰ ਵਾਰ ਕਰ। ਹੁਣ ਪੈਂਦੇ ਖਾਂ ਨੇ ਵਾਰ ਵੀ ਕਰ ਦਿੱਤਾ, ਇਹ ਨਹੀਂ ਸੋਚਿਆ ਕਿ ਇਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਇਸ ਯੋਗ ਬਣਾਇਆ, ਵਾਰ ਵੀ ਕਰ ਦਿੱਤਾ। ਪਾਤਸ਼ਾਹ ਨੇ ਵਾਰ ਕੀਤਾ ਤੇ ਜ਼ਮੀਨ ਦੇ ਉੱਤੇ ਡਿੱਗ ਪੈਂਦਾ ਹੈ। ਤੇ ਜਦ ਜ਼ਮੀਨ ਦੇ ਉੱਤੇ ਡਿੱਗਾ ਪਿਆ ਪੈਂਦੇ ਖਾਨ, ਜੇ ਪਾਤਸ਼ਾਹ ਨੂੰ ਮਾਰਨਾ ਚਾਹੁੰਦੇ ਦੂਜੀ ਤਲਵਾਰ ਦੇ ਨਾਲ ਉੱਥੇ ਮਾਰ ਸਕਦੇ ਸਨ, ਪਰ ਉਹ ਜ਼ਖਮੀ ਹੋਇਆ ਪਿਆ ਤੜਫਦਾ ਜ਼ਮੀਨ ਦੇ ਉੱਤੇ ਪਾਤਸ਼ਾਹ ਨੂੰ ਨਜ਼ਰ ਪੈਂਦਾ, ਗਰਮੀ ਹੈ, ਢਾਲ ਦੇ ਨਾਲ ਉਹਦੇ ਮੂੰਹ ਦੇ ਉੱਤੇ ਛਾਂ ਕਰਕੇ ਤੇ ਕਹਿਣ ਲੱਗੇ ਪੈਂਦੇ ਖਾਂ ਕਲਮਾ ਪੜ, ਖੁਦਾ ਦੇ ਚਰਨਾਂ ਵਿੱਚ ਜਾਣ ਦਾ ਵੇਲਾ ਹੈ। ਅੰਤਕਾਲ ਨਾਰਾਇਣ ਸਿਮਰੈ, ਅੰਤਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ। ਆਖਿਆ ਕਿ ਜੇ ਕੋਈ ਅੰਤਲੇ ਪਲ ਦੇ ਅੰਦਰ ਜਾ ਕੇ ਵੀ ਪਾਰ ਬ੍ਰਹਮ ਪਰਮੇਸ਼ਵਰ ਨੂੰ ਯਾਦ ਕਰੇ ਤੇ ਉਹ ਖੁਦਾ ਦੇ ਚਰਨਾਂ ਦਾ ਅੰਦਰ ਬਹਿਣ ਦਾ ਭਾਗੀਦਾਰ ਬਣ ਸਕਦਾ, ਤੂੰ ਖੁਦਾ ਨੂੰ ਯਾਦ ਕਰ। ਤੇ ਪੈਂਦੇ ਖਾਂ ਕਹਿਣ ਲੱਗਾ ਸਤਿਗੁਰੂ ਮੇਰੇ ਵਾਸਤੇ ਹੁਣ ਤੁਹਾਡਾ ਦਰਸ਼ਨ, ਤੁਹਾਡੀ ਤਲਵਾਰ ਹੀ ਕਲਮਾ ਹੈ, ਹੁਣ ਮੈਂ ਕਲਮਾ ਕੀ ਪੜਾ। ਚਲੋ ਉਹਨੇ ਆਪਣੀ ਭੁੱਲ ਮੰਨ ਲਈ, ਗੱਲ ਵੱਖਰੀ ਹੈ, ਪਰ ਸਤਿਗੁਰੂ ਨੇ ਤੇ ਉਹਨੂੰ ਵੈਰ ਜਾਂ ਵਿਰੋਧ ਦੀ ਭਾਵਨਾ ਦੇ ਨਾਲ ਇਹ ਨਹੀਂ ਕਿਹਾ ਕਿ ਤੂੰ ਆਇਆ ਸੈ ਮੇਰੇ ਤੇ ਵਾਰ ਕਰਨ, ਚਾਰ ਗਾਲਾਂ ਦਿੱਤੀਆਂ ਹੋਣ, ਕੌੜੇ ਬੋਲ ਬੋਲੇ ਹੋਣ, ਟੁਕੜੇ ਟੁਕੜੇ ਕੀਤੇ ਹੋਣ। ਨਹੀਂ, ਮਰਦੇ ਦਮ ਵੀ ਅਗਰ ਵੈਰੀ ਨੂੰ ਉਪਦੇਸ਼ ਕਰਨਾ ਆਉਂਦਾ ਹੈ ਤੇ ਇਹ ਕੇਵਲ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਆਉਂਦਾ ਹੈ, ਗੁਰੂ ਸਾਹਿਬਾਨਾਂ ਨੂੰ ਆਉਂਦਾ। ਬੰਦਾ ਤੇ ਬੰਦੇ ਦਾ ਇੰਨਾ ਵੈਰੀ ਹੈ, ਘੋਰ ਵੈਰੀ ਹੈ, ਖਹਿ ਖਹਿ ਕੇ ਆਪਸ ਦੇ ਅੰਦਰ ਸੜਦੇ ਬਲਦੇ ਨਜ਼ਰ ਪੈ ਰਹੇ ਨੇ। ਇਹ ਸੀ ਭਗਤ ਫਰੀਦ ਸਾਹਿਬ ਜੀ ਦੇ ਪਾਕ ਪਵਿੱਤਰ ਬਚਨ, ਜਿਨ੍ਹਾਂ ਬਚਨਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਰੱਖਣ ਦਾ ਨਿਮਾਣਾ ਯਤਨ ਕੀਤਾ ਗਿਆ।
1: ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ, ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ, ਰਾਖੋ ਲਾਜ ਮੁਰਾਰ। ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ, ਰਾਖੋ ਲਾਜ ਮੁਰਾਰ। ਵਾਹਿਗੁਰੂ ਸਾਹਿਬ ਜੀਓ, ਫਰੀਦਾ ਜਾਂ ਤਉ ਖੱਟਣ ਵੇਲ, ਤਾਂ ਤੂੰ ਰੱਤਾ ਦੁਨੀ ਸਿਉਂ, ਮਰਗ ਸਵਾਈ ਨਹੀਂ

पिछा रहया दूर देख फरीदा ज्योतिया।

0: इच्छा रहे आ दूर। वाहिगुरु जी का खालसा, वाहिगुरु जी की फतेह। परम सत्कार योग, मेहरबान सतगुरु, तन तन श्री गुरु ग्रंथ साहिब पातशाह महाराज जी दी पवित्र अते निघी गोदा आनंद माण रहे सब माई भाई सतसंगी जनों, मन बिरतियां एकागर करके गुरु दरबार विच बैन अते सुनन दी किरपालता करियो। एक नुकता हमेशा ध्यान दे अंदर रखन योग है, एक वक्त दे अंदर एक कम करन दी अपने आप नू आदत पाओ। ऐस वक्त तुसी ना ते दुकान उते हो, ना ऑफिस दे अंदर हो, ना अपनी कोई होर किरत विरत कम धंधा ही कर रहे हो। शरीर करके इस वक्त कोई होर कम धंधा करना भी चाहो ते कर भी नहीं पाओगे, क्योंकि शरीर ते गुरु दरबार विच है। तो फिर जे शरीर गुरु दरबार विच है ते फिर इस तरह का सुभा बनाओ कि उन्ना समा मन भी गुरु दरबार विच ही रहे। इस वक्त अगर मन करके तुसी ऑफिस वे चले गए, दुकान ते चले गए, किरत विरत वे चले गए, ओ भी नहीं होएगी ते जो इथे हो रहा है ओ भी पल्ले नहीं पएगा, ओदा भी लाभ पूरा पूरा नहीं मिलेगा। जितना समा गुरु दरबार दे अंदर तन हाजर रहे यतन करना चाहिदा है, उन्ना समा नाल लगदा मन नू भी बिठाउंदा। कोई काम बिगड़दा होवे उठ के जा सकते हैं, तन करके भी चलो, मन करके भी उथे रही है, पर जिन्ना समा इथे हां इथे ही रहने की कृपा करियो। चल रही लड़ी वार कथा विचार भगत फरीद साहब जी दे सलोकां विचों आप रोज सवेर दे वक्त सुनदे आ रहे हो। अज जो दो सलोक बाबा फरीद साहब जी दे आप संगतां दे सन्मुख पढ़े गए, पहला श्लोक है फरीदा जां तो खट्टन वेल तां तू रत्ता दुनी सिओ। कहन लगे जेड़ा खट्टी खट्टन दा वेला सी, खट्टन मैने कमाऊं, वेल मैने वकत, जेड़ा खट्टी खट्टन दा वकत सी, लाभ कमाऊं दा वकत सी, तां तू रत्ता दुनी सिओ। उस वकत ते तू इधर ध्यान ना दिता ते दुनियादारी दे तंदे दे अंदर उलझिया रहा। कह लगे ध्यान ना दिता। एक बेनती मैं होर भी करा, उम्र दे तकाजे दे नाल हर काम करन दा अपना अपना साडे समाज दे अंदर विहार प्यार बनया है। उम्र दे तकाजे दे नाल बचपन दे अंदर साडी जिम्मेवारी स्कूल दे अंदर जाके चार अखरां दी तालीम लेनी है ते बच्चा स्कूल दे अंदर चला जांदा है। जवानी दे अंदर किरत विरत धंधा करना ते बंदा कर रहा है। बुढ़ापे दे अंदर चाहिदा है कि चलो जो हुण कमाया है आराम दे नाल उनू बह के भोगे भी, तियां पुत्रां दे अंदर बह के आराम दे नाल चल पाए, और इस तरह होना भी चाहिदा है। परमात्मा सब दियां लोड़ां पूरियां भी करे। अर्ज मैं करनी चाहुंदा सां कि बचपन दा समा पढ़ाई वास्ते तलीम वास्ते बकायदा नियुक्त है। ते जे बंदा ये गल कहे कि बचपन ते मैं अचेत पुणे दे अंदर गवा लवां, बच्चे नू स्कूल की तोरना है, बच्चा रोंदा है, बच्चे दा मन नहीं करदा, इनू स्कूल ना तोरीए, जेड़े मां बाप बच्चियां दे उते इस तरह की दया कर जांदे ने, उन्हां दे बच्चे उन्हां नू सारी उम्र वास्ते कदी बख्शदे नहीं। जदों बच्चे वड्डे होणगे बख्शणगे नहीं। अगर तुसी जवाब वजों ये गल कहो कि बेटा उदों तो रोंदा बड़ा सी, तेनू तां स्कूल विच नहीं तोरिया, उदों तेनू रोज रोज स्कूल विच लालच दे के जिद करके भेजना पैंदा सी, तू जाके राजी नहीं सी हुंदा, रोंदा बड़ा सी। असीं सोचिया कि चलो तेनू स्कूल विच ना ही तोरीए, छह दे घटना तेरे लिए दुखदाई होवे, दुख वाली होवे। ते बच्चा अगों परतवा जवाब यही देगा कि मैं बेसमझ सी, मैनू समझ नहीं सी, मैं सी उस वक्त न्याणा, मां बाप नू ए गल कहेगा तुसी ते न्याणे नहीं सी ना, तुहानू ते पता सी ना मेरी उमर ए पढ़ाई करन दी ते मैनू पढ़ाया क्यों ने, मेरी उमर ए स्कूल दे अंदर जान दी ते मैनू भेजिया क्यों ने। ठीक है मैं रोंदा सा, मेरा रोना तुसी वेख लेना सी, मैनू चिड़क दे के लोरी दे के किसी भी ढंग दे नाल तोर दे, मेरा पला इसे अंदर ही सी। जो बच्चा जीवन दे अंदर बालपन दे समय नू अजाई गवा लैंदा है खेडां दे अंदर या सौं के अचेत पुणे दे अंदर अपने ओ समय नू बर्बाद करदा है, ओ जवानी दे दौर विच पहुंच के ना ते सफल इंसान ही बनदा है, ना डॉक्टर ना टीचर ना साइंटिस्ट ते ना चंगी जॉब दा ओनू आसरा ही मिलदा है। क्यों नहीं मिलता? क्योंकि जॉब मिलनी है अगे आड़ के, ओदा बेस बनाउन वास्ते है बालपन दा समा, ते जिस मकान दी बुनियाद ही नहीं, जिदा बेस ही नहीं, ओ मकान खड़ा के सासरे दे उत्ते होवे। असीं इह ते चाहुंदे आं कि पक्के महल साडे उसरन, पर इह नहीं चाहुंदे कि ओदियां बुनियादां वी पक्कियां बनाईयां जाण। इक बेनती मैं करदा चला, पक्कियां बुनियादां दे सहारे पक्के गगन नूं गोसा देण वाले मकान उसारे जांदे ने। जिन्हां मकानां दीआं बुनियादां रेते दे नाल भरीआं ने, कच्चीआं ने, उन्हां बुनियादां दे सहारे पक्कीआं इमारतां उसरदीआं वी नहीं, पक्कीआं इमारतां खड़ीआं वी नहीं हुंदीआं। बेस बनाउण दा इक समां हुंदा है। अगर किसी ने पढ़ लिख के वकील बनना है ते उहनूं बड़े लम्मे समें तों पढ़ाई दे अंदर रह के किताबां दे नाल मगजमारी करके अपना बेस कायम करना पैंदा है, मैं आउण वाले कल नूं वकील बनना है, उहनूं अपना आधार पक्का बनाउणा पैंदा है, ते जिहदा आधार कोई नहीं ओह वकील वी पक्का कोई नहीं। दूसरी बेनती, जिसने डॉक्टर बनना है ओहदे पिछे भी बड़ी साधना बड़ी मेहनत, दिन भर रात दा जागना, मां बाप दा पैसा अपना समा सब कुछ खर्च करके तां किधरे एक दिन जाके ओह डॉक्टर या साइंटिस्ट दी डिग्री पा लैंदा है। एक होर बेनती उदाहरण वजों मैं करदा चला, तुहाडे सामने गुरु के कीर्तनीए बह के कीर्तन करदे ने, उन्हां दा गला ते बाजे दी सुर इह दोवें बड़े तालमेल विच हुंदे ने, ते जे गला किसे होर पासे नूं बोले ते बाजे दी सुर हारमोनीयम दी सुर दूजे पासे नूं बोले ते ना गाउण वाले दा आनंद है ते ना सुनन वाले श्रोते दा आनंद है। सुर दे अंदर खुब के गाउणा पैंदा है, पर उस सुर दे नाल गले नूं मिलाउण वास्ते उहनां दी मेहनत वेखो उहदे पिछोकड़ विच किन्नी खड़ी है। ਇਹ ਨਹੀਂ ਕਿ ਪਹਿਲੇ ਦਿਨ ਆਣ ਕੇ ਕਿਸੇ ਨੇ ਦੱਸਿਆ ਕਿ ਇਹ ਵਾਜੇ ਦੀਆਂ ਸੁਰਾਂ ਨੇ, ਇਹਦੇ ਉੱਤੇ ਹੱਥ ਰੱਖ ਆਵਾਜ਼ਾਂ ਆਵਾਜ਼ ਕੱਢੇਗਾ ਤੇ ਤੂੰ ਨਾਲ ਕਹਿ ਦੇਣਾ ਸਾ ਰੇ ਗਾ ਮਾ ਪਾ ਧਾ ਨੀ ਸਾ, ਤੂੰ ਇਹ ਸੁਰਾਂ ਬੋਲਣੀਆਂ ਸ਼ੁਰੂ ਕਰ ਦੇਣੀਆਂ ਨੇ, ਸਰਗਮਾਂ ਕਹਿਣੀਆਂ ਸ਼ੁਰੂ ਕਰ ਦੇਣੀਆਂ ਨੇ। ਇੱਕ ਦਿਨ ਇੱਕ ਸਰਗਮ ਨੂੰ ਬੋਲਣ ਦੇ ਨਾਲ ਜਾਂ ਉਹਦੇ ਉੱਤੇ ਉਂਗਲ ਰੱਖਣ ਦੇ ਨਾਲ ਬੰਦਾ ਮੁਕਾਮ ਤੇ ਨਹੀਂ ਪਹੁੰਚਦਾ। ਪਤਾ ਨੀ ਇੱਕ ਹੀ ਸੁਰ ਨੂੰ ਹਜ਼ਾਰ ਹਜ਼ਾਰ ਵਰਾਂ ਇਸ ਤੋਂ ਵੀ ਜ਼ਿਆਦਾ ਜ਼ਿਆਦਾ ਵਾਰ ਗਲੇ ਵਿੱਚੋਂ ਬਾਹਰ ਕੱਢਣਾ ਪਿਆ, ਬੋਲਣਾ ਪਿਆ, ਉਹਦੇ ਨਾਲ ਗਲਾ ਜਾ ਕੇ ਤਾਂ ਮੈਚ ਕਰਦਾ ਹੈ, ਗਲਾ ਜਾ ਕੇ ਉਹਦੇ ਨਾਲ ਤਾਂ ਮੇਲ ਖਾਂਦਾ ਹੈ, ਵਰਨਾ ਸੁਰ ਹੋਰ ਕੁਝ ਕਹਿੰਦੀ ਹੈ ਤੇ ਗਲਾ ਹੋਰ ਕੁਝ ਕਹਿੰਦਾ ਹੈ। ਤੁਹਾਡੇ ਕੋਲ ਆਵਾਜ਼ ਭਾਵੇਂ ਕਿੰਨੀ ਵੀ ਚੰਗੀ ਹੋਵੇ, ਪਰ ਜਿੰਨਾ ਸਮਾਂ ਉਸ ਆਵਾਜ਼ ਨੂੰ ਤਰਾਸ਼ਿਆ ਨਾ ਜਾਏ ਉਹ ਚੰਗੀ ਆਵਾਜ਼ ਵੀ ਭੱਦੀ ਲੱਗਦੀ ਹੈ, ਤੇ ਆਵਾਜ਼ ਦੇ ਅੰਦਰ ਖਰਾਸ਼ ਹੋਵੇ, ਆਵਾਜ਼ ਕਿਸ ਤਰ੍ਹਾਂ ਦੀ ਹੋਵੇ, ਪਰ ਮਿਹਨਤ ਕਰ ਕਰਕੇ ਉਸ ਆਵਾਜ਼ ਨੂੰ ਤਰਾਸ਼ਿਆ ਜਾਏ, ਆਵਾਜ਼ ਨੂੰ ਸਵਾਰਿਆ ਜਾਏ, ਗਲਾ ਬਿਲਕੁਲ ਸਮਰ ਜਾਏ, ਤੇ ਉਹ ਸਮਰਿਆ ਹੋਇਆ ਗਲਾ ਵੀ ਮਿੱਠਾ ਲੱਗਦਾ ਹੈ, ਭਾਵੇਂ ਉਹ ਗਾਉਣ ਦੇ ਯੋਗ ਨਾ ਵੀ ਹੋਵੇ, ਮਿਹਨਤ ਉਹਨੂੰ ਸਵਾਰ ਕੇ ਰੱਖ ਦਿੰਦੀ ਹੈ। ਮੇਰੇ ਕਹਿਣ ਤੋਂ ਮਤਲਬ ਹੈ ਮਿਹਨਤ ਬੇਕਾਰ ਗਲੇ ਨੂੰ ਵੀ ਸਵਾਰ ਕੇ ਰੱਖ ਦਿੰਦੀ ਹੈ, ਮਿਹਨਤ ਮਾੜੇ ਮਨੁੱਖ ਨੂੰ ਵੀ ਮਹਾਨ ਬਣਾ ਦਿੰਦੀ ਹੈ। ਮੇਰਾ ਪ੍ਰਸ਼ਨ ਤੁਹਾਡੇ ਉੱਤੇ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਸਵਾਰਨ ਵਾਸਤੇ ਕਿੰਨੀ ਮਿਹਨਤ ਕਰ ਰਹੇ ਹੋ, ਔਰ ਇਹਦਾ ਜਵਾਬ ਤੁਸੀਂ ਮੈਨੂੰ ਨਾ ਦਿਓ, ਆਪਣੇ ਆਪ ਨੂੰ ਹੀ ਦੇਣਾ ਹੈ। ਪ੍ਰਸ਼ਨ ਮੈਂ ਤੁਹਾਡੇ ਸਾਹਮਣੇ ਕਰ ਦਿੱਤਾ ਹੈ, ਤੁਸੀਂ ਆਪਣੇ ਮਨ ਨੂੰ ਸਵਾਰਨ ਦਾ ਕਿੰਨਾ ਕੁ ਯਤਨ ਕਰ ਰਹੇ ਹੋ, ਕਿੰਨੀ ਕੁ ਮਿਹਨਤ ਕਰ ਰਹੇ ਹੋ। ਮੈਂ ਫੇਰ ਬੇਨਤੀ ਕਰਾਂ, ਅਤੀ ਬੇਕਾਰ ਗਾਉਣ ਦੇ ਯੋਗ ਜੋ ਗਲਾ ਨਹੀਂ, ਮਿਹਨਤ ਕਰਕੇ ਉਹ ਗਲਾ ਮਿੱਠਾ ਬਣ ਜਾਂਦਾ ਹੈ, ਸੁਰੀਲਾ ਬਣ ਜਾਂਦਾ ਹੈ। ਤੁਸੀਂ ਆਪਣੇ ਮਨ ਨੂੰ ਤਰਤੀਬ ਸੁਰ ਤਾਲ ਦੇ ਅੰਦਰ ਕਰਨ ਦਾ ਕਿੰਨਾ ਕੁ ਯਤਨ ਕਰ ਰਹੇ ਹੋ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਜਿਹੜਾ ਯਤਨ ਕਰਨ ਦਾ ਸਮਾਂ ਸੀ ਉਦੋਂ ਯਤਨ ਕੀਤਾ ਨਹੀਂ, ਫਲ ਝੋਲੀ ਵਿੱਚ ਪਿਆ ਨਹੀਂ, ਤੇ ਜਦ ਫਾਲੀ ਝੋਲੀ ਵਿਚ ਨਹੀਂ ਆਇਆ ਤੇ ਫਿਰ ਬੰਦਾ ਰੋਂਦਾ ਬੜਾ ਹੈ ਜੀ, ਦੂਜੇ ਨੂੰ ਦਾਤਾਂ ਮਿਲ ਰਹੀਆਂ ਨੇ ਤੇ ਮੈਨੂੰ ਮਿਲ ਕਿਉਂ ਨਹੀਂ ਰਹੀ, ਦੂਜੇ ਦਾ ਦਾਮਨ ਭਰਿਆ ਨਜ਼ਰ ਆ ਰਿਹਾ ਤੇ ਮੇਰਾ ਖਾਲੀ ਕਿਉਂ ਨਜ਼ਰ ਆ ਰਿਹਾ। ਭਗਤੀ ਦੇ ਮਾਰਗ ਦੇ ਉੱਤੇ ਚੱਲਣ ਵਾਸਤੇ ਵੀ ਇਸ ਤਰ੍ਹਾਂ ਸਮਾਂ ਹੈ, ਤੇ ਸਮਾਂ ਕਿਹੜਾ ਹੈ? ਨਾ ਬਾਲਪਨ, ਨਾ ਜਵਾਨੀ ਤੇ ਨਾ ਬੁਢਾਪਾ, ਇਹਨਾਂ ਤਿੰਨਾਂ ਵਿੱਚੋਂ ਇੱਕ ਨਿਰਧਾਰਿਤ ਸਮਾਂ ਨਹੀਂ ਹੈ ਕਿ ਭਗਤੀ ਕਰਨ ਵਾਸਤੇ ਕੇਵਲ ਬੁਢਾਪਾ ਹੈ, ਤੇ ਜਵਾਨੀ ਦੇ ਅੰਦਰ ਜੇ ਰੱਬ ਦੇ ਰਾਹ ਦੇ ਉੱਤੇ ਚੱਲ ਪਏ ਤੇ ਸ਼ਾਇਦ ਰਿਐਕਸ਼ਨ ਨਾ ਹੋ ਜਾਏ, ਰੱਬ ਅੱਗੋਂ ਕਾਲੀ ਨਾ ਪੈ ਜਾਏ ਵੀ ਤੂੰ ਜਵਾਨੀ ਵਿੱਚ ਚੱਲਦਾ ਆ ਰਿਹਾ, ਮੇਰੇ ਰਾਹ ਦੇ ਉੱਤੇ ਕਿਉਂ ਆ ਰਿਹਾ, ਇਹ ਤੇ ਬੜਾ ਠੋਸ ਅਪਰਾਧ ਕਰ ਰਿਹਾ। ਪਰਮਾਤਮਾ ਦੇ ਨਾਲ ਜੁੜਨ ਵਾਸਤੇ ਕੋਈ ਵੀ ਸਮਾਂ ਮੁਕਰਰ ਨਹੀਂ। ਜੁੜ ਜਾਏ ਕੋਈ ਬਾਲਪਨ ਦੇ ਅੰਦਰ, ਜੁੜ ਸਕਦਾ ਹੈ ਕੋਈ ਜਵਾਨੀ ਦੇ ਅੰਦਰ, ਜੁੜ ਸਕਦਾ ਹੈ ਕੋਈ ਬੁਢਾਪੇ ਦੇ ਅੰਦਰ। ਗੁਰਬਾਣੀ ਨੂੰ ਪੁੱਛੋ ਕਿ ਗੁਰਬਾਣੀ ਦਾ ਹੁਕਮ ਕੀ ਹੈ, ਤੇ ਸਤਿਗੁਰੂ ਇਹ ਕਹਿੰਦੇ ਨੇ ਕਿ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਉਹਨਾਂ ਇਹ ਨਹੀਂ ਕਿਹਾ ਕਿ ਬਾਲਪਨ ਵਿੱਚ ਜਪ ਜਾਂ ਨਾ ਜਪ, ਜਵਾਨੀ ਵਿੱਚ ਨਾ ਜਪ, ਬੁਢਾਪੇ ਵਿੱਚ ਜਾਪੇ, ਨਹੀਂ ਕਿਹਾ। ਪਰ ਅਸੀਂ ਦੁਨੀਆਦਾਰਾਂ ਨੇ, ਅਸੀਂ ਆਮ ਦੁਨੀਆਂ ਵਾਲੇ ਲੋਕਾਂ ਨੇ ਬੁਢਾਪੇ ਦਾ ਸਮਾਂ ਰੱਬ ਲਈ ਮਿੱਥ ਲਿਆ ਹੈ। ਅਸੀਂ ਕਹਿੰਦੇ ਹਾਂ ਬਾਲਪਨ ਤੇ ਨਿਕਲ ਜਾਂਦਾ ਹੈ ਅਚੇਤ ਪੁਣੇ ਦੇ ਅੰਦਰ, ਜਵਾਨੀ ਨਿਕਲ ਜਾਂਦੀ ਆਪਣੇ ਕਾਰੋਬਾਰ ਧੰਦੇ ਕਰਦਿਆਂ, ਵਿਸ਼ੇ ਵਿਕਾਰਾਂ ਦੇ ਅੰਦਰ ਗੁਨਾਹ ਕਰਦਿਆਂ ਕਰਦਿਆਂ, ਦੁਨੀਆਂ ਭਰ ਦੇ ਪਾਪ ਅਪਰਾਧ ਕਮਾਉਂਦਿਆਂ, ਤੇ ਚਲੋ ਬੁੱਢੇ ਹੋਵਾਂਗੇ ਤੇ ਰੁੱਸੇ ਹੋਏ ਰੱਬ ਦਾ ਉਲਾਮਾ ਵੀ ਲਾ ਲਵਾਂਗੇ, ਰੱਬ ਨੂੰ ਵੀ ਮਨਾ ਲਵਾਂਗੇ ਬੁਢਾਪੇ ਦੇ ਅੰਦਰ। ਔਰ ਇਹ ਮੇਰਾ ਨਿੱਜੀ ਤਜਰਬਾ ਹੈ, ਮੈਂ ਜਿੰਨਿਆਂ ਦੇਸ਼ਾਂ ਦੇ ਅੰਦਰ ਗਿਆ, ਦੇਸ਼ ਵਿਦੇਸ਼ ਦੇ ਅੰਦਰ ਬਹੁਤ ਦੇਸ਼ਾਂ ਦਾ ਮੇਰਾ ਭਰਮਣ ਹੈ, ਮੈਂ ਜਿਸ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ, ਤਕਰੀਬਨ ਸਵੇਰੇ ਸ਼ਾਮ ਜਿਹੜੀ ਸੰਗਤ ਮਿਲਦੀ ਹੈ ਨਾ, ਉਹ ਬਜ਼ੁਰਗਾਂ ਦੀ ਮਿਲਦੀ ਹੈ, ਬੁਢਾਪੇ ਦੇ ਅੰਦਰ ਆਉਣ ਵਾਲਿਆਂ ਦੀ ਮਿਲਦੀ ਹੈ। ਕਾਰਨ ਕੀ ਹੈ ਕਿ ਜਵਾਨੀ ਵਿੱਚ ਤੇ ਰੱਬ ਚੇਤੇ ਆਇਆ ਨੇ ਤੇ ਬੁਢਾਪੇ ਦੇ ਅੰਦਰ ਹੁਣ ਆਏ ਨੇ, ਤੇ ਖਿਮਾ ਕਰਿਓ ਜਿਹੜਾ ਬੁਢਾਪੇ ਦੇ ਅੰਦਰ ਵੀ ਆ ਰਹੇ ਆ, ਉਹ ਆਉਣ ਵਾਂਗ ਨਹੀਂ ਆ ਰਹੇ, ਉਹ ਵੀ ਆਪਣੀ ਮਰਜ਼ੀ ਦੇ ਨਾਲ ਹੀ ਆ ਰਹੇ। ਮੁਬਾਰਕ ਹੈ ਉਹਨਾਂ ਜਵਾਨ ਭੈਣਾਂ ਨੂੰ, ਜਵਾਨ ਵੀਰਾਂ ਨੂੰ ਜਿਹੜੇ ਜਵਾਨੀ ਦੇ ਅੰਦਰ ਮੰਦਰ ਮਸਜਿਦ ਜਾਂ ਗੁਰਦੁਆਰੇ ਦਾ ਰਾਹ ਨਾਪਣਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਨੂੰ ਮੇਰੇ ਵੱਲੋਂ ਵਧਾਈ। ਤਵਰਜ ਮੈਂ ਇਹ ਕਰ ਰਿਹਾ ਸਾਂ ਕਿ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਕੋਈ ਸਮਾਂ ਮੁਕਰਰ ਨਹੀਂ ਹੈ। ਪਰਮਾਤਮਾ ਦੇ ਨਾਲ ਬਚਪਨ ਤੋਂ ਲੈ ਕੇ ਜੁੜਨਾ ਮਨੁੱਖ ਵਾਸਤੇ ਚੰਗਾ ਰਹਿੰਦਾ ਹੈ, ਯੋਗ ਰਹਿੰਦਾ ਹੈ। ਪਰ ਬਾਲਪਨ ਦੇ ਅੰਦਰ ਤਾਂ ਜੁੜਿਆ ਜਾਂਦਾ ਹੈ ਜੇ ਘਰ ਵਿੱਚੋਂ ਸੂਝ ਸਮਝ ਚੰਗੀ ਮਿਲੇ, ਘਰ ਦਾ ਮਾਹੌਲ, ਘਰ ਦਾ ਵਾਤਾਵਰਣ ਚੰਗਾ ਮਿਲੇ। ਬਾਲਪਨ ਵਿੱਚ ਤੇ ਬੰਦਾ ਤਾਂ ਜੁੜਦਾ ਹੈ। ਜਵਾਨੀ ਵਿੱਚ ਕੋਈ ਵਿਰਲਾ ਭਾਗਾਂ ਵਾਲਾ, ਜਾਂ ਤੇ ਕਰਮ ਬੜੇ ਚੰਗੇ ਹੋਣ ਤੇ ਜਾਂ ਉਹਨੂੰ ਕੋਈ ਭਾਗਾਂ ਦੇ ਨਾਲ ਸੰਗਤ ਚੰਗੀ ਮਿਲ ਗਈ ਤਾਂ ਉਹਨੂੰ ਗੁਰਦੁਆਰਾ ਮੰਦਰ ਮਸਜਿਦ ਦਿਖਾਈ ਦੇ ਜਾਂਦਾ ਜਵਾਨੀ ਦੇ ਅੰਦਰ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਜਾਂ ਤੋ ਖੱਟਣ ਵੇਲ, ਜੀਵਨ ਸੀ ਖੱਟੀ ਖੱਟਣ ਦਾ ਵੇਲਾ ਤੇ ਖੱਟੀ ਖੱਟੀ ਨਹੀਂ, ਜਿਹੜਾ ਵੇਲਾ ਸੀ ਪੜਨ ਦਾ ਤੂੰ ਪੜਿਆ ਨਹੀਂ। ਤੇ ਜਦ ਜਵਾਨੀ ਦੇ ਅੰਦਰ ਉਹੀ ਬੱਚਾ ਪਹੁੰਚਦਾ ਹੈ ਜਿਹਨੇ ਪੜ੍ਹਾਈ ਨਹੀਂ ਕੀਤੀ, ਤੇ ਜਵਾਨੀ ਦੇ ਅੰਦਰ ਉਹਨੂੰ ਬੜਾ ਪਛਤਾਵਾ ਕਰਨਾ ਪੈਂਦਾ ਹੈ। ਕਿਉਂ? ਕਿਉਂਕਿ ਬਾਲਪਨ ਉਹਨੇ ਸੌਂ ਕੇ ਗਵਾਇਆ, ਬਾਲਪਨ ਉਹਨੇ ਖਿਡੌਣਿਆਂ ਦੇ ਨਾਲ ਖੇਡ ਕੇ ਗਵਾਇਆ, ਤੇ ਜਿਹਨੇ ਬਾਲਪਨ ਖਿਡੌਣਿਆਂ ਦੇ ਨਾਲ ਖੇਡ ਕੇ ਗਵਾਇਆ ਉਹਨੂੰ ਜਵਾਨੀ ਦੇ ਅੰਦਰ ਹਾਥੀ ਮਲਣੇ ਪੈਂਦੇ ਨੇ, ਪਛਤਾਉਣਾ ਹੀ ਪੈਂਦਾ, ਸਿਰ ਧੁਨ ਧੁਨ ਕੇ ਪਛਤਾਉਣਾ ਪੈਂਦਾ ਹੈ। ਕਿਉਂ? ਕਿਉਂਕਿ ਸਮਾਂ ਬਰਬਾਦ ਹੋਇਆ। ਆਪ ਸੂਝਵਾਨ ਸਤਸੰਗੀ ਗੁਰੂ ਦਰਬਾਰ ਦੀ ਰੌਣਕ ਵਧਾ ਰਹੇ ਹੋ, ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ। ਪਛਤਾਵਾ ਹਮੇਸ਼ਾ ਹੀ ਬੀਤੇ ਹੋਏ ਸਮੇਂ ਵਿੱਚੋਂ ਜਨਮ ਲੈਂਦਾ ਹੈ, ਪਛਤਾਵਾ ਨਾ ਤੇ ਵਰਤਮਾਨ ਵਿੱਚੋਂ ਤੇ ਨਾ ਭਵਿੱਖ ਵਿੱਚੋਂ, ਪਛਤਾਵਾ ਨਾ ਪ੍ਰੈਜੈਂਟ ਵਿੱਚੋਂ ਤੇ ਨਾ ਫਿਊਚਰ ਵਿੱਚੋਂ ਜਨਮ ਲੈਂਦਾ ਹੈ। ਪਛਤਾਵੇ ਦਾ ਜਨਮ ਜਦੋਂ ਵੀ ਹੁੰਦਾ ਹੈ ਪਾਸਟ ਵਿੱਚੋਂ ਹੁੰਦਾ ਹੈ, ਬੀਤੇ ਕਾਲ ਵਿੱਚੋਂ ਹੁੰਦਾ ਹੈ। ਤੇ ਹੁਣ ਜਦ ਉਹੀ ਬੱਚਾ ਚੱਲਦਾ ਚੱਲਦਾ ਬਣਿਆ ਜਵਾਨ, ਜਵਾਨੀ ਦੀਆਂ ਦਲਹੇਜਾਂ ਤੇ ਕਦਮ ਆਏ, ਤੇ ਬਾਕੀ ਸਾਰੇ ਦੇ ਸਾਰੇ ਜਵਾਨ, ਕੋਈ ਡਾਕਟਰ, ਕੋਈ ਖੋਜੀ, ਕੋਈ ਵੈਦ, ਕੋਈ ਟੀਚਰ, ਕੋਈ ਚੰਗੀ ਜੌਬ ਤੇ, ਤੇ ਜਿਹੜਾ ਖਿਡੌਣਿਆਂ ਦੇ ਨਾਲ ਖੇਡਦਾ ਰਿਹਾ ਉਹ ਪਸ਼ੂ ਚਰਾਉਣ ਜੋਗਾ ਹੀ ਰਹਿ ਗਿਆ, ਉਹ ਖਾਲੀ ਰਹਿ ਗਿਆ, ਤੇ ਬੜਾ ਪਛਤਾਵਾ ਹੋਇਆ ਕਿ ਬਾਲਪਨ ਦਾ ਸਮਾਂ ਗਵਾਇਆ ਕਿਉਂ। ਠੀਕ ਇਸ ਤਰ੍ਹਾਂ ਹੀ ਭਗਤੀ ਮਾਰਗ ਦੇ ਅੰਦਰ ਜੋ ਬੰਦਾ ਜੀਵਨ ਪਾ ਕੇ ਨਹੀਂ ਚੱਲਿਆ, ਜੀਵਨ ਨੂੰ ਉਹਨੇ ਸਫਲ ਕਰਨ ਦਾ ਯਤਨ ਨਹੀਂ ਕੀਤਾ, ਉਹਨੂੰ ਵੀ ਇੱਕ ਜ਼ਿੰਦਗੀ ਦੇ ਮੋੜ ਦੇ ਉੱਤੇ ਆਣ ਕੇ ਪਛਤਾਤਾਪ ਕਰਨਾ ਪੈਂਦਾ ਹੈ ਤੇ ਉਹ ਮੋੜ ਹੈ ਜਦ ਮੌਤ ਵਾਲੀ ਘਟਨਾ ਘਟਣੀ ਸ਼ੁਰੂ ਹੁੰਦੀ ਹੈ। ਜਦ ਮੌਤ ਸਾਹਮਣੇ ਆਉਂਦੀ ਹੈ, ਦਿਸਦਾ ਹੈ ਕਿ ਹੁਣ ਮੈਨੂੰ ਜਾਣਾ ਪੈਣਾ ਹੈ, ਜਾਣਾ ਮੇਰੀ ਮਜਬੂਰੀ ਹੈ, ਉਸ ਵਕਤ ਫਿਰ ਉਹ ਹਾਥੀ ਮਲਦਾ ਰਹਿ ਜਾਂਦਾ ਹੈ, ਪਛਤਾਤਾਪ ਹੀ ਕਰਦਾ ਰਹਿ ਜਾਂਦਾ ਹੈ ਤੇ ਪੁੱਛੀਏ ਵੀ ਹੁਣ ਪਛਤਾ ਕਿਉਂ ਰਿਹਾ। ਉਹ ਕਹਿੰਦਾ ਵੀ ਸਾਰੀ ਉਮਰ ਗਵਾਈ ਗਵਾਈ ਹੈ, ਇਹਦੇ ਅੰਦਰ ਕਮਾਇਆ ਕੁਝ ਵੀ ਨਹੀਂ। ਪਿਆਰਿਓ, ਆਪਣੇ ਬੀਤੇ ਕੱਲ ਦੇ ਅੰਦਰ ਝਾਤੀ ਮਾਰ ਕੇ ਵੇਖੋ, ਜਿਸ ਮਨੁੱਖ ਨੇ ਆਪਣੇ ਕੱਲ ਨੂੰ ਸਵਾਰਿਆ ਹੈ ਉਹਦਾ ਅੱਜ ਭਲਾ ਹੈ ਤੇ ਜਿਹਨੇ ਕੱਲ ਨੂੰ ਵਿਗਾੜਿਆ ਸੀ ਉਹਦਾ ਅੱਜ ਭਲਾ ਨਹੀਂ ਹੈ। ਦੁਨੀਆਂ ਦੇ ਅੰਕੜੇ ਇਸ ਤਰ੍ਹਾਂ ਹੀ ਕਹਿੰਦੇ ਨੇ। ਬੁਨਿਆਦ ਪੱਕੀ ਹੋਵੇ, ਮਕਾਨ ਪੱਕੇ ਉਸਰਦੇ ਨੇ, ਕੱਚੀਆਂ ਬੁਨਿਆਦਾਂ ਦੇ ਸਹਾਰੇ ਦੇ ਉੱਤੇ ਪੱਕੀਆਂ ਇਮਾਰਤਾਂ ਖੜੀਆਂ ਨਹੀਂ ਹੁੰਦੀਆਂ। ਜੇ ਕਿਸੇ ਨੇ ਬਣਨਾ ਹੋਵੇ ਪਹਿਲਵਾਨ, ਮੈਂ ਇੱਕ ਹੋਰ ਉਦਾਹਰਨ ਤੁਹਾਡੇ ਸਾਹਮਣੇ ਦੇ ਰਿਹਾ, ਜੇ ਕਿਸੇ ਨੇ ਬਣਨਾ ਹੋਵੇ ਪਹਿਲਵਾਨ, ਇੱਕ ਦਿਨ ਮੁਕਰਰ ਹੋਵੇ ਵੀ ਫਲਾਣੇ ਦਿਨ ਦੋ ਟੀਮਾਂ ਦੇ ਅੰਦਰ ਕੁਸ਼ਤੀ ਲੜੀ ਜਾਣੀ ਹੈ ਔਰ ਫਲਾਣੇ ਫਲਾਣੇ ਗਰਾਊਂਡ ਦੇ ਅੰਦਰ, ਫਲਾਣੇ ਫਲਾਣੇ ਦੰਗਲ ਦੇ ਅੰਦਰ ਕੁਸ਼ਤੀ ਲੜੀ ਜਾਣੀ ਹੈ ਪਹਿਲਵਾਨਾਂ ਵਾਂਗੂ। ਇੱਕ ਮਨੁੱਖ ਨੇ ਕਦੀ ਸਰੀਰ ਨੂੰ ਗਰਮ ਕੀਤਾ ਹੀ ਨਹੀਂ, ਕੋਈ ਐਕਸਰਸਾਈਜ਼ ਨਹੀਂ ਕੀਤੀ, ਕੋਈ ਕੋਲ ਕੁਸ਼ਤੀ ਦੇ ਤਾਪ ਸਿੱਖੇ ਹੀ ਨਹੀਂ, ਖੁਰਾਕ ਖਾਧੀ ਨਹੀਂ, ਸਰੀਰ ਬਣਾਇਆ ਹੀ ਨਹੀਂ ਤੇ ਜਿਹੜਾ ਕੁਸ਼ਤੀ ਦਾ ਦਿਨ ਹੁੰਦਾ ਹੈ ਉਸ ਦਿਨ ਜਾ ਕੇ ਉਹ ਦੰਗਲ ਦੇ ਅੰਦਰ ਸ਼ਰਮਸ਼ਾਰੀ ਹੋਏਗਾ। ਕਿਉਂ ਹੋਏਗਾ? ਕਿਉਂਕਿ ਸਿੱਖਣ ਦੇ ਸਮੇਂ ਉਹ ਸੁੱਤਾ ਰਿਹਾ ਤੇ ਲੜਨ ਦੇ ਸਮੇਂ ਮੈਦਾਨ ਦੇ ਅੰਦਰ ਉਹਦੇ ਪੱਲੇ ਕੇਵਲ ਸ਼ਰਮ ਪਈ। ਤੇ ਜਿਨ੍ਹਾਂ ਨੇ ਪਹਿਲਾਂ ਮਿਹਨਤ ਕੀਤੀ, ਜਿਹੜੇ ਪਹਿਲਾਂ ਖੁਰਾਕ ਖਾਂਦੇ ਰਹੇ, ਐਕਸਰਸਾਈਜ਼ ਕਰਦੇ ਰਹੇ, ਉਸਤਾਦਾਂ ਕੋਲੋਂ ਦਾ ਪੇ ਸਿੱਖਦੇ ਰਹੇ, ਸਰੀਰ ਨੂੰ ਉਹਨਾਂ ਨੇ ਸੁਸਤ ਨਾ ਪੈਣ ਦਿੱਤਾ, ਉਹਨਾਂ ਨੂੰ ਉਸ ਦਿਨ ਜਿੱਤ ਮਿਲੀ ਤੇ ਜੇਤੂ ਨੂੰ ਵਧਾਈਆਂ ਮਿਲੀਆਂ, ਜਿੱਤ ਦਾ ਝੰਡਾ ਉਹਦੇ ਹੱਥ ਵਿੱਚ ਆਇਆ, ਸੋਨੇ ਦੇ ਤਗਮੇ ਉਹਦੇ ਗਲ ਵਿੱਚ ਆਏ ਤੇ ਜਿਹੜਾ ਸੁੱਤਾ ਰਿਹਾ ਬੇਹੋਸ਼ੀ ਦੇ ਅੰਦਰ ਉਹ ਵੇਖੀ ਜਾਏਗੀ, ਜਿਹੜਾ ਦਿਨ ਆਏਗਾ ਉਸ ਦਿਨ ਘੁੱਲ ਲਵਾਂਗੇ, ਉਹਨਾਂ ਦੇ ਪੱਲੇ ਕੇਵਲ ਪਛਤਾਵਾ ਰਿਹਾ। ਅਗਰ ਮਨੁੱਖ ਆਪਣਾ ਸਾਰਾ ਜੀਵਨ ਅਜਾਈ ਗਵਾ ਲਵੇ, ਕੋਈ ਗੁਣਵਾਨ ਨਾ ਬਣੇ, ਕੋਈ ਪ੍ਰਮਾਤਮਾ ਦੇ ਰਾਹ ਤੇ ਨਾ ਚੱਲੇ, ਕਦੀ ਇਹਦੇ ਮੂੰਹ ਵਿੱਚੋਂ ਭੁੱਲ ਕੇ ਵਾਹਿਗੁਰੂ ਲਫ਼ਜ਼ ਬਾਹਰ ਨਾ ਨਿਕਲੇ, ਕੋਈ ਬਾਣੀ ਨਾ ਪੜ੍ਹੇ, ਗੁਰਬਾਣੀ ਦੇ ਅਨੁਸਾਰ ਜੀਵਨ ਨੂੰ ਬਣਾਏ ਨਾ, ਜੀਵਨ ਭਰ ਕਰਦਾ ਰਹੇ ਬੁਰਾਈਆਂ, ਗੁਰਬਾਣੀ ਦੇ ਅਨੁਸਾਰ ਚੱਲੇ ਨਾ, ਤੇ ਮੈਂ ਫੇਰ ਬੇਨਤੀ ਕਰਾਂ, ਗੁਰਬਾਣੀ ਨੂੰ ਪੜ੍ਹਨ ਨਾਲੋਂ ਗੁਰਬਾਣੀ ਨੂੰ ਮੰਨ ਕੇ ਵੇਖੋ ਆਨੰਦ ਜੀਵਨ ਦੇ ਅੰਦਰ ਕਿੰਨਾ ਬਣਦਾ ਹੈ। ਗੁਰਬਾਣੀ ਨੂੰ ਪੜ੍ਹੋ ਜਿੰਨੀ ਵੱਧ ਤੋਂ ਵੱਧ ਪੜ੍ਹੀ ਜਾਂਦੀ ਹੈ, ਪਰ ਪੜ੍ਹ ਕੇ ਛੱਡੋ ਨਾ ਕਿ ਜ਼ੁਬਾਨ ਨੇ ਪੜ੍ਹੀਏ ਤੇ ਕਹਾਣੀ ਖਤਮ ਹੋ ਗਈ। ਗੁਰਬਾਣੀ ਦਾ ਜੋ ਹੁਕਮ ਹੈ ਉਹਨੂੰ ਆਪਣੇ ਜੀਵਨ ਦੇ ਅੰਦਰ ਢਾਲਣ ਦਾ ਯਤਨ ਕਰੋ, ਢਾਲਣ ਦਾ, ਤੇ ਜਿਸ ਦਿਨ ਗੁਰਬਾਣੀ ਦੇ ਗੁਣਾਂ ਨੂੰ ਜੀਵਨ ਵਿੱਚ ਢਾਲੋਗੇ ਆਨੰਦ ਉਸ ਦਿਨ ਹੀ ਬਣੇਗਾ, ਉਸ ਤੋਂ ਪਹਿਲਾਂ ਨਹੀਂ ਬਣੇਗਾ। ਜੇ ਗੁਰਬਾਣੀ ਕਹਿ ਰਹੀ ਹੈ ਨਿੰਦਾ ਨਹੀਂ ਕਰਨੀ ਤੇ ਫਿਰ ਉਜਰ ਮਾਮਲੇ ਦੀ ਗੁੰਜਾਇਸ਼ ਕਿੱਥੇ ਹੈ? ਫਿਰ ਨਿੰਦਾ ਕਰਨੀ ਛੱਡ ਦੇ। ਅਗਰ ਸਤਿਗੁਰੂ ਕਹਿ ਰਹੇ ਨੇ ਚੁਗਲੀ ਮਾੜੀ ਹੈ ਤੇ ਫਿਰ ਚੁਗਲੀ ਕਰਨਾ ਤਿਆਗ ਦੇ। ਅਗਰ ਸਤਿਗੁਰੂ ਇਹ ਕਹਿ ਰਹੇ ਨੇ ਕਿ ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪਹਿ ਆਣ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਕਿ ਪਰਾਏ ਧਨ ਨੂੰ ਲੁੱਟ ਲੁੱਟ ਕੇ ਆਪਣੇ ਘਰ ਦੇ ਅੰਦਰ ਲਿਆਉਣਾ ਛੱਡ, ਠੱਗੀਆਂ ਠੋਰੀਆਂ ਦੇ ਜਾਲ ਵਿਛਾਉਣੇ ਛੱਡ ਤੇ ਫਿਰ ਇਹ ਕੰਮ ਕਰਨੇ ਤਿਆਗ ਦੋ, ਇਹਦੇ ਅੰਦਰ ਤੁਹਾਡਾ ਜੀਵਨ ਸਫਲ ਰਹੇਗਾ। ਤੁਹਾਡੇ ਮਨ ਦੇ ਅੰਦਰ ਚੈਨ, ਸਕੂਨ, ਸ਼ਾਂਤੀ, ਸਹਿਜ, ਇਹ ਸਭ ਕੁਝ ਬਣੇਗਾ। ਅਸੀਂ ਗੁਨਾਹ ਕਰਨੇ ਛੱਡਦੇ ਨਹੀਂ ਆ ਤੇ $5 ਜੇਬ ਵਿੱਚੋਂ ਕੱਢ ਕੇ ਗ੍ਰੰਥੀ ਸਿੰਘ ਦੀ ਤਲੀ ਤੇ ਰੱਖ ਕੇ ਭਾਈ ਸਾਹਿਬ ਅਰਦਾਸ ਕਰੋ, ਮੇਰੇ ਜੀਵਨ ਵਿੱਚ ਬੇਚੈਨੀ ਬੜੀ ਹੈ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਨੀਂਦ ਆ ਜਾਏ। ਹੁਣ ਨੀਂਦ ਤੈਨੂੰ ਆਵੇ ਕਿਵੇਂ? ਦੁਨੀਆਂ ਭਰ ਦੇ ਗੁਨਾਹ ਕਮਾ ਰਿਹਾ ਤੇ $5 ਦੇ ਆਸਰੇ ਤੂੰ ਰਾਤ ਦੀ ਨੀਂਦ ਮੰਗ ਰਿਹਾ, $5 ਦੇ ਅੰਦਰ ਤੇ ਹੋਟਲ ਦਾ ਕਮਰਾ ਨਹੀਂ ਮਿਲਦਾ, ਤੈਨੂੰ ਨੀਂਦ ਕਿੱਥੋਂ ਮਿਲ ਜਾਏ? ਤੂੰ ਚਾਹੁੰਦਾ ਹੈ ਕਿ ਮੈਂ ਮਾਇਆ ਦੇ ਕੇ ਸੁੱਖ ਖਰੀਦ ਲਵਾਂ ਤੇ ਸਤਿਗੁਰੂ ਕਹਿੰਦੇ ਨੇ ਮਾਇਆ ਦੇ ਕੇ ਸੁੱਖ ਮਿਲਦਾ ਨਹੀਂ, ਉਹ ਜਦੋਂ ਮਿਲਦਾ ਹੈ ਗੁਣਾਂ ਦੇ ਇਵਜ਼ ਮਿਲਦਾ ਹੈ, ਗੁਣਾਂ ਦੇ ਬਦਲੇ ਵਿੱਚ ਮਿਲਦਾ ਹੈ। ਤੋ ਖੈਰ, ਭਗਤ ਫਰੀਦ ਸਾਹਿਬ ਜੀ ਦਾ ਜਿਹੜਾ ਸਲੋਕ ਜਿਹਨੂੰ ਆਧਾਰ ਬਣਾ ਕੇ ਮੈਂ ਬੇਨਤੀਆਂ ਕਰ ਰਿਹਾ, ਉਹ ਕਹਿੰਦੇ ਨੇ ਫਰੀਦਾ, ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ। ਗੁਰਬਾਣੀ ਦਾ ਇੱਕ ਬਚਨ ਮੇਰੇ ਸਾਹਮਣੇ ਹੋਰ ਆਉਂਦਾ ਹੈ। ਪਾਤਸ਼ਾਹ ਕਹਿੰਦੇ ਨੇ 12 ਬਰਸ ਬਾਲਪਨ ਬੀਤੇ, 20 ਬਰਸ ਕਸ਼ ਤਪਨਾ ਕੀਓ। ਹੁਣ 12 ਤੇ 20 ਇਹਨਾਂ ਨੂੰ ਜਮ੍ਹਾਂ ਕਰੋ, ਕਿੰਨੇ ਬਣ ਗਏ? 32। ਕਹਿਣ ਲੱਗੇ 12 ਬਰਸ ਬਾਲਪਨ ਬੀਤੇ, 12 ਸਾਲ ਉਮਰ ਦੇ ਤੇਰੇ ਬੀਤ ਗਏ ਨਿਆਣੀ ਉਮਰ ਦੇ ਅੰਦਰ, ਬਾਲਪਨ ਦੀ ਬਹਾਰ ਦੇ ਅੰਦਰ, ਬਚਪਨੇ ਦੇ ਅੰਦਰ। ਉਸ ਤੋਂ ਬਾਅਦ ਅਗਲੇ 20 ਸਾਲ ਉਹ ਬੀਤ ਗਏ ਤੇਰੇ ਨਸ਼ਿਆਂ ਦੇ ਅੰਦਰ, ਵਿਕਾਰਾਂ ਦੇ ਅੰਦਰ, ਮੌਜ ਬਹਾਰਾਂ ਦੇ ਅੰਦਰ। ਰੱਬ ਨੂੰ ਤੂੰ ਟਿਚਕਰਾਂ ਕਰਦਾ ਰਿਹਾ, ਮਜ਼ਾਕ ਕਰਦਾ ਰਿਹਾ, ਤਨਕ ਭਰੇ ਬੋਲ ਕਹਿੰਦਾ ਰਿਹਾ। ਕਹਿਣ ਲੱਗੇ 20 ਬਰਸ ਕਛ ਤਪ ਨਾ ਕੀਓ, ਇਹ ਬਣ ਗਏ 32 ਸਾਲ। ਇਸ ਤੋਂ ਬਾਅਦ ਅਗਲਾ 30 ਸਾਲ ਦਾ ਸਮਾਂ। ਕਹਿਣ ਲੱਗੇ 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਪਿਰਦ ਪਇਓ। ਅਗਲੇ 30 ਸਾਲ ਹੋਰ ਬੀਤੇ ਤੇ ਬੀਤੇ ਇਸ ਤਰ੍ਹਾਂ ਹੀ, ਵਿਕਾਰਾਂ ਦੇ ਅੰਦਰ, ਗੁਨਾਹਾਂ ਦੇ ਅੰਦਰ, ਹੇਰਾ ਫੇਰੀ ਦੇ ਅੰਦਰ, ਚੁਗਲੀ ਨਿੰਦਾ ਦੇ ਅੰਦਰ। ਤੇ ਕਹਿਣ ਲੱਗੇ ਉਮਰ ਹੋ ਗਈ 62 ਸਾਲ, ਤੇ 62 ਸਾਲ ਦੇ ਅੰਦਰ ਬੁਢਾਪਾ ਆ ਜਾਂਦਾ। 12 ਤੇ 20 32 ਤੇ ਅਗਲੇ 30 ਇਹਦੇ ਵਿੱਚ ਜਮ੍ਹਾਂ ਕਰੋ, ਬਣ ਗਏ 62। 62 ਸਾਲ ਦੇ ਅੰਦਰ ਪਹੁੰਚਦਿਆਂ ਤੇ ਸਰੀਰ ਨੂੰ ਬੁਢਾਪੇ ਦਾ ਰੋਗ ਘੇਰ ਹੀ ਲੈਂਦਾ ਹੈ। ਤੇ ਕਹਿਣ ਲੱਗੇ ਫਿਰ ਪਛਤਾਨਾ ਬਿਰਧ ਭਇਓ, ਬੁਢਾਪੇ ਦੇ ਅੰਦਰ ਆਣ ਕੇ ਵੇਖਿਆ ਕਿ ਜਿਨ੍ਹਾਂ ਵਾਸਤੇ ਮੈਂ ਹੇਰਾ ਫੇਰੀਆਂ ਕਰਦਾ ਰਿਹਾ ਉਹ ਤੇ ਮੇਰੀ ਪਰਵਾਹ ਕਰਨੀ ਛੱਡ ਗਏ ਨੇ, ਜਿਨ੍ਹਾਂ ਵਾਸਤੇ ਮੈਂ ਲੋਕਾਂ ਦੇ ਘਰ ਉਜਾੜ ਕੇ ਆਪਣਾ ਘਰ ਬਣਾ ਕੇ ਆਪਣੇ ਬੱਚਿਆਂ ਲਈ ਖੜੇ ਕਰਦਾ ਰਿਹਾ, ਉਹਨਾਂ ਬੱਚਿਆਂ ਨੇ ਉਸੇ ਘਰ ਵਿੱਚੋਂ ਧੱਕਾ ਦੇ ਕੇ ਬਾਹਰ ਕੱਢ ਦਿੱਤਾ ਤੇ ਕੌਂਸਲ ਦਾ ਘਰ ਲੈ ਕੇ ਬਾਹਰ ਜਾ ਕੇ ਰਹਿਣਾ ਪਿਆ। ਉਹਨਾਂ ਬੱਚਿਆਂ ਨੇ ਸਲੂਕ ਇਹ ਕੀਤਾ, ਜਿਨ੍ਹਾਂ ਵਾਸਤੇ ਤੂੰ ਲੋਕਾਂ ਦੇ ਘਰ ਬਰਬਾਦ ਕਰਦਾ ਰਿਹਾ, ਹੇਰਾ ਫੇਰੀ ਕਰਦਾ ਰਿਹਾ, ਦੂਜੇ ਦੇ ਨਾਲ ਧੋਖਾ ਧੜੀ ਕਰਦਾ ਰਿਹਾ, ਉਹਨਾਂ ਨੇ ਕੋਈ ਪਰਵਾਹ ਨਾ ਕੀਤੀ। ਕਾਸ਼ ਤੂੰ ਸ਼ੁੱਧ ਕਮਾਈ ਕੀਤੀ ਹੁੰਦੀ ਤੇ ਬੱਚੇ ਤੇਰਾ ਧਿਆਨ ਰੱਖਦੇ। ਪਰਮਾਤਮਾ ਕੋਈ ਸ਼ਕਤੀ ਹੈ, ਪਰਮਾਤਮਾ ਬੁਝਾਰਤ ਨਹੀਂ ਕਿ ਪਰਮਾਤਮਾ ਰੂਪੀ ਇਹ ਕਹਾਊਆ ਹੈ, ਪਰਮਾਤਮਾ ਬੁਝਾਰਤ ਹੈ, ਪਰ ਪਰਮਾਤਮਾ ਹੈ ਨਹੀਂ। ਅਗਰ ਤੂੰ ਕਰਦਾ ਸਹੀ ਢੰਗ ਦੇ ਨਾਲ ਆਪਣੇ ਬੱਚਿਆਂ ਦਾ ਲਾਲਣ ਪਾਲਣ ਤੇ ਉਹ ਹੀ ਬੱਚੇ ਤੇਰੇ ਕਦਰਦਾਨ ਬਣਦੇ, ਤੇਰੀ ਕੀਮਤ ਪਾਉਂਦੇ ਵੀ ਸਾਡੇ ਬਾਪੂ ਨੇ ਕੋਈ ਹੇਰਾ ਫੇਰੀ ਦੀ ਕਮਾਈ ਸਾਡੇ ਮੂੰਹ ਵਿੱਚ ਨਹੀਂ ਪਾਈ, ਕੋਈ ਜ਼ਹਿਰ ਸਾਡੇ ਮੂੰਹ ਵਿੱਚ ਨਹੀਂ ਪਾਇਆ। ਤੂੰ ਬੱਚਿਆਂ ਦੇ ਮੂੰਹ ਵਿੱਚ ਜ਼ਹਿਰ ਪਾਇਆ ਤੇ ਉਸ ਜ਼ਹਿਰ ਦਾ ਅਸਰ ਇਹ ਹੋਇਆ ਕਿ ਬੱਚੇ ਹੁਣ ਤੇਰੀ ਪਰਵਾਹ ਕਰਨੀ ਛੱਡ ਗਏ ਨੇ, ਬੱਚੇ ਤੈਨੂੰ ਬੁਲਾਉਣਾ ਛੱਡ ਗਏ ਨੇ। ਖਿਮਾ ਮੰਗ ਲਵਾਂ, ਮੈਂ ਬੁਢਾਪੇ ਨੂੰ ਦੇਸ਼ ਵਿਦੇਸ਼ ਦੇ ਅੰਦਰ ਬਹੁਤਿਆਂ ਥਾਵਾਂ ਦੇ ਉੱਤੇ ਰੁਲਦਾ ਵੇਖਿਆ, ਰੁਲਦਾ ਦੁਰਗਤੀ ਹੁੰਦੀ ਵੇਖੀ ਹੈ ਬੁਢਾਪੇ ਦੀ। ਮਾਂ ਬੇਸ਼ੱਕ ਰੋਂਦੀ ਕਲਪਦੀ ਹੈ, ਕੋਈ ਨੇੜੇ ਆਣ ਕੇ ਮਾਂ ਦੀ ਖਬਰ ਸਾਰ ਲੈਣ ਵਾਸਤੇ ਤਿਆਰ ਨਹੀਂ। ਪਿਤਾ ਭਾਵੇਂ $1 ਤੋਂ ਮੁਥਾਜ ਹੋਵੇ ਤੇ ਪਿਤਾ ਦੀ ਹਥੇਲੀ ਦੇ ਉੱਤੇ ਕੋਈ ਰੱਖਣ ਲਈ ਤਿਆਰ ਨਹੀਂ। ਤੇ ਫਿਰ ਇਹ ਕਿਉਂ ਹੋਇਆ, ਆਖਰ ਆਪਾਂ ਵੀ ਤੇ ਬੁੱਢੇ ਹੋਣਾ ਹੀ ਹੈ ਨਾ ਚੱਲਦਿਆਂ ਚੱਲਦਿਆਂ, ਕਿਉਂਕਿ ਆਪਾਂ ਰਸਤਾ ਸਹੀ ਨਹੀਂ ਅਪਣਾਇਆ, ਰਸਤਾ ਅਪਣਾਇਆ ਉਲਟਾ ਤੇ ਉਲਟੇ ਰਸਤੇ ਦਾ ਅਸਰ ਜਿਹੜਾ ਹੋਇਆ ਉਹ ਵੀ ਉਲਟਾ ਹੋਇਆ। ਅਸੀਂ ਫਿਰ ਬੱਚਿਆਂ ਦੇ ਉੱਤੇ ਦੋਸ਼ ਦੇ ਦਿੰਦੇ ਹਾਂ, ਬੱਚੇ ਪਰਵਾਹ ਨਹੀਂ ਕਰਦੇ, ਤੁਸੀਂ ਰੱਬ ਦੀ ਪਰਵਾਹ ਨਹੀਂ ਕੀਤੀ, ਬੱਚਿਆਂ ਤੁਹਾਡੀ ਪਰਵਾਹ ਨਹੀਂ ਕੀਤੀ। ਤੋ ਖੈਰ ਪਾਤਸ਼ਾਹ ਕਹਿਣ ਲੱਗੇ ਫਿਰ ਪਛਤਾਨਾ ਬਿਰਧ ਪਇਓ। ਕਵੀ ਤੁਲਸੀ ਦਾਸ ਜੀ ਨੇ ਇੱਕ ਉਦਾਹਰਨ ਦਿੱਤੀ, ਕਹਿਣ ਲੱਗੇ ਇੱਕ ਜ਼ਿਮੀਂਦਾਰ ਨੇ ਨਾ ਆਪਣੀ ਜ਼ਮੀਨ ਦੇ ਅੰਦਰ ਬੀਜ ਬੀਜਿਆ, ਕਿਸੇ ਵੀ ਫਸਲ ਦਾ, ਫੁੱਲਾਂ ਦਾ, ਫਲਾਂ ਦਾ, ਕੋਈ ਵੀ ਬੀਜ ਬੀਜਿਆ। ਤੇ ਕਹਿਣ ਲੱਗੇ ਬੀਜ ਬੀਜ ਕੇ ਉਹ ਘਰ ਜਾ ਕੇ ਲੰਮੀਆਂ ਤਾਣ ਕੇ ਸੌ ਗਿਆ, ਖੇਤ ਦੀ ਰਖਵਾਲੀ ਕੀਤੀ ਨਾ, ਪਰਵਾਹ ਕੀਤੀ ਨਾ, ਖੇਤ ਵੱਲ ਚੱਕਰ ਮਾਰਿਆ ਹੀ ਨਾ। ਕਾਂ, ਚਿੜੀਆਂ, ਕਬੂਤਰ, ਬਾਕੀ ਦੇ ਪਰਿੰਦੇ ਉਹ ਆਉਂਦੇ ਰਹੇ, ਜ਼ਮੀਨ ਦੇ ਅੰਦਰ ਮਿਲਿਆ ਹੋਇਆ ਬੀਜ ਚੁਗਦੇ ਰਹੇ, ਇੱਕ ਇੱਕ ਦਾਣਾ ਚੁੱਕਦਿਆਂ ਚੁੱਕਦਿਆਂ ਉਹਨਾਂ ਨੇ ਪੂਰਾ ਖੇਤ ਖਾਲੀ ਕਰ ਦਿੱਤਾ। 4 ਮਹੀਨੇ ਬਾਅਦ ਜ਼ਿਮੀਂਦਾਰ ਨੇ ਖੇਤ ਵੱਲ ਚੱਕਰ ਮਾਰਿਆ ਵੀ ਵੇਖ ਕੇ ਆਵਾਂ ਮੇਰੀ ਫਸਲ ਉੱਗ ਕੇ ਕਿੱਡੀ ਕਿੱਡੀ ਹੋ ਗਈ, ਹਰੇ ਰੰਗ ਦੀ ਲਹਿਲਾਉਂਦੀ ਕਿਵੇਂ ਦੀ ਨਜ਼ਰ ਆ ਰਹੀ। ਵੇਖਿਆ ਫਸਲ ਉੱਗੀ ਨਹੀਂ, ਕਿਉਂ ਨੀ ਉੱਗੀ, ਕਿਉਂਕਿ ਬੀਜ ਹੀ ਨਹੀਂ ਰਿਹਾ ਤੇ ਉੱਗੇ ਕੇ। ਕਵੀ ਤੁਲਸੀ ਜੀ ਲਿਖਦੇ ਨੇ, ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁਗ ਗਈ ਖੇਤ। ਚਿੜੀਆਂ ਨੂੰ ਉਡਾਉਣ ਦਾ ਵੇਲਾ ਸੀ, ਉਡਾਇਆ ਨਹੀਂ, ਸੁੱਤਾ ਰਿਹਾ ਹੈ, ਤੇ ਹੁਣ ਤੇਰੇ ਪੱਲੇ ਕੀ ਪਿਆ, ਕੇਵਲ ਪਛਤਾਵਾ। ਤੇ ਪਛਤਾਵਾ ਕਿਉਂ ਪਿਆ, ਕਿਉਂਕਿ ਤੂੰ ਉਹ ਵਕਤ ਨਹੀਂ ਸੰਭਾਲਿਆ। ਅਗਰ ਵਕਤ ਨੂੰ ਸੰਭਾਲਿਆ ਹੁੰਦਾ ਤੇ ਪਛਚਾਤਾਪ ਨਾ ਕਰਨਾ ਪੈਂਦਾ, ਤੂੰ ਵਕਤ ਨੂੰ ਗਵਾਇਆ ਹੈ ਤੇ ਗਵਾਚਾ ਹੋਇਆ ਵਕਤ ਪਿਆਰੇ ਉਹ ਬਰਬਾਦ ਕਰਕੇ ਰੱਖ ਦਿੰਦਾ, ਕਿਸੇ ਨੂੰ ਸਵਾਰਦਾ ਨਹੀਂ ਹੈ, ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਸਮੇਂ ਨੇ ਬੜੇ ਬੜੇ ਚੰਗੇ ਮਹਾਨ ਪੁਰਸ਼ਾਂ ਨੂੰ ਜਨਮ ਦਿੱਤਾ ਹੈ ਤੇ ਉਹਨਾਂ ਨੂੰ ਸਮਾਂ ਮਟਾ ਕੇ ਵੀ ਰੱਖ ਦਿੰਦਾ ਹੈ। ਸਮੇਂ ਦੀ ਗਰਦਿਸ਼ ਦੇ ਨਾਲ, ਸਮੇਂ ਦੀ ਚਾਲ ਦੇ ਨਾਲ ਇੱਕ ਪਾਸਿਓਂ ਬਣਦੇ ਨਜ਼ਰ ਆ ਰਹੇ ਨੇ, ਦੂਜੇ ਪਾਸਿਓਂ ਮਿੱਟਦੇ ਨਜ਼ਰ ਆ ਰਹੇ ਨੇ, ਸਮੇਂ ਨੂੰ ਗਵਾਓ ਨਾ, ਸਮੇਂ ਨੂੰ ਸੰਭਾਲੋ। ਜਿਹੜਾ ਅੱਜ ਦਾ ਦਿਨ ਹੈ ਇਹ ਮੁੜ ਕੇ ਸਾਡੇ ਜੀਵਨ ਵਿੱਚ ਨਹੀਂ ਆਉਣਾ। ਇਸ ਸਾਲ ਇਸ ਮਹੀਨੇ ਦੀ ਇਹ ਤਰੀਕ ਦੁਬਾਰਾ ਸਾਡੇ ਜੀਵਨ ਵਿੱਚ ਨਹੀਂ ਆਉਣੀ। ਅਗਲੇ ਸਾਲ ਦੀ ਤਰੀਕ ਆਏਗੀ, ਇਸ ਸਾਲ ਦੀ ਨਹੀਂ। ਇਹ ਜਿਹੜਾ ਵਕਤ ਆਇਆ ਹੈ ਇਸ ਵਕਤ ਨੂੰ ਸੰਭਾਲੋ, ਇਸ ਵਕਤ ਨੂੰ ਬਰਬਾਦ ਨਾ ਕਰੋ, ਇਹਨੂੰ ਕੂੜੇ ਦਾਨ ਦੇ ਅੰਦਰ ਨਾ ਪਾਓ, ਇਹਨੂੰ ਰਾਖ ਨਾ ਕਰੋ, ਇਹਨੂੰ ਸੰਭਾਲੋ। ਮੈਂ ਇੱਕ ਛੋਟੀ ਜਿਹੀ ਦਾਸਤਾਨ ਪੜ੍ਹੀ, ਬਿਲਕੁਲ ਛੋਟੀ। ਇੱਕ ਲੱਕੜਹਾਰਾ, ਲੱਕੜਾਂ ਵੱਢਣ ਵਾਲਾ ਰਹਿੰਦਾ ਸੀ ਕਿਧਰੇ ਜੰਗਲ ਦੇ ਅੰਦਰ, ਤੇ ਜੰਗਲ ਦੇ ਅੰਦਰ ਲੱਕੜਾਂ ਲੁਕੜਾਂ ਕੱਟ ਕਟਾ ਕੇ ਆਪਣਾ ਗੁਜ਼ਾਰਾ ਕਰਦਾ ਸੀ। ਲੱਕੜਾਂ ਵੇਚ ਆਉਣੀਆਂ, ਆਪਣਾ ਪੇਟ, ਆਪਣੇ ਬੱਚਿਆਂ ਦਾ ਪੇਟ ਉਹਨੇ ਚਲਾਉਣਾ, ਗੁਜ਼ਾਰਾ ਇਸ ਤਰ੍ਹਾਂ ਕਰਨਾ। ਇੱਕ ਦਿਨ ਚੱਲਦਾ ਚੱਲਦਾ ਕਿਧਰੇ ਉਸ ਰਿਆਸਤ ਦਾ ਰਾਜਾ ਜੰਗਲ ਦੇ ਅੰਦਰ ਪਹੁੰਚ ਜਾਂਦਾ ਤੇ ਸ਼ਿਕਾਰ ਖੇਡਦਾ ਖੇਡਦਾ ਨਿਕਲਿਆ ਜੰਗਲ ਦੇ ਅੰਦਰ। ਜਿਹੜੇ 2, 4, 5, 10, 20 ਸਿਪਾਹੀ ਨਾਲ ਸਨ ਉਹ ਜੰਗਲ ਦੇ ਅੰਦਰ ਰਾਹ ਭੁੱਲ ਗਏ ਤੇ ਰਾਜਾ ਸ਼ਿਕਾਰ ਦੇ ਅੰਦਰ ਨਿਕਲਦਾ ਨਿਕਲਦਾ ਦੂਰ ਤੱਕ ਨਿਕਲ ਗਿਆ। ਰਾਜਾ ਵੀ ਰਾਹ ਭੁੱਲ ਗਿਆ। ਕਹਾਣੀ ਬਣਾਈ ਇਹ ਭਾਵੇਂ ਕਾਲਪਨਿਕ ਹੈ ਪਰ ਇਹਦੇ ਵਿੱਚੋਂ ਇਸ਼ਾਰਾ ਬੜਾ ਚੰਗਾ ਮਿਲਦਾ ਹੈ, ਸੇਧ ਬੜੀ ਚੰਗੀ ਮਿਲਦੀ। ਆਖਰ ਉਹ ਰਾਜਾ ਹਾਰ ਕੇ ਅੱਕ ਥੱਕ ਕੇ ਜੰਗਲ ਦੇ ਅੰਦਰ ਇੱਕ ਝੁੱਗੀ ਸੀ, ਉਸ ਝੁੱਗੀ ਦੇ ਪਾਸ ਪਹੁੰਚ ਗਿਆ ਤੇ ਉਹ ਕੁਟੀਆ ਸੀ ਲੱਕੜ ਵੱਢਣ ਵਾਲੇ ਦੀ, ਲੱਕੜਹਾਰੇ ਦੀ। ਉੱਥੇ ਪਹੁੰਚ ਗਿਆ, ਲੱਕੜਹਾਰੇ ਨੇ ਪਾਣੀ ਪਿਆਇਆ, ਲੱਕੜਹਾਰੇ ਨੇ ਭੋਜਨ ਪ੍ਰਸ਼ਾਦਾ ਛਕਾਇਆ। ਉਹ ਕਹਿਣ ਲੱਗਾ ਮੈਂ ਆ ਰਾਜਾ। ਉਹ ਕਹਿਣ ਲੱਗਾ ਰਾਜਾ ਹੋਵੇ ਖੁਸ਼ ਹੋਵੇ ਇਸ ਵਕਤ ਤੇ ਮੇਰੇ ਦਰ ਦਾ ਤੂੰ ਮੰਗਤਾ ਹੈ, ਤੇ ਜੇ ਭੋਜਨ ਛਕਣਾ ਹੈ ਛਕ, ਇਸ ਵਕਤ ਤੂੰ ਮੰਗਤਾ ਹੈ, ਰਾਜਾ ਹੋਵੇਗਾ ਆਪਣੀ ਰਿਆਸਤ ਦੇ ਅੰਦਰ। ਖੈਰ 2-4 ਖਰੀਆਂ ਖਰੀਆਂ ਗੱਲਾਂ ਕੀਤੀਆਂ, ਰਾਜਾ ਖੁਸ਼ ਹੋਇਆ ਤੇ ਰਾਜਾ ਉਹਨੂੰ ਕਹਿਣ ਲੱਗਾ ਸੱਜਣਾ ਮੇਰਾ ਅਤਾ ਪਤਾ ਆ ਹੈ, ਮੇਰਾ ਨਾਮ ਆ ਹੈ, ਜਦ ਵੀ ਕਿਧਰੇ ਜੀਵਨ ਦੇ ਅੰਦਰ ਮੇਰੀ ਲੋੜ ਤੈਨੂੰ ਮਹਿਸੂਸ ਹੋਵੇ ਤੇਰੇ ਵਾਸਤੇ ਮੇਰੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲੇ ਨੇ, ਮੇਰੇ ਕੋਲ ਆ ਜਾਵੀਂ, ਮੈਂ ਜਿਤਨੇ ਜੋਗਾ ਹਾਂ ਤੇਰੀ ਮਦਦ ਅਵੱਛ ਕਰਾਂਗਾ। ਕਹਿੰਦੇ ਨੇ ਕਿ ਮੀਂਹ ਬਹੁਤ ਪਿਆ, ਲੱਕੜਾਂ ਵੱਢਣ ਵਾਲੇ ਨੇ ਲੱਕੜਾਂ ਵੱਢਣੀਆਂ ਬੰਦ ਕਰ ਦਿੱਤੀਆਂ, ਲੱਕੜਾਂ ਗਿੱਲੀਆਂ ਸਨ। ਉਹ ਚੱਲਦਾ ਚੱਲਦਾ ਰਾਜ ਦੁਆਰ ਪਹੁੰਚ ਗਿਆ। ਉਹਨੇ ਸੋਚਿਆ ਵੀ ਰਾਜਾ ਕਹਿੰਦਾ ਸੀ ਮੇਰੇ ਕੋਲ ਆਈ, ਮੈਂ ਤੇਰੀ ਲੋੜ ਪੂਰੀ ਕਰਾਂਗਾ, ਤੇ ਚਲੋ ਜਾ ਕੇ ਵੇਖਦੇ ਆ ਉਹ ਆਪਣੇ ਵਚਨ ਦੀ ਪਾਲਣਾ ਕਰਦਾ ਹੈ ਜਾਂ ਨਹੀਂ ਕਰਦਾ। ਚੱਲਦਾ ਚੱਲਦਾ ਰਾਜ ਦੁਆਰੇ ਪਹੁੰਚ ਗਿਆ, ਦਰਬਾਨਾ ਨੇ ਅੰਦਰ ਨਾ ਜਾਣ ਦਿੱਤਾ। ਖੈਰ ਉਹਨੇ ਦੱਸਿਆ ਕਿ ਜਾਓ ਰਾਜੇ ਨੂੰ ਕਹੋ ਕਿ ਫਲਾਣੇ ਫਲਾਣੇ ਜੰਗਲ ਦੇ ਵਿੱਚੋਂ ਇੱਕ ਲੱਕੜਾਂ ਵੱਢਣ ਵਾਲਾ ਤੁਹਾਨੂੰ ਮਿਲਣਾ ਚਾਹੁੰਦਾ ਹੈ। ਰਾਜਾ ਆ ਪਾਇਆ, ਉਹਨੂੰ ਲੈ ਕੇ ਅੰਦਰ ਚਲਾ ਗਿਆ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸਾਂ। ਰਾਜੇ ਨੇ ਉਹਨੂੰ ਇੱਕ ਬਾਗ ਦਿੱਤਾ, ਬਾਗ, ਤੇ ਉਹ ਬਾਗ ਸੀ ਚੰਦਨ ਦਾ। ਚੰਦਨ ਦੀ ਲੱਕੜ ਬੜੀ ਮਹਿੰਗੀ, ਤੇ ਤੁਹਾਡੇ ਗਿਆਤ ਲਈ ਮੈਂ ਅਰਜ਼ ਕਰਦਾ ਹੀ ਚੱਲਾਂ, ਵਿਚਕਾਰ ਜ਼ਿਕਰ ਆ ਗਿਆ, ਪੂਰੇ ਵਰਲਡ ਦੇ ਅੰਦਰ, ਪੂਰੀ ਦੁਨੀਆਂ ਦੇ ਅੰਦਰ ਚੰਦਨ ਦੀ ਲੱਕੜ ਕਿਸੇ ਜੰਗਲ ਵਿੱਚ ਨਹੀਂ ਮਿਲਦੀ, ਅਗਰ ਮਿਲਦੀ ਹੈ ਤੇ ਕਿ ਹਿੰਦੁਸਤਾਨ ਦੇ ਅੰਦਰ ਕਰਨਾਟਕਾ ਦੇ ਜੰਗਲ ਦੇ ਅੰਦਰ, ਉਸ ਤੋਂ ਬਗੈਰ ਪੂਰੇ ਵਰਲਡ ਦੇ ਅੰਦਰ ਕਿਧਰੇ ਚੰਦਨ ਨਹੀਂ ਮਿਲਦਾ। ਚੰਦਨ ਨੂੰ ਉਗਾਉਣ ਦਾ ਬੜਾ ਯਤਨ ਕੀਤਾ ਗਿਆ ਵਿਦੇਸ਼ਾਂ ਵੱਲੋਂ, ਪਰ ਚੰਦਨ ਦੀ ਲੱਕੜ ਰੱਬ ਵੱਲੋਂ ਕੀ ਹੁਕਮ ਹੈ ਉਹ ਕਿਧਰੇ ਉੱਗੀ ਨਹੀਂ, ਪੈਦਾ ਹੋਈ ਨਹੀਂ, ਚੰਦਨ ਵਧਿਆ ਫੁੱਲਿਆ ਹੀ ਨਹੀਂ, ਕਰਨਾਟਕਾ ਅੰਦਰ ਮਿਲਦਾ। ਅਗਰ ਕੇਸਰ ਲੱਭਣ ਵਾਸਤੇ ਜਾਓ ਨਾ, ਜਾਂ ਸਪੇਨ ਵਿੱਚ ਮਿਲਦਾ ਜਾਂ ਜੰਮੂ ਕਸ਼ਮੀਰ ਵਿੱਚ ਮਿਲਦਾ, ਬਾਕੀ ਥਾਵਾਂ ਦੇ ਉੱਤੇ ਨਹੀਂ ਮਿਲਦਾ। ਉਸ ਰਾਜੇ ਨੇ ਚੰਦਨ ਦਾ ਬਾਗ ਹਵਾਲੇ ਕੀਤਾ, ਲੈ ਵੀ ਸੱਜਣਾ ਤੂੰ ਲੱਕੜਾਂ ਵੱਢਣ ਦਾ ਕੰਮ ਕਰਦਾ, ਮੈਂ ਤੈਨੂੰ ਦੇਣਾ ਚੰਦਨ ਦਾ ਬਾਗ, ਚੰਦਨ ਦੀ ਲੱਕੜ ਹੁੰਦੀ ਹੈ ਬੜੀ ਮਹਿੰਗੀ, ਤੂੰ ਥੋੜੀ ਥੋੜੀ ਵੱਢ ਕੇ ਤੇ ਮਹਿੰਗੇ ਭਾਅ ਦੇ ਅੰਦਰ ਵੇਚ ਕੇ ਆਪਣਾ ਮਹਿਲ ਬਣਾ, ਆਰਾਮ ਪੂਰਵਕ ਆਪਣੀ ਜ਼ਿੰਦਗੀ ਦੇ 68-62 ਹੰਡਾ, ਤੈਨੂੰ ਕੋਲੇ ਵੇਚਣ ਦੀ ਲੋੜ ਨਾ ਪਏ, ਆਮ ਜੰਗਲ ਦੀਆਂ ਲੱਕੜਾਂ ਵੱਢ ਵੱਢ ਕੇ ਤੈਨੂੰ ਗੁਜ਼ਾਰਾ ਕਰਨ ਦੀ ਲੋੜ ਨਾ ਪਏ। ਤੇ ਹੁਣ ਲੱਕੜਾਂ ਵੱਢਣ ਵਾਲਾ ਤੇ ਬਣਾਉਣੇ ਜਾਣਦਾ ਸੀ ਕੋਲੇ, ਉਹ ਕੀ ਜਾਣੇ ਕਿ ਚੰਦਨ ਕੀ ਹੁੰਦਾ, ਉਹ ਕੋਲੇ ਬਣਾਉਣਾ ਜਾਣਦਾ ਸੀ, ਕੋਲੇ ਬਣਾ ਬਣਾ ਕੇ ਲੱਕੜਾਂ ਵੇਚ ਦਿੰਦਾ ਸੀ, ਸ਼ਹਿਰ ਦੇ ਅੰਦਰ ਕੋਲੇ ਵੇਚ ਦਿੰਦਾ ਸੀ। ਉਹਨੇ ਚੰਦਨ ਦੇ ਰੁੱਖ ਵੀ ਵੱਢਣੇ ਸ਼ੁਰੂ ਕੀਤੇ ਤੇ ਚੰਦਨ ਦੇ ਰੁੱਖਾਂ ਨੂੰ ਵੀ ਵੱਢ ਕੇ ਉਹਨੇ ਕੋਲੇ ਬਣਾਉਣੇ ਸ਼ੁਰੂ ਕੀਤੇ ਤੇ ਕੋਲੇ ਬਣਾ ਕੇ ਉਹਨੇ ਚੰਦਨ ਦੇ ਬਾਜ਼ਾਰ ਦੇ ਅੰਦਰ ਵੇਚੇ। 2-4 ਮਹੀਨੇ ਸੌਖੇ ਲੰਘ ਗਏ, ਜੰਗਲ ਮੁੱਕ ਗਿਆ ਤੇ ਫਿਰ ਰਾਜੇ ਦੇ ਦਰਬਾਰ ਤੇ ਜਾ ਖੜਾ ਹੋਇਆ, ਕਹਿਣ ਲੱਗਾ ਤੇਰਾ ਦਿੱਤਾ ਬਾਗ ਤੇ ਮੁੱਕ ਗਿਆ ਤੇ ਮੈਂ ਫਿਰ ਗਰੀਬ ਦਾ ਗਰੀਬ, ਮੈਂ ਮੁਫਲਸ ਦਾ ਮੁਫਲਸ। ਰਾਜਾ ਕਹਿਣ ਲੱਗਾ ਉਹਦੇ ਤੂੰ ਕਮਾਇਆ ਕੀ? ਕਹਿਣ ਲੱਗਾ ਕਮਾਉਣਾ ਕੀ ਸੀ, ਇਸ ਭਾਗ ਕੋੜੇ ਵੇਖਦੇ ਨੇ ਤੇ ਕੋੜਿਆਂ ਦਾ ਜਿੰਨਾ ਕੁ ਮੁੱਲ ਹੋਣਾ ਸੀ ਮੈਂ 2 ਵਕਤ ਦਾ ਆਟਾ ਦਾਲ ਲੈ ਆਉਂਦਾ ਸਾਂ, ਪਰਿਵਾਰ ਨੂੰ ਖਵਾ ਦਿੰਦਾ ਸਾਂ, ਹੋਰ ਉਹਦੇ ਤੋਂ ਬਣਨਾ ਕੀ ਸੀ? ਕਹਿੰਦੇ ਨੇ ਰਾਜੇ ਨੇ ਮੱਥੇ ਤੇ ਹੱਥ ਮਾਰਿਆ ਕਿ ਹੈ ਸੀ ਉਹ ਚੰਦਨ ਦਾ ਬਾਗ ਤੇ ਤੂੰ ਬੇਸਮਝੀ ਦੇ ਕਾਰਨ ਉਸ ਚੰਦਨ ਦੇ ਵੀ ਕੋਲੇ ਬਣਾ ਕੇ ਰੱਖ ਦਿੱਤੇ ਨੇ ਬੇਸਮਝੀ ਦੇ ਕਾਰਨ। ਪਿਆਰਿਓ ਇਹ ਜਿਹੜੇ ਸਾਡੇ ਸਵਾਸ ਨੇ ਨਾ ਇਹ ਚੰਦਨ ਨਾਲੋਂ ਜ਼ਿਆਦਾ ਕੀਮਤੀ ਨੇ, ਇਹ ਚੰਦਨ ਨਾਲੋਂ ਵੱਧ ਕੀਮਤ ਰੱਖਦੇ ਨੇ, ਪਰ ਅਸੀਂ ਆਪਣੀ ਬੇਸਮਝੀ ਦੇ ਕਾਰਨ ਇਹਨਾਂ ਅਮੋਲਕ ਸਵਾਸਾਂ ਨੂੰ ਅਸੀਂ ਕੋਲੇ ਬਣਾ ਰਹੇ ਹਾਂ, ਰੋਜ਼ ਰੋਜ਼ ਬਣਾ ਰਹੇ ਹਾਂ, ਕਦੀ ਕਾਮ ਦੀ ਅੱਗ ਦੇ ਅੰਦਰ ਪਾ ਕੇ, ਕਦੀ ਕ੍ਰੋਧ ਦੇ ਅੰਦਰ, ਕਦੀ ਨਿੰਦਾ ਦੇ ਅੰਦਰ, ਕਦੀ ਚੁਗਲੀ ਦੇ ਅੰਦਰ ਇਹਨਾਂ ਨੂੰ ਸਾੜ ਰਹੇ ਹਾਂ, ਬਰਬਾਦ ਕਰ ਰਹੇ ਹਾਂ ਤੇ ਬਣਾ ਰਹੇ ਹਾਂ ਇਹਦੇ ਕੋਲੇ, ਤੇ ਕੋਲੇ ਬਣਾਉਣ ਵਾਲੇ ਨੂੰ ਅਖੀਰੀ ਪਛਤਾਉਣਾ ਹੀ ਪੈਂਦਾ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਜਾਂ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ ਕਹਿਣ ਲੱਗੇ, ਉਸ ਵਕਤ ਤੇ ਤੂੰ ਦੁਨੀਆਂ ਦੇ ਅੰਦਰ ਮਸਤ ਰਿਹਾ ਜਦੋਂ ਖੱਟੀ ਖੱਟਣ ਦਾ ਵੇਲਾ ਸੀ। ਹੁਣ ਇੱਕ ਵਚਨ ਮੈਂ ਤੁਹਾਡੇ ਸਾਹਮਣੇ ਭਾਈ ਗੁਰਦਾਸ ਸਾਹਿਬ ਜੀ ਦਾ ਵੀ ਰੱਖਦਾ ਚੱਲਾਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਜੈਸੇ ਘਰ ਲਾਗੈ ਆਗ, ਜਾ ਕੂਆ ਖੋਦਿਓ ਚਾਹੇ, ਕਾਰਜਨ ਅਸਿੱਧ ਹੋਏ ਰੋਏ ਪਛੁਤਾਈਏ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਕਿ ਜਿਵੇਂ ਘਰ ਦੇ ਅੰਦਰ ਅੱਗ ਲੱਗ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ, ਘਰ ਲੱਕੜੀ ਦੇ ਬਣੇ, ਘਰ ਦੇ ਅੰਦਰ ਸਾਜੋ ਸਮਾਨ ਹੈ, ਅੱਗ ਨਾ ਲੱਗ ਜਾਏ ਤੇ ਘਰ ਦੇ ਅੰਦਰ ਪਾਣੀ ਦਾ ਇੰਤਜ਼ਾਮ ਹੁੰਦਾ ਹੈ, ਤੇ ਇਹ ਨਹੀਂ ਕਿ ਇੰਤਜ਼ਾਮ ਅੱਗ ਲੱਗਣ ਤੇ ਕਰਨਾ, ਇੰਤਜ਼ਾਮ ਪਹਿਲਾਂ ਕਰਨਾ ਪੈਂਦਾ। ਇੱਥੇ ਇਹਨਾਂ ਦੇਸ਼ਾਂ ਦੇ ਅੰਦਰ ਤੇ ਇੱਕ ਇੱਕ ਰੂਮ ਦੇ ਅੰਦਰ ਪਾਣੀ ਦੇ ਪੁਆਇੰਟ ਦਿੱਤੇ ਹੋਏ ਮਿਲਦੇ ਨੇ, ਪਾਣੀ ਦੀਆਂ ਪਾਈਪਾਂ ਗਈਆਂ ਹੋਈਆਂ ਮਿਲਦੀਆਂ ਨੇ ਕਿ ਕਿਧਰੇ ਅੱਗ ਵਾਲਾ ਹਾਦਸਾ ਵਾਪਰੇ ਤੇ ਆਪਣੇ ਆਪ ਪਾਣੀ ਚੱਲਣਾ ਸ਼ੁਰੂ ਹੋ ਜਾਏ, ਅੱਗ ਬੁਝਣੀ ਸ਼ੁਰੂ ਹੋ ਜਾਏ। ਇੰਤਜ਼ਾਮ ਕੀਤਾ ਹੈ ਨਾ, ਇਹ ਤੇ ਨਹੀਂ ਕਿ ਉਧਰੋਂ ਅੱਗ ਲੱਗੇ ਤੇ ਉਧਰੋਂ ਫੇਰ ਕਹੋ ਜੀ ਹੁਣ ਪਾਈਪਾਂ ਪਾਓ, ਹੁਣ ਪਾਣੀ ਪਾਓ, ਉਹ ਤੇ ਫਿਰ ਗੱਲ ਨਾ ਬਣੀ। ਭਾਈ ਸਾਹਿਬ ਕਹਿੰਦੇ ਨੇ ਕਿ ਪਾਣੀ ਦਾ ਇੰਤਜ਼ਾਮ ਕਰਨਾ ਪੈਂਦਾ ਹੈ ਪਹਿਲਾਂ ਤਾਂ ਕਿ ਘਰ ਨੂੰ ਅੱਗ ਨਾ ਲੱਗੇ। ਜੈਸੇ ਘਰ ਲਾਗੇ ਆਗ, ਤੇ ਜੇ ਘਰ ਨੂੰ ਲੱਗ ਜਾਏ ਅੱਗ, ਕੋਈ ਉਸ ਵਕਤ ਸੁੱਤਾ ਸੁੱਤਾ ਜਾਗੇ, ਜਾਗ ਕੂਆਂ ਖੋਦਿਓ ਚਾਹੇ, ਤੇ ਜਾ ਕੇ ਉਹ ਬੱਚਿਆਂ ਨੂੰ ਆਵਾਜ਼ ਮਾਰੇ ਲਿਆਓ ਬਈ ਕਈਆਂ ਲਿਆਓ, ਖੂਹ ਪੁੱਟੀਏ ਤੇ ਖੂਹ ਪੁੱਟ ਕੇ ਪਾਣੀ ਕੱਢੀਏ ਤੇ ਫਿਰ ਘਰ ਦੀ ਅੱਗ ਬਜਾਈਏ। ਕਹਿਣ ਲੱਗੇ ਕਾਰਜ ਨਾ ਸਿੱਧ ਹੋਏ ਰੋਏ ਪਛੁਤਾਈਏ, ਉਹ ਕਾਰਜ ਸਿੱਧ ਹੋਣ ਵਾਲਾ ਨਹੀਂ, ਘਰ ਜਲ ਜਾਏਗਾ, ਰਾਖ ਬਣ ਜਾਏਗਾ, ਪੱਲੇ ਰੋਣਾ ਰਹਿ ਜਾਏਗਾ ਤੇ ਪੱਲੇ ਪਛਤਾਵਾ ਰਹਿ ਜਾਏਗਾ। ਕਾਰਜ ਨਾ ਸਿੱਧ ਹੋਏ ਰੋਏ ਪਛੁਤਾਈਏ, ਇੱਕ ਉਦਾਹਰਣ। ਦੂਸਰੀ ਉਦਾਹਰਣ ਨੰਬਰ 2 ਦੇ ਉੱਤੇ ਭਾਈ ਗੁਰਦਾਸ ਸਾਹਿਬ ਜੀ ਉਦਾਹਰਣ ਦਿੰਦੇ ਨੇ, ਕਹਿੰਦੇ ਨੇ ਜੈਸੇ ਤੋ ਸੰਗਰਾਮ ਸਮੇਂ ਸਿੱਖਿਓ ਚਾਹੇ ਬੀਰ ਵਿਦਿਆ, ਅਨੱਥਾ ਯਤਨ ਜੈਤ ਪਦਵੀ ਨਾ ਪਾਈਏ। ਕਹਿਣ ਲੱਗੇ ਜਿਵੇਂ ਕੋਈ ਲੜਾਈ ਦੇ ਮੈਦਾਨ ਦੇ ਅੰਦਰ ਜਾ ਕੇ ਤੇ ਫੇਰ ਗੱਲ ਕਰੇ ਵੀ ਹੁਣ ਮੈਂ ਤੀਰ ਚਲਾਉਣਾ ਹੈ ਜਾ ਸਿੱਖ ਲਵਾਂ, ਹੁਣ ਮੈਂ ਤਲਵਾਰ ਚਲਾਉਣੀ ਹੈ ਜਾ ਸਿੱਖ ਲਵਾਂ, ਮੈਂ ਘੋੜ ਸਵਾਰੀ ਕਰਨੀ ਹੈ ਤੇ ਇਹ ਜਾ ਸਿੱਖ ਲਵਾਂ, ਮੈਂ ਬਾਕੀ ਸ਼ਸਤਰ ਵਿਦਿਆ ਦੇ ਦਾਅ ਪੇਚ ਜਾਣ ਲਵਾਂ। ਕਹਿਣ ਲੱਗੇ ਅਨੱਥਾ ਉਦਮ, ਕਹਿਣ ਲੱਗੇ ਇਹ ਤੇਰਾ ਕੀਤਾ ਹੋਇਆ ਉਦਮ ਅਨਰਥ ਹੈ, ਇਹ ਤੇਰਾ ਕੀਤਾ ਹੋਇਆ ਉਦਮ ਵਿਅਰਥ ਹੈ, ਜੈਤ ਪਦਵੀ ਨਾ ਪਾਈਏ, ਹੁਣ ਤੇ ਮੈਦਾਨ ਦੇ ਜੰਗ ਦੇ ਅੰਦਰ ਤੇਰੇ ਪੱਲੇ ਹਾਰ ਹੀ ਰਹਿ ਗਈ, ਜਿੱਤ ਨਹੀਂ ਤੇ ਜਿੱਤ ਦੀ ਪਦਵੀ ਤੈਨੂੰ ਮਿਲੇਗੀ ਨਹੀਂ। ਤੀਸਰੀ ਉਦਾਹਰਣ, ਦੋ ਉਦਾਹਰਣਾਂ ਹੋ ਗਈਆਂ ਨਾ, ਪਹਿਲੀ ਘਰ ਦੇ ਅੰਦਰ ਅੱਗ ਲੱਗ ਜਾਏ ਤੇ ਖੂਹ ਪੁੱਟ ਕੇ ਬੁਝਾਉਣੀ ਚਾਹੀਏ ਤੇ ਨਹੀਂ ਬੁਝਾਈ ਜਾਂਦੀ। ਤੀਸਰਾ, ਲੜਾਈ ਦੇ ਜੰਗ ਦੇ ਅੰਦਰ ਮੈਦਾਨ ਦੇ ਅੰਦਰ ਜਾ ਕੇ ਜੇ ਸ਼ਸਤਰ ਵਿਦਿਆ ਸਿੱਖ ਕੇ ਲੜਾਈ ਜਿੱਤਣੀ ਚਾਹੀਏ ਤੇ ਸਿੱਖੀ ਨਹੀਂ ਜਾਂਦੀ। ਹੁਣ ਨੰਬਰ 3 ਦੇ ਉੱਤੇ ਉਦਾਹਰਣ, ਕਹਿਣ ਲੱਗੇ ਜੈਸੇ ਨਿਸ ਸੋਵਤ ਸੰਗਾਤੀ ਚੱਲ ਜਾਤ, ਪਾਛੇ ਭੋਰ ਪਇਓ ਪਾਰ ਬਾਂਧ ਕਹੋ ਕਤ ਜਾਈਏ। ਕਹਿਣ ਲੱਗੇ ਜਿਵੇਂ ਰਾਤ ਨੂੰ ਯਾਤਰੂ ਕਿਸੇ ਧਰਮਸ਼ਾਲਾ ਦੇ ਅੰਦਰ ਆਣ ਕੇ ਆਰਾਮ ਕਰਨ ਵਾਸਤੇ ਸੌ ਗਏ ਤੇ ਸਾਰੇ ਅੰਮ੍ਰਿਤ ਵੇਲਾ ਹੋਇਆ, ਜਾਗੇ, ਇਸ਼ਨਾਨ ਪਾਣ ਕੀਤਾ, ਆਪਣੇ ਆਪਣੇ ਸਮਾਨ ਦੀ ਸੰਭਾਲ ਕੀਤੀ, ਉਹਨਾਂ ਨੇ ਚਾਲੇ ਪਾਏ ਤੇ ਚੱਲ ਪਏ ਤੇ ਇੱਕ ਰਿਹਾ ਸੁੱਤਾ, ਤੇ ਜਦੋਂ ਉਹ ਸੁੱਤਾ ਰਿਹਾ ਸੂਰਜ ਚੜ ਆਇਆ, ਦੂਸਰੇ ਬਹੁਤ ਅੱਗੇ ਨਿਕਲ ਗਏ ਤੇ ਉਹ ਪਿੱਛੇ ਜਿਹੜਾ ਸੁੱਤਾ ਰਿਹਾ ਸੀ ਉਹਨੂੰ ਪਛਤਾਉਣਾ ਪਿਆ, ਉਹ ਪਿੱਛੇ ਦਾ ਪਿੱਛੇ ਰਹਿ ਗਿਆ, ਉਹਨਾਂ ਦੇ ਨਾਲ ਮਿਲ ਨਾ ਪਾਇਆ। 3 ਉਦਾਹਰਣਾਂ ਦੇ ਕੇ ਕਹਿਣ ਲੱਗੇ ਤੈਸੇ ਮਾਇਆ ਤੰਦ ਅੰਧ ਅਵਧ ਬਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਏ। ਕਹਿਣ ਲੱਗੇ ਤੈਸੇ ਮਾਇਆ ਤੰਦ ਅੰਧ, ਤਿਵੇਂ ਬੰਦੇ ਦੀ ਸਾਰੀ ਉਮਰ ਮਾਇਆ ਦੇ ਧੰਦਿਆਂ ਦੇ ਅੰਦਰ ਨਿਕਲ ਜਾਂਦੀ ਹੈ। ਮੈਂ ਖੁੱਲ ਕੇ ਵਿਸਤਾਰ ਸਹਿਤ ਕਿਸੇ ਦਿਨ ਬੇਨਤੀ ਕਰਾਂਗਾ ਕਿ ਮਾਇਆ ਕਹਿੰਦੇ ਕਿਨੂੰ ਨੇ। ਇਕੱਲੇ ਧਨ ਦਾ ਨਾਮ ਮਾਇਆ ਨਹੀਂ। ਅੱਜ ਕੇਵਲ ਇਸ਼ਾਰੇ ਵਜੋਂ ਇੰਨੀ ਬੇਨਤੀ ਕਰਦਿਆਂ ਕਿ ਸਾਡੇ ਤੇ ਸਤਿਗੁਰੂ ਦੇ ਦਰਮਿਆਨ ਜੋ ਚੀਜ਼ ਸਾਡੇ ਧਿਆਨ ਨੂੰ ਰੋਕ ਲਵੇ ਉਸ ਹਰ ਚੀਜ਼ ਦਾ ਨਾਮ ਮਾਇਆ ਹੈ। ਫਿਰ ਬੇਨਤੀ ਕਰਦਿਆਂ ਜੋ ਜੀਵ ਤੇ ਪਰਮਾਤਮਾ ਦੇ ਦਰਮਿਆਨ ਦਲਦਲ ਬਣ ਜਾਏ, ਬੰਧਨ ਬਣ ਜਾਏ, ਰੁਕਾਵਟ ਬਣ ਜਾਏ, ਜਿੱਥੇ ਵੀ ਤੁਹਾਡਾ ਧਿਆਨ ਰੁਕ ਜਾਏ ਉਸ ਹਰ ਚੀਜ਼ ਦਾ ਨਾਮ ਹੀ ਮਾਇਆ ਹੈ। ਇਹ ਹੁਣ ਗਿਆਨ ਵੀ ਮਾਇਆ, ਧਨ ਵੀ ਮਾਇਆ, ਤਨ ਵੀ ਮਾਇਆ, ਪਰਿਵਾਰ ਵੀ ਮਾਇਆ, ਗਿਆਨ ਵੀ ਮਾਇਆ। ਕਿਸੇ ਵਕਤ ਮੈਂ ਖੁੱਲ ਕੇ ਬੇਨਤੀ ਕਰਾਂਗਾ। ਤੋ ਖੈਰ, ਭਾਈ ਸਾਹਿਬ ਕਹਿੰਦੇ ਨੇ ਸਾਰੀ ਉਮਰ ਇਹਦੀ ਨਿਕਲ ਗਈ ਇਸ ਤਰ੍ਹਾਂ ਹੀ ਮਾਇਆ ਦੇ ਧੰਦ ਦੇ ਅੰਦਰ। ਪੈਸੇ ਮਾਇਆ ਧੰਦ ਅੰਧ ਤੇ ਉਮਰ ਇਹਨੇ ਗੁਜ਼ਾਰੀ ਅੰਨਿਆਂ ਹੋ ਕੇ। ਵੇਖ ਕੇ ਨਹੀਂ ਗੁਜ਼ਾਰੀ, ਵੇਖ ਕੇ ਪੈਰ ਨਹੀਂ ਰੱਖੇ, ਅੰਨੇ ਰੂਪ ਦੇ ਅੰਦਰ ਪੈਰ ਰੱਖਦਾ ਰਿਹਾ। ਅੰਤਲਾ ਸਮਾਂ ਆਇਆ ਤੇ ਅੰਤਲੇ ਸਮੇਂ ਨੂੰ ਪਛਤਾਉਣਾ ਵੀ ਪਿਆ, ਰੋਣਾ ਵੀ ਪਿਆ ਤੇ ਹੁਣ ਇਹ ਉਦਮ ਕਰੇ ਕਿ ਹੁਣ ਮੈਂ ਰੱਬ ਜੀ ਦਾ ਨਾਮ ਜਪ ਕੇ ਰੱਬ ਜੀ ਨੂੰ ਖੁਸ਼ ਕਰ ਲਵਾਂ ਤੇ ਕਹਿਣ ਲੱਗੇ ਹੁਣ ਸਮਾਂ ਬੀਤ ਗਿਆ। ਇੱਕ ਬੇਨਤੀ ਮੈਂ ਹੋਰ ਇਸ ਸੰਬੰਧ ਦੇ ਅੰਦਰ ਗੁਰਬਾਣੀ ਵਿੱਚੋਂ ਹੀ ਕਰਦਾ ਚੱਲਾਂ। ਹਜ਼ੂਰ ਦਾ ਬਚਨ ਇਹ ਕਹਿਣ ਲੱਗੇ, ਜੇ ਕੋ ਡੂਬੈ ਫਿਰ ਹੋਵੇ ਸਾਰ। ਜੇ ਇੱਕ ਬੰਦਾ ਨੌਜਵਾਨ ਦਰਿਆ ਦੇ ਕਿਨਾਰੇ ਦੇ ਉੱਤੇ ਖੜਾ ਹੋਵੇ ਤੇ ਦਰਿਆ ਹੋਵੇ ਬੜਾ ਡੂੰਘਾ, ਦਰਿਆ ਦਾ ਚੱਲਦਾ ਹੋਇਆ ਪਾਣੀ ਦਾ ਵੇਗ ਹੋਵੇ ਬੜਾ ਤਿੱਖਾ, ਤੇ ਉਸ ਦਰਿਆ ਦੇ ਕਿਨਾਰੇ ਦੇ ਉੱਤੇ ਖੜੇ ਹੋਣ ਵਾਲੇ ਜਵਾਨ ਬੰਦੇ ਨੂੰ, ਜਵਾਨ ਮਨੁੱਖ ਨੂੰ ਮਾਂ ਵਾਸਤੇ ਪਾਏ ਕਿ ਬੇਟਾ ਮੇਰੀ ਉਮਰ ਹੈ 90 ਸਾਲ ਤੇ ਮੈਂ 90 ਸਾਲ ਦੀ ਉਮਰ ਦਾ ਤਜਰਬਾ ਤੈਨੂੰ ਫ੍ਰੀ ਖਾਤੇ ਦੇਣਾ ਚਾਹੁੰਦੀ ਹਾਂ। ਬੇਟਾ, ਇਸ ਦਰਿਆ ਨੇ ਬੜੇ ਬੜਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਹ ਦਰਿਆ ਦਾ ਪਾਣੀ ਬੜਾ ਡੂੰਘਾ ਹੈ, ਦਰਿਆ ਦਾ ਵੇਗ ਬੜਾ ਤਿੱਖਾ ਹੈ ਤੇ ਬੇਟਾ ਕਦੀ ਵੀ ਭੁੱਲ ਕੇ ਇਸ ਦਰਿਆ ਦੇ ਅੰਦਰ ਬੇੜੀ ਤੋਂ ਬਗੈਰ ਉਤਰਨ ਦਾ ਯਤਨ ਨਾ ਕਰੇ। ਇਹ ਆਪਣੀ ਲਪੇਟ ਵਿੱਚ ਲੈ ਲਏਗਾ, ਤੈਨੂੰ ਖਤਮ ਕਰ ਦੇਗਾ, ਯਾਦ ਰੱਖੀ। ਤੇ ਜਵਾਨੀ ਇੱਕ ਇਸ ਤਰ੍ਹਾਂ ਦੇ ਜੋਸ਼ ਦਾ ਨਾਂ ਹੈ ਕਿ ਜਵਾਨੀ ਕਿਸੇ ਦਾ ਉਪਦੇਸ਼, ਕਿਸੇ ਦਾ ਸੰਦੇਸ਼ ਸੁਣਨ ਵਾਸਤੇ ਤਿਆਰ ਹੁੰਦੀ ਨਹੀਂ। ਜਵਾਨੀ ਨੰਬਰ 1 ਦੇ ਉੱਤੇ ਆਪਣੇ ਆਪ ਨੂੰ ਰੱਖਦੀ, ਬਾਕੀ ਸਾਰਿਆਂ ਨੂੰ ਪਿੱਛੇ। ਇਸ ਜਵਾਨ ਮਨੁੱਖ ਨੇ ਮਾਂ ਨੂੰ ਇਹ ਕਹਿ ਕੇ ਚੁੱਪ ਕਰਾਇਆ, ਮਾਂ ਤੂੰ ਇਹ 90 ਸਾਲ ਦੀ, ਤੇਰੀਆਂ ਵਿਚਾਰਾਂ ਵੀ ਬੁੱਢੀਆਂ, ਤੂੰ ਆਪ ਵੀ ਬੁੱਢੀ ਤੇ ਤੇਰੀਆਂ ਵਿਚਾਰਾਂ ਨੂੰ ਇਸ ਯੁੱਗ ਵਿੱਚ ਥਾਂ ਕਿੱਥੇ, ਮੈਂ ਜਾਣਨਾ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ। ਮਾਂ ਚੁੱਪ ਹੋ ਗਈ। ਪਿਤਾ ਆਇਆ ਤੇ ਪਿਤਾ ਨੇ ਬੜਾ ਵਾਸਤਾ ਪਾਇਆ, ਬੇਟਾ ਕਿਧਰੇ ਧੁੱਪ ਦੇ ਅੰਦਰ ਬਹਿ ਕੇ, ਕਿਧਰੇ ਧੁੱਪ ਦੇ ਅੰਦਰ ਬਹਿ ਕੇ ਮੇਰੇ ਵਾਲ ਚਿੱਟੇ ਨਹੀਂ ਹੋਏ। ਇਸ ਤਰ੍ਹਾਂ ਨਹੀਂ ਹੈ ਕਿ ਮੇਰੀ ਦਾੜੀ ਦੇ ਵਾਲ ਭੂਰੇ ਹੋ ਗਏ, ਚਿੱਟੇ ਹੋ ਗਏ, ਪਰ ਧੁੱਪ ਦੇ ਅੰਦਰ ਬਹਿ ਕੇ ਚਿੱਟੇ ਹੋ ਗਏ ਨੇ। ਇਸ ਤਰ੍ਹਾਂ ਨਹੀਂ ਬੇਟਾ, ਮੇਰੀ ਉਮਰ ਭਰ ਦਾ ਤਜਰਬਾ ਹੈ, ਮੈਂ ਤੈਨੂੰ ਆਪਣਾ ਤਜਰਬਾ ਦੇਣਾ ਚਾਹੁੰਦਾ, ਤੇਰੇ ਨਾਲ ਸਾਂਝਿਆਂ ਕਰਨਾ ਚਾਹੁੰਦਾ। ਮੇਰੀਆਂ ਅੱਖਾਂ ਦੇ ਸਾਹਮਣੇ ਇਸ ਦਰਿਆ ਨੇ ਬੜਿਆਂ ਬੜਿਆਂ ਨੂੰ ਆਪਣੀ ਆਗੋਸ਼ ਦੇ ਅੰਦਰ ਛਿਪਾ ਲਿਆ ਹੈ, ਉਹਦੀਆਂ ਲਹਿਰਾਂ ਦੇ ਅੰਦਰ ਬੰਦਾ ਛਿਪਿਆ ਹੈ ਤੇ ਬਾਹਰ ਨਹੀਂ ਨਿਕਲਿਆ। ਤੇ ਬੇਟਾ, ਮੈਂ ਵੀ ਤੈਨੂੰ ਤੇਰੀ ਮਾਂ ਵਾਲਾ ਵਾਸਤਾ ਦੇ ਰਿਹਾ ਕਿ ਇਸ ਦਰਿਆ ਦੇ ਅੰਦਰ ਬੇੜੀ ਤੋਂ ਬਗੈਰ ਨਾ ਉਤਰੇ, ਡੁੱਬ ਜਾਏਗਾ, ਇਸ ਦਰਿਆ ਦੇ ਅੰਦਰ ਪੈਰ ਨਾ ਪਾਏ। ਤੇ ਜਵਾਨ ਬੱਚੇ ਨੇ ਪਿਤਾ ਦੀ ਵੀ ਨਾ ਸੁਣੀ, ਉਹਨੇ ਆਖਿਆ, ਪਿਤਾ ਜੀ ਤੁਸੀਂ ਵੀ 100 ਸਾਲ ਦੇ, ਤੁਸੀਂ ਆਪ ਵੀ ਬੁੱਢੇ, ਔਰ ਤੁਸੀਂ ਆਪ ਵੀ ਬੁੱਢੇ ਤੇ ਨਾਲ ਲੱਗਦਾ ਤੁਹਾਡੇ ਵਿਚਾਰ ਵੀ ਬੁੱਢੇ, ਤੁਹਾਡੇ ਜੀਰਨ ਕਮਜ਼ੋਰ ਵਿਚਾਰਾਂ ਨੂੰ ਅੱਜ ਦੇ ਯੁੱਗ ਦੇ ਅੰਦਰ ਕਿਧਰੇ ਵੀ ਥਾਂ ਨਹੀਂ। ਪਿਤਾ ਦੀ ਵੀ ਨਾ ਮੰਨੀ। ਗੁਰੂ ਨੇ ਵੀ ਵਾਸਤਾ ਪਾਇਆ ਕਿ ਇਸ ਦਰਿਆ ਨੇ ਪਤਾ ਨਹੀਂ ਕਿੰਨਿਆਂ ਕਿੰਨਿਆਂ ਨੂੰ ਨਿਗਲ ਲਿਆ, ਖਾ ਲਿਆ ਇਸ ਦਰਿਆ ਨੇ। ਤੇਰੇ ਤੋਂ ਪਹਿਲਾਂ ਮੈਂ ਬੜਿਆਂ ਨੂੰ ਹੋਕਾ ਦੇ ਕੇ ਕਿਹਾ ਹੈ ਕਿ ਡੁੱਬ ਜਾਏਗਾ, ਬਚਣ ਦਾ ਯਤਨ ਕਰ, ਡੁੱਬ ਜਾਏਗਾ, ਗੁਰੂ ਬੇੜੀ ਦਾ ਆਸਰਾ ਲੈ। ਪਰ ਜਿਨ੍ਹਾਂ ਨੇ ਮੇਰੀ ਆਵਾਜ਼ ਨਹੀਂ ਸੁਣੀ ਉਹ ਦਰਿਆ ਦੇ ਅੰਦਰ ਡੁੱਬ ਗਏ, ਜਿਨ੍ਹਾਂ ਨੇ ਆਵਾਜ਼ ਨਹੀਂ ਸੁਣੀ ਉਹ ਖਤਮ ਹੋ ਗਏ। ਨਾ ਇਹਨੇ ਮਾਂ ਦੀ ਸੁਣੀ, ਨਾ ਇਹਨੇ ਪਿਤਾ ਦੀ ਸੁਣੀ ਤੇ ਨਾ ਇਹਨੇ ਗੁਰੂ ਦੀ ਆਵਾਜ਼ ਸੁਣੀ। ਆਖਰ ਬੇੜੀ ਤੋਂ ਬਗੈਰ ਦਰਿਆ ਦੇ ਅੰਦਰ ਇਹਨੇ ਪੈਰ ਪਾਇਆ, ਬੇੜੀ ਤੋਂ ਬਗੈਰ ਉਤਰਨਾ ਸ਼ੁਰੂ ਕਰ ਦਿੱਤਾ। ਬੇੜੀ ਤੋਂ ਬਗੈਰ ਦਰਿਆ ਦੇ ਅੰਦਰ ਉਤਰਿਆ ਤੇ ਉਤਰਦਿਆਂ ਸਾਰ ਹੀ ਸਮਝ ਆ ਗਈ ਕਿ ਜੋ ਮਾਂ ਨੇ ਕਿਹਾ ਸੀ ਉਹ ਸੱਚ ਹੈ, ਜੋ ਪਿਤਾ ਨੇ ਕਿਹਾ ਸੀ ਠੀਕ ਹੈ, ਜੋ ਗੁਰੂ ਨੇ ਗੱਲ ਸੁਣਾਈ ਸੀ ਉਹ ਬਿਲਕੁਲ ਨਰੋਲ ਹਕੀਕਤ ਹੈ। ਇਹ ਗੱਲ ਪੱਲੇ ਪੈ ਗਈ, ਇਹ ਗੱਲ ਸਮਝ ਵਿਚ ਆ ਗਈ ਕਿ ਜੋ ਪਾਤਸ਼ਾਹ ਨੇ ਕਿਹਾ ਸੀ ਨਾ ਉਹ ਠੀਕ ਹੈ। ਤੇ ਫਿਰ ਅਖੀਰਲੇ ਵਕਤ ਪਛਤਾਉਂਦਾ ਹੈ, ਆਵਾਜ਼ ਦਿੰਦਾ ਹੈ ਮਾਂ ਹੁਣ ਮੈਨੂੰ ਬਚਾ। ਤੇ ਮਾਂ ਨੇ ਕਿਹਾ ਬੇਟਾ ਭੁੱਖੀ ਪਿਆਸੀ ਰਹਿ ਕੇ ਮੈਂ ਆਪਣੇ ਜਿਸਮ ਦਾ ਜੂਸ ਦੁੱਧ ਰੂਪ ਵਿਚ ਤੇਰੇ ਮੂੰਹ ਵਿਚ ਪਾ ਸਕਦੀ ਸਾਂ, ਉਹ ਪਾਉਂਦੀ ਰਹੀ। ਜਿੱਥੇ ਡੁੱਬ ਰਿਹਾ ਇਥੋਂ ਬਚਾਉਣਾ ਮੇਰੇ ਵੱਸ ਵਿਚ ਨਹੀਂ ਹੈ। ਪਿਤਾ ਨੂੰ ਆਵਾਜ਼ ਦਿੱਤੀ, ਪਿਤਾ ਜੀ ਤੁਸੀਂ ਬਚਾਓ। ਤੇ ਪਿਤਾ ਨੇ ਵੀ ਕਿਹਾ ਬੇਟਾ ਜਦੋਂ ਮੈਂ ਤੈਨੂੰ ਕਹਿੰਦਾ ਸਾਂ ਤੂੰ ਸੁਣਦਾ ਨਹੀਂ ਸੈ, ਅੱਜ ਤੂੰ ਡੁੱਬ ਰਿਹਾ ਪਰ ਇੱਥੇ ਆਣ ਕੇ ਮੈਂ ਤੇਰਾ ਮਦਦਗਾਰ ਬਣਾ, ਇਹ ਗੱਲ ਮੇਰੇ ਵੱਸ ਵਿਚ ਵੀ ਨਹੀਂ। ਇਹਨੇ ਵਾਸਤਾ ਪਾਇਆ, ਤਰਲਾ ਲਿਆ, ਪਾਤਸ਼ਾਹ ਤੁਸੀਂ ਦਿਆਲੂ ਹੋ, ਕਿਰਪਾਲੂ ਹੋ, ਮੈਨੂੰ ਬਚਾਓ। ਤੇ ਸਤਿਗੁਰੂ ਨੇ ਕਿਹਾ ਸੱਜਣਾ ਨਿਰੰਕਾਰ ਦਾ ਬਣਿਆ ਹੋਇਆ ਅਟਲ ਅਸੂਲ ਮੈਂ ਵੀ ਤੋੜਨਾ ਨਹੀਂ ਚਾਹੁੰਦਾ। ਮੈਂ 100 ਸਾਲ ਤੈਨੂੰ ਬਚਾਉਣ ਵਾਸਤੇ ਹੀ ਆਵਾਜ਼ਾਂ ਦਿੰਦਾ ਰਿਹਾ ਕਿ ਬਚ ਡੁੱਬ ਜਾਏਗਾ, ਬਚ ਡੁੱਬ ਜਾਏਗਾ, ਤੂੰ ਮੇਰੀ ਇੱਕ ਵਾਰ ਨਹੀਂ ਸੁਣੀ। ਅੱਜ ਤੂੰ ਆਪਣੇ ਕਰਮਾਂ ਦੇ ਇਵਜ ਡੁੱਬੇਗਾ, ਅੱਜ ਤੈਨੂੰ ਬਚਾਉਣਾ ਨਹੀਂ ਕਿਉਂਕਿ ਤੇਰੇ ਕਰਮ ਤੈਨੂੰ ਡੋਬ ਰਹੇ ਨੇ, ਤੇਰਾ ਭਾਰ ਤੈਨੂੰ ਡੋਬ ਰਿਹਾ। ਤੋ ਜ਼ਿੰਦਗੀ ਦੇ ਅੰਦਰ ਜਿਹੜਾ ਵੇਲਾ ਖੱਟੀ ਖੱਟਣ ਦਾ ਹੈ, ਉਸ ਵੇਲੇ ਬੇਹੋਸ਼ੀ ਦੇ ਅੰਦਰ ਰਹਿ ਕੇ ਉਹ ਜੀਵਨ ਨੂੰ ਬਰਬਾਦ ਨਾ ਕਰੋ, ਗੁਜ਼ਾਰੋ ਨਾ। ਫਰੀਦਾ ਜਾਂ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ, ਉਦੋਂ ਤੇ ਤੇਰਾ ਮਨ ਰੱਤਿਆ ਰਿਹਾ, ਰੰਗਿਆ ਰਿਹਾ ਦੁਨੀਆਦਾਰੀ ਦੇ ਨਾਲ। ਕਹਿਣ ਲੱਗੇ ਮਰਗ ਸਵਾਈ ਨਹੀਂ, ਸਹਿਜੇ ਸਹਿਜੇ ਮੌਤ ਦੀ ਨੀਂਹ ਭਰਦੀ ਗਈ, ਮੌਤ ਨੇੜੇ ਨੇੜੇ ਆਉਂਦੀ ਗਈ। ਤੇ ਜਿਸ ਦਿਨ ਮੌਤ ਨੇੜੇ ਆ ਗਈ, ਜਾਂ ਭਰਿਆ ਤਾਂ ਲੱਦਿਆ, ਨੀਂਹ ਭਰੀ ਗਈ, ਤੈਨੂੰ ਲੱਦਣਾ ਪਿਆ, ਮਤਲਬ ਜਾਣਾ ਪਿਆ, ਮੌਤ ਦਾ ਪਲ ਆਇਆ, ਤੈਨੂੰ ਪਛਤਾਪ ਕਰਦੇ ਹੋਏ ਨੂੰ ਇਥੋਂ ਰੁਖਸਤ ਹੋਣਾ ਪਿਆ। ਭਗਤ ਫਰੀਦ ਸਾਹਿਬ ਜੀ ਦੇ ਸਲੋਕ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਕਰ ਰਿਹਾ ਸਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਜਿੰਨੇ ਸ਼ਰੋਤੇ ਮਾਈ ਭਾਈ ਆਪ ਗੁਰੂ ਦਰਬਾਰ ਦੀ ਰੌਣਕ ਵਧਾ ਰਹੇ ਹੋ, ਸਭਨਾ ਦੇ ਮਨਾਂ ਦੇ ਅੰਦਰ ਸਤਿਗੁਰੂ ਜੀ ਗੁਰਮਤਿ ਗਿਆਨ ਦੀ ਬਖਸ਼ਿਸ਼ ਕਰਨ, ਅਗਿਆਨਤਾ ਦਾ ਹਨੇਰਾ ਦੂਰ ਕਰਨ। ਤਮਾਮ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੇਖ ਫਰੀਦਾ ਜੋਥੀਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਵਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਅਤੇ ਨਿੱਘੀ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਸ਼ਰੋਤੇ ਜਨੋ, ਆਪ ਰੋਜ ਸਵੇਰ ਦੇ ਵਕਤ ਸਤਿਕਾਰਯੋਗ ਭਗਤ ਫਰੀਦ ਸਾਹਿਬ ਜੀ ਦੀ ਬਾਣੀ ਵਿੱਚੋਂ, ਉਹਨਾਂ ਦੇ ਸਲੋਕਾਂ ਵਿੱਚੋਂ ਕਥਾ ਵਿਚਾਰ ਸਰਵਣ ਕਰਦੇ ਆ ਰਹੇ ਹੋ। ਅੱਜ ਤੁਹਾਡੇ ਸਾਹਮਣੇ ਤਿੰਨ ਸਲੋਕ ਭਗਤ ਫਰੀਦ ਸਾਹਿਬ ਜੀ ਦੇ ਪੜ੍ਹ ਕੇ ਸੁਣਾਏ ਗਏ। ਪਹਿਲਾ ਸਲੋਕ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਪੂਰ। ਕਹਿਣ ਲੱਗੇ ਕਿ ਆਪਣੇ ਜੀਵਨ ਦੇ ਅੰਦਰ ਧਿਆਨ ਦੇ ਕੇ ਵੇਖ ਕੀ ਹੋਇਆ ਨਜ਼ਰ ਆ ਰਿਹਾ, ਜੋ ਥੀਆ ਜੋ ਹੋ ਚੁੱਕਾ ਹੈ, ਜੋ ਬਣ ਚੁੱਕੀ ਹੈ ਖੇਡ, ਉਹ ਇਹ ਨਜ਼ਰ ਆ ਰਿਹਾ ਹੈ ਕਿ ਦਾੜੀ ਹੋਈ ਪੂਰ, ਤੇਰੇ ਦਾੜੀ ਦੇ ਵਾਲ ਰੰਗ ਆਪਣਾ ਬਦਲ ਕੇ ਸਫੈਦ ਹੋ ਗਏ ਨੇ। ਕਾਲੀ ਹੂੰ ਹੁਣ ਤੌਲੇ ਆਏ, ਭਵਰ ਗਏ ਬਗ ਬੈਠੇ ਆਏ, ਕਾਲੇ ਰੰਗ ਜਵਾਨੀ ਦੀ ਨਿਸ਼ਾਨੀ ਉਹ ਚਲੇ ਗਏ, ਚਿੱਟਾ ਰੰਗ ਬੁਢਾਪੇ ਦੀ ਨਿਸ਼ਾਨੀ ਉਹ ਆਣ ਕੇ ਤੇਰੇ ਉੱਤੇ ਬਹਿ ਗਏ। ਔਰ ਨਾਲ ਹੀ ਅਗਲੀ ਪੰਕਤੀ ਵਿੱਚ ਕਹਿ ਰਹੇ ਨੇ ਅੱਗੋਂ ਹੁਣ ਨੇੜਾ ਆਇਆ, ਅੱਗੇ ਨੇੜਾ ਕਿਹੜਾ ਪਾਸਾ ਆ ਰਿਹਾ, ਅੱਗੇ ਮੌਤ ਤੇ ਪਿੱਛਾ ਰਹਿਆ ਦੂਰ ਪਿੱਛੇ ਜਨਮ। ਮੌਤ ਨੇੜੇ ਨੇੜੇ ਆਉਂਦੀ ਨਜ਼ਰ ਆ ਰਹੀ ਹੈ ਤੇ ਜਨਮ ਦਾ ਦਿਨ ਪਿੱਛੇ ਦੂਰ ਰਹਿ ਚੁੱਕਾ ਨਜ਼ਰ ਆ ਰਿਹਾ ਹੈ। ਸਾਡੇ ਜੀਵਨ ਦੀ ਸਾਰੀ ਖੇਡ ਜਨਮ ਤੇ ਮਰਨ ਦੇ ਵਿਚਕਾਰ ਚੱਲ ਰਹੀ ਹੈ। ਸਾਡੀ ਸ਼ੁਰੂਆਤ ਜਨਮ ਤੋਂ ਹੋਈ, ਸਾਡਾ ਅੰਤ ਮੌਤ ਤੇ ਜਾ ਕੇ ਉੱਤੇ ਹੁੰਦਾ ਹੈ। ਜਨਮ ਦੇ ਨਾਲ ਅਸੀਂ ਕੁਝ ਨਹੀਂ ਸੀ, ਮੌਤ ਤੋਂ ਬਾਅਦ ਕੁਝ ਬਣ ਸਕਣ ਦੀ ਸਮਰੱਥਾ ਸਾਡੇ ਵਿੱਚ ਨਹੀਂ ਹੈ। ਜਨਮ ਤੇ ਮੌਤ ਦਾ ਇਹ ਵਿਚਕਾਰਲਾ ਸਮਾਂ, ਵਿਚਕਾਰਲੇ ਸਮੇਂ ਦੇ

ਹਾਂ, ਬੁਲਾਰੇ ਹਾਂ, ਜੋ ਕੁਝ ਹਾਂ ਇਸ ਵਿਚਕਾਰਲੇ ਸਮੇਂ ਦੇ ਅੰਦਰ। ਜਦ ਜਨਮ ਹੋਇਆ ਤੇ ਜਨਮ ਦੇ ਨਾਲ ਕੇਵਲ ਇੱਕ ਮਨੁੱਖੀ ਬੱਚੇ ਦਾ ਜਨਮ ਹੋਇਆ, ਹੋਰ ਕੁਝ ਵੀ ਨਹੀਂ। ਕਦੀ ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਡਾਕਟਰ ਦੇ ਘਰ ਦੇ ਅੰਦਰ ਬੱਚੇ ਦਾ ਜਨਮ ਹੋਇਆ ਹੈ ਤੇ ਜਨਮ ਲੈਂਦਿਆਂ ਸਾਰ ਉਹ ਵੀ ਡਾਕਟਰ ਹੈ। ਜਨਮ ਲੈਂਦਿਆਂ ਸਾਰ ਬਸ ਉਹ ਇੱਕ ਬੱਚਾ ਹੈ, ਡਾਕਟਰ ਨਹੀਂ ਹੈ। ਕਦੀ ਇਹ ਗੱਲ ਸੁਣਨ ਵਿੱਚ ਨਹੀਂ ਆਈ ਕਿ ਇੱਕ ਵਿਗਿਆਨੀ ਸਾਇੰਟਿਸਟ ਦੇ ਗ੍ਰਹਿ ਵਿਖੇ ਇੱਕ ਬੱਚੀ ਜਾਂ ਬੱਚੇ ਦਾ ਜਨਮ ਹੋਇਆ ਤੇ ਉਹ ਬੱਚਾ ਜਨਮ ਤੋਂ ਲੈ ਕੇ ਹੀ ਸਾਇੰਟਿਸਟ ਹੈ, ਵਿਗਿਆਨੀ ਹੈ। ਜਨਮ ਤੋਂ ਲੈ ਕੇ ਬੱਚਾ ਵਿਗਿਆਨੀ ਨਹੀਂ, ਕੇਵਲ ਬੱਚਾ ਹੈ। ਇੱਕ ਟੀਚਰ ਮਾਂ, ਟੀਚਰ ਪਿਤਾ, ਇਸ ਤਰ੍ਹਾਂ ਦੇ ਮਾਂ ਬਾਪ ਦੇ ਘਰ ਦੇ ਅੰਦਰ ਜਨਮ ਲੈ ਕੇ ਆਉਣ ਵਾਲਾ ਬੱਚਾ ਜਨਮ ਤੋਂ ਟੀਚਰ ਨਹੀਂ, ਉਹ ਬਸ ਕੇਵਲ ਮਨੁੱਖੀ ਬੱਚਾ ਹੈ। ਜਨਮ ਦੇ ਨਾਲ ਉਹ ਕਾਰੋਬਾਰੀ ਵੀ ਨਹੀਂ, ਜਨਮ ਦੇ ਨਾਲ ਉਹ ਵਪਾਰੀ ਵੀ ਨਹੀਂ, ਜਨਮ ਦੇ ਨਾਲ ਉਹ ਪੜਿਆ ਲਿਖਿਆ ਵੀ ਨਹੀਂ, ਜਨਮ ਦੇ ਨਾਲ ਉਹ ਕੁਝ ਵੀ ਨਹੀਂ। ਜੋ ਕੁਝ ਬਣੇ ਉਹ ਜਨਮ ਤੋਂ ਬਾਅਦ, ਜੋ ਕੁਝ ਬਣੇ ਉਹ ਮੌਤ ਤੋਂ ਪਹਿਲਾਂ, ਇਸ ਵਿਚਕਾਰਲੇ ਸਮੇਂ ਦੇ ਅੰਦਰ। ਇਹਨੂੰ ਮੈਂ ਇਸ ਤਰ੍ਹਾਂ ਬੇਨਤੀ ਕਰਾਂ ਕਿ ਮਾਂ ਦੇ ਗਰਭ ਦੇ ਅੰਦਰੋਂ ਜਦ ਬੱਚੇ ਦਾ ਜਨਮ ਹੁੰਦਾ ਹੈ ਤੇ ਇੱਕ ਅਣਘੜੇ ਪੱਥਰ ਵਰਗੇ ਬੱਚੇ ਦਾ ਜਨਮ ਹੁੰਦਾ ਹੈ, ਅਣਘੜੇ ਪੱਥਰ ਵਰਗੇ। ਅਣਘੜਿਆ ਪੱਥਰ ਆਪ 2-4-5 ਕਿਲੋ ਦਾ, ਇੱਕ ਮਾਨੇ ਕਵਾਂਟਲ ਦਾ ਪੱਥਰ ਚੁੱਕੋ ਅਣਘੜਿਆ ਪੱਥਰ, ਤੇ ਉਸ ਅਣਘੜੇ ਹੋਏ ਪੱਥਰ ਨੂੰ ਬਾਜ਼ਾਰ ਦੇ ਅੰਦਰ ਵੇਚਣ ਵਾਸਤੇ ਨਿਕਲ ਜਾਓ, ਤੇ ਬਾਜ਼ਾਰ ਦੇ ਅੰਦਰ ਅਣਘੜੇ ਪੱਥਰ ਦੀ ਕੌਣ ਕੀਮਤ ਦੇਗਾ। ਬੜੇ ਪੱਥਰ ਦੁਨੀਆਂ ਦੇ ਅੰਦਰ ਰੁਲਦੇ ਨੇ, ਪਹਾੜਾਂ ਦੇ ਪਹਾੜ ਪਏ ਨੇ, ਸੜਕਾਂ ਦੇ ਕਿਨਾਰੇ ਮੀਲ ਪੱਥਰ ਨੇ, ਕੌਣ ਉਹਦੀ ਕੀਮਤ ਚੁਕਾਏਗਾ ਜੋ ਪੱਥਰ ਘੜਿਆ ਨਹੀਂ। ਪਰ ਉਹੀ ਪੱਥਰ ਜਦ ਇੱਕ ਸਿਆਣੇ ਕਾਰੀਗਰ ਦੇ ਹੱਥਾਂ ਵਿੱਚ ਚਲਾ ਜਾਂਦਾ ਹੈ, ਉਹ ਪੱਥਰ ਤਰਾਸ਼ਿਆ ਜਾਂਦਾ ਹੈ, ਪੱਥਰ ਘੜਿਆ ਜਾਂਦਾ ਹੈ, ਤੇ ਫਿਰ ਉਹਨੂੰ ਬਾਜ਼ਾਰ ਦੇ ਅੰਦਰ ਲੈ ਕੇ ਜਾਓ, ਫਿਰ ਉਹਦੀ ਕੀਮਤ ਦੇਣ ਵਾਲੇ ਸੈਂਕੜੇ ਮਿਲ ਜਾਣਗੇ। ਅਣਘੜੇ ਪੱਥਰ ਦੀ ਕੀਮਤ ਨਹੀਂ ਪੈਂਦੀ, ਘੜੇ ਹੋਏ ਪੱਥਰ ਦੀ ਕੀਮਤ ਪੈਂਦੀ। ਉਹੀ ਅਣਘੜਿਆ ਪੱਥਰ ਇੱਕ ਤਸਵੀਰ ਬਣ ਜਾਏ, ਤਸਵੀਰ ਦੇ ਉੱਤੇ ਚੰਗੇ ਚੰਗੇ ਰੰਗ ਉਡੇਲ ਦਿੱਤੇ ਜਾਣ, ਭਰ ਦਿੱਤੇ ਜਾਣ, ਤੇ ਉਹ ਮਨ ਮੋਹਣੀ ਤਸਵੀਰ ਦੇ ਗਾਹਕ ਤੇ ਮਾਰਕੀਟ ਦੇ ਅੰਦਰ ਬੜੇ ਨੇ। ਪਰ ਅਣਘੜਿਆ ਵਿਗੜਿਆ ਤਿਗੜਿਆ ਪੱਥਰ, ਇਸ ਤਰ੍ਹਾਂ ਦੇ ਪੱਥਰ ਦੇ ਗਾਹਕ ਕੌਣ ਨੇ? ਮਾਂ ਦੇ ਗਰਭ ਵਿੱਚੋਂ ਜਦ ਵੀ ਬੱਚੇ ਦਾ ਜਨਮ ਹੁੰਦਾ ਹੈ, ਅਣਘੜੇ ਪੱਥਰ ਵਰਗੇ ਬੱਚੇ ਦਾ ਜਨਮ ਹੁੰਦਾ ਹੈ। ਉਸ ਤੋਂ ਬਾਅਦ ਮਾਂ ਬਾਪ ਦੀ ਸੰਗਤ, ਮਾਂ ਬਾਪ ਦਾ ਘਰ ਦਾ ਬਣਾਇਆ ਹੋਇਆ ਮਾਹੌਲ, ਇਸ ਤਰ੍ਹਾਂ ਬੱਚੇ ਦੇ ਸੰਸਕਾਰ ਕਰਮ ਧਰਮ ਬਣਨੇ ਆਰੰਭ ਹੋ ਜਾਂਦੇ ਨੇ। ਉਸ ਤੋਂ ਬਾਅਦ ਫਿਰ ਬੱਚੇ ਨੂੰ ਜਿਹੜੀ ਜਿਹੜੀ ਸੰਗਤ ਮਿਲਦੀ ਹੈ, ਜਿਸ ਤਰ੍ਹਾਂ ਦੀ ਸੰਗਤ ਮਿਲਦੀ ਹੈ, ਉਹ ਆਪਣੇ ਮਨ ਨੂੰ ਤਿਵੇਂ ਦਾ ਘੜਨਾ ਸ਼ੁਰੂ ਕਰ ਦਿੰਦਾ ਹੈ। ਇੱਕ ਮੈਂ ਹੋਰ ਬੇਨਤੀ ਕਰਾਂ, ਲੋਹੇ ਨੂੰ ਜਦ ਵੀ ਕੋਈ ਮੋੜ ਤੋੜ ਕੇ, ਹਥੌੜੇ ਦੀਆਂ ਚੋਟਾਂ ਮਾਰ ਕੇ, ਸੱਟਾਂ ਮਾਰ ਕੇ ਕੁਝ ਬਣਾਉਂਦਾ ਹੈ, ਪਰ ਲੋਹਾ ਗਰਮ ਹੋਵੇ, ਲੋਹਾ ਉਸ ਤਰ੍ਹਾਂ ਹੀ ਬਣਨਾ ਸ਼ੁਰੂ ਹੋ ਜਾਂਦਾ ਹੈ, ਪਰ ਗਰਮ ਹੋਵੇ, ਠੰਡਾ ਨਹੀਂ। ਗਰਮ ਲੋਹਾ ਵੈਸੇ ਹੀ ਆਪਣੇ ਆਪ ਨੂੰ ਢਲਣਾ ਸ਼ੁਰੂ ਕਰ ਦਿੰਦਾ ਹੈ, ਜਿਸ ਤਰ੍ਹਾਂ ਉਹਦੇ ਮਾਲਕ ਦੀ ਮਰਜ਼ੀ ਹੁੰਦੀ ਹੈ, ਬਣਾਉਣ ਵਾਲੇ ਦੀ ਮਰਜ਼ੀ ਹੁੰਦੀ ਹੈ। ਮਨ ਵੀ ਸਾਡਾ ਇਸ ਤਰ੍ਹਾਂ ਦਾ ਹੈ, ਇਹਨੂੰ ਜਿਸ ਤਰ੍ਹਾਂ ਦੀ ਸੰਗਤ ਦੇ ਅੰਦਰ ਆਪ ਲੈ ਕੇ ਚਲੇ ਜਾਓ, ਮਨ ਵੀ ਤਿਵੇਂ ਤਿਵੇਂ ਢਲਣਾ ਸ਼ੁਰੂ ਹੋ ਜਾਂਦਾ ਹੈ। ਇਹਨੂੰ ਜੁਆਰੀਆਂ ਦੀ ਸੰਗਤ ਦੇ ਅੰਦਰ ਲੈ ਜਾਓ, ਉਹਨਾਂ ਦਾ ਰੰਗ ਕਬੂਲਣਾ ਸ਼ੁਰੂ ਕਰ ਦਿੰਦਾ ਹੈ। ਚੋਰਾਂ ਦੀ ਸੰਗਤ ਦੇ ਅੰਦਰ ਲੈ ਕੇ ਚਲੇ ਜਾਓ, ਉਹ ਰੰਗ ਕਬੂਲਣਾ ਸ਼ੁਰੂ ਕਰ ਦਿੰਦਾ ਹੈ। ਇਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਲੈ ਕੇ ਆ ਜਾਓ, ਤੇ ਸਹਿਜੇ ਸਹਿਜੇ ਇਹ ਰੰਗ ਕਬੂਲਣਾ ਸ਼ੁਰੂ ਕਰ ਦਿੰਦਾ ਹੈ। ਇਹ ਮਨ ਆਪਣੇ ਆਪ ਨੂੰ ਤਿਵੇਂ ਹੀ ਮੋੜ ਦੇਣਾ ਸ਼ੁਰੂ ਕਰ ਦਿੰਦਾ ਹੈ, ਜਿਸ ਤਰ੍ਹਾਂ ਦੀ ਇਹਨੂੰ ਸੰਗਤ ਮਿਲਦੀ, ਜਿਸ ਤਰ੍ਹਾਂ ਦਾ ਇਹਨੂੰ ਤਰਾਸ਼ਣ ਤੇ ਸਵਾਰਨ ਵਾਲਾ ਮਿਲਦਾ, ਜਿਸ ਤਰ੍ਹਾਂ ਦਾ ਕਾਰੀਗਰ ਹੈ, ਕਾਰੀਗਰ ਦੀ ਮਰਜ਼ੀ, ਉਹਨੇ ਪੱਥਰ ਨੂੰ ਘੜ ਕੇ ਸ੍ਰੀ ਰਾਮ ਦੀ ਮੂਰਤੀ ਬਣਾਉਣੀ ਹੈ, ਸ੍ਰੀ ਕ੍ਰਿਸ਼ਨ ਦੀ ਮੂਰਤੀ ਬਣਾਉਣੀ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮੂਰਤੀ ਬਣਾਉਣੀ ਹੈ, ਜਾਂ ਕਿਸੇ ਯੋਧੇ ਸੂਰਮੇ ਦੀ ਮੂਰਤੀ ਬਣਾਉਣੀ ਹੈ। ਪੱਥਰ ਇਨਕਾਰੀ ਨਹੀਂ ਹੁੰਦਾ ਕਿ ਤੂੰ ਮੈਨੂੰ ਇਹ ਮੂਰਤ ਦਾ ਰੂਪ ਦੇਣਾ ਚਾਹੁੰਦਾ ਹੈ ਤੇ ਮੈਂ ਇਹ ਮੂਰਤ ਬਣਨ ਲਈ ਤਿਆਰ ਨਹੀਂ ਹਾਂ। ਪੱਥਰ ਕਦੇ ਇਨਕਾਰੀ ਨਹੀਂ ਹੁੰਦਾ। ਕਰਨ ਵਾਲੇ ਦੀ ਮਰਜ਼ੀ ਉਹਨੂੰ ਮੂਰਤੀ ਬਣਾ ਕੇ ਕੋਈ ਵੀ ਨਾਮ ਉਹਨੂੰ ਦੇ ਦੇਵੇ, ਕਰਨ ਵਾਲੇ ਦੀ ਮਰਜ਼ੀ। ਮਨ ਹਰ ਵਕਤ ਮੁੜਨ ਲਈ ਤਿਆਰ ਹੈ, ਪਰ ਇਹਨੂੰ ਘੜਦੀ ਕੌਣ ਹੈ? ਸੰਗਤ, ਜਿਸ ਤਰ੍ਹਾਂ ਦੀ ਸੰਗਤ ਦੇ ਅੰਦਰ ਲੈ ਕੇ ਚਲੇ ਜਾਓ, ਇਹ ਮਨ ਜਿਸ ਤਰ੍ਹਾਂ ਦੇ ਹੱਥਾਂ ਦੇ ਅੰਦਰ ਛੱਡ ਦਿਓ, ਮਨ ਤਿਵੇਂ ਆਪਣੇ ਆਪ ਨੂੰ ਮੋੜਨਾ ਸ਼ੁਰੂ ਕਰ ਦਿੰਦਾ, ਤਿਵੇਂ ਦਾ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰ ਦਿੰਦਾ।
तो मैं रज यह कर रहा सा कि जन्म तो पहला असी कुछ नहीं सी, और यह गल मैं आम मनुखी लेवल दे उत्ते कर रहा गुरु साहबाना नूं छड्ड के, क्योंकि गुरु साहबाना वास्ते भट्टा ने अपनी रसना दे नाल एक बचन किया है कि तैं जन्मत गुरमत ब्रह्म पछाणियो। हे गुरु अर्जन देव साहब जी, तुसी जन्म तो लैके पार ब्रह्म परमेश्वर दी जानकारी रखण वाले हो, उन्हां नूं इस दायरे विचों बाहर करके आम मनुखी तल दी मैं गल कर रहा, जन्म तो लैके कुछ नहीं सी, मौत तो बाद कुछ बनन दा यतन नहीं है, इस विचकारले समय दे अंदर तुसी अपने आप नूं सवारना है, ते विचकारले समय दे अंदर अपने आप नूं बिगाड़ लो, समा तां बीतदा जांदा है, अपने आप नूं सवार लो, समा तां बीतदा जांदा है, इह समा रुकदा नहीं है। अज दे महावाक दे अंदर भगत फरीद साहब जी कह रहे ने, जन्म तेरी शुरुआत, मौत तेरे जीवन दी लीला दा अंत, इन्हां दोवां दे विचकार हुण तूं वेख के कित्थे खड़ा है। भगत जी कहन लगे, तू वेख जो थिया के हुण कित्थे खड़ा है, हुण तेरे शरीर दे उत्ते केड़ी बहार है, ते छे समझ ना आवे। ते भगत जी कहन लगे, तेरी दाढ़ी दा रंग पूर हो गया, पूर दा मतलब चिट्टा होया, ते चिट्टे दा मतलब मौत नेड़े नेड़े आउंदी नजर पै रही है। तुहाडे विच कई भैणां वीर मनोविग्यानी होणगे, इक मैं मुखसर बेनती तुहाडे सामने रखदा चला, जवानी दा रंग इन्हां वालां दा काला रंग, और ये मनुख ने नहीं बनाया कि चलो जवानी दे अंदर रंग काला कर दिने, बुढ़ापे दे अंदर चिट्टा कर दिने, मनुख दी काढ़ नहीं है, मनुख ने नहीं बनाया, ये प्रकृति दा अटल नियम है, परमात्मा दा ये ना बदलन वाला दस्तूर है, नियम है, जवानी दा रंग काला, वाला दा केसां दा, और बुढ़ापे दा रंग चिट्टा। हुण जद इन्हां वालां दा रंग बदल के चिट्टा होना शुरू हुंदा है, और निता प्रति सफेदी दे अंदर आने शुरू होंदे ने, बंदे नूं ना सफेद रंग पसंद है अपने वालां दे उत्ते, ते ना ए जिस आरजा दी निशानी है वह आरजा ही पसंद है, क्योंकि बुढ़ापे दी निशानी है चिट्टे वाल, ना बुढ़ापा पसंद है, ते जद बुढ़ापा ही पसंद नहीं, ते फिर मैं बुढ़ापे दीयां निशानियां नूं अपने कोल क्यों रखा। मनोविग्यानी सज्जन

ਤਕਰੀਬਨ ਬਹੁਤੇ ਅੰਕੜੇ ਦੁਨੀਆ ਦੇ ਅੰਦਰ ਇਸ ਤਰ੍ਹਾਂ ਨੇ। ਕਿਸੇ ਦੀ ਉਮਰ ਪੁੱਛੋ ਨਾ ਬਈ ਉਮਰ ਕਿੰਨੀ ਹੈ, 80 ਸਾਲ ਵਾਲਾ ਘਟਾ ਕੇ ਕਹੇਗਾ ਉਮਰ ਤੇ ਮੇਰੀ 70 ਸਾਲ, 70 ਵਾਲਾ ਹੋਰ ਘਟਾ ਕੇ ਕਹੇਗਾ ਉਮਰ 50 ਸਾਲ, 50 ਵਾਲਾ ਘਟਾ ਕੇ ਕਹੇਗਾ ਉਮਰ 30 ਸਾਲ, ਕਿਉਂਕਿ ਮੈਨੂੰ ਕੋਈ ਬੁੱਢਾ ਕਵੇ ਨਾ, ਬਾਪੂ ਜੀ ਕਹੇ ਨਾ, ਸਾਰੇ ਭਾਈ ਕਹਿ ਕੇ ਬੁਲਾਉਣ, ਜਵਾਨ ਹੀ ਰਵਾਂ, ਕਿਉਂਕਿ ਮਨ ਅਜੇ ਵਾਸ਼ਨਾ ਦਾ ਭਰਿਆ ਹੈ, ਨਾ ਤੇ ਚਿਹਰੇ ਤੋਂ ਨਜ਼ਰ ਆਵੇ ਕਿ ਇਹ ਬੁੱਢਾ ਹੋ ਗਿਆ, ਤੇ ਨਾ ਮੇਰੀ ਉਮਰ ਤੋਂ ਸਮਝ ਲੱਗੇ ਕਿ ਇਹ ਬੁੱਢਾ ਹੋ ਗਿਆ। ਕੋਈ ਗੁਨਾਹ ਕਰ ਲਵਾਂਗਾ ਤੇ ਲੋਕ ਕਹਿ ਦੇਣਗੇ ਕੋਈ ਗੱਲ ਨਹੀਂ, ਜਵਾਨ ਹੈ, ਜਵਾਨੀ ਦੇ ਅੰਦਰ ਗੁਨਾਹ ਹੁੰਦੇ ਹੀ ਨੇ। ਅਗਰ ਦਾੜੀ ਚਿੱਟੀ ਹੋਈ ਤੇ ਲੋਕ ਮੇਰੀ ਨਿਸ਼ਾਨੀ ਨੂੰ ਵੇਖ ਕੇ ਮੇਰੇ ਸਾਹਮਣੇ ਮਿਹਣਾ ਦੇਣਗੇ, ਇੱਕ ਗੱਲ ਕਹਿਣਗੇ ਦਾੜੀ ਚਿੱਟੀ ਹੋ ਗਈ, ਹੁਣ ਤੇ ਗੁਨਾਹ ਕਰਨ ਲੱਗਾ, ਕੋਈ ਸੰਕੋਚ ਕਰ, ਦਾੜੀ ਚਿੱਟੀ ਹੋ ਗਈ। ਇਹ ਕੋਈ ਕਹਿ ਹੀ ਨਾ ਕਿ ਦਾੜੀ ਚਿੱਟੀ ਹੋ ਗਈ, ਇਹਨੂੰ ਰੋਜ਼ ਰੋਜ਼ ਕਾਲਾ ਕਰਨਾ ਸ਼ੁਰੂ ਕਰ ਦਿਓ। ਦੂਸਰੀ ਬੇਨਤੀ ਜੋ ਮੈਂ ਕਰ ਰਿਹਾ ਸਾਂ, ਉਮਰ ਘਟਾ ਕੇ ਬਿਆਨ ਕਰਨਾ ਮਨੋਵਿਗਿਆਨੀ ਕਹਿੰਦੇ ਨੇ ਕਿ ਇਹਦੀ ਮੰਗ ਜਵਾਨੀ ਹੈ, ਮੰਗ ਬੁਢਾਪਾ ਨਹੀਂ ਹੈ। ਤੇ ਭੈਣਾਂ ਜਿੰਨੀ ਦੇਰ ਤੱਕ 60 ਸਾਲ ਦੀਆਂ ਨਾ ਹੋ ਜਾਣ, ਉਹਨਾਂ ਸਮਾਂ 35 ਦੇ ਉੱਤੇ ਅਟਕ ਜਾਂਦੀਆਂ ਨੇ, 35 ਤੋਂ ਅੱਗੇ ਜਾਂਦੀਆਂ ਹੀ ਨਹੀਂ, 35 ਤੋਂ ਬਾਅਦ ਸਿੱਧਾ ਫਿਰ 60-65, ਕਿਉਂਕਿ ਹੁਣ ਕਬੂਲ ਹੀ ਕਰਨਾ ਪੈਣਾ ਹੈ, ਗਿੱਟੇ ਗੋਡੇ ਚੱਲਦੇ ਨਹੀਂ, ਬਾਹਾਂ ਅੰਦਰ ਜ਼ੋਰ ਨਹੀਂ, ਹੁਣ ਤੇ ਕਬੂਲ ਕਰਨਾ ਹੀ ਪੈਣਾ ਹੈ ਕਿ ਉਮਰ 60 ਸਾਲ ਹੋ ਗਈ ਹੈ, ਵਰਨਾ 35 ਤੋਂ ਅੱਗੇ ਨਹੀਂ। ਤੋ ਭਗਤ ਜੀ ਕਹਿਣ ਲੱਗੇ ਕਿ ਦਾੜੀ ਹੋਈ ਪੂਰ, ਕਹਿਣ ਲੱਗੇ ਤੇਰੀ ਦਾੜੀ ਦਾ ਰੰਗ ਬਦਲ ਗਿਆ, ਮਤਲਬ ਤੇਰੇ ਉੱਤੇ ਬੁਢਾਪਾ ਆ ਗਿਆ। ਤੇ ਬੁਢਾਪੇ ਦੀਆਂ ਕੁਝ ਨਿਸ਼ਾਨੀਆਂ ਨੇ, ਹੁਣ ਕਿਵੇਂ ਪਤਾ ਲੱਗੇ ਕਿ ਬੁਢਾਪਾ ਆ ਗਿਆ? ਅਗਰ ਇੱਕ ਬੁੱਢੇ ਮਨੁੱਖ ਨੂੰ ਕਹੀਏ ਕਿ ਬਾਪੂ ਜੀ ਤੁਸੀਂ ਬੁੱਢੇ ਹੋ ਗਏ ਹੋ, ਉਹ ਕਹਿ ਦਵੇ ਕਿ ਮੈਂ ਬੁੱਢਾ ਨਹੀਂ ਆ, ਤੇ ਬੁਢਾਪੇ ਦੀਆਂ ਆਪਣੀਆਂ ਇੱਕ ਨਿਸ਼ਾਨੀਆਂ ਨੇ, ਉਹ ਨਿਸ਼ਾਨੀਆਂ ਬਿਆਨ ਕਰ ਦਿੰਦੀਆਂ ਨੇ ਇਹ ਬੁੱਢਾ ਹੋ ਗਿਆ। ਉਹ ਨਿਸ਼ਾਨੀਆਂ ਗੁਰਬਾਣੀ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬਿਆਨ ਕੀਤੀਆਂ ਨੇ, ਬੜੇ ਧਿਆਨ ਨਾਲ ਉਹਨਾਂ ਨਿਸ਼ਾਨੀਆਂ ਨੂੰ ਸਮਝ ਲੈਣਾ। ਪਾਤਸ਼ਾਹ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਕੱਠੇ ਦਾ ਮਤਲਬ ਕੱਸ ਗਿਆ, ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਕਹਿਣ ਲੱਗੇ ਖਾਂਦਿਆਂ ਖਾਂਦਿਆਂ ਬੁਢਾਪੇ ਤੱਕ ਪਹੁੰਚਦਿਆਂ ਪਹੁੰਚਦਿਆਂ ਮੂੰਹ ਕੱਸ ਜਾਂਦਾ ਹੈ। ਪਰ ਬੜੀ ਹੈਰਾਨਗੀ ਹੁੰਦੀ ਹੈ ਪਾਤਸ਼ਾਹ, ਸਾਡੇ ਸਾਹਮਣੇ ਸਾਡੀਆਂ ਬਜ਼ੁਰਗ ਮਾਤਾਵਾਂ ਹੁੰਦੀਆਂ ਨੇ, ਬਜ਼ੁਰਗ ਵਾਰ ਹੁੰਦੇ ਨੇ, ਵੇਖ ਰਹੇ ਇਹਨਾਂ ਦੇ ਮੂੰਹ ਕੱਸੇ ਤੇ ਨਹੀਂ ਹੈ, ਪਰ ਜਦ ਬਹੁਤ ਗਹਿਰਾਈ ਦੇ ਅੰਦਰ ਜਾ ਕੇ ਗੁਰਬਾਣੀ ਦੇ ਅਰਥ ਭੇਦ ਨੂੰ ਸਮਝਣ ਦਾ ਯਤਨ ਕਰੋਗੇ ਤੇ ਸਮਝ ਆ ਜਾਏਗੀ ਕਿ ਵਾਕਿਆ ਮੂੰਹ ਕੱਸਿਆ। ਸਾਡੇ ਮੂੰਹ ਦੇ ਪਾਸ ਕੀ, ਇੱਕ ਦੰਦ ਤੇ ਦੂਸਰੀ ਜ਼ੁਬਾਨ, ਇਹ ਦੋ ਹੀ ਚੀਜ਼ਾਂ ਨੇ ਨਾ ਮੂੰਹ ਦੇ ਅੰਦਰ। ਜਿਹੜੇ ਦੰਦ ਜਵਾਨੀ ਦੇ ਅੰਦਰ ਲੋਹੇ ਵਰਗੀਆਂ ਸਖਤ ਚੀਜ਼ਾਂ ਨੂੰ ਚਬਾਉਣਾ ਜਾਣਦੇ ਸਨ, ਬੁਢਾਪੇ ਦੇ ਅੰਦਰ ਕੂਲੇ ਤੋਂ ਕੂਲਾ, ਨਰਮ ਤੋਂ ਨਰਮ ਰੋਟੀ ਦਾ ਟੁਕੜਾ, ਉਹਨੂੰ ਵੀ ਪਕੋੜ ਪਕੋੜ ਕੇ ਖਾਣਾ ਪੈ ਰਿਹਾ, ਦੰਦ ਕੱਸ ਗਏ। ਪਾਤਸ਼ਾਹ ਕਹਿਣ ਲੱਗੇ ਮੂੰਹ ਕੱਠਾ। ਜਿਹੜੀ ਜ਼ੁਬਾਨ ਜਵਾਨੀ ਦੀ ਬਹਾਰ ਦੇ ਅੰਦਰ ਕੈਂਚੀ ਵਾਂਗ ਚੱਲਦੀ ਸੀ, ਕਦੀ ਰੁਕਦੀ ਨਹੀਂ ਸੀ, ਬੁਢਾਪੇ ਦੇ ਅੰਦਰ ਇਸ ਤਰ੍ਹਾਂ ਇਹ ਜ਼ੁਬਾਨ ਬੋਲਦੀ ਏ, ਰੁਕ ਰੁਕ ਕੇ ਅਜਕਾ ਲੈ ਲੈ ਕੇ ਬੋਲਦੀ ਏ, ਜਿਵੇਂ 7ਵੇਂ ਪਤਾਲ ਵਿੱਚੋਂ ਆਵਾਜ਼ ਆ ਰਹੀ। ਜ਼ੁਬਾਨ ਵੀ ਕੱਸ ਗਈ, ਮੂੰਹ ਕੱਠਾ, ਜ਼ੁਬਾਨ ਏ ਮੂੰਹ ਦੇ ਕੋਲ ਬੋਲਣਾ ਬੰਦ ਕਰ ਗਈ, ਇਹ ਕੱਸ ਗਈ। ਦੰਦ ਨੇ ਮੂੰਹ ਦੇ ਕੋਲ ਖਾਣਾ ਬੰਦ ਕਰ ਗਏ, ਚਬਾਉਣਾ ਬੰਦ ਕਰ ਗਏ, ਦੰਦ ਕੱਸ ਗਏ। ਜਵਾਨੀ ਦੇ ਅੰਦਰ ਗਲਾ ਬਿਨਾਂ ਰੁਕਣ ਤੋਂ ਬੜਾ ਉੱਚੀ ਬੋਲਦਾ ਹੈ, ਬੁਢਾਪੇ ਦੇ ਅੰਦਰ ਇਸ ਗਲੇ ਦੇ ਅੰਦਰ ਗੱਚ ਹੀ ਭਰਿਆ ਰਹਿੰਦਾ ਹੈ, ਬੋਲਦਾ ਹੀ ਨਹੀਂ ਹੈ। ਬੁਢਾਪੇ ਦੇ ਅੰਦਰ ਗਲਾ ਵੀ ਕੱਸ ਗਿਆ। ਪਾਤਸ਼ਾਹ ਦੇ ਬਚਨ ਪੜ੍ਹ ਕੇ ਮੈਂ ਹੈਰਾਨ ਹੋਇਆ, ਕਹਿਣ ਲੱਗੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਪੈਨੰਦਿਆਂ ਸਭ ਅੰਗ, ਤੇ ਪਹਿਣਦਿਆਂ ਪਹਿਣਦਿਆਂ ਨਾ ਤੇਰੇ ਸਾਰੇ ਅੰਗ ਵੀ ਕੱਸ ਗਏ, ਬੁਢਾਪੇ ਦੀਆਂ ਨਿਸ਼ਾਨੀਆਂ ਅੰਗ ਕੱਸ ਗਏ। ਇਹ ਅੱਖਾਂ ਜੋ ਦੂਰ ਦੂਰ ਤੱਕ ਵੇਖਦੀਆਂ ਸਨ, ਬਿਨਾਂ ਐਨਕ ਤੋਂ ਮੀਲਾਂ ਦੂਰ ਤੱਕ ਵੇਖਦੀਆਂ ਸਨ, ਬੁਢਾਪਾ ਕੀ ਆਇਆ, ਇਹ ਅੱਖਾਂ ਕਸੀਆਂ ਨਜ਼ਰ ਆਈਆਂ। ਇਹ ਦੋਵੇਂ ਦੀਆਂ ਦੋਵੇਂ ਅੱਖਾਂ ਨੇ ਵੇਖਣਾ ਬੰਦ ਕੀਤਾ ਤੇ ਕਹਿਣਾ ਪਏਗਾ ਅੱਖਾਂ ਕੱਸ ਗਈਆਂ। ਇਹ ਕੰਨ ਜਵਾਨੀ ਦੇ ਅੰਦਰ ਬਰੀਕ ਤੋਂ ਬਰੀਕ ਗੱਲ ਦੂਸਰੇ ਦੀ ਕਈ ਸੁਣ ਲੈਂਦੇ ਸਨ, ਇਹ ਹੁਣ ਬੁਢਾਪਾ ਕੀ ਆਇਆ, ਕੰਨਾਂ ਦੀ ਸਰੋਤ ਸ਼ਕਤੀ ਵੀ ਕਮਜ਼ੋਰ ਹੋ ਗਈ ਤੇ ਕਹਿਣਾ ਪਏਗਾ ਨਾ ਫਿਰ ਕੰਨ ਵੀ ਕੱਸ ਗਏ। ਜਿਨ੍ਹਾਂ ਦੋ ਬਾਹਾਂ ਦੇ ਨਾਲ, ਦੋ ਹੱਥਾਂ ਦੇ ਨਾਲ ਕੁਸ਼ਤੀਆਂ ਖੇਡਦਾ ਰਿਹਾ, ਘੋਲ ਕਬੱਡੀਆਂ ਕਰਦਾ ਰਿਹਾ, ਹੋਰ ਉਸ ਤੋਂ ਬਾਅਦ ਤਗਮੇ ਜਿੱਤਦਾ ਰਿਹਾ, ਸੋਨ ਤਗਮੇ, ਜਿੱਤ ਦੇ ਝੰਡੇ ਆਪਣੇ ਹੱਥ ਦੇ ਅੰਦਰ ਮੈਦਾਨ ਦੇ ਅੰਦਰ ਚਲਾਉਂਦਾ ਰਿਹਾ, ਬੁਢਾਪਾ ਆਇਆ ਤੇ ਬੁਢਾਪੇ ਦੇ ਅੰਦਰ ਹੱਥ ਆਪਣੇ ਆਪ ਕੰਬਣੇ ਸ਼ੁਰੂ ਹੋਏ, ਇਹਨਾਂ ਦੀ ਸਤਿਆ ਚਲੀ ਗਈ।

0: ਇਸ ਹੱਥ ਦੇ ਅੰਦਰ ਪਾਣੀ ਵਾਲਾ ਗਲਾਸ ਫੜਿਆ ਹੋਵੇ ਤੇ ਉਹ ਗਲਾਸ ਵੀ ਹਿੱਲਦਾ ਹੈ ਤੇ ਹੱਥ ਵੀ ਕੰਬਦਾ ਹੈ। ਕਹਿਣਾ ਪਏਗਾ ਨਾ ਹੱਥ ਵੀ ਕਸਬੇ ਤੇ ਕਸੀਆਂ ਹੋਈਆਂ ਦੋ ਲੱਤਾਂ ਦਾ ਜ਼ਿਕਰ ਭਗਤ ਫਰੀਦ ਸਾਹਿਬ ਜੀ ਨੇ ਆਪਣੀ ਰਸਨਾ ਦੇ ਨਾਲ ਆਪਣੇ ਸਲੋਕਾਂ ਵਿੱਚ ਹੀ ਕਰ ਦਿੱਤਾ। ਕਹਿਣ ਲੱਗੇ ਫਰੀਦਾ ਇੰਨੀ ਨਿੱਕੀ ਜੰਗੀ ਏ ਜੰਗ ਮੈਨੇ ਲੱਤ। ਕਹਿਣ ਲੱਗੇ ਨਿੱਕੀਆਂ ਨਿੱਕੀਆਂ ਦੋ ਜੰਗਾਂ ਦੇ ਨਾਲ ਦੋ ਲੱਤਾਂ ਦੇ ਨਾਲ ਇੰਨੀ ਨਿੱਕੀ ਜੰਗੀ ਏ ਥਲ ਡੂੰਗਰ ਪਵਿਓਮ। ਥਲ ਡੂੰਗਰ ਕਹਿੰਦੇ ਨੇ ਉਹ ਰਸਤਾ ਜਿਹੜਾ ਸਾਫ ਨਾ ਹੋਵੇ, ਜਿਸ ਰਸਤੇ ਦੇ ਅੰਦਰ ਕਿਧਰੇ ਉਤਰਾਈ ਆ ਜਾਂਦੀ ਏ ਕਿਧਰੇ ਚੜਾਈ ਆ ਜਾਂਦੀ ਏ, ਚੱਲਣ ਦੇ ਯੋਗ ਪੱਧਰਾ ਸਾਫ ਰਾਹ ਨਹੀਂ ਹੈ। ਕਹਿਣ ਲੱਗੇ ਮੈਂ ਇਹਨਾਂ ਦੋ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਟੇਢਾ ਮੇਢਾ ਪਹਾੜੀ ਰਸਤਾ ਉਤਰਾਈਆਂ ਚੜਾਈਆਂ ਵਾਲਾ ਰਸਤਾ ਮੈਂ ਇਹਨਾਂ ਦੋ ਲੱਤਾਂ ਦੇ ਨਾਲ ਸਰ ਕਰਦਾ ਰਿਹਾ, ਇਸ ਤਰ੍ਹਾਂ ਦੇ ਰਸਤੇ ਤੇ ਚੱਲਦਾ ਰਿਹਾ। ਪਰ ਫਰੀਦ ਜੀ ਕਹਿਣਾ ਕੀ ਚਾਹੁੰਦੇ ਹੋ? ਕਹਿਣ ਲੱਗੇ ਅੱਜ ਫਰੀਦਾ ਕੁਜੜਾ ਸੈ ਕੋਹਾਂ ਥੀਓਮ। ਕਹਿਣ ਲੱਗੇ ਪਾਣੀ ਵਾਲਾ ਕੁਜਾ, ਪਾਣੀ ਵਾਲਾ ਬਰਤਨ, ਜਿਸ ਬਰਤਨ ਦੇ ਅੰਦਰ ਪਾਣੀ ਹੈ ਉਹ ਹੈ ਤਾਂ ਮੇਰੇ ਬਿਸਤਰ ਦੇ ਬਿਲਕੁਲ ਨੇੜੇ, ਪਰ ਲੱਤਾਂ ਦੇ ਅੰਦਰ ਇੰਨੀ ਸਮਰੱਥਾ ਨਹੀਂ। ਆਪਣੇ ਬਿਸਤਰ ਤੋਂ ਉੱਠਾਂ, ਉਸ ਪਾਣੀ ਵਾਲੇ ਬਰਤਨ ਵਿੱਚੋਂ ਪਾਣੀ ਪਾ ਕੇ ਆਪਣੀ ਲੱਗੀ ਹੋਈ ਪਿਆਸ ਨੂੰ ਬੁਝਾ ਲਵਾਂ। ਕਹਿਣ ਲੱਗੇ ਲੱਤਾਂ ਦੇ ਅੰਦਰ ਇੰਨੀ ਸਤਿਆ ਹੀ ਨਹੀਂ ਰਹਿ ਗਈ, ਤਾਕਤ ਹੀ ਨਹੀਂ ਰਹਿ ਗਈ। ਇੰਨੀ ਨਿੱਕੀ ਜੰਗੀਏ ਥਲ ਡੂੰਗਰ ਪਵਿਓਮ। ਪਰ ਕਹਿਣ ਲੱਗੇ ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓਮ, ਹੈ ਤਾਂ ਮੇਰੇ ਨੇੜੇ ਪਰ ਮੇਰੇ ਵਾਸਤੇ ਇਸ ਤਰ੍ਹਾਂ ਜਿਵੇਂ ਸੌ ਕੋਹ ਮੇਰੇ ਤੋਂ ਦੂਰ ਹੁੰਦਾ ਹੈ, ਸੌ ਮੀਲ ਮੇਰੇ ਤੋਂ ਦੂਰ ਹੁੰਦਾ ਹੈ। ਵੈਸੇ ਕੋਹ ਮੀਲ ਤੋਂ ਵੱਡਾ ਹੈ, ਪਰ ਮੈਂ ਆਮ ਸਾਦੀ ਭਾਸ਼ਾ ਵਰਤੋਂ ਵਿੱਚ ਲਿਆ ਰਿਹਾ ਤਾਂ ਕਿ ਸਭ ਦੀ ਸਮਝ ਵਿੱਚ ਆ ਜਾਏ। ਨੌਜਵਾਨਾਂ ਨੂੰ ਕੋਹ ਦਾ ਪਤਾ ਹੀ ਨਹੀਂ ਹੋਣਾ, ਬਹੁਤਿਆਂ ਨੂੰ ਖਾਸ ਕਰਕੇ ਜਿਹੜੇ ਇੱਥੋਂ ਦੇ ਬੋਰਨ ਨੇ। ਤਾਂ ਮੈਂ ਲਫ਼ਜ਼ ਵਰਤਿਆ ਕਿ ਅੱਜ ਉਹ ਪਾਣੀ ਵਾਲਾ ਭਾਂਡਾ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਸੌ ਮੀਲ ਦੀ ਦੂਰੀ ਉੱਤੇ ਹੈ, ਪਰ ਹੈ ਬਿਸਤਰ ਦੇ ਬਿਲਕੁਲ ਨੇੜੇ। ਬੁਢਾਪੇ ਦੀਆਂ ਨਿਸ਼ਾਨੀਆਂ ਨੇ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਥਾਕੇ ਨੈਣ, ਅੱਖਾਂ ਵੇਖ ਵੇਖ ਕੇ ਥੱਕ ਗਈਆਂ, ਸ਼ਰਵਣ ਸੁਣ ਥਾਕੇ, ਕੰਨ ਸੁਣ ਸੁਣ ਕੇ ਥੱਕ ਗਏ। ਥਾਕੇ ਨੈਣ ਸ਼ਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ, ਇਹ ਤੇਰਾ ਸੁੰਦਰ ਸਰੀਰ ਚੱਲ ਚੱਲ ਕੇ ਬੋਲ ਬੋਲ ਕੇ ਕਰ ਕਰਕੇ ਵੇਖ ਵੇਖ ਕੇ ਦੌੜ ਫਿਰ ਕਰਕੇ ਥੱਕ ਗਿਆ। ਗੁਰਬਾਣੀ ਦਾ ਬਚਨ ਹੈ ਥਾਕੇ ਨੈਣ ਸ਼ਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕ ਦੀ ਸਭ ਮਤ ਥਾਕੀ ਏਕ ਨਾ ਥੱਕ ਸਮਾਇਆ। ਜਰਾ ਜਰਾ ਮੈਨੇ ਬੁਢਾਪਾ, ਗੁਰਬਾਣੀ ਨੇ ਬੁਢਾਪੇ ਨੂੰ ਇੱਕ ਰੋਗ ਬਿਆਨ ਕੀਤਾ ਹੈ, ਰੋਗ ਬੁਢਾਪਾ ਆਪਣੇ ਆਪ ਦੇ ਅੰਦਰ ਹੀ ਰੋਗ ਹੈ। ਗੁਰਬਾਣੀ ਦਾ ਇੱਕ ਬਚਨ ਹੈ ਕਿ ਜਬ ਲਗ ਜਰਾ ਰੋਗ ਨਹੀਂ ਆਇਆ, ਜਰਾ ਮੈਨੇ ਬੁਢਾਪਾ। ਕਹਿਣ ਲੱਗੇ ਜਿੰਨਾ ਸਮਾਂ ਬੁਢਾਪੇ ਦਾ ਰੋਗ ਤੇਰੇ ਤੇ ਨਹੀਂ ਆਇਆ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਣੀ, ਭਜਲੇ ਰੇ ਮਨ ਸਾਰੰਗ ਪਾਣੀ। ਹੇ ਮੇਰੇ ਮਨਾ, ਪਰਮਾਤਮਾ ਨੂੰ ਓਨਾ ਸਮਾਂ ਜਪਣ ਦਾ ਯਤਨ ਕਰ, ਭਜਲੇ ਰੇ ਮਨ ਸਾਰੰਗ ਪਾਣੀ। ਤੇ ਅਗਾਂ ਇੱਕ ਪ੍ਰਸ਼ਨ ਕਰ ਦਿੱਤਾ, ਤਨਜ ਭਰਿਆ ਪ੍ਰਸ਼ਨ। ਕਹਿਣ ਲੱਗੇ ਆਪਣਾ ਭਜਸ ਭਜਸ ਕਬ ਭਾਈ, ਹੁਣ ਤੇ ਤੂੰ ਰੱਬ ਨੂੰ ਨਹੀਂ ਜਪਦਾ, ਰੱਬ ਦੇ ਰਾਹ ਤੇ ਚੱਲਦਾ ਨਹੀਂ, ਚੱਲੇਗਾ ਕਦੋਂ? ਆਪਣਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਕਹਿਣ ਲੱਗੇ ਅੰਤਲਾ ਪਾ ਲਏਗਾ ਤੇ ਫਿਰ ਜਪਣਾ ਵੀ ਚਾਹੇਗਾ ਜਪਿਆ ਜਾਏਗਾ ਨਹੀਂ, ਬਹਿਣਾ ਵੀ ਚਾਹੇਗਾ ਬਹਿ ਪਾਏਗਾ ਨਹੀਂ, ਗੁਰਦੁਆਰੇ ਆਉਣਾ ਵੀ ਚਾਹੇਗਾ ਆ ਸਕੇਗਾ ਨਹੀਂ, ਨਿਤਨੇਮ ਬਾਣੀ ਦਾ ਜਾਪ ਕਰਨਾ ਚਾਹੇਗਾ ਕਰ ਸਕੇਗਾ ਨਹੀਂ, ਕਿਸੇ ਦਾ ਭਲਾ ਕਰਨਾ ਚਾਹੇਗਾ ਹੱਥਾਂ ਦੇ ਨਾਲ ਨਹੀਂ ਕਰ ਸਕੇਗਾ, ਸੇਵਾ ਕਰਨਾ ਚਾਹੇਗਾ ਨਹੀਂ ਕਰ ਸਕੇਗਾ, ਕਿਉਂਕਿ ਸਰੀਰ ਥੱਕ ਗਿਆ। ਜਰਾ ਹਾਕ ਦੀ, ਬੁਢਾਪੇ ਨੇ ਆਣ ਕੇ ਨਾ ਆਵਾਜ਼ ਦੇ ਦਿੱਤੀ ਕਿ ਸੱਜਣਾ ਤਿਆਰ ਹੋ ਮੈਂ ਆ ਗਿਆ, ਤੂੰ ਲੱਖ ਦਵਾਈਆਂ ਖਾ, ਲੱਖ ਐਕਸਰਸਾਈਜ਼ ਕਰ, ਲੱਖ ਕੁਚਲੇ ਖਾ, ਸਰੀਰ ਤੇਰਾ ਬਿਲਕੁਲ ਨਰੋਈ ਹੱਡੀ ਵਾਲਾ ਹੋਵੇ, ਅਰੋਗ ਹੋਵੇ। ਸਭ ਕੁਝ ਹੁੰਦਿਆਂ ਸੁਣਦਿਆਂ ਵੀ ਬੁਢਾਪਾ ਇੰਨਾ ਤਾਕਤਵਾਰੇ ਉਹ ਆਣ ਕੇ ਬਹਿ ਜਾਂਦਾ ਹੈ। ਮੈਨੂੰ ਇੱਕ ਅਦੀਬ ਦੇ ਦੋ ਬੋਲ ਚੇਤੇ ਵਿੱਚ ਆਏ, ਉਹ ਕਹਿੰਦਾ ਹੈ ਦੋ ਲਫ਼ਜ਼ੋਂ ਮੇ ਪੋਸ਼ੀਦਾ ਮੇਰੀ ਕਹਾਣੀ ਹੈ। ਪੋਸ਼ੀਦਾ ਕਹਿੰਦੇ ਨੇ ਲੁਕੀ ਹੋਈ, ਫਾਰਸੀ ਦਾ ਲਫ਼ਜ਼ ਹੈ ਪੋਸ਼ੀਦਾ, ਲੁਕੀ ਹੋਈ। ਕਹਿੰਦਾ ਹੈ ਦੋ ਲਫ਼ਜ਼ਾਂ ਦੇ ਅੰਦਰ ਮੇਰੇ ਜੀਵਨ ਦੀ ਕਥਾ ਲੁਕੀ ਪਈ ਹੈ। ਉਹ ਅਦੀਬ ਕਹਿੰਦਾ ਹੈ ਦੋ ਲਫ਼ਜ਼ੋਂ ਮੇ ਪੋਸ਼ੀਦਾ ਮੇਰੀ ਕਹਾਣੀ ਹੈ, ਇੱਕ ਲਫ਼ਜ਼ ਬੁਢਾਪਾ ਹੈ, ਦੂਜਾ ਲਫ਼ਜ਼ ਜਵਾਨੀ ਹੈ। ਇਸ ਆਲਮੇ ਫਾਨੀ ਕੀ ਕਿਆ ਬਾਤ ਕਰੋ, ਅੰਜਾਮ ਬੁਢਾਪਾ ਹੈ, ਆਗਾਜ਼ ਜਵਾਨੀ ਹੈ। ਆਗਾਜ਼ ਮੈਨੇ ਸ਼ੁਰੂਆਤ, ਸ਼ੁਰੂਆਤ ਤੋਂ ਬਾਅਦ ਅੱਗੇ ਉਹਦਾ ਅੰਜਾਮ, ਉਹਦਾ ਫਲ। ਕਹਿਣ ਲੱਗੇ ਅੰਜਾਮ ਬੁਢਾਪਾ ਹੈ, ਆਗਾਜ਼ ਜਵਾਨੀ ਹੈ। ਯੇ ਆਲਮ ਫਾਨੀ ਵੀ ਖੂਬ ਹੈ, ਸੌ ਦਿਨ ਕਾ ਬੁਢਾਪਾ ਹੈ, ਦੋ ਦਿਨ ਕੀ ਜਵਾਨੀ ਹੈ। ਇਹ ਚਾਰ ਦਿਨ ਦੀ ਬਹਾਰ ਹੈ ਸੱਜਣੋ, ਇਹਨੇ ਟਿਕਣਾ ਤੁਹਾਡੇ ਕੋਲ ਨਹੀਂ। ਇਸ ਜਵਾਨੀ ਨੂੰ ਸਵਾਰਨਾ ਚਾਹੋ ਸਵਾਰ ਲਓ, ਤੇ ਵਿਗਾੜਨਾ ਚਾਹੋ ਵਿਗਾੜ ਲਓ, ਇਹ ਤੁਹਾਡਾ ਆਪਣਾ ਫੈਸਲਾ ਹੈ। ਤੁਹਾਡੀ ਆਪਣੀ ਜਵਾਨੀ, ਆਪਣਾ ਜੀਵਨ, ਤੁਹਾਡਾ ਆਪਣਾ ਫੈਸਲਾ। ਪਰ ਭਗਤ ਜੀ ਕਹਿੰਦੇ ਨੇ, ਫਰੀਦਾ ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ। ਕਹਿਣ ਲੱਗੇ ਤੇਰੀ ਦਾੜੀ ਭੂਰ ਹੋ ਗਈ, ਤੂੰ ਬੁੱਢਾ ਹੋ ਗਿਆ। ਅੱਗੋਂ ਨੇੜਾ ਆਇਆ, ਅੱਗਾ ਨੇੜੇ ਨੇੜੇ ਆ ਰਿਹਾ, ਮੌਤ ਨੇੜੇ ਨੇੜੇ ਆ ਰਹੀ ਹੈ। ਹੁਣ ਇੱਥੇ ਮੈਂ ਅੱਧਾ ਮਿੰਟ ਫੇਰ ਤੁਹਾਡਾ ਲੈਣਾ ਚਾਹਾਂਗਾ। ਅਸੀਂ ਇੱਕ ਇੱਕ ਕਦਮ ਚੱਲਦੇ ਚੱਲਦੇ ਰੋਜ਼ ਮੌਤ ਵੱਲ ਨੂੰ ਜਾ ਰਹੇ ਹਾਂ, ਮੌਤ ਵੱਲ ਨੂੰ। ਮੌਤ ਤੋਂ ਭੱਜ ਕੇ ਦੂਰ ਨਹੀਂ ਜਾ ਰਹੇ, ਮੌਤ ਵੱਲ ਨੂੰ ਜਾ ਰਹੇ ਹਾਂ, ਰੋਜ਼ ਮੌਤ ਵੱਲ ਨੂੰ। ਆਪਣੇ ਸਰੀਰ ਨੂੰ ਬੜੇ ਧਿਆਨ ਦੇ ਨਾਲ ਵੇਖੋ, ਸਾਡੇ ਵਿੱਚੋਂ ਰੋਜ਼ ਹੀ ਕੁਝ ਨਾ ਕੁਝ ਮਰਦਾ ਹੋਇਆ ਸਾਨੂੰ ਨਜ਼ਰ ਪੈਂਦਾ ਹੈ। ਕਦੀ ਅੱਖਾਂ ਦੀ ਰੋਸ਼ਨੀ ਮਰ ਜਾਂਦੀ ਹੈ, ਕਦੀ ਕੰਨਾਂ ਦੀ ਸਰੋਤ ਸ਼ਕਤੀ ਮਰ ਜਾਂਦੀ ਹੈ, ਕਦੀ ਮੇਦੇ ਦੀ ਪਾਚਨ ਕਿਰਿਆ ਮਰ ਜਾਂਦੀ ਹੈ, ਕਦੀ ਦੰਦ ਮਰ ਜਾਂਦੇ ਨੇ, ਕਦੀ ਗਲਾ ਮਰ ਜਾਂਦਾ ਹੈ, ਕਦੀ ਕਿਡਨੀਆਂ ਮਰ ਜਾਂਦੀਆਂ ਨੇ, ਕਦੀ ਹਾਰਟ ਬ੍ਰੇਨ ਮਰ ਜਾਂਦਾ ਹੈ। ਮਰਨ ਦਾ ਮਤਲਬ ਜੋ ਵਾਪਸ ਨਹੀਂ ਆਉਂਦਾ। ਇਹ ਮਰਦਿਆਂ ਮਰਦਿਆਂ ਸਹਿਜੇ ਸਹਿਜੇ ਗਿੱਟੇ ਗੋਡਿਆਂ ਦਾ ਬਲ ਮਰ ਜਾਂਦਾ ਹੈ। ਬੜੇ ਬੜੇ ਜਵਾਨ ਪਹਿਲਵਾਨ ਉਹ ਮਾਯੂਸ ਹੋ ਜਾਂਦੇ ਨੇ, ਮੁਥਾਜ ਹੋ ਜਾਂਦੇ ਨੇ, ਕਿਉਂਕਿ ਸਰੀਰ ਦੀ ਤਾਕਤ ਮਰ ਗਈ ਹੈ। ਤੇ ਮਰਦਿਆਂ ਮਰਦਿਆਂ ਪਲ ਪਲ ਕਦਮ ਕਦਮ ਕਰਦਿਆਂ ਕਰਦਿਆਂ ਉਹ ਮੁਕਾਮ ਆ ਜਾਂਦਾ ਹੈ ਜਦ ਮਰਨ ਵਾਲਾ ਬਾਕੀ ਕੁਛ ਬਚਦਾ ਹੀ ਨਹੀਂ ਹੈ। ਮੌਤ ਜਿਸ ਦਿਨ ਆਉਂਦੀ ਹੈ, ਮਰਨ ਵਾਲਾ ਬਾਕੀ ਕੁਝ ਰਹਿ ਨਹੀਂ ਜਾਂਦਾ, ਸਭ ਕੁਝ ਮਰ ਚੁੱਕਾ ਹੈ, ਸਭ ਕੁਝ ਮਰ ਚੁੱਕਾ ਹੈ। ਉਸ ਵਕਤ ਬੰਦੇ ਨੂੰ ਆਉਂਦੀ ਹੋਸ਼ ਕਿ ਮੈਂ ਕੁਝ ਕੀਤਾ ਨਹੀਂ। ਤੇ ਮੈਨੂੰ ਫਿਰ ਇੱਕ ਉਰਦੂ ਦੇ ਸ਼ਾਇਰ ਦਾ ਬੋਲ ਚੇਤੇ ਵਿੱਚ ਆਉਂਦਾ ਹੈ। ਉਹ ਕਹਿੰਦਾ ਹੈ, ਜਬ ਕਿਸ਼ਤੀ ਸਲਾਮਤ ਥੀ, ਕਹਿੰਦਾ ਜਦੋਂ ਤੇਰੇ ਜੀਵਨ ਦੀ ਬੇੜੀ ਬਿਲਕੁਲ ਸਾਬਤ ਸੀ, ਬਿਲਕੁਲ ਸਲਾਮਤ ਸੀ। ਜਬ ਕਿਸ਼ਤੀ ਸਲਾਮਤ ਥੀ, ਮੰਜ਼ਿਲ ਕੀ ਤਮੰਨਾ ਕਿਸਕੋ ਥੀ, ਅਬ ਕਿਸ਼ਤੀ ਪੇ ਐਸੀ ਸ਼ਿਕਸ਼ਤਾ, ਮੰਜ਼ਿਲ ਕੀ ਤਮੰਨਾ ਕੌਣ ਕਰੇ। ਉਹ ਕਹਿੰਦਾ ਜਦੋਂ ਤੇਰੀ ਕਿਸ਼ਤੀ ਸੀ ਸਲਾਮਤ, ਉਦੋਂ ਤੇ ਤੂੰ ਮੰਜ਼ਿਲ ਵੱਲ ਜਾਣ ਦਾ ਧਿਆਨ ਕੀਤਾ ਹੀ ਨਾ ਕਿ ਮੇਰੀ ਮੰਜ਼ਿਲ ਕੋਈ ਹੈ, ਕੋਈ ਪਰਮਾਤਮਾ ਰੂਪੀ ਚੀਜ਼ ਹੈ, ਮੈਂ ਉਹਨੂੰ ਪਾਉਣਾ ਹੈ, ਮੈਂ ਉਹਦੇ ਨਾਲ ਜੁੜਨਾ ਹੈ, ਉਹਦੇ ਰਾਹ ਤੇ ਚੱਲਣਾ ਹੈ। ਮੰਜ਼ਿਲ ਕੀ ਤਮੰਨਾ ਕਿਸਕੋ ਥੀ, ਅਬ ਕਿਸ਼ਤੀ ਪੇ ਐਸੀ ਸ਼ਿਕਸ਼ਤਾ, ਹੁਣ ਤੇਰੀ ਕਿਸ਼ਤੀ ਹੋ ਗਈ ਹੈ ਕਮਜ਼ੋਰ, ਕਿਸ਼ਤੀ ਹੋ ਗਈ ਹੈ ਪੁਰਾਣੀ। ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਹੁਣ ਤੇ ਹਜ਼ਾਰਾਂ ਸੁਰਾਖ ਬਣ ਗਏ ਨੇ ਤੇਰੀ ਬੇੜੀ ਦੇ ਅੰਦਰ। ਬੇੜਾ ਜਰਜਰਾ, ਜਰਜਰਾ ਕਹਿੰਦੇ ਨੇ ਪੁਰਾਣੇ ਤੇ ਕਮਜ਼ੋਰ ਨੂੰ, ਸ਼ਿਕਸ਼ਤਾ ਵੀ ਕਹਿੰਦੇ ਨੇ ਜਿਹੜੀ ਪੁਰਾਣੀ ਤੇ ਕਮਜ਼ੋਰ ਬੇੜੀ ਹੋਵੇ। ਆਖਿਆ ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਹਰਵੇ ਹਰਵੇ ਤਿਰ ਗਏ ਡੂਬੇ ਜਿਨ ਸਿਰ ਪਾਰ। ਇੱਕ ਤੇ ਬੰਦੇ ਦਾ ਆਪਣਾ ਵਜ਼ਨ ਹੋਵੇ ਬਹੁਤਾ, ਉੱਤੇ ਪੱਥਰਾਂ ਦੀ ਮਾਲਾ ਇਹਨੇ ਪਾਈ ਹੋਵੇ ਗਲ ਵਿੱਚ, ਵਜ਼ਨ ਹੋਵੇ ਦੇ ਸਿਰ ਤੇ, ਤਰਨਾ ਆਉਂਦਾ ਨਾ ਹੋਵੇ, ਸਹਾਰਾ ਦੇਣ ਵਾਲਾ ਕੋਈ ਨੇੜੇ ਤੇੜੇ ਹੋਵੇ ਨਾ, ਇਸ ਤਰ੍ਹਾਂ ਦਾ ਬੰਦਾ ਦਰਿਆ ਵਿੱਚ ਡੁੱਬੇਗਾ ਹੀ ਨਾ। ਬਚਣ ਦਾ ਤੇ ਕੋਈ ਉਪਾਅ ਹੀ ਨਹੀਂ, ਨਾ ਤੈਰਨ ਦੀ ਜਾਚ, ਨਾ ਕੋਈ ਸਹਾਰਾ, ਨਾ ਕੋਈ ਬੇੜੀ, ਸਰੀਰ ਦਾ ਵਜ਼ਨ ਭਾਰਾ ਤੇ ਉੱਤੋਂ ਸਿਰ ਦੇ ਉੱਤੇ ਪੰਡ ਬੰਨ ਕੇ ਰੱਖੀ ਪੱਥਰਾਂ ਦੀ, ਹਰੂਏ ਹਰੂਏ। ਜਿਨ੍ਹਾਂ ਨੇ ਪਾਪਾਂ ਅਪਰਾਧਾਂ ਦਾ ਬੋਝ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਆਪਣੇ ਉੱਤੋਂ ਲਾ ਕੇ ਪਾਸੇ ਕਰ ਦਿੱਤਾ ਹੈ, ਆਪਣੇ ਆਪ ਨੂੰ ਹੌਲਿਆਂ ਕਰ ਲਿਆ, ਬੰਧਨਾਂ ਤੋਂ ਮੁਕਤ ਕਰ ਲਿਆ ਮੌਤ ਆਉਣ ਤੋਂ ਪਹਿਲਾਂ ਪਹਿਲਾਂ। ਕਬੀਰ ਸਾਹਿਬ ਕਹਿੰਦੇ ਨੇ, ਉਹ ਤੇ ਜਾਣਗੇ ਤਰ, ਭਵਜਲ ਕੀ ਇਹ ਦੁੱਖਾਂ ਦਾ ਸਾਗਰ, ਉਹ ਤੇ ਤਰ ਜਾਣਗੇ ਤੇ ਡੂਬੇ ਜਿਨ ਸਿਰ ਪਾਰ, ਜਿਨ੍ਹਾਂ ਦੇ ਸਿਰ ਤੇ ਭਾਰ ਬੜਾ ਹੈ, ਰੂਹ ਦੇ ਉੱਤੇ ਭਾਰ ਬੜਾ ਹੈ, ਤੇ ਭਾਰ ਕਾਹਦਾ, ਕੀਤੇ ਹੋਏ ਗੁਨਾਹਾਂ ਦਾ, ਅਪਰਾਧਾਂ ਦਾ, ਪਾਪਾਂ ਦਾ। ਉਹ ਡੁੱਬਣਗੇ, ਹਵਾ ਚ ਡੁੱਬਣਗੇ, ਉਹਨਾਂ ਨੂੰ ਤਾਰਨ ਵਾਲਾ ਕੌਣ ਹੈ। ਤੋ ਖੈਰ, ਇੱਕ ਜਗ੍ਹਾ ਦੇ ਉੱਤੇ ਭਗਤ ਭੀਖਣ ਸਾਹਿਬ ਜੀ ਦੇ ਬੋਲ ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ। ਭਗਤ ਫਰੀਦ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਮੈਂ ਬਾਣੀ ਵਿੱਚੋਂ ਹੀ ਤੁਹਾਡੇ ਸਾਹਮਣੇ ਰੱਖ ਰਿਹਾ। भगत जी कहिंदे ने भगत भिखन जी नैनो नीर बह तन खीना पै केस दुध वाले नैनो नैनो मैंने अखा नैनो नीर बह बुढ़ापे की निशानी मैं तुहाडे सामने अर्ज कर रहा सन जवानी दे अंदर ए अखा हिरन वर्गियां अखा सब तो सुंदर अखा हिरन दियां मन्नियां गईयां ने अखा दी गल करन वालियां विद्वाना ने ए कहा कि मृग नैन सब तो सुंदर हुंदे ने जवानी दे अंदर अपने अखा दे नाल लोकां नू अपने बस विच करन दा यतन करदा सी अखा दे नाल मोह लैंदा सी अखा सुंदर बड़ियां सन डेले मोटे सन दिख चंगी सी पर बुढ़ापा की आया दवाई दारू करद्या करद्या अपने आप ही इन्हां विचों पानी वगना शुरू हुंदा पानी दिने भी वगी जांदा पानी रात भी वगी जांदा इन्हां दी सुंदरता चली गई किधरे उडारी भर के दूर जाके बह गई कहन लगे नैनो नीर बह तन खीना खीना मैंने कमजोर ते तेरा तन सारे दा सारा कमजोर होया ना जवानी वाली सुंदरता चेहरे ते रही ना जवानी वाला बल शरीर विच रहा कहन लगे नैनो नीर बह तन खीना पै केस दुध वानी इन्हां दा रंग बदल के चिट्टा दुध वर्गा होया पै केस दुध वानी रूदा कंठ शब्द नहीं उचरे अब क्या करे पुराने गला तेरा बोलन तो जवाब दे गया जुबान तेरी बोल दी नहीं बैठा जांदा नहीं चलिया जांदा नहीं ते हुण रब दी आस करे भी किवें हुण ते वेला व्या चुका है बे चुका है खैर फिर भी जे तू मन करके परमात्मा नु याद करना शुरू करे बुढ़ापे दे अंदर ते रब फिर भी बौड़ी करेगा रब फिर भी आण के तेरी सार लेगा खबर लेगा पर असि ते ना जवानी दे अंदर ना बुढ़ापे दे अंदर जेडे तुहाडे विचों रब्बी पेंडे दे राही बन के चल रहे ने उहनां नू करोड़ करोड़ वार नमस्कार भी ते उहनां नू वधाई भी चल तुसी रहे हो फायदा तुहाडा है पर वधाई तुहानू गुरु घर वल्लों मिलेगी क्यों क्योंकि तुसी चल ते रहे हो ना उहनां दा की करोगे जेडे तुरे ही नहीं उहनां दा की करोगे जेडे चले ही नहीं है फिर बंदा बुढ़ापे दे अंदर जाके पछताउंदा बड़ा है पछताउंदा होया ना फिर एक गल कहिंदा रब जी जे मैनू तू थोड़ा जिहा समा होर देवे ते मैं तेनू जाप ही लवां थोड़ा जिहा समा तू होर देवे भगत कबीर साहब दी बाणी विचों एक वचन मैं होर तुहाडे सामने रखा भगत जी कहिंदे ने अमल सिरानू लेखा देना आए कठिन दूत जम लेना क्या तैं खटिया कहां गवाया चलो सिताब सिताब मैंने जल्दी चलो सिताब दीबान बुलाया दीबान मैंने कचहरी एक लाए दीबान पढ़ दे ना रोज जपजी साहब दे अंदर चलो सिताब दीबान बुलाया हर फरमान दरगाह का आया ते बंदे दा सुभा है रिश्वत लेना ते रिश्वत देना क्योंकि सुभा ही बन गया है रिश्वत खाना ते रिश्वत देना इन्हे मौत दे सामने भी हथ जोड़ के अपनी अरदास रख दिती बेनती कर दिती मौत रानी मेरी तेरे सामने एक अरजोई है एक जोदड़ी है ते अरजोई मेरी ये है करूं अरदास गांव किच बाकी मैं तेरे सामने एक अरदास करदा मौत रानी मेरा कुछ पिंडा दा लेना देना उगराई करना व्यार प्यार अजे बाकी है करूं अरदास गांव गांव मैंने पिंड गांव किच बाकी ले उन बेर आज की राती ए मैं तेरे नाल वैदा करदा अज दी रात मैनू रहन दे मैं अज दी रात सारा लेखा जोखा मुका लवांगा ए जेड़े मैं बोल तुहाडे सामने रख रहे हैं बाणी दे बचन ने भगत फरीद कबीर साहब दे आख्या करूं अरदास गांव किच बाकी ले उन बेर आज की राती ते रिश्वत देनी चाहुंदा है किछ भी खर्च तुम्हारा सारो जेड़ी मैं अज उगराई करांगा ना पिंडां दा लेना देना व्यार प्यार वही खातियां ना खातियां नू वेखना है उगराई करनी है जो मैं उगरावांगा उहदे विच्चों कुछ मैं खर्च चाह पानी दा तेरे लिए भी रख देंगा भगत जी कहन लगे किछ भी खर्च तुम्हारा सारो सुबह नवाज सराए गुजारो ते सवेर दी नमाज मैं तेरे नाल राह दे विच पढ़ांगा अज दी रात रहंदे मैनूं फिर एक अदीब दा बोल चेते विच आया उह कहिंदा है उस वक्त वक्त मांगा जब वक्त तंग आया मन की मशीनरी ने काम करना सीखा जब पुरजे पुरजे में जंग आया ਉਹ ਕਹਿੰਦਾ ਉਸ ਵਕਤ ਵਕਤ ਮੰਗਾ ਜਬ ਵਕਤ ਤੰਗ ਆਇਆ। ਜਦ ਵਕਤ ਰਿਹਾ ਨਹੀਂ ਫਿਰ ਵਕਤ ਮੰਗਦਾ ਹੈ। ਜਦ ਵਕਤ ਅਤਿ ਨੇੜੇ ਆ ਗਿਆ ਤੰਗ ਆ ਗਿਆ ਮਿਲਣਾ ਨਹੀਂ ਫਿਰ ਇਹ ਵਕਤ ਮੰਗਦਾ ਹੈ। ਵਕਤ ਹੈ ਵਕਤ ਦੀ ਸੰਭਾਲ ਨਹੀਂ ਵਕਤ ਬੀਤ ਗਿਆ ਹੈ ਤੇ ਵਕਤ ਮੰਗਦਾ ਹੈ। ਵਕਤ ਮੈਨੇ ਸਮਾਂ ਸਮਾਂ ਕੋਲ ਏ ਸਮੇਂ ਦੀ ਕਦਰੋ ਕੀਮਤ ਨਹੀਂ ਸਮੇਂ ਦੀ ਸੰਭਾਲ ਨਹੀਂ ਸਮਾਂ ਹੱਥੋਂ ਨਿਕਲ ਗਿਆ ਤੇ ਫਿਰ ਮੰਗਦਾ ਅਰਦਾਸ ਕਰ ਕਰਕੇ ਕੁਝ ਸਮਾਂ ਦੇ ਤਾਂ ਕਿ ਮੈਂ ਆਪਣਾ ਆਪਾ ਸਵਾਰ ਲਵਾਂ। ਮੇਰੀ ਨਾ ਮੰਨੋ ਕਿਸੇ ਬੁਲਾਰੇ ਦੀ ਨਾ ਮੰਨੋ ਜਿਹਦੀ ਗੋਦ ਵਿਚ ਬੈਠੇ ਹੋ ਉਹਦੀ ਤੇ ਮੰਨਣੀ ਪੈ ਗਈ ਨਾ ਉਹਦਾ ਬੋਲ ਤੇ ਝੂਠਾ ਨਹੀਂ ਨਾ ਮੇਰਾ ਤੇ ਗਿਆਨ ਅਧੂਰਾ ਮੇਰੀ ਕੋਈ ਦਲੀਲ ਅਧੂਰੀ ਮੇਰੀ ਦਿੱਤੀ ਉਦਾਹਰਣ ਨੂੰ ਕੋਈ ਦੂਜਾ ਕਾਟ ਕਰ ਸਕਦਾ ਪਰ ਬਾਣੀ ਤੇ ਅਧੂਰੀ ਨਹੀਂ ਨਾ ਤੇ ਬਾਣੀ ਦੇ ਬਚਨ ਹੀ ਮੰਨ ਲਓ ਮੇਰੇ ਨਾ ਮੰਨੋ ਬਾਣੀ ਦੇ ਹੀ ਮੰਨ ਲਓ। ਉਦੋਂ ਵਕਤ ਮੰਗਦਾ ਜਦੋਂ ਵਕਤ ਮੁੱਕ ਜਾਂਦਾ ਹੈ ਤੇ ਜਦ ਵਕਤ ਹੁੰਦਾ ਹੈ ਉਦੋਂ ਵਕਤ ਨੂੰ ਰੋਲਦਾ ਹੈ ਮਿੱਟੀ ਦੇ ਅੰਦਰ ਰੋਲਦਾ ਹੈ। ਇਹ ਕੂੜੇ ਦੇ ਭਾਅ ਵਕਤ ਨੂੰ ਗਵਾਉਂਦਾ ਹੈ ਵਕਤ ਨੂੰ ਸੰਭਾਲਦਾ ਹੀ ਨਹੀਂ। ਖਿਮਾ ਚਾਹਾਂਗਾ ਮੈਂ ਸਾਰਾ ਸਾਰਾ ਦਿਨ ਚੁਗਲੀ ਨਿੰਦਾ ਈਰਸ਼ਾ ਕਰਦਿਆਂ ਲੋਕਾਂ ਨੂੰ ਵੇਖਿਆ ਹੈ ਜਿੱਥੇ ਚਾਰ ਵੀਰ ਚਾਰ ਭੈਣਾਂ ਇਕੱਠੀਆਂ ਹੋ ਕੇ ਬੈਠੀਆਂ ਹੋਣ ਉਹਨਾਂ ਦੇ ਕੋਲ ਖਲੋ ਜਾਓ ਦਖਲ ਅੰਦਾਜ਼ ਨਾ ਕਰੋ ਬਿਲਕੁਲ ਭੋਲੇ ਬਣ ਕੇ ਉਹਨਾਂ ਦੇ ਨੇੜੇ ਬਹਿ ਕੇ ਗੱਲਾਂ ਬਾਤਾਂ ਸੁਣੋ। ਕੋਈ ਰੱਬ ਦੀ ਚਰਚਾ ਨਹੀਂ ਚੱਲਦੀ ਕੋਈ ਰੱਬ ਵੱਲ ਧਿਆਨ ਨਹੀਂ ਸਾਰਾ ਦਿਨ ਕਿਸੇ ਨਾ ਕਿਸੇ ਨੂੰ ਕੇਂਦਰ ਬਿੰਦੂ ਬਣਾ ਕੇ ਉਹਦੀ ਮਿੱਟੀ ਕੁੱਟੀ ਜਾਂਦੀ। ਫਲਾਣੇ ਦੀ ਨੂੰਹ ਇਸ ਤਰ੍ਹਾਂ ਫਲਾਣੇ ਦੀ ਧੀ ਇਸ ਤਰ੍ਹਾਂ ਫਲਾਣੇ ਦਾ ਕਾਰੋਬਾਰ ਇਸ ਤਰ੍ਹਾਂ ਫਲਾਣਾ ਆਪ ਇਸ ਤਰ੍ਹਾਂ ਤੂੰ ਆਪਣੇ ਵੱਲ ਵੇਖ ਕੇ ਤੂੰ ਕਿੱਧਰ ਨੂੰ ਜਾ ਰਿਹਾ। ਭਗਤ ਫਰੀਦ ਸਾਹਿਬ ਜੀ ਤੈਨੂੰ ਚੇਤਾ ਕਰਵਾ ਰਹੇ ਨੇ ਕਿ ਦਾੜੀ ਹੋਈ ਪੂਰ ਤੇਰੀ ਦਾੜੀ ਦਾ ਰੰਗ ਬਦਲ ਗਿਆ ਹੈ। ਕਹਿਣ ਲੱਗੇ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਅਗਲਾ ਪਾਸਾ ਮੌਤ ਤੇਰੇ ਨੇੜੇ ਨੇੜੇ ਆ ਰਹੀ ਤੂੰ ਮੌਤ ਨੂੰ ਪਲਾਉਣ ਦਾ ਯਤਨ ਕਰ ਰਿਹਾ ਸਤਿਗੁਰੂ ਮੌਤ ਯਾਦ ਕਰਵਾਉਣ ਦਾ ਯਤਨ ਕਰ ਰਹੇ ਨੇ ਤੂੰ ਮੌਤ ਨੂੰ ਤਿਆਗਣ ਦਾ ਯਤਨ ਕਰਨਾ ਹੈ ਮੌਤ ਤੋਂ ਭੱਜਣ ਦਾ ਯਤਨ ਕਰਦਾ ਤੇ ਫਰੀਦ ਸਾਹਿਬ ਕਹਿਣ ਲੱਗੇ ਭੱਜ ਕੇ ਜਾਏਗਾ ਕਿੱਥੇ ਨੇ ਭੱਜਿਆ ਜਾਣ ਨਹੀਂ ਦੇਣਾ ਕਿੱਥੇ ਜਾਏਗਾ ਕਿਹੜਾ ਟਿਕਾਣਾ ਕਿਹੜਾ ਮਹਿਲ ਹੈ ਜਿਸ ਮਹਿਲ ਦੇ ਅੰਦਰ ਮੌਤ ਪ੍ਰਵੇਸ਼ ਨਾ ਕਰਦੀ ਹੋਵੇ। ਹਾਂ ਇੱਕ ਦਰ ਹੈ ਜੇ ਆਪ ਉੱਥੇ ਪਹੁੰਚ ਬਣਾ ਲਓ ਤੇ ਜਗ੍ਹਾ ਮੈਂ ਦੱਸ ਦੇਣਾ ਜਾਣਾ ਤੁਹਾਡਾ ਕੰਮ ਹੈ। ਰੱਬ ਜੀ ਦੇ ਘਰ ਦੇ ਅੰਦਰ ਕਦੀ ਮੌਤ ਪ੍ਰਵੇਸ਼ ਨਹੀਂ ਹੋਈ ਅੱਜ ਤੱਕ ਮੌਤ ਨਹੀਂ ਗਈ। ਜੋ ਰੱਬ ਜੀ ਦੇ ਮਹਿਲ ਵਿੱਚ ਪ੍ਰਵੇਸ਼ ਕਰ ਜਾਂਦਾ ਉਹ ਵਾਰ ਵਾਰ ਮਰਦਾ ਨਹੀਂ ਤੇ ਵਾਰ ਵਾਰ ਜੰਮਦਾ ਵੀ ਨਹੀਂ ਉੱਥੇ ਮੌਤ ਨਹੀਂ ਜਾਂਦੀ ਉੱਥੋਂ ਦੂਰ ਰਹਿੰਦੀ ਬਾਕੀ ਸਭ ਥਾਵਾਂ ਤੇ ਆਉਂਦੀ ਹੈ। ਕਹਿਣ ਲੱਗੇ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਪਿੱਛਾ ਮਤਲਬ ਜਨਮ ਵਾਲਾ ਦਿਨ ਉਹ ਦੂਰ ਰਹਿ ਗਿਆ ਮੌਤ ਨੇੜੇ ਹੈ। ਮੈਂ ਪਿਛਲਿਆਂ ਦਿਨਾਂ ਦੇ ਅੰਦਰ ਅਰਜ ਗੁਜ਼ਾਰੀ ਸੀ ਭਾਵੇਂ 90 ਸਾਲ ਪਹਿਲਾਂ ਜਨਮ ਹੋਇਆ ਪਰ ਜਨਮ ਅੱਜ ਵੀ ਮਨਾਉਂਦਾ ਹੈ ਅੱਜ ਵੀ ਅਰਦਾਸ ਕਰਦਾ ਹੈ ਜਨਮ ਹੋਇਆ ਹੈ। ਮੌਤ ਭਾਵੇਂ 90 ਸਕਿੰਟਾਂ ਨੂੰ ਆਣ ਕੇ ਦਰਵਾਜ਼ਾ ਖੜਕਾ ਦੇ ਮੌਤ ਨੂੰ ਪਲਾਉਣ ਦਾ ਯਤਨ ਕਰਦਾ ਹੈ। ਮੌਤ ਸਹੀ ਢੰਗ ਦੇ ਨਾਲ ਕੰਨਾਂ ਵਿੱਚ ਲਫ਼ਜ਼ ਪੈ ਜਾਏ ਤੇ ਅੰਦਰ ਕੰਬ ਜਾਂਦਾ ਹੈ ਨਹੀਂ ਨਹੀਂ ਨਹੀਂ ਅਜੇ ਤੇ ਮੇਰੀ ਮਰਨ ਦੀ ਸਲਾਹ ਨਹੀਂ ਹੈ ਮੌਤ ਤੋਂ ਨੱਠਣ ਦਾ ਯਤਨ ਕਰਦਾ ਹੈ। ਅਗਲਾ ਸਲੋਕ ਭਗਤ ਫਰੀਦ ਸਾਹਿਬ ਜੀ ਦਾ ਕਹਿਣ ਲੱਗੇ ਦੇਖ ਫਰੀਦਾ ਜੇ ਥੀਆ। ਕਹਿਣ ਲੱਗੇ ਮੈਂ ਹੋਰ ਤੇਰੇ ਜੀਵਨ ਦਾ ਤਜਰਬਾ ਤੇਰੇ ਸਾਹਮਣੇ ਰੱਖਾਂ। ਭਗਤ ਫਰੀਦ ਸਾਹਿਬ ਕਹਿੰਦੇ ਨੇ ਕਹਿਣ ਲੱਗੇ ਜੋ ਹੋਇਆ ਜੋ ਬੀਤਿਆ ਤੇ ਤੇਰੇ ਜੀਵਨ ਵਿੱਚ ਮੈਂ ਉਹੀ ਤੈਨੂੰ ਯਾਦ ਕਰਵਾ ਰਿਹਾ ਆਪਣੇ ਕੋਲੋਂ ਕੁਝ ਨੇ। ਭਗਤ ਜੀ ਕੀ ਕਹਿਣ ਲੱਗੇ ਸ਼ੱਕਰ ਹੋਈ ਵਿਸ ਮਿੱਠਾ ਸ਼ੱਕਰ ਵਿਸ ਬਣ ਗਈ ਵਿਸ ਮੈਨੇ ਜ਼ਹਿਰ ਬਣ ਗਈ ਸ਼ੱਕਰ ਹੋਈ ਵਿਸ। ਇੱਕ ਬੇਨਤੀ ਕਰਾਂ ਸ਼ੱਕਰ ਵਿਸ ਕਿਵੇਂ ਬਣਦੀ ਮਿੱਠਾ ਤੇ ਮਿੱਠਾ ਹੀ ਹੈ ਨਾ ਔਰ ਵਿਸ ਵਿਸ ਹੀ ਹੈ ਜ਼ਹਿਰ ਜ਼ਹਿਰ ਹੈ ਅੰਮ੍ਰਿਤ ਅੰਮ੍ਰਿਤ। ਸਰੀਰ ਤੁਹਾਡਾ ਤੁਹਾਡੇ ਪਾਸ ਹੋਵੇ ਪਰ ਇਹ ਸਰੀਰ ਤੁਹਾਡਾ ਬਹੁਤ ਕੁਝ ਕਮਾ ਕਮਾ ਕੇ ਭੰਡਾਰ ਜਮ੍ਹਾਂ ਵੀ ਕਰ ਚੁੱਕਾ ਹੈ ਤਨ ਦੌਲਤ ਪਦਾਰਥ ਦੇ ਅੰਬਾਰ ਲੱਗੇ ਪੈ ਰਹੇ ਪਰ ਸਰੀਰ ਤੁਹਾਡਾ ਵਰਤਨ ਦੀ ਸਮਰੱਥਾ ਵਿੱਚ ਨਹੀਂ ਹੈ। ਉਹਨਾਂ ਪਦਾਰਥਾਂ ਨੂੰ ਤਨ ਦੌਲਤ ਨੂੰ ਵਰਤਣਾ ਚਾਹੁੰਦਾ ਹੈ ਵਰਤਨ ਦੇ ਯੋਗ ਨਹੀਂ ਹੈ ਉਹ ਸਗੋਂ ਦੁੱਖ ਦਾ ਕਾਰਨ ਬਣ ਜਾਂਦੇ ਨੇ ਸਾਹਮਣੇ ਪੈ ਰੋਜ਼ ਰੋਜ਼ ਦੁਖੀ ਕਰਦੇ ਨੇ। ਇਹਨਾਂ ਨੂੰ ਮੈਂ ਕਮਾਇਆ ਸੀ ਵਰਤਾਂਗਾ ਪਰ ਹੁਣ ਸਰੀਰ ਜਵਾਬ ਦੇ ਗਿਆ ਵਰਤਾਂ ਕਿਵੇਂ। ਖਾਣ ਦਾ ਅਜੇ ਚਾਹ ਬਾਕੀ ਹੈ ਖਾਣ ਦੀ ਚਾਹਨਾ ਤਮੰਨਾ ਬਾਕੀ ਹੈ ਪਰ ਕਰੀਏ ਕਿ ਮੇਧਾ ਜਵਾਬ ਦੇ ਗਿਆ ਤੇ ਉਹ ਵਿਸ ਵਰਗੇ ਲੱਗਦੇ ਨੇ ਉਹ ਸਗੋਂ ਦੁਖਦਾਈ ਲੱਗਦੇ ਨੇ। ਇੱਕ ਗਰੀਬ ਦੇ ਕੋਲ ਹੈ ਨਹੀਂ ਚਲੋ ਹੋਰ ਗੱਲ ਹੈ ਇੱਕ ਦੇ ਕੋਲ ਭੰਡਾਰ ਭਰੇ ਪਏ ਨੇ ਪਰ ਉਹਨੂੰ ਖਾਣ ਦਾ ਹੁਕਮ ਨਹੀਂ, ਉਹ ਫਿਰ ਦੁੱਖ ਦਾ ਕਾਰਨ ਹੀ ਬਣ ਗਿਆ ਨਾ, ਦੁੱਖ ਦਾ ਹੀ ਬਾਇਸ ਬਣ ਗਿਆ ਨਾ। ਕੋਲ ਪਦਾਰਥ ਹੋਣ ਪਰ ਖਾਣ ਦਾ ਹੁਕਮ ਨਾ ਹੋਵੇ, ਕੋਲ ਲੰਮੇ ਚੌੜੇ ਪਦਾਰਥਾਂ ਦੇ ਅੰਬਾਰ ਹੋਣ ਕੱਪੜਾ ਹੋਵੇ ਪਰ ਚਮੜੀ ਦਾ ਰੋਗ ਕੋਈ ਇਸ ਤਰ੍ਹਾਂ ਦਾ ਹੋਵੇ ਕੱਪੜਾ ਹੰਡਾਉਣ ਦਾ ਹੁਕਮ ਨਾ ਹੋਵੇ ਤੇ ਫਿਰ ਉਹ ਕੱਪੜਾ ਵੀ ਵੇਸੀ ਬਣ ਗਿਆ ਨਾ। ਮਹਿਲ ਮਾੜੀਆਂ ਸਭ ਕੁਝ ਕੋਲ ਹੈ ਪਰ ਅੰਦਰ ਵਸਣ ਦਾ ਹੁਕਮ ਨਹੀਂ ਹੈ, ਫਿਰ ਉਹ ਵੈਸੀ ਬਣ ਗਿਆ ਨਾ। ਜਿਨ੍ਹਾਂ ਧੀਆਂ ਪੁੱਤਰਾਂ ਵਾਸਤੇ ਤੂੰ ਜਫਰ ਜਾਲ ਕੇ ਖੂਹੀ ਜਾਲ ਪਾ ਕੇ 20-20 ਘੰਟੇ ਕੰਮ ਕਰਦਾ ਰਿਹਾ, ਉਹਨਾਂ ਨੂੰ ਤੂੰ ਇੱਕ ਮਹਿਲ ਬਣਾ ਕੇ ਤਿਆਰ ਕਰਕੇ ਦਿੱਤਾ, ਉਹਨਾਂ ਨੇ ਤੈਨੂੰ ਬੁਢਾਪੇ ਦੇ ਅੰਦਰ ਧੱਕੇ ਮਾਰ ਕੇ ਬਾਹਰ ਕੱਢਿਆ, ਉਹ ਮਹਿਲ ਤੇਰੇ ਲਈ ਵੇਸੀ ਬਣ ਗਿਆ ਨਾ। ਉਹਨੂੰ ਵੇਖ ਵੇਖ ਕੇ ਅੱਖਾਂ ਭਰ ਆਉਂਦੀਆਂ ਨੇ ਕਿ ਬਣਾਇਆ ਹੈ, ਇੱਕ ਇੱਕ ਕਿੱਟ ਯਾਦ ਆਉਂਦੀ ਹੈ ਮੈਂ ਇਸ ਤਰ੍ਹਾਂ ਬਣਾਇਆ, ਇੱਕ ਇੱਕ ਰੋਜ਼ ਚੇਤੇ ਆਉਂਦਾ, ਇੱਕ ਇੱਕ ਦਿਨ ਚੇਤੇ ਆਉਂਦਾ, ਮੈਨੇ ਜਫਰ ਜਾਲੇ ਨੇ ਇਹ ਕੁਝ ਬਣਾਉਣ ਲਈ ਤੇ ਅੱਜ ਉੱਥੇ ਰਹਿਣਾ ਮੇਰੇ ਵਾਸਤੇ ਹੁਕਮ ਨਹੀਂ। ਉਹ ਫਿਰ ਵੇਸੀ ਬਣ ਗਿਆ ਨਾ, ਜ਼ਹਿਰ ਹੀ ਬਣ ਗਿਆ ਨਾ। ਭਗਤ ਜੀ ਕਹਿਣ ਲੱਗੇ, ਸੱਕਰ ਹੋਈ ਵਿਸ ਸਾਈ ਬਾਜੋ ਆਪਣੇ ਵੇਦਨ ਕਹੀ ਹੈ, ਕਿਸ ਵੇਦਨ ਮੈਨੇ ਪੀੜਾ। ਕਹਿਣ ਲੱਗੇ ਹੁਣ ਤੇਰੀ ਵੇਦਨ ਤੇਰੀ ਪੀੜਾ ਜੇ ਸੁਣ ਸਕਦਾ ਹੈ ਤੇ ਸਾਈ ਸੁਣ ਸਕਦਾ ਹੈ ਰੱਬ ਪਰਮਾਤਮਾ, ਇਹਦੇ ਤੋਂ ਬਗੈਰ ਨਿਰੰਕਾਰ ਰੱਬ ਜੀ ਤੋਂ ਬਗੈਰ ਤੇਰੀ ਪੀੜਾ ਤੇਰੀ ਵੇਦਨ ਸੁਣਨ ਵਾਲਾ ਵੀ ਕੋਈ ਨਹੀਂ। ਕਿਉਂਕਿ ਵੇਦਨ ਸੁਣਨੀ ਸੀ ਧੀਆਂ ਪੁੱਤਰਾਂ ਨੇ ਤੇ ਧੀਆਂ ਪੁੱਤਰਾਂ ਨੇ ਤੇ ਘਰੋਂ ਬਾਹਰ ਕੱਢਿਆ ਤੇ ਵੇਦਨ ਸੁਣੇ ਕੌਣ। ਵੇਦਨ ਸੁਣਨੀ ਸੀ ਭਾਈਆਂ ਨੇ ਤੇ ਭਾਈ ਤੇਰੇ ਨਾਲ ਸਹਿਮਤ ਨਹੀਂ ਹੈ, ਭਾਈ ਧੱਕੇ ਮਾਰ ਕੇ ਬਾਹਰ ਕੱਢ ਰਹੇ ਨੇ ਤੇ ਵੇਦਨ ਸੁਣੇ ਕੌਣ। ਵੇਦਨ ਸੁਣਨੀ ਸੀ ਪਤਨੀ ਨੇ ਜਾਂ ਪਤੀ ਨੇ ਤੇ ਪਤਨੀ ਧੱਕੇ ਮਾਰ ਕੇ ਪਤੀ ਨੂੰ ਬਾਹਰ ਕੱਢ ਰਹੀ ਹੈ, ਪਤੀ ਧੱਕੇ ਮਾਰ ਕੇ ਪਤਨੀ ਨੂੰ ਬਾਹਰ ਕੱਢ ਰਹੇ, ਵੇਦਨ ਸੁਣੇ ਕੌਣ। ਪਿਆਰਿਓ ਜਦ ਵੀ ਕਿਧਰੇ ਬਿਰਥਾ ਤੁਹਾਡੇ ਮਨ ਦੇ ਅੰਦਰ ਪੀੜਾ ਮਨ ਦੇ ਅੰਦਰ ਭਰ ਜਾਏ ਤੇ ਲੋਕਾਂ ਦੇ ਸਾਹਮਣੇ ਆਪਣੀ ਵੇਦਨ ਕਰਨ ਦੀ ਬਜਾਏ ਸਾਈਂ ਜੀ ਦੇ ਸਾਹਮਣੇ ਦੁੱਖੜੇ ਨੂੰ ਬਿਆਨ ਕਰੋ। ਪਾਤਸ਼ਾਹ ਦਾ ਇੱਕ ਹੁਕਮ ਏ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਕਹਿਣ ਲੱਗੇ ਲੋਕਾਂ ਦੇ ਸਾਹਮਣੇ ਰੋਣਾ ਰੋਣ ਦੀ ਬਜਾਏ ਗੁਰ ਪੈ ਅਰਦਾਸ ਕਰ। ਗੁਰੂ ਸੁਣਨਾ ਵੀ ਜਾਣਦਾ ਹੈ ਤੇ ਸੱਚ ਜਾਣੀ ਗੁਰੂ ਮਟਾਉਣਾ ਵੀ ਜਾਣਦਾ, ਤੇਰੇ ਦੁੱਖ ਦਲਿੱਦਰ ਨੂੰ ਘਟਾਉਣਾ ਵੀ ਜਾਣਦਾ। ਭਗਤ ਜੀ ਕਹਿਣ ਲੱਗੇ ਹਾਲਾਤ ਤੇਰੀ ਸਜਣਾ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਤੇਰੇ ਵਾਸਤੇ ਮਿੱਠੇ ਪਦਾਰਥ ਵੀ ਜ਼ਹਿਰ ਦੇ ਧੁੱਲ ਬਣ ਗਏ। ਸੱਕਰ ਹੋਈ ਵਿਸ ਸਾਈਂ ਬਾਜੋ ਆਪਣੇ, ਦੁਨੀਆਂ ਦੇ ਅੰਦਰ ਤੇਰੀ ਪੀੜਾ ਤੇਰੀ ਵੇਦਨ ਨੂੰ ਸੁਣਨ ਵਾਲਾ ਤੇਰਾ ਆਪਣਾ ਕੋਈ ਰਿਹਾ ਨਹੀਂ। ਤੇ ਹੁਣ ਕੌਣ ਹੈ ਤੇਰਾ ਆਪਣਾ ਜਿਹਦੇ ਕੋਲੋਂ ਜਨਮ ਲੈ ਕੇ ਮ੍ਰਿਤ ਮੰਡਲ ਦੇ ਕੋਲ ਆਇਆ ਸੀ। ਸਤਨਾਮ ਸ੍ਰੀ ਵਾਹਿਗੁਰੂ ਤੇਰਾ ਆਪਣਾ ਹੈ। ਸਾਈਂ ਬਾਜੋ ਆਪਣੇ ਵੇਦਨ ਕਹੀਏ ਕਿਸ। ਕਹਿਣ ਲੱਗੇ ਸਾਈਂ ਜੀ ਤੋਂ ਬਗੈਰ ਰੱਬ ਜੀ ਤੋਂ ਬਗੈਰ ਹੁਣ ਆਪਣੀ ਵੇਦਨ ਬਿਆਨ ਵੀ ਕਰੇ ਤੇ ਕਰੇ ਵੀ ਕਿੰਨਾ। ਇੱਕ ਮੈਂ ਹੋਰ ਬੇਨਤੀ ਕਰਦਾ ਚੱਲਾ, ਕੋਕ ਹੁੰਦੀ ਏ ਸੀਤਲ, ਸੀਤਲ ਮੈਨੇ ਠੰਡੀ, ਪਰ ਠੰਡੀ ਕੋਕ ਨੂੰ ਬਾਹਰ ਰੱਖ ਦਿਓ ਤੇ ਸਮਾਂ ਪਾ ਕੇ ਨਾ ਉਹ ਬਦਲ ਜਾਂਦੀ ਹੈ। ਠੰਡੀ ਕੋਕ ਆਪਣਾ ਸੁਭਾਅ ਬਦਲ ਜਾਂਦੀ ਏ, ਉਹਦੀ ਠੰਡ ਚਲੀ ਜਾਂਦੀ ਏ, ਸਹਿਜੇ ਸਹਿਜੇ ਉਹ ਗਰਮ ਹੋਣੀ ਸ਼ੁਰੂ ਹੋ ਜਾਂਦੀ। ਜਿੰਨਾ ਸਮਾਂ ਬਾਹਰ ਰਹੇਗੀ ਠੰਡ ਤੋਂ ਫਰਿੱਜ ਤੋਂ ਬਾਹਰ ਰਹੇਗੀ ਗਰਮ ਹੋਏਗੀ। ਇਹ ਦੂਸਰੀ ਉਦਾਹਰਨ ਜੋ ਮੈਂ ਦੇਣੀ ਚਾਹੁੰਦਾ, ਖਿਮਾ ਕਰਿਓ। ਸ਼ਰਾਬ ਜਿੰਨੀ ਪੁਰਾਣੀ ਹੋ ਜਾਏ ਨਾ, ਜਿੰਨੀ ਪੁਰਾਣੀ ਮੈਂ ਇਤਿਹਾਸਕਾਰਾਂ ਦੇ ਬੋਲ ਪੜੇ, ਉਨਾ ਉਹਦਾ ਨਸ਼ਾ ਵੱਧ ਜਾਂਦਾ ਹੈ, ਉਨਾ ਨਸ਼ਾ ਵੱਧ ਜਾਂਦਾ ਹੈ, ਮਿਆਰ ਵੱਧ ਜਾਂਦੀ ਹੈ। ਜੇ ਮਨੁੱਖੀ ਮਨ ਦੇ ਅੰਦਰ ਰੱਬੀ ਰਸ ਨਾ ਆਏ, ਇਹ ਸ਼ਰਾਬ ਵਰਗਾ ਹੀ ਬਣਿਆ ਰਹੇ, ਜ਼ਹਿਰੀਲਾ ਬਣਿਆ ਰਹੇ, ਕੌੜਾ ਬਣਿਆ ਰਹੇ ਤੇ ਬੁਢਾਪੇ ਤੱਕ ਪਹੁੰਚਦਿਆਂ ਪਹੁੰਚਦਿਆਂ ਇਹ ਹੋਰ ਮਾਇਆ ਦੀ ਪਕੜ ਵਿੱਚ ਆ ਜਾਂਦਾ ਹੈ। ਸ਼ਰਾਬ ਵਾਂਗ ਇਹਦਾ ਨਸ਼ਾ ਵੱਧ ਜਾਂਦਾ ਹੈ, ਵਿਕਾਰ ਵੱਧ ਜਾਂਦੇ ਨੇ, ਗੁਣਾ ਵੱਧ ਜਾਂਦੇ ਨੇ, ਘਟਣ ਦੀ ਬਜਾਏ ਰੱਬ ਵੱਲ ਲਾਉਣ ਦੀ ਬਜਾਏ ਸਗੋਂ ਉਲਟੇ ਪਾਸੇ ਨੂੰ ਜਾਂਦਾ ਹੈ। ਤੇ ਮੈਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਪੜ੍ਹਿਆ, ਉਹਨਾਂ ਨੇ ਬੜੇ ਆਲਮਾਨਾ ਢੰਗ ਦੇ ਨਾਲ ਇੱਕ ਬੋਲ ਕਿਹਾ। ਕਹਿਣ ਲੱਗੇ ਕਿ ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਹਿ ਦਿਸਦਾ ਵੇ। ਕਹਿਣ ਲੱਗੇ ਅੰਨਾ ਹੋਇਆ ਦਿਸਣਾ ਬੰਦ ਹੋਇਆ, ਬੋਲਾ ਹੋਇਆ ਸੁਣਨਾ ਬੰਦ ਹੋਇਆ, ਪਿੰਗਲਾ ਹੋਇਆ ਚੱਲਣਾ ਬੰਦ ਹੋਇਆ। ਅੰਨਾ ਬੋਲਾ ਪਿੰਗਲਾ ਤਨ ਥੱਕਾ, ਤਨ ਤੇ ਤੇਰਾ ਗਿਆ ਹੈ ਥੱਕ, ਮਨ ਦਹਿ ਦਿਸਦਾ ਵੇ। ਮਨ ਅਜੇ ਵੀ ਕਾਲੇ ਕਾਂ ਵਾਂਗ ਦਸਾਂ ਦਿਸ਼ਾਵਾਂ ਨੂੰ ਦੌੜਦਾ ਹੈ। ਇਹ ਹੁਣ ਤੁਸੀਂ ਆਪਣੇ ਉੱਤੇ ਅਜਮਾ ਕੇ ਵੇਖੋ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਉਹ ਝੂਠ ਕਹਿ ਰਹੇ ਨੇ ਜਾਂ ਸੱਚ ਕਹਿ ਰਹੇ ਨੇ। ਤੇ ਜਦੋਂ ਆਪਣੇ ਜੀਵਨ ਵਿਚ ਇਹ ਬਚਨ ਨੂੰ ਘਟਾ ਕੇ ਵੇਖੋਗੇ ਨਜ਼ਰ ਆ ਜਾਏਗਾ ਭਾਈ ਸਾਹਿਬ ਜੋ ਕਹਿ ਰਹੇ ਨੇ ਹਕੀਕਤ ਹੀ ਕਹਿ ਰਹੇ ਨੇ, ਸੱਚਾਈ ਬਿਆਨ ਕਰ ਰਹੇ ਨੇ, ਝੂਠ ਨਹੀਂ। ਖੈਰ, ਭਗਤ ਫਰੀਦ ਸਾਹਿਬ ਜੀ ਦਾ ਅਗਲਾ ਬਚਨ ਮੈਂ ਇੱਕ ਹੋਰ ਇਸ ਸਲੋਕ ਦੇ ਨਾਲ ਸੰਬੰਧਿਤ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਕਹਿਣ ਲੱਗੇ, ਫਰੀਦਾ ਅੱਖੀ ਦੇਖ ਪਤੀਨੀਆਂ। ਪਤੀਨੀਆਂ ਦਾ ਮਤਲਬ ਹੁੰਦਾ ਹੈ ਥੱਕ ਜਾਣਾ, ਪਤਲੀਆਂ ਹੋ ਜਾਣਾ, ਕਮਜ਼ੋਰ ਹੋ ਜਾਣਾ। ਅੱਖਾਂ ਵੇਖ ਵੇਖ ਕੇ ਥੱਕ ਗਈਆਂ ਨੇ, ਕਮਜ਼ੋਰ ਹੋ ਗਈਆਂ ਨੇ, ਪਤਲੀਆਂ ਪੈ ਗਈਆਂ ਨੇ। ਸੁਣ ਸੁਣ ਰੀਨੇ ਕੰਨ, ਤੇ ਸੁਣ ਸੁਣ ਕੇ ਤੇਰੇ ਕੰਨ ਵੀ ਕਮਜ਼ੋਰ ਪੈ ਗਏ, ਉਹ ਵੀ ਘਸ ਗਏ। ਮੈਂ ਇੱਕ ਹੋਰ ਕਬੀਰ ਸਾਹਿਬ ਜੀ ਦਾ ਬਚਨ ਇਸ ਤੋਂ ਪਹਿਲਾਂ ਤੁਹਾਡੇ ਸਾਹਮਣੇ ਰੱਖਾਂ। ਕਬੀਰ ਸਾਹਿਬ ਕਹਿੰਦੇ ਨੇ, ਕਬੀਰਾ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ। ਕਹਿਣ ਲੱਗੇ, ਰਾਮ ਤੋਂ ਚੇਤਿਆ ਨੀ, ਜਰਾ ਤੇਰੇ ਕੋਲ ਪਹੁੰਚ ਗਿਆ, ਬੁਢਾਪਾ ਤੇਰੇ ਕੋਲ ਪਹੁੰਚ ਗਿਆ। ਅਗਾਂਹ ਕਹਿੰਦੇ ਨੇ, ਲਾਗੀ ਮੰਦਰ ਦੁਆਰ ਤੇ ਅਵਕਿਆ ਨਿਕਸਿਓ ਜਾਏ। ਕਹਿਣ ਲੱਗੇ, ਦੁਆਰ, ਦੁਆਰ ਮੈਨੇ ਦਰਵਾਜ਼ਾ, ਮੰਦਰ ਮੈਨੇ ਘਰ, ਮੰਦਰ ਦੇ ਦਰਵਾਜ਼ੇ ਉੱਤੇ, ਘਰ ਦੇ ਦਰਵਾਜ਼ੇ ਦੇ ਉੱਤੇ ਲੱਗ ਜਾਏ ਅੱਗ, ਤੇ ਉਸ ਦਰਵਾਜ਼ੇ ਵਿੱਚੋਂ ਹੀ ਤੇ ਸਭ ਕੁਝ ਬਾਹਰ ਕੱਢਣਾ ਸੀ, ਹੁਣ ਬਾਹਰ ਕੱਢੇਗਾ ਕਿੱਥੋਂ ਦੀ? ਆਪ ਨਿਕਲਣਾ ਹੈ ਦਰਵਾਜ਼ੇ ਵਿੱਚੋਂ, ਦਰਵਾਜ਼ੇ ਦੇ ਭਾਂਬੜ ਬਲ ਰਹਿਣ। ਜੇ ਸਮਾਨ ਕੱਢਣਾ ਸੀ ਦਰਵਾਜ਼ੇ ਵਿੱਚੋਂ, ਤੇ ਦਰਵਾਜ਼ੇ ਤੇ ਅੱਗ ਬਲਦੀ ਨਜ਼ਰ ਆ ਰਹੀ। ਕਹਿਣ ਲੱਗੇ, ਹੁਣ ਕਰੇਗਾ ਕੀ, ਹੁਣ ਬਾਹਰ ਕੱਢੇਗਾ ਕੀ? ਬੁਢਾਪੇ ਦੇ ਅੰਦਰ ਆਣ ਕੇ ਇਹਦੇ ਤਮਾਮ ਦਰਵਾਜ਼ਿਆਂ ਨੂੰ ਅੱਗ ਲੱਗੀ ਹੋਈ ਅਜੇ ਵੀ ਨਜ਼ਰ ਪੈਂਦੀ ਹੈ। ਅੱਖਾਂ ਦੇ ਵੇਖਣ ਦੀ ਤਮੰਨਾ ਬਾਕੀ, ਕੰਨਾਂ ਦੇ ਸੁਣਨ ਦੀ ਅਜੇ ਚਾਹਤ ਬਾਕੀ ਹੈ, ਜ਼ੁਬਾਨ ਬੋਲਣਾ ਚਾਹੁੰਦੀ ਹੈ, ਦੰਦ ਚਬਾਉਣਾ ਚਾਹੁੰਦੇ ਨੇ, ਅਜੇ ਖਾਣ ਦੀ ਮੰਗ ਹੈ, ਜੀਵਨ ਦੀ ਮੰਗ ਹੈ, ਪਰ ਅਜੇ ਵੀ ਰੱਬ ਵਾਲੇ ਦਾ ਧਿਆਨ ਨਹੀਂ ਹੈ, ਅਜੇ ਵੀ ਪਰਿਪੂਰਨ ਪਰਮਾਤਮਾ ਚੇਤੇ ਵਿੱਚ ਨਹੀਂ ਹੈ। ਕਹਿਣ ਲੱਗੇ, ਅੱਖੀ ਦੇਖ ਪਤੀਨੀਆਂ, ਸੁਣ ਸੁਣ ਰੀਨੇ ਕੰਨ, ਸ਼ਾਖ ਪਕੰਦੀ ਆਇਆ। ਜਿਵੇਂ ਟਹਿਣੀ ਦੇ ਨਾਲ ਲੱਗਾ ਹੋਇਆ ਫਲ ਪੱਕਦਾ ਪੱਕਦਾ, ਪੱਤੇ ਪੱਕਦੇ ਪੱਕਦੇ, ਬੁੱਢੇ ਹੁੰਦੇ ਹੁੰਦੇ ਆਪਣਾ ਰੰਗ ਬਦਲ ਜਾਂਦੇ ਨੇ। ਫਲ ਵੀ ਪੱਕ ਕੇ ਰੰਗ ਬਦਲਾ ਲੈਂਦਾ ਹੈ, ਤੇ ਪੱਤੇ ਵੀ ਰੰਗ ਬਦਲ ਦਿੰਦੇ ਨੇ। ਹੋਰ ਕਰੇਂਦੀ ਵੰਨ, ਕਹਿਣ ਲੱਗੇ, ਮੈਂ ਤੇਰੇ ਜੀਵਨ ਨੂੰ ਵੇਖਿਆ, ਤੇਰਾ ਜੀਵਨ ਵੀ ਪੱਕ ਗਿਆ ਹੈ, ਤੇਰੇ ਜੀਵਨ ਦਾ ਰੰਗ ਢੰਗ ਵੀ ਹੋਰ ਦਾ ਹੋਰ ਬਣ ਗਿਆ, ਤੇਰੇ ਜੀਵਨ ਦਾ ਰੰਗ ਢੰਗ ਵੀ ਬਦਲ ਗਿਆ, ਤੇ ਬਦਲਿਆ ਕੀ, ਤੇਰੇ ਸਰੀਰ ਦੀ ਬਹਾਰ ਬਸੰਤ ਵਾਲੀ ਚਲੀ ਗਈ, ਤੇਰੇ ਜੀਵਨ ਦੇ ਅੰਦਰ ਪੱਤੇ ਝੜਨ ਵਾਲੀ ਬਹਾਰ ਆਣ ਕੇ ਬਹਿ ਗਈ। ਇਹ ਜੀਵਨ ਜੋ ਮਿਲਿਆ ਹੈ, ਇਹਦੇ ਅੰਦਰ ਕੁਝ ਨਾ ਕੁਝ ਬਣਨ ਦਾ ਅਵੱਛ ਯਤਨ ਕਰੋ, ਤੇ ਬਣਨਾ ਤੁਸੀਂ ਕਿਸੇ ਲਈ ਨਹੀਂ, ਆਪਣੇ ਲਈ ਬਣਨਾ ਹੈ, ਆਪਣੇ ਵਾਸਤੇ ਬਣਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਕਿਰਪਾ ਦੇ ਨਾਲ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਤੁਹਾਡੇ ਸਾਹਮਣੇ ਰੱਖਣ ਦਾ ਮੈਂ ਨਿਮਾਣਾ ਯਤਨ ਕਰ ਰਿਹਾ ਸਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਰਹਿਮਤ ਕਰਨ, ਜਿਤਨੇ ਸ਼ਰੋਤੇ ਮਾਈ ਭਾਈ ਗੁਰੂ ਦਰਬਾਰ ਦੇ ਅੰਦਰ ਸੁਭਾਏ ਮਾਣ ਹੋ, ਸਭਨਾਂ ਦੇ ਮਨਾਂ ਵਿੱਚ ਸਤਿਗੁਰੂ ਜੀ ਗੁਰਮਤਿ ਗਿਆਨ ਦੀ ਰੋਸ਼ਨੀ ਬਖਸ਼ਿਸ਼ ਕਰਨ, ਔਰ ਅਗਿਆਨਤਾ ਦਾ ਹਨੇਰਾ ਸਮੂਹ ਮਨਾਂ ਵਿੱਚੋਂ ਦੂਰ ਕਰਨ ਦੀ ਕਿਰਪਾ ਕਰਨ।
1: ਸ੍ਰੀ ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਜ, ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਕਰ ਸਾਈਂ ਸਿਉਂ ਪਿਰਹੜੀ, ਰੰਗ ਨਵੇਲਾ ਹੋਏ। ਮਹਿਲਾ ਤੀਜਾ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿਤ ਕਰੇ ਆਪਣਾ ਲਾਇਆ, ਪਿਰਮ ਨਾ ਲਗਈ ਜੇ ਲੋਚੈ ਸਭ ਕੋਏ। ਇਹੋ ਪਿਰਮ ਪਿਆਲਾ ਖਸਮ ਕਾ, जय पावे तैं दे। फरीदा जिन लोयन जग मोहिया, से लोयन मैं डिठ। कचल रेख ना सहंदया, से पंखी सुवे बहिठ। फरीदा कुकेंदया चांगेंदया,

दया सेकित फेर चित हरिदा कुकेंदिया जागेंदिया मती दिंदिया नित जो शैतान वंजाया से कित फेर चित वाहिगुरु जी का खालसा वाहिगुरु जी की फतेह। परम सत्कार योग मेहरबान सतगुरु तन तन श्री गुरु ग्रंथ साहिब पातशाह महाराज जी दी पाप पवित्र ते निगी गोता आनंद पा रहे सब माई भाई सतसंगी जनों आप रोज सवेर दे समय लड़ीवार कथा सरवण करदे आ रहे हो। सत्कार योग भगत फरीद साहब जी दे सलोकां विचों अज जो आप संगत दे सन्मुख सलोक पढ़ के सुनाए गए उन्हां विचों पहला सलोक भगत फरीद साहब जी दी रचना द्वारा उचरिया होया। फरीदा काली जिनी ना रावया तौली रावे कोई। काला ते तौला, तौले दा मतलब चिट्टा, इन्हां दो रंगां दा जिक्र भगत फरीद साहब जी पहली पंक्ति दे अंदर ही कर रहे ने। वालां दा रंग काला होना यह जवानी दी निशानी है ते वालां दा रंग तौला हो जाना चिट्टा हो जाना यह बुढ़ापे दी निशानी है। बुनियादां भरिया ही ना होन, बुनियादा बुनाईया ही ना होन, बगैर बुनियादा दे अगर इमारत नूं खड़ा करना चाहिए तो इमारत खड़ी नहीं होएगी। अगर किसी ने जमीन दे अंदर किसी सब्जी दा फल दा फसल दा बीज बीजिया ही नहीं तो बगैर बीज बीजन तो वह फल की तमन्ना करे तो उहदी तमन्ना करनी ही गलत है। बगैर दवारा तो कोई छत खड़ी करनी चाहे तो दवारा तो बगैर छत खड़ी नहीं होंदी। बगैर बीज बीजन तो कोई फल दी लालसा रखे तमन्ना रखे उहदी चोली दे अंदर फल नहीं पैंदा। बगैर शुभ कर्म करन दे अगर कोई ये चाहे कि मेरे मन नूं शांति मिल जाए सुकून मिल जाए सहज बन जाए घर दे अंदर सुख बन जाए वो भी नहीं बनता। सुख नूं प्राप्त करना एक वड्डी ते महान दात है। शांति हृदय दे अंदर बन जाना एक उपलब्धि एक मंजिल दी प्राप्ति है। पर खिमा चाहांगा ये वेखो कि उस सुख दी प्राप्ति शांति दी प्राप्ति वास्ते मैं कर्म की कीता है। अगर कर्म ही नहीं है ते मंजिल ते बहुत वड्डी दी मंग कर रहे हैं वो मंजिल मिले किवें। शांति बड़ी वड्डी दी मंग कर रहे हैं वो शांति बने किवें। अगर बुनियादा ही नहीं है बीज ही नहीं है तो फिर शांति जीवन दे अंदर बने किवें। भगत जी कहन लगे काली, काली दा मतलब काले रंग दे अंदर ते काले रंग दा मतलब जवानी दे पैर दे अंदर क्योंकि जवानी दी निशानी है वालां दा रंग काला स्याह काला। कहन लगे जिस मनुख ने जवानी नूं बर्बाद कीता है उहदा जीवन सारे दा सारा तकरीबन बर्बाद हो ही जांदा है क्योंकि जे आप ध्यान दे के वेखोगे ते जवानी दे अंदर तकरीबन तकरीबन गुनाह हुंदे नजर पै रहे ने ते जवानी दे अंदर ही दूसरे पासे गुण हुंदे नजर पै रहे ने। ठीक है दुनिया दे अंदर कुछ बचे भी गुनाहगारी हुंदे ने कुछ बुजुर्ग भी गुनाहगारी हुंदे ने कुछ बच्चे भी बड़े महान हुंदे ने कुछ बुजुर्ग भी बड़े महान हुंदे ने पर सारी एवरेज कढो अगर आंकड़े कढ के सामने लियाओ ते जवानी ही ज्यादा गुनाहां वाले ते जवानी ही ज्यादी गुणा वाले। कतलो गारत दे अड्डे बने
अयाशी बदमाशी दे टिकाने बने, वैसिया दुबारे बने, जुए दे अड्डे कैम होए, ए ना ते बच्चिया ने बनाए ने ते ना बहुत ज्यादा बिरद होया मनुख ना उन्होंने बनाए ने। जिस मनुख को चलिया नहीं जा रहा, गिटिया गोडिया विच बल नहीं, हथा विच करन दी समर्था नहीं, वह की वैसिया का टिकाणा बनाएगा, वह की जुए का अड्डा कायम करेगा, की अयाशी ते बदमाशी दे घरां नूं ओह जन्म देगा। ए जिन्ने गुणा दे अड्डे ने ओह बनाए किन्ने ने जवान मनुख ने। हुण ठीक दूसरे पासे चले जाओ, जिन्ने शहीद होण वालियां दियां कतारां ने तकरीबन तकरीबन ओह जवान मनुखां दा बहुता नंबर है। जवान मनुखां दी बहुत ही वड्डी कतार है, लंबी कतार है। जिन्ने धर्म दे कर्म ने, परोपकार है, भला है, प्रभु दा चिंतन करना है, रब दे नाल जुड़ना है, लोकां दी सेवा विच मगन रहना है, भाई कन्हैया जी वांग ओह वी तकरीबन तकरीबन जवानी दे अंदर। अगर कोई गुनाह कर रहा है जवानी दे अंदर, मूल रूप विच इस तरह ही कह लो, मेरा मतलब ये नहीं है कि बचपन विच गुनाह नहीं हुंदा जां बुढ़ापे विच गुनाह नहीं हुंदा, मैं एवरेज दी गल कर रहा, परसेंटेज अंकड़े वेखो, जवानी गुनाहां दे नाल भरी नजर आ रही है। अंकड़े वेखो, जवानी दे दौर विचों ही मनुख गुजरदिआं अगर इस जवानी दे वेग नूं रुख दे दे, जवानी दे वेग नूं बदल दे, ते जवानी इहदे सिद्धे मार्ग दे उत्ते लै के नूं तुर पैंदी है। तो हुण मैं इस तरह कहां कि जवानी जिहदा जिक्र भगत फरीद साहब जी कर रहे, काली जिनी ना रावियो, कहण लगे वालां दा रंग काला सी, जवानी दी बहार सी, उस वक्त ते तू अपने जीवन नूं सलामत रखण वास्ते बुनियाद बनाई ने, मन दे अंदर शांति बने, सहज बने, सुकून बने, ए इंतजाम तू कीता ही नहीं है, ते जद बुनियादा ही नहीं ते हुण उह फल वी किवें मिले, जिहदी मंग कर रहे हां उह फल वी किवें मिले, मैं सांझे तौर ते अर्ज कर रहा। काली जिनी ना रावियो, जवानी दे अंदर मनुख दा तकरीबन तकरीबन सुभाव बदल जांदा है। बालपन दा जिहड़ा सुभाव है ओह भोला सुभाव है, और हर बच्चे दा सुभाव भोला हुंदा है, इक दा नहीं, हर बच्चे दा सुभाव अति कोमल हुंदा है, भोला हुंदा है, ते वासना तो रहित हुंदा है। किसे बच्चे दे कोल कोई काम क्रोध दी वासना नहीं हुंदी, किसे बच्चे दे कोल निंदा ते चुगली नहीं हुंदी। बालपन वाला सुभा जवानी दे अंदर तकरीबन आण के बदल जांदा है। आप जितने सूझवान प्रेमी शोभा पा रहे हो, मेरी बेनती नूं समझण दा यतन करियो, जवानी वाला सुभा बुढ़ापे दे अंदर जाके बदलदिआं बड़ी देर लगदी है। बालपन वाला सुभा कुदरत दे बनाए अटल नियम दे मुताबक, परमात्मा दी नेत दे मुताबक जवानी दे अंदर आण के बदल जांदा है। किसे बच्चे दे पास ਉਹ ਸੁਭਾਅ ਨਹੀਂ ਰਹਿੰਦਾ ਜੋ ਬਹੁਤ ਛੋਟੀ ਆਰਜ਼ਾ ਬਾਲਪਨ ਦੇ ਅੰਦਰ ਸੀ, ਜਵਾਨੀ ਦੇ ਅੰਦਰ ਉਹ ਸੁਭਾਅ ਨਹੀਂ ਰਹਿੰਦਾ। ਜਵਾਨੀ ਦੇ ਅੰਦਰ ਕਿਸੇ ਦਾ ਮਨ ਵਾਸ਼ਨਾ ਵੱਲ ਜ਼ਿਆਦਾ ਪ੍ਰੇਰਿਆ ਜਾਂਦਾ, ਕਿਸੇ ਦਾ ਨਹੀਂ ਪ੍ਰੇਰਿਆ ਜਾਂਦਾ। ਬਾਲਪਨ ਦੇ ਅੰਦਰ ਕੋਈ ਵੀ ਗੁਨਾਹ ਨਹੀਂ, ਨਾ ਹੰਕਾਰ, ਨਾ ਨਿੰਦਾ, ਨਾ ਚੁਗਲੀ, ਨਾ ਈਰਸ਼ਾ, ਨਾ ਬਖੀਲੀ। ਪਰ ਜਵਾਨੀ ਆਈ, ਕੋਈ ਨਿੰਦਕ ਬਣ ਜਾਂਦਾ ਹੈ, ਕੋਈ ਚੁਗਲਖੋਰ ਬਣ ਜਾਂਦਾ ਹੈ, ਕੋਈ ਬੜਾ ਹੰਕਾਰੀ ਬਣ ਜਾਂਦਾ ਹੈ, ਅੱਖਾਂ ਦੇ ਰਾਹੀਂ ਵੇਖਦਾ ਹੈ ਤੇ ਤਾਂ ਵੀ ਪੱਥਰ ਵਰਗੀਆਂ ਕਠੋਰ ਅੱਖਾਂ ਦੇ ਰਾਹੀਂ, ਬੜਾ ਹੰਕਾਰ। ਕੋਈ ਸੋਚਦਾ ਹੈ, ਬੋਲਦਾ ਹੈ, ਚੱਲਦਾ ਹੈ ਤੇ ਕਾਮ ਦੇ ਰਾਹ ਦੇ ਉੱਤੇ ਚੱਲਦਾ, ਦੂਸਰਾ ਰਸਤਾ ਉਹਨੂੰ ਕੋਈ ਨਜ਼ਰ ਆਉਂਦਾ ਹੀ ਨਹੀਂ। ਪਰ ਜਵਾਨੀ ਦੇ ਅੰਦਰ ਕੋਈ ਵਿਰਲਾ ਵਿਰਲਾ ਇਸ ਤਰ੍ਹਾਂ ਦਾ ਵੀ ਹੁੰਦਾ ਹੈ। ਬਾਲਪਨ ਵਿੱਚ ਅਗਰ ਭਗਤੀ ਦੇ ਮਾਰਗ ਤੇ ਨਹੀਂ ਸੀ ਚੱਲਿਆ ਤੇ ਜਵਾਨੀ ਦੇ ਅੰਦਰ ਉਹਦਾ ਪਰਮਾਤਮਾ ਦੇ ਮਾਰਗ ਦੇ ਨਾਲ ਵੀ ਪ੍ਰੇਮ ਬਣ ਜਾਂਦਾ ਹੈ, ਕੋਈ ਵਿਰਲਾ ਵਿਰਲਾ ਕਿਸੇ ਵਿਰਲੇ ਗੁਰਮੁਖ ਪ੍ਰੇਮੀ ਦਾ ਸੁਭਾਅ ਇਸ ਤਰ੍ਹਾਂ ਬਦਲਦਾ। ਬਾਲਪਨ ਵਾਲਾ ਸੁਭਾਅ ਜਵਾਨੀ ਵਿੱਚ ਆਣ ਕੇ ਬਦਲ ਜਾਂਦਾ ਹੈ, ਤੇ ਫਿਰ ਜਵਾਨੀ ਦੇ ਅੰਦਰ ਉਹ ਸੁਭਾਅ ਪੱਕਦਾ ਹੈ, ਤੇ ਜਿਹੜਾ ਸੁਭਾਅ ਬੰਦੇ ਦਾ ਪੱਕ ਜਾਏ ਉਹ ਫਿਰ ਮਰਦੇ ਦਮ ਤੱਕ ਨਾਲ ਹੀ ਰਹਿੰਦਾ ਹੈ, ਉਹ ਬਦਲਦਾ ਨਹੀਂ ਹੈ। ਕਿਸੇ ਵਿਰਲੇ ਗੁਰਮੁਖ ਦਾ ਸੁਭਾਅ ਬਦਲਦਾ ਹੈ, ਵਰਨਾ ਨਹੀਂ ਬਦਲਦਾ। ਇਹਨੂੰ ਮੈਂ ਜਰਾ ਕੁ ਖੋਲ੍ਹਣਾ ਚਾਹਾਂਗਾ, ਧਿਆਨ ਦੇ ਕੇ ਸਮਝਣ ਦੀ ਕਿਰਪਾ ਕਰ ਲਿਓ। ਜਿਵੇਂ ਹਵਾ ਦਾ ਝੋਂਕਾ ਆਉਂਦਾ ਹੈ ਤੇ ਸਰੀਰ ਨੂੰ ਛੂਹ ਕੇ ਅੱਗੇ ਨਿਕਲ ਜਾਂਦਾ ਹੈ, ਹਵਾ ਸਾਡੇ ਪਾਸ ਰੁਕਦੀ ਤੇ ਨਹੀਂ ਨਾ, ਇਸ ਤਰ੍ਹਾਂ ਹੀ ਮਨ ਦੇ ਅੰਦਰ ਬੁਰੀਆਂ ਵਿਚਾਰਾਂ ਜਨਮ ਲੈਂਦੀਆਂ ਨੇ, ਮਨ ਨੂੰ ਛੂਹ ਕੇ ਅੱਗੇ ਨਿਕਲ ਜਾਂਦੀਆਂ ਨੇ। ਅੱਜ ਕਾਮ ਦਾ ਵਿਚਾਰ ਆਇਆ ਪਰ ਟਿਕਿਆ ਨਹੀਂ, ਛੂਹ ਕੇ ਅੱਗੇ ਨਿਕਲ ਗਿਆ।
ਉਹ ਕਾਮ ਸੁਭਾਅ ਨਹੀਂ ਬਣੇਗਾ। ਜਿਹੜਾ ਮੰਦਾ ਵਿਚਾਰ, ਮੈਲਾ ਵਿਚਾਰ, ਬੜਾ ਹੀ ਗੰਧਲਾ ਵਿਚਾਰ ਪੈਦਾ ਹੋਇਆ ਸੀ, ਪਰ ਲੰਮਾ ਸਮਾਂ ਮਨ ਨੇ ਉਹਦੀ ਪਕੜ ਨਹੀਂ ਕੀਤੀ, ਮਨ ਦੇ ਅੰਦਰੋਂ ਵਿਚਾਰ ਟਿਕਿਆ ਨਹੀਂ, ਅੱਗੇ ਨਿਕਲ ਗਿਆ, ਉਹ ਭੁੱਲ ਗਿਆ, ਉਹ ਕਦੀ ਵੀ ਵਿਚਾਰ ਸੁਭਾਅ ਦਾ ਰੂਪ ਨਹੀਂ ਬਣਦਾ। ਪਰ ਜੋ ਵਿਚਾਰ ਆਇਆ ਆਉਣ ਤੋਂ ਬਾਅਦ ਮਨ ਦੇ ਅੰਦਰ ਟਿਕ ਗਿਆ, ਮਨ ਨੇ ਉਸ ਵਿਚਾਰ ਨੂੰ ਛੱਡਿਆ ਹੀ ਨਹੀਂ, ਉਹੀ ਵਿਚਾਰ ਮੈਲਾ ਵਿਚਾਰ ਅੱਗੇ ਜਾ ਕੇ ਸੁਭਾਅ ਬਣ ਜਾਂਦਾ ਹੈ। ਇਹ ਵਿਚਾਰ ਭਾਵੇਂ ਚੰਗਾ ਹੋਵੇ ਭਾਵੇਂ ਮੰਦਾ ਹੋਵੇ, ਵਿਚਾਰ ਆਉਂਦੇ ਨੇ, ਮਨ ਵਿੱਚੋਂ ਨਿਕਲ ਜਾਂਦੇ ਨੇ, ਭਾਵੇਂ ਉਹ ਚੰਗੇ ਵਿਚਾਰ ਨੇ ਭਾਵੇਂ ਉਹ ਮੰਦੇ ਵਿਚਾਰ ਨੇ, ਉਹ ਮਨੁੱਖ ਦਾ ਸੁਭਾਅ ਨਹੀਂ ਬਣਦੇ, ਸੁਭਾਅ ਦਾ ਅੰਗ ਨਹੀਂ ਬਣਦੇ। ਵਿਚਾਰ ਆ ਰਹੇ ਨੇ, ਮਨ ਨੇ ਪਕੜ ਕਰ ਲਈ ਏ, ਮਨ ਦੇ ਅੰਦਰ ਉਹ ਵਿਚਾਰ ਟਿਕ ਗਏ ਨੇ, ਤੇ ਹੁਣ ਉਹ ਵਿਚਾਰ ਜੋ ਟਿਕ ਗਏ ਨੇ ਅੱਗੇ ਗਏ ਨਹੀਂ, ਉਹਨਾਂ ਵਿਚਾਰਾਂ ਨੂੰ ਮਨ ਦਿਨੇ ਵੀ ਰਾਤ ਵੀ ਲਗਾਤਾਰ ਮਾਲਾ ਬਣਾ ਕੇ ਜਪਦਾ ਹੈ, ਉਹਨਾਂ ਵਿਚਾਰਾਂ ਦੀ ਗੱਲ ਕਰਦਾ ਹੈ, ਵਿਚਾਰਾਂ ਨੂੰ ਅੰਦਰ ਚਿਤਵਦਾ ਹੈ, ਵਿਚਾਰਾਂ ਨੂੰ ਮੁੜ ਮੁੜ ਕੇ ਦੁਹਰਾਉਂਦਾ ਹੈ, ਉਹ ਵਿਚਾਰ ਅੰਦਰ ਟਿਕ ਗਏ, ਤੇ ਜਿਹੜੇ ਵਿਚਾਰ ਅੰਦਰ ਟਿਕ ਗਏ ਉਹੀ ਮਨੁੱਖ ਦਾ ਸੁਭਾਅ ਬਣ ਗਏ। ਜੇ ਕਿਸੇ ਦਾ ਸੁਭਾਅ ਕਾਮੀ ਬਣਿਆ ਨਾ, ਤੇ ਪ੍ਰਥਮ ਕਾਮ ਦੇ ਵਿਚਾਰ ਸੁਣੇ ਨੇ ਜਾਂ ਕਾਮ ਦੇ ਸੰਬੰਧ ਵਿੱਚ ਵਿਚਾਰ ਬਣੇ ਨੇ, ਉਹ ਵਿਚਾਰ ਬਣੇ ਨੇ ਨਿਕਲ ਗਏ ਨੇ, ਇਹਦਾ ਕਾਮੁਕ ਸੁਭਾਅ ਨਹੀਂ ਬਣੇਗਾ। ਉਹ ਵਿਚਾਰ ਆਏ ਨੇ ਟਿਕ ਗਏ ਨੇ, ਮਨੁੱਖ ਦਾ ਸੁਭਾਅ ਕਾਮੀ ਬਣ ਜਾਂਦਾ ਹੈ, ਕਾਮ ਬਿਰਤੀ ਵਾਲਾ ਬਣ ਜਾਂਦਾ ਹੈ। ਹੋਰ ਕੀ ਕਾਰਨ? ਇਹੀ ਤੇ ਕਾਰਨ ਹੈ। ਲੋਭ ਦੇ ਸੰਬੰਧ ਵਿੱਚ ਸੁਣਿਆ ਹੈ, ਲੋਭ ਦਾ ਵਿਚਾਰ ਬਣਿਆ ਹੈ, ਉਹ ਵਿਚਾਰ ਨਿਕਲ ਗਿਆ, ਸੁਭਾਅ ਬਣਿਆ ਹੀ ਨਹੀਂ ਹੈ। ਪਰ ਉਹ ਵਿਚਾਰ ਆਇਆ, ਅੰਦਰ ਆਣ ਕੇ ਟਿਕ ਗਿਆ, ਟਿਕਣ ਤੋਂ ਬਾਅਦ ਫਿਰ ਉਹ ਸੁਭਾਅ ਦਾ ਰੂਪ ਬਣ ਜਾਂਦਾ ਹੈ। ਜਵਾਨੀ ਦੇ ਅੰਦਰ ਮਨੁੱਖ ਦਾ ਜਿਸ ਤਰ੍ਹਾਂ ਦਾ ਸੁਭਾਅ ਪੱਕ ਜਾਏ, ਉਹਨੂੰ ਫਿਰ ਬੁਢਾਪੇ ਦੇ ਅੰਦਰ ਜਾ ਕੇ ਬਦਲਣਾ ਬੜਾ ਮੁਸ਼ਕਲ ਹੋ ਜਾਂਦਾ ਹੈ, ਉਹਨੂੰ ਬਦਲਣਾ ਬੜਾ ਕਠਿਨ ਹੋ ਜਾਂਦਾ ਹੈ। ਅੰਦਰ ਇਤਨਾ ਕੂੜਾ ਕਰਕਟ ਭਰ ਜਾਂਦਾ ਹੈ, ਉਹਨੂੰ ਸਾਫ ਕਰਨ ਲੱਗਿਆਂ ਮਨੁੱਖ ਆਪ ਹੀ ਡਰ ਖਾਣਾ ਸ਼ੁਰੂ ਕਰ ਦਿੰਦਾ ਹੈ, ਆਪ ਹੀ ਆਪਣੇ ਆਪ ਤੋਂ ਡਰਨਾ ਸ਼ੁਰੂ ਹੋ ਜਾਂਦਾ ਹੈ। ਫਿਰ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਮਨੁੱਖ ਦੇ ਅੰਦਰ ਇੰਨਾ ਕੂੜਾ ਕਰਕਟ, ਇੰਨੇ ਮਲੀਨ ਵਿਚਾਰ, ਇੰਨੀ ਗੰਦਗੀ ਭਰੀ ਹੈ, ਅਗਰ ਇਹ ਆਪਣੀ ਬੁੱਕਲ ਦੇ ਅੰਦਰ, ਆਪਣੇ ਗਿਰਵਾਣ ਦੇ ਅੰਦਰ, ਆਪਣੀਆਂ ਨਿਗਾਹਾਂ ਦੇ ਨਾਲ ਤੱਕਣਾ ਸ਼ੁਰੂ ਕਰਦਾ ਹੈ, ਇਹਨੂੰ ਆਪਣੇ ਆਪ ਤੋਂ ਹੀ ਨਫ਼ਰਤ ਹੋਣੀ ਸ਼ੁਰੂ ਹੋ ਜਾਏਗੀ। ਹੁਣ ਤੁਸੀਂ ਦੂਸਰਿਆਂ ਤੋਂ ਨਫ਼ਰਤ ਕਰਦੇ ਹੋ, ਤੇ ਜੇ ਪੁੱਛੀਏ ਵੀ ਕਿਉਂ ਕਰ ਰਹੇ ਹੋ ਨਫ਼ਰਤ, ਮਨੁੱਖ ਮਨੁੱਖ ਦੇ ਨਾਲ ਈਰਸ਼ਾ ਦੀ ਅਗਨ ਦੇ ਅੰਦਰ ਖਹਿ ਖਹਿ ਕੇ ਮਾਰੀ ਰਿਹਾ ਹੈ ਨਾ, ਇਹ ਦੂਸਰੇ ਦੇ ਨਾਲ ਨਫ਼ਰਤ ਕਰ ਹੀ ਰਿਹਾ ਹੈ ਨਾ, ਤੇ ਜੇ ਇਹਨੂੰ ਪੁੱਛੀਏ ਵੀ ਤੇਰੀ ਨਫ਼ਰਤ ਦਾ ਕਾਰਨ, ਤੇ ਮੈਂ ਬੜੇ ਬੜੇ ਦਾਨੇ ਸੂਝਵਾਨ ਬੰਦਿਆਂ ਦੀ ਜ਼ੁਬਾਨੋਂ ਇਹ ਗੱਲ ਸੁਣੀ ਹੈ, ਉਹ ਕਹਿੰਦੇ ਨੇ ਜੀ ਉਹ ਮਨੁੱਖ ਤੇ ਮੰਦਾ ਬੜਾ ਹੈ। ਬਈ ਕੀ ਮੰਦਾ ਹੈ? ਉਹਦੇ ਹੱਥ ਮੰਦੇ ਨੇ, ਪੈਰ ਮੰਦੇ ਨੇ, ਕੀ ਮੰਦਾ ਹੈ? ਮੂੰਹ ਮੱਥਾ ਮੰਦਾ ਹੈ, ਚਮੜੀ ਦਾ ਰੰਗ ਮੰਦਾ ਹੈ, ਮੰਦਾ ਕਿਉਂ ਹੈ? ਉਹ ਕਹਿੰਦਾ ਜੀ ਉਹਦੀਆਂ ਗੱਲਾਂ ਬਾਤਾਂ ਬੜੀਆਂ ਮੰਦੀਆਂ ਨੇ, ਉਹਦੇ ਕੋਲ ਔਗਣ ਬੜੇ ਨੇ, ਭਾਵੇਂ ਹੁੰਦੇ ਆਪਣੇ ਕੋਲ ਵੀ ਨੇ ਪਰ ਬੰਦਾ ਵੇਖਦਾ ਦੂਜੇ ਦੇ। ਉਹ ਕਹਿੰਦਾ ਜੀ ਉਹਦੇ ਕੋਲ ਔਗਣ ਬੜੇ ਨੇ। ਬਈ ਨਫ਼ਰਤ ਕਿਉਂ ਕਰ ਰਹੇ? ਔਗਣਾ ਕਾਰਨ, ਵੈਸੇ ਨਫ਼ਰਤ ਦਾ ਇੱਕ ਕਾਰਨ ਨਹੀਂ, ਬੜੇ ਕਾਰਨ ਨੇ। ਬਹੁਤੀ ਨਫ਼ਰਤ ਤੇ ਬੰਦਾ ਦੂਸਰੇ ਨੂੰ ਅੱਗੇ ਵੱਧਦਿਆਂ ਵੇਖ ਕੇ ਕਰੀ ਜਾ ਰਿਹਾ ਹੈ ਕਿ ਮੇਰੇ ਤੋਂ ਅੱਗੇ ਕਿਉਂ ਜਾਂਦਾ ਹੈ। ਖੈਰ ਮੈਂ ਇੱਕ ਐਂਗਲ ਤੋਂ ਕੇਵਲ ਤੁਹਾਡੇ ਸਾਹਮਣੇ ਇਸ਼ਾਰਾ ਕਰਨਾ ਚਾਹੁੰਦਾ, ਦੂਸਰੇ ਦੇ ਗੁਨਾਹਾਂ ਨੂੰ ਵੇਖ ਕੇ ਬੰਦਾ ਨਫ਼ਰਤ ਕਰਦਾ ਹੈ, ਤੇ ਜੇ ਉਹ ਹੀ ਗੁਨਾਹ ਆਪਣੇ ਵਿੱਚ ਨਜ਼ਰ ਆ ਜਾਣ ਤੇ ਫਿਰ ਆਪਣੇ ਤੋਂ ਵੀ ਨਫ਼ਰਤ ਕਰੇਗਾ। ਨਫ਼ਰਤ ਮੈਲ ਤੋਂ ਹੈ, ਤੇ ਮੈਲ ਆਪਣੇ ਵਿੱਚ ਦਿਸ ਜਾਏ ਫਿਰ ਇਹ ਮੈਲ ਨੂੰ ਧੋਣ ਦਾ ਯਤਨ ਕਰੇਗਾ, ਮੈਲ ਅੰਦਰ ਟਿਕੀ ਕਿਉਂ ਹੈ, ਮੈਲ ਨੂੰ ਧੋਣ ਦਾ ਯਤਨ ਕਰੇਗਾ। ਅਜੇ ਦੂਸਰੇ ਦੇ ਅੰਦਰ ਮੈਲ ਦਿਸਦੀ ਏ, ਆਪਣੇ ਅੰਦਰ ਮੈਲ ਨਹੀਂ ਦਿਸਦੀ। ਜਵਾਨੀ ਦਾ ਦੌਰ ਆਇਆ ਤੇ ਪੂਰੀ ਕਾਇਨਾਤ ਦੇ ਅੰਦਰ, ਪੂਰੀ ਦੁਨੀਆਂ ਦੇ ਅੰਦਰ, ਤੇ ਮੈਂ ਇਹ ਵੀ ਕਹਿ ਦਿਆਂ ਬੇਝਿਜਕ ਹੋ ਕੇ ਕਿ ਹਰ ਧਰਮ ਦੇ ਅੰਦਰ, ਚਾਹੇ ਉਹ ਯਹੂਦੀ ਨੇ, ਪਾਰਸੀ ਨੇ, ਬੋਧੀ ਨੇ, ਜੈਨੀ ਨੇ, ਹਿੰਦੂ ਨੇ, ਸਿੱਖ ਨੇ, ਮੁਸਲਮਾਨ ਨੇ, ਹਰ ਧਰਮ ਦੇ ਅੰਦਰ ਬੱਚਾ ਗੁਨਾਹ ਨਹੀਂ ਕਰਦਾ, ਬਹੁਤ ਬਿਰਧ ਹੋ ਚੁੱਕਾ ਮਨੁੱਖ ਗੁਨਾਹ ਨਹੀਂ ਕਰਦਾ, ਭਾਵੇਂ ਗੁਨਾਹਾਂ ਦਾ ਭਰਿਆ ਮਨ ਉਹਦੇ ਕੋਲ ਹੁੰਦਾ ਪਰ ਗੁਨਾਹ ਨਹੀਂ ਕਰਦਾ, ਕਿਉਂਕਿ ਕਰਨ ਵਾਸਤੇ ਸਰੀਰ ਚਾਹੀਦਾ, ਤੇ ਇੱਕ ਬੁੱਢੇ ਬਾਬੇ ਦਾ ਸਰੀਰ ਜਵਾਬ ਦੇ ਜਾਂਦਾ ਹੈ, ਗੁਨਾਹ ਕਰੇ ਕਿਵੇਂ? ਨਾ ਇੱਕ ਬੱਚਾ ਗੁਨਾਹ ਕਰਦਾ ਹੈ, ਨਾ ਇੱਕ ਬਹੁਤ ਕਮਜ਼ੋਰ ਤੇ ਬਿਰਧ ਬਾਬਾ ਗੁਨਾਹ ਕਰਦਾ। ਗੁਨਾਹ ਕੌਣ ਕਰਦਾ ਹੈ? ਜਿਹੜਾ ਵਿਚਕਾਰ ਖੜਾ ਹੈ, ਤੇ ਦੋਵਾਂ ਦੇ ਵਿਚਕਾਰ ਬਚਦੀ ਹੈ ਜਵਾਨੀ।
ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਕਾਲੀ ਜਿਨੀ ਨਾ ਰਾਵਿਓ, ਦੋਵਾਂ ਦੇ ਵਿਚਕਾਰ ਬਚਦੀ ਏ ਜਵਾਨੀ। ਹਰ ਧਰਮ ਦੇ ਅੰਦਰ ਧਿਆਨ ਦੇ ਕੇ ਵੇਖੋ, ਜਿੰਨਾ ਜਵਾਨੀ ਦੇ ਕੋਲੋਂ ਖੂਨ ਵਗਿਆ ਇੰਨਾ ਖੂਨ ਨਾ ਬਚਪਨੇ ਨੇ ਵਗਾਇਆ ਤੇ ਨਾ ਬੁਢਾਪੇ ਨੇ ਵਗਾਇਆ। ਜਿੰਨੇ ਗੁਨਾਹਾਂ ਦੇ ਅੱਡੇ ਜਵਾਨੀ ਨੇ ਕਾਇਮ ਕੀਤੇ ਨੇ, ਨਾ ਬਾਲਪਨ ਨੇ ਕੀਤੇ ਨੇ ਨਾ ਬਜ਼ੁਰਗੀ ਨੇ ਕੀਤੇ ਨੇ, ਪਰ ਇਹ ਜਵਾਨੀ ਨੇ ਗੁਨਾਹਾਂ ਦੇ ਟਿਕਾਣੇ ਕਿਉਂ ਬਣਾਏ? ਕਿਉਂਕਿ ਜਵਾਨੀ ਦੇ ਅੰਦਰ ਮਸਜਿਦ ਵਿੱਚੋਂ ਆ ਰਹੀ ਆਵਾਜ਼ ਕੰਨਾਂ ਦੇ ਕੋਲੋਂ ਛੂ ਕੇ ਅੱਗੇ ਨਿਕਲ ਜਾਂਦੀ ਏ, ਉਸ ਆਵਾਜ਼ ਦੀ ਬੰਦਾ ਪਕੜ ਕਰਦਾ ਹੀ ਨਹੀਂ, ਤੇ ਆਵਾਜ਼ ਦੀ ਪਕੜ ਕਰਦਾ ਹੀ ਨਹੀਂ, ਕੁਰਾਨ ਦੀਆਂ ਆਇਤਾਂ ਨੂੰ ਪੜ੍ਹਦਾ ਸੁਣਦਾ ਹੀ ਨਹੀਂ, ਤੇ ਕੁਰਾਨ ਵਰਗਾ ਸੁਭਾਅ ਜਵਾਨੀ ਦੇ ਅੰਦਰ ਬਣੇ ਵੀ ਕਿਵੇਂ? ਜਵਾਨੀ ਦੇ ਅੰਦਰ ਗੀਤਾ ਦੇ ਸਲੋਕ ਆਉਂਦੇ ਨੇ, ਕੰਨਾਂ ਦੇ ਕੋਲੋਂ ਛੂ ਕੇ ਅੱਗੇ ਨਿਕਲ ਜਾਂਦੇ ਨੇ, ਜਿਵੇਂ ਹਵਾ ਆਉਂਦੀ ਏ ਛੂ ਕੇ ਅੱਗੇ ਨਿਕਲ ਜਾਂਦੀ ਏ। ਜਵਾਨੀ ਦੇ ਅੰਦਰ ਮੰਦਰ ਦੀ ਆਵਾਜ਼ ਕੰਨਾਂ ਵਿੱਚ ਪੈਂਦੀ ਏ, ਮਨ ਉਸ ਆਵਾਜ਼ ਦੀ ਪਕੜ ਕਰਦਾ ਹੀ ਨਹੀਂ, ਉਸ ਤਰ੍ਹਾਂ ਦਾ ਸੁਭਾਅ ਗੀਤਾ ਵਰਗਾ ਬਣਾਉਂਦਾ ਹੀ ਨਹੀਂ। ਇੱਕ ਹਿੰਦੂ ਵੀਰ ਤੇ ਆਪਣੇ ਸੁਭਾਅ ਦੇ ਮੁਤਾਬਕ ਚੱਲਦਾ, ਗੀਤਾ ਦੇ ਮੁਤਾਬਕ ਚੱਲਦਾ ਨਹੀਂ, ਤੇ ਜਦ ਗੀਤਾ ਦੇ ਮੁਤਾਬਕ ਚੱਲਦਾ ਨਹੀਂ ਤੇ ਗੁਨਾਹ ਦੇ ਅੱਡੇ ਬਣਾਏਗਾ। ਹੁਣ ਮੈਂ ਆਪਣੀ ਗੱਲ ਕਰਾਂ, ਜਵਾਨੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਦਾ ਤੇ ਹੈ, ਕੀਰਤਨ ਦੇ ਰੂਪ ਕਥਾ ਦੇ ਰੂਪ ਦੇ ਅੰਦਰ ਬਾਣੀ ਨੂੰ ਸੁਣਦਾ ਤੇ ਹੈ, ਪਰ ਉਸ ਬਾਣੀ ਦੀ ਆਵਾਜ਼ ਨੂੰ ਸੁਣ ਕੇ ਆਪਣੇ ਪਾਸ ਰੱਖਦਾ ਨਹੀਂ ਹੈ, ਮਨ ਸੁਣਦਾ ਨਾਲੋਂ ਨਾਲ ਛੱਡੀ ਜਾਂਦਾ। ਇੱਥੇ ਸੁਣਦੇ ਹੋ, ਖਿਮਾ ਚਾਹਾਂਗਾ ਝੋਲੀ ਝਾੜ ਕੇ ਨਿਕਲ ਜਾਂਦੇ ਹੋ। ਅਗਰ ਕੁਝ ਨਾ ਕੁਝ ਸੰਭਾਲਦੇ ਹੋ, ਤੇ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਨੇ ਕੁਝ ਸੰਭਾਲਿਆ, ਉਹਨਾਂ ਦੇ ਜੀਵਨ ਦੇ ਅੰਦਰ ਆਪ ਰੋਸ਼ਨੀ ਪੈਦਾ ਹੁੰਦੀ, ਸ਼ਰੇਆਮ ਵੇਖ ਸਕਦੇ ਹੋ, ਖੁੱਲੇ ਆਮ ਵੇਖ ਸਕਦੇ ਹੋ। ਕਾਰਨ ਕੀ ਹੈ ਕਿ 20-20 ਸਾਲ ਤੋਂ ਲਗਾਤਾਰ ਲੜੀਵਾਰ ਕਥਾ ਸੁਣ ਰਹੇ ਹਾਂ, ਕਥਾ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ, ਕੀਰਤਨ ਕਰ ਰਹੇ ਹਾਂ, ਜੀਵਨ ਬਦਲਦਾ ਨਹੀਂ, ਕੇਵਲ ਹਵਾ ਦੇ ਵਾਂਗ ਉਹ ਵਿਚਾਰ ਕੋਲ ਆਉਂਦੇ ਨੇ, ਅੱਗੇ ਨਿਕਲ ਜਾਂਦੇ ਨੇ, ਉਹਨਾਂ ਨੂੰ ਸੰਭਾਲਦੇ ਨਹੀਂ, ਗੁਰਬਾਣੀ ਦੇ ਵਿਚਾਰਾਂ ਦੇ ਨਾਲ ਸੁਭਾਅ ਮੇਲ ਨਹੀਂ ਖਾਂਦਾ, ਤੇ ਫਿਰ ਉਸ ਤਰ੍ਹਾਂ ਦੇ ਕਰਮ ਕਿਵੇਂ ਕਰਾਂਗੇ? ਸੁਭਾਅ ਤੇ ਆਪਣਾ ਰੱਖ ਰਹੇ ਹਾਂ, ਸੁਣ ਬਾਣੀ ਰਹੇ ਹਾਂ, ਬਾਣੀ ਦੇ ਮੁਤਾਬਕ ਤੇ ਆਪਣੇ ਆਪ ਨੂੰ ਬਦਲਣ ਦਾ ਯਤਨ ਨਹੀਂ ਕਰ ਰਹੇ। ਤੋ ਖੈਰ ਮੈਂ ਅਰਜ ਕਰ ਰਿਹਾ ਸਾਂ, ਜਵਾਨੀ ਦੇ ਅੰਦਰ ਮਨੁੱਖ ਦੇ ਪਾਸ ਜੋਸ਼ ਬੜਾ ਹੁੰਦਾ ਹੈ, ਹੋਸ਼ ਵਾਲੀ ਆਖੇ ਦੇ ਕੋਲ ਉੱਕਾ ਵੀ ਨਹੀਂ ਹੁੰਦੇ, ਜੋਸ਼ ਬੜਾ ਹੁੰਦਾ ਹੈ ਤੇ ਹੋਸ਼ ਹੁੰਦੀ ਨਹੀਂ। ਅਗਰ ਜਵਾਨੀ ਦੇ ਕੋਲ ਜੋਸ਼ ਹੈ, ਹੋਸ਼ ਨਾ ਹੋਵੇ ਤੇ ਜਵਾਨੀ ਬਰਬਾਦ ਕਰਦੀ ਹੈ। ਜਵਾਨੀ ਨੂੰ ਹੋਸ਼ ਦੀ ਅੱਖ ਮਿਲ ਜਾਏ ਤੇ ਜਵਾਨੀ ਸਵਾਰਦੀ ਬੜਾ ਕੁਝ ਹੈ, ਇਸੇ ਜਵਾਨੀ ਦੇ ਨਾਲ ਸਮਰਦਾ ਬੜਾ ਕੁਝ ਹੈ। ਜਵਾਨੀ ਹੜ੍ਹ ਦੇ ਪਾਣੀ ਦਾ ਨਾਂ ਹੈ, ਅਗਰ ਪਾਣੀ ਨੂੰ ਤਰਤੀਬ ਮਿਲ ਜਾਏ, ਨਦੀ ਦੇ ਦੋ ਕਿਨਾਰੇ ਮਿਲ ਜਾਣ ਪਾਣੀ ਨੂੰ, ਤੇ ਉਹ ਪਾਣੀ ਹਜ਼ਾਰਾਂ ਮੀਲ ਦੂਰ ਲਿਜਾ ਕੇ ਉਸ ਪਾਣੀ ਤੋਂ ਲਾਭ ਉਠਾਇਆ ਜਾ ਸਕਦਾ ਹੈ। ਅਗਰ ਉਸ ਪਾਣੀ ਨੂੰ ਦੋ ਕਿਨਾਰੇ ਮਿਲ ਜਾਣ, ਨਦੀ ਦੇ ਕਿਨਾਰੇ, ਤੇ ਪਾਣੀ ਬੜੀ ਦੂਰ ਦੁਰਾਡੇ ਜਾ ਕੇ ਦੂਸਰੇ ਨੂੰ ਲਾਭ ਦੇ ਸਕਦਾ ਹੈ। ਅਗਰ ਉਹ ਪਾਣੀ ਨੂੰ ਕਿਨਾਰੇ ਨਾ ਮਿਲਣ ਜਾਂ ਕਿਨਾਰਿਆਂ ਤੋਂ ਬਾਹਰ ਉੱਠ ਕੇ ਵਗਣਾ ਸ਼ੁਰੂ ਹੋਵੇ ਤੇ ਉਸ ਪਾਣੀ ਦੇ ਨਾਲ ਵਿਨਾਸ਼ ਵੀ ਬੜਾ ਹੁੰਦਾ ਹੈ, ਉਸ ਪਾਣੀ ਦੇ ਨਾਲ ਨੁਕਸਾਨ ਵੀ ਬੜਾ ਹੁੰਦਾ ਹੈ। ਤਾਂ ਪਾਣੀ, ਪਾਣੀ ਜੀਵਨ ਦੇ ਰਿਹਾ, ਪਾਣੀ ਮੌਤ ਦੇ ਰਿਹਾ। ਉਹ ਪਾਣੀ ਜੀਵਨ ਦੇ ਰਿਹਾ ਜੋ ਸੀਮਾ ਵਿੱਚ ਚੱਲ ਰਿਹਾ, ਹੱਦਬੰਦੀ ਕਿਨਾਰਿਆਂ ਵਿੱਚ ਚੱਲ ਰਿਹਾ, ਉਹ ਪਾਣੀ ਮੌਤ ਦੇ ਰਿਹਾ ਜੋ ਕਿਨਾਰਿਆਂ ਤੋਂ ਬਗੈਰ ਚੱਲ ਰਿਹਾ। ਉਹਨੂੰ ਹੀ ਆਪਾਂ ਪੰਜਾਬੀ ਵਿੱਚ ਕਹਿ ਦੇਣੇ ਨਾ ਕਿ ਹੜ੍ਹ ਆ ਗਿਆ, ਤੇ ਹੜ੍ਹ ਕੀ ਹੁੰਦਾ ਹੈ? ਪਾਣੀ ਹੁੰਦਾ ਹੈ, ਹੋਰ ਕੀ ਹੁੰਦਾ ਹੈ? ਡੰਗ ਤੇ ਹੁੰਦੀ ਨਹੀਂ, ਪਾਣੀ ਹੁੰਦਾ, ਔਰ ਪਾਣੀ ਬਰਬਾਦੀ ਕਰੀ ਜਾਂਦਾ, ਫਸਲਾਂ ਤਬਾਹ, ਫੁੱਲਾਂ ਨੂੰ ਤਬਾਹ, ਫਲਾਂ ਨੂੰ ਤਬਾਹ, ਵਨਸਪਤੀ ਰੁੱਖਾਂ ਨੂੰ ਪੁੱਟ ਪੁੱਟ ਕੇ ਉਲਟਿਆਂ ਕਰੀ ਜਾ ਰਿਹਾ, ਮਕਾਨਾਂ ਨੂੰ ਢਾਈ ਜਾ ਰਿਹਾ, ਪਸ਼ੂ ਪਰਿੰਦੇ ਮਰਦੇ ਨਜ਼ਰ ਆਉਂਦੇ ਨੇ, ਮਨੁੱਖ ਮਰਦੇ ਤੇ ਰੁੜਦੇ ਨਜ਼ਰ ਆਉਂਦੇ ਨੇ। ਕਿਉਂ? ਇਹ ਵੀ ਪਾਣੀ ਹੈ ਜਿਹਦੇ ਕੋਲੋਂ ਕੱਲ ਤੱਕ ਜੀਵਨ ਮਿਲ ਰਿਹਾ ਸੀ, ਪਰ ਸੀਮਾ ਵਿੱਚ ਇਹ ਵੀ ਪਾਣੀ ਹੈ ਜਿਹਦੇ ਕੋਲੋਂ ਨੁਕਸਾਨ ਮਿਲ ਰਿਹਾ, ਕਿਉਂਕਿ ਅਸੀਮ ਵਗ ਰਿਹਾ ਹੈ। ਅਗਰ ਜਵਾਨੀ ਨੂੰ ਕਿਨਾਰਾ ਮਿਲ ਜਾਏ ਗੁਰਮਤ ਦਾ, ਜਵਾਨੀ ਕਿਨਾਰਿਆਂ ਦੇ ਵਿੱਚ ਵਗਣੀ ਸ਼ੁਰੂ ਕਰ ਦੇ ਤੇ ਗੁਰਮਤ ਦੇ ਕਿਨਾਰਿਆਂ ਵਿੱਚ, ਤੇ ਜਵਾਨੀ ਦੇ ਨਾਲ ਸਮਰੇਗਾ ਬੜਾ ਕੁਛ। ਅਗਰ ਜਵਾਨੀ ਨੂੰ ਗੁਰੂ ਮਰਿਆਦਾ ਦਾ ਕਿਨਾਰਾ ਮਿਲੇ ਨਾ, ਇਹਨੂੰ ਗੁਰਮਤ ਦੇ ਦੋ ਕੰਡੇ ਮਿਲਣ ਹੀ ਨਾ, ਜਵਾਨੀ ਚੱਲੇ ਅੱਖਾਂ ਬੰਦ ਕਰਕੇ, ਤੇ ਇਸ ਜਵਾਨੀ ਕੋਲੋਂ ਫਿਰ ਕੋਈ ਲਾਭ ਨਾ ਸਮਾਜ ਨੂੰ ਤੇ ਨਾ ਇਹਨੂੰ, ਇਹਦੇ ਕੋਲੋਂ ਨੁਕਸਾਨ ਹੀ ਨੁਕਸਾਨ, ਇਹਦੇ ਕੋਲੋਂ ਘਾਟਾ ਹੀ ਘਾਟਾ, ਫਿਰ ਇਹਦੇ ਨਾਲ ਸਵਰਨਾ ਕੁਝ ਨਹੀਂ। ਮੈਂ ਇੱਕ ਹੋਰ ਬੇਨਤੀ ਕਰਦਾ ਚੱਲਾਂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪਾਗਲ,
ਤੇ ਦੂਸਰੇ ਪਾਸੇ ਸਿਆਣਾ। ਹੁਣ ਪਾਗਲ ਤੇ ਸਿਆਣਾ ਇਹਨਾਂ ਦੋਵਾਂ ਨੂੰ ਬੜੇ ਧਿਆਨ ਦੇ ਨਾਲ ਪੈਰਲਰ ਬਿਠਾ ਕੇ ਸਾਹਮਣੇ ਬਿਠਾ ਕੇ ਵੇਖੋ, ਦੋਵਾਂ ਦੇ ਸਰੀਰਕ ਬਣਤਰ ਦੇ ਅੰਦਰ ਤੇ ਕੋਈ ਫਰਕ ਨਹੀਂ ਹੈ। ਦੋ ਹੀ ਹੱਥ ਪਾਗਲ ਦੇ ਕੋਲ ਨੇ, ਦੋ ਹੱਥ ਹੀ ਸਿਆਣੇ ਦੇ ਕੋਲ ਨੇ। ਦੋ ਹੀ ਪੈਰ ਪਾਗਲ ਦੇ ਕੋਲ ਨੇ, ਦੋ ਹੀ ਪੈਰ ਸਿਆਣੇ ਦੇ ਕੋਲ ਨੇ। ਦੋ ਹੀ ਅੱਖਾਂ ਪਾਗਲ ਦੀਆਂ ਨੇ ਤੇ ਦੋ ਹੀ ਅੱਖਾਂ ਸਮਝਦਾਰ ਦੀਆਂ ਨੇ। ਦੋ ਹੀ ਕੰਨ ਪਾਗਲ ਦੇ ਕੋਲ ਨੇ, ਦੋ ਹੀ ਕੰਨ ਸਮਝਦਾਰ ਦੇ ਕੋਲ ਨੇ। ਦੋਵਾਂ ਦੀ ਸਰੀਰਕ ਅੰਗਾਂ ਦੇ ਅੰਦਰ, ਬਣਤਰ ਦੇ ਅੰਦਰ ਤੇ ਕੋਈ ਫਰਕ ਨਹੀਂ। ਕਦ ਕਾਟ ਦਾ ਫਰਕ ਹੋਣਾ ਇਹ ਤੇ ਕੁਦਰਤ ਦਾ ਨੇਮ ਹੈ, ਹੁਣ ਇੱਕ ਜੈਸਾ ਕਿਸੇ ਨੂੰ ਬਣਾਇਆ ਹੀ ਨਹੀਂ ਹੈ। ਸੁਭਾਅ ਦਾ ਫਰਕ ਹੈ, ਆਵਾਜ਼ ਦਾ ਫਰਕ ਹੈ, ਕਦ ਕਾਟ ਦਾ ਫਰਕ ਹੈ, ਨਕਸ਼ੋ ਨਿਗਾਰ ਦਾ ਫਰਕ ਹੈ, ਪਰ ਅੰਗਾਂ ਦਾ ਫਰਕ ਨਹੀਂ ਹੈ। ਪਰ ਇੱਕ ਨੂੰ ਆਪ ਕਹਿ ਰਹੇ ਹੋ ਇਹ ਬੜਾ ਪਾਗਲ ਹੈ, ਦੂਜੇ ਨੂੰ ਕਹਿ ਰਹੇ ਹੋ ਬੜਾ ਸਮਝਦਾਰ ਹੈ। ਹੁਣ ਕਿਉਂ ਕਹਿ ਰਹੇ ਹੋ? ਕਿ ਉਹਦੇ ਸਰੀਰ ਦੀ ਬਣਤਰ ਜਾਂ ਅੰਗਾਂ ਨੂੰ ਵੇਖ ਕੇ? ਹੋ ਸਕਦਾ ਹੈ ਸਮਝਦਾਰ ਮਨੁੱਖ ਨਾਲੋਂ ਪਾਗਲ ਦਾ ਸਰੀਰ ਉੱਚਾ ਲੰਮਾ ਹੋਵੇ, ਸੁੰਦਰ ਸੁਨੱਖਾ ਹੋਵੇ, ਪਰ ਆਪ ਕਹਿ ਰਹੇ ਹੋ ਪਾਗਲ ਹੈ, ਇਹ ਮਨੁੱਖ ਪਾਗਲ ਹੈ। ਕਿਉਂ ਪਾਗਲ ਹੈ? ਬਾਕੀ ਸਭ ਕੁਝ ਇਹਦੇ ਕੋਲ ਹੈ, ਪਰ ਅਗਰ ਨਹੀਂ ਹੈ ਤੇ ਦਿਮਾਗੀ ਤਵਾਜ਼ਨ ਇਹਦੇ ਕੋਲ ਨਹੀਂ ਹੈ, ਇਹਨੂੰ ਸੀਮਾ ਦੇ ਅੰਦਰ ਚੱਲਣ ਦੀ ਜਾਚ ਨਹੀਂ ਹੈ। ਇਹ ਤਾਕਤ, ਦਿਮਾਗੀ ਤਾਕਤ ਜੋ ਸੀਮਾ ਦੇ ਅੰਦਰ ਚਲਾਉਂਦੀ ਸੀ, ਸਮਾਜ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਸ਼ਰੀਕੇ ਭਾਈਚਾਰੇ ਬਰਾਦਰੀ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਮੰਦਰ ਮਸਜਿਦ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਜੋ ਦਿਮਾਗੀ ਤਾਕਤ ਇਹਦੇ ਕੋਲ ਸੀ, ਜਿਹਨੂੰ ਵਰਤ ਕੇ ਬੰਦਾ ਸਮਝਦਾਰੀ ਦੇ ਨਾਲ ਬਹਿੰਦਾ, ਉੱਠਦਾ, ਖਾਂਦਾ, ਪੀਂਦਾ, ਚੱਲਦਾ, ਉਹ ਤਾਕਤ ਇਹਦੀ ਖਤਮ ਹੋਵੇ, ਦਿਮਾਗੀ ਤਵਾਜ਼ਨ ਇਹਦਾ ਕਾਇਮ ਨਾ ਰਿਹਾ, ਉਹ ਚਲਾ ਗਿਆ, ਤੇ ਆਪ ਲੋਕਾਂ ਨੇ ਕਹਿ ਦਿੱਤਾ ਇਹ ਪਾਗਲ ਹੈ। ਪਾਗਲ ਦੇ ਖਾਣ ਦੀ ਤਰਤੀਬ ਨਹੀਂ ਹੈ, ਖਾਂਦਾ ਖਾਂਦਾ ਆਪਣੇ ਮੂੰਹ ਮੱਥੇ ਦੇ ਉੱਤੇ ਆਪਣੇ ਭੋਜਨ ਦੇ ਨਾਲ ਮੂੰਹ ਮੱਥੇ ਦੇ ਉੱਤੇ ਰਾਲਾਂ ਨੂੰ ਲਾ ਲੈਂਦਾ ਹੈ, ਖਾਂਦਾ ਹੈ ਤੇ ਬੇਤਰਤੀਬੀ ਦੇ ਨਾਲ ਖਾਂਦਾ ਖਾਂਦਾ ਕੱਪੜੇ ਭਰ ਲੈਂਦਾ ਹੈ। ਪਾਗਲ ਦੇ ਖਾਣ ਵਿੱਚ ਤਰਤੀਬ ਨਹੀਂ, ਪਰ ਸਮਝਦਾਰ ਦੇ ਖਾਣ ਵਿੱਚ ਬੜੀ ਤਰਤੀਬ ਹੈ। ਪਾਗਲ ਦੇ ਬੋਲਣ ਵਿੱਚ ਤਰਤੀਬ ਨਹੀਂ ਹੈ, ਉਹ ਆਪੇ ਉੱਤਰ ਕਰੀ ਜਾ ਰਿਹਾ, ਆਪੇ ਪ੍ਰਸ਼ਨ ਕਰੀ ਜਾ ਰਿਹਾ, ਬੋਲੀ ਜਾ ਰਿਹਾ, ਸਾਰਾ ਸਾਰਾ ਦਿਨ ਬੋਲੀ ਜਾ ਰਿਹਾ, ਪਰ ਬੋਲਣ ਦਾ ਕੋਈ ਨਿਸ਼ਾਨਾ ਹੀ ਨਹੀਂ ਹੈ, ਬੋਲਣ ਦਾ ਕੋਈ ਟਾਰਗੇਟ ਹੀ ਨਹੀਂ ਹੈ, ਬੋਲ ਰਿਹਾ ਹੈ ਪਰ ਫਜ਼ੂਲ ਬੋਲ ਰਿਹਾ। ਪਰ ਸਮਝਦਾਰ ਬੰਦਾ ਉਹੀ ਹੈ ਜੋ ਵਕਤ ਦੀ ਨਜ਼ਾਕਤ ਨੂੰ ਵੇਖ ਕੇ ਬੋਲਦਾ ਹੈ, ਵਕਤ ਵਿਚਾਰੇ ਸੋ ਬੰਦਾ ਹੋਏ। ਸਮਝਦਾਰ ਉਹ ਹੈ ਜਿੱਥੇ ਬੋਲਣ ਦੀ ਲੋੜ ਹੈ ਬੋਲਦਾ ਹੈ, ਨਹੀਂ ਬੋਲਣ ਦੀ ਲੋੜ ਤੇ ਖਾਮੋਸ਼ ਰਹਿ ਜਾਂਦਾ ਹੈ। ਤੇ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਸਮਝਦਾਰ ਦੀ ਖਾਮੋਸ਼ੀ ਪਾਗਲ ਦੇ ਬੋਲਣ ਨਾਲੋਂ ਹਜ਼ਾਰ ਗੁਣਾ ਅੱਗੇ ਹੈ। ਇੱਕ ਸਮਝਦਾਰ ਬੰਦੇ ਦੀ ਚੁੱਪ ਪਾਗਲ ਦੇ ਬੋਲਣ ਨਾਲੋਂ ਕਈ ਗੁਣਾ ਅੱਗੇ ਖੜੀ ਹੈ। ਤੋ ਖੈਰ, ਪਾਗਲ ਆਪੇ ਬੋਲ ਰਿਹਾ ਹੈ, ਪ੍ਰਸ਼ਨ ਕਰਦਾ ਹੈ, ਆਪੇ ਉਹਨਾਂ ਪ੍ਰਸ਼ਨਾਂ ਦਾ ਉੱਤਰ ਦੇਈ ਜਾ ਰਿਹਾ, ਬੋਲਣ ਵਿੱਚ ਤਰਤੀਬ ਨੇ। ਪਰ ਸਿਆਣਾ ਮਨੁੱਖ ਤੇ ਇਸ ਤਰ੍ਹਾਂ ਨਹੀਂ ਬੋਲਦਾ, ਕੋਈ ਪ੍ਰਸ਼ਨ ਕਰਨ ਵਾਲਾ ਦੂਜਾ ਉੱਤਰ ਉਹ ਆਪ ਦੇ ਰਿਹਾ। ਚਲੋ ਹੋਰ ਅੱਗੇ ਚੱਲੋ। ਇੱਕ ਸਮਝਦਾਰ ਬੰਦਾ ਜਦੋਂ ਵੀ ਚੱਲਦਾ ਹੈ ਉਹ ਆਪਣੀ ਮੰਜ਼ਿਲ ਮਿਥ ਕੇ ਚੱਲਦਾ ਹੈ। ਆਪ ਘਰੋਂ ਚੱਲੇ ਹੋ ਤੇ ਮੰਜ਼ਿਲ ਮਿਥ ਕੇ ਚੱਲੇ ਹੋ ਨਾ, ਕਿ ਮੈਂ ਦੁਕਾਨ ਤੇ ਜਾਣਾ ਹੈ, ਮੈਂ ਗੁਰਦੁਆਰੇ ਜਾਣਾ ਹੈ, ਮੈਂ ਆਫਿਸ ਵਿੱਚ ਜਾਣਾ ਹੈ, ਮੈਂ ਫਲਾਣੇ ਨੂੰ ਮਿਲਣ ਵਾਸਤੇ ਜਾਣਾ ਹੈ। ਤੁਸੀਂ ਨਿਸ਼ਾਨਾ ਲੈ ਕੇ ਚੱਲਦੇ ਹੋ, ਬਿਨਾਂ ਨਿਸ਼ਾਨੇ ਤੋਂ ਨਹੀਂ ਚੱਲਦੇ, ਜਿਹੜਾ ਸਮਝਦਾਰ ਹੈ। ਪਰ ਜਿਹੜਾ ਪਾਗਲ ਹੈ ਉਹਨੂੰ ਵੇਖੋ, 100 ਕਦਮ ਇੱਧਰ ਨੂੰ ਤੁਰਿਆ ਜਾ ਰਿਹਾ ਹੈ, 100 ਕਦਮ ਵਾਪਸ ਨੂੰ ਆ ਰਿਹਾ ਹੈ, ਕੋਈ ਚੱਲਣ ਦਾ ਨਿਸ਼ਾਨਾ ਨਹੀਂ ਹੈ, ਕੋਈ ਮੰਜ਼ਿਲ ਨਹੀਂ ਹੈ, ਚੱਲ ਰਿਹਾ ਹੈ ਪਰ ਬੇਤਰਤੀਬਾ, ਖਾ ਰਿਹਾ ਹੈ ਬੇਤਰਤੀਬਾ, ਬੋਲ ਰਿਹਾ ਹੈ ਬੇਤਰਤੀਬਾ, ਤੇ ਪਾਗਲ ਆਪਣੇ ਆਪ ਹੀ ਹੱਸਦਾ ਨਜ਼ਰ ਆਉਂਦਾ ਹੈ, ਆਪਣੇ ਆਪ ਹੀ ਰੋਂਦਾ ਨਜ਼ਰ ਆਉਂਦਾ, ਕੋਈ ਦੂਜਾ ਰਵਾਉਣ ਵਾਲਾ ਨਹੀਂ, ਹਸਾਉਣ ਵਾਲਾ ਨਹੀਂ। ਪਰ ਸਮਝਦਾਰ ਆਪਣੇ ਆਪ ਹੱਸਦਾ ਰੋਂਦਾ ਨਜ਼ਰ ਨਹੀਂ ਆਉਂਦਾ। ਤੋ ਖੈਰ, ਜੋ ਮੈਂ ਬੇਨਤੀ ਕਰ ਰਿਹਾ ਸਾਂ, ਇੱਕ ਸਮਝਦਾਰ ਮਨੁੱਖ ਇਸ ਤਰ੍ਹਾਂ ਹੱਸਦਾ ਤੇ ਰੋਂਦਾ ਨਜ਼ਰ ਨਹੀਂ ਪੈਂਦਾ। ਸਮਝਦਾਰ ਉਹ ਹੈ ਜਿਹਦੇ ਜੀਵਨ ਵਿੱਚ ਤਰਤੀਬ, ਤੇ ਬੇਸਮਝ ਉਹ ਹੈ ਜਿਹਦੇ ਜੀਵਨ ਵਿੱਚ ਤਰਤੀਬ ਕੋਈ ਨਹੀਂ। ਚਲੋ ਮੈਂ ਇੱਕ ਉਦਾਹਰਨ ਤੁਹਾਡੇ ਸਾਹਮਣੇ ਹੋਰ ਅਰਜ਼ ਕਰਾਂ। ਵਣਸਪਤੀ ਹੁੰਦੀ ਹੈ ਬਾਗ ਦੇ ਅੰਦਰ, ਵਣਸਪਤੀ ਹੀ ਹੁੰਦੀ

0: ਬੇਟੇ ਬੜੇ ਪਰ ਮੈਂ ਉਹਨਾਂ ਬਜ਼ੁਰਗਾਂ ਨੂੰ ਵੇਖਿਆ ਹੈ ਅਜੇ ਵੀ ਵਿਸ਼ਿਆਂ ਵਿਕਾਰਾਂ ਦੇ ਅੰਦਰ ਮਸਤ, ਅਜੇ ਵੀ ਵਿਸ਼ਿਆਂ ਵਿਕਾਰਾਂ ਦੇ ਅੰਦਰ। ਜੇ ਕਿਸੇ ਜਵਾਨ ਤੇ ਪ੍ਰਸ਼ਨ ਕਰੀਏ ਵੀ ਗੁਰੂ ਵਾਲਾ ਬਣ, ਅੰਮ੍ਰਿਤ ਛਕ, ਗੁਰਬਾਣੀ ਦੇ ਨਾਲ ਜੁੜ, ਬਾਣੀ ਪੜਿਆ ਕਰ, ਉਹ ਕਹਿੰਦਾ ਜੀ ਕਾਰਜ ਕਰਨ ਵਾਲੇ ਬਾਕੀ ਨੇ ਇਹ ਕੰਮ ਬੁਢਾਪੇ ਵਿਚ। ਤੇ ਜੇ ਬਜ਼ੁਰਗ ਤੇ ਸਵਾਲ ਕਰੀਏ ਵੀ ਹੁਣ ਤੂੰ ਅੰਮ੍ਰਿਤ ਕਿਉਂ ਨੀ ਛਕਦਾ, ਤੇ ਆਪ ਜਵਾਬ ਦਿਓ ਕਿ ਹੁਣ ਅੜਚਣ ਕਿਸ ਗੱਲ ਦੀ। ਬਜ਼ੁਰਗ ਮਤਾਵਾਂ, ਬਜ਼ੁਰਗ ਵਾਰ, ਜੇ ਤੁਹਾਡੇ ਵਿਚੋਂ ਅਜੇ ਵੀ ਕੋਈ ਗੁਰੂ ਵਾਲਾ ਨਹੀਂ ਬਣਦਾ ਤੇ ਹੁਣ ਅੜਚਣ ਕਿਸ ਗੱਲ ਦੀ ਹੈ, ਹੁਣ ਤੇ ਕੋਈ ਅੜਚਣ ਨਹੀਂ। ਫਿਰ ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ। ਮੇਰੇ ਉੱਤੇ ਕੱਲ ਇੱਕ ਬਜ਼ੁਰਗਾਂ ਨੇ ਪ੍ਰਸ਼ਨ ਕੀਤਾ ਸੀ, ਇਸ ਵਕਤ ਵੀ ਉਹ ਸੰਗਤ ਦੇ ਅੰਦਰ ਸੁਭਾਏ ਮਾਨ ਨੇ, ਕੱਲ ਸ਼ਾਮਾਂ ਨੂੰ ਮੇਰੇ ਉੱਤੇ ਉਹਨਾਂ ਨੇ ਪ੍ਰਸ਼ਨ ਕੀਤਾ ਸੀ, ਅੰਮ੍ਰਿਤ ਛਕਣ ਦੀ ਤਮੰਨਾ ਹੈ ਪਰ ਪਰਿਵਾਰ ਮੇਰੇ ਨਾਲ ਸਹਿਮਤ ਨਹੀਂ ਹੈ। ਮੈਂ ਉਚੇਚੇ ਤੌਰ ਤੇ ਬੇਨਤੀ ਕਰਦਾ ਚੱਲਾਂ, ਧਨ ਸਾਂਝੇ ਤੌਰ ਦੇ ਉੱਤੇ ਸਾਰਿਆਂ ਨੂੰ ਲਾਭ ਦਿੰਦਾ ਹੈ ਪਰ ਧਰਮ ਇਸ ਤਰ੍ਹਾਂ ਨਹੀਂ ਹੈ। ਇੱਥੇ ਮੈਂ ਗੱਲ ਨੂੰ ਥੋੜਾ ਖੋਲਦਾ ਚੱਲਾਂ, ਧਨ ਪਰਿਵਾਰ ਦੇ ਅੰਦਰ ਆ ਰਿਹਾ ਪਰ ਇੱਕ ਮੈਂਬਰ ਦੇ ਜ਼ਰੀਏ ਆ ਰਿਹਾ। ਮੰਨ ਲਓ ਧਨ ਕਮਾ ਕੇ ਲਿਆ ਰਿਹਾ ਪਿਤਾ, ਉਸ ਧਨ ਕਮਾਏ ਦੇ ਨਾਲ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਲਾਭ ਮਿਲ ਰਿਹਾ। ਧਨ ਦੇ ਨਾਲ ਭੋਜਨ ਬਣਿਆ ਸਾਰੇ ਖਾ ਰਹੇ ਨੇ, ਧਨ ਦੇ ਨਾਲ ਕੱਪੜਾ ਆਇਆ ਸਾਰੇ ਹੰਡਾ ਰਹੇ ਨੇ, ਧਨ ਦੇ ਨਾਲ ਮਕਾਨ ਬਣਿਆ ਸਾਰੇ ਉਸ ਮਕਾਨ ਵਿੱਚ ਰਹਿ ਰਹੇ ਨੇ, ਪਰ ਕਮਾਇਆ ਤੇ ਸਾਰਿਆਂ ਨੇ ਨੀ, ਕਮਾਇਆ ਇੱਕ ਨੇ। ਉਸ ਧਨ ਦੇ ਨਾਲ ਹੋਰ ਤਰ੍ਹਾਂ ਤਰ੍ਹਾਂ ਦੇ ਪਦਾਰਥ ਘਰ ਵਿੱਚ, ਸਾਜੋ ਸਮਾਨ ਘਰ ਵਿੱਚ ਲਿਆਂਦਾ ਗਿਆ ਤੇ ਉਹਦਾ ਲਾਭ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਿਆ। ਧਨ ਹੈ ਸਾਂਝਾ, ਕਮਾਉਂਦਾ ਇੱਕ, ਲਾਭ ਮਿਲਦਾ ਹੈ ਸਾਰਿਆਂ ਨੂੰ। ਧਰਮ ਇਸ ਤਰ੍ਹਾਂ ਦਾ ਮਸਲਾ ਨਹੀਂ, ਇਹ ਧਰਮ ਵਿਅਕਤੀਗਤ ਹੈ। ਧਰਮ ਜਿਹਨੇ ਕਮਾਉਣਾ ਹੈ ਉਹਨੂੰ ਲਾਭ ਹੈ, ਜਿਹਨੇ ਨਹੀਂ ਕਮਾਉਣਾ ਉਹ ਕਲਪਦਾ ਹੋਇਆ, ਕੁਰਜਦਾ ਹੋਇਆ ਨਜ਼ਰ ਪੈਂਦਾ ਹੈ। ਧਰਮ ਅਗਰ ਮਾਂ ਕਮਾ ਰਹੀ ਹੈ ਤੇ ਮਾਂ ਸ਼ਾਂਤ ਹੈ, ਪਿਤਾ ਕਲਪਦਾ ਨਜ਼ਰ ਪੈ ਰਿਹਾ। ਅਗਰ ਪਿਤਾ ਕਮਾ ਰਿਹਾ ਤੇ ਪਿਤਾ ਖਾਮੋਸ਼ ਹੈ, ਸ਼ਾਂਤ ਹੈ, ਤੇ ਮਾਂ ਕਲਪਦੀ ਨਜ਼ਰ ਪੈ ਰਹੀ। ਫਿਰ ਇਹਦੀਆਂ ਮੇਰੇ ਕੋਲ ਉਦਾਹਰਣਾਂ ਨੇ, ਇੱਕੋ ਹੀ ਘਰ ਦੀ ਚਾਰ ਦੀਵਾਰੀ ਦੇ ਅੰਦਰ ਦੋ ਪਿਓ ਪੁੱਤਰ ਵਸ ਰਹੇ ਨੇ। ਪਿਤਾ ਦਾ ਨਾਂ ਹੈ ਹਰਨਾਕਸ਼, ਪੁੱਤਰ ਦਾ ਨਾਂ ਹੈ ਭਗਤ ਪ੍ਰਹਿਲਾਦ। ਪਿਤਾ ਕਲਪਦਾ ਨਜ਼ਰ ਆ ਰਿਹਾ ਹੈ, ਬੜਾ ਹੰਕਾਰੀ ਹੈ, ਤੇ ਪੁੱਤਰ ਬੜਾ ਸ਼ਾਂਤੀ ਦਾ ਪੁੰਜ ਨਜ਼ਰ ਆ ਰਿਹਾ, ਸ਼ਾਂਤੀ ਦੀ ਤਸਵੀਰ ਨਜ਼ਰ ਆ ਰਿਹਾ। ਇੱਕੋ ਹੀ ਘਰ ਦੇ ਅੰਦਰ ਦੋ ਭਾਈ ਵੱਡੇ ਹੁੰਦੇ ਨੇ, ਜਨਮ ਲੈਂਦੇ ਨੇ, ਪਲਦੇ ਨੇ, ਖੇਡਦੇ ਨੇ। ਇੱਕ ਦਾ ਨਾਂ ਹੈ ਬਾਬਾ ਪਿਰਥੀ ਚੰਦ, ਦੂਜੇ ਦਾ ਨਾਂ ਹੈ ਗੁਰੂ ਅਰਜਨ ਦੇਵ ਸਾਹਿਬ। ਪਿਰਥੀ ਚੰਦ ਕਲਪਦਾ ਕੁਰਜਦਾ ਨਜ਼ਰ ਪੈਂਦਾ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਬਿਲਕੁਲ ਸ਼ਾਂਤ ਨਜ਼ਰ ਪੈਂਦੇ ਨੇ। ਧਰਮ ਨਿੱਜੀ ਮਸਲਾ ਹੈ, ਇਹਨੂੰ ਜਿਹਨੇ ਕਮਾਉਣਾ ਹੈ ਉਹਨੂੰ ਲਾਭ ਦਿੰਦਾ ਹੈ, ਜਿਹਨੇ ਨਹੀਂ ਕਮਾਉਣਾ ਉਹ ਅੰਦਰੋਂ ਕਲਪਦਾ ਕੁਰਜਦਾ ਨਜ਼ਰ ਪੈਂਦਾ ਹੈ। ਇਹ ਮਤ ਸੋਚੋ ਕਿ ਮੇਰਾ ਪਰਿਵਾਰ, ਮੈਂ ਸਾਰਿਆਂ ਲਈ ਬੇਨਤੀ ਤਾਂ ਕਰ ਰਿਹਾ, ਮੈਨੂੰ ਉਹਨਾਂ ਕੋਲੋਂ ਬੜੀ ਚੰਗੀ ਸੇਧ ਮਿਲ ਗਈ, ਇਹ ਮਤ ਸੋਚੋ ਕਿ ਮੇਰਾ ਪਰਿਵਾਰ ਮੇਰੇ ਨਾਲ ਸਹਿਮਤ ਨਹੀਂ ਤੇ ਮੈਂ ਸਰਾਹ ਦੇ ਉੱਤੇ ਚੱਲਾਂ ਹੀ ਨਾ। ਮੈਨੂੰ ਇਹ ਦੱਸੋ ਪਰਿਵਾਰ ਸਹਿਮਤ ਕਿਹਦਾ ਹੋਇਆ, ਕਿਸੇ ਭਗਤ ਦਾ ਜ਼ਿਕਰ ਕਰੋ ਕਿ ਜਿਹਦਾ ਪਰਿਵਾਰ ਉਹਦੇ ਨਾਲ ਸਹਿਮਤ ਹੋ ਕੇ ਚੱਲਿਆ ਹੋਵੇ ਤੇ ਉਹ ਤਾਂ ਭਗਤੀ ਦੇ ਮਾਰਗ ਦੇ ਉੱਤੇ ਚੱਲਿਆ ਹੋਵੇ। ਕਿਸੇ ਦਾ ਵੀ ਪਰਿਵਾਰ ਕਿਸੇ ਨਾਲ ਸਹਿਮਤ ਨਹੀਂ ਹੋਇਆ। ਜ਼ੁਬਾਨ ਕਹਿਣ ਲੱਗਿਆਂ ਕੰਬਦੀ ਹੈ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਅੰਦਰ ਵਿਰੋਧਤਾ ਦਾ ਬੂਟਾ ਬਣ ਕੇ ਪੈਦਾ ਹੋਇਆ ਬਾਬਾ ਸ੍ਰੀ ਚੰਦ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਪੰਥ ਚਲਾਇਆ, ਬਾਬਾ ਸ੍ਰੀ ਚੰਦ ਨੇ ਆਪਣਾ ਨਵਾਂ ਪੰਥ ਚਲਾਇਆ ਉਦਾਸੀ ਮਤ, ਤੇ ਚਲਾਇਆ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਪੰਥ ਖੜਾ ਕਰਕੇ। ਹੁਣ ਇਹ ਵਿਰੋਧਤਾ ਨਹੀਂ ਤੇ ਹੋਰ ਕੀ, ਬਾਬਾ ਪਿਰਥੀ ਚੰਦ ਵਿਰੋਧਤਾ ਕਰ ਰਹੇ ਨੇ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦੋਵੇਂ ਸਾਹਿਬਜ਼ਾਦੇ ਵਿਰੋਧਤਾ ਕਰ ਰਹੇ ਨੇ, ਕਿਹਦੀ ਕਿਹਦੀ ਗੱਲ ਇਤਿਹਾਸ ਦੀਆਂ ਪੰਨਿਆਂ ਤੋਂ ਲਓਗੇ ਵਿਰੋਧਤਾ ਕਰ ਰਹੇ ਨੇ। ਕਬੀਰ ਸਾਹਿਬ ਦਾ ਜੀਵਨ ਪੜ੍ਹ ਕੇ ਵੇਖੋ, ਮਾਂ ਵਿਰੋਧਤਾ ਦੇ ਉੱਤੇ ਖੜੀ ਹੈ। ਮਾਂ ਹੀ ਕਹਿ ਰਹੀ ਇੱਕ ਦੋ ਮੰਦਰ, ਇੱਕ ਦੋ ਪਾਠ, ਕਹਿੰਦੀ ਇਹ ਦੋ ਜਾਂਦੇ ਨੇ ਮੰਦਰ ਵਿੱਚ ਬਹਿ ਜਾਂਦੇ ਨੇ, ਮੰਦਰ ਮੈਨੇ ਘਰ, ਦੋ ਇਹਦੇ ਕੋਲ ਬੈਠੇ ਹੁੰਦੇ ਨੇ ਤੇ ਦੋ ਬਾਟ ਬਾਟ ਮੈਨੇ ਰਾਹ ਦੇ ਅੰਦਰ ਤੁਰੇ ਜਾ ਰਹੇ ਨੇ। ਦੋ ਜਾ ਰਹੇ ਨੇ, ਦੋ ਆ ਰਹੇ ਨੇ, ਕਬੀਰ ਦਾ ਤੇ ਸਾਰਾ ਦਿਨ ਕੰਮ ਹੀ ਇਹ ਹੈ। ਤਨਨਾ ਬੁਣਨਾ ਤਜਿਓ ਹੈ ਕਬੀਰ, ਇਹਨੇ ਤਨਨਾ ਬੁਣਨਾ ਹੀ ਛੱਡ ਦਿੱਤਾ ਹੈ। ਤੇ ਫਿਰ ਕਬੀਰ ਸਾਹਿਬ ਦੀ ਮਾਂ ਵਿਰੋਧਤਾ ਕਰਦੀ ਕਰਦੀ ਇਹ ਵੀ ਕਹਿੰਦੀ ਏ, ਹਮਕੋ ਸੱਥਰ ਉਣਕੋ ਖਾਟ, ਇੱਕ ਦੋ ਮੰਦਰ ਇੱਕ ਦੋ ਬਾਟ, ਹਮਕੋ ਸੱਥਰ ਉਣਕੋ ਖਾਟ, ਸਾਨੂੰ ਸੌਣ ਵਾਸਤੇ ਜ਼ਮੀਨ ਤੇ ਕਹਿੰਦਾ ਹੈ, ਜ਼ਮੀਨ ਤੇ ਸੌ, ਤੇ ਜਿਹੜੀਆਂ ਦੋ ਚਾਰ ਪਾਈਆਂ ਘਰ ਦੇ ਅੰਦਰ ਨੇ, ਖਾਟ ਮੈਨੇ ਮੰਜੀ, ਜਿਹੜੀਆਂ ਦੋ ਮੰਜੀਆਂ ਘਰ ਦੇ ਅੰਦਰ ਨੇ ਉਹ ਇਹਨਾਂ ਨੂੰ ਦੇ ਦਿੰਦਾ ਹੈ ਜਿਹੜੇ ਦੇ ਸੰਗੀ ਸਾਥੀ ਆਉਂਦੇ ਨੇ। ਕਬੀਰ ਦੀ ਮਾਂ ਕਬੀਰ ਨਾਲ ਸਹਿਮਤ ਹੈ। ਕਿਹਦੀ ਮਾਂ? ਕਿਸੇ ਭਗਤ ਦੀ ਮਾਂ ਗੁਰੂ ਸਾਹਿਬਾਨਾਂ ਦਾ ਪਰਿਵਾਰ ਜਾਂ ਭਗਤ ਜਨਾਂ ਦਾ ਪਰਿਵਾਰ ਕਿਸੇ ਨਾਲ ਸਹਿਮਤ ਨਹੀਂ ਹੈ। ਕੁਛ ਸਹਿਮਤ ਨੇ, ਬਹੁਤੇ ਸਹਿਮਤ ਨਹੀਂ ਹੈ। ਅਗਰ ਇਹ ਵੇਖੋਗੇ ਪਰਿਵਾਰ ਸਹਿਮਤ ਹੋਵੇ ਤੇ ਪਰਿਵਾਰ ਸਹਿਮਤ ਹੋਏਗਾ ਹੀ ਨਹੀਂ, ਰੱਬੀ ਪੈਂਡੇ ਦੇ ਉੱਤੇ ਆਪ ਚੱਲ ਸਕੋਗੇ ਨਹੀਂ। ਅੰਮ੍ਰਿਤ ਛਕਣ ਦਾ ਵਿਚਾਰ ਹੈ ਛਕ ਲਓ, ਗੁਰੂ ਗੁਰੂ ਜਪਣ ਦਾ ਵਿਚਾਰ ਹੈ ਜਪ ਲਓ। ਇਹ ਕਹੋ ਕਿ ਸਾਗਰ ਦੀਆਂ ਲਹਿਰਾਂ ਖਾਮੋਸ਼ ਹੋ ਜਾਣ ਤੇ ਮੈਂ ਆਪਣੀ ਬੇੜੀ ਨੂੰ ਫੇਰ ਤੋਰਾਂਗਾ। ਸਾਗਰ ਦੀਆਂ ਲਹਿਰਾਂ ਪਿਆਰੇ ਉਹ ਕਦੀ ਖਾਮੋਸ਼ ਹੁੰਦੀਆਂ ਹੀ ਨਹੀਂ ਹੈ। ਇੱਕ ਲਹਿਰ ਮਿਟਦੀ ਨਜ਼ਰ ਆ ਰਹੀ ਹੈ, ਨਾਲ ਦੂਸਰੀ ਬਣਦੀ ਵੀ ਨਜ਼ਰ ਪੈ ਰਹੀ ਹੈ। ਤੇ ਜੇ ਕੋਈ ਮਲਾਹ ਇਹ ਗੱਲ ਕਹੇ ਵੀ ਸਾਗਰ ਦੀਆਂ ਲਹਿਰਾਂ ਸ਼ਾਂਤ ਹੋ ਜਾਣ ਤੇ ਮੈਂ ਫੇਰ ਬੇੜੀ ਚਲਾਵਾਂਗਾ, ਸਾਗਰ ਦੀਆਂ ਲਹਿਰਾਂ ਤੇ ਅੱਜ ਤੱਕ ਨਾ ਸ਼ਾਂਤ ਹੋਈਆਂ ਨੇ ਨਾ ਇਹਨਾਂ ਨੇ ਹੋਣਾ। ਪਰਿਵਾਰ ਕਦੀ ਕਿਸੇ ਦਾ ਸਹਿਮਤ ਨਾ ਹੋਇਆ ਤੇ ਨਾ ਹੋਏਗਾ। ਤੁਸੀਂ ਖੁਦ ਵੇਖਣਾ ਹੈ ਕਿ ਮੈਂ ਧਰਮ ਦੇ ਪੈਂਡੇ ਚੱਲਣਾ ਹੈ ਜਾਂ ਨਹੀਂ ਚੱਲਣਾ। ਤੋਂ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਤੌਲੀ ਰਾਵੇ ਕੋਏ, ਕਹਿਣ ਲੱਗੇ ਕੋਈ ਵਿਰਲਾ ਵਿਰਲਾ ਬਜ਼ੁਰਗ, ਤੌਲਿਆਂ ਵਾਲਾਂ ਦਾ ਮਾਲਕ, ਕਹਿਣ ਲੱਗੇ ਕੋਈ ਵਿਰਲਾ ਵਿਰਲਾ ਹੀ ਖੁਦਾ ਤੇਰੀ ਭੁੱਖ ਤੇ ਪਿਆਸ ਨੂੰ ਲੈ ਕੇ ਤੇਰੇ ਕੋਲ ਆ ਰਿਹਾ, ਵਰਨਾ ਸਮਾਂ ਪਾਸ ਕਰਨ ਲਈ ਆਉਂਦੇ ਨੇ। ਖਿਮਾ ਚਾਹਾਂਗਾ, ਸਮਾਂ ਪਾਸ ਕਰਨ ਲਈ ਆਉਂਦੇ ਨੇ। ਕੋਈ ਵਿਰਲਾ ਵਿਰਲਾ ਤੇਰੀ ਤੜਪ, ਤੇਰੀ ਚਾਹਤ ਲੈ ਕੇ ਗੁਰਦੁਆਰੇ ਆਉਂਦਾ। ਅਗਰ ਪਰਮਾਤਮਾ ਦੀ ਭੁੱਖ ਲੈ ਕੇ ਆ ਰਹੇ ਹੋ ਤੇ ਹੁਣ ਇੱਕ ਜੁੱਟ ਹੋ ਕੇ ਰੱਬ ਜੀ ਦੇ ਰਾਹ ਦੇ ਉੱਤੇ ਚੱਲਣਾ ਸ਼ੁਰੂ ਕਰ ਦਿਓ। ਤੌਲੀ ਰਾਵੇ ਕੋਏ, ਅੱਗੇ ਕਹਿੰਦੇ ਨੇ ਕਰ ਸਾਈਂ ਸਿਓ ਪਿਰਹੜੀ। ਪਿਰਹੜੀ ਦਾ ਮਤਲਬ ਹੁੰਦਾ ਹੈ ਪ੍ਰੇਮ। ਕਹਿਣ ਲੱਗੇ ਆਪਣੇ ਸਾਈਂ ਜੀ ਦੇ ਨਾਲ ਪ੍ਰੇਮ ਕਰ, ਪਰਮਾਤਮਾ ਦੇ ਨਾਲ ਪ੍ਰੇਮ ਕਰ। ਰੰਗ ਨਵੇਲਾ ਹੋਏ ਤੇਰੇ ਜੀਵਨ ਦੇ ਅੰਦਰ, ਬਹਾਰ ਹੀ ਨਵੀਂ ਬਣ ਜਾਏਗੀ, ਰੰਗ ਹੀ ਨਵਾਂ ਬਣ ਜਾਏਗਾ, ਜੀਵਨ ਦੇ ਅੰਦਰ ਆਨੰਦ ਹੀ ਨਵਾਂ ਬਣ ਜਾਏਗਾ। ਪਰ ਕਦ ਬਣ ਜਾਏਗਾ? ਜਦ ਸਾਈਂ ਜੀ ਦੇ ਨਾਲ, ਪਰਮਾਤਮਾ ਦੇ ਨਾਲ ਤੇਰੀ ਪ੍ਰੀਤ ਬਣੇਗੀ, ਤੇਰਾ ਪ੍ਰੇਮ ਬਣੇਗਾ। ਇੱਥੇ ਇੱਕ ਬੇਨਤੀ ਮੈਂ ਆਪ ਸੰਗਤ ਦੇ ਸਾਹਮਣੇ ਕਰਦਾ ਚੱਲਾਂ। ਇੱਕ ਨਿਤਨੇਮ ਕਰਨ ਵਾਲੇ ਦਾ ਮਨ, ਨਿਤਨੇਮੀ ਦਾ ਮਨ ਮੈਲਾ ਹੋ ਸਕਦਾ ਹੈ। ਮੇਰੀ ਮੁਕੰਮਲ ਬੇਨਤੀ ਨੂੰ ਸੁਣਨ ਤੋਂ ਬਾਅਦ ਨਤੀਜੇ ਦੇ ਉੱਤੇ ਤਾਂ ਪਹੁੰਚਿਓ। ਇੱਕ ਨਿਤਨੇਮ ਕਰਨ ਵਾਲੇ ਨਿਤਨੇਮੀ ਦਾ ਮਨ ਮੈਲਾ ਹੋ ਸਕਦਾ ਹੈ। ਤੇ ਜਦ ਕੋਈ ਨਿਤਨੇਮੀ ਨਿਤਨੇਮ ਕਰਦਾ ਹੈ, ਜ਼ਰੂਰੀ ਤੇ ਨਹੀਂ ਕਿ ਜਿੰਨਾ ਸਮਾਂ ਨਿਤਨੇਮ ਚੱਲਦਾ ਹੈ ਮਨ ਪਵਿੱਤਰ ਹੀ ਹੁੰਦਾ ਹੈ, ਮਨ ਦੇ ਅੰਦਰ ਕੋਈ ਮੈਲ ਆਉਂਦੀ ਹੀ ਨਹੀਂ, ਮਨ ਕਿਧਰੇ ਦੌੜਦਾ ਹੀ ਨਹੀਂ, ਮਨ ਦੇ ਅੰਦਰ ਮੈਲ ਬਣ ਜਾਂਦੀ ਹੈ। ਪੜ ਰਿਹਾ ਜਪਜੀ ਸਾਹਿਬ, ਪੜ ਰਿਹਾ ਸੁਖਮਣੀ ਸਾਹਿਬ, ਹੱਥਾਂ ਵਿੱਚ ਗੁਟਕਾ, ਨਜ਼ਰਾਂ ਟਿਕੀਆਂ ਨੇ ਬਾਣੀ ਦੇ ਉੱਤੇ, ਜ਼ੁਬਾਨ ਬਾਣੀ ਦਾ ਅਲਾਪ ਕਰ ਰਹੀ ਹੈ, ਬਾਣੀ ਨੂੰ ਜਪਦੀ ਹੈ, ਮਨ ਦੇ ਅੰਦਰ ਕੋਈ ਮੈਲ ਦੀ ਧਾਰਾ ਚੱਲਦੀ ਹੈ, ਮਨ ਦੇ ਅੰਦਰ ਕੋਈ ਮੈਲੇ ਵਿਚਾਰ ਚੱਲਦੇ ਨੇ। ਤੋ ਮੂਲ ਰੂਪ ਵਿੱਚ ਕਹਿ ਲਓ ਕਿ ਨਿਤਨੇਮੀ ਦਾ ਮਨ ਨਿਤਨੇਮ ਕਰਦਿਆਂ ਮੈਲਾ ਹੁੰਦਾ ਹੈ। ਜਿਤਨੇ ਆਪ ਨੇਮੀ ਪ੍ਰੇਮੀ ਹੋ, ਸਾਰੇ ਗੁਰਬਾਣੀ ਦਾ ਪਾਠ ਪਠਨ ਕਰਦੇ ਹੋ, ਰੌਲਾ ਵੀ ਲਾਉਂਦੇ ਹੋ, ਗੁਰੂ ਕੀ ਤਾਬਿਆ ਬਹਿ ਕੇ ਪਾਠ ਕਰਦਿਆਂ ਵੀ ਪਾਠੀ ਦਾ ਮਨ ਮੈਲਾ ਹੁੰਦਾ ਹੈ। ਖਿਮਾ ਚਾਹਾਂਗਾ, ਮੈਂ ਉਦਾਹਰਣ ਬਣਾ ਕੇ ਅਰਜ਼ ਕਰਨੀ ਚਾਹੁੰਦਾ, ਪਾਠ ਕਰਦਿਆਂ ਪਾਠੀ ਦੇ ਮਨ ਵਿੱਚ ਮੈਲ ਆ ਸਕਦੀ ਹੈ, ਸੇਵਾ ਕਰਦਿਆਂ ਸੇਵਾਦਾਰ ਦੇ ਮਨ ਵਿੱਚ ਮੈਲ ਆ ਸਕਦੀ ਹੈ। ਮੈਂ ਆਪਣੀ ਗੱਲ ਕਰਾਂ, ਕਥਾ ਕਰਦਿਆਂ ਕਰਦਿਆਂ, ਕਥਾ ਵਖਿਆਨ ਕਰਦਿਆਂ ਕਰਦਿਆਂ ਮਨ ਵਿੱਚ ਮੈਲ ਆ ਜਾਂਦੀ ਹੈ, ਕੀਰਤਨ ਕਰਦਿਆਂ ਕਰਦਿਆਂ ਮਨ ਵਿੱਚ ਮੈਲ ਆ ਜਾਂਦੀ ਹੈ। ਪਰ ਜਿਸ ਵਕਤ ਆਪ ਗੁਰੂ ਦੇ ਨਾਲ ਪ੍ਰੇਮ ਕਰ ਰਹੇ ਹੋ, ਉਸ ਇੱਕ ਪਲ ਨੂੰ ਨੋਟ ਕਰਕੇ ਵੇਖਣਾ, ਉਦੋਂ ਮਨ ਦੇ ਅੰਦਰ ਮੈਲ ਨਹੀਂ ਹੁੰਦੇ। ਹੁਣ ਇਸ ਤਰ੍ਹਾਂ ਕਹਿ ਲਓ, ਪਾਠੀ ਦਾ ਮਨ, ਨਿਤਨੇਮੀ ਦਾ ਮਨ, ਸੇਵਾਦਾਰ ਦਾ ਮਨ ਨਿਰਮਲ ਹੋ ਸਕਦਾ, ਪ੍ਰੇਮੀ ਦਾ ਮਨ ਮੈਲਾ ਨਹੀਂ ਹੁੰਦਾ। ਉਹਨਾਂ ਦੇ ਮਨ ਦੇ ਅੰਦਰ ਮੈਲ ਆ ਸਕਦੀ, ਇੱਥੇ ਮੈਲ ਨਹੀਂ ਹੁੰਦੀ ਪ੍ਰੇਮੀ ਦੇ ਮਨ ਦੇ ਅੰਦਰ। ਜਦੋਂ ਤੁਹਾਡੇ ਮਨ ਦੇ ਅੰਦਰ ਕਿਧਰੇ ਸਤਿਗੁਰੂ ਜੀ ਦੇ ਸੰਬੰਧ ਵਿੱਚ ਪ੍ਰੇਮ ਦਾ ਵਿਚਾਰ ਚੱਲੇ, ਪ੍ਰੇਮ ਦੀ ਨਿਰਮਲ ਧਾਰਾ ਚੱਲੇ, ਤੇ ਫਿਰ ਉਹਨਾਂ ਪਲਾਂ ਨੂੰ ਨੋਟ ਕਰਕੇ ਵੇਖਿਓ, ਮਨ ਦੇ ਅੰਦਰ ਨਾ ਕੋਈ ਵਾਸ਼ਨਾ, ਨਾ ਕਾਮ, ਨਾ ਕ੍ਰੋਧ, ਨਾ ਨਿੰਦਾ, ਨਾ ਚੁਗਲੀ। ਪ੍ਰੇਮ ਇਤਨਾ ਬਲਵਾਨ ਹੈ ਕਿ ਜਦ ਉਹ ਮਨ ਵਿੱਚ ਆਣ ਕੇ ਵੱਸਦਾ ਤੇ ਉਹ ਸਾਰਿਆਂ ਨੂੰ ਇੱਥੋਂ ਦੁੜਾ ਕੇ ਬਾਹਰ ਕਰ ਦਿੰਦਾ, ਆਪ ਹੀ ਉੱਥੇ ਰਹਿੰਦਾ। ਪਰ ਸ਼ਰਤ ਇਹ ਹੈ ਕਿ ਪ੍ਰੇਮ ਮੁਕੰਮਲ ਤੌਰ ਤੇ ਆਉਣਾ ਚਾਹੀਦਾ। ਇਹ ਨਹੀਂ ਕਿ ਚਲੋ ਮਾੜਾ ਜਿਹਾ ਵਿਚਾਰ ਆਇਆ ਨਿਕਲ ਗਿਆ, ਪ੍ਰੇਮ ਮੁਕੰਮਲ ਤੌਰ ਤੇ ਬਣਨਾ ਚਾਹੀਦਾ, ਪ੍ਰੇਮੀ ਦਾ ਮਨ ਮੈਲਾ ਨਹੀਂ ਹੁੰਦਾ। ਤੋ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਕਰ ਸਾਈਂ ਸਿਓ ਪਿਰਹੜੀ, ਰੰਗ ਨਵੇਲਾ ਹੋਏ। ਆਪਣੇ ਮਨ ਦੇ ਅੰਦਰ ਝਾਤੀ ਮਾਰ ਕੇ ਵੇਖੋ ਕਿ ਸਾਈਂ ਜੀ ਦਾ ਪਿਆਰ ਹੈ ਜਾਂ ਔਗਣਾ ਦਾ ਪਿਆਰ ਹੈ। अगर ए अपने उत्ते प्रश्न करो कि मेरा प्यार औगणा दे नाल है या परमात्मा दे नाल है, ते जवाब तुहानू आपे मिल जाएगा कि औगणा दे नाल है या परमात्मा दे नाल है। औगण पड़े ने पर खिमा चाहांगा औगण औगण लगदे नहीं, तां औगणा दे उत्ते खड़े आ, औगण औगण लगदे ने। मैरिज कर रहा सना कि एक पागल ते एक समझदार। जिहड़ा पागल हुंदा है ਉਹ ਰੂੜੀ ਦੇ ਕੂੜੇ ਕਰਕਟ ਦੇ ਮਲ ਮੂਤਰ ਦੇ ਢੇਰ ਦੇ ਉੱਤੇ ਬਹਿ ਸਕਦਾ ਹੈ। ਜਿਹੜਾ ਪਾਗਲ ਹੁੰਦਾ ਹੈ, ਜਿਹੜਾ ਪਾਗਲ ਹੁੰਦਾ ਹੈ ਉਹ ਮਲ ਮੂਤਰ ਦੇ ਕੋਲ ਖਲੋ ਕੇ ਗੀਤ ਵੀ ਗਾ ਸਕਦਾ, ਉਹਨੂੰ ਆਪ ਉੱਥੇ ਖਲੋਤੇ ਨੂੰ ਗੰਦਗੀ ਤੇ ਖਲੋਤੇ ਨੂੰ ਹੱਸਦਿਆਂ ਵੇਖ ਵੀ ਸਕਦੇ ਹੋ, ਉੱਥੇ ਬਹਿ ਕੇ ਖਾ ਵੀ ਸਕਦਾ ਹੈ, ਉੱਥੇ ਬਹਿ ਕੇ ਲੰਮਾ ਸਮਾਂ ਬਤੀਤ ਵੀ ਕਰ ਸਕਦਾ ਹੈ, ਦਿਨ ਗੁਜ਼ਾਰ ਸਕਦਾ ਹੈ। ਪਰ ਜਿਹੜਾ ਪਾਗਲ ਹੈ, ਪਰ ਸਮਝਦਾਰ ਉਸੇ ਮਲ ਮੂਤਰ ਦੇ ਢੇਰ ਕੋਲੋਂ ਨਿਕਲਦਾ ਤੇ ਨੱਕ ਦੇ ਉੱਤੇ ਰੁਮਾਲ ਰੱਖ ਕੇ ਨਿਕਲਦਾ। ਉੱਥੇ ਖਲੋਣਾ ਤੇ ਬੜੀ ਦੂਰ ਦੀ ਗੱਲ, ਨੱਕ ਨੂੰ ਦਬਾ ਕੇ ਨਿਕਲਦਾ। ਉੱਥੇ ਖਲੋ ਕੇ ਗਾਉਣਾ, ਖਲੋ ਕੇ ਹੱਸਣਾ, ਉੱਥੇ ਖਲੋ ਕੇ ਖਾਣਾ, ਇਹ ਤੇ ਬੜੀ ਅੱਗੇ ਦੀ ਗੱਲ। ਉਹ ਚਾਹੁੰਦਾ ਕਿ ਮੈਂ ਨੱਕ ਨੂੰ ਦਬਾ ਕੇ ਨਿਕਲਾਂ, ਇੱਥੋਂ ਦੀ ਬਦਬੋ ਦੁਰਗੰਧੀ ਮੇਰੇ ਤੱਕ ਨਾ ਆਵੇ। ਨੱਕ ਨੂੰ ਦਬਾ ਕੇ ਨਿਕਲਦਾ। ਪਰ ਪੁੱਛੀਏ ਬਈ ਕਿਉਂ? ਇੱਕ ਤੇ ਬਹਿ ਕੇ ਉੱਥੇ ਆਨੰਦ ਮਗਨ ਨਜ਼ਰ ਆ ਰਿਹਾ ਹੈ, ਤੂੰ ਨੱਕ ਦਬਾ ਕੇ ਨਿਕਲ ਰਿਹਾ ਹੈ ਕਿਉਂ? ਬੰਦਾ ਇਹ ਕਹੇਗਾ ਨਾ ਕਿ ਉਹ ਪਾਗਲ ਏ ਤੇ ਮੈਂ ਅਜੇ ਪਾਗਲ ਨਹੀਂ ਆ, ਮੈਂ ਸਿਆਣਾ, ਮੈਂ ਸਮਝਦਾਰ ਹਾਂ। ਫਿਰ ਮੈਂ ਖਿਮਾ ਮੰਗ ਲਵਾਂ, ਧਰਮ ਦੀ ਦੁਨੀਆਂ ਦੇ ਅੰਦਰ ਜੋ ਬੰਦਾ ਪਾਗਲ ਹੈ ਉਹ ਔਗਣਾ ਦੇ ਕੂੜ ਉੱਤੇ ਢੇਰ ਉੱਤੇ ਖਲੋਤਾ ਨਜ਼ਰ ਪੈਂਦਾ ਹੈ, ਤੇ ਜੋ ਸਮਝਦਾਰ ਏ ਉਹਨੂੰ ਸਮਝ ਆ ਜਾਂਦੀ ਇਹ ਬਦਬੋ ਹੈ, ਉਹ ਇੱਥੋਂ ਬਚਣ ਦਾ ਯਤਨ ਕਰਦਾ ਹੈ, ਇਹ ਦੁਰਗੰਧ ਹੈ ਇੱਥੋਂ ਬਚਣ ਦਾ ਯਤਨ ਕਰਦਾ ਹੈ। ਇੱਕ ਸੂਫੀ ਫਕੀਰ ਦਾ ਬੋਲ ਮੇਰੇ ਸਾਹਮਣੇ ਆਉਂਦਾ ਹੈ। ਉਹ ਕਿਸੇ ਰਾਜੇ ਦੇ ਨਿਯੋਤੇ ਦੇ ਉੱਤੇ, ਰਾਜੇ ਦੇ ਬੁਲਾਵੇ ਦੇ ਉੱਤੇ ਚਲਾ ਗਿਆ ਰਾਜ ਮਹਿਲ ਦੇ ਅੰਦਰ, ਤੇ ਰਾਜੇ ਨੇ ਉਸ ਫਕੀਰ ਸਾਈਂ ਦੇ ਰਹਿਣ ਵਾਸਤੇ ਉਚੇਚਾ ਮਹਿਲਾਂ ਦੇ ਅੰਦਰ ਇੰਤਜ਼ਾਮ ਕਰਵਾਇਆ, ਉਹਦੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ, ਸੁਗੰਧੀਆਂ ਦੇ ਛਿੜਕਾਵ ਕੀਤੇ, ਫੁੱਲਾਂ ਦੀਆਂ ਮਾਲਾ ਲਟਕਾਈਆਂ, ਚੰਦਨ ਦੀ ਲੱਕੜੀ ਅੰਦਰ ਲਿਆ ਕੇ ਰੱਖੀ, ਸੁਗੰਧੀ ਚੱਲਦੀ ਰਹਿ, ਇਤਰ ਫਲੇਲ ਆਦਿ ਦਾ ਛਿੜਕਾਵ ਕੀਤਾ। ਪਰ ਇੱਕ ਰਾਤ ਉਹ ਫਕੀਰ ਉੱਥੇ ਰਹਿੰਦਾ ਹੈ, ਸਵੇਰ ਸਾਰ ਹੁੰਦਿਆਂ ਸਾਰ ਰਾਜੇ ਨੂੰ ਕਹਿਣ ਲੱਗਾ, ਰਾਜਨ ਮੈਂ ਤੇਰੇ ਮਹਿਲਾਂ ਵਿੱਚ ਰਹਿਣਾ ਨਹੀਂ ਹੈ, ਮੈਨੂੰ ਜਾਣ ਦੀ ਆਗਿਆ ਦੇ, ਮੈਂ ਜਾਣਾ ਚਾਹੁੰਦਾ। ਉਹ ਕਹਿੰਦਾ, ਬਾਬਾ ਆਇਆ ਸੈ ਮੇਰੇ ਨਾਲ ਵਾਅਦਾ ਕਰਕੇ ਮੈਂ ਤਿੰਨ ਦਿਨ ਲਗਾਤਾਰ ਤੇਰੇ ਪਾਸ ਤੇਰੇ ਮਹਿਲਾਂ ਵਿੱਚ ਰਵਾਂਗਾ, ਪਰ ਅਜੇ ਤੇ ਇੱਕ ਹੀ ਰਾਤ ਗਈ, ਹੁਣੇ ਹੀ ਜਾਣ ਦੀ ਤਿਆਰੀ ਕਿਉਂ? ਮੇਰੇ ਪ੍ਰਬੰਧ ਵਿੱਚ ਕਿਧਰੇ ਕੋਈ ਕਮੀ ਨਜ਼ਰ ਆਈ? ਸੇਵਾਦਾਰਾਂ ਨੇ ਸੇਵਾ ਕਰਨ ਵਿੱਚ ਕੋਈ ਕਸਰ ਛੱਡੀ? ਜਾਂ ਜਿੱਥੇ ਆਪ ਟਿਕੇ ਹੋ ਉਸ ਜਗ੍ਹਾ ਦੇ ਉੱਤੇ ਕੋਈ ਸਾਫ ਸਫਾਈ ਨਹੀਂ, ਇੰਤਜ਼ਾਮ ਸ਼ੁੱਧ ਨਹੀਂ? ਆਖਿਰ ਕਿਉਂ ਜਾਣਾ ਚਾਹੁੰਦੇ ਹੋ? ਕੋਈ ਕਾਰਨ ਤੇ ਹੋਏਗਾ ਨਾ। ਜਦ ਤੁਹਾਡਾ ਮੇਰਾ ਵਾਅਦਾ ਸੀ ਮੈਂ ਤਿੰਨ ਦਿਨ ਟਿਕਾਂਗਾ, ਦੂਸਰੇ ਦਿਨ ਹੀ ਜਾਣ ਦੀ ਗੱਲ ਕਰ ਰਹੇ ਹੋ, ਪ੍ਰਸ਼ਨ ਮੇਰਾ ਹੈ, ਉੱਤਰ ਆਪ ਫਰਮਾਓ, ਕਿਉਂ ਜਾਣ ਦੀ ਤਿਆਰੀ ਕੀਤੀ? ਉਹ ਹੁਣ ਫਕੀਰ ਆਪਣੇ ਢੰਗ ਦੇ ਨਾਲ ਜਵਾਬ ਦਿੰਦਾ ਹੈ। ਉਹ ਕਹਿੰਦਾ, ਰਾਜਨ ਤੇਰੇ ਮਹਿਲਾਂ ਦੇ ਅੰਦਰੋਂ ਬਦਬੋ ਬੜੀ ਆ ਰਹੀ ਹੈ, ਤੇਰੇ ਮਹਿਲਾਂ ਦੇ ਅੰਦਰ ਦੁਰਗੰਧ ਬੜੀ ਹੈ। ਤੇ ਹੁਣ ਉਹ ਰਾਜਾ ਹੱਸਦਾ ਹੈ, ਸਾਰਿਆਂ ਅਮੀਰਾਂ ਵਜ਼ੀਰਾਂ ਨੂੰ ਰਾਣੀਆਂ ਨੂੰ ਨੌਕਰਾਂ ਚਾਕਰਾਂ ਨੂੰ ਆਵਾਜ਼ ਦੇ ਕੇ ਕੋਲ ਬੁਲਾ ਲੈਂਦਾ। ਉਹ ਕਹਿਣ ਲੱਗਾ, ਫਕੀਰ ਸਾਈਂ ਕਹਿੰਦੇ ਨੇ ਮੇਰੇ ਮਹਿਲਾਂ ਦੇ ਅੰਦਰ ਦੁਰਗੰਧ ਬੜੀ ਹੈ, ਤੁਸੀਂ ਵੀ ਸਾਰੇ ਸੂਝਵਾਨ ਹੋ, ਤੁਸੀਂ ਵੇਖੋ ਮੇਰੇ ਮਹਿਲਾਂ ਦੇ ਅੰਦਰ ਵਾਕਈ ਦੁਰਗੰਧ ਹੈ। ਚਲੇ ਗਏ ਸਾਰੇ ਇਕੱਠੇ ਹੋ ਕੇ ਉਸ ਸਾਈਂ ਜੀ ਦੇ ਰਹਿਣ ਵਾਲੀ ਜਗ੍ਹਾ ਦੇ ਪਾਸ, ਜਾ ਕੇ ਵੇਖੇ ਸੁਗੰਧੀਆਂ ਹੀ ਬੜੀਆਂ ਨੇ, ਬਲਕਿ ਚੰਦਨ ਦੀ ਲੱਕੜੀ ਵੀ ਏ, ਫੁੱਲਾਂ ਦੀਆਂ ਮਾਲਾਵਾਂ ਨੇ, ਇਤਰ ਫਲੇਲ ਏ, ਤਰ੍ਹਾਂ ਤਰ੍ਹਾਂ ਦੇ ਛਿੜਕਾਵ ਨੇ। ਉਹ ਕਹਿਣ ਲੱਗਾ, ਫਕੀਰ ਕੋਈ ਬਹਾਨਾ ਹੋਰ ਲਾਓ ਜੋ ਚੱਲ ਸਕੇ, ਇਹ ਸਾਰੇ ਵੇਖ ਰਹੇ ਨੇ, ਜਾਣ ਰਹੇ ਨੇ, ਨਾਸ ਕਾਵੇਂ ਇਹਨਾਂ ਦੀਆਂ ਕੰਮ ਕਰਦੀਆਂ ਨੇ, ਸਭ ਨੂੰ ਪਤਾ ਹੈ ਕਿ ਖੁਸ਼ਬੋ ਸੁਗੰਧ ਬੜੀ ਏ, ਦੁਰਗੰਧੀ ਦਾ ਤੇ ਨਾਮੋ ਨਿਸ਼ਾਨ ਨਹੀਂ। ਇਹ ਫਕੀਰ ਕਹਿਣ ਲੱਗਾ, ਰਾਜਨ ਮੇਰੇ ਨਾਲ ਬਾਹਰ ਚੱਲ, ਫਿਰ ਮੈਂ ਜਵਾਬ ਦਿਆਂਗਾ, ਮੇਰੇ ਨਾਲ ਬਾਹਰ ਚੱਲ। ਹੁਣ ਫਕੀਰ ਰਾਜੇ ਨੂੰ ਨਾਲ ਲੈ ਕੇ ਬਾਹਰ ਚਲਾ ਜਾਂਦਾ ਹੈ ਆਬਾਦੀ ਤੋਂ ਬਾਹਰ, ਦੋ ਚਾਰ ਪੰਜ ਨੌਕਰ ਚਾਕਰ ਵੀ ਨੇ। ਰਾਜਾ ਵਾਰ ਵਾਰ ਪ੍ਰਸ਼ਨ ਕਰਦਾ ਹੈ, ਬਾਬਾ ਜੋ ਮੇਰਾ ਪ੍ਰਸ਼ਨ ਸੀ ਮਹਿਲਾਂ ਵਿੱਚ ਦੁਰਗੰਧੀ ਨਹੀਂ, ਤੂੰ ਕਹਿੰਦਾ ਜਵਾਬ ਦਿਆਂਗਾ ਬਾਹਰ ਜਾ ਕੇ, ਕਿੱਥੇ ਬਾਹਰ ਜਾਣਾ ਹੈ, ਹੋਰ ਕਿਧਰੇ ਬਾਹਰ ਜਾਣਾ? ਮੇਰੇ ਸਵਾਲ ਦਾ ਜਵਾਬ ਅਗਰ ਤੇਰੇ ਕੋਲ ਨਹੀਂ, ਤੂੰ ਜੰਗਲ ਦਾ ਸਹਾਰਾ ਲੈ ਕੇ ਨੱਠਣਾ ਹੀ ਚਾਹੁੰਦਾ ਹੈ, ਤੇ ਮੈਂ ਤੈਨੂੰ ਜਾਣ ਵਾਸਤੇ ਵੈਸੇ ਹੀ ਕਹਿ ਦਿੰਦਾ, ਮੈਨੂੰ ਕਿਉਂ ਬਾਹਰ ਲੈ ਕੇ ਜਾ ਰਿਹਾ? ਉਹ ਕਹਿਣ ਲੱਗਾ, ਨਹੀਂ, ਤੇਰਾ ਜਵਾਬ ਨੇੜੇ ਆਉਣ ਵਾਲਾ ਹੈ। ਉਸ ਰਾਜੇ ਨੂੰ ਲੈ ਕੇ ਚੱਲਦਾ ਚੱਲਦਾ ਪਹੁੰਚ ਜਾਂਦਾ ਉਸ ਜਗ੍ਹਾ ਤੇ ਜਿੱਥੇ ਪਸ਼ੂਆਂ ਦੀ ਚਮੜੀ ਉਤਾਰੀ ਜਾ ਰਹੀ ਹੈ, ਮੁਰਦੇ ਪਸ਼ੂਆਂ ਦਾ ਚਮ ਲਾਇਆ ਜਾ ਰਿਹਾ, ਉਸ ਜਗ੍ਹਾ ਤੇ ਲੈ ਕੇ ਚਲਾ ਜਾਂਦਾ। ਫਕੀਰ ਸਾਈਂ ਕਹਿਣ ਲੱਗਾ, ਰਾਜਾ ਤੇਰੇ ਸਵਾਲ ਦਾ ਜਵਾਬ ਮਿਲ ਗਿਆ, ਇੱਥੇ ਖੜਾ ਹੋ ਮੇਰੇ ਨਾਲ 2-4-5 ਮਿੰਟ ਖੜਾ ਹੋ। ਉਹ ਕਹਿੰਦਾ, ਕਿਉਂ ਖੜਾ ਹੋਇਆ? ਇੱਥੇ ਤੇ ਦੁਰਗੰਧ ਬੜੀ ਹੈ, ਬਦਬੋ ਬੜੀ ਹੈ, ਇੱਕ ਮਿੰਟ ਵੀ ਖਲੋਣਾ ਇੱਥੇ ਦੁਸ਼ਤਰ ਲੱਗਦਾ ਹੈ, ਇੱਕ ਮਿੰਟ ਵੀ ਖਲਾਣਾ ਭਾਰਾ ਲੱਗਦਾ ਹੈ। ਤੂੰ ਕਹਿੰਦਾ 10 ਮਿੰਟ ਖਲੋ, ਆਖਰ ਮੈਂ ਰਾਜਾ, ਇੱਥੇ ਦੁਰਗੰਧ ਬੜੀ ਹੈ। ਹੁਣ ਜਿਹੜੇ ਪਸ਼ੂਆਂ ਦਾ ਚਮੜਾ ਲਾ ਰਹੇ ਸਨ, ਉਸ ਫਕੀਰ ਬਾਬੇ ਨੇ ਉਹਨਾਂ ਚਮੜੇ ਲਾਉਣ ਵਾਲਿਆਂ ਨੂੰ ਆਵਾਜ਼ ਦਿੱਤੀ, ਆਖਿਆ, ਸੱਜਣੋ 2 ਮਿੰਟ ਸਾਡੇ ਕੋਲ ਆਵੋ। ਹੁਣ ਰਾਜਾ ਸੀ, ਰਾਜੇ ਨੂੰ ਵੇਖ ਕੇ ਸਾਰੇ ਦੇ ਸਾਰੇ ਕੋਲ ਆ ਗਏ। ਫਕੀਰ ਬਾਬਾ ਪੁੱਛਦਾ ਹੈ ਵੀ ਚਮੜੀ ਲਾ ਰਹੇ ਹੋ ਪਸ਼ੂਆਂ ਦੀ, ਤੁਹਾਨੂੰ ਦੁਰਗੰਧ ਨਹੀਂ ਆਉਂਦੀ? ਉਹ ਕਹਿਣ ਲੱਗੇ, ਜੀ ਆਉਂਦੀ ਹੁੰਦੀ ਸੀ ਪਹਿਲਾਂ ਪਹਿਲਾਂ, ਇਹ ਚਮੜੀ ਲਾਉਂਦਿਆਂ ਲਾਉਂਦਿਆਂ ਦੁਰਗੰਧ ਲੈਂਦਿਆਂ ਲੈਂਦਿਆਂ ਸਾਡਾ ਅੰਦਰ ਇਹਦੇ ਨਾਲ ਸਹਿਮਤ ਹੋ ਗਿਆ, ਨਾਸਕਾਵਾਂ ਕੰਮ ਕਰਨੀਆਂ ਹੀ ਛੱਡ ਗਈਆਂ ਨੇ, ਦੁਰਗੰਧ ਲੱਗਦੀ ਨਹੀਂ ਹੈ। ਫਕੀਰ ਕਹਿਣ ਲੱਗਾ, ਰਾਜਾ ਤੇਰੇ ਕੋਲ ਨੇ ਔਗਣ ਬੜੇ, ਤੇਰੇ ਮਹਿਲਾਂ ਦੇ ਅੰਦਰ ਔਗਣਾਂ ਦੀ ਬਦਬੋ ਜੋ ਮੈਨੂੰ ਤੇ ਉੱਥੇ ਜਾ ਕੇ ਮਹਿਸੂਸ ਹੋਈ, ਪਰ ਤੂੰ ਔਗਣਾਂ ਦੇ ਅੰਦਰ ਰਹਿਣਾ, ਤੈਨੂੰ ਮਹਿਸੂਸ ਹੋਣ ਦਾ ਵਿਚਾਰ ਹੀ ਅੰਦਰੋਂ ਮਾਰ ਬੈਠਾ, ਖਤਮ ਹੋ ਗਿਆ, ਤੈਨੂੰ ਮਹਿਸੂਸ ਹੁੰਦੀ ਨਹੀਂ ਹੈ, ਔਗਣਾਂ ਦੀ ਬਦਬੋ ਹੈ ਤੇਰੇ ਮਹਿਲਾਂ ਦੇ ਅੰਦਰ ਬੜੀ। ਸਮਝ ਆਈ ਕਿ ਬਾਬਾ ਜੋ ਕਹਿਣਾ ਚਾਹੁੰਦੇ ਨੇ ਉਹ ਗੱਲ ਕੁਝ ਹੋਰ ਹੈ, ਬਾਹਰਲੀ ਗੰਦਗੀ ਦੀ ਗੱਲ ਨਹੀਂ ਹੈ। ਸੱਚਮੁੱਚ ਉਹ ਮਨੁੱਖ ਔਗਣਾਂ ਦੇ ਨਾਲ, ਦੁਰਗੰਧੀ ਦੇ ਨਾਲ ਭਰਿਆ ਹੈ। ਜਿਸ ਮਨੁੱਖ ਨੇ ਆਪਣੀ ਜਵਾਨੀ ਨੂੰ ਸਵਾਰਿਆ ਨਹੀਂ ਹੈ, ਜਵਾਨੀ ਨੂੰ ਸ਼ਿੰਗਾਰਿਆ ਨਹੀਂ ਹੈ, ਗੁਨਾਹ ਕਰਦਾ ਹੈ ਤੇ ਗੁਨਾਹ ਕਰਨ ਤੋਂ ਬਾਅਦ ਗੁਨਾਹਾਂ ਨੂੰ ਗੁਨਾਹ ਕਹਿਣ ਵਾਸਤੇ ਫਿਰ ਉਹ ਰਾਜੀ ਵੀ ਨਹੀਂ ਹੈ, ਤਿਆਰ ਵੀ ਨਹੀਂ ਹੈ। ਤੋ ਕਹਿ ਰਹੇ ਨੇ ਭਗਤ ਜੀ ਕਿ ਕਰ ਸਾਈ ਸਿਓ ਪਿਰਹੜੇ, ਰੱਬ ਜੀ ਦੇ ਨਾਲ ਪ੍ਰੇਮ ਕਰ, ਗੁਨਾਹ ਚਲੇ ਜਾਣ, ਗੁਣ ਅੰਦਰ ਵਸ ਜਾਣ, ਦੁਰਗੰਧੀ ਚਲੀ ਜਾਏ, ਪਾਗਲਪਨ ਚਲਾ ਜਾਏ ਤੇ ਸੂਝ ਸਮਝ ਤੇਰੇ ਅੰਦਰ ਆਣ ਕੇ ਟਿਕਾਣਾ ਕਰ ਲੈ। ਕਹਿਣ ਲੱਗੇ, ਰੰਗ ਨਵੇਲਾ ਹੋਏ। ਅਗਲਾ ਬਚਨ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਮਹਿਲਾ ਤੀਜਾ। ਫਰੀਦਾ ਲਫ਼ਜ਼ ਉਹਨਾਂ ਨੇ ਵੀ ਫਰੀਦ ਹੀ ਵਰਤਿਆ ਹੈ, ਪਰ ਇਹ ਬਚਨ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ। ਇਹ ਬਚਨ ਕਿਉਂ ਵਰਤਣਾ ਪਿਆ? ਕਿਉਂਕਿ ਫਰੀਦ ਜੀ ਜਿੰਨੀ ਡੂੰਘਾਈ ਗਹਿਰਾਈ ਵਿੱਚ ਜਾ ਕੇ ਆਪਣੇ ਬਚਨ ਕਹਿ ਰਹੇ ਨੇ, ਇਤਨੀ ਗਹਿਰਾਈ ਵਿੱਚ ਜਾਣਾ ਆਮ ਬੰਦੇ ਦੀ ਸਮਰੱਥਾ ਨਹੀਂ ਹੈ, ਵਸ ਵਿੱਚ ਨਹੀਂ ਹੈ। ਗੁਰੂ ਅਮਰਦਾਸ ਸਾਹਿਬ ਜੀ ਉਸ ਸਲੋਕ ਨੂੰ ਥੋੜਾ ਜਿਹਾ ਸਰਲ ਕਰਕੇ ਆਮ ਲੋਕਾਂ ਦੇ ਸਾਹਮਣੇ ਬਿਆਨ ਕਰ ਰਹੇ ਨੇ। ਫਰੀਦ ਸਾਹਿਬ ਜੀ ਦੇ ਸਲੋਕ ਦੇ ਅੰਦਰ ਕੋਈ ਕਮੀ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ ਕਿ ਉਹ ਅਧੂਰਾ ਹੈ ਤੇ ਗੁਰੂ ਅਮਰਦਾਸ ਸਾਹਿਬ ਜੀ ਉਹਨੂੰ ਪੂਰਿਆਂ ਕਰਨ ਦਾ ਯਤਨ ਕਰ ਰਹੇ ਨੇ, ਇਸ ਤਰ੍ਹਾਂ ਨਹੀਂ। ਬਹੁਤ ਗਹਿਰਾ ਹੈ, ਰਾਜ ਦਾ ਭਰਿਆ ਹੋਇਆ, ਰਹੱਸ ਦਾ ਭਰਿਆ ਹੋਇਆ ਫਰੀਦ ਸਾਹਿਬ ਦਾ ਬਚਨ ਹੈ। ਆਮ ਲੋਕ ਸੁਣ ਕੇ ਉਸ ਬਚਨ ਨੂੰ ਕਿਧਰੇ ਭਰਮ ਭੁਲੇਖੇ ਦੇ ਚੱਕਰ ਵਿੱਚ ਨਾ ਪੈ ਜਾਣ। ਗੁਰੂ ਅਮਰਦਾਸ ਸਾਹਿਬ ਜੀ ਨੇ ਅੱਗੇ ਆਪਣਾ ਸਲੋਕ ਨਾਲ ਲੱਗਦਾ ਲਿਖ ਦਿੱਤਾ। ਕਹਿਣ ਲੱਗੇ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਰੱਬ ਕਾਲਿਆਂ ਵਿੱਚ ਵੀ ਮਿਲ ਜਾਂਦਾ ਹੈ ਤੇ ਧੌਲਿਆਂ ਵਿੱਚ ਵੀ ਮਿਲ ਜਾਂਦਾ ਹੈ, ਜਵਾਨੀ ਵਿੱਚ ਵੀ ਮਿਲ ਜਾਂਦਾ ਹੈ ਤੇ ਬੁਢਾਪੇ ਵਿੱਚ ਵੀ ਮਿਲ ਜਾਂਦਾ ਹੈ। ਰੱਬ ਨੂੰ ਮਿਲਣ ਵਾਸਤੇ ਕੋਈ ਸਮਾਂ ਨਿਯੁਕਤ ਨਹੀਂ, ਇਹ ਨਹੀਂ ਕਿ ਬਾਲਪਨ ਵਿੱਚ ਮਿਲਦਾ ਨਹੀਂ ਜਵਾਨੀ ਵਿੱਚ ਮਿਲਦਾ, ਜਾਂ ਜਵਾਨੀ ਵਿੱਚ ਨਹੀਂ ਮਿਲਦਾ ਤੇ ਬੁਢਾਪੇ ਵਿੱਚ ਮਿਲਦਾ, ਔਰ ਇੰਨੇ ਤੋਂ ਲੈ ਕੇ ਇੰਨੇ ਸਾਲਾਂ ਦੇ ਦਰਮਿਆਨ ਮਿਲਦਾ, ਜਾਂ ਸਵੇਰੇ ਉੱਠਣ ਵਾਲਿਆਂ ਨੂੰ ਮਿਲਦਾ ਤੇ ਦੁਪਹਿਰੇ ਨਾਮ ਜਪਣ ਵਾਲਿਆਂ ਨੂੰ ਨਹੀਂ ਮਿਲਦਾ, ਜਾਂ ਦੁਪਹਿਰੇ ਆਉਣ ਵਾਲਿਆਂ ਨੂੰ ਮਿਲਦਾ ਤੇ ਸ਼ਾਮ ਨੂੰ ਗੁਰਦੁਆਰੇ ਮੰਦਰ ਮਸਜਿਦ ਜਾਣ ਵਾਲਿਆਂ ਨੂੰ ਨਹੀਂ ਮਿਲਦਾ, ਸਮਾਂ ਨਿਰਧਾਰਿਤ ਨਹੀਂ। ਕਹਿਣ ਲੱਗੇ, ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ, ਪਰ ਜੇ ਕੋਈ ਉਸ ਸਾਹਿਬ ਨੂੰ ਆਪਣੇ ਚਿੱਤ ਦੇ ਅੰਦਰ ਟਿਕਾ ਲਵੇ, ਆਪਣੇ ਚਿੱਤ ਦੇ ਅੰਦਰ ਵਸਾ ਲਵੇ। ਹੁਣ ਫੇਰ ਇੱਕ ਬੇਨਤੀ ਕਰਾਂ, ਗੁਰੂ ਅਮਰਦਾਸ ਸਾਹਿਬ ਜੀ ਗੱਲ ਚਿੱਤ ਦੀ ਕਰ ਰਹੇ ਨੇ, ਆਪ ਆਪਣੇ ਆਪਣੇ ਚਿੱਤ ਦਾ ਮੁਤਾਲਿਆ ਕਰੋ, ਚਿੱਤ ਦੀ ਖੋਜ ਬੀਨ ਕਰੋ, ਸਾਡੇ ਚਿੱਤ ਦੇ ਅੰਦਰ ਚੱਲਦਾ ਕੀ ਹੈ, ਚਿੱਤ ਸਾਡਾ ਇਹਦੇ ਅੰਦਰ ਆਖਰ ਕੁਝ ਨਾ ਕੁਝ ਚੱਲਦਾ, ਪਰ ਨਜ਼ਰ ਤੁਹਾਨੂੰ ਪੈਣਾ ਹੈ ਕਿ ਕੀ ਚੱਲਦਾ। ਮੈਂ ਫੇਰ ਇੱਕ ਬੇਨਤੀ ਕਰਾਂ, ਬਾਹਰੋਂ ਅਗਰ ਵੇਖੀਏ ਤੇ ਜਿਤਨੇ ਆਪ ਸਤ ਸੰਗੀ ਹੋ, ਇਹਨਾਂ ਦੇ ਬਹਿਣ ਦਾ ਤਲ ਬਰਾਬਰ ਹੈ, तकरीबन तकरीबन बहन का अंदाज भी बराबर, एक जगह एक दरबार एक टिकाणा इको गुरु की हजूरी इथे सारे बैठे हो ना जिन्हें वीर भैं रल के बैठे हो। पर मन का तल एक नहीं है, शरीर का तल सारिया का इस वक्त एक है, जगह एक है, मन जेड़ी जेड़ी जगह ते वो सारिया की वक्री वक्री है। हुण सांझे तौर ते किवें कह दईए कि सारिया के चित दे अंदर परमात्मा का चिंतन है या सारिया के चित दे अंदर कोई शैतान चलदा है या भगवान चलदा है, किवें कहीए? चित दे अंदर की चलदा है इहदी समझ तुहानूं है ते या अंतरजामी धन श्री गुरु ग्रंथ साहिब जी नूं है। तुहाडे चित दे अंदर इस वक्त की माला चलदी है? काम भी चल सकदा है, तुहाडे चित दे अंदर क्रोध भी चलदा हो सकदा है, निंदा चुगली ईर्षा बखीली ठगी ठोरी पता नहीं केड़े केड़े विचार मंदे चलदे ने ते केड़े केड़े विचार चंगे चलदे ने, इह ते तुहानूं पता है ना कि तुहाडे चित दे अंदर माला विचारां दी जिहड़ी चल रही उह किस तरह की चल रही, उल्टी चलदी है जां सीधी चलदी है। ते गुरु अमरदास साहब जी गल चित दी कर रहे ने, कहण लगे गल तेरे शरीर दी नहीं है कि शरीर गुरुद्वारे विच है, शरीर मंदिर मस्जिद विच है, गल तेरे चित दी है कि चित तेरा किथे है। ते हुण इह ख्याल तुहानूं रखना पएगा, साडा सारा जोर बाहरों पहरावे दे उत्ते लगदा है, बाहरले भेख दे उत्ते लगदा है, बाहर दे वखावे दे उत्ते लगदा है, खिमा चावांगा चित दे उत्ते नहीं है। क्यों नहीं? क्योंकि जो मैं बाहरों बनांगा वो लोगों ने वेखना है, ते चित केड़ा किसे नूं नजर आउंदा है, चित ते मेरे अंदर दी खेड़ है, चित वल ध्यान ही नहीं है। ते जिन्हां गुरमुखां प्रेमियां दा है उन्हां दा चित समरिया होया मिलदा भी है, उन्होंने अपने आप नूं अंदरों सवारिया है, चित दे अंदर चेता करदे ने ते किन्नूं करदे ने, गुणां नूं करदे ने या गुण देण वाले परमात्मा नूं करदे ने। तुसीं नहीं कह सकदे कि इह बंदा अपने चित दे अंदर बड़े माड़े विचार या बड़े चंगे विचार चला रहा है, नहीं कह सकते बाहरों वेख के, इह उहनूं पता है। ते हजूर कह रहे ने जे को चित करे परमात्मा दा संबंध अपने चित दे नाल बना, बारों बारों संबंध बनिया ते नजर आ रहा है, हाथ विच गुटका है सारिया नूं दिस रहा है, गुटका फड़ के पाठ करदा है सारिया नूं दिसदा है, नेत्र बंद करके बह के सुन रहा है, पर तेरा चित ते किसे नूं दिसदा नहीं है। अपने चित नूं आप वेख के ओ जिस गुटके तों अखां बाणी पढ़ रही ने उहदे विच है जां नहीं, अखां बंद ते कीतियां ने कि मेरा चित कथा विच कीर्तन विच है जां नहीं है। कहन लगे जे को चित करे, अगां कहिंदे ने अपना लाया पिरमना लगे जे लोचे सब कोए, सब कुछ करन कराउन तो बाद शुभ कर्म भी बंदा करदा रहे, चित करके परमात्मा दा चिंतन भी करदा रहे, चित दे अंदर उहदे शुभ विचारां दी गुणां दी माला नूं चलाउंदा रहे, ये सब कुछ करन कराउन तो बाद कहन लगे एक अरदास करनी कदी भी ना भुले। पातशाह केड़ी अरदास? ये सब कुछ करन कराउन तो बाद भी तू यही कहिंदे रहना है कि हे निरंकार मेरे यतन मेरे प्रयतन नूं फल तां लगेगा जे तू अपनी कृपा विच मलाएगा। इकला कर्म मंजिल तक लैके नहीं जांदा, उहदे कर्म दी नाल बड़ी जरूरत है, उहदी कृपा दी नाल बड़ी जरूरत है। अगर मेरे कर्म करन करके परमात्मा मिलदा है ते फिर ते मेरे कर्म परमात्मा दा मुल होया, फिर ते कोई भी बंदा कर्म करके परमात्मा नूं पा लवे, 150 साल दा समां खर्च करके रब नूं पा लवे ते फिर उह बेअंत कादा रहा। उह जदों वी मिलदा है इधर कर्म ते उधर परमात्मा दी कृपा, इधर मेहनत ते उधर रहमत, पर मेहनत नालों उहदी रहमत ज्यादा रंग लियांदी है। आख्या कर्म ते कर, यतन ते कर के मैं चित विच परमात्मा नूं चेता करां, पर सब कुछ करन तो बाद भी रब जी दे सामने अरदास ए कर के सतगुरु मेरा प्रेम कीता होया तेरे नाल रंग नहीं लियाएगा जिन्ना समा तू मेरे ते कृपा नहीं करेगा। कहन लगे अपना लाया पिरमना लगे जे लोचे सब कोए, ए पिरम प्याला खसम का जय पावे तै दे। सतगुरु ए प्रेम वाला प्याला तेरी दात है, ए दात उन्हों ही मिलदी है जिदे उत्ते तू मेहरबान हो जाना है, जिदे उत्ते तू त्रुट पैना है। फिर परमात्मा दे प्रेम वाली दात ਨਾ ਤੇ ਲੁੱਟੀ ਜਾ ਸਕਦੀ ਏ, ਨਾ ਖੋਈ ਜਾ ਸਕਦੀ ਏ, ਨਾ ਚੁਰਾਈ ਜਾ ਸਕਦੀ ਏ, ਤੇ ਨਾ ਇਹਨੂੰ ਸਾੜਿਆ ਜਾ ਸਕਦਾ ਹੈ, ਨਾ ਇਹਨੂੰ ਬਰਬਾਦ ਕੀਤਾ ਜਾ ਸਕਦਾ ਹੈ। ਇਹ ਦਾਤ ਮਿਲਦੀ ਪਰਮਾਤਮਾ ਦੀ ਰਹਿਮਤ ਦੇ ਦੁਆਰਾ ਹੈ, ਉਹਦੀ ਕਿਰਪਾ ਦੇ ਦੁਆਰਾ। ਆਖਿਆ ਜੈ ਭਾਵੇ ਤਾਂ ਦੇ ਖੁਦਾ, ਮੈਂ ਤੇ ਕਰਮ ਕਰ ਰਿਹਾ ਪਰ ਮੇਰੇ ਕਰਮ ਇਕੱਲੇ ਕੀ ਕਰਨਗੇ ਜੇ ਤੇਰੀ ਕਿਰਪਾ ਹੀ ਨਾ ਹੋਵੇ, ਮੇਰੇ ਕਰਮ ਕੀ ਕਰਨਗੇ। ਆਖਿਆ ਜੈ ਭਾਵੇ ਤਾਂ ਦੇ। ਤੀਸਰਾ ਸਲੋਕ ਭਗਤ ਫਰੀਦ ਸਾਹਿਬ ਜੀ ਦਾ। ਕਹਿਣ ਲੱਗੇ ਫਰੀਦਾ ਕੁਕੇਂਦਿਆਂ, ਫਰੀਦਾ ਜਿਨ ਲੋਇਨ ਜਗ ਮੋਹਿਆ, ਲੋਇਨ ਮੈਨੇ ਅੱਖਾਂ। ਕਹਿਣ ਲੱਗੇ ਜਿਨ੍ਹਾਂ ਅੱਖਾਂ ਦੇ ਨਾਲ ਜਗਤ ਨੂੰ ਵੇਖਦਾ ਰਿਹਾ ਤੇ ਅੱਖਾਂ ਦੇ ਵਾਰ ਕਰ ਕਰਕੇ ਜਗਤ ਨੂੰ ਠੱਗਦਾ ਰਿਹਾ। ਕਹਿਣ ਲੱਗੇ ਜਿਨ ਲੋਇਨ, ਜਿਨ੍ਹਾਂ ਇਹਨਾਂ ਦੋ ਅੱਖਾਂ ਨੇ ਜਗਤ ਨੂੰ ਮੋਹਿਆ ਸੀ, ਸੇ ਲੋਇਨ ਮੈਂ ਡਿੱਠ, ਉਹਨਾਂ ਅੱਖਾਂ ਨੂੰ ਮੈਂ ਵੇਖਿਆ। ਜਵਾਨੀ ਦੇ ਅੰਦਰ ਅੱਖਾਂ ਦੀ ਬਹਾਰ ਬੜੀ ਸੀ, ਬੁਢਾਪੇ ਦੇ ਅੰਦਰ ਨਾ ਰਹੇ। ਜਵਾਨੀ ਦੇ ਅੰਦਰ ਅੱਖਾਂ ਦੀ ਚਮਕ ਬੜੀ ਸੀ, ਬੁਢਾਪੇ ਦੇ ਅੰਦਰ ਨਾ ਰਹੇ। ਜਵਾਨੀ ਦੇ ਅੰਦਰ ਇਹਨਾਂ ਨੂੰ ਦੂਰ ਦੂਰ ਤੱਕ ਵੇਖਣ ਦੀ ਤੌਫੀਕ ਮਿਲੀ ਸੀ, ਬੁਢਾਪੇ ਦੇ ਅੰਦਰ ਇਹਨਾਂ ਦਾ ਵੇਖਣਾ ਵੀ ਬੰਦ ਹੋਇਆ। ਪਾਣੀ ਆਪ ਮੁਹਾਰੇ ਚੱਲਣਾ ਸ਼ੁਰੂ ਹੋਇਆ, ਅੱਖਾਂ ਦੀ ਸੁੰਦਰਤਾ ਆਪਣੇ ਆਪ ਚਲੀ ਗਈ। ਭਗਤ ਜੀ ਕਹਿਣ ਲੱਗੇ ਸੇ ਲੋਇਨ ਮੈਂ ਡਿੱਠ, ਉਹਨਾਂ ਅੱਖਾਂ ਨੂੰ ਮੈਂ ਵੇਖਿਆ। ਕੱਜਲ ਰੇਖ ਨਾ ਸਹਿੰਦਿਆਂ, ਸੇ ਪੰਖੀ ਸੂਏ ਬਹਿਟ। ਇਹਨਾਂ ਅੱਖਾਂ ਦੇ ਅੰਦਰ ਸੁਰਮੇ ਦੀ ਧਾਰੀ ਪੈਂਦੀ ਸੀ, ਬਰਦਾਸ਼ਤ ਨਹੀਂ ਸਨ ਕਰਦੀਆਂ। ਇਹ ਵੀ ਵੇਖਿਆ ਕਿ ਮੌਤ ਆਉਣ ਤੋਂ ਬਾਅਦ ਇਹਨਾਂ ਦੇ ਅੰਦਰ ਪੰਖੀ ਆਂਡੇ ਦਿੰਦੇ ਨਜ਼ਰ ਪੈ ਰਹੇ ਨੇ। ਪੰਖੀ ਸੂਏ, ਸੂਏ ਦਾ ਮਤਲਬ ਆਂਡੇ ਦਿੰਦੇ ਨਜ਼ਰ ਪੈ ਰਹੇ ਨੇ, ਬਹਿੰਦੇ ਵੇਖੇ ਗਏ ਨੇ ਇਹਨਾਂ ਹੀ ਨੇਤਰਾਂ ਦੇ ਖੋਲ ਦੇ ਅੰਦਰ। ਅਗਰ ਇਹ ਦੋ ਨੇਤਰ ਮਿਲੇ ਨੇ ਤਾਂ ਦੋ ਨੇਤਰਾਂ ਦੇ ਨਾਲ ਕਾਇਨਾਤ ਵਿੱਚੋਂ ਕਾਦਰ ਨੂੰ ਤੱਕਣ ਦਾ ਯਤਨ ਕਰੋ। ਇਹਨਾਂ ਦੋ ਨੇਤਰਾਂ ਦੇ ਨਾਲ, ਦੋ ਨੇਤਰਾਂ ਦੇ ਨਾਲ ਪਰਾਏ ਰੂਪ ਨੂੰ ਤੱਕ ਕੇ ਮਨ ਮੈਲਾ ਨਾ ਕਰੋ। ਦੋ ਨੇਤਰਾਂ ਦੇ ਨਾਲ ਕਿਸੇ ਦਾ ਚੰਗਾ ਵੱਧਦਾ ਫੁੱਲਦਾ ਕਾਰੋਬਾਰ ਵੇਖ ਕੇ ਆਪਣੇ ਮਨ ਦੇ ਅੰਦਰ ਈਰਸ਼ਾ ਨੂੰ ਨਾ ਆਉਣ ਦਿਓ। ਇਹਨਾਂ ਦੋ ਨੇਤਰਾਂ ਦੇ ਨਾਲ ਜਿੱਥੇ ਅਸੀਂ ਗੁਨਾਹ ਮੈਲ ਇਕੱਠੀ ਕਰ ਕਰਕੇ ਆਪਣੇ ਮਨ ਵਿੱਚ ਲਿਜਾਣ ਦਾ ਯਤਨ ਕਰ ਰਹੇ ਹਾਂ, ਇਹਨਾਂ ਦੋ ਨੇਤਰਾਂ ਦੇ ਨਾਲ ਪੂਰੀ ਕਾਇਨਾਤ ਵਿੱਚੋਂ ਕਾਦਰ ਦੇ ਦੀਦਾਰ ਕਰਨ ਦੀ ਵੀ ਸਮਰੱਥਾ ਮਨੁੱਖ ਦੇ ਪਾਸ ਹੈ। ਅਗਰ ਇਹ ਚਾਹੇ ਇਹਨਾਂ ਦੋ ਅੱਖਾਂ ਦੇ ਨਾਲ ਕਾਇਨਾਤ ਵਿੱਚੋਂ ਕਾਦਰ ਦੇ ਪਰਮਾਤਮਾ ਦੇ ਦੀਦਾਰ ਕਰ ਸਕਦਾ ਹੈ। ਭਗਤ ਫਰੀਦ ਸਾਹਿਬ ਜੀ ਦੇ ਇਹਨਾਂ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਆਪ ਸੰਗਤ ਦੇ ਸਨਮੁਖ ਕੀਤਾ ਗਿਆ।
1: ਫਰੀਦਾ ਕੁਕੇਂਦਿਆਂ ਚਾ ਗਿੰਦਿਆਂ, ਮਤੀ ਦਿੰਦਿਆਂ ਨਿਤ, ਜੋ ਸ਼ੈਤਾਨ ਵੰਜਾਇਆ, ਸੇ ਕਿਤ ਫੇਰੇ ਚਿਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਕੋਤ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਆਪ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹੋ ਭਗਤ ਫਰੀਦ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ। ਭਗਤ ਫਰੀਦ ਸਾਹਿਬ ਜੀ ਦੇ ਜੋ ਸਲੋਕ ਅੱਜ ਆਪ ਸੰਗਤਾਂ ਦੇ ਸਨਮੁਖ ਪੜ੍ਹ ਕੇ ਸੁਣਾਏ ਗਏ, ਉਹਨਾਂ ਸਲੋਕਾਂ ਵਿੱਚੋਂ ਪਹਿਲਾ ਸਲੋਕ ਫਰੀਦਾ ਕੁਕੇਂਦਿਆਂ ਚਾ ਗੇਂਦਿਆਂ ਮੱਤੀ ਦੇਂਦਿਆਂ ਨਿਤ, ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰਹਿ ਚਿਤ। ਭਗਤ ਜੀ ਕਹਿਣ ਲੱਗੇ, ਜਿਸ ਦੇ ਚਿੱਤ ਦੇ ਅੰਦਰ ਦਿਨ ਭਰ ਰਾਤ ਲਗਾਤਾਰ ਸ਼ੈਤਾਨ ਹੀ ਵਸਦਾ ਹੈ, ਬੁਰਾਈ ਵਸਦੀ ਹੈ, ਉਹਨੂੰ ਮੱਤਾਂ ਦੇਣ ਵਾਲੇ ਲੱਖ ਮਿਲਣ ਪਰ ਉਹ ਕਿਸੇ ਦੀ ਮੱਤ ਲੈਂਦਾ ਕਦੋਂ ਹੈ, ਉਹਨੂੰ ਕੂਕ ਕੂਕ ਕੇ ਪੁਕਾਰ ਪੁਕਾਰ ਕੇ ਕੋਈ ਲੱਖ ਵਾਰੀ ਇੱਕ ਗੱਲ ਕਹਿ ਕਿ ਇਸ ਰਸਤੇ ਦੇ ਉੱਤੇ ਨਾ ਚੱਲ, ਇਹ ਬੁਰਾ ਰਸਤਾ ਹੈ, ਇਸ ਰਸਤੇ ਦੇ ਉੱਤੇ ਚੱਲਦਾ ਚੱਲਦਾ ਠੱਗਿਆ ਜਾਏਗਾ, ਪਰ ਉਹ ਕਿਸੇ ਦੀ ਆਵਾਜ਼ ਨੂੰ ਸੁਣਦਾ ਹੀ ਨਹੀਂ ਹੈ, ਉਹ ਕਿਸੇ ਦੀ ਗੱਲ ਨੂੰ ਮੰਨਦਾ ਹੀ ਨਹੀਂ ਹੈ, ਤਰਜੀਹ ਦਿੰਦਾ ਹੀ ਨਹੀਂ ਹੈ। ਸ਼ੈਤਾਨੀਅਤ ਦਾ ਇਤਨਾ ਵੱਡਾ ਜ਼ੋਰ ਮਨ ਦੇ ਅੰਦਰ, ਸ਼ੈਤਾਨੀਅਤ ਦੀ ਇਤਨੀ ਵੱਡੀ ਲਹਿਰ ਮਨ ਦੇ ਅੰਦਰ ਚੱਲਦੀ ਕਿ ਉਹ ਨਾ ਮਾਂ ਨਾ ਪਿਤਾ ਨਾ ਕਿਸੇ ਉਪਦੇਸ਼ਕ ਤੇ ਨਾ ਗੁਰੂ ਦੇ ਬੋਲ ਨੂੰ ਸੁਣ ਕੇ ਮੰਨਣ ਵਾਸਤੇ ਤਿਆਰ ਹੈ। ਕੂਕ ਤੇ ਰਹੇ ਨੇ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ, ਪੁਕਾਰ ਪੁਕਾਰ ਕੇ ਕਹਿ ਰਹੇ ਨੇ ਕਿ ਜਾਗ ਰੇ ਮਨ ਜਾਗਣ ਹਾਰੇ, ਗੁਰਬਾਣੀ ਕਹਿ ਰਹੀ ਹੈ ਨਾ ਜਾਗ ਰੇ ਮਨ ਜਾਗਣ ਹਾਰੇ, ਪਰ ਇਹ ਜਾਗਣ ਦਾ ਨਾਂ ਲੈਂਦਾ ਕਦੋਂ ਹੈ। ਕੂਕ ਕੂਕ ਕੇ ਕਹਿ ਰਹੇ ਨੇ ਸਤਿਗੁਰੂ ਕਿ ਜਾਗ ਲੇਹੋ ਰੇ ਮਨਾ ਜਾਗ ਲੇਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਆ। ਪਰ ਕੀ ਅਸੀਂ ਇਸ ਗੱਲ ਨੂੰ ਸਤਿਗੁਰੂ ਦੀ ਆਵਾਜ਼ ਨੂੰ ਸੁਣ ਕੇ ਮੰਨ ਲਿਆ, ਸਾਡਾ ਮਨ ਇਸ ਪਾਸੇ ਨੂੰ ਮੁੜ ਤੁਰਿਆ। ਸਤਿਗੁਰੂ ਪੁਕਾਰ ਪੁਕਾਰ ਕੇ ਕਹਿ ਰਹੇ ਨੇ ਸੁਖ ਨਾਹੀ ਬਹੁਤਾ ਧਨ ਖਾਟੇ, ਸੁਖ ਨਾਹੀ ਪੇਖੈ ਨਿਰਤ ਨਾਟੇ, ਸੁਖ ਨਾਹੀ ਬਹੁਤ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਪੁਕਾਰ ਪੁਕਾਰ ਕੇ ਕਹਿ ਰਹੇ ਨੇ ਕਿ ਸਰਬ ਸੁਖਾਂ ਹਰ ਹਰ ਗੁਣ ਗਾਏ। ਤੋ ਕੀ ਸਾਡੇ ਮਨ ਨੇ ਸਤਿਗੁਰੂ ਦੀ ਇਸ ਆਵਾਜ਼ ਨੂੰ ਸੁਣ ਲਿਆ। ਪੁਕਾਰ ਪੁਕਾਰ ਕੇ ਹਜ਼ੂਰ ਕਹਿ ਰਹੇ ਨੇ ਨਰ ਅਚੇਤ ਪਾਪ ਤੇ ਡਰ ਰੇ, ਤੇ ਗੁਰੂ ਕਹਿ ਰਹੇ ਨੇ ਨਰ ਅਚੇਤ, ਇਹ ਬੇਹੋਸ਼ੀ ਦੇ ਅੰਦਰ ਚੱਲਣ ਵਾਲੇ ਮਨੁੱਖ ਪਾਪ ਤੇ ਡਰ ਰੇ, ਪਾਪ ਕਰਨ ਲੱਗਾ ਸੰਕੋਚ ਕਰ, ਪੈ ਖਾ ਨਾ ਕਰ। ਤੋ ਕੀ ਸਾਡੇ ਮਨ ਨੇ ਇਹ ਆਵਾਜ਼ ਸੁਣ ਲਈ। ਜਦ ਬੰਦੇ ਦੇ ਮਨ ਦੇ ਅੰਦਰ ਸ਼ੈਤਾਨੀਅਤ ਚੱਲਦੀ ਹੋਵੇ, ਕੋਈ ਵੀ ਸ਼ੈਤਾਨੀ ਦਾ ਵੇਗ ਚੱਲਦਾ ਹੋਵੇ, ਕਾਮ ਕ੍ਰੋਧ ਲੋਭ ਮੋਹ ਨਿੰਦਾ ਚੁਗਲੇ, ਤੇ ਬੰਦੇ ਨੂੰ ਉਹੀ ਕੁਝ ਹੀ ਪਿਆਰਾ ਲੱਗਦਾ ਹੈ। ਜਦ ਉਹਨੂੰ ਅਸੀਂ ਪਿਆਰ ਕਰ ਲੈਂਦੇ ਹਾਂ ਤੇ ਫਿਰ ਉਹਨੂੰ ਛੱਡਣ ਦਾ ਤੇ ਸਵਾਲ ਨਹੀਂ ਪੈਦਾ ਹੁੰਦਾ, ਕਿਉਂਕਿ ਅਸੀਂ ਪਿਆਰ ਕਰ ਲਿਆ ਬੁਰਾਈ ਦੇ ਨਾਲ। ਤੇ ਜਦ ਬੁਰਾਈ ਦੇ ਨਾਲ ਪਿਆਰ ਬਣ ਗਿਆ ਹੈ ਤੇ ਹੁਣ ਫਿਰ ਬੁਰਾਈ ਨੂੰ ਛੱਡਾਂਗੇ ਕਿਉਂ? ਮਨ ਉਹਨੂੰ ਕਦੀ ਵਾਸਤੇ ਵੀ ਛੱਡਣ ਵਾਸਤੇ ਰਾਜ਼ੀ ਨਹੀਂ ਹੁੰਦਾ ਜਿਹਦੇ ਨਾਲ ਇਹ ਪਿਆਰ ਦੀ ਗੰਢ ਪਾ ਲਵੇ, ਤੇ ਉਹਨੂੰ ਕਦੀ ਆਪਣਾ ਬਣਾਉਣ ਵਾਸਤੇ ਤਿਆਰ ਨਹੀਂ ਹੁੰਦਾ ਜਿਹਨੂੰ ਮਨ ਪਿਆਰ ਨਾ ਕਰੇ, ਮਨ ਪ੍ਰਵਾਨ ਨਾ ਕਰੇ। ਨਿਰੰਕਾਰ ਦੇ ਸੰਬੰਧ ਵਿੱਚ ਮੰਦਰਾਂ ਮਸਜਿਦਾਂ ਗੁਰਦੁਆਰਿਆਂ ਦੇ ਅੰਦਰ ਕਥਾ ਕਹਾਣੀਆਂ ਚੱਲਦੀਆਂ ਨੇ, ਮਨ ਨਿਰੰਕਾਰ ਦੇ ਰਾਹ ਦੇ ਉੱਤੇ ਨਹੀਂ ਤੁਰਦਾ। ਕਿਉਂ ਨਹੀਂ ਤੁਰਦਾ? ਕਿਉਂਕਿ ਮਨ ਅਜੇ ਗੁਰਬਾਣੀ ਦੇ ਬਚਨਾਂ ਦੇ ਨਾਲ ਨਿਰੰਕਾਰ ਦੇ ਨਾਲ ਪਿਆਰ ਬਣਾਇਆ ਹੀ ਨਹੀਂ ਹੈ। ਮਨ ਇਸ ਰਾਹ ਦੇ ਉੱਤੇ ਤਾਂ ਨਹੀਂ ਤੁਰਦਾ ਕਿਉਂਕਿ ਮਨ ਨੇ ਅਜੇ ਤੱਕ ਮੰਨਿਆ ਨਹੀਂ ਹੈ। ਮਨ ਦੀ ਪਿਆਰ ਵਾਲੀ ਤੰਦ, ਪਿਆਰ ਵਾਲੀ ਗੰਢ ਅਜੇ ਬੱਝੀ ਨਹੀਂ ਹੈ।
तो जिस दे नाल मन प्यार कर लेंदा है ओनू हर हालत दे अंदर अपना बनाउना चाहुंदा है, जिदे नाल प्यार ना करे ओनू छड देंदा है, ये मन दा सुभाव ओनू छड देंदा है। अगर परमात्मा दे नाल मन दी सांझ बनदी नजर नहीं आ रही कथा कीर्तन करन तो बाद या सुनन तो बाद ते ए कहना पएगा कि मन परवान नहीं करदा कि निरंकार तू है, मन परवान नहीं करदा कि निरंकार तू सर्व व्यापक है, तू सुख दा दाता है, तू नेड़े तो नेड़े है। मन जे नहीं मनदा, मन्या होएगा साडी जुबान ने, सुनिया होएगा कन्ना ने, मन ने नहीं मन्या। गुरबाणी दे अंदर एक वचन इस तरह भी आंदा है, पातशाह कहिंदे ने पाप बुरा पापी को प्यारा है, ता पाप बुरा पर पातशाह कहिंदे ने करिए कि पापी नू प्यारा बड़ा लगदा है। ते हुण पाप जिस पापी नू प्यारा लगदा है वो प्यारी चीज नू छड्डेगा कदों? प्यारी चीज नू ते घुट के मन हथ पा के पकड़ लैंदा है, छड्डदा नहीं। पाप बुरा पापी को प्यारा, गलतियां प्यारियां लगदियां ने, मुड़ मुड़ के बंदा उही गलतियां दोहरा रहा है। इस तरह ते नहीं कि अज गलती कीती है कल नहीं करदा, एक गलती नू हजारां बार दोहरा रहा है क्योंकि वह गलतियां प्यारियां लगदियां। गुरबाणी दे बचन प्यारे नहीं लगदे, दोहराउण तो गुरेज कर जांदा है, ते जिन्हों प्यारे लगदे ने वह मुड़ मुड़ के गुरबाणी दे बचना नू भी दोहराउंदा है। एक ही गुना साडे जीवन दे अंदर कई कई वार हो चुका है, इहदा कारण की है? असीं तौबा भी कर लैने आ, दो हाथ जोड़ के खिमा भी मंग लैने आ, एक वार मुआफी, कल ये गुनाह नहीं करांगा, पातशाह अज बख्शो कल ये भुल नहीं करांगा, पर कल आउंदा है ते ओही भुल फेर हो जांदी। अज अखां नूं वार वार रोकिया है, अखां ने बुरे पासे नहीं वेखना, कल नूं फेर वेख रही है, अगले दिन फेर वेखणगियां। इह सिलसिला लगातार जारी रहिंदा है क्योंकि मन जिधर वेखदा है ओनू प्यार बड़ा करदा है, ते जिन्हों प्यार करदा है ओनू मन वार वार सुनना भी चाहुंदा है, मन वार वार बोलना भी चाहुंदा है, मन वार वार वेखना भी चाहुंदा है जिन्हों प्यार करदा है। ते जिन्हों प्यार नहीं करदा ओनू ना ये सुन के राजी है, ना बोल के राजी है, ना ओनू वेख के राजी है, क्योंकि प्यार नहीं। पाप दे नाल अगर प्यार है तो पाप मुड़ मुड़ के आंदा है, परमात्मा दे नाल प्यार है ते परमात्मा दी याद भी मुड़ मुड़ के आउंदी है, दुबारा दुबारा आउंदी है। तो अज दे समाहा वाक दे अंदर भगत फरीद साहब जी कहन लगे, फरीदा कुकेंदियां कूकदियां चागेंदियां उची उची पुकारदियां, कहन लगे मत्ती देंदियां नित नीता प्रति मत दी गल सुनाई है। नीता प्रति किसे नू उपदेश देईए, कहन लगे जो शैतान वंजाया, जिन्हां दे मन दे अंदर आण के शैतानी वस गई है, शैतान ने जिन्हां नू खजल खुवार कीता है, से कित फेरे चित, वो अपने चित नू रब वल फेरदे ही नहीं है, रब वल मोड़दे ही नहीं है। कथा कहानियां करनिया सुननिया आसान ने, पर चित नू परमात्मा दी तरफ मोड़ लेना यही कठिन है और यही महान है, यही साधना है। कहन लगे से कित फेर है चित, साडा चित मुड़ मुड़ के बुराई वल नू जांदा है क्योंकि बुराई दे नाल साडा तालमेल बनदा है, इधर लियाउणा पैंदा है जबरदस्ती क्योंकि इधर तालमेल बनदा नहीं है। काम दे नाल तालमेल बनदा है, मन काम दी गल नू सुणदा भी है, काम बोलदा भी है, काम वेखदा भी है, काम लिखदा भी है, काम सोचदा भी है, क्योंकि उहदे नाल तालमेल बड़ा है। इस तो अगे लोभ, फिर इस तो अगे मोह, फिर हंकार, फिर निंदा, फिर चुगली, फिर तमाम बुराइयां, इन्हां नू अगर मन मुड़ मुड़ के कर रहा है तो यही कहना पएगा कि चित दे अंदर माला बन के चल रहे ने, इन्हां दा तालमेल साडे मन दे नाल है, ते जिहदे नाल साडे मन दा तालमेल बन जाए ओनू सुणदियां बोलदियां लिखदियां मन उकताउंदा भी नहीं है, मन दुखी भी नहीं हुंदा। ते जिथे तालमेल ना बने उथे मन बैन तो गुरेज करदा है, दुखी हो जांदा है। कदी कदी मैं वेख्या संगत दे अंदर बैठदियां इवें लगदा है जिवें समा बड़ा भारा हो गया है, इस तरह लगदा है जिवें समा बजर वर्गा हो गया, समा पास हो ही नहीं रहा। क्यों नहीं हो रहा? क्योंकि कथा दे नाल मन दा तालमेल नहीं है,
ਕੀਰਤਨ ਦੇ ਨਾਲ ਮਨ ਦਾ ਤਾਲਮੇਲ ਨਹੀਂ ਹੈ ਤੇ ਜਿਹਦਾ ਤਾਲਮੇਲ ਗੁਰਬਾਣੀ ਦੇ ਬਚਨਾਂ ਦੇ ਨਾਲ ਬਣ ਗਿਆ, ਗੁਰਬਾਣੀ ਦੇ ਬਚਨ ਸੁਣਦਾ ਰਹਿੰਦਾ ਹੈ, ਸੁਣਾਉਂਦਾ ਰਹਿੰਦਾ ਹੈ, ਉਹਨੂੰ ਇਹ ਪਤਾ ਹੀ ਨਹੀਂ ਰਹਿੰਦਾ ਕਿ ਘੜੀ ਦੀ ਸੂਈ ਆਪਣੇ ਟਿਕਾਣੇ ਦੇ ਉੱਤੇ ਪਹੁੰਚ ਕਦੋਂ ਗਈ ਹੈ, ਕਿੰਨਾ ਸਮਾਂ ਬੀਤ ਗਿਆ ਨਹੀਂ ਯਾਦ ਵਿੱਚ ਰਹਿੰਦਾ। ਜਦ ਤਾਲਮੇਲ ਬਣਦਾ ਹੈ, ਮਨ ਖੁਸ਼ ਹੁੰਦਾ ਹੈ ਉਸੇ ਕਥਾ ਕਹਾਣੀ ਨੂੰ ਸੁਣ ਕੇ, ਤਾਲਮੇਲ ਨਹੀਂ ਬਣਦਾ, ਇਹਨੂੰ ਜ਼ਬਰਦਸਤੀ ਬਿਠਾ ਕੇ ਸੁਣਾਉਣਾ ਪੈ ਰਿਹਾ, ਬੜਾ ਦੁਖੀ ਹੁੰਦਾ ਹੈ, ਬਾਹਰ ਨੂੰ ਭੱਜਣਾ ਚਾਹੁੰਦਾ, ਨਿਕਲਣਾ ਚਾਹੁੰਦਾ ਹੈ ਕਿ ਮੈਂ ਨਾ ਬੈਠਾਂ, ਦੌੜਦਾ ਹੈ ਤੇ ਫਿਰ ਵਾਰ ਵਾਰ ਦੌੜਦਾ। ਕਹਿਣ ਲੱਗੇ ਕਿ ਜੋ ਸ਼ੈਤਾਨ ਮੰਜਾਇਆ ਸੇ ਕਿਤ ਫੇਰੈ ਚਿਤ, ਜਿਨ੍ਹਾਂ ਦੇ ਮਨ ਦੇ ਅੰਦਰ ਹੈ ਹੀ ਸ਼ੈਤਾਨੀਅਤ, ਦਿਨੇ ਸ਼ੈਤਾਨੀਅਤ, ਰਾਤ ਸ਼ੈਤਾਨੀਅਤ, ਲਗਾਤਾਰ ਸ਼ੈਤਾਨੀ ਸੋਚਣੀ, ਸ਼ੈਤਾਨੀ ਕਰਨੀ, ਸ਼ੈਤਾਨ ਵਰਗਾ ਜੀਵਨ ਬਣਾ ਕੇ ਰੱਖਣਾ, ਕਹਿਣ ਲੱਗੇ ਉਹ ਆਪਣਾ ਚਿੱਤ ਪਰਮਾਤਮਾ ਵੱਲ ਕਦੋਂ ਮੋੜਦੇ ਨੇ, ਸੇ ਕਿਤ ਫੇਰੈ ਚਿਤ। ਅਗਲੇ ਸਲੋਕ ਵਿੱਚ ਭਗਤ ਫਰੀਦ ਸਾਹਿਬ ਜੀ ਦਾ ਦੂਸਰਾ ਫੁਰਮਾਨ, ਕਹਿਣ ਲੱਗੇ ਫਰੀਦਾ ਥੀਓ ਥੀਓ ਮੈਨੇ ਹੋ ਜਾਣਾ, ਫਰੀਦਾ ਥੀਓ ਪਵਾਹੀ ਦੱਬ, ਪਵਾਹੀ ਮੈਨੇ ਪਇਆ, ਪਇਆ ਮੈਨੇ ਸੜਕ, ਸੜਕ ਮੈਨੇ ਰਸਤਾ, ਦੱਬ ਜਿਹੜਾ ਕੱਚਿਆਂ ਰਾਹਾਂ ਦੇ ਉੱਤੇ ਘਾਹ ਉੱਗਿਆ ਹੁੰਦਾ ਹੈ, ਕੁਸ਼ਾ ਉੱਗੀ ਹੁੰਦੀ ਹੈ, ਜਿਹਨੂੰ ਆਪਾਂ ਪੰਜਾਬੀ ਦੇ ਅੰਦਰ, ਠੇਠ ਪੰਜਾਬੀ ਦੇ ਅੰਦਰ ਦੱਬ ਕਹਿ ਦਿੰਦੇ ਹਾਂ। ਭਗਤ ਜੀ ਕਹਿਣ ਲੱਗੇ ਥੀਓ, ਕਹਿਣ ਲੱਗੇ ਹੋ ਜਾ, ਤੇ ਭਗਤ ਜੀ ਕੀ ਹੋ ਜਾਈਏ, ਕਹਿਣ ਲੱਗੇ ਰਸਤੇ ਦੀ ਪਵਾਹੀ ਦੀ ਦੱਬ ਬਣ ਜਾ, ਜੋ ਪੈਰਾਂ ਦੇ ਹੇਠ ਲਤਾੜੀ ਜਾਂਦੀ ਹੈ, ਦੱਬ ਬਣ ਜਾ। ਭਗਤ ਜੀ ਇਸ ਤਰ੍ਹਾਂ ਕਹਿ ਕਿਉਂ ਰਹੇ ਨੇ, ਕਿਉਂਕਿ ਬੁਰਾਈਆਂ ਦੇ ਸਾਹਮਣੇ ਆਕੜ ਕੇ ਤੁਰਾਂਗੇ, ਇਹਨਾਂ ਦੇ ਨਾਲ ਸਾਡੇ ਲੜਨ ਦੀ ਸਮਰੱਥਾ ਨਹੀਂ ਹੈ, ਆਪਾਂ ਲੜਨਾ ਵੀ ਚਾਹਾਂਗੇ ਸਾਡੇ ਲੜਨ ਦੀ ਸਮਰੱਥਾ ਨਹੀਂ ਹੈ, ਤਾਂ ਫਿਰ ਨਿਰਮਾਣ ਹੋ ਤੇ ਨਿਰਮਾਣ ਹੋ ਕੇ ਸਤਿਗੁਰੂ ਦੀ ਸ਼ਰਨ ਵਿੱਚ ਆ, ਗੁਰੂ ਕਿਰਪਾ ਦੇ ਨਾਲ ਤੋ ਫਿਰ ਇਹਨਾਂ ਦੇ ਸਾਹਮਣੇ ਛਾਤੀ ਤਾਣ ਕੇ ਤੁਰ ਵੀ ਸਕੇਗਾ, ਲੜ ਵੀ ਸਕੇਗਾ ਤੇ ਜਿੱਤ ਵੀ ਪਾ ਸਕੇਗਾ। ਪਰ ਗੁਰੂ ਕਿਰਪਾ ਪਾਉਣ ਵਾਸਤੇ ਤੈਨੂੰ ਕੋਈ ਯਤਨ ਕਰਨਾ ਪਏਗਾ, ਗੁਰੂ ਕਿਰਪਾ ਨੂੰ ਪ੍ਰਾਪਤ ਕਰਨ ਲਈ ਕੋਈ ਨਾ ਕੋਈ ਉਪਾਅ ਕਰਨਾ ਪਏਗਾ, ਤੇ ਉਹ ਉਪਾਅ ਕੀ ਹੈ, ਨਿਰਮਾਣ ਹੋਣਾ। ਜੋ ਨਿਰਮਾਣ ਬਣ ਕੇ ਗੁਰੂ ਦਰ ਤੇ ਆਉਂਦਾ ਹੈ, ਉਹਦੀ ਝੋਲੀ ਵਿੱਚ ਸਤਿਗੁਰੂ ਸਭ ਦਾਤਾਂ ਪਾ ਕੇ ਉਹਨੂੰ ਨਵਾਜ ਦਿੰਦੇ ਨੇ, ਤੇ ਜੋ ਹੰਕਾਰ ਲੈ ਕੇ ਇੱਥੇ ਆਉਂਦਾ ਹੈ, ਉਹ ਵਾਂਝਾ ਹੀ ਰਹਿ ਜਾਂਦਾ ਹੈ, ਖਾਲੀ ਰਹਿ ਜਾਂਦਾ ਹੈ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਮੁਬਾਰਕ ਹੈ ਤੁਸੀਂ ਅਮੀਰ ਹੋ, ਤੁਸੀਂ ਜੱਜ ਹੋ, ਤੁਸੀਂ ਡਾਕਟਰ ਹੋ, ਤੁਸੀਂ ਸਾਇੰਟਿਸਟ ਹੋ, ਕਾਰੋਬਾਰੀ ਹੋ, ਪੂਰਾ ਟੋਰਾਂਟੋ ਸ਼ਹਿਰ ਤੁਹਾਡੀ ਮਲਕੀਅਤ ਹੈ, ਤੁਸੀਂ ਕਿੰਨੇ ਵੀ ਮਹਾਨ ਹੋ, ਪਰ ਜਦੋਂ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣਾ ਹੈ, ਉਦੋਂ ਆਪਣਾ ਇਹ ਸਾਰਾ ਹੰਕਾਰ ਗੁਰਦੁਆਰੇ ਦੇ ਮੁੱਖ ਦੁਆਰ ਤੋਂ ਬਾਹਰ ਛੱਡ ਕੇ ਆਇਆ ਕਰੋ। ਇੱਥੇ ਅਤਿ ਨਿਰਮਾਣ ਹੋ ਕੇ, ਬਿਲਕੁਲ ਨਿਮਾਣੇ ਨਿਤਾਣੇ ਬਣ ਕੇ ਆਉਣ ਦੇ ਅੰਦਰ ਲਾਭ ਹੈ। ਇੱਥੇ ਰਹਿਮਤ ਦੇ ਬੱਦਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਰਹਿਮਤ ਦਾ ਮੀਂਹ ਵਰਸਾਉਂਦੇ ਰਹਿੰਦੇ ਨੇ, ਤੇ ਬੜੀ ਚੰਗੀ ਤਰ੍ਹਾਂ ਆਪ ਸਭ ਨੂੰ ਇਸ ਚੀਜ਼ ਦਾ ਗਿਆਨ ਹੈ ਕਿ ਜਦ ਉੱਪਰੋਂ ਬੱਦਲਾਂ ਦੀਆਂ ਕਣੀਆਂ ਵਰਸਦੀਆਂ ਨੇ, ਬਰਸਾਤ ਪੈਂਦੀ ਹੈ, ਪਾਣੀ ਉੱਚਿਆਂ ਟਿੱਬਿਆਂ ਤੋਂ ਰਿੜ ਕੇ ਨੀਵੀਆਂ ਥਾਵਾਂ ਦੇ ਉੱਤੇ ਆਣ ਕੇ ਖਲੋ ਜਾਂਦਾ। ਜਿਹੜੀ ਨੀਵੀਂ ਥਾਂ ਹੈ ਪਾਣੀ ਦੇ ਨਾਲ ਭਰੀ ਦਿਸਦੀ ਹੈ, ਤੇ ਜਿਹੜਾ ਉੱਚਾ ਟਿੱਬਾ ਹੈ ਬਰਸਾਤ ਹੁੰਦੀ ਹੈ, ਉਹ ਰਹਿੰਦਾ ਫਿਰ ਖਾਲੀ ਦਾ ਖਾਲੀ, ਉਹ ਬਰਸਾਤ ਨੂੰ ਸੰਭਾਲਦਾ ਨਹੀਂ ਹੈ, ਪਾਣੀ ਉੱਥੇ ਰੁਕਦਾ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਜਦ ਵੀ ਆਉਣਾ ਹੈ, ਅਤਿ ਨਿਰਮਾਨਤਾ ਲੈ ਕੇ, ਅਤਿ ਨਿਰਮਾਨਤਾ ਹਿਰਦੇ ਦੀ ਗਰੀਬੀ ਲੈ ਕੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਮੈਂ ਪੜ੍ਹਿਆ, ਤੇ ਭਾਈ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੁਝ ਕੁਝ ਜੀਵਨ ਦੇ ਕੌਤਕ ਬਿਆਨ ਕੀਤੇ। ਮੈਂ ਉਹਨਾਂ ਕੌਤਕਾਂ ਨੂੰ ਪੜ੍ਹ ਕੇ ਬੜਾ ਹੈਰਾਨ ਹੋਇਆ। ਭਾਈ ਸਾਹਿਬ ਇੱਕ ਜਗ੍ਹਾ ਤੇ ਲਿਖਦੇ ਨੇ ਕਿ ਪਹਿਲੋਂ ਬਾਬੇ ਪਾਇਆ ਬਖਸ਼ਦਾਰ, ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਕਹਿ ਰਹੇ ਨੇ ਭਾਈ ਗੁਰਦਾਸ ਸਾਹਿਬ, ਕਹਿਣ ਲੱਗੇ ਪਹਿਲੋਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਏ। ਬਖਸ਼ਿਸ਼ ਦਾ ਦਰ ਇਹ ਗੁਰੂ ਨਾਨਕ ਤੋਂ ਪਹਿਲਾਂ ਪਾਇਆ ਹੈ, ਘਾਲਣਾ ਬਾਅਦ ਵਿੱਚ ਘਾਲਦਾ ਰਿਹਾ। ਪਰ ਮੈਂ ਹੈਰਾਨ ਹੋਇਆ ਕਿ ਘਾਲਣਾ ਘਾਲਣੀ ਪੈਂਦੀ ਹੈ ਤਾਂ ਕਿ ਬਖਸ਼ਿਸ਼ ਮਿਲ ਜਾਵੇ, ਤੇ ਜੇ ਬਖਸ਼ਿਸ਼ ਮਿਲ ਗਈ ਤੇ ਫਿਰ ਘਾਲਣਾ ਦੀ ਲੋੜ ਬਚਦੀ ਕਿੱਥੇ। ਮਿਹਨਤ ਕਰਨੀ ਪੈਂਦੀ ਹੈ ਤਾਂ ਕਿ ਮੁਕਾਮ ਮਿਲ ਜਾਏ, ਤੇ ਜੇ ਮੁਕਾਮ ਮਿਲ ਗਿਆ ਫਿਰ ਤੇ ਮਿਹਨਤ ਦੀ ਲੋੜ ਨਹੀਂ।
मुकाम ते पहुंचन वास्ते ते मेहनत दी लोड़ है। एक बच्चा पढ़ रहा है, दिन पर रात एक करके पढ़ रहा है, मां बाप दा पैसा खर्च करता है, अपना समा वो खर्च करता है ताकि मैं डॉक्टर बन जावां। ते जे डॉक्टर बनी गया है ते फिर करना दी लोड़ किथे रहेगी, किताबां दे नाल मगजमारी करन दी लोड़ किथे बचदी। आप चलदे चलदे गुरुद्वारे पहुंच ही गए हो, बात चल रही ठंडी हवा पै रही बरसात, एदे तो तुहाडा बचाव हो ही गया, तो हुण इत्थे आण के चलन दी लोड़ किथे रह गई, इत्थे आण के ते टिक के बहना है। इस तरह ते नहीं कि हाल दे अंदर हुण कदम दर कदम टहलदे रहिए चलदे रहिए, इत्थे आण के ते बहना है। मतलब मेरा मेहनत पहला करनी पैंदी है, मंजिल बाद विच मिलदी है। बीज पहला बीजना पैंदा है, फल बाद विच मिलदा है। दीवारां पहलां खड़ियां करनियां पैंदियां ने, छत बाद विच पैंदी है। कर्म पहलां करना पैंदा है, किस्मत बाद विच बनदी है। और कर्म तो ही किस्मत बनदी है, किसे वक्त मैं रज गुजारांगा, कर्म तो ही किस्मत बनदी है। भाई गुरदास साहब ने बड़ा अजीब जे तरीके दे नाल सतगुरु दे संबंध विच इह गल कह दित्ती, पहलों बाबे पाया बख्शदार। पहलां बाबे ने, बाबा इशारा कर रहे ने गुरु नानक साहब जी वल, पहला बाबे ने निरंकार दा दर पाया है, बख्शिश दा दर उन्हां नूं मिलिया है। पिछों दे फिर काल कमाई बाद विच ओह कालना काल दे रहे, मेहनत करदे रहे, ते कहन लगे रेत अक आहार कर रोड़ां दी गुर करी विछाई। इस गल नूं जरा समझण दी कृपा कर लियो, बख्शिश दा मिल जाना काफी नहीं, उन्हूं संभाल के रखण दी जांच भी होनी चाहीदी है। धन का कमा लेना या धन का जेब विच आ जाना, धन का मिल जाना काफी नहीं, धन नूं संभालन दी जांच भी होनी चाहीदी। अगर आप 500 डालर रोज का कमा रहे हो उदाहरण वजो, ते 500 डालर ही घर आउण तों पहला पहला रस्ते दे अंदर कैसीनो दे अंदर जाके जुए दे अड्डे ते जाके 500 दा 500 उजाड़ आउंदे हो, ते फिर तुहाडे कमाई का अर्थ की होया। अगर 500 ही रस्ते विच बर्बाद कर आउंदे हो, लुटा आउंदे हो, ते कमाई दा फिर मैना की, कमाई दा अर्थ की? फिर सारा दिन शरीर तोड़ के मेहनत करन दा अर्थ की होया? ना कीती कीती दे बराबर हो गई, कीती ना कीती दे बराबर हो गई। हजूर गुरु नानक देव पातशाह महाराज जी नूं बख्शिश ते मिल गई है निरंकार कोल, और बहुत वड्डी मिल गई है, बख्शिश सब तों वधीक मिल गई है। उस बख्शिश नूं संभालना किवें है, उह साडे वास्ते कलना काल दे रहे कि बख्शिश नूं संभालना पैंदा है निर्माण बन के, अति गरीब बन के, अति नीवा हो के, पिछों दे फिर काल कमाई। अगर भांडा ही कोल नहीं है तो बख्शिश रहेगी किथे, संभालांगे किथे, भांडा ते कोल होना चाहिए ना। तो बख्शिश नूं संभालन वास्ते पातशाह मेहनत मुशक्कत ते निर्माणता दे दौर विचों दी निकलदे रहे। गरीबी परमात्मा दी बख्शिश नूं संभालन वास्ते बर्तन है, ते बाहर दी गरीबी नहीं अंदर दी गरीबी। मैं साफ लफ्ज़ां विच अर्ज करां, निम्रता, निम्रता रब जी दी बख्शिश नूं संभालन वास्ते भांडे दा काम करदी है। बख्शिश रोज रोज हुंदी जाए, निर्माण बंदा बने ना, बख्शिश आउंदी जाएगी, चली जाएगी, टिकेगी नहीं, क्योंकि टिके किथे, टिकण वास्ते बख्शिश नूं कोई जगह ही नहीं मिल रही। भांडा चाहिदा सी, भांडा निर्माणता दा, वो भांडा ते पास है नहीं, टिके किथे। तो खैर इस तरह भी जिक्र आउंदा है कि पीर दस्तगीर दी जदों मुलाकात होई साहिब गुरु नानक देव पातशाह महाराज जी दे नाल, तो पीर दस्तगीर गुरु नानक साहब जी तो बड़ा मुतासर हुंदा है, बड़ा प्रभावित हुंदा है। तो अखीर विच आके पीर दस्तगीर एक प्रश्न कर देंदा है हजूर दे सामने, कह देंदा है, ए नानक तपा जी, मैं तुहाडे उत्ते बड़ा खुश होया, लंबी चौड़ी दास्तान है, मैं अखीर दे पॉइंट दे उत्ते पहुंच के अर्ज करना चाहुंदा। पीर दस्तगीर कहिंदा, नानक तपा जी, मैं तुहाडे उत्ते मेहरबान हां, मैं तुहाडे उत्ते बड़ा खुश हां, मंगो, की मंगना चाहुंदे हो? पातशाह कहन लगे, कोई कसर बाकी नहीं तो फिर मंगीए की? कोई कमी दिसदी होवे ते मंग तां ही बनदी है ना, अगर कमी नहीं, कोई लोड़ नहीं, ते मंग पैदा होंदा ते कोई कारण नहीं। जितनियां साडियां मंगा बनदियां ने, ओह लोड़ां नूं वेख के, अधूरेपन नूं वेख के, कमी नूं वेख के। पूरे मनुख दी की मंग होएगी? कुछ भी नहीं, मंग ते अधूरे दी हुंदी।
ਆਖਿਆ ਪੀਰ ਜੀ ਪਰਮਾਤਮਾ ਦਾ ਦਿੱਤਾ ਹੋਇਆ ਬਹੁਤ ਕੁਛ ਮੇਰੇ ਦਮਨ ਦੇ ਅੰਦਰ ਹੈ, ਕੁਝ ਲੋੜ ਹੀ ਨਹੀਂ ਹੈ, ਬਹੁਤ ਕੁਝ ਦੇ ਕੇ ਨਿਰੰਕਾਰ ਨੇ ਨਵਾਜੇ ਹੈ। ਦੂਜੀ ਵਾਰ ਫੇਰ ਕਹਿ ਦਿੱਤਾ ਪੀਰ ਦਸਤਗੀਰ ਨੇ, ਨਾਨਕ ਜੀ ਕੁਛ ਤੇ ਮੰਗੋ, ਮੈਂ ਦੇਣਾ ਚਾਹੁੰਦਾ, ਕੁਛ ਤੇ ਮੰਗੋ। ਪਾਤਸ਼ਾਹ ਕਹਿਣ ਲੱਗੇ ਕੁਝ ਵੀ ਤਮੰਨਾ ਬਾਕੀ ਨਹੀਂ ਹੈ, ਲੋੜ ਹੀ ਬਾਕੀ ਨਹੀਂ ਹੈ। ਪੀਰ ਹੈਰਾਨ ਹੋ ਕੇ ਕਹਿਣ ਲੱਗਾ, ਨਾਨਕ ਤਪਾ ਜੀ, ਮੇਰੇ ਕੋਲ ਤੇ ਲੋਕ ਰੋਜ਼ ਰੋਜ਼ ਆਉਂਦੇ ਨੇ, ਇਬਾਦਤ ਕਰਦੇ ਨੇ, ਅਰਦਾਸ ਕਰਦੇ ਨੇ, ਹੱਥ ਜੋੜਦੇ ਨੇ, ਨੱਕ ਗੋਡੇ ਰਗੜਦੇ ਨੇ, ਤਰਲੇ ਮਿੰਨਤਾਂ ਕਰਦੇ ਨੇ, ਕੁਝ ਸਾਨੂੰ ਦਿਓ, ਅਸੀਂ ਉਹਨਾਂ ਨੂੰ ਜਲਦੀ ਕਰਕੇ ਕੁਝ ਦਿੰਦੇ ਨਹੀਂ ਆ, ਮੈਂ ਆਪ ਦੇਣਾ ਚਾਹੁੰਦਾ, ਤੁਸੀਂ ਕੁਝ ਲੈਂਦੇ ਨਹੀਂ। ਕਿਸ ਤਰ੍ਹਾਂ ਦੇ ਤੁਸੀਂ ਮਨੁੱਖ ਹੋ, ਮੈਂ ਦੇਣਾ ਚਾਹੁੰਦਾ, ਤੁਸੀਂ ਝੋਲੀ ਨਹੀਂ ਫੈਲਾ ਰਹੇ, ਕੁਝ ਲੈਣਾ ਹੀ ਨਹੀਂ ਚਾਹੁੰਦੇ। ਤੀਸਰੀ ਵਾਰ ਮੈਂ ਤੁਹਾਨੂੰ ਫੇਰ ਕਹਿ ਰਿਹਾ, ਮੇਰੇ ਕੋਲੋਂ ਕੁਝ ਮੰਗੋ, ਮੈਨੂੰ ਦੇ ਕੇ ਖੁਸ਼ੀ ਹੋਏਗੀ। ਕਿਸੇ ਨੂੰ ਦੇ ਕੇ ਖੁਸ਼ੀ ਹੁੰਦੀ ਹੈ ਹਮੇਸ਼ਾ ਹੀ ਚੰਗਿਆਂ ਪੁਰਸ਼ਾਂ ਨੂੰ। ਇਹ ਵੀ ਖਿਆਲ ਕਰਿਓ, ਕਿਸੇ ਦੇ ਖੋ ਕੇ ਕਾਰੋਬਾਰ ਖੋਣਾ, ਜਾਨ ਖੋ ਲੈਣਾ, ਇੱਜ਼ਤ ਖੋ ਲੈਣੀ, ਕਿਸੇ ਨੂੰ ਬਰਬਾਦ ਕਰਕੇ ਖੁਸ਼ੀ ਹੁੰਦੀ ਹੈ ਬਦਬਖਤ ਬੰਦੇ ਨੂੰ, ਜਿਹੜਾ ਖੋਟਾ ਬੰਦਾ ਹੈ, ਕਿਸੇ ਨੂੰ ਦੇ ਕੇ ਖੁਸ਼ੀ ਹੁੰਦੀ ਹੈ ਤਾਨੇ ਪੁਖਤਾ ਮਜ਼ਾਜ ਤੇ ਤਜਰਬੇਕਾਰ ਸੱਜਣਾ, ਕਿਸੇ ਨੂੰ ਦੇ ਕੇ ਬੜੀ ਖੁਸ਼ੀ ਹੁੰਦੀ। ਕਹਿੰਦਾ ਮੈਂ ਦੇਣਾ ਚਾਹੁੰਦਾ, ਤੁਸੀਂ ਝੋਲੀ ਕਿਉਂ ਨੀ ਫੈਲਾ ਰਹੇ, ਕੁਝ ਮੰਗ ਕਿਉਂ ਨੀ ਕਰ ਰਹੇ। ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਤੀਸਰੀ ਵਾਰ ਕਹਿੰਦੇ ਨੇ, ਅੱਛਾ ਪੀਰ ਜੀ, ਜੇ ਦੇਣਾ ਹੀ ਚਾਹੁੰਦੇ ਹੋ ਤੇ ਫਿਰ ਨਿਮਰਤਾ ਦਿਓ, ਮੈਨੂੰ ਗਰੀਬੀ ਲੈ ਕੇ ਦਿਓ। ਇਤਿਹਾਸ ਦੇ ਪੰਨੇ ਕਹਿੰਦੇ ਨੇ ਕਿ ਪੀਰ ਦਸਤਗੀਰ ਨੇਤਰ ਬੰਦ ਕਰਕੇ ਅੱਲਾ ਤਾਲਾ ਖੁਦਾਵੰਦ ਦੇ ਚਰਨਾਂ ਵਿੱਚ ਆਪਣੀ ਸੁਰਤ ਨੂੰ ਜੋੜਦੇ ਨੇ। ਇਤਿਹਾਸ ਦੇ ਪੰਨੇ ਇਸ ਤਰ੍ਹਾਂ ਕਹਿੰਦੇ ਨੇ, ਤੋਂ ਮੰਗ ਕਰਦੇ ਨੇ, ਹੇ ਖੁਦਾ ਮੈਨੂੰ ਕੁਛ ਗਰੀਬੀ ਚਾਹੀਦੀ ਹੈ, ਮੇਰੇ ਕੋਲ ਅੱਜ ਨਾਨਕ ਤਪਾ ਜੀ ਆਏ ਨੇ, ਗਰੀਬੀ ਮੈਂ ਉਹਨਾਂ ਦੀ ਝੋਲੀ ਵਿੱਚ ਪਾਉਣੀ ਚਾਹੁੰਦਾ, ਗਰੀਬੀ ਮੈਂ ਉਹਨਾਂ ਨੂੰ ਦੇਣੀ ਚਾਹੁੰਦਾ। ਆਵਾਜ਼ ਆਉਂਦੀ ਹੈ, ਪੀਰ ਦਸਤਗੀਰ, ਸਾਰੀ ਗਰੀਬੀ ਦਾ ਮਾਲਕ ਨਾਨਕ ਪਹਿਲਾਂ ਤੋਂ ਹੀ ਹੈ, ਮੇਰੇ ਕੋਲ ਕੁਝ ਵੀ ਬਾਕੀ ਨਹੀਂ, ਸਾਰੀ ਗਰੀਬੀ ਦਾ ਮਾਲਕ ਨਾਨਕ ਪਹਿਲਾਂ ਤੋਂ ਹੈ। ਇਤਨੀ ਗਰੀਬੀ ਹੁੰਦਿਆਂ ਹੋਇਆ ਇਤਨੀ ਨਿਰਮਾਨਤਾ ਕੋਲ ਹੈ, ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਗਤ ਜਲੰਦੇ ਨੂੰ ਠਾਰਨ ਵਾਸਤੇ ਤੁਰ ਪੈਂਦੇ ਨੇ। ਬੜੇ ਬੜੇ ਕਠਿਨਾਈਆਂ ਦਾ, ਪੱਥਰ ਮਨੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਲੋਕਾਂ ਕੋਲੋਂ ਦੁਰ ਬੋਲ ਸੁਣਨੇ ਪੈਂਦੇ ਨੇ, ਇੱਟਾਂ ਵੱਟੇ ਖਾਣੇ ਪੈਂਦੇ ਨੇ, ਪਰ ਸਤਿਗੁਰੂ ਕੌੜਾ ਫਿੱਕਾ ਬੋਲ ਕਿਉਂ ਨੀ ਬੋਲਦੇ? ਉਸ ਗਰੀਬੀ ਦੇ ਕਾਰਨ, ਨਿਰਮਾਨਤਾ ਦੇ ਕਾਰਨ। ਠੀਕ ਦੂਸਰੇ ਪਾਸੇ ਅਸੀਂ ਗਰੀਬ ਅੰਦਰੋਂ ਨਹੀਂ ਆ, ਅੰਦਰ ਸਾਡਾ ਹੰਕਾਰੀ ਹੈ, ਅੰਦਰ ਸਾਡਾ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ। ਸਾਡੇ ਸਾਹਮਣੇ ਆਣ ਕੇ ਕੋਈ ਮਾਮੂਲੀ ਜਿਹਾ ਤੱਤਾ ਬੋਲ ਬੋਲਦਾ ਹੈ, ਗਰਮ ਬਚਨ ਬੋਲਦਾ ਹੈ, ਤੇ ਮਾਮੂਲੀ ਸਾਡੇ ਅੰਦਰ ਦੀ ਅੱਗ ਲੱਟ ਲੱਟ ਕਰਕੇ ਬਲਣੀ ਸ਼ੁਰੂ ਹੋ ਜਾਂਦੀ ਹੈ। ਮਾਮੂਲੀ ਜਿਹਾ ਕੋਈ ਕੌੜੀ ਅੱਖ ਕਰਕੇ ਮਾੜਾ ਜਿਹਾ ਸਾਡੇ ਵੱਲ ਵੇਖ ਲਵੇ ਨਾ, ਤੇ ਸਾਡੀ ਅੱਖ ਦੇ ਅੰਦਰ ਸੂਰ ਦਾ ਵਾਲ ਆ ਜਾਂਦਾ ਹੈ, ਉਹਦੇ ਨਾਲ ਚਾਰ ਗੁਣਾ ਅੱਖਾਂ ਨੂੰ ਕੌੜੀਆਂ ਕਰ ਲਈਦਾ ਹੈ। ਕੋਈ ਮਾਮੂਲੀ ਜਿਹਾ ਕੌੜਾ ਫਿੱਕਾ ਬੋਲ ਬੋਲ ਦਵੇ ਤੇ ਸਾਡੀ ਜ਼ੁਬਾਨ ਦੇ ਜਿਹੜੇ ਬੋਲ ਨਿਕਲਣੇ ਸ਼ੁਰੂ ਹੁੰਦੇ ਨੇ, ਉਹਦੇ ਨਾਲ ਚਾਰ ਗੁਣਾ ਜ਼ਿਆਦੇ ਕੌੜੇ। ਕਾਰਨ ਕੀ ਹੈ? ਅੰਦਰ ਗਰੀਬੀ ਤੇ ਹੈ ਨੀ, ਤੇ ਗਰੀਬੀ ਨਹੀਂ ਤੇ ਫਿਰ ਆਪਣੇ ਵਿਸ਼ੇ ਦੇ ਨਾਲ ਜੁੜੋ, ਪ੍ਰਮਾਤਮਾ ਦੀ ਬਖਸ਼ਿਸ਼ ਨਹੀਂ, ਬਖਸ਼ਿਸ਼ ਨੂੰ ਸੰਭਾਲੋਗੇ ਕਿਵੇਂ ਗਰੀਬੀ ਦੇ ਨਾਲ? ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਥੀਓ ਪਵਾਹੀ ਦੱਬ ਪਵਾਹੀ ਮੈਨੇ ਪਹਿਆ ਰਸਤਾ। ਕਹਿਣ ਲੱਗੇ ਹੋ ਜਾ, ਤੇ ਕੀ ਹੋ ਜਾਣਾ? ਦੱਬ ਹੋ ਜਾ, ਘਾਹ ਬਣ ਜਾ, ਕੱਚੇ ਮਾਰਗ ਦਾ, ਕੱਚੇ ਰਸਤੇ ਦਾ ਘਾਸ ਬਣ, ਦੱਬ ਬਣ, ਥੀਓ ਪਵਾਹੀ ਦੱਬ। ਭਗਤ ਫਰੀਦ ਸਾਹਿਬ ਜਦ ਇੰਨਾ ਜ਼ੋਰ ਦੇ ਕੇ ਕਹਿਣ ਕਿ ਤੈਨੂੰ ਘਾਹ ਵਰਗਾ ਬਣ ਜਾਣਾ ਚਾਹੀਦਾ, ਦੱਬ ਵਰਗਾ ਬਣ ਜਾਣਾ ਚਾਹੀਦਾ, ਤੇ ਫਿਰ ਪ੍ਰਸ਼ਨ ਤੇ ਕਰ ਸਕਦੇ ਹਾਂ ਕਿ ਭਗਤ ਫਰੀਦ ਜੀ ਕਿਉਂ, ਕਿਸ ਲਈ ਕਹਿ ਰਹੇ ਹੋ ਕਿ ਦੱਬ ਵਰਗਾ ਬਣ ਜਾ? ਕਹਿਣ ਲੱਗੇ, ਜੇ ਸਾਈਂ ਲੋੜ ਹੈ ਸਭ, ਸਾਈਂ ਮੈਨੇ ਪਰਮਾਤਮਾ ਲੋੜੈ ਮੈਨੇ ਲੱਭਣਾ ਚਾਹੁੰਦਾ ਹੈ, ਤੇ ਸਭ ਮੈਨੇ ਸਾਰਿਆਂ ਵਿੱਚੋਂ। ਕਹਿਣ ਲੱਗੇ, ਜੇ ਸਾਈਂ ਦਾ ਦੀਦਾਰ ਕਰਨਾ ਚਾਹੁੰਦਾ ਹੈ ਤੇ ਉਹ ਵੀ ਜਰੇ ਜਰੇ ਵਿੱਚੋਂ ਸਾਰਿਆਂ ਵਿੱਚੋਂ, ਤੇ ਫਿਰ ਅਤੀ ਨਿਰਮਾਣ ਹੋਣਾ ਪਏਗਾ ਦੱਬ ਵਰਗਾ। ਜੇ ਸਾਈਂ ਲੋੜੈ ਸਭ, ਸਾਈਂ ਹੈ ਤਾਂ ਸਭ ਦੇ ਅੰਦਰ, ਪਰ ਸਾਡੀ ਇਹ ਕੜਚਣ ਹੈ, ਸਾਨੂੰ ਸਭ ਦੇ ਅੰਦਰ ਨਜ਼ਰ ਆਉਂਦਾ ਨਹੀਂ ਹੈ। ਸਾਈਂ ਹੈ ਸਭ ਦੇ ਅੰਦਰ, ਪਰ ਸਾਡੀ ਮੁਸ਼ਕਲ ਇਹ ਹੈ, ਨਾ ਸਾਨੂੰ ਆਪਣੇ ਵਿੱਚ ਦਿਸਦਾ ਹੈ ਤੇ ਨਾ ਬੇਗਾਨੇ ਵਿੱਚ ਦਿਸਦਾ ਹੈ। ਦੂਸਰਾ ਸਾਨੂੰ ਹਮੇਸ਼ਾ ਕਾਫਰ ਹੀ ਦਿਸਦਾ ਹੈ, ਦੂਸਰਾ ਸਾਨੂੰ ਹਮੇਸ਼ਾ ਬੁਰਾ ਹੀ ਦਿਸਦਾ ਹੈ, ਤੇ ਜੇ ਚੰਗਾ ਦਿਸਦਾ ਹੈ ਤੇ ਆਪਣਾ ਆਪਾ ਹੀ ਦਿਸਦਾ ਹੈ, ਜਦਕਿ ਚੰਗਾ ਆਪਾਂ ਆਪਣਾ ਆਪਾ ਬਣਾਇਆ ਵੀ ਨਹੀਂ ਹੈ।
मैं अक्सर एक बेनती करया करदा और थोड़ा जे एकागर होके समझन दी कृपा करियो। बंदा अपने आप तो संतुष्ट है, परमात्मा तो संतुष्ट नहीं है। जो मेरे पास है मैं उदे तो संतुष्ट हाँ, जो मेरी अकल है अपनी अकल तो संतुष्ट है, अपनिया बुराइया ते उते संतोख है, बुराइया ते संतुष्ट है। अगर ऐ संतुष्टि बन जाए कि मैं अधूरा हाँ, फिर ते ए अपने आप नू पूरा करन दा यतन करेगा ना, जे समझ आ जाए कि मैं अधूरा हाँ। पर अपने अधूरे पण दे उते नू संतुष्टि आ गई है, अपने अधूरे पण नू दूर करन दा यतन तां ही करदा। अगर ये समझ आ जाए कि मैं बुरा हाँ, ते फिर ते बुराई नू छड़ के चंगियाई दे राह दे उते चल पेगा। पर ए अपनी बुराई दे उते सहमत हो गया, बुराई दे उते संतुष्ट हो गया, अपनिया बुराइया दे उते भी संतुष्ट है, ते कमाल दी गल है रब दीआं चंगियाईआं दे उते भी संतुष्ट नहीं है।

ਵਕਤ ਖੁੱਲ੍ਹ ਕੇ ਇਸ ਵਿਸ਼ੇ ਦੇ ਉੱਤੇ ਆਪ ਸੰਗਤਾਂ ਦੀ ਸੇਵਾ ਕਰਾਂਗਾ, ਪਰ ਇਸ਼ਾਰਤਨ ਬੇਨਤੀ, ਸ਼ਿਕਵਾ, ਇਤਰਾਜ਼ ਪਤਾ ਕਦੋਂ ਬਣਦਾ? ਜਦ ਮਨ ਵਿੱਚੋਂ ਆਵਾਜ਼ ਆਏ ਕਿ ਮੇਰੀ ਝੋਲੀ ਤੇ ਬੜੀ ਵੱਡੀ ਹੈ, ਪਰ ਇਹ ਦੇਣ ਵਾਲਿਆ ਤੂੰ ਝੋਲੀ ਵਿੱਚ ਪਾ ਕੁਝ ਕਿਉਂ ਨਹੀਂ ਰਿਹਾ? ਝੋਲੀ ਮੇਰੀ ਖਾਲੀ ਪਈ ਹੈ, ਤੇਰੇ ਨਾਂ ਦੇਣ ਦੇ ਕਾਰਨ ਮੇਰੀ ਝੋਲੀ ਬੜੀ ਚੰਗੀ ਹੈ। ਸਾਦਿਆਂ ਲਫ਼ਜ਼ਾਂ ਵਿੱਚ ਬਿਨੈ ਕਰਾਂ, ਮੇਰੇ ਕਰਮ ਤੇ ਬੜੇ ਮਹਾਨ ਨੇ, ਪਰ ਤੂੰ ਮੈਨੂੰ ਮੇਰਿਆਂ ਕਰਮਾਂ ਦੇ ਵਿੱਚ ਦੇ ਕੀ ਰਿਹਾ? ਕਰਮ ਮੇਰੇ ਬੜੇ ਮਹਾਨ ਨੇ, ਮੇਰੇ ਕਰਮਾਂ ਦੇ ਬਦਲੇ ਤੂੰ ਮੇਰੀ ਝੋਲੀ ਵਿੱਚ ਪਾ ਕੀ ਰਿਹਾ ਹੈ? ਇਤਰਾਜ਼ ਬਣੇਗਾ। ਤੋ ਜਦ ਬੰਦੇ ਨੂੰ ਆਪਣੀ ਬੁਰਾਈ ਦੇ ਉੱਤੇ ਸੰਤੁਸ਼ਟੀ ਨਾ ਬਣੇ, ਮਾਣੇ ਕਹਿ ਕੇ ਤੂੰ ਬੜਾ ਖੋਟਾ ਹੈ, ਤੂੰ ਬੜਾ ਨੀਚ ਹੈ, ਤੂੰ ਬੜਾ ਬੁਰਾ ਹੈ, ਤੂੰ ਬੜਾ ਵਿਭਚਾਰੀ ਹੈ, ਬੜਾ ਕਾਮੀ ਹੈ, ਤੋ ਫਿਰ ਤੇ ਇਤਰਾਜ਼ ਬਣਨ ਦਾ ਕੋਈ ਕਾਰਨ ਹੀ ਨਹੀਂ, ਮਤਲਬ ਬਣਦਾ ਹੀ ਨਹੀਂ। ਤੋ ਖੈਰ, ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਥੀਓ ਥੀਓ ਮੈਨੇ ਹੋ ਜਾ, ਥੀਓ ਪਵਾਹੀ ਦੱਬ। ਤੇ ਪੁੱਛਿਆ, ਭਗਤ ਜੀ ਕਿਉਂ ਇੰਨਾ ਜ਼ੋਰ ਦੇ ਕੇ ਕਹਿ ਰਹੇ ਹੋ ਕਿ ਦੱਬ ਵਰਗਾ ਬਣ ਜਾ, ਰਸਤੇ ਦੇ ਕੱਚੇ ਰਸਤੇ ਦੇ ਘਾਸ ਵਰਗਾ ਬਣ ਜਾ? ਕਹਿਣ ਲੱਗੇ, ਜੇ ਸਾਈ ਲੋੜ ਹੈ ਸਭ, ਜੇ ਪ੍ਰਮਾਤਮਾ ਨੂੰ ਸਾਈ ਨੂੰ ਸਾਰਿਆਂ ਦੇ ਅੰਦਰ ਵੇਖਣਾ ਚਾਹੁੰਦਾ ਹੈ, ਲੱਭ ਲੈਣਾ ਚਾਹੁੰਦਾ ਹੈ, ਤੇ ਕਹਿਣ ਲੱਗੇ ਫਿਰ ਦੱਬ ਵਰਗਾ ਬਣ ਜਾ ਅਤੀ ਨਿਰਮਾਣ। ਇੱਕ ਬੇਨਤੀ ਮੈਂ ਇੱਥੇ ਹੋਰ ਕਰਦਾ ਚੱਲਾਂ, ਜਿਸ ਸਾਈ ਦਾ ਬਾਬਾ ਫਰੀਦ ਸਾਹਿਬ ਜੀ ਸਾਡੇ ਸਾਹਮਣੇ ਜ਼ਿਕਰ ਕਰ ਰਹੇ ਨੇ, ਉਹ ਸਾਈ ਵਾਕਿਆ ਹੀ ਜਰੇ ਜਰੇ ਦੇ ਅੰਦਰ ਸਮਾਇਆ ਹੈ। ਇਸ ਤਰ੍ਹਾਂ ਨਹੀਂ ਹੈ ਕਿ ਸ਼ਮਾਨ ਦੇ ਅੰਦਰ ਕੋਈ ਵੱਖਰਾ ਸੱਚਖੰਡ ਹੈ ਤੇ ਪ੍ਰਮਾਤਮਾ ਉਸ ਸੱਚਖੰਡ ਦੇ ਵਿੱਚ ਰਹਿੰਦਾ ਹੈ। ਇਸ ਤਰ੍ਹਾਂ ਨਹੀਂ ਹੈ ਕਿ ਉਹ ਸਾਈ ਹਜ਼ੂਰ ਸਾਹਿਬ ਦਾ ਮਾਲਕ ਹੈ ਜਾਂ ਅੰਮ੍ਰਿਤਸਰ ਸਾਹਿਬ ਰਹਿੰਦਾ ਹੈ ਤੇ ਤੁਹਾਡੇ ਕੋਲ ਨਹੀਂ ਰਹਿੰਦਾ, ਜਾਂ ਉਹ ਸਾਈ ਇਕੱਲਾ ਮੱਕੇ ਦਾ ਵਾਸੀ ਹੈ ਤੇ ਇਸ ਕਾਇਨਾਤ ਵਿੱਚ ਨਹੀਂ ਹੈ, ਜਾਂ ਉਹ ਸਾਈ ਬਨਾਰਸ ਦਾ ਵਸਨੀਕ ਹੈ ਪਰ ਇੱਥੇ ਨਹੀਂ ਹੈ। ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ, ਆਪ ਸਾਰੇ ਗੁਰਬਾਣੀ ਦੇ ਰੋਜ਼ ਦੇ ਸ਼ਰੋਤੇ ਹੋ, ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਮੈਨੂੰ ਕਦੀ ਵੀ ਇਸ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਮਿਲਿਆ ਜਿਸ ਬਚਨ ਦੇ ਅੰਦਰ ਪਾਤਸ਼ਾਹ ਨੇ ਇਹ ਗੱਲ ਕਹੀ ਹੋਵੇ ਕਿ ਪ੍ਰਮਾਤਮਾ ਸੱਤਵੇਂ ਅਸਮਾਨ ਦਾ ਮਾਲਕ ਹੈ, ਪ੍ਰਮਾਤਮਾ ਤੁਹਾਡੇ ਤੋਂ ਬਹੁਤ ਦੂਰ ਰਹਿੰਦਾ ਹੈ। ਗੁਰਬਾਣੀ ਨੂੰ ਜਦੋਂ ਵੀ ਪੁੱਛੋਗੇ ਕਿ ਰੱਬ ਜੀ ਕਿੱਥੇ ਰਹਿੰਦੇ ਨੇ, ਤੇ ਗੁਰਬਾਣੀ ਰੱਬ ਦਾ ਐਡਰੈਸ, ਰੱਬ ਦਾ ਅਤਾ ਪਤਾ ਇਸ ਤਰ੍ਹਾਂ ਹੀ ਬਿਆਨ ਕਰਦੀ ਹੈ, ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿੋ ਪੁਕਾਰ। ਗੁਰਬਾਣੀ ਇਸ ਤਰ੍ਹਾਂ ਹੀ ਕਹਿੰਦੀ ਹੈ, ਜਲ ਥਲ, ਜਲ ਥਲ ਮਹੀਅਲ, ਜਲਾਂ ਦੇ ਅੰਦਰ, ਥਲਾਂ ਦੇ ਅੰਦਰ, ਤੇ ਮਹੀਅਲ ਕਹਿੰਦੇ ਨੇ ਸਪੇਸ ਦੇ ਅੰਦਰ। ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਣ ਹਾਰ, ਅਨਿਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ। ਗੁਰਬਾਣੀ ਤੇ ਉਸ ਪਰਿਪੂਰਨ ਪਰਮਾਤਮਾ ਦਾ ਪਤਾ ਇਸ ਤਰ੍ਹਾਂ ਬਿਆਨ ਕਰਦੀ ਹੈ। ਹੋਰ ਬੇਨਤੀ ਕਰਾਂ, ਬੰਦਾ ਇੱਕ ਵਕਤ ਦੇ ਅੰਦਰ ਕੇਵਲ ਇੱਕ ਜਗ੍ਹਾ ਦੇ ਉੱਤੇ ਹੋ ਸਕਦਾ ਹੈ, ਬਹੁਤੀਆਂ ਥਾਵਾਂ ਦੇ ਉੱਤੇ ਹੋਣਾ ਇਹਦੇ ਵਸ ਵਿੱਚ ਵੀ ਨਹੀਂ, ਕੇਵਲ ਇੱਕ ਜਗ੍ਹਾ ਦੇ ਉੱਤੇ। ਇਸ ਵਕਤ ਆਪ ਗੁਰਦੁਆਰੇ ਵਿੱਚ ਹੋ, ਦੁਕਾਨ ਤੇ ਨਹੀਂ ਹੋ, ਦੁਕਾਨ ਤੇ ਹੁੰਦੇ ਹੋ ਤੇ ਗੁਰਦੁਆਰੇ ਵਿੱਚ ਨਹੀਂ ਹੁੰਦੇ। ਇਸ ਵਕਤ ਆਪ ਗੁਰਦੁਆਰੇ ਹੋ, ਆਪਣੇ ਘਰ ਵਿੱਚ ਨਹੀਂ ਹੋ, ਤੇ ਜਦ ਘਰ ਵਿੱਚ ਹੁੰਦੇ ਹੋ ਉਦੋਂ ਦੂਸਰੀ ਕਿਸੇ ਥਾਂ ਤੇ ਵੀ ਨਹੀਂ ਹੁੰਦੇ। ਇੱਕ ਬੰਦਾ ਇੱਕ ਵਕਤ ਦੇ ਅੰਦਰ ਕੇਵਲ ਇੱਕ ਥਾਂ ਤੇ ਹੋ ਸਕਦਾ ਹੈ, ਬਹੁਤੀਆਂ ਥਾਵਾਂ ਦੇ ਉੱਤੇ ਹੋਣਾ ਇਹਦੀ ਸਮਰੱਥਾ ਵਿੱਚ ਹੀ ਨਹੀਂ, ਇਹਦੇ ਅਖਤਿਆਰ ਹੀ ਨਹੀਂ ਹੈ। ਪਰਮਾਤਮਾ ਜਿਸ ਸਾਈਂ ਜੀ ਦੇ ਸੰਬੰਧ ਵਿੱਚ ਫਰੀਦ ਸਾਹਿਬ ਜੀ ਜ਼ਿਕਰ ਕਰ ਰਹੇ ਨੇ, ਉਹ ਪਰਮਾਤਮਾ ਇੱਕੋ ਹੀ ਵਕਤ ਦੇ ਅੰਦਰ ਹੁੰਦਾ ਹੈ ਤੇ ਜਰੇ ਜਰੇ ਵਿੱਚ ਹੁੰਦਾ ਹੈ, ਥਾਂ ਥਾਂ ਦੇ ਉੱਤੇ ਹੁੰਦਾ ਹੈ। ਉਹ ਗੁਰਦੁਆਰੇ ਦੇ ਅੰਦਰ ਵੀ ਹੈ, ਗੁਰਦੁਆਰੇ ਦੇ ਬਾਹਰ ਵੀ ਹੈ, ਉਹ ਮੰਦਰ ਮਸਜਿਦ ਦੇ ਅੰਦਰ ਵੀ ਹੈ ਤੇ ਮੰਦਰ ਮਸਜਿਦ ਦੇ ਬਾਹਰ ਵੀ ਹੈ। ਤੋ ਫਿਰ ਕਿਉਂ ਕਿਹਾ ਜਾਂਦਾ ਹੈ ਕਿ ਗੁਰਦੁਆਰਾ ਹੈ, ਇਹ ਮੰਦਰ ਹੈ, ਇਹ ਮਸਜਿਦ ਹੈ, ਇਹ ਰੱਬ ਦਾ ਘਰ ਹੈ, ਕਿਉਂ ਕਿਹਾ ਜਾਂਦਾ ਹੈ? ਉਹਦਾ ਮਤਲਬ ਇਹ ਹੈ ਕਿ ਇੱਥੇ ਆਣ ਕੇ ਉਸ ਸਾਈ ਨੂੰ ਵੇਖਣਾ ਕਿਵੇਂ ਹੈ, ਸਾਈ ਨਾਲ ਜੁੜਨਾ ਕਿਵੇਂ ਹੈ, ਉਹਦੇ ਮਾਰਗ ਤੇ ਚੱਲਣਾ ਕਿਵੇਂ ਹੈ, ਇਹ ਸਾਈ ਜੀ ਦੇ ਨਾਲ ਜੋੜਨ ਵਾਸਤੇ ਧਰਮਸ਼ਾਲਾ ਹੈ। ਤੇ ਧਰਮਸ਼ਾਲਾ ਉਹਨੂੰ ਕਿਹਾ ਜਾਂਦਾ ਹੈ ਜਿੱਥੇ ਬਹਿ ਕੇ ਧਰਮ ਦੇ ਨੇਮ ਨੁਕਤੇ ਸਿੱਖੇ ਜਾਣ। ਬਹੁਤ ਪੁਰਾਣਾ ਇਤਿਹਾਸ, ਸਿੱਖ ਇਤਿਹਾਸ ਪੜ੍ਹ ਕੇ ਵੇਖੋ, ਲਫ਼ਜ਼ ਗੁਰਦੁਆਰਾ ਪੁਰਾਣੇ ਇਤਿਹਾਸ ਦੇ ਅੰਦਰ ਨਹੀਂ ਆਉਂਦਾ, ਔਰ ਹਕੀਕਤ ਹੈ, ਇਤਿਹਾਸ ਦੇ ਪੰਨੇ ਖੋਲ ਕੇ ਵੇਖ ਲਓ, ਗੁਰਦੁਆਰਾ ਲਫ਼ਜ਼ ਬਹੁਤ ਪੁਰਾਣੇ ਇਤਿਹਾਸ ਦੀਆਂ ਪੰਨਿਆਂ ਦੇ ਉੱਤੇ ਨਹੀਂ ਮਿਲਦਾ। ਲਫ਼ਜ਼ ਕੀ ਮਿਲਦਾ ਹੈ? ਧਰਮਸ਼ਾਲਾ। ਗੁਰੂ ਨਾਨਕ ਸਾਹਿਬ ਜੀ ਦੀਆਂ ਚਾਰ ਜਨਮ ਸਾਖੀਆਂ ਨੇ, ਚਾਰ ਜਨਮ ਸਾਖੀਆਂ, ਚਾਰਾਂ ਨੂੰ ਪੜ੍ਹੋ, ਚਾਰਾਂ ਜਨਮ ਸਾਖੀਆਂ ਦੇ ਅੰਦਰ ਤੁਹਾਨੂੰ ਗੁਰਦੁਆਰਾ ਲਫ਼ਜ਼ ਨਹੀਂ ਮਿਲੇਗਾ। ਕੀ ਮਿਲੇਗਾ?

0: ਧਰਮਸ਼ਾਲਾ ਸਤਿਗੁਰੂ ਇੱਥੇ ਗਏ, ਸੰਗਤ ਪ੍ਰਭਾਵਿਤ ਹੋਈ, ਗੁਰੂ ਨੇ ਉਪਦੇਸ਼ ਕੀਤਾ ਧਰਮਸ਼ਾਲਾ ਕਾਇਮ ਕਰੋ। ਇੱਥੋਂ ਛੱਡ ਕੇ ਅਗਲੀ ਜਗ੍ਹਾ ਤੇ ਗਏ, ਉੱਥੋਂ ਦੇ ਲੋਕਾਂ ਨੂੰ ਫਿਰ ਉਪਦੇਸ਼ ਕੀਤਾ ਧਰਮਸ਼ਾਲਾ ਕਾਇਮ ਕਰੋ। ਲਫ਼ਜ਼ ਕੀ ਮਿਲੇਗਾ? ਧਰਮਸ਼ਾਲਾ, ਬੜਾ ਦਰੁਸਤ ਲਫ਼ਜ਼ ਸੀ। ਲਫ਼ਜ਼ ਗੁਰਦੁਆਰਾ ਵੀ ਨਿੰਦਣ ਯੋਗ ਨਹੀਂ ਹੈ। ਗੁਰੂ ਨੂੰ ਮਿਲਣ ਵਾਸਤੇ ਦੁਆਰ ਹੈ, ਦੁਆਰਾ ਮੈਨੇ ਦਰਵਾਜ਼ਾ, ਇਹ ਰਸਤਾ ਹੈ। ਖੈਰ ਮੈਂ ਇਸ ਵਿਸ਼ੇ ਤੇ ਵੀ ਕਿਸੇ ਵਕਤ ਬੇਨਤੀ ਕਰਾਂਗਾ। ਧਰਮਸ਼ਾਲਾ, ਇੱਥੇ ਬਹਿ ਕੇ ਧਰਮ ਪੜਿਆ ਜਾਂਦਾ ਹੈ, ਧਰਮ ਪੜਾਇਆ ਜਾਂਦਾ ਹੈ, ਧਰਮ ਦੀ ਚਰਚਾ ਹੁੰਦੀ ਹੈ, ਧਰਮ ਦੇ ਮਾਰਗ ਨੂੰ ਫੋਲੋ ਕਿਵੇਂ ਕਰਨਾ ਹੈ ਇਹ ਸਮਝਿਆ ਤੇ ਸਮਝਾਇਆ ਜਾਂਦਾ ਹੈ। ਉਹ ਸਾਈਂ ਜੋ ਜਰੇ ਜਰੇ ਵਿੱਚ ਹੈ ਉਹਦੇ ਤੱਕ ਪਹੁੰਚ ਬਣੇ ਕਿਵੇਂ? ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਥੀਓ ਪਵਾਹੀ ਤਬ ਜੇ ਸਾਈਂ ਲੋੜੈ ਹੈ ਸਭ। ਕਹਿਣ ਲੱਗੇ ਜੇ ਸਾਰਿਆਂ ਦੇ ਅੰਦਰ ਸਾਈਂ ਨੂੰ ਲੋੜਨਾ ਹੈ। ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਇੱਕ ਛਿੱਜੇ ਹੈ, ਕਈ ਬੰਦੇ ਰਸਤੇ ਦੀ ਦੱਬ ਨੂੰ ਕੱਟਦੇ ਨੇ, ਛਿੱਜੇ ਕਈ ਤੋੜਦੇ ਨੇ, ਕਈ ਉਹਨੂੰ ਕੱਟਦੇ ਨੇ, ਕਈ ਪੈਰਾਂ ਥੱਲੇ ਲਤਾੜਦੇ ਨੇ। ਇੱਕ ਛਿੱਜੇ ਕਈ ਉਹਨੂੰ ਕੱਟਦੇ ਨੇ, ਬੀਆ ਬੀਆ ਮੈਨੇ ਦੂਜਾ ਲਤਾੜੀਆਂ ਪੈਰਾਂ ਦੇ ਹੇਠ ਕੁਚਲ ਕੇ ਲਤਾੜ ਕੇ ਅੱਗੇ ਨਿਕਲਦਾ ਹੈ। ਆਪ ਫਰੀਦ ਸਾਹਿਬ ਕਬੀਰ ਸਾਹਿਬ ਦੇ ਸਲੋਕਾਂ ਨੂੰ ਬੜੇ ਧਿਆਨ ਪੂਰਵਕ ਪੜ੍ਹਦੇ ਸੁਣਦੇ ਹੋ। ਖਾਸ ਕਰਕੇ ਮੈਂ ਵੇਖਿਆ ਕਿ ਫਰੀਦ ਸਾਹਿਬ ਦੇ ਸਲੋਕ ਚੱਲ ਰਹੇ ਨੇ, ਚਲੋ ਜੀ ਸੁਣੀਏ। ਕਬੀਰ ਸਾਹਿਬ ਦੇ ਸਲੋਕ ਚੱਲ ਰਹੇ ਨੇ, ਚਲੋ ਸੁਣੀਏ। ਪਰ ਇਹਨਾਂ ਦਾ ਅਰਥ ਵੀ ਤੇ ਸਮਝ ਵਿੱਚ ਹੋਵੇ, ਫਰੀਦ ਸਾਹਿਬ ਕਹਿ ਕੀ ਰਹੇ ਨੇ। ਕਹਿਣ ਲੱਗੇ, ਉਸ ਰਸਤੇ ਦੇ ਘਾਹ ਨੂੰ, ਰਸਤੇ ਦੀ ਦੱਬ ਨੂੰ, ਇੱਕ ਛਿੱਜੇ ਕਈ ਕੱਟ ਰਹੇ ਨੇ ਤੇ ਕਈ ਉਹਨੂੰ ਲਤਾੜ ਰਹੇ ਨੇ। ਉਸ ਦੱਬ ਵਰਗਾ ਆਪਣੇ ਆਪ ਨੂੰ ਬਣਾ, ਅਤੀ ਨਿਰਮਾਣ ਬਣ, ਮਤਲਬ ਲੋਕਾਂ ਦੇ ਪੈਰਾਂ ਦੀ ਖਾਕ ਬਣ। ਖਾਕ ਬਣਨਾ, ਪਰ ਪੈਰਾਂ ਦੀ ਖਾਕ ਬਣਨਾ, ਕਿਸੇ ਦੇ ਸਿਰ ਦੀ ਖਾਕ ਨਾ ਬਣਨਾ। ਖਾਕ ਉੱਡ ਕੇ ਕਦੀ ਕਦੀ ਸਿਰ ਵਿੱਚ ਪੈ ਜਾਂਦੀ ਹੈ, ਤੇ ਜਿਹੜੀ ਖਾਕ ਸਿਰ ਵਿੱਚ ਪੈ ਜਾਂਦੀ ਹੈ ਉਹਨੂੰ ਉਤਾਰਨਾ ਪੈਂਦਾ ਹੈ। ਖਾਕ ਤੇ ਬਣੋ, ਮਿੱਟੀ ਤੇ ਬਣੋ, ਪਰ ਕਿਸੇ ਦੇ ਸਿਰ ਦੀ ਮਿੱਟੀ ਨਹੀਂ, ਪੈਰਾਂ ਦੀ ਮਿੱਟੀ ਬਣੋ, ਚਰਨ ਧੂੜ ਬਣੋ, ਇਸ ਤਰ੍ਹਾਂ ਦੇ ਬਣੋ। ਮੈਂ ਕਸੂਫੀ ਸੰਦੇ ਬੋਲ ਪੜ ਕੇ ਹੈਰਾਨ ਹੋਇਆ। ਉਹ ਕਹਿੰਦਾ ਹੈ, ਅੱਜ ਰਾਹਾ ਚਨਾਰ ਕੇ ਸਲਾਮਤ ਨਾ ਕੁਨਦ, ਅੱਜ ਰਾਹਾ ਚੁਨਾਰ ਕੇ ਸਲਾਮਤ ਨਾ ਕੁਨਦ। ਉਹ ਕਹਿੰਦਾ ਹੈ, ਰਸਤੇ ਦੇ ਉੱਤੇ ਇਸ ਤਰ੍ਹਾਂ ਚੱਲ ਕਿ ਤੇਰੇ ਪੈਰਾਂ ਦੇ ਨਾਲ ਖਾਕ ਉੱਡੇ ਨਾ ਤੇ ਕਿਸੇ ਦੇ ਸਿਰ ਦੀ ਖਾਕ ਉਹ ਬਣੇ ਨਾ। ਰਸਤੇ ਦੇ ਉੱਤੇ ਇਸ ਤਰ੍ਹਾਂ ਚੱਲ, ਤੇਰੇ ਚੱਲਣ ਦਾ ਪਤਾ ਵੀ ਨਾ ਲੱਗੇ ਕਿ ਤੂੰ ਚੱਲ ਰਿਹਾ ਹੈ। ਕਈ ਲੋਕ ਜੀਵਨ ਦੇ ਰਸਤੇ ਦੇ ਉੱਤੇ ਚੱਲਦੇ ਨੇ, ਪਰ ਉਹ ਬੜੇ ਆਰਾਮ ਪੂਰਵਕ ਚੱਲਦੇ ਨੇ, ਪਤਾ ਵੀ ਨਹੀਂ ਚੱਲਦਾ ਕਿ ਚੱਲ ਰਹੇ ਨੇ। ਪਰ ਕਈ ਚੱਲਦੇ ਨੇ ਬੜੇ ਢੋਲ ਢਮੱਕੇ ਦੇ ਨਾਲ, ਸ਼ੋਰ ਸ਼ਰਾਬੇ ਦੇ ਨਾਲ, ਪਤਾ ਲੱਗ ਜਾਏ ਕਿ ਕੋਈ ਆ ਰਿਹਾ ਹੈ, ਕੋਈ ਰਸਤੇ ਦੇ ਉੱਤੇ ਚੱਲ ਰਿਹਾ ਹੈ। ਜੀਵਨ ਦੇ ਅੰਦਰ ਪਾਠ ਪੂਜਾ ਕਰੋ, ਰੱਬ ਜੀ ਨੂੰ ਯਾਦ ਕਰੋ, ਪਰ ਕਿਸੇ ਨੂੰ ਪਤਾ ਵੀ ਨਾ ਲੱਗੇ ਕਿ ਤੁਸੀਂ ਕੀ ਕਰਕੇ ਆਏ ਹੋ, ਕੀ ਕਰ ਰਹੇ ਹੋ, ਤੁਹਾਡੇ ਅੰਦਰ ਕਿਹੜੇ ਗੁਣ ਨੇ। ਪਰ ਇਹ ਚੱਲਣਾ ਕੀ ਹੋਇਆ ਕਿ ਇੱਕ ਬੰਦੇ ਦੇ ਉੱਤੇ ਪਰਉਪਕਾਰ ਕੀਤਾ ਤੇ 100 ਬੰਦੇ ਨੂੰ ਰਾਹ ਰੋਕ ਰੋਕ ਕੇ ਸਮਝਾਇਆ ਕਿ ਅੱਜ ਮੈਂ ਫਲਾਣੇ ਦਾ ਭਲਾ ਕਰ ਦਿੱਤਾ, ਅੱਜ ਮੈਂ ਫਲਾਣੇ ਨੂੰ ਇਹ ਦਾਨ ਦੇ ਦਿੱਤਾ, ਅੱਜ ਮੈਂ ਫਲਾਣੇ ਦਾ ਇਹ ਕਾਰਜ ਸਵਾਰ ਦਿੱਤਾ। ਪਾਠ ਪੂਜਾ ਕਰਨਾ ਦੋਸ਼ ਨਹੀਂ ਹੈ, ਅੰਮ੍ਰਿਤ ਵੇਲੇ ਜਾਗਣਾ ਗੁਨਾਹ ਨਹੀਂ ਹੈ। ਪਰ ਜੇ ਤੂੰ ਜਾਗਿਆ ਤੇ ਹੁਣ ਗੁਰਦੁਆਰੇ ਦੇ ਅੰਦਰ ਆਣ ਕੇ ਇਹ ਹੰਕਾਰ ਜਤਾਉਣ ਦੀ ਕੀ ਲੋੜ ਹੈ ਕਿ ਮੈਂ ਤੇ ਰੋਜ਼ 3 ਵਜੇ ਜਾਗ ਜਾਣਾ ਤੇ ਮੈਂ ਪਹਿਲਾਂ ਨਿਤਨੇਮ ਕਰਦਾ, ਫਿਰ ਮੈਂ ਇਹ ਕਰਦਾ, ਫਿਰ ਮੈਂ ਇਹ ਕਰਦਾ, ਇਹ ਕਹਿਣ ਦੀ ਲੋੜ ਕੀ? ਰਾਹ ਦੇ ਉੱਤੇ ਚੱਲ, ਪਰ ਇਸ ਤਰ੍ਹਾਂ ਚੱਲ ਕੇ ਦੂਸਰੇ ਨੂੰ ਪਤਾ ਨਾ ਲੱਗੇ। ਲੋਕਾਂ ਨੂੰ ਪਤਾ ਲਾਉਣ ਵਾਸਤੇ ਤੂੰ ਨਹੀਂ ਚੱਲਣਾ, ਜਿਹਨੂੰ ਪਤਾ ਲਾਉਣ ਵਾਸਤੇ ਚੱਲਣਾ ਹੈ ਉਹ ਤੈਨੂੰ ਜਾਣਦਾ ਹੈ ਤੂੰ ਕਿਸ ਤਰ੍ਹਾਂ ਚੱਲ ਰਿਹਾ ਕਿਸ ਤਰ੍ਹਾਂ ਨਹੀਂ ਚੱਲ ਰਿਹਾ, ਉਹ ਜਾਣਦਾ, ਉਹਦਾ ਨਾਂ ਅੰਤਰਜਾਮੀ ਹੈ, ਉਹ ਸਰਬਗੁਣ ਸੰਪੰਨ ਤੇ ਸਰਬ ਕਲਾ ਸਮਰੱਥ ਹੈ, ਉਹ ਸਾਡੇ ਨੇੜੇ ਹੈ, ਸਾਡੇ ਤੋਂ ਦੂਰ ਨਹੀਂ ਹੈ, ਉਹਨੂੰ ਪਤਾ ਹੈ ਅਸੀਂ ਕਿਸ ਤਰ੍ਹਾਂ ਚੱਲ ਰਹੇ ਹਾਂ। ਪਰ ਅਸੀਂ ਚੱਲਦੇ ਥੋੜਾ ਹਾਂ ਤੇ ਰੌਲਾ ਰੱਪਾ ਬਹੁਤਾ ਪਾਉਂਦੇ ਹਾਂ, ਜੀ ਮੈਂ ਤੇ ਇਹ ਗੁਣ ਵੀ ਕਮਾ ਰਿਹਾ, ਮੈਂ ਇਸ ਤਰ੍ਹਾਂ ਵੀ ਕਰ ਰਿਹਾ, ਮੈਂ ਇਸ ਤਰ੍ਹਾਂ ਵੀ ਕਰ ਰਿਹਾ, ਕਾਹਦਾ ਚੱਲਣਾ ਹੋਇਆ ਹੈ। ਖਾਕ ਉਡਾ ਕੇ ਲੋਕਾਂ ਦੇ ਸਿਰ ਵਿੱਚ ਹੀ ਪਾ ਰਿਹਾ ਤੇ ਆਪਣੇ ਸਿਰ ਵਿੱਚ ਪਾ ਰਿਹਾ ਹੰਕਾਰ ਦੀ ਖਾਕ। ਅੱਜ ਰਾਹਾ ਚੁਨਾਰ ਕੇ ਸਲਾਮਤ ਨਾ ਕੁਣਕ, ਬਖਲਕ ਚੂਨਾ ਹੀ ਕੇ ਕਿਆਮਤ ਨਾ ਕੁਣਦ। ਇਸ ਤਰ੍ਹਾਂ ਜੀਵਨ ਦੇ ਰਸਤੇ ਤੇ ਚੱਲ ਕਿ ਕਿਸੇ ਘਰ ਨੂੰ ਚਲਾਉਣ ਵਾਸਤੇ ਚੰਗਾਰੀ ਨਾ ਬਣ। ਇਹ ਸੂਫੀ ਸੰਦੇ ਬੋਲ ਮੈਨੂੰ ਬੜੇ ਪ੍ਰਭਾਵਿਤ ਕਰ ਰਹੇ ਨੇ। ਉਹ ਕਹਿੰਦਾ ਹੈ ਕਿ ਜੀਵਨ ਦੇ ਅੰਦਰ ਚੱਲ, ਪਰ ਸ਼ੀਤਲ ਬਣ ਕੇ ਚੱਲ, ਚੰਗਾਰੀ ਬਣ ਕੇ ਨਾ ਚੱਲ। ਸੱਚੀ ਵੇਖਣ ਵਿੱਚ ਆਇਆ ਹੈ ਕਿ ਕਈ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ, ਉਹ ਕਿਸੇ ਦੇ ਘਰ ਵਿੱਚੋਂ ਗੁਜ਼ਰ ਜਾਣ ਤੇ ਚੰਗਾਰੀਆਂ ਸੁੱਟਦੇ ਜਾਂਦੇ ਨੇ, ਘਰ ਨੂੰ ਦੁਫੇੜ ਕਰ ਦਿੰਦੇ ਨੇ, ਘਰ ਨੂੰ ਪਾੜ ਦਿੰਦੇ ਨੇ, ਘਰ ਨੂੰ ਇਤਫਾਕ ਦੇ ਅੰਦਰ ਬੱਝਾ ਰਹਿਣ ਦਿੰਦੇ ਨੇ। ਕੁਝ ਬੰਦੇ ਹੁੰਦੇ ਨੇ ਜਿੱਥੋਂ ਦੀ ਗੁਜ਼ਰਦੇ ਨੇ ਉੱਥੇ ਅੱਗ ਬਰਸਾਉਂਦੇ ਜਾਂਦੇ ਨੇ। ਪਤੀ ਤੇ ਪਤਨੀ ਵਿੱਚੋਂ ਗੁਜ਼ਰੇ ਨੇ, ਦੋਵਾਂ ਵਿੱਚ ਕਲੇਸ਼ ਪੈਦਾ ਕਰ ਗਏ ਨੇ। ਮਾਂ ਤੇ ਧੀ ਵਿੱਚੋਂ ਗੁਜ਼ਰੇ ਨੇ, ਕਲੇਸ਼ ਪੈਦਾ ਕਰ ਗਏ ਨੇ। ਪਰਿਵਾਰ ਵਿੱਚੋਂ ਗੁਜ਼ਰੇ ਨੇ, ਕਲੇਸ਼ ਛੱਡ ਗਏ ਨੇ, ਅੱਗ ਮਚਾ ਕੇ ਚਲੇ ਗਏ ਨੇ। ਪਰ ਕੁਝ ਇਸ ਤਰ੍ਹਾਂ ਦੇ ਵੀ ਗੁਜ਼ਰਦੇ ਨੇ, ਉਹ ਜਿੱਥੋਂ ਦੀ ਗੁਜ਼ਰ ਰਹੇ ਨੇ ਉਹ ਸਿਰ ਜੋੜਨ ਦਾ ਕੰਮ ਕਰਦੇ ਨੇ। ਪਤੀ ਤੇ ਪਤਨੀ ਦੇ ਵਿਛੋੜੇ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਨੇ, ਮਿਲਾਪ ਹੋ ਜਾਏ। ਕੋਈ ਗੱਲ ਨਹੀਂ, ਜੀਵਨ ਹੈ। ਜੀਵਨ ਦੇ ਅੰਦਰ ਮਨੁੱਖ ਗਲਤੀਆਂ ਕਰਦਾ ਰਹਿੰਦਾ ਹੈ, ਪਰ ਉਸ ਗਲਤੀ ਨੂੰ ਭੁਲਾ ਦੇਣ ਕਾਰਨ ਹੀ ਘਰ ਜੁੜਦੇ ਨੇ, ਯਾਦ ਰੱਖਣ ਦੇ ਨਾਲ ਤੇ ਘਰ ਟੁੱਟਦੇ ਨੇ। ਕੁਝ ਇਸ ਤਰ੍ਹਾਂ ਦੇ ਨੇ, ਤੋੜਨ ਦਾ ਕੰਮ ਕਰਦੇ ਨੇ, ਘਰਾਂ ਨੂੰ ਸਾੜਨ ਦਾ ਕੰਮ ਕਰਦੇ ਨੇ। ਕੁਝ ਇਸ ਤਰ੍ਹਾਂ ਦੇ ਨੇ, ਜੋੜਨ ਦਾ ਕੰਮ ਕਰਦੇ ਨੇ। ਉਹ ਅਦੀਬ ਕਹਿੰਦਾ, ਇਸ ਤਰ੍ਹਾਂ ਦਾ ਕੰਮ ਕਰ ਕਿ ਤੂੰ ਚੰਗਾਰੀ ਦਾ ਕੰਮ ਨਾ ਕਰੇ, ਬਲਕਿ ਸੀਤਲ ਲਹਿਰ ਦਾ ਤੇ ਠੰਡੇ ਪਾਣੀ ਦਾ ਕੰਮ ਕਰੇ। ਤੀਸਰੀ ਪੰਕਤੀ ਵਿੱਚ ਜੋ ਫਰਮਾਇਆ, ਉਹ ਕਹਿਣ ਲੱਗਾ ਕਿ ਦਰ ਮਸਜਿਦ ਗਰ ਰਵੀ ਕਿ ਚੂਨਾ ਜੋ ਕੇ ਤੁਰਾ। ਉਹ ਕਹਿਣ ਲੱਗਾ, ਕਦੀ ਤੈਨੂੰ ਮੰਦਰ ਜਾਂ ਮਸਜਿਦ ਦੇ ਅੰਦਰ ਜਾਣ ਦਾ ਸਮਾਂ ਮਿਲੇ। ਦਰ ਮਸਜਿਦ ਗਰ ਰਵੀ ਕਿ ਚੂਨਾ ਜੋ ਕੇ ਤੁਰਾ। ਕਦੀ ਤੂੰ ਮੰਦਰ ਵਿੱਚ ਆ ਜਾਏ, ਕਦੀ ਤੂੰ ਮਸਜਿਦ ਵਿੱਚ ਆ ਜਾਏ, ਗੁਰਦੁਆਰੇ ਆ ਜਾਏ। ਤੇ ਕਹਿਣ ਲੱਗਾ, ਪਿੱਛੇ ਹਟ ਕੇ ਬਹਿ। ਪਿੱਛੇ ਹਟ ਕੇ ਬਹਿਣ ਦਾ ਮਤਲਬ ਇਹ ਨਹੀਂ ਕਿ ਪਿਛਲੀ ਦੀਵਾਰ ਦੇ ਨਾਲ ਜਾ ਕੇ ਢੋਹ ਲਾ ਕੇ ਬਹਿ ਲੋ। ਪਿੱਛੇ ਹਟ ਕੇ ਬਹਿ ਕਿ ਇਮਾਮਤ ਨਾ ਕੁਣਦ, ਕੋਈ ਤੈਨੂੰ ਚੁੱਕ ਕੇ ਇਥੋਂ ਦਾ ਮੁਖੀਆ ਨਾ ਬਣਾ ਦਵੇ, ਕੋਈ ਤੈਨੂੰ ਚੁੱਕ ਕੇ ਇਥੋਂ ਦਾ ਆਗੂ ਨਾ ਬਣਾ ਦਵੇ। ਅਗਰ ਸੰਗਤ ਵਿੱਚ ਆਇਆ ਤੇ ਸੰਗਤ ਦੇ ਪਿੱਛੇ ਹਟ ਕੇ ਬਹਿ। ਪਿੱਛੇ ਹਟ ਕੇ ਬਹਿਣ ਦਾ ਮਤਲਬ ਹੈ ਚਰਨ ਧੂੜ ਬਣ ਕੇ ਬਹਿ, ਇਹਨਾਂ ਦਾ ਆਗੂ ਬਣਨ ਦੀ ਨਾ ਸੋਚ। ਪਰ ਅੱਜ ਦੇ ਦੌਰ ਵਿੱਚੋਂ ਨਿਕਲਦਿਆਂ ਆਗੂ ਬਣਨ ਵਾਸਤੇ ਤਲਵਾਰਾਂ ਵੀ ਚੱਲਦੀਆਂ ਨੇ, ਗੋਲੀਆਂ ਵੀ ਚੱਲਦੀਆਂ ਨੇ, ਇਲੈਕਸ਼ਨ ਵੀ ਹੁੰਦੇ ਨੇ, ਸ਼ੋਰ ਸ਼ਰਾਬਾ ਵੀ ਹੁੰਦਾ ਹੈ, ਪੱਗਾਂ ਵੀ ਉਤਰਦੀਆਂ ਨੇ। ਤੇ ਹੈ ਕਿ ਸੇਵਾ ਕਰਨੀ ਹੈ, ਸੇਵਾ ਨਹੀਂ, ਅੰਦਰ ਨਰੋਲ ਰਾਜਨੀਤੀ ਹੈ। ਬਸ ਲਿਬਾਸ ਸੇਵਾ ਦਾ ਹੈ, ਜਿਹੜਾ ਉੱਤੇ ਲਿਬਾਸ ਹੈ, ਵਿਖਾਵਾ ਹੈ, ਉਹ ਸੇਵਾ ਦਾ ਹੈ, ਅੰਦਰ ਸੇਵਾ ਨਹੀਂ ਹੈ। ਸੇਵਾ ਕਰਨੀ ਹੋਵੇ ਤੇ ਫਿਰ ਤਲਵਾਰ ਚੁੱਕਣ ਦੀ ਕੀ ਲੋੜ ਹੈ? ਅਗਰ ਇੱਕ ਇਹ ਕਰ ਰਿਹਾ ਤੂੰ ਦੂਜੀ ਕਰ ਲੈ, ਜ਼ਰੂਰੀ ਹੈ ਤੂੰ ਇਹੀ ਸੇਵਾ ਕਰਨੀ? ਉਹ ਕਹਿੰਦਾ ਹੈ ਕਿ ਅਗਰ ਮੰਦਰ ਮਸਜਿਦ ਗੁਰਦੁਆਰੇ ਵਿੱਚ ਚਲਾ ਜਾਏ ਤੇ ਸੰਗਤ ਦੇ ਚਰਨਾਂ ਦੀ ਖਾਕ ਬਣ ਕੇ ਜਾ, ਉੱਥੇ ਆਗੂ ਬਣਨ ਵਾਸਤੇ ਵਿਚਾਰ ਲੈ ਕੇ ਨਾ ਜਾ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਥੀਓ ਪਵਾਹੀ ਦੱਬ, ਜੇ ਸਾਈ ਲੋੜ ਹੈ ਸਭ, ਇੱਕ ਛਿੱਜੈ ਦੱਬ ਨੂੰ ਕਈ ਤੋੜ ਰਹੇ ਨੇ, ਬੀਆ ਲਤਾੜੀਆਂ। ਕਹਿਣ ਲੱਗੇ, ਤਾਂ ਸਾਈ ਦੇ ਦਰਵਾੜੀ ਹੈ। ਅਗਰ ਇਸ ਤਰ੍ਹਾਂ ਦਾ ਜੀਵਨ ਬਣਾ ਲਵੇ ਤੇ ਕਹਿਣ ਲੱਗੇ, ਸਾਈ ਦੇ ਦਰ ਦੇ ਅੰਦਰ ਤਾਂ ਪ੍ਰਵੇਸ਼ ਮਿਲੇਗੀ, ਵਰਨਾ ਨਹੀਂ ਮਿਲੇਗੀ। ਤਾਂ ਸਾਈ ਦੇ ਦਰਵਾੜੀਆਂ। ਮੈਂ ਪੰਚਦਸ਼ੀ ਦੇ ਅੰਦਰ ਨਾ ਇੱਕ ਨਿੱਕੀ ਜਿਹੀ ਕਹਾਣੀ ਪੜ੍ਹੀ, ਭਾਵੇਂ ਉਹ ਕਥਾ ਕਾਲਪਨਿਕ ਹੈ ਤੇ ਭਾਵੇਂ ਉਹ ਕਥਾ ਸੱਚੀ ਹੈ। ਕਦੀ ਕਦੀ ਕਾਲਪਨਿਕ ਕਹਾਣੀਆਂ ਦਾ ਇਸ਼ਾਰਾ ਸੱਚਾਈ ਦੀ ਤਰਫ ਬੜਾ ਚੰਗਾ ਮਿਲ ਜਾਂਦਾ ਹੈ। ਕਾਲਪਨਿਕ ਉਹਨੂੰ ਕਹਿੰਦੇ ਨੇ ਜਿਹੜੇ ਮਨ ਦੀ ਕਲਪਨਾ ਹੋਵੇ, ਹਕੀਕਤ ਵਿੱਚ ਉਹ ਹੋਇਆ ਨਹੀਂ ਪਰ ਮਨ ਦੀ ਕਲਪਨਾ ਵਿੱਚ ਉਹ ਕਹਾਣੀ ਤਿਆਰ ਹੋ ਗਈ ਹੈ। ਮੈਨੂੰ ਨਹੀਂ ਪਤਾ ਇਹ ਕਹਾਣੀ ਕਾਲਪਨਿਕ ਹੈ ਜਾਂ ਸੱਚਾਈ ਹੈ, ਪਰ ਇਹਦਾ ਇਸ਼ਾਰਾ ਜਿਹੜਾ ਹੈ ਉਹ ਸੱਚ ਦੀ ਤਰਫ ਜ਼ਰੂਰ ਜਾਂਦਾ ਹੈ। ਕੋਈ ਮਨੁੱਖ ਬੰਦਗੀ ਦੇ ਰਾਹ ਦੇ ਉੱਤੇ ਚੱਲ ਰਿਹਾ ਸੀ। ਪੰਚਦਸ਼ੀ ਦੇ ਅੰਦਰ ਇੱਕ ਕਥਾ ਲਿਖੀ ਕਿ ਫਰਿਸ਼ਤੇ ਪ੍ਰਗਟ ਹੋਏ ਉਹਨੂੰ ਕੁਝ ਦੇਣ ਵਾਸਤੇ, ਔਰ ਉਹਨੂੰ ਆਣ ਕੇ ਇੱਕ ਪ੍ਰਸ਼ਨ ਕਰਦੇ ਨੇ, ਅਸੀਂ ਤੇਰੇ ਤੇ ਬੜੇ ਪ੍ਰਸੰਨ ਆ, ਤੈਨੂੰ ਕੁਝ ਦੇਣਾ ਚਾਹੁੰਦੇ ਆ। ਪੁੱਛਿਆ, ਕੀ ਦੇਣ ਵਾਸਤੇ ਆਏ ਹੋ, ਕੀ ਦੇਣਾ ਚਾਹੁੰਦੇ ਹੋ? ਉਹਨਾਂ ਫਰਿਸ਼ਤਿਆਂ ਨੇ ਕਿਹਾ, ਜਿਤਨੇ ਪਾਗਲ ਮਨੁੱਖ ਨੇ ਦੁਨੀਆਂ ਦੇ ਅੰਦਰ, ਤੋ ਜਿਹਦੇ ਉੱਤੇ ਵੀ ਹੱਥ ਰੱਖੇਗਾ ਉਹਦਾ ਪਾਗਲਪਨ ਠੀਕ ਹੋ ਜਾਏਗਾ, ਉਹ ਸਿਆਣਾ ਬਣ ਜਾਏਗਾ, ਸਮਝਦਾਰ ਹੋ ਜਾਏਗਾ ਤੇਰੇ ਹੱਥ ਰੱਖਣ ਦੇ ਨਾਲ। ਜਿਤਨੇ ਕਰੂਪ ਨੇ ਦੁਨੀਆਂ ਦੇ ਅੰਦਰ, ਤੂੰ ਕਿਸੇ ਕਰੂਪ ਦੇ ਸਿਰ ਦੇ ਉੱਤੇ ਹੱਥ ਰੱਖੇਗਾ ਉਹ ਸੁੰਦਰ ਸੁਗੜ ਸਰੂਪ ਬਣ ਜਾਏਗਾ। ਅਗਰ ਕੋਈ ਅਪਾਹਿਜ ਹੈ ਤੋ ਅੰਗ ਦੇ ਉੱਤੇ ਹੱਥ ਰੱਖੇਗਾ ਉਹਦੇ ਅੰਗ ਸਲਾਮਤ ਹੋ ਜਾਣਗੇ। ਅਗਰ ਕੋਈ ਬਿਮਾਰ ਹੈ ਤੇ ਉਸ ਬਿਮਾਰ ਦੇ ਸਿਰ ਦੇ ਉੱਤੇ ਹੱਥ ਰੱਖਣ ਦੇ ਨਾਲ ਉਹਨੂੰ ਤੰਦਰੁਸਤੀ ਮਿਲ ਜਾਏਗੀ। ਦੋ ਚਾਰ ਪੰਜ ਗੱਲਾਂ ਹੋਰ ਇਸ ਤਰ੍ਹਾਂ ਦੀਆਂ ਸੁਣਾਈਆਂ। ਕਹਿਣ ਲੱਗੇ, ਉਹ ਬੰਦਗੀ ਕਰਨ ਵਾਲਾ ਭਲਾ ਪੁਰਸ਼ ਹੱਥ ਜੋੜ ਕੇ ਖੜਾ ਹੋਇਆ ਉਹ ਕਹਿਣ ਲੱਗਾ ਫਰਿਸ਼ਤਿਓ ਤੁਸੀਂ ਜੋ ਕੁਝ ਮੈਨੂੰ ਦੇਣ ਵਾਸਤੇ ਆਏ ਹੋ ਮੈਂ ਲੈਣ ਵਾਸਤੇ ਤਿਆਰ ਨਹੀਂ ਹਾਂ, ਮੈਂ ਕੁਝ ਪ੍ਰਵਾਨ ਕਰਦਾ ਹੀ ਨਹੀਂ ਹਾਂ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਹ ਦਾਤਾਂ ਦੇ ਕੇ ਮੈਨੂੰ ਨਵਾਜੋ। ਪੁੱਛਿਆ ਕਿਉਂ, ਤੂੰ ਨਹੀਂ ਚਾਹੁੰਦਾ ਕਿ ਦੁਨੀਆਂ ਦੇ ਅੰਦਰੋਂ ਪਾਗਲਪਣ ਮੁੱਕ ਜਾਏ ਤੇ ਸੂਝਵਾਨ ਸਿਆਣੇ ਬੰਦੇ ਪੈਦਾ ਹੋਣ, ਤੂੰ ਇਹ ਨਹੀਂ ਚਾਹੁੰਦਾ ਕਿ ਸੁੰਦਰਤਾ ਬਣੇ ਕਰੂਪਤਾ ਮਿਟ ਜਾਏ, ਕੀ ਤੂੰ ਇਹ ਚਾਹੁੰਦਾ ਕਿ ਦੁਨੀਆਂ ਰੋਗ ਤੇ ਸੋਗ ਦੇ ਨਾਲ ਭਰੀ ਰਹੇ, ਤੂੰ ਚਾਹੁੰਦਾ ਨਹੀਂ ਕਿ ਦੁਨੀਆਂ ਦੇ ਰੋਗ ਖਤਮ ਹੋ ਜਾਣ। ਉਹ ਕਹਿੰਦਾ ਮੈਂ ਸਭ ਕੁਝ ਚਾਹੁੰਦਾ ਕਿ ਦੁਨੀਆਂ ਦੇ ਰੋਗ ਮੁੱਕ ਜਾਣ, ਦੁਨੀਆਂ ਦੀਆਂ ਬੁਰਾਈਆਂ ਚਲੀਆਂ ਜਾਣ, ਦੁਨੀਆਂ ਦੇ ਅੰਦਰੋਂ ਕਰੂਪਤਾ ਮੁੱਕ ਜਾਏ, ਪਾਗਲਪਣ ਚਲਾ ਜਾਏ, ਮੈਂ ਚਾਹੁੰਦਾ। ਪਰ ਜਿਸ ਤਰ੍ਹਾਂ ਤੁਸੀਂ ਦੇਣਾ ਚਾਹੁੰਦੇ ਹੋ ਮੈਂ ਇਸ ਤਰ੍ਹਾਂ ਨਹੀਂ ਚਾਹੁੰਦਾ। ਤੁਸੀਂ ਇਹ ਕਹਿ ਰਹੇ ਹੋ ਜਿਹਦੇ ਸਿਰ ਤੇ ਹੱਥ ਰੱਖੇਗਾ ਉਹ ਠੀਕ ਹੋਏਗਾ, ਅਗਰ ਤੁਸੀਂ ਦੇਣਾ ਹੀ ਚਾਹੁੰਦੇ ਹੋ ਤੇ ਫਿਰ ਇਹ ਦੇ ਕੇ ਜਾਓ ਕਿ ਮੈਂ ਜਿੱਥੋਂ ਦੀ ਨਿਕਲਾਂ ਮੇਰੇ ਨਿਕਲਣ ਦੇ ਨਾਲ ਹੀ ਲੋਕਾਂ ਦਾ ਭਲਾ ਹੋ ਜਾਏ, ਪਰ ਮੈਨੂੰ ਸਮਝ ਵੀ ਨਾ ਪਵੇ, ਮੈਨੂੰ ਪਤਾ ਵੀ ਨਾ ਲੱਗੇ ਕਿ ਭਲਾ ਕਿਹਦਾ ਹੋਇਆ। ਅਗਰ ਯਾਦ ਵਿੱਚ ਰਹੇਗਾ ਮੈਂ ਇਹਦੇ ਸਿਰ ਤੇ ਹੱਥ ਰੱਖ ਕੇ ਭਲਾ ਕੀਤਾ ਹੈ, ਤਾਂ ਫਿਰ ਮੇਰੇ ਅੰਦਰ ਹੰਕਾਰ ਬਣ ਜਾਏਗਾ। ਭਲਾ ਕਰਨਾ ਚਾਹੁੰਦਾ ਪਰ ਮੈਨੂੰ ਯਾਦ ਵੀ ਨਾ ਰਹੇ ਮੈਂ ਭਲਾ ਕੀਤਾ ਕਿਹਦਾ ਹੈ, ਮੈਂ ਨਿਕਲਾਂ ਮੇਰੇ ਨਿਕਲਣ ਦੇ ਨਾਲ ਹੀ ਲੋਕਾਂ ਦਾ ਭਲਾ ਹੋਣਾ ਸ਼ੁਰੂ ਹੋ ਜਾਏ। ਇਹ ਹਕੀਕਤ ਹੈ, ਸੱਚਾਈ ਹੈ। ਇਸ ਤਰ੍ਹਾਂ ਆਪਣੇ ਜੀਵਨ ਸਫ਼ਰ ਦੇ ਅੰਦਰ ਚੱਲ ਕੇ ਜਦ ਤੋਂ ਚੱਲੇ ਤੇ ਲੋਕਾਂ ਦਾ ਭਲਾ ਕਰਦਾ ਚੱਲੇ। ਲੜਾਈ ਝਗੜੇ ਕਲੇ ਕਲੇਸ਼ ਈਰਖਾ ਦਵੇਸ਼ ਇਹ ਜਿਹੜੀ ਅੱਗ ਹੈ ਇਹਦੀ ਲੋੜ ਹੈ ਕਿੱਥੇ, ਤੇ ਫਿਰ ਇਸ ਅੱਗ ਦੇ ਨਾਲ ਤੂੰ ਆਪ ਵੀ ਤੇ ਸੜ ਰਿਹਾ। ਅੱਗ ਪਹਿਲਾਂ ਹੱਥ ਦੇ ਅੰਦਰ ਫੜੇਗਾ ਤਾਂ ਹੀ ਦੂਜੇ ਨੂੰ ਸਾੜੇਗਾ ਨਾ, ਆਪਣੇ ਹੱਥ ਦੇ ਅੰਦਰ ਅੱਗ ਲੈ ਕੇ ਤਾਂ ਹੀ ਕਿਸੇ ਦੂਜੇ ਦੇ ਘਰ ਨੂੰ ਅੱਗ ਲਾਏਗਾ। ਤੇ ਕਦੀ ਕਦੀ ਇਸ ਤਰ੍ਹਾਂ ਹੁੰਦਾ ਹੈ ਹੱਥ ਦੇ ਅੰਦਰ ਫੜੀ ਹੋਈ ਚਿੰਗਾਰੀ ਆਪਣੇ ਆਪ ਨੂੰ ਹੀ ਲੱਗ ਜਾਂਦੀ ਹੈ, ਆਪਣੇ ਆਪ ਨੂੰ ਹੀ ਉਹਦੇ ਅੰਦਰ ਸੜਨਾ ਪੈਂਦਾ। ਪਰਹੇਜ਼ ਕਰੇ ਨਾ ਤਮਾਮ ਬੁਰਾਈਆਂ ਤੋਂ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਤਾਂ ਸਾਈ ਦੇ ਦਰ ਵਾੜੀਆਂ, ਕਹਿਣ ਲੱਗੇ ਤਾਂ ਸਾਈ ਜੀ ਦੇ ਘਰ ਦੇ ਅੰਦਰ ਪ੍ਰਵੇਸ਼ ਕਰ ਸਕੇਗਾ ਵਰਨਾ ਨਹੀਂ। ਮੈਨੂੰ ਕਬੀਰ ਸਾਹਿਬ ਜੀ ਦੀ ਬਾਣੀ ਵਿੱਚੋਂ ਇੱਕ ਬਚਨ ਚੇਤੇ ਵਿੱਚ ਆਇਆ। ਕਬੀਰ ਸਾਹਿਬ ਕਹਿੰਦੇ ਨੇ ਹਰ ਹੈ ਖਾਂਡ ਖਾਂਡ ਮੈਨੇ ਚੀਨੀ ਮਿੱਠਾ। ਕਬੀਰ ਹਰ ਹੈ ਖਾਂਡ, ਕਹਿਣ ਲੱਗੇ ਹਰੀ ਹੈ ਖੰਡ, ਹਰੀ ਹੈ ਮਿੱਠਾ, ਹਰੀ ਹੈ ਚੀਨੀ, ਹਰੀ ਹੈ ਮਿਸ਼ਰੀ, ਹਰ ਹੈ ਖਾਂਡ ਰੇਤ ਮੈਂ ਬਿਖਰੀ। ਪਰ ਇਹ ਜਿਹੜੀ ਖੰਡ ਹੈ ਨਾ ਰੇਤੇ ਦੇ ਅੰਦਰ ਮਿਲੀ ਪਈ ਹੈ। ਕਬੀਰ ਸਾਹਿਬ ਦਾ ਵਿਚਾਰ, ਕਹਿਣ ਲੱਗੇ ਹਰੀ ਪਰਮਾਤਮਾ ਮਿਸ਼ਰੀ ਹੈ ਚੀਨੀ ਹੈ, ਪਰ ਮਿਲੀ ਕਿੱਥੇ ਹੈ? ਰੇਤ ਦੇ ਅੰਦਰ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ। ਕਹਿਣ ਲੱਗੇ ਜੇ ਹੁਣ ਰੇਤੇ ਦੇ ਅੰਦਰ ਚੀਨੀ ਮਿਲੀ ਹੋਵੇ, ਨਿੱਕੇ ਨਿੱਕੇ ਦਾਣੇ ਖੰਡ ਦੇ ਮਿਲੇ ਹੋਣ, ਤੇ ਹਾਥੀ ਨੂੰ ਕਹੀਏ ਵੀ ਇਹ ਖੰਡ ਚੁਣ ਕੇ ਖਾ, ਤੇ ਹਾਥੀ ਦੀ ਸੁੰਡ ਹੀ ਬੜੀ ਵੱਡੀ, ਹਾਥੀ ਦੀ ਸੁੰਡ ਵਿੱਚੋਂ ਨਿਕਲਣ ਵਾਲੀ ਫੁੰਕਾਰ ਹੀ ਬੜੀ ਜ਼ਬਰਦਸਤ ਹੈ, ਉਹ ਤੇ ਉਡਾ ਕੇ ਧਰ ਦੇਗਾ, ਚੁਣੇਗਾ ਕੇ, ਤੇ ਹਾਥੀ ਕੋਲੋਂ ਚੁਣੀ ਜਾਣੀ ਵੀ ਨਹੀਂ, ਕਿਉਂਕਿ ਅੱਖਾਂ ਬੜੀਆਂ ਉੱਚੀਆਂ ਨੇ ਤੇ ਮੂੰਹ ਬੜਾ ਵੱਡਾ ਹੈ, ਬਰੀਕੀ ਦੇ ਨਾਲ ਚੁਣੀ ਜਾਣੀ ਬਹੁਤ ਵੱਡੇਪਣ ਦੇ ਨਾਲ। ਹਾਥੀ ਚੁਣੀ ਨਾ ਜਾਈ, ਕਹੇ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋ ਕੇ ਖਾਈ। ਕਹਿਣ ਲੱਗੇ ਅਗਰ ਤੈਨੂੰ ਗੁਰੂ ਕੋਲ ਜਾਂਦਿਆਂ ਜਾਂਦਿਆਂ ਸਮਝ ਮਿਲ ਜਾਏ ਕਿ ਹਰੀ ਰੂਪੀ ਖੰਡ ਨੂੰ ਰੇਤ ਵਿੱਚੋਂ ਵੱਖਰਿਆਂ ਕਿਵੇਂ ਕਰਨਾ ਹੈ, ਤੇ ਤੂੰ ਇਹ ਖੰਡ ਚੁਣ ਵੀ ਸਕਦਾ ਹੈ ਤੇ ਖਾ ਵੀ ਸਕਦਾ ਹੈ, ਕਿਸ ਤਰ੍ਹਾਂ? ਕੀਟੀ ਹੋਏ ਕਹਿ, ਕੀਟੀ ਮੈਨੇ ਚੀਂਟੀ, ਚੀਂਟੀ ਮੈਨੇ ਕੀੜੀ, ਕੀੜੀ ਬਣ ਕੇ ਖਾ ਸਕਣਾ। ਕੀੜੀ ਨੂੰ ਤੇ ਕੋਈ ਦਿੱਕਤ ਨਹੀਂ ਹੈ ਖੰਡ ਦੇ ਦਾਣੇ ਖਾਣ ਲੱਗਿਆਂ ਰੇਤ ਵਿੱਚੋਂ, ਪਰ ਹਾਥੀ ਨੂੰ ਦਿੱਕਤ ਹੈ ਕਿਉਂਕਿ ਹਾਥੀ ਦਾ ਮੂੰਹ ਬੜਾ ਵੱਡਾ ਹੈ, ਆਕਾਰ ਬੜਾ ਵੱਡਾ ਹੈ। ਕਹਿਣ ਲੱਗੇ ਕੀਟੀ ਹੋਏ ਕਹਿ ਖਾਈ। ਇੱਥੇ ਬਾਬਾ ਫਰੀਦ ਸਾਹਿਬ ਜੀ ਦੇ ਜਿਹੜੇ ਬਚਨ ਉਹ ਮੈਂ ਫਿਰ ਤੁਹਾਡੇ ਸਾਹਮਣੇ ਰੱਖ ਰਿਹਾ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਤਾਂ ਸਾਈ ਦੇ ਦਰ ਵਾੜੀ ਹੈ। ਅਗਰ ਸਾਈ ਦੇ ਘਰ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈ, ਸਾਈ ਜੀ ਦੇ ਨਾਲ ਮਿਲਣਾ ਚਾਹੁੰਦਾ ਹੈ, ਤੇ ਅਤਿ ਨਿਰਮਾਣ ਬਣ ਕੇ ਰਹਿ, ਨਿਰਮਾਣ ਬਣ ਕੇ। ਗੁਰੂ ਅਮਰਦਾਸ ਪਾਤਸ਼ਾਹ ਦੇ ਜੀਵਨ ਵਿੱਚੋਂ ਇੱਕ ਛੋਟੀ ਜਿਹੀ ਦਾਸਤਾਨ ਕਹਿ ਕੇ ਮੈਂ ਅੱਗੇ ਚੱਲਾਂ। ਗੁਰੂ ਅਮਰਦਾਸ ਸਾਹਿਬ ਜਦ ਗੁਰੂ ਬਣ ਕੇ ਜਗਤ ਦੇ ਸਾਹਮਣੇ ਪ੍ਰਗਟ ਹੁੰਦੇ ਨੇ, ਗੁਰੂ ਬਣ ਕੇ, ਉਸ ਵਕਤ ਬਾਬਾ ਬੁੱਢਾ ਸਾਹਿਬ ਵੀ ਕੋਲ ਨੇ, ਕਿਉਂਕਿ ਬਾਬਾ ਬੁੱਢਾ ਜੀ ਗੁਰੂ ਘਰ ਦੇ ਅੰਦਰ ਆ ਜਾਂਦੇ ਨੇ 13 ਸਾਲ ਦੀ ਉਮਰ ਦੇ ਅੰਦਰ, ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ 13 ਸਾਲ ਦੀ ਉਮਰ ਦੇ ਅੰਦਰ ਬਾਬਾ ਬੁੱਢਾ ਸਾਹਿਬ ਹੀ ਗੁਰਗੱਦੀ ਦੀ ਅਰਦਾਸ ਕਰਦੇ ਰਹੇ ਨੇ, ਰਸਮ ਨਿਭਾਉਂਦੇ ਰਹੇ ਨੇ 6 ਗੁਰੂਆਂ ਤੱਕ। ਗੁਰੂ ਅਮਰਦਾਸ ਸਾਹਿਬ ਜੀ ਨੂੰ ਲੋਕ ਕਹਿੰਦੇ ਸਨ ਅਮਰੂ ਨਿਥਾਵਾਂ, ਲੋਕ ਕਹਿੰਦੇ ਸਨ ਕੁੜਮਾਂ ਦੇ ਦਰ ਦੇ ਉੱਤੇ ਰੁਲਣ ਵਾਲਾ ਨਾ ਆਪ ਸੌਂਦਾ ਨਾ ਸਾਨੂੰ ਸੌਣ ਦਿੰਦਾ ਅਮਰੂ ਨਿਥਾਵਾਂ। ਅੱਜ ਉਹ ਅਮਰੂ ਨਿਥਾਵੇਂ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਤਨ ਤਨ ਸ੍ਰੀ ਗੁਰੂ ਅਮਰਦਾਸ ਨਿਥਾਵਿਆਂ ਦੇ ਥਾਂ ਬਣਾ ਕੇ ਉਹਨਾਂ ਨੂੰ ਗੁਰਗੱਦੀ ਸੌਂਪ ਦਿੱਤੀ। ਨਿਮਾਣਿਆਂ ਦੇ ਨਿਮਾਣ ਬਣ ਗਏ, ਨਿਥਾਵਿਆਂ ਦੇ ਥਾਣ ਬਣ ਗਏ, ਨਿਤਾਣਿਆਂ ਦੇ ਤਾਣ ਬਣ ਗਏ, ਨਿਉਟਿਆਂ ਦੀ ਓਟ ਬਣ ਗਏ, ਨਿਆਸਰਿਆਂ ਦੇ ਆਸਰੇ ਬਣ ਗਏ। ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਜਦ ਪਹਿਲੀ ਵਾਰ ਗੁਰਗੱਦੀ ਦੇ ਉੱਤੇ ਸੁਭਾਏ ਮਾਣ ਹੁੰਦੇ ਨੇ ਤੇ ਬਾਬਾ ਬੁੱਢਾ ਜੀ ਕੋਲ ਖੜੇ ਨੇ, ਵੇਖਿਆ ਕੀ ਏ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਤੌਣ ਉਹਨਾਂ ਦਾ ਸੀਸ ਨੀਵਾਂ ਹੀ ਹੁੰਦਾ ਜਾ ਰਿਹਾ। ਗੁਰੂ ਅੰਗਦ ਦੇਵ ਸਤਿਗੁਰੂ ਬਚਨਾਂ ਦੀ ਵਰਖਾ ਕਰ ਰਹੇ ਨੇ, ਅਮਰਦਾਸ ਲੋਕ ਤੈਨੂੰ ਕਹਿੰਦੇ ਸਨ ਅਮਰੂ ਨਿਥਾਵਾਂ, ਅੱਜ ਮੈਂ ਤੈਨੂੰ ਨਿਥਾਵਿਆਂ ਦਾ ਥਾਂ ਬਣਾ ਦਿੱਤਾ ਹੈ। ਲੋਕ ਕਹਿੰਦੇ ਸਨ ਕੁੜਮਾਂ ਦੇ ਦਰ ਤੇ ਰੁਲਣ ਵਾਲਾ, ਅੱਜ ਮੈਂ ਰੁਲਣ ਵਾਲਿਆਂ ਦੀ ਸੰਭਾਲ ਕਰਨ ਵਾਲਾ ਤੈਨੂੰ ਬਣਾ ਦਿੱਤਾ ਹੈ, ਨਿਆਸਰਿਆਂ ਦਾ ਆਸਰਾ ਬਣਾ ਦਿੱਤਾ ਹੈ, ਨਿਉਟਿਆਂ ਦੀ ਓਟ ਬਣਾ ਦਿੱਤਾ ਹੈ। ਬੜੀ ਕਿਰਪਾ ਕਰ ਰਹੇ ਨੇ ਦੂਸਰੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਸਿਰ ਨੀਵਾਂ ਹੁੰਦਾ ਜਾ ਰਿਹਾ, ਪੈਰੋ ਪੈਰ ਨੀਵਾਂ ਹੁੰਦਾ ਜਾ ਰਿਹਾ। ਕੋਲ ਖੜੇ ਨੇ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਜੀ ਨੇ ਪ੍ਰਸ਼ਨ ਕਰ ਦਿੱਤਾ, ਕਹਿਣ ਲੱਗੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਜਦ ਆਪ ਇੱਥੇ ਆਉਂਦੇ ਸੀ ਲੋਕ ਤੁਹਾਨੂੰ ਦੁਰ ਬੋਲ ਬੋਲਦੇ ਸਨ, ਤੁਸੀਂ ਨਿਰਮਾਨਤਾ ਦੇ ਅੰਦਰ ਰਹਿ ਕੇ ਗਰੀਬੀ ਨੂੰ ਅਪਣਾ ਕੇ ਸਿਰ ਨੀਵਾਂ ਕਰਕੇ ਚੱਲਦੇ ਰਹੇ, ਲੋਕਾਂ ਦੀਆਂ ਗੱਲਾਂ ਨਾ ਸੁਣੀਆਂ, ਚਲੋ ਗੱਲ ਸਮਝ ਵਿੱਚ ਆਉਂਦੀ ਏ ਕਿ ਰੱਬ ਦੀ ਕਿਰਪਾ ਮਿਲਦੀ ਇਸ ਤਰ੍ਹਾਂ, ਪਰ ਅੱਜ ਤੇ ਸਤਿਗੁਰੂ ਤੁਹਾਡੇ ਤੇ ਬੜੀ ਵੱਡੀ ਮਿਹਰਬਾਨੀ ਕਰ ਰਹੇ ਨੇ, ਤੁਹਾਡੇ ਉੱਤੇ ਤਰੁੱਠ ਪਏ, ਤੁਹਾਨੂੰ ਆਪਣੇ ਵਰਗਾ ਬਣਾਇਆ, ਗੁਰੂ ਨਾਨਕ ਦੀ ਗੱਦੀ ਦਾ ਤੀਸਰਾ ਮਾਲਕ ਬਣਾਇਆ, ਅੱਜ ਵੀ ਸਿਰ ਨੀਵਾਂ ਹੈ, ਅੱਜ ਤੇ ਫਕਰ ਦੇ ਨਾਲ ਸਿਰ ਉੱਚਾ ਹੋਣਾ ਚਾਹੀਦਾ, ਇੱਕ ਮਾਨ ਦੇ ਨਾਲ ਸਿਰ ਉੱਚਾ ਹੋਣਾ ਚਾਹੀਦਾ ਹੈ ਕਿ ਮੇਰੀ ਮਿਹਨਤ ਨੂੰ ਰੰਗ ਲੱਗਾ, ਮੇਰੀ ਸੇਵਾ ਮੇਰੀ ਘਾਲਣਾ ਨੂੰ ਫਲ ਮਿਲ ਗਿਆ, ਅੱਜ ਤੇ ਸਿਰ ਉੱਚਾ ਕਰੋ। ਸਤਿਕਾਰਯੋਗ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਜਾਣਦੇ ਹੋ ਕਿ ਰੁੱਖ ਦੀ ਜਿਹੜੀ ਟਹਿਣੀ ਨੂੰ ਜਿੰਨਾ ਜ਼ਿਆਦਾ ਫਲ ਲੱਗਦਾ ਉਹ ਓਨਾ ਹੀ ਜ਼ਿਆਦਾ ਝੁੱਕ ਕੇ ਜ਼ਮੀਨ ਵੱਲ ਨੂੰ ਆ ਜਾਂਦੀ ਹੈ, ਤੇ ਜਿਹੜੀ ਰੁੱਖ ਦੀ ਟਹਿਣੀ ਨੂੰ ਫਲ ਲੱਗੇ ਨਾ ਉਹ ਸਿੱਧੀ ਖੜੀ ਰਹਿੰਦੀ ਹੈ। ਇੰਨਾ ਫਲ ਲੱਗਾ ਹੈ, ਇੰਨਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਮੇਰੇ ਤੇ ਤਰੁੱਠੇ ਨੇ ਤੇ ਮੇਰਾ ਸਿਰ ਝੁਕੇਗਾ ਹੀ ਨਾ, ਕਿਉਂਕਿ ਫਲ ਬਹੁਤਾ ਲੱਗ ਗਿਆ, ਬੜੀ ਕਿਰਪਾ ਮੇਰੇ ਤੇ ਹੋਈ, ਤਾਂ ਕਰਕੇ ਮੇਰਾ ਸਿਰ ਨੀਵਾਂ ਹੈ। ਦੂਸਰੇ ਪਾਸੇ ਸਾਨੂੰ ਥੋੜਾ ਜਿਹਾ ਫਲ ਲੱਗਦਾ ਹੈ ਤੇ ਸਾਡਾ ਸਿਰ ਉੱਠਣਾ ਸ਼ੁਰੂ ਹੋ ਜਾਂਦਾ ਹੈ। ਧਨ ਨਹੀਂ ਸੀ, ਸਿਰ ਨੀਵਾਂ ਨਜ਼ਰ ਆਉਂਦਾ ਹੈ, ਧਨ ਕੋਲ ਆ ਗਿਆ, ਸਿਰ ਖੜਾ ਨਜ਼ਰ ਆਉਂਦਾ ਹੈ, ਉੱਚਾ ਹੋ ਜਾਂਦਾ ਹੈ, ਗੁਰੂ ਦੇ ਸਾਹਮਣੇ ਵੀ ਝੁਕਣ ਤੋਂ ਗੁਰੇਜ਼ ਕਰਦਾ ਹੈ। ਝੋਲੀ ਖਾਲੀ ਸੀ ਤੇ ਸਿਰ ਨੀਵਾਂ ਦਿਸਦਾ ਹੈ, ਝੋਲੀ ਭਰ ਗਈ ਹੈ ਤੇ ਸਿਰ ਖੜਾ ਕਰ ਲੈਂਦਾ ਹੈ। ਮੇਰੇ ਵਰਗਾ ਦੁਨੀਆਂ ਦੇ ਵਿੱਚ ਕੌਣ ਹੈ, ਕੋਈ ਗੁਣ ਕੋਈ ਕਲਾ ਕੋਈ ਤਾਲੀਮ ਜਦ ਨਹੀਂ ਤੇ ਸਿਰ ਨੀਵਾਂ ਕਰਦਾ, ਜਦ ਸਭ ਕੁਝ ਆ ਜਾਂਦਾ ਤੇ ਫਿਰ ਸਿਰ ਉੱਚਾ ਕਰਕੇ ਚੱਲ ਰਿਹਾ, ਮੇਰੇ ਬਰਾਬਰ ਦਾ ਦੁਨੀਆਂ ਵਿੱਚ ਹੈ ਕੌਣ, ਮੇਰੇ ਵਰਗਾ ਦੂਸਰਾ ਹੈ ਕੌਣ। ਤੋ ਭਗਤ ਫਰੀਦ ਸਾਹਿਬ ਜੀ ਦੇ ਇਹ ਸਲੋਕ, ਇਸ ਤੋਂ ਅਗਲਾ ਸਲੋਕ ਜੋ ਭਗਤ ਫਰੀਦ ਸਾਹਿਬ ਜੀ ਦੀ ਬਖਸ਼ਿਸ਼, ਕਹਿਣ ਲੱਗਾ ਫਰੀਦਾ ਖਾਕ ਨਾ ਨਿੰਦੀ ਹੈ, ਪੈਰਾਂ ਦੇ ਥੱਲੇ ਜੋ ਖਾਕ ਹੈ ਭਗਤ ਜੀ ਕਹਿੰਦੇ ਨੇ ਉਹਨੂੰ ਨਾ ਨਿੰਦ, ਖਾਕੂ ਜੇੜ ਨਾ ਕੋਏ, ਉਸ ਖਾਕ ਵਰਗਾ ਮਿੱਟੀ ਵਰਗਾ ਕੋਈ ਵੀ ਨਹੀਂ ਹੈ, ਜੀਵਨ ਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ, ਜਿਉਂਦਿਆਂ ਤੇਰੇ ਹੇਠ ਰਹਿੰਦੀ ਹੈ, ਮਰਨ ਤੋਂ ਬਾਅਦ ਉਹ ਤੇਰੇ ਉੱਤੇ ਆ ਜਾਂਦੀ ਹੈ। ਜੋ ਮਨੁੱਖ ਨਿਰਮਾਨਤਾ ਵਿੱਚ ਚੱਲਦਾ ਹੈ ਉਹ ਬੇਸ਼ੱਕ ਲੋਕਾਂ ਦੇ ਪੈਰਾਂ ਦੀ ਖਾਕ ਬਣ ਕੇ ਚੱਲਦਾ ਹੈ, ਗਰੀਬ ਬਣ ਕੇ ਚੱਲਦਾ, ਪਰ ਜਦ ਉਹਨੂੰ ਫਲ ਮਿਲਦਾ ਤੇ ਉਹ ਸਾਰਿਆਂ ਤੋਂ ਉੱਚਾ ਉੱਚਾ ਚਲਾ ਜਾਂਦਾ, ਉੱਚਾ ਉੱਠ ਜਾਂਦਾ ਸਾਰਿਆਂ ਤੋਂ ਉੱਚਾ। ਇਸ ਤਰ੍ਹਾਂ ਹੀ ਭਗਤਾਂ ਦੇ ਜੀਵਨ ਵਿੱਚ ਹੋਇਆ, ਇਸ ਤਰ੍ਹਾਂ ਹੀ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਹੋਇਆ, ਜੋ ਨੀਵੇਂ ਬਣ ਕੇ ਚੱਲੇ ਨੇ ਉਹ ਉੱਚੇ ਹੋ ਗਏ, ਤੇ ਜੇ ਉਹ ਉੱਚੇ ਬਣ ਕੇ ਚੱਲਣ ਦਾ ਯਤਨ ਕਰਦੇ ਰਹੇ ਉਹ ਨੀਵੇਂ ਦੇ ਨੀਵੇਂ ਹੀ ਰਹੇ। ਆਪਸ ਕਹੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਤਰ੍ਹਾਂ ਵੀ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਹੁਕਮ ਫਰਮਾ ਰਹੇ ਨੇ, ਆਪਸ ਕਹੋ ਜੋ ਜਾਣੇ ਨੀਚਾ ਸੋ ਗਣੀਏ, ਉਹਨੂੰ ਐਵੇਂ ਸਮਝ ਲੋ ਸਭ ਤੇ ਉੱਚਾ, ਤੇ ਜਿਹੜਾ ਆਪਣੇ ਆਪ ਨੂੰ ਉੱਚਾ ਸਮਝਦਾ ਹੈ ਉਹ ਉੱਚਾ ਵੀ ਨਹੀਂ ਹੁੰਦਾ, ਉਹ ਬਲਕਿ ਨੀਵਾਂ ਹੀ ਰਹਿ ਜਾਂਦਾ ਹੈ ਔਰ ਸਦਾ ਵਾਸਤੇ ਹੈ। भगत फरीद साहब जी दे नाल लोकां नूं आधार बना के कुछ बेनतियां आप संगत दे सन्मुख करन दा निमाणा यतन कीता गया।
1: वाहिगुरु साहिब जीओ फरीदा राती वड्डियां दुख दुख उठन पास त्रिग तिन्ना दा जीविया जिन्ना विदानी आस

ਕੰਡੈ ਉਨਕ ਤਾਇੰਦਾ ਪੈਂਦਾ ਲੋੜੈ ਪਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਪ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਚੱਲ ਰਹੀ ਲੜੀਵਾਰ ਕਥਾ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ ਰੋਜ਼ ਰੋਜ਼ ਆਪ ਸਰਵਣ ਕਰਦੇ ਆ ਰਹੇ ਹੋ। ਜਿਹੜੇ ਤਿੰਨ ਸਲੋਕ ਪੜ੍ਹ ਕੇ ਆਪ ਸੰਗਤ ਨੂੰ ਸੁਣਾਏ ਗਏ, ਉਹਨਾਂ ਵਿੱਚੋਂ ਪਹਿਲਾ ਸਲੋਕ ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ। ਸਿਆਲੇ ਦੀਆਂ ਰਾਤਾਂ, ਸਰਦੀ ਦੀ ਬਹਾਰ ਦੀਆਂ ਰਾਤਾਂ ਬੜੀਆਂ ਵੱਡੀਆਂ ਨੇ, ਦਿਨ ਛੋਟੇ ਰਾਤਾਂ ਵੱਡੀਆਂ। ਭਗਤ ਜੀ ਕਹਿਣ ਲੱਗੇ ਲੰਮੇ ਪਿਆਂ ਪਿਆਂ ਪਾਸੇ ਵੀ ਦੁਖਣੇ ਸ਼ੁਰੂ ਹੋ ਜਾਂਦੇ ਨੇ। ਧੁੱਖ ਧੁੱਖ ਉੱਠਣ ਪਾਸ, ਪਾਸ ਲਫ਼ਜ਼ ਨੂੰ ਬੜੇ ਧਿਆਨ ਦੇ ਨਾਲ ਸੁਣਨਾ। ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਬਚਨ ਆਉਂਦਾ ਹੈ ਕਿ ਪਾਸ ਦਮਾਮੇ ਛਤਰ ਸਿਰ ਭੇਰੀ ਸੱਡੋ ਰਾਡਾ। ਉੱਥੇ ਪਾਸ ਦਾ ਮਤਲਬ ਹੈ ਨੇੜੇ, ਪਾਸ ਦਾ ਮਤਲਬ ਹੈ ਕੋਲ। ਪਾਸ ਦਮਾਮੇ, ਤੇਰੇ ਕੋਲ ਨਗਾਰੇ ਹੋਣ, ਛਤਰ ਸਿਰ ਦੇ ਉੱਤੇ ਹੋਵੇ ਤਾਂ ਵੀ ਨਾਮ ਤੋਂ ਬਗੈਰ ਖਾਲੀ। ਤਿੰਨਾ ਪਾਸ ਦੁਆਸ ਨਾ ਪਿੱਟੀਏ, ਇੱਥੇ ਪਾਸ ਦਾ ਮਤਲਬ ਹੈ ਨੇੜੇ, ਪਾਸ ਦਾ ਮਤਲਬ ਹੈ ਕੋਲ। ਪਰ ਇੱਥੇ ਜਿਹੜਾ ਪਾਸ ਲਫ਼ਜ਼ ਆ ਰਿਹਾ ਉਹਦਾ ਮਤਲਬ ਨੇੜੇ ਨਹੀਂ, ਉਹਦਾ ਮਤਲਬ ਹੈ ਪਾਸੇ। ਪੰਜਾਬੀ ਵਿੱਚ ਆਪਾਂ ਕਹਿ ਦਿੰਦੇ ਪਾਸੇ ਦੁੱਖ ਰਹੇ। ਫਰੀਦਾ ਰਾਤੀ ਵੱਡੀਆਂ, ਸਿਆਲੇ ਦੀਆਂ ਰਾਤਾਂ ਬੜੀਆਂ ਵੱਡੀਆਂ ਨੇ, ਲੰਮੀਆਂ ਨੇ, ਲੇਟਿਆਂ ਲੇਟਿਆਂ ਪਾਸੇ ਵੀ ਦੁਖਣੇ ਸ਼ੁਰੂ ਹੋਏ। ਜਿਸ ਤਰ੍ਹਾਂ ਲੇਟਿਆਂ ਲੇਟਿਆਂ ਸਿਆਲੇ ਦੀ ਰਾਤ ਮੁੱਕਦੀ ਨਹੀਂ, ਇਹ ਉਦਾਹਰਣ ਦੇ ਕੇ ਭਗਤ ਜੀ ਅੱਗੇ ਅਸਲੀ ਮੁੱਦੇ ਨੂੰ ਬਿਆਨ ਕਰ ਰਹੇ। ਕਹਿਣ ਲੱਗੇ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਉਹਨਾਂ ਦੇ ਜੀਵਨ ਦੇ ਤ੍ਰਿਗਕਾਰ, ਜੀਵਨ ਦੇ ਫਿਟਕਾਰ, ਜਿਹੜੇ ਜੀਵਨ ਰੂਪੀ ਰਾਤ ਦੇ ਅੰਦਰ ਇੱਕ ਪਰਮਾਤਮਾ ਨੂੰ ਛੱਡ ਕੇ ਤੇ ਆਸ ਹੋਰ ਕਿਸੇ ਦੀ ਰੱਖਦੇ ਨੇ। ਕਹਿਣਾ ਭਗਤ ਜੀ ਇਹ ਚਾਹੁੰਦੇ ਨੇ ਕਿ ਤ੍ਰਿਗ ਤਿੰਨਾਂ ਦਾ ਜੀਵਿਆ, ਉਹਨਾਂ ਦਾ ਜੀਵਨਾ ਵਿਕਾਰ, ਜਿਹੜੇ ਪਰਮਾਤਮਾ ਤੋਂ ਆਸ ਹਟਾ ਕੇ ਤੇ ਬੰਦੇ ਦੇ ਨਾਲ ਆਪਣੀ ਆਸ ਜੋੜ ਲੈਂਦੇ ਨੇ। ਜੀਵਨ ਦੇਣ ਵਾਲਾ ਪਰਮਾਤਮਾ, ਕੋਈ ਬੰਦਾ ਜੀਵਨ ਦੇਣ ਵਾਲਾ ਨਹੀਂ ਹੈ। ਮ੍ਰਿਤ ਮੰਡਲ ਦੇ ਅੰਦਰ ਜਨਮ ਦੇ ਕੇ ਤੋਰਿਆ ਨਿਰੰਕਾਰ ਨੇ। ਤੋ ਸਾਡੇ ਆਉਣ ਤੋਂ ਪਹਿਲਾਂ ਸਾਡੀ ਰੋਜ਼ੀ ਦਾ ਇੰਤਜ਼ਾਮ ਕੀਤਾ ਹੈ ਨਿਰੰਕਾਰ ਨੇ। ਆਏ ਨਹੀਂ ਸਾਂ, ਬਹੁਤ ਛੋਟੇ ਸਾਂ ਜਨਮ ਲੈ ਕੇ ਆਏ, ਕਮਾ ਨਹੀਂ ਸਾਂ ਸਕਦੇ, ਬਣਾ ਵੀ ਨਹੀਂ ਸਾਂ ਸਕਦੇ, ਖਾ ਵੀ ਨਹੀਂ ਸਾਂ ਸਕਦੇ ਤੇ ਖਾਧਾ ਹੋਇਆ ਭਾਰਾ ਭੋਜਨ ਪਚਾ ਵੀ ਨਹੀਂ ਸਾਂ ਸਕਦੇ। ਤੋ ਜਦ ਬਹੁਤ ਛੋਟੇ ਸਾਂ, ਪਰਮਾਤਮਾ ਨੇ ਸਾਡੀ ਗਜ਼ਾ, ਸਾਡੀ ਖੁਰਾਕ ਉਸ ਤਰ੍ਹਾਂ ਦੀ ਬਣਾ ਦਿੱਤੀ। ਬਹੁਤ ਛੋਟੇ ਬੱਚੇ ਨੂੰ ਭਾਰਾ ਭੋਜਨ ਨਹੀਂ ਪਚਦਾ, ਤੋ ਕੀ ਚੱਲੇਗਾ, ਮਾਂ ਦਾ ਦੁੱਧ ਚੱਲੇਗਾ। ਤੋ ਮਾਂ ਦਿਆਂ ਅਸਥਨਾਂ ਦੇ ਅੰਦਰ ਦੁੱਧ ਕਦੋਂ ਆਇਆ, ਜਦ ਬਾਲ ਦਾ ਜਨਮ ਹੋਇਆ, ਉਸ ਤੋਂ ਪਹਿਲਾਂ ਨਹੀਂ। ਪਰਮਾਤਮਾ ਜਿਸ ਨੇ ਜਨਮ ਦੇ ਕੇ ਤੋਰਿਆ, ਜਨਮ ਤੋਂ ਪਹਿਲਾਂ ਉਹਨੇ ਸਾਡਾ ਖੁਰਾਕ ਦਾ ਇੰਤਜ਼ਾਮ ਕੀਤਾ, ਇਹਨੂੰ ਭੋਜਨ ਕਿਸ ਤਰ੍ਹਾਂ ਦਾ ਚਾਹੀਦਾ ਹੈ। ਪਾਛੇ ਪਹਿਲੇ ਬਣੀ ਪ੍ਰਾਲਬਧ, ਪਾਛੇ ਬਣਾ ਸਰੀਰ। ਪ੍ਰਾਲਬਧ ਪਹਿਲਾਂ ਬਣ ਗਈ, ਭੋਜਨ ਪਹਿਲਾਂ ਬਣਿਆ ਤੇ ਸਰੀਰ ਹੋਂਦ ਵਿੱਚ ਬਾਅਦ ਵਿੱਚ ਆਇਆ ਹੈ। ਤੋ ਜਿਸ ਪਰਮਾਤਮਾ ਨੇ ਸ਼ੁਰੂ ਤੋਂ ਦੇ ਕੇ ਆਪਣਾ ਸੁਭਾਅ ਦੇਣ ਵਾਲਾ ਪਾਲਿਆ ਹੈ ਔਰ ਦੇਈ ਜਾ ਰਿਹਾ ਹੈ, ਅਸੀਂ ਇਨਕਾਰੀ ਹਾਂ ਤਾਂ ਦੇਈ ਜਾ ਰਿਹਾ ਹੈ, ਉਹਨੂੰ ਮੰਨਦੇ ਹਾਂ ਤਾਂ ਦੇਈ ਜਾ ਰਿਹਾ ਹੈ, ਨਮਸਕਾਰ ਕਰਦੇ ਹਾਂ ਤਾਂ ਦੇ ਰਿਹਾ, ਨਹੀਂ ਕਰਦੇ ਤਾਂ ਵੀ ਦੇ ਰਿਹਾ। ਬੜੇ ਬੜੇ ਲੋਕ ਆਸਤਿਕ ਨੇ, ਆਸਥਾ ਰੱਖਣ ਵਾਲੇ ਨੇ, ਦੇ ਰਿਹਾ। ਬੜੇ ਬੜੇ ਲੋਕ ਨਾਸਤਿਕ ਨੇ, ਇਨਕਾਰੀ ਨੇ, ਉਹਨਾਂ ਨੂੰ ਵੀ ਦੇ ਰਿਹਾ।
ਬਗਾਵਤ ਦਾ ਬਿਗੜ ਵਜਾਉਣ ਵਾਲਿਆਂ ਦੀ ਗਿਣਤੀ ਕੋਈ ਥੋੜੀ ਨਹੀਂ ਹੈ, ਬਹੁਤ ਵੱਡੀ ਹੈ। ਜਿਹੜੇ ਇਨਕਾਰੀ ਨੇ, ਪਰਮਾਤਮਾ ਨਹੀਂ ਹੈ, ਪਰਮਾਤਮਾ ਗ੍ਰੰਥਾਂ ਦੇ ਸਲੋਕਾਂ ਵਿਚ ਬੰਦ ਹੈ, ਹਕੀਕਤ ਵਿਚ ਰੱਬ ਤੋਂ ਨਹੀਂ ਹੈ। ਜਿਹੜੇ ਇਸ ਤਰ੍ਹਾਂ ਕਹਿਣ ਵਾਲੇ ਨੇ, ਪਰਮਾਤਮਾ ਦੀ ਵਿਸ਼ਾਲ ਦਿਲੀ ਵੇਖੋ, ਪਰਮਾਤਮਾ ਉਹਨਾਂ ਨੂੰ ਵੀ ਦੇ ਰਿਹਾ ਹੈ, ਉਹ ਆਪਣੇ ਸੁਭਾਵ ਦੇ ਮੁਤਾਬਕ। ਤੋ ਜੋ ਪਰਮਾਤਮਾ ਇਸ ਤਰ੍ਹਾਂ ਦਾ ਦਿਆਲੂ ਹੋਵੇ, ਉਹਦੇ ਨਾਲੋਂ ਆਸ ਹਟਾ ਕੇ, ਆਸ ਇੱਕ ਆਮ ਬੰਦੇ ਦੇ ਨਾਲ ਜੋੜ ਲਈ ਜਾਏ ਕਿ ਮੇਰੇ ਰਿਜ਼ਕ ਦਾਤਾ ਇਹ, ਮੇਰਾ ਕਾਰੋਬਾਰ ਚਲਾਏਗਾ ਇਹ, ਮੇਰੇ ਘਰ ਦੇ ਅੰਦਰ ਸੰਤਾਨ ਦਾ ਜਨਮ ਹੋਏਗਾ, ਇਹਦੀ ਰਹਿਮ ਦੇ ਨਾਲ, ਇਹਦੀ ਬਖਸ਼ਿਸ਼ ਦੇ ਨਾਲ। ਭਗਤ ਜੀ ਕਹਿਣ ਲੱਗੇ ਇਹ ਗਲਤ ਹੈ। ਤਿਕ ਤ੍ਰਿਕ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ, ਵਿਡਾਣੀ ਮੈਨੇ ਬੇਗਾਨੀ, ਵਿਡਾਣੀ ਆਸ, ਜਿਨ੍ਹਾਂ ਨੂੰ ਆਸ ਬੇਗਾਨੀ ਹੈ। ਹਕੀਕਤ ਇਹ ਹੈ ਕਿ ਬੰਦਾ ਬੰਦੇ ਤੋਂ ਪ੍ਰਭਾਵਿਤ ਹੈ, ਕਿਉਂਕਿ ਬੰਦਾ ਸਾਹਮਣੇ ਦਿਸਦਾ ਹੈ, ਬੰਦਾ ਨਜ਼ਰ ਆਉਂਦਾ ਹੈ, ਜੋ ਦੇ ਰਿਹਾ ਹੈ ਉਹ ਮਗਰ ਹੈ, ਜੋ ਦੇਣ ਵਾਲਾ ਹੈ ਉਹ ਨਜ਼ਰ ਨਹੀਂ ਆ ਰਿਹਾ, ਜਿਹਦੇ ਜ਼ਰੀਏ ਦੇ ਰਿਹਾ ਹੈ ਉਹ ਨਜ਼ਰ ਆ ਰਿਹਾ ਹੈ। ਜਿਹਨੂੰ ਪਰਮਾਤਮਾ ਨੇ ਸਾਧਨ ਬਣਾਇਆ ਉਹ ਦਿਸਦਾ ਹੈ, ਦੇਣ ਵਾਲਾ ਨਹੀਂ ਦਿਸ ਰਿਹਾ, ਉਹਦਾ ਨਾ ਹੀ ਅਦ੍ਰਿਸ਼, ਉਹਦਾ ਨਾ ਹੀ ਨਿਰੰਕਾਰ, ਜਿਹਦਾ ਕੋਈ ਇੱਕ ਆਕਾਰ ਨਹੀਂ ਹੈ। ਦੇਂਦਾ ਪਰਮਾਤਮਾ ਹੈ, ਇਹ ਗੱਲ ਵੱਖਰੀ ਹੈ ਕਿ ਉਹ ਵਿਚਕਾਰ ਬਹਾਨਾ ਕੋਈ ਵੀ ਖੜਾ ਕਰ ਲਵੇ, ਬਹਾਨਾ ਕੋਈ ਵੀ ਬਣਾ ਲਵੇ, ਜੋ ਬਹਾਨਾ ਹੈ ਉਹ ਦਿਸਦਾ ਹੈ, ਜੋ ਦਾਤਾਰ ਹੈ ਉਹ ਇਹਨਾਂ ਅੱਖਾਂ ਦੇ ਨਾਲ ਦਿਸਿਆ ਨੇ, ਬਹਾਨਾ ਨਜ਼ਰ ਆਇਆ ਤੇ ਬੰਦਾ ਬਹਾਨੇ ਤੋਂ ਪ੍ਰਭਾਵਿਤ ਹੋਇਆ, ਬੰਦੇ ਤੋਂ ਪ੍ਰਭਾਵਿਤ ਹੋਇਆ, ਬੰਦੇ ਦੀ ਗੱਲ ਕਰਦਾ, ਬੰਦੇ ਤੋਂ ਪ੍ਰਭਾਵਿਤ ਹੈ, ਬੰਦੇ ਦਾ ਧੰਨਵਾਦ ਕਰਦਾ ਹੈ, ਬੰਦੇ ਦੀ ਗੱਲ ਕਰਦਾ, ਤੇ ਫਿਰ ਬੰਦਾ ਵੀ ਇਸ ਤਰ੍ਹਾਂ ਹੀ ਗੱਲ ਕਰਦਾ, ਅਗਰ ਤੇਰੀ ਬਾਂਹ ਮੈਂ ਨਾ ਫੜਦਾ ਤੇ ਪਤਾ ਨਹੀਂ ਤੇਰਾ ਹਾਲ ਕੀ ਹੁੰਦਾ। ਤੂੰ ਜਿਸ ਵਕਤ ਕੈਨੇਡਾ ਦੇ ਅੰਦਰ ਆਇਆ ਸੀ, ਜੇਬ ਖਾਲੀ ਲੈ ਕੇ ਆਇਆ ਸੀ, ਅਗਰ ਆਏ ਹੋਏ ਦੀ ਸੰਭਾਲ ਮੈਂ ਨਾ ਕਰਦਾ, ਤੇਰੀ ਬਾਂਹ ਮੈਂ ਨਾ ਫੜਦਾ, ਕੰਮ ਤੇ ਮੈਂ ਨਾ ਲਵਾਉਂਦਾ, ਤੇ ਖਬਰੇ ਤੇਰਾ ਹਸ਼ਰ ਕੀ ਹੁੰਦਾ। ਬੰਦਾ ਵੀ ਆਪਣੀ ਗੱਲ ਕਰਦਾ ਹੈ, ਕਿਉਂਕਿ ਬਹਾਨਾ ਬਣਿਆ ਹੈ, ਜਿਹਨੇ ਬਹਾਨਾ ਬਣਾਇਆ ਉਹਦੀ ਗੱਲ ਕਰਦਾ ਹੀ ਨਹੀਂ ਹੈ। ਬਹਾਨਾ ਬਣਾਉਣ ਵਾਲਾ ਪਰਮਾਤਮਾ ਹੈ, ਦੇਣ ਵਾਲਾ ਪਰਮਾਤਮਾ ਹੈ। ਦੇ ਉਹ ਕਿਸੇ ਵੀ ਜ਼ਰੀਏ ਦੇਵੇ, ਤੇਰੇ ਜ਼ਰੀਏ ਦੇਵੇ, ਮੇਰੇ ਜ਼ਰੀਏ ਦੇਵੇ, ਕਿਸੇ ਦੂਸਰੇ ਦੇ ਜ਼ਰੀਏ ਦੇਵੇ। ਇੱਥੇ ਇੱਕ ਮੈਂ ਛੋਟੀ ਜਿਹੀ ਉਦਾਹਰਨ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਪਾਣੀ ਬੰਦੇ ਨੇ ਨਹੀਂ ਬਣਾਇਆ, ਪਾਣੀ ਬਣਾਇਆ ਹੈ ਪਰਮਾਤਮਾ ਨੇ। ਅਸੀਂ ਜਾਣਦੇ ਹਾਂ ਜ਼ਮੀਨ ਦੇ ਹੇਠਾਂ ਪਾਣੀ ਹੈ। ਹੁਣ ਜ਼ਮੀਨ ਦੇ ਹੇਠਾਂ ਬੋਰ ਕਰਕੇ ਜਿਸ ਮੋਟਰ ਪੰਪ ਦੇ ਨਾਲ, ਯੰਤਰ ਦੇ ਨਾਲ ਪਾਣੀ ਜ਼ਮੀਨ ਦੇ ਥੱਲਿਓਂ ਕੱਢਿਆ ਗਿਆ, ਉਸ ਮੋਟਰ ਦੀ, ਉਸ ਪੰਪ ਦੀ ਸਾਡੀ ਜ਼ੁਬਾਨ ਦੇ ਉੱਤੇ ਮਹਿਮਾ ਵਾਰ ਵਾਰ ਆਉਂਦੀ ਹੈ। ਇਹ ਪੰਪ ਬੜਾ ਚੰਗਾ ਹੈ, ਪਿਛਲੇ 20 ਸਾਲ ਤੋਂ ਲਗਾਤਾਰ ਚੱਲ ਰਿਹਾ, ਕਦੀ ਖਰਾਬ ਹੀ ਨਹੀਂ ਹੋਇਆ। ਮੋਟਰ ਬੜੀ ਚੰਗੀ ਹੈ, ਪਿਛਲੇ 30 ਸਾਲ ਤੋਂ ਚੱਲ ਰਹੀ ਹੈ, ਕਦੀ ਖਰਾਬ ਨਹੀਂ ਹੋਈ। ਮੋਟਰ ਦਾ ਨਾਮ, ਉਹ ਬਣਾਉਣ ਵਾਲੀ ਕੰਪਨੀ ਦਾ ਨਾਮ ਉਹ ਜ਼ੁਬਾਨ ਦੇ ਉੱਤੇ ਆਉਂਦਾ ਹੈ ਤੇ ਵਾਰ ਵਾਰ ਆਉਂਦਾ ਹੈ, ਅਸੀਂ ਉਹਦਾ ਧੰਨਵਾਦ ਕਰਦੇ। ਪਰ ਪੰਪ ਜਾਂ ਮੋਟਰ ਕੀ ਕਰਦੇ ਅਗਰ ਪਰਮਾਤਮਾ ਥੱਲੇ ਪਾਣੀ ਬਣਾਉਂਦਾ ਹੀ ਨਾ। ਪੰਪ ਪਾਣੀ ਬਣਾ ਕੇ ਨਹੀਂ ਸਾਨੂੰ ਦੇ ਰਿਹਾ, ਬਣੇ ਬਣਾਏ ਪਾਣੀ ਨੂੰ ਇਕੱਠਾ ਕਰਕੇ ਬਸ ਸਾਡੇ ਤੱਕ ਪਹੁੰਚਾਉਣ ਦਾ ਇੱਕ ਜ਼ਰੀਆ ਹੈ। ਪਾਣੀ ਬਣਾ ਨਹੀਂ ਰਹੇ, ਬਣਾਉਣ ਵਾਲਾ ਕੋਈ ਹੋਰ ਹੈ, ਇਹ ਪਾਣੀ ਪਹੁੰਚਾਉਣ ਦਾ ਇੱਕ ਜ਼ਰੀਆ ਹੈ, ਪਾਣੀ ਪਹੁੰਚਾਉਣ ਦਾ ਇੱਕ ਸਾਧਨ ਹੈ। ਤੋ ਹੁਣ ਜੋ ਸਾਧਨ ਹੈ, ਸਾਧਨ ਦਾ ਨਾਮ ਸਾਡੀ ਜ਼ੁਬਾਨ ਦੇ ਉੱਤੇ ਆਉਂਦਾ ਹੈ ਤੇ ਆਉਂਦਾ ਵੀ ਵਾਰ ਵਾਰ, ਵਾਰ ਵਾਰ ਆਉਂਦਾ ਹੈ। ਇਹ ਸਾਧਨ ਬੜਾ ਚੰਗਾ ਹੈ, ਮੋਟਰ ਬੜੀ ਚੰਗੀ ਹੈ, ਪੰਪ ਬੜਾ ਚੰਗਾ ਹੈ, ਇਹਦੇ ਕਾਰੀਗਰ ਬਣਾਉਣ ਵਾਲੇ ਬੜੇ ਇਮਾਨਦਾਰ ਨੇ। ਪਰ ਕਮਾਲ ਦੀ ਗੱਲ ਹੈ, ਜਿਹਨੇ ਪਾਣੀ ਬਣਾਇਆ ਹੈ, ਕਦੀ ਉਹਦਾ ਵੀ ਤੇ ਧੰਨਵਾਦ ਕਰੋ, ਕਦੀ ਉਹਨੂੰ ਵੀ ਤੇ ਦੋ ਬੋਲ ਪਿਆਰ ਦੇ ਬੋਲੋ ਕਿ ਨਿਰੰਕਾਰ ਤੇਰਾ ਵੀ ਧੰਨਵਾਦ ਹੈ, ਤੂੰ ਪਾਣੀ ਬਣਾਉਂਦਾ ਹੀ ਨਾ, ਤੂੰ ਇਹ ਮੋਟਰ ਪੰਪ ਇਹ ਕਰਦੇ ਵੀ ਕੇ। ਦੂਸਰੀ ਉਦਾਹਰਣ ਮੈਂ ਇੱਕ ਹੋਰ ਅਰਜ ਕਰਦਾ ਚੱਲਾਂ। ਸਾਡੇ ਘਰਾਂ ਦੇ ਅੰਦਰ ਸੱਜੇ ਖੱਬੇ ਚਾਰ ਸ਼ਫੇਰੇ ਪੱਖੇ, ਕੂਲਰ ਤੇ ਏਸੀ ਲੱਗੇ ਹੋਏ ਸਾਨੂੰ ਮਿਲਦੇ ਨੇ। ਹੁਣ ਪੱਖਾ ਹਵਾ ਨੂੰ ਬਣਾਉਂਦਾ ਨਹੀਂ ਹੈ, ਆਪ ਸੂਝਵਾਨ ਪੜ੍ਹੇ ਲਿਖੇ ਸਤਸੰਗੀ ਸ਼ੋਭਾ ਪਾ ਰਹੇ ਹੋ, ਪੱਖਾ ਹਵਾ ਨੂੰ ਬਣਾਉਂਦਾ ਨਹੀਂ ਹੈ, ਬਣੀ ਬਣਾਈ ਹਵਾ ਨੂੰ ਇਕੱਠਿਆਂ ਕਰਕੇ ਤੁਹਾਡੇ ਕੋਲ ਪਹੁੰਚਾਉਣ ਦਾ ਯਤਨ ਕਰਦਾ ਹੈ, ਪਹੁੰਚਾਉਂਦਾ ਹੈ।
ਹਵਾ ਨੂੰ ਬਣਾਉਂਦਾ ਨਹੀਂ, ਬਣੀ ਬਣਾਈ ਹਵਾ ਨੂੰ ਇਕੱਤਰ ਕਰਦਾ, ਇਕੱਠੀ ਕਰਦਾ ਤੇ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾ ਦਿੰਦਾ। ਹੁਣ ਜਿਸ ਕਾਰੀਗਰ ਨੇ, ਜਿਸ ਕੰਪਨੀ ਨੇ ਪੱਖਾ ਬਣਾਇਆ ਹੈ, ਉਹਦਾ ਨਾਮ ਸਾਡੀ ਜ਼ੁਬਾਨ ਦੇ ਉੱਤੇ ਵਾਰ ਵਾਰ ਆਉਂਦਾ ਹੈ। ਔਰ ਇਹ ਵੀ ਕਹਿੰਦੇ ਪੱਖਾ, ਇਹ ਏਸੀ ਪਿਛਲੇ ਇੰਨੇ ਸਾਲਾਂ ਤੋਂ ਸਾਡੇ ਘਰ ਦੇ ਅੰਦਰ ਚੱਲ ਰਹੇ ਨੇ, ਕਦੀ ਖਰਾਬ ਨਹੀਂ ਹੋਏ, ਉਹਨਾਂ ਦਾ ਨਾਮ ਵਾਰ ਵਾਰ ਆਉਂਦਾ। ਪਰ ਪਿਆਰਿਓ, ਜਿਹਨੇ ਹਵਾ ਬਣਾਈ ਹੈ, ਕਦੀ ਆਪਣੇ ਲਵਾਂ ਦੇ ਉੱਤੇ ਉਹਦਾ ਨਾਮ ਵੀ ਤੇ ਲਿਆਓ। ਪਰਮਾਤਮਾ ਤੂੰ ਹਵਾ ਬਣਾਉਂਦਾ ਹੀ ਨਾ, ਤੇ ਇਹ ਪੱਖਾ ਕਰਦਾ ਵੀ ਕੀ, ਇਹ ਕੂਲਰ ਹਵਾ ਦਿੰਦੇ ਹੀ ਕਿੱਥੋਂ, ਇਹ ਏਸੀ ਸਾਡੇ ਤੱਕ ਹਵਾ ਪਹੁੰਚਾਉਂਦੇ ਕਿਵੇਂ, ਅਗਰ ਤੂੰ ਹਵਾ ਬਣਾਉਂਦਾ ਹੀ ਨਾ। ਦੇਣ ਵਾਲਾ ਪਰਮਾਤਮਾ ਹੈ, ਬਹਾਨਾ ਵਿਚਕਾਰ ਪਰਮਾਤਮਾ ਕਿਸੇ ਨੂੰ ਵੀ ਖੜਾ ਕਰ ਲਵੇ। ਜੋ ਵਿਚਕਾਰ ਸਾਧਨ ਹੈ ਉਹ ਬੰਦਾ ਹੈ। ਸਾਡਾ ਬੰਦੇ ਤੋਂ ਮਨ ਪ੍ਰਭਾਵਿਤ ਹੈ ਕਿਉਂਕਿ ਬੰਦਾ ਦਿਸਦਾ ਹੈ। ਅਸੀਂ ਸਾਰੀ ਦਾਤ ਬੰਦੇ ਨੂੰ ਦਿੰਦੇ ਹਾਂ, ਪਰਮਾਤਮਾ ਨੂੰ ਛੱਡ ਦਿੰਦੇ ਹਾਂ। ਧੰਨਵਾਦ ਬੰਦੇ ਦਾ ਕਰਦੇ ਹਾਂ, ਪਰਮਾਤਮਾ ਦਾ ਨਹੀਂ ਕਰਦੇ, ਕਿਉਂਕਿ ਪ੍ਰਭਾਵਿਤ ਹੀ ਸਾਡਾ ਮਨ ਮਨੁੱਖ ਤੋਂ ਹੈ। ਇੱਕ ਬੇਨਤੀ ਮੈਂ ਹੋਰ ਇਸ ਸੰਬੰਧ ਦੇ ਅੰਦਰ ਕਰਦਾ ਚੱਲਾਂ। ਬੰਦੇ ਦੇ ਪਾਸ ਜੋ ਕੁਛ ਵੀ ਹੈ ਉਹ ਸੀਮਾ ਦੇ ਅੰਦਰ, ਅਸੀਮ ਗੁਣ ਬੰਦੇ ਦੇ ਕੋਲ ਨਹੀਂ ਹੈ, ਅਸੀਮ ਭੰਡਾਰ ਦਾ ਮਾਲਕ ਬੰਦਾ ਨਹੀਂ ਹੈ। ਬੜੇ ਧਿਆਨ ਨਾਲ ਮੇਰੀ ਬੇਨਤੀ ਨੂੰ ਸਮਝ ਲੈਣਾ। ਬੰਦੇ ਦੇ ਕੋਲ ਜੋ ਕੁਝ ਵੀ ਹੈ ਉਹ ਸੀਮਾ ਦੇ ਅੰਦਰ ਹੈ, ਗੁਣ ਹੈ ਤੇ ਸੀਮਾ ਦੇ ਅੰਦਰ, ਇਹ ਅਸੀਮ ਗੁਣਾਂ ਦਾ ਮਾਲਕ ਬੰਦਾ ਨਹੀਂ ਹੈ। ਅਗਰ ਕਲਾ ਹੈ ਤੇ ਉਹ ਵੀ ਸੀਮਾ ਦੇ ਅੰਦਰ ਹੈ, ਅਸੀਮ ਕਲਾ ਦਾ ਮਾਲਕ ਬੰਦਾ ਨਹੀਂ ਹੈ। ਸਭ ਕੁਝ ਬਣਾਉਣਾ ਇਹਦੇ ਵਸ ਵਿੱਚ ਨਹੀਂ ਹੈ। ਅਗਰ ਇਹ ਗਾਇਕ ਹੈ, ਲੇਖਕ ਹੈ, ਬੁਲਾਰਾ ਹੈ, ਕੁਝ ਵੀ ਹੈ, ਇਹਦੀ ਝੋਲੀ ਦੇ ਅੰਦਰ ਜੋ ਵੀ ਦਾਤਾਂ ਨੇ ਉਹ ਥੋੜੀਆਂ ਸੀਮਾ ਦੇ ਅੰਦਰ ਨੇ, ਅਸੀਮ ਭੰਡਾਰ ਦਾ ਮਾਲਕ ਇਹ ਨਹੀਂ ਹੈ। ਧਨ ਹੈ ਤਾਂ ਇਹਦੇ ਪਾਸ ਬੜਾ ਥੋੜਾ ਹੈ, ਅਸੀਮ ਖਜ਼ਾਨਿਆਂ ਦਾ ਮਾਲਕ ਨਹੀਂ ਹੈ। ਫਿਰ ਇੱਕ ਬੇਨਤੀ ਹੋਰ ਵੀ ਕਰਾਂ। ਫਿਰ ਬੰਦਾ ਇੱਕ ਐਂਗਲ ਤੋਂ ਥੋੜਾ ਜਿਹਾ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ, ਮੈਂ ਪੂਰਾ ਵਾਂ, ਹਾਲਾਂਕਿ ਪੂਰਾ ਹੁੰਦਾ ਨਹੀਂ। ਚਲੋ ਮੰਨ ਲਓ ਗੁਜ਼ਾਰੇ ਵਾਸਤੇ ਇਹ ਗੁਣ ਇਹਦੇ ਕੋਲ ਹੈ, ਇੱਕ ਐਂਗਲ ਤੋਂ ਥੋੜਾ ਜਿਹਾ ਇਹਦੇ ਕੋਲ ਗੁਣ ਹੁੰਦਾ ਹੈ, ਦੂਸਰੇ ਐਂਗਲ ਤੋਂ ਓਨਾ ਹੀ ਅਧੂਰਾ ਹੁੰਦਾ ਹੈ, ਜ਼ੀਰੋ ਹੁੰਦਾ ਹੈ। ਇੱਕ ਪਾਸੇ ਇਹਦੇ ਕੋਲ ਤਾਲੀਮ ਹੁੰਦੀ ਹੈ, ਬੋਲਣਾ ਜਾਣਦਾ ਹੈ, ਲਿਖਣ ਤੋਂ ਅਧੂਰਾ ਹੈ, ਲਿਖਣਾ ਜਾਣਦਾ ਹੈ, ਗਾਉਣ ਤੋਂ ਅਧੂਰਾ ਹੈ, ਗਾਉਣਾ ਜਾਣਦਾ ਹੈ, ਨੱਚਣ ਤੋਂ ਅਧੂਰਾ ਹੈ, ਨੱਚਣਾ ਜਾਣਦਾ ਹੈ, ਮੁਸ਼ਵਰੀ ਤੋਂ ਅਧੂਰਾ ਹੈ, ਚਿੱਤਰਕਾਰੀ ਤੋਂ ਅਧੂਰਾ ਹੈ। ਸਰਬਗੁਣ ਸੰਪੰਨ ਪਰਮਾਤਮਾ ਹੈ, ਬੰਦਾ ਨਹੀਂ ਹੈ। ਬੰਦੇ ਦੇ ਕੋਲ ਇੱਕ ਗੁਣ ਹੁੰਦਾ ਹੈ, ਚਿੱਤਰਕਾਰ ਹੈ, ਸਿੰਗਰ ਨਹੀਂ। ਸਿੰਗਰਕਾਰ ਹੈ ਤੋ ਲੇਖਕ ਨਹੀਂ, ਅਗਰ ਲੇਖਕ ਹੈ ਤੇ ਫਿਰ ਹੋਰ ਕਿਸੇ ਐਂਗਲ ਤੋਂ ਅਧੂਰਾਪਨ। ਇਹਦੇ ਕੋਲ ਗੁਣ ਹੈ ਧਨ ਨਹੀਂ, ਧਨ ਹੈ ਗੁਣ ਨਹੀਂ। ਇਸ ਤਰ੍ਹਾਂ ਤੁਸੀਂ ਆਪਣੇ ਜੀਵਨ ਦੇ ਅੰਦਰ ਝਾਤੀ ਮਾਰ ਕੇ ਵੇਖੋ, ਬਹੁ ਪੱਖੀ ਜੀਵਨ ਹੈ। ਅਸੀਂ ਇੱਕ ਪੱਖ ਤੋਂ ਥੋੜਾ ਜਿਹਾ ਦੂਜੇ ਨਾਲੋਂ ਅੱਗੇ ਹੁੰਦੇ ਹਾਂ, ਦੂਸਰੇ ਪੱਖ ਤੋਂ ਓਨਾ ਹੀ ਪਿੱਛੇ ਹੁੰਦੇ ਹਾਂ, ਓਨਾ ਹੀ ਅਧੂਰੇ ਹੁੰਦੇ ਹਾਂ ਦੂਸਰੇ ਐਂਗਲ ਤੋਂ, ਦੂਸਰੇ ਪੱਖ ਤੋਂ। ਤੋ ਮੈਂ ਅਰਜ਼ ਕਰ ਰਿਹਾ ਸਾਂ, ਬੰਦੇ ਦੇ ਕੋਲ ਜੋ ਕੁਝ ਵੀ ਹੈ ਉਹ ਅਧੂਰਾ ਹੈ, ਸੀਮਾ ਦੇ ਅੰਦਰ ਹੈ। ਤੋ ਹੁਣ ਜਿਹਦੇ ਪਾਸ ਆਪ ਹੀ ਪੂਰਾ ਨਹੀਂ, ਉਹਦੇ ਕੋਲ ਜਾ ਕੇ ਮੰਗੋਗੇ, ਉਹ ਸਾਡੀ ਝੋਲੀ ਦੇ ਅੰਦਰ ਪਾ ਵੀ ਕੀ ਸਕਦਾ ਹੈ? ਕੀ ਪਾਏਗਾ ਜੋ ਆਪ ਹੀ ਅਧੂਰਾ ਹੈ? ਜੋ ਆਪ ਹੀ ਭੁੱਖਾ ਹੈ ਉਹ ਸਾਨੂੰ ਰਜਾਏਗਾ ਵੀ ਕੀ? ਜਿਹਦੇ ਕੋਲ ਆਪਣੇ ਕੋਲ ਹੀ ਗੁਣ ਬੜਾ ਥੋੜਾ ਹੈ, ਉਹ ਅਸੀਮ ਗੁਣਾਂ ਦਾ ਮਾਲਕ ਸਾਨੂੰ ਬਣਾਉਣਾ ਚਾਹੇ ਕਿਵੇਂ ਬਣਾਏਗਾ? ਜਿਹਨੂੰ ਆਪ ਹੀ ਤਾਲੀਮ ਦੇ ਚਾਰ ਅੱਖਰ ਆਉਂਦੇ ਨੇ, ਉਹਦੇ ਕੋਲ ਬਹੋਗੇ ਚਾਰ ਹੀ ਆਉਣਗੇ, ਪੰਜਵਾਂ ਨਹੀਂ ਆਏਗਾ, ਕਿਉਂਕਿ ਜੋ ਪੜਿਆ ਹੈ ਪੜਾ ਪਾਏਗਾ, ਇਸ ਤੋਂ ਅੱਗੇ ਪੜਾਉਣਾ ਉਹਦੇ ਵੱਸ ਵਿੱਚ ਨਹੀਂ ਹੈ। ਜੋ ਉਹਨੇ ਜਾਣਿਆ ਹੈ ਉਹ ਜਨਾ ਪਾਏਗਾ, ਇਸ ਤੋਂ ਅੱਗੇ ਜਨਾਉਣਾ ਉਹਦੇ ਵੱਸ ਵਿੱਚ ਨਹੀਂ ਹੈ। ਜੋ ਉਹਨੇ ਵੇਖਿਆ ਹੈ ਵਿਖਾ ਪਾਏਗਾ, ਇਸ ਤੋਂ ਅੱਗੇ ਵਿਖਾਉਣਾ ਉਹਦੇ ਵੱਸ ਵਿੱਚ ਨਹੀਂ ਹੈ। ਜੋ ਉਹਨੇ ਬੋਲਿਆ ਲਿਖਿਆ ਹੈ ਉਤਨਾ ਕੁਝ ਸਮਝਾ ਪਾਏਗਾ, ਇਸ ਤੋਂ ਅੱਗੇ ਬੋਲਣਾ ਜਾਂ ਲਿਖਣਾ ਉਹਦੇ ਵੱਸ ਵਿੱਚ ਨਹੀਂ ਹੈ। ਮੈਂ ਅਕਸਰ ਕਹਿਣਾ ਹੁੰਦਾ ਕਿ ਜੋ ਅਸੀਂ ਪਰਮਾਤਮਾ ਦੇ ਬੋਲ ਰਹੇ ਹਾਂ ਇਹ ਸੀਮਾ ਦੇ ਅੰਦਰ ਬੋਲਣੇ, ਗੁਰਬਾਣੀ ਅਸੀਮ ਹੈ। ਜੋ ਅਸੀਂ ਬੋਲ ਬੋਲ ਰਹੇ ਹਾਂ ਗੁਰਬਾਣੀ ਨੂੰ ਐਕਸਪਲੇਨ ਕਰਨ ਲਈ, ਉਹ ਸੀਮਾ ਦੇ ਅੰਦਰ ਨੇ। ਮੇਰੀਆਂ ਦਿੱਤੀਆਂ ਹੋਈਆਂ ਦਲੀਲਾਂ ਨੂੰ ਕੋਈ ਦੂਸਰਾ ਝੂਠਾ ਸਾਬਤ ਕਰ ਸਕਦਾ ਹੈ, ਦੂਸਰੇ ਦੀਆਂ ਦਲੀਲਾਂ ਨੂੰ ਕੋਈ ਤੀਸਰਾ ਝੂਠੀ ਸਾਬਤ ਕਰ ਸਕਦਾ ਹੈ। ਕਿਉਂ? ਕਿਉਂਕਿ ਬੰਦਾ ਅਧੂਰਾ ਹੈ ਤੇ ਅਧੂਰੇ ਬੰਦੇ ਦੀਆਂ ਉਦਾਹਰਨਾਂ
ਅਧੂਰੇ ਬੰਦੇ ਦੀਆਂ ਦਲੀਲਾਂ ਉਹ ਵੀ ਅਧੂਰੀਆਂ ਹੀ ਹੋਣਗੀਆਂ। ਪਰਮਾਤਮਾ ਦੀ ਬਾਣੀ ਸੰਪਨ ਹੈ, ਸਰਬਗੁਣ ਪੂਰਨ ਹੈ, ਇਹਦੇ ਅੰਦਰ ਕੋਈ ਅਧੂਰਾਪਨ ਨਹੀਂ ਹੈ। ਪਰਮਾਤਮਾ ਆਪ ਵੀ ਸੰਪੂਰਨ ਹੈ। ਤੋ ਆਸ ਕਿਸ ਦੀ ਰੱਖੀਏ ਜੋ ਦਿੰਦਾ ਹੈ ਤੇ ਦੇ ਕੇ ਪਛਤਾਉਂਦਾ ਨਹੀਂ ਹੈ। ਭਰੋਸਾ ਕਿਸ ਤੇ ਰੱਖੀਏ ਜੋ ਦਿੰਦਾ ਹੈ ਤੇ ਦੇ ਕੇ ਪਛਤਾਉਂਦਾ ਨਹੀਂ ਹੈ। ਬੰਦਾ ਬਹੁਤ ਵਾਰ ਬੰਦੇ ਨੂੰ ਦੇ ਦਿੰਦਾ ਹੈ ਤੇ ਦੇ ਕੇ ਫਿਰ ਪਛਤਾਉਂਦਾ ਬੜਾ ਹੈ। ਜਦ ਉਹ ਬੰਦਾ ਇਹਦਾ ਅਹਿਸਾਨ ਨਾ ਜਿਤਾਏ, ਇਹਨੂੰ ਰਾਮ ਸਲਾਮ ਨਾ ਕਰੇ, ਮਿੱਠੀ ਬਾਣੀ ਇਹਦੇ ਨਾਲ ਨਾ ਬੋਲੇ ਜਾਂ ਇਹਦੀ ਵਰਤੋਂ ਕੰਮ ਵਿੱਚ ਕਿਧਰੇ ਨਾ ਆਏ ਤੇ ਬੰਦਾ ਬੜਾ ਪਛਤਾਉਂਦਾ, ਇਹਨੂੰ ਮੈਂ ਕਿਉਂ ਦਿੱਤਾ, ਇਹਦੀ ਮੈਂ ਮਦਦ ਕਿਉਂ ਕੀਤੀ। ਪਰਮਾਤਮਾ ਪਛਤਾਉਂਦਾ ਨਹੀਂ। ਫਿਰ ਬੰਦਾ ਦੇ ਕੇ ਅਹਿਸਾਨ ਦੀ ਪੰਡ ਸਿਰ ਦੇ ਉੱਤੇ ਰੱਖ ਦਿੰਦਾ ਹੈ ਔਰ ਉਹ ਅਹਿਸਾਨ ਪੁੱਤਰਾਂ ਪੋਤਰਿਆਂ ਤੱਕ ਨਿਭਦਾ ਹੈ। ਮੈਂ ਤੁਹਾਡੇ ਪਿਤਾ ਦੀ ਬਾਂਹ ਫੜੀ ਸੀ, ਮੈਂ ਤੁਹਾਡੇ ਦਾਦੇ ਦੀ ਬਾਂਹ ਫੜੀ ਸੀ, ਮੈਂ ਮਦਦ ਕੀਤੀ ਸੀ। ਪਰਮਾਤਮਾ ਅਹਿਸਾਨ ਵੀ ਨਹੀਂ ਜਿਤਾਉਂਦਾ, ਦਿੰਦਾ ਹੈ ਤੇ ਅਹਿਸਾਨ ਵੀ ਨਹੀਂ। ਫਿਰ ਬੰਦੇ ਦਾ ਸੁਭਾਅ ਹੈ, ਇਹ ਦਿੰਦਾ ਹੈ, ਦਿੰਦਾ ਹੈ ਨਾਲ ਵਿਆਜ ਮੰਗਦਾ ਹੈ। ਪਰਮਾਤਮਾ ਮੂਲ ਵੀ ਨਹੀਂ ਮੰਗਦਾ, ਪਰਮਾਤਮਾ ਨਹੀਂ ਮੰਗਦਾ ਕਿ ਮੈਨੂੰ ਮੂਲ ਚਾਹੀਦਾ ਤੇਰੇ ਕੋਲੋਂ, ਵਿਆਜ ਚਾਹੀਦਾ, ਨਹੀਂ ਮੰਗਦਾ। ਉਹ ਦੇ ਰਿਹਾ ਹੈ ਆਪਣੇ ਸੁਭਾਅ ਦੇ ਮੁਤਾਬਕ, ਦੇਣਾ ਉਹਦਾ ਸੁਭਾਅ ਹੈ, ਝੋਲੀ ਵਿੱਚ ਪਾਈ ਜਾ ਰਿਹਾ। ਉਸਦੇ ਦਿੱਤੀਆਂ ਦਾਤਾਂ ਦੇ ਇਵਜ, ਦਿੱਤੀਆਂ ਦਾਤਾਂ ਦੇ ਬਦਲੇ ਆਪਾਂ ਮੁੱਲ ਚੁਕਾਉਣਾ ਪਾਵਾਂਗੇ ਕੀ ਚੁਕਾਵਾਂਗੇ? ਕੋਈ ਅੱਖਾਂ ਦਾ ਮੁੱਲ ਹੈ ਜੋ ਚੁਕਾ ਪਾਵਾਂਗੇ? ਜ਼ੁਬਾਨ ਦਾ ਮੁੱਲ ਹੈ ਜੋ ਚੁਕਾ ਪਾਵਾਂਗੇ? ਸਰੀਰ ਦੀ ਤੰਦਰੁਸਤੀ ਦਾ ਮੁੱਲ ਹੈ ਜੋ ਚੁਕਾ ਪਾਵਾਂਗੇ? ਪੈਸੇ ਦੇ ਨਾਲ ਦਵਾਈਆਂ ਮਿਲਣਗੀਆਂ ਪਰ ਖਿਮਾ ਚਾਹਾਂਗਾ ਤੰਦਰੁਸਤੀ ਨਹੀਂ ਮਿਲੇਗੀ। ਤੰਦਰੁਸਤੀ ਪਰਮਾਤਮਾ ਦੀ ਦੇਣ ਹੈ। ਅਗਰ ਤੰਦਰੁਸਤੀ ਪੈਸੇ ਦੇ ਨਾਲ ਮਿਲਦੀ ਹੈ ਤੇ ਕੋਈ ਵੀ ਤਨਾੜ ਪੁਰਸ਼ ਕਦੀ ਰੋਗੀ ਨਾ ਬਣਦਾ। ਔਰ ਵੇਖਿਆ ਹੈ ਜਿਵੇਂ ਜਿਵੇਂ ਧਨ ਵੱਧਦਾ ਹੈ, ਆਲਸ ਵੱਧਦਾ ਹੈ, ਦਲਿੱਦਰ ਵੱਧਦਾ ਹੈ, ਰੋਗ ਵੱਧਦਾ ਹੈ, ਸਰਾਣੇ ਗੋਲੀਆਂ ਪਈਆਂ ਹੁੰਦੀਆਂ ਨੇ, ਗੋਲੀਆਂ ਦੇ ਫੱਕੇ ਮਾਰ ਕੇ ਸੌਣਾ ਪੈਂਦਾ ਹੈ, ਗੋਲੀਆਂ ਖਾਂਦਿਆਂ ਉੱਠਣਾ ਪੈਂਦਾ। ਅਗਰ ਧਨ ਦੇ ਨਾਲ ਤੰਦਰੁਸਤੀ ਮਿਲ ਜਾਂਦੀ ਤਾਂ ਕੋਈ ਵੀ ਧਨੀ ਪੁਰਸ਼ ਨਾ ਰੋਗੀ ਹੁੰਦਾ ਤੇ ਨਾ ਸੋਗੀ ਹੁੰਦਾ, ਕੋਈ ਡਿਪਰੈਸ਼ਨ ਵਿੱਚ ਨਾ ਜਾਂਦਾ। ਇਹ ਪਰਮਾਤਮਾ ਦੀ ਦਾਤ ਹੈ। ਤੋ ਮੈਂ ਅਰਜ਼ ਕਰ ਰਿਹਾ ਸਾਂ, ਪਰਮਾਤਮਾ ਅਮੋਲਕ ਦਾਤਾਂ ਦਾ, ਅਸੀਮ ਦਾਤਾਂ ਦਾ ਮਾਲਕ ਹੈ, ਦਿੰਦਾ ਹੈ, ਨਾ ਅਹਿਸਾਨ ਜਿਤਾਉਂਦਾ ਹੈ, ਨਾ ਵਿਆਜ ਮੰਗਦਾ ਹੈ। ਕਰਨਾ ਕੀ ਹੈ? ਉਸਦੇ ਇਵਜ ਬਸ ਸ਼ੁਕਰਾਨਾ ਹੀ ਤੇ ਕਰਨਾ ਹੈ। ਧੰਨਵਾਦ ਦੇ ਦੋ ਬੋੜੀ ਤੇ ਕਹਿਣੇ ਨੇ ਕਿ ਪਰਮਾਤਮਾ ਤੇਰਾ ਸ਼ੁਕਰ ਹੈ। ਉਹ ਧੰਨਵਾਦ ਕਹਿਣ ਵਾਸਤੇ ਇਹ ਕਥਾ, ਕੀਰਤਨ, ਮੰਦਿਰ, ਮਸਜਿਦ, ਅਦਾਰੇ ਖੜੇ ਕੀਤੇ ਗਏ। ਤੈਨੂੰ ਰੱਬ ਦਾ ਧੰਨਵਾਦ ਕਰਨ ਦੀ ਜਾਚ ਆ ਜਾਏ, ਰੱਬ ਦੇ ਉੱਤੇ ਆਸ ਟਿਕਾਉਣ ਦੀ ਜਾਚ ਆ ਜਾਏ। ਦਾਤਾ ਰੱਬ ਹੈ, ਕੋਈ ਦੂਸਰਾ ਨਹੀਂ। ਤੂੰ ਰੱਬ ਨੂੰ ਦਾਤਾ ਮੰਨ ਲਵੇ, ਸਾਰੀ ਕਥਾ ਕੀਰਤਨ ਦਾ ਭਾਵ ਇਹੀ ਹੈ, ਹੋਰ ਕੀ ਹੈ। ਪਰ ਮਨੁੱਖ ਰੱਬ ਨੂੰ ਦਾਤਾ ਨਹੀਂ ਮੰਨਦਾ, ਬੰਦੇ ਨੂੰ ਦਾਤਾ ਮੰਨਦਾ ਹੈ। ਅਕਸਰ ਮੈਂ ਸੁਣਿਆ, ਮੈਨੂੰ ਤੇ ਫਲਾਣੇ ਦੀ ਕਿਰਪਾ ਦੇ ਨਾਲ ਇਹ ਦਾਤ ਮਿਲ ਗਈ, ਮੈਨੂੰ ਤੇ ਫਲਾਣੇ ਦੀ ਕਿਰਪਾ ਦੇ ਨਾਲ ਇਹ ਦਾਤ ਮਿਲ ਗਈ। ਪਰਮਾਤਮਾ ਦਾ ਨਾਮ ਪਿੱਛੇ ਰੱਖ ਦਿੰਦੇ ਨੇ, ਬੰਦੇ ਦਾ ਨਾਮ ਪਹਿਲਾਂ ਲੈ ਆਉਂਦੇ ਨੇ, ਬੰਦੇ ਨੂੰ ਦਾਤ ਪਹਿਲਾਂ ਦੇ ਦਿੰਦੇ ਨੇ, ਰੱਬ ਨੂੰ ਦਾਤ ਦੇਣੀ ਭੁੱਲ ਜਾਂਦੇ ਨੇ। ਤੋ ਮੈਂ ਗੁਰਬਾਣੀ ਦਾ ਇੱਕ ਬਚਨ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਹਜ਼ੂਰ ਕਹਿੰਦੇ ਨੇ, ਹਰ ਜੀਓ ਤੇਰੀ ਦਾਤੀ ਰਾਜਾ। ਪਰਮਾਤਮਾ ਤੂੰ ਦਾਤਾਂ ਦੇਵੇਂ, ਬੰਦਾ ਤਾਂ ਹੀ ਰੱਜਦਾ ਹੈ। ਬੰਦੇ ਦੇ ਦਿੱਤਿਆਂ ਤੇ ਬੰਦਾ ਰੱਜੇਗਾ ਨਹੀਂ। ਲੋਹੇ ਦੇ ਨਾਲ ਮਿਲ ਕੇ ਲੋਹਾ ਹੀ ਰਿਹਾ ਜਾ ਸਕਦਾ ਹੈ, ਸੋਨਾ ਤੇ ਨਹੀਂ ਬਣਿਆ ਜਾ ਸਕਦਾ। ਜੋ ਆਪ ਲੋਹਾ ਹੈ ਉਹ ਤੁਹਾਨੂੰ ਸੋਨਾ ਬਣਾਉਣਾ ਵੀ ਚਾਹੇ ਕਿਵੇਂ ਬਣਾਏ, ਲੋਹਾ ਲੋਹਾ ਹੀ ਬਣਾਏਗਾ, ਲੋਹੇ ਦੇ ਨਾਲ ਮਿਲ ਕੇ ਲੋਹੇ ਵਰਗੇ ਹੀ ਬਣੋਗੇ। ਆਖਿਆ, ਹਰ ਜੀਓ ਤੇਰੀ ਦਾਤੀ ਰਾਜਾ, ਮਾਨਸ ਬੱਪਰਾ ਕਿਆ ਸਲਾਹੀ ਕਿਆ ਤਿਸਕਾ ਮੁਹਤਾਜਾ। ਮੁਹਤਾਜ ਮੈਨੇ ਗੁਲਾਮ, ਮੈਂ ਬੰਦੇ ਦੀ ਸਿਫਤ ਕੀ ਕਰਾਂ ਤੇ ਬੰਦੇ ਦਾ ਗੁਲਾਮ ਕੀ ਬਣਾ? ਜਦ ਮੈਨੂੰ ਇਹ ਸਮਝ ਆ ਗਈ ਕਿ ਤੂੰ ਦੇਣ ਵਾਲਾ ਹੈ ਤੇ ਫਿਰ ਮੈਂ ਗੁਲਾਮ ਹੀ ਤੇਰਾ ਹੀ ਬਣਾਂਗਾ। ਸਮਝ ਆ ਗਈ ਕਿ ਸਰਬਗੁਣ ਸੰਪੰਨ ਤੂੰ ਹੈ ਤੋ ਫਿਰ ਮੈਂ ਨਮਸਕਾਰ ਤੈਨੂੰ ਕਰਾਂ, ਬੰਦੇ ਨੂੰ ਕਿਉਂ ਕਰਾਂ? ਠੀਕ ਹੈ, ਧੰਨਵਾਦ ਹੈ ਉਸ ਬੰਦੇ ਦਾ ਜੋ ਸਾਡੀ ਰੋਜੀ ਦਾ ਜ਼ਰੀਆ ਬਣਿਆ ਹੈ, ਉਹਦਾ ਵੀ ਧੰਨਵਾਦ ਹੈ। ਪਰ ਸਾਰਾ ਧੰਨਵਾਦ ਹੈ ਪਰਮਾਤਮਾ ਦਾ ਜਿਨੇ ਉਹ ਬਹਾਨਾ ਬਣਾ ਲਿਆ ਹੈ। ਠੀਕ ਹੈ, ਜਿਸ ਮੋਟਰ ਕਾਰ ਦੇ ਉੱਤੇ ਸਵਾਰ ਹੋ ਕੇ ਤੁਸੀਂ ਦੂਰ ਜਾਂਦੇ ਹੋ, ਸਫ਼ਰ ਨੂੰ ਤੈਅ ਕਰਦੇ ਹੋ,
ਉਸ ਮੋਟਰ ਕਾਰ ਨੂੰ ਵੀ ਤੇਲ ਪਾਣੀ ਚਾਹੀਦਾ, ਸਾਫ ਸਫਾਈ ਚਾਹੀਦੀ ਹੈ, ਕਾਰ ਦੀ ਸੰਭਾਲ ਚਾਹੀਦੀ ਹੈ। ਪਰ ਇੱਕ ਖਿਆਲ ਕਰੇ, ਉਹ ਕਾਰ ਘਰ ਨਹੀਂ ਹੁੰਦੀ। ਕਾਰ ਭਾਵੇਂ $2 ਲੱਖ ਦੀ ਖਰੀਦ ਲਓ, ਕਾਰ ਹਮੇਸ਼ਾ ਬਾਹਰ ਹੀ ਖੜੀ ਹੋਏਗੀ, ਉਹਨੂੰ ਆਪਣੇ ਡਰਾਇੰਗ ਰੂਮ ਦੇ ਅੰਦਰ ਆਪਣੇ ਨਾਲ ਲੈ ਕੇ ਨਹੀਂ ਜਾ ਸਕੋਗੇ। ਕਾਰ ਦਾ ਕੰਮ ਹੈ ਮੰਜ਼ਿਲ ਤੱਕ ਪਹੁੰਚਾਉਣਾ, ਕਾਰ ਹੈ ਬਹਾਨਾ। ਬਹਾਨੇ ਦੀ ਸੰਭਾਲ ਜ਼ਰੂਰੀ ਹੈ, ਬਹਾਨੇ ਦਾ ਧੰਨਵਾਦ ਹੈ, ਪਰ ਜਿਸ ਨੂੰ ਮਿਲਣ ਵਾਸਤੇ ਜਾ ਰਹੇ ਹੋ, ਅਸਲੀ ਧੰਨਵਾਦ ਤੇ ਉਹਦਾ ਹੈ ਜੋ ਨਿਰੰਕਾਰ ਹੈ। ਬੰਦਾ ਬੰਦੇ ਨੂੰ ਦਾਤ ਦਿੰਦਾ ਹੈ। ਤੋ ਖੈਰ, ਇੱਕ ਅਦੀਬ ਦਾ ਬੋਲ ਮੇਰੇ ਸਾਹਮਣੇ ਆਉਂਦਾ ਹੈ। ਉਹ ਕਹਿੰਦਾ ਹੈ, ਦਾਰੇ ਮੌਲਾ ਪੇ ਏਕ ਹੀ ਸਿਜਦਾ ਕਾਫੀ, ਉਹ ਵੀ ਦੂਰ ਸੇ। ਫਿਰ ਬੇਨਤੀ ਕਰਾਂ, ਦਾਰੇ ਮੌਲਾ ਪੇ ਏਕ ਹੀ ਸਿਜਦਾ ਕਾਫੀ, ਉਹ ਵੀ ਦੂਰ ਸੇ। ਉਹ ਕਹਿੰਦਾ ਹੈ, ਦੂਰੋਂ ਰੱਬ ਦੇ ਦਰ ਤੇ ਇੱਕ ਵਾਰੀ ਸਿਜਦਾ ਕਰ ਲਓ, ਨਾ ਇੱਕ ਵਾਰੀ ਅਰਦਾਸ ਕਰ ਦੋ, ਉਹਨਾਂ ਹੀ ਬੜਾ ਹੈ, ਉਹਨੇ ਨਾਲ ਹੀ ਸੁਣ ਲੈਂਦਾ ਹੈ। ਠੀਕ ਦੂਸਰੇ ਪਾਸੇ, ਦਾਰੇ ਇਨਸਾਨ ਪੇ 100 ਵਾਰ ਦਸਤਕ ਦੇਣੀ ਪੜਤੀ ਹੈ, ਦਾਰੇ ਮੌਲਾ ਪੇ ਏਕ ਹੀ ਸਿਜਦਾ ਕਾਫੀ, ਉਹ ਵੀ ਦੂਰ ਸੇ। ਦਾਰੇ ਇਨਸਾਨ ਪੇ 100 ਵਾਰ ਦਸਤਕ ਦੇਣੀ ਪੜਤੀ ਹੈ। ਬੰਦੇ ਦਾ ਦਰਵਾਜ਼ਾ 100 ਵਾਰ ਖੜਕਾਉਣਾ ਪੈਂਦਾ ਹੈ ਤਾਂ ਉਹ ਮਦਦ ਕਰਨ ਵਾਸਤੇ ਰਾਜ਼ੀ ਹੁੰਦਾ ਹੈ। ਪਰਮਾਤਮਾ ਦਾ ਦਰਵਾਜ਼ਾ 1 ਵਾਰ ਖੜਕਾਇਆ ਹੀ ਕਾਫੀ ਹੈ, 1 ਵਾਰ ਮੰਗਣਾ ਉਤਨਾ ਹੀ ਕਾਫੀ ਹੈ। ਮੰਗਣਾ ਦੋਸ਼ ਨਹੀਂ ਹੈ, ਬੇਨਤੀ ਕਰਦਾ ਚੱਲਾਂ, ਮੰਗਣਾ ਗੁਨਾਹ ਨਹੀਂ ਹੈ। ਦੁਨਿਆਵੀ ਦਾਤਾਂ ਮੰਗੋ ਜਾਂ ਧਾਰਮਿਕ ਗੁਣਾਂ ਨੂੰ ਮੰਗੋ, ਅਧਿਆਤਮਿਕ ਰਸਤੇ ਦੇ ਗੁਣ ਮੰਗੋ, ਦਾਤਾਂ ਮੰਗੋ ਜਾਂ ਦੁਨਿਆਵੀ ਪਦਾਰਥਾਂ ਨੂੰ ਮੰਗੋ, ਮੰਗਣਾ ਕੋਈ ਦੋਸ਼ ਨਹੀਂ ਹੈ। ਪਰ ਇੱਕ ਖਿਆਲ ਰੱਖੋ ਕਿ ਮੈਂ ਮੰਗ ਕਿਸ ਪਾਸੋਂ ਰਿਹਾ, ਕਿਹਦੇ ਕੋਲੋਂ ਮੈਂ ਮੰਗ ਕਰ ਰਿਹਾ। ਅਗਰ ਮੰਗ ਬੰਦੇ ਕੋਲੋਂ ਮੰਗੋਗੇ ਤੇ ਪਾਤਸ਼ਾਹ ਕਹਿੰਦੇ ਨੇ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਫਿਰ ਤੇ ਲਾਜ ਆਉਣੀ ਚਾਹੀਦੀ ਹੈ। ਜੇ ਰੱਬ ਨੂੰ ਛੱਡ ਕੇ ਬੰਦੇ ਕੋਲੋਂ ਮੰਗ ਰਹੇ ਹੋ, ਮੰਗੋ ਪਰ ਪਰਮਾਤਮਾ ਕੋਲੋਂ ਮੰਗੋ। ਭਗਤਾਂ ਨੇ ਮੰਗਿਆ ਹੈ ਔਰ ਦਿਲ ਖੋਲ ਕੇ ਮੰਗਿਆ। ਮੈਂ ਭਗਤ ਧੰਨਾ ਸਾਹਿਬ ਜੀ ਦੇ ਬਚਨ ਪੜ੍ਹੇ। ਭਗਤ ਜੀ ਕਹਿੰਦੇ ਨੇ, ਗੋਪਾਲ ਤੇਰਾ ਆਰਤਾ, ਆਰਤਾ ਦਾ ਮਤਲਬ ਹੁੰਦਾ ਹੈ ਸਵਾਲੀ, ਆਰਤਾ ਦਾ ਮਤਲਬ ਹੁੰਦਾ ਹੈ ਦੁਖੀਆ। ਆਰਤੇ ਦਾ ਆਰਤੀ ਵਾਲੇ ਸ਼ਬਦ ਦੇ ਨਾਲ ਦੂਰ ਨੇੜੇ ਦਾ ਵੀ ਵਾਸਤਾ ਨਹੀਂ, ਕੋਨਸੈਪਟ ਰਲਦਾ ਹੀ ਨਹੀਂ, ਸਬਜੈਕਟ ਰਲਦਾ ਹੀ ਨਹੀਂ। ਦੂਰੋਂ ਨੇੜਿਓਂ ਵੀ ਘੁਮਾ ਕੇ ਵੇਖੋਗੇ ਨਾ ਤਾਂ ਵੀ ਆਰਤੀ ਵਾਲੇ ਸ਼ਬਦ ਦੇ ਨਾਲ ਆਰਤੇ ਵਾਲੇ ਦਾ ਗੁਣਾ ਤਕਸੀਮ ਕਰਕੇ ਵੀ ਕੋਈ ਸੰਬੰਧ ਨਹੀਂ ਬਣਦਾ। ਪਰ ਲਫ਼ਜ਼ ਇੱਕੋ ਜਿਹੇ ਨੇ, ਅਸੀਂ ਲਫ਼ਜ਼ਾਂ ਨੂੰ ਵੇਖ ਕੇ ਆਰਤੀ ਵਾਲੇ ਸ਼ਬਦ ਦੇ ਨਾਲ ਹੀ ਚੁੱਕ ਕੇ ਆਰਤੇ ਵਾਲਾ ਮਿਲਾ ਦਿੱਤਾ। ਜਦ ਆਰਤੀ ਕਰਦੇ ਨੇ ਵਿੱਚ ਹੀ ਆਰਤੇ ਵਾਲਾ ਸ਼ਬਦ ਪੜ੍ਹ ਦਿੰਦੇ ਨੇ, ਤੋ ਜਦ ਕਿ ਦੂਰ ਦਾ ਵੀ ਵਾਸਤਾ ਨਹੀਂ। ਖਰੇ ਮੇਰਾ ਵਿਸ਼ਾ ਨਹੀਂ ਸੀ, ਬੇਨਤੀ ਵਿਚਕਾਰ ਆ ਗਈ। ਅਰਜ ਮੈਂ ਕਰ ਰਿਹਾ ਸਾਂ, ਗੋਪਾਲ ਤੇਰਾ ਆਰਤਾ, ਹੇ ਧਰਤੀ ਦੇ ਮਾਲਕ ਪ੍ਰਮਾਤਮਾ, ਮੈਂ ਤੇਰਾ ਸਵਾਲੀ, ਤੇਰੇ ਦਰ ਦਾ ਮੰਗਤਾ ਬਣ ਕੇ ਤੇਰੇ ਕੋਲ ਆਇਆ। ਭਗਤ ਧੰਨਾ ਜੀ ਕਹਿ ਰਹੇ ਨੇ, ਤੇਰਾ ਆਰਤਾ, ਆਰਤਾ ਮੈਨੇ ਸਵਾਲੀ, ਆਰਤਾ ਮੈਨੇ ਦੁਖਿਆਰ, ਮੈਂ ਇੱਕ ਸਵਾਲੀ ਗੋਪਾਲ ਜੀ ਤੇਰੇ ਦਰ ਤੇ ਆਇਆ, ਔਰ ਮੈਂ ਸੁਣਿਆ ਹੈ ਤੇਰੇ ਸੰਬੰਧ ਵਿੱਚ ਕਿ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਮੈਂ ਸੁਣਿਆ ਹੈ ਕਿ ਜੋ ਤੇਰੇ ਰਾਹ ਤੇ ਚੱਲਦਾ ਹੈ ਤੂੰ ਉਹਨਾਂ ਦੇ ਸਾਰੇ ਕਾਜ ਸਵਾਰਨੇ ਸ਼ੁਰੂ ਕਰ ਦੇਣਾ। ਮੈਂ ਤੇਰੇ ਸੰਬੰਧ ਵਿੱਚ ਇਹ ਸੁਣਿਆ ਹੈ ਤੇ ਸੁਣ ਕੇ ਆਇਆ ਕਿ ਜੋ ਤੇਰੇ ਮਾਰਗ ਵੱਲ ਨੂੰ ਵਧਦੇ ਨੇ ਤੂੰ ਉਹਨਾਂ ਦੀ ਬਾਂਹ ਆਪ ਪਕੜ ਲੈਣਾ, ਮਦਦਗਾਰ ਤੂੰ ਆਪ ਬਣ ਜਾਣਾ। ਮੈਂ ਵੀ ਤੇਰੇ ਮਾਰਗ ਦੇ ਉੱਤੇ ਚੱਲਣ ਦਾ ਯਤਨ ਕਰ ਰਿਹਾ। ਭਗਤ ਧੰਨਾ ਜੀ ਕਹਿੰਦੇ ਨੇ, ਮੈਂ ਤੇਰੇ ਮਾਰਗ ਦੇ ਉੱਤੇ ਚੱਲ ਰਿਹਾ ਔਰ ਤੇਰੇ ਹੀ ਦਰ ਤੇ ਆਇਆ ਸਲਾਮ ਲੈ ਕੇ, ਤੇਰੇ ਦਰ ਤੇ ਆਇਆ ਆਪਣੀ ਮੰਗ ਲੈ ਕੇ। ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਮੈਨੂੰ ਦਾਲ ਵੀ ਚਾਹੀਦੀ ਏ, ਮੈਨੂੰ ਸੀਧਾ ਵੀ ਚਾਹੀਦਾ, ਆਟਾ ਵੀ ਚਾਹੀਦਾ, ਮੇਰੇ ਮਨ ਦੀ ਖੁਸ਼ੀ ਬਣੀ ਰਹੇ, ਮੈਂ ਆਰਾਮ ਪੂਰਵਕ ਤੇਰੇ ਰੰਗ ਦੇ ਅੰਦਰ ਰੰਗਿਆ ਰਵਾਂ, ਮੈਨੂੰ ਦੁਨਿਆਵੀ ਦਾਤਾਂ ਵੀ ਚਾਹੀਦੀਆਂ ਨੇ। ਬਲਕਿ ਕਬੀਰ ਸਾਹਿਬ ਤੇ ਵੀ ਕਹਿੰਦੇ ਨੇ, ਭੁੱਖ ਹੈ ਭਗਤ ਨਾ ਕੀਜੇ, ਯਹ ਮਾਲਾ ਆਪਣੀ ਲੀਜੇ, ਆਪਣੀ ਮਾਲਾ ਫੜ, ਮੇਰੇ ਤੋਂ ਨਹੀਂ ਇਹ ਪਕੜੀ ਜਾਂਦੀ। ਅਗਰ ਪੇਟ ਵਿੱਚ ਰੋਟੀ ਨਹੀਂ ਤਾਂ ਮੈਂ ਬੰਦਗੀ ਕੀ ਕਰਾਂ, ਭੋਜਨ ਵੀ ਚਾਹੀਦਾ, ਦੁਨਿਆਵੀ ਦਾਤਾਂ ਦੀ ਮੈਨੂੰ ਲੋੜ ਹੈ ਕਿਉਂਕਿ ਸਰੀਰ ਮੇਰਾ ਮਾਇਆਵੀ ਹੈ।
ਸਰੀਰ ਮੇਰਾ ਦੁਨੀਆਦਾਰੀ ਦਾ ਹਿੱਸਾ ਹੈ। ਤੋ ਜਦ ਮੈਂ ਜਨਮ ਲੈ ਕੇ ਮਾਇਆਵੀ ਜਗਤ ਵਿੱਚ ਆਇਆ ਹਾਂ ਤੇ ਮਾਇਆ ਮੇਰੀ ਲੋੜ ਹੈ, ਕਹਿਣ ਲੱਗੇ ਮੈਨੂੰ ਚਾਹੀਦੀ ਹੈ। ਖੈਰ ਮੈਂ ਇਸ ਤੋਂ ਅੱਗੇ ਚੱਲਾਂ। ਦਾਲ ਸੀਧਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨਿਤ ਜੀਓ, ਕਹਿਣ ਲੱਗੇ ਪਣੀਆਂ ਸ਼ਾਦਨ ਨੀਕਾ, ਨੀਕਾ ਮੈਨੇ ਚੰਗਾ, ਪਣੀਆਂ ਮੈਨੇ ਪੈਰ ਦੇ ਅੰਦਰ ਪਾਇਆ ਜਾਣ ਵਾਲਾ ਜੋੜਾ, ਪੈਰਾਂ ਦੀ ਜੁੱਤੀ ਉਹਨੂੰ ਕਹਿ ਦਿੱਤਾ ਪਣੀਆਂ, ਸ਼ਾਦਨ ਮੈਨੇ ਕੱਪੜਾ। ਧੰਨਾ ਜੀ ਕਹਿੰਦੇ ਨੇ ਪਣੀਆਂ ਪੈਰ ਦੀ ਜੁੱਤੀ ਚਾਹੀਦੀ ਹੈ ਔਰ ਕੱਪੜਾ ਚਾਹੀਦਾ, ਪਰ ਇਹ ਪ੍ਰਮਾਤਮਾ ਕੰਨ ਦੇਖ ਕੇ ਮੇਰੀ ਅਰਦਾਸ ਨੂੰ ਸੁਣ, ਮੈਨੂੰ ਨੀਕਾ ਚਾਹੀਦਾ, ਨੀਕਾ ਮੈਨੇ ਚੰਗਾ। ਇਹ ਨਹੀਂ ਕਿ ਫਟੀ ਪੁਰਾਣੀ ਜੁੱਤੀ ਮੇਰੇ ਮੱਥੇ ਮਾਰੇ ਤੇ ਫਟਿਆ ਪੁਰਾਣਾ ਕੱਪੜਾ ਦਵੇ, ਨਹੀਂ ਚੱਲੇਗਾ। ਕਹਿਣ ਲੱਗੇ ਪਣੀਆਂ ਸ਼ਾਦਨ, ਪਣੀਆਂ ਮੈਨੇ ਜੁੱਤੀ, ਸ਼ਾਦਨ ਮੈਨੇ ਕੱਪੜਾ, ਪਣੀਆਂ ਸ਼ਾਦਨ ਨੀਕਾ, ਦੋਵੇਂ ਚੀਜ਼ਾਂ ਮੇਰੀ ਲੋੜ ਨੇ, ਮੇਰਾ ਲੋਭ ਨਹੀਂ ਹੈ, ਮੇਰੀ ਲੋੜ ਹੈ, ਤੇ ਮੈਂ ਆਪਣੀ ਲੋੜ ਨੂੰ ਮੁੱਖ ਰੱਖ ਕੇ ਤੇਰੇ ਕੋਲੋਂ ਮੰਗ ਰਿਹਾ, ਪਰ ਖਿਆਲ ਕਰੀ ਦੇਣ ਵਾਲਿਆ ਮੈਨੂੰ ਨੀਕਾ ਚਾਹੀਦਾ, ਚੰਗਾ ਚਾਹੀਦਾ, ਕਮਜ਼ੋਰ ਨਹੀਂ ਚਾਹੀਦਾ। ਕਿਉਂ ਨੀਕਾ ਚਾਹੀਦਾ? ਮੈਂ ਤੇਰਾ ਭਗਤ ਹਾਂ, ਮੈਂ ਮੁਫਲਸੀ ਦੇ ਅੰਦਰ ਨਹੀਂ ਰਹਿਣਾ ਚਾਹੁੰਦਾ, ਮੈਂ ਰਾਜਾ ਜੋਗੀ ਹਾਂ। ਫਿਰ ਅਗਾਂ ਕਹਿੰਦੇ ਨੇ ਅਨਾਜ ਮੰਗੋ ਸੱਤ ਸੀਂਕਾ, ਤੁਹਾਡੇ ਵਿੱਚੋਂ ਜਿਹੜੇ ਜ਼ਿਮੀਂਦਾਰ ਧੰਦੇ ਦੇ ਨਾਲ ਸੰਬੰਧ ਰੱਖਦੇ ਨੇ ਉਹ ਮੇਰੀ ਬੇਨਤੀ ਨੂੰ ਜ਼ਿਆਦਾ ਪਕੜ ਕਰ ਸਕਣਗੇ। ਜਦ ਖੇਤ ਦੇ ਅੰਦਰ ਇੱਕ ਵਾਰ ਹੱਲ ਚਲਾਇਆ ਜਾਏ ਨਾ, ਤੇ ਉਹਨੂੰ ਕਹਿ ਦਿੰਦੇ ਨੇ ਜ਼ਿਮੀਂਦਾਰ ਪਾਤਸ਼ਾਹ ਦੇ ਅੰਦਰ ਇੱਕ ਸੀਂ ਲਾਈ ਗਈ, ਖੇਤ ਇੱਕ ਵਾਰ ਵਾਹਿਆ ਇੱਕ ਸੀਂ ਲਾਈ ਗਈ। ਹੁਣ ਜਿਤਨੀ ਜ਼ਿਆਦੀ ਵਾਰ ਖੇਤ ਨੂੰ ਵਾਹੋਗੇ ਤੇ ਵਾਹੁਣ ਤੋਂ ਬਾਅਦ ਬੀਜ ਬੀਜੋਗੇ ਉਨੀ ਚੰਗੀ ਫਸਲ ਹੋਏਗੀ, ਮਿੱਟੀ ਬਾਰੀਕ ਬਣ ਜਾਏਗੀ, ਫਸਲ ਨੂੰ ਉਗਣ ਦੇ ਅੰਦਰ ਮਦਦ ਕਰੇਗੀ। ਭਗਤ ਜੀ ਜ਼ਿਮੀਂਦਾਰ ਨੇ ਕਹਿਣ ਲੱਗੇ ਅਨਾਜ ਮੰਗੋ ਸੱਤ ਸੀਂਕਾ, ਸੱਤ ਵਾਰ ਖੇਤ ਨੂੰ ਵਾਹਿਆ ਹੋਵੇ, ਚੰਗੀ ਤਰ੍ਹਾਂ ਫਸਲ ਪੈਦਾ ਕੀਤਾ ਹੋਵੇ, ਦਾਣਾ ਮੈਨੂੰ ਉਹ ਚਾਹੀਦਾ, ਅਨਾਜ ਮੈਨੂੰ ਉਸ ਤਰ੍ਹਾਂ ਦਾ ਚਾਹੀਦਾ, ਮਰੇ ਦਾਣੇ ਵਾਲਾ ਅਨਾਜ ਨਹੀਂ ਚਾਹੀਦਾ, ਕਿ ਚਲੋ ਜਿਹੜੀ ਰਹੀ ਕੋਈ ਕਣਕ ਹੈ, ਸੁੱਕੀ ਸੜੀ ਕਣਕ ਹੈ, ਉਹ ਧੰਨੇ ਦੇ ਮੱਥੇ ਮਾਰਾਂ, ਨਹੀਂ ਚਾਹੀਦੀ। ਅਨਾਜ ਮੰਗੋ ਸੱਤ ਸੀਂਕਾ, ਅਨਾਜ ਚਾਹੀਦਾ ਹੈ ਤੇ ਚੰਗਾ ਚਾਹੀਦਾ ਹੈ। ਫਿਰ ਅਗਾਂ ਕਹਿੰਦੇ ਨੇ ਗਊ ਭੈਸ ਮੰਗੋ ਲਾਵੇਰੀ, ਇੱਕ ਗਊ ਵੀ ਚਾਹੀਦੀ ਹੈ ਤੇ ਮੱਝ ਵੀ ਚਾਹੀਦੀ ਹੈ, ਪਰ ਪ੍ਰਮਾਤਮਾ ਖਿਆਲ ਕਰੇ ਕੇਵਲ ਮੈਂ ਉਸ ਗਊ ਤੇ ਮੱਝ ਨੂੰ ਪੱਠੇ ਪਾਉਣ ਜੋਗਾ ਹੀ ਨਾ ਰਵਾਂ, ਚਾਰਾ ਖਵਾਉਣ ਜੋਗਾ ਹੀ ਨਾ ਰਵਾਂ, ਲਵੇਰੀ ਤੇ ਠੇਠ ਪੰਜਾਬੀ ਦੇ ਅੰਦਰ ਲਵੇਰੀ, ਮੈਂ ਲਵੇਰੀ ਗਊ ਕਿਹਨੂੰ ਕਹਿੰਦੇ ਨੇ ਜਿਹੜੀ ਦੁੱਧ ਦੇਣ ਵਾਲੀ ਹੋਵੇ, ਜਿਹੜੀ ਦੁੱਧ ਦੇਣਾ ਬੰਦ ਕਰ ਜੇ ਉਹਨੂੰ ਕਹਿ ਦਿੰਦੇ ਨੇ ਤੋਕੜ, ਮੈਨੂੰ ਤੋਕੜ ਗਊ ਨਹੀਂ ਚਾਹੀਦੀ, ਮੈਨੂੰ ਤੋਕੜ ਮੱਝ ਵੀ ਨਹੀਂ ਚਾਹੀਦੀ, ਪੱਠੇ ਮੈਂ ਪਾਉਂਦਾ ਰਵਾਂ, ਦੁੱਧ ਕੋਈ ਹੋਰ ਪੀਵੇ, ਇਹ ਸੌਦਾ ਮੈਨੂੰ ਪਸੰਦ ਹੀ ਨਹੀਂ ਹੈ। ਕਹਿਣ ਲੱਗੇ ਗਊ ਭੈਸ ਮੰਗੋ ਲਾਵੇਰੀ, ਲਵੇਰੀ ਚਾਹੀਦੀ ਹੈ, ਦੁੱਧ ਦੇਣ ਵਾਲੀ ਚਾਹੀਦੀ ਹੈ। ਇਹ ਕੁਝ ਮੰਗ ਕੇ ਅੱਗੇ ਇੱਕ ਹੋਰ ਮੰਗ ਰੱਖ ਦਿੱਤੀ, ਕਹਿਣ ਲੱਗੇ ਇੱਕ ਤਾਜਨ ਤੁਰੀ ਚੰਗੇਰੀ, ਗੁਰਬਾਣੀ ਦੇ ਬਚਨ ਨੇ ਭਗਤ ਧੰਨਾ ਸਾਹਿਬ ਜੀ ਦੇ, ਕਹਿਣ ਲੱਗੇ ਇੱਕ ਮੈਨੂੰ ਘੋੜੀ ਵੀ ਚਾਹੀਦੀ, ਤੁਰੀ ਮੈਨੇ ਘੋੜੀ, ਤੇ ਪ੍ਰਮਾਤਮਾ ਘੋੜੀ ਉਹ ਨਹੀਂ ਜਿਹੜੀ ਲੰਗੜਾ ਕੇ ਚੱਲਦੀ ਹੋਵੇ, ਕਮਜ਼ੋਰ ਹੋਵੇ, ਕਿਧਰੇ ਛਾਲ ਮਾਰ ਕੇ ਟੱਪਣਾ ਪਏ, ਟੱਪਣਾ ਪਾਏ, ਪਾਣੀ ਵਿੱਚੋਂ ਤੈਰਨਾ ਪਏ, ਤੈਰਨਾ ਪਾਏ, ਦੌੜ ਨਾ ਪਏ, ਉਸ ਤਰ੍ਹਾਂ ਦੀ ਨਹੀਂ, ਚੰਗੇਰੀ ਚੰਗੀ ਚਾਹੀਦੀ ਹੈ, ਮੈਨੂੰ ਗਊ ਚਾਹੀਦੀ ਹੈ, ਮੈਨੂੰ ਮੱਝ ਚਾਹੀਦੀ ਹੈ, ਚੰਗੀ ਚਾਹੀਦੀ ਹੈ, ਮੈਨੂੰ ਘੋੜੀ ਚਾਹੀਦੀ ਹੈ, ਚੰਗੀ ਚਾਹੀਦੀ ਹੈ। ਚਲੋ ਸਮਾਂ ਘੋੜੀਆਂ ਘੋੜਿਆਂ ਦਾ ਸੀ, ਮੰਗ ਘੋੜੀ ਦੀ ਕਰ ਲਈ, ਸਫ਼ਰ ਕਰਨ ਵਾਸਤੇ ਸਵਾਰੀ ਲਈ, ਸਮਾਂ ਕਾਰ ਦਾ ਹੈ, ਮੰਗ ਕਾਰ ਦੀ ਕਰ ਲਓ। ਅਨਾਜ ਦਾਲ ਆਟਾ ਦੁੱਧ ਘਿਓ ਮੱਖਣ ਤੇ ਸਭ ਦੀ ਮੰਗ ਹੈ ਨਾ, ਸਭ ਨੂੰ ਚਾਹੀਦਾ ਹੈ, ਮੇਰਾ ਮਤਲਬ ਇਹ ਦੁਨਿਆਵੀ ਦਾਤਾਂ ਸਾਡੀ ਲੋੜ ਨੇ, ਸਾਨੂੰ ਚਾਹੀਦੀਆਂ ਨੇ, ਮੰਗਣਾ ਕੋਈ ਗੁਨਾਹ ਨਹੀਂ। ਪਰ ਇੱਕ ਖਿਆਲ ਕਰੋ, ਜਦ ਵੀ ਕੁਛ ਮੰਗੋ ਉਹਦੇ ਨਾਲ ਪਰਮਾਤਮਾ ਨੂੰ ਜ਼ਰੂਰ ਮੰਗੋ, ਪਰਮਾਤਮਾ ਘਰ ਤੇ ਮੇਰੀ ਲੋੜ ਹੈ, ਘਰ ਮੈਨੂੰ ਚਾਹੀਦਾ ਹੈ, ਇਸ ਤਰ੍ਹਾਂ ਨਹੀਂ ਕਿ ਘਰ ਮੇਰਾ ਲੋਭ ਹੈ, ਘਰ ਮੇਰੀ ਲੋੜ ਹੈ, ਘਰ ਮੈਨੂੰ ਚਾਹੀਦਾ ਹੈ, ਪਰ ਘਰ ਮੈਨੂੰ ਇਸ ਤਰ੍ਹਾਂ ਦਾ ਦੇਈ ਉਸ ਘਰ ਦੇ ਅੰਦਰ ਰਹਿ ਕੇ ਮੈਂ ਆਪਣੇ ਅੰਦਰਲੇ ਘਰ ਵਿੱਚੋਂ ਤੈਨੂੰ ਬਾਹਰ ਨਾ ਕੱਢ ਦਿਆਂ, ਇਹ ਨਾ ਹੋਵੇ ਕਿ ਮੈਂ ਬਾਹਰੋਂ ਸੀਸ ਮਹਿਲ ਵਿੱਚ ਪ੍ਰਵੇਸ਼ ਕਰ ਜਾਵਾਂ ਤੇ ਆਪਣੇ ਮਨ ਦੇ ਘਰ ਵਿੱਚੋਂ ਤੈਨੂੰ ਬਾਹਰ ਕਰ ਦਿਆਂ, ਤੇਰੀ ਯਾਦ ਹੀ ਨਾ ਰਵੇ। ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ।
ਤੈਨੂੰ ਮੈਂ ਅੰਦਰ ਧਿਆਉਂਦਾ ਰਵਾਂ, ਯਾਦ ਕਰਦਾ ਰਵਾਂ। ਘਰ ਚਾਹੀਦਾ, ਕੱਪੜਾ ਭੋਜਨ ਚਾਹੀਦਾ, ਪਰ ਨਾਲ ਲੱਗਦਾ ਤੂੰ ਹੀ ਚਾਹੀਦਾ, ਤੇਰੀ ਯਾਦ ਵੀ ਚਾਹੀਦੀ ਹੈ। ਮੈਨੂੰ ਗਊ ਮੱਝ ਤੇ ਘੋੜੀ ਚਾਹੀਦੀ ਏ, ਪਰਮਾਤਮਾ ਤੂੰ ਵੀ ਚਾਹੀਦਾ, ਤੇਰੀ ਯਾਦ ਦੀ ਮਾਲਾ ਮੇਰੇ ਅੰਦਰੋਂ ਟੁੱਟੇ ਨਾ, ਮਨ ਦੇ ਹੱਥ ਵਿੱਚੋਂ ਤੇਰੇ ਯਾਦ ਦੀ ਮਾਲਾ ਖਿਸਕੇ ਨਾ, ਤੇਰੀ ਯਾਦ ਅੰਦਰ ਚੱਲਦੀ ਰਹੇ, ਲਗਾਤਾਰ ਚੱਲਦੀ ਰਹੇ। ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਇਹ ਸਭ ਕੁਝ ਮੰਗਣ ਤੋਂ ਬਾਅਦ, ਹੁਣ ਘਰ ਦਾ ਸਾਜੋ ਸਮਾਨ ਤੇ ਸਾਰਾ ਹੀ ਮੰਗ ਲਿਆ, ਆਟਾ ਮੰਗ ਲਿਆ, ਦਾਲ ਮੰਗ ਲਈ, ਘਿਓ ਮੰਗ ਲਿਆ, ਮੱਝ ਮੰਗ ਲਈ, ਗਊ ਮੰਗ ਲਈ, ਘੋੜੀ ਮੰਗ ਲਈ ਹੈ। ਤੋ ਹੁਣ ਅਕਸਰ ਕਹਿੰਦੇ ਨੇ ਕਿ ਘਰ ਨੂੰ ਸੰਭਾਲਣ ਵਾਸਤੇ ਔਰਤ ਵੀ ਚਾਹੀਦੀ ਹੈ, ਔਰ ਪੰਜਾਬੀ ਠੇਠ ਭਾਸ਼ਾ ਦੇ ਅੰਦਰ ਕਹਿ ਦਿੰਦੇ ਨੇ ਕਿ ਔਰਤ ਸੂਈ ਦੇ ਨਾਲ ਘਰ ਬਣਾ ਲੈਂਦੀ ਹੈ। ਘਰ ਦੀ ਸੰਭਾਲ ਦੇ ਅੰਦਰ, ਘਰ ਦੇ ਬਣਾਉਣ ਦੇ ਅੰਦਰ ਔਰਤ ਦਾ ਬਹੁਤ ਵੱਡਾ ਹੱਥ ਹੈ, ਛੋਟਾ ਹੱਥ ਨਹੀਂ ਹੈ, ਬਹੁਤ ਵੱਡਾ ਹੱਥ ਹੈ। ਗ੍ਰਿਸਤੀ ਮਾਰਗ ਦਾ ਬਰਾਬਰ ਦਾ ਹਿੱਸਾ ਹੈ ਔਰਤ। ਭਗਤ ਧੰਨਾ ਜੀ ਨੇ ਰੱਬ ਕੋਲੋਂ ਔਰਤ ਵੀ ਮੰਗ ਲਈ। ਕਹਿਣ ਲੱਗੇ ਘਰ ਕੀ ਗੀਹਨ, ਗੀਹਨ ਮੈਨੇ ਘਰ ਵਾਲੀ, ਘਰ ਕੀ ਗੀਹਨ ਚੰਗੀ, ਤੇ ਕਹਿਣ ਲੱਗੇ ਰੱਬ ਜੀ ਚਾਹੀਦੀ ਵੀ ਚੰਗੀ ਹੈ। ਇੱਥੇ ਇੱਕ ਖਿਆਲ ਕਰਿਓ, ਚੰਗੀ ਤੇ ਸੁੰਦਰ ਇਹਨਾਂ ਦੋਹਾਂ ਲਫ਼ਜ਼ਾਂ ਦੇ ਅੰਦਰ ਜ਼ਰਾ ਕੁ ਫਰਕ ਹੈ। ਸਾਡੀ ਮੰਗ ਹੁੰਦੀ ਹੈ ਸੁੰਦਰਤਾ ਦੀ, ਭਗਤ ਧੰਨਾ ਜੀ ਸੁੰਦਰਤਾ ਦੀ ਮੰਗ ਨਹੀਂ ਕਰ ਰਹੇ, ਭਗਤ ਧੰਨਾ ਜੀ ਚੰਗੀ ਦੀ ਮੰਗ ਕਰ ਰਹੇ। ਚੰਗੀ ਦਾ ਮਤਲਬ ਜਿਹਦੇ ਲੱਛਣ ਚੰਗੇ ਨੇ, ਸੁਭਾਅ ਚੰਗਾ ਹੈ, ਮਾਨਸਿਕ ਮੰਡਲ ਚੰਗਾ ਹੈ, ਵਿਚਾਰ ਚੰਗੇ ਨੇ, ਜਿਹਨੂੰ ਜਿਗਰ ਚੰਗਾ ਹੈ। ਕਹਿਣ ਲੱਗੇ ਠੀਕ ਹੈ, ਪਰਮਾਤਮਾ ਘਰ ਵਾਲੀ ਚਾਹੀਦੀ ਹੈ, ਜੀਵਨ ਦਾ ਸਾਥੀ ਚਾਹੀਦਾ, ਪਰ ਚੰਗੇ ਲੱਛਣਾਂ ਵਾਲਾ ਚਾਹੀਦਾ, ਚੰਗੇ ਸੁਭਾਅ ਵਾਲਾ ਚਾਹੀਦਾ। ਘਰ ਕੀ ਗੀਹਣ ਚੰਗੀ, ਜਨ ਧੰਨਾ ਲੇਵੈ ਮੰਗੇ। ਇਹ ਸਭ ਦਾਤਾਂ ਮੈਂ ਧੰਨਾ ਤੇਰੇ ਕੋਲੋਂ ਲੈਣੀਆਂ ਚਾਹੁੰਦਾ, ਮੰਗ ਕੇ ਲੈਣੀਆਂ ਚਾਹੁੰਦਾ, ਮੰਗ ਕਰ ਰਹੇ ਨੇ। ਰੱਬ ਕੋਲੋਂ ਮੰਗਣਾ ਗੁਨਾਹ ਨਹੀਂ ਹੈ, ਰੱਬ ਜੀ ਦੇ ਕੋਲੋਂ ਮੰਗਣਾ ਦੋਸ਼ ਨਹੀਂ ਹੈ। ਪਰ ਇੱਕ ਖਿਆਲ ਕਰੋ, ਜਦੋਂ ਵੀ ਮੰਗ ਮੰਗੋ ਉਦੋਂ ਪਰਮਾਤਮਾ ਨੂੰ ਜ਼ਰੂਰ ਮੰਗੋ। ਹੁਣ ਇੱਕ ਬੇਨਤੀ ਕਹਿ ਕੇ ਮੈਂ ਇਸ ਤੋਂ ਬਾਅਦ ਸਲੋਕ ਦੇ ਅਖਰੀਅਰ ਤੁਹਾਡੇ ਸਾਹਮਣੇ ਰੱਖਾਂ। ਆਪ ਸਵੇਰੇ ਵੀ ਗੁਰਦੁਆਰੇ ਆਉਂਦੇ ਹੋ, ਦੁਪਹਿਰੇ ਆਓ, ਸ਼ਾਮੀ ਆਓ, ਕੱਲ ਆਓ, ਪਰਸੋਂ ਆਓ, ਜਿਸ ਵਕਤ ਆਉਂਦੇ ਹੋ, ਅਰਦਾਸ ਦੀ ਨਵੀਂ ਲਿਸਟ ਬਣਾ ਕੇ ਅਸੀਂ ਆਪਣੇ ਮਨ ਵਿੱਚ ਲੈ ਕੇ ਆਉਂਦੇ ਹਾਂ। ਨਵੀਆਂ ਨਵੀਆਂ ਸੂਚੀਆਂ, ਨਵੀਆਂ ਲਿਸਟਾਂ ਮਨ ਤਿਆਰ ਕਰਦਾ, ਔਰ ਉਹ ਲਿਸਟ ਲੈ ਕੇ ਅਸੀਂ ਗੁਰਦੁਆਰੇ ਆਉਂਦੇ ਹਾਂ। ਅੱਜ ਇਹ ਅਰਦਾਸ ਕਰਨੀ ਹੈ, ਅੱਜ ਇਹ ਅਰਦਾਸ ਕਰਨੀ ਹੈ, ਕਰਦੇ ਵੀ। ਤੇ ਮੈਂ ਵਾਰ ਵਾਰ ਕਹਿ ਰਿਹਾ, ਕਰਨਾ ਦੋਸ਼ ਨਹੀਂ ਹੈ, ਕਰਨਾ ਗੁਨਾਹ ਨਹੀਂ ਹੈ। ਪਰ ਉਸ ਲਿਸਟ ਦੇ ਅੰਦਰ ਇਹ ਵੇਖੋ ਕਿ ਸਾਰਾ ਕੁਝ ਲਿਸਟ ਦੇ ਅੰਦਰ ਸੰਸਾਰ ਹੀ ਮੰਗ ਰਹੇ ਹਾਂ ਜਾਂ ਕਿਧਰੇ ਨਿਰੰਕਾਰ ਵੀ ਮੰਗਿਆ ਹੈ। ਲਿਸਟ ਦੇ ਅੰਦਰ ਪਦਾਰਥ ਹੀ ਮੰਗ ਰਹੇ ਹਾਂ ਜਾਂ ਪਰਮਾਤਮਾ ਵੀ ਮੰਗਿਆ ਹੈ। ਸਾਡੀਆਂ ਸਾਰੀਆਂ ਲਿਸਟਾਂ ਪਦਾਰਥ ਦੀਆਂ ਹੁੰਦੀਆਂ ਨੇ, ਪਰਮਾਤਮਾ ਉਹਦੇ ਵਿੱਚ ਸ਼ਾਮਲ ਨਹੀਂ ਹੁੰਦਾ। ਸਾਡੀ ਸਾਰੀ ਲਿਸਟ ਦੇ ਅੰਦਰ, ਮਨ ਦੀ ਬਣੀ ਸੂਚੀ ਦੇ ਅੰਦਰ ਸੰਸਾਰ ਹੁੰਦਾ ਹੈ, ਨਿਰੰਕਾਰ ਨਹੀਂ ਹੁੰਦਾ। ਸੰਸਾਰੀ ਜੀਵ ਹਾਂ, ਸੰਸਾਰ ਸਾਡੀ ਲੋੜ ਹੈ, ਮੰਗਣਾ ਦੋਸ਼ ਨਹੀਂ। ਪਰ ਧਰਮ ਵੀ ਤੇ ਸਾਡੀ ਲੋੜ ਹੈ, ਨਿਰੰਕਾਰ ਵੀ ਤੇ ਸਾਡੀ ਲੋੜ ਹੈ, ਨਿਰੰਕਾਰ ਨੂੰ ਕਿਉਂ ਨਹੀਂ ਮੰਗਦੇ? ਪਰਮਾਤਮਾ ਧਨ ਵੀ ਚਾਹੀਦਾ, ਪਰ ਧਰਮ ਵੀ ਚਾਹੀਦਾ, ਪਰਿਵਾਰ ਵੀ ਚਾਹੀਦਾ।

ਨਾ ਮਨੁੱਖਾਂ ਦਾ ਜੀਵਨ ਵੀ ਇਸ ਤਰ੍ਹਾਂ ਹੀ ਭਾਰਾ ਹੋ ਜਾਂਦਾ ਹੈ, ਦੁੱਬਰ ਹੋ ਜਾਂਦਾ ਹੈ, ਦੁਖਦਾਈ ਹੋ ਜਾਂਦਾ ਹੈ, ਜੋ ਇੱਕ ਰੱਬ ਦੀ ਆਸ ਲਾ ਕੇ ਤੇ ਬੰਦੇ ਨੂੰ ਆਪਣਾ ਸਹਾਰਾ ਮੰਨ ਕੇ ਬਹਿ ਜਾਂਦੇ ਨੇ। ਤ੍ਰਿਕ ਤਿੰਨਾਂ ਦਾ ਜੀਵ ਆ ਜਿਨ੍ਹਾਂ ਵਿੜਾਣੀ ਆਸ, ਜਿਨ੍ਹਾਂ ਨੇ ਬੰਦੇ ਨੂੰ ਆਸ ਬਣਾਇਆ, ਭਰੋਸਾ ਬਣਾਇਆ ਤੇ ਜਿਹਦੀ ਆਸ ਬਣਾਉਣੀ ਸੀ ਉਹਨੂੰ ਛੱਡ ਦਿੱਤਾ। ਮੈਂ ਹੈਰਾਨ ਹੁੰਦਾ ਕਿ ਜਾਂ ਤੇ ਸਾਨੂੰ ਬਾਣੀ ਦੀ ਸਮਝ ਨਹੀਂ ਹੈ ਤੇ ਜਾਂ ਅਸੀਂ ਜਾਣ ਬੁੱਝ ਕੇ ਬਾਣੀ ਨੂੰ ਮੰਨਦੇ ਨਹੀਂ ਹਾਂ। ਜਦ ਇਹ ਲਾਨੀਆਂ ਗੁਰੂ ਅਰਜਨ ਦੇਵ ਸਾਹਿਬ ਜੀ ਸੁਖਮਨੀ ਸਾਹਿਬ ਵਿੱਚ ਕਹਿ ਰਹੇ ਨੇ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਤੇ ਅਸੀਂ ਦਾਤਾ ਫਿਰ ਬੰਦੇ ਨੂੰ ਕਿਉਂ ਬਣਾ ਕੇ ਰੱਖ ਦਿੰਦੇ ਹਾਂ, ਇਹ ਬੰਦਾ ਦਾਤਾ ਹੈ। ਠੀਕ ਹੈ, ਉਹ ਸਾਰੀਆਂ ਛਪੜੀਆਂ ਮੁਬਾਰਕ ਨੇ ਜਿਨ੍ਹਾਂ ਦੇ ਅੰਦਰ ਪਾਣੀ ਖਲੋਤਾ ਮਿਲਦਾ ਹੈ, ਉਹ ਸਾਰੇ ਤਲਾਬ ਮੁਬਾਰਕ ਨੇ, ਨਦੀਆਂ ਮੁਬਾਰਕ ਨੇ, ਦਰਿਆ ਭਲੇ ਨੇ, ਝੀਲਾਂ ਸਰੋਵਰ ਤਲਾਬ ਚੰਗੇ ਨੇ ਜਿਨ੍ਹਾਂ ਵਿੱਚ ਪਾਣੀ ਹੈ। ਪਰ ਪਾਣੀ ਆਇਆ ਕਿੱਥੋਂ ਆਇਆ ਤੇ ਸਾਰਾ ਪਾਣੀ ਸਾਗਰ ਕੋਲੋਂ ਹੈ ਨਾ। ਸਾਗਰ ਹੀ ਪਾਣੀ ਦਾ ਮਰਕਜ਼ ਹੈ, ਸਾਗਰ ਹੀ ਪਾਣੀ ਦਾ ਕੇਂਦਰ ਹੈ। ਉਹ ਪਾਣੀ ਭਾਵੇਂ ਨਦੀਆਂ ਵਿੱਚ ਵਗ ਰਿਹਾ ਹੈ ਤਾਂ ਸਾਗਰ ਦਾ ਹੈ, ਭਾਵੇਂ ਤਲਾਬਾਂ ਟੋਭਿਆਂ ਦੇ ਅੰਦਰ ਨਜ਼ਰ ਆ ਰਿਹਾ ਹੈ ਤਾਂ ਸਾਗਰ ਦਾ ਹੈ, ਭਾਵੇਂ ਆਮ ਛਪੜੀਆਂ ਵਿੱਚ ਨਜ਼ਰ ਆ ਰਿਹਾ ਹੈ ਤਾਂ ਸਾਗਰ ਦਾ ਹੈ। ਤੁਹਾਨੂੰ ਸਤਿਗੁਰੂ ਸਾਗਰ ਦੇ ਨਾਲ ਜੋੜ ਰਹੇ ਨੇ, ਛਪੜੀਆਂ ਤਲਾਬਾਂ ਦੇ ਨਾਲ ਨੇ, ਪਰ ਅਸੀਂ ਛਪੜੀਆਂ ਦੇ ਨਾਲ ਜੁੜਨੇ ਆ, ਸਾਗਰ ਵੱਲ ਜਾਂਦੇ ਹੀ ਨਹੀਂ ਆ, ਸਾਗਰ ਤੋਂ ਡਰ ਲੱਗਦਾ ਹੈ, ਸਾਗਰ ਦਾ ਭਰੋਸਾ ਬਣਾਉਂਦੇ ਨਹੀਂ ਆ। ਕਿਸੇ ਛਪੜੀ ਦੇ ਅੰਦਰ ਦੋ ਘੁੱਟਾਂ ਪਾਣੀ ਹੈ, ਉੱਥੇ ਸਭ ਕੁਝ ਆਪਣੀ ਮੰਜ਼ਿਲ ਮੰਨ ਕੇ ਉਹਨੂੰ ਨਮਸਕਾਰ ਕਰਨੀ ਸ਼ੁਰੂ ਕਰ ਦਿੰਦੇ ਆ। ਜਿੱਥੋਂ ਪਾਣੀ ਉਹਨੂੰ ਮਿਲਿਆ ਉਹਦੇ ਨਾਲ ਤੁਸੀਂ ਆਪਣੀ ਸਾਂਝ ਕਿਉਂ ਨਹੀਂ ਬਣਾ ਰਹੇ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਨਿਰੰਕਾਰ ਦੇ ਨਾਲ ਜੋੜਿਆ, ਬੰਦੇ ਦੇ ਨਾਲ ਨੇ, ਪਰ ਸਾਡਾ ਭਰੋਸਾ ਸਾਡਾ ਵਿਸ਼ਵਾਸ ਜਿੰਨਾ ਬੰਦੇ ਦੇ ਉੱਤੇ ਹੈ ਉਹਨਾਂ ਨਿਰੰਕਾਰ ਦੇ ਉੱਤੇ ਟਿਕਦਾ ਹੀ ਨਹੀਂ ਹੈ। ਤੋ ਕਹਿਣ ਲੱਗੇ ਤਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿੜਾਣੀ ਆਸ, ਜਿਨ੍ਹਾਂ ਦੀ ਆਸ ਬੰਦੇ ਦੇ ਉੱਤੇ ਉਹਨਾਂ ਦਾ ਜੀਵਨ ਕੋਈ ਚੰਗਾ ਜੀਵਨ ਨਹੀਂ ਹੈ। ਤੋ ਹੁਣ ਮੈਂ ਇਹ ਬੋਲ ਨਹੀਂ ਸੀ ਬੋਲ ਸਕਦਾ ਅਗਰ ਗੁਰਬਾਣੀ ਦੇ ਬਚਨ ਨਾ ਹੁੰਦੇ। ਭਗਤ ਜੀ ਕਹਿਣ ਲੱਗੇ ਤਿਗ, ਤੇ ਤਿਗ ਦਾ ਮਤਲਬ ਹੈ ਤ੍ਰਿਗਕਾਰ, ਤ੍ਰਿਗਕਾਰ ਦਾ ਮਤਲਬ ਹੁੰਦਾ ਹੈ ਲਾਹਨਤ ਹੈ, ਫਿਟਕਾਰ ਹੈ ਉਸ ਜੀਵਨ ਦੇ, ਜੋ ਜੀਵਨ ਦੇਣ ਵਾਲੇ ਦੀ ਆਸ ਛੱਡ ਕੇ ਤੇ ਬੰਦੇ ਨੂੰ ਆਸ ਬਣਾ ਕੇ ਬਹਿ ਜਾਂਦੇ ਨੇ। ਕਹਿਣ ਲੱਗੇ ਉਹਦਾ ਜੀਵਨ ਤ੍ਰਿਗਕਾਰ ਹੈ, ਲਾਹਨਤ ਦੇ ਯੋਗ ਹੈ। ਇਸ ਤੋਂ ਅਗਲਾ ਸਲੋਕ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਜੋ ਮੇਰੇ ਪਾਸ ਹੈ ਮੈਂ ਆਪਣੇ ਮਿੱਤਰਾਂ ਤੋਂ ਲੁਕਾ ਕੇ ਉਹਨੂੰ ਕਿਵੇਂ ਰੱਖਾਂ ਜੋ ਮੇਰੇ ਪਾਸ ਹੈ, ਤੇ ਫਿਰ ਖਾਸ ਕਰਕੇ ਗੁਰੂ ਮਿੱਤਰ ਤੋਂ ਕਿਵੇਂ ਲੁਕਾ ਕੇ ਰੱਖਾਂ, ਦੇਣ ਵਾਲਾ ਵੀ ਤੇ ਗੁਰੂ ਮਿੱਤਰ ਹੈ। ਜੋ ਮੇਰੇ ਪਾਸ ਹੈ ਉਹ ਲੁਕਾਇਆ ਨਹੀਂ ਜਾ ਸਕਦਾ, ਧੰਨ ਗੁਰੂ ਦੇਣ ਵਾਲਾ ਹੈ, ਗੁਣ ਨਿਰੰਕਾਰ ਹੀ ਬਖਸ਼ਣ ਵਾਲਾ ਹੈ, ਕੋਈ ਕਲਾ ਹੈ ਤਾਂ ਨਿਰੰਕਾਰ ਦੀ, ਸੁਹੱਪਣ ਹੈ ਤਾਂ ਨਿਰੰਕਾਰ ਦਾ, ਜਿਤਨਾ ਵੀ ਤੇਰੀ ਝੋਲੀ ਦੇ ਅੰਦਰ ਸਾਜੋ ਸਮਾਨ ਦਾਤਾਂ ਨਿਆਮਤਾਂ ਨਜ਼ਰ ਆ ਰਹੀਆਂ ਨੇ, ਦੇ ਕੇ ਨਵਾਜਣ ਵਾਲਾ ਕੌਣ ਹੈ ਨਿਰੰਕਾਰ। ਤੋ ਨਿਰੰਕਾਰ ਮਿੱਤਰ ਤੋਂ ਫਿਰ ਮੈਂ ਪਰਦਾ ਰੱਖਾਂ ਵੀ ਕਿਹਾ, ਆਖਿਆ ਜੇ ਕੋਈ ਮੇਰੀ ਦਿਲੀ ਸਾਂਝ ਰੱਖਣ ਵਾਲੇ, ਰੱਬੀ ਪੈਂਡੇ ਚੱਲਣ ਵਾਲੇ ਹੋਰ ਮਿੱਤਰ ਹੋਣ, ਉਹਨਾਂ ਕੋਲੋਂ ਵੀ ਮੈਂ ਆਪਣਾ ਆਪਾ ਛੁਪਾਵਾਂਗਾ ਨੇ, ਸਾਹਮਣੇ ਉਹਨਾਂ ਦੇ ਰੱਖ ਦਿਆਂਗਾ ਆਪਣੇ ਆਪ ਨੂੰ ਖੁੱਲੀ ਕਿਤਾਬ ਦੀ ਤਰ੍ਹਾਂ। ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾ, ਜੇ ਮੈਂ ਆਪਣੇ ਰੱਬੀ ਪੈਂਡੇ ਪੈਣ ਵਾਲਿਆਂ ਮਿੱਤਰਾਂ ਤੋਂ ਕੁਝ ਛੁਪਾ ਕੇ ਰੱਖਦਾ, ਤੇ ਫਰੀਦ ਸਾਹਿਬ ਕਹਿਣ ਲੱਗੇ ਮੇਰਾ ਮਾਸ ਸੜਦਾ ਹੈ। ਹੇੜਾ ਹੇੜਾ ਮੈਨੇ ਮਾਸ, ਬਾਬਾ ਫਰੀਦ ਸਾਹਿਬ ਜੀ ਦੇ ਸਲੋਕ ਆ, ਬੜੇ ਧਿਆਨ ਨਾਲ ਪੜ੍ਹਦੇ ਸੁਣਦੇ ਹੋ, ਇਹਦੇ ਅਖਰੀ ਅਰਥ ਯਾਦ ਕਰੀ ਜਾਣਾ, ਹੇੜਾ ਹੇੜੇ ਦਾ ਮੈਨਾ ਮਾਸ, ਆਖਿਆ ਮੇਰੇ ਸਰੀਰ ਦਾ ਮਾਸ ਸੜਦਾ ਹੈ, ਮਤਲਬ ਮੈਂ ਕੁਰਜਦਾ, ਮੈਂ ਦੁਖੀ ਹੁੰਦਾ, ਮੈਂ ਕਲਪਣਾ, ਅੰਗਾਰ ਦੇ ਉੱਤੇ ਪਿਆ ਹੋਇਆ ਮੇਰਾ ਮਾਸ ਝੁਲਸਦਾ ਹੈ, ਪੁੱਜਦਾ ਸੜਦਾ ਹੈ, ਜੇ ਮੈਂ ਰੱਬੀ ਰਾਹ ਤੇ ਚੱਲਣ ਵਾਲਿਆਂ ਮਿੱਤਰਾਂ ਤੋਂ ਆਪਣਾ ਅੰਦਰ ਛੁਪਾ ਕੇ ਰੱਖਦਾ, ਕੁਝ ਵੀ ਪਰਦਾ ਨਹੀਂ ਹੈ, ਖਾਸ ਕਰਕੇ ਉਹਨਾਂ ਤੋਂ ਜਿਹੜੇ ਰੱਬ ਜੀ ਦੇ ਰਾਹ ਦੇ ਉੱਤੇ ਚੱਲਣ ਵਾਲੇ ਨੇ। ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਪਰ ਮਿੱਤਰ ਠੱਗ ਨਾ ਹੋਣ, ਮਿੱਤਰ ਸਹੀ ਹੋਣ, ਮਿੱਤਰ ਉਹ ਨਾ ਹੋਣ ਕਿ ਜ਼ੁਬਾਨੋਂ ਕਹਿੰਦੇ ਹੋਣ ਤੂੰ ਤੇ ਮੈਂ ਭਾਈ ਭਾਈ, ਤੇ ਪਤਾ ਉਦੋਂ ਹੀ ਲੱਗੇ ਜਦੋਂ ਭਾਈ ਭਾਈ ਦੀ ਜੇਬ ਕੱਟ ਕੇ ਭਾਈ ਭਾਈ ਦਾ ਘਰ ਖਾਲੀ ਕਰਕੇ ਚਲਾ ਜਾਏ। ਮਿੱਤਰ ਚੋਰ ਨਾ ਹੋਵੇ, ਮਿੱਤਰ ਅਯਾਸ਼ ਨਾ ਹੋਵੇ,
मित्र बदमाश ना हो।

0: सजना तुटो नहीं ने हो पिजो सिजो कंबली अल्लाह वरसौ में हो जाए मिला तिना सजना तुटो नहीं ने हो। वाहिगुरु जी का खालसा वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र गोद दा आनंद पा रहे सब माई भाई सतसंगी जनों आप लड़ीवार कथा सरवण कर रहे हो भगत फरीद साहब जी दी बाणी विचों। भगत फरीद साहब जी दे दो श्लोक आप संगतां दे सन्मुख पढ़ के सुनाए गए और ये दोवें श्लोक बड़े डूंघे ने बड़े रहस्यमय ने। अगर उपरों उपरों अर्थ करोगे तो मन दुबदा दे अंदर अवच्छ जाएगा। गहराई दे अंदर जाके मुतालिया करोगे ना दोवां श्लोकां दा तो गल स्पष्ट हो जाएगी भगत जी कहना की चाहते ने। पहला श्लोक है फरीदा गलिए चिकड़। एक एक अखर बड़ा रहस्यमयी है। कहन लगे गलियां दे अंदर चिकड़ है। आरंभ विच मैं एक बेनती होर करदा चला गुरबाणी नूं एक्सप्लेन करन वाला गुरबाणी दे अर्थ भेद खोलन वाला उहदे विच हजार ऊण ताईयां हो सकदियां ने। गुरबाणी दा श्रोता उहदे विच वी अनेक खामियां हो सकदियां ने। मैं इस तरह अर्ज करां कि सानू गुरबाणी दे अर्थ ना करने आउण गल वखरी है। तुहाडे विचों किसी श्रोते की पकड़ विच बाणी ना आवे यह भी गल वखरी है। पर बाणी है नरोल सच दा खजाना। बाणी दे संबंध विच मन दे अंदर यह शंका पैदा कदी नहीं करना कि गुरबाणी दा कोई वाक अधूरा है कोई बचन अधूरा है। हां वह बचन साडी पकड़ विच नहीं आ रहा यह गल है। उथों तक साडी समझ दी उडारी समझ दी परवाज नहीं जा सकी यह गल है। आरंभ विच ही हजूर कह रहे ने आद सच जुगाद सच है पीही सच नानक होसी पीही सच। परमात्मा सचा है यह परमात्मा दी बाणी भी सची है। वाह वाह बाणी निरंकार है तिस जेवड़ अवर ना कोय। यह बेनती करन दी मैनू लोड़ क्यों पई। एक पासे असी मन रहे हां कि गुरबाणी नरोल सच दा खजाना है। यह पखा चलदा बंद कर दो की है आवाज जी आउंदी कोई। एक पासे असी मन रहे हां कि गुरबाणी नरोल सच दा खजाना है। दूसरे पासे भगत फरीद साहब जी दा यह श्लोक सुनो भगत जी कहन लगे गलिए चिकड़ गलिया दे अंदर चिकड़। पर अज देश विदेश दे अंदर विचर के वेख रहे हां जिन्हां गलिया दे अंदर चिकड़ है वह बिलकुल गिनती दे अंदर आने वाली गलिया ने और जिन्हां विच चिकड़ नहीं वह हर पिंड शहर दियां गलियां साफ ने। शहरां दियां गलियां दे अंदर चिकड़ नहीं पिंड दियां गलियां दे अंदर तकरीबन चिकड़ नहीं आप वेख ही रहे हो। तो की कहांगे कि भगत फरीद साहब जी दे बोल झूठे पै गए नहीं। बड़े गौर नाल इन्हां बचनां नूं समझण दी कृपा करियो। रस्ते दो ने। एक रस्ते दे उत्ते चलदा है साडा तन दूसरे रस्ते दे उत्ते चलदा है साडा मन। जिस रस्ते जिस गली जिस रोड जिस बाजार दे उत्तो तुर के साडा तन आउणा है वह रस्ते ते अज बिलकुल साफ ने कोई चिकड़ नहीं है। पर जिन्या रस्तियां दे विचों दी हो के साडे ध्यान ने निकल के परमात्मा दे नाल जुड़ना है उन्हां गलियां दे अंदर चिकड़ भरपूर है उत्थे चिकड़ दी सफाई नहीं है। फिर बेनती करा एक दर है दूजा घर है। जिथे आप बैठे हो एदा नां है दर ਇਹਨੂੰ ਆਪਾਂ ਅਕਸਰ ਕਹਿ ਦਿੰਨੇ ਆ ਗੁਰਦੁਆਰਾ। ਔਰ ਪਿਛਲਿਆਂ ਦਿਨਾਂ ਦੇ ਅੰਦਰ ਮੈਂ ਇੱਕ ਅਰਜ਼ ਗੁਜ਼ਾਰੀ ਸੀ, ਇਹਨੂੰ ਪੁਰਾਣੇ ਸਮੇਂ ਦੇ ਅੰਦਰ ਗੁਰਦੁਆਰਾ ਵੀ ਨਹੀਂ ਸੀ ਕਹਿੰਦੇ, ਨਵਾਂ ਲਫ਼ਜ਼ ਹੈ ਗੁਰਦੁਆਰਾ। ਪੁਰਾਣੇ ਸਮੇਂ ਵਿੱਚ ਕਹਿੰਦੇ ਸਨ ਧਰਮਸ਼ਾਲਾ, ਇੱਥੇ ਬਹਿ ਕੇ ਧਰਮ ਦੇ ਨੇਮ ਨੁਕਤੇ ਸਿੱਖੇ ਜਾਂਦੇ ਨੇ, ਸਿਖਾਏ ਜਾਂਦੇ ਨੇ, ਜਿੱਥੇ ਬਹਿ ਕੇ ਆਮ ਦੁਨਿਆਵੀ ਵਿਦਿਆ ਤਾਲੀਮ ਲਈ ਦਿੱਤੀ ਜਾ ਸਕੇ। ਹਿੰਦੀ ਦੇ ਅੰਦਰ ਉਹਨੂੰ ਕਹਿ ਦਿੰਦੇ ਨੇ ਪਾਠਸ਼ਾਲਾ, ਜਿੱਥੇ ਸਕੂਲ ਦੇ ਅੰਦਰ ਬਹਿ ਕੇ ਕੋਈ ਵਿਦਿਆਰਥੀ ਪੜ੍ਹਦੇ ਪੜਾਉਂਦੇ ਨੇ। ਪਾਠਸ਼ਾਲਾ ਜਿੱਥੇ ਬਹਿ ਕੇ ਧਰਮ ਸਿੱਖਿਆ ਸਿਖਾਇਆ ਜਾਂਦਾ ਹੈ ਉਹਦਾ ਨਾਂ ਧਰਮਸ਼ਾਲਾ। ਚਲੋ ਖੈਰ, ਨਾਮ ਪ੍ਰਚਲਿਤ ਹੋਇਆ ਗੁਰਦੁਆਰਾ। ਤੇ ਦਵਾਰ ਕਿਹਨੂੰ ਕਹਿੰਦੇ ਨੇ? ਦਰਵਾਜ਼ੇ। ਦਵਾਰ ਦਾ ਮਤਲਬ ਕੀ ਹੈ? ਦਰਵਾਜ਼ਾ। ਇਹਨੂੰ ਗੁਰੂ ਦਰ ਕਹਿ ਲਈਏ, ਗੁਰਦੁਆਰਾ ਕਹਿ ਲਈਏ, ਦੁਆਰੇ ਦਾ ਮਤਲਬ ਦਰਵਾਜ਼ਾ। ਜੇ ਇਹ ਗੁਰੂ ਨੂੰ ਮਿਲਣ ਵਾਸਤੇ ਦਰਵਾਜ਼ਾ ਹੈ ਤੇ ਫਿਰ ਸਵਾਲ ਪੈਦਾ ਹੁੰਦਾ ਹੈ ਘਰ ਕਿਹੜਾ ਹੈ? ਜੇ ਇਹ ਗੁਰੂ ਦਾ ਦਰ ਹੈ ਤੇ ਫਿਰ ਘਰ ਕਿਹੜਾ ਹੈ? ਹਕੀਕਤ ਹੈ ਕਿ ਇਹ ਗੁਰਦੁਆਰਾ ਹੀ ਹੈ, ਇਹ ਗੁਰੂ ਨੂੰ ਮਿਲਣ ਵਾਸਤੇ ਇੱਕ ਦਰ ਹੈ। ਦਰ ਮੀਨ ਦਰਵਾਜ਼ਾ, ਦਰਵਾਜ਼ੇ ਵਿੱਚੋਂ ਦੀ ਨਿਕਲ ਕੇ ਹੀ ਅੱਗੇ ਜਾਇਆ ਜਾਣਾ ਹੈ। ਔਰ ਦਰਵਾਜ਼ੇ ਤੋਂ ਨਿਕਲ ਕੇ ਜਿੱਥੇ ਅੱਗੇ ਜਾਣਾ ਹੈ ਉਹ ਹੁੰਦਾ ਹੈ ਘਰ, ਤੇ ਘਰ ਹੈ ਸਾਡਾ ਸ਼ਬਦ ਗੁਰੂ। ਆਉਣਾ ਹੈ ਦਰਵਾਜ਼ੇ ਤੇ ਇਸ ਕਰਕੇ ਕਿ ਜੋ ਘਰ ਦਾ ਮਾਲਕ ਹੈ ਉਹਦੀ ਸਮਝ ਲੱਗ ਜਾਏ, ਜੋ ਘਰ ਦਾ ਮਾਲਕ ਹੈ ਉਹਦੇ ਨਾਲ ਜੁੜਨਾ ਕਿਵੇਂ ਹੈ ਸਮਝ ਮਿਲ ਜਾਏ, ਉਸ ਰਾਹ ਦੇ ਉੱਤੇ ਚੱਲਣਾ ਕਿਵੇਂ ਹੈ ਸਮਝ ਮਿਲ ਜਾਏ। ਘਰ ਹੈ ਸ਼ਬਦ, ਦਰ ਹੈ ਜਿੱਥੇ ਅਸੀਂ ਜੁੜੇ ਬੈਠੇ ਹਾਂ। ਇਸ ਦਰ ਤੱਕ ਚੱਲ ਕੇ ਤੁਹਾਡਾ ਤਨ ਪਹੁੰਚਿਆ। ਮੈਂ ਬੇਨਤੀ ਕਰ ਰਿਹਾ ਸਾਂ, ਰਸਤੇ ਦੋ ਨੇ, ਇੱਥੋਂ ਤੱਕ ਤੁਹਾਡੇ ਤਨ ਦੀ ਸਮਰੱਥਾ ਹੈ, ਉਹ ਤੁਹਾਨੂੰ ਲੈ ਕੇ ਆ ਚੁੱਕਾ ਹੈ ਇਸ ਦਰ ਤੱਕ। ਪਰ ਇੱਥੋਂ ਅੱਗੇ ਘਰ ਤੱਕ ਚੱਲ ਕੇ ਜਾਣਾ ਉਹ ਸਾਡੇ ਤਨ ਦੇ ਵਸ ਵਿੱਚ ਨਹੀਂ, ਉਹ ਸਾਡੇ ਮਨ ਦੇ ਵਸ ਵਿੱਚ ਹੈ। ਦੂਸਰਾ ਰਸਤਾ ਜੋ ਸ਼ਬਦ ਦੇ ਨਾਲ ਅਸੀਂ ਸੁਰਤ ਨੂੰ ਜੋੜਨਾ ਹੈ। ਹੁਣ ਸੁਰਤ ਨੇ ਜਿਸ ਮਾਰਗ ਦੇ ਉੱਤੇ ਚੱਲ ਕੇ ਜਾਣਾ ਹੈ ਸ਼ਬਦ ਤੱਕ, ਸ਼ਬਦ ਨੇ ਸੁਰਤ ਦੇ ਨਾਲ ਜੁੜਨਾ ਹੈ, ਸ਼ਬਦ ਹੈ ਘਰ, ਉੱਥੇ ਚੱਲਣਾ ਹੈ ਸੁਰਤ ਨੇ। ਤੇ ਜਿਸ ਮਾਰਗ ਦੇ ਉੱਤੇ ਸੁਰਤ ਨੇ ਚੱਲਣਾ ਹੈ ਉਸ ਮਾਰਗ ਦਾ ਜ਼ਿਕਰ ਕਰ ਰਹੇ ਨੇ ਭਗਤ ਫਰੀਦ ਸਾਹਿਬ ਜੀ। ਉਹਨਾਂ ਗਲੀਆਂ ਦੇ ਅੰਦਰ ਚਿੱਕੜ ਬੜਾ ਹੈ, ਉਹਨਾਂ ਰਾਹਾਂ ਦੇ ਅੰਦਰ ਬੜਾ ਚਿੱਕੜ ਹੈ। ਜਿਨ੍ਹਾਂ ਰਾਹਾਂ ਦੇ ਉੱਤੇ ਸਾਡਾ ਤਨ ਚੱਲਦਾ ਹੈ, ਚੱਲ ਕੇ ਦਰ ਤੱਕ ਆਉਂਦਾ ਹੈ, ਉਹ ਰਾਹ ਤੇ ਅੱਜ ਬਿਲਕੁਲ ਸਾਫ ਸੁਥਰੇ ਨਜ਼ਰ ਆ ਰਹੇ ਨੇ, ਕੋਈ ਚਿੱਕੜ ਕੋਈ ਮੈਲ ਨਜ਼ਰ ਨਹੀਂ ਆਉਂਦੇ। ਜਿਨ੍ਹਾਂ ਗਲੀਆਂ ਵਿੱਚੋਂ ਸਾਡੇ ਧਿਆਨ ਨੇ ਇਕੱਠਾ ਹੋ ਕੇ ਆਪਣੇ ਆਪ ਨੂੰ ਸੰਭਾਲ ਕੇ ਸ਼ਬਦ ਦੇ ਨਾਲ ਜੁੜਨਾ ਹੈ, ਉਹਨਾਂ ਰਾਹਾਂ ਦੇ ਉੱਤੇ ਚਿੱਕੜ ਬੜਾ ਹੈ। ਹੁਣ ਤੁਹਾਡੇ ਵਿੱਚੋਂ ਜਿਹੜੇ ਥੋੜਾ ਜਿਹਾ ਕੋਈ ਅਭਿਆਸੀ ਸੱਜਣ ਨੇ ਉਹਨਾਂ ਨੂੰ ਜ਼ਿਆਦਾ ਮੇਰੀ ਬੇਨਤੀ ਦੀ ਪਕੜ ਆਏਗੀ। ਜਦ ਵੀ ਤੁਸੀਂ ਕਿਧਰੇ ਵਾਹਿਗੁਰੂ ਵਾਹਿਗੁਰੂ ਬੋਲਦੇ ਹੋ, ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜਨ ਦਾ ਯਤਨ ਕਰਦੇ ਹੋ, ਉਹ ਚਿੱਕੜ ਤੁਹਾਡੇ ਸਾਹਮਣੇ ਚਟਾਨ ਦੀ ਤਰ੍ਹਾਂ ਆਣ ਕੇ ਖੜਾ ਹੋ ਜਾਂਦਾ ਹੈ, ਉਹੀ ਚਿੱਕੜ। ਤੁਸੀਂ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਪਾਣ ਕਰਕੇ ਵਾਹਿਗੁਰੂ ਵਾਹਿਗੁਰੂ ਜ਼ੁਬਾਨ ਤੋਂ ਬੋਲ ਰਹੇ ਹੋ, ਆਪਣੇ ਧਿਆਨ ਨੂੰ ਸ਼ਬਦ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਹੋ, ਪਰ ਵਿਚਕਾਰ ਕਦੀ ਕਾਮ ਦਾ ਚਿੱਕੜ ਆਣ ਕੇ ਰੁਕ ਜਾਂਦਾ ਹੈ, ਕਦੀ ਕ੍ਰੋਧ ਆਣ ਕੇ ਸਾਹਮਣੇ ਠਹਿਰ ਜਾਂਦਾ ਹੈ, ਕਦੀ ਨਿੰਦਾ, ਕਦੀ ਈਰਸ਼ਾ, ਕਦੀ ਦੁਸ਼ਮਣੀ, ਕਦੀ ਵਕੀਲੀ, ਕਦੀ ਹੋਰ ਹੋਰ ਬੁਰਾਈਆਂ, ਇਹ ਤੇ ਸਾਰਾ ਚਿੱਕੜ ਹੈ। ਫਿਰ ਉਹ ਗਲੀਆਂ ਕਿਹੜੀਆਂ ਨੇ? ਸਾਰੇ ਦੇ ਸਾਰੇ ਇੰਦਰੇ। ਅੱਖਾਂ ਦਾ ਆਪਣਾ ਚਿੱਕੜ ਹੈ, ਕੰਨਾਂ ਦਾ ਆਪਣਾ ਚਿੱਕੜ ਹੈ, ਔਰ ਇਸ ਤਰ੍ਹਾਂ ਹੀ ਨਾਸਕਾਵਾਂ ਦਾ ਆਪਣਾ ਚਿੱਕੜ ਹੈ, ਗੁਪਤ ਇੰਦਰਿਆਂ ਦਾ ਆਪਣਾ ਚਿੱਕੜ ਹੈ। ਹਰ ਇੰਦਰਾ ਇੱਕ ਗਲੀ ਦੀ ਤਰ੍ਹਾਂ ਇਹਨਾਂ ਨੇ ਚਿੱਕੜ ਬਣਾਇਆ, ਜੋ ਮਨ ਨੂੰ ਸ਼ਬਦ ਦੇ ਨਾਲ ਜੁੜਨ ਵਿੱਚ ਬਾਧਾ ਖੜੀ ਕਰਦੇ ਨੇ, ਸੁਰਤ ਨੂੰ ਸ਼ਬਦ ਤੱਕ ਪਹੁੰਚਣ ਨਹੀਂ ਦਿੰਦੇ। ਭਗਤ ਜੀ ਕਹਿਣ ਲੱਗੇ ਗਲੀਏ ਚਿੱਕੜ। ਦੇਖੋ ਇੱਕ ਇੱਕ ਬਚਨ ਡੂੰਘਾ ਹੈ। ਕਹਿਣ ਲੱਗੇ ਦੂਰ ਘਰ। ਇਹ ਜਿਹੜਾ ਮੈਂ ਸਲੋਕ ਤੁਹਾਡੇ ਸਾਹਮਣੇ ਪੜ੍ਹ ਰਿਹਾ, ਇਹ ਸਲੋਕ ਹੈ ਬਾਬਾ ਫਰੀਦ ਜੀ ਦੀ ਬਾਣੀ ਦੇ ਅੰਦਰ 24 ਨੰਬਰ ਵਾਲਾ ਸਲੋਕ। ਇਸ ਤੋਂ ਪਿੱਛੇ 19 ਨੰਬਰ ਸਲੋਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਨੇ ਕਾਫੀ ਬਚਨ ਕਿਹਾ। ਕਹਿਣ ਲੱਗੇ ਕਿ ਫਰੀਦਾ, ਜੰਗਲ ਜੰਗਲ ਕਿਆ ਭਵੈ, ਵਨ ਕੰਡਾ ਮੋੜੇ, ਵਸੀ ਰੱਬ ਹਿਆਲੀਏ। ਹਿਆਲੀਏ ਦਾ ਮਤਲਬ ਹਿਰਦਾ। ਜੰਗਲ ਕਿਆ ਢੂੰਡੇ? ਕਹਿਣ ਲੱਗੇ ਰੱਬ ਤੇਰੇ ਅੰਦਰ ਵਸਦਾ ਹੈ, ਤੂੰ ਜੰਗਲਾਂ ਦੇ ਵਿੱਚ ਲੱਭਣ ਦਾ ਯਤਨ ਕਰਦਾ ਹੈ, ਪਰਮਾਤਮਾ ਤੇਰੇ ਅੰਦਰ ਹੈ। ਪਰ ਇਸ 24 ਨੰਬਰ ਸਲੋਕ ਦੇ ਅੰਦਰ ਕਹਿ ਰਹੇ ਨੇ ਦੂਰ ਘਰ। ਹੁਣ ਜੇ ਦੋਵਾਂ ਸਲੋਕਾਂ ਨੂੰ ਪੈਰਲਰ ਰੱਖੋ, ਦੋਵਾਂ ਸਲੋਕਾਂ ਨੂੰ ਸਾਹਮਣੇ ਬਰਾਬਰ ਬਰਾਬਰ ਬਿਠਾ ਕੇ ਪੜ੍ਹੋ, ਤੇ ਆਮ ਮਨ ਦੇ ਅੰਦਰ ਦੁਬਧਾ ਬਣ ਜਾਏਗੀ ਕਿ ਇੱਕ ਸਲੋਕ ਵਿੱਚ ਭਗਤ ਜੀ ਕਹਿ ਰਹੇ ਨੇ ਕਿ ਪ੍ਰਮਾਤਮਾ ਹਿਰਦੇ ਵਿੱਚ ਵੱਸਦਾ, ਇੱਕ ਸਲੋਕ ਵਿੱਚ ਕਹਿ ਰਹੇ ਨੇ ਦੂਰ ਕਰ, ਦੁਬਧਾ ਬਣ ਜਾਏਗੀ ਨਾ ਮਨ ਦੇ ਅੰਦਰ। ਇੱਕ ਵਿੱਚ ਕਹਿ ਰਹੇ ਨੇ ਘਰ ਬੜਾ ਦੂਰ ਹੈ ਰੱਬ ਦਾ, ਇੱਕ ਵਿੱਚ ਕਹਿ ਰਹੇ ਨੇ ਰੱਬ ਤੇਰੇ ਅੰਦਰ ਹੈ, ਪਰ ਦੁਬਧਾ ਨਹੀਂ ਹੈ। ਗੁਰਬਾਣੀ ਦੇ ਅਰਥ ਗਹਿਰਾਈ ਦੇ ਅੰਦਰ ਉਤਰਨ ਤੋਂ ਬਾਅਦ ਹੀ ਸਮਝ ਵਿੱਚ ਪੈਂਦੇ ਨੇ, ਉਪਰੋਂ ਉਪਰੋਂ ਅਰਥ ਕਰੋਗੇ ਗੱਲ ਪੱਲੇ ਨਹੀਂ ਪਏਗੀ। ਸਾਗਰ ਦੇ ਕਿਨਾਰੇ ਕਿਨਾਰੇ ਆਪ ਚੱਲਦੇ ਜਾਓ, ਘੋਗੇ ਸਿੱਪੀਆਂ ਰੇਤਾ ਇਸ ਤਰ੍ਹਾਂ ਸਭ ਕੁਝ ਮਿਲ ਜਾਏਗਾ, ਕੰਕਰ ਪੱਥਰ ਮਿਲ ਜਾਣਗੇ, ਪਰ ਸਾਗਰ ਦੀ ਆਗੋਸ਼ ਦੇ ਅੰਦਰ ਬਹੁਤ ਡੂੰਘਾ ਉਤਰ ਜਾਣ ਤੋਂ ਬਾਅਦ ਹੀਰੇ ਮਿਲਦੇ ਨੇ। ਬਾਹਰ ਕਿਨਾਰਿਆਂ ਦੇ ਉੱਤੇ ਕਦੀ ਹੀਰੇ ਨਹੀਂ ਹੁੰਦੇ, ਹੀਰਿਆਂ ਨੂੰ ਲੱਭਣ ਵਾਸਤੇ ਸਾਗਰ ਦੀ ਡੂੰਘਾਈ ਵਿੱਚ ਜਾਣਾ ਹੀ ਪੈਂਦਾ ਹੈ, ਗਹਿਰਾਈ ਦੇ ਅੰਦਰ ਟੁੱਬੀ ਲਾਉਣੀ ਪੈਂਦੀ ਹੈ। ਤੋ ਖੈਰ ਕਹਿ ਰਹੇ ਨੇ ਗਲੀਆਂ ਦੇ ਅੰਦਰ ਚਿੱਕੜ ਹੈ, ਰੱਬ ਦਾ ਘਰ ਬੜਾ ਦੂਰ ਹੈ। ਹੁਣ ਇਹ ਚਿੱਕੜ ਕਰਕੇ ਹੀ ਪ੍ਰਮਾਤਮਾ ਦਾ ਘਰ ਸਾਨੂੰ ਦੂਰ ਮਹਿਸੂਸ ਹੋ ਰਿਹਾ ਹੈ ਅੰਦਰ, ਪਰ ਅੰਦਰ ਹੁੰਦਾ ਹੋਇਆ ਵੀ ਉਹ ਇਸ ਤਰ੍ਹਾਂ ਲੱਗ ਰਿਹਾ ਕਿ ਬਹੁਤ ਦੂਰ ਹੈ। ਕਿਉਂ ਦੂਰ ਹੈ? ਕਿਉਂਕਿ ਚਿੱਕੜ ਦੀ ਦੀਵਾਰ ਬਣਦੀ ਬਣਦੀ ਇੰਨੀ ਤਾਕਤਵਰ ਦੀਵਾਰ ਬਣ ਗਈ ਹੈ ਕਿ ਉਹ ਮਹਿਲ ਦੇ ਪਾਰ ਕੌਣ ਵੱਸਦਾ ਹੈ ਸਾਨੂੰ ਧਿਆਨ ਵਿੱਚ ਇਹ ਗੱਲ ਆਉਂਦੀ ਵੀ ਨਹੀਂ, ਤੇ ਨਜ਼ਰਾਂ ਉਹਨੂੰ ਤੱਕਦੀਆਂ ਵੀ ਨਹੀਂ। ਉਸ ਮਹਿਲ ਦੀ ਬਣੀ ਹੋਈ ਦੀਵਾਰ ਦੇ ਪਾਰ ਕੌਣ ਹੈ ਇਹ ਗੱਲ ਸਾਡੀਆਂ ਨਜ਼ਰਾਂ ਦੀ ਪਕੜ ਵਿੱਚ ਆਉਂਦੀ ਨਹੀਂ। ਕਿਉਂ ਨਹੀਂ ਆਉਂਦੀ? ਕਿਉਂਕਿ ਰਸਤੇ ਵਿੱਚ ਦੀਵਾਰ ਹੈ, ਔਰ ਦੀਵਾਰ ਕਿਸ ਚੀਜ਼ ਦੀ ਹੈ? ਮਹਿਲ ਦੀ ਬਣੀ ਹੋਈ ਦੀਵਾਰ, ਤਾਂ ਕਰਕੇ ਪ੍ਰਮਾਤਮਾ ਦਾ ਘਰ ਦੂਰ ਲੱਗਦਾ। ਜਿਤਨੀ ਜਿਤਨੀ ਮਹਿਲ ਹਿਰਦੇ ਵਿੱਚੋਂ ਹਟਦੀ ਜਾਏ ਤਿਵੇਂ ਤਿਵੇਂ ਪ੍ਰਮਾਤਮਾ ਨੇੜੇ ਮਹਿਸੂਸ ਹੋਣਾ ਸ਼ੁਰੂ ਕਰ ਦਿੰਦਾ ਹੈ। ਹਿਰਦਾ ਬਹੁਤ ਮੈਲਾ ਹੈ, ਮਨੁੱਖ ਐਲਾਨੀਆਂ ਕਹਿ ਸਕਦਾ ਹੈ ਪ੍ਰਮਾਤਮਾ ਹੈ ਨਹੀਂ ਹੈ। ਹਿਰਦਾ ਬਹੁਤ ਮੈਲਾ ਹੈ, ਮਨੁੱਖ ਕਹਿ ਸਕਦਾ ਹੈ ਪ੍ਰਮਾਤਮਾ ਬੜੀ ਦੂਰ ਹੈ। ਹਿਰਦੇ ਦੀ ਮੈਲ ਤੁਸੀਂ ਹਟਾਉਣੀ ਸ਼ੁਰੂ ਕਰ ਦਿੱਤੀ ਹੈ, ਮਨ ਦੀ ਮੈਲ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਮਹਿਸੂਸ ਹੋਣਾ ਸ਼ੁਰੂ ਹੋਏਗਾ ਪ੍ਰਮਾਤਮਾ ਦੇ ਮੈਂ ਨੇੜੇ ਜਾ ਰਿਹਾ, ਪ੍ਰਮਾਤਮਾ ਮੇਰੇ ਨੇੜੇ ਆ ਰਿਹਾ ਹੈ। ਪ੍ਰਮਾਤਮਾ ਦੀ ਨੇੜਤਾ ਤੁਹਾਨੂੰ ਖੁਦ ਨੂੰ ਮਹਿਸੂਸ ਹੋਣੀ ਸ਼ੁਰੂ ਹੋਏਗੀ। ਫਿਰ ਮੈਂ ਇੱਕ ਬੇਨਤੀ ਆਪਣੀ ਵਿਚਾਰ ਲੜੀ ਨੂੰ ਵਿਚਕਾਰ ਰੋਕ ਕੇ ਹੋਰ ਅਰਜ਼ ਕਰਦਾ ਚੱਲਾਂ। ਆਪ ਜੋ ਰੋਜ਼ ਰੋਜ਼ ਗੁਰੂਦੁਆਰੇ ਆਉਣ ਵਾਲੇ ਹੋ, ਤੁਹਾਡੇ ਮਨ ਦੇ ਉੱਤੋਂ ਮੈਲ ਉਤਰਦੀ ਹੈ, ਭਾਵੇਂ ਮੈਲ ਦਾ ਇੱਕ ਜ਼ਰਾ ਉਤਰਦਾ ਹੈ, ਭਾਵੇਂ ਮੈਲ ਦੇ ਚਾਰ ਕਣ ਉਤਰਦੇ ਨੇ, ਮੈਲ ਅਵੱਛ ਉਤਰਦੀ ਹੈ, ਪਰ ਆਪ ਤਾਲੀਮ ਯਾਫਤਾ ਦੇਸ਼ ਦੇ ਵਾਸੀ ਹੋ। ਅੱਜ ਦਾ ਮਨੁੱਖ ਤਰਕਵਾਦੀ ਬਹੁਤ ਹੈ। ਹੁਣ ਤਰਕ ਵਿੱਚੋਂ ਸਵਾਲ ਪੈਦਾ ਹੋਏਗਾ ਕਿ ਜੇ ਹਕੀਕਤ ਹੈ ਕਿ ਮੈਲ ਉਤਰਦੀ ਹੈ, ਤਾਂ ਫਿਰ ਮੈਂ 20 ਸਾਲ ਤੋਂ ਲਗਾਤਾਰ ਗੁਰਦੁਆਰੇ ਆ ਰਿਹਾ, ਮੇਰੀ ਮੈਲ ਕਿਉਂ ਨਹੀਂ ਉਤਰੀ? ਮੈਨੂੰ ਰਸ ਗੁਰਬਾਣੀ ਦਾ ਕਿਉਂ ਨਹੀਂ ਆਇਆ? ਮੈਨੂੰ ਆਨੰਦ ਦੀ ਮੰਜ਼ਿਲ ਕਿਉਂ ਨਹੀਂ ਮਿਲੀ? ਪਰਮਾਤਮਾ ਮੈਨੂੰ ਨੇੜੇ ਮਹਿਸੂਸ ਕਿਉਂ ਨਹੀਂ ਹੋਇਆ? ਆਪ ਆਉਂਦੇ ਹੋ, ਮੈਲ ਤੁਹਾਡੀ ਕਥਾ ਕੀਰਤਨ ਸੁਣਨ ਕਰਨ ਤੋਂ ਬਾਅਦ ਉਤਰਦੀ ਹੈ, ਉਤਰਦੀ ਮਹਿਸੂਸ ਕਿਉਂ ਨਹੀਂ ਹੁੰਦੀ? ਕਿਉਂਕਿ ਬਾਹਰ ਜਾਂਦੇ ਹੋ ਤੇ ਇਹ ਮਨ ਦਾ ਕੱਪੜਾ ਫੇਰ ਚੁੱਕ ਕੇ ਚਿੱਕੜ ਦੇ ਅੰਦਰ ਲਬਰੇਜ ਕਰ ਲੈਂਦੇ ਹੋ, ਭਰ ਲੈਂਦੇ ਹੋ, ਉਹਨੂੰ ਸੰਭਾਲਦੇ ਨੇ। ਮੈਲ ਉਤਰਦੀ ਤੇ ਤਾਂ ਹੀ ਨਜ਼ਰ ਪਏਗੀ ਨਾ ਕਿ ਜੇ ਥੋੜੀ ਮੈਲ ਅੱਜ ਉਤਰੀ ਏ, ਅੱਗੋਂ ਇਹਨੂੰ ਸੰਭਾਲੋ, ਮੈਲ ਉੱਪਰ ਚੜੇ ਨਾ, ਥੋੜੀ ਮੈਲ ਕੱਲ ਉਤਰੇਗੀ। ਇਸ ਤਰ੍ਹਾਂ ਕੁਝ ਸਮਾਂ ਬੀਤ ਜਾਣ ਤੋਂ ਬਾਅਦ ਤੁਹਾਨੂੰ ਮਹਿਸੂਸ ਹੋਏਗਾ ਕਿ ਮੇਰੇ ਮਨ ਦਾ ਕੱਪੜਾ ਕੁਛ ਉਜਲਾ ਹੋ ਗਿਆ, ਕੁਝ ਸਾਫ਼ ਹੋ ਗਿਆ, ਅਗਰ ਇਹਨੂੰ ਸੰਭਾਲੋਗੇ। ਅਗਰ ਇਹਨੂੰ ਸੰਭਾਲਿਆ ਨਾ, ਥੋੜੀ ਮੈਲ ਉਤਰਦੀ ਏ, ਬਾਹਰ ਜਾ ਕੇ ਬਹੁਤੀ ਰੋਜ਼ ਰੋਜ਼ ਚੜਾ ਲੈਂਦੇ ਆ, ਉਹੀ ਚੁਗਲੀ, ਉਹੀ ਨਿੰਦਾ, ਉਹੀ ਕਾਮ, ਉਹੀ ਕ੍ਰੋਧ, ਉਹੀ ਚੁਗਲੀ, ਇਹ ਮੈਲ ਹੀ ਹੈ, ਉਹ ਮੈਲ ਫੇਰ ਚੜਾ ਲੈਂਦੇ ਆ, ਤੇ ਸਾਨੂੰ ਇਸ ਤਰ੍ਹਾਂ ਲੱਗਦਾ ਗੁਰਦੁਆਰੇ ਜਾਣ ਦਾ ਲਾਭ ਤੇ ਕੋਈ ਨਹੀਂ ਹੋਇਆ, ਮੈਲ ਉਤਰੀ ਤੇ ਨਹੀਂ। ਉਤਰਦੀ ਹੈ ਪਰ ਅੱਗੋਂ ਤੁਸੀਂ ਆਪਣੇ ਮਨ ਦੇ ਕੱਪੜੇ ਨੂੰ ਸੰਭਾਲ ਨਹੀਂ ਰਹੇ। ਤੋ ਖੈਰ, ਜਦ ਹਿਰਦੇ ਦੇ ਅੰਦਰ ਮੈਲ ਬਹੁਤ ਜ਼ਿਆਦੀ ਹੈ, ਇਸ ਤਰ੍ਹਾਂ ਮਹਿਸੂਸ ਹੋਏਗਾ ਪ੍ਰਮਾਤਮਾ ਦੂਰ ਹੈ। ਅਗਰ ਮੈਲ ਉਤਰ ਗਈ ਹੈ, ਮਹਿਸੂਸ ਇਸ ਤਰ੍ਹਾਂ ਹੋਏਗਾ ਪ੍ਰਮਾਤਮਾ ਨੇੜੇ ਹੈ। ਮੈਂ ਇੱਕ ਦੋ ਉਦਾਹਰਣਾਂ ਆਪ ਸੰਗਤ ਦੇ ਸਨਮੁਖ ਅਰਜ਼ ਕਰਦਾ ਚੱਲਾਂ। ਮੈਲ ਦਾ ਤੇ ਹਨੇਰੇ ਦਾ, ਇਹਨਾਂ ਦੋਵਾਂ ਦਾ ਸੁਭਾਅ ਮੇਲ ਖਾਂਦਾ ਹੈ, ਮੈਲ ਦਾ ਤੇ ਹਨੇਰੇ ਦਾ ਸੁਭਾਅ। ਹਨੇਰਾ ਵੀ ਜਦੋਂ ਆਪਣੀ ਕਾਲੇ ਰੰਗ ਦੀ ਚਾਦਰ ਲੈ ਕੇ ਆਉਂਦਾ ਹੈ, ਤੇ ਹਨੇਰਾ ਆਪਣੀ ਉਹ ਚਾਦਰ ਸਾਰਿਆਂ ਦੇ ਉੱਤੇ ਪਾ ਦਿੰਦਾ ਹੈ, ਉਸ ਹਨੇਰੇ ਦੇ ਅੰਦਰ ਨਾ ਪਹਾੜਾਂ ਦੀ ਉਚਾਈ ਨਜ਼ਰ ਆਉਂਦੀ ਹੈ, ਨਾ ਸਾਗਰ ਦੀਆਂ ਬਣਦੀਆਂ ਮਿਟਦੀਆਂ ਲਹਿਰਾਂ ਦਿਸਦੀਆਂ ਨੇ, ਨਾ ਮਨੁੱਖ ਦੇ ਚਿਹਰੇ ਦੀ ਸੁੰਦਰਤਾ ਨਜ਼ਰ ਆਉਂਦੀ ਹੈ, ਨਾ ਬਨਸਪਤੀ ਦੇ ਫੁੱਲਾਂ ਦੀ ਰੰਗੀਨੀ ਬਹਾਰ ਸੁੰਦਰਤਾ ਹਨੇਰੇ ਵਿੱਚ ਇਹ ਵੀ ਨਜ਼ਰ ਨਹੀਂ ਆਉਂਦੀ। ਮੁੱਕਦੀ ਗੱਲ ਕਿ ਹਨੇਰਾ ਜਦੋਂ ਆਉਂਦਾ ਹੈ ਉਹ ਆਪਣਾ ਆਪਾ ਹੀ ਅੱਗੇ ਰੱਖਦਾ ਹੈ, ਆਪਣਾ ਆਪਾ ਹੀ ਵਿਖਾਉਂਦਾ ਹੈ, ਉਹ ਸਾਰਿਆਂ ਦੇ ਉੱਤੇ ਪਰਦਾ ਬਣਾ ਦਿੰਦਾ ਹੈ, ਸਾਰਿਆਂ ਦੀ ਸੁੰਦਰਤਾ ਨੂੰ ਉਚਾਈ ਨੂੰ ਛੁਪਾ ਦਿੰਦਾ ਹੈ, ਕਿਸੇ ਨੂੰ ਦਿਸਣ ਦਿੰਦਾ ਹੀ ਨਹੀਂ। ਹਨੇਰੇ ਦਾ ਇਹ ਸੁਭਾਅ ਹੈ ਔਰ ਮੈਲ ਦਾ ਵੀ ਇਹ ਸੁਭਾਅ ਹੈ। ਮੈਲ ਤੁਹਾਡੇ ਚੰਦ ਵਰਗੇ ਸੁੰਦਰ ਮੁਖੜੇ ਦੇ ਉੱਤੇ ਜੰਮ ਜਾਏ ਤੇ ਜੰਮਦੀ ਜੰਮਦੀ ਕਾਫੀ ਜ਼ਿਆਦਾ ਜੰਮ ਜਾਏ, ਚਿਹਰੇ ਦੀ ਰੌਣਕ ਚਿਹਰੇ ਦੀ ਸੁੰਦਰਤਾ ਨੂੰ ਅਲੋਪ ਕਰਕੇ ਰੱਖ ਦਿੰਦੀ ਹੈ ਜੰਮੀ ਹੋਈ ਮੈਲ। ਮੈਲ ਇਸ ਬਿਲਕੁਲ ਚਿੱਟੇ ਰੰਗ ਦੇ ਕੱਪੜੇ ਦੇ ਉੱਤੇ ਜੰਮ ਜਾਏ ਤੇ ਇਹਦੀ ਕੱਪੜੇ ਦੀ ਚਮਕ ਦਮਕ ਸੁੰਦਰਤਾ ਸਭ ਕੁਝ ਛਿਪ ਜਾਏਗੀ, ਨਜ਼ਰ ਕੇਵਲ ਕੀ ਆਏਗਾ, ਮੈਲ ਮੈਲ ਹੀ ਨਜ਼ਰ ਆਏਗੀ, ਹੋਰ ਕੁਝ ਵੀ ਨਹੀਂ। ਇਹ ਮੈਲ ਇਹਨਾਂ ਸੁੰਦਰ ਖਿੜੇ ਹੋਏ ਰੰਗੀਨ ਫੁੱਲਾਂ ਦੇ ਉੱਤੇ ਜੰਮ ਜਾਏ ਤੇ ਜੰਮਦੀ ਜੰਮਦੀ ਬਹੁਤ ਜ਼ਿਆਦਾ ਜੰਮ ਜਾਏ, ਇਹ ਫੁੱਲਾਂ ਦੀ ਰੰਗੀਨੀ ਫੁੱਲਾਂ ਦੀ ਰੌਣਕ ਫੁੱਲਾਂ ਦੀ ਬਹਾਰ ਇਹਨਾਂ ਦੀ ਸੁੰਦਰਤਾ ਸਭ ਕੁਝ ਅਲੋਪ ਹੋ ਜਾਏਗੀ, ਨਜ਼ਰ ਕੀ ਆਏਗਾ, ਕੇਵਲ ਮੈਲ, ਕਿਉਂਕਿ ਮੈਲ ਦਾ ਹਨੇਰੇ ਦਾ ਆਪਸ ਦੇ ਅੰਦਰ ਸੁਭਾਅ ਮੇਲ ਖਾਂਦਾ ਹੈ। ਤੋ ਹੁਣ ਮੈਲ ਜੰਮਦੀ ਜੰਮਦੀ ਜਦ ਬਾਹਰ ਕਿਧਰੇ ਜੰਮ ਜਾਂਦੀ ਏ ਤੇ ਤਾਂ ਪਰਦਾ ਬਣਾ ਕੇ ਰੱਖ ਦਿੰਦੀ ਏ, ਕੁਝ ਦਿਸਣ ਨਹੀਂ ਦਿੰਦੀ, ਨਾ ਪਸ਼ੂਆਂ ਦੀ ਨਾ ਮਨੁੱਖ ਦੀ ਸੁੰਦਰਤਾ। ਤੋ ਠੀਕ ਮੈਲ ਜੰਮਦੀ ਜੰਮਦੀ ਜਦ ਮਨ ਦੇ ਉੱਤੇ ਜੰਮਦੀ ਏ ਤੇ ਮਨ ਦੇ ਅੰਦਰ ਪਰਮਾਤਮਾ ਹੈ, ਪਰਮਾਤਮਾ ਵੀ ਦਿਸਣਾ ਬੰਦ ਹੋ ਜਾਂਦਾ ਤੇ ਉਹਦਾ ਕਾਰਨ ਕੀ ਏ, ਮੈਲ, ਮੈਲ ਕਾਰਨ ਹੋਰ ਕੁਝ ਵੀ ਨਹੀਂ। ਬਜ਼ੁਰਗ ਵਾਰ ਆਪ ਸੰਗਤ ਦੇ ਅੰਦਰ ਸ਼ੋਭਾ ਪਾ ਰਹੇ ਹੋ। ਪੁਰਾਣੇ ਸਮੇਂ ਦੇ ਅੰਦਰ ਘਰਾਂ ਵਿੱਚ ਬਿਜਲੀ ਦਾ ਪ੍ਰਬੰਧ ਲਾਈਟ ਦਾ ਇੰਤਜ਼ਾਮ ਨਹੀਂ ਸੀ ਹੁੰਦਾ, ਖਾਸ ਕਰਕੇ ਇੰਡੀਆ ਦੇ ਅੰਦਰ ਲਾਈਟ ਦਾ ਇੰਤਜ਼ਾਮ ਨਹੀਂ ਸੀ। ਤੋ ਘਰਾਂ ਦੇ ਅੰਦਰ ਕੀ ਹੁੰਦਾ ਸੀ, ਪ੍ਰਕਾਸ਼ ਕਰਨ ਵਾਸਤੇ ਦੀਵਾ ਜਾਂ ਲਾਲਟੈਨ ਜਗਾਈ ਜਾਂਦੀ ਸੀ। ਹੁਣ ਲਾਲਟੈਨ ਦੀ ਬੱਤੀ ਦੇ ਉੱਤੇ ਇੱਕ ਸ਼ੀਸ਼ਾ ਇੱਕ ਗਲਾਸ ਰੱਖਿਆ ਜਾਂਦਾ ਸੀ, ਤੇ ਗਲਾਸ ਕਿਉਂ ਰੱਖਿਆ ਜਾਂਦਾ ਹੈ, ਤਾਂ ਕਿ ਚੁਗਿਰਦੇ ਤੋਂ ਪੈਣ ਵਾਲੀ ਜਿਹੜੀ ਹਵਾ ਹੈ ਉਹ ਜਗਦੀ ਹੋਈ ਲਾਲਟੈਨ ਨੂੰ ਬੁਝਾਏ ਨਾ, ਬੰਦ ਨਾ ਕਰੇ। ਤੋ ਹੁਣ ਉਸ ਬੱਤੀ ਵਿੱਚੋਂ ਨਿਕਲਣ ਵਾਲੀ ਕਾਰਕ ਕਾਲਖ ਜਿਹੜੀ ਬੱਤੀ ਤੁਹਾਨੂੰ ਪ੍ਰਕਾਸ਼ ਦੇ ਰਹੀ ਹੈ ਉਹ ਨਾਲ ਕਾਰਬਨ ਛੱਡ ਰਹੀ ਹੈ, ਕਾਲਖ ਛੱਡ ਰਹੀ ਹੈ। ਉਹ ਕਾਲਖ ਉਹ ਕਾਰਬਨ ਨਿਕਲਦਾ ਨਿਕਲਦਾ ਉਸ ਗਲਾਸ ਦੇ ਉੱਤੇ ਜੰਮਣਾ ਸ਼ੁਰੂ ਹੋ ਜਾਂਦਾ ਹੈ, ਜਿਹੜਾ ਗਲਾਸ ਕੱਚ ਦਾ ਗਲਾਸ ਬੱਤੀ ਦੇ ਉੱਤੇ ਹੈ। ਉਹ ਕਾਰਬਨ ਜੰਮਦਾ ਜੰਮਦਾ ਜਦ ਬਹੁਤ ਤਾਦਾਦ ਦੇ ਅੰਦਰ ਜੰਮ ਜਾਂਦਾ ਹੈ ਤੋ ਪ੍ਰਕਾਸ਼ ਮਦਮ ਪੈਣਾ ਸ਼ੁਰੂ ਹੋ ਜਾਂਦਾ ਹੈ, ਪ੍ਰਕਾਸ਼ ਬਿਲਕੁਲ ਘੱਟ ਜਾਂਦਾ ਹੈ। ਤੇ ਫਿਰ ਸਿਆਣੀਆਂ ਮਾਤਾਵਾਂ ਕੀ ਕਰਦੀਆਂ ਸਨ, ਉਹ ਗਲਾਸ ਨੂੰ ਲਾਉਣਾ, ਲਾ ਕੇ ਉਹਨੂੰ ਕੱਪੜੇ ਦੇ ਨਾਲ ਸਾਫ਼ ਕਰਨਾ, ਸਾਫ਼ ਕਰਕੇ ਬੱਤੀ ਦੇ ਉੱਤੇ ਰੱਖਣਾ। ਤੋ ਜਦ ਗਲਾਸ ਸਾਫ਼ ਕਰਕੇ ਬੱਤੀ ਦੇ ਉੱਤੇ ਰੱਖਦੇ ਸਨ ਪਹਿਲਾਂ ਨਾਲੋਂ 10 ਗੁਣਾ ਚਾਨਣਾ ਵੱਧ ਜਾਂਦਾ ਸੀ। ਹੁਣ ਕਾਰਨ ਕੀ, ਚਾਨਣਾ ਮਦਮ ਪਿਆ ਕਾਲਖ ਦੇ ਕਾਰਨ, ਚਾਨਣਾ ਬਹੁਤ ਵੱਧ ਗਿਆ ਕਾਲਖ ਨਾ ਰਹਿਣ ਦੇ ਕਾਰਨ। ਸਾਡੇ ਮਨ ਦੇ ਚਾਰ ਚੁਫੇਰੇ ਇਸ ਤਰ੍ਹਾਂ ਕਾਰਬਨ ਜੰਮਿਆ ਹੈ, ਸਾਡੇ ਮਨ ਦੇ ਚਾਰ ਚੁਫੇਰੇ ਕਾਲਖ ਜੰਮੇ ਹੈ। ਤੇ ਕਾਲਖ ਕਿੱਥੋਂ ਆਈ, ਸਾਡੇ ਇਹਨਾਂ ਇੰਦਰੀਆਂ ਦੇ ਰਾਹੀਂ ਜੋ ਅਸੀਂ ਸਾਰਾ ਦਿਨ ਅੱਖਾਂ ਦੇ ਰਾਹੀਂ ਵੇਖ ਰਹੇ ਹਾਂ, ਮੈਲ ਸਾਡੇ ਅੰਦਰ ਚਲੀ ਜਾਂਦੀ ਹੈ। ਅੱਖਾਂ ਦੇ ਰਾਹੀਂ ਅਸੀਂ ਪੂਰੀ ਕਾਇਨਾਤ ਵਿੱਚੋਂ ਕੋਈ ਕਾਦਰ ਨੂੰ ਤੇ ਵੇਖ ਨਹੀਂ ਰਹੇ, ਵੇਖ ਕੀ ਰਹੇ ਹਾਂ, ਦੂਜੇ ਦਾ ਕਾਰੋਬਾਰ ਵੇਖ ਰਹੇ ਹਾਂ, ਮਨ ਵਿੱਚ ਈਰਸ਼ਾ ਦੀ ਮੈਲ ਚਲੀ ਜਾਂਦੀ। ਦੂਜੇ ਦਾ ਚੰਗਾ ਰੂਪ ਵੇਖ ਰਹੇ ਹਾਂ, ਮਨ ਦੇ ਅੰਦਰ ਈਰਸ਼ਾ ਦੀ ਮੈਲ ਚਲੀ ਜਾਂਦੀ। ਧਰਮ ਦੀ ਦੁਨੀਆਂ ਦੇ ਅੰਦਰ ਵੀ ਬੰਦਾ ਮੈਲ ਤੋਂ ਨਹੀਂ ਬਚਿਆ, ਦੂਸਰੇ ਨੂੰ ਵੇਖਦਾ ਹੈ, ਅੱਛਾ ਇਹਦਾ ਪਹਿਰਾਵਾ ਮੇਰੀ ਜਮਾਤ ਦੇ ਨਾਲ ਨਹੀਂ ਮਿਲਦਾ, ਉਹਦੇ ਨਾਲ ਈਰਸ਼ਾ ਬਣ ਜਾਂਦੀ, ਮਨ ਵਿੱਚ ਮੈਲ ਚਲੀ ਜਾਂਦੀ। ਇਹ ਮੇਰੀ ਸੰਸਥਾ ਤਾਂ ਲੱਗਦਾ ਨਹੀਂ ਹੈ, ਉਹਨੂੰ ਵੇਖ ਕੇ ਈਰਸ਼ਾ ਬਣ ਗਈ, ਮਨ ਦੇ ਅੰਦਰ ਮੈਲ ਚਲੀ ਗਈ। ਤੋ ਖੈਰ ਇਹਨਾਂ ਅੱਖਾਂ ਦੇ ਰਾਹੀਂ ਮੈਲ ਮਨ ਦੇ ਅੰਦਰ ਜੰਮਦੀ ਜੰਮਦੀ ਇੱਕ ਪਰਤ ਦੀ ਤਰ੍ਹਾਂ ਦੀਵਾਰ ਦੀ ਤਰ੍ਹਾਂ ਗੂੜੀ ਬਣ ਗਏ। ਫਿਰ ਕੰਨਾਂ ਦੇ ਰਾਹੀਂ ਜੋ ਸਾਰਾ ਦਿਨ ਅਸਲੀਲ ਬੋਲ ਸੁਣਨੇ ਨੇ, ਚੁਗਲੀ ਦੇ ਬੋਲ, ਨਿੰਦਾ ਦੇ ਬੋਲ, ਕਾਮੁਕ ਬੋਲ, ਇਸ ਤਰ੍ਹਾਂ ਦੇ ਬੋਲ, ਉਹ ਬੋਲ ਵੀ ਤੇ ਅੰਦਰ ਜਾ ਕੇ ਕਾਲਖ ਦਾ ਹੀ ਕੰਮ ਕਰ ਰਹੇ ਨੇ, ਉਹਨਾਂ ਨੇ ਕੋਈ ਮਨ ਨੂੰ ਪਵਿੱਤਰ ਤੇ ਨਹੀਂ ਕਰਨਾ। ਕੁਝ ਮੈਲ ਕੰਨਾਂ ਦੇ ਰਾਹੀਂ ਜਾ ਰਹੀ ਹੈ, ਕੁਝ ਮੈਲ ਜ਼ੁਬਾਨ ਦੇ ਰਾਹੀਂ ਜਾ ਰਹੀ ਹੈ, ਔਰ ਸਿਆਣੇ ਸੱਜਣ ਇਸ ਤਰ੍ਹਾਂ ਕਹਿੰਦੇ ਨੇ ਤਕਰੀਬਨ 90% ਜਿਹੜੀ ਅੰਦਰ ਮੈਲ ਜਾ ਰਹੀ ਹੈ ਉਹ ਅੱਖਾਂ ਦੇ ਰਾਹੀਂ ਜਾ ਰਹੀ ਹੈ, 90% ਵਿਦਵਾਨ ਸੱਜਣ ਇਸ ਤਰ੍ਹਾਂ ਕਹਿੰਦੇ ਨੇ। तो खैर मैल जमदी जमदी मन दे चुगिरदे मन दे चार छफेरे बहुत ज्यादी मैल जम गए। उदे अंदर है परमात्मा मन तो जोत स्वरूप है अपना मूल पछाण। अंदर है परमात्मा परमात्मा दी जोत ते जग रही है पर चार छफेरे मैल बड़ी जम गई है। हुण जदों असीं बाहरों वेखने आ ते सानू मैल दिसदी है अंदर वसदा होया परमात्मा नहीं दिसदा तो नहीं दिसदा। असीं ऐलानियां बेझिझक एक गल कह दिंदे आ परमात्मा है नहीं। अगर है तो फिर वह किधरे स्पेस दे अंदर उत्ते सचखंड बना के रहिंदा होगा साढ़े अंदर नहीं है। फिर वह किसी होर देश का वासी होगा साढ़े अंदर तो कम से कम नहीं है। परमात्मा अंदर है। यही कारण है भगत फरीद साहब जी ने ऐलानिया एक गल कही है। वो कहन लगे तू रब नू मिलन दे सारे यतन प्रयतन छड़ दे। रब नू मिलन दे सारे व्यों तरीके जुगतियां छड़। तो पुछिया भगत जी करिए कि कहन लगे अपने आप नू सवारन दा यतन कर। आप सवारें मैं मिलें मैं मिलिया सुख होए। जिस दिन तू अपने आप नू सवारेगा तेनू अंदरों ही तेरा खुदा नजर आएगा। अपने आप नू मैला रखेगा परमात्मा दूर लगेगा पवित्र कर लेगा परमात्मा नेड़े लगेगा। अगर कोई कह रहा है परमात्मा बहुत दूर है तो खिमा चाहवांगा कल्ले कल्ले मनुख दे मुंह दे उत्ते गल कहनी कि तेरा हिरदा मैला है ये गल काबले बर्दाश्त नहीं है। सांझे तौर दे उत्ते क्या जा सकदा है मन मैला है अति मैला है रब दूर लगदा है। मिलदे ने प्रेमी कहिंदे ने परमात्मा दिसदा ते नहीं परमात्मा नेड़े लगदा ते नहीं। इकल्ले नूं कहना कि मन मैला है थोड़ा मुश्किल है। सांझे तौर ते अरज करा मन बड़ा मैला है बड़ा काला है। अगर मन दे अंदर थोड़ी भी कालख हटी है तो परमात्मा सब तो पहला तुहानूं अंदर ही दिसेगा क्योंकि मैल कित्थे है अंदर परमात्मा कित्थे है अंदर। अंदरों मैल नूं हटाओगे परमात्मा अंदर दिसेगा उस तो बाद विच बार संसार दे अंदर दिसेगा। मैं ते गुरु अर्जन देव साहब जी दा एक बचन पढ़ के बड़ा हैरान होया। वो कहन लगे मात पिता सुत बंधप पाई नानक होवा पार ब्रह्म सहाय। गुरु अर्जन देव साहब जी कहन लगे निरंकार मिलिया है तू पर मिलिया है मैनू बचपन दे अंदर मां दे रूप विच। जद बहुत छोटा सी अपनी मैं सार संभाल करनी नहीं सी जानदा। भोजन कमाउना भी मेरे वस विच नहीं सी बनाउना भी मेरे वस विच नहीं सी बहुत छोटा सी। मैनू तू ही मिलिया है मददगार बन के पर मिलिया है मां दे रूप विच। मां उंगली पकड़ के रस्ते दे उत्ते तुरन दी चाल सिखाई मेरे बचपने दे शौक पूरे करन दा यतन कीता। मिलिया तू पर मिलिया पिता दे रूप विच। मात पिता परमात्मा नू पिता कह लेना गल समझ विच आउंदी परमात्मा नू पति कह लेना गल समझ विच आउंदी पर गुरु अर्जन देव कह रहे ने तू पुत्र भी मेरा तो ही है। जद मैं बहुत बिरध होया मैं बहुत बुढ़ा होया बुढ़ापे दे अंदर मेरा सहारा बनिया तू पुत्र दे रूप विच सहारा बनिया पोतरे दे रूप विच पर ए निरंकार तू बनिया। मात पिता सुत सुत दा मतलब है पुत्र। संस्कृत भाषा का लफज है वैसे सुत पर सुत का आखरी अर्थ हुंदा है पुत्र। कहन लगे मात पिता सुत बंधप अगर कोई रिश्तेदार मदद कर रहा है तो सतगुरु कहन लगे मैं रिश्तेदार नूं दाद बाद विच दियांगा पहला दाद मैं तैनूं दियांगा क्योंकि बहाना बनाउण वाला तू है। रिश्तेदार दे जरिए मदद करन वाला तू है। भाई भाई दे रूप विच मिलिया है तू मिलिया है। नानक होवा पार ब्रह्म सहाय सहाय दा मतलब मददगार तू ही मैनू मिलिया। तो हुण ओ परमात्मा सब तो पहला दिसदा है अपने अंदर मन विच बाद विच गल आउंदी है संसार दी संसार विच बाद विच दिसदा है। जिसनू अपने विच नहीं दिसिया खिमा चाहवांगा उहनू परिवार विच भी नहीं दिसिया। जो पत्नी दे नाल कलेश पैदा करके रखदा है उहनू पत्नी दे अंदर परमात्मा नहीं दिसिया तां ही है ना। जो पत्नी पति दे नाल कलेश पैदा करके रखदी है उहनू पति दे अंदर परमात्मा नहीं दिसिया तां ही है ना। जो नौजवान मां बाप नूं बुढ़े मां बाप नूं घरों बाहर कढ देंदे ने मां बाप दे अंदर रब नहीं दिसिया तां ही है ना। ते जो मां बाप बच्चियां दे नाल दगा कमाउंदे ने धोखा करदे ने उस मां बाप नूं बच्चे दे अंदर रब नहीं दिसिया तां ही है ना, ना सारे बच्चे माड़े ने ना सारे मां बाप ही माड़े ने। कुछ बच्चियां दा दोष है, कुछ बजुर्गां दा दोष है। और दुनिया दे अंदर विचर के मैं वेख्या कुछ बजुर्गां दा दोष है, कुछ बच्चियां दा दोष है। तो खैर जिसनू अपने विच नजर नहीं आया उनू अपने परिवार विच भी नहीं दिसिया, ते जिनू परिवार विच नहीं दिसिया ओ लख वार घर बार छड के किधरे बार गुफावां विच चला जाए, पहाड़ा विच चला जाए, जी मैं बंदगी करनी है, मैं रब दा नां लैना है, उत्थों भी नहीं दिसेगा। शुरुआत अपने तो नहीं, अपने तो, क्योंकि वह अंदर वसदा है, वह बार है ही नहीं है। काहे रेबन खोजन जाई, सर्वन वासी सदा अलेपा, तो ही संग समाई अंदर है। हुण मैं एक बचन भाई साहब भाई नंद लाल साहब जी का तुहाडे सामने रखदा चला। भाई नंद लाल साहब जी कहिंदे ने, अगर तेरे अंदरों मैल दी परत टुट गई, मैल दी दीवार हट गई, परमात्मा रूपी यार दिसिया है पर तेनों अंदर दिसिया है। भाई नंद लाल साहब कहिंदे ने, दिल अगर दाना बवद, दाने दा मतलब हुंदा है सियाणा, आपां ठेठ पंजाबी विच कह दिंदे आ बंदा बड़ा दाना है, दाने दा मतलब समझदार, यह लफज वैसे फारसी दा है। कुछ फारसी दे लफज साडे धर्म दे अंदर या पंजाबी भाषा दे अंदर बहुत सत्कारे गए, उन्हां नूं खास जगह मिल गई। शहीद लफज प्रशियन भाषा दा है पर पंजाबी दे अंदर इहदी बड़ी महानता है, विशेष थां है। और रोज रोज आपां करने आ अरदास, अरदास लफज गुरमुखी दा ते नहीं है, पंजाबी दा ते नहीं है, अरदास फारसी दा लफज है, विशेष थां नूं मिल गई है पंजाबी दे अंदर। चलो मैं होर गल करा, जो साडा नां रखिया, साडा नां भी फारसी भाषा विचों लैके रखिया गया है। साडा नां रखिया है खालसा, रखिया है साडे पिता श्री गुरु गोबिंद सिंह पातशाह ने, नां रखिया है खालसा। हुण खालसा दे अखरी अर्थ असीं करने आ कि जिहड़ा अंदरों प्योर होवे। ये अखरी अर्थ भावें निंदन योग नहीं है, खंडन योग नहीं है, पर जे सही अर्थ लभने होण खालसा दे ते फिर उस पाशा दे दायरे विच खलो के ताई लभे जाणगे, वरना नहीं, उस पाशा दे दायरे विच जाणा पएगा। लफज है फारसी दा, ते फारसी दे अंदर खालसा उहनूं कहिंदे ने जिहड़ी जायदाद, जिहड़ी संपत्ति सेंटर गौरमेंट दी मलकीयत है, जिहड़ी सेंटर गौरमेंट दी अपनी जायदाद है, उहनूं कह दित्ता जांदा है खालसा। जो स्टेट सरकार दी संपत्ति जायदाद है उहनूं खालसा नहीं, जो सेंटर दी मलकीयत है, सेंटर दी संपत्ति है। हुण गुरु गोबिंद सिंह ने नाम खालसा दिता तू परमात्मा दा है, हुण सब तो वड्डी सेंटर सरकार ते परमात्मा ही है ना, आख्या तू परमात्मा दा है, मैं तेरा सीधा संबंध बना रहा निरंकार दे नाल, किसे विचकार तेनू विचोले दी लोड़ नहीं, सीधा संबंध निरंकार नाल। ये ते साडी अज्ञानता है, असीं 500-500 विचोले विच पाल लैने आ, ना विचोले पूरे हुंदे ने ना सानू पूरनता मिलदी है। तुहानू सतगुरु ने खालसा बनाया, तुसीं जाण के सज्जे खब्बे भटकण दा यतन करदे हो। खैर ये ते गल विचकार आ गई, अर्ज मैं कर रहा सां, भाई नंद लाल साहब जी कहिंदे ने कि दिल अगर दाना बवद, दाना कहिंदे ने अंदरों सियाणा होना, गल्लां बातां दे नाल सियाणप जाहर करनी एक होर अर्थ रखदी है, हकीकत विच सियाणा हो जाना एक होर मायने रखदा है। गल्ली बाती ते अज जिहदे कोल भी खड़े होईए ओह धर्म दीआं बरीक तो बरीक दलीलां इस तरह पेश करदा है कि जिवें सब तो वड्डा धार्मिक पुरश ही है, धर्म दे राह दे उत्ते चलण वाला ही है, पर कर्म दी चाल वेखीए ते कर्मां दी चाल बड़ी मैली है, उहनूं बाहरों वेखीए ना ओह बाहरों गुरु दे नाल जुड़िया है ना अंदरों गुरु दे नाल जुड़िया है, पर धर्म दी दलील बड़ी देगा, क्योंकि चार अखर तालीम दे कोल ने, तालीम दे नाल विद्या दे नाल दलील देनी आ जांदी है, तालीम दे नाल धर्म नहीं आउंदा। धर्म नूं अपनाउणा इहदे वास्ते तालीम दी लोड़ नहीं है। इहदे वास्ते गुरु अर्जन देव साहब जी कहिंदे ने, जो प्राणी गोबिंद त्यावै पढ़िया अनपढ़िया परम गत पावै। इह नहीं सतगुरु ने कहा कि जे PhD कीती है ते तां धर्म दा पांधी बनेगा वरना नहीं बनेगा, जे डॉक्टर इंजीनियर बनिया है ते तां धर्मी बन सकेगा वरना नहीं। ए तालीम साडा बाहरी जीवन चलाउंदी है, गुरु दी तालीम सानू अंदरों चेंज करदी है, अंदरों बदलाउंदी है। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਜੇ ਕੋਈ ਅੰਦਰੋਂ ਸਿਆਣਾ ਹੋਵੇ, ਦਿਲ ਅਗਰ ਦਾਨਾ ਬਵਦ, ਗੱਲੇ ਬਾਤੀ ਸਿਆਣਾ ਨਾ ਹੋਵੇ, ਗੱਲੇ ਬਾਤੀ ਧਰਮ ਦੀਆਂ ਗੱਲਾਂ ਪੇਸ਼ ਕਰਨੀਆਂ ਨਾ ਜਾਣਦਾ ਹੋਵੇ, ਹਕੀਕਤ ਵਿੱਚ ਉਹਨੂੰ ਅੰਦਰੋਂ ਰੱਬ ਜੀ ਦੇ ਬਾਰੇ ਸਮਝ ਹੋਵੇ, ਹਕੀਕਤ ਵਿੱਚ ਗਿਆਨੀ ਨਹੀਂ ਉਹੀ ਹੈ। ਕਹਿਣ ਲੱਗੇ ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ ਯਾਰ ਹਸਤ, ਕਹਿਣ ਲੱਗੇ ਤੇਰਾ ਯਾਰ ਮਤਲਬ ਪਰਮਾਤਮਾ ਤੈਨੂੰ ਅੰਦਰ ਵਸਦਾ ਰਸਦਾ ਨਜ਼ਰ ਪਏਗਾ। ਅਗਰ ਤੂੰ ਅੰਦਰੋਂ ਸਿਆਣਾ ਬਣੇ, ਅੰਦਰੋਂ ਮੈਲ ਦੀ ਪਰਤ ਨੂੰ ਤੋੜ ਕੇ ਬਾਹਰ ਕਰਨ ਦਾ ਯਤਨ ਕਰੇ। ਹੁਣ ਅਗਲੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਨੇ, ਭਾਈ ਨੰਦ ਲਾਲ ਸਾਹਿਬ ਜੀ ਕਹਿਣ ਲੱਗੇ, ਚਸਮ ਗਰ ਬੀਨਾ ਬਵਦ ਹਰ ਤਰਫ ਯਾਰ ਹਸਤ, ਕਹਿਣ ਲੱਗੇ ਤੇਰੇ ਨੇਤਰਾਂ ਦਾ ਰੋਗ ਅਗਰ ਮੁੱਕ ਜਾਏ, ਨੇਤਰਾਂ ਦਾ ਦਾਰੂ ਤੈਨੂੰ ਕਿਧਰੋਂ ਮਿਲ ਜਾਏ, ਰੋਗ ਚਲਾ ਜਾਏ, ਨੇਤਰਾਂ ਨੂੰ ਵੇਖਣ ਦੀ ਤੌਫੀਕ ਮਿਲ ਜਾਏ, ਤੇ ਕਹਿਣ ਲੱਗੇ ਫਿਰ ਚਾਰ ਚੁਫੇਰੇ ਉਹੀ ਪਰਮਾਤਮਾ ਦਿਸੇਗਾ ਜੋ ਸਰਵ ਪ੍ਰਥਮ ਤੈਨੂੰ ਤੇਰੇ ਅੰਦਰ ਦਿਸਿਆ ਹੈ। ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ ਯਾਰ ਹਸਤ, ਚਸਮ ਕਰ ਬੀਨਾ ਬਵਦ ਹਰ ਤਰਫ ਯਾਰ ਹਸਤ, ਕਹਿਣ ਲੱਗੇ ਚਾਰ ਚੁਫੇਰੇ ਯਾਰ ਦਿਸੇਗਾ, ਪਰਮਾਤਮਾ ਨਜ਼ਰ ਆਏਗਾ, ਪਰ ਸ਼ਰਤ ਇਹ ਹੈ ਕਿ ਅੱਖਾਂ ਦੇ ਅੰਦਰ ਰੋਗ ਨਾ ਹੋਵੇ। ਸੂਰਜ ਚਮਕਦਾ ਹੈ ਲੱਖ ਵਾਰ ਚਮਕੇ, ਜੇ ਅੱਖਾਂ ਵਿੱਚ ਵੇਖਣ ਵਾਲੀ ਜੋਤ ਹੀ ਨਹੀਂ ਹੈ, ਸੂਰਜ ਦਾ ਚਮਕਣਾ ਕੀ ਕਰੇਗਾ। ਸੂਰਜ ਨੂੰ ਵੇਖਣ ਲਈ ਤੁਹਾਡੇ ਨੇਤਰ ਵੀ ਤੇ ਖੁੱਲੇ ਹੋਣੇ ਚਾਹੀਦੇ ਨੇ, ਨੇਤਰਾਂ ਦੇ ਅੰਦਰ ਵੇਖਣ ਵਾਲੀ ਜੋਤ ਵੀ ਤੇ ਹੋਣੀ ਚਾਹੀਦੀ। ਤੋ ਅੱਜ ਦੇ ਮਹਾਂਵਾਕ ਦੇ ਅੰਦਰ ਭਗਤ ਜੀ ਕਹਿਣ ਲੱਗੇ, ਫਰੀਦਾ ਗਲੀਏ ਚਿੱਕੜ, ਤੇਰੇ ਅੰਦਰ ਮੈਲ ਬੜੀ ਹੈ, ਚਿੱਕੜ ਬੜਾ ਹੈ, ਅੰਦਰ ਦੀਆਂ ਗਲੀਆਂ ਭਰੀਆਂ ਪਈਆਂ ਨੇ ਚਿੱਕੜ ਦੇ ਨਾਲ, ਔਰ ਇਹ ਜਵਾਬ ਆਪਣੇ ਪਾਸੋਂ ਆਪ ਮੰਗੋ, ਆਪਣੇ ਮਨ ਦੀ ਕਿਤਾਬ ਖੋਲ ਕੇ ਵੇਖੋ, ਵੇਖੋ ਕਿ ਪਵਿੱਤਰਤਾ ਕਿੰਨੀ ਹੈ ਤੇ ਮੈਲ ਕਿੰਨੀ ਹੈ। ਇੱਕ ਦਿਨ ਦੇ ਅੰਦਰ ਜ਼ੁਬਾਨ ਕਿੰਨੀ ਵਾਰ ਬੋਲੀ ਹੈ ਤੇ ਜ਼ੁਬਾਨ ਨੇ ਸ਼ੁੱਧ ਕਿੰਨੀ ਵਾਰ ਬੋਲਿਆ ਹੈ ਤੇ ਅਸ਼ੁੱਧ ਕਿੰਨਾ ਬੋਲਿਆ ਹੈ, ਚੁਗਲੀ ਨਿੰਦਾ ਕਿੰਨੀ ਵਾਰ ਬੋਲੀ, ਕਾਮੁਕ ਲੋਭ ਦੇ ਬੋਲ ਕਿੰਨੀ ਵਾਰ ਬੋਲੇ ਨੇ। ਇੱਕ ਦਿਨ ਦੇ ਅੰਦਰ ਅੱਖਾਂ ਕਈ ਵਾਰ ਵੇਖਦੀਆਂ ਨੇ, ਕਿਸੇ ਨੂੰ ਵੇਖ ਕੇ ਈਰਸ਼ਾ ਦਵੈਸ਼ ਕਿੰਨੀ ਵਾਰ ਬਣੀ ਤੇ ਕਿਸੇ ਵਿੱਚੋਂ ਰੱਬ ਮਹਿਸੂਸ ਹੋਇਆ ਕਿੰਨੀ ਵਾਰ ਹੋਇਆ, ਕਿੰਨੀ ਵਾਰ ਵੇਖਿਆ। ਕੰਨ ਕੀ ਸੁਣਨਾ ਪਸੰਦ ਕਰਦੇ ਨੇ, ਆਪਣੇ ਜੀਵਨ ਦੀ ਡਾਇਰੀ ਨੋਟ ਕਰੋ, ਜਵਾਬ ਤੁਹਾਨੂੰ ਆਪੇ ਮਿਲ ਜਾਏਗਾ ਕਿ ਅੰਦਰ ਮੈਲ ਹੈ ਜਾਂ ਅੰਦਰ ਪਵਿੱਤਰਤਾ ਹੈ। ਭਗਤ ਜੀ ਕਹਿਣ ਲੱਗੇ, ਮੈਂ ਦੁਨੀਆਂ ਦੀ ਤਸਵੀਰ ਨੇੜੇ ਹੋ ਕੇ ਵੇਖੀ ਹੈ ਤੇ ਕੀ ਨਜ਼ਰ ਆਇਆ, ਗਲੀਏ ਚਿੱਕੜ, ਗਲੀਆਂ ਦੇ ਅੰਦਰ ਚਿੱਕੜ ਹੋਣ ਕਾਰਨ ਦੂਰ ਘਰ, ਪਰਮਾਤਮਾ ਦਾ ਘਰ ਦੂਰ ਨਜ਼ਰ ਆਇਆ। ਮਨੁੱਖ ਨੇ ਕਹਿ ਦਿੱਤਾ ਨੇੜੇ ਤੇੜੇ ਹੈ ਹੀ ਨਹੀਂ, ਬੜੀ ਦੂਰ ਹੈ, ਦੂਰ ਘਰ ਨਾਲ ਪਿਆਰੇ ਨੇ ਹੋ। ਕਹਿਣ ਲੱਗੇ ਮੇਰਾ ਪਿਆਰ ਮੇਰੇ ਪਰਮਾਤਮਾ ਦੇ ਨਾਲ ਹੈ। ਕਹਿਣ ਲੱਗੇ ਅੰਦਰ ਚਿੱਕੜ ਹੈ, ਘਰ ਲੱਗਦਾ ਪਰਮਾਤਮਾ ਦਾ ਦੂਰ, ਪਰ ਜਿਹਦਾ ਘਰ ਦੂਰ ਲੱਗਦਾ ਉਹਦੇ ਨਾਲ ਮੇਰਾ ਪਿਆਰ ਹੈ। ਹੁਣ ਜਿਵੇਂ ਜਿਵੇਂ ਪਿਆਰ ਪੱਕਦਾ ਜਾਏਗਾ, ਚਿੱਕੜ ਹਟਦਾ ਜਾਏਗਾ, ਘਰ ਨੇੜੇ ਲੱਗਣਾ ਸ਼ੁਰੂ ਹੋ ਜਾਏਗਾ। ਕਹਿਣ ਲੱਗੇ ਦੂਰ ਘਰ ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੈ ਕੰਬਲੀ, ਜਦ ਮੈਂ ਸੁਰਤ ਨੂੰ ਚਲਾਉਣਾ, ਜਦ ਮੈਂ ਸੁਰਤ ਦੇ ਮਾਰਗ ਦੇ ਉੱਤੇ ਚੱਲਦਾ ਤੇ ਇਸ ਚਿੱਕੜ ਦੇ ਨਾਲ ਮੇਰੀ ਕੰਬਲੀ ਲਬਰੇਜ ਹੋ ਜਾਂਦੀ ਹੈ, ਭਰ ਜਾਂਦੀ ਹੈ। ਜਦ ਤੁਸੀਂ ਸੁਰਤ ਕਰਕੇ ਪਰਮਾਤਮਾ ਦੇ ਨਾਲ ਸ਼ਬਦ ਦੇ ਨਾਲ ਜੁੜਨ ਦਾ ਯਤਨ ਕਰਦੇ ਹੋ, ਤੁਹਾਡੀ ਸੁਰਤ ਨੂੰ ਤੋੜਨ ਵਾਲੇ ਕਈ ਸਾਧਨ ਰਾਹ ਵਿੱਚ ਮਿਲਣਗੇ। ਕਾਮ ਸੁਰਤ ਨੂੰ ਤੋੜੇਗਾ, ਕੋਈ ਵੀ ਤੁਹਾਡੇ ਨੇੜੇ ਤੇੜੇ ਨਹੀਂ ਹੈ, ਤੁਹਾਡੇ ਕਲਪਨਾ ਦੇ ਅੰਦਰ ਹੀ ਬਹੁਤ ਕੁਝ ਹਲਚਲੀ ਮੱਚੀ ਹੋਈ ਤੁਹਾਨੂੰ ਨਜ਼ਰ ਆ ਜਾਏਗੀ, ਤੁਹਾਡੀ ਕਲਪਨਾ ਦੇ ਅੰਦਰ, ਨੇੜੇ ਤੁਹਾਡੇ ਕੋਈ ਵੀ ਨਹੀਂ ਹੈ, ਅੱਖਾਂ ਬੰਦ ਨੇ, ਵਾਹਿਗੁਰੂ ਵਾਹਿਗੁਰੂ ਜ਼ੁਬਾਨ ਤੋਂ ਕਹਿ ਰਹੇ ਹੋ, ਪਰ ਤੁਹਾਡੀ ਕਲਪਨਾ ਦਾ ਚਿੱਕੜ ਤੁਹਾਡੇ ਸਾਹਮਣੇ ਆ ਜਾਏਗਾ। ਕਦੀ ਉਹ ਕਾਮ ਦੇ ਰੂਪ ਵਿੱਚ, ਕਦੀ ਕ੍ਰੋਧ ਦੇ ਰੂਪ ਵਿੱਚ, ਕਦੀ ਈਰਸ਼ਾ ਦੇ ਰੂਪ ਵਿੱਚ, ਕਦੀ ਨਿੰਦਾ ਚੁਗਲੀ ਦੇ ਰੂਪ ਵਿੱਚ। ਅਗਰ ਇਹ ਚਿੱਕੜ ਹੋਵੇ ਨਾ, ਤਾਂ ਫਿਰ ਤੇ ਸੁਰਤ ਸ਼ਬਦ ਦੇ ਨਾਲ ਬੜੀ ਜਲਦੀ ਜੁੜ ਜਾਏਗੀ, ਬੜੀ ਜਲਦੀ ਜੁੜ ਜਾਏਗੀ, ਫਿਰ ਪਰਮਾਤਮਾ ਨੂੰ ਵੀ ਜਲਦੀ ਪਾਇਆ ਜਾ ਸਕੇਗਾ। ਪਰਮਾਤਮਾ ਮਿਲ ਜਾਂਦਾ ਹੈ, ਪਰ ਪਹਿਲਾਂ ਆਪਣੇ ਚਿੱਕੜ ਨੂੰ ਪਾਸੇ ਕਰਨਾ ਪੈਂਦਾ ਹੈ, ਤਾਂ ਆਪਣੇ ਚਿੱਕੜ ਨੂੰ ਹਟਾਉਣਾ ਪੈਂਦਾ ਹੈ। ਇੱਕ ਮੈਂ ਹੋਰ ਬੇਨਤੀ ਕਰਾਂ, ਚਿੱਕੜ ਬਣਦਾ ਵੀ ਪਾਣੀ ਦੇ ਨਾਲ ਹੈ ਤੇ ਚਿੱਕੜ ਨੂੰ ਧੋਤਾ ਵੀ ਪਾਣੀ ਦੇ ਨਾਲ ਹੀ ਜਾਂਦਾ ਹੈ। ਅਗਰ ਮਿੱਟੀ ਨੂੰ ਤੇ ਪਾਣੀ ਨੂੰ ਮਿਲਾ ਦਿਓ, ਚਿੱਕੜ ਬਣ ਜਾਏਗਾ, ਉਹ ਚਿੱਕੜ ਰਸਤੇ ਦੇ ਉੱਤੇ ਜੰਮ ਜਾਏ, ਚਿੱਕੜ ਕੱਪੜੇ ਦੇ ਉੱਤੇ ਜੰਮ ਜਾਏ, ਚਿੱਕੜ ਸਰੀਰ ਦੇ ਉੱਤੇ ਜੰਮ ਜਾਏ, ਪਾਣੀ ਤੇ ਮਿੱਟੀ ਕਾਰਨ ਜੰਮਿਆ ਨਾ, ਇਕੱਲੇ ਪਾਣੀ ਨੂੰ ਵਰਤੋਂ ਵਿੱਚ ਲਿਆਓ ਤੇ ਚਿੱਕੜ ਉਤਰਦਾ ਹੋਇਆ ਵੀ ਨਜ਼ਰ ਪੈ ਜਾਏਗਾ। ਮਰਜ਼ੀ ਤੁਹਾਡੀ ਇਸ ਪਾਣੀ ਦੇ ਨਾਲ ਚਿੱਕੜ ਬਣਾਉਣਾ ਹੈ, ਪਾਣੀ ਦੇ ਨਾਲ ਚਿੱਕੜ ਨੂੰ ਧੋਣਾ ਹੈ। ਕਹਿਣ ਲੱਗੇ ਦੂਰ ਕਰ ਨਾਲ ਪਿਆਰੇ ਨੇ ਹੋ ਚੱਲਾਂ ਤਾਂ ਭਿੱਜੇ ਕੰਬਲੇ। ਜਿਵੇਂ ਜਿਵੇਂ ਮੈਂ ਚੱਲਣ ਦਾ ਯਤਨ ਕਰਨਾ, ਸੁਰਤ ਨੂੰ ਜੋੜਨ ਦਾ ਯਤਨ ਕਰਦਾ, ਸ਼ਬਦ ਦੇ ਨਾਲ ਮੇਰੀ ਕੰਬਲੀ ਭਿੱਜ ਜਾਂਦੀ ਹੈ, ਮਨ ਰੂਪੀ ਕੰਬਲੀ ਭਿੱਜ ਜਾਂਦੀ ਹੈ। ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਪਰ ਇੱਕ ਮੈਂ ਬੇਨਤੀ ਕਰਾਂ, ਬਾਣੀ ਵਿੱਚ ਨਹੀਂ ਹੈ, ਮਨ ਦੁਬਦਾ ਵਿੱਚ ਨਾ ਚਲਾ ਜਾਏ, ਬਾਣੀ ਦਾ ਬਚਨ ਉਹ ਨਹੀਂ ਹੈ। ਕਬੀਰ ਪੰਥੀਆਂ ਦੇ ਪਾਸ ਇੱਕ ਬਹੁਤ ਵੱਡਾ ਕਬੀਰ ਸਾਹਿਬ ਦਾ ਗ੍ਰੰਥ ਹੈ, ਇਹ ਬਚਨ ਉਹਦੇ ਵਿੱਚ ਆਉਂਦਾ ਹੈ। ਕਬੀਰ ਸਾਹਿਬ ਕਹਿੰਦੇ ਨੇ, ਬੜੇ ਯਤਨ ਸੇ ਓਡੀ ਕੰਬਲੀਆ, ਬੜਾ ਲੰਮਾ ਸਮਾਂ ਭਟਕਣ ਤੋਂ ਬਾਅਦ, ਜੂਨਾ ਵਿੱਚ ਚੱਲਣ ਤੋਂ ਬਾਅਦ, ਚੱਕਰ ਕੱਟਣ ਤੋਂ ਬਾਅਦ, ਤਾਂ ਕਿਧਰੇ ਜਾ ਕੇ ਮਨੁੱਖਾ ਦੇਹ ਮਿਲੇ। ਔਰ ਇਹ ਬਚਨ ਗੁਰਬਾਣੀ ਦੇ ਨੇ, ਏਤੇ ਕਰ ਹਮ ਬਹੁਤ ਬਸਾਏ, ਤਬ ਹਮ ਰਾਮ ਗਰਭ ਹੋਏ ਆਏ, ਬਚਨੇ ਵੀ ਕਬੀਰ ਸਾਹਿਬ ਦੇ ਨੇ। ਕਹਿਣ ਲੱਗੇ ਬੜੇ ਯਤਨ ਸੇ ਓਡੀ ਕੰਬਲੀਆ, ਬੜੀ ਮੁਸ਼ਕਲ ਦੇ ਨਾਲ ਇਹ ਮਨੁੱਖਾ ਦੇਹੀ ਨੂੰ ਪਾਇਆ ਹੈ, ਜਿਉਂ ਕੀ ਤਿਉਂ ਦਰ ਲੀਨ ਕਮਲਿਆ, ਬੜੇ ਯਤਨ ਦੇ ਨਾਲ ਮੈਨੂੰ ਜਿਉਂ ਦੀ ਤਿਉਂ ਚਿੱਟੀ ਰੱਖ ਪਾਇਆ, ਇਹਨੂੰ ਮੈਂ ਲਿਬੜਨ ਨਹੀਂ ਦਿੱਤਾ, ਚਿੱਕੜ ਦੇ ਅੰਦਰ ਭਰਨ ਨਹੀਂ ਦਿੱਤਾ। ਬੜੇ ਯਤਨ ਸੇ ਓਡੀ ਕੰਬਲੀਆ, ਜਿਉਂ ਕੀ ਤਿਉਂ, ਜਿਵੇਂ ਦੀ ਕੰਬਲੀ ਮਿਲੀ ਸੀ ਚਿੱਟੀ, ਜਿਉਂ ਕੀ ਤਿਉਂ ਧਰ ਲੀਨ ਕਮਲਿਆ, ਮੈਨੂੰ ਧਰ ਲਿਆ ਹੈ, ਰੱਖ ਲਿਆ ਹੈ ਆਪਣੇ ਪਾਸ, ਜਿਉਂ ਦੀ ਤਿਉਂ, ਮਤਲਬ ਚਿੱਟੀ ਦੀ ਚਿੱਟੀ, ਕਾਲੀ ਨਹੀਂ ਆਉਣ ਦਿੱਤਾ। ਤੋ ਜਿਹਦੀ ਮਨ ਵਾਲੀ ਕੰਬਲੀ ਚਿੱਟੀ ਰਹਿ, ਉਹ ਪਵਿੱਤਰ ਹੈ, ਪ੍ਰਮਾਤਮਾ ਦੇ ਚਰਨਾਂ ਵਿੱਚ ਬਹਿਣ ਦੀ ਜਗ੍ਹਾ ਬਣ ਜਾਂਦੀ ਹੈ। ਜਿਹਦੀ ਕੰਬਲੀ ਚਿੱਕੜ ਦੇ ਨਾਲ ਭਰ ਜਾਏ, ਉਹ ਜੋਨਾਂ ਦੇ ਚੱਕਰ ਦੇ ਅੰਦਰ ਭਟਕਦਾ ਨਜ਼ਰ ਪੈਂਦਾ ਹੈ। ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਕਿ ਚੱਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨੇਹੋ। ਅਗਰ ਮੈਂ ਚੱਲਦਾ ਨਹੀਂ ਹਾਂ ਤੋ ਪ੍ਰਮਾਤਮਾ ਨਹੀਂ ਮਿਲਦਾ, ਪਿਆਰ ਟੁੱਟਦਾ। ਚੱਲਦਾ ਹਾਂ ਤੇ ਕੰਬਲੀ ਭਿੱਜਦੀ ਹੈ, ਹੁਣ ਕਰਾਂ ਕੀ, ਦੁਬਦਾ ਬਣ ਗਈ। ਚੱਲਦਾ ਹਾਂ ਤੇ ਮੁਸ਼ਕਲ ਬੜੀ ਹੈ, ਚੱਲਦਾ ਹਾਂ ਕਠਿਨਾਈ ਬੜੀ ਹੈ, ਚੱਲਦਾ ਹੈ ਤੇ ਇਸ ਤਰ੍ਹਾਂ ਲੱਗਦਾ ਹੈ ਚਟਾਨ ਦੇ ਵਿੱਚੋਂ ਰਸਤਾ ਬਣਾ ਕੇ ਅੱਗੇ ਗੁਜ਼ਰਨਾ ਪੈਣਾ ਹੈ, ਬੜਾ ਕਠਿਨਾਈ ਵਾਲਾ ਮਾਰਗ ਨਜ਼ਰ ਪੈ ਰਿਹਾ, ਨਹੀਂ ਚੱਲਦਾ ਤੇ ਪ੍ਰਮਾਤਮਾ ਨਹੀਂ ਮਿਲਦਾ, ਹੁਣ ਕਰਾਂ ਕੀ। ਅਗਲੇ ਸਲੋਕ ਵਿੱਚ ਕਹਿੰਦੇ ਨੇ, ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੋ ਮੇਹੋ। ਕਹਿਣ ਲੱਗੇ ਠੀਕ ਹੈ ਅੱਲਾਹ, ਇਹ ਚਿੱਕੜ ਬਣਾਇਆ ਵੀ ਤੇ ਤੂੰ ਹੈ, ਮੇਰੀ ਕੰਬਲੀ ਭਿੱਜਦੀ ਰਹਿ, ਇਹ ਚਿੱਕੜ ਦੇ ਅੰਦਰ ਭਰਦੀ ਜਾਏ, ਮੀਂਹ ਵਰਸਦਾ ਜਾਏ, ਮੀਂਹ ਦੇ ਨਾਲ ਚਿੱਕੜ ਹੁੰਦਾ ਜਾਏ, ਚਿੱਕੜ ਬਣਾਉਣ ਵਾਲਾ ਵੀ ਤੂੰ ਹੈ, ਮੈਨੂੰ ਆਪਣੇ ਨਾਲ ਮਿਲਾਉਣ ਵਾਲਾ ਵੀ ਤੂੰ ਹੈ, ਇਹ ਤੇਰੀ ਰਹਿਮਤ ਦੇ ਨਾਲ ਹੀ ਤੇ ਮੀਂਹ ਵਰਸ ਰਿਹਾ, ਤੇਰੇ ਹੁਕਮ ਤੋਂ ਬਾਹਰ ਤੇ ਨਹੀਂ ਵਰਸ ਰਿਹਾ। ਅਗਰ ਮੈਨੂੰ ਕਾਮ ਸਤਾਉਂਦਾ ਹੈ, ਕ੍ਰੋਧ ਸਤਾਉਂਦਾ ਹੈ, ਚੁਗਲੀ ਨਿੰਦਾ ਸਤਾਉਂਦੀ ਹੈ, ਤੋ ਆਖਿਆ ਚਿੱਕੜ ਵੀ ਤੇਰਾ ਬਣਾਇਆ ਹੈ, ਮੈਂ ਵੀ ਤੈਨੂੰ ਮਿਲਣਾ ਹੈ, ਮੈਂ ਚਿੱਕੜ ਦੀ ਪਰਵਾਹ ਨਾ ਕਰਦਾ ਹੋਇਆ ਧਿਆਨ ਤੇਰੇ ਵੱਲ ਰੱਖ ਰਿਹਾ, ਤੂੰ ਕਿਰਪਾ ਕਰ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਨਿਰੰਕਾਰ ਬਚਾਉਣਾ ਵੀ ਤੂੰ ਹੈ, ਭਿੱਜੋ ਸਿੱਜੋ ਕੰਬਲੀ, ਕੰਬਲੀ ਭਿੱਜਦੀ ਜਾ ਰਹੀ ਹੈ ਕੋਈ ਗੱਲ ਨਹੀਂ, ਬਰਸਾਤ ਪੈਂਦੀ ਜਾ ਰਹੀ ਹੈ ਕੋਈ ਗੱਲ ਨਹੀਂ, ਚੱਲਦਾ ਜਾਵਾਂ ਆਖਰ ਚੱਲਦਾ ਚੱਲਦਾ ਕਦੀ ਤੇ ਚਿੱਕੜ ਤੋਂ ਬਾਹਰ ਹੋਵਾਂਗਾ ਹੀ ਨਾ। ਅੱਲੋ ਵਰਸੋ ਮੇਹੋ। ਕਹਿਣ ਲੱਗੇ ਜਾਏ ਮਿਲਾਂ ਤਿੰਨਾ ਸੱਜਣਾ, ਟੁੱਟੋ ਨਾ ਹੀ ਨੇਹੋ। ਮੈਂ ਜਾ ਕੇ ਆਪਣੇ ਸੱਜਣ ਨੂੰ ਰੱਬ ਜੀ ਨੂੰ ਮਿਲ ਪਵਾਂ, ਮੇਰਾ ਪਿਆਰ ਸਲਾਮਤ ਰਹੇ, ਨੇ ਮੇਰਾ ਟੁੱਟੇ ਨਾ, ਪ੍ਰੇਮ ਮੇਰੇ ਦੇ ਅੰਦਰ ਵਿਘਣ ਪਏ ਨਾ, ਇਸ ਚਿੱਕੜ ਵਿੱਚੋਂ ਦੀ ਗੁਜ਼ਰ ਗੁਜ਼ਰ ਕੇ ਤਾਂ ਹੀ ਚਿੱਕੜ ਤੋਂ ਰਹਿਤ ਪ੍ਰਮਾਤਮਾ ਮਿਲਦਾ ਹੈ, ਵਰਨਾ ਨਹੀਂ। ਕੋਈ ਇਹ ਆਖੇ ਕਿ ਚਿੱਕੜ ਵਿੱਚੋਂ ਨਾ ਗੁਜ਼ਰਨਾ ਪਏ, ਹੋ ਨਹੀਂ ਸਕਦਾ, ਗੁਜ਼ਰਨਾ ਤੇ ਪਏਗਾ। ਕਿਵਾਂ ਚਾਹਾਂਗਾ ਬੋਲ, ਕੁਝ ਇਸ ਤਰ੍ਹਾਂ ਦੇ ਨੇ, ਪ੍ਰਸੂਤ ਦੀ ਪੀੜਾ ਵਿੱਚੋਂ ਗੁਜ਼ਰਨ ਤੋਂ ਬਾਅਦ ਹੀ ਬੱਚੇ ਦਾ ਮੂੰਹ ਵੇਖਿਆ ਜਾਂਦਾ ਹੈ, ਵਰਨਾ ਨਹੀਂ। ਇਸ ਚਿੱਕੜ ਦੇ ਦੌਰ ਦੀ ਪੀੜਾ ਵਿੱਚੋਂ ਨਿਕਲਣ ਤੋਂ ਬਾਅਦ ਹੀ ਪ੍ਰਮਾਤਮਾ ਦਾ ਮੂੰਹ ਦਿਸਦਾ ਹੈ, ਵਰਨਾ ਨਹੀਂ। ਬੜਾ ਭਿਆਨਕ ਚਿੱਕੜ ਹੈ, ਬੜੀ ਗੂੜੀ ਮੈਲ ਹੈ, ਗੂੜੀ ਮੈਲ ਹਟ ਜਾਂਦੀ ਹੈ ਜਦੋਂ ਆਪ ਤੁਰੇ ਜਾ ਰਹੇ ਹੋ। ਚਲੋ ਇੱਕ ਕਦਮ ਚੱਲ ਰਹੇ ਹੋ, ਦੋ ਕਦਮ ਚੱਲ ਰਹੇ ਹੋ, ਚੱਲਦੇ ਰਹੇ ਹੋ। ਜਿਹੜਾ ਢੇਰੀ ਢਾ ਕੇ ਬਹਿ ਗਿਆ ਕਿ ਰੱਬ ਦਾ ਘਰ ਬੜਾ ਦੂਰ ਹੈ, ਮੇਰੇ ਤੋਂ ਚੱਲਿਆ ਨਹੀਂ ਜਾਣਾ, ਚਿੱਕੜ ਬੜਾ ਦੂਰ ਹੈ, ਉਹ ਨਾ ਚੱਲ ਪਾਏਗਾ ਨਾ ਪਹੁੰਚ ਪਾਏਗਾ। ਉਸ ਬਹਿਣ ਵਾਲੇ ਨਾਲੋਂ ਕਰੋੜ ਗੁਣਾ ਉਹ ਚੰਗਾ ਹੈ, ਚੱਲ ਰਿਹਾ ਹੈ, ਭਾਵੇਂ ਰੋਜ਼ ਇੱਕ ਹੀ ਕਦਮ ਚੱਲ ਰਿਹਾ ਹੈ, ਦੋ ਹੀ ਕਦਮ ਚੱਲ ਰਿਹਾ, ਮੈਲ ਨੂੰ ਹਟਾ ਤੇ ਰਿਹਾ ਹੈ, ਹੌਸਲਾ ਉਹਨੇ ਡਿੱਗਿਆ ਤੇ ਨਹੀਂ। ਤੋ ਇਹ ਸੀ ਮਹਾਂਵਾਕ ਭਗਤ ਫਰੀਦ ਸਾਹਿਬ ਜੀ ਦੇ, ਜਿਨ੍ਹਾਂ ਨੂੰ ਆਧਾਰ ਬਣਾ ਕੇ ਮੈਂ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਕਰਨ ਦਾ ਨਿਮਾਣਾ ਯਤਨ ਕੀਤਾ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਫਰੀਦਾ ਮੈਂ ਭੁਲਾਵਾ ਪਗਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣੀ, ਸਿਰ ਭੀ ਮਿੱਟੀ ਖਾਏ। ਫਰੀਦਾ ਮੈਂ ਭੁਲਾਵਾ ਪਗਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣੀ, ਸਿਰ ਭੀ ਮਿੱਟੀ ਖਾਏ। ਫਰੀਦਾ ਸ਼ਕਰ ਖੰਡ ਨੀਵਾਤ ਗੁੜ, ਮਾਖਿਓ ਮਾਂਜਾ ਤੁਤ, ਸਭੇ ਵਸਤੂ ਮਿੱਠੀਆਂ

ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ। ਗੁਰਬਾਣੀ ਦੇ ਅੰਦਰ ਲਫ਼ਜ਼ ਜਿਹੜਾ ਆਇਆ ਨਾ ਉਹ ਪਾਪ ਆਇਆ, ਅਪਰਾਧ ਨਹੀਂ ਆਇਆ ਇਸ ਜਗ੍ਹਾ ਦੇ ਉੱਤੇ। ਇਸ ਤਰ੍ਹਾਂ ਨਹੀਂ ਕਿ ਅਪਰਾਧ ਲਫ਼ਜ਼ ਆਇਆ ਨਹੀਂ, ਪਰ ਇਸ ਜਗ੍ਹਾ ਦੇ ਉੱਤੇ ਕਹਿਣ ਲੱਗੇ ਭਰੀਐ ਮਤ ਪਾਪਾਂ ਕੈ ਸੰਗ, ਕਿਉਂਕਿ ਪਾਪ ਬੀਜ ਹੈ ਤੇ ਅਪਰਾਧ ਉਸ ਬੀਜ ਤੋਂ ਵਧਣ ਫੁੱਲਣ ਵਾਲਾ ਦਿਸਣ ਵਾਲਾ ਬੂਟਾ ਹੈ। ਪਾਪ ਜੜ ਹੈ ਤੇ ਉਸ ਪਾਪ ਦੀ ਜੜ ਦੇ ਸਹਾਰੇ ਦੇ ਉੱਤੇ ਜਿਹੜਾ ਪਣਪਣ ਵਾਲਾ ਹੈ ਉਹ ਅਪਰਾਧ ਨਾਮ ਦਾ ਬੂਟਾ ਹੈ। ਇਸ ਤਰ੍ਹਾਂ ਕਹਿ ਲੋ ਪਾਪ ਅੰਦਰ ਹੁੰਦਾ ਹੈ ਤੇ ਅਪਰਾਧ ਬਾਹਰ ਹੁੰਦਾ ਹੈ, ਭਾਵੇਂ ਦੋਵੇਂ ਗੁਣਾ ਦੋਵੇਂ ਦੋਸ਼ ਦੋਵੇਂ ਤਰ੍ਹਾਂ ਦੀ ਮਹਿਲ ਹੈ, ਪਰ ਪਾਪ ਮਨ ਦੇ ਨਾਲ ਸੰਬੰਧ ਰੱਖਦਾ ਹੈ ਤੇ ਅਪਰਾਧ ਤਨ ਦੇ ਨਾਲ ਸੰਬੰਧ ਰੱਖਦਾ ਹੈ। ਜੋ ਤੁਹਾਡੇ ਅੰਦਰ ਮਾੜੀ ਸੋਚ ਚੱਲ ਰਹੀ ਹੈ, ਬੁਰੀ ਸੋਚ ਚੱਲ ਰਹੀ ਹੈ, ਕਾਮੁਕ ਸੋਚ, ਕ੍ਰੋਧ, ਨਿੰਦਾ, ਚੁਗਲੀ, ਈਰਸ਼ਾ, ਤਰ੍ਹਾਂ ਤਰ੍ਹਾਂ ਦੀਆਂ ਬੁਰੀਆਂ ਵਿਚਾਰਾਂ ਜੋ ਚੱਲ ਰਹੀਆਂ ਨੇ, ਉਹਦਾ ਨਾਮ ਪਾਪ ਹੈ। ਉਸ ਪਾਪ ਤੋਂ ਅੱਗੇ ਆਣ ਕੇ ਜਿਹੜੇ ਬੁਰੇ ਕਰਮ ਕਰਨੇ ਅਸੀਂ ਸ਼ੁਰੂ ਕਰ ਦਿੰਦੇ ਹਾਂ ਉਹਦਾ ਨਾਮ ਅਪਰਾਧ ਹੈ। ਅਪਰਾਧ ਨੂੰ ਡਰ ਹੁੰਦਾ ਹੈ ਹੱਥ ਕੜੀ ਦਾ, ਕਾਨੂੰਨ ਦਾ, ਸਮਾਜ ਦਾ, ਪਰ ਪਾਪ ਨੂੰ ਤੇ ਵੀ ਡਰ ਨਹੀਂ ਹੈ, ਕਿਉਂਕਿ ਪਾਪ ਤਾਂ ਕਿਸੇ ਦੀ ਨਿਗਾਹ ਜਾਂਦੀ ਨਹੀਂ ਹੈ। ਪਾਪ ਤੇ ਕਿਧਰੇ ਮੰਦਰ ਮਸਜਿਦ ਦੇ ਅੰਦਰ ਬਹਿ ਕੇ ਵੀ ਕੀਤਾ ਜਾ ਸਕਦਾ। ਖਿਮਾ ਚਾਹਾਂਗਾ, ਕੀ ਸੋਚ ਰਹੇ ਹੋ ਤੁਸੀਂ ਇਸ ਵਕਤ ਮਨ ਦੇ ਅੰਦਰ, ਕੋਈ ਦੂਸਰਾ ਤੇ ਨਹੀਂ ਜਾਣਦਾ, ਬਿਲਕੁਲ ਤੁਹਾਡੀ ਬਗਲ ਦੇ ਅੰਦਰ ਤੁਹਾਡੇ ਨਾਲ ਬੈਠਾ ਹੋਇਆ ਦੂਸਰਾ ਪ੍ਰੇਮੀ, ਦੂਜਾ ਸਤਸੰਗੀ ਨਹੀਂ ਜਾਣਦਾ ਤੁਹਾਡੇ ਮਨ ਦੇ ਅੰਦਰ ਕੀ ਵਿਚਾਰਾਂ ਦੀ ਧਾਰਾ ਚੱਲ ਰਹੀ ਹੈ। ਪਰ ਤੁਹਾਡੇ ਤਨ ਨੂੰ ਤੇ ਆਪਾਂ ਵੇਖ ਹੀ ਰਹੇ ਹਾਂ, ਸਾਰੇ ਇੱਕ ਦੂਜੇ ਨੂੰ ਵੇਖ ਹੀ ਰਹੇ ਹੋ ਕਿ ਤਨ ਆਰਾਮ ਪੂਰਵਕ ਬੈਠਾ ਹੈ, ਮਨ ਵੀ ਬੈਠਾ ਹੈ, ਨਹੀਂ ਬੈਠਾ ਹੈ ਤੇ ਤੁਹਾਨੂੰ ਪਤਾ ਹੈ ਜਾਂ ਸਤਿਗੁਰੂ ਨੂੰ ਪਤਾ। ਤੋ ਪਾਪ ਨਾ ਕਾਨੂੰਨ ਦੀ ਪਕੜ ਵਿੱਚ ਆਉਂਦਾ ਹੈ, ਨਾ ਸਮਾਜ ਦੀ ਪਕੜ ਵਿੱਚ ਆਉਂਦਾ ਹੈ, ਅਗਰ ਆਉਂਦਾ ਹੈ ਤੇ ਧਰਮ ਦੀ ਪਕੜ ਵਿੱਚ ਆਉਂਦਾ ਹੈ, ਨਿਰੰਕਾਰ ਦੀ ਪਕੜ ਵਿੱਚ ਆਉਂਦਾ ਹੈ। ਨਿਰੰਕਾਰ ਜਾਣਦੇ ਨੇ ਅੰਦਰੋਂ ਅਸੀਂ ਮੈਲੇ ਹਾਂ, ਅੰਦਰੋਂ ਅਸੀਂ ਪਵਿੱਤਰ ਹਾਂ, ਨਿਰੰਕਾਰ ਜਾਣਦੇ ਨੇ। ਦੂਸਰੇ ਜੋ ਵੀ ਫੈਸਲਾ ਲੈਂਦੇ ਨੇ ਉਹ ਸਾਡੇ ਬਾਹਰ ਮੁਖੀ ਜੀਵਨ ਨੂੰ ਵੇਖ ਕੇ ਫੈਸਲਾ ਲੈਂਦੇ ਨੇ। ਸਾਡਾ ਬਹਿਣਾ ਉੱਠਣਾ ਚੰਗਾ ਹੈ, ਤੁਰਨਾ ਫਿਰਨਾ ਚੰਗਾ ਹੈ, ਬੋਲ ਬਾਣੀ ਚੰਗੀ ਹੈ। ਲੋਕ ਕਹਿ ਦਿੰਦੇ ਨੇ ਗੁਰਮੁਖ ਹੈ, ਪਰ ਮੈਂ ਗੁਰਮੁਖ ਹਾਂ, ਮਨਮੁਖ ਹਾਂ, ਇਹ ਮੈਨੂੰ ਖੁਦ ਨੂੰ ਪਤਾ ਹੈ ਤੇ ਯਾ ਸਤਿਗੁਰੂ ਸਾਹਿਬ ਜੀ ਨੂੰ ਪਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪਤਾ। ਖੈਰ ਮੈਂ ਇੱਕ ਬੇਨਤੀ ਕਰਦਾ ਹੀ ਚੱਲਾਂ, ਡਾਕਟਰ ਇਕਬਾਲ ਤੇ ਇਸ ਤਰ੍ਹਾਂ ਵੀ ਕਹਿੰਦੇ ਨੇ ਕਿ ਏਕ ਹੀ ਚਿਹਰੇ ਪੇ ਹਜ਼ਾਰ ਚਿਹਰੇ ਬਣਾ ਲੇਤੇ ਹੈ ਲੋਕ, ਇਹੀ ਚਿਹਰਾ ਗੁਰਦੁਆਰੇ ਦੇ ਅੰਦਰ ਕੁਝ ਹੋਰ ਦਿਸਦਾ ਹੈ, ਇਹੀ ਚਿਹਰਾ ਦੁਕਾਨ ਦੇ ਉੱਤੇ ਕਿਸੇ ਹੋਰ ਰੰਗ ਵਿੱਚ ਦਿਸਦਾ ਹੈ, ਇਹੀ ਚਿਹਰਾ ਕਿਧਰੇ ਕਾਰੋਬਾਰ ਦੇ ਅੰਦਰ ਹੋਰ ਰੰਗ ਪਕੜ ਕੇ ਆਪਣੇ ਉੱਤੇ ਜਮਾਇਆ ਹੋਇਆ ਦਿਸਦਾ ਹੈ, ਇਹੀ ਚਿਹਰਾ ਮਾਂ ਦੇ ਸਾਹਮਣੇ ਹੋ ਰਹੇ, ਪਤਨੀ ਦੇ ਸਾਹਮਣੇ ਹੋ ਰਹੇ, ਧੀ ਦੇ ਸਾਹਮਣੇ ਹੋ ਰਹੇ, ਸਮਾਜ ਦੇ ਸਾਹਮਣੇ ਹੋ ਰਹੇ ਤੇ ਗੁਰਦੁਆਰੇ ਦੇ ਅੰਦਰ ਹੋ ਰਹੇ। ਗਿਰਕਟ ਆਪਣੇ ਰੰਗ ਬਦਲਦਾ ਹੈ, ਮਨੁੱਖ ਆਪਣੇ ਚਿਹਰੇ ਦੇ ਮਖੌਟੇ ਬਦਲਦਾ ਹੈ ਤੇ ਮਖੌਟੇ ਬਦਲਣ ਦੀ ਇਹਨੂੰ ਬੜੀ ਚੰਗੀ ਤਰ੍ਹਾਂ ਜਾਂਚ ਹੈ। ਮਖੌਟੇ ਕਿਵੇਂ ਬਦਲਣੇ ਨੇ, ਕਿਧਰੇ ਗਮੀ ਵਾਲੀ ਜਗ੍ਹਾ ਤੇ ਚਲਾ ਗਿਆ ਹੈ, ਕਿਧਰੇ ਅਫਸੋਸ ਕਰਨ ਵਾਸਤੇ ਕਿਸੇ ਦੇ ਘਰ ਵਿੱਚ ਜਾਣਾ ਪਿਆ ਹੈ, ਉੱਥੇ ਕੋਈ ਸੋਗ ਸਮਾਚਾਰ ਹੈ, ਇਹਦੇ ਅੰਦਰ ਭਾਵੇਂ ਗਮੀ ਨਹੀਂ ਪਰ ਚਿਹਰੇ ਦੇ ਉੱਤੇ ਬਨਾਵਟੀ ਗਮੀ ਦਾ ਮਖੌਟਾ ਪਾਉਣਾ ਇਹਨੂੰ ਆਉਂਦਾ ਹੈ ਕਿ ਬਨਾਵਟੀ ਗਮੀ ਚਿਹਰੇ ਦੇ ਉੱਤੇ ਕਿਵੇਂ ਲਿਆਈਦੀ ਹੈ। ਕਿਧਰੇ ਖੁਸ਼ੀ ਵਾਲੀ ਜਗ੍ਹਾ ਤੇ ਚਲਾ ਗਿਆ ਹੈ, ਕਿਸੇ ਦੇ ਵਿਆਹ ਦੇ ਅੰਦਰ, ਕਿਸੇ ਦੇ ਬੱਚੇ ਦੇ ਜਨਮ ਦਿਨ ਦੇ ਅੰਦਰ, ਕਿਸੇ ਦੇ ਕਾਰੋਬਾਰ ਦੀ ਓਪਨਿੰਗ ਦੇ ਅੰਦਰ ਚਲਾ ਗਿਆ ਹੈ। ਅੰਦਰ ਭਾਵੇਂ ਜੈਲਸੀ ਹੈ, ਅੰਦਰ ਭਾਵੇਂ ਈਰਸ਼ਾ ਹੈ, ਪਰ ਬਨਾਵਟੀ ਖੁਸ਼ੀ ਦਾ ਮਖੌਟਾ ਬਣਾ ਕੇ ਉਹਨਾਂ ਨੂੰ ਵਧਾਈ ਦੇਣ ਦੀ ਇਹਨੂੰ ਬੜੀ ਚੰਗੀ ਤਰ੍ਹਾਂ ਆਦਤ ਹੈ, ਕੁਸ਼ਲ ਹੈ। ਇਹ ਜਾਣਦਾ ਹੈ ਕਿ ਖੁਸ਼ੀ ਦਾ ਮਖੌਟਾ ਕਦੋਂ ਪਾਉਣਾ ਹੈ ਤੇ ਕਮੀ ਦਾ ਮਖੌਟਾ ਕਦੋਂ ਪਾਉਣਾ ਹੈ। ਖੈਰ ਇਹ ਮੇਰਾ ਵਿਸ਼ਾ ਨਹੀਂ ਸੀ। ਅੰਦਰ ਜੋ ਬੁਰਾਈ ਹੈ ਉਹਦਾ ਨਾਂ ਪਾਪ, ਜੋ ਬਾਹਰ ਬੁਰਾਈ ਪ੍ਰਗਟ ਹੋ ਕੇ ਆ ਜਾਂਦੀ ਹੈ ਉਹਦਾ ਨਾਂ ਅਪਰਾਧ। ਬਸ ਇੱਕ ਨੁਕਤਾ ਯਾਦ ਰੱਖੋ, ਅਪਰਾਧ ਬਾਹਰ ਹੁੰਦਾ ਹੈ ਤੇ ਪਾਪ ਹਮੇਸ਼ਾ ਅੰਦਰ ਹੁੰਦਾ ਹੈ। ਹੁਣ ਅਪਰਾਧ ਤਾਂ ਹੀ ਬਣਦਾ ਹੈ ਨਾ ਜੇ ਪਾਪ ਅੰਦਰ ਹੋਵੇ, ਤੇ ਜੇ ਪਾਪ ਹੀ ਅੰਦਰ ਨਾ ਰਹੇ ਤੇ ਅਪਰਾਧ ਨੂੰ ਪਣਪਣ ਵਾਸਤੇ ਸਮਾਂ ਮਿਲੇਗਾ ਹੀ ਨਹੀਂ, ਅਪਰਾਧ ਬਣੇਗਾ ਕਿੱਥੇ। ਅਗਰ ਜ਼ਮੀਨ ਵਿੱਚ ਤੁਸੀਂ ਬੀਜ ਅੰਬਾਂ ਦਾ ਬੀਜਿਆ ਹੀ ਨਹੀਂ, ਅੰਬ ਦੀ ਗੁਠਲੀ ਬੀਜੀ ਨਹੀਂ ਤੇ ਅੰਬ ਦਾ ਬੂਟਾ ਪੈਦਾ ਵੀ ਕਿਵੇਂ ਹੋਏਗਾ। ਜ਼ਮੀਨ ਦੇ ਅੰਦਰ ਇੱਕ ਜ਼ਿਮੀਦਾਰ ਜਿਸ ਤਰ੍ਹਾਂ ਦੀ ਫਸਲ ਦਾ ਬੀਜ ਬੀਜਦਾ ਹੈ,

0: ਉਸ ਤਰ੍ਹਾਂ ਦੇ ਤੇ ਬੂਟੇ ਪੈਦਾ ਹੁੰਦੇ ਨੇ ਦੂਜੇ ਤੇ ਨਹੀਂ। ਅਗਰ ਬੀਜ ਹੀ ਨਹੀਂ ਤਾਂ ਫਿਰ ਬੂਟਾ ਵੀ ਨਹੀਂ। ਪਾਪ ਨਹੀਂ ਤੇ ਕਹਿਣਾ ਪਏਗਾ ਦੁਨੀਆਂ ਦੇ ਅੰਦਰ ਅਪਰਾਧ ਵੀ ਨਹੀਂ ਦਿਸੇਗਾ। ਤੋ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਗੱਲ ਜੜ ਤੋਂ ਫੜਦੇ ਨੇ, ਮੁੱਢ ਤੋਂ। ਉੱਪਰੋਂ ਉੱਪਰੋਂ ਰੁੱਖ ਦੀਆਂ ਇੱਕ ਦੋ ਟਹਿਣੀਆਂ ਕੱਟ ਦਈਏ, ਉਹਦੇ ਨਾਲ ਦੁਨੀਆਂ ਦੇ ਅਪਰਾਧ, ਪਾਪ, ਕਤਲੋ ਗਾਰਤ, ਗੁੰਡਾਗਰਦੀ ਇਹ ਮਿਟਣੇ ਤੇ ਨਹੀਂ ਹੈ। ਰੁੱਖ ਦੀਆਂ ਜੜਾਂ ਅਗਰ ਜ਼ਮੀਨ ਵਿੱਚ ਲੱਗੀਆਂ ਨੇ, ਉੱਪਰੋਂ ਉੱਪਰੋਂ ਪੱਤੇ ਝਾੜ ਦਿਓ, ਪੱਤੇ ਨਵੇਂ ਆ ਜਾਂਦੇ ਨੇ। ਫੁੱਲ ਤੋੜ ਲੈਂਦੇ ਹੋ, ਫੁੱਲ ਨਵੇਂ ਆ ਜਾਂਦੇ ਨੇ। ਫਲ ਤੋੜ ਕੇ ਖਾ ਲੈਂਦੇ ਹੋ, ਫਲ ਫੇਰ ਸਮਾਂ ਪਾ ਕੇ ਨਵੇਂ ਆ ਜਾਂਦੇ ਨੇ। ਟਹਿਣੀਆਂ ਨੂੰ ਆਪ ਕੱਟ ਦਿੰਦੇ ਹੋ, ਦੋ ਟਹਿਣੀਆਂ ਕੱਟਦੇ ਹੋ, ਦੋ ਦੂਸਰੀ ਸ਼ਾਖਾ ਦੇ ਉੱਤੇ, ਦੂਸਰੇ ਟਹਿਣੇ ਦੇ ਉੱਤੇ ਨਵੀਆਂ ਸ਼ਾਖਾਵਾਂ ਜਨਮ ਲੈ ਲੈਂਦੀਆਂ। ਇੱਕ ਟਹਿਣੀ ਨੂੰ ਕੱਟ ਰਹੇ ਹੋ, ਦੂਜੀ ਨਵੀਂ ਜਨਮ ਲੈ ਰਹੀ ਹੈ। ਇਹ ਸਭ ਕੁਝ ਕਿਉਂ ਹੈ? ਕਿਉਂਕਿ ਅਜੇ ਜੜ ਮੌਜੂਦ ਹੈ। ਅਗਰ ਜੜ ਨਾ ਰਹੇਗੀ ਤੇ ਨਾ ਰੁੱਖ ਦੇ ਉੱਤੇ ਪੱਤੇ ਆਉਣਗੇ, ਨਾ ਫੁੱਲ ਆਉਣਗੇ, ਨਾ ਫਲ ਆਉਣਗੇ, ਨਾ ਦੁਬਾਰਾ ਹਰਿਆਲੀ ਆਏਗੀ। ਤੋ ਗੁਰੂ ਨਾਨਕ ਦੇਵ ਸਾਹਿਬ ਜੀ ਗੱਲ ਜੜ ਤੋਂ ਆਰੰਭ ਕਰਦੇ ਨੇ। ਕਹਿਣ ਲੱਗੇ, ਭਰੀਏ ਮਤ ਪਾਪਾਂ ਕੈ ਸੰਗ। ਅੰਦਰ ਕਿਵੇਂ ਭਰਦਾ ਹੈ? ਪਾਪ ਦੇ ਨਾਲ। ਕਹਿਣ ਲੱਗੇ, ਭਰੀਏ ਮਤ ਪਾਪਾਂ ਕੈ ਸੰਗ। ਹੁਣ ਅੰਦਰ ਦੀ ਮੈਲ ਨੂੰ ਧੋਣ ਵਾਸਤੇ ਨਾ ਤੇ ਕੋਈ ਸਾਬਣ, ਨਾ ਕੋਈ ਸਰਫ, ਨਾ ਕੋਈ ਹੋਰ ਲਿਕਵਡ, ਨਾ ਕੋਈ ਪਾਣੀ ਨਹੀਂ ਧੁੱਪੇਗੀ। ਹੁਣ ਮੈਲ ਧੁੱਪੇਗੀ ਕਿਵੇਂ? ਪੁੱਛਿਆ ਹਜ਼ੂਰ, ਫਿਰੇ ਮੈਲ ਜਾਵੇ ਕਿਵੇਂ? ਕਹਿਣ ਲੱਗੇ, ਉਹ ਧੁੱਪੈ ਨਾ ਮੈਂ ਕਹਿ ਰੰਗ। ਧੁੱਪ ਜਾਏਗੀ, ਮਾਯੂਸੀ ਦੀ ਲੋੜ ਨਹੀਂ ਹੈ। ਪਰ ਜਿਸ ਸਾਬਣ ਜਾਂ ਨਿਰਮਲ ਜਲ ਨੂੰ ਵਰਤੋਂ ਵਿੱਚ ਲਿਆਉਣ ਤੋਂ ਬਾਅਦ ਉਹ ਮੈਲ ਜਾਣੀ ਹੈ, ਉਹਦਾ ਨਾਂ ਹੈ ਪਰਮਾਤਮਾ ਦੇ ਗੁਣ, ਪਰਮਾਤਮਾ ਦਾ ਚਿੰਤਨ। ਉਹ ਧੋਪੈ ਨਾ ਮੈਂ ਕਹਿ ਰੰਗ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ। ਸੁਖਮਣੀ ਸਾਹਿਬ ਦੀ ਪਾਕ ਬਾਣੀ ਨੂੰ ਆਪ ਉਚੇਚੇ ਤੌਰ ਤੇ ਪਿਆਰ ਸਹਿਤ ਪੜ੍ਹਦੇ, ਜਪਦੇ, ਸੁਣਦੇ ਵੇਖਿਆ ਜਾਂਦਾ ਹੈ। ਸੁਖਮਣੀ ਸਾਹਿਬ ਦੇ ਅੰਦਰ ਹਜ਼ੂਰ ਦਾ ਫੁਰਮਾਨ ਹੈ, ਸੋਚ ਕਰੇ ਦਿਨਸ ਅਰ ਰਾਤ। ਇਹਨੂੰ ਲਫ਼ਜ਼ ਨੂੰ ਸੋਚ ਨਹੀਂ ਪੜਨਾ। ਸੋਚ ਦਾ ਮਤਲਬ ਹੈ ਸੋਚਣਾ, ਸੋਚ ਦਾ ਮਤਲਬ ਹੈ ਵਿਚਾਰਨਾ। ਸੋਚ, ਸੋਚ ਦਾ ਮਤਲਬ ਹੈ ਜਿਵੇਂ ਆਪਾਂ ਕਹਿੰਦੇ ਹਾਂ ਮੈਂ ਤਨ ਪਵਿੱਤਰ ਰੱਖਣਾ, ਤਨ ਸੁੱਚਾ ਰੱਖਣਾ। ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਕਹਿਣ ਲੱਗੇ, ਦਿਨ ਭਰ ਰਾਤ ਬਾਹਰੋਂ ਸੁੱਚਾ ਹੋਣ ਦਾ ਯਤਨ ਕਰਦਾ ਰਹੇ, ਬਿੰਦ ਬਿੰਦ ਹੱਥ ਧੋਂਦਾ ਰਹੇ, ਬਾਹਰੋਂ ਤੋਂ ਬਿਲਕੁਲ ਪਵਿੱਤਰਤਾ ਰੱਖਣ ਵਿੱਚ ਕਾਮਯਾਬ ਦਿਸੇ। ਪਰ ਕਹਿਣ ਲੱਗੇ, ਇਸ ਤਰ੍ਹਾਂ ਕਰਨ ਦੇ ਨਾਲ ਤੇਰੇ ਮਨ ਨੂੰ ਕੀ ਅਸਰ ਪਏਗਾ? ਠੀਕ ਹੈ, ਲੋਕਾਂ ਦੇ ਸਾਹਮਣੇ ਇੰਨੀ ਕੁ ਤੇਰੀ ਇਮੇਜ ਬਣ ਜਾਏਗੀ, ਬੜਾ ਪਵਿੱਤਰ ਹੈ, ਬੜਾ ਸੁੱਚਾ ਰਹਿ ਕੇ ਚੱਲ ਰਿਹਾ। ਇਹ ਬਿਲਕੁਲ ਵੀ ਝੂਠ ਦੇ ਨੇੜੇ ਤੇੜੇ ਨਹੀਂ ਜਾਂਦਾ। ਬ੍ਰਾਹਮਣ ਵਾਂਗ ਬੜੀ ਸੁੱਚਤਾ ਹੈ, ਬੜੀ ਪਵਿੱਤਰਤਾ ਹੈ, ਪਰ ਤੇਰੀ ਉਸ ਸੁੱਚਤਾ ਦਾ ਮੁੱਲ ਤਾਂ ਹੀ ਪੈਂਦਾ ਹੈ ਜੇ ਮਨ ਸੁੱਚਾ ਹੋਵੇ। ਅਗਰ ਮਨ ਸੁੱਚਾ ਨਹੀਂ ਤਾਂ ਫਿਰ ਇਸ ਬਾਹਰੀ ਪਵਿੱਤਰਤਾ ਦਾ ਤੇ ਬਾਹਰੀ ਸੁੱਚ ਦਾ ਕੋਈ ਮੈਨਾ ਨਹੀਂ, ਕੋਈ ਅਰਥ ਨਹੀਂ ਹੈ। ਮੇਰਾ ਮਤਲਬ ਇਹ ਨਹੀਂ ਹੈ ਕਿ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਬਹਿਣਾ ਚਾਹੋ ਤੇ ਲਿਬੜੇ ਤਿਬੜੇ ਆਣ ਕੇ ਬਹਿ ਜਾਓ, ਤਨ ਸਾਫ਼ ਨਹੀਂ ਚਾਹੀਦਾ, ਇਹ ਮੇਰਾ ਮਤਲਬ ਨਹੀਂ ਹੈ। ਜਿਹੜੀ ਵਿਖਾਵੇ ਦੀ ਵਾਧੂ ਸੋਚੇ ਮੈਂ ਉਹਦੀ ਗੱਲ ਕਰ ਰਿਹਾ, ਜਿਹੜੀ ਪਖੰਡ ਦੇ ਅੰਦਰ ਲੈ ਕੇ ਚਲੀ ਜਾਂਦੀ ਉਹਦੀ ਗੱਲ ਕਰ ਰਿਹਾ। ਹੁਣੇ ਹੀ ਆਪ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਕੇ ਹਟੇ ਹੋ। ਪਾਤਸ਼ਾਹ ਇੱਕ ਸਲੋਕ ਦੇ ਅੰਦਰ ਕਹਿ ਰਹੇ ਸਨ ਗੁਰੂ ਨਾਨਕ ਦੇਵ ਪਾਤਸ਼ਾਹ ਕਿ ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ, ਮਤ ਪਿੱਟੇ ਵੇ ਮਤ ਪਿੱਟੇ, ਇਹੋ ਅੰਨ ਸਾਡਾ ਫਿੱਟੇ, ਤਨ ਫਿੱਟੇ ਫੇੜ ਕਰੇਨ, ਮਨ ਜੂਠੇ ਚੁਲੀ ਪ੍ਰੇਨ। ਅਖੀਰ ਦੇ ਉੱਤੇ ਕਹਿੰਦੇ ਨੇ, ਕਹੁ ਨਾਨਕ ਸੱਚ ਧਿਆਈਏ, ਸੁੱਚ ਹੋਵੇ ਤਾਂ ਸੱਚ ਪਾਈਏ। ਹੁਣ ਇੱਕ ਬੇਨਤੀ ਮੈਂ ਹੋਰ ਕਰਾਂ, ਜੇ ਕੋਈ ਤੁਹਾਡੇ ਤੇ ਪ੍ਰਸ਼ਨ ਕਰੇ ਵੀ ਤੁਹਾਡਾ ਗੁਰੂ ਉੱਤੇ ਤੇ ਗੱਲ ਕਰਦੇ ਨੇ ਵੀ ਚੌਂਕਾ ਦੇਣਾ, ਗੋਬਰ ਦੇ ਨਾਲ ਲੇਪ ਕਰਨਾ, ਕਾਰ ਕੱਢਣੀ, ਲੱਕੜੀਆਂ ਧੋ ਕੇ ਬਾਲਣੀਆਂ, ਇਹ ਪਵਿੱਤਰਤਾ, ਇਹਦਾ ਖੰਡਨ ਕਰ ਰਹੇ ਨੇ ਤੇ ਅਖੀਰਲੀ ਪੰਕਤੀ ਵਿੱਚ ਜਾ ਕੇ ਕਹਿ ਰਹੇ ਨੇ ਸੁੱਚ ਹੋਵੇ ਤਾਂ ਸੱਚ ਪਾਈਏ, ਤਾਂ ਫਿਰ ਗੱਲ ਵਿਰੋਧੀ ਲੱਗੇਗੀ ਨਾ। ਵੀ ਅਖੀਰਲੀ ਪੰਕਤੀ ਵਿੱਚ ਕਹਿ ਰਹੇ ਨੇ ਸੁੱਚ ਹੋਏਗੀ ਤੇ ਤਾਂ ਸੱਚ ਮਿਲੇਗਾ। ਪਰ ਪਿਆਰਿਓ, ਇਹਦਾ ਥੋੜਾ ਜਿਹਾ ਵਿਸ਼ਰਾਮ ਦਾ ਹੀ ਭਰਮ ਹੈ, ਵਿਸ਼ਰਾਮ ਦੇਣਾ ਤੁਹਾਨੂੰ ਆ ਗਿਆ ਤੇ ਅਰਥ ਆਪਣੇ ਆਪ ਸਾਫ਼ ਹੋ ਜਾਏਗਾ। ਹਜ਼ੂਰ ਕਹਿੰਦੇ ਨੇ, ਕਹੁ ਨਾਨਕ ਸੱਚ ਧਿਆਈਏ, ਸੁੱਚ ਹੋਵੇ ਤਾਂ, ਸੁੱਚ ਹੁੰਦੀ ਤਾਂ ਹੈ ਸੱਚ ਪਾਈਏ, ਸੁੱਚ ਬਣਦੀ ਤਾਂ ਹੈ ਜੇ ਸੱਚ ਮਿਲ ਜਾਏ, ਸੁੱਚ ਹੋਵੇ ਤਾਂ सुच बनदी है अंदर दी सच पाईए जे सच दे गुणा नू अपने हृदय विच वसा लवे ते असीं की पढ़ के निकल जाने सुच होवे तां सच पाईए असीं एक विश्राम दे कारण अर्थां दे अंदर जमीन शमान दा फर्क खड़ा कर देने सुच होवे तां सच पाईए एक जगह ते मैनू गुरबाणी दा बोल होर भी चेते आउंदा है पातशाह कहिंदे ने अंतर मैल गल मैं मन दी मैल ते तन दी मैल दी तुहाडे सामने रख रिहा क्योंकि फरीद साहब जी दा हुक्म अज इस तरह दा आया है कहन लगे फरीदा मैं भुलावा पग दा मत मैली होए जाए मैं ते पग दे भरम विच रिहा कि मैली ना होए मत मैली होए जाए गहला रूह ना जाने कि सिर भी मिट्टी खाए मैं सिर भी मिट्टी ने खा जाना मैं ते सिर ते बत्ती पग दा ही बड़ा ध्यान रखे मन मैला हो जाता है इहदा ध्यान किसे नूं है तन मैला ना होवे इहदा ध्यान सानू सारिआं नूं है भगत कबीर साहब जी कहिंदे ने अंतर मैल जे तीर्थ नावै तिस बैकुंठ ना जाना गुरबाणी दे बचन ने और कबीर साहब दी रचना दे बचन ने हुण इन्हां बचनां नूं सुनन तों बाद जे बंदे दे मन दा भरम ना जाए ते फिर ते खिमा चाहवांगा महा अग्ञानता दे हनेरे विच ही इह खड़ा है फिर ते इहनों ना गुरु दी आवाज सुनदी है ते ना किसे दूसरे दी कह रहे ने अंतर मैल अंदर तेरे होवे मैल अंतर मैल जे तीर्थ नावै ते नौंदा फिरे 68 तीर्थां दे उत्ते अंतर मैल जे तीर्थ नावै तिस बैकुंठ ना जाना कहन लगे इस तरह कम करन दे नाल मनुख नू बैकुंठ ताम नहीं मिलदा परमात्मा दे चरण नहीं मिलदे तिस बैकुंठ ना जाना लोक पतीने कशु ना होवे नाही राम ए आना लोक पतीने पतीने मैंने पतीज जाना पतीज मैंने विश्वास करना लोक तेनू चंगा कहन इस गल दे नाल कबीर साहब कहिंदे ने फर्क नहीं पैना लोक पतीने तू लोकां दे सामने विखावे दी सोच रखे कहन लगे दे नाल फर्क नहीं पैना क्यों नहीं पैना कहन लगे नाही राम ए आना परमात्मा न्याणा नहीं है कि जो तेनू अंदरों जानदा नहीं उह सुगण सियाणा है उह तेनू अंदरों जानदा है लोक विचारे वेखणगे तेनू बारों बारों तू बड़ी सोच रख रहा है पर गुरु तेनू बारों घट वेखणगे अंदरों तेनू ज्यादा वेखणगे लोक पतीने कशु ना होवे नाही राम ए आना अगा इसे ही शब्द दे अंदर चलदे चलदे कहिंदे ने जल के मज्जन मज्जन मैंने इशनान जल के मज्जन जेगत होवे नित नित मेंढक नावै जैसे मेंढक तैसे ओए नर फिर जूनी आवे जिवें डड्डू नहाउंदा है पानी दे अंदर ते ओहदी मुक्ति नहीं हुंदी कहन लगे बस इशनान तेरा डड्डू दे बराबर ही इस तों वध नहीं अगर मन दे अंदर रब्बी गुण नहीं गए मन बाणी दे नाल नहीं जुड़िया मन दे अंदर मैल ही रही जैलसी है ईर्षा है कपट है मकारी है चलाकी है धोखा तड़ी है दूजे दा हक मारना छड्डिया नहीं निंदा करनी छड्डी नहीं सारा दिन चुगली जुबान ते रहिंदी है वेखना माड़ा सोचना माड़ा कहन लगे फिर ते तेरा इशनान मेंढक दे बराबर ही है डड्डू दे बराबर है उस तों वध कुछ नहीं है जैसे मेंढक तैसे ओए नर ओए मैंने ओ नर मैंने मनुख जमदे रहिंदे ने मरदे रहिंदे ने की फर्क पैदा है एक गुरबाणी दा बचन मैं तुहाडे सामने होर भी रखदा चलां हजूर कहिंदे ने हिरदै कपट कपट दा नाम ही ते मैल ही है ना ते मैल दा दूजा नाम कपट कहन लगे हिरदै कपट हिरदा तेरा भरिया होवे कपट दे नाल हिरदा भरिया होवे बुराई दे नाल हिरदे दे अंदर मैल ही मैल होवे हिरदै कपट मुख ज्ञानी ते मेरे वांग मूंह दे विचों चंगियां चंगियां गल्लां करदा होवे बख्शिया ते बाणी ने किसे नूं नहीं है इन्हें कि जो मुंह दी गल करनी जानदा है उहदा हिरदा पवित्र होएगा मैं ते अपने उत्ते गल पहला लाउंदा हुंदा कि जो मुंह दी गल है उह होर है जो तुहाडे अंदर दी गल है उह होर है अंदर की बोलदा है हकीकत होवे साडा अंदर किथे खड़ा है असलीयत होवे ते सतगुरु साडे अंदर नूं पवित्र करना चाहुंदे ने कहिंदे ने हिरदै कपट मुख ज्ञानी झूठे कहां बलोवस पानी ਕਹਿਣ ਲੱਗੇ ਇਹ ਝੂਠ ਮਾਰਨ ਵਾਲਿਆ ਪਾਣੀ ਨੂੰ ਕਿਉਂ ਬਲੋ ਰਿਹਾ ਹੈ, ਪਾਣੀ ਦੇ ਅੰਦਰ ਮਦਾਨੀ ਕਿਉਂ ਪਾ ਕੇ ਰਿੜਕ ਰਿਹਾ। ਤੇ ਅਕਸਰ ਕਹਿ ਦਿੰਦੇ ਨੇ ਕਿ ਪਾਣੀ ਦੇ ਅੰਦਰ ਮਦਾਨੀ ਪਾਇਆ ਤੈਨੂੰ ਮਿਲਣਾ ਕੀ ਹੈ, ਦੁੱਧ ਦੇ ਅੰਦਰ ਮਦਾਨੀ ਪਾ ਲਵੇ ਤੇ ਮੱਖਣ ਮਿਲ ਜਾਏਗਾ, ਪਾਣੀ ਵਿੱਚ ਮਦਾਨੀ ਪਾ ਕੇ ਰਿੜਕੀ ਜਾ, ਚਾਰ ਘੰਟੇ ਬਹਿ ਕੇ ਰਿੜਕੀ ਜਾ, ਕਿੱਥੋਂ ਮੱਖਣ ਨਿਕਲੇਗਾ ਪਾਣੀ ਵਿੱਚੋਂ। ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਹਾ ਬਲੋਵਸ ਪਾਣੀ, ਕਾਇਆ ਮੰਜ ਸਕਾਉਣ ਗੁਣਾ, ਜੋ ਘੱਟ ਪੀਤਰ ਹੈ ਮਿਲਣਾ ਮਲਣਾ। ਕਹਿਣ ਲੱਗੇ ਕਾਇਆ ਮਾਂਜਸ, ਕਾਇਆ ਨੂੰ ਬੜਾ ਮਾਂਜੀ ਜਾ ਰਿਹਾ ਹੈ, ਧੋਈ ਜਾ ਰਿਹਾ ਹੈ, ਪਵਿੱਤਰ ਕਰੀ ਜਾ ਰਿਹਾ ਹੈ, ਕੌਣ ਗੁਣਾ। ਕਹਿਣ ਲੱਗੇ ਇਹਦਾ ਕੀ ਗੁਣ ਹੈ, ਕੀ ਅਰਥ ਹੈ, ਜੋ ਘੱਟ ਪੀਤਰ ਹੈ ਮਲਣਾ, ਜੇ ਤੇਰੇ ਅੰਦਰ ਮੈਲ ਹੈ ਤੇ ਤੇਰੀ ਕਾਇਆ ਨੂੰ ਸਵਾਰਨ ਦਾ ਅਰਥ ਕੀ ਹੋਇਆ। ਮੈਂ ਫਿਰ ਦੁਬਾਰਾ ਬੇਨਤੀ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਆਉਣਾ, ਗਿੱਟੇ ਗੋਡੇ ਧੋ ਕੇ ਹੀ ਆਉਣਾ ਚਾਹੀਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹਿਣਾ ਹੈ, ਇਸ਼ਨਾਨ ਪਾਉਣ, ਤਨ ਦੇ ਕੱਪੜੇ ਸਾਫ ਹੀ ਹੋਣੇ ਚਾਹੀਦੇ ਨੇ। ਪਰ ਮੈਂ ਇਸ ਤਰ੍ਹਾਂ ਵੀ ਵੇਖਿਆ ਕਿ ਕਿਸੇ ਨੂੰ ਹੱਥ ਨਹੀਂ ਮਿਲਾਉਣਾ, ਇਤਨੀ ਛੂਆ ਛੂਤ ਕਿਸੇ ਨੂੰ ਹੱਥ ਨਹੀਂ ਮਿਲਾਉਣਾ, ਕਿਸੇ ਦੇ ਨੇੜੇ ਨਹੀਂ ਖਲੋਣਾ, ਜੋ ਮੇਰੇ ਮੂੰਹ ਵਿੱਚੋਂ ਸਾਹ ਨਿਕਲ ਰਿਹਾ ਉਹ ਕਿਸੇ ਦੂਸਰੇ ਦੇ ਅੰਦਰ ਜਾ ਰਿਹਾ ਹੈ, ਜੋ ਦੂਸਰੇ ਦੇ ਅੰਦਰੋਂ ਸਾਹ ਨਿਕਲ ਰਿਹਾ ਉਹ ਮੇਰੇ ਅੰਦਰ ਆ ਰਿਹਾ ਹੈ। ਕਿੱਥੋਂ ਤੁਸੀਂ ਇਤਨੀ ਵੱਡੀ ਸੁੱਚਤਾ ਰੱਖ ਲੋਗੇ। ਸੁੱਚ ਰੱਖਣੀ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਹ ਹੁਕਮ ਤਾਂ ਲਾਇਆ ਸੀ ਤਾਂ ਕਿ ਜਿਹੜੀਆਂ ਛੂਤ ਦੀਆਂ ਬਿਮਾਰੀਆਂ ਨੇ ਇੱਕ ਦੂਜੇ ਦੇ ਨਾਲ ਬਹਿ ਕੇ ਖਾਣ ਤੋਂ ਬਾਅਦ ਇੱਧਰ ਉੱਧਰ ਚਲੀਆਂ ਜਾਂਦੀਆਂ ਨੇ। ਇੱਕ ਥਾਲੀ ਦੇ ਅੰਦਰ ਬਹਿ ਕੇ ਦੂਸਰੇ ਦੇ ਨਾਲ ਖਾਓਗੇ, ਅਗਰ ਇੱਕ ਮਰੀਜ਼ ਹੈ ਤੇ ਉਹ ਮਰੀਜ਼ ਤੰਦਰੁਸਤ ਨੂੰ ਵੀ ਮਰੀਜ਼ ਕਰ ਦੇਗਾ, ਛੂਤ ਦੀਆਂ ਬਿਮਾਰੀਆਂ ਚਲੀਆਂ ਜਾਣੀਆਂ। ਅੱਜ ਡਾਕਟਰ ਵੀ ਇਹ ਗੱਲ ਕਹਿੰਦੇ ਨੇ ਕਿ ਜਿਹਨੂੰ ਛੂਤ ਦੀ ਬਿਮਾਰੀ ਹੈ ਉਹਦੇ ਨਾਲ ਬਹਿ ਕੇ ਨਾ ਖਾਓ। ਡਾਕਟਰ ਵੀ ਅੱਜ ਇੱਕ ਨੂੰ ਸਿਰਿੰਜ ਵਰਤੋਂ ਵਿੱਚ ਲਿਆ ਕੇ ਇੰਜੈਕਸ਼ਨ ਦੇ ਕੇ ਦੂਜੇ ਨੂੰ ਉਹ ਸਿਰਿੰਜ ਨਹੀਂ ਵਰਤਦੇ। ਕਿਉਂ ਨਹੀਂ ਵਰਤਦੇ? ਬਿਮਾਰੀ ਉਹਦੇ ਸਰੀਰ ਵਿੱਚੋਂ ਨਿਕਲ ਕੇ ਦੂਸਰੇ ਦੇ ਸਰੀਰ ਦੇ ਅੰਦਰ ਨਾ ਚਲੀ ਜਾਏ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬੜੇ ਦੂਰ ਅੰਦੇਸ਼ੀ ਸਨ। ਅੱਜ ਹਰ ਸਿਗਰਟ ਦੀ ਡੱਬੀ ਦੇ ਉੱਤੇ ਲਿਖਿਆ ਹੋਇਆ ਮਿਲਦਾ ਹੈ ਕਿ ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ, ਪਰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਾਨੂੰ ਬਾ ਹੁਕਮ ਰੋਕ ਦਿੱਤਾ ਗਿਆ ਕਿ ਤੂੰ ਤੰਬਾਕੂ ਸੇਵਨ ਨਹੀਂ ਕਰਨਾ। ਕਾਰਨ ਸੀ ਉਹਦਾ। ਅੱਜ ਹਰ ਸ਼ਰਾਬ ਦੀ ਬੋਤਲ ਦੇ ਉੱਤੇ ਲਿਖਿਆ ਹੋਇਆ ਮਿਲਦਾ ਹੈ ਸਿਹਤ ਲਈ ਹਾਨੀਕਾਰਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ, ਗੁਰੂ ਨਾਨਕ ਸਾਹਿਬ ਜੀ ਦੀ ਪਾਕ ਬਾਣੀ ਨੇ ਸਾਨੂੰ ਹੁਕਮ ਲਾ ਕੇ ਰੋਕ ਦਿੱਤਾ ਤੂੰ ਇਸ ਪਾਸੇ ਨਹੀਂ ਜਾਣਾ। ਖਿਮਾ ਚਾਹਾਂਗਾ, ਬੋਲ ਮੇਰੇ ਕੁਝ ਖੁੱਲੇ ਨੇ। ਅੱਜ ਥਾਂ ਥਾਂ ਦੇ ਉੱਤੇ ਮੀਡੀਆ ਦੇ ਅੰਦਰ ਰੌਲਾ ਹੈ ਕਿ ਏਡਸ ਦੀ ਬਿਮਾਰੀ ਦਾ ਇਲਾਜ ਕੇਵਲ ਪਰਹੇਜ ਹੈ, ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਾ ਹੁਕਮ ਰੋਕ ਦਿੱਤਾ ਕਿ ਬਸ ਸੰਗ ਇੱਕ ਹੀ ਸਰੀਰ ਦਾ ਚਾਹੀਦਾ ਹੈ, ਬਹੁਤਿਆਂ ਸਰੀਰਾਂ ਦਾ ਨਹੀਂ ਚਾਹੀਦਾ, ਤਾਂ ਕਿ ਤੂੰ ਤਨ ਕਰਕੇ ਵੀ ਤੰਦਰੁਸਤ ਰਹਿ, ਤਨ ਕਰਕੇ ਵੀ ਰੋਗੀ ਨਾ ਬਣੇ, ਤਨ ਕਰਕੇ ਤੰਦਰੁਸਤ ਰਹਿ। ਇਸ ਤਰ੍ਹਾਂ ਦੇ ਨਿਯਮ ਬਣਾਏ, ਮਨ ਕਰਕੇ ਤੰਦਰੁਸਤ ਰਹਿ, ਗੁਰਬਾਣੀ ਤੇਰੀ ਝੋਲੀ ਵਿੱਚ ਪਾਈ, ਗੁਰਬਾਣੀ ਦੇ ਨਾਲ ਜੁੜ। ਪਰ ਸਾਡਾ ਸਾਰਾ ਜ਼ੋਰ ਬਾਹਰੀ ਸੁੱਚ ਦੇ ਉੱਤੇ ਲੱਗ ਜਾਂਦਾ ਹੈ, ਅੰਦਰ ਸੁੱਚ ਬਣਦੀ ਹੈ ਨਹੀਂ ਬਣਦੀ ਇਸ ਪਾਸੇ ਸਾਡਾ ਧਿਆਨ ਜਾਂਦਾ ਹੀ ਨਹੀਂ। ਤੇ ਮੈਂ ਤੇ ਹੋਰ ਵੀ ਕਈ ਵਾਰੀ ਹੈਰਾਨ ਹੁੰਦਾ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾਣਾ ਹੈ ਤੇ ਇਸ਼ਨਾਨ ਕਰਕੇ ਜਾਓ, ਪਰ ਦੂਸਰਾ ਗੁਰੂ ਗ੍ਰੰਥ ਸਾਹਿਬ ਕੀ ਗੁਰੂ ਗ੍ਰੰਥ ਸਾਹਿਬ ਨਹੀਂ ਹੈ, ਦੂਜੇ ਦੇ ਕੋਲ ਜਾਣਾ ਹੈ ਤੇ ਕੋਈ ਪ੍ਰਵਾਹ ਨਹੀਂ, ਭਾਵੇਂ ਕੋਈ ਤਿੰਨ ਦਿਨ ਦਾ ਨਾਤਾ ਹੈ ਨਹੀਂ ਨਾਤਾ, ਉਹਦੇ ਕੋਲ ਰੌਲ ਲਾਉਣ ਜਾਣਾ ਹੈ ਤੇ ਕੋਈ ਬੰਦਿਸ਼ ਨਹੀਂ ਹੈ, ਇੱਕ ਦੇ ਕੋਲ ਰੌਲ ਲਾਉਣ ਜਾਣਾ ਹੈ ਤੇ ਇਸ਼ਨਾਨ ਕਰਨਾ ਲਾਜ਼ਮੀ ਹੈ। ਕਮ ਸੇ ਕਮ ਮਰਿਆਦਾ ਤੇ ਇੱਕ ਬਣਾ ਲਓ, ਜਾਂ ਤੇ ਕਹੋ ਕਰਕੇ ਜਾਣਾ ਹੈ, ਜਾਂ ਕਹੋ ਸਵੇਰ ਦਾ ਕੀਤਾ ਕਾਫੀ ਹੈ, ਜਾਂ ਕਹੋ ਹਰ ਰੌਲ ਤੇ ਕਰਨਾ ਕਾਫੀ, ਇੱਕ ਮਰਿਆਦਾ ਤੇ ਇੱਕ ਘਰ ਦੀ ਕਾਇਮ ਕਰ ਲਓ। ਇੱਕ ਘਰ ਦੇ ਅੰਦਰ ਵੀ ਇੱਕ ਮਰਿਆਦਾ ਨਹੀਂ ਹੈ, ਇੱਕ ਗੁਰਦੁਆਰੇ ਦੇ ਅੰਦਰ ਵੀ ਇੱਕ ਮਰਿਆਦਾ ਨਹੀਂ ਹੈ। ਖਿਮਾ ਚਾਹਾਂਗਾ। ਤੋ ਖੈਰ, ਗੱਲ ਮੈਂ ਮੈਲ ਦੀ ਕਰ ਰਿਹਾ ਸਾਂ। ਤਨ ਦੀ ਮੈਲ ਨਾਲੋਂ ਮਨ ਦੀ ਮੈਲ ਹਜ਼ਾਰ ਗੁਣਾ ਬਦਤਰ ਹੈ, ਮਨ ਦੀ ਮੈਲ ਹਜ਼ਾਰ ਗੁਣਾ ਬੁਰੀ ਹੈ ਤਨ ਦੀ ਮੈਲ ਨਾਲੋਂ। ਮਨ ਦੀ ਮੈਲ ਅਤੀ ਬੁਰੀ ਹੈ, ਨਿਰੰਕਾਰ ਦੇ ਘਰ ਦੇ ਅੰਦਰ ਪ੍ਰਵੇਸ਼ ਕਰਨ ਹੀ ਨਹੀਂ ਦਿੰਦੀ। ਅਗਰ ਕਿਸੇ ਦੇ ਤਨ ਦੇ ਉੱਤੇ ਪਾਏ ਹੋਏ ਕੱਪੜੇ ਕਾਲਖ ਦੇ ਨਾਲ ਭਰੇ ਹੋਣ, ਮਿੱਟੀ ਘੱਟੇ ਦੇ ਨਾਲ ਚਿੱਕੜ ਦੇ ਨਾਲ ਭਰੇ ਹੋਣ, ਜਾਂ ਉਹਦਾ ਤਨ ਚਿੱਕੜ ਦੇ ਨਾਲ ਭਰਿਆ ਹੋਵੇ, ਕੀ ਆਪ ਉਹਨੂੰ ਕੁੱਟ ਕੇ ਗਲਵੱਕੜੀ ਦੇ ਅੰਦਰ ਲੈ ਕੇ ਮਿਲਦੇ ਹੋ? ਅਗਲਾ ਚਿੱਕੜ ਦੇ ਵਿੱਚੋਂ ਨਿਕਲ ਕੇ ਆਇਆ ਹੋਵੇ ਤਾਂ ਕੀ ਘੁੱਟ ਕੇ ਗੜਬੱਕੜੀ ਦੇ ਅੰਦਰ ਲੈ ਕੇ ਉਹਨੂੰ ਆ ਮਿਲਦੇ ਹੋ? ਮਿਲਣਾ ਚਾਹੁੰਦੇ ਹੋ ਪਰ ਇਹ ਕਹਿੰਦੇ ਹੋ ਕਿ ਪਹਿਲਾਂ ਸੱਜਣਾ ਇਸ਼ਨਾਨ ਪਾਣ ਕਰ, ਆਪਣੇ ਤਨ ਦੇ ਕੱਪੜੇ ਉਤਾਰ, ਤਨ ਦੇ ਕੱਪੜੇ ਬਦਲ, ਤਨ ਦੇ ਕੱਪੜੇ ਸਾਫ ਕਰ, ਤਨ ਸਾਫ ਕਰ, ਤੇ ਤਾਂ ਉਹਨੂੰ ਆਪਾਂ ਆਪਣੀ ਗੜਬੱਕੜੀ ਵਿੱਚ ਲੈ ਕੇ ਮਾਣ ਦਿੰਦੇ ਹਾਂ ਉਸ ਤੋਂ ਪਹਿਲਾਂ ਨਹੀਂ। ਜੇ ਤਨ ਮੈਲਾ ਹੈ ਤੇ ਅਸੀਂ ਆਪਣੀ ਗੜਬੱਕੜੀ ਵਿੱਚ ਨਹੀਂ ਲੈਂਦੇ। ਐਲਾਨੀਆਂ ਕਹਿ ਦੇਣਾ ਚਾਹੁੰਦਾ, ਜੇ ਮਨ ਮੈਲਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੜਬੱਕੜੀ ਦੇ ਵਿੱਚ ਵੀ ਨਹੀਂ ਆ ਪਾਓਗੇ। ਗੁਰੂ ਨੇ ਵੇਖਣਾ ਹੈ ਤੇਰਾ ਮਨ ਉੱਜਲ ਹੈ ਜਾਂ ਨਹੀਂ ਹੈ, ਪਵਿੱਤਰ ਹੈ ਜਾਂ ਨਹੀਂ ਹੈ। ਤਨ ਮੈਲੇ ਵਾਲੇ ਨੂੰ ਅਸੀਂ ਕੋਲ ਨਹੀਂ ਬਹਿਣ ਦਿੰਦੇ, ਮਨ ਮੈਲੇ ਵਾਲੇ ਨੂੰ ਸਤਿਗੁਰੂ ਕੋਲ ਕਿਵੇਂ ਬਿਠਾਉਣਗੇ? ਸਤਿਗੁਰੂ ਦੀ ਗੜਬੱਕੜੀ ਦਾ ਨਿੱਘ ਕਿਵੇਂ ਪਾ ਸਕੇਗਾ ਜਿਹਦਾ ਮਨ ਹੀ ਮੈਲਾ ਹੈ? ਚਲੋ ਮੈਂ ਹੋਰ ਇੱਕ ਬੇਨਤੀ ਉਦਾਹਰਣ ਵਜੋਂ ਕਰਦਾ ਚੱਲਾਂ। ਦੁਨੀਆਂ ਦੇ ਅੰਦਰ ਮਾਂ ਵਾਸਤੇ ਸਭ ਤੋਂ ਅਮੋਲਕ ਦਾਤ, ਅਮੋਲਕ ਚੀਜ਼ ਮਾਂ ਦੇ ਗਰਭ ਵਿੱਚੋਂ ਜਨਮ ਲੈਣ ਵਾਲਾ ਬੱਚਾ ਹੈ। ਬੱਚਾ ਬਾਲਪਣ ਦੀ ਉਮਰ ਦੇ ਅੰਦਰ ਆਪਣੀ ਅਣਜਾਣਤਾ ਦੇ ਕਾਰਨ ਆਪਣੇ ਹੀ ਮਲ ਮੂਤਰ ਦੇ ਨਾਲ ਆਪਣੇ ਤਨ ਦੇ ਕੱਪੜੇ ਨੂੰ ਭਰ ਲਵੇ ਤੇ ਮਾਂ ਦੀਆਂ ਅੱਖਾਂ ਵੇਖ ਲੈਣ ਕਿ ਬੱਚੇ ਦੇ ਤਨ ਦੇ ਕੱਪੜੇ ਲਬਰੇਜ ਹੋ ਗਏ ਨੇ, ਭਰ ਗਏ ਨੇ ਬੱਚੇ ਦੇ ਮੈਲੇ ਦੇ ਨਾਲ। ਤੋ ਹੁਣ ਮਾਂ ਲਿਬੜੇ ਤਿਬੜੇ ਬੱਚੇ ਨੂੰ ਇੱਕਦਮ ਚੁੱਕ ਕੇ ਆਪਣੀ ਛਾਤੀ ਦਾ ਨਿੱਕ ਨਹੀਂ ਦਿੰਦੀ। ਪਹਿਲਾਂ ਮਾਂ ਕੀ ਕੰਮ ਕਰਦੀ ਏ? ਬੱਚੇ ਨੂੰ ਚੁੱਕਦੀ ਏ, ਉਹਨੂੰ ਇਸ਼ਨਾਨ ਪਾਣ ਕਰਵਾਉਂਦੀ ਏ, ਤਨ ਦੇ ਕੱਪੜੇ ਲਾਹ ਦਿੰਦੀ ਏ, ਬਦਲ ਦਿੰਦੀ ਏ, ਦੂਜੇ ਕੱਪੜੇ ਪਵਾ ਕੇ ਉਹਨੂੰ ਸਾਫ ਕਰਕੇ, ਤੇ ਤਾਂ ਮਾਂ ਆਪਣੀ ਛਾਤੀ ਦਾ ਨਿੱਕ ਦਿੰਦੀ ਏ, ਉਸ ਤੋਂ ਪਹਿਲਾਂ ਨਹੀਂ। ਹੁਣ ਮਨ ਵੀ ਇਸ ਤਰ੍ਹਾਂ ਹੀ, ਅਗਰ ਮਨ ਵੀ ਲਿਬੜਿਆ ਤਿਬੜਿਆ ਹੈ, ਮਨ ਮੈਲਾ ਕੁਚੈਲਾ ਹੈ, ਤੇ ਗੁਰੂ ਦੀ ਛਾਤੀ ਦਾ ਨਿੱਕ ਕਿਵੇਂ ਪਾਓਗੇ? ਮਨ ਪਵਿੱਤਰ ਕਰੋਗੇ ਤੇ ਗੁਰੂ ਚਰਨਾਂ ਦੇ ਅੰਦਰ ਬਹਿਣ ਦੀ ਜਗ੍ਹਾ ਮਿਲੇਗੀ, ਵਰਨਾ ਨਹੀਂ। ਤਨਾਸਰੀ ਰਾਗ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਹੈ, ਕਹਿਣ ਲੱਗੇ ਦਾਗ ਦੋਸ਼ ਲੱਗੇ ਹੋਏ ਕੱਪੜਿਆਂ ਦੇ ਉੱਤੇ ਦਾਗ, ਤੇ ਮਨ ਦੇ ਉੱਤੇ ਦਾਗ ਕਾਹਦੇ ਲੱਗਦੇ ਨੇ? ਮੈਲਿਆਂ ਕਰਮਾਂ ਦੇ। ਮਨ ਦੇ ਉੱਤੇ ਦਾਗ ਕਾਹਦੇ ਲੱਗਦੇ ਨੇ? ਮੈਲੀਆਂ ਸੋਚਾਂ ਦੇ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਦਾਗ ਦੋਸ਼ ਮੂੰਹ ਚੱਲਿਆ ਲਾਏ, ਤੇਰੇ ਮੂੰਹ ਦੇ ਉੱਤੇ ਬੜੇ ਦਾਗ ਲੱਗੇ ਨੇ, ਦੋਸ਼ ਨੇ, ਅਪਰਾਧ ਨੇ, ਪਾਪ ਨੇ, ਤੇਰਾ ਮੂੰਹ ਕਾਲਖ ਦੇ ਨਾਲ ਭਰਿਆ ਹੈ, ਕਲੰਕਿਤ ਹੈ। ਕਹਿਣ ਲੱਗੇ ਦਰਗਾਹ ਬੈਸਨ ਨਾਹੀ ਜਾਏ, ਜਾਏ ਦਾ ਅਰਥ ਹੈ ਜਗ੍ਹਾ। ਕਹਿਣ ਲੱਗੇ ਸੱਚ ਦੇ ਘਰ ਦੇ ਅੰਦਰ ਬਹਿਣ ਵਾਸਤੇ ਤੈਨੂੰ ਜਗ੍ਹਾ ਨਹੀਂ ਮਿਲੇਗੀ। ਦਰਗਾਹ ਬੈਸਨ, ਬੈਸਨ ਮੈਨੇ ਬਹਿਣਾ, ਨਾ ਹੀ ਜਾਏ, ਜਗ੍ਹਾ ਨਹੀਂ ਮਿਲੇਗੀ। ਉੱਥੇ ਆਉਣਾ ਹੈ ਤੇ ਪੂਰਾ ਪਵਿੱਤਰ ਹੋ ਕੇ ਆ, ਅਧੂਰਾਪਣ ਨਹੀਂ ਚਾਹੀਦਾ। ਜਿਤਨਾ ਸਮਾਂ ਮਨੁੱਖੀ ਮਨ ਦੇ ਅੰਦਰ ਪੂਰੀ ਪਵਿੱਤਰਤਾ ਨਹੀਂ ਆ ਜਾਂਦੀ, ਉਤਨਾ ਸਮਾਂ ਖੁਦਾ ਦੇ ਅੰਦਰ ਇਹ ਲੀਨ ਨਹੀਂ ਹੋ ਸਕਦਾ, ਦੂਰ ਹੀ ਰਹਿੰਦਾ। ਇਹਨੂੰ ਵਾਰ ਵਾਰ ਚਾਂਸ ਮਿਲਦਾ ਰਹੇਗਾ, ਜਨਮ ਮਿਲਦਾ ਰਹੇਗਾ। ਇਹ ਜਿਤਨਾ ਸਮਾਂ ਆਪਣੇ ਆਪ ਨੂੰ ਪਵਿੱਤਰ ਨਹੀਂ ਕਰ ਲੈ, ਉਹਨਾਂ ਸਮਾਂ ਪਰਮਾਤਮਾ ਦੇ ਚਰਨਾਂ ਵਿੱਚ ਬਹਿਣ ਦਾ ਸਮਾਂ ਨਹੀਂ ਮਿਲੇਗਾ। ਇੱਕ ਬੇਨਤੀ ਮੈਂ ਇਸੇ ਸੰਬੰਧ ਦੇ ਅੰਦਰ ਹੋਰ ਵੀ ਕਰਦਾ ਚੱਲਾਂ। ਸਾਡੇ ਤਨ ਦੇ ਉੱਤੇ ਜਿਹੜੇ ਪਾਏ ਹੋਏ ਕੱਪੜੇ ਨੇ, ਉਹ ਕੱਪੜੇ ਮੈਲੇ ਹੋ ਜਾਣ, ਸਰੀਰ ਵਿੱਚੋਂ ਨਿਕਲਣ ਵਾਲੀ ਮੈਲ ਜਾਂ ਬਾਹਰੀ ਗਰਦੋ ਗੁਬਾਰ ਦੇ ਕਾਰਨ ਤਨ ਦੇ ਕੱਪੜੇ ਮੈਲੇ ਹੋਏ, ਉਹ ਕੱਪੜੇ ਅਸੀਂ ਲਾ ਕੇ ਪਤਨੀ ਦੇ ਅੱਗੇ ਸੁੱਟ ਦਿੰਦੇ ਹਾਂ, ਧੋ ਕੇ ਸਾਫ਼ ਕਰਕੇ ਮੈਨੂੰ ਦੇ। ਅਗਰ ਪਤਨੀ ਨਹੀਂ ਹੈ, ਮਾਂ ਦੇ ਅੱਗੇ, ਭੈਣ ਦੇ ਅੱਗੇ, ਧੀ ਦੇ ਅੱਗੇ ਜਾਂ ਕਿਸੇ ਦੂਸਰੇ ਦੇ ਅੱਗੇ ਕੱਪੜੇ ਰੱਖ ਦਿੰਦੇ ਹਾਂ, ਕੱਪੜੇ ਮੇਰੇ ਨੇ, ਧੋਣ ਦਾ ਕੰਮ ਤੂੰ ਕਰ। ਬਾਹਰੀ ਦੁਨੀਆਂ ਦੇ ਅੰਦਰ ਇਹ ਦਸਤੂਰ ਚੱਲਦਾ ਹੈ, ਕੱਪੜੇ ਕਿਸੇ ਦੇ ਨੇ, ਉਹਨਾਂ ਨੂੰ ਸਾਫ਼ ਕੋਈ ਦੂਸਰਾ ਕਰ ਰਿਹਾ, ਧੋ ਕੋਈ ਦੂਸਰਾ ਰਿਹਾ। ਧਰਮ ਦੀ ਦੁਨੀਆਂ ਦੇ ਅੰਦਰ ਮਨ ਦੇ ਕੱਪੜੇ ਨੂੰ ਧੋਣ ਵਾਸਤੇ ਇਹ ਦਸਤੂਰ ਵੀ ਨਹੀਂ ਹੈ। ਇਹ ਮਨ ਦਾ ਕੱਪੜਾ ਮੈਲਾ ਕੀਤਾ ਹੈ, ਤੁਸੀਂ ਆਪ ਇਹਨੂੰ ਧੋਣਾ ਵੀ ਪੈਣਾ ਹੈ ਤੁਹਾਨੂੰ ਆਪਣੇ ਆਪ ਨੂੰ। ਇਹ ਮਨ ਦਾ ਕੱਪੜਾ ਇਸ ਤਰ੍ਹਾਂ ਦਾ ਨਹੀਂ ਹੈ ਕਿ ਇਹਨੂੰ ਲਾਓ ਤੇ ਲਾ ਕੇ ਕਿਸੇ ਲੌਂਡਰੀ ਤੇ ਲੈ ਜਾਓ ਕਿ ਉੱਥੋਂ ਮਨ ਧੁਆ ਕੇ ਵਾਪਸ ਲੈ ਆਈਏ, ਕੋਈ ਲੌਂਡਰੀ ਇਸ ਤਰ੍ਹਾਂ ਦੀ ਨਹੀਂ ਹੈ। ਮਨ ਦਾ ਕੱਪੜਾ ਇਸ ਤਰ੍ਹਾਂ ਵੀ ਨਹੀਂ ਹੈ ਕਿ ਇਹਨੂੰ ਲਾਓ ਤੇ ਲਾ ਕੇ ਮਾਂ ਭੈਣ ਧੀ ਦੇ ਅੱਗੇ ਰੱਖ ਦਿਓ ਕਿ ਕੱਪੜੇ ਤੂੰ ਸਾਫ਼ ਕਰ। ਮਨ ਤੁਹਾਡਾ ਹੈ, ਮੈਲਾ ਤੁਸੀਂ ਕੀਤਾ ਹੈ, ਧੋਣਾ ਵੀ ਤੁਹਾਨੂੰ ਆਪ ਹੀ ਪਏਗਾ। ਹਾਂ, ਇੱਕ ਗੱਲ ਜ਼ਰੂਰ ਹੈ ਤੁਸੀਂ ਆਪਣੇ ਮਨ ਨੂੰ ਧੋਣ ਵਾਸਤੇ ਯਤਨ ਕਰੋ ਥੋੜਾ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਤੇ ਰਹਿਮਤ ਕਰਨਗੇ ਬਹੁਤ ਜ਼ਿਆਦੇ। ਪਰ ਜੇ ਹਿੰਮਤ ਕਰੋਗੇ ਮਨ ਨੂੰ ਸਾਫ ਕਰਨ ਦੀ ਤਾਂ, ਤੇ ਜੇ ਹਿੰਮਤ ਹੀ ਨਾ ਕਰੋ ਤੇ ਫਿਰ ਗੁਰੂ ਦੀ ਰਹਿਮਤ ਤੋਂ ਵੀ ਵਾਂਝੇ ਰਹਿ ਜਾਵਾਂਗੇ। ਆਪ ਹੀ ਇਹਨੂੰ ਧੋਣਾ ਪੈਣਾ ਹੈ, ਆਪ ਹੀ ਅਸੀਂ ਇਹਨੂੰ ਮੈਲਾ ਕੀਤਾ ਹੈ। ਕੁਝ ਨੁਕਤੇ ਨੇ ਜੋ ਮੈਂ ਤੁਹਾਡੇ ਚਰਨਾਂ ਵਿੱਚ ਬਿਆਨ ਕਰਨ ਦਾ ਯਤਨ ਕਰ ਰਿਹਾ, ਇਹਨਾਂ ਨੂੰ ਹਿਰਦੇ ਦੇ ਅੰਦਰ ਵਸਾਉਣ ਦਾ ਜ਼ਰੂਰ ਯਤਨ ਕਰਿਓ। ਜਦੋਂ ਕੋਈ ਆਪਣੇ ਘਰ ਦਾ ਕੂੜਾ ਕਰਕਟ ਇਕੱਠਾ ਕਰਕੇ, ਝਾੜੂ ਪੋਚਾ ਕਰਕੇ, ਘਰ ਦੇ ਅੰਦਰੋਂ ਕਾਗਜ਼ ਮਿੱਟੀ ਕੱਟਾ ਇਕੱਠਾ ਕਰਕੇ ਲਿਫਾਫੇ ਵਿੱਚ ਪਾ ਕੇ ਉਹ ਤੁਹਾਡੇ ਘਰ ਦੇ ਦਰਵਾਜ਼ੇ ਦੇ ਅੱਗੇ ਰੱਖ ਜਾਣ, ਤਾਂ ਤੁਸੀਂ ਬਰਦਾਸ਼ਤ ਕਰ ਲਓਗੇ? ਦੂਸਰੇ ਦੇ ਘਰ ਦਾ ਕੂੜਾ ਕਰਕਟ ਪਾਇਆ ਉਹਨੇ ਬੈਗ ਦੇ ਅੰਦਰ, ਉਹ ਬੈਗ ਸੁੱਟ ਕੇ ਚਲਾ ਗਿਆ ਐਨ ਤੁਹਾਡੇ ਦਰਵਾਜ਼ੇ ਦੇ ਅੱਗੇ, ਜਿੱਥੋਂ ਤੁਸੀਂ ਅੰਦਰ ਆਉਣਾ ਹੈ ਜਾਂ ਬਾਹਰ ਨਿਕਲਣਾ ਹੈ, ਬਿਲਕੁਲ ਮੇਨ ਡੋਰ ਦੇ ਸਾਹਮਣੇ ਰੱਖ ਗਿਆ। ਬਰਦਾਸ਼ਤ ਨਹੀਂ ਹੋਏਗਾ, ਗਰੀਬ ਤੋਂ ਗਰੀਬ ਵੀ ਬਰਦਾਸ਼ਤ ਨਹੀਂ ਕਰੇਗਾ। ਮਨ ਦੀ ਸਫਾਈ ਕਰਨੀ ਹੈ ਤੇ ਇਸ ਤਰ੍ਹਾਂ ਦਾ ਧਿਆਨ ਰੱਖਣਾ ਪਏਗਾ। ਦੂਸਰਾ ਕੋਈ ਮੇਰੇ ਮਨ ਦੇ ਘਰ ਦੇ ਅੰਦਰ ਕੂੜਾ ਕਰਕਟ ਸੁੱਟਣ ਦਾ ਯਤਨ ਤੇ ਨਹੀਂ ਕਰ ਰਿਹਾ, ਕੋਈ ਦੂਸਰਾ ਮੇਰੇ ਕੰਨਾਂ ਦੇ ਅੰਦਰ ਚੁਗਲੀ ਸੁੱਟਣ ਦਾ ਯਤਨ ਕਰ ਰਿਹਾ, ਤੇ ਪਰਹੇਜ਼ ਕਰੋ ਵੀ ਕੂੜਾ ਤੇਰਾ ਹੈ, ਤੂੰ ਮੇਰੇ ਮਨ ਵਿੱਚ ਸੁੱਟਣ ਦਾ ਯਤਨ ਕਿਉਂ ਕਰ ਰਿਹਾ? ਅਗਰ ਕੋਈ ਤੁਹਾਡੇ ਕੰਨਾਂ ਵਿੱਚ ਨਿੰਦਾ ਦੇ ਬੋਲ, ਕਾਮ ਦੇ ਬੋਲ, ਬੁਰਾਈ ਦੇ ਭਰੇ ਬੋਲ ਪਾ ਰਿਹਾ ਹੈ, ਤੇ ਗੁਰੇਜ਼ ਕਰੋ, ਪਰਹੇਜ਼ ਕਰੋ, ਉਹਨੂੰ ਕਹੋ ਵੀ ਆਪਣਾ ਕੂੜਾ ਕਰਕਟ, ਆਪਣੀ ਬੁਰਾਈ ਆਪਣੇ ਪਾਸ ਰੱਖ, ਤੂੰ ਆਪਣੇ ਘਰ ਦਾ ਕੂੜਾ ਮੇਰਿਆਂ ਕੰਨਾਂ ਦੇ ਰਾਹੀਂ ਮੇਰੇ ਮਨ ਦੇ ਘਰ ਵਿੱਚ ਸੁੱਟਣ ਦਾ ਯਤਨ ਕਿਉਂ ਕਰ ਰਿਹਾ? ਕੂੜਾ ਦੂਜੇ ਦਾ ਹੁੰਦਾ ਹੈ, ਸਾਨੂੰ ਮਨ ਦੀ ਸਮਝ ਨਹੀਂ, ਅਸੀਂ ਦੂਸਰੇ ਦਾ ਕੂੜਾ ਝੋਲੀ ਫੈਲਾ ਕੇ ਪ੍ਰਵਾਨ ਕਰੀ ਜਾਂਦੇ ਹਾਂ। ਜੇ ਕੋਈ ਦੂਸਰਾ ਚੁਗਲੀ ਕਰਦਾ ਹੈ ਦੂਜੇ ਦੀ, ਅਸੀਂ ਹਾਂ ਵਿੱਚ ਹਾਂ ਮਿਲਾਉਂਦੇ ਹਾਂ। ਕੋਈ ਨਿੰਦਾ ਕਰਦਾ ਹੈ ਹਾਂ ਵਿੱਚ ਹਾਂ ਮਿਲਾਉਂਦੇ ਹਾਂ, ਤੇ ਬੜਾ ਖੁਸ਼ ਹੋ ਕੇ ਦੂਜੇ ਦੀ ਨਿੰਦਿਆ ਤੇ ਚੁਗਲੀ ਦੇ ਅੰਦਰ ਹਿੱਸਾ ਲੈਂਦੇ ਹਾਂ, ਬੜਾ ਖੁਸ਼ ਹੋ ਕੇ ਨਿੰਮਾ ਨਿੰਮਾ ਹੱਸਦੇ ਹੋਏ ਵੀ ਨਜ਼ਰ ਪੈਂਦੇ ਹਾਂ ਦੂਸਰੇ ਦੀ ਚੁਗਲੀ ਸੁਣ ਕੇ, ਦੂਸਰੇ ਦੀ ਨਿੰਦਾ ਸੁਣ ਕੇ। ਪਰ ਇਹ ਨਹੀਂ ਜਾਣਦੇ ਕਿ ਜੋ ਸੁਣ ਰਹੇ ਹੋ, ਜੋ ਸੁਣਾ ਰਹੇ ਹੋ, ਇਹਨੇ ਹੀ ਤੁਹਾਡੇ ਜੀਵਨ ਦੀ ਰੁਕਾਵਟ ਬਣ ਜਾਣਾ, ਇਹਨੇ ਜੀਵਨ ਦੇ ਅੰਦਰ ਦੀਵਾਰ ਦਾ ਕੰਮ ਕਰਨਾ, ਇਹਨੇ ਤੁਹਾਨੂੰ ਪਾਰ ਲੱਗਣ ਨਹੀਂ ਦੇਣਾ। ਪਿਆਰਿਓ, ਇਹਨਾਂ ਨੁਕਤਿਆਂ ਨੂੰ ਆਪਣੇ ਜੀਵਨ ਦੇ ਅੰਦਰ ਅਪਣਾਓ ਅਗਰ ਜੀਵਨ ਨੂੰ ਰੋਸ਼ਨ ਕਰਨਾ ਚਾਹੁੰਦੇ ਹੋ। ਗੁਰਬਾਣੀ ਦਾ ਫਰਮਾਨ ਹੈ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਕਹਿਣ ਲੱਗੇ ਤੇਰਾ ਮਨ ਮੈਲਾ ਹੈ ਤੇ ਐਵੇਂ ਸਮਝ ਲਏ ਕਿ ਸਾਰਾ ਕੁਝ ਹੀ ਮੈਲਾ ਹੈ, ਤਨ ਨੂੰ ਧੋਣ ਦੇ ਨਾਲ ਤੇਰਾ ਮਨ ਹੱਛਾ ਨਹੀਂ ਹੋਣਾ। ਕਬੀਰ ਸਾਹਿਬ ਬੈਠੇ ਸਨ ਖੱਡੀ ਦੇ ਉੱਤੇ, ਕੱਪੜੇ ਬੁਣ ਰਹੇ ਸਨ। ਕੱਪੜੇ ਬੁਣਨਾ ਕਬੀਰ ਸਾਹਿਬ ਜੀ ਦੀ ਕਿਰਤ ਹੈ, ਕਬੀਰ ਸਾਹਿਬ ਜੀ ਦਾ ਕੰਮ ਹੈ, ਧੰਦਾ ਹੈ। ਕੱਪੜੇ ਬੁਣ ਰਹੇ ਨੇ ਖੱਡੇ ਦੇ ਉੱਤੇ ਬਹਿ ਕੇ। ਨਿਕਲਿਆ ਇੱਕ ਬਿਲਕੁਲ ਸੁੱਚ ਦੇ ਨਾਲ ਜੁੜਿਆ ਹੋਇਆ, ਬਾਹਰੀ ਸੁੱਚ ਦੇ ਨਾਲ, ਪਖੰਡ ਦੇ ਨਾਲ ਜੁੜਿਆ ਹੋਇਆ ਕੋਲੋਂ ਬ੍ਰਾਹਮਣ। ਬ੍ਰਾਹਮਣ ਨੇ ਵੇਖਿਆ ਕਿ ਕਬੀਰ ਸਾਹਿਬ ਖੱਡੀ ਬੁਣ ਰਹੇ ਨੇ ਔਰ ਖੱਡੀ ਦੇ ਨੇੜੇ ਬਹਿ ਕੇ ਉਹਨਾਂ ਨੇ ਲੰਗਰ ਛਕਣਾ ਸ਼ੁਰੂ ਕਰ ਦਿੱਤਾ। ਅਚਾਨਕ ਉਸੇ ਸਮੇਂ ਕਿਧਰੇ ਚੱਲਦੇ ਚੱਲਦੇ ਮਾਤਾ ਲੋਈ ਜੀ ਆ ਗਏ ਪ੍ਰਸ਼ਾਦਾ ਲੈ ਕੇ ਘਰੋਂ, ਤੇ ਕਬੀਰ ਸਾਹਿਬ ਉੱਥੇ ਹੀ ਹੱਥ ਧੋ ਕੇ ਖੱਡੀ ਦੇ ਕੋਲ ਹੀ ਬਹਿ ਕੇ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੰਦੇ। ਉਸ ਪਖੰਡੀ ਬ੍ਰਾਹਮਣ ਨੇ ਤਨਜ ਭਰੇ ਦੋ ਬੋਲ ਕਹਿ ਕਬੀਰ ਸਾਹਿਬ ਜੀ ਨੂੰ ਮੁਖਾਤਬ ਹੋ ਕੇ, ਕਿਉਂਕਿ ਸਾਰਾ ਬਨਾਰਸ ਤਕਰੀਬਨ ਪਖੰਡੀ ਬ੍ਰਾਹਮਣਾਂ ਦੇ ਨਾਲ ਭਰਿਆ ਸੀ। ਅਗਰ ਬਨਾਰਸ ਦੇ ਅੰਦਰ ਸੰਤੀ ਹੁੰਦੇ ਤੇ ਗੁਰਬਾਣੀ ਦੇ ਅੰਦਰ ਇਹ ਬੋਲ ਕਦੀ ਨਾ ਆਉਂਦੇ ਕਿ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ, ਕੋਈ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਬਨਾਰਸ ਦੇ ਠੱਗ ਮਸ਼ਹੂਰ ਨੇ, ਬਨਾਰਸ ਦੇ ਸੰਤ ਮਸ਼ਹੂਰ ਨਹੀਂ ਹੈ, ਠੱਗ ਮਸ਼ਹੂਰ ਨੇ। ਨਿਕਲਿਆ ਕੋਲੋਂ ਤਨਜ ਭਰੇ ਬੋਲਾਂ ਦੇ ਅੰਦਰ ਗੱਲ ਕਹਿ ਦਿੱਤੀ। ਕਹਿਣ ਲੱਗਾ, ਜਿਸ ਬੰਦੇ ਨੂੰ ਭੋਜਨ ਛਕਣ ਦਾ ਨਹੀਂ ਪਤਾ ਕਿ ਕਿੱਥੇ ਬਹਿ ਕੇ ਖਾਣਾ ਹੈ, ਉਹਦਾ ਜੀਵਨ ਕਿੰਨਾ ਕੁ ਸੁੱਚਾ ਹੋਏਗਾ, ਉਹਦਾ ਜੀਵਨ ਕਿੰਨਾ ਕੁ ਪਵਿੱਤਰ ਹੋਏਗਾ। ਕਬੀਰ ਸਾਹਿਬ ਜੀ ਆਖਰ ਬੋਲ ਪਏ, ਕਹਿਣ ਲੱਗੇ, ਮਾਤਾ ਜੂਠੀ ਪਿਤਾ ਵੀ ਜੂਠਾ, ਜੂਠੇ ਹੀ ਫਲ ਲੱਗੇ। ਆਵੇਂ ਜੂਠੇ ਚਾਹੇ ਵੀ ਜੂਠੇ, ਜੂਠੇ ਮਰੇ ਅਭਾਗੇ। ਕਹਿਣ ਲੱਗੇ ਮਾਂ ਜੂਠੀ ਪਿਤਾ ਜੂਠਾ ਉਹਨਾਂ ਦੀ ਔਲਾਦ ਉਹਨਾਂ ਦੇ ਗਰਭ ਵਿੱਚੋਂ ਜਨਮ ਲੈਣ ਵਾਲੀ ਉਹ ਵੀ ਜੂਠੀ ਆ ਰਹੇ ਨੇ ਝੂਠ ਦੇ ਨਾਲ ਭਰੇ ਜਾ ਰਹੇ ਨੇ ਝੂਠ ਦੇ ਨਾਲ ਭਰੇ ਆਉਣ ਜਾਣ ਦਾ ਇਹ ਸਿਲਸਿਲਾ ਮੁੱਕਿਆ ਹੀ ਨਹੀਂ ਕਹੋ ਪੰਡਿਤ ਸੂਚਾ ਕਵਨ ਠਾਉ ਠਾਉ ਮੈਨੇ ਜਗ੍ਹਾ ਪੰਡਿਤ ਜੀ ਦੱਸਦੇ ਤੇ ਜਾਓ ਕਿ ਸੁੱਚੀ ਜਗ੍ਹਾ ਕਿਹੜੀ ਕਹੋ ਪੰਡਿਤ ਸੂਚਾ ਕਵਨ ਠਾਉ ਜਹਾਂ ਬਹਿ ਸੋ ਭੋਜਨ ਖਾਓ ਜਿੱਥੇ ਬਹਿ ਕੇ ਮੈਂ ਭੋਜਨ ਖਾਵਾਂ ਇਹ ਦੱਸਦਾ ਤੇ ਜਾ ਕਿ ਉਹ ਜਗ੍ਹਾ ਕਿਹੜੀ ਹੈ ਮਨ ਨੂੰ ਪਵਿੱਤਰ ਕਰਨ ਦੇ ਨਾਲ ਨਿਰੰਕਾਰ ਦੀ ਹਜ਼ੂਰੀ ਦੇ ਅੰਦਰ ਪ੍ਰਵੇਸ਼ਗੀ ਮਿਲ ਜਾਂਦੀ ਹੈ ਤਨ ਨੂੰ ਪਵਿੱਤਰ ਰੱਖੋ ਜ਼ਰੂਰ ਪਰ ਸਾਰਾ ਜ਼ੋਰ ਤਨ ਦੇ ਉੱਤੇ ਨਾ ਦਿਓ ਸਾਰਾ ਜ਼ੋਰ ਮਨ ਦੇ ਉੱਤੇ ਦਿਓ ਮਨ ਦੀ ਸਫਾਈ ਵੱਲ ਧਿਆਨ ਦਿਓ ਤਾਂ ਕਿ ਮਨ ਕਰਕੇ ਹਜ਼ੂਰ ਦੀ ਹਜ਼ੂਰੀ ਦੇ ਅੰਦਰ ਪ੍ਰਵਾਨ ਹੋ ਜਾਈਏ ਪੰਡਿਤ ਨਿਹਾਲ ਸਿੰਘ ਜੀ ਬਹੁਤ ਆਲਾ ਕਵਿਤਾ ਨੂੰ ਜਨਮ ਦਿੰਦੇ ਨੇ ਉਹਨਾਂ ਨੇ ਮਹਿਲ ਦੇ ਸੰਬੰਧ ਵਿੱਚ ਇੱਕ ਬੋਲ ਲਿਖਿਆ ਹੈ ਉਹ ਕਹਿੰਦੇ ਨੇ ਇੱਕ ਮਨੁੱਖ ਵਿਆਹਿਆ ਗਿਆ ਉਹਦੇ ਘਰ ਵਾਲੀ ਦਾ ਨਾਂ ਸੀ ਚੰਦਰਮੁਖੀ ਪੁਰਾਣੇ ਸਮੇਂ ਦੇ ਅੰਦਰ ਸਰੀਰ ਦੇ ਲੱਛਣਾਂ ਨੂੰ ਵੇਖ ਕੇ ਸੁਹੱਪਣ ਨੂੰ ਵੇਖ ਕੇ ਨਕਸ਼ੋ ਨਿਗਾਰ ਨੂੰ ਵੇਖ ਕੇ ਨਾਮ ਦੇ ਦਿਆ ਕਰਦੇ ਸਨ ਚੰਦਰਮੁਖੀ ਨਾਮ ਸੀ ਚੰਦਰਮੁਖੀ ਤੇ ਪਤੀ ਚੰਦਰਮੁਖੀ ਦੀ ਸ਼ੋਭਾ ਕਰਦਾ ਥੱਕਦਾ ਨਹੀਂ ਸੀ ਚੰਦਰਮੁਖੀ ਦੇ ਚਿਹਰੇ ਨੂੰ ਵੇਖ ਵੇਖ ਕੇ ਆਨੰਦ ਪਾਉਂਦਾ ਸੀ ਤੇ ਇਹ ਗੱਲ ਕਹਿੰਦਾ ਸੀ ਚੰਦਰਮੁਖੀ ਮੈਨੂੰ ਲੱਗਦਾ ਹੈ ਤੇਰੇ ਵਰਗਾ ਸੁੰਦਰ ਮਨੁੱਖ ਦੁਨੀਆਂ ਦੇ ਅੰਦਰ ਦੂਸਰਾ ਨਹੀਂ ਹੈ ਪੰਡਿਤ ਨਿਹਾਲ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਚੰਦਰਮੁਖੀ ਦੇ ਨੱਕ ਵਿੱਚੋਂ ਮੈਲ ਨਿਕਲੇ ਉਹਨੇ ਹੱਥ ਦੇ ਨਾਲ ਨੱਕ ਦੀ ਮੈਲ ਨੂੰ ਸਾਫ ਕੀਤਾ ਪਰ ਥੋੜੀ ਜਿਹੀ ਮੈਲ ਉਹਦੇ ਚਿਹਰੇ ਦੇ ਉੱਤੇ ਉਹਦੀ ਗੱਲ ਦੇ ਉੱਤੇ ਲੱਗ ਗਈ ਥੋੜੀ ਜਿਹੀ ਮੈਲ ਉਹਦੇ ਪਤੀ ਨੇ ਗਲਾਨੀ ਕੀਤੀ ਨਫ਼ਰਤ ਕੀਤੀ ਉਸ ਮੈਲ ਨੂੰ ਵੇਖ ਕੇ ਤੇ ਮੈਰਜ ਕਰਦਾ ਰਹਿੰਦਾ ਅਕਸਰ ਹੀ ਕਿ ਨਫ਼ਰਤ ਹੁੰਦੀ ਮੈਲ ਤੋਂ ਹੈ ਜੇ ਦੂਜੇ ਦੀ ਮੈਲ ਦਿਸ ਰਹੀ ਹੈ ਦੂਜੇ ਤੋਂ ਨਫ਼ਰਤ ਹੈ ਜੇ ਆਪਣੀ ਮੈਲ ਨਜ਼ਰ ਆ ਜਾਏ ਤੇ ਆਪਣੇ ਤੋਂ ਵੀ ਨਫ਼ਰਤ ਹੈ ਦੂਜੇ ਤੋਂ ਨਫ਼ਰਤ ਕਰਦੇ ਹੋ ਜੇ ਕੋਈ ਤੁਹਾਨੂੰ ਪੁੱਛੇ ਵੀ ਕਿਉਂ ਆਪਾਂ ਅਕਸਰ ਕਹਿ ਦਿੰਦੇ ਹਾਂ ਇਹ ਬੜਾ ਬੁਰਾ ਮਨੁੱਖ ਹੈ ਵੀ ਕੀ ਬੁਰਾ ਹੈ ਉਹਦੇ ਹੱਥ ਪੈਰ ਬੁਰੇ ਨੇ ਚਿਹਨ ਚੱਕਰ ਬੁਰੇ ਨੇ ਕੀ ਬੁਰਾ ਹੈ ਆਪਾਂ ਕਹਿ ਦਿੰਦੇ ਹਾਂ ਨਹੀਂ ਉਹਦਾ ਸੁਭਾਅ ਚੰਗਾ ਨਹੀਂ ਹੈ ਸੁਭਾਅ ਬੜਾ ਬੁਰਾ ਹੈ ਇਹਦੀ ਸੋਚ ਬੁਰੀ ਇਹਦਾ ਵੇਖਣਾ ਬੁਰਾ ਇਹਦਾ ਚੱਲਣਾ ਬੁਰਾ ਇਹਦਾ ਖਾਣਾ ਬੁਰਾ ਇਹਦਾ ਮਾਨਸਿਕ ਮੰਡਲ ਬੁਰਾ ਦੂਸਰੇ ਦੀ ਬੁਰਾਈ ਤੋਂ ਨਫ਼ਰਤ ਹੈ ਤੇ ਜੇ ਉਹੀ ਬੁਰਾਈ ਆਪਣੇ ਵਿੱਚ ਦਿਸ ਪਏ ਤਾਂ ਕੀ ਆਪਣੇ ਨਾਲ ਪਿਆਰ ਕਰੋਗੇ ਪਰ ਸ਼ਰਤ ਇਹ ਹੈ ਕਿ ਜੇ ਦਿਸ ਜਾਏ ਪਰ ਦਿਸਦੀ ਦੂਸਰੇ ਦੀ ਬੁਰਾਈ ਹੈ ਆਪਣੀ ਬੁਰਾਈ ਬੰਦੇ ਨੂੰ ਦਿਸਦੀ ਨਹੀਂ ਹੈ ਆਪਣੇ ਵੇਖਦਾ ਹੈ ਜਦੋਂ ਵੀ ਗੁਣ ਵੇਖਦਾ ਹੈ ਦੂਸਰੇ ਦੀ ਜਦੋਂ ਵੀ ਵੇਖਦਾ ਹੈ ਬੁਰਾਈ ਵੇਖਦਾ ਹੈ ਔਗਣ ਵੇਖਦਾ ਹੈ ਤੋ ਪਤੀ ਕਹਿਣ ਲੱਗਾ ਚੰਦਰਮੁਖੀ ਪਹਿਲਾਂ ਚਿਹਰੇ ਦੀ ਮੈਲ ਸਾਫ ਕਰ ਤੇਰਾ ਚਿਹਰਾ ਵੇਖਣ ਦੇ ਯੋਗ ਨਹੀਂ ਹੈ ਪਤੀ ਦੇਵ ਰੋਜ਼ ਕਹਿੰਦੇ ਸੀ ਮੇਰੇ ਨਾਲੋਂ ਸੁੰਦਰ ਕੋਈ ਦੂਜਾ ਨਹੀਂ ਅੱਜ ਕੀ ਹੋਇਆ ਪਤੀ ਕਹਿਣ ਲੱਗਾ ਚਿਹਰੇ ਨੂੰ ਜਾ ਕੇ ਸਾਫ ਕਰ ਤੇਰੇ ਚਿਹਰੇ ਦੇ ਉੱਤੇ ਨੱਕ ਵਿੱਚੋਂ ਨਿਕਲੀ ਹੋਈ ਮੈਲ ਜੰਮ ਗਈ ਹੈ ਤੋ ਨਿਹਾਲ ਸਿੰਘ ਜੀ ਲਿਖਦੇ ਨੇ ਹੇ ਮਲ ਮੂਦ ਕਸੂਤ ਸਵੈ ਪੁਨ ਔਰ ਸਲੇਖਣ ਬਾਂਜਨ ਭਾਰੀ ਨਾਕ ਕੀ ਮੈਲ ਜਬੈ ਨਿਕਸੈ ਕਰ ਨਾਹੇ ਸੰਭਾਰ ਸੋ ਪੋਚ ਉਤਾਰੀ ਕਰਦੇ ਨਾਲ ਮੈਲ ਕਰ ਮੈਨੇ ਹੱਥ ਕਰਦੇ ਨਾਲ ਮੈਲ ਸਾਫ ਕੀਤੀ ਪਰ ਕਿਧਰੇ ਚਿਹਰੇ ਦੇ ਉੱਤੇ ਲੱਗੀ ਰਹਿ ਗਈ ਹੈ ਆਖਿਆ ਕਰ ਨਾਹੇ ਸੰਭਾਰ ਸੋ ਪੋਚ ਉਤਾਰੀ ਤੋ ਮੁਖ ਚੰਦਰ ਕਹਿ ਜੇ ਕੋ ਤਬ ਨਾਹੇ ਨਿਹਾਰ ਸਕੈ ਵੋ ਨਾਰੀ ਤੇ ਅਖੀਰ ਦੇ ਉੱਤੇ ਪੰਡਿਤ ਜੀ ਨੇ ਆਪਣੇ ਵੱਲੋਂ ਸੰਦੇਸ਼ ਦਿੱਤਾ ਕਹਿਣ ਲੱਗੇ ਪਿੱਖ ਰੰਚਕ ਪਿੱਖ ਮੈਨੇ ਵੇਖ ਕੇ ਰੰਚਕ ਮੈਨੇ ਥੋੜੀ ਜਿਹੀ ਪਿੱਖ ਰੰਚਕ ਮੈਲ ਗਿਲਾਨ ਕਰੇ ਸੱਠ ਸੱਠ ਮੈਨੇ ਮੂਰਖ ਸੱਠ ਜਾਣਤ ਨਾਹੀ ਇਹੇ ਕੇ ਸਾਰੀ ਹੇ ਮੂਰਖ ਮਨੁੱਖ ਜਾਣਦਾ ਨਹੀਂ ਹੈ ਕਿ ਤੇਰੇ ਅੰਦਰ ਇਸ ਤਰ੍ਹਾਂ ਦੀ ਮੈਲ ਹੀ ਮੈਲ ਭਰੀ ਪਈ ਹੈ ਤੇਰੇ ਨੌ ਦੁਆਰਿਆਂ ਵਿੱਚੋਂ ਮੈਲ ਹੀ ਬਾਹਰ ਆ ਰਹੀ ਹੈ ਜਿਤਨੇ ਨੌ ਦੁਆਰਿਆਂ ਦੇ ਨਾਲ ਧਿਆਨ ਜੋੜ ਕੇ ਵੇਖੋ ਅੰਦਰ ਦੀ ਮੈਲ ਬਾਹਰ ਆ ਰਹੀ ਹੈ ਪਰ ਉਹ ਸਰੀਰਕ ਮੈਲ ਹੈ ਮਨ ਦੀ ਮੈਲ ਨਿਰੰਕਾਰ ਨੂੰ ਪ੍ਰਵਾਨ ਨਹੀਂ ਤੇ ਤਨ ਦੀ ਮੈਲ ਸਾਨੂੰ ਪ੍ਰਵਾਨ ਨਹੀਂ ਅਸੀਂ ਚਾਹੁੰਦੇ ਹਾਂ ਤਨ ਸਾਫ ਹੋਵੇ ਨਿਰੰਕਾਰ ਚਾਹੁੰਦੇ ਨੇ ਮਨ ਸਾਫ ਹੋਵੇ ਤੋ ਅੱਜ ਦੇ ਇਸ ਮਹਾਂਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਦਾ ਪ੍ਰਮਾਣ ਕਹਿਣ ਲੱਗੇ ਫਰੀਦਾ ਮੈਂ ਭੁਲਾਵਾ ਪੱਗ ਦਾ ਮੈਂ ਇਸ ਭਰਮ ਵਿੱਚ ਰਿਹਾ ਕਿ ਪੱਗ ਮੈਲੀ ਨਾ ਹੋਵੇ ਮਨ ਮੈਲਾ ਹੋਵੇ ਕੋਈ ਡਰ ਨਹੀਂ ਪੱਗ ਮੈਲੀ ਨਾ ਹੋਵੇ ਮਤ ਮੈਲੀ ਹੋਏ ਜਾਏ ਬੜਾ ਧਿਆਨ ਰੱਖੇ ਤਨ ਦੇ ਪਾਏ ਹੋਏ ਕੱਪੜੇ ਮੈਲੇ ਨਾ ਹੋਣ पगड़ी मैली ना होवे। गैला रू ना जाने के सिर भी मिट्टी खाए, नहीं जानदा कि जिस मैल तो मिट्टी तो परहेज कर रहा है एक दिन मिट्टी तेरे उत्ते आ जानी। मिट्टी पई अतोलवी कोई ना हो सीमित, मिट्टी तेरे उत्ते आ जाएगी, सिर नो निकल जाएगी, खा जाएगी। तो मैल तन दी ओ भी बुरी, मैल मन दी ओ भी बुरी। तन भी साफ चाहिए पर तन मैला भी होवे कम चल जांदा है, पर मन मैला होवे ते कम नहीं चलदा। तन साफ किवें रखना है पूरी कायनात नूं समझ आ गई है। मन साफ किवें रखना है ये समझ केवल विरलियां विरलियां नूं, हजारां विचों विरलियां नूं मिली। कोई विरला धर्म दे मार्ग दे उत्ते चलण वाला मन दा परहेजगार है, तन दे परहेजगार सारे ही हैं। रस्ते दे अंदर मिट्टी घटा होवे, चिक्कड़ होवे, पानी होवे, असी सीधा तुर के नहीं निकलते, रस्ता वला के निकल जाने हैं। क्यों? सामने ते चिक्कड़ है, सामने चिक्कड़ होवे, चुगली होवे, निंदा होवे, ईर्षा होवे, दवैच होवे, असी मन नूं उहदे विचों गुजारदे हां, नहीं परहेज करदे कि इत्थों निकलन करके मन भी मैला होएगा। कबीर साहब ताई ते चेतावनी देंदे ने कि साकत संग न कीजिए दूरों जाइए पाप। मन नूं लैके इधर जाएगा साकत दे संग दे अंदर ते मन तेरा अवच मैला होएगा। भगत फरीद साहब जी दे इस बचन नूं आधार बना के कुछ कहन दा निमाणा यतन कीता गया।
1: फरीदा शक्कर खंड निवात गुड़

रब ना पूजन तुद हरिदा रोटी मेरी काठ की लावन मेरी भुख जिन्ना खादी चौपड़ी घने सहन गे दुख रुखी सुखी खाए कै ठंडा पानी पियो हरिदा देख पराई चौपड़ी ना तरसाए जियो रुखी सुखी खाए कै ठंडा पानी पियो हरिदा देख पराई चौपड़ी ना तरसाए जियो वाहिगुरु जी का खालसा वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाप पवित्र गोद दा आनंद पा रहे सब माई भाई सतसंगी जनो आप चल रही लड़ीवार कथा सरवण करदे आ रहे हो। सत्कार योग भगत फरीद साहब जी दे सलोकां विचों तीन सलोक आप संगत दे सन्मुख पढ़ के सुनाए गए। पहला सलोक फरीदा शक्कर खंड निवात गुड़ माखियो मांझा दुध सबे वस्तु मिठिया रब न पूजन तुद गिनती विच भगत फरीद जी कुछ मिठिया चीजा नू ले रहे ने। नंबर एक दे उते शक्कर, नंबर दो दे उते खंड, नंबर तीन दे उते निवात। निवात कहिंदे ने मिसरी नू। मैं अर्ज कीती सी कि सब तो पहला मिसरी मिश्र देश दे अंदर बननी शुरू हुई। इनू ताई मिसरी कहा जाता है क्योंकि मिश्र दे अंदर ये सब तो पहला बननी शुरू हुई कुजे दी मिश्री। भगत जी कहन लगे शक्कर खंड मिश्री गुड़ माखियो, माखियो का मतलब शहद, मांझा मझा का दुध। कह लगे सारिया वस्तुआं मिठिया ने पर जे रबी रस दे मुकाबले दे उते इना विचो कोई भी उदाहरण बनाईए ते ओ रब जी दी तोहीन होएगी। जे ए कहिए कि रब जी दे नाल जुड़न तो बाद जेड़ा रस मिलदा है मिठास मिलदी है ओ शक्कर वर्गी है तां रबी गुणा दी रब जी दे नाम दी तोहीन है। जे कहिए ओ खंड ते मिश्री वर्गी है ते तां वी खंड ते मिश्री दी मिठास परमात्मा दी मिठास नालों बहुत थले है परमात्मा दी तोहीन होएगी। अगा कहन लगे ना उदी मिठास दे बराबर माखियो ना मजदा दुध कुछ भी उदी उदाहरण नहीं है, वो अपनी उदाहरण केवल आप है। अगर दुनिया दे अंदर आप कोही नूर हीरे दी उदाहरण लियानी चाहो ऐस जगत दुनिया दे अंदर जिथे आपां वस रहे हां कोही नूर हीरे दी एग्जाम्पल दुनिया विच दूसरी नहीं, उहदे वर्गा हीरा ही दूजा नहीं ते उहदे उदाहरण कौन कोई बने। कोही नूर अपनी उदाहरण आप है। इस तों अगे होर चलो चंदन दा रुख दुनिया दे अंदर केवल एक ही जगह दे उत्ते पैदा हुंदा है हिंदुस्तान दे अंदर कर्नाटका स्टेट विच ते चंदन अपनी उदाहरण आप है। चंदन वर्गा कोई भी दूसरा वनस्पति का बूटा नहीं है। किनू कहोगे कि एदी स्मेल एदी सुगंध
ਇਹਦੀ ਮਿਠਾਸ, ਇਹਦੀ ਤਾਸੀਰ ਚੰਦਨ ਵਰਗੀ ਹੈ। ਕੋਈ ਵੀ ਬੂਟਾ ਉਸ ਤਰ੍ਹਾਂ ਦਾ ਅਸਰਦਾਇਕ ਨਹੀਂ ਜਿਵੇਂ ਚੰਦਨ ਦਾ ਬੂਟਾ ਹੈ। ਚੰਦਨ ਆਪਣੀ ਉਦਾਹਰਣ ਆਪ ਹੈ, ਸਮੁੰਦਰ ਆਪਣੀ ਉਦਾਹਰਣ ਆਪ ਹੈ। ਜੇ ਸਮੁੰਦਰ ਦੀ ਗਹਿਰਾਈ ਦਾ ਜ਼ਿਕਰ ਕਰਨਾ ਹੋਵੇ ਤੇ ਕੀ ਕਹੋਗਾ, ਕੀ ਕਹੋਗੇ, ਸਮੁੰਦਰ ਕਿਹਦੇ ਵਰਗਾ ਡੂੰਘਾ? ਚਲੋ ਜੇ ਆਮ ਗਹਿਰੀ ਖੱਡ ਦਾ, ਗਹਿਰੇ ਤਲਾਬ ਦਾ, ਗਹਿਰੀ ਝੀਲ ਦਾ ਜ਼ਿਕਰ ਕਰਨਾ ਹੋਵੇ, ਅਸੀਂ ਕਹਿ ਦਿੰਨੇ ਆ ਇਹ ਚੀਜ਼ ਗਹਿਰੀ ਹੈ ਸਮੁੰਦਰ ਵਰਗੀ, ਚੀਜ਼ ਗਹਿਰੀ ਹੈ ਸਾਗਰ ਵਰਗੇ। ਤੇ ਜੇ ਸਾਗਰ ਨੂੰ ਬਿਆਨ ਕਰਨਾ ਹੋਵੇ ਤੇ ਉਦਾਹਰਣ ਕੀ ਦਓਗੇ? ਸਾਗਰ ਆਪਣੀ ਉਦਾਹਰਣ ਆਪ ਹੈ, ਹਿਮਾਲਿਆ ਪਰਵਤ ਆਪਣੀ ਉਦਾਹਰਣ ਆਪ ਹੈ, ਆਕਾਸ਼ ਆਪਣੀ ਉਦਾਹਰਣ ਆਪ ਹੈ, ਇਹਦੇ ਵਰਗਾ ਕੋਈ ਦੂਜਾ ਨਹੀਂ। ਪਰਮਾਤਮਾ ਆਪਣੀ ਉਦਾਹਰਣ ਆਪ ਹੈ, ਪਰਮਾਤਮਾ ਵਰਗਾ ਕੋਈ ਦੂਜਾ ਨਹੀਂ। ਕਿੱਥੋਂ ਉਦਾਹਰਣ ਲੱਭ ਕੇ ਲਿਆਈਏ ਕਿ ਪਰਮਾਤਮਾ ਇੰਨਾ ਉੱਚਾ ਹੈ? ਅਗਰ ਇਹ ਕਹਿ ਦਈਏ ਕਿ ਪਰਮਾਤਮਾ ਹਿਮਾਲਿਆ ਪਰਵਤ ਵਰਗਾ ਉੱਚਾ ਹੈ, ਤਾਂ ਫਿਰ ਹਿਮਾਲਿਆ ਪਰਵਤ ਦੀ ਇੱਕ ਸੀਮਾ ਹੈ। ਹਿਮਾਲਿਆ ਪਰਵਤ ਤੇ ਆਏ ਦਿਨ ਕੋਈ ਨਾ ਕੋਈ ਵਿਗਿਆਨੀ ਦੇ ਕਦਮ ਟਿਕੇ ਹੁੰਦੇ ਨੇ ਹਿਮਾਲਿਆ ਪਰਵਤ ਦੇ ਉੱਤੇ। ਹਿਮਾਲਿਆ ਪਰਵਤ ਨੂੰ ਕੋਈ ਚੱਲ ਕੇ ਸਰ ਕਰ ਲੈਂਦਾ ਹੈ, ਤਾਂ ਫਿਰ ਤੇ ਪਰਮਾਤਮਾ ਵੀ ਬਹੁਤ ਛੋਟਾ ਹੋਇਆ ਅਗਰ ਇੱਕ ਹਿਮਾਲਿਆ ਪਰਵਤ ਵਰਗਾ ਹੈ। ਜੇ ਇਹ ਗੱਲ ਕਹੋ ਕਿ ਪਰਮਾਤਮਾ ਸਾਗਰ ਵਾਂਗ ਡੂੰਘਾ ਹੈ, ਤਾਂ ਸਾਗਰ ਦੀ ਗਹਿਰਾਈ ਸੀਮਾ ਦੇ ਅੰਦਰ ਹੈ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਜੋ ਮਾਪਣ ਵਿੱਚ, ਜੋ ਤੋਲਣ ਵਿੱਚ ਤੇ ਜੋ ਕਿਨਣ ਵਿੱਚ ਆ ਰਿਹਾ, ਉਹਨੂੰ ਬੇਅੰਤ ਕਹਿਣ ਦੀ ਲੋੜ ਨਹੀਂ ਹੈ। ਜੋ ਮਾਪਿਆ ਜਾ ਸਕਦਾ ਹੈ ਬੇਅੰਤ ਨਹੀਂ ਹੈ, ਉਹ ਇਸ ਤਰ੍ਹਾਂ ਨਹੀਂ ਕਿ ਉਹਦਾ ਪਾਰਾਵਾਰ ਨਹੀਂ। ਜੋ ਗਿਣਿਆ ਜਾ ਸਕਦਾ ਹੈ ਉਹ ਬਹੁਤ ਵੱਡਾ ਨਹੀਂ, ਗਿਣਤੀ ਦੇ ਅੰਦਰ ਹੈ। ਜੋ ਮਿਣਿਆ ਤੋਲਿਆ ਜਾ ਸਕਦਾ ਹੈ ਉਹ ਵੀ ਬਹੁਤ ਵੱਡਾ ਨਹੀਂ, ਮਿਣਤੀ ਦੇ ਅੰਦਰ, ਪੈਮਾਨੇ ਦੇ ਅੰਦਰ, ਤੋਲ ਦੇ ਅੰਦਰ ਹੈ। ਪਰਮਾਤਮਾ ਨਾ ਗਿਣਤੀ ਵਿੱਚ ਹੈ, ਨਾ ਮਿਣਤੀ ਵਿੱਚ ਹੈ, ਮਾਪ ਤੋਲ ਵਿੱਚ ਨਹੀਂ, ਤੇ ਨਾ ਪਰਮਾਤਮਾ ਹੋਰ ਕਿਸੇ ਪੈਮਾਨੇ ਦੇ ਅੰਦਰ ਹੀ ਕੈਦ ਹੁੰਦਾ ਹੈ। ਪਰਮਾਤਮਾ ਗਿਣਤੀ, ਮਿਣਤੀ, ਤੋਲ, ਪੈਮਾਨਿਆਂ ਤੋਂ ਬਾਹਰ ਹੈ। ਤੋ ਹੁਣ ਇਹ ਕਹਿਣਾ ਪਰਮਾਤਮਾ ਸਮੁੰਦਰ ਵਰਗਾ ਡੂੰਘਾ ਹੈ, ਪਰਮਾਤਮਾ ਦੀ ਤੋਹੀਨ ਹੋਏਗੀ। ਪਰਮਾਤਮਾ ਪਹਾੜ ਵਰਗਾ ਉੱਚਾ ਹੈ, ਪਰਮਾਤਮਾ ਦੀ ਤੋਹੀਨ ਹੋਏਗੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਇੱਕ ਬਚਨ ਜ਼ਰੂਰ ਫਰਮਾਇਆ ਹੈ, ਉਹ ਕਹਿਣ ਲੱਗੇ, ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਪਰਮਾਤਮਾ ਤੇਰੀ ਉਦਾਹਰਣ ਨਹੀਂ ਹੈ, ਹਾਂ ਕੋਈ ਤੇਰੇ ਨਾਲ ਜੁੜਦਾ ਜੁੜਦਾ, ਚੱਲਦਾ ਚੱਲਦਾ ਤੇਰੇ ਵਰਗੀ ਉਚਾਈ ਨੂੰ ਪਾ ਲਵੇ, ਤੇ ਕਹਿ ਸਕਦੇ ਹਾਂ ਕਿ ਉਹ ਤੇਰੀ ਰਮਜ ਨੂੰ, ਤੇਰੇ ਵਿਸਤਾਰ ਨੂੰ ਜਾਣ ਪਾਵੇ। ਪਰ ਜਿਨ੍ਹਾਂ ਨੇ ਜਾਣਿਆ ਉਹੀ ਤੇ ਕਹਿ ਰਹੇ ਨੇ ਕਿ ਤੂੰ ਬੇਅੰਤ ਹੈ। ਗੁਰੂ ਸਾਹਿਬਾਨ ਹੀ ਤੇ ਕਹਿ ਰਹੇ ਨੇ ਕਿ ਤੂੰ ਬੇਅੰਤ ਹੈ, ਭਗਤ ਜਾਨੀ ਤੇ ਕਹਿ ਰਹੇ ਨੇ ਕਿ ਤੂੰ ਬੇਅੰਤ ਹੈ। ਤੋ ਮੈਰਜ ਕਰ ਰਿਹਾ ਸਾਂ, ਪਰਮਾਤਮਾ ਦੇ ਉੱਤੇ ਦੁਨਿਆਵੀ ਕੋਈ ਵੀ ਉਦਾਹਰਣ ਲਾਗੂ ਹੁੰਦੀ ਨਹੀਂ। ਪਰਮਾਤਮਾ ਦੇ ਬਰਾਬਰ ਕਿਸ ਚੀਜ਼ ਨੂੰ ਖੜੀ ਕਰੋਗੇ? ਕਹੋਗੇ ਪਰਮਾਤਮਾ ਸਮੁੰਦਰ ਵਰਗਾ ਡੂੰਘਾ ਹੈ, ਤੇ ਸਭ ਤੋਂ ਜ਼ਿਆਦਾ ਡੂੰਘਾ ਅਟਲਾਂਟਿਕ ਓਸ਼ਨ ਹੈ, ਔਰ ਉਹ ਕਿੰਨਾ ਹੈ? 39,000 ਫੁੱਟ ਡੂੰਘਾ, ਇਸ ਤੋਂ ਵੱਧ ਡੂੰਘਾ ਨਹੀਂ। ਹਿੰਦ ਮਹਾਸਾਗਰ 39,000 ਫੁੱਟ ਡੂੰਘਾ ਹੈ, ਇਸ ਤੋਂ ਜ਼ਿਆਦਾ ਨਹੀਂ। ਤੋ ਕੀ ਫਿਰ ਪਰਮਾਤਮਾ 39,000 ਫੁੱਟ ਦੇ ਉੱਤੇ ਜਾ ਕੇ ਖਤਮ ਹੋ ਜਾਂਦਾ ਹੈ? ਪਰਮਾਤਮਾ ਇੱਥੇ ਮੁੱਕ ਜਾਂਦਾ ਹੈ? ਉਦਾਹਰਣ ਜਦੋਂ ਵੀ ਦਿੱਤੀ ਜਾਂਦੀ ਹੈ ਉਦੋਂ ਉਹਦੀ ਦਿੱਤੀ ਜਾਂਦੀ ਹੈ ਜਿਹੜਾ ਅੱਗੇ ਖੜਾ ਹੋਵੇ। ਜੇ ਤੇ ਬੁਰਾਈ ਦੀ ਉਦਾਹਰਣ ਦੇਣੀ ਹੈ ਤੇ ਬੁਰਾ ਮਨੁੱਖ ਜਿਹਨੂੰ ਕਹਿ ਰਹੇ ਹਾਂ ਉਹਦੇ ਨਾਲੋਂ ਅੱਗੇ ਖੜਾ ਹੋਵੇ ਉਦਾਹਰਣ ਉਹਦੀ, ਤੇ ਜੇ ਚੰਗਿਆਈ ਦੀ ਉਦਾਹਰਣ ਦੇਣੀ ਹੈ ਤੇ ਚੰਗੇਪਣ ਦੇ ਅੰਦਰ ਵੀ ਜਿਹੜਾ ਅੱਗੇ ਖੜਾ ਹੋਵੇ ਉਦਾਹਰਣ ਉਹਦੀ। ਆਪ ਆਪਣੇ ਬੱਚਿਆਂ ਨੂੰ ਜਦੋਂ ਤਾਲੀਮ ਦੀ, ਵਿਦਿਆ ਦੀ ਉਦਾਹਰਣ ਦਿੰਦੇ ਹੋ ਤੇ ਕਦੀ ਇਸ ਤਰ੍ਹਾਂ ਉਦਾਹਰਣ ਦਿੱਤੀ ਹੈ ਕਿ ਬੇਟਾ ਸਾਡੇ ਪੜੋਸੀਆਂ ਦਾ ਬੱਚਾ ਜਾਂ ਸਾਡੇ ਰਿਸ਼ਤੇਦਾਰਾਂ ਵਿੱਚੋਂ ਫਲਾਣਾ ਬੱਚਾ ਲਗਾਤਾਰ ਇੱਕ ਕਲਾਸ ਦੇ ਅੰਦਰ 5 ਸਾਲ ਲਾ ਕੇ ਤਾਂ ਅੱਗੇ ਸਰਕਿਆ, ਤਾਂ ਅੱਗੇ ਹੋਇਆ, 5 ਵਾਰ ਇੱਕੋ ਕਲਾਸ ਦੇ ਅੰਦਰ ਫੇਲ ਹੋਇਆ, ਉਹਦੀ ਉਦਾਹਰਣ ਤੁਸੀਂ ਬਣਾਓਗੇ? ਬਲਕਿ ਉਹਦੀ ਉਦਾਹਰਣ ਬਣਾਓਗੇ ਜੋ 1 ਸਾਲ ਦੇ ਅੰਦਰ 2-2 ਕਲਾਸਾਂ ਕਰਦਾ ਰਿਹਾ, ਜੋ ਬੜੀ ਜਲਦੀ ਡਿਗਰੀ ਨੂੰ ਪਾਉਣ ਵਾਸਤੇ ਪਹੁੰਚ ਬਣਾ ਚੁੱਕਾ ਹੈ, ਉਦਾਹਰਣ ਉਹਦੀ ਬਣਾਓਗੇ। ਪੜ੍ਹਾਈ ਦੇ ਅੰਦਰ ਉਦਾਹਰਣ ਉਹਦੀ ਜੋ ਚੱਲਦਾ ਚੱਲਦਾ ਬਹੁਤ ਜਲਦੀ ਮੁਕਾਮ ਦੇ ਉੱਤੇ ਪਹੁੰਚਿਆ ਤੇ ਪੂਰੀ ਤਰ੍ਹਾਂ ਕਾਮਯਾਬ ਹੋਇਆ।
अगर आप अपने बच्चों नूं कारोबार दी उदाहरण दिओ, एक दुकानदार एक व्यापारी अपने बच्चों नूं कारोबार दी उदाहरण दवे तो की कदी उहदी उदाहरण बनाई है? जिहड़ा बंदा अपनियां कमजोरियां दे कारण कारोबार विचों फेल हो चुका है उहदी उदाहरण बनाओगे? जो कारोबार नूं आरंभ करदा है जीरो तो पर उह चांदी दिनां दे अंदर कारोबार दा हीरो बन जांदा है, कारोबार दे अंदर बहुत बुलंदियां नूं छू लैंदा है। आप उदाहरण उहनूं बनाओगे, बेटा कारोबारी बनना है ते फलाने वांग चलिया सी कोल कुछ नहीं, अज सब कुछ कोल है, पढ़ाई करनी है ते फलाने वांग फलाना डॉक्टर बन गया, फलाना साइंटिस्ट बन गया, ए बन गया ओ बन गया, उदाहरण उहदी बनाओगे। ठीक इस तरह धर्म दे राह दे उत्ते मैनूं समझ नहीं आउंदी कि जदों भी किसे दे नाल धर्म दी चर्चा आरंभ करिए ना, ओ उस बंदे नूं उदाहरण बना के पेश करदा है जिहड़ा धर्म दी दुनिया दे अंदर बिल्कुल नखित ते डिगा चकना चूर होया बंदा है। किसे नूं कहिए बई अमृत पान करना चाहिदा है, ਉਹ ਕਹਿੰਦਾ ਹਾਂ ਵੇਖੇ ਨੇ ਕਤਰੇ ਕਿਰਪਾਨ ਪਾ ਕੇ ਪੱਬਾਂ ਕਲੱਬਾਂ ਦੇ ਅੰਦਰ ਰੁਲਦਿਆਂ ਨੂੰ ਕਈਆਂ ਨੂੰ ਵੇਖਿਆ, ਜੋ ਅੰਮ੍ਰਿਤਧਾਰੀ ਬਣ ਕੇ ਬੁਲੰਦੀ ਦੇ ਉੱਤੇ ਪਹੁੰਚ ਚੁੱਕੇ ਨੇ ਉਹਦੀ ਉਦਾਹਰਣ ਨਹੀਂ ਬਣਾਈ, ਵੇਖਣ ਵਾਲੇ ਨੇ ਉਦਾਹਰਣ ਕਿਹਨੂੰ ਬਣਾਇਆ? ਜੋ ਡਿੱਗ ਚੁੱਕਾ ਹੈ ਦੁਨੀਆਂ ਦੇ ਅੰਦਰ ਉਹਨੂੰ ਉਦਾਹਰਣ ਬਣਾ ਰਹੇ ਹਾਂ ਜੋ ਚੜ ਰਿਹਾ ਹੈ ਕਾਮਯਾਬੀ ਦੀ ਮੰਜ਼ਿਲ ਨੂੰ। ਧਰਮ ਦੇ ਅੰਦਰ ਆਪਾਂ ਉਸ ਬੰਦੇ ਨੂੰ ਉਦਾਹਰਣ ਬਣਾ ਰਹੇ ਹਾਂ ਜੋ ਡਿੱਗ ਰਿਹਾ ਹੈ ਤੇ ਡਿੱਗਦਾ ਡਿੱਗਦਾ ਬਿਲਕੁਲ ਚਕਨਾ ਚੂਰ ਹੋ ਗਿਆ, ਉਦਾਹਰਣ ਉਹਨੂੰ ਬਣਾ ਰਹੇ। ਕੀ ਧਰਮ ਦੇ ਅੰਦਰ ਕੋਈ ਵੀ ਬੰਦਾ ਤੁਹਾਨੂੰ ਸਕਸੈਸ ਹੁੰਦਾ ਨਜ਼ਰ ਨਹੀਂ ਆ ਰਿਹਾ, ਕਾਮਯਾਬੀ ਵੱਲ ਨੂੰ ਵੱਧਦਾ ਨਜ਼ਰ ਨਹੀਂ ਆ ਰਿਹਾ? ਠੀਕ ਹੈ ਇਸ ਗੱਲ ਦੇ ਅੰਦਰ ਰੰਚਕ ਮਾਤਰ ਝੂਠ ਨਹੀਂ ਕਿ ਧਰਮ ਦੀ ਦੁਨੀਆਂ ਦੇ ਅੰਦਰ ਪਖੰਡ ਹੱਦੋਂ ਜ਼ਿਆਦਾ ਛਾ ਗਿਆ, ਥੋੜਾ ਨਹੀਂ ਬਹੁਤ ਜ਼ਿਆਦਾ ਛਾ ਗਿਆ, ਬਾਹਰੋਂ ਕੁਝ ਹੋਰ ਦਿਸਦੇ ਨੇ ਅੰਦਰੋਂ ਕੁਝ ਹੋਰ ਹੁੰਦੇ ਨੇ, ਪਖੰਡ ਜ਼ੋਰ ਫੜਦਾ ਜਾ ਰਿਹਾ। ਉਹ ਬੰਦੇ ਧਰਮ ਨੂੰ ਢਾ ਲਾਉਣ ਦਾ ਕੰਮ ਕਰ ਰਹੇ ਨੇ, ਕਿਉਂ ਕੰਮ ਕਰ ਰਹੇ ਨੇ? ਕਿਉਂਕਿ ਤੁਸੀਂ ਜੁੜਦੇ ਉਹਨਾਂ ਦੇ ਪਹਿਰਾਵੇ ਨੂੰ, ਉਹਨਾਂ ਦੀਆਂ ਗੱਲਾਂ ਬਾਤਾਂ ਨੂੰ ਵੇਖ ਕੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਸਿੱਧਾ ਜੁੜਦੇ ਨੇ। ਉਹ ਬੰਦੇ ਜਦ ਤੁਹਾਨੂੰ ਕਿਸੇ ਪਾਪ ਅਪਰਾਧ ਦੀ ਖੱਡ ਵਿੱਚ ਡਿੱਗੇ ਹੋਏ ਮਿਲਦੇ ਨੇ ਤੇ ਤੁਸੀਂ ਸੋਚ ਲੈਂਦੇ ਹੋ ਧਰਮ ਹੁੰਦਾ ਹੀ ਇਸ ਤਰ੍ਹਾਂ ਦਾ, ਧਰਮੀ ਸਾਰੇ ਹੁੰਦੇ ਹੀ ਇਸ ਤਰ੍ਹਾਂ ਦੇ ਨੇ। ਬਹੁਤ ਪਖੰਡ ਸ਼ਿਖਰ ਦੇ ਉੱਤੇ ਹੈ ਪਰ ਫਿਰ ਵੀ ਕੋਈ ਨਾ ਕੋਈ ਬੰਦਾ ਤੁਹਾਨੂੰ ਬਿਲਕੁਲ ਨੇਕ ਨੀਤੀ ਦੇ ਨਾਲ ਚੱਲਦਾ ਹੋਇਆ ਤੇ ਧਰਮ ਦੇ ਅੰਦਰ ਕਾਮਯਾਬ ਹੁੰਦਾ ਹੋਇਆ ਅਵੱਛ ਨਜ਼ਰ ਪਏਗਾ। ਪਰ ਜਿਹੜੇ ਧਰਮ ਦਾ ਲਿਬਾਸ ਪਾ ਕੇ ਪਖੰਡੀ ਬਣ ਗਏ ਨੇ ਉਹਨਾਂ ਵਾਸਤੇ ਮੈਨੂੰ ਇੱਕ ਉਰਦੂ ਦਾ ਸ਼ੇਰ ਚੇਤੇ ਆਉਂਦਾ ਹੈ। ਇੱਕ ਅਦੀਬ ਇਸ ਤਰ੍ਹਾਂ ਕਹਿੰਦਾ ਹੈ ਕਿ ਖੁਦਾ ਸੇ ਮੁਨਕਰ ਹੋਤੀ ਹੈ ਦੁਨੀਆ ਖੁਦਾ ਕੇ ਬੰਦੋਂ ਕੋ ਦੇਖ ਕਰ, ਖੁਦਾ ਸੇ ਮੁਨਕਰ ਹੋਤੀ ਹੈ ਦੁਨੀਆ ਖੁਦਾ ਕੇ ਬੰਦੋਂ ਕੋ ਦੇਖ ਕਰ ਕਿ ਜਿਸ ਖੁਦਾ ਕੇ ਬੰਦੇ ਐਸੇ ਹੈ ਵੋ ਖੁਦਾ ਕੈਸਾ ਹੋਗਾ। ਆਮ ਲੋਕਾਂ ਨੂੰ ਅਸੀਂ ਵੇਖਣੇ ਆ ਉਹ ਬਾਹਰੋਂ ਕੁਝ ਹੋਰ ਨੇ, ਪਹਿਰਾਵੇ ਕਰਕੇ ਦਿਸਦੇ ਨੇ ਕਿ ਬੜੇ ਚੰਗੇ ਨੇ, ਪਰ ਪਹਿਰਾਵੇ ਦੇ ਅੰਦਰ ਉਦੋਂ ਹੀ ਸਮਝ ਆਉਂਦੀ ਕਿ ਜਦੋਂ ਰਾਵਣ ਨਿਕਲ ਆਉਂਦਾ ਹੈ ਪਹਿਰਾਵੇ ਵਿੱਚੋਂ, ਸਮਝ ਉਦੋਂ ਆਉਂਦੀ ਹੈ ਕਿ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ। ਖਰੇ ਮੇਰਾ ਵਿਸ਼ਾ ਨਹੀਂ ਗੱਲ ਵਿਚਕਾਰ ਆ ਗਈ, ਅਰਜ ਮੈਂ ਕਰ ਰਿਹਾ ਸਾਂ ਕਿ ਜੇ ਕਿਸੇ ਬਹੁਤ ਗਹਿਰੀ ਚੀਜ਼ ਦਾ ਜ਼ਿਕਰ ਕਰਨਾ ਹੋਵੇ ਤੇ ਕਹਿ ਦੇਈਦਾ ਹੈ ਸਮੁੰਦਰ ਵਰਗੀ, ਜੇ ਉੱਚੀ ਚੀਜ਼ ਦਾ ਜ਼ਿਕਰ ਕਰਨਾ ਹੋਵੇ ਤੇ ਕਹਿ ਦੇਈਦਾ ਹੈ ਪਹਾੜ ਵਰਗੀ, ਜੇ ਕਿਸੇ ਦਾ ਮੁੱਖ ਬੜਾ ਸੁੰਦਰ ਹੋਵੇ ਤੇ ਉਹਨੂੰ ਉਦਾਹਰਣ ਦੇਣੀ ਹੋਵੇ ਵੀ ਇਹਦਾ ਮੂੰਹ ਇੰਨਾ ਸੁੰਦਰ, ਮੁਖੜਾ ਇੰਨਾ ਸੁੰਦਰ ਜਿਵੇਂ ਚੰਦਰਮਾ ਹੁੰਦਾ ਹੈ, ਕਿਉਂਕਿ ਸੋਹਣਿਆਂ ਦਾ ਸਿਰਤਾਜ ਚੰਦਰਮਾ ਨੂੰ ਬਿਆਨ ਕੀਤਾ ਗਿਆ ਹੈ। ਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੂੰ ਮੈਂ ਪੜ੍ਹਿਆ ਤੇ ਪੜ੍ਹ ਕੇ ਹੈਰਾਨ ਹੋਇਆ, ਕਹਿਣ ਲੱਗੇ ਲੋਕੋ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮੁਖੜੇ ਦੀ ਤੁਲਨਾ ਚੰਦਰਮਾ ਦੇ ਨਾਲ ਕਰ ਰਹੇ ਹੋ ਨਾ, ਗੁਰੂ ਗੋਬਿੰਦ ਸਿੰਘ ਦੀ ਤੋਹੀਨ ਕਰ ਰਹੇ ਹੋ। ਹੁਣ ਗੁਰੂ ਗੋਬਿੰਦ ਸਿੰਘ ਦੀ ਉਦਾਹਰਣ ਦੇਣੀ ਹੋਵੇ ਤਾਂ ਕੀ ਕਹੀਏ ਕਿ ਗੁਰੂ ਗੋਬਿੰਦ ਸਿੰਘ ਆਮ ਰਾਜਨੀਤੀ ਲੀਡਰ ਸੀ, ਕੀ ਕਹੀਏ ਗੁਰੂ ਗੋਬਿੰਦ ਸਿੰਘ ਆਮ ਕੋਈ ਮਾਮੂਲੀ ਜਿਹਾ ਸੰਤ ਸੀ, ਮਾਮੂਲੀ ਜਿਹਾ ਸਿਪਾਹੀ ਸੀ? ਨਹੀਂ, ਗੁਰੂ ਗੋਬਿੰਦ ਸਿੰਘ ਦੀ ਉਦਾਹਰਣ ਦੇਣੀ ਹੈ ਤੇ ਕੋਈ ਗੁਰੂ ਗੋਬਿੰਦ ਸਿੰਘ ਨਾਲੋਂ ਵੱਡਾ ਲੱਭਣਾ ਪਏਗਾ, ਵੱਡਾ ਲੱਭ ਕੇ ਉਦਾਹਰਣ ਦੇਣੀ ਪਏਗੀ ਗੁਰੂ ਗੋਬਿੰਦ ਸਿੰਘ ਫਲਾਣੇ ਵਰਗਾ ਹੈ। ਤੋ ਜਦ ਦੁਨੀਆਂ ਵਿੱਚ ਕੋਈ ਵੱਡਾ ਮਿਲਦਾ ਨਹੀਂ ਤੋ ਫਿਰ ਕਹਿ ਦੇਈਦਾ ਹੈ ਗੁਰੂ ਗੋਬਿੰਦ ਸਿੰਘ ਤੂੰ ਪ੍ਰਮਾਤਮਾ ਵਰਗਾ ਹੈ, ਕਿਉਂਕਿ ਪ੍ਰਮਾਤਮਾ ਵੱਡਾ ਹੈ, ਸਭ ਤੋਂ ਵੱਡਾ ਹੈ, ਤੂੰ ਨਿਰੰਕਾਰ ਵਰਗਾ ਹੈ।
असि अक्सर एक गल कहने कि गुरु नानक देव पातशाह महाराज निरंकार की जोत सन, निरंकार वर्गे ने, क्योंकि निरंकार वड्डा है। कदी किसी ने उदाहरण ए दिती है कि श्री गुरु नानक देव पातशाह फलाने अवतार वर्गे, फलाने पैगंबर वर्गे वड्डे ने, तो किस वड्डे ने, किस दे वर्गे वड्डे ने जो उन्हां तो अगे खड़ा है। अगे गुरु नानक साहब जी तो केवल निरंकार है, होर कोई अगे है नहीं। तो उदाहरण देनी पई निरंकार दी। अर्ज मैं कर रहा सा, भाई नंद लाल साहब कहिंदे ने कि जेडे कवि गुरु गोबिंद सिंह पातशाह दे सुंदर मुखड़े की तुलना देंदे ने चंद्रमा दे नाल, वो गुरु गोबिंद सिंह दी तोहीन करदे ने। फिर पुछया गया, भाई नंद लाल साहब तुसी गुरु गोबिंद सिंह दे 52 कवियां विचों सिरमौर कवि हो, पहली कतार दे अंदर बह के लिखण वाले बोलण वाले कवि हो, तुसी गुरु गोबिंद सिंह पातशाह दे मुखड़े दे संबंध विच कुछ कहना चाहोगे? भाई साहब कहिंदे ने, बदरा दरपेश रुखत शर्मिंदा अस्त। बदरा, बदरा मैंने चंद्रमा, कहन लगे बदरा दरपेश रुखत शर्मिंदा अस्त। लोको तुसी उदाहरण देंदे हो कि गुरु गोबिंद सिंह दा मुखड़ा इन्ना सुंदर जिवें चंद्रमा, ते मैं ए कहना कि चंद्रमा गुरु गोबिंद सिंह पातशाह दे सामने आण के शर्मिंदा पै जांदा है। भाई नंद लाल साहब जी की अपनी सोच, अपने विचार, अपने ख्याल की उची प्रवास। कहिंदे ने, मैं ए कहना कि चंद्रमा गुरु गोबिंद सिंह पातशाह दे मुखड़े दे सामने आण के शर्मिंदा पै जांदा है। ते हुण चंद्रमा नूं रोशनी कित्थों मिल रही है? सूरज कोलों। जिवें पाणी दा केंद्र सागर है, पाणी सरोवरां विच होवे, पाणी झीलां विच होवे, पाणी नदियां विच होवे, पाणी तलाबां विच होवे, जिथे भी पानी है, पानी का मरकज, पानी का केंद्र केवल ते केवल समुंदर है। रोशनी जिथे भी है, चाहे वह ट्यूबा विच है, बल्बा विच है, या तारे चमक रहे ने, चंद्रमा चमक रहा है, रोशनी जिथे भी है सूरज की रोशनी है। ते अगली पंक्ति विच भाई नंद लाल साहब जी कहिंदे ने, खुर्शीद जहां हम बंदा अस्त। खुर्शीद फारसी विच खुर्शीद कह देंदे ने सूरज नूं। पहली पंक्ति विच कहिंदे ने, बदरा दरपेश रुख शर्मिंदा अस्त, चंद्रमा तेरे सामने आण के शर्मिंदा पै जांदा है। ए गुरु गोबिंद सिंह, चंद्रमा तेरे सामने आण के शर्मिंदा हो जांदा है। अगा कहिंदे ने, चंद्रमा नूं जिथों प्रकाश मिल रहा है सूरज, ओ जिहड़ा सूरज है जहान नूं प्रकाश देण वाला, खुर्शीद जहां हम बंदा अस्त। ऐ गुरु गोबिंद सिंह, तेरा त्यो भी बंदा, बंदे दा मतलब गुलाम, तेरे स्वरूप दा ओ भी गुलाम है, तेरी सुंदरता दा ओ भी गुलाम है। तो भाई नंद लाल साहब जी नूं नहीं प्रवान होया कि गुरु गोबिंद सिंह पातशाह दी उदाहरण दित्ती जाए, ते दित्ती जाए चंद्रमा दे अंदर। भाई नंद लाल साहब कहिंदे ने, चंद्रमा दे अंदर दाग है, पर तेरे अंदर कोई दाग ही नहीं। गुरु गोबिंद सिंह तू पूरा निर्मल है, तेरे अंदर कोई दाग नहीं। एक मैं होर बेनती करदा चला, क्योंकि अज दे श्लोक दे अंदर उदाहरणा ने, ते मैं तां एक कुछ उदाहरणा अपने वल्लों तुहाडे चरणा विच रखण दा यतन कर रहा, क्योंकि अज दे श्लोक विच भगत जी कहिंदे ने, सक्कर खंड निवात गुड़ माखियो मांझा दुध, सबे वस्तु मिठियां रब न पूजन दुध। ये सारियां चीजां अपनी जगह ते मिठियां ने, पर रब जी तेरे बराबर इन्हां विचों कोई भी नहीं है, तेरे नेड़े तेड़े कोई भी पूजन वाली नहीं है, तेरे बराबर कोई भी नहीं। तां मैं उदाहरणा दे रहा, अगर किसी दे गले दे अंदर मिठास बड़ी होवे, बोल बाणी बड़ी मिठी होवे, आप दो गल्लां कहिंदे हो, इहदी आवाज है मिश्री वर्गी, इहदा मतलब मिश्री मिठी हुंदी, इहदी आवाज है कोयल वर्गी, ते कोयल जदों बोलदी है उदों मन नूं खिच पाउंदी है, मोह लैंदी है। कोयल दा बोलना, कोयल दा तराने गाउणा, कोयल दी आवाज मना नूं धू पाउंदी है। पर किसे दा गला खराब होवे, बोली उहदी कन्नां नूं सुखावे ना, उहदी बोली कौड़ी होवे, बोली फिक्की होवे, ते बोल होवे भी दुरुस्त ना, तुसीं उहदे बोल वास्ते कह दिंदे हो इहदा बोल कां वर्गा। हुण कां ते कोयल दोवां दा रंग ढंग ते इक्को जिहा,
ਪੈਰਾਂ ਤੋਂ ਸਿਰ ਤੱਕ ਕੋਇਲ ਦਾ ਜਾਮਾ ਕਾਲਾ ਹੈ ਤੇ ਪੈਰਾਂ ਤੋਂ ਸਿਰ ਤੱਕ ਕਾਂ ਦਾ ਜਾਮਾ ਕਾਲਾ ਹੈ। ਔਰ ਤਕਰੀਬਨ ਤਕਰੀਬਨ ਦੋਵਾਂ ਦੀ ਸ਼ਕਲੋ ਸੂਰਤ ਆਪਸ ਦੇ ਅੰਦਰ ਮੇਲ ਖਾਂਦੀ ਹੈ। ਕੋਇਲ ਤੇ ਕਾਂ ਤਕਰੀਬਨ ਮੇਲ ਖਾਂਦੇ ਨੇ, ਆਕਾਰ ਵਜ਼ਨ ਇੱਕੋ ਜਿਹਾ ਹੁੰਦਾ ਹੈ ਤਕਰੀਬਨ। ਪਰ ਏਡਾ ਵੱਡਾ ਅੰਤਰ ਕਿ ਕੋਇਲ ਨੂੰ ਸੁਣਨਾ ਪਸੰਦ ਕਰਦੇ ਹੋ ਤੇ ਕਾਂ ਨੂੰ ਬਨੇਰੇ ਤੇ ਬਹਿ ਕੇ ਬੋਲੇ ਤੇ ਉਡਾਉਣਾ ਪਸੰਦ ਕਰਦੇ ਹੋ। ਕੁਰਖਤ ਬੰਦੇ ਨੂੰ ਕਹਿ ਦੇਈਦਾ ਬੋਲੀ ਕਾਂ ਵਰਗੀ, ਤੇ ਬਹੁਤ ਮਿਠਾਸ ਵਾਲੀ ਬੋਲੀ ਆਪ ਸੁਣੋ ਤੇ ਕਹਿ ਦਿੰਦੇ ਹੋ ਬੋਲੀ ਕੋਇਲ ਵਰਗੀ। ਉਦਾਹਰਣ ਹੈ ਨਾ, ਇਹਦਾ ਮਤਲਬ ਕੋਇਲ ਦੀ ਬੋਲੀ ਬਹੁਤ ਮਿੱਠੀ ਹੈ ਤੇ ਕਾਂ ਦੀ ਬੋਲੀ ਬਹੁਤ ਕੁਰਖਤ ਹੈ, ਸੁਣਨ ਦੇ ਯੋਗ ਨਹੀਂ ਹੈ। ਉਦਾਹਰਣ ਸੀ, ਤੁਹਾਡੇ ਘਰ ਦੇ ਅੰਦਰ ਇਹਨਾਂ ਬਲਬਾਂ ਦਾ, ਟਿਊਬਾਂ ਦਾ, ਲੈਂਪ ਦਾ ਪ੍ਰਕਾਸ਼ ਹੋਵੇ ਤੇ ਪ੍ਰਕਾਸ਼ ਹੋਵੇ ਬੜਾ ਜ਼ਿਆਦਾ। ਤੁਸੀਂ ਅਕਸਰ ਇੱਕ ਗੱਲ ਕਹਿ ਦਿੰਦੇ ਹੋ ਕਿ ਮੇਰੇ ਲੈਂਪ ਦਾ ਪ੍ਰਕਾਸ਼ ਇਸ ਤਰ੍ਹਾਂ ਜਿਵੇਂ ਸੂਰਜ ਦਾ ਪ੍ਰਕਾਸ਼। ਇਹਦਾ ਮਤਲਬ ਲੈਂਪ ਨਾਲੋਂ ਸੂਰਜ ਵੱਡਾ ਹੈ, ਲੈਂਪ ਛੋਟਾ ਹੈ, ਸੂਰਜ ਵੱਡਾ ਹੈ। ਤੁਹਾਡੀ ਜੇਬ ਦੇ ਅੰਦਰ ਹੋਵੇ ਚਾਕੂ, ਚਾਕੂ ਦੀ ਤਾਰ ਹੋਵੇ ਬੜੀ ਤਿੱਖੀ, ਤੇ ਕੋਈ ਕਵੇ ਵੀ ਬੜੀ ਤਿੱਖੀ ਧਾਰ ਕਰਕੇ ਇਹਨੂੰ ਜੇਬ ਦੇ ਅੰਦਰ ਪਾਇਆ, ਕਿਉਂ? ਤੁਸੀਂ ਮਾਣ ਕਰਦੇ ਹੋਏ ਕਹਿ ਦਿੰਦੇ ਹੋ ਮੇਰੇ ਚਾਕੂ ਦੀ ਤਾਰ ਤਲਵਾਰ ਵਰਗੀ। ਇਹਦਾ ਮਤਲਬ ਤਲਵਾਰ ਵੱਡੀ ਹੈ, ਤਲਵਾਰ ਦੀ ਤਾਰੇ ਦੇ ਨਾਲੋਂ ਵੀ ਤਿੱਖੀ ਹੈ। ਕਿਸੇ ਦੇ ਦੰਦ ਹੋਣ ਬੜੇ ਚਿੱਟੇ, ਕੇਵਲ ਮੈਂ ਉਦਾਹਰਣਾਂ ਬਣਾ ਰਿਹਾ, ਗੁਰਬਾਣੀ ਦਾ ਅਸਲ ਮੁੱਦਾ ਤੁਹਾਡੇ ਸਾਹਮਣੇ ਬਾਅਦ ਵਿੱਚ ਰੱਖਾਂਗਾ। ਕਿਸੇ ਦੇ ਦੰਦ ਹੋਣ ਬੜੇ ਚਿੱਟੇ ਤੇ ਤੁਸੀਂ ਉਦਾਹਰਣ ਪੇਸ਼ ਕਰ ਦਿੰਦੇ ਹੋ ਇਹਦੇ ਦੰਦ ਇਸ ਤਰ੍ਹਾਂ ਨੇ ਜਿਵੇਂ ਮੋਤੀ ਹੁੰਦੇ ਨੇ, ਤੇ ਹੁਣ ਇਹਦਾ ਮਤਲਬ ਇਹੀ ਹੋਇਆ ਨਾ ਕਿ ਮੋਤੀ ਦੰਦਾਂ ਨਾਲੋਂ ਅੱਗੇ ਨੇ, ਮੋਤੀ ਦੰਦਾਂ ਨਾਲੋਂ ਜ਼ਿਆਦਾ ਚਿੱਟੇ ਨੇ। ਕੋਈ ਬਹੁਤ ਸਾਹਸ ਵਾਲਾ ਬੰਦਾ ਹੋਵੇ, ਬੜਾ ਬਹਾਦਰ ਹੋਵੇ, ਤੁਸੀਂ ਉਹਨੂੰ ਅਕਸਰ ਇੱਕ ਗੱਲ ਕਹਿ ਦਿੰਦੇ ਹੋ ਇਹ ਤੇ ਸ਼ੇਰ ਹੈ ਜਾਂ ਸ਼ੇਰ ਵਰਗਾ ਹੈ। ਹੁਣ ਉਹ ਸ਼ੇਰ ਹੈ ਨਹੀਂ, ਸ਼ੇਰ ਵਰਗਾ ਸਾਹਸ ਉਹਦੇ ਕੋਲ ਹੈ। ਬੰਦਾ ਤੇ ਬੰਦਾ ਹੈ, ਬੰਦੇ ਵਰਗੇ ਅੰਗ ਪ੍ਰਤੰਗ ਉਹਦੇ ਕੋਲ ਨੇ, ਦੋ ਹੀ ਲੱਤਾਂ ਨੇ, ਦੋ ਹੀ ਬਾਹਾਂ ਨੇ, ਸ਼ੇਰ ਵਰਗਾ ਵਜ਼ਨ ਨਹੀਂ, ਸ਼ੇਰ ਵਰਗਾ ਉਹਦਾ ਸਰੀਰ ਨਹੀਂ, ਬਣਤਰ ਨਹੀਂ। ਪਰ ਤੁਸੀਂ ਕਹਿ ਦਿੰਦੇ ਹੋ ਇਹ ਸ਼ੇਰ ਹੈ। ਕਿਉਂ ਕਹਿ ਰਹੇ ਹੋ? ਕਿਉਂਕਿ ਸਾਹਸ ਇਹਦੇ ਕੋਲ ਬੜਾ ਅੱਗੇ ਹੈ, ਤੇ ਸਾਹਸ ਦੇ ਅੰਦਰ, ਹੌਸਲੇ ਦੇ ਅੰਦਰ ਸ਼ੇਰ ਸਭ ਤੋਂ ਅੱਗੇ ਮੰਨਿਆ ਗਿਆ। ਕੋਈ ਬੜਾ ਨਿਮਾਣਾ ਹੋਵੇ, ਹਲੀਮੀ ਨੂੰ ਪਾਲਣ ਵਾਲਾ ਹੋਵੇ, ਹਲੀਮੀ ਦੇ ਅੰਦਰ ਰਹਿਣ ਵਾਲਾ ਹੋਵੇ, ਤੁਸੀਂ ਉਸ ਬੰਦੇ ਨੂੰ ਕਹਿ ਦਿੰਦੇ ਹੋ ਇਹ ਬੰਦਾ ਨਿਰਾ ਗਊ ਹੈ। ਤੇ ਹੁਣ ਉਹ ਗਊ ਤੇ ਨਹੀਂ ਹੁੰਦਾ, ਸਰੀਰ ਕਰਕੇ ਤੇ ਗਊ ਨਹੀਂ ਹੈ, ਉਹ ਸੁਭਾਅ ਕਰਕੇ ਗਊ ਹੈ, ਹਲੀਮੀ ਕਰਕੇ ਗਊ ਹੈ। ਕਿਉਂਕਿ ਹਲੀਮੀ ਦੇ ਅੰਦਰ ਗਊ ਆਪਣਾ ਰਾਜ ਸਥਾਪਿਤ ਕਰਕੇ ਬਹਿ ਗਈ। ਕੋਈ ਬਹੁਤ ਮੋਟਾ ਹੋਵੇ, ਤੁਸੀਂ ਅਕਸਰ ਕਹਿ ਦਿੰਦੇ ਹੋ ਹਾਥੀ ਵਰਗਾ, ਬੜਾ ਪਤਲਾ ਹੋਵੇ ਕਹਿ ਦਿੰਦੇ ਹੋ ਤਿਨਕੇ ਵਰਗਾ, ਪਾਣੀ ਵਰਗਾ, ਇਹਦਾ ਮਨ ਨਿਰਮਲ ਹੈ। ਕਬੀਰ ਸਾਹਿਬ ਵੀ ਕਹਿੰਦੇ ਨੇ ਕਿ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ। ਹੁਣ ਜ਼ਰੂਰੀ ਨਹੀਂ ਕਿ ਗੰਗਾ ਦਾ ਪਾਣੀ ਨਿਰਮਲ ਹੈ, ਪਾਣੀ ਸਾਰਾ ਨਿਰਮਲ ਹੈ। ਕਹਿਣ ਲੱਗੇ ਪਾਣੀ ਵਰਗਾ ਨਿਰਮਲ ਮਨ ਮੇਰਾ ਬਣ ਗਿਆ, ਤੋ ਇਹਦਾ ਮਤਲਬ ਪਾਣੀ ਅਤਿ ਨਿਰਮਲ ਹੁੰਦਾ। ਕੋਈ ਹਵਾ ਵਾਂਗ ਤੇਜ਼ ਦੌੜੇ ਘੋੜਾ।

ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਸਵਾਮੀ ਮੈਂ ਮਾਲਕ ਕਹਿਣ ਲੱਗੇ, ਮਾਲਕ ਨੇ ਬਾਜ਼ਾਰ ਵਿੱਚੋਂ ਕੁੱਤਾ ਖਰੀਦ ਕੇ ਆਪਣੇ ਘਰ ਲੈ ਆਂਦਾ। ਕੁੱਤੇ ਦੀ ਲਾਲਣਾ ਪਾਲਣਾ ਕੀਤੀ, ਕੁੱਤਾ ਵੱਡਾ ਹੋਇਆ, ਕੁੱਤੇ ਨੇ ਆਪਣਾ ਫਰਜ਼ ਨਿਭਾਉਣਾ ਸ਼ੁਰੂ ਕੀਤਾ। ਹੁਣ ਉਹਦਾ ਸਵਾਮੀ ਉਹਨੂੰ ਭੁੱਖਾ ਰੱਖਦਾ ਹੈ ਤੇ ਕੁੱਤਾ ਉਹਦਾ ਡਰ ਤਾਂ ਨਹੀਂ ਛੱਡਦਾ। ਸਵਾਮੀ ਉਹਨੂੰ ਚੰਗਾ ਰਜਮਾ ਭੋਜਨ ਦਿੰਦਾ ਹੈ ਤੇ ਕੁੱਤਾ ਡਰ ਤਾਂ ਨਹੀਂ ਛੱਡਦਾ। ਕੁੱਤੇ ਦੀ ਵਫਾਦਾਰੀ ਦੀ ਉਦਾਹਰਣ ਦਿੱਤੀ। ਇਹਦਾ ਮਤਲਬ ਇਹ ਹੋਇਆ, ਸਾਫ ਜ਼ਾਹਰ ਹੁੰਦਾ ਹੈ ਕਿ ਬੰਦਾ ਇੰਨਾ ਵਫ਼ਾਦਾਰ ਨਹੀਂ ਜਿੰਨਾ ਕੁੱਤਾ ਵਫ਼ਾਦਾਰ ਹੈ। ਅਗਰ ਕੁੱਤਾ ਵਫ਼ਾਦਾਰ ਥੋੜਾ ਹੁੰਦਾ ਤੇ ਬੰਦਾ ਵਫ਼ਾਦਾਰ ਜ਼ਿਆਦਾ ਹੁੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੁੱਤੇ ਦੀ ਉਦਾਹਰਣ ਕਦੇ ਵੀ ਨਾ ਦਿੰਦੇ। ਇੱਥੋਂ ਸਾਫ ਜ਼ਾਹਰ ਹੁੰਦਾ ਹੈ ਕਿ ਕੁੱਤੇ ਦੀ ਵਫ਼ਾਦਾਰੀ ਆਪਣੇ ਆਪ ਦੇ ਅੰਦਰ ਇੱਕ ਖਾਸ ਅਰਥ ਰੱਖਦੀ ਹੈ, ਖਾਸ ਮਹਿਣਾ ਰੱਖਦੀ ਹੈ। ਸਮਝਾਇਆ ਜਾ ਰਿਹਾ 84 ਦੇ ਸਰਦਾਰ ਨੂੰ, ਸਮਝਾਇਆ ਜਾ ਰਿਹਾ ਮਨੁੱਖ ਨੂੰ, ਤੇ ਕਮਾਲ ਦੀ ਗੱਲ ਇਹ ਸਮਝਾਇਆ ਜਾ ਰਿਹਾ ਕੁੱਤੇ ਦੀ ਉਦਾਹਰਣ ਦੇ ਕੇ। ਕਹਿਣ ਲੱਗੇ, ਜਿਵੇਂ ਸਵਾਮੀ ਦਾ ਡਰ ਕੁੱਤਾ ਨਹੀਂ ਛੱਡਦਾ, ਤੂੰ ਵੀ ਆਪਣੇ ਸਵਾਮੀ ਦਾ ਡਰ ਨਾ ਛੱਡ। ਪਰ ਖਿਮਾ ਚਾਹਾਂਗਾ, ਅਸੀਂ ਸਵਾਮੀ ਦੇ ਡਰ ਨੂੰ ਫੜਦੇ ਨਹੀਂ ਹਾਂ। ਸਾਨੂੰ ਸਵਾਮੀ ਦੇ ਡਰ ਦੀ ਸਹੀ ਪਹਿਚਾਣ ਹੀ ਨਹੀਂ ਹੈ। ਅਸੀਂ ਦੌੜਨੇ ਆ ਸੱਜੇ ਖੱਬੇ, ਧਾਗਾ ਤਵੀਤ ਟੂਣਾ ਟੰਜਰ, ਜਾਂ ਬੰਦਿਆਂ ਦੇ ਉੱਤੇ ਸਾਡਾ ਭਰੋਸਾ ਹੈ, ਫਲਾਣੇ ਬੰਦੇ ਕੋਲੋਂ ਜਾ ਕੇ ਕੋਈ ਜੰਤਰ ਮੰਤਰ ਲਈਏ, ਫਲਾਣੇ ਕੋਲੋਂ ਪਾਠ ਪੂਜਾ ਕਰਵਾਈਏ, ਸ਼ਾਇਦ ਮੇਰੇ ਜੀਵਨ ਵਿੱਚ ਲਾਭ ਹੋ ਜਾਏ। ਅਸੀਂ ਬੰਦਿਆਂ ਦੇ ਦਰ ਦੇ ਉੱਤੇ ਝੁਕਨੇ ਆ, ਸਵਾਮੀ ਦੇ ਦਰ ਦੇ ਉੱਤੇ ਝੁਕਣਾ ਸਹੀ ਢੰਗ ਦੇ ਅੰਦਰ ਸਾਨੂੰ ਆਇਆ ਹੀ ਨਹੀਂ। ਮੈਂ ਇੱਕ ਬੇਨਤੀ ਗੁਜ਼ਾਰੀ ਸੀ ਕਿ ਤਾਰੇ ਮੌਲਾ ਪੇ ਏਕ ਹੀ ਸਿਜਦਾ ਕਾਫੀ, ਵੋ ਵੀ ਦੂਰ ਸੇ। ਪਰਮਾਤਮਾ ਦੇ ਦਰ ਤੇ ਇੱਕ ਵਾਰੀ ਸਿਜਦਾ ਕਰ ਲੋ, ਓਨਾ ਹੀ ਬੜਾ ਹੈ, ਤੇ ਭਾਵੇਂ ਦੂਰੋਂ ਹੀ ਕਰ ਲੋ। ਵੋ ਵੀ ਦੂਰ ਸੇ, ਦਾਰੇ ਇਨਸਾਨ ਪੇ 100 ਬਾਰ ਦਸਤਕ ਦੇਣੀ ਪੜਤੀ ਹੈ। ਇਨਸਾਨ ਦਾ ਦਰ 100 ਵਾਰੀ ਜਾ ਕੇ ਖੜਕਾਓਗੇ, ਤਰਲੇ ਮਿੰਨਤਾਂ ਕਰੋਗੇ, ਉਹ ਤਾਂ ਤੁਹਾਡੀ ਗੱਲ ਸੁਣੇਗਾ। ਤੇ ਸਵਾਮੀ ਦਾ ਦਰ ਇੱਕ ਵਾਰੀ ਆਣ ਕੇ ਖੜਕਾ ਲਓ, ਸਵਾਮੀ ਗੱਲ ਸੁਣਨ ਲਈ ਤਿਆਰ ਹੈ। ਪਰ ਜੇ ਤੁਸੀਂ ਸੁਣਾਉਣ ਵਾਲੇ ਬਣ ਕੇ ਆਇਓ ਤਾਂ, ਤੇ ਜੇ ਰਾਜਨੀਤੀ ਚਲਾਕੀ ਲੈ ਕੇ ਆਇਓ ਫੇਰ ਨਹੀਂ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਜੇ ਚਤੁਰਾਈ ਲੈ ਕੇ ਆਇਓ ਫੇਰ ਨਹੀਂ। ਕਿ ਚਲੋ ਚੱਲਦੇ ਚੱਲਦੇ ਨਿਕਲਦੇ ਨਿਕਲਦੇ ਗੁਰਦੁਆਰੇ ਵੀ ਅਰਦਾਸ ਕਰ ਲੈਣੇ, ਅੱਗੇ ਮੰਦਰ ਆਏਗਾ ਉੱਥੇ ਵੀ ਕਰ ਲਵਾਂਗੇ, ਮਸਜਿਦ ਆਏਗੀ ਉੱਥੇ ਵੀ ਕਰ ਲਵਾਂਗੇ, ਫਿਰ ਫਲਾਣੇ ਡੇਰੇ ਤੇ ਜਾ ਕੇ ਵੀ ਕਰ ਲਵਾਂਗੇ, ਫਲਾਣੇ ਕੋਲੋਂ ਤਵੀਜ਼ ਵੀ ਲੈ ਲਵਾਂਗੇ, ਫਲਾਣੇ ਕੋਲੋਂ ਧਾਗਾ ਬੰਨ ਕੇ ਵੀ ਲੈ ਕੇ ਵੀ ਡੌਲੇ ਦੇ ਨਾਲ ਬੰਨ ਲਵਾਂਗੇ, ਫਿਰ ਨਹੀਂ। ਪੂਰੀ ਇਮਾਨਦਾਰੀ ਚਾਹੀਦੀ। ਹੁਣ ਗੁਰੂ ਤੇਗ ਬਹਾਦਰ ਸਾਹਿਬ ਉਦਾਹਰਨ ਦੇ ਰਹੇ ਨੇ ਤੇ ਦੇ ਰਹੇ ਨੇ ਕੁੱਤੇ ਦੀ। ਕੁੱਤਾ ਮਾਲਕ ਦਾ ਦਰ ਨਹੀਂ ਛੱਡਦਾ। ਖਿਮਾ ਚਾਹਾਂਗਾ, ਅਸੀਂ ਛੱਡ ਦਿੰਦੇ ਹਾਂ। ਸਾਡੇ ਉੱਤੇ ਮਾਮੂਲੀ ਜਿਹੀ ਮੁਸੀਬਤ ਆ ਜਾਏ ਨਾ, ਬਿਲਕੁਲ ਨਾਮ ਮਾਤਰ, ਤੇ ਅਸੀਂ ਗੁਰੂ ਦੇ ਨਾਲ ਮਨ ਹੀ ਮਨ ਕਰਕੇ ਲੜਨਾ ਸ਼ੁਰੂ ਕਰ ਦਿੰਦੇ ਹਾਂ, ਪਾਤਸ਼ਾਹ ਮੈਂ ਸਵੇਰੇ ਵੀ ਤੇਰੇ ਕੋਲ ਆਉਣਾ, ਸ਼ਾਮੀ ਵੀ ਤੇਰੇ ਕੋਲ ਆਉਣਾ, ਇਹ ਮੁਸੀਬਤ ਮੇਰੇ ਵਾਸਤੇ ਰੱਖੀ ਸੀ, ਇਹ ਔਕੜ ਮੇਰੇ ਰਾਹ ਵਿੱਚ ਹੀ ਆਉਣੀ ਸੀ। ਅਸੀਂ ਉਸੇ ਵਕਤ ਸ਼ਿਕਵਾ, ਗਿਲਾ, ਇਤਰਾਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ। ਬੰਦੇ ਦੇ ਉੱਤੇ ਸਾਡਾ ਭਰੋਸਾ ਜ਼ਿਆਦਾ ਹੈ, ਸਵਾਮੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਥੋੜਾ ਹੈ। ਕੁੱਤੇ ਨੂੰ ਭੁੱਖਾ ਰੱਖੇ, ਕੁੱਤੇ ਨੂੰ ਰਜਮਾ ਰੱਖੇ, ਮਾਲਕ ਨੂੰ ਚੇਤੇ ਵਿੱਚ ਰਹਿ ਕਿ ਇਹਨੂੰ ਰੋਟੀ ਦੁੱਧ ਦੇਣਾ ਹੈ, ਤੇ ਤਾਂ ਕੁੱਤਾ ਦਰ ਤੇ ਰਹਿੰਦਾ ਹੈ। ਕਿਸੇ ਮਜਬੂਰੀ ਦੇ ਕਾਰਨ, ਕੰਮ ਕਾਜ ਦੇ ਕਾਰਨ ਮਾਲਕ ਦੇ ਧਿਆਨ ਵਿੱਚੋਂ ਗੱਲ ਨਿਕਲ ਗਈ ਕਿ ਕੁੱਤੇ ਨੂੰ ਦੁੱਧ ਪਾਉਣਾ ਸੀ, ਨਹੀਂ ਪਾਇਆ, ਤੇ ਕੁੱਤਾ ਦਰ ਛੱਡ ਕੇ ਕਿਧਰੇ ਜਾਂਦਾ ਨਹੀਂ। ਸਾਨੂੰ ਦਾਤ ਮਿਲ ਜਾਏ ਤੇ ਅਸੀਂ ਸਵਾਮੀ ਦੇ ਦਰਦੇ ਹਾਂ, ਨਹੀਂ ਦਾਤ ਮਿਲੀ ਤੇ ਅਸੀਂ ਦੂਜਾ ਦਰ ਲੱਭ ਲੈਂਦੇ, ਤੇ ਵਫ਼ਾਦਾਰੀ ਸਾਡੀ ਹੋਈ ਕਿ ਵਫ਼ਾਦਾਰੀ ਕੁੱਤੇ ਦੀ ਹੋਈ। ਸਾਨੂੰ ਦਾਤ ਮਿਲਦੀ ਰਹਿੰਦੀ, ਅਸੀਂ ਸਿੱਖ ਹਾਂ, ਦਾਤ ਨਾ ਮਿਲੇ ਤੇ ਅਸੀਂ ਦੂਜੇ ਦਰ ਖੜਕਾਉਣੇ ਸ਼ੁਰੂ ਕਰ ਦਿੰਦੇ ਹਾਂ ਤੁਹਾਡੇ ਕੋਲੋਂ ਦਾਤ ਮਿਲ ਜਾਏ। ਕਦੀ ਕੁੱਤਾ ਤੁਹਾਡੇ ਦਰਵਾਜ਼ੇ ਨੂੰ ਛੱਡ ਕੇ ਦੂਜਿਆਂ ਘਰਾਂ ਦੇ ਅੰਦਰ ਮੂੰਹ ਮਾਰੀ ਕਰਦਾ, ਜਾ ਕੇ ਉਹ ਇਸ ਤਰ੍ਹਾਂ ਬੈਠਦਾ ਜਿਵੇਂ ਤੁਹਾਡੇ ਘਰ ਵਿੱਚ ਬੈਠਦਾ। ਕੁੱਤਾ 2 ਦਿਨ ਦਾ ਭੁੱਖਾ ਹੋਵੇ, ਤੁਸੀਂ ਕੁੱਤੇ ਨੂੰ ਕੁਝ ਨਾ ਪਾਓ, ਜਦ ਵੀ ਬਾਹਰੋਂ ਘਰ ਆਓਗੇ ਕੁੱਤਾ ਤੁਹਾਡੇ ਕਦਮ ਚੁੰਮਣੇ ਸ਼ੁਰੂ ਕਰ ਦਿੰਦਾ, ਕਿਉਂਕਿ ਤੁਸੀਂ ਸਵਾਮੀ ਜੋ ਹੋਏ, ਤੇ ਕੁੱਤੇ ਨੂੰ ਇਸ ਗੱਲ ਦੀ ਸਮਝ ਹੈ ਕਿ ਤੁਸੀਂ ਸਵਾਮੀ ਹੋ। ਸਾਨੂੰ ਇਸ ਗੱਲ ਦੀ ਸਮਝ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਤੂੰ ਸਵਾਮੀ ਹੈ। ਜੇ ਸਮਝ ਹੋਵੇ ਤੇ ਫਿਰ ਚਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਜਾਂਗੇ, ਆਮ ਬੰਦੇ ਦੇ ਨਹੀਂ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਕ ਬਣ ਕੇ ਰਵਾਂਗੇ, ਆਮ ਕਿਸੇ ਮਨੁੱਖ ਦੇ ਨੇ।
ਕੁੱਤੇ ਦੀ ਵਫਾਦਾਰੀ ਦੀ ਉਦਾਹਰਣ ਹੈ ਤੇ ਕੁੱਤੇ

एक सुभा होर है ओ भी गुरबाणी दे अंदर आया है पर ओ सुभा बुरा है। गुरु ग्रंथ साहिब जी ने जिहड़ी चंगी गल है ओनू भी सामने लियांदा है ते जिहड़ी मंदी गल है ओनू भी सामने लियांदा है। दूसरे पासे गुरु ग्रंथ साहिब पातशाह कुत्ते दी उदाहरण दे रहे ने चाकी चाटै गुरु ग्रंथ साहिब जी दा वचन चाकी चाटै चून खाहे चाकी का चीथरा कहां ले जाए। कुत्ता लालची भी है कुत्ता लोभी भी है ते जद कोई बंदा बहुत ज्यादा अपने लोभ नूं वधा लवे ते उन्हों में सतगुरु कुत्ते दे नाल तुलना दे देंदे ने। कहन लगे कुत्ते दा दूजा सुभा ए है कि जे आटे वाली चक्की चलदी है कोल कोल आटा डिगा होवे पातशाह उदाहरण दे रहे ने ओ कुत्ता आटे नूं चट लैंदा है। जेड़ा चक्की साफ करन वाला कपड़ा चीथरा है कुत्ता उन्हों में खिची फिरदा है। चाकी चाटे चून खाहे चक्की भी चट ली चून भी खा लिया चून मैंने आटा चाकी का चीथरा कहां ले जाए इदे साफ करन वाले कपड़े नूं किधर खिची फिरना है। अक्सर कह देंदे ने कि कुत्ते दी हड्डी वाला स्वाद सुक्की हड्डी नूं फड़ के कुत्ता अपने मुंह विच पा लैंदा है उन्हों चबौंदा है लोभ दे वस होके ओ हड्डी चुभ के कुत्ते दे मुंह विचों खून अपना ही निकलदा है ते कुत्ता ओ खून दा स्वाद लैंदा लैंदा है सोची जांदा है कि शायद स्वाद हड्डी दा आ रहा है। हड्डी दा स्वाद नहीं तेरे अपने मुंह दा स्वाद है मुंह विचों निकले खून दा स्वाद है। तो खैर मैं बेनती ये कर रहा सां कि उदाहरणा पातशाह दे रहे ने सानू समझाउण वास्ते। कहन लगे गरीब नवाज के शकर खंड निवात गुड़ माखियो मांझा दुध शकर खंड निवात मिश्री गुड़ माखियो शहद मझ दा दुध सारियां ही वस्तुआं चंगियां ने मिठियां ने पर जे कहिए कि इन्हां विचों किसे एक दा रस रब्बी रस वर्गा है ते भगत फरीद साहब जी कहन लगे ये रब दी तोहीन होएगी रब दे बराबर इन्हां विचों कोई भी रस नहीं अपड़दा रब दे बराबर कोई भी रस इन्हां विचों नहीं पहुंचदा। सबे वस्तु मिठियां रब ना पूजन तुद। अगला श्लोक भी भगत फरीद साहब जी दा है पर रहस्यमई श्लोक है। अगले श्लोक नूं भी ध्यान दे के उचेचे तौर दे उते समझना पएगा। अगा कहिंदे ने फरीदा रोटी मेरी काठ की लावन मेरी भुख इनू लावन नहीं पढ़ना। अगर लल्ले दे पैर हेठ अद्धा हाहा लाओगे बन जाएगा लावन ते लावन दा अर्थ होएगा ला देन वाली चीज मतलब ये ला देंदी है। ये बड़ा सरल लावन लावन दा आखरी अर्थ हुंदा है सब्जी साग भाजी लाजमा जो आप रोटी दे नाल ला के खांदे हो लावन। और किसी पंजाबी दे कोश दे अंदर दे अर्थ जाके पढ़ लो लावन दा अखरी अर्थ ए ही मिलेगा सब्जी साग भाजी लाजमा जी दे नाल भोजन ला ला के खादा जांदा है। हुण साखियां सुनियां पढ़ियां बचपन तो लैके कि फरीद साहब 12 साल जंगल दे अंदर फिरदे रहे फरीद साहब भुख दे सताए घरों निकले उन्होंने गले विच एक लक्कड़ दी रोटी बन ली जदों भुख लगदी सी लकड़ की रोटी नूं चक मार लेंदे सन। एक गल नूं अपने जिहन दे अंदर वसा लो कि गुरबाणी दा एक ओंकार तों लै के अखीर तक आशा इको ही है बाणी दा कॉन्सैप्ट इको ही है सिद्धांत इको ही है। ए नहीं कि गुरु नानक साहब कुछ होर कह रहे ने ते गुरु अमरदास साहब कुछ होर कह रहे ने ते गुरु रामदास कुछ होर कह रहे ने ते गुरु तेग बहादुर साहब कुछ होर कह रहे ने या भगत फरीद साहब कुछ होर कहिंदे ने ते कबीर साहब कुछ होर कहिंदे ने। उन्हां सारिआं दा नुकता निगाह इक्को ही है सिद्धांत इक्को ही है जो कह रहे ने इक दे संबंध विच कह रहे ने और हकीकत कह रहे ने। गुरबाणी दे अंदर वार वार इस तरह दे बचन आउंदे ने कि अन्नै अन्नै दा मतलब अनाज अन्न अन्नै बिना ना होए सुकाल तजिए अन्न ना मिले गोपाल। गुरबाणी दा फैसला है अन्ने बिना ना होए सुकाल तजिए अन्न ना मिले गोपाल। शरीर नूं चलाए मान रखन ले शरीर नूं जिंदा रखन ले अन्न चाहिदा है
और ब्योत बंदी ए सिद्धांत ए नियम रब ने बनाया, बंदे ने नहीं बनाया। अगर बंदे ने बनाया हुंदा ते रोटी तो बगैर कम चल सकदा सी, बंदे ने नहीं बनाया। बल्कि इस तरह हुंदा है पेट विच रोटी नहीं तो फिर शरीर दी जान ही निकलन वर्गी समझो हो जांदी है, नकारा जा हो जांदा है, थकिया हारिया जा हो जांदा है। रोटी खान तो बाद फिर तरोताजा हो जांदा है, कम करना शुरू कर देंदा है और पहला वर्गा। पंजाबी दे बुजुर्गां ने कहावत भी पैदा कर दित्ती कि पेट ना पईयां रोटियां ते सबे गल्लां खोटियां। महाराज ये कर रहा सां कि शरीर नूं जिंदा रखण लई रोटी चाहीदी है, रूह नूं जिंदा रखण लई रब्बी गुण चाहीदे ने, मन नूं ताजा रखण लई, मन नूं परमात्मा दे राह ते चलदा रखण लई परमात्मा दे गुण चाहीदे ने, शरीर नूं जिंदा रखण लई भोजन चाहीदा। इस तरह कह लो भोजन की लोड़ है ते भजन की लोड़ है, दोवां चीजां की लोड़ है ते बराबर लोड़ है। और भोजन गुरु साहिबान भी करते रहे, भोजन भगत जन भी करते रहे, ते भगत फरीद साहब जी ने भोजन छड्डिया क्यों? जे भगत फरीद साहब जी भोजन छड रहे ने इहदा मतलब निरंकार के सिद्धांत के विरोध विच जा रहे ने, ते जिहड़ा निरंकार के विरोध विच जा रहा है उहदी बाणी नूं गुरु नानक साहब जी ने इस बाणी के अंदर जगह क्यों देनी सी? अपनी बाणी के बराबर भगत फरीद साहब की बाणी नूं लिया क्यों लिया? क्योंकि भगत फरीद साहब की बाणी विचों भी वही आशा मिल रहा है जो मेरे बोलां विचों सिख जगत नूं या पैरोकारां नूं मिलेगा। कबीर साहब नूं पढ़ो ते कबीर साहब का बचन भी इस तरह ही आंदा है कि रोटी छड्डना गुनाह है। कहन लगे रोटी छड्ड के वरत रखने, चलो मैं एक बेनती होर करदा ही चला। वरत अज भी डॉक्टर वैद लोग कहिंदे ने कि कदी कदी हफ्ते महीने दे अंदर एक दिन भुखा रह जाना उचित है, योग है, उहदे नाल शरीर क्रिया ठीक रहिंदी, पाचन क्रिया ठीक रहिंदी। वरत रखण दा भाव ते असीं कदी कदी अपने आप नूं भुखा रख लिया कर तां कि शरीरक प्रणाली शरीरक क्रिया ठीक ढंग दे नाल चलदी रहे। उस वरत नूं चुक के जोड़ दिता गया धर्म दे नाल, चलो जो रखदे ने उह रखण, पर सिख नूं ते पातशाह ने मना कीता है। हरका सिमरन छाड़ कै अहोई राखै नार गद ही होय कै औतरै पार सह मन चार छोड़ै अन्न करै पखंड नाओ सुहागन नाओ रंड। हुण गुरबाणी कह रही है, मैं ते नहीं कह रहा, ते जे नाराज होना है ते गुरबाणी ते होयो, मेरे ते होयो भी ना। मैं ते ज्यों दे त्यों बचन तुहाडे सामने रख रहा। छोड़ै अन्न करै पखंड, जे अन्न छड के फरीद साहब पखंडी कर रहे ने ते फिर फरीद साहब दी बाणी इस बाणी दे बराबर बहन दे योग किवें बन गए? गल कुछ होर है, असीं समझ कुछ होर लैने आ। भगत जी कहन लगे कि रोटी मेरी काट के, रुखी मिसी रोटी है मेरी काट वर्गे, मतलब मैं दूसरिआं दी चोपड़ी वेख के अपने आप नूं तरसा नहीं रहा, दूजे दा हक मार के मैं चोपड़ी खान दी लालसा रखदा नहीं कि दूजे नूं उजाड़ के दूजे दे मुंह विचों खो के ते मैं अपने मुंह विच चोपड़िया प्रशादा पावां, चंगा प्रशादा पावां। मैनूं रुखी मिसी मिल जाए मैं उसे नूं प्रवान करदा। रोटी मेरी काट के, लक्कड़ वर्गी सुकी रोटी खा के मैं खुश हां। कहन लगे लावन मेरी भुख, उहदे नाल लाजमा नाम ही होवे, लावन नाम ही होवे, मैं भुख नूं ही लावन दी जगह दे उत्ते वरत लैना, भुख नूं ही लाजमी दी जगह दे उत्ते वरत लैना। एक बेनती मैं होर करदा चला। एक बंदे दा पेट भरिया है ते भरिया भी गले तक है, भोजन खाधा है ते खाधा है, उहने पेट भर के रज के खाधा, उहदे सामने चंगे तो चंगा भोजन परोस के थाल दे अंदर तुसीं रखदे हो, उस भोजन नूं वेख के रजे पेट वाला छत्ती सवाल करेगा, इहदे अंदर नमक घट है, इहदे अंदर मिर्च ज्यादा है, इह प्रशादा ठीक नहीं, दही ठीक नहीं, सलाह ठीक नहीं, उहदे तरह तरह के सवाल पैदा होणगे, कारण अंदर भुख नहीं है। एक बंदे नूं 10 दिन तो प्रशादा नसीब होया ही नहीं, रोटी मिली नहीं, ते 10वें दिन रुखा मिस्सा प्रशादा जाके उहदियां हत्थां ते रख दिओ, ओ रुखा मिसा भोजन खा के जो रस पैदा कर लैंदा है ओ रजे मनुख नूं 36 तरह दा भोजन खा के रस नहीं मिलदा। क्यों? क्योंकि ओहदे अंदर भुख बड़ी है ते ओहदे अंदर प्रशादे दी भुख नहीं है, ओह रजिया बड़ा है। एक बंदे दे घर दे अंदर 5 पुत्रां ने जन्म लिया है, 6वें पुत्र ने फिर जन्म लिया,
ਤੇ ਛੇਵੇਂ ਪੁੱਤਰ ਦੇ ਜਨਮ ਦੇ ਨਾਲ ਉਹਨੂੰ ਕੋਈ ਬਹੁਤ ਵੱਡੀ ਖੁਸ਼ੀ ਨਹੀਂ ਮਿਲੀ। ਪੁੱਤਰ ਪੁੱਤਰ ਹੈ ਪਰ ਛੇਵਾਂ ਪੁੱਤਰ ਪੈਦਾ ਹੁੰਦਾ ਹੈ ਤੇ ਬਹੁਤ ਵੱਡੀ ਖੁਸ਼ੀ ਮਨ ਵਿੱਚ ਪੈਦਾ ਨਹੀਂ ਹੋਈ। ਕਿਉਂ ਨਹੀਂ ਹੋਈ? ਕਿਉਂਕਿ ਪੁੱਤਰ ਦੀ ਔਲਾਦ ਦੀ ਭੁੱਖ ਨਹੀਂ ਹੈ। ਇੱਕ ਦੇ ਘਰ ਦੇ ਅੰਦਰ ਪੁੱਤਰ ਹੈ ਹੀ ਨਹੀਂ। ਉਹਨੇ ਪਤਾ ਨਹੀਂ ਕਿੰਨੇ ਪਾਠ ਕੀਤੇ ਨੇ, ਕਿੰਨੀ ਵਾਰ ਨਮਸਕਾਰਾਂ ਕੀਤੀਆਂ ਨੇ, ਕਿਹੜੇ ਖੂਹੀ ਜਾਲ ਪਾਏ ਨੇ, ਕਿੱਥੇ ਕਿੱਥੇ ਨੱਕ ਗੋਡਾ ਰਗੜਿਆ ਹੈ। ਅੱਧੀ ਉਮਰ ਬੀਤ ਜਾਣ ਤੋਂ ਬਾਅਦ ਕਿਧਰੇ ਇੱਕ ਬੱਚੀ ਜਾਂ ਬੱਚੇ ਦਾ ਜਨਮ ਹੋਇਆ ਹੈ ਤੇ ਇੱਕ ਪੁੱਤਰ ਦਾ ਜਨਮ ਜਾਂ ਪੁੱਤਰੀ ਦਾ ਜਨਮ ਪਾ ਕੇ ਜੋ ਔਲਾਦ ਦੇ ਭੁੱਖੇ ਬੰਦੇ ਨੂੰ ਰਸ ਮਿਲਦਾ ਹੈ, ਉਹ ਔਲਾਦ ਵੱਲੋਂ ਰੱਜੇ ਬੰਦੇ ਨੂੰ ਰਸ ਨਹੀਂ ਮਿਲਦਾ। ਇੱਕ ਬੰਦਾ ਹੈ ਤਨ ਕਰਕੇ ਨੰਗਾ, ਉਹਨੂੰ ਆਪ ਬਿਲਕੁਲ ਹਕੀਕਤ ਵਿੱਚ ਨੰਗਾ ਹੋਵੇ, ਮਤਲਬ ਮੁਫਲਸ ਹੋਵੇ, ਗਰੀਬ ਹੋਵੇ, ਉਹਨੂੰ ਆਪ ਸਾਦਾ ਮੁਰਾਦਾ ਖੱਦਰ ਦਾ ਕੱਪੜਾ ਜਾ ਕੇ ਪੇਟ ਕਰੋ, ਲੈ ਵੀ ਆਪਣੇ ਤਨ ਦੇ ਉੱਤੇ ਹੰਡਾ ਨੰਗੇਜ ਢੱਕ, ਗਰਮੀ ਸਰਦੀ ਤੋਂ ਬਚਾ ਕਰ। ਉਹ ਖੱਦਰ ਦੀ ਪੁਸ਼ਾਕ ਵਿੱਚੋਂ ਜੋ ਰਸ ਲੈ ਲਏਗਾ। ਇੱਕ ਬੰਦੇ ਦੀਆਂ ਘਰ ਦੇ ਅੰਦਰ ਅਲਮਾਰੀਆਂ ਰੇਸ਼ਮ ਦੇ ਨਾਲ ਭਰੀਆਂ ਪਈਆਂ ਨੇ, ਉਹਨੂੰ ਉਹ ਰਸ ਰੇਸ਼ਮ ਪਾ ਕੇ ਨਹੀਂ ਮਿਲਦਾ। ਜੋ ਗਰੀਬ ਨੂੰ ਖੱਦਰ ਵਿੱਚੋਂ ਰਸ ਮਿਲਦਾ ਹੈ, ਅਮੀਰ ਨੂੰ ਰੇਸ਼ਮ ਪਾ ਕੇ ਨਹੀਂ ਮਿਲਦਾ। ਕਿਉਂ ਨਹੀਂ ਮਿਲਦਾ? ਕਿਉਂਕਿ ਉੱਧਰ ਕੱਪੜੇ ਦੀ ਭੁੱਖ ਕੋਈ ਨਹੀਂ ਹੈ, ਇੱਧਰ ਕੱਪੜੇ ਦੀ ਭੁੱਖ ਬੜੀ ਹੈ। ਗੱਲ ਮੈਂ ਭੁੱਖ ਦੀ ਕਰ ਰਿਹਾ ਸੀ। ਇੱਧਰ ਭੁੱਖ ਬੜੀ ਹੈ, ਉੱਧਰ ਭੁੱਖ ਕੋਈ ਨਹੀਂ। ਇੱਕ ਬੰਦੇ ਨੇ ਪਾਣੀ ਪੀ ਪੀ ਕੇ ਆਪਣੇ ਆਪ ਨੂੰ ਭਰਿਆ ਪਿਆ ਹੈ, ਉਹਨੂੰ ਸ਼ਰਬਤ ਪੀਣ ਵਾਸਤੇ, ਕੋਕ ਜੂਸ ਪੀਣ ਵਾਸਤੇ ਪੇਟ ਕਰੋ, ਉਹ ਨਹੀਂ ਪੀਏਗਾ। ਇੱਕ ਦੋ ਘੁੱਟਾਂ ਪੀ ਕੇ ਛੱਡ ਦੇਗਾ, ਆਪ ਜਿੱਦ ਕਰੋਗੇ ਨਹੀਂ ਪੀਏਗਾ, ਕਿਉਂਕਿ ਅੰਦਰ ਭੁੱਖ ਨਹੀਂ ਹੈ, ਮੰਗ ਨਹੀਂ ਹੈ। ਇੱਕ ਬੰਦੇ ਨੂੰ 3 ਦਿਨ ਤੋਂ ਪਾਣੀ ਦੀ ਘੁੱਟ ਨਸੀਬ ਹੋਈ ਨਹੀਂ ਤੇ ਉਹਨੂੰ ਆਪ ਜਾ ਕੇ ਪਾਣੀ ਦਿਓ, ਉਹ ਕੋਈ ਸਵਾਲ ਨਹੀਂ ਕਰੇਗਾ ਪਾਣੀ ਖੂਹ ਦਾ ਹੈ, ਪਾਣੀ ਨਲਕੇ ਦਾ ਹੈ, ਪਾਣੀ ਤਲਾਬ ਦਾ ਹੈ, ਪਾਣੀ ਨਦੀ ਦਾ ਹੈ, ਪਾਣੀ ਫਿਲਟਰ ਹੋਇਆ ਹੈ ਨਹੀਂ ਹੋਇਆ, ਪਾਣੀ ਨੂੰ ਕਿਹਦੇ ਕਿਹਦੇ ਹੱਥ ਲੱਗੇ ਨੇ ਕੋਈ ਸਵਾਲ ਨਹੀਂ ਕਰੇਗਾ, ਪਾਣੀ ਜੂਠਾ ਹੈ, ਪਾਣੀ ਸੁੱਚਾ ਹੈ, ਕੋਈ ਪ੍ਰਸ਼ਨ ਨਹੀਂ ਕਰੇਗਾ। ਸ਼ਰਤ ਇਹ ਹੈ ਕਿ ਪਾਣੀ ਦੀ ਮੰਗ ਉਹਦੇ ਅੰਦਰ ਹੋਵੇ, ਪਾਣੀ ਦੀ ਪਿਆਸਾ ਉਹਦੇ ਅੰਦਰ ਹੋਵੇ। ਜਦ ਬੰਦਾ ਅੰਦਰੋਂ ਭੁੱਖਾ ਹੁੰਦਾ ਹੈ, ਉਹਨੂੰ ਦਾਤ ਵਿੱਚੋਂ ਰਸ ਮਿਲਦਾ ਹੈ ਤੇ ਜਦ ਅੰਦਰ ਰੱਜਿਆ ਹੁੰਦਾ ਹੈ, ਦਾਤ ਵਿੱਚੋਂ ਰਸ ਨਹੀਂ ਮਿਲਦਾ। ਹੁਣ ਮੈਂ ਇਹਦੀ ਇੱਕ ਉਦਾਹਰਨ ਤੁਹਾਡੇ ਸਾਹਮਣੇ ਹੋਰ ਅਰਜ਼ ਕਰਦਾ ਚੱਲਾਂ। ਤੁਸੀਂ ਸਾਰਾ ਦਿਨ ਕੰਮ ਕਰ ਕਰਕੇ, ਮਿਹਨਤ ਕਰ ਕਰਕੇ ਥੱਕ ਚੁੱਕੇ ਹੋ ਔਰ ਪੇਟ ਦੇ ਅੰਦਰ ਭੁੱਖ ਵੀ ਬੜੀ। ਪੰਜਾਬੀ ਵਿੱਚ ਕਹਿੰਦੇ ਨੇ ਚੂਹੇ ਕੁੱਦ ਰਹੇ ਨੇ, ਪੇਟ ਦੇ ਅੰਦਰ ਭੁੱਖ ਵੀ ਬੜੀ। ਆਪ ਪ੍ਰਸ਼ਾਦਾ ਛਕਣ ਵਾਸਤੇ ਬੈਠ ਜਾਓ, ਭੋਜਨ ਦੀ ਪਹਿਲੀ ਬੁਰਕੀ ਵਿੱਚੋਂ ਜੋ ਤੁਹਾਨੂੰ ਸਵਾਦ ਮਿਲੇਗਾ, ਭੋਜਨ ਉਹੀ ਤੁਹਾਡੇ ਥਾਲ ਦੇ ਅੰਦਰ ਹੈ, ਪਰ ਸਹਿਜੇ ਸਹਿਜੇ ਪੇਟ ਦੇ ਅੰਦਰ ਭੋਜਨ ਜਾਂਦਾ ਰਿਹਾ, ਪੇਟ ਭਰਦਾ ਰਿਹਾ। ਜਦ ਭੋਜਨ ਦੇ ਅਖੀਰਲੇ ਟੁਕੜੇ ਨੂੰ ਮੂੰਹ ਵਿੱਚ ਪਾਓਗੇ ਤੇ ਉਹ ਰਸ ਨਹੀਂ ਮਿਲੇਗਾ ਜੋ ਪਹਿਲੇ ਟੁਕੜੇ ਵਿੱਚੋਂ ਮਿਲਿਆ ਸੀ। ਕਾਰਨ ਕੀ ਹੈ? ਜਦ ਪਹਿਲਾ ਟੁਕੜਾ ਮੁੱਖ ਵਿੱਚ ਪਾਇਆ ਸੀ, ਅੰਦਰ ਭੁੱਖ ਬੜੀ ਸੀ, ਜਦ ਅਖੀਰਲਾ ਟੁਕੜਾ ਮੁੱਖ ਵਿੱਚ ਪਾਇਆ ਤੇ ਅੰਦਰ ਦੀ ਭੁੱਖ ਸ਼ਾਂਤ ਹੋ ਗਈ ਹੈ, ਅੰਦਰ ਦੀ ਭੁੱਖ ਮਰ ਗਈ ਹੈ, ਅੰਦਰ ਦੀ ਭੁੱਖ ਮਿਟ ਗਈ ਹੈ। ਤੇ ਫਿਰ ਮੈਂ ਨਾਲ ਲੱਗਦੀ ਇੱਕ ਬੇਨਤੀ ਹੋਰ ਕਰਦਾ ਹੀ ਚੱਲਾਂ। ਇਸ ਤਰ੍ਹਾਂ ਦੇ ਵਿਚਾਰ ਚੱਲ ਰਹੇ ਨੇ, ਪਰਮਾਤਮਾ ਦੇ ਸੰਬੰਧ ਵਿੱਚ ਅੰਦਰ ਪਿਆਸ ਪੈਦਾ ਕਰੋ, ਅੰਦਰ ਭੁੱਖ ਪੈਦਾ ਕਰੋ। ਅੰਦਰ ਭੁੱਖ ਤੇ ਪਿਆਸ ਪੈਦਾ ਕਰ ਲਓ, ਜ਼ੁਬਾਨ ਵਿੱਚੋਂ ਵਾਹਿਗੁਰੂ ਕਹਿ ਲਓ, ਉਹ ਵੀ ਤੁਹਾਨੂੰ ਜੋੜ ਦੇਗਾ। ਮੂਲ ਮੰਤਰ ਕਹਿ ਲਓ, ਉਹ ਵੀ ਜੋੜ ਦੇਗਾ। ਗੁਰਬਾਣੀ ਦਾ ਕੋਈ ਸ਼ਬਦ ਕਹਿ ਲਓ, ਉਹ ਜੋੜ ਦੇਗਾ। ਨਾ ਵੀ ਕਹੋ ਵੈਸੇ ਚੇਤੇ ਵਿੱਚ ਪਰਮਾਤਮਾ ਆ ਜਾਏ ਤੇ ਆਪ ਜੁੜ ਜਾਓਗੇ। ਅਗਰ ਅੰਦਰ ਭੁੱਖ ਨਹੀਂ, ਅੰਦਰ ਪਿਆਸ ਨਹੀਂ, 3-3 ਘੰਟੇ ਬਹਿ ਕੇ ਜੋ ਮਰਜ਼ੀ ਜੱਪੀ ਜਾਓ, ਕਰੀ ਜਾਓ, ਕੁਝ ਨਹੀਂ ਬਣੇਗਾ। ਖਿਮਾ ਚਾਹਾਂਗਾ, ਬੋਲ ਸਮਝਣੇ ਕੁਝ ਔਖੇ ਨੇ, ਪਰ ਸਮਝਣ ਦਾ ਯਤਨ ਕਰਿਓ। ਬਹੁਤ ਜ਼ਿਆਦਾ ਜਪਿਆ ਭੁੱਖ ਪਿਆਸ ਸ਼ਰਧਾ ਵਿਸ਼ਵਾਸ ਭਰੋਸੇ ਤੋਂ ਬਗੈਰ ਲਾਭਕਾਰੀ ਘੱਟ ਹੁੰਦਾ ਹੈ। ਭਰੋਸਾ ਵਿਸ਼ਵਾਸ ਬਣਾ ਕੇ ਭੁੱਖ ਨੂੰ ਜਨਮ ਦੇ ਕੇ ਇੱਕ ਵਾਰੀ ਜ਼ੁਬਾਨ ਚੋਂ ਵਾਹਿਗੁਰੂ ਕਹਿ ਲਓ, ਸ਼ੁਕਰਾਨੇ ਦੇ ਨਾਲ ਆਪਣੇ ਆਪ ਨੂੰ ਭਰ ਕੇ ਤੇ ਇੱਕ ਵਾਰ ਦਾ ਬੋਲਿਆ ਹੋਇਆ ਵਾਹਿਗੁਰੂ, ਇਸ ਤਰ੍ਹਾਂ ਹੋਏਗਾ ਜਿਵੇਂ ਤੁਹਾਡੇ ਅੰਦਰ ਰਸ ਦੀ ਘੁੱਟ ਲੈ ਕੇ ਚਲਾ ਗਿਆ। ਇੱਕ ਵਾਰ ਦਾ ਬੋਲਿਆ ਹੋਇਆ ਵਾਹਿਗੁਰੂ। ਤੋ ਫਰੀਦ ਸਾਹਿਬ ਕਹਿੰਦੇ ਨੇ, ਲਾਵਨ ਮੇਰੀ ਭੁੱਖ, ਮੇਰੇ ਅੰਦਰ ਭੁੱਖ ਬੜੀ ਹੈ। ਔਰ ਭੁੱਖ ਕਿਸ ਗੱਲ ਦੀ? ਪਰਮਾਤਮਾ ਦੇ ਮਿਲਾਪ ਦੀ ਭੁੱਖ ਹੈ। ਕਹਿਣ ਲੱਗੇ, ਮੈਂ ਲੋਕਾਂ ਦੇ ਕਾਰੋਬਾਰ ਨੂੰ ਵੇਖ ਕੇ ਆਪਣੇ ਅੰਦਰ ਜੈਲਸੀ ਪੈਦਾ ਨਹੀਂ ਕਰਦਾ, ਮੈਂ ਲੋਕਾਂ ਦੀ ਚੋਪੜੀ ਰੋਟੀ ਵੇਖ ਕੇ ਆਪਣੇ ਮਨ ਨੂੰ ਤਰਸਾਉਂਦਾ ਨਹੀਂ। ਜੋ ਮੇਰੀ ਝੋਲੀ ਵਿੱਚ ਸਤਿਗੁਰੂ ਦੇ ਰਹੇ ਨੇ, ਮੈਂ ਉਹਨੂੰ ਪਾ ਕੇ ਦੇਣ ਵਾਲੇ ਦਾ ਸਤਿ ਸ਼ੁਕਰ ਕਰਦਾ।
ਉਹਦਾ ਮੈਂ ਸ਼ੁਕਰਾਨਾ ਕਰਦਾ। ਮੈਂ ਇਹ ਅਫਸੋਸ ਨਹੀਂ ਕਰਦਾ ਕਿ ਮੇਰੀ ਝੋਲੀ ਦੇ ਅੰਦਰ ਰੁੱਖਾ ਮਿੱਸਾ ਕਿਉਂ ਤੇ ਦੂਜੇ ਦੀ ਝੋਲੀ ਦੇ ਅੰਦਰ ਬਹੁਤਾ ਤੇ ਚੰਗਾ ਤਾਜ਼ਾ ਕਿਉਂ, ਮੈਂ ਸ਼ਿਕਵਾ ਨਹੀਂ ਕਰਦਾ। ਕਹਿਣ ਲੱਗੇ ਲਾਵਣ ਮੇਰੀ ਭੁੱਖ ਹੀ ਸਬਜ਼ੀ ਬਣ ਜਾਂਦੀ ਹੈ, ਰੁੱਖਾ ਮਿੱਸਾ ਪ੍ਰਸ਼ਾਦਾ ਹੋਵੇ ਉਹ ਮੈਂ ਛਕ ਲੈਣਾ। ਭਗਤ ਫਰੀਦ ਸਾਹਿਬ ਗ੍ਰਿਸਤੀ ਨੇ, ਭਗਤ ਫਰੀਦ ਸਾਹਿਬ ਜੀ ਦੇ 6 ਬੱਚੇ ਨੇ, ਜਿਨ੍ਹਾਂ ਵਿੱਚੋਂ 4 ਲੜਕੇ ਨੇ 2 ਲੜਕੀਆਂ ਨੇ, ਤੇ ਭਗਤ ਫਰੀਦ ਸਾਹਿਬ ਜੀ ਨੂੰ ਪਤਾ ਹੈ ਕਿ ਗ੍ਰਿਸਤ ਦੀ ਜ਼ਿੰਮੇਵਾਰੀ ਕੀ ਹੈ ਤੇ ਇਹਨੂੰ ਨਿਭਾਉਣਾ ਕਿਵੇਂ ਹੈ। ਉਹ ਆਪਣੇ ਘਰ ਬਾਰ ਨੂੰ ਜਾਂ ਗ੍ਰਿਸਤ ਨੂੰ ਮਾੜਾ ਕਹਿ ਕੇ ਜੰਗਲਾਂ ਬੇਲਿਆਂ ਦੇ ਅੰਦਰ ਕਾਇਰ ਬਣ ਕੇ ਦੌੜਨ ਵਾਲਿਆਂ ਵਿੱਚੋਂ ਨਹੀਂ ਸਨ ਕਿ ਚਲੋ ਘਰ ਦੇ ਬੱਚਿਆਂ ਨੂੰ ਭੁੱਖੇ ਤੇ ਰੋਂਦੇ ਵਿਲਕਦੇ ਛੱਡ ਦਿਓ ਤੇ ਬਾਹਰ ਜਾ ਕੇ ਆਪ ਹਲਵੇ ਮੰਡੇ ਦੇ ਨਾਲ ਆਪਣਾ ਪੇਟ ਭਰ ਕੇ ਸੌਂ ਜਾਓ। ਭਗਤ ਫਰੀਦ ਸਾਹਿਬ ਆਮ ਨਹੀਂ ਹੈ, ਭਗਤ ਫਰੀਦ ਸਾਹਿਬ ਰੱਬ ਜੀ ਦੇ ਅੰਦਰ ਅਭੇਦ ਹੋਏ ਪੁਰਸ਼ ਨੇ। ਜੋ ਅਭੇਦ ਹੋਇਆ ਮੁਕੰਮਲ ਨਹੀਂ, ਉਹਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਗ੍ਹਾ ਮਿਲੀ ਨਹੀਂ। ਭਗਤ ਫਰੀਦ ਸਾਹਿਬ ਜੀ ਨੂੰ ਪਤਾ ਹੈ ਦੁਨਿਆਵੀ ਫਰਜ਼ਾਂ ਨੂੰ ਕਿਵੇਂ ਨਿਭਾਉਣਾ ਹੈ ਔਰ ਧਾਰਮਿਕ ਰਾਹ ਦੇ ਉੱਤੇ ਗ੍ਰਿਸਤ ਮਾਰਗ ਵਿੱਚ ਰਹਿੰਦਿਆਂ ਰਹਿੰਦਿਆਂ ਕਿਵੇਂ ਚੱਲਣਾ ਹੈ। ਇਸ ਤਰ੍ਹਾਂ ਕਹਿ ਲਓ ਭਗਤ ਫਰੀਦ ਸਾਹਿਬ ਰਾਜਾ ਵੀ ਨੇ, ਜੋਗੀ ਵੀ ਨੇ। ਭਗਤ ਫਰੀਦ ਸਾਹਿਬ ਤਿਆਗੀ ਨੇ, ਪਰ ਮਨ ਦੇ ਤਿਆਗੀ ਨੇ, ਬਾਹਰ ਦੇ ਤਿਆਗੀ ਨਹੀਂ ਹੈ। ਬਾਹਰੋਂ ਉਹਨਾਂ ਦੇ ਕੋਲ ਪਤਨੀ ਹੈ, 6 ਬੱਚੇ ਨੇ, ਮਾਇਆ ਧਾਰੀ ਨੇ, ਬਾਹਰ ਦੇ ਤਿਆਗੀ ਨਹੀਂ ਹੈ ਤੇ ਗੁਰਬਾਣੀ ਬਾਹਰ ਦੇ ਤਿਆਗੀ ਬਣਾਉਂਦੀ ਵੀ ਨਹੀਂ ਹੈ। ਗੁਰਬਾਣੀ ਨੂੰ ਕੋਈ ਇਤਰਾਜ਼ ਨਹੀਂ ਕਿ ਤੁਸੀਂ ਸੀਸ ਮਹਿਲਾਂ ਵਿੱਚ ਕਿਉਂ ਰਹਿੰਦੇ ਹੋ। ਗੁਰਬਾਣੀ ਨੂੰ ਕੋਈ ਇਤਰਾਜ਼ ਨਹੀਂ ਕਿ ਤੁਸੀਂ ਪੁੱਤਰ ਪਤਨੀ ਧੀਆਂ ਦੇ ਅੰਦਰ ਕਿਉਂ ਰਹਿੰਦੇ ਹੋ। ਅੰਦਰੋਂ ਤਿਆਗੀ ਬਣਨਾ, ਗੁਰਬਾਣੀ ਅੰਦਰੋਂ ਕੁਝ ਛਡਾਉਣਾ ਚਾਹੁੰਦੀ ਹੈ ਤੇ ਅੰਦਰ ਗੁਣ ਵਸਾਉਣਾ ਚਾਹੁੰਦੀ ਹੈ। ਬਾਹਰ ਦੇ ਤਿਆਗੀ ਗੁਰਬਾਣੀ ਬਣਾਉਂਦੀ ਵੀ ਨਹੀਂ ਹੈ। ਬਾਹਰੋਂ ਘਰ ਬਾਰ ਨੂੰ ਛੱਡ ਦੇਣਾ ਤੇ ਘਰ ਦੀ ਜਗ੍ਹਾ ਦੇ ਉੱਤੇ ਜਾ ਕੇ ਆਸ਼ਰਮ ਬਣਾਉਣੇ ਸ਼ੁਰੂ ਕਰਦੇ ਨੇ। ਬਾਹਰੋਂ ਧੀਆਂ ਪੁੱਤਰਾਂ ਨੂੰ ਛੱਡਣਾ ਤੇ ਧੀਆਂ ਪੁੱਤਰਾਂ ਦੀ ਜਗ੍ਹਾ ਦੇ ਉੱਤੇ ਜਾ ਕੇ ਚੇਲੇ ਚਪਟੇ ਪਾਲਣੇ ਸ਼ੁਰੂ ਕਰਦੇ ਨੇ, ਗੁਰਬਾਣੀ ਇਹ ਫੈਸਲਾ ਸੁਣਾਉਂਦੀ ਨਹੀਂ ਹੈ। ਤੋ ਫਰੀਦ ਸਾਹਿਬ ਕਹਿ ਰਹੇ ਨੇ ਲਾਵਣ ਮੇਰੀ ਭੁੱਖ, ਹੁਣ ਅਗਾਂਹ ਕਹਿ ਰਹੇ ਨੇ ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ, ਜਿਨ੍ਹਾਂ ਨੇ ਲੋਕਾਂ ਨੂੰ ਲੁੱਟ ਲੁੱਟ ਕੇ ਪਰਾਇਆ ਹੱਕ ਮਾਰ ਮਾਰ ਕੇ ਚੋਪੜੀ ਖਾਧੀ, ਚੰਗਾ ਚੋਖਾ ਖਾਧਾ ਹੈ। ਭਗਤ ਜੀ ਕਹਿਣ ਲੱਗੇ 4 ਦਿਨ ਉਹਨਾਂ ਨੇ ਜ਼ਿੰਦਗੀ ਦੇ ਪਰਾਇਆ ਹੱਕ ਮਾਰ ਕੇ ਚੰਗਾ ਹੰਡਾਇਆ, ਚੰਗਾ ਪਾਇਆ, ਚੰਗਾ ਖਾਧਾ, ਪਰ ਕਹਿਣਗੇ ਉਹੀ ਦੁੱਖ ਦਾ ਬਾਇਸ ਬਣ ਗਿਆ, ਕਾਰਨ ਵੀ ਦੁੱਖ ਦਾ ਉਹੀ ਬਣੇ। ਪਰਾਇਆ ਹੱਕ ਖਾਣਾ ਕਹਿਣ ਲੱਗੇ ਦੁੱਖ ਦਾ ਕਾਰਨ ਬਣ ਗਿਆ, ਘਣੇ ਸਹਿਣਗੇ ਦੁੱਖ। ਔਰ ਪਹਿਲੇ ਸਲੋਕ ਨੂੰ ਅਗਲੇ ਸਲੋਕ ਦੇ ਅੰਦਰ ਭਗਤ ਫਰੀਦ ਸਾਹਿਬ ਫੇਰ ਖੋਲ ਰਹੇ ਨੇ। ਅਗਰ ਗੁਰਬਾਣੀ ਨੂੰ ਧਿਆਨ ਦੇ ਕੇ ਸੁਣੋ ਪੜੋ ਨਾ ਤੇ ਗੁਰਬਾਣੀ ਆਪਣੇ ਅਰਥ ਆਪੇ ਹੀ ਕਰ ਦਿੰਦੀ ਹੈ। ਅਗਲੇ ਸਲੋਕ ਵਿੱਚ ਭਗਤ ਫਰੀਦ ਸਾਹਿਬ ਆਪਣੇ ਅੰਦਰ ਦੇ ਹਾਵ ਭਾਵ ਨੂੰ ਖੁੱਲਿਆ ਬੋਲਾਂ ਵਿੱਚ ਪੇਸ਼ ਕਰਦੇ ਨੇ। ਕਹਿੰਦੇ ਨੇ ਰੁੱਖੀ ਸੁੱਖੀ ਖਾਏ ਕੇ, ਹੁਣ ਲੱਗਣਗੇ ਨਾ ਤੁਹਾਨੂੰ ਦੋਵੇਂ ਸਲੋਕ ਵਿਰੋਧੀ। ਪਹਿਲੇ ਵਿੱਚ ਕਹਿ ਰਹੇ ਨੇ ਰੋਟੀ ਮੇਰੀ ਕਾਠਕੀ, ਤੇ ਜੇ ਕਾਠਕੀ ਹੈ ਆਪ ਕਾਠਕੀ ਖਾਂਦੇ ਨੇ ਤੇ ਸਾਨੂੰ ਰੁੱਖੀ ਸੁੱਖੀ ਖਾਣ ਵਾਸਤੇ ਉਪਦੇਸ਼ ਕਿਉਂ ਕਰ ਰਹੇ, ਸਾਨੂੰ ਵੀ ਕਾਠਕੀ ਖਾਣ ਵਾਸਤੇ ਉਪਦੇਸ਼ ਕਰਨ। ਗੁਰੂ ਸਾਹਿਬਾਨਾਂ ਨੇ ਜੋ ਆਪ ਕੀਤਾ ਹੈ ਉਹ ਕਰਨ ਲਈ ਉਪਦੇਸ਼ ਦਿੰਦੇ ਨੇ, ਜੋ ਆਪ ਨਹੀਂ ਕੀਤਾ ਉਹ ਕਰਨ ਲਈ ਉਪਦੇਸ਼ ਦਿੰਦੇ ਵੀ ਨਹੀਂ ਹੈ। ਅਗਰ ਫਰੀਦ ਸਾਹਿਬ ਲੱਕੜ ਦੀ ਰੋਟੀ ਖਾ ਕੇ ਗੁਜ਼ਾਰਾ ਕਰਦੇ ਰਹੇ ਤੇ ਸਾਨੂੰ ਰੁੱਖੀ ਸੁੱਖੀ ਖਾਣ ਲਈ ਕਿਉਂ ਕਹਿ ਰਹੇ ਨੇ, ਕਿਉਂ ਪ੍ਰੇਰਣਾ ਦੇ ਰਹੇ ਨੇ? ਸਾਨੂੰ ਵੀ ਕਹਿ ਦਿੰਦੇ ਤੁਸੀਂ ਵੀ ਕਾਠ ਦੀ ਖਾਓ, ਭਰੋਸਾ ਰੱਖੋ, ਵਿਸ਼ਵਾਸ ਰੱਖੋ, ਰੱਬੀ ਗੁਣ ਗਾਓ ਤੇ ਤੁਹਾਡਾ ਵੀ ਮੋਰਚਾ ਫਤਿਹ ਹੋ ਜਾਏਗਾ। ਨਹੀਂ, ਅਗਲੇ ਸਲੋਕ ਵਿੱਚ ਗੱਲ ਖੋਲ ਰਹੇ ਨੇ ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ। ਕਹਿਣ ਲੱਗੇ ਪਾਣੀ ਪੀ ਛੱਡਿਆ ਕਰ, ਰੁੱਖੀ ਸੁੱਕੀ ਮਿਹਨਤ ਦੀ, ਸੁੱਚੀ ਕਿਰਤ ਦੀ, ਹੱਕ ਹਕੂਕ ਦੀ ਜੋ ਤੈਨੂੰ ਮਿਲ ਜਾਏ ਉਹ ਖਾ। ਚੋਪੜੀ ਮਿਲ ਜਾਏ ਤਾਂ ਇਤਰਾਜ਼ ਨਹੀਂ, ਰੁੱਖੀ ਮਿਲ ਜਾਏ ਤਾਂ ਇਤਰਾਜ਼ ਨਹੀਂ। ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ, ਪਰਾਇਆਂ ਦੀ ਚੋਪੜੀ ਵੇਖ ਕੇ, ਚੰਗੀ ਵੇਖ ਕੇ, ਚੰਗਾ ਕਾਰੋਬਾਰ ਵੇਖ ਕੇ, ਚੰਗਾ ਭੋਜਨ ਕੱਪੜਾ ਵੇਖ ਕੇ ਨਾ ਤਰਸਾਏ ਜੀਓ। ਕਹਿਣ ਲੱਗੇ ਆਪਣੇ ਆਪ ਨੂੰ ਤਰਸਾ ਨਾ। ਫਿਰ ਬੇਨਤੀ ਕਰਾਂ, ਗੁਰਬਾਣੀ ਦੇ ਅਖਰੀ ਅਰਥ ਉਪਰੋਂ ਉਪਰੋਂ ਲਓ ਤੇ ਮਨ ਵਿੱਚ ਬੜੀ ਵਾਰ ਦੁਬਦਾ ਬਣ ਜਾਏਗੀ। ਥੋੜਾ ਜਿਹਾ ਗਹਿਰਾਈ ਵਿੱਚ ਜਾ ਕੇ ਗੁਰਬਾਣੀ ਦੇ ਰਤਨ ਲੱਭਣ ਦਾ ਯਤਨ ਕਰੋ। ਮੈਂ ਇੰਗਲੈਂਡ ਸੀ, ਮੇਰੇ ਉੱਤੇ 2 ਚੰਗੇ ਵੈਲ ਐਜੂਕੇਟਿਡ ਮਨੁੱਖਾਂ ਨੇ ਪ੍ਰਸ਼ਨ ਕੀਤਾ, ਪੜ੍ਹੇ ਲਿਖੇ ਸੱਜਣਾਂ ਨੇ ਪ੍ਰਸ਼ਨ ਕੀਤਾ, ਗਿਆਨੀ ਜੀ ਤੁਸੀਂ ਬਾਹਾਂ ਖੜੀਆਂ ਕਰ ਕਰਕੇ ਸਟੇਜ ਦੇ ਉੱਤੇ ਬਹੁਤ ਵਾਰ ਕਹਿੰਦੇ ਹੋ ਗੁਰਬਾਣੀ ਝੂਠੀ ਨਹੀਂ, ਗੁਰਬਾਣੀ ਸੱਚੀ ਹੈ,
ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ ਪਰ ਅੱਜ ਦੇ ਵਿਗਿਆਨ ਨੇ ਬਾਣੀ ਨੂੰ ਝੂਠੀ ਸਾਬਤ ਕਰ ਦਿੱਤਾ। ਮੈਂ ਕਿਹਾ ਵੀ ਕਿਹੜਾ ਬਚਨ ਗੁਰਬਾਣੀ ਦਾ ਤੁਹਾਨੂੰ ਇਸ ਤਰ੍ਹਾਂ ਲੱਗਾ ਹੈ ਕਿ ਜੋ ਸਾਇੰਟਿਫਿਕ ਢੰਗ ਦੇ ਨਾਲ ਸਹੀ ਨਾ ਹੋਵੇ, ਵਿਗਿਆਨਿਕ ਢੰਗ ਦੇ ਨਾਲ ਉਹ ਖਰਾ ਨਾ ਹੋਵੇ ਤੇ ਤੁਹਾਨੂੰ ਉਹਦੇ ਵਿੱਚ ਝੂਠ ਦਿਸਦਾ ਹੋਵੇ? ਕਿਹੜਾ ਬੋਲ ਇਸ ਤਰ੍ਹਾਂ ਦਾ? ਉਹਨਾਂ ਨੇ ਦੋ ਪੰਕਤੀਆਂ ਬੋਲੀਆਂ। ਕਹਿਣ ਲੱਗੇ ਗੁਰਬਾਣੀ ਕਹਿੰਦੀ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਲ ਸਵਾਰੇ। ਵੀ ਪਸ਼ੂ ਮਰਦਾ ਹੈ ਤੇ ਬੜੇ ਕੰਮਾਂ ਨੂੰ ਸਵਾਰਦਾ ਹੈ, ਤੇ ਨਰੂ ਮਰਦਾ ਹੈ, ਮਨੁੱਖ ਮਰਦਾ ਹੈ ਤੇ ਕਿਸੇ ਕੰਮ ਨਹੀਂ ਆਉਂਦਾ। ਕਹਿਣ ਲੱਗੇ ਗੱਲ ਗੁਰਬਾਣੀ ਵਿੱਚ ਆਉਂਦੀ ਹੈ ਨਾ? ਮੈਂ ਕਿਹਾ ਜੀ ਜ਼ਰੂਰ ਆਉਂਦੀ ਹੈ। ਕਹਿਣ ਲੱਗੇ ਫਿਰ ਅੱਜ ਅਗਰ ਮਰਨ ਤੋਂ ਪਹਿਲਾਂ ਮਨੁੱਖ ਲਿਖਤੀ ਰੂਪ ਵਿੱਚ ਇਹ ਗੱਲ ਕਹਿ ਜਾਵੇ ਕਿ ਮੇਰੀਆਂ ਅੱਖਾਂ ਕੱਢ ਕੇ ਦਾਨ ਕੀਤੀਆਂ ਜਾਣ ਤੇ ਅੱਖਾਂ ਕੰਮ ਆ ਜਾਂਦੀਆਂ ਨੇ, 4 ਘੰਟੇ ਦੇ ਅੰਦਰ ਅੰਦਰ ਅੱਖਾਂ ਕੱਢ ਲਈਆਂ ਜਾਣ ਤੇ ਉਹ ਵਰਤੋਂ ਵਿੱਚ ਆ ਜਾਂਦੀਆਂ ਨੇ, ਫਿਰ ਗੁਰਬਾਣੀ ਝੂਠੀ ਹੋ ਗਈ ਨਾ? ਜਦ ਬੰਦੇ ਦੇ ਅੰਗ ਕੱਢ ਕੇ ਵਰਤੋਂ ਵਿੱਚ ਆ ਸਕਦੇ ਨੇ, ਕਿਡਨੀ ਵਰਤੋਂ ਵਿੱਚ, ਅੱਖ ਵਰਤੋਂ ਵਿੱਚ, ਤੇ ਗੁਰਬਾਣੀ ਕਹਿੰਦੀ ਨਰੂ ਮਰੇ ਨਰ ਕਾਮ ਨਾਵੇ। ਹੁਣ ਉਪਰੋਂ ਉਪਰੋਂ ਵੱਖਰੇ ਅਰਥ ਲਓਗੇ ਤੇ ਹੀ ਬਣਨਗੇ, ਪਰ ਭੁਲੇਖਾ ਖਾ ਜਾਓਗੇ। ਪਰ ਜਦ ਜਾਓਗੇ ਗਹਿਰਾਈ ਵਿੱਚ ਤੇ ਗੁਰਬਾਣੀ ਦੀ ਸੂਝ ਪਏਗੀ, ਗੁਰਬਾਣੀ ਕਹਿੰਦੀ ਕੀ ਹੈ। ਫਿਰ ਮੈਂ ਦੁਬਾਰਾ ਦੁਹਰਾ ਰਿਹਾ, ਨਰੂ ਮਰੇ ਬੰਦੇ ਦੇ ਅੰਦਰੋਂ ਜਦ ਬੰਦਾਪਣ ਮਰਦਾ ਹੈ, ਇਨਸਾਨ ਦੇ ਅੰਦਰੋਂ ਜਦ ਇਨਸਾਨੀਅਤ ਮਰਦੀ ਹੈ, ਇਹ ਕਿਸੇ ਕੰਮ ਦਾ ਨਹੀਂ ਹੈ। ਨਰੂ ਮਰੇ ਨਰ ਕਾਮ ਨਾਵੇ। ਤੇ ਫਿਰ ਗੁਰਬਾਣੀ ਗੁਰਬਾਣੀ ਨੂੰ ਖੋਲਦੀ, ਉਧਰ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਉਹ ਪਸ਼ੂ ਵਾਲੀ ਕਰਤੂਤ ਤੇਰੇ ਅੰਦਰੋਂ ਮਰ ਜਾਏ, ਤੂੰ ਬੰਦੇ ਦੀ ਜਾਤ ਵਿੱਚ ਹੈ, ਬੰਦਾ ਬਣ, ਬੰਦੇ ਬੰਦਗੀ ਇਖਤਿਆਰ, ਤੇਰੇ ਅੰਦਰੋਂ ਪਸ਼ੂ ਕੁਣਾ ਮਰ ਜਾਵੇ। ਨਰੂ ਮਰੇ ਤੇਰੇ ਅੰਦਰੋਂ ਮਨੁੱਖਤਾ ਮਰਦੀ ਏ, ਤੂੰ ਕਿਸੇ ਕੰਮ ਦਾ ਨਹੀਂ। ਪਸ਼ੂ ਮਰੇ ਤੇਰੇ ਅੰਦਰੋਂ ਪਸ਼ੂ ਸੁਭਾਅ ਪਸ਼ੂ ਬਿਰਤੀ ਮਰਦੀ ਏ, ਤੇ ਤਾਂ ਤੂੰ ਕਿਸੇ ਕੰਮ ਦਾ ਹੈ, ਉਸ ਤਰ੍ਹਾਂ ਨਹੀਂ। ਮੈਨੂੰ ਇੱਕ ਅਦੀਬ ਦਾ ਬੋਲ ਚੇਤੇ ਵਿੱਚ ਆਉਂਦਾ ਹੈ, ਉਹ ਕਹਿੰਦਾ ਰੋਸ਼ਨੀ ਇਨਸਾਨ ਕੀ ਗੁੰਮ ਹੋ ਗਈ ਕਹਾਂ, ਸ਼ਾਇ ਆਦਮੀ ਕੇ ਹੈ ਮਗਰ ਆਦਮੀ ਕਹਾਂ। ਉਹ ਕਹਿੰਦਾ ਆਦਮੀ ਵਿੱਚੋਂ ਆਦਮੀਅਤ ਮਰੀ ਹੋਈ ਨਜ਼ਰ ਪੈ ਰਹੀ, ਇਨਸਾਨ ਵਿੱਚੋਂ ਇਨਸਾਨੀਅਤ ਮਰੀ ਨਜ਼ਰ ਪੈ ਰਹੀ, ਸ਼ਾਇ ਆਦਮੀ ਕੇ ਹੈ ਮਗਰ ਆਦਮੀ ਕਹਾਂ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਕਰਤੂਤ ਪਸ਼ੂ ਕੀ, ਤੇਰਾ ਕਰਮ ਤੇਰੀ ਕਰਤੂਤ ਤੇਰਾ ਸੁਭਾਅ ਪਸ਼ੂ ਵਾਲਾ ਹੈ, ਮਾਨਸ ਜਾਤ ਜਾਤ ਤੇਰੀ ਮਨੁੱਖ ਵਾਲੀ ਹੈ, ਇਹਨੂੰ ਛੱਡੇਗਾ ਤੇ ਗੱਲ ਬਣੇਗੀ ਵਰਨਾ ਨਹੀਂ। ਪਸ਼ੂ ਪੁਣੇ ਨੂੰ ਪਸ਼ੂ ਸੁਭਾਅ ਨੂੰ ਪਸ਼ੂ ਬਿਰਤੀ ਨੂੰ ਅੰਦਰੋਂ ਮਾਰਨਾ ਹੈ ਧਰਮ ਦੇ ਰਾਹ ਦੇ ਉੱਤੇ, ਤਾਂ ਚੱਲ ਪਾਓਗੇ ਵਰਨਾ ਨਹੀਂ। ਤੋ ਆਪਣੇ ਵਿਸ਼ੇ ਨਾਲ ਜੁੜੋ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਦੂਸਰੇ ਦਾ ਚੰਗਾ ਕਾਰੋਬਾਰ ਵੇਖ ਕੇ, ਭੋਜਨ ਮਕਾਨ ਕੱਪੜਾ ਕਾਰ ਅਡੰਬਰ ਵੇਖ ਕੇ ਆਪਣੇ ਮਨ ਨੂੰ ਨਾ ਤੇ ਈਰਸ਼ਾਲੂ ਬਣਾ ਤੇ ਨਾ ਆਪਣੇ ਮਨ ਨੂੰ ਤਰਸਾ ਕੇ ਮੇਰੇ ਕੋਲ ਨਹੀਂ ਹੈ। ਤੂੰ ਕਰਮ ਕਰਨਾ ਹੈ, ਕਰਮ ਕਰਨਾ ਤੇਰਾ ਫਰਜ਼ ਹੈ, ਤੇਰੇ ਕਰਮ ਨੂੰ ਵੇਖ ਕੇ ਨਿਰੰਕਾਰ ਤੇਰੀ ਝੋਲੀ ਦੇ ਅੰਦਰ ਦਾਨ ਕਦੋਂ ਬਖਸ਼ਦੇ ਨੇ, ਇਹ ਨਿਰੰਕਾਰ ਦੀ ਮਰਜ਼ੀ, ਅੱਜ ਬਖਸ਼ਣ ਕੱਲ ਬਖਸ਼ਣ। ਮੈਂ ਇੱਕ ਉਦਾਹਰਣ ਕਹਿ ਕੇ ਖਿਮਾ ਦਾ ਜਾਚਕ ਹੋਵਾਂ। ਭੋਜਨ ਖਾਣਾ ਸਾਡੇ ਵਸ ਵਿੱਚ ਹੈ, ਖਾਧੇ ਹੋਏ ਭੋਜਨ ਦਾ ਖੂਨ ਸਾਡੇ ਸਰੀਰ ਨੂੰ ਕਿੰਨਾ ਚਾਹੀਦਾ ਹੈ? 1 ਕਤਰਾ ਚਾਹੀਦਾ ਹੈ, 2 ਕਤਰੇ ਚਾਹੀਦੇ ਨੇ? ਉਹਦਾ ਭੋਜਨ ਦਾ ਖੂਨ ਬਣਾਉਣਾ ਇਹ ਸਾਡੇ ਵਸ ਵਿੱਚ ਨਹੀਂ ਹੈ। ਇਹਨੇ ਕਿ ਅੱਜ ਮੈਂ 4 ਪ੍ਰਸ਼ਾਦੇ ਛਕ ਲਏ ਨੇ ਤੇ ਭੋਜਨ ਦਾ ਖੂਨ ਇੰਨਾ ਬਣੇ, 4 ਛਕੋ 10 ਛਕੋ 8 ਛਕੋ, ਸਰੀਰ ਨੂੰ ਜਿੰਨਾ ਖੂਨ ਚਾਹੀਦਾ ਹੈ ਪਰਮਾਤਮਾ ਦੇ ਬਣੇ ਹੋਏ ਸਿਸਟਮ ਦੇ ਮੁਤਾਬਕ ਓਨਾ ਖੂਨ ਬਣ ਜਾਂਦਾ ਹੈ, ਬਾਕੀ ਵੇਸਟ ਰਾਹੀਂ ਬਾਹਰ ਹੋ ਜਾਂਦਾ ਹੈ, ਬਾਕੀ ਮਲ ਮੂਤਰ ਦੇ ਰਾਹੀਂ ਬਾਹਰ ਚਲਾ ਜਾਂਦਾ ਹੈ। ਭੋਜਨ ਖਾਣਾ ਤੁਹਾਡੇ ਵਸ ਵਿੱਚ ਹੈ, ਖੂਨ ਬਣਾਉਣਾ ਤੁਹਾਡੇ ਵਸ ਵਿੱਚ ਨਹੀਂ ਹੈ। ਪਰਮਾਤਮਾ ਦੇ ਰਾਹ ਦੇ ਉੱਤੇ ਚੱਲਣਾ, ਚੰਗੇ ਕਰਮ ਕਰਨੇ, ਉਹਦਾ ਚਿੰਤਨ ਕਰਨਾ, ਉਹਦਾ ਜਾਪ ਕਰਨਾ, ਇਹ ਸਾਡੇ ਵਸ ਵਿੱਚ ਹੈ। ਉਹ ਤਰੁੱਠ ਕੇ ਉਹ ਰਸ ਕਦੋਂ ਬਣਾਉਂਦਾ ਹੈ, ਮਨ ਕਦੋਂ ਟਕਾਉਂਦਾ ਹੈ, ਇਹ ਉਹਦੀ ਖੇਡ ਹੈ, ਉਹਦੇ ਵਸ ਵਿੱਚ ਹੈ। ਆਪਾਂ ਆਪਣਾ ਕਰਮ ਕਰਦੇ ਚੱਲੀਏ, ਉਹਦੀ ਗੱਲ ਉਹਦੇ ਉੱਤੇ ਰਹਿੰਦੀ ਹੈ। ਉਹ ਕਦੋਂ ਸਾਡੇ ਤੇ ਮਿਹਰਬਾਨ ਹੋਏਗਾ, ਕਦੋਂ ਮਨ ਦੌੜਦਾ ਹੋਇਆ ਟਿਕ ਜਾਏਗਾ, ਇਹ ਪਰਮਾਤਮਾ ਦੀ ਰਹਿਮਤ ਦੇ ਨਾਲ ਹੋਏਗਾ। ਤੋ ਭਗਤ ਫਰੀਦ ਸਾਹਿਬ ਜੀ ਦੇ ਇਹਨਾਂ ਸਲੋਕਾਂ ਨੂੰ ਆਧਾਰ ਬਣਾ ਕੇ ਜੋ ਮੈਂ ਆਪ ਸੰਗਤ ਦੇ ਸਨਮੁਖ ਬੇਨਤੀਆਂ ਕਰ ਰਿਹਾ ਸਾਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਸਭ ਦੇ ਮਨਾਂ ਦੇ ਅੰਦਰ ਗੁਰਮਤ ਗਿਆਨ ਦੀ ਰੋਸ਼ਨੀ ਬਖਸ਼ਣ। ਅੱਜ ਨਾ ਸੁੱਤੀ ਕੰਤ ਸਿਉ
संग मुड़े मुड़ जाए जाए पुछों डोहागनी तुम क्यों रहन बिहार।

तन सुहागन नाओ सहरे पे ये कंत की कंत अगम यथा नानक सो सुहागनी जो पावे बेपरवाह सहरे पे ये कंत की कंत अगम यथा नानक सो सुहागनी जो पावे बेपरवाह। वाहे गुरु जी का खालसा वाहे गुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र अते निकी गोता आनंद पा रहे सब माई भाई सतसंगी श्रोते जनो आप रोज रोज सरवण करते आ रहे हो लड़ीवार कथा भगत फरीद साहब जी दी पवित्र बाणी विचों। अज जो श्लोक आप संगत दे सन्मुख पढ़ के सुनाए गए पहला श्लोक है अज ना सुती कंत स्यो अंग मुड़े मुड़ जाए जाए पुछो डोहागनी तुम क्यों रहन बिहाए। पहला एक बेनती नु समझन दे यतन करो कि इस दुनिया दे अंदर औरत दा जामा ते पावे मर्द दा जामा है। जदों चर्चा परमात्मा दी चले उदों परमात्मा दे सामने आपां सारे नार दे रूप विच आ ते परमात्मा पति दे रूप विच है। इस जग में है पुरख एक है होर सगली नार सबाए। इत्थे जामे दा फर्क नहीं कि जामा औरत दा है जामा मर्द दा है। उपदेश ही कली औरत नूं है मर्द नूं उपदेश नहीं उपदेश सांझा है। गल परमात्मा दी चल रही है इस करके भगत फरीद साहब परमात्मा नूं कंत कहिंदे ने अपने आप नूं नार कहिंदे ने। वैसे भी तुहाडे ज्ञात लई मैं बेनती करदा चलां गुरबाणी नूं ध्यान दे के पढ़ो। गुरबाणी दे अंदर किधरे परमात्मा नूं मां किधरे पिता किधरे पुत्र किधरे भाई किधरे बंधु कह के बुलाया गया सत्कारिया गया किधरे किधरे गुरबाणी दे अंदर परमात्मा नूं मालक ते स्वामी कहा गया गोपाल कहा गया। गुरबाणी दे अंदर परमात्मा दे संबंध विच कबीर साहब इस तरह भी कहिंदे ने कहे कबीर गुलाम घर का जी आए भावे मार। परमात्मा मैं तेरे दर दा गोला गुलाम हां और तेरी गिरफ्त विच हां हुण मर्जी तेरी है तू मैनू जिंदा रखे तां भला है तू मैनू मार देवे मेरा तां वी कोई इतराज नहीं। उत्थे अपने आप नूं गोला ते परमात्मा नूं मालक मन रहे ने। सूफी संतां ने तकरीबन तकरीबन परमात्मा नूं महबूब जानिया और अपने आप नूं महबूबा दी जगह दे उत्ते मन्निया है। तकरीबन सूफी संतां दा किरदार इस तरह दा है परमात्मा नूं महबूब मन्नदे ने अपने आप नूं महबूबा मन्नदे ने। तो जद परमात्मा महबूब है तो फिर लफज भी उस तरह दे वरतों विच लियाउणे पैणगे। भगत फरीद साहब जी ने लफज बयान किते अज न सुती कंत स्यों कंत मैंने परमात्मा कंत दा आखरी अर्थ वैसे हुंदा है पति ते साडा पति कौन है परमात्मा। अज मैं पति परमात्मा दा मलाप नहीं जानिया पति परमात्मा दे नेड़े नहीं हो सके। जीव स्त्री परमात्मा दे संबंध विच कह रही है अज मैं परमात्मा दी नेड़ता नूं मन करके नहीं पा सके ते परमात्मा दे नेड़े तन ते हुंदा नहीं हुंदा ते मन परमात्मा दे मलाप दा आनंद मन नूं मिलना है। मन ही परमात्मा पति दी शेज दे उत्ते जाएगा तन दा जाना ही बड़ा मुश्किल। तन किवें लैके जाओगे तन ने ते मर भी जाना है मुक भी जाना है
तन बिरद भी हो जाता है, तन सड़ भी जाता है, तन पसम भी हो जाता है। जाना मन ने है परमात्मा दे दर दे उते। अच मेरा मन परमात्मा दे नाल नहीं जोड़ पाया। जोड़दा समय रोज रोज सुबह तो शाम तक परमात्मा दे नाल अल्लाह दे नाल अपने मन नूं। अज किसे कारण दे करके मेरा मन परमात्मा दे नाल नहीं जुड़िया। मैं परमात्मा दे नाल सौ नहीं सकिया। सौन दा मतलब है मिलना। अंग मुड़े मुड़े जाए मेरे सारे शरीर दे अंदर बेचैनी है, मन दे अंदर बेचैनी है। ते बेचैनी किथे बनदी? मन दे अंदर। मिलाप दा रस किथे बनदा? मन दे अंदर। मिलन वाला कौन है? मन। अज मेरे मन दे अंदर बेचैनी है। बेचैनी किस गल दी है? क्योंकि जो परमात्मा रोज रोज मिलदा सी उन्हों मिलन करके कोई ना कोई नवा रस जीवन दे अंदर रोज बनदा सी, नवा रस रोज पैदा हुंदा सी। अज परमात्मा दा मिलाप भी नहीं हो सकिया। किसे कारण मैं परमात्मा नूं आराध नहीं सकिया। अज वो रस भी नहीं बनिया। ते रस नहीं बनिया ते मन दे अंदर चिड़चिड़ापन ते क्रोध दा जन्म होया। तुहाडे विचों जिहड़े कुछ प्रेमी रोज अमृत वेले जागण वाले ने, नितनेम करन वाले ने, या कुछ सज्जन अभ्यासी ने, उन्हां नूं मेरी बेनती दी पकड़ ज्यादा आएगी। किसे मजबूरी दे कारण किसे दिन अमृत वेले ना जाग सकन, या किसे मजबूरी दे कारण, कम कार दे कारण, या शरीर ठीक ना होवे इस कारण ਉਹ ਨਿਤਨੇਮ ਨਾ ਕਰ ਸਕਣ, ਜਾਂ ਕੋਈ ਥੋੜਾ ਸਮਾਂ ਬਹਿ ਕੇ ਪਰਮਾਤਮਾ ਦੇ ਨਾਲ ਸੁਰਤ ਨੂੰ ਨਾ ਜੋੜ ਸਕਣ। ਸਾਰਾ ਦਿਨ ਉਹਨਾਂ ਦਾ ਇਸ ਤਰ੍ਹਾਂ ਬੀਤਦਾ ਹੈ ਜਿਵੇਂ ਕੋਈ ਬੜੀ ਕੀਮਤੀ ਚੀਜ਼ ਜੇਬ ਦੇ ਅੰਦਰੋਂ ਨਿਕਲ ਕੇ ਤੇ ਗੁੰਮ ਹੋ ਗਈ ਹੈ। ਸਾਰਾ ਦਿਨ, ਸਾਰਾ ਦਿਨ ਉਹਨਾਂ ਦਾ ਚਿੜਚਿੜੇਪਣ ਦੇ ਅੰਦਰ, ਕਰੋਧ ਦੇ ਅੰਦਰ ਰਹਿੰਦਾ ਹੈ। ਸਾਰਾ ਦਿਨ ਬੇਚੈਨੀ ਵਿੱਚ ਬੀਤਦਾ ਹੈ। ਕਿਉਂ? ਕਿਉਂਕਿ ਜੋ ਰਸ ਰੋਜ ਰੋਜ ਮਿਲਦਾ ਸੀ ਉਹ ਰਸ ਅੱਜ ਨਹੀਂ ਮਿਲਿਆ। ਰੋਜ ਅੰਮ੍ਰਿਤ ਵੇਲੇ ਜਾਗਦਾ ਸੀ, ਅੱਜ ਜਾਗਿਆ ਨਹੀਂ ਗਿਆ। ਰੋਜ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕਰਦਾ ਸੀ, ਅੱਜ ਕੀਤਾ ਨਹੀਂ ਗਿਆ। ਰੋਜ ਸੁਰਤ ਨੂੰ ਸ਼ਬਦ ਦੇ ਨਾਲ ਜੋੜਨ ਦਾ ਤਹੱਈਆ ਕਰਦਾ ਸੀ, ਅੱਜ ਨਹੀਂ ਜੋੜ ਸਕਿਆ। ਤੋ ਜੋ ਰੋਜ ਰੋਜ ਖੁਰਾਕ ਖਾਣ ਦੀ ਮਨ ਨੂੰ ਆਦਤ ਪੈ ਜਾਏ, ਉਹ ਕਿਸੇ ਦਿਨ ਖੁਰਾਕ ਨਾ ਮਿਲੇ ਤੇ ਮਨ ਫਿਰ ਰੋਏਗਾ, ਮਨ ਕਲਪੇਗਾ ਕਿ ਅੱਜ ਉਹ ਖੁਰਾਕ ਦਿੱਤੀ ਕਿਉਂ ਨਹੀਂ। ਅੱਜ ਉਹ ਭੋਜਨ ਜੋ ਰੋਜ ਰੋਜ ਮਿਲਦਾ ਸੀ, ਅੱਜ ਉਹ ਭੋਜਨ ਕਿੱਥੇ ਗਿਆ, ਕਿਉਂ ਨਹੀਂ ਮਿਲਿਆ? ਮਨ ਇਸ ਤਰ੍ਹਾਂ ਬੇਚੈਨ ਹੋ ਜਾਂਦਾ ਹੈ। ਔਰ ਇਸ ਮੇਰੀ ਬੇਨਤੀ ਦੀ ਸਮਝ ਸਾਰਿਆਂ ਨੂੰ ਤੇ ਨਹੀਂ ਪਏਗੀ। ਆਪ ਜਿਤਨੇ ਹੋ ਉਹਨਾਂ ਨੂੰ ਸਮਝ ਪਏਗੀ ਜਿਨ੍ਹਾਂ ਨੇ ਰੋਜ ਰੋਜ ਮਨ ਨੂੰ ਨਾਮ ਦਾ ਰਸ ਦੇਣ ਦਾ ਆਦੀ ਬਣਾ ਲਿਆ ਹੈ, ਜਿਨ੍ਹਾਂ ਨੇ ਰੋਜ਼ ਰੋਜ਼ ਮਨ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਰਸ ਦੇਣ ਦੀ ਆਦਤ ਪਾ ਲਈ ਹੈ, ਉਹਨਾਂ ਨੂੰ ਮੇਰੀ ਬੇਨਤੀ ਦੀ ਸਮਝ ਜ਼ਿਆਦਾ ਆਏਗੀ। ਵੈਸੇ ਵੀ ਜੀਵਨ ਜਿਹੜਾ ਸਾਡਾ ਚੱਲਦਾ ਹੈ ਉਹ ਚੱਲਦਾ ਹੀ ਰਸ ਦਾ ਬੱਝਾ ਹੋਇਆ ਹੈ। ਇਹ ਜਿਹੜਾ ਸ਼ਬਦ ਹੈ, ਸ਼ਬਦ ਦੇ ਅੰਦਰ ਰਸ ਦਾ ਹੀ ਜ਼ਿਕਰ ਹੈ ਕਿ ਅੱਜ ਕੰਤ ਮਿਲਿਆ ਨਹੀਂ ਤੇ ਰਸ ਨਹੀਂ ਮਿਲਿਆ ਤੇ ਮੇਰੇ ਅੰਗ ਟੁੱਟ ਰਹੇ ਨੇ, ਮਨ ਮੇਰਾ ਬੇਚੈਨ ਹੈ, ਮਨ ਵਿੱਚ ਚਿੜਚਿੜਾਪਨ ਹੈ। ਤੇ ਮੈਂ ਉਹਨਾਂ ਦੁਹਾਗਣਾਂ ਨੂੰ ਪੁੱਛਦਾ ਜਿਨ੍ਹਾਂ ਨੇ ਕਦੀ ਕੰਤ ਦੇ ਨਾਲ ਬਹਿਣ ਦੀ ਜਾਚ ਸਿੱਖੀ ਨਹੀਂ, ਕੰਤ ਦੇ ਮਿਲਾਪ ਦਾ ਰਸ ਪਾਇਆ ਹੀ ਨਹੀਂ, ਕਿ ਤੁਹਾਡੀ ਜੀਵਨ ਰੂਪੀ ਰਾਤ ਕਿਸ ਤਰ੍ਹਾਂ ਬੀਤਦੀ? ਤੁਮ ਕਿਉਂ ਰਹਿਣ ਬਿਹਾਏ ਰਹਿਣ ਮੈਨੇ ਰਾਤ, ਤੇ ਗੁਰਬਾਣੀ ਨੂੰ ਧਿਆਨ ਦੇ ਕੇ ਪੜੋ, ਜੀਵਨ ਸਾਰਾ ਹੀ ਇੱਕ ਰਾਤ ਹੈ। ਹਜ਼ੂਰ ਦਾ ਫਰਮਾਨ, ਏਕ ਰਹਿਣ ਕੇ ਪਾਹੁਣ ਤੁਮ ਆਏ ਪਾਹੁਣ ਮੈਨੇ ਪਰਾਉਣੇ। ਕਹਿਣ ਲੱਗੇ ਇੱਕ ਰਾਤ ਦਾ ਪ੍ਰਾਹੁਣਾ ਬਣ ਕੇ ਆਇਆ ਹੈ, ਬਹੁ ਜੁਗ ਆਸ ਬੰਦਾਏ, ਤੇ ਲੰਮੀਆਂ ਜੁਗਾਂ ਜੁਗਾਂਤਰਾਂ ਦੀਆਂ ਆਸਾਂ ਲਾ ਕੇ ਬਹਿ ਗਿਆ ਹੈ, ਆਇਆ ਹੈ ਕੇਵਲ ਇੱਕ ਰਾਤ ਵਾਸਤੇ। ਏਕ ਰਹਿਣ ਕੇ ਪਾਹੁਣ ਤੁਮ ਆਏ। ਤੋ ਅਰਜ ਮੈਂ ਕਰ ਰਿਹਾ ਸਾਂ, ਸਾਡਾ ਜੀਵਨ ਚੱਲਦਾ ਹੈ ਰਸ ਦੇ ਆਸਰੇ, ਔਰ ਉਹ ਰਸ ਸਾਨੂੰ ਮਿਲਦਾ ਹੈ ਮਾਂ ਕੋਲੋਂ, ਰਸ ਮਿਲਦਾ ਹੈ ਪਿਤਾ ਦੇ ਪਾਸੋਂ, ਰਸ ਮਿਲ ਜਾਂਦਾ ਹੈ ਅੱਗੇ ਚੱਲ ਕੇ ਪਤਨੀ ਕੋਲੋਂ, ਪਤੀ ਕੋਲੋਂ, ਧੀਆਂ ਕੋਲੋਂ, ਪੁੱਤਰਾਂ ਕੋਲੋਂ, ਕੁਝ ਰਸ ਸਾਨੂੰ ਕੱਪੜੇ ਕੋਲੋਂ, ਕੁਝ ਰਸ ਸਾਨੂੰ ਭੋਜਨ ਪਾਸੋਂ, ਤੇ ਕੁਝ ਰਸ ਸਾਨੂੰ ਬਾਕੀ ਦੇ ਸਮੂਹ ਪਦਾਰਥਾਂ ਕੋਲੋਂ। ਪਦਾਰਥਾਂ ਕੋਲੋਂ, ਪਰਿਵਾਰ ਕੋਲੋਂ ਮਨੁੱਖੀ ਜੀਵਨ ਦੇ ਅੰਦਰ ਰਸ ਬਣਦਾ ਹੈ ਤੇ ਰੋਜ਼ ਬਣਦਾ ਹੈ। ਹੁਣ ਜਿਸ ਮਨੁੱਖ ਦੇ ਜੀਵਨ ਦੇ ਅੰਦਰ
मां भी ना रहे, पिता भी ना रहे, पत्नी भी ना रहे, पति भी ना रहे, तिया पुत्र भी किनारा कर जन, ते पदार्था वालों भी बिलकुल नगन हो जाए, मुफलस हो जाए, अति गरीब बन जाए, पदार्थ भी ना रहे, तन दौलत भी ना रहे, शरीर की तंदुरुस्ती भी ना रहे। इस तरह के मनुख का जीवन बेरसा हुंदा है, बेरसा, क्योंकि जीवन चलना है किसे रस दे आसरे ते। रस मिलदा है सानू काम क्रोध लो मोह हंकार विचों, रस मिलदा है सानू परिवार विचों, रस मिलदा है पदार्थ विचों। हुण परिवार भी किनारा करके चला गया, पदार्थ भी कोल नहीं रहे, ते शरीर दी तंदुरुस्ती भी नहीं रही, तो कहना पेगा ना जीवन बेरसा है। इस तरह का मनुख हार के कदी कदी एक फैसला ले लैंदा है कि जद मेरे कोल हुण रस ही नहीं, तो हुण मैं जीवन नूं रख के करना भी की है, जीवन दी लीला नूं खत्म कर दई है। तो इस तरह का मनुख फैसला लैंदा है कि अब तो घबरा के कहते हैं कि मर जाएंगे हम, मरकर बिना चैन आया तो किधर जाएंगे हम। वो कहिंदा है कि हुण अपने आप दी हत्या कर ली है, आत्म हत्यारा बन जाना चाहिए है, अपने जीवन दी लीला अपने हथां दे नाल समाप्त कर लेनी योग है। पुछिए क्यों, वो कहिंदा है जद जीवन दे अंदर रस ही नहीं, तो जीवन रख के करना भी की है, मां भी नहीं है, पत्नी भी नहीं है, भैन भी नहीं है, भाई भी नहीं है, तंदुरुस्ती भी नहीं है, ते फिर उस तो बाद पदार्थ भी नहीं है, कुछ भी ते कोल नहीं, तो जद कुछ भी पास नहीं, तो हुण जीवन नूं भी पास रख के की करना है, इहनूं खत्म कर लईए तां कि दुखां तों छुटकारा हो जाए। पर बड़ा वड्डा इक भरम है, अगर आत्म हत्या करन दे नाल जां मर जाण दे नाल दुखां तों छुटकारा हुंदा, तो फिर जो जन्म लैंदिआं सार कुछ बच्चे अपाही जन्म लैंदे ने, लूले लंगड़े जन्म लैंदे ने, नेत्रहीन जन्म लैंदे ने, कमले जन्म लैंदे ने, फिर ये जन्म क्यों ले रहे ने? आखिर किसी ना किसी कर्म का फल ही इन्हां नूं मिल रहा, किसी कर्म के फल कारण ही ते लूले लंगड़े अपाहिज नेत्रहीन या बांवरे जन्म लैंदे ने। मरण तो बाद दुखां का छुटकारा नहीं है, दुखां का छुटकारा करने वास्ते सानू मिलिया है जीवन, जो मरते दम तक दुखी रहा, दुख दे विच जीवन चलाउंदा रहा, मरण तो बाद एकदम दुख किवें मुकेगा? अगर मरण तो बाद दुख मुक जांदा है, फिर ते किसे पाठ पूजा कथा कीर्तन भजन बंदगी दी लोड़ भी की है, क्योंकि मरना भी सारिआं ने है, ते दुख भी सारिआं दा गलों लै जाणा है, मुक जाणा है, फिर लोड़ की है तमाम चंगे कर्म करन दी, पाठ पूजा भगती दे राह ते चलन दी फिर की लोड़ है। तो खैर मैं अर्ज कर रहा सा, मनुख दा जीवन चल रहा है किसे ना किसे रस दा बजा होया। हुण दूसरी बेनती, रस भावे संसारी होवे ते रस भावे निरंकारी होवे, बड़े ध्यान नाल मेरी इस बेनती नूं समझण दी कृपा कर लियो। बेशक रस दुनियावी है ते बेशक रस धर्म दी दुनिया दे उत्ते चलदियां चलदियां मिलिया है, रस रब्बी है या रस संसारी है आम दुनिया विचों मिलिया। रस दी समझ उहनूं ही हुंदी है जिन्हें रस नूं जाणिआ, जिन्हें रस नूं चखिआ, जिन्हें रस नूं चखिआ नहीं उहनूं रस दी समझ पएगी भी की। आप गुरद्वारे आए हो, गुरद्वारे दे अंदर चंगे चंगे खाण वास्ते पदार्थ बन गए, लड्डू मठियाई जलेब बन गए, पकौड़े बन गए, दाल सब्जी बन गई, प्रशादा पूरियां बन गए, बड़ा कुछ बनिया, तुसीं इह प्रशादा छकिआ, तुहानूं समझ पई कि प्रशादा सवाद सी जां नहीं सवाद सी, प्रशादे दा आनंद बड़ा लिया। तुसी हुण घर दे अंदर जाके अपने परिवार दे बाकी मैंबरां नूं लंगर विचों मिले हुए रस दे बारे समझाउणा चाहो कि अज दा लंगर बड़ा रस वाला सी, बड़ा सवाद वाला सी, तो की ए दो लफज परिवार दे सामने बोलन करके परिवार नूं लंगर दा रस मिल जाएगा, या लफजां दे विच लंगर दा रस परोस के परिवार तक पहुंचाया जा सकदा है इन्हां लफजां दे अंदर। चलो मैं एक होर बेनती करा, खादा तुसी है, रस नूं तुसी जानदे हो, जिन्हें सुनिया है उन्हूं रस दे बारे समझ नहीं पई। हां वो सुन के गुरद्वारे आ जाए लंगर छक लै ते उन्हूं समझ पै सकदी, कला सुनन दे नाल नहीं। रब नूं जिन्हें जानिया है रब दे नाल जुड़न दा रस उन्हूं ही मिलिया है,
ਉਹਨੇ ਚਖਿਆ ਉਹਨੇ ਜਾਣਿਆ। ਹਾਂ ਇਹ ਠੀਕ ਹੈ ਕਿ ਜਿਨ੍ਹਾਂ ਨੇ ਰਸ ਨੂੰ ਚਖਿਆ ਉਹ ਸਾਨੂੰ ਸੁਣਾ ਰਹੇ ਨੇ ਕਿ ਰੱਬ ਜੀ ਦੇ ਨਾਲ ਮਿਲਣ ਦਾ ਰਸ ਇਸ ਤਰ੍ਹਾਂ ਦਾ ਹੁੰਦਾ ਹੈ। ਉਹਨਾਂ ਕੋਲੋਂ ਸੁਣ ਕੇ ਅਸੀਂ ਰੱਬੀ ਰਸ ਨੂੰ ਪਾਉਣ ਦਾ ਯਤਨ ਪ੍ਰਯਤਨ ਕਰ ਲਈਏ ਤੇ ਅਸੀਂ ਵੀ ਜਾਣ ਲਵਾਂਗੇ ਰਸ ਇਸ ਤਰ੍ਹਾਂ ਦਾ ਹੁੰਦਾ। ਸੁਣ ਕੇ ਕਹਾਣੀ ਖਤਮ ਕਰ ਦਈਏ, ਰਸ ਨਹੀਂ ਮਿਲੇਗਾ। ਸੁਣਨ ਤੋਂ ਬਾਅਦ ਰਸ ਮਿਲਦਾ ਹੁੰਦਾ ਤੇ ਦੁਨੀਆਂ ਸਾਰੀ ਸੁਣ ਰਹੀ ਹੈ, ਹਜ਼ਾਰਾਂ ਦੀ ਗਿਣਤੀ ਦੇ ਅੰਦਰ ਸ਼ਰੋਤੇ ਨੇ, ਪਰ ਜੀਵਨ ਬੇਰਸ ਹੀ ਨਜ਼ਰ ਆ ਰਿਹਾ, ਰਸ ਭਰਪੂਰ ਨਜ਼ਰ ਨਹੀਂ ਆ ਰਿਹਾ। ਘਰਾਂ ਦੇ ਅੰਦਰ ਬੇਰਸੀ, ਆਪਣੇ ਮਨ ਦੇ ਅੰਦਰ ਬੇਰਸੀ, ਪਰਿਵਾਰਾਂ ਦੇ ਅੰਦਰ ਬੇਰਸੀ, ਇੱਕ ਘਰ ਦੇ ਸੀਸ ਮਹਿਲ ਦੀ ਚਾਰ ਦੀਵਾਰੀ ਦੇ ਅੰਦਰ ਰਹਿ ਕੇ ਵੀ ਕੋਈ ਆਨੰਦ ਮਗਨ ਨਜ਼ਰ ਨਹੀਂ ਆਉਂਦਾ। ਬੇਰਸਾ ਜੀਵਨ ਬਤੀਤ ਕਰ ਰਹੇ ਨੇ ਸਭ ਲੋਕ, ਵਿਰਲਿਆਂ ਵਿਰਲਿਆਂ ਨੂੰ ਛੱਡ ਕੇ। ਕਾਰਨ ਇਹ ਕਿ ਪਰਮਾਤਮਾ ਦਾ ਰਸ ਜਾਣਿਆ ਹੀ ਨਹੀਂ। ਖੈਰ, ਹੋਰ ਮੈਂ ਬੇਨਤੀ ਕਰ ਰਿਹਾ ਸਾਂ, ਭਗਤਾਂ ਦੇ ਜੀਵਨ ਦੇ ਅੰਦਰ ਇੱਕ ਇਸ ਤਰ੍ਹਾਂ ਦਾ ਮੂਡ ਆਉਂਦਾ ਹੈ। ਭਗਤਾਂ ਦੇ ਜੀਵਨ ਦੇ ਅੰਦਰ ਇੱਕ ਇਸ ਤਰ੍ਹਾਂ ਦਾ ਮੂਡ ਆਇਆ, ਜਿਸ ਮੂਡ ਦੇ ਉੱਤੇ ਆ ਕੇ ਭਗਤ ਖਾਮੋਸ਼ ਹੋ ਗਏ, ਐਵੇਂ ਕਹਿ ਲਓ ਬਿਲਕੁਲ ਚੁੱਪ ਧਾਰਨ ਕਰ ਗਏ। ਤੇ ਸਾਡੀ ਦੁਨੀਆਂ ਦਾ ਦਸਤੂਰ ਇਹ ਹੈ ਕਿ ਦੋ ਜਣੇ ਆਪਸ ਦੇ ਅੰਦਰ ਬੋਲਦੇ ਹੋਣ, ਉੱਤਰ ਪ੍ਰਸ਼ਨ ਕਰਦੇ ਹੋਣ, ਸਵਾਲ ਜਵਾਬ ਕਰਦੇ ਹੋਣ, ਦੋਵਾਂ ਵਿੱਚੋਂ ਇੱਕ ਬੋਲੀ ਜਾਏ, ਦੂਜਾ ਚੁੱਪ ਕਰ ਜਾਏ, ਤੇ ਸਾਡੀ ਦੁਨੀਆਂ ਦਾ ਮੰਨਣਾ ਹੈ ਜਿਹੜਾ ਚੁੱਪ ਕਰ ਗਿਆ ਇਹਨੂੰ ਕਾਸੇ ਦਾ ਪਤਾ ਨਹੀਂ ਹੋਣਾ, ਜਵਾਬ ਦੇਣ ਜੋਗਾ ਮਟੀਰੀਅਲ ਨਹੀਂ ਹੋਣਾ, ਤੇ ਜਾਂ ਇਹਨੂੰ ਕੁਝ ਗਿਆਨ ਨਹੀਂ ਜੋ ਖਾਮੋਸ਼ ਹੈ, ਜੋ ਜਵਾਬ ਨਹੀਂ ਦੇ ਰਿਹਾ। ਆਮ ਦੁਨੀਆਂ ਇਹ ਸੋਚਦੀ, ਅਗਰ ਇਹ ਸੱਚਾ ਹੁੰਦਾ ਤੇ ਅੱਗੋਂ ਬੋਲਦਾ ਨਾ, ਜਵਾਬ ਦਿੰਦਾ ਨਾ। ਭਗਤਾਂ ਦੇ ਜੀਵਨ ਦੇ ਅੰਦਰ ਇੱਕ ਇਸ ਤਰ੍ਹਾਂ ਦਾ ਮੋੜ ਆਇਆ ਜਿੱਥੇ ਜਾ ਕੇ ਭਗਤ ਬਿਲਕੁਲ ਹਾਰ ਗਏ। ਮੈਂ ਲਫ਼ਜ਼ ਨਾ ਵਰਤਣ ਯੋਗ ਵਰਤ ਰਿਹਾ, ਭਗਤ ਹਾਰ ਗਏ ਦੁਨੀਆਦਾਰੀ ਦੇ ਤੌਰ ਦੇ ਉੱਤੇ, ਭਗਤ ਚੁੱਪ ਕਰ ਗਏ। ਹੈ ਤੇ ਭਗਤ ਜੇਤੂ, ਪਰ ਦੁਨੀਆਂ ਦੇ ਸਾਹਮਣੇ ਉਹਨਾਂ ਨੂੰ ਚੁੱਪ ਕਰਨ ਤੇ ਮਜਬੂਰ ਹੋਣਾ ਪਿਆ। ਸਾਰਾ ਬਨਾਰਸ ਇੱਕ ਸੁਰ ਦੇ ਅੰਦਰ ਪ੍ਰਸ਼ਨ ਕਰਦਾ ਹੈ ਕਿ ਕਬੀਰ ਸਾਹਿਬ, ਰਵਿਦਾਸ ਸਾਹਿਬ, ਜੇ ਤੁਸੀਂ ਰੱਬ ਜੀ ਦੇ ਨਾਲ ਆਪਣੇ ਮਨ ਨੂੰ ਜੋੜ ਕੇ ਰਸ ਨੂੰ ਪਾ ਚੁੱਕੇ ਹੋ, ਤੁਸੀਂ ਕਹਿ ਵੀ ਰਹੇ ਹੋ ਕਿ ਪ੍ਰਮਾਤਮਾ ਹੈ, ਪ੍ਰਮਾਤਮਾ ਦਾ ਰਸ ਹੈ, ਔਰ ਉਹ ਰਸ ਅਸੀਂ ਜਾਣਿਆ ਵੀ ਹੈ, ਪਰ ਸਾਡਾ ਪ੍ਰਸ਼ਨ ਹੈ ਜੇ ਤੁਸੀਂ ਰਸ ਨੂੰ ਜਾਣਿਆ ਤੇ ਫਿਰ ਬਿਆਨ ਕਰੋ ਰਸ ਹੁੰਦਾ ਕਿਵੇਂ ਦਾ। ਤੇ ਕੱਲ ਦੇ ਸਲੋਕ ਵਿੱਚ ਆਪ ਨੇ ਸੁਣਿਆ ਸੀ, ਕਿਵੇਂ ਬਿਆਨ ਕਰੀਏ, ਕੀ ਕਹੀਏ ਕਿ ਉਹ ਰਸ ਸ਼ਹਿਦ ਵਰਗਾ ਹੈ, ਰਸ ਮਿਸ਼ਰੀ ਵਰਗਾ ਹੈ, ਰਸ ਗੁੜ ਵਰਗਾ ਹੈ, ਰਸ ਦੁੱਧ ਵਰਗਾ ਹੈ, ਕਿਸ ਵਰਗਾ ਰਸ ਹੈ? ਪ੍ਰਮਾਤਮਾ ਦੇ ਰਸ ਦੀ ਤੇ ਕੋਈ ਉਦਾਹਰਣ ਨਹੀਂ, ਉਹ ਆਪਣੀ ਉਦਾਹਰਣ ਆਪ ਹੈ। ਭਗਤ ਕਬੀਰ ਸਾਹਿਬ ਜੀ ਦੇ ਉੱਤੇ ਪ੍ਰਸ਼ਨ ਹੋਇਆ ਕਿ ਬੋਲੋ ਰਸ ਪਾਇਆ ਹੈ ਤੇ ਦੱਸੋ, ਬੋਲ ਕੇ ਦੱਸੋ ਰਸ ਕਿਸ ਤਰ੍ਹਾਂ ਦਾ ਹੈ। ਤੇ ਹੁਣ ਭਗਤ ਜੀ ਉਹਨਾਂ ਲੋਕਾਂ ਦੇ ਸਾਹਮਣੇ ਚੁੱਪ ਹੋ ਜਾਂਦੇ ਨੇ। ਅਖੀਰੀ ਲੋਕਾਂ ਵੱਲੋਂ ਬੋਸ਼ਾਰ ਕਰਕੇ ਪ੍ਰਸ਼ਨ ਆ ਰਹੇ ਨੇ, ਧੜਾ ਧੜ ਪ੍ਰਸ਼ਨ ਆ ਰਹੇ ਨੇ, ਤੇ ਕਬੀਰ ਸਾਹਿਬ ਅਖੀਰੀ ਬੋਲੇ ਨੇ, ਕਹਿਣ ਲੱਗੇ, ਕਹੋ ਕਬੀਰ ਗੁੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਕਹਿਣ ਲੱਗੇ, ਸੱਜਣੋ, ਅਗਰ ਇੱਕ ਗੁੰਗੇ ਮਨੁੱਖ ਨੂੰ ਆਪ ਮਠਿਆਈ ਖਾਣ ਵਾਸਤੇ ਦਿਓ, ਚੰਗਾ ਸਵਾਦਲਾ ਭੋਜਨ ਖਾਣ ਵਾਸਤੇ ਪੇਸ਼ ਕਰੋ, ਤੇ ਭੋਜਨ ਖਵਾਉਣ ਤੋਂ ਬਾਅਦ ਉਹਦੇ ਉੱਤੇ ਪ੍ਰਸ਼ਨ ਕਰੋ ਵੀ ਬੋਲ ਕੇ ਦੱਸ ਇਹਦਾ ਰਸ ਕਿਸ ਤਰ੍ਹਾਂ ਦਾ ਹੈ। ਹੁਣ ਉਸ ਭੋਜਨ ਦਾ ਰਸ ਗੁੰਗੇ ਨੂੰ ਆਇਆ ਤੇ ਹੈ, ਤੇ ਆਇਆ ਵੀ ਜ਼ਰੂਰ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਗੁੰਗੇ ਦੇ ਚਿਹਰੇ ਦੇ ਉੱਤੇ ਜਿਹੜੇ ਖੁਸ਼ੀ ਦੇ ਚਿੰਨ੍ਹ ਪ੍ਰਗਟ ਹੋਏ, ਉਹਨਾਂ ਚਿੰਨ੍ਹਾਂ ਤੋਂ ਸਮਝ ਆ ਰਹੀ ਹੈ, ਨਿਸ਼ਾਨੀਆਂ ਤੋਂ ਸਮਝ ਆ ਰਹੀ, ਇਹਨੂੰ ਭੋਜਨ ਦਾ ਰਸ ਮਿਲਿਆ। ਪਰ ਜੇ ਆਪ ਚਾਹੋ ਕਿ ਗੁੰਗਾ ਮਨੁੱਖ ਜ਼ੁਬਾਨ ਦੇ ਨਾਲ ਬੋਲ ਕੇ ਬਿਆਨ ਕਰੇ ਕਿ ਰਸ ਕਿਸ ਤਰ੍ਹਾਂ ਦਾ ਹੁੰਦਾ ਹੈ, ਤੇ ਗੁੰਗੇ ਦੇ ਵਸ ਵਿੱਚ ਨਹੀਂ ਹੈ। ਰੱਬ ਜੀ ਦੇ ਰਾਹ ਦੇ ਉੱਤੇ ਚੱਲਦਿਆਂ ਚੱਲਦਿਆਂ ਜਦ ਕੋਈ ਰੱਬੀ ਰਸ ਦੇ ਨਾਲ ਭਰਦਾ ਹੈ, ਤੇ ਸੱਚ ਜਾਣਿਆ ਜੇ ਉਹਦੇ ਪਾਸ ਉਸ ਰਸ ਨੂੰ ਪੇਸ਼ ਕਰਨ ਲੱਗਿਆਂ ਲਫ਼ਜ਼ ਰਹਿੰਦੇ ਨਹੀਂ ਹੈ। ਅਗਰ ਉਹ ਰਸ ਲਫ਼ਜ਼ਾਂ ਵਿੱਚ ਪੇਸ਼ ਹੋ ਜਾਂਦਾ ਹੈ, ਤੇ ਫਿਰ ਉਹਨੇ ਰਸ ਨੂੰ ਪਾਇਆ ਹੀ ਨਹੀਂ ਹੈ। ਮੈਂ ਉਦਾਹਰਨ ਦਿੱਤੀ ਸੀ ਲਫ਼ਜ਼ਾਂ ਦੇ ਅੰਦਰ, ਤੇ ਖਾਧੇ ਹੋਏ ਭੋਜਨ ਦਾ ਰਸ ਪਰੋਸ ਕੇ ਤੁਸੀਂ ਦੂਜੇ ਦੇ ਸਾਹਮਣੇ ਪੇਸ਼ ਕਰਨਾ ਚਾਹੋ, ਨਹੀਂ ਹੁੰਦਾ। ਆਪ ਕਿਧਰੇ ਦੂਰ ਦੁਰਾਡੇ ਸੈਰ ਸਪਾਟਾ ਕਰਨ ਵਾਸਤੇ ਚਲੇ ਜਾਂਦੇ ਹੋ, ਪਿਕਨਿਕ ਤੇ ਚਲੇ ਜਾਂਦੇ ਹੋ, ਕੋਈ ਚੰਗੀ ਥਾਂ ਵੇਖਦੇ ਹੋ, ਰਮਣੀਕ ਜਗ੍ਹਾ ਵੇਖਦੇ ਹੋ, ਸਮੁੰਦਰ ਦਾ ਕਿਨਾਰਾ ਹੈ, ਸਵੇਰ ਦਾ ਸਮਾਂ ਹੈ, ਘਾਹ ਦੇ ਉੱਤੇ ਤਰੇਲ ਪਈ ਨਜ਼ਰ ਆ ਰਹੀ ਹੈ,
ਲਹਿਰਾਂ ਬਣਦੀਆਂ ਮਿਟਦੀਆਂ ਨਜ਼ਰ ਆ ਰਹੀਆਂ ਨੇ। ਸੂਰਜ ਦੀਆਂ ਕਿਰਨਾਂ ਸੁਨਹਿਰੀ ਰੰਗ ਦੀਆਂ ਬੜਾ ਮਨਮੋਹਣਾ ਜਿਹਾ ਦ੍ਰਿਸ਼ ਪੈਦਾ ਕਰ ਰਹੀਆਂ ਨੇ। ਇਹ ਸਾਰਾ ਰਸ ਘੁੰਮਣ ਫਿਰਨ ਦਾ ਸੂਬਾ ਦਾ ਨਜ਼ਾਰਾ ਤੁਹਾਨੂੰ ਮਿਲਿਆ, ਉਹ ਨਜ਼ਾਰਾ ਲਫ਼ਜ਼ਾਂ ਦੇ ਰਾਹੀਂ ਪਰੋਸ ਕੇ ਆਪ ਆਪਣੇ ਕਿਸੇ ਸੱਜਣ ਮਿੱਤਰ ਦੇ ਸਾਹਮਣੇ ਬਿਆਨ ਕਰਨਾ ਚਾਹੋ ਤਾਂ ਕਿ ਸੱਜਣ ਨੂੰ ਲਫ਼ਜ਼ਾਂ ਦੇ ਰਾਹੀਂ ਉਹ ਨਜ਼ਾਰਾ ਦਿਸ ਜਾਏ। ਜੋ ਰਸ ਤੁਸੀਂ ਪਾਇਆ ਉਹ ਰਸ ਤੁਹਾਡੇ ਸੁਣਨ ਵਾਲੇ ਸਰੋਤੇ ਨੂੰ ਆ ਜਾਏਗਾ, ਨਹੀਂ ਮਿਲੇਗਾ। ਆਮ ਦੁਨਿਆਵੀ ਚੀਜ਼ਾਂ ਦਾ ਰਸ ਲਫ਼ਜ਼ਾਂ ਦੇ ਰਾਹੀਂ ਪਰੋਸਿਆ ਨਹੀਂ ਜਾਂਦਾ, ਪਰਮਾਤਮਾ ਦਾ ਰਸ ਤੇ ਬਿਲਕੁਲ ਹੀ ਨਹੀਂ ਪਰੋਸਿਆ ਜਾਂਦਾ। ਪਰਮਾਤਮਾ ਜਾਣਨ ਦਾ ਵਿਸ਼ਾ ਹੈ। ਪਰਮਾਤਮਾ ਨੂੰ ਜਿੰਨੇ ਥੋੜਾ ਬਹੁਤ ਜਾਣਿਆ ਹੈ ਉਹਨੇ ਰਸ ਨੂੰ ਮੰਨਿਆ ਹੈ, ਜਿੰਨੇ ਨਹੀਂ ਜਾਣਿਆ ਉਹਦੇ ਅੰਦਰ ਇਹ ਪ੍ਰਸ਼ਨ ਹੀ ਪੈਦਾ ਹੁੰਦਾ ਰਹਿੰਦਾ ਹੈ, ਪਰਮਾਤਮਾ ਵੀ ਨਹੀਂ, ਪਰਮਾਤਮਾ ਦਾ ਰਸ ਵੀ ਨਹੀਂ। ਇਹ ਕਹਾਵਤਾਂ ਨੇ, ਇਹ ਗੱਲਾਂ ਨੇ, ਪਰਮਾਤਮਾ ਗ੍ਰੰਥਾਂ ਦੇ ਸਲੋਕਾਂ ਵਿੱਚ ਬੰਦੇ, ਪਰਮਾਤਮਾ ਨਾਮੀ ਕੋਈ ਚੀਜ਼ ਨਹੀਂ ਹੈ। ਉਹਦੇ ਅੰਦਰ ਇਸ ਤਰ੍ਹਾਂ ਦੇ ਬਲਬਲੇ ਚੱਲਦੇ ਨੇ, ਇਸ ਤਰ੍ਹਾਂ ਦੇ ਉੱਤਰ ਪ੍ਰਸ਼ਨ ਉਦੇੜ ਗੁਣ ਉਹਦੇ ਅੰਦਰ ਚੱਲਦੇ ਹੈ। ਤੋ ਮੈਂ ਅਰਜ਼ ਕਰ ਰਿਹਾ ਸਾਂ, ਲਫ਼ਜ਼ਾਂ ਦੇ ਭਾਂਡੇ ਵਿੱਚ ਪਰਮਾਤਮਾ ਦੇ ਰਸ ਨੂੰ ਪਰੋਸ ਕੇ ਕਿਸੇ ਦੇ ਸਾਹਮਣੇ ਪੇਸ਼ ਕਰਨਾ ਬੜਾ ਮੁਸ਼ਕਲ ਹੈ। ਅਗਰ ਪਰਮਾਤਮਾ ਹੀ ਇੱਕ ਲਫ਼ਜ਼ਾਂ ਦੇ ਬਰਤਨ ਵਿੱਚ ਪਰੋਸਿਆ ਜਾਂਦਾ ਹੈ ਤੇ ਫਿਰ ਪਰਮਾਤਮਾ ਸਾਡੇ ਭਾਂਡੇ ਤੋਂ ਵੱਡਾ ਨਹੀਂ ਹੈ, ਸਾਡੇ ਬਰਤਨ ਤੋਂ ਵੱਡਾ ਨਹੀਂ ਹੈ। ਜੋ ਚੀਜ਼ ਮੇਰੇ ਭਾਂਡੇ ਵਿੱਚ ਆ ਗਈ ਉਹ ਭਾਂਡੇ ਤੋਂ ਵੱਡੀ ਨਹੀਂ ਹੈ, ਜੋ ਚੀਜ਼ ਮੇਰੀ ਖੋਪੜੀ ਵਿੱਚ ਆ ਗਈ ਮੇਰੀ ਖੋਪੜੀ ਤੋਂ ਵੱਡੀ ਨਹੀਂ ਹੈ, ਜੋ ਮੇਰੇ ਲਫ਼ਜ਼ਾਂ ਦੇ ਬੋਲਣ ਵਿੱਚ ਆ ਗਿਆ ਉਹ ਮੇਰੇ ਲਫ਼ਜ਼ਾਂ ਤੋਂ ਵੱਡਾ ਕਿਸ ਤਰ੍ਹਾਂ ਹੋਇਆ, ਜੋ ਮੇਰੇ ਸਮਝਣ ਵਿੱਚ ਆ ਗਿਆ ਮੇਰੀ ਸਮਝ ਤੋਂ ਵੱਡਾ ਉਹ ਕਿਸ ਤਰ੍ਹਾਂ ਹੋਇਆ, ਜੋ ਮੇਰੇ ਬੋਲਣ ਵਿੱਚ ਆ ਗਿਆ ਮੇਰੇ ਬੋਲਾਂ ਤੋਂ ਵੱਡਾ ਉਹ ਕਿਸ ਤਰ੍ਹਾਂ ਹੋਇਆ। ਪਰਮਾਤਮਾ ਬੇਅੰਤ ਹੈ, ਨਾ ਉਹ ਖੋਪੜੀ ਦੇ ਪਿਆਲੇ ਵਿੱਚ ਆਉਂਦਾ ਹੈ ਮੁਕੰਮਲ ਤੌਰ ਤੇ ਸਮਝ ਵਿੱਚ ਆਉਂਦਾ ਹੈ, ਤੇ ਨਾ ਉਹਦੇ ਮਿਲਾਪ ਦਾ ਰਸ ਹੀ ਲਫ਼ਜ਼ਾਂ ਦੇ ਭਾਂਡੇ ਵਿੱਚ ਪਰੋਸਿਆ ਜਾਂਦਾ ਹੈ। ਉਹਦਾ ਰਸ ਵੀ ਬਰਤਨ ਵਿੱਚ ਆਉਂਦਾ ਨਹੀਂ ਹੈ, ਸਮਾਉਂਦਾ ਨਹੀਂ ਹੈ, ਪਰਮਾਤਮਾ ਬੇਅੰਤੀ ਰਹਿ ਜਾਂਦਾ ਹੈ। ਅਸੀਂ ਉਹਨੂੰ ਭਾਂਡੇ ਦੇ ਅੰਦਰ ਪਰੋਸਣ ਦਾ ਯਤਨ ਕਰਦੇ ਹਾਂ ਪਰ ਵੇਖਦੇ ਹਾਂ ਕਿ ਬਹੁਤ ਸਾਰਾ ਬਰਤਨ ਤੋਂ ਬਾਹਰ ਹੀ ਪਿਆ, ਬੇਅੰਤ ਪਿਆ ਹੈ, ਥਾ ਪਿਆ ਹੈ। ਗੁੰਗੇ ਮਨੁੱਖ ਦੇ ਕੋਲ ਜ਼ੁਬਾਨ ਤੇ ਹੁੰਦੀ ਹੈ ਪਰ ਗੁੰਗੇ ਮਨੁੱਖ ਦੀ ਜ਼ੁਬਾਨ ਦੇ ਕੋਲ ਇਹ ਸਮਰੱਥਾ ਨਹੀਂ ਹੁੰਦੀ ਕਿ ਉਹ ਲਫ਼ਜ਼ਾਂ ਦੇ ਉਦੇੜ ਗੁਣ ਕਰ ਸਕੇ, ਲਫ਼ਜ਼ਾਂ ਨੂੰ ਜਨਮ ਦੇ ਸਕੇ ਔਰ ਲਫ਼ਜ਼ਾਂ ਦੇ ਰਾਹੀਂ ਕਿਸੇ ਨੂੰ ਕੁਝ ਸਮਝਾ ਸਕੇ। ਪਰਮਾਤਮਾ ਦੇ ਰਾਹ ਦੇ ਉੱਤੇ ਚੱਲਦਾ ਚੱਲਦਾ ਮਨੁੱਖ ਇੱਕ ਅਵਸਥਾ ਦੇ ਅੰਦਰ ਪਹੁੰਚ ਕੇ ਗੁੰਗੇ ਵਾਲੀ ਹਾਲਾਤ ਵਿੱਚ ਹੋ ਜਾਂਦਾ ਹੈ। ਲੋਕ ਪੁੱਛਦੇ ਨੇ ਰੱਬ ਦੇ ਮਿਲਾਪ ਦਾ ਰਸ, ਤੇ ਉਹਦੇ ਕੋਲ ਪਰੋਸਣ ਦਾ ਕੋਈ ਜ਼ਰੀਆ ਨਹੀਂ ਹੁੰਦਾ, ਕਿਵੇਂ ਪੇਸ਼ ਕਰੇ ਕਿ ਰਸ ਇਸ ਤਰ੍ਹਾਂ ਦਾ ਹੈ? ਲੋਕ ਕਹਿ ਦਿੰਦੇ ਨੇ ਪਾਗਲ ਹੈ। ਇਸ ਤਰ੍ਹਾਂ ਹੀ ਕਬੀਰ ਸਾਹਿਬ ਦੇ ਨਾਲ ਹੋਇਆ ਹੈ। ਲੋਕਾਂ ਨੇ ਪੁੱਛਿਆ ਹੈ ਕਿ ਬਿਆਨ ਕਰ ਰਸ ਕਿਸ ਤਰ੍ਹਾਂ ਦਾ ਹੈ, ਤੇ ਕਬੀਰ ਸਾਹਿਬ ਕਹਿੰਦੇ ਨੇ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਤੇ ਲੋਕਾਂ ਨੇ ਤਾੜੀ ਮਾਰ ਦਿੱਤੀ, ਝੂਠ ਬੋਲਦਾ ਹੈ, ਪਾਗਲ ਹੈ। ਲੋਕ ਕਹਿ ਕਬੀਰ ਬਹੁਰਾਨਾ, ਸਾਰਿਆਂ ਲੋਕਾਂ ਨੇ ਇੱਕ ਸੁਰ ਹੋ ਕੇ ਕਹਿ ਦਿੱਤਾ ਹੈ ਕਬੀਰ ਬਹੁਰਾ ਹੈ, ਕਬੀਰ ਪਾਗਲ ਹੈ, ਕਬੀਰ ਬਹੁਰਾਨਾ। ਪਰ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਕਾ ਮਰਮ ਰਾਮ ਪਹਿਚਾਨਾ, ਕਬੀਰ ਦੇ ਅਸਲੀ ਭੇਦ ਨੂੰ ਤੇ ਉਹਦਾ ਰਾਮ ਜਾਣਦਾ ਹੈ, ਪਰਮਾਤਮਾ ਜਾਣਦਾ ਹੈ। ਇਹ ਲੋਕ ਕੀ ਜਾਣਨ ਕਿ ਮੈਨੂੰ ਰਸ ਮਿਲਿਆ ਹੈ ਤੇ ਕਿਸ ਤਰ੍ਹਾਂ ਦਾ ਮਿਲਿਆ। ਗੁਰਬਾਣੀ ਦੇ ਅੰਦਰ ਇੱਕ ਹੋਰ ਵੀ ਬਚਨ ਆਉਂਦਾ ਹੈ, ਜੇ ਹਉ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਏ। ਜੇ ਮੈਂ ਜਾਣ ਵੀ ਜਾਵਾਂ ਪਰਮਾਤਮਾ ਤੂੰ ਇਸ ਤਰ੍ਹਾਂ ਦਾ ਹੈ ਤੇ ਆਖਿਆ ਨਹੀਂ ਜਾਂਦਾ। ਜੇ ਹਉ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਏ, ਤੂੰ ਮੇਰੇ ਕਹਿਣ ਦੇ ਅੰਦਰ ਮੇਰੇ ਕਥਨ ਦੇ ਅੰਦਰ ਆਉਂਦਾ ਹੀ ਕਦੋਂ ਹੈ? ਜੇ ਮੈਂ ਜਾਣ ਵੀ ਲੈਣਾ ਕਿ ਪਰਮਾਤਮਾ ਤੂੰ ਇਸ ਤਰ੍ਹਾਂ ਦਾ ਹੈ, ਮੇਰੇ ਕਹਿਣ ਕਥਨ ਦੇ ਅੰਦਰ ਆਉਂਦਾ ਹੀ ਕਦੋਂ ਹੈ? ਅੱਜ ਦਾ ਇਹ ਸਲੋਕ ਭਗਤ ਫਰੀਦ ਸਾਹਿਬ ਜੀ ਨੇ ਜੋ ਬਖਸ਼ਿਆ ਕਿ ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ। ਅੱਜ ਮੈਂ ਪਰਮਾਤਮਾ ਦੇ ਨਾਲ ਆਪਣੀ ਆਤਮਾ ਨੂੰ ਮਿਲਾ ਨਹੀਂ ਸਕਿਆ, ਅੱਜ ਮੈਂ ਮਨ ਨੂੰ ਰੱਬ ਜੀ ਦੇ ਨੇੜੇ ਕਰ ਨਹੀਂ ਸਕਿਆ, ਮੈਨੂੰ ਜੋ ਰਸ ਰੋਜ਼ ਰੋਜ਼ ਕੰਤ ਪਰਮਾਤਮਾ ਦੇ ਨਾਲ ਮਿਲਣ ਤੋਂ ਬਾਅਦ ਮਿਲਦਾ ਸੀ, ਸੁਰਤ ਨੂੰ ਸ਼ਬਦ ਦੇ ਨਾਲ ਜੋੜਨ ਤੋਂ ਬਾਅਦ ਮਿਲਦਾ ਸੀ, ਅੱਜ ਉਹ ਰਸ ਨਹੀਂ ਮਿਲਿਆ। ਭਗਤ ਫਰੀਦ ਸਾਹਿਬ ਜੀ ਦੇ ਸਲੋਕ ਦਾ ਸੈਂਟਰਲ ਆਈਡੀਆ ਕੇਂਦਰੀ ਭਾਵ ਇਸ ਤਰ੍ਹਾਂ ਹੈ। ਇੱਕ ਹੋਰ ਵੀ ਬੇਨਤੀ ਕਰਦਾ ਚੱਲਾਂ, ਕਦੋਂ ਮਹਾਨ ਰਸ ਮਿਲਦਾ ਹੈ
ਜਦੋਂ ਛੋਟੇ ਰਸ ਵਲੀਨ ਹੋ ਜਾਂਦੇ ਨੇ, ਚਲੇ ਜਾਂਦੇ ਨੇ, ਜਾਂ ਫਿਰ ਇਸ ਤਰ੍ਹਾਂ ਕਹਿ ਲਓ ਕਿ ਛੋਟੇ ਰਸ ਮਿਲਦਿਆਂ, ਵੱਡਾ ਰਸ ਮਿਲਦਿਆਂ ਛੋਟੇ ਰਸ ਆਪਣੇ ਆਪ ਚਲੇ ਜਾਂਦੇ ਨੇ। ਬਾਲਪਣ ਦੇ ਅੰਦਰ ਹਰ ਬੱਚਾ ਖਿਡੌਣਿਆਂ ਦੇ ਨਾਲ ਖੇਡਦਾ, ਗੁੱਡੀਆਂ ਪਟੋਲਿਆਂ ਦੇ ਨਾਲ ਖੇਡਿਆ ਜਾਂਦਾ, ਪਰ ਜਦ ਉਹ ਬਾਲਪਣ ਦੀ ਉਮਰ ਨੂੰ ਛੱਡ ਕੇ ਜਵਾਨੀ ਦੀਆਂ ਦਲਹੀਜ਼ਾਂ ਦੇ ਉੱਤੇ ਆਣ ਕੇ ਖੜਾ ਹੁੰਦਾ ਹੈ, ਤਾਂ ਕੀ ਉਦੋਂ ਵੀ ਉਹਨੂੰ ਖਿਡੌਣਿਆਂ ਦੀ ਲੋੜ ਪੈਂਦੀ? ਸਿਆਣਪ ਵਧਣ ਦੇ ਨਾਲ, ਉਮਰ ਦਾ ਤਕਾਜ਼ਾ ਵਧਣ ਦੇ ਨਾਲ ਖਿਡੌਣੇ ਆਪਣੇ ਆਪ ਛੁੱਟ ਜਾਂਦੇ ਨੇ, ਉਹਨਾਂ ਨੂੰ ਛੱਡਣ ਦੀ ਲੋੜ ਨਹੀਂ ਪੈਂਦੀ। ਅਧਿਆਤਮਿਕ ਦੁਨੀਆਂ ਦੇ ਅੰਦਰ, ਧਰਮ ਦੇ ਰਾਹ ਦੇ ਅੰਦਰ ਜਿਵੇਂ ਜਿਵੇਂ ਕੋਈ ਵੱਡਾ ਤੇ ਉਚੇਰਾ ਰਸ ਮਿਲਦਾ ਹੈ, ਦੁਨਿਆਵੀ ਰਸ ਆਪਣੇ ਆਪ ਛੁੱਟਣੇ ਸ਼ੁਰੂ ਹੋ ਜਾਂਦੇ ਨੇ, ਮਦਮ ਪੈਣੇ ਸ਼ੁਰੂ ਹੋ ਜਾਂਦੇ ਨੇ। ਅਗਰ ਕੋਈ ਕਾਮੀ ਹੈ, ਕਰੋਧੀ ਹੈ, ਨਿੰਦਕ ਹੈ, ਲੋਭੀ ਹੈ, ਤਰ੍ਹਾਂ ਤਰ੍ਹਾਂ ਦੇ ਬੁਰਾਈ ਦੇ ਰਸ ਦੇ ਨਾਲ ਭਰਿਆ, ਤੇ ਉਹ ਇਹ ਗੱਲ ਕਹਿੰਦਾ ਕਿ ਮੈਂ ਰੱਬੀ ਰਸ ਨੂੰ ਵੀ ਪਾ ਲਿਆ, ਬਿਲਕੁਲ ਕੋਰਾ ਝੂਠ ਬਿਆਨ ਕਰ ਰਿਹਾ ਹੈ। ਜਾਂ ਤੇ ਰੱਬੀ ਰਸ ਹੈ ਤੇ ਜਾਂ ਫਿਰ ਇਹ ਬੁਰਾਈਆਂ ਦਾ ਰਸ ਹੈ। ਜਿੱਥੇ ਰੱਬੀ ਰਸ ਆ ਜਾਂਦਾ ਹੈ, ਉੱਥੇ ਬੁਰਾਈਆਂ ਦੇ ਰਸ ਨੂੰ ਰਹਿਣ ਵਾਸਤੇ ਜਗ੍ਹਾ ਮਿਲਦੀ ਕਦੋਂ ਹੈ? ਇਹ ਤੇ ਆਪਣੇ ਆਪ ਚਲੇ ਜਾਂਦੇ ਨੇ। ਇਸ ਤਰ੍ਹਾਂ ਬੇਨਤੀ ਕਰਾਂ ਕਿ ਜੇ ਸਮਝ ਹੋਵੇ, ਜੋ ਮੇਰੇ ਹੱਥ ਦੇ ਅੰਦਰ ਚੀਜ਼ ਫੜੀ ਹੈ ਇਹ ਕੌਡੀਆਂ ਨੇ, ਇਹ ਵੀ ਸਮਝ ਹੋਵੇ ਜੋ ਮੇਰੇ ਸਾਹਮਣੇ ਚਮਕ ਦੇ ਰਿਹਾ ਹੈ ਇਹ ਕੋਹੀ ਨੂਰ ਹੀਰਾ ਹੈ। ਕੋਹੀ ਨੂਰ ਹੀਰਾ ਹੱਥ ਦੇ ਅੰਦਰ ਆਉਂਦਿਆਂ ਕੌਡੀਆਂ ਨੂੰ ਛੱਡਦਿਆਂ ਦੇਰ ਨਹੀਂ ਲੱਗਦੀ, ਆਪਣੇ ਆਪ ਉਹ ਛੁੱਟ ਜਾਂਦੀਆਂ ਨੇ। ਵੱਡੀ ਚੀਜ਼ ਦੇ ਮਿਲਦਿਆਂ ਛੋਟੀ ਚੀਜ਼ ਆਪਣੇ ਆਪ ਛੁੱਟ ਜਾਂਦੀ ਹੈ, ਉਹਨੂੰ ਛੱਡਣ ਦੀ ਲੋੜ ਨਹੀਂ ਪੈਂਦੀ। ਪਰ ਇਹ ਸਮਝ ਹੋਵੇ ਕਿ ਇਹ ਵੱਡੀ ਹੈ ਤੇ ਇਹ ਛੋਟੀ ਹੈ, ਇੰਨੀ ਪਰਖ ਜ਼ਰੂਰ ਹੋਵੇ, ਇੰਨੀ ਸਮਝ ਜ਼ਰੂਰ ਹੋਵੇ। ਵੱਡੀ ਲਗਜ਼ਰੀ ਕਾਰ ਦੇ ਮਿਲਦਿਆਂ ਛੋਟੀ ਕਾਰ ਆਪਣੇ ਆਪ ਚਲੀ ਜਾਂਦੀ ਹੈ, ਸੀਸ ਮਹਿਲ ਦੇ ਮਿਲਦਿਆਂ ਹੀ ਛੋਟਾ ਘਰ ਆਪਣੇ ਆਪ ਚਲਾ ਜਾਂਦਾ ਹੈ, ਚੰਗਾ ਕੱਪੜਾ ਮਿਲਦਿਆਂ ਹੀ ਖੱਦਰ ਆਪਣੇ ਆਪ ਚਲਾ ਜਾਂਦਾ ਹੈ, ਚੰਗਾ ਭੋਜਨ ਮਿਲਦਿਆਂ ਹੀ ਸਾਦਾ ਭੋਜਨ ਜਵਾਰ ਬਾਜਰਾ ਆਪਣੇ ਆਪ ਚਲਾ ਜਾਂਦਾ ਹੈ। ਪਰ ਸਮਝ ਹੋਵੇ ਕਿ ਇਹਨਾਂ ਦੋਵਾਂ ਵਿੱਚੋਂ ਚੰਗਾ ਕਿਹੜਾ ਹੈ, ਇਹਨਾਂ ਦੋਵਾਂ ਵਿੱਚੋਂ ਮਿਆਰ ਨੀਵਾਂ ਕਿਹਦਾ ਹੈ, ਹੌਲਾ ਕਿਹੜਾ ਹੈ। ਮਹਾਨ ਦੇ ਮਿਲਦਿਆਂ ਹੀ ਛੋਟਾ ਆਪਣੇ ਆਪ ਵਲੀਨ ਹੋ ਜਾਂਦਾ ਹੈ, ਚਲਾ ਜਾਂਦਾ ਹੈ। ਅਗਰ ਸਾਡੇ ਮਨ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਨਿੰਦਾ, ਚੁਗਲੀ ਦਾ ਰਸ ਹੈ ਤੇ ਪੂਰੀ ਤਰ੍ਹਾਂ ਭਰਿਆ ਹੈ, ਤੇ ਖਿਮਾ ਚਾਹਾਂਗਾ ਫਿਰ ਰੱਬੀ ਰਸ ਨੂੰ ਅਜੇ ਨਹੀਂ ਪਾਇਆ। ਜਿਸ ਦਿਨ ਰੱਬੀ ਰਸ ਦੀਆਂ ਬੂੰਦਾਂ ਮਿਲਣਗੀਆਂ, ਇਹ ਆਪਣੇ ਆਪ ਹੀ ਜਾਣੇ ਸ਼ੁਰੂ ਹੋ ਜਾਣਗੇ, ਛੁੱਟਣੇ ਸ਼ੁਰੂ ਹੋ ਜਾਣਗੇ। ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਕਿ ਤੁਸੀਂ ਚਲੇ ਜਾਓ, ਛੱਡਣ ਦੀ ਲੋੜ ਨਹੀਂ, ਆਪਣੇ ਆਪ ਛੁੱਟ ਜਾਣਗੇ। ਪਰ ਸ਼ਰਤ ਇਹ ਹੈ ਕਿ ਇਹਨਾਂ ਦੀ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਦੂਸਰਾ ਆਉਣਾ ਚਾਹੀਦਾ ਹੈ, ਔਰ ਆਉਣਾ ਚਾਹੀਦਾ ਹੈ, ਮਹਾਨ ਆਉਣਾ ਚਾਹੀਦਾ ਹੈ, ਵੱਡਾ, ਤਾਂ ਇਹ ਰਾਹ ਛੁੱਟਣਗੇ। ਗਰੀਬ ਨਵਾਜ ਦੀ ਬਾਣੀ ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਪਾਤਸ਼ਾਹ ਕਹਿੰਦੇ ਨੇ, ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸ਼ੇਜਾ ਮੰਦਰ ਰਸ ਮੀਠਾ ਰਸ ਮਾਸ। ਕਹਿਣ ਲੱਗੇ ਰਸ ਸੋਇਨਾ, ਤੂੰ ਤੇ ਸੋਨੇ ਨੂੰ ਆਪਣੇ ਸਰੀਰ ਦੇ ਉੱਤੇ ਪਾ ਕੇ ਇਥੋਂ ਵੀ ਰਸ ਲੈ ਰਹੇ, ਕੜਾ ਪਾਇਆ ਮੋਟਾ ਲੋਕਾਂ ਨੂੰ ਵਿਖਾ ਰਹੇ, ਕਾਂਟੇ ਪਾਏ ਨੇ ਮੋਟੇ ਲੋਕਾਂ ਨੂੰ ਵਿਖਾ ਰਹੇ। ਸ਼ਿੰਗਾਰ ਤਕਰੀਬਨ ਲੋਕਾਂ ਨੂੰ ਵਿਖਾਉਣ ਵਾਸਤੇ ਰਹਿ ਗਿਆ, ਖਿਮਾ ਚਾਹਾਂਗਾ ਸ਼ਿੰਗਾਰ ਲੋਕਾਂ ਦੀ ਨੁਮਾਇਸ਼ ਵਾਸਤੇ ਰਹਿ ਗਿਆ। ਸ਼ਿੰਗਾਰ ਹੁੰਦਾ ਸੀ ਕੇਵਲ ਪਤੀ ਦੀ ਖੁਸ਼ੀ ਵਾਸਤੇ, ਪਰ ਅੱਜ ਲੋਕਾਂ ਦੀ ਨੁਮਾਇਸ਼ ਵਾਸਤੇ, ਪਤੀ ਦੀ ਖੁਸ਼ੀ ਵਾਸਤੇ ਨਹੀਂ। ਖਿਮਾ ਚਾਹਾਂਗਾ ਬੋਲ ਮੇਰੇ ਕੁਝ ਇਸ ਤਰ੍ਹਾਂ ਦੇ ਨੇ, ਜੋ ਤੂੰ ਸੋਨਾ ਆਪਣੇ ਤਨ ਦੇ ਉੱਤੇ ਗਹਿਣਿਆਂ ਦੇ ਰੂਪ ਵਿੱਚ ਹੰਡਾ ਕੇ ਰਸ ਲੈ ਰਿਹਾ ਹੈ, ਸੋਨੇ ਵਿੱਚੋਂ ਤੈਨੂੰ ਰਸ ਮਿਲ ਰਿਹਾ ਹੈ, ਅਰੂਪਾ ਚਾਂਦੀ ਵਿੱਚੋਂ ਰਸ ਮਿਲ ਰਿਹਾ ਹੈ, ਕਾਮਨ ਮੈਨੇ ਔਰਤ ਵਿੱਚੋਂ ਰਸ ਮਿਲ ਰਿਹਾ ਹੈ, ਰਸ ਰੂਪਾ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ। ਤੂੰ ਤੇ ਇੱਥੋਂ ਵੀ ਰਸ ਲੈ ਰਿਹਾ ਹੈ ਕਿ ਥੋੜਾ ਜਿਹਾ ਪਰਫਿਊਮ ਮਹਿੰਗਾ ਲੈ ਕੇ ਆਪਣੇ ਤਨ ਦੇ ਕੱਪੜਿਆਂ ਦੇ ਉੱਤੇ ਲਾ ਲਿਆ ਤੇ ਇਹਦੇ ਅੰਦਰ ਹੀ ਫੁੱਲੀ ਜਾ ਰਹੇ ਹੈ, ਅਹੰਕਾਰ ਕਰੀ ਜਾ ਰਹੇ ਹੈ। ਪਰਮਲ ਕੀ ਵਾਸ ਕਿਹਨੂੰ ਕਹਿੰਦੇ ਨੇ? ਸੁਗੰਧੀ ਨੂੰ, ਚੰਦਨ ਦੀ ਮਹਿਕ ਨੂੰ। ਅਗਰ ਤੂੰ ਮਹਿਕ ਦਾ ਛੁੜਕਾਅ ਕਰ ਲਿਆ, ਤੂੰ ਇੰਨੇ ਦੇ ਅੰਦਰ ਹੀ ਆਪਣੇ ਆਪ ਨੂੰ ਵੱਡਾ ਸਮਝ ਰਿਹਾ, ਦੂਜੇ ਨੂੰ ਛੋਟਾ ਸਮਝੀ ਜਾ ਰਿਹਾ। ਰਸ ਪਰਮਲ ਕੀ ਵਾਸ ਰਸ ਘੋੜੇ, ਕਾਰਾਂ ਚੰਗੀਆਂ ਤੇਰੇ ਕੋਲ ਨੇ, ਘੋੜੇ ਚੰਗੇ ਤੇਰੇ ਕੋਲ ਨੇ। ਰਸ ਸ਼ੇਜਾ ਮੰਦਰ ਘਰ ਵੀ ਚੰਗਾ ਤੇਰੇ ਕੋਲ ਹੈ, ਤੇ ਘਰ ਦੇ ਅੰਦਰ ਸ਼ੇਜ ਵੀ ਮਖਮਲੀ ਤੇਰੇ ਕੋਲ ਹੈ। ਆਖਿਆ ਰਸ ਘੋੜੇ ਰਸ ਸ਼ੇਜਾ ਮੰਦਰ।

ਦੇਣ ਕਰ, ਇਧਰੋਂ ਨਾਲ ਨਾਲ ਰੱਬੀ ਰਸ ਨੂੰ ਲਿਆਉਣ ਦਾ ਯਤਨ ਕਰ। ਇੱਕ ਦਿਨ ਆਏਗਾ ਇਹ ਸਾਰੇ ਰਸ ਚਲੇ ਜਾਣਗੇ, ਪਰਮਾਤਮਾ ਦਾ ਰਸ ਤੇਰੇ ਅੰਦਰ ਟਿਕ ਜਾਏਗਾ। ਦੂਸਰੀ ਬੇਨਤੀ ਮੈਂ ਇੱਕ ਸੰਗਤ ਦੇ ਸਾਹਮਣੇ ਹੋਰ ਕਰਦਾ ਚੱਲਾਂ। ਲੰਗਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਸਵਾਦਿਸ਼ਟ ਭੋਜਨ ਬਣੇ ਹੁੰਦੇ ਨੇ, ਲੱਡੂ, ਜਲੇ, ਮਠਿਆਈਆਂ। ਮਿੱਠੇ ਦੀ ਗੱਲ ਮੈਂ ਕਰਨੀ, ਉਚੇਚੀ ਮਿੱਠੇ ਦੀ। ਆਪ ਆਪਣਾ ਪਾਤਰ ਲੈ ਕੇ, ਹੱਥਾਂ ਦੇ ਅੰਦਰ ਥਾਲ ਲੈ ਕੇ ਅੱਗੇ ਅੱਗੇ ਵੱਧਦੇ ਤੁਰੇ ਜਾਂਦੇ ਹੋ। ਲੰਗਰ ਵਰਤਾਉਣ ਵਾਲਾ, ਲੰਗਰ ਪਾਉਣ ਵਾਲਾ ਤੁਹਾਡੇ ਪਾਤਰ ਦੇ ਅੰਦਰ, ਤੁਹਾਡੇ ਬਰਤਨ ਵਿੱਚ ਭੋਜਨ ਪਾਈ ਜਾ ਰਿਹਾ। ਜਿਹੜੀ ਚੀਜ਼ ਖਾਣ ਵਾਸਤੇ ਤੁਹਾਡਾ ਮਨ ਤੇ ਲਲਚਾ ਰਿਹਾ, ਪਰ ਨਾਲ ਇਹ ਵੀ ਆਵਾਜ਼ ਆ ਰਹੀ ਹੈ ਕਿ ਇਹ ਪਦਾਰਥ ਖਾਣ ਦੇ ਨਾਲ ਤੇਰੀ ਸ਼ੂਗਰ ਵੱਧ ਜਾਏਗੀ, ਤੇਰੇ ਤਨ ਦਾ ਰੋਗ ਵੱਧ ਜਾਏਗਾ। ਬੇਸ਼ੱਕ ਮਨ ਚਾਹੁੰਦਾ ਹੈ ਕਿ ਇਹ ਚੀਜ਼ ਮੈਂ ਖਾ ਲਵਾਂ, ਪਰ ਆਪਣੀ ਬਿਮਾਰੀ ਵੱਲ ਧਿਆਨ ਕਰਕੇ ਤੁਸੀਂ ਉਹ ਚੀਜ਼ ਲੈਣ ਤੋਂ ਗੁਰੇਜ਼ ਕਰ ਦਿੰਦੇ ਹੋ, ਪਰਹੇਜ਼ ਕਰ ਦਿੰਦੇ ਹੋ। ਜਲੇ ਪਏ ਨੇ, ਵਰਤਾਉਣ ਵਾਲਾ ਤੁਹਾਨੂੰ ਦੇਣਾ ਚਾਹੁੰਦਾ ਹੈ, ਤੁਹਾਡੇ ਮਨ ਦੀ ਆਵਾਜ਼ ਵੀ ਹੈ ਕਿ ਖਾ ਲੈਣੇ ਚਾਹੀਦੇ ਨੇ, ਪਰ ਜਿਵੇਂ ਧਿਆਨ ਆਉਂਦਾ ਹੈ ਬਿਮਾਰੀ ਵੱਧ ਜਾਏਗੀ, ਸ਼ੂਗਰ ਵੱਧ ਜਾਏਗੀ, ਤੁਸੀਂ ਥਾਲ ਪਿੱਛੇ ਕਰ ਲੈਂਦੇ ਹੋ, ਨਹੀਂ ਲੈਂਦੇ। ਜੋ ਰਸ ਤੁਹਾਡੇ ਸਰੀਰ ਨੂੰ ਮਾਫਕ ਨਹੀਂ, ਉਹ ਤੁਸੀਂ ਲੈਣ ਤੋਂ ਗੁਰੇਜ਼ ਕਰ ਦਿੰਦੇ ਹੋ, ਨਹੀਂ ਲੈਂਦੇ। ਬਸ ਇਹੀ ਦਸਤੂਰ ਮਨ ਦੀ ਦੁਨੀਆਂ ਵਿੱਚ ਹੈ। ਇੰਨਾ ਹੀ ਧਿਆਨ ਮਨ ਦੀ ਦੁਨੀਆਂ ਵਿੱਚ ਰੱਖਣਾ ਹੈ ਕਿ ਜੋ ਰਸ ਤੁਹਾਡੇ ਮਨ ਨੂੰ ਚੰਚਲ ਬਣਾਉਂਦਾ ਹੈ, ਮਨ ਨੂੰ ਮੈਲਾ ਕਰਦਾ ਹੈ, ਉਹਨੂੰ ਲੈਣਾ ਛੱਡ ਦਿਓ। ਬਸ ਇੰਨਾ ਹੀ ਧਿਆਨ ਰੱਖਣਾ ਹੈ। ਅਗਰ ਚੁਗਲੀ ਕੰਨਾਂ ਦੇ ਰਾਹੀਂ ਕੋਈ ਤੁਹਾਡੇ ਅੰਦਰ ਪਾ ਰਿਹਾ, ਤਾਂ ਲੈਣੀ ਬੰਦ ਕਰ ਦਿਓ, ਮਨ ਇਹਦੇ ਨਾਲ ਚੰਚਲ ਹੋਏਗਾ, ਮੈਲਾ ਹੋਏਗਾ। ਅਗਰ ਨਿੰਦਾ ਤੁਹਾਡੇ ਕੋਲ ਕੋਈ ਬਹਿ ਕੇ ਕਰ ਰਿਹਾ, ਤੇ ਤੁਹਾਨੂੰ ਇਹ ਸਮਝ ਹੋਵੇ ਕਿ ਨਿੰਦਾ ਦੇ ਨਾਲ ਮਨ ਮੈਲਾ ਹੁੰਦਾ ਹੈ, ਆਪ ਨਿੰਦਾ ਕਰਨੀ ਤੇ ਨਿੰਦਾ ਸੁਣਨੀ ਛੱਡ ਦਿਓਗੇ, ਤੇ ਜੇ ਸਮਝ ਨਹੀਂ ਤੇ ਫਿਰ ਖਾਈ ਜਾਓਗੇ। ਕਦੀ ਕਦੀ ਲੰਗਰ ਦੇ ਅੰਦਰ ਪਾਗਲ ਮਨੁੱਖ ਵੀ ਆ ਜਾਂਦੇ ਨੇ, ਕਦੀ ਕਦੀ। ਤੇ ਪਾਗਲ ਮਨੁੱਖ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਕੀ ਖਾਣ ਦੇ ਨਾਲ ਮੇਰਾ ਰੋਗ ਵੱਧ ਜਾਣਾ ਹੈ, ਕੀ ਖਾਣ ਦੇ ਨਾਲ ਰੋਗ ਘਟਣਾ ਹੈ। ਮਸਤਾਨੇ, ਅੱਧ ਕਮਲੇ ਲੋਕ ਕਦੀ ਕਦੀ ਲੰਗਰ ਵਿੱਚ ਮਿਲਦੇ ਨੇ, ਉਹ ਆਪਣੀ ਥਾਲੀ ਨੱਕੋ ਨੱਕ ਭਰਾ ਲੈਂਦੇ ਨੇ, ਔਰ ਭਰਾ ਵੀ ਹਰ ਪਦਾਰਥ ਦੇ ਨਾਲ ਲੈਂਦੇ ਨੇ। ਭਾਵੇਂ ਉਹ ਖਾਣ ਦੇ ਨਾਲ ਉਹਨਾਂ ਦਾ ਰੋਗ ਵੱਧ ਹੀ ਜਾਣਾ, ਪਰ ਉਹਨਾਂ ਨੂੰ ਸਮਝ ਨਹੀਂ, ਉਹ ਖਾਈ ਜਾ ਰਹੇ ਨੇ। ਧਰਮ ਦੀ ਦੁਨੀਆਂ ਦੇ ਅੰਦਰ ਉਹ ਮਨੁੱਖ ਹਕੀਕਤ ਵਿੱਚ ਪਾਗਲ ਹੈ ਜਿਹਨੂੰ ਇਹ ਨਹੀਂ ਪਤਾ ਕਿ ਕਿਹੜੇ ਰਸ ਦੇ ਨਾਲ ਮਨ ਟਿਕਦਾ ਹੈ ਤੇ ਕਿਹੜੇ ਰਸ ਦੇ ਨਾਲ ਮਨ ਚੰਚਲ ਹੁੰਦਾ ਹੈ। ਅਗਰ ਇੰਨੀ ਸਮਝ ਆ ਜਾਏ ਨਾ ਕਿ ਇਸ ਰਸ ਦੇ ਨਾਲ ਮਨ ਵਿੱਚ ਖਰਾਬੀ ਬਣਦੀ, ਮਨ ਵਿੱਚ ਖਰੋਧ ਬਣਦਾ ਹੈ, ਮਨ ਚੰਚਲ ਹੁੰਦਾ ਹੈ, ਮਨ ਬਿਮਾਰ ਹੁੰਦਾ ਹੈ, ਰੋਗੀ ਬਣਦਾ ਹੈ, ਆਪ ਨਹੀਂ ਲਓਗੇ। ਇਹ ਰਸ ਲੈਣ ਦੇ ਨਾਲ ਮਨ ਟਿਕਦਾ ਹੈ, ਸ਼ਾਂਤੀ ਬਣਦੀ, ਸਹਿਜ ਬਣਦਾ ਹੈ, ਸਕੂਨ ਬਣਦਾ ਹੈ, ਆਪ ਉਹ ਰਸ ਲਓਗੇ ਤੇ ਜ਼ਿਆਦੇ ਤੋਂ ਜ਼ਿਆਦਾ ਲਓਗੇ। ਹੋਰ ਬੇਨਤੀ ਕਰਾਂ, ਸਾਰੇ ਰਸ ਆਪਣੀ ਆਪਣੀ ਜਗ੍ਹਾ ਦੇ ਉੱਤੇ ਠੀਕ ਨੇ। ਰਸ ਮਨਾਂ ਨੂੰ ਪ੍ਰਭਾਵਿਤ ਕਰਦੇ ਨੇ, ਕਾਮ ਦਾ ਰਸ ਮਨ ਨੂੰ ਪ੍ਰਭਾਵਿਤ ਕਰਦਾ ਹੈ, ਨਿੰਦਾ ਚੁਗਲੀ ਦਾ ਰਸ ਮਨ ਨੂੰ ਪ੍ਰਭਾਵਿਤ ਕਰਦਾ ਹੈ, ਪਰ ਅਰਜ ਮੈਂ ਵਾਰ ਵਾਰ ਉਹੀ ਕਰ ਰਿਹਾ, ਤੁਹਾਨੂੰ ਸਮਝ ਹੋਵੇ ਕਿ ਕਿਹੜਾ ਰਸ ਮੇਰੇ ਮਨ ਵਾਸਤੇ ਠੀਕ ਹੈ ਤੇ ਕਿਹੜਾ ਰਸ ਮੇਰੇ ਮਨ ਵਾਸਤੇ ਠੀਕ ਨਹੀਂ ਹੈ। ਗੁਰਬਾਣੀ ਦਾ ਇੱਕ ਫੈਸਲਾ ਹੋਰ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਪਾਤਸ਼ਾਹ ਕਹਿੰਦੇ ਨੇ ਆਣ ਰਸਾ, ਆਣ ਮੈਨੇ ਬਹੁਤੇ ਸਾਰੇ, ਦੂਜੇ ਗੁਰਬਾਣੀ ਨੂੰ ਛੱਡ ਕੇ ਦੂਜੇ, ਆਣ ਆਣ ਰਸਾ ਜੇਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਪੜ੍ਹਦੇ ਹੋ ਨਾ ਬਾਣੀ ਦੇ ਅੰਦਰ, ਗੁਰਬਾਣੀ ਤੋਂ ਬਗੈਰ, ਪਰਮਾਤਮਾ ਦੇ ਚਿੰਤਨ ਤੋਂ ਬਗੈਰ, ਜਿੰਨੇ ਵੀ ਰਸ ਤੋਂ ਹੋਰ ਲੈ ਲੈ, ਆਣ ਰਸਾ ਜੇਤੇ ਤੈ ਚਾਖੇ, ਪਾਤਸ਼ਾਹ ਕਹਿਣ ਲੱਗੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਖੇ ਲਾਥੇ। ਹਰ ਰਸ ਕਾ ਤੂੰ ਚਾਖੇ ਸਾਧ, ਕਹਿਣ ਲੱਗੇ ਹਰੀ ਪਰਮਾਤਮਾ ਦੇ ਰਸ ਦਾ ਵੀ ਸਵਾਦ ਜਾਣ। ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੀ ਹੋਏ ਰਹੇ ਬਿਸਮਾਦ। ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ। ਕਹਿਣ ਲੱਗੇ ਅੰਮ੍ਰਿਤ ਰਸ ਨੂੰ ਲੈ ਤੇ ਲੈ ਆਪਣੀ ਜ਼ੁਬਾਨ ਦੇ ਨਾਲ, ਜ਼ੁਬਾਨ ਦੇ ਨਾਲ ਜਪਣਾ ਸ਼ੁਰੂ ਕਰ ਤੇ ਫਿਰ ਉਸ ਤੋਂ ਬਾਅਦ ਮਨ ਨੂੰ ਖੀਵਾ ਕਰ ਇਸ ਰਸ ਦੇ ਨਾਲ। ਇੱਕ ਬੇਨਤੀ ਮੈਂ ਉਚੇਚੇ ਤੌਰ ਤੇ ਆਪ ਸੰਗਤਾਂ ਦੇ ਸਨਮੁਖ ਹੋਰ ਰੱਖਣੀ ਚਾਹਾਂਗਾ, ਉਹ ਇਹ ਹੈ ਕਿ ਜਦੋਂ ਆਪ ਭੋਜਨ ਛਕਦੇ ਹੋ, ਉਦੋਂ ਨਾਲ ਦੀ ਨਾਲ ਤੁਹਾਨੂੰ ਭੋਜਨ ਦੇ ਰਸ ਦੀ ਸਮਝ ਪੈ ਜਾਂਦੀ ਹੈ। ਪਹਿਲਾ ਟੁਕੜਾ, ਪਹਿਲੀ ਬੁਰਕੀ ਮੁੱਖ ਵਿੱਚ ਪਾਈ

ਤੇ ਤੁਹਾਡੀ ਜ਼ੁਬਾਨ ਰਸ ਦੀ ਪਰਖ ਕਰਕੇ ਦੱਸ ਦਿੰਦੀ ਇਹਦਾ ਰਸ ਕੌੜਾ ਹੈ, ਰਸ ਮਿੱਠਾ ਹੈ, ਰਸ ਖੱਟਾ ਹੈ, ਰਸ ਲੂਣਾ ਹੈ, ਰਸ ਚਟਪਟਾ ਹੈ, ਰਸ ਨਮਕੀਨਾ ਹੈ। ਤੁਹਾਡੀ ਜ਼ੁਬਾਨ ਪਰਖ ਕਰ ਦਿੰਦੀ ਇਸ ਭੋਜਨ ਦਾ ਰਸ ਕਿਵੇਂ ਹੈ। ਇਸ ਤਰ੍ਹਾਂ ਤੇ ਨਹੀਂ ਹੈ ਨਾ ਕਿ ਭੋਜਨ ਖਾਓ ਅੱਜ ਤੇ ਰਸ ਬਣੇਗਾ ਆਉਣ ਵਾਲੇ ਕੱਲ ਨੂੰ, ਜਾਂ ਭੋਜਨ ਖਾਓ ਅੱਜ ਤੇ ਰਸ ਬਣੇਗਾ ਇੱਕ ਹਫ਼ਤੇ ਬਾਅਦ, ਵੀਕ ਬਾਅਦ, ਮਹੀਨੇ ਬਾਅਦ, ਸਾਲ ਬਾਅਦ। ਇਸ ਤਰ੍ਹਾਂ ਦਾ ਨਿਯਮ ਤੇ ਨਹੀਂ ਹੈ, ਇਹ ਦਸਤੂਰ ਤੇ ਨਹੀਂ। ਧਰਮ ਦੀ ਦੁਨੀਆਂ ਦੇ ਅੰਦਰ ਵੀ ਇਹੀ ਦਸਤੂਰ ਹੈ। ਇਹ ਮਤ ਸੋਚੋ ਕਿ ਮੈਂ ਬਾਣੀ ਦਾ ਜਾਪ ਕਰ ਰਿਹਾ ਮੈਨੂੰ ਅੱਜ ਰਸ ਨਹੀਂ ਮਿਲਿਆ, ਇਹਦਾ ਰਸ ਕੱਲ ਨੂੰ ਬਣ ਜਾਏਗਾ, ਨਹੀਂ ਬਣੇਗਾ। ਜੋ ਹੁਣ ਕਰਦਿਆਂ ਕਰਦਿਆਂ ਰਸ ਨਹੀਂ ਆਇਆ ਉਹਦਾ ਕੱਲ ਨੂੰ ਵੀ ਰਸ ਨਹੀਂ ਬਣੇਗਾ। ਗੁਰਬਾਣੀ ਦਾ ਚਿੰਤਨ ਭਜਨ ਕਰਦਿਆਂ ਕਰਦਿਆਂ ਰਸ ਨਾਲੋ ਨਾਲ ਪੈਦਾ ਹੁੰਦਾ ਹੈ, ਨਾਲੋ ਨਾਲ ਉਸੇ ਵਕਤ। ਤੇ ਜੇ ਨਾਲੋ ਨਾਲ ਰਸ ਨਹੀਂ ਬਣਿਆ ਉਸ ਖਾਧੇ ਭੋਜਨ ਦਾ ਰਸ ਕੱਲ ਨੂੰ ਵੀ ਨਹੀਂ ਬਣੇਗਾ। ਸਾਡਾ ਮਨ ਇਸ ਭਰਮ ਦੇ ਅੰਦਰ ਹੈ ਹੁਣ ਕਰੀ ਚੱਲੋ ਇਹਦਾ ਲਾਭ ਅਗਲੇ ਜਨਮ ਮਿਲੇਗਾ। ਸ਼ੁਰੂਆਤ ਅੱਜ ਤੋਂ ਹੈ, ਅਗਰ ਅੱਜ ਪਦਾਰਥ ਦਾ ਰਸ ਨਹੀਂ ਮਿਲਿਆ ਕੱਲ ਨੂੰ ਕਿਵੇਂ ਮਿਲੇਗਾ। ਤੁਸੀਂ ਹੁਣ ਗੁਰਕੀ ਮੂੰਹ ਵਿੱਚ ਪਾਈਏ ਰਸ ਹੁਣੇ ਹੈ, ਜ਼ੁਬਾਨ ਵਿੱਚੋਂ ਹੁਣ ਵਾਹਿਗੁਰੂ ਕੱਢੋ, ਰਸ ਨਾਲੋ ਨਾਲ ਮਿਲਣਾ ਚਾਹੀਦਾ ਹੈ। ਨਹੀਂ ਮਿਲਿਆ ਤੇ ਸਮਝ ਲਓ ਭੋਜਨ ਸਹੀ ਢੰਗ ਦੇ ਨਾਲ ਖਾਧਾ ਨਹੀਂ ਗਿਆ। ਜਪਜੀ ਸਾਹਿਬ ਹੁਣ ਜਪਿਆ, ਹੁਣ ਪੜਿਆ, ਇਹਦਾ ਰਸ ਹੁਣੇ ਬਣਨਾ ਚਾਹੀਦਾ, ਨਾਲੋ ਨਾਲ ਹੀ। ਇਸ ਭੁਲੇਖੇ ਵਿੱਚ ਨਾ ਰਹੋ ਕਿ ਮੇਰਾ ਕੰਮ ਪੜਨਾ ਹੈ ਤੇ ਰਸ ਬਣੇਗਾ ਆਉਣ ਵਾਲੇ ਕੱਲ ਨੂੰ, ਹੁਣੇ ਰਸ ਨਾਲ ਨਾਲ ਬਣੇਗਾ। ਅਗਰ ਨਹੀਂ ਬਣਿਆ ਤੇ ਫਿਰ ਸਹੀ ਢੰਗ ਦੇ ਨਾਲ ਜਾਪ ਹੋਇਆ ਨਹੀਂ, ਸਹੀ ਢੰਗ ਦੇ ਨਾਲ ਭਜਨ ਕੀਤਾ ਨਹੀਂ ਗਿਆ। ਅਗਰ ਰਸ ਹੁਣੇ ਨਹੀਂ ਬਣਿਆ ਫਿਰ ਮੈਂ ਦੁਬਾਰਾ ਉਚੇਚੇ ਤੌਰ ਤੇ ਬੇਨਤੀ ਕਰ ਰਿਹਾ, ਭੋਜਨ ਖਾਓ ਰਸ ਨਾਲੋ ਨਾਲ ਬਣਦਾ ਹੈ, ਭਜਨ ਕਰੋ ਰਸ ਨਾਲੋ ਨਾਲ ਬਣਦਾ ਹੈ। ਕੀਰਤਨ ਆਪ ਅੱਜ ਸੁਣ ਰਹੇ ਹੋ ਤੇ ਅੱਜ ਦੇ ਸੁਣੇ ਹੋਏ ਕੀਰਤਨ ਦਾ ਰਸ ਕੀ ਕੱਲ ਨੂੰ ਜਾ ਕੇ ਮਿਲੇਗਾ। ਕਥਾ ਤੁਸੀਂ ਇਸ ਵਕਤ ਬਹਿ ਕੇ ਦਰਬਾਰ ਵਿੱਚ ਸੁਣ ਰਹੇ ਹੋ ਤੇ ਕੀ ਹੁਣ ਦੀ ਕੀਤੀ ਕਥਾ ਦਾ ਰਸ ਆਉਣ ਵਾਲੇ ਤਿੰਨ ਦਿਨਾਂ ਬਾਅਦ ਬਣੇਗਾ। ਅਗਰ ਤੁਹਾਨੂੰ ਰਸ ਕਥਾ ਵਿੱਚੋਂ ਆ ਰਿਹਾ ਹੈ ਤੇ ਹੁਣੇ ਆ ਰਿਹਾ, ਨਹੀਂ ਆ ਰਿਹਾ ਤੇ ਇਹਦਾ ਰਸ ਕੱਲ ਵੀ ਨਹੀਂ ਆਏਗਾ। ਅਗਰ ਕੀਰਤਨ ਸੁਣਦਿਆਂ ਸੁਣਦਿਆਂ ਹੁਣ ਰਸ ਨਹੀਂ ਬਣਿਆ ਕੱਲ ਨੂੰ ਨਹੀਂ ਬਣੇਗਾ। ਬਾਣੀ ਪੜ੍ਹਦਿਆਂ ਪੜ੍ਹਦਿਆਂ ਹੁਣ ਰਸ ਨਹੀਂ ਬਣਿਆ ਕੱਲ ਨਹੀਂ ਬਣੇਗਾ। ਭਜਨ ਬੰਦਗੀ ਕਰਦਿਆਂ ਕਰਦਿਆਂ ਰਸ ਬਣਨਾ ਚਾਹੀਦਾ ਹੈ ਨਾਲੋ ਨਾਲ, ਨਹੀਂ ਬਣਿਆ ਤੇ ਫਿਰ ਕਦੀ ਵੀ ਨਹੀਂ ਬਣੇਗਾ। ਅਗਰ ਭੋਜਨ ਪੱਕਾ ਹੋਵੇ, ਥਾਲ ਦੇ ਅੰਦਰ ਪਰੋਸਿਆ ਹੋਵੇ, ਪਰਪਿਆ ਹੋਵੇ ਸਾਡੇ ਤੋਂ ਦੂਰ, ਤੇ ਉਸ ਭੋਜਨ ਦਾ ਰਸ ਜ਼ੁਬਾਨ ਨੂੰ ਨਹੀਂ ਮਿਲਦਾ, ਭਾਵੇਂ ਉਹ ਭੋਜਨ ਕਿੰਨਾ ਸਵਾਦਲਾ ਹੋਵੇ, ਕਿੰਨਾ ਚੰਗਾ ਹੋਵੇ, ਪਰ ਥਾਲ ਵਿੱਚ ਪਰੋਸਿਆ ਹੈ, ਦੂਰ ਪਿਆ ਹੈ, ਉਹਦਾ ਰਸ ਤੁਹਾਨੂੰ ਕੀ ਸਮਝ ਆਈ ਕਿ ਭੋਜਨ ਖੱਟਾ ਹੈ, ਭੋਜਨ ਮਿੱਠਾ ਹੈ, ਭੋਜਨ ਕੌੜਾ ਹੈ, ਨਹੀਂ ਜਾਣ ਪਾਏ ਉਹਦਾ ਰਸ ਕੀ। ਭਜਨ ਵੀ ਅਗਰ ਮਨ ਤੋਂ ਦੂਰ ਰਿਹਾ, ਗੁਰਬਾਣੀ ਮਨ ਤੋਂ ਦੂਰ ਰਹੀ, ਕਥਾ ਮਨ ਤੋਂ ਦੂਰ ਰਹੀ, ਕੀਰਤਨ ਮਨ ਤੋਂ ਦੂਰ ਰਿਹਾ ਤੇ ਦੂਰ ਪੈ ਭੋਜਨ ਦਾ ਰਸ ਵੀ ਨਹੀਂ ਮਿਲਦਾ, ਦੂਰ ਪੈ ਭਜਨ ਦਾ ਰਸ ਵੀ ਨਹੀਂ ਮਿਲਦਾ। ਦੁਬਾਰਾ ਮੈਂ ਇਹਨਾਂ ਲਫ਼ਜ਼ਾਂ ਨੂੰ ਦੁਹਰਾ ਦਿਆਂ, ਭੋਜਨ ਜ਼ੁਬਾਨ ਤੋਂ, ਭੋਜਨ ਮੁੱਖ ਤੋਂ ਦੂਰ ਹੈ, ਉਹ ਭੋਜਨ ਸਾਡਾ ਕੁਝ ਸਵਾਰੇਗਾ ਨਹੀਂ ਜਿਹੜਾ ਬਾਹਰ ਪਿਆ ਹੈ, ਉਹਦਾ ਰਸ ਬਣੇਗਾ ਵੀ ਨਹੀਂ। ਜੋ ਗੁਰਬਾਣੀ ਉਪਦੇਸ਼ ਸਾਡੇ ਮਨ ਦੇ ਬਾਹਰ ਬਾਹਰ ਹੈ, ਮਨ ਵਿੱਚ ਗਿਆ ਨੇ, ਨਾ ਮਨ ਨੂੰ ਤ੍ਰਿਪਤ ਕਰੇਗਾ, ਨਾ ਰਜਾਏਗਾ, ਨਾ ਉਹਦਾ ਰਸ ਬਣੇਗਾ, ਜੋ ਮਨ ਤੋਂ ਬਾਹਰ ਬਾਹਰ ਹੈ। ਤੋ ਬੇਨਤੀ ਕਰਦਾ ਚੱਲਾਂ, ਭਗਤ ਫਰੀਦ ਸਾਹਿਬ ਕਹਿੰਦੇ ਨੇ, ਅੱਜ ਨਾ ਸੁੱਤੀ ਕੰਤ ਸਿਓ, ਅੱਜ ਮੈਂ ਆਪਣੇ ਕੰਤ, ਕੰਤ ਮੈਨੇ ਪਤੀ, ਪਤੀ ਮੈਨੇ ਪਰਮਾਤਮਾ, ਪਤੀ ਪਰਮਾਤਮਾ ਦੇ ਮਲਾਪ ਦਾ ਰਸ ਨਹੀਂ ਜਾਣ ਪਾਇਆ। ਕੁਝ ਸਤਸੰਗੀ ਨਵੇਂ ਆਏ, ਗੱਲ ਨੂੰ ਮੈਂ ਦੁਬਾਰਾ ਦੁਹਰਾ ਰਿਹਾ, ਸੂਫੀ ਸੰਤ ਤਕਰੀਬਨ ਪਰਮਾਤਮਾ ਨੂੰ ਮਹਿਬੂਬ ਮੰਨਦੇ ਨੇ, ਆਪਣੇ ਆਪ ਨੂੰ ਮਹਿਬੂਬਾ ਮੰਨਦੇ ਨੇ, ਤੇ ਫਿਰ ਲਫ਼ਜ਼ ਵੀ ਉਸ ਤਰ੍ਹਾਂ ਦੇ ਵਰਤਣੇ ਪੈਣਗੇ। ਜੇ ਪਰਮਾਤਮਾ ਪ੍ਰੇਮੀ ਹੈ, ਆਪਣੇ ਆਪ ਨੂੰ ਪ੍ਰੇਮਿਕਾ ਦੀ ਜਗ੍ਹਾ ਦੇ ਉੱਤੇ ਮੰਨਿਆ ਗਿਆ ਤੇ ਫਿਰ ਲਫ਼ਜ਼ ਵੀ ਉਸ ਤਰ੍ਹਾਂ ਦੇ ਪਰਾਉਣੇ ਪੈਣਗੇ। ਭਗਤ ਜੀ ਕਹਿਣ ਲੱਗੇ, ਮੈਂ ਆਪਣੇ ਕੰਤ ਪਰਮਾਤਮਾ ਦੇ ਨਾਲ ਮਿਲਣ ਦਾ ਰਸ ਅੱਜ ਨਹੀਂ ਮਾਣ ਪਾਇਆ, ਅੰਗ ਮੁੜੇ ਮੁੜ ਜਾਏ, ਮੇਰਾ ਸਾਰਾ ਦਿਨ ਮਨ ਬੇਚੈਨੀ ਵਿੱਚ ਰਿਹਾ, ਚਿੜਚਿੜਾ ਬਣ ਰਿਹਾ, ਕ੍ਰੋਧ ਵਾਰ ਵਾਰ ਮਨ ਵਿੱਚੋਂ ਜਨਮ ਲੈਂਦਾ ਰਿਹਾ, ਕਿਉਂਕਿ ਜੋ ਰਸ ਰੋਜ਼ ਰੋਜ਼ ਮਿਲਦਾ ਸੀ ਅੱਜ ਉਹ ਰਸ ਨਹੀਂ ਮਿਲਿਆ। ਤੇ ਜਿਹੜੇ ਰੋਜ਼ ਰੋਜ਼ ਦੇ ਅਭਿਆਸੀ ਨੇ ਉਹਨਾਂ ਨੂੰ ਮੇਰੀ ਬੇਨਤੀ ਦੀ ਪਕੜ ਜ਼ਿਆਦਾ ਆਏਗੀ। ਵਾਕਈ ਮਨ ਖਿਜਿਆ ਰਹਿੰਦਾ ਹੈ ਅਗਰ ਕਿਸੇ ਦਿਨ ਮਜਬੂਰੀ ਦੇ ਕਾਰਨ ਗੁਰਦੁਆਰੇ ਨਾ ਆ ਸਕੋ, ਰੋਜ਼ ਆਉਣ ਵਾਲੇ ਇੱਕ ਦਿਨ ਨਾ ਆ ਸਕਣ ਮਨ ਖਿਜਿਆ ਰਹਿੰਦਾ, ਰੋਜ਼ ਸੁਣਨ ਵਾਲੇ ਇੱਕ ਦਿਨ ਨਾ ਆ ਸਕਣ ਮਨ ਵਿੱਚ
क्रोध बनता रहिंदा, चिड़चिड़ापन रहिंदा है। इस तरह रहिंदा है जिवे कोई कीमती पदार्थ अज मेरे कोलों गवाच गया होवे, कोई वस्त गुम हुई होवे। कहन लगे जाए पुछो दोहागणी तुम क्यों रहन बेहाए। मैं उन्हां दोहागणा नूं साखतां नूं मनमुखां नूं पुछदा कि तुहाडी जीवन रूपी रात किवें गुजरदी, जिन्हां ने कदी रब नूं चेते कीता ही नहीं, भुल के जुबान दे उत्ते वाहिगुरु जाप लियांदा ही नहीं, परमात्मा दे गुणा दा जाप कीता ही नहीं, उन्हां दी जीवन दी रात किवें गुजरदी है। भारी गुजरदी है, बेचैनी विच गुजरदी है। एक तंदुरुस्त मनुख ते एक बीमार मनुख, इन्हां दोवां दी रात दे अंदर वड्डा अंतर है। बीमार सारी रात करवटां बदलदा रहिंदा है, हौके भरदा रहिंदा है, जागदा रहिंदा है, बेचैनी विच रहिंदा है, ते तंदुरुस्त लम्मियां तान के कूक नींदरा विच सुत्ता मगन नजर आउंदा है। इन्ना ही फर्क है एक गुरमुख दी रात ते एक मनमुख दी रात दे अंदर। रात जीवन है, पूरा जीवन एक रात है। एक रहन के पाहुण तो में आए, पूरा जीवन रात है। कईयां दा जीवन बीतदा है ते बीतदा है हौके पर्दियां झोरियां दे अंदर, कले कलेश दे अंदर, मन मुटाव दे अंदर। पदार्थ बड़ा है पर मन मुटाव भी बड़ा है। सुख देने वाले साधन पदार्थ ते बड़े ने, लग्जरी कारां ते कोल ने, सीस महल ते कोल है, कपड़ा भी बड़ा है, भोजन भी बड़ा है, धन दौलत पदार्थ भी बड़ा है, पर नाल दुख भी बड़ा है। जीवन दी रात बीतदी है दुख दी पंड चुक है, ते कईयां दी जीवन दी रात बीतदी है बड़े आनंद दे अंदर। भावे उन्हां दा घर छोटा है, कार छोटी है, पदार्थ थोड़ा है, पर आनंदित बड़े ने, बड़े आनंद दे अंदर ने। एक बेनती मैं होर करदा चला, आनंद दे संबंध विच सुनिया ते है कि आनंद हुंदा है, पर आनंद नूं जानिया किन्निया ने है, इहदा जवाब तुसी अपने कोलों आप मंगो कि आनंद नूं जानिया किन्निया ने है। बचपन दे अंदर असी खड़ौणियां विचों आनंद लभण दी कोशिश करदे रहे, खड़ौने मिल गए पर खड़ौणियां विचों आनंद ना मिलिया। मां बाप खड़ौने बदल बदल के देंदे रहे, किसे खड़ौने विचों भी आनंद ना बने। सहजे सहजे बालपन पिछे रह गया ते जवानी अगे आ गई, जवानी दियां दलहेजां ते कदम आ गए। जवानी दे अंदर मन विचों एक आवाज पैदा हुई, पत्नी मिल जाए ते शायद आनंद मिल जाए, पति मिल जाए ते शायद आनंद मिल जाए। जवानी दे अंदर पत्नी मिल गई पर आनंद ना मिलिया, पति भी मिल गया आनंद नहीं मिलिया। मन फिर हवा दी तरह जिवें गुब्बारे हुंदे ने, ते गुब्बारे दी परत बड़ी पतली हुंदी, इस तरह बिल्कुल कमजोर गुब्बारे मन तैयार कर करके सानू देंदा रहिंदा है। दलीलां दे अंदर उलझाई रखदा है, अगे अगे दौड़ाई रखदा है। मन ने फिर एक आवाज दिती कि आनंद तां बनेगा जे तेरे घर दे अंदर एक दो बच्चियां दा जन्म होवे। घर दे अंदर दो तियां दा, दो पुत्रां दा जन्म होया, चार पंज छे बच्चियां दा जन्म होया, ते आनंद दा जन्म तां भी ना होया। मैं झूठ बयानी नहीं कर रहा, तुसी सारे इस गल तो जाणो कि व्याह कराउण तो बाद आनंद बन जांदा है, तियां पुत्रां नूं जन्म देण तो बाद किसे दे जीवन विच आनंद बणिया। मैं ते कुरज दे कल्पदे होयां नूं मिलिया, कोई हजारां विचों इक आनंद भरपूर मिलदा है। चलो फिर मन दी वासना अगे चली गई, मन ने कहा कि हुण इह बच्चियां नूं जन्म दिता है, इन्हां दी लालना पालना करना भी मेरा फर्ज है, इन्हां दी लालना पालना कर लेंगा ते शायद जीवन दे अंदर आनंद बन जाएगा। बच्चियां नूं पालना पोसना शुरू किया, पढ़ाउणा लिखाउणा शुरू किया, सोचिया कि चलो इन्हां दे कारज कर लवां, इन्हां दे विआह कारज कर लवां ते शायद जीवन दे अंदर आनंद बन जाए। बच्चे पढ़ लिख के डिग्री वाले बन गए, डिग्री होल्डर बन गए, कोई साइंटिस्ट बनिया, कोई डॉक्टर बनिया, कोई वकील बनिया, कोई जज बनिया, बच्चे ते पढ़ लिख गए, पर जीवन दे अंदर आनंद अजे भी नहीं। बल्कि की होया, ਉਹ ਜਿਹੜੀ ਕਲਪਨਾ ਸੀ ਉਹ ਨਾਲ ਨਾਲ ਚਲਦੀ ਚਲਦੀ ਡਿਪਰੈਸ਼ਨ ਦਾ ਰੂਪ ਧਾਰਨ ਕਰ ਗਏ, ਕਲੇ ਕਲੇਸ਼ ਡਿਪਰੈਸ਼ਨ ਦੀ ਬਿਮਾਰੀ ਬਣ ਗਏ। ਇਹਨੂੰ ਹਿੰਦੀ ਦੇ ਅੰਦਰ ਫੋਬੀਆ ਵੀ ਕਹਿ ਦਿੰਦੇ ਨੇ, ਫੋਬੀਏ ਦੀ ਬਿਮਾਰੀ ਬਣ ਗਈ। ਤੋ ਖੈਰ ਜੋ ਮੈਂ ਬੇਨਤੀ ਕਰ ਰਿਹਾ ਸਾਂ, ਬੱਚਿਆਂ ਦੇ ਵਿਆਹ ਹੋ ਗਏ, ਆਨੰਦ ਤਾਂ ਨਾ ਬਣਿਆ। ਹੁਣ ਸਾਰੀ ਕਾਰਜ ਤੇਰੇ ਫਤਿਹ ਨੇ, ਧੀਆਂ ਵਿਆਹੀਆਂ ਗਈਆਂ, ਨੌਵਾਂ ਘਰ ਵਿੱਚ ਆ ਗਈਆਂ, ਪੁੱਤਰ ਵਿਆਹੇ ਗਏ, ਪਰਨਾਏ ਗਏ,
आप बजुर्ग वार जितने शोभा पा रहे हो, पहला मैं तुहाडे तो खिमा मांग लवां, बाद विच इमानदारी दे नाल अपने आप नूं पुछो कि तुहाडे जीवन दे अंदर आनंद बन गया। 100 साल दा बिरद बाबा मरण दी छेज दे उत्ते होवे ते कन्न विच जाके प्रश्न करो, बाबा इमानदारी दे नाल दस के जाई कि आनंद लैके जा रहे हैं या दुख लैके जा रहे हैं। हजारा विच्चों एक दा जवाब आएगा, आनंद लैके जा रहे हैं। मरण दा मैनू कोई इतराज नहीं है, मैं जीवन गुजारा है, लालसा मेरी बाकी नहीं है। बाकी सब दी तमन्ना होएगी, नहीं अजे ते जीवन होर चाहिदा सी, वेख्या ही की, वेखन दे दिन होना है, सारी उम्र ते करदे ही रहे, वेखना ते होन सी। तो जीवन पूरे दा पूरा बीत जांदा है, ना बालपन दे अंदर, ना जवानी दे अंदर, ना बुढ़ापे दे अंदर आनंद बनता है। हुण मैं जिहड़ी बेनती करनी चाहुंदा, आनंद नूं प्राप्त करन वास्ते कोई एक उम्र नहीं है। ए नहीं है कि बालपन दे अंदर जिवें खड़ौने मिलने ने, जवानी विच नहीं, जवानी विच ही व्याह कारज हुंदा है, बालपन विच नहीं या बुढ़ापे विच नहीं। बुढ़ापे विच ही नूहां ते तीआं दोतरियां पोतरियां वाला बनदा है, बालपन विच नहीं। ए ते होया ना उम्र दा तकाजा कि केड़ा काम किस उम्र दे अंदर होना है, उम्र दे लिहाज नाल होना है, पर आनंद उम्र दे लिहाज नाल नहीं मिलदा। आनंद मिल जाए ते किसे नूं बालपन विच मिल जाए, मिल जाए किसे नूं जवानी विच मिल जाए, मिल जाए बुढ़ापे विच मिल जाए, ते ना मिले ते तिन्ने ही पैरे दे बीत जांदे ने, आनंद नूं मिलदा ही नहीं है, ना बालपन दे अंदर, ना जवानी दे अंदर, ते ना बुढ़ापे दे अंदर। भगत फरीद साहब जी कहिंदे ने, जाए पुछो दोहागनी, मैं उन्हां दोहागना नूं पुछदा प्रश्न करके, तुम क्यों रहन बिहाए, तुहाडे जीवन दी रात किस तरह बीती है, दुब्बर रात पारी रात किस तरह बीती, तुसी पूरे जीवन दे अंदर कदी वाहिगुरु मंत्र दा जाप कीता ही नहीं। ते जद पूरा जीवन बीत गया, कदी आप चौपाई पढ़ी नहीं, सुखमणी साहब दे नाल जुड़िया नहीं, पंज बाणियां दा नेम नपाया नहीं, वाहिगुरु मंत्र जुबान ते लियांदा ही नहीं, कदी मंदिर मस्जिद गुरुद्वारे आया ही नहीं, ते दुनिया दा दस्तूर वेख्या है, जदों मरदा है डेड बॉडी नूं चुक के, फिर उहदे कोल ग्रंथी सिंह नूं कह देंदे ने, बा हुकम ज्ञानी जी, इहदे कोल बह के ना हुण लगातार तुसीं सुखमणी साहब दा जाप करना है। पूरा जीवन आप मिलिया सी सुखमणी दा जाप जपन लई, पूरे जीवन दे अंदर ते पता नहीं कि सुखमणी की हुंदी है, ते मरण तो बाद हुण ग्रंथी सिंह दी सुखमणी इहनूं पार करेगी। पूरे जीवन दे अंदर आप ते भुल के कदी इहने जुबान ते वाहिगुरु मंत्र दा जाप लियांदा नहीं, ते मर गया ते हुण उहदे कोल बह के वाहिगुरु वाहिगुरु करो जी, उह इहनूं पार करेगा, हुण दूसरे दा कीता इहनूं पार करेगा। मेरा मतलब यह नहीं है कि उहदे कोल बह के रोना धोना ही चाहीदा है, या कथा कीर्तन या बाणी दा जाप ना होवे, होना चाहीदा है, पर उन्हें आप भी ते जीवन विच कुछ कीता होवे ना। मुक्ति उन्हों तां मिलेगी जे उन्हें आप कुछ कमाया है, पहला मौत तो पहला पहला मन मुक्त होया है, ते तां मरण तो बाद जुना तो मुक्ति, ते मरण तो पहला पहला वह बंदरा दे अंदर बजा रहा है, ते हुण मुक्ति उन्हों मिले किवें, हुण वह बंदरा तो मुक्त होवे किवें। तो भगत फरीद साहब जी कहिंदे ने, मैं उन्हां दोहागणा नूं मन मुखां नूं पुछदा कि उन्हां दा जीवन किवें बीतिया, जिन्हां ने सारी उम्र दे अंदर कदी परमात्मा दे नाल अपने मन दी सांझ पाई नहीं। इस सलोक थोड़ा जिहा गहरा सी, मैं सलोक नूं लै के तां तुहाडी सेवा दे अंदर कुछ बेनतियां रखण दा नमाना यतन कीता कि अज न सुती कंत स्यों अंग मुड़े मुड़ जाए। अगर बारी बारी अर्थ करोगे ते कुछ होर बनदे ने, गहराई विच चले जाओ ते अर्थ सही रूप दे अंदर उगड़ के तुहाडे सामने आ जाणगे। भगत फरीद साहब जी कहना की चाहुंदे ने, अंग मुड़े मुड़ जाए, मन विच बेचैनी रहिंदी, उस मन विच जिहड़ा मन रोज रोज जुड़दा है पर एक दिन किसी मजबूरी दे कारण नहीं जुड़ पाया, किसी कारण करके अज सांझ नहीं बनी परमात्मा दे नाल, मन दे अंदर चिड़चिड़ापन रहा। जाए पुछो दोहागनी, तुम क्यों रहन बिहाए, उन्हां दोहागना दा जीवन किन्ना दुखी होएगा, किन्ना बजर ते भारा होएगा,
ਉਹਨਾਂ ਦੇ ਜੀਵਨ ਦੀ ਰਾਤ ਕਿਸ ਤਰ੍ਹਾਂ ਬੀਤਦੀ ਹੈ ਜਿਨ੍ਹਾਂ ਨੇ ਕਦੀ ਪੂਰੇ ਜੀਵਨ ਰੂਪੀ ਰਾਤ ਦੇ ਅੰਦਰ ਪ੍ਰਮਾਤਮਾ ਪਤੀ ਨੂੰ ਚੇਤੇ ਨਹੀਂ ਕੀਤਾ, ਪਰਮਾਤਮਾ ਦੇ ਨਾਲ ਸਾਂਝ ਬਣਾਉਣ ਦਾ ਯਤਨ ਹੀ ਨਹੀਂ ਕੀਤਾ। ਤੋ ਇਹ ਸੀ ਭਗਤ ਫਰੀਦ ਸਾਹਿਬ ਜੀ ਦੇ ਮੁਬਾਰਕ ਬਚਨ, ਜਿਨ੍ਹਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਕਰਨ ਦਾ ਨਿਮਾਣਾ ਯਤਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ, ਸਭਨਾ ਦੇ ਮਨਾਂ ਦੇ ਅੰਦਰ ਗੁਰਮਤ ਗਿਆਨ ਦੀ ਬਖਸ਼ਿਸ਼ ਔਰ ਅਗਿਆਨਤਾ ਦਾ ਹਨੇਰਾ ਦੂਰ ਕਰਨ ਦੀ ਕਿਰਪਾ ਕਰਨ। ਸਹੁਰੇ ਢੋਈ ਨਾ ਲਹਿ ਪੀਏ ਨਾਹੀਂ ਥਾਉ, ਫਿਰ ਵਤੜੀ ਨਾ ਪੁੱਛਈ ਧਨ ਸੁਹਾਗਣ ਨਾਉ। ਸਹੁਰੇ ਪੀਏ ਕੰਤ ਕੀ ਕੰਤ ਅਗੰਮ ਅਥਾ, ਨਾਨਕ ਸੋ ਸੁਹਾਗਣੀ ਜੋ ਪਾਵੇ ਬੇਪਰਵਾਹ। ਨਾਨਕ ਸੋ ਸੁਹਾਗਣੀ ਜੋ ਪਾਵੇ ਬੇਪਰਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਵਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਚੱਲ ਰਹੀ ਲੜੀਵਾਰ ਕਥਾ ਵਿਚਾਰ ਆਪ ਰੋਜ਼ ਰੋਜ਼ ਸਰਵਣ ਕਰਦੇ ਆ ਰਹੇ ਹੋ। ਭਗਤ ਫਰੀਦ ਸਾਹਿਬ ਜੀ ਦੀ ਮੁਬਾਰਕ ਬਾਣੀ ਵਿੱਚੋਂ ਅੱਜ ਜੋ ਸਲੋਕ ਆਪ ਸੰਗਤ ਦੇ ਸਨਮੁਖ ਪੜ੍ਹ ਕੇ ਸੁਣਾਏ ਗਏ, ਸਹੁਰੇ ਢੋਈ ਨਾ ਲਹਿ ਪੀਏ ਨਾਹੀਂ ਥਾਉ, ਦੋ ਥਾਵਾਂ ਦਾ ਜ਼ਿਕਰ ਭਗਤ ਫਰੀਦ ਸਾਹਿਬ ਨੇ ਬਾਣੀ ਵਿੱਚ ਫਰਮਾਇਆ, ਇੱਕ ਸਹੁਰਾ ਘਰ ਤੇ ਦੂਸਰਾ ਪੇਕਾ ਘਰ। ਕਹਿਣ ਲੱਗੇ ਜਿਸ ਨੂੰ ਸਹੁਰੇ ਘਰ ਦੇ ਅੰਦਰ ਵੀ ਢੋਈ ਨਾ ਮਿਲੇ, ਢੋਈ ਦਾ ਮਤਲਬ ਸਹਾਰਾ ਨਾ ਮਿਲੇ, ਰਹਿਣ ਵਾਸਤੇ ਜਗ੍ਹਾ ਨਾ ਮਿਲੇ, ਪੇਕੇ ਘਰ ਦੇ ਅੰਦਰ ਵੀ ਰਹਿਣ ਵਾਸਤੇ ਜਗ੍ਹਾ ਨਾ ਮਿਲੇ, ਉਹ ਜੀਵ ਆਤਮਾ ਆਖਰ ਜਾਏ ਕਿੱਧਰ? ਕਿਉਂਕਿ ਬੱਸੀਆਂ ਜਨਮ ਲੈਂਦੀਆਂ ਨੇ, ਉਮਰ ਦਾ ਕੁਝ ਹਿੱਸਾ ਗੁਜ਼ਾਰ ਦਿੰਦੀਆਂ ਨੇ ਪੇਕੇ ਘਰ ਦੇ ਅੰਦਰ, ਤੇ ਬਾਕੀ ਦਾ ਉਮਰ ਦਾ ਹਿੱਸਾ ਗੁਜ਼ਾਰਿਆ ਜਾਂਦਾ ਹੈ ਸਹੁਰੇ ਘਰ ਦੇ ਅੰਦਰ। ਜਿਹਦੇ ਪਾਸ ਪੇਕਾ ਘਰ ਵੀ ਨਹੀਂ, ਸਹੁਰਾ ਘਰ ਵੀ ਨਹੀਂ, ਤੋ ਫਿਰ ਆਖਰ ਉਹ ਜਾਏ ਕਿੱਥੇ? ਕਹਿਣ ਲੱਗੇ ਸਹੁਰੇ ਢੋਈ ਨਾ ਲਹਿ। ਹੁਣ ਇਸ ਰਮਜ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰਿਓ। ਸਹੁਰਾ ਘਰ ਬਿਆਨ ਕੀਤਾ ਹੈ ਪਰਮਾਤਮਾ ਦੇ ਘਰ ਨੂੰ, ਪੇਕਾ ਘਰ ਬਿਆਨ ਕੀਤਾ ਹੈ ਐਸ ਲੋਕ ਨੂੰ। ਸਾਡੀ ਆਤਮਾ ਨੂੰ ਇਹ ਲੋਕ ਵੀ ਛੱਡਣਾ ਪਿਆ, ਪਰ ਲੋਕ ਦੇ ਅੰਦਰ ਪਰਮਾਤਮਾ ਪਤੀ ਦਾ ਘਰ ਮਿਲਿਆ ਨਾ, ਤੇ ਫਿਰ ਉਹ ਆਤਮਾ ਜਾਏਗੀ ਕਿੱਥੇ? ਇਹ ਸਰੀਰ ਆਤਮਾ ਨੂੰ ਛੱਡਣਾ ਪੈਂਦਾ ਹੈ। ਅਸੀਂ ਤਿੰਨ ਚੀਜ਼ਾਂ ਦਾ ਸੁਮੇਲ ਚੱਲ ਰਹੇ ਹਾਂ, ਸਾਡੇ ਪਾਸ ਤਨ ਹੈ, ਸਾਡੇ ਪਾਸ ਮਨ ਹੈ, ਤੇ ਤੀਸਰੀ ਸਾਡੇ ਪਾਸ ਆਤਮਾ ਹੈ। ਤਿੰਨਾਂ ਚੀਜ਼ਾਂ ਦਾ ਸੁਮੇਲ ਹੀ ਅਸੀਂ ਚੱਲ ਰਹੇ ਹਾਂ। ਚਲੋ ਮੈਂ ਆਰੰਭ ਦੇ ਅੰਦਰ ਇੱਕ ਹੋਰ ਬੇਨਤੀ ਕਰਦਾ ਚੱਲਾਂ। ਤਨ ਦਾ ਆਪਣਾ ਫਲ, ਮਨ ਦਾ ਆਪਣਾ ਫਲ ਤੇ ਆਤਮਾ ਦਾ ਆਪਣਾ ਫਲ, ਵੱਖੋ ਵੱਖਰੇ ਤਿੰਨਾਂ ਦੇ ਫਲ ਨੇ ਔਰ ਵੱਖਰੀਆਂ ਵੱਖਰੀਆਂ ਹੀ ਤਿੰਨਾਂ ਚੀਜ਼ਾਂ ਦੀਆਂ ਗੁਲਾਮੀਆਂ ਨੇ, ਵੱਖਰੇ ਵੱਖਰੇ ਬੰਧਨ ਨੇ। ਤਨ ਦੇ ਬੰਧਨ ਵੱਖਰੇ ਨੇ, ਮਨ ਦੇ ਬੰਧਨ ਵੱਖਰੇ ਨੇ, ਆਤਮਾ ਦੇ ਬੰਧਨ ਵੱਖਰੇ ਨੇ, ਤਿੰਨਾਂ ਦੇ ਰੋਗ ਵੱਖੋ ਵੱਖਰੇ ਨੇ। ਖੈਰ ਜੋ ਮੈਂ ਬੇਨਤੀ ਕਰ ਰਿਹਾ ਸਾਂ, ਸਾਡਾ ਤਨ ਨੂੰ ਫਲ ਲੱਗਦਾ ਹੈ ਔਲਾਦ ਪੈਦਾ ਕਰਨੀ।
ਕਣ ਕੋਲੋਂ ਤਾਂ ਹੀ ਪੈਦਾ ਹੁੰਦਾ ਹੈ, ਹੋਰ ਕੁਝ ਵੀ ਨਹੀਂ। ਧੀਆਂ ਦਾ ਜਨਮ ਹੁੰਦਾ ਹੈ, ਪੁੱਤਰਾਂ ਦਾ ਜਨਮ ਹੁੰਦਾ ਹੈ ਤਨ ਕਰਕੇ। ਮਨ ਨੂੰ ਫਲ ਮਿਲਦਾ ਹੈ ਗਿਆਨ ਦਾ, ਔਰ ਜਦ ਮਨ ਨੂੰ ਗਿਆਨ ਦਾ ਫਲ ਮਿਲ ਜਾਂਦਾ ਹੈ, ਫਿਰ ਇਸ ਤੋਂ ਅੱਗੇ ਚੱਲ ਕੇ ਆਤਮਾ ਨੂੰ ਫਲ ਲੱਗਦਾ ਹੈ ਰੱਬੀ ਰਸ ਦਾ, ਪਰਮਾਤਮਾ ਦੇ ਰਸ ਦਾ। ਜਿਸ ਮਨੁੱਖ ਦੇ ਮਨ ਨੂੰ ਗਿਆਨ ਦਾ ਫਲ ਨਹੀਂ ਮਿਲਿਆ, ਉਹਦੀ ਆਤਮਾ ਨੂੰ ਰੱਬੀ ਰਸ ਦਾ ਫਲ ਵੀ ਨਹੀਂ ਲੱਗੇਗਾ। ਸਰੀਰ ਦੇ ਸੰਬੰਧ ਵਿੱਚ ਕੋਈ ਪਰੂਫ ਪੇਸ਼ ਕਰਨਾ, ਕੋਈ ਸਬੂਤ ਪੇਸ਼ ਕਰਨਾ ਕਿ ਸਰੀਰ ਹੁੰਦਾ ਹੈ, ਸਰੀਰ ਇਸ ਤਰ੍ਹਾਂ ਦਾ ਹੁੰਦਾ ਹੈ, ਕੋਈ ਲੋੜ ਨਹੀਂ, ਕਿਉਂਕਿ ਸਰੀਰ ਆਪਣਾ ਵੀ ਵੇਖ ਰਹੇ ਹਾਂ ਤੇ ਸਰੀਰ ਪ੍ਰਕਿਰਤੀ ਦੇ ਅੰਦਰ ਦੂਸਰਿਆਂ ਦਾ ਵੀ ਵੇਖ ਰਹੇ ਹਾਂ। ਮਨ ਦੇ ਸੰਬੰਧ ਵਿੱਚ ਵੀ ਸਬੂਤ ਪੇਸ਼ ਕਰਨ ਦੀ ਲੋੜ ਨਹੀਂ, ਕਿਉਂਕਿ ਮਨ ਦੇ ਸੰਬੰਧ ਵਿੱਚ ਅਸੀਂ ਰੋਜ਼ ਰੋਜ਼ ਗੱਲ ਕਰਦੇ ਨਜ਼ਰ ਆ ਰਹੇ ਹਾਂ। ਅੱਜ ਮੇਰਾ ਮਨ ਮੰਨਦਾ ਸੀ ਮੈਂ ਇਹ ਕੁਝ ਖਾ ਲਵਾਂ, ਮੈਂ ਬਣਾ ਕੇ ਖਾ ਲਿਆ। ਮੇਰਾ ਮਨ ਕਰਦਾ ਸੀ ਗੁਰਦੁਆਰੇ ਚਲਾ ਜਾਵਾਂ ਤੇ ਮੈਂ ਆ ਗਿਆ। ਮਨ ਕਰਦਾ ਸੀ ਅੱਜ ਗੁਰਦੁਆਰੇ ਨਹੀਂ ਜਾਣਾ ਤੇ ਮੈਂ ਨਹੀਂ ਆਇਆ। ਮਨ ਕਰਦਾ ਸੀ ਅੰਮ੍ਰਿਤ ਵੇਲੇ ਉੱਠਾਂ, ਮੈਂ ਉੱਠ ਪਿਆ। ਮਨ ਕਰਦਾ ਸੀ ਸੁੱਤਾ ਰਵਾਂ, ਨਾ ਉੱਠਾਂ, ਮੈਂ ਨਹੀਂ ਉੱਠਿਆ। ਮਨ ਦੀ ਗੱਲ ਤੁਸੀਂ ਵਾਰ ਵਾਰ ਕਰਦੇ ਰਹਿੰਦੇ ਹੋ, ਮਨ ਦੀ ਚਰਚਾ ਵਾਰ ਵਾਰ ਰਸਨਾ ਦੇ ਉੱਤੇ ਆਉਂਦੀ ਰਹਿੰਦੀ ਹੈ। ਤਨ ਦਾ ਸਬੂਤ ਪੇਸ਼ ਕਰਨ ਦੀ ਲੋੜ ਨਹੀਂ, ਮਨ ਦਾ ਸਬੂਤ ਪੇਸ਼ ਕਰਨ ਦੀ ਲੋੜ ਨਹੀਂ। ਮਨ ਮਹਿਸੂਸ ਕਰਨ ਦਾ ਵਿਸ਼ਾ ਹੈ ਤੇ ਤਨ ਇਹਨਾਂ ਦੋ ਅੱਖਾਂ ਦੇ ਨਾਲ ਵੇਖਣ ਦਾ ਵਿਸ਼ਾ। ਨੰਬਰ 3 ਦੇ ਉੱਤੇ ਬਚਦੀ ਹੈ ਆਤਮਾ। ਆਤਮਾ ਨਾ ਤੇ ਵੇਖਣ ਦਾ ਵਿਸ਼ਾ ਹੈ, ਇਹਨਾਂ ਦੋ ਨੇਤਰਾਂ ਦੇ ਨਾਲ ਆਤਮਾ ਦਿਸਦੀ ਨਹੀਂ ਹੈ। ਆਤਮਾ ਨਾ ਮਨ ਵਾਂਗ ਮਹਿਸੂਸ ਕਰਨ ਦਾ ਵਿਸ਼ਾ ਹੈ, ਆਤਮਾ ਹੈ ਕੇਵਲ ਵਿਸ਼ਵਾਸ ਦਾ ਵਿਸ਼ਾ। ਹੁਣ ਇਹ ਮਹਿਸੂਸ ਵੀ ਨਹੀਂ ਹੁੰਦੀ, ਇਹਨਾਂ ਦੋ ਅੱਖਾਂ ਦੇ ਨਾਲ ਦਿਸਦੀ ਵੀ ਨਹੀਂ। ਇਹ ਕਾਰਨ ਹੈ ਅੱਜ ਕੱਲ ਪੜ੍ਹੇ ਲਿਖੇ ਲੋਕਾਂ ਦੇ ਜਗਤ ਅੰਦਰ ਆਤਮਾ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਤੇ ਜਿੰਨੀ ਮਿਆਰ ਦੇ ਅੰਦਰ, ਜਿੰਨੀ ਤਾਦਾਦ ਦੇ ਅੰਦਰ ਆਤਮਾ ਤੋਂ ਵਿਸ਼ਵਾਸ ਹਟਦਾ ਜਾ ਰਿਹਾ ਹੈ, ਉਨੀ ਹੀ ਮਿਆਰ ਦੇ ਅੰਦਰ ਨਾਲ ਲੱਗਦਾ ਪਰਮਾਤਮਾ ਤੋਂ ਵਿਸ਼ਵਾਸ ਹਟਦਾ ਜਾ ਰਿਹਾ ਹੈ। ਕਿਉਂਕਿ ਆਤਮਾ ਪਰਮਾਤਮਾ ਦੀ ਅੰਸ਼ ਹੈ। ਕਬੀਰ ਸਾਹਿਬ ਕਹਿ ਰਹੇ ਨੇ, ਕਹੋ ਕਬੀਰ ਹਮ ਰਾਮ ਕੀ ਅੰਸ, ਤੇ ਜੇ ਰਾਮ ਦੀ ਅੰਸ਼ ਉੱਤੇ ਵਿਸ਼ਵਾਸ ਨਹੀਂ ਤੇ ਰਾਮ ਉੱਤੇ ਵਿਸ਼ਵਾਸ ਕਿੱਥੋਂ ਆਏਗਾ। ਜੇ ਪਰਮਾਤਮਾ ਤੋਂ ਵਿਛੜੀ ਹੋਈ ਇੱਕ ਬੂੰਦ ਉੱਤੇ ਵਿਸ਼ਵਾਸ ਨਹੀਂ ਤੇ ਪਰਮਾਤਮਾ ਤੇ ਵਿਸ਼ਵਾਸ ਕਿਵੇਂ ਬਣੇਗਾ। ਅਗਰ ਸਾਗਰ ਦੀ ਲਹਿਰ ਦੇ ਉੱਤੇ ਭਰੋਸਾ ਨਹੀਂ ਤੇ ਸਾਗਰ ਦੇ ਉੱਤੇ ਭਰੋਸਾ ਕਿਵੇਂ ਬਣੇਗਾ, ਕਿਵੇਂ ਮੰਨਾਂਗੇ ਕਿ ਸਾਗਰ ਹੁੰਦਾ ਹੈ। ਆਤਮਾ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ, ਨਾਲ ਲੱਗਦਾ ਪਰਮਾਤਮਾ ਤੋਂ ਵੀ ਵਿਸ਼ਵਾਸ ਉੱਠਦਾ ਜਾ ਰਿਹਾ ਅੱਜ ਦੀ ਸਦੀ ਦੇ ਅੰਦਰ, ਗਿਆਨ ਯਾਫਤਾ ਸਦੀ ਦੇ ਅੰਦਰ। ਖੈਰ, ਜੋ ਮੈਂ ਬੇਨਤੀ ਕਰਨੀ ਚਾਹੁੰਦਾ ਸੀ, ਆਤਮਾ ਕਰਕੇ ਅਸੀਂ ਚੱਲ ਰਹੇ ਹਾਂ, ਬੋਲ ਰਹੇ ਹਾਂ, ਵਸ ਰਹੇ ਹਾਂ, ਕਮਾ ਰਹੇ ਹਾਂ, ਖਾ ਰਹੇ ਹਾਂ, ਅਮੀਰ ਹਾਂ, ਗਰੀਬ ਹਾਂ, ਆਤਮਾ ਕਰਕੇ। ਗੁਰਬਾਣੀ ਦਾ ਇੱਕ ਫੈਸਲਾ ਹੁੰਦਾ ਹੈ, ਤਿੱਚਰ ਵਸੈ ਸੁਹੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ। ਤਨ ਦਾ ਅਖਰੀ ਅਰਥ ਇੱਥੇ ਹੈ ਸਰੀਰ। ਆਖਿਆ ਜਿੰਨਾ ਸਮਾਂ ਤੇਰੇ ਸਰੀਰ ਦੇ ਅੰਦਰ ਆਤਮਾ ਚੱਲ ਰਹੀ ਹੈ, ਆਤਮਾ ਵਸ ਰਹੀ ਹੈ, ਸਾਥੀ ਨਾਲ ਹੈ, ਉਨਾ ਸਮਾਂ ਤੂੰ ਚੱਲ ਵੀ ਰਿਹਾ ਹੈ, ਕਮਾ ਵੀ ਰਿਹਾ ਹੈ, ਗਾ ਵੀ ਰਿਹਾ ਹੈ, ਕਾਰੋਬਾਰ ਕਰ ਰਿਹਾ ਹੈ, ਤੂੰ ਚੰਗਾ ਹੈ, ਤੂੰ ਬੁਰਾ ਹੈ, ਦੁਨੀਆਂ ਵਿੱਚ ਤੇਰਾ ਵਜੂਦ ਕਾਇਮ ਹੈ। ਜਿਸ ਦਿਨ ਪਰਮਾਤਮਾ ਦੀ ਅੰਸ਼ ਆਤਮਾ ਤੇਰੇ ਵਿੱਚ ਨਹੀਂ ਰਹੇਗੀ, ਉਸ ਦਿਨ ਤੇਰਾ ਸਰੀਰ ਰਾਲ ਬਣ ਜਾਏਗਾ, ਖਾਕ ਦੇ ਬਰਾਬਰ ਬਣ ਜਾਏਗਾ। ਤਿੱਚਰ ਵਸੈ ਸੁਹੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ, ਸਾਥੀ ਉੱਠ ਕੇ ਚਲਾ ਗਿਆ, ਆਤਮਾ ਉੱਠ ਕੇ ਚਲੀ ਗਈ, ਤਾਂ ਤਨ ਖਾਕੂ ਰਾਲ, ਇਹ ਸਰੀਰ ਖਾਕ ਬਣ ਜਾਏਗਾ, ਮਿੱਟੀ ਬਣ ਜਾਏਗਾ ਉਸ ਦਿਨ। ਉਸ ਦਿਨ ਤੋਂ ਬਾਅਦ ਚੱਲਣਾ, ਬੋਲਣਾ, ਕਮਾਉਣਾ, ਵੇਖਣਾ, ਵਿਚਰਨਾ, ਇਹ ਸਭ ਕੁਝ ਨਹੀਂ ਹੋਏਗਾ, ਆਤਮਾ ਕਾਰਨ ਹੈ। ਹੁਣ ਆਤਮਾ ਨੂੰ ਇਹ ਸਰੀਰ ਛੱਡਣਾ ਪਿਆ। ਆਤਮਾ ਆਈ ਸੀ ਪਰਮਾਤਮਾ ਦੇ ਦੇਸ਼ ਤੋਂ, ਪਰਮਾਤਮਾ ਤੋਂ ਵਿਛੜ ਕੇ, ਪਰਮਾਤਮਾ ਦੀ ਅੰਸ਼ ਹੈ। ਬੜੇ ਧਿਆਨ ਨਾਲ ਇਸ ਨੁਕਤੇ ਨੂੰ ਸਮਝਣ ਦੀ ਕਿਰਪਾ ਕਰਿਓ। ਆਤਮਾ ਨੂੰ ਪਰਮਾਤਮਾ ਦਾ ਦੇਸ਼ ਮਿਲਿਆ ਨਹੀਂ, ਸਰੀਰ ਛੱਡਣਾ ਪਿਆ, ਫਿਰ ਉਹ ਆਤਮਾ ਜਾਏਗੀ ਕਿੱਥੇ? ਸਹੁਰੇ ਟੋਈ ਨਾ ਲਹੇ ਪਈਏ ਨਾ ਹੀ ਥਾਉ, ਉਹ ਆਤਮਾ ਜਾਏਗੀ ਕਿੱਥੇ? ਆਤਮਾ ਦੇ ਕੋਲ ਸਰੀਰ ਵੀ ਨਹੀਂ ਰਿਹਾ। ਸਰੀਰ ਕਿਸੇ ਕਾਰਨ ਕਰਕੇ, ਜਾਂ ਐਕਸੀਡੈਂਟ ਕਰਕੇ, ਜਾਂ ਬੁਢਾਪੇ ਤੋਂ ਬਾਅਦ ਸਰੀਰ ਤੇ ਛੱਡਣਾ ਪਿਆ।
अगे है परमात्मा दा कर, परमात्मा मिलिया नहीं तो ए आत्मा फिर विचकार पटकेगे। समझन वास्ते में समझ लो थले शरीर है उत्ते परमात्मा है, समझन वास्ते हुण परमात्मा मिलिया नहीं शरीर छुट गया है, वो आत्मा कित्थे जाएगी, वो आत्मा पटकेगे। जिन्हों पंजाबी दे अंदर आपां कह दिंदे आ फलाने दी रूह पटक रही है, फलाने दी आत्मा पटक रही है। ते जिस रूप विच आत्मा दा पटकना असी मन रहे हां गुरबाणी उस रूप विच नहीं मनदे, वो आत्मा कित्थे पटकदी है। फिर दोवां दे विचकार चल रहा है एक चक्कर, ते ओ चक्कर चल रहा है 84 लख जूनियां दा चक्कर। ए आत्मा फिर जूना दे अंदर पटकदी है, कदी इस आत्मा नूं दूसरा शरीर मिल जांदा है कुत्ते दा, ओ शरीर छुट जांदा है बिल्ली दा, ओ भी शरीर छुट जांदा है फिर परिंदे दा, फिर ओ भी शरीर चला जांदा है कोई कीड़ा मकौड़ा, कदी कोई उड्डन वाला, कदी जमीन दे अंदर। इस तरह अनंत जूनियां ते अनंत जूनियां दे अंदर ये आत्मा पटकदी रहिंदी है। तां ही ते गुरबाणी दे अंदर वार वार इस तरह दा जिक्र आउंदा है कि हों आया दूरों चल के, गुरबाणी दा वचन है ना कि हों आया दूरों चल के, मैं तकी तो शरणाए जियो, मैं आसा रखी चित में, मेरा सबो दुख गवाए जियो। दूरों चल के, ते दूरों चल के आउंदा की मतलब है कि गुरुद्वारे तो किसी दा घर 2 किलोमीटर दूर है ते ओ कह सकदा है मैं दूरों चल के आया, जेड़ा मुड तो उठ के आया वो नहीं कह सकदा। इहदा मतलब बाणी एक दे उत्ते लागू है दूसरे दे उत्ते लागू नहीं है। दूरों चल के आउण दा की अर्थ होया, मैं पटकदा पटकदा अनेक जूनियां दा चक्कर कटदा कटदा लंबे समय तो जूना दे गेड़ विच रहिंदा रहिंदा सतगुरु ऐस जून विच आया। दूरों चल के अनेक जूनियां विचों निकलन तो बाद तां मैनूं इह जून मिली है, तां मनुखा जन्म मिलिया है। इहनूं कहिंदे ने दूरों चल के। तो मैं इतने लंबे समय तो पटक रहा सी, तेरे तो बड़ा दूर सी, कदी पशु दा शरीर, कदी परिंदे दा शरीर, कदी नभचारी, कदी थलचारी, कदी पानी दे अंदर दा जीव पटकदा रहा। आत्मा मेरी शरीर बदलदी रही, जामे बदलदी रही, मैं पटकदा रहा। तो अज दे महावाक दे अंदर भगत फरीद साहब जी कहिंदे ने सहुरे ढोई ना लहै, रब दे घर दे अंदर तेनू सहारा नहीं मिलिया, क्योंकि उस तरह दा इस जन्म दे अंदर रह के तू कुछ कीता नहीं है कि रब जी दे दर दे उत्ते बहन दा योग बन जाए, उस बराबर बन जाए, योग बन जाए, उते यतन प्रयतन तू कीता नहीं। रब ने एक बकायदा नियम बनाया है, सिस्टम बनाया है, उस प्रोसीजर विचों निकल के ही परमात्मा दा दर मिलदा है, निकलन तो बगैर दर नहीं मिलदा। और इस सिस्टम ही कल्ले परमात्मा ने नहीं बनाया, तुसी भी बनाया है, इस दुनिया दे अंदर भी है। अगर एक जज दी सीट खाली होवे, वैकेंसी निकले भी एक जज नियुक्त कीता जाना है, तुसी अपने अपनी एप्लीकेशन दे सकदे हो, तुसी फार्म भर सकदे हो, जज दी एक सीट खाली है। हुण जज दी सीट वास्ते कोई रिक्वायरमेंट भी तो होएगी ना कि इहदी तालीम इन्नी चाहीदी है, पढ़िया लिखिया इन्ना चाहीदा, इहनूं वकालत दा तजर्बा इन्ना चाहीदा, ओही एप्लीकेशन भरे दूसरा ने। ते हुण जे कोई एक अनपढ़ बंदा अंगूठा छाप बंदा जाके धरना दे कि मैं दूसरिआं नालों उच्चा लम्मा हां, सुंदर हां, सुनखा हां, जज दी सीट ते मैनूं क्यों नहीं बिठाउंदे? ते जज दी सीट ते बहन वास्ते बकायदा एक तालीम निर्धारित कीती गई, नियुक्त कीती गई। वो तालीम तेरे कोल होएगी तो बन जाएगा, नहीं होएगी नहीं बनेगा। बड़ी सादी जी उदाहरण, अगर उस सिस्टम विचों निकल रहा है ते तेनू कोई जज बनाउन वास्ते सोच सकदा है, तू सिस्टम विचों निकलिया ही नहीं है, तालीम तेरे पास ही नहीं है, तजर्बा तेरे पास ही नहीं है, तेनू जज बनाएगा कौन? परमात्मा दे चरणा विच बैन वास्ते भी बकायदा एक नियम तैयार कीता है परमात्मा ने। तेरा मन पवित्र होना चाहिदा है, तेरे मन दे अंदर द्वैत वैत नहीं होनी चाहिदी, ईर्षा निंदा चुगली आदि बुराइयां तेरे मन दे नेड़े तेड़े भी ना होन। काम क्रोध जह परसे नाहिन तेह घट ब्रह्म नवासा, काम क्रोध ते तेरे मन नू कदी छूया भी ना होवे, परसिया भी ना होवे। तो हुण अगर ते नियम साडे उते लागू हुंदे ने तां ते आत्मा परमात्मा दे देश दी वसनीक बन सकदी है,
अगर ये नियम मेरे उत्ते लागू नहीं होंदे ते फिर आत्मा वसनीक नहीं बनेगी, फिर आत्मा भटकदी रहेगी, जूना दे अंदर भटकदी रहेगी। तो अज दे महावाक दे अंदर भगत फरीद साहब जी कहन लगे, सहुरे टोई ना लहे। एक बेनती मैं इत्थे होर करदा चला, आखिर सहुरे घर नूं की दिक्कत है, परमात्मा नूं की दिक्कत है, वो साडी आत्मा नूं अपने घर दे अंदर जगह देंदा क्यों नहीं, परेशानी इहदे विच की है, दिक्कत कित्थे है। एक नियम है कि साडा संबंध जिउंदे शरीरां नाल, परमात्मा दा संबंध जिउंदियां रूहां ते जिउंदियां आत्मावां दे नाल है। किसी का कोई परम मित्र होवे, या कोई मां बाप होवे, या कोई भैन भाई होवे, या कोई पति पत्नी होवे, और बड़ा नेड़े दा रिश्ता भी ते दिल दी सांझ रखण वाला मित्र भी, उस शरीर करके चला जाए, चलाना कर जाए, आपां उहदे तन नूं चुक के मरगट दे अंदर लै के चले जाने आ, उहनूं संस्कार करन वास्ते अपने घर दे अंदर, ना उहनूं दफनाउने आ ते ना संस्कार करने आ। ते जे कोई सानूं इह गल कहे भी तुहाडे घर दे पिछले पासे जगह खाली पई है, अपने गार्डन दे अंदर इहदा संस्कार क्यों नहीं कर देंदे, अपने घर दे पिछले पासे खाली जगह पई उत्थे इहनूं क्यों नहीं दफना देंदे खड्डा कढ के। असी एक ही जवाब देंगे, घर जिउंदिया वास्ते हुंदा है, घर मुरदिया वास्ते नहीं है। मुरदिया वास्ते बकायदा शमशान भूमिया बन गई, मरगट बन गए, जिउंदे शरीरां वास्ते घर ते मुरदिया वास्ते मरगट, मुरदिया वास्ते मड़िया, मुरदिया वास्ते शमशान भूमि। साडा संबंध जिउंदे शरीरां नाल है। असीं जे चाहुंदे आ कि साडा घर मुरद घाट ना बने, साडा घर शमशान भूमि दे बराबर ना बने, तो परमात्मा भी चाहुंदा है मेरा घर मुरद घाट ना बने। असीं जिउंदे शरीरां नूं तरजीह देने आ, परमात्मा जिउंदियां आत्मावां नूं तरजीह देंदा है, जिउंदियां रूहां नूं तरजीह देंदा है। असीं अक्सर एक बोल बोल देने आ ना कि फलाणे दी जमीर मर गई है, मरी जमीर वाले नूं परमात्मा अपने घर दे अंदर पना क्यों देवे, उन्हें अपने घर नूं कोई शमशान घर बनाउणा है। जे तुसीं राजी नहीं कि अपने घर नूं शमशान घर ना बनाईए, तो परमात्मा भी राजी नहीं, वह कहिंदा मैं भी शमशान घर नहीं बनाउणा, मेरे कोल भी आ ते पूरा पवित्र होके आ, पूरा अपनी जमीर नूं जिंदा रख के आ, अगर मेरे कोल आउणा है। तो जो आत्मा मुर्दी हुंदी है, आत्मिक तौर ते जो मरिया हुंदा है, अपनी जमीर दी आवाज नूं जो नहीं सुनदा, वह फिर वार वार जूना दे अंदर ही भटकदा है, होर जाए किथे, उहनूं शरीर बदलने पैंदे ने, जूना बदलनियां पैंदियां। तो फरीद साहब इशारतन हुक्म कर रहे ने, कहन लगे ना ते सहुरे घर दे अंदर टोई मिली रब जी दे घर दे अंदर, ना पेके घर दे अंदर ही रहण वास्ते थां मिले, शरीर बुढ़ा होया, शरीर नूं मौत आई, किसे नूं कहिए तेरा बड़ा प्रेमी सी इहनूं घर दे अंदर रख छड, कौन रखेगा, मुर्दे नूं की करोगे रख के, रखना भी चाहोगे किस काम आएगा। पेईए नाहीं थाओ, ते फिर जिस परिवार वास्ते, कुटुंब कबीले वास्ते मनुख अपनी जमीर नूं मुर्दियां करदा है, मेरा मतलब यह नहीं है कि परिवार नूं छड देना है, परिवार की लालना पालना नहीं करनी। गुरु नानक साहब ने सिखाया रहना संसार विच, रहना परिवार विच, ते जे तेरे उते दो चार पांच बच्चियां दी कोई परमात्मा वल्लों जुम्मेवारी आई है, ते फिर उस जुम्मेवारी नूं भी तू नभाउणा है, ते नभाउणा भी चंगे तरीके दे नाल है, परमात्मा वल्लों मिली सेवा समझ के जुम्मेवारी नूं करना भी है, नभाउणा भी है। तो अर्ज मैं कर रहा सां, रब जी ने ते नहीं कहा कि परिवार पालदा पालदा आत्मिक मौत ही कबूल कर, परिवार पालदा पालदा जिहनी जमीरी तौर दे उते मुर्दा बन जा। तो बेनती मैं ये कर रहा सां कि परमात्मा दे देश केवल जिउंदियां आत्मावां जिउंदियां रूहां नूं जगह है, मुर्दियां रूहां नूं नहीं, मुर्दियां रूहां नूं शरीरां दे अंदर भटकना ही पैंदा है। जिन्हां वास्ते असीं अपनी रूह नूं मुर्दा कीता है, अगर उन्हां नूं परिवार वालियां नूं मर जाण तों बाद मुर्दे दा सुपना भी आ जाए ना, सुपना, ते परिवार वाले फिर पंडतां पांध्यां दे कोल पखंडियां दे कोल चलदे ने, जाके कहिंदे ने जी साडे घर दा फलाणा फलाणा मैंबर मर गया सी ते अज साडे सुपने दे अंदर आया, परिवार दा ते इन्ना के साडे नाल, मोह इन्ना के साडे नाल। जिउंदे जी अगर जवान पति घर विच नहीं आया, कुदरती लेट होया है, ते पत्नी नूं इस गल दा फिक्र बनदा है भी समा काफी हो चुका है, आया क्यों नहीं,
जवान भैन भी फिक्रमंद हुंदी है भाई आया क्यों ने, मां भी फिक्र विच रहिंदी है पुत्तर आया क्यों ने, पिता भी फिक्र करदा है कि धी नहीं आई पुत्र नहीं आया, आखिर कारण की है। ज्यूंदे जी जो इंतजार करदे रहिंदे ने कि लेट होया है आया क्यों ने, मरण तो बाद वो इंतजाम कराउंदे ने कि इहदा हुण सुपना भी ना आवे, इहदी याद भी ना आवे। और ये हकीकत है, मैं कोई अत कथनी तुहाडे सामने बयान नहीं कर रहा। फिर अपने घर दे सामने धागे बनवाउंदे ने, उपाय यतन कराउंदे ने पखंडियां दे कोलों पंडतां दे कोलों, इहदा सुपना भी नहीं आउणा चाहीदा, इह साडे ख्यालां विच भी ना आवे। इतनी असलियत समाज दी खोल के गुरबाणी साडे सामने रख रही है, सानू ना समझ आवे ते साडी अपनी कमी है, गुरबाणी दा दोष इहदे विच नहीं है। तो खैर कह रहे ने भगत फरीद साहब जी, सोहरे टोई ना लहे पेये ना ही थाओ, पिर वातड़ी ना पुछे। पिर मैंने पति, वातड़ी मैंने वात लेने, खबर लेने। पति परमात्मा तेरी वात पुछदा नहीं, तन तन मैंने जीव स्त्री सुहागण लाओ। हे जीव स्त्री तू अपने आप नू ना दे रख के मैं सुहागण आ, पति दे नाल तेरा मेल जोल नहीं, पति दे नाल प्यार नहीं, पति दे नाल बहना उठना नहीं, पति दे नाल बोल बाणी नहीं, पति दी चार दवारी विच नहीं, पति दी मान मर्यादा विच नहीं। ते फरीद साहब कहन लगे गल्लां दे नाल सुहागण बनी रह, कौन रोक सकदा है तेनू कि तू अपने आप नू सुहागण ना कह। पर सुहागण होना गुणा दा ना है, केवल लिबास दा ना सुहागण नहीं है। फिर मैं याद करावा, ए उपदेश इकलियां भैणा वास्ते नहीं है, औरत जामे लई नहीं है, गल परमात्मा दी आत्मा दी चल रही है। इत्थे सुहागण मर्द भी है, सुहागण औरत भी है, सब लई बराबर उपदेश है। अगर मेरे कोल धार्मिक लिबास है, सुहागण दा लिबास है, पर मेरा पति मेरे घर दी चार दवारी विच नहीं, ते ओ कादी सुहागण होए। जिस पत्नी दा पति घर विच नहीं, शेज उत्ते नहीं, ओ भावे सूहे नाभी रंग दा लिबास पाए, चूड़ा पाए, कांटे पाए, लख शिंगार बनाए, की काम आउंदा है, किस अर्थ है। एक कारण तन श्री गुरु ग्रंथ साहिब पातशाह ने लानिया कह दिता, कहन लगे कामन कामन मैंने जीव स्त्री, कामन तो शिंगार कर जो पहला कंत मनाए। कहन लगे पहला कंत नू मना, कंत मैंने पति, पहला कंत नू मना, कंत तेरे नाल सुला सफाई कर लवे, कंत तेरे उते रीझ पवे, तेरा शिंगार कीता तां सफला है। अगर कंत दे नाल तेरी मुलाकात नहीं, कंत दे नाल बोल बाणी नहीं, कंत दी गल नू प्रवानगी नहीं, ते शिंगार लबास लख बना के रख, की अर्थ है उस शिंगार दा। मैं एक वचन गुरबाणी विचों ताप संगतां दे सन्मुख होर रखदा चला। पातशाह कहिंदे ने सखी काजल हार तंबोल सबै किश साजिया, काजल तेरिया नेत्रां दे अंदर कालक होवे, सुरमा होवे, काजल हार तेरे गले दे अंदर सोने दा हीरे दा जड़िया होया हार भी पाया होवे। सखी काजल हार तंबोल, खिमा चाहवांगा बोल कुछ इस तरह दे ने पर खुलने पैणगे। तंबोल कहिंदे ने फुल्लां नू रंग देण वाला पदार्थ, जिन्हों अज नां लिपस्टिक दा मिलिया। पुराने समय विच दातन कीती जांदी सी रंग वाली, अज उहदी जगह दे उत्ते आ गई लिपस्टिक। आखिया सखी काजल हार तंबोल, बुल्लां नू रंगिया भी होवे, गले विच हार भी होवे, अखां विच काजल भी होवे। काजल हार तंबोल सबै के साजिया, सोलह किए शिंगार के अंजन पाजिया। गुरबाणी दे बचन ने सोलह शिंगार तू कर लवे, शिंगार औरत दे सोलह ही मन्ने गए ने, सोलह ही गिने गए ने। ते पातशाह कहन लगे सोलह दे सोलह शिंगार इन्हे सुहागण ने किते होन, अंजन सजाया होवे, सुरमा पाया होवे। सोलह किए शिंगार के अंजन पाजिया, जे कर आवे कंत ता सब किछ पाईए, हर हां कंते बाज शिंगार सब बिरथा जाई है। जे कर आवे कंत, जे ते कंत तेरा घर विच आ रहा है, कंत दे नाल ताल मेल है, कंत मैंने पति, ता सब किछ पाईए, ता ते तेरे कीते शिंगार दी कोई कीमत है। शिंगार हुंदा है पति नू रिजाउन ले, शिंगार हुंदा है पति दी खुशी ले।
ਹਰ ਹਾਂ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈ ਹੈ। ਉਹ ਸਾਰੇ ਧਾਰਮਿਕ ਕਰਮ ਧਾਰਮਿਕ ਅਡੰਬਰ ਅਜਾਈ ਚਲੇ ਜਾਂਦੇ ਨੇ, ਬਿਰਥਾ ਚਲੇ ਜਾਂਦੇ ਨੇ ਜੇ ਪਤੀ ਪਰਮਾਤਮਾ ਮਨ ਦੇ ਦਰਵਾਜ਼ੇ ਨੂੰ ਖੜਕਾ ਕੇ ਮਨ ਦੀ ਸੇਜਾ ਤੇ ਬਹਿੰਦਾ ਹੀ ਨਹੀਂ ਹੈ। ਜੇ ਪਰਮਾਤਮਾ ਦੀ ਯਾਦ ਹੀ ਅੰਦਰ ਨਹੀਂ ਤੋ ਸਭ ਕੀਤੇ ਹੋਏ ਧਾਰਮਿਕ ਸ਼ਿੰਗਾਰ ਲਿਬਾਸ ਪਹਿਰਾਵਾ ਸਭ ਕੁਝ ਅਜਾਈ ਚਲਾ ਜਾਂਦਾ, ਵਿਅਰਥ ਚਲਾ ਜਾਂਦਾ, ਕੋਈ ਕੀਮਤ ਨਹੀਂ ਅਗਰ ਪਤੀ ਪਰਮਾਤਮਾ ਮਨ ਦੀ ਸੇਜਾ ਉੱਤੇ ਨਹੀਂ ਹੈ। ਤੋ ਪਹਿਲਾਂ ਪਤੀ ਦੇ ਨਾਲ ਸੁਲਾਹ ਕਰੋ। ਪਤੀ ਦੇ ਨਾਲ ਸੁਲਾਹ ਕਰਨ ਵਾਸਤੇ, ਪਤੀ ਦੇ ਨਾਲ ਸਾਂਝ ਬਣਾਉਣ ਵਾਸਤੇ ਪਤੀ ਦੇ ਅਨੁਸਾਰ ਆਪਣੇ ਆਪ ਨੂੰ ਚਲਾਉਣ ਦੀ ਜਾਚ ਸਿੱਖੋ। ਪਤੀ ਦੀ ਗੱਲ ਨੂੰ ਮੰਨਣਾ ਸਿੱਖੋ। ਪਤੀ ਇਹ ਗੱਲ ਕਹੇ ਕਿ ਇਹ ਕੰਮ ਕਰਨਾ ਹੈ ਤੇ ਬਸ ਹੱਥ ਜੁੜੇ ਰਹਿਣ ਜੀ ਹਜ਼ੂਰੀ ਵਿੱਚ, ਹਾਂਜੀ ਕਰਨਾ ਹੈ। ਪਤੀ ਕਹੇ ਕਿ ਇਹ ਕੰਮ ਨਹੀਂ ਕਰਨਾ ਤੇ ਕੋਈ ਅਪੀਲ ਦਲੀਲ ਉਕਤੀ ਯੁਕਤੀ ਨਾ ਹੋਵੇ ਕਿ ਕਿਉਂ ਨਹੀਂ ਕਰਨਾ, ਬਸ ਪਤੀ ਦਾ ਹੁਕਮ ਹੈ ਨਹੀਂ ਕਰਨਾ ਤੇ ਨਹੀਂ ਕਰਨਾ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਅੱਜ ਵਿਗਿਆਨ ਇਹ ਗੱਲ ਸਿੱਧ ਕਰਦੀ ਹੈ ਕਿ ਕੇਸਾਂ ਦੇ ਅੰਦਰ ਆਕਸੀਜਨ ਹੈ, ਕੇਸਾਂ ਦੇ ਅੰਦਰ ਕਾਰਬਨ ਡਾਈਆਕਸਾਈਡ ਹੈ, ਕੇਸਾਂ ਦੇ ਅੰਦਰ ਕਾਰਬਨ ਹੈ, ਇਸ ਤਰ੍ਹਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵਿਗਿਆਨ ਸਿੱਧ ਕਰਦੀ ਹੈ। ਪਰ ਮੈਂ ਇਹ ਗੱਲ ਕਹਿੰਦਾ ਮਤ ਕਹੋ ਕਿ ਕੇਸ ਰੱਖਣੇ ਤਾਂ ਜ਼ਰੂਰੀ ਨੇ ਕਿ ਇਹਨਾਂ ਦੇ ਅੰਦਰ ਆਕਸੀਜਨ ਹੁੰਦੀ ਹੈ, ਕੇਸ ਰੱਖਣੇ ਤਾਂ ਜ਼ਰੂਰੀ ਨੇ ਇਹਨਾਂ ਦੇ ਅੰਦਰ ਕਾਰਬਨ ਡਾਈਆਕਸਾਈਡ ਹੁੰਦੀ ਹੈ, ਇਹ ਮਤ ਕਹੋ। ਕੱਲ ਨੂੰ ਕੋਈ ਦੂਸਰਾ ਵਿਗਿਆਨੀ ਉੱਠੇ ਉਹ ਇਹ ਸਿੱਧ ਕਰ ਦੇਵੇ ਕਿ ਕੇਸਾਂ ਵਿੱਚ ਇਹ ਨਹੀਂ ਹੁੰਦਾ, ਕਿਉਂਕਿ ਵਿਗਿਆਨ ਦੀਆਂ ਦਲੀਲਾਂ ਆਏ ਦਿਨ ਬਦਲ ਜਾਂਦੀਆਂ ਨੇ। ਪਿਛਲੇ ਵਿਗਿਆਨੀ ਦੀ ਦਲੀਲ ਨੂੰ ਅਗਲਾ ਵਿਗਿਆਨੀ ਕਾਟ ਕਰਦਾ ਹੋਇਆ ਨਜ਼ਰ ਪੈਂਦਾ, ਕੱਟਦਾ ਨਜ਼ਰ ਪੈਂਦਾ। ਕਦੀ ਰੂਸ ਵਾਲਿਆਂ ਨੇ ਐਲਾਨ ਕੀਤਾ ਸੀ ਧਰਤੀਆਂ ਆਕਾਸ਼ ਕੇਵਲ 14 ਨੇ, ਇਸ ਤੋਂ ਵੱਧ ਨਹੀਂ ਹੈ। ਅਮਰੀਕਾ ਵਾਲਿਆਂ ਨੇ ਉਹਨਾਂ ਦੀ ਦਲੀਲ ਦਾ ਖੰਡਨ ਕੀਤਾ, ਕਹਿਣ ਲੱਗੇ ਨਹੀਂ 21 ਧਰਤੀਆਂ ਤੇ 21 ਆਕਾਸ਼ ਨੇ, ਇਸ ਤੋਂ ਵੱਧ ਨਹੀਂ। ਡਾਕਟਰ ਕਰਤਾਰ ਸਿੰਘ ਸੋਲਨ ਦੇ ਰਹਿਣ ਵਾਲੇ ਉਹਨਾਂ ਨੇ ਅਮਰੀਕਾ ਦੀ ਦਲੀਲ ਨੂੰ ਵੀ ਕੱਟ ਦਿੱਤਾ। ਉਹਨਾਂ ਨੇ ਕਿਤਾਬ ਲਿਖੀ ਗੁਰਮਤ ਵਖਿਆਨ, ਲਿਖਣ ਵਾਲੇ ਰਾਈਟਰ ਦਾ ਨਾਂ ਹੈ ਡਾਕਟਰ ਕਰਤਾਰ ਸਿੰਘ ਸੋਲਨ, ਸੋਲਨ ਸ਼ਹਿਰ ਦੇ ਰਹਿਣ ਵਾਲੇ ਨੇ ਔਰ ਮਹਾਨ ਸਾਇੰਟਿਸਟ ਹੋਏ ਨੇ। ਉਹ ਕਿਤਾਬ ਆਪ ਲੈ ਕੇ ਪੜ੍ਹ ਸਕਦੇ ਹੋ, ਮੈਂ ਤਾਂ ਰਾਈਟਰ ਤੇ ਕਿਤਾਬ ਦੋਵਾਂ ਦਾ ਨਾਮ ਤੁਹਾਡੇ ਸਾਹਮਣੇ ਅਰਜ਼ ਕਰ ਦਿੱਤਾ ਹੈ। ਉਹਦੇ ਵਿੱਚ ਉਹ ਲਿਖ ਰਹੇ ਨੇ ਕਿ 10 ਕਰੋੜ ਅੰਕੜਿਆਂ ਨੂੰ 10 ਕਰੋੜ ਦੇ ਨਾਲ ਗੁਣਾ ਕਰੋ, ਜੋ ਉਹਦਾ ਜਵਾਬ ਆਵੇ ਦੁਬਾਰਾ 10 ਕਰੋੜ ਦੇ ਨਾਲ ਫਿਰ ਉਹਨੂੰ ਮਲਟੀਪਲਾਈ ਕਰੋ, ਫਿਰ ਗੁਣਾ ਕਰੋ, ਜੋ ਜਵਾਬ ਆਉਂਦਾ ਹੈ। ਇੰਨੀਆਂ ਧਰਤੀਆਂ ਆਕਾਸ਼ ਅੱਜ ਦੇ ਵਿਗਿਆਨੀ ਦੀ ਅੱਖ ਨੇ ਵੇਖ ਲਏ ਨੇ, ਡਾਕਟਰ ਕਰਤਾਰ ਸਿੰਘ ਸੋਲਨ ਇਸ ਤਰ੍ਹਾਂ ਕਹਿੰਦੇ ਨੇ। ਪਰ ਜਗਤ ਮਾਲਕ ਤਕਰੀਬਨ 550 ਸਾਲ ਪਹਿਲਾਂ ਇੱਕ ਹੋਕਾ ਦਿੰਦੇ ਰਹੇ ਕਿ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਕਹਿਣ ਲੱਗੇ ਲੱਖਾਂ ਹੀ ਪਾਤਾਲ ਆਕਾਸ਼ ਨੇ, ਖੋਜਣ ਵਾਲੇ ਖੋਜ ਖੋਜ ਕੇ ਅੱਕ ਜਾਣਗੇ, ਅਥਾ ਇਹਨਾਂ ਨੂੰ ਮਿਲੇਗਾ ਨੇ। ਹਰ ਨਵੇਂ ਦਿਨ ਪੇਪਰ ਵਿੱਚ ਪੜ੍ਹੀ ਦਾ ਇੱਕ ਗ੍ਰਹਿ ਹੋਰ ਮਿਲਿਆ, ਇੱਕ ਧਰਤੀ ਹੋਰ ਮਿਲੀ, ਇੱਥੇ ਵਸੋਂ ਹੋਰ ਮਿਲੀ। ਅੱਜ ਦੇ ਨਵੀਂ ਨਵੀਂ ਸਾਇੰਸ ਤਰੱਕੀ ਦੇ ਰਾਹ ਤੇ ਚੱਲ ਰਹੀ ਹੈ, ਖੋਜ ਕਰਕੇ ਸਾਡੇ ਸਾਹਮਣੇ ਰੱਖ ਰਹੀ ਹੈ। ਤੋ ਅਰਜ਼ ਮੈਂ ਕਰ ਰਿਹਾ ਸਾਂ ਮਤ ਕਹੋ ਕਿ ਕੇਸ ਰੱਖਣੇ ਤਾਂ ਜ਼ਰੂਰੀ ਨੇ ਇਹਨਾਂ ਵਿੱਚ ਆਕਸੀਜਨ ਹੁੰਦੀ, ਗੱਲ ਇਹ ਨਹੀਂ ਹੈ। ਕੱਲ ਨੂੰ ਕੋਈ ਉੱਠੇਗਾ ਖੰਡਨ ਕਰ ਦੇਗਾ, ਤੋ ਜੇ ਦੂਸਰਾ ਖੰਡਨ ਕਰ ਦੇਗਾ ਤੋ ਕੀ ਫਿਰ ਕੇਸ ਰੱਖਣੇ ਮਨਾ ਕਰ ਦਿਆਂਗੇ? ਇਹ ਨਹੀਂ, ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੁਕਮ ਹੈ ਤੇ ਹੁਕਮ ਦੇ ਅੱਗੇ ਕੋਈ ਦਲੀਲ ਨਹੀਂ, ਕੋਈ ਅਪੀਲ ਨਹੀਂ, ਕੋਈ ਲੇਕਿਨ ਨਹੀਂ, ਕੋਈ ਵੇਕਿਨ ਨਹੀਂ। ਗੁਰੂ ਨੇ ਕਿਹਾ ਰੱਖਣੇ ਨੇ ਤੇ ਰੱਖਣੇ ਨੇ, ਮੈਂ ਗੁਰੂ ਦਾ ਹੁਕਮ ਮੰਨ ਕੇ ਰੱਖ ਰਿਹਾ। ਇਹਨਾਂ ਨੂੰ ਰੱਖਣ ਦਾ ਕੀ ਲਾਭ ਹੈ, ਕੀ ਨੁਕਸਾਨ ਹੈ, ਇਹ ਗੱਲ ਅੱਗੇ ਚਲੀ ਜਾਂਦੀ ਹੈ, ਇਹ ਗੱਲ ਪਾਸੇ ਰਹਿ ਜਾਂਦੀ ਹੈ। ਮੈਂ ਤੇ ਆਪਣੇ ਗੁਰੂ ਦਾ ਹੁਕਮ ਵਜਾ ਰਿਹਾ, ਗੁਰੂ ਨੇ ਕਿਹਾ ਇਹ ਕੰਮ ਕਰਨਾ ਹੈ ਤੇ ਬਸ ਕਰਨਾ ਹੈ, ਗੁਰੂ ਨੇ ਕਿਹਾ ਨਹੀਂ ਕਰਨਾ ਤੇ ਨਹੀਂ ਕਰਨਾ। ਪੂਰੀ ਤਰ੍ਹਾਂ ਆਪਣਾ ਆਪਾ ਸਮਰਪਣ ਕਰਨਾ ਗੁਰੂ ਨੂੰ ਪਰਮਾਤਮਾ ਦੇ ਰਾਹ ਦੇ ਉੱਤੇ ਸਹੀ ਢੰਗ ਦੇ ਨਾਲ ਉਹੀ ਚੱਲ ਸਕਦਾ ਹੈ, ਔਰ ਇਹ ਹਕੀਕਤ ਹੈ, ਉਹੀ ਚੱਲ ਸਕਦਾ ਹੈ। ਮਿਲ ਸਕਦਾ ਹੈ ਬਹੁਤ ਕੁਛ ਰੱਬ ਜੀ ਦੇ ਦਰ ਤੋਂ, ਸਭ ਕੁਛ ਬਹੁਤ ਉਰੇ ਹੈ, ਅਗਰ ਪਰਮਾਤਮਾ ਦਾ ਕੋਈ ਖੋਜੀ ਬਣ ਕੇ ਨਿਕਲ ਰਿਹਾ ਹੈ ਤੇ ਉਹ ਬਹੁਤ ਅੱਗੇ ਹੈ, ਉਹਨੂੰ ਆਪਣੇ ਗੁਰੂ ਦੇ ਅਸੂਲਾਂ ਦੇ ਮੁਤਾਬਕ ਚੱਲਣਾ ਹੀ ਪਏਗਾ। ਚਲੋ ਅੱਜ ਦੀ ਵਿਚਾਰ ਕੁਝ ਇਸ ਤਰ੍ਹਾਂ ਦੀ ਚੱਲੀ ਹੈ, ਕੁਝ ਮੇਰੇ ਵੀਰ ਕੇਸਾਂ ਤੋਂ ਬਗੈਰ ਨੇ। ਇਹਨਾਂ ਦੇ ਮਨ ਦੇ ਅੰਦਰ ਇੱਕ ਸਵਾਲ ਜ਼ਰੂਰ ਬਣੇਗਾ, ਦੁਬਦਾ ਉੱਠਦੀ ਹੈ, ਕਿਉਂਕਿ ਦੇਸ਼ ਵਿਦੇਸ਼ ਦੇ ਅੰਦਰ ਵਿਚਰਦਿਆਂ ਮੇਰੇ ਉੱਤੇ ਇਸ ਤਰ੍ਹਾਂ ਦੇ ਪ੍ਰਸ਼ਨ ਆਉਂਦੇ ਰਹੇ ਔਰ ਮੈਂ ਉਹਨਾਂ ਦਾ ਜਵਾਬ ਇਸ ਤਰ੍ਹਾਂ ਹੀ ਦਿੰਦਾ ਰਿਹਾ। ਪ੍ਰਸ਼ਨ ਇਹ ਹੁੰਦਾ ਹੈ, ਸਾਰਾ ਅਸਾਈ ਜਗਤ ਕੇਸ ਨਹੀਂ ਰੱਖਦਾ,
ਤੋ ਕੀ ਇਹ ਸਾਈ ਜਗਤ ਨੂੰ ਪਰਮਾਤਮਾ ਦਾ ਮਿਲਾਪ ਨਹੀਂ ਹੋਏਗਾ? ਸਾਰਾ ਹਿੰਦੂ ਜਗਤ ਕੇਸ ਨਹੀਂ ਰੱਖਦਾ ਕਿ ਹਿੰਦੂ ਜਗਤ ਨੂੰ ਪਰਮਾਤਮਾ ਭਗਵਾਨ ਨਹੀਂ ਮਿਲੇਗਾ? ਸਾਰੇ ਮੁਸਲਮਾਨ ਕੇਸ ਨਹੀਂ ਰੱਖਦੇ ਕਿ ਉਹਨਾਂ ਨੂੰ ਰੱਬ ਨਹੀਂ ਮਿਲੇਗਾ? ਯਹੂਦੀ ਨੇ, ਬੋਧੀ ਨੇ, ਪਾਰਸੀ ਨੇ, ਜੈਨੀ ਨੇ, ਕੋਈ ਵੀ ਤੇ ਕੇਸ ਨਹੀਂ ਰੱਖਦੇ। ਇੱਕ ਸਰਦਾਰ ਤੋਂ ਬਗੈਰ, ਸਿੱਖ ਤੋਂ ਬਗੈਰ ਕੇਸ ਕੋਈ ਵੀ ਤੇ ਨਹੀਂ ਰੱਖਦਾ। ਤੋ ਕੀ ਸਾਰਿਆਂ ਨੂੰ ਪਰਮਾਤਮਾ ਨਹੀਂ ਮਿਲੇਗਾ? ਮੈਂ ਕਹਿੰਦਾ ਹੁਣ ਮਿਲੇਗਾ, 100% ਹੀ ਮਿਲੇਗਾ। ਪਰ ਜੇ ਉਹ ਆਪਣੇ ਗੁਰੂ ਦੇ ਅਸੂਲਾਂ ਨੂੰ ਮੰਨ ਕੇ ਉਸ ਰਾਹ ਦੇ ਉੱਤੇ ਚੱਲ ਰਹੇ ਨੇ, ਆਪਣੇ ਗੁਰੂ ਦੇ ਅਸੂਲਾਂ ਨੂੰ ਮੰਨ ਕੇ, ਅਗਰ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਇਹ ਸੁੰਨਤ ਕਰਾਉਣੀ ਹੈ, ਇਹ ਉਹਨਾਂ ਦੇ ਸਕੂਲ ਦੇ ਇੰਤਜ਼ਾਮੀ ਸੱਜਣਾ ਦੀ ਮਰਿਆਦਾ ਹੈ, ਉਹਨਾਂ ਦੇ ਸਕੂਲ ਦਾ ਵਿਧੀ ਵਿਧਾਨ ਹੈ, ਅਗਰ ਉਹਨਾਂ ਨੇ ਕਿਹਾ ਹੈ ਕਿ ਸੁੰਨਤ ਕਰਾਉਣੀ ਹੈ ਤੇ ਫਿਰ ਕਰਾਉਣੀ ਹੈ। ਕਿਉਂ ਕਰਾਉਣੀ? ਉਹਨਾਂ ਦੇ ਸਕੂਲ ਦੀ ਮਰਿਆਦਾ, ਸਾਡੇ ਸਕੂਲ ਦੀ ਮਰਿਆਦਾ ਇਹ ਹੈ ਕਿ ਕੇਸ ਰੱਖਣ ਤੋਂ ਬਾਅਦ ਹੀ ਅੱਗੇ ਤੁਰੋਗੇ। ਕੇਸ ਰੱਖਣਾ ਸਕੂਲ ਦੇ ਅੰਦਰ ਬਹਿਣ ਵਾਸਤੇ ਡਿਸਿਪਲਿਨ ਹੈ, ਤੇ ਜੋ ਬੱਚਾ, ਜੋ ਵਿਦਿਆਰਥੀ, ਜੋ ਸਟੂਡੈਂਟ ਕਿਸੇ ਕਲਾਸ ਦਾ, ਕਿਸੇ ਸਕੂਲ ਦਾ ਡਿਸਿਪਲਿਨ ਭੰਗ ਕਰਦਾ ਹੈ, ਉਹਨੂੰ ਕਲਾਸ ਦੇ ਅੰਦਰ ਬੈਨ ਨਹੀਂ ਦਿੱਤਾ ਜਾਂਦਾ। ਇਹ ਸਕੂਲ ਦੀ ਮਰਿਆਦਾ ਹੈ। ਪਰਮਾਤਮਾ, ਇਹੀ ਕਾਰਨ ਹੈ ਪਰਮਾਤਮਾ ਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਕੁਝ ਬਿਆਨ ਕੀਤਾ ਹੈ, ਪਰ ਕੇਸਾਂ ਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਨਹੀਂ ਆਉਂਦਾ ਕਿ ਤੂੰ ਕੇਸ ਰੱਖ, ਇਸ ਤਰ੍ਹਾਂ ਜ਼ਿਕਰ ਨਹੀਂ ਆਉਂਦਾ ਤੂੰ ਕਿਰਪਾਨ ਪਾ, ਇਸ ਤਰ੍ਹਾਂ ਜ਼ਿਕਰ ਨਹੀਂ ਆਉਂਦਾ ਤੂੰ ਕੰਘਾ ਰੱਖ, ਇਸ ਤਰ੍ਹਾਂ ਜ਼ਿਕਰ ਨਹੀਂ ਆਉਂਦਾ ਤੂੰ ਦਾੜਾ ਪ੍ਰਕਾਸ਼ ਕਰ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਗੱਲਾਂ ਨਹੀਂ ਮਿਲਦੀਆਂ। ਕਿਉਂ ਨਹੀਂ ਮਿਲਦੀਆਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਯੂਨੀਵਰਸਲ ਲਾਅ ਨੇ, ਗੁਰੂ ਗ੍ਰੰਥ ਸਾਹਿਬ ਜੀ ਸਿਲੇਬਸ ਨੇ। ਇਹ ਜਿਹੜੀ ਮਰਿਆਦਾ ਹੈ ਸਾਡੀ ਸਕੂਲ ਦੀ ਮਰਿਆਦਾ ਹੈ। ਸਕੂਲ ਦੇ ਵਿੱਚ ਬਹਿ ਕੇ ਪੜ੍ਹਨ ਵਾਲੇ ਬੱਚੇ ਨੂੰ ਡਿਸਿਪਲਿਨ ਦੇ ਅਨੁਸ਼ਾਸਨ ਦੇ ਅਨੁਸਾਰ ਹੀ ਬਹਿਣਾ ਤੇ ਉੱਠਣਾ ਪਏਗਾ। ਦੋ ਭਾਈ ਨੇ ਸਕੇ, ਇੱਕ ਦੂਸਰੇ ਸਕੂਲ ਵਿੱਚ ਜਾ ਰਿਹਾ ਹੈ ਤੇ ਇੱਕ ਦੂਸਰੇ ਸਕੂਲ ਵਿੱਚ ਜਾ ਰਿਹਾ ਹੈ ਪੜ੍ਹਨ ਵਾਸਤੇ। ਇੱਕ ਦੇ ਸਕੂਲ ਦੇ ਇੰਤਜ਼ਾਮੀ ਸੱਜਣਾ ਦਾ ਹੁਕਮ ਹੈ ਵੀ ਤੇਰੀ ਵਰਦੀ ਦੇ ਅੰਦਰ ਵਾਈਟ ਸ਼ਰਟ ਪਾ ਕੇ ਆਉਣਾ ਹੈ, ਦੂਸਰੀ ਸ਼ਰਟ ਨਹੀਂ ਚੱਲੇਗੀ। ਅਗਰ ਕਮੀਜ਼ ਪਾ ਕੇ ਆਉਣਾ ਹੈ ਤੇ ਬਿਲਕੁਲ ਚਿੱਟੇ ਰੰਗ ਦੀ। ਦੂਸਰਾ ਭਾਈ ਦੂਸਰੇ ਸਕੂਲ ਵਿੱਚ ਜਾ ਰਿਹਾ ਹੈ, ਉਹਦੇ ਸਕੂਲ ਵੱਲੋਂ ਉਹਨੂੰ ਹੁਕਮ ਮਿਲਿਆ ਹੈ ਕਿ ਗ੍ਰੇ ਕਲਰ ਦੀ ਸ਼ਰਟ ਪਾ ਕੇ ਆਉਣਾ, ਵਾਈਟ ਪਾ ਕੇ ਨਹੀਂ ਆਉਣਾ। ਘਰ ਇੱਕ ਹੈ, ਮਾਂ ਬਾਪ ਇੱਕ ਹੈ, ਸਕੂਲ ਦੋ ਨੇ, ਇੱਕ ਗ੍ਰੇ ਸ਼ਰਟ ਪਾ ਕੇ ਜਾ ਰਿਹਾ, ਦੂਜਾ ਵਾਈਟ ਸ਼ਰਟ ਪਾ ਕੇ ਜਾ ਰਿਹਾ। ਅਗਰ ਵਾਈਟ ਵਾਲਾ ਗ੍ਰੇ ਪਾ ਕੇ ਚਲਾ ਜਾਏ, ਉਹ ਸਕੂਲ ਦਾ ਨਿਯਮ ਭੰਗ ਕਰ ਰਿਹਾ। ਫਰਕ ਇਸ ਗੱਲ ਦਾ ਨਹੀਂ ਹੈ ਕਿ ਜੇ ਉਹ ਕੱਪੜੇ ਕਿਸੇ ਰੰਗ ਦੇ ਪਾ ਕੇ ਜਾ ਰਿਹਾ ਹੈ ਜਾਂ ਕਿਸੇ ਰੰਗ ਦੇ ਪਾ ਕੇ ਨਹੀਂ ਜਾ ਰਿਹਾ, ਉਹਨੂੰ ਪੜ੍ਹਾਈ ਮਿਲੇਗੀ, ਲੈਸਨ ਮਿਲੇਗਾ, ਖੋਪੜੀ ਤੇ ਪੱਲੇ ਕੁਝ ਪਏਗਾ ਜਾਂ ਨਹੀਂ ਪਏਗਾ। ਗੱਲ ਤੇ ਕੇਵਲ ਇੰਨੀ ਹੈ ਕਿ ਉਹ ਸਕੂਲ ਦੇ ਅਨੁਸ਼ਾਸਨ ਨੂੰ, ਸਕੂਲ ਦੇ ਨਿਯਮ ਨੂੰ ਭੰਗ ਕਰਨ ਦਿਆ ਹੈ, ਔਰ ਜੋ ਸਕੂਲ ਦੇ ਨਿਯਮ ਨੂੰ ਭੰਗ ਕਰਦਾ ਹੈ ਉਹ ਸਕੂਲ ਦੇ ਇੰਤਜ਼ਾਮੀ ਪ੍ਰਬੰਧਕ ਸੱਜਣਾ ਵਿੱਚ ਦੋਸ਼ੀ ਠਹਿਰਾਇਆ ਜਾਂਦਾ ਹੈ, ਦੋਸ਼ੀ ਗਿਣਿਆ ਜਾਂਦਾ ਹੈ। ਗੱਲ ਬਸ ਇੰਨੀ ਹੈ, ਕੱਪੜੇ ਨਾ ਵੀ ਪਾ ਕੇ ਜਾਓ, ਵਿਦਿਆ ਤਾਂ ਵੀ ਮਿਲ ਸਕਦੀ ਹੈ। ਕੱਪੜੇ ਕਿਸੇ ਰੰਗ ਦੇ ਪਾ ਕੇ ਚਲੇ ਜਾਓ, ਵਿਦਿਆ ਤਾਂ ਵੀ ਮਿਲ ਸਕਦੀ। ਵਿਦਿਆ ਦਾ ਸੰਬੰਧ ਤੁਹਾਡੀ ਖੋਪੜੀ ਨਾਲ, ਕੱਪੜੇ ਨਾਲ ਨਹੀਂ ਹੈ, ਪਹਿਰਾਵੇ ਨਾਲ ਨਹੀਂ ਹੈ। ਪਰ ਪਹਿਰਾਵਾ ਬਣਾ ਕੇ ਜਾਣਾ ਹੈ ਸਿਰਫ ਸਕੂਲ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਕਰਕੇ। ਇਹ ਤੇ ਗੱਲ ਵਿਚਕਾਰ ਆ ਗਈ, ਮੈਂ ਅਰਜ ਕਰ ਦਿੱਤੀ। ਬੇਨਤੀ ਮੈਂ ਇਹ ਕਰ ਰਿਹਾ ਸਾਂ ਕਿ ਸੁਹਾਗਣ ਦੇ ਕੋਲ ਲਿਬਾਸ ਹੋਵੇ, ਉਹ ਸਹੀ ਰੂਪ ਦੇ ਅੰਦਰ ਸੁਹਾਗਣ ਨਹੀਂ ਹੈ। ਮੱਥੇ ਦਾ ਟਿੱਕਾ ਹੋਵੇ, ਕਾਂਟੇ ਹੋਣ, ਹਾਰ ਹੋਣ, ਅੱਖਾਂ ਦੇ ਅੰਦਰ ਅੰਜਨ ਹੋਵੇ, ਸਾਰੇ 16 ਦੇ 16 ਸ਼ਿੰਗਾਰ ਕੀਤੇ ਹੋਣ ਤੇ ਕੰਤ ਉਹਦੇ ਨਾਲ ਨਾ ਹੋਵੇ, ਕੰਤ ਘਰ ਵਿੱਚ ਨਾ ਹੋਵੇ, ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਉਹ ਸੁਹਾਗਣ ਨਹੀਂ ਹੈ। ਸੁਹਾਗਣ ਵਾਲਾ ਲਿਬਾਸ ਹੈ ਪਰ ਉਹ ਸੁਹਾਗਣ ਨਹੀਂ ਹੈ। ਖਿਮਾ ਕਰਿਓ, ਕਈਆਂ ਦੇ ਕੋਲ ਧਰਮ ਦਾ ਲਿਬਾਸ ਹੀ ਲਿਬਾਸ ਹੁੰਦਾ, ਧਰਮ ਨਹੀਂ ਹੁੰਦਾ। ਕਈਆਂ ਦੇ ਕੋਲ ਧਰਮ ਦਾ ਪਹਿਰਾਵਾ ਹੀ ਹੁੰਦਾ, ਧਰਮ ਨਹੀਂ ਹੁੰਦਾ। ਮੈਂ ਗੱਲ ਕੇਸਾਂ ਦੀ ਕਰ ਰਿਹਾ ਸਾਂ। ਕਈਆਂ ਦੇ ਕੋਲ ਕੇਸ ਵੀ ਹੁੰਦੇ ਨੇ, ਕਿਰਪਾਨ ਵੀ ਹੁੰਦੀ ਹੈ, ਕੰਘਾ ਵੀ ਹੁੰਦਾ ਹੈ, ਸਾਰਾ ਕੁਝ ਹੁੰਦਾ ਹੈ, ਪਰ ਧਰਮ ਫੇਰ ਵੀ ਨਹੀਂ ਹੁੰਦਾ। ਕਈ ਸੁਬਹਾ ਤੋਂ ਸ਼ਾਮ ਤੱਕ ਧਾਰਮਿਕ ਮੰਦਰਾਂ ਵਿੱਚ ਦਿਸਦੇ ਨੇ, ਇੱਥੇ ਹੀ ਰਹਿੰਦੇ ਨੇ, ਫਿਰ ਮੈਂ ਖਿਮਾ ਮੰਗ ਲਵਾਂ, ਉਹ ਧਰਮੀ ਤਾਂ ਵੀ ਨਹੀਂ ਹੁੰਦੇ। ਇੱਥੇ ਆਉਣ ਤੋਂ ਬਾਅਦ ਧਰਮ ਨੂੰ ਕਿਵੇਂ ਅਪਣਾਉਣਾ ਹੈ ਇਹ ਜੁਗਤ ਮਿਲਦੀ ਹੈ, ਧਰਮ ਨੂੰ ਕਿਵੇਂ ਮਨ ਵਿੱਚ ਲੈ ਕੇ ਜਾਣਾ ਹੈ ਤੌਰ ਤਰੀਕਾ ਮਿਲਦਾ ਹੈ। ਗੁਰਮਤਿ ਦੇ ਦਾਇਰੇ ਨੂੰ ਅਗਰ ਸਹੀ ਢੰਗ ਦੇ ਨਾਲ ਸਮਝੋ, ਇਕੱਲਾ ਲਿਬਾਸ ਇੱਥੇ ਪ੍ਰਵਾਨ ਨਹੀਂ, ਔਰ ਇਕੱਲਾ
अंदर दा प्यार भी प्रवान नहीं, अंदर दा प्यार भी चाहिदा है ते लिबास भी चाहिदा है। यदि मैं एक उदाहरण तुहाडे सामने अर्ज करदा चला, बाहर निशान साहब ग्राउंड दे अंदर पार्किंग दे अंदर लगा होया उच्चा निशान साहब चमकदा होवे दूरों, आप रोड दे उते चलदे चलदे वेख के यह गल कहोगे भी यह गुरुद्वारा है, जिथे निशान साहब यह गुरुद्वारा है, गुरुद्वारे दा निशान साहब दा संबंध है। आप अंदर आओ ते अंदर गुरुद्वारा होवे ना, अंदर फैक्ट्री होवे, अंदर वेयर हाउस होवे, तो फिर की आप उनु गुरुद्वारा कहोगे दोबारा? बाहर निशान है, अंदर गुरु ग्रंथ साहिब नहीं ते वो गुरुद्वारा नहीं है। अगर अंदर गुरु ग्रंथ साहिब है ते बाहर निशान साहब नहीं है ते उदा भी पता नहीं चलता कि यह गुरुद्वारा है जा नहीं है। लिबास बाहरों पेश करदे ये सिख है, गुरबाणी अंदरों सानू सिख बनाउंदी है। अगर अंदर गुरबाणी नहीं, केवल पहरावा है, दाड़ा लम्मा है, गात्रे कृपाण है, पखंड बड़ा है, माला चार गल विच पा के रखदा है, पग दा रंग टंग खास ही बनदा है, दूजी पग बननी प्रवान नहीं, तरह तरह के अडंबर करदा है, अंदर उहदे गुरु नहीं, खिमा चाहवांगा सिख बिलकुल नहीं है। मत तुहानू सिख मन्नो, बाहरों भुलेखा उह पा रहा है मैं सिख हां, पर सिख नहीं है। अगर बाहर लिबास नहीं, अंदर प्रकाश बाणी दा है, ते तां लोकां नूं पता नहीं लग रहा भी ये कौन, तां वी ओह सिख नहीं, तां वी सिख अधूरा है। अगर उहदे कोल बाणा नहीं, ते बाणा पंज ककारां वाला है, बाणा कपड़े वाला नहीं, इहनी कि मेरी पग दा रंग अज नीला है ते मैं गुरु का बाणा पा लिया, कल नूं हरी पा लवांगा ते मैं गुरु का बाणा उतार देंगा, नहीं। इत्थे केवल साडे मनां दे वहम ने। ते मैं अक्सर बेनती करिया करदा, जिहड़े रंग दा कपड़ा साडा पिता पा सकदा है, उस रंग दा कपड़ा पुत्र नूं पाउण विच की मनाई है? जिस रंग दा रुमाला तुसी गुरु ग्रंथ साहिब ते दे सकदे हो, उस रंग दी दस्तार मैं क्यों नहीं बन सकदा? पर यह साडी मैंटैलिटी, साडी सोच इत्थे टिक गई है, बस जी जां चिट्टा होवे, नीला होवे, काला होवे, पीला होवे, बाकी नहीं। फिर इस रंग दे रुमाले दिया करो, दूजे क्यों देंदे हो? गुरु ग्रंथ साहिब ते गूढ़े गुलाबी भी लिया के रख देंदे हो, हरे भी लिया के रख देंदे हो, पर जे किधरे मेरे वर्गा कोई दूजे रंग दी पग बन लवे ते गल्लां शुरू हो जांदियां ने, ज्ञानी जी ने अज पग किस तरह दी बन ली है, इन्हां ने चोले दा रंग किस तरह दा कर लिया, या इन्हां दा चोला बड़ा उच्चा है, चोला बड़ा नीवा है। साडियां नजरां केवल पहरावे दे उत्ते टिकदियां ने, इस तों अगे जांदियां ही नहीं है। फिर बेनती करां, पहरावा सिख नहीं, सिख बनन वास्ते पंजां ककारां दा बाणा जरूरी है और अंदर बाणी जरूरी है। हकीकत वे सिख ओ है जिहदे अंदर बाणी नहीं, उह सिखी नूं टाल आ रहा है बाणा पा के, जद गलत कम करदा है ते लोक इनकारी हो जांदे ने, उह कहिंदे ने सिख इस तरह दा हुंदा है, ते जे इस तरह दा ही सिख बनना है ते असीं ना ही बणीए तां ही चंगा है। डॉक्टर इकबाल कहिंदे ने, खुदा से मुनकर होती है दुनिया खुदा के बंदों को देखकर। जिस खुदा के बंदे ऐसे हैं वो खुदा कैसा होगा? तो खैर गल दूसरी दिशा नूं चली गई। सुहागण दा लिबास चाहिदा है, पर सुहागण दे हृदय दे अंदर पति दा प्रेम भी चाहिदा है। सुहागण पति नूं समर्पण भी होवे, सुहागण दा पति दे नाल प्यार भी होवे। ते मैं याद कराउंदा चलां, सुहागण सतगुरु सारिआं नूं इत्थे कह रहे ने, इकल्ला औरा जामे नूं नहीं। अगे मैं एक होर गुरबाणी दा बचन तुहाडे सामने अरज करदा चलां, नन्ने नहा भोगनित भोगै ना डिठा ना संभलिया। नन्ने नहा भोगनित भोगै नहा मैंने खसम, परमात्मा खसम पति वल्लों मिले पदार्थां नूं रोज भोग रहे हैं। नन्ने नहा भोगनित भोगै रब वल्लों मिलियां दातां नूं भोग रहे हैं, दातां नूं वरत रहे हैं, दातां नूं मंग भी रहे हैं, दातां नूं हंडा भी रहे हैं। ना डिठा, ना उह देण वाला पति कदी डिठा है, डिठा मैंने वेख्या, ना संभलिया ते ना उहनूं कदी हिरदे दे अंदर संभालण दा यतन ही कीता है, ना याद करन दा यतन कीता है। ना डिठा ना संभलिया गली हों सुहागण पैने कंतन कबहूं मैं मिलिया। पाशाह अगली पंक्ति विच कहिंदे ने, फिर ते तू गली बाती सुहागण होए, कंत तैनू कदी मिलिया नहीं, तू सुहागण कादी है। गली हों सुहागण पैने, गल्लां दे नाल दूजियां नूं वारे नहीं आउंदे ना, गली हों सुहागण पैने कंत न कबहूं मैं मिलिया, कंत कदी मिलिया ही नहीं, पति कदी मिलिया ही नहीं।
ਲਿਬਾਸ ਚੰਗਾ ਹੈ, ਕੰਤ ਦੇ ਨਾਲ ਦੂਰੀ ਹੈ, ਸਹੀ ਰੂਪ ਵਿੱਚ ਸੁਹਾਗਣ ਨਹੀਂ ਹੈ। ਤੋ ਖੈਰ, ਅੱਜ ਦੇ ਸਮਾਹਾਂ ਵਾਕ ਵਿੱਚ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਸੋਹਰੇ ਢੋਈ ਨਾ ਲਹਿ ਪਈਏ ਨਾ ਹੀ ਥਾਉ, ਪਿਰ ਪਿਰ ਮੈਨੇ ਪਤੀ ਪਿਰ ਵਤੜੀ ਨਾ ਪੁੱਛੇ ਧਨ ਸੁਹਾਗਣ ਨਾਉ। ਆਪਣੇ ਆਪਣਾ ਨਾਂ ਤੋਂ ਸੁਹਾਗਣ ਬਣਾਈ ਰੱਖ, ਪਰ ਜੇ ਪਤੀ ਤੇਰੀ ਬਾਤ ਲੈਂਦਾ ਹੀ ਨਹੀਂ, ਪਤੀ ਬਾਤ ਪੁੱਛਦਾ ਨਹੀਂ, ਤੇ ਕਾਹਦੀ ਸੁਹਾਗਣ।

ਉਹਦੇ ਵਿੱਚ ਕੋਈ ਵੀ ਦੋਸ਼ ਨਹੀਂ ਹੈ। ਜਿਸ ਪਤੀ ਪਰਮਾਤਮਾ ਦੀ ਚਰਚਾ ਚੱਲ ਰਹੀ ਹੈ ਉਹਦੇ ਵਿੱਚ ਕੋਈ ਵੀ ਔਗਣ ਨਹੀਂ ਹੈ। ਤੇ ਕਮਾਲ ਦੀ ਗੱਲ ਹੈ, ਉਹ ਪਤੀ ਕਦੀ ਬੁੱਢਾ ਨਹੀਂ ਹੁੰਦਾ, ਉਹ ਪਤੀ ਕਦੀ ਮਰਦਾ ਨਹੀਂ ਹੈ, ਉਹ ਪਤੀ ਦੇ ਨਾਲ ਜੁੜਨ ਤੋਂ ਬਾਅਦ ਕਦੀ ਸਾਨੂੰ ਰੰਡਿਆ ਨਹੀਂ ਹੋਣਾ ਪੈਣਾ। ਦੁਨਿਆਵੀ ਪਤੀ ਤੇ ਸਰੀਰ ਛੱਡ ਜਾਏ ਤੇ ਬੱਚੀ ਨੂੰ ਰੰਡੇਪਾ ਕੱਟਣਾ ਪੈਂਦਾ ਹੈ। ਅਸੀਂ ਬਾਹਰੋਂ ਵੇਖਣੇ ਆ ਬੱਚੇ ਦਾ ਕਾਰੋਬਾਰ ਕੀ ਹੈ, ਬਾਹਰੋਂ ਵੇਖਣੇ ਆ ਬੱਚਾ ਸੁੰਦਰ ਸੁਨੱਖਾ ਕਿੰਨਾ ਹੈ, ਪਰ ਇਹ ਤੇ ਨਹੀਂ ਨਾ ਵੇਖ ਸਕਦੇ ਕਿ ਬੱਚੇ ਦੀ ਆਰਜਾ ਕਿੰਨੀ, ਇਹਦੀ ਆਰਜਾ ਥੋੜੀ ਹੈ ਜਾਂ ਜ਼ਿਆਦੀ ਹੈ। ਅਸੀਂ ਆਪਣੀ ਬੱਚੀ ਨੂੰ ਪਰਨਾ ਦਿੰਨੇ ਆ, ਵਿਆਹ ਦਿੰਨੇ ਆ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਸਭ ਦੀਆਂ ਬੱਚੀਆਂ ਸੁਖੀ ਵਸਣ। ਪਰ ਮੈਂ ਐਗਜ਼ਾਮਪਲ ਤੁਹਾਡੇ ਚਰਨਾਂ ਵਿੱਚ ਭੇਟ ਕਰ ਰਿਹਾ, ਕਦੀ ਕਦੀ ਪਤੀ ਚਲਾਣਾ ਕਰ ਜਾਏ ਤੇ ਬੱਚੀ ਨੂੰ ਰੰਡੇਪਾ ਕੱਟਣਾ ਪੈਂਦਾ ਹੈ, ਬੱਚੀ ਦਾ ਸਿਰ ਨੰਗਾ ਹੋ ਜਾਂਦਾ। ਇਸ ਤਰ੍ਹਾਂ ਕਹਿ ਦਿੰਦੇ ਨੇ ਪੰਜਾਬੀ ਵਿੱਚ, ਸਾਈਂ ਚਲਾ ਗਿਆ, ਪਤੀ ਚਲਾ ਗਿਆ। ਜਿਸ ਪਤੀ ਦੇ ਨਾਲ ਬਾਬਾ ਫਰੀਦ ਜੀ ਜੋੜ ਰਹੇ ਨੇ ਉਹ ਪਤੀ ਮਰਦਾ ਵੀ ਨਹੀਂ ਹੈ, ਤੇ ਜੇ ਉਹ ਪਤੀ ਮਰਦਾ ਨਹੀਂ ਤੇ ਮਤਲਬ ਇਹ ਹੋਇਆ ਕਿ ਅਸੀਂ ਕਦੀ ਰੰਡਿਆ ਵੀ ਨਹੀਂ ਹੋਣਾ, ਅਸੀਂ ਸਦਾ ਹੀ ਸੁਹਾਗਣਾ ਬਣ ਕੇ ਰਵਾਂਗੇ। ਉਹ ਪਤੀ ਜਾਂਦਾ ਨਹੀਂ, ਪਤੀ ਮਰਦਾ ਨਹੀਂ, ਪਤੀ ਵਿੱਚ ਦੋਸ਼ ਕੋਈ ਨਹੀਂ, ਕੋਈ ਔਗਣ ਨਹੀਂ। ਤੇ ਕਮਾਲ ਦੀ ਗੱਲ ਹੈ, ਉਸ ਪਤੀ ਕੋਲੋਂ ਫਿਰ ਮਿਲਣਾ ਹੀ ਮਿਲਣਾ ਹੈ। ਉਸ ਪਤੀ ਦੇ ਘਰ ਦੇ ਅੰਦਰ ਸ਼ਾਂਤੀ ਬੜੀ ਹੈ, ਸਕੂਨ ਬੜਾ ਹੈ, ਸਹਿਜ ਬੜਾ ਹੈ। ਉਸ ਪਤੀ ਪਰਮਾਤਮਾ ਦੇ ਨਾਲ ਭਗਤ ਫਰੀਦ ਸਾਹਿਬ ਜੀ ਜੋੜ ਰਹੇ ਨੇ, ਕਹਿਣ ਲੱਗੇ ਤੇਰਾ ਕੰਤ ਅਗੰਮ ਬੜਾ ਡੂੰਘਾ ਹੈ, ਪਹੁੰਚ ਤੋਂ ਪਰਾਂ ਹੈ। ਅਗੰਮ ਅਥਾਹ ਨਾਨਕ ਸੋ ਸੁਹਾਗਣੀ, ਕਹਿਣ ਲੱਗੇ ਅਸਲ ਰੂਪ ਦੇ ਅੰਦਰ ਸੁਹਾਗਣ ਉਹ ਹੈ ਜੋ ਪਾਵੇ ਬੇਪਰਵਾਹ, ਜੋ ਬੇਪਰਵਾਹ ਪਤੀ ਨੂੰ ਪਾ ਜਾਏ। ਪਾ ਜਾਣ ਦਾ ਮਤਲਬ ਚੰਗੀ ਲੱਗ ਜਾਏ। ਹੁਣ ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ, ਪਤੀ ਨੂੰ ਚੰਗੇ ਲੱਗਣ ਵਾਸਤੇ ਪਤੀ ਦੇ ਮੁਤਾਬਕ ਸਾਨੂੰ ਸ਼ਿੰਗਾਰ ਕਰਨਾ ਪਏਗਾ, ਪਤੀ ਦੇ ਮੁਤਾਬਕ। ਆਮ ਦੁਨਿਆਵੀ ਪਤੀ ਹੁੰਦੇ ਨੇ ਉਹ ਕਹਿ ਦਿੰਦੇ ਨੇ ਵੀ ਮੈਨੂੰ ਲਾਲ ਰੰਗ ਦਾ ਕੱਪੜਾ ਉੱਕਾ ਚੰਗਾ ਨਹੀਂ ਲੱਗਦਾ। ਹੁਣ ਸਹੀ ਰੂਪ ਵਿੱਚ ਸੁਹਾਗਣ ਹੋਵੇ ਨਾ ਕਿ ਉਹ ਪਤੀ ਦੀ ਪਸੰਦ ਦਾ ਕੱਪੜਾ ਪਾ ਲਵੇ, ਤੇ ਜੇ ਜਿੱਦ ਕਰੇ ਵੀ ਤੂੰ ਕਹਿੰਦਾ ਲਾਲ ਰੰਗ ਦਾ ਕੱਪੜਾ ਪਾ ਨਾ ਤੇ ਮੈਂ ਪਾਉਣਾ ਹੀ ਲਾਲ ਹੈ, ਤੇ ਫਿਰ ਪਤੀ ਦੇ ਨਾਲ ਇਹ ਤੇ ਵਿਰੋਧ ਹੋਇਆ, ਪਤੀ ਦੇ ਨਾਲ ਸਹਿਯੋਗ ਨਾ ਆਇਆ, ਪਤੀ ਦੇ ਨਾਲ ਕੋਪਰੇਟ ਉਹਨੇ ਨਹੀਂ ਕੀਤਾ। ਪਤੀ ਕਹਿ ਰਿਹਾ ਹੈ ਕਿ ਅੱਜ ਤੋਂ ਬਾਅਦ ਮੇਰੇ ਘਰ ਦੇ ਅੰਦਰ ਬੈਂਗਣਾਂ ਦੀ ਸਬਜ਼ੀ ਨਾ ਬਣਾਏ, ਉਦਾਹਰਣ ਵਜੋਂ। ਤੇ ਪਤਨੀ ਕਹੇ ਮੈਂ ਤਿੰਨ ਵਕਤ ਬਣਾਉਣੇ ਬੈਂਗਣ, ਇਹ ਤੇ ਪਤੀ ਦੀ ਵਿਰੋਧਤਾ ਹੋ ਗਈ ਨਾ। ਪਤੀ ਨੂੰ ਰਿਜਾਉਣ ਵਾਸਤੇ ਪਤੀ ਦੇ ਨਾਲ ਆਪਣੇ ਵਿਚਾਰਾਂ ਨੂੰ ਖਤਮ ਕਰਕੇ ਪਤੀ ਦੇ ਵਿਚਾਰਾਂ ਦੇ ਨਾਲ ਸਹਿਮਤ ਹੋਣਾ ਪਏਗਾ। ਕਿਧਰੇ ਉਹ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਵੇ, ਕਿਧਰੇ ਤੁਸੀਂ ਸਹਿਮਤ ਹੋਵੋ। ਪਰ ਧਰਮ ਦੀ ਦੁਨੀਆਂ ਦੇ ਅੰਦਰ ਗੁਰੂ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਹੋਣਗੇ, ਤੁਹਾਨੂੰ ਹੀ ਉਹਦੇ ਵਿਚਾਰਾਂ ਨਾਲ ਸਹਿਮਤ ਹੋਣਾ ਪਏਗਾ। ਅਗਰ ਗੁਰੂ ਪਤੀ ਕਹਿ ਰਹੇ ਨੇ ਵੀ ਐ ਸੁਹਾਗਣ ਮੈਂ ਤੇਰੀ ਝੋਲੀ ਵਿੱਚ ਇੱਕ ਸੰਦੇਸ਼ ਪਾ ਰਿਹਾ, ਤੂੰ ਅੱਜ ਤੋਂ ਬਾਅਦ ਚੁਗਲੀ ਨਹੀਂ ਕਰਨੀ, ਤੇ ਜੇ ਸਾਡੀ ਆਦਤ ਬਣ ਜਾਏ ਸਾਰਾ ਦਿਨ ਕਰਨੀ ਚੁਗਲੀ ਹੈ, ਤੇ ਕੀ ਪਤੀ ਸਾਡਾ ਸਾਡੇ ਤੇ ਰੀਝ ਜਾਏਗਾ? ਜੇ ਗੁਰੂ ਪਤੀ ਕਹੇ ਵੀ ਨਿੰਦਾ ਨਹੀਂ ਕਰਨੀ ਤੇ ਮੇਰੀ ਜ਼ੁਬਾਨ ਜਦੋਂ ਖੁੱਲੇ ਨਿੰਦਾ ਲਈ ਖੁੱਲੇ, ਤੇ ਕੀ ਗੁਰੂ ਪਤੀ ਰੀਝ ਜਾਏਗਾ? ਜੇ ਗੁਰੂ ਪਤੀ ਇਹ ਗੱਲ ਕਹਿਣ ਕਿ ਹੱਕ ਨਹੀਂ ਮਾਰਨਾ, ਬੁਰਾ ਨਹੀਂ ਵੇਖਣਾ, ਬੁਰਾ ਨਹੀਂ ਕਰਨਾ, ਬੁਰੇ ਰਾਹ ਤੇ ਨਹੀਂ ਚੱਲਣਾ, ਤੇ ਮੈਂ ਕਹਾਂ ਗੁਰੂ ਤੂੰ ਲੱਖ ਵਾਰ ਕਹਿੰਦਾ ਰਹਿ, ਤੂੰ ਪਤੀ ਹੋਏਗਾ ਆਪਣੀ ਜਗ੍ਹਾ ਤੇ ਮੈਂ ਤੇ ਸਾਰੇ ਕੰਮ ਕਰਨੇ ਨੇ। ਅਗਰ ਗੁਰੂ ਪਤੀ ਦੀ ਵਿਰੋਧਤਾ ਦੇ ਅੰਦਰ ਚੱਲ ਰਹੇ ਆ ਤਾਂ ਫਿਰ ਗੁਰੂ ਪਤੀ ਦਾ ਪਿਆਰ ਕਿੱਥੇ ਮਿਲੇਗਾ? ਫਿਰ ਉਸ ਪਤੀ ਨੂੰ ਤੁਹਾਡੀ ਕੋਈ ਪਰਵਾਹ ਨਹੀਂ, ਗਰਜ ਸਾਨੂੰ ਹੈ। ਉਹ ਆਪਣਾ ਫਰਜ਼ ਫਿਰ ਵੀ ਪਾਲੀ ਜਾ ਰਿਹਾ ਹੈ, ਸਾਨੂੰ ਰਿਜ਼ਕ ਦੇਈ ਜਾ ਰਿਹਾ ਹੈ, ਸਾਨੂੰ ਸਵਾਸ ਦਿੱਤੇ ਨੇ, ਸਾਨੂੰ ਤੰਦਰੁਸਤੀ ਦਿੱਤੀ ਹੈ, ਉਹ ਆਪਣਾ ਫਰਜ਼ ਨਿਭਾਈ ਜਾ ਰਿਹਾ ਹੈ, ਅਸੀਂ ਆਪਣੇ ਫਰਜ਼ ਤੋਂ ਕਿਨਾਰਾ ਕਾਸ਼ੀ ਕਰ ਰਹੇ ਹਾਂ। ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਪਵਿੱਤਰ ਬਾਣੀ ਦੇ ਨਾਲ ਜੁੜ ਕੇ ਵੇਖੋ, ਨਾ ਤੁਹਾਨੂੰ ਦੁਨਿਆਵੀ ਕਾਰਜਾਂ ਦੇ ਅੰਦਰ ਵਿਘਨ ਲੱਗੇਗਾ ਤੇ ਨਾ ਅਧਿਆਤਮਿਕ ਕਾਰਜਾਂ ਦੇ ਅੰਦਰ ਵਿਘਨ ਲੱਗੇਗਾ। ਮੈਂ ਅਕਸਰ ਇੱਕ ਬੇਨਤੀ ਕਰਦਾ ਕਿ ਰੱਬ ਨੂੰ ਮਿਲੋ ਨਾ ਮਿਲੋ ਗੱਲ ਪਾਸੇ ਰਹਿਣ ਦਿਓ। ਤੁਸੀਂ ਇਹ ਤੇ ਚਾਹੁੰਦੇ ਹੋ ਨਾ ਕਿ ਜਿਹੜੇ ਮੇਰੇ 4 ਦਿਨ ਜ਼ਿੰਦਗੀ ਦੇ ਨੇ ਉਹ ਆਰਾਮ ਦੇ ਨਾਲ ਸੁੱਖ ਸ਼ਾਂਤੀ ਦੇ ਨਾਲ ਬੀਜਣ, ਇਹ ਤੇ ਤੁਹਾਡੀ ਸਾਰਿਆਂ ਦੀ ਤਮੰਨਾ ਹੈ ਨਾ, ਮੇਰੀ ਵੀ ਤਮੰਨਾ ਹੈ, ਤੁਹਾਡੀ ਵੀ ਤਮੰਨਾ ਹੈ। ਅਗਰ ਇਹ ਤਮੰਨਾ ਹੈ ਤਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਵੇਖੋ, ਤੁਹਾਡੀ ਇਹ ਤਮੰਨਾ ਸਤਿਗੁਰੂ ਅਵੱਚ ਪੂਰੀ ਕਰਨਗੇ। ਜਦ ਸਾਡੇ ਧੰਦੇ ਦੇ ਅੰਦਰ ਕੋਈ ਖੋਟ ਨਹੀਂ, ਸਾਡੇ ਮਨ ਦੇ ਅੰਦਰ ਕੋਈ ਖੋਟ ਨਹੀਂ, ਅਸੀਂ ਰੱਬ ਜੀ ਦਾ ਚਿੰਤਨ ਵੀ ਕਰਾਂਗੇ ਤਾਂ ਮਨ ਦੇ ਅੰਦਰ ਸ਼ਾਂਤੀ ਕਿਉਂ ਨਹੀਂ ਬਣੇਗੀ? ਸ਼ਾਂਤੀ ਕਦ ਨਹੀਂ ਬਣਦੀ? ਅਸੀਂ ਆਪਣਾ ਕਾਰਜ ਵੀ ਧੰਦਾ ਵੀ ਨਹੀਂ ਸ਼ੁੱਧ ਕਰਦੇ, ਨਜ਼ਰਾਂ ਵੀ ਸ਼ੁੱਧ ਨਹੀਂ ਕਰਦੇ, ਬੁਰਾ ਬੋਲਣਾ, ਬੁਰਾ ਵੇਖਣਾ, ਬੁਰਾ ਕਰਨਾ, ਧਿਆਨ

0: ਕਿ $2 ਗੋਲਕ ਵਿਚ ਪਾ ਕੇ ਰੱਬ ਜੀ ਮੈਨੂੰ ਸ਼ਾਂਤੀ ਦੇਈ, ਅਰਦਾਸ ਕਰਵਾ ਲੈਣੀ, ਕਿਵੇਂ ਬਣੇ ਸ਼ਾਂਤੀ? ਸ਼ਾਂਤੀ ਮੁੱਲ ਤੇ ਵਿਕਦੀ ਨਹੀਂ ਹੈ ਕਿ $5 ਦੇ ਆਸਰੇ ਤੁਹਾਨੂੰ ਥੋੜੀ ਮਿਲ ਜਾਏ ਤੇ ਜਿੰਨੇ 20 ਦਿੱਤੇ ਨੇ ਉਹਨੂੰ ਜ਼ਿਆਦਾ ਮਿਲ ਜਾਏ। ਅਗਰ ਸ਼ਾਂਤੀ ਇਸ ਤਰ੍ਹਾਂ ਵਿਕਦੀ ਹੁੰਦੀ ਤੇ ਸ਼ਾਂਤੀ ਅੱਜ ਸਾਰੀ ਅਮੀਰਾਂ ਦੀ ਮੁੱਠੀ ਦਾ ਸ਼ਿੰਗਾਰ ਹੁੰਦੀ, ਗਰੀਬ ਤੇ ਵਿਚਾਰੇ ਪਾਸੇ ਹੀ ਰਹਿ ਜਾਂਦੇ। ਇਹ ਸਤਿਗੁਰੂ ਦੀ ਦਇਆ ਦਾ ਪਾਤਰ ਬਣਨ ਤੋਂ ਬਾਅਦ ਹੀ ਮਿਲਦੀ ਹੈ। ਗੁਰੂ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਮਨ ਵਿੱਚ ਸ਼ਾਂਤੀ ਬਣੇ। ਆਪ ਆਪਣੇ ਘਰ ਦੇ ਅੰਦਰ ਝੂਮਰ ਲਿਆ ਲਿਆ ਕੇ ਭਾਵੇਂ $500 $5,000 ਦੇ ਝੂਮਰ ਆਪਣੇ ਘਰਾਂ ਦੇ ਅੰਦਰ ਲਟਕਾ ਲਓ, ਟਿਊਬਾਂ ਲਾ ਲਓ, ਪ੍ਰਕਾਸ਼ ਦਾ ਸਾਧਨ ਕਰ ਲਓ, ਬਲਬ ਲਾ ਲਓ, ਪਰ ਜੇ ਸਪਲਾਈ ਪਿੱਛੋਂ ਨਹੀਂ ਨਾ ਆ ਰਹੀ ਤੇ $5,000 ਦਾ ਝੂਮਰ ਵੀ ਕਿਸੇ ਕੰਮ ਦਾ ਨਹੀਂ ਹੈ। ਜੇ ਸਪਲਾਈ ਆ ਰਹੀ ਹੈ ਤੇ ਉਹ ਸੁੰਦਰ ਲੱਗੇਗਾ, ਜਗੇਗਾ, ਘਰ ਦੀ ਰੌਣਕ ਨੂੰ ਵਧਾਏਗਾ, ਤੇ ਜੇ ਪਿੱਛੋਂ ਸਪਲਾਈ ਲਾਈਟ ਦੀ ਬਿਜਲੀ ਦੀ ਨਹੀਂ ਮਿਲ ਰਹੀ ਤੇ ਝੂਮਰ ਭਾਵੇਂ $5,00,000 ਦਾ ਲਾ ਲਓ, ਕੀ ਫਰਕ ਪੈਂਦਾ? ₹50 ਦਾ ਲਾ ਲਓ, ₹500 ਦਾ ਲਾ ਲਓ, ਕੀ ਫਰਕ ਪੈਂਦਾ? ਸਪਲਾਈ ਸਾਨੂੰ ਮਿਲਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ। ਜੋ ਸ਼ਾਂਤੀ ਦੀ ਸ਼ਾਂਤੀ ਸਾਡੇ ਮਨ ਵਿੱਚ ਆਉਣੀ ਹੈ, ਜੋ ਸ਼ਾਂਤੀ ਗੁਰੂ ਕੋਲੋਂ ਮਿਲਣੀ ਹੈ, ਉਹ ਆਉਣੀ ਤੁਹਾਡੇ ਮਨ ਦੇ ਉੱਥੇ ਜੁੜਨ ਕਰਕੇ। ਮਨ ਨੂੰ ਜੋੜੋ, ਸ਼ਾਂਤੀ ਬਣੇਗੀ। ਹਾਰ ਸ਼ਿੰਗਾਰ ਅਡੰਬਰ ਲੱਖ ਕਰ ਲਓ, ਜੇ ਮਨ ਦੀ ਤਾਰ ਉਹਦੇ ਨਾਲ ਜੁੜੀ ਨਹੀਂ ਹੈ, ਸ਼ਾਂਤੀ ਸਕੂਨ ਬਣੇਗਾ ਨਹੀਂ। ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਉਹ ਸੁਹਾਗਣ ਹੈ ਜੋ ਬੇਪਰਵਾਹ ਪਤੀ ਨੂੰ ਚੰਗੀ ਲੱਗ ਜਾਏ, ਪਾ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਸਭਨਾਂ ਦੇ ਮਨਾਂ ਅੰਦਰ ਗੁਰਮਤਿ ਗਿਆਨ ਦੀ ਸੂਝ ਬੂਝ ਬਖਸ਼ਿਸ਼ ਕਰਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਾਤੀ ਧੋਤੀ ਸੰਭਹੀ, ਸੁੱਤੀ ਆਏ ਨਚਿੰਦ, ਫਰੀਦਾ ਰਹੀ ਸੋ ਬੇੜੀ ਹਿੰਗਦੀ, ਗਈ ਕਥੂਰੀ ਗੰਦ। ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਫਰੀਦਾ ਚਿੰਤ ਖਟੋਲਾ ਵਾਣ ਦੁੱਖ, ਬ੍ਰਹ ਵਿਸ਼ਾਵਨ ਲੇਪ, ਇਹੋ ਹਮਾਰਾ ਜੀਵਨਾ, ਤੂੰ ਸਾਹਿਬ ਸੱਚੇ ਵੇਖ, ਇਹੋ ਹਮਾਰਾ ਜੀਵਨਾ, ਤੂੰ ਸਾਹਿਬ ਸੱਚੇ ਵੇਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਵਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਪ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਗੋਦ ਦਾ ਆਨੰਦ ਪਾ ਰਹੇ ਹੋ, ਸਰਵਣ ਕਰ ਰਹੇ ਸੀ ਗੁਰੂ ਕੇ ਕੀਰਤਨੀਆਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਸ੍ਰੀ ਆਸਾ ਜੀ ਦੀ ਵਾਰ ਦਾ। ਮਨ ਬਿਰਤੀਆਂ ਇਕਾਗਰ ਕਰੀਏ ਤੇ ਜੁੜੀਏ ਚੱਲ ਰਹੀ ਲੜੀ ਵਾਰ ਕਥਾ ਜੋ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ ਚੱਲ ਰਹੀ ਹੈ। ਭਗਤ ਜੀ ਦਾ ਫਰਮਾਨ, ਨਾਤੀ ਧੋਤੀ ਸੰਭਹੀ, ਸੁੱਤੀ ਆਏ ਨਚਿੰਦ। ਜੀਵ ਇਸਤਰੀ ਨਾ ਧੋ ਕੇ, ਸੰਭਹੀ ਦਾ ਮਤਲਬ ਹੁੰਦਾ ਹੈ ਸੱਜ ਸੰਵਾਰ ਕੇ, ਆਪਣਾ ਸ਼ਿੰਗਾਰ ਕਰਕੇ, ਨਾ ਕੇ ਕੱਪੜੇ ਬਦਲ ਕੇ, ਇਸ਼ਨਾਨ ਪਾਣ ਕਰਕੇ, ਸ਼ਿੰਗਾਰ ਹਾਰ ਕਰਕੇ, ਸਭ ਕੁਝ ਕਰਕੇ ਤੇ ਨਿਸ਼ਚਿੰਤ ਹੋ ਕੇ ਸੌਂ ਗਏ। पति दे नेड़े नहीं गई, पति नूं मिली नहीं है, पति नूं याद नहीं फरमाया, पति दे मंदर विच प्रवेश नहीं कीती। हार शिंगार इशनान पान करन तो बाद फरीद जी कहन लगे निश्चिंत नचिंद, नचिंद दा मतलब निश्चिंत चिंता तो रहत, निश्चिंत होके सौ गई। फरीदा रही सो बेड़ी हिंगदी, हिंगदी बदबू बड़ी है ते दूसरे पासे गुलाब दे फुलां दी सुगंध भी बड़ी है, चंदन दी महक भी बड़ी है। जिमें चंदन दी महक अपने विच नवेकली थां रखदी है, हिंगदी दुर्गंध भी इस तरह अपनी जगह दे उत्ते नवेकली थां रखदी है। आखिया तेरे मन दे अंदर हिंग वर्गी बदबू रही, रही कथूरी कंध ते कस्तूरी वर्गी महक तेरे जीवन दे अंदर पैदा ना होए। इस श्लोक नूं खोलण दा यतन करदा चलां। बंदा धार्मिक शिंगार ते कर लैंदा है पर धार्मिक बनदा नहीं है। तन करके धर्मी बन जाना बड़ा आसान है, मन करके धर्मी बन जाना परम कठिन है। जिन्ना वेश भूषा पहरावे तन करके धर्मी दिसना आसान है, उन्ना ही मन करके धर्म दे अंदर प्रवेश कर जाना ये महान है। बड़ी दुनिया धर्म दे अंदर प्रवेश कर जाती है तन करके, मन करके प्रवेश नहीं करते। किसी दे हाथ दे अंदर गीता फड़ी होवे, गीता दा पाठ करदा होवे, तीन धारियां वाला तिलक ओहदे मत्थे उत्ते होवे, तेरे धागे दा जनेऊ ओहदे गले विच होवे, धोती उहने बद्धी होवे, इस तरह दा अडंबर वेख के आप कह दोगे कि इह हिंदू धर्म दे अंदर खास मनुख है। गीता हाथ विच फड़ी रह जांदी है, जे कोई गीता दा सलूक मन विच नहीं गया ते फिर उह सही हिंदू अजे नहीं बनिया। ठीक दूसरे पासे पावे कुरान दी तलावत करदा होवे, हाथ विच तस्बी रखदा होवे, मोढे दे उते मुसल्ला रखदा होवे, सूफ गल होवे, पावे उहदा लिबास काला होवे, सूफी संत अक्सर लिबास काला पाउंदे सन, मोढे दे उते मुसल्ला, मुसल्ला कहिंदे ने जिहड़े कपड़े नूं विछा के नमाज पढ़ी जानी है, मोढे ते मुसल्ला होवे, सुन्नत होवे, मुच्छां कटियां होण, बारों नजर पेगा मुसलमान है ते पक्का मुसलमान है, कट्टड़ मुसलमान है। पर जे कुरान दी एक भी आयत उदे मन विच नहीं वसी ते उस कुरान दी आयत दे मुताबक वो अपने जीवन नू गुजार नहीं रहा ते कदा मुसलमान है। पावे सिर दे उते श्री गुरु ग्रंथ साहिब जी नू रखिया होवे, हाथ विच गुटका होवे, और वेश भूषा चोला लम्मा होवे, गिट्टियां तक चार माला सुटियां होण, दाड़ा प्रकाश होवे, पग दा रंग चंगा होवे, पोच के बीबी पग बद्धी होवे, वेखण नूं ते नजर आएगा बे सिख है ते सिख भी खास है, सिख है ते सिख भी कट्टड़ है। पर जे गुरु ग्रंथ साहिब जी दी बाणी दा एक भी बचन उहने मन विच वसाया नहीं ते उन्हां बचना दे अनुसार वो जीवन दे अंदर चल नहीं रहा ते फिर कादा सिख है, फिर ते बगले वाला ही लिबास से फिर कादा सिख है। तो मैं अक्सर एक बेनती करया करदा कि गीता दी जगदी हुई रोशनी मंदिर दी चार दवारी दे अंदर कैद होके रह गई है, हिंदुआं दे जीवन दे अंदर गीता दे सलोक नहीं आए, जे आए ने ते बड़े थोड़े हिंदुआं दी जीवनी दे अंदर। कुरान दे पवित्र ग्रंथ दियां आयतां, कुरान दी जगदी हुई शमा, कुरान दी रोशनी मस्जिद दी चार दवारी दे अंदर बंद है, मुसलमाना दे जीवन विचो कुरान नजर नहीं आउंदे। अगर आउंदी है ते ओ मुसलमान उंगलियां दे उत्ते गिने जा सकदे ने, बड़े थोड़े। खिमा मंग लवां, गुरु ग्रंथ साहिब जी दा महान ज्ञान प्रकाश ते ए जगदी हुई सच्चाई दी शमा गुरुद्वारे दी चार दवारी दे अंदर बंद है, साढ़े जीवन विचो बाणी दा कोई बचन नजर नहीं आउंदा। और मेरा बोल शायद तुहाडे मन नूं चोट करदा होवे, हकीकत है। दुकान ते बह के यही चेहरा कोई होर रूप बटा लैंदा है, गुरुद्वारे दे अंदर यही चेहरा होर हुंदा है। धर्म यह नहीं है कि चलो गुरुद्वारे जाना है, बह के दो घड़ियां सुनना है, जां सुनाउना है, मत्था टेकना है, ते हाथ विच दात्री फड़ के रखनी है, जिहड़ा दुकान ते आ गया रगड़ के धर देना है, छिल ला लैनी है, या कारोबार दे अंदर दूसरे दा हक खाना है, वधीकी करनी है, नफरत करनी है, ईर्ष्या करनी है, सारा दिन चुगली, सारा दिन निंदा, अगर ये सब बुराइयां मन दे अंदर मौजूद ने ते फिर सिख ता हां पर वखावे दे सिखां हकीकत वे सिख नहीं है। सिखी केवल बारले पहरावे दा नानी और ए बेंती मैं अक्सर करता ही रहना। क्यों करता रहना? क्योंकि साडा ध्यान बार जुड़दा है, पहरावे दे उत्ते जुड़दा है, अंदर नहीं जाते। गुरबाणी दे नेम, गुरबाणी दे नुक्ते, गुरबाणी दे सिद्धांत अपने मन विच वसाओ ते कारोबार करदिआं वकत, वेखदे वकत, बोलदे वकत, सोचदे वकत, चलदे वकत तुहानू गुरबाणी दे ओ बचन चोट करदे रहन कि तू इस मार्ग ते चलना, इस मार्ग दे उत्ते नहीं चलना। अगर ते आप बाणी दे अनुसार चल रहे हो, कह सकने आ सच्चे सिख हो, खिमा चाहवांगा नहीं चल रहे ते फिर पेखी सिख हो, केवल पेख करके पहरावे तो नजर आ रहे सिख हो पर अंदरों सिख नहीं हो। उहदे विच मैं भी आप भी शामिल हाँ, तुसी भी शामिल हो। तो खैर भगत फरीद साहब जी कहिंदे ने एक सुहागण ने इशनान पान कर लिया है, हार शिंगार कर लिया है, पर पति दे नाल सुला सफाई नहीं है, पति दे नाल मन मुटाव है, ते फिर वह सुहागण कादी होई। कहना की चाहते ने कि धर्म दे मार्ग दे उत्ते चलदिया चलदिया बंदा धर्म दे अडंबर बारों बारों कर लैंदा है, पर पति परमात्मा दे नाल सुला सफाई नहीं, लैन देन नहीं, बैन उठन नहीं, पति दे विचारां दे नाल सहमति नहीं। ते भगत जी कहन लगे फिर अपने आप सुहागण है, अपने आप दे अंदर सिख है, हकीकत विच नहीं है। हुण मैं एक होर बेनती आप संगत दे सन्मुख करदा चला। एक पासे एक पागल मनुख, दूसरे पासे एक रब दा प्यारा भगत मनुख, इन्हां दोवां दे मन दे अंदर जप चलदा है, दोवां दे मन दे अंदर। जो आम अकल दे तल नूं छड के अकल दे तल नालों थोड़ा उच्चा उठ के जीवन गुजार रहा है, रब दा सच्चा संत, सच्चा भगत, कबीर साहब, नामदेव साहब ते रविदास साहब वर्गा, उन्हां दे मन विच भी जप चलदा है। दूसरा जो अकल नूं छड के आम दुनियावी तल नूं छड के थोड़ा नीवा जाके नीवी पद्धर दे उत्ते जीवन गुजार रहा है, जिन्हों आपां कह दिंदे आ पागल, पागल दे अंदर भी एक जप चलदा हुंदा है और लगातार चलदा है। लगातार जप चलदा है जां पागल दे अंदर, लगातार जप चलदा है जां एक सच्चे भगत दे अंदर, विचकारले मनुखां दे मन दे अंदर लगातार नहीं चलदा। तुसी अपने वाल छाती मार के वेख लो, कदी तुहाडे मन दे अंदर परमात्मा दी याद हुंदी है, कदी नहीं हुंदी। कदी तुहाडे मन दे अंदर पुण चलदा है, कदी पाप चलदा है। कदी मन दे अंदर ईर्ष्या दुश्मनी चलदी है, ते कदी कदी चंगे गुणां दी माला चलदी है, परोपकार दे विचार चलदे ने, कदी शुभ विचार चलदे ने, कदी मैले विचार चलदे ने। टिकाऊ विचार साडे विच नहीं चलदे, कदी चंगे कदी मंदे, कदी बड़े उतली बुलंदी वाले, कदी बिल्कुल डूंगी खड वाले, इस तरह दे विचार। रब दे प्यारे दे मन विच जप चलदा है पर एक तरफा चलदा है, एक पागल दे मन विच भी जप चलदा है पर एक तरफा चलदा है। रब दे प्यारे दे मन विच जिहड़ा जप चलदा है वो लगातार परमात्मा दा चलदा है, और वो जप ओदी मंग है, वो जप ओदा शौक है, ओदी मजबूरी नहीं है। एक पागल जिहदा दिमागी तवाजन कायम नहीं रहा, ओदे मन विच भी जप चलदा है पर वो बड़ी नीवी पत्तर दा जप चलदा है, या पत्नी नूं दा जप चलदा है, या पुत्रां दा जप चलदा है, या पदार्थ दा जप चलदा है। पागल बंदा क्यों होया है, किस कारण करके चोट खा के होया है, जिथों ओनू चोट मिली पागल दे दिमाग दी सूई उत्थे ही रुक जांदी है। पागल ओही जप वार वार करदा है, और ये कारण है, कदी किसी पागल नूं वेखो जिस कारण करके ओनू चोट लगी है समाज दे अंदर चलदिआं चलदिआं, जिस पास्यों ओनू चोट मिली है, पागल हो गया है, अकल गवा बैठा है, पर हुण भी मन दे अंदर वो कुछ चलदा है, ते जुबान दे उत्ते भी ओही कुछ चलदा है। और इस तरह दे बंदे अक्सर मिलदे ने, एक तरफा गल करदे हुए मिलदे ने। पागल दा जप ओदा बोझ है, ते एक गुरमुख दा जप ओदे बोझ नूं हल्कियां करदा है, संत दा जप ओदे बोझ नूं हल्कियां करदा है। ਪਾਗਲ ਦਾ ਜਾਪੋ ਦੀ ਮਜਬੂਰੀ ਹੈ ਤੇ ਇੱਕ ਸੱਚੇ ਸੰਤ ਦਾ ਜਾਪੋ ਦੀ ਮਜਬੂਰੀ ਨੇ ਉਹਦੀ ਮੰਗ ਹੈ ਉਹਦਾ ਸ਼ੌਂਕ ਹੈ। ਪਾਗਲ ਦਾ ਜਪ ਉਹਨੂੰ ਜਨਮ ਮਰਨ ਦੇ ਗੇੜ ਵਿੱਚ ਲਿਆਏਗਾ ਤੇ ਸੱਚੇ ਰੱਬ ਦੇ ਪਿਆਰੇ ਦਾ ਜਪ ਉਹਨੂੰ ਜਨਮ ਮਰਨ ਤੋਂ ਰਹਿਤ ਕਰੇਗਾ, ਜਨਮ ਮਰਨ ਤੋਂ ਬਚਾ ਦੇਗਾ। ਇਸ ਅੱਜ ਦੇ ਮਹਾਂਵਾਕ ਵਿੱਚ ਭਗਤ ਫਰੀਦ ਜੀ ਕਹਿਣ ਲੱਗੇ, ਧਾਰਮਿਕ ਅਡੰਬਰ ਤੂੰ ਕਰ ਲੈਣਾ ਹੈ ਪਰ ਤੇਰੇ ਅੰਦਰ ਜਪ ਨਹੀਂ ਚੱਲਦਾ ਪਰਮਾਤਮਾ ਦਾ, ਤੇਰੇ ਅੰਦਰ ਚਿੰਤਨ ਯਾਦ ਨਹੀਂ ਚੱਲਦੀ ਤੇ ਉਹ ਵੀ ਪਰਮਾਤਮਾ ਦੀ ਯਾਦ। ਪਰਮਾਤਮਾ ਦੀ ਯਾਦ ਨਹੀਂ ਤੇ ਬਾਹਰੋਂ ਭੇਖ ਬਣਾ ਲਿਆ। ਕਹਿਣ ਲੱਗੇ ਤੂੰ ਸੱਚਾ ਨਹੀਂ ਹੈ, ਭੇਖੀ ਹੈ, ਕੇਵਲ ਭੇਖੀ ਹੈ। ਤਾਂ ਹੁਣ ਮੈਂ ਇੱਕ ਬੇਨਤੀ ਹੋਰ ਵੀ ਕਰਦਾ ਚੱਲਾਂ ਕਿਉਂਕਿ ਅਹਿਮ ਜਿਹਾ ਵਿਸ਼ਾ ਹੈ। ਅਕਸਰ ਦੇਸ਼ ਵਿਦੇਸ਼ ਦੇ ਅੰਦਰ ਵਿਚਰਦਿਆਂ ਪ੍ਰੇਮੀਆਂ ਵੱਲੋਂ ਪ੍ਰਸ਼ਨ ਆਉਂਦੇ ਨੇ, ਸਿਮਰਨ ਕਰਨਾ ਹੈ ਪਰ ਕਿਵੇਂ ਕਰਨਾ ਹੈ, ਔਰ ਸਿਮਰਨ ਕਰਨ ਦੀਆਂ ਵਿਧੀਆਂ ਵੀ ਤਰ੍ਹਾਂ ਤਰ੍ਹਾਂ ਦੀਆਂ ਬਿਆਨ ਕੀਤੀਆਂ ਜਾ ਰਹੀਆਂ ਨੇ। ਇੱਕ ਬੇਨਤੀ ਮੈਂ ਹੋਰ ਕਰਨੀ ਚਾਹਾਂਗਾ, ਮੈਨੂੰ ਕੋਈ ਹੱਕ ਨਹੀਂ ਕਿ ਮੈਂ ਆਪਣੇ ਵੱਲੋਂ ਤੁਹਾਡੀ ਝੋਲੀ ਦੇ ਅੰਦਰ ਕੋਈ ਵਿਧੀ ਵਿਧਾਨ ਪਾਵਾਂ ਤੇ ਉਹ ਵਿਧੀ ਗੁਰਬਾਣੀ ਵਿੱਚ ਹੋਵੇ ਨਾ ਤੇ ਮੈਂ ਤੁਹਾਨੂੰ ਆਪਣੇ ਵੱਲੋਂ ਕੋਈ ਜੁਗਤ ਬਿਆਨ ਕਰਾਂ ਜੀ ਇਸ ਤਰ੍ਹਾਂ ਕਰਨਾ ਚਾਹੀਦਾ ਇਸ ਤਰ੍ਹਾਂ ਕਰਨਾ ਚਾਹੀਦਾ, ਮੈਨੂੰ ਕੋਈ ਹੱਕ ਨਹੀਂ। ਹਾਂ, ਗੁਰਬਾਣੀ ਵਿੱਚ ਕੋਈ ਵਿਧੀ ਬਿਆਨ ਕੀਤੀ ਹੋਵੇ ਉਹ ਗੁਰਬਾਣੀ ਦੇ ਬਚਨਾਂ ਨੂੰ ਖੁੱਲ੍ਹਣਾ, ਗੁਰਬਾਣੀ ਦੇ ਬਚਨਾਂ ਨੂੰ ਐਕਸਪਲੇਨ ਕਰਨਾ ਉਹ ਤੇ ਸਾਡੀ ਜ਼ਿੰਮੇਵਾਰੀ ਹੈ, ਪਰ ਗੁਰਬਾਣੀ ਦੀ ਉਲੰਘਣਾ ਕਰਕੇ ਆਪਣੇ ਕੋਲੋਂ ਵਿਧੀਆਂ ਬਿਆਨ ਕਰਨੀਆਂ ਜੀ ਇਸ ਤਰ੍ਹਾਂ ਕਰ ਲਓ ਧਿਆਨ ਜੁੜ ਜਾਏਗਾ, ਇਸ ਤਰ੍ਹਾਂ ਕਰ ਲਓ ਧਿਆਨ ਨਹੀਂ ਜੁੜੇਗਾ, ਇੱਥੇ ਗੁਰਬਾਣੀ ਨੂੰ ਉਲੰਘਣਾ, ਗੁਰਬਾਣੀ ਦੀ ਤੋਹੀਨ ਕਰਨੀ ਤੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਵਾਲਾ ਕੰਮ ਹੈ। ਹੁਣ ਜੋ ਮੈਨੂੰ ਸਮਝ ਵਿੱਚ ਆਇਆ ਹੈ, ਪਰਮਾਤਮਾ ਦਾ ਸਿਮਰਨ ਕਰਨ ਦੀ ਵਿਧੀ ਕੀ, ਪਹਿਲਾਂ ਸਿਮਰਨ ਨੂੰ ਥੋੜਾ ਸਮਝ ਲਈਏ। ਸੰਸਕ੍ਰਿਤ ਭਾਸ਼ਾ ਦਾ ਲਫ਼ਜ਼ ਹੈ ਸਿਮਰਨ, ਪੰਜਾਬੀ ਵਿੱਚ ਉਹਨੂੰ ਕਹਿ ਦਿੰਦੇ ਨੇ ਚੇਤਾ ਕਰਨਾ, ਔਰ ਹਿੰਦੀ ਵਿੱਚ ਕਹਿ ਦਿੰਦੇ ਨੇ ਯਾਦ ਕਰਨਾ। ਇੱਕ ਹੀ ਕਿਰਿਆ ਦੇ ਤਿੰਨ ਨਾਮ ਨੇ ਤਿੰਨ ਭਾਸ਼ਾਵਾਂ ਦੇ ਅੰਦਰ, ਹਿੰਦੀ ਵਿੱਚ ਯਾਦ, ਪੰਜਾਬੀ ਵਿੱਚ ਚੇਤਾ ਤੇ ਸੰਸਕ੍ਰਿਤ ਦੇ ਅੰਦਰ ਸਿਮਰਨ। ਜਿਵੇਂ ਪਾਣੀ, ਕੋਈ ਪਾਣੀ ਨੂੰ ਪਾਣੀ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਜਲ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਨੀਰ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਵਾਟਰ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਆਬ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਜਲ ਕਹਿ ਦਿੰਦਾ ਹੈ। ਆਖਰਕਾਰ ਚੀਜ਼ ਤੇ ਇੱਕ ਹੀ ਹੈ ਨਾ, ਉਹਦੇ ਨਾਂ ਬੜੇ ਨੇ, ਚੀਜ਼ ਤੇ ਇੱਕ ਹੀ ਹੈ, ਪਦਾਰਥ ਇੱਕੋ ਹੀ ਹੈ, ਕਿਰਿਆ ਇੱਕੋ ਹੀ ਹੈ, ਕਰਮ ਇੱਕੋ ਹੀ ਹੈ, ਉਹਦੇ ਨਾਂ ਤਿੰਨ ਨੇ, ਯਾਦ ਕਰਨਾ, ਚੇਤਾ ਕਰਨਾ, ਸਿਮਰਨ ਕਰਨਾ। ਇਹਨਾਂ ਤਿੰਨਾਂ ਵਿੱਚੋਂ ਜੋ ਸਭ ਤੋਂ ਮਸ਼ਹੂਰ ਲਫ਼ਜ਼ ਹੋਇਆ ਉਹ ਹੈ ਸਿਮਰਨ। ਸਿਮਰਨ ਤੁਹਾਡੇ ਮਨ ਦੇ ਨਾਲ ਸੰਬੰਧ ਰੱਖਦਾ ਹੈ। ਮੈਂ ਫਿਰ ਯਾਦ ਕਰਾ ਰਿਹਾ, ਯਾਦ ਕਰਨਾ। ਤੇ ਹੁਣ ਇਸ ਵਕਤ ਬਹਿ ਕੇ ਤੁਸੀਂ ਆਪਣੇ ਮਨ ਦੇ ਅੰਦਰ ਕਿਹਨੂੰ ਯਾਦ ਕਰ ਰਹੇ ਹੋ? ਕਿਸੇ ਦੂਸਰੇ ਨੂੰ ਪਤਾ ਲੱਗ ਰਿਹਾ ਕਿ ਤੁਹਾਡੇ ਮਨ ਦੇ ਅੰਦਰ ਯਾਦ ਦੀ ਮਾਲਾ ਚੱਲ ਰਹੀ ਹੈ? ਤੁਸੀਂ ਇੰਡੀਆ ਦੇ ਅੰਦਰ ਆਪਣੇ ਕਿਸੇ ਸੱਜਣ ਮਿੱਤਰ ਨੂੰ ਯਾਦ ਕਰਦੇ ਹੋ, ਭੈਣ ਭਾਈ ਨੂੰ ਯਾਦ ਕਰਦੇ ਹੋ, ਰਿਸ਼ਤੇਦਾਰ ਨੂੰ ਯਾਦ ਕਰਦੇ ਹੋ, ਜਾਂ ਗੁਰੂ ਨੂੰ ਯਾਦ ਕਰਦੇ ਹੋ? ਕਿਸੇ ਨੂੰ ਸਮਝ ਆ ਰਹੀ? ਤੇ ਯਾਦ ਕਰਨ ਵਾਸਤੇ ਤੁਹਾਨੂੰ ਕਿਸੇ ਵਿਧੀ ਵਿਧਾਨ ਦੀ ਰਚਨ ਦੀ ਲੋੜ ਪਈ ਕਿ ਤੁਸੀਂ ਦੂਰ ਬੈਠੇ ਹੋਏ ਆਪਣੇ ਮਾਂ ਬਾਪ ਨੂੰ ਯਾਦ ਕਰਨਾ ਹੈ ਤੇ ਤੁਹਾਨੂੰ ਕਿਸੇ ਵਿਧੀ ਦੇ ਤਹਿਤ ਯਾਦ ਕਰਨਾ ਪਏਗਾ। ਕੀ ਯਾਦ ਕਰਨ ਲੱਗਿਆਂ ਵਿਧੀ ਦੀ ਲੋੜ ਪੈਂਦੀ? ਇਸ ਤੋਂ ਅੱਗੇ ਮੈਂ ਬੇਨਤੀ ਕਰਾਂਗਾ ਜਪ ਕਰਨਾ, ਜਪ ਵੱਖਰਾ ਹੈ ਤੇ ਸਿਮਰਨ ਵੱਖਰਾ ਹੈ। ਤੋ ਖੈਰ, ਮਨ ਦੇ ਅੰਦਰ ਭੁੱਖ ਹੋਵੇ ਪਰਮਾਤਮਾ ਨੂੰ ਮਿਲਣ ਦੀ, ਮਨ ਦੇ ਅੰਦਰ ਪਿਆਸ ਹੋਵੇ ਰੱਬ ਜੀ ਦੇ ਨਾਲ ਮਿਲਾਪ ਕਰਨ ਦੀ, ਆਪ ਜ਼ੁਬਾਨ ਤੋਂ ਵਾਹਿਗੁਰੂ ਕਹਿ ਲਓ, ਉਹ ਤੁਹਾਡਾ ਸਿਮਰਨ ਬਣ ਜਾਏਗਾ। ਵਾਹਿਗੁਰੂ ਕਹਿਣ ਦੇ ਨਾਲ ਅੰਦਰ ਯਾਦ ਬਣ ਰਹੀ ਹੈ ਜਾਂ ਨਹੀਂ ਬਣ ਰਹੀ? ਜ਼ੁਬਾਨ ਤੋਂ ਵਾਹਿਗੁਰੂ ਕਹਿਣਾ ਇਹ ਹੈ ਜਪ ਕਰਨਾ। ਬੜੇ ਧਿਆਨ ਨਾਲ ਮੇਰੀ ਬੇਨਤੀ ਨੂੰ ਸਮਝ ਲੈਣਾ, ਨਹੀਂ ਤੇ ਮਨ ਸ਼ੰਕੇ ਵਿੱਚ ਚਲਾ ਜਾਏਗਾ। ਜ਼ੁਬਾਨ ਦੇ ਨਾਲ ਵਾਹਿਗੁਰੂ ਬੋਲਣਾ, ਮੂਲ ਮੰਤਰ ਕਹਿਣਾ, ਬਾਣੀ ਨੂੰ ਪੜ੍ਹਨਾ, ਇਹਦਾ ਨਾਂ ਹੈ ਜਪ ਕਰਨਾ। ਜਪਿਆ ਜਾਂਦਾ ਹੈ ਜ਼ੁਬਾਨ ਦੇ ਨਾਲ, ਜਪਿਆ ਜਾਂਦਾ ਹੈ ਰਸਨਾ ਦੇ ਨਾਲ। ਸਿਮਰਨ ਰਸਨਾ ਦੇ ਨਾਲ ਨਹੀਂ ਹੁੰਦਾ, ਸਿਮਰਨ ਦਾ ਸੰਬੰਧ ਤੁਹਾਡੇ ਮਨ ਦੇ ਨਾਲ ਹੈ ਤੇ ਸਿਮਰਨ ਹੁੰਦਾ ਹੈ ਮਨ ਕਰਕੇ। ਕਦੀ ਕਦੀ ਇਸ ਤਰ੍ਹਾਂ ਹੁੰਦਾ ਹੈ ਜ਼ੁਬਾਨ ਕਿਸੇ ਹੋਰ ਨੂੰ ਜਪਦੀ ਹੈ ਤੇ ਮਨ ਕਿਸੇ ਹੋਰ ਨੂੰ ਚੇਤਾ ਕਰਦਾ ਹੈ, ਮਨ ਕਿਸੇ ਹੋਰ ਦੇ ਸਿਮਰਨ ਵਿੱਚ ਹੈ। ਜਿੱਥੇ ਮਨ ਜੁੜਿਆ ਹੈ ਉਹਦਾ ਨਾਂ ਸਿਮਰਨ ਹੈ, ਜਿੱਥੇ ਜ਼ੁਬਾਨ ਜੁੜੀ ਹੈ ਉਹਦਾ ਨਾਂ ਜਪ ਹੈ। ਜਿਹਨੂੰ ਜ਼ੁਬਾਨ ਬੋਲ ਰਹੀ ਹੈ, ਜ਼ੁਬਾਨ ਉਹਦਾ ਜਪ ਕਰ ਰਹੀ ਹੈ, ਪਰ ਇਹ ਜ਼ਰੂਰੀ ਨਹੀਂ कि जिहदा जप जुबान कर रही है मन भी उन्हू चेते करदा है जां नहीं करदा है जरूरी नहीं है। और ये तुसी अपने रोजमर्रा जीवन दे अंदर वेख लो जुबान श्री जपजी साहब का जप कर रही हुंदी है ते मन किधरे दूर दराडे होर किसे नू चेता कर रहा हुंदा है। मन जपजी नू नहीं जप रहा जुबान जप रही है। जुबान वाहगुरु वाहगुरु का जाप कर रही है पर मन नहीं जप रहा। मन किधरे सजे खबे दूर दराडे निकल के सैर सपाटे दे अंदर मगन। जिथे मन है ओदा ना सिमरन है, जिथे जुबान है ओदा ना जप है। और ये जरूरी नहीं कि जिदा जप कर रहे ओदा सिमरन है। जप करन लग्या जुबान नू हलाउना पैंदा है, जुबान नू इस आहर दे अंदर लाउना पैंदा है, इस कारज विच जुबान नू लिया के खड़िया करना पैंदा है, जप करना है। जिदा सिमरन करना है उथे मन नू भी लिया के खड़िया करना पैंदा है। अगर गुरु दा सिमरन करना है ते मन नू गुरु दरबार विच लियाउना पएगा, मन नू गुरु बाणी दे नेड़े लियाउना पएगा। अगर मन गुरु बाणी दे नेड़े नहीं ते जुबान जप करदी रहेगी, जुबान दा जप चलदा रहेगा, मन नू रस मिलेगा ही नहीं। मन नू रस कदों मिलदा है जदों मन आप करदा है, जदों मन आप काम करदा है उदों इहनू रस मिलदा है। दूसरे इंद्रे दे कीते हुए काम कोलों मन नू रस घट मिलदा है। ਇਹ ਖੁਦ ਜਦੋਂ ਕਰਦਾ ਹੈ ਤੇ ਉਦੋਂ ਰਸ ਬਹੁਤ ਵੱਧ ਜਾਂਦਾ ਹੈ, ਜ਼ਿਆਦਾ ਬਣਦਾ। ਤੋਂ ਬੇਨਤੀ ਮੈਂ ਕਰਾਂ ਜੇ ਕਿਸੇ ਬੰਦੇ ਨੂੰ ਤਿੰਨ ਦਿਨ ਤੋਂ ਭੋਜਨ ਮਿਲਿਆ ਹੀ ਨਾ ਹੋਵੇ, ਚਾਰ ਦਿਨ, ਦਸ ਦਿਨ, ਵੀਹ ਦਿਨ, ਮਹੀਨਾ ਖੰਡ ਬੀਜੇ ਉਹਨੂੰ ਰੋਟੀ ਮਿਲੀ ਨਾ ਹੋਵੇ ਤੇ ਵੀਹ ਦਿਨ ਬਾਅਦ ਦੋ ਰੁੱਖੇ ਮਿੱਸੇ ਪ੍ਰਸ਼ਾਦੇ ਲਿਜਾ ਕੇ ਉਹਦੇ ਹੱਥ ਦੇ ਉੱਤੇ ਰੱਖੋ ਤੇ ਕੀ ਉਹ ਪ੍ਰਸ਼ਨ ਕਰੇਗਾ ਕਿ ਮੈਂ ਪ੍ਰਸ਼ਾਦਾ ਕਿਵੇਂ ਖਾਣਾ ਹੈ, ਜਾਂ ਪ੍ਰਸ਼ਾਦੇ ਨੂੰ ਬਣਾਇਆ ਕਿੰਨੇ, ਇਹਨੂੰ ਹੱਥ ਸੁੱਚੇ ਲੱਗੇ ਨੇ ਜਾਂ ਜੂਠੇ ਲੱਗੇ ਨੇ, ਇਹ ਕਣਕ ਦਾ ਹੈ ਜਾਂ ਬਾਜਰੇ ਦਾ ਹੈ, ਫਿਰ ਇਹਦੇ ਨਾਲ ਸਬਜ਼ੀਆਂ ਦੋ ਕਿਉਂ ਨਹੀਂ, ਇਹਦੇ ਨਾਲ ਸਲਾਦ ਕਿਉਂ ਨਹੀਂ, ਇਹਦੇ ਨਾਲ ਦਹੀਂ ਰਾਇਤਾ ਕਿਉਂ ਨਹੀਂ, ਉਹ ਪ੍ਰਸ਼ਨ ਕਰੇਗਾ। ਭੁੱਖਾ ਮਨੁੱਖ ਪ੍ਰਸ਼ਾਦੇ ਨੂੰ ਵੇਖਦਿਆਂ ਬਸ ਆਪਣੇ ਅੰਦਰ ਲਿਜਾਣ ਦੀ ਕਰਦਾ ਹੈ, ਖਾਣ ਦੀ ਕਰਦਾ ਹੈ। ਭੁੱਖੇ ਮਨੁੱਖ ਦਾ ਪ੍ਰਸ਼ਨ ਕੋਈ ਨਹੀਂ ਹੈ। ਭੁੱਖੇ ਮਨੁੱਖ ਦੇ ਪ੍ਰਸ਼ਨ ਪਿੱਛੇ ਰਹਿ ਜਾਂਦੇ ਨੇ। ਕਿਉਂ ਪਿੱਛੇ ਰਹਿ ਗਏ ਨੇ? ਕਿਉਂਕਿ ਭੁੱਖ ਬੜੀ ਹੈ। ਇੱਕ ਇੱਕ ਰੋਮ ਜੁਬਾਨ ਦਾ ਕੰਮ ਕਰ ਰਿਹਾ ਹੈ, ਰੋਮ ਰੋਮ ਵਿੱਚੋਂ ਆਵਾਜ਼ ਆ ਰਹੀ ਹੈ ਪ੍ਰਸ਼ਾਦਾ ਚਾਹੀਦਾ ਹੈ, ਨਹੀਂ ਪ੍ਰਸ਼ਾਦਾ ਮਿਲੇਗਾ ਜਾਨ ਨਿਕਲ ਜਾਏਗੀ, ਪ੍ਰਸ਼ਾਦਾ ਚਾਹੀਦਾ। ਬਿਲਕੁਲ ਬੰਦਾ ਮਰਨ ਦੇ ਕਿਨਾਰੇ ਹੋਵੇ ਭੁੱਖ ਤੋਂ ਤੰਗ ਆ ਕੇ, ਆਪ ਉਹਦੇ ਕੋਲ ਦੋ ਕਿਲੋ ਸੋਨਾ ਲਿਜਾ ਕੇ ਰੱਖ ਦਿਓ ਤੇ ਉਹਨੂੰ ਕਹੋ ਵੀ ਤੈਨੂੰ ਜੰਜੀਰਾਂ ਦੇ ਨਾਲ ਇੱਥੇ ਹੀ ਬੰਨ ਕੇ ਰੱਖਣਾ ਹੈ, ਤੈਨੂੰ ਕਿਧਰੇ ਜਾਣ ਦੇਣਾ ਨਹੀਂ, ਇੱਕ ਮਹੀਨਾ ਹੋਰ ਤੇ ਸੋਨਾ ਦੋ ਕਿਲੋ ਤੈਨੂੰ ਰੋਜ਼ ਮਿਲ ਜਾ ਕਰੇਗਾ। ਉਹ ਕਹੇਗਾ ਮੈਨੂੰ ਸੋਨਾ ਨਹੀਂ ਚਾਹੀਦਾ, ਮੈਨੂੰ ਭੋਜਨ ਚਾਹੀਦਾ ਹੈ, ਪ੍ਰਸ਼ਾਦਾ ਚਾਹੀਦਾ ਹੈ। ਸੋਨੇ ਦੇ ਨਾਲ ਮੇਰੇ ਪ੍ਰਾਣ ਨੇ ਬਚਣੇ, ਪ੍ਰਾਣ ਬਚਣੇ ਨੇ ਪ੍ਰਸ਼ਾਦਾ ਅੰਦਰ ਜਾਣ ਤੋਂ ਬਾਅਦ, ਪ੍ਰਾਣ ਮੇਰੇ ਚੱਲਣਗੇ ਭੋਜਨ ਰੋਟੀ ਅੰਦਰ ਜਾਣ ਤੋਂ ਬਾਅਦ। ਹੁਣ ਸੋਨੇ ਦਾ ਮੈਂ ਕੀ ਕਰਾਂ, ਇਹਨੂੰ ਵਰਤਾਂਗਾ ਤਾਂ ਹੀ ਜੇ ਮੈਂ ਜਿੰਦਾ ਰਵਾਂਗਾ, ਤੇ ਜਿੰਦਾ ਮੈਂ ਰਵਾਂਗਾ ਤਾਂ ਜੇ ਮੈਨੂੰ ਭੋਜਨ ਮਿਲੇਗਾ। ਮੇਰੀ ਮੰਗ ਪ੍ਰਸ਼ਾਦਾ ਹੈ, ਮੇਰੀ ਮੰਗ ਸੋਨਾ ਨਹੀਂ ਹੈ। ਅਗਰ ਇਸ ਤਰ੍ਹਾਂ ਦੀ ਅੰਦਰ ਭੁੱਖ ਜਾਗ ਜਾਏ ਪਰਮਾਤਮਾ ਦੇ ਸੰਬੰਧ ਵਿੱਚ, ਆਪ ਜ਼ੁਬਾਨ ਤੋਂ ਕੁਝ ਵੀ ਬੋਲੋ ਉਹ ਸਿਮਰਨ ਬਣ ਜਾਏਗਾ। ਅੰਦਰ ਭੁੱਖ ਨਹੀਂ, ਅੰਦਰ ਪਿਆਸ ਨਹੀਂ ਤੇ ਖਿਮਾ ਚਾਹਾਂਗਾ ਫਿਰ ਰਸ ਵੀ ਨਹੀਂ ਬਣਦਾ। ਰੱਜੇ ਹੋਏ ਮਨੁੱਖ ਦੇ ਸਾਹਮਣੇ ਥਾਲ ਭਰ ਕੇ ਹੋਰ ਪਰੋਸ ਕੇ ਰੱਖ ਦਿਓ, ਉਹਨੂੰ ਕਹੋ ਵੀ ਬੜਾ ਸਵਾਦਲਾ ਭੋਜਨ ਹੈ ਹੋਰ ਖਾ। ਉਹ ਛੱਤੀ ਨਾਟਕ ਕਰਦਾ ਹੈ, ਛੱਤੀ ਸਵਾਲ ਕਰਦਾ, ਇਹਦੇ ਵਿੱਚ ਨਮਕ ਜ਼ਿਆਦਾ ਹੈ, ਮਿਰਚ ਘੱਟ ਹੈ, ਖੱਟਾ ਹੈ, ਮਿੱਠਾ ਹੈ, ਕੌੜਾ ਹੈ, ਪਰ ਭੁੱਖਾ ਮਨੁੱਖ ਤੇ ਪ੍ਰਸ਼ਨ ਨਹੀਂ ਕਰਦਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਹੈ ਕਿ ਭੁੱਖੇ ਖਾਵਤ ਲਾਜ ਨਾ ਆਵੇ। ਜਦ ਭੁੱਖਾ ਮਨੁੱਖ ਭੋਜਨ ਨੂੰ ਖਾ ਰਿਹਾ ਹੈ ਤੇ ਲਾਜ ਕੁਲਾਜ ਨੂੰ ਪਿੱਛੇ ਰੱਖ ਕੇ ਖਾ ਰਿਹਾ, ਖੁਦਿਆਵੰਤ ਨਾ ਜਾਣੇ। ਖੁਦਿਆਵੰਤ ਕਹਿੰਦੇ ਨੇ ਭੁੱਖੇ ਨੂੰ, ਖੁਦਿਆਵੰਤ ਨਾ ਜਾਣੇ ਲਾਜ ਕੁਲਾਜ ਕੁਬੋਲ। ਕੋਈ ਮੈਨੂੰ ਵੇਖ ਕੇ ਕੀ ਬੋਲੇਗਾ, ਮੇਰੇ ਵਾਸਤੇ ਕੀ ਸੋਚੇਗਾ, ਭੁੱਖਾ ਮਨੁੱਖ ਇਹ ਨਹੀਂ ਸੋਚਦਾ। ਔਰ ਇੱਕ ਹੋਰ ਬੇਨਤੀ ਕਰਾਂ, ਭੁੱਖ ਲੱਗੀ ਹੋਵੇ ਔਰ ਦਸਤੂਰ ਹੋਵੇ ਕਿ ਤੁਹਾਨੂੰ ਨੌਕਰਾਂ ਚਾਂਕਰਾਂ ਦੇ ਹੱਥੋਂ ਭੋਜਨ ਨਹੀਂ ਮਿਲਣਾ, ਕੋਈ ਹੋਵੇ ਰਾਜਾ ਮਹਾਰਾਜਾ ਅਮੀਰ ਸ਼ਾਹੂਕਾਰ ਹੋਵੇ पर किसे आश्रम दा ए नियम होवे भी इथों आप ही मंग के खाना पैना है। ते फिर भुख दा सताया होया एक बादशाह भी भिखारी दी तरह हत्थां नूं बर्तन बना के मंगण वालियां दी कतार विच शामिल हो जांदा है। शेरे पंजाब महाराणा महाराजा रणजीत सिंह उन्हां दे घर वाले महाराणी जिंदा। शेरे पंजाब दी मौत तो बाद नेपाल दे अंदर महाराणी जिंदा नूं आप एक आश्रम विच्चों पतलां दे उत्ते मंग के खाना पिया। ओ महाराणी जिन्हों रोज रोज नौकरानियां दासियां अगे पिछे घूमदियां नजर आउंदियां ने, सेवा करदियां नजर पैंदियां ने, अजाब मंग के खा रही है। क्योंकि भुख है ते मंग बनदी है, भुखी नहीं है ते फिर मंग भी नहीं है। अगर अंदर भुख है ते मंग बनदी है, अगर अंदर भुख नहीं तो मंग बनेगी किवें? धन दी समझ है, धन दी भुख है, धन दी मंग भी है। गुरु कोलों, पिता कोलों, दूसरे कोलों, तीसरे कोलों अगर धन दी चाहत ही नहीं, धन दी भुख ही नहीं, तो धन दी मंग किवें बनेगी? तो धन नूं प्राप्त करने वास्ते फिर आप यतन पर यतन भी कदों करोगे? यतन भी तो ताही आरंभ करोगे ना जे पहला अंदर भुख बनी है, उदी प्राप्ति वास्ते फिर आप राह भी लभने शुरू कर दोगे। इस तरह मिलेगा। औलाद दी भुख है, औलाद दी मंग है। औलाद दी भुख ही नहीं ते औलाद दी मंग भी नहीं। तंदरुस्ती दी भुख है ते तंदरुस्ती दी मंग है। तंदरुस्ती दी भुख ही नहीं ते तंदरुस्ती दी मंग भी नहीं। जिस पदार्थ दी तुहाडे मन दे अंदर भुख नहीं बनी, चाहत नहीं बनी, उहदी मंग भी नहीं बनदी। ते जद मंग नहीं बनी ते उहनूं प्राप्त करन वास्ते फिर आप यतन भी क्यों करोगे? यतन ते तां ही करोगे जे भुख बन गई है, चाहत बन गई। परमात्मा दी भुख नहीं है, परमात्मा दी मंग भी नहीं है। हां परमात्मा कोलों मंग है, परमात्मा दी मंग नहीं है। बड़े ध्यान नाल मेरे इन्हां बोलां नूं समझना। परमात्मा कोलों मंग है ते मंग किसदी है? परमात्मा तों पुत्तर दे, क्योंकि पुत्तर दी भुख है। परमात्मा कोलों मंग है, परमात्मा तों धन दे, क्योंकि धन दी भुख है। परमात्मा कोलों मंग है परिवार दे, परमात्मा दी मंग नहीं कि परमात्मा तू ही चाहिदा है। तेरे कोलों दाता चाहिदियां ने, क्योंकि दाता दी अंदर चाहत है, दाता दी भुख है। तू चाहिदा नहीं क्योंकि तेरी समझ भी नहीं है, तेरी भुख भी नहीं है। तो फिर कित्थे है सिमरन मन दा, कित्थे है? तो अर्ज मैं कर रहा सा कि खुदिया वंतना जाने लाज कुलाज कुबोल। भुखा मनुख मंग के खान तो गुरेज नहीं करता, ये नहीं वेखदा कि लोग की कहेंगे की नहीं कहेंगे, खान दी करता है और उदा कोई प्रश्न नहीं है। रजे मनुख दे बड़े प्रश्न ने, भुखे का कोई प्रश्न नहीं है। कोई बंदा तीन दिन तो प्यासा है, अज दी विज्ञान एक गल कहिंदी है कि तकरीबन 40 दिन बंदा भोजन तो बगैर जिंदा रह सकता है और 3 दिन पानी तो बगैर जिंदा रह सकता है। अज दी विज्ञान इस तरह कहिंदी है। कोई बंदा 3 दिन तो प्यासा होवे, पानी दी उहनूं एक बूंद मिली ना होवे, तीसरे दिन उहदे सामने एक गिलास पानी दा लेके चले जाओ ते कि उह प्रश्न करेगा कि पानी खूह दा है, पानी टूटी दा है, पानी नलके दा है, पानी तालाब दा है, पानी दरिया दा है, पानी फिल्टर होया है नहीं होया, पानी नूं किसे ने झूठे मिठे हाथे नहीं लाए, उहदा कोई प्रश्न नहीं। पानी नूं वेखदिआं पानी नूं पीण दी करदा है, पानी नूं वेखदिआं अंदर लजाण दी करदा है। ते जिहड़े मनुख नूं प्यास नहीं, उहनूं पानी दी जगह दे उत्ते जूस दिओ, पानी दी जगह दे उत्ते कोक दिओ, उहदे प्रश्न ने नहीं है। मैं नहीं पीना, इहदे अंदर मिठा ज्यादा है, इहदे अंदर कड़वाहट है, फिक्कापन है, क्यों? क्योंकि अंदर दी चाहत नहीं, अंदर दी मंग नहीं है। अंदर प्यास नहीं ते पानी दी मंग नहीं। हुण मैं गल नूं छोटी करां, अंदर दी प्यास नहीं ते पानी दी मंग नहीं। कोई पानी लै भी आवे ते प्रश्न बड़े ने। अंदर दी भुख नहीं ते प्रशादे दी मंग नहीं, कोई लै भी आवे ते प्रश्न बड़े ने। परमात्मा दी भुख ते परमात्मा दी प्यास नहीं ते फिर परमात्मा दी मंग भी नहीं ते परमात्मा दा चिंतन भी नहीं, परमात्मा वास्ते अरदास भी नहीं। फिर बड़े प्रश्न करता है सिमरन किवें करना है, सिमरन किस तरह नहीं करना। अगर भुख प्यास है ते फिर करता है, फिर पुछदा नहीं है, फिर करता है, फिर करन दी करदा है। कदी किसी ने रोटी खान लग्या ये गल पुछी है भी बुरकी किन्नी बनाउनी है किन्नी नहीं बनाउनी, इस बुरकी दे नाल मैं पहला दही लाउना है, इहदे नाल पहला दाल लाउनी है, पहला मैं सब्जी लाउनी है, की लाउना है। कदी किसी ने प्रश्न किया भी तीन सब्जियां मेरे थाल दे अंदर ने ते मैं बुरकी दे नाल पहला सब्जी केड़ी लावां ते बाद विच केड़ी लावां, कदी किसी ने प्रश्न किया। भोजन खान तो बाद भुख मिटदी है, परमात्मा नूं याद करन तो बाद भुख मिटदी है। असीं याद नहीं करदे, प्रश्न करदे हां। परमात्मा नूं याद करन दी फिर मैं बेनती करा, विधि कोई नहीं है, कोई विधि नहीं है। बड़े ध्यान नाल समझ लेना, रब नूं याद करन दी कोई विधि नहीं है। तुसीं मन ही मन करके अपनी मां बाप नूं याद कर रहे हो, याद करन लई किसे विधि दी लोड़ पई? तुसीं मन ही मन करके अपनी पत्नी नूं पति नूं याद कर रहे हो तो की किसे विधि दी लोड़ पैंदी है? पत्नी नूं याद करन लगे या पति नूं याद करन लगे? तुसीं दूर बैठे अपने बच्चियां नूं याद कर रहे हो तो की बच्चियां नूं याद करन वास्ते किसे विधि विधान ढोलकी वाजे शैने दी लोड़ पैंदी? नहीं लोड़ पैंदी। हां, वाहिगुरु मंत्र जुबान विचों कहना इहदा नां सिमरन नहीं, इह है जाप। सिमरन मन दे नाल संबंध रखदा है। फिर इह गल मैं अपने ज्ञान दे आधार दे उत्ते नहीं कह रहा। मैं आरंभ विच इक बेनती कीती सी कि जो गल गुरबाणी तस्दीक ना करे मैनू कहण दा कोई हक नहीं कि मैं अपने कोलों कहां कि विधि नाल करो या विधि तो बगैर करो। अज विधियां बयान कीतियां जांदियां ने। कोई कहिंदा है कि दो अखां दे विचकार आ जिहड़ी जगह है, दो बरवटियां दे विचकार इत्थे ध्यान टिकाओ, कई इस तरह कहिंदे ने। कोई इस तरह कहिंदे ने साह अंदर लेके जाओ, वाहे कहो, बाहर कढो, गुरु कहो, वाहे गुरु वाहे गुरु, इस तरह कहो। पर यह विधि गुरबाणी विच नहीं मिलती है। गुरबाणी ने जिहड़ी विधि बयान कीती है, गुरबाणी कहिंदी है बोल, पर बोल मन नूं उत्थे लिया के उत्थे टिका के। वाहिगुरु कहे पर मन तेरा वाहिगुरु दे अंदर शामिल होवे, तेरा मन सुने, जुबान वक्ता बने, मन श्रोता बने, इस तरह फल मिलेगा। कबीर साहब दा एक वचन मैं तुहाडे सामने रखदा चला। कहिंदे ने तज तज मैंने छड़ना, कहन लगे तज परम करम बिद नखेद, कहन लगे परम करम ते विधियां नूं छड़ दे। कबीर साहब कहन लगे तज परम करम बिद, बिद मैंने विधियां, बिद निखेद इन्हां दा मैं निखेद करदा, खंडन करदा, इन्हां दी लोड़ नहीं है। राम नाम ले ही, राम दा नां तू वैसे ही लै। राम दा नां अगर किसे विधि दे नाल फल देंदा है ते इहदा मतलब यह होया कि राम दा नाम अपने आप दे अंदर संपूर्ण नहीं है। इहनूं कोई विधि मिल गई ते संपूर्ण है, नहीं कोई विधि मिल गई ते अधूरा है। की विधि है? पानी पीण दी की विधि है? खलो के पी लो तां प्यास मिटाउंदा है, लेटे लेटे मरीजां नूं पियाया जांदा है तां प्यास मिटाउंदा है, चौंकड़ा मार के पी लो तां प्यास नूं मिटाउंदा है, तुरद्या तुरद्या पी लो तां प्यास नूं मिटाउंदा है। भोजन खाण दी की विधि है? भोजन आप सफर विच चलदे चलदे खा लो, खलो के खा लो, बह के खा लो, तुरदे खा लो। गल ते इह है कि भोजन अंदर जाना चाहीदा है। भोजन दा संबंध है भुख नूं मिटाउणा, भोजन भुख नूं मिटाउंदा है। भोजन नूं किसे विधि दी लोड़ नहीं है कि इहनूं खाणा किवें है, तुरद्या खाना है, बह के खाना है, सौं के खाना है, किस तरह खाना है। हां, तरीका एको ही है कि इहनूं खादा ते मूंह दे राहीं जाणा, चबा के दंदां दे नाल भोजन नूं अंदर लेके जाओगे, तरीका एको ही है। परमात्मा नूं याद करना है, तरीका एको ही है कि मन करके करना है। बस इत्थे इन्नी गल अपने मन विच वसा लो, मन करके करना है। हुण चलदिआं कर लो, बहिंदिआं कर लो, किस तरह कर लो? फिर गुरबाणी दा एक वचन मैं तुहाडे सामने रखदा चला। गुरमत ने विधि कोई बयान नहीं कीती कि चौंकड़ा मार के बह, रीढ़ दी हद्दी सीधी करके बह। अगर ये विधि है ते फिर गुरु ग्रंथ साहिब ये क्यों कह रहे ने कि उठत बैठत हर हर त्याइए? मैं तो नहीं कह रहा, गुरु कह रहे ने उठत बैठत हर हर त्याइए। हुण उठद्या बहिंद्या ते तुहाडे रीढ़ दी हड्डी सीधी रह गई नहीं, उठद्या बहिंद्या ते साह अंदर बाहर करन दे अंदर दिक्कत पैगी। उठत बैठत हर हर त्याइए मार्ग चलत, राह दे उत्ते चलद्या चलद्या मार्ग चलत हरे हर गाइए। हुण पाशा नहीं कह रहे कि तेनू किसे विधि दी लोड़ है। ਜੋ ਕੰਮ ਕਿਸੇ ਵਿਧੀ ਦੇ ਨਾਲ ਮਿਲ ਕੇ ਫਲ ਦਿੰਦਾ ਹੈ ਉਹ ਸਮਝ ਲਓ ਅਧੂਰਾ ਹੈ। ਅਗਰ ਪਰਮਾਤਮਾ ਦਾ ਨਾਮ ਕਿਸੇ ਵਿਧੀ ਦੇ ਤਹਿਤ ਫਲ ਦਿੰਦਾ ਹੈ ਤੇ ਫਿਰ ਵਿਧੀ ਮਿਲ ਗਈ ਤੇ ਪਰਮਾਤਮਾ ਦਾ ਨਾਮ ਅਸਰਦਾਇਕ ਹੈ, ਵਿਧੀ ਨਹੀਂ ਮਿਲੀ ਤੇ ਅਸਰਦਾਇਕ ਨਹੀਂ ਹੈ। ਇੱਥੇ ਮੈਨੂੰ ਕਵੀ ਤੁਲਸੀ ਜੀ ਦਾ ਕਬੂਲ ਚੇਤੇ ਵਿੱਚ ਆ ਜਾਂਦਾ ਹੈ। ਕਵੀ ਤੁਲਸੀ ਜੀ ਕਹਿੰਦੇ ਨੇ, ਤੁਲਸੀ ਹਰ ਹਰ ਕੀਜੀਏ ਰੀਝ ਭਾਵੇਂ ਤੂੰ ਖੀਜ। ਕਹਿਣ ਲੱਗੇ ਹਰੀ ਦਾ ਨਾਮ ਲੈਣਾ ਚਾਹੀਦਾ। ਉਦਾਹਰਣ ਉਹਨਾਂ ਨੇ ਦਿੱਤੀ, ਕਹਿਣ ਲੱਗੇ ਉਲਟ ਉਲਟ ਪੀ ਹਰਾ ਹੋਏ ਜਿਉਂ ਧਰਤੀ ਮੈਂ ਬੀਜ। ਇੱਕ ਜ਼ਿਮੀਂਦਾਰ ਜ਼ਮੀਨ ਦੇ ਅੰਦਰ ਬੀਜ ਬੀਜਦਾ ਹੈ, ਉਹ ਬੀਜ ਖੜਾ ਡਿੱਗ ਪਏ, ਉਹ ਬੀਜ ਟੇਢਾ ਡਿੱਗ ਪਏ, ਉਹ ਬੀਜ ਲੇਟਵਾਂ ਡਿੱਗ ਪਏ, ਉਹ ਬੀਜ ਪੁੱਠਾ ਡਿੱਗ ਪਏ। ਗਰਜ ਇਹ ਹੈ ਕਿ ਬੀਜ ਧਰਤੀ ਦੇ ਅੰਦਰ ਡਿੱਗਣਾ ਚਾਹੀਦਾ ਹੈ, ਉਹਦੇ ਉੱਤੇ ਮਿੱਟੀ ਹੋਣੀ ਚਾਹੀਦੀ ਹੈ, ਬੀਜ ਉੱਗ ਪਏਗਾ। ਇਹ ਵਿਧੀ ਨਹੀਂ ਹੈ ਕਿ ਬੀਜ ਸਿੱਧਾ ਚਾਹੀਦਾ ਹੈ, ਬੀਜ ਖੜਾ ਚਾਹੀਦਾ ਹੈ, ਬੀਜ ਉਲਟਾ ਚਾਹੀਦਾ ਹੈ, ਬੀਜ ਲੇਟਵਾਂ ਚਾਹੀਦਾ ਹੈ, ਇਹ ਵਿਧੀ ਨਹੀਂ ਹੈ। ਵਿਧੀ ਕੇਵਲ ਇੰਨੀ ਹੈ ਕਿ ਬੀਜ ਦੇ ਉੱਤੇ ਮਿੱਟੀ ਚਾਹੀਦੀ ਹੈ, ਉਸ ਬੀਜ ਨੂੰ ਕੋਈ ਕਾਂ ਤੋਤਾ ਕਬੂਤਰ ਚੁਗ ਨਾ ਜਾਏ, ਵਿਧੀ ਬਸ ਇੰਨੀ ਹੈ। ਪਰਮਾਤਮਾ ਨੂੰ ਯਾਦ ਕਰਨ ਦੀ ਵਿਧੀ ਬਸ ਇੰਨੀ ਹੈ ਕਿ ਤੁਹਾਡਾ ਮਨ ਉੱਥੇ ਹੋਵੇ, ਬਾਣੀ ਪੜ ਰਹੇ ਹੋ ਮਨ ਉੱਥੇ ਹੋਵੇ, ਵਾਹਿਗੁਰੂ ਜਪ ਰਹੇ ਹੋ ਮਨ ਉੱਥੇ ਹੋਵੇ। ਵਿਧੀ ਵਿਧਾਨ ਗੁਰਮਤ ਵਿੱਚ ਨਹੀਂ ਹੈ। ਚੱਲਦਿਆਂ ਫਿਰਦਿਆਂ ਕੀ ਵਿਧੀ ਅਪਣਾਓਗੇ, ਖਾਂਦਿਆਂ ਸੌਂਦਿਆਂ ਸਾਸ ਗਰਾਸ ਤੇ ਆਉਂਦਾ ਗੁਰਬਾਣੀ ਦੇ ਅੰਦਰ ਫੁਰਮਾਨ ਆਉਂਦਾ ਹੈ। ਸਾਸ ਗਰਾਸ ਦੇ ਅੰਦਰ ਗਰਾਸ ਮੈਨੇ ਭੋਜਨ ਖਾਂਦੇ ਵਕਤ ਕੀ ਵਿਧੀ ਅਪਣਾਓਗੇ। ਤੋ ਅੱਜ ਦੇ ਸਮਾਹਾਂ ਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਅਸੀਂ ਬਾਕੀ ਦੇ ਸਾਰੇ ਕਰਮ ਕਰ ਲੈਂਦੇ ਹਾਂ, ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਤੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਤੇ ਸਾਡੇ ਕੀਤੇ ਹੋਏ ਕਰਮਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ, ਕੋਈ ਲਾਭ ਨਹੀਂ ਰਹਿ ਜਾਂਦਾ, ਉਹ ਬੇਮਹਿਣੀ ਬੇਅਰਥ ਹੋ ਜਾਂਦੇ ਨੇ। ਤੁਸੀਂ ਕਾਗਜ਼ ਦੇ ਫੁੱਲਾਂ ਨੂੰ ਬੜਾ ਸੁੰਦਰ ਤਰੀਕੇ ਨਾਲ ਬਣਾ ਲਓ, ਉਹਨਾਂ ਦੇ ਉੱਤੇ ਰੰਗ ਵੀ ਭਰ ਲਓ, ਉਹਨਾਂ ਦੇ ਉੱਤੇ ਚੰਗੀ ਸੁੰਦਰਤਾ ਬਖੇਰ ਦਿਓ ਰੰਗਾਂ ਦੇ ਨਾਲ, ਪਰ ਉਹਨਾਂ ਦੇ ਅੰਦਰ ਮਹਿਕ ਤੇ ਪਰਮਾਤਮਾ ਹੀ ਭਰਦਾ ਹੈ। ਬਨਾਵਟੀ ਫੁੱਲ ਆਪਾਂ ਬਣਾ ਸਕਦੇ ਹਾਂ, ਮਹਿਕ ਨਹੀਂ ਭਰ ਸਕਦੇ। ਜੋ ਕੁਦਰਤੀ ਢੰਗ ਦੇ ਨਾਲ ਫੁੱਲ ਟਹਿਣੀਆਂ ਦੇ ਨਾਲ ਲੱਗਦੇ ਨੇ, ਉਹਨਾਂ ਦੇ ਅੰਦਰ ਕੁਦਰਤੀ ਢੰਗ ਦੇ ਨਾਲ ਮਹਿਕ ਵੀ ਆਉਂਦੀ ਹੈ। ਤੋ ਖੈਰ, ਆਪਣੇ ਜੀਵਨ ਨੂੰ ਮਹਿਕਦਾਰ ਬਣਾਉਣਾ ਹੈ। ਅਸੀਂ ਕਾਗਜ਼ੀ ਫੁੱਲ ਬਣਾ ਲੈਂਦੇ ਹਾਂ ਤੇ ਕਾਗਜ਼ੀ ਫੁੱਲਾਂ ਨੂੰ ਬਣਾ ਕੇ ਫਤਿਹ ਕਰ ਦਿੰਦੇ ਹਾਂ, ਬਸ ਕਰ ਦਿੰਦੇ ਹਾਂ, ਬਸ ਮੇਰਾ ਧਰਮ ਪਾਲਿਆ ਗਿਆ, ਮੈਂ ਇਸ਼ਨਾਨ ਕਰ ਲਿਆ, ਧਰਮ ਪਾਲਿਆ ਗਿਆ, ਮੈਂ ਬਾਹਰੋਂ ਭੇਖ ਬਣਾ ਲਿਆ, ਧਰਮ ਪਾਲਿਆ ਗਿਆ, ਮੈਂ ਗੁਰਦੁਆਰੇ ਆ ਚੁੱਕਾ, ਮੇਰਾ ਧਰਮ ਪਾਲਿਆ ਗਿਆ। ਗੁਰਦੁਆਰੇ ਆ ਕੇ ਵੀ ਕਦੀ ਕਦੀ ਬੰਦਾ ਧਰਮ ਤੋਂ ਦੂਰ ਹੁੰਦਾ ਹੈ ਤੇ ਕਦੀ ਕਦੀ ਗੁਰਦੁਆਰੇ ਤੋਂ ਦੂਰ ਰਹਿ ਕੇ ਵੀ ਗੁਰਦੁਆਰੇ ਦੇ ਨੇੜੇ ਹੁੰਦਾ ਹੈ, ਗੁਰੂ ਦੇ ਨੇੜੇ ਹੁੰਦਾ ਹੈ। ਕਦੀ ਕਦੀ ਬੰਦਾ ਅਡੰਬਰ ਕਰਕੇ ਵੀ ਧਰਮ ਤੋਂ ਦੂਰ ਹੁੰਦਾ ਹੈ ਤੇ ਕਦੀ ਕਦੀ ਅਡੰਬਰ ਤੋਂ ਬਗੈਰ ਵੀ ਧਰਮ ਦੇ ਨੇੜੇ ਹੁੰਦਾ ਹੈ। ਆਪਣੇ ਅੰਦਰ ਮਹਿਕ ਬਣਾਓ, ਮਹਿਕ ਬਣਾਓ ਗੁਰੂ ਕੋਲੋਂ ਨਿਯਮਾਂ ਨੂੰ ਲੈ ਕੇ, ਗੁਣਾਂ ਨੂੰ ਲੈ ਕੇ। ਕਿਵੇਂ ਬਣੇਗੀ ਅੰਦਰ ਮਹਿਕ? ਗੁਰਬਾਣੀ ਦੇ ਅਨੁਸਾਰ ਚੱਲਣ ਕਰਕੇ। ਗੁਰਬਾਣੀ ਦੇ ਅਨੁਸਾਰ ਨਹੀਂ ਚੱਲਣਾ, ਬਾਹਰੋਂ ਬਾਹਰੋਂ ਕੋਈ ਭੇਖ ਬਣਾ ਲਓ, ਕੀ ਫਰਕ ਪੈਂਦਾ ਹੈ? ਕੋਈ ਰੰਗ ਦਾ ਕੱਪੜਾ ਪਾ ਲਓ, ਕੋਈ ਭੇਖ ਬਣਾ ਲਓ, ਨਾ ਬਣਾ ਲਓ, ਕੀ ਫਰਕ ਪੈਂਦਾ ਹੈ? ਮਨ ਦੇ ਨਾਲ ਗੁਰਮਤ ਦਾ ਸੰਬੰਧ ਹੈ, ਮਨ ਨੂੰ ਇਸ ਰਾਹ ਦੇ ਉੱਤੇ ਤੋਰਨਾ ਨਹੀਂ ਤੇ ਬਾਹਰੋਂ ਭੇਖ ਬਣਾਉਣਾ ਹੈ, ਕੀ ਫਰਕ ਪੈਂਦਾ ਹੈ? ਇੱਕ ਮੈਂ ਹੋਰ ਬੇਨਤੀ ਕਰਾਂ, ਕੋਈ ਰੋਗੀ ਬੰਦਾ ਹੋਵੇ ਤੇ ਰੋਗੀ ਬੰਦੇ ਨੂੰ ਦਵਾਈ ਦੀ ਲੋੜ ਹੈ, ਹੁਣ ਉਹ ਦਵਾਈ ਬਹਿ ਕੇ ਖਾ ਲਵੇ, ਦਵਾਈ ਖਲੋ ਕੇ ਖਾ ਲਵੇ, ਦਵਾਈ ਚੌਂਕੜਾ ਮਾਰ ਕੇ ਖਾ ਲਵੇ, ਦਵਾਈ ਲੇਟਿਆ ਲੇਟਿਆ ਖਾ ਲਵੇ, ਦਵਾਈ ਅੰਦਰ ਚਲੀ ਜਾਏ ਦਵਾਈ ਅਸਰ ਕਰਦੀ ਹੈ, ਦਵਾਈ ਅੰਦਰ ਨਾ ਜਾਏ ਤੇ ਦਵਾਈ ਦਾ ਕੋਈ ਅਸਰ ਨਹੀਂ ਹੈ। ਪਰਮਾਤਮਾ ਦੀ ਯਾਦ ਅੰਦਰ ਚਲੀ ਜਾਏ, ਪਰਮਾਤਮਾ ਨੂੰ ਮਨ ਯਾਦ ਕਰਦਾ ਹੈ ਤੇ ਅਸਰ ਹੈ, ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦਾ ਤੇ ਵਿਧੀਆਂ ਵਿਧਾਨਾਂ ਦੇ ਅੰਦਰ ਉਲਝੇ ਰਹੋ, ਕੋਈ ਰਸ ਨਹੀਂ ਬਣੇਗਾ, ਕੋਈ ਜ਼ਿੰਦਗੀ ਦੇ ਅੰਦਰ ਭੋਰਾ ਮਾਤਰ ਵੀ ਸਕੂਨ ਤੇ ਸ਼ਾਂਤੀ ਦਾ ਜਨਮ ਨਹੀਂ ਹੋਏਗਾ। ਤੋ ਕਹਿ ਰਹੇ ਨੇ ਕਬੀਰ ਸਾਹਿਬ, ਕਹਿਣ ਲੱਗੇ, ਫਰੀਦਾ ਰਹੀ ਸੋ ਬੇੜੀ ਹਿੰਗ ਦੇ, ਤੇਰੇ ਅੰਦਰ ਹਿੰਗ ਵਾਲੀ ਦੁਰਗੰਧ ਹੈ, ਹਿੰਗ ਵਾਲੀ ਬਦਬੂ ਹੈ ਤੇਰੇ ਅੰਦਰ, ਚਾਹੀਦੀ ਸੀ ਕਸਤੂਰੀ ਪਰ ਕਸਤੂਰੀ ਹੈ ਨਹੀਂ, ਅੰਦਰ ਦੁਰਗੰਧ ਹੈ, ਤੇ ਦੁਰਗੰਧ ਕਾਹਦੀ? ਔਗਣਾਂ ਦੀ। ਔਗਣਾਂ ਦੀ ਦੁਰਗੰਧ ਸਾਨੂੰ ਨਹੀਂ ਆਉਂਦੀ, ਪਰ ਧਾਰਮਿਕ ਰਾਹ ਦੇ ਉੱਤੇ ਚੱਲਣ ਵਾਲਿਆਂ ਨੂੰ ਆ ਜਾਂਦੀ ਹੈ। ਅਸੀਂ ਔਗਣਾਂ ਨੂੰ ਦੁਰਗੰਧ ਸਮਝਦੇ ਹੀ ਨਹੀਂ ਆ, ਔਗਣਾਂ ਨੂੰ ਦੁਰਗੰਧ ਜਾਣਦੇ ਹੀ ਨਹੀਂ ਆ, ਪਰ ਜਿਹੜੇ ਸਮਝਦਾਰ ਨੇ, ਅਤੀ ਸਿਆਣੇ ਨੇ, ਉਹਨਾਂ ਨੂੰ ਸਮਝ ਹੈ ਕਿ ਔਗਣ ਦੁਰਗੰਧੀ ਪੈਦਾ ਕਰਦੇ ਨੇ ਤੇ ਔਗਣ ਨਿਰੰਕਾਰ ਤੋਂ ਦੂਰੀ ਪੈਦਾ ਕਰਦੇ ਨੇ, ਨੇੜਤਾ ਨੇ, ਇਹ ਨਿਰੰਕਾਰ ਦੇ ਨੇੜੇ ਲੈ ਕੇ ਨਹੀਂ ਜਾਂਦੇ। ਉਹਨਾਂ ਨੂੰ ਇਹ ਸਮਝ ਹੈ, ਉਹ ਔਗਣਾਂ ਤੋਂ ਆਪਣਾ ਆਪਾ ਬਚਾ ਕੇ ਰੱਖਣ ਦਾ ਯਤਨ ਕਰਦੇ ਨੇ, ਤੇ ਜਿਨ੍ਹਾਂ ਨੂੰ ਸਮਝ ਨਹੀਂ ਉਹ ਔਗਣਾਂ ਦੇ ਅੰਦਰ ਆਪਣੇ ਆਪ ਨੂੰ ਲਵਰੇਜ ਕਰਨ ਦਾ ਯਤਨ ਕਰਦੇ ਨੇ। ਹੁਣ ਇੱਕ ਕੋਈ ਵਿਸ਼ਟਾ ਦਾ ਮਲ ਮੂਤਰ ਦਾ ਢੇਰ ਹੋਵੇ, ਉਹਦੇ ਉੱਤੇ ਆਪ ਕੱਪੜਾ ਪਾ ਦਿਓ, ਸੁੰਦਰ ਦਿਸ਼ਾਲਾ ਕੀਮਤੀ ਜਾ ਕੇ ਪਾ ਦਿਓ, ਉਹਨੂੰ ਢੱਕ ਦਿਓ, ਗੰਦਗੀ ਦੇ ਢੇਰ ਨੂੰ ਉੱਪਰੋਂ ਉੱਪਰੋਂ ਢੱਕ ਦਿਓ, ਔਰ ਉੱਪਰ ਉੱਪਰ ਜਾ ਕੇ ਫੁੱਲਾਂ ਦੀ ਮਹਿਕ ਵੀ ਕਰੋ, ਫੁੱਲਾਂ ਦਾ ਛਿੜਕਾਅ ਕਰੋ, ਚੰਦਨ ਦੀ ਲੱਕੜ ਕੋਲ ਰੱਖੋ, ਤਰ੍ਹਾਂ ਤਰ੍ਹਾਂ ਦੇ ਪਰਫਿਊਮ ਉਹਨਾਂ ਦਾ ਛਿੜਕਾਅ ਕਰੋ। ਆਖਰ ਦੁਰਗੰਧੀ ਤੇ ਅੰਦਰੋਂ ਲਫਟਾਂ ਦੇ ਰਾਹੀਂ ਉੱਠਦੀ ਰਹੇਗੀ, ਦੁਰਗੰਧੀ ਤੇ ਬੰਦ ਨਹੀਂ ਹੋਏਗੀ। ਅਗਰ ਉਸ ਜਗ੍ਹਾ ਤੋਂ ਦੁਰਗੰਧੀ ਨੂੰ ਦੂਰ ਕਰਨਾ ਚਾਹੁੰਦੇ ਹੋ ਤੇ ਜਿਹੜੀ ਉੱਥੇ ਮੈਲ ਹੈ ਮੈਲ ਨੂੰ ਚੁੱਕ ਕੇ ਦੂਰ ਕਰੋ। ਪਰਫਿਊਮ ਛਿੜਕਿਆ ਤਾਂ ਲਾਭਦਾਇਕ ਕਿ ਉੱਥੋਂ ਗੰਦਗੀ ਦਾ ਢੇਰ ਚੁੱਕ ਕੇ ਪਾਸੇ ਕਰੋ, ਔਰ ਫੁੱਲਾਂ ਦੀ ਮਾਲਾ ਤਾਂ ਲਾਭਦਾਇਕ ਕਿ ਜੇ ਉੱਥੋਂ ਗੰਦਗੀ ਦੇ ਢੇਰ ਨੂੰ ਸਾਫ਼ ਕਰ ਰਹੇ ਹੋ। ਗੰਦਗੀ ਦਾ ਢੇਰ ਤੇ ਜਿਉਂ ਦਾ ਤਿਉਂ ਹੈ, ਫਰਕ ਇੰਨਾ ਹੈ ਉਹਦੇ ਉੱਤੇ ਦਿਸ਼ਾਲੇ ਪਾਏ ਜਾ ਰਹੇ ਹੈ, ਉਹਦੇ ਉੱਤੇ ਫੁੱਲਾਂ ਦੀ ਮਾਲਾ ਪਾਈ ਜਾ ਰਹੇ ਹੈ, ਉੱਤੇ ਪਰਫਿਊਮ ਲਾਈ ਜਾ ਰਹੇ ਹੈ। ਸਰੀਰ ਦੀ ਉਦਾਹਰਣ ਮੈਂ ਦੇ ਰਿਹਾ, ਸਾਡੇ ਮਨ ਦੇ ਅੰਦਰ ਦੁਰਗੰਧੀ ਦਾ ਢੇਰ ਹੈ, ਬਾਹਰੋਂ ਬਾਹਰੋਂ ਅਸੀਂ ਆਪਣੇ ਗਲੇ ਦੇ ਅੰਦਰ ਫੁੱਲ ਪਾ ਲਈਏ, ਆਪਣੇ ਕੱਪੜੇ ਚੰਗੇ ਪਾ ਲਈਏ, ਕੱਪੜਿਆਂ ਤੇ ਪਰਫਿਊਮ ਮਹਿੰਗਾ ਲਾ ਲਈਏ, ਬੜੀ ਮਹਿਕ ਕੋਲੋਂ ਆਵੇ, ਪਰ ਅੰਦਰ ਜਿਹੜੀ ਬਦਬੋ ਮੈਲ ਦੱਬੀ ਹੈ, ਜਿੰਨਾ ਸਮਾਂ ਉਹਨੂੰ ਸਾਫ਼ ਨਹੀਂ ਕਰਦੇ ਨਿਰੰਕਾਰ ਦੇ ਦਰਬਾਰ ਵਿੱਚ ਜਾਣ ਦੇ ਯੋਗ ਨਹੀਂ ਬਣ ਪਾਓਗੇ। ਤੋ ਭਗਤ ਜੀ ਕਹਿਣ ਲੱਗੇ ਕਿ ਅੰਦਰ ਤੇਰੇ ਹਿੰਗ ਵਾਲੀ ਬਦਬੋ ਰਹੀ ਸੋ ਬੇੜੀ, ਬੇੜੀ ਦਾ ਮਤਲਬ ਹੈ ਵਿਹੜੇ ਰਹਿਣਾ, ਵਿਹੜੇ ਦਾ ਮਤਲਬ ਘਿਰੇ ਰਹਿਣਾ, ਘਿਰਿਆ ਰਹਿੰਦਾ ਹੈ ਹਰ ਵਕਤ ਦੁਰਗੰਧੀ ਦੇ ਨਾਲ, ਕਾਮ ਦੇ ਨਾਲ ਤੇਰਾ ਮਨ ਘਿਰਿਆ ਰਹਿੰਦਾ ਹੈ, ਕ੍ਰੋਧ ਦੇ ਨਾਲ ਮਨ ਘਿਰਿਆ ਰਹਿੰਦਾ ਹੈ, ਨਿੰਦਾ ਚੁਗਲੀ ਤੇਰੇ ਮਨ ਨੂੰ ਵਿਹੜੀ ਰੱਖਦੀ ਹੈ, ਈਰਸ਼ਾ ਦਵੈਸ਼ ਤੇਰੇ ਮਨ ਨੂੰ ਘੇਰਾ ਪਾਈ ਰੱਖਦੀ ਹੈ। ਇਸ ਤਰ੍ਹਾਂ ਮਨ ਦੇ ਅੰਦਰ ਦੁਰਗੰਧੀ ਬੜੀ ਹੈ, ਮਨ ਦੇ ਅੰਦਰ ਮੈਲ ਬੜੀ ਹੈ, ਖੋਟ ਬੜਾ ਹੈ। ਚਾਹੀਦਾ ਸੀ ਇਸ ਜਗ੍ਹਾ ਦੇ ਉੱਤੇ ਕਸਤੂਰੀ ਦੀ ਸੁਗੰਧ, ਪਰ ਕਸਤੂਰੀ ਤੇਰੇ ਬਾਹਰ ਰਹਿ ਗਈ ਤੇ ਦੁਰਗੰਧੀ ਤੇਰੇ ਅੰਦਰ ਚਲੀ ਗਈ, ਹਿੰਗ ਤੇਰੇ ਅੰਦਰ ਚਲੀ ਗਈ। ਹਿੰਗ ਮਨ ਵਿੱਚ ਹੈ ਪਰ ਕਸਤੂਰੀ ਦੀ ਮਹਿਕ ਤੇਰੇ ਸਰੀਰ ਤੇ ਹੈ। ਚਾਹੀਦਾ ਉਲਟਾ ਸੀ ਕਸਤੂਰੀ ਅੰਦਰ ਚਲੀ ਜਾਂਦੀ। ਆਪ ਪਾਤਸ਼ਾਹ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸੀ, ਪਾਤਸ਼ਾਹ ਨੇ ਇੱਕ ਬਚਨ ਫਰਮਾਇਆ ਸੀ ਕਿ ਜਿਨ ਪੱਟ ਅੰਦਰ ਬਾਹਰ ਗੁੱਦੜ, ਪੱਟ ਮੈਨੇ ਰੇਸ਼ਮ, ਜਿਨ੍ਹਾਂ ਦੇ ਮਨ ਨੇ ਰੇਸ਼ਮ ਵਰਗੇ ਕੋਮਲ, ਮਨ ਦੇ ਅੰਦਰ ਰੇਸ਼ਮ ਹੈ, ਮਨ ਮੁਲਾਇਮ ਹੈ, ਮਨ ਦੇ ਅੰਦਰ ਕੋਈ ਟੋਇਆ ਟਿੱਬਾ ਨਹੀਂ, ਮਨ ਖੁਰਦਰਾ ਨਹੀਂ, ਤੇ ਜਿਹਦਾ ਮਨ ਮੁਲਾਇਮ ਹੈ ਉੱਥੇ ਈਰਸ਼ਾ ਨਿੰਦਾ ਚੁਗਲੀ ਦਵੈਸ਼ ਨਹੀਂ ਹੋਏਗੀ, ਜਿਹਦਾ ਮਨ ਮੁਲਾਇਮ ਹੈ ਉਹਦੀ ਜ਼ੁਬਾਨ ਦੇ ਬਚਨ ਵੀ ਤੇ ਮੁਲਾਇਮ ਹੀ ਹੋਣਗੇ, ਕੋਮਲ ਹੀ ਹੋਣਗੇ, ਦੁਖਾਵੇਂ ਨਹੀਂ ਹੋਣਗੇ। ਤੋ ਜਿਨ ਪੱਟ ਅੰਦਰ, ਗੁਰਬਾਣੀ ਦਾ ਫੈਸਲਾ ਇਹ ਹੈ ਜਿਨ੍ਹਾਂ ਦਾ ਅੰਦਰ ਹੈ ਰੇਸ਼ਮ ਵਰਗਾ, ਪੱਟ ਵਰਗਾ, ਬਾਹਰ ਗੁੱਦੜ, ਬਾਹਰ ਭਾਵੇਂ ਉਹਨਾਂ ਦੇ ਤਨ ਦੇ ਉੱਤੇ ਗੁੱਦੜ ਭਾਵੇਂ ਖੱਦਰ ਹੈ, ਸਾਦਾ ਮੁਰਾਦਾ ਲਿਬਾਸ ਹੈ, ਉਹ ਰੱਬ ਜੀ ਦੇ ਘਰ ਦੇ ਅੰਦਰ ਪਰਵਾਨ ਹੈ। ਜਿਨ੍ਹਾਂ ਦੇ ਬਾਹਰ ਗੁੱਦੜ, ਮੈਲਾ ਕੁਚੈਲਾ ਕੱਪੜਾ, ਖੱਦਰ ਦਾ ਕੱਪੜਾ, ਪਰ ਅੰਦਰ ਰੇਸ਼ਮ ਵਰਗਾ, ਕਹਿਣ ਲੱਗੇ ਉਹ ਪਰਵਾਨ ਹੈ। ਪਰ ਜਿਨ੍ਹਾਂ ਦਾ ਅੰਦਰ ਖੱਦਰ ਵਰਗਾ ਹੈ, ਅੰਦਰ ਖੁਰਦਰਾ ਹੈ, ਅੰਦਰ ਤਿੱਖਾ ਹੈ, ਅੰਦਰ ਅੱਗ ਬਲਦੀ ਹੈ, ਪਰ ਬਾਹਰੋਂ ਬੜਾ ਮੁਲਾਇਮ ਬਣਨ ਦਾ ਯਤਨ ਕਰ ਰਹੇ ਨੇ, ਰੱਬ ਜੀ ਦੇ ਘਰ ਵਿੱਚ ਉਹ ਪਰਵਾਨ ਨਹੀਂ ਹੈ। ਗੁਰਬਾਣੀ ਦਾ ਫੈਸਲਾ ਹੈ ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਉਹ ਭਲੇ ਮਨੁੱਖ ਨੇ ਜਿਨ੍ਹਾਂ ਨੇ ਅੰਦਰ ਨੂੰ ਸਵਾਰਿਆ ਤੇ ਜਿਨ੍ਹਾਂ ਬਾਹਰ ਨੂੰ ਸਵਾਰਿਆ, ਅੰਦਰ ਨੂੰ ਸਵਾਰਨਾ ਭੁੱਲ ਗਏ ਨੇ, ਉਹ ਭਲੇ ਨਹੀਂ ਹੈ। ਅੱਜ ਇਸ ਸਲੋਕ ਨੂੰ ਆਧਾਰ ਬਣਾ ਕੇ ਜੋ ਮੈਂ ਬੇਨਤੀਆਂ ਆਪ ਸੰਗਤ ਦੇ ਚਰਨਾਂ ਵਿੱਚ ਰੱਖਣ ਦਾ ਨਿਮਾਣਾ ਯਤਨ ਕੀਤਾ, ਇੱਕੋ ਹੀ ਸਾਰ ਤੱਤ ਨਿਕਲਦਾ ਹੈ ਇਸ ਸਲੋਕ ਵਿੱਚੋਂ ਕਿ ਆਪਣੇ ਅੰਦਰ ਨੂੰ ਸਵਾਰੋ। ਅੰਦਰ ਨੂੰ ਸਵਾਰਨਾ ਅਸਲੀਅਤ ਨੂੰ ਪਾਉਣਾ ਹੈ, ਅੰਦਰ ਨੂੰ ਸਵਾਰਨਾ ਪਰਮਾਤਮਾ ਦੇ ਨੇੜੇ ਹੋਣਾ ਹੈ। ਕੋਈ ਫਰਕ ਨਹੀਂ ਪੈਣਾ ਤੁਹਾਡੀ ਚਮੜੀ ਦਾ ਰੰਗ ਕੀ ਹੈ, ਤੁਹਾਡੇ ਨਕਸ਼ੋ ਨਿਗਾਰ ਕੀ ਨੇ, ਤੁਹਾਡੇ ਚੋਲੇ ਦਾ ਰੰਗ ਕੀ ਹੈ, ਤੁਸੀਂ ਪੱਗ ਗੋਲ ਬਣਦੇ ਹੋ, ਪੱਗ ਨੁੱਕਰ ਵਾਲੀ ਬਣਦੇ ਹੋ, ਕੋਈ ਫਰਕ ਨਹੀਂ ਪੈਣਾ। ਇਹਨਾਂ ਗੱਲਾਂ ਦਾ ਫਰਕ ਬਾਹਰ ਹੈ, ਨਿਰੰਕਾਰ ਦੇ ਘਰ ਵਿੱਚ ਫਰਕ ਨਹੀਂ ਪੈਣਾ। ਕਿਸੇ ਰੰਗ ਦਾ ਕੱਪੜਾ ਪਾ ਕੇ ਆ ਜਾਓਗੇ ਚੱਲ ਜਾਏਗਾ, ਪਰ ਮਨ ਦੇ ਉੱਤੇ ਪ੍ਰੇਮ ਦਾ ਰੰਗ ਹੋਣਾ ਬੜਾ ਜ਼ਰੂਰੀ ਹੈ। मन दे उत्ते कोई दूजा रंग लेके आओगे वह नहीं चलेगा। तन ते दूजा रंग चल जाएगा, मन दे उत्ते नहीं चलेगा। उत्ते प्रेम का रंग प्रवान है, ओही चलेगा। तो अंदरों हिंग वाली बदबू बाहर कढ़नी है ते वो तां निकलेगी जे अपने अंदर कस्तूरी नूं लेके जांदे रहोगे। कस्तूरी नूं अंदर वसाओगे, कस्तूरी वसदी जाएगी, हिंग बाहर निकलदी जाएगी, बदबू बाहर निकलदी जाएगी। अपने जीवन दे अंदर प्यारे यतन करो, रोज रोज थोड़ा बहुत अपने मन नूं सवारन दा, रती रती थोड़ा थोड़ा सवारदियां सवारदियां चंद दिनां बाद आप वेखोगे मन पूरी तरह समर गया है, मन पूरी तरह सुर ताल ते तरतीब विच आ गया। ते जे नूं खुला छड़ोगे, आजाद छड़ोगे ते फिर यह समरेगा नहीं, बिगड़ता रहेगा, खरोदियां करेगा। ते बिगड़िया होया मन जीवन दे अंदर बेचैनी कले कलेश होके चोरे इन्हां नूं जन्म देता है। समरिया तरतीब विच आया मन सहज शांति सुकून इन्हां नूं जन्म देता है। तो धन श्री गुरु ग्रंथ साहिब पातशाह महाराज जी रहमत करन जिन्हें नेमी प्रेमी रोज रोज गुरु दरबार विच आ रहे हो, लड़ी वार चल रही कथा नूं सरवण कर रहे हो, पातशाह तुहाडियां झोलियां दे अंदर गुरमत ज्ञान दी रोशनी बख्शिश करन।
1: जो बन जांदे ना डरा जे शहे प्रीत ना जाए, फरीदा कितें जो बन प्रीत बिन सुक गए कुमलाए, फरीदा चिंत खटोला वान दुख बिरह विशावन ले, इहो हमारा जीवना तू साहिब सच्चे वेख, बिरहा बिरहा आखिय बिरहा तू सुल्तान, फरीदा जित तन बिरहो ना उपजय सो तन जान मसान, बिरहा बिरहा आखिय बिरहा तू सुल्तान, फरीदा जित तन बिरहो ना उपजय सो तन जान मसान। वाहिगुरु जी का खालसा, वाहिगुरु जी की फतेह। परम सत्कार योग मेहरवान सतगुरु साहिब श्री गुरु ग्रंथ साहिब पातशाह महाराज जी दी पाप पवित्र कूत दा आनंद पा रहे सब माई भाई सतसंगी जनों, चल रही लड़ीवार कथा भगत फरीद साहब जी दे सलोकां विचों आप रोज रोज सरवण करदे आ रहे हो। भगत फरीद साहब जी दे जो सलोक अज पढ़ के सुनाए गए उन्हां विचों पहला सलोक है जोबन जांदे ना डरां जे शहे प्रीत ना जाए। गुरु तेग बहादुर पातशाह जीवन नूं तीन हिस्सों दे अंदर वंडदे ने, बाल जवानी अर बिरध फुन तीन अवस्था जान, कहो नानक हर भजन बिन बिरथा सब ही मान। सब तो पहला पैर बालपन दा, दूसरा जवानी ते तीसरा ते अखीरला बुढ़ापा। हुण वेखना यह है कि बालपन विच मैं की पाया ते की गवाया, ते जद ये वेखांगे बालपन दे अंदर मिलिया की है, बालपन दे अंदर क्या की है, ਦੁਨਿਆਵੀ ਪੱਖ ਦੇ ਅੰਦਰ ਤੇ ਬਾਲਪਣ ਵਿੱਚ ਕੁਝ ਨਾ ਕੁਝ ਮਿਲਿਆ ਹੈ, ਅਧਿਆਤਮਿਕ ਦੁਨੀਆਂ ਦੇ ਅੰਦਰ ਬਾਲਪਣ ਵਿੱਚ ਮਿਲਿਆ ਹੈ, ਪਰ ਹਜ਼ਾਰਾਂ ਵਿੱਚੋਂ ਕਿਸੇ ਵਿਰਲੇ ਬੱਚੇ ਨੂੰ ਬਾਕੀ ਬੱਚਿਆਂ ਨੂੰ ਧਰਮ ਦਾ ਗਿਆਨ ਬਾਲਪਣ ਵਿੱਚ ਨਹੀਂ ਮਿਲਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਦੋ ਬੱਚਿਆਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਬਾਲਪਣ ਦੇ ਅੰਦਰ ਪਰਿਪੂਰਨ ਪ੍ਰਮਾਤਮਾ ਦੇ ਗਿਆਨ ਨੂੰ ਪਾਇਆ ਔਰ ਮੁਕੰਮਲ ਤੌਰ ਤੇ ਪਾਇਆ। ਦੋ ਬੱਚਿਆਂ ਦਾ ਜ਼ਿਕਰ ਆਉਂਦਾ ਹੈ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਹਨਾਂ ਦੋਵਾਂ ਮਹਾਨ ਪੁਰਖਾਂ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਨਾ ਭਗਤ ਧਰੂ ਜੀ ਦੀ ਤੇ ਨਾ ਪ੍ਰਹਿਲਾਦ ਜੀ ਦੀ, ਪਰ ਇਹਨਾਂ ਦੋਵਾਂ ਦਾ ਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੜੀ ਵਾਰ ਆਇਆ। ਔਰ ਇਹ ਜੋ ਮੈਂ ਬਾਣੀ ਦੇ ਦੋ ਬਚਨ ਪੜ੍ਹ ਕੇ ਸੁਣਾਏ, ਇਹ ਭਗਤ ਕਬੀਰ ਸਾਹਿਬ ਜੀ ਦੇ ਨੇ। ਭਗਤ ਕਬੀਰ ਸਾਹਿਬ ਪਰਮਾਤਮਾ ਦੇ ਨਾਲ ਜੁੜਨ ਦੀ ਉਦਾਹਰਣ ਦੁਨੀਆਂ ਦੇ ਸਾਹਮਣੇ ਜਦ ਰੱਖਦੇ ਨੇ ਤੇ ਇਹਨਾਂ ਦੋ ਬੱਚਿਆਂ ਨੂੰ, ਦੋ ਭਗਤਾਂ ਨੂੰ ਉਦਾਹਰਣ ਬਣਾ ਕੇ ਪੇਸ਼ ਕਰਦੇ ਨੇ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ, ਦੋਵੇਂ ਛੋਟੀ ਉਮਰ ਦੇ ਭਗਤ ਨੇ। ਤਕਰੀਬਨ 5 ਸਾਲ ਦੀ ਉਮਰ ਦੇ ਅੰਦਰ ਭਗਤ ਧਰੂ ਨੂੰ ਵੈਰਾਗ ਬਣਿਆ ਹੈ ਔਰ ਰੱਬੀ ਪੈਂਡੇ ਦੇ ਉੱਤੇ ਨਿਕਲ ਤੁਰਿਆ ਹੈ। ਤਕਰੀਬਨ ਇੰਨੀ ਉਮਰ ਦੇ ਅੰਦਰ ਭਗਤ ਪ੍ਰਹਿਲਾਦ ਨੂੰ ਚੋਟ ਮਿਲੀ ਹੈ, ਠੋਕਰ ਮਿਲੀ ਹੈ ਤੇ ਰੱਬੀ ਗਿਆਨ ਨਾਜ਼ਲ ਹੋਣਾ ਸ਼ੁਰੂ ਹੋ ਗਿਆ ਛੋਟੀ ਉਮਰ ਦੇ ਅੰਦਰ। ਬਾਕੀ ਤਕਰੀਬਨ ਜਿੰਨੇ ਬੱਚੇ ਨੇ ਉਹਨਾਂ ਦਾ ਬਾਲਪਨ ਖੇਡਣ ਦੇ ਅੰਦਰ ਹੀ ਬੀਤ ਜਾਂਦਾ ਹੈ, ਰੱਬੀ ਰਸ ਦੇ ਅੰਦਰ ਨਹੀਂ ਬੀਤਦਾ। ਰੱਬ ਦਾ ਗਿਆਨ ਵੀ ਨਹੀਂ ਹੁੰਦਾ, ਰੱਬ ਦੇ ਨਾਲ ਸਾਂਝ ਵੀ ਨਹੀਂ ਹੁੰਦੀ। ਬਾਲਪਨ ਬੀਤਦਾ ਹੈ, ਪਰ ਬੀਤਦਾ ਹੈ ਖਿਡੌਣਿਆਂ ਦੇ ਨਾਲ ਸੁਰਤ ਨੂੰ ਜੋੜ ਕੇ, ਇਸ ਤੋਂ ਅੱਗੇ ਸੁਰਤ ਜਾਂਦੀ ਨਹੀਂ ਹੈ। ਜਵਾਨੀ ਬੀਤੀ ਤੋਂ ਪ੍ਰਸ਼ਨ ਇਹ ਪੈਦਾ ਹੁੰਦਾ ਹੈ, ਮੈਂ ਜਵਾਨੀ ਦੇ ਅੰਦਰ ਪਾਇਆ ਕੀ ਤੇ ਜਵਾਨੀ ਦੇ ਅੰਦਰ ਗਵਾਇਆ ਕੀ। ਜਵਾਨੀ ਦਾ ਮਿਲ ਜਾਣਾ ਕਾਫੀ ਨਹੀਂ, ਇਹ ਵੀ ਤੇ ਵੇਖਣਾ ਪਏਗਾ ਨਾ, ਜਵਾਨੀ ਦੇ ਅੰਦਰ ਮੈਂ ਕੀ ਖਤਮ ਕੀਤਾ ਹੈ ਤੇ ਕੀ ਮੈਂ ਵਾਧਾ ਕੀਤਾ ਹੈ। ਕਿਉਂਕਿ ਭਗਤ ਫਰੀਦ ਸਾਹਿਬ ਜੀ ਗੱਲ ਜਵਾਨੀ ਦੀ ਕਰ ਰਹੇ ਨੇ, ਜੋਬਣ ਜਾਂਦੇ ਨਾ ਡਰਾਂ, ਜੋਬਣ ਮੈਨੇ ਜਵਾਨੀ। ਹੁਣ ਜਵਾਨੀ ਚਲੀ ਤੇ ਜਾਣੀ ਹੈ, ਚਾਹੇ ਇਹ ਚੰਗੇ ਤਰੀਕੇ ਦੇ ਨਾਲ ਜਵਾਨੀ ਦੇ ਦਿਨ ਬੀਤ ਜਾਣ, ਇਹਨੇ ਤਾਂ ਵੀ ਨਹੀਂ ਰਹਿਣਾ, ਜਵਾਨੀ ਨੇ ਖਿਸਕ ਜਾਣਾ ਹੈ, ਤੇ ਭਾਵੇਂ ਮੰਦੇ ਤਰੀਕੇ ਦੇ ਨਾਲ ਦਿਨਾਂ ਨੂੰ ਬਿਤਾਈਏ, ਜਵਾਨੀ ਨੇ ਤਾਂ ਵੀ ਤੁਰੀ ਜਾਣਾ, ਰੁਕਣਾ ਇਹਨੇ ਸਾਡੇ ਪਾਸ ਨਹੀਂ ਹੈ। ਹਜ਼ਾਰ ਯਤਨ ਕਰੋ ਜਵਾਨੀ ਰੁਕ ਜਾਏ, ਰੁਕਦੀ ਨਹੀਂ ਹੈ। ਰੁਕਣ ਦਾ ਲੋਕ ਯਤਨ ਵੀ ਕਰਦੇ ਨੇ, ਵਾਲਾਂ ਦਾ ਰੰਗ ਬਦਲ ਬਦਲ ਕੇ, ਕਾਲਾ ਕਰ ਕਰਕੇ, ਹੋਰ ਤੌਰ ਤਰੀਕਿਆਂ ਦੇ ਨਾਲ, ਪਰ ਕਦੋਂ ਰੁਕਦੀ ਹੈ, ਚਲੀ ਜਾਂਦੀ। ਪਰਮਾਤਮਾ ਦੀ ਨੇਤ ਦੇ ਮੁਤਾਬਕ ਆਉਣੀ ਸੀ, ਆਈ ਹੈ। ਪਰਮਾਤਮਾ ਦੇ ਅਟਲ ਨਿਯਮ ਦੇ ਮੁਤਾਬਕ ਇਹਨੇ ਜਾਣਾ ਹੈ ਔਰ ਜਾਣਾ ਹੀ ਜਾਣਾ ਹੈ, ਇਹਨੂੰ ਰੋਕਣ ਦਾ ਕੋਈ ਉਪਾਅ ਨਹੀਂ। ਵੈਸੇ ਚਲੋ ਮੈਂ ਮੁਖਤਸਰ ਬੇਨਤੀ ਰੱਖਦਾ ਚੱਲਾਂ, ਇਨ੍ਹਾਂ ਤਿੰਨਾਂ ਪੈਰਾਂ ਵਿੱਚੋਂ ਮਨੁੱਖ ਦਾ ਪਿਆਰ ਸਭ ਤੋਂ ਜ਼ਿਆਦਾ ਹੈ ਜਵਾਨੀ ਦੇ ਨਾਲ ਹੀ, ਲਗਾਵ ਸਭ ਤੋਂ ਜ਼ਿਆਦਾ ਹੈ ਜਵਾਨੀ ਦੇ ਨਾਲ ਹੀ। ਕਿਸੇ ਨੂੰ ਉਮਰ ਪੁੱਛੋ ਕਿੰਨੀ ਹੈ, ਉਮਰ ਘਟਾ ਕੇ ਹੀ ਬਿਆਨ ਕਰਦਾ ਹੈ, 60 ਵਾਲਾ, 50 ਵਾਲਾ, 40 ਵਾਲਾ, 30, ਉਮਰ ਘਟਾ ਕੇ ਬਿਆਨ ਕਰਦੇ ਨੇ। ਅੰਦਰ ਜੋ ਸੋਚ ਕੰਮ ਕਰ ਰਹੀ ਹੈ ਕਿ ਉਮਰ ਵੱਡੀ ਦੱਸਣ ਦੇ ਨਾਲ ਇਹ ਕਹਿਣਗੇ ਵਡੇਰਾ ਹੋ ਗਿਆ, ਬੁੱਢਾ ਹੋ ਗਿਆ। ਵਾਲਾਂ ਦਾ ਰੰਗ ਚਿੱਟਾ ਦਿਸਣ ਦੇ ਨਾਲ ਲੋਕ ਕਹਿਣਗੇ ਬੁੱਢਾ ਹੋ ਗਿਆ। ਨਾ ਵਾਲਾਂ ਦਾ ਚਿੱਟਾ ਰੰਗ ਹੀ ਰਹਿ ਤੇ ਉਮਰ ਵੀ ਛੋਟੀ ਘਟਾ ਕੇ ਝੂਠ ਬਿਆਨ ਕਰਕੇ ਦੱਸ ਦਿਓ, ਲੋਕਾਂ ਦੀ ਸਮਝ ਵਿੱਚ ਇਹ ਆਵੇ ਕਿ ਅਜੇ ਜਵਾਨ ਹੈ। ਪਰ ਕਈਆਂ ਦਾ ਤੁਰਨ ਦੇ ਅੰਦਾਜ਼ ਬਦਲ ਜਾਂਦੇ ਨੇ, ਚਾਲ ਬਦਲ ਜਾਂਦੀ ਹੈ, ਚਾਲ ਹੀ ਦੱਸ ਰਹੀ ਹੈ ਬੁੱਢਾ ਹੈ, ਪਰ ਉਹ ਕਬੂਲ ਨਹੀਂ ਕਰਦਾ ਮੈਂ ਬੁੱਢਾ। ਕਈਆਂ ਦਾ ਬਹਿਣਾ ਉੱਠਣਾ, ਚਿਹਰੇ ਦੀਆਂ ਚਰੂੜੀਆਂ, ਅੰਗ ਅੰਗ ਉੱਚੀ ਆਵਾਜ਼ ਦੇ ਕੇ ਕਹਿ ਰਿਹਾ ਤੂੰ ਬੁੱਢਾ ਹੈ, ਪਰ ਉਹ ਮੰਨਦਾ ਨਹੀਂ ਹੈ ਕਿ ਮੈਂ ਬੁੱਢਾ। ਖੈਰੇ ਮੇਰਾ ਵਿਸ਼ਾ ਨਹੀਂ, ਕਿਸੇ ਵਕਤ ਮੈਂ ਫੇਰ ਵਜਾਹਤ ਕਰਾਂਗਾ। ਜਵਾਨੀ ਬੀਤ ਜਾਂਦੀ ਹੈ, ਚਾਹੇ ਇਹਨੂੰ ਚੰਗੀ ਬਿਤਾ ਲਓ, ਚਾਹੇ ਮੰਦੇ ਤਰੀਕੇ ਦੇ ਨਾਲ ਬਿਤਾ ਲਓ, ਪਰ ਵੇਖਣਾ ਹੈ ਕਿ ਮੈਨੂੰ ਜਵਾਨੀ ਦੇ ਅੰਦਰ ਮਿਲਿਆ ਕੀ ਤੇ ਮੇਰੇ ਕੋਲੋਂ ਜਵਾਨੀ ਦੇ ਅੰਦਰ ਗਿਆ ਕੀ ਹੈ। ਜਦ ਆਪ ਪੂਰੀ ਇਮਾਨਦਾਰੀ ਦੇ ਨਾਲ ਬਹਿ ਕੇ ਵਿਚਾਰ ਕਰੋਗੇ ਕਿ ਜਵਾਨੀ ਵਿੱਚ ਪਾਇਆ ਕੀ ਤੇ ਗਵਾਇਆ ਕੀ, ਜਵਾਬ ਤੁਹਾਨੂੰ ਮਿਲ ਜਾਏਗਾ, ਗਵਾਇਆ ਬਹੁਤ ਕੁਛ ਹੈ ते पाया कुछ भी नहीं है, जे पाया है ते बड़ा थोड़ा पाया है, बहुत थोड़ा पाया है। एक बेनती मैं होर करदा चला, जेब दे अंदर तन दा होना काफी नहीं, ए भी पता होवे मैं तन दे के एदे बदले विच की खरीदना है।

ਉਹ ਕਿ ਜਵਾਨੀ ਜਾਂ ਜੀਵਨ ਇਸ ਵਾਸਤੇ ਮਿਲਿਆ ਹੈ ਕਿ ਦੋ ਬੱਚਿਆਂ ਨੂੰ ਜਨਮ ਦੇਣਾ ਹੈ, ਉਹਨਾਂ ਨੂੰ ਪੜਾਉਣਾ ਲਿਖਾਉਣਾ ਹੈ, ਉਹਨਾਂ ਦੇ ਵਿਆਹ ਕਾਰਜ ਕਰਨੇ ਨੇ, ਬਸ ਇਸ ਵਾਸਤੇ ਜਵਾਨੀ ਜਾਂ ਜੀਵਨ ਮਿਲਿਆ ਹੈ। ਪਿਆਰਿਓ, ਮੇਰੀ ਬੇਨਤੀ ਨੂੰ ਬਿਲਕੁਲ ਨਿਊਟਰਲ ਮਾਇੰਡ ਕਰਕੇ ਸਮਝਣ ਦੀ ਕਿਰਪਾ ਕਰਿਓ। ਇਹ ਕੰਮ ਇਸ ਜੂਨ ਵਿਚ ਹੀ ਨਹੀਂ ਹੈ, ਅਸੀਂ ਪਿਛਲੀਆਂ ਜੂਨਾਂ ਵਿਚ ਵੀ ਕਰਦੇ ਆ ਰਹੇ ਹਾਂ। ਜਨਮ ਬੱਚਿਆਂ ਨੂੰ ਦਿੱਤਾ ਹੈ ਤੇ ਪਿਛਲੀਆਂ ਜੂਨਾਂ ਵਿਚ ਵੀ ਦਿੱਤਾ ਹੈ, ਇਸ ਜੂਨ ਵਿਚ ਹੀ ਨਹੀਂ। ਪਸ਼ੂਆਂ ਦੇ ਵੀ ਤੇ ਬੱਚੇ ਹੁੰਦੇ ਨੇ, ਪਰਿੰਦਿਆਂ ਦੇ ਵੀ ਤੇ ਬੱਚੇ ਹੁੰਦੇ ਨੇ, ਸੱਪ ਦੇ ਵੀ ਤੇ ਬੱਚੇ ਹੀ ਹੁੰਦੇ ਨੇ। ਜਿਤਨੀਆਂ ਜੂਨਾਂ ਨੇ ਉਹਨਾਂ ਸਾਰੀਆਂ ਜੂਨਾਂ ਦੀ ਵੇਲ ਵੱਧ ਰਹੀ ਹੈ, ਉਹਨਾਂ ਸਾਰੀਆਂ ਜੂਨਾਂ ਦੀ ਪੀੜ੍ਹੀ ਚੱਲ ਰਹੀ ਹੈ। ਪਰ ਤੁਹਾਡੀ ਪੀੜ੍ਹੀ ਚੱਲੇ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੂਤਰ ਸਾਡੀ ਝੋਲੀ ਦੇ ਅੰਦਰ ਬਖਸ਼ੇ, ਤੇਰੀ ਪੀੜ੍ਹੀ ਚੱਲੇ ਪਰ ਕਿਵੇਂ ਚੱਲੇ। ਗੁਰੂ ਕੇ ਕੀਰਤਨੀ ਅਕਸਰ ਸ਼ਬਦ ਦਾ ਗਾਇਨ ਕਰਿਆ ਕਰਦੇ ਨੇ, ਵਧੀ ਵੇਲ ਬਹੁ ਪੀੜ੍ਹੀ ਚਾਲੀ, ਧਰਮ ਕਲਾ ਹਰ ਬੰਧ ਬਹਾਲੀ। ਤੇਰੀ ਵੇਲ ਵਧਣ ਦੇ ਨਾਲ ਨਾਲ ਤੇਰੇ ਮਨ ਦੇ ਅੰਦਰ ਧਰਮ ਦਾ ਪਿਆਰ ਵਧੇ, ਤੇਰੀ ਜੀਵਨ ਤੇਰੀ ਜਵਾਨੀ ਦੇ ਅੰਦਰ ਧਰਮ ਦਾ ਚਾਅ ਧਰਮ ਦਾ ਪ੍ਰੇਮ ਬਣੇ। ਅਗਰ ਵੇਲ ਵੱਧ ਰਹੀ ਹੈ ਔਰ ਧਰਮ ਤੋਂ ਬਗੈਰ ਵੱਧ ਰਹੀ ਹੈ, ਖਿਮਾ ਚਾਹਾਂਗਾ ਵਾਰ ਵਾਰ ਉਹ ਵੇਲ ਪਸ਼ੂਆਂ ਦੇ ਤੋਲੀ ਵੱਧ ਰਹੀ ਹੈ। ਬੱਚੇ ਸਾਡੇ ਨੇ, ਬੱਚੇ ਪਸ਼ੂਆਂ ਦੇ ਨੇ। ਆਪਣੀ ਹੈਸੀਅਤ ਦੇ ਮੁਤਾਬਕ ਅਸੀਂ ਘਰ ਬਣਾ ਲੈਂਦੇ ਹਾਂ, ਗਿਆਨ ਸੂਝ ਬੂਝ ਦੇ ਮੁਤਾਬਕ ਤੇ ਆਪਣੀ ਸੂਝ ਬੂਝ ਦੇ ਮੁਤਾਬਕ ਬਾਕੀ ਦੇ ਪਰਿੰਦੇ ਤੇ ਪਸ਼ੂ ਆਪਣਾ ਘਰ ਬਣਾ ਲੈਂਦੇ ਨੇ। ਚੂਹੇ ਖੁੱਡਾਂ ਬਣਾ ਲੈਂਦੇ ਨੇ, ਪੰਖੀ ਰੁੱਖਾਂ ਦੇ ਉੱਤੇ ਆਲਣੇ ਬਣਾ ਲੈਂਦੇ ਨੇ। ਕੋਈ ਕਿਸ ਤਰ੍ਹਾਂ ਦਾ ਘਰ ਬਣਾ ਲੈਂਦਾ ਹੈ, ਕੋਈ ਕਿਸ ਤਰ੍ਹਾਂ ਦਾ ਘਰ ਬਣਾ ਲੈਂਦਾ ਹੈ, ਜਿਵੇਂ ਦੀ ਉਹਨਾਂ ਦੀ ਹੈਸੀਅਤ ਉਵੇਂ ਦਾ ਉਹਨਾਂ ਦਾ ਘਰ। ਆਪਣੀ ਹੈਸੀਅਤ ਦੇ ਮੁਤਾਬਕ ਅਸੀਂ ਘਰ ਬਣਾਇਆ। ਬੱਚਿਆਂ ਦੇ ਤਲ ਦੇ ਉੱਤੇ ਅਸੀਂ ਪਸ਼ੂਆਂ ਦੇ ਬਰਾਬਰ ਚਲੇ ਗਏ, ਘਰ ਬਣਾਉਣ ਦੇ ਤਲ ਦੇ ਉੱਤੇ ਅਸੀਂ ਪਸ਼ੂਆਂ ਦੇ ਬਰਾਬਰ ਚਲੇ ਗਏ। ਹੁਣ ਮਨੁੱਖਾ ਜੂਨ ਦੀ ਵਿਸ਼ੇਸ਼ਤਾ ਵਿਲੱਖਣਤਾ ਇਹ ਚਾਹੀਦੀ ਸੀ ਕਿ ਇਹ ਪਰਮਾਤਮਾ ਦੇ ਨਾਲ ਆਪਣੇ ਪ੍ਰੀਤ ਦੇ ਨਾਤੇ ਗੰਢ ਬਣਾ ਲਵੇ, ਸਾਂਝ ਪਾ ਲਵੇ। ਅਗਰ ਇਹਨੇ ਪ੍ਰੀਤ ਪਰਮਾਤਮਾ ਦੇ ਨਾਲ ਪਾ ਲਈ, ਇਹਨੇ ਆਪਣੀ ਵਿਸ਼ੇਸ਼ਤਾ ਨੂੰ ਪਹਿਚਾਨਿਆ, ਵਿਲੱਖਣਤਾ ਨੂੰ ਪਹਿਚਾਨਿਆ, ਪ੍ਰੀਤ ਪਰਮਾਤਮਾ ਦੇ ਨਾਲ ਨਹੀਂ ਬਣੇ, ਇਹਦੀ ਜਵਾਨੀ ਤੇ ਇਹਦਾ ਜੀਵਨ ਪਸ਼ੂਆਂ ਦੇ ਤੁੱਲ ਹੀ ਗਿਆ, ਹੋਰ ਕੁਝ ਵੀ ਨਹੀਂ। ਕਿਵਾਂ ਚਾਹਾਂਗਾ ਪਸ਼ੂਆਂ ਦੇ ਤੁੱਲ ਜੀਵਨ ਚਲਾ ਜਾਂਦਾ ਹੈ। ਕਵੀ ਤੁਲਸੀਦਾਸ ਜੀ ਤੇ ਇਸ ਤਰ੍ਹਾਂ ਵੀ ਕਹਿੰਦੇ ਨੇ, ਭੋਜਨ ਭੋਗ ਭੈ, ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ, ਭੋਜਨ ਦੀ ਤਲਾਸ਼, ਭੋਜਨ ਭੋਗ, ਭੋਗ ਦੇ ਅੰਦਰ ਮਸਤ ਰਹਿਣਾ, ਭੈ ਕਿਸੇ ਨੂੰ ਭੈ ਦੇਣਾ ਤੇ ਕਿਸੇ ਤੋਂ ਭੈ ਲੈਣਾ, ਕਿਸੇ ਨੂੰ ਡਰਾ ਦੇਣਾ, ਕਿਸੇ ਤੋਂ ਡਰ ਜਾਣਾ, ਇਹ ਪਸ਼ ਪੁਰਖ ਸਮਾਨ। ਇਹ ਸਭ ਗੱਲਾਂ ਪਸ਼ੂ ਦੇ ਤੁੱਲ ਨੇ, ਇਹ ਪਸ਼ ਪੁਰਖ ਸਮਾਨ। ਪਸ਼ੂ ਵੀ ਰੋਜੀ ਦੀ ਤਲਾਸ਼ ਕਰਦਾ ਹੈ, ਅਸੀਂ ਵੀ ਕਰਦੇ ਹਾਂ। ਪਸ਼ੂ ਵੀ ਭੋਗ ਕਰਦਾ ਹੈ, ਅਸੀਂ ਵੀ ਕਰਦੇ ਹਾਂ। ਪਸ਼ੂ ਵੀ ਕਿਸੇ ਨੂੰ ਡਰਾਉਂਦਾ ਹੈ, ਕਿਸੇ ਤੋਂ ਡਰਦਾ ਹੈ। ਸਾਡੀ ਦੁਨੀਆਂ ਦਾ ਦਸਤੂਰ ਵੀ ਇਹ ਪਸ਼ ਪੁਰਖ ਸਮਾਨ। ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ ਜਾਣ। ਤੇਰੇ ਕੋਲ ਰੱਬੀ ਫਲਸਫਾ, ਰੱਬੀ ਗਿਆਨ ਚਾਹੀਦਾ ਸੀ, ਅਗਰ ਉਹ ਨਹੀਂ ਤੇ ਕਵੀ ਜੀ ਕਹਿ ਰਹੇ ਇਹ ਪਸ਼ ਪੁਰਖ ਸਮਾਨ। ਇੱਕ ਬੇਨਤੀ ਮੈਂ ਇੱਥੇ ਹੋਰ ਕਰਦਾ ਚੱਲਾਂ, ਜਿਤਨੀਆਂ ਜੂਨਾਂ ਨੇ, ਜਿੰਨੀਆਂ ਜੂਨਾਂ ਵਿੱਚੋਂ ਅਸੀਂ ਨਿਕਲਦੇ ਨਿਕਲਦੇ ਜੂਨਾਂ ਨੂੰ ਪਿੱਛੇ ਛੱਡ ਕੇ ਇਸ ਮੁਕਾਮ ਮਨੁੱਖਾ ਮੋੜ ਤੱਕ ਪਹੁੰਚੇ ਹਾਂ, ਉਹਨਾਂ ਤਮਾਮ ਜੂਨਾਂ ਦੀ ਝੋਲੀ ਵਿੱਚ ਇੱਕ ਵਰਦਾਨ ਪਰਮਾਤਮਾ ਨੇ ਨਹੀਂ ਪਾਇਆ ਜੋ ਤੁਹਾਡੀ ਝੋਲੀ ਵਿੱਚ ਵਰਦਾਨ ਪਾਇਆ। ਔਰ ਉਹ ਵਰਦਾਨ ਕੀ ਹੈ? ਪਸ਼ੂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੇ ਤੇ ਤਬਦੀਲੀ ਕਰਨ ਦਾ ਵਰਦਾਨ ਪਰਮਾਤਮਾ ਵੱਲੋਂ ਉਹਨੂੰ ਨਹੀਂ ਮਿਲਿਆ। ਤੁਸੀਂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੋ, ਤੁਹਾਨੂੰ ਆਪਣਾ ਆਪਾ ਤਬਦੀਲ ਕਰਨ ਦਾ ਵਰਦਾਨ ਰੱਬ ਜੀ ਕੋਲੋਂ ਮਿਲਿਆ ਹੈ, ਤੁਸੀਂ ਇਹ ਵਰਦਾਨ ਲੈ ਕੇ ਆਇਓ। ਪਸ਼ੂ ਜਿਸ ਸੁਭਾਅ ਦੇ ਅੰਦਰ ਜਨਮ ਲੈਂਦਾ ਹੈ, ਉਹੀ ਸੁਭਾਅ ਇਹਦਾ ਜੀਵਨ ਵਿੱਚ ਰਹਿੰਦਾ ਹੈ, ਉਹੀ ਸੁਭਾਅ ਲੈ ਕੇ ਦੁਨੀਆਂ ਤੋਂ ਰੁਖਸਤ ਹੋ ਜਾਂਦਾ ਹੈ, ਚਲਾ ਜਾਂਦਾ ਹੈ, ਮਰ ਜਾਂਦਾ ਹੈ। ਇਹੀ ਕਾਰਨ ਹੈ ਕਿ ਜਿੰਨੇ ਅਵਤਾਰੀ, ਪੈਗੰਬਰੀ, ਰਹਿਬਰੀ ਪੁਰਸ਼ ਆਏ, ਉਹਨਾਂ ਨੇ ਉਪਦੇਸ਼ ਬਖਸ਼ਿਆ ਤੇ ਕਿਸੇ ਪੈਗੰਬਰੀ ਪੁਰਸ਼ ਦਾ ਉਪਦੇਸ਼ ਕਿਸੇ ਪਸ਼ੂ ਜਾਂ ਪਰਿੰਦੇ ਨੂੰ ਮੁਖਾਤਬ ਹੋ ਕੇ ਨਹੀਂ ਹੈ। ਸਭ ਦਾ ਉਪਦੇਸ਼ ਬੰਦੇ ਨੂੰ ਸੰਬੋਧਨ ਕਰਦਾ ਹੈ, ਸਭ ਦਾ ਉਪਦੇਸ਼ ਮਨੁੱਖ ਵਾਸਤੇ ਹੈ, ਸਭ ਦਾ ਉਪਦੇਸ਼ ਸਾਡੇ ਭਲੇ ਲਈ ਹੈ। ਕਿਉਂ? ਕਿਉਂਕਿ ਉਹ ਤਮਾਮ ਪੈਗੰਬਰੀ ਪੁਰਸ਼ ਜਾਣਦੇ ਨੇ ਅਸੀਂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੀਏ, ਕਰ ਸਕਨੇ ਆ,
ਪਸ਼ੂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੇ ਤੇ ਉਹ ਨਹੀਂ ਕਰ ਸਕਦਾ। ਪਸ਼ੂ ਪਸ਼ੂ ਬਣ ਕੇ ਜਨਮਦਾ ਹੈ, ਪਸ਼ੂ ਬਣ ਕੇ ਜੀਵਦਾ ਹੈ, ਪਸ਼ੂ ਦੇ ਸੁਭਾਅ ਅੰਦਰ ਚਲਾ ਜਾਂਦਾ ਹੈ। ਇਹ ਕਾਰਨ ਨੇ ਪਸ਼ੂ ਦੇ ਨਾਮ ਦੇ ਨਾਲ ਕਦੀ ਇਹ ਲਫ਼ਜ਼ ਨਹੀਂ ਜੁੜੇ ਕਿ ਇਹ ਪਸ਼ੂ ਬੜਾ ਚੋਰ ਹੈ, ਇਹ ਪਸ਼ੂ ਬੜਾ ਬੁਰਾ ਹੈ, ਇਹ ਪਸ਼ੂ ਬੜਾ ਪਾਪੀ ਹੈ, ਇਹ ਪਸ਼ੂ ਬੜਾ ਦੁਰਾਚਾਰੀ ਹੈ, ਪਸ਼ੂ ਕਾਤਲ ਹੈ, ਪਸ਼ੂ ਮਨਮੁਖ ਹੈ। ਇਹ ਲਕਬ ਇਹ ਨਾਮ ਪਸ਼ੂ ਦੇ ਨਾਮ ਦੇ ਨਾਲ ਨਹੀਂ ਜੁੜਦੇ, ਕਿਉਂਕਿ ਪਸ਼ੂ ਨੂੰ ਜੋ ਪ੍ਰਕਿਰਤੀ ਵੱਲੋਂ ਪਰਮਾਤਮਾ ਵੱਲੋਂ ਸੁਭਾਅ ਮਿਲਿਆ ਹੈ ਉਹ ਆਪਣੇ ਸੁਭਾਅ ਦੇ ਮੁਤਾਬਕ ਹੀ ਜਾਨਵਰਾਂ ਨੂੰ ਮਾਰ ਰਿਹਾ ਹੈ, ਸੁਭਾਅ ਦੇ ਮੁਤਾਬਕ ਖਾ ਰਿਹਾ ਹੈ। ਉਹਨਾਂ ਵਾਸਤੇ ਕੋਈ ਪਾਪ ਨਹੀਂ ਹੈ, ਉਹਨਾਂ ਵਾਸਤੇ ਕੋਈ ਪੁੰਨ ਨਹੀਂ ਹੈ। ਪਾਪ ਪੁੰਨ ਦੇ ਬੰਧਨ ਤੋਂ ਪਸ਼ੂ ਮੁਕਤ ਨੇ, ਪਰ ਮਨੁੱਖ ਇਸ ਬੰਧਨ ਦੇ ਅੰਦਰ ਹੈ। ਮਨੁੱਖ ਦਾ ਨਾਮ ਵਾਰ ਵਾਰ ਬਦਲਦਾ ਹੈ। ਭਾਈ ਬਿਧੀ ਚੰਦ ਸੂਰਮਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜੋ ਅਨਿੰਨ ਸੇਵਕ ਤੇ ਸ਼ਰਧਾਲੂ ਸਿੱਖ ਬਣਿਆ, ਉਹ ਭਾਈ ਬਿਧੀ ਚੰਦ ਬਾਲਪਨ ਦੇ ਅੰਦਰ ਛੋਟੀ ਉਮਰ ਦੇ ਅੰਦਰ ਆ ਜਾਂਦੇ ਨੇ ਆਪਣੇ ਨਾਨਕੇ ਪਿੰਡ ਸਰਿਹਾਲੀ, ਹਰੀ ਕੇ ਪਤਨ ਦੇ ਨਾਲ ਪਿੰਡ ਸਰਿਹਾਲੀ ਸਰਿਹਾਲੀ ਆ ਜਾਂਦੇ ਨੇ। ਸੰਗਤ ਬੁਰੀ ਮਿਲ ਗਈ ਤੇ ਬੁਰੀ ਸੰਗਤ ਮਿਲਣ ਕਰਕੇ ਭਾਈ ਬਿਧੀ ਚੰਦ ਚੋਰੀਆਂ ਕਰਨ ਦੀ ਬੁਰੀ ਆਦਤ ਪਾ ਬੈਠੇ, ਚੋਰੀਆਂ ਕਰਦੇ ਰਹੇ ਭਾਈ ਬਿਧੀ ਚੰਦ। ਜਵਾਨੀ ਦੇ ਦੌਰ ਵਿੱਚੋਂ ਨਿਕਲਦਿਆਂ ਨਿਕਲਦਿਆਂ ਉਸ ਭਾਈ ਬਿਧੀ ਚੰਦ ਨੂੰ ਸੰਗਤ ਮਿਲ ਜਾਂਦੀ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਦੀ, ਤੇ ਉਹ ਬਿਧੀ ਚੰਦ ਬਾਅਦ ਵਿੱਚ ਸੂਰਮਾ ਵੀ ਬਣ ਗਿਆ, ਬਾਅਦ ਵਿੱਚ ਗੁਰਮੁਖ ਵੀ ਬਣ ਗਿਆ। ਮਨੁੱਖ ਇੱਕ ਹੈ, ਉਹਨੇ ਆਪਣਾ ਮਨ ਬਦਲਿਆ ਤੇ ਚੋਰ ਬਣ ਗਿਆ, ਉਹਨੇ ਆਪਣਾ ਮਨ ਬਦਲਿਆ ਤੇ ਗੁਰਮੁਖ ਬਣ ਗਿਆ। ਮਨੁੱਖ ਉਹੀ ਹੈ, ਸਰੀਰ ਨਹੀਂ ਬਦਲਿਆ। ਬਿਧੀ ਚੰਦ ਦੀਆਂ ਲੱਤਾਂ ਬਾਹਾਂ ਨਕਸ਼ੋ ਨਿਗਾਰ ਰੂਪ ਰੰਗ ਕੱਦ ਕਾਠ ਜਿਉਂ ਦਾ ਤਿਉਂ ਰਿਹਾ, ਕੁਝ ਨਹੀਂ ਬਦਲਿਆ। ਅੰਦਰ ਬਦਲਿਆ, ਮਨ ਬਦਲਿਆ, ਮਾਨਸਿਕ ਮੰਡਲ ਬਦਲਣ ਕਰਕੇ ਲੋਕਾਂ ਦੇ ਅੰਦਰ ਪ੍ਰਚਲਿਤ ਹੋਇਆ ਬਿਧੀ ਚੰਦ ਚੋਰ ਹੈ। ਮਾਨਸਿਕ ਮੰਡਲ ਨੂੰ ਅੰਦਰੋਂ ਤਬਦੀਲ ਕਰਨ ਕਰਕੇ ਲੋਕਾਂ ਦੀ ਜ਼ੁਬਾਨ ਤੇ ਨਾਂ ਆਇਆ ਬਿਧੀ ਚੰਦ ਗੁਰਮੁਖ ਹੈ, ਬਿਧੀ ਚੰਦ ਚੰਗਾ ਹੈ, ਬਿਧੀ ਚੰਦ ਸੂਰਮਾ ਹੈ। ਅਰਜ ਮੈਂ ਇਹ ਕਰ ਰਿਹਾ ਸਾਂ, ਆਪਣੇ ਆਪ ਨੂੰ ਅੰਦਰੋਂ ਬਦਲਣ ਦਾ ਵਰਦਾਨ ਪਰਮਾਤਮਾ ਨੇ ਸਾਡੀ ਝੋਲੀ ਵਿੱਚ ਪਾਇਆ ਹੈ। ਤੁਸੀਂ ਆਪਣੇ ਆਪ ਨੂੰ ਅੰਦਰੋਂ ਬਦਲਦੇ ਬਦਲਦੇ ਨਰੋਲ ਸ਼ੈਤਾਨ ਦੀ ਤਰ੍ਹਾਂ ਬਣ ਸਕਦੇ ਹੋ, ਸ਼ੈਤਾਨ ਦੀ ਤਰ੍ਹਾਂ, ਖਿਮਾ ਚਾਹਾਂਗਾ ਲਫ਼ਜ਼ ਬੋਲਣੇ ਮਜਬੂਰੀ ਨੇ। ਔਰ ਤੁਸੀਂ ਆਪਣੇ ਆਪ ਨੂੰ ਅੰਦਰੋਂ ਬਦਲਦੇ ਬਦਲਦੇ ਨਰੋਲ ਭਗਵਾਨ ਦੀ ਤਰ੍ਹਾਂ ਬਣ ਸਕਦੇ ਹੋ, ਨਿਰੰਕਾਰ ਦੀ ਤਰ੍ਹਾਂ। ਤੁਸੀਂ ਆਪਣੇ ਆਪ ਨੂੰ ਬਦਲਦੇ ਬਦਲਦੇ ਸਾਧੂ ਬਣ ਸਕਦੇ ਹੋ, ਤੁਸੀਂ ਬਦਲਦੇ ਬਦਲਦੇ ਚੋਰ ਬਣ ਸਕਦੇ ਹੋ, ਤੁਸੀਂ ਪਰਉਪਕਾਰੀ ਬਣ ਸਕਦੇ ਹੋ, ਦੁਰਾਚਾਰੀ ਬਣ ਸਕਦੇ ਹੋ, ਸਭ ਤੁਹਾਡੇ ਵੱਸ ਵਿੱਚ ਹੈ। ਤੁਸੀਂ ਆਪਣੇ ਆਪ ਨੂੰ ਕੀ ਬਣਾਉਣਾ ਹੈ, ਇਵੇਂ ਸਮਝ ਲਓ ਜੀਵਨ ਇੱਕ ਪੱਥਰ ਦੀ ਤਰ੍ਹਾਂ ਹੈ ਔਰ ਤੁਸੀਂ ਹੋ ਜੀਵਨ ਨੂੰ ਘੜਨ ਵਾਲੇ। ਬੁੱਤ ਤਰਾਸ਼ ਜਿਹੜਾ ਪੱਥਰ ਨੂੰ ਸ਼ਿੰਗਾਰਦਾ ਹੈ, ਪੱਥਰ ਨੂੰ ਘੜਦਾ ਹੈ, ਉਹਨੂੰ ਸੰਘ ਤਰਾਸ਼ ਕਹਿ ਦਿੰਦੇ ਨੇ ਜਾਂ ਬੁੱਤ ਤਰਾਸ਼। ਸੰਘ ਪੱਥਰ ਦਾ ਹੀ ਨਾਂ ਹੈ ਦੂਸਰਾ। ਤੁਸੀਂ ਜੀਵਨ ਨੂੰ ਤਰਾਸ਼ਣਾ ਹੈ ਤੇ ਜੀਵਨ ਨੂੰ ਤਰਾਸ਼ਦਿਆਂ ਤਰਾਸ਼ਦਿਆਂ ਤੁਹਾਡੀ ਮਰਜ਼ੀ ਹੈ, ਜਿਸ ਤਰ੍ਹਾਂ ਦੀ ਮਰਜ਼ੀ ਆਪਣੇ ਵਿੱਚੋਂ ਮੂਰਤੀ ਨੂੰ ਜਨਮ ਦੇ ਲਓ। ਪੱਥਰ ਕਦੀ ਇਨਕਾਰੀ ਨਹੀਂ ਹੁੰਦਾ ਕਿ ਮੈਂ ਇਹ ਮੂਰਤੀ ਬਣਨਾ ਹੈ, ਮੈਂ ਇਹ ਮੂਰਤੀ ਨਹੀਂ ਬਣਨਾ। ਮਨੁੱਖ ਦਾ ਮਨ ਵਾਰ ਵਾਰ ਇਨਕਾਰੀ ਹੁੰਦਾ ਹੈ, ਪਰ ਮਨੁੱਖ ਦੇ ਮਨ ਨੂੰ ਘੜਨ ਵਾਸਤੇ ਆਮ ਹਥੌੜਾ ਤੇ ਛੈਣੀ, ਜਿਹੜੀ ਪੱਥਰ ਨੂੰ ਘੜਨ ਵਾਸਤੇ ਚਾਹੀਦੀ, ਉਸ ਹਥੌੜੇ ਛੈਣੀ ਦੀ ਲੋੜ ਨਹੀਂ ਹੈ, ਉਹਨਾਂ ਹਥਿਆਰਾਂ ਦੀ ਲੋੜ ਨਹੀਂ ਹੈ। ਇਹਨੂੰ ਘੜਨ ਵਾਸਤੇ ਇਕੱਲੇ ਗੁਰੂ ਸ਼ਬਦ ਦੀ ਲੋੜ ਹੈ। ਗੁਰਬਾਣੀ ਤੋਂ ਬਾਹਰ ਦਾ ਵਚਨ ਹੈ, ਮੈਂ ਤੁਹਾਡੇ ਸਾਹਮਣੇ ਅਰਜ ਕਰ ਰਿਹਾ। ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ। ਹੈ ਗੁਰਬਾਣੀ ਦੇ ਨਾਲ ਮਿਲਦਾ ਜੁਲਦਾ, ਪਰ ਬਾਣੀ ਦੇ ਅੰਦਰ ਹੈ ਨਹੀਂ ਹੈ। ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ। ਮਨ ਦੌੜਦਾ ਹੈ ਬੁਰਾਈਆਂ ਵੱਲ, ਰੋਕਣਾ ਕਿਵੇਂ ਗੁਰੂ ਸ਼ਬਦ ਦੇ ਨਾਲ, ਇਹਨੂੰ ਘੜਨਾ ਕਿਵੇਂ ਗੁਰੂ ਸ਼ਬਦ ਦੇ ਨਾਲ, ਸਵਾਰਨਾ ਕਿਵੇਂ ਗੁਰੂ ਸ਼ਬਦ ਦੇ ਨਾਲ। ਫਿਰ ਇੱਕ ਬੇਨਤੀ ਮੈਂ ਤੁਹਾਡੇ ਸਾਹਮਣੇ ਹੋਰ ਵੀ ਕਰਦਾ ਚੱਲਾਂ। ਪਰਿਵਾਰ ਦੇ ਅੰਦਰ ਜੋ ਪਰਿਵਾਰ ਦਾ ਮੁਖੀਆ ਹੁੰਦਾ ਹੈ, ਪਰਿਵਾਰ ਦੇ ਅੰਦਰ 2, 4, 5, 10 ਮੈਂਬਰ ਜਿੰਨੇ ਵੀ, ਪਰਿਵਾਰ ਦੇ ਅੰਦਰ ਇੱਕ ਪਰਿਵਾਰ ਦੀ ਵਾਗ ਡੋਰ ਸੰਭਾਲਣ ਵਾਲਾ ਪਰਿਵਾਰ ਦਾ ਮੁਖੀਆ ਹੁੰਦਾ ਹੈ। ਉਸ ਪਰਿਵਾਰ ਦੇ ਆਗੂ, ਪਰਿਵਾਰ ਦੇ ਮੁਖੀਏ ਦੀ ਜ਼ਿੰਮੇਵਾਰੀ ਪਰਿਵਾਰ ਦੇ ਬਾਕੀ ਮੈਂਬਰਾਂ ਨਾਲੋਂ ਵਧੇਰੇ ਹੁੰਦੀ ਹੈ। ਧੀ ਨੂੰ ਕਿੱਧਰ ਤੋਰਨਾ ਹੈ, ਪੁੱਤਰ ਨੂੰ ਕਿਹੜੇ ਕੰਮ ਤੇ ਤੋਰਨਾ ਹੈ, ਪਤਨੀ ਨੂੰ ਕੀ ਕਹਿਣਾ ਹੈ, ਦੂਸਰੇ ਨੂੰ ਕੀ ਕਹਿਣਾ ਹੈ, ਪਰਿਵਾਰ ਦੇ ਮੁਖੀਏ ਦੀ ਦੂਸਰੇ ਪਰਿਵਾਰ ਦੇ ਵਸਨੀਕਾਂ ਤੇ ਮੈਂਬਰਾਂ ਨਾਲੋਂ ਜ਼ਿੰਮੇਵਾਰੀ ਵੱਧ ਜਾਂਦੀ ਹੈ।
ਔਰ ਉਹ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਢੰਗ ਦੇ ਨਾਲ ਨਿਭਾਉਂਦਾ ਵੀ। ਦੂਸਰੀ ਬੇਨਤੀ, ਤੁਸੀਂ ਆਪਣੀ ਗਲੀ ਦਾ ਮੁਹੱਲੇ ਦਾ ਚੁਣ ਕੇ ਕੋਈ ਕੌਂਸਲਰ ਬਣਾ ਦਿੰਦੇ ਹੋ, ਪੰਚ ਸਰਪੰਚ ਬਣਾ ਦਿੰਦੇ ਹੋ, ਉਸ ਚੁਣੇ ਹੋਏ ਨੁਮਾਇੰਦੇ ਦੀ ਜ਼ਿੰਮੇਵਾਰੀ ਉਸ ਮੁਹੱਲੇ ਦੇ ਵਸਨੀਕਾਂ ਨਾਲੋਂ ਵੱਧ ਹੈ। ਬਣਾਇਆ ਕਿਉਂ ਹੈ? ਤਾਂ ਕਿ ਉਹ ਜ਼ਿੰਮੇਵਾਰੀ ਨੂੰ ਸੰਭਾਲੇ। ਬਣਾਇਆ ਕਿਉਂ ਹੈ? ਤਾਂ ਕਿ ਉਹ ਗਲੀ ਮੁਹੱਲੇ ਦਾ ਧਿਆਨ ਰੱਖੇ। ਬਣਾਇਆ ਕਿਉਂ ਹੈ? ਉਹ ਸਾਡੀਆਂ ਲੋੜਾਂ ਨੂੰ ਸਾਹਮਣੇ ਰੱਖਦਾ ਹੋਇਆ ਸਾਡੇ ਵਾਸਤੇ ਕੋਈ ਨਾ ਕੋਈ ਮਿਹਨਤ ਮੁਸ਼ਕਤ ਦੇ ਦੌਰ ਵਿੱਚੋਂ ਗੁਜ਼ਰਦਾ ਰਹੇ, ਉਹਦੀ ਜ਼ਿੰਮੇਵਾਰੀ ਵੱਧ ਹੈ। ਇਸ ਤੋਂ ਅੱਗੇ ਹੋਰ ਚੱਲੋ, ਇਹ ਜਿਤਨੇ ਮੰਦਰ ਮਸਜਿਦ ਸਭਾ ਸੁਸਾਇਟੀਆਂ ਚੁਣ ਕੇ ਇਹਨਾਂ ਦੇ ਆਗੂ ਬਣਾਏ ਜਾਂਦੇ ਨੇ, ਪ੍ਰਬੰਧਕ ਪ੍ਰਧਾਨ ਬਣਾਏ ਜਾਂਦੇ ਨੇ, ਇਹਨਾਂ ਦੀ ਜ਼ਿੰਮੇਵਾਰੀ ਕੌਮ ਦੇ ਬਾਕੀ ਵਸਨੀਕਾਂ ਤੇ ਮੈਂਬਰਾਂ ਨਾਲੋਂ ਵੱਧ ਹੈ। ਕੌਮ ਨੇ ਵਾਗਡੋਰ ਇਹਨਾਂ ਦੇ ਮੋਢਿਆਂ ਤੇ ਪਾਈ, ਸੰਭਾਲ ਰਹੇ ਨੇ ਨਹੀਂ ਸੰਭਾਲ ਰਹੇ ਇਹ ਗੱਲ ਵੱਖਰੀ ਹੈ। ਖੈਰ, ਇਹਨਾਂ ਦੀ ਜ਼ਿੰਮੇਵਾਰੀ ਦੂਸਰੇ ਵਸਨੀਕਾਂ ਨਾਲੋਂ ਵੱਧ। ਇਸ ਤੋਂ ਅੱਗੇ ਹੋਰ ਚੱਲੋ, ਪੂਰੀ ਕੌਮ ਵਿੱਚੋਂ ਚੁਣ ਕੇ ਇੱਕ ਕੌਮ ਦਾ ਲੀਡਰ ਬਣਾਇਆ ਗਿਆ ਵੀ ਅਸੀਂ ਸਾਰੀ ਕੌਮ ਦੀ ਵਾਗਡੋਰ ਤੇਰੇ ਹੱਥ ਦੇ ਰਹੇ ਹਾਂ। ਹੁਣ ਅਗਰ ਆਗੂ ਹੀ ਬੁਰਾ ਹੈ ਤੇ ਕੌਮ ਪਤਨ ਦੀ ਖੱਡ ਦੇ ਅੰਦਰ ਡਿੱਗ ਜਾਂਦੀ ਹੈ। ਜਿਨ੍ਹਾਂ ਕੌਮਾਂ ਦੇ ਆਗੂ ਲੀਡਰ ਮਾੜੇ ਨੇ ਉਹ ਕੌਮਾਂ ਲੰਮੇ ਸਮੇਂ ਵਾਸਤੇ ਪਤਨ ਪੁਣੇ ਦੀ ਖੱਡ ਦੇ ਅੰਦਰ ਡਿੱਗੀਆਂ ਰਹਿੰਦੀਆਂ ਨੇ। ਉੱਠਣ ਦਾ ਯਤਨ ਕਰਦੀਆਂ ਨੇ ਪਰ ਉੱਠਦੀਆਂ ਨੇ, ਕਿਉਂਕਿ ਆਗੂ ਜਿਨ੍ਹਾਂ ਨੇ ਵਾਗਡੋਰ ਸੰਭਾਲੀ ਹੈ ਉਹ ਡੋਬਣ ਦਾ ਯਤਨ ਕਰ ਰਹੇ ਨੇ, ਤੇ ਜੇ ਬੇੜੀ ਦਾ ਮਲਾਈ ਬੇੜੀ ਨੂੰ ਡੋਬਣ ਦਾ ਯਤਨ ਕਰੇ ਤੇ ਬੇੜੀ ਨੂੰ ਬਚਾਏਗਾ ਕੌਣ? ਜੇ ਘਰ ਦਾ ਪਹਿਰੇਦਾਰ ਹੀ ਘਰ ਨੂੰ ਲੁੱਟ ਲਵੇ ਤੇ ਫਿਰ ਰਖਵਾਲੀ ਕੌਣ ਕਰੇਗਾ? ਖੈਰ, ਦੇਸ਼ ਦੇ ਹੁਕਮਰਾਨ, ਦੇਸ਼ ਦੇ ਡਿਕਟੇਟਰ, ਦੇਸ਼ ਦੇ ਰਾਜੇ, ਉਹਨਾਂ ਦੀ ਜ਼ਿੰਮੇਵਾਰੀ ਦੇਸ਼ ਦੇ ਬਾਕੀ ਸਮੂਹ ਨਾਗਰਿਕਾਂ ਨਾਲੋਂ ਵੱਧ ਹੁੰਦੀ ਹੈ। ਇਹ ਮੈਂ ਉਦਾਹਰਣਾਂ ਤੁਹਾਡੇ ਸਾਹਮਣੇ ਲਿਆ ਰਿਹਾ ਸਾਂ। ਜੂਨੀਆਂ ਦੇ ਅੰਦਰੋਂ ਸਰਦਾਰ ਜੋਨ ਨੇ ਮਨੁੱਖ ਜੋਨ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ, ਇਹਨਾਂ ਬੀਬੀਆਂ ਨੂੰ ਬੇਨਤੀ ਕਰਾਂ ਚੁੱਪ ਦਾ ਦਾਨ ਬਖਸ਼ੋ, ਬੋਲੋ ਨਾ, ਤੁਹਾਡੀ ਆਵਾਜ਼ ਮੇਰੇ ਤੱਕ ਵੀ ਆ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ। ਅਨੰਤ ਜੋਨੀਆਂ ਵਿੱਚੋਂ, 84 ਲੱਖ ਜੋਨਾਂ ਵਿੱਚੋਂ ਸਰਦਾਰ ਜੋਨ, ਮੁਖੀਆ ਜੋਨ, ਆਗੂ ਜੋਨ ਕਿਹੜੀ ਹੈ? ਬੰਦੇ ਦੀ ਜੋਨ, ਮੇਰਾ ਮਤਲਬ ਮਨੁੱਖ ਦੀ ਜੋਨ। ਤੇ ਹੁਣ ਅਗਰ ਮਨੁੱਖ ਸਰਦਾਰ ਜੋਨ ਵਿੱਚ ਹੈ ਤਾਂ ਸਰਦਾਰ ਹੋਣ ਦੇ ਨਾਤੇ ਦੀ ਜ਼ਿੰਮੇਵਾਰੀ ਵੀ ਤੇ ਵੱਧ ਹੈ। ਜੋ ਜ਼ਿੰਮੇਵਾਰੀ ਪਸ਼ੂਆਂ ਦੀ ਨਹੀਂ ਉਹ ਜ਼ਿੰਮੇਵਾਰੀ ਤੁਹਾਡੀ ਹੈ। ਪਸ਼ੂਆਂ ਦੇ ਉੱਤੇ ਇਹ ਫਰਜ਼ ਆਇਦ ਨਹੀਂ ਹੁੰਦਾ ਕਿ ਉਹ ਸੰਗਤ ਕਰਨ, ਉਹ ਬਾਣੀ ਦੇ ਨਾਲ ਜੁੜਨ, ਪਰਮਾਤਮਾ ਦੇ ਨਾਲ ਮਿਲਣ, ਚੁਗਲੀ ਨਿੰਦਾ ਛੱਡਣ। ਪਸ਼ੂਆਂ ਦੇ ਉੱਤੇ ਇਹ ਜ਼ਿੰਮੇਵਾਰੀ ਢੁੱਕਦੀ ਨਹੀਂ ਹੈ। ਪਸ਼ੂ ਇਸ ਜ਼ਿੰਮੇਵਾਰੀ ਦੇ ਬੰਧਨ ਤੋਂ ਮੁਕਤ ਨੇ, ਆਜ਼ਾਦ ਨੇ, ਪਰ ਅਸੀਂ ਇਸ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੀਏ, ਨਹੀਂ ਹੋ ਪਾਵਾਂਗੇ, ਕਿਉਂਕਿ ਸਾਡੇ ਮੋਢਿਆਂ ਦੇ ਉੱਤੇ ਖੁਦਾ ਵੱਲੋਂ ਇਹ ਭਾਰ ਪਾਇਆ ਗਿਆ। ਇਹ ਜ਼ਿੰਮੇਵਾਰੀ ਤੇਰੀ ਹੈ, ਤੂੰ ਸਰਦਾਰ ਜੋਨ ਵਿੱਚੋਂ ਹੈ, ਸਰਦਾਰ ਜੋਨ ਦੇ ਅੰਦਰ ਹੋਣ ਕਰਕੇ ਤੇਰੇ ਫਰਜ਼ ਨੇ, ਤੂੰ ਆਪਣੇ ਫਰਜ਼ਾਂ ਤੋਂ ਕਿਨਾਰਾ ਕਾਸ਼ੀ ਨਾ ਕਰ, ਆਪਣੇ ਫਰਜ਼ਾਂ ਨੂੰ ਸੰਭਾਲ, ਫਰਜ਼ਾਂ ਨੂੰ ਯਾਦ ਕਰ, ਫਰਜ਼ਾਂ ਨੂੰ ਪੂਰਿਆਂ ਕਰ। ਤੇਰੇ ਕੁਝ ਫਰਜ਼ ਤੇਰੇ ਆਪਣੇ ਲਈ ਨੇ, ਤੇਰੇ ਕੁਝ ਫਰਜ਼ ਤੇਰੇ ਪਰਿਵਾਰ ਲਈ ਨੇ, ਕੁਝ ਫਰਜ਼ ਸਮਾਜ ਲਈ ਨੇ, ਕੁਝ ਫਰਜ਼ ਸੰਸਾਰ ਲਈ ਨੇ, ਤੇ ਕੁਝ ਫਰਜ਼ ਤੇਰੇ ਆਪਣੇ ਲਈ ਨੇ। ਤੂੰ ਪਰਿਵਾਰ ਦੇ ਪ੍ਰਤੀ ਤੇ ਆਪਣੇ ਸਾਰੇ ਫਰਜ਼ ਪੂਰੇ ਕਰ ਰਿਹਾ, ਤੂੰ ਆਪਣੇ ਪ੍ਰਤੀ ਕੀ ਕਰ ਰਿਹਾ? ਫਰਜ਼ ਪੂਰਾ ਕਰ ਰਿਹਾ ਜਾਂ ਨਹੀਂ ਕਰ ਰਿਹਾ? ਪਰਿਵਾਰ ਦੇ ਪ੍ਰਤੀ ਤੇਰਾ ਫਰਜ਼, ਤੇਰਾ ਪਰਿਵਾਰ ਹੈ, ਤੂੰ ਉਹਨਾਂ ਬੱਚਿਆਂ ਨੂੰ ਜਨਮ ਦਿੱਤਾ ਹੈ, ਉਹਨਾਂ ਦੀ ਲਾਲਣਾ ਪਾਲਣਾ ਕਰਨੀ ਤੇਰੀ ਜ਼ਿੰਮੇਵਾਰੀ ਹੈ, ਤੂੰ ਉਹਨਾਂ ਤੇ ਅਹਿਸਾਨ ਨਹੀਂ ਕਰ ਰਿਹਾ। ਕਮਾ ਕੇ ਉਹਨਾਂ ਨੂੰ ਭੋਜਨ ਦੇਣਾ, ਬਣਾ ਕੇ ਖਵਾਉਣਾ, ਇਹ ਮਾਂ ਬਾਪ ਦੀ ਜ਼ਿੰਮੇਵਾਰੀ, ਅਹਿਸਾਨ ਨਹੀਂ ਹੈ। ਤੂੰ ਇਹ ਤੇ ਫਰਜ਼ ਕਰ ਰਿਹਾ ਬਿਲਕੁਲ ਮੁਕੰਮਲ ਤੌਰ ਦੇ ਉੱਤੇ ਪੂਰਾ, ਪਰ ਦੂਸਰੇ ਪਾਸੇ ਆਪਣੇ ਸੰਬੰਧ ਵਿੱਚ ਤੇਰਾ ਫਰਜ਼ ਹੈ, ਤੂੰ ਆਪਣੇ ਮਨ ਨੂੰ ਸੁਰਤਾਲ ਤਰਤੀਬ ਵਿੱਚ ਕਰਨਾ ਹੈ। ਇਸ ਫਰਜ਼ ਤੋਂ ਦੌੜਦਾ ਹੋਇਆ ਨਜ਼ਰ ਪੈ ਰਿਹਾ, ਕਿਨਾਰਾ ਕਾਸ਼ੀ ਕਰਦਾ ਹੋਇਆ ਨਜ਼ਰ ਪੈ ਰਿਹਾ, ਆਪਣੇ ਲਈ ਕੀ ਕਰ ਰਿਹਾ? ਮੈਂ ਬਹੁਤ ਖੁੱਲਿਆਂ ਲਫ਼ਜ਼ਾਂ ਦੇ ਅੰਦਰ ਬੇਨਤੀ ਕਰਾਂ, ਮੈਂ ਕਥਾ ਕਰ ਰਿਹਾ, ਤੁਸੀਂ ਮੈਨੂੰ ਪੈਸੇ ਦੇ ਰਹੇ ਹੋ, ਮੈਂ ਆਪਣੇ ਵਾਸਤੇ ਨਿੱਜੀ ਤੌਰ ਤੇ ਮੇਰਾ ਨੇਮ ਕੀ ਹੈ, ਮੇਰਾ ਨਿਤਨੇਮ ਕੀ ਹੈ, ਮੇਰਾ ਪ੍ਰਮਾਤਮਾ ਦੇ ਨਾਲ ਜੁੜਨ ਦਾ ਸਮਾਂ ਕੀ ਹੈ, ਮੈਂ ਕਿੰਨਾ ਸਮਾਂ ਜੁੜਦਾ, ਮੈਂ ਆਪਣੇ ਵਾਸਤੇ ਕੀ ਕਰ ਰਿਹਾ? ਤੁਸੀਂ ਆਪਣੇ ਲਈ ਕੀ ਕਰ ਰਹੇ ਹੋ? ਇਹ ਵੀ ਤੇ ਫਰਜ਼ ਪਛਾਣਨਾ ਤੁਹਾਡਾ ਹੈ, ਤੁਹਾਡੀ ਜ਼ਿੰਮੇਵਾਰੀ, ਤੁਹਾਡਾ ਫਰਜ਼ ਹੈ, ਪਛਾਣੋ। ਪਿਆਰਿਓ,
ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਜੋਬਨ ਜਾਂਦੇ ਨਾ ਡਰਾਂ, ਜੋਬਨ ਜਾ ਰਿਹਾ ਪਰ ਫਰਜ਼ ਪਛਾਣਨ ਤੋਂ ਬਗੈਰ ਜਾ ਰਿਹਾ, ਜੋਬਨ ਜਾ ਰਿਹਾ ਹਨੇਰੇ ਦੇ ਅੰਦਰ ਟਕਰਾ ਮਾਰਦਾ ਹੋਇਆ ਜਾ ਰਿਹਾ, ਜੋਬਨ ਜਾ ਰਿਹਾ ਇਸ ਤਰ੍ਹਾਂ ਜਾ ਰਿਹਾ ਕਿ ਜਿਵੇਂ ਅੰਨਾ ਹੋਇਆ ਹਾਥੀ ਚੱਲਦਾ ਮਸਤ ਚਾਲ ਦੇ ਅੰਦਰ ਇਸ ਤਰ੍ਹਾਂ ਚੱਲ ਰਿਹਾ। ਜੋਬਨ ਜਾ ਰਿਹਾ ਪਰ ਕਿੱਥੇ ਜਾ ਰਿਹਾ? ਗੁਰਦੁਆਰਿਆਂ ਮੰਦਰਾਂ ਮਸਜਿਦਾਂ ਵਿੱਚ ਜੋਬਨ ਜਾ ਰਿਹਾ? ਜੋਬਨ ਜਾਂਦਾ ਹੋਇਆ ਵੇਖਣਾ ਹੋਵੇ ਤੇ ਪੱਬਾਂ ਕਲੱਬਾਂ ਵਿੱਚ ਜਾ ਕੇ ਵੇਖੋ, ਜੋਬਨ ਸਾਰਾ ਉੱਥੇ ਟੁਕਿਆ ਹੋਇਆ ਨਜ਼ਰ ਪਏਗਾ, ਜੋਬਨ ਉੱਥੇ ਬੈਠਾ ਹੋਇਆ ਨਜ਼ਰ ਪਏਗਾ। ਜੋਬਨ ਜਾ ਰਿਹਾ ਹੈ ਪਰ ਜਾ ਕਿੱਥੇ ਰਿਹਾ ਹੈ? ਅਯਾਸ਼ੀ ਦੇ ਅੰਦਰ ਜਾ ਰਿਹਾ ਹੈ, ਬਦਮਾਸ਼ੀ ਦੇ ਅੰਦਰ। ਅੱਜ ਦੀ ਸਦੀ ਜਿਹਨੂੰ ਪੜ੍ਹੀ ਲਿਖੀ ਤੇ ਗਿਆਨ ਯਾਫਤਾ ਸਦੀ ਕਹਿੰਦੇ ਆ, ਮੈਂ ਤੇ ਹੈਰਾਨ ਹੁੰਦਾ ਕਿ ਮਨੁੱਖ ਨੇ ਜਵਾਨੀ ਨੂੰ ਜਿਵੇਂ ਰਾਖਵੀਂ ਰੱਖਿਆ, ਜਵਾਨੀ ਨੂੰ ਜਿਵੇਂ ਰਿਜ਼ਰਵ ਕਰ ਲਿਆ ਗੁਨਾਹ ਕਰਨ ਵਾਸਤੇ, ਕਿ ਜਵਾਨੀ ਦੇ ਅੰਦਰ ਦੁਨੀਆਂ ਭਰ ਦੇ ਗੁਨਾਹ ਕਰਨੇ ਨੇ, ਜਵਾਨੀ ਦੇ ਅੰਦਰ ਪਾਪ ਕਮਾਉਣੇ ਨੇ, ਜਵਾਨੀ ਦੇ ਅੰਦਰ ਦੁਰਾਚਾਰੀ ਕਰਨੀ ਹੈ, ਜਵਾਨੀ ਦੇ ਅੰਦਰ ਹਰ ਧੋਖਾ ਧੜੀ ਕਰਨੀ ਹੈ, ਤੇ ਬੁਢਾਪੇ ਨੂੰ ਰਿਜ਼ਰਵ ਰੱਖ ਲਿਆ ਪਰਮਾਤਮਾ ਦੇ ਨਾਲ ਜੁੜਨ ਵਾਸਤੇ। ਇਹ ਜ਼ਰੂਰੀ ਨਹੀਂ ਹੈ ਕਿ ਹਰ ਸਰੀਰ ਦੇ ਉੱਤੇ ਬੁਢਾਪਾ ਆਏਗਾ, ਜ਼ਰੂਰੀ ਨਹੀਂ ਹੈ। ਜ਼ਰੂਰੀ ਨਹੀਂ ਕਿਸੇ ਦੀ ਜਵਾਨੀ ਪੂਰੀ ਨਿਭ ਪਾਏਗੀ ਜਾਂ ਨਹੀਂ ਨਿਭ ਪਾਏਗੀ, ਜ਼ਰੂਰੀ ਨਹੀਂ ਹੈ। ਤੋ ਖੈਰ, ਜੋਬਨ ਜਾ ਤੇ ਰਿਹਾ ਹੈ, ਜਾ ਕਿੱਧਰ ਰਿਹਾ ਹੈ? ਹਨੇਰੇ ਦੇ ਅੰਦਰ ਜਾ ਰਿਹਾ ਹੈ, ਭਟਕਦਾ ਹੋਇਆ ਜੋਬਨ ਨਜ਼ਰ ਆ ਰਿਹਾ ਹੈ। ਜੋਬਨ ਕੋਈ ਸਫਲਾ ਹੁੰਦਾ ਨਜ਼ਰ ਨਹੀਂ ਆ ਰਿਹਾ। ਖਿਮਾ ਚਾਹਾਂਗਾ, ਬੋਲ ਕੁਝ ਕੌੜੇ ਨੇ ਔਰ ਮਨ ਨੂੰ ਚੋਟ ਨਾ ਕਰਨ। ਭਗਤ ਜੀ ਕਹਿਣ ਲੱਗੇ, ਜੋਬਨ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਜਾਏ। ਮੇਰਾ ਜੋਬਨ ਚਲਾ ਜਾਏ ਮੈਨੂੰ ਡਰ ਨਹੀਂ ਹੈ, ਝਿਜਕ ਨਹੀਂ ਹੈ, ਮੈਂ ਜੋਬਨ ਨੂੰ ਛੱਡਣ ਲਈ ਤਿਆਰ ਹਾਂ, ਕੁਰਬਾਨ ਕਰਨ ਲਈ ਤਿਆਰ ਹਾਂ। ਪਰ ਪੁੱਛਿਆ ਭਗਤ ਜੀ, ਜੋਬਨ ਦੇ ਇਵਜ ਚਾਹੀਦਾ ਕੀ ਹੈ, ਜੋਬਨ ਦੇ ਬਦਲੇ ਚਾਹੀਦਾ ਕੀ ਹੈ? ਆਖਿਆ, ਸ਼ਹਿ ਦੀ ਪ੍ਰੀਤ, ਪਰਮਾਤਮਾ ਦੀ ਪ੍ਰੀਤ ਚਾਹੀਦੀ ਹੈ, ਰੱਬ ਦਾ ਪ੍ਰੇਮ ਚਾਹੀਦਾ। ਅਗਰ ਜੋਬਨ ਦੇ ਕੇ ਖੁਦਾਈ ਪ੍ਰੇਮ ਮਿਲ ਗਿਆ ਤੇ ਸਮਝ ਲਓ ਸੌਦਾ ਬੜਾ ਸਸਤਾ ਮਿਲ ਗਿਆ, ਬੜਾ ਸਸਤਾ ਮਿਲ ਗਿਆ। ਪਤਾ ਨੀ ਕਿੰਨੀ ਵਾਰ ਇਹ ਜੋਬਨ ਮਿਲਿਆ ਤੇ ਕਿੰਨੀ ਵਾਰ ਇਹ ਸੁੱਕ ਗਿਆ ਹੈ ਬੁਰਾਈਆਂ ਦੇ ਅੰਦਰ, ਕੁਮਲਾ ਗਿਆ ਹੈ ਬੁਰਾਈਆਂ ਦੇ ਅੰਦਰ। ਤੇ ਜਿਹੜਾ ਬੂਟਾ ਸੁੱਕ ਜਾਂਦਾ ਹੈ, ਕੁਮਲਾ ਜਾਂਦਾ ਹੈ, ਉਹਨੂੰ ਨਾ ਪੱਤੇ ਲੱਗਦੇ ਨੇ, ਨਾ ਫੁੱਲ ਹੀ ਲੱਗਦੇ ਨੇ ਤੇ ਨਾ ਫਲ ਹੀ ਲੱਗਦੇ ਨੇ। ਅਗਰ ਤੁਹਾਡੇ ਜੋਬਨ ਨੂੰ ਸੱਤ ਸੰਤੋਖ ਦਾ ਫਲ ਨਹੀਂ ਲੱਗਾ, ਭਉ ਭਾਵਨੀ ਦੇ ਫੁੱਲ ਨਹੀਂ ਲੱਗੇ, ਸ਼ਰਧਾ ਪਿਆਰ ਦੀਆਂ ਟਹਿਣੀਆਂ ਸ਼ਾਖਾਵਾਂ ਨੇ ਇਸ ਜੋਬਨ ਦੇ ਉੱਤੇ ਜਨਮ ਨਹੀਂ ਲਿਆ, ਤੋ ਫਿਰ ਜੋਬਨ ਸੁੱਕਾ ਸਮਝੋ, ਜੋਬਨ ਨੂੰ ਹਰਿਆ ਮਤ ਸਮਝੋ। ਜੋਬਨ ਦੇ ਅੰਦਰ ਕੀ ਹੈ? ਨਿਰਾ ਸੋਕਾ, ਨਿਰਾ ਕਮਲਾਉਣਾ। ਪਰ ਇਹ ਸੋਕਾ ਕਮਲਾਉਣਾ ਨਜ਼ਰ ਕਿੱਥੋਂ ਆ ਰਿਹਾ? ਕਿਉਂਕਿ ਜਿਹੜੀਆਂ ਟਹਿਣੀਆਂ ਸੁੱਕ ਜਾਂਦੀਆਂ ਨੇ, ਮੁਰਝਾ ਜਾਂਦੀਆਂ ਨੇ, ਉਹਨਾਂ ਦਾ ਰੂਪ ਰੰਗ ਚਲਾ ਜਾਂਦਾ ਹੈ, ਉਹਨਾਂ ਦੀ ਬਹਾਰ ਚਲੀ ਜਾਂਦੀ ਹੈ, ਸੁੰਦਰਤਾ ਚਲੀ ਜਾਂਦੀ ਹੈ। ਮਨੁੱਖੀ ਮਨ ਦੀ ਸੁੰਦਰਤਾ ਅਲੋਪ ਹੈ, ਕੁਮਲਾਇਆ ਮੁਰਝਾਇਆ ਹੋਕਿਆ ਝੋਰਿਆਂ ਦੇ ਅੰਦਰ ਨਜ਼ਰ ਪੈ ਰਿਹਾ ਹੈ। ਕੋਈ ਫੁੱਲ ਨਹੀਂ, ਕੋਈ ਫਲ ਨਹੀਂ, ਕੋਈ ਭਾਵਨਾ ਨਹੀਂ ਤੇ ਕੋਈ ਸ਼ਾਂਤੀ ਸਕੂਨ ਜੋਬਨ ਦੇ ਅੰਦਰ ਨਹੀਂ, ਨਿਰਾ ਅਗਿਆਨ, ਨਿਰੀਆਂ ਟਕਰਾਂ। ਜੋਬਨ ਦੇ ਅੰਦਰ ਜੋਸ਼ ਬੜਾ ਹੈ ਪਰ ਜੋਬਨ ਦੇ ਅੰਦਰ ਹੋਸ਼ ਦੀ ਅੱਖ ਤੋਂ ਬਗੈਰ ਚੱਲ ਰਹੇ ਹਾਂ। ਤੇ ਜੇ ਜੋਬਨ ਹੋਸ਼ ਦੀ ਅੱਖ ਤੋਂ ਬਗੈਰ ਚੱਲੇ ਤੇ ਜੋਬਨ ਹੜ੍ਹ ਦੇ ਪਾਣੀ ਤਰ੍ਹਾਂ ਹੁੰਦਾ ਹੈ, ਇਹ ਰੋੜ ਕੇ ਲੈ ਜਾਂਦਾ ਹੈ, ਨੁਕਸਾਨ ਬੜਾ ਕਰਦਾ ਹੈ। ਜੋਬਨ ਦੇ ਅੰਦਰ ਜੋਸ਼ ਹੋਣਾ ਜ਼ਰੂਰੀ ਹੈ ਪਰ ਨਾਲ ਹੋਸ਼ ਦੀ ਅੱਖ ਮਿਲਣਾ ਹੋਰ ਜ਼ਰੂਰੀ ਹੈ, ਬੜਾ ਲਾਜ਼ਮੀ ਹੈ, ਬੜਾ ਜ਼ਰੂਰੀ ਹੈ। ਅਗਰ ਹੋਸ਼ ਤੋਂ ਬਗੈਰ ਜੋਬਨ ਨੂੰ ਖੁੱਲਾ ਛੱਡਿਆ ਜਾਏ ਤੇ ਇਹ ਜੋਬਨ ਨੁਕਸਾਨ ਬੜਾ ਕਰਦਾ ਹੈ। ਅਗਰ ਇਸ ਜੋਬਨ ਨੂੰ ਹੋਸ਼ ਦੇ ਕਿਨਾਰੇ ਮਿਲ ਜਾਣ, ਹੋਸ਼ ਇਹਨੂੰ ਇੱਕ ਸੀਮਾ ਦੇ ਅੰਦਰ ਬੰਨ ਕੇ ਚਲਾਏ ਤੇ ਫਿਰ ਇੱਕ ਦਰਿਆ ਦੇ ਪਾਣੀ, ਨਦੀ ਦੇ ਪਾਣੀ ਨੂੰ ਕਿਨਾਰਿਆਂ ਦੇ ਵਿਚਕਾਰ ਵਿਚਕਾਰ ਰੋਕਦੇ ਰੋਕਦੇ ਭਾਵੇਂ ਸੈਂਕੜੇ ਮੀਲ ਦੂਰ ਲੈ ਜਾਓ ਪਾਣੀ ਨੂੰ, ਉਹ ਪਾਣੀ ਨੁਕਸਾਨਦਾਇਕ ਨਹੀਂ ਹੈ ਜੋ ਚੱਲ ਰਿਹਾ ਪਰ ਦੋ ਕਿਨਾਰਿਆਂ ਦੇ ਵਿਚਕਾਰ ਚੱਲ ਰਿਹਾ, ਉਹ ਪਾਣੀ ਨੁਕਸਾਨਦਾਇਕ ਹੈ ਜੋ ਕਿਨਾਰਿਆਂ ਨੂੰ ਤੋੜ ਕੇ ਚੱਲ ਰਿਹਾ, ਫਸਲਾਂ ਨੂੰ ਤਬਾਹ ਕਰੇਗਾ, ਪਿੰਡਾਂ ਆਬਾਦੀਆਂ ਸ਼ਹਿਰਾਂ ਨੂੰ ਤਬਾਹ ਕਰੇਗਾ ਔਰ ਮਨੁੱਖ ਨੂੰ ਤਬਾਹ ਕਰੇਗਾ ਜੋ ਹੜ੍ਹ ਦਾ ਰੂਪ ਬਣ ਕੇ ਆਇਆ ਹੈ। ਜਵਾਨੀ ਜੋਬਨ ਹੜ੍ਹ ਦਾ ਰੂਪ ਬਣ ਜਾਂਦੀ ਹੈ ਜਦ ਇਹਨੂੰ ਕਿਨਾਰੇ ਨਾ ਮਿਲਣ, ਇਹਨੂੰ ਸੀਮਾ ਨਾ ਮਿਲੇ, ਇਹਨੂੰ ਹੋਸ਼ ਦੇ ਨੇਤਰ ਨਾ ਮਿਲਣ। ਅਗਰ ਇਹ ਹੋਸ਼ ਦੇ ਸੀਮਾ ਦੇ ਅੰਦਰ ਬੱਝੀ ਹੋਈ ਚੱਲੇ ਤੇ ਇਸ ਜੋਬਨ ਕੋਲੋਂ ਸੰਵਰਦਾ ਬੜਾ ਕੁਝ ਹੈ।
तो भगत फरीद साहब जी कहन लगे जोबन जांदे ना डरा, जोबन चला जाए मेनू कोई डर नहीं है, पर इसके इवज मिलना की चाहिए है, परमात्मा का प्रेम मिलना चाहिए है। फिर मैं चलो मुखसर बेनती होर करदा ही चला, जिस प्रेम नू असी प्रेम जान लिया है हकीकत दे अंदर वो प्रेम नहीं है। ये प्रेम ते पशुआं कोल भी हुंदा है, शरीर शरीर दी कशिश विच रहिंदा है, शरीर शरीर दी पकड़ विच रहिंदा है, बड़ा नीवी पत्तर दा प्यार है, बड़ा हौली क्वालिटी दा प्रेम है, शरीर नू शरीर दे नाल प्रेम है, और एक शरीर दूसरे शरीर कोलों रज जांदा है, शरीर कोलों भर जांदा है, ते ओ शरीर फिर दूजे शरीर लभण वास्ते चल पैंदा है। शरीरां नू बदलना, शरीर दे नाल प्यार करना, ये पशु दे तुल प्रेम है। ये प्यार ते पशु कोल भी है, तुहाडा प्रेम थोड़ा उचेरा होना चाहिदा सी। दूसरा प्रेम है मानसिक तल दे उते, मैनू इहदी जात पात धर्म मजहब कौम रूप रंग दे नाल कोई लैण देण नहीं है, इहदे मन दे विचार ते मेरे मन दे विचार मेल खा गए ने। मन दे विचार मेल खा जान मित्रता बनदी है, विचारां दे अंदर तकरार बन जाए तो फिर दराड़ बन जाती है मित्रता दे अंदर। मित्रता किवें बनदी है? केवल मित्रता विचारां दे सहारे, विचार मिल गए ने तो मित्र है, विचार टकराने शुरू हो गए ने तो मित्रता खत्म है, दराड़ पै जाती। कल तक दे मित्र अगले दिन दुश्मन बने हुए मिलते ने, क्यों? एक दे विचार उच्चे हो गए ने, एक दे विचार नीवे हो गए ने, विचारां दे अंदर तकरार हो गया, विचारां दे अंदर टकराहट पैदा हो गई। नंबर एक दा प्रेम बड़ा नखित पद्धर दा, हौली पद्धर दा प्रेम, केवल शरीर दा रूप रंग नक्शो निगार वेख के किसे दे नाल प्रेम करना, पशु दे तुल प्रेम है। दूसरा प्रेम शरीर तो अगे चला गया है, हुण शरीर दे नाल लैण देण नहीं, इहदा शरीर काला है, शरीर गोरा है, नक्शो निगार किस तरह दे ने किस तरह दे नहीं, गल इस तों अगे चली गई, हुण गल विचारां दे उत्ते आ गई। इहदे मेरे विचार मेल खा रहे ने, प्रेम है, नहीं मेल खा रहे प्रेम टुट जांदा है। इस तों अगे इक होर प्रेम है, उहनूं कहिंदे ने आत्मिक पद्धर दा प्रेम। मैनूं सारिआं दे अंदर परमात्मा दी आत्मा नजर आए, पहिलां मैनूं परमात्मा दी अंश अपने विच, कोई परमात्मा दी अंश सारिआं दे अंदर, ते जद आत्मिक पद्धर दा प्रेम बनदा है तो फिर सारिआं दे अंदर खुदा दी होंद भी महसूस होनी शुरू हो जांदी है, जो मेरे विच है ओह तेरे विच है। की फर्क पैंदा है तेरे शरीर दा रंग किस तरह दा है, नक्शो निगार किस तरह दे ने, तू किस जात धर्म मजहब दे अंदर जन्म लिया है, की फर्क पैंदा है? गल ते ए है कि मिट्टी दे भांडे ने कुमार ने बनाए ने, तेरा रंग काला कर दिता है, मेरा रंग चिट्टा कर दिता है, तेरियां अखां दा आकार थोड़ा वधा दिता है, मेरा छोटा कर दिता है। की फर्क पैंदा है कि तू एक नगर दे अंदर जन्म लिया है, तू दूसरे नगर दे अंदर जन्म लिया है, मिट्टी ते के है। तो खैर आत्मिक पत्र दा प्रेम ए सर्वोत्तम प्रेम है। आत्मिक पत्र दा प्रेम करन वाले ए नहीं वेखदे इहदा रूप रंग नसल जात भेद की है, वह वेखदे ने आत्मा मेरे विच, आत्मा ही इहदे अंदर। तो भगत फरीद साहब जी कहन लगे निरंकार जोबन जांदा है चला जाए, जोबन जांदा डर नहीं है, पर मैं ए चाहुंदा कि कम से कम इस जोबन दे अंदर ते खुदा तेरी होंद मैनू नजर आए, इस जोबन दे अंदर ते मेरा प्रेम उच्चा बन जाए। बड़े जोबन मेरे गए ने शरीरां दे नाल प्रेम कर करके, बड़े जोबन गए ने, एक जोबन नहीं, सुख गए कुमलाए कितनी जोबन, किन्ने जोबन, किन्ने जोबन गए ने मेरे अज्ञानता दे अंदर, पटकद्या पटकद्या टकरा मारद्या मारद्या किन्ने जोबन चले गए ने। मैं जात पात दे बंधन दे अंदर बजदा रहा, मैं ईर्षा द्वेष दे झगड़े उठाउंदा रहा, निंदा चुगली दे अंदर चलदा रहा, ते जोबन खिसकदा रहा। समें ने ते नहीं टिकना, समें नू तुसी संभालना है, संभाल लो, समां तां वी अपनी चाले चलदा है, समें नू ना संभालो, समां तां वी अपने चाले चलदा है। अज दा दिन आया है, चार पैर दा जीवन लैके इन्हें बीत ते जाना है, किसे दा दिन सुकून दे अंदर ते किसे दा दिन रोंदिया धोंदिया बीतेगा, किसे दा दिन हानि दे अंदर किसे दा दिन लाभ दे अंदर बीतेगा, दिन ने बीत जाना। गया होया दिन वापस लिया के मुड़ तो इनू खर्च करना, इनू सवारना है, साडे बस विच नहीं है।
ਗਿਆ ਸੋ ਗਿਆ, ਇਹਨੂੰ ਵਾਪਸ ਮੋੜਨਾ ਸਾਡੇ ਵੱਸ ਵਿੱਚ ਨਹੀਂ। ਤੋ ਸਮਾਂ ਜੋਬਨ ਦਾ ਜਿਹੜਾ ਆਇਆ ਇਹਨੇ ਚਲਾ ਜਾਣਾ ਹੈ। ਜੋਬਨ ਦੇ ਸਮੇਂ ਦੇ ਅੰਦਰ ਆਪਣੇ ਬਾਕੀ ਫਰਜ਼ ਪੂਰੇ ਕਰੋ, ਗੁਰੂ ਸਾਹਿਬਾਨ ਰੋਕਦੇ ਨਹੀਂ ਹੈ, ਗੁਰਮਤ ਵਰਜਦੀ ਨਹੀਂ ਹੈ, ਪਰ ਜਿਹੜਾ ਤੁਹਾਡਾ ਆਪਣੇ ਲਈ ਫਰਜ਼ ਹੈ ਉਹ ਵੀ ਪੂਰਾ ਕਰੋ। ਪਾਤਸ਼ਾਹ ਸਾਨੂੰ ਕੇਵਲ ਇਹ ਚੇਤਾ ਹੀ ਕਰਾ ਰਹੇ ਨੇ। ਔਰ ਭਗਤ ਜੀ ਕਹਿਣ ਲੱਗੇ, ਜੋਬਨ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਚਾਹੇ, ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਬੜੇ ਵਾਰੇ ਜੀਵਨ ਮਿਲਦਾ ਰਿਹਾ, ਏਤੇ ਕਰ ਹਮ ਬਹੁਤ ਵਸਾਏ ਤਬ ਹਮ ਰਾਮ ਗਰਬ ਹੋਏ ਆਏ। ਬੜੇ ਵਾਰੇ ਜੀਵਨ ਮਿਲਿਆ, ਜੋਬਨ ਮਿਲਿਆ, ਪਰ ਜੋਬਨ ਚਲਾ ਗਿਆ। ਭਗਤ ਰਵਿਦਾਸ ਸਾਹਿਬ ਵੀ ਐਲਾਨੀਆਂ ਅਰਦਾਸ ਕਰ ਰਹੇ ਨੇ ਖੁਦਾਵੰਦ ਕਰੀਮ ਦੇ ਸਾਹਮਣੇ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਤੇ ਹੁਣ ਜਨਮ ਮਿਲਿਆ ਤੇ ਜੋਬਨ ਤੇ ਮਿਲੇ ਗਏ, ਕਦੀ ਚਲੋ ਮਿਲ ਗਿਆ ਕਦੀ ਨਾ ਮਿਲਿਆ, ਪਰ ਸਮਝਣ ਵਾਸਤੇ ਕਹਿ ਲਈਏ ਜੋਬਨ ਬੜੇ ਮਿਲੇ। ਭਗਤ ਰਵਿਦਾਸ ਸਾਹਿਬ ਵੀ ਮਿਲਦੇ ਜੁਲਦੇ ਲਫ਼ਜ਼ ਵਰਤ ਰਹੇ ਨੇ, ਉਹ ਵੀ ਕਹਿੰਦੇ ਨੇ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ। ਫਰੀਦ ਸਾਹਿਬ ਕਹਿੰਦੇ ਨੇ ਪ੍ਰੇਮ ਚਾਹੀਦਾ, ਤੇ ਰਵਿਦਾਸ ਸਾਹਿਬ ਕਹਿਣ ਲੱਗੇ ਨਿਰੰਕਾਰ ਦੀਦਾਰ ਚਾਹੀਦਾ। ਗੱਲ ਇੱਕ ਹੀ ਹੈ, ਤੇਰਾ ਪ੍ਰੇਮ ਤੇਰਾ ਦੀਦਾਰ ਇਸ ਜੋਬਨ ਦੇ ਅੰਦਰ ਹੋ ਜਾਏ, ਮੇਰਾ ਜੋਬਨ ਸਫਲ ਹੋ ਜਾਏ, ਮੇਰਾ ਜੋਬਨ ਮੁਬਾਰਕ ਹੋ ਜਾਏ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਤੇ ਨਿੱਕੀ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਭਗਤ ਫਰੀਦ ਸਾਹਿਬ ਜੀ ਦੀ ਰਸਨਾ ਦੁਆਰਾ ਉਚਾਰੇ ਹੋਏ ਸਲੋਕ ਦੋ ਸਲੋਕ ਆਪ ਸੰਗਤ ਦੇ ਸਨਮੁਖ ਪੜ੍ਹ ਕੇ ਸੁਣਾਏ ਗਏ। ਇਹਨਾਂ ਦੋਹਾਂ ਸਲੋਕਾਂ ਦੇ ਅੰਦਰ ਹੀ ਬਿਰਹਾ ਦਾ ਜ਼ਿਕਰ ਹੈ। ਸਭ ਤੋਂ ਪਹਿਲਾਂ ਬੰਦੇ ਦੇ ਮਨ ਦੇ ਅੰਦਰ ਮੋਹ ਬਣਦਾ ਹੈ, ਮੋਹ। ਔਰ ਮੋਹ ਦੀ ਪਰਿਭਾਸ਼ਾ ਇਸ ਤਰ੍ਹਾਂ ਕਹਿ ਲਈਏ ਕਿ ਜੋ ਘਰ ਦੀ ਚਾਰ ਦੀਵਾਰੀ ਦੇ ਅੰਦਰ ਅੰਦਰ ਰਹੇ ਉਹਦਾ ਨਾਮ ਮੋਹ ਹੈ। ਘਰ ਦੀ ਚਾਰ ਦੀਵਾਰੀ ਦੇ ਅੰਦਰ ਆਪਣਾ ਪਰਿਵਾਰ ਚੰਗਾ ਲੱਗਦਾ ਹੈ, ਦੂਜਿਆਂ ਦੇ ਪਰਿਵਾਰ ਚੰਗੇ ਨਹੀਂ ਲੱਗਦੇ। ਆਪਣੇ ਬੱਚੇ ਚੰਗੇ ਲੱਗਦੇ ਨੇ, ਦੂਸਰੇ ਦੇ ਬੱਚੇ ਚੰਗੇ ਨਹੀਂ ਲੱਗਦੇ। ਤੋ ਮੋਹ ਖਤਰਨਾਕ ਤਾਂ ਹੈ ਕਿਉਂਕਿ ਮੋਹ ਦੇ ਅੰਦਰ ਆਪਣਾ ਆਪਣਾ ਲੱਗਦਾ ਹੈ ਤੇ ਦੂਜੇ ਆਪਣੇ ਨਹੀਂ ਲੱਗਦੇ। ਤੋ ਜਦ ਦੂਜੇ ਆਪਣੇ ਲੱਗਦੇ ਨਹੀਂ ਤੋ ਫਿਰ ਕਿਸੇ ਦੂਜੇ ਨੂੰ ਉਜਾੜਨ ਲੱਗਿਆਂ ਡਰ ਵੀ ਕਿਸ ਚੀਜ਼ ਦਾ ਹੈ? ਜਦ ਕੋਈ ਦੂਸਰਾ ਆਪਣਾ ਲੱਗਦਾ ਹੀ ਨਹੀਂ ਤੋ ਆਪਣਾ ਨਹੀਂ ਤੇ ਫਿਰ ਦੂਸਰੇ ਦੇ ਨਾਲ ਹਮਦਰਦੀ ਵੀ ਕਾਹਦੀ ਹੈ? ਮੋਹ ਦੇ ਅੰਦਰ ਬੰਦਾ ਦੂਸਰੇ ਨੂੰ ਉਜਾੜ ਸਕਦਾ ਹੈ ਆਪਣੇ ਆਪ ਨੂੰ ਵਸਾਉਣ ਲਈ। ਮੋਹ ਦੇ ਅੰਦਰ ਬੰਦਾ ਦੂਸਰੇ ਦੇ ਕਾਰੋਬਾਰ ਨੂੰ ਬੰਦ ਕਰ ਸਕਦਾ ਹੈ ਆਪਣਾ ਕਾਰੋਬਾਰ ਚੱਲਦਾ ਰੱਖਣ ਲਈ। ਮੋਹ ਦੇ ਅੰਦਰ ਬੰਦਾ ਦੂਸਰੇ ਬੱਚੇ ਦੇ ਮੂੰਹ ਵਿੱਚੋਂ ਭੋਜਨ ਖੋ ਸਕਦਾ ਹੈ ਆਪਣੇ ਬੱਚੇ ਦੇ ਪੇਟ ਪੂਰਤੀ ਵਾਸਤੇ। ਮੋਹ ਦੇ ਅੰਦਰ ਦੂਸਰੇ ਨੂੰ ਦੁੱਖ ਦੇ ਸਕਦਾ ਹੈ ਆਪਣੀਆਂ ਖੁਸ਼ੀਆਂ ਲਈ, ਦੂਸਰੇ ਨੂੰ ਰੁਵਾ ਕੇ ਆਪਣੀਆਂ ਖੁਸ਼ੀਆਂ ਲੱਭਣ ਦਾ ਯਤਨ ਕਰਦਾ ਹੈ ਉਹ ਬੰਦਾ, ਜਿਸ ਬੰਦੇ ਦੇ ਮਨ ਦੇ ਅੰਦਰ ਮੋਹ ਹੈ ਤੇ ਮੋਹ ਦੀ ਤਾਰਾ ਬੜੀ ਪ੍ਰਬਲ ਤੇ ਡੂੰਘੀ ਹੋ ਕੇ ਚੱਲ ਰਹੀ ਹੈ, ਇਹ ਬੰਦਾ ਮੋਹ ਤੋਂ ਕੁਰਬਾਨੀ ਦੇ ਜਾਂਦਾ ਹੈ, ਤਮਾਮ ਗੁਣਾਂ ਦੀ ਮੋਹ ਦੇ ਉੱਤੋਂ ਕੁਰਬਾਨੀ ਕਰ ਦਿੰਦਾ ਹੈ। ਹੁਣ ਥੋੜਾ ਸਮਝ ਦਾ ਦਾਇਰਾ ਵਧਣਾ ਸ਼ੁਰੂ ਹੋ ਜਾਏ, ਇਸ ਨੂੰ ਸਾਰੇ ਆਪਣੇ ਲੱਗਣੇ ਸ਼ੁਰੂ ਹੋ ਜਾਣ, ਗੁਰਬਾਣੀ ਦੀ ਕਥਾ ਕੀਰਤਨ ਸੁਣਦਿਆਂ ਸੁਣਦਿਆਂ ਗੁਰਬਾਣੀ ਦਾ ਕੋਈ ਵਾਕ ਮਨ ਨੂੰ ਚੋਟ ਕਰ ਜਾਏ, ਇਹਨੂੰ ਸਾਰਿਆਂ ਵਿੱਚ ਪਰਮਾਤਮਾ ਨਜ਼ਰ ਆਉਣਾ ਸ਼ੁਰੂ ਹੋਵੇ, ਮਹਿਸੂਸ ਕਰੇ ਜਿਸ ਤਰ੍ਹਾਂ ਦੇ ਮੇਰੇ ਬੱਚੇ ਨੇ ਉਸ ਤਰ੍ਹਾਂ ਦੇ ਦੂਸਰਿਆਂ ਦੇ ਬੱਚੇ ਨੇ, ਜਿਸ ਤਰ੍ਹਾਂ ਦਾ ਦੁੱਖ ਮੇਰਾ ਹੈ
ਇਸ ਤਰ੍ਹਾਂ ਦਾ ਹੀ ਦੁੱਖ ਦੂਸਰੇ ਦਾ। ਜਿਸ ਤਰ੍ਹਾਂ ਦਾ ਗਰੀਬੀ ਦੇ ਅੰਦਰ ਮੈਂ ਦੁੱਖ ਨੂੰ ਹੰਡਾਰਿਆ, ਗਰੀਬੀ ਸਾਰਿਆਂ ਵਾਸਤੇ ਇੱਕੋ ਜਿਹੀ ਦੁੱਖਦਾਈ ਹੈ, ਦੂਸਰੇ ਲਈ ਘੱਟ ਨਹੀਂ ਹੈ। ਜਿੰਨਾ ਕਲੇਸ਼ ਮੇਰੇ ਅੰਦਰ, ਇੰਨਾ ਹੀ ਕਲੇਸ਼ ਦੂਸਰੇ ਦੇ ਅੰਦਰ ਹੈ। ਪ੍ਰੇਮ ਦੇ ਅੰਦਰ ਆਇਆ ਹੋਇਆ ਬੰਦਾ ਕਿਸੇ ਨੂੰ ਦੁੱਖ ਦੇਣ ਤੋਂ ਪਹਿਲਾਂ ਉਸ ਜਗ੍ਹਾ ਦੇ ਉੱਤੇ ਆਪਣੇ ਆਪ ਨੂੰ ਖੜਾ ਕਰਕੇ ਵੇਖ ਲੈਂਦਾ ਹੈ। ਅਗਰ ਇਸ ਜਗ੍ਹਾ ਦੇ ਉੱਤੇ ਮੈਂ ਖੜਾ ਹੁੰਦਾ, ਇਹ ਬੰਦਾ ਮੈਨੂੰ ਦੁਖੀ ਕਰਨ ਦਾ ਯਤਨ ਕਰਦਾ, ਤਾਂ ਮੇਰੇ ਮਨ ਦੇ ਉੱਤੇ ਕੀ ਬੀਤਦੀ, ਤਾਂ ਮੇਰੇ ਮਨ ਦੀ ਦਸ਼ਾ ਕੀ ਹੁੰਦੀ। ਪ੍ਰੇਮ ਦੇ ਅੰਦਰ ਆਇਆ ਹੋਇਆ ਬੰਦਾ ਇਹਨਾਂ ਗੱਲਾਂ ਦੀ ਵਿਚਾਰ ਕਰਨੀ ਸ਼ੁਰੂ ਕਰ ਦਿੰਦਾ ਹੈ। ਤੋ ਜਦ ਇਹ ਗੱਲਾਂ ਵਿਚਾਰ ਦੇ ਅਧੀਨ ਆ ਜਾਣ, ਤੋ ਫਿਰ ਪਾਪ ਹੁੰਦਾ ਹੀ ਨਹੀਂ ਹੈ, ਅਪਰਾਧ ਹੁੰਦਾ ਹੀ ਨਹੀਂ ਹੈ। ਪਾਪ ਅਪਰਾਧ ਕਦੋਂ ਹੁੰਦਾ ਹੈ? ਮਨ ਨੇ ਬੁਰਾਈ ਨੂੰ ਚਿਤਵਿਆ ਤੇ ਤਨ ਉਸੇ ਵਕਤ ਉਹ ਕੰਮ ਕਰਨ ਵਾਸਤੇ ਉੱਠ ਕੇ ਤੁਰ ਪਿਆ ਹੈ। ਮਨ ਨੇ ਕਹਿ ਦਿੱਤਾ ਹੈ ਵਿਭਚਾਰੀ ਕਰਨੀ ਚਾਹੀਦੀ ਹੈ, ਤਨ ਉਸੇ ਵਕਤ ਨਾਲੋ ਨਾਲ ਇਸ ਰਾਹ ਦੇ ਉੱਤੇ ਚੱਲ ਪਿਆ ਹੈ। ਅਪਰਾਧ ਹੋਇਆ ਤੇ ਪਾਪ ਹੋਇਆ। ਮਨ ਨੇ ਕਹਿ ਦਿੱਤਾ ਹੈ ਚੋਰੀ ਹੋਣੀ ਚਾਹੀਦੀ ਹੈ, ਤਨ ਨਾਲੋ ਨਾਲ ਉੱਠ ਕੇ ਕਿਸੇ ਦੀ ਜੇਬ ਕਤਰਨ ਲਈ, ਕਿਸੇ ਦਾ ਘਰ ਉਜਾੜਨ ਲਈ, ਚੋਰੀ ਕਰਨ ਲਈ ਚੱਲ ਪਿਆ। ਅਪਰਾਧ ਹੋਇਆ, ਪਾਪ ਹੋਇਆ। ਅਗਰ ਮਨ ਕਹਿ ਚੋਰੀ ਕਰਨੀ ਚਾਹੀਦੀ ਹੈ ਤੇ ਤੁਸੀਂ ਇਸ ਵਿਚਾਰ ਨੂੰ ਵਿਚਾਰ ਅਧੀਨ ਕਰ ਲਓ, ਪਰਖਣਾ ਸ਼ੁਰੂ ਕਰ ਦੋ, ਰਿੜਕਣਾ ਸ਼ੁਰੂ ਕਰ ਦੋ ਵੀ ਇਹ ਕੰਮ ਚੰਗਾ ਹੈ ਜਾਂ ਬੁਰਾ ਹੈ, ਤੋ ਆਪ ਚੰਦ ਸਮੇਂ ਬਾਅਦ ਪਾਓਗੇ ਤੁਹਾਡੇ ਮਨ ਦਾ ਵੀ ਮਨੋਬਲ ਡਿੱਗ ਗਿਆ ਹੈ। ਮਨ ਦੇ ਅੰਦਰੋਂ ਹੁਣ ਆਵਾਜ਼ ਆ ਰਹੀ ਹੈ ਪਰ ਬੜੀ ਮਧਮ, ਫੇਰ ਵਿਚਾਰੀ ਜਾਓ, ਇਸ ਵਿਚਾਰ ਨੂੰ ਰਿੜਕੀ ਜਾਓ। ਕੁਝ ਸਮਾਂ ਬੀਤ ਜਾਣ ਤੋਂ ਬਾਅਦ ਪਾਓਗੇ ਵਿਚਾਰ ਮਨ ਵਿੱਚੋਂ ਨਿਕਲ ਹੀ ਗਿਆ ਹੈ, ਚੋਰੀ ਕਰਨ ਦਾ ਇਰਾਦਾ ਹੀ ਬਦਲ ਗਿਆ ਹੈ। ਮੈਲਾ ਵਿਚਾਰ ਬਣਦਿਆਂ ਸਾਰ ਮੈਲਾ ਕਰਮ ਕਰਨ ਵਾਲੇ ਬੜੇ ਵੱਡੇ ਪਾਪੀ, ਦੁਰਾਚਾਰੀ, ਅਪਰਾਧੀ ਜਗਤ ਦੇ ਅੰਦਰ ਮਿਲਦੇ ਨੇ। ਮੈਲਾ ਵਿਚਾਰ ਬਣ ਜਾਏ ਉਹਨੂੰ ਸਮਾਂ ਦੇਣਾ, ਉਸ ਵਿਚਾਰ ਨੂੰ ਡਿਲੇ ਕਰਨਾ, ਇਸ ਤਰ੍ਹਾਂ ਦੇ ਮਨੁੱਖਾਂ ਕੋਲੋਂ ਨਾ ਪਾਪ ਹੁੰਦਾ ਹੈ ਨਾ ਅਪਰਾਧ ਹੁੰਦਾ ਹੈ। ਤੀਸਰੀ ਕੁਆਲਿਟੀ ਦੇ ਉਹ ਮਨੁੱਖ ਨੇ ਜਿਹੜੇ ਬਹੁਤ ਉੱਤਮ ਨੇ, ਜਿਨ੍ਹਾਂ ਦੇ ਮਨ ਦੇ ਅੰਦਰ ਮੈਲਾ ਵਿਚਾਰ ਬਣਦਾ ਹੀ ਨਹੀਂ ਹੈ। ਖੈਰ ਕਿਸੇ ਵਕਤ ਮੈਂ ਫੇਰ ਅਰਜ ਕਰਾਂਗਾ। ਅਰਜ ਮੈਂ ਇਹ ਕਰ ਰਿਹਾ ਸਾਂ, ਪ੍ਰੇਮ ਦੇ ਅੰਦਰ ਆਪਣੇ ਬੱਚਿਆਂ ਵਰਗੇ ਦੂਸਰੇ ਦੇ ਬੱਚੇ ਵੀ ਨਜ਼ਰ ਆ ਜਾਂਦੇ ਨੇ, ਤੇ ਜਦ ਦੂਸਰੇ ਦੇ ਬੱਚੇ ਵੀ ਮੇਰੇ ਬੱਚਿਆਂ ਦੇ ਬਰਾਬਰ ਦਿਸ ਰਹੇ ਨੇ, ਤੋ ਫਿਰ ਦੂਸਰੇ ਦੇ ਬੱਚੇ ਨੂੰ ਰੁਵਾ ਕੇ ਆਪਣੇ ਬੱਚੇ ਨੂੰ ਹਸਾਉਣ ਦਾ ਯਤਨ ਕਿਵੇਂ ਕਰ ਸਕਾਂਗੇ? ਦੂਸਰੇ ਦੇ ਬੱਚੇ ਦੇ ਮੂੰਹ ਵਿੱਚੋਂ ਭੋਜਨ ਦਾ ਟੁਕੜਾ ਖੋਹ ਕੇ ਆਪਣੇ ਬੱਚੇ ਦੇ ਪੇਟ ਦੇ ਅੰਦਰ ਕਿਵੇਂ ਤੋਰ ਸਕਾਂਗੇ? ਕਿਉਂਕਿ ਦੂਸਰੇ ਦੇ ਤੇ ਆਪਣੇ ਦੇ ਅੰਦਰ ਹੁਣ ਕੋਈ ਫਰਕ ਨਜ਼ਰ ਨਹੀਂ ਆ ਰਿਹਾ। ਫਿਰ ਇਸ ਤਰ੍ਹਾਂ ਦੀ ਅਵਸਥਾ ਦੇ ਅੰਦਰ ਪਹੁੰਚਿਆ ਹੋਇਆ ਮਨੁੱਖ ਦੂਸਰੇ ਦੀ ਗਰੀਬੀ, ਦੂਸਰੇ ਦੀ ਦੀਨ ਦਸ਼ਾ, ਦੂਸਰੇ ਦੀ ਭੁੱਖ ਨੂੰ ਵੇਖ ਕੇ ਮਿਟਾਉਣ ਦਾ ਯਤਨ ਕਰਦਾ ਹੈ, ਨਾ ਮਿਟਾ ਸਕੇ ਤੇ ਉਹਦੇ ਹਿਰਦੇ ਦੀ ਡੂੰਘਾਈ ਵਿੱਚੋਂ ਇੱਕ ਅਰਦਾਸ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਫਿਰ ਉਹ ਅਰਦਾਸ ਕਰਦਾ ਹੈ ਨਿਰੰਕਾਰ ਸਭ ਦਾ ਭਲਾ ਕਰ। ਠੀਕ ਕਿ ਮੇਰੀ ਲੋੜ ਹੈ ਭੋਜਨ, ਪਰ ਦੂਸਰੇ ਦੀ ਲੋੜ ਵੀ ਤੇ ਭੋਜਨ ਹੈ, ਇਕੱਲੀ ਮੇਰੀ ਲੋੜ ਤੇ ਨਹੀਂ ਹੈ। ਮੇਰੀ ਲੋੜ ਹੈ ਕੱਪੜਾ, ਦੂਸਰੇ ਦੀ ਲੋੜ ਵੀ ਤੇ ਕੱਪੜਾ ਹੈ, ਇਕੱਲੀ ਮੇਰੀ ਲੋੜ ਤੇ ਨਹੀਂ ਹੈ। ਜੋ ਮੇਰੀਆਂ ਲੋੜਾਂ ਨੇ ਉਹ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਸਭ ਦੀਆਂ ਲੋੜਾਂ ਨੇ। ਮੈਂ ਕਿਸੇ ਦੀਆਂ ਲੋੜਾਂ ਖੋਹ ਲਵਾਂ, ਦਾਤਾਂ ਖੋਹ ਲਵਾਂ ਔਰ ਆਪਣੀਆਂ ਲੋੜਾਂ ਪੂਰੀਆਂ ਕਰਾਂ, ਇਹ ਮੈਨੂੰ ਸ਼ੋਭਾ ਨਹੀਂ ਦਿੰਦਾ। ਫਿਰ ਉਹ ਦੂਸਰੇ ਨੂੰ ਵੀ ਹਸਾਉਣ ਦਾ ਯਤਨ ਕਰਦਾ ਹੈ ਜਿਤਨੀ ਉਸਦੀ ਸਮਰੱਥਾ ਹੈ, ਤੇ ਜਦ ਸਮਰੱਥਾ ਖਤਮ ਹੋ ਜਾਂਦੀ ਹੈ ਤੇ ਫਿਰ ਉਹ ਅਰਦਾਸ ਕਰਦਾ ਹੈ ਪ੍ਰਮਾਤਮਾ ਸਭ ਦਾ ਭਲਾ ਕਰ। ਤੇ ਸਭ ਦਾ ਭਲਾ ਮੰਗਣ ਵਾਲਾ ਸਭ ਦੇ ਘੇਰੇ ਦੇ ਅੰਦਰ ਆਪ ਵੀ ਆ ਜਾਂਦਾ ਹੈ। ਇਸ ਤਰ੍ਹਾਂ ਨਹੀਂ ਹੈ ਕਿ ਆਪ ਸਭ ਦੇ ਘੇਰੇ ਤੋਂ ਬਾਹਰ ਰਹਿੰਦਾ ਹੈ, ਸਭ ਦੇ ਦਾਇਰੇ ਵਿੱਚ ਉਹ ਆਪ ਵੀ ਆ ਜਾਂਦਾ ਹੈ। ਸਭ ਦੇ ਘੇਰੇ ਦੇ ਅੰਦਰ ਤਮਾਮ ਪਸ਼ੂ ਪਰਿੰਦੇ ਜੀਵ ਜੰਤੂ ਮਨੁੱਖ ਮਾਤਰ ਸਭ ਕੁਝ ਆ ਜਾਂਦੇ ਨੇ, ਦਿਸਣ ਵਾਲੇ ਨਾ ਦਿਸਣ ਵਾਲੇ ਸਾਰੇ ਜੰਤੂ ਆ ਜਾਂਦੇ ਨੇ ਸਭ ਦੇ ਘੇਰੇ ਦੇ ਅੰਦਰ। ਤੋ ਇੱਕ ਦਸਤੂਰ ਹੈ, ਜੋ ਸਭ ਦਾ ਭਲਾ ਮੰਗਦਾ ਹੈ ਉਹ ਕਰ ਭਾਵੇਂ ਨਾ ਸਕੇ, ਕਿਉਂਕਿ ਕਰਨਾ ਤੇ ਉਹਨਾਂ ਹੀ ਹੈ ਨਾ ਜਿੰਨੀ ਸਮਰੱਥਾ ਹੈ, ਕਰ ਭਾਵੇਂ ਨਾ ਸਕੇ ਪਰ ਜੋ ਮੰਗਦਾ ਪਰਮਾਤਮਾ ਉਹਦਾ ਭਲਾ ਅਵੱਛ ਕਰਦਾ ਹੈ, ਤੇ ਜੋ ਦੂਸਰੇ ਦਾ ਬੁਰਾ ਮੰਗਦਾ
ਇੱਕ ਦਸਤੂਰ ਹੈ ਪ੍ਰਮਾਤਮਾ ਦਾ ਬਣਾਇਆ ਹੋਇਆ ਉਹਦਾ ਆਪਣਾ ਬੁਰਾ ਹੁੰਦਾ ਹੈ ਅਵੱਛ ਹੁੰਦਾ ਹੈ ਦੂਸਰੇ ਦਾ ਬੁਰਾ ਮੰਗਣਾ ਐਵੇਂ ਸਮਝ ਲਓ ਆਪਣੇ ਵਾਸਤੇ ਬੁਰਾਈ ਮੰਗਣ ਦਾ ਤੁਸੀਂ ਰਾਹ ਖੋਲ ਰਹੇ ਹੋ ਤੁਹਾਡਾ ਬੁਰਾ ਹੋਵੇ ਇਹ ਯਤਨ ਕਰ ਰਹੇ ਹੋ ਦੂਸਰੇ ਦਾ ਭਲਾ ਮੰਗਣਾ ਸਮਝ ਲਓ ਇਹ ਯਤਨ ਕਰ ਰਹੇ ਹੋ ਕਿ ਮੇਰਾ ਭਲਾ ਹੋਵੇ ਅਗਰ ਇਹ ਨੁਕਤਾ ਸਮਝ ਵਿੱਚ ਆ ਜਾਏ ਤੇ ਆਪ ਕਦੀ ਕਿਸੇ ਦੂਸਰੇ ਦਾ ਬੁਰਾ ਮੰਗ ਹੀ ਨਹੀਂ ਪਾਓਗੇ ਮੈਂ ਇਹਨਾਂ ਲਫ਼ਜ਼ਾਂ ਨੂੰ ਦੁਬਾਰਾ ਦੁਹਰਾ ਦਿਆਂ ਦੂਸਰੇ ਦਾ ਬੁਰਾ ਮੰਗੋਗੇ ਬੁਰਾ ਕਰ ਨਹੀਂ ਪਾਓਗੇ ਕਿਉਂਕਿ ਜੋ ਵੀ ਦੇਣਾ ਹੈ ਪਰਮਾਤਮਾ ਨੇ ਦੇਣਾ ਹੈ ਸਾਡੇ ਹੱਥ ਵਿੱਚ ਤੇ ਹੈ ਨਹੀਂ ਅਸੀਂ ਕਿਸੇ ਦੇ ਕੋਲੋਂ ਖੋਈ ਤੁਰੇ ਜਾਵਾਂਗੇ ਲਈ ਜਾਵਾਂਗੇ ਅਗਰ ਪਰਮਾਤਮਾ ਹੀ ਉਹਦੀ ਜੇਬ ਭਰੀ ਜਾ ਰਿਹਾ ਹੈ ਤੇ ਅਸੀਂ ਲੈ ਕੇ ਥੱਕ ਜਾਵਾਂਗੇ ਦੇਣ ਵਾਲਾ ਕਦੀ ਥੱਕਦਾ ਨਹੀਂ ਹੈ ਤੋ ਅਰਜ਼ ਮੈਂ ਇਹ ਕਰ ਰਿਹਾ ਸਾਂ ਦੂਸਰੇ ਦਾ ਬੁਰਾ ਕਰਨਾ ਜਾਂ ਬੁਰਾ ਮੰਗਣਾ ਇਸ ਤਰ੍ਹਾਂ ਸਮਝ ਲਓ ਕਿ ਤੁਸੀਂ ਆਪਣਾ ਬੁਰਾ ਆਪ ਹੀ ਕਰ ਰਹੇ ਹੋ ਆਪਣਿਆਂ ਹੱਥਾਂ ਦੇ ਨਾਲ ਹੀ ਆਪਣੇ ਪੈਰਾਂ ਦੇ ਉੱਤੇ ਕੁਹਾੜਾ ਮਾਰ ਰਹੇ ਹੋ ਦੂਸਰੇ ਦਾ ਭਲਾ ਮੰਗ ਕੇ ਤੁਸੀਂ ਆਪਣਾ ਹੀ ਭਲਾ ਮੰਗ ਰਹੇ ਹੋ ਇੱਕ ਸੂਤਰ ਹੈ ਪਰਮਾਤਮਾ ਦਾ ਦਸਤੂਰ ਹੈ ਅਗਰ ਇਹ ਨੁਕਤਾ ਸਮਝ ਵਿੱਚ ਆ ਜਾਏ ਤੋ ਧਰਮ ਦੇ ਰਾਹ ਦੇ ਅੰਦਰ ਇਸ ਨੁਕਤੇ ਦੇ ਜ਼ਰੀਏ ਤੁਹਾਨੂੰ ਬਹੁਤ ਵੱਡੀ ਸਫਲਤਾ ਪ੍ਰਾਪਤ ਹੋ ਸਕਦੀ ਹੈ ਧਰਮ ਦੇ ਰਾਹ ਦੇ ਉੱਤੇ ਚਲਦਿਆਂ ਚਲਦਿਆਂ ਰੀੜ ਦੀ ਹੱਡੀ ਦਾ ਇੱਕ ਮਣਕਾ ਹੈ ਸਭ ਦਾ ਭਲਾ ਮੰਗਣਾ ਭਲਾ ਵੇਖਣਾ ਭਲਾ ਸੋਚਣਾ ਅਸੀਂ ਭਲਾ ਮੰਗਦੇ ਵੀ ਨਹੀਂ ਆ ਭਲਾ ਕਰਦੇ ਵੀ ਨਹੀਂ ਆ ਭਲਾ ਸੋਚਦੇ ਵੀ ਨਹੀਂ ਆ ਤੋ ਫਿਰ ਹੁੰਦਾ ਕੀ ਇਹ ਜੀਵਨ ਦੇ ਅੰਦਰ ਬੁਰਾ ਹੁੰਦਾ ਹੈ ਜੀਵਨ ਦੇ ਅੰਦਰ ਕਲੇ ਕਲੇਸ਼ ਦੁੱਖ ਦਲਿੱਦਰ ਬਣ ਜਾਂਦੇ ਨੇ ਤੋ ਫਿਰ ਸਾਡੇ ਕੋਲ ਉਹਨੂੰ ਮਿਟਾਉਣ ਵਾਸਤੇ ਰਾਹ ਕੀ ਹੈ ਫਿਰ ਵੀ ਇਹ ਨਹੀਂ ਕਿ ਜਿਸ ਕਾਰਨ ਕਰਕੇ ਬਿਮਾਰੀ ਬਣੀ ਹੈ ਹੁਣ ਮੈਂ ਉਹ ਕੰਮ ਨਾ ਕਰਾਂ ਕੰਮ ਉਹੀ ਕਰਨਾ ਹੈ ਹੁਣ ਅਗਲਾ ਨੁਕਤਾ ਹੈ ਬਸ $5 ਦੇਣੇ ਨੇ ਅਰਦਾਸ ਕਰਵਾ ਲੈਣੀ ਹੈ ਤਾਂ ਕਿ ਮੇਰਾ ਭਲਾ ਹੋਵੇ ਇਸ ਤਰ੍ਹਾਂ ਭਲਾ ਹੁੰਦਾ ਨਹੀਂ ਹੈ ਦੂਸਰੇ ਕੋਲੋਂ ਪਾਠ ਕਰਵਾ ਲੈਣਾ ਹੈ ਤਾਂ ਕਿ ਮੇਰਾ ਭਲਾ ਹੋਵੇ ਤੇ ਖੁਦ ਕਰਨਾ ਨਹੀਂ ਖੁਦ ਕਰਨਾ ਨਹੀਂ ਪਰਹੇਜ਼ਗਾਰ ਬਣਨਾ ਨਹੀਂ ਸ਼ੁਭ ਕਰਮ ਕਰਨਾ ਨਹੀਂ ਤੋ ਫਿਰ ਜੀਵਨ ਦੇ ਅੰਦਰ ਕਲੇ ਕਲੇਸ਼ ਹੋ ਕੇ ਚੋਰੇ ਇਹ ਸਭ ਕੁਝ ਵੱਧਦਾ ਤੁਰਿਆ ਜਾਂਦਾ ਖੈਰ ਮੈਂ ਆਪਣੇ ਵਿਸ਼ੇ ਵੱਲ ਮੁੜਾਂ ਨੰਬਰ 1 ਦੇ ਉੱਤੇ ਹੈ ਮੋਹ ਫਿਰ ਇਸ ਤੋਂ ਬਾਅਦ ਅੱਗੇ ਚੱਲ ਕੇ ਆਉਂਦਾ ਹੈ ਪ੍ਰੇਮ ਇਹ ਪ੍ਰੇਮ ਦਾ ਦੂਸਰਾ ਰੂਪ ਹੈ ਕਿ ਸਭ ਦਾ ਭਲਾ ਮੰਗਣਾ ਜਿਸ ਹਿਰਦੇ ਦੇ ਅੰਦਰ ਮੋਹ ਹੈ ਤੇ ਮੋਹ ਦੀ ਧਾਰਾ ਬੜੀ ਡੂੰਘੀ ਤੇ ਬੜੀ ਤਿੱਖੀ ਚੱਲਦੀ ਹੈ ਉਹ ਭਲਾ ਮੰਗਦਾ ਜ਼ਰੂਰ ਹੈ ਪਰ ਕੇਵਲ ਆਪਣਾ ਤੇ ਆਪਣੇ ਪਰਿਵਾਰ ਦਾ ਭਲਾ ਮੰਗਦਾ ਹੈ ਆਪਣੇ ਵਾਸਤੇ ਮੰਗਦਾ ਹੈ ਦੂਸਰੇ ਵਾਸਤੇ ਨਹੀਂ ਦੂਸਰੇ ਦਾ ਲੱਖ ਨੁਕਸਾਨ ਹੁੰਦਾ ਹੈ ਹੁੰਦਾ ਰਹੇ ਮੇਰਾ ਨਾ ਹੋਵੇ ਔਰ ਮੇਰੇ ਕੋਲ ਇਸ ਤਰ੍ਹਾਂ ਦਾ ਇੱਕ ਪ੍ਰੇਮੀ ਮੈਨੂੰ ਮਿਲਿਆ ਵੀ ਸੀ ਇੱਕ ਮਾਰਕੀਟ ਦੇ ਅੰਦਰ ਕਿਧਰੇ ਅੱਗ ਲੱਗ ਗਈ ਦੀਵਾਲੀ ਦੇ ਦਿਨਾਂ ਦੇ ਅੰਦਰ ਦੁਕਾਨਾਂ 10-12 ਸੜ ਕੇ ਰਾਖ ਹੋਈਆਂ ਤਬਾਹ ਹੋ ਗਈਆਂ ਉਹਦੀ ਦੁਕਾਨ ਬਚ ਗਈ ਸਬੱਬ ਦੇ ਨਾਲ ਗੁਰਦੁਆਰੇ ਆਉਂਦਾ ਹੈ ਪ੍ਰਸ਼ਾਦ ਲੈ ਕੇ ਅਰਦਾਸ ਕਰਵਾ ਰਹੇ ਨਿਰੰਕਾਰ ਤੇਰਾ ਮੈਂ ਸ਼ੁਕਰ ਗੁਜ਼ਾਰ ਹਾਂ ਮੇਰੀ ਦੁਕਾਨ ਬਚ ਗਈ ਮੈਂ ਕਿਹਾ ਸੜੀਆਂ ਕਿੰਨੀਆਂ ਨੇ ਕਹਿਣ ਲੱਗਾ 10-12 ਦੁਕਾਨਾਂ ਸੜ ਕੇ ਬਿਲਕੁਲ ਸਵਾਹ ਬਣ ਗਈਆਂ ਨੇ ਰਾਖ ਬਣ ਗਈਆਂ ਨੇ ਮੇਰੀ ਬਚ ਗਈ ਹੈ ਮੇਰੀ ਬਚ ਗਈ ਹੈ ਮੈਂ ਖੁਸ਼ ਹਾਂ ਦੂਸਰੇ ਦੀਆਂ ਸੜ ਗਈਆਂ ਨੇ ਮੈਨੂੰ ਕੋਈ ਅਫਸੋਸ ਨਹੀਂ ਹੈ ਇਸ ਤਰ੍ਹਾਂ ਦਾ ਮਨੁੱਖ ਮੋਹ ਦੇ ਅੰਦਰ ਜਕੜਿਆ ਹੈ ਇਸ ਤਰ੍ਹਾਂ ਦੇ ਮਨੁੱਖ ਦੀ ਅਰਦਾਸ ਦਾ ਕੀ ਲਾਭ ਹੋਏਗਾ ਕੀ ਅਰਥ ਹੋਏਗਾ ਜੋ ਦੂਸਰੇ ਦੀ ਦੁਕਾਨ ਸੜ ਗਏ ਉਹਦੇ ਉੱਤੇ ਅਫਸੋਸ ਜ਼ਾਹਰ ਵੀ ਨਹੀਂ ਕਰ ਰਿਹਾ ਕਿ ਸੜ ਗਈਆਂ ਨੇ ਆਪਣੀ ਬਚੀ ਆਪਣੇ ਬਚਨ ਵਾਸਤੇ ਹਾਸੇ ਨਿਕਲਦੇ ਨੇ ਇਸ ਤਰ੍ਹਾਂ ਦਾ ਮਨੁੱਖ ਅੰਦਰੋਂ ਬੜਾ ਕਰਪਟ ਹੁੰਦਾ ਹੈ ਖੋਟਾ ਹੁੰਦਾ ਹੈ ਅੰਦਰ ਦਾ ਸ਼ੁੱਧ ਨਹੀਂ ਹੁੰਦਾ ਦੂਸਰੇ ਦਾ ਨੁਕਸਾਨ ਹੋਇਆ ਹੈ ਉਹਦੇ ਵਿੱਚ ਖੁਸ਼ੀ ਨੂੰ ਪ੍ਰਗਟ ਕਰਨਾ ਇਹ ਬੜੇ ਹੌਲੇ ਮਨੁੱਖਾਂ ਦਾ ਕੰਮ ਹੈ ਦੂਸਰੇ ਦੇ ਰੋਣੇ ਦੇ ਅੰਦਰ ਕਿਸੇ ਨੂੰ ਰੋਣ ਦੀ ਜਾਚ ਆ ਜਾਏ ਦੂਸਰੇ ਦੀ ਖੁਸ਼ੀ ਦੇ ਅੰਦਰ ਖੁਸ਼ ਹੋਣ ਦੀ ਜਾਚ ਆ ਜਾਏ ਦੂਸਰੇ ਦੇ ਹੰਝੂ ਵੇਖ ਕੇ ਅਕਸ਼ਬਾਰ ਹੋਣ ਦੀ ਇਸ ਨੂੰ ਵਾਧੀ ਪੈ ਜਾਏ ਇਸ ਤਰ੍ਹਾਂ ਦਾ ਮਨੁੱਖ ਫਿਰ ਰੱਬ ਦੇ ਨੇੜੇ ਨੇੜੇ ਅੰਦਰੋਂ ਹੁੰਦਾ ਤੁਰਿਆ ਜਾਂਦਾ ਹੈ ਤੋ ਖੈਰ ਪ੍ਰੇਮ ਦੇ ਅੰਦਰ ਬੰਦੇ ਨੂੰ ਦੂਸਰੇ ਦਾ ਦੁੱਖ ਵੀ ਦੁਖੀ ਕਰਕੇ ਰੱਖ ਦਿੰਦਾ ਹੈ ਦੁੱਖ ਦੂਸਰੇ ਦੇ ਘਰ ਵਿੱਚ ਆਇਆ ਹੈ ਬੰਦਾ ਆਪਣੀ ਜਗ੍ਹਾ ਦੇ ਉੱਤੇ ਪਰੇਸ਼ਾਨ ਹੋਇਆ ਹੈ ਦੁੱਖ ਆਇਆ ਕਿਉਂ ਹੈ ਤੇ ਫਿਰ ਉਹਨੂੰ ਪਤਾ ਵੀ ਨਹੀਂ ਹੁੰਦਾ ਤੇ ਉਹਦੀ ਅਰਦਾਸ ਵੀ ਹੋ ਜਾਂਦੀ ਹੈ ਨਿਰੰਕਾਰੇ ਦਾ ਭਲਾ ਕਰ ਬੜੇ ਸੱਜਣ ਇਸ ਤਰ੍ਹਾਂ ਦੇ ਮਿਲਦੇ ਨੇ ਨਿਰੰਕਾਰੇ ਦਾ ਭਲਾ ਕਰ ਜਿਹਦੇ ਵਾਸਤੇ ਅਰਦਾਸ ਕੀਤੀ ਜਾ ਰਹੀ ਉਹਨੂੰ ਪਤਾ ਵੀ ਨਹੀਂ
कि मेरे संबंध विच कोई पाठ पूजा कर रहा है या अरदास कर रहा है पता भी नहीं। प्रेमी हिरदा भले दी सोच रखदा है, भला मंगदा है, किसी का दुख ओहदे कोलों बर्दाश्त हुंदा नहीं है, किसी का दर्द ओहदे कोलों सहन हुंदा नहीं है, दूसरा रोंदा है नाल ओहदे भी हंजू उतरने शुरू हो जांदे ने, दूसरा हसदा है ते ओह परमात्मा दा शुक्र गुजार हुंदा है, निरंकार तो इहनूं दातां दित्तियां ने, जिन्हां नूं नहीं मिलियां तो उहनां दी झोली भी बख्श सारिआं नूं दे। प्रेमी हिरदा सब दा भला मंगदा है। प्रेम जिवें जिवें मन दे अंदर टिकदा जांदा है, प्रेम अंदर पकदा जांदा है, प्रेम ही अगे जाके पकदा पकदा वैराग दा रूप धारण कर लैंदा है। अज जिहड़े दो श्लोक भगत फरीद साहब जी ने मैं तुहाडे सामने पढ़ के सुनाए, दोवां दे अंदर वैराग दा जिक्र है। सब तो पहला मोह, फिर उस तो बाद प्रेम। प्रेम अंदर पक जाए, प्रेम अंदर टिक जाए, प्रेम पकदा पकदा अगे जाके वैराग दा रूप धारण कर लैंदा है। ठीक इस तरह ही जिवें आप किसी गऊ जां मज दा किसी भांडे दे अंदर दुध लेके आउंदे हो, दुध उस दुध नूं जाग ला के खट्टा ला के जमा दिओ, उहदा रंग ढंग ते उस तरह दा ही रहिंदा है, पर उहदा नां बदल जांदा है ते थोड़ा जिहा उहदे अंदर फर्क पै जांदा है। उह जमन तों बाद बन जाएगा दही। रंग दा भावें चिट्टा ही रहा है पर उहदा नां बदल गया है। हुण पुछो भी भांडे दे अंदर की वस्ते, कोई यह नहीं कहेगा दुध पिया, वेखण वाले सारे कहणगे दही, बर्तन दे अंदर दही है, कल दुध सी अज दुध नहीं है, अज दही है। फिर सिजे सिजे उहनूं मथना शुरू कर दिता है, उहनूं मथदिआं मथदिआं अगों दो चीजां निकलियां ने, एक दे अंदर कढ के मक्खण पा दिता है ते दूजे भांडे दे अंदर कढ के लस्सी पा दित्ती है। दुध तों पैदा होया सब कुछ, पुछो भी इस भांडे विच की ते दूजे विच की। जवाब आएगा एक दे अंदर मक्खण है, दूसरे दे अंदर छाछ है, दूसरे दे अंदर लस्सी है। उस मक्खण नूं तपा दिओ ते फिर बन जाएगा इहदे अंदर शुद्ध देसी घिओ है, है ते आखर दुध। ठीक इस तरह मोह तों अगे चलदा चलदा बन जांदा है प्रेम। प्रेम जद पकदा तुरिया जांदा है, रसदा तुरिया जांदा है, प्रेम ही अगे जाके नाम बदल लैंदा है, प्रेम ही रूप बदल रहिंदा है, उहदा नाम बन जांदा है वैराग। प्रेम दा ही बदलिया होया नाम ते बदलिया होया रूप वैराग है। एक अवस्था दा नाम, उस अवस्था दे अंदर पहुंचन वाले नूं कह दिता गया वैरागी हिरदा, एक अवस्था विच रहण वाले नूं कह दिता गया प्रेमी हिरदा, एक अवस्था विच रहण वाले नूं कह दिता गया इह बिलकुल मोह दे चिक्कड़ दे अंदर लबरेज है। तो खैर वैराग, वैराग दी अवस्था दीआं निशानियां ने कि इस तरह दे मनुखी मन विचों हर वक्त हंजू उठदे रहिंदे ने। प्रेम अंदर नको नक भरिया रहिंदा है, प्रेम समाया रहिंदा है, ते ओ प्रेम फिर वैराग दा रूप बन के हंजुआ दे राही इह गर्म जलदे राही अखां विचों बाहर टपकना शुरू हो जांदा है। इस तरह दे मनुख दे कोल किधरे मामूली जिही गुरु दी गल करो, उहदे नेत्र तुहानूं वगदे दिसणगे। इस तरह दे मनुख दे कोल किधरे जाके कोई गुरु की कथा कहानी आरंभ ही करो, छेड़ोए, उसे वक्त उहदे गले दे अंदर कच आ जांदा है, गला रुक जांदा है और हंजू वगने शुरू हो जांदे ने। कमाल दी गल है, इन्ना वैरागी हिरदा कल तक लगातार गुरु दीआं कथा कहानियां सुणदा सी पर कदी रंचक मात्र मन दे उत्ते असर नहीं सी होया। अज थोड़ी जी सुनदा है उहदे नाल ही मन नूं चोट लगदी है, मन रोना शुरू कर दिंदा है। कहिंदे ने कि रुख दी टहिणी जिन्नी कोमल हुंदी है, थोड़ी जी हवा आवे ते हवा दे झोंके दे नाल रुख दीआं टहिणियां झूमणा शुरू कर दिंदियां ने। मामूली हवा दे नाल, ना मात्र हवा दे नाल पत्ते हिलने शुरू कर दिंदे ने। रुख दा तना पकदा पकदा काफी मोटा हो जाए और वह तना ताकतवर बन जाए, थोड़ी हवा दे नाल ते उस तने नूं हिलाया नहीं जा सकदा, हिलेगा नहीं, वह तना झूमदा नहीं है। कोमल टहिणियां हवा दे सामने झूमदियां ने पर ताकतवर तना एक रुख का टाणा उते हवा दे सामने नहीं झूमदा।
बहुत तेज तूफान तो बाद ओ भी चूमदा है, पर फिर अगे चलो जे पत्थर है ते पत्थर भावे तूफान चलदे रहन फिर ओ बिलकुल ही नहीं चूमदा। पत्थर हवा दे सामने नाच नहीं करदा, चूमदा नहीं है। जिस मनुख दे मन दे अंदर वैराग बहुत ज्यादा है, गुरु दे संबंध विच प्रेम बहुत ज्यादा है, मामूली जी आवाज गुरु दे संबंध विच कोई कन्ना तक आई है वो चूमना शुरू कर देंदा है, रोना शुरू कर देंदा है, वैराग अंदरों बाहर फुटना शुरू हो जाता है। मामूली जी गुरु दी गल सुन दे आए। इस तो अगे तुरे जाओ, कुछ मनुख इस तरह दे ने, उन्हां दे मन दे अंदर गुरु दे संबंध विच प्रेम ते हुंदा है, पर वो प्रेम पक्या नहीं हुंदा। कदी कदार 6 महीने साल बाद उन्हां दे मन दी दशा बनदी है, कथा चलदी है, कथा नूं सुनदियां कीर्तन नूं सुनदियां किधरे मामूली जिहा मन वैरागमय बनदा है, नहीं ते नहीं बनदा, पर प्रेम हुंदा है, पर थोड़ा हुंदा है, कच्ची म्यार वाला हुंदा है, अजे पक्या नहीं। कुछ इस तरह दे पत्थर लोग भी हुंदे ने, खिमा चाहवांगा भावे दिन भर रात 24 घंटे लगातार कथा चलदी रहे कीर्तन चलदा रहे, पर उन्हां दे नेत्र कदी तर हुंदे ही नहीं है, कदी नेत्रां विचों वैराग आउंदा ही नहीं है, बड़े पत्थर बड़े कठोर। तो खैर अज दे इह महावाग भगत फरीद साहब जी दे, कहिंदे ने फरीदा चिंत खटोला, हे परमात्मा मैं चिंता नूं खटोला बना लिया। खटोला कहिंदे ने मंजी नूं, मैं चिंता नूं, ते चिंता किस चीज दी है? ਇਹ ਨਹੀਂ ਕਿ ਮੈਨੂੰ ਧਨ ਨਹੀਂ ਮਿਲਿਆ ਤਾਂ ਚਿੰਤਾ ਹੈ, ਪਰਿਵਾਰ ਨਹੀਂ ਮਿਲਿਆ ਤਾਂ ਚਿੰਤਾ ਹੈ, ਮੇਰੀ ਮੌਤ ਸਾਹਮਣੇ ਆਣ ਕੇ ਖਲੋ ਗਈ ਹੈ ਤਾਂ ਚਿੰਤਾ ਹੈ, ਸਰੀਰ ਰੋਗੀ ਬਣ ਗਿਆ ਤਾਂ ਚਿੰਤਾ ਹੈ, ਨਹੀਂ। ਚਿੰਤਾ ਇੱਕ ਗੱਲ ਦੀ ਹੈ, ਪਰਮਾਤਮਾ ਤੂੰ ਮਿਲਿਆ ਜੇ ਕਿਉਂ ਨਹੀਂ, ਮਿਲਣਾ ਚਾਹੀਦਾ ਸੈਂ ਪਰ ਮਿਲਿਆ ਕਿਉਂ ਨਹੀਂ। ਇਹ ਜਨਮ ਸਾਰਾ ਬੀਤਦਾ ਜਾ ਰਿਹਾ ਹੈ, ਮੇਰਾ ਬਾਲਪਨ ਚਲਾ ਗਿਆ, ਤੇਰਾ ਮਿਲਾਪ ਨਹੀਂ ਹੋਇਆ, ਮੇਰੀ ਜਵਾਨੀ ਬੀਤ ਗਈ ਤੇ ਨਸ਼ਿਆਂ ਵਿਕਾਰਾਂ ਦੇ ਅੰਦਰ ਮਦਹੋਸ਼ੀ ਦੇ ਅੰਦਰ ਰੰਚਕ ਮਾਤਰ ਵੀ ਤੇਰੇ ਮਿਲਾਪ ਦਾ ਆਨੰਦ ਮੈਂ ਨਹੀਂ ਪਾਇਆ। ਜਵਾਨੀ ਤੋਂ ਬਾਅਦ ਬੁਢਾਪੇ ਦਾ ਦੌਰ ਆਇਆ ਹੈ ਤੇ ਬੁਢਾਪਾ ਵੀ ਮੇਰਾ ਬੀਤ ਰਿਹਾ ਹੈ, ਬੁਢਾਪਾ ਵੀ ਮੇਰਾ ਜਾਣ ਦੇ ਕਿਨਾਰੇ ਦੇ ਉੱਤੇ ਹੈ, ਨਿਰੰਕਾਰ ਮਿਲਿਆ ਤੇ ਤੂੰ ਅਜੇ ਵੀ ਨਹੀਂ, ਚਿੰਤਾ ਬਣ ਗਈ ਹੈ ਕਦੋਂ ਮਿਲੇਗਾ। ਬਹੁਤ ਜਨਮ ਬਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ। ਨਿਰੰਕਾਰ ਆਸ਼ਾ ਇੱਕ ਹੀ, ਬਾਕੀ ਉਮੀਦਾਂ ਬਾਕੀ ਇਸ਼ਾਵਾਂ ਪਿੱਛੇ ਰਹਿ ਗਈਆਂ ਨੇ, ਬਾਕੀ ਇਸ਼ਾਵਾਂ ਦਾ ਵੇਗ ਕਮਜ਼ੋਰ ਪੈ ਗਿਆ। ਇੱਕੋ ਹੀ ਆਸ਼ਾ ਇੱਕੋ ਹੀ ਤਾਂਘ ਬਾਕੀ ਹੈ, ਤਾਂਘ ਇਹੀ ਹੈ ਨਿਰੰਕਾਰ ਤੇਰਾ ਤੇ ਮੇਰਾ ਮਿਲਾਪ ਹੋ ਜਾਏ। ਮੈਨੂੰ ਮੁੱਦਤ ਹੋ ਗਈ, ਕਈ ਜਨਮ ਬੀਤ ਗਏ, ਤੇਰੇ ਵਿਛੋੜੇ ਦਾ ਸੱਲ ਸਹਿਣ ਕਰਦਿਆਂ ਕਰਦਿਆਂ, ਵਿਛੋੜੇ ਦਾ ਦੁੱਖ ਹੰਡਾਉਂਦਿਆਂ ਹੰਡਾਉਂਦਿਆਂ, ਹੁਣ ਮੈਂ ਅਰਦਾਸ ਵੀ ਕਰਦਾ ਉਮੀਦ ਵੀ ਕਰਦਾ ਤੂੰ ਮਿਲ। ਬਹੁਤ ਜਨਮ ਵਿਛੜੇ ਥੇ ਮਾਧੋ, ਬੜੇ ਜਨਮ ਹੋ ਗਏ ਨੇ ਵਿਛੋੜੇ ਦੇ ਅੰਦਰ, ਹੁਣ ਤੇ ਮੇਰੀ ਬੇਨਤੀ ਪ੍ਰਵਾਨ ਕਰ। ਤੋ ਫਿਰ ਇਸ ਤਰ੍ਹਾਂ ਵੀ ਕਹਿੰਦੇ ਨੇ ਭਗਤ ਰਵਿਦਾਸ ਸਾਹਿਬ ਜੀ ਕਿ ਨਿਰੰਕਾਰ ਤੁਮ ਸਰ ਹਮਸਰ ਦੀਨ ਦਿਆਲ ਨਾ ਤੁਮ ਸਰ ਅਪਤਿਆਰ ਕਿਆ ਕੀਜੈ। ਮੇਰੇ ਵਰਗਾ ਦੀਨ ਕੋਈ ਨਹੀਂ ਹੈ, ਦੁਖੀ ਕੋਈ ਨਹੀਂ ਹੈ, ਗਰੀਬ ਕੋਈ ਨਹੀਂ ਹੈ, ਤੇ ਤੇਰੇ ਵਰਗਾ ਨਿਰੰਕਾਰ ਦਿਆਲੂ ਵੀ ਕੋਈ ਨਹੀਂ ਹੈ। ਹੁਣ ਕਿਤਨੀ ਬਿਹਬਲਤਾ ਕਿਤਨਾ ਵੈਰਾਗ ਹਿਰਦੇ ਦੇ ਅੰਦਰ ਉੱਠਿਆ ਹੋਏਗਾ ਜੋ ਖੁਦ ਨੂੰ ਕਹਿ ਰਹੇ ਨੇ ਮੈਂ ਬਹੁਤ ਨੀਵਾਂ, ਪਰਮਾਤਮਾ ਤੂੰ ਮੇਰੇ ਸਾਹਮਣੇ ਬਹੁਤ ਉੱਚਾ। ਤੋ ਕਹਿਣ ਲੱਗੇ ਅਬ ਪਤਿਆਰ ਕਿਆ ਕੀਜੈ, ਹੁਣ ਮੇਰਾ ਅਜਮਾਉਣਾ ਕੀ ਏ, ਪਤਿਆਉਣਾ ਕੀ ਏ, ਮੇਰੀ ਪਰਖੀ ਕਰਨੀ ਹੈ। ਬਚਨੀ ਤੋਰ ਮੋਰ ਮਨ ਮਾਨੈ ਜਨਕੋ ਪੂਰਨ ਦੀਜੈ, ਜਦ ਮੇਰਾ ਮਨ ਮਾਨੀ ਗਿਆ ਤੇਰੇ ਬਚਨਾਂ ਨੂੰ, ਮੇਰਾ ਮਨ ਸਹਿਮਤ ਹੋ ਹੀ ਗਿਆ ਤੇਰੀ ਬਾਣੀ ਦੇ ਨਾਲ, ਮੈਂ ਪੂਰੀ ਤਰ੍ਹਾਂ ਤੈਨੂੰ ਸਮਰਪਣ ਕਰ ਹੀ ਦਿੱਤਾ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਐ ਪਾਈਐ। ਮੈਂ ਹੁਕਮ ਮੰਨ ਵੀ ਰਿਹਾ, ਤਨ ਦੀ ਭੇਟਾ ਮਨ ਦੀ ਭੇਟਾ ਧਨ ਦੀ ਭੇਟਾ ਤੇਰੇ ਚਰਨਾਂ ਵਿੱਚ ਰੱਖ ਦਿੱਤੀ ਹੈ, ਤੋ ਹੁਣ ਮੈਨੂੰ ਅਜਮਾਉਣਾ ਕੀ ਹੋਇਆ, ਤੂੰ ਤੇ ਅੰਤਰ ਜਾਮੀਏ ਅੰਦਰੋਂ ਜਾਣਨਾ ਹੈ, ਹੁਣ ਮੈਨੂੰ ਕੀ ਪਤਿਆਉਣਾ ਹੈ, ਕੀ ਪਤਿਆਰ ਕਰ ਰਿਹਾ ਮੇਰੀ। ਤੋ ਕਹਿ ਰਹੇ ਨੇ ਫਰੀਦਾ ਚਿੰਤ ਖਟੋਲਾ,
मैं परमात्मा तेरा मलाप नहीं होया। इस विषय नू आधार बना के जेडी चिंता बनी, पता नहीं इस जन्म दे अंदर भी मिलेगा या इस तरह ही जाना पाएगा, खाली हाथ ही मुड़ना पाएगा, इनू मैं मंजी बना लिया। चिंत खटोला वाण दुख, तो हुण परमात्मा दा विछोड़ा है, ते उस विछोड़े दे अंदर एक रस भी है, विछोड़े दे अंदर एक दुख भी है। विछोड़ा आम जिहड़ा दुनियावी विछोड़ा हुंदा है, इहदे विच रस नहीं हुंदा, इहदे विच इकल्ला दुख हुंदा है। मां धी दा विछोड़ा, पिता पुत्र दा विछोड़ा, भाई भाई दा विछोड़ा, पति पत्नी दा विछोड़ा, मित्र मित्र दा विछोड़ा, धन दा विछोड़ा, तंदुरुस्ती दा विछोड़ा, या होर तरह तरह दे विछोड़े। इस विछोड़े विचों केवल दुख मिलता है, सुख नहीं, कोई रस नहीं, केवल दुख, इकला दुख। परमात्मा दा विछोड़ा इस तरह दा विछोड़ा है, इथों दुख भी मिलता है ते इथों एक रस भी मिलता है। दुख मिलता है बहुत वड्डा, रस मिलता है बहुत वड्डा, दोवें चीजां इकट्ठियां मिलदियां ने। रस परमात्मा नालों टुटन नहीं देंदा, दुख एहसास बनाई रखता है कि परमात्मा नूं मिलन दा यतन प्रयतन होर कर, जोरदार कर, मंग कर, अरदासां दे विच लगा रह, साधना दे दौर विचों गुजरदा रह। मेहनत मुशक्कत करन वास्ते दुख प्रेरणा करता है, ते जुड़े रहन वास्ते विचकार जो काम करता है वह मिलिया हुआ रस काम करता है। परमात्मा दे विछोड़े विचों अकै रस मिलता है ते नाल दुख मिलता है। विछोड़े विचों मिलता दुख है, परमात्मा दे विछोड़े विचों अकै रस भी मिलता है। यही कारण है कि भगत फरीद साहब जी कहन लगे, वाण दुख चिंता नू मैं मंजा बना लिया है, ही हां सेरू बना लिया है, पावे बना लिया है, ते वाण फिर उस मंजे नू बुनना भी ते है, वाण भी ते चाहिदा है, ते फिर वाण बना लिया है। परमात्मा जो तेरे ते मेरे विछोड़े विचों दुख मिल रहा है, उनू मैं वाण बना लिया है। चिंत खटोला वाण दुख बिरह विशावन लेप, हुण मंजी ते तैयार हो गई, मंजी दे पावे चाहिदे ने। भगत जी ने चिंता नू पाव्यां दी जगह दे उत्ते वरत लिया, मंजी दियां हीयां सेरू चाहिदे ने, ते भगत जी कहन लगे मैं चिंता नू इस जगह दे उत्ते वरत लिया। मंजी मुकम्मल होवे वाण चाहिदा है, कहन लगे मैं दुख नू वाण जान लिया। मंजी मुकम्मल हो गई, पर इस मंजी दे उत्ते फिर बिस्तर भी ते चाहिदा है, विछाउणा भी ते चाहिदा है। कहन लगे बिरहा विशावन लेप, हे निरंकार तेरा वैराग तेरा बिरहा, उनू मैं उपर लैण वास्ते लेप रजाई बनाया, उनू ही मैं हेठां विछाउण वास्ते तलाई बनाया है। विशावन लेप विछाया मैं बिरहे नू, उपर लिया मैं बिरहा, दिन पर रात मेरे जीवन दे अंदर बिरह ही बिरह रहिंदा है। कहन लगे ए मेरा जीवन है, बिरह विशावन लेप एहो हमारा जीवना, तो साहिब सच्चे वेग, हे मेरे साहिब हे मेरे निरंकार, मेरे जीवन दी चाल इस तरह दी है जो मैं तेरे सामने बयान कर रहा। कदी रुक करके मेरे वल वेखता सही कि तेरे नाल प्यार करन वाला वैरागी हिरदा किस तरह जीवन गुजारदा है। वैराग में हिरदे वाले मनुख दे पास तन दौलत पदार्थ बहुत सारे होन, पर उन्हों इन्हां दे नाल लगाव नहीं रहिंदा, अगे चला जांदा है। निरंकार तू मिले तां गल बनदी है, तेरे तो बगैर नहीं। इस तरह दे मनुख नूं कोई दूसरा मनुख जमीन जायदाद मिलखो मिकदारी देवे, कोई लालच देवे तेनू यह कुछ मिलेगा, छड परमात्मा दे राह नूं की लैणा चल के, नहीं मिलदा ना सही। केड़ा सारी दुनिया ने रब नूं पा लिया पर वो रुकदा नहीं है। वैराग मन दे अंदर इको ही है, यतन प्रयतन इको ही है, अरदास मन दे अंदर इको ही है। हुण ओ साधना दे दौर विचों दी निकलण दा यतन कर रहा है, ते उम्मीद अरदास एक ही करदा है, निरंकार तू मिले तां मेरे मन दा चैन मेरे मन दी शांति, तू ना मिले ते फिर मेरा जीवना कादा जीवना होया। एक सच्ची सुहागण दी अरदास इस तरह दी, सच्चे जगयासु दा जीवन इस तरह दा ही है। एहो हमारा जीवना, मेरा जीवना चिंता दे अंदर, मेरा जीवना दुख दे अंदर, मेरा जीवना
ਅਧੂਰਾ ਜਿਹਾ ਤੇ ਪ੍ਰਮਾਤਮਾ ਕਾਹਦਾ ਜੀਵਣਾ ਹੈ, ਤੇਰੇ ਤੋਂ ਵਿਛੜ ਕੇ ਜੀਵਣਾ ਵੀ ਕੋਈ ਜੀਵਣਾ ਹੈ, ਤੂੰ ਮੇਰੀ ਅਰਦਾਸ ਸੁਣ ਤੇ ਮੈਨੂੰ ਮਿਲ। ਇਸ ਤਰ੍ਹਾਂ ਉਹ ਬੇਨਤੀਆਂ ਕਰਦਾ ਹੋਇਆ ਨਜ਼ਰ ਪੈਂਦਾ ਹੈ। ਸ਼ੇਖ ਸ਼ਾਦੀ ਸਾਹਿਬ ਜੀ ਨੇ ਰੱਬ ਦੇ ਪਿਆਰਿਆਂ ਦੀਆਂ ਨੌ ਨਿਸ਼ਾਨੀਆਂ ਬਿਆਨ ਕੀਤੀਆਂ ਨੇ, ਨੌ ਨਿਸ਼ਾਨੀਆਂ। ਉਹ ਕਹਿੰਦੇ ਨੇ ਰੰਗ ਜ਼ਰਦ ਸਭ ਤੋਂ ਪਹਿਲੇ ਨਿਸ਼ਾਨੇ, ਰੱਬ ਦੇ ਪਿਆਰੇ ਦਾ, ਰੱਬ ਦੇ ਆਸ਼ਕ ਦਾ ਚਿਹਰੇ ਦਾ ਰੰਗ ਬਦਲ ਕੇ ਜ਼ਰਦ ਹੋ ਜਾਂਦਾ ਹੈ। ਜ਼ਰਦ ਦਾ ਮਤਲਬ ਪੀਲਾ, ਭੈਣਾ ਚੌਲ ਬਣਾਉਂਦੀ।

0: ਵਾਲੀ ਨੀਂਦ ਦੇ ਨਾਮ ਦੇ ਉੱਤੇ ਤਰਲਾ ਲੈ ਕੇ ਇੱਕ ਬੋਲ ਕਹਿ ਦਿੱਤਾ, ਆਖਿਆ ਆਓ ਸੁਭਾਗੀ ਨੀਂਦੜੀਏ ਮਤ ਸ਼ਹੁ ਦੇਖਾਂ ਸੋਏ। ਇਹ ਰਾਤ ਨੂੰ ਆਉਣ ਵਾਲੀ ਨੀਂਦਰ ਤੂੰ ਆ ਪਰ ਭਾਗਾਂ ਵਾਲੀ ਬਣ ਕੇ ਆਈ। ਰਾਤ ਨੂੰ ਨੀਂਦ ਆਉਂਦੀ ਏ, ਕਦੀ ਕਾਮੁਕ ਸੁਪਨੇ, ਕਦੀ ਲੋਭ ਦੇ ਸੁਪਨੇ, ਕਦੀ ਵੈਰਾਗ ਦੇ ਸੁਪਨੇ, ਕਦੀ ਦੁਸ਼ਮਣੀ ਦੇ ਸੁਪਨੇ, ਕਦੀ ਪਿਆਰ ਦੇ ਸੁਪਨੇ, ਕਦੀ ਕਦੀ ਕੋਈ ਭਾਗਾਂ ਵਾਲਾ ਸੁਪਨਾ ਹੁੰਦਾ ਹੈ ਜੋ ਪਤੀ ਪਰਮਾਤਮਾ ਦਾ ਸੁਪਨਾ ਹੋਵੇ। ਆਖਿਆ ਆਓ ਸੁਭਾਗੀ ਨੀਂਦਰੀਏ ਮਤ ਸ਼ਹੁ ਦੇਖਾਂ ਸੋਏ, ਮਤਾਂ ਤੇਰੇ ਆਉਣ ਦੇ ਨਾਲ ਮੇਰੇ ਸ਼ਹੁ ਪਤੀ ਦਾ ਸੁਪਨਾ ਦੁਬਾਰਾ ਆ ਜਾਏ। ਰਾਤ ਨੂੰ ਨੀਂਦ ਤੇ ਆਏ ਪਰ ਨੀਂਦ ਦੇ ਅੰਦਰ ਪਰਮਾਤਮਾ ਦਾ ਦੀਦਾਰ, ਪਰਮਾਤਮਾ ਦਾ ਸੁਪਨਾ ਦੁਬਾਰਾ ਨਾ ਆਇਆ, ਪਰਮਾਤਮਾ ਦਾ ਮਿਲਾਪ ਸੁਪਨੇ ਵਿੱਚ ਵੀ ਨਾ ਹੋਇਆ, ਤੇ ਫਿਰ ਨੀਂਦ ਦੇ ਨਾਂ ਦੇ ਉੱਤੇ ਇਤਰਾਜ਼ ਕੀਤਾ, ਸ਼ਿਆਮ ਸੁੰਦਰ ਤਜ ਨੀਂਦ ਕਿਉਂ ਆਈ। ਆਉਣ ਵਾਲੀ ਨੀਂਦਰੀਏ ਤੂੰ ਮੇਰੇ ਸ਼ਿਆਮ ਸੁੰਦਰ ਨੂੰ ਛੱਡ ਕੇ ਆਈ ਤੇ ਆਈ ਕਿਉਂ? ਇਹ ਵੈਰਾਗਮੇ ਹਿਰਦੇ ਦੀ ਦਸ਼ਾ ਹੈ। ਵੈਰਾਗੀ ਹਿਰਦਾ ਜਿਹੜਾ ਹੁੰਦਾ ਹੈ ਤਕਰੀਬਨ ਦੂਸਰੇ ਲੋਕ ਉਹਨੂੰ ਬੌਰਾ, ਮਸਤਾਨਾ, ਦਵਾਨਾ, ਪਾਗਲ, ਮਜਨੂ ਕਹਿਣਾ ਸ਼ੁਰੂ ਕਰ ਦਿੰਦੇ ਨੇ। ਇਸ ਤਰ੍ਹਾਂ ਦੇ ਮਨੁੱਖ ਨੂੰ ਮਜਨੂ ਕਹਿਣਾ ਸ਼ੁਰੂ ਕਰ ਦਿੰਦੇ ਨੇ ਔਰ ਦਵਾਨਾ ਕਹਿਣਾ ਸ਼ੁਰੂ ਕਰ ਦਿੰਦੇ ਨੇ। ਮੈਂ ਤੇ ਇੱਕ ਸੂਫੀ ਸੰਤ ਦੀ ਗਾਥਾ ਪੜ੍ਹੀ, ਤੁਰੀਆਂ ਜਾ ਰਹੀਆਂ ਨੇ ਕੁਝ ਪੈਣਾ, ਔਰ ਇਹ ਸੂਫੀ ਸੰਤ ਵੈਰਾਗਮੇ ਹਿਰਦੇ ਦੇ ਅੰਦਰ ਜੋਦੜੀਆਂ ਕਰਦਾ ਹੈ ਅੱਲਾ ਤਾਲਾ ਖੁਦਾਵੰਦ ਦੇ ਸਾਹਮਣੇ। ਤੁਰੀਆਂ ਜਾ ਰਹੀਆਂ ਨੇ ਕੁਝ ਬੀਬੀਆਂ, ਇੱਕ ਆਖਰ ਬੋਲ ਪਈ, ਆਖਿਆ ਨੀ ਵੇਖੋ ਸੁਣਿਆ ਹੈ ਕਿ ਕੋਈ ਮਜਨੂ ਹੋਇਆ ਹੈ ਪਰ ਇਹ ਵੇਖੋ ਨਿਰਾ ਹੀ ਮਜਨੂ ਹੈ। ਕਹਿਣ ਲੱਗੇ ਉਹ ਸੂਫੀ ਸੰਤ ਬੜਾ ਭੜਕਿਆ, ਬੜਾ ਬੋਲਿਆ ਉੱਚੀ ਉੱਚੀ। ਕਹਿਣ ਲੱਗਾ ਤੁਸੀਂ ਮੈਨੂੰ ਉਸ ਪਾਗਲ ਮਜਨੂ ਦੇ ਨਾਲ ਤੁਲਨਾ ਦੇ ਰਹੇ ਹੋ ਜਿਹੜਾ ਮਜਨੂ ਇੱਕ ਸਰੀਰ ਦੀ ਆਸ਼ਕੀ ਦੇ ਮਗਰ ਆਪਣਾ ਪੂਰਾ ਜੀਵਨ ਗੁਜ਼ਾਰ ਕੇ ਚਲਾ ਜਾਂਦਾ ਹੈ। ਉਹ ਇੱਕ ਸਰੀਰ ਦਾ ਆਸ਼ਕ ਹੈ, ਮੈਂ ਰੱਬ ਦਾ ਆਸ਼ਕ ਹਾਂ, ਮੇਰੀ ਤੇ ਮਜਨੂ ਦੀ ਤੁਲਨਾ ਕਿਉਂ ਕਰ ਰਹੇ ਹੋ? ਮਜਨੂ ਬਹੁਤ ਪਿੱਛੇ ਹੈ, ਮਜਨੂ ਮੇਰੇ ਚਰਨ ਧੂੜ ਵਰਗਾ ਵੀ ਨਹੀਂ, ਮੈਂ ਤੇ ਉਹਦਾ ਆਸ਼ਕ ਹਾਂ ਜੋ ਸਾਰੇ ਬਣਾਉਣ ਵਾਲਾ ਹੈ, ਰਚਨਹਾਰ ਹੈ, ਨਿਰੰਕਾਰ ਹੈ। ਮਜਨੂ ਆਮ ਸਰੀਰ ਦਾ ਆਸ਼ਕ ਹੈ, ਲੈਲਾਂ ਦਾ ਆਸ਼ਕ ਹੈ, ਮੈਂ ਲੈਲਾਂ ਦਾ ਆਸ਼ਕ ਨਹੀਂ ਹਾਂ, ਮੈਂ ਪਰਮਾਤਮਾ ਦਾ ਆਸ਼ਕ ਹਾਂ। ਤੋ ਖੈਰ ਮੈਂ ਬੇਨਤੀ ਕਰ ਰਿਹਾ ਸਾਂ, ਵੈਰਾਗਮੇ ਹਿਰਦੇ ਦੇ ਵਿੱਚੋਂ ਜਿਹੜੇ ਬੋਲ ਨਿਕਲਦੇ ਨੇ ਉਹਨਾਂ ਬੋਲਾਂ ਨੂੰ ਸੁਣ ਕੇ ਦੂਸਰਿਆਂ ਨੂੰ ਵੀ ਵੈਰਾਗ ਆ ਜਾਂਦਾ ਹੈ। ਬੋਲ ਇਤਨੇ ਕੀਮਤੀ ਹੁੰਦੇ ਨੇ, ਕੋਮਲ ਹੁੰਦੇ ਨੇ, ਮਨ ਨੂੰ ਪੱਥਰ ਵੀ ਪਿੰਗਲ ਕੇ ਚੱਲਣਾ ਸ਼ੁਰੂ ਕਰ ਦਿੰਦੇ ਨੇ। ਇਹੀ ਕਾਰਨ ਹੈ ਅਗਲੇ ਸਲੋਕ ਵਿੱਚ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ। ਆਖਿਆ ਹੇ ਵੈਰਾਗ, ਹੇ ਬਿਰਹਾ, ਮੇਰੇ ਵਾਸਤੇ ਤੂੰ ਸੁਲਤਾਨ ਹੈ, ਮੇਰੇ ਵਾਸਤੇ ਤੂੰ ਸ਼ਾਹੂਕਾਰ ਹੈ, ਮੇਰੇ ਵਾਸਤੇ ਸਭ ਤੋਂ ਮਹਾਨ ਹੈ, ਕਿਉਂਕਿ ਤੇਰੇ ਕਰਕੇ ਤੇ ਮੈਨੂੰ ਰੱਬ ਦਾ ਅਹਿਸਾਸ ਹੁੰਦਾ ਨਜ਼ਰ ਆ ਰਿਹਾ। ਤੂੰ ਨਾ ਆਉਂਦਾ ਤੇਰੇ ਤੋਂ ਬਾਅਦ ਹੀ ਰੱਬ ਨੇ ਆਉਣਾ ਹੈ, ਉਹ ਕਿਵੇਂ ਆਉਂਦਾ? ਤੋ ਖੈਰ ਮੈਂ ਸ਼ੇਖ ਸ਼ਾਦੀ ਸਾਹਿਬ ਦੇ ਬਚਨ ਤੁਹਾਡੇ ਸਾਹਮਣੇ ਅਰਜ ਕਰ ਰਿਹਾ ਸਾਂ, ਰੰਗ ਜਰਦ ਆਹੇ ਸ਼ਰਦ ਚਸਮ ਤਰ। ਅੱਗੇ ਚੌਥੀ ਨਿਸ਼ਾਨੀ ਬਿਆਨ ਕੀਤੀ, ਕੰਮ ਗੁਰਦਨੋ ਖਾਣਾ ਬੜਾ ਥੋੜਾ ਹੈ, ਕੰਮ ਗੁਫਤਨੋ ਉਹਨਾਂ ਦੀ ਬੋਲ ਬਾਣੀ ਦੇ ਅੰਦਰ ਮਿਠਾਸ ਬੜੀ ਹੈ ਤੇ ਬੋਲ ਦਾ ਬੜਾ ਥੋੜਾ ਹੈ। ਰੱਬ ਦਾ ਪਿਆਰਾ ਖਾਂਦਾ ਥੋੜਾ ਹੈ, ਉਹਨੀ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਗੁਰਬਾਣੀ ਦੇ ਬਚਨ ਇਸ ਤਰ੍ਹਾਂ ਹੁੰਦੇ ਨੇ, ਖਾਂਦਾ ਵੀ ਥੋੜਾ ਹੈ, ਬੋਲਦਾ ਵੀ ਥੋੜਾ ਹੈ, ਖਵਾਬੇ ਹਰਾਮ। ਤੇ ਛੇਵੀਂ ਨਿਸ਼ਾਨੀ ਏ, ਉਹ ਸੌਂਦਾ ਵੀ ਥੋੜਾ ਹੈ, ਚੌਵੀ ਚੌਵੀ ਘੰਟੇ ਸੁੱਤਾ ਨਹੀਂ ਰਹਿੰਦਾ। ਫਿਰ ਮੈਂ ਬੇਨਤੀ ਕਰ ਰਿਹਾ, ਰੰਗ ਜਰਦ ਆਹੇ ਸ਼ਰਦ ਚਸਮ ਤਰ, ਕੰਮ ਗੁਰਦਨੋ ਕੰਮ ਗੁਫਤਨੋ ਖਵਾਬੇ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤੇ ਸਰ। ਹਰ ਵਕਤ ਤੋਂ ਮੱਥੇ ਦੇ ਉੱਤੇ ਸਿਰ ਤੇ ਹੱਥ ਰੱਖ ਕੇ ਇਸ ਇੰਤਜ਼ਾਰ ਦੇ ਅੰਦਰ ਹੀ ਰਹਿੰਦਾ, ਰੱਬ ਤੂੰ ਕਦੋਂ ਮਿਲੇਗਾ, ਨਿਰੰਕਾਰ ਤੂੰ ਕਦੋਂ ਮਿਲੇਗਾ। ਰੱਬ ਜੀ ਸਮਾਂ ਤੇ ਬੀਤਦਾ ਜਾ ਰਿਹਾ ਹੈ, ਜੀਵਨ ਮੁੱਕਣ ਦੇ ਕਿਨਾਰੇ ਆ ਗਿਆ ਹੈ, ਤੇਰਾ ਮੇਰਾ ਮਿਲਾਪ ਕਦੋਂ ਆਏਗਾ? ਕਿਸੇ ਅਦੀਬ ਨੇ ਇਸ ਤਰ੍ਹਾਂ ਵੀ ਲਿਖਿਆ ਹੈ, ਉਹ ਕਹਿੰਦਾ ਹੈ, ਕਾਂਟੋ ਸੇ ਨਾ ਪੁੱਛੀਏ ਨਾ ਕਿਸੀ ਗੁੱਲ ਸੇ ਪੁੱਛੀਏ, ਗੁੱਲ ਮੈਨੇ ਫੁੱਲ। ਉਹ ਕਹਿੰਦਾ ਹੈ, ਨਾ ਕਿਸੇ ਫੁੱਲ ਨੂੰ ਪੁੱਛਣ ਦੀ ਲੋੜ ਹੈ ਤੇ ਨਾ ਇਹਨਾਂ ਬੂਟਿਆਂ ਦੇ ਨਾਲ ਲੱਗੇ ਹੋਏ ਕੰਡਿਆਂ ਨੂੰ ਪੁੱਛਣ ਦੀ ਲੋੜ ਹੈ। ਸਦਮਾ ਚਮਣ ਕੇ ਲੂਟ ਜਾਣੇ ਕਾ ਬੁਲ ਬੁਲ ਕੋ ਪੁੱਛੀਏ। ਕਹਿੰਦਾ ਸਦਮਾ ਬੁਲਬੁਲ ਨੂੰ ਸਭ ਤੋਂ ਵੱਡਾ ਹੈ ਤੇ ਸਦਮਾ ਕਿਸ ਗੱਲ ਦਾ ਹੈ ਕਿ ਚਮਨ ਲੁੱਟਿਆ ਗਿਆ ਬਾਗ ਉੱਜੜ ਗਿਆ ਬਾਗ ਦੀ ਦਸ਼ਾ ਜੰਗਲ ਵਰਗੀ ਬਣ ਗਈ ਹੈ ਬੀਆ ਬਾਣ ਬਣ ਗਈ ਹੈ ਨਾ ਕੰਡਿਆਂ ਨੂੰ ਕੋਈ ਫਰਕ ਹੈ ਨਾ ਫੁੱਲਾਂ ਨੂੰ ਕੋਈ ਫਰਕ ਹੈ ਫਰਕ ਕਿਹਨੂੰ ਪਿਆ ਹੈ ਬੁਲਬੁਲ ਨੂੰ ਪਿਆ ਵੈਰਾਗੀ ਹਿਰਦਾ ਬੁਲਬੁਲ ਦੀ ਤਰ੍ਹਾਂ ਫੁੱਲਾਂ ਦੀ ਭਾਲ ਵਿੱਚ ਰਹਿੰਦਾ ਵੈਰਾਗੀ ਹਿਰਦਾ ਮੈਂ ਕਦੀਬ ਦੇ ਹੋਰ ਬੋਲ ਪੜ੍ਹੇ ਉਹਨੇ ਸਵਾਲ ਕੀਤਾ ਕਹਿੰਦਾ ਭਮਰਾ ਹੇ ਪਰਦੇਸੀਆ ਮੈਂ ਪੁੱਛਤ ਹੂੰ ਤੋਹੇ ਸਾਰਾ ਬਦਨ ਤੇਰਾ ਸਾਂਵਲਾ ਪਰ ਮੂੰਹ ਪੀਲਾ ਕਿਉਂ ਹੋਏ ਭਮਰੇ ਨੂੰ ਸਵਾਲ ਕਰਦਾ ਇੱਕ ਕਵੀ ਭਮਰਾ ਹੇ ਪਰਦੇਸੀਆ ਦੂਰੋਂ ਉੱਠ ਕੇ ਆਣ ਕੇ ਫੁੱਲਾਂ ਦੇ ਉੱਤੇ ਬਹਿਣ ਵਾਲੇ ਭਮਰੇ ਮੈਂ ਤੈਨੂੰ ਇੱਕ ਸਵਾਲ ਕਰਦਾ ਮੈਂ ਪੁੱਛਤ ਹੂੰ ਤੋਹੇ ਸਾਰਾ ਬਦਨ ਤੇਰਾ ਸਾਂਵਲਾ ਤੇਰਾ ਬਾਕੀ ਦਾ ਸਾਰਾ ਸਰੀਰ ਤੇ ਕਾਲਾ ਹੈ ਬਾਕੀ ਤੇ ਤੂੰ ਸਾਰਾ ਸਾਂਵਲੇ ਰੰਗ ਵਾਲਾ ਹੈ ਪਰ ਮੂੰਹ ਪੀਲਾ ਕਿਉਂ ਹੋਏ ਭਮਰੇ ਦਾ ਮੂੰਹ ਪੀਲਾ ਹੈ ਮੂੰਹ ਤੇਰਾ ਕਿਉਂ ਪੀਲਾ ਹੈ ਅੱਗੋਂ ਫਿਰ ਜਵਾਬ ਆਉਂਦਾ ਹੈ ਭਮਰੇ ਵੱਲੋਂ ਲਿਖੇ ਤੇ ਕਵੀ ਨੇ ਆਪ ਹੀ ਹੈ ਨਾ ਜਿਹੜੇ ਚਾਰ ਬੋਲ ਲਿਖੇ ਨੇ ਕਵੀ ਦੀ ਕਲਪਨਾ ਹੀ ਹੈ ਪਰ ਉਹ ਭਮਰੇ ਦੀ ਤਰਫੋਂ ਜਵਾਬ ਦੇ ਰਿਹਾ ਹੈ ਉਹ ਕਹਿੰਦਾ ਹੈ ਬਿਰਹਣੀ ਕੇ ਮੁਖ ਪੀਲੇ ਮਰਮ ਨਾ ਜਾਣੇ ਕੋਏ ਜਿਹੜੇ ਵੈਰਾਗੀ ਹੁੰਦੇ ਨਾ ਬਿਰਹੋਂ ਦੇ ਮਾਰੇ ਸਤਾਏ ਹੁੰਦੇ ਨੇ ਉਹਨਾਂ ਦੇ ਮੂੰਹ ਪੀਲੇ ਹੀ ਹੁੰਦੇ ਨੇ ਬਿਰਹਣੀ ਕੇ ਮੁਖ ਪੀਲੇ ਮਰਮ ਨਾ ਜਾਣੇ ਕੋਏ ਹਮਰੀ ਵੇਦਨ ਸੋ ਲਖੇ ਜੋ ਹਮਸੋ ਰੋਗੀ ਹੋਏ ਸਾਡੀ ਵੇਦਨ ਸਾਡੇ ਦਰਦ ਨੂੰ ਉਹ ਹੀ ਜਾਣਦਾ ਹੈ ਜੋ ਸਾਡੇ ਵਰਗਾ ਵੈਰਾਗੀ ਹੋਵੇ ਫੁੱਲਾਂ ਦਾ ਆਸ਼ਕ ਹੋਵੇ ਦੂਜਾ ਕੀ ਜਾਣੇ ਗੁਰਬਾਣੀ ਦਾ ਫਰਮਾਨ ਲਾਗੀ ਹੋਏ ਸੋ ਜਾਣੇ ਪੀਰ ਰਾਮ ਭਗਤ ਅਣਿਆਲੇ ਤੀਰ ਰੱਬ ਜੀ ਤੇਰੀ ਭਗਤੀ ਦੇ ਤੀਰ ਤੇ ਬੜੇ ਅਣਿਆਲੇ ਨੇ ਤਿੱਖੇ ਨੇ ਪਰ ਜਿਹਨੂੰ ਲੱਗਦੇ ਨੇ ਉਹ ਜਾਣਦਾ ਦੂਜਾ ਕੀ ਜਾਣੇ ਲਾਗੀ ਹੋਏ ਸੋ ਜਾਣੇ ਪੀਰ ਤੋ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਮੇਰੇ ਵਾਸਤੇ ਤੂੰ ਸੁਲਤਾਨ ਹੈ ਜਿੱਤ ਤਨ ਬਿਰਹੋਂ ਨਾ ਉਪਜੈ ਸੋ ਤਨ ਜਾਣ ਮਸਾਨ ਭਗਤ ਜੀ ਕਹਿਣ ਲੱਗੇ ਜਿਸ ਹਿਰਦੇ ਦੇ ਅੰਦਰ ਮਨ ਦੇ ਅੰਦਰ ਬਿਰਹੇ ਦਾ ਜਨਮ ਕਦੀ ਹੋਇਆ ਹੀ ਨਹੀਂ ਜਿਨ੍ਹੇ ਬਿਰਹੇ ਦੇ ਰੰਗ ਨੂੰ ਕਦੀ ਮਾਨਿਆ ਹੀ ਨਹੀਂ ਉਹ ਸਰੀਰ ਮਸਾਨ ਦੀ ਤਰ੍ਹਾਂ ਹੈ ਉਹ ਮਨ ਮਰਗਟ ਦੀ ਤਰ੍ਹਾਂ ਹੈ ਉਹ ਮੜੀਆਂ ਦੀ ਤਰ੍ਹਾਂ ਹੈ ਬੰਜਰ ਭੂਮੀ ਦੀ ਤਰ੍ਹਾਂ ਹੈ ਤੋ ਹੁਣ ਆਪ ਵੇਖੋ ਸਾਡਾ ਮਨ ਮਰਗਟ ਦੀ ਤਰ੍ਹਾਂ ਹੈ ਜਾਂ ਸਾਡਾ ਮਨ ਪਰਮਾਤਮਾ ਵਾਸਤੇ ਤਿਆਰ ਹੈ ਬਿਰਹ ਵਿਛਾਵਣ ਲੇਪ ਰੱਬ ਦੇ ਪਿਆਰ ਦੀ ਰਜਾਈ ਰੱਬ ਦੇ ਪਿਆਰ ਦੀ ਤਲਾਈ ਆਪਣੇ ਹਿਰਦੇ ਦੇ ਅੰਦਰ ਤੁਸੀਂ ਵਿਛਾਈ ਹੈ ਜਾਂ ਫਿਰ ਇਹ ਮਰਗਟ ਦੇ ਬਰਾਬਰ ਹੈ ਜਾਂ ਫਿਰ ਇਹ ਬੰਜਰ ਭੂਮੀ ਵਰਗਾ ਆਪ ਵੇਖੋ ਤੋ ਭਗਤ ਫਰੀਦ ਸਾਹਿਬ ਜੀ ਦੇ ਨਾਲ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਅਤੇ ਨਿੱਘੀ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ ਆਪ ਰੋਜ ਸਵੇਰ ਦੇ ਵਕਤ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹੋ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ ਉਸ ਲੜੀ ਨੂੰ ਅੱਗੇ ਤੋਰਦਿਆਂ ਹੋਇਆ ਦੋ ਸਲੋਕ ਆਪ ਸੰਗਤ ਦੇ ਸਨਮੁਖ ਪੜ੍ਹ ਕੇ ਸੁਣਾਏ ਗਏ ਪਹਿਲਾ ਸਲੋਕ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ ਹੰਡ ਕੇ ਦਾ ਮਤਲਬ ਹੈ ਤੁਰ ਫਿਰ ਕੇ ਜਾਗ ਕੇ ਤੇ ਸਮ ਦਾ ਮਤਲਬ ਹੈ ਸੌ ਕੇ ਸਭ ਤੋਂ ਪਹਿਲਾਂ ਇਹ ਵੇਖੋ ਕਿ ਗੁਰਬਾਣੀ ਪੂਰੇ ਜੀਵਨ ਨੂੰ ਇੱਕ ਰਾਤ ਬਿਆਨ ਕਰਦੀ ਹੈ ਰਾਤ ਔਰ ਪੂਰੇ ਜੀਵਨ ਨੂੰ ਰਾਤ ਦੇ ਚਾਰ ਪਹਿਰ ਹੁੰਦੇ ਨੇ ਤਿੰਨ ਗੁਰੂ ਸਾਹਿਬਾਨਾਂ ਨੇ ਬਾਣੀ ਨੂੰ ਉਚਾਰਿਆ ਤੇ ਚਾਰ ਪਹਿਰਿਆਂ ਨੂੰ ਸਿਰਲੇਖ ਬਣਾ ਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਾਣੀ ਪੈਰਿਆਂ ਦੇ ਨਾਂ ਹੇਠ ਉਚਾਰੀ ਤੁਹਾਨੂੰ ਮਿਲਦੀ ਹੈ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਤੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਤਿੰਨ ਗੁਰੂ ਸਾਹਿਬਾਨਾਂ ਦੀ ਬਾਣੀ ਪੈਰਿਆਂ ਨੂੰ ਸਿਰਲੇਖ ਬਣਾ ਕੇ ਉਚਾਰੇ ਗਏ, ਉਪਦੇਸ਼ ਸਾਡੀ ਝੋਲੀ ਪਾਇਆ ਗਿਆ। ਏਕ ਰੈਨ ਰੈਨ ਮੈਨੇ ਰਾਤ, ਏਕ ਰੈਨ ਕੇ ਪਾਹੁਣ ਤੁਮ ਆਏ ਬਹੁ ਜੁਗ ਆਸਮ ਦਾਏ। ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਵੀ ਵਚਨ ਆਉਂਦਾ ਹੈ ਕਿ ਇੱਕ ਰਾਤ ਦਾ ਮਹਿਮਾਨ ਬਣ ਕੇ ਪਾਹੁਣ ਮੈਨੇ ਪ੍ਰਾਹੁਣਾ ਮਹਿਮਾਨ ਬਣ ਕੇ ਆਇਆ ਹੈ ਤੇ ਜੁਗਾਂ ਜੁਗਾਂਤਰਾਂ ਦੀਆਂ ਲੰਮੀਆਂ ਆਸਾਂ ਉਮੀਦਾਂ ਲਾ ਕੇ ਇਹਨੂੰ ਹੀ ਆਪਣਾ ਟਿਕਾਣਾ ਮੰਨ ਕੇ ਬਣਾ ਕੇ ਬਹਿ ਗਿਆ ਆਇਆ ਇੱਕ ਰਾਤ ਵਾਸਤੇ। ਰਾਤ ਦੇ ਚਾਰ ਪੈਰ ਨੇ। ਹੁਣ ਰਾਤ ਬੀਤੇਗੀ ਕਿਸੇ ਦੀ ਚੰਗੇ ਢੰਗ ਦੇ ਨਾਲ ਤੇ ਕਿਸੇ ਦੀ ਮੰਦੇ ਢੰਗ ਦੇ ਨਾਲ। ਇਹ ਜਿਹੜੀ ਛੋਟਾ ਸਮਾਂ ਲੈ ਕੇ ਚਾਰ ਪੈਰ ਲੈ ਕੇ ਰਾਤ ਆਉਂਦੀ ਏ, ਇਹ ਰਾਤ ਕਿਸੇ ਵਾਸਤੇ ਬੜੀ ਲਾਭਕਾਰੀ ਬਣ ਕੇ ਆਉਂਦੀ ਏ, ਕਿਸੇ ਵਾਸਤੇ ਨੁਕਸਾਨ ਦਾ ਕਾਰਨ ਬਣ ਕੇ ਆਉਂਦੀ ਏ। ਇੱਕ ਰਾਤ ਦੇ ਅੰਦਰ ਆ ਜਿਹੜੀ ਰਾਤ ਬੀਤ ਗਈ, ਦਿਨ ਦੀ ਆਮਦ ਹੋਈ, ਇਸ ਰਾਤ ਦੇ ਅੰਦਰ ਕਈਆਂ ਨੂੰ ਵੱਡਾ ਲਾਭ ਹੋਇਆ ਤੇ ਕਈਆਂ ਨੂੰ ਦੂਸਰੇ ਪਾਸੇ ਵੱਡਾ ਨੁਕਸਾਨ ਵੀ ਮਿਲਿਆ ਹੈ। ਕਈਆਂ ਦੇ ਘਰਾਂ ਦੇ ਅੰਦਰ ਅੱਜ ਦੀ ਰਾਤ ਬੱਚਿਆਂ ਦਾ ਜਨਮ ਹੋਇਆ ਤੇ ਕਈਆਂ ਦੇ ਘਰਾਂ ਵਿੱਚੋਂ ਅੱਜ ਦੀ ਰਾਤ ਮੌਤ ਨੇ ਵੀ ਆਣ ਕੇ ਫੇਰਾ ਪਾਇਆ ਹੈ। ਹੈ ਤਾਂ ਰਾਤ, ਰਾਤ ਆਈ ਹੈ, ਰਾਤ ਨੇ ਬੀਤ ਜਾਣਾ ਹੈ। ਇਹ ਗੱਲ ਵੱਖਰੀ ਹੈ ਕਿ ਉਹ ਰਾਤ ਸੁੰਦਰ ਤਰੀਕੇ ਦੇ ਨਾਲ ਭਲੇ ਤਰੀਕੇ ਦੇ ਨਾਲ ਬੀਤ ਜਾਏ ਜਾਂ ਉਹ ਰਾਤ ਬੁਰੇ ਤਰੀਕੇ ਦੇ ਨਾਲ ਬੀਤ ਜਾਏ। ਕੋਈ ਮਨ ਦੇ ਅੰਦਰ ਸਕੂਨ ਸ਼ਾਂਤੀ ਬਣੀ ਹੋਵੇ, ਰਾਤ ਪੂਰੀ ਸੌ ਕੇ ਨਿਕਲ ਜਾਂਦੀ ਹੈ ਜਾਂ ਰਾਤ ਪਰਮਾਤਮਾ ਦੇ ਗੁਣ ਗਾਉਂਦਿਆਂ ਨਿਕਲ ਜਾਂਦੀ ਹੈ। ਕੋਈ ਮਨ ਦੇ ਅੰਦਰ ਸੋਗ, ਤਨ ਦੇ ਅੰਦਰ ਰੋਗ ਹੋਵੇ ਤੇ ਰਾਤ ਪੂਰੀ ਹੌਕੇ ਝੋਰੇ ਭਰਦਿਆਂ ਭਰਦਿਆਂ ਬੀਤ ਜਾਂਦੀ ਹੈ, ਪੂਰੀ ਰਾਤ ਕਲੇ ਕਲੇਸ਼ ਦੇ ਅੰਦਰ ਹੀ ਬੀਤ ਜਾਂਦੀ ਹੈ। ਕਹਿੰਦੇ ਨੇ ਕਿ ਪੁੱਛਿਆ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ, ਅੱਜ ਉਹਨਾਂ ਦਾ ਸ਼ਹੀਦੀ ਪੁਰਬ ਵੀ ਮਨਾ ਰਹੇ ਹੋ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਿਆ ਸੀ ਔਰ ਪੁੱਛਿਆ ਸੀ ਕੋਤਵਾਲੀ ਦੇ ਅੰਦਰ ਆ ਕੇ ਤੇ ਪੁੱਛਣ ਵਾਲਾ ਕੌਣ ਹੈ, ਧਰਮ ਦਾ ਉਪਦੇਸ਼ ਕਰਨ ਵਾਲਾ ਕਾਜੀ। ਤੇਗ ਬਹਾਦਰ ਅੱਜ ਦੀ ਰਾਤ ਸਾਡੀ ਗ੍ਰਿਫਤ ਦੇ ਅੰਦਰ, ਸਾਡੀ ਕੈਦ ਦੇ ਅੰਦਰ ਭਲਾ ਕਿਵੇਂ ਦੀ ਗੁਜ਼ਰੀ, ਕਿਉਂਕਿ ਪਿੰਜਰੇ ਦੇ ਅੰਦਰ ਬੰਦ ਕੀਤਾ ਹੈ। ਪਿੰਜਰਾ ਵੀ ਬੜਾ ਤੰਗ ਤੇ ਪਿੰਜਰੇ ਨੂੰ ਤਿੱਖੀਆਂ ਸੂਲਾਂ ਵਰਗੇ ਕਿੱਲ ਵੀ ਨੇ। ਆਖਿਆ ਅੱਜ ਦੀ ਰਾਤ ਸਾਡੀ ਕੈਦ ਦੇ ਅੰਦਰ ਬੀਤੀ ਪਰ ਕਿਵੇਂ ਦੇ ਬੀਤੀ। ਮੰਦ ਮੰਦ ਮੁਸ਼ਕਰਾਉਂਦੇ ਹੋਏ ਪਿਆਰ ਤਿਆਗ ਦੀ ਮੂਰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੋਂ ਜਵਾਬ ਦਿੰਦੇ ਨੇ, ਕਾਜੀ ਕੁਛ ਤੇ ਰਾਤ ਬੀਤੀ ਏ ਤੇਰੇ ਵਾਂਗ ਔਰ ਕੁਝ ਰਾਤ ਬੀਤੀ ਏ ਤੇਰੇ ਨਾਲੋਂ ਬਹੁਤ ਚੰਗੀ। ਅੱਜ ਭਗਤ ਫਰੀਦ ਸਾਹਿਬ ਜੀ ਦਾ ਸਲੋਕ ਵੀ ਇਸ ਸੰਬੰਧ ਦੇ ਅੰਦਰ, ਕੁਝ ਰਾਤ ਬੀਤੀ ਹੈ ਤੇਰੇ ਵਰਗੀ, ਕੁਝ ਰਾਤ ਬੀਤੀ ਹੈ ਤੇਰੇ ਨਾਲੋਂ ਬਹੁਤ ਚੰਗੀ। ਹੁਣ ਕਾਜ਼ੀ ਅੱਗੋਂ ਕਹਿੰਦਾ, ਮੈਂ ਤੇ ਮਖਮਲੀ ਸੇਜ ਦੇ ਉੱਤੇ ਸਾਰੀ ਰਾਤ ਆਰਾਮ ਦੇ ਨਾਲ ਸੁੱਤਾ ਰਿਹਾ। ਮਖਮਲੀ ਸੇਜ ਦੇ ਉੱਤੇ ਸੌਣ ਤੋਂ ਪਹਿਲਾਂ ਮੈਂ ਚੰਗਾ ਸਵਾਦਿਸ਼ਟ ਭੋਜਨ ਵੀ ਛਕਿਆ, ਭੋਜਨ ਵੀ ਖਾਧਾ ਹੈ। ਤੈਨੂੰ ਖਾਣ ਵਾਸਤੇ ਚੰਗਾ ਨਹੀਂ ਮਿਲਿਆ, ਤੂੰ ਮੇਰੇ ਬਰਾਬਰ ਕਿਵੇਂ ਹੋਇਆ। ਮੈਂ ਮਖਮਲੀ ਸੇਜ ਦੇ ਉੱਤੇ, ਤੂੰ ਪਿੰਜਰੇ ਦੇ ਅੰਦਰ ਕੈਦ, ਮੇਰੇ ਬਰਾਬਰ ਕਿਵੇਂ ਹੋਇਆ। ਦੋਵਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਪਾਤਸ਼ਾਹ ਕਹਿਣ ਲੱਗੇ, ਫਿਰ ਵੀ ਮੈਂ ਕਹਿਣਾ ਕੁਝ ਤੇਰੇ ਵਰਗੀ, ਕੁਝ ਤੇਰੇ ਨਾਲੋਂ ਬਹੁਤ ਚੰਗੇ। ਤਸਲੀਮ ਮੰਗੀ, ਗੱਲ ਨੂੰ ਖੋਲੋ, ਮੇਰੇ ਨਾਲੋਂ ਚੰਗੀ ਤੇ ਮੇਰੇ ਵਰਗੀ ਰਾਤ ਕਿਵੇਂ ਤੁਹਾਡੀ ਬੀਤੀ। ਕਹਿਣ ਲੱਗੇ, ਜਿਹੜਾ ਸਮਾਂ ਕੋਈ ਇੱਕ ਪੈਰ, ਡੇਢ ਪੈਰ, ਦੋ ਪੈਰ ਮੈਨੂੰ ਨੀਂਦਰਾ ਆ ਗਈ, ਉਤੇ ਰਾਤ ਤੇਰੇ ਵਰਗੀ, ਤੂੰ ਵੀ ਸੁੱਤਾ ਰਿਹਾ, ਮੈਂ ਵੀ ਸੁੱਤਾ ਰਿਹਾ, ਪਰ ਬਾਕੀ ਦੀ ਰਾਤ ਮੈਂ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ ਵਿਚ ਜੁੜਿਆ ਰਿਹਾ, ਤੂੰ ਕੂਕ ਸੁੱਤਾ ਰਿਹਾ, ਤੇ ਜਿਹੜਾ ਮੈਂ ਜੁੜਿਆ ਰਿਹਾ ਉਹ ਤੇਰੇ ਨਾਲੋਂ ਕਈ ਗੁਣਾ ਚੰਗੀ ਹੋਵੇ। ਇੱਕ ਰਾਤ ਕਈਆਂ ਵਾਸਤੇ ਚੰਗੀ ਬੀਤ ਜਾਂਦੀ ਏ, ਕਈਆਂ ਵਾਸਤੇ ਮੰਦੀ ਬੀਤ ਜਾਂਦੀ ਏ। ਇੱਕ ਅਦੀਬ ਇਸ ਤਰ੍ਹਾਂ ਵੀ ਲਿਖਦਾ ਹੈ, ਉਹ ਕਹਿੰਦਾ ਹੈ ਕਿ ਪਹਿਲੇ ਪੈਰੇ ਹਰ ਕੋਈ ਜਾਗੇ, ਦੂਜੇ ਪੈਰੇ ਰੋਗੀ। ਰਾਤਰੀ ਦਾ ਪਹਿਲਾ ਪੈਰ 6 ਵਜੇ ਤੋਂ ਲੈ ਕੇ 9 ਵਜੇ ਤੱਕ, ਉਹ ਕਹਿੰਦਾ 6 ਤੋਂ 9 ਤੱਕ ਤੇ ਸਾਰੇ ਜਾਗ ਰਹੇ ਨੇ, ਪਹਿਲੇ ਪੈਰੇ ਹਰ ਕੋਈ ਜਾਗੇ, ਦੂਜੇ ਪੈਰੇ ਰੋਗੀ, 9 ਤੋਂ 12 ਤੱਕ ਜਿਸ ਦੇ ਤਨ ਬਦਨ ਦੇ ਅੰਦਰ ਕੋਈ ਰੋਗ ਕੋਈ ਸੋਗ ਹੈ ਉਹ ਆਹਾਂ ਭਰਦੇ ਹੋਏ ਰੋਗੀ ਤੜਫਦੇ ਹੋਏ ਵਿਆਕੁਲ ਹੁੰਦੇ ਹੋਏ ਰਾਤ ਦਾ ਦੂਜਾ ਪੈਰ ਇਸ ਤਰ੍ਹਾਂ ਗੁਜ਼ਾਰੇ ਨੇ। ਤੀਜੇ ਪੈਰੇ ਤਸ਼ਕਰ ਜਾਗਣ ਚੋਰ ਚੱਕੇ ਰਾਤਰੀ ਦੇ ਲਾਭ ਲੈਂਦੇ ਹੋਏ ਤੀਸਰੇ ਪੈਰ ਵਿਚ ਉੱਠ ਕੇ ਖਲੋ ਜਾਂਦੇ ਨੇ। ਤੀਜੇ ਪੈਰੇ ਤਸ਼ਕਰ ਜਾਗਣ ਤੇ ਚੌਥੇ ਪੈਰ ਦੀ ਜਦੋਂ ਗੱਲ ਆਈ ਤੇ ਆਖਿਆ ਚੌਥੇ ਪਹਿਰੇ ਜੋਗੀ। ਜੋਗੀ ਦਾ ਮਤਲਬ ਉਹ ਜੋਗੀ ਨਹੀਂ ਕਿ ਜਿਹੜੇ ਵਸਤਰਾਂ ਨੂੰ ਤਿਆਗ ਕੇ ਸਰੀਰ ਦੇ ਉੱਤੇ ਰਾਖ ਮਲ ਕੇ ਮੱਥੇ ਦੇ ਉੱਤੇ ਤਿਲਕ ਲਾ ਕੇ ਹੱਥ ਦੇ ਅੰਦਰ ਕਰਮੰਡਲ ਫੜ ਕੇ ਤੇ ਖੱਲ ਦੀ ਝੋਲੀ ਗਲ ਵਿਚ ਪਾ ਕੇ ਦਰਵਾਜੇ ਦਰਵਾਜੇ ਤੇ ਜਾ ਕੇ ਮੰਗਦੇ ਨਜ਼ਰ ਆਉਂਦੇ ਨੇ ਉਹ ਜੋਗੀ ਨੇ। ਜੋਗੀ ਦਾ ਮਤਲਬ ਹੈ ਜੁੜਨ ਵਾਲਾ। ਆਪ ਪੰਜਾਬੀ ਦੇ ਅੰਦਰ ਕਦੀ ਮੈਥ ਦੀਆਂ ਕਿਤਾਬਾਂ ਪੜ੍ਹੋ ਜਾਂ ਪੰਜਾਬ ਵਿਚ ਪੜ੍ਹਦੇ ਰਹੇ ਪ੍ਰਸ਼ਨ ਦਾ ਹੱਲ ਕਰਨ ਤੋਂ ਬਾਅਦ ਥੱਲੇ ਲਿਖਿਆ ਇੱਕ ਲਫ਼ਜ਼ ਮਿਲਦਾ ਯੋਗ ਫਲ ਇਨਾ। ਯੋਗ ਫਲ ਦਾ ਮਤਲਬ ਕੀ ਹੁੰਦਾ ਹੈ? ਉੱਤਰ। ਯੋਗ ਫਲ ਦਾ ਮਤਲਬ ਕੀ ਹੁੰਦਾ ਹੈ? ਜੋੜ। ਜੋਗ ਦਾ ਅਖਰੀ ਅਰਥ ਜੁੜਨਾ, ਭੋਗ ਦਾ ਅਖਰੀ ਅਰਥ ਟੁੱਟਣਾ। ਜਿੰਨਾ ਕੋਈ ਮਨ ਕਰਕੇ ਭਾਗ ਭਾਗ ਖੰਡ ਖੰਡ ਟੁਕੜੇ ਟੁਕੜੇ ਹੋਇਆ ਹੈ ਓਨਾ ਹੀ ਵੱਡਾ ਭੋਗੀ ਹੈ। ਭੋਗੀ ਦੀ ਨਿਸ਼ਾਨੀ ਮਨ ਦੇ ਟੁਕੜੇ ਕਿੰਨੇ ਨੇ, ਮਨ ਅਸ਼ਾਂਤ ਕਿੰਨਾ ਹੈ, ਮਨ ਬੇਚੈਨ ਕਿੰਨਾ ਹੈ, ਓਨਾ ਹੀ ਵੱਡਾ ਭੋਗੀ ਹੈ। ਇਹ ਜ਼ਰੂਰੀ ਨਹੀਂ ਕਿ ਬਾਹਰ ਇਹਦੇ ਕੋਲ ਮਾਇਆ ਜ਼ਿਆਦੀ ਹੈ ਤੇ ਇਹ ਬੜਾ ਵੱਡਾ ਭੋਗੀ ਹੈ। ਪਦਾਰਥ ਬੜੇ ਨੇ, ਘਰ ਵੱਡਾ ਹੈ, ਕਾਰ ਵੱਡੀ ਹੈ, ਜ਼ਮੀਨ ਜਾਇਦਾਦ ਦੂਸਰਿਆਂ ਨਾਲੋਂ ਜ਼ਿਆਦੀ ਹੈ, ਇਹ ਭੋਗੀ ਹੈ। ਹੋ ਸਕਦਾ ਹੈ ਬਾਹਰੋਂ ਕਿਸੇ ਦੇ ਕੋਲ ਬਹੁਤ ਕੁਝ ਹੋਵੇ ਪਰ ਉਹ ਅੰਦਰ ਦਾ ਜੋਗੀ ਹੋਵੇ। ਇਹ ਵੀ ਹੋ ਸਕਦਾ ਹੈ ਕਿ ਬਾਹਰ ਕਿਸੇ ਦੇ ਕੋਲ ਕੁਝ ਵੀ ਨਾ ਹੋਵੇ, ਜੇਬ ਦੇ ਅੰਦਰ ਤੇ ਇੱਕ ਫੁੱਟੀ ਕੌਡੀ ਨਹੀਂ ਪਰ ਉਹ ਬੜਾ ਵੱਡਾ ਭੋਗੀ ਹੋਵੇ। ਮਾਇਆਧਾਰੀ ਕਿਹਨੂੰ ਕਹਿੰਦੇ ਨੇ? ਗੱਲ ਵਿਚਕਾਰ ਆ ਗਈ, ਮਾਇਆਧਾਰੀ ਕਿਹਨੂੰ ਕਹਿੰਦੇ ਨੇ? ਅਸੀਂ ਇਹ ਕਵਾਂਗੇ ਜਿਹਦੇ ਕੋਲ ਬਹੁਤ ਜ਼ਿਆਦਾ ਮਾਇਆ, ਧਨੀ ਮਨੁੱਖ, ਅਮੀਰ ਮਨੁੱਖ, ਉਹਨੂੰ ਕਵਾਂਗੇ ਮਾਇਆਧਾਰੀ। ਪਰ ਗੁਰਬਾਣੀ ਇਸ ਤਰ੍ਹਾਂ ਨਹੀਂ ਮੰਨਦੀ। ਗੁਰਬਾਣੀ ਦੇ ਅੰਦਰ ਤੇ ਕਿਧਰੇ ਮਾਇਆਧਾਰੀ ਦੀ ਪਰਿਭਾਸ਼ਾ, ਮਾਇਆਧਾਰੀ ਦੀ ਡੈਫੀਨੇਸ਼ਨ ਇਸ ਤਰ੍ਹਾਂ ਦੀ ਨਹੀਂ ਆਈ ਕਿ ਜੇ ਤੇਰੇ ਕੋਲ $1,00,000, $4,00,000, $20,00,000, $1,00,000 ਜਮ੍ਹਾਂ ਹੋ ਗਿਆ ਤੇ ਤੂੰ ਬੜਾ ਵੱਡਾ ਮਾਇਆਧਾਰੀ। ਪਾਤਸ਼ਾਹ ਨੇ ਇਸ ਤਰ੍ਹਾਂ ਦੀ ਪਰਿਭਾਸ਼ਾ ਬਾਣੀ ਵਿਚ ਕਿਧਰੇ ਵੀ ਨਹੀਂ ਬਿਆਨ ਕੀਤੀ। ਤੋ ਅਰਜ ਕਰਦਾ ਚੱਲਾਂ ਜਿਸ ਦੇ ਮਨ ਦੇ ਅੰਦਰ ਲਗਾਤਾਰ ਮਾਇਆ ਦੀ ਪਕੜ ਚੱਲਦੀ, ਮਨ ਦੇ ਅੰਦਰ, ਤਨ ਕਰਕੇ ਨੀ ਮਨ ਦੇ ਅੰਦਰ ਸੌਂਦਾ ਹੈ ਤਾਂ ਮਾਇਆ। ਤੇ ਫਿਰ ਮੈਂ ਮਾਇਆ ਦੇ ਸੰਬੰਧ ਵਿਚ ਵੀ ਅੱਧੇ ਮਿੰਟ ਦੇ ਅੰਦਰ ਬੇਨਤੀ ਕਰਦਾ ਚੱਲਾਂ। ਮਾਇਆ ਹਰ ਇੱਕ ਉਸ ਚੀਜ਼ ਦਾ ਨਾਮ ਹੈ ਜੋ ਸਾਡੇ ਤੇ ਪ੍ਰਮਾਤਮਾ ਦੇ ਦਰਮਿਆਨ ਦਲ ਦਲ ਬਣ ਜਾਏ। ਮਾਇਆ ਇਕੱਲੇ ਪੈਸੇ ਦਾ ਨਾਂ ਨਹੀਂ ਹੈ, ਧਨ ਮਾਇਆ ਦਾ ਇੱਕ ਅੰਗ ਹੈ, ਪੂਰੀ ਮਾਇਆ ਨਹੀਂ ਹੈ। ਜਿਵੇਂ ਉਂਗਲੀ ਸਰੀਰ ਦਾ ਹਿੱਸਾ ਹੈ ਪਰ ਇਹ ਪੂਰਾ ਸਰੀਰ ਨਹੀਂ ਹੈ, ਇੱਕ ਨਾਖੁਨ ਸਰੀਰ ਦਾ ਹਿੱਸਾ ਹੈ ਪਰ ਪੂਰਾ ਸਰੀਰ ਨਹੀਂ ਹੈ। ਧਨ ਮਾਇਆ ਦਾ ਅੰਗ ਹੈ, ਮਾਇਆ ਦਾ ਹਿੱਸਾ ਹੈ ਪਰ ਪੂਰੀ ਮਾਇਆ ਨਹੀਂ। ਜੋ ਤੁਹਾਡੇ ਧਿਆਨ ਨੂੰ ਰੋਕ ਲਵੇ ਉਹਦਾ ਨਾਮ ਮਾਇਆ। ਰੂਪ ਮਾਇਆ, ਗੁਣ ਮਾਇਆ, ਗਿਆਨ ਮਾਇਆ, ਪਰਿਵਾਰ ਮਾਇਆ, ਸੰਸਾਰ ਮਾਇਆ, ਧਨ ਮਾਇਆ, ਇਹ ਤੁਹਾਡਾ ਸਰੀਰ ਵੀ ਮਾਇਆ। ਔਰ ਜੇ ਬਹੁਤ ਬਰੀਕੀ ਦੇ ਅੰਦਰ ਜਾ ਕੇ ਸਮਝਣ ਦੀ ਕੋਸ਼ਿਸ਼ ਕਰੋ, ਵੈਸੇ ਮੈਂ ਬੋਲ ਬੋਲਦਾ ਨਹੀਂ ਹੁੰਦਾ ਕਿਉਂਕਿ ਸਮਝ ਦਾ ਦਾਇਰਾ ਉੱਥੋਂ ਤੱਕ ਜਾਂਦਾ ਨਹੀਂ, ਖਿਮਾ ਚਾਹਾਂਗਾ, ਅਵਤਾਰ ਵੀ ਮਾਇਆ ਨੇ। ਇਹੀ ਕਾਰਨ ਹੈ ਗੁਰੂ ਸਾਹਿਬਾਨਾਂ ਨੇ ਸਾਨੂੰ ਆਪਣੇ ਨਾਲ ਨਹੀਂ ਪਰਮਾਤਮਾ ਦੇ ਨਾਲ ਜੋੜਿਆ ਹੈ। ਕਿਧਰੇ ਗੁਰ ਇਤਿਹਾਸ, ਗੁਰੂ ਬਾਣੀ ਪੜ੍ਹ ਕੇ ਵੇਖ ਲਓ, ਗੁਰੂ ਨਾਨਕ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਿ ਨਾਨਕ ਨਾਨਕ ਜਪੋ ਤੁਹਾਡੀ ਕਲਿਆਣ ਤਾਂ ਹੈ। ਨਿਰੰਕਾਰ, ਉਂਗਲ ਉਠਾ ਕੇ ਇਸ਼ਾਰਾ ਕਰਦੇ ਨੇ ਨਿਰੰਕਾਰ, ਇੱਕ ਦੇ ਨਾਲ ਜੋੜਿਆ, ਇੱਕ ਦੇ ਨਾਲ ਜੁੜੇ। ਕਿਧਰੇ ਇਹ ਨਹੀਂ ਲਫ਼ਜ਼ ਆਇਆ ਕਿ ਚਲੋ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਕਹਿੰਦੇ ਰਹੇ ਨੇ, ਹੁਣ ਸਮਾਂ ਮੇਰਾ ਹੈ ਤੇ ਅਰਜਨ ਅਰਜਨ ਜਪੋਗੇ ਤੁਹਾਡੀ ਕਲਿਆਣ ਤਾਂ ਹੈ, ਵਰਨਾ ਨਹੀਂ। ਇਸ ਤਰ੍ਹਾਂ ਨਹੀਂ ਕਿਹਾ, ਨਿਰੰਕਾਰ ਦੇ ਨਾਲ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਹੱਥੀ ਖੰਡੇ ਦੀ ਪਹੁਲ ਤਿਆਰ ਕਰਕੇ ਆਪ ਹੀ ਛਕਾ ਰਹੇ ਨੇ ਤੇ ਫਿਰ ਉਪਦੇਸ਼ ਇਹ ਕਰ ਰਹੇ ਨੇ, ਜੋ ਮੁਝਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਪਾਤਸ਼ਾਹ, ਜੇ ਤੁਹਾਨੂੰ ਪਰਮੇਸ਼ਰ ਕਹਿਣ ਦੇ ਨਾਲ ਕੋਈ ਨਰਕ ਵਿਚ ਜਾਂਦਾ ਹੈ ਤੇ ਲੱਖ ਵਾਰੀ ਚਲਾ ਜਾਏ, ਤੁਸੀਂ ਪਰਮੇਸ਼ਵਰ ਦੇ ਖਾਸ ਰੂਪ ਹੋ। पर इस गल दे अंदर गहराई गई है। मैं परमेश्वर दे नाल जोड़न वाला हां, परमेश्वर नहीं हां। परमेश्वर दे नाल जोड़न वाला पैगंबर आ। गुर परमेश्वर एको जान हुंदे, गुरु ते परमेश्वर इको ही रूप ने, फर्क नहीं है। पर गुरु गोविंद सिंह ए नहीं कह रहे कि गोविंद गोविंद जपो, उन्होंने कहा वाहगुरु वाहगुरु जपो। झोली दे अंदर गुरमंत्र ही नहीं पाया कि गोविंद गोविंद दा जाप कर, यही कह वाहगुरु वाहगुरु दा जाप कर। तो खैर नीते गल विचकार आ गई। माया हर एक उस चीज दा ना है जो तुहाडे ते परमात्मा दे दरमियान बंधन बन जाए, रुकावट बन जाए। गुरु गोविंद सिंह पातशाह इको एक इस तरह दे पैगंबरी पुरश ने जो इस दीवार नू आप पासे कर दे ने अपने हथां दे नाल। मेरे नाल नहीं, मैं जिदे नाल जुड़ रहा उदे नाल जुड़ो, निरंकार दे नाल जुड़ो। तो खैर कदी कदी रूप माया, कदी गुण माया, कदी ज्ञान माया, कदी धन माया, कदी परिवार माया, ये जो कुछ है माया दा अंग है। माया दा एक अंग नहीं है, करोड़ा रूप माया दे ने, ते करोड़ा रूप भी माया दे पति परमात्मा दे ने। परमात्मा दा कोई एक रूप नहीं, परमात्मा दी माया दा भी कोई एक रूप नहीं। महामाया तां की है छाया, परमात्मा दी ये छाया है। परमात्मा दा एक रूप नहीं ते उहदी परछाई दा भी एक रूप नहीं। जिस तरह दा आकार उस तरह दी परछाई, उहदी परछाई दा भी एक रूप नहीं। खैर ये भी गल विचकार आ गई। अर्ज में कर रहा सा जिन्ना मन दे अंदर माया चले उहदा नाम माया तारी। ओ माया तारी नहीं जिहदी जेब दे अंदर माया ज्यादी है, जिहदे मन विच पकड़ ज्यादी है, माया तारी ओ है। जिहदे मन विच लोभ चले उहनू आप कह देंदे हो बड़ा लोभी है। तो हुण की लोभी मनुख दे हथ पैर तुहाडे नालों वखरी तरह दे हुंदे ने, ज्यादे हुंदे ने, या उहनां दा कोई ਤੁਹਾਡੇ ਨਾਲੋਂ ਸਰੀਰਕ ਬਣਤਰ ਦੇ ਅੰਦਰ ਫਰਕ ਹੈ? ਕਿਉਂ ਕਹਿ ਰਹੇ ਹੋ ਲੋਭੀ ਹੈ? ਉਹਦੇ ਅੰਦਰ ਦੇ ਵਿਚਾਰਾਂ ਨੂੰ ਵੇਖ ਕੇ ਕਹਿ ਰਹੇ ਹੋ ਬੜਾ ਲੋਭੀ ਹੈ? ਅੰਦਰ ਦੇ ਵਿਚਾਰਾਂ ਨੂੰ ਵੇਖ ਕੇ ਕਹਿ ਰਹੇ ਹੋ ਬੜਾ ਕਾਮੀ ਹੈ? ਅੰਦਰ ਦੇ ਵਿਚਾਰਾਂ ਨੂੰ ਕਹਿ ਕੇ ਕਹਿ ਰਹੇ ਹੋ ਵਿਭਚਾਰੀ ਹੈ? ਅੰਦਰ ਦੇ ਵਿਚਾਰਾਂ ਨੂੰ ਵੇਖ ਕੇ ਕਹਿ ਰਹੇ ਹੋ ਇਹ ਭਲਾ ਹੈ, ਇਹ ਬੁਰਾ ਹੈ? ਹੁਣ ਆਪਾਂ ਜਿਹੜਾ ਕਹਿੰਦੇ ਹਾਂ ਸਤ ਸੰਗੀ, ਸੰਗੀ ਮੈਨੇ ਸਾਥੀ ਤੇ ਸਤ ਮੈਨੇ ਸੱਚ। ਜੋ ਸੱਚ ਦਾ ਸਾਥੀ ਹੈ, ਸੱਚ ਦੇ ਨਾਲ ਮਨ ਕਰਕੇ ਰਹਿੰਦਾ ਹੈ, ਉਹ ਹਕੀਕਤ ਦੇ ਅੰਦਰ ਸਤਸੰਗੀ ਹੈ। ਖਿਮਾ ਮੰਗ ਲਵਾਂ, ਬੋਲ ਮੇਰਾ ਬਰਦਾਸ਼ਤ ਕਰਨ ਦੀ ਕਿਰਪਾ ਕਰਿਓ। ਹੋ ਸਕਦਾ ਹੈ ਕੋਈ ਗੁਰਦੁਆਰੇ ਦੇ ਅੰਦਰ ਬਹਿ ਕੇ ਵੀ ਝੂਠ ਸੰਗੀ ਹੋਵੇ। ਅਗਰ ਮਨ ਦੇ ਅੰਦਰ ਕਾਮ ਚੱਲ ਰਿਹਾ ਹੈ ਤਾਂ ਫਿਰ ਉਹ ਕਾਮ ਸੰਗੀ ਹੈ, ਸਤਸੰਗੀ ਤੇ ਨਹੀਂ ਹੈ। ਭਾਵੇਂ ਉਹ ਮੰਦਰ ਵਿੱਚ ਹੈ, ਭਾਵੇਂ ਮਸਜਿਦ ਵਿੱਚ ਹੈ, ਤੇ ਭਾਵੇਂ ਗੁਰਦੁਆਰੇ ਵਿੱਚ। ਅੰਦਰ ਮਨ ਦੇ ਮਾਲਾ ਚੱਲ ਰਹੀ ਹੈ ਕਾਮ ਦੀ, ਤੋ ਕਿਵੇਂ ਕਹਿ ਦਿਆਂਗੇ ਸਤਸੰਗੀ, ਕਾਮ ਸੰਗੀ ਹੈ। ਅੰਦਰ ਮਨ ਦੇ ਨਾਲ ਸੰਗ ਹੈ ਲੋਭ ਦਾ, ਬੈਠਾ ਭਾਵੇਂ ਕਿਸੇ ਜਗ੍ਹਾ ਤੇ ਹੋਵੇ ਲੋਭ ਸੰਗੀ ਹੈ। ਅੰਦਰ ਹੰਕਾਰ ਦੀ ਮਾਲਾ ਚੱਲ ਰਹੀ ਹੈ ਤੇ ਲਗਾਤਾਰ ਚੱਲ ਰਹੀ ਹੈ, ਕੀ ਫਰਕ ਪੈਂਦਾ ਹੈ? ਉਹਦਾ ਸਰੀਰ ਮੰਦਰ ਵਿੱਚ ਹੈ, ਗੁਰਦੁਆਰੇ ਵਿੱਚ ਹੈ, ਉਹ ਹੰਕਾਰ ਸੰਗੀ ਹੈ। ਘਰ ਵਿੱਚ ਬਹਿ ਜਾਓ, ਅਗਰ ਧਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਹੈ ਤੋ ਆਪ ਉੱਥੇ ਬਹਿ ਕੇ ਵੀ ਸਤਸੰਗੀ ਹੋ। ਇੱਥੇ ਬਹਿ ਕੇ ਵੀ ਕਈ ਸਤਸੰਗੀ ਨਹੀਂ ਹੁੰਦੇ, ਕਈ ਦੂਰ ਰਹਿ ਕੇ ਵੀ ਸਤਸੰਗੀ ਹੁੰਦੇ ਨੇ। ਖੈਰ ਅਰਜ ਮੈਂ ਇੱਥੋਂ ਪ੍ਰਾਰੰਭ ਕੀਤੀ ਸੀ ਕਿ ਪਹਿਲੇ ਪਹਿਰੇ ਹਰ ਕੋਈ ਜਾਗੇ, ਦੂਜੇ ਪਹਿਰੇ ਰੋਗੀ, ਰਾਤ ਦੇ ਪਹਿਲੇ ਪਹਿਰ ਦੇ ਅੰਦਰ ਸਾਰੇ ਜਾਗਦੇ ਨੇ, ਸਾਰੇ ਦੂਸਰੇ ਪਹਿਰ ਦੇ ਅੰਦਰ ਕੌਣ ਜਾਣ ਜਾਗਦੇ ਨੇ? ਕੇਵਲ ਰੋਗੀ। ਤੀਸਰੇ ਪਹਿਰ ਦੇ ਅੰਦਰ ਚੋਰ ਉਚੱਕੇ, ਦੁਰਾਚਾਰੀ, ਬਦਮਾਸ਼, ਆਯਾਸ਼ ਰਾਤ ਦੀ ਤਰੀਕੀ ਤੋਂ ਲਾਭ ਲੈਂਦੇ ਨੇ। ਚੌਥੇ ਪਹਿਰੇ ਜੋਗੀ, ਜੋਗੀ ਦਾ ਮਤਲਬ ਜੁੜੇ ਹੋਏ। ਜੋ ਰੱਬ ਦੇ ਨਾਲ ਜੁੜਨ ਵਾਲੇ ਰਾਤਰੀ ਦੇ ਚੌਥੇ ਪਹਿਰ ਵਿੱਚ ਉੱਠ ਖਲੋਂਦੇ ਨੇ, ਲਾਭ ਲੈਂਦੇ ਨੇ ਰਾਤ ਦੇ ਚੌਥੇ ਪਹਿਰ ਦਾ, ਚੌਥੇ ਪਹਿਰੇ ਜੋਗੀ। ਭਗਤ ਫਰੀਦ ਸਾਹਿਬ ਜੀ ਦਾ ਇਹ ਸਲੋਕ ਮੈਂ ਤੁਹਾਡੇ ਸਾਹਮਣੇ ਪੜਿਆ ਸੀ ਕਿ ਫਰੀਦਾ ਚਾਰ ਗਵਾਇਆ ਹੰਡ ਕੇ, ਤੁਰ ਫਿਰ ਕੇ, ਘੁੰਮ ਫਿਰ ਕੇ, ਇਧਰ ਉਧਰ ਧਿਆਨ ਨੂੰ ਗੁਰੂ ਨਾਲੋਂ ਤੋੜ ਕੇ ਚਾਰ ਪਹਿਰ ਤੇ ਇਸ ਤਰ੍ਹਾਂ ਗਵਾ ਦਿੱਤੇ ਨੇ। ਚਾਰ ਗਵਾਇਆ ਸਮ, ਰਾਤਰੀ ਆ ਗਈ ਤੇ ਚਾਰ ਪੈਰ ਸੌ ਕੇ ਗਵਾ ਦਿੱਤੇ, ਤੋ ਰੱਬ ਦੇ ਨਾਲ ਕਦੋਂ ਜੁੜੇਗਾ? ਦਿਨ ਦੇ ਚਾਰ ਪੈਰ ਧੰਦੇ ਵਿੱਚ ਬੀਤੇ ਨੇ, ਰਾਤ ਦੇ ਚਾਰ ਪੈਰ ਨੀਂਦਰਾ ਵਿੱਚ ਬੀਤੇ ਨੇ, ਪਰਮਾਤਮਾ ਦੇ ਨਾਲ ਕਦੋਂ ਜੁੜੇਗਾ?
1: ਇਹੀ ਕਾਰਨ ਹੈ ਸਿੱਖ ਧਰਮ ਦੇ ਬੜੇ ਅਮੂਲਕ ਜੇ ਨੁਕਤੇ ਸਿਧਾਂਤ ਗੁਰੂ ਸਾਹਿਬਾਨਾਂ ਨੇ ਸਾਡੀ ਝੋਲੀ ਵਿਚ ਪਾਏ। ਆਖਿਆ ਸਵੇਰੇ ਅੰਮ੍ਰਿਤ ਵੇਲੇ ਜਾਗ, ਰਾਤਰੀ ਦਾ ਥਕੇਵਾ ਉਤਰਿਆ ਹੁੰਦਾ, ਦੋ ਤਿੰਨ ਪੈਰ ਚਾਰ ਪੈਰ ਆਰਾਮ ਕਰਨ ਤੋਂ ਬਾਅਦ, ਕੁਝ ਸਮਾਂ ਸੌ ਜਾਣ ਤੋਂ ਬਾਅਦ ਦਲਿੱਦਰ ਸੁਸਤੀ ਉਤਰ ਜਾਂਦੀ ਹੈ। ਸਰੀਰ ਜਦ ਆਰਾਮ ਕਰਦਾ ਹੈ ਆਰਾਮ ਕਰਨ ਤੋਂ ਬਾਅਦ, ਅਗਲੇ ਦਿਨ ਦੀਆਂ ਨਵੀਆਂ ਚਿੰਤਾਵਾਂ ਨੇ ਅਜੇ ਆਣ ਕੇ ਘੇਰਾ ਨਹੀਂ ਪਾਇਆ। ਇਹ ਜਿਹੜਾ ਸੰਧੀ ਦਾ ਸਮਾਂ ਹੈ ਜਿੱਥੇ ਦਿਨ ਤੇ ਰਾਤ ਦਾ ਮਿਲਾਪ ਹੈ, ਇਸ ਸਮੇਂ ਤੂੰ ਵੀ ਮਿਲਾਪ ਕਰਨ ਦਾ ਯਤਨ ਕਰ, ਆਤਮਾ ਤੇ ਪਰਮਾਤਮਾ ਦਾ ਮਿਲਾਪ। ਇਧਰੋਂ ਦਿਨ ਮਿਲ ਰਿਹਾ ਹੈ, ਰਾਤ ਮਿਲ ਰਹੀ ਹੈ, ਇਹਨਾਂ ਦੀ ਸੰਧੀ ਹੈ। ਉਧਰੋਂ ਤੂੰ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾ, ਇਧਰ ਵੀ ਸੰਧੀ ਕਰ, ਪਰਮਾਤਮਾ ਦੇ ਨਾਲ ਮਿਲਣ ਦਾ ਯਤਨ ਕਰ। ਫਿਰ ਸਾਰਾ ਦਿਨ ਕਮਾਉਂਦਾ ਰਹਿ, ਸ਼ਾਮਾਂ ਨੂੰ ਘਰ ਦੇ ਅੰਦਰ ਆਣ ਕੇ ਫਿਰ ਉਧਰੋਂ ਰਾਤ ਆ ਰਹੀ ਹੈ, ਉਧਰੋਂ ਦਿਨ ਜਾ ਰਿਹਾ ਹੈ, ਫਿਰ ਸੰਧੀ ਦਾ ਸਮਾਂ ਹੈ, ਫਿਰ ਦੁਬਾਰਾ ਪਰਮਾਤਮਾ ਦੇ ਨਾਲ ਜੁੜਨ ਦਾ ਤਹੀਆ ਕਰ, ਯਤਨ ਕਰ। ਗੁਰੂ ਪਾਤਸ਼ਾਹ ਨੇ ਸਾਡੀ ਝੋਲੀ ਦੇ ਅੰਦਰ ਨੁਕਤੇ ਪਾਏ, ਆਖਿਆ ਥੋੜੇ ਤੋਂ ਥੋੜਾ ਸਮਾਂ ਵੀ ਤੂੰ ਜੁੜ ਜੁੜ ਤਾਂ ਸਹੀ, ਪਰ ਸਾਡੀ ਜ਼ਿੰਦਗੀ ਦੇ ਜਿੰਨੇ ਦਿਨ ਨੇ ਉਹ ਸਾਰੇ ਧੰਦੇ ਵਿਚ, ਜਿੰਨੀਆਂ ਰਾਤਾਂ ਨੇ ਸੌਂ ਕੇ ਵਿਸ਼ਿਆਂ ਵਿਕਾਰਾਂ ਦੇ ਅੰਦਰ, ਪਰਮਾਤਮਾ ਦੇ ਨਾਲ ਜੁੜਨ ਜੋੜਨ ਦਾ ਸਮਾਂ ਸਾਨੂੰ ਮਿਲਦਾ ਹੀ ਨਹੀਂ ਜੁੜਦੇ ਆ। ਤੂੰ ਨਹੀਂ ਜੁੜਦੇ ਆ ਤੂੰ ਫਿਰ ਟੁੱਟੇ ਰਹਿੰਦੇ ਆ, ਟੁੱਟਣ ਦਾ ਦੂਸਰਾ ਨਾਂ ਦੁੱਖ ਹੈ। ਅਗਰ ਰਹਿੰਦੇ ਹੀ ਟੁੱਟੇ ਆ ਤੇ ਟੁੱਟਣ ਦਾ ਦੂਸਰਾ ਨਾਂ ਦੁੱਖ ਹੈ, ਜੁੜਨ ਦਾ ਦੂਸਰਾ ਨਾਂ ਸੁੱਖ ਹੈ ਤੇ ਟੁੱਟ ਜਾਣ ਦਾ ਦੂਸਰਾ ਨਾਂ ਦੁੱਖ ਹੈ। ਅਗਰ ਦੁੱਖ ਦੀ ਪਰਿਭਾਸ਼ਾ ਲੱਭੋ ਤੇ ਪਰਿਭਾਸ਼ਾ ਵੱਖ ਵੱਖ ਬਣ ਜਾਣਗੀਆਂ ਹਜ਼ਾਰ ਕਿਸਮ ਦੀਆਂ। ਜਿਹਦਾ ਤਨ ਤੰਦਰੁਸਤ ਨਹੀਂ ਉਹ ਕਹੇਗਾ ਤੰਦਰੁਸਤੀ ਨਾ ਹੋਵੇ ਇਹਨੂੰ ਦੁੱਖ ਕਹਿੰਦੇ ਨੇ। ਜਿਹਦੀ ਜੇਬ ਦੇ ਅੰਦਰ ਧਨ ਨਹੀਂ ਉਹ ਕਹੇਗਾ ਧਨ ਦਾ ਨਾ ਹੋਣਾ ਦੁੱਖ ਹੈ। ਜਿਹਦਾ ਪਰਿਵਾਰ ਇਤਫਾਕ ਵਿੱਚ ਨਹੀਂ, ਕਹਿਣੇ ਵਿੱਚ ਨਹੀਂ, ਉਹ ਕਹੇਗਾ ਪਰਿਵਾਰ ਇੱਕ ਮੁੱਠੀ ਦੀ ਤਰ੍ਹਾਂ ਬੱਝਾ ਨਾ ਰਹਿ ਇਹਦਾ ਨਾਂ ਦੁੱਖ ਹੈ। ਦੁੱਖ ਦੀ ਪਰਿਭਾਸ਼ਾ ਬਦਲ ਗਈ ਨਾ, ਤੇ ਫਿਰ ਵੱਖ ਵੱਖ ਧਰਮਾਂ ਦੇ ਅੰਦਰ ਦੁੱਖ ਦੀ ਸੁੱਖ ਦੀ ਪਰਿਭਾਸ਼ਾ ਹੋਰ ਬਦਲਦੀ ਰਹਿ ਗਈ। ਪਰ ਜੇ ਸਮੁੱਚੀ ਮਨੁੱਖਤਾ ਵਾਸਤੇ ਪਰਿਭਾਸ਼ਾ ਲੱਭਣੀ ਹੋਵੇ ਕਿ ਦੁੱਖ ਕਹਿੰਦੇ ਕਿਨੋਂ ਨੇ, ਤੇ ਐਵੇਂ ਕਹਿਣਾ ਪਏਗਾ ਕਿ ਵਿਛੋੜਾ ਜਾਂ ਟੁੱਟਣਾ ਇਹਦਾ ਦੂਸਰਾ ਨਾਂ ਦੁੱਖ ਹੈ, ਠੀਕ ਦੂਸਰੇ ਪਾਸੇ ਮਿਲਣਾ ਇਹਦਾ ਦੂਸਰਾ ਨਾਂ ਸੁੱਖ ਹੈ। ਪਤੀ ਪਤਨੀ ਦਾ ਮਿਲਾਪ, ਭੈਣ ਭਾਈ ਦਾ ਮਿਲਾਪ, ਧੀ ਪੁੱਤਰ ਦਾ ਮਿਲਾਪ, ਮਾਂ ਬਾਪ ਦਾ ਮਿਲਾਪ ਸੁੱਖ, ਮਾਂ ਪੁੱਤਰ ਦਾ ਵਿਛੋੜਾ, ਧੀ ਪਿਤਾ ਦਾ ਵਿਛੋੜਾ, ਪਤੀ ਪਤਨੀ ਦਾ ਵਿਛੋੜਾ, ਭੈਣ ਭਾਈ ਦਾ ਵਿਛੋੜਾ, ਵਿਛੋੜੇ ਦੇ ਅੰਦਰੋਂ ਦੁੱਖ, ਵਿਛੋੜਾ ਦੁੱਖ ਹੈ, ਮਿਲਾਪ ਦਾ ਦੂਸਰਾ ਨਾਂ ਸੁੱਖ ਹੈ। ਤੋ ਹੁਣ ਟਹਿਣੀ ਦੇ ਨਾਲ ਅਗਰ ਫੁੱਲ ਲੱਗਾ ਰਹਿ ਤੇ ਫੁੱਲ ਦੇ ਅੰਦਰ ਜੌਬਨ, ਫੁੱਲ ਦੇ ਅੰਦਰ ਬਹਾਰ, ਫੁੱਲ ਦੇ ਅੰਦਰ ਰੰਗੀਨੀ, ਫੁੱਲ ਦੇ ਅੰਦਰ ਮਹਿਕ, ਇਹ ਸਭ ਕੁਝ ਨਵੇਂ ਸਿਰੇ ਤੋਂ ਭਰਦਾ ਰਹਿੰਦਾ ਹੈ, ਬੜਾ ਪਿਆਰਾ ਲੱਗਦਾ ਹੈ ਅਗਰ ਟਹਿਣੀ ਦੇ ਨਾਲ ਹੈ। ਅਗਰ ਉਹ ਪੂਰਾ ਖਿੜਨ ਤੋਂ ਪਹਿਲਾਂ ਅਜੇ ਪੂਰੀ ਤਰ੍ਹਾਂ ਖਿਲਿਆ ਨਹੀਂ ਹੈ, ਉਸ ਤੋਂ ਪਹਿਲਾਂ ਹੀ ਟਹਿਣੀ ਨਾਲੋਂ ਟੁੱਟ ਗਿਆ ਹੈ, ਕਿਸੇ ਨੇ ਤੋੜ ਦਿੱਤਾ, ਅਧੂਰਾ ਖਿੜਿਆ ਫੁੱਲ ਟਹਿਣੀ ਨਾਲੋਂ ਟੁੱਟ ਕੇ ਨਾ ਤੇ ਪੂਰਾ ਖਿੜੇਗਾ, ਨਾ ਉਹਦੇ ਵਿੱਚ ਉਸ ਦਿਨ ਤੋਂ ਬਾਅਦ ਮਹਿਕ ਭਰੇਗੀ, ਨਾ ਜੌਬਨ, ਨਾ ਰੰਗੀਨੀ, ਨਾ ਬਹਾਰ, ਤੇ ਨਾ ਹੀ ਉਹਦਾ ਕੋਈ ਗਾਹਕ ਬਣੇਗਾ। ਕਾਰਨ ਕੀ ਹੈ? ਟੁੱਟ ਗਿਆ ਹੈ, ਟੁੱਟਣ ਦੇ ਕਾਰਨ ਮੁਰਝਾ ਗਿਆ ਹੈ, ਟੁੱਟਣ ਦੇ ਕਾਰਨ ਉਹ ਕਿਸੇ ਦੇ ਗਲੇ ਦਾ ਹਾਰ ਬਣੇ ਇਸ ਯੋਗ ਵੀ ਨਹੀਂ ਰਿਹਾ। ਅਧੂਰਿਆਂ ਮੁਰਝਾਇਆ ਕੁਮਲਾਇਆ ਫੁੱਲਾਂ ਨੂੰ ਤੁਸੀਂ ਸੂਈ ਧਾਗੇ ਦੇ ਨਾਲ ਪਰੋ ਕੇ ਹਾਰ ਬਣਾ ਕੇ ਕਿਸੇ ਦੇ ਗਲੇ ਵਿੱਚ ਨਹੀਂ ਪਾਉਂਦੇ। ਮੁਰਝਾਏ ਫੁੱਲਾਂ ਨੂੰ ਤੁਸੀਂ ਦਰਬਾਰ ਦੇ ਅੰਦਰ ਲਿਆ ਕੇ ਭੇਟ ਨਹੀਂ ਕਰਦੇ, ਮੁਰਝਾ ਗਏ ਨੇ, ਅਧੂਰੇ ਖਿੜੇ ਨੇ। ਉਹੀ ਭੇਟਾ ਹੋਣ ਦੇ ਯੋਗ ਹੈ, ਕਿਸੇ ਦੇ ਗਲੇ ਦਾ ਸ਼ਿੰਗਾਰ ਬਣਨ ਦੇ ਕਾਬਲ ਹੈ ਜੋ ਚੰਗੀ ਤਰ੍ਹਾਂ ਖਿੜ ਚੁੱਕਾ ਹੈ ਆਪਣੇ ਜੌਬਨ ਬਹਾਰ ਦੇ ਅੰਦਰ। ਦੂਸਰੀ ਬੇਨਤੀ, ਅਗਰ ਕੋਈ ਫਲ ਕੱਚਾ ਹੀ ਟਹਿਣੀ ਨਾਲੋਂ ਟੁੱਟ ਜਾਏ ਤੇ ਕੱਚੇ ਫਲ ਦੇ ਅੰਦਰ ਨਾ ਤੇ ਉਸ ਦਿਨ ਤੋਂ ਬਾਅਦ ਕੋਈ ਰਸ ਬਣਦਾ ਹੈ, ਨਾ ਉਹਦਾ ਰੰਗ ਬਦਲਦਾ ਹੈ, ਨਾ ਉਹਦਾ ਕੋਈ ਗਾਹਕ ਬਣਦਾ ਹੈ, ਕੋਈ ਉਹਦਾ ਮੁੱਲ ਨਹੀਂ ਦਿੰਦਾ। ਟਹਿਣੀ ਦੇ ਨਾਲ ਫਲ ਜੁੜਿਆ ਰਿਹਾ, ਉਹਦਾ ਰੰਗ ਵੀ ਬਦਲਿਆ, ਉਹਦੇ ਵਿੱਚ ਰਸ ਵੀ ਭਰਿਆ, ਉਹਦੇ ਆਪ ਗਾਹਕ ਵੀ ਬਣ ਗਏ, ਪੈਸੇ ਦੇ ਕੇ ਉਹਨੂੰ ਖਰੀਦ ਲੈਂਦੇ। ਕਾਰਨ ਇਹ ਜੁੜਿਆ ਰਿਹਾ ਹੈ ਤੇ ਜੁੜਨ ਕਰਕੇ ਇਹਦੇ ਅੰਦਰ ਰਸ ਭਰ ਗਿਆ। ਮਤਲਬ ਜੋ ਟੁੱਟ ਜਾਂਦਾ ਹੈ ਰਸ ਤੋਂ ਵਾਂਝਾ ਰਹਿੰਦਾ ਹੈ, ਜੋ ਜੁੜਿਆ ਰਹਿੰਦਾ ਹੈ ਰਸ ਦੇ ਨਾਲ ਭਰ ਜਾਂਦਾ ਹੈ। ਇਹੀ ਦਸਤੂਰ ਤੁਹਾਡਾ ਹੈ ਦੁਨੀਆਦਾਰਾਂ ਦਾ ਇਹੀ ਦਸਤੂਰ ਨਿਰੰਕਾਰ ਦੇ ਕਰਦਾ ਹੈ। ਜੁੜਨ ਕਰਕੇ ਰਸ, ਟੁੱਟਣ ਕਰਕੇ ਕੋਈ ਰਸ ਨਹੀਂ ਹੈ। ਤੋ ਇਹ ਜਿਹੜਾ ਜੀਵਨ ਦਾ ਸਮਾਂ ਮਿਲਿਆ, ਜਿਹਦੇ ਅੰਦਰ ਕੁਝ ਰਾਤਾਂ, ਕੁਝ ਦਿਨ, ਕੁਝ ਸਾਡੇ ਜੀਵਨ ਦੀਆਂ ਰਾਤਾਂ ਟੁੱਟਿਆਂ ਬੀਤ ਗਈਆਂ ਨੇ, ਵਿਸ਼ਿਆਂ ਵਿਕਾਰਾਂ ਦੇ ਅੰਦਰ ਕਾਲੇ ਕਰਮ ਕਰਦਿਆਂ ਕਰਦਿਆਂ ਬੀਤ ਗਈਆਂ ਨੇ, ਤੇ ਕੁਝ ਜੀਵਨ ਦੇ ਦਿਨ ਧੰਦੇ ਦੇ ਅੰਦਰ ਬੀਤ ਗਏ ਨੇ। ਪਰਮਾਤਮਾ ਦੇ ਨਾਲ ਜੁੜਨ ਦਾ ਅਸੀਂ ਸਮਾਂ ਕੱਢਿਆ ਹੀ ਨਹੀਂ ਹੈ, ਪਰਮਾਤਮਾ ਦੇ ਨਾਲ ਜੁੜਨ ਦਾ ਤਹੱਈਆ ਕੀਤਾ ਹੀ ਨਹੀਂ ਹੈ। ਫਿਰ ਚਲੋ ਮੈਂ ਇੱਕ ਬੇਨਤੀ ਹੋਰ ਕਰਾਂ, ਜਿੰਨੇ ਪ੍ਰੇਮੀ ਆਪ ਸ਼ੋਭਾ ਪਾ ਰਹੇ ਹੋ, ਪੂਰੀ ਇਮਾਨਦਾਰੀ ਦੇ ਨਾਲ ਆਪਣੇ ਤੇ ਪ੍ਰਸ਼ਨ ਕਰਕੇ ਆਪਣੇ ਤੋਂ ਜਵਾਬ ਮੰਗੇ ਹੋ, ਜਦ ਪਾਠ ਪੂਜਾ ਕਰਦੇ ਹੋ ਉਹ ਵੀ ਪੂਰੀ ਇਮਾਨਦਾਰੀ ਦੇ ਨਾਲ ਨੇ, ਜਦ ਆਪ ਦੁਕਾਨਦਾਰੀ ਕਰਦੇ ਹੋ ਪੂਰੀ ਇਮਾਨਦਾਰੀ ਦੇ ਨਾਲ ਕਰ ਰਹੇ ਹੋ, ਲਗਨ ਦੇ ਨਾਲ ਮਿਹਨਤ ਦੇ ਨਾਲ ਕਰ ਰਹੇ ਹੋ, ਜਦ ਆਪ ਕਾਰ ਡਰਾਈਵ ਕਰ ਰਹੇ ਹੋ ਭਾਵੇਂ ਡਰਦੇ ਹੋਏ ਕਾਨੂੰਨ ਨਿਯਮ ਕੋਲੋਂ ਪੂਰੀ ਹੁਸ਼ਿਆਰੀ ਬੇਦਾਰੀ ਦੇ ਨਾਲ ਜਾ ਕੇ ਕਾਰ ਡਰਾਈਵ ਕਰ ਰਹੇ ਹੋ, ਜੋ ਵੀ ਕੰਮ ਕਰ ਰਹੇ ਹਾਂ, ਧੰਦਾ ਕਿਰਤ ਬਿਰਤ ਕਰ ਰਹੇ ਹਾਂ, ਪੂਰੀ ਹੁਸ਼ਿਆਰੀ ਬੇਦਾਰੀ ਦੇ ਨਾਲ ਜਾ ਕੇ ਪਰਮਾਤਮਾ ਦੇ ਨਾਲ ਜੁੜਨ ਦਾ ਥੋੜਾ ਬਹੁਤਾ ਜੇ ਸਮਾਂ ਕੱਢ ਵੀ ਲੈਨੇ ਆ। ਜਪਜੀ ਸਾਹਿਬ ਪੜ ਰਹੇ ਹਾਂ, ਪਰ ਜਪਜੀ ਸਾਹਿਬ ਇਸ ਤਰ੍ਹਾਂ ਹੀ ਪੜ ਰਹੇ ਹਾਂ ਜਿਵੇਂ ਕਿਧਰੇ ਟੋਕੇ ਦੇ ਅੰਦਰ ਪੱਠੇ ਕੁਤਰੇ ਜਾ ਰਹੇ ਨੇ, ਪਤਾ ਹੀ ਨਹੀਂ ਜਪਜੀ ਸ਼ੁਰੂ ਕਦੋਂ ਹੋਇਆ, ਜਪਜੀ ਦਾ ਭੋਗ ਕਦੋਂ ਪੈ ਗਿਆ, ਕਟਾ ਵੱਡ ਫਟਾਫਟ ਫਟਾਫਟ ਉਧਰੋਂ ਨਹਾਈ ਜਾ ਰਹੇ ਹਾਂ, ਉਧਰੋਂ ਜਪਜੀ ਸਾਹਿਬ ਕਰੀ ਜਾ ਰਹੇ ਹਾਂ, ਜਪਜੀ ਦਾ ਅਸਰ ਤੁਹਾਡੇ ਤੇ ਕੀ ਹੋ ਹੈ, ਜਪਜੀ ਅਸਰ ਕੀ ਵਿਖਾਵੇ। ਪੂਰੀ ਇਮਾਨਦਾਰੀ ਪੂਰੀ ਭਾਵਨਾ ਦੇ ਨਾਲ ਚਲੋ ਇੱਕ ਹੀ ਪਾਠ ਜਪਜੀ ਸਾਹਿਬ ਦਾ ਕਰ ਲਓ ਕੋਈ ਰਸ ਬਣੇ, ਪਰ ਇਮਾਨਦਾਰੀ ਦੇ ਨਾਲ ਤੇ ਕੀਤਾ ਨਹੀਂ ਹੈ, ਮਗਰੋਂ ਲਾਉਣ ਵਾਲਾ ਕੰਮ ਕੀਤਾ ਹੈ। ਮੈਂ ਠੇਠ ਪੰਜਾਬੀ ਦੇ ਅੰਦਰ ਬੋਲ ਰਿਹਾ, ਗਲੋਂ ਲਾਉਣ ਵਾਲਾ ਕੰਮ ਕੀਤਾ ਹੈ, ਇਮਾਨਦਾਰੀ ਦੇ ਨਾਲ ਨਹੀਂ ਕੀਤਾ। ਵਰਨਾ ਪੜੀ ਹੋਈ ਜਪਜੀ ਤੁਹਾਡੇ ਮਨ ਦੇ ਅੰਦਰ ਜ਼ਰੂਰ ਰਸ ਬਣਦੀ, ਜ਼ਰੂਰ ਰਸ ਬਣਦੀ, ਪਰ ਨਹੀਂ ਬਣਿਆ। ਜਪਜੀ ਦੇ ਅੰਦਰ ਕਮੀ ਨਹੀਂ ਹੈ, ਆਪਣੇ ਵਿੱਚ ਧਿਆਨ ਮਾਰ ਕੇ ਵੇਖੋ ਕਮੀ ਕਿੱਥੇ ਹੈ, ਇਮਾਨਦਾਰੀ ਦੇ ਨਾਲ ਹੋਇਆ ਨਹੀਂ ਹੈ। ਤੋ ਖੈਰ ਫਰੀਦ ਸਾਹਿਬ ਕਹਿਣ ਲੱਗੇ, ਫਰੀਦਾ ਚਾਰ ਗਵਾਇਆ, ਦਿਨ ਦਾ ਚਾਰ ਪਹਿਰ ਦਾ ਸਮਾਂ ਗਵਾ ਦਿੱਤਾ ਹੈ, ਤੇ ਗਵਾ ਕਿਵੇਂ ਦਿੱਤਾ ਹੈ, ਪਰਮਾਤਮਾ ਨਾਲੋਂ ਟੁੱਟਿਆ ਕਿਰਤ ਵਿਰਤ ਦੇ ਅੰਦਰ। ਕਿਰਤ ਵਿਰਤ ਕਰਨੀ ਦੋਸ਼ ਨਹੀਂ ਹੈ, ਧੰਦਾ ਕਰਨਾ ਦੋਸ਼ ਨਹੀਂ ਹੈ, ਧਨ ਕਮਾਉਣਾ ਗੁਨਾਹ ਨਹੀਂ ਹੈ। ਤੇ ਗੁਰਬਾਣੀ ਦੇ ਅੰਦਰ ਤੇ ਇੱਕ ਵੀ ਬਚਨ ਇਸ ਤਰ੍ਹਾਂ ਦਾ ਨਹੀਂ ਆਇਆ ਜਿੱਥੇ ਸਤਿਗੁਰੂ ਨੇ ਇਹ ਕਿਹਾ ਹੋਵੇ ਕਿ ਤੂੰ ਵਿਹਲੜ ਬਣ ਕੇ ਬਹਿ, ਧਨ ਨਾ ਕਮਾ, ਕਿਰਤ ਵਿਰਤ ਨਾ ਕਰ, ਜੇ ਕਿਰਤ ਵਿਰਤ ਕਰਦਾ ਹੈ ਤੇ ਤੂੰ ਸਿੱਖ ਹੀ ਨਹੀਂ ਹੈ, ਇਸ ਤਰ੍ਹਾਂ ਦਾ ਬੋਲ ਗੁਰਬਾਣੀ ਵਿੱਚ ਨਹੀਂ ਆਉਂਦਾ। ਖੈਰ ਨਿਰੇ ਧੰਦੇ ਦੇ ਅੰਦਰ ਧਰਮ ਨੂੰ ਛੱਡ ਕੇ ਦਿਨ ਦਾ ਚਾਰ ਪਹਿਰ ਦਾ ਸਮਾਂ ਇਸ ਤਰ੍ਹਾਂ, ਰਾਤਰੀ ਆਈ ਚਾਰ ਗਵਾਇਆ ਸਮ, ਤੇ ਰਾਤ ਦੇ ਚਾਰ ਪਹਿਰ ਸੌ ਕੇ ਗਵਾ ਦਿੱਤੇ ਨੇ, ਕੀਤਾ ਉਹਦੇ ਅੰਦਰ ਵੀ ਕੁਝ ਨਹੀਂ ਹੈ। ਤੇ ਫਿਰ ਜਿਹੜੇ ਚਾਰ ਪਹਿਰ ਨੇ ਉਹ ਵੀ ਬੁਰਾਈਆਂ ਦੇ ਅੰਦਰ, ਤੇ ਜਿਹੜੇ ਦਿਨ ਦੇ ਚਾਰ ਪਹਿਰ ਨੇ ਉਹ ਵੀ ਬੁਰਾਈਆਂ ਦੇ ਅੰਦਰ। ਹੁਣ ਆਪ ਕਹੋਗੇ ਜਦ ਮੈਂ ਸੌ ਹੀ ਗਿਆ ਤੇ ਸੁੱਤਿਆਂ ਸੁੱਤਿਆਂ ਮੇਰੇ ਕੋਲੋਂ ਕੀ ਬੁਰਾਈ ਹੋ ਗਈ। ਆਪ ਆਪਣੇ ਮਨ ਦੀ ਦਸ਼ਾ ਨੂੰ ਵੇਖੋ, ਮਨ ਕਰਕੇ ਪਰਮਾਤਮਾ ਦੇ ਨੇੜੇ ਆਉਣਾ ਸੀ, ਮਨ ਕਰਕੇ ਸਾਰੀ ਰਾਤ ਅਯਾਸ਼ੀ ਦੇ ਅੰਦਰ, ਬਦਮਾਸ਼ੀ ਦੇ ਅੰਦਰ, ਕਾਮ ਦੇ ਅੰਦਰ, ਕ੍ਰੋਧ ਦੇ ਅੰਦਰ, ਨਿੰਦਾ ਚੁਗਲੀ ਦੇ ਅੰਦਰ, ਸੁਪਨਿਆਂ ਦੇ ਅੰਦਰ ਵੀ ਸਾਡਾ ਮਨ ਪਰਮਾਤਮਾ ਵੱਲ ਨਹੀਂ, ਦੂਸਰੇ ਪਾਸੇ ਨੂੰ ਦੌੜਦਾ ਹੈ, ਸੱਜੇ ਖੱਬੇ ਨੂੰ ਦੌੜਦਾ ਹੈ। ਔਰ ਕਿਉਂ ਦੌੜਦਾ ਹੈ? ਕਿਉਂਕਿ ਦਿਨ ਦੇ ਕੰਮ ਸਾਡੇ ਇਸ ਤਰ੍ਹਾਂ ਦੇ ਨੇ, ਜਿਸ ਤਰ੍ਹਾਂ ਦਾ ਜੀਵਨ ਦਿਨ ਦਾ ਉਸ ਤਰ੍ਹਾਂ ਦੇ ਸੁਪਨੇ ਰਾਤ ਨੂੰ ਬਣ ਕੇ ਆਉਣੇ ਸ਼ੁਰੂ ਹੋ ਜਾਂਦੇ ਨੇ। ਅਗਰ ਦਿਨ ਭਲੇ ਤਰੀਕੇ ਨਾਲ ਗੁਜ਼ਰਿਆ, ਰਾਤ ਦੇ ਸੁਪਨੇ ਭਲੇ ਹੀ ਆਉਣਗੇ। ਅਗਰ ਦਿਨ ਬੁਰੇ ਤਰੀਕੇ ਦੇ ਨਾਲ ਬਿਤਾਇਆ ਤਾਂ ਰਾਤ ਦੇ ਸੁਪਨੇ ਵੀ ਬੁਰੇ ਹੀ ਆਉਣਗੇ। ਚਲੋ ਬੇਨਤੀ ਕਰਦਾ ਚੱਲਾਂ, ਹਰ 20 ਮਿੰਟ ਦੇ ਬਾਅਦ ਸੁਪਨਾ ਬਦਲ ਜਾਂਦਾ ਹੈ। ਤੁਹਾਡੇ ਵਿੱਚ ਕੁਝ ਮਨੋਵਿਗਿਆਨੀ ਸੱਜਣ ਹੋਣਗੇ, ਸੁਪਨਾ ਸਾਰੀ ਰਾਤ ਇੱਕ ਨਹੀਂ ਚੱਲਦਾ, ਬਦਲਦੇ ਰਹਿੰਦੇ ਨੇ। ਔਰ ਜ਼ਿਆਦਾ ਤੋਂ ਜ਼ਿਆਦਾ ਸੁਪਨੇ ਦੀ ਲੰਬਾਈ 20 ਮਿੰਟ ਹੁੰਦੀ, ਇਸ ਤੋਂ ਜ਼ਿਆਦਾ ਨਹੀਂ ਹੁੰਦੀ, ਸੁਪਨਾ ਬਦਲ ਜਾਂਦਾ ਹੈ। ਬਦਲਦੇ ਹੋਏ ਸੁਪਨੇ, ਆਉਂਦੇ ਹੋਏ ਸੁਪਨੇ, ਉਹਨਾਂ ਦੇ ਵਿੱਚ ਕੋਈ ਪਰਮਾਤਮਾ ਦੀ ਯਾਦ ਥੋੜਾ ਹੈ, ਸਾਰੀਆਂ ਹੀ ਤੇ ਬੁਰਾਈਆਂ ਆ ਰਹੀਆਂ ਨੇ, ਕਦੀ ਕਾਮ, ਕਦੀ ਕ੍ਰੋਧ, ਕਦੀ ਨਿੰਦਾ, ਕਦੀ ਚੁਗਲੀ। ਤੋ ਹੁਣ ਅਗਰ ਭਗਤ ਫਰੀਦ ਸਾਹਿਬ ਜੀ ਇਹ ਕਹਿ ਰਹੇ ਨੇ ਕਿ ਚਾਰ ਪੈਰ ਤੇਰਾ ਸੌ ਕੇ ਚਾਰ ਪੈਰ ਧੰਦੇ ਵਿੱਚ ਬੀਤਿਆ ਹੈ, ਤੋ ਫਿਰ ਫਰੀਦ ਸਾਹਿਬ ਨੂੰ ਪੁੱਛੀਏ, ਫਰੀਦ ਜੀ ਕਰਨਾ ਕੀ ਚਾਹੀਦਾ ਸੀ, ਇਹ ਜੀਵਨ ਦਾ ਮਕਸਦ ਕੀ ਹੈ, ਜੀਵਨ ਦਾ ਪ੍ਰਯੋਜਨ ਕੀ ਹੈ, ਜੀਵਨ ਦਾ ਮਨੋਰਥ ਕੀ ਹੈ। जीवन दा मनोरथ गुरबाणी ने बयान कीता है, मैं तुहाडे सामने थोड़ा समा बाद बयान करांगा। जीवन दा मनोरथ की है? जिस मनुख नू जीवन पाके जीवन दा प्रयोजन जीवन दा लक्ष्य समझ विच आ गया है, समझ लो कि उन्हें जीवन दे अंदर कुछ पा लिया है। खिमा चाहवांगा बहुतियां दा जीवन लक्ष्य दी समझ तो बगैर ही बीत जांदा है। पूरा जीवन बीत जांदा, उन्हां नू जीवन दे लक्ष्य दी समझ नहीं आउंदी। तुहाडे ते कोई प्रश्न करे भी सवेर तो शाम तक चलदे होए नजर पैंदे हो, दौड़दे होए नजर पैंदे हो, सारा दिन दुकान ते ऑफिस दे अंदर सज्जे खब्बे कदी वेले मिलदे ही नहीं। कारण आपको के लक्ष्य ते फिर सवाल पैदा हुंदा है लक्ष्य की? कम कर रहे हो सारा दिन, कमर तोड़ के लक तोड़ के कम कर दे हो, एदा मनोरथ की है? आप कहोगे पैसा, और है भी पैसा। एदा मनोरथ पैसा है, एदा मतलब कम करना ते कम दा मनोरथ पता होना, इना दोवां चीजां दा मनुख दे कोल ज्ञान है। मैं कम तां करना है मैनू धन मिले, धन मिलेगा मेरा परिवार चलेगा, मेरा अपना पेट ते जीवन चलेगा, धन कमाउना मेरा लक्ष्य, कम करांगा तां मिलेगा। एक बच्चा स्कूल दे अंदर जा रहा है, उहदे ते प्रश्न करो भी तेरा लक्ष्य की है, मनोरथ की है? वो कहेगा मेरा मनोरथ है, मेरी मंजिल है, मैं डॉक्टर बनना है, मैं साइंटिस्ट बनना है, मैं टीचर बनना है। तां ही स्कूल दे अंदर मगजमारी कर रहा किताबां दे नाल, वरना करन दा की लाभ है? अगर 20 साल दी मेहनत तो बाद कुछ रोजी रोटी दा वसीला बनना नहीं, अगर इस तरह का कोई दस्तूर बन जाए, अज ही सारिया स्कूलां नू ताले लग जाएंगे, किसी का भी दरवाजा खुला नहीं रहेगा। क्यों जा रहे हैं? क्योंकि इस तालीम दे अगले पासे कोई साडा मनोरथ है, ते मनोरथ दा सानू पता है। तालीम तो बाद मेरा मनोरथ की है, मेहनत तो बाद मेरा मनोरथ की है। खिमा चाहवांगा गुरुद्वारे आ रहे हो, लक्ष्य दा पता है कि क्यों आ रहे हो? नहीं आउंदे घटदा की है, ते जे आउंदे हो ते तुहाडे विच वधदा की है? तुहानू इस गल दी जानकारी होनी चाहीदी है। मैं आउंदा हां, मेरे जीवन विच वाधा की है? पिछले 20 साल तो लगातार आ रहा, मेरे जीवन दे अंदर वधिया की है? मैं नहीं आउंदा किसे दिन, ते मेरे जीवन दे अंदर घटदा की है? अगर ते इन गल्लां दी समझ है, फिर ते लक्ष्य दी समझ है। अगर इन्हां गल्लां दी समझ ही नहीं, तो फिर खिमा चाहवांगा आउणा ना आउण दे तुल है, ना आउण दे बराबर है, जिन्हों अपने जीवन दे लक्ष्य दा नहीं पता। तो हुण ए कहिए कि मेरे जीवन दा लक्ष्य है दो बच्चियां नूं जन्म देना, उस तो बाद उन्हां दी लालना पालना करनी, पढ़ाई लिखाई कराउणी, उस तो बाद बुढ़े होना मर जाना, जीवन दा लक्ष्य ए है? ए कम ते असीं तमाम पिछलियां जूनां दे अंदर करदे ही रहे हां। अपनी हैसियत दे मुताबक चिड़िया कां कबूतर दाना दुनका चुग के अपने बच्चियां दे पेट विच पौंदे रहे ने। कां कबूतरां चिड़िया नूं वेखो चुंज विच दाना लैके बच्चियां दे चुंज विच पा देंदे ने, मुंह विच पा देंदे ने। असीं वी बच्चियां दे मुंह विच पा रहे हां, उहनां दे वी बच्चे ने, साडे वी बच्चे ने। इत्थे ते साडी उहनां दी बराबरता है। साडे जीवन दा लक्ष्य नहीं सी, जीवन दा लक्ष्य साडा कुछ होर है। चलो मैं एक दो बेनतियां होर भी करदा चला। जे कोई साडे उत्ते प्रश्न करे बई आ 36 किस्म दा भोजन, तरह तरह दा भोजन ए क्यों है, असि कहांगे जीवन वास्ते। बड़े ध्यान नाल मेरी बेनती नूं समझण दी कृपा करियो। साडा जवाब आएगा जीवन वास्ते। जीवन है, भोजन दी लोड़ है। जीवन ही नहीं ते फिर भोजन दी लोड़ भी किथे है, अगर जीवन नहीं है। दूसरी बेनती, पानी कोक जूस तरह तरह दे तैयार कीते, कोई प्रश्न करे भी क्यों? पहली गल ते प्रश्न करना ही मूर्ता है, क्योंकि साफ जा रहे के जीवन वास्ते, पानी जीवन वास्ते, कोक जीवन वास्ते, जूस जीवन वास्ते, तरह तरह दे ए तरल पदार्थ ते भोजन, ए सारा कुछ जीवन वास्ते। उस तो बाद जे कोई होर प्रश्न करे, मैं एक दो उदाहरणा दे के जीवन दा लक्ष्य फिर बयान करना चाहना। जे कोई 20-30 लाख डालर ला के सुंदर बंगला मकान बना रहा होवे, ते फिर कोई प्रश्न करे भी क्यों बना रहा है, ते ही कहांगे ना जीवन वास्ते। ਚਲੋ ਮੈਂ ਵਿਚਕਾਰ ਲੜੀ ਨੂੰ ਰੋਕ ਕੇ ਅੱਧੇ ਸਕਿੰਟ ਦੀ ਬੇਨਤੀ ਕਰਦਾ ਚੱਲਾਂ। ਬੰਗਲਾ ਲਫ਼ਜ਼ ਇੰਡੀਆ ਦਾ ਲਫ਼ਜ਼ ਹੈ ਔਰ ਬੰਗਲਾਦੇਸ਼ ਤੋਂ ਪੈਦਾ ਹੋਇਆ ਹੈ। ਪੁਰਾਤਨ ਸਮੇਂ ਵਿੱਚ ਬੰਗਲਾ ਉਹਨੂੰ ਕਹਿੰਦੇ ਸਨ। ਮਕਾਨ ਬਣਾਇਆ ਚਾਰ ਚੁਫੇਰੇ ਬਰਾਮਦਾ, ਜਿਹਨੂੰ ਪੰਜਾਬੀ ਵਿੱਚ ਬਰਾਂਡਾ ਕਹਿੰਦੇ ਹੈ, ਚਾਰ ਚੁਫੇਰੇ ਬਰਾਂਡਾ ਹੋਣਾ, ਖੁੱਲਾ ਹਵਾਦਾਰ ਮਕਾਨ, ਉਹਨੂੰ ਬੰਗਲਾਦੇਸ਼ ਦੇ ਅੰਦਰ ਸਟੇਟ ਦੇ ਅੰਦਰ ਕਹਿ ਦਿੰਦੇ ਸਨ। ਇਹ ਸੁੰਦਰ ਮਕਾਨ ਹੈ, ਬੰਗਲਾ ਹੈ ਪੁਰਾਣੇ ਸਮੇਂ ਦੇ ਅੰਦਰ। ਉਸ ਬੰਗਲਾ ਲਫ਼ਜ਼ ਤੋਂ ਇੰਗਲਿਸ਼ ਦਾ ਬਣਿਆ ਹੈ ਬੰਗਲੋ, ਉਸੇ ਲਫ਼ਜ਼ ਤੋਂ ਹੀ ਬਣਿਆ ਹੈ। ਖੈਰ ਇਹ ਤੇ ਮੇਰਾ ਵਿਸ਼ਾ ਨਹੀਂ ਸੀ, ਗੱਲ ਵਿਚਕਾਰ ਆ ਗਈ। ਕੋਈ ਸੁੰਦਰ ਇਮਾਰਤ ਮਹਿਲ ਤਿਆਰ ਕਰ ਰਿਹਾ ਹੈ ਤੇ ਕੋਈ ਪ੍ਰਸ਼ਨ ਪੈਦਾ ਕਰੇ ਵੀ ਕਿਉਂ, ਤੇ ਇਹ ਜਵਾਬ ਦਿਆਂਗੇ ਨਾ, ਜੀਵਨ ਵਾਸਤੇ। ਕੋਈ ਭੋਜਨ ਖਾ ਰਹੇ ਹਾਂ ਜੀਵਨ ਵਾਸਤੇ, ਮਕਾਨ ਬਣਾ ਰਹੇ ਹਾਂ ਜੀਵਨ ਵਾਸਤੇ, ਚੰਗੀਆਂ ਲਗਜ਼ਰੀ ਕਾਰਾਂ, ਮਹਿੰਗੀਆਂ ਕਾਰਾਂ ਕਿਉਂ, ਜੀਵਨ ਵਾਸਤੇ, ਟ੍ਰੇਨਾਂ ਪਲੇਨ ਜੀਵਨ ਵਾਸਤੇ। ਹੁਣ ਇਸ ਤਰ੍ਹਾਂ ਹੀ ਪ੍ਰਸ਼ਨ ਚੱਲਦੇ ਰਹਿਣ, ਜਿੰਨੇ ਪਸ਼ੂ ਨੇ ਘਰਾਂ ਦੇ ਅੰਦਰ ਕੁੱਤਾ ਰੱਖਿਆ ਕਿਉਂ, ਜੀਵਨ ਵਾਸਤੇ, ਬੈਲ ਨੇ ਇੱਕ ਜ਼ਿਮੀਦਾਰ ਦੇ ਕੋਲ ਜੀਵਨ ਵਾਸਤੇ, ਗਊ ਮੱਝ ਹੈ ਇੱਕ ਮਨੁੱਖ ਦੇ ਕੋਲ ਜੀਵਨ ਵਾਸਤੇ, ਦੁੱਧ ਕਿੱਥੋਂ ਪੀਓਗੇ, ਗਊ ਮੱਝ ਹੈ ਤਾਂ ਜੀਵਨ ਵਾਸਤੇ। ਹੁਣ ਇਸ ਤਰ੍ਹਾਂ ਦੇ ਹਜ਼ਾਰ ਪ੍ਰਸ਼ਨ ਨੇ, ਇਹਨਾਂ ਪ੍ਰਸ਼ਨਾਂ ਦੇ ਨਾਲ ਜੇ ਕੋਈ ਅਖੀਰ ਤੇ ਜਾ ਕੇ ਇੱਕ ਪ੍ਰਸ਼ਨ ਕਰੇ ਵੀ ਜੀਵਨ ਕਿਸ ਵਾਸਤੇ ਹੈ, ਜੋ ਕੁਝ ਹੈ ਉਹ ਜੀਵਨ ਤੋਂ ਕੁਰਬਾਨ ਕਰ ਰਿਹਾ, ਧਨ ਕਮਾ ਕੇ ਜੀਵਨ ਤੋਂ ਕੁਰਬਾਨ ਕਰਦਾ ਹੈ, ਕੱਪੜਾ ਜੀਵਨ ਤੋਂ ਕੁਰਬਾਨ, ਭੋਜਨ ਜੀਵਨ ਤੋਂ ਕੁਰਬਾਨ, ਹਜ਼ਾਰ ਕਿਸਮ ਦੀਆਂ ਦਵਾਈਆਂ ਦਾਰੂ ਇਹ ਜੀਵਨ ਤੋਂ ਕੁਰਬਾਨ, ਮਹਿਲ ਮਾੜੀਆਂ ਜੀਵਨ ਤੋਂ ਕੁਰਬਾਨ, ਟ੍ਰੇਨ ਪਲੇਨ ਜੀਵਨ ਤੋਂ ਕੁਰਬਾਨ, ਪਰ ਪ੍ਰਸ਼ਨ ਮੇਰਾ ਇਹ ਹੈ ਜੀਵਨ ਕਿਸ ਲਈ ਹੈ। ਹੁਣ ਜੀਵਨ ਕਿਸ ਲਈ ਹੈ, ਇਸ ਪ੍ਰਸ਼ਨ ਦਾ ਜਵਾਬ ਖਿਮਾ ਚਾਹਾਂਗਾ ਸਭ ਦੇ ਪਾਸ ਨਹੀਂ ਹੈ। ਫਿਰ ਯਾਦ ਕਰਾਵਾਂ, ਜੇ ਤੁਸੀਂ ਕਹੋ ਕਿ ਜੀਵਨ ਦੋ ਬੱਚਿਆਂ ਨੂੰ ਜਨਮ ਦੇ ਕੇ ਪੜਾਲ ਖਾ ਕੇ ਉਹਨਾਂ ਦਾ ਕਾਰੋਬਾਰ ਖੜਾ ਕਰ ਦੇਣਾ ਜੀਵਨ ਇਸ ਲਈ ਹੈ, ਇਹ ਕੋਈ ਜਵਾਬ ਨਹੀਂ ਔਰ ਤੁਹਾਨੂੰ ਜੀਵਨ ਦੇ ਲਕਸ਼ ਦਾ ਫਿਰ ਪਤਾ ਵੀ ਨਹੀਂ। ਜਿਨ੍ਹਾਂ ਨੂੰ ਪਤਾ ਹੈ ਉਹਨਾਂ ਦਾ ਜਵਾਬ ਇਹ ਨਹੀਂ ਹੁੰਦਾ। ਸਭ ਕੁਝ ਜੀਵਨ ਤੋਂ ਕੁਰਬਾਨ, ਜੀਵਨ ਕਿਸ ਲਈ ਹੈ, ਜੀਵਨ ਦਾ ਮਨੋਰਥ ਕੀ ਹੈ। ਹੁਣ ਜੀਵਨ ਦਾ ਮਨੋਰਥ, ਜੀਵਨ ਦਾ ਲਕਸ਼, ਉਹ ਮੈਂ ਆਪਣੇ ਕੋਲੋਂ ਬਿਆਨ ਨਹੀਂ ਕਰਦਾ, ਜਿਸ ਦੀ ਗੋਦ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਬਹਿ ਕੇ ਆਪ ਸਰਵਣ ਕਰ ਰਹੇ ਹੋ ਕਥਾ, ਉਸੇ ਗੁਰੂ ਕੋਲੋਂ ਹੱਥ ਜੋੜ ਕੇ ਪੁੱਛੋ ਕਿ ਸਤਿਗੁਰੂ ਜੀ ਜੀਵਨ ਕਿਉਂ ਹੈ, ਤੇ ਪਾਤਸ਼ਾਹ ਕਹਿੰਦੇ ਨੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਏ। ਹੁਣ ਇਸ ਪੰਕਤੀ ਦੇ ਅਰਥ ਮੈਂ ਬੜੀ ਵਾਰ ਲੋਕਾਂ ਕੋਲੋਂ, ਬੁਲਾਰਿਆਂ ਕੋਲੋਂ ਸੁਣੇ, ਪਰ ਬਿਲਕੁਲ ਉਲਟ। ਉਹ ਕਹਿੰਦੇ ਨੇ ਗੁਰੂ ਸੇਵਾ ਕੀਤੀ ਤੇ ਭਗਤੀ ਦੀ ਕਮਾਈ ਬੜੀ ਕੀਤੀ ਤਾਂ ਇਹ ਮਨੁੱਖਾ ਦੇਹੀ ਮਿਲੀ। ਅਗਰ ਭਗਤੀ ਕਰਨ ਕਰਕੇ ਤੇ ਸੇਵਾ ਸਿਮਰਨ ਦੇ ਰਾਹ ਤੇ ਚੱਲਣ ਕਰਕੇ ਫੇਰ ਦੇਹੀ ਦਾ ਬੰਧਨ ਰਹਿਣਾ ਤੇ ਦੇਹੀ ਦਾ ਬੰਧਨ ਜਾਏਗਾ ਕਿਵੇਂ, ਦੇਹੀ ਦਾ ਬੰਧਨ ਮੁੱਕੇਗਾ ਕਿਵੇਂ, ਖਤਮ ਕਿਵੇਂ ਹੋਏਗਾ। ਹਕੀਕਤ ਹੈ ਗੁਰ ਸੇਵਾ, ਗੁਰੂ ਸੇਵਾ ਤੇ ਸੰਬੰਧ ਕੀ ਲਫ਼ਜ਼ ਹੈ, ਤੇ ਜੋੜਨ ਵਾਲਾ ਲਫ਼ਜ਼ ਹੈ ਦੋਵਾਂ ਦੇ ਵਿਚਕਾਰ। ਗੁਰ ਸੇਵਾ ਤੇ ਨੰਬਰ 2 ਦੇ ਉੱਤੇ ਭਗਤ ਕਮਾਈ, ਭਗਤੀ ਦੇ ਮਾਰਗ ਦੇ ਉੱਤੇ ਚੱਲ ਕੇ ਭਗਤੀ ਦੀ ਕਮਾਈ ਕਰਨ ਲਈ ਤਬ ਇਹ ਮਾਨਸ ਦੇਹੀ ਪਾਈ ਤਾਂ ਇਹ ਦੇਹੀ ਮਿਲੀ ਹੈ, ਤਾਂ ਇਹ ਸਰੀਰ ਮਿਲਿਆ। ਫਿਰ ਅੱਗੇ ਇਸ ਗੱਲ ਨੂੰ ਸਪਸ਼ਟ ਕਰਦੇ ਨੇ ਸਤਿਗੁਰੂ, ਇਸ ਦੇਹੀ ਕੋ ਸਿਮਰਹਿ ਦੇਵ, ਆਖਿਆ ਇਸ ਦੇਹੀ ਨੂੰ ਦੇਵ ਰੂਹਾਂ ਵੀ ਤਰਸਦੀਆਂ ਨੇ, ਸਿਮਰਦੀਆਂ ਨੇ, ਸੋ ਦੇਹੀ ਭੱਜ ਹਰ ਕੀ ਸੇਵ। ਦੇਹੀ ਜੀਵਨ ਸਰੀਰ, ਇਹਦਾ ਪ੍ਰਯੋਜਨ, ਇਹਦਾ ਮਕਸਦ, ਸੋ ਦੇਹੀ, ਦੇਹੀ ਦੇ ਅੰਦਰ ਆ ਕੇ ਭੱਜ ਹਰ ਕੀ ਸੇਵ। ਫਿਰ ਅਗਾਂ ਕਹਿੰਦੇ ਜਬ ਲਗ ਜਰਾ ਰੋਗ ਨਹੀਂ ਆਇਆ, ਇਸ ਤੋਂ ਪਹਿਲਾਂ ਗੁਰਬਾਣੀ ਦੇ ਦੋ ਬਚਨ ਹੋਰ ਕਹਿੰਦੇ ਨੇ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਮਨੁੱਖੀ ਜੀਵਨ ਦਾ ਪ੍ਰਯੋਜਨ, ਮਨੁੱਖੀ ਜੀਵਨ ਦਾ ਲਕਸ਼, ਇਹਦਾ ਆਯੋਜਨ ਪ੍ਰਯੋਜਨ ਕੀ ਹੈ। ਆਖਿਆ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਮਨੁੱਖਾ ਜਨਮ ਤਾਂ ਮਿਲਿਆ ਹੈ, ਮਨੁੱਖਾ ਜਨਮ ਤਾਂ ਪਾਇਆ ਹੈ। ਹਿੰਦੀ ਦੇ ਅੰਦਰ ਇਹ ਕਹਾਵਤ ਹੈ, ਕਿਧਰੇ ਹਾਈਵੇ ਦੇ ਉੱਤੇ ਇੰਡੀਆ ਚੱਲਦਿਆਂ ਟਰੱਕਾਂ ਦੇ ਪਿੱਛੇ ਲਿਖੀ ਹੋਈ ਇਹ ਪੰਕਤੀ ਤੁਹਾਨੂੰ ਮਿਲ ਜਾਏਗੀ ਹਿੰਦੀ ਦੇ ਅੰਦਰ, ਆਯੋਜਨ ਮੇਂ ਪ੍ਰਯੋਜਨ ਨਾ ਭੁੱਲੇ। ਪ੍ਰਯੋਜਨ ਕਹਿੰਦੇ ਨੇ ਮਨੋਰਥ ਨੂੰ, ਆਯੋਜਨ ਕਹਿੰਦੇ ਨੇ ਭੀੜ ਭੜੱਕੇ ਨੂੰ, ਮੇਲੇ ਨੂੰ। ਦੁਨੀਆਂ ਦੇ ਇਸ ਭੀੜ ਭੜੱਕੇ ਦੇ ਅੰਦਰ, ਦੁਨੀਆਂ ਦੇ ਮੇਲੇ ਦੇ ਅੰਦਰ, ਰੰਗ ਰੌਣਕ ਦੇ ਅੰਦਰ, ਤਮਾਸ਼ੇ ਦੇ ਅੰਦਰ ਪ੍ਰਯੋਜਨ ਨਾ ਭੁੱਲੇ, ਆਪਣਾ ਪ੍ਰਯੋਜਨ ਨਾ ਗਵਾਵੇ, ਆਪਣਾ ਮਨੋਰਥ ਨਾ ਭੁੱਲਵੇ। ਮੇਰਾ ਮਨੋਰਥ ਕੀ? ਆਯੋਜਨ ਵਿੱਚ ਰਹਿਣਾ ਪਏਗਾ। ਕਿਉਂ ਰਹਿਣਾ ਪਏਗਾ? ਕਿਉਂਕਿ ਇਹ ਮਾਇਆਵੀ ਸੰਸਾਰ ਹੈ, ਮਾਇਆਵੀ ਸੰਸਾਰ ਦੇ ਅੰਦਰ ਭੀੜ ਭੜੱਕਾ ਤੇ ਮਿਲੇਗਾ। ਇਹ ਕੱਲਾ ਤੋਂ ਨਹੀਂ, ਪਰ ਇਸ ਆਯੋਜਨ ਦੇ ਅੰਦਰ, ਮੇਲੇ ਦੇ ਅੰਦਰ, ਭੀੜ ਦੇ ਅੰਦਰ ਆਪਣੇ ਪ੍ਰਯੋਜਨ ਨੂੰ, ਆਪਣੇ ਮਨੋਰਥ ਨੂੰ ਭੁੱਲ ਨਾ ਜਾਏ। ਸੜਕ ਤੇ ਬੜੀ ਭੀੜ ਹੁੰਦੀ ਹੈ, ਤੁਸੀਂ ਭੀੜ ਦੇ ਨਾਲ ਰਲ ਕੇ ਅੱਗੇ ਹੀ ਅੱਗੇ ਨਹੀਂ ਤੁਰੇ ਜਾਂਦੇ। ਜਿੱਥੇ ਤੁਹਾਡੀ ਮੰਜ਼ਿਲ ਆਉਂਦੀ ਹੈ, ਉਥੋਂ ਆਪ ਰੋਡ ਨੂੰ ਛੱਡ ਕੇ ਸੱਜੇ ਖੱਬੇ ਨਿਕਲ ਜਾਂਦੇ ਹੋ। ਮੇਰੀ ਮੰਜ਼ਿਲ ਇੱਥੇ ਹੀ ਹੈ, ਮੇਰਾ ਪ੍ਰਯੋਜਨ ਇੱਥੇ ਆਉਣਾ ਸੀ, ਮੇਰਾ ਆਫਿਸ ਇੱਥੇ ਹੈ, ਮੇਰੀ ਫੈਕਟਰੀ ਇੱਥੇ ਹੈ। ਆਪ ਉੱਥੇ ਰੁਕ ਜਾਂਦੇ ਹੋ, ਭੀੜ ਦੇ ਨਾਲ ਨਹੀਂ ਚੱਲਦੇ। ਭੀੜ ਦੇ ਨਾਲ ਚੱਲਣਾ ਪੈਂਦਾ ਹੈ ਰੋਡ ਤੇ ਚੱਲਦਿਆਂ ਚੱਲਦਿਆਂ, ਪਰ ਜਿੱਥੇ ਤੁਹਾਡੀ ਮੰਜ਼ਿਲ ਆ ਗਈ ਤੁਸੀਂ ਭੀੜ ਨੂੰ ਛੱਡ ਦਿੰਦੇ ਹੋ। ਭੀੜ ਦੇ ਨਾਲ ਚੱਲਣਾ ਹੈ, ਕਿਰਤ ਵਿਰਤ ਕਰਨੀ ਹੈ, ਪਰਿਵਾਰ ਵਿੱਚ ਰਹਿਣਾ ਹੈ, ਸੰਸਾਰ ਵਿੱਚ ਵਰਤਣਾ ਹੈ, ਮਾਇਆਵੀ ਸਰੀਰ ਹੈ, ਪਰ ਆਪਣੀ ਮੰਜ਼ਿਲ ਪਰਮਾਤਮਾ ਨੂੰ ਕਦੇ ਆਪਣੇ ਹੱਥੋਂ ਛੱਡੋ ਨਾ, ਗਵਾਓ ਨਾ। ਆਯੋਜਨ ਮੇਂ ਪ੍ਰਯੋਜਨ ਨਾ ਬੋਲੇ। ਗੁਰਬਾਣੀ ਦਾ ਫਰਮਾਨ ਹੈ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਅਗਾਂਹ ਹਜ਼ੂਰ ਕਹਿੰਦੇ ਨੇ, ਜਬ ਲਗ ਜਰਾ ਰੋਗ ਨਹੀਂ ਆਇਆ। ਜਰਾ ਮਤਲਬ ਬੁਢਾਪਾ, ਤੇ ਬੁਢਾਪਾ ਆਪਣੇ ਆਪ ਦੇ ਅੰਦਰ ਹੀ ਇੱਕ ਰੋਗ ਹੈ। ਅਸੀਂ ਕਹਿੰਦੇ ਹਾਂ ਬੁਢਾਪੇ ਵਿੱਚ ਰੋਗ ਆਉਂਦੇ ਨੇ, ਗੁਰਬਾਣੀ ਕਹਿੰਦੀ ਹੈ ਬੁਢਾਪਾ ਆਪ ਹੀ ਰੋਗ ਹੈ। ਜਬ ਲਗ ਜਰਾ, ਜਰਾ ਮੈਨੇ ਬੁਢਾਪਾ, ਜਬ ਲਗ ਜਰਾ ਰੋਗ ਨਹੀਂ ਆਇਆ। ਜਿਤਨਾ ਸਮਾਂ ਸਰੀਰ ਚੱਲਦਾ ਫਿਰਦਾ ਤੰਦਰੁਸਤ ਹੈ, ਜਰੇ ਦੇ ਰੋਗ ਤੋਂ ਬਚਿਆ ਹੈ। ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਅਜੇ ਕਾਲ ਵੀ ਨਹੀਂ ਆਇਆ, ਮੌਤ ਵੀ ਨਹੀਂ ਆਈ। ਜਬ ਲਗ ਬਿਕਲ ਪਈ ਨਹੀਂ ਬਾਣੀ, ਗਲਾ ਬੋਲਦਾ ਹੈ, ਜ਼ੁਬਾਨ ਚੱਲਦੀ ਹੈ, ਭਜਲੇ ਰੇ ਮਨ ਸਾਰੰਗ ਪਾਣੀ। ਹੇ ਮਨ, ਪਰਮਾਤਮਾ ਨੂੰ ਭਜਨ ਦਾ ਯਤਨ ਕਰ। ਭਜਨ ਦਾ ਮਤਲਬ ਜਪਣ ਦਾ ਯਤਨ ਕਰ, ਉਹਦੇ ਨਾਲ ਜੁੜਨ ਦਾ ਯਤਨ ਕਰ। ਤੇ ਫਿਰ ਅੱਗੇ ਇੱਕ ਪ੍ਰਸ਼ਨ ਵੀ ਕਰ ਰਹੇ ਨੇ ਭਗਤ ਕਬੀਰ ਸਾਹਿਬ, ਇਸੇ ਸ਼ਬਦ ਦੇ ਅੰਦਰ ਕਹਿਣ ਲੱਗੇ, ਆਬਣਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਹੁਣ ਤੇ ਜੁੜਦਾ ਨਹੀਂ, ਅੰਤਲਾ ਵੇਲਾ ਆਏਗਾ, ਤੇਰੀ ਜਾ ਖੁੱਲ ਜਾਏਗੀ, ਪਰ ਫੇਰ ਜਾ ਖੁੱਲੀ ਨਾ ਖੁੱਲੀ ਦੇ ਬਰਾਬਰ ਹੈ। ਉਸ ਵਕਤ ਹੋਸ਼ ਆਈ ਨਾ ਆਈ ਦੇ ਬਰਾਬਰ ਹੈ। ਹੋਸ਼ ਵਿੱਚ ਅੱਜ ਆ, ਆਪਣੇ ਪ੍ਰਯੋਜਨ ਨੂੰ ਅੱਜ ਪਛਾਣ, ਆਪਣੇ ਜੀਵਨ ਦੇ ਲਕਸ਼ ਮਨੋਰਥ ਨੂੰ ਅੱਜ ਪਹਿਚਾਣ, ਫੇਰ ਹੋਸ਼ ਆਈ ਨਾ ਆਈ ਦੇ ਬਰਾਬਰ ਹੈ। ਆ ਜਾਵੇ ਤਾਂ ਕੋਈ ਲਾਭ ਨਹੀਂ, ਨਾ ਵੀ ਆਵੇ ਤਾਂ ਵੀ ਕੋਈ ਲਾਭ ਨਹੀਂ, ਫੇਰ ਹੋਸ਼ ਆਈ ਕਿਸ ਅਰਥ ਵਿੱਚ ਹੈ? ਹੁਣ ਮੈਂ ਇੱਕ ਹੋਰ ਬੇਨਤੀ ਕਰਦਾ ਚੱਲਾਂ, ਅਗਰ ਆਪ ਇੱਕ ਬੇਹੋਸ਼ ਬੰਦੇ ਨੂੰ ਕਿਸੇ ਕਾਰਨ ਕਰਕੇ ਉਹ ਬੇਹੋਸ਼ੀ ਦੇ ਅੰਦਰ ਹੈ, ਤੇ ਬੇਹੋਸ਼ ਬੰਦੇ ਨੂੰ ਚੁੱਕ ਕੇ ਆਪ ਕਿਸੇ ਗਾਰਡਨ ਦੀ ਸੈਰ ਕਰਾਉਣ ਵਾਸਤੇ ਚਲੇ ਜਾਓ, ਉੱਥੇ ਤਰ੍ਹਾਂ ਤਰ੍ਹਾਂ ਦੇ ਫੁੱਲ, ਤਰ੍ਹਾਂ ਤਰ੍ਹਾਂ ਦੀ ਮਹਿਕ, ਤਰ੍ਹਾਂ ਤਰ੍ਹਾਂ ਦੀ ਸੁੰਦਰਤਾ, ਰੰਗੀਨੀ, ਜੋਬਨ ਗਾਰਡਨ ਦੇ ਅੰਦਰ ਬੜਾ ਹੈ, ਪਰਮਾਤਮਾ ਦੀ ਬਖੇਰੀ ਹੋਈ ਸੁੰਦਰਤਾ ਬੜੀ ਹੈ। ਹੁਣ ਉਹ ਫੁੱਲ, ਉਹ ਦ੍ਰਿਸ਼ ਤੁਹਾਡੇ ਮਨ ਨੂੰ ਤੇ ਮੋਹ ਲੈਣਗੇ, ਚੰਗੇ ਲੱਗਣਗੇ, ਪਰ ਜਿਹੜਾ ਬੇਹੋਸ਼ ਹੈ ਉਹਨੂੰ ਆਪ ਇੱਕ ਘੰਟਾ ਗਾਰਡਨ ਦੇ ਅੰਦਰ, ਬਾਗ ਦੇ ਅੰਦਰ ਕਮਾਉਣ ਫਰਾਉਣ ਤੋਂ ਬਾਅਦ ਵਾਪਸ ਲੈ ਉਹ ਕਾਰ, ਤੇ ਜਦੋਂ ਆਏ ਉਹਨੂੰ ਹੋਸ਼, ਉਦੋਂ ਉਹਦੇ ਉੱਤੇ ਪ੍ਰਸ਼ਨ ਕਰੋ ਵੀ ਗਾਰਡਨ ਦੀ ਸੈਰ ਕਿਵੇਂ ਦੀ ਰਹੀ, ਬਾਗ ਦੇ ਅੰਦਰ ਗਏ ਸਾਂ ਘੁੰਮਣ ਫਿਰਨ ਲਈ, ਬਗੀਚੇ ਦੀ ਸੈਰ ਕਿਵੇਂ ਦੀ ਰਹੀ? ਉਹ ਕਹੇਗਾ ਮੇਰੇ ਵਾਸਤੇ ਬਗੀਚਾ ਤੇ ਘਰ ਬਰਾਬਰ ਹੈ। ਮੈਂ ਜਾਣਦਾ ਹੀ ਨਹੀਂ ਆ ਕਿ ਮੈਂ ਬਗੀਚੇ ਵਿੱਚ ਸੀ, ਮੈਂ ਜਾਣਦਾ ਹੀ ਨਹੀਂ ਆ ਮੈਂ ਘਰ ਵਿੱਚ ਸੀ, ਬਈ ਕਿਉਂ ਨਹੀਂ ਜਾਣਦਾ? ਕਾਰਨ ਕੀ ਹੈ? ਕਾਰਨ ਇੱਕੋ ਹੈ ਕਿ ਬੇਹੋਸ਼ੀ ਦੇ ਅੰਦਰ ਸਾਂ। ਬੇਹੋਸ਼ੀ ਦੇ ਅੰਦਰ ਗਾਰਡਨ ਦੀ ਸੈਰ ਦਾ ਕੋਈ ਲਾਭ ਨਹੀਂ। ਖਿਮਾ ਚਾਹਾਂਗਾ, ਬੇਹੋਸ਼ੀ ਦੇ ਅੰਦਰ ਗੁਰਦੁਆਰੇ ਆਉਣਾ, ਇੱਥੋਂ ਚਲੇ ਜਾਣਾ, ਕੀ ਲਾਭ ਮਿਲੇਗਾ? ਮੈਂ ਦੇਸ਼ ਵਿਦੇਸ਼ ਦਾ ਭ੍ਰਮਣ ਕਰਕੇ, ਬਹੁਤ ਦੇਸ਼ਾਂ ਦਾ ਮੇਰਾ ਭ੍ਰਮਣ ਹੈ, ਮੈਂ ਵੇਖਿਆ ਕਿ 20-20 ਸਾਲ ਤੋਂ ਜੋ ਲੋਕ ਲਗਾਤਾਰ ਗੁਰਦੁਆਰੇ ਆ ਰਹੇ ਨੇ, ਟਸ ਤੋਂ ਮਸ ਨਹੀਂ ਹੋਏ, ਭੋਰਾ ਪਰ ਵੀ ਫੇਰ ਬਦਲ ਜੀਵਨ ਵਿੱਚ ਨਹੀਂ ਆਇਆ। ਪਿਛਲੇ ਸਾਲ ਵੀ ਇਸ ਤਰ੍ਹਾਂ ਹੀ ਸਨ, ਇਸ ਸਾਲ ਵੀ ਇਸ ਤਰ੍ਹਾਂ ਹੀ ਨੇ, ਤੋ ਕੀ ਅਰਥ ਹੋਇਆ ਗੁਰਦੁਆਰੇ ਆਉਣ ਦਾ? ਪਿਛਲੇ ਸਾਲ ਤੁਸੀਂ ਦੁਕਾਨ ਖੋਲੀ, ਇਸ ਸਾਲ ਵੀ ਦੁਕਾਨ ਤੇ ਜਾ ਰਹੇ ਹੋ, ਕੁਝ ਲਾਭ ਨਹੀਂ ਮਿਲ ਰਿਹਾ, ਤੇ ਦੁਕਾਨ ਤੇ ਜਾਣ ਦਾ ਅਰਥ ਕੀ ਹੋਇਆ? ਲਗਾਤਾਰ ਜੌਬ ਕਰਦੇ ਹੋ ਧਨ ਨਹੀਂ ਮਿਲਦਾ ਤੇ ਜੌਬ ਕਰਨ ਦਾ ਲਾਭ ਕੀ ਹੋਇਆ? ਕੋਈ ਅਰਥ ਰਹਿ ਜਾਂਦਾ ਹੈ ਜੌਬ ਕਰਨ ਦਾ ਜਿੱਥੋਂ ਧਨ ਨਾ ਮਿਲੇ? ਕੋਈ ਅਰਥ ਰਹਿ ਜਾਂਦਾ ਹੈ ਜੇ ਇੱਥੇ ਆਉਣ ਤੋਂ ਬਾਅਦ ਬੰਦੇ ਨੂੰ ਆਪਣਾ ਮਨੋਰਥ ਵੀ ਸਮਝ ਨਾ ਆਵੇ ਤੇ ਗੁਰਦੁਆਰੇ ਆਉਣ ਦਾ ਕੀ ਲਾਭ ਹੋਇਆ? ਕੀ ਅਰਥ ਰਹਿ ਜਾਂਦਾ ਹੈ? ਮਨ ਨੂੰ ਹੋਸ਼ ਵਿੱਚ ਲਿਆਉਣ ਦਾ ਯਤਨ ਕਰੋ, ਮਨ ਨੂੰ ਜਗਾਉਣ ਦਾ ਯਤਨ ਕਰੋ। ਜਿਤਨਾ ਜਾਗੋਗੇ ਓਨੀ ਹੀ ਸਮਝ ਬਣੇਗੀ, ਜਿੰਨਾ ਬੇਹੋਸ਼ੀ ਵਿੱਚ ਜਾਓਗੇ ਓਨੀਆਂ ਲੋੜਾਂ ਘੱਟ ਜਾਣਗੀਆਂ। ਬੇਹੋਸ਼ ਬੰਦੇ ਦੀ ਕੋਈ ਲੋੜ ਨਹੀਂ ਹੁੰਦੀ। ਬੇਹੋਸ਼ ਦੀ ਕੀ ਲੋੜ ਹੈ? ਉਹਦੇ ਉੱਤੇ ਕੱਪੜਾ ਦਿਓ ਨਾ ਦਿਓ, ਉਹਨੂੰ ਕੱਪੜਾ ਮੈਲਾ ਦਿਓ, ਉਹਨੂੰ ਕੱਪੜਾ ਸਾਫ ਸੁਥਰਾ ਦਿਓ, ਬੇਹੋਸ਼ ਦੀ ਸਮਝ ਤੋਂ ਬਾਹਰ। ਕੱਪੜਾ ਜਿਵੇਂ ਦਾ ਦਿਓਗੇ ਉਹਨੂੰ ਪਰਵਾਹ ਹੈ, ਕੋਈ ਉਹਦੀ ਅਪੀਲ ਦਲੀਲ ਨਹੀਂ ਹੈ, ਕਿਉਂਕਿ ਬੇਹੋਸ਼ੀ ਹੈ। ਬੇਹੋਸ਼ੀ ਦੇ ਅੰਦਰ ਉਸ ਮਨੁੱਖ ਨੂੰ ਲੰਮੇ ਚੌੜੇ ਭੋਜਨ ਪਾਣੀ ਦੀ ਲੋੜ ਨਹੀਂ ਪੈਂਦੀ, ਮੋਟਰ ਕਾਰ ਦੀ ਲੋੜ ਨਹੀਂ ਪੈਂਦੀ, ਤਰ੍ਹਾਂ ਤਰ੍ਹਾਂ ਦੀ ਰੰਗ ਰੌਣਕ ਦੁਨੀਆਂ ਦੀ ਬਹਾਰ ਦੀ ਲੋੜ ਬੇਹੋਸ਼ ਵਾਸਤੇ ਬੇਅਰਥ ਹੈ, ਬੇਮੈਨੀ ਹੈ। ਹੋਸ਼ ਵਿੱਚ ਆਇਆ ਬੰਦਾ, ਜਾਗਿਆ ਬੰਦਾ ਸਭ ਕੁਝ ਤੋਂ ਲਾਭ ਲੈ ਲੈਂਦਾ ਹੈ ਤੇ ਬੇਹੋਸ਼ ਬੰਦਾ ਕਿਸੇ ਵੀ ਜਗ੍ਹਾ ਤੇ ਜਾ ਕੇ ਕਿਸੇ ਪਦਾਰਥ ਕੋਲੋਂ ਲਾਭ ਲੈਣਾ ਮੁਸ਼ਕਲ ਬਣ ਜਾਂਦਾ ਹੈ, ਨਹੀਂ ਲੈ ਸਕਦਾ, ਨਹੀਂ ਲਾਭ ਮਿਲੇਗਾ ਕਿਉਂਕਿ ਬੇਹੋਸ਼ ਹੈ। ਅਗਰ ਜਾ ਕੇ ਗੁਰਦੁਆਰੇ ਆਓ, ਮਨ ਨੂੰ ਜਗਾਉਣ ਦਾ ਯਤਨ ਕਰੋ, ਕਥਾ ਥੋੜੀ ਸੁਣੋਗੇ ਲਾਭ ਜ਼ਿਆਦਾ ਮਿਲ ਜਾਏਗਾ, ਕੀਰਤਨ ਥੋੜਾ ਵੀ ਸੁਣ ਲਓਗੇ ਲਾਭ ਜ਼ਿਆਦਾ ਮਿਲ ਜਾਏਗਾ। ਬੇਹੋਸ਼ੀ ਦੇ ਅੰਦਰ ਆਉਣਾ, ਬੇਹੋਸ਼ੀ ਦੇ ਅੰਦਰ ਉੱਠ ਕੇ ਚਲੇ ਜਾਣਾ, ਭੋਰਾ ਪਰ ਵੀ ਲਾਭ ਨਹੀਂ ਮਿਲਦਾ, ਖਿਮਾ ਮੰਗ ਲਵਾਂ ਬੋਲ ਕੁਝ ਕੌੜੇ ਨੇ, ਕੁਝ ਵੀ ਲਾਭ ਨਹੀਂ ਮਿਲਦਾ। ਲਗਾਤਾਰ 20-20 ਸਾਲ ਤੋਂ ਬੰਦੇ ਆ ਰਹੇ ਨੇ ਪਰ ਜੀਵਨ ਦੇ ਅੰਦਰ ਭੋਰਾ ਪਰ ਵੀ ਫਰਕ ਨਹੀਂ ਹੈ, ਰਿੰਚਕ ਮਾਤਰ ਵੀ ਫਰਕ ਨਹੀਂ ਹੈ। ਮੈਂ ਆਪਣੇ ਤੇ ਗੱਲ ਵੀ ਕਰਾਂ, 20-20 ਸਾਲ ਤੋਂ ਕਥਾ ਕਰਦੇ ਨੇ ਲੋਕ, ਕੀਰਤਨ ਕਰਦੇ ਨੇ, ਜੀਵਨ ਦੇ ਅੰਦਰ ਕੋਈ ਫਰਕ ਨਹੀਂ ਹੈ। ਸੁਣਦੇ ਨੇ ਕੋਈ ਫਰਕ ਨਹੀਂ ਹੈ, ਸੇਵਾ ਕਰਦੇ ਨੇ ਕੋਈ ਫਰਕ ਨਹੀਂ ਹੈ। ਕਾਰਨ ਕੀ ਹੈ? ਇੱਕ ਤੇ ਮਨੋਰਥ ਦੀ ਸਮਝ ਨਹੀਂ ਹੈ ਤੇ ਦੂਜਾ ਜੋ ਕਰ ਰਹੇ ਨੇ ਬੇਹੋਸ਼ੀ ਵਿੱਚ ਕਰ ਰਹੇ ਨੇ। ਬੇਹੋਸ਼ ਬੰਦਾ ਬੋਲਦਾ ਹੈ, ਬਰੜਾਉਂਦਾ ਹੈ, ਹੋਸ਼ ਵਿੱਚ ਆਵੇ ਉਹਨੂੰ ਕਹੋ ਕਿ ਤੂੰ ਇਹ ਬੋਲਦਾ ਸੈ, ਉਹ ਕਹਿੰਦਾ ਮੈਨੂੰ ਨੀ ਪਤਾ ਮੈਂ ਬੋਲਦਾ ਸਾਂ, ਮੈਨੂੰ ਸਮਝ ਨਹੀਂ ਕਿ ਮੈਂ ਕੀ ਬੋਲਦਾ ਸਾਂ। ਬੇਹੋਸ਼ੀ ਦੇ ਅੰਦਰ ਆ ਬੋਲ ਰਹੇ ਹੋ, ਕਰ ਰਹੇ ਹੋ, ਆ ਰਹੇ ਹੋ, ਕਮਾ ਰਹੇ ਹੋ, ਇਹਦਾ ਲਾਭ ਹੁੰਦਾ ਤਾਂ ਹੀ ਨਜ਼ਰ ਨਹੀਂ ਪੈ ਰਿਹਾ। ਥੋੜਾ ਕਰੋ ਪਰ ਹੋਸ਼ ਵਿੱਚ ਕਰੋ। ਪ੍ਰਭ ਕੀ ਉਸਤਤ ਕਰਹੋ ਸੰਤ ਮੀਤ, ਸਾਵਧਾਨ ਏਕਾਗਰ ਜੀਤ। ਥੋੜਾ ਕਰ ਲੋ ਪਰ ਹੋਸ਼ ਦੇ ਨਾਲ ਕਰੋ ਤਾਂ ਕਿ ਰਸ ਬਣ ਜਾਏ। ਤੋ ਮੈਂ ਅਰਜ਼ੇ ਕਰ ਰਿਹਾ ਸਾਂ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਣੀ, ਭਜਲੇ ਰੇ ਮਨ ਸਾਰੰਗ ਪਾਣੀ, ਆਪਣਾ ਭਜਸ ਭਜਸ ਕਾ ਪਾਈ ਆਵੇ ਅੰਤ ਨਾ ਭਜਿਆ ਜਾਏ। ਸੋਦਰ ਰਹਿ ਰਾਜ ਸਾਹਿਬ ਜੀ ਦੀ ਪਾਕ ਬਾਣੀ ਦੇ ਅੰਦਰ ਆਪ ਰੋਜ਼ ਰੋਜ਼ ਇੱਕ ਸ਼ਬਦ ਪੜ੍ਹ ਕੇ ਅੱਗੇ ਨਿਕਲ ਜਾਂਦੇ ਹੋ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਇਹ ਮਨੁੱਖਾ ਦੀ ਮਿਲੀ ਪ੍ਰਾਪਤ ਹੋਈ ਕਿਉਂ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਪਰਮੇਸ਼ਵਰ ਨੂੰ ਮਿਲਣ ਵਾਸਤੇ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਸੇ ਸ਼ਬਦ ਦੇ ਅੰਦਰ ਅੱਗੇ ਆ ਕੇ ਮੈਂ ਸ਼ਰਤਨ ਬੇਨਤੀ ਕਰਦਾ ਚੱਲਾ। ਪਾਤਸ਼ਾਹ ਕਹਿੰਦੇ ਨੇ ਸਰੰਜਾਮ ਲਾਗ ਅਵਜਲ ਤਰਨ ਕਹਿ। ਸਰੰਜਾਮ ਦਾ ਅਖਰੀ ਅਰਥ ਹੁੰਦਾ ਇੰਤਜ਼ਾਮ ਕਰਨਾ, ਪ੍ਰਬੰਧ ਕਰਨਾ। ਸਰੰਜਾਮ ਲਾਗ ਇੰਤਜ਼ਾਮ ਕਰ, ਪ੍ਰਬੰਧ ਕਰ। ਪਾਤਸ਼ਾਹ ਕਿਸ ਤਰ੍ਹਾਂ ਦਾ ਪ੍ਰਬੰਧ? ਪਵਜਲ ਤਰਨ ਕਹਿ, ਤਾਂ ਕਿ ਪਵਜਲ ਨੂੰ ਤਰ ਜਾਏ। ਤੇ ਪਵਜਲ ਕੋਈ ਸਪੇਸ ਦੇ ਅੰਦਰ ਵਗਦਾ ਹੋਇਆ ਸਤਲੁਜ ਦਰਿਆ ਵਰਗਾ ਦਰਿਆ ਨਹੀਂ ਹੈ, ਇੱਥੇ ਹੀ ਹੈ। ਆਹ ਜਿਹੜਾ ਦੁੱਖਾਂ ਦਾ ਸਾਗਰ ਜਿਹੜਾ ਸਾਨੂੰ ਝੇਲਣਾ ਪੈ ਰਿਹਾ ਹੈ, ਜਿੱਥੇ ਅਸੀਂ ਡੁੱਬ ਰਹੇ ਹਾਂ, ਹੌਕੇ ਨੇ, ਚੋਰੇ ਨੇ, ਕਲੇ ਕਲੇਸ਼ ਹੈ, ਚਿੰਤਾਵਾਂ ਨੇ, ਇਹਦਾ ਨਾਂ ਪਵਜਲ ਹੈ। ਆਖਿਆ ਸਰੰਜਾਮ ਲਾਗ ਪਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਜਨਮ ਜਾ ਤੇ ਰਿਹਾ ਹੈ ਪਰ ਜਾ ਰਿਹਾ ਹੈ, ਪਾਤਸ਼ਾਹ ਕਹਿਣ ਲੱਗੇ ਬਿਰਥਾ। ਪਾਤਸ਼ਾਹ ਬਿਰਥਾ ਕਿਉਂ? ਰੰਗ ਮਾਇਆ ਕੈ। ਉਧਰ ਫਰੀਦ ਸਾਹਿਬ ਕਹਿਣ ਲੱਗੇ ਜਾ ਰਿਹਾ ਜਨਮ, ਜਾ ਰਹੀਆਂ ਨੇ ਜਨਮ ਦੇ ਰਾਤਾਂ ਤੇ ਜਨਮ ਦੇ ਦਿਨ, ਪਰ ਕਿਵੇਂ ਜਾ ਰਹੇ ਨੇ? ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੋਂ ਆਹੋ ਕਿਹੜੇ ਕੰਮ। ਭਗਤ ਜੀ ਕਹਿਣ ਲੱਗੇ ਇੱਕ ਦਿਨ ਲੇਖਾ ਵੀ ਦੇਣਾ ਪੈਣਾ, ਹਿਸਾਬ ਵੀ ਦੇਣਾ ਪੈਣਾ। ਤੂੰ ਕੀ ਕੰਮ ਲੈ ਕੇ ਆਇਆ ਸੈ, ਕੀ ਤੇਰੀ ਜਿੰਮੇਵਾਰੀ ਫਰਜ਼ ਸੀ, ਉਹਨੂੰ ਤੂੰ ਬਾਖੂਬੀ ਢੰਗ ਦੇ ਨਾਲ ਨਿਭਾਇਆ ਜਾਂ ਨਹੀਂ ਨਿਭਾਇਆ। ਅਸੀਂ ਆਪਣੀ ਜ਼ਿੰਮੇਵਾਰੀ ਤੋਂ ਕਿਨਾਰਾ ਕਾਸ਼ੀ ਕਿਉਂ ਕਰ ਰਹੇ ਹਾਂ? ਕਿਉਂਕਿ ਸਾਡਾ ਮਨ ਭੀੜ ਤੋਂ ਪ੍ਰਭਾਵਿਤ ਹੈ। ਬਹੁਤ ਸਾਰੇ ਲੋਕ ਜਦ ਗੁਨਾਹ ਕਰਦੇ ਨੇ ਤੇ ਅਸੀਂ ਭੀੜ ਤੋਂ ਪ੍ਰਭਾਵਿਤ ਹੋ ਕੇ ਉਸੇ ਰਾਹ ਤੇ ਤੁਰ ਪੈਂਦੇ ਹਾਂ। ਜਦ ਇਤਨੇ ਸਾਰੇ ਲੋਕ ਇਸ ਰਾਹ ਤੇ ਜਾ ਰਹੇ ਨੇ ਤਾਂ ਮੈਂ ਦੂਸਰੇ ਰਾਹ ਦੇ ਉੱਤੇ

0: ਦਾ ਦਰ ਦਰ ਵਾਜੇ ਜਾਏ ਕਹਿ ਕਹਿ ਡਿੱਠੋ ਘੜਿਆਲ ਇਹੋ ਨਦੋਸ਼ਾ ਮਾਰੀਐ ਹਮ ਦੋਸ਼ਾਂ ਦਾ ਕਿਆ ਹਾਲ। ਮਾਰ ਜਦੋਂ ਵੀ ਪੈਂਦੀ ਏ ਉਦੋਂ ਕਿਸੇ ਕਾਰਨ ਕਰਕੇ ਪੈਂਦੀ ਏ, ਕਾਰਨ ਤੋਂ ਬਗੈਰ ਮਾਰ ਨਹੀਂ ਪੈਂਦੀ। ਮਾਂ ਬੱਚੇ ਨੂੰ ਗਰਭ ਤੋਂ ਜਨਮ ਦੇ ਕੇ ਬੱਚੇ ਦੀ ਲਾਲਣਾ ਪਾਲਣਾ ਕਰਦੀ ਹੈ, ਮੂੰਹ ਦੀ ਬੁਰਕੀ ਕੱਢ ਕੇ ਬੱਚੇ ਦੇ ਮੂੰਹ ਵਿੱਚ ਪਾਉਣਾ ਜਾਣਦੀ ਹੈ, ਗਿੱਲੀ ਜਗ੍ਹਾ ਤੇ ਆ ਪੈ ਕੇ ਸੁੱਕੇ ਤੇ ਬੱਚੇ ਨੂੰ ਸਵਾਉਣਾ ਜਾਣਦੀ ਹੈ, ਆਪਣੇ ਸ਼ੌਂਕ ਅਧੂਰੇ ਰੱਖ ਕੇ ਤੇ ਬੱਚੇ ਦਾ ਸ਼ੌਂਕ ਪੂਰਾ ਕਰਨਾ ਵੀ ਜਾਣਦੀ ਹੈ। ਪਰ ਕਦੀ ਕਦੀ ਮਾਂ ਦਾ ਦੂਸਰਾ ਰੂਪ ਵੀ ਸਾਹਮਣੇ ਆਉਂਦਾ, ਜਿੱਥੇ ਮਾਂ ਦੇ ਇਹ ਰੂਪ ਨੇ ਬੱਚੇ ਵਾਸਤੇ ਅਤੀ ਕੋਮਲਤਾ, ਅਤੀ ਨਿੱਘ, ਪਿਆਰ, ਸਭ ਕੁਝ, ਬੱਚੇ ਤੋਂ ਕੁਰਬਾਨੀ, ਆਪਣੀ ਜਵਾਨੀ ਨੂੰ ਨਾਸ ਕਰ ਲੈਂਦੀ ਏ ਮਾਂ ਬੱਚੇ ਦੀ ਲਾਲਣਾ ਪਾਲਣਾ ਕਰਨ ਵਾਸਤੇ, ਬੱਚੇ ਨੂੰ ਜਨਮ ਦੇ ਕੇ। ਜਿੱਥੇ ਮਾਂ ਦਾ ਇੱਕ ਰੂਪ ਇਹ ਹੈ, ਠੀਕ ਦੂਸਰੇ ਪਾਸੇ ਦੂਸਰਾ ਰੂਪ, ਕਦੀ ਕਦੀ ਉਹ ਮਾਂ ਬੱਚੇ ਨੂੰ ਝਿੜਕਾਂ ਦਿੰਦੀ ਹੋਈ, ਬੱਚੇ ਦੇ ਮੂੰਹ ਤੇ ਦੋ ਥੱਪੜ ਜੜਦੀ ਹੋਈ, ਚਪੇੜਾ ਮਾਰਦੀ ਹੋਈ ਵੀ ਤੁਹਾਨੂੰ ਨਜ਼ਰ ਪਏਗੀ। ਤੋ ਹੁਣ ਇਹ ਮਾਂ ਦਾ ਦੂਸਰਾ ਰੂਪ ਹੈ। ਮਾਂ ਦਾ ਸੁਭਾਅ ਨਹੀਂ ਹੈ ਕਿ ਉਹ ਬੱਚੇ ਨੂੰ ਕ੍ਰੋਧ ਵਿੱਚ ਆਣ ਕੇ ਬੱਚੇ ਦੇ ਮੂੰਹ ਦੇ ਉੱਤੇ ਥੱਪੜ ਜੜੇ। ਇਹ ਮਾਂ ਦਾ ਸੁਭਾਅ ਨਹੀਂ ਹੈ, ਪਰ ਮਾਂ ਦੀ ਮਜਬੂਰੀ ਹੈ। ਮਾਂ ਦੀ ਮਜਬੂਰੀ ਕਿ ਜਦ ਬੱਚਾ ਰੋਣਾ ਸ਼ੁਰੂ ਕਰੇ, ਇਲਤੀ ਤੇ ਜਿੱਦੀ ਬਣ ਜਾਏ, ਤੇ ਮਾਂ ਬੱਚੇ ਨੂੰ ਪਿਆਰ ਦੇ ਨਾਲ ਵਰਾਉਣ ਦਾ, ਚੁੱਪ ਕਰਾਉਣ ਦਾ, ਗਲਤੀ ਇਲਤ ਕਰਨ ਤੋਂ ਹਟਾਉਣ ਦਾ ਯਤਨ ਕਰੇ, ਤੇ ਬੱਚਾ ਹਟੇ ਨਾ, ਬੱਚਾ ਸ਼ਰਾਰਤਾਂ ਕਰੀ ਜਾਏ, ਜਿੱਦੀ ਬਣ ਕੇ ਨੁਕਸਾਨ ਕਰੀ ਜਾਏ। ਮਾਂ ਨੂੰ ਬਨਾਵਟੀ ਕ੍ਰੋਧ ਦਾ ਰੂਪ ਪੈਦਾ ਕਰਕੇ ਉਸ ਬੱਚੇ ਦੇ ਮੂੰਹ ਦੇ ਉੱਤੇ ਦੋ ਚਪੇੜਾਂ ਰੱਖਣੀਆਂ ਮਜਬੂਰੀ ਬਣ ਜਾਂਦੀ ਹੈ। ਬਨਾਵਟੀ ਕ੍ਰੋਧ ਪੈਦਾ ਕਰਕੇ ਬੱਚੇ ਨੂੰ ਝਿੜਕ ਦੇਣੀ, ਇਹ ਮਾਂ ਦਾ ਦੂਸਰਾ ਰੂਪ ਹੈ। ਦੁੱਖ ਦੇਣਾ ਨਿਰੰਕਾਰ ਦਾ ਸੁਭਾਅ ਨਹੀਂ ਹੈ। ਇਹ ਮੈਂ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ ਸਾਂ ਉਦਾਹਰਣ ਵਜੋਂ। ਦੁੱਖ ਦੇਣਾ ਗੁਰੂ ਦਾ ਨਿਰੰਕਾਰ ਦਾ ਸੁਭਾਅ ਨਹੀਂ ਹੈ। ਅਗਰ ਉਹਦਾ ਸੁਭਾਅ ਦੁੱਖ ਦੇਣਾ ਨਹੀਂ ਹੈ ਤੇ ਫਿਰ ਸਾਡੇ ਜੀਵਨ ਵਿੱਚ ਦੁੱਖ ਆ ਕਿੱਥੋਂ ਜਾਂਦੇ ਨੇ? ਪਰਮਾਤਮਾ ਨਹੀਂ ਦੇ ਰਿਹਾ ਤੇ ਫਿਰ ਆ ਕਿੱਥੋਂ ਜਾਂਦੇ ਨੇ? ਤਰਕ ਇਹ ਕਹੇਗਾ, ਸਵਾਲ ਇਸ ਤਰ੍ਹਾਂ ਪੈਦਾ ਹੋਏਗਾ, ਪਰਮਾਤਮਾ ਦਾ ਸੁਭਾਅ ਹੈ ਸੁੱਖ ਦੇਣਾ। ਫਿਰ ਗੁਰਬਾਣੀ ਨੂੰ ਪੜ੍ਹ ਕੇ ਵੇਖੋ, ਪਰਮਾਤਮਾ ਵਾਸਤੇ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਜਿਹੜੇ ਬੋਲ ਵਰਤੋਂ ਵਿੱਚ ਲਿਆਂਦੇ, ਇਹ ਆਖਿਆ ਕਿ ਪਰਮਾਤਮਾ ਤੂੰ ਸੁੱਖ ਦਾ ਦਾਤਾ, ਸੁੱਖ ਦਾ ਖਜ਼ਾਨਾ ਹੈ। ਦੁੱਖ ਦਾ ਰੂਪ ਨਹੀਂ ਹੈ, ਸੁੱਖ ਦਾ ਖਜ਼ਾਨਾ ਹੈ। ਸੁੱਖ ਨਿਧਾਨ ਪ੍ਰੀਤਮ ਪ੍ਰਮੇਰੇ, ਪਰਮਾਤਮਾ ਨੂੰ ਸਤਿਗੁਰੂ ਸੁੱਖ ਨਿਧਾਨ ਕਹਿ ਰਹੇ ਨੇ। ਨਿਧਾਨ ਮੈਨੇ ਖਜ਼ਾਨਾ, ਤੂੰ ਸੁੱਖਾਂ ਦਾ ਖਜ਼ਾਨਾ ਹੈ। ਹੇ ਮੇਰੇ ਮਾਲਕ, ਹੇ ਮੇਰੇ ਪ੍ਰੀਤਮ, ਸਾਰੇ ਸੁੱਖ ਤੇਰੇ ਕੋਲੋਂ ਹੀ ਆਉਂਦੇ ਨੇ। ਪਰ ਜੀਵਨ ਦੇ ਅੰਦਰ ਚਾਤ ਮਾਰ ਕੇ ਵੇਖੋ, ਦੁੱਖ ਜ਼ਿਆਦਾ ਨੇ ਤੇ ਸੁੱਖ ਬੜੇ ਥੋੜੇ ਨੇ। ਜੇ ਪਰਮਾਤਮਾ ਦਾ ਸੁਭਾਅ ਦੁੱਖ ਦੇਣਾ ਨਹੀਂ ਤੇ ਫਿਰ ਦੁੱਖ ਸਾਡੇ ਪਾਸ ਆ ਕਿੱਥੋਂ ਰਹੇ ਨੇ? ਕਿੱਥੋਂ ਆਣ ਕੇ ਜੀਵਨ ਦੇ ਅੰਦਰ ਖੜੇ ਹੋ ਜਾਂਦੇ ਨੇ, ਪੈਦਾ ਹੋ ਜਾਂਦੇ ਨੇ, ਆਖਰ ਕਿਉਂ? ਜਦ ਕੋਈ ਬੰਦਾ, ਮਨੁੱਖ ਕਥਾ ਕਰਕੇ ਜਾਂ ਕਥਾ ਸੁਣ ਕੇ ਸੁੱਤੇ ਮਨ ਨੂੰ ਨਾ ਜਗਾਏ, ਬੜੇ ਧਿਆਨ ਦੇ ਨਾਲ ਇਸ ਨੁਕਤੇ ਨੂੰ ਸਮਝਣ ਦੀ ਕਿਰਪਾ ਕਰਿਓ ਜਿੰਨੇ ਸਰੀਰ ਹੋ। ਜਦ ਕੋਈ ਕਥਾ ਸੁਣ ਕੇ ਜਾਂ ਕਰਕੇ ਆਪਣੇ ਸੁੱਤੇ ਮਨ ਨੂੰ ਨਾ ਜਗਾ ਪਾਏ, ਕੀਰਤਨ ਕਰਕੇ ਜਾਂ ਕੀਰਤਨ ਸੁਣ ਕੇ ਆਪਣੇ ਸੁੱਤੇ ਮਨ ਨੂੰ ਨਾ ਜਗਾ ਸਕੇ, ਗੁਰਬਾਣੀ ਦਾ ਪਾਠ ਪਠਨ ਕਰਕੇ, ਨਿਤਨੇਮ ਕਰਕੇ, ਸੰਗਤ ਵਿੱਚ ਆ ਕੇ ਸੇਵਾ ਸਿਮਰਨ ਕਰਕੇ ਕੋਈ ਮਨ ਨੂੰ ਨਾ ਜਗਾ ਸਕੇ, ਤੇ ਪਰਮਾਤਮਾ ਨੂੰ ਫਿਰ ਮਾਂ ਵਾਲਾ ਦੂਸਰਾ ਰੂਪ, ਬਨਾਵਟੀ ਰੂਪ ਧਾਰਨ ਕਰਨਾ ਪੈਂਦਾ ਹੈ। ਜਿਵੇਂ ਮਾਂ ਬੱਚੇ ਦੀ ਦੁਸ਼ਮਣ ਨਹੀਂ ਹੁੰਦੀ, ਜਦੋਂ ਬੱਚੇ ਨੂੰ ਮਾਰ ਰਹੀ ਏ ਮਾਂ ਦੁਸ਼ਮਣ ਨਹੀਂ ਹੁੰਦੀ, ਜੋ ਬੋਲ ਮਾਂ ਆਪਣੇ ਮੂੰਹ ਵਿੱਚੋਂ ਕਹਿ ਰਹੀ ਏ ਬੱਚੇ ਨੂੰ, ਉਹੀ ਬੋਲ ਕੋਈ ਦੂਸਰੀ ਪੜੋਸਨ ਬੱਚੇ ਵਾਸਤੇ ਬੋਲੇ ਤੇ ਮਾਂ ਤੋਂ ਉਹਦੇ ਬੋਲੇ ਹੋਏ ਬੋਲ ਬਰਦਾਸ਼ਤ ਨਹੀਂ ਹੁੰਦੇ? ਤੇ ਜੇ ਕੋਈ ਇਹ ਸਵਾਲ ਕਰੇ ਬਈ ਇਹ ਬੋਲ ਤੂੰ ਆਪ ਕਹਿ ਰਹੀ ਏ, ਇਹ ਬੋਲ ਮੈਂ ਕਹਿਣੇ, ਤੇਰੇ ਮੇਰੇ ਬੋਲਾਂ ਦੇ ਅੰਦਰ ਫਰਕ ਕੀ ਹੈ? ਮਾਂ ਕਹੇਗੀ ਤੂੰ ਹਿਰਦੇ ਦੀ ਗਹਿਰਾਈ ਤੋਂ ਬੋਲ ਬੋਲ ਰਹੀ ਹੈ, ਮੇਰੇ ਬੋਲ ਤੇ ਉਪਰੇ ਉਪਰੇ ਨੇ, ਮੇਰੇ ਬੋਲ ਤੇ ਜ਼ੁਬਾਨ ਦੇ ਨੇ, ਹਿਰਦੇ ਦੀ ਡੂੰਘਾਈ ਤੋਂ ਮਨ ਦੀ ਗਹਿਰਾਈ ਤੋਂ ਨਹੀਂ ਹੈ, ਉਪਰੋਂ ਉਪਰੋਂ ਮੈਂ ਤੇ ਬੋਲ ਰਹੀ ਹਾਂ ਬੱਚੇ ਨੂੰ ਸਮਝਾਉਣ ਲਈ। ਜਦ ਇਹ ਸੁੱਤਾ ਮਨ ਜਾਗੇ ਹੀ ਨਾ ਕਥਾ ਦੇ ਨਾਲ, ਨਾ ਕੀਰਤਨ ਦੇ ਨਾਲ, ਨਾ ਸੇਵਾ ਦੇ ਨਾਲ, ਨਾ ਨਾਮ ਬਾਣੀ ਦੇ ਨਾਲ, ਨਾ ਪਾਠ ਪਠਨ ਦੇ ਨਾਲ, ਪਰਮਾਤਮਾ ਕੋਲ ਜਗਾਉਣ ਵਾਸਤੇ ਇੱਕ ਦੂਸਰਾ ਰਸਤਾ ਹੈ, ਤੇ ਉਹ ਰਸਤਾ ਕੀ ਹੈ? ਫਿਰ ਉਹ ਦੁੱਖ ਦਾ ਡੰਡਾ ਸਿਰ ਵਿੱਚ ਮਾਰਦਾ ਹੈ, ਦੁੱਖ ਤੇ ਭੁੱਖ ਦੇ ਕੇ ਕਈਆਂ ਨੂੰ ਜਗਾ ਦਿੰਦਾ ਹੈ। ਪੰਜਾਬ ਦੇ ਅੰਦਰ ਨਵੀਆਂ ਕਾਰਾਂ, ਨਵੀਆਂ ਟਰਾਲੀਆਂ, ਨਵੀਆਂ ਟਰੱਕਾਂ, ਨਵੀਆਂ ਬੱਸਾਂ ਤੇ ਨਵੇਂ ਬਣੇ ਮਕਾਨਾਂ ਦੇ ਮੱਥਿਆਂ ਦੇ ਉੱਤੇ ਇੱਕ ਗੁਰਬਾਣੀ ਦੀ ਪੰਕਤੀ ਅਕਸਰ ਆਪ ਲਿਖੀ ਹੋਈ ਪੜ੍ਹਦੇ ਹੋ, ਔਰ ਉਹ ਕੀ ਲਿਖਿਆ ਹੁੰਦਾ ਹੈ? ਇਹ ਪੇ ਦਾਤ ਤੇਰੀ ਦਾਤਾਰ, ਜਿਹਦਾ ਮਤਲਬ ਇਹ ਤੇਰੀ ਦਾਤ ਹੈ, ਇਹ ਪੇ ਦਾਤ ਤੇਰੀ ਦਾਤਾਰ। ਪਰ ਇਹਦੇ ਨਾਲ ਦੀ ਪਹਿਲੀ ਪੰਕਤੀ ਜਪਜੀ ਸਾਹਿਬ ਦੇ ਅੰਦਰ ਇਹ ਬੋਲ ਆਉਂਦੇ ਨੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਬਚਨ, ਕੇਤਿਆਂ, ਕੇਤਿਆਂ ਮਤਲਬ ਕਿੰਨਿਆਂ ਸਾਰਿਆਂ ਨੂੰ, ਕੇਤਿਆਂ ਦੁੱਖ ਭੁੱਖ ਸਤ ਮਾਰ, ਹੇ ਨਿਰੰਕਾਰ ਕਈਆਂ ਨੂੰ ਤੂੰ ਦੁੱਖ ਦਿੱਤਾ, ਕਈਆਂ ਨੂੰ ਤੂੰ ਭੁੱਖ ਦਿੱਤੀ, ਕਈਆਂ ਨੂੰ ਹੋਰ ਤਰ੍ਹਾਂ ਦਾ ਦੁੱਖ ਪੱਲੇ ਪਾਇਆ, ਇਹ ਦੁੱਖ ਭੁੱਖ ਤੇਰੇ ਵੱਲੋਂ ਮਿਲਿਆ ਹੋਇਆ ਉਹਦੇ ਵਾਸਤੇ ਦਾਤ ਬਣ ਗਏ। ਕਿਉਂ ਦਾਤ ਬਣ ਗਏ? ਕਿਉਂਕਿ ਉਹ ਦੁੱਖ ਦਾ ਡੰਡਾ ਸਿਰ ਵਿੱਚ ਪੈਂਦਿਆਂ ਹੀ ਜਾਗ ਗਿਆ ਹੈ, ਦੁੱਖ ਦਾ ਡੰਡਾ ਖਾਂਦਿਆਂ ਹੀ ਗੁਰਦੁਆਰੇ ਦਾ ਰਾਹ ਉਹਨੂੰ ਨਜ਼ਰ ਆ ਗਿਆ, ਦੁੱਖ ਦਾ ਡੰਡਾ ਜਿਵੇਂ ਹੀ ਸਿਰ ਵਿੱਚ ਵੱਜਿਆ ਮੰਦਰ ਮਸਜਿਦ ਚੇਤੇ ਵਿੱਚ ਆ ਗਏ ਨੇ। ਜਿਵੇਂ ਦੁੱਖ ਦਾ ਡੰਡਾ ਸਿਰ ਵਿੱਚ ਪੈਂਦਾ ਇਹ ਸਮੇਂ ਵਿੱਚੋਂ ਸਮਾਂ ਕੱਢ ਕੇ ਪਾਠ ਪੂਜਾ ਕਰਨੀ ਸ਼ੁਰੂ ਕਰ ਦਿੰਦਾ, ਤੇ ਜਦ ਸੁੱਖ ਬਣਿਆ ਰਹਿ, ਨਾ ਪਾਠ ਨਾ ਪੂਜਾ ਨਾ ਗੁਰਦੁਆਰਾ ਨਾ ਮੰਦਰ ਨਾ ਮਸਜਿਦ ਨਾ ਸੰਗਤ ਨਾ ਸੇਵਾ, ਕੁਝ ਵੀ ਚੇਤੇ ਵਿੱਚ ਨਹੀਂ ਆਉਂਦਾ, ਯਾਦ ਵਿੱਚ ਨਹੀਂ ਆਉਂਦਾ। ਮੈਂ ਅਕਸਰ ਇੱਕ ਬੇਨਤੀ ਕਰਦਾ, ਝੋਲੀ ਖਾਲੀ ਹੈ ਉਸ ਵਕਤ ਤੇ ਮਨੁੱਖ ਅਰਦਾਸ ਕਰਦਾ ਹੋਇਆ ਸੰਗਤ ਵਿੱਚ ਬਹਿ ਕੇ ਤਰਲੇ ਮਿੰਨਤਾਂ ਕਰਦਾ ਹੋਇਆ ਨਜ਼ਰ ਪੈਂਦਾ ਹੈ। ਜਦ ਝੋਲੀ ਖਾਲੀ ਹੈ, ਦਾਤ ਕੋਈ ਨਹੀਂ ਹੈ, ਪਰ ਜਿਸ ਦਿਨ ਝੋਲੀ ਦੇ ਅੰਦਰ ਦਾਤ ਆ ਜਾਂਦੀ ਹੈ ਉਸੇ ਦਿਨ ਤੋਂ ਬਾਅਦ ਨਾ ਪਾਠ ਨਾ ਪੂਜਾ ਨਾ ਅਰਦਾਸ ਨਾ ਸੇਵਾ ਨਾ ਸਿਮਰਨ ਕੁਝ ਵੀ ਨਹੀਂ ਹੈ, ਭੁੱਲਣਾ ਸ਼ੁਰੂ ਕਰ ਦਿੰਦਾ। ਤੋ ਇਹਦਾ ਮਤਲਬ ਇਹ ਹੋਇਆ ਕਿ ਦੁੱਖ ਤੈਨੂੰ ਇਸ ਰਾਹ ਦੇ ਉੱਤੇ ਤੋਰਦਾ ਹੈ ਤੇ ਸੁੱਖ ਤੈਨੂੰ ਇਧਰੋਂ ਸੁਸਤਾ ਦਿੰਦਾ। ਸੁੱਖ ਆਉਂਦਾ ਹੈ ਤੇ ਬੰਦਾ ਦਲਿੱਦਰੀ ਬਣਦਾ ਹੈ, ਸੁੱਖ ਆਉਂਦਾ ਹੈ ਬੰਦੇ ਦੀ ਨੀਂਦਰਾ ਵੱਧਦੀ ਹੈ, ਸੁੱਖ ਆਉਂਦਾ ਹੈ ਦਲਿੱਦਰ ਵੱਧਦਾ ਹੈ, ਸੁੱਖ ਆਉਂਦਾ ਹੈ ਅੰਮ੍ਰਿਤ ਵੇਲਾ ਗਵਾਚਦਾ ਹੈ। ਜਿਵੇਂ ਜਿਵੇਂ ਸੁੱਖ ਜੀਵਨ ਦੇ ਅੰਦਰ ਵੱਧਦਾ ਹੈ, ਪਦਾਰਥ ਜੀਵਨ ਦੇ ਅੰਦਰ ਵੱਧਦਾ ਹੈ, ਤਨ ਜੀਵਨ ਦੇ ਅੰਦਰ ਬਹੁਤਾਤ ਵਿੱਚ ਹੁੰਦਾ ਹੈ, ਤਿਵੇਂ ਤਿਵੇਂ ਧਰਮ ਵੱਲੋਂ ਮਨ ਕਿਨਾਰਾ ਕਰਨਾ ਸ਼ੁਰੂ ਕਰ ਦਿੰਦਾ ਹੈ। ਔਰ ਇਹ ਸਾਰਿਆਂ ਦੀ ਦਾਸਤਾਨ ਨਹੀਂ, ਬਹੁਤਿਆਂ ਦੀ ਇਸ ਤਰ੍ਹਾਂ ਹੈ, ਵਿਰਲਿਆਂ ਵਿਰਲਿਆਂ ਨੂੰ ਛੱਡ ਕੇ ਬਹੁਤਿਆਂ ਦੀ। ਤਿਵੇਂ ਤਿਵੇਂ ਮਨ ਧਰਮ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੰਦਾ ਹੈ, ਪਰ ਜਿਵੇਂ ਦੁੱਖ ਦਾ ਡੰਡਾ ਅੱਗੋਂ ਸਿਰ ਵਿੱਚ ਪੈਂਦਾ ਹੈ ਤਿਵੇਂ ਧਰਮ ਚੇਤੇ ਆਉਣਾ ਸ਼ੁਰੂ ਹੋ ਜਾਂਦਾ ਹੈ, ਤਿਵੇਂ ਮੰਦਰ ਮਸਜਿਦ ਯਾਦ ਵਿੱਚ ਆ ਜਾਂਦੇ ਨੇ। ਤੋ ਅਰਜ ਮੈਂ ਕਰ ਰਿਹਾ ਸਾਂ, ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ, ਇਹ ਨਿਰੰਕਾਰ ਇਹ ਤੇਰੀ ਦਾਤ ਬਣ ਗਈ, ਤੇਰੇ ਵੱਲੋਂ ਮਿਲਿਆ ਦੁੱਖ ਦਾਤ ਬਣ ਗਈ, ਤੇਰੇ ਵੱਲੋਂ ਮਿਲੀ ਭੁੱਖ ਮੇਰੇ ਲਈ ਦਾਤ ਦਾ ਕੰਮ ਕਰ ਗਈ। ਕਿਉਂ? ਕਿਉਂਕਿ ਮੈਂ ਜਾਗਿਆ ਹਾਂ ਭੁੱਖ ਦਾ ਸਤਾਇਆ, ਮੈਂ ਜਾਗਿਆ ਹਾਂ ਦੁੱਖ ਦਾ ਸਤਾਇਆ, ਵਰਨਾ ਜਾਗਣ ਦਾ ਬੰਦਾ ਨਾਮ ਲੈਂਦਾ ਕਿੱਥੇ ਹੈ? ਇਹ ਕਾਰਨ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਐਲਾਨੀਆਂ ਕਹਿ ਰਹੇ ਨੇ ਦੁੱਖ ਦਾਰੂ, ਤੇ ਦੁੱਖ ਦਾਰੂ ਕਿਉਂ? ਕਿਉਂਕਿ ਦੁੱਖ ਦੇ ਨਾਲ ਤੂੰ ਜਾਗਦਾ ਹੈ। ਦੁੱਖ ਦਾਰੂ ਸੁੱਖ ਰੋਗ ਪਿਆ, ਤੇ ਸੁੱਖ ਰੋਗ ਕਿਉਂ? ਸੁੱਖ ਦੇ ਅੰਦਰ ਤੇਰਾ ਮਨ ਸੌ ਜਾਂਦਾ ਹੈ। ਦੁੱਖ ਦਾਰੂ ਕਿਉਂ? ਤੇਰਾ ਮਨ ਜਾਗਦਾ ਹੈ। ਤੋ ਖੈਰ ਮੈਂ ਅਰਜ ਕਰ ਰਿਹਾ ਸਾਂ, ਜਦ ਵੀ ਕੋਈ ਮਾਰ ਪੈਂਦੀ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਪੈਂਦੀ, ਕਾਰਨ ਤੋਂ ਬਗੈਰ ਨਹੀਂ ਹੈ। ਜਿਸ ਬੱਚੇ ਨੂੰ ਸਵਾਰਨਾ ਹੁੰਦਾ ਹੈ ਔਰ ਸਵਾਰਨਾ ਹੁੰਦਾ ਹੈ ਉਸਤਾਦ ਨੇ ਤਾਲੀਮ ਦੇ ਨਾਲ, ਉਸ ਬੱਚੇ ਨੂੰ ਝਿੜਕਾਂ ਦਾ ਸਾਹਮਣਾ ਕਰਨਾ ਹੀ ਪੈਂਦਾ, ਝਿੜਕਾਂ ਖਾਣੀਆਂ ਹੀ ਪੈਂਦੀਆਂ ਨੇ। ਔਰ ਕਦੀ ਕਦੀ ਬੱਚਾ ਝਿੜਕਾਂ ਖਾਂਦਾ ਖਾਂਦਾ ਇੰਨਾ ਢੀਠ ਹੋ ਜਾਂਦਾ, ਇੰਨਾ ਆਪਣੇ ਮਨ ਨੂੰ ਥੱਲੇ ਡੇਗ ਲੈਂਦਾ, ਝਿੜਕਾਂ ਪੈਂਦੀਆਂ ਰਹਿੰਦੀਆਂ ਨੇ, ਉਹ ਪਰਵਾਹ ਹੀ ਨਹੀਂ ਕਰਦਾ। ਕਦੀ ਕਦੀ ਦੁੱਖ ਦੇ ਅੰਦਰ ਰਹਿ ਕੇ ਵੀ ਬੰਦਾ ਨਹੀਂ ਜਾਗਦਾ, ਭੁੱਖ ਦੇ ਅੰਦਰ ਰਹਿ ਕੇ ਵੀ ਨਹੀਂ ਜਾਗਦਾ, ਪਰ ਕਦੀ ਕਦੀ ਦੁੱਖ ਤੇ ਭੁੱਖ ਦਾ ਸਤਾਇਆ ਹੋਇਆ ਰੱਬੀ ਰਾਹ ਦੇ ਉੱਤੇ ਚੱਲ ਪੈਂਦਾ, ਜਾਗਣਾ ਸ਼ੁਰੂ ਹੁੰਦਾ। ਹੁਣ ਦੁੱਖ ਦਾ ਦੂਸਰਾ ਕਾਰਨ, ਇਹ ਸੀ ਦੁੱਖ ਦਾ ਇੱਕ ਪਹਿਲੂ ਪਰਮਾਤਮਾ ਦੇ ਰਿਹਾ ਹੈ ਸਾਨੂੰ ਜਗਾਉਣ ਵਾਸਤੇ। ਦੁੱਖ ਦਾ ਦੂਸਰਾ ਐਂਗਲ ਹੈ ਤਮਾਮ ਰੱਬ ਜੀ ਦੇ ਪਿਆਰੇ ਭਗਤ ਜਨ ਆਏ ਹੋਏ ਦੁੱਖ ਨੂੰ ਕਸਵੱਟੀ ਦੀ ਤਰ੍ਹਾਂ ਮੰਨਦੇ ਨੇ। ਕਿਉਂ ਕਸਵੱਟੀ ਦੀ ਤਰ੍ਹਾਂ ਮੰਨਦੇ ਨੇ? ਦੁੱਖ ਦੇ ਅੰਦਰ ਆਣ ਕੇ ਤੇ ਸਮਝ ਪੈਂਦੀ ਏ ਤੇਰਾ ਮਨ ਖੜਾ ਕਿੱਥੇ ਹੈ, ਡੋਲਦਾ ਹੈ ਜਾਂ ਅਹਿਲ ਰਹਿੰਦਾ ਹੈ, ਮਨ ਭਟਕਦਾ ਹੈ ਜਾਂ ਟਿਕਿਆ ਰਹਿੰਦਾ ਹੈ, ਮਨ ਸ਼ਿਕਵੇ ਇਤਰਾਜ਼ ਕਰਨੇ ਸ਼ੁਰੂ ਕਰ ਦਿੰਦਾ ਹੈ ਜਾਂ ਸ਼ੁਕਰਾਨੇ ਅੰਦਰ ਰਹਿੰਦਾ ਹੈ। ਮਨ ਤੇਰਾ ਸਥਿਰ ਹੈ ਇੱਕ ਜਗ੍ਹਾ ਦੇ ਉੱਤੇ ਜਾਂ ਦੁੱਖ ਦਾ ਤੂਫਾਨ ਆਉਂਦਿਆਂ ਹੀ ਸੱਜੇ ਖੱਬੇ ਦੌੜਨਾ ਸ਼ੁਰੂ ਕਰ ਦਿੰਦਾ ਹੈ? ਇਸ ਤਰ੍ਹਾਂ ਤੇ ਨਹੀਂ ਹੈ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ ਤੇ ਦੁੱਖ ਆਇਆ ਤੇ ਫਿਰ ਇਹਨੇ ਦੌੜਨਾ ਸ਼ੁਰੂ ਕੀਤਾ, ਧਾਗਾ ਤਵੀਤ ਜੰਤਰ ਮੰਤਰ ਟੂਣਾ ਟੰਜਰ, ਦੌੜਦਾ ਹੈ ਜਾਂ ਟਿਕਿਆ ਰਹਿੰਦਾ ਹੈ? ਦੁੱਖ ਦਾ ਦੂਸਰਾ ਪਹਿਲੂ ਇਹ ਹੈ, ਦੂਸਰਾ ਐਂਗਲ ਇਹ ਹੈ। ਦੁੱਖ ਦਾ ਤੀਸਰਾ ਪਹਿਲੂ ਵੀ ਮੈਂ ਆਪ ਸੰਗਤਾਂ ਦੇ ਸਨਮੁਖ ਬਿਆਨ ਕਰਦਾ ਚੱਲਾਂ। ਦੁੱਖ ਦਾ ਤੀਸਰਾ ਐਂਗਲ, ਜੋ ਅਸੀਂ ਨਿਯਮ ਦੀ ਉਲੰਘਣਾ ਕਰਨੇ ਆ, ਨਿਯਮ ਦੀ ਉਲੰਘਣਾ ਕਰਕੇ ਤਾਂ ਵੀ ਸਾਡੇ ਜੀਵਨ ਦੇ ਅੰਦਰ ਦੁੱਖ ਬਣਦਾ ਹੈ। ਜਦ ਅਸੀਂ ਪ੍ਰਕਿਰਤੀ ਦੇ ਨਾਲ ਛੇੜਖਾਨੀ ਕਰਦੇ ਹਾਂ, ਨਿਯਮ ਦੀ ਉਲੰਘਣਾ ਕਰਦੇ ਹਾਂ, ਬਣ ਜਾਂਦਾ ਹੈ ਦੁੱਖ। ਸਾਨੂੰ ਲੱਗਦਾ ਹੈ ਕਿ ਦੁੱਖ ਕੋਈ ਦੇ ਰਿਹਾ, ਕੋਈ ਨਹੀਂ, ਮੈਂ ਆਪ ਹੀ ਦੁੱਖ ਦਾ ਬਾਇਸ ਬਣ ਗਿਆ। ਦੀਵਾਰ ਸਾਹਮਣੇ ਹੈ, ਆਪ ਜਾਣ ਬੁੱਝ ਕੇ ਅੱਖਾਂ ਬੰਦ ਕਰਕੇ ਦੀਵਾਰ ਦੇ ਨਾਲ ਜਾ ਕੇ ਟਕਰਾ ਜਾਓ, ਮੱਥੇ ਵਿੱਚੋਂ ਖੂਨ ਨਿਕਲ ਆਏ, ਹੁਣ ਇਹਦੇ ਵਿੱਚ ਦੀਵਾਰ ਦਾ ਕੀ ਦੋਸ਼ ਹੈ? ਦੀਵਾਰ ਤੇ ਉੱਥੇ ਹੈ, ਵੇਖ ਕੇ ਤੁਸੀਂ ਚੱਲਣਾ ਸੀ, ਮੈਂ ਦੀਵਾਰ ਦੇ ਨਾਲ ਟਕਰਾ ਰਿਹਾ ਜਾਂ ਮੈਂ ਦਰਵਾਜ਼ੇ ਵਿੱਚੋਂ ਦੀ ਨਿਕਲ ਰਿਹਾ? ਟ੍ਰੈਫਿਕ ਦੇ ਬਣਾਏ ਹੋਏ ਨਿਯਮ ਸੜਕ ਦੇ ਉੱਤੇ ਚੱਲਣ ਵਾਸਤੇ ਉਹਨਾਂ ਨਿਯਮਾਂ ਦੀ ਉਲੰਘਣਾ ਕਰੋ ਤੇ ਫਿਰ ਦੁੱਖ ਜੀਵਨ ਦੇ ਅੰਦਰ ਬਣੇਗਾ ਹੀ, ਸੁੱਖ ਨਹੀਂ ਬਣੇਗਾ, ਦੁੱਖ ਬਣੇਗਾ। ਨਿਯਮ ਨੂੰ ਪਾਲਣਾ ਹੀ ਧਰਮ ਨੂੰ ਪਾਲਣਾ ਹੈ। ਬੜੇ ਧਿਆਨ ਨਾਲ ਇਸ ਬੇਨਤੀ ਨੂੰ ਸਮਝ ਲਿਓ, ਨਿਯਮ ਨੂੰ ਪਾਲਣਾ, ਨਿਯਮ ਦੀ ਪਾਲਣਾ ਕਰਨਾ ਧਰਮ ਦੀ ਪਾਲਣਾ ਕਰਨਾ ਹੈ। ਨਿਯਮ ਨੂੰ ਜਾਣ ਲੈਣਾ ਹੀ ਧਰਮ ਨੂੰ ਜਾਣ ਲੈਣਾ ਹੈ। ਪਰਮਾਤਮਾ ਕੀ ਹੈ? ਧਰਮ। ਧਰਮ ਦਾ ਦੂਸਰਾ ਆਖਰੀ ਅਰਥ ਕੀ ਹੈ? ਨਿਯਮ, ਜੁਗਤ। ਨਿਯਮ ਨੂੰ ਸਮਝ ਲੈਣਾ ਹੀ ਧਰਮ ਨੂੰ ਜਾਣ ਲੈਣਾ ਹੈ, ਔਰ ਨਿਯਮ ਨੂੰ ਨਾ ਸਮਝਣਾ ਧਰਮ ਤੋਂ ਦੂਰ ਰਹਿਣਾ ਹੈ। ਜੋ ਸਤਿਗੁਰੂ ਸਾਹਿਬਾਨਾਂ ਨੇ ਸਾਡੇ ਵਾਸਤੇ ਨਿਯਮ ਬਣਾਏ ਨੇ ਉਹ ਭਲੇ ਲਈ ਬਣਾਏ ਨੇ। ਜਦ ਵੀ ਤੁਸੀਂ ਨਿਯਮ ਦੀ ਉਲੰਘਣਾ ਕਰੋਗੇ ਮਨ ਦੁਖੀ ਹੋਏਗਾ, ਜਦ ਵੀ ਤੁਸੀਂ ਨਿਯਮ ਦੀ ਉਲੰਘਣਾ ਕਰੋਗੇ ਧਨ ਦੁਖੀ ਹੋਏਗਾ। ਅਗਰ ਆਪ ਇੱਕ ਤੀਲਾ ਲੈ ਕੇ ਨੱਕ ਦੇ ਅੰਦਰ ਪਾਓ ਤੇ ਨੱਕ ਦੇ ਅੰਦਰ ਤੀਲਾ ਪਾਉਂਦਿਆਂ ਦੁੱਖ ਹੋਏਗਾ, ਨਿੱਛ ਵੱਜਣੀ ਸ਼ੁਰੂ ਹੋਏਗੀ। ਜਾਣ ਬੁੱਝ ਕੇ ਨਿਯਮ ਨੂੰ ਤੋੜੋ ਕਲੇਸ਼ ਬਣੇਗਾ। ਨਿਯਮ ਨੂੰ ਤੋੜਦੇ ਹਾਂ ਅਸੀਂ ਆਪ। ਇਸ ਤੋਂ ਪਹਿਲਾਂ ਮੈਂ ਇੱਕ ਬੇਨਤੀ ਹੋਰ ਕਰਦਾ ਚੱਲਾਂ। ਪਰਮਾਤਮਾ ਦੀ ਬਣਾਈ ਹੋਈ ਕਾਇਨਾਤ ਦੇ ਅੰਦਰ, ਪ੍ਰਕਿਰਤੀ ਦੇ ਅੰਦਰ ਗ੍ਰਹਿ, ਤਾਰੇ, ਨਛੱਤਰ, ਸੂਰਜ, ਚੰਦਰਮਾ, ਧਰਤੀ, ਦਰਿਆ, ਸਭ ਕੁਝ ਨਿਯਮ ਬੱਧ ਚੱਲ ਰਹੇ ਨੇ, ਨਿਯਮ ਦੇ ਅੰਦਰ ਚੱਲ ਰਹੇ ਨੇ। ਬੜੀ ਤੇਜ਼ ਰਫਤਾਰ ਦੇ ਅੰਦਰ ਗ੍ਰਹਿ ਤਾਰੇ ਚੱਲ ਰਹੇ ਨੇ, ਪਰ ਕੋਈ ਕਿਸੇ ਇੱਕ ਦੂਸਰੇ ਦੇ ਨਾਲ ਟਕਰਾ ਨਹੀਂ ਰਿਹਾ, ਕਿਉਂਕਿ ਨਿਯਮ ਦੀ ਉਲੰਘਣਾ ਕਰਨਾ ਉਹਨਾਂ ਦੇ ਵੱਸ ਵਿੱਚ ਨਹੀਂ ਹੈ। ਸਾਨੂੰ ਪਰਮਾਤਮਾ ਨੇ ਥੋੜੀ ਆਜ਼ਾਦੀ ਕੀ ਦੇ ਦਿੱਤੀ, ਅਸੀਂ ਉਹਦੇ ਬਣਾਏ ਹੋਏ ਨਿਯਮਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੰਦੇ ਹਾਂ। ਆਜ਼ਾਦੀ ਦਾ ਨਜਾਇਜ਼ ਫਾਇਦਾ ਉਠਾਉਣਾ, ਇਹ ਬੰਦਾ ਸੋਚ ਰਿਹਾ ਕਿ ਮੈਂ ਆਜ਼ਾਦੀ ਨੂੰ ਤੋੜ ਕੇ, ਨਿਯਮਾਂ ਨੂੰ ਤੋੜ ਕੇ ਇਹਦਾ ਨਜਾਇਜ਼ ਫਾਇਦਾ ਚੁੱਕਾਂ, ਉਲੰਘਣਾ ਕਰਾਂ, ਸ਼ਾਇਦ ਸੁਖੀ ਰਵਾਂਗਾ। ਪਰ ਰਿਜ਼ਲਟ ਇਹ ਕਹਿੰਦਾ ਹੈ ਕਿ ਸੁਖੀ ਦੇ ਬਜਾਏ ਦੁੱਖ ਸਾਹਮਣੇ ਆਉਂਦਾ ਹੈ, ਸੁੱਖ ਨਹੀਂ ਬਲਕਿ ਦੁੱਖ ਸਾਹਮਣੇ ਆਉਂਦਾ ਹੈ। ਇੱਕ ਬੇਨਤੀ ਮੈਂ ਹੋਰ ਵੀ ਰੱਖਦਾ ਚੱਲਾਂ। ਰਾਜਨੀਤੀ ਦੀ ਕੁਝ ਗੁਲਾਮੀ, ਕੁਝ ਸਮਾਜ ਨੀਤੀ ਦੇ ਬੰਧਨ ਤੇ ਕੁਝ ਧਰਮ ਨੀਤੀ ਦੇ ਬੰਧਨ, ਇਹ ਬੰਧਨ ਨਾ ਤੇ ਬੱਚਿਆਂ ਦੇ ਉੱਤੇ ਲਾਗੂ ਹੁੰਦੇ ਨੇ, ਔਰ ਇਹ ਬੰਧਨ ਨਾ ਪਸ਼ੂਆਂ, ਪਰਿੰਦਿਆਂ ਤੇ ਦੂਸਰੀਆਂ ਜੂਨਾਂ ਦੇ ਉੱਤੇ ਲਾਗੂ ਹੁੰਦੇ ਨੇ। ਰਾਜਨੀਤੀ ਦੇ ਜਿੰਨੇ ਕਾਨੂੰਨ ਬੰਧਨ, ਚਾਹੇ ਉਹ ਰੋਡ ਦੇ ਉੱਤੇ ਚੱਲਣ ਵਾਸਤੇ ਨੇ, ਚਾਹੇ ਉਹ ਦੁਨੀਆਂ ਵਿੱਚ ਰਹਿਣ ਵਾਸਤੇ ਨੇ, ਉਹ ਮਨੁੱਖ ਦੇ ਉੱਤੇ ਲਾਗੂ ਨੇ, ਪਸ਼ੂਆਂ, ਪਰਿੰਦਿਆਂ ਤੇ ਬਾਕੀ ਜੂਨਾਂ ਦੇ ਉੱਤੇ ਉਹ ਲਾਗੂ ਨਹੀਂ ਹੁੰਦੇ, ਆਇਦ ਨਹੀਂ ਹੁੰਦੇ। ਉਹ ਨਿਯਮ ਨੂੰ ਤੋੜਨ ਨਾ ਤੋੜਨ ਉਹਨਾਂ ਦੇ ਉੱਤੇ ਕੋਈ ਕਾਨੂੰਨ, ਕੋਈ ਧਾਰਾ ਲਾਗੂ ਨਹੀਂ ਹੁੰਦੀ, ਤੁਹਾਡੇ ਉੱਤੇ ਹੁੰਦੀ ਹੈ। ਸਮਾਜ ਨੀਤੀ ਦੇ ਬਣੇ ਹੋਏ ਬੰਧਨ, ਸਮਾਜ ਨੀਤੀ ਦੇ ਨਿਯਮ, ਸਮਾਜ ਨੀਤੀ ਨੂੰ ਤੋੜਨਾ, ਅਗਰ ਤੁਸੀਂ ਤੋੜੋਗੇ ਤੁਹਾਡੇ ਉੱਤੇ ਸਮਾਜ ਵੱਲੋਂ ਕੋਈ ਨਾ ਕੋਈ ਦੋਸ਼ ਆਇਦ ਹੁੰਦਾ ਹੈ। ਪਸ਼ੂ ਤੋੜਦਾ ਹੈ, ਪਸ਼ੂ ਦੇ ਉੱਤੇ ਕੋਈ ਦੋਸ਼ ਆਇਦ ਨਹੀਂ, ਪਸ਼ੂ ਇਸ ਬੰਧਨ ਤੋਂ ਮੁਕਤ ਹੈ। ਸਮਾਜ ਨੀਤੀ ਦੇ ਘੇਰੇ ਵਿੱਚ ਪਸ਼ੂ ਨਹੀਂ ਆਉਂਦਾ, ਸਮਾਜ ਨੀਤੀ ਦੇ ਬੰਧਨ ਵਿੱਚ ਪਰਿੰਦੇ ਨਹੀਂ ਆਉਂਦੇ, ਰਾਜਨੀਤੀ ਦੇ ਘੇਰੇ ਵਿੱਚ ਨਹੀਂ ਆਉਂਦੇ। ਤੇ ਅਰਜ਼ ਕਰਾਂ, ਧਰਮ ਨੀਤੀ ਨੇ ਵੀ ਪਸ਼ੂ ਤੇ ਪਰਿੰਦਿਆਂ ਨੂੰ ਆਜ਼ਾਦ ਰੱਖਿਆ ਹੈ, ਉਹ ਵੀ ਇਸ ਬੰਧਨ ਵਿੱਚ ਨਹੀਂ ਆਉਂਦੇ। ਜੋ ਨੀਤੀ ਵਿੱਚ ਨਹੀਂ ਰਹਿੰਦਾ, ਮੂਲ ਰੂਪ ਵਿੱਚ ਕਹਿ ਲੋ ਪਸ਼ੂ ਹੈ, ਤੇ ਜੋ ਬਣੀ ਹੋਈ ਨੀਤੀ ਨੂੰ ਉਲੰਘਣ ਦਾ, ਨਿਯਮਾਂ ਨੂੰ ਤੋੜਨ ਦਾ ਯਤਨ ਕਰੇ, ਖਿਮਾ ਚਾਹਾਂਗਾ, ਜ਼ੁਬਾਨ ਕੰਬਦੀ ਹੈ, ਉਹ ਵੀ ਪਸ਼ੂ ਹੈ, ਪਸ਼ੂਆਂ ਤੋਂ ਘੱਟ ਨਹੀਂ ਹੈ, ਉਹ ਵੀ ਪਸ਼ੂ ਹੈ। ਪਸ਼ੂ ਨਿਯਮ ਨੂੰ ਤੋੜਦਾ ਹੈ, ਪਸ਼ੂ ਹੱਦ ਬੰਦੀ ਨੂੰ ਤੋੜਦਾ ਹੈ, ਮਨੁੱਖ ਵੀ ਹੱਦ ਬੰਦੀ ਨੂੰ ਤੋੜਦਾ ਹੈ, ਨਿਯਮ ਨੂੰ ਤੋੜਦਾ ਹੈ। ਫਿਰ ਇਹਦੇ ਅੰਦਰ ਤੇ ਉਹਦੇ ਅੰਦਰ ਫਰਕ ਕਿਸ ਗੱਲ ਦਾ ਹੋਇਆ? ਉਹ ਵੀ ਨਿਯਮ ਵਿੱਚ ਨਹੀਂ ਰਹਿਣਾ ਚਾਹੁੰਦਾ, ਇਹ ਵੀ ਨਿਯਮ ਵਿੱਚ ਨਹੀਂ ਰਹਿਣਾ ਚਾਹੁੰਦਾ, ਤੇ ਫਰਕ ਕਿਸ ਗੱਲ ਦਾ ਹੈ? ਪਸ਼ੂ ਦੇ ਤੁਲ ਹੋਏ ਤੋ ਖੈਰ। ਨਿਯਮ ਦੀ ਉਲੰਘਣਾ ਕਰਨ ਕਰਕੇ ਜੀਵਨ ਦੇ ਅੰਦਰ ਦੁੱਖ ਆਣ ਕੇ ਖੜਾ ਹੋ ਜਾਂਦਾ ਹੈ, ਤੇ ਫਿਰ ਮਨੁੱਖ ਦਾ ਬਣਿਆ ਹੋਇਆ ਸੁਭਾਅ, ਇਹਦਾ ਪੱਕਿਆ ਹੋਇਆ ਸੁਭਾਅ, ਇਹ ਮੈਂ ਕਹਿ ਸਕਣਾ ਹਜ਼ਾਰਾਂ ਵਿੱਚੋਂ ਵਿਰਲੇ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਸੁਭਾਅ ਹੈ, ਮੇਰਾ ਵੀ ਇਹੀ ਹੈ, ਤੁਹਾਡਾ ਵੀ ਇਹੀ ਹੈ, ਹਜ਼ਾਰਾਂ ਵਿੱਚੋਂ ਵਿਰਲੇ ਨੂੰ ਛੱਡ ਕੇ। ਦੁੱਖ ਆਉਂਦਾ ਹੈ ਜੀਵਨ ਵਿੱਚ, ਤੇ ਕੋਈ ਕੋਲ ਬਹਿ ਕੇ ਸਾਡੇ ਦੁੱਖ ਦੀ ਦਾਸਤਾਨ ਸੁਣਨੀ ਚਾਹੇ, ਸਾਡੇ ਦੁੱਖ ਦੀ ਕਥਾ, ਦੁੱਖ ਦੀ ਗਾਥਾ ਫਰੋਲਣੀ ਚਾਹੇ, ਤੇ ਸਾਡੀ ਉਂਗਲੀ ਦੂਸਰੇ ਵੱਲ ਉੱਠਦੀ ਹੈ। ਮੈਂ ਤੇ ਬੜਾ ਸੁਖੀ ਸੀ, ਪਰ ਮੈਂ ਦੂਜੇ ਕਾਰਨ ਦੁਖੀ ਹਾਂ, ਮੈਂ ਆਪਣੇ ਕਾਰਨ ਦੁਖੀ ਨਹੀਂ ਹਾਂ। ਬੜੇ ਧਿਆਨ ਨਾਲ ਸਮਝਣ ਦੀ ਕਿਰਪਾ ਕਰਿਓ, ਮੈਂ ਆਪਣੇ ਕਾਰਨ ਦੁਖੀ ਨਹੀਂ ਹਾਂ, ਦੁਖੀ ਤਾਂ ਮੈਂ ਹਾਂ, ਪਰ ਦੁਖੀ ਮੈਂ ਦੂਜੇ ਦੇ ਕਾਰਨ ਹਾਂ। ਤੇ ਹੁਣ ਦੂਜਾ ਸਾਡੇ ਜੀਵਨ ਦੇ ਅੰਦਰ ਕੌਣ ਹੈ? ਮਾਂ ਬਾਪ ਨੂੰ ਪੁੱਛੋ ਵੀ ਦੁਖੀ ਹੋ, ਕਲਪਦੇ ਨਜ਼ਰ ਆ ਰਹੇ ਹੋ ਕਾਰਨ, ਉਹ ਕਹਿੰਦੇ ਨੇ ਜਿਤਨਾ ਸਮਾਂ ਅਸੀਂ ਦੋ ਸੀ ਬੜਾ ਜੀਵਨ ਦੇ ਅੰਦਰ ਚੈਨ ਸ਼ਾਂਤੀ ਸੀ, ਬਸ ਜਦੋਂ ਤੋਂ ਬੱਚਿਆਂ ਨੇ ਜਨਮ ਲੈ ਲਿਆ, ਘਰ ਦੀ ਮਾਣ ਮਰਿਆਦਾ ਨੂੰ ਚੋਟ ਪਹੁੰਚਾ ਰਹੇ ਨੇ, ਬਣੀ ਹੋਈ ਮਾਣ ਮਰਿਆਦਾ ਦੀ ਉਲੰਘਣਾ ਕਰ ਰਹੇ ਨੇ, ਉਦੋਂ ਤੋਂ ਲੈ ਕੇ ਦੁੱਖ ਬਣ ਗਿਆ। ਸਾਰੀਆਂ ਖੁਸ਼ੀਆਂ, ਸਾਰਾ ਚੈਨ ਉਦੋਂ ਤੋਂ ਲੈ ਕੇ ਘਰੋਂ ਚਲਾ ਗਿਆ ਜਦ ਤੋਂ ਬੱਚਿਆਂ ਨੇ ਜਨਮ ਲੈ ਲਿਆ। ਹੁਣ ਬੱਚੇ ਵੀ ਕਲਪਦੇ ਨਜ਼ਰ ਆ ਰਹੇ ਨੇ, ਰੋਂਦੇ ਨਜ਼ਰ ਆ ਰਹੇ ਨੇ। ਪੁੱਛੋ ਉਹਨਾਂ ਦੋ ਬੱਚਿਆਂ ਨੂੰ ਵੀ ਤੁਸੀਂ ਵੀ ਰੋ ਰਹੇ ਹੋ, ਤੁਸੀਂ ਵੀ ਕਲਪ ਰਹੇ ਹੋ, ਤੁਹਾਡੇ ਦੁੱਖ ਦਾ ਕਾਰਨ, ਤੁਹਾਡੇ ਤੇ ਜੇ ਬੱਚੇ ਨਹੀਂ ਹੈ, ਤੁਹਾਡੇ ਦੁੱਖ ਦਾ ਕਾਰਨ? ਉਹ ਕਹਿੰਦੇ ਨੇ ਅਸੀਂ ਤੇ ਸੁਖੀ ਆ, ਪਰ ਕਰੀਏ ਕਿ ਮਾਂ ਬਾਪ ਚੰਗੇ ਨਹੀਂ ਮਿਲੇ, ਇਹਨਾਂ ਕਾਰਨ ਦੁਖੀ ਆ। ਪਤੀ ਨੂੰ ਪੁੱਛੋ ਬਈ ਤੂੰ ਰੋਂਦਾ ਕਲਪਦਾ ਹੋਕੇ ਭਰਦਾ ਝੋਰੇ ਝੁਰਦਾ ਹੋਇਆ ਨਜ਼ਰ ਪੈ ਰਹੇ ਕਿਉਂ? ਉਹ ਕਹਿੰਦਾ ਜਿਤਨਾ ਸਮਾਂ ਮੈਂ ਇਕੱਲਾ ਸੀ ਸੁਖੀ ਸੀ, ਪਤਨੀ ਆ ਗਈ ਉਦੋਂ ਤੋਂ ਲੈ ਕੇ ਦੁੱਖ ਬਣ ਗਿਆ, ਮੇਰੇ ਦੁੱਖ ਦਾ ਕਾਰਨ ਮੇਰੀ ਪਤਨੀ ਹੈ। ਪਤਨੀ ਨੂੰ ਪੁੱਛੋ ਬਈ ਤੂੰ ਕਿਉਂ ਰੋ ਰਹੀ ਹੈ, ਤੇਰੇ ਰੋਣ ਦਾ, ਤੇਰੇ ਦੁੱਖ ਦਾ ਕਾਰਨ? ਉਹ ਕਹਿੰਦੀ ਮੈਂ ਤੇ ਬਿਲਕੁਲ ਆਨੰਦ ਵਿੱਚ ਆ, ਪਰ ਕਰਾਂ ਕਿ ਜਦੋਂ ਦਾ ਪਤੀ ਮਿਲ ਗਿਆ ਉਦੋਂ ਦਾ ਦੁੱਖ ਬਣ ਗਿਆ। ਪਤਨੀ ਦਾ ਦੋਸ਼ ਪਤੀ ਉੱਤੇ, ਪਤੀ ਦਾ ਦੋਸ਼ ਪਤਨੀ ਉੱਤੇ ਹੈ, ਮਾਂ ਬਾਪ ਦਾ ਦੋਸ਼ ਬੱਚਿਆਂ ਉੱਤੇ, ਤੇ ਬੱਚਿਆਂ ਦਾ ਦੋਸ਼ ਮਾਂ ਬਾਪ ਦੇ ਉੱਤੇ। ਭਾਈ ਕਹਿ ਰਿਹਾ ਮੈਂ ਦੂਜੇ ਭਾਈ ਕਰਕੇ ਦੁਖੀ ਹਾਂ, ਭਾਈ ਕਹਿ ਰਿਹਾ ਮੈਂ ਭੈਣ ਕਰਕੇ ਦੁਖੀ ਹਾਂ, ਇੱਕ ਯਾਰ ਕਹਿ ਰਿਹਾ ਮੈਂ ਦੂਸਰੇ ਸੱਜਣ ਮਿੱਤਰ ਕਰਕੇ ਦੁਖੀ ਹਾਂ, ਔਰ ਫਿਰ ਕੋਈ ਇਹ ਕਹਿ ਦਿੰਦਾ ਮੈਂ ਸਮਾਜ ਕਰਕੇ ਦੁਖੀ ਹਾਂ। ਕਦੀ ਕਦੀ ਮਨੁੱਖ ਇੱਥੇ ਤੱਕ ਵੀ ਬੋਲਣ ਦੀ ਹਿੰਮਤ ਕਰ ਲੈਂਦਾ ਹੈ, ਉਹ ਕਹਿੰਦਾ ਮੈਂ ਨਿਰੰਕਾਰ ਕਰਕੇ ਦੁਖੀ ਹਾਂ, ਕਰਮ ਤੇ ਮੈਂ ਬਹੁਤ ਕਰ ਰਿਹਾ, ਮੈਂ ਕਰਦਾ ਬਹੁਤ ਹਾਂ, ਸੇਵਾ ਬੜੀ ਹੈ, ਸਿਮਰਨ ਬੜਾ ਹੈ, ਨਿਰੰਕਾਰ ਸੁਣਿਆ ਸੀ ਕੁਝ ਦਿੰਦਾ ਹੈ, ਦੇ ਕੁਝ ਨਹੀਂ ਰਿਹਾ, ਮੈਂ ਉਹਦੇ ਕਾਰਨ ਦੁਖੀ ਹਾਂ। ਤੋ ਹੁਣ ਜਦ ਵੀ ਬੰਦਾ ਦੋਸ਼ ਆਇਦ ਕਰਦਾ ਹੈ ਉਹ ਦੂਸਰੇ ਦੇ ਉੱਤੇ ਕਰਦਾ ਹੈ, ਜਦ ਵੀ ਬੰਦਾ ਉਂਗਲੀ ਦਾ ਇਸ਼ਾਰਾ ਕਰਦਾ ਹੈ ਦੂਜੇ ਵੱਲ, ਮੈਂ ਤੇਰੇ ਕਰਕੇ ਦੁਖੀ ਹਾਂ। ਤੋ ਹੁਣ ਬੇਨਤੀ ਕਰਾਂ, ਜੇ ਮੇਰੀ ਉਂਗਲੀ ਮੇਰੇ ਵੱਲ ਆ ਹੀ ਨਹੀਂ ਰਹੀ, ਮਤਲਬ ਮੇਰਾ ਇਸ਼ਾਰਾ ਮੇਰੇ ਵੱਲ ਆ ਹੀ ਨਹੀਂ ਰਿਹਾ ਕਿ ਮੈਂ ਆਪਣੇ ਕਾਰਨ ਦੁਖੀ ਹਾਂ, ਮੇਰੇ ਦੁੱਖ ਦਾ ਕਾਰਨ ਹੀ ਦੂਜਾ ਹੈ, ਤੋ ਫਿਰ ਬਦਲਣਾ ਵੀ ਦੂਜੇ ਨੂੰ ਚਾਹੀਦਾ, ਮੈਂ ਆਪਣੇ ਆਪ ਨੂੰ ਕਿਉਂ ਬਦਲਾਂ? ਜਦ ਮੈਂ ਆਪਣੇ ਕਾਰਨ ਦੁਖੀ ਨਹੀਂ ਤੋ ਮੈਂ ਆਪਣੇ ਆਪ ਨੂੰ ਬਦਲਾਂ ਕਿਉਂ? ਨਿਯਮ ਇਹ ਕਹਿੰਦਾ ਜਿਹਦੇ ਕਾਰਨ ਦੁਖੀ ਹੈ ਉਹ ਬਦਲਣਾ ਚਾਹੀਦਾ ਹੈ। ਹੁਣ ਮੇਰਾ ਇਸ਼ਾਰਾ ਦੂਜੇ ਵੱਲ, ਮੈਂ ਦੂਜੇ ਕਾਰਨ ਦੁਖੀ ਹਾਂ, ਪਤੀ ਦਾ ਇਸ਼ਾਰਾ ਹੈ ਪਤਨੀ ਵੱਲ ਕਿ ਮੈਂ ਇਹਦੇ ਕਾਰਨ ਦੁਖੀ ਹਾਂ, ਤੇ ਪਤੀ ਦਾ ਸਾਰਾ ਜ਼ੋਰ, ਸਾਰਾ ਉਪਦੇਸ਼, ਸਾਰਾ ਯਤਨ ਇੱਥੇ ਹੁੰਦਾ ਹੈ ਕਿ ਪਤਨੀ ਆਪਣੇ ਸੁਭਾਅ ਨੂੰ ਬਦਲ ਲਵੇ, ਮੈਂ ਨਾ ਬਦਲਾਂ। ਕਿਉਂ ਮੈਂ ਨਾ ਬਦਲਾਂ? ਕਿਉਂਕਿ ਮੈਂ ਆਪਣੇ ਕਾਰਨ ਦੁਖੀ ਨਹੀਂ ਹਾਂ, ਮੈਂ ਦੁਖੀ ਹਾਂ ਪਤਨੀ ਕਾਰਨ। ਤੇ ਹੁਣ ਸੁਭਾਅ ਨੂੰ ਪਤਨੀ ਬਦਲੇ। ਪਤਨੀ ਦਾ ਸਾਰਾ ਜ਼ੋਰ ਸਾਰਾ ਯਤਨ ਇਸ ਗੱਲ ਦੇ ਉੱਤੇ ਹੁੰਦਾ ਹੈ, ਉਹ ਕਹਿੰਦੀ ਮੈਂ ਆਪਣਾ ਸੁਭਾਅ ਨਾ ਬਦਲਾ। ਹੁਣ ਬਦਲੇ ਕੌਣ? ਪਤੀ ਆਪਣੇ ਆਪ ਨੂੰ ਬਦਲੇ, ਕਿਉਂਕਿ ਮੈਂ ਦੁਖੀ ਹਾਂ ਪਤੀ ਦੇ ਕਾਰਨ। ਤੇ ਸੁਭਾਅ ਜਾਂ ਨਿਯਮ ਬਦਲਨੇ ਨੇ ਤੇ ਫਿਰ ਪਤੀ ਬਦਲੇ, ਮੈਂ ਕਿਉਂ ਬਦਲਾਂ? ਚਲੋ ਗੱਲ ਹੋਰ ਅੱਗੇ ਕਰੀਏ। ਮਾਂ ਬਾਪ ਸਾਰਾ ਉਪਦੇਸ਼ ਸਾਰਾ ਜ਼ੋਰ ਲਾ ਰਹੇ ਨੇ ਬੱਚੇ ਆਪਣੇ ਆਪ ਨੂੰ ਬਦਲਣ, ਤੇ ਬੱਚਿਆਂ ਦਾ ਸਾਰਾ ਜ਼ੋਰ ਹੈ ਮਾਂ ਬਾਪ ਬਦਲਣ। ਹੁਣ ਗੁਰਬਾਣੀ ਨੂੰ ਪੁੱਛੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪਾਤਸ਼ਾਹ ਦੁਖੀ ਤੇ ਅਸੀਂ ਹਾਂ, ਮਾਰ ਤੇ ਸਾਨੂੰ ਪੈ ਰਹੀ ਹੈ। ਕਿਉਂਕਿ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਹਮ ਦੋਸ਼ਾਂ ਦਾ ਕਿਆ ਹਾਲ, ਮਾਰ ਸਾਨੂੰ ਪੈ ਰਹੀ ਹੈ, ਦੁਖੀ ਅਸੀਂ ਹਾਂ, ਪਰ ਸਤਿਗੁਰੂ ਬੇਨਤੀ ਤੁਹਾਡੇ ਸਾਹਮਣੇ ਕਰਕੇ ਤੁਹਾਡੇ ਕੋਲੋਂ ਜਵਾਬ ਲੈਣਾ ਚਾਹੁੰਦੇ ਹਾਂ, ਸਾਡੇ ਦੁੱਖ ਦਾ ਕਾਰਨ ਕੀ ਹੈ? ਕੋਈ ਦੂਜਾ ਕਾਰਨ ਹੈ ਜਾਂ ਮੈਂ ਕਾਰਨ ਆ? ਦੇਖੋ ਜੇ ਤੇ ਕਵਾਂ ਮੈਂ ਤੁਹਾਡੇ ਸਾਹਮਣੇ ਕੋਈ ਗੱਲ ਆਪਣੀ ਦਲੀਲ ਆਪਣੇ ਗਿਆਨ ਵਿੱਚੋਂ, ਤੇ ਮੇਰਾ ਗਿਆਨ ਅਧੂਰਾ ਕਿਉਂਕਿ ਮੈਂ ਆਪ ਅਧੂਰਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਨਾਂ ਗਿਆਨ ਅਧੂਰਾ ਹੈ ਤੇ ਨਾ ਦਲੀਲ ਅਧੂਰੀ। ਤੋ ਹੁਣ ਗੁਰੂ ਨੂੰ ਪੁੱਛਿਆ ਸਤਿਗੁਰੂ ਮੈਂ ਦੁਖੀ ਆ, ਮੈਂ ਆਪਣੇ ਕਾਰਨ ਦੁਖੀ ਆ ਜਾਂ ਮੈਂ ਦੂਜਿਆਂ ਦੇ ਕਾਰਨ ਦੁਖੀ ਆ? ਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਨੇ, ਉਹ ਕਹਿੰਦੇ ਨੇ ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਅਵਰ ਜਣਾ ਦਾ ਮਤਲਬ ਕੀ ਹੈ? ਦੂਜਿਆਂ ਨੂੰ। ਜੋ ਮੈਂ ਕੀਆ, ਜੋ ਮੈਂ ਕਮਾਈ ਕੀਤੀ ਹੈ, ਜੋ ਮੈਂ ਕਰਮ ਕੀਤੇ ਨੇ, ਸੋ ਮੈਂ ਪਾਇਆ, ਉਹ ਮੇਰੀ ਝੋਲੀ ਵਿਚ ਆ ਗਿਆ, ਦੋਸ਼ ਨਾ ਦੀਜੈ ਅਵਰ ਜਣਾ। ਇੱਕ ਬੇਨਤੀ ਮੈਂ ਇੱਥੇ ਰੁਕ ਕੇ ਹੋਰ ਕਰਦਾ ਚੱਲਾਂ ਆਪ ਸੂਝਵਾਨ ਸੰਗਤਾਂ ਦੇ ਸਨਮੁਖ। ਦੁਨੀਆਂ ਦੇ ਅੰਦਰ ਜਿੰਨੇ ਫਲਦਾਰ ਬੂਟੇ ਨੇ, ਉਹ ਬੂਟੇ ਆਪਣਾ ਫਲ ਆਪ ਨਹੀਂ ਖਾਂਦੇ। ਅਮਰੂਦ ਦੇ ਬੂਟੇ ਨੂੰ ਬੜਾ ਫਲ ਲੱਗਦਾ ਹੈ, ਪਰ ਅਮਰੂਦ ਦਾ ਬੂਟਾ ਆਪਣਾ ਫਲ ਆਪ ਨਹੀਂ ਖਾਂਦਾ, ਦੂਸਰੇ ਖਾਂਦੇ ਨੇ। ਪਸ਼ੂ ਖਾਂਦੇ ਨੇ, ਕੀੜੇ ਖਾਂਦੇ ਨੇ, ਪਰਿੰਦੇ ਖਾਂਦੇ ਨੇ, ਮਨੁੱਖ ਖਾਂਦਾ ਹੈ। ਸੇਬ ਹੈ, ਸੰਤਰਾ ਹੈ, ਕੇਲੇ ਨੇ, ਅੰਗੂਰ ਨੇ, ਜਿਤਨੇ ਵੀ ਫਲ ਨੇ ਲੱਗਦੇ ਨੇ ਬੂਟਿਆਂ ਦੇ ਨਾਲ, ਪਰ ਉਹ ਬੂਟਾ ਫਲ ਆਪ ਨਹੀਂ ਖਾ ਰਿਹਾ, ਪੈਦਾ ਕਰ ਰਿਹਾ ਦੂਜੇ ਵਾਸਤੇ, ਫਲ ਖਾ ਰਿਹਾ ਦੂਜਾ। ਮਨੁੱਖ ਇੱਕ ਇਸ ਤਰ੍ਹਾਂ ਦਾ ਰੁੱਖ ਹੈ, ਮਨੁੱਖ ਇੱਕ ਇਸ ਤਰ੍ਹਾਂ ਦਾ ਬੂਟਾ ਹੈ, ਇਹਨੂੰ ਜੋ ਵੀ ਫਲ ਲੱਗਦਾ ਹੈ ਇਹਦੀ ਝੋਲੀ ਵਿੱਚ ਡਿੱਗਦਾ ਹੈ ਤੇ ਇਹਨੂੰ ਹੀ ਖਾਣਾ ਪੈਂਦਾ ਹੈ। ਫਿਰ ਮੈਂ ਬੇਨਤੀ ਕਰਾਂ, ਮਨੁੱਖ ਇੱਕ ਇਸ ਤਰ੍ਹਾਂ ਦਾ ਬੂਟਾ ਹੈ, ਇਹਨੂੰ ਜਿਸ ਤਰ੍ਹਾਂ ਦਾ ਵੀ ਫਲ ਲੱਗਦਾ ਹੈ, ਫਲ ਕੌੜਾ ਲੱਗੇ ਤਾਂ ਤੇਰੀ ਝੋਲੀ ਵਿੱਚ ਆਉਣਾ ਹੈ ਤੇ ਖਾਣਾ ਤੈਨੂੰ ਪੈਣਾ ਹੈ, ਫਲ ਮਿੱਠਾ ਲੱਗੇ ਡਿੱਗਣਾ ਤੇਰੀ ਝੋਲੀ ਵਿੱਚ ਹੈ, ਖਾਣਾ ਵੀ ਤੈਨੂੰ ਪੈਣਾ ਹੈ। ਇਹ ਗੱਲ ਵੱਖਰੀ ਹੈ ਕਿ ਹੱਸ ਕੇ ਖਾ ਲਵੇ ਜਾਂ ਰੋ ਕੇ ਖਾ ਲਵੇ। ਕਰਮ ਕਰਨ ਲੱਗਾ, ਬੀਜ ਬੀਜਣ ਲੱਗਾ, ਬੰਦਾ ਨੇਤਰ ਬੰਦ ਕਰਕੇ ਕਰਮ ਕਰਦਾ, ਨੇਤਰ ਬੰਦ ਕਰਕੇ, ਅੱਖਾਂ ਖੋਲ ਕੇ ਕਰਮ ਨਹੀਂ ਕਰਦਾ, ਖਿਮਾ ਚਾਹਾਂਗਾ। ਫਿਰ ਉਹ ਬੁਰੇ ਕਰਮ ਬੁਰੇ ਬੀਜ ਦੀ ਤਰ੍ਹਾਂ ਨੇ, ਬੁਰਿਆਂ ਕਰਮਾਂ ਕੋਲੋਂ ਜਿਹੜਾ ਦੁੱਖ ਦਾ ਫਲ ਸਾਡੀ ਝੋਲੀ ਵਿੱਚ ਡਿੱਗਦਾ ਹੈ ਉਹ ਖਾਣਾ ਆਪ ਨੂੰ ਪੈਣਾ ਹੈ। ਜਦ ਉਹ ਫਲ ਖਾਣਾ ਪੈਂਦਾ ਹੈ ਫਿਰ ਪਛਤਾਉਂਦਾ ਬੜਾ ਹੈ, ਫਿਰ ਕੁਰਲਾਉਂਦਾ ਬੜਾ ਹੈ। ਤੇ ਮੈਂ ਅਕਸਰ ਇੱਕ ਹੀ ਗੱਲ ਤਕਰੀਬਨ ਹਰ ਦੁਖਿਆਰੇ ਦੇ ਮੂੰਹ ਵਿੱਚੋਂ ਸੁਣੀ ਹੈ, ਉਹ ਕਹਿੰਦਾ ਐਸ ਜੀਵਨ ਦੇ ਅੰਦਰ ਤੇ ਮੈਂ ਕੋਈ ਮੰਦਾ ਕਮਾਇਆ ਨਹੀਂ, ਪਤਾ ਨਹੀਂ ਮੇਰੇ ਜੀਵਨ ਵਿੱਚ ਦੁੱਖ ਕਿਉਂ ਬਣ ਗਿਆ। ਕਹਿੰਦੇ ਨੇ ਕਿ ਕਰਮਾਂ ਦਾ ਫਲ ਹੁੰਦਾ ਹੈ ਦੁੱਖ, ਪਰ ਮੈਂ ਵੇਖਦਾ ਮੇਰੇ ਕਰਮ ਬੜੇ ਚੰਗੇ ਨੇ, ਪਤਾ ਨਹੀਂ ਦੁੱਖ ਕਿਉਂ ਬਣ ਗਿਆ। ਇਹਦਾ ਮਤਲਬ ਇਹ ਹੋਇਆ ਕਿ ਜੇ ਤੂੰ ਬੁਰਾ ਕਰਮ ਕੀਤਾ ਨਹੀਂ ਤੇ ਪ੍ਰਮਾਤਮਾ ਜਾਣ ਬੁੱਝ ਕੇ ਤੈਨੂੰ ਦੁੱਖ ਦੇ ਰਿਹਾ, ਫਿਰ ਤੇ ਪ੍ਰਮਾਤਮਾ ਤੇਰਾ ਵੈਰੀ ਹੋਇਆ, ਫਿਰ ਤੇ ਪ੍ਰਮਾਤਮਾ ਵੀ ਸਾਡੇ ਵਰਗਾ ਈਰਸ਼ਾਵਾਦੀ ਹੋਇਆ, ਕਿਸੇ ਨੂੰ ਦੁੱਖ ਦੇ ਦਿੰਦਾ ਹੈ, ਕਿਸੇ ਨੂੰ ਸੁੱਖ ਦੇ ਦਿੰਦਾ ਹੈ, ਜਿਹੜੇ ਆਪਣੇ ਨੇ ਉਹਨਾਂ ਨੂੰ ਸੁੱਖ, ਜਿਹੜੇ ਬੇਗਾਨੇ ਨੇ ਉਹਨਾਂ ਨੂੰ ਦੁੱਖ। ਤੇ ਜੇ ਪ੍ਰਮਾਤਮਾ ਇਸ ਤਰ੍ਹਾਂ ਦਾ ਹੈ ਤੇ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਮੂਲ ਮੰਤਰ ਵਿੱਚ ਉਹਨੂੰ ਕਹਿ ਰਹੇ ਨੇ ਤੂੰ ਨਿਰਵੈਰ ਹੈ, ਤੇ ਫਿਰ ਕਿਉਂ ਕਹਿ ਰਹੇ ਨੇ ਤੂੰ ਨਿਰਵੈਰ ਹੈ? ਜਦ ਉਹ ਕਿਸੇ ਦਾ ਵੈਰੀ ਹੈ, ਕਿਸੇ ਦਾ ਸੱਜਣ ਹੈ, ਤੇ ਫਿਰ ਨਿਰਵੈਰ ਕਹਿਣ ਦੀ ਕੀ ਲੋੜ ਹੈ? ਹਕੀਕਤ ਇਹ ਹੈ ਪਰਮਾਤਮਾ ਕਿਸੇ ਦੇ ਨਾਲ ਈਰਸ਼ਾ ਨਹੀਂ ਰਚਦਾ, ਪਰਮਾਤਮਾ ਕਿਸੇ ਦਾ ਦੁਖੀ ਨਹੀਂ ਹੈ, परमात्मा किसी का वैरी नहीं है। दुख बनते ने तुहाडे अपने कारण, दोष तुसी रख देंदे हो समाज दे मत्थे, समाज दे मत्थे तो अगे गल निकल जाए ते दोष रख देंदे हो गुरु दे उत्ते, गुरु दे रहा है मेरे कर्म ते बड़े चंगे ने, दोष गुरु दे उत्ते, गुरु दुख दे रहा है। तो हुण मैं बेनती कर रहा सां, तत्ते दोष न देऊ किसे, दोष कर्मा अपने आ, जो मैं किया सो मैं पाया, जो बीजे है ओ तेनू वढ़ना पैना है, ते नाल लगदी है बेनती करा खाना भी तेनू पैना है। दोष न दीजे अवर जना, दूजे नू दोष क्यों दे रहा। इथे मैं एक बेनती होर करदा चलांगा, एक दिन शामा दी कथा दे अंदर मैरिज गुजारी सी, धर्म व्यक्तिगत नहीं है, धर्म व्यक्तिगत है, धर्म सांझा नहीं है, तन सांझा है, धर्म व्यक्तिगत है। इस नुक्ते नू थोड़ा जा खोलन दा यतन करा। अगर धर्म पत्नी कमा रही है ते पत्नी दा हिरदा बड़ा शांत है, पति कल्पदा कुरजदा नजर पैंदा है उस घर दी छत दे हेठा, अगर धर्म पति दे कोल है तो बिल्कुल शांत हृदय दा मालिक है ते पत्नी दुखियारी नजर पै रही, ओ कल्पदी नजर पै रही। अगर धर्म मां बाप दे कोल है ओ बड़े शांत ने ते बच्चे कल्पदे नजर पै रहे ने। अगर किसी बच्चे दे कोल है ते ओ शांत ते मां बाप कल्पदे नजर पै रहे ने। पिता ते पुत्र हरनाकश ते प्रहलाद, प्रहलाद बड़ा शांत हिरदे दा मालिक है, हरनाकश बड़ा तामसिक हिरदे दा मालिक है, तपदा होया कुरजदा नजर पै रहा। बाबा पृथ्वी चंद श्री गुरु अर्जन देव पातशाह ए दोवे सके प्राण है, बल्कि बाबा पृथ्वी चंद जी वड्डे ने उम्र दे अंदर। हुण बाबा पृथ्वी चंद जी कल्पदे कुरजदे होके चोरे भरदे नजर पै रहे ने, ते गुरु अर्जन देव साहब बड़े शांत नजर पै रहे ने। दोवे सके प्रा ने, मां एक पिता एक घर भी एक, और खड़ाउन वाले खड़ावे भी एक ही ने, पर एक शांत है एक बड़ा दुखी है। कारण एक ने धर्म नू जान लिया, एक ने धर्म नू मुकम्मल तौर दे उते समझिया नहीं है। तन एक दे जरिए परिवार विच आउंदा है, एक दे जरिए ते परिवार दे मैंबर ने पंज, परिवार दे मैंबर ने दस, ओ दस दे दस मैंबर एक दे जरिए आए हुए तन कोलों लाभ उठा रहे ने। तन आया पिता दे रहे, उस धन दे नाल बने मकान, मकान विच सारे ही रह रहे ने, सारे आनंद लै रहे ने मकान दा। तन आया है मां दे रहे, उस धन दे नाल आया है भोजन ते भोजन खा रहे ने सारे परिवार दे मैंबर। तन एक दे जरिए आउंदा है, लाभ घर दे सारिया मैंबरां नू मिलदा है, पर धर्म जिहदे कोल हुंदा है ओहनू लाभ मिलदा है, दूजे नू ओहदा लाभ नहीं मिलदा। दूसरा कल्प दा कुरजदा नजर पैंदा है। तो असी दोष दूजे नू देने आ, अपने गिरवान दे अंदर चाती मार के वेखो साडा अंदर खड़ा किथे है। अंदर साडे ईर्षा, द्वेष, निंदा, चुगली, बुरा सोचना हर वक्त ए माड़ा बन के अंदर चलदा रहिंदा है। तो फिर ए माड़ी सोच, बुरा चितवना दुख नू जन्म ना दवे तो होर किस नू जन्म दवे। इहदे कोलों शांति सुकून ने ते जन्म लैना नहीं, जन्म ते दुख ने लैना, और वह दुख जन्म ले रहा है बाखूबी ढंग दे नाल, दुख साडे जीवन विच आ रहा है, आउंदा है दुख। असी दूसरे नू दोष देने आ ते फिर दूसरे नू बदलन दे उते चोर लगदा है साडा। क्यों चोर लगदा है? क्योंकि असी दूसरे नू अपने अनुसार चलाउण विच आनंद लैने आ। आनंद इहनू मैं थोड़ा जिहा खोलदा चलां, असी अपनी मर्जी दे मुताबक वातावरण नू थोड़ा जिहा अनुकूल करन विच कामयाब होए। अगर बाहर ठंडियां हवावां सीत लहर चलदी है, घर दे अंदर हीटर बाल के हीट दे नाल घर दा वातावरण असी थोड़ा गर्म कर लैने आ, अपने अनुसार कर लैने आ, शरीर जितना बर्दाश्त कर सके उस तरह दा कर लैने आ। अगर बाहर गर्म हवावां ने तत्तियां लोवां ने, असी अंदर वातावरण ठंडा कर लेने एसी दे नाल, वातावरण नू ठंडा। असी वातावरण नू अपने अनुसार करन विच कामयाब होए, भावे कार दा वातावरण, घर दा वातावरण, ऑफिस दा वातावरण, सारा ते साडा सारे नू तब्दील करना है, साडे वस विच नहीं है। जिथे रहना चलना है ओनू असी अपने अनुसार ढाल लैने। ਇਹ ਸੁਭਾਅ ਸਾਡਾ ਅੱਗੇ ਤੁਰਦਾ ਹੈ। ਅਸੀਂ ਕਹਿੰਦੇ ਹਾਂ ਹੁਣ ਮਾਂ ਚੱਲੇ ਮੇਰੇ ਅਨੁਸਾਰ, ਪਿਤਾ ਚੱਲੇ ਮੇਰੇ ਅਨੁਸਾਰ, ਪਤਨੀ ਚੱਲੇ ਮੇਰੇ ਅਨੁਸਾਰ, ਪਤੀ ਚੱਲੇ ਮੇਰੇ ਅਨੁਸਾਰ, ਧੀਆਂ ਪੁੱਤਰ ਚੱਲਣ ਮੇਰੇ ਅਨੁਸਾਰ। ਹੰਕਾਰ ਇਸ ਤਰ੍ਹਾਂ ਹੀ ਵੱਧਦਾ ਜਾਏ, ਧਰਮ ਤੋਂ ਟੁੱਟਾ ਰਹਿ, ਤੇ ਫਿਰ ਇੱਕ ਜਗ੍ਹਾ ਤੇ ਆਣ ਕੇ ਇਹ ਕਹਿ ਦਿੰਦਾ ਹੈ ਕਿ ਹੁਣ ਗੁਰੂ ਵੀ ਚੱਲੇ ਤੇ ਮੇਰੇ ਅਨੁਸਾਰ ਹੀ ਚੱਲੇ, ਮੇਰੇ ਨਾਲ ਹੀ ਚੱਲੇ, ਮੇਰੇ ਕਦਮ ਦੇ ਨਾਲ ਕਦਮ ਮਿਲਾ ਕੇ ਗੁਰੂ ਚੱਲੇ, ਮੈਂ ਉਹਦੇ ਨਾਲ ਨਾ ਚੱਲਾਂ। ਤੋ ਖੈਰ, ਇਹ ਸਾਡੇ ਮਨ ਦਾ ਬਣਿਆ ਹੋਇਆ ਪੱਕਿਆ ਹੋਇਆ ਸੁਭਾਅ ਦਰੁਸਤ ਨਹੀਂ ਹੈ। ਭਗਤ ਫਰੀਦ ਸਾਹਿਬ ਜੀ ਦਾ ਮੁਬਾਰਕ ਬਚਨ, ਕਹਿਣ ਲੱਗੇ ਫਰੀਦਾ ਦਰ ਦਰ ਵਾਜੇ ਜਾਏ ਕਹਿ ਕਹਿ ਡਿੱਠੋ ਘੜਿਆਲ। ਕਹਿਣ ਲੱਗੇ ਘੜਿਆਲ ਨੂੰ ਵੇਖ, ਦਰਵਾਜੇ ਦਰਵਾਜੇ ਦੇ ਉੱਤੇ ਜਾ ਕੇ ਮਾਰ ਖਾ ਰਿਹਾ, ਦਰਵਾਜੇ ਦਰਵਾਜੇ ਦੇ ਉੱਤੇ ਜਾ ਕੇ ਆਵਾਜ਼ ਪੈਦਾ ਕਰ ਰਿਹਾ, ਮਾਰ ਖਾ ਰਿਹਾ। ਇਹ ਨਦੋਸ਼ਾ, ਉਹਦਾ ਦੋਸ਼ ਕੋਈ ਨਹੀਂ ਹੈ, ਇਹ ਨਦੋਸ਼ਾ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ। ਇੱਕ ਪਾਸੇ ਨਿਰਦੋਸ਼ ਹੈ, ਦੂਸਰੇ ਪਾਸੇ ਦੋਸ਼ੀ ਹੈ, ਤੋ ਹੁਣ ਦੋਸ਼ੀ ਨੂੰ ਤੇ ਸਜ਼ਾ ਵਸ ਮਿਲੇਗੀ ਨਾ। ਸਿਆਣੇ ਬਜ਼ੁਰਗ ਵਾਰ ਪੁਖਤਾ ਮਜਾਜ ਸੱਜਣ ਇਸ ਤਰ੍ਹਾਂ ਵੀ ਕਹਿੰਦੇ ਨੇ ਕਿ ਕਰਮਾਂ ਦੀ ਸੋਟੀ ਜਦੋਂ ਪੈਂਦੀ ਹੈ, ਉਹਦੀ ਆਵਾਜ਼ ਨਹੀਂ ਹੁੰਦੀ ਪਰ ਉਹਦੀ ਸੱਟ ਬੜੀ ਲੱਗਦੀ ਹੈ, ਚੋਟ ਬੜੀ ਲੱਗਦੀ ਹੈ ਜਦ ਕਰਮਾਂ ਦੀ ਮਾਰ ਪੈਂਦੀ ਹੈ। ਬੰਦਾ ਕਰਮ ਸੋਚ ਕੇ ਕਰੇ ਤਾਂ ਕਿ ਕਰਮਾਂ ਦੀ ਮਾਰ ਇਹਨੂੰ ਨਾ ਪਵੇ, ਕਰਮ ਸੋਚ ਕੇ ਕਰੇ। ਹੁਣ ਇਹ ਕਰਮ ਸੋਚ ਕੇ ਕਰਦਾ ਰਹਿ ਤੇ ਕਰਮਾਂ ਦੀ ਮਾਰ ਤੋਂ ਬਚਿਆ ਰਹੇਗਾ। ਕਰਮ ਤੇ ਸੋਚ ਕੇ ਕਰਦਾ ਨਹੀਂ ਹੈ, ਬੀਜਦਾ ਕਿਕਰਾਂ ਦੇ ਬੀਜ, ਖਾਣਾ ਚਾਹੁੰਦਾ ਹੈ ਅੰਬਾਂ ਦਾ ਫਲ, ਮਿੱਠਾ ਫਲ। ਹੁਣ ਅੰਬਾਂ ਦਾ ਫਲ ਕਿੱਥੋਂ ਮਿਲ ਜਾਏ? ਜਦ ਕਰਮ ਚੰਗਾ ਨਹੀਂ ਕੀਤਾ ਤੋ ਸੁਖ ਜੀਵਨ ਦੇ ਅੰਦਰ ਬਣੇ ਕਿਵੇਂ? ਇਹ ਨਦੋਸ਼ਾ ਮਾਰੀ ਹੈ ਹਮ ਦੋਸ਼ਾਂ ਦਾ ਕਿਆ ਹਾਲ। ਹੁਣ ਇਮਾਨਦਾਰੀ ਦੇ ਨਾਲ ਵਿਚਾਰ ਕੇ ਵੇਖੋ ਕਿ ਪੂਰੇ ਜੀਵਨ ਦੇ ਅੰਦਰ ਦੋਸ਼ ਕਮਾਏ ਨੇ ਜਾਂ ਗੁਣ ਕਮਾਏ ਨੇ। ਆਪਣੇ ਜੀਵਨ ਦੀ ਪਰਖ ਪੜਤਾਲ ਆਪ ਹੀ ਕਰਕੇ ਵੇਖੋ। ਪਾਪ, ਅਪਰਾਧ, ਕਤਲੋ ਗਾਰਤ, ਧੋਖਾ ਧੜੀ, ਕਿਸੇ ਦਾ ਹੱਕ ਮਾਰਨਾ, ਝੂਠ ਬੋਲਣਾ, ਨਿੰਦਾ ਕਰਨੀ, ਚੁਗਲੀ ਕਰਨੀ, ਇਹ ਸਾਰੇ ਦੋਸ਼ ਨੇ, ਸਾਰੇ ਔਗਣ ਨੇ। ਹੁਣ ਆਪਣੇ ਜੀਵਨ ਦੀ ਕਿਤਾਬ ਆਪ ਹੀ ਖੋਲੋ, ਆਪ ਹੀ ਪੜ੍ਹੋ ਤੇ ਆਪ ਹੀ ਫੈਸਲਾ ਕਰੋ, ਮੈਂ ਇੱਕ ਦਿਨ ਦੇ ਅੰਦਰ ਕਿੰਨੀ ਵਾਰ ਭਲੇ ਦੀ ਸੋਚ ਦੇ ਨਾਲ ਸੋਚ ਰਿਹਾ ਤੇ ਕਿੰਨੇ ਵਾਰ ਬੁਰੀ ਸੋਚ ਮੇਰੇ ਅੰਦਰ ਚੱਲਦੀ ਹੈ ਮਾਲਾ ਬਣ ਕੇ। ਜ਼ਰੂਰੀ ਨਹੀਂ ਹੈ ਕਿ ਬੁਰਾ ਕਰਨਾ ਹੈ, ਬੁਰਾ ਸੋਚਣਾ ਵੀ ਪਾਪ ਹੈ, ਔਰ ਹੈ ਹੀ ਅੰਦਰ ਦਾ ਨਾ ਪਾਪ, ਬੁਰਾ ਸੋਚਣਾ ਵੀ ਪਾਪ ਹੈ। ਤੇ ਸੋਚਿਆ ਜਾ ਸਕਦਾ ਹੈ ਬੁਰਾ ਕਿਸੇ ਦੇ ਮਾਲ ਅਸਬਾਬ ਦੇ ਸੰਬੰਧ ਵਿਚ, ਧਨ ਦੌਲਤ ਦੇ ਸੰਬੰਧ ਵਿਚ, ਨੰਬਰ 2 ਕਿਸੇ ਦੀ ਅਸਮਤ ਇੱਜ਼ਤ ਦੇ ਸੰਬੰਧ ਵਿਚ, ਤੇ ਨੰਬਰ 3 ਕਿਸੇ ਦੀ ਜਾਨ ਦੇ ਸੰਬੰਧ ਵਿਚ। ਬੁਰਾ ਸੋਚਣਾ 3 ਤਰੀਕਿਆਂ ਦੇ ਨਾਲ ਸੋਚਿਆ ਜਾ ਸਕਦਾ ਹੈ। ਹੁਣ ਇਹ ਵੇਖੋ ਕਿ ਮੈਂ ਆਪਣੇ ਮਨ ਦੇ ਅੰਦਰ ਜਿਹੜੀ ਮਾਲਾ ਚਲਾ ਰਿਹਾ, ਦਿਨੇ ਚੱਲਦੀ ਏ, ਰਾਤ ਚੱਲਦੀ ਏ, ਉਹ ਮਾਲਾ ਚੰਗੀ ਚੱਲਦੀ ਏ ਜਾਂ ਬੁਰੀ ਚੱਲਦੀ ਏ? ਮੇਰੇ ਮਨ ਦੀਆਂ ਵਿਚਾਰਾਂ ਸ਼ੁੱਧ ਨੇ ਜਾਂ ਅਸ਼ੁੱਧ ਨੇ? ਜੋ ਮੈਂ ਹੱਥਾਂ ਦੇ ਨਾਲ ਕਰਦਾ ਉਹ ਚੰਗੇ ਨੇ ਜਾਂ ਮੰਦੇ ਕਰਮ ਨੇ? ਮੈਂ ਪੈਰਾਂ ਦੇ ਨਾਲ ਚੱਲਦਾ ਚੰਗੇ ਰਾਹ ਤੇ ਚੱਲ ਰਿਹਾ ਜਾਂ ਬੁਰੇ ਰਾਹ ਤੇ ਚੱਲ ਰਿਹਾ? ਜ਼ੁਬਾਨ ਮੇਰੀ ਬੋਲਦੀ ਏ? ਦਿਨ ਦੇ ਅੰਦਰ ਕਿੰਨੀ ਵਾਰ ਜ਼ੁਬਾਨ ਬੋਲੀ, ਚੁਗਲੀ, ਨਿੰਦਾ, ਝੂਠ, ਕੂੜ, ਕਸੁੱਤ ਦੇ ਬੋਲ ਕਿੰਨੀ ਵਾਰ ਤੇ ਚੰਗੇ ਬੋਲ ਕਿੰਨੀ ਵਾਰ? ਜਦ ਤੁਸੀਂ ਪਰਖ ਪੜਤਾਲ ਕਰੋਗੇ ਤੇ
1: ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦ ਸਚ ਜੋਗਾਦ ਸਚ

रहा। धन सो तेरा थान है, सच तेरा पैश कर नानक, तू लहना तू है गुर।

ਸੋ ਕਹੋ ਤਨ ਗੁਰ ਸੇਵੀ ਐ ਐਨਿਸ ਸਹਿਜ ਸੋ ਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ।

ज्यों बुलावो त्यों नानक दास बोले। परम सम्मान योग युगो युग अटल चवर शतर दे मालक साहिब श्री गुरु ग्रंथ साहिब महाराज जी दी पावन पवित्र हाजूरी अंदर सुभाए मान खोए बैठे गुरमुख प्यारे सतसंगी जनों हजूर की कृपा नाल आप जी हफ्तावरी दीवान की हाजरी भर रहे हो। बड़े प्यार दे नाल आप जी ने गुरमुखा पासों गुरु तेग बहादुर जी की इलाही गुरबाणी शरण कीती है। कुदरती तौर पर जिस स्थान ते मनुख ने कुछ समाज सेवा कीती होवे ते जिस स्थान तो दाते ने कृपा करके झोली विच दाता पाईया होन ते असल विच गुरसिख दा मन परत परत के उसे स्थान दा ते उसे गुरु दा शुक्र करदा है। एह ता एक गुरु के सिख दा सब तो वड्डा गुरु कृपा नाल बख्शिया होया एक गुण है। आम तौर ते लोग जदों मकान दी छत ते चढ़ना हुंदा है ते एक एक पौड़ी ते पैर रखदे ने, एक एक पौड़ी दे डंडे नूं हाथ विच पकड़दे ने, ते मनुख दा एक सुभा है जिन्नी देर तक छत नहीं मिली उन्नी देर तक पौड़ी दे डंडे पौड़ी दा आसरा तकदा है ते जदों उन्हूं पौड़ी दे आसरे नाल छत दी प्राप्ति हुंदी है ते जिदे राही छत मिली ओदे वल कुदरती तौर ते पिट हो जांदी। चढ़दा पौड़ी दे राही है पर उसे पौड़ी वल पिठे गुरु कृपा करे कैसे प्यारे बचन गुरमुखा कह जिस पौड़ी दे नाल गुरु ने ए कृपा कीतियां ओदे वल ध्यान रखे। हजूर मेहर करो हर एक प्राणी मात्र दी ए बिरती बन जाए तेरा शुक्र करन दी। आओ साध संगत धन गुरु ग्रंथ साहिब जी की इलाही बाणी विचों आपने विचार करनी कृपा करया जे। आप जी ने एकाग्रता बख्शनी तिक अरदास दास ले भी करनी। सतगुरु अपनी विचार अंदर की एकाग्रता नाल अंदर दे टिकाओ नाल ते प्रेम भावना नाल भिज के अपने बचना की विचार करन दी सूझ बख्श। आप साध संगत जी आशीष बख्शो करो कृपालता कोई भी रचना हजूर दे नाम तो वांझी ना रहे। गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी की बाणी का जदों आपां पाठ करने हैं ते एक शब्द परत परत के बाणी विच मिलदा है गुर सिख। एक शब्द है सिख दूसरा है गुर सिख। ते धन गुरु ग्रंथ साहिब जी दी बाणी नूं मनन वालियां दी जमात नूं भी सिख ते गुर सिख दे नां नाल संबोधन कीता जांदा है। ते मन विच आया सतगुरु आप गुरगद्दी ते विराजमान देखो सिख शब्द का अर्थ है सीखना। ते सतगुरु ने ऐसे कमाल का शब्द दिता है सिख शब्द दे के बंदे दे अंदर दी खोमे नूं मसल दिता कि कदी मन विच ए आई ना कि मैं सब कुछ सीख गया। सिख शब्द का मतलब है सारी जिंदगी सीख के भी तेरे अंदर ए भावना बड़ी रहे मैं अजे होर भी कुछ सीखना। ते सीखना की है इहदे बारे आपां बाणी विचों पढ़ना। देखो गुरु ग्रंथ साहिब दी बाणी विच ना बंदगी करन वालियां नूं चार नावां नाल संबोधन कीता है। पहला नाम है भगत जन, दूसरा नाम है संत जन, तीसरा नाम है साध जन, चौथा नाम है गुरमुख जन,
ਤੇ ਇਸ ਤੋਂ ਅਗਲਾ ਜਿਹੜਾ ਨਾਮ ਹੈ ਚਾਰਾਂ ਤੋਂ ਅੱਗੇ ਇੱਕ ਪੰਜਵਾਂ ਨਾਂ ਆਉਂਦਾ ਹੈ, ਉੱਥੇ ਸਾਹਿਬ ਨੇ ਸ਼ਬਦ ਵਰਤਿਆ ਗੁਰਸਿੱਖ। ਸਤਿਗੁਰੂ ਕੀ ਬਾਣੀ ਪੜ੍ਹਦਿਆਂ ਨਾ ਸੋਰਤ ਕੀ ਵਾਰ ਵਿੱਚ ਹਜ਼ੂਰ ਦਾ ਇੱਕ ਬਚਨ ਆਉਂਦਾ ਹੈ। ਸਾਹਿਬ ਕਹਿੰਦੇ ਨੇ ਉਹ ਭਗਤ ਜਨ ਬੜੇ ਧੰਤਾ ਦੇ ਯੋਗ ਨੇ ਜੋ ਆਪਣੇ ਮੁੱਖ ਤੋਂ ਹਰੀ ਨਾਮ ਨੂੰ ਕਹਿੰਦੇ। ਸਾਹਿਬ ਦਾ ਬਚਨ ਆਉਂਦਾ ਧਨ ਧਨ ਭਾਗ ਤਿੰਨਾਂ ਭਗਤ ਜਨਾ ਜੋ ਹਰ ਨਾਮਾ ਹਰ ਮੁੱਖ ਕਹਿਤੇ ਆ। ਥੋੜਾ ਜਿਹਾ ਧਿਆਨ ਦੇਣਾ, ਆਪਾਂ ਅੱਜ ਵਿਸ਼ਾ ਆਰੰਭ ਕੀਤਾ ਗੁਰਸਿੱਖ ਜਾਂ ਗੁਰਸਿੱਖੀ, ਇਹ ਸ਼ਬਦ ਕਿੰਨਾ ਮਹਾਨ ਹੈ ਤੇ ਕਿਹਦੇ ਵਾਸਤੇ ਇਹ ਸ਼ਬਦ ਜਿਹੜਾ ਅੱਖਰ ਜਿਹੜਾ ਇਹ ਉਪਯੋਗ ਕੀਤਾ ਜਾਣਾ ਚਾਹੀਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਧਨ ਧਨ ਭਾਗ ਤਿੰਨਾਂ ਭਗਤ ਜਨਾ, ਇਹਦਾ ਅਰਥ ਸਪਸ਼ਟ ਹੈ ਉਹਨਾਂ ਭਗਤ ਜਨਾਂ ਦੇ ਭਾਗ ਧੰਤਾ ਦੇ ਯੋਗ ਨੇ। ਕਿੰਨਾ ਦੇ? ਜੋ ਹਰ ਨਾਮਾ ਹਰ ਮੁੱਖ ਕਹਿਤਿਆਂ, ਜਿਹੜੇ ਭਗਤ ਜਨ ਆਪਣੇ ਮੁੱਖ ਤੋਂ ਹਰੀ ਦਾ ਨਾਮ ਕਹਿੰਦੇ ਨੇ, ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕਹਿ ਰਹੀ ਉਹ ਭਗਤ ਧੰਤਾ ਦੇ ਯੋਗ ਨੇ, ਉਹ ਵਡਭਾਗੀ ਨੇ ਜਿਨ੍ਹਾਂ ਨੂੰ ਲੋਕ ਭਗਤ ਕਹਿੰਦੇ ਨੇ। ਹਜ਼ੂਰ ਨੇ ਅਗਲਾ ਸ਼ਬਦ ਵਰਤਿਆ ਧਨ ਧਨ ਭਾਗ ਤਿੰਨ ਸੰਤ ਜਨਾ, ਉਹਨਾਂ ਸੰਤ ਜਨਾਂ ਦੇ ਭਾਗ ਵੀ ਧੰਤਾ ਯੋਗ ਨੇ। ਧਿਆਨ ਦੇਣਾ ਇਹ ਸਾਰੀ ਵਿਚਾਰ ਨੂੰ ਸ਼ੁਰੂ ਤੋਂ ਇਕਾਗਰਤਾ ਨਾਲ ਸਰਵਣ ਕਰ ਲੈਣਾ। ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤਿਆਂ, ਧਨ ਧਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆਂ। ਕਹਿਣ ਲੱਗੇ ਉਹ ਸੰਤ ਜਨ ਵੀ ਭਾਗਾਂ ਵਾਲੇ ਨੇ ਜਿਹੜੇ ਹਰੀ ਦੇ ਜਸ ਨੂੰ ਆਪਣੇ ਕੰਨਾਂ ਦੇ ਨਾਲ ਸੁਣਦੇ ਨੇ। ਹਜ਼ੂਰ ਨੇ ਉਸ ਤੋਂ ਅਗਲਾ ਬਚਨ ਵਰਤਿਆ ਧਨ ਧਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ। ਉਹ ਸਾਧ ਜਨ ਵੀ ਧੰਤਾ ਯੋਗ ਨੇ, ਉਹਨਾਂ ਦੀ ਭਾਗ ਵੀ ਅੱਤ ਦੇ ਉੱਤਮ ਨੇ ਜਿਹੜੇ ਹਰੀ ਦੇ ਗੁਣ ਨੂੰ ਗਾਉਂਦੇ ਨੇ ਤੇ ਕੀਰਤਨ ਕਰ ਕਰਕੇ ਆਪਣੇ ਅੰਦਰ ਗੁਣਾਂ ਨੂੰ ਗ੍ਰਹਿਣ ਪੈ ਕਰਦੇ। ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ ਤਿੰਨਾਂ ਦਾ ਜ਼ਿਕਰ ਆ ਗਏ। ਹੁਣ ਚੌਥੇ ਬਾਰੇ ਹਜ਼ੂਰ ਨੇ ਕਿਹਾ, ਕਹਿਣ ਲੱਗੇ ਧਨ ਧਨ ਭਾਗ ਤਿੰਨਾਂ ਗੁਰਮੁਖਾਂ, ਉਹਨਾਂ ਗੁਰਮੁਖਾਂ ਦੇ ਭਾਗ ਵੀ ਉੱਚੇ ਨੇ ਚੰਗੇ ਨੇ। ਕਿੰਨਾ ਦੇ? ਜੋ ਗੁਰ ਸਿੱਖ ਲੈ ਮਨ ਜਿਣਤਿਆ, ਪਾਠ ਵੱਖ ਵੱਖ ਕਰਨਾ, ਗੁਰ ਸਿੱਖ ਇਕੱਠਾ ਨਹੀਂ ਇੱਥੇ ਪਾਠ ਕਰਨਾ। ਧਨ ਧਨ ਭਾਗ ਤਿੰਨਾਂ ਗੁਰਮੁਖ ਜਨਾਂ ਦੇ ਨੇ ਜਿਨ੍ਹਾਂ ਨੇ, ਸਾਹਿਬ ਕਹਿਣ ਲੱਗੇ ਜੋ ਗੁਰ ਸਿੱਖ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਮਨ ਜਿਣਤਿਆ, ਆਪਣੇ ਮਨ ਨੂੰ ਜਿੱਤ ਲਿਆ। ਫਿਰ ਮੈਂ ਸੰਖੇਪ ਵਿੱਚ ਅਰਜ਼ ਕਰਾਂ, ਭਗਤ ਜਨ ਧੰਤਾ ਯੋਗ ਇਸ ਕਰਕੇ ਉਹਨੇ ਆਪਣੇ ਮੁੱਖ ਤੋਂ ਹਰੀ ਹਰੀ ਕਿਹਾ, ਸੰਤ ਜਨ ਵਡਭਾਗੀ ਇਸ ਕਰਕੇ ਉਹਨੇ ਕੰਨਾਂ ਨਾਲ ਹਰੀ ਜਸ ਨੂੰ ਸੁਣਿਆ, ਸਾਧ ਜਨ ਵਡਭਾਗੀ ਇਸ ਕਰਕੇ ਉਹਨੇ ਕੀਰਤਨ ਕਰਕੇ ਗੁਣੀ ਨਿਧਾਨ ਦਾ ਆਪਣੇ ਵਿੱਚ ਗੁਣ ਸੰਚਿਤ ਕੀਤੇ ਨੇ, ਇਕੱਤਰ ਕੀਤੇ ਨੇ, ਤੇ ਗੁਰਮੁਖ ਜਨ ਵਡਭਾਗੀ ਇਸ ਕਰਕੇ ਵੇ। ਸਾਹਿਬ ਕਹਿੰਦੇ ਨੇ ਧਨ ਧਨ ਭਾਗ ਤਿੰਨਾਂ ਗੁਰਮੁਖਾਂ, ਕਿੰਨਾ ਦੇ? ਜੋ ਗੁਰ ਸਿੱਖ ਲੈ ਮਨ ਜਿਣਤਿਆਂ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਮਨ ਨੂੰ ਜਿੱਤ ਲਿਆ। ਅਖੀਰ ਵਿੱਚ ਚਾਰਾਂ ਦੀ ਗੱਲ ਕਰਕੇ ਕਹਿਣ ਲੱਗੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਧਿਆਨ ਦੇਣਾ, ਹੁਣ ਸਤਿਗੁਰੂ ਨੇ ਇਹ ਨਹੀਂ ਕਿਸੇ ਨੂੰ ਨਿੰਦਿਆ ਨਹੀਂ, ਭਗਤ ਜਨ ਜੇ ਸ਼ਬਦ ਵਰਤਿਆ ਤੂੰ ਵੀ ਪ੍ਰਵਾਨ ਏ, ਪਰ ਭਗਤ ਉਹ ਧਨ ਜਿਹਦੇ ਮੁੱਖ ਵਿੱਚੋਂ ਹਰੀ ਹਰੀ ਏ। ਜੇ ਤੂੰ ਸੰਤ ਸ਼ਬਦ ਵਰਤਣਾ ਪ੍ਰਵਾਨ ਏ, ਪਰ ਸ਼ਰਤ ਇੱਕ, ਤੇਰੇ ਕੰਨਾਂ ਵਿੱਚ ਆਪਣੀ ਉਸਤਤ ਨਹੀਂ, ਤੇਰੇ ਕੰਨਾਂ ਵਿੱਚ ਹਰੀ ਦਾ ਜਸ ਪੈਂਦਾ ਹੋਵੇ। ਜੇ ਤੂੰ ਸਾਧ ਜਾਣੇ ਤੂੰ ਵੀ ਧੰਤਾ ਜੋਗੇ, ਪਰ ਸ਼ਰਤ ਇੱਕ, ਤੂੰ ਕੀਰਤਨ ਕਰਕੇ ਆਪਣੇ ਪ੍ਰੀਤਮ ਨੂੰ ਰਜਾਂਦਾ ਹੋਵੇ। ਜੇ ਤੂੰ ਗੁਰਮੁਖ ਜਾਣੇ ਤਾਂ ਪ੍ਰਵਾਨ ਏ, ਜੇ ਤੂੰ ਆਪਣੇ ਮਨ ਨੂੰ ਗੁਰੂ ਦੀ ਸਿੱਖਿਆ ਲੈ ਕੇ ਜਿੱਤ ਲਿਆ। ਅਖੀਰ ਵਿੱਚ ਮੇਰਾ ਬਾਬਾ ਕਹਿੰਦਾ ਹੈ ਤਾਂ ਸਾਰੇ ਭਾਗਾਂ ਵਾਲੇ, ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਸਭ ਤੋਂ ਵੱਡੇ ਭਾਗ ਗੁਰੂ ਦੇ ਸਿੱਖਾਂ ਦੇ ਨੇ। ਕਿਉਂ? ਜੋ ਗੁਰ ਚਰਨੀ ਸਿੱਖ ਪੜਤਿਆ, ਜਿਸ ਬੰਦੇ ਨੇ ਆਪਣੀ ਖੋਦ ਨੂੰ ਮਿਟਾ ਕੇ ਕਹਿ ਦਾਤਾ ਨਾ ਮੈਂ ਭਗਤ ਹੂੰ, ਨਾ ਮੈਂ ਸੰਤ ਹੂੰ, ਨਾ ਮੈਂ ਸਾਧ ਜਨ ਹੂੰ, ਨਾ ਮੈਂ ਗੁਰਮੁਖ ਹੂੰ, ਗੁਰਦੇਵ ਮੈਂ ਤੇਰੇ ਚਰਨਾਂ ਵਿੱਚ ਜੁੜਿਆ ਵਾਂ, ਤੇ ਇੱਕ ਕਿਰਪਾ ਕਰਕੇ ਦਾਤ ਮੰਗਣ ਆਇਆ, ਮੈਨੂੰ ਆਪਣੀ ਸਿੱਖੀ ਦੀ ਜਾਚ ਦੱਸ ਦੇ, ਆਪਣਾ ਸਿੱਖ ਬਣ ਦੀ ਜਾਚ ਦੱਸ ਦੇ। ਸਤਿਗੁਰੂ ਕੀ ਬਾਣੀ ਪੜ੍ਹਦੇ ਹਾਂ, ਇੱਥੇ ਸਾਹਿਬ ਕਹਿ ਰਹੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਜੋ ਗੁਰ ਚਰਨੀ ਸਿੱਖ ਪੜ੍ਹਦੇ ਆ, ਤੇ ਗੁਰੂ ਅਰਜਨ ਸਾਹਿਬ ਦੇ ਬਚਨ ਪੜ੍ਹੇ ਨੇ, ਤੇ ਗੁਰਦੇਵ ਨੇ ਬੜੇ ਕਮਾਲ ਦੇ ਬਚਨ ਕਹੇ। ਦੇਖੋ ਮੈਂ ਅਰਜ਼ ਕੀਤੀ, ਸਿੱਖ ਹੀ ਸ਼ਬਦ ਬੜਾ ਉੱਚਾ ਤੇ ਸੁੱਚਾ, ਸਾਰੀ ਜ਼ਿੰਦਗੀ ਸਿੱਖਣਾ,
ਗੁਰੂ ਅੰਗਦ ਸਾਹਿਬ ਕਮਾਈ ਕਰ ਕਰਕੇ ਗੁਰੂ ਬਣ ਗਏ ਨੇ, ਪਰ ਲੋਚਾ ਅਜੇ ਵੀ ਸਿੱਖੀ ਨੂੰ ਕਮਾਣ ਦੀ ਏ। ਗੁਰੂ ਅਮਰਦਾਸ 72 ਸਾਲ ਦੀ ਉਮਰ ਤੱਕ ਗਾਗਰ ਪੈਟੋਂਦੇ ਨੇ, ਲੋਚਾ ਅਜੇ ਵੀ ਇਹ ਗੁਰੂ ਨਾਨਕ ਤੇਰੀ ਸਿੱਖੀ ਕਮਾਲਾ। ਗੁਰੂ ਰਾਮਦਾਸ ਆਪ ਸੋਟੀ ਸੁਲਤਾਨ ਨੇ, ਆਪ ਮੇਰੇ ਗੁਰੂ ਰਾਮਦਾਸ ਦੇ ਦੀਦਾਰ ਕੀਤਿਆਂ ਭੁੱਖ ਲੈਂਦੀ ਏ, ਤੇ ਜਦੋਂ ਉਹਨਾਂ ਨੂੰ ਪੁੱਛੀਏ ਤੇ ਉਹ ਪ੍ਰੇਮ ਨਾਲ ਭਿੱਜ ਕੇ ਕਹਿੰਦੇ ਨੇ, ਜੋ ਦਿਸ ਹੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ, ਸੋਈ ਦਸ ਉਪਦੇਸ਼ੜਾ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ, ਇਹ ਮਨ ਤੈਂਕੂ ਡੇਵ ਸਾਂ ਮੈਂ ਮਾਰਗ ਦੇਹੋ ਬਤਾਏ ਜੀਓ। ਮੇਰੇ ਕਹਿਣ ਤੋਂ ਮੁਰਾਦ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕਹਿ ਰਹੀ ਹੈ, ਦਾਤਾ ਮੈਨੂੰ ਗੁਰਸਿੱਖ ਮਿਲ ਜਾਣ, ਮੈਂ ਉਹਨਾਂ ਦੇ ਚਰਨਾਂ ਦੀ ਖਾਕ ਆਪਣੇ ਮਸਤਕ ਤੇ ਲਾਂ। ਆਪ ਗੁਰੂ ਬਣ ਗਏ ਨੇ, ਪਰ ਜਦੋਂ ਸਿੱਖ ਵੱਲ ਤੱਕਦੇ ਨੇ ਤੇ ਪ੍ਰੇਮ ਵਿੱਚ ਭਿੱਜ ਕੇ ਕਹਿੰਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਗੁਰੂ ਅਰਜਨ ਸਾਹਿਬ ਤੱਤੀਆਂ ਤਵੀਆਂ ਤੇ ਬਹਿ ਗਏ ਨੇ, ਸ਼ੀਸ਼ ਵਿੱਚ ਗਰਮ ਰੇਤਾ ਵੀ ਪਵਾ ਲਿਆ, ਉਬਲਦੀ ਦੇਗ ਵਿੱਚ ਵੀ ਬੈਠ ਗਏ ਨੇ, ਤੇ ਫਿਰ ਵੀ ਕਹਿ ਰਹੇ ਨੇ, ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਮੈਨੂੰ ਗੁਰੂ ਕੇ ਸਿੱਖਾਂ ਦੇ ਚਰਨਾਂ ਦੀ ਧੂੜ ਦੇ ਦੇ। ਇਹਦਾ ਮਤਲਬ ਕਿੰਨਾ ਕੁ ਉੱਚਾ ਗੁਰੂ ਕੇ ਸਿੱਖਾਂ। ਗੁਰੂ ਤੈਨੂੰ ਆਵਾਜ਼ ਮਾਰ ਕੇ ਕਹਿੰਦਾ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਤੇ ਜਦੋਂ ਭਾਈ ਗੁਰਦਾਸ ਤੈਨੂੰ ਤੱਕਦਾ ਨਾ, ਤੇ ਇੰਨਾ ਪ੍ਰੇਮ ਨਾਲ ਭਿੱਜ ਕੇ ਕਹਿੰਦਾ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਢਾਂਦੇ, ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ। ਇਹਦਾ ਮਤਲਬ ਗੁਰਸਿੱਖ ਕਿੰਨਾ ਕੁ ਉੱਚਾ ਹੈ, ਜਿਹਦੇ ਚਰਨਾਂ ਦੀ ਧੂੜ ਗੁਰੂ ਰਾਮਦਾਸ ਪੈ ਮੰਗਦੇ ਨੇ, ਜਿਹਨੂੰ ਗੁਰੂ ਨਾਨਕ ਸਾਹਿਬ ਦੀ ਜੋਤ ਸਭ ਤੋਂ ਵੱਡੇ ਭਾਨ ਗੁਰਸਿੱਖਾਂ ਕੇ ਕਹਿ ਰਹੀ ਏ, ਜਿਹਨੂੰ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਮਾਲਕਾ ਚਰਨਾਂ ਦੀ ਧੂੜ ਦੇ ਅਸੀਂ ਪਾਪੀ ਵੀ ਪਾਰ ਹੋ ਜਾਈਏ, ਉਹ ਗੁਰਸਿੱਖੀ ਕੀ ਹੋ ਜਾਈਏ। ਜਿਹਨੂੰ ਤੱਕ ਕੇ ਭਾਈ ਗੁਰਦਾਸ ਕਹਿੰਦਾ ਕਿ ਮੇਰੀ ਚਮੜੀ ਨੂੰ ਉਧੇੜ ਲਵੋ ਤੇ ਇਹਨਾਂ ਦੀਆਂ ਜੁੱਤੀਆਂ ਬਣਾਓ ਤੇ ਪਾ ਦਿਓ ਉਹਨਾਂ ਗੁਰਸਿੱਖਾਂ ਦੇ ਚਰਨਾਂ ਵਿੱਚ ਜਿਨ੍ਹਾਂ ਨੇ ਗੁਰੂ ਨਾਨਕ ਜੀ ਦੀ ਸਿੱਖੀ ਨੂੰ ਕਮਾਣਾ ਆਰੰਭ ਕਰ ਦਿੱਤਾ। ਉਹ ਗੁਰਸਿੱਖ ਹੈ ਕੀ? ਮੈਂ ਸਿਰਫ ਇਸ ਇਹੀ ਆਪ ਨਾਲ ਵਿਚਾਰ ਸਾਂਝੀ ਕਰਨੀ ਹੈ, ਤੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਮੈਂ ਆਧਾਰ ਬਣਾਇਆ ਭਾਈ ਗੁਰਦਾਸ ਦੀ ਇੱਕ ਪੌੜੀ ਨੂੰ। ਸ਼੍ਰੀਮਾਨ ਭਾਈ ਗੁਰਦਾਸ ਜੀ ਦੀ ਪੌੜੀ ਹੈ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਭਾਈ ਸਾਹਿਬ ਨੇ ਤੁਲਨਾ ਕੀਤੀ ਸਿੱਖੀ ਕੀ। ਮੈਂ ਸਿਰਫ ਕੋਸ਼ਿਸ਼ ਕਰਾਂਗਾ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਆਪਾਂ ਗਿਰਵਾਣ ਵੀ ਝਾਤੀ ਮਾਰਨੀ ਹੈ। ਦਾਤਾ ਤੁਸੀਂ ਕੀ ਆਸ ਰੱਖਦੇ ਹੋ ਸਿੱਖ ਤੋਂ ਤੇ ਅਸੀਂ ਆਪਣੇ ਜੀਵਨ ਨੂੰ ਕਿਵੇਂ ਜੀਨੇ ਪਏ? ਕਿਉਂਕਿ ਸਵੈ ਪੜਚੋਲ ਕਰਨੀ ਹੈ ਨਾ, ਕੇਵਲ ਤੁਸੀਂ ਨਹੀਂ ਮੈਂ ਵੀ ਆਪਣੇ ਅੰਦਰ ਨੂੰ ਪੜਚੋਲਣਾ ਜੋ ਮੈਂ ਕਹਿ ਰਿਹਾ, ਤੇ ਜਿਹੜੀ ਸਿੱਖ ਦੀ ਆਸ, ਜਿਹੜੀ ਤਸਵੀਰ ਜਾਂ ਜਿਹੜੀ ਆਸ ਗੁਰੂ ਨਾਨਕ ਦੀ ਜੋਤ ਰੱਖਦੀ ਏ, ਕੀ ਮਨਾ ਤੂੰ ਉਹ ਗੁਰੂ ਦੀ ਆਸ ਤੇ ਪੂਰਾ ਉਤਰੇ? ਭਾਈ ਗੁਰਦਾਸ ਨੇ ਪਹਿਲੀ ਗੱਲ ਕੀ ਕਹਿਣ ਲੱਗੇ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੈ ਨਿਵਾਲ ਨੂੰ। ਕਹਿਣ ਲੱਗੇ, ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ। ਕਹਿਣ ਲੱਗੇ, ਬਹੁ ਰੰਗੀ ਇੱਕ ਰੰਗ ਹੈ। ਤੇ ਫਿਰ ਕਰਦਾ ਕੀ ਏ ਕਿ ਸਭਨਾ ਅੰਦਰ ਇੱਕੋ ਜਾਣੀ। ਤੇ ਭਾਈ ਸਾਹਿਬ ਕਹਿੰਦੇ ਨੇ, ਤੱਤਾ ਹੋਵੇ ਧੁੱਪ ਵਿੱਚ ਛਾਵੇਂ ਠੰਡਾ ਵਰਤੀ ਆਣੀ। ਮੈਂ ਪਹਿਲਾਂ ਪੌੜੀ ਅਰਜ਼ ਕਰ ਰਿਹਾ। ਕਹਿਣ ਲੱਗੇ, ਤਪਦਾ ਪਰ ਉਪਕਾਰ ਨੂੰ ਠੰਡੇ ਪਰ ਉਪਕਾਰ ਵਿਹਾਣੀ। ਕਹਿਣ ਲੱਗੇ, ਤਪਤ ਬੁਝਾਏ ਅਗਨ ਵਿੱਚ। ਉਹ ਕਰਦਾ ਕੀ ਏ, ਤਪਸ਼ ਵਿੱਚ ਵੀ ਅੱਗ ਨੂੰ ਬੁਝਾ ਦਿੰਦਾ। ਉਹ ਕਿਰਪਾ ਕਰਦਾ, ਭਾਈ ਸਾਹਿਬ ਕਹਿ ਰਹੇ ਨੇ, ਅਗਨ ਬੁਝਾਏ ਤਪਤ ਵਿੱਚ ਤੇ ਠੰਡਾ ਹੋਵੇ ਬਿਲਬਨਾ ਲਾਣੀ। ਤੇ ਅਖੀਰ ਵਿੱਚ ਕਹਿਣ ਲੱਗੇ, ਗੁਰਸਿੱਖੀ ਦੀ ਇਹੋ ਨਿਸ਼ਾਨੀ। ਹੁਣ ਸਵਾਲ ਉੱਠਿਆ, ਭਾਈ ਸਾਹਿਬ ਜੀ, ਤੁਸੀਂ ਤਾਂ ਪੌੜੀ ਕਹਿ ਦਿੱਤੀ ਪਾਣੀ ਦੀ ਗੱਲ ਕਰਕੇ, ਪਰ ਸਾਨੂੰ ਵਿਸਤਾਰ ਨਾਲ ਸਮਝਾਓ, ਗੁਰਸਿੱਖੀ ਦੀ ਇਹ ਨਿਸ਼ਾਨੀ ਕਹਿ ਦਿੱਤਾ, ਇਹਦਾ ਮਤਲਬ ਕਿ ਉਤਲੀਆਂ ਜਿਹੜੀਆਂ ਨਿਸ਼ਾਨੀਆਂ ਨੇ, ਜਿਹੜੀਆਂ ਪਾਣੀ ਵਿੱਚ ਨਿਸ਼ਾਨੀਆਂ ਨੇ, ਜੇ ਇਹ ਨਿਸ਼ਾਨੀਆਂ ਕਿਸੇ ਸਿੱਖ ਕੋਲ ਹੈਣ ਤਾਂ ਉਹ ਗੁਰਸਿੱਖ ਏ, ਜੇ ਇਹ ਨਿਸ਼ਾਨੀਆਂ ਨਹੀਂ ਤੇ ਪਿਆਰਿਓ ਸੱਚ ਜਾਣਾ, ਫਿਰ ਅਜੇ ਅਸੀਂ ਸਿੱਖੀ ਕਮਾ ਨਹੀਂ ਰਹੇ। ਭਾਈ ਸਾਹਿਬ ਨੇ ਪਹਿਲੀ ਗੱਲ ਕਹੀ, ਕਹਿਣ ਲੱਗੇ, ਸਿੱਖਾਂ ਜੇ ਗੁਰਸਿੱਖੀ ਦੀ ਇਹ ਨਿਸ਼ਾਨੀ ਹੈ ਨਾ, ਤੇ ਪਹਿਲੀ ਨਿਸ਼ਾਨੀ ਇਹ ਹੀ ਕਿ ਧਰਤੀ ਜਿਹੜੀ ਏ ਉਹ ਪੈਰਾਂ ਦੇ ਹੇਠ ਹੈ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਸਭ ਤੋਂ ਨੀਵੀਂ ਧਰਤੀ ਏ,
पर याद रखी धरती तो भी निम्रता विच कोई रहने वाला ही धरती उपर की पापी की पुन्नी की ऐबी की संत की पशु की पंछी की बनास्पति की पहाड़ की नदियां नाले असी तकने पया धरती सब तो नीवी है पैरों विच रहिंदी है पर भाई गुरदास कहन लगे नहीं धरती तेरे तो एक निम्रता विच रहन वाला है ओ पानी है जिन्हें अपने सिर ते तेनू टिकाया हुए वो तेरे तो नीवा रहिंदा है धरती पैरा हेठ है धरती हेठ वसंदा पानी पानी चला है निवाण नू एक ते निम्रता विच रहिंदा है ते अगला काम उहदा केड़ा है वह निवाण नू तुरदा है उच्चिया वल तो हर कोई तुरदा है पर पानी का एक सुभाए वह उच्चे वल नहीं तकदा वह हमेशा निवाण नू तुरदा है अगला उहदा लक्षण है निर्मल पानी का लक्षण है वह निर्मल है शीतल है ध्यान रखना पानी इना निर्मल है जितने मर्जी रंगा विच मिला दिता जाए पहला मैं केवल इस पौड़ी की अखरी विचार कर रहा फिर आप तुरना के भाई गुरदास की कहना चाहते केवल पानी की गल करदे कहें सजना पानी धरती तो हेठा नीवाई पानी का सुभाव उच्चिया वाल नहीं जाता नीविया वाल नू जाता ही पर उपकारी है ना फिर कह लगे निर्मल है जितने मर्जी रंगा विच मिला दे कुछ समय तो बाद रंग तो बह जाएंगे पानी फिर निर्मल है असी कपड़े पानी विच धोने हां कपड़िया की मैल नू पानी उतार देगा ते उस बर्तन नू तुसी एक दिन प्यार रहन दियो ते जदों तकोगे टिके हुए पानी विच मैल तां थले बह जाएगी पानी उसे तरह फिर उत्ते निर्मल नजर आवेगा पहली गल वह निर्मल है ते दूसरी गल वह शीतल है किसी नू प्यास लगी होवे तड़पदा होवे पशु पंछी मनुख होवे बनास्पति होवे पानी दा सुभाव है जेड़ा उनू पी लैंदा है उहदे अंदर नू शीतलता देंदा ही ठंड देंदा ही अगला पानी का सुभाव ही वह शुद्ध है उहदे कोल तन कोई मैला लैके आ जाए तन की मैल उतार देंदा है उहदे कोल कोई बर्तन मैले लैके आ जाए वह बर्तन की मैल उतार देंदा है उहदे कोल कोई कपड़े मैले लैके आ जाए वह कपड़िया मैलिया की मैल उतार देंदा है चेते रखिए पानी विच गुणनी है सारिया सिखी दियां निशानियां भाई साहब ने अगला बचन किया कह लगे बहु रंगी एक रंग होए वह सारिया रंगा विच रह के भी एक रंग है सबना अंदर इको जानी वह हर एक रंग दे अंदर जिथे रहिंदा है वह सारिया नू इको जिहा प्यार करदा है उसे पानी विचों गलगल दा खट्टा रुख जिहड़ा है वह भी रस पिया लैंदा है उसे विचों बदाम दे रुख ने रस लिया है

ਸਖਤੀ ਸਰਦੀ ਪੈਂਦੀ ਏ ਤੇ ਖੂਹਾਂ ਵਿੱਚੋਂ ਪਾਣੀ ਕੱਢੋ ਤੇ ਪਾਣੀ ਨਿੱਘਾ ਮਿਲੇਗਾ, ਤੇ ਜਿੱਦਣ ਅੱਤ ਦੀ ਗਰਮੀ ਪੈਂਦੀ ਹੋਵੇਗੀ ਤੇ ਖੂਹ ਵਿੱਚੋਂ ਪਾਣੀ ਕੱਢ ਕੇ ਦੇਖ ਲਓ ਠੰਡਾ ਹੋ ਜਾਏਗਾ, ਕਿਉਂਕਿ ਉਹ ਪਰਉਪਕਾਰੀ ਏ ਨਾ। ਤੇ ਭਾਈ ਸਾਹਿਬ ਜੀ ਕਹਿਣ ਲੱਗੇ, ਇਹ ਮਤ ਸਮਝੀ ਜੋ ਤਪਦਾ ਕਿਸੇ ਨੂੰ ਦੁੱਖ ਦੇਣ ਲਈ, ਕਹਿਣ ਲੱਗੇ ਜੋ ਤਪਦਾ ਤਪਦਾ ਪਰਉਪਕਾਰ ਨੂੰ, ਕੇਵਲ ਭਲਾ ਕਰਨ ਵਾਸਤੇ ਤਪਦਾ। ਕਹਿਣ ਲੱਗੇ ਠੰਡੇ ਪਰਉਪਕਾਰ ਵਿਹਾਣੀ, ਉਹ ਠੰਡਾ ਹੋਇਆ ਵੀ ਪਰਉਪਕਾਰ ਕਰਦਾ। ਕਹਿਣ ਲੱਗੇ ਅਗਨ ਬੁਝਾਏ ਤਪਤ ਵਿੱਚ, ਜਦੋਂ ਤਪਦਾ ਉਦੋਂ ਵੀ ਅੱਗ ਨੂੰ ਬੁਝਾਉਂਦਾ ਹੈ। ਇਹਦਾ ਮਤਲਬ ਇਹ ਨਹੀਂ ਜੇ ਉਹ ਤਪ ਗਿਆ ਤੇ ਅੱਗ ਨੂੰ ਹੋਰ ਤੇਜ਼ ਕਰੇਗਾ, ਉਹਨੂੰ ਤਪੇ ਨੂੰ ਤੂੰ ਅੱਗ ਤੇ ਪਾ ਕੇ ਦੇਖ, ਉਹ ਅੱਗ ਨੂੰ ਬੁਝਾ ਦਿੰਦਾ ਹੈ। ਕਹਿਣ ਲੱਗੇ ਠੰਡਾ ਹੋਵੇ ਬਿਲਮ ਨਾ ਲਾਣੀ ਗੁਰਸਿੱਖੀ ਦੀ, ਇਹੋ ਨਿਸ਼ਾਨੀ। ਹੁਣ ਪਹਿਲੀ ਪੰਕਤੀ ਤੋਂ ਆਪਾਂ ਸ਼ੁਰੂ ਕਰਨਾ। ਭਾਈ ਸਾਹਿਬ ਕਹਿਣ ਲੱਗੇ ਧਰਤੀ ਪੈਰਾਂ ਹੇਠ ਹੈ। ਕਹਿੰਦੇ ਨੇ ਸਿੱਖਾਂ ਧਰਤੀ ਵਿੱਚ ਬੜੀ ਨਿਮਰਤਾਈ, ਜੇ ਗੁਰੂ ਨਾਨਕ ਦੀ ਸਿੱਖੀ ਸਿੱਖਣੀ ਆ, ਜਿਹਦੇ ਚਰਨਾਂ ਦੀ ਧੂੜ ਗੁਰੂ ਰਾਮਦਾਸ ਮੰਗਦੇ ਨੇ, ਜਿਹਦੇ ਚਰਨਾਂ ਦੀ ਧੂੜ ਗੁਰੂ ਅਰਜਨ ਸਾਹਿਬ ਮੰਗਦੇ ਨੇ, ਜਿਹਦੇ ਚਰਨਾਂ ਦੇ ਜੋੜੇ ਭਾਈ ਗੁਰਦਾਸ ਬਣਦੇ ਨੇ, ਜੇ ਉਹ ਸਿੱਖੀ ਸਿੱਖਣੀ ਚਾਹੁੰਦਾ ਤੇ ਸਭ ਤੋਂ ਪਹਿਲਾਂ ਤੇਰੇ ਅੰਦਰ ਪਾਣੀ ਦੀ ਤਰ੍ਹਾਂ ਨਿਮਰਤਾ ਹੋਣੀ ਚਾਹੀਦੀ। ਪਹਿਲਾ ਲੱਛਣ ਹੀ ਇਹ ਕਿ ਧਰਤੀ ਪੈਰਾਂ ਹੇਠ ਹੈ। ਜਿੰਨੇ ਕੁ ਲੋਕ ਨਿਮਰਤਾ ਵਿੱਚ ਰਹਿੰਦੇ ਨੇ ਸਜਣਾ, ਤੂੰ ਉਦੋਂ ਵੱਧ ਨਿਮਰਤਾ ਵਿੱਚ ਆ ਜਾਈ, ਧਰਤੀ ਪੈਰਾਂ ਹੇਠ ਹੈ। ਕਹਿਣ ਲੱਗੇ ਧਰਤੀ ਹੇਠ ਵਸੰਦਾ ਪਾਣੀ, ਜਿਵੇਂ ਪਾਣੀ ਨੇ ਸਾਰੀ ਧਰਤੀ ਨੂੰ ਨਿਮਰਤਾ ਵੀ ਚੁੱਕਿਆ ਹੈ, ਤੂੰ ਇੰਨਾ ਕੁ ਨਿਮਰਤਾ ਵਿੱਚ ਆ ਜਾਈ ਕਿ ਪਾਣੀ ਦੀ ਤਰ੍ਹਾਂ ਤੂੰ ਨਿਮਰਤਾ ਵਿੱਚ ਆ ਜਾਏਗਾ। ਸਿੱਖੀ ਦਾ ਪਹਿਲਾ ਲੈਸਨ ਹੀ ਇਹ ਵੇ ਕਿ ਤੇਰੇ ਅੰਦਰ ਨਿਮਰਤਾ ਹੋਣੀ ਚਾਹੀਦੀ। ਜੇ ਤੇਰੇ ਅੰਦਰ ਨਿਮਰਤਾ ਨਹੀਂ ਤੇ ਯਾਦ ਰੱਖੀ, ਬਾਬੇ ਨੇ ਅੱਗੇ ਸਿੱਖੀ ਦਾ ਪਾਠ ਤੈਨੂੰ ਅਗਲਾ ਸਬਕ ਦੇਣਾ ਹੀ ਨਹੀਂ, ਪਹਿਲਾ ਸਬਕ ਤੈਨੂੰ ਇਹ ਪੜ੍ਹਨਾ ਪੈਣਾ, ਤੂੰ ਨਿਮਰਤਾ ਵਿੱਚ ਆ। ਇਹੀ ਕਾਰਨ ਜਦੋਂ ਮੇਰੇ ਹਜ਼ੂਰ ਦੇ ਚਰਨਾਂ ਵਿੱਚ ਕੋਈ ਵੀ ਆਉਂਦਾ ਸੀ ਨਾ, ਤੇ ਇੱਕ ਗੱਲ ਕਹਿਣੀ ਸਿੱਖਾਂ ਭਾਂਡੇ ਮਾਂਜ, ਇੱਕ ਗੱਲ ਕਹਿਣੀ ਸਿੱਖਾਂ ਤੂੰ ਤੱਪੜ ਝਾੜ, ਇੱਕ ਗੱਲ ਕਹਿਣੀ ਸਿੱਖਾਂ ਤੂੰ ਲੰਗਰ ਵਰਤਾਈ, ਚੇਤੇ ਰੱਖਿਓ ਪੰਗਤ ਦਾ ਬੜਾ ਆਨੰਦ। ਜੇ ਮੈਂ ਬੜੀ ਸੋਹਣੀ ਗੱਲ ਇੱਕ ਗੁਰਮੁਖ ਪਿਆਰੇ ਤੋਂ ਸੁਣੀ, ਉਹ ਕਹਿੰਦਾ ਮੈਨੂੰ ਇੱਕ ਗੋਰੇ ਨੇ ਗੱਲ ਕਹੀ, ਕਹਿੰਦਾ ਜਦੋਂ ਅਸੀਂ ਤੱਪੜ ਤੇ ਬੈਠ ਕੇ ਹੱਥ ਕਰਾਂਗੇ ਨਾ ਪ੍ਰਸ਼ਾਦਾ ਮੰਗਣ ਲਈ, ਉਦੋਂ ਅੱਧੀ ਹਉਮੇ ਮਰ ਜਾਏਗੀ ਕਿ ਸਤਿਗੁਰੂ ਅਸੀਂ ਤੇਰੇ ਦਰ ਦੇ ਭਿਖਾਰੀ, ਤੇਰੇ ਦਰ ਤੇ ਮੰਗਦੇ ਹਾਂ। ਖੈਰ ਮੈਂ ਅਰਜ਼ ਕਰਾਂ, ਉਹ ਕਹਿ ਰਹੇ ਨੇ ਭਾਈ ਗੁਰਦਾਸ ਧਰਤੀ ਦੀ ਤਰ੍ਹਾਂ ਨਿਮਰਤਾ ਵਿੱਚ ਆ ਜਾ। ਸਾਹਿਬ ਉਹਨੂੰ ਜੋੜਿਆਂ ਦੀ, ਝਾੜੂ ਦੀ, ਤੱਪੜ ਦੀ ਸੇਵਾ ਦਿੰਦੇ ਨੇ, ਤੇ ਨਿਮਰਤਾ ਵਿੱਚ ਕਿੰਨੇ ਕੁ ਵੱਡੇ ਗੁਣ ਨੇ। ਗੁਰੂ ਅਰਜਨ ਸਾਹਿਬ ਨੇ ਇੱਕ ਪਵਿੱਤਰ ਬਚਨ ਕੀਤਾ, ਪਹਿਲਾ ਸਿੱਖੀ ਦਾ ਗੁਣ ਇਹ ਵੇ ਤੂੰ ਚੁੱਕ ਜਾ, ਨਿਮਰਤਾ ਵਿੱਚ ਆ ਜਾ। ਸਤਿਗੁਰੂ ਕਹਿੰਦੇ ਨੇ ਜਦੋਂ ਮੈਂ ਆਪਣੇ ਪਿਤਾ ਗੁਰੂ ਰਾਮਦਾਸ ਜੀ ਕੋਲ ਟਿਕਿਆ ਸਾਂ ਨਾ, ਤੇ ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਪੁੱਤਰ ਅਰਜਨ ਦੇਵ, ਜੇ ਤੂੰ ਵਕਾਰਾਂ ਤੋਂ ਬਚਣਾ, ਜੇ ਦੁਸ਼ਮਣਾਂ ਦੀ ਈਰਖਾ ਤੋਂ ਬਚਣਾ, ਜੇ ਤੂੰ ਇਹਨਾਂ ਵੈਰੀਆਂ ਤੋਂ ਬਚਣਾ, ਇੱਕ ਕੰਮ ਕਰ, ਮੈਂ ਤੈਨੂੰ ਕੁਝ ਹਥਿਆਰ ਦੇਣੇ ਚਾਹੁੰਦਾ ਵਾਂ, ਤੇ ਇਹਨਾਂ ਸ਼ਸਤਰਾਂ ਨੂੰ ਤੂੰ ਸਾਂਭ ਕੇ ਰੱਖ। ਪੁੱਛਿਆ ਕਿਹੜੇ ਸ਼ਸਤਰ? ਕਹਿਣ ਲੱਗੇ ਇੱਕ ਤਾਂ ਗਰੀਬੀ ਦੀ ਮੈਂ ਤੈਨੂੰ ਗਦਾ ਦੇਣੀ ਚਾਹੁੰਦਾ ਵਾਂ, ਗਦਾ ਦਾ ਅਰਥ ਗੁਰਜ, ਮੈਂ ਤੈਨੂੰ ਗਰੀਬੀ ਦੀ ਗੁਰਜ ਦੇਣੀ ਚਾਹੁੰਦਾ ਵਾਂ। ਗਰੀਬੀ ਦਾ ਅਰਥ ਨਿਮਰਤਾ। ਸਿੱਖੀ ਦਾ ਪਹਿਲਾ ਗੁਣ ਹੀ ਇਹ ਵੇ ਕਿ ਨਿਮਰਤਾ ਹੋਵੇ। ਤੈਨੂੰ ਮੈਂ ਗਰੀਬੀ ਦੀ ਗਦਾ ਦੇਣੀ ਚਾਹੁੰਦਾ, ਜਿਸ ਗੁਰਜ ਨਾਲ ਤੂੰ ਜ਼ਾਲਮ ਦਾ ਵੈਰੀ ਨਾਲ ਟੱਕਰ ਲੈ ਸਕੇ, ਤੇ ਦੂਜਾ ਮੈਂ ਤੇਰੇ ਹੱਥ ਵਿੱਚ ਖੰਡਾ ਪਕੜਾਉਣਾ ਚਾਹੁੰਦਾ। ਤੇ ਪੁੱਛਿਆ ਮਹਾਰਾਜ ਖੰਡਾ ਕਿਹੜਾ? ਤੇ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਗਰੀਬੀ ਗਦਾ ਹਮਾਰੀ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ ਕੀ ਗਦਾ ਹਮਾਰੀ। ਕਹਿਣ ਲੱਗੇ ਖੰਨਾ ਸਗਲ ਰੇਨ ਸ਼ਾਰੀ, ਸਭ ਤੇ ਚਰਨਾਂ ਦੀ ਧੂੜ ਬਣ ਜਾ, ਇਹ ਤੇਰੇ ਵਾਸਤੇ ਖੰਡੇ ਦਾ ਕੰਮ ਕਰੇਗਾ, ਤੂੰ ਨਿਮਰਤਾ ਸਿੱਖ ਲੈ। ਕਿਉਂਕਿ ਭਾਈ ਗੁਰਦਾਸ ਕਹਿੰਦੇ ਨੇ ਸਿੱਖੀ ਦਾ ਪਹਿਲਾ ਗੁਣ ਹੀ ਇਹ ਵੇ ਤੂੰ ਨਿਮਰਤਾ ਵਿੱਚ ਆ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਤਿਸ ਆਗੈ ਪੋ ਨਾ ਟਿਕੈ ਵਿਕਾਰੀ, ਉਹਦੇ ਅੱਗੇ ਕਿਸੇ ਵਿਕਾਰੀ ਨੇ ਟਿਕਣਾ। ਤੇ ਸਾਹਿਬ ਕਹਿੰਦੇ ਨੇ ਗੁਰ ਪੂਰਾ ਇਹ ਗੱਲ ਸਾਰੀ, ਮੇਰੇ ਪੂਰੇ ਗੁਰੂ ਨੇ ਇੱਕ ਗੱਲ ਸਮਝਾ ਦਿੱਤੀ ਕਿ ਸੱਜਣਾ ਇੰਨੀ ਨਿਮਰਤਾ ਵਿੱਚ ਆ ਜਾਈ ਜੇ ਤੂੰ ਸਿੱਖੀ ਵਿੱਚੋਂ ਕੁਝ ਕਮਾਉਣਾ ਚਾਹੁੰਦਾ ਤਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਮੈਂ ਕੇਵਲ ਪਹਿਲੀ ਪੰਕਤੀ ਤੇ ਅਰਜ਼ ਕਰਨੀ ਚਾਹੁੰਦਾ, ਇਸ ਗੱਲ ਨੂੰ ਆਪਾਂ ਖੋਲ ਸਕੀਏ ਕਿ ਨਿਮਰਤਾ ਤੋਂ ਬਿਨਾਂ ਸਿੱਖੀ ਕਮਾਈ ਨਹੀਂ ਜਾਂਦੀ। ਹਜ਼ੂਰ ਦੇ ਬਚਨ ਪੜ੍ਹਨੇ ਹਨ ਤੇ ਕਬੀਰ ਸਾਹਿਬ ਦਾ ਇੱਕ ਪਾਵਨ ਪਵਿੱਤਰ ਸ਼ਲੋਕ ਆਉਂਦਾ, ਕਹਿੰਦੇ ਨੇ ਦੇਖ ਵਾਹਿਗੁਰੂ ਨੇ ਸੰਸਾਰ ਨੂੰ ਇਸ ਤਰ੍ਹਾਂ ਬਣਾਇਆ ਕਿ ਜਿਵੇਂ ਮਾਨੋ ਰੇਤ ਹੋਵੇ, ਜਿਵੇਂ ਮਾਰੂਥਲ ਹੋਵੇ।

0: ਤੇ ਕਹਿਣ ਲੱਗੇ ਰੇਤ ਵਿੱਚ ਨਾ ਕਿਸੇ ਨੇ ਖੰਡ ਮਿਲਾ ਦਿੱਤੀ ਏ, ਚੀਨੀ ਸ਼ੂਗਰ ਮਿਲਾ ਦਿੱਤੀ ਏ, ਹੁਣ ਕੀੜੀ ਦਾ ਸੁਭਾਅ ਵੀ ਇਹ ਖੰਡ ਖਾਣਾ, ਮਿੱਠੇ ਨੂੰ ਖਾਣਾ, ਤੇ ਇੱਕ ਹਾਥੀ ਏ ਉਹ ਵੀ ਚਾਹੁੰਦਾ ਮੈਨੂੰ ਮਿਠਾਸ ਮਿਲ ਜਾਏ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੀ ਕਹਿੰਦੇ ਨੇ ਜੇ ਨਾਮ ਤੇ ਮਿੱਠੇ ਨੂੰ ਚੱਖਣਾ ਚਾਹੁੰਦਾ ਤਾਂ ਪਹਿਲੀ ਇੱਕ ਗੱਲ ਚੇਤੇ ਰੱਖੀ, ਹਾਥੀ ਬਣ ਕੇ ਨਾ ਵੀ, ਕਿਉਂਕਿ ਹਾਥੀ ਨੇ ਕਦੀ ਵੀ ਖੰਡ ਨਹੀਂ ਚੁਣ ਸਕਣੀ। ਜੇ ਤੂੰ ਖੰਡ ਦਾ ਆਨੰਦ ਮਾਣਨਾ ਚਾਹੁੰਦਾ ਤਾਂ ਤੈਨੂੰ ਕੀੜੀ ਬਣ ਕੇ ਰੇਤ ਵੀ ਤੁਰਨਾ ਪਏਗਾ। ਕਦੀ ਹਾਥੀ ਨੇ ਸਵਾਦ ਮਾਣੇ? ਜੇ ਸਿੱਖੀ ਵਿੱਚ ਨਾਮ ਦਾ ਰਸ ਲੈਣੀ ਤੇ ਹਾਥੀ ਵਾਲੀ ਹੰਕਾਰ ਦੀ ਬਿਰਤੀ ਨਾਲ ਨਾ ਆਈ, ਇੱਥੇ ਕੀੜੀ ਵਾਲੀ ਬਿਰਤੀ ਲੈ ਕੇ ਹਾਂ ਤੇ ਮੇਰਾ ਦਾਦਾ ਕਿਰਪਾ ਕਰਕੇ ਤੈਨੂੰ ਨਾਮ ਦਾ ਰਸ ਦਏਗਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ ਹਰ ਹੈ ਖਾਂਡ ਰੇਤ ਮੈਂ ਬਿਖਰੀ, ਕਿ ਵਾਹਿਗੁਰੂ ਦਾ ਨਾਮ ਰੂਪੀ ਖੰਡ ਜਿਹੜੀ ਏ ਰੇਤ ਵਿੱਚ ਬਿਖਰੀ ਪਈ ਏ, ਖਿੰਡੀ ਪਈ ਏ। ਕਹਿਣ ਲੱਗੇ ਹਾਥੀ ਚੁਣੀ ਨਾ ਜਾਏ, ਜੇ ਕੋਈ ਹਾਥੀ ਵਾਲੀ ਬਿਰਤੀ ਨਾਲ ਜਾਏਗਾ ਕਦੀ ਚੁਣ ਕੇ ਨਹੀਂ ਖਾ ਸਕਦਾ। ਕਹਿਣ ਲੱਗੇ ਕਹੇ ਕਬੀਰ ਗੁਰ ਭਲੀ ਬੁਝਾਈ, ਮੇਰੇ ਗੁਰੂ ਨੇ ਪਹਿਲੀ ਗੱਲ ਇਹ ਸਮਝਾ ਦਿੱਤੀ, ਕੀਤੀ ਹੋਏ ਕਹਿ ਖਾਏ। ਇਹ ਸਲੋਕ ਦੋ ਵਾਰੀ ਆਇਆ, ਚੀਟੀ ਵੀ ਆਇਆ ਤੇ ਕੀਤੀ ਵੀ ਆਇਆ। ਕਹਿਣ ਲੱਗੇ ਕਹਿ ਕਬੀਰ ਗੁਰ ਭਲੀ ਬੁਝਾਈ, ਕੀਤੀ ਹੋਏ ਕਹਿ ਖਾਏ। ਗੁਰੂ ਨੇ ਪਹਿਲੀ ਗੱਲ ਕਹੀ, ਜੇ ਤੂੰ ਕੀੜੀ ਬਣੇਗਾ ਤਾਂ ਸਵਾਦ ਚੱਖਣਾ, ਕਿਉਂਕਿ ਨਿਮਰਤਾ ਤੋਂ ਬਿਨਾਂ ਕਦੀ ਨਾਮ ਦਾ ਸਵਾਦ ਕਿਸੇ ਨੂੰ ਆਇਆ। ਪਹਿਲਾ ਸਬਕ ਨਿਮਰਤਾ ਹੈ। ਸੰਗਤ ਇਹ ਬਚਨ ਜਦੋਂ ਅਸੀਂ ਕਬੀਰ ਸਾਹਿਬ ਦੇ ਪੜ੍ਹਨੇ ਹਾਂ, ਕਹਿੰਦੇ ਨੇ ਜੇ ਸਿੱਖੀ ਨੂੰ ਕਮਾਣਾ ਨਾ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਏ, ਤੇ ਪਹਿਲੀ ਬਚਨ ਇਹ ਹੀ ਆ, ਜਦੋਂ ਬਾਬੇ ਦੇ ਚਰਨਾਂ ਵਿੱਚ ਆਏ ਤੇ ਇੱਕ ਮਨ ਲੈ ਕੇ ਆਵੀ, ਕਬੀਰ ਸਭ ਤੇ ਹਮ ਬੁਰੇ, ਇੰਨਾ ਕੁ ਨਿਮਰਤਾ ਵਿੱਚ ਆ ਜਾਈ, ਮੇਰੇ ਮਾਲਕਾ ਸਭ ਦੁਨੀਆਂ ਤੋਂ ਮੈਂ ਮਾੜਾ ਵਾਂ, ਖੰਮ ਤਜ ਭਲੋ ਸਭ ਕੋਏ, ਮੈਨੂੰ ਛੱਡ ਕੇ ਸਾਰੀ ਦੁਨੀਆਂ ਚੰਗੀ ਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ, ਸੋਏ ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਬਸੰਦਾ ਪਾਣੀ। ਜੇ ਸਿੱਖੀ ਕਮਾਣੀ ਆ ਤੇ ਗੁਰੂ ਨਾਨਕ ਸਾਹਿਬ ਦਾ ਬਚਨ ਪੱਲੇ ਬੰਨ ਲੈ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਧਰਤੀ ਪੈਰਾਂ ਹੇਠ ਹੈ ਧਰਤੀ ਖੇਤ ਵਸੰਦਾ ਪਾਣੀ, ਤੂੰ ਇੰਨਾ ਕੁ ਨੀਵਾਂ ਨਿਮਰਤਾ ਵਿੱਚ ਚਲਾ ਜਾ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਨਵਤ ਨਾਨਕ ਤਾਰੇ ਸੋਏ, ਇੰਨਾ ਕੁ ਨਿਮਰਤਾ ਵਿੱਚ ਚਲਾ ਜਾ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ। ਜੇ ਸਿੱਖੀ ਸਿੱਖਣੀਆਂ ਤੇ ਇੱਕ ਗੱਲ ਧਿਆਨ ਵਿੱਚ ਰੱਖ ਲੈ, ਕਹਿ ਦੇ ਕਿ ਫਰੀਦਾ ਜੋ ਤੈ ਮਾਰਨ ਮੁੱਕੀਆਂ। ਇਹ ਨਿਮਰਤਾ ਵਾਲਾ ਪੱਖ, ਆਪਾਂ ਅੱਗੇ ਇਹ ਵੀ ਗੱਲ ਕਰਾਂਗੇ ਕਿ ਸਿੱਖ ਤੱਤਾ ਕਦੋਂ ਹੁੰਦਾ। ਸਾਹਿਬ ਕਹਿ ਰਹੇ ਨੇ ਜੋ ਤੈ ਮਾਰਨ ਮੁੱਕੀਆਂ, ਜੇ ਤੇਰੇ ਤੇ ਕੋਈ ਵਾਰ ਕਰਦਾ ਤੇਰਾ ਬੁਰਾ ਤੱਕਦਾ। ਇੱਥੇ ਮੁੱਕੀਆਂ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਕੀਤਾ, ਜੇ ਕੋਈ ਤੇਰੇ ਨਾਲ ਵਧੀਕੀ ਕਰਦਾ, ਜੇ ਕੋਈ ਤੇਰੇ ਨਾਲ ਈਰਖਾ ਵਿੱਚ ਤੈਨੂੰ ਨੀਵਾਂ ਦਿਖਾਉਣਾ ਚਾਹੁੰਦਾ ਤੇ ਇੱਕ ਕੰਮ ਕਰੀ, ਤੂੰ ਉਹਦੇ ਨਾਲ ਈਰਖਾ ਨਾ ਕਰੀ, ਉਹ ਤਾਂ ਅੰਦਰੋਂ ਸੜਿਆ ਪਿਆ, ਜੇ ਤੂੰ ਵੀ ਸੜ ਗਿਆ ਫਿਰ ਤੇਰੇ ਵਿੱਚ ਤੇ ਉਹਦੇ ਵਿੱਚ ਅੰਤਰ ਕੋਈ ਨਹੀਂ ਰਹਿਣਾ। ਸਿੱਖੀ ਦਾ ਪਹਿਲਾ ਸਬਕ ਇਹ ਵੇ, ਸਾਹਿਬ ਜੀ ਕਹਿ ਰਹੇ ਨੇ ਜੋ ਤੈ ਮਾਰਨ ਮੁੱਕੀਆਂ ਤਿਨਾ ਨਾ ਮਾਰਾ ਘੁੰਮ। ਅਗਲੀ ਪੰਕਤੀ ਆਪ ਨੇੜੇ ਘਰ ਜਾਈਏ। ਹੁਣ ਇਹਦੇ ਅਰਥ ਕਈ ਵਾਰੀ ਸੱਜਣ ਕਰਦੇ ਨੇ, ਆਪ ਨੇੜੇ ਘਰ ਜਾਈਏ, ਤੂੰ ਆਪਣੇ ਘਰ ਚਲਾ ਜੇ ਗੱਲ ਸੁਣ ਕੇ, ਨਹੀਂ ਇਹਦੇ ਅਰਥ ਨੇ ਆਪ ਨੇੜੇ ਘਰ ਜਾਈਏ। ਜਦੋਂ ਤੂੰ ਉਹਦਾ ਜਵਾਬ ਨਹੀਂ ਦੇਗਾ, ਉਸ ਈਰਖਾਲੂ ਨਾਲ ਈਰਖਾ ਨਹੀਂ ਕਰੇਗਾ, ਤੇ ਜਿਹੜਾ ਤੇਰਾ ਮਨ ਘਰ ਤੋਂ ਬਾਹਰ ਭਟਕਦਾ ਪਿਆ ਨਾ, ਆਪ ਨੇੜੇ ਘਰ ਜਾਈਏ, ਇਹ ਤੇਰਾ ਮਨ ਆਪਣੇ ਨਿੱਜ ਘਰ ਵਿੱਚ ਸਦਾ ਲਈ ਟਿਕ ਜਾਏਗਾ, ਇਹ ਸ਼ਾਂਤ ਹੋ ਜਾਏਗਾ। ਆਪ ਨੇੜੇ ਘਰ ਜਾਈਏ, ਪੈਰ ਤਿਨਾਂ ਦੇ ਚੁੰਮ। ਕਹਿਣ ਲੱਗੇ ਇੰਨੀ ਕੁ ਨਿਮਰਤਾ ਆ ਜਾਏ ਕਿ ਧਰਤੀ ਹੇਠ ਬਸੰਦਾ ਪਾਣੀ, ਤੂੰ ਨਿਮਰਤਾ ਵੀ ਚਲਾ ਜਾ। ਸਤਿਗੁਰੂ ਨੇ ਕੈਸੇ ਕਮਾਲ ਦੇ ਬਚਨ ਕੀਤੇ ਨੇ ਅੰਮ੍ਰਿਤਮਈ ਬਾਣੀ ਵਿੱਚ, ਸ਼੍ਰੀ ਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦਾ ਇੱਕ ਪਾਵਨ ਪਵਿੱਤਰ ਬਚਨ ਹੈ, ਉਹਨਾਂ ਦੀ ਇੱਕ ਰੁਬਾਈ ਹੈ, ਤੇ ਉਹਨਾਂ ਨੇ ਸਮੁੰਦਰ ਦਾ ਤੇ ਨਦੀ ਦਾ ਆਪਸੀ ਵਾਰਤਾਲਾਪ ਕਰਾਇਆ। ਹਜ਼ੂਰ ਕਹਿੰਦੇ ਨੇ, ਬਚਨ ਕਰਦੇ ਨੇ, ਜਿਹੜੇ ਭਾਈ ਸਾਹਿਬ ਆਪਣੀ ਰਚਨਾ ਵਿੱਚ ਕੋਸ਼ਿਸ਼ ਕਰਦੇ ਨੇ ਕਿ ਆਪਣੇ ਸ਼ਬਦਾਂ ਵਿੱਚ ਲੋਕਾਂ ਨੂੰ ਸਮਝਾ ਸਕੀਏ। ਕਹਿਣ ਲੱਗੇ ਨਦੀ ਨਾ ਅੱਜ ਬਰਸਾਤ ਦਾ ਪਾਣੀ ਲੈ ਕੇ ਨਕਾਨਕ ਭਰੀ ਏ, ਛਾਲਾਂ ਮਾਰਦੀ ਗਈ, ਜਿਹਦੇ ਸਾਹਮਣੇ ਪੱਥਰ ਆਇਆ ਉਹ ਵੀ ਰੋੜ ਲਿਆ, ਜੇ ਚਟਾਨ ਆ ਰਹੀ ਉਹਨੂੰ ਵੀ ਤੋੜ ਕੇ ਆਪਣੇ ਲਾਲ ਲੈ ਤੁਰੀ, ਜੇ ਇਸ ਨਦੀ ਦੇ ਸਾਹਮਣੇ ਕਿਤੇ ਮਨੁੱਖ ਆਇਆ ਉਹਨੂੰ ਵੀ ਰੋੜ ਲਿਆ, ਜੇ ਪਾਣੀ ਸਾਹਮਣੇ ਪਸ਼ੂ ਆਇਆ ਉਹ ਵੀ ਰੋੜ ਲਿਆ। ਗੱਲ ਕੀ ਇਹਨੇ ਪੱਥਰ ਵੀ ਰੋੜੇ, ਇਹਨੇ ਰੁੱਖ ਵੀ ਵੀ ਤੋੜ ਲਏ, ਇਹਨੇ ਬੰਦੇ ਨੂੰ ਵੀ ਰੋੜ ਲਿਆ, ਇਹਨੇ ਪਸ਼ੂ ਤੇ ਪੰਛੀ ਵੀ ਰੋੜ ਲਏ, ਇਹਨੇ ਕੱਚੀਆਂ ਚਟਾਨਾਂ ਵੀ ਰੋੜ ਲਈਆਂ। ਤੇ ਜਦੋਂ ਇਹ ਨਦੀ ਸਾਗਰ ਦੇ ਵਿੱਚ ਜਾ ਕੇ ਲੀਨ ਹੋਈ ਨਾ, ਤੇ ਕਹਿਣ ਲੱਗੀ, ਦੇਖ ਸਾਗਰ, ਮੈਂ ਤੇਰੀ ਕਿੰਨੀ ਸੇਵਾ ਕਰਨੀ ਆ, ਮੈਂ ਤੇਰੇ ਵਾਸਤੇ ਕਿੰਨੀਆਂ ਕੀਮਤੀ ਵਸਤੂਆਂ ਲੈ ਕੇ ਆਉਂਦੀ ਹਾਂ, ਤੇਰੇ ਨਾਲ ਇੰਨਾ ਪਿਆਰ ਏ, ਮੈਂ ਤੇਰੇ ਲਈ ਜਿਹੜੇ ਤੋਹਫੇ ਲੈ ਕੇ ਆਉਂਦੀ ਹਾਂ, ਜੇ ਮਨੁੱਖ ਅੜਦਾ ਮੈਂ ਉਹਨੂੰ ਰੋੜ ਲੈਂਦੀ ਹਾਂ, ਪਸ਼ੂ ਰੋੜਨੀ ਆ, ਪੱਥਰ ਰੋੜਨੀ ਆ, ਮੈਂ ਮਿੱਟੀ ਦੀਆਂ ਚਟਾਨਾਂ ਰੋੜਨੀ ਆ। ਤੇ ਸਾਗਰ ਹੱਸ ਕੇ ਕਹਿੰਦਾ, ਨਦੀਏ, ਮੁੱਦਤਾਂ ਤੋਂ ਤੂੰ ਮੇਰੇ ਕੋਲ ਪਿਟਾਵਾਂ ਲੈ ਕੇ ਆਉਂਦੀ ਏ, ਪਰ ਮੈਂ ਇੱਕ ਗੱਲ ਤੇਰੇ ਤੋਂ ਪੁੱਛਣੀ ਚਾਹੁੰਦਾ, ਕਦੀ ਬੈਂਤ ਦਾ ਰੁੱਖ ਕਿਉਂ ਨੀ ਲੈ ਕੇ ਆਏ, ਬੈਂਤ ਦੇ ਰੁੱਖ ਨੂੰ ਕਿਉਂ ਨੀ ਆਉਂਦਾ? ਤੇ ਮੈਂ ਅਰਜ਼ ਕਰਾਂ, ਉਦਾਹਰਣ ਦਾ ਹਮੇਸ਼ਾ ਇੱਕ ਪੱਖ ਲਈਦਾ, ਹਾਲਾਂਕਿ ਬਾਣੀ ਵਿੱਚ ਵਾਸ ਦੀ ਬੜੀ ਸਾਹਿਬ ਨੇ ਨਖੇਤੀ ਵੀ ਕੀਤੀ ਹੈ, ਕਿਉਂਕਿ ਥੋਥ ਹੈ, ਗੰਢਾਂ ਵਾਲਾ ਹੈ, ਕੁੱਲ ਘਾਤੀ ਹੈ, ਪਰ ਇੱਕ ਪੱਖ ਲੈਣਾ। ਕਹਿਣ ਲੱਗੇ, ਨਦੀਏ, ਸਾਰੇ ਲੈ ਕੇ ਆਉਣੀ ਹੈ, ਬੂਟੇ ਬੂਟੀਆਂ ਪੱਟਣੀ ਹੈ, ਬੰਦਿਆਂ ਨੂੰ ਰੋੜਨੀ ਹੈ, ਪਸ਼ੂ ਰੋੜਨੀ ਹੈ, ਪਰ ਮੈਨੂੰ ਦੱਸ ਖਾਂ, ਕਦੀ ਤੂੰ ਬੈਂਤਾ ਪੇਟਾ ਕਿਉਂ ਨੀ ਲਿਆਂਦਾ? ਤੇ ਅੱਗੋ ਨਦੀ ਨੇ ਉੱਤਰ ਬੜਾ ਸੋਹਣਾ ਦਿੱਤਾ, ਕਹਿਣ ਲੱਗੀ, ਉਹ ਸੌ ਸਾਗਰ, ਕਦੀ ਆਸ ਵੀ ਨਾ ਕਰੀ ਮੈਂ ਬੈਂਤ ਨੂੰ ਪੱਟ ਸਕਾਂ। ਕਹਿਣ ਲੱਗਾ, ਹੱਦ ਹੋ ਗਈ, ਇੰਨਾ ਤੇਰਾ ਬਹਾਵ, ਤੇ ਬੈਂਤ ਨੂੰ ਪੱਟ ਕਿਉਂ ਨੀ ਸਕਦੀ? ਕਹਿਣ ਲੱਗੀ, ਉਹਨੂੰ ਝੁਕਣ ਦੀ ਜਾਚ ਆ ਗਈ ਆ, ਜਿਹੜੇ ਝੁਕ ਜਾਂਦੇ ਨੇ ਉਹਨਾਂ ਤੇ ਮੇਰੀ ਪੇਸ਼ ਕੋਈ ਨੀ ਜਾਂਦੀ, ਜਿਹੜਾ ਅੜ ਜਾ ਉਹਨੂੰ ਮੈਂ ਜੜਾ ਤੋਂ ਪੱਟ ਲਿਆਉਣੀ। ਭਾਈ ਸਾਹਿਬ ਕਹਿਣ ਲੱਗੇ, ਯਾਦ ਰੱਖੀ ਉਹ ਮਣਾ, ਦੇਖ ਇੱਕ ਝੱਖੜ ਪਿਆ ਚੱਲਦਾ ਈ, ਇੱਕ ਨਦੀ ਵਹਿੰਦੀ ਪਈ ਆ, ਤੂੰ ਇੰਨਾ ਕੁ ਨਿਵਰਤਾ ਵੀ ਚਲਾ ਜਾਈ, ਬੈਂਤ ਦੀ ਤਰ੍ਹਾਂ ਆਪਣੇ ਆਪ ਨੂੰ ਝੁਕਾਉਣ ਦੀ ਜਾਚ ਸਿੱਖ ਲੈ, ਜਦੋਂ ਤੂੰ ਨਿਮਰਤਾ ਵੀ ਝੁਕਣ ਦੀ ਜਾਚ ਸਿੱਖ ਗਿਆ, ਤੇ ਚੇਤੇ ਰੱਖੀ, ਵਕਾਰਾਂ ਦੇ ਜਿਤਨੇ ਮਰਜ਼ੀ ਨਦੀਆਂ ਵੀ ਤੂਫਾਨ ਆਉਣ, ਤੇ ਵਕਾਰਾਂ ਦੀ ਤਾਕਤ ਨਹੀਂ ਤੈਨੂੰ ਪੱਟ ਕੇ ਲੈ ਜਾਣ, ਕਿਉਂਕਿ ਤੈਨੂੰ ਗੁਰੂ ਦੇ ਚਰਨਾਂ ਵਿੱਚ ਝੁਕਣ ਦੀ ਜਾਚ ਆ ਗਈ। ਨਿਮਰਤਾ ਵਿੱਚ ਇੰਨਾ ਆਨੰਦ ਏ। ਭਾਈ ਸਾਹਿਬ, ਭਾਈ ਵੀਰ ਸਿੰਘ ਦਾ ਬਚਨ ਏ, ਕਹਿਣ ਲੱਗੇ, ਸਾਗਰ ਪੁੱਛਦਾ ਨਦੀਏ, ਸਾਰੇ ਬੂਟੇ ਬੂਟੀਆਂ ਲਿਆਵੇਂ, ਸਾਗਰ ਪੁੱਛਦਾ ਨਦੀਏ, ਸਾਰੇ ਬੂਟੇ ਬੂਟੀਆਂ ਲਿਆਵੇਂ, ਪਰ ਨਾ ਕਦੀ ਬੈਂਤ ਦਾ ਬੂਟਾ ਇੱਥੇ ਆਣ ਪਚਾਵੇਂ। ਨਦੀ ਆਖਦੀ, ਆਕੜ ਵਾਲੇ, ਸਭ ਬੂਟੇ ਪੱਟ ਸਕਾਂ, ਪਰ ਜੋ ਝੁਕੇ ਵੇਗ ਰੌ ਰੁੱਖ ਨੂੰ, ਉਸ ਤੇ ਪੇਸ਼ ਨਾ ਕੋਈ ਜਾਵੇ, ਜਿਹਨੂੰ ਝੁਕਣ ਦੀ ਜਾਚ ਆ ਜਾਏ, ਉਹਦੇ ਉੱਪਰ ਮੇਰੀ ਕਦੀ ਪੇਸ਼ ਨਹੀਂ ਹੋ ਜਾਂਦੀ। ਹਜ਼ੂਰ ਕਹਿੰਦੇ ਨੇ, ਜਿਹੜੀ ਗੁਰਸਿੱਖੀ ਦੀ ਇਹ ਨਿਸ਼ਾਨੀ ਏ। ਭਾਈ ਗੁਰਦਾਸ ਕਹਿੰਦੇ ਨੇ, ਪਹਿਲਾ ਸਬਕ ਏ, ਤੂੰ ਨਿਮਰਤਾ ਵਿੱਚ ਆ ਜਾ, ਆਪਣੇ ਆਪ ਨੂੰ ਝੁਕਾ ਲੈ, ਜੇ ਕਿਤੋਂ ਤੈਨੂੰ ਨਾਮ ਦੀ ਦਾਤ ਕਿਤੇ ਗੁਰਮੁਖ ਪਿਆਰਾ ਮਿਲਦਾ, ਤੂੰ ਉਹਦੇ ਚਰਨਾਂ ਵਿੱਚ ਝੁਕ ਜਾ, ਆਪਣੀ ਹੋਂਦ ਨੂੰ ਕਾਇਮ ਨਾ ਕਰੀ। ਸ਼ਾਇਦ ਇਹੀ ਕਾਰਨ ਮੇਰੇ ਗੁਰਦੇਵ ਨੇ ਝੁਕਣ ਵਾਸਤੇ ਬਾਣੀ ਵਿੱਚ ਕਿਹਾ, ਤੇ ਕਹਿਣ ਲੱਗੇ, ਜੇ ਝੁਕ ਜਾਏਗਾ ਨਾ ਸਿੱਖੀ ਨੂੰ ਸਿੱਖੇਗਾ, ਤੇ ਕਹਿਣ ਲੱਗੇ, ਫਿਰ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੈ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ। ਜੇ ਤੈਨੂੰ ਸਜਣਾ ਝੁਕਣ ਦੀ ਜਾਚ ਆ ਜਾਏਗੀ, ਫਿਰ ਗੁਰੂ ਤੇਰੇ ਭਾਂਡੇ ਵਿੱਚ ਕੋਈ ਦਾਤ ਪਾਏਗਾ। ਮੇਰੇ ਸਾਹਿਬ ਨੇ ਕੇਵਲ ਕਿਹਾ ਨਹੀਂ, ਸਗੋਂ ਕਰਕੇ ਵੀ ਦਿਖਾਇਆ। ਧੰਨ ਗੁਰੂ ਰਾਮਦਾਸ, ਉਹਨਾਂ ਦੇ ਚਰਨਾਂ ਦਾ ਧਿਆਨ ਟਿਕਾਈਏ, ਜਿਹੜਾ ਦੀਨ ਦੁਖੀਆਂ ਬਾਂਹ ਪਕੜਨ ਵਾਲਾ ਹੈ। ਕਈ ਵਾਰੀ ਜਦੋਂ ਗੁਰੂ ਰਾਮਦਾਸ ਜੀ ਦਾ ਨਾਮ ਮੁੱਖ ਵਿੱਚ ਆਉਂਦਾ ਹੈ ਨਾ, ਤੇ ਕਦੀ ਅੰਦਰ ਭਿੱਜਾ ਹੋਵੇ ਤੇ ਚਰਨਾਲ ਛਿੜ ਜਾਂਦੀ ਏ, ਕਿਉਂਕਿ ਗੁਰੂ ਰਾਮਦਾਸ, ਤੇਰੇ ਦਰ ਤੇ ਕਦੀ ਕਿਸੇ ਦੀ ਝੋਲੀ ਖਾਲੀ ਨਹੀਂ ਆਈ, ਤੇਰੇ ਦਰ ਤੋਂ ਝੋਲੀਆਂ ਭਰੀਆਂ ਜਾਂਦੀਆਂ ਨੇ। ਕਿਉਂ? ਕਿਉਂਕਿ ਤੁਸੀਂ ਆਪ ਉਹ ਦਿਨ ਦੇਖੇ ਨੇ, ਗਰੀਬੀ ਕੱਟੀ ਏ, ਲੋਕਾਂ ਦੀਆਂ ਠੋਕਰਾਂ ਖਾਧੀਆਂ ਨੇ, ਗਾਲਾਂ ਖਾਧੀਆਂ ਨੇ, ਕਿੰਨੇ ਕਿੰਨੇ ਦਿਨ ਭੁੱਖਿਆਂ ਰਹਿ ਕੇ ਘਰ ਗੁਜ਼ਾਰਾ ਕੀਤਾ, ਤੇ ਅੱਜ ਜਦੋਂ ਕੋਈ ਭੁੱਖਾ, ਕੋਈ ਬੇਘਰਾ, ਕੋਈ ਤਨ ਤੋਂ ਨਗਨ ਤੇ ਕੋਈ ਦੁਖੀ ਜਾਂਦਾ ਹੈ, ਤੂੰ ਉਸੇ ਤਰ੍ਹਾਂ ਦੇਖ ਕੇ ਪਸੀਜ ਜਾਂਦਾ, ਤੇ ਉਹਦੇ ਦੁੱਖ ਨੂੰ ਦੇਖ ਕੇ ਉਹਦੀ ਝੋਲੀ ਵਿੱਚ ਤੂੰ ਦਾਤ ਪਾ ਦੇਵੀ। ਅੱਜ ਵੀ ਤੇਰੇ ਕੋਲ ਕਿਰਪਾ ਹੈ। ਤੇ ਗੁਰੂ ਰਾਮਦਾਸ, ਉਹਨਾਂ ਦੇ ਜੀਵਨ ਵਿੱਚ ਇੱਕ ਬੜਾ ਪਿਆਰਾ ਬਚਨ ਆਉਂਦਾ, ਕਹਿੰਦੇ ਨੇ, ਗੁਰੂ ਰਾਮਦਾਸ ਜੀ ਦੇ ਨਾ ਨੇਤਰਾਂ ਵਿੱਚੋਂ ਕਦੀ ਨੀਰ ਨਹੀਂ ਛਿਸੁਕਿਆ, ਚੇਤੇ ਰੱਖਣਾ। ਤੇ ਗੁਰੂ ਰਾਮਦਾਸ ਕਿੰਨੇ ਕੁ ਗੁਰੂ ਅਮਰਦਾਸ ਦੇ ਨੇੜੇ ਹੋ ਚੁੱਕੇ ਸਨ। ਇੱਕ ਵਾਰੀ ਲਾਹੌਰ ਤੋਂ ਗਏ, ਤੇ ਕਹਿੰਦੇ ਨੇ ਬੇਮੌਸਮੇ ਅੰਬ ਮਿਲ ਗਏ, ਤੇ ਅੰਬ ਬੜੇ ਰਸਦਾਇਕ ਸਨ, ਤੇ ਰਸਤੇ ਵਿੱਚ ਨਾ ਜਦੋਂ ਅੰਬ ਬੰਨੇ ਕੱਪੜੇ ਵਿੱਚ ਲਪੇਟਿਆ ਅੰਬ, ਤੇ ਸੋਚਿਆ ਮੈਂ ਆਪਣੇ ਗੁਰੂ ਦੇ ਚਰਨਾਂ ਵਿੱਚ ਰੱਖਾਂਗਾ, ਮੱਥਾ ਟੇਕਾਂਗਾ, ਨਮਸਕਾਰ ਕਰਾਂਗਾ, ਗਰੀਬ ਦੀ ਭੇਟਾ ਸਵੀਕਾਰ ਕਰਨਗੇ। ਤੇ ਕਹਿੰਦੇ ਨੇ ਰਸਤੇ ਵੀ ਜਦੋਂ ਦੇਖਿਆ, ਤੇ ਉਹ ਅੰਬ ਜਿਹੜਾ ਹੈ ਨਾ ਉਹਦੇ ਵਿੱਚੋਂ ਰਸ ਚੋਣ ਲੱਗਾ, ਹੁਣ ਸੋਚਿਆ ਕਰਾਂ ਕਿ ਗੁਰੂ ਅਮਰਦਾਸ ਨੇ ਲੈ ਕੇ ਚੱਲਾ ਵਾਂ ਤੇ ਭੇਟਾ ਉਹਨਾਂ ਦੇ ਚਰਨਾਂ ਵਿੱਚ ਰੱਖਣੀ ਏ। ਤੇ ਇੱਕੋ ਦਮ ਗੁਰੂ ਅਮਰਦਾਸ ਦਾ ਧਿਆਨ ਟਿਕਾ ਦਿੱਤਾ ਤੇ ਧਿਆਨ ਟਿਕਾ ਕੇ ਆਪ ਅੰਬ ਚੂਪ ਲਿਆ, ਰਸ ਪੀ ਲਿਆ ਤੇ ਜਦੋਂ ਗੋਇੰਦਵਾਲ ਪਹੁੰਚੇ ਨਾ ਤੇ ਗੁਰੂ ਰਾਮਦਾਸ ਦੇ ਚਰਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਟੇਕਿਆ ਮੱਥਾ ਤੇ ਅਜੇ ਕੁਝ ਕਹਿਣੀ ਵਾਲੇ ਸਨ ਤੇ ਗੁਰੂ ਅਮਰਦਾਸ ਕਹਿੰਦੇ ਨੇ ਭਾਈ ਜੇਠਿਆ ਅੰਬ ਦਾ ਸਵਾਦ ਬੜਾ ਮਿੱਠਾ ਸੀ, ਰਸ ਬੜਾ ਸੀ, ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਗੁਰੂ ਕੇ ਸਿੱਖ ਦੇ ਅੰਦਰ ਗੁਰੂ ਵਰਤਦਾ ਜੇ। ਕਹਿਣ ਲੱਗੇ ਭਾਈ ਜੇਠਿਆ ਬੜਾ ਆਨੰਦ ਸੀ ਤੇ ਉਹੀ ਗੁਰੂ ਰਾਮਦਾਸ ਜਿਹੜੇ ਸਿੱਖ ਦੇ ਚਰਨਾਂ ਦੀ ਧੂੜ ਮੰਗਦੇ ਨੇ ਉਹ ਕਹਿੰਦੇ ਨੇ ਸੱਜਣਾ ਜੇ ਸਿੱਖੀ ਕਮਾਣੀ ਆ ਤੇ ਯਾਦ ਰੱਖ ਭਾਈ ਗੁਰਦਾਸ ਦੇ ਬਚਨ ਕਿ ਧਰਤੀ ਪੈਰਾਂ ਹੇਠ ਹੈ ਧਰਤੀ ਖੇਠ ਵਸੰਦਾ ਪਾਣੀ, ਤੂੰ ਪਾਣੀ ਦੀ ਤਰ੍ਹਾਂ ਨਿਮਰਤਾ ਵਿੱਚ ਆ ਜਾ ਤੇ ਉਹਨਾਂ ਕੋਲ ਕਿੰਨੀ ਕੁ ਨਿਮਰਤਾ ਹੈ। ਅੱਜ ਅੰਮ੍ਰਿਤਸਰ ਸਰੋਵਰ ਦੀ ਸੇਵਾ ਲੱਗੀ ਹੈ, ਅਜੇ ਹਰਿਮੰਦਰ ਸਾਹਿਬ ਬਣਿਆ ਨਹੀਂ, ਮੈਂ ਸਿਰਫ ਇੱਕੋ ਪੰਕਤੀ ਤੇ ਅਰਜ਼ ਕਰ ਰਿਹਾ ਕਿ ਧਰਤੀ ਹੇਠ ਵਸੰਦਾ ਪਾਣੀ, ਤੂੰ ਧਰਤੀ ਤੋਂ ਵੀ ਨੀਵਾਂ ਚਲਾ ਜਾਣਾ, ਪਹਿਲਾ ਲਛਮ ਤੇਰੇ ਕੋਲ ਨਿਮਰਤਾ ਚਾਹੀਦੀ। ਸਤਿਗੁਰੂ ਗੁਰੂ ਰਾਮਦਾਸ ਕਿਨਾਰੇ ਤੇ ਬੈਠੇ ਨੇ, ਆਪ ਟੋਕਰੀ ਢੋਂਦੇ ਨੇ, ਬਾਬਾ ਬੁੱਢਾ ਜੀ ਸਿੱਖ ਪ੍ਰੇਮ ਚ ਭਿੱਜੇ ਹੋਏ ਹੋਰ ਵੀ ਸੇਵਾ ਪੈ ਕਰਦੇ ਨੇ ਤੇ ਇੰਨੀ ਦੇਰ ਨੂੰ ਨਾ ਇੱਕ ਦੌੜਿਆ ਸਿੱਖ ਆਇਆ ਤੇ ਆ ਕੇ ਕਹਿੰਦਾ ਗੁਰੂ ਰਾਮਦਾਸ ਜੀ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਆਏ ਜੇ, ਬਾਬਾ ਸ੍ਰੀ ਚੰਦ ਜੀ ਆਏ ਨੇ। ਤੇ ਗੁਰੂ ਰਾਮਦਾਸ ਜੀ ਨੇ ਟੋਕਰੀ ਰੱਖ ਦਿੱਤੀ। ਚੇਤੇ ਰੱਖਿਓ ਅਸੀਂ ਕਈ ਵਾਰੀ ਕਥਾ ਕਰਦੇ ਹਾਂ ਕੀਰਤਨ ਕਰਦੇ, ਮੈਂ ਇੱਕ ਮਿੰਟ ਵਿੱਚੋਂ ਨਿਕਲਣ ਲੱਗਾ, ਅਸੀਂ ਸ਼ਬਦ ਇਹੋ ਜਿਹੇ ਵਰਤ ਜਾਂਦੇ ਹਾਂ ਨਾ, ਕਈ ਵਾਰੀ ਤੇ ਚਲੋ ਹੁੰਦਾ ਬੰਦਾ ਬਹਾਵ ਵਿੱਚ ਤੁਰਿਆ ਜਾਏ, ਕਈ ਵਾਰੀ ਅਸੀਂ ਮਨ ਵਿੱਚ ਈਰਖਾ ਰੱਖ ਕੇ ਵੀ ਸ਼ਬਦ ਵਰਤਨੇ ਆ। ਬਾਬਾ ਕਾਲੂ ਜਿਵੇਂ ਮੈਨੂੰ ਖਿਮਾ ਕਰਨਾ ਮੈਂ ਸ਼ਬਦ ਕਹਿ ਰਿਹਾ ਵਾਂ, ਬਾਬਾ ਸ਼੍ਰੀ ਚੰਦ ਬਾਰੇ, ਬਾਬਾ ਲਖਮੀ ਦਾਸ ਬਾਰੇ। ਪਿਆਰਿਓ ਇੱਕ ਗੱਲ ਚੇਤੇ ਰੱਖਿਓ, ਜਿੱਦਣ ਮੇਰੇ ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਦਿੱਤੀ ਸੀ ਨਾ ਤੇ ਮਾਤਾ ਸੁਲੱਖਣੀ ਨੇ ਇਹ ਹੀ ਬਚਨ ਪੁੱਛੇ ਸਨ, ਸਤਿਗੁਰੂ ਗੱਦੀ ਭਾਈ ਲੈਣੇ ਨੂੰ ਦਿੱਤੀ, ਗੱਦੀ ਦਾ ਮਾਲਕ ਇਹ ਵੇ, ਮੇਰੇ ਪੁੱਤਰਾਂ ਦਾ ਕੀ ਬਣੇਗਾ? ਤੇ ਹਜ਼ੂਰ ਨੇ ਇੱਕ ਗੱਲ ਕਹੀ ਸੀ, ਸੁਲੱਖਣੀਏ ਲੈਣਾ ਜਿਹੜਾ ਉਹ ਗੁਰੂ ਵੇ, ਇਹ ਜਿੱਥੇ ਜੋਤ ਜਾਏਗੀ ਉਹ ਗੁਰੂ ਕੇ ਹੋਣਗੇ ਤੇ ਤੇਰੇ ਪੁੱਤਰਾਂ ਨੂੰ ਲੋਕ ਬਾਬੇ ਕੇ ਕਹਿਣਗੇ। ਧਿਆਨ ਰੱਖਣਾ ਉੱਥੇ ਇੱਕ ਸ਼ਬਦ ਕਿਹਾ ਕਵੀ ਸੰਤੋਖ ਸਿੰਘ ਨੇ ਵਰਤਿਆ ਤੇ ਪੁੱਛਿਆ ਦਾਤਾ ਮੇਰੇ ਪੁੱਤਰਾਂ ਦੀ ਰੋਜ਼ੀ, ਤੇ ਅਗਲਾ ਬਚਨ ਸੀ ਸੁਲੱਖਣੀਏ ਇਸ ਘਰ ਵਿੱਚ ਤਾਂ ਬੈਠੇ ਹੋਏ ਕੁੱਤਿਆਂ ਦੇ ਪੈਰਾਂ ਵਿੱਚ ਕਰਾ ਮਾਤਾ ਨੇ, ਇਹ ਤੇ ਗੁਰੂ ਨਾਨਕ ਦਾ ਖੂਨ ਨੇ। ਸਾਹਿਬ ਨੇ ਉੱਥੇ ਬਚਨ ਕਿਹਾ ਗੁਰੂ ਘਰ ਕੇ ਜੇ ਹੋਏ ਸਵਾਨਾ, ਤਿੰਨਕੋ ਪੂਜਾ ਸਗਲ ਜਹਾਨਾ, ਗੁਰੂ ਘਰ ਦੇ ਤੇ ਕੁੱਕਰਾਂ ਨੂੰ ਲੋਕ ਪੂਜਦੇ ਨੇ ਸੁਲੱਖਣੀਏ, ਇਹ ਗੁਰੂ ਨਾਨਕ ਦਾ ਖੂਨ ਨੇ। ਪਰ ਅਸੀਂ ਸਮਝੇ ਨਹੀਂ ਪਿਆਰਿਓ, ਅਸੀਂ ਕਿਆ ਪਰਖ ਵਿੱਚੋਂ ਪੂਰੇ ਨਹੀਂ ਹੋਏ? ਹੋ ਸਕਦਾ ਕਿ ਗੁਰੂ ਦੀ ਨਜ਼ਰ ਵਿੱਚ ਉਹੀ ਪ੍ਰਵਾਨ ਹੋ ਸਕਦਾ ਜਿਹੜਾ ਗੁਰੂ ਨੂੰ ਪਾਏ, ਪਰਖ ਵਿੱਚੋਂ ਪਾਰ ਹੋਣਾ ਕੋਈ ਖਾਲਾ ਜੀ ਦਾ ਵਾੜਾ ਹੈ? ਗੁਰੂ ਨਾਨਕ ਦੀ ਨਜ਼ਰ ਵਿੱਚੋਂ ਨਿਕਲ ਜਾਣਾ ਕੋਈ ਛੋਟੀ ਜੀ ਬਾਤ ਹੈ? ਪਰ ਉਹ ਗੁਰੂ ਨਾਨਕ ਦੇ ਪੁੱਤਰ ਨੇ, ਬਾਬਾ ਸ੍ਰੀ ਚੰਦ ਜੀ ਦੀ 148 ਸਾਲ ਉਮਰ ਏ, ਚਾਰ ਗ੍ਰੰਥ ਲਿਖੇ ਨੇ ਬਾਬਾ ਸ੍ਰੀ ਚੰਦਰ ਜੀ ਨੇ, ਤੇ ਇੱਕ ਗ੍ਰੰਥ ਵਿੱਚ ਉਹਨਾਂ ਨੇ ਨਾ ਸਭ ਤੋਂ ਪਹਿਲਾਂ ਸ਼ਹਿਨਸ਼ਾਹ ਸ਼ਬਦ ਗੁਰੂ ਨਾਨਕ ਲਈ ਬਾਬਾ ਸ੍ਰੀ ਚੰਦ ਨੇ ਵਰਤਿਆ, ਸਭ ਤੋਂ ਪਹਿਲਾਂ ਸ਼ਬਦ ਆਰਤਾ ਨਾਨਕ ਸ਼ਾਹ ਸ਼ਹਿਨਸ਼ਾਹ ਕਾ, ਦੀਨ ਦੁਨੀ ਕੇ ਸ਼ਾਹ ਪਾਤ ਸ਼ਾਹ ਕਾ, ਪਹਿਲਾ ਸ਼ਬਦ ਉਹਨਾਂ ਬਾਬਾ ਸ੍ਰੀ ਚੰਦ ਨੇ ਵਰਤਿਆ ਕਿ ਮੇਰਾ ਬਾਪੂ ਦੀਨ ਦੁਨੀ ਦਾ ਮਾਲਕ ਏ, 148 ਸਾਲ ਉਮਰ ਏ, ਤੇ ਅੱਜ ਬਾਬਾ ਸ੍ਰੀ ਚੰਦ ਆਏ ਨੇ ਅੰਮ੍ਰਿਤਸਰ ਦੀ ਧਰਤੀ ਤੇ। ਖਬਰ ਪਹੁੰਚੀ ਏ ਗੁਰੂ ਰਾਮਦਾਸ ਜੀ ਬਾਬਾ ਸ੍ਰੀ ਚੰਦ ਆਏ ਜੇ, ਤੇ ਗੁਰੂ ਰਾਮਦਾਸ ਅੱਗੋਂ ਲੈਣ ਗਏ ਨੇ, ਕਿਉਂਕਿ ਗੁਰੂ ਨਾਨਕ ਦਾ ਪੁੱਤਰ ਏ ਨਾ ਇੰਦਰੀ ਜੇਤੇ ਨਾਮ ਬਾਣੀ ਵਿੱਚ ਭਿੱਜਾ ਏ। ਪਿਆਰਿਓ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਨਾਨਕ ਦੀ ਬਾਣੀ ਤੋਂ ਬਿਨਾਂ ਦੂਜੇ ਦਾ ਪ੍ਰਚਾਰ ਨਹੀਂ ਜੇ ਕੀਤਾ, ਗੁਰੂ ਨਾਨਕ ਦੀ ਮੱਤ ਨੂੰ ਪ੍ਰਚਾਰਿਆ। ਜਦੋਂ ਆਏ ਨੇ ਤੇ ਆ ਕੇ ਦੱਸਿਆ ਕਿ ਬਾਬਾ ਜੀ ਆਏ ਨੇ ਤੇ ਧੰਨ ਗੁਰੂ ਰਾਮਦਾਸ ਅੱਗੋਂ ਲੈਣ ਗਏ ਨੇ, ਮੈਂ ਇਸ ਕਰਕੇ ਥੋੜੀ ਜਿਹੀ ਇਤਿਹਾਸ ਦੀ ਟੇਕ ਲੈ ਰਿਹਾ ਕਿ ਮਨਾ ਤੈਨੂੰ ਵੀ ਕਿਤੇ ਲੱਗ ਜਾਏ ਕਿ ਸਿੱਖੀ ਕਮਾਣ ਲਈ ਪਹਿਲਾਂ ਨਿਮਰਤਾ ਚਾਹੀਦੀ। ਬਾਬਾ ਜੀ ਆਏ, ਗੁਰੂ ਰਾਮਦਾਸ ਲੈਣ ਗਏ, ਅੱਗੋਂ ਜਾ ਕੇ ਝੋਕੇ ਨਮਸਕਾਰ ਕੀਤੀ। ਬਾਬਾ ਸ੍ਰੀ ਚੰਦ ਜੀ ਬਹੁਤ ਬਜ਼ੁਰਗ ਨੇ, ਮਿਲੇ ਤੇ ਕਹਿੰਦੇ ਨੇ ਬਾਬਾ ਸ੍ਰੀ ਚੰਦ ਜੀ ਨੇ ਨਾ ਸੁਭਾਕਣ ਇੰਨੀ ਗੱਲ ਪੁੱਛੀ ਸੀ। ਕਵੀ ਸੰਤੋਖ ਸਿੰਘ ਕਹਿੰਦੇ ਨੇ ਇੰਨੀ ਗੱਲ ਪੁੱਛ ਲਈ, ਗੁਰੂ ਰਾਮਦਾਸ ਤੇਰਾ ਦਾੜਾ ਬਹੁਤ ਲੰਬੇ ਰਹਿ, ਤੁਹਾਡੇ ਦਾੜੇ ਦੇ ਕੇਸ਼ ਕਿਉਂ ਲੰਬੇ ਨੇ? ਤੇ ਮੇਰਾ ਦੀਨ ਦੁਨੀ ਦਾ ਪਾਤਸ਼ਾਹ ਥੱਲੇ ਉਤਰ ਕੇ ਨਾ ਬਾਬਾ ਸ਼੍ਰੀ ਚੰਦ ਦੇ ਚਰਨਾਂ ਨੂੰ ਹੱਥ ਵਿੱਚ ਪਕੜ ਕੇ ਆਪਣੇ ਕੇਸਾਂ ਨਾਲ ਝਾੜ ਕੇ ਕਹਿੰਦਾ, ਮਹਾਂਪੁਰਸ਼ੋ ਤੁਹਾਡੇ ਵਰਗੇ ਸੰਤ ਜਨਾ ਤੇ ਗੁਰੂ ਨਾਨਕ ਦੇ ਖੂਨ ਦੇ ਚਰਨ ਝਾੜਨ ਵਾਸਤੇ, ਤੁਹਾਡੇ ਚਰਨ ਝਾੜਨ ਲਈ ਦਾੜਾ ਵਧਾਇਆ। ਤੇ ਕਹਿੰਦੇ ਨੇ ਬਾਬਾ ਸ਼੍ਰੀ ਚੰਦ ਤੋਂ ਰਿਹਾ ਨਾ ਗਿਆ, ਥੱਲੇ ਉੱਠ ਕੇ ਨਾ ਗੁਰੂ ਰਾਮਦਾਸ ਦੇ ਚਰਨ ਪਕੜ ਲੈ, ਅੱਖਾਂ ਵਿੱਚ ਨੀਰ ਭਰ ਕੇ ਕਹਿੰਦੇ ਨੇ ਜਿਹੋ ਜਿਹਾ ਸੁਣਿਆ ਸੀ ਉਹੋ ਜਿਹਾ ਵੇਖਿਆ। ਉੱਥੇ ਜਿਹੜੇ ਸ਼ਬਦ ਉਹਨਾਂ ਨੇ ਵਰਤੇ, ਕਹਿਣ ਲੱਗੇ ਕਿ ਗੁਰੂ ਰਾਮਦਾਸ ਜੀ ਸ਼ਬਦ ਭਾਈ ਸੰਤੋਖ ਸਿੰਘ ਦੇ ਨੇ, ਕਹਿਣ ਲੱਗੇ ਦੇਖ ਨਿਮਰਤਾ ਗੁਰੂ ਕੀ, ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ, ਦੇਖ ਨਿਮਰਤਾ ਗੁਰੂ ਕੀ, ਸ਼੍ਰੀ ਚੰਦ ਭਏ ਪ੍ਰਸੰਨ, ਸੰਗ ਅੰਗਦ ਲੀਨੀ ਸੇਵ ਕਰ। ਇਹਦਾ ਮਤਲਬ ਬਾਬਾ ਸ਼੍ਰੀ ਚੰਦ ਮੰਨਦੇ ਪਏ ਨੇ ਕਿ ਗੁਰੂ ਅੰਗਦ ਨੇ ਧੱਕਾ ਨਹੀਂ ਕੀਤਾ। ਕਹਿਣ ਲੱਗੇ ਗੁਰੂ ਰਾਮਦਾਸ ਭਾਈ ਲੈਣੇ ਤੋਂ ਅੰਗਦ ਤਾਂ ਬਣੇ ਨੇ ਕਿਉਂਕਿ ਉਹਨਾਂ ਨੇ ਗੁਰੂ ਨਾਨਕ ਦੀ ਸੇਵਾ ਕੀਤੀ। ਅੰਗਦ ਲੀਨੀ ਸੇਵ ਕਰ ਤੁਮਰੇ ਪ੍ਰੇਮ ਅਨੰਨ। ਅਗਲੀ ਜਿਹੜੀ ਪੰਕਤੀ ਕਹੀ, ਕਹਿਣ ਲੱਗੇ ਮੈਂ ਕੁਝ ਦੇਣ ਜੋਗਾ ਤੇ ਨਹੀਂ, ਪਰ ਮੈਂ ਇੱਕ ਅਰਜ਼ ਕਰਨਾ ਵਾਂ, ਗੁਰੂ ਰਾਮਦਾਸ ਤੇਰੇ ਸਰੋਵਰ ਦੇ ਕਿਨਾਰੇ ਖਲੋਤਾ ਵਾਂ, ਤੇਰੇ ਵਿੱਚ ਇੰਨੀ ਨਿਮਰਤਾ ਹੈ ਤੇ ਜਿਹੜੇ ਤੇਰੇ ਸਰੋਵਰ ਵਿੱਚ ਆ ਕੇ ਨਿਮਰਤਾ ਨਾਲ ਇਸ਼ਨਾਨ ਕਰਨਗੇ ਨਾ, ਉਹਨਾਂ ਦੇ ਜਨਮਾਂ ਜਨਮਾਂ ਦੇ ਪਾਪ ਤੇਰਾ ਸਰੋਵਰ ਧੋ ਦਏਗਾ। ਉੱਥੇ ਬਚਨ ਵਰਤਿਆ ਸੀ, ਕਹਿਣ ਲੱਗੇ ਗੁਰੂ ਰਾਮਦਾਸ ਨੂੰ ਦੇਖ ਨਿਮਰਤਾ ਗੁਰੂ ਕੀ, ਸ਼੍ਰੀ ਚੰਦ ਭੈ ਪ੍ਰਸੰਨ, ਅੰਗਦ ਲੀਨੀ ਸੇਵ ਕਰ ਤੁਮਰੇ ਪ੍ਰੇਮ ਆਨੰਦ। ਤੇ ਅਗਲਾ ਬਚਨ ਸੀ ਤੁਮਰੀ ਮਹਿਮਾ ਅਧਿਕ ਹੈ ਕਈਐ ਕਾਹੇ ਬਣਾਏ, ਤੁਮਰੇ ਸਰ ਮੈਂ ਜੋ ਮੱਝੈ ਪਾਪੀ ਪੀਗਤ ਪਾਹੇ। ਤੇਰੇ ਸਰੋਵਰ ਵਿੱਚ ਤਾਂ ਪਾਪੀਆਂ ਨੂੰ ਮੁਕਤੀ ਮਿਲਣੀ ਏ। ਪਹਿਲਾ ਸਬਕ ਹੀ ਇਹ ਵੇ ਕਿ ਜੇ ਤੂੰ ਕਿਸੇ ਤੋਂ ਕੁਝ ਲੈਣਾ, ਜੇ ਸਿੱਖੀ ਨੂੰ ਕਮਾਉਣਾ, ਤੇ ਭਾਈ ਗੁਰਦਾਸ ਕਹਿੰਦੇ ਨੇ ਗੁਰਸਿੱਖੀ ਦੀ ਇਹੋ ਨਿਸ਼ਾਨੀ ਤੇ ਪਹਿਲੀ ਨਿਸ਼ਾਨੀ ਇਹ ਵੇ ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ। ਧਰਤੀ ਨੀਵੀਂ ਏ ਪਰ ਪਾਣੀ ਉਸ ਤੋਂ ਵੀ ਨੀਵਾਂ। ਜੇ ਤੂੰ ਕੁਝ ਕਮਾਉਣਾ ਚਾਹੁੰਦਾ ਤਾਂ ਪਿਆਰਿਆ ਆਪਣੇ ਅੰਦਰ ਨਿਮਰਤਾ ਨੂੰ ਧਾਰਨ ਕਰ ਲੈ। ਜਦੋਂ ਤੇਰੇ ਕੋਲ ਨਿਮਰਤਾ ਆਵੇਗੀ ਤੇ ਫਿਰ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਭਾਈ ਗੁਰਦਾਸ ਹਉ ਤਿਸ ਘੋਲ ਘਮਾਇਆ ਗੁਰਮਤ ਹਿਰਦੈ ਗਰੀਬੀ ਆਵੇ, ਤੇਰੇ ਵਿੱਚ ਨਿਮਰਤਾ ਆ ਜਾਏ। ਤੇ ਜਦੋਂ ਤੇਰੇ ਵਿੱਚ ਨਿਮਰਤਾ ਆਵੇਗੀ ਨਾ ਫਿਰ ਕਦੀ ਤੂੰ ਆਕੜ ਕੇ ਗੁਰੂ ਘਰ ਖਲੋ ਕੇ ਇਹ ਨਹੀਂ ਕਹੇਗਾ ਮੈਂ ਚੰਗਾ ਮੈਂ ਵੱਡਾ। ਫਿਰ ਸਿੱਖੀ ਦੀ ਪਹਿਲੀ ਨਿਸ਼ਾਨੀ ਇਹ ਵੇ ਤੂੰ ਗੁਰੂ ਚਰਨਾਂ ਵਿੱਚ ਖਲੋ ਕੇ ਕਹੇਗਾ ਦਾਤਾ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਾਹ ਕਰਤਾਰ। ਜਿੱਦਨ ਤੂੰ ਝੁਕੇਗਾ ਨਾ ਉਦਨ ਫਿਰ ਗੁਰੂ ਕੋਲ ਖਲੋ ਕੇ ਕਹੇਗਾ ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾਂ, ਸਾਬਿਤ ਤੁਮ ਹਰ ਜਾਣੋ ਆਪੇ ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਜਦੋਂ ਤੇਰੇ ਅੰਦਰ ਸਿੱਖੀ ਦਾ ਪਹਿਲਾ ਗੁਣ ਆ ਜਾਏਗਾ ਫਿਰ ਗੁਰੂ ਅਰਜਨ ਸਾਹਿਬ ਦੇ ਮੁਤਾਬਕ ਜਿਵੇਂ ਸਾਰਾ ਗੁਰੂ ਗ੍ਰੰਥ ਸਾਹਿਬ ਤਿਆਰ ਹੋ ਗਿਆ। ਤੇ ਕਈ ਵਾਰੀ ਹੈਰਾਨ ਵੀ ਹੋਈਦਾ ਕਿ ਬਾਣੀ ਤਰਤੀਬ ਨਾਲ ਤੇ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ ਕਿੰਨੇ ਭਾਗਾਂ ਵਾਲੇ ਨੇ। ਤੇ ਵੈਸੇ ਭਾਗਾਂ ਵਾਲੇ ਆਪਾਂ ਸਾਰੀ ਜੇ ਕਿਉਂਕਿ ਗੁਰੂ ਕਲਗੀ ਵਾਲਿਆ 300 ਸਾਲ ਪਹਿਲਾਂ ਅਨੰਦਪੁਰ ਦੀ ਪਹਾੜੀ ਤੇ ਜਿਸ ਖਾਲਸੇ ਦੀ ਸਿਰਜਣਾ ਤੂੰ ਜਿਸ ਦਿਨ ਕੀਤੀ ਕਿੰਨੇ ਭਾਗਾਂ ਵਾਲੇ ਹਾਂ ਅਸੀਂ ਉਸ ਦਿਨ ਨੂੰ ਹੁਣ ਵੇਖਣਾ ਜੇ ਸਤਿਗੁਰੂ ਤੂੰ ਕਿਰਪਾ ਕੀਤੀ। ਦੂਜੇ ਭਾਗਾਂ ਵਾਲੇ ਇਹ ਆ ਕਿ ਗੁਰੂ ਨਾਨਕ ਸਾਹਿਬ ਜੀ ਸਭ ਤੋਂ ਵੱਡੀ ਤੁਸੀਂ ਕਿਰਪਾ ਇਹ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਸਾਨੂੰ ਗੁਰੂ ਦੇ ਗਏ। ਸਾਰੀ ਬਾਣੀ ਤਰਤੀਬ ਨਾਲ ਮੈਂ ਆਪਣੇ ਵਿਸ਼ੇ ਤੇ ਆਵਾਂ, ਨਿਮਰਤਾ ਸਿੱਖੀ ਦਾ ਪਹਿਲਾ ਲੱਛਣ ਹੀ ਇਹ ਵੇ, ਸਿੱਖੀ ਦੀ ਪਹਿਲੀ ਨਿਸ਼ਾਨੀ ਇਹ ਵੇ। ਦੇਖੋ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਆਉਂਦੀ ਹੈ, ਫਿਰ ਗੁਰੂ ਅਮਰਦਾਸ ਦੀ, ਗੁਰੂ ਰਾਮਦਾਸ ਦੀ, ਗੁਰੂ ਅਰਜਨ ਸਾਹਿਬ ਜੀ, ਫਿਰ ਗੁਰੂ ਤੇਗ ਬਹਾਦਰ ਜੀ ਦੀ ਜੋ ਹੁਣ ਤਰਤੀਬ ਹੈ, ਫਿਰ ਗੁਰੂ ਤੇਗ ਬਹਾਦਰ ਜੀ ਦੇ ਸ਼ਬਦਾਂ ਤੋਂ ਬਾਅਦ ਅਸ਼ਟਪਦੀਆਂ, ਅਸ਼ਟਪਦੀਆਂ ਤੋਂ ਬਾਅਦ ਛੰਤ, ਛੰਤ ਤੋਂ ਬਾਅਦ ਵਾਰਾਂ ਤੇ ਵਾਰਾਂ ਤੋਂ ਬਾਅਦ ਭਗਤ ਬਾਣੀ। ਹੁਣ ਤਰਤੀਬ ਮੁਤਾਬਕ ਸ਼ਲੋਕ ਵਾਰਾਂ ਤੇ ਵਧੀਕ ਆਏ, ਗੁਰੂ ਨਾਨਕ ਸਾਹਿਬ ਦੇ ਸ਼ਲੋਕ, ਗੁਰੂ ਅਮਰਦਾਸ ਦੇ ਸ਼ਲੋਕ, ਗੁਰੂ ਰਾਮਦਾਸ ਦੇ, ਗੁਰੂ ਅਰਜਨ ਸਾਹਿਬ ਦੇ ਸ਼ਲੋਕ ਆ ਗਏ। ਅਸੀਂ ਪੜ੍ਹ ਲਿਆ ਟਿੱਚਰ ਮੂਲ ਨਾ ਥੁੜੀ ਦੋ ਜਿੱਚਰ ਆਪ ਕਿਰਪਾਲ, ਪੜ੍ਹ ਲਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ। ਹੁਣ ਜਦੋਂ ਬਾਣੀ ਦੀ ਤਰਤੀਬ ਮੁਤਾਬਕ ਇੱਥੇ ਗੁਰੂ ਅਰਜਨ ਸਾਹਿਬ ਦੇ ਸ਼ਲੋਕ ਖਤਮ ਨੇ, ਅੱਗੇ ਆ ਗਿਆ ਸ਼ਲੋਕ ਮਹਿਲਾ ਨੌਵਾਂ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਣ। ਜਦੋਂ ਸਬੰਧਾ ਸ਼ਲੋਕ ਪੜ੍ਹ ਲਿਆ 57 ਅਖੀਰਲਾ ਆਇਆ ਕਿ ਰਾਮ ਨਾਮ ਉਰਮੈ ਗਇਓ ਜਾਂ ਕਹਿ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਇਹ ਸ਼ਲੋਕ ਪੜ੍ਹਨ ਤੋਂ ਬਾਅਦ ਤਰਤੀਬ ਅਨੁਸਾਰ ਸ਼ਲੋਕ ਮਹਿਲਾ ਪੰਜਵਾਂ ਪਹਿਲਾਂ ਆਉਣਾ ਚਾਹੀਦਾ ਸੀ, ਪਰ ਇੱਥੇ ਤਰਤੀਬ ਅਨੁਸਾਰ ਨਹੀਂ, ਇੱਥੇ ਫਿਰ ਆ ਗਿਆ ਮਧਾਵਣੀ ਮਹਿਲਾ ਪੰਜਵਾਂ, ਤੇ ਮਧਾਵਣੀ ਮਹਿਲੇ ਤੋਂ ਪੰਜਵੇਂ ਤੋਂ ਬਾਅਦ ਫਿਰ ਆ ਗਿਆ ਸ਼ਲੋਕ ਮਹਿਲਾ ਪੰਜਵਾਂ। ਇਹਦਾ ਕੀ ਕਾਰਨ? ਇੱਕ ਵਿਦਵਾਨ ਲਿਖਦਾ, ਸਿੱਖਾਂ ਸਿੱਖੀ ਦੀ ਪਹਿਲੀ ਨਿਸ਼ਾਨੀ ਨਿਮਰਤਾਈ, ਤੇਰੇ ਗੁਰੂ ਨੇ ਗੁਰੂ ਕੀ ਬਾਣੀ ਅੰਕਿਤ ਕਰਦਿਆਂ ਅਖੀਰ ਵਿੱਚ ਇੱਕ ਗੱਲ ਕਹੀ। ਆਮ ਤੌਰ ਤੇ ਕੋਈ ਚਾਰ ਪੰਨਿਆਂ ਦੀ ਕਿਤਾਬ ਲਿਖ ਲੈ ਨਾ, ਉਹ ਪਹਿਲਾ ਸ਼ਬਦ ਹੀ ਲਿਖਦਾ, ਮੈਂ ਇੰਨੀ ਮਿਹਨਤ ਕੀਤੀ, ਇੰਨੇ ਗ੍ਰੰਥ ਪੜ੍ਹੇ, ਇੰਨਾ ਬੰਦਿਆਂ ਨੂੰ ਮਿਲਿਆ, ਤਾਂ ਮੈਂ ਮਿਹਨਤ ਕਰਕੇ ਗ੍ਰੰਥ ਲਿਖਿਆ। ਤੇ ਅਗਲੀ ਗੱਲ ਉਹ ਕਹਿੰਦਾ, ਮੇਰੀ ਆਗਿਆ ਤੋਂ ਬਿਨਾਂ, ਇਹ ਕਾਪੀਰਾਈਟ ਮੇਰਾ, ਮੇਰੇ ਤੋਂ ਬਿਨਾਂ ਕਿਸੇ ਨੇ ਛਪਾਇਆ ਨਾ ਤੇ ਮੈਂ ਉਹਦੇ ਤੇ ਮੁਕੱਦਮਾ ਕਰ ਦਿਆਂਗਾ। ਤੁਸੀਂ ਦੇਖਿਆ ਨਾ, ਹੁਣ ਭਾਵੇਂ ਚਲੋ ਸਾਡੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਾਂ ਵੀ ਲਿਖ ਦਿੱਤੇ ਨੇ ਫਲਾਣੀ ਦੁਕਾਨ ਵਿੱਚੋਂ, ਅਸਲੀਅਤ ਇਹ ਜੇ ਕਿ ਗੁਰੂ ਸਾਹਿਬ ਨੇ ਲਿਖਾਰੀ ਦਾ ਨਾਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਿਆ। ਜੇ ਤਤਕਰਾ ਦਿੱਤਾ ਕੇਵਲ ਬਾਣੀ ਦਾ, ਕੇਵਲ ਹਜ਼ੂਰ ਨੇ ਸ਼ਬਦਾਂ ਦਾ, ਉਹ ਵੀ ਮਹਿਲਾ ਪਹਿਲਾਂ ਹੀ ਪਾਇਆ। ਕਿਤੇ ਵੀ ਗੁਰੂ ਅਰਜਨ ਸਾਹਿਬ ਨੇ ਆਪਣੀ ਕਲਮ ਨਾਲ ਤਤਕਰੇ ਵਿੱਚ ਵੀ ਨਹੀਂ ਲਿਖਿਆ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਤੇਰੀ ਬਾਣੀ ਸ਼ੁਰੂ ਹੋਣ ਲੱਗੀ। ਚੇਤੇ ਰੱਖਣਾ, ਗੱਲ ਬੜੀ ਰਮਜ ਭਰਪੂਰ ਏ। ਸਾਰੀ ਬਾਣੀ ਤਰਤੀਬ ਨਾਲ ਦੇ ਦਿੱਤੀ, ਚਾਰ ਅੱਖਰ ਲਿਖਣ ਵਾਲੇ ਦੇ ਪੁੱਤਰ ਪੋਤਰੇ ਵੀ ਉਹਦੀਆਂ ਕਿਤਾਬਾਂ ਵੇਚਦੇ ਨੇ, ਉਹ ਕਿਤਾਬ ਕੋਈ ਛਾਪ ਨਹੀਂ ਸਕਦਾ। ਤੇ ਸ਼ਬਦ ਇੱਕੋ ਕੁਲਿਆ, ਪ੍ਰੋਫੈਸਰ ਸਾਹਿਬ ਸਿੰਘ ਨੇ ਟੀਕਾ ਕੀਤਾ ਦਰਪਣ, ਉਹਨਾਂ ਦੀ ਜੀਵਨੀ ਵਿੱਚ ਕਹਿੰਦੇ ਨੇ, ਜਦੋਂ ਮੈਂ ਛਾਪਣ ਲਈ ਕਿਹਾ ਤੇ ਲੋਕਾਂ ਮੈਨੂੰ ਟਿਚਰਾਂ ਕੀਤੀਆਂ। ਉਹਨਾਂ ਕਿਹਾ, ਤੈਨੂੰ ਕਿਹਨੇ ਪੜ੍ਹਨਾ ਹੋਏ, ਤੇਰੇ ਟੀਕੇ ਨੂੰ ਕਿਸੇ ਪੁੱਛਣਾ? ਉਹਨੇ ਰਾਜ ਪਬਲਿਸ਼ਰ ਵਾਲਿਆਂ ਨੂੰ ਜਲੰਧਰ ਦਿੱਤਾ ਇੱਕ ਗੱਲ ਕਹੀ, ਕਹਿਣ ਲੱਗਾ, ਸੱਜਣਾ ਮੈਂ ਪਤਾ ਰਾਹ ਕੇ ਨਾ ਰਾਂ, ਪਰ ਗੁਰੂ ਨਾਨਕ ਦੀ ਕਿਰਪਾ ਨਾਲ ਤੇਰੀਆਂ ਕਈ ਪੁਸ਼ਤਾਂ ਇਹਦੇ ਨਾਲ ਹੀ ਰੋਟੀ ਖਾਈ ਜਾਣਗੀ। ਤੇ ਇਹ ਸਭ ਤੋਂ ਜ਼ਿਆਦਾ ਟੀਕਾ ਰਾਜ ਪਬਲਿਸ਼ਰ ਵਾਲੇ ਜਲੰਧਰ ਤੋਂ ਛਾਪਦੇ ਨੇ, ਉਹਨਾਂ ਸਾਰਾ ਕੰਮ ਹੀ ਛੱਡ ਕੇ ਕੇਵਲ ਟੀਕੇ ਛਾਪਦੇ ਪਏ। ਖੈਰ, ਮੈਂ ਆਪਣੇ ਵਿਸ਼ੇ ਤੇ ਆਵਾਂ। ਧੰਨ ਗੁਰੂ ਅਰਜਨ ਸਾਹਿਬ ਦੀ ਬਾਣੀ ਸ਼ਲੋਕ ਮਹਿਲਾ ਨੌਵੇਂ ਤੋਂ ਬਾਅਦ ਏ, ਇਹਦਾ ਮਤਲਬ ਏ, ਸਿੱਖਾਂ ਦੇਖ ਤੇਰੇ ਗੁਰੂ ਨੇ 30 ਰਾਗਾਂ ਵਿੱਚ ਬਾਣੀ ਉਚਾਰੀ, ਆਪਣੇ ਤੋਂ ਬਿਨਾਂ ਚਾਰ ਪਾਤਸ਼ਾਹੀਆਂ ਦੀ ਬਾਣੀ ਹੋਰ ਇਕੱਤਰ ਕੀਤੀ, ਕਿਉਂਕਿ ਉਹਦੇ ਨੌਵੇਂ ਮਹਿਲੇ ਦੀ ਬਾਣੀ ਨਹੀਂ ਸੀ, 15 ਭਗਤਾਂ ਦੀ ਬਾਣੀ ਇਕੱਤਰ ਕੀਤੀ, 11 ਭੱਟਾਂ ਦੀ ਇਕੱਤਰ ਕੀਤੀ। ਕੋਈ ਥੋੜੀ ਜਿਹੀ ਕਮਾਈ ਏ ਕਿ ਹਿੰਦੁਸਤਾਨ ਦੀ ਸਾਰੀ ਅਧਿਆਤਮਿਕਤਾ ਨੂੰ, ਹਿੰਦੁਸਤਾਨ ਦੀ ਰੂਹਾਨੀਅਤ ਨੂੰ ਇੱਕ ਗ੍ਰੰਥ ਵਿੱਚ ਅੰਕਿਤ ਕਰ ਦੇਣਾ ਕੋਈ ਛੋਟੀ ਜਿਹੀ ਕਮਾਈ ਨਹੀਂ? ਪਰ ਇੰਨਾ ਕੁਝ ਕਰਕੇ ਫਿਰ ਕਹਿੰਦੇ ਨੇ, ਦਾਤਾ ਮੇਰਾ ਕੋਈ ਗੁਣ ਨਹੀਂ। ਫਿਰ ਅਖੀਰ ਵਿੱਚ ਨਿਮਰਤਾ ਆਈ ਕਿ ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋ ਹੀ, ਤੇਰੇ ਕੀਤੇ ਨੂੰ ਮੈਂ ਜਾਣਿਆ ਨਹੀਂ, ਤੇ ਜੋ ਕੁਝ ਵੀ ਇਹ ਸੇਵਾ ਹੋਈ ਏ ਕੇਵਲ ਤੇਰੀ ਕਿਰਪਾ ਨਾਲ ਹੋਈ ਏ, ਮੇਰੇ ਕੋਲ ਇੰਨੀ ਸਮਰੱਥਾ ਨਹੀਂ ਸੀ ਮੈਂ ਸੇਵਾ ਕਰ ਸਕਦਾ। ਗੁਰਸਿੱਖੀ ਦੀ ਇਹੋ ਨਿਸ਼ਾਨੀ, ਪਹਿਲੀ ਨਿਸ਼ਾਨੀ ਇਹ ਵੇ ਕਿ ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ। ਕਹਿਣ ਲੱਗੇ, ਆਪੇ ਤਰਸ ਪਇਓ ਹੀ, ਤਰਸ ਪਿਆ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਤੇ ਨਿਮਰਤਾ ਵਿੱਚ ਅਖੀਰ ਵਿੱਚ ਸਤਿਗੁਰੂ ਪ੍ਰਤੱਖ ਹਰ ਕਹਿੰਦਾ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਠੀਵੇ ਹਰਿਆ। ਮੈਂ ਅਰਜ਼ ਕੀਤੀ, ਜਿਹੜੀ ਗੁਰਸਿੱਖੀ ਦੀ ਗੱਲ ਅਸੀਂ ਅੱਜ ਕਰਨੇ ਪਏ ਹਾਂ, ਉਸ ਗੁਰਸਿੱਖੀ ਦਾ ਪਹਿਲਾ ਲੱਛਣ ਨਿਮਰਤਾ। ਭਾਈ ਸਾਹਿਬ ਕਹਿ ਰਹੇ ਨੇ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਬਸੰਦਾ ਪਾਣੀ, ਤੂੰ ਪਾਣੀ ਦੀ ਤਰ੍ਹਾਂ ਨਿਮਰਤਾ ਵਿੱਚ ਆ ਜਾ। ਅਗਲੇ ਐਤਵਾਰ ਵਿਚਾਰ ਕਰਨੀ ਹੈ, ਪਾਣੀ ਚੱਲਾ ਨਿਵਾਨ ਨੂੰ, ਸਿੱਖੀ ਕਿਵੇਂ ਨੀਵੇਂ ਪਾਸੇ ਜਾਂਦੀ ਹੈ, ਕਿ ਜੀਵਨ ਕਰਕੇ ਨੀਵੇਂ। ਅਗਲਾ ਬਚਨ ਨੇ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ, ਸਿੱਖੀ ਨਿਰਮਲ ਕਿਵੇਂ ਵੇ, ਸ਼ੀਤਲ ਕਿਵੇਂ ਵੇ, ਇਹ ਕਿਸੇ ਨੂੰ ਸ਼ੁੱਧ ਕਿਵੇਂ ਕਰਦੀ ਏ। ਫਿਰ ਅਗਾਂਹ ਆਪਾਂ ਵਿਚਾਰਾਂਗੇ, ਜਦੋਂ ਫਿਰ ਇਹਨੂੰ ਕੋਈ ਸੇਕ ਲਾਉਂਦਾ ਨਾ, ਫਿਰ ਤਪ ਕੇ ਅੱਗ ਨੂੰ ਬੁਝਾਉਣ ਦੀ ਵੀ ਜਾਚ ਸਿੱਖਦੀ, ਕੱਲੀ ਠੰਡੀ ਨਹੀਂ, ਇਹ ਜਦੋਂ ਤਪੀ ਹੋਵੇ ਨਾ ਉਦੋਂ ਫਿਰ ਤਪਿਆ ਹੋਇਆ ਵੀ ਬੁਝਾ ਦਿੰਦਾ। ਇਹ ਮੇਰਾ ਖਿਆਲ ਹੈ ਕਿ 2-3 ਕੁ ਲੈਕਚਰ ਬਣ ਜਾਣਗੇ, ਤੁਸੀਂ ਅਸੀਸ ਦਿਆ ਜੇ, ਗੁਰੂ ਕਿਰਪਾ ਕਰੇ, ਇਸ ਵਿਸ਼ੇ ਨੂੰ ਆਪਾਂ ਨਿਮਰਤਾ ਨਾਲ ਗੁਰੂ ਆਸ਼ਿਮ ਮੁਤਾਬਕ ਵਿਚਾਰ ਸਕੀਏ। ਗੁਰੂ ਗ੍ਰੰਥ ਸਾਹਿਬ ਮੇਰ ਕਰਨ, ਜਿਸ ਗੁਰੂ ਰਾਮਦਾਸ ਜੀ ਦੀ ਉਸਤਤ ਕੀਤੀ, ਉਸੇ ਦਰ ਦੇ ਕੀਰਤਨੀਏ, ਆ ਸੁਚੱਜੇ ਪ੍ਰਬੰਧਕਾਂ ਨੇ ਬਹੁਤ ਚੰਗਾ ਕੀਤਾ। ਵੇਖੋ ਮੇਰੇ ਮਨ ਚ ਗੁਰੂ ਰਾਮਦਾਸ ਦੇ ਦਰ ਲਈ ਅਥਾਹ ਪਿਆਰ, ਗੁਰੂ ਕਿਰਪਾ ਕਰੇ, ਉਹਦੇ ਦਰ ਤੋਂ ਇਸ ਕੂਕਰ ਨੂੰ ਕੋਈ ਦਾਤ ਮਿਲਦੀ ਏ ਜਿਹੜੀ ਤੁਹਾਡੇ ਨਾਲ ਆ ਕੇ ਸਾਂਝੀ ਕਰਨੀ। ਇੱਥੋਂ ਵੀ ਜਾਣ ਤੋਂ ਬਾਅਦ ਪਹਿਲਾਂ ਗੁਰੂ ਰਾਮਦਾਸ ਤੇਰੇ ਦਰ ਤੇ ਜਾਣਾ, ਕਿਉਂਕਿ ਦਾਤਾ ਤੂੰ ਝੋਲੀ ਵਿੱਚ ਪਾਨਾ ਨਾ, ਕਿਉਂਕਿ ਤੇਰੇ ਦਰ ਦੇ ਅੰਦਰ ਕਿਸੇ ਚੀਜ਼ ਦੀ ਕਮੀ ਨੇ, ਉਸ ਦਰ ਦੇ ਕੀਰਤਨੀ ਆਏ ਨੇ। ਭਾਈ ਗੁਰ ਕਿਰਪਾਲ ਸਿੰਘ ਹੋਰੀ ਬੜੇ ਪ੍ਰੇਮ ਨਾਲ ਆਪ ਇਹਨਾਂ ਤੋਂ ਵੀ ਕੀਰਤਨ ਸਰਵਣ ਕਰਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਸਤਨਾਮ ਕਰਤਾ ਪੁਰਖ

ਸਦ ਜਪ ਆਦ ਸੱਚ ਯੁਗਾਦ ਸੱਚ ਹੈ ਪੀ ਸੱਚ

ज्ञान त्यान किच कर्म न जाना सार न जाना तेरी सब ते वड्डा सतगुर नानक जिन कल राखी मेरी ज्ञान ध्यान किच कर्म न जाना सार न जाना तेरी सब ते वड्डा सतगुर नानक जिन कल राखी मेरी परम सम्मान योग सतगुरु साहिब श्री गुरु ग्रंथ साहिब महाराज जी दी पवित्र हजूरी अंदर आप जी हफ्तावारी दीवान अंदर हाजरी भर रहे हो। आप जी नूं गुरमुखां ने बड़े प्यार दे नाल सतगुरु गुरु नानक साहिब जी दे पवित्र बचन कीर्तन विच सरवण कराए ने। सेवा करे सो चाकर होए जां हजूर दा बचन असी सरवण कीता हम नहीं चंगे बुरा नहीं कोए असी चंगे नहीं ते साहिब कहिंदे ने संसार विच मैनू बुरा कोई नजर आउंदा नहीं। असल विच इह उस हिरदे दी आवाज है जिसने अपनी गिरवान विच झाती मारनी आरंभ कर दित्ती ते इक्को ही बिरती बना ली मन दी मना तू लोकां दियां बुराइयां ना देख तू अपने अंदर झाती मार के तक लै कि तू किन्ना कु गुनाहां नाल भरिया होए। साहिब बाबा नानक जी दे बचन सरवण कीते हम नहीं चंगे बुरा नहीं कोए परणवत नानक तारै सोए। आओ सतगुरु गुरु ग्रंथ साहिब जी दी कृपा नाल जो आपां ने पिछले एतवार तों श्रीमान भाई साहिब भाई गुरदास उन्हां दी पावन पवित्र बाणी दे विचों इक पौड़ी नूं आधार बनाया सी कि गुरु के सिख की निशानी की है गुरसिखी की है ते भाई साहिब खुरा ने उस गुरसिखी की तुलना पानी दे नाल कीती ते उस दिन अर्ज कीती सी भाई साहिब की पौड़ी के धरती पैरां हेठ है धरती हेठ वसंदा पानी पानी चले निवाण नूं निर्मल शीतल शुद्ध प्राणी बहुरंगी एक रंग है सबना अंदर इको जानी कहन लगे तत्ता होवै धुप विच ठंडे छावें ठंडा विरती खानी तपदा पर उपकार नूं ठंडे पर उपकार विहानी अग्न बुझाए तपत विच ते भाई साहिब कह रहे सन ठंडा होवै बिलवना आनी गुरसिखी दी एहो निशानी। इस पौड़ी दी विचार आपां आरंभ कीती सी आओ उसे लड़ी नूं आपां अग्गे तोरने आशीष आप साध संगत ने बख्शनी कृपा धन गुरु ग्रंथ साहिब जी ने करनी केवल विचार दा मंतव इना कुवे कि गुरु नानक साहिब तेरी उस सिक्खी नूं कदी आपां भी धारण कर लईए जिस गुरसिखी दी गल भाई साहिब भाई गुरदास होरां ने कीती करो कृपा बड़े प्यार अदब नाल आशीष बख्शदिया होया गुरु की बख्शिश की फतेह प्रवान करो जी। वाहिगुरु जी का खालसा वाहिगुरु जी की फतेह। भाई साहिब भाई गुरदास होरानी गुरसिखी की निशानी दे अंदर सब तो पहला इस गल का जिक्र किया है कि धरती पैरां हेट है जमीन ए धरती दी खाक मनुख दे पैरां थले वे पशु दे पैरां थले वे बनस्पति दे थले वे इस दे उपर बेअंत जीव विचर दे पए ने
ਕਹਿਣ ਲੱਗੇ ਧਰਤੀ ਵਿੱਚ ਕਿੰਨੀ ਵੱਡੀ ਨਿਮਰਤਾ ਹੈ, ਪਰ ਨਾਲ ਕਹਿਣ ਲੱਗੇ ਜਿਹੜਾ ਪਾਣੀ ਹੈ ਨਾ ਉਹ ਧਰਤੀ ਤੋਂ ਵੀ ਨਿਮਰਤਾ ਵਿੱਚ ਹੈ ਕਿ ਧਰਤੀ ਪੈਰਾਂ ਹੇਠ ਹੈ, ਪਰ ਪਾਣੀ ਕਿੰਨਾ ਕੁ ਨਿਮਰਤਾ ਵਿੱਚ ਚਲਾ ਗਿਆ, ਧਰਤੀ ਹੇਠ ਵਸੰਦਾ ਪਾਣੀ। ਤੇ ਉਸ ਦਿਨ ਆਪਾਂ ਵਿਚਾਰ ਕੀਤੀ ਸੀ ਪਾਣੀ ਵਿੱਚ ਸਭ ਤੋਂ ਪਹਿਲੀ ਗੱਲ ਨਿਮਰਤਾ ਹੈ, ਤੇ ਗੁਰਸਿੱਖੀ ਦੀ ਨਿਸ਼ਾਨੀ ਅੰਦਰ ਸਭ ਤੋਂ ਪਹਿਲੀ ਸਿੱਖੀ ਦੀ ਨਿਸ਼ਾਨੀ ਇਹ ਵੇ ਕਿ ਸਿੱਖ ਦੇ ਅੰਦਰ ਨਿਮਰਤਾ ਹੋਵੇ, ਅੰਦਰ ਦੀ ਨਿਰਮਾਣਤਾ ਹੋਵੇ। ਤੇ ਅਗਲਾ ਬਚਨ ਭਾਈ ਗੁਰਦਾਸ ਕਰ ਰਹੇ ਨੇ ਕਿ ਪਾਣੀ ਚੱਲੇ ਨਿਵਾਣ ਨੂੰ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ। ਤੇ ਭਾਈ ਸਾਹਿਬ ਦੀ ਇੱਕ ਇੱਕ ਗੱਲ ਦੀ ਵਿਆਖਿਆ ਕਰੀਏ ਤੇ ਭਾਈ ਸਾਹਿਬ ਨੇ ਸੰਖੇਪ ਵਿੱਚ ਇਉਂ ਕਹਿ ਲਓ ਕਿ ਮਾਨੋ ਉਹਨਾਂ ਨੇ ਗਾਗਰ ਵਿੱਚ ਸਾਗਰ ਨੂੰ ਪਾ ਦਿੱਤਾ, ਇੱਕ ਪੌੜੀ ਅੰਦਰ ਇੰਨਾ ਵੱਡਾ ਸਿਧਾਂਤ ਦੇ ਦਿੱਤਾ। ਕਹਿਣ ਲੱਗੇ ਜੇ ਪਾਣੀ ਵਿੱਚ ਨਿਮਰਤਾ ਹੈ ਉਹ ਧਰਤੀ ਤੋਂ ਵੀ ਨੀਵਾਂ ਰਹਿੰਦਾ, ਤੇ ਅੱਗੇ ਪਾਣੀ ਵਿੱਚ ਇੱਕ ਬੜਾ ਵੱਡਾ ਗੋਣੀ, ਪਾਣੀ ਚੱਲੇ ਨਿਵਾਣ ਨੂੰ, ਜਦੋਂ ਵੀ ਪਾਣੀ ਚੱਲਦਾ ਪਾਣੀ ਤੁਰਦਾ ਕਦੀ ਉਹ ਉੱਚਾ ਨਹੀਂ, ਹਮੇਸ਼ਾ ਨੀਵੇਂ ਪਾਸੇ ਨੂੰ ਜਾਂਦਾ। ਤੇ ਜੇ ਕਿਤੇ ਪਹਾੜਾਂ ਦੀ ਚੋਟੀ ਉੱਪਰ ਵੀ ਬਰਸਾਤ ਹੋਵੇ, ਉੱਚੀਆਂ ਪਹਾੜੀਆਂ ਉੱਤੇ ਵੀ ਬੱਦਲ ਵਰਖਾ ਕਰਦਾ, ਪਰ ਪਾਣੀ ਉੱਚੇ ਤੇ ਵਰਸਣ ਦੇ ਬਾਵਜੂਦ ਵੀ ਹਮੇਸ਼ਾ ਨੀਵੇਂ ਪਾਸੇ ਨੂੰ ਜਾਂਦਾ, ਕਿਉਂਕਿ ਉਹਦੇ ਸੁਭਾਅ ਦੀ ਤਸੀਰ ਹੀ ਐਸੀ ਹੈ, ਕਿਉਂਕਿ ਉਹ ਨੀਵਿਆਂ ਵਾਲੇ ਪਾਸੇ ਜਾ ਨੀਵਿਆਂ ਨਾਲ ਆਪਣਾ ਨੇਹ ਪਾਉਣਾ ਚਾਹੁੰਦਾ। ਭਾਈ ਗੁਰਦਾਸ ਨੇ ਬਚਨ ਕੀਤੇ, ਕਹਿੰਦੇ ਨੇ ਦੇਖ ਪ੍ਰਾਣੀ, ਵੱਡਿਆਂ ਨਾਲ ਹਰ ਕੋਈ ਮਿੱਤਰਤਾ ਪਾਣੀ ਚਾਹੁੰਦਾ, ਜੇ ਕੋਈ ਦੌਲਤ ਕਰਕੇ ਵੱਡਾ, ਲੋਕ ਚਾਹੁੰਦੇ ਨੇ ਕਿਸੇ ਤਰੀਕੇ ਨਾਲ ਮੈਂ ਵੱਡੇ ਨਾਲ ਆਪਣਾ ਸੰਬੰਧ ਕਾਇਮ ਕਰ ਲਾਂ, ਘੱਟੋ ਘੱਟ ਸਮਾਜ ਵਿੱਚ ਇੰਨੀ ਤਾਂ ਇੱਜ਼ਤ ਹੋਵੇ ਕਿ ਜਿਸ ਬੰਦੇ ਕੋਲ ਦੌਲਤ ਤੇ ਦੌਲਤ ਕਰਕੇ ਵੱਡਾ ਇਸ ਮਨੁੱਖ ਦੀ ਉਹਦੇ ਨਾਲ ਸਾਂਝ, ਜੇ ਕੋਈ ਤਾਕਤ ਕਰਕੇ ਬਲਵਾਨ, ਲੋਕ ਤਾਕਤ ਕਰਕੇ ਵੱਡੇ ਨਾਲ ਆਪਣੀ ਸਾਂਝ ਪਾਉਂਦੇ ਨੇ। ਧਿਆਨ ਰੱਖਣਾ, ਜੇ ਕਿਸੇ ਕੋਲ ਪਦਵੀ ਹੋਵੇ ਲੋਕ ਉੱਚੀ ਪਦਵੀ ਨੂੰ ਦੇਖ ਕੇ ਉਹਦੇ ਨਾਲ ਸਾਂਝ ਪਾਉਂਦੇ ਨੇ। ਵੱਡਿਆਂ ਨਾਲ ਮਿੱਤਰ ਵੀ ਬੜੇ ਮਿਲ ਜਾਂਦੇ ਨੇ, ਵੱਡਿਆਂ ਦੇ ਰਿਸ਼ਤੇਦਾਰ ਵੀ ਬੜੇ ਬਣ ਜਾਂਦੇ ਨੇ, ਵੱਡਿਆਂ ਦੇ ਕੋਲ ਘੁੰਮਣ ਵਾਲੇ ਲੋਕ ਵੀ ਬੜੇ ਮਿਲਦੇ ਨੇ। ਪਰ ਨੀਵੇਂ ਰਹਿਣ ਵਾਲੇ ਜਿਨ੍ਹਾਂ ਕੋਲ ਦੌਲਤ ਨਹੀਂ, ਜਿਨ੍ਹਾਂ ਕੋਲ ਪਦਵੀ ਨਹੀਂ, ਜਿਨ੍ਹਾਂ ਦੇ ਪਾਸ ਕੋਈ ਦੁਨੀਆਂ ਦੀ ਸੁੱਖ ਆਰਾਮ ਨਹੀਂ, ਜਿਹੜੇ ਅੱਤ ਦੇ ਨੀਵੇਂ ਨੇ, ਭਾਈ ਗੁਰਦਾਸ ਕਹਿੰਦੇ ਨੇ ਨੀਵਿਆਂ ਵੱਲ ਕੋਈ ਨਹੀਂ ਜੇ ਜਾਂਦਾ, ਉੱਚਿਆਂ ਵੱਲ ਤਾਂ ਸਾਰੇ ਧਾਂਦੇ ਨੇ ਪਰ ਨੀਵਿਆਂ ਵੱਲ ਕੋਈ ਨਹੀਂ ਜਾਂਦਾ। ਪਰ ਪਾਣੀ ਤੇਰੇ ਸੁਭਾਅ ਅੰਦਰ ਕਿੱਡਾ ਵੱਡਾ ਗੋਣੇ, ਲੋਕ ਉੱਚਿਆਂ ਵੱਲ ਨੂੰ ਤੁਰਦੇ ਨੇ ਤੇ ਤੇਰਾ ਸੁਭਾਅ ਐਸਾ ਤੂੰ ਨੀਵੇਂ ਪਾਸੇ ਨੂੰ ਤੁਰ ਜਾਣਾ, ਤੇਰੀ ਸਾਂਝ ਨੀਵਿਆਂ ਨਾਲ। ਸਤਿਗੁਰੂ ਨੇ ਬਾਣੀ ਵਿੱਚ ਵੀ ਬਚਨ ਕੀਤਾ, ਕਹਿਣ ਲੱਗੇ ਲੋਕ ਉੱਚਿਆਂ ਨਾਲ ਕਿਵੇਂ ਮਿੱਤਰਤਾ ਬਣਾਉਂਦੇ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਨੇ, ਸਾਹਿਬ ਕਹਿੰਦੇ ਨੇ ਜਦੋਂ ਬੰਦਾ ਧੜੇ ਵਿੱਚ ਵੱਜ ਜਾਂਦਾ ਨਾ, ਤੇ ਧੜੇ ਵਿੱਚ ਛੇਤੀ ਕੀਤਿਆਂ ਧਰਮ ਨਹੀਂ ਜੇ ਕਮਾਇਆ ਜਾਂਦਾ, ਕਿਉਂਕਿ ਧੜੇ ਦੇ ਪਿੱਛੇ ਲੱਗ ਕੇ ਬੰਦੇ ਨੂੰ ਹਰ ਚੰਗੀ ਮੰਦੀ ਗੱਲ ਅਪਣਾਉਣੀ ਪੈਂਦੀ ਏ। ਜੇ ਧੜੇ ਅੰਦਰ ਇੱਕ ਮਾੜਾ ਬੰਦਾ ਹੈ ਤੇ ਅਸੀਂ ਸੱਚਾਈ ਬੋਲ ਕੇ ਨਹੀਂ ਕਹਿ ਸਕਾਂਗੇ ਕਿ ਸਾਡੇ ਧੜੇ ਵਿੱਚ ਮਾੜਾ ਹੈ, ਅਸੀਂ ਆਪਣੀ ਜ਼ਮੀਰ ਦੀ ਆਵਾਜ਼ ਨੂੰ ਵੀ ਦਬਾ ਕੇ ਉਸ ਮਾੜੇ ਉੱਤੇ ਵੀ ਪਰਦਾ ਪਾ ਦਿਆਂਗੇ। ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਨੇ ਨਹੀਂ, ਦੇਖ ਵੱਡਿਆਂ ਨਾਲ ਸਾਰੇ ਧੜੇ ਬਣਾਉਂਦੇ ਨੇ। ਹਜ਼ੂਰ ਦੀ ਬਾਣੀ ਦਾ ਬਚਨ ਹੁੰਦਾ ਕਿ ਕਿਸੇ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸੇ ਧੜਾ ਕੀਆ ਕੁੜਮ ਸਕੈ ਨਾਲ ਜਵਾਈ, ਕਿਸੇ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਵੱਡਿਆਂ ਨਾਲ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਲੋਕ ਧੜੇ ਬਣਾਉਂਦੇ ਨੇ, ਉਹਨਾਂ ਵੱਲ ਤੁਰਦੇ ਨੇ, ਪਰ ਨੀਵਿਆਂ ਵੱਲ ਕੋਈ ਨਹੀਂ ਜੇ ਜਾਂਦਾ। ਤੇ ਭਾਈ ਗੁਰਦਾਸ ਕਹਿੰਦੇ ਨੇ ਮੇਰੇ ਗੁਰੂ ਨਾਨਕ ਸਾਹਿਬ, ਜਿਹੜੀ ਤੁਸੀਂ ਸਿੱਖੀ ਦੇ ਕੇ ਗਏ ਹੋ, ਤੇਰੀ ਸਿੱਖੀ ਦਾ ਦੂਜਾ ਗੁਣ ਹੀ ਇਹ ਵੇ ਕਿ ਤੇਰਾ ਸਿੱਖ ਹਮੇਸ਼ਾ ਡਿੱਗਿਆ ਹੋਇਆ ਨੂੰ ਛਾਤੀ ਨਾਲ ਲਾਉਂਦਾ, ਨੀਵਿਆਂ ਨੂੰ ਚੁੱਕਦਾ, ਨੀਵਿਆਂ ਵੀ ਜਾ ਕੇ ਟਿਕਦਾ। ਤੇ ਕੇਵਲ ਸਤਿਗੁਰੂ ਨੇ ਕਿਹਾ ਨਹੀਂ, ਮੈਂ ਦੋ ਉਦਾਹਰਣਾਂ ਦੇਣੀਆਂ ਨੇ, ਇੱਕ ਗੁਰੂ ਇਤਿਹਾਸ ਵਿੱਚੋਂ ਤੇ ਇੱਕ ਅਜੋਕੇ ਸਿੱਖਾਂ ਵਿੱਚੋਂ। ਕੁਝ ਸਮਾਂ ਜੋ ਪਿਛਲਾ ਲੰਘਿਆ ਉਹਦੇ ਵਿੱਚ ਕੁਝ ਇਹੋ ਜਿਹੇ ਸਿੱਖ ਵਾਕਈ ਨੀਵਿਆਂ ਨੂੰ ਪਿਆਰ ਕਰਦੇ ਨੇ। ਜੇ ਪਾਣੀ ਨੀਵਿਆਂ ਟੋਵਿਆਂ ਵਿੱਚ ਆਉਂਦਾ, ਨੀਵੀਆਂ ਖੱਡਾਂ ਵਿੱਚ ਆਉਂਦਾ, ਤੇ ਸਿੱਖ ਜਿਹੜਾ ਗੁਰੂ ਨਾਨਕ ਦਾ, ਉਹ ਕਦੀ ਉੱਚੇ ਵੱਲ ਝਾਤੀ ਨਹੀਂ ਮਾਰਦਾ, ਉਹ ਦੇਖਦਾ ਕਿਹੜਾ ਨੀਵਾਂ, ਜੇ ਗੁਣਾ ਕਰਕੇ ਨੀਵਾਂ ਉਹਨੂੰ ਚੁੱਕਦਾ, ਜੇ ਦੌਲਤ ਕਰਕੇ ਨੀਵਾਂ ਉਹਨੂੰ ਸਹਾਰਾ ਦਿੰਦਾ।
ਇਥੋਂ ਤੱਕ ਕਿ ਜੇ ਗੁਨਾਹ ਕਰ ਕਰਕੇ ਬੰਦਾ ਅੱਤ ਦਾ ਨੀਚ ਹੋ ਗਿਆ ਤੇ ਗੁਰੂ ਨਾਨਕ ਦੇ ਸਿੱਖ ਦਾ ਸੁਭਾਅ ਏ, ਉਹ ਪਤਿਤ ਕੋਲ ਵੀ ਜਾ ਕੇ ਉਹਨੂੰ ਉੱਚਿਆ ਚੁੱਕਣ ਦੀ ਕੋਸ਼ਿਸ਼ ਕਰਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਹਜ਼ੂਰ ਨੇ ਬੜਾ ਪਿਆਰਾ ਇੱਕ ਬਚਨ ਕਿਹਾ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੁੰਦਾ, ਹਜ਼ੂਰ ਕਹਿੰਦੇ ਨੇ ਜਾਤ ਕੁਲੀਨ ਸੇਵਕ ਜੇ ਹੋਏ। ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਪ੍ਰਮਾਣ, ਕੁਲੀਨ ਦਾ ਅਰਥ ਹੈ ਉੱਚੀ ਕੁੱਲ ਵਿੱਚੋਂ। ਕਹਿੰਦੇ ਨੇ ਜੇ ਕੋਈ ਉੱਚੀ ਕੁੱਲ ਵਿੱਚੋਂ ਰੱਬ ਦੀ ਬੰਦਗੀ ਕਰਨ ਵਾਲਾ, ਵਾਹਿਗੁਰੂ ਦਾ ਸਿਮਰਨ ਕਰਨ ਵਾਲਾ, ਗੁਰੂ ਕੀ ਬਾਣੀ ਪੜ੍ਹਨ ਵਾਲਾ ਪੈਦਾ ਹੋ ਜਾਂਦਾ ਉੱਚੀ ਕੁੱਲ ਦੇ ਮਾਨ ਨੂੰ ਛੱਡ ਕੇ। ਜ਼ਾਤ ਕੁਲੀਨ ਸੇਵਕ ਜੇ ਹੋਏ ਤੇ ਬਾਬਾ ਜੀ ਕਹਿੰਦੇ ਨੇ ਤਾਂ ਕਾ ਕਹਿਣਾ ਕਹੋ ਨਾ ਕੋਏ, ਉਹਦੀ ਤਾਂ ਮਹਿਮੀ ਨਹੀਂ ਕੀਤੀ ਜਾ ਸਕਦੀ ਜਿਹੜਾ ਉੱਚੀ ਕੁੱਲ ਵਿੱਚ ਪੈਦਾ ਹੋ ਕੇ ਵੀ ਕੁੱਲ ਦੇ ਮਾਨ ਨੂੰ ਛੱਡ ਕੇ ਨੀਵਾਂ ਰਹਿ ਕੇ ਕਮਾਈ ਪਿਆ ਕਰਦਾ। ਅਗਲਾ ਹਜ਼ੂਰ ਨੇ ਬਚਨ ਬੜਾ ਪਿਆਰਾ ਕੀਤਾ, ਕਹਿੰਦੇ ਨੇ ਜਿਹੜਾ ਉੱਚੀ ਕੁੱਲ ਵਿੱਚ ਭਗਤ ਹੋਇਆ ਉਹਦੀ ਮਹਿਮਾ ਕੋਈ ਨਹੀਂ, ਪਰ ਜੇ ਨੀਵੀਂ ਜ਼ਾਤ ਵਿੱਚ ਰਹਿਣ ਵਾਲਾ ਜਿਹਨੂੰ ਲੋਕ ਦੁਰਕਾਰਦੇ ਹੋਣ ਤੇ ਉਹਦੇ ਪਰਛਾਵੇਂ ਤੋਂ ਨਫ਼ਰਤ ਕਰਦੇ ਹੋਣ, ਜੇ ਨੀਵੀਂ ਜ਼ਾਤ ਵਿੱਚ ਰਹਿ ਕੋਈ ਤੂੰ ਰੱਬ ਦੀ ਭਗਤੀ ਕਰਦਾ ਤੇ ਬਾਬਾ ਜੀ ਕਹਿੰਦੇ ਨੇ ਮੇਰੀ ਚਮੜੀ ਦੇ ਜੋੜੇ ਬਣਾ ਕੇ ਨਾ ਉਹਦੇ ਚਰਨਾਂ ਵਿੱਚ ਪਾ ਦਿਓ ਜਿਹੜਾ ਨੀਵਾਂ ਹੋ ਕੇ ਵੀ ਰੱਬ ਨੂੰ ਪਾਉਂਦਾ ਪਿਆ। ਸਾਹਿਬ ਦੀ ਬਾਣੀ ਵਿੱਚ ਬਚਨ ਨੇ ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ, ਵਿੱਚ ਸਨਾਤੀ ਸੇਵਕ ਹੋਏ। ਸਨਾਤੀ ਦਰ ਤੇ ਨੀਵੀਂ ਜ਼ਾਤ ਵਿੱਚ ਕੋਈ ਬੰਦਗੀ ਕਰਨ ਵਾਲਾ ਉੱਠਦਾ, ਨਾਨਕ ਪਣੀਆਂ ਪਹਿਰੇ ਸੋਏ। ਨਾਨਕ ਦਰ ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਪਣੀਆਂ ਦਾ ਅਰਥ ਹੈ ਜੋੜੇ ਜੁੱਤੀ, ਪਹਿਰੇ ਸੋਏ। ਸੋਏ ਦਰ ਤੇ ਉਹ ਜਿਹੜਾ ਸਨਾਤੀ ਜਾਤ ਵਿੱਚ ਹੋ ਕੇ ਬੰਦਗੀ ਕਰਦਾ। ਸਾਹਿਬ ਕਹਿੰਦੇ ਨੇ ਮੇਰੇ ਚਮੜੇ ਦੇ ਜੋੜੇ ਬਣਾ ਕੇ ਉਹਦੇ ਚਰਨਾਂ ਵਿੱਚ ਪਾ ਦਿਓ। ਪਿਆਰਿਓ, ਇਹੀ ਤਾਂ ਇੱਕ ਸਿੱਖੀ ਦੀ ਨਿਸ਼ਾਨੀ ਹੈ। ਲੋਕ ਉੱਚਿਆਂ ਨੂੰ ਜਾਂਦੇ ਨੇ ਤੇ ਗੁਰੂ ਨਾਨਕ ਬਾਬਾ ਜੀ ਨੀਵਿਆਂ ਵਾਸਤੇ ਇੰਨੀ ਵੱਡੀ ਕੁਰਬਾਨੀ ਪੈ ਕਰਦੇ। ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਪਾਣੀ ਚੱਲੇ ਨੀਵਾਨ ਨੂੰ, ਮੈਂ ਸਿਰਫ ਅਜੇ ਅਰਜ਼ ਕਰ ਰਿਹਾ, ਪਾਣੀ ਨੀਵਾਂ ਤੁਰਦਾ ਤੇ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਵੀ ਨੀਵਿਆਂ ਨੂੰ ਪਿਆਰ ਕਰਦਾ। ਭਾਈ ਸਾਹਿਬ ਭਾਈ ਗੁਰਦਾਸ ਉਹਨਾਂ ਦੀ ਬਾਣੀ ਵਿੱਚ ਇੱਕ ਪਾਵਨ ਪਵਿੱਤਰ ਬਚਨ ਆਉਂਦਾ। ਭਾਈ ਗੁਰਦਾਸ ਨੇ ਨਾ ਆਪਣਾ ਬਹੁਤ ਲੰਮਾ ਸਮਾਂ ਕਾਸ਼ੀ ਵਿੱਚ ਬਤੀਤ ਕੀਤਾ, ਇੱਥੋਂ ਤੱਕ ਕਿ ਮਹਾਨ ਵਿਦਵਾਨ ਪੰਡਿਤ ਜਿਹੜੇ ਨੇ ਭਾਈ ਗੁਰਦਾਸ ਦੀ ਵਿਚਾਰ ਸਾਹਮਣੇ ਝੁੱਕ ਗਏ ਸਨ। ਤੇ ਭਾਈ ਗੁਰਦਾਸ ਕੱਲਾ ਵਿਦਵਾਨ ਨਹੀਂ, ਕੇਵਲ ਭਾਈ ਗੁਰਦਾਸ ਦੀ ਜ਼ਬਾਨ ਵਿੱਚ ਕਥਨੀ ਨਹੀਂ, ਭਾਈ ਗੁਰਦਾਸ ਦਾ ਸਰੀਰ ਜਿਹੜਾ ਉਹ ਕਰਨੀ ਪੱਖੋਂ ਵੀ ਬੋਲਦਾ ਪਿਆ। ਭਾਈ ਸਾਹਿਬ ਦੀ ਚਰਚਾ ਹੋਣੀ, ਇੱਥੋਂ ਤੱਕ ਕਿ ਕਾਸ਼ੀ ਦੇ ਨਰੇਸ਼ ਨੇ ਵੀ ਭਾਈ ਗੁਰਦਾਸ ਦੀ ਸਿੱਖਿਆ ਲੈ ਕੇ ਗੁਰੂ ਨਾਨਕ ਦੇ ਚਰਨਾਂ ਵਿੱਚੋਂ ਚਰਨ ਪਉ ਲੈ ਲਈ ਸੀ। ਗੁਰੂ ਨਾਨਕ ਦੇ ਚਰਨਾਂ ਤੋਂ ਮੁਰਾਦ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਵਿੱਚ ਉਸ ਬੰਦੇ ਨੇ ਸਿੱਖੀ ਨੂੰ ਧਾਰਨ ਕੀਤਾ। ਭਾਈ ਗੁਰਦਾਸ ਬਨਾਰਸ ਬੈਠੇ ਨੇ, ਅੱਜ ਇੱਕ ਚਰਚਾ ਆਰੰਭ ਹੋ ਗਈ। ਕਹਿਣ ਲੱਗੇ ਭਾਈ ਗੁਰਦਾਸ ਦੀ ਬਾਣੀ ਵਿੱਚੋਂ ਹੀ ਹੈ ਕਿ ਪਾਣੀ ਚੱਲੇ ਨਿਵਾਨ ਨੂੰ, ਸਤਿਗੁਰੂ ਦਾ ਸਿੱਖ ਨੀਵਿਆਂ ਨੂੰ ਨੇ ਕਰਦਾ। ਤੇ ਕਹਿੰਦੇ ਨੇ ਭਾਈ ਗੁਰਦਾਸ ਨਾਲ ਚਰਚਾ ਕਰਦਿਆਂ ਕਰਦਿਆਂ ਇੱਕ ਵਿਦਵਾਨ ਪੰਡਿਤ ਨੇ ਸਵਾਲ ਕਰ ਦਿੱਤਾ, ਭਾਈ ਗੁਰਦਾਸ ਬਾਕੀ ਠੀਕ ਹੈ ਤੇਰੇ ਵਿਚਾਰਾਂ ਨਾਲ ਅਸੀਂ ਸਹਿਮਤ ਹਾਂ ਕਿ ਗੁਰੂ ਕੀ ਬਾਣੀ ਧੁਰ ਕੀ ਬਾਣੀ ਹੈ, ਤੇਰੇ ਵਿਚਾਰਾਂ ਨਾਲ ਅਸੀਂ ਸਹਿਮਤ ਹਾਂ ਕਿ ਇੱਕ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਜਿਹੜਾ ਉਹ ਛਕਣਾ ਚਾਹੀਦਾ। ਧਿਆਨ ਦੇਣਾ, ਭਾਈ ਗੁਰਦਾਸ ਨੇ ਚਰਚਾ ਕਰ ਕਰਕੇ ਸਿੱਧ ਕਰ ਦਿੱਤਾ ਸੀ ਕਿ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਚਾਹੀਦਾ। ਮੈਨੂੰ ਇੱਕ ਖਿਣ ਲਈ ਮੈਂ ਨਿਕਲਣ ਲੱਗਾ, ਬੜੀ ਸੁਣ ਕੇ ਪ੍ਰਸੰਨਤਾ ਹੋਈ ਹੈ ਕਿ ਇੱਥੋਂ ਦੇ ਸੁਚੱਜੇ ਪ੍ਰਬੰਧਕ ਸਾਹਿਬਾਨਾਂ ਨੂੰ ਸੰਗਤ ਨੇ ਇੱਕ ਫੈਸਲਾ ਕੀਤਾ ਕਿ ਜੋ ਸਾਹਮਣੇ ਟੈਂਟ ਲੱਗਾ ਗੁਰੂ ਕਿਰਪਾ ਨਾਲ ਉਹਦੇ ਵਿੱਚ ਪੰਗਤਾਂ ਲਾ ਕੇ ਗੁਰੂ ਕਾ ਲੰਗਰ ਛਕਿਆ ਜਾਏਗਾ। ਪਿਆਰਿਓ, ਕਦੀ ਭਾਵਨਾ ਨਾਲ ਜੀਵਨ ਵਿੱਚ ਕਮਾ ਕੇ ਦੇਖਿਆ ਜੇ, ਕੇਵਲ ਇਹ ਬਿਰਤੀ ਨਾ ਤੱਕਿਓ ਕਿਸੇ ਬੰਦੇ ਦਾ ਹੁਕਮ ਹੈ, ਲੰਗਰ ਛਕਣ ਲੱਗਿਆ ਬਸ ਇੱਕ ਭਾਵਨਾ ਬਣਾ ਲਿਆ ਜੇ ਕਿ ਗੁਰੂ ਅਮਰਦਾਸ ਦਾ ਅੱਜ ਦਰਬਾਰ ਲੱਗਾ, ਮਾਨੋ ਅਕਬਰ ਵੀ ਮੇਰੇ ਕੋਲ ਬੈਠਾ ਹੈ, ਕਿਉਂਕਿ ਅੰਦਰ ਦੀ ਭਾਵਨਾ ਬਣਾਉਣੀ ਪੈਣੀ ਹੈ, ਅਕਬਰ ਵੀ ਮੇਰੇ ਕੋਲ ਬੈਠਾ ਹੈ। ਤੇ ਯਾਦ ਰੱਖਣਾ, ਜਦੋਂ ਭਾਵਨਾ ਨੂੰ ਪੰਗਤ ਵਿੱਚ ਬੈਠ ਕੇ ਲੰਗਰ ਛਕੋਗੇ ਫਿਰ ਦੇਖਣਾ ਅੰਦਰ ਨੂੰ ਕਿੰਨਾ ਸੁੱਖ ਮਿਲਦਾ। ਮੈਂ ਅਰਜ਼ ਕਰਾਂ, ਭਗਤ ਪੂਰਨ ਸਿੰਘ ਦੇ ਜੀਵਨ ਨੂੰ ਮੈਂ ਪੜ੍ਹਿਆ ਪਿੰਗਲਵਾੜੇ ਵਾਲੇ, ਉਹਨਾਂ ਦੇ ਜੀਵਨ ਵਿੱਚ ਬੜੇ ਕਮਾਲ ਦੀ ਗੱਲ ਮਿਲੀ। ਮੈਂ ਆਪਣੀ ਵਿਚਾਰ ਤੋਂ ਥੋੜਾ ਜਿਹਾ ਨਿਕਲ ਗਿਆ ਪਰ ਜ਼ਰੂਰੀ।
भगत पूरन सिंह जी ब्राह्मण परिवार नाल संबंधित ने ते कहिंदे ने मैं देव आलिया विच गया उन्हां दी लिखत स्वै जीवनी विच कहिंदे ने पुजारी ने प्रशादे इकट्ठे करके लियांदे उन्हां नूं सवाल कीता तू सिख किवें बणिया ते केवल सिख नहीं पानी चलै निवाण वाला गुण जे वेखना ते भगत पूरन सिंह विच तको लोक तां सके पुत्तर नूं सके बाप नूं रोग लग जाए ते अंदर खाते यही कहिंदे ने रब्बा इहनूं हुण समेट लै ते गल चंगी ए बाहरों जरूर तुरनगे वाह ओ भगत जेड़े लोग मौत ते जिंदगी दे विच अड़े हुए सन जिन्हां नूं अपनी किरिया संभालण दी कोई अकल नहीं तू तां उन्हां लोकां नूं अपने मोढ़ियां ते चुक चुक के गंदगी साफ करके उन्हां दी सेवा कीती ए वी पाणी चलै निवान नीवे पासे उन्हां ने अपनी जीवनी विच गल कही कहिंदा सिखो जे मेरे तो पुछोगे मैं सिख क्यों बनिया कहिंदा मैनू सिख तुहाडा गुरु का लंगर बना गया पुछा भी किवें वो कहिंदा मैं मंदिर भी जांदा सा मैनू भुख लगी अत दा गरीब सा दो दिन हो गए लंगर नहीं मिलिया पुजारी ने लंगर लियांदा प्रशादा लियांदा अपने पुत्र नू बिठा के तां रोटी खवा दिती मैं सामने बैठा सा मैनू एक भी रोटी का टुकड़ा नहीं दिता कहिंदा छोटे साहिबजादियां दी शहीदी सी मैं फतेहगढ़ साहब आया ते मेरी भुख अजे मिटी ना जदों मैं लंगर विच आया एक पासे महाराजा भूपिंदर सिंह बैठा है ते उहदे खब्बे हत्थ बैठ के मैं जमीन ते लंगर छकिया ते मेरे मन ने उदन फैसला कर लिया मना जे अज तो बाद घर जाने ते इस गुरु दा सिख बन के जाई जिथे राणा ते रंक जिथे अमीर ते गरीब एक थां ते बैठ के लंगर छकदे ने कहिंदा उस दिन दा मैं आया परत के गुरु नानक दे घरों दूर नहीं गया एक बड़ी वड्डी उदाहरण है साडे सामने खैर मैं इस करके आप जी नूं मुबारकबाद देना वा देखो गुरु कृपा करे साडे अंदर नूं निर्माणता बख्शे इस हौं तो बच जाइए जिहड़ा हुक्म हुंदा है ना उहदे सामने फिर तर्क नहीं हुंदा हुक्म किसे मनुख दा नहीं मेरे गुरु नानक दा हुक्म समझ के तू कमा लई ते तेरे जीवन नूं किन्ना कुछ सतगुरु सुख देणगे खैर मैं अर्ज कर रहा वा भाई साहब कहिंदे ने सिक्खी दा दूजा गुण ए वे के पानी निवान नूं तुरदा है भाई गुरदास ते सवाल कीते गए असी मन लिया लंगर दी पंगत संगत एक ए असी मन लिया बाणी श्रोमणी ए असी मन लिया के नाम विच बड़ा महात्मे पर साडे मन विच एक शंका पैदा होया है कि उस शंके नूं निवृत करेगा भाई गुरदास भाई साहब कहन लगे गुरु नानक दी कृपा होई ते जरूर निवृत करांगा भाई साहब दी बाणी दी उदाहरण कोई कहानी नहीं सवाल कीता विद्वान पंडित ने कहन लगा भाई गुरदास तैनू पता है कि जेड़े नीवी जात वाले ने ना असी उन्हां नूं कुत्तियां दे बराबर तुलना देने आ भाई साहब दे बचन ने मैं अर्ज करांगा कहन लगे असी नीवी जात वालिया नूं कुत्तियां दे बराबर जानने आ पर एक सानू बड़ा वड्डा शंका है असी डूम नूं कूकर जानने आ असी मराशियां नूं कुत्ते तो वध तुलना नहीं देंदे पर हद हो गई तुहाडे गुरु नानक ने तां भाई मरदाने नूं अपने नाल रखिया सी गुरु नानक ने सारी जिंदगी मरदाने नूं भाई किया ते अज भी तुसी ओदी अंश कुल बैठ के शब्द सुनदे हो उन्हां तो अरदासां करांदे हो ते जदों ओ कीर्तन करदे ने ते उन्हां दे चरणां दी धूड़ अपने मत्थे ते लांदे हो पता नहीं ए समझ नहीं पई कि तुसी नीवी जात वाले डूमां दे चरणां विच क्यों चुकदे पए हो भाई साहब नूं जदों ए सवाल कीता ना कि ओह नीवी जात वाले ने उन्हां दे पैरां विच क्यों चुकदे हो ते भाई गुरदास जिहड़ा सियाणा विद्वान है उहने उत्तर देण विच कमाल कर दित्ती कहिण लगे विद्वान पंडित जी मेरी गल बड़ा ध्यान ते टिका नाल सुन लिया जे उस पंडित विद्वान सज्जन ने कहा दस कहिंदा एक वारी ना मजनू भाई साहब दी बाणी है याद रखना कोई भी उदाहरण लईए उदाहरण दा एक पक्ष लईदा है भाई साहब कहिंदे ने तू पुछना कि असी उन्हां लोकां कोलों शब्द क्यों सुनने आ तुहाडियां नजरां विच ओह नीवे ने पर जे उन्हां नूं तुसी तकना है ते गुरु नानक दी नजर ते गुरु नानक दे सिखां दी नजर भी तको कि बाणी पढ़न वाला कथा करन वाला किन्ना कु उच्चा बन जांदा उन्हां ने वचन कीता भाई साहब ने कहिंदे ने कि लैला दे घर विचों कुत्ता निकले डॉक्टर भाई वीर सिंह होरां ने इहदी व्याख्या करदिआं इह भी कहा कहिंदे ने कि किते उजाड़ विच कि जदों लैला दे घरों कुत्ता निकलिया
ਤੇ ਮਜਨੂੰ ਸਾਹਮਣੇ ਦੇਖਦਾ ਪਿਆ ਲੋਕਾਂ ਦਾ ਇਕੱਠ ਸੀ ਉਹਦੇ ਤੋਂ ਰਿਹਾ ਨੀ ਗਿਆ ਭੱਜ ਕੇ ਉਹ ਕੁੱਤੇ ਦੇ ਪੈਰਾਂ ਵਿੱਚ ਜਾ ਡਿੱਗਾ ਤੇ ਉਸ ਕੁੱਤੇ ਦੇ ਪੈਰਾਂ ਨੂੰ ਚੁੰਮਣ ਲੱਗ ਪਿਆ ਤੇ ਵੇਖਣ ਵਾਲੇ ਲੋਕ ਤਾੜੀਆਂ ਮਾਰ ਕੇ ਹੱਸੇ ਕਹਿਣ ਲੱਗੇ ਹੱਦ ਹੋ ਗਈ ਬੰਦਾ ਹੋ ਕੇ ਕੁੱਤੇ ਦੇ ਪੈਰਾਂ ਵਿੱਚ ਡਿੱਗਣਾ ਪਏ ਤੇ ਅੱਗੋਂ ਮਜਨੂੰ ਨੇ ਇੱਕ ਗੱਲ ਕਹੀ ਸੀ ਕਹਿੰਦਾ ਸੱਜਣੋ ਤੁਹਾਨੂੰ ਕੇਵਲ ਕੁੱਤਾ ਨਜ਼ਰ ਆਉਂਦਾ ਹੈ ਪਰ ਮੇਰੀਆਂ ਨਜ਼ਰਾਂ ਨਾਲ ਤਾਂ ਕੋਈ ਮੇਰੇ ਪਿਆਰੇ ਦੇ ਘਰ ਵਿੱਚੋਂ ਆਇਆ ਹੋਇਆ ਤੇ ਜਿਹੜਾ ਮੇਰੇ ਪਿਆਰੇ ਦੇ ਘਰ ਵਿੱਚੋਂ ਆਵੇ ਮੈਂ ਉਹਦੇ ਚਰਨਾਂ ਨੂੰ ਵੀ ਨਮਸਕਾਰ ਕਰਾਂਗਾ। ਭਾਈ ਸਾਹਿਬ ਕਹਿੰਦੇ ਨੇ ਹੱਦ ਹੋ ਗਈ, ਉਹ ਤਾਂ ਇੱਕ ਕੁੱਤਾ ਸੀ, ਉਹ ਕੇਵਲ ਦੇਹ ਨੂੰ ਪਿਆਰ ਕਰਨ ਵਾਲੇ ਨੇ, ਦੇਹ ਤੋਂ ਅੱਗੇ ਲੰਘ ਕੇ ਅੰਦਰ ਦੀ ਖਿੱਚ ਪਈ। ਜੇ ਇੱਕ ਸਰੀਰ ਨੂੰ ਪਿਆਰ ਕਰਨ ਵਾਲਾ ਆਸ਼ਕ ਉਹਦੇ ਘਰ ਵਿੱਚੋਂ ਕੁੱਤਾ ਆਵੇ ਤੇ ਉਹਦੇ ਕੁੱਤੇ ਦੇ ਪੈਰਾਂ ਵੀ ਝੁਕਦਾ ਹੈ ਤੇ ਜਿਨ੍ਹਾਂ ਨੂੰ ਤੁਸੀਂ ਕੂਕਰ ਕਹਿੰਦੇ ਹੋ ਗੁਰੂ ਨਾਨਕ ਦਾ ਰਬਾਬੀ ਸੀ। ਤੇ ਜੇ ਇੱਕ ਕੁੱਤੇ ਦੇ ਪੈਰਾਂ ਵਿੱਚ ਲੋਕ ਝੁਕਦੇ ਨੇ ਤੇ ਅਸੀਂ ਤਾਂ ਭਾਈ ਮਰਦਾਨੇ ਦੇ ਚਰਨਾਂ ਨੂੰ ਧੋ ਧੋ ਕੇ ਉਹਦੀ ਚਰਨ ਧੂੜ ਨੂੰ ਪੀ ਜਾਵਾਂਗੇ। ਅਸੀਂ ਉੱਚਿਆਂ ਵੱਲ ਨੀ ਨੀਵਿਆਂ ਵੱਲ ਤੱਕਦੇ ਹਾਂ। ਭਾਈ ਗੁਰਦਾਸ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਭਾਣਾ, ਭਾਈ ਸਾਹਿਬ ਦੀ ਵਾਰ ਹੈ ਉਹਦੀ ਪੌੜੀ ਹੈ ਕਿ ਉਹਦੇ ਘਰ ਵਿੱਚੋਂ ਆਇਆ ਕੁੱਤਾ ਮਜਨੂੰ ਦੇਖ ਕੇ ਲੁਭਾਏ ਮਾਣ ਹੋ ਗਿਆ। ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਭਾਣਾ, ਅੱਗੇ ਕਹਿੰਦੇ ਨੇ ਕੁੱਤੇ ਦੀ ਪੈਰੀ ਪਵੇ, ਉਹ ਕੁੱਤੇ ਦੇ ਪੈਰਾਂ ਵਿੱਚ ਡਿੱਗਦਾ ਹੈ। ਖੇੜੀ ਹਾਸਾ ਲੋਕ ਵਿਡਾਣਾ ਤੇ ਲੋਕ ਤਾੜੀਆਂ ਮਾਰ ਕੇ ਖਿੜ ਖੜਾ ਕੇ ਹੱਸਦੇ ਨੇ ਤੇ ਨਾਲ ਕਹਿੰਦੇ ਨੇ ਕੁੱਤਾ ਕੁੱਤਾ ਡੂਮ ਵਿਖਾਣੀ ਹੈ, ਕੁੱਤਿਆਂ ਵਿੱਚ ਕੁੱਤਾ ਨੀ ਮਾਣਾ। ਕਹਿਣ ਲੱਗੇ ਸੀ ਕੂਕਰ ਨੂੰ ਤੇ ਨੀਵੀਂ ਜਾਤ ਵਾਲੇ ਨੂੰ ਇੱਕ ਬਰਾਬਰ ਜਾਣਦੇ ਹਾਂ। ਤੇ ਭਾਈ ਗੁਰਦਾਸ ਅੱਗੇ ਕਹਿਣ ਲੱਗੇ ਯਾਦ ਰੱਖਣਾ ਕਿ ਪਿਆਰਿਓ ਮੇਰਾ ਸੀ ਮੇਰਾ ਸੀਆਂ ਨਾਮ ਧਰੀਕ ਮੁਰੀਦ ਬਵਾਣਾ। ਭਾਈ ਮਰਦਾਨਾ ਮਰਾਸੀਆਂ ਵਿੱਚੋਂ ਭਾਵੇਂ ਨੀਵਾਂ ਮਰਾਸੀ ਸੀ ਪਰ ਸਾਰੀ ਜ਼ਿੰਦਗੀ ਉਹਨੇ ਇੱਕੋ ਗੱਲ ਕਹੀ ਕਿ ਗੁਰੂ ਨਾਨਕ ਸਾਹਿਬ ਜੀ ਮੈਂ ਤੇਰਾ ਨਾਮ ਧਰੀਕ ਸਿੱਖ ਹਾਂ, ਮੇਰਾ ਸੀ ਮੇਰਾ ਸੀਆਂ ਨਾਮ ਧਰੀਕ ਮੁਰੀਦ ਬਵਾਣਾ। ਤੇ ਗੁਰੂ ਕਾ ਸਿੱਖ ਜ਼ਾਤ ਨਹੀਂ ਤੱਕਦਾ, ਉਹਦਾ ਸੁਭਾਅ ਤਾਂ ਕੇਵਲ ਇੰਨਾ ਹੈ ਕਿ ਗੁਰਸਿੱਖ ਆਸ਼ਕ ਸ਼ਬਦ ਦੇ ਕੁੱਤੇ ਦਾ ਪੜ ਕੁੱਤਾ ਭਾਣਾ, ਉਹ ਗੁਰੂ ਕੇ ਸ਼ਬਦ ਦੇ ਆਸ਼ਕ ਨੇ ਤੇ ਸ਼ਬਦ ਉਹਨਾਂ ਨੂੰ ਕੋਈ ਵੀ ਸੁਣਾਏ ਜ਼ਾਤ ਨਹੀਂ ਤੱਕਦੇ, ਉਹ ਸ਼ਬਦ ਸੁਣਾਉਣ ਵਾਲੇ ਦੇ ਚਰਨਾਂ ਦੀ ਖਾਕ ਮਸਤਕ ਤੇ ਲਾਉਂਦੇ ਨੇ। ਇਸ ਕਰਕੇ ਸਿੱਖੀ ਦਾ ਦੂਜਾ ਗੁਣ ਇਹਵੇ ਜਿਨ੍ਹਾਂ ਨੂੰ ਲੋਕ ਨੀਵਾਂ ਕਹਿੰਦੇ ਨੇ ਗੁਰੂ ਕਾ ਸਿੱਖ ਉਹਨਾਂ ਨੂੰ ਆਪਣੀ ਗਲਵਕੜੀ ਵਿੱਚ ਲੈ ਲੈਂਦਾ। ਜਿਵੇਂ ਬਾਬਾ ਜੀ ਨੇ ਭਾਈ ਮਰਦਾਨੇ ਨੂੰ ਲਿਆ, ਹਜ਼ੂਰ ਨੇ ਕਿਰਪਾ ਕਰਕੇ ਅੰਮ੍ਰਿਤਮਈ ਬਾਣੀ ਵਿੱਚ ਬਚਨ ਕੀਤਾ ਹੈ। ਜੇ ਭਾਈ ਸਾਹਿਬ ਕਹਿੰਦੇ ਨੇ ਪਾਣੀ ਚੱਲੇ ਨੀਵਾਨ ਨੂੰ, ਪਾਣੀ ਨੀਵਾਂ ਤੁਰਦਾ, ਗੁਰੂ ਕਾ ਸਿੱਖ ਵੀ ਨੀਵੇਂ ਨੂੰ ਪਿਆਰ ਕਰਦਾ। ਸਤਿਗੁਰੂ ਬਾਬਾ ਨਾਨਕ ਜੀ ਦਾ ਨਾ ਇੱਕ ਪਾਵਨ ਪਵਿੱਤਰ ਬਚਨ ਆਉਂਦਾ ਹੈ, ਹਜ਼ੂਰ ਦੀ ਬਾਣੀ ਦਾ ਤਿਲੰਗ ਰਾਗ ਦਾ ਸ਼ਬਦ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਭਾਵੇਂ ਬਾਬਰ ਨੂੰ ਸੰਬੋਧਨ ਕਰਕੇ ਵਿਦਵਾਨ ਸੱਜਣ ਕਹਿੰਦੇ ਨੇ ਉਚਾਰਨ ਕੀਤਾ, ਪਰ ਜਦੋਂ ਇਸ ਸ਼ਬਦ ਦੀ ਇੱਕ ਇੱਕ ਤੁਕ ਪੜ੍ਹਨੇ ਆ ਨਾ ਉਹਦੇ ਅਰਥ ਕਰਨੇ ਆ ਤੇ ਫਿਰ ਸਮਝ ਪੈਂਦੀ ਹੈ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਨਾਮ ਜਪਣ ਵਾਲੇ ਨੇ ਭਾਵੇਂ ਉਹ ਨੀਵੀਂ ਜ਼ਾਤ ਵਿੱਚੋਂ ਸਨ, ਮੇਰੇ ਸਤਿਗੁਰੂ ਤੁਸੀਂ ਉਹਨਾਂ ਨੀਵਿਆਂ ਨੂੰ ਕਿੰਨੀਆਂ ਉਦਾਹਰਨਾਂ ਦੇ ਕੇ ਆਪਣੀ ਛਾਤੀ ਦੇ ਨਾਲ ਲਾਉਂਦੇ ਹੋ। ਤੇਰੀ ਸਿੱਖੀ ਦਾ ਦੂਜਾ ਗੁਣ ਹੀ ਇਹ ਵੇ ਕਿ ਨੀਵੇਂ ਵਾਲੇ ਪਾਸੇ ਤੁਰਨਾ, ਨੀਵੇਂ ਨੂੰ ਉੱਚਿਆਂ ਚੁੱਕਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਬਾਬਰ ਮਿਲਦਾ, ਜਿਵੇਂ ਆਮ ਤੌਰ ਸਾਖੀਕਾਰ ਕਹਿੰਦੇ ਨੇ, ਉਹਨੇ ਭੰਗ ਦੀਆਂ ਕੁਝ ਮੁੱਠੀਆਂ ਪੇਸ਼ ਕੀਤੀਆਂ ਨੇ, ਭੰਗ ਦਿੱਤੀ ਏ ਤੇ ਹਜ਼ੂਰ ਨੇ ਬੜੇ ਪਿਆਰੇ ਬਚਨ ਕਹਿਣ ਲੱਗੇ, ਉਹ ਬਾਬਰ ਮੈਂ ਤਾਂ ਭੰਗ ਆਪਣੇ ਹਿਰਦੇ ਵਿੱਚ ਲੈ ਕੇ ਬੈਠਾ ਵਾਂ, ਤੂੰ ਤਾਂ ਆਪਣੇ ਕੱਪੜੇ ਦੀ ਗੋਤਲੀ ਵਿੱਚੋਂ ਆਪਣੇ ਕੱਪੜੇ ਦੀ ਪੋਟਲੀ ਵਿੱਚੋਂ ਭੰਗ ਕੱਢਣਾ। ਪਰ ਸਾਹਿਬ ਕਹਿੰਦੇ ਨੇ ਮੇਰਾ ਜਿਹੜਾ ਚਿੱਤ ਹੈ ਨਾ ਅਸਲ ਵਿੱਚ ਇਹ ਭੰਗ ਦੀ ਇੱਕ ਗੁਥਲੀ ਬਣਿਆ ਹੋਇਆ। ਤੇ ਬਾਬਰ ਪੁੱਛਦਾ ਭੰਗ ਕਿਹੜੀ ਏ? ਕਹਿਣ ਲੱਗਾ ਵਾਹਿਗੁਰੂ ਜੀ ਦਾ ਅਦਬ ਜਿਹੜਾ ਰੱਬ ਦਾ ਭੈ ਮੈਂ ਇਹ ਭੰਗ ਬਣਾ ਲਿਆ, ਚਿੱਤ ਨੂੰ ਗੁਥਲੀ ਬਣਾ ਲਿਆ। ਤੇ ਕਹਿੰਦੇ ਨੇ ਜਦੋਂ ਮੈਂ ਉਹਦੇ ਅਦਬ ਦੀ ਭੰਗ ਉਹਦੇ ਡਰ ਦੀ ਭੰਗ ਨੂੰ ਹਿਰਦੇ ਵਿੱਚ ਧਾਰਨ ਕੀਤਾ ਮੈਂ ਉਦਣ ਦਾ ਦੀਵਾਨਾ ਹੋ ਗਿਆ ਵਾਂ। ਤੇ ਸਾਹਿਬ ਕਹਿੰਦੇ ਨੇ ਜਿਵੇਂ ਫਕੀਰ ਲੋਕ ਹੱਥਾਂ ਵਿੱਚ ਕਾਸੇ ਪਕੜ ਕੇ, ਹੱਥਾਂ ਦੇ ਅੰਦਰ ਭਾਂਡੇ ਪਕੜ ਕੇ, ਹੱਥਾਂ ਵਿੱਚ ਖੱਪਰ ਪਕੜ ਕੇ ਗਲੀ ਗਲੀ ਮਹੱਲੇ ਮਹੱਲੇ ਕੂਚੇ ਕੂਚੇ ਵਿੱਚ ਮੰਗਦੇ ਨੇ, ਸਾਹਿਬ ਕਹਿੰਦੇ ਨੇ ਉਹ ਬਾਬਰ ਮੈਂ ਨੀ ਤੱਕਦਾ ਮਨੁੱਖ ਉੱਚਾ ਕਿਹੜਾ,
ਮੈਂ ਨੀ ਦੇਖਦਾ ਕਿ ਮਨੁੱਖ ਨੀਵਾਂ ਕਿਹੜਾ ਹੈ। ਮੈਂ ਤਾਂ ਆਪਣੇ ਹੱਥਾਂ ਨੂੰ ਕਾਸਾ ਬਣਾਇਆ ਤੇ ਗਲੀ ਬਾਜ਼ਾਰਾਂ ਵਿਚ ਲੰਘ ਕੇ ਉੱਚੀ ਉੱਚੀ ਹੋ ਕੇ ਦੇਣਾ ਕਿ ਕੋਈ ਰੱਬ ਦੇ ਰੰਗ ਵਿਚ ਰੰਗਿਆ ਹੋਵੇ ਤੇ ਮੇਰੇ ਇਸ ਕਾਸੇ ਵਿਚ ਰੱਬ ਦੇ ਦਰਸ਼ਨਾਂ ਦੀ ਖੈਰ ਪਾ ਦੇਵੇ। ਮੈਂ ਨੀਵੇਂ ਨੀ ਤੱਕਦਾ, ਮੈਂ ਨੀ ਦੇਖਦਾ ਜ਼ਾਤ ਕੀ ਏ, ਮੈਂ ਨੀ ਤੱਕਦਾ ਇਹ ਬੰਦਾ ਕਿਸ ਘਰ ਵਿਚ ਰਹਿੰਦਾ ਹੈ। ਸਾਹਿਬ ਨੇ ਬਾਣੀ ਵਿਚ ਬਚਨ ਕੀਤਾ, ਕਹਿਣ ਲੱਗੇ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਵਾਹਿਗੁਰੂ ਤੇਰਾ ਅਦਬ ਮੇਰੇ ਵਾਸਤੇ ਭੰਗ ਏ, ਤੇ ਮੈਂ ਆਪਣੇ ਚਿੱਤ ਨੂੰ ਖਲੜੀ ਦਰ ਤੇ ਗੁਥਲੀ ਬਣਾਇਆ, ਪੋਟਲੀ ਬਣਾਇਆ ਜਿਹਦੇ ਵਿਚ ਭੰਗ ਨੂੰ ਬੰਦ ਕਰਕੇ ਰੱਖੇ। ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਕਹਿੰਦੇ ਨੇ ਜਿੱਦਣ ਦਾ ਵਾਹਿਗੁਰੂ ਦਾ ਅਦਬ ਪੈਦਾ ਹੋਇਆ ਉਦਣ ਦਾ ਮੈਂ ਅਤੀਤ ਦਰ ਤੇ ਬਰਕਤ ਹੋ ਗਿਆ, ਦੀਵਾਨਾ ਦਰ ਤੇ ਉਹਦੇ ਨਾਮ ਵਿਚ ਮਸਤ ਹੋ ਗਿਆ। ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੁੱਖ, ਆਪਣੇ ਹੱਥਾਂ ਨੂੰ ਖੱਪਰ ਬਣਾਇਆ ਤੇ ਉਹਦੇ ਦਰਸ਼ਨਾਂ ਦੀ ਭੁੱਖ ਲੈ ਕੇ ਤੁਰਿਆ ਵਾ। ਕਰ ਕਾਸਾ ਦਰਸ਼ਨ ਕੀ ਭੁੱਖ, ਮੈਂ ਦਰ ਮੰਗੋ ਨੀਤਾ ਨੀਤ। ਫਿਰ ਕਹਿਣ ਲੱਗੇ ਤੋ ਦਰਸ਼ਨ ਕੀ ਕਰੋ ਸਮਾਏ, ਸਮਾਏ ਦਰ ਤੇ ਆਵਾਜ਼ ਦੇਣੀ, ਜਿਵੇਂ ਮੰਗਤਾ ਕਿਸੇ ਦੇ ਦਰਵਾਜ਼ੇ ਅੱਗੇ ਖਲੋਂਦਾ ਤੇ ਉੱਚੀ ਸਾਰੀ ਹੋਕਾ ਦੇ ਕੇ ਕਹਿੰਦਾ ਕਿ ਜਜਮਾਨ ਮੇਰੀ ਝੋਲੀ ਵਿਚ ਕੁਝ ਖੈਰ ਪਾ ਦੇ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਤੇਰੇ ਨਾਮ ਵਿਚ ਰੰਗੇ ਹੋਏ ਮਿਲ ਜਾਣ ਤੇ ਮੈਂ ਉਹਨਾਂ ਦੇ ਦਰਵਾਜ਼ਿਆਂ ਤੇ ਖਲੋ ਕੇ ਹੋਕੇ ਪਿਆ ਦੇਣਾ ਕਿ ਰੱਬ ਵਿਚ ਜੁੜੇ ਹੋਏ ਲੋਕੋ, ਪਰਮੇਸ਼ਵਰ ਦੀ ਬੰਦਗੀ ਵਿਚ ਭਿੱਜੇ ਹੋਏ ਭਗਤੋ, ਰੱਬ ਦੇ ਨਾਮ ਵਿਚ ਖੁਮਾਰ ਹੋਏ ਗੁਰਸਿੱਖੋ, ਮੈਂ ਤੁਹਾਡੇ ਦਰ ਤੇ ਆਇਆ ਤੇ ਮੇਰੇ ਕਾਸੇ ਵਿਚ ਵਾਹਿਗੁਰੂ ਦੇ ਦਰਸ਼ਨਾਂ ਦੀ ਦਾਤ ਪਾ ਦਿਓ। ਸਾਹਿਬ ਕਹਿੰਦੇ ਤੋ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ। ਜਿੱਥੋਂ ਵੀ ਨਾਮ ਮਿਲੇ ਤੁਸੀਂ ਨੀਵਾਂ ਕਹੋਗੇ। ਹਜ਼ੂਰ ਕਹਿੰਦੇ ਨੇ ਮੈਂ ਨੀਵੇਂ ਕੋਲ ਵੀ ਜਾ ਕੇ ਮੰਗਾਂਗਾ ਕਿਉਂਕਿ ਪਾਣੀ ਚੱਲਾ ਨਿਮਾਨ ਨੂੰ। ਬਾਬਾ ਜੀ ਨੇ ਸਿੱਖੀ ਦਾ ਦੂਜਾ ਗੁਣ ਹੀ ਇਹ ਦਿੱਤਾ ਕਿ ਨੀਵੇਂ ਪਾਸੇ ਨੂੰ ਤੁਰਨਾ। ਭਾਈ ਸਾਹਿਬ ਨੇ ਜਿਹੜੇ ਬਚਨ ਕਹਿ, ਹਜ਼ੂਰ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਦੇਖੋ ਸੱਜਣੋ, ਕੁਝ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੂੰ ਕਦੀ ਕਹਿੰਦੇ ਨੇ ਭਿੱਟਦੀਆਂ ਨਹੀਂ। ਪਾਣੀ ਨੂੰ ਕਹਿੰਦੇ ਨੇ ਭਿੱਟ ਜਾਂਦਾ ਹੈ, ਦੁੱਧ ਨੂੰ ਕਹਿੰਦੇ ਨੇ ਭਿੱਟ ਜਾਂਦਾ ਹੈ, ਕੱਪੜੇ ਨੂੰ ਆਮ ਕੱਪੜਾ ਹੋਵੇ ਕਹਿੰਦੇ ਨੇ ਇਹ ਵੀ ਭਿੱਟ ਜਾਂਦਾ ਹੈ, ਪਰ ਹਜ਼ੂਰ ਕਹਿੰਦੇ ਨੇ ਇੱਕ ਹੋਵੇ ਕਸਤੂਰੀ, ਦੂਜਾ ਹੋਵੇ ਫੁੱਲ ਧਿਆਨ ਰੱਖਣਾ, ਤੀਜਾ ਹੋਵੇ ਰੇਸ਼ਮ ਦਾ ਕੱਪੜਾ ਤੇ ਚੌਥਾ ਹੋਵੇ ਘਿਓ। ਕਦੀ ਵੀ ਪੁਜਾਰੀ ਨਹੀਂ ਕਹਿੰਦਾ ਇਹ ਭਿੱਟ ਗਏ ਨੇ। ਉਹ ਫੁੱਲ ਜਿਹੜੇ ਮੰਦਰ ਦੀ ਮੂਰਤੀ ਸਾਹਮਣੇ ਪੇਸ਼ ਕਰਨੇ ਆ, ਪਤਾ ਨੀ ਕਿੰਨਾ ਹੱਥਾਂ ਦੇ ਟੁੱਟ ਕੇ ਆਏ, ਕਿੰਨੇ ਕੁ ਨੀਵੀਂ ਜ਼ਾਤ ਵਾਲੇ ਲੋਕਾਂ ਨੇ ਹੱਥ ਲਾਏ ਨੇ। ਸਾਹਿਬ ਕਹਿੰਦੇ ਨੇ ਜਿਹੜੇ ਰੇਸ਼ਮ ਦੇ ਕੱਪੜੇ ਤੂੰ ਪਾਉਣਾ, ਪਤਾ ਨੀ ਕਿੰਨਾ ਹੱਥਾਂ ਵਿੱਚੋਂ ਨਿਕਲ ਕੇ ਆਏ ਨੇ। ਜਿਸ ਘਿਓ ਨੂੰ ਤੂੰ ਪਵਿੱਤਰ ਮੰਨੈ, ਪਤਾ ਨੀ ਕਿਹੜੇ ਕਿਹੜੇ ਹੱਥਾਂ ਵਿੱਚੋਂ ਨਿਕਲਿਆ। ਨਾ ਘਿਓ ਨੂੰ, ਨਾ ਰੇਸ਼ਮ ਨੂੰ, ਨਾ ਤੂੰ ਫੁੱਲ ਨੂੰ, ਨਾ ਤੂੰ ਕਸਤੂਰੀ ਨੂੰ ਕਹਿੰਦਾ ਮਾੜੀਏ।

ਤੇ ਸਾਹਿਬ ਨੇ ਅਗਲਾ ਬਚਨ ਕੀਤਾ ਘੇਪਟ ਭਾਂਡਾ ਕਹੇ ਨਾ ਕੋਏ, ਕਦੀ ਘਿਓ ਨੂੰ ਜਾਂ ਕਦੀ ਰੇਸ਼ਮ ਦੇ ਕੱਪੜੇ ਨੂੰ ਕਿਸੇ ਨੇ ਭੰਡਿਆ ਕਿ ਇਹ ਨੀਵੇਂ, ਘੇਪਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨਮੈ ਹੋਏ। ਇਸੇ ਤਰ੍ਹਾਂ ਤੇਰੀ ਭਗਤੀ ਕਰਨ ਵਾਲਾ ਕਿਸੇ ਜ਼ਾਤ ਵਿੱਚੋਂ ਕਿਸੇ ਵਰਨ ਵਿੱਚੋਂ ਹੋਵੇ ਤੇ ਸਾਹਿਬ ਕਹਿੰਦੇ ਨੇ ਉਹਦੀ ਕਦੀ ਭੇਟ ਨਹੀਂ। ਘੇਪਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨਮੈ ਹੋਏ, ਤੇਰਾ ਨਾਮ ਨਿਵੈ ਰਹਿ ਲਿਵ ਲਾਏ। ਜਿਹੜੇ ਨੀਵੀਂ ਜ਼ਾਤ ਵਿੱਚ ਪੈਦਾ ਹੋ ਕੇ ਮਾਲਕਾ ਤੇਰੇ ਨਾਮ ਅੱਗੇ ਝੁਕ ਗਏ ਨੇ, ਜਿਨ੍ਹਾਂ ਦੀ ਸੁਰਤ, ਜਿਨ੍ਹਾਂ ਦੀ ਲਿਵ, ਜਿਨ੍ਹਾਂ ਦੀ ਇਕਾਗਰਤਾ ਕਦੀ ਵੀ ਭੰਗ ਨਹੀਂ ਹੁੰਦੀ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਤੇਰਾ ਨਾਮ ਨਿਵੈ ਰਹਿ ਲਿਵ ਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਮੈਂ ਉਹਨਾਂ ਦੇ ਦਰਵਾਜੇ ਵੀ ਜਾ ਕੇ ਨਾਮ ਦੀ ਖੈਰ ਮੰਗਣਾ। ਸਾਹਿਬ ਕਹਿੰਦੇ ਨੇ ਗੁਰੂ ਕੇ ਸਿੱਖਾਂ, ਜੇ ਤੂੰ ਸਿੱਖੀ ਨੂੰ ਕਮਾਉਣਾ ਚਾਹੁੰਦਾ ਪਹਿਲੀ ਗੱਲ ਨਿਮਰਤਾ, ਤੇ ਦੂਜੀ ਗੱਲ ਇੱਕ ਧਾਰਨ ਕਰ ਲਈ, ਤੂੰ ਨੀਵੇਂ ਪਾਸੇ ਚੱਲਣ ਦੀ ਜਾ ਸਿੱਖ ਲਈ, ਤੂੰ ਨੀਵਿਆਂ ਨੂੰ ਨੇਹ ਕਰੀ। ਕੇਵਲ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਹੀਂ, ਗੁਰੂ ਕੇ ਸਿੱਖਾਂ ਨੇ ਕਰਕੇ ਦਿਖਾਇਆ। ਆਪਾਂ ਕਈ ਵਾਰੀ ਕਹਾਂਗੇ ਇਹ ਤਾਂ ਉਦਾਹਰਨਾਂ ਉਸ ਵਕਤ ਦੀਆਂ ਨੇ ਜਦੋਂ ਗੁਰੂ ਸਾਹਿਬਾਨ ਸਨ, ਗੁਰੂ ਸਾਹਿਬ ਨੇ ਆਪ ਸਿੱਖਾਂ ਨੂੰ ਇਹ ਘਾੜਤ ਕਰਕੇ ਸਿਖਾਇਆ। ਪਰ ਪਿਆਰਿਓ ਨਹੀਂ, ਸਿੱਖ ਰਾਜ ਦੇ ਸਮੇਂ ਦੀ ਇੱਕ ਉਦਾਹਰਨ ਹੈ। ਜਦੋਂ ਉਸ ਸਾਖੀ ਨੂੰ, ਉਸ ਘਟਨਾ ਨੂੰ ਆਪਾਂ ਪੜ੍ਹਨੇ ਹਾਂ ਨਾ, ਤੇ ਮਨ ਇੱਕੋ ਦਮ ਝੁਕ ਜਾਂਦਾ ਹੈ, ਦਾਤਾ ਕੇਵਲ ਜ਼ਾਤ ਕਰਕੇ ਨੀਵੇਂ ਨਹੀਂ, ਜਿਹੜੇ ਲੋਕ ਗੁਣਾ ਕਰਕੇ ਵੀ ਨੀਵੇਂ ਨੇ, ਤੇਰੇ ਸਿੱਖਾਂ ਦਾ ਨਿਸ਼ਾਨ ਹੀ ਏਵੇ, ਤੂੰ ਉਹ ਨੀਵਿਆਂ ਵਾਲੇ ਪਾਸੇ ਜਾ ਕੇ ਉਹਨਾਂ ਦਾ ਵੀ ਦੁੱਖ ਵਡਾ ਲੈਂਦੇ। ਸਿੱਖ ਇਤਿਹਾਸ ਵਿੱਚ ਇੱਕ ਬੜਾ ਵੱਡਾ ਮਹਾਂਪੁਰਸ਼ ਹੋਇਆ ਜਿਹਦਾ ਅਸਲੀ ਨਾਮ ਸੀ ਬਾਬਾ ਜਸਵੰਤ ਸਿੰਘ। ਇਹ ਹਰਿਆਣੇ ਵਿੱਚ ਸ਼ਾਮਗੜ ਪਿੰਡ, ਉੱਥੋਂ ਦਾ ਇਹਨਾਂ ਦਾ ਜਨਮ ਅਸਥਾਨ ਸੀ। ਇਹਨਾਂ ਦੀ ਕਮਾਈ ਇਤਨੀ ਸੀ, ਕਾਬਲ ਦੀ ਧਰਤੀ ਤੇ ਇਹਨਾਂ ਦੇ ਪ੍ਰਚਾਰ ਦਾ, ਇਹਨਾਂ ਦੇ ਜੀਵਨ ਦਾ, ਇਹਨਾਂ ਦੀ ਰਹਿਤ ਦਾ, ਇਹਨਾਂ ਦੀ ਕਰਨੀ ਦਾ, ਇਹਨਾਂ ਦੇ ਬਚਨਾਂ ਦਾ ਇੰਨਾ ਕੁ ਪ੍ਰਭਾਵ ਪੈ ਗਿਆ ਉਸ ਭਾਈ ਜਸਵੰਤ ਸਿੰਘ ਨੂੰ। ਮੁਸਲਮਾਨ ਲੋਕ ਜਦੋਂ ਪਿੰਡ ਵਿੱਚੋਂ ਨਿਕਲਦਾ ਸੀ ਤੇ ਦਰਵਾਜ਼ਾ ਖੋਲ ਕੇ ਕਹਿੰਦੇ ਸਨ ਖੁਦਾ ਦਾ ਨੂਰ ਆ ਗਿਆ। ਉਸ ਬਾਬੇ ਦਾ ਨਾਂ ਪਰਤ ਕੇ ਕਾਬਲ ਦੀ ਧਰਤੀ ਵਿੱਚ ਬਾਬਾ ਖੁਦਾ ਸਿੰਘ ਪੈ ਗਿਆ ਸੀ। ਜੀਵਨ ਇੰਨਾ ਉੱਚਾ, ਕਮਾਈ ਇੰਨੀ ਕੀਤੀ, ਮੁਗਲ ਲੋਕ ਵੀ ਬਾਬਾ ਜੀ ਦੇ ਚਰਨਾਂ ਵਿੱਚ ਝੁਕਦੇ ਨੇ। ਪਰ ਮੈਂ ਅਰਜ਼ ਕਰ ਰਿਹਾ, ਭਾਈ ਸਾਹਿਬ ਕਹਿੰਦੇ ਨੇ ਜੇ ਗੁਰੂ ਕੀ ਸਿੱਖੀ ਕਮਾਣੀਆਂ ਤੇ ਪਾਣੀ ਚੱਲੇ ਨਿਵਾਨ ਨੂੰ। ਅੱਜ ਬਾਬਾ ਜੀ ਸ਼ਾਮ ਨੂੰ ਆਪਣੇ ਟਿਕਾਣੇ ਤੇ ਬੈਠੇ ਪਾਠ ਪੈ ਕਰਦੇ ਨੇ, ਤੇ ਜਦੋਂ ਸੋਦਰ ਦਾ ਪਾਠ ਪੈ ਕਰਦੇ ਨੇ ਕਿ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਉਸ ਵਕਤ ਉੱਚੀ ਸਾਰੀ ਇੱਕ ਆਵਾਜ਼ ਕੰਨਾਂ ਵਿੱਚ ਪਈ ਤੇ ਇਹ ਆਵਾਜ਼ ਵਿੱਚ ਦਰਦ ਸੀ। ਕੋਈ ਉੱਚੀ ਸਾਰੀ ਚੀਕਦਾ ਪਿਆ ਸੀ ਤੇ ਇਸ ਆਵਾਜ਼ ਵਿੱਚ ਦਰਦ ਸੀ, ਤੇ ਆਵਾਜ਼ ਨਾਲ ਚੀਕ ਤੋਂ ਬਾਅਦ ਜਿਹੜੇ ਸ਼ਬਦ ਕੰਨਾਂ ਵਿੱਚ ਸੁਣਾਈ ਦਿੱਤੇ ਉਹ ਸ਼ਬਦ ਸਨ, ਹਾਏ ਮਾਂ ਮੈਂ ਮਰ ਚੱਲੀ ਆ, ਜੇ ਤੇਰੇ ਕੋਲ ਕਿਤੇ ਕੋਈ ਦਵਾ ਦਾਰੂ ਹੈ ਮੈਨੂੰ ਬਚਾ ਲੈ, ਨਹੀਂ ਤੇ ਮਾਂ ਮੈਂ ਤਾਂ ਤੜਪ ਤੜਪ ਕੇ ਮਰਨਾ ਹੀ ਹੈ। ਪਰ ਦੇਖ ਜਿਹੜਾ ਤੇਰਾ ਦੁੱਧ ਹੈ, ਜਿਹੜੇ ਅਜੇ ਦੰਦ ਨਹੀਂ ਨਿਕਲੇ, ਜਿਹੜਾ ਅਜੇ ਬੋਲ ਨਹੀਂ ਸਕਦਾ, ਜਿਹੜਾ ਅਜੇ ਬੈਠ ਨਹੀਂ ਸਕਦਾ, ਮੇਰੀ ਮੌਤ ਦੇ ਨਾਲ ਇਸ ਕੋਮਲ ਜਿਹੇ ਬੱਚੇ ਦੀ ਮੌਤ ਹੋ ਜਾਣੀ ਆ, ਜੇ ਮਾਂ ਤੂੰ ਮੈਨੂੰ ਬਚਾ ਸਕਣੀ ਹੈ ਤੇ ਬਚਾ ਲੈ। ਮੈਂ ਅਰਜ਼ ਕਰ ਰਿਹਾ ਪਾਣੀ ਚੱਲੇ ਨਿਵਾਨ ਨੂੰ, ਇਸ ਕਰਕੇ ਉਦਾਹਰਨ ਲੈ ਰਿਹਾ ਕਿਤੇ ਮਨਾ ਤੈਨੂੰ ਵੀ ਸਮਝ ਪੈ ਜਾਏ। ਸਤਿਗੁਰੂ ਕਾ ਪਿਆਰਾ ਸਿੱਖ ਬਾਣੀ ਪਿਆ ਪੜਦਾ ਤੇ ਇਹ ਤੱਕ ਨੇ ਕੀਆ, ਜਿਸ ਘਰ ਵਿੱਚੋਂ ਆਵਾਜ਼ ਪਈ ਆਉਂਦੀ ਏ, ਬਾਬਾ ਖੁਦਾ ਸਿੰਘ ਉਸ ਘਰ ਦੇ ਨੇੜੇ ਟਿਕੇ ਨੇ। ਕੱਚਾ ਜਾਂ ਮਿੱਟੀ ਦਾ ਘਰ ਏ, ਇੱਕ ਔਰਤ ਮੰਜੇ ਤੇ ਪਈ ਏ ਤੇ ਬੁੱਢੜੀ ਮਾਂ ਉਹਦੀਆਂ ਅੱਖਾਂ ਦਾ ਪਾਣੀ ਪਈ ਸਾਫ ਕਰਦੀ ਏ, ਕੱਪੜੇ ਨਾਲ ਉਹਦੀਆਂ ਅੱਖਾਂ ਨੂੰ ਸਾਫ ਪਈ ਕਰਦੀ ਏ, ਤੇ ਇਸ ਬੱਚੀ ਨੂੰ ਰੋਗ ਕੀ ਏ, ਇਸ ਬੱਚੀ ਦੀ ਛਾਤੀ ਵਿੱਚ ਇੱਕ ਫੋੜਾ ਪੈਦਾ ਹੋ ਗਿਆ, ਉਸ ਫੋੜੇ ਨਾਲ ਇਸ ਬੱਚੀ ਦਾ ਸ਼ੀਰ ਰੁਕ ਚੁੱਕਾ ਹੈ, ਬੱਚੇ ਨੂੰ ਦੁੱਧ ਨਹੀਂ ਪਿਆ ਸਕਦੀ। ਇੱਕ ਦੁੱਧ ਰੁਕਿਆ, ਦੂਸਰਾ ਉਸ ਖੂਨ ਦਾ ਇੰਨਾ ਪ੍ਰਭਾਵ ਏ, ਉਸ ਫੋੜੇ ਨਾਲ ਇਹਦੀਆਂ ਚੀਕਾਂ ਤੇ ਚੀਸਾਂ ਪਈਆਂ ਨਿਕਲਦੀਆਂ ਨੇ। ਇੱਕ ਪਾਸੇ ਉਹਦੇ ਅੰਦਰ ਦਾ ਦਰਦ, ਦੂਸਰੇ ਪਾਸੇ ਜਦੋਂ ਉਹ ਬੱਚਾ ਮਾਂ ਦੇ ਕੋਲ ਤਰਲੇ ਲੈਂਦਾ ਹੈ, ਦੁੱਧ ਨੂੰ ਵਿਲਕਦਾ ਹੈ, ਤੇ ਮਾਂ ਵਿਚਾਰੀ ਬੇਬਸੇ ਬੱਚੇ ਨੂੰ ਦੁੱਧ ਪਿਲਾ ਨਹੀਂ ਸਕਦੀ, ਪਰ ਦਰਦ ਉਹਦੀ ਜਿੰਦ ਪਿਆ ਕੱਢਦਾ ਹੈ। ਤੇ ਘਰ ਵਿੱਚ ਗਰੀਬੀ ਇਤਨੀ ਹੈ ਕਿ ਨਾ ਤਾਂ ਮਾਂ ਕਿਤੋਂ ਦੁੱਧ ਲਿਆ ਕੇ ਪਿਆ ਸਕਦੀ ਏ, ਨਾ ਨਾਨੀ ਕਿਸੇ ਦੇ ਘਰੋਂ ਦੁੱਧ ਲਿਆ ਸਕਦੀ ਏ। ਬਾਬਾ ਖੁਦਾ ਸਿੰਘ ਪਾਠ ਕਰੀ ਗਏ,

ਵਰਤ ਕੇ ਫਿਰ ਆਵਾਜ਼ ਕੰਨਾਂ ਵਿੱਚ ਪਈ, ਮਾਂ ਜੇ ਬਚਾ ਸਕਣੀ ਏ ਮੈਨੂੰ ਬਚਾ ਲੈ, ਜਨਮ ਤਾਂ ਤੂੰ ਦਿੱਤਾ ਸੀ, ਦੇਖ ਤੇਰੀਆਂ ਅੱਖਾਂ ਸਾਹਮਣੇ ਜਨਮ ਹੋਇਆ ਤੇ ਮਾਂ ਅੱਜ ਤੇਰੀਆਂ ਅੱਖਾਂ ਦੇ ਸਾਹਮਣੇ ਜਿਹਨੂੰ ਤੂੰ ਜਨਮ ਦਿੱਤਾ ਇਹਦੀ ਮੌਤ ਹੋ ਜਾਣੀ। ਮਾਂ ਤੋਂ ਜਰਿਆ ਨਾ ਗਿਆ, ਭਾਵੇਂ ਬੁੱਢੜੀ ਸੀ, ਰਾਤ ਨੂੰ ਠੇਡੇ ਖਾਂਦੀ, ਹੱਥ ਵਿੱਚ ਡਿਗੋਰੀ ਪਕੜੀਏ ਤੇ ਵੈਦ ਦੇ ਦਰਵਾਜ਼ੇ ਨੂੰ ਖੜਕਾਇਆ। ਜਦੋਂ ਦਰਵਾਜ਼ੇ ਤੇ ਦਸਤਕ ਦਿੱਤੀ ਤੇ ਅੰਦਰੋਂ ਆਵਾਜ਼ ਆਈ, ਕੌਣ? ਸ਼ਾਮ ਨੂੰ ਉਹ ਪੂਜਾ ਪਿਆ ਕਰਦਾ ਸੀ ਤੇ ਬਾਹਰੋਂ ਆਵਾਜ਼ ਆਈ, ਵੈਦ ਜੀ ਤਰਸ ਖਾਓ, ਮੇਰੇ ਤੇ ਦਇਆ ਕਰੋ। ਜਦੋਂ ਉਹਨੇ ਦਰਵਾਜ਼ਾ ਖੋਲਿਆ, ਕਹਿਣ ਲੱਗਾ, ਬੁੱਢੜੀ ਤੂੰ ਕੌਣ ਏ? ਤੇਰੇ ਕੱਪੜੇ ਮੈਲੇ ਨੇ, ਤੇਰਾ ਚਿਹਰਾ ਜਿਹੜਾ ਉਦਾਸ ਏ, ਤੇਰੇ ਚਿਹਰੇ ਦੇ ਉੱਪਰ ਰੌਣਕ ਨਹੀਂ, ਕੱਪੜੇ ਗੰਦਗੀ ਨਾਲ ਭਰੇ ਨੇ, ਤੇਰੇ ਪੈਰਾਂ ਵਿੱਚ ਜੋੜਾ ਨੀ, ਤੂੰ ਕੌਣ ਏ? ਕਹਿਣ ਲੱਗੀ, ਵੈਦ ਜੀ ਮੈਂ ਉਹ ਬਦਕਿਸਮਤ ਔਰਤਾਂ ਜਿਹੜਾ ਤੁਹਾਡੇ ਘਰਾਂ ਨੂੰ ਸਾਫ਼ ਕਰਕੇ ਗੰਦਗੀ ਆਪਣੇ ਤਨ ਤੇ ਪਾ ਲੈਂਦੀ ਹਾਂ, ਮੈਂ ਤੁਹਾਡੇ ਬੱਚਿਆਂ ਨੂੰ ਤੰਦਰੁਸਤੀ ਦੇਣ ਲਈ ਬਿਮਾਰੀ ਆਪਣੇ ਤਨ ਉੱਤੇ ਹੰਡਾ ਲੈਂਦੀ ਹਾਂ, ਮੈਂ ਉਹ ਜਮਾਦਾਰਨਾ ਜਿਹੜੀ ਤੁਹਾਡੇ ਘਰ ਦੀ ਗੰਦਗੀ ਨੂੰ ਹੂੰਝ ਕੇ ਲਿਜਾਨੀ ਆ, ਆਪਣੇ ਸਿਰ ਤੇ ਟੋਕਰੇ ਤੇ ਚੁੱਕਣੀ ਆ, ਤੁਹਾਡੇ ਘਰ ਵੀ ਝਾੜੂ ਲਾਨੀ ਆ। ਵੈਦ ਜੀ ਮੈਂ ਕੁਝ ਨਹੀਂ ਮੰਗਣ ਆਈ, ਮੇਰੀ ਧੀ ਬਿਮਾਰ ਏ, ਜੇ ਕੋਈ ਦਵਾ ਦਾਰੂ ਦੇ ਦੇ ਇਸ ਵਕਤ ਮੇਰੇ ਨਾਲ ਚੱਲ। ਉਹ ਦਰਦ ਨਾਲ, ਚੀਸਾਂ ਨਾਲ, ਉਹ ਦਰਦ ਨਾਲ ਦਿਨ ਰਾਤ ਵਿਲਕਦੀ ਪਈ ਏ, ਪਤਾ ਨਹੀਂ ਉਹ ਬਚੇ ਕਿ ਨਾ, ਜੇ ਤੂੰ ਇਲਾਜ ਕਰਦੇ ਸ਼ਾਇਦ ਮੇਰੀ ਬੱਚੀ ਨੂੰ ਟਿਕਾ ਮਿਲ ਜਾਏ। ਹੈ ਵੈਦ ਚੱਲ ਖਾਂ ਮੇਰੇ ਨਾਲ, ਰੱਬ ਤੇਰਾ ਭਲਾ ਕਰੇ, ਕੇਵਲ ਬੱਚੀ ਨਹੀਂ ਇੱਕ ਕੋਮਲ ਜਿਹੇ ਬੱਚੇ ਨੇ ਵੀ ਉਹਦੇ ਨਾਲ ਬਚਣਾ, ਜਦੋਂ ਉਹ ਅੰਮਾ ਦਾ ਦੁੱਧ ਪੀਏਗਾ ਉਹਦੇ ਅੰਦਰ ਵੀ ਜਿੰਦ ਤੁਰ ਪਵੇਗੀ। ਕਹਿੰਦੇ ਨੇ ਵੈਦ ਨੇ ਦੇਖਿਆ, ਕਹਿਣ ਲੱਗਾ, ਤੂੰ ਨੀਵੀਂ ਜ਼ਾਤ ਦੀ ਏ? ਕਹਿਣ ਲੱਗੀ, ਹਾਂ। ਇੱਕੋ ਦਮ ਗੁੱਸੇ ਨਾਲ ਲਾਲ ਪੀਲਾ ਹੋ ਗਿਆ, ਕਹਿਣ ਲੱਗਾ, ਤੇਰੀ ਮਜਾਲ ਕਿਵੇਂ ਕਿ ਨੀਵੀਂ ਜ਼ਾਤ ਦੀ ਹੋ ਕੇ ਮੇਰੇ ਘਰ ਦੇ ਵੀ ਤੂੰ ਪੈਰ ਪਾ ਦਿੱਤੇ? ਮੈਂ ਅਰਜ਼ ਕਰ ਰਿਹਾ, ਕੇਵਲ ਸਿੱਖੀ ਦਾ ਨਿਸ਼ਾਨਾ ਹੈ ਕਿ ਨੀਵਿਆਂ ਨੂੰ ਚੁੱਕਣਾ। ਕਹਿਣ ਲੱਗੇ, ਜੇ ਤੂੰ ਮਰ ਵੀ ਜਾਏਗੀ, ਜੇ ਤੇਰੀ ਬੱਚੀ ਵੀ ਮਰ ਜਾਏਗੀ, ਦੋਤਾ ਵੀ ਮਰ ਜਾਏਗਾ, ਤੇ ਰੱਬ ਦੇ ਘਰ ਵਿੱਚ ਕੋਈ ਘਾਟਾ ਨਹੀਂ ਪੈਣ ਲੱਗਾ, ਭਗਵਾਨ ਨੂੰ ਤੁਹਾਡੇ ਮਰਨ ਦਾ ਕੋਈ ਦੁੱਖ ਨਹੀਂ, ਚਲੀ ਜਾ ਮੇਰੇ ਘਰੋਂ, ਤੁਹਾਡੇ ਵਰਗੇ ਨੀਚ ਲੋਕਾਂ ਲਈ ਮੈਂ ਜੜੀਆਂ ਬੂਟੀਆਂ ਇਕੱਠਾ ਕਰਕੇ ਦਵਾਈ ਨਹੀਂ ਬਣਾਈ, ਤੁਹਾਡੇ ਵਰਗਿਆਂ ਨੂੰ ਤਾਂ ਮਰਦਿਆਂ ਨੂੰ ਪਾਣੀ ਦਾ ਘੁੱਟ ਵੀ ਨਹੀਂ ਦੇਣਾ ਚਾਹੀਦਾ। ਔਰਤ ਚੁੱਪ ਕਰਕੇ ਅੱਖਾਂ ਵਿੱਚ ਪਾਣੀ ਭਰ ਕੇ ਆ ਗਈ। ਕਹਿੰਦੇ ਨੇ ਜਦੋਂ ਘਰ ਆਈ, ਬੱਚੀ ਨੇ ਫਿਰ ਚੀਕ ਮਾਰੀ, ਮਾਂ ਕਿਤੇ ਕੋਈ ਇਲਾਜ ਦਾ ਸਾਧਨ ਲੱਭੈ? ਤੇ ਹੌਕਾ ਭਰ ਕੇ ਕਹਿਣ ਲੱਗੀ, ਧੀਏ ਬਸ ਹੁਣ ਅੱਖਾਂ ਮੀਟ ਕੇ ਮਰ ਜਾ, ਜੇ ਮੌਤ ਆਉਂਦੀ ਏ ਤੇ ਮਰ ਜਾ, ਮੈਂ ਕੋਸ਼ਿਸ਼ ਕਰਾਂਗੀ ਤੇਰੇ ਬੱਚੇ ਨੂੰ ਪਾਲਣ ਦੀ, ਰੱਬ ਨੇ ਸਾਨੂੰ ਇੰਨਾ ਕੁ ਨੀਵੀਂ ਜ਼ਾਤ ਵਿੱਚ ਪੈਦਾ ਕੀਤਾ ਹੈ, ਸਾਡੇ ਵਰਗਿਆਂ ਦੇ ਮਰਨ ਨਾਲ ਕਹਿੰਦੇ ਨੇ ਰੱਬ ਦੇ ਘਰ ਵਿੱਚ ਕੋਈ ਘਾਟਾ ਨਹੀਂ ਪੈਂਦਾ, ਸਾਡੇ ਮਰਨ ਨਾਲ ਰੱਬ ਨੂੰ ਕੋਈ ਕਿਸੇ ਕਿਸਮ ਦਾ ਦੁੱਖ ਨਹੀਂ ਹੁੰਦਾ। ਤੇ ਜਦੋਂ ਇਹ ਸ਼ਬਦ ਸੁਣਿਆ ਤੇ ਬੱਚੀ ਦੀ ਜਦੋਂ ਇਹ ਆਖਰੀ ਚੀਕ ਨਿਕਲੀ, ਹੇ ਮਾਂ ਮੈਂ ਮਰ ਗਈ। ਇੰਨੀ ਦੇਰ ਨੂੰ ਦਰਵਾਜ਼ਾ ਖੜਕਿਆ ਤੇ ਦੇਖਿਆ, ਕੌਣ ਏ? ਇੱਕ ਗੁਰਮੁਖ ਤੁਰਿਆ ਆਉਂਦਾ ਹੈ, ਉਹਨੇ ਆਪਣੇ ਸ਼ੀਸ਼ ਉੱਪਰ ਖੱਦਰ ਦਾ ਪਰਨਾ ਬੰਨਿਆ, ਚਿਹਰੇ ਉਹਦੇ ਤੇ ਨੂਰ ਏ, ਅੱਖਾਂ ਉਹਦੀਆਂ ਵਿੱਚ ਪਾਣੀ ਏ। ਇਹ ਕੇਵਲ ਮਿੱਥ ਨਹੀਂ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਇਹ ਘਟਨਾ। ਦਰਵਾਜ਼ਾ ਖੜਕਾਇਆ, ਕਿਵਾੜ ਖੁੱਲਿਆ, ਬਾਬਾ ਵੀਰ ਸਿੰਘ ਨੁਰੰਗਾਬਾਦੀ ਜਿਹੜੇ ਹੋਏ ਨੇ ਉਸ ਤੋਂ ਬਾਅਦ ਇਹ ਮਹਾਂਪੁਰਸ਼ ਉਹਨਾਂ ਦੇ ਅਸਥਾਨ ਤੇ ਰਹੇ। ਕਹਿਣ ਲੱਗੇ, ਦਰਵਾਜ਼ਾ ਖੁੱਲਿਆ, ਕੋਈ ਹੋਰ ਨਹੀਂ, ਉਹ ਸਿੱਖ ਜਿਹਦੇ ਮੁੱਖ ਵਿੱਚੋਂ ਬਾਣੀ ਪਈ ਨਿਕਲਦੀ ਏ ਕਿ ਮੇਰੇ ਦਾਤਾ ਨੀਚਾ ਅੰਦਰ ਨੀਚ ਜ਼ਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਜਦੋਂ ਉਹ ਕੱਖਾਂ ਦੀ ਕੁੱਲੀ ਵਿੱਚੋਂ ਅੰਦਰ ਵੜਿਆ ਤੇ ਮੁੱਖ ਵਿੱਚੋਂ ਫਿਰ ਆਵਾਜ਼ ਨਿਕਲੀ ਏ ਕਿ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਕਹਿੰਦੇ ਨੇ ਅੰਦਰ ਆਇਆ, ਬੁੱਢੜੀ ਨੇ ਤੱਕਿਆ ਤੇ ਚਰਨਾਂ ਤੇ ਝੁੱਕ ਗਈ। ਤੇ ਉਸ ਵਕਤ ਬਾਬਾ ਖੁਦਾ ਸਿੰਘ ਪੁੱਛਦੇ ਨੇ, ਮਾਂ ਤੇਰੇ ਘਰ ਵਿੱਚੋਂ ਦਰਦ ਦੀ ਆਵਾਜ਼ ਆਉਂਦੀ ਏ? ਕਹਿਣ ਲੱਗੀ, ਬਾਬਾ ਤੂੰ ਕੀ ਲੈਣਾ ਆਵਾਜ਼ ਨੂੰ ਸੁਣ ਕੇ, ਸਾਡੇ ਮਰਨ ਨਾਲ ਕਿਹੜਾ ਰੱਬ ਦੇ ਘਰ ਵਿੱਚ ਘਾਟਾ ਪੈ ਜਾਣਾ? ਬਾਬਾ ਜੀ ਨੇ ਇੱਕੋ ਦਮ ਉਹਦੇ ਮੂੰਹ ਅੱਗੇ ਹੱਥ ਰੱਖ ਦਿੱਤਾ। ਕਹਿਣ ਲੱਗੇ, ਮਾਈ ਇੱਕ ਗੱਲ ਚੇਤੇ ਰੱਖੀ, ਮੇਰਾ ਗੁਰੂ ਨਾਨਕ ਦਰਦ ਭਰੀਆਂ ਚੀਕਾਂ ਨਹੀਂ ਉਹ ਸੁਣ ਸਕਦਾ। ਜੇ ਗੁਰੂ ਨਾਨਕ ਨਹੀਂ ਸੁਣ ਸਕਦਾ
ਤੇ ਉਹਦੀ ਸਿੱਖੀ ਨੂੰ ਕਮਾਣ ਵਾਲਾ ਕਦੀ ਨੀ ਚੀਕ ਸੁਣ ਸਕਦਾ। ਮੈਂ ਸੋਦਰ ਦਾ ਪਾਠ ਕਰਦਾ ਸਾਂ, ਰੋਜ਼ ਸੁਰਤ ਲੱਗਦੀ ਸੀ ਤੇ ਅੱਜ ਜਦੋਂ ਪਾਠ ਕਰਦਾ ਸਾਂ ਤੇ ਇੰਜ ਪ੍ਰਤੀਤ ਹੁੰਦਾ ਸੀ ਮੇਰਾ ਗੁਰੂ ਨਾਨਕ ਜਿਵੇਂ ਕੋੜੀ ਦੇ ਦਰਵਾਜ਼ੇ ਅੱਗੇ ਖਲੋਤਾ ਹੋਵੇ ਤੇ ਉਹਦੇ ਜ਼ਖਮਾਂ ਨੂੰ ਸਾਫ ਕਰਕੇ ਮਲਮ ਪੱਟੀ ਕਰਦਾ ਹੋਵੇ ਤੇ ਨਾਲੇ ਕਹਿੰਦਾ ਹੋਵੇ ਖੁਦਾ ਸਿਆਂ ਬਾਣੀ ਪੜਨ ਦਾ ਕੀ ਲਾਭ ਏ, ਬਾਣੀ ਪੜ੍ਹ ਕੇ ਤਾਂ ਅੰਦਰ ਕਿਸੇ ਦਾ ਭਲਾ ਕਰੀਦਾ, ਤੂੰ ਬਾਣੀ ਪੜ੍ਹਨਾ ਪਿਆ, ਤੇਰੇ ਗਵਾਂਢ ਵਿੱਚ ਦਰਦ ਭਰੀਆਂ ਚੀਕਾਂ ਨੇ, ਕਿ ਉਹਨਾਂ ਦਾ ਤੂੰ ਦਰਦ ਨੀ ਵੰਡਾ ਸਕਦਾ। ਮਾਂ ਦੱਸ ਕੋਈ ਦੁੱਖ ਹੈ ਮੈਂ ਤੇਰੇ ਦੁੱਖ ਨੂੰ ਕੱਟ ਸਕਣਾ। ਹੁਣ ਤੱਕੋ ਇੱਕ ਪਾਸੇ ਉਹ ਕਹਿ ਰਿਹਾ ਕਿ ਤੁਹਾਡੇ ਮਰਨ ਨਾਲ ਭਗਵਾਨ ਦੇ ਘਰ ਵਿੱਚ ਘਾਟਾ ਨਹੀਂ, ਉਹਦੇ ਘਰ ਕੋਈ ਜਾਂਦਾ ਹੈ ਤੇ ਉਹ ਆਉਣ ਲਈ ਤਿਆਰ ਨਹੀਂ। ਵਾਹ ਸਿੱਖੀ ਕਮਾਣ ਵਾਲਿਆ, ਤੈਨੂੰ ਸੱਦਣ ਵੀ ਕੋਈ ਨੀ ਗਿਆ ਤੇ ਤੂੰ ਦਰਵਾਜ਼ੇ ਅੱਗੇ ਖਲੋ ਕੇ ਪੁੱਛਣਾ ਪਿਆ ਕਿ ਜਿਹੜੀ ਦਰਦ ਭਰੀ ਚੀਕ ਸੀ ਤੁਹਾਨੂੰ ਦੁੱਖ ਕੀ। ਉਸ ਮਾਈ ਨੇ ਤੱਕਿਆ, ਕਹਿਣ ਲੱਗੀ ਹਾਂ ਅੱਜ ਮੈਨੂੰ ਵਿਸ਼ਵਾਸ ਬਣ ਗਿਆ ਕਿ ਰੱਬ ਹੈ, ਵਾਹਿਗੁਰੂ ਹੈ। ਕਹਿਣ ਲੱਗੀ ਬਾਬਾ ਅੰਦਰ ਮੇਰੀ ਧੀ ਆ, ਉਹਦੇ ਜ਼ਖਮ ਫੋੜੇ ਹੋਏ ਨੇ, ਦੁੱਧ ਵਾਲੀ ਥਾਂ ਤੇ ਦੁੱਧ ਰੁਕ ਚੁੱਕਾ, ਬੱਚਾ ਦੁੱਧ ਤੋਂ ਬਿਨਾਂ ਵਿਲਕਦਾ, ਉਹਦੀ ਮੌਤ ਹੋ ਜਾਣੀ ਏ। ਵੈਦ ਕੋਲ ਗਈ ਸਾਂ, ਉਹਨੇ ਜਵਾਬ ਦੇ ਦਿੱਤਾ। ਬਾਬਾ ਖੁਦਾ ਸਿੰਘ ਜੀ ਅੰਦਰ ਗਏ, ਉਹਨੇ ਇੱਕ ਬੜੇ ਕਮਾਲ ਦੀ ਗੱਲ ਕਹੀ, ਹੁਣ ਹਕੀਕਤ ਨੂੰ ਅਸੀਂ ਛਪਾ ਨਹੀਂ ਸਕਦੇ, ਸੱਚਾਈ ਏ। ਆਵਾਜ਼ ਦੇ ਕੇ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਤੁਸੀਂ ਇੱਕ ਬਚਨ ਕੀਤਾ ਕਿ ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਤੇਰੇ ਘਰ ਦੀ ਸਿੱਖੀ ਏ। ਕਹਿਣ ਲੱਗਾ ਮਾਂ ਮੈਂ ਦਵੈਤ ਨਹੀਂ, ਮੈਂ ਹਕੀਮ ਨਹੀਂ, ਮੈਂ ਗੁਰੂ ਨਾਨਕ ਦਾ ਸਿੱਖ ਹਾਂ ਤੇ ਗੁਰੂ ਨਾਨਕ ਦੇ ਸਿੱਖ ਦਾ ਸੁਭਾਅ ਏ ਕਿ ਉਹ ਕਿਸੇ ਦੇ ਦਰਦ ਦੀ ਚੀਕ ਸੁਣ ਨਹੀਂ ਸਕਦਾ। ਕਹਿਣ ਲੱਗੀ ਅਸੀਂ ਜ਼ਾਤ ਕਰਕੇ ਨਿਵੇਂ ਆ। ਕਹਿਣ ਲੱਗੇ ਮਾਂ ਇਹ ਸ਼ਬਦ ਕਹਿ ਕੇ ਗੁਰੂ ਨਾਨਕ ਦੇ ਘਰ ਦੀ ਬੇਅਦਬੀ ਨਾ ਕਰੀ, ਇਹ ਸ਼ਬਦ ਕਹਿਣੇ ਗੁਰੂ ਕੀ ਬੇਅਦਬੀ ਆ। ਅੰਦਰ ਜਾ ਕੇ ਤੱਕਿਆ, ਬੱਚੀ ਦੇ ਜ਼ਖਮ ਨੂੰ ਫੋੜੇ ਭਰੇ ਪਏ ਨੇ। ਉਸ ਵਕਤ ਅਰਦਾਸ ਕੀਤੀ ਹੱਥ ਜੋੜ ਕੇ, ਗੁਰੂ ਨਾਨਕ ਸਾਹਿਬ ਤੂੰ ਕਿਰਪਾ ਕਰੀ ਮੈਂ ਇਹ ਦਰਦ ਵੰਡਾ ਸਕਣਾ। ਸਿੱਖ ਇਤਿਹਾਸ ਕਹਿੰਦਾ ਹੈ ਕਿ ਉਸ ਬਜ਼ੁਰਗ ਸੰਤ ਨੇ ਆਪਣੇ ਮੂੰਹ ਦੇ ਨਾਲ ਉਸ ਸਾਰੇ ਫੋੜੇ ਦੇ ਗੰਦੇ ਲਹੂ ਨੂੰ ਚੂਸ ਦਿੱਤਾ ਤੇ ਉਸ ਲਹੂ ਨੂੰ ਚੂਸ ਕੇ ਬਾਹਰ ਸੱਟਿਆ ਤੇ ਜਦੋਂ ਖੂਨ ਨਿਕਲਿਆ ਇੱਕੋ ਦਮ ਉਹ ਬੱਚੀ ਨੂੰ ਸੁੱਖ ਦਾ ਸਾਇਆ ਉੱਠ ਕੇ ਬੈਠ ਗਏ। ਕਹਿੰਦੇ ਨੇ ਉਹ ਤੱਕੋ ਕਦੀ, ਹੁਣ ਇੱਕ ਪਾਸੇ ਜ਼ਾਤ ਨੀਵੀਂ ਏ, ਖੂਨ ਅੱਤ ਦਾ ਗੰਦਾ ਏ, ਦੂਸਰੇ ਪਾਸੇ ਉਹਨਾਂ ਦੇ ਘਰ ਆਉਣ ਨੂੰ ਕੋਈ ਤਿਆਰ ਨਹੀਂ। ਵਾਹ ਗੁਰੂ ਕੇ ਸਿੱਖਾਂ, ਭਾਈ ਗੁਰਦਾਸ ਕੇਵਲ ਕਹਿੰਦੇ ਨੀ ਪਏ ਕਿ ਪਾਣੀ ਚੱਲੇ ਨਿਵਾਣ ਨੂੰ, ਗੁਰੂ ਕਾ ਸਿੱਖ ਨੀਵਿਆਂ ਦੇ ਘਰ ਵੀ ਜਾ ਕੇ ਦੱਸ ਦਿੰਦਾ ਕਿ ਗੁਰੂ ਨਾਨਕ ਦੀ ਸਿੱਖੀ ਕਮਾਣ ਦਾ ਦੂਜਾ ਗੁਣ ਹੀ। ਜਦੋਂ ਖੂਨ ਨਿਕਲਿਆ ਦੁੱਧ ਆਇਆ, ਬੱਚੇ ਨੇ ਦੁੱਧ ਪੀਤਾ, ਬੱਚੇ ਦੇ ਚਿਹਰੇ ਤੇ ਰੌਣਕ ਏ, ਮਾਂ ਦੇ ਚਿਹਰੇ ਤੇ ਖੇੜਾ, ਉਸ ਦੀ ਬੁੱਢੀ ਮਾਂ ਦੀਆਂ ਅੱਖਾਂ ਵਿਚ ਨੂਰ ਏ ਤੇ ਵੇਖਣ ਵਾਲਾ ਬਾਬਾ ਖੁਦਾ ਸਿੰਘ ਉਹਦੇ ਹੱਥ ਜੁੜੇ ਨੇ ਤੇ ਅੱਖਾਂ ਵਿਚੋਂ ਨੀਰ ਦੀ ਝੜੀ ਲੱਗੀ ਏ। ਸੋਦਰ ਦੀ ਅਰਦਾਸ ਪਿਆ ਕਰਦਾ ਤੇ ਨਾਲੇ ਕਹਿੰਦਾ ਗੁਰੂ ਨਾਨਕ ਸਾਹਿਬ ਕਿਰਪਾ ਕਰੀ ਤੇਰੀ ਸਿੱਖੀ ਦਾ ਇੱਕ ਗੁਣ ਮੈਂ ਕਮਾਇਆ, ਕਿਤੇ ਕੱਲ ਨੂੰ ਹੋਮੇ ਵਿਚ ਫਸ ਕੇ ਮੈਂ ਸਭ ਕੁਝ ਗਵਾ ਨਾ ਲਾ, ਅੱਜ ਇਸੇ ਘਰ ਵਿਚ ਹੀ ਮੈਂ ਭੁੱਲ ਜਾਵਾਂ ਕਿ ਮੈਂ ਕਿਸੇ ਦੀ ਸੇਵਾ ਕੀਤੀ। ਭਾਈ ਗੁਰਦਾਸ ਕਹਿੰਦੇ ਨੇ ਜੇ ਕਮਾਈ ਕਰਨੀ ਆ ਸਿੱਖੀ ਦੀ, ਸਿੱਖੀ ਦਾ ਪਹਿਲਾ ਗੁਣ ਇਹ ਸੀ ਕਿ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਤੇ ਦੂਜਾ ਸਿੱਖੀ ਦਾ ਗੁਣ ਏ ਪਾਣੀ ਚੱਲੇ ਨਿਵਾਣ ਨੂੰ, ਉਹ ਨੀਵੇਂ ਪਾਸੇ ਨੂੰ ਤਰਦਾ ਤੁਰਦਾ, ਉਹ ਨੀਵੇਂ ਪਾਸੇ ਨੂੰ ਚੱਲਦਾ। ਕਦੀ ਤੱਕੋ ਸਤਿਗੁਰੂ ਕਿੰਨਾ ਕੁ ਨੀਵਿਆਂ ਨੂੰ ਪਿਆਰ ਕਰਦੇ ਨੇ। 1920 ਦੀ ਇੱਕ ਘਟਨਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਨਾ ਕੁਝ ਕੁ ਜਿਨ੍ਹਾਂ ਨੂੰ ਲੋਕ ਅਛੂਤ ਕਹਿੰਦੇ ਸਨ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਤੇ ਅੰਮ੍ਰਿਤ ਛਾਕੇ ਨਾ ਉਹ ਦੇਗ ਲੈ ਕੇ ਹਰਿਮੰਦਰ ਸਾਹਿਬ ਆਏ ਨੇ। ਸ਼ਾਇਦ ਮੈਂ ਇੱਥੇ ਅਰਜ਼ ਕੀਤੀ ਹੈ ਕਿ ਨਹੀਂ, ਅੱਗੇ ਮੈਂ ਟਿਊਕ ਮਾਤਰ ਬੇਨਤੀ ਕਰਦਿਆਂ, ਸਿੱਖੀ ਜਿਵੇਂ ਪਾਣੀ ਨਿਵਾਨ ਨੂੰ ਤੁਰਦਾ ਨੀਵਿਆਂ ਨੂੰ ਨੇਹ ਕਰਦੇ ਨੇ। ਕਦੀ ਪੜ੍ਹੋ ਭਾਈ ਸਾਹਿਬ ਭਾਈ ਕਪੂਰ ਸਿੰਘ ਹੋਰਾਂ ਦੀ ਸਾਚੀ ਸਾਖੀ, ਕਿੰਨੇ ਕੁ ਲੋਕ ਜਿਹੜੇ ਸਨ ਨੀਵੇਂ ਗੁਰੂ ਨਾਨਕ ਦੀ ਸਿੱਖੀ ਨੂੰ ਕਮਾਉਣ ਲਈ ਤਿਆਰ ਸਨ, ਪਰ ਸਾਡੀ ਚੰਦਰੀ ਹਉਮੈ ਨਹੀਂ ਟਿਕਣ ਦਿੰਦੀ। ਜੇ ਸਾਰੇ ਸਿੱਖ ਬਣ ਗਏ ਤੇ ਸਾਡੀ ਚੌਧਰ ਨੂੰ ਖਤਰਾ ਨਾ ਪੈ ਜਾਏ, ਕਿਤੇ ਸਾਡੀ ਕੁਰਸੀ ਨਾ ਚਲੀ ਜਾਏ, ਕਿਉਂਕਿ ਸਿੱਖੀ ਕਮਾਣ ਵਾਸਤੇ ਅੰਦਰ ਨੂੰ ਤਿਆਗਣਾ ਪੈਣਾ। ਕਹਿੰਦੇ ਨੇ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ, ਦਸਤਾਰਾਂ ਸਜਾਈਆਂ, ਪੰਜ ਕਕਾਰ ਧਾਰਨ ਕੀਤੇ,
ਤੇ ਦੇਗ ਲੈ ਕੇ ਅੱਜ ਆਏ ਕਿ ਅੱਜ ਗੁਰੂ ਰਾਮਦਾਸ ਦੇ ਚਰਨਾਂ ਵਿਚ ਅਰਦਾਸ ਕਰਨੀ ਏ ਤੇ ਉਸ ਵਕਤ ਪੁਜਾਰੀ ਨੇ ਆਉਂਦਿਆਂ ਸਾਰ ਦਰਸ਼ਨੀ ਡਿਊਟੀ ਵਿਚ ਖਲੋ ਗਿਆ ਕਹਿਣ ਲੱਗਾ ਚਲੇ ਜਾਓ ਪਿਛਾਂ ਤੁਹਾਡੇ ਵਰਗੇ ਨੀਚ ਲੋਕਾਂ ਦੀ ਦੇਗ ਕਦੀ ਪ੍ਰਵਾਨ ਹੀ ਨਹੀਂ ਹੋ ਸਕਦੀ ਯਾਦ ਰੱਖਣਾ ਜਿੱਦਣ ਅਕਾਲ ਤਖ਼ਤ ਤੇ ਸਿੰਘ ਸਭਾ ਵਾਲੇ ਭਾਈ ਤੇਜਾ ਸਿੰਘ ਪੁੱਚਰ ਭਾਈ ਤੇਜਾ ਸਿੰਘ ਚੂੜਕਾਣਾ ਭਾਈ ਮਾਸਟਰ ਤਾਰਾ ਸਿੰਘ ਜੀ ਹੋਰੀ ਇਹ ਸਾਰੇ ਗੁਰੂ ਕੇ ਸਿੱਖ ਸਨ ਜਦੋਂ ਦੇਗ ਲੈ ਕੇ ਗਏ ਪੁਜਾਰੀ ਦਰਵਾਜ਼ਾ ਬੰਦ ਕਰਨ ਲੱਗਾ ਤੇ ਉਹਨਾਂ ਕਿਹਾ ਸੱਜਣਾ ਅਸੀਂ ਤਾਂ ਅੰਮ੍ਰਿਤ ਪਾਣ ਕਰਕੇ ਗੁਰੂ ਵਾਲੇ ਬਣ ਗਏ ਹਾਂ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਮਾਤਾ ਸਾਹਿਬ ਕੌਰ ਦੇ ਬੱਚੇ ਹਾਂ ਅੱਗੋਂ ਆਵਾਜ਼ ਆਈ ਕਿ ਸਾਨੂੰ ਦਲੀਲਾਂ ਨਾ ਦਿਓ ਤੁਸੀਂ ਨੀਚ ਹੋ ਤੇ ਨੀਚ ਬੰਦੇ ਦੀ ਦੇਗ ਕਦੀ ਗੁਰੂ ਰਾਮਦਾਸ ਦੇ ਘਰ ਵਿਚ ਪ੍ਰਵਾਨ ਨਹੀਂ ਹੋ ਸਕਦੀ ਪਿੱਛੋਂ ਇਹ ਸਿੱਖ ਆ ਗਏ ਭਾਈ ਤੇਜਾ ਸਿੰਘ ਪੁੱਚਰ ਹੋਰੀ ਉਹਨਾਂ ਨੇ ਇੱਕ ਗੱਲ ਕਹੀ ਕਹਿਣ ਲੱਗੇ ਤੁਸੀਂ ਰੋਕਿਆ ਕਿਉਂ ਵੇ ਕਹਿਣ ਲੱਗੇ ਨੀਵੀਂ ਜਾਤ ਨੇ ਭਾਈ ਸਾਹਿਬ ਨੇ ਉਹਨਾਂ ਦੀ ਦੇਗ ਆਪਣੇ ਹੱਥ ਵਿਚ ਪਕੜ ਲਈ ਘੁੱਟ ਕੇ ਛਾਤੀ ਨਾ ਲਾ ਕੇ ਕਹਿਣ ਲੱਗੇ ਖਬਰਦਾਰ ਗੁਰੂ ਰਾਮਦਾਸ ਦਾ ਘਰ ਏ ਮੈਂ ਹੱਥ ਨਹੀਂ ਚੁੱਕ ਸਕਦਾ ਤੁਸੀਂ ਨੀਚ ਇਹਨਾਂ ਨੂੰ ਨਹੀਂ ਕਿਹਾ ਅੱਜ ਸਾਰੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਤੁਸੀਂ ਨੀਚ ਕਹਿੰਦੇ ਹੋ ਅਸਲ ਵਿਚ ਤਾਂ ਨੀਚ ਤੁਸੀਂ ਹੋ ਜਿਨ੍ਹਾਂ ਦੇ ਅੰਦਰ ਨੂੰ ਅਜੇ ਸਮਝ ਹੀ ਨਹੀਂ ਪਈ ਕਿ ਗੁਰੂ ਨਾਨਕ ਦੀ ਸਿੱਖੀ ਕੀ ਦੇਗ ਹੱਥ ਵਿਚ ਪੜੀ ਦਰਬਾਰ ਸਾਹਿਬ ਗਏ ਪੁਜਾਰੀ ਨੂੰ ਕਿਹਾ ਸੱਜਣਾ ਅਰਦਾਸ ਕਰ ਅੰਦਰੋਂ ਫਿਰ ਰੌਲਾ ਪੈ ਗਿਆ ਕਿ ਅਰਦਾਸ ਨਹੀਂ ਹੋਣੀ ਦੇਗ ਪ੍ਰਵਾਨ ਨਹੀਂ ਹੋਣੀ ਤਵੱਜੋ ਦੇਣੀ ਥੋੜੀ ਜਿਹੀ ਪਾਣੀ ਚੱਲੇ ਨਿਵਾਨ ਨੂੰ ਕਹਿੰਦੇ ਨੇ ਉਸ ਵਕਤ ਨਾ ਸੰਗਤ ਵਿਚੋਂ ਕਿਸੇ ਨੇ ਕਿਹਾ ਭਾਈ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ ਕਹਿਣ ਲੱਗੇ ਮੰਨਦੇ ਹਾਂ ਕਹਿਣ ਲੱਗੇ ਕੇਵਲ ਪੂਜਾ ਵਾਸਤੇ ਮੰਗਦੇ ਹੋ ਜੀਵਨ ਵਾਸਤੇ ਨਹੀਂ ਮੰਨਦੇ ਪੂਜਾ ਵਾਸਤੇ ਕਿਉਂਕਿ ਪੇਟ ਭਰਨਾ ਜੀਵਨ ਵਾਸਤੇ ਜੇ ਮੰਨਦੇ ਹੋ ਨਾ ਕਰੋ ਫਿਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਅਰਦਾਸ ਜੇ ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿਦਾ ਕਿ ਮੇਰੇ ਸਿੱਖ ਨੇ ਫਿਰ ਤੁਹਾਨੂੰ ਰੋਕਣ ਦਾ ਕੋਈ ਹੱਕ ਨਹੀਂ ਜੇ ਭਾਈ ਸਾਹਿਬ ਕਹਿੰਦੇ ਨੇ ਪਾਣੀ ਚੱਲੇ ਨਿਵਾਨ ਨੂੰ ਦੇਗ ਲਿਆਂਦੀ ਤੇ ਅਰਦਾਸ ਕੀਤੀ ਗੁਰੂ ਰਾਮਦਾਸ ਇਹਨਾਂ ਨੂੰ ਪੁਜਾਰੀ ਕਹਿੰਦੇ ਨੇ ਇਹ ਅਛੂਤ ਨੇ ਇਹ ਨੀਚ ਨੇ ਇਹਨਾਂ ਦੀ ਦੇਗ ਨਹੀਂ ਪ੍ਰਵਾਨ ਹੋ ਸਕਦੀ ਪਰ ਗੁਰੂ ਗ੍ਰੰਥ ਸਾਹਿਬ ਤੁਸੀਂ ਨਿਰਣਾ ਕਰਕੇ ਬੋਲ ਕੇ ਦੱਸੋ ਖਾਂ ਕਿ ਇਹ ਲੋਕ ਤੇਰੇ ਘਰ ਵਿਚ ਪ੍ਰਵਾਨ ਹੋ ਗਏ ਨੇ ਕਿ ਇਹਨਾਂ ਲੋਕਾਂ ਦੀ ਦੇਗ ਕਬੂਲ ਏ ਤੇ ਜਦੋਂ ਅਰਦਾਸ ਕਰਕੇ ਹੁਕਮ ਲਿਆ ਨਾ ਤੇ ਬਚਨ ਆਇਆ ਸੋਰਠ ਮਹੱਲਾ ਤੀਜਾ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉੱਤਮ ਹੈ ਭਾਈ ਰਾਮ ਨਾਮ ਚਿਤ ਲਾਏ ਹਰ ਜੀਓ ਆਪੇ ਬਖਸ਼ ਮਲਾਏ ਗੁਣਹੀਣ ਹਮ ਅਪਰਾਧੀ ਪੂਰੇ ਸਤਿਗੁਰ ਲੀਏ ਰਲਾਏ ਜਦੋਂ ਪੂਰੇ ਸਤਿਗੁਰ ਲੀਏ ਰਲਾਏ ਸੰਗਤਾਂ ਦੀਆਂ ਅੱਖਾਂ ਵਿਚ ਨੀਰ ਦੀ ਝੜੀ ਲੱਗ ਗਈ ਪੁਜਾਰੀ ਉਸੇ ਤਮ ਡਰਦੇ ਮਾਰੇ ਦੌੜ ਗਏ ਤੇ ਉਸ ਵਕਤ ਭਾਈ ਸਾਹਿਬ ਦਾ ਇੱਕ ਬਚਨ ਸੱਚ ਹੋ ਗਿਆ ਤੁਸੀਂ ਨੀਚ ਕਹਿੰਦੇ ਹੋ ਪਰ ਗੁਰੂ ਨਾਨਕ ਦਾ ਘਰ ਹੀ ਇਹ ਕਹਿੰਦਾ ਪਿਆ ਪਾਣੀ ਚੱਲੇ ਨਿਵਾਣ ਨੂੰ ਗੁਰੂ ਸਾਹਿਬ ਤਾਂ ਨੀਵਿਆਂ ਨੂੰ ਆਪਣੀ ਛਾਤੀ ਨਾਲ ਲਾਂਦੇ ਨੇ ਪਿਆਰਿਓ ਅੱਜ ਵੀ ਜੇ ਅਸੀਂ ਪ੍ਰਚਾਰ ਕਰਨਾ ਕਦੀ ਪਿੰਡਾਂ ਵਿਚ ਤੱਕੋ ਕਈ ਪਿੰਡ ਐਸੇ ਨੇ ਜਿਹੜੇ ਲੋਕ ਤਰਸਦੇ ਪਏ ਨੇ ਕਿ ਕੋਈ ਆਵੇ ਗੁਰੂ ਨਾਨਕ ਦੀ ਬਾਤ ਸੁਣਾਉਣ ਵਾਲਾ ਅਸੀਂ ਗੁਰੂ ਨਾਨਕ ਦੀ ਸਿੱਖੀ ਨੂੰ ਕਮਾ ਸਕੀਏ ਪਰ ਸਾਡੇ ਵਿਚ ਉਹ ਗੁਣ ਨਹੀਂ ਮੈਂ ਵੀ ਅੱਜ ਸਟੇਜ ਤੇ ਬੈਠਾ ਕਥਾ ਕਰ ਲਾਂਗਾ ਮੈਂ ਵੀ ਸ਼ਹਿਰ ਵਿਚ ਬੋਲ ਲਾਂਗਾ ਜਦੋਂ ਅਸੀਂ ਪਾਣੀ ਚੱਲੇ ਨਿਵਾਣ ਵਾਲੀ ਬਿਰਤੀ ਬਣਾਉਣੀ ਹੈ ਨਾ ਉਦਣ ਸਾਨੂੰ ਉਹਨਾਂ ਦੀਆਂ ਝੌਂਪੜੀਆਂ ਵੀ ਜਾ ਕੇ ਰਹਿਣਾ ਪਏਗਾ ਉਹਨਾਂ ਲੋਕਾਂ ਦੇ ਘਰਾਂ ਵਿਚ ਪ੍ਰਸ਼ਾਦ ਪਾਣੀ ਛਕਣਾ ਪਏਗਾ ਉਹਨਾਂ ਲੋਕਾਂ ਨਾਲ ਬੈਠ ਕੇ ਨਿਤਨੇਮ ਕਰਨਾ ਪਏਗਾ ਉਹਨਾਂ ਲੋਕਾਂ ਵਿਚ ਬੈਠ ਕੇ ਸਾਨੂੰ ਲੰਗਰ ਛਕਣਾ ਪਏਗਾ ਤੇ ਜਦਨ ਉਹਨਾਂ ਵੱਲ ਜਾ ਕੇ ਆਪਾਂ ਇੰਨੇ ਕੁ ਕਰਮ ਕਰ ਲਾਂਗੇ ਨਾ ਫਿਰ ਕਹਿਣਾ ਨਹੀਂ ਪੈਣਾ ਕਿ ਅੰਮ੍ਰਿਤ ਛਕ ਲਓ ਫਿਰ ਤੁਹਾਡੇ ਤਰਲੇ ਕਰਕੇ ਕਹਿਣਗੇ ਸਿੱਖਾਂ ਮੈਨੂੰ ਵੀ ਉਸ ਗੁਰੂ ਦਾ ਬਣਾ ਦੇ ਜਿਸ ਗੁਰੂ ਦਾ ਤੂੰ ਬਣ ਕੇ ਆਏ ਸਤਿਗੁਰੂ ਕਹਿੰਦੇ ਨੇ ਪਾਣੀ ਚੱਲੇ ਨਿਵਾਨ ਨੂੰ ਭਾਈ ਗੁਰਦਾਸ ਨੇ ਫਿਰ ਅਗਲਾ ਬਚਨ ਕਿਹਾ ਮੈਂ ਅਰਜ਼ ਕੀਤੀ ਧਿਆਨ ਰੱਖਣਾ ਪਹਿਲਾ ਗੁਣ ਸਿੱਖੀ ਦਾ ਨਿਮਰਤਾ ਦੂਜਾ ਗੁਣ ਨਫ਼ਰਤ ਨਾ ਕਰੀ ਨੀਵਿਆਂ ਨਾਲ ਵੀ ਨੇ ਕਰੀ ਤੇ ਤੀਜਾ ਗੁਣ ਜਿਹੜਾ ਪਾਣੀ ਦਾ ਨਿਰਮਲ ਉਹ ਮੈਲ ਤੋਂ ਰਹਿ ਤੇ ਗੁਰੂ ਨਾਨਕ ਦੇ ਸਿੱਖ ਵਿਚ ਤੀਜਾ ਗੁਣ ਇਹ ਹੋਣਾ ਚਾਹੀਦਾ ਉਹਦੇ ਅੰਦਰ ਮੈਲ ਨਾ ਹੋਵੇ ਕਿਉਂਕਿ ਮੈਲ ਵਾਲਾ ਹਿਰਦਾ ਕਦੀ ਟਿਕ ਨਹੀਂ ਸਕਦਾ ਹਜ਼ੂਰ ਨੇ ਬਾਣੀ ਵਿਚ ਬਚਨ ਕੀਤਾ ਕਹਿਣ ਲੱਗੇ ਜਿਵੇਂ ਨਾ ਸੋਨਾ ਕੁਠਾਲੀ ਵਿਚ ਪਿਆ ਤੇ ਸੁਨਾਰ ਉਸ ਸੋਨੇ ਨੂੰ ਤਪਾਉਂਦਾ ਤੇ ਕੁਠਾਲੀ ਵਿਚ ਪਿਆ ਹੋਇਆ ਸੋਨਾ ਕਦੀ ਟਿਕਦਾ ਨਹੀਂ ਜੇ ਉਹਦਾ ਕਾਰਨ ਕੀ ਸੁਨਾਰ ਨੂੰ ਪੁੱਛ ਲਿਆ ਸੀ ਸੱਜਣਾ
ਉਠਾਲੀ ਵਿਚ ਸੋਨਾ ਘੁੰਮਦਾ ਇਹ ਟਿਕਦਾ ਕਿਉਂ ਨਹੀਂ ਤੇ ਅੱਗੋਂ ਉੱਤਰ ਮਿਲਿਆ ਸੀ ਇਸ ਕਰਕੇ ਸੋਨੇ ਵਿਚ ਮੈਲ ਏ ਜਦੋਂ ਅੱਗ ਇਹਦੀ ਮੈਲ ਨੂੰ ਸਾੜ ਦੇਗਾ ਉਦਨ ਉਹ ਟਿਕ ਜਾਏਗਾ ਹਜ਼ੂਰ ਕਹਿੰਦੇ ਨੇ ਪਿਆਰਿਆ ਜਿਉਂ ਕਨਕੋ ਕਠਾਰੀ ਕਬਰੋ ਹੋਤ ਫਿਰੈ ਜਿਬ ਜਬ ਤੇ ਸ਼ੁੱਧ ਪਏ ਹੈ ਬਾਰੇ ਤਬ ਤੇ ਥਾਨ ਥਿਰੋ ਜਿਵੇਂ ਇੱਕ ਸੋਨਾ ਮੈਲ ਵਾਲਾ ਹੋਵੇ ਉਹ ਕਦੀ ਨਹੀਂ ਟਿਕਦਾ ਗੁਰੂ ਨਾਨਕ ਦੇ ਸਿੱਖਾਂ ਜੇ ਤੂੰ ਮਨ ਨੂੰ ਟਿਕਾਣਾ ਤੇ ਤੀਜਾ ਗੁਣ ਤੇਰੇ ਵਿਚ ਨਿਰਮਲਤਾ ਹੋਣੀ ਚਾਹੀਦੀ ਏ ਮੈਲਾ ਹਿਰਦਾ ਕਦੀ ਬਾਣੀ ਵਿਚ ਟਿਕ ਨਹੀਂ ਹੋ ਸਕਣਾ ਸਾਹਿਬ ਕਹਿੰਦੇ ਨੇ ਨਿਰਮਲ ਹੋ ਹੁਣ ਨਿਰਮਲ ਕਿਵੇਂ ਹੋਵਾਂਗੇ ਹਜ਼ੂਰ ਨੇ ਬੜੇ ਪਿਆਰੇ ਬਚਨ ਕੀਤੇ ਨੇ ਸਵਾਲ ਉੱਠੇਗਾ ਮੈਲ ਕੀ ਏ ਨਿਰਮਲਤਾ ਕੀ ਏ ਗੁਰੂ ਕਲਗੀ ਵਾਲੇ ਦਾ ਇੱਕ ਬਚਨ ਆਉਂਦਾ ਜਦੋਂ ਜ਼ਫਰਨਾਮਾ ਅਸੀਂ ਪੜ੍ਹਦੇ ਹਾਂ ਨਾ ਇੱਕ ਬਚਨ ਬੜੇ ਪਿਆਰੇ ਕਹਿ ਸਨ ਡਾਕਟਰ ਭਾਈ ਬਲਵੀਰ ਸਿੰਘ ਨੇ ਇੱਕ ਮੁਸਲਮਾਨ ਫਕੀਰ ਹੋਇਆ ਉਹਨੇ ਗੁਰਦੇਵ ਤੋਂ ਅੰਮ੍ਰਿਤ ਦੀ ਦਾਤ ਲਈ ਤੇ ਉਹਦਾ ਨਾਮ ਹਜ਼ੂਰ ਨੇ ਭਾਈ ਅਜਮੇਰ ਸਿੰਘ ਰੱਖਿਆ ਸੀ ਕਹਿੰਦੇ ਨੇ ਜਦੋਂ ਅਜੇ ਅੰਮ੍ਰਿਤ ਨਹੀਂ ਸੀ ਨਾ ਛਕਿਆ ਉਹਨੇ ਜਦੋਂ ਭਰੇ ਲੋਕਾਂ ਵਿਚ ਪਹਿਣਾ ਮੁਸਲਮਾਨਾਂ ਵਿਚ ਬਹਿਣਾ ਤੇ ਮੁਸਲਮਾਨਾਂ ਨੇ ਕਹਿਣਾ ਨਾ ਫਲਾਣਾ ਬੰਦਾ ਕੁਰਾਨ ਤੇ ਬੜਾ ਈਮਾਨ ਰੱਖਦਾ ਥੋੜੀ ਜਿਹੀ ਤਵੱਜੋ ਦੇਣੀ ਮੈਂ ਇੱਕ ਖਿੰਨ ਵਿਚੋਂ ਨਿਕਲਿਆ ਵਾਂ ਤੇ ਇਸ ਕਿਤਾਬ ਦਾ ਨਾਂ ਹੈ ਲੰਮੀ ਨਦਰ ਤੇ ਉਸ ਚੈਪਟਰ ਦਾ ਨਾਮ ਹੈ ਜਿੱਥੋਂ ਮੈਂ ਅਰਜ਼ ਕਰ ਰਿਹਾ ਵਾਂ ਆਬਦਾਰ ਮੋਤੀ ਕਹਿੰਦੇ ਨੇ ਉਸ ਮੁਸਲਮਾਨ ਫਕੀਰ ਨੂੰ ਜਦੋਂ ਕਿਸੇ ਕਹਿਣਾ ਫਲਾਣਾ ਮੁਸਲਮਾਨ ਸ਼ਰ੍ਹਾਂ ਦਾ ਪਾਬੰਦ ਏ ਉਹ ਕੁਰਾਨ ਦੀ ਬੜਾ ਸਤਿਕਾਰ ਕਰਦਾ ਉਹ ਕੁਰਾਨ ਦਾ ਅਦਬ ਕਰਦਾ ਉਹਨੂੰ ਕੁਰਾਨ ਤੇ ਯਕੀਨ ਏ ਤੇ ਉਹ ਸਾਰਿਆਂ ਦੀ ਗੱਲ ਟੋਕ ਕੇ ਕਹਿੰਦਾ ਸੀ ਨਹੀਂ ਮੁਸਲਮਾਨ ਕਿਸੇ ਨੂੰ ਵੀ ਕੁਰਾਨ ਤੇ ਇਮਾਨ ਨਹੀਂ ਜਿੰਨਾ ਭਰੋਸਾ ਗੁਰੂ ਗੋਬਿੰਦ ਸਿੰਘ ਨੇ ਕੁਰਾਨ ਤੇ ਕੀਤਾ ਹੋਇਆ ਜੇ ਕਿਸੇ ਨੇ ਪੁੱਛਣਾ ਕਿਉਂ ਕਹਿਣ ਲੱਗੇ ਤੁਸੀਂ ਕੁਰਾਨ ਪੜ੍ਹ ਕੇ ਝੂਠ ਬੋਲਦੇ ਹੋ ਪਰ ਉਹ ਕੁਰਾਨ ਨਹੀਂ ਪੜ੍ਹਦਾ ਪਰ ਤਾਂ ਵੀ ਤੁਹਾਡੀ ਕੁਰਾਨ ਦਾ ਵਾਸਤਾ ਮੰਨ ਕੇ ਉਹ ਅਨੰਦਪੁਰ ਨੂੰ ਛੱਡਣ ਲਈ ਤਿਆਰ ਹੋ ਗਿਆ ਉਹਦੇ ਵਰਗਾ ਇਮਾਨ ਕੌਣ ਰੱਖਦਾ ਉਸ ਹਜ਼ੂਰ ਨੇ ਇੱਕ ਬਚਨ ਕੀਤਾ ਕਹਿਣ ਲੱਗੇ ਔਰੰਗਜ਼ੇਬ ਜ਼ਫਰਨਾਮਾ ਭਾਈ ਸਾਹਿਬ ਕਹਿੰਦੇ ਨੇ ਸਿੱਖ ਦਾ ਤੀਜਾ ਗੁਣ ਉਹ ਨਿਰਮਲ ਹੋਵੇ ਇਹ ਨਹੀਂ ਉੱਤੋਂ ਦੰਦੀਆਂ ਕੱਢ ਕੇ ਕੁਝ ਹੋਰ ਕਹਿ ਅੰਦਰੋਂ ਮੈਲ ਰੱਖ ਕੇ ਹੋਰ ਗੱਲਾਂ ਕਰੀ ਜਾਏ ਪਰ ਸਤਿਗੁਰੂ ਨੇ ਕਿਹਾ ਕਹਿਣ ਲੱਗੇ ਹਮੂ ਮਰਦ ਬਾਇਦ ਸ਼ਵਦ ਸੁਖ ਨਵਰ ਮਰਦ ਬੰਦਾ ਕੇਵਲ ਹੋਵੇ ਜਿਹੜਾ ਆਪਣੇ ਕੌਲ ਦਾ ਆਪਣੇ ਬਚਨ ਦਾ ਆਪਣੇ ਜਿਹੜੇ ਕੀਤੇ ਹੋਏ ਇਕਰਾਰ ਦਾ ਪੱਕਾ ਹੋਵੇ ਹਮੂ ਮਰਦ ਬਾਇਦ ਸ਼ਵਦ ਸੁਖ ਨਵਰ ਤੇ ਅਗਲੀ ਪੰਕਤੀ ਹੈ ਨਾ ਸ਼ਿਕਮੇ ਦਿਗਰ ਸ਼ਿਕਮੇ ਦਾ ਅਰਥ ਹੈ ਪੇਟ ਜਿਹਦੇ ਢਿੱਡ ਵਿਚ ਕੁਝ ਹੋਵੇ ਦਰ ਦਹਨੇ ਦਿਗਰ ਤੇ ਜਿਹਦੇ ਮੂੰਹ ਵਿਚ ਕੁਝ ਹੋਰ ਹੋਵੇ ਉਹ ਕਦੀ ਸਿੱਖ ਨਹੀਂ ਹੋ ਸਕਦਾ ਮਰਦ ਹੋਵੇ ਜਿਹੜਾ ਅੰਦਰੋਂ ਤੇ ਬਾਹਰੋਂ ਇੱਕ ਹੋਵੇ ਸਾਹਿਬ ਕਹਿੰਦੇ ਨੇ ਸਿੱਖੀ ਦਾ ਤੀਜਾ ਗੁਣ ਹੀ ਇਹ ਕਿ ਨਿਰਮਲ ਹੋਈ ਤੇ ਦਾਤਾ ਜੀ ਨਿਰਮਲ ਕਿਵੇਂ ਹੋਈਦਾ ਤੇ ਰੋਜ਼ ਅਸੀਂ ਪੜ੍ਹਦੇ ਹਾਂ ਜਿਉਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ ਸਤਿਗੁਰ ਤੇ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਸ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਤੇ ਜਿਹੜੇ ਨਿਰਮਲ ਹੋ ਗਏ ਨੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਸਤਿਗੁਰੂ ਕੀ ਬਾਣੀ ਪੜ੍ਹਨੇ ਆ ਜੇ ਨਿਮਰਤਾ ਹੋਵੇਗੀ ਜੇ ਸੱਜਣਾ ਤੇਰੇ ਅੰਦਰ ਨੀਵਿਆਂ ਨੂੰ ਪਿਆਰ ਕਰਨ ਦੀ ਤਾਕਤ ਹੋਵੇਗੀ ਤੇ ਤੇਰਾ ਅੰਦਰ ਹੋਵੇ ਨਿਰਮਲ ਤੇ ਜੇ ਮੈਲ ਰੱਖੀ ਨਾ ਤੇ ਫਿਰ ਬਾਬਾ ਜੀ ਕਹਿਣਗੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਜਿੰਨਾ ਮਰਜ਼ੀ ਤੂੰ ਰੱਬ ਨੂੰ ਪੁਕਾਰੀ ਰੱਬ ਕਦੀ ਮਿਲਣਾ ਨਹੀਂ ਪਰ ਭਗਤ ਕਬੀਰ ਸਾਹਿਬ ਮੁਤਾਬਕ ਜੇ ਤੂੰ ਅੰਦਰ ਨੂੰ ਨਿਰਮਲ ਕਰ ਲੈ ਤੇ ਫਿਰ ਤੂੰ ਰੱਬ ਦੇ ਪਿੱਛੇ ਨਹੀਂ ਤੂੰ ਅੱਗੇ ਹੋਵੇਗਾ ਤੇ ਰੱਬ ਆਵਾਜ਼ ਮਾਰ ਕੇ ਕਹੇਗਾ ਉਹ ਨਿਰਮਲ ਹਿਰਦੇ ਵਾਲਿਆ ਤੂੰ ਮੇਰੀ ਗੱਲ ਸੁਣ ਜਾ ਕਿਉਂਕਿ ਮੈਂ ਤੇਰੇ ਅੰਦਰ ਟਿਕਣਾ ਚਾਹੁੰਦਾ ਮੈਨੂੰ ਮੈਲੇ ਹਿਰਦੇ ਦੇ ਵਿਚ ਕਦੀ ਟਿਕਾ ਨਹੀਂ ਮਿਲਦਾ ਹੁੰਦਾ ਸਾਹਿਬ ਨੇ ਤਾਂ ਹੀ ਕਿਹਾ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਮੈਂ ਅਰਜ਼ ਕੀਤੀ ਵਿਸ਼ਾ ਸੀ ਕਿ ਪਾਣੀ ਜਿਹੜਾ ਉਹਦੇ ਵਿਚ ਸਿੱਖੀ ਦੀਆਂ ਕੁਝ ਨਿਸ਼ਾਨੀਆਂ ਨੇ ਪਾਣੀ ਸਭ ਤੋਂ ਨੀਵੇਂ ਸਿੱਖੀ ਵਿਚ ਨਿਮਰਤਾ ਹੈ ਪਾਣੀ ਨਿਵਾਨ ਨੂੰ ਜਾਂਦਾ ਸਿੱਖ ਨੀਵਿਆਂ ਨੂੰ ਨੇ ਕਰਦਾ ਪਾਣੀ ਵਿਚ ਨਿਰਮਲਤਾ ਹੈ ਤੇ ਸਿੱਖ ਦਾ ਹਿਰਦਾ ਵੀ ਜਿਹੜਾ ਉਹਦਾ ਤੀਜਾ ਗੁਣ ਹੈ ਉਹ ਨਿਰਮਲ ਹੁੰਦਾ ਅਗਲਾ ਗੁਣ ਉਹਦਾ ਹੈ ਸ਼ੀਤਲ ਏ ਸਿੱਖ ਸ਼ੀਤਲ ਕਿਵੇਂ ਵੇ ਅਗਲਾ ਗੁਣ ਹੈ ਉਹ ਸ਼ੁੱਧ ਕਿਵੇਂ ਵੇ ਇਹ ਆਪਾਂ ਆਉਣ ਵਾਲੇ ਐਤਵਾਰ ਕੋਸ਼ਿਸ਼ ਕਰਾਂਗਾ ਕਿ ਪੂਰਾ ਹੋ ਜਾਏ ਵਿਸ਼ਾ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਕੇ ਜੋ ਕਹਿੰਦੇ ਹਾਂ ਕਮਾਈ ਕਰਨ ਦੀ ਸੂਝ ਬਖਸ਼ ਦੇ ਮੈਂ ਫਿਰ ਆਪ ਸਭ ਦਾ ਕੋਟਾਨ ਕੋਟ ਅੱਜ ਧੰਨਵਾਦ ਕਰਨਾ
ਜਿਨ੍ਹਾਂ ਨੇ ਇਹ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਗੁਰੂ ਕਾ ਲੰਗਰ ਪੰਗਤ ਵਿਚ ਬੈਠ ਕੇ ਛਕਣਾ, ਗੁਰੂ ਨਾਨਕ ਸਾਹਿਬ ਮੇਹਰ ਕਰੇ ਸਾਡਾ ਆਪਸੀ ਪ੍ਰੇਮ ਵੱਧ ਜਾਏ, ਅਸੀਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਇਕ ਦੂਜੇ ਨੂੰ ਅੰਦਰੋਂ ਨੇ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਓਅੰਕਾਰ ਸਤਨਾਮ ਕਰਤਾ ਪੁਰਖ

ਹੈ ਭੀ ਸੱਚ ਨਾਨਕ ਖੁਸ਼ੀ ਭੀ ਸੱਚ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਖਮ ਅਵਗੁਣ ਭਰੇ ਏਕ ਗੁਣ ਨਾਹੀ

एक उत्तम पंत सुने हो गुर संगत तहे मिलंत जम त्रास मिटाई। एक अरदास पाठ कीरत की गुर रामदास राखो शरणाई। एक अरदास पाठ कीरत की गुर रामदास राखो शरणाई। परम सम्मान योग शब्द गुरु परमेश्वर जी दा खिरदा स्वरूप सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरमुख प्यारे सत संगी जनों, आप जी ने हफ्तावारी जो विशेष दीवान सजदे ने अमृत वेले तो हजूर दी कृपा लै रहे हो, जो इस गुरु घर दी निता प्रति दी ए मर्यादा बन चुकी है, अमृत वेले सिमरन गुरुदेव जी दे बख्शे हुए नितनेम उस तो उपरांत इलाही गुरबाणी दा कीर्तन संपूर्ण आशा दीवार आप जी ने अज सरवण कीती, उस तो उपरांत इलाही बाणी दा कीर्तन होया। आओ सतगुरु गुरु ग्रंथ साहिब जी मेहर कर देन और आप साध संगत आशीष बख्शो, जो पिछले दो हफ्तियां तो आपां ने भाई साहिब भाई गुरदास होरां दी वार नूं आधार बनाया सी कि गुरु के सिख दे लक्षण की ने, गुरसिक्खी दी निशानी की है, ते पिछे आपां विचार चुके हैं भाई साहिब दे कुछ बचन कि धरती पैरां हेठ है, धरती हेठ वसंदा पानी, पानी चलै निवाण नूं, निर्मल शीतल शुद्ध प्राणी, बहुरंगी एक रंग है, सबना अंदर इको जानी, तत्ता हो वै धुप विच छावै ठंडा विरती हानी, तपदा पर उपकार नू ठंडे पर उपकार विहानी, अगन विहाए अगन बुझाए तपत विच ठंडा हो वै बिलम न आनी, गुरसिखी दी एहो निशानी। भाई साहब दे बचन आपां इतों तक वाचे सन, सिख विच निम्रता पानी दी तरह, सिख निवान नू जांदा जिवें पानी नीवे पासे नू तुरदा। ते असी तीसरा लक्षण विचारिया सी कि गुरु का सिख जेड़ा वो अपने अंदरों ते बाहरों निर्मल है, जिवें पानी निर्मल है इसे तरह सिख भी जेड़ा वो निर्मल है। अगे जेड़े आपां अज कुछ पॉइंट वाचने ने जां विषय पानी शीतल है ते गुरु का सिख भी शीतल है। पानी जेड़ा वो हर एक नू शुद्ध कर देंदा है, वो सब दी मैल धो देंदा है, ते गुरु के सिख विच भी मेरे गुरु नानक ने इन्नी कु कृपा कर दिती, ए भी मैले मना नू जे किते गुरु का सिख होवे पूरन ओदे कोल बह जान ते मैलियां नू निर्मल कर देंदा है। जिवें पानी हर एक नू अपने वल्लों सुख दिंदा है, हर एक रंग विच रज जांदा है, बनस्पति दे हर रुख दे अंदर पानी है, ते गुरु का सिख भी हर एक दे नाल मिलाप रखदा है। जिवें हर एक बनस्पति दे पत्ते विच पत्ते विच पानी दी कृपा है, ते सिख हर थां ते निरंकार दी जोत नू देखदा है। पानी धुप विच तपदा है पर तपदा होया भी परउपकार करदा है, ते जदो गुरु के सिख अंदर भी किते शीतलता दे नाल गरमैश आउंदी ए भी तपदा है, ते ए तपदा होया भी भला करदा है। ते साहिब कहिंदे ने जे तपदा होवे ते तपदिया होया भी ए अग नू बुझा देंदा है। आओ अज इस पौड़ी नू आपां संपूर्ण कर देने, भावा के इस संबंधी जितना समा मर्जी आपां विचार करदे रहिए,
ਪੂਰੀ ਸਿੱਖੀ ਦੀ ਪਰਿਭਾਸ਼ਾ ਇਸ ਪੌੜੀ ਵਿਚ ਏ, ਪਰ ਆਉਣ ਵਾਲੇ ਦਿਨਾਂ ਵਿਚ ਕਲਗੀ ਵਾਲੇ ਪਿਤਾ ਜੀ ਦੇ ਪੁਰਬ ਆ ਰਹੇ ਨੇ, ਸਤਿਗੁਰੂ ਦੇ ਸਾਹਿਬਜ਼ਾਦਿਆਂ ਦੇ ਸਾਕੇ ਆ ਰਹੇ ਨੇ, ਆਪਾਂ ਉਹ ਦਿਨ ਵੀ ਜ਼ਰੂਰ ਵਾਚਨੇ ਨੇ। ਕਿਰਪਾ ਕਰੋ ਮੇਰੇ ਤੇ, ਆਪ ਸਮੂਹ ਮਾਈ ਭਾਈ ਅਸੀਸ ਬਖਸ਼ੋ, ਇਕਾਗਰਤਾ ਬਖਸ਼ਣੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਉਸ ਦਿਨ ਅਰਜ਼ ਕੀਤੀ ਸੀ ਕਿ ਭਾਈ ਗੁਰਦਾਸ ਕਹਿ ਰਹੇ ਨੇ ਪਾਣੀ ਨਿਰਮਲੇ, ਤੇ ਗੁਰੂ ਕੇ ਸਿੱਖ ਦਾ ਹਿਰਦਾ ਵੀ ਬਾਣੀ ਪੜ ਪੜ ਕੇ ਨਿਰਮਲ ਹੋ ਜਾਂਦਾ, ਤੇ ਅੱਜ ਭਾਈ ਗੁਰਦਾਸ ਕਹਿੰਦੇ ਨੇ ਪਾਣੀ ਸ਼ੀਤਲੇ। ਜਦੋਂ ਕੋਈ ਮਨੁੱਖ ਪਿਆਸ ਨਾਲ ਤਪਦਾ ਹੋਵੇ ਜਾਂ ਕਿਸੇ ਦੇ ਤਨ ਨੂੰ ਗਰਮੀ ਨੇ ਅੱਤ ਦਾ ਤਪਾਇਆ ਹੋਵੇ, ਤੇ ਉਹ ਤਪਦੇ ਹੋਏ ਤਨ ਨੂੰ ਲੈ ਕੇ ਪਾਣੀ ਵਿਚ ਇਸ਼ਨਾਨ ਕਰੇ ਤੇ ਉਹਦੀ ਚਮੜੀ ਨੂੰ ਠੰਡ ਪਹੁੰਚਾਉਂਦਾ ਪਾਣੀ, ਤੇ ਜੇ ਕਿਤੇ ਅੰਦਰ ਤਪਦਾ ਹੋਵੇ ਪਿਆਸ ਦੇ ਨਾਲ, ਅੰਦਰ ਤੜਪ ਹੋਵੇ ਪਿਆਸ ਨਾਲ ਵਿਆਕੁਲ ਹੋਵੇ, ਤੇ ਉਹ ਜਦੋਂ ਪਾਣੀ ਨੂੰ ਪੀਂਦਾ ਤੇ ਪਾਣੀ ਉਹਦੇ ਅੰਦਰ ਨੂੰ ਵੀ ਠੰਡ ਪਾਉਂਦਾ ਤੇ ਉਹਦੇ ਤਨ ਦੀ ਚਮੜੀ ਨੂੰ ਵੀ ਠੰਡ ਪਹੁੰਚਾ ਦਿੰਦਾ। ਤੇ ਭਾਈ ਗੁਰਦਾਸ ਨੇ ਜਿਹੜੇ ਬਚਨ ਕਹਿ ਕਿ ਪਾਣੀ ਸ਼ੀਤਲ ਏ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਪੁੱਛ ਲਈ ਹਜ਼ੂਰ ਸਿੱਖ ਅੰਦਰ ਕਿੰਨੀ ਕੁ ਸ਼ੀਤਲਤਾ ਹੈ, ਲੋਕ ਕਿਹਦੇ ਵਿਚ ਤਪਦੇ ਪਏ ਨੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਨਾ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਵਿਚ ਜਿਹੜਾ ਪਹਿਲਾ ਸ਼ਬਦ ਉਚਾਰਨ ਕੀਤਾ ਤੇ ਉਸ ਸ਼ਬਦ ਦੀ ਜਿਹੜੀ ਰਹਾਉ ਦੀ ਤੋਕੇ ਉਹਦੇ ਵਿਚ ਮੇਰੇ ਬਾਬਾ ਜੀ ਨੇ ਤਪਣ ਦੀ ਗੱਲ ਕੀਤੀ, ਕਿਹੜੇ ਲੋਕ ਤਪਦੇ ਨੇ ਤੇ ਤਪਸ਼ ਕੀ ਹੋ ਜਾਈਏ ਤੇ ਤਪਣ ਦਾ ਕਾਰਨ ਕੀ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਹਰ ਬਿਨ ਜੀਓ ਜਲ ਬਲ ਜਾਓ, ਅੰਦਰ ਤਪਦਾ ਅੰਦਰ ਵਿਲਕਦਾ, ਪਰ ਉਦੋਂ ਜਦੋਂ ਪਰਮੇਸ਼ਵਰ ਦਾ ਨਾਮ ਭੁੱਲ ਜਾਏ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾ ਹੀ ਥਾਉ। ਸਾਹਿਬ ਕਹਿੰਦੇ ਨੇ ਆਪਣੇ ਗੁਰੂ ਨੂੰ ਪੁੱਛ ਕੇ ਆਇਆ ਵਾ ਤੇ ਇੱਕੋ ਉੱਤਰ ਮਿਲਿਆ, ਸੱਜਣਾ ਅੰਦਰ ਦੀ ਤਪਸ਼ ਨਾਮ ਤੋਂ ਬਿਨਾਂ ਨਹੀਂ ਮਿਟਦੀ। ਧਿਆਨ ਦੇਣਾ, ਸਿਰਫ ਮੈਂ ਅਰਜ਼ ਅਜੇ ਇਹ ਕਰ ਰਿਹਾ ਕਿ ਅੰਦਰ ਦੀ ਤਪਸ਼ ਨੂੰ ਸਿੱਖ ਮਿਟਾ ਸਕਦਾ ਤੇ ਤਪਸ਼ ਕਿਹੜੀ ਏ। ਹਜ਼ੂਰ ਦਾ ਦੂਸਰਾ ਪ੍ਰਮਾਣ ਬਾਣੀ ਵਿਚ ਆਉਂਦਾ, ਜਦੋਂ ਅਸੀਂ ਪੜ੍ਹਨੇ ਆ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਲੜਾਏ। ਹਜ਼ੂਰ ਦੀ ਬਾਣੀ ਦਾ ਤੀਜਾ ਪ੍ਰਮਾਣ ਏ, ਸਾਹਿਬ ਕਹਿੰਦੇ ਨੇ ਬਸੰਤ ਸਵਰਗ ਲੋਕ ਹੈ, ਜਿਤ ਤੈ ਪ੍ਰਿਥਵੀ ਨਵ ਖੰਡਣਾ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣਾ। ਕਿਵੇਂ ਅੰਦਰ ਤਪਦਾ? ਹਜ਼ੂਰ ਕਹਿੰਦੇ ਨੇ ਕੌਤਕ ਕੋੜ ਤਮਾਸ਼ਿਆਂ ਚੇਤਨਾ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ। ਸਾਹਿਬ ਦੀ ਬਾਣੀ ਪੜ੍ਹਨੇ ਆ, ਸਾਹਿਬ ਕਹਿੰਦੇ ਨੇ ਜਿਤ ਕਰ ਹਰ ਕੰਤ ਨਾ ਪ੍ਰਗਟੀ, ਭੱਠ ਨਗਰ ਸੇ ਗ੍ਰਾਮ ਕਿਹੜੇ ਹਿਰਦੇ ਤਪਦੇ ਨੇ। ਸਾਹਿਬ ਕਹਿੰਦੇ ਨੇ ਆਸਾੜ ਤਪੰਦਾ ਤਿਸ ਲੱਗਾ ਹਰ ਨਾਹ ਨਾ ਜਿਨ੍ਹਾਂ ਪਾਸ, ਇਹਦਾ ਮਤਲਬ ਜਿਹੜਾ ਹਿਰਦਾ ਤਪਦਾ ਪਿਆ ਬਾਣੀ ਤੋਂ ਬਿਨਾਂ, ਜਿਹੜਾ ਹਿਰਦਾ ਤਪਦਾ ਪਿਆ ਨਾਮ ਤੋਂ ਬਿਨਾਂ, ਜਿਹੜਾ ਅੰਦਰ ਵਿਲਕਦਾ ਪਿਆ ਬੰਦਗੀ ਤੋਂ ਬਿਨਾਂ। ਤੇ ਭਾਈ ਗੁਰਦਾਸ ਤੁਸੀਂ ਕਹਿ ਰਹੇ ਹੋ ਪਾਣੀ ਸ਼ੀਤਲ ਏ, ਤੇ ਕੀ ਗੁਰੂ ਕਾ ਸਿੱਖ ਇੰਨਾ ਕੁ ਠੰਡਾ ਹੈ ਕਿ ਇਹੋ ਜਿਹਾ ਤਪਦੇ ਹਿਰਦਿਆਂ ਨੂੰ ਸ਼ਾਂਤੀ ਦੇ ਸਕੇ, ਇਹੋ ਜਿਹਾ ਤਪਦੇ ਹੋਏ ਹਿਰਦਿਆਂ ਨੂੰ ਠੰਡ ਦੇ ਦੇਵੇ? ਉਹਦੇ ਅੰਦਰ ਕਿੰਨੀ ਕੁ ਠੰਡ ਏ ਕਿ ਤਪਦੇ ਲੋਕਾਂ ਦਾ ਉਹਦੇ ਤੇ ਅਸਰ ਨਹੀਂ? ਹੁਣ ਗੁਰੂ ਕਾ ਸਿੱਖ ਹੋਵੇ ਬੈਠਾ ਤੇ ਉਹਦੇ ਚਾਰ ਚੁਫੇਰੇ ਅੱਗ ਨਾਲ ਭਰੇ ਹੋਏ ਲੋਕ ਬੈਠੇ ਹੋਣ, ਕੋਈ ਨਿੰਦਕ ਹੋਵੇ, ਕੋਈ ਇਰਖਾਲੂ ਹੋਵੇ, ਕੋਈ ਸਾਕਤ ਹੋਵੇ, ਕੀ ਭਾਈ ਗੁਰਦਾਸ ਗੁਰੂ ਕਾ ਸਿੱਖ ਇੰਨਾ ਕੁ ਸ਼ੀਤਲ ਏ, ਇਹਦੇ ਉੱਪਰ ਤਪਦੇ ਕੋਈ ਲੋਕਾਂ ਦਾ ਅਸਰ ਨਹੀਂ? ਤੇ ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਸੱਜਣਾ ਜੇ ਤੂੰ ਇਹਦਾ ਉੱਤਰ ਲੈਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ੍ਹੀ। ਮੈਂ ਸਿੱਖ ਸ਼ਬਦ ਵਰਤਣਾ ਪਿਆ ਵਾ ਤੇ ਗੁਰੂ ਗ੍ਰੰਥ ਸਾਹਿਬ ਨੇ ਉਸੇ ਸਿੱਖ ਨੂੰ ਸੰਤ ਕਹਿ ਕੇ ਸੰਬੋਧਨ ਕੀਤਾ। ਕਹਿਣ ਲੱਗੇ ਕੀ ਉਸ ਸੰਤ ਹਿਰਦੇ ਤੇ ਤਪਸ਼ ਦਾ ਕੋਈ ਅਸਰ ਨਹੀਂ? ਤੇ ਭਾਈ ਸਾਹਿਬ ਨੇ ਆਪਣੇ ਵੱਲੋਂ ਦਲੀਲ ਦਿੱਤੀ। ਕਹਿਣ ਲੱਗੇ ਭਗਤ ਕਬੀਰ ਸਾਹਿਬ ਦਾ ਇੱਕ ਸ਼ਲੋਕ ਪੜ੍ਹ। ਕਹਿਣ ਲੱਗੇ ਚੰਦਨ ਦਾ ਬੂਟਾ ਹੈ, ਮੈਂ ਅਰਜ਼ ਕਰ ਰਿਹਾ ਸਿੱਖ ਇੰਨਾ ਕੁ ਸ਼ੀਤਲ ਏ, ਉਹ ਤਪਦਿਆਂ ਹੋਇਆਂ ਦੇ ਵਿੱਚ ਰਹਿ ਕੇ ਵੀ ਅੰਦਰ ਦੀ ਸ਼ੀਤਲਤਾ ਨੂੰ ਕਦੀ ਖੋਹਦਾ ਨਹੀਂ, ਉਹਦੇ ਅੰਦਰ ਦੀ ਠੰਡਕ ਨੂੰ ਕੋਈ ਖੋਹ ਨਹੀਂ ਸਕਦਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਸਾਹਿਬ ਕਹਿੰਦੇ ਨੇ ਚੰਦਨ ਦਾ ਰੁੱਖ ਏ ਜਿਹਦੇ ਚਾਰ ਚੁਫੇਰੇ ਆਪਾਂ ਤੱਕਨੇ ਆ ਮਹਿ ਕੇ, ਉਹਦੇ ਕੋਲ ਸੁਗੰਧੀ ਏ, ਪਰ ਜਿੱਥੇ ਚੰਦਨ ਦਾ ਬੂਟਾ ਨਾ
ਉੱਥੇ ਜ਼ਹਿਰੀਲੇ ਸੱਪ ਵੀ ਪਹੁੰਚ ਗਏ ਨੇ ਤੇ ਉਹ ਸੱਪ ਜਿਨ੍ਹਾਂ ਦੇ ਮੂੰਹ ਵਿੱਚੋਂ ਜ਼ਹਿਰ ਦੀ ਅੱਗ ਪਈ ਨਿਕਲਦੀ ਏ, ਜਿਹੜੇ ਜ਼ਹਿਰ ਦੇ ਨਾਲ ਤੜਫਦੇ ਪਏ ਨੇ, ਜਿਨ੍ਹਾਂ ਦੇ ਅੰਦਰ ਇੰਨੀ ਕੁ ਜ਼ਹਿਰ ਏ ਕਿ ਜੇ ਕਿਤੇ ਉਹ ਨੇੜੇ ਹੋ ਕੇ ਬੰਦੇ ਨੂੰ ਫੂਕ ਵੀ ਮਾਰ ਦੇਣ ਤੇ ਕਈ ਵਾਰੀ ਉਹਨਾਂ ਦੀ ਫੂਕ ਨਾਲ ਵੀ ਬੰਦੇ ਦੀ ਮੌਤ ਹੋ ਸਕਦੀ ਏ। ਉਹਨਾਂ ਦੇ ਮੂੰਹ ਵਿੱਚੋਂ ਨਿਕਲੇ ਹੋਏ ਜ਼ਹਿਰ ਦੀ ਹਵਾ ਬੰਦੇ ਨੂੰ ਮਾਰ ਸਕਦੀ ਏ, ਪਰ ਸਤਿਗੁਰੂ ਕਹਿੰਦੇ ਨੇ ਉਹ ਜ਼ਹਿਰੀਲੇ ਸੱਪ ਅੱਗ ਨਾਲ ਭਰੇ, ਜ਼ਹਿਰ ਨਾਲ ਲਬਰੇਜ਼ ਹੋਏ, ਜਦੋਂ ਚੰਦਨ ਦੇ ਨੇੜੇ ਗਏ, ਉਹਨਾਂ ਨੇ ਚੰਦਨ ਦੇ ਪੱਤਿਆਂ ਨੂੰ ਚਬਾਇਆ, ਉਹਨਾਂ ਨੇ ਚੰਦਨ ਦੇ ਰੁੱਖ ਦੇ ਲੱਕੜ ਨੂੰ ਚੱਟਣਾ ਸ਼ੁਰੂ ਕੀਤਾ, ਪਰ ਚੰਦਨ ਅੰਦਰ ਇੰਨੀ ਕੁ ਮਹਿਕ ਤੇ ਠੰਡਕ ਸੀ, ਉਹਨੇ ਇੱਕ ਗੱਲ ਕਹੀ, ਇਹ ਜ਼ਹਿਰੀਲੇ ਸੱਪੋ ਜਿਤਨਾ ਮਰਜ਼ੀ ਤੁਸੀਂ ਅੱਗ ਨਾਲ ਭਰੇ ਹੋ, ਪਰ ਰੱਬ ਨੇ ਮੈਨੂੰ ਠੰਡ ਤੇ ਮਹਿਕ ਇੰਨੀ ਕੁ ਦਿੱਤੀ ਏ, ਤੁਹਾਡੀ ਚੱਟਣ ਨਾਲ ਮੇਰੇ ਉੱਪਰ ਤੁਹਾਡੀ ਤਪਸ਼ ਦਾ ਅਸਰ ਕੋਈ ਨਹੀਂ ਹੋਣਾ, ਪਰ ਰੱਬ ਦੀ ਦਿੱਤੀ ਹੋਈ ਦਾਤ ਨਾਲ ਮੇਰੇ ਅੰਦਰ ਦੀ ਠੰਡਕ ਨਾਲ ਤੁਹਾਡੇ ਅੰਦਰ ਨੂੰ ਠੰਡ ਜ਼ਰੂਰ ਪਹੁੰਚਣੀ। ਸਾਹਿਬ ਕਹਿੰਦੇ ਨੇ ਜੇ ਪਾਣੀ ਸੀਤਲ ਏ ਤੇ ਸਿੱਖ ਕਿੰਨਾ ਕੁ ਠੰਡਾ ਹੈ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਬੀਰ ਸੰਤ ਨਾ ਛੱਡੈ ਸੰਤ ਆਈ, ਇਹਦਾ ਅਰਥ ਅੰਦਰ ਦੀ ਸ਼ੀਤਲਤਾ ਨਹੀਂ ਤਿਆਗਦਾ ਸਿੱਖ। ਜੋ ਕੌਟਕ ਮਿਲੈ ਅਸੰਤ, ਭਾਵੇਂ ਤਪਦੇ ਹੋਏ ਕਰੋੜਾਂ ਮਿਲ ਜਾਣ, ਕਿਉਂਕਿ ਮੈਲਾ ਗਰ ਭੁਯੰਗਮ ਬੇਡਿਆ ਤਾਂ ਸ਼ੀਤਲਤਾ ਨਾ ਤਜੰਤ। ਜਿਵੇਂ ਸੱਪ ਚੰਦਨ ਦੇ ਚਾਰ ਚੁਫੇਰੇ ਚੰਬੜੇ ਨੇ ਤੇ ਚੰਦਨ ਆਪਣੇ ਅੰਦਰੋਂ ਉਹਨਾਂ ਦੀ ਜ਼ਹਿਰ ਨੂੰ ਸਹਿ ਕੇ ਵੀ ਉਹਨਾਂ ਨੂੰ ਠੰਡ ਪਿਆ ਦਿੰਦਾ ਹੈ, ਤੇ ਗੁਰੂ ਕੇ ਸਿੱਖਾ ਯਾਦ ਰੱਖੀ, ਬਾਬੇ ਨਾਨਕ ਦਾ ਸਿੱਖ ਇੰਨਾ ਕੁ ਸ਼ੀਤਲ ਹੀ, ਜੇ ਇਹਦੇ ਨੇੜੇ ਸਾਕਤ ਵੀ ਆ ਜਾਏ ਨਾ ਤੇ ਇਹਦੇ ਅੰਦਰ ਦੀ ਠੰਡ ਉਹਨੂੰ ਵੀ ਕੀਲ ਲੈਂਦੀ। ਭਾਈ ਸਾਹਿਬ ਕਹਿੰਦੇ ਨੇ ਇਹ ਗੁਰਸਿੱਖੀ ਦਾ ਲੱਛਣ ਹੈ, ਗੁਰੂ ਕਾ ਸਿੱਖ ਸੀਤਲ ਏ। ਤੇ ਗੁਰੂ ਅਰਜਨ ਸਾਹਿਬ ਨੇ ਸੋਕ ਸਲੋਕ ਸਹਿਸਕ੍ਰਿਤੀ ਵਿੱਚ ਬਿਲਕੁਲ ਇਸ ਚੀਜ਼ ਤੇ ਆਪਣੀ ਮੋਹਰ ਲਾ ਦਿੱਤੀ। ਕਹਿੰਦੇ ਨੇ ਜਦੋਂ ਤੇਰਾ ਅੰਦਰ ਤਪਦਾ ਹੈ ਨਾ, ਤੇਰੇ ਅੰਦਰ ਨੂੰ ਟਿਕਾ ਨਹੀਂ ਆਉਂਦਾ, ਕਿਤੇ ਨਿੰਦਕ ਬੰਦਾ ਤੇਰੇ ਅੰਦਰ ਨੂੰ ਤਪਾ ਦੇ, ਕਿਤੇ ਇਰਖਾਲੂ ਤੇਰੇ ਅੰਦਰ ਨੂੰ ਤਪਾ ਦੇ, ਜਾਂ ਕਿਤੇ ਪਰਿਵਾਰ ਵਿੱਚ ਤੇਰੇ ਅੰਦਰ ਨੂੰ ਕੋਈ ਤਪਾ ਦੇ, ਇੱਕ ਕੰਮ ਕਰੀ, ਉਸ ਵਕਤ ਤੇਰੇ ਅੰਦਰ ਨੂੰ ਠੰਡ ਮਿਲ ਸਕਦੀ ਏ। ਚੀਜ਼ਾਂ ਤੇ ਠੰਡੀਆਂ ਬੜੀਆਂ ਨੇ, ਪਰ ਅੰਦਰ ਨੂੰ ਠੰਡ ਉਹਨਾਂ ਕੋਲੋਂ ਮਿਲਣੀ ਨਹੀਂ। ਜਦੋਂ ਤੇਰਾ ਅੰਦਰ ਤਪੇ, ਚੰਦਰਮਾ ਦੀ ਚਾਂਦਨੀ ਵੀ ਠੰਡਕ ਵਾਲੀ ਏ, ਕਿਉਂਕਿ ਚੰਦਰਮਾ ਦੀ ਚਾਂਦਨੀ ਵਿੱਚ ਵੀ ਸ਼ੀਤਲਤਾ ਹੈ, ਉਹ ਵੀ ਠੰਡੀ ਏ। ਪਰ ਜਦੋਂ ਤੇਰਾ ਅੰਦਰ ਤਪਦਾ, ਚੰਦਰਮਾ ਕੋਲ ਇੰਨੀ ਤਾਕਤ ਨਹੀਂ ਹੋ ਤੇਰੇ ਅੰਦਰ ਨੂੰ ਸ਼ੀਤਲਤਾ ਦੇ ਸਕੇ। ਕਹਿਣ ਲੱਗੇ 52 ਚੰਦਨ ਵੀ ਠੰਡਾ ਹੈ, ਪਰ ਸੱਪ ਨੂੰ ਠੰਡ ਦੇ ਸਕਦਾ ਹੈ, ਪਰ ਉਹਦੇ ਵਿੱਚ ਇੰਨੀ ਠੰਡਕ ਨਹੀਂ ਕਿ ਤੇਰੇ ਅੰਦਰ ਦੀ ਤਪਸ਼ ਨੂੰ ਮਿਟਾ ਸਕੇ। ਤੇ ਸਰਦੀ ਦੀ ਰੁੱਤ ਵੀ ਠੰਡੀ ਏ, ਜੇ ਅੰਦਰ ਤਪਦਾ ਹੋਵੇ ਤੂੰ ਪਹਾੜ ਦੀ ਚੋਟੀ ਦੀ ਠੰਡ ਨੂੰ ਵੀ ਮਾਣੇ, ਪਰ ਉਹ ਪਹਾੜ ਦੀ ਠੰਡ ਵੀ ਤੇਰੇ ਅੰਦਰ ਨੂੰ ਸ਼ੀਤਲਤਾ ਨਹੀਂ ਦੇ ਸਕਦੀ। ਤੇ ਗੁਰੂ ਅਰਜਨ ਸਾਹਿਬ, ਫਿਰ ਅੰਦਰ ਦੀ ਠੰਡ ਕਿੱਥੋਂ ਲਈਏ? ਕਹਿਣ ਲੱਗੇ ਗੁਰੂ ਨਾਨਕ ਦਾ ਸਿੱਖ ਬੜਾ ਸੀਤਲ ਹੀ, ਜਦੋਂ ਤੇਰਾ ਅੰਦਰ ਤਪਦਾ ਹੋਵੇ ਤੇ ਗੁਰੂ ਗੁਰੂ ਜਪਣ ਵਾਲੇ ਦੇ ਕੋਲ ਬਹਿ ਜਾਈ, ਉਹ ਤੇਰੇ ਤਪਦੇ ਹੋਏ ਹਿਰਦੇ ਨੂੰ ਸ਼ਾਂਤ ਕਰ ਦੇਗਾ, ਕਿਉਂਕਿ ਉਹਦੇ ਅੰਦਰ ਸ਼ੀਤਲਤਾ ਆਈ ਹੋਈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਹਜ਼ੂਰ ਨੇ ਕਿਰਪਾ ਕੀਤੀ ਸਲੋਕ ਸਹਿਸਕ੍ਰਿਤੀ ਵਿੱਚ। ਸਾਹਿਬ ਕਹਿੰਦੇ ਨੇ ਸ਼ੀਤਲੰਗ ਚੰਦਰ ਦੇਵ ਹੈ, ਅੰਦਰ ਦੀ ਸ਼ੀਤਲਤਾ ਚੰਦਰਮਾ ਨਹੀਂ ਦੇ ਸਕਦਾ। ਨੈ ਸ਼ੀਤਲੰਗ 52 ਚੰਦਨ ਹੈ, ਅੰਦਰ ਦੀ ਸ਼ੀਤਲਤਾ ਚੰਦਨ ਦਾ ਰੁੱਖ ਵੀ ਨਹੀਂ ਦੇ ਸਕਦਾ। ਤੇ ਸਾਹਿਬ ਕਹਿਣ ਲੱਗੇ ਨੈ ਸ਼ੀਤਲੰਗ ਸ਼ੀਤ ਰੁਤੇਣ, ਸਰਦੀ ਦੀ ਰੁੱਤ ਵੀ ਤੇਰੇ ਅੰਦਰ ਦੀ ਤਪਸ਼ ਨੂੰ ਨਹੀਂ ਮਿਟਾ ਸਕਦੀ। ਕਹਿਣ ਲੱਗੇ ਨਾਨਕ ਸ਼ੀਤਲੰਗ ਸਾਧ ਸਵਜਨਾ, ਜੇ ਤੂੰ ਅੰਦਰ ਦੀ ਸ਼ੀਤਲਤਾ ਲੈਣੀ ਚਾਹੁੰਦਾ ਤੇ ਗੁਰਸਿੱਖ ਦੀ ਸੰਗਤ ਕਰੀ, ਕਿਉਂਕਿ ਗੁਰੂ ਨੇ ਕਿਰਪਾ ਕਰਕੇ ਉਹਦੇ ਅੰਦਰ ਠੰਡਕ ਵਾਲਾ ਗੁਣ ਪਾਇਆ ਹੋਇਆ। ਮੈਂ ਅਰਜ਼ ਕਰ ਰਿਹਾ, ਭਾਈ ਸਾਹਿਬ ਕਹਿੰਦੇ ਨੇ ਪਾਣੀ ਚੱਲੈ ਨਿਵਾਣ ਨੂੰ, ਨਿਰਮਲ ਸ਼ੀਤਲ ਉਹ ਠੰਡਾ, ਆਪਣੇ ਅੰਦਰ ਦੀ ਠੰਡ ਉਹ ਦੂਜੇ ਨੂੰ ਵੀ ਦਿੰਦਾ। ਤੇ ਇੱਕ ਸਵਾਲ ਉਪਜਿਆ ਕਿ ਗੁਰੂ ਕਾ ਸਿੱਖ ਠੰਡਾ ਕਿਵੇਂ ਹੋ ਗਿਆ, ਇਹਦੇ ਅੰਦਰ ਸ਼ੀਤਲਤਾ ਕਿਵੇਂ ਆ ਗਈ? ਤੇ ਗੁਰੂ ਅਮਰਦਾਸ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪਿਆਰੇ ਗੱਲਾਂ ਨਾਲ ਨਹੀਂ, ਜਦੋਂ ਸਿੱਖ ਨੇ ਇਕਾਂਤ ਵਿੱਚ ਟਿਕ ਕੇ ਗੁਰੂ ਕੀ ਬਾਣੀ ਪੜ੍ਹੀ, ਗੁਰੂ ਕੀ ਬਾਣੀ ਦਾ ਓਟ ਆਸਰਾ ਲੈ ਕੇ ਸਿਮਰਨ ਕੀਤਾ, ਤੇ ਸਿਮਰਨ ਨੇ ਇੰਨੀ ਕੁ ਕਿਰਪਾ ਕਰ ਦਿੱਤੀ, ਸਿੱਖ ਪੁਕਾਰ ਉੱਠਿਆ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ ਨਿਰਮਲ ਸ਼ੀਤਲ ਸ਼ੁੱਧ ਪੁਰਾਣੀ, ਜਲਨ ਬੁਝੀ ਸ਼ੀਤਲ ਹੋਏ ਮਨਵਾ, ਅੰਦਰ ਦੀ ਤਪਸ਼ ਮਿਟ ਗਈ,
ਤੇ ਉਹਦਾ ਅੰਦਰ ਸ਼ੀਤਲ ਹੋ ਗਿਆ, ਠੰਡਾ ਹੋ ਗਿਆ, ਤੇ ਗੁਰੂ ਕੀ ਬਾਣੀ ਦੀ ਸ਼ੀਤਲਤਾ ਲੈ ਕੇ ਫਿਰ ਜਿਹੜਾ ਉਹਦੇ ਨੇੜੇ ਢੁਕਿਆ ਸਿੱਖ ਨੇ ਉਹਦੇ ਅੰਦਰ ਨੂੰ ਵੀ ਸ਼ੀਤਲ ਕਰ ਦਿੱਤਾ। ਸਾਹਿਬ ਨੇ ਬਾਣੀ ਵਿੱਚ ਇੱਕ ਪਵਿੱਤਰ ਸ਼ਲੋਕ ਉਚਾਰਨ ਕੀਤਾ ਭਗਤ ਕਬੀਰ ਸਾਹਿਬ ਨੇ, ਕਹਿੰਦੇ ਨੇ ਅੱਗ ਦਾ ਕੰਮ ਹੈ ਸਾੜਨਾ, ਪਰ ਕਦੀ ਅੱਗ ਪਾਣੀ ਬਣਦੀ ਦੇਖੀ ਜੇ? ਇਹ ਠੀਕ ਹੈ ਅੱਗ ਪਾਣੀ ਨੂੰ ਸੁਕਾ ਕੇ ਤਾਂ ਭਾਪ ਬਣਾ ਦਿੰਦੀ ਏ, ਪਰ ਅੱਗ ਕਦੀ ਪਾਣੀ ਨਹੀਂ ਬਣੀ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਸ ਸਿੱਖ ਦਾ ਹਿਰਦਾ ਸ਼ੀਤਲ ਹੋ ਗਿਆ, ਜਿਹੜਾ ਬਾਣੀ ਪੜ ਪੜ ਕੇ ਅੰਦਰੋਂ ਟਿਕ ਚੁੱਕਾ, ਠੰਡਾ ਹੋ ਚੁੱਕਾ, ਉਹਦੇ ਅੰਦਰ ਗੁਰੂ ਨੇ ਇੰਨੀ ਕੁ ਕਿਰਪਾ ਪਾਈ ਏ ਕਿ ਕ੍ਰੋਧ ਵਰਗੀ ਅਗਨੀ ਵੀ ਉਹਦੇ ਅੰਦਰ ਆ ਕੇ ਪਾਣੀ ਬਣ ਜਾਂਦੀ ਏ, ਈਰਖਾ ਵਰਗੀ ਬਿਰਤੀ ਵੀ ਉਹਦੇ ਅੰਦਰ ਠੰਡੀ ਹੋ ਜਾਂਦੀ ਏ, ਕਾਮ ਵਰਗੀ ਅੱਗ ਵੀ ਉਹਦੇ ਅੰਦਰ ਆ ਕੇ ਪਾਣੀ ਬਣ ਜਾਂਦੀ ਏ, ਕਿਉਂਕਿ ਸ਼ੀਤਲ ਇੰਨਾ ਕੁ ਹੋ ਗਿਆ ਕਿ ਬ੍ਰਹਮ ਗਿਆਨ ਦੀ ਅਵਸਥਾ ਨੇ ਉਹਦੇ ਸਾਹਮਣੇ ਅੱਗ ਨੂੰ ਵੀ ਪਾਣੀ ਕਰ ਦਿੱਤਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਸਾਹਿਬ ਕਹਿੰਦੇ ਨੇ ਕਬੀਰ ਮਨ ਸ਼ੀਤਲ ਭਇਆ, ਜਿੱਥੇ ਉਹਨਾਂ ਨੇ ਕਿਹਾ ਕਬੀਰ ਮਨ ਨਿਰਮਲ ਭਇਆ, ਉੱਥੇ ਸ਼ੀਤਲਤਾ ਦੀ ਗੱਲ ਕੀਤੀ, ਕਬੀਰ ਮਨ ਸ਼ੀਤਲ ਭਇਆ। ਪਰ ਕਦੋਂ ਸ਼ੀਤਲ ਹੋਇਆ? ਪਾਇਆ ਬ੍ਰਹਮ ਗਿਆਨ, ਜਦੋਂ ਗੁਰੂ ਨੇ ਕਿਰਪਾ ਕਰਕੇ ਬ੍ਰਹਮ ਦਾ ਗਿਆਨ ਪਾ ਦਿੱਤਾ। ਤੇ ਅਗਲੀ ਪੰਕਤੀ, ਜਿਨ ਜਵਾਲਾ ਜਗ ਜਾ ਰਹੇ ਹੋ, ਜਵਾਲਾ ਦਰ ਤੇ ਅੱਗ, ਜਿਸ ਕਾਮ ਕ੍ਰੋਧ ਲੋਹ ਮੋਹ ਅਹੰਕਾਰ ਈਰਖਾ ਨਿੰਦਿਆ ਚੁਗਲੀ ਵਕੀਲੀ ਦਵੈਸ਼, ਜਿਨੇ ਸਾਰੀ ਦੁਨੀਆਂ ਨੂੰ ਸਾੜਿਆ ਸੀ, ਪਰ ਕਹਿੰਦੇ ਨੇ ਜਦੋਂ ਜਪਣ ਵਾਲੇ ਦੇ ਕੋਲ ਆਈ ਅੱਗ, ਤੇ ਇਹ ਵੀ ਅੱਗ ਉਹਦੇ ਸਾਹਮਣੇ ਪਾਣੀ ਬਣ ਗਈ, ਠੰਡਿਆ ਹੋ ਗਈ। ਜਿਨ ਜਵਾਲਾ ਜਗ ਜਾ ਰਹੇ ਹੋ, ਸੋ ਜਨਕਾ ਉਦਕ ਸਮਾਨ, ਉਦਕ ਦਰਸ ਹੁੰਦਾ ਪਾਣੀ, ਇਹ ਅੱਗ ਉਸ ਸਿੱਖ ਦੇ ਸਾਹਮਣੇ ਪਾਣੀ ਬਣ ਗਈ। ਭਾਈ ਗੁਰਦਾਸ ਕਹਿੰਦੇ ਨੇ ਗੁਰੂ ਕਾ ਸਿੱਖ ਜਿਹੜਾ ਉਹ ਸ਼ੀਤਲ ਹੁੰਦਾ, ਉਹ ਠੰਡਾ ਹੁੰਦਾ। ਤੇ ਅਗਲਾ ਕੰਮ ਜਿਹੜਾ ਉਹਨਾਂ ਨੇ ਕਿਹਾ, ਕੇਵਲ ਸ਼ੀਤਲ ਨਹੀਂ, ਇੱਕ ਕੰਮ ਹੋਰ ਵੀ ਆ ਪਾਣੀ ਅੰਦਰ, ਜਿੱਥੇ ਉਹ ਸ਼ੀਤਲ ਹੈ ਨਾ, ਸਾਹਿਬ ਅੱਗੇ ਭਾਈ ਸਾਹਿਬ ਕਹਿੰਦੇ ਨੇ ਸ਼ੁੱਧ ਪ੍ਰਾਣੀ, ਸ਼ੁੱਧ ਦਾ ਅਰਥ ਹੁੰਦਾ ਪਵਿੱਤਰ ਕਰਨਾ, ਪਾਣੀ ਵਿੱਚ ਇੱਕ ਬੜਾ ਵੱਡਾ ਗੁਣ ਹੈ, ਜਦੋਂ ਕਿਸੇ ਦੇ ਤਨ ਦੇ ਉੱਪਰ ਧੂੜ ਪੈ ਜਾਏ, ਪਾਣੀ ਉਹਨੂੰ ਵੀ ਧੋ ਦਿੰਦਾ, ਜੇ ਕਿਸੇ ਦੇ ਕੇਸਾਂ ਦੇ ਵਿੱਚ ਧੂੜ ਪੈ ਜਾਏ, ਮੈਲ ਹੋ ਜਾਏ, ਜਲ ਉਹਨੂੰ ਵੀ ਧੋ ਦਿੰਦਾ, ਉਹਨੂੰ ਵੀ ਨਿਰਮਲ ਕਰ ਦਿੰਦਾ। ਤੇ ਭਾਈ ਸਾਹਿਬ ਕਹਿੰਦੇ ਨੇ ਜੇ ਪਿਆਰਿਆ ਕਿਸੇ ਦੇ ਤਨ ਦੇ ਬਸਤਰ ਮਲੀਨ ਹੋ ਜਾਣ, ਤੇ ਯਾਦ ਰੱਖੀ ਪਾਣੀ ਉਹਦੀ ਵੀ ਮੈਲ ਕਰ ਦਿੰਦਾ। ਤੇ ਗੁਰੂ ਕਾ ਸਿੱਖ ਪਾਣੀ ਦੀ ਤਰ੍ਹਾਂ ਹੀ, ਜੇ ਪਾਣੀ ਮੈਲਿਆਂ ਨੂੰ ਧੋ ਕੇ ਪਵਿੱਤਰ ਕਰ ਦਿੰਦਾ, ਗੁਰਸਿੱਖ ਜਿਹੜਾ ਅੰਦਰੋਂ ਸ਼ੀਤਲ ਹੋ ਚੁੱਕਾ, ਜਦੋਂ ਉਹਦੀ ਕੋਈ ਸੰਗਤ ਕਰਦਾ, ਉਹ ਵੀ ਮੈਲਿਆਂ ਨੂੰ ਧੋ ਕੇ ਪਵਿੱਤਰ ਕਰ ਦਿੰਦਾ, ਉਹ ਵੀ ਨਿਰਮਲ ਕਰ ਦਿੰਦਾ। ਸ਼ਾਇਦ ਇਹੀ ਕਾਰਨ ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਸਾਹਿਬ ਕਹਿੰਦੇ ਨੇ ਗੁਰਮੁਖ ਕੋਟ ਉਧਾਰ ਦਾ ਭਾਈ, ਗੁਰੂ ਕਾ ਇੱਕ ਸਿੱਖ ਕਰੋੜਾਂ ਲੋਕਾਂ ਨੂੰ ਤਾਰ ਦਿੰਦਾ, ਪਰ ਕਦੋਂ ਦੇ ਨਾਮ ਹੈ ਇੱਕ ਕਣੀ, ਉਹ ਆਪ ਨਾਮ ਜਪਦਾ, ਤੇ ਜਦੋਂ ਕਿਸੇ ਹੋਰ ਦੇ ਅੰਦਰ ਨਾਮ ਦਾ ਕਿਣਕਾ ਟਿਕਾ ਦਿੰਦਾ ਨਾ, ਉਹਦੀ ਕਿਰਪਾ ਨਾਲ ਕਰੋੜਾਂ ਬੰਦੇ ਜਿਹੜੇ ਨੇ ਭਵਜਲ ਤੋਂ ਉਤਰ ਜਾਂਦੇ। ਜੇ ਪਾਣੀ ਤੂੰ ਕਰੋੜਾਂ ਲੋਕਾਂ ਦੀ ਮੈਲ ਧੋ ਸਕਣਾ, ਤੇ ਯਾਦ ਰੱਖੀ ਗੁਰੂ ਨਾਨਕ ਬਾਬੇ ਦਾ ਸਿੱਖ ਹੋਵੇ ਪੂਰਨ, ਤੇ ਉਹ ਲੋਕਾਂ ਦੇ ਅੰਦਰ ਦੀ ਮੈਲ ਨੂੰ ਧੋ ਦਿੰਦਾ। ਭਾਈ ਗੁਰਦਾਸ ਹੋਰਾਂ ਦੀ ਬਾਣੀ ਵਿੱਚ ਨਾ ਇਸੇ ਵਾਰ ਨਾਲ ਮਿਲਦਾ ਜੁਲਦਾ ਇੱਕ ਕਵਿਤੇ, ਭਾਈ ਸਾਹਿਬ ਨਾਲ ਚਰਚਾ ਬੜੇ ਲੋਕ ਕਰਦੇ ਸਨ, ਤੇ ਅਕਸਰ ਗੁਰੂ ਸਾਹਿਬ ਨਾ ਕਈ ਵਾਰੀ ਪਿਆਰੇ ਸਿੱਖਾਂ ਦੀ ਡਿਊਟੀ ਲਾ ਦਿੰਦੇ ਸਨ। ਕਮਾਈ ਵਾਲੇ ਸਿੱਖ ਇੱਥੋਂ ਤੱਕ ਪਹੁੰਚੇ ਸਨ, ਮੈਂ ਇੱਕ ਖਿਨ ਵਿੱਚੋਂ ਨਿਕਲਣ ਲੱਗਾ, ਗੁਰੂ ਅਰਜਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਪੈ ਕਰਾਉਂਦੇ ਨੇ ਰਾਮ ਸਰ, ਲਿਖਾਰੀ ਭਾਈ ਗੁਰਦਾਸ ਨੂੰ, ਤੇ ਇੱਕ ਸਿੱਖ ਨੇ ਸਵਾਲ ਕੀਤਾ, ਸਤਿਗੁਰੂ ਤੁਸੀਂ ਆਪਣੇ ਆਪ ਨੂੰ ਇਕਾਂਤ ਵਿੱਚ ਲੈ ਗਏ ਹੋ, ਕੰਮ ਬੜਾ ਵੱਡਾ ਹੈ, ਪਰ ਦੱਸੋ ਜਿਹੜੀ ਸੰਗਤ ਆਵੇਗੀ ਉਹਨੂੰ ਨਾਮ ਦੇ ਬਾਰੇ ਕੌਣ ਦੱਸੇਗਾ, ਉਹਨਾਂ ਦੇ ਸ਼ੰਕੇ ਕੌਣ ਨਿਵਿਰਤ ਕਰੇਗਾ, ਜਿਹੜੇ ਅਰਦਾਸ ਕਰਨਗੇ ਉਹਨਾਂ ਦੀ ਅਰਦਾਸ ਕੌਣ ਪੂਰੀ ਕਰੇਗਾ, ਉਹਨਾਂ ਨੂੰ ਦੁੱਧ ਪੁੱਤਰਾਂ ਤੇ ਨਾਮ ਦੀਆਂ ਦਾਤਾਂ ਲਈ ਕਿਹੜਾ ਬਖਸ਼ਾਂ ਕਰੇਗਾ। ਤੇ ਗੁਰੂ ਅਰਜਨ ਸਾਹਿਬ ਨੇ ਹੱਸ ਕੇ ਕਿਹਾ ਸੀ, ਕਹਿਣ ਲੱਗੇ ਬੀੜ ਸਾਹਿਬ ਤੋਂ ਬਾਬੇ ਬੁੱਢੇ ਨੂੰ ਲੈ ਆਓ, ਅੱਜ ਤੋਂ ਬਾਅਦ ਉਹ ਹਰਿਮੰਦਰ ਦੇ ਨੇੜੇ ਰਹੇਗਾ, ਤੇ ਜਿੰਨੇ ਸਿੱਖ ਨੇ ਗੁਰੂ ਨਾਨਕ ਨਾਲ ਗੱਲ ਕਰਨੀ ਉਹ ਬਾਬੇ ਬੁੱਢੇ ਨਾਲ ਗੱਲ ਕਰ ਲਵੇ। ਇਹਦਾ ਮਤਲਬ ਸਿੱਖ ਇੰਨਾ ਕੁ ਪਹੁੰਚ ਜਾਂਦਾ। ਗੁਰੂ ਕਲਗੀ ਵਾਲੇ ਨੇ ਕਿਹਾ ਸੀ, ਜਦੋਂ ਜੰਗਾਂ ਜੁੱਧਾਂ ਦਾ ਸਮਾਂ ਸੀ, ਜੇ ਪੁੱਛਣਾ ਦਾਤਾ ਨਾਮ ਬਾਰੇ ਪੁੱਛਣਾ ਹੋਵੇ, ਤੇ ਅੱਗੋਂ ਉੱਤਰ ਦੇਣਾ ਪਿਆਰੇ ਭਾਈ ਦਇਆ ਸਿੰਘ ਕੋਲ ਬਹਿ ਜਾਇਆ ਕਰੋ, ਜੋ ਭਾਈ ਦਇਆ ਸਿੰਘ ਕਹਿ ਉਹਨੂੰ ਮੰਨ ਲੈਣਾ, ਉਹ ਮੇਰੇ ਹੀ ਕਿਹਾ ਹੋਇਆ। ਇੰਨਾ ਸਿੱਖ ਨੇੜੇ ਪਹੁੰਚ ਗਿਆ। ਜੇ ਬਿਧੀ ਚੰਦ ਸੰਗਤ ਕਹਿੰਦੀ ਇਹ ਦਿਓ ਬਿੰਦੀ ਅਯੋਧਿਆ ਦੀ ਕਿ ਗੁਰੂ ਹਰਗੋਬਿੰਦ ਸਾਹਿਬ ਤੇਰੇ ਦਰਸ਼ਨ ਕਰਨੇ ਨੇ, ਸਾਹਿਬ ਕਹਿੰਦੇ ਨੇ ਬਿਧੀ ਚੰਦ ਨੂੰ ਲੈ ਜਾਓ, ਸੰਗਤ ਕਹਿੰਦੀ ਇਹ ਦਾਤਾ ਕਿਰਪਾ ਤਾਂ ਤੇਰੇ ਤੋਂ ਮਿਲਣੀ ਏ,
ਤੇ ਸਾਹਿਬ ਕਹਿੰਦੇ ਨੇ ਜਿਹੜਾ ਵਿਧੀ ਚੰਦ ਤੇ ਮੇਰੇ ਵਿਚ ਅੰਤਰ ਜਾਣੇਗਾ ਉਹ ਗੁਰੂ ਨਾਨਕ ਤੋਂ ਵਿਛੜਿਆ ਰਹੇਗਾ। ਇਹਦਾ ਮਤਲਬ ਸਿੱਖਾਂ ਤੈਨੂੰ ਗੁਰੂ ਨੇ ਇੰਨੀ ਪਦਵੀ ਦੇ ਦਿੱਤੀ, ਕਈ ਵਾਰੀ ਗੁਰੂ ਵਾਲਾ ਕੰਮ ਵੀ ਤੇਰੇ ਤੋਂ ਸਿੱਖਾਂ ਗੁਰੂ ਨੇ ਲਿਆ। ਹਜ਼ੂਰ ਨੇ ਕਿਰਪਾ ਕੀਤੀ, ਮੈਂ ਅਰਜ਼ ਕਰ ਰਿਹਾ ਭਾਈ ਗੁਰਦਾਸ ਨਾਲ ਚਰਚਾ ਕਰਨੀ ਸਿੱਖਾਂ ਨੇ, ਤੇ ਕਿਸੇ ਨੇ ਪੁੱਛ ਲਿਆ ਭਾਈ ਗੁਰਦਾਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਨਾ ਸਿੱਖ ਨੂੰ ਪਰਮ ਹੰਸ ਕਹੇ, ਤੇ ਤੁਸੀਂ ਵੀ ਆਪਣੀ ਬਾਣੀ ਵਿਚ ਸਿੱਖ ਨੂੰ ਪਰਮ ਹੰਸ ਕਹਿੰਦੇ ਹੋ, ਤੇ ਇੱਕ ਗੱਲ ਦੱਸੋਗੇ ਹੰਸ ਵਿਚ ਤੇ ਪਰਮ ਹੰਸ ਵਿਚ ਕੀ ਅੰਤਰ? ਪਰ ਚੇਤੇ ਰੱਖਿਓ ਆਪਣੀ ਵਿਚਾਰ ਦਾ ਵਿਸ਼ਾ ਚੱਲ ਰਿਹਾ ਪਾਣੀ ਤੂੰ ਮੈਲ ਧੋਨਾ, ਤੇ ਗੁਰੂ ਦੇ ਸਿੱਖ ਕੋਲ ਇੰਨੀ ਕੁ ਕਿਰਪਾ ਉਹ ਵੀ ਮੈਲਿਆਂ ਦੇ ਅੰਦਰ ਦੀ ਮੈਲ ਧੋ ਦਿੰਦਾ। ਭਾਈ ਸਾਹਿਬ ਕਹਿੰਦੇ ਨੇ ਸਿੱਖੀ ਦਾ ਇੱਕ ਲੱਛਣ ਹੈ। ਪੁੱਛਿਆ ਭਾਈ ਗੁਰਦਾਸ ਹੰਸ ਵਿਚ ਤੇ ਪਰਮ ਹੰਸ ਵਿਚ ਅੰਤਰ ਕੀ ਏ? ਹੰਸ ਤੇ ਬੜੇ ਦੇਖੇ ਨੇ ਪਰ ਪਰਮ ਹੰਸ ਤੁਸੀਂ ਸਿੱਖ ਨੂੰ ਕਿਉਂ ਕਹਿ ਦਿੱਤਾ? ਤੇ ਭਾਈ ਸਾਹਿਬ ਨੇ ਪਹਿਲੀ ਉਦਾਹਰਨ ਦਿੱਤੀ, ਕਹਿਣ ਲੱਗੇ ਜਿਹੜਾ ਹੰਸ ਹੈ ਨਾ ਉਹ ਮਾਨ ਸਰੋਵਰ ਦੀ ਨਿਸ਼ਾਨੀ ਦੇਖ ਕੇ ਉਸ ਮਾਨ ਸਰੋਵਰ ਦੇ ਕਿਨਾਰੇ ਤੇ ਜਾ ਬਹਿੰਦਾ, ਤੇ ਸਿੱਖ ਜਿਹੜਾ ਉਹ ਜਦੋਂ ਧਰਮਸ਼ਾਲਾ ਦਾ ਨਿਸ਼ਾਨ ਸਾਹਿਬ ਦੇਖਦਾ, ਗੁਰਦੁਆਰੇ ਦਾ ਨਿਸ਼ਾਨ ਸਾਹਿਬ ਤੱਕਦਾ, ਤੇ ਸਿੱਖ ਗੁਰਦੁਆਰੇ ਆਉਂਦਾ, ਇਸ ਕਰਕੇ ਮੈਂ ਇਹਨੂੰ ਪਰਮ ਹੰਸ ਕਿਹਾ। ਤੇ ਅਗਲੇ ਨੇ ਸਵਾਲ ਕਰ ਦਿੱਤਾ, ਫਿਰ ਭਾਈ ਗੁਰਦਾਸ ਦੋਨਾਂ ਵਿਚ ਅੰਤਰ ਕੀ ਏ? ਹੰਸ ਵਿਚ ਤੇ ਪਰਮ ਹੰਸ ਵਿਚ ਸਿੱਖ ਦੀ ਕੀ ਵਿਸ਼ੇਸ਼ਤਾ ਕਿ ਤੁਸੀਂ ਕਹਿ ਦਿੱਤਾ ਕਿ ਇਹ ਪਰਮ ਹੰਸ ਏ? ਜੇ ਮਾਨ ਸਰੋਵਰ ਦੀ ਨਿਸ਼ਾਨੀ ਦੇਖ ਕੇ ਹੰਸ ਚਲਾ ਜਾਂਦਾ ਹੈ, ਤੇ ਸਿੱਖ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਨੂੰ ਦੇਖ ਕੇ ਗੁਰਦੁਆਰੇ ਆ ਜਾਂਦਾ ਹੈ, ਫਿਰ ਦੋਨਾਂ ਦਾ ਗੁਣ ਇੱਕੋ ਜਿਹਾ, ਆਪਣੇ ਆਪਣੇ ਟਿਕਾਣੇ ਤੇ ਦੋਨੋਂ ਚਲੇ ਗਏ, ਫਿਰ ਸਿੱਖ ਪਰਮ ਹੰਸ ਕਿਉਂ? ਤੇ ਭਾਈ ਸਾਹਿਬ ਨੇ ਇਸ ਦਲੀਲ ਦਾ ਉੱਤਰ ਦਿੱਤਾ, ਕਹਿਣ ਲੱਗੇ ਸੱਜਣਾ ਕਿ ਮਾਨ ਸਰੋਵਰ ਤੇ ਹੰਸ ਜਿਹੜਾ ਹੈ ਨਾ ਉਹ ਮੋਤੀ ਖਾਂਦਾ, ਤੇ ਸਿੱਖ ਜਿਹੜਾ ਉਹ ਆਪਣੀ ਸੁਰਤੀ ਦੀ ਜੀਭ ਨਾਲ ਧਰਮਸ਼ਾਲਾ ਵਿੱਚ ਆ ਕੇ ਗੁਰੂ ਕੇ ਸ਼ਬਦ ਦੇ ਮੋਤੀ ਚੁਣ ਚੁਣ ਕੇ ਆਪਣੀ ਸੁਰਤੀ ਦੀ ਜੀਭ ਨਾਲ ਛਕਦਾ। ਇਸ ਕਰਕੇ ਮੈਂ ਕਹਿੰਦਾ ਸਿੱਖ ਪਰਮ ਹੰਸ ਹੈ ਕਿ ਹੰਸ ਮੋਤੀ ਚੁਣਦਾ, ਤੇ ਸਿੱਖ ਸੁਰਤੀ ਦੀ ਜੀਭ ਨਾਲ ਸ਼ਬਦ ਨੂੰ ਚੁਣਦਾ। ਤੇ ਸ਼ੰਕਾ ਕਰਨ ਵਾਲੇ ਨੇ ਕਹਿ ਦਿੱਤਾ ਭਾਈ ਸਾਹਿਬ ਦੋਨਾਂ ਦਾ ਫਿਰ ਸੁਭਾਅ ਇੱਕੋ ਹੀ ਏ, ਜੇ ਹੰਸ ਮੋਤੀ ਚੁਣਦਾ ਗੁਰੂ ਕਾ ਸਿੱਖ ਸੁਰਤੀ ਦੀ ਜੀਭ ਨਾਲ ਸ਼ਬਦ ਦੇ ਮੋਤੀ ਚੁਣਦਾ, ਫਿਰ ਪਰਮ ਹੰਸ ਦੀ ਵਿਸ਼ੇਸ਼ਤਾ ਕੀ ਏ? ਗੁਣ ਤੇ ਫਿਰ ਦੋਨਾਂ ਦੇ ਇੱਕੋ ਜਿਹੇ ਨੇ। ਤੇ ਭਾਈ ਗੁਰਦਾਸ ਨੇ ਫਿਰ ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਸੱਜਣਾ ਹੰਸ ਦੇ ਸਾਹਮਣੇ ਜੇਕਰ ਕੋਈ ਦੁੱਧ ਤੇ ਪਾਣੀ ਰੱਖਦਾ, ਉਹ ਦੁੱਧ ਤੇ ਪਾਣੀ ਨੂੰ ਨਖੇੜ ਦਿੰਦਾ, ਉਹ ਦੁੱਧ ਨੂੰ ਛਕ ਲੈਂਦਾ, ਪਾਣੀ ਨੂੰ ਤਿਆਗ ਦਿੰਦਾ, ਤੇ ਗੁਰੂ ਕੇ ਸਿੱਖ ਦੇ ਸਾਹਮਣੇ ਦੁਰਮਤ ਤੇ ਗੁਰਮਤ ਦੋਨੋਂ ਕੋਈ ਰਲਾ ਦੇ, ਤੇ ਸਿੱਖ ਦੁਰਮਤ ਨੂੰ ਭੈੜੀ ਮਤ ਨੂੰ ਤਿਆਗ ਦਿੰਦਾ ਤੇ ਗੁਰੂ ਕੀ ਮਤ ਨੂੰ ਗ੍ਰਹਿਣ ਕਰਦਾ, ਇਸ ਕਰਕੇ ਮੈਂ ਕਹਿ ਦਿੱਤਾ ਕਿ ਪਰਮ ਹੰਸ ਹੈ। ਤੇ ਹੁਣ ਸਵਾਲ ਕਰਨ ਵਾਲਾ ਫਿਰ ਉੱਥੇ ਖਲੋ ਗਿਆ, ਕਹਿਣ ਲੱਗਾ ਭਾਈ ਗੁਰਦਾਸ ਫਿਰ ਦੋਨਾਂ ਦੇ ਗੁਣ ਇੱਕੋ ਨੇ, ਜੇ ਹੰਸ ਦੁੱਧ ਤੇ ਪਾਣੀ ਨੂੰ ਨਖੇੜਦਾ ਤੇ ਸਿੱਖ ਭੈੜੀ ਮਤ ਤੇ ਗੁਰਮਤ ਨੂੰ ਨਖੇੜ ਲੈਂਦਾ, ਫਿਰ ਸਿੱਖ ਵਿੱਚ ਕਿਹੜੀ ਵਿਸ਼ੇਸ਼ਤਾ ਤੁਸੀਂ ਪਰਮ ਹੰਸ ਕਹਿ ਦਿੱਤਾ? ਤੇ ਭਾਈ ਸਾਹਿਬ ਨੇ ਅੰਤਰ ਅੰਤਰੀ ਗੱਲ ਕਰਕੇ ਨਾ ਉਸ ਬੰਦੇ ਦੇ ਸ਼ੰਕੇ ਨਿਵਿਰਤ ਕਰ ਦਿੱਤੇ। ਕਹਿਣ ਲੱਗੇ ਸੱਜਣਾ ਮਾਨ ਸਰੋਵਰ ਦੀ ਨਿਸ਼ਾਨੀ ਦੇਖ ਕੇ ਹੰਸ ਕਿਹਾ, ਗੁਰਦੁਆਰੇ ਦਾ ਨਿਸ਼ਾਨ ਦੇਖ ਕੇ ਪਰਮ ਹੰਸ ਸਿੱਖ ਆ ਗਿਆ, ਮਾਨ ਸਰੋਵਰ ਤੇ ਹੰਸ ਨੇ ਮੋਤੀ ਚੁਣੇ, ਸਿੱਖ ਨੇ ਗੁਰਦੁਆਰੇ ਆ ਕੇ ਸੁਰਤੀ ਦੀ ਜੀਭ ਨਾਲ ਸ਼ਬਦ ਦੇ ਮੋਤੀ ਚੁਣੇ, ਹੰਸ ਨੇ ਦੁੱਧ ਤੇ ਪਾਣੀ ਵਾਹ ਕਰ ਦਿੱਤਾ, ਸਿੱਖ ਨੇ ਗੁਰਮਤ ਤੇ ਦੁਰਮਤ ਨੂੰ ਵਾਹ ਕਰ ਦਿੱਤਾ, ਤੇ ਜਿਹੜੀ ਤੂੰ ਗੱਲ ਕਹਿੰਦਾ ਇਹਨੂੰ ਪਰਮ ਹੰਸ ਕਿਉਂ ਕਹਿੰਦਾ? ਸੱਜਣਾ ਜਿੱਥੇ ਹੰਸ ਬੈਠਾ ਹੈ ਉੱਥੇ ਕਾਲੇ ਕਾਂ ਵੀ ਬੈਠੇ ਨੇ, ਜਿੱਥੇ ਪਿਆਰਿਆ ਹੰਸ ਬੈਠਾ ਹੈ ਉੱਥੇ ਚਿੱਟੇ ਬਗਲੇ ਵੀ ਬੈਠੇ ਨੇ, ਬਗਲੇ ਕਪਟੀ ਨੇ, ਕਾਵਾਂ ਦਾ ਰੰਗ ਕਾਲਾ ਹੈ। ਥੋੜਾ ਜਿਹਾ ਧਿਆਨ ਦਿਆ ਜੇ, ਮੈਂ ਅਰਜ਼ ਕਰ ਰਿਹਾ ਭਾਈ ਸਾਹਿਬ ਕਹਿੰਦੇ ਨੇ ਉਸ ਬਗਲੇ ਨੇ ਤੇ ਕਾਲੇ ਕਾਂ ਬੈਠੇ ਨੇ, ਕਾਲੇ ਕਾਂ ਇਹਨਾਂ ਦੀ ਕਾਲਖ ਨਹੀਂ ਮਿਟਦੀ ਪਈ ਤੇ ਬਗਲੇ ਚਿੱਟੇ ਨੇ, ਇਹ ਕਪਟੀ ਨੇ, ਹੰਸ ਕੋਲ ਬਹਿ ਕੇ ਕਾਂ ਗੰਦਗੀ ਵਿੱਚ ਚੁੰਝ ਮਾਰਦਾ ਹੈ ਤੇ ਬਗਲਾ ਡੱਡੀਆਂ ਤੇ ਮੱਛੀਆਂ ਖਾਂਦਾ ਹੈ, ਹੰਸ ਕੋਲ ਇੰਨੀ ਤਾਕਤ ਨਹੀਂ ਕਾਂ ਤੇ ਬਗਲੇ ਨੂੰ ਆਪਣੇ ਵਰਗਾ ਹੰਸ ਬਣਾ ਸਕੇ, ਪਰ ਗੁਰੂ ਕੇ ਸਿੱਖ ਕੋਲ ਇੰਨੀ ਕੁ ਤਾਕਤ ਹੀ ਇਹ ਕਾਲੇ ਮਣਾ ਤੇ ਕਪਟੀ ਮਣਾ ਨੂੰ ਆਪਣੇ ਵਰਗਾ ਸਿੱਖ ਬਣਾ ਸਕਦਾ। ਇਸ ਕਰਕੇ ਮੈਂ ਕਹਿੰਦਾ ਇਹ ਪਰਮ ਹੰਸ। ਭਾਈ ਗੁਰਦਾਸ ਦਾ ਇੱਕ ਬਚਨ ਹੁੰਦਾ, ਕਹਿਣ ਲੱਗੇ ਮਾਨ ਸਰ ਹੰਸ ਸਾਧ ਸੰਗਤ ਪਰਮ ਹੰਸ। ਸਾਧ ਸੰਗਤ ਵਿੱਚ ਪਰਮ ਹੰਸ ਹੁੰਦੇ ਨੇ। ਧਰਮ ਤੁਜਾ ਧਰਮਸ਼ਾਲਾ ਚਲ ਆਵਹੀਂ। ਭਾਈ ਸਾਹਿਬ ਕਹਿੰਦੇ ਨੇ ਉਤ ਮੁਕਤਾਲ ਆਹਾਰ, ਉਤ ਦਰ ਤੇ ਮਾਨ ਸਰੋਵਰ ਤੇ ਮੋਤੀ ਮਿਲਦੇ ਨੇ। ਇਤ ਗੁਰ ਸ਼ਬਦ ਸੁਰਤ ਲਿਵ ਲਾਵਹੀਂ।
ਇੱਥੇ ਸੁਰਤੀ ਦੀ ਜੀਭ ਨਾਲ ਸ਼ਬਦ ਦੇ ਮੋਤੀ ਚੁਣੇ ਜਾਂਦੇ ਨੇ। ਅੱਗੇ ਭਾਈ ਸਾਹਿਬ ਕਹਿੰਦੇ ਨੇ ਉਤ ਖੀਰ ਨੀਰ ਨਰਵਾਰੋ ਕਹਿ ਬਖਾਨੀਅਤ, ਇਤ ਗੁਰਮਤ ਦੁਰਮਤ ਸਮਝਾ ਰਹੀ। ਅੰਤ ਵਿਚ ਕਹਿਣ ਲੱਗੇ ਉਤ ਬੱਗ ਹੰਸ ਬੰਸ ਦੁਬਦਾ ਨਾ ਮੇੜ ਸਕੈ, ਉਥੇ ਹੰਸ ਜਿਹੜਾ ਬਗਲੇ ਤੇ ਕਾਵਾਂ ਨੂੰ ਤਬਦੀਲ ਨਹੀਂ ਕਰ ਸਕਦਾ। ਇਤ ਕਾਗ ਪਾਗ ਸਮ ਰੂਪ ਕਹਿ ਮਿਲਾਵੀ, ਪਰ ਇਥੇ ਗੁਰੂ ਕਾ ਸਿੱਖ ਜਿਹੜਾ ਨਾ ਆਪਣੇ ਨੇੜੇ ਆਏ ਕੋਈ ਮੈਲੇ ਤੇ ਕੱਤੀ ਲੋਕਾਂ ਨੂੰ ਵੀ ਗੁਰੂ ਨਾਨਕ ਦਾ ਆਪਣੇ ਵਰਗਾ ਸਿੱਖ ਬਣਾ ਦਿੰਦਾ। ਇਸ ਕਰਕੇ ਪਿਆਰਿਆ ਪਾਣੀ ਦੀ ਤਰ੍ਹਾਂ ਇਹ ਸ਼ੁੱਧੀ ਇਹ ਅੰਦਰ ਨੂੰ ਨਿਰਮਲ ਕਰਦਾ। ਮੈਂ ਇੱਕ ਦਿਨ ਰਾਤ ਪ੍ਰੋਫੈਸਰ ਪੂਰਨ ਸਿੰਘ ਦੀ ਥੋੜੀ ਜਿਹੀ ਟਿਊਕ ਅਰਜ਼ ਕੀਤੀ ਸੀ। ਪੂਰਨ ਸਿੰਘ ਪਹਿਲਾਂ ਅੰਮ੍ਰਿਤਧਾਰੀ ਸੀ ਤੇ ਅੱਜ ਉਹ ਗੱਲ ਢੁਕਦੀ ਪਈ ਏ ਕਿ ਗੁਰੂ ਕਾ ਸਿੱਖ ਪਾਣੀ ਦੀ ਤਰ੍ਹਾਂ ਸ਼ੁੱਧ ਏ ਤੇ ਇਹਦੇ ਨੇੜੇ ਜਿਹੜਾ ਆਵੇ ਉਹਦੇ ਅੰਦਰ ਦੀ ਮੈਲ ਨੂੰ ਵੀ ਧੋ ਦਿੰਦਾ। ਗੁਰੂ ਨਾਨਕ ਸਾਹਿਬ ਤਾਂ ਸ੍ਰੀ ਰਾਗ ਵਿੱਚ ਇਹ ਬਚਨ ਕਰਦੇ ਨੇ ਪਿਆਰਿਆ ਜਿਹੜਾ ਵਾਕੀ ਸਿੱਖ ਸ਼ੁੱਧ ਬਣ ਚੁੱਕਾ ਉਹ ਕੇਸਰ ਦੀ ਤਰ੍ਹਾਂ ਪਵਿੱਤਰ ਹੀ, ਜਿਵੇਂ ਚੰਦਨ ਕੋਲੋਂ ਮਹਿਕ ਆਉਂਦੀ ਏ ਉਹਦੇ ਸਵਾਸਾਂ ਵਿੱਚੋਂ ਵੀ ਮਹਿਕ ਆਉਂਦੀ ਆ। ਯਾਦ ਰੱਖੀ ਤੂੰ ਅਥਾਸ ਤੀਰਥਾਂ ਦਾ ਇਸ਼ਨਾਨ ਕਰਨਾ ਪਰ ਉਸ ਜਪਣ ਵਾਲੇ ਦੇ ਨੇੜੇ ਇੱਕ ਖਿਣ ਬਹਿ ਜਾਏਗਾ ਤੇ ਉਹਦੇ ਸਵਾਸ ਵੀ ਤੇਰੇ ਅੰਦਰ ਨੂੰ ਸੁਗੰਧੀ ਨਾਲ ਭਰਪੂਰ ਕਰ ਦਿੰਦੇ। ਹਜ਼ੂਰ ਦਾ ਬਚਨ ਆਉਂਦਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਸ੍ਰੀ ਰਾਗ ਦਾ ਸ਼ਬਦ ਏ ਕੁੰਗੂ ਕੀ ਕਾਇਆ, ਉਹਦੀ ਕਾਇਆ ਕੇਸਰ ਵਰਗੀ ਪਵਿੱਤਰ ਹੀ। ਰਤਨਾ ਕੀ ਲਲਤਾ, ਲਲਤਾ ਦਾ ਅਰਥ ਹੁੰਦਾ ਜੀਭ, ਉਹਦੀ ਜੀਭ ਜਿਹੜੀ ਏ ਮਾਨੋ ਕੀਮਤੀ ਰਤਨਾ ਨਾਲ ਜੁੜੀ ਹੋਈ ਏ, ਰਤਨਾ ਤੋਂ ਵੱਧ ਉਹਦੀ ਜੇਬਾ ਕੀਮਤੀ ਏ ਕਿਉਂਕਿ ਉਹਦੇ ਵਿੱਚੋਂ ਨਾਮ ਪਿਆ ਨਿਕਲਦਾ। ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ ਉਹਦੇ ਸਵਾਸਾਂ ਵਿੱਚੋਂ ਚੰਦਨ ਨਾਲੋਂ ਕੀਮਤੀ ਮਹਿਕ ਨਿਕਲਦੀ ਏ। ਸਾਹਿਬ ਕਹਿੰਦੇ ਨੇ ਅਸੜ ਤੀਰਥ ਕਾ ਮੁੱਖ ਟਿੱਕਾ, ਉਹਦੇ ਮੁੱਖ ਤੇ ਜਿਹੜਾ ਟਿੱਕਾ ਲੱਗ ਗਿਆ ਅਠਾਂ ਤੀਰਥਾਂ ਦੇ ਇਸ਼ਨਾਨ ਦਾ ਉਹਨਾਂ ਮਹਾਤਮ ਨਹੀਂ ਜਿੰਨਾ ਗੁਰੂ ਗੁਰੂ ਜਪਣ ਵਾਲੇ ਦੇ ਕੋਲ ਬੈਠਣ ਦਾ ਮਹਾਤਮ। ਅਸੜ ਤੀਰਥ ਕਾ ਮੁੱਖ ਟਿੱਕਾ ਤਿਤ ਘੱਤ ਮਤ ਵਿਗਾਸ, ਤੇ ਮੈਂ ਅਰਜ਼ ਕੀਤੀ ਸੀ ਉਦਨ ਪ੍ਰੋਫੈਸਰ ਪੂਰਨ ਸਿੰਘ ਪਹਿਲਾਂ ਅੰਮ੍ਰਿਤਧਾਰੀ ਸੀ, ਜਪਾਨ ਗਿਆ, ਪਹਿਲਾਂ ਬੋਧੀ ਬਣ ਗਿਆ, ਉਦੋਂ ਬਾਅਦ ਫਿਰ ਸਵਾਮੀ ਰਾਮ ਦੇ ਪ੍ਰਭਾਵ ਹੇਠ ਆ ਇਹਨੇ ਆਪਣੇ ਕੇਸ਼ ਵੀ ਕਤਲ ਕਰਾਏ, ਭਗਵੇਂ ਵਸਤਰ ਪਾ ਲੈਣੇ ਤੇ ਵਿਚਾਰ ਇਹ ਹੀ ਚੱਲਦੀ ਪਈ ਏ ਪਾਣੀ ਤੂੰ ਨਿਰਮਲ ਕਰਨਾ ਹੈ। ਪਰ ਗੁਰੂ ਨਾਨਕ ਦੇ ਸਿੱਖ ਕੋਲ ਵੀ ਕੋਈ ਆਵੇ ਤੇ ਉਹ ਵੀ ਅੰਦਰ ਨੂੰ ਧੋ ਦਿੰਦੇ। ਕਹਿੰਦੇ ਨੇ ਇਹਨੇ ਤਨ ਤੇ ਭਗਵੇਂ ਵਸਤਰ ਪਾਏ ਤੇ ਸੰਨ 1911 ਦੇ ਨੇੜੇ ਨਾ ਸਿੱਖ ਐਜੂਕੇਸ਼ਨਲ ਕਾਨਫਰੰਸ ਸੀ, ਇਹਨੂੰ ਲਾਹੌਰ ਤੋਂ ਬੁਲਾਇਆ ਗਿਆ। ਬਗੜ ਬੜਾ ਤਕੜਾ ਇਹ ਸਿਆਣਾ ਵਿਦਵਾਨ ਸੀ, ਸਾਇੰਸ ਦੀ ਬੜੀ ਖੋਜ ਕੀਤੀ ਤੇ ਇਹਨੂੰ ਬੁਲਾਇਆ ਗਿਆ ਸੀ ਕਿ ਤੂੰ ਖੋਜ ਪੱਤਰ ਇਹ ਪੜ੍ਹਨਾ ਕਿ ਪੰਜਾਬ ਦੀ ਧਰਤੀ ਤੇ ਕਿਹੜੇ ਢੰਗ ਨਾਲ ਖੇਤੀ ਕੀਤੀ ਜਾਏ ਕਿ ਜ਼ਿਮੀਂਦਾਰਾਂ ਨੂੰ ਉਸ ਖੇਤੀ ਦਾ ਲਾਭ ਜ਼ਿਆਦਾ ਹੋਵੇ। ਤਾਂ ਗਿਆ ਪੂਰਨ ਸਿੰਘ ਸੈਮੀਨਾਰ ਦੇ ਸੈਸ਼ਨ ਤੋਂ ਪਹਿਲਾਂ ਨਾ ਤੂੰ ਇੱਕ ਕੰਮ ਕਰਨਾ, ਗੁਰੂ ਕੀ ਸੰਗਤ ਵਿੱਚ ਆਪਾਂ ਅਰਦਾਸ ਕਰਨੀ ਏ, ਅਰਦਾਸ ਤੋਂ ਬਾਅਦ ਸੈਮੀਨਾਰ ਆਰੰਭ ਹੋਣਾ। ਕਹਿੰਦੇ ਨੇ ਇਹਨੇ ਭਗਵੇਂ ਕੱਪੜੇ ਪਾਏ, ਸਿਰ ਤੇ ਰੁਮਾਲ ਰੱਖਿਆ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੁਣਿਆ ਕੀਰਤਨ, ਮੱਥਾ ਟੇਕਿਆ ਤੇ ਭਾਈ ਹੀਰਾ ਸਿੰਘ ਕੀਰਤਨ ਪਿਆ ਕਰੇ, ਪਤਾ ਨਹੀਂ ਉਹ ਗੁਰੂ ਨਾਨਕ ਦਾ ਪਿਆਰ ਅੰਦਰ ਵਾਲਾ ਜਾਗ ਪਿਆ। ਬੈਠਾ ਸੀ, ਕੀਰਤਨ ਸੁਣਿਆ ਤੇ ਜਦੋਂ ਭਾਈ ਸਾਹਿਬ ਦੀ ਸੁਰੀਲੀ ਆਵਾਜ਼ ਵਿੱਚ ਕੀਰਤਨ ਨੇ ਨੂੰ ਕੀਲਿਆ ਨਾ, ਇੱਕੋ ਦਿਨ ਕਹਿੰਦੇ ਨੇ ਦੇ ਸਿਰ ਤੋਂ ਪੈਰਾਂ ਤੱਕ ਰੋਮ ਰੋਮ ਵਿੱਚ ਚਰਨਾੜ ਛਿੜ ਗਈ ਤੇ ਅੱਖਾਂ ਵਿੱਚ ਨੀਰ ਦੀ ਝੜੀ ਲੱਗ ਗਈ ਤੇ ਜਿਹੜਾ ਕਾਗਜ਼ ਤੇ ਲੈਕਚਰ ਲੈ ਕੇ ਲਿਆ ਸੀ ਉਹ ਸਾਰੇ ਦਾ ਸਾਰਾ ਪੇਪਰ ਜਿਹੜਾ ਇਹਦੇ ਨੇਤਰਾਂ ਦੇ ਨੀਰ ਨਾਲ ਭਿੱਜ ਗਿਆ, ਸਾਈ ਜਿਹੜੀ ਉਹ ਮਿਟ ਗਈ। ਕਹਿੰਦੇ ਨੇ ਕਿ ਇਹਨੂੰ ਸਮਾਂ ਦਿੱਤਾ ਗਿਆ ਕਿ ਪੂਰਨ ਸਿੰਘ ਤੂੰ ਕੁਝ ਬੋਲ, ਤੇ ਕਹਿੰਦੇ ਨੇ ਜਦੋਂ ਸਟੇਜ ਤੇ ਚੜਿਆ ਨਾ ਬੋਲਣਾ ਸੀ ਇਹਨੇ ਖੇਤਾਂ ਬਾਰੇ ਬੀਜ ਬਾਰੇ, ਇੰਨਾ ਕੁ ਪ੍ਰੇਮ ਵਿੱਚ ਭਿੱਜ ਗਿਆ ਤੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਬਾਰੇ ਬੋਲਣ ਲੱਗਾ, ਪੂਰਾ ਇੱਕ ਘੰਟਾ ਬੋਲਦਾ ਰਿਹਾ ਤੇ ਨਾਲੇ ਰੋਈ ਜਾਏ ਨਾਲੇ ਬੋਲੀ ਜਾਏ ਤੇ ਇੱਕ ਗੱਲ ਕਹਿ ਦੇ ਸਿੱਖੋ, ਪਤਾ ਨੀ ਕਿੰਨੇ ਕੁ ਜਨਮ ਲੱਗ ਜਾਣ, ਮੈਨੂੰ ਗੁਰੂ ਸ਼ਾਇਦ ਨਾ ਬਖਸ਼ੇ, ਮੈਂ ਬੜੀ ਵੱਡੀ ਬੱਜਰ ਕੁਰੈਤ ਕੀਤੀ ਏ, ਇਹਨੇ ਤਾਂ ਮੈਨੂੰ ਆਪਣੀ ਗੋਦੀ ਵਿੱਚ ਲਿਆ ਸੀ ਪਰ ਮੈਂ ਇਹਦੀ ਗੋਦੀ ਨੂੰ ਛੱਡ ਕੇ ਦੂਰ ਨਿਕਲ ਗਿਆ, ਤੁਸੀਂ ਅਰਦਾਸ ਕਰੋ ਮੈਂ ਬਖਸ਼ਿਆ ਜਾਵਾਂ। ਕਹਿੰਦੇ ਨੇ ਜਦੋਂ ਇਹ ਲੈਕਚਰ ਕਰਕੇ ਬੈਠਾ ਹੁਣ ਪਾਣੀ ਦੀ ਤਰ੍ਹਾਂ ਸਿੱਖ ਇੱਕ ਕੰਮ ਪਿਆ ਕਰਦਾ, ਗੁਰਮੁਖ ਪਿਆਰੇ ਭਾਈ ਵੀਰ ਸਿੰਘ ਕੋਲ ਬੈਠੇ ਨੇ, ਇਹ ਥੱਲੇ ਬੈਠਾ ਤੇ ਭਾਈ ਵੀਰ ਸਿੰਘ ਨੇ ਉੱਠ ਕੇ ਨਾ ਪ੍ਰਬੰਧਕ ਇੱਕ ਨੇ ਇਹਦਾ ਹੱਥ
ਭਾਈ ਸਾਹਿਬ ਦੇ ਹੱਥ ਵਿਚ ਪਕੜਾਇਆ। ਕਹਿੰਦੇ ਨੇ ਜਦੋਂ ਭਾਈ ਸਾਹਿਬ ਨੇ ਇਹਦੇ ਹੱਥ ਨੂੰ ਘੁੱਟਿਆ ਤੇ ਆਪਣੀ ਛਾਤੀ ਨਾਲ ਲਾਇਆ ਤੇ ਇਸ ਤਰ੍ਹਾਂ ਇਹਦੀਆਂ ਭੂਮਾਂ ਨਿਕਲ ਗਈਆਂ ਜਿਵੇਂ ਮਾਨੋ ਕਈ ਸਾਲਾਂ ਦਾ ਮਾਂ ਤੋਂ ਵਿਛੜਿਆ ਹੋਇਆ ਪੁੱਤਰ ਮਿਲੇ ਤੇ ਛਾਤੀ ਨਾਲ ਲੱਗੇ ਉਹਦੀਆਂ ਭੂਮਾਂ ਨਿਕਲ ਜਾਂਦੀਆਂ ਨੇ। ਭਾਈ ਸਾਹਿਬ ਨੇ ਨਾ ਆਪਣੇ ਦੋਨਾਂ ਹੱਥਾਂ ਨਾਲ ਇਹਦੇ ਚਿਹਰੇ ਤੋਂ ਆਸੂਆਂ ਨੂੰ ਪੂੰਝਿਆ ਤੇ ਇਹਦੇ ਕੇਸਾਂ ਦੇ ਉੱਪਰ ਆਪਣੇ ਦੋਨੋਂ ਹੱਥ ਰੱਖ ਕੇ ਕਿਹਾ, ਪੁੱਤਰ ਗੁਰੂ ਨਾਨਕ ਦਾ ਘਰ ਬੜਾ ਵੱਡਾ ਈ, ਘਬਰਾ ਨਾ, ਜੇ ਅੱਜ ਵੀ ਪਰਤ ਕੇ ਆ ਗਿਆ ਤੇ ਦੇਖ ਗੁਰੂ ਨਾਨਕ ਦੀ ਸਿੱਖੀ ਆ, ਕੇਸ ਇੰਨੇ ਕੋਮਲ ਨੇ ਮੇਰੇ ਬੱਚਿਆ, ਅੱਜ ਤੋਂ ਬਾਅਦ ਕੇਸਾਂ ਉੱਪਰ ਕਦੀ ਕੈਂਚੀ ਚੱਲਣ ਨਾ ਦਈ। ਭਾਈ ਵੀਰ ਸਿੰਘ ਹੋਰਾਂ ਨੇ ਇੰਨੇ ਬਚਨ ਕਹਿ, ਹੁਣ ਪਾਣੀ ਜੇ ਤੂੰ ਮਹਿਲ ਧੋਨੇ ਤੇ ਗੁਰੂ ਨਾਨਕ ਦੇ ਸਿੱਖ ਵਿਚ ਇੱਕ ਲੱਛਣੀ ਉਹ ਵੀ ਅੰਦਰ ਦੀ ਮਹਿਲ ਧੋ ਦਿੰਦਾ। ਪੂਰਨ ਸਿੰਘ ਨੇ ਚਿਹਰਾ ਸਾਫ ਕੀਤਾ ਤੇ ਕਿਤਨੇ ਦਿਨ ਭਾਈ ਵੀਰ ਸਿੰਘ ਦੇ ਘਰ ਰਿਹਾ। ਭਾਈ ਸਾਹਿਬ ਨੇ ਆਪਣੇ ਕੋਲੋਂ ਦਸਤਾਰ ਦਿੱਤੀ ਸਜਾਨ ਨੂੰ, ਕਹਿੰਦਾ ਮੈਨੂੰ ਅੰਮ੍ਰਿਤ ਦੀ ਦਾਤ ਦਿਓਗੇ? ਤੇ ਭਾਈ ਸਾਹਿਬ ਨੇ ਇੱਕ ਗੱਲ ਕਹੀ, ਸਜਣਾ ਅਜੇ ਤੂੰ ਬਾਣੀ ਪੜ, ਨਾਮ ਜਪ, ਜਦੋਂ ਸਮਾਂ ਆਵੇਗਾ ਤੈਨੂੰ ਅੰਮ੍ਰਿਤ ਦੀ ਦਾਤ ਜ਼ਰੂਰ ਦਿੱਤੀ ਜਾਏਗੀ। ਪੂਰਨ ਸਿੰਘ ਵਾਪਸ ਚਲਾ ਗਿਆ, ਪਰਤ ਪਰਤ ਕੇ ਚਿੱਠੀਆਂ ਲਿਖਦਾ ਰਿਹਾ ਭਾਈ ਵੀਰ ਸਿੰਘ ਨੂੰ, ਤੁਸੀਂ ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ, ਮੈਂ ਹੁਣ ਜ਼ਿਆਦਾ ਸਮਾਂ ਨਹੀਂ ਰਹਿ ਸਕਦਾ ਅੰਮ੍ਰਿਤ ਤੋਂ ਬਿਨਾਂ। ਤੇ ਜਿਹੜੀ ਅਖੀਰ ਦੀ ਇਹਨੇ ਚਿੱਠੀ ਲਿਖੀ ਨਾ, ਉਹ ਲਿਖਤ ਪੜਨ ਦਾ ਮੌਕਾ ਮਿਲਿਆ, ਇਹਨੇ ਤਰਲੇ ਲੈ ਕੇ ਗੱਲ ਕਹੀ, ਕਹਿਣ ਲੱਗਾ ਹੇ ਬਾਬੁਲ, ਭਾਈ ਵੀਰ ਸਿੰਘ ਨੂੰ ਬਾਬੁਲ ਕਹਿ ਕੇ ਸੰਬੋਧਨ ਕੀਤਾ, ਕਹਿਣ ਲੱਗਾ ਬੇਟੀ ਸੋਈ ਸੋਈ ਝੱਟ ਜਾਗਦੀ, ਕਵਿਤਾ ਦੀਆਂ ਪੰਕਤੀਆਂ ਸਨ, ਬੇਟੀ ਸੋਈ ਸੋਈ ਝੱਟ ਜਾਗਦੀ, ਇਹਦਾ ਅਰਥ ਹੈ ਬਾਪੂ ਰਾਤ ਨੂੰ ਨੀਂਦ ਨਹੀਂ ਉਹ ਪੈਂਦੀ ਬਿਸਤਰੇ ਵਿੱਚ, ਮੈਨੂੰ ਅੰਦਰ ਨਹੀਂ ਉਹ ਟਿਕਣ ਦਿੰਦਾ, ਬੇਟੀ ਸੋਈ ਸੋਈ ਝੱਟ ਜਾਗਦੀ, ਆਪਣੇ ਬਾਬਲ ਪਾਸੋਂ ਕੁਛ ਮੰਗਦੀ, ਮੇਰਾ ਡਾਢਾ ਜਿਉੜਾ ਉਤਾਵਲਾ, ਮੇਰਾ ਕਾਜ ਰਚਾਈ ਬਾਬਲਾ। ਹੇ ਬਾਪੂ।

ਕਿੰਨੀ ਦੇਰ ਦਾ ਮਰ ਚੁੱਕਾ ਸਾਂ, ਗੁਰੂ ਨਾਨਕ ਦੇ ਚਰਨਾਂ ਵਿੱਚੋਂ ਵਿਛੜ ਕੇ ਮੇਰੇ ਅੰਦਰ ਚੱਲਣ ਵਾਲੇ ਸਵਾਸ ਹੁਣ ਮੇਰੇ ਨਹੀਂ, ਗੁਰਮੁਖ ਪਿਆਰੇ ਭਾਈ ਵੀਰ ਸਿੰਘ ਦੇ ਨੇ, ਜਿਨ੍ਹੇ ਮੇਰੇ ਅੰਦਰ ਨੂੰ ਧੋਤਾ। ਮੇਰੀਆਂ ਅੱਖਾਂ ਦੀ ਚਮਕ ਮੇਰੀ ਨਹੀਂ, ਉਸ ਗੁਰਮੁਖ ਦੀ ਏ। ਇੱਕ ਸਾਲ ਬਾਅਦ ਫਿਰ ਸਿੱਖ ਐਜੂਕੇਸ਼ਨਲ ਕਾਨਫਰੰਸ ਅੰਬਾਲੇ ਹੋਈ ਤੇ ਪ੍ਰੋਫੈਸਰ ਪੂਰਨ ਸਿੰਘ ਬੋਲਣ ਆਇਆ। ਪਹਿਲੇ ਸਾਲ ਆਇਆ ਸੀ, ਭਗਵੇਂ ਕੱਪੜੇ ਸਨ ਤੇ ਸਿਰ ਤੇ ਰੁਮਾਲ ਸੀ, ਨਾ ਸਿਰ ਤੇ ਕੇਸ ਸਨ ਨਾ ਦਾੜੇ ਦੇ ਕੇਸ ਸਨ। ਤੇ ਅੱਜ ਆਇਆ, ਇਹਦੇ ਸੀਸ ਤੇ ਚਿੱਟੀ ਦਸਤਾਰ ਏ, ਗਾਤਰੇ ਕਿਰਪਾਨ ਏ, ਦਾੜਾ ਪ੍ਰਕਾਸ਼ ਕੀਤਾ, ਅੱਖਾਂ ਵਿੱਚ ਚਮਕੇ ਤੇ ਬੋਲਣ ਆਇਆ ਜਾਪ ਸਾਹਿਬ ਦੇ ਉੱਤੇ, ਬੋਲਣ ਆਇਆ ਗੁਰੂ ਗੋਬਿੰਦ ਸਿੰਘ ਦੀ ਬਾਣੀ ਉੱਤੇ। ਤੇ ਜਦੋਂ ਸਟੇਜ ਤੇ ਚੜ ਕੇ ਇਹਨੇ ਫਤਿਹ ਬੁਲਾਈ, ਭਾਈ ਸਾਹਿਬ ਕੋਲ ਬੈਠੇ ਨੇ, ਪ੍ਰੇਮ ਨਾਲ ਭਿੱਜ ਕੇ ਬੋਲਣ ਲੱਗਾ ਤੇ ਕਿਸੇ ਥੱਲੇ ਬੈਠਿਓ ਆਵਾਜ਼ ਦੇ ਦਿੱਤੀ, ਉਹ ਸਵਾਮੀ ਪੂਰਨ ਤੇਰੇ ਅੰਦਰ ਤਬਦੀਲੀ ਕਿਵੇਂ ਆ ਗਈ? ਪਿਛਲੇ ਸਾਲ ਭਗਵੇਂ ਕੱਪੜੇ, ਸ਼ੀਸ਼ ਤੇ ਰੁਮਾਲ, ਅੱਜ ਤੇਰਾ ਦਾੜਾ ਪ੍ਰਕਾਸ਼, ਤੇਰੇ ਸ਼ੀਸ਼ ਤੇ ਦਸਤਾਰ, ਤੇਰੇ ਗਾਤਰੇ ਕਿਰਪਾਨ। ਉਹ ਸੱਜਣਾ ਇਹ ਕਿਵੇਂ ਤਬਦੀਲੀ ਆ ਗਈ? ਤੇ ਪੂਰਨ ਸਿੰਘ ਨੇ ਨਾ ਉਥੇ ਸੁਲਤਾਨ ਬਾਹੂ ਦੀ ਰੁਬਾਈ ਉੱਤੇ ਇੱਕ ਆਪਣੇ ਵੱਲੋਂ ਰੁਬਾਈ ਕਹਿ ਦਿੱਤੀ ਤੇ ਉਸ ਰੁਬਾਈ ਵਿੱਚ ਉਹਨੇ ਆਪਣੇ ਅੰਦਰ ਦਾ ਭੇਦ ਖੋਲ ਦਿੱਤਾ। ਮੈਂ ਅਰਜ਼ ਕਰ ਰਿਹਾ, ਪਾਣੀ ਤੂੰ ਨਿਰਮਲ ਏ, ਤੂੰ ਸ਼ੀਤਲ ਏ, ਤੂੰ ਸ਼ੁੱਧ ਏ, ਤੇ ਗੁਰੂ ਨਾਨਕ ਦਾ ਸਿੱਖ ਇੰਨਾ ਕੁ ਸ਼ੁੱਧੀ ਉਹਦੇ ਨੇੜੇ ਆਉਣ ਵਾਲਾ ਵੀ ਪਵਿੱਤਰ ਹੋ ਜਾਂਦਾ। ਜਦੋਂ ਥੱਲਿਓ ਪੁੱਛਿਆ ਪੂਰਨ ਸਿੰਘ ਤੇਰੇ ਅੰਦਰ ਤਬਦੀਲੀ ਕਿਉਂ, ਤੇ ਉਹਨੇ ਰੁਬਾਈ ਕਹੀ, ਕਹਿਣ ਲੱਗਾ ਵਾਹਿਗੁਰੂ ਚੰਬੇ ਦੀ ਬੂਟੀ ਮਨ ਮੇਰੇ ਵਿੱਚ ਗੁਰਮੁਖ ਲਾਈ ਹੂ। ਭਾਈ ਵੀਰ ਸਿੰਘ ਕੋਲ ਬੈਠੇ ਸਨ, ਕਹਿਣ ਲੱਗਾ ਵਾਹਿਗੁਰੂ ਚੰਬੇ ਦੀ ਬੂਟੀ ਮਨ ਮੇਰੇ ਵਿੱਚ ਗੁਰਮੁਖ ਲਾਈ ਹੂ। ਕਹਿਣ ਲੱਗਾ ਆਬੇ ਹਯਾਤ ਦਾ ਪਾਣੀ ਮਿਲਿਆ, ਦੇਖੋ ਹੁਣ ਉਹ ਬੂਟੀ ਕਿਵੇਂ ਫੈਲੀਏ, ਨਾਮ ਦੀ ਬੂਟੀ ਗੁਰਮੁਖ ਨੇ ਲਾਈ ਪ੍ਰੇਰ ਕੇ, ਤੇ ਪਾਣੀ ਕਾਹਦਾ ਮਿਲਿਆ, ਅੰਮ੍ਰਿਤ ਦਾ। ਆਬੇ ਹਯਾਤ ਦਾ ਪਾਣੀ ਮਿਲਿਆ, ਨਹਿਰ ਅਰਸ਼ ਤੋਂ ਆਈ ਹੂ, ਅੰਦਰ ਬੂਟੀ ਮੁਸ਼ਕ ਮਚਾਇਆ, ਜਦ ਫੁੱਲਣ ਤੇ ਆਈ ਹੂ। ਤੇ ਭਾਈ ਸਾਹਿਬ ਦੇ ਚਰਨ ਪਕੜ ਕੇ ਕਹਿੰਦਾ, ਦੁਨੀਆਂ ਦੇ ਲੋਕ ਜੁਗ ਜੁਗ ਜੀਵੇ, ਇਹ ਗੁਰਮੁਖ ਬਾਬਲ ਜਿਹਨੇ ਬੂਟੀ ਲਾਈ ਹੂ, ਇਹ ਬਾਬਲ ਜਿਉਂਦਾ ਰਹੇ ਜਿਹਨੇ ਮੇਰੇ ਅੰਦਰ ਨੂੰ ਧੋ ਦਿੱਤਾ। ਫਿਰ ਚਰਨ ਪਕੜੇ, ਚਰਨ ਭਾਈ ਸਾਹਿਬ ਦੇ ਧੋ ਦਿੱਤੇ ਨੀਰ ਦੇ ਨਾਲ। ਤੇ ਭਾਈ ਗੁਰਦਾਸ ਕਹਿੰਦਾ ਕਿ ਜੇ ਤੂੰ ਸਿੱਖੀ ਦਾ ਕੁਝ ਸਿੱਖਣਾ ਤੇ ਯਾਦ ਰੱਖੀ ਸਿੱਖ ਪਵਿੱਤਰ ਹੀ, ਉਹ ਸ਼ੁੱਧੀ, ਤੇ ਉਹਦੇ ਨੇੜੇ ਜਿਹੜਾ ਆ ਕੇ ਟੁੱਕਦਾ ਸਿੱਖ ਉਹਦੇ ਅੰਦਰ ਨੂੰ ਵੀ ਧੋ ਕੇ ਰੱਖ ਦਿੰਦਾ। ਭਾਈ ਸਾਹਿਬ ਕਹਿ ਰਹੇ ਨੇ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ, ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ, ਪਾਣੀ ਤੂੰ ਨਿਰਮਲ ਏ, ਸਿੱਖ ਵੀ ਨਿਰਮਲ ਏ, ਜੇ ਤੂੰ ਸ਼ੀਤਲ ਏ, ਸਿੱਖ ਵੀ ਸ਼ੀਤਲ ਏ, ਤੂੰ ਲੋਕਾਂ ਦੀ ਚਮੜੀ ਤੇ ਅੰਦਰ ਦੀ ਪਿਆਸ ਬੁਝਾਨਾ ਤੇ ਸਿੱਖ ਵੀ ਲੋਕਾਂ ਦੇ ਅੰਦਰ ਨੂੰ ਬਚਨ ਸੁਣਾ ਸੁਣਾ ਠੰਡ ਦਿੰਦਾ, ਜੇ ਤੂੰ ਸ਼ੁੱਧ ਏ, ਦੂਜਿਆਂ ਦੀ ਮੈਲ ਧੋਨਾ ਤੇ ਗੁਰੂ ਨਾਨਕ ਦਾ ਸਿੱਖ ਉਹ ਵੀ ਜੇ ਗੁਰੂ ਕਿਰਪਾ ਕਰੇ ਤਾਂ ਉਹਨਾਂ ਦੇ ਅੰਦਰ ਦੀ ਮੈਲ ਨੂੰ ਧੋ ਦਿੰਦਾ। ਹਜ਼ੂਰ ਦੀ ਬਾਣੀ ਵਿੱਚ ਇੱਕ ਪੰਕਤੀ ਆਉਂਦੀ ਏ, ਬਾਬਾ ਨਾਨਕ ਜੀ ਦੇ ਬਚਨ ਨੇ, ਕਮਾਈ ਵਾਲਾ ਸਿੱਖ ਹੋਵੇ ਨਾ, ਮੈਂ ਅਰਜ਼ ਕਰ ਰਿਹਾ ਕੇਵਲ ਸਿੱਖ ਤੇ, ਕਮਾਈ ਵਾਲਾ ਹੋਵੇ, ਤੁਸੀਂ ਕੁਛ ਨਾ ਕਹੋ, ਨਿੰਦਿਆ ਤਾਂ ਬੜੀ ਦੂਰ ਦੀ ਗੱਲ, ਨਿੰਦਿਆ ਨਾ ਕਰੋ। ਸਾਹਿਬ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਜਦੋਂ ਜਪਣ ਵਾਲਾ ਤੇਰੇ ਕੋਲ ਆ ਜਾਂਦਾ ਹੈ ਨਾ, ਤੂੰ ਮੰਨ ਲੈ ਪਾਪ ਕੀਤੇ ਨੇ, ਸਾਰੀ ਜ਼ਿੰਦਗੀ ਕੋਈ ਚੰਗਾ ਕੰਮ ਨਹੀਂ ਕੀਤਾ, ਤੇਰੇ ਇੱਕ ਇੱਕ ਕੰਮ ਦਾ ਲੇਖਾ ਹੋਣਾ। ਜਦੋਂ ਤੇਰੇ ਕੋਲ ਕਮਾਈ ਵਾਲਾ ਆ ਜਾਏ, ਤੂੰ ਕੇਵਲ ਇੱਕ ਵਾਰੀ ਉਹਨੂੰ ਗੁਰੂ ਕਾ ਸਿੱਖ ਜੀ ਕਹਿ ਕੇ ਬੁਲਾ ਲਈ, ਤੇਰੇ ਜੀ ਕਹਿਣ ਦੇ ਨਾਲ ਰੱਬ ਨੇ ਤੇਰੇ ਲੇਖੇ ਦੇ ਕਾਗਜ਼ ਪਾੜ ਦੇਣੇ। ਸਿੱਖ ਕਿੰਨਾ ਕੁ ਰੱਬ ਦੇ ਨੇੜੇ ਵੇ। ਹਜ਼ੂਰ ਦੀ ਬਾਣੀ ਵਿੱਚ ਬਚਨ ਹੁੰਦਾ, ਤੁਧ ਧਿਆਨ ਤਿੰਨ ਧਨ ਪੱਲੇ, ਜਿਹੜੇ ਤੈਨੂੰ ਧਿਆਉਂਦੇ ਨੇ ਉਹਨਾਂ ਕੋਲ ਨਾਮ ਦਾ ਧਨ ਏ, ਨਾਨਕ ਕਾ ਧਨ ਸੋਈ, ਕਹਿੰਦੇ ਨੇ ਮੇਰਾ ਵੀ ਉਹ ਧਨ ਏ ਜਿਹੜਾ ਸਿੱਖਾਂ ਦਾ ਨਾਮ ਧਨ ਏ। ਤੁਧ ਧਿਆਨ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹਿ ਉਹਨਾਂ ਕੋ, ਜੇ ਜਪਣ ਵਾਲੇ ਨੂੰ ਕੇਵਲ ਤੂੰ ਜੀ ਕਹਿਦੇ ਤਾਂ ਜਮ ਕੀ ਤਲਬ ਨਾ ਹੋਈ, ਤੈਨੂੰ ਕਦੀ ਜਮਦੂਤ ਤਲਬੇਗਾ ਨਾ। ਗੁਰੂ ਕਾ ਸਿੱਖ ਕਿੰਨਾ ਕੁ ਸ਼ੁੱਧੇ, ਇਹਦਾ ਮਤਲਬ ਉਹ ਜਮਾਂ ਦੀਆਂ ਫਾਈਆਂ ਤੋੜਨ ਦੀ ਸਮਰੱਥਾ ਰੱਖਦਾ। ਸਿੱਖ ਇੰਨਾ ਕੁ ਸ਼ੁੱਧੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸੰਤਨ ਮੌਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ, ਕਿਉਂ ਤੁਹਾਡੇ ਅੰਦਰ ਦਾ ਧੋਖਾ ਕਿਉਂ ਲੈ ਗਿਆ? ਕਹਿਣ ਲੱਗੇ ਇਸ ਕਰਕੇ ਧਰਮ ਰਾਏ ਦਰ ਕਾਗਜ਼ ਫਾੜ ਦਿੱਤੇ ਨੇ, ਸੰਤਨ ਮੌਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਾਟਿਓ,

पद आठ पहर गुण गावा, तेरी पनह खुदाए तू बख्शंदगी, शेख फरीद खैर दीजै बंदगी, कवन बदाई कह सको दे अंत गुनिता, कर कृपा मोहे नाम देखो नानक दर सरिता, कर कृपा मोहे नाम देखो नानक दर सरिता। परम सम्मान योग युग युग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुबाहे मान खोए बैठे गुरमुख प्यारे सत संगी जनों, अज धन गुरु ग्रंथ साहिब सच्चे पातशाह जी महाराज उन्हां दा प्रकाश दिवस आप जी मना रहे हो। अमृत गुरबाणी दा कीर्तन आप जी ने बड़ी भावना श्रद्धा नाल गुरमुखां तो श्रवण कीता है। आओ आप धन गुरु ग्रंथ साहिब जी दी अमृत गुरबाणी दी टेक लै के बैठे हो। सतगुरु जी दे पावन पवित्र इतिहास और गुरबाणी दा जो सिद्धांत है इस दी विचार आप संगत दे समक्ष अर्ज करनी है। एकाग्रता दी दात बख्शो। धन गुरु ग्रंथ साहिब सच्चे पातशाह आप ही सिर ते मेर भरिया हाथ रख के भावना नाल अपने पवित्र बचना दी विचार आप ही करा लवो। करो कृपालता गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी अमृत गुरबाणी विचों भाई साहिब जी खुरां कीर्तन की समाप्ति से जो अमृत बचना का कीर्तन सरवण कराया है, धन गुरु अमरदास महाराज हजूर के मुख तो उचारण की हुई अमृत बाणी राम कली राग अंदर आनंद साहब की एक पौड़ी का कीर्तन आपने श्रवण किया है। अक्सर ये पाठ आप जी अमृत वेले श्रवण भी करते हो, पर धन गुरु अमरदास जी ने कृपा करके इस पौड़ी विच तीन बचन कहे। पहला बचन ते किता ने कि आओ इकट्ठे हो के अपने सतगुरु जी दी पवित्र गुरबाणी नू गायन करिए। शब्द वरते है सच्ची बाणी नू, ते नाल कृपा कीती भी जदो कोई सच्ची बाणी नू गाएगा अपनी रचना दे नाल इस तो तुल इस तो उच्ची होर कोई बाणी नहीं, ते जदो भावना नाल इस गुरबाणी नू कोई गांदा है
ਤੇ ਗੁਰਬਾਣੀ ਸੁਣ ਨਾਲ ਗਾਉਣ ਨਾਲ ਉਹਦੇ ਕਿਰਦੇ ਨੂੰ ਅੰਮ੍ਰਿਤ ਦੀ ਦਾਤ ਮਿਲਦੀ। ਸ਼ਬਦ ਆਪਨੇ ਸਰਵਣ ਕੀਤਾ ਆਵਹ ਸਿੱਖ ਸਤ ਗੁਰੂ ਕੇ ਪਿਆਰਿਓ, ਕਿ ਆਓ ਪਿਆਰੇ ਗੁਰੂ ਕੇ ਸਿੱਖੋ ਇਕੱਠੇ ਹੋਈਏ, ਤੇ ਨਾਲ ਫਿਰ ਕਹਿਣ ਲੱਗੇ ਗਾਵੋ ਸੱਚੀ ਬਾਣੀ ਇਕੱਠੇ ਹੋ ਕੇ ਉਸ ਕਰਤੇ ਦੀ ਉਸ ਨਿਰੰਕਾਰ ਦੀ ਇਲਾਹੀ ਬਾਣੀ ਨੂੰ ਗਾਓ, ਸੱਚੀ ਬਾਣੀ ਨੂੰ ਗਾਓ। ਤੇ ਸ਼ਬਦ ਵਰਤਿਆ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਹੁਣ ਜਦੋਂ ਇੱਥੇ ਸ਼ਬਦ ਆ ਗਿਆ ਕਿ ਬਾਣੀਆਂ ਸਿਰ ਬਾਣੀ, ਬਾਣੀਆਂ ਬਹੁ ਵਚਨ ਸਾਰੀਆਂ ਬਾਣੀਆਂ ਵਿੱਚੋਂ ਸਿਰ ਦਾ ਅਰਥ ਸ੍ਰੇਸ਼ਟ ਸ਼੍ਰੋਮਣੀ, ਕਹਿਣ ਲੱਗੇ ਸਾਰੀਆਂ ਬਾਣੀਆਂ ਵਿੱਚੋਂ ਸ਼੍ਰੋਮਣੀ ਜੋ ਸ੍ਰੇਸ਼ਟ ਹੈ ਉਹ ਗੁਰੂ ਕੀ ਬਾਣੀ। ਬਾਣੀ ਦਾ ਆਖਰੀ ਅਰਥ ਵੈਸੇ ਹੁੰਦਾ ਹੈ ਆਵਾਜ਼। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ ਵੀ ਇੱਕ ਬਾਣੀ ਹੁੰਦੀ ਹੈ ਸੱਚੀ ਤੇ ਦੂਸਰੀ ਬਾਣੀ ਲਈ ਸ਼ਬਦ ਵਰਤੇ ਹੈ ਕੱਚੀ। ਤੇ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਇਹ ਦੋਨੋਂ ਪੌੜੀਆਂ ਇਕੱਠੀਆਂ ਰੱਖੀਆਂ, ਇੱਕ ਪਾਸੇ ਸੱਚੀ ਬਾਣੀ ਤੇ ਦੂਜੇ ਪਾਸੇ ਕੱਚੀ ਬਾਣੀ। ਸੱਚੀ ਬਾਣੀ ਜਦੋਂ ਕੋਈ ਸੁਣਦਾ ਉਹਦੇ ਹਿਰਦੇ ਨੂੰ ਅੰਮ੍ਰਿਤ ਦਾ ਰਸ ਮਿਲਦਾ, ਤੇ ਜਦੋਂ ਕੋਈ ਕੱਚੀ ਬਾਣੀ ਸੁਣਦਾ ਤੇ ਸੱਚ ਜਾਣੋ ਉਹਦਾ ਅੰਦਰ ਵੀ ਕੱਚਾ ਹੋ ਜਾਂਦਾ, ਤੇ ਕੱਚੇ ਬੋਲ ਸੁਣਦੇ ਨਾਲ ਉਹਦੇ ਅੰਦਰ ਨੂੰ ਵੀ ਕਦੀ ਰਸ ਨਹੀਂ ਆਉਂਦਾ। ਬਾਣੀ ਆਪਣਾ ਅਸਰ ਜ਼ਰੂਰ ਰੱਖਦੀ, ਕੱਚੀ ਹੋਵੇ ਉਹਨੇ ਆਪਣਾ ਅਸਰ ਕਰਨਾ, ਤੇ ਜੇ ਕਿਤੇ ਸੱਚੀ ਬਾਣੀ ਨਾਲ ਕੋਈ ਜੁੜੇ ਉਹਨੇ ਆਪਣਾ ਅਸਰ ਕਰਨਾ। ਤੇ ਹਕੀਕਤ ਇਹ ਵੇ ਕਿ ਜੋ ਵੀ ਸ਼ਬਦ ਅਸੀਂ ਆਪਣੀ ਜ਼ਬਾਨ ਤੋਂ ਕੋਈ ਵੀ ਬੋਲਨੇ, ਇੱਥੇ ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਨਹੀਂ ਸਮਝਣਾ, ਜੋ ਵੀ ਸ਼ਬਦ ਆਪਣੀ ਜ਼ਬਾਨ ਤੋਂ ਬੋਲਨੇ ਆ ਉਹ ਸ਼ਬਦ ਜਿਹੜਾ ਆਪਣੇ ਵਿੱਚ ਕੋਈ ਨਾ ਕੋਈ ਤਾਕਤ ਸਮੇਟ ਕੇ ਬੈਠਾ। ਕੋਈ ਸ਼ਬਦ ਐਸਾ ਨਹੀਂ ਜਿਹਦੇ ਵਿੱਚ ਤਾਕਤ ਨਹੀਂ, ਕੋਈ ਸ਼ਬਦ ਐਸਾ ਨਹੀਂ ਜਿਹਦੀ ਤਸੀਰ ਵੱਖਰੀ ਵੱਖਰੀ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਅਰਥ ਕਰਨੀ ਹੈ ਆਉਣਾ ਹਜ਼ੂਰ ਦੇ ਪ੍ਰਕਾਸ਼ ਵੱਲ। ਇੱਕ ਉਹ ਸ਼ਬਦ ਹੈ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹਨੂੰ ਬੋਲਣ ਦੇ ਨਾਲ ਆਦਮੀ ਦਾ ਆਪਣਾ ਤਨ ਤਾਂ ਦੁਖੀ ਹੁੰਦਾ ਹੀ ਹੁੰਦਾ, ਤੇ ਜਦੋਂ ਉਸ ਸ਼ਬਦ ਨੂੰ ਉਹਦੇ ਬੋਲ ਨੂੰ ਕੋਈ ਦੂਸਰਾ ਸੁਣ ਲੈ ਤੇ ਉਹਦੇ ਅੰਦਰ ਦੇ ਫਿੱਕਾਪਣ ਆ ਜਾਂਦਾ, ਉਹਦਾ ਅੰਦਰ ਵੀ ਦੁਖੀ ਹੁੰਦਾ। ਸ਼ਬਦ ਫਿੱਕਾ ਵੀ ਆਪਣੀ ਤਸੀਰ ਰੱਖਦਾ ਤੇ ਸ਼ਬਦ ਮਿੱਠਾ ਵੀ ਆਪਣੀ ਤਾਕਤ ਰੱਖਦਾ। ਮੈਂ ਪਿਛਲੇ ਦਿਨ ਇਹ ਕਰਜ ਕੀਤੀ ਹੈ ਕਿ ਦੋ ਸ਼ਬਦ ਨੇ, ਇੱਕ ਸੁਗੰਧੀ ਤੇ ਦੂਸਰੀ ਦੁਰਗੰਧੀ। ਸੁਗੰਧੀ ਉਹਦਾ ਆਪਣਾ ਸੁਭਾਗ ਹੈ ਤੇ ਦੁਰਗੰਧੀ ਦਾ ਆਪਣਾ ਸੁਭਾਗ ਹੈ। ਜਦੋਂ ਦੁਰਗੰਧ ਹੋਵੇ ਉਹ ਲੋਕਾਂ ਨੂੰ ਬਖੇਰਦੀ ਏ, ਉਹ ਲੋਕਾਂ ਦੇ ਇਕੱਠ ਨੂੰ ਆਪਣੇ ਤੋਂ ਦੂਰ ਭਜਾਉਂਦੀ ਏ, ਤੇ ਜਿੱਥੇ ਸੁਗੰਧੀ ਹੋਵੇ ਉਹ ਖਿੰਡਿਆਂ ਹੋਇਆਂ ਨੂੰ ਵੀ ਇਕੱਤਰ ਕਰਕੇ ਆਪਣੇ ਵੱਲ ਖਿੱਚ ਲੈਂਦੀ। ਤਸੀਰ ਦੋਨਾਂ ਦੀ ਵੱਖਰੀ ਵੱਖਰੀ। ਸ਼ਬਦ ਬਾਣੀ ਵੱਲ ਆਉਣਾ, ਜਿੱਥੇ ਸੁਗੰਧੀ ਹੈ ਉਹ ਵੀ ਫੈਲੇਗੀ ਤੇ ਦੁਰਗੰਧੀ ਵੀ ਫੈਲੇਗੀ। ਸੁਗੰਧੀ ਦਾ ਸੁਭਾਅ ਜਦੋਂ ਉਹ ਫੁੱਲ ਫੈਲਦੀ ਏ ਤੇ ਲੰਘਣ ਵਾਲਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਏ, ਆਪਣੇ ਵੱਲ ਖਿੱਚਦੀ ਏ, ਤੇ ਦੁਰਗੰਧੀ ਦਾ ਸੁਭਾਅ ਜਦੋਂ ਫੈਲਦੀ ਏ ਕੋਲ ਲੰਘਣ ਵਾਲਿਆਂ ਨੂੰ ਵੀ ਆਪਣੇ ਤੋਂ ਦੂਰ ਲੈ ਜਾਂਦੀ ਏ, ਉਹਦੇ ਨੇੜੇ ਕੋਈ ਟਿਕਦਾ ਨਹੀਂ। ਅਸਲ ਵਿੱਚ ਇਹ ਮਨੁੱਖ ਦੇ ਅੰਦਰ ਦੀ ਅਵਸਥਾ ਹੈ। ਇੱਕ ਗੁਰੂ ਕਾ ਸ਼ਬਦ ਅੰਮ੍ਰਿਤ ਵਰਗਾ ਮਿੱਠਾ ਹੈ ਜਿਹੜਾ ਲੰਘਣ ਵਾਲੇ ਨੂੰ ਕਿਤੇ ਇਕਾਗਰਤਾ ਨਾਲ ਸੁਣੇ ਤੇ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਤੇ ਇੱਕ ਗੁਰਮੁਖੋ ਦੁਨੀਆਂ ਦੇ ਉਹ ਫਿੱਕੇ ਬੋਲ ਨੇ ਕਿ ਜਿਹੜਾ ਆਪਣੀ ਜ਼ਬਾਨ ਤੋਂ ਬੋਲੇ ਤੇ ਫਿੱਕੇ ਬੋਲਾਂ ਨੂੰ ਸੁਣ ਕੇ ਲੋਕੀ ਉਹਦੇ ਤੋਂ ਦੂਰ ਚਲੇ ਜਾਂਦੇ। ਸੁਗੰਧੀ ਸਮੇਟਦੀ ਏ, ਇਕਾਗਰਤਾ ਦਿੰਦੀ ਏ, ਤੇ ਦੁਰਗੰਧੀ ਖਿੰਡਾਓ ਪੈਦਾ ਕਰਦੀ ਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਜਦੋਂ ਸੱਚੀ ਬਾਣੀ ਗਾਈ ਜਾਏ ਉਦੋਂ ਅੰਦਰ ਨੂੰ ਤਨ ਤੇ ਮਨ ਨੂੰ ਸੁੱਖ ਮਿਲਦਾ, ਤੇ ਜਦੋਂ ਕੋਈ ਆਪਣੀ ਜ਼ਬਾਨ ਨਾਲ ਫਿੱਕੇ ਬੋਲ ਬੋਲਦਾ, ਕੱਚੇ ਬੋਲ ਬੋਲਦਾ, ਫਿੱਕੇ ਬੋਲਣ ਦੇ ਨਾਲ ਤਨ ਤੇ ਮਨ ਦੋਨੋਂ ਫਿੱਕੇ ਹੋ ਜਾਂਦੇ। ਆਪ ਜੀ ਬਚਨ ਰੋਜ਼ ਪੜ੍ਹਦੇ ਹੋ ਕਿ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਹੁਣ ਬੋਲ ਤਾਂ ਉਹ ਵੀ ਨੇ, ਬਾਣੀ ਤਾਂ ਉਹ ਵੀ, ਸ਼ਬਦ ਉਹ ਵੀ ਨੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਕਦੀ ਕੋਈ ਫਿੱਕੇ ਬੋਲ ਬੋਲੇ ਉਹ ਤਨ ਤੇ ਵੀ ਅਸਰ ਕਰਦੇ ਨੇ, ਮਨ ਤੇ ਵੀ ਅਸਰ ਕਰਦੇ ਨੇ। ਤੇ ਗੁਰਮੁਖੋ ਜੇ ਫਿੱਕੇ ਬੋਲ ਤਨ ਤੇ ਮਨ ਨੂੰ ਪ੍ਰਭਾਵਿਤ ਕਰਦੇ ਨੇ
कभी एकाग्रता नाल गुरु के मिठे बोल सुन के देखी, वो भी तेरे तन ते मन नूं प्रभावित जरूर कर दे। जे दुर्गंधी अपना असर रख दिए कि सुगंधी विच नहीं, साहिब ने कृपा कीती नानक फिक्का बोलिया तन मन फिक्का होई। बाबे फरीद जी नूं पुछो, वो कहिंदे ने तेरे फिक्के शब्दां विच बड़ी ताकत ही, पर यह ताकत वह नहीं कि किसे दे अंदर नूं जोड़े। तेरे फिक्के शब्दों विच इन्नी कठोरता है कि किसे दे खिरदे नूं तोड़ के रख देंदी है। मैं अर्थ कर रहा जे कच्ची बाणी फिक्के बोल तोड़दे ने ते धन गुरु अर्जुन साहब दे बचन, गुरु नानक साहब दे बचन वो टुटे कोई खिरदियां नूं साईं दे चरणा भी जोड़ देंदे। बाबा फरीद साहब ने अमृत बचन कह कहन लगे, एक फिक्का ना गलाए कि कच्चा ना बोली, फिक्का ना बोली, फिक्का ते कच्चा बोलन दे नाल किसे दा अंदर टुट जाएगा। एक फिक्का ना गलाए सबना मैं सच्चा धनी, है आओ ना कही ठाए मान सब अमोल। तेरे शब्द बोलन दे नाल किसे दे खिरदे ने टुट जाने, ते एहो जे शब्द अपनी रचना तो बोली ना तो वचों दिओ। गुरु दे खिरदे विच बाणी कदों प्रगट होई, क्योंकि आपां च गुरु ग्रंथ साहिब दा प्रकाश दिवस मना रहे हैं। गुरबाणी है कि सतगुरु जी हर वेले भी गुरबाणी उचारण करते सन, केड़े केड़े मौकियां ते हजूर ने अमृत बाणी नूं उचारण कीता। जदों साईं दी याद भी जुड़दे ने ते कई बारी अर्थ कीती है, एक शब्द कहिंदे सन कीर्तन रोज करना, शब्द जो उचारे जाने वो रोज पढ़ने, पर जदों किते कोई शब्द किते बाणी आउणी ते एक बचन कहना मरदानिया, छेड़ रबाब नूं काई शिफ्त करिए खुदा दे दीदार दी। जां असी पढ़दे सुनने हां कि बाणी आई है, बाणी उदों आउंदी सी। देखो दो तीन तरीके सन बाणी दे प्रगट होण दे। गुरबाणी है कि गुरबाणी गुरु दे हिरदे दा प्रकाश है। गुरबाणी जदों नाम विच जुड़ के कोई नामी विच अभेद हो जांदा है ते उस नामी उस प्रभु दे चरणां विच जुड़ के जो अनुभव जो उन्होंने ज्ञान हासिल होया वो साडे लोकां दे भले लई साडे अखरां विच साडी जबान भी सानू दे गए कि जे तुसी भी अंदर दे आनंद नूं मानना है ते आ कुछ अपनी जिंदगी विच कमा लिया है। अर्थ कीती जे टुटा होया हिरदा फिक्का हिरदा बोले ते वो अंदर नूं दुखी करदा है, ते जेड़ा हिरदा निरंकार दे चरणां विच अभेद सी प्रभु दे चरणा विच लीन सी, ते जदों उस हिरदे विचों टिके विचों बोल निकल ते सदियां तक उन्हां बोलां नूं पढ़ के उन्हां बोलां नूं सुन के उन्हां बचनां नूं कमा के मनुख दी जिंदगी विच वी रस पैदा हो जांदा। बाणी किवें उचारण कीती जांदी सी, सिख विद्वानां ने गुरु ग्रंथ साहिब दी बाणी नूं पढ़ के कुछ इहदे संबंधी अपने नजरिए पेश कीते। गुरमुखो इह नहीं कि जो कह रहे हैं, बाकी दावा यह सी, एक ता बाणी उचारण उस वेले हुंदी सी कि जदों साईं दी याद भी जुड़े होना, अंदर मालक दे नाम की वरखा होनी ते उस नाम की बरसात विचों किते उस साईं दी कृपा विचों जेड़े साईं दे सिफत दे बोल निकलने, खजूर ने उस साईं नूं मुखातब करके बचन कहने, इकल्ले साईं दी सिफत करनी उदों भी बाणी आउंदी सी, बाणी विच अर्थ करनी। दूसरा जदों किसी सिख ने जिज्ञासू ने आना, उन्हें आके सवाल करना, अपने अंदर दे शंके जाहर करने, ते सतगुरु ने उहदे शंकियां नूं दूर कर ली साईं दी बाणी उचारण करनी, दूसरा तरीका सी। तीजा सी कि किसी नाल गोष्ट होनी अनमत वाले नाल, ते हजूर ने उहदे अंदर दे भरम नूं दूर कर ली बाणी उचारण करनी। चौथा तरीका सी कि जदों किते मन लो कोई अपने जीवन तो गिर चुका है उन्हूं सुधारन दे लई अमृत बचन उचारण करने, कदी जिज्ञासु भावना वालियां नूं संबोधन कर ली अपनी एकांत विच मालक दे चरणां भी जुड़ के जदों बाणी उचारण करनी, ते शब्द उचारे कि तू दरियाओ दाना दीना मैं मछली कैसे अंत लहां। तवज्जो दिओ, सिर्फ एक एक दो दो प्रमाण दे के अगे तुरना, जदों केवल साईं दे रंग विच रते होना ते ए शब्द वरतने कि हे मेरे मालक जी
मैं बनजारन राम की तेरा नाम वखर व्यापार जियो। कभी साईं दे चरना भी जुड़ के बेनती करनी ते ए शब्द उच्चारण हो जाना के हम मैले तुम उजल करते, हम निर्गुण तू दाता। कभी शुक्र भाव भी जुड़ना ते ए शब्द उच्चारण कर देने, मैं कीता ना जाता हराम खोर, खो क्या मुँह देसा दुष्ट चोर। नानक नीच कहे विचार, तानक रूप रहा करतार। कभी जिज्ञासु ने आना ते ओनू संबोधन करके ए शब्द कहने के जे साईं नू पाना चाहने ते गुरु के सिखा इत मार्ग चलने पाई अड़े। देखो कोई जिज्ञासु आए उन्हें पूछे ते की बाणी आई नहीं इत मार्ग चलने पाई अड़े। गुर कहे तो कार कमाए जियो, त्यागे मन की मतली वे सारा है दूजा भाव जियो। क्यों पावे हर दरसावड़ा न लगे तत्ती भाव जियो, जदो आउन वाले समय नु तकना। देखो तन गुरु ग्रंथ साहिब दी बाणी पढ़ने वाले आप बैठे हो, सम्राट गुरु है, अजे बाबर ने चढ़ के आना है, कई साल लगने ने ते मेरे तन गुरु नानक साहिब ने भाई लालो दी कखा दी कुली विच बह के कुछ समा पहले ही एक शब्द कह देने। उस वेले नाल एक बचन कहना के लालो इनू ए ना समझी के जो मैं कह रहा किसी जादूगर दी खेल, कैसे कमाल दे बचन चुने। ए ना समझी के शायद मैं कोई रिति सिद्धि नाल तेनू आने वाले समय बारे दस रहा। किन्ने लालो जो कुछ मेरा खसम मेनू कह रहे, खसम अपनी कोई दावा नहीं, वो जो खसम कह रहा है मैं तेनू वो सुनान लगा। ते एक वरी नहीं एक शब्द विच सात वरी भाई लालो नू संबोधन करके बचन कहे। आने वाले समय बारे जो भविखत बचन कहे हजूर की बाणी विचो पढ़ने, जैसी मैं आवे खत्म की बाणी तैसड़ा करी ज्ञान वे लालो। पाप की जंज लै काबलू ताया, जोरी मंगे दान वे लालो। शर्म धर्म दो सप खलोए, कूड़ फिर प्रधान वे लालो। शब्द वरते ते देखो आने वाले समय बारे क्या आमन अठत्र है जान सतानवे, होर भी उच्ची मर्द का चेला। सच की बाणी नानक आख है, सच सुनाए थी सच की बेला। एदा मतलब आने वाले समय बारे भी क्या, ते जदो किते कोई अन मत वाले मिले मेरे साहब ने उदो भी बाणी उच्चारण की। सामने विद्वान बैठे ओनू ज्ञान बहुत है, चार वेदा का ज्ञात है। जदो पढ़ दे, जदो कथा कर दे, जदो प्रमाण देंदे, जदो लोग सुनते ने ते दंग रहिंदे ने, पर जदो ओदे अंदर दी अवस्था नू देखदे ने ते हजूर ओनू देख के किन्ने मुख ते पढ़ता टीका सहित बाणी ओ भी उच्चारण कीती। हिरदा राम नहीं पूर्ण रहत, वेद पढ़ा पर लोक दृढ़ावे, अपना कहया आप ना कमावे। साहिब जदो किते जुल्म नू तकदे ने के चार चपेरे जुल्म की खनेरी चुलीए, ते देखो बाणी केवल ए नहीं के जे साईं नू मुखातब करके कहे के मेरे दाता जी तेरे रंग विच मैं रतिया वा, ते सच की बाणी बालन वाला बाबा ओने बिलकुल जबान लुकाई नहीं। जे सामने किते देख दे पहने जुल्म की खनेरी चुली, ते बाबे ने सच की बाणी बोल के क्या राजे शी मुकदम कुत्ते जाए जगायन बैठे सुते। चाकर नांदा पायन काओ, रात पेट कुत्यो चक जाओ। जदो अपने समाज नु देखिया के स्त्री ओदा असली गहना शर्म ते हया है, ते देखिया शर्म हया कोई नहीं, ते शब्द वरते रन्ना कोईया बोधिया। पुरुष होए सहयाद, सील संयम सोच पनी, खाना खाज आहाज शर्म गया कर अपने, पत उठ चली नान। वक् वक् शब्द ने, वैसे प्रकरण बहुत वड्डा है गुरु ग्रंथ साहिब दी बाणी दा। मैं अपने विषय वल आवां, गुरमुखो एक सच्ची बाणी, एक कच्ची बाणी ते फिक्की बाणी। सच्ची बाणी उस खिरदे विचो उपजदी है जो सच नाल ओत पोत है, ते कच्ची बाणी उस मुख विचो निकलदी है जिदे अंदर सच नहीं दावे सच दे करदा। हजूर ने दोनों पौड़ियां सामने रखियां, मैं कुदरती तौर पे आधार ओही पौड़ी बनाया जो कीर्तन सुनिया। कहन लगे आवो सिख सत गुरु के प्यारो, गावो सच्ची बाणी, बाणी ता गावो गुरु केरी, बाणिया सिर बाणी। कहने गाओ गुरु की बाणी नू, ज
ਜਦੋਂ ਗਾਓਗੇ ਤੁਹਾਡੇ ਖਿਰਦੇ ਨੂੰ ਠੰਡ ਪਏਗੀ। ਕਿਉਂ? ਕਿਉਂਕਿ ਫਿੱਕੇ ਬੋਲ ਨਹੀਂ, ਇਹ ਮਿੱਠ ਬੋਲੜੇ ਸੱਜਣ ਦੇ ਮੁੱਖ ਵਿੱਚੋਂ ਨਿਕਲੇ ਮਿੱਠੇ ਬੋਲ ਨੇ। ਜਿਹਨੇ ਕਦੀ ਆਪਣੀ ਜ਼ਿੰਦਗੀ ਵਿੱਚ ਕੌੜਾ ਬੋਲਿਆ ਹੀ ਨਹੀਂ, ਜਿਹਨੂੰ ਕੌੜਾ ਬੋਲਣਾ ਆਉਂਦਾ ਹੀ ਨਹੀਂ, ਇੰਨੀ ਮਿੱਠੀ ਬਾਣੀ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦੋ ਤਰੀਕੇ ਨੇ, ਇੱਕ ਇਹ ਤਰੀਕਾ ਦਰਸ਼ਨ ਕਰਨ ਦਾ, ਦਰਸ਼ਨ ਨਾਲ ਵੀ ਬਾਣੀ ਅੰਦਰ ਜਾਂਦੀ ਹੈ। ਦੂਜਾ ਤਰੀਕਾ ਹੈ ਕਿ ਬਾਣੀ ਅੰਦਰੋਂ ਸਪਰਸ਼ ਕਰ ਜਾਏ, ਤੇ ਅਸਲੀ ਤਰੀਕਾ ਵੈਸੇ ਦਰਸ਼ਨ ਦਾ। ਹੁਣ ਦਰਸ਼ਨ ਦੇ ਤਰੀਕੇ ਇਹ ਨਹੀਂ, ਆਪਾਂ ਆਉਂਦੇ ਹਾਂ ਕਿ ਰੁਮਾਲਾ ਸਾਹਿਬ ਚੁੱਕਿਆ, ਦਰਸ਼ਨ ਕੀਤੇ, ਗੁਰੂ ਕੇ ਦੀਦਾਰ ਹੋ ਗਏ ਨੇ। ਗੁਰਮੁਖੋ ਅਸਲੀ ਦਰਸ਼ਨ ਉਹ ਨਹੀਂ ਕਿ ਜਦੋਂ ਅੱਖਾਂ ਨਾਲ ਗੁਰੂ ਕੀ ਬਾਣੀ ਨੂੰ ਤੱਕਿਆ ਜਾਏ। ਕਈ ਵਾਰੀ ਅਸੀਂ ਜ਼ਬਾਨ ਨਾਲ ਬੋਲਦੇ ਨਹੀਂ, ਇੰਨੇ ਅਭਿਆਸੀ ਗੁਰੂ ਕੇ ਸਿੱਖ ਮਿਲਦੇ ਨੇ ਬਾਣੀ ਪੜ੍ਹਨ ਵਾਲੇ, ਉਹਨਾਂ ਦੇ ਨੇਤਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵੱਲ ਹੁੰਦੇ ਨੇ, ਪਰ ਹਿਰਦੇ ਨੂੰ ਅੱਖਾਂ ਰਾਹੀਂ ਗੁਰੂ ਦਾ ਸ਼ਬਦ ਸਪਰਸ਼ ਕਰੀ ਜਾਂਦਾ। ਬੋਲਦੇ ਨਹੀਂ, ਬਾਣੀ ਦੇ ਸਪਰਸ਼ ਕਰਨ ਦਾ ਤਰੀਕਾ ਕੇਵਲ ਜ਼ਬਾਨ ਨਾਲ ਬੋਲਣਾ ਨਹੀਂ, ਅੱਖਾਂ ਨਾਲ ਦੇਖ ਕੇ, ਹਿਰਦਾ ਟਿਕ ਕੇ ਜਦੋਂ ਬਾਣੀ ਦੇ ਦਰਸ਼ਨ ਕਰਦਾ ਤੇ ਬਾਣੀ ਅੱਖਾਂ ਰਾਹੀਂ ਵੀ ਅੰਦਰ ਸਪਰਸ਼ ਕਰਦੀ। ਦੂਸਰਾ ਤਰੀਕਾ ਕਿ ਜਦੋਂ ਰਸਨਾ ਨਾਲ ਬੋਲਨੇ ਆ, ਬਾਣੀ ਸਾਹਮਣੇ ਸਿਰਫ ਕੰਠੇ ਜ਼ਬਾਨ ਨਾਲ ਬੋਲਨੇ ਆ, ਅੱਖਾਂ ਨਹੀਂ ਦੇਖਦੀਆਂ ਤਾਂ ਵੀ ਸਪਰਸ਼ ਕਰਦੀਏ। ਤੇ ਤੀਜਾ ਤਰੀਕਾ ਹੈ ਜਦੋਂ ਅੱਖਾਂ ਨਾਲ ਦੇਖੀਏ ਨਾ, ਰਸਨਾ ਨਾਲ ਬੋਲੀਏ ਨਾ, ਤੇ ਕੰਨਾਂ ਨਾਲ ਬੋਲੇ ਕੋਈ ਸ਼ਬਦ ਜਿਹੜੇ ਨੇ, ਸੁਣੇ ਹੋਏ ਸ਼ਬਦ, ਉਹ ਵੀ ਅੰਦਰ ਨੂੰ ਸਪਰਸ਼ ਕਰਦੇ। ਦੁਨਿਆਵੀ ਤੌਰ ਤੇ ਵੀ ਇਹ ਤਿੰਨ ਤਰੀਕੇ ਨੇ। ਕੋਈ ਤੁਸੀਂ ਕਿਤਾਬ ਪੜ੍ਹੋ, ਭਾਵੇਂ ਉਹਨੂੰ ਜ਼ਬਾਨ ਨਾਲ ਨਾ ਬੋਲੋ, ਅੱਖਾਂ ਨਾਲ ਦੇਖੀ ਜਾਓ ਇੱਕ ਇੱਕ ਅਲਫਾਜ਼ ਨੂੰ, ਇੱਕ ਇੱਕ ਸ਼ਬਦ ਨੂੰ, ਤੇ ਜਦੋਂ ਇੱਕ ਚੈਪਟਰ ਪੂਰਾ ਕਰਾਂਗੇ, ਬੋਲੇ ਨਹੀਂ ਪਰ ਅੱਖਾਂ ਨਾਲ ਦੇਖਣ ਤੋਂ ਬਾਅਦ ਇੰਨਾ ਕੁ ਹਿਰਦੇ ਨੂੰ ਸਪਰਸ਼ ਕੀਤਾ। ਜੇ ਕਿਤੇ ਉਹ ਭਾਵੁਕਤਾ ਨੇ ਲਿਖਿਆ, ਇੱਕ ਪੰਨਾ ਪੜ੍ਹ ਕੇ ਅੱਖਾਂ ਵਿੱਚ ਪਾਣੀ ਆ ਜਾਏਗਾ। ਜੇ ਕਿਤੇ ਉਹ ਕਾਮਤੁਰ ਹੋਏ ਇਨਸਾਨ ਨੇ ਕਿਤੇ ਦੁਨੀਆਂ ਦੇ ਵਕਾਰਾਂ ਦੇ ਸ਼ਬਦ ਵਰਤੇ ਨੇ, ਅੱਖਾਂ ਨਾਲ ਪੜ੍ਹ ਕੇ ਇੰਨੇ ਕੁ ਸਪਰਸ਼ ਕਰਨਗੇ ਕਿ ਇੱਕੋ ਦਮ ਸਰੀਰ ਅੰਦਰ ਕਾਮ ਵਾਸ਼ਨਾ ਭੜਕ ਸਕਦੀ। ਜੇ ਕਿਤੇ ਜ਼ੁਲਮ ਹੁੰਦਾ ਤੱਕ ਕੇ ਸ਼ਬਦ ਪੜਾਂਗੇ ਤੇ ਉਹਨਾਂ ਨੂੰ ਅੱਖਾਂ ਨਾਲ ਪੜੀਏ ਤੇ ਸਰੀਰ ਇੱਕੋ ਦਮ ਗੁੱਸੇ ਵਿੱਚ ਆਏਗਾ। ਗੁਰਮੁਖੋ ਇਹ ਤਰੀਕੇ ਨੇ ਅੰਦਰ ਬਾਣੀ ਨੂੰ ਸਪਰਸ਼ ਕਰਨ ਦੇ। ਦੁਨਿਆਵੀ ਬਾਣੀ ਵੀ ਅੱਖਾਂ ਨਾਲ ਅੰਦਰ ਸਪਰਸ਼ ਕਰ ਦੀਏ, ਤੇ ਜਦੋਂ ਕੋਈ ਭਾਵਨਾ ਨਾਲ ਜੁੜ ਕੇ ਜ਼ਬਾਨ ਨਾਲ ਨਹੀਂ ਬੋਲਦਾ, ਅੱਖਾਂ ਨੂੰ ਸ਼ਬਦਾਂ ਨੂੰ ਪੜਦੇ ਤੇ ਉਹ ਵੀ ਸ਼ਬਦ ਅੰਦਰ ਅਸਰ ਕਰਦੇ ਨੇ। ਦੂਸਰਾ ਤਰੀਕਾ ਬੋਲ ਕੇ, ਤੀਸਰਾ ਤਰੀਕਾ ਕੰਨਾਂ ਨਾਲ ਸੁਣ ਕੇ, ਤੇ ਮੇਰੇ ਸਾਹਿਬ ਨੇ ਤਿੰਨਾਂ ਦਾ ਜ਼ਿਕਰ ਕੀਤਾ, ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਦੇਖਣਾ, ਸਰਵਣੀ ਸੁਣਨਾ ਗੁਰ ਨਾਉ। ਇਹ ਸਪਰਸ਼ ਅੰਦਰ ਬਾਣੀ ਕਰ ਦੇਖੋ, ਜੇ ਕੋਈ ਫਿੱਕਾ

ਬੋਲ ਬੋਲਦਾ ਹੈ ਉਹਦੇ ਪੜੇ ਸੁਣੇ ਨੂੰ ਅੰਦਰ ਖਿਡਾਉਂਦਾ ਹੈ, ਤੇ ਜਦੋਂ ਬਾਣੀ ਅੰਦਰ ਜਾਏ ਫਿਰ ਗੁਰੂ ਅਰਜਨ ਸਾਹਿਬ ਨੇ ਕਿਹਾ, ਕਹਿਣ ਲੱਗੇ ਉਹਨੇ ਪ੍ਰਮਾਣ ਦਿੱਤਾ, ਕਹਿਣ ਲੱਗੇ ਦਰਸ਼ਨ ਪਰਸਨ ਸਰਸਨ ਹਰਸਨ, ਦਰਸ਼ਨ ਤੇ ਪਰਸਨ ਇਹ ਦੋ ਸਾਧਨਾ ਵਾਲੇ ਸ਼ਬਦ ਨੇ। ਦਰਸ਼ਨ ਕਰਨਾ ਤੇ ਉਸ ਬਾਣੀ ਨੂੰ ਦਰਸ਼ਨ ਤੋਂ ਬਾਅਦ ਹਿਰਦੇ ਵਿੱਚ ਸਪਰਸ਼ ਕਰ ਜਾਏ, ਹਿਰਦੇ ਨੂੰ ਛੂ ਜਾਏ। ਹੁਣ ਜੇ ਆਪਾਂ ਬਾਣੀ ਦੇ ਦਰਸ਼ਨ ਤਾਂ ਕੀਤੇ, ਪਾਠ ਵੀ ਕਰ ਲਿਆ, ਨਿਤਨੇਮ ਵੀ ਬੜੀ ਵਾਰੀ ਕੀਤਾ, ਹਿਰਦੇ ਨੂੰ ਸਪਰਸ਼ ਨਾ ਕੀਤਾ ਤੇ ਉਹਨੇ ਉਹ ਰਹਿਮਤ ਨਹੀਂ ਹੋਣੀ। ਇਕਾਗਰਤਾ ਨਾਲ ਜਦੋਂ ਹਿਰਦੇ ਨੂੰ ਸ਼ਬਦ ਵਿੰਨੇ ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਉਦੋਂ ਤਬਦੀਲੀ ਆਉਂਦੀ ਏ। ਦੋ ਸ਼ਬਦ ਚੇਤੇ ਰੱਖੀ, ਸਾਧਨਾ ਦੇ ਦਰਸ਼ਨ ਪਰਸਨ, ਤੇ ਉਹਨਾਂ ਨਾਲ ਤਬਦੀਲੀ ਕੀ ਹੁੰਦੀ ਹੈ, ਸਰਸਨ ਹਰਸਨ, ਅੰਦਰ ਖੇੜਾ ਅੰਦਰ ਆਨੰਦ ਆ ਜਾਂਦਾ। ਗੁਰੂ ਅਮਰਦਾਸ ਜੀ ਨੇ ਕਿਹਾ, ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਦਾਤਾ ਗਾਉਂਦੇ ਸਾਰੇ ਨੇ, ਪੜ੍ਹਦੇ ਸਾਰੇ ਨੇ, ਕੀ ਕਾਰਨ ਕਿ ਸਾਰਿਆਂ ਦੇ ਹਿਰਦੇ ਨੂੰ ਸਪਰਸ਼ ਨਹੀਂ ਕਰਦੀ? ਕਹਿਣ ਲੱਗੇ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਜਿਹਦੇ ਹਿਰਦੇ ਵਿੱਚ ਸਮਾ ਜਾਏ ਉਹਦੀ ਅਗਲੀ ਅਵਸਥਾ, ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਜਿਹੜੇ ਤੁਹਾਡੇ ਅੰਦਰ ਨੂੰ ਅੰਮ੍ਰਿਤ ਦਾ ਰਸ ਦੇ, ਤੁਹਾਡੇ ਅੰਦਰ ਟਿਕਾ ਦੇ, ਕਹਿੰਦੇ ਨੇ ਇਸ ਬਾਣੀ ਨੂੰ ਗਾਈ। ਤੇ ਜਦੋਂ ਪੁੱਛਿਆ, ਮਹਾਰਾਜ ਜਿਹੜੇ ਫਿੱਕੇ ਬੋਲ ਨੇ, ਕਹਿੰਦੇ ਨੇ ਸਿੱਖਾਂ ਦੇਖੀ ਆਪਣੀ ਜ਼ਿੰਦਗੀ ਵਿੱਚ ਬਾਣੀ ਤੋਂ ਵੱਧ ਕਿਸੇ ਨੂੰ ਹਿਰਦੇ ਵਿੱਚ ਥਾਂ ਨਾ ਦੇ, ਮਹਾਰਾਜ ਕੀ ਦੂਜੇ ਸ਼ਬਦ ਨਹੀਂ ਇੱਥੇ ਰੱਖਦੇ? ਕਹਿਣ ਲੱਗੇ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ, ਹੋਰ ਕੱਚੀ ਬਾਣੀ। ਮਹਾਰਾਜ ਕਿਉਂ ਕੱਚੀ ਏ? ਕਹਿਣ ਲੱਗੇ, ਇਹਨੂੰ ਕਹਿਣ ਵਾਲੇ ਕੱਚੇ ਨੇ। ਮਹਾਰਾਜ ਕਹਿਣ ਵਾਲੇ ਕੱਚੇ ਕਿਵੇਂ? ਹੁਣ ਇਹਦਾ ਅਰਥ ਇਹ ਵੇ ਕਿ ਉਹਨਾਂ ਦੇ ਆਪਣੇ ਹਿਰਦੇ ਵਿੱਚ ਸੱਚ ਨਹੀਂ, ਆਪ ਝੂਠ ਨਾਲ ਜੁੜੇ ਨੇ। ਤੇ ਭਾਵੇਂ ਉਹ ਕਵਿਤਾ ਜਿੱਡੀ ਮਰਜ਼ੀ ਵੱਡੀ ਕਹਿ ਦੇ, ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਬੜੇ ਪਖੰਡੀਆਂ ਨੇ ਬਣਾਏ, ਕਿ ਉਹ ਕੱਚੀ ਬਾਣੀ ਅੱਜ ਤੀਕਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮੁਕਾਬਲਾ ਕਰ ਸਕੀਏ? ਸਵਾਲ ਹੀ ਨਹੀਂ ਪੈਦਾ ਹੁੰਦਾ। ਜਿਹੜੇ ਆਪਣੇ ਅੰਦਰੋਂ ਥਿੜਕੇ ਨੇ, ਕਾਮੀ ਨੇ, ਵਿਸ਼ਈ ਨੇ, ਰੱਜ ਕੇ ਵਕਾਰ ਭੋਗਦੇ ਨੇ, ਜਿੰਨੇ ਮਰਜ਼ੀ ਨਕਲ ਮਾਲ ਕੇ ਅੱਖਰ ਲਿਖੀ ਜਾਣ, ਉਹਨਾਂ ਦੇ ਅੱਖਰ ਕਿਸੇ ਦੇ ਹਿਰਦੇ ਨੂੰ ਰੱਬ ਨਾਲ ਨਹੀਂ ਜੋੜਨਗੇ। ਤੇ ਸੱਚ ਜਾਣੋ, ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਤਾਂ ਹੋਇਆ ਜਿੱਦਣ ਗੁਰੂ ਦੇ ਕੰਨਾਂ ਵਿੱਚ ਕੱਚੇ ਦੀ ਬਾਣੀ ਦੀ ਆਵਾਜ਼ ਪਈ ਸੀ। ਆਓ ਪ੍ਰਕਾਸ਼ ਦਿਵਸ ਵੱਲ ਆਉਣਾ, ਕੱਚੇ ਦੇ ਸ਼ਬਦ ਕੰਨਾਂ ਵਿੱਚ ਪਏ ਤੇ ਉਹਦੇ ਵਿੱਚ ਇੱਕ ਸੋਚ ਪੂਰੀ ਕਿ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਬਾਣੀ ਨੂੰ ਵੱਖ ਕਰ ਦੇਣਾ ਚਾਹੀਦਾ। ਇੱਕ ਸ਼ਬਦ ਸੀ ਕਹਿੰਦੇ ਆ ਬੀੜ। ਦੇਖੋ ਅੱਜ ਵੀ ਅਸੀਂ ਸ਼ਬਦ ਵਰਤਨੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ, ਜਾਂ ਕਹਿੰਦੇ ਆ ਬੀੜ ਦੀ ਸੰਪਾਦਨਾ। ਬੀੜ ਦੇ ਅਖਰੀ ਅਰਥ ਕੀ ਨੇ? ਬੜੇ ਸੋਹਣੇ ਅਰਥ ਕੀਤੇ ਨੇ ਡਾਕਟਰ ਰਤਨ ਸਿੰਘ ਜੱਗੀ ਨੇ। ਬੀੜ ਦਾ ਅਰਥ ਹੁੰਦਾ ਹੈ ਬੰਨਣਾ, ਬੀੜ ਦਾ ਅਰਥ ਹੁੰਦਾ ਹੈ ਸਮੇਟਣਾ। ਬੀੜ ਦੇ ਅਰਥ ਕੀਤੇ ਗਏ ਨੇ, ਆਪਾਂ ਕਹਿੰਦੇ ਆ ਆਦ ਬੀੜ, ਜਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਈ ਸ਼ਬਦ ਲਈ ਅਸੀਂ ਵਰਤਨੇ ਆ ਕਿ ਬੀੜ ਹੈ। ਬੀੜ ਦਾ ਅਰਥ ਹੈ ਉਹ ਸ਼ਬਦ, ਉਹ ਪੋਥੀਆਂ ਜਿਹੜੀਆਂ ਵੱਖ ਵੱਖ ਥਾਵਾਂ ਤੇ ਪਈਆਂ ਸਨ, ਉਹਨਾਂ ਸ਼ਬਦਾਂ ਨੂੰ ਸਾਰਿਆਂ ਨੂੰ ਇੱਕੋ ਥਾਂ ਤੇ ਤਰਤੀਬ ਨਾਲ ਸਮੇਟਣ ਦਾ ਨਾਮ ਹੈ ਬੀੜ। ਬੀੜ ਆ ਗਿਆ, ਇਹਨਾਂ ਨੂੰ ਇੱਕ ਥਾਂ ਤੇ ਇਕੱਠਿਆਂ ਕੀਤਾ ਗਿਆ। ਸਹਿਬ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਨੇ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਵਰੂਪ ਦਾ ਸੰਪਾਦਨਾ ਕੀਤੀ। ਇਹਦਾ ਕਾਰਨ ਵੈਸੇ ਕਈ ਵਾਰੀ ਅਰਜ਼ ਕੀਤੀ ਹੈ ਸਿਆਣੇ ਵਿਦਵਾਨਾਂ ਨੇ, ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸੰਪਾਦਨਾ ਦੇ ਤਿੰਨ ਕਾਰਨ ਦੱਸੇ ਨੇ। ਸਭ ਤੋਂ ਪਹਿਲਾ ਕਾਰਨ ਇਹ ਸੀ ਕਿ ਗੁਰੂ ਨਾਨਕ ਸਾਹਿਬ ਦਾ ਨਿਰਮਲ ਪੰਥ, ਥਾਂ ਥਾਂ ਤੇ ਇਹ ਪੰਥ ਫੈਲ ਚੁੱਕਾ ਸੀ, ਤੇ ਪੰਥ ਨੂੰ ਚਲਾਉਣ ਦੇ ਲਈ ਗੁਰੂ ਗ੍ਰੰਥ ਹੋਣਾ ਅਤਿ ਜ਼ਰੂਰੀ ਸੀ, ਕਿਉਂਕਿ ਪੰਥ ਲਈ ਗ੍ਰੰਥ ਅਤਿ ਜ਼ਰੂਰੀ ਹੈ। ਦੂਜਾ ਕਾਰਨ ਸੀ ਕਿ ਗੁਰੂ ਦਾ ਸਰੀਰ ਇੱਕ ਹੈ, ਦਰਸ਼ਨ ਕਰਨ ਵਾਲੇ ਲੱਖਾਂ ਜਗਿਆਸੂ ਨੇ, ਤੇ ਗੁਰੂ ਦੇ ਦਰਸ਼ਨ ਇੱਕੋ ਸਮੇਂ ਲੱਖਾਂ ਸਿੱਖ ਕਿਵੇਂ ਕਰ ਸਕਣ। ਤੀਸਰਾ ਕਾਰਨ ਸੀ ਕਿ ਕੱਚੇ ਬਾਣੀ ਪੈ ਰੱਖਦੇ ਸਨ, ਇੰਨੀ ਚਲਾਕੀ ਦੇ ਨਾਲ ਇੱਥੋਂ ਤੱਕ ਸਿੱਖ ਤਵਾਰੀ ਕਹਿੰਦੀ ਏ ਕਿ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਉਹਨਾਂ ਚਲਾਕ ਬੰਦਿਆਂ ਨੇ ਆਪਣੀ ਪੁਸਤਕ ਤਿਆਰ ਕਰ ਲਈ ਸੀ। ਅੱਜ ਭਾਵੇਂ ਅਸੀਂ ਜਿਹੜੇ ਮਨਮੁਖ ਬੰਦੇ ਗ੍ਰੰਥ ਰੱਖਦੇ ਨੇ, ਸ਼ਬਦ ਪੁਸਤਕ ਰੱਖਦੇ ਨੇ, ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਦਾ ਗ੍ਰੰਥ, ਗੁਰੂ
سکھو سکھ دی زبان تے جدو گرنت دی آواز ہے تے کلے گرو گرنت دی گل کرے او پخنڈی دی کتاب تا ہو سکدی ہے او پخنڈی دی پستک تا ہو سکدی ہے پر گرو گرنت صاحب دی پدوی شبد گرنت کیول گرو نکلدا ہووے صاحب تن گرو گرنت صاحب دی سمپادنا لئی تیسرا کارن سی کہ کچیاں نے بانی رکھ دتی اینی چلاکی ورتی کہ پہلیاں چار پاتشاہیاں دے شبد بھی اس پستک وچ پا دتے تے بڑے پیارے بچن ہوندے نے کدی پڑھو کہندے نے ایک دن گرو ارجن دیو پہلا کارن گرو گرنتھ صاحب دے پرکاش دا کی پراتا کال اٹھے نے اپنی سورت نو اج لے جو رام سر دے کنارے چکو اپنی سورت نو لے جو اج تن گرو امر رام داس سچے پتا جی دے دربار وچ تے آپ گرمخاں نے دیکھے نے پہلے پرکاش اتسو کیویں بھاونا نال امرتسر وچ سنگتاں انہاں نے اج دے دن تن گرو گرنتھ صاحب دا پہلا پرکاش اتسو منائے پہلا کارن گرو ارجن دے باہر نکلے نے من وچ ہی خیال پوریا ہے کہ گرو نانک صاحب دا پنتھ بہت پاری تعداد وچ اے دے وچ لوگ شامل ہو گئے نے ویسے ارداس وچ پنتھ شبد آنا ہے یہ ویاخیا آپ کران گے پنتھ دا اکھری ارتھ راہ ہوندا ہے رستہ ہوندا ہے خالصا پنتھ کیوں میں آپ کہاں گے بھی کدی کسی بندے نو کہنے راہ راہی تے کیا جاندا ہے کدی اسی نہیں کہندے بھی فلانا بندہ راہ ہے پر حضور نے خالصے لی شبد پنتھ ورتیا ہے پنتھ دا ارتھ رستہ کہ دنیا دے لوگو جے اپنا بھلا لوچ دے ہو خالصا ایک مارگ ہے تے جیڑا اس مارگ تے چلے گا نرنکار دے گھر تک پہنچ جائے گا تے سکھ اپنے آپ وچ ایک مارگ ہے لوکاں نوں چلدا پھردا راہ دسن والا مارگ نہیں حضور نے کرپا کیتی کہن لگے امرت ویلے اٹھے اتہاسکاراں نے ایک بچن کہ ایک دیوس پرب پراپت ہے کال دیا بھرے پرب دین دیال یہ من اپجی پرگتیو جگ پنتھ کہ گرو نانک دا پنتھ پھیل گیا ہے تے کیونکہ بابے نانک نے آپ سیانے بیٹھے پنتھ تا پہلے جامی رکھ دتا سی تے پنتھ انہاں لوکاں دا سی جڑے سچ نال جڑے نے دیکھو اس بانی وچ او بھگت نے جنہاں نے نہ تا ویداں دی پرواہ کیتی تے نہ انہاں نے کتاباں دی گل نوں منیا او شرعام کہہ کے گئے کہن لگے تو کہنا دھرم گرنتھ تے کبیر کہندا مینوں انج لگدا ہے جویں سنڈل میرے پیراں نوں مارنا پے ایک توک ہوندی ہے وید کی پتری سمرت بھائی گرو گرنتھ صاحب وچ ویداں وچوں سمرتیاں نکلیاں انہاں سمرتیاں وچوں منو سمرتی ہے کہن لگے وید کی پتری سمرت بھائی سانکل جیوری لے آئی کہن لگے سنگل لے کے آ گئی جڑے ساڈے پیراں نوں مار دتے کہ تینوں کوئی حق نہیں تو نام نہیں جپ سکدا تینوں کوئی حق نہیں تو پربھو نہیں کہہ سکدا تے جدو بھگت اپنی موج وچ بیٹھا لوکاں کہ او تو ماندا نہیں جے وید نہیں ماندا تو مسلمان ہے بول کنوں ماننا او کہندا پنڈت ملا جو لکھ دیا چھانڈ چلے ہم کچھو نہ لیا کہنے لگا پھر کیا بھی تیرو اسے دیکھاں گے تو شرح وچ نہیں وہ کہندا ہمرا جھگڑا رہا نہ کو پنڈت ملا چھاڈے دو کہنن لڑائی تاں پاؤ جو میں تواڈے وچوں ہوں میرا تے مارگ ایک وکھرا ہے وہ اصل وچ سی نرمل مارگ او سی نرمل پنتھ ارض کر رہے ہیں بابے نانک نے شبد دی رحمت نال ایک نرمل پنتھ چلایا تائی بھائی صاحب نو شبد کہنے پہ ماریا سکہ جگت وچ نانک نرمل پنتھ چلایا سکہ سی بانی دان سکہ سی شبد دان تے چیتے رکھو سچے شبد وچوں ہی پنتھ دا جنم ہوئے ہے سچے شبد وچوں پنتھ نکلیا خجور نے اتے شبد ورتے ایک دیوس پرب پراتہ کال دیا پرے پرب دین دیال یہ من اپجی پرگتیو جگ پنتھ تے کارن کی جائے اب گرنتھ پنتھ نو چلان لی گرنتھ ہونا ات ضروری ہے پہلا کارن اے سی تے دوجا بڑی کرپا کیتی میرے داتے نے گرمخو تن گرو گرنتھ صاحب دے ہوندیاں اے مت کسے دوجے دی آس رکھ کے چلیے خزور نے دیکھا شری گرو کیر شریر ہے جو سب ستھان سب نیتر سہ سورج پرکاش کبھی سنتوش کہ گرو دا شریر ایک ساریاں تھاواں تے سکھ کیویں درشن کرن تے کیسی رحمت کر دیتی میرے دادے نے جے کہندے لو جی پنجاب والے سکھاں دا گرو اے جے امریکہ والیاں دا بنا ہور بن جاندا جیویں سماں چلدا ہے کہندے بھی آسام والیاں دا دوجا ہے بنگال والیاں دا ہور

ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਕਰਿਓ। ਦੂਜਾ ਕਾਰਨ ਇਹ ਸੀ, ਹੁਣ ਤੀਜਾ ਕਾਰਨ ਕੀ ਸੀ? ਮੇਰੇ ਦਾਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇਰੇ ਚਰਨਾਂ ਨੂੰ ਪਕੜੀਏ, ਬੜੀ ਮਿਹਰ ਕੀਤੀ ਆ, ਅੱਜ ਇੰਨੀ ਮਿਹਰ ਕਰਕੇ ਜੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦੇ ਗਿਆ, ਜੇ ਸਿੱਖ ਅੱਜ ਗੁਰੂ ਗ੍ਰੰਥ ਸਾਹਿਬ ਲੈ ਕੇ ਭਟਕਦਾ ਹੈ ਤੇ ਜੇ ਗੁਰੂ ਗ੍ਰੰਥ ਸਾਹਿਬ ਹੁੰਦਾ ਨਾ ਤੇ ਸ਼ਾਇਦ ਸਿੱਖ ਦੀ ਹੋਂਦ ਹੀ ਨਾ ਰਹੀ। ਹਜ਼ੂਰ ਨੇ ਇੰਨੀ ਕਿਰਪਾ ਕੀਤੀ, ਤਵਜੋ ਦਿਓ। ਕਹਿਣ ਲੱਗੇ ਕੇਸਰ ਸਿੰਘ ਛਿੱਬਰ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਦਾ, ਉਹਦੇ ਵਿੱਚ ਲਿਖਦੇ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਕੀਰਤਨ ਹੋਇਆ। ਸਿੱਖ ਨੇ ਕੀਰਤਨ ਕੀਤਾ, ਕੀਰਤਨ ਕਰਦਿਆਂ ਕਰਦਿਆਂ ਉਹਨੇ ਇੱਕ ਸ਼ਬਦ ਮਿਹਰਵਾਨ ਦਾ ਪੜ੍ਹ ਦਿੱਤਾ ਤੇ ਮਿਹਰਵਾਨ ਬਾਬੇ ਪਿਰਥੀਏ ਦਾ ਪੁੱਤਰ ਸੀ। ਜਦੋਂ ਸ਼ਬਦ ਉਚਾਰਦਾ ਤੇ ਲਫ਼ਜ਼ ਉਹ ਵੀ ਸ਼ਬਦ ਉਹ ਵੀ ਨਾਨਕ ਵਰਗਾ, ਕਿਉਂਕਿ ਨਾਨਕ ਮੋਹਰ ਹੈ ਨਾ। ਕਹਿਣ ਲੱਗੇ ਨਾਨਕ ਹੰਦੀ ਮੋਹਰ ਹੱਥ ਗੁਰ ਅੰਗਦ ਦੀ ਦੋਈ ਪਿਰਾਈ, ਨਾਨਕ ਸ਼ਬਦ ਦੀ ਵਰਤੋਂ ਨੇ ਕੀਤੀ। ਕੀਰਤਨ ਕਰਦਿਆਂ ਕਰਦਿਆਂ ਇੱਕ ਸਿੱਖ ਨੇ ਕਿਤੇ ਸ਼ਬਦਾਂ ਵਿੱਚ ਮਿਹਰਵਾਨ ਦੀਆਂ ਦੋ ਤੁਕਾਂ ਹੀ ਪੜ੍ਹ ਦਿੱਤੀਆਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਪਵਿੱਤਰ ਕੰਨਾਂ ਵਿੱਚ ਸਰਵਣਾਂ ਵਿੱਚ ਇਹ ਸ਼ਬਦ ਪਏ ਤੇ ਭਾਈ ਗੁਰਦਾਸ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ, ਭਾਈ ਜੀ, ਭਾਈ ਸਾਹਿਬ ਜੀ, ਭਾਵੇਂ ਰਿਸ਼ਤੇਦਾਰੀ ਵਿੱਚ ਭਾਈ ਗੁਰਦਾਸ ਮਾਮਾ ਜੀ ਨੇ। ਕਹਿਣ ਲੱਗੇ ਇੱਕ ਕੰਮ ਅਤ ਜ਼ਰੂਰੀ ਕਰਨਾ, ਤੁਹਾਡੀ ਸਲਾਹ ਲੈਣੀ ਹੈ। ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਨੂੰ ਬੀੜ ਸਾਹਿਬ ਤੋਂ ਬੁਲਾਇਆ ਗਿਆ, ਧਿਆਨ ਵਿਆਜ ਬੁਲਾ ਕੇ ਸਲਾਹ ਕੀਤੀ ਬਾਬਾ ਜੀ ਕਿ ਦੇਖੋ ਮੀਣੇ ਗੁਰੂ ਕੀ ਬਾਣੀ ਵਿੱਚ ਮਿਲਾਵਟ ਪੈ ਕਰਦੇ ਨੇ। ਇਹ ਵੀ ਸੁਣਿਆ ਕਿ ਚਾਰ ਪਾਤਸ਼ਾਹੀਆਂ ਦੀ ਸ਼ਬਦਾਂ ਵਿੱਚ ਉੱਥੇ ਗ੍ਰੰਥ ਨਹੀਂ ਸ਼ਬਦ ਵਰਤਿਆ, ਉਹਨਾਂ ਨੇ ਇੱਕ ਪੁਸਤਕ ਬਣਾ ਦਿੱਤੀ ਏ। ਤੇ ਭਾਈ ਗੁਰਦਾਸ, ਆਪਾਂ ਇੱਕ ਕੰਮ ਕਰੀਏ, ਸਿੱਖਾਂ ਦਾ ਭਲਾ ਇਹਦੇ ਵਿੱਚ ਆਉਣਾ, ਜੇ ਕੱਚੇ ਦਾ ਸ਼ਬਦ ਇੱਕ ਵੀ ਵਿੱਚ ਪੈ ਗਿਆ ਤੇ ਸਿੱਖ ਦਾ ਤਾਰ ਉਤਾਰਾ ਨਹੀਂ, ਗੁਰੂ ਕੀ ਬਾਣੀ ਨੂੰ ਤੇ ਮੀਣਿਆਂ ਦੀ ਬਾਣੀ ਨੂੰ ਆਪਾਂ ਵੱਖ ਵੱਖ ਕਰ ਦਈਏ। ਉੱਥੇ ਭਾਈ ਸਾਹਿਬ ਕੇਸਰ ਸਿੰਘ ਛਿੱਬਰ ਨੇ, ਛਿੱਬਰ ਘਰਾਣੇ ਦਾ ਬੜਾ ਵੱਡਾ ਯੋਗਦਾਨ ਹੈ, ਬ੍ਰਾਹਮਣ ਨੇ, ਪਰ ਕਹਿੰਦੇ ਰੱਖੋ ਭਾਈ ਮਤੀ ਦਾਸ ਤੇ ਸਤੀ ਦਾਸ ਵੀ ਇਸੇ ਘਰਾਣੇ ਵਿੱਚੋਂ ਨੇ ਵੱਡੇ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਤਾ ਹੈ। ਹਜ਼ੂਰ ਨੇ ਕਿਰਪਾ ਕੀਤੀ, ਉੱਥੇ ਬਚਨ ਲਿਖੇ ਨੇ ਤੇ ਸ਼ਬਦ ਕੇਸਰ ਸਿੰਘ ਦੇ ਨੇ ਤੇ ਗੁਰੂ ਅਰਜਨ ਦੇਵ ਦੇ ਮੁੱਖ ਤੋਂ ਕਢਾ ਰਿਹਾ। ਕਹਿਣ ਲੱਗੇ ਮਿਹਰਵਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ। ਦੇਖੋ ਸ਼ਬਦ ਕਵੀਸ਼ਰੀ ਵਰਤਿਆ, ਇਹ ਨਹੀਂ ਕਿਹਾ ਬਾਣੀ ਉਚਾਰਦਾ, ਮਿਹਰਵਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ। ਹਿੰਦੀ, ਗੁਰਮੁਖੀ, ਫਾਰਸੀ ਨਾਲੇ ਸੰਸਕ੍ਰਿਤ ਪੜ੍ਹੇ, ਚਾਰ ਭਾਸ਼ਾ ਦਾ ਵਿਦਵਾਨ ਸੀ ਮਿਹਰਵਾਨ। ਕਦੀ ਮਿਹਰਵਾਨ ਦੇ ਟੀਕੇ ਨੂੰ ਪੜ੍ਹੀਏ, ਟੀਕਾਕਾਰੀ ਬੜੇ ਕਮਾਲ ਦੀ ਕੀਤੀ ਉਹਨੇ। ਮਿਹਰਵਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ, ਹਿੰਦੀ ਫਾਰਸੀ ਗੁਰਮੁਖੀ ਨਾਲੇ ਸੰਸਕ੍ਰਿਤ ਪੜ੍ਹੇ, ਤਿੰਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਪਰ। ਸ਼ਬਦ ਬਾਬੇ ਨਾਨਕ ਦਾ ਲਿਖਦਾ ਪਿਆ, ਕਹਿੰਦੇ ਨੇ ਮੀਣਿਆਂ ਦੀ ਪੁਸਤਕ ਵਿੱਚ ਗ੍ਰੰਥ ਬਣਾਇਆ, ਚੌਹਾਂ ਪਾਤਸ਼ਾਹੀਆਂ ਦੇ ਸ਼ਬਦ ਵਿੱਚ ਲਿਖ ਪਾਇਆ। ਇੱਥੇ ਕਿਸੇ ਸਿੱਖ ਨੇ ਕੀਰਤਨ ਵਿੱਚ ਸ਼ਬਦ ਮਿਹਰਵਾਨ ਦਾ ਪੜ੍ਹਿਆ, ਜੋ ਗੁਰੂ ਅਰਜਨ ਦੇਵ ਜੀ ਦੀ ਸਰਵਣੀ ਪੜ੍ਹਿਆ ਤੇ ਨਾਲ ਕਹਿ ਦਿੱਤਾ ਬਚਨ ਕੀਤਾ, ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਉਂਦੇ ਪਏ ਨੇ ਰਲਾ ਵਿੱਚ ਨਾ ਰਲਾ ਧਰੀਏ, ਗੁਰੂ ਕੀ ਬਾਣੀ ਅਲਹਿਦਾ ਕਰ ਦਈਏ। ਹੁਣ ਸੋਚ ਪੂਰੀ, ਵੈਸੇ ਤਾਂ ਸੱਚ ਜਾਣੋ ਜਦੋਂ ਹਰਿਮੰਦਰ ਸਾਹਿਬ ਦੀ ਸਿਰਜਣਾ ਹੋ ਗਈ ਸੀ ਨਾ, ਇਹਦਾ ਮਤਲਬ ਕਿ ਸਿੱਖਾਂ ਚੇਤੇ ਰੱਖੀ, ਐਵੇਂ ਕਿਤੇ ਪਰਛੱਤੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਰੱਖ ਕੇ ਬਹਿ ਜੀ। ਗੁਰਮੁਖਾਂ ਚੇਤੇ ਰੱਖ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਪਹਿਲਾਂ ਮੇਰੇ ਦਾਦੇ ਨੇ ਹਰਿਮੰਦਰ ਸਾਹਿਬ ਦੀ ਸਿਰਜਣਾ ਕੀਤੀ, ਇੰਨੀ ਕਿਰਪਾ ਕੀਤੀ ਕਿ ਜਿੱਥੇ ਪ੍ਰਕਾਸ਼ ਕਰਨਾ। ਬਾਬਾ ਬੁੱਢਾ ਸਾਹਿਬ ਉਹਨਾਂ ਨੂੰ ਬੀੜ ਸਾਹਿਬ ਤੋਂ ਬੁਲਾਇਆ ਤੇ ਪੁੱਛਿਆ, ਬਾਬਾ ਜੀ ਨੇ ਮੇਰੇ ਲਈ ਹੁਕਮ? ਕਹਿਣ ਲੱਗੇ, ਬਾਬਾ ਜੀ, ਤੁਸੀਂ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਸਿੱਖ ਸੰਗਤ ਨੂੰ ਗੁਰਮਤ ਦਾ ਉਪਦੇਸ਼ ਦਿਲ ਕਰਾਉਣਾ ਸਾਡੀ ਥਾਂ ਤੇ। ਇਹਦਾ ਮਤਲਬ ਸਿੱਖਾ, ਕਿਸ ਅਵਸਥਾ ਤੇ ਤੂੰ ਪਹੁੰਚਿਆ ਕਿ ਗੁਰੂ ਦੀ ਥਾਂ ਤੇ ਓਨੇ ਦਿਨ ਸੰਗਤ ਨੂੰ ਤੁਸੀਂ ਉਪਦੇਸ਼ ਦੇਣਾ, ਜਿੰਨੇ ਦਿਨ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਤਿਆਰ ਪੈ ਕਰਦੇ। ਬਾਬਾ ਬੁੱਢਾ ਸਾਹਿਬ ਦੀ ਉਮਰ ਉਸ ਵੇਲੇ 100 ਸਾਲ ਤੋਂ ਉੱਤੇ ਝੁਕਦੀ ਪਈ। ਸਤਿਕਾਰਯੋਗ ਬਾਬਾ ਜੀ ਦਰਬਾਰ ਸਾਹਿਬ ਆ ਗਏ, ਧੰਨ ਗੁਰੂ ਅਰਜਨ ਦੇਵ, ਦੂਸਰੇ ਭਾਈ ਗੁਰਦਾਸ ਤੇ ਤੀਸਰੇ ਭਾਈ ਬੰਨੋ, ਗੁਰਮੁਖੋ ਭਾਈ ਬੰਨੋ, ਉਹ ਸਿੱਖੇ ਜਿੱਦਣ ਹਰਿਮੰਦਰ ਸਾਹਿਬ ਤਿਆਰ ਹੋਇਆ ਤੇ ਪ੍ਰੋਹਤਵਾਦ ਦਾ ਰੌਲਾ ਪਾਉਣ ਵਾਲੇ ਆਏ ਕਿ ਤੁਸੀਂ ਏਡੀ ਸੋਹਣੀ ਬਿਲਡਿੰਗ ਇਮਾਰਤ ਤਿਆਰ ਕੀਤੀ, ਉਹਨਾਂ ਦੇ ਭਾਣੇ ਤਾਂ ਘਰ ਹੀ ਸੀ ਨਾ ਮੰਦਿਰ ਬਣਾਇਆ, ਤੇ ਤੁਸੀਂ ਇਹਦੇ ਮੂਰਤ ਕਰਨ ਲੱਗਿਆ, ਸਾਡਾ ਥਾਲ ਪਹਿਲੋਂ ਕਿਉਂ ਨਹੀਂ

0: ਤੇ ਗੁਰੂ ਅਰਜਨ ਸਾਹਿਬ ਨੇ ਕਿਹਾ, ਕਹਿਣ ਲੱਗੇ ਥਾਲ ਕੱਢਿਆ ਜੇ ਪ੍ਰੋਹਤ ਨਹੀਂ ਆਇਆ। ਮਹਾਰਾਜ ਸੀ ਪ੍ਰੋਹਤ, ਕਹਿਣ ਲੱਗੇ ਮੈਂ ਵਿਹਲੜ ਨਹੀਂ ਪ੍ਰੋਹਤਾਂ ਨੂੰ ਰੋਟੀ ਖਵਾਣੀ, ਜਿਹਨੇ ਸਿਰ ਤੇ ਟੋਕਰੀਆਂ ਢੋਈਆਂ ਨੇ ਸਾਡੇ ਘਰ ਦੇ ਪ੍ਰੋਹਤ ਹੀ ਹੋ ਜਾਣ। ਸ਼ਬਦ ਪਤਾ ਹੈ ਕਿ ਵਰਤੇ, ਖਮਰਾ ਪ੍ਰੋਹਤ ਭਾਈ ਬਨੋ ਸਭ ਸਿੱਖ ਸੰਗਤ ਸਤ ਕਰ ਮੰਨੋ। ਇਹ ਉਹ ਭਾਈ ਬਨੋ ਮੈਂ ਜਿਹਨੇ ਵਿਆਖਿਆ ਕੀਤੀ ਸੀ ਧਰਮ ਕੀ ਹੈ ਤੇ ਧੰਦਾ ਕੀ ਹੈ। ਘਿਓ ਦਾ ਬੜਾ ਵੱਡਾ ਇਹਨਾਂ ਦਾ ਬਿਜ਼ਨਸ ਸੀ ਤੇ ਸਿੱਖ ਗਿਆ ਭਾਈ ਬਨੋ ਦੇ ਕੋਲ, ਪਾਠੀਏ ਸਨ ਭਾਈ ਸਾਹਿਬ ਭਾਈ ਬਨੋ ਚ। ਜਦੋਂ ਗਏ ਤੇ ਦੇਖਿਆ ਭਾਈ ਬਨੋ ਘਿਓ ਵੇਚਦਾ ਤੇ ਇੱਕ ਦੋ ਕੁ ਪੈਸਿਆਂ ਦੀ ਖਾਤਰ ਝਗੜਾ ਪਿਆ ਸੀ। ਉਹ ਸਿੱਖ ਕਹਿੰਦਾ ਆ ਕਾਹਦਾ ਸਿੱਖ ਹੋਵੇਗਾ ਜਿਹੜਾ ਦੋ ਪੈਸਿਆਂ ਦੀ ਖਾਤਰ ਲੜੀ ਜਾਂਦਾ। ਉਹਨੇ ਕਿਹਾ ਵੀ ਗੁਰੂ ਸਾਹਿਬ ਨੇ ਕਿੱਥੇ ਭੇਜ ਦਿੱਤਾ। ਭਾਈ ਬਨੋ ਦਾ ਗਾਹਕ ਜਦੋਂ ਗਿਆ ਤੇ ਸਿੱਖ ਨੇ ਜਾ ਕੇ ਕਿਹਾ ਮੈਂ ਗੁਰੂ ਅਰਜਨ ਸਾਹਿਬ ਦੇ ਘਰੋਂ ਆਇਆ। ਭਾਈ ਬਨੋ ਨੇ ਗੱਦੀ ਤੋਂ ਉੱਠ ਕੇ ਸਿੱਖ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਈ, ਕਹਿਣ ਲੱਗੇ ਦੱਸ ਸੇਵਾ ਕੀ ਕਰਾਂ। ਕਹਿੰਦਾ ਪਹਿਲਾਂ ਮੈਂ ਇਸ਼ਨਾਨ ਕਰਨਾ। ਸਿੱਖ ਕਹਿੰਦਾ ਇਸ਼ਨਾਨ ਕਰਨਾ? ਭਾਈ ਬਨੋ ਕਹਿੰਦਾ ਚਲੋ ਘਰ। ਘਰ ਲੈ ਗਿਆ, ਕਹਿੰਦਾ ਪਾਣੀ ਗਰਮ ਕਰੀਏ ਕਿ ਠੰਡਾ? ਸਿੱਖ ਕਹਿੰਦਾ ਮੈਂ ਨੀ ਪਾਣੀ ਨਾਲ ਨਹਾਉਣਾ, ਮੈਂ ਘਿਓ ਨਾਲ ਨਹਾਉਣਾ। ਮੈਂ ਘਿਓ ਨਾਲ ਨਹਾਵਾਂ? ਉਹਨੇ ਸੋਚਿਆ ਪਤਾ ਲੱਗ ਜੂ ਜੇ ਤੇ ਕੰਜੂਸ ਹੋਊ ਤੇ ਘਰੋਂ ਕੱਢ ਦੋ। ਕਹਿੰਦਾ ਮੈਂ ਘਿਓ ਨਾਲ ਨਹਾਉਣਾ। ਕਹਿੰਦਾ ਗੱਲ ਹੀ ਕੋਈ ਨੀ। ਕਹਿੰਦੇ ਨੇ ਭਾਈ ਸਾਹਿਬ ਨੇ ਦੋ ਭਾਂਡੇ ਭਰੇ ਕੋਈ, ਪਹਿਲਾਂ ਉਸ ਫੱਟੀ ਉੱਤੇ ਰੋੜ ਦਿੱਤੇ ਜਿੱਥੇ ਸਿੱਖ ਨੇ ਇਸ਼ਨਾਨ ਕਰਨਾ ਸੀ। ਜਦੋਂ ਦੋ ਰੋੜੇ, ਉਹਨੇ ਹੱਥ ਫੜ ਕੇ ਕਿਹਾ ਉੱਥੇ ਇੱਕ ਟਕੇ ਦੀ ਖਾਤਰ ਲੜੀ ਜਾਂਦਾ ਤਾਂ ਇੱਥੇ ਦੋ ਭਾਂਡੇ ਉਡੇਲ ਦਿੱਤੇ। ਕਹਿੰਦਾ ਉਹ ਮੇਰਾ ਧੰਦਾ ਸੀ, ਇਹ ਮੇਰਾ ਧਰਮ ਸੀ। ਚੇਤੇ ਰੱਖੀ, ਧੰਦੇ ਵਿੱਚ ਮੈਂ ਧੱਕਾ ਕਿਸੇ ਨਾਲ ਨਹੀਂ ਕਰਨੀ, ਵੱਧ ਦੇਣਾ ਨਹੀਂ, ਕਿਸੇ ਦਾ ਵੱਧ ਖਾਣਾ ਨਹੀਂ। ਤੇ ਜਦੋਂ ਧਰਮ ਦੀ ਗੱਲ ਆ ਜਾਏ, ਇੱਕ ਘਿਓ ਦਾ ਪੀਪਾ ਕੀ, ਮੈਂ ਸਭ ਕੁਝ ਗੁਰੂ ਦੀ ਖਾਤਰ ਵਾਰ ਦਿਆ। ਉਸ ਭਾਈ ਬਨੋ ਨੂੰ ਬੁਲਾਇਆ, ਉਹਦੀ ਸੇਵਾ ਸੀ ਕਲਮਾਂ ਦੀ, ਸਿਆਹੀ ਦੀ ਤੇ ਕਾਗਜ਼ ਨਾਲ ਤਿਆਰ ਕਰਨ ਦੀ। ਭਾਈ ਗੁਰਦਾਸ ਬਾਣੀ ਲਿਖਦੇ ਨੇ, ਗੁਰੂ ਅਰਜੁਨ ਦੇ ਬਾਣੀ ਲਿਖਾਉਂਦੇ ਨੇ, ਭਾਈ ਬਨੋ ਕੋਲ ਸੇਵਾ ਕਰਦੇ ਨੇ ਤੇ ਬਾਣੀ ਉਚਾਰਨ ਕੀਤੀ ਜਾ ਰਹੀ, ਲਿਖੀ ਜਾ ਰਹੀ ਹੈ ਰਾਮਸਰ ਦੇ ਕਿਨਾਰੇ। ਅੱਜ ਵੀ ਉਹ ਪਵਿੱਤਰ ਅਸਥਾਨ ਮੌਜੂਦ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰਚਨਾ ਕਰਦਿਆਂ ਮੈਂ ਸੰਖੇਪ ਵਿੱਚ ਪੰਛੀ ਝਾਤ ਵਿੱਚ ਅਰਧ ਕਰ ਦੇਣਾ, ਮੇਰੇ ਸਤਿਗੁਰੂ ਨੇ ਇੰਨੀ ਕੁ ਕਿਰਪਾ ਕੀਤੀ, ਸਭ ਤੋਂ ਪਹਿਲਾਂ ਜਪ ਨਿਸ਼ਾਨ ਰੱਖਿਆ। ਅਸੀਂ ਭਾਵੇਂ ਜਪਜੀ ਸਾਹਿਬ ਕਹਿੰਦੇ, ਜਪ ਨਿਸ਼ਾਨ ਗੁਰੂ ਨਾਨਕ ਸਾਹਿਬ ਦੀ ਬਾਣੀ ਜਪਜੀ ਸਾਹਿਬ ਦੀ ਸੰਪੂਰਨਤਾ ਕਰਦੇ ਨੇ। ਸੋਦਰ ਦੇ ਪੰਜ ਸ਼ਬਦ ਹਜ਼ੂਰ ਨੇ ਦਰਜ ਕੀਤੇ ਨੇ, ਸੋਦਰ ਦੇ ਸਿਰਲੇਖ ਥੱਲੇ ਪੰਜ ਨੇ, ਉਸ ਤੋਂ ਬਾਅਦ ਸੌ ਪੁਰਖ ਆ ਜਾਂਦਾ, ਸੌ ਪੁਰਖ ਦੇ ਸਿਰਲੇਖ ਥੱਲੇ ਚਾਰ ਸ਼ਬਦ ਨੇ। ਸੋਹਲਾ ਸਾਹਿਬ ਦੀ ਬਾਣੀ ਹੁੰਦੀ ਹੈ, ਪੰਜ ਸ਼ਬਦ ਮੇਰੇ ਗੁਰੂ ਅਰਜੁਨ ਦੇਵ ਨੇ ਦਰਜ ਕੀਤੇ, ਤਿੰਨ ਸ਼ਬਦ ਬਾਬੇ ਗੁਰੂ ਨਾਨਕ ਦੇਵ ਦੇ, ਇੱਕ ਧੰਨ ਗੁਰੂ ਰਾਮਦਾਸ ਦਾ, ਇੱਕ ਗੁਰੂ ਅਰਜੁਨ ਦੇਵ ਦਾ। ਇੱਥੋਂ ਬਾਅਦ ਇਹਦਾ ਮਤਲਬ ਸਿੱਖ ਦਾ ਨੇਮ ਸੀ ਰੋਜ਼ ਦਾ। ਉਸ ਤੋਂ ਬਾਅਦ ਪਹਿਲਾ ਰਾਜ ਆਰੰਭ ਕੀਤਾ ਇਹ ਸ੍ਰੀ ਰਾਜ। ਸ੍ਰੀ ਰਾਜ ਜਦੋਂ ਆਰੰਭ ਕੀਤਾ ਤੇ ਪਹਿਲੇ ਸ਼ਬਦ ਵਿੱਚ ਕਿਆ ਕਹਿਣ ਲੱਗੇ, ਦੁਨੀਆ ਜਿੱਦਣ ਵੀ ਮਰਦੀ ਏ, ਤਿੰਨ ਸ਼ਬਦਾਂ ਪਿੱਛੇ, ਜਾਂ ਚਾਮ ਪਿੱਛੇ, ਜਾਂ ਕਾਮ ਪਿੱਛੇ, ਜਾਂ ਸ਼ਾਮ ਪਿੱਛੇ, ਇਹ ਤਿੰਨ ਸ਼ਬਦਾਂ ਤੋਂ ਚਾਰਾਂ ਤੋਂ ਸੁਚੇਤ ਕੀਤਾ। ਕਾਮ ਦਾ ਅਰਥ ਸੀ ਕਾਮਨਾਵਾਂ ਤੇ ਤ੍ਰਿਸ਼ਨਾਵਾਂ, ਦਾਮ ਦਾ ਅਰਥ ਸੀ ਪੈਸੇ, ਤੇ ਸ਼ਾਮ ਦਾ ਅਰਥ ਸੀ ਆਪਣਾ ਹੁਕਮ ਚਲਾ ਕੇ ਲੋਕਾਂ ਨੂੰ ਆਪਣੀ ਸ਼ਰਨ ਵਿੱਚ ਲਿਆਉਣਾ। ਹਜ਼ੂਰ ਨੇ ਪਹਿਲਾ ਰਾਗ ਸ੍ਰੀ ਰਾਗ ਰੱਖਿਆ ਤੇ ਕਿਰਪਾ ਕੀਤੀ। ਸਾਹਿਬ ਨੇ 30 ਰਾਗਾਂ ਵਿੱਚ, ਉਸ ਵੇਲੇ ਦੀ ਗੱਲ ਕਰ ਰਹੇ ਜਦੋਂ ਪ੍ਰਕਾਸ਼ ਹੋਇਆ, 31 ਰਾਗ ਨਹੀਂ, 30 ਰਾਗਾਂ ਵਿੱਚ ਹਜ਼ੂਰ ਨੇ ਬਾਣੀ ਅੰਕਿਤ ਕੀਤੀ। ਤੇ ਜਦੋਂ ਆਪ ਬਾਣੀ ਪੜ੍ਹਦੇ ਹੋ, ਬਾਣੀ ਦੇ ਸ਼ਬਦਾਂ ਦੇ ਜੋੜ ਕਦੀ ਪੜ੍ਹਿਓ। ਦੇਖੋ, ਮੰਨ ਲਓ ਉਦਾਹਰਨ ਇੱਕ ਦੇ ਰਿਹਾ, ਵੈਸੇ ਤੇ ਪੋਥੀ ਵਿੱਚੋਂ, ਗੁਰੂ ਗ੍ਰੰਥ ਸਾਹਿਬ ਵਿੱਚੋਂ ਹੋਰ ਵੀ ਸੁਖੈਨ ਤਰੀਕੇ ਨਾਲ ਸਮਝਿਆ ਜਾ ਸਕਦਾ। ਜਿਵੇਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਇੱਕ ਰਾਗ ਵਿੱਚ ਆਏ ਨੇ ਪੰਜ, ਹਜ਼ੂਰ ਸ਼ਬਦ ਨਾਲ ਕਹੀ ਜਾਣਗੇ, ਪਹਿਲਾ ਸ਼ਬਦ ਲਿਖਣਗੇ, ਪਹਿਲਾ ਜਿਹੜੇ ਜੇ ਚਾਰ ਪਦੇ ਨੇ ਨਾ, ਚਾਰ ਲਿਖ ਕੇ ਤੇ ਅੱਗੇ ਅੰਕ ਏਕਾ ਪਾ ਦੇਣਗੇ। ਇਹਦਾ ਮਤਲਬ ਸਿੱਖਾਂ, ਇਸ ਸ਼ਬਦ ਦੇ ਚਾਰ ਪਦੇ ਨੇ ਤੇ ਇੱਕ ਸ਼ਬਦ ਪੂਰਾ ਹੋ ਗਿਆ। ਤਵੱਜੋ ਦਿਓ, ਦੂਜਾ ਸ਼ਬਦ ਆਵੇਗਾ ਨਾ ਤੇ ਅੱਗੇ ਪਹਿਲਾਂ ਲਿਖਣਗੇ ਚਾਰ, ਮੈਂ ਸਿਰਫ ਉਦਾਹਰਨ ਦੇ ਰਿਹਾ, ਅੱਗੇ ਲਿਖਣਗੇ ਦੋ। ਧਿਆਨ ਦਿਆ ਜੇ, ਸਾਹਿਬ ਧੰਨ ਗੁਰੂ ਅਰਜੁਨ ਦੇਵ ਨੇ ਕਮਾਲ ਕਰ ਦਿੱਤੀ, ਪਹਿਲਾ ਸ਼ਬਦ ਲਿਖਣਗੇ ਚਾਰ, ਇਹਦਾ ਮਤਲਬ ਕਿ ਚਾਰ ਪਦਿਆਂ ਵਾਲਾ ਸ਼ਬਦ ਹੈ ਤੇ ਦੋ ਦਾ ਮਤਲਬ ਇੱਕ ਪਿੱਛੇ ਆਇਆ, ਇੱਕ ਹੋਰ ਸੀ, ਹੁਣ ਸ਼ਬਦ ਦੋ ਹੋ ਗਏ, ਗਿਣਤੀ ਦਿੰਦੇ ਨੇ ਨਾ। ਜਦੋਂ ਗੁਰੂ ਅਰਜੁਨ, ਮੰਨ ਲਓ ਗੁਰੂ ਨਾਨਕ ਸਾਹਿਬ ਦੇ ਸ਼ਬਦ ਸੰਪੂਰਨ ਹੋ ਗਏ, ਗੁਰੂ ਅਮਰਦਾਸ ਦੇ ਸ਼ਬਦ ਆ ਗਏ, ਤੇ ਉੱਥੇ ਪਤਾ ਹੈ ਕਰਨਗੇ, ਗੁਰੂ ਅਮਰਦਾਸ ਦੀ ਬਾਣੀ ਸ਼ੁਰੂ ਹੋਵੇਗੀ, ਲਿਖਣਗੇ ਮੰਨ ਲਓ ਜੇ 4 ਪਦੇ ਨੇ, 4 5 ਤੇ 1 ਤੇ ਅੱਗੇ ਕਰ ਦੇਣਗੇ 6। ਇਹਦਾ ਮਤਲਬ ਹੈ ਕਿ ਗੁਰੂ ਕੇ ਸਿੱਖਾਂ 4 ਪਹਿਲੇ ਦਰਸ ਹੋਵੇਗਾ 4 ਪਦੇ, ਅੱਗੇ ਜਿਹੜਾ 5 ਅੰਕ ਆਇਆ ਹੋਵੇਗਾ ਇਹਦਾ ਮਤਲਬ ਕਿ ਪਿਛਾਂ ਗੁਰੂ ਨਾਨਕ ਦੇਵ ਦੇ 5 ਸ਼ਬਦ ਲੰਘ ਗਏ ਨੇ, ਅੱਗੇ ਫਿਰ ਏਕਾ ਹੋਰ ਪਾਣਗੇ, ਇੱਕ ਸ਼ਬਦ ਗੁਰੂ ਅਮਰਦਾਸ ਦਾ ਹੀ ਅੱਗੇ ਬਣਾ ਦੇਣਗੇ 6, ਟੋਟਲ ਸ਼ਬਦ 6 ਹੋ ਗਏ। ਕੈਸੇ ਕਮਾਲ ਦੀ ਤਰਤੀਬ ਦਿੰਦੇ ਪਏ ਨੇ ਮੇਰੇ ਹਜ਼ੂਰ। ਬਾਣੀ ਉਚਾਰਨ ਕਰਨ ਲੱਗੇ ਮੈਂ ਸਿਰਫ ਸੰਖੇਪ ਵਿੱਚ, ਵੈਸੇ ਇੱਕ ਇੱਕ ਵਿਸ਼ੇ ਤੇ ਬਹੁਤ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਪਿਆ, ਜਿਹੜਾ ਇੰਨਾ ਮਹਾਨ ਖਜ਼ਾਨਾ। ਹਜ਼ੂਰ ਨੇ ਸ੍ਰੀ ਰਾਗ ਆਰੰਭ ਕੀਤਾ, ਸ਼ੁਰੂ ਕਰਦੇ ਆ ਪ੍ਰਭਾਤੀ ਤੇ ਆ ਗਏ। ਦਾਤਾਰ ਨੇ ਨਾ ਮੇਘ ਰਾਗ ਵਰਤਿਆ ਤੇ ਨਾ ਦੀਪਕ ਰਾਗ ਵਰਤਿਆ। ਗੌੜੀ ਦੀਪਕ ਹੀ ਆਉਂਦਾ, ਮਲਾਰ ਆਉਂਦਾ, ਬਸੰਤ ਨਾਲ ਖਿੰਡੋਲ ਆਉਂਦਾ, ਪਰ ਨਾ ਤਾਂ ਤੈਸ਼ ਵਾਲਾ ਕੋਈ ਗੱਲ ਵਰਤੀ ਤੇ ਨਾ ਇਹ ਵਰਤੀ ਕੱਲਾ ਕੇਵਲ ਤੂੰ ਇਹਨਾਂ ਠੰਡਾ ਹੀ ਹੋ ਗਿਆ। ਹਜ਼ੂਰ ਨੇ ਮਿਹਰ ਕੀਤੀ, ਜੇ ਗੌੜੀ ਰਾਗ ਲਿਆ ਬੈਠੇ ਪਿਆਰੇ ਰਾਗ ਸਮਝਣ ਵਾਲੇ, ਗੌੜੀ ਵੀ ਸੋਰਚ ਵੀ ਦੋਨਾਂ ਰਾਗਾਂ ਦੀਆਂ ਸੁਰਾਂ ਇੱਕ ਦੂਜੇ ਦੇ ਉਲਟ ਨੇ। ਹਜ਼ੂਰ ਨੇ ਕਿਹਾ ਤੂੰ ਇਸ ਤਰ੍ਹਾਂ ਗਾਣਾ। ਦਾਤਾਰ ਨੇ ਪਹਿਲਾ ਰਾਗ ਸ੍ਰੀ ਰਾਗ ਦਿੱਤਾ, ਅਖੀਰ ਦਾ ਪ੍ਰਭਾਤੀ ਦਿੱਤਾ, ਤੇ ਰਾਗ ਦੇ ਸ੍ਰੀ ਰਾਗ ਦੇ ਗਾਉਣ ਦਾ ਪਹਿਲਾ ਸਮਾਂ ਆ ਰਾਤ ਦਾ ਪਹਿਲਾ ਪਹਿਰ ਹੀ ਤੇ ਪ੍ਰਭਾਤੀ ਦੇ ਗਾਉਣ ਦਾ ਪ੍ਰਭਾਤ ਵੇਲਾ। ਕਹਿਣ ਲੱਗੇ ਤੇਰੀ ਜ਼ਿੰਦਗੀ ਕਾਲੀ ਬੋਲੀ ਰਾਤ ਤੋਂ ਸ਼ੁਰੂ ਹੋਈ ਏ, ਤੂੰ ਨਾਮ ਦੀ ਪ੍ਰਭਾਤ ਨਾਲ ਜੁੜਨਾ ਹੈ, ਸ੍ਰੀ ਰਾਗ ਤੋਂ ਸ਼ੁਰੂ ਕਰੀ, ਪ੍ਰਭਾਤੀ ਤੇ ਸੰਪੂਰਨਤਾ ਹੋਵੇ ਤੇ ਸੱਚ ਜਾਣੀ ਤੂੰ ਵੀ ਕਾਲੀ ਬੋਲੀ ਰਾਤ ਨੂੰ ਚੀਰ ਕੇ ਨਾਮ ਦੀ ਪ੍ਰਭਾਤ ਤੱਕ ਪਹੁੰਚ ਜਾਏਗਾ। ਇੱਕ ਕਿਰਪਾ ਹੋਰ ਕੀਤੀ ਉਹਨੇ, ਜਦੋਂ ਬਾਣੀ ਰਚਦੇ ਪਏ ਨੇ, ਦੇਖੋ ਜਿੱਥੇ ਅਸੀਂ ਕਲਾਸੀਕਲ ਕਹਿੰਦੇ ਹਾਂ 30 ਰਾਗ ਨੇ, ਉੱਥੇ ਪੰਜਾਬ ਦਾ ਫੋਕ ਜਿਹਨੂੰ ਅਸੀਂ ਲੋਕ ਗੀਤ ਕਹਿੰਦੇ ਹਾਂ, ਸੱਤ ਕੀ ਹੈ, ਇੱਕ ਲੋਕ ਗੀਤ ਹੈ। ਕਦੀ ਤੱਕਿਓ, ਜ਼ਿਮੀਦਾਰ ਕਣਕ ਵੱਢ ਕੇ ਆਇਆ, ਢੋਲ ਵੱਜਦਾ ਪਿਆ ਤੇ ਉਹ ਆਪਣੀ ਮੌਜ ਵਿੱਚ ਆ ਕੇ ਰੱਖ ਕੇ ਕੰਨ ਤੇ ਹੱਥ ਤੇ ਇੱਕ ਹੱਥ ਨੂੰ ਉੱਚਿਆਂ ਚੁੱਕ ਕੇ ਜਦੋਂ ਸੱਦ ਦਿੰਦਾ। ਸਾਹਿਬ ਨੇ ਕਿਹਾ ਇਸ ਤਰ੍ਹਾਂ ਰਾਮ ਕਲੀ ਸੱਦ ਪੜੀ। ਕਦੀ ਤੱਕਿਓ, ਹਜ਼ੂਰ ਨੇ ਦੇਖਿਆ ਵੀ ਅਲਾਣੀਆਂ, ਅਲਾਣੀਆਂ ਦਾ ਸੰਬੰਧ ਰੋਣ ਨਾਲ ਏ। ਕਹਿਣ ਲੱਗੇ ਮਰ ਜਾਏ ਤਾਂ ਬੀਬੀਆਂ ਵਹਿਣ ਪਾਉਂਦੀਆਂ ਨੇ, ਤੇ ਸੱਜਣਾ ਇਹ ਗੱਲ ਚੇਤੇ ਰੱਖੀ, ਇਸ ਅਲਾਣੀਆਂ ਨੂੰ ਮੈਂ ਬਾਣੀ ਦਾ ਸਰਲੇਖ ਬਣਾ ਦੇਣਾ, ਤੇ ਚੇਤੇ ਰੱਖੋ ਰੋਣ ਦੀ ਵੀ ਇੱਕ ਕਲਾ ਹੁੰਦੀ ਹੈ। ਐਸ ਢੰਗ ਨਾਲ ਤੂੰ ਇਹ ਸ਼ਬਦਾਂ ਨੂੰ ਪੜੀ, ਘੋੜੀਆਂ ਆਈਆਂ, ਵਡਹੰਸ ਰਾਗ ਦਿੱਤਾ। ਕਹਿਣ ਲੱਗੇ ਆ ਸੁੱਖ ਦਾ ਸੰਬੰਧ ਘੋੜੀ ਭਾਵੇਂ ਸਰੀਰ ਨੂੰ ਕਿਹਾ, ਇਸ ਬਾਣੀ ਨੂੰ ਘੋੜੀਆਂ ਦੇ ਤਰੇ ਤੇ ਗਾਈ। ਕਰ ਹਲੇ ਆਇਆ, ਕਰ ਹਲੇ ਦਾ ਸੰਬੰਧ ਜਿਹੜਾ ਭਾਵੇਂ ਅੱਜ ਵੀ ਇੱਕ ਗੱਲ ਚੱਲੀ ਸੀ, ਕਰ ਹਲੇ ਦਾ ਅਰਥ ਹੁੰਦਾ ਊਠ ਦਾ ਬੱਚਾ। ਇਹਦਾ ਰਾਜਸਥਾਨ ਦੇ ਇਲਾਕੇ ਵਿੱਚ ਬਹੁਤ ਜ਼ਿਆਦਾ ਗਾਇਆ ਜਾਂਦਾ। ਹਜ਼ੂਰ ਨੇ ਬੇਅੰਤ ਰਾਗ, ਉਹਦੇ ਨਾਲ ਪੰਜਾਬ ਦੇ ਵੱਖ ਵੱਖ ਸਾਡੇ ਇਲਾਕੇ ਦਾ ਫੋਕ, ਤੇ ਇੱਕ ਕਿਰਪਾ ਹੋਰ ਕੀਤੀ, ਸ਼ਬਦਾਂ ਦੀ ਬੰਦਿਸ਼ ਵਿੱਚ ਨਹੀਂ ਪਏ। ਦੁਨੀਆਂ ਵਿੱਚ ਮਨੁੱਖਤਾ ਦਾ ਜੇ ਗੁਰੂ ਹੈ ਤੇ ਗੁਰੂ ਗ੍ਰੰਥ ਸਾਹਿਬ, ਇਸ ਕਰਕੇ ਨੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਗੁਰਮਖੋ, ਕਦੀ ਕੋਈ ਇਹ ਦਾਵਾ ਕਰਕੇ ਕਹਿ ਖਾਂ ਕਬੀਰ ਵਰਗਾ ਕਿ ਰਮਾਇਣ ਵਿੱਚ ਮੇਰੇ 4 ਸ਼ਬਦ ਵੀ ਚਾੜ ਦਿਓ, ਕੋਈ ਨੇੜੇ ਲੱਗਣ ਤੇ ਦੇ। ਕਦੀ ਕੋਈ ਕਹਿ ਕਿ ਕੁਰਾਨ ਵਿੱਚ ਮੇਰੇ ਸ਼ਬਦ ਅੰਕਿਤ ਕਰ ਦਿਓ, ਕਰਨ ਦੇਗਾ ਕੋਈ? ਗੁਰੂ ਨੇ ਬਿਲਕੁਲ ਜੰਜੀਰਾਂ ਤੋੜ ਦਿੱਤੀਆਂ। ਕਹਿਣ ਲੱਗੇ ਜੇ ਤੂੰ ਹਿੰਦੀ ਬੋਲਣਾ ਤਾਂ ਵੀ ਆ ਜਾ, ਹਿੰਦੀ, ਮਰਾਠੀ, ਸੰਸਕ੍ਰਿਤੀ, ਆ ਪ੍ਰਕਿਰਤਕ ਭਾਸ਼ਾ, ਫਾਰਸੀ, ਅਰਬੀ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੰਨੀਆਂ ਭਾਸ਼ਾਵਾਂ ਵਰਤੀਆਂ, ਪਰ ਇੱਕ ਕਿਰਪਾ ਕੀਤੀ। ਕਹਿਣ ਲੱਗੇ ਭਾਸ਼ਾ ਅਨੇਕ ਹੋਣਗੀਆਂ, ਪਰ ਮੈਂ ਜਿਹੜੀ ਤੈਨੂੰ ਲਿਪੀ ਦੇ ਚੱਲਿਆ, ਚੇਤੇ ਰੱਖੀ ਸਾਰੀਆਂ ਭਾਸ਼ਾਵਾਂ ਗੁਰਮੁਖੀ ਲਿਪੀ ਵਿੱਚ ਆ ਜਾਣ। ਪੜ੍ਹਦੇ ਆਪ ਜੀ ਗੁਰਮੁਖੀ ਲਿਪੀ ਹੋ, ਜੇ ਫਾਰਸੀ ਦਾ ਸ਼ਬਦ ਪੜ੍ਹਦੇ ਹੋ ਯਕ ਅਰਜ ਗੁਪਤਮ ਪੇਸ਼ ਤੋਂ ਦਰ ਗੋਸ਼ ਪੁਨ ਕਰਤਾਰ, ਤੇ ਲਿਪੀ ਤਾਂ ਗੁਰਮੁਖੀ ਹੈ ਨਾ। ਜੇ ਕਿਤੇ ਹਿੰਦੀ ਦਾ ਸ਼ਬਦ ਪੜ੍ਹਨੇ ਆ, ਰਾਮ ਸਿਮਰ ਜਾਂ ਸਾਹਿਬ ਦੇ ਸ਼ਬਦ ਪੜ੍ਹਨੇ ਆ, ਸਾਧੋ ਮਨ ਕਾ ਮਾਨ ਤਿਆਗੋ, ਲਿਪੀ ਤਾਂ ਗੁਰਮੁਖੀ ਹੈ ਨਾ। ਇੱਕ ਗੱਲ ਚੇਤੇ ਰੱਖੋ, ਗੁਰਮੁਖੀ ਲਿਪੀ ਵਿੱਚ ਹਿੰਦੀ ਦੇ ਸ਼ਬਦ ਤਾਂ ਸਮਾ ਸਕਦੇ ਨੇ, ਤੇ ਜੇ ਕਿਤੇ ਗੁਰਮੁਖੀ ਲਿਪੀ ਦੇ ਸ਼ਬਦਾਂ ਨੂੰ ਅਸੀਂ ਕਹੀਏ ਵੀ ਹਿੰਦੀ ਨਹੀਂ ਸ਼ੁੱਧ ਉਚਾਰਨ ਕਰ ਲਾਂਗੇ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਛੋਟਾ ਊ ਹਿੰਦੀ ਵਿੱਚ ਬੋਲਿਆ ਨਹੀਂ ਜਾਂਦਾ, ਕਿ ਛੋਟੀ ਈ ਦੀ ਮਾਤਰਾ ਬੋਲੀ ਨਹੀਂ ਜਾਂਦੀ। ਜਦੋਂ ਆਪਾਂ ਕਿਤੇ ਪੜਾਂਗੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਦਾਤਾਰ ਜੀ ਨੇ ਲਿਪੀ ਗੁਰਮੁਖੀ ਰੱਖੀ, ਕਿੰਨੀ ਮਿਹਰ ਕੀਤੀ ਉਹਨੇ, ਵੱਖ ਵੱਖ ਭਾਸ਼ਾਵਾਂ ਦਾ ਸੁਮੇਲ, ਵੱਖ ਵੱਖ ਰਾਗਾਂ ਦਾ ਸੁਮੇਲ, ਵੱਖ ਵੱਖ ਰੁੱਤਾਂ ਦਾ ਸੁਮੇਲ, ਸਿੱਖ ਕਿਰਪਾ ਕੀਤੀ ਵੱਖ ਵੱਖ ਇਲਾਕਿਆਂ ਦੇ ਭਗਤਾਂ ਦੇ ਬਚਨਾਂ ਨੂੰ ਇਕੱਤਰ ਕਰਨ ਦੇ ਵਿੱਚ ਕੋਈ ਅਤਕਥਨੀ ਨਹੀਂ। ਹਿੰਦੁਸਤਾਨ ਦੀ ਵੱਧਦੀ ਹੋਈ ਫਿਰਕਾ ਪ੍ਰਸਤੀ ਦੀ ਹਨੇਰੀ ਵਿੱਚ ਜਿਨ੍ਹਾਂ ਭਗਤਾਂ ਦੇ ਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ, ਜੇ ਗੁਰੂ ਗ੍ਰੰਥ ਸਾਹਿਬ ਬਾਣੀ ਨਾ ਸਾਂਭਦੇ ਤੇ ਉਹਨਾਂ ਦਾ ਨਾਮ ਕਿੰਨੀ ਦੇਰ ਦਾ ਮਿਟ ਜਾਣਾ ਸੀ। ਇਹ ਕੇਵਲ ਗੁਰੂ ਗ੍ਰੰਥ ਸਾਹਿਬ ਨੇ ਜਿਨ੍ਹਾਂ ਨੇ ਉਹਨਾਂ ਭਗਤਾਂ ਦੀ ਰਚਨਾ ਨੂੰ ਸਾਂਭਿਆ, ਇਹ ਨਹੀਂ ਕਿਹਾ। ਦੇਖੋ ਬਾਬਾ ਫਰੀਦ ਪਾਠਪੱਟਣ ਤੋਂ ਪੰਜਾਬ ਤੋਂ ਬੋਲਦੇ ਨੇ, ਜੈਦੇਵ ਬੰਗਾਲ ਤੋਂ ਬੋਲਦੇ ਨੇ, ਬਾਬਾ ਨਾਮਦੇਵ ਮਹਾਰਾਸ਼ਟਰ ਤੋਂ ਬੋਲਦੇ ਨੇ, ਕਬੀਰ ਸਾਹਿਬ ਬਨਾਰਸ ਤੋਂ ਬੋਲਦੇ ਨੇ, ਤੇ ਉਹਨਾਂ ਸ਼ਬਦਾਂ ਨੂੰ ਤੱਕਿਆ ਕਿ ਅੰਦਰ ਸਾਈਂ ਵੀ ਜੁੜੇ ਨੇ। ਇੱਥੋਂ ਤੱਕ ਆਪ ਸਿਆਣੇ ਬੈਠੇ ਹੋ। ਬਾਬੇ ਫਰੀਦ ਨੇ ਸ਼ਰ੍ਹਾਂ ਦੀ ਗੱਲ ਬੜੀ ਥੋਕ ਕੇ ਕੀਤੀ, ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਜਾਣਾ, ਬੁੱਲੇ ਨੂੰ ਤੇ ਬਾਬੇ ਫਰੀਦ ਨੂੰ ਇੱਕ ਕੈਟਾਗਰੀ ਵੀ ਸ਼ਾਮਲ ਨਹੀਂ ਕਰ ਸਕਦੇ। ਭਾਵੇਂ ਅਸੀਂ ਕਹਿ ਦਿੰਦੇ ਹਾਂ ਬੁੱਲਾਂ ਤੇ ਬਾਬਾ ਫਰੀਦ ਨੂੰ ਸੂਫੀ ਜੋੜ ਦਿੰਦੇ ਹਾਂ, ਬੁੱਲਾਂ ਸ਼ਰਈ ਨਹੀਂ। ਬਾਬਾ ਫਰੀਦ ਆਪਣੀ ਇਸਲਾਮ ਦੀ ਸ਼ਰ੍ਹਾਂ ਦੀ ਗੱਲ ਥੋਕ ਕੇ ਕਰਦੇ। ਤੁਸੀਂ ਸਿਆਣੇ ਬੈਠੇ ਹੋ। ਬਾਬੇ ਫਰੀਦ ਨੇ ਆਪਣੀ ਬਾਣੀ ਵਿੱਚ ਆਵਾਗਮਨ ਨਹੀਂ ਮੰਨਿਆ, ਖਿਮਾ ਕਰਿਓ ਅਸਲੀਅਤ ਹੈ। ਦੇਖੋ ਗੁਰੂ ਨਾਨਕ ਸਾਹਿਬ ਸ਼ਬਦ ਵਰਤੇ ਨੇ, ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ, ਕੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਚਰ ਰੋਵੇ ਬੱਪੜੀ ਝੜ ਪਵੇ ਅੰਗਿਆਰ। ਕਹਿਣ ਲੱਗੇ ਜੇ ਅੰਦਰ ਕੋਈ ਬੈਠਾ ਤੇ ਜਦੋਂ ਮਿੱਟੀ ਦੇ ਭਾਂਡੇ ਬਣਦੇ ਨੇ ਉਦੋਂ ਕਿਉਂ ਨੀ ਬੋਲਦੇ? ਤੇ ਬਾਬੇ ਫਰੀਦ ਨੂੰ ਪੁੱਛੋ, ਕਹਿਣ ਲੱਗੇ ਗੋਰਾ ਸੇ ਨਿਮਾਣੀਆਂ ਬੈਸਨ ਰੂਹਾਂ ਮਨ। ਉਹ ਸਲਾਮੀ ਸ਼ਰ੍ਹਾਂ ਦੀ ਗੱਲ ਕਰਦੇ ਨੇ। ਦੇਖੋ ਬਾਬਾ ਕਬੀਰ ਸਾਹਿਬ ਕਹਿ ਰਹੇ ਨੇ, ਕਹਿੰਦੇ ਨੇ ਆਵਾਜ਼ਾਂ ਦੇਈ ਜਾਂਦਾ ਕੋਈ ਚੰਗਾ ਕੰਮ ਕਰ। ਕਬੀਰ ਮੁੱਲਾ ਮੁਨਾਰੇ ਕਿਆ ਚੜੇ ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬੰਗ ਦੇ ਦਿਲੀ ਭੀਤਰ ਜੋਏ। ਤੇ ਜਦੋਂ ਬਾਬੇ ਫਰੀਦ ਨੂੰ ਪੁੱਛੋ ਬੜੀ ਠੋਕ ਕੇ ਗੱਲ, ਕਹਿੰਦੇ ਉੱਠ ਫਰੀਦਾ ਉਜੂ ਸਾਜ, ਸੁਭਾ ਨਿਵਾਜ ਗੁਜ਼ਾਰ। ਉਹ ਗੁਰੂ ਬੜਾ ਵੱਡਾ ਜੇ, ਇਹਦਾ ਇੰਨਾ ਹਿਰਦਾ ਬਤਾ। ਕਹਿਣ ਲੱਗੇ ਸੱਚ ਨਾਲ ਜੁੜਿਆ, ਜੇ ਉਜੂ ਦੀ ਗੱਲ ਕਰਦਾ ਤੂੰ ਵੀ ਮੈਨੂੰ ਪਰਵਾਨ। ਦੁਨੀਆਂ ਵਿੱਚ ਜਿੱਦਣ ਕੋਈ ਇੱਕ ਗ੍ਰੰਥ ਦੀ ਗੱਲ ਚੱਲੇਗੀ ਤੇ ਗੱਲ ਆ ਕੇ ਗੁਰੂ ਗ੍ਰੰਥ ਸਾਹਿਬ ਤੇ ਰੁਕਣੀ। ਉਹ ਫਰੀਦ ਜੀ ਨੇ ਦਾਅਵੇ ਨਾਲ ਕਿਹਾ, ਉੱਠ ਫਰੀਦਾ ਉਜੂ ਸਾਜ, ਸੁਭਾ ਨਿਵਾਜ ਗੁਜ਼ਾਰ, ਸ਼ੱਕਰ ਗੰਜ ਦੀ ਜ਼ਬਾਨ ਛੱਪਰ ਵਰਗੀ ਏ। ਕਹਿਣ ਲੱਗੇ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਇੰਨਾ ਸ਼ਰਈ ਬੁੱਲਾ ਕਹਿੰਦਾ ਭੱਠ ਨਮਾਜ ਨਮਾਜ਼ਾਂ ਚਿੱਕੜ ਰੋਜੇ ਕਲਮੇ ਤੇ ਫਿਰ ਗਈ ਸ਼ਾਈ, ਬੁੱਲੇ ਸ਼ਾਸ਼ੋ ਅੰਦਰੋਂ ਪਾਇਆ ਭੁੱਲੀ ਫਿਰੇ ਲੁਕਾਈ। ਉਹ ਕਹਿੰਦਾ ਚਿੱਕੜ ਰੋਜੇ ਨੇ ਬਾਬਾ ਫਰੀਦ ਜੀ, ਉਹ ਨਮਾਜ਼ਾਂ ਨੂੰ ਖੰਡਨ ਕਰਦਾ। ਬਾਬਾ ਫਰੀਦ ਕਹਿੰਦੇ ਨੇ ਫਰੀਦਾ ਬੇਨਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਕਦੀ ਦੇਖੋ ਗੁਰੂ ਦੀ ਸੰਕੀਰਨਤਾ ਨਹੀਂ। ਧੰਨ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ, ਬਾਣੀ ਬੇਮਥਾਜਾਂ ਦੀ ਏ, ਬਾਣੀ ਰੰਗ ਰਤੜਿਆਂ ਦੀ ਏ, ਬਾਣੀ ਸਾਈ ਨਾਲ ਓਤ ਪੋਤਾਂ ਦੀ ਏ, ਚਾਰ ਕੱਚੇ ਆਏ ਮੇਰੇ ਗੁਰੂ ਨੇ ਬਿਲਕੁਲ ਸਮਝੌਤਾ ਨਹੀਂ ਜੇ ਕੀਤਾ। ਕਿਤੇ ਅੱਜ ਵਰਗਾ ਕੋਈ ਸਾਡੇ ਵਰਗਾ ਹੁੰਦਾ। ਹੁਣ ਦੇਖੋ ਕਈ ਵਾਰੀ ਕਈ ਗੱਲਾਂ ਅਸੀਂ ਜਦੋਂ ਕਹਿ ਦਿੰਦੇ ਹਾਂ ਨਾ, ਉਹ ਦਿੰਦੇ ਹਾਂ ਉਦਾਹਰਣਾਂ ਸਿੱਖੀ ਦੀਆਂ, ਤੇ ਨਾਲ ਕਈ ਜਿੰਨੇ ਫਲਾਣੇ ਬੰਦੇ ਨੇ ਨਾ ਕੇਸਾਂ ਬਾਰੇ ਬੜਾ ਲਿਖਿਆ, ਉਹਨੇ ਕਿਹਾ ਕੇਸ ਬੜੇ ਕਮਾਲ ਦੀ ਚੀਜ਼ ਨੇ, ਉਹਦੇ ਆਪ ਕਲੇਨਸ਼ੇਪ ਹੁੰਦਾ। ਉਹ ਸਿੱਖਾਂ ਦੇ ਕੇਸਾਂ ਦੀ ਗੱਲ ਕਰਦਾ, ਮੈਂ ਹੈਰਾਨ ਹੋ ਜਾਣਾ ਕਈ ਵਾਰੀ ਹੋਏ, ਉਹ ਜਿਸ ਬੰਦੇ ਨੇ ਆਪ ਨਹੀਂ ਰੱਖੇ ਕੇਸ, ਉਹਨੂੰ ਕੀ ਪਤਾ ਕੇਸਾਂ ਦੀ ਕੀਮਤ ਕੀ ਹੈ। ਸਾਨੂੰ ਬੂਕ ਹੀ ਸ਼ਿਕਾਈ ਜਾਂਦਾ ਨਾ। ਮੇਰੇ ਗੁਰੂ ਨੇ ਕਿਰਪਾ ਕੀਤੀ, ਉਹਨੇ ਕੱਚਿਆਂ ਪਿੱਲਿਆਂ ਨੂੰ ਸਵਕਾਰ ਨਹੀਂ ਜੇ ਕੀਤਾ, ਚਾਰ ਕੱਚੇ ਆਏ, ਚਾਰਾਂ ਨੇ ਦਾਅਵੇ ਕੀਤੇ। ਸਰਕਾਰੀ ਦਰਬਾਰੇ ਚੱਲਦੀ ਸੀ, ਤੇ ਜਿਵੇਂ ਸੰਤਾਂ ਦੀ ਵੀ ਅੱਜ ਕੱਲ੍ਹ ਚੱਲਦੀ ਹੁੰਦੀ ਹੈ ਨਾ, ਉਹਨਾਂ ਸੰਤਾਂ ਦੀ ਵੀ ਚੱਲਦੀ। ਸਾਡੇ ਧਿਆਨ ਦਿਆ ਜੇ, ਇਹ ਹਕੀਕਤ ਹੈ। ਗੁਰੂ ਕਾ ਸੰਤ ਜੋ ਹੈ ਨਾ, ਉਹਨੂੰ ਗੁਰੂ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ। ਕੀ ਕਾਨੇ ਦੀ ਲਾਹੌਰ ਦਰਬਾਰ ਵੀ, ਦਿੱਲੀ ਦਰਬਾਰ ਵੀ ਚੱਲਦੀ ਨੇ? ਕੀ ਪਿਰਕੀਏ ਦੀ ਜਹਾਂਗੀਰ ਨਾਲ ਗੱਲ ਨਹੀਂ? ਕੀ ਰਾਮ ਰਾਏ ਔਰੰਗਜ਼ੇਬ ਦੇ ਘਰ ਸਿੱਧਾ ਨਹੀਂ ਚਲਾ ਜਾਂਦਾ? ਨਹੀਂ, ਕਦੀ ਤੱਕ ਉਹ ਚਾਰ ਆਏ ਬਾਣੀ ਲਿਖਦੇ ਪਏ ਨੇ। ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਆ ਕੇ ਕਹਿੰਦੇ ਨੇ ਕਿ ਮਰਿਆਂ ਦੇ ਸ਼ਬਦ ਲਿਖਦੇ ਹੋ ਸੀ ਤੇ ਜਿਉਂਦੇ ਪਏ ਆ, ਇਹ ਸ਼ਬਦ ਤਵਾਰੀਖ ਨੇ ਸਾਂਭੇ ਨੇ। ਹਜ਼ੂਰ ਨੇ ਕਿਹਾ ਨਹੀਂ, ਸ਼ਬਦ ਕਦੀ ਨਹੀਂ ਮਰਦਾ ਹੁੰਦਾ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇੱਥੋਂ ਭੱਟਾਂ ਨੇ ਕਿਹਾ, ਕਹਿੰਦੇ ਨੇ ਸਿੱਖਾਂ ਤੂੰ ਕਦੀ ਗੁਰੂ ਲਈ ਇਹ ਨਾ ਸ਼ਬਦ ਵਰਤੀ, ਗੁਰੂ ਮਰ ਗਿਆ। ਦੇਖੋ ਜਦੋਂ ਅਸੀਂ ਸਵਈਏ ਪੜ੍ਹਦੇ ਹਾਂ ਨਾ, ਇੱਕ ਸਵਈਆ ਕਹਿੰਦੇ ਨੇ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਲ ਰਹਿ, ਨਿਤ ਪੁਰਾਣ ਬਾਂਚੀਐ ਵੇਦ ਬ੍ਰਹਮਾ ਨੂੰ ਗਾਵੈ, ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ। ਤੇ ਉੱਥੇ ਇੱਕ ਬਚਨ ਕੀਤਾ ਅਖੀਰ ਦੀ ਤੋਕੇ ਦੇ ਨਾਲ, ਕਹਿਣ ਲੱਗੇ ਹਰਬੰਸ ਜਗਤ ਜਤ ਸੰਚਰੋ ਸੋ ਕਵਣ ਕਹੇ ਸ਼੍ਰੀ ਗੁਰੂ ਮੋਇਓ। ਸ਼ਬਦ ਕਦੀ ਨਹੀਂ ਮਰਦਾ, ਸ਼ਬਦ ਤੇ ਸਦੀਵ ਘਰ ਰਹਿੰਦਾ ਹੈ। ਗੁਰੂ ਸਾਹਿਬ ਨੇ ਕਿਹਾ ਵੀ ਆਓ ਦੱਸੋ, ਕਹਿੰਦੇ ਸੀ ਜਿਉਂਦੇ ਬਾਣੀ ਰਚੀ ਬੈਠੇ ਆ, ਸਾਡਾ ਨਾਂ ਨੀ, ਸਾਡਾ ਨਾਮ ਸਦਾ ਲਈ ਹੋ ਜਾਏਗਾ। ਗੁਰੂ ਸਾਹਿਬ ਕਹਿੰਦੇ ਨੇ ਅੱਖਾਂ ਮੀਚ ਕੇ ਬਾਣੀ ਦਰਜ ਨਹੀਂ ਕੀਤੀ ਜਾਣੀ। ਇੱਥੋਂ ਤੱਕ ਆਪ ਸਿਆਣੇ ਬੈਠੇ ਹੋ, ਹਜ਼ੂਰ ਨੇ ਭਗਤਾਂ ਦੇ ਸ਼ਬਦਾਂ ਦੀਆਂ ਭੁੰਡੀਆਂ ਨੂੰ ਖੋਲਿਆ। ਇਹ ਤੋਂ ਵੱਡੀ ਗੱਲ ਕੀ ਹੋਵੇਗੀ? ਕਦੀ ਤੱਕੋ, ਜੇ ਬਾਬਾ ਫਰੀਦ ਕਹਿ ਰਹੇ ਨੇ ਕਿ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬੱਝ ਸਕਦਾ ਜਪ ਤਪ ਕਾ ਬੰਦ ਬੇੜ ਲਾ ਜਿਤ ਲੰਘਾ ਵਖੇਲਾ। ਕਬੀਰ ਸਾਹਿਬ ਕਹਿ ਰਹੇ ਨੇ ਮਰਤਾ ਮਰਤਾ ਜਗ ਮੂਆ, ਮਰਤੇ ਨਾ ਜਾਣਿਆ ਕੋਏ, ਲੋਕਾਂ ਨੂੰ ਮਰਨਾ ਹੀ ਨਹੀਂ ਆਇਆ, ਐਸੀ ਮਰਨੀ ਜੋ ਮਰੇ ਬੋਰ ਨਾ ਮਰਨਾ ਹੋਏ। ਨਾਲ ਮੇਰੇ ਗੁਰੂ ਅਮਰਦਾਸ ਕਹਿੰਦੇ ਨੇ ਨਹੀਂ ਭੁਲੇਖਾ ਨਾ ਖਾਇਓ, ਮਰਨ ਦੀ ਜਾ ਸਿੱਖੋ, ਮਰਤਾ ਮਰਤਾ ਜੇ ਜਗ ਮਰ ਗਏ। ਇੱਕ ਤਰੀਕਾ ਹੈ ਮਰਨ ਦਾ, ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸੜੇ ਤਾਂ ਸਹਿਲਾ ਮਰਨਾ। ਭੁੰਡੀ ਖੋਲ ਕੇ ਰੱਖ ਦਿੱਤੀ। ਬਾਬੇ ਫਰੀਦ ਨੇ ਕਿਹਾ, ਕਹਿਣ ਲੱਗੇ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਤੇ ਨਾਲ ਇੱਕ ਸ਼ਬਦ ਵਰਤਿਆ, ਜਿਹੜੇ ਰੱਬ ਵਿੱਚ ਰਤੇ ਉਹਨਾਂ ਵਿੱਚ ਖੂਨ ਨਹੀਂ। ਹਜ਼ੂਰ ਨੇ ਇੱਕ ਗੱਲ ਕਹੀ, ਕਹਿਣ ਲੱਗੇ ਖੂਨ ਹੈ ਜੋ ਸ਼ਹਿ ਰਤੇ ਆਪਣੇ, ਤਿਤ ਤਨ ਲੋਭ ਰਤ ਨਾ ਹੋਏ। ਮੈਂ ਸਿਰਫ ਟਿਊਕ ਮਾਤਰ ਚੱਲ ਰਿਹਾ। ਦੇਖੋ ਕਦੀ ਬਚਨ ਬਾਣੀ ਦੇ ਪੜ੍ਹ ਕੇ, ਬਾਬੇ ਫਰੀਦ ਨੇ ਕਿਹਾ ਪਾੜ ਪਟੋਲਾ ਧੱਜ ਕਰੀ ਕੰਬਲੜੀ ਪੈ ਰਹੇ ਹੋ, ਜਿੰਨੀ ਵੇਚਤੀ ਸੌ ਮਿਲੇ ਸਹੀ ਵੇਚ ਕਰੇ ਹੋ। ਤੇ ਕਿਤੇ ਸਾਡੀ ਇਹ ਸੰਪਰਦਾ ਹੀ ਚੱਲ ਪੈਣੀ ਸੀ ਪਾਟੇ ਕੱਪੜਿਆਂ ਵਾਲੀ, ਗੁਰੂ ਨੇ ਨਾਲ ਹੀ ਕਹਿ ਦਿੱਤਾ ਕਾਹ ਪਟੋਲਾ ਪਾੜਤੀ ਕੰਬਲੜੀ ਪੈਰੇ, ਨਾਨਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰੇ। ਕੈਸੀ ਕਿਰਪਾ ਕੀਤੀ ਬਾਬਾ ਫਰੀਦ, ਲੋਰ ਵੀ ਤੁਰਿਆ ਤੇ ਸ਼ਬਦ ਵਰਤੇ, ਤਨ ਤਪਾਏ ਤਨੂਰ ਜਿਉਂ ਬਾਲਣ ਹੱਡ ਬਲੰਨ, ਪੈਰੀ ਸੱਖਾਂ ਸਿਰ ਜੁਲਾ ਜੇ ਮੂੰਹ ਪਿਰੀ ਮਿਲਣ। ਤੇ ਗੁਰੂ ਨੇ ਨਾਲ ਹੀ ਸੁਚੇਤ ਕਰ ਦਿੱਤਾ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇਰਿਆ ਅੰਦਰ ਤੇਰੀ ਸੰਭਾਲ। ਦੇਖੋ ਮੈਂ ਸਿਰਫ ਸੰਖੇਪ ਵਿੱਚ ਅਰਜ ਕਰ ਰਿਹਾ। ਹਜ਼ੂਰ ਦੇ ਸਾਹਮਣੇ ਚਾਰੇ ਖਲੋਤੇ ਨੇ, ਕਾਨਾ, ਤੀਲੂ, ਛੱਜੂ ਤੇ ਸ਼ਾਹ ਹੁਸੈਨ। ਦੇਖੋ ਬੇਮੁਥਾਜ ਗੁਰੂ, ਬੇਪਰਵਾਹ ਗੁਰੂ, ਤਾਂ ਹੀ ਤਾਂ ਕਿਹਾ ਭਾਈ ਗੁਰਦਾਸ ਨੇ ਗੁਰੂ ਅਰਜਨ ਸੱਚ ਸਿਰਜਦਹਾਰਾ। ਐਵੇਂ ਨੀ ਕਿਹਾ ਗੁਰ ਅਰਜਨ ਵਿੱਚੋਂ ਕੁਰਬਾਣੀ, ਐਵੇਂ ਨੀ ਭੱਟਾਂ ਨੇ ਕਿਹਾ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਐਵੇਂ ਨੀ ਕਿਹਾ ਕਿ ਉਹਨਾਂ ਦੇ ਸ਼ਬਦ ਵਰਤਨੇ ਆਪ ਇਹ ਪਦ ਤੇ ਮਤ ਚੁੱਕੈ ਰੇ ਮਨ ਵੇਦ ਭੇਦ ਨਾ ਜਾਣ ਦਿਓ, ਪਰ ਤਸ਼੍ਰੀ ਦਾ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ। ਜਿਹੜਾ ਬ੍ਰਹਮ ਗਿਆਨੀ ਉਹ ਕਦੀ ਮੁਥਾਜ ਨਹੀਂ ਹੁੰਦਾ। ਸਾਹਿਬ ਨੇ ਕਿਹਾ ਸੁਣਾਓ, ਸੁਣਾਂਗੇ। ਉਹਨੇ ਸ਼ੁਰੂ ਕੀਤਾ ਜੀ, ਕਾਨਾ ਬੋਲਿਆ। ਦੇਖੋ ਗੁਰੂ ਅਰਜਨ ਸਾਹਿਬ ਦੀ ਅੱਜ ਰਹਿਮਤ, ਕਹਿਣ ਲੱਗਾ ਮੈਂ ਉਹੀ ਰੇ, ਮੈਂ ਉਹੀ ਜਾਂ ਕੋ ਵੇਦ ਪੁਰਾਣ ਜਸ ਗਾਵੇ ਖੋਜ ਦੇਖੋ ਮਤ ਕੋਈ ਰੇ, ਮੈਂ ਉਹੀ ਰੇ। ਇਹ ਵਿਦਾਂਤ ਦੀ ਵੈਸੇ ਘਟਨਾ ਹੈ। ਵਿਦਾਂਤ ਕਹਿੰਦਾ ਅਹੰਗ ਬ੍ਰਹਮਸਮੀ, ਮੈਂ ਹੀ ਬ੍ਰਹਮ ਹਾਂ। ਸੂਫੀ ਕਹਿੰਦਾ ਅਨਲ ਹੱਕ, ਮੈਂ ਹੀ ਖੁਦਾ ਵਾਂ। ਸਾਹਿਬ ਨੂੰ ਜਦੋਂ ਸੁਣਾ ਕਹਿੰਦਾ ਕੀ ਖਿਆਲ? ਕਹਿਣ ਲੱਗੇ ਖਿਆਲ ਬਿਲਕੁਲ ਦਰੁਸਤ ਹੈ, ਤੇਰੀ ਬਾਣੀ ਕੋਈ ਨਹੀਂ ਦਰਜਨ ਸੀ। ਕਹਿੰਦਾ ਇਹਦੇ ਵਿੱਚ ਖੋਟ ਕੀ? ਹਜ਼ੂਰ ਕਹਿਣ ਲੱਗੇ ਗੱਲ ਚੇਤੇ ਰੱਖੀ, ਤੂੰ ਕਹਿੰਦਾ ਮੈਂ ਉਹੀ ਰੇ, ਮੈਂ ਉਹੀ, ਤੇ ਤੈਨੂੰ ਇੰਨਾ ਪਤਾ ਨੀ ਤੇਰੇ ਵਰਗੇ ਤੇਰੇ ਤੋਂ ਉੱਚੇ ਸੁੱਚੇ ਭਗਤ ਰਵਿਦਾਸ ਕਹਿੰਦੇ ਨੇ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਤੂੰ ਕਹਿੰਦਾ ਮੈਂ, ਤੇ ਗੁਰੂ ਸਾਹਿਬ ਕਹਿੰਦੇ ਨੇ ਸਾਡੇ ਘਰੋਂ ਆਵਾਜ਼ ਆਉਂਦੀ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨੀ ਸਰੈ। ਤੂੰ ਕਹਿੰਦਾ ਮੈਂ, ਇੱਥੇ ਤਾਂ ਮੈਂ ਨੂੰ ਮਾਰ ਕੇ ਇੱਕ ਦਿਨ ਪਹੁੰਚਣਾ ਤੂੰ ਤੇ। ਤੇ ਜਿਹੜਾ ਕਬੀਰ ਵਰਗਾ ਮਹਾਂਪੁਰਸ਼ ਬੋਲ ਕੇ ਕਹਿੰਦਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਮੈਂ ਮਰ ਗਿਆ ਜਬ ਆਪਾ ਪਰਚਾ ਮਿਟ ਗਿਆ ਜਤ ਦੇਖੂ ਤਤ ਤੂੰ। ਤੇ ਕਹਿਣ ਲੱਗੇ ਤੇਰੀ ਬਾਣੀ ਨੂੰ ਇੱਕ ਸ਼ਬਦ ਕਿਹਾ, ਕਹਿਣ ਲੱਗਾ ਵੇਖਾਂਗਾ ਤੁਹਾਨੂੰ। ਕਈ ਸ਼ਬਦ ਵਰਤੇ, ਮੇਰੀ ਸਰਕਾਰੇ ਦਰਬਾਰੇ ਚੱਲਦੀ ਹੈ ਦੇਖਾਂਗਾ। ਗੁਰੂ ਅਰਜਨ ਸਾਹਿਬ ਕਹਿਣ ਲਾਹੌਰ ਜਾਏਗਾ ਤੇ ਦੇਖੇਗਾ ਨਾ। ਤੇ ਆਪ ਜੀ ਨੂੰ ਪਤਾ ਹੋਵੇ ਕਾਨਾ ਰਾਜ ਮਰ ਗਿਆ ਸੀ, ਉਹ ਰਥ ਤੋਂ ਡਿੱਗ ਕੇ ਮਰੇ ਹੈ। ਦੂਸਰਾ ਆਇਆ ਜੀ ਪੀਲੂ, ਉਹਨੂੰ ਕਿਆ? ਕਹਿਣ ਲੱਗੇ ਸੁਣਾ ਵੀ ਬਾਣੀ। ਉਹਨੇ ਸ਼ੁਰੂ ਕੀਤੀ ਜੀ ਬਾਣੀ, ਤੇ ਜਦੋਂ ਉਹਨੇ ਆਪਣੀ ਰਚਨਾ ਸੁਣਾਈ ਨਾ, ਉਹ ਕਹਿੰਦਾ ਅਸਾਂ ਨਾਲੋਂ ਚੰਗੇ ਜੰਮਦਿਆਂ ਮਰ ਗਏ, ਚਿੱਕੜ ਪੈਰ ਨਾ ਬੋਡਿਆ ਨਾ ਆਲੂਦ ਬਹਿ। ਸਾਡੇ ਨਾਲੋਂ ਚੰਗੇ ਜਿਹੜੇ ਜੰਮਦੇ ਮਰ ਗਏ, ਦੁਨੀਆਂ ਦਾ ਸਿਆਪਾ ਮੁੱਕਿਆ, ਐਵੇਂ ਦੁੱਖਾਂ ਚ ਪੈਣਾ ਸੀ? ਗੁਰੂ ਅਰਜਨ ਦੇਵ ਕਹਿਣ ਲੱਗੇ ਬਿਲਕੁਲ ਨਿਰਾਸ਼ਾਵਾਦੀ ਗੱਲ, ਸਿੱਖ ਕਦੀ ਨਿਰਾਸ਼ ਨਹੀਂ ਹੁੰਦਾ। ਤੂੰ ਕਹਿੰਦਾ ਜੰਮਦਿਆਂ ਮਰ ਗਏ, ਪਰ ਸਾਡੇ ਘਰੋਂ ਆਵਾਜ਼ ਆਉਂਦੀ ਹੈ ਕਿ ਦੁਲੱਭ ਦੇ ਪਾਈ ਵਡਭਾਗੀ, ਮਰਨ ਲਈ ਨਹੀਂ, ਸਾਡੇ ਘਰੋਂ ਆਵਾਜ਼ ਆਉਂਦੀ ਹੈ ਚਿਰੰਕਾਲੇ ਦੇ ਸੰਜਰੀਆ ਮਿਲ ਜਗਦੀਸ਼, ملن کی بریا رب نو ملدا موقع تو کہندا جمدیاں مر گئے تیری بانی نہیں. ہن جی تیجا آ گیا چھجو, اونے شبد ورتے. انہاں دی ویسے رچنا ہور وی بڑی ہے, میں صرف اونی کو عرض کر رہا ہوں جو صاحب دے نال سبندت ہے. انہیں شبد کیا کہن لگا, کاغد سندھی پوتری تو نہ تریا نہار. کہندا کاغد دی بنی کوئی عورت نو ویکھنا وی پاپ ڈوب جائے گی. گرو ارجن صاحب کہندے نے جنم تینو کنے دتا ہے, اگیا کہ جمیا ہے؟ کدی دھیان دیا جی, جن نے تینو جنم دتا کہ نہ کاغذ دی استری نہ تکو تے ساڈے کرو آواز ہوندی, پنڈ جمی ہے, پنڈ نمی ہے, پنڈ منگن ویاہ, پنڈو ہووے دوستی, پنڈو چلے راہو, پنڈ موا, پنڈ پالیے, پنڈ ہووے بندان, پیاریا سو کیوں مندا آکھیا جس جمے راجان. تیری بانی نہیں درج ہوئی. کہندے کہ تینو پتا ہے تو کہنا, کہندا صوفیاں دی گل میں کرنا, کہ صاحب کہن لگے پڑھی کتے بابے فرید ورگے فقیر نو, او کہندا آپ لیے لڑ لائے در درویش سے تین تن جنے دی ماؤ آئے سبل سے. چپ کر گیا. تیجا چوتھا اٹھیا جی شاہ حسین. اونے کیا کہن لگا مہاراج, اونے سوچیا بھی تین تا گئے, میں کہن والا بھی گیا, نراشا وادی بھی گیا, استری نو ماریا کہن والا گیا. وہ کہندا بھی میں سیدھا جا راہ لبا, چپ وے اڑیا, چپ وے اڑیا, بولن دی نہیں جائے وے اڑیا. کہندا چپ کر جا, بولن دی تھان نہیں. گرو صاحب کہندے نے کائر تے جے ظلم ویکھ کے چپ کرنا ساڈے کرے کوئی نہیں پرواہ. چپ کرن دی کیوں تھان ہے؟ سنت ملا کچھ سنیا کہی ہے, ملا اسنت مشق کر رہی ہے تے سامنے ہوندا وے ظلم تے کہیے چپ وے اڑیا, چپ وے اڑیا, بولن دی نہیں جائے وے اڑیا. سوال ہی نہیں پیدا ہوندا. ساڈے گھر وچ سب تو پہلا بابر نو جم کیا گیا ہے تے اودیاں آئیاں ہوئیاں فوجاں نو ہلکے کتے کہا گیا. بابا چپ نہیں کیتا بھی ہن تھان کوئی نہیں بولن والی, اینے لوکی وڈ سُتے میں کیوں بولاں؟ تے میں کرب کر کے آیا ساں کہ زابر نہیں جے کیا, اتہاسکاراں نے کیا بابر جابر, بابر جابر. گرو گرنتھ صاحب نے کیا, خورا خان قسمانہ کیا ہندوستان ڈرایا, آپے دوش نہ دئی کرتا جم کر مغل چڑھایا, جمدوت بن کے آیا ہے. تے اودے شپائیاں نو اے نے کیا سور میں آ گئے, کہن لگے رتن بگاڑ بگوئے کتی, کتیاں نے. کہن لگے چپ والی تھان نہیں, چارے توڑ دیتے. انہاں نے بہت شبد اپنے ولو ورتے. تن گرو ارجن دیو جی نے کیتی کرپالتا, گرو گرنتھ صاحب دی بیڑ سمپورن ہوئی, سمپادنا ہوئی, تے پرکاش کرنا سی ہرمندر صاحب. آؤ کیونکہ اتہاس پاویں یہی رہنے رہندی دنیا تک, جدو بھی کتھا کوارتا چلے گی اتہاس نہیں جے بدلنا, پر گرو نت نواں ہوندا ہے. اج پرکاش والا دن آنا ہے. تن گرو ارجن دیو سچے پاتشاہ نے سکھ سنگتاں نوں بلایا ہے. اتھے ودوان کہندے نے رام سر, تن گرو ارجن دیو سچے پاتشاہ کیول گرو گرنتھ صاحب دا سوروپ منجے تے سی, اپنے سمیت ساری سنگت اتھے زمین تے ستی سی. پرکاش کرن تو پہلی رات جڑی تے اتہاس کر کہندے نے بھوم سین سب تہاں براجے, شری گرو گرنتھ منجی پر راجے. گرو گرنتھ صاحب منجے تے نے, باقی ساری سنگت تے گرو ارجن دیو زمین تے. دیکھو سما آیا, حضور نے دیکھا بھی گرو گرنتھ صاحب تیار نے, تے گرو کا گرنتھی, گرنتھ دا سیوہ دار گرنتھی. میں کرد کرانگا گرو کے گرنتھی سنگھا نو بھی, آواز دور دور تک جاری ہونی ہے. گرو گرنتھ صاحب دے سیوہ دار بنو, نہ کہ پربندکاں دے. کھما کرو, وہ تمہیں خود کہندے نے کہ ساڈے نیڑے نہ چھو. سوچیے بھی انہاں دی خوشامد کر کے گرو نو رجا لاں گے, سوال بھی نہیں پیدا ہوندا, پر اے بھی نہیں انکاری ہو جائیے جنے کنے دی بےزتی کری جائے. دونوں پکھ رکھیو. کبھی دیکھو گرنتھی دی تصویر دیکھنی ہے تے بھائی سنت سنگھ نو دیکھو. شیر پنجاب رام باغ آئے نے, ادب بھی چاہیے. اے نہیں کہ ہنکار وچ آ کے ہر ایک نو ایکو رسے نال بنی جائیے. رام باغ آئے نے تے آ کے سنیا کلیا بھائی سنت سنگھ نو کہو سانو مل. گرنتھی صاحب سن ہرمندر صاحب نام ہی لکھے مارفت گیانی سنت سنگھ سیوا کرائی, ایک کواڑ اتنے لکھے. تو گیانی جی اس ویلے کتھا کرن جاندے پئے سن ہرمندر صاحب دے اندر, تے جدو گئے تے جاندیاں پرکرما چ مل گیا سجن. کہن لگا گیانی جی مہاراجا صاحب نے تہانوں سدیا, ਗਿਆਨੀ ਸੰਤ ਸਿੰਘ ਦੇ ਸ਼ਬਦ ਸਨ, ਕਹਿਣ ਲੱਗੇ ਇੱਕ ਗੱਲ ਸੁਣਿਆ ਦੀਦੀ ਕਿ ਅੱਜ ਤੋਂ ਬਾਅਦ ਕਦੀ ਵੀ ਮੈਨੂੰ ਉਸ ਵੇਲੇ ਬੁਲਾਏ ਨਾ ਜਦੋਂ ਮੈਂ ਆਪਣੇ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਹੋਵਾਂ। ਚੇਤੇ ਰੱਖੀ ਉਹ ਮਹਾਰਾਜਾ ਹੈ, ਇਹ ਮਹਾਰਾਜਨ ਕੇ ਮਹਾਰਾਜ ਹੈ, ਇਹ ਪਾਰ ਬ੍ਰਹਮ ਪਰਮੇਸ਼ਵਰ ਦਾ ਘਰ ਹੈ। ਕਹਿੰਦਾ ਵੀ ਉਹ ਜਦੋਂ ਪਿਛਾ ਮੁੜਿਆ ਉਹਨੂੰ ਆਵਾਜ਼ ਮਾਰ ਕੇ ਕਹਿੰਦੇ ਜੋ ਮੈਂ ਕਿਹਾ ਜਾ ਕੇ ਕਹੀ ਜ਼ਰੂਰ, ਇਹ ਨਾ ਸੋਚੀ ਵੀ ਚੁੱਪ ਕਰ ਜਾ ਵੀ ਕੀ ਕਹੇਗਾ। ਅੰਦਰ ਚਲੇ ਗਏ, ਅੰਦਰ ਕਥਾ ਹਰਿਮੰਦਰ ਸਾਹਿਬ ਦੇ ਉਦੋਂ ਅੰਦਰ ਹੁੰਦੀ ਸੀ, ਚਲੇ ਗਏ ਜੀ। ਜਾ ਕੇ ਮਹਾਰਾਜਾ ਰਣਜੀਤ ਸਿੰਘ ਪੁੱਛਦੇ ਨੇ ਜੀ ਕਿਵੇਂ, ਉਹਨੇ ਪੂਰੀ ਗੱਲ ਤਾਂ ਦੱਸ ਦਿੱਤੀ। ਜਾ ਕੇ ਮਹਾਰਾਜਾ ਰਣਜੀਤ ਸਿੰਘ ਅੱਜ ਦਾ ਹੁੰਦਾ ਕਹਿੰਦਾ ਵੀ ਕਰੋ ਬਰਖਾਸਤ, ਅੱਜ ਹੀ ਹਟਾਓ ਇਹ ਗ੍ਰੰਥੀ ਤੋਂ, ਲਾਓ ਇਹਨੂੰ ਤਖ਼ਤ ਤੋਂ, ਮੇਰਾ ਹੁਕਮ ਤੇ ਦੇਖੋ ਨਿਮਰਤਾ। ਸੱਜਣ ਚੱਲਿਆ ਉਹ ਰਾਮ ਬਾਗ ਤੋਂ ਨੰਗੇ ਪੈਰੀ ਸ਼ੇਰੇ ਪੰਜਾਬ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਆਉਂਦਿਆਂ ਸਮਾਂ ਲੱਗਾ ਤੇ ਜਦੋਂ ਅੰਦਰ ਆਇਆ ਤੇ ਭਾਈ ਸਾਹਿਬ ਕਥਾ ਕਰਕੇ ਬਾਹਰ ਨਿਕਲਦੇ ਪਏ ਸਨ। ਸ਼ੇਰੇ ਪੰਜਾਬ ਨੇ ਫਤਿਹ ਬੁਲਾਈ, ਕਹਿਣ ਲੱਗੇ ਮੱਥਾ ਟੇਕ ਕੇ ਆ ਪਹਿਲਾਂ। ਅੰਦਰ ਮੱਥਾ ਟੇਕ ਕੇ ਬਾਹਰ ਆਏ ਤੇ ਅੱਗੇ ਅੱਗੇ ਭਾਈ ਸੰਤ ਸਿੰਘ, ਪਿੱਛੇ ਪਿੱਛੇ ਭਾਈ ਰਣਜੀਤ ਮਹਾਰਾਜਾ ਰਣਜੀਤ ਸਿੰਘ। ਜਦੋਂ ਬਾਹਰ ਨਿਕਲ ਗਏ ਨਾ ਤੇ ਭਾਈ ਸੰਤ ਸਿੰਘ ਕਹਿਣ ਲੱਗੇ ਸ਼ੇਰੇ ਪੰਜਾਬ ਹੁਣ ਤੂੰ ਅੱਗੇ ਤੁਰ, ਮੈਂ ਤੇਰੇ ਪਿੱਛੇ ਚੱਲਦਾ। ਉਹਨੇ ਕਿਹਾ ਜੀ ਕਿਉਂ? ਕਹਿੰਦਾ ਉਸ ਘਰ ਦਾ ਵਜ਼ੀਰ ਮੈਂ ਆ, ਤੂੰ ਭਿਖਾਰੀ ਹੈ, ਉੱਥੇ ਵਜ਼ੀਰ ਨੇ ਅੱਗੇ ਤੁਰਨਾ, ਤੂੰ ਪਿੱਛੇ ਤੁਰਨਾ, ਹੁਣ ਤੇਰੇ ਰਾਜ ਦੀ ਹੱਦ ਆ ਗਈ, ਤੂੰ ਅੱਗੇ ਤੁਰ, ਮੈਂ ਤੇਰੇ ਪਿੱਛੇ ਚੱਲਦਾ। ਕਿਤੇ ਚੇਤੋ ਰੱਖੋ, ਇੰਨਾ ਕੁ ਸਾਡਾ ਸਮ ਤੌਲ ਹੋ ਜਾਏ। ਹਜ਼ੂਰ ਨੇ ਦੇਖਿਆ ਵੀ ਗ੍ਰੰਥੀ ਕਿਨੂੰ ਬਣਾਉਣਾ, ਕਿਹੜਾ ਗ੍ਰੰਥੀ ਹੋਵੇ, ਤੇ ਅਸੀਂ ਭਾਵੇਂ ਮੈਂ ਆਪ ਹੀ ਗ੍ਰੰਥੀ ਦੀ ਸੇਵਾ ਕਰਨਾ, ਕਹਿਣ ਨੂੰ ਆ ਗ੍ਰੰਥੀ ਦੇ ਬੜੇ ਉੱਚੇ ਗੁਣ ਜੇ। ਗੁਰੂ ਗ੍ਰੰਥ ਸਾਹਿਬ ਦਾ ਗ੍ਰੰਥੀ, ਸਾਰੀ ਰਾਤ ਇਤਿਹਾਸ ਕਹਿੰਦਾ ਸੋਚਦੇ ਰਹਿ ਕਿਨੂੰ ਬਣਾਵਾਂ। ਉਹਨੇ ਇੱਥੋਂ ਤੱਕ ਦੇਖਿਆ ਵੀ ਬੇਦੀਆਂ ਦੀ ਕੁੱਲ ਵਿੱਚੋਂ ਕੋਈ ਲੈ ਵੇਖ ਲਈਏ, ਕਿਉਂਕਿ ਉਹਦੇ ਸਾਰੇ ਮਿਲ ਗਏ ਸਨ। ਕੋਈ ਭੱਲਿਆਂ ਵਿੱਚੋਂ ਵੇਖ ਲਈਏ, ਕੋਈ ਸੋਢੀਆਂ ਵਿੱਚੋਂ ਦੇਖ ਲਈਏ, ਕੋਈ ਤੇਣਾਂ ਵਿੱਚੋਂ ਦੇਖ ਲਈਏ, ਅਖੀਰ ਤੇ ਕਹਿਣ ਲੱਗੇ ਕਿਤੇ ਅੰਦਰ ਖੌਮੇ ਦਾ ਬੀਜ ਨਾ ਪੁੰਗਰ ਪਵੇ ਕਿ ਸਾਡੇ ਬਾਪੂਆਂ ਦੀ ਬਾਣੀ, ਕਿਤੇ ਗ੍ਰੰਥ ਸਾਹਿਬ ਨੂੰ ਛੱਡ ਕੇ ਆਪਣੀ ਪੈਰ ਪੁਜਾਣ। ਸਾਰੀ ਰਾਤ ਸੋਚ ਕੇ ਅਖੀਰ ਤੇ ਇੰਦਰੀ ਜਿੱਤ ਸ਼ਬਦ ਵਰਤਿਆ, ਇੰਦਰੀ ਜਿੱਤ, ਜਿਹਨੇ ਇੰਦਰੀਆਂ ਨੂੰ ਜਿੱਤਿਆ ਬਾਬਾ ਬੁੱਢਾ ਸਾਹਿਬ, ਉਹਨਾਂ ਦੇ ਕੋਲ ਜਾ ਖਲੋਤੇ। ਬਾਬਾ ਸਾਹਿਬ ਵਿਸ਼ਰਾਮ ਤਾਂ ਕਰਦੇ ਸਨ, ਜ਼ਮੀਨ ਤੇ ਪਏ। ਗੁਰਮੁਖੋ, ਗੁਰਮੁਖ ਦਾ ਸੌਣਾ ਸਾਡੇ ਵਰਗਾ ਸੌਣਾ ਨਹੀਂ। ਹਜ਼ੂਰ ਕਹਿੰਦੇ ਨੇ ਕਿ ਉਹ ਸੌਂਦੇ ਨੇ ਤਾਂ ਵੀ ਗੁਰੂ ਚੱਲਦਾ, ਸੌਂਦੇ ਵਾਹ ਵਾਹ ਉੱਚ ਰਹਿਣ, ਉੱਠਦੇ ਵੀ ਵਾਹ ਕਰੇਨ। ਉੱਥੇ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਦਾ ਦੁੱਧ ਵਰਗਾ ਚਿੱਟਾ ਦਾੜਾ, ਸੁੱਤਿਆਂ ਚਮਕੇ ਮੱਥੇ ਤੇ ਨੂਰ, ਚਰਨਾਂ ਵੱਲ ਖਲੋ ਕੇ ਕਹਿੰਦੇ ਨੇ ਗੁਰੂ ਅਰਜਨ ਦੇਵ ਨੇ ਸੀਸ ਝੁਕਾ ਦਿੱਤਾ ਸੀ। ਕਹਿਣ ਲੱਗੇ ਚਾਰ ਗੁਰੂਆਂ ਦੀ ਸੇਵਾ ਕੀਤੀ ਆ, ਤੇਰੇ ਤੋਂ ਵੱਡਾ ਸੇਵਾਦਾਰ ਕੋਈ ਨਹੀਂ, ਜਿਹਨੇ ਕਦੀ ਮੈਂ ਨਹੀਂ ਜਿਤਾਈ। ਸ਼ੁਕਰ ਕੀਤਾ ਵਾਹਿਗੁਰੂ ਕਿ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਗ੍ਰੰਥੀ ਸਾਹਿਬ ਹੀ ਮਿਲ ਗਏ। ਉੱਥੇ ਇਤਿਹਾਸਕਾਰ ਨੇ ਦੋ ਪੰਕਤੀਆਂ ਕਹੀਆਂ ਨੇ, ਵੇਖ ਕੇ ਸ਼ਬਦ ਵਰਤੇ, ਕਹਿਣ ਲੱਗੇ ਨਿਜ ਨਿਜ ਆਸਨ ਸਭ ਹੀ ਬੈਠੇ, ਦਇਆ ਸਿੰਧ ਮਨ ਐਸੀ ਬੈਠੇ। ਕਹਿਣ ਲੱਗੇ ਨਿਜ ਮਨ ਇਹ ਵਿਚਾਰਤ ਭੈ, ਸ਼੍ਰੀ ਗੁਰੂ ਗ੍ਰੰਥ ਸੇਵਕ ਕਹਿ ਕੇ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਕਿਨੂੰ ਬਣਾਈਏ। ਤੇ ਉਸ ਵੇਲੇ ਬਾਬੇ ਬੁੱਢੇ ਨੂੰ ਦੇਖ ਕੇ ਕਹਿਣ ਲੱਗੇ ਚਾਰ ਗੁਰੂ ਕੀ ਸੇਵਾ ਕਰੀ, ਪਾਇਓ ਪਰਮ ਨਿਧਾਨ, ਸੇਵਕ ਕੀ ਇਹ ਵਸ ਹੈ, ਸ਼੍ਰੀ ਮੁਖ ਕੀ ਉਹ ਬਖਾਨ। ਇਹ ਭਾਵਨਾ ਵਾਲੇ ਲਈਏ, ਸ਼ਰਧਾ ਵਾਲੇ ਲਈਏ। ਸਵੇਰੇ ਦਿਨ ਚੜਿਆ, ਸਾਰਿਆਂ ਇਸ਼ਨਾਨ ਕੀਤਾ, ਅੱਜ ਵਾਲਾ ਦਿਨ ਆਇਆ, ਸਿੱਖ ਸੰਗਤ ਬੜੀ ਪ੍ਰਸੰਨ। ਗੁਰੂ ਅਰਜਨ ਦੇਵ ਜੀ ਦੀ ਖੁਸ਼ੀ ਦਾ ਟਿਕਾਣਾ ਹੀ ਕੋਈ ਨਹੀਂ। ਤੇ ਬਾਬਾ ਬੁੱਢਾ ਸਾਹਿਬ ਨੇ ਇਸ਼ਨਾਨ ਕੀਤਾ, ਸਿਮਰਨ ਵੀ ਜੁੜੇ, ਤੇ ਗੁਰਮੁਖ ਮੈਂ ਮਰੀ ਹੋਈ ਸੀ, ਸਭ ਤੋਂ ਪਿੱਛੇ ਜਾ ਬੈਠੇ। ਹਜ਼ੂਰ ਨੇ ਆਵਾਜ਼ ਦਿੱਤੀ, ਬਾਬਾ ਜੀ ਤੁਸੀਂ ਅੱਗੇ ਆਓ। ਤੇ ਨਾਲ ਸਵਾਲ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਹੜੀ ਥਾਂ ਤੇ ਕਰਾਂਗੇ? ਤੇ ਬਾਬਾ ਸਾਹਿਬ ਜੀ ਦਾ ਉੱਤਰ ਸੀ, ਸ਼੍ਰੀ ਗੁਰੂ ਗ੍ਰੰਥ ਲਾਇਕ ਦਰਬਾਰਾ ਔਰ ਸਥਾਨ ਨਾ ਕੋ ਮੁਰਾਰਾ। ਹੇ ਮੇਰੇ ਦਾਤਾ ਜੀ, ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਹੋਵੇ। ਉਸ ਵੇਲੇ ਫਿਰ ਕਿਆ ਕਹਿਣ ਲੱਗੇ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤੁਸੀਂ ਸ਼ੀਸ਼ ਤੇ ਲਵੋ। ਮਹਾਰਾਜ ਮੈਂ? ਕਹਿਣ ਲੱਗੇ ਹਾਂ ਤੁਸੀਂ। ਤੇ ਨਾਲ ਹੱਸ ਕੇ ਕਹਿੰਦੇ ਨੇ, ਅੱਜ ਤੀਕਰਾਂ ਅਸੀਂ ਅੱਗੇ ਚੱਲੇ, ਤੁਸੀਂ ਪਿੱਛੇ ਚੱਲਦੇ ਰਹੇ ਹੋ। ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲੈ ਕੇ ਤੁਸੀਂ ਅੱਗੇ ਚੱਲੋ, ਅਸੀਂ ਤੁਹਾਡੇ ਪਿੱਛੇ ਚੱਲਾਂਗੇ। ਸਿੱਖਾਂ, ਜਿਹਦੇ ਸਿਰ ਤੇ ਗੁਰੂ ਹੋਵੇ, ਗੁਰੂ ਉਹਦੇ ਪਿੱਛੇ ਤੁਰਦਾ ਹੈ, ਜਿਹਦੇ ਸਿਰਦੇ ਵਿੱਚ ਗੁਰੂ ਵੱਸ ਜਾਏ ਉਹਦੇ ਪਿੱਛੇ ਵੀ ਗੁਰੂ ਤੁਰਦਾ ਹੁੰਦਾ। ਕਦੀ ਪੜਖਾਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਕਿ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਉੱਥੇ ਸ਼ਬਦ ਵਰਤੇ ਸਾਹਿਬ ਬੁੱਢਾ ਆਗੇ ਕੀਨਾ ਤੇ ਪਾਛੈ ਸਤਿਗੁਰ ਸੁਖ ਲੀਨਾ। ਜਦੋਂ ਤੁਰ ਪੈ ਚਵਰ ਧੰਨ ਗੁਰੂ ਅਰਜੁਨ ਸਾਹਿਬ ਕਰਦੇ ਰਹੇ। ਆ ਕਈ ਸਾਡੇ ਸੱਜਣ ਉਹਨਾਂ ਦਾ ਬੜਾ ਜ਼ੋਰ ਲੱਗਾ ਪਿਆ ਬਾਬੇ ਬੁੱਢੇ ਸਾਹਿਬ ਵਾਲੀਆਂ ਸਾਖੀਆਂ ਨੂੰ ਖੰਡਨ ਕਰਨ ਤੇ। ਗੁਰਮੁਖੋ ਉਸ ਕਰਨੀ ਵਾਲੇ ਦੇ ਤੁਸੀਂ ਪੈਰਾਂ ਦੀ ਧੂੜ ਵਰਗੇ ਵੀ ਨਹੀਂ। ਇੰਦਰਾ ਇੰਦਰੀ ਜਿੱਤ ਸਿੱਖ, ਮੈਂ ਇੱਕ ਵਾਰੀ ਅਰਜ਼ ਵੀ ਕੀਤੀ ਸੀ ਉਹ ਅਸੀਂ ਚਾਰ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਦਾਅਵੇ ਕਰਨੇ ਆ। 113 ਸਾਲ ਟੋਕਰੀ ਵੀ ਧੋਈ, ਮੱਝਾਂ ਵੀ ਗੁਰੂ ਘਰ ਦੀਆਂ ਚਾਰੀਆਂ, ਹਲ ਵੀ ਵਾਹਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ। 113 ਸਾਲਾਂ ਵਿੱਚੋਂ ਕੋਈ ਦਿਨ ਨਹੀਂ ਜਿੱਦਣ ਬਾਬੇ ਬੁੱਢੇ ਨੇ ਗੁਰੂ ਨਾਲ ਗਿਲਾ ਕੀਤਾ ਹੋ। ਏਡੀ ਵੱਡੀ ਸੇਵਾ, ਇੱਕ ਸਦੀ ਪੂਰੀ ਤੇ 13 ਸਾਲ ਉੱਤੇ। ਤੇ ਕਮਾਲ ਦੀ ਗੱਲ ਚਲਾਣਾ ਵੀ ਇਹੋ ਜਿਹਾ, ਜਦੋਂ ਸਰੀਰ ਛੱਡਿਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਵਧਾਈਆਂ ਦਿੱਤੀਆਂ। ਪੁੱਛਿਆ ਜੀ ਮਹਾਰਾਜ ਕਿਉਂ? ਕਹਿਣ ਲੱਗੇ ਜਿਹੜੇ ਜਿੱਤ ਕੇ ਜਾਂਦੇ ਨੇ ਉਹਨਾਂ ਨੂੰ ਵਧਾਈ ਦੇਈਦੀ, ਅਫਸੋਸ ਉਹਨਾਂ ਦਾ ਕਰੀਦਾ ਜੋ ਹਾਰ ਕੇ ਚਲੇ ਜਾਂਦੇ। ਬਾਬਾ ਬੁੱਢਾ ਸਾਹਿਬ ਦੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਹੈ। ਤਨ ਗੁਰੂ ਅਰਜੁਨ ਦੇਵ ਜੀ ਚੌਰ ਕਰਦੇ ਜਾਂਦੇ ਨੇ ਤੇ ਉੱਥੇ ਫਿਰ ਸ਼ਬਦ ਵਰਦੇ ਨੇ। ਜਦੋਂ ਅੰਦਰ ਗਏ ਹਰਿਮੰਦਰ ਸਾਹਿਬ ਪਹੁੰਚ ਗਏ ਨੇ, ਸਿੱਖ ਸੰਗਤ ਗਈ, ਬਾਬਾ ਬੁੱਢਾ ਸਾਹਿਬ ਪਿੱਛੇ ਹੋਣ ਲੱਗੇ। ਤਨ ਗੁਰੂ ਅਰਜਨ ਸਾਹਿਬ ਦੇ ਸ਼ਬਦ ਸਾਹਿਬ ਬੁੱਢਾ ਸਾਹਿਬ ਖੋਲੋ ਗ੍ਰੰਥ, ਖੋਲੋ ਦਰ ਤੇ ਪ੍ਰਕਾਸ਼ ਕਰੋ, ਅੱਜ ਪਹਿਲਾ ਪ੍ਰਕਾਸ਼ ਦੇਣ। ਬੁੱਢਾ ਸਾਹਿਬ ਖੋਲੋ ਗ੍ਰੰਥ ਤੇ ਗ੍ਰੰਥ ਖੋਲ ਕੇ ਕੀ ਕਰੋ? ਲਿਓ ਆਵਾਜ਼, ਜਿਹਨੂੰ ਆਪ ਜੀ ਮੁੱਖ ਵਾਕ ਹੁਕਮਨਾਮਾ ਕਹਿੰਦੇ। ਉਸ ਵਿੱਚ ਕਹਿੰਦੇ ਸਨ ਆਵਾਜ਼, ਆਵਾਜ਼ਾਂ ਦੇਣਾ। ਕਹਿਣ ਲੱਗੇ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼, ਸੁਣੇ ਸਾ ਪੰਥ ਅਦਬ ਸੰਗ ਤਬ ਗ੍ਰੰਥ ਸੋ ਖੋਲਾ। ਅਦਬ ਨਾਲ ਬੱਧਾ ਚੱਟੀ ਨਹੀਂ ਖਿੱਚ ਕੇ ਰੁਮਾਲੇ ਇੱਧਰ ਸੱਤੇ ਇੱਧਰ ਸੱਤੇ ਵੀ ਆਪਣਾ ਕੰਮ ਨਿਬੇੜਿਆ। ਅਦਬ ਸਾਹਿਬ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼, ਬੁੱਢਾ ਮੁਖ ਬੋਲਾ ਤੇ ਕੀ ਬੋਲਿਆ? ਸੁਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਗੁਰੂ ਕੇ ਸਿੱਖੋ ਕਦੀ ਤੱਕੋ, ਦੇਖੋ ਗੁਰੂ ਕੀ ਬਾਣੀ ਜਿੱਥੋਂ ਵਿਚਾਰ ਆਰੰਭ ਕੀਤੀ ਸੀ। ਫਿੱਕੇ ਬੋਲ ਜੇ ਸ਼ਬਦ ਸਾਡੇ ਅੰਦਰ ਨੂੰ ਸਪਰਸ਼ ਕਰਦੇ ਨੇ, ਅਸੀਂ ਭੁੱਲਦੇ ਨਹੀਂ ਕਿ ਇਸ ਬੰਦੇ ਨੇ ਮੈਨੂੰ ਇਹ ਕਿਹਾ, ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ। ਜੇ ਫਿੱਕੇ ਬੋਲ ਤੇਰੇ ਅੰਦਰ ਨੂੰ ਸਪਰਸ਼ ਕਰਕੇ ਕੌੜਿਆਂ ਕਰਦੇ ਨੇ ਤੇ ਸੁਖਮਣੀ ਦੇ ਮਿੱਠੇ ਬੋਲ ਤੇਰੇ ਅੰਦਰ ਨੂੰ ਠੰਡ ਨਹੀਂ ਪਾਣਗੇ? ਕਿ ਗੁਰੂ ਸਾਹਿਬ ਦਾ ਜਪਜੀ ਸਾਹਿਬ ਤੇਰੇ ਅੰਦਰ ਨੂੰ ਸਕੂਨ ਨਹੀਂ ਦੇਵੇਗਾ? ਕਿ ਆਸਾਂ ਕੀ ਵਾਰ ਤੇਰੇ ਅੰਦਰ ਨੂੰ ਠੰਡ ਨਹੀਂ ਪਾਏਗੀ? ਤੇ ਜਦੋਂ ਕਿਤੇ ਬਾਣੀ ਨਾਲ ਜੁੜੇਗਾ ਤੇ ਫਿਰ ਮੇਰਾ ਗੁਰੂ ਬੋਲ ਕੇ ਕਹੇਗਾ, ਸਿੱਖਾਂ ਇਹ ਬਾਣੀ ਜੋ ਜੀਓ ਜਾਣੇ ਇਸ ਅੰਤਰ ਰਵੇ ਹਰਨਾਮਾ। ਜਦੋਂ ਬਾਣੀ ਗਾਏਗਾ ਆਵਾਜ਼ ਆਵੇਗੀ, ਕੋਈ ਗਾਵੇ ਕੋ ਸੁਣੇ, ਹਰਨਾਮਾ ਚਿਤਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਜਦੋਂ ਤੂੰ ਬਾਣੀ ਨੂੰ ਸੁਣੇਗਾ ਤੇ ਸਤਿਗੁਰੂ ਬੋਲ ਕੇ ਤੈਨੂੰ ਕਹਿਣਗੇ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਕੋਈ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਗੁਰਮੁਖੋ 400 ਸਾਲਾ ਆ ਰਹੇ ਹੈ ਅਗਲੇ ਸਾਲ, ਭਰੋਸਾ ਕੋਈ ਨੀ ਸਵਾਸ ਦਾ ਵੀ, ਆਸ ਤੇ ਜੀਤ ਹੈ। ਇੱਕ ਗੱਲ ਚੇਤੇ ਰੱਖੋ, ਜਿੱਥੇ ਲੜੀ ਸ਼ੁਰੂ ਕੀਤੀ ਜੇ ਨਾ, ਬੜੀ ਚੰਗੀ ਗੱਲ ਹੈ, ਗੁਰਬਾਣੀ ਦਾ ਪ੍ਰਵਾਹ ਚੱਲਣਾ ਚਾਹੀਦਾ। ਪਰ ਇਹ ਅਰਜ਼ ਕਰਾਂਗਾ, ਜੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਦਿਲੋਂ ਪਿਆਰ ਕਰਦੇ ਹੋ ਤੇ ਜਿਹੜੇ ਅਜੇ ਤੀਕਰਾ ਬਾਣੀ ਨੀ ਨਾ ਪੜ੍ਹਦੇ, ਅਗਲੀ 1 ਸਤੰਬਰ ਨੀ ਆਉਣਾ ਨਾਨਕ ਸ਼ਾਹੀ ਕੈਲੰਡਰ ਅਨੁਸਾਰ, ਪੂਰਾ 1 ਸਾਲ ਪਿਆ ਆਪਣੀ ਜ਼ਬਾਨ ਨਾਲ, ਆਪਣੀਆਂ ਅੱਖਾਂ ਨਾਲ, ਆਪਣੇ ਕੰਨਾਂ ਨਾਲ ਇੱਕ ਇੱਕ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਹਿਜ ਪਾਠ ਕਰ ਲਓ ਤੇ ਸਮਝਾਂਗਾ 416 ਸਾਲਾ ਮਨਾਇਆ ਹੋਇਆ ਸਫਲ ਹੋ ਗਿਆ। ਆਪ ਵੀ ਕਰੋ, ਉਸ ਦਿਨ ਅਰਦਾਸ ਕਰੋ, ਅੱਜ ਇੱਕ ਪਰਨ ਕਰ ਲਓ ਦਾਤਾ, ਸਾਲ ਤੱਕ ਜਿਹੜੇ ਮਹੀਨੇ ਵਿੱਚ ਭੋਗ ਪਾਉਂਦੇ ਨੇ ਉਹਨਾਂ ਦੇ ਚਰਨਾਂ ਨੂੰ ਨਮਸਕਾਰ, ਜਿਹੜੇ ਨਹੀਂ ਪਾਠ ਕਰਦੇ। ਹੁਣ ਤਾਂ ਬੜੇ ਤਰੀਕੇ ਹੋ ਗਏ ਨੇ, ਗੁਰੂ ਗ੍ਰੰਥ ਸਾਹਿਬ ਦੀਆਂ ਸੀੜੀਆਂ ਵੀ ਮਿਲ ਜਾਂਦੀਆਂ ਨੇ, ਨਾਲ ਨਾਲ ਬੋਲੋ ਨਾਲ ਨਾਲ ਸੁਣੋ ਤੇ ਸਵਾਦ ਤਾਂ ਹੈ ਜੇ ਆਪ ਵੀ ਨਾਲ 400 ਅਖੰਡ ਪਾਠ ਤੋਂ ਬਾਅਦ ਇੱਥੋਂ ਦਾ ਹਰ ਇੱਕ ਸੰਗੀ آپ گرو گرنتھ صاحب دا پاٹھ کرن والا ہوئے تے اگلے سال نو اس نو اگو جدو پاٹھ دیوس واوے پرکاش دیوس او دن سنگت خود پاٹھ کرے تن گرو گرنتھ صاحب تاں کرپا کرنگے انیاں کو بینتیاں پروان کرے آجے صرف سنکھیپ جی میں عرض کیتی ہے ویسے بانی دے بیانت پاک نے جنہاں نو آپاں وچار سکنے ہیں کل توں جو پائے صاحب جی خوراں نے بھی کہہ دیتا ہے ارداس جتھے آپاں چھڈ کے گئے سن چالی مکتیاں تو آرمبھ کرنی انیاں کو بینتیاں پروان کرے آجے واہگرو جی کا واہگرو
1: ओंकार सतनाम कर्ता पुरख निर्भव निर्वैर अकाल मूरत अजुनी सैभं गुरु प्रसाद

ਹੈ ਪੀ ਸੱਚ ਨਾਨਕ ਹੋਸ਼ੀ ਪੀ ਸੱਚ ਨਾਰਾਇਣ ਨਰਪਤ ਨਮਸ਼ਕਾਰੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਭ ਹੋ ਦਿਖਮ

0: मूर्ख मुगदा जन्म पया परणवत नानक तिनकी शरणा जिन तू नाही विसरिया परणवत नानक तिनकी शरणा जिन तू नाही विसरिया। परम सम्मान योग चवर शतर दी मालक शब्द गुरु साहिब श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरमुख प्यारे सतसंगी जनों आप जी ने बड़े प्यार दे नाल हजूर दी इलाही गुरबाणी दा रस पिना कीर्तन सरवण कीता है जी। अज उस अकाल पुरख वाहगुरु जी दी कृपा दा सदका दशमेश पिता धन धन साहिब श्री गुरु गोबिंद सिंह जी महाराज जिन्हां ने अपना सब कुछ देश कौम तो कुर्बान कर दिता उस प्यारे गुरुदेव दे पावन पवित्र आगमन पुरब नूं आप जी मना रहे हो। जिवें जिस दिन यह पुरब सी उदन भी हजूर दे जीवन दे कुछ कौतक जो बाला प्रीतम ने बाल अवस्था विच चोज रचाए उन्हां दी विचार आपां कर चुके हैं। आओ साध संगत जी जिथे गुरु गोबिंद सिंह जी दा आगमन पुरब 25 तरीक नूं आपां मनाया है उथे 22 दिसंबर नूं मेरे हजूर गुरु गोबिंद सिंह महाराज जी दे वड्डे साहिबजादियां दा शहीदी दिवस सी। आओ चमकौर गढ़ी दा साका उस इतिहास नूं गुरु कृपा नाल आपां ने वाचना है। साध संगत आप मेहरामत करो तां जो उस प्यारे सतगुरु दे इस जीवन नूं हजूर दे इस अलौकिक कारनामे नूं गुरु कलगी वाले दा ए वी एक बचित्र ही नाटक सी जिहड़ा अजे तक किसे ने खेडिया ना। किन्नी हैरानी पैदा करन वाली एक घटना है। सतगुरु गुरु गोबिंद सिंह महाराज आप मेहरामत करो आप ही अंदर दी एकाग्रता बख्श के अपने इस पावन पवित्र इतिहास दी विचार करा लो। गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु गोबिंद सिंह महाराज जी जदों आपां हजूर दे पावन पवित्र जीवन नूं पढ़ने हां ते उन्हां दी पावन पवित्र बाणी दे आधार ते हजूर ने अपनी बाणी विच जिवें आपां विचित्र नाटक विच इह बचन सरवण कर रहे सां कि मेरे आउण दा प्रयोजन की है ते साहिब ने इक्को सवैये अंदर इस पूरी घटना नूं अंकित कर दिता ते साहिब ने वचन कीते दशमेश सतगुरु ने कि हम ए काज जगत मो आए मैं इस काज लिए संसार ते इस जगत ते आया धर्म हेत गुरदेव पठाए पठाए दा अर्थ हुंदा भेजा गया। हजूर कह रहे ने मैं कुछ कम करना आया ते उस गुरदेव ने उस अकाल पुरख वाहगुरु ने मैनू इस काज वास्ते इस संसार ते भेजिया। हम ए काज जगत मो आए धर्म हेत गुरदेव पठाए की काज है। साहब कहिंदे ने जहां तहां तै धर्म चलाए। साहब जी बचन करदे ने आपां सवैया ए सरवण भी कीता एक तां पंक्ति ए आउंदी है जहां तहां तै धर्म चलाए कुबुद्ध करन ते लोक हटाए ते इथे बचने जहां तहां तै धर्म बिथारो दुष्ट दोखियन पकड़ पिछारो यही काज धरा हम जन्मंग ਸਮਝ ਲਿਓ ਸਾਧੂ ਸਾ ਮਨਮੰਗ ਕਾਸ ਵਾਸਤੇ ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਧਰਮ ਨੂੰ ਚਲਾਉਣ ਲਈ ਪਰਮੇਸ਼ਵਰ ਦੀ ਬੰਦਗੀ ਕਰਨ ਵਾਲਿਆਂ ਨੂੰ ਉਭਾਰਨ ਵਾਸਤੇ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਹੇ ਸਾਧੂ ਜਨੋ ਇੱਕ ਗੱਲ ਧਿਆਨ ਨਾਲ ਇਸ ਨੂੰ ਸਮਝ ਲਵੋ ਕਿ ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਤੇ ਜਿਹੜੇ ਜ਼ਾਲਮ ਬਿਰਤੀ ਵਾਲੇ ਲੋਕ ਨੇ ਉਹਨਾਂ ਦੁਸ਼ਟਾਂ ਦੀ ਮੂਲ ਦਰ ਤੇ ਮੈਂ ਜੜ ਪੱਟਣ ਵਾਸਤੇ ਆਇਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਪੜ੍ਹਨੇ ਆ ਤੇ ਬੜੇ ਪਿਆਰੇ ਕੁਝ ਕੁ ਬਚਨ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਕੀਤੇ ਨੇ। ਉਹ ਕਹਿੰਦਾ ਤਿੰਨ ਕਿਸਮ ਦੇ ਸੰਸਾਰ ਵਿੱਚ ਆਮ ਤੌਰ ਤੇ ਇਨਸਾਨ ਪੈਦਾ ਹੁੰਦੇ ਨੇ। ਉਹਨੇ ਸ਼ਬਦ ਇਨਸਾਨ ਵਰਤੇ ਹੈ। ਕਹਿਣ ਲੱਗੇ ਤਿੰਨ ਕਿਸਮ ਦੇ ਆਮ ਇਨਸਾਨ ਪੈਦਾ ਹੁੰਦੇ ਨੇ ਤੇ ਪੁੱਛਿਆ ਕਿਹੜੇ ਤੇ ਉਹਨੇ ਇੱਕ ਗੱਲ ਕਿ ਕੁਝ ਲੋਕ ਐਸੇ ਨੇ ਕਿ ਜਿਨ੍ਹਾਂ ਦੇ ਪਿਤਾ ਪਿਤਾਮਾ ਜਿਨ੍ਹਾਂ ਦੇ ਬਾਪ ਦਾਦਿਆਂ ਨੇ ਇੰਨੇ ਕੁ ਵੱਡੇ ਕਾਰਨਾਮੇ ਕੀਤੇ ਹੁੰਦੇ ਨੇ ਤੇ ਜਿੱਥੇ ਵੀ ਉਹ ਬੈਠਦੇ ਨੇ ਤੇ ਆਪਣੇ ਬਜ਼ੁਰਗਾਂ ਦੇ ਕਾਰਨਾਮੇ ਆਪਣੇ ਪਿਤਾ ਪਿਤਾਮਾ ਦੇ ਕੌਤਕ ਨੂੰ ਉਹਨਾਂ ਦੀ ਬਹਾਦਰੀ ਦੀ ਚਰਚਾ ਕਰਕੇ ਆਪਣੇ ਅੰਦਰ ਨੂੰ ਲੋਕਾਂ ਵਿੱਚ ਅਦਬ ਦਵਾ ਲੈਂਦੇ। ਆਪ ਉਹਨਾਂ ਦਾ ਜੀਵਨ ਨਹੀਂ ਪਰ ਆਪਣੇ ਪਿਤਾ ਪਿਤਾਮਾ ਦੀ ਉਸ ਸ਼ੋਹਰਤ ਨੂੰ ਉਹਨਾਂ ਦੇ ਬਲ ਨੂੰ ਉਹਨਾਂ ਦੀ ਤਾਕਤ ਨੂੰ ਉਹ ਆਪਣੇ ਜੀਵਨ ਤੇ ਲਾਗੂ ਕਰਕੇ ਲੋਕਾਂ ਵਿੱਚ ਸਤਿਕਾਰਯੋਗ ਬਣ ਜਾਂਦੇ। ਉਹ ਕਹਿੰਦੇ ਨੇ ਦੂਸਰੀ ਕਿਸਮ ਦੇ ਲੋਕ ਉਹ ਨੇ ਕਿ ਜਿਨ੍ਹਾਂ ਦੇ ਪਿਤਾ ਪਿਤਾਮਾ ਆਪ ਤਾਂ ਬਹੁਤ ਜ਼ਿਆਦਾ ਮਹਾਨ ਨਹੀਂ ਪਰ ਆਪ ਉਹਨਾਂ ਲੋਕਾਂ ਦਾ ਜੀਵਨ ਇੰਨਾ ਉੱਚਾ ਹੁੰਦਾ ਹੈ ਉਹ ਆਪਣੇ ਜੀਵਨ ਦੇ ਨਾਲ ਆਪਣੀ ਸ਼ਖਸੀਅਤ ਦੇ ਨਾਲ ਆਪਣੀ ਬਲ ਦੇ ਨਾਲ ਲੋਕਾਂ ਵਿੱਚ ਆਪਣਾ ਥਾਂ ਬਣਾ ਲੈਂਦੇ। ਉਹ ਕਹਿੰਦਾ ਤੀਸਰੀ ਕਿਸਮ ਦੇ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਨਾਂ ਪਿਤਾ ਪਿਤਾਮਾ ਮਹਾਨ ਨੇ ਜਿਹੜੇ ਆਪ ਵੀ ਕੋਈ ਮਹਾਨ ਕੰਮ ਨਹੀਂ ਕਰਦੇ ਪਰ ਉਹਨਾਂ ਦੇ ਘਰ ਜਿਹੜੀ ਸੰਤਾਨ ਪੈਦਾ ਹੁੰਦੀ ਏ ਕਈ ਵਾਰੀ ਉਹ ਪੁੱਤਰ ਪੋਤਰੇ ਇਹੋ ਜਿਹਾ ਕੰਮ ਕਰ ਜਾਂਦੇ ਨੇ ਕਿ ਰਹਿੰਦੀ ਦੁਨੀਆਂ ਤੇ ਆਪਣੇ ਪਿਤਾ ਪਿਤਾਮਾ ਤੇ ਮਾਣ ਕਰਦੇ ਨੇ ਪਰ ਆਪਣੇ ਤੇ ਮਾਣ ਕਰਦੇ ਨੇ ਤੇ ਜਿਨ੍ਹਾਂ ਕੋਲ ਇਹ ਦੋਵੇਂ ਨਾ ਹੋਣ ਤੇ ਉਹ ਆਪਣੀ ਔਲਾਦ ਤੇ ਮਾਣ ਕਰ ਲਈ ਮਾਣ ਹੋਏ ਨੇ। ਪਰ ਕਹਿੰਦਾ ਜਦੋਂ ਗੁਰੂ ਕਲਗੀ ਵਾਲੇ ਪਾਤਸ਼ਾਹ ਜੀ ਤੇਰੇ ਜੀਵਨ ਨੂੰ ਆਪਾਂ ਪੜ੍ਹਨੇ ਆ ਤੇ ਹੈਰਾਨਗੀ ਦੀ ਬਾਤ ਏ ਤੁਸੀਂ ਇਹਨਾਂ ਤਿੰਨਾਂ ਕਿਸਮਾਂ ਤੋਂ ਵਿਲੱਖਣ ਜਦੋਂ ਤੱਕਨੇ ਆ ਤੁਹਾਡੇ ਪਿਤਾ ਵੱਲ ਤੁਹਾਡੇ ਪਿਤਾਮਾ ਵੱਲ ਤੁਹਾਡੇ ਪੜਦਾਦੇ ਵੱਲ ਤੇ ਗੁਰੂ ਗੋਬਿੰਦ ਸਿੰਘ ਤੁਸੀਂ ਤਾਂ ਵੀ ਮਹਾਨ ਹੋ ਜਦੋਂ ਤੁਹਾਡੇ ਆਪਣੇ ਜੀਵਨ ਨੂੰ ਤੱਕਨੇ ਆ ਤਾਂ ਵੀ ਤੁਹਾਡੇ ਚਰਸੀ ਝੁਕਦਾ ਤੇ ਜਦੋਂ ਤੇਰੇ ਪੁੱਤਰਾਂ ਦੀਆਂ ਕੁਰਬਾਨੀਆਂ ਨੂੰ ਤੱਕਨੇ ਆ ਤੇ ਉਦੋਂ ਵੀ ਤੇਰੇ ਚਰਨਾਂ ਵਿੱਚ ਸਾਡਾ ਸੀਸ ਝੁਕ ਜਾਂਦਾ। ਦੇਖਨੇ ਆ ਤੇਰੇ ਪਿਤਾਮਾ ਵੀ ਮਹਾਨ ਨੇ ਉਹਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ ਏ ਉਹਨਾਂ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਾਈਆਂ ਨੇ ਤੇਰੇ ਪਿਤਾਮਾ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਲੜੀਆਂ ਨੇ ਤੇ ਚਾਰੇ ਦੀਆਂ ਚਾਰੇ ਜੰਗਾਂ ਜਿੱਤ ਕੇ ਆਏ ਤੇ ਤੁਹਾਡੇ ਪੜਦਾਦਾ ਗੁਰੂ ਅਰਜਨ ਸਾਹਿਬ ਜਦ ਉਹਨਾਂ ਨੂੰ ਤੱਕਨੇ ਆ ਉਹ ਵੀ ਮਹਾਨ ਨੇ ਤੱਤੀ ਤਵੀ ਤੇ ਬੈਠ ਸਕਦੇ ਨੇ ਪਰ ਕਦੀ ਪਰਮੇਸ਼ਵਰ ਨੂੰ ਉਲਾਮਾ ਨਹੀਂ ਜੇ ਬਾਣੀ ਉਚਾਰਨ ਕਰ ਲੈਂਦੇ ਨੇ ਤੇ 30 ਰਾਗਾਂ ਵਿੱਚ ਬਾਣੀ ਉਚਾਰਨ ਕਰੀ ਜਾਂਦੇ ਨੇ ਰਾਗ ਦੇ ਇੰਨੇ ਕੁ ਮਾਹਰ ਨੇ ਆਪ ਸਰੰਦਾ ਲੈ ਕੇ ਕੀ ਕਰਦੇ ਨੇ। ਮੈਂ ਅਰਜ਼ ਕਰ ਰਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਜੇ ਖਾਨਦਾਨ ਨੂੰ ਤੱਕੋ ਉਹਨਾਂ ਦੇ ਦਾਦਾ ਪੜਦਾਦਾ ਅੱਜ ਦੇ ਮਹਾਨ ਨੇ ਤੇ ਸਾਧ ਸੰਗਤ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਵੱਲ ਝਾਤੀ ਮਾਰੀਏ ਉਹ ਵੀ ਕੁਰਬਾਨੀ ਦੇ ਪੁੱਜ ਨੇ ਤੇ ਜੋ ਕੁਝ ਗੁਰੂ ਤੇਗ ਬਹਾਦਰ ਜੀ ਕਰ ਗਏ ਨੇ ਕਿਸੇ ਨੇ ਕੀਤਾ ਨਹੀਂ। ਗੁਰੂ ਗੋਬਿੰਦ ਸਿੰਘ ਤੁਸੀਂ ਪਿਤਾ ਪਿਤਾਮਾ ਵੱਲੋਂ ਵੀ ਮਹਾਨ ਹੋ ਤੇ ਜਦੋਂ ਆਪ ਜੀ ਵੱਲ ਝਾਤੀ ਮਾਰੀ ਦੀਏ ਜੇ ਬਾਣੀ ਉਚਾਰਨ ਕਰਦੇ ਹੋ ਤੇ ਤੁਹਾਡੇ ਕੋਲ ਪੜਦਾਦੇ ਵਰਗਾ ਉਹ ਗੁਣ ਏ ਜੋ ਗੁਰੂ ਅਰਜਨ ਸਾਹਿਬ ਕੋਲ ਏ ਉਸ ਵਾਹਿਗੁਰੂ ਦੀ ਉਸ ਵਿੱਚ ਘੰਟਿਆਂ ਬੱਧੀ ਤੂੰ ਪਿਆਰੇ ਨੂੰ ਯਾਦ ਕਰੀ ਜਾਣਾ। ਜਦੋਂ ਤੁਹਾਡੇ ਪਿਤਾਮਾ ਦੇ ਜੀਵਨ ਨੂੰ ਤੱਕੀਦਾ ਆਪਣੇ ਦਾਦੇ ਦੀ ਤਰ੍ਹਾਂ ਕਿਰਪਾਨਾਂ ਤੁਸੀਂ ਵੀ ਪਾਈਆਂ ਨੇ ਉਹ ਵੀ ਜ਼ਾਲਮ ਨਾਲ ਟੱਕਰ ਲੈਂਦੇ ਨੇ ਤੁਸੀਂ ਵੀ ਲੈ ਰਹੇ ਹੋ ਤੇ ਦਾਤਾ ਜੀ ਆਪਣੇ ਪਿਤਾ ਦੀ ਤਰ੍ਹਾਂ ਤੁਹਾਡੇ ਕੋਲ ਵੀ ਕੁਰਬਾਨੀ ਵਾਲਾ ਫਿਰਦਾ ਹੈ। ਜਦੋਂ ਪਿਤਾਮਾ ਤੱਕਨੇ ਆ ਪਿਤਾ ਨੂੰ ਤੱਕਨੇ ਆ ਤੁਹਾਡੀ ਆਪਣੀ ਸ਼ਖਸੀਅਤ ਨੂੰ ਤੱਕਨੇ ਆ ਤਾਂ ਝੁਕਨੇ ਹੀ ਝੁਕਨੇ ਆ ਪਰ ਜਦੋਂ ਤੇਰੀ ਸੰਤਾਨ ਦੇ ਕਾਰਨਾਂ ਮੈਂ ਦੇਖਨੇ ਆ ਤੇ ਸਤਿਗੁਰੂ ਤੂੰ ਤਾਂ ਵੀ ਮਹਾਨ ਹਰ ਪੱਖ ਤੋਂ ਤੁਸੀਂ ਮਹਾਨ ਹੋ। ਮੈਂ ਅਰਜ਼ ਕਰਾਂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜਿਨ੍ਹਾਂ ਨੇ ਪਿਤਾ ਦੇ ਵਸਾਏ ਹੋਏ ਸ਼ਹਿਰ ਅਨੰਦਪੁਰ ਵਿੱਚ ਡੇਰਾ ਕੀਤਾ ਹੈ ਕਿਉਂਕਿ ਮੈਂ ਅੱਜ ਦਾ ਵਿਸ਼ਾ ਜਿਹੜਾ ਹੈ ਚਮਕੌਰ ਗੜੀ ਦਾ ਸ਼ੱਕ ਹੈ ਪਰ ਕੁਛ ਇਹ ਕਹੀਏ ਕਿ ਪਿਛੋਕਰ ਨੇ ਟਿਕਾਣਾ ਕਿਤੇ ਮੇਰੇ ਕਿਵੇਂ ਚਮਗੜੀ ਦੇ ਵਿੱਚ ਗੁਰੂ ਵਾਹਿਗੁਰੂ ਦਾ ਸ਼ੁਕਰ ਕਰਦੇ ਰਹੇ। ਸਾਹਿਬ ਆਨੰਦਪੁਰ ਦੀ ਧਰਤੀ ਤੇ ਬਿਰਾਜਮਾਨ ਨੇ, ਸਤਿਗੁਰੂ ਉਹਦਾ ਸਾਹਿਬ ਦੀ ਧਰਤੀ ਤੇ ਵੀ ਭਾਗ ਲਾਏ ਨੇ। ਜੰਗਾਂ ਤਾਂ ਪਹਿਲਾਂ ਵੀ ਹੋਈਆਂ ਨੇ, ਭੰਗਾਣੀ ਦੀ ਜੰਗ ਹੋਈ ਏ, ਹੁਸੈਨੀ ਦੀ ਜੰਗ ਹੋਈ ਏ, ਨਗਾਉਣ ਦੀ ਜੰਗ ਹੋਈ ਏ, ਆਨੰਦਪੁਰ ਦੀਆਂ ਵੀ ਪਹਿਲਾਂ ਜੰਗਾਂ ਹੋਈਆਂ ਨੇ, ਪਰ ਹੁਣ ਇੱਕ ਤੇਰਾ ਪਹਾੜੀ ਰਾਜਾ ਨੇ ਪਾਇਆ। ਤੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਉਹਨਾਂ ਨੇ ਪਹਾੜੀ ਰਾਜਾ ਦੀ ਪਰਵਾਹ ਨਹੀਂ ਕੀਤੀ, ਤੇ ਇਹਨਾਂ ਨੇ ਫਿਰ ਇੱਕ ਪੱਤਰਕਾ ਔਰੰਗਜ਼ੇਬ ਨੂੰ ਭੇਜੀ ਸੀ, ਆਨੰਦਪੁਰ ਸਾਹਿਬ ਦੀ ਧਰਤੀ ਤੋਂ ਪਹਾੜੀ ਰਾਜਿਆਂ ਨੇ ਘੇਰਾ ਪਾਇਆ, ਤੇ ਔਰੰਗਜ਼ੇਬ ਨੂੰ ਪੱਤਰਕਾਰ ਵਿਚ ਲਿਖਿਆ ਸੀ ਕਿ ਇਹ ਬਾਦਸ਼ਾਹ ਅਸੀਂ ਤਾਂ ਤੇਰੇ ਅਧੀਨ ਹਾਂ, ਤੂੰ ਜੋ ਕਹਿੰਦਾ ਅਸੀਂ ਤੇਰੇ ਬਚਨਾਂ ਨੂੰ ਤੇ ਹੁਕਮ ਨੂੰ ਮੰਨ ਲੈਂਦੇ ਹਾਂ। ਪਰ ਆਨੰਦਪੁਰ ਸਾਹਿਬ ਦੀ ਧਰਤੀ ਗੁਰੂ ਗੋਬਿੰਦ ਸਿੰਘ ਬੈਠੇ ਨੇ, ਜਿਨ੍ਹਾਂ ਦੇ ਪਿਤਾ ਨੂੰ ਤੂੰ ਦਿੱਲੀ ਚਾਂਦਨੀ ਚੌਂਕ ਵਿਚ ਸ਼ਹੀਦ ਕੀਤਾ ਹੈ, ਉਹ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਫੌਜਾਂ ਨੂੰ ਇਕੱਠਿਆਂ ਕਰੀ ਬੈਠਾ ਹੈ। ਅਸੀਂ ਬੜਾ ਯਤਨ ਕਰਨੇ ਆ, ਕੋਈ ਬਗਾਵਤ ਨਾ ਦੇਖੋ। ਜਦੋਂ ਬੰਦਾ ਗੁਲਾਮੀ ਦੇ ਦਿਨ ਕੱਟਣ ਲੱਗ ਪਵੇ ਨਾ, ਸਿਆਣੇ ਕਹਿੰਦੇ ਨੇ ਜਦੋਂ ਪੰਛੀ ਪਿੰਜਰੇ ਵਿਚ ਹੋਵੇ ਤੇ ਦੋ ਚਾਰ ਮਹੀਨੇ ਕਿਤੇ 6 ਮਹੀਨੇ ਸਾਲ ਉਹ ਪਿੰਜਰੇ ਵਿਚ ਰਹਿ ਜਾਏ ਨਾ, ਤੇ ਉਹਨੂੰ ਪਰਤ ਕੇ ਪਿੰਜਰੇ ਵਿਚੋਂ ਕੱਢਣ ਦੀ ਵੀ ਕੋਸ਼ਿਸ਼ ਕਰੋ ਤੇ ਪੰਛੀ ਦਾ ਚਿੱਤ ਨਹੀਂ ਕਰਦਾ ਉਹ ਪਿੰਜਰੇ ਵਿਚੋਂ ਬਾਹਰ ਨਿਕਲੇ, ਜੇ ਉਹ ਉਡਾਰੀ ਮਾਰੇਗਾ ਵੀ ਤੇ ਪਰਤ ਕੇ ਫਿਰ ਪਿੰਜਰੇ ਵਿਚ ਆ ਜਾਏਗਾ। ਉਹ ਲੋਕ ਇੰਨਾ ਕੁ ਗੁਲਾਮ ਰਹਿ ਚੁੱਕੇ ਨੇ, ਕਈ ਸਦੀਆਂ ਦੇ ਗੁਲਾਮ ਨੇ, ਤੇ ਜੇ ਮੇਰਾ ਕਲਗੀ ਵਾਲਾ ਉਹਨਾਂ ਦੀ ਗੁਲਾਮੀ ਦਾ ਪਿੰਜਰਾ ਤੋੜਨਾ ਚਾਹੁੰਦਾ ਹੈ, ਹਾਲਾਂਕਿ ਪੰਛੀ ਨੂੰ ਇੰਨੀ ਸਮਝ ਨਹੀਂ, ਜਿਹੜਾ ਪਿੰਜਰੇ ਨੂੰ ਤੋੜਦਾ ਪਿਆ ਸਾਡਾ ਭਲਾ ਕਰਦਾ ਪਿਆ, ਸਾਨੂੰ ਖੁੱਲੀ ਹਵਾ ਦਾ ਆਨੰਦ ਦੇਣਾ ਚਾਹੁੰਦਾ ਹੈ, ਪਰ ਪਤਾ ਨਹੀਂ ਪਿੰਜਰਾ ਹੀ ਉਹਦਾ ਜੀਵਨ ਬਣ ਜਾਂਦਾ ਹੈ, ਤੇ ਕਈ ਵਾਰੀ ਉਹ ਸਵਤੰਤਰਤਾ ਦਿਵਾਉਣ ਵਾਲੇ ਪਿੰਜਰਾ ਤੋੜਨ ਵਾਲੇ ਨਾਲ ਵੀ ਵੈਰ ਕਮਾਉਣ ਲੱਗ ਪੈਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਗੁਲਾਮੀ ਦਾ ਪਿੰਜਰਾ ਤੋੜਨਾ ਚਾਹੁੰਦੇ ਨੇ, ਹਜ਼ੂਰ ਇਹਨਾਂ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਨੇ, ਪਰ ਗੁਲਾਮੀ ਦੇ ਦਿਨ ਕੱਟਣ ਵਾਲੇ ਲਿਖ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਆਕੀ ਬਣ ਗਏ ਨੇ, ਸਸਾਂ ਬੜੇ ਯਤਨ ਕੀਤੇ ਨੇ ਉਹਨਾਂ ਨੂੰ ਆਪਾਂ ਰੋਕ ਲਈਏ, ਪਰ ਸਾਡੀ ਕੋਈ ਪੇਸ਼ ਨਹੀਂ ਗਈ। ਪਰ ਜੇਕਰ ਬਾਦਸ਼ਾਹ ਤੂੰ ਕੋਈ ਉਦਮ ਉਪਰਾਲਾ ਨਾ ਕੀਤਾ ਤੇ ਗੁਰੂ ਗੋਬਿੰਦ ਸਿੰਘ ਬਗਾਵਤ ਦੀ ਅੱਗ ਪੈਦਾ ਕਰ ਦੇਣ। ਸਾਧ ਸੰਗਤ ਹਜ਼ੂਰ ਆਨੰਦਪੁਰ ਨੇ ਤੇ ਕਹਿੰਦੇ ਨੇ ਬਾਦਸ਼ਾਹ ਔਰੰਗਜ਼ੇਬ ਨੇ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਵੀ ਲਿਖਿਆ ਕਿ ਤੁਸੀਂ ਆਨੰਦਪੁਰ ਨੂੰ ਘੇਰਾ ਪਾਉਣਾ, ਉਸ ਤੋਂ ਇਲਾਵਾ ਲਾਹੌਰ ਦੇ ਨਵਾਬ ਨੂੰ ਸੂਬੇਦਾਰ ਜ਼ਬਰਦਸਤ ਖਾਨ ਨੂੰ ਵੀ ਪੱਤਰਕਾ ਭੇਜੀਏ ਕਿ ਤੁਸੀਂ ਆਪਣੀ ਫੌਜ ਲੈ ਕੇ ਆਨੰਦਪੁਰ ਆ ਜਾਓ, ਸਰਹੰਦ ਤੋਂ, ਲਾਹੌਰ ਤੋਂ, ਦਿੱਲੀ ਤੋਂ ਵੀ ਫੌਜ ਭੇਜੀਏ, ਤੇ ਕੇਵਲ ਇਹ ਹੀ ਨਹੀਂ 22 ਧਾਰ ਦੇ ਪਹਾੜੀ ਰਾਜਿਆਂ ਵਿੱਚੋਂ ਕੁਝ ਰਾਜੇ ਵੀ ਨਾਲ ਨੇ, ਜੰਮੂ ਦਾ ਰਾਜਾ ਵੀ ਉਸ ਘੇਰੇ ਵਿੱਚ ਆਇਆ ਹੈ, ਤੇ ਇਹਨਾਂ ਨੇ ਆ ਕੇ ਆਨੰਦਪੁਰ ਨੂੰ ਘੇਰਾ ਪਾ ਲਿਆ। ਮਈ 1704 ਵਿੱਚ ਇਹ ਘੇਰਾ ਪਿਆ। ਗਰਮੀ ਦੇ ਦਿਨਾਂ ਵਿੱਚ ਮੈਂ ਸੰਖੇਪ ਜੀ ਅਰਜ਼ ਕਰਕੇ ਅੱਗੇ ਤੁਰਨਾ ਵਾਂ। ਮਈ ਵਿੱਚ ਗਰਮੀ ਦੇ ਦਿਨਾਂ ਵਿੱਚ ਘੇਰਾ ਪਿਆ, ਕੁਝ ਸਮਾਂ ਜੰਗ ਹੋਈ ਏ, ਤੇ ਗੁਰੂ ਕਲਗੀ ਵਾਲੇ ਸੱਚੇ ਪਿਤਾ ਜੀ ਨੇ ਆਪਣੇ ਸੂਰਮਿਆਂ ਨੂੰ ਕਿਲੇ ਵਿੱਚ ਮੁਕਰਰ ਕਰ ਦਿੱਤਾ ਵੱਖ ਵੱਖ ਥਾਵਾਂ ਤੇ। ਹੁਣ ਸਤਿਗੁਰੂ ਉੱਚੀ ਪਹਾੜੀ ਦੇ ਉੱਪਰ ਨੇ, ਘੇਰਾ ਪਾਉਣ ਵਾਲੇ ਨੀਵੀਆਂ ਥਾਵਾਂ ਤੇ ਨੇ, ਉਹਨਾਂ ਦੇ ਤੀਰ ਓਨੀਆਂ, ਉਹਨਾਂ ਦੀਆਂ ਗੋਲੀਆਂ ਤਾਂ ਕਿਲੇ ਵਿੱਚ ਓਨੀ ਮਾਰ ਨਹੀਂ ਕਰਦੀਆਂ ਜਿੰਨੀ ਮਾਰ ਗੁਰੂ ਕਲਗੀ ਵਾਲੇ ਦੇ ਤੀਰ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਦੀ ਫੌਜ ਦੀਆਂ ਗੋਲੀਆਂ ਮਾਰ ਕਰ ਜਾਂਦੀਆਂ। ਇਹਨਾਂ ਨੇ ਘੇਰਾ ਪਾਈ ਰੱਖਿਆ, ਪਰ ਹਜ਼ੂਰ ਤੇ ਇਹਦਾ ਕੋਈ ਅਸਰ ਨਹੀਂ। ਕਹਿੰਦੇ ਨੇ ਕੁਝ ਮਹੀਨੇ ਲੰਘ ਗਏ ਨੇ, ਅਖੀਰ ਤੇ ਇਹ ਤੰਗ ਆ ਗਏ ਪਹਾੜੀ ਰਾਜੇ ਆ ਹਾਕਮਾਂ ਦੀ ਫੌਜ। ਇਹਨਾਂ ਨੇ ਇੱਕ ਨਵੀਂ ਸੋਚ ਸੋਚੀ, ਕਹਿਣ ਲੱਗੇ ਇੱਕ ਤਰੀਕਾ ਲੱਭੋ, ਹੁਣ ਲੜੋ ਨਾ, ਲੜਨ ਵਿੱਚ ਸਾਡਾ ਨੁਕਸਾਨ ਜ਼ਿਆਦਾ ਹੁੰਦਾ ਹੈ, ਤੁਸੀਂ ਘੇਰਾ ਪਾ ਕੇ ਆਨੰਦਪੁਰ ਨੂੰ ਚਾਰ ਚੁਫੇਰੇ ਬੈਠ ਜਾਓ, ਨਾ ਤਾਂ ਅੰਦਰ ਕੋਈ ਜਾਣ ਦਿਓ, ਨਾ ਕਿਸੇ ਨੂੰ ਬਾਹਰੋਂ ਆਉਣ ਦਿਓ, ਤੇ ਜੇ ਕਦੋਂ ਅੰਦਰੋਂ ਕੋਈ ਰਾਸ਼ਨ ਲੈਣ ਆਏ ਬਾਹਰ ਨੂੰ ਨਿਕਲੇ, ਉਹਨੂੰ ਵੀ ਕਤਲ ਕਰ ਦਿਓ, ਬਾਹਰੋਂ ਕਿਸੇ ਸਿੱਖ ਨੂੰ ਆਨੰਦਪੁਰ ਨਾ ਆਉਣ ਦਿਓ, ਤੇ ਘੇਰਾ ਇੰਨਾ ਕੁ ਤੰਗ ਕਰ ਦਿਓ, ਜਦੋਂ ਇਹਨਾਂ ਕੋਲ ਦਾਣੇ ਪੱਠੇ ਮੁੱਕ ਜਾਣਗੇ, ਜਦੋਂ ਇਹਨਾਂ ਕੋਲ ਖਾਣ ਵਾਲਾ ਰਾਸ਼ਨ ਖਤਮ ਹੋ ਜਾਏਗਾ, ਤੇ ਇਹਨਾਂ ਆਪਣੇ ਆਪ ਹੀ ਬਾਹਾਂ ਖੜੀਆਂ ਕਰਕੇ ਆਪਣੇ ਆਪ ਨੂੰ ਸਾਡੇ ਸਾਹਮਣੇ ਸਮਰਪਣ ਕਰਦੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਆਨੰਦਪੁਰ ਦੀ ਧਰਤੀ ਤੇ ਨੇ। ਇਸ ਤੋਂ ਪਹਿਲਾਂ ਮੇਰੇ ਹਜ਼ੂਰ ਨੇ ਕਵੀਆਂ ਨੂੰ ਤੇ ਕੁਝ ਪਰਿਵਾਰ ਐਸੇ ਨੇ, ਗਿਆਨੀ ਸੋਹਨ ਸਿੰਘ ਸੀਤਲ ਲਿਖਦੇ ਨੇ, ਹਜ਼ੂਰ ਨੇ ਕਿਹਾ ਘੇਰਾ ਪੈਣਾ, ਮੁਸੀਬਤਾਂ ਦੇ ਪਹਾੜ ਟੁੱਟਣੇ ਨੇ, ਜਿਸ ਕਿਸੇ ਪਰਿਵਾਰ ਨੇ ਚਲੇ ਜਾਣਾ ਆਨੰਦਪੁਰ ਤੋਂ ਉਹ ਖੁਸ਼ੀ ਨਾਲ ਜਾ ਸਕਦਾ, ਪਰ ਕਮਾਲ ਦੀ ਗੱਲ
1: ਕਹਿੰਦੇ ਨੇ ਕਈ ਪਰਿਵਾਰ ਆਨੰਦਪੁਰ ਵਿੱਚੋਂ ਚਲੇ ਗਏ, ਕਵੀ ਚਲੇ ਗਏ, ਵਿਦਵਾਨ ਚਲੇ ਗਏ, ਵੱਡੇ ਵੱਡੇ ਆਲਮ ਜਿਹੜੇ ਨੇ ਉਹ ਚਲੇ ਗਏ, ਪਰ ਵਾਹ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਘੇਰਾ ਪੈ ਗਿਆ। ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਆਪਣੇ ਪਰਿਵਾਰ ਨੂੰ ਜੇ ਬਚਾਉਣਾ ਤੇ ਤੁਸੀਂ ਜਾ ਸਕਦੇ ਹੋ, ਪਰ ਤੇਰੇ ਪਰਿਵਾਰ ਵਿੱਚ ਵੀ ਤਾਂ ਬੁੱਢੀ ਮਾਤਾ ਹੈ, ਤੇਰੇ ਪਰਿਵਾਰ ਦੇ ਅੰਦਰ ਵੀ ਛੋਟੇ ਸਾਹਿਬਜ਼ਾਦੇ ਨੇ, ਪਰ ਆਪਣੇ ਪਰਿਵਾਰ ਦਾ ਇੱਕ ਵੀ ਜੀ ਬਾਹਰ ਨਹੀਂ ਜਾਣ ਦਿੱਤਾ। ਇਹਦਾ ਮਤਲਬ ਇੱਕੋ ਸੀ, ਕਿਤੇ ਲੋਕ ਇਹ ਨਾ ਕਹਿਣ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਤਾਂ ਆਨੰਦਪੁਰ ਤੋਂ ਬਾਹਰ ਭੇਜ ਦਿੱਤਾ ਤੇ ਲੋਕਾਂ ਦੇ ਬੱਚੇ ਦੁਸ਼ਮਣ ਦੇ ਸਾਹਮਣੇ ਖੜੇ ਕਰਕੇ ਮੌਤ ਦੇ ਮੂੰਹ ਵਿਚ ਪਵਾ ਦਿੱਤੇ। ਆਪਣਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਹੀ ਰੱਖਿਆ ਹੈ, ਤੇ ਕੀ ਸਤਿਗੁਰੂ ਆਪਣੇ ਪਰਿਵਾਰ ਨੂੰ ਬਾਹਰ ਭੇਜ ਨਹੀਂ ਸਕਦੇ? ਘੇਰਾ ਤੰਗ ਹੋ ਗਿਆ, ਬਾਹਰੋਂ ਕੋਈ ਰਾਸ਼ਨ ਆਉਂਦਾ ਨਹੀਂ, ਤੇ ਅੰਦਰ ਕਹਿੰਦੇ ਨੇ ਰਾਸ਼ਨ ਖਤਮ ਹੋਣ ਲੱਗਾ ਹੈ। ਇੱਥੋਂ ਤੱਕ ਇਸੇ ਘੇਰੇ ਦੇ ਅੰਦਰ ਹੀ ਉਹ ਪ੍ਰਸਾਦੀ ਹਾਥੀ ਜਿਹੜਾ ਰਾਜੇ ਰਤਨ ਰਾਏ ਨੇ ਭੇਜ ਕੀਤਾ ਸੀ, ਭੁੱਖ ਦੇ ਖੁਣੋ ਕਲਗੀ ਵਾਲੇ ਦੀਆਂ ਅੱਖਾਂ ਦੇ ਸਾਹਮਣੇ ਤੜਪ ਤੜਪ ਕੇ ਇਹ ਪ੍ਰਸਾਦੀ ਹਾਥੀ ਦੀ ਮੌਤ ਹੋ ਗਈ ਸੀ। ਇਸੇ ਭੁੱਖ ਦੇ ਅੰਦਰ ਹੀ ਮੇਰੇ ਕਲਗੀ ਵਾਲੇ ਦੇ ਅੱਖ ਦੇ ਪਿਆਰੇ ਦੋ ਘੋੜੇ ਉਹ ਵੀ ਤੜਪ ਤੜਪ ਕੇ ਮਰ ਗਏ ਸਨ। ਕਈ ਜਿਹੜੇ ਨੇ ਫੌਜੀਆਂ ਸਿੱਖਾਂ ਦੇ ਘੋੜੇ ਉਹ ਵੀ ਤੜਪ ਤੜਪ ਕੇ ਮਰੇ। ਕੇਵਲ ਪਸ਼ੂ ਨਹੀਂ, ਇੱਥੋਂ ਤੱਕ ਕਿ ਕਈ ਐਸੇ ਗੁਰੂ ਕੇ ਸਿੱਖ ਸਨ ਜਿਹੜੇ ਭੁੱਖ ਦੇ ਨਾਲ ਆਪਣੇ ਤਨ ਨੂੰ ਉਹ ਵੀ ਤਿਆਗ ਗਏ। ਕਈਆਂ ਦੇ ਤਨ ਕੇਵਲ ਪਿੰਜਰ ਬਣ ਗਏ ਨੇ, ਘੇਰਾ ਤੰਗ ਏ। ਹੁਣ ਉਧਰੋਂ ਬਾਰਿਸ਼ ਦੀ ਰੁੱਤ ਆ ਗਈ, ਹੜ੍ਹ ਆਇਆ ਤੇ ਉਹਨਾਂ ਘੇਰਾ ਪਾਉਣ ਵਾਲਿਆਂ ਦਾ ਨੁਕਸਾਨ ਹੋਇਆ ਤੇ ਇਹਨਾਂ ਸੋਚਿਆ ਪਹਾੜੀਆਂ ਤੇ ਮੁਗਲਾਂ ਨੇ ਤੰਗ ਆ ਗਏ, ਇਹ ਸਾਡੀ ਈਨ ਤਾਂ ਮੰਨਦੇ ਨਹੀਂ, ਇੱਕ ਨਵੀਂ ਚਾਲ ਚੱਲੋ, ਗੁਰੂ ਗੋਬਿੰਦ ਸਿੰਘ ਨੂੰ ਇੱਕ ਪੱਤਰਕਾ ਭੇਜੋ, ਇੱਕ ਕੁਰਾਨ ਦੀ ਕਸਮ ਚੁੱਕਣ ਵਾਲਾ ਸੱਜਣ ਭੇਜੋ, ਇੱਕ ਪੁਰੋਹਿਤ ਨੂੰ ਭੇਜੋ, ਇੱਕ ਗੰਗਾ ਗਾਂ ਦੀ ਕਸਮ ਕਾਇ

ਜੇ ਹੁਣ ਜੇ ਕੋਈ ਚਾਹੁੰਦੇ ਤੇ ਬਾਬਾ ਅਜੀਤ ਸਿੰਘ ਵਿੱਚ ਹੁੰਦੇ, ਨਹੀਂ ਪਿੱਛੇ ਪਿੱਛੇ ਬਾਬਾ ਅਜੀਤ ਸਿੰਘ ਨੇ 19 ਦਸੰਬਰ 1704 ਦੀ ਸ਼ਾਮ ਨੂੰ ਮੇਰੇ ਕਲਗੀ ਵਾਲੇ ਨੇ ਆਨੰਦਪੁਰ ਨੂੰ ਤਿਆਗ ਦਿੱਤਾ। ਆਨੰਦਪੁਰ ਨੂੰ ਤੁਰੇ ਨੇ, ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ, ਇੱਥੇ ਆਪਣੇ ਵੱਡੇ ਵਡੇਰਿਆਂ ਦੇ ਥਾਵਾਂ ਤੇ ਨਮਸਕਾਰ ਕੀਤੀ ਏ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਇ ਸਾਹਿਬ ਦੇ ਇੱਥੇ ਯਾਦਗਾਰੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਵੀ ਇੱਥੇ ਅਸਥਾਨ ਏ, ਨਮਸਕਾਰ ਕੀਤੀ ਏ ਤੇ ਇੱਥੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹਨਾਂ ਦੇ ਸਕੇ ਤਾਏ ਦੇ ਪੁੱਤਰ ਬਾਬਾ ਸੂਰਜਮਲ ਦੇ ਪੁੱਤਰ ਆ ਕੇ ਮਿਲੇ ਨੇ ਤੇ ਉਹਨਾਂ ਨੇ ਕਿਹਾ, ਦਾਤਾ ਤੁਸੀਂ ਚੱਲਿਓ, ਸਾਨੂੰ ਹੁਕਮ ਕੀ ਏ, ਅਸੀਂ ਕਿਵੇਂ ਜੀਵਨ ਬਤੀਤ ਕਰੀਏ। ਤੇ ਸਾਹਿਬ ਨੇ ਸਰਮੋਰ ਦੀ ਰਿਆਸਤ ਦੇ ਰਾਜੇ ਨੂੰ ਆਪਣੇ ਵੱਲੋਂ ਪੱਤਰਿਕਾ ਲਿਖ ਦਿੱਤੀ ਕਿ ਸਾਡੇ ਬਜ਼ੁਰਗ ਬਾਬਾ ਸੂਰਜਮਲ ਦੇ ਪੁੱਤਰ ਤੇਰੇ ਕੋਲ ਆ ਰਹੇ ਨੇ, ਇਹਨਾਂ ਦੀ ਸੰਭਾਲ ਕਰੀ। ਕੀਰਤਪੁਰ ਸਾਹਿਬ ਤੋਂ ਸਤਿਗੁਰੂ ਤੁਰ ਪਏ ਨੇ। 19 ਦਸੰਬਰ ਦੀ ਰਾਤ ਲੰਘਦੀ ਪਈ ਏ ਤੇ 20 ਦਸੰਬਰ ਦਾ ਅੰਮ੍ਰਿਤ ਵੇਲਾ ਹੋ ਗਿਆ ਹੈ। ਉਧਰ ਪੋਹ ਦੀ ਠੰਡ ਹੱਡੀਆਂ ਨੂੰ ਚੀਰਨ ਵਾਲੀ ਏ, ਠੰਡੀ ਹਵਾ ਚੱਲਦੀ ਏ, ਅਸਮਾਨ ਤੇ ਬਿਜਲੀ ਚਮਕਦੀ ਏ, ਬੱਦਲ ਗੱਜਦੇ ਪਏ ਨੇ। ਕਹਿੰਦੇ ਨੇ ਦੇਖੋ ਪਿੱਛੇ ਕਿੱਡੀ ਦਲ ਨੇ ਹੱਲਾ ਕਰ ਦਿੱਤਾ, ਸਤਿਗੁਰੂ ਵਿਚਕਾਰ ਨੇ ਤੇ ਅੱਗੇ ਸਰਸਾ ਨਦੀ ਵੀ ਪੂਰੇ ਜੋਬਣ ਤੇ ਆਪਣੇ ਉਛਾਲੇ ਨੂੰ ਪੈਦਾ ਕਰਕੇ ਬੈਠੀ ਏ, ਮਾਨੋ ਅੰਬਰ ਵੀ ਉੱਤੋਂ ਘੇਰਾ ਪਾਈ ਬੈਠਾ, ਮੀਂਹ ਪੈਂਦਾ ਹੈ, ਅੱਗੋ ਇਹ ਸਰਸਾ ਨਦੀ ਵੀ ਘੇਰਦੀ ਪਈ ਏ, ਪਿੱਛੋ ਟਿੱਡੀ ਦਲ ਵੀ ਚੜਿਆ ਆਉਂਦਾ ਹੈ। ਪਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਭਗਤ ਮੇਰਾ ਗੁਰੂ ਕਲਗੀ ਵਾਲਾ ਜਦੋਂ ਸਰਸਾ ਦੇ ਕਿਨਾਰੇ ਤੇ ਆਇਆ ਤੇ ਪਾਣੀ ਠਾਠਾਂ ਪਿਆ ਮਾਰਦਾ, ਸਾਰਾ ਪਰਿਵਾਰ ਇੱਥੇ ਆਇਆ ਤੇ ਦੇਖਿਆ ਅੰਮ੍ਰਿਤ ਵੇਲਾ ਹੋ ਗਿਆ, ਭਿੰਨੀ ਰੈਨੜੀਏ ਦਾ ਸਮਾਂ ਹੋ ਗਿਆ, ਚੌਥੇ ਪੈਰ ਸਬਾਹਾਂ ਦਾ ਵਕਤ ਹੋਇਆ, ਸਤਿਗੁਰੂ ਨੇ ਉਸੇ ਵਕਤ ਰੋਕ ਦਿੱਤਾ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਆਪਾਂ ਅਜੇ ਸਰਸਾ ਨੂੰ ਪਾਰ ਨਹੀਂ ਕਰਨਾ। ਤੇ ਪੁੱਛਿਆ, ਦਾਤਾ ਪਿੱਛੇ ਤਾਂ ਇੰਨੀ ਜ਼ਾਲਮ ਦੀ ਫੌਜ ਢਾਈ ਕਰਕੇ ਆਉਂਦੀ ਪਈ ਏ। ਕਹਿਣ ਲੱਗੇ, ਦਇਆ ਸਿੰਘ ਜੀ, ਜਿਸ ਅਕਾਲ ਪੁਰਖ ਦੀ ਕਿਰਪਾ ਨਾਲ ਅਸੀਂ ਅਡੋਲ ਰਹਿਣਾ ਏ, ਅੰਮ੍ਰਿਤ ਵੇਲਾ ਹੋ ਗਿਆ, ਆਸਾ ਦੀ ਵਾਰ ਦਾ ਸਮਾਂ, ਕੀ ਹੋਇਆ ਜੇ ਟਿੱਡੀ ਦਲ ਪਿੱਛੇ ਵੇ ਸਰਸਾ ਨਦੀ ਸਾਹਮਣੇ ਛਾਲਾਂ ਪਈ ਮਾਰਦੀ ਏ, ਪਰ ਜਿੰਨੀ ਦੇਰ ਤੱਕ ਅੰਮ੍ਰਿਤ ਵੇਲੇ ਦੇ ਦੀਵਾਨ ਨਹੀਂ ਸੱਜਦੇ ਉਨੀ ਦੇਰ ਤੱਕ ਆਪਾਂ ਸਰਸਾ ਨੂੰ ਪਾਰ ਨਹੀਂ ਕਰਨਾ। ਸਰਸਾ ਦੇ ਕਿਨਾਰੇ ਮੇਰੇ ਕਲਗੀ ਵਾਲੇ ਨੇ ਆਨੰਦਪੁਰ ਸਾਹਿਬ ਤੋਂ ਆ ਕੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ, ਕਿਹੋ ਜਿਹਾ ਬੇਖੌਫ ਨੇ, ਬੇਗਮ ਨੇ ਅੰਮ੍ਰਿਤ ਵੇਲੇ ਸਰਸਾ ਦੇ ਕਿਨਾਰੇ ਜਦੋਂ ਦੀਵਾਨ ਸਜਿਆ, ਹਜ਼ੂਰ ਆਪ ਉਸ ਦੀਵਾਨ ਵਿਚ ਹਾਜ਼ਰ ਹੋਏ ਨੇ। ਕਹਿੰਦੇ ਨੇ, ਸਾਧ ਸੰਗਤ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਨੂੰ ਤੇ ਭਾਈ ਅਰਦਾਸ ਨਹੀਂ ਹੁੰਦੀ, ਉਨੀ ਦੇਰ ਤੱਕ ਤੁਸੀਂ ਦੁਸ਼ਮਣ ਨੂੰ ਘੇਰ ਕੇ ਰੱਖਣਾ। ਉਧਰੋਂ ਦੁਸ਼ਮਣ ਆਇਆ, ਲਿਖਦੇ ਨੇ ਪ੍ਰੋਫੈਸਰ ਕਰਤਾਰ ਸਿੰਘ, ਆਵਾਜ਼ ਦੇ ਕੇ ਕਹਿੰਦੇ ਨੇ ਕਿ ਸਿੱਖੋ ਹੁਣ ਤੁਸੀਂ ਆਪਣੇ ਹਥਿਆਰ ਸੱਟ ਦਿਓ, ਹੁਣ ਆਨੰਦਪੁਰ ਦਾ ਕਿਲਾ ਨਹੀਂ, ਹੁਣ ਆਨੰਦਪੁਰ ਦੀਆਂ ਪਹਾੜੀਆਂ ਨਹੀਂ, ਅਸੀਂ ਤੁਹਾਨੂੰ ਘੇਰ ਕੇ ਖਤਮ ਕਰਾਂਗੇ। ਤੇ ਅੱਗੋ ਬਾਬਾ ਅਜੀਤ ਸਿੰਘ ਕੜਕਵੀਂ ਆਵਾਜ਼ ਵਿਚ ਕਹਿੰਦੇ ਨੇ, ਉਹ ਜਾਓ ਓਏ ਬੇਧਰਮੋ, ਆਪਣੇ ਇਮਾਨ ਤੋਂ ਗਿਰੇ ਹੋਇਓ, ਮਤ ਸੋਚੋ ਅਸੀਂ ਸ਼ਸਤਰ ਛੱਡ ਦਿਆਂਗੇ, ਅਸੀਂ ਜਿੰਨੀ ਦੇਰ ਤੱਕ ਸਰੀਰ ਨੂੰ ਨਹੀਂ ਛੱਡਦੇ ਓਨੀ ਦੇਰ ਤੱਕ ਸੱਜਣੋ ਆਪਣੇ ਹੱਥਾਂ ਵਿੱਚੋਂ ਅਸੀਂ ਸ਼ਸਤਰ ਨਹੀਂ ਛੱਡਣੇ। ਬਾਬਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਨੇ ਉਹਨਾਂ ਨੂੰ ਰੋਕ ਕੇ ਰੱਖਿਆ, ਅੰਮ੍ਰਿਤ ਵੇਲੇ ਦਾ ਦੀਵਾਨ ਸੱਜ ਗਿਆ, ਅਜੇ ਸੂਰਜ ਦੀ ਟਿੱਕੀ ਨਹੀਂ ਨਿਕਲੀ, ਸਮਾਪਤੀ ਹੋਈ ਤੇ ਕਲਗੀ ਵਾਲੇ ਨੇ ਅੱਜ ਆਪ ਅਰਦਾਸ ਕੀਤੀ ਏ, ਤਿਆਗ ਸਾਧ ਸੰਗਤ ਅੱਜ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਆਖਰੀ ਸਮਾਂ, ਅੱਜ ਤੋਂ ਬਾਅਦ ਵਿਛੜਿਆਂ ਨੇ ਕਈਆਂ ਨੇ ਮਿਲਣਾ ਵੀ ਨਹੀਂ। ਆਪ ਅਰਦਾਸ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਭਾਣੇ ਨਾਲ ਤੁਰੇ ਹਾਂ, ਤੇਰੀ ਰਜ਼ਾ ਵਿਚ ਆਨੰਦ ਏ, ਕਿਰਪਾ ਕਰੀ ਮੇਰੇ ਦਾਤਿਆ, ਜੋ ਵੀ ਕੌਤਕ ਵਾਪਰਨ ਆਪਣਾ ਭਾਣਾ ਮੰਨਣ ਦੀ ਮੈਨੂੰ ਸਮਰੱਥਾ ਦੇ ਦੇ। ਹਜ਼ੂਰ ਨੇ ਉੱਥੇ ਫਿਰ ਸਰਸਾ ਨੂੰ ਪਾਰ ਕਰਨ ਲੱਗੇ ਨੇ, ਕਿਹਾ, ਸਿੰਘੋ ਝੁਕਣਾ ਨਹੀਂ, ਆਪਾਂ ਇਹਨਾਂ ਅੱਗੇ ਹਥਿਆਰ ਨਹੀਂ ਸੱਟਣੇ, ਸਰਸਾ ਨੂੰ ਪਾਰ ਕਰੋ, ਸਿੱਧੇ ਤੁਸੀਂ ਰੋਪੜ ਨੂੰ ਆ ਜਾਣਾ, ਤੇ ਜੇ ਕੋਈ ਦੂਰ ਦੁਰਾਡਾ ਪਾਣੀ ਰੋੜ ਕੇ ਲੈ ਜਾਏ, ਕੋਸ਼ਿਸ਼ ਕਰਿਓ ਕਾਫਲੇ ਨੂੰ ਮਿਲਣ ਦੀ। ਹਜ਼ੂਰ ਨੇ ਸਰਸਾ ਪਾਰ ਕਰ ਲੱਗੇ ਨੇ, ਪਰ ਸਰਸਾ ਦਾ ਜ਼ਾਲਮ ਪਾਣੀ ਇੰਨਾ ਤੇਜ਼ ਵਗਦਾ ਪਿਆ, ਮੇਰੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਇਹਨੇ 3 ਹਿੱਸੇ ਕਰ ਦਿੱਤੇ, ਪਾਣੀ ਛੱਲਾਂ ਟਕਰਾਂਦੀਆਂ ਪਈਆਂ ਨੇ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਭਾਈ ਦਇਆ ਸਿੰਘ ਪਾਰ ਪੈ ਕਰਵਾਉਂਦੇ ਨੇ,
ਮਾਤਾ ਗੁਜਰੀ ਛੋਟੇ ਸਾਹਿਬਜ਼ਾਦੇ ਪਾਣੀ ਦੇ ਬਹਾਅ ਵਿੱਚ ਥੋੜੀ ਦੂਰ ਜਾ ਨਿਕਲੇ ਨੇ, ਕਦੀ ਉਸ ਦ੍ਰਿਸ਼ ਨੂੰ ਅੱਖਾਂ ਦੇ ਸਾਹਮਣੇ ਤੇ ਲਿਆ ਮਣਾ ਤੇ ਆਪਣੇ ਹਿਰਦੇ ਤੇ ਹੱਥ ਰੱਖ ਕੇ ਦੇਖ, ਕੇਵਲ ਇਹ ਕਹਾਣੀ ਨਹੀਂ, ਕੇਵਲ ਇਹ ਨਾਟਕ ਨਹੀਂ, ਕੇਵਲ ਕਿਸੇ ਫਿਲਮ ਦਾ ਸੀਨ ਨਹੀਂ, ਇਹ ਉਸ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਦੇ ਜੀਵਨ ਦੀ ਅਸਲੀਅਤ, ਇਹ ਹਕੀਕਤ ਹੀ। ਉਹਦੇ ਛੋਟੇ ਬੱਚੇ ਮਾਤਾ ਗੁਜਰੀ ਪਾਣੀ ਰੋੜ ਕੇ ਲੈ ਗਏ, ਥੋੜੀ ਦੂਰ ਜਾ ਕੇ ਨਿਕਲੇ ਨੇ। ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰੀ ਜੀ, ਭਾਈ ਮਨੀ ਸਿੰਘ ਨਾਲ ਇਹਨਾਂ ਨੇ ਸਰਸਾ ਨੂੰ ਪਾਰ ਕੀਤਾ ਤੇ ਕੋਈ ਕਿਤੇ ਦੋ ਕੋ ਦੂਰ ਨਿਕਲਦਾ ਪਿਆ, ਕੋਈ ਤਿੰਨ ਕੋ ਦੂਰ ਨਿਕਲਦਾ ਪਿਆ। ਸਰਸਾ ਦੇ ਪਾਣੀਆਂ ਤੂੰ ਪਰਿਵਾਰ ਨੂੰ ਵਿਛੋੜ ਦਿੱਤਾ। ਮਾਤਾ ਗੁਜਰੀ ਸਾਹਿਬਜ਼ਾਦੇ ਇੱਕ ਪਾਸੇ, ਮਾਤਾ ਸੁੰਦਰੀ, ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ ਦਿੱਲੀ ਨੂੰ ਜਾਂਦੇ ਪਏ ਨੇ। ਮੇਰੇ ਕਲਗੀ ਵਾਲੇ ਦਾ ਉਹ ਵਿਦਿਆ ਸਾਗਰ ਗ੍ਰੰਥ, ਜਿਹਦਾ ਕੇਵਲ ਭਾਰ ਹੀ ਨੌ ਮਨ ਸੀ, ਇੰਨਾ ਮਹਾਨ ਗ੍ਰੰਥ ਸੀ ਸਰਸਾ ਦੇ ਪਾਣੀਆਂ, ਤੂੰ ਉਸ ਗ੍ਰੰਥ ਨੂੰ ਵੀ ਰੋੜ ਕੇ ਲੈ ਗਏ। ਉਹ ਮਹਾਨ ਗ੍ਰੰਥ ਸਰਸਾ ਦੀ ਭੇਟ ਹੋ ਗਿਆ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਉਹਦੇ ਜਾਨ ਨਾਲੋਂ ਪਿਆਰੇ ਸਿੱਖਾਂ ਨੂੰ ਪਾਣੀ ਰੋੜ ਕੇ ਲੈ ਗਿਆ। ਹਜ਼ੂਰ ਨੇ ਸਰਸਾ ਪਾਰ ਕੀਤੀ ਤੇ ਇਸੇ ਸਰਸਾ ਦੇ ਕੰਢੇ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਸੱਤਾ ਪੁੱਤਰ ਭਾਈ ਉਦੈ ਸਿੰਘ ਜਾਲਮਾਂ ਨਾਲ ਟੱਕਰ ਲੈਂਦਿਆਂ ਸ਼ਹੀਦ ਹੋ ਗਿਆ। ਉਹਨੇ ਸ਼ਹਾਦਤ ਦਾ ਜਾਮ ਸਰਸਾ ਦੇ ਕਿਨਾਰੇ ਪਾਇਆ। ਬਾਬਾ ਅਜੀਤ ਸਿੰਘ ਨੇ ਕਿਹਾ ਸੀ, ਭਾਈ ਉਦੈ ਸਿੰਘ ਤੂੰ ਨਿਕਲ ਜਾ, ਤੇ ਭਾਈ ਉਦੈ ਸਿੰਘ ਨੇ ਕਿਹਾ ਸੀ, ਨਹੀਂ ਬਾਬਾ ਅਜੀਤ ਸਿੰਘ, ਮੈਂ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਚਾਕਰ ਹਾਂ, ਉਹਦਾ ਗੁਲਾਮ ਹਾਂ, ਤੂੰ ਮੇਰੇ ਮਾਲਕ ਦਾ ਪੁੱਤਰ ਹੈ। ਜਿੰਨੀ ਦੇਰ ਤੱਕ ਉਦੈ ਸਿੰਘ ਦੀਆਂ ਰਗਾਂ ਵਿੱਚ ਖੂਨ ਹੈ, ਮੈਂ ਕਿਸੇ ਦੁਸ਼ਮਣ ਨੂੰ ਤੇਰੇ ਵੱਲ ਆਉਣ ਨਹੀਂ ਦੇਣਾ। ਤੈਨੂੰ ਗੁਰੂ ਕਾ ਵਾਸਤਾ, ਤੂੰ ਸਰਸਾ ਪਾਰ ਕਰ ਜਾ, ਪਰ ਮੇਰੇ ਸਰੀਰ ਵੱਲ ਧਿਆਨ ਨਾ ਦੇ। ਬਾਬਾ ਅਜੀਤ ਸਿੰਘ ਹੋਰਾਂ ਨੇ ਸਰਸਾ ਪਾਰ ਕੀਤੀ, ਭਾਈ ਉਦੈ ਸਿੰਘ ਸ਼ਹੀਦ ਹੋ ਗਏ ਨੇ। ਹਜ਼ੂਰ ਸਰਸਾ ਨੂੰ ਪਾਰ ਕਰਕੇ ਰੋਪੜ ਦੀ ਧਰਤੀ ਨੂੰ ਗਏ ਨੇ। ਕਮਾਲ ਦੀ ਖੇਡ ਹੈ, ਸਾਹਿਬ ਨੇ ਇੱਥੇ ਕੁਝ ਵਿਦਵਾਨ ਕਹਿੰਦੇ ਨੇ, 20 ਦਸੰਬਰ ਦਾ ਦਿਨ ਜਿਹੜਾ ਸਤਿਗੁਰੂ ਨੇ ਰੋਪੜ ਬਤੀਤ ਕੀਤਾ ਹੈ, ਇੱਥੇ ਸਿੱਖ ਜਿਹੜੇ ਨੇ ਉਹ ਨਾਲ ਆ ਮਿਲੇ ਨੇ। ਕੁਝ ਵਿਦਵਾਨਾਂ ਨੇ ਇਹਨਾਂ ਸਿੱਖਾਂ ਦੀ ਗਿਣਤੀ 44 ਕੀਤੀ ਹੈ, ਪਰ ਸਾਹਿਬ ਨੇ ਜ਼ਫਰਨਾਮੇ ਦੇ ਅੰਦਰ 40 ਕਿਹਾ ਹੈ, 44 ਕੁ ਇਹਨਾਂ ਦੀ ਗਿਣਤੀ ਹੈ। ਹਜ਼ੂਰ ਨੇ ਰੋਪੜ ਤੋਂ ਇੱਥੋਂ ਰਾਤ ਵੀ ਕੁਝ ਸਿੱਖ ਵਿਦਵਾਨ ਕਹਿੰਦੇ ਨੇ ਕਿ 20 ਦਸੰਬਰ ਦੀ ਰਾਤ ਵੀ ਇੱਥੇ ਬਤੀਤ ਕੀਤੀ ਹੈ। ਹੁਣ ਜਦੋਂ 21 ਦਸੰਬਰ ਦਾ ਦਿਨ ਚੜਿਆ ਤੇ ਮੇਰੇ ਕਲਗੀ ਵਾਲੇ ਦੇ ਚਿਹਰੇ ਤੇ ਅੱਜ ਕੋਈ ਅਨੋਖਾ ਨੂਰ ਹੈ। ਸਾਹਿਬ ਤੁਰਨ ਲੱਗੇ ਨੇ ਰੋਪੜ ਤੋਂ, ਜਿਹੜੇ ਸਾਕੇ ਦੀ ਮੈਂ ਅਰਜ਼ ਕਰਨੀ ਚਾਹਨਾ, ਮੈਂ ਇਸ ਕਰਕੇ ਕਿ ਸਾਨੂੰ ਆਪਣੇ ਬਾਪੂ ਦੇ ਇਸ ਇਤਿਹਾਸ ਦਾ ਪਤਾ ਲੱਗ ਜਾਏ ਕਿ ਸਾਡਾ ਪਿਛੋਕੜ ਕੀ ਹੈ। ਸਾਹਿਬ ਨੇ ਦੇਖਿਆ ਪਰਿਵਾਰ ਬਿਖਰ ਗਿਆ, ਸਤਿਗੁਰੂ ਰੋਪੜ ਤੋਂ ਆਨੰਦਪੁਰ ਨੂੰ ਤੁਰੇ ਨੇ। ਬੂਰ ਮਾਜਰੇ ਆ ਕੇ ਕੁਝ ਸਮਾਂ ਆਰਾਮ ਕੀਤਾ, ਉੱਥੇ ਸਾਹਿਬ ਨੂੰ ਜਲ ਪਾਣੀ ਦੀ ਵੀ ਕਈਆਂ ਨੇ ਸੇਵਾ ਕੀਤੀ ਏ, ਤੇ ਜਦੋਂ ਕਹਿੰਦੇ ਨੇ ਸਰਸਾ ਦੇ ਪਾਣੀ ਤੋਂ ਬਾਹਰ ਨਿਕਲੇ ਨੇ, ਤੇ ਉਸ ਵਕਤ ਅੱਲਾ ਯਾਰ ਖਾਂ ਜੋਗੀ ਸ਼ਹੀਦਾਂ ਨੇ ਵਫਾ ਅੰਦਰ ਉਹਨੇ ਕੁਝ ਗੱਲਾਂ ਕਹੀਆਂ ਨੇ, ਇੰਨੇ ਪਿਆਰ ਨਾਲ ਭਿੱਜ ਕੇ ਉਹਨੇ ਵਾਕਈ ਬੈਰਾਗ ਵਿੱਚ ਆ ਕੇ ਕਿਹਾ, ਕਹਿੰਦਾ ਜਦੋਂ ਦੇਖਿਆ ਕਿ ਕਈ ਪਿਆਰੇ ਸਿੱਖ ਪਾਣੀ ਵਿੱਚ ਡੁੱਬ ਗਏ ਨੇ, ਉਸ ਵਕਤ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਨਾ ਆਪਸ ਵਿੱਚ ਗੱਲਾਂ ਪੈ ਕਰਦੇ ਨੇ। ਉਹਨੇ ਇੱਕ ਪੰਕਤੀਆਂ ਲਿਖੀਆਂ ਕੁਝ ਕੁ, ਕਹਿੰਦਾ ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, ਸਰਸਾ ਮੇਂ ਡੂਬੇ ਹੋਏ ਪਿਆਰੇ ਨਜ਼ਰ ਆਏ, ਯੂੰ ਦੇਖ ਕੇ ਬਿਗੜੇ ਹੋਏ ਸਾਰੇ ਨਜ਼ਰ ਆਏ, ਬਿਖਰੇ ਹੋਏ ਸਤਿਗੁਰੂ ਕੇ ਦੁਲਾਰੇ ਨਜ਼ਰ ਆਏ। ਤੇ ਉਸ ਵਕਤ ਸਾਹਿਬਜ਼ਾਦੇ ਕਹਿ ਰਹੇ ਸਨ, ਕਹਿੰਦੇ ਨੇ ਕਿ ਹਮੇ ਆਜ਼ਾਦਤ ਨਹੀਂ ਹੈ ਰਨ ਕੀ, ਹਮ ਮਿੱਟੀ ਤੱਕ ਉਡਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ। ਜਦੋਂ ਤੁਰੇ ਨੇ ਰਸਤੇ ਵਿੱਚ ਕਹਿੰਦੇ ਨੇ, ਕੀ ਖੇਡ ਹੈ ਦਾਤਾ ਤੇਰੀ, ਕਹਿਣ ਲੱਗੇ ਹਰ ਸਿੰਘ ਕੋ ਧੋਖਾ ਦਿਆ, ਪੇਮਾਂ ਸ਼ਿਕਨੋ ਨੇ, ਬੇਮਹਿਰੋ ਨੇ, ਬੇਧਰਮੋ ਨੇ, ਇਮਾਂ ਸ਼ਿਕਨੋ ਨੇ। ਜਦੋਂ ਦੋਨੋਂ ਸਾਹਿਬਜ਼ਾਦੇ ਗੱਲਾਂ ਪੈ ਕਰਦੇ ਨੇ ਤੇ ਮੇਰਾ ਕਲਗੀ ਵਾਲਾ ਦੋਨਾਂ ਦੇ ਵਿਚਕਾਰ ਆ ਗਿਆ, ਤੇ ਉਹ ਲਿਖਦਾ ਹੈ, ਇੰਨੀ ਦੇਰ ਸੀ ਇਤਨੇ ਮੈਂ ਮੁਖਾਤਬ ਹੋਵੇ ਸਤਿਗੁਰੂ ਗੁਰੂ ਗੋਬਿੰਦ, ਕਹਿਣ ਲੱਗੇ ਵੋ ਸਾਬਰੋ ਸ਼ਾਕਰ ਵੋ ਬਹਾਦਰ ਗੁਰੂ ਗੋਬਿੰਦ, ਰਸਤੇ ਮੇਂ ਗਵਾਹ ਆਏ ਥੇ ਦੋ ਦੁਰ ਗੁਰੂ ਗੋਬਿੰਦ। ਦੁਰਦਰ ਤੇ ਕੀਮਤੀ ਮੋਤੀ, ਦੋ ਕੀਮਤੀ ਮੋਤੀ ਗਵਾ ਚੁੱਕੇ ਨੇ, ਰਸਤੇ ਮੇਂ ਗਵਾਹ ਆਏ ਥੇ ਦੋ ਦੁਰ ਗੁਰੂ ਗੋਬਿੰਦ। ਕਹਿਣ ਲੱਗੇ ਜਦੋਂ ਤੱਕਿਆ, ਕਹਿਣ ਲੱਗੇ ਥੇ ਗਮ ਕੀ ਜਗ੍ਹਾ, ਅੰਦਰ ਗਮੀ ਨਹੀਂ ਸ਼ਾਂਤੀ ਸੇ ਪੁਰ ਗੁਰੂ ਗੋਬਿੰਦ, ਉਹਨਾਂ ਦੇ ਹਿਰਦੇ ਵਿੱਚ ਟਿਕਾ।